0: ਇਹ ਲਓ ਜੀ ਫਿਰ ਸੂਫੀ ਕਲਾਮ ਦੇ ਨਾਲ ਥੋੜਾ ਸ਼ੁਰੂ ਕਰਦਾ ਹੈਗਾ।
1: ਆਉਣ ਦਿਓ ਜੀ, ਆਉਣ ਦਿਓ ਜੀ।
0: ਠੀਕ ਜੀ। ਛੱਡ ਹਿਸਾਬ ਦੀਆਂ ਗੱਲਾਂ, ਛੱਡ ਕੱਲ ਦੀ ਫਿਕਰ ਸੱਜਣਾ, ਛੱਡ ਹਿਸਾਬ ਦੀਆਂ ਗੱਲਾਂ, ਛੱਡ

0: वाह जी वाह, वाह जी वाह, क्या बात है, बहुत खूब,
1: शुक्रिया
0: बहुत खूब। थैंक यू जी, थैंक यू मोहम्मद जी, बहुत बहुत शुक्रिया। ते दोस्तों
1: शुक्रिया
0: ਇਹ ਸਨ ਆਪਣੇ ਨਾਲ ਦੁਬਈ ਤੋਂ ਮੁਹੰਮਦ ਜੀ, ਗੱਲਬਾਤ ਕਰਕੇ ਗਏ ਨੇ, ਨਾਲ ਗੀਤ ਸੁਣਾ ਕੇ ਗਏ ਨੇ। ਤੇ ਪਾਸ਼ ਉਹਨਾਂ ਦਾ ਅੱਜ ਦਿਨ ਹੈ, ਉਹਨਾਂ ਦੀ ਰਚਨਾ ਵੀ ਮੈਂ ਅੱਗੇ ਜਾ ਕੇ ਸਾਂਝੀ ਕਰਨ ਦੀ ਕੋਸ਼ਿਸ਼ ਕਰਦਾ, ਪਰ ਨਾਲ ਨਾਲ ਇੱਕ ਰਚਨਾ ਉਹਨਾਂ ਦੀ ਛੋਟੀ ਜਿਹੀ ਨਜ਼ਮ ਜਿਹੜੀ ਸਾਂਝੀ ਕਰਨ ਜਾ ਰਿਹਾ, ਹਸਰਤ। ਜ਼ਿੰਦਗੀ ਜ਼ਿੰਦਗੀ ਤੂੰ ਮੈਨੂੰ ਇੰਜ ਪਰਚਾਉਣ ਦੀ ਕੋਸ਼ਿਸ਼ ਨਾ ਕਰ, ਇਹ ਵਰਿਆਂ ਦੇ ਖਿਡੌਣੇ ਬਹੁਤ ਨਾਜ਼ੁਕ ਨੇ, ਜਿਹਨੂੰ ਵੀ ਹੱਥ ਲਾਵਾਂ ਟੁਕੜਿਆਂ ਦੇ ਵਿੱਚ ਖਿੰਡ ਜਾਂਦਾ ਹੈ। ਹੁਣ ਇਹਨਾਂ ਮੂੰਹ ਚੜਾਉਂਦੇ ਟੁਕੜਿਆਂ ਨੂੰ ਉਮਰ ਕੀਕਣ ਆਖ ਦੇਵਾਂ, ਅੜੀਏ ਕੋਈ ਤਾਂ ਟੁਕੜਾ ਸਮੇਂ ਦੇ ਪੈਰ ਦੇ ਵਿੱਚ ਵੱਜ ਕੇ ਫਰਸ਼ ਨੂੰ ਲਾਲ ਕਰ ਦੇਵੇ। ਤੇ ਲੋ ਦੋਸਤੋ, ਇਸੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਪਾਸ਼ ਜੀ ਦੀ ਬੜੀ ਚਰਚਾ ਦੇ ਵਿੱਚ ਰਹੀ, ਇੱਕ ਨਜ਼ਮ ਹੈ ਉਹ ਵੀ ਤੁਹਾਡੇ ਨਾਲ ਜਾਂਦੇ ਜਾਂਦੇ ਸਾਂਝੀ ਕਰਾਂਗੇ। ਤੇ ਉਹ ਬਾ ਕਮਾਲ ਜਿਹੜੀ ਨਜ਼ਮ ਹੁੰਦੀ ਹੈ ਸੁਪਨਿਆਂ ਦਾ ਮਰ ਜਾਣਾ, ਤੇ ਉਹ ਵੀ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਗੇ ਜਾ ਕੇ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 976 1962 ਸਟੂਡੀਓ ਦਾ ਨੰਬਰ ਹੈ। ਤੇ ਉਸ ਤੋਂ ਪਹਿਲਾਂ ਵਿਦੇਸ਼ੀ ਖ਼ਬਰਾਂ ਨੇ, ਕੁਝ ਉਹਨਾਂ ਦਾ ਜ਼ਿਕਰ ਕਰਦੇ ਹਾਂ, ਤੇ ਨਾਲ ਨਾਲ ਅਮਰੀਕਾ ਦੀ ਵੀ ਗੱਲ ਕਰਾਂਗੇ, ਤੇ ਜੋ ਦੁਨੀਆਦਾਰੀ ਦੇ ਉੱਤੇ ਹਾਲਾਤ ਬਣ ਰਹੇ ਉਹਨਾਂ ਦੇ ਵੱਲ ਨੂੰ ਚੱਲਦੇ ਹਾਂ। RSS ਮੁਖੀ ਮੋਹਨ ਭਾਗਵਤ ਦੀ ਲੰਡਨ ਦੇ ਵਿੱਚ ਜਿਹੜਾ ਗੁਰਦੁਆਰਾ ਫੇਰੀ ਦੇ ਵਿੱਚ ਵਿਰੋਧ ਦੇ ਵਿਚਕਾਰ ਸਮਰਥਨ ਦੇ ਵਿੱਚ ਆਇਆ, ਜਿਹੜਾ ਪ੍ਰਮੁੱਖ ਸਿੱਖ ਸ਼ਖਸੀਅਤਾਂ ਨੇ ਇੱਕ ਪਾਸੇ ਵਿਰੋਧ ਹੋ ਰਿਹਾ ਤੇ ਦੂਸਰੇ ਪਾਸੇ ਆਪਣੇ ਹੀ ਜਿਹੜਾ ਉਹਨਾਂ ਦਾ ਸਾਥ ਨਿਭਾ ਰਿਹਾ। ਕੌਮੀ ਸਵਯੰ ਸੇਵਕ ਸੇਵਕ ਜਿਹੜੇ ਨੇ ਸੰਘ RSS ਦੇ 100 ਸਾਲਾਂ ਸਥਾਪਨਾ ਵਰੇ ਦੇ ਕੌਮਾਂਤਰੀ ਪ੍ਰਚਾਰ ਦੇ ਦੌਰੇ ਤੇ ਲੰਡਨ ਦੇ ਇਤਿਹਾਸਕ ਖਾਲਸਾ ਜਥਾ ਬ੍ਰਿਟਿਸ਼ ਆਇਲਸ ਗੁਰਦੁਆਰਾ ਵਿਖੇ ਜਿਹੜਾ ਸੰਘ ਮੁਖੀ ਡਾਕਟਰ ਮੋਹਨ ਭਾਗਵਤ ਦੀ ਜਿਹੜੀ ਹੈ ਫੇਰੀ ਨੂੰ ਲੈ ਕੇ ਜਿੱਥੇ ਵਿਦੇਸ਼ੀ ਸਿੱਖ ਜਥੇਬੰਦੀਆਂ ਦੇ ਵੱਲੋਂ ਵਿਰੋਧ ਕੀਤਾ ਗਿਆ, ਉੱਥੇ ਪ੍ਰਮੁੱਖ ਸਿੱਖ ਸ਼ਖਸੀਅਤਾਂ ਇਸ ਦੇ ਸਮਰਥਨ ਦੇ ਵਿੱਚ ਵੀ ਆਈਆਂ ਨੇ। ਉਦਯੋਗਪਤੀ ਅਤੇ ਰਾਜ ਸਭਾ ਮੈਂਬਰ ਜਿਹੜੇ ਨੇ ਵਿਕਰਮਜੀਤ ਸਿੰਘ ਸਾਹਨੀ ਤੇ ਬ੍ਰਿਟਿਸ਼ ਭਾਰਤੀ ਕਾਰੋਬਾਰੀ ਤੇ ਸਮਾਜ ਸੇਵੀ ਪ੍ਰੋਫੈਸਰ ਪੀਟਰ ਵਿਰਦੀ, ਹਰਦੀਪ ਸਿੰਘ ਵਿਰਦੀ ਜਿਹੜੇ ਨੇ ਉਹਨਾਂ ਨੇ ਇਸ ਫੇਰੀ ਦਾ ਬਚਾਅ ਕੀਤਾ। ਸਿੱਖ ਫੈਡਰੇਸ਼ਨ ਅਤੇ ਇੰਡੀਅਨ ਵਰਕਰਜ਼ ਐਸੋਸੀਏਸ਼ਨ ਵਰਗੇ ਵਿਦੇਸ਼ੀ ਸਮੂਹਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਖ਼ਤ ਨਿੰਦਾ ਕੀਤੀ ਸੀ ਤੇ ਇਸ ਤੋਂ ਇਲਾਵਾ ਸਾਊਥ ਏਸ਼ੀਅਨ ਜਿਹੜਾ ਸੋਲੀਡੈਰਿਟੀ ਗਰੁੱਪ ਹੈਗਾ ਉਹਦੇ ਵੱਲੋਂ ਲੰਡਨ ਦੇ ਪਾਰਲੀਮੈਂਟ ਸਕੇਅਰ ਦੇ ਵਿੱਚ ਜਿਹੜਾ ਰੋਸ ਪ੍ਰਦਰਸ਼ਨ ਵੀ ਕੀਤਾ। ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਆਨੰਦ ਨੇ ਸਪਸ਼ਟ ਕੀਤਾ ਕਿ ਮੋਹਨ ਭਾਗਵਤ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋਣ ਦੇ ਲਈ ਇੱਕ ਸ਼ਰਧਾਲੂ ਵਜੋਂ ਆਏ ਨੇ। ਰਾਜ ਸਭਾ ਮੈਂਬਰ ਵਿਕਰਮ ਸਿੰਘ ਸਾਹਨੀ ਨੇ ਜਿਹੜਾ ਐਕਸ ਦੇ ਉੱਤੇ ਇੱਕ ਪੋਸਟ ਪਾਈ ਕਿ ਇਸ ਵਿਰੋਧ ਪ੍ਰਦਰਸ਼ਨ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ RSS ਮੁਖੀ ਇੱਕ ਸ਼ਰਧਾਲੂ ਵਜੋਂ ਆਏ ਸਨ ਤੇ ਉਨ੍ਹਾਂ ਨੇ ਰੁਮਾਲਾ ਸਾਹਿਬ ਭੇਟ ਕੀਤਾ ਤੇ ਸਾਹਨੀ ਨੇ ਲਿਖਿਆ ਕਿ ਸਾਡੇ ਗੁਰੂਆਂ ਨੇ ਸਰਬੱਤ ਦੇ ਭਲੇ ਦਾ ਸੰਦੇਸ਼ ਦਿੱਤਾ ਹੈ ਤੇ ਗੁਰੂ ਦੇ ਦਰਬਾਰ ਦੇ ਵਿੱਚ ਸ਼ਰਧਾ ਦੇ ਨਾਲ ਆਉਣ ਵਾਲੇ ਹਰ ਇਨਸਾਨ ਦਾ ਸਵਾਗਤ ਕੀਤਾ ਜਾਂਦਾ ਹੈ। ਜੇਕਰ ਕੋਈ ਮਤਭੇਦ ਹਨ ਵੀ ਤਾਂ ਉਨ੍ਹਾਂ ਦਾ ਹੱਲ ਗੱਲਬਾਤ ਦੇ ਨਾਲ ਹੋਣਾ ਚਾਹੀਦਾ, ਹੰਗਾਮੇ ਦੇ ਨਾਲ ਨਹੀਂ। ਉਨ੍ਹਾਂ ਉਦਾਹਰਣ ਦਿੰਦਿਆਂ ਕਿਹਾ ਕਿ ਜਦੋਂ ਰਾਹੁਲ ਗਾਂਧੀ 1984 ਦੇ ਦੁਖਾਂਤ ਦੇ ਇਤਿਹਾਸ ਦੇ ਬਾਵਜੂਦ ਸ੍ਰੀ ਦਰਬਾਰ ਸਾਹਿਬ ਆਏ ਸਨ ਤਾਂ ਉਨ੍ਹਾਂ ਨੂੰ ਵੀ ਸ਼ਰਧਾਲੂ ਵਜੋਂ ਮੱਥਾ ਟੇਕਣ ਅਤੇ ਸੇਵਾ ਕਰਨ ਦੀ ਇਜਾਜ਼ਤ ਦਿੱਤੀ ਗਈ। ਪੀਟਰ ਵਿਰਦੀ ਨੇ ਜਿਹੜਾ ਇਹ ਵੀ ਐਕਸ ਦੇ ਉੱਤੇ ਲਿਖਿਆ ਕਿ ਗੁਰੂ ਦਾ ਦਰ ਸਭ ਦੇ ਲਈ ਖੁੱਲ੍ਹਿਆ, ਕਿਸੇ ਵੀ ਇੰਸਟਾਗ੍ਰਾਮ ਪੇਜ ਦੇ ਕੋਲ ਇਸ ਨੂੰ ਬੰਦ ਕਰਨ ਦਾ ਅਧਿਕਾਰ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਮੋਹਨ ਭਾਗਵਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਨਿਭਾਉਣ ਆਏ ਨੇ ਤੇ ਮਹਿਮਾਨ ਨਵਾਜ਼ੀ ਦਾ ਮਤਲਬ ਕਿਸੇ ਦੀਆਂ ਨੀਤੀਆਂ ਦਾ ਸਮਰਥਨ ਕਰਨਾ ਨਹੀਂ ਹੁੰਦਾ ਤੇ ਨਾ ਹੀ ਗੱਲਬਾਤ ਕਰਨ ਦਾ ਮਤਲਬ ਆਤਮ ਸਮਰਪਣ ਹੈ। ਵਿਰਦੀ ਨੇ ਅਖੌਤੀ ਜਥੇਬੰਦੀਆਂ ਤੇ ਨਿਸ਼ਾਨੇ ਸਿੱਧਦਿਆਂ ਹੋਇਆਂ ਕਿਹਾ ਕਿ ਸੋਸ਼ਲ ਮੀਡੀਆ ਦੇ ਉੱਤੇ ਪੇਜ ਬਣਾ ਕੇ ਸਿੱਖ ਪੁਲਿਸ ਬਣਨ ਵਾਲਿਆਂ ਦੇ ਕੋਲ ਸਿੱਖੀ ਸੰਗਤ ਜਾਂ ਗੁਰੂ ਘਰ ਤੇ ਆਪਣਾ ਹੁਕਮ ਚਲਾਉਣ ਦਾ ਕੋਈ ਅਧਿਕਾਰ ਨਹੀਂ। ਗਾਲੀ ਗਲੋਚ ਅਤੇ ਨਿੱਜੀ ਹਮਲੇ ਗੁਰੂਆਂ ਦੀਆਂ ਸਿੱਖਿਆਵਾਂ ਦੇ ਉਲਟ ਨੇ। ਉਨ੍ਹਾਂ ਸਪਸ਼ਟ ਇਹ ਵੀ ਕੀਤਾ ਕਿ ਉਹ ਮਾਨਤਾ ਪ੍ਰਾਪਤ ਸਿੱਖ ਸੰਸਥਾਵਾਂ ਤੇ ਗੁਰਦੁਆਰਾ ਪ੍ਰਬੰਧਕਾਂ ਦੇ ਨਾਲ ਜਿਹੜਾ ਸਤਿਕਾਰਯੋਗ ਗੱਲਬਾਤ ਲਈ ਹਮੇਸ਼ਾ ਤਿਆਰ ਨੇ ਤੇ ਪਰ ਕਿਸੇ ਪਛਾਤੇ ਸੋਸ਼ਲ ਮੀਡੀਆ ਖਾਤਿਆਂ ਦੇ ਵੱਲੋਂ ਬਣਾਏ ਝੂਠੇ ਵਿਵਾਦਾਂ ਅੱਗੇ ਝੁਕਣਗੇ ਨਹੀਂ। ਦੂਸਰੇ ਪਾਸੇ ਜਿਹੜਾ 21 ਤੋਪਾਂ ਦੀ ਸਲਾਮੀ ਦੇ ਨਾਲ ਨਾਰਵੇ ਦੇ ਰਾਜਾ ਹੈਰਾਲਡ 5ਵੇਂ ਨੂੰ ਅਲਵਿਦਾ ਕਿਹਾ ਗਿਆ। ਨਾਰਵੇ ਦੇ ਰਾਜਾ ਹੈਰਾਲਡ 5ਵੇਂ ਦੇ ਤਾਬੂਤ ਨੂੰ ਬੁੱਧਵਾਰ ਨੂੰ ਅੱਜ ਉਨ੍ਹਾਂ ਦੇ ਅੰਤਮ ਸੰਸਕਾਰ ਦੇ ਲਈ ਸ਼ਾਹੀ ਮਹਿਲ ਤੋਂ ਓਸਲੋ ਗਿਰਜਾ ਘਰ ਲਿਜਾਇਆ ਗਿਆ। ਉਨ੍ਹਾਂ ਨੂੰ ਅਲਵਿਦਾ ਕਹਿਣ ਦੇ ਲਈ ਹਜ਼ਾਰਾਂ ਲੋਕ ਜਿਹੜੇ ਨੇ ਸੜਕਾਂ ਦੇ ਉੱਤੇ ਇਕੱਠੇ ਹੋਏ ਨੇ। ਸ਼ਾਹੀ ਮਹਿਲ ਤੋਂ ਓਸਲੋ ਗਿਰਜਾ ਘਰ ਤੱਕ ਜਿਹੜਾ ਕੈਪੀਟਲ ਹੈ ਓਸਲੋ ਨਾਰਵੇ ਦੀ ਅੰਤਮ ਸੰਸਕਾਰ ਜਲੂਸ ਤੋਂ ਪਹਿਲਾਂ 21 ਤੋਪਾਂ ਦੀ ਉਨ੍ਹਾਂ ਨੂੰ ਸਲਾਮੀ ਵੀ ਦਿੱਤੀ ਗਈ। ਹੈਰਾਲਡ 5ਵੇਂ ਦੇ ਪੁੱਤਰ ਅਤੇ ਦੇਸ਼ ਦੇ ਨਵੇਂ ਰਾਜਾ ਹਾਕੋਨ 8ਵੇਂ ਅਤੇ ਸ਼ਾਹੀ ਪਰਿਵਾਰ ਦੇ ਹੋਰ ਮੈਂਬਰ ਉਨ੍ਹਾਂ ਦੇ ਤਾਬੂਤ ਦੇ ਪਿੱਛੇ ਪਿੱਛੇ ਤੁਰ ਪਏ ਤੇ ਤਾਬੂਤ ਨੂੰ ਲਾਲ ਸ਼ਾਹੀ ਝੰਡੇ ਦੇ ਵਿੱਚ ਲਪੇਟਿਆ ਗਿਆ। ਰਾਜਾ ਹੈਰਾਲਡ 5ਵੇਂ ਦਾ 28 ਅਗਸਤ ਨੂੰ 99 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋਇਆ। ਉਹ ਕਿਸੇ ਵੀ ਯੂਰਪੀ ਦੇਸ਼ ਦੇ ਸਭ ਤੋਂ ਬਜ਼ੁਰਗ ਜਿਹੜੇ ਜੀਵਤ ਰਾਜਾ ਮੰਨੇ ਗਏ, ਜਿਨ੍ਹਾਂ ਨੇ 35 ਸਾਲ ਤੱਕ ਨਾਰਵੇ ਦੇ ਉੱਤੇ ਜਿਹੜਾ ਰਾਜ ਕੀਤਾ ਤੇ ਸ਼ਾਹੀ ਪਰਿਵਾਰਾਂ ਦੇ ਮੈਂਬਰ ਤੇ ਯੂਰਪ ਤੇ ਦੁਨੀਆਂ ਦੇ ਹੋਰ ਹਿੱਸਿਆਂ ਦੇ ਨੇਤਾ ਉਨ੍ਹਾਂ ਦੇ ਅੰਤਮ ਸੰਸਕਾਰ ਦੇ ਵਿੱਚ ਸ਼ਾਮਲ ਹੋਣ ਦੀ ਉਮੀਦ ਜਤਾਈ ਹੈ। ਅਮਰੀਕਾ ਨੇ ਈਰਾਨ ਦੇ ਹਵਾਬਾਜ਼ੀ ਖੇਤਰ ਦੇ ਉੱਤੇ ਪਾਬੰਦੀਆਂ ਲਾ ਦਿੱਤੀਆਂ ਤੇ ਇਸ ਤੋਂ ਜਿਹੜਾ ਘਬਰਾਹਟ ਪੈਦਾ ਹੋਈ ਜਾਂ ਬੇਕਾਬੂ ਹੋਇਆ ਈਰਾਨ ਹੈ ਤੇ ਉਹਨੇ ਹਮਲਾਬਾਜ਼ੀ ਸਾਰਾ ਕੁਝ ਸ਼ੁਰੂ ਕਰ ਦਿੱਤਾ। ਕਾਫੀ ਜਿਹੜੇ ਅਮਰੀਕੀ ਸ਼ਿਪਾਂ ਦੀ, ਜਹਾਜ਼ਾਂ ਦੀ ਜਾਂ ਹੋਰ ਚੀਜ਼ਾਂ ਦੀ ਜਿਹੜੀ ਤਬਾਹੀ ਮਚਾਈ ਹੈ। ਈਰਾਨ ਦੇ ਹਵਾਬਾਜ਼ੀ ਉਦਯੋਗ ਵਿਰੁੱਧ ਹੁਣ ਤੱਕ ਦੀਆਂ ਸਭ ਤੋਂ ਵਿਆਪਕ ਕਾਰਵਾਈਆਂ ਦੇ ਵਿੱਚੋਂ ਇੱਕ, ਜਿਹੜਾ ਵਿੱਚ ਅਮਰੀਕਾ ਨੇ ਈਰਾਨ ਦੇ ਹਵਾਬਾਜ਼ੀ ਨੈਟਵਰਕ, ਹਥਿਆਰਾਂ ਦੇ ਤਬਾਦਲੇ ਤੇ ਗੈਰ ਕਾਨੂੰਨੀ ਖਰੀਦ ਯੋਜਨਾਵਾਂ ਦਾ ਸਮਰਥਨ ਕਰਨ ਦੇ ਦੋਸ਼ ਦੇ ਵਿੱਚ 36 ਸੰਸਥਾਵਾਂ ਤੇ ਵਿਅਕਤੀਆਂ ਦੇ ਉੱਤੇ ਪਾਬੰਦੀਆਂ ਲਾਈਆਂ ਨੇ। ਅਮਰੀਕੀ ਖਜ਼ਾਨਾ ਵਿਭਾਗ ਦੇ ਵਿਦੇਸ਼ੀ ਸੰਪਤੀਆਂ ਦੇ ਨਿਯੰਤਰਣ ਦਫ਼ਤਰ ਜਿਹੜਾ OFAC ਨੇ ਕਿਹਾ ਕਿ ਇਸ ਨੇ ਸਾਰੀਆਂ ਸਰਗਰਮ ਈਰਾਨੀ ਏਅਰਲਾਈਨਾਂ ਦੇ ਨਾਲ ਹੀ ਵਿਦੇਸ਼ੀ ਜਿਹੜਾ ਵਿਚੋਲਿਆ, ਜਾਣੀ ਕਿ ਜਿਹੜਾ ਸ਼ੇਅਰ ਹੁੰਦਾ ਇੱਕ ਦੂਸਰੇ ਦਾ ਤੇ ਰਲਮੀਆਂ ਮਿਲਮੀਆਂ ਫਲਾਈਟਾਂ ਜਲ ਚੱਲਦੀਆਂ ਨੇ, ਕੰਪਨੀਆਂ ਦੋ ਜੁੜ ਜਾਂਦੀਆਂ ਨੇ, ਉਹਨਾਂ ਨੂੰ ਕਿਹਾ ਹੈ ਕਿ ਭਾਈ ਆਪਣਾ ਇਹਦੇ ਵਿੱਚੋਂ ਵਿਚੋਲਿਆਂ ਜਿਹੜੇ ਨੇ ਸ਼ੈਲ ਕੰਪਨੀਆਂ ਤੇ ਹੋਰ ਫਰਮਾਂ ਨੂੰ ਨਿਸ਼ਾਨਾ ਬਣਾਇਆ ਜੋ ਕਥਿਤ ਤੌਰ ਦੇ ਉੱਤੇ ਈਰਾਨ ਨੂੰ ਜਹਾਜ਼ ਜਿਹੜਾ ਦੇ ਪੁਰਜੇ ਤੇ ਹਵਾਬਾਜ਼ੀ ਦੇ ਨਾਲ ਸੰਬੰਧਿਤ ਤਕਨਾਲੋਜੀ ਪ੍ਰਾਪਤ ਕਰਨ ਦੇ ਵਿੱਚ ਮਦਦ ਕਰ ਰਹੀਆਂ ਨੇ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਟੌਮੀ ਨੇ ਜਿਹੜਾ ਕਿਹਾ ਕਿ ਅਮਰੀਕਾ ਈਰਾਨ ਦੇ ਹਵਾਬਾਜ਼ੀ ਖੇਤਰ ਦਾ ਸਮਰਥਨ ਕਰਨ ਵਾਲੇ ਵੱਖ ਵੱਖ ਦੇਸ਼ਾਂ ਦੇ ਵਿੱਚ 36 ਜਿਹੜੀਆਂ ਸੰਸਥਾਵਾਂ ਤੇ ਵਿਅਕਤੀਆਂ ਦੇ ਉੱਤੇ ਪਾਬੰਦੀ ਲਾਈ ਹੈ ਤੇ ਆਪਰੇਸ਼ਨ ਇਕਨਾਮਿਕ ਆਊਟ ਕਾਸਟ ਜਿਹੜਾ ਉਹਨੂੰ ਲਾਗੂ ਕਰਨਾ ਜਾਰੀ ਰੱਖਦਾ। ਉਨ੍ਹਾਂ ਕਿਹਾ ਕਿ ਇਸ ਖੇਤਰ ਨੂੰ ਈਰਾਨੀ ਸ਼ਾਸਨ ਦੇ ਦੁਆਰਾ ਦੁਨੀਆ ਭਰ ਦੇ ਵਿੱਚ ਪ੍ਰਸਾਰ ਅਤੇ ਅੱਤਵਾਦ ਨੂੰ ਉਤਸ਼ਾਹਿਤ ਕਰਨ ਦੇ ਲਈ ਵਰਤਿਆ ਗਿਆ ਤੇ ਕਾਰਵਾਈ ਆਪਰੇਸ਼ਨ ਇਕਨਾਮਿਕ ਜਿਹੜਾ ਆਊਟ ਕਾਸਟ ਦੇ ਤਹਿਤ ਹੀ ਕੀਤੀ ਗਈ ਹੈ। ਦੂਸਰੇ ਪਾਸੇ ਮੱਥਾ ਲਾ ਲਿਆ ਇੰਗਲੈਂਡ ਨੇ ਇਜ਼ਰਾਈਲ ਦੇ ਨਾਲ। ਹੁਣ ਇਜ਼ਰਾਈਲ ਤੇ ਬਰਤਾਨੀਆ ਵਿਚਾਲੇ ਕੂਟਨੀਤਿਕ ਵਿਵਾਦ ਤਿੱਖਾ ਹੋ ਗਿਆ। ਯਰੂਸ਼ਲਮ ਸਥਿਤ ਬ੍ਰਿਟਿਸ਼ ਕੌਂਸਲੇਟ ਬੰਦ ਕਰਨ ਦੇ ਹੁਕਮ ਹੋ ਗਏ। ਇਜ਼ਰਾਈਲ ਤੇ ਬਰਤਾਨੀਆ ਵਿਚਾਲੇ ਕਬਜ਼ੇ ਹੇਠਲੇ ਪੱਛਮੀ ਕੰਢੇ ਦੇ ਵਿੱਚ ਇਜ਼ਰਾਈਲੀ ਬਸਤੀਆਂ ਦੇ ਮੁੱਦੇ ਨੂੰ ਲੈ ਕੇ ਕੂਟਨੀਤਿਕ ਵਿਵਾਦ ਹੋਰ ਤਿੱਖਾ ਹੋ ਗਿਆ। ਬਰਤਾਨੀਆ ਦੇ ਵੱਲੋਂ ਬਸਤੀਆਂ ਤੋਂ ਆਉਣ ਵਾਲੇ ਜਿਹੜੇ ਨੇ ਸਮਾਨ ਦੇ ਵਪਾਰ ਦੇ ਉੱਤੇ ਪਾਬੰਦੀਆਂ ਲਗਾਉਣ ਦੇ ਐਲਾਨ ਤੋਂ ਬਾਅਦ ਇਜ਼ਰਾਈਲ ਨੇ ਪੂਰਬੀ ਯਰੂਸ਼ਲਮ ਸਥਿਤ ਬ੍ਰਿਟਿਸ਼ ਕੌਂਸਲੇਟ ਬੰਦ ਕਰਨ ਤੇ ਬ੍ਰਿਟਿਸ਼ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ ਦੇ ਦਿੱਤੇ। ਬਰਤਾਨੀਆ ਦੇ ਵਿਦੇਸ਼ ਮੰਤਰੀ ਐਂਡ ਮਿਲੀਬੈਂਡ ਨੇ ਜਿਹੜਾ 8 ਸਤੰਬਰ ਕੱਲ ਬੀਤੇ ਚ ਸੰਸਦ ਦੇ ਵਿੱਚ ਇਜ਼ਰਾਈਲ ਫਲਿਸਤੀਨ ਸੰਬੰਧੀ ਨਵੀਂ ਨੀਤੀ ਦਾ ਐਲਾਨ ਕਰਦਿਆਂ ਪੱਛਮੀ ਕੰਢੇ ਦੇ ਵਿੱਚ ਬਸਤੀਆਂ ਦੇ ਵਿਸਤਾਰ ਤੇ ਵਸਨੀਕਾਂ ਵਿਰੁੱਧ ਹਿੰਸਾ ਦੇ ਉੱਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਬ੍ਰਿਟਿਸ਼ ਸਰਕਾਰ ਦਾ ਕਹਿਣਾ ਹੈ ਕਿ ਇਹ ਕਾਰਵਾਈ ਦੋ ਰਾਜ ਹੱਲ ਦੀ ਸੰਭਾਵਨਾ ਨੂੰ ਬਚਾਉਣ ਅਤੇ ਅੰਤਰਰਾਸ਼ਟਰੀ ਕਾਨੂੰਨ ਦੀ ਪਾਲਣਾ ਦੇ ਲਈ ਕੀਤੀ ਜਾ ਰਹੀ ਹੈ। ਬਰਤਾਨੀਆ, ਫਰਾਂਸ ਅਤੇ ਕੈਨੇਡਾ ਨੇ ਬਸਤੀਆਂ ਤੋਂ ਆਉਣ ਵਾਲੇ ਸਮਾਨ ਦੀ ਜਿਹੜੀ ਦਰਾਮਦ ਦੇ ਉੱਤੇ ਪਾਬੰਦੀ ਲਗਾਉਣ ਦੇ ਲਈ ਰਾਸ਼ਟਰੀ ਕਦਮ ਚੁੱਕਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ 11 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਸਾਂਝੇ ਬਿਆਨ ਦੇ ਵਿੱਚ ਬਸਤੀਆਂ ਦੇ ਵਿਸਤਾਰ ਨੂੰ ਰੋਕਣ, ਵਸਨੀਕਾਂ ਵਿਰੁੱਧ ਹਿੰਸਾ ਦੇ ਲਈ ਜਵਾਬਦੇਹੀ ਯਕੀਨੀ ਬਣਾਉਣ ਤੇ ਦੋ ਰਾਜ ਹੱਲ ਜਿਹੜੇ ਆ ਉਹਦੀ ਰੱਖਿਆ ਕਰਨ ਦੀ ਮੰਗ ਕੀਤੀ ਹੈ। ਇਸ ਦੇ ਜਵਾਬ ਦੇ ਵਿੱਚ ਇਜ਼ਰਾਈਲ ਦੇ ਵਿਦੇਸ਼ ਮੰਤਰੀ ਗਿਡਿਆਨ ਸਾਰ ਨੇ ਬ੍ਰਿਟਿਸ਼ ਕਦਮਾਂ ਨੂੰ ਇਜ਼ਰਾਈਲ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲ ਕਰਾਰ ਦਿੱਤਾ ਹੈ ਤੇ ਇਜ਼ਰਾਈਲ ਨੇ ਪੂਰਬੀ ਯਰੂਸ਼ਲਮ ਦੇ ਬ੍ਰਿਟਿਸ਼ ਕੌਂਸਲੇਟ ਨੂੰ 30 ਦਿਨਾਂ ਦੇ ਅੰਦਰ ਅੰਦਰ ਬੰਦ ਕਰਨ ਦੇ ਲਈ ਵੀ ਕਹਿ ਦਿੱਤਾ ਹੈ। ਆਖਰੀ ਖਬਰਾਂ ਵੱਲ ਨੂੰ ਵੱਧਦੇ ਹਾਂ। ਦੁਨੀਆ ਦੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਨੇਤਾ ਦੀ ਤਨਖਾਹ ਵਧਾਈ ਗਈ ਹੈ। ਹਰ ਸਾਲ ਮਿਲਣਗੇ 27 ਕਰੋੜ ਰੁਪਈਆ। ਕਿਆ ਬਾਤ ਹੈ ਜੀ, ਚੱਕ ਦਿਓ। ਛੋਟਾ ਜਿਹਾ ਮੁਲਕ ਹੈ ਸਿੰਗਾਪੁਰ, ਕਦੇ ਗੱਲਬਾਤ ਕਰਾਂਗੇ ਖੁੱਲ੍ਹ ਕੇ ਕੀ ਸ਼ੈ ਹੈ ਵੀ। ਸਿੰਗਾਪੁਰ ਸਰਕਾਰ ਨੇ ਪ੍ਰਧਾਨ ਮੰਤਰੀ ਮੰਤਰੀਆਂ ਤੇ ਦੂਜੇ ਸੀਨੀਅਰ ਅਧਿਕਾਰੀਆਂ ਦੀ ਤਨਖਾਹ ਵਧਾਉਣ ਦਾ ਫੈਸਲਾ ਕੀਤਾ। ਦੁਨੀਆਂ ਦੇ ਸਭ ਤੋਂ ਵੱਧ ਤਨਖਾਹ ਹਾਸਲ ਕਰਨ ਵਾਲੇ ਨੇਤਾਵਾਂ ਦੇ ਵਿਚ ਸ਼ਾਮਲ ਪ੍ਰਧਾਨ ਮੰਤਰੀ ਲਾਰੈਂਸ ਵੋਗ ਦੀ ਜਿਹੜੀ ਹੈ ਸਾਲਾਨਾ ਕਮਾਈ ਹੁਣ ਲਗਭਗ 11 ਕਰੋੜ ਰੁਪਏ ਵੱਧ ਜਾਵੇਗੀ। ਵੋਗ ਨੂੰ ਫਿਲਹਾਲ ਸਾਲਾਨਾ ਲਗਭਗ 22 ਲੱਖ ਸਿੰਗਾਪੁਰ ਡਾਲਰ ਯਾਨੀ ਕਿ 16 ਲੱਖ ਕਰੋੜ ਰੁਪਇਆ ਮਿਲਦਾ ਹੈ ਤੇ ਵਾਧੇ ਤੋਂ ਬਾਅਦ ਹੁਣ ਉਨ੍ਹਾਂ ਦਾ ਸਾਲਾਨਾ ਪੈਕੇਜ ਜਿਹੜਾ ਹੈ ਸਾਲ ਦਾ 36 ਲੱਖ ਲਗਭਗ ਸਿੰਗਾਪੁਰ ਡਾਲਰ ਹੋ ਜਾਏਗਾ ਜੋ ਕਿ 27 ਕਰੋੜ ਰੁਪਇਆ ਬਣ ਜਾਂਦਾ ਹੈ ਭਾਰਤ ਦਾ। ਮਤਲਬ ਉਨ੍ਹਾਂ ਦੀ ਕਮਾਈ ਦੇ ਵਿਚ 60% ਤੋਂ ਵੱਧ ਜਿਹੜਾ ਇਜਾਫਾ ਹੋਵੇਗਾ। ਤੁਲਨਾ ਕਰੀਏ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਾਲਾਨਾ ਤਨਖਾਹ ਲਗਭਗ 20 ਲੱਖ ਰੁਪਏ ਹੈ। ਇਸ ਹਿਸਾਬ ਦੇ ਨਾਲ ਵੋਗ ਦੀ ਨਵੀਂ ਸਾਲਾਨਾ ਜਿਹੜੀ ਹੈ ਕਮਾਈ ਮੋਦੀ ਦੀ ਤਨਖਾਹ ਤੋਂ ਲਗਭਗ 135 ਗੁਣਾ ਜਿਹੜੀ ਵੱਧ ਹੋਏਗੀ। ਇਸ ਦੇ ਵਿਚ ਮੰਤਰੀਆਂ ਦੀ ਵੀ ਜਿਹੜੀ ਤਨਖਾਹ ਵਧੇਗੀ ਨਾਲ ਅਜੇ ਸਿੰਗਾਪੁਰ ਦੇ ਮੰਤਰੀਆਂ ਨੂੰ ਸਾਲਾਨਾ ਲਗਭਗ 11 ਲੱਖ ਸਿੰਗਾਪੁਰ ਡਾਲਰ ਯਾਨੀ ਕਿ 8.20 ਕਰੋੜ ਰੁਪਏ ਮਿਲਦੇ ਹੈ। ਨਵੀਂ ਵਿਵਸਥਾ ਦੇ ਵਿਚ ਇਹ ਵੱਧ ਕੇ ਜਿਹੜੇ ਲਗਭਗ 12 ਲੱਖ ਡਾਲਰ ਹੋ ਜਾਣੇ ਹੈ ਯਾਨੀ 8.95 ਕਰੋੜ ਬਣ ਜਾਣੇ ਹੈ। ਤੇ ਵੋਗ ਦੇ ਮੁਤਾਬਕ ਮੌਜੂਦਾ ਸਰਕਾਰ ਦਾ ਕਾਰਜਕਾਲ ਖਤਮ ਹੋਣ ਤੱਕ ਜ਼ਿਆਦਾਤਰ ਮੰਤਰੀਆਂ ਦੀ ਸਾਲਾਨਾ ਕਮਾਈ 13.5 ਲੱਖ ਡਾਲਰ 10 ਕਰੋੜ ਰੁਪਏ ਤੱਕ ਦੀ ਹੈ ਤੇ ਪਹੁੰਚ ਸਕਦੀ ਹੈ। ਤਨਖਾਹ ਦਾ ਕੁਝ ਹਿੱਸਾ ਸਰਕਾਰ ਦੇ ਪ੍ਰਦਰਸ਼ਨ ਤੇ ਨਿਰਭਰ ਕਰੇਗਾ। ਰੋਜ਼ਗਾਰ ਵਧਾਉਣ, ਲੋਕਾਂ ਦੀ ਆਮਦਨ ਵਧਾਉਣ ਅਤੇ GDP ਗਰੋਥ ਵਰਗੀਆਂ ਜਿਹੜੇ ਟੀਚੇ ਨੇ ਉਨ੍ਹਾਂ ਨੂੰ ਹਾਸਲ ਕਰਨ ਦੇ ਉੱਤੇ ਉਨ੍ਹਾਂ ਦੀ ਕਮਾਈ ਵੱਧ ਸਕਦੀ ਹੈ। ਤੇ ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਗੱਲਾਂ ਬਾਤਾਂ ਤੇ ਜਾਂਦੇ ਜਾਂਦੇ ਅਮਰੀਕਾ ਵੱਲ ਨੂੰ ਚੱਲਦੇ ਹਾਂ ਥੋੜਾ ਜਿਹਾ ਤੇ ਉਹਦੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਇੰਨਾ ਕੁਝ ਆਲੇ ਦੁਆਲੇ ਜੋ ਘਮਸਾਨ ਮਚਾਇਆ ਹੋਇਆ ਤੇ ਉਹਦੀ ਬਾਤ ਪਹੁੰਚ ਆ ਰਿਹਾ ਤੁਹਾਡੇ ਨਾਲ ਆਪਣੇ ਸੁਖਪਾਲ ਹੁੰਦਲ ਜੀ ਦੀ ਕਲਮ ਦੇ ਵਿੱਚੋਂ ਇਹ ਗੱਲਬਾਤ ਹੈ। ਅਮਰੀਕਾ ਦੀ ਆਰਥਿਕ ਜਿਹੜੀ ਹੈ ਜੰਗ ਤੇ ਕਿਊਬਾ ਵਿੱਚ ਸਕੂਲ ਦੇ ਪਹਿਲੇ ਦਿਨ ਨੂੰ ਨਹੀਂ ਰੋਕ ਸਕੀ ਹੈ, ਚਾਹੇ ਇੰਨਾ ਕੁਝ ਘਮਸਾਨ ਉਹਨੇ ਮਚਾਇਆ ਹੋਇਆ। ਇਹਦੇ ਵਿੱਚ ਸੁਖਵੰਤ ਹੁੰਦਲ ਜੀ ਦਾ ਇਹ ਆਰਟੀਕਲ ਹੈ, ਲਿਖਦੇ ਨੇ, ਅਨੁਵਾਦ ਕੀਤਾ ਪੰਜਾਬੀ ਚ। 3 ਸਤੰਬਰ ਨੂੰ ਕਿਊਬਾ ਦੇ ਵਿੱਚ ਗਰਮੀਆਂ ਦੀਆਂ ਛੁੱਟੀਆਂ ਬਾਅਦ ਸਕੂਲ ਖੁੱਲਣ ਦਾ ਪਹਿਲਾ ਦਿਨ ਸੀਗਾ। ਅਮਰੀਕਾ ਦੇ ਵੱਲੋਂ ਲਾਏ ਤੇਲ ਬਲੋਕੇਡ ਦੇ ਦੌਰਾਨ ਵੀ ਸਕੂਲ ਖੁੱਲਣ ਸਮੇਂ ਵਿਦਿਆਰਥੀ, ਮਾਪੇ, ਅਧਿਆਪਕ ਤੇ ਸਕੂਲ ਪ੍ਰਬੰਧਕ ਇਸ ਬਲੋਕੇਡ ਦੇ ਨਾਲ ਕਿਵੇਂ ਨਿਪਟ ਰਹੇ ਨੇ, ਇਸ ਦੇ ਬਾਰੇ ਇੱਕ ਛੋਟੀ ਜਿਹੀ ਰਿਪੋਰਟ ਹਵਾਨਾ ਸਥਿਤ ਨਿਊਜ਼ ਸਾਈਟ ਜਿਹੜੀ ਹੈ ਬੈਲੀ ਆਫ ਦੀ ਵਿਜ਼ਿਟ ਭਾਵ ਹੈਵਾਨ ਦੇ ਢਿੱਡ ਦੇ ਵਿੱਚ ਬੈਲੀ ਆਫ ਦੀ ਬੀਸਟ ਯਾਨੀ ਕਿ ਉਹਦਾ ਪੰਜਾਬੀ ਦੇ ਵਿੱਚ ਅਨੁਵਾਦ ਬਣਦਾ ਕਿ ਹੈਵਾਨ ਦੇ ਢਿੱਡ ਦੇ ਵਿੱਚ ਤੇ 3 ਸਤੰਬਰ ਨੂੰ ਛਪੀ ਹੈ, ਜੋ ਕਿਊਬਾ ਦੇ ਲੋਕਾਂ ਤੇ ਸਰਕਾਰ ਦੀ ਪੜ੍ਹਾਈ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇੰਨਾ ਕੁਝ ਹੁੰਦੇ ਸੁਣਦੇ ਵੀ ਇਹਦੇ ਵਿੱਚ ਜਿਹੜਾ ਇਹ ਰਿਪੋਰਟ ਸੁਖਵੰਤ ਹੁੰਦਲ ਜੀ ਇਹਦੇ ਵਿੱਚ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਉਹਨਾਂ ਨੇ, ਉਹ ਤੁਹਾਡੇ ਨਾਲ ਸਾਂਝੀ ਕਰਦਾ ਹੈ। ਗਰਮੀ ਦੀਆਂ ਲੰਬੀਆਂ ਛੁੱਟੀਆਂ ਤੋਂ ਬਾਅਦ ਮੰਗਲਵਾਰ ਨੂੰ ਕਿਊਬਾ ਦੇ 14.14 ਮਿਲੀਅਨ ਵਿਦਿਆਰਥੀ ਸਕੂਲ ਪਰਤੇ ਹੈ। ਟਰੰਪ ਪ੍ਰਸ਼ਾਸਨ ਦੀ ਤੇਲਬੰਦੀ ਜਿਹੜਾ ਆਇਲ ਬਲਾਕੇਟ ਜਿਹੜਾ ਕੀਤਾ ਹੈ ਕਾਰਨ ਪੈਦਾ ਹੋਈਆਂ ਕਿਲਤਾਂ ਅਤੇ ਘੰਟਿਆਂ ਬੱਧੀ ਬਿਜਲੀ ਦੇ ਕੱਟਾਂ ਦੇ ਬਾਵਜੂਦ ਵੀ ਮਾਪਿਆਂ ਨੇ ਤੜਕੇ ਉੱਠ ਕੇ ਬੱਚਿਆਂ ਦਾ ਦੁਪਹਿਰ ਦਾ ਖਾਣਾ ਲੰਚ ਪੈਕ ਕੀਤਾ ਤੇ ਸਕੂਲ ਦੀਆਂ ਵਰਦੀਆਂ

ਵਿੱਚ ਪਰਤੇ ਆ। ਹਵਾਨਾ ਦੇ ਇੱਕ ਮਿਡਲ ਸਕੂਲ ਦੇ ਵਿਦਿਆਰਥੀ ਸੈਮੂਅਲ ਓਰਟਾ ਪਾਚੇਕੋ ਨੇ ਕਿਹਾ ਕਿ ਮੈਂ ਲਗਭਗ 2 ਮਹੀਨਿਆਂ ਤੋਂ ਆਪਣੇ ਜਮਾਤੀਆਂ ਨੂੰ ਨਹੀਂ ਮਿਲ ਸਕਿਆ। ਸੱਚ ਕਹਾਂ ਤਾਂ ਮੈਂ ਇੱਥੇ ਵਾਪਸ ਆ ਕੇ ਬਹੁਤ ਖੁਸ਼ ਹਾਂ। ਨਵੇਂ ਸਕੂਲੀ ਸਾਲ ਦੀ ਸ਼ੁਰੂਆਤ ਸਮੇਂ ਪਰਿਵਾਰਾਂ ਤੇ ਅਧਿਆਪਕਾਂ ਨੂੰ ਬਿਜਲੀ ਦੇ ਕੱਟਾਂ, ਕਿੱਲਤਾਂ ਅਤੇ ਤੇਲ ਦੀ ਘਾਟ ਦੇ ਨਾਲ ਜੂਝ ਰਹੇ ਥੋੜਾ ਮਾਰੇ ਆਵਾਜਾਈ ਪ੍ਰਬੰਧ ਜਿਹੜੇ ਨੇ ਉਹਦਾ ਸਾਹਮਣਾ ਕਰਨਾ ਪਿਆ। ਸਕੂਲ ਬੱਸਾਂ ਦੇ ਲਈ ਤੇਲ ਨਾ ਹੋਣ ਕਰਕੇ ਹੁਣ ਬਹੁਤ ਸਾਰੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਆਪਣੀਆਂ ਜਮਾਤਾਂ ਦੇ ਵਿੱਚ ਜਾਣ ਲਈ ਤੁਰ ਕੇ ਹੀ ਲੰਮਾ ਪੈਂਡਾ ਜਿਹੜਾ ਤੈਅ ਕਰਨਾ ਪੈਂਦਾ ਹੈ। ਸਕੂਲ ਪਹੁੰਚਣਾ ਤਾਂ ਸਿਰਫ ਪਹਿਲੀ ਰੁਕਾਵਟ ਹੈ, ਕਿਊਬਾ ਦਾ ਡੂੰਘਾ ਹੋ ਰਿਹਾ ਜਿਹੜਾ ਖੁਰਾਕ ਸੰਕਟ ਵੀ ਵਿਦਿਆਰਥੀਆਂ ਦੇ ਸਕੂਲ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਪ੍ਰਭਾਵਿਤ ਕਰ ਰਿਹਾ। ਯੂਨਾਈਟਿਡ ਨੇਸ਼ਨ ਦਾ ਕਹਿਣਾ ਇਹਦੇ ਬਾਰੇ ਕਿ ਇਸ ਸਾਲ ਦੇ ਸ਼ੁਰੂ ਦੇ ਵਿੱਚ ਟਰੰਪ ਪ੍ਰਸ਼ਾਸਨ ਵੱਲੋਂ ਲਾਏ ਗਏ ਆਇਲ ਬਲੋਕਡ ਤੇਲ ਬੰਦੀ ਜਿਹੜੀ ਹੈ ਤੋਂ ਬਾਅਦ ਕਿਊਬਾ ਦੇ ਭੋਜਨ ਉਤਪਾਦਨ ਦੇ ਵਿੱਚ 60% ਦੀ ਕਮੀ ਆਈ ਹੈ, ਜਦੋਂ ਕਿ ਬੁਨਿਆਦੀ ਭੋਜਨ ਜਿਹੜਾ ਪਦਾਰਥਾਂ ਦੀਆਂ ਕੀਮਤਾਂ ਬਹੁਤ ਵੱਧ ਗਈਆਂ। ਜਿਵੇਂ ਜਿਵੇਂ ਖੁਰਾਕ ਦੀ ਕਮੀ ਹੋ ਰਹੀ ਹੈ ਤੇ ਤੇਲ ਦੀ ਘਾਟ ਦੇ ਕਾਰਨ ਸਪਲਾਈ ਦੇ ਵਿੱਚ ਰੁਕਾਵਟ ਆ ਰਹੀ ਹੈ। ਸਕੂਲਾਂ ਦੇ ਕੈਫੇਟੇਰੀਆ ਦੇ ਵਿੱਚ ਵਿਦਿਆਰਥੀਆਂ ਨੂੰ ਖਾਣਾ ਖਵਾਉਣਾ ਜਿਹੜਾ ਹਰ ਦਿਨ ਦੀ ਇੱਕ ਹੋਰ ਚੁਣੌਤੀ ਬਣ ਗਿਆ। ਸਿੱਖਿਆ ਮੰਤਰੀ ਜਿਹੜੇ ਨੇ ਉੱਥੇ ਦੇ ਨਾਈਮਾ ਟਰੂਜ਼ੀਲੋ ਬਾਰੇਟੋ ਨੇ ਕਿਹਾ ਕਿ ਤੁਹਾਨੂੰ ਅੰਦਾਜ਼ਾ ਹੈ ਕਿ ਜਿਹੜਾ ਦੇਸ਼ ਕਦੇ ਬੱਚਿਆਂ ਦੇ ਲਈ ਸੰਤੁਲਿਤ ਅਤੇ ਲੋੜੀਂਦੀ ਪ੍ਰੋਟੀਨ ਖੁਰਾਕ ਦੀ ਗਰੰਟੀ ਦੇਣ ਦਾ ਆਦਿ ਸੀਗਾ, ਉਸਦੇ ਲਈ ਹੁਣ ਇਹ ਸੋਚਣਾ ਵੀ ਕਿੰਨਾ ਵੱਡਾ ਸੰਘਰਸ਼ ਬਣ ਗਿਆ ਕਿ ਬੱਚਿਆਂ ਦੇ ਲਈ ਲੋੜੀਂਦਾ ਭੋਜਨ ਇੱਕ ਥਾਂ ਤੋਂ ਦੂਜੀ ਥਾਂ ਕਿਵੇਂ ਜਿਹੜਾ ਪਹੁੰਚਾਇਆ ਜਾਵੇ। ਇਹਦੇ ਵਿੱਚ ਦੇਖੋ ਹੁਣ ਕਿੰਨੇ ਬੱਚੇ ਜਾਂ ਇਹਨਾਂ ਦੀਆਂ ਆਪਸੀ ਜੰਗਾਂ ਜਾਂ ਜੋ ਕੁਝ ਵੀ ਹੈ, ਕਿੰਨੀਆਂ ਪੀੜ੍ਹੀਆਂ ਇਹਨਾਂ ਚੀਜ਼ਾਂ ਦੇ ਵਿੱਚ ਬਰਬਾਦ ਹੋਣਗੀਆਂ, ਉਹਨਾਂ ਦੇ ਮਾਨਸਿਕ ਹਾਲਾਤ ਜਾਂ ਭੋਜਨ ਦੇ ਜੋ ਹਾਲਾਤ ਨੇ, ਮਹਿੰਗਾਈ ਦੇ ਹਾਲਾਤ ਨੇ, ਉਹ ਕਿਤੇ ਨਾ ਕਿਤੇ ਤਾਂ ਪ੍ਰਭਾਵ ਛੱਡਣਗੇ ਹੀ ਨਾ ਆਉਣ ਵਾਲੇ ਸਮੇਂ ਦੇ ਵਿੱਚ। ਬੱਚਿਆਂ ਨੂੰ ਸਕੂਲ ਦੇ ਵਿੱਚ ਰੱਖਣ ਦੇ ਲਈ ਕੀਤੇ ਜਾ ਰਹੇ ਯਤਨਾਂ ਜਮਾਤ ਖਤਮ ਹੋਣ ਦੇ ਨਾਲ ਖਤਮ ਨਹੀਂ ਹੁੰਦੇ। ਘਰ ਦੇ ਵਿੱਚ ਪਰਿਵਾਰ ਬਿਜਲੀ ਦੇ ਕੱਟਾਂ ਦੇ ਅਨੁਸਾਰ ਜਿਹੜਾ ਕੰਮ ਕਰਦੇ ਆ ਉਹ ਵਰਦੀਆਂ ਪ੍ਰੈਸ ਕਰਨ ਦੇ ਲਈ ਉਹਨਾਂ ਗੁਆਂਢੀਆਂ ਦੇ ਕੋਲ ਲੈ ਕੇ ਜਾਂਦੇ ਨੇ ਜਿਨ੍ਹਾਂ ਦੇ ਕੋਲ ਬਿਜਲੀ ਹੁੰਦੀ ਹੈ, ਤੇ ਚਾਰਜ ਹੋਣ ਵਾਲੇ ਲੈਂਪਾਂ ਦਾ ਇੰਤਜ਼ਾਮ ਕਰਦੇ ਨੇ ਤਾਂ ਜੋ ਬੱਚੇ ਪੜ੍ਹ ਸਕਣ। ਪ੍ਰੀ ਸਕੂਲ ਦੀ ਪ੍ਰਿੰਸੀਪਲ ਜ਼ੁਲੇਮਾ ਰੋਡਰੀਗਜ਼ ਲੇਵਾ ਨੇ ਕਿਹਾ ਕਿ ਬਲੋਕਡ ਕਾਰਨ ਪੈਦਾ ਹੋਈ ਹਰ ਤਰ੍ਹਾਂ ਦੀ ਕਮੀ ਦੇ ਬਾਵਜੂਦ ਵੀ ਅਸੀਂ ਇੱਕ ਅਜਿਹਾ ਦੇਸ਼ ਹਾਂ ਜੋ ਆਪਣਾ ਸਭ ਕੁਝ ਨਿਸ਼ਾਵਰ ਕਰਨ ਦੇ ਲਈ ਵੀ ਤਿਆਰ ਹਾਂ ਜੀ। ਦੋਸਤੋ, ਇਹ ਸੀ ਜੀ ਰਿਪੋਰਟ ਜੋ ਸਾਂਝੀ ਕੀਤੀ ਹੈ ਸੁਖਵੰਤ ਹੁੰਦਲ ਜੀ ਦੀ ਕਲਮ ਦੇ ਵਿੱਚੋਂ। ਤੇ ਅਮਰੀਕਾ ਦੀ ਆਰਥਿਕ ਜੰਗ ਕਿਊਬਾ ਦੇ ਵਿੱਚ ਸਕੂਲ ਦੇ ਪਹਿਲੇ ਦਿਨ ਨੂੰ ਨਹੀਂ ਰੋਕ ਸਕੀ ਹੈ, ਤੇ ਆਖਰ ਦੇ ਵਿੱਚ ਤੁਹਾਡੇ ਨਾਲ ਜੋ ਵਾਅਦਾ ਕੀਤਾ ਸੀ ਪਾਸ ਹੋਣਾ ਦੀ ਗੱਲ ਕਰਦਾ ਥੋੜੀ ਜੀ, ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਹਾਂ। ਪਾਸ਼ ਦੀ ਨਜ਼ਰ ਦੇ ਵਿੱਚ ਬੰਦ ਕੋਠੜੀ ਦੀ ਜ਼ਿੰਦਗੀ ਕਿਵੇਂ ਦੀ ਸੀ ਤੇ ਉਹਨਾਂ ਨੇ ਜੇਲ੍ਹ ਦੇ ਵਿੱਚੋਂ ਕਿਵੇਂ ਬਾਹਰ ਭੇਜਿਆ ਸੀ ਇਹ ਕਵਿਤਾਵਾਂ ਨੂੰ। ਪਾਸ਼ ਹੱਸਦੇ ਵੀ ਸੀ ਤੇ ਰੋਂਦੇ ਵੀ ਸੀ, ਰੁੱਸਦੇ ਵੀ ਸੀ ਤੇ ਲੜਦੇ ਵੀ ਸੀ, ਸ਼ਰਾਰਤੀ ਵੀ ਸੀ ਤੇ ਸ਼ਰੀਫ ਵੀ। ਉਹ ਇਸ਼ਕ ਨੂੰ ਮਹਾਨ ਮੰਨਦਾ ਸੀ ਤੇ ਪਿਆਰ ਨੂੰ ਵੱਡੀ ਮਾਨਤਾ ਦਿੰਦੇ ਸਨ। ਉਹਨਾਂ ਨੇ ਜੇਲ੍ਹਾਂ ਵੀ ਕੱਟੀਆਂ ਤੇ ਜਹਾਜ਼ਾਂ ਦੇ ਝੂਟੇ ਵੀ ਲਏ। ਅਜਿਹੀਆਂ ਹੀ ਯਾਦਾਂ ਪਾਸ਼ ਦੇ ਜਿਹੜੇ ਨੇ ਦੋਸਤ ਸ਼ਮਸ਼ੇਰ ਸੰਧੂ ਸਾਹਿਬ ਆਪਣੀ 2015 ਦੇ ਵਿੱਚ ਛਪੀ ਪੁਸਤਕ ਦੇ ਵਿੱਚ ਪਾਸ਼ ਇਹ ਵੀ ਵਿੱਚ ਲਿਖਦੇ ਹੈ ਕਿ ਇਹ ਕਿਤਾਬ ਚੇਤਨਾ ਪ੍ਰਕਾਸ਼ਨ ਨੇ ਛਾਪੀ। ਇਨਕਲਾਬੀ ਕਵਿਤਾਵਾਂ ਕਾਰਨ ਮਸ਼ਹੂਰ ਹੋਏ ਅਵਤਾਰ ਸਿੰਘ ਪਾਸ਼ ਨੂੰ ਵਧੇਰੇ ਲੋਕ ਪਾਸ਼ ਦੇ ਨਾਂ ਦੇ ਨਾਲ ਜਾਣਦੇ ਨੇ। ਉਹਨਾਂ ਦਾ ਜਨਮ ਅੱਜ ਦੇ ਦਿਹਾੜੇ ਦੇ ਉੱਤੇ 9 ਸਤੰਬਰ 1950 ਨੂੰ ਹੋਇਆ। ਸਾਡੇ ਵਿੱਚੋਂ ਵਧੇਰੇ ਲੋਕਾਂ ਨੇ ਉਹਨਾਂ ਦੀਆਂ ਪੁਸਤਕਾਂ ਜਿਹੜੀਆਂ ਨੇ ਪੜ੍ਹੀਆਂ ਹੋਣਗੀਆਂ, ਜਿਵੇਂ ਲੋਕ ਕਥਾ ਉੜਦੇ ਬਾਜਾਂ ਮਗਰ। ਸਾਡੇ ਸਮਿਆਂ ਦੇ ਵਿੱਚ ਪਾਸ਼ ਦੇ ਬਾਰੇ ਸ਼ਮਸ਼ੇਰ ਸੰਧੂ ਸਾਹਿਬ ਲਿਖਦੇ ਹੈ, ਉਹਨਾਂ ਦਾ ਕਹਿਣਾ ਕਿ ਪਾਸ਼ ਦੀ ਜ਼ਿੰਦਗੀ ਦੀਆਂ ਕਈ ਪਰਤਾਂ ਸਨ। ਅੱਜ ਉਹਨਾਂ ਦੇ ਜਨਮ ਦਿਹਾੜੇ ਮੌਕੇ ਚੇਤਨਾ ਪ੍ਰਕਾਸ਼ਨ ਦੇ ਦੁਆਰਾ ਛਾਪੀ ਇਸ ਕਿਤਾਬ ਦੇ ਵਿੱਚੋਂ ਕੁਝ ਅੰਸ਼ ਤੁਹਾਡੇ ਨਾਲ ਪੇਸ਼ ਕਰ ਰਹੇ ਹਾਂ। ਜੇਲ੍ਹ ਦੇ ਵਿੱਚ ਪਾਸ਼। ਜੇਲ੍ਹ ਦੀਆਂ ਕਾਲ ਕੋਠੜੀਆਂ ਦੇ ਵਿੱਚ ਬਿਤਾਏ ਦਿਨ ਤੇ ਰਾਤਾਂ ਦੀ ਗੱਲ ਕਰਦਿਆਂ ਪਾਸ਼ ਮਹਿਸੂਸਿਆ ਜਾਂਦਾ ਸੀ। ਉਸਦੀਆਂ ਅੱਖਾਂ ਪਥਰਾ ਜਾਂਦੀਆਂ, ਇੱਕ ਪਲ ਜਿਵੇਂ ਬੁੱਤ ਬਣ ਜਾਣ। ਉਹ ਦੱਸਦਾ ਹੁੰਦਾ ਸੀ ਕਿ ਜਿਹੜੀ ਚੱਕੀ ਵਿੱਚ ਮੈਨੂੰ ਬੰਦ ਕੀਤਾ ਗਿਆ ਅਸੀਂ ਛੋਟੇ ਗੁਸਲਖਾਨ ਜਿੱਡੀ ਸੀ ਤੇ ਛੋਟਾ ਜਿਹਾ ਸੀਮੈਂਟ ਦਾ ਜਿਹੜਾ ਸੀ ਥੜਾ ਹੁੰਦਾ ਸੀ ਜਿਹਦੇ ਉੱਤੇ ਸੋਣਾ ਹੁੰਦਾ। ਦੋ ਕੰਬਲ ਦਿੰਦੇ, ਇੱਕ ਉੱਤੇ ਲੈਣ ਨੂੰ ਤੇ ਇੱਕ ਹੇਠਾਂ ਵਿਛਾਉਣ ਨੂੰ। ਕੰਬਲ ਅੰਤਾਂ ਦੇ ਮੁਸ਼ਕ ਹੋਏ, ਮੁਸ਼ਕੇ ਹੋਏ, ਸਲਾਬੇ ਹੋਏ।

0: ਸਾਰੀ ਕੋਠੜੀ ਹੀ ਸਲਾਬੀ ਹੁੰਦੀ ਸੀ। ਸੁੱਤਿਆਂ ਪਿਆ ਉਦੋਂ ਹੀ ਪਤਾ ਲੱਗਦਾ ਜਦੋਂ ਖਟਮਲ ਆਦਿ ਲੜਦੇ ਸੀ ਤੇ ਕਦੇ ਕੰਨ ਤੇ ਕਦੇ ਮੱਥੇ ਤੇ। ਖਟਮਲਾਂ ਤੋਂ ਵੱਧ ਕੋਈ ਗਲੀਜ਼ ਜਿਹੀ ਕੀੜੀ ਹੁੰਦੀ ਹੈ, ਜਿੱਥੇ ਲੜਦੀ ਉਥੋਂ ਹੀ ਚਮੜੀ ਲਾਲੋ ਲਾਲ ਕਰ ਦਿੰਦੀ। ਖੁਰਕ ਤਾਂ ਹੁੰਦੀ ਹੀ ਰਹਿੰਦੀ ਜੇ ਭੋਰਾ ਵੱਧ ਖੁਰਾਕ ਲਿਆ ਭੋਰਾ ਵੱਧ ਖੁਰਕ ਲਿਆ ਤਾਂ ਧੱਫੜ ਬਣ ਜਾਂਦੇ। ਪਥਰਾਏ ਚਿਹਰੇ ਦੇ ਸੁਰਖ ਬੁੱਲਾਂ ਦੇ ਵਿੱਚ ਕੰਬਦੀ ਸਿਗਰਟ ਦੇ ਵਿੱਚ ਵਿਚਕਾਰ ਬੁੱਝ ਜਾਂਦੀ ਤੇ ਉਹ ਅੱਗੇ ਦੱਸਦਾ ਜਾਂਦਾ ਸੀ, ਦਿਨ ਦੇ ਵਿੱਚ ਦੋ ਵੇਲੇ ਦੋ ਦੋ ਰੋਟੀਆਂ ਦਿੰਦੇ। ਰੋਟੀਆਂ ਦੇ ਵਿੱਚ ਕਿਰਕ ਇੰਨੀ ਹੁੰਦੀ ਕਿ ਇੱਕ ਰੋਟੀ ਵੀ ਖਾਣੀ ਔਖੀ ਹੋ ਜਾਂਦੀ। ਸਾਰੇ ਦਿਨ ਵਾਸਤੇ ਪਾਣੀ ਦੀ ਇੱਕ ਜੜਿਆ ਝੱਜਰੀ ਯਾਨੀ ਗਾਗਰ ਦੇ ਦਿੰਦੇ ਸੀ ਤੇ ਇਸੇ ਪਾਣੀ ਦੇ ਨਾਲ ਤੁਸੀਂ ਜੰਗਲ ਪਾਣੀ ਕਰਕੇ ਹੱਥ ਧੋਣੇ ਨੇ ਤੇ ਹਾਜ਼ਤ ਕਰਨ ਦਾ ਕੰਮ ਸਭ ਤੋਂ ਔਖਾ ਜਾਪਦਾ। ਕੋਠੜੀ ਦੇ ਇੱਕ ਖੂੰਜੇ ਵਿੱਚ ਸੀਮੈਂਟ ਦਾ ਜਿਹੜਾ ਤੰਦੂਰ ਜਿਹਾ ਬਣਿਆ ਹੁੰਦਾ, ਉਹਦੇ ਉੱਤੇ ਹੀ ਪਾਣੀ ਦੀ ਝੱਜਰੀ ਯਾਨੀ ਕਿ ਗਾਗਰ ਰੱਖਣੀ ਹੁੰਦੀ ਹੈ ਤੇ ਝੱਜਰੀ ਨੂੰ ਹੇਠਾਂ ਉਤਾਰ ਕੇ ਤੰਦੂਰ ਦੇ ਉੱਪਰ ਕੁਰਸੀ ਵਾਂਗ ਬੈਠ ਕੇ ਹਾਜ਼ਤ ਕਰਨੀ ਹੁੰਦੀ ਹੈ। ਜੇ ਗਾਗਰ ਦੇ ਨਾਲ ਤੰਦੂਰ ਦਾ ਮੂੰਹ ਬੰਦ ਨਹੀਂ ਕਰਦੇ ਤਾਂ ਥੱਲਿਓਂ ਕੀੜੇ ਮਕੌੜੇ ਉਤਾਂਹ ਚੜ੍ਹਾਉਂਦੇ ਹੈ। ਤੰਦੂਰ ਜਿਹੇ ਚੋ ਗੰਦ ਨੂੰ ਕਦੋਂ ਸਾਫ਼ ਕਰਦੇ ਸੀ ਇਹ ਉਦੋਂ ਪਤਾ ਲੱਗਦਾ ਸੀ ਜਦੋਂ ਪਿਛਲੇ ਪਾਸਿਓਂ ਜਾਲੀ ਵਾਲੀ ਛੋਟੀ ਜਿਹੀ ਤਾਕੀ ਨੂੰ ਖੋਲ੍ਹਣ ਵੇਲੇ ਜਮਾਦਾਰ ਦੇ ਝਾੜੂ ਦੀ ਆਵਾਜ਼ ਸੁਣਾਈ ਦਿੰਦੀ। ਸਾਰੀ ਕੋਠੜੀ ਹੀ ਸਲਾਬੀ ਹੁੰਦੀ ਹੈ। ਸੁੱਤਿਆਂ ਪਿਆ ਉਦੋਂ ਹੀ ਪਤਾ ਲੱਗਦਾ ਜਦੋਂ ਖਟਮਲ ਆ ਲੜਦੇ। ਹਾਲਾਂਕਿ ਪਾਸ਼ ਨੇ ਕੋਈ ਭਿਆਨਕ ਘਟਨਾ ਨਹੀਂ ਸੀ ਕੀਤੀ, ਝੂਠੇ ਕੇਸ ਦੇ ਵਿੱਚ ਹੀ ਕੈਦ ਹੋ ਗਏ, ਪਰ ਨਕਸਲਵਾੜੀ ਲਹਿਰ ਦੀ ਦਹਿਸ਼ਤ ਦੇ ਕਾਰਨ ਉਸਨੂੰ ਖਤਰਨਾਕ ਕਰਾਰ ਦਿੱਤਾ ਗਿਆ। ਪੁਲਿਸ ਅਤੇ ਸਰਕਾਰ ਦੀਆਂ ਨਜ਼ਰਾਂ ਤੇ ਫਾਈਲਾਂ ਦੇ ਵਿੱਚ ਉਹ ਵੱਡਾ ਅਪਰਾਧੀ ਸੀ, ਇਸੇ ਲਈ ਚੱਕੀ ਦੇ ਵਿੱਚ ਬੰਦ ਕੀਤਾ ਗਿਆ। ਪਾਸ਼ ਦੱਸਦਾ ਸੀ ਕਿ ਚੱਕੀ ਦੇ ਰੋਸ਼ਨਦਾਨ ਦੇ ਵੱਲ ਦੇਖ ਕੇ ਹੀ ਪਤਾ ਲੱਗਦਾ ਸੀ ਕਿ ਹੁਣ ਦਿਨ ਚੜ੍ਹ ਗਿਆ, ਹੁਣ ਰਾਤ ਪੈ ਗਈ। ਉਸਦਾ ਕਹਿਣਾ ਸੀ ਕਿ ਨਾਲ ਲੱਗਦੀ ਸੱਜੀ ਚੱਕੀ ਦੇ ਵਿੱਚ ਕੈਰੋ ਕਤਲ ਕੇਸ ਵਾਲਾ ਸੁੱਚਾ ਬੰਦਾ ਸੀ, ਖੱਬੇ ਪਾਸੇ ਵਾਲੀ ਚੱਕੀ ਦੇ ਵਿੱਚ ਕੋਈ ਪਾਕਿਸਤਾਨੀ ਸਮਗਲਰ ਬੰਦ ਕੀਤਾ ਹੋਇਆ ਸੀ ਤੇ ਉਹ ਸਮਗਲਰ ਹਨੇਰੇ ਤੋਂ ਬਹੁਤ ਘਬਰਾਉਂਦਾ ਸੀ ਤੇ ਛਟਪਟਾਉਂਦਾ ਸੀ। ਚੀਕਾਂ ਮਾਰ ਮਾਰ ਕੇ ਕਹਿੰਦਾ ਸੀ, ਉਹ ਮੈਨੂੰ ਚਾਨਣ ਦੇ ਵਿੱਚ ਲੈ ਚੱਲੋ ਓਏ, ਮੈਂ ਮਰ ਜੂੰਗਾ ਹਨੇਰੇ ਦੇ ਵਿੱਚ। ਪਰ ਉੱਥੇ ਏਦਾਂ ਦੇ ਦੁੱਖ ਕੌਣ ਸੁਣਦਾ। ਫਿਰ ਉਹ ਵਿਚਾਰਾ ਸਮਗਲਰ ਇੱਕ ਰਾਤ ਕੋਠੜੀ ਦੀਆਂ ਕੰਧਾਂ ਦੇ ਨਾਲ ਟੱਕਰਾ ਮਾਰ ਮਾਰ ਕੇ ਪਾਗਲ ਹੋ ਗਿਆ ਤੇ ਸਿਰ ਫਟ ਗਿਆ। ਬਾਅਦ ਦੇ ਵਿੱਚ ਉਸਦੀ ਮੌਤ ਹੋ ਗਈ। ਕੈਰੋ ਦਾ ਕਾਤਲ ਕਵਿਤਾਵਾਂ ਦਾ ਸ਼ੌਂਕੀ। ਸੁੱਚੇ ਦੇ ਬਾਰੇ ਪਾਸ਼ ਦਾ ਆਪਣਾ ਹੀ ਸੀ ਕਿ ਉਹਦਾ ਆਖਣਾ ਸੀਗਾ ਸੁੱਚੇ ਦੇ ਬਾਰੇ ਪਾਸ਼ ਦਾ ਆਖਣਾ ਸੀ ਕਿ ਸੁੱਚਾ ਕਵਿਤਾ ਲਿਖਣ ਦਾ ਜਿਹੜਾ ਸ਼ੌਂਕ ਵੀ ਰੱਖਦਾ ਸੀ ਤੇ ਰੋਸ਼ਨਦਾਨ ਥਾਣੀ ਹੀ ਅਸੀਂ ਇੱਕ ਦੂਜੇ ਨੂੰ ਕਵਿਤਾਵਾਂ ਸੁਣਾਈਆਂ। ਨਾ ਉਹ ਮੇਰੀ ਸ਼ਕਲ ਦੇਖ ਸਕਿਆ ਤੇ ਨਾ ਮੈਂ ਉਸਦੀ ਸ਼ਕਲ ਦੇਖ ਸਕਿਆ, ਬਸ ਆਵਾਜ਼ ਦੀ ਸਾਂਝ ਸੀ ਸਾਡੀ। ਪਾਸ਼ ਦੇ ਮੁਤਾਬਕ ਸੁੱਚਾ ਨੇਪਾਲ ਚਲਿਆ ਗਿਆ ਸੀ ਤੇ ਉਹਦਾ ਸਵਿਟਜ਼ਰਲੈਂਡ ਦਾ ਪਾਸਪੋਰਟ ਵੀ ਬਣ ਗਿਆ। ਉਹਨੇ ਅਗਾਂਹ ਨਿਕਲ ਜਾਣਾ ਸੀ। ਪੁਲਿਸ ਨੇ ਨੇਪਾਲ ਦੇ ਇੱਕ ਆੜਤੀਏ ਦੇ ਚਬੂਤਰੇ ਦੇ ਵਿੱਚ ਉਹਨੂੰ ਕਾਬੂ ਕਰ ਲਿਆ। ਸੁੱਚੇ ਨੇ ਪਾਸ਼ ਨੂੰ ਇਹ ਵੀ ਦੱਸਿਆ ਕਿ ਜੀ ਟੀ ਰੋਡ ਦੇ ਉੱਤੇ ਪਿੱਪਲੀ ਨੇੜੇ ਜਦੋਂ ਕੈਰੋ ਦੀ ਕਾਰ ਨੂੰ ਚੌਂ ਜਣਿਆਂ ਨੇ ਘੇਰਾ ਪਾਇਆ ਤਾਂ ਗੋਲੀਆਂ ਚੱਲਣ ਤੋਂ ਪਹਿਲਾਂ ਕੈਰੋ ਨੇ ਉੱਚੀ ਆਵਾਜ਼ ਦੇ ਵਿੱਚ ਸਿਰਫ ਦੋ ਹੀ ਸ਼ਬਦ ਬੋਲੇ ਸਨ, ਸੁੱਚਾ ਤੁਮ। ਚੱਕੀਆਂ ਦੇ ਹਨੇਰੇ ਅਤੇ ਸਲਾਬੇ ਦੇ ਕਾਰਨ ਪਾਸ਼ ਨੂੰ ਜ਼ੁਕਾਮ ਹੋ ਗਿਆ। ਇਸ ਜ਼ੁਕਾਮ ਨੇ ਆਖਰੀ ਸਾਹਾਂ ਤੱਕ ਉਸਦਾ ਪਿੱਛਾ ਨਾ ਛੱਡਿਆ। ਅੰਗਰੇਜ਼ੀ ਦਵਾਈਆਂ ਵੀ ਖਾਂਦਾ ਰਿਹਾ, ਦੇਸੀ ਇਲਾਜ ਵੀ ਹੋਏ ਤੇ ਹੋਮਿਓਪੈਥੀ ਦਵਾਈ ਵੀ ਚੱਲਦੀ ਰਹੀ, ਪਰ ਸਭ ਬੇਕਾਰ। ਜੇਲ੍ਹ ਕੋਠੜੀ ਦੇ ਕਾਰਨ ਉਸਦੀ ਦੂਰ ਦੀ ਨਜ਼ਰ ਕਮਜ਼ੋਰ ਪੈ ਗਈ, ਕਿਉਂਕਿ ਦੋਸਤੋ ਜਿਹੜੀ ਫੰਗਸ ਹੁੰਦੀ ਹੈ ਨਾ ਇਹਨਾਂ ਮੁਲਕਾਂ 'ਚ, ਇਹ ਚੀਜ਼ ਬਹੁਤ ਹੈ। ਸਲਾਬ ਦੇ ਕਾਰਨ ਫੰਗਸ ਹੋ ਜਾਂਦੀ ਹੈ। ਜੇ ਕਿਸੇ ਘਰ ਦੇ ਵਿੱਚ ਇਹ ਪ੍ਰੋਬਲਮ ਆ ਜਾਵੇ ਤਾਂ ਘਰ ਵੀ ਢਹਿ ਢੇਰੀ ਕਰਾਉਣਾ ਪੈ ਜਾਂਦਾ ਹੈ ਤੇ ਉਹਨੂੰ ਮਤਲਬ ਕਿ ਉਸ ਘਰ ਦੇ ਵਿੱਚ ਰਹਿ ਨਹੀਂ ਸਕਦੇ। ਤੁਹਾਨੂੰ ਹੌਲੀ ਹੌਲੀ ਨਜ਼ਲਾਂ ਜ਼ੁਕਾਮ ਹੁੰਦਾ ਹੈ, ਖੰਘ ਹੁੰਦੀ ਹੈ, ਫੇਫੜਿਆਂ ਤੱਕ ਉਹ ਸਾਰੀ ਚੀਜ਼ ਪਹੁੰਚਣ ਲੱਗ ਜਾਂਦੀ ਹੈ ਤੇ ਹੋਰ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਨੇ। ਸਿਰ ਦਰਦ ਹੁੰਦਾ, ਅੱਖਾਂ 'ਚੋਂ ਪਾਣੀ ਨਿਕਲਣ ਲੱਗ ਜਾਂਦਾ ਹੈ। ਇਹ ਸਾਰੀਆਂ ਗੰਭੀਰ ਬਿਮਾਰੀਆਂ ਹੁੰਦੀਆਂ ਨੇ ਜੇ ਉਹ ਫੰਗਸ ਤੋਂ ਹੋ ਜਾਵੇ, ਕਿਉਂਕਿ ਸਲਾਬ ਦੇ ਵਿੱਚ ਕਾਫ਼ੀ ਹੁੰਦੀ ਹੈ। ਜੇਲ੍ਹ ਕੋਠੜੀਆਂ ਦੇ ਕਾਰਨ ਉਸਦੀ ਦੂਰ ਦੀ ਨਜ਼ਰ ਕਮਜ਼ੋਰ ਪੈ ਗਈ ਸੀ, ਕਿਉਂਕਿ ਅੱਖਾਂ ਨੂੰ ਕਿੰਨਾ ਕਿੰਨਾ ਦੂਰ ਤੱਕ ਕੁਝ ਦੇਖਣ ਦਾ ਮੌਕਾ ਹੀ ਨਹੀਂ ਸੀ ਮਿਲਿਆ। ਫਿਰ ਜੇਲ੍ਹ ਦੇ ਵਿੱਚ ਉਹ ਕਿਵੇਂ ਬਾਹਰ ਭੇਜੀਆਂ ਉਹਨੇ ਕਵਿਤਾਵਾਂ ਆਪਣੀਆਂ। ਚੱਕੀ ਦੇ ਵਿੱਚ ਬੰਦ ਪਾਸ਼ ਨੂੰ ਅੰਦਰੋਂ ਕਵਿਤਾਵਾਂ ਧੱਕੇ ਮਾਰਨ ਪਰ ਉਹਨੂੰ ਜਿਹੜੀਆਂ ਉਹਦੀਆਂ ਹੀ ਕਵਿਤਾਵਾਂ ਧੱਕੇ ਮਾਰਨ, ਪਰ ਲਿਖਣ ਦੇ ਲਈ ਨਾ ਕੋਈ ਕਾਗਜ਼, ਨਾ ਕੋਈ ਪੈਨ, ਨਾ ਕੋਈ ਪੈਨਸਲ। ਇੱਕ ਵਾਰ ਮੁਲਾਕਾਤ ਦੇ ਉੱਤੇ ਆਏ ਸੱਜਣਾਂ ਨੂੰ ਉਸਨੇ ਕਿਹਾ ਕਿ ਕਿਵੇਂ ਨਾ ਕਿਵੇਂ ਕਰਕੇ ਕਾਗਜ਼ ਤੇ ਪੈਨ ਅੰਦਰ ਪਹੁੰਚਦਾ ਕਰੋ ਤੁਸੀਂ, ਬੜੀ ਅਨੋਖੀ ਤਰਕੀਬ ਲੱਭੀ ਹੈ। ਅਗਲੀ ਮੁਲਾਕਾਤ ਤੇ ਖਾਕੀ ਅਤੇ ਚਿੱਟੇ ਲਿਫਾਫੇ ਦੇ ਵਿੱਚ ਦੋ ਸੰਤਰੇ ਤੇ ਦੋ ਕੇਲੇ ਪਾਏ ਗਏ ਤੇ ਇਉਂ ਹੀ ਕੋਠੜੀ ਦੇ ਵਿੱਚ ਬਹਿ ਕੇ ਲਿਫਾਫਿਆਂ ਵਾਲੇ ਕਾਗਜ਼ ਉੱਪਰ ਸਿੱਕਿਆਂ ਦੇ ਨਾਲ ਪਾਸ਼ ਨੇ ਕਈ ਕਵਿਤਾਵਾਂ ਲਿਖੀਆਂ। ਇਨ੍ਹਾਂ ਦੇ ਵਿੱਚੋਂ ਦੋ ਤਿੰਨ ਅੰਮ੍ਰਿਤਾ ਪ੍ਰੀਤਮ ਦੀ ਨਾਗਮਣੀ ਦੇ ਸਵਰਕਰ ਉੱਪਰ ਜਿਹੜੀਆਂ ਛਪੀਆਂ, ਇਹੀ ਚਾਰ ਕੰਧਾਂ ਦੀ ਵਲਗਨ ਮੇਰਾ ਘਰ ਨਹੀਂ, ਮੇਰੀ ਜਾਨ ਤਾਂ ਅਸਮਾਨ ਦਾ ਟੁਕੜਾ। ਹਾਂ, ਸੱਚ ਕੋਠੜੀ ਦੇ ਵਿੱਚੋਂ ਕਵਿਤਾਵਾਂ ਬਾਹਰ ਕਿਵੇਂ ਭੇਜੀਆਂ, ਉਧਰ ਚੱਲਦੇ ਹਾਂ। ਇਹ ਘਟਨਾ ਵੀ ਖੂਬ ਸੀ। ਪਾਸ਼ ਨੇ ਲਿਫਾਫਿਆਂ ਨੂੰ ਤੀਰੇ ਚੋਹਰੇ ਕਰਕੇ ਆਪਣੀਆਂ ਅੱਡੀਆਂ ਦੇ ਹੇਠਾਂ ਮੋਟੇ ਮਾਸ ਦੇ ਵਿੱਚ ਪਿੰਨ ਦੇ ਨਾਲ ਟੰਗ ਲਿਆ। ਇਹ ਪਿੰਨਾਂ ਉਸਦੀਆਂ ਬਦਰੀਆਂ ਵਾਲੀਆਂ ਚੱਪਲਾਂ ਦੇ ਵਿੱਚ ਵਿੰਗੀਆਂ ਕਰਕੇ ਪਹਿਲਾਂ ਹੀ ਜੜੀਆਂ ਲੱਗੀਆਂ ਹੋਈਆਂ ਸਨ। ਇਉਂ ਮੁਲਾਕਾਤ ਵੇਲੇ ਉਹ ਕਵਿਤਾਵਾਂ ਵਾਲੇ ਕਾਗਜ਼ ਜੇਲ੍ਹ ਦੇ ਵਿੱਚੋਂ ਜਿਹੜਾ ਸੀ ਬਾਹਰ ਆ ਗਏ ਸੀ। ਪੰਜਾਬ ਦੇ ਵਿੱਚ ਉਨੀ ਦਿਨੀ ਜਦੋਂ ਕਿਧਰੇ ਹੜਤਾਲ ਹੋਣੀ ਤਾਂ ਨਕੋਦਰ ਇਲਾਕੇ ਦੀ ਪੁਲਿਸ ਨੇ ਪਾਸ਼ ਨੂੰ ਘਰੋਂ ਚੱਕ ਕੇ ਲੈ ਜਾਣਾ। ਇੱਕ ਵਾਰ ਦੇਸ਼ ਦੇ ਪੱਧਰ ਦੇ ਉੱਤੇ ਰੇਲਵੇ ਦੀ ਹੜਤਾਲ ਹੋਈ ਤਾਂ ਵੀ ਉਸ ਨੂੰ ਫੜ ਕੇ ਲੈ ਗਏ। ਪਾਸ਼ ਨੇ ਕਹਿਣਾ, ਫੜ ਫੜਾਉਣ ਦੇ ਮਾਮਲੇ ਦੇ ਵਿੱਚ ਤਾਂ ਪੁਲਿਸ ਮੈਨੂੰ ਐ ਲੈ ਜਾਇਆ ਕਰੋ ਜਿਵੇਂ ਮੈਂ ਕੋਈ ਦਸ ਨੰਬਰੀਆਂ ਹੋਵਾਂ। ਥਾਣੇ ਦੇ ਵਿੱਚ ਕਦੇ ਇੱਕ ਦਿਨ ਇੱਕ ਰਾਤ ਬਿਤਾਉਣੀ ਪੈ ਜਾਂਦੀ ਤੇ ਕਦੇ 4-5 ਘੰਟੇ ਬਿਤਾ ਕੇ ਹੀ ਛੱਡ ਦਿੱਤਾ ਜਾਂਦਾ। ਇੱਕ ਵਾਰ ਥਾਣੇ ਦੇ ਬੰਦ ਕਮਰੇ ਦੇ ਵਿੱਚ ਉਸਦਾ ਵਾਹ ਜਿਹੜਾ ਸੀ ਕੁਝ ਅਮਲੀਆਂ ਦੇ ਨਾਲ ਪੈ ਗਿਆ। ਕੋਈ ਪਾਈਆ ਭੁੱਕੀ ਦੇ ਕਾਰਨ ਫੜਿਆ ਹੋਇਆ ਸੀ ਤੇ ਕੋਈ ਅੱਧਾ ਤੋਲਾ ਫੀਮ ਰੱਖਣ ਦੇ ਦੋਸ਼ ਚ। ਪਾਸ਼ ਕਹਿੰਦਾ ਹੈ ਕਿ ਮੈਂ ਉਹਨਾਂ ਨੂੰ ਇਕੱਠਿਆਂ ਬਿਠਾ ਕੇ ਮੱਤ ਦੇਣ ਲੱਗ ਪਿਆ, ਸਮਝਾਉਣ ਲੱਗ ਗਿਆ, ਜਾਣੀ ਵੀ ਕਿਹੜੇ ਕੰਮੇ ਪਏ ਹੋ ਤੁਸੀਂ, ਐਵੇਂ ਕਿਉਂ ਜਲੀਲ ਹੁੰਦੇ ਫਿਰਨੇ ਹੋ, ਭੁੱਕੀ ਤੇ ਫੀਮ ਦੀ ਖਾਤਰ ਤੁਸੀਂ ਕਦੇ ਕਿਸੇ ਦੇ ਜਿਹੜਾ ਖੇਤੋਂ ਚੀਜ਼ਾਂ ਚੱਕ ਕੇ ਵੇਚਦੇ ਹੋ, ਕਦੇ ਘਰੋਂ ਹੀ ਚੋਰੀ ਕਰ ਲੈਂਦੇ ਹੋ, ਛੱਡੋ ਇਹ ਨਸ਼ੇ। ਦੇਖ ਲਓ ਅੱਜ ਕਿੰਨਾ ਚਿਰ ਹੋ ਗਿਆ ਮੁਲਕ ਨੂੰ ਆਜ਼ਾਦ ਹੋਏ ਤੇ 50 ਦਾ ਉਹਨਾਂ ਦਾ ਪਾਸ਼, ਉਹਨਾਂ ਦਾ ਬਰਥ ਹੈ ਤੇ ਉਹਨਾਂ ਸਮਿਆਂ ਤੋਂ ਹੀ ਦੇਖ ਲਓ ਉਹ ਵੀ ਨਸ਼ਿਆਂ ਦੀ ਗੱਲ ਕਰਦੇ ਆ। ਘੱਟੋ ਘੱਟ 60-70 ਦੇ ਸਮੇਂ ਦੇ ਵਿੱਚ ਤਾਂ ਗੱਲ ਕਰਨ ਲੱਗੇ ਹੀ ਹੋਣਗੇ। ਤਾਂ ਉਸ ਤੋਂ ਉਸ ਸਮੇਂ ਤੋਂ ਲੈ ਕੇ ਦੇਖ ਲਓ ਨਸ਼ਿਆਂ ਦੀ ਜਿਹੜੀ ਹੈ ਇਹ ਫੰਦਾ ਜਿਹੜਾ ਸਾਡੇ ਗਲੇ ਦੇ ਵਿੱਚ ਅੱਜ ਤੱਕ ਪਿਆ ਹੋਇਆ। ਅੱਗੋਂ ਇੱਕ ਅਮਲੀ ਨੇ ਦਲੀਲ ਦਿੰਦਾ ਹੈ, ਨਾਲ ਕਹਿੰਦਾ ਹੈ ਜਵਾਬ ਦੇ ਕੇ ਪਾਸ਼ ਨੂੰ ਚੁੱਪ ਕਰਵਾ ਤਾ ਤੇ ਕਹਿਣ ਲੱਗਿਆ, ਪਾਸ਼ ਸਿਆਂ, ਜਿਹੜੇ ਅਮਲੀਆਂ ਦੀ ਤੂੰ ਗੱਲ ਕਰਦਾ ਅਸੀਂ ਉਹਨਾਂ ਦੇ ਵਿੱਚੋਂ ਨਹੀਂ, ਜਿਹੜੇ ਇਨਸਾਨ ਅਮਲੀ ਹੁੰਦੇ ਹੈ। ਅੱਛਾ, ਅਮਲੀ ਵੀ ਇਨਸਾਨ ਹੁੰਦੇ ਆ ਜੀ। ਕਹਿੰਦਾ ਜਿਹੜੇ ਇਨਸਾਨ ਅਮਲੀ ਹੁੰਦੇ ਹੈ ਉਹ ਪਹਿਲੋਂ ਕਿਰਤ ਕਰਦੇ ਆ ਤੇ ਪਾਸ਼ ਅਸੀਂ ਤਾਂ ਇਨਸਾਨ ਅਮਲੀ ਹਾਂ, ਸਾਨੂੰ ਦੁੱਕੀ ਤਿੱਕੀ ਨਾ ਸਮਝੀ। ਕਹਿੰਦਾ ਜਦੋਂ ਸਲਾਖਾਂ ਦੀ ਤਾਂ ਕੁਰਸੀ ਦੇ ਉੱਤੇ ਬਿਠਾਇਆ ਗਿਆ ਫਿਰ ਉਹਨੂੰ ਪਾਸ਼ ਨੂੰ, ਤੇ ਪਾਸ਼ ਨੂੰ ਫਿਰ ਇੱਕ ਵਾਰ ਨਕੋਦਰ ਪੁਲਿਸ ਫੜ ਕੇ ਲੈ ਗਈ, ਫੜ ਲਿਆਈ। ਪਰ ਐਤਕੀ ਅੰਦਰ ਬੰਦ ਕਰਨ ਦੀ ਬਜਾਏ ਥਾਣੇਦਾਰ ਨੇ ਆਪਣੇ ਕੋਲ ਕੁਰਸੀ ਦੇ ਉੱਤੇ ਉਹਨੂੰ ਬਿਠਾ ਲਿਆ ਤੇ ਪਾਸ਼ ਹੈਰਾਨ ਪਰੇਸ਼ਾਨ, ਚਾਹ ਮੰਗਵਾ ਲਈ ਉਹਦੇ ਲਈ ਵੀ। ਗੱਲਾਂ ਗੱਲਾਂ ਦੇ ਵਿੱਚ ਪਤਾ ਲੱਗਿਆ ਕਿ ਥਾਣੇਦਾਰ ਸਾਹਿਤਕ ਮਸ ਵਾਲਾ ਬੰਦਾ ਹੈ, ਜਾਣੀ ਕਿ ਉਹਨੂੰ ਕਵਿਤਾਵਾਂ ਜਾਂ ਕਾਵਿ ਪਸੰਦ ਹੈ, ਸਾਹਿਤਕ ਮਾਨਸਿਕਤਾ ਵਾਲਾ ਹੈ। ਥਾਣੇਦਾਰ ਨੂੰ ਕਵਿਤਾ ਲਿਖਣ ਦਾ ਸ਼ੌਂਕ ਵੀ ਸੀ ਤੇ ਪਾਸ਼ ਝੱਟ ਦੇਣੀ ਸਰੋਤਾ ਬਣ ਗਿਆ ਤੇ ਕਹਿਣ ਲੱਗਿਆ, ਸੁਣਾਓ ਜੀ ਜਨਾਬ ਫਿਰ ਕਵਿਤਾਵਾਂ। ਤੇ ਦਰਜ ਦਰਾਜ ਦੇ ਵਿੱਚ ਉਹਨੇ ਡਾਇਰੀ ਕੱਢ ਕੇ ਥਾਣੇਦਾਰ ਨੇ ਕਵਿਤਾ ਪਾਠ ਸ਼ੁਰੂ ਕਰ ਦਿੱਤਾ। ਕਹਿੰਦਾ ਹੈ ਕਿ ਹਾਏ ਨੀ ਸੱਜਣੀ ਤੇਰੀ ਯਾਦ ਆਉਂਦੀ ਹੈ, ਕਿਵੇਂ ਦੱਸਾਂ ਕਿੰਨੀ ਤੇਰੀ ਯਾਦ ਆਉਂਦੀ ਹੈ, ਯਾਦ ਤੇਰੀ ਮੈਨੂੰ ਬੜਾ ਹੀ ਤੜਫਾਉਂਦੀ ਹੈ। ਬਸ ਏਦਾਂ ਦੀਆਂ ਹੀ ਕਈ ਹੋਰ ਕਵਿਤਾਵਾਂ ਥਾਣੇਦਾਰ ਤੋਂ ਸੁਣੀਆਂ। ਪਾਸ਼ ਮਿੱਤ ਕੇ ਦਾਦ ਦੇਈ ਜਾਵੇ, ਕਿਆ ਬਾਤ ਜਨਾਬ, ਕਿਆ ਬਾਤ ਹੈ, ਖਿੱਚ ਕੇ ਰੱਖੋ ਤੇ ਕਵਿਤਾ ਇੱਕ ਵਾਰ ਫਿਰ ਸੁਣਾਓ। ਆਏ ਹਾਏ ਕਹਿੰਦਾ ਥਾਣੇਦਾਰ। ਥਾਣੇਦਾਰ ਕਵਿਤਾਵਾਂ ਸੁਣਾ ਕੇ ਤੇ ਮਨਾ ਮੁਹੀ ਦਾਦ ਲੈ ਕੇ ਬਾਗੋ ਬਾਗ ਹੋ ਗਿਆ। ਪਾਸ਼ ਨੂੰ ਥਾਣੇਦਾਰ ਨੇ ਮੱਤ ਦਿੱਤੀ, ਕਹਿਣ ਲੱਗਿਆ ਤੁਸੀਂ ਲੋਕ ਵੀ ਏਦਾਂ ਦੀ ਸਾਡੇ ਵਰਗੀ ਕਵਿਤਾ ਲਿਖਿਆ ਕਰੋ, ਤੁਸੀਂ ਐਵੇਂ ਪੁਲਿਸ ਤੋਂ ਕੁੱਟ ਖਾਈ ਜਾਂਦੇ ਹੋ, ਐਵੇਂ ਜਵਾਨੀਆਂ ਰੋਲਦੇ ਫਿਰਦੇ ਹੋ, ਸਾਡੇ ਵਰਗੀ ਕਵਿਤਾ ਲਿਖਿਆ ਕਰੋ, ਪਾਸ਼ ਨੂੰ ਉਹ ਕਹਿੰਦਾ ਹੈ। ਜੀ ਦੋਸਤੋ, ਇਹ ਹੈ ਜੀ ਤੇ ਪਾਸ਼ ਉਹਨਾਂ ਦੀ ਕਵਿਤਾ ਆਖਰ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕੀ ਲਿਖਦਾ ਹੈ ਉਹ ਤੇ ਕਹਿੰਦਾ ਹੈ ਸਭ ਤੋਂ ਖਤਰਨਾਕ ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ ਪੁਲਿਸ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ ਗਦਾਰੀ ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ ਬੈਠੇ ਸੁੱਤਿਆਂ ਫੜੇ ਜਾਣਾ ਬੁਰਾ ਤਾਂ ਹੈ ਡਰੂ ਜਿਹੀ ਚੁੱਪ ਦੇ ਵਿੱਚ ਮੜੇ ਜਾਣਾ ਬੁਰਾ ਤਾਂ ਹੈ ਸਭ ਤੋਂ ਖਤਰਨਾਕ ਨਹੀਂ ਹੁੰਦਾ ਕਪਟ ਦੇ ਸ਼ੋਰ ਦੇ ਵਿੱਚ ਸਹੀ ਹੁੰਦਿਆਂ ਵੀ ਦੱਬ ਜਾਣਾ ਬੁਰਾ ਤਾਂ ਹੈ ਕਿਸੇ ਜੁਗਨੂੰ ਦੀ ਲੋਹ ਦੇ ਵਿੱਚ ਪੜਨ ਲੱਗ ਜਾਣਾ ਬੁਰਾ ਤਾਂ ਹੈ ਸਭ ਤੋਂ ਖਤਰਨਾਕ ਨਹੀਂ ਹੁੰਦਾ ਸਭ ਤੋਂ ਖਤਰਨਾਕ ਹੁੰਦਾ ਹੈ ਮੁਰਦਾ ਸ਼ਾਂਤੀ ਦੇ ਨਾਲ ਭਰ ਜਾਣਾ ਨਾ ਹੋਣਾ ਤੜਪਦਾ ਸਭ ਸਹਿਣ ਕਰ ਜਾਣਾ ਘਰਾਂ ਤੋਂ ਨਿਕਲਣਾ ਕੰਮ ਤੇ ਕੰਮ ਤੋਂ ਘਰ ਜਾਣਾ ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ ਸਭ ਤੋਂ ਖਤਰਨਾਕ ਉਹ ਘੜੀ ਹੁੰਦੀ ਹੈ ਤੁਹਾਡੇ ਗੁੱਟ ਤੇ ਚੱਲਦੀ ਹੋਈ ਵੀ ਜੋ ਤੁਹਾਡੀ ਨਜ਼ਰ ਦੇ ਲਈ ਖੜੀ ਹੁੰਦੀ ਹੈ ਸਭ ਤੋਂ ਖਤਰਨਾਕ ਉਹ ਅੱਖ ਹੁੰਦੀ ਹੈ ਜੋ ਸਭ ਦੇਖਦੀ ਹੋਈ ਵੀ ਠੰਡੀ ਝੱਖ ਹੁੰਦੀ ਹੈ ਜਿਸਦੀ ਨਜ਼ਰ ਦੁਨੀਆਂ ਨੂੰ ਮੁਹੱਬਤ ਦੇ ਨਾਲ ਚੁੰਮਣਾ ਭੁੱਲ ਜਾਂਦੀ ਹੈ ਜੋ ਚੀਜ਼ਾਂ ਵਿੱਚੋਂ ਉੱਠਦੀ ਅੰਨੇਪਨ ਦੀ ਭਾਫ਼ ਉੱਤੇ ਡੁੱਲ ਜਾਂਦੀ ਹੈ ਜੋ ਨਿੱਤ ਦਿਸਦੇ ਦੀ ਸਧਾਰਨਤਾ ਨੂੰ ਪੀਂਦੀ ਹੋਈ ਇੱਕ ਮਤਕਹੀਨ ਦੁਹਰਾਓ ਦੇ ਗਦੀ ਗੇੜ ਦੇ ਵਿੱਚ ਹੀ ਰੁਲ ਜਾਂਦੀ ਹੈ ਸਭ ਤੋਂ ਖਤਰਨਾਕ ਉਹ ਚੰਨ ਹੁੰਦਾ ਹੈ ਜੋ ਹਰ ਕਤਲ ਕਾਂਡ ਦੇ ਬਾਅਦ ਸੁੰਨ ਹੋਏ ਵਿਹੜਿਆਂ ਦੇ ਵਿੱਚ ਚੜ੍ਹਦਾ ਹੈ ਪਰ ਤੁਹਾਡੀਆਂ ਅੱਖਾਂ ਨੂੰ ਮਿਰਚਾਂ ਵਾਂਗ ਨਹੀਂ ਲੜਦਾ ਹੈ ਸਭ ਤੋਂ ਖਤਰਨਾਕ ਉਹ ਗੀਤ ਹੁੰਦਾ ਹੈ ਤੁਹਾਡੇ ਕੰਨਾਂ ਤੱਕ ਪਹੁੰਚਣ ਦੇ ਲਈ ਜਿਹੜਾ ਕੀਰਨਾ ਉਲੰਘਦਾ ਹੈ ਤੇ ਡਰੇ ਹੋਏ ਲੋਕਾਂ ਦੇ ਬਾਰ ਮੂਹਰੇ ਜਾਣੀ ਕਿ ਦਰਵਾਜ਼ੇ ਮੂਹਰੇ ਜੋ ਵੈਲੀ ਦੀ ਖੰਘ ਖੰਘਦਾ ਹੈ ਸਭ ਤੋਂ ਖਤਰਨਾਕ ਉਹ ਰਾਤ ਹੁੰਦੀ ਹੈ ਜੋ ਪੈਂਦੀ ਹੈ ਜਿਉਂਦੀ ਰੂਹ ਦੀਆਂ ਆਕਾਸ਼ਾਂ ਤੇ ਜਿਹਦੇ ਵਿੱਚ ਸਿਰਫ ਉੱਲੂ ਬੋਲਦੇ ਗਿੱਦੜ ਹਵਾਕਦੇ ਚਿਪਟ ਜਾਂਦੇ ਸਦੀਵੀ ਨੇਰ ਬੰਦ ਬੂਹਿਆਂ ਝੁਗਾਠਾਂ ਤੇ ਸਭ ਤੋਂ ਖਤਰਨਾਕ ਉਹ ਦਿਸ਼ਾ ਹੁੰਦੀ ਹੈ ਜਿਹਦੇ ਵਿੱਚ ਆਤਮਾ ਦਾ ਸੂਰਜ ਡੁੱਬ ਜਾਵੇ ਤੇ ਉਸਦੀ ਮਰੀ ਹੋਈ ਧੁੱਪ ਦੀ ਕੋਈ ਛਿਲਤਰ ਤੁਹਾਡੇ ਜਿਸਮ ਦੇ ਪੂਰਬ ਦੇ ਵਿੱਚ ਖੁੱਭ ਜਾਵੇ ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ ਪੁਲਿਸ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ ਗਦਾਰੀ ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ ਗਦਾਰੀ ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ ਖਤਰਨਾਕ ਸਭ ਤੋਂ ਹੁੰਦਾ ਹੈ ਸੁਪਨਿਆਂ ਦਾ ਮਰ ਜਾਣਾ ਜੀ ਦੋਸਤੋ ਇਹ ਹੈ ਜੀ ਬਾਕਮਾਲ ਸ਼ਾਇਰ ਤੇ ਬਾਕਮਾਲ ਆਪਣੇ ਸਮੇਂ ਦੇ ਵਿੱਚ ਜੋ ਚਾਹੇ ਉਹ ਕੌਮ ਦੇ ਲਈ ਕਹਿ ਲਓ ਚਾਹੇ ਦੇਸ਼ ਦੇ ਲਈ ਕਹਿ ਲਓ ਸੂਬੇ ਲਈ ਕਹਿ ਲਓ ਬੁਲੰਦੀਆਂ ਨੂੰ ਛੋਏ ਆਪਣੇ ਕਾਮ ਆਪਣੇ ਕੰਮ ਜਿਹੜੇ ਨੇ ਉਹਨਾਂ ਨੇ ਕੀਤੇ ਛੋਟੀ ਉਮਰ ਦੇ ਵਿੱਚ ਹੀ ਤੇ ਸੀ ਜੀ ਦੋਸਤੋ ਗੱਲਬਾਤ ਪਾਸ਼ ਉਹਨਾਂ ਨੂੰ ਯਾਦ ਕਰਦੇ ਹੋਏ ਅੱਜ ਦੇ ਸਮੇਂ ਦੇ ਵਿੱਚ ਅੱਜ ਉਹਨਾਂ ਦਾ ਬਰਥ ਜਿਹੜਾ ਹੋਇਆ ਸੀ 9 ਸਤੰਬਰ 1950 ਨੂੰ ਜਨਮ ਦਿਨ ਤੇ ਉਹਨਾਂ ਨੂੰ ਮੁਬਾਰਕਬਾਦ ਹੈ ਪਾਸ਼ ਦੀ ਨਜ਼ਰ ਦੇ ਵਿੱਚ ਬੰਦ ਕੋਠੜੀ ਦੀ ਜ਼ਿੰਦਗੀ ਕਿਵੇਂ ਦੀ ਸੀ ਤੇ ਉਹਨਾਂ ਨੇ ਜੇਲ੍ਹ ਦੇ ਵਿੱਚੋਂ ਕਿਵੇਂ ਬਾਹਰ ਭੇਜਿਆ ਸੀ ਕਵਿਤਾਵਾਂ ਨੂੰ ਬਾਕਮਾਲ ਗੀਤਕਾਰ ਸੰਧੂ ਸਾਹਿਬ ਸ਼ਮਸ਼ੇਰ ਸੰਧੂ ਹੁਣਾਂ ਦੀ ਲਿਖਤ ਦੇ ਵਿੱਚੋਂ ਤੁਹਾਡੇ ਨਾਲ ਸਾਂਝ ਪਾਈ ਹੈ ਤੇ ਲੋ ਦੋਸਤੋ ਇਸ ਦੇ ਨਾਲ ਹੀ ਸਮਾਪਤੀ ਵੱਲ ਨੂੰ ਵੱਧਦੇ ਹਾਂ ਤੁਹਾਡੇ ਕੋਲ ਸੁਨੇਹੇ ਨੇ ਉਹਨਾਂ ਦੀ ਸਾਰ ਲੈਂਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਹਾਂ ਤੇ ਬਹੁਤ ਸਾਰੇ ਤੁਹਾਡੇ ਸੁਨੇਹੇ ਨੇ ਉਹਨਾਂ ਦਾ ਸਵਾਗਤ ਕਰਦੇ ਹਾਂ ਜਿਵੇਂ ਕਿ ਸਭ ਤੋਂ ਪਹਿਲਾਂ ਸੁਨੇਹਾ ਆਇਆ ਸੀ ਮੁਹੰਮਦ ਜੀ ਦਾ ਸਤਿ ਸ਼੍ਰੀ ਅਕਾਲ ਜੀ ਤੇ ਸੋਹਣੀ ਸ਼ੁਰੂਆਤ ਹੋਈ ਹੈ ਕਹਿੰਦੇ ਤੇ ਸ਼ੁਕਰੀਆ ਜੀ ਤੇ ਦੁਆਬਾ ਰੇਡੀਓ ਲਾਈਵ ਖੂਬਸੂਰਤ ਲਾਈਵ ਸਾਰੇ ਰੰਗ ਦੁਆਬਾ ਰੇਡੀਓ ਲਈ ਦੁਆਬਾ ਰੇਡੀਓ ਲਾਈਵ ਕੇ ਸੰਗ ਕਹਿੰਦੇ ਰਾਜਨ ਸੈਣੀ ਸਾਹਿਬ ਲਾਈਕ ਨੰਬਰ 2 ਕਹਿੰਦੇ ਆ ਜੀ ਤੇ ਨਾਲ ਲਿਖਦੇ ਨੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਤੇ ਮੁਹੰਮਦ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਆ ਰਾਜਨ ਜੀ ਨੂੰ ਦਵਿੰਦਰ ਭਾਰਤ ਜੀ ਨੇ UAE ਤੋਂ ਸਤਿ ਸ਼੍ਰੀ ਅਕਾਲ ਭੇਜੀ ਆ ਮੁਹੰਮਦ ਜੀ ਸਤਿ ਸ਼੍ਰੀ ਅਕਾਲ ਜੀ ਦੁਆਬਾ ਰੇਡੀਓ ਆਪਣੇ ਸੋਰੀ ਮਾਨ ਸਿੰਘ ਸੈਣੀ ਸਾਹਿਬ ਲਿਖਦੇ ਨੇ ਫਿਨਲੈਂਡ ਤੋਂ ਸਤਿ ਸ਼੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਸਭ ਨੂੰ ਜੀ ਦੋਸਤਾਂ ਨੂੰ ਤੇ ਰਾਜਨ ਜੀ ਕਹਿੰਦੇ ਮੁਹੰਮਦ ਬਖਸ਼ੀ ਜੀ ਅਦਾਬ ਵੱਡੇ ਵੀਰ ਜੀ ਤੇ ਮੁਹੰਮਦ ਜੀ ਨੇ ਵੀ ਵਾਪਸ ਸਲਾਮ ਭੇਜਿਆ ਜੀ ਤੇ ਔਜਲਾ ਸਾਹਿਬ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਆ ਤੇ ਸਪੋਰਟ ਵੀ ਕਰਦੇ ਆ ਤੇ ਜਮਹੂਰੀ ਲਿਖਿਆ ਉਹਨਾਂ ਨੇ ਤੇ ਅੱਛਾ ਜੀ, ਮੈਂ ਜਮਹੂਰੀ ਕਹਿ ਗਿਆ ਹੋਣਾ ਸ਼ਾਇਦ ਸ਼ੋਰਟ ਦੇ ਵਿੱਚ, ਜਮਹੂਰੀ ਕਹਿਣਾ ਜੀ। ਸ਼ੁਕਰੀਆ ਔਜਲਾ ਸਾਹਿਬ ਦਰੁਸਤ ਕਰਨ ਲਈ। ਤੇ ਮੁਹੰਮਦ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਜੀ ਵੀਰ ਜੀ, ਸਿਕੰਦਰ ਜੀ। ਤੇ ਔਜਲਾ ਸਾਹਿਬ ਕਹਿੰਦੇ ਆ ਲੱਗਦਾ ਅੰਦੋਲਨ ਧਰਨੇ ਹਰ ਬਲਾਕ ਦੇ ਵਿੱਚ ਲੱਗੇ ਹੋਏ ਨੇ ਤੇ ਪੰਜਾਬ ਦੇ ਵਿੱਚ, ਤੇ ਇੱਕੋ ਇੱਕ ਸੂਬਾ ਜਿੱਥੇ ਹਰ ਤਰ੍ਹਾਂ ਦੀ ਜਥੇਬੰਦੀ ਹੈ, ਸ਼ਾਇਦ ਇਹ ਵੀ ਇੱਕ ਕੰਮ ਹੈ ਸਾਡੇ ਲੋਕਾਂ ਲਈ। ਰਾਜਨ ਜੀ ਮੇਰੇ ਇਸ ਕਮੈਂਟ ਤੇ ਉੱਤੇ ਕਹਿੰਦੇ ਧਿਆਨ ਦਿਓ ਵੀਰ ਜੀ। ਤੇ ਬਲਵੀਰ ਸਿੰਘ ਸੈਣੀ ਸਾਹਿਬ ਠੰਡੀਆਂ ਹਵਾਵਾਂ ਫਿਜਾਵਾਂ ਚੋਂ ਕਹਿ ਲੈ ਆਪਣੇ ਕੈਲਗਰੀ ਤੋਂ ਭੁਪਿੰਦਰ ਭਾਰਤ ਜੀ ਤੇ ਸਾਰੇ ਦੋਸਤਾਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਭੇਜਦੇ ਆ। ਮੁਕੱਦਰ ਜੀ ਸਤਿ ਸ੍ਰੀ ਅਕਾਲ ਪਿਆਰਿਓ ਕਹਿੰਦੇ ਆ ਜੀ ਇੰਡੀਆ ਤੋਂ। ਸਤਨਾਮ ਸਿੰਘ ਜਾਣੀਆਂ ਚਾਲ ਜੀ ਸਤਿ ਸ੍ਰੀ ਅਕਾਲ ਭੇਜਦੇ ਸਭ ਨੂੰ ਜੀ, ਤੇ ਗੁਲਾਬ ਦੇ ਫੁੱਲ ਭੇਜੇ ਆ ਤੇ ਸੁਣ ਰਹੇ ਆ ਕਹਿੰਦੇ। ਜਸਵਿੰਦਰ ਕੌਰ ਜੀ ਆਪਣੇ ਮਲੇਰਕੋਟਲਾ ਤੋਂ ਜੱਸੀ ਜੀ ਸਤਿ ਸ੍ਰੀ ਅਕਾਲ, ਭੁਪਿੰਦਰ ਜੀ ਤੇ ਰਾਜਨ ਵੀਰ ਜੀ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਸੋਹਣਾ ਪ੍ਰੋਗਰਾਮ ਸੋਹਣੀ ਗੱਲਬਾਤ, ਸ਼ੁਕਰੀਆ ਜੀ ਕਹਿੰਦੇ ਮੁਹੰਮਦ ਜੀ। ਜਾਣੀਆਂ ਚਾਲ ਜੀ ਲਿਖਦੇ ਆ ਭਾਰਜਵੀਰ ਸੈਣੀ ਸਾਹਿਬ ਇਸ ਸਭ ਦੇ ਲਈ ਉਹੀ ਤੂਤਾਂ ਵਾਲੇ ਖੂਹ ਨਾਵਲ ਦਾ ਜਿਹੜਾ ਸੇਠ ਹੈ ਧੰਨੇ ਸ਼ਾਹ ਹੀ ਕਹਿੰਦੇ ਸਾਰਾ ਕੁਝ ਕਰਵਾ ਰਿਹਾ ਹੈ ਜੀ। ਕਿਆ ਬਾਤ ਹੈ ਜੀ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਇਹੋ ਜਿਹੇ ਕੰਮਾਂ ਨੂੰ ਤਾਂ ਮਾਹਰ ਨੇ ਇਹ। ਜਾਣੀਆਂ ਚਾਲ ਜੀ ਕਹਿੰਦੇ ਸੈਣੀ ਸਾਹਿਬ ਵਧਾਈਆਂ ਜੀ, ਤੁਹਾਡੇ ਆ ਗਈ ਤੇ ਸਾਡੇ ਚਲੇ ਗਈ, ਜਾਣੀ ਕਿ ਬਿਜਲੀ ਚਲੇ ਗਈ ਜੀ, ਬੱਤੀ ਚਲੇ ਗਈ ਜੀ। ਔਜਲਾ ਸਾਹਿਬ ਕਹਿੰਦੇ ਜਾਣੀਆਂ ਚਾਲ ਜੀ ਇੱਕ ਟਾਈਮ ਦੇ ਉੱਤੇ ਇੱਕੋ ਜਗ੍ਹਾ ਤੇ ਉੱਤੇ ਆ ਸਕਦੀ ਹੈ ਜੀ, ਅਗਲਿਆਂ ਦੀ ਮਜਬੂਰੀ ਹੈ ਜੀ। ਹਰਵਿੰਦਰ ਜੋਹਲ ਭੈਣ ਜੀ US ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ। ਤੇ ਮੁਕੱਦਰ ਸੋਰੀ ਆਪਣੇ ਔਜਲਾ ਸਾਹਿਬ ਕਹਿੰਦੇ ਇਹ ਸ਼ੈਟਰ ਚਲਾਉਣ ਵਾਲੇ ਕੌਣ ਨੇ ਜੀ? ਸ਼ੈਟਰ ਸਮਝ ਨਹੀਂ ਲੱਗੀ ਕੀ ਕਹਿਣਾ ਚਾਹੁੰਦੇ ਆ। ਮੁਹੰਮਦ ਜੀ ਕਹਿੰਦੇ ਆ ਖੂਬਸੂਰਤ ਸੌਂਗ ਜੀ, ਸ਼ੁਕਰੀਆ ਜੀ। ਤੇ ਆਪਣੇ ਮਨਦੀਪ ਜੱਸੀ ਬਾਈ ਜੀ ਕਹਿੰਦੇ ਸਤਿ ਸ੍ਰੀ ਅਕਾਲ ਜਨਾਬ ਜੀ ਹੋ। ਤੇ ਰਾਜਨ ਸਰ ਜੀ, ਭਾਰਤ ਸਾਹਿਬ ਜੀ ਜੀਆਂ ਨੂੰ ਜੀ, ਮਨਦੀਪ ਜੱਸੀ ਜੀ ਬਾਈ ਜੀ। ਤੇ ਮੁਹੰਮਦ ਜੀ ਕਹਿੰਦੇ ਆ ਪਾਸ਼ ਜੀ ਦਾ ਕਲਾਮ ਬਾ ਕਮਾਲ ਹੈ ਜੀ। ਤੇ ਮੁਹੰਮਦ ਜੀ ਕਹਿੰਦੇ ਇੰਟਰਸਟਿੰਗ ਨਿਊਜ਼ ਐਂਡ ਵਿਊਜ਼ ਜੀ, ਸ਼ੁਕਰੀਆ ਜੀ। ਗੁਰੀਮਾਨ ਬਾਈ ਜੀ ਆਖਰ ਚ ਜੁੜੇ ਆ ਸਾਰੇ, ਕਹਿੰਦੇ ਵੱਡੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਹੈ ਜੀ। ਤੇ ਮੁਹੰਮਦ ਜੀ, ਰਾਜਨ ਜੀ, ਮਨਦੀਪ ਜੱਸੀ ਜੀ, ਸਿਕੰਦਰ ਔਜਲਾ ਜੀ, ਹਰਵਿੰਦਰ ਜੋਹਲ ਭੈਣ ਜੀ, ਸਤਨਾਮ ਸਿੰਘ ਜਾਣੀਆਂ ਚਾਲ ਜੀ, ਮੁਕੱਦਰ ਜੀ, ਦਵਿੰਦਰ ਭਾਰਤ ਜੀ, ਭੁਪਿੰਦਰ ਭਾਰਤ ਜੀ, ਬਲਵੀਰ ਸਿੰਘ ਸੈਣੀ ਜੀ ਨੂੰ ਸਤਿ ਸ੍ਰੀ ਅਕਾਲ ਭੇਜੀ ਆ ਜੀ। ਤੇ ਮੁਹੰਮਦ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ ਵੀਰ ਗੁਰੀ ਜੀ। ਤੇ ਗੁਰੀਮਾਨ ਜੀ ਕਹਿੰਦੇ ਬਾਈ ਪਾਸ ਦੀ ਕਲਮ ਤਿੱਖੀ ਬੜੀ ਸੀ ਜੀ। ਬਿਲਕੁਲ ਜੀ, ਤਿੱਖੀ ਤੇ ਡੂੰਘੀ ਜੀ, ਅੱਜ ਵੀ ਉਹ ਹਾਲਾਤਾਂ ਦੇ ਉੱਤੇ ਢੁੱਕਦੀ ਹੈ। ਅੱਗੇ ਕਹਿੰਦੇ ਨੇ ਬਹੁਤਿਆਂ ਨੂੰ ਪਾਸ ਦੀ ਕਲਮ ਤੋਂ ਡਰ ਲੱਗਦਾ ਸੀ ਜੀ, ਕਹਿੰਦੇ ਬਿਲਕੁਲ ਹੈ ਜੀ। ਤੇ ਮੁਹੰਮਦ ਜੀ ਕਹਿੰਦੇ ਗ੍ਰੇਟ ਪੋਇਟ ਐਂਡ ਗ੍ਰੇਟ ਪੋਇਟਰੀ, ਸ਼ੁਕਰੀਆ ਜੀ। ਲਓ ਦੋਸਤੋ, ਅਸੀਂ ਤੁਹਾਡੇ ਸੁਨੇਹੇ ਦੋਸਤਾਂ ਦੇ ਮਿੱਤਰ ਜਿਹੜੇ ਮੇਰੇ ਤੱਕ ਪਹੁੰਚੇ ਹੈ ਤੇ ਗੱਲਾਂ ਬਾਤਾਂ, ਤੇ ਇਸ ਦੇ ਨਾਲ ਹੀ ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ ਤੇ ਕਿਸੇ ਦਿਨ ਪਲੈਟੋ ਦੀ ਵੀ ਗੱਲ ਤੁਹਾਨੂੰ ਸੁਣਾਵਾਂਗੇ। ਪਲੈਟੋ ਦੀ ਗੁਫਾ ਤੋਂ ਡਿਜੀਟਲ ਯੁੱਗ ਤੱਕ ਦਾ ਸਫ਼ਰ ਤੈਅ ਕਰਾਂਗੇ ਤੇ ਹੋਰ ਗੱਲਾਂ ਬਾਤਾਂ। ਇਨਸਾਨ ਕਹਿੰਦਾ ਵੈਸੇ ਅਸੀਂ ਉਹਨਾਂ ਚੀਜ਼ਾਂ ਤੋਂ, ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਤੋਂ ਆਪਾਂ ਡਰਦੇ ਹਾਂ, ਪਰ ਉਹਨਾਂ ਤੋਂ ਡਰਨ ਦੀ ਜ਼ਰੂਰਤ ਨਹੀਂ ਹੁੰਦੀ। ਤੇ ਇਸੇ ਤਰ੍ਹਾਂ ਕਈ ਵਾਰੀ ਵੱਡੇ ਵੱਡੇ ਲੋਕ ਕਹਿੰਦੇ ਆ ਕਿ ਅਸੀਂ ਦੁਨੀਆਂ ਦੇ ਉੱਤੇ ਰਾਜ ਕਰ ਰਹੇ ਹਾਂ, ਪਰ ਅਜਿਹਾ ਅਸਲ ਦੇ ਵਿੱਚ ਸੱਚਾਈ ਨਹੀਂ ਹੈ। ਕਿਸੇ ਦਿਨ ਜ਼ਰੂਰ ਇਹਦੀ ਸਾਂਝ ਪਾਵਾਂਗੇ, ਕਿਉਂਕਿ ਧਰਤੀ ਦੀ ਜਿਹੜੀ ਉੱਪਰਲੀ ਸਤਹ ਹੈ, ਪਰਤ ਹੈ, ਉਹਦੇ ਵਿੱਚ ਘੁੰਮਣ ਵਾਲਾ ਜਿਹੜਾ ਇੱਕ ਡੈਵਲ ਵਰਮ ਹੈ, ਉਹਦੀ ਬਾਤ ਪਾਵਾਂਗੇ, ਸੁਣਾਵਾਂਗੇ ਤੁਹਾਨੂੰ ਕਿੱਦਾਂ ਉਹ ਤੜਸੱਲੀ ਮਚਾਉਂਦਾ ਹੈ, ਪੂਰਾ ਰਾਜ ਕਰਦਾ ਹੈ ਦੁਨੀਆਂ ਦੇ ਉੱਤੇ, ਤੇ ਪਰ ਉਹਨੂੰ ਪਛਾਣਿਆ ਨਹੀਂ ਜਾਂਦਾ, ਜਾਂ ਉਹਦੀ ਹੋਂਦ ਜਿਹੜੀ ਹੈ ਸਾਨੂੰ ਪਤਾ ਨਹੀਂ ਅਜੇ ਤਾਈਂ। ਸਿਰਫ 0.8 ਮਿਲੀ ਦਾ ਹੈ, ਮਿਲੀਮੀਟਰ ਦਾ, 1.3 ਕਿਲੋਮੀਟਰ ਜਿਹੜਾ ਡੂੰਘੇ ਡੂੰਘਾਈ ਦੇ ਵਿੱਚ, ਗਹਿਰਾਈ ਦੇ ਵਿੱਚ ਉਹ ਜਿਉਂਦਾ ਹੈ, ਤੇ ਉਸਦਾ ਜ਼ਿਕਰ ਕਰਾਂਗੇ ਕਿਸੇ ਦਿਨ, ਇਹਨੂੰ ਅਜੇ ਰਾਜ ਹੀ ਰਹਿਣ ਦਿੰਦੇ ਹਾਂ। ਤੇ ਲੋ ਦੋਸਤੋ, ਵੱਧ ਘੱਟ ਬੋਲਿਓ, ਗੁਸਤਾਖੀ ਮਾਫ਼, ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ, ਤੇ ਕੱਲ੍ਹ ਨੂੰ ਸਮਰਜੀਤ ਸਿੰਘ ਸ਼ੰਮੀ ਹੋਣਾ ਦੇ ਨਾਲ ਗੱਲਬਾਤ ਕਰਾਂਗੇ। ਵੱਧ ਘੱਟ ਬੋਲ ਗਏ, ਗੁਸਤਾਖੀ ਮਾਫ਼ ਜੀ, ਤੇ ਕੱਲ੍ਹ ਨੂੰ ਵਿਸ਼ਾ ਕੋਈ ਨਾ ਕੋਈ ਲੈ ਕੇ ਆਵਾਂਗੇ ਜ਼ਰੂਰ, ਤੇ ਗੱਲਬਾਤ ਉਹਦੇ ਉੱਤੇ ਕਰਾਂਗੇ। ਸਾਰਿਆਂ ਨੂੰ ਭੁਪਿੰਦਰ ਭਾਰਤ ਜੀ ਵੱਲੋਂ ਪਿਆਰ ਭਾਈ ਨਿੱਘੀ ਸਤਿ ਸ੍ਰੀ ਅਕਾਲ। ਤੇ ਐਪ ਦੇ ਉੱਤੇ, ਵੈਬਸਾਈਟ, ਫੇਸਬੁੱਕ, ਯੂਟਿਊਬ, ਜਿੱਥੋਂ ਕਿਤੋਂ ਵੀ ਸੁਣ ਰਹੇ ਹੋ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਤੇ ਔਜਲਾ ਸਾਹਿਬ ਆਪਣੇ ਨਾਲ ਜੁੜੇ ਹੈ, ਆਖਰ ਦੇ ਵਿੱਚ ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਸਮਾਪਤੀ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਹਾਂਜੀ ਭਾਰਜਵੀਰ, ਸਤਿ ਸ੍ਰੀ ਅਕਾਲ ਜੀ, ਸਾਰੇ ਸੁੱਤੇ ਨੇ ਜੀ?
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ?
1: ਉਹ ਮੈਂ ਸੈਂਟਰ ਦੀ ਗੱਲ ਕਰੀ ਸੀ, ਉਹ ਸਸਤੇ ਦੇ ਪੈਰ ਚ ਬਿੰਦੀ ਪੈ ਗਈ। ਸੈਂਟਰ
0: ਜਿਹੜੇ
1: ਨਸ਼ਾ ਛਡਾਊ ਸੈਂਟਰ ਨੇ, ਮੈਂ ਸਾਡੇ ਪਿੰਡ 2-3 ਬੰਦੇ ਚਲਾਉਂਦੇ ਨੇ, ਉਹ ਮੇਰੇ ਹਿਸਾਬ ਨਾਲ 9ਵੀਂ 10ਵੀਂ ਨੀ ਪੜ੍ਹੇ, ਪਹਿਲਾਂ ਇਸੇ ਧੰਦੇ ਚ ਪਏ ਹੋਏ।
0: ਅੱਛਾ ਜੀ,
1: ਵੀ ਮਤਲਬ ਕੋਈ ਕੀ ਉਹਨਾਂ ਦੀ ਕੋਈ ਮੈਡੀਕਲ ਲਾਈਨ ਨੀ, ਕੁਛ ਨੀ ਹੈ, ਚਲਾਉਂਦੇ ਪਹਿਲਾਂ ਕਿੱਥੇ ਨੇ
0: ਜੀ?
1: ਸੰਗਰੂਰ ਤੋਂ ਅੱਗੇ, ਕਿਉਂਕਿ ਫਿਰ ਪਿੰਡ ਦਾ ਪਤਾ ਹੁੰਦਾ ਨਾ।
0: ਬਿਲਕੁਲ ਜੀ, ਕਹਿੰਦੇ ਸਾਡਾ ਨੀ ਕਸੂਰ, ਸਾਡਾ ਨੀ ਕਸੂਰ,
1: ਸੰਗਰੂਰ ਵਾਲੇ ਮੈਨੂੰ ਲੱਗ ਰਿਹਾ ਸੰਗਰੂਰ ਵਾਲੇ ਸਾਡੇ ਪਿੰਡ ਚਲਾਉਂਦੇ ਹੋਣਗੇ ਕੋਈ।
0: ਜੀ ਬਿਲਕੁਲ ਜੀ,
1: ਜਿਹੜੇ ਜਾਣੀ ਆਪ ਇਹ ਚੀਜ਼ ਮਤਲਬ ਕਿਵੇਂ ਛਡਾ ਦੇਣਗੇ, ਕੋਈ ਕੋਈ ਡਾਕਟਰ ਨਹੀਂ, ਕੋਈ ਕੁਛ ਨੀ, ਮਤਲਬ ਉਹੀ ਉਹਨਾਂ ਨੇ ਗੋਲੀਆਂ ਰੱਖੀਆਂ ਜਾਂ ਕੁੱਟ ਲੈਂਦੇ ਨੇ, ਉਹਨੂੰ ਬੰਨ ਕੇ ਰੱਖ ਲੈਂਦੇ ਨੇ, ਪੈਸੇ ਦਾ ਧੰਦਾ ਇਹ ਬਣਾਇਆ ਹੋਇਆ।
0: ਨਾਲੇ ਔਜਲਾ ਸਾਹਿਬ
1: ਕੋਈ ਸੈਂਟਰ ਵੀ ਹੋਣ ਤਾਂ ਕੋਈ,
0: ਬਿਲਕੁਲ
1: ਆਪਣੇ ਕਿਸੇ ਸੰਸਥਾ ਨਾ ਹੋ ਗਵਰਨਮੈਂਟ ਦੇ ਅੰਡਰ ਹੋਣ, ਉਹਨਾਂ ਦੇ ਡਾਕਟਰ ਉਸ ਚੀਜ਼ ਦੇ ਪ੍ਰੋਵਾਈਡ ਕਰੇ ਹੋਣ ਉਹਨਾਂ ਨੂੰ, ਉਹ ਹੋਣ। ਇਹਦਾ ਤੁਸੀਂ ਕਦੇ ਪਤਾ ਕਰ ਲਿਓ, ਇਹੋ ਜਿਹੇ ਬੰਦੇ ਚਲਾਉਂਦੇ, ਗੁਰੀਮਾਨ ਸੁਣ ਦੋ ਬਾਈ, ਇਹਦਾ ਉਹ ਬੰਦੇ ਚਲਾਉਂਦੇ ਨੇ ਜਿਨ੍ਹਾਂ ਦੀ ਮਾੜਾ ਮੋਟਾ ਗੁੰਡਾਗਰਦੀ ਚੱਲਦੀ ਹੈ, ਉਹ ਸੈਂਟਰ ਚਲਾਉਣ ਲੱਗੇ ਹੋਏ ਨੇ।
0: ਬਿਲਕੁਲ ਆ ਜੀ,
1: ਇਹਦਾ ਹਾਲਾਤ ਨੇ ਜੀ,
0: ਕੋਈ ਉਹਦੇ ਵਿੱਚ ਰੋਡ ਮੈਪ ਨੀ। ਦੇਖੋ ਹੁਣ ਆਪਣੇ ਵੀ ਤਾਂ ਇੱਥੇ ਹੈਗੇ ਆ, ਇੱਥੇ ਕਿੰਨੇ ਕੁ ਮਤਲਬ ਕਿ ਆਪਣੇ ਨਸ਼ਾ ਛਡਾਊ ਸੈਂਟਰ ਨੇ, ਉਹਦੇ ਵਿੱਚ ਪ੍ਰਾਈਵੇਟ ਨੀ, ਗੌਰਮੈਂਟ ਦਾ ਹੀ ਸਾਰਾ ਕੁਝ ਹੈਗਾ ਆ। ਉਹਦੇ ਵਿੱਚ ਬਕਾਇਦਾ ਥੈਰਾਪਿਸਟ ਬੈਠਦੇ ਆ, ਬਕਾਇਦਾ ਸਾਈਕੋਲੋਜਿਸਟ ਬੈਠਦੇ
1: ਆ। ਇਹ ਹੈ ਕਿ ਉਹਨੂੰ ਉੱਥੇ ਤਾਂ ਛੱਡੇ ਆਉਂਦੇ ਨੇ ਮੇਰੇ ਅਰਗੇ ਨੂੰ, ਉਹ ਘਰੇ ਕੁੱਟਮਾਰ ਕਰਦਾ, ਭਾਂਡੇ ਵੇਚਦਾ,
0: ਦੁਖੀ ਹੁੰਦਾ। ਬਿਲਕੁਲ ਜੀ,
1: ਘਰਦੇ ਦੁਖੀ ਹੁੰਦੇ ਨੇ ਜੀ, ਪਰਿਵਾਰ ਦੁਖੀ ਹੁੰਦਾ।
0: ਬਿਲਕੁਲ,
1: ਉਹ ਦੁਬਾਰਾ ਚੱਕ ਕੇ ਉੱਥੇ ਛੱਡਦੇ ਨੇ, ਉੱਥੇ ਬੰਨਿਆ ਰਹਿੰਦਾ, ਫਿਰ ਘਰ ਦੇ ਤਾਂ ਆਪਣੀ ਸ਼ਾਂਤੀ ਭਾਲਦੇ ਨੇ। ਅਸਲ ਤਾਂ ਮਸਲਾ ਇਹ ਹੋਇਆ ਹੋਇਆ ਜੀ,
0: ਨਾਲੇ ਲੋਕਾਂ ਦੇ ਉਲਾਮੇ ਹੁੰਦੇ ਆ ਜੀ, ਉਹ ਵੀ ਆ ਨਾ,
1: ਕੁੱਟਮਾਰ ਵੀ ਕਰਦੇ ਆ ਉੱਥੇ, ਬਹੁਤ
0: ਕੁੱਟਮਾਰ ਹੁੰਦੀ ਆ। ਬਿਲਕੁਲ, ਅਸਲ ਚ ਤਾਂ ਔਜਲਾ ਸਾਹਿਬ ਜੇ ਉਹਨਾਂ ਨੂੰ ਦੂਰ ਕਰਨਾ ਇਹਨਾਂ ਚੀਜ਼ਾਂ ਤੋਂ ਨਾ, ਉਹਨਾਂ ਗਲੇ ਲਾਉਣਾ ਪੈਣਾ ਹੈ, ਇਹ ਵੀ ਪਰਿਵਾਰਾਂ ਨੂੰ ਵੀ ਸਮਝਣਾ ਪੈਣਾ।
1: ਇੱਥੇ ਵੀ ਚਲੋ ਨਹੀਂ ਗਏ, ਇੱਥੇ ਵੀ ਰੀਹੈਬ ਸੈਂਟਰ ਹੈਗੇ ਬਣੇ ਹੋਏ, ਸਾਡੇ ਇੱਥੇ ਰੀਹੈਬ ਸੈਂਟਰ ਬਣੇ ਹੋਏ ਨੇ
0: ਜੀ,
1: ਮਤਲਬ ਉਹਦੇ ਇੱਕ ਪ੍ਰੋਪਰ ਉਹਦੇ ਵਿੱਚ ਉਹ ਵਿਧੀ ਹੈ ਨਾ, ਮੈਡੀਕਲ ਲਾਈਨ ਸਾਰਾ। ਇਹ ਥੋੜਾ ਵੀ ਉਹਨੂੰ ਸੰਗਲਾਂ ਨਾ ਬੰਨ ਲਓ, ਕੁੱਟ ਦੋ, ਜੇ ਬੜੀਆਂ ਚੀਕਾਂ ਮਾਰਦਾ ਨਸ਼ੇ ਵਾਲੀ, ਜਿਵੇਂ ਸਣੀ ਸਾਹਿਬ ਦੱਸ ਕੇ ਗਏ ਨੇ,
0: ਟੌਰਚਰ ਕਰਨਾ ਉਹਨੂੰ ਆ ਜੀ। ਬਿਲਕੁਲ,
1: ਹਾਂ ਵੀ ਉਹ ਨੀ ਗੋਲੀ ਦੇਣੀ ਤਾਂ ਉਹ ਦੂਜੀ ਗੋਲੀ ਦੇ ਦੋ
0: ਜੀ। ਬਿਲਕੁਲ,
1: ਹੈ ਨਾ, ਸੋ ਇਹਦਾ ਇਹ ਕੋਈ ਹੱਲ ਤਾਂ ਨਹੀਂ ਹੈ
0: ਜੀ।
1: ਉਹ ਤਾਂ ਘਰ ਦੇ ਦੁਖੀ ਹੋਏ ਚੁਕਾ ਦਿੰਦੇ ਨੇ ਸੈਂਟਰ ਵਾਲਿਆਂ ਨੂੰ, ਭਾਈ ਲੈ ਜਾਓ।
0: ਬਿਲਕੁਲ ਜੀ,
1: ਬਾਕੀ ਪਾਸ ਆ ਜੀ, ਕੋਈ ਹੈ ਦੇਖੋ, ਕਲਮ ਕਦੇ ਵੀ ਕੋਈ ਮਾਰਨੀ ਨੀ ਚਾਹੀਦੀ।
0: ਨਹੀਂ ਜੀ, ਨਹੀਂ ਜੀ, ਬਿਲਕੁਲ,
1: ਹਾਂਜੀ, ਚਾਹੇ ਉਹ ਪਾਸ ਸੀ, ਚਾਹੇ ਉਹ ਸੰਤ ਰਾਮ ਦਾਸੀ ਸੀ, ਚਾਹੇ ਚਮਕੀਲਾ ਸੀ, ਕੋਈ ਵੀ ਸੀ।
0: ਬਿਲਕੁਲ ਆ ਜੀ,
1: ਕਲਮ ਕਦੇ ਕੁਛ ਵੀ ਲਿਖ ਸਕਦੀ ਹੈ, ਤਾਂ ਜਰੂਰ। ਹਾਂ ਠੀਕ ਹੈ ਵੀ ਇਹਨਾਂ ਦੀ ਕਲਮ ਉਦੋਂ ਸੱਚ ਦਿਖਦੀ, ਜਿਵੇਂ ਸੰਤ ਰਾਮ ਦਾਸੀ ਸੀਗੇ, ਉਹ ਗਵਰਨਮੈਂਟ ਨੂੰ ਚੁਭਦੇ ਸੀ ਜਦੋਂ ਉਹਨਾਂ ਨੂੰ ਅਰੈਸਟ ਕਰਿਆ, ਤੇ ਉਹਨਾਂ ਦਾ ਕੱਲਾ ਸਿਰੇ ਕੁੱਟਤਾ ਸੀ ਇਹਨਾਂ ਨੇ
0: ਡੰਡਿਆਂ
1: ਨਾਲ।
0: ਬਿਲਕੁਲ,
1: ਮਤਲਬ ਇੱਥੋਂ ਸੋਚਦਾ ਇਹ
0: ਜੀ। ਬਿਲਕੁਲ,
1: ਸਮੇਂ ਤੇ ਕਿਸੇ ਨੂੰ ਕੋਈ
0: ਖਤਮ ਕਰਦੀ,
1: ਬਿਲਕੁਲ ਸਮੇਂ ਤੇ ਨਾ ਕਿਸੇ ਨੂੰ ਕੋਈ ਚੀਜ਼ ਰਾਸ ਨਹੀਂ ਆਉਂਦੀ ਹੁੰਦੀ, ਜਿਹਦੇ ਚੁਭਦੀ ਹੈ। ਤੁਸੀਂ ਅੱਜ ਦੇਖ ਲੋ ਕਿ ਉਹ ਕਹਿੰਦੇ ਜੀ ਤਲਵੀਰ ਆ, ਕਿਹੜਾ ਤਲਵੀਰ ਮਜੀਠੇ ਵਾਲਾ, ਤੇ ਉਹ ਕਿਉਂ ਕਿਵੇਂ ਥਾਣੇ ਵਾਲਿਆਂ ਨੂੰ ਧਮਕੀ ਦਿੰਦਾ, ਭਾਈ ਮਹੀਨਾ ਪਹਿਲਾਂ ਮਜੀਠੀਆ ਦੇ ਕੇ ਆਇਆ ਸੀਗਾ, ਉਹ ਧਮਕੀ ਨੀ ਸੀ।
0: ਬਿਲਕੁਲ, ਉਹ ਕਹਿੰਦਾ
1: ਉਹ ਵੀ ਧਮਕੀ ਸੀ,
0: ਦੇਖੇ ਆਈਪੀਐਸ ਅਜਾਇਤਾ ਦੇ, ਉਹ
1: ਹਾਂ ਨਹੀਂ, ਉਹ ਪਹਿਲਾਂ ਮਜੀਠੀਆ ਮਜੀਠਾ ਕਿਵੇਂ ਥਾਣੇ ਲੈ ਕੇ ਗਿਆ ਸੀ ਜਾਨ।
0: ਬਿਲਕੁਲ ਜੀ,
1: ਚਾਹੇ ਉਹ ਅੰਮ੍ਰਿਤਪਾਲ ਲੈ ਕੇ ਗਏ, ਉਹ ਵੀ ਗਲਤ ਸੀ।
0: ਗਲਤ ਸੀ ਜੀ,
1: ਜੇ ਅੱਜ ਮੈਂ ਨੀ ਕਹਿੰਦਾ ਦਿੜਵੇ ਜਿਹੜਾ ਗੁਲਜ਼ਾਰ ਮਾਰਿਆ ਗਲਤ ਮਾਰਿਆ, ਗਲਤ ਮਾਰਿਆ ਜੀ, ਉਹ ਜੋ ਵੀ ਹੋਇਆ, ਤੇ ਜਦੋਂ ਮਜੀਠੀਏ ਵੇਲੇ ਏਐਸ ਆਈ ਮਾਰਤਾ ਸੀ ਇਹਦੇ ਬੰਦੇ ਨੇ,
0: ਉਹ ਵੀ ਸਮਾਂ ਸੀਗਾ। ਦੇਖੋ ਜਦੋਂ ਇੱਕ ਜਿਹੜਾ ਪੁਲਿਸ ਦਾ ਵੱਡਾ ਅਫਸਰ ਆਈਐਸ ਸੀਗਾ, ਏਆਈਐਸ ਸੀਗਾ, ਤੇ ਆਈਐਸ
1: ਏਐਸ ਏਐਸਆਈ ਸੀ,
0: ਜਿਹੜਾ ਆਪਣੀ ਕੁੜੀ ਨੂੰ ਬਚਾਉਣ ਗਿਆ ਸੀ ਉੱਥੇ,
1: ਉਹੀ ਏਐਸਆਈ ਸੀ, ਸਬ ਇੰਸਪੈਕਟਰ ਅਸਿਸਟੈਂਟ ਸਬ ਇੰਸਪੈਕਟਰ, ਇੱਕ ਸਟਾਰ ਲੱਗਿਆ ਹੁੰਦਾ ਜੀ।
0: ਹਾਂਜੀ ਹਾਂਜੀ,
1: ਤੇ ਮਤਲਬ ਉਹ ਕਿਹਦੀ ਸ਼ਾਇਦ ਮਰਿਆ ਸੀ।
0: ਬਿਲਕੁਲ,
1: ਤੇ ਉਹ ਗਲਤ ਇਹ ਹੈ ਵੀ ਉਹਨੂੰ ਤੁਸੀਂ ਭੁੱਲੀ ਬੈਠੇ ਹੋ, ਮੈਂ ਨੀ ਕਹਿੰਦਾ ਵੀ ਉਹ ਇਹ ਸਹੀ ਹੋਇਆ ਜਾਂ ਉਹ ਗਲਤ ਹੋਇਆ, ਤੁਸੀਂ ਆਪਦੇ ਤੇ ਵੀ ਦੇਖੋ ਨਾ, ਜੇ ਤੁਸੀਂ ਉਦੋਂ ਹੀ ਕਾਰਵਾਈਆਂ ਕੀਤੀਆਂ ਹੋਣ ਤਾਂ ਗਾਹਾਂ ਵਾਲੀ ਕਿਵੇਂ ਹੱਥ ਪਾਊਗਾ ਕੋਈ।
0: ਬਿਲਕੁਲ,
1: ਤੁਸੀਂ ਆਪਦੇ ਨੂੰ ਛਡਾਉਣੇ ਹੁਣ, ਦੱਸੋ ਕੀ ਇਹਦੇ ਕੋਲ ਕੀ ਸੰਵਿਧਾਨ ਉਹਦਾ, ਕਿ ਇੱਕ ਐਸ ਪੀ ਆਲਮੋਸਟ ਕਲੋਜ਼ ਟੂ ਆਈਪੀਐਸ ਅਫਸਰ ਹੁੰਦਾ।
0: ਬਿਲਕੁਲ,
1: ਤੇ ਹੁਣ ਤੂੰ ਧਮਕੀ ਦੇ ਰਿਹਾ, ਤੇਰੇ ਕੋਲ ਕੀ ਫੋਟੋਗਾ, ਮੈਂ ਤਾਂ ਕਹਿੰਦਾ ਫੜ ਕੇ ਇਹਨਾਂ ਨੂੰ ਪੁੱਠਾ ਡੰਗ ਦੇਣਾ ਚਾਹੀਦਾ ਉਹਨੂੰ, ਜਦੋਂ ਵੀ ਤੂੰ ਸ਼ਰਾਬ ਪੀਤੀ ਹੈ ਤੇਰੀ, ਪਤਾ ਨੀ ਪੁਲਿਸ ਵਾਲੇ ਵੀ ਕਿਹੜੀਆਂ ਚੀਜ਼ਾਂ ਦੇ ਬੱਝੇ ਹੋਏ ਨੇ, ਵੱਧ ਵੱਧ ਬਦਲੀ ਹੋ ਜੂ, ਲਾਇਨ ਹਾਜ਼ਰ ਹੋ ਜੂ, ਜਿਵੇਂ ਡੱਕਿਆ ਹੋਇਆ ਤੂੰ ਹੈਗਾ, ਤੇ ਫੜ ਕੇ ਇੱਕ ਚਾਰ ਘੰਟੇ ਲੱਗੇ ਹੋਣ ਨਾ, ਪਤਾ ਲੱਗ ਜਾਂਦਾ ਸਰ।
0: ਬਿਲਕੁਲ, ਕਿਉਂਕਿ ਔਜਲਾ ਸਾਹਿਬ ਵਿਸ਼ਵਾਸਘਾਤ ਹੋ ਰਿਹਾ ਨਾ, ਜਿਵੇਂ ਕਿ ਮੈਂ ਅੱਜ ਦਾ ਸ਼ੁਰੂਆਤ ਜਿਹੜੀ ਕੀਤੀ ਉੱਥੋਂ ਹੀ ਕੀਤੀ ਕਿ ਸਾਨੂੰ ਲੋਕਾਂ ਦੇ ਨਾਲ ਕਦੇ ਵਿਸ਼ਵਾਸਘਾਤ ਨਹੀਂ ਕਰਨਾ ਚਾਹੀਦਾ, ਉਹਨਾਂ ਨੂੰ
1: ਸਾਡੇ ਜੀ।
0: ਹਾਂ ਬਿਲਕੁਲ, ਕੱਲ ਜਿਹੜਾ ਇਹ ਘਟਨਾ ਵਾਪਰੀ ਨਾ, ਪਰਿਵਾਰ ਸਮਝੌਤਾ ਕਰ ਗਿਆ, ਚਾਹੇ ਉਹ ਪੋਲੀਟੀਕਲ, ਇਹਨਾਂ ਨੇ ਵੀ ਤਾਂ ਪੋਲੀਟੀਕਲ ਬਣਾਇਆ, ਤੇ ਜਿਹੜੇ ਅਗਲੇ ਉਹਨਾਂ ਨੇ ਆਵਾਜ਼ ਚੱਕੀ ਉਹ ਵੀ ਪੋਲੀਟੀਕਲ, ਪਰ ਮੈਨੂੰ ਬੜੀ ਨਿਰਾਸ਼ਾ ਹੋਈ ਪਈ, ਅਸੀਂ ਆਪਣੇ ਹੱਕਾਂ ਦੇ ਲਈ ਨੀ ਖੜ ਸਕਦੇ ਯਾਰ।
1: ਬਾਜੀ ਦੂਏ ਰੋਟੀਆਂ ਛੱਕਣ ਆਏ ਹੋਏ ਸੀਗੇ
0: ਜੀ,
1: ਹਮਦਰਦੀ ਕਿਸੇ ਨੂੰ ਕਿਸੇ ਨਾਲ ਨੀ ਸੀਗੀ।
0: ਬਿਲਕੁਲ ਜੀ,
1: ਜੇ ਆਪਾਂ ਕਹੀਏ ਵੀ ਖਹਿਰੇ ਨੂੰ ਹਮਦਰਦੀ ਸੀ, ਖਹਿਰੇ ਨੂੰ ਆਏ ਸੀ ਵੀ ਚੀਮਾ ਜਿਹੜਾ ਸਾਰਿਆਂ ਨੂੰ ਵੱਧ ਬੋਲਦਾ ਵੀ ਇਹ ਠੋਕਿਆ ਜਾਵੇ, ਬਸ
0: ਬਿਲਕੁਲ
1: ਉਹਦਾ ਆਪਦਾ ਟਾਰਗੇਟ ਸੀਗਾ ਜੀ, ਮੈਂ ਆਪਾਂ ਕਹਿ ਦਈਏ
0: ਬਿਲਕੁਲ ਆ ਜੀ, ਬਿਲਕੁਲ ਆ ਜੀ,
1: ਕੱਲ ਨੂੰ ਇਹਨਾਂ ਚੋਂ ਕਿਸੇ ਦੀ ਸਰਕਾਰ ਆਊਗੀ ਆਹੀ ਕੁਛ ਇਹੀ ਕੁਛ ਦੂਜੇ ਕਰਨਗੇ
0: ਕਰਨਾ ਜੀ,
1: ਮਰਨ ਵਾਲੇ ਦਾ ਮਰ ਗਿਆ
0: ਜੀ,
1: ਉਹ ਨੌਕਰੀ ਉਹਨੂੰ ਕਿਹੜਾ ਮਤਲਬ ਗਜ਼ਟਡ ਅਫਸਰ ਦੀ ਮਿਲਣ ਲੱਗੀ ਆ, ਜਿਹੜੇ ਗਲੀਆਂ ਨਾਲੀਆਂ ਸਾਫ਼ ਕਰਦਾ ਉਹ ਫਿਰੀ ਜਾਊਗਾ, ਉਹ ਨੌਕਰੀ ਦੇ ਦੇਣਗੇ ਤੀਜੇ ਦਰਜੇ ਚੌਥੇ ਦਰਜੇ ਦੀ
0: ਜੀ।
1: ਅਸੀਂ ਫਿਰ ਇਹਦੇ ਵਿੱਚ ਮੈਸੇਜ ਕੀ ਦਿੱਤਾ ਜੀ, ਬਚਾਉਣ ਵਾਲੇ ਵੱਜ ਗਏ ਤੇ ਇੱਕ ਨੌਕਰੀ ਗੌਰਮੈਂਟ ਦਾ ਹੱਥ ਝਾੜਤਾ,
0: ਤਾਂ
1: ਕਹਿੰਦੇ ਸਾਨੂੰ ਠੋਕਣਾ ਚਾਹੀਦਾ, ਚਾਹੇ ਲਾਲਜੀਤ ਭੁੱਲਰ ਸੀ
0: ਜੀ,
1: ਜੇ ਉਹ ਗਲਤ ਆ ਤਾਂ ਅੰਦਰ ਹੈ, ਜੇ ਉਹਨੇ ਸਹੀ ਕੀਤਾ ਤਾਂ ਬਾਹਰ ਹੋਣਾ ਸੀ, ਪਰ ਇੱਕ ਸਿਸਟਮ ਨੇ ਕੰਮ ਤਾਂ ਕੀਤਾ ਨਾ ਆਪਦਾ,
0: ਬਿਲਕੁਲ ਹੈ ਜੀ,
1: ਰਿਜ਼ਾਈਨ ਤਾਂ ਦਿੱਤਾ ਗਿਆ ਨਾ
0: ਜੀ,
1: ਨਾਲੇ ਦੇਖੋ ਇੱਥੇ ਆਪਣੇ ਕਰਿਆ ਤੇ ਉਹ ਚੀਮੇ ਦੇ ਬੰਦੇ ਹੋਣਗੇ ਨਾ,
0: ਬਿਲਕੁਲ
1: ਜਿਹੜਾ ਇਹਨਾਂ ਕੋ
0: ਕਰ ਗਏ ਜੀ, ਕਰ ਗਏ। ਨਾਲੇ ਦੇਖੋ ਆਪਣੇ ਨਾ ਮੁਲਕਾਂ ਦੇ ਵਿੱਚ ਇਦਾਂ ਕਦੇ ਹੋ ਸਕਦਾ ਜੀ ਕੋਈ ਗਲਤੀ ਹੋਈ ਹੋਵੇ, ਜਿਹੜੀ ਪੁਲਿਸ ਜਾਂ ਹੋਰ ਸਾਰੀਆਂ ਚੀਜ਼ਾਂ ਪੜਤਾਲ ਕਰਦੀ ਹੋਵੇ ਨਾ,
1: ਜਿੰਨਾ ਉਹਦੇ ਸੰਸਕਾਰ ਕਰਨ ਤੇ ਜਿੰਨੀ ਪੁਲਿਸ ਉਹਦੇ ਸੰਸਕਾਰ ਤੇ ਲਾਈ ਜੀ, ਇੰਨੀ ਨਸ਼ੇ ਫੜ ਨੂੰ ਫੜ ਲੈਣ ਤੇ ਨਸ਼ਾ ਦੱਥ ਨੂੰ ਖਤਮ ਹੋ
0: ਜਾਊਗਾ ਜੀ, ਬਿਲਕੁਲ ਹੈ ਜੀ, ਬਿਲਕੁਲ ਹੈ। ਕਿੱਦਾਂ ਉਹਦੀ ਚਿਤਾ ਵੀ ਲਾ ਦਿੱਤੀ, ਉਹਦਾ ਲੱਕੜਾਂ ਵੀ ਸਿੱਟ ਸਿੱਟ ਚੱਕ ਕੇ ਮਾਰਦੇ ਨੇ, ਪਾਣੀ ਦੀ ਬਾਲਟੀ
1: ਵਾਲੇ ਪੁਲਿਸ ਐ ਲਾਈ ਖੜੀ ਸੀ ਜਿਵੇਂ ਕਿੱਕਲੀ ਖੇਲਦੇ ਹੁੰਦੇ ਆ, ਤੇ ਇੰਨੀ ਪੁਲਿਸ ਦਾ ਊਂ ਡੇਢ ਪੈ ਚਲਾਈ ਹੋਵੇ ਤੇ
0: ਜੀ
1: ਕੁਛ ਨਾ ਕੁਛ ਹੋ ਜਾਵੇ,
0: ਕੁਛ ਨਾ ਕੁਛ
1: ਗੱਲ ਹੈ, ਉਧਰ ਨੂੰ ਤੁਰਨਾ ਹੀ ਹੈ ਨੀ
0: ਜੀ, ਬਿਲਕੁਲ ਹੈ।
1: ਇਹ ਚਿੱਟਾ ਅਕਾਲੀ ਲੈ ਕੇ ਆਏ ਨੇ, ਜੇ ਉਹ ਲੈ ਕੇ ਆਏ ਸੀ ਕਾਂਗਰਸ ਲੈ ਕੇ ਆਈ ਤਾਂ ਹੀ ਤਾਂ ਘਰੇ ਬੈਠੇ ਨੇ ਉਹ,
0: ਬਿਲਕੁਲ
1: ਤੁਸੀਂ ਵੀ 4:30 ਕੋਈ ਦੱਸ ਦੋ ਕੀ ਕਰਿਆ,
0: ਬਿਲਕੁਲ ਹੈ ਜੀ,
1: ਕਦੇ ਧਰਨੇ ਕਦੇ ਮੁਜ਼ਾਹਰੇ
0: ਕਦੇ
1: ਪੰਜਾਬ ਨਗਰ ਕੀਰਤਨ ਕਦੇ ਯਾਤਰਾਵਾਂ ਚੱਲ ਰਹੀਆਂ, ਐ ਕੋਈ ਆਪਦੇ ਧਰ ਕੋਈ ਕਿਸਾਨ ਜਥੇਬੰਦੀ ਆਪਦੇ ਧਰਨੇ ਲਾਈ ਫਿਰਦੀਆਂ, ਫਿਰ ਰੈਲੀਆਂ
0: ਜੀ,
1: ਮਤਲਬ ਪੰਜਾਬ ਚੱਲ ਕਵੇ ਰਿਹਾ, ਮੈਨੂੰ ਤਾਂ ਮੈਂ ਅੱਜ ਇਹੀ ਸੋਚੀ ਜਾਂਦਾ ਵੀ ਯਾਰ ਇਹ ਮੇਰੇ ਹਿਸਾਬ ਨਾਲ ਫਿਰ ਇੱਕ ਕੰਮੇ ਹੈ ਜੀ,
0: ਜੀ ਬਿਲਕੁਲ ਹੈ ਜੀ, ਬਿਲਕੁਲ।
1: ਹੁਣ ਮੈਂ ਰੋਜ਼ 10 ਘੰਟੇ ਕੰਮ ਕਰਦਾ, ਤੁਸੀਂ ਜੋਬ ਕਰਦੇ ਹੋ, ਜੋਬ ਫਿਰ ਇਹਨਾਂ ਲਈ ਇਹ ਜੋਬ ਆ ਮੇਰੇ ਹਿਸਾਬ
0: ਨਾਲ, ਆਪਣੇ ਲਈ ਤਾਂ ਇੱਕ ਇੱਕ ਮਿੰਟ ਕੀਮਤੀ ਆ, ਸਾਰਾ ਕੁਝ ਕਰਨਾ ਹੁੰਦਾ, ਜੋਬ
1: ਕੋਈ ਵੀ ਹੈ,
0: ਚਾਹੇ ਦੇਖਣਾ
1: ਚਾਹੇ ਰਾਜਨ ਜੀ ਨੇ ਜੋਬ ਲਟੀਨਾ, ਮੁਕੱਦਰ ਜੀ ਨੇ, ਆ ਗੁਰੀਵੀਰ ਦੀ ਵੀ ਗੱਲ ਸੁਣਦੇ ਹੁੰਦੇ ਆ
0: ਜੀ,
1: ਤੇ ਜੇ ਫਿਰ ਇਹਨਾਂ ਕੋਲ ਤਾਂ ਮਰਨ ਦਾ ਟਾਈਮ ਹੈ ਨੀ,
0: ਬਿਲਕੁਲ ਬਿਲਕੁਲ,
1: ਤੇ ਰੋਟੀ ਬਸਾਂ ਚੱਲਦੀ ਹੈ
0: ਜੀ,
1: ਫਿਰ ਮੈਂ ਮੇਰੇ ਹਿਸਾਬ ਨਾਲ ਜਿਹੜੇ ਇੰਨਾ ਕੁਛ ਕਰਦੇ ਫਿਰਦੇ ਨੇ, ਫਿਰ ਉਹ ਵੀ ਉਹਨਾਂ ਦੇ ਲਈ ਵੀ ਇੱਕ ਜੋਬ ਹੈ,
0: ਬਿਲਕੁਲ ਬਿਲਕੁਲ, ਕੁਝ ਨਾ ਕੁਝ ਤਾਂ ਕਮਾਈ ਹੁੰਦੀ ਹੋਏਗੀ, ਕੁਝ ਨਾ ਕੁਝ ਤਾਂ ਪੱਲੇ ਪੈਂਦਾ ਹੀ
1: ਹੋਊਗਾ, ਫਿਰ ਇੰਨਾ ਵਿਹਲਾ ਰਹਿ ਕੇ ਵੀ ਫਿਰ ਕਿਵੇਂ ਚੱਲੀ ਜਾਂਦਾ,
0: ਕਿਵੇਂ ਚੱਲੀ ਜਾਂਦਾ ਜੀ, ਬਿਲਕੁਲ ਹੈ ਜੀ,
1: ਚਲੋ ਅੱਗੇ ਵਾਲਾ ਕੰਮ ਤਾਂ ਹੈ ਨੀ ਸੀ ਵੀ ਅੱਗੇ, ਮਤਲਬ ਕੋਈ ਖਰਚਾ ਹੀ ਨੀ ਸੀ ਬਾਹਰੋਂ ਹੁੰਦਾ ਪਰਿਵਾਰ ਦਾ, ਨਾ ਕੋਈ ਸਕੂਟਰ ਹੁੰਦਾ ਸੀ ਵੀ ਮਤਲਬ ਤੇਲ, ਹੁਣ ਤਾਂ ਹਰ ਚੀਜ਼ ਦਾ ਖਰਚਾ ਹੈ
0: ਜੀ,
1: ਹਰ ਚੀਜ਼ ਅਸੀਂ ਮੁੱਲ ਲੈਂਦੇ ਹਾਂ, ਫੋਨਾਂ ਦੇ ਖਰਚੇ ਆ, ਉਹ ਖਰਚੇ ਆਹ ਖਰਚੇ, ਤੇ ਉਹ ਕਿਵੇਂ ਕਿੱਥੋਂ ਭਰਪਾਈ ਹੁੰਦੀ ਹੈ
0: ਜੀ,
1: ਬਟਾਲੇ ਕਿੱਥੇ ਜਿੱਥੇ ਬਾਬੇ ਦੇ ਗੁਰਪੁਰਾ ਤੇ ਕਿੰਨੀ ਰੈਲੀਆਂ, ਜਿੰਨੀ ਜਿਹਨਾਂ ਨੇ ਵੀ ਰੈਲੀਆਂ ਕੀਤੀਆਂ, ਕਹਿੰਦੇ ਤਿਲ ਸਿੱਟਣ ਨੂੰ ਜਗ੍ਹਾ ਨੀ ਤੇ ਉੱਥੇ ਗੁਰਦੁਆਰੇ ਵੀ ਤਿਲ ਸਿੱਟਣ ਨੂੰ ਜਗ੍ਹਾ ਨੀ,
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਫਿਰ ਮੇਰੇ ਹਿਸਾਬ ਨਾਲ ਤਾਂ ਕੰਮੇ ਹੈ ਜੀ, ਕਿਸੇ ਕੋਈ ਵੀ ਆ ਰੈਲੀਆਂ ਤੇ ਵੀ ਦੇਖ ਲੋ, ਕਿਤੇ ਵੀ ਦੇਖ ਲੋ,
0: ਕਿਸੇ
1: ਗੁਰਦੁਆਰੇ ਚਲੇ ਜਾਓ ਉੱਥੇ ਤਿਲ ਸਿੱਟਣ ਨੂੰ ਜਗ੍ਹਾ ਨੀ, ਕਿਤੇ ਮੰਦਿਰ ਚਲੇ ਜਾਓ ਉੱਥੇ ਤਿਲ ਸਿੱਟਣ ਨੂੰ ਜਗ੍ਹਾ ਨੀ, ਤੇ ਫਿਰ ਪਤਾ ਨੀ ਕਾਹਦਾ ਕਾਰੋਬਾਰ ਆ, ਕੁਛ ਨਾ ਕੁਛ ਤਾਂ ਨਿਕਲਦਾ ਹੀ ਹੈ, ਧੰਨਵਾਦ ਜੀ,
0: ਥੈਂਕ ਯੂ ਜੀ ਔਜਲਾ ਸਾਹਿਬ, ਸ਼ੁਕਰੀਆ, ਧੰਨਵਾਦ। ਲੋ ਦੋਸਤੋ, ਇਸ ਤਰ੍ਹਾਂ ਸਿਕੰਦਰ ਸਿੰਘ ਔਜਲਾ ਸਾਹਿਬ ਆਖਰੀ ਕਾਲ ਦੇ ਵਿੱਚ, ਤੇ ਇੱਥੇ ਦਿਓ ਮੈਨੂੰ ਆਗਿਆ, ਕੱਲ ਨੂੰ ਮਿਲਣ ਦੇ ਵਾਅਦੇ ਨਾਲ ਮੁਲਾਕਾਤ ਹੋਏਗੀ, ਸਾਰਿਆਂ ਨੂੰ ਪਿਆਰ ਭਾਈ ਤੇ ਨਿੱਗੀ ਦੋਸਤੋ, ਸਤਿ ਸ੍ਰੀ ਅਕਾਲ ਹੈ। ਤੇ ਜਾਂਦੇ ਜਾਂਦੇ ਗੀਤ ਛੱਡ ਕੇ ਚੱਲਿਆ ਆਪਣਾ ਤਨਵਰ ਗਰੇਵਾਲ ਹੋਣਾ ਦਾ, ਐਪ ਦੇ ਉੱਤੇ, ਵੈਬਸਾਈਟ, ਫੇਸਬੁੱਕ, ਯੂਟਿਊਬ ਦੇ ਉੱਤੇ ਸੁਣਨ ਵਾਲਿਆਂ ਦਾ ਬਹੁਤ ਬਹੁਤ ਦੋਸਤਾਂ ਦਾ ਸ਼ੁਕਰੀਆ ਜੁੜਨ ਦੇ ਲਈ ਨਾਲ, ਤੇ ਚੰਗਾ ਲੱਗਿਆ ਹੋਇਆ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰ ਦਿਓ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਤੇ ਸੁਰਿੰਦਰ ਕੌਰ ਮਾਲ ਜੀ, ਤੇ ਮਾਨ ਸਿੰਘ ਸੈਣੀ ਸਾਹਿਬ, ਬਲਵੀਰ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ। ਲਓ ਦੋਸਤੋ, ਮੈਨੂੰ ਦਿਓ ਆ ਗਿਆ, ਸਤਿ ਸ੍ਰੀ ਅਕਾਲ ਜੀ।

ਗੁਲਾਮੀ ਕਰੋ ਲਾਉਣੀ ਹੈ ਤੇ ਰਾਸਤਾ ਅਖਤਿਆਰ ਕਰਨਾ ਪੈਣਾ, ਚਾਹੇ ਅੱਜ ਕਰ ਲਿਓ ਚਾਹੇ ਫੇਰ ਕਰ ਲਿਓ, ਪਰ ਇਹ ਨੀ ਵੀ ਲੈ ਕੇ ਮੋਟਰਸਾਈਕਲ ਤੇ ਰੇਹੜੀ ਵਾਸਤੇ ਰਿਕਸ਼ੇ ਵਾਲਾ ਰੋਡ ਦੇ ਹੋ, ਜਾਂ ਕਿਸੇ ਦੁਕਾਨ ਲੁੱਟ ਲਵੋ, ਹੋਰ ਕੋਈ ਚੋਰੀ ਕਰ ਲਵੋ, ਇਹ ਸਿੱਖੀ ਦਾ ਅਸੂਲ ਨਹੀਂ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

やったー。

Vamos

0: ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ, ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ, ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇ ਕਰਦੇ ਆ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ ਜ਼ਿੰਦਗੀ ਦੀ ਚੋਣ ਕਰਨੀ ਆ, ਔਰ ਕਿਵੇਂ ਆਪਾਂ ਉਹਨੂੰ ਆਪਾਂ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦੇ ਆ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ, ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ, ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
1: ਥੈਂਕ ਯੂ ਸ਼ਮੀ।
0: ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਦੀ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਉਹ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ। ਆਪਾਂ ਬਥੇਰਾ ਮਤਾ ਮਾਰਦੇ ਹਾਂ ਜੀ, ਤੁਸੀਂ ਪੜ੍ਹ ਲਿਖ ਕੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਤੇ ਇਹ ਬੱਚਾ ਬੱਚੇ ਲਈ ਵੀ ਕਨਫਿਊਜ਼ਨ ਹੈ ਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ। ਤਾਂ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ, ਬੱਚੇ ਨੂੰ ਕਿਵੇਂ ਗਾਈਡ ਕਰਨ?
1: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ,
0: ਹਾਂਜੀ,
1: ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ, ਆਪਣੇ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ ਟੀਵੀ ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਹਨਾਂ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਹੈ, ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ ਘੜਾ ਬਣਾਉਂਦੇ ਹਾਂ, ਘੁਮਾਰ ਬਣਾਉਂਦਾ, ਉਹਨੂੰ ਜਿਹੜਾ ਪੇਰੈਂਟਸ ਐਜ਼ ਅ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ, ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ, ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ।
0: ਬਿਲਕੁਲ
1: ਤੇ ਇਸ ਕਰਕੇ ਪੇਰੈਂਟਸ ਨੂੰ, ਮਾਤਾ ਨੂੰ, ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ, ਉਹਨਾਂ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਹੈ ਇੱਕ ਸਿਟੀਜ਼ਨ ਬਣ ਸਕਦਾ ਹੈ।
0: ਜੀ ਜੀ ਜੀ ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਇੰਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਹੈ ਕਿ ਇਹ ਬਣੇਗੀ। ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਬਣਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਅਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਅਤੇ ਉਸ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਹਾਂ।
1: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਵੀ ਜਿਵੇਂ ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ, ਇੰਜੀਨੀਅਰ ਬਣਨਾ ਚਾਹੁੰਦਾ ਸੀ, ਪਰ ਮੈਂ ਬਣ ਨਹੀਂ ਸਕਿਆ। ਉਹ ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਕੇ ਮੈਂ ਡਾਕਟਰ ਬਣਾਉਣਾ ਹੈ ਜਾਂ ਇੰਜੀਨੀਅਰ ਬਣਾਉਣਾ ਹੈ। ਕੇਜੀ ਤੋਂ ਲੈ ਕੇ, ਪਹਿਲੀ ਤੋਂ ਲੈ ਕੇ 10ਵੀਂ ਤੱਕ ਉਹ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ, ਡਾਕਟਰ ਬਣਨਾ, ਇੰਜੀਨੀਅਰ ਬਣਨਾ। ਇਹ ਪੈਦਾ ਹੁੰਦੇ ਹੀ ਜਾਂ ਪਹਿਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ। ਕੁਛ ਇੰਟਰਸਟ ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ, ਜੇ ਮੈਥ 'ਚ ਚੰਗਾ ਹੈ ਤਾਂ 8ਵੀਂ 9ਵੀਂ 10ਵੀਂ 'ਚ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ ਹੈ, ਜੇ ਉਹਨੂੰ ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ। ਬਟ ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th 9th 10th। ਆਪ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8ਵੀਂ ਤੱਕ ਬੱਚੇ ਨੂੰ ਉਸ 8ਵੀਂ ਤੱਕ ਲੈ ਕੇ ਜਾਣ ਲਈ ਗਰੂਮ ਕਰੇ। ਗਰੂਮ ਕਿਸ ਤਰ੍ਹਾਂ ਕਰ ਸਕਦੇ ਨੇ ਕਿ ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਨੂੰ ਟਾਈਮ ਦੇ, ਉਹਦੇ ਦੋਸਤੀ ਕਿਸ ਕਿਹੜੇ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ, ਉਹਦੇ ਟੀਚਰਸ ਕਿਸ ਤਰ੍ਹਾਂ ਮੋਨੀਟਰਿੰਗ ਜੇ ਉਹ ਕਰਨਗੇ 8ਵੀਂ ਤੱਕ, ਉਹਨੂੰ ਪ੍ਰਿਪੇਅਰ ਕਰਨਗੇ, ਇੱਕ ਲਾਂਚ ਪੈਡ ਦੇਣਗੇ 8ਵੀਂ 9ਵੀਂ ਤੱਕ, ਉਸ ਤੋਂ ਬਾਅਦ ਜਿਹੜਾ ਬੱਚਾ ਆਪਣੇ ਕਰੀਅਰ ਦੇ ਵਿੱਚ ਟੇਕ ਆਫ ਕਰ ਸਕਦਾ। ਤੇ ਇਸ ਕਰਕੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਆਪਣੀ ਇੱਛਾਵਾਂ ਉਹਨਾਂ ਤੋਂ ਪੂਰੀ ਕਰਾਈਏ, ਪਰ ਇਹ ਨਹੀਂ ਕਿ ਜੀ ਮੈਂ ਤਾਂ ਅੱਜ ਮੇਰਾ ਬੱਚਾ ਹੋਇਆ ਤੇ ਮੈਂ ਉਹਨੂੰ ਆਪਣੀ ਸਾਰੀ ਇੱਛਾਵਾਂ ਇਸ ਤੋਂ ਪੂਰੀਆਂ ਕਰਾਉਣੀਆਂ। ਇਟ ਵਿਲ
0: ਜੀ
1: ਟੇਕ ਟਾਈਮ, ਉਹ ਤੁਸੀਂ ਆਫਟਰ 10 or 12 years ਤੁਸੀਂ ਉਸ ਤੇ ਕਰ ਸਕਦੇ ਹੋ।
0: ਮਤਲਬ ਲਾਲ ਕਿਲਾ ਸਿੱਧਾ ਨਹੀਂ ਬਣਨਾ, ਪਹਿਲਾਂ ਬੁਨਿਆਦਾਂ ਪੁੱਟਣੀਆਂ ਪੈਣਗੀਆਂ, ਨੀਹਾਂ ਰੱਖਣੀਆਂ ਪੈਣਗੀਆਂ,
1: ਬਿਲਕੁਲ
0: ਫਿਰ ਹੀ ਤਾਜ ਮਹਿਲ ਜਾਂ ਕੁਤਬ ਮੀਨਾਰ ਕੁਝ ਬਣਨਗੀ।
1: ਬਿਲਕੁਲ।
0: ਤੋ ਬਾਕੀ ਇੱਕ ਜਦੋਂ ਚਲੋ ਪੇਰੈਂਟਸ ਨੇ ਉਹਨੂੰ 9ਵੀਂ 10ਵੀਂ 9ਵੀਂ 8ਵੀਂ ਤੱਕ ਕੋਈ ਭਾਰ ਨਹੀਂ ਪਾਇਆ ਕਿ ਠੀਕ ਹੈ ਬੱਚਾ ਜੋ ਕਰਦਾ ਕਰਨ ਦਿਓ, ਇਹ ਗੀਤ ਗਾਉਂਦਾ ਗੀਤ ਗਾਉਣ ਦਿਓ, ਨੱਚਦਾ ਹੈ ਕੁਛ ਕਰਦਾ ਹੈ, ਸਾਇੰਸ ਪੜ੍ਹਦਾ ਹੈ, ਕਿਆ ਬਣਦਾ ਹੈ, ਕੁਛ ਨਹੀਂ। ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9ਵੀਂ 10ਵੀਂ ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਹੈ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋਅ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ, ਜਾਂ ਮੈਨੂੰ ਕੋਈ ਲਿਟਰੇਚਰ ਅੱਛਾ ਲੱਗ ਰਿਹਾ ਹੈ ਜਾਂ ਕੁਛ ਅੱਛਾ ਲੱਗ ਰਿਹਾ ਹੈ, ਉਦੋਂ ਉਹਦੇ ਟ੍ਰੇਟਸ ਕੁਛ ਕੁਛ ਉੱਭਰਨੇ ਸ਼ੁਰੂ ਹੋ ਜਾਂਦੇ ਆ
1: ਬਿਲਕੁਲ ਬਿਲਕੁਲ
0: ਕਿ ਅੱਗੇ ਜਾ ਕੇ ਕੀ ਕਰਨ ਵਾਲਾ ਹੈ। ਉਸ ਵੇਲੇ ਬੱਚਾ ਜਿਹੜਾ ਹੈ ਅਤੇ ਟੀਚਰ ਹੈ, ਬੱਚਾ ਹੈ ਅਤੇ ਅਧਿਆਪਕ, ਉਹ ਇੱਕ ਤਰ੍ਹਾਂ ਚੁਰਸਤੇ 'ਚ ਖੜੇ ਹੁੰਦੇ ਆ ਕਿ ਹੁਣ ਆਪਾਂ ਨੇ ਜੇ ਹੁਣ ਨਹੀਂ ਸੋਚਿਆ ਫਿਰ ਕੁਛ ਨਹੀਂ ਹੋ ਸਕਦਾ,
1: ਬਿਲਕੁਲ
0: ਇਹ ਪੂਰੀ ਜ਼ਿੰਦਗੀ ਦਾ ਸਵਾਲ ਹੀ ਹੈ। ਇਹ ਦੋ ਵਿਸ਼ੇਸ਼ ਤੌਰ 'ਤੇ ਕਲਾਸਾਂ
1: ਬਿਲਕੁਲ
0: 9ਵੀਂ 10ਵੀਂ 'ਚ, ਇੱਥੇ ਬੱਚੇ ਨੂੰ ਕੀ ਧਿਆਨ ਰੱਖਣਾ ਚਾਹੀਦਾ ਬੱਚੇ ਦੇ ਲੈਵਲ 'ਤੇ ਆਪਾਂ ਜੇ ਸੋਚੀਏ?
1: ਬੱਚੇ ਨੂੰ ਇਸ ਸਟੇਜ ਦੇ ਉੱਤੇ ਸਪੋਰਟ ਤੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਕੁਝ ਗੱਲਾਂ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਚੇਂਜਸ ਸਰੀਰ 'ਚ ਵੀ ਚੇਂਜਸ ਆ ਰਹੇ ਹੁੰਦੇ ਆ, ਉਹਦੇ
0: ਜੀ
1: ਮਾਈਂਡ ਵੀ ਉਹ
0: ਹਾਂ
1: ਸ਼ੇਪ ਅਪ ਕਰ ਰਿਹਾ ਹੁੰਦਾ ਕਿ ਮੈਂ ਅੱਗੇ ਕੀ ਕਰਨਾ। ਇਸ ਵੇਲੇ ਜੇ ਉਹਨਾਂ ਦੀ ਕਮਿਊਨੀਕੇਸ਼ਨ ਗੈਪ ਆ ਜਾਵੇ ਆਪਣੇ ਪੇਰੈਂਟਸ ਨਾਲ ਜਾਂ ਇਨਫੈਕਟ ਕਈ ਵਾਰ ਟੀਚਰਸ ਨਾਲ, ਤਾਂ ਉਹ ਉਹਦੇ ਲਈ ਬੜਾ ਨੁਕਸਾਨਦਾਇਕ ਹੋ ਸਕਦਾ ਹੈਗਾ। ਇਸ ਕਰਕੇ ਪੇਰੈਂਟਸ ਨੂੰ, ਟੀਚਰਸ ਨੂੰ ਚਾਹੀਦਾ ਬੱਚਿਆਂ ਨਾਲ ਉਸ ਵੇਲੇ ਆਪਣਾ ਕਮਿਊਨੀਕੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਬਣਾ ਕੇ ਰੱਖਣ, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ
0: ਜੀ ਜੀ ਜੀ
1: ਕਿ ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ, ਮੇਰੇ ਭਰਾ, ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਆ 8ਵੀਂ 9ਵੀਂ 10ਵੀਂ ਦੀ,
0: ਜੀ ਜੀ ਜੀ
1: ਤੁਸੀਂ ਇਹ 2-3 ਸਾਲ ਜਿਹੜੇ ਬੋਰਡ ਦੀ ਕਲਾਸਾਂ ਪਾਰ ਕਰ ਲੋਗੇ,
0: ਬਿਲਕੁਲ
1: ਹੁਣ ਮਿਹਨਤ ਕਰ ਲੋਗੇ ਸਾਰੀ ਉਮਰ, ਤੁਸੀਂ ਐਸ਼ ਕਰੋਗੇ। ਜੇ
0: ਇਹ
1: ਹੁਣ ਤੁਸੀਂ ਐਸ਼ ਕਰ ਲਈ 2-3 ਸਾਲ ਦੇ, ਸਾਰੀ ਉਮਰ ਤੁਹਾਨੂੰ ਮਤਲਬ ਦਿਹਾੜੀ ਕਰਨੀ
0: ਫਿਰ
1: ਪੈਣੀ
0: ਦਿਹਾੜੀ
1: ਹੈ,
0: ਵੀ ਪਛਤਾਵਾ ਹੀ
1: ਫਿਰ
0: ਰਹੇਗਾ।
1: ਪਛਤਾਵਾ ਰਹਿਣਾ ਹੈ।
0: ਹਾਂਜੀ
1: ਅਸੀਂ
0: ਹਾਂਜੀ
1: ਸੋਚਦੇ ਹਾਂ ਕਿ ਬਈ ਬੜੀ ਮਤਲਬ ਇਹ ਵਧੀਆ ਗੱਲ ਦੱਸੀ, ਅਸੀਂ 2 ਸਾਲ ਮਿਹਨਤ ਕਰ ਲੈਂਦੇ ਹਾਂ, 9ਵੀਂ 10ਵੀਂ ਚਲੋ ਚੰਗੇ ਨੰਬਰ ਆ ਜਾਂਦੇ ਹਾਂ,
0: ਬਿਲਕੁਲ ਸਹੀ
1: ਫਿਰ
0: ਕਹਿੰਦੇ।
1: ਜਦੋਂ 11ਵੀਂ 'ਚ ਹੁੰਦੇ ਆ ਟੀਚਰ ਬਦਲ ਜਾਂਦੇ ਨੇ, ਪੇਰੈਂਟਸ ਤੋਂ ਚਲੋ ਉਹੀ ਗੱਲ ਰਿਪੀਟ ਕਰਦੇ ਰਹਿੰਦੇ ਨੇ ਕਿ ਇਹ 11ਵੀਂ 12ਵੀਂ ਹੋਰ ਤੁਸੀਂ ਮਿਹਨਤ ਕਰ ਲਓ,
0: ਹਾਂਜੀ
1: ਫਿਰ
0: ਹਾਂਜੀ
1: ਸਾਰੀ ਉਮਰ ਤੁਹਾਡੇ 60 ਸਾਲ ਜਿਹੜੇ
0: ਬਿਲਕੁਲ
1: ਐਸ਼ ਦੇ ਨਿਕਲਣਗੇ। ਅਸੀਂ ਫਿਰ ਸੋਚ ਕੇ ਮਿਹਨਤ ਕਰ ਲੈਂਦੇ ਹਾਂ ਕਿ ਚਲੋ 2 ਸਾਲ ਹੋਰ ਕਰ ਲੈਂਦੇ ਹਾਂ
0: ਦੋ
1: ਮਿਹਨਤ,
0: ਐਡ ਹੋ ਗਏ, ਚਲੋ ਕੋਈ ਗੱਲ
1: ਦੋ
0: ਨਹੀਂ।
1: ਰਹਿ, ਕੋਈ ਬੱਚਾ ਕਰ ਲੈਂਦਾ ਮਿਹਨਤ ਕਰ ਲੈਂਦਾ, ਕੋਈ ਡਾਕਟਰ
0: ਹਾਂਜੀ
1: ਬਣ
0: ਹਾਂਜੀ
1: ਜਾਂਦਾ, 12ਵੀਂ 10ਵੀਂ ਇੰਜੀਨੀਅਰਿੰਗ ਲਾਈਨ 'ਚ ਲੈਂਦਾ, ਕੋਈ ਸਰਵਿਸਿਸ ਵਗੈਰਾ ਕਿਤੇ ਚਲਾ ਜਾਂਦਾ,
0: ਹਾਂਜੀ ਹਾਂਜੀ,
1: ਉਸ ਤੋਂ ਬਾਅਦ ਫਿਰ ਜੇ ਇੱਕ ਵਾਰੀ ਡਾਕਟਰ ਬਣ ਹੀ ਗਿਆ ਫਿਰ ਤਾਂ ਮਿਹਨਤ ਕਰਨੀ ਪੈਂਦੀ ਹੈ,
0: ਫਿਰ ਤੋਂ ਗੱਡੀ ਲੀਹ ਤੇ ਆ ਗਈ ਹੈ,
1: ਫਿਰ
0: ਫਿਰ
1: ਤਾਂ
0: ਤੋਂ
1: ਆ
0: ਚਲੇ।
1: ਗਿਆ। ਉਸ ਤੋਂ ਬਾਅਦ ਇਹ ਮਤਲਬ ਕਹਿਣ ਦੀ ਗੱਲ ਹੈ ਕਿ ਕਿਸੇ ਵੀ ਤਰ੍ਹਾਂ ਨਾਲ, ਇਸ ਤਰ੍ਹਾਂ ਦੀ ਗੱਲਾਂ ਨਾਲ ਜਾਂ ਕੋਈ ਹੋਰ ਕਿਸੇ ਮੋਟੀਵੇਸ਼ਨ ਨਾਲ, ਜੇ ਬੱਚੇ ਨੂੰ ਆਪਾਂ ਉਸ ਵੇਲੇ ਸਪੋਰਟ ਦੇ ਦਈਏ, ਉਹਨੂੰ ਆਪਾਂ ਕਿਸੇ ਤਰ੍ਹਾਂ ਰੀਇਨਫੋਰਸਮੈਂਟ ਦੇ ਦਈਏ, ਤਾਂ ਉਹਦਾ ਸਾਰਾ ਜਿਹੜਾ ਕਰੀਅਰ ਆ ਉਸ ਵੇਲੇ ਸ਼ੇਪ ਅਪ ਹੋ ਸਕਦਾ ਹੈ। ਤੇ ਉਸ ਵੇਲੇ ਪੇਰੈਂਟਸ ਨੂੰ, ਟੀਚਰਸ ਨੂੰ ਇਹ ਬਹੁਤ ਸੋਚਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ, ਆਪਣੇ ਆਪਣੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਇਸ ਚੰਗੀ ਸਪੋਰਟ ਦੇ ਸਕੇ।
0: ਬਿਲਕੁਲ ਸਹੀ ਜੀ, ਇਹ ਤਾਂ ਇਹੀ ਇੱਕ ਤਰ੍ਹਾਂ ਦਾ ਕਹਿ ਲਓ ਕਿ ਕ੍ਰੋਸ ਰੋਡਸ ਨੇ, ਇਹਨਾਂ ਦੇ ਉੱਤੇ ਹੀ ਸਹੀ ਟਰੈਕ ਪਕੜਨ ਦੀ ਲੋੜ ਹੁੰਦੀ ਹੈ, ਅਤੇ ਬੜੀ ਵਧੀਆ ਗੱਲ ਤੁਸੀਂ ਕੀਤੀ। ਵੈਸੇ ਤੁਸੀਂ ਡਾਕਟਰ ਵੀ ਹੋ, ਹੁਣ ਮੈਂ ਜੇ ਨਿੱਜੀ ਸਵਾਲ ਪੁੱਛਾਂ ਕਿ ਤੁਸੀਂ ਡਾਕਟਰ ਹੋ, MBBS ਹੋ, ਫਿਰ ਤੁਸੀਂ ਟਰੈਕ ਬਦਲਦੇ ਹੋ, ਫਿਰ ਤੁਸੀਂ ਸਿਵਲ ਸਰਵਿਸ 'ਚ ਆਉਂਦੇ ਹੋ, ਇਹ ਇਹ ਕਿਵੇਂ ਡਾਕਟਰ ਬਣਨ ਦਾ ਟਰੈਕ ਕਿਵੇਂ ਸੀ, ਅਤੇ ਉਸ ਤੋਂ ਬਾਅਦ ਜਿਹੜਾ ਟਰਨ ਲਿਆ ਉਹ ਕਿਵੇਂ ਜ਼ਿੰਦਗੀ 'ਚ ਆਇਆ?
1: ਡਾਕਟਰ ਬਣਨ ਦੀ ਜਿਹੜਾ ਸੁਪਨਾ ਸੀਗਾ, ਉਹ ਐਕਚੁਅਲੀ ਜਿਹੜੀ ਮੈਂ ਗੱਲ ਕਹਿ ਰਿਹਾ ਸੀ, ਮੇਰੇ ਪੇਰੈਂਟਸ ਨਹੀਂ ਸੀ, ਮੇਰਾ ਸੁਪਨਾ ਨਹੀਂ ਸੀਗਾ। ਜਸਟ ਦੈਟ ਕਿ ਉਹਨਾਂ ਨੇ ਗਰੂਮ ਇਸ ਤਰ੍ਹਾਂ ਦਾ ਕੀਤਾ ਕਿ ਪੜ੍ਹਾਈ ਜੇ ਨੋਰਮਲੀ ਆਪਣਾ ਠੀਕ ਰਹੇ, ਆਪਣੀ ਕਲਾਸ 'ਚ ਪਿੱਛੇ ਵਾਲੀ ਕਤਾਰ 'ਚ ਨਾ ਹੋਵੇ, ਅਗਲੀ ਕਤਾਰ 'ਚ ਰਹੇ। 7ਵੀਂ 8ਵੀਂ ਤੱਕ ਇਹੀ ਚੱਲਦਾ ਰਿਹਾ, ਖੇਡਾਂ 'ਚ ਵੀ ਠੀਕ ਸੀਗਾ, ਖੇਡ ਖੂਡ ਵੀ ਠੀਕ ਲੈਂਦੇ ਸੀ। ਜਿਹੜੀ ਗੱਲ ਮੈਂ ਆਖੀ ਕਿ 8ਵੀਂ ਜਦੋਂ ਇੱਕ ਕ੍ਰੋਸ ਪੁਆਇੰਟ ਆ ਕਿ ਬੋਰਡ ਦੇ ਪੇਪਰਾਂ ਨੂੰ ਬੜਾ ਹੁਬਾ ਬਣਾਉਂਦਾ, ਸਾਡੇ ਟਾਈਮ 'ਚ 8ਵੀਂ ਬੋਰਡ ਦੀ ਹੁੰਦੀ ਸੀ,
0: 8ਵੀਂ ਬੋਰਡ ਦੀ, ਹਾਂਜੀ
1: ਕਹਿੰਦੇ ਜੀ ਬੋਰਡ ਦਾ ਪੇਪਰ ਹੈ ਤੇ ਇਹਦਾ ਚੰਗਾ ਤੁਸੀਂ ਕਰਨਾ ਹੀ ਕਰਨਾ, ਇਸ ਦਾ ਕੋਈ ਉਹ ਹੈ ਹੀ ਨਹੀਂ, ਇਹਦਾ ਹੱਲ ਹੀ ਨਹੀਂ ਹੈਗਾ। 8ਵੀਂ 'ਚ ਮਿਹਨਤ ਕੀਤੀ, ਉਦੋਂ ਇਹੀ ਗੱਲਾਂ ਕਹੀਆਂ ਗਈਆਂ ਕਿ ਜੇ 8ਵੀਂ ਪਾਸ ਕਰ ਲਓ ਫਿਰ ਤੁਹਾਨੂੰ ਲੈ ਕੇ ਜਾਵਾਂਗੇ ਕਿਤੇ, ਅਸੀਂ ਵੀ ਨਾਲ ਕਰਾਂਗੇ, ਹੋ ਗਈ ਪਾਸ, ਹੋ ਗਈ 8ਵੀਂ ਸੰਭਾਵ। ਨੌਵੀਂ, ਅੱਛਾ ਇੱਕ ਆਦਤ ਸ਼ੁਰੂ ਤੋਂ ਪਵਾਈ ਕਿ ਪੇਪਰ ਰੀਡਿੰਗ ਨਹੀਂ, ਨਿਊਜ਼ ਪੇਪਰ ਤੁਸੀਂ ਸ਼ੁਰੂ ਤੋਂ ਪੜ੍ਹਦੇ ਰਹੋ, ਬੁੱਕਸ ਵਗੈਰਾ, GK ਦੀ ਬੁੱਕਸ ਹੈਗੀਆਂ ਜਾਂ ਹੋਰ ਕੋਈ ਕੰਪੀਟੀਸ਼ਨ ਦੀ ਬੁੱਕਸ ਹੈਗੀਆਂ। ਇਹ ਹਮੇਸ਼ਾ ਆਦਤ ਸਾਡੇ ਘਰ 'ਚ ਸੀਗੀ ਕਿ ਮੰਥਲੀ ਇੱਕ ਮੈਗਜ਼ੀਨ ਸਾਡੇ ਕੋਲ ਆਉਂਦੀ ਸੀ, ਪੇਪਰ ਸਾਡੇ ਕੋਲ 3 ਲੈਂਗੁਏਜ ਦੇ ਆਉਂਦੇ ਆਉਂਦੇ ਸੀ।
0: ਪਲੱਸ ਪੁਆਇੰਟਸ,
1: ਤੇ ਫਿਰ 9th 10th ਹੋਇਆ ਤਾਂ ਬਾਇਓ 'ਚ ਇੰਟਰਸਟ ਚਲਾ ਗਿਆ ਕਿ ਚਲੋ ਠੀਕ ਹੈ ਬਾਇਓ ਪੜ੍ਹ ਕੇ ਵੇਖ ਲੈਂਦੇ ਹਾਂ। 10th ਦੇ ਵਿੱਚ ਜਦੋਂ ਕਲੀਅਰ ਹੋਇਆ ਤੇ ਆਈ ਹੈਡ ਪ੍ਰਿਪੇਅਰਡ ਮਾਈ ਮਾਈਂਡ ਕਿ ਬਾਇਓ ਲੈਣੀ ਹੈਗੀ, ਡਾਕਟਰ ਜਿਹੜਾ ਹੈ ਬਣਨਾ, ਕਿਸੇ ਨੇ ਥੋਪਿਆ ਨਹੀਂ।
0: ਅੱਛਾ ਸਰ,
1: ਸਪਨਾ
0: ਠੀਕ ਹੈ ਠੀਕ ਹੈ।
1: ਪੇਰੈਂਟਸ ਦਾ ਸੀਗਾ ਬਟ ਉਦੋਂ ਥੋਪਿਆ ਨਹੀਂ ਗਿਆ ਕਿ ਤੁਸੀਂ ਬਣਨਾ ਹੈਗਾ, ਉਦੋਂ ਤੱਕ ਮਾਈਂਡ
0: ਆਪ
1: ਬਣ
0: ਹੀ
1: ਗਿਆ
0: ਤੁਸੀਂ ਸੋਚ, ਆਪਣਾ
1: ਬਿਲਕੁਲ
0: ਇਹਨੂੰ ਆਪਣਾ ਸੁਪਨਾ ਬਣਾ ਲਿਆ।
1: ਬਿਲਕੁਲ
0: ਠੀਕ ਠੀਕ
1: ਕਿ ਬਣਨਾ ਹੈਗਾ ਮੈਡੀਕਲ ਲੈ
0: ਜੀ
1: ਲਈ,
0: ਜੀ ਜੀ
1: ਨਾਲ ਥੋੜ੍ਹਾ ਮੈਥ 'ਚ ਇੰਟਰਸਟ ਸੀ ਅਤੇ ਨੋਨ ਮੈਡੀਕਲ ਵੈਸੇ ਆਪਸ਼ਨਲ ਰੱਖ ਲਈ
0: ਔਰ
1: ਉਦੋਂ।
0: ਕਿਆ ਬਤਾ, ਮਤਲਬ ਤੁਸੀਂ ਟਰੈਕ ਛੱਡਿਆ ਕੋਈ ਨਹੀਂ, ਦੋਨੋਂ ਵੀ ਨਾਲ ਹੀ ਰੱਖਿਆ।
1: ਉਹਨਾਂ ਦਿਨਾਂ 'ਚ ਜਿਹੜੇ ਮੇਰੇ ਫਰੈਂਡ ਸੀਗੇ ਉਹ NDA ਦਾ ਪੇਪਰ ਦੇਣ ਜਾ ਰਹੇ ਸੀਗੇ,
0: ਹਾਂਜੀ
1: ਮੈਂ ਕਿਹਾ
0: ਹਾਂਜੀ
1: ਕਿ ਚਲੋ ਪਤਾ ਨਹੀਂ ਡਾਕਟਰ ਬਣਾਂਗੇ ਨਹੀਂ ਬਣਾਂਗੇ,
0: ਠੀਕ ਠੀਕ ਹਾਂਜੀ।
1: ਪੇਪਰ ਦੇ ਚੁੱਕੇ ਸੀਗੇ NDA ਦਾ ਪੇਪਰ ਵੀ ਦੇਣ ਚਲੇ ਗਏ,
0: ਹਾਂਜੀ
1: ਰੱਬ ਦੀ ਮਿਹਰ ਸੀ ਦੋਵੇਂ ਜਿਹੜੇ ਹੈ ਉਹਦਾ ਪ੍ਰੀਲਿਮਸ ਕਲੀਅਰ ਹੋ ਗਿਆ, ਉਹਦਾ ਡਾਕਟਰੀ ਦਾ ਕਲੀਅਰ ਹੋ ਗਿਆ।
0: ਕਿਆ
1: ਉਸ
0: ਬਤਾ,
1: ਵੇਲੇ ਮਤਲਬ
0: ਹਾਂਜੀ ਜੀ,
1: ਚੀਜ਼ਾਂ ਇਹੀ ਹੈ ਕਿ ਜ਼ਰੂਰੀ ਨਹੀਂ ਕਿ ਤੁਸੀਂ ਦੋਵੇਂ ਇੱਕ ਸਾਥ
0: ਸਹੀ
1: ਟੇਕਅਪ
0: ਟਰੈਕ
1: ਕਰੋ,
0: ਤੇ ਜਾ ਰਹੇ ਸੀ ਤੁਸੀਂ।
1: ਬਟ ਤੁਸੀਂ ਜਿਹੜਾ ਬੱਚਾ ਉਸ ਸਟੇਜ 'ਤੇ ਹੁੰਦਾ 11ਵੀਂ 12ਵੀਂ ਦੀ, ਉਹਦੇ ਸਾਹਮਣੇ ਇਹ ਆਪਸ਼ਨਸ ਹੁੰਦੇ ਨੇ ਬੈਂਕਿੰਗ ਦੇ ਵਿੱਚ।
0: ਜੀ ਜੀ ਜੀ
1: ਜਿਸ ਕਿਸੇ ਨੂੰ ਲੱਗਦਾ ਕਿ ਬੈਂਕਿੰਗ 'ਚ ਜਾਣਾ ਉਹ ਕਮਰਸ ਦੇ ਥਰੂ ਆਪਣੀ ਤਿਆਰੀ ਉਸ ਤਰ੍ਹਾਂ ਦੀ ਕਰ ਸਕਦਾ, ਕਿਸੇ ਨੂੰ ਲੱਗਦਾ CA ਬਣਨਾ ਹੈਗਾ ਮੈਂ,
0: ਸਾਰਾ
1: ਕਿਸੇ ਨੂੰ
0: ਮਿਲਾ
1: ਲੱਗਦਾ ਇੰਜੀਨੀਅਰਿੰਗ ਕਰਨਾ ਹੈ।
0: ਜੀ
1: ਦੈਟ ਇਜ਼ ਦ ਸਟੇਜ ਜਦੋਂ 9th 10th ਦੇ ਵਿੱਚ ਤੁਸੀਂ ਉਹਦੇ ਲਈ ਆਪਣਾ ਇੱਕ ਪਲੇਟਫਾਰਮ ਤਿਆਰ ਕਰਦੇ ਹੋ ਅਤੇ ਪਲੱਸ ਵਨ
0: ਬਿਲਕੁਲ
1: ਦੇ ਵਿੱਚ ਤੁਸੀਂ ਟੇਕ ਆਫ ਕਰਦੇ ਹੋ। ਉਸ
0: ਜੀ
1: ਤੋਂ ਬਾਅਦ ਭਾਵੇਂ ਤੁਸੀਂ CA ਬਣੋ, ਇੰਜੀਨੀਅਰ ਬਣੋ, ਟੀਚਰ
0: ਹਾਂਜੀ
1: ਬਣੋ, ਆਪਣੇ ਡਾਕਟਰ ਬਣੋ, ਆਰਮੀ 'ਚ ਜਾਓ, ਪੁਲਿਸ 'ਚ ਜਾਓ, ਉਹ ਤੁਹਾਡੀ ਜਿਹੜੀ ਹੈ ਉਸ ਵੇਲੇ ਤੁਹਾਡਾ ਡਿਸੀਜਨ ਲੈਣਾ ਜ਼ਰੂਰੀ ਹੁੰਦਾ। ਅਤੇ ਦੋਨੋਂ ਜਦੋਂ ਮੇਰੇ ਕਲੀਅਰ ਹੋ ਗਏ ਅਤੇ ਬੈਟਰ ਵਾਸ ਕਿ ਚਲੋ ਠੀਕ ਸਪਨਾ ਉਹਦੇ ਵਿੱਚ ਜਾਣਾ ਸੀਗਾ ਮੈਡੀਕਲ ਦੇ ਵਿੱਚ, ਅਤੇ ਮੈਡੀਕਲ ਸਬਜੈਕਟ ਲੈ ਲਿਆ
0: ਬਿਲਕੁਲ
1: ਪਹਿਲੇ
0: ਬਿਲਕੁਲ
1: ਅਟੈਂਪਟ ਦੇ ਵਿੱਚ। ਔਰ ਸਿਵਲ ਸਰਵਿਸ ਇਸ ਕਰਕੇ ਬਣਿਆ ਕਿਉਂਕਿ ਜਿਵੇਂ ਮੈਂ ਦੱਸਿਆ ਸੀ ਕਿ GK ਸ਼ੁਰੂ ਤੋਂ ਅੱਛੀ ਸੀਗੀ,
0: ਹਾਂਜੀ
1: ਪੇਪਰ ਰੀਡਿੰਗ ਬਹੁਤ ਚੰਗੀ ਇੱਕ ਆਦਤ ਜੇ ਬੱਚੇ 'ਚ ਪੈ ਸਕਦੀ ਹੋਵੇ।
0: ਹਾਂਜੀ
1: ਔਰ ਮੈਂ ਆਪਣਾ ਜਿਹੜੀ ਸਿਵਲ ਸਰਵਿਸ ਦਾ ਕਰੀਅਰ, ਮੈਂ ਟੋਟਲੀ ਮੈਂ ਬਿਲਕੁਲ ਨਹੀਂ ਕਹਾਂਗਾ ਕਿ ਮੈਂ ਆਫਟਰ ਗ੍ਰੈਜੂਏਸ਼ਨ ਮੈਂ ਸਿਵਲ ਸਰਵਿਸ ਦੀ ਤਿਆਰੀ ਕੀਤੀ, ਉਹਦਾ ਜਿਹੜਾ ਬੇਸ ਸੀਗਾ ਥਰੂ ਨਿਊਜ਼ ਪੇਪਰ ਰੀਡਿੰਗ ਮੇਰਾ ਬਚਪਨ ਤੋਂ ਹੀ
0: ਸ਼ੁਰੂ ਤੋਂ
1: ਤਿਆਰ
0: ਬਣਿਆ ਹੈ,
1: ਹੋ ਚੁੱਕਿਆ ਸੀਗਾ
0: ਬਿਲਕੁਲ।
1: ਐਂਡ ਉਸ ਆਦਤ ਦੇ ਕਾਰਨ ਜਿਹੜਾ ਸੀ ਸਿਵਲ ਸਰਵਿਸ ਸ਼ਾਨਦਾਰ ਡਿਸੀਜਨ ਹੋਇਆ ਕਿ ਚਲੋ ਟਰਾਈ ਕਰ ਸਕਦੇ ਹਾਂ ਕਿਉਂਕਿ ਬੇਸ
0: ਜੀ
1: ਚੰਗਾ
0: ਜੀ
1: ਬਣਿਆ ਹੋਇਆ ਸੀਗਾ।
0: ਬਿਲਕੁਲ ਠੀਕ ਹੈ।
1: ਤੇ ਕਿਸੇ ਬੱਚੇ ਨੂੰ ਅੱਗੇ ਸਿਵਲ ਸਰਵਿਸ ਦੀ ਤਿਆਰੀ ਕਰਨੀ ਹੈ ਤਾਂ ਇੱਕ ਬਹੁਤ ਹੀ ਬੇਸਿਕ ਸਟੈਪ ਜਿਹੜਾ ਪ੍ਰੀਲਿਮਨਰੀ ਸਟੈਪ ਮੈਂ ਆਖਾਂਗਾ ਕਿ ਪੇਪਰ ਰੀਡਿੰਗ ਦੀ ਆਦਤ ਜੇ ਬਾਅਦ 'ਚ ਵੀ ਬਣ ਜਾਵੇ, ਈਵਨ ਵੈਨ ਯੂ ਆਰ ਇਨ ਕਾਲਜ ਉਦੋਂ ਵੀ ਬਣ ਜਾਵੇ, ਤਾਂ ਇਹ ਬਹੁਤ ਹੀ ਚੰਗੀ ਆਦਤ ਹੈ।
0: ਜੀ
1: ਤੁਸੀਂ ਆਸ ਪਾਸ ਦੀ ਆਪਣੀ ਸਰਾਊਂਡਿੰਗਸ ਨਾਲ, ਦੇਸ਼ ਦੁਨੀਆ ਦੀ ਖਬਰਾਂ ਤੋਂ ਵੀ ਤੁਸੀਂ ਰਹਿੰਦੇ ਹੋ,
0: ਅਪਡੇਟਡ ਰਹਿੰਦੇ ਹੋ,
1: ਅਪਡੇਟਡ ਰਹਿੰਦੇ ਹੋ, ਤੁਸੀਂ ਆਪਣੇ ਸ਼ਹਿਰ ਦੀ ਖਬਰਾਂ ਤੋਂ ਵੀ ਅਪਡੇਟਡ ਰਹਿੰਦੇ ਹੋ, ਤੁਹਾਡੇ ਸ਼ਹਿਰ 'ਚ
0: ਜੀ
1: ਕੀ ਹੋ ਰਿਹਾ, ਤੁਹਾਡੀ ਕੰਟਰੀ 'ਚ ਕੀ ਹੋ ਰਿਹਾ, ਦੁਨੀਆ 'ਚ ਕੀ ਹੋ ਰਿਹਾ।
0: ਬਿਲਕੁਲ,
1: ਐਂਡ ਸਿਵਲ ਸਰਵਿਸ 'ਚ ਜਾਓ ਜਾਂ ਨਾ ਜਾਓ, ਬਟ ਇੱਕ ਇਨਫੋਰਮਡ ਸਿਟੀਜ਼ਨ ਜਿਹੜਾ ਤੁਸੀਂ ਉਹਦੇ ਵਿੱਚ ਬਣ ਸਕਦੇ ਹੋ।
0: ਬਿਲਕੁਲ ਬਿਲਕੁਲ ਹਾਂਜੀ, ਉਹ ਪਹਿਲੀ ਸ਼ਰਤ ਹੈ, ਉਹ ਤਾਂ ਚਾਹੀਦਾ ਹੀ ਚਾਹੀਦਾ।
1: ਬਿਲਕੁਲ ਬਿਲਕੁਲ।
0: ਤੁਸੀਂ ਉੱਧਰ ਸਿਵਲ ਸਰਵਿਸ ਦੇ ਵਿੱਚ ਵੀ ਐਨ ਵਧੀਆ ਸ਼ਾਈਨਿੰਗ ਕਲਰਸ ਦੇ ਨਾਲ ਉੱਧਰ ਅਪੀਅਰ ਹੋਏ, ਅਤੇ ਮੁੜ ਕੇ ਹੁਣ ਤੁਸੀਂ ਬਤੌਰ ਸਬ ਡਿਵੀਜ਼ਨਲ ਮੈਜਿਸਟਰੇਟ ਸੇਵਾਵਾਂ ਦਸੂਹਾ ਦੇ ਵਿੱਚ ਨਿਭਾ ਰਹੇ ਹੋ, ਅਤੇ ਇਹ ਇਸੇ ਇਹ ਕਰੀਅਰ ਤੁਹਾਡਾ ਅੱਗੇ ਬਹੁਤ ਦੂਰ ਤੱਕ ਜਾਣ ਵਾਲਾ ਹੈ, ਅਤੇ ਇਹ ਜਿਹੜੇ ਬੱਚੇ ਆ ਸਾਡੇ ਭਵਿੱਖ ਆ ਦੇਸ਼ ਦਾ, ਤੁਸੀਂ ਇੱਕ ਉਹਨਾਂ ਦੇ ਲਈ ਰੋਲ ਮਾਡਲ ਹੋ, ਜਦੋਂ ਤੁਹਾਨੂੰ ਮਿਲਦੇ ਆ ਬੱਚੇ ਵੀ ਤੁਹਾਨੂੰ ਮਿਲਦੇ ਹੋਣਗੇ ਸਕੂਲਾਂ 'ਚ ਤੁਸੀਂ ਜਾਂਦੇ ਹੋ, ਜਾਂ ਕਈ ਵਾਰੀ ਬੱਚੇ ਤੁਹਾਡੇ ਕੋਲ ਆਉਂਦੇ ਨੇ, ਕਿਸ ਤਰ੍ਹਾਂ ਦਾ ਤੁਹਾਨੂੰ ਓਵਰਆਲ ਇੱਕ ਉਹਨਾਂ ਦਾ ਪ੍ਰਭਾਵ ਤੁਹਾਡੇ ਉੱਤੇ ਪੈਂਦਾ ਹੈ ਕਿ ਇਹ ਜਿਹੜੀ ਪੀੜ੍ਹੀ ਆ ਇਹ ਕਿੰਨੀ ਕੁ ਜਾਗਰੂਕ ਆ, ਕਿੰਨੇ ਕੁ ਬੱਚਾ ਜਿਹੜਾ ਹੈ ਕਿਸ ਲੈਵਲ 'ਤੇ ਖੜ੍ਹਾ ਹੈ, ਲੱਗ ਜਾਂਦਾ ਪਤਾ ਕਿ ਇਹ ਜਿਹੜੇ ਮੋਸਟਲੀ ਕਾਲਜ ਗੋਇੰਗ ਬੱਚੇ ਆ, ਸਕੂਲ ਗੋਇੰਗ ਬੱਚੇ ਆ, ਇਹਨਾਂ ਦਾ ਕੈਲੀਬਰ ਕਿੱਥੇ ਕੁ ਖੜ੍ਹਾ ਹੈ ਅੱਜ ਦੇ ਦੇਖਿਆ ਜਾਵੇ, ਜੇ ਓਵਰਆਲ ਸਿਨੇਰੀਓ ਜਨਰਲ।
1: ਮੈਨੂੰ ਨਹੀਂ ਪਤਾ, ਮੈਨੂੰ ਇਸ ਤਰ੍ਹਾਂ ਲੱਗਦਾ ਕਿ ਇੰਡੀਆ ਦੇ ਜੀਨਸ 'ਚ ਕੁਛ ਇਸ ਤਰ੍ਹਾਂ ਦੀ ਗੱਲ ਹੈ, ਜੈਨੇਟਿਕ ਮਟੀਰੀਅਲ ਆਪਣੇ ਦੇਸ਼ ਦਾ ਇਸ ਤਰ੍ਹਾਂ ਦਾ ਹੈਗਾ ਕਿ ਬੱਚੇ ਜਿਹੜੇ ਹੈਗੇ ਇੰਨੇ ਜ਼ਿਆਦਾ ਟੈਲੈਂਟਡ ਨੇ, ਨਵੀਂ ਜਿਹੜੀ ਪਨੀਰੀ ਆਪਾਂ ਕਹਿੰਦੇ ਹਾਂ, ਨਵੀਂ
0: ਹਾਂਜੀ ਹਾਂਜੀ
1: ਜਨਰੇਸ਼ਨ ਨਾਲ ਜਿਹੜੀ ਆ ਰਹੀ ਹੈ
0: ਹਾਂਜੀ
1: ਉਹ
0: ਹਾਂਜੀ
1: ਇੰਨੀ ਜ਼ਿਆਦਾ ਟੈਲੈਂਟਡ ਹੈ, ਉਹਨਾਂ ਨੂੰ ਦੇਖ ਕੇ ਸਾਨੂੰ ਲੱਗਦਾ ਕਿ ਉਸ ਉਮਰ 'ਚ ਅਸੀਂ ਕੁਛ ਵੀ ਨਹੀਂ ਸੀਗੇ ਇਹਨਾਂ ਦੇ ਸਾਹਮਣੇ। ਜੇ ਅਸੀਂ ਇਫ ਯੂ ਕੈਨ ਟ੍ਰੈਵਲ ਬੈਕ ਇਨ ਟਾਈਮ ਤੇ ਉਹਨਾਂ ਦੇ ਨਾਲ ਕੰਪੈਰੀਜ਼ਨ ਕਰੀਏ, ਅਸੀਂ ਕਿਤੇ ਵੀ ਸਟੈਂਡ ਨਹੀਂ ਕਰਾਂਗੇ। ਬੇਸਿਕਲੀ ਅਗੇਨ ਸਾਰੀ ਗੱਲ ਘੁੰਮ ਫਿਰ ਕੇ ਉੱਥੇ ਆ ਜਾਂਦੀ ਹੈ ਕਿ ਜੇ ਇਹਨਾਂ ਬੱਚਿਆਂ ਨੂੰ ਪ੍ਰੋਪਰ ਅਸੀਂ ਗਾਈਡੈਂਸ ਦਈਏ, ਉਹਨਾਂ ਨੂੰ ਪ੍ਰੋਪਰ ਗਰੂਮ ਕਰੀਏ, ਇਹ ਬੱਚੇ ਕੁਛ ਵੀ ਕਰ ਸਕਦੇ ਨੇ।
0: ਜੀ ਜੀ ਜੀ
1: ਆਪਣਾ ਭਾਰਤ ਦੇਸ਼ ਸਭ ਤੋਂ ਦੁਨੀਆ ਦਾ ਨੰਬਰ 1 ਦੇਸ਼ ਬਣ ਸਕਦਾ ਹੈ ਜੇ ਬੱਚੇ ਆਪਣੇ ਟੈਲੈਂਟ ਦਾ ਸਹੀ ਤਰ੍ਹਾਂ ਨਾਲ ਯੂਜ਼ ਕਰ ਲੈਣ। ਮੈਂ ਬੱਚਿਆਂ ਨੂੰ ਮਿਲਦਾ, ਸਕੂਲਾਂ 'ਚ ਵੀ ਮਿਲਦਾ, ਕਾਲਜ 'ਚ ਵੀ ਮਿਲਦਾ,
0: ਹਾਂਜੀ ਹਾਂਜੀ
1: ਬੜੇ ਹਾਸੇ ਵਾਲੀ ਗੱਲ ਆ, ਉਹ ਕਹਿਣਗੇ ਕਿ ਜੀ ਅਸੀਂ ਤਾਂ ਤੁਹਾਡੇ ਵਾਂਗ ਬਣਨਾ ਹੈ। ਕਈ ਬੱਚੇ ਜਿਹੜੇ ਸਿਵਲ ਦੀ ਤਿਆਰੀ ਸ਼ੁਰੂ ਕਰਦੇ ਨੇ
0: ਅੱਛਾ ਜੀ,
1: ਉਹਨਾਂ ਦੇ ਦਿਮਾਗ 'ਚ ਵੀ ਇਹ ਗੱਲ ਹੁੰਦੀ ਹੈ, ਸਾਡੇ ਵੀ ਦਿਮਾਗ 'ਚ ਇਨਫੈਕਟ ਜਦੋਂ ਅਸੀਂ ਪ੍ਰਿਪੇਅਰ ਕਰੇ ਸੀ ਇਹ ਗੱਲ ਹੁੰਦੀ ਸੀ ਕਿ DC ਬਣਾ ਕੇ ਜੀ ਅਸੀਂ ਸਿਵਲ ਇਸ ਕਰਕੇ DC ਬਣਾ ਕੇ। ਹੁਣ ਛੋਟਾ ਬੱਚਾ ਕਹਿ ਰਿਹਾ ਕਿ ਮੈਂ DC ਬਣਦਾ, ਤਾਂ ਮੈਂ ਕਿਹਾ ਕੋਈ ਗੱਲ ਨਹੀਂ ਬੇਟਾ, ਤੂੰ ਪੜ੍ਹ ਲੈ, ਗਰੂਮ ਅਪ ਕਰ ਲੈ, ਡੀਸੈਂਟ ਚਾਈਲਡ ਬਣ ਜਾ, ਤੂੰ ਬੇਟਾ ਚੰਗੀ ਪੜ੍ਹਾਈ ਕਰ ਲੈ, ਚੰਗੇ ਆਪਣੇ ਸਾਰੇ ਸੋਸਾਇਟੀ ਨਾਲ ਜੁੜ, ਡੀਸੈਂਟ ਸਿਟੀਜਨ ਬਣ ਜਾ,
0: ਹਾਂ ਦੈਟਸ
1: ਡੀਸੀ ਆਪੇ ਬਣ
0: ਗ੍ਰੇਟ।
1: ਜਾਣਾ। ਸੋ ਬੇਸਿਕਲੀ ਡੀਸੀ ਬਣਨਾ ਜਾਂ ਸਿਵਲ ਸਰਵਿਸ ਜਾਣਾ ਇੱਕ ਇੱਕ ਬਹੁਤ ਹੀ ਇੱਕ ਮਲਟੀ ਪ੍ਰੋਂਗ ਚੀਜ਼ ਦਾ ਇੱਕ ਪ੍ਰੋਂਗ ਹੈ। ਤੁਹਾਡੇ ਕੋਲ ਅੱਗੇ ਕਰੀਅਰ 'ਚ ਇੰਨੀ ਆਪਸ਼ਨਸ ਨੇ, ਸਪੋਰਟਸ ਪਰਸਨ ਓਲੰਪਿਕਸ 'ਚ ਤੁਸੀਂ ਕੁਛ ਕਰ ਲਓ। ਅਸੀਂ ਦੇਖਿਆ 2016 ਦੇ ਓਲੰਪਿਕ ਦੇ ਵਿੱਚ
0: ਹਾਂਜੀ
1: ਜਿਹੜੇ ਵੀ
0: ਹਾਂਜੀ
1: ਮੈਡਲਿਸਟ ਸੀਗੇ ਅੱਜ ਉਹ ਕਿਤੇ ਪਹੁੰਚ ਚੁੱਕੇ ਨੇ।
0: ਬਿਲਕੁਲ ਬਿਲਕੁਲ
1: ਥੋੜ੍ਹੀ ਜਿਹੀ
0: ਬਿਲਕੁਲ
1: ਮਿਹਨਤ ਕਰਕੇ ਤੁਸੀਂ ਆਪਣੇ ਦੇਸ਼ ਦਾ ਨਾਂ ਕਿੰਨਾ ਅੱਗੇ ਲਿਜਾ ਸਕਦੇ ਹੋ। ਤੁਸੀਂ ਕਿਸੇ ਨੂੰ ਐਕਟਿੰਗ ਦਾ ਸ਼ੌਕ ਹੁੰਦਾ, ਕੋਈ ਬੱਚਾ ਇਸ ਤਰ੍ਹਾਂ ਦਾ ਇਨਹੈਰੈਂਟ ਟੈਲੈਂਟ ਹੁੰਦਾ ਹੈਗਾ,
0: ਬਿਲਕੁਲ
1: ਤੁਸੀਂ ਐਕਟਿੰਗ
0: ਬਿਲਕੁਲ
1: ਲਾਈਨ 'ਚ
0: ਹਾਂਜੀ
1: ਚਲੇ
0: ਹਾਂਜੀ
1: ਜਾਓ। ਸਿੰਗਿੰਗ ਦਾ ਸ਼ੌਕ ਹੈ ਆਪਣੇ ਹੀ ਏਰੀਆ 'ਚ, ਕਿੰਨੇ ਸਿੰਗਰ ਤੁਹਾਡੇ ਥਰੂ ਨਾਲ ਕਿੰਨਾ ਲੱਗ
0: ਹਾਂਜੀ
1: ਗਿਆ
0: ਹਾਂਜੀ
1: ਸੀਗਾ,
0: ਬਿਲਕੁਲ
1: ਤੋ
0: ਜੀ।
1: ਕਿਸੇ ਦੇ ਕੋਈ ਵੀ ਟੈਲੈਂਟ ਹੈਗਾ ਜੇ ਨੂੰ ਉਹ ਐਕਸਪਲੋਰ ਕਰੇ ਮਾਈਂਡ ਦਾ, ਅਸੀਂ ਬਿਲਕੁਲ 5 ਤੋਂ 10% ਆਪਾਂ ਐਕਸਪਲੋਰ ਕਰਦੇ ਹਾਂ, ਆਪਾਂ ਮਾਈਂਡ ਨੂੰ ਹੋਰ
0: ਹਾਂਜੀ
1: ਐਕਸਪੈਂਡ ਕਰਕੇ ਐਕਸਪਲੋਰ ਕਰੀਏ, ਤੁਸੀਂ ਕਿਤੇ ਦੇ ਕਿਤੇ ਪਹੁੰਚ ਸਕਦੇ ਹੋ ਕਿਸੇ ਵੀ ਲਾਈਨ ਦੇ ਵਿੱਚ।
0: ਬਿਲਕੁਲ ਸਰ, ਬਹੁਤ ਵਧੀਆ ਲੱਗ ਰਿਹਾ ਗੱਲਾਂ ਬਾਤਾਂ ਕਰਕੇ। ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਫਿਰ ਆਪਾਂ ਹਾਜ਼ਰ ਹੋਵਾਂਗੇ। ਦੋਸਤੋ ਸਟੇ ਟਿਊਨਡ, ਖੁਸ਼ ਰਹੋ, ਚਿਹਰੇ ਤੇ ਇੱਕ ਮੁਸਕਾਨ ਬਣਾ ਕੇ ਰੱਖੋ ਤੇ ਸੁਣਦੇ ਰਹੋ ਪ੍ਰੋਗਰਾਮ। ਆਪਾਂ ਹੁਣੇ ਦੁਬਾਰਾ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ।
2: ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ ਤੇ ਸਥਿਤ ਦਸਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖਸ਼ ਮੁਕੇਰੀਆਂ, ਜ਼ਿਲ੍ਹਾ ਹੁਸ਼ਿਆਰਪੁਰ ਦਾ ਕੈਂਪਸ 6 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ ਬੀ ਏ, ਬੀ ਸੀ ਏ, ਬੀ ਕੌਮ, ਬੀ ਬੀ ਏ, ਬੀ ਐੱਸ ਸੀ ਨੋਨ ਮੈਡੀਕਲ, ਬੀ ਐੱਸ ਸੀ ਫੈਸ਼ਨ ਡਿਜ਼ਾਇਨਿੰਗ, ਬੀ ਏ, ਬੀ ਐੱਡ ਇੰਟਰਗ੍ਰੇਟਿਡ ਕੋਰਸ 4 ਸਾਲਾ, ਇਸ ਤੋਂ ਇਲਾਵਾ ਐੱਮ ਏ ਹਿਸਟਰੀ, ਹਿੰਦੀ, ਪੰਜਾਬੀ, ਮਿਊਜ਼ਿਕ ਵੋਕਲ, ਪੋਲੀਟੀਕਲ ਸਾਇੰਸ, ਐੱਮ ਕੌਮ ਅਤੇ ਪੀ ਜੀ ਡੀ ਸੀ ਕੋਰਸ ਚੱਲ ਰਹੇ ਹਨ। ਵਿਦਿਆਰਥੀਆਂ ਲਈ ਆਧੁਨਿਕ ਢੰਗ ਨਾਲ ਤਿਆਰ ਕੈਮਿਸਟਰੀ, ਫਿਜ਼ਿਕਸ, ਬਾਇਲੋਜੀ, ਏ ਸੀ ਕੰਪਿਊਟਰ ਲੈਬਸ, ICT, ਲੈਂਗੁਏਜ, ਮੈਥਮੈਟਿਕਸ, ਸੋਸ਼ੀਓਲੋਜੀ, ਮਿਊਜ਼ਿਕ ਦੀਆਂ ਲੈਬੋਰਟਰੀਆਂ ਮੌਜੂਦ ਹਨ। ਮੈਰੀਟੋਰੀਅਸ ਅਤੇ ਯੂਨੀਵਰਸਿਟੀ ਪੋਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਫਤ ਪੜ੍ਹਾਈ, ਵਜ਼ੀਫੇ ਅਤੇ ਇਨਾਮ, ਅਤੇ ਅਨਾਥ ਵਿਦਿਆਰਥੀਆਂ ਲਈ ਫੀਸਾਂ ਵਿੱਚ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ। ਵਿਦਿਆਰਥੀਆਂ ਦੇ ਖੇਡਣ ਲਈ ਖੋ ਖੋ, ਵਾਲੀਬਾਲ, ਬੈਡਮਿੰਟਨ, ਕਬੱਡੀ, ਗੱਤਕਾ, ਐਥਲੈਟਿਕ, ਬਾਲ ਬੈਡਮਿੰਟਨ ਗਰਾਊਂਡ ਉਪਲਬਧ ਹਨ। ਸਮਾਰਟ ਕਲਾਸਿਸ ਦੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਲਾਇਬ੍ਰੇਰੀ ਵਿੱਚ ਵੱਖ ਵੱਖ ਵਿਸ਼ਿਆਂ 'ਤੇ 52 ਜਰਨਲ ਉਪਲਬਧ ਹਨ। ਵਿਦਿਆਰਥਣਾਂ ਹਰ ਸਾਲ ਯੂਨੀਵਰਸਿਟੀ ਵਿੱਚ ਵਧੀਆ ਪੋਜੀਸ਼ਨਾਂ ਹਾਸਲ ਕਰ ਰਹੀਆਂ ਨੇ। ਜ਼ੋਨਲ, ਇੰਟਰ ਜ਼ੋਨਲ ਯੂਥ ਫੈਸਟੀਵਲ ਵਿੱਚ ਬੇਸ਼ੁਮਾਰ ਇਨਾਮ ਹਾਸਲ ਕਰਦੇ ਹੋਏ ਕਾਲਜ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਿੱਖਿਆ ਦੇ ਖੇਤਰ ਦੇ ਨਾਲ ਨਾਲ ਸੱਭਿਆਚਾਰਕ ਖੇਤਰ ਵਿੱਚ ਵੀ ਇੱਕ ਨਵੀਂ ਪਛਾਣ ਬਣਾਈ।
0: ਹਾਂਜੀ ਦੋਸਤੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਤੇ ਰੁਜ਼ਗਾਰ ਪ੍ਰੋਗਰਾਮ ਤਹਿਤ ਬੱਚਿਆਂ ਦਾ ਬਿਹਤਰ ਭਵਿੱਖ ਕਿਵੇਂ ਬਣੇ, ਅਤੇ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS ਜੋ ਬਤੌਰ STM ਦਸੂਹਾ ਵਿੱਚ ਤੈਨਾਤ ਨੇ, ਅਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਨੇ, ਚਿੰਤਿਤ ਨੇ, ਅਤੇ ਉਹਨਾਂ ਨੂੰ ਬਹੁਤ ਵਧੀਆ ਉਸਾਰੂ ਸੇਧਾਂ ਦੇ ਰਹੇ ਨੇ। ਔਰ ਡਾਕਟਰ ਸਾਹਿਬ, ਆਪਾਂ ਜਿਵੇਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਪੇਰੈਂਟਸ ਦੇ ਪ੍ਰੈਸ਼ਰ ਨਾਲ ਬੱਚਾ ਕਰੇ ਕੁਝ, ਜਾਂ ਕਈ ਵਾਰੀ ਉਹ ਪੀਅਰ ਗਰੁੱਪਸ ਆਪਣੇ ਨਾਲ ਦੇ ਦੋਸਤਾਂ ਨੂੰ ਦੇਖਾ ਦੇਖੀ ਕਿ ਤਾਏ ਦੀ ਧੀ ਚੱਲੀ ਅਤੇ ਮੈਂ ਵੀ ਕਿਉਂ ਰਵਾਂ ਇਕੱਲੀ, ਅਤੇ ਆਪਣੇ ਦੋਸਤਾਂ ਨੇ ਉੱਧਰ ਕੋਈ ਜੁਆਇਨ ਕਰ ਲਿਆ, ਉੱਧਰ ਚਲ ਜਾਂਦੇ ਆ। ਇਹ ਕਿੱਦਾਂ ਦਾ ਫੈਸਲਾ ਬੱਚੇ ਜਿਹੜਾ ਇਹਦਾ ਪ੍ਰਭਾਵ ਪੈ ਸਕਦਾ ਉਹਨਾਂ 'ਤੇ?
1: ਕਈ ਵਾਰੀ ਇਹਨਾਂ ਗੱਲਾਂ ਦਾ ਚੰਗਾ ਪ੍ਰਭਾਵ ਪੈਂਦਾ ਹੈਗਾ ਬੱਚਿਆਂ 'ਤੇ, ਕਿ ਕਈ ਵਾਰੀ ਉਹਨੂੰ ਕੋਈ ਗਾਈਡੈਂਸ ਦੇਣ ਵਾਲਾ ਨਹੀਂ ਹੁੰਦਾ, ਬਟ ਇੱਕ ਸਪੋਰਟ ਸਿਸਟਮ ਤੁਹਾਨੂੰ ਜੇ ਮਿਲ ਜਾਂਦਾ ਆਈਦਰ ਥਰੂ ਪੀਅਰ ਗਰੁੱਪ ਔਰ ਪੇਰੈਂਟਸ ਔਰ ਟੀਚਰਸ, ਤਾਂ ਇੱਕ ਚੰਗੇ ਰਾਹ ਨੂੰ ਤੁਰ ਪੈਂਦਾ ਜੇ ਉਹ ਪੁੱਲ ਆਫ ਕਰ ਸਕਦਾ ਹੈਗਾ। ਬਟ ਇਹ ਅਲਟੀਮੇਟ ਡਿਸੀਜਨ ਜਦੋਂ 11ਵੀਂ 'ਚ ਹੁੰਦਾ ਬੱਚਾ, 16-17 ਸਾਲ ਦਾ ਹੁੰਦਾ, ਆਪਾਂ ਟੈਲੈਂਟ ਦੀ ਗੱਲ ਕਰ ਰਹੇ ਸੀ ਬੱਚਿਆਂ ਦੀ,
0: ਹਾਂਜੀ ਹਾਂਜੀ,
1: ਅਲਟੀਮੇਟ ਡਿਸੀਜਨ ਇਹ ਬੱਚੇ ਦਾ ਹੈ, ਉਹ 16 ਜਾਂ 17 ਸਾਲ ਦੇ ਬੱਚੇ ਦਾ ਹੈ, ਮੁੰਡੇ ਜਾਂ ਕੁੜੀ ਦਾ ਹੈ, ਕਿ ਕੀ ਉਹ ਉਸ ਫੀਲਡ ਨੂੰ ਇੱਕ ਕਹਿੰਦੇ ਇਨਸਾਫ ਦੇ ਪਾਊਗਾ, ਜਿਹੜੀ ਜਿਹੜੀ ਰਾਹ ਉਹ ਤੁਰ ਪਿਆ ਹੈਗਾ।
0: ਬਿਲਕੁਲ,
1: ਜੇ ਉਹਨੂੰ ਲੱਗਦਾ ਹੈ ਕਿ ਮੈਂ ਇੰਨੀ ਮਿਹਨਤ ਕਰ ਸਕਦਾ ਜਾਂ ਮੈਂ ਇਹਨੂੰ ਇਨਸਾਫ ਦੇ ਸਕਦਾ, ਉਹ ਬਿਲਕੁਲ ਉਹਨੂੰ ਉਸ ਲਾਈਨ ਨੂੰ, ਟੋ ਦਾ ਲਾਈਨ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਕਰ ਸਕਦਾ ਹੈਗਾ। ਜੇ ਉਹਨੂੰ ਲੱਗ ਰਿਹਾ ਕਿ ਮੇਰਾ ਇੰਟਰਸਟ ਤਾਂ ਬਿਲਕੁਲ ਹੀ ਦੂਸਰੀ ਤਰਫ ਹੈ ਤੇ ਮੈਂ ਸਿਰਫ ਦੇਖਾ ਦੇਖੀ ਆ ਰਿਹਾ, ਉਸ ਵੇਲੇ ਦੇਖੋ ਅਕੇਲਾ ਡਿਸੀਜਨ ਲੈਣਾ, ਕਈ ਬੱਚੇ ਲੈ ਵੀ ਲੈਂਦੇ ਨੇ, ਬਟ ਉਸ ਵੇਲੇ ਅਗੇਨ ਜੇ ਉਹਨੂੰ ਕੋਈ ਕੋਈ ਸਿੱਧੇ ਰਾਹ ਪਾ ਦੇਵੇ, ਜਿਹਨੂੰ ਆਪਾਂ ਕਹਿੰਦੇ ਕਿ ਸਿੱਧੇ ਰਾਹ ਪਾਉਣਾ, ਪੇਰੈਂਟ ਟੀਚਰ ਨੂੰ ਕਹਿ ਦੇ ਕਿ ਬਈ ਦਿਸ ਇਜ਼ ਯੋਰ ਕੈਲੀਬਰ, ਕੈਲੀਬਰ ਤੁਸੀਂ ਇਹ ਕਰ ਸਕਦੇ ਹੋ, ਇਹ ਤੁਹਾਡੇ ਤੋਂ ਨਹੀਂ ਹੋ ਸਕਦਾ। ਜੇ ਉਸ ਵੇਲੇ ਉਹਨੂੰ ਕਲੀਅਰ ਕਲੈਰਿਟੀ ਆਫ ਮਾਇੰਡ ਹੋ ਜਾਵੇ ਤਾਂ ਉਹਦਾ ਕਾਫੀ ਜਿਹੜਾ ਆਉਣ ਵਾਲੇ ਜਿਹੜੇ ਸਾਲ ਹੈਗੇ, ਇਨਫੈਕਟ ਆਉਣ ਵਾਲਾ ਪੂਰਾ ਕਰੀਅਰ ਉਹਦਾ ਜਿਹੜਾ ਬਣ ਸਕਦਾ ਜਾਂ ਵਿਗੜ ਸਕਦਾ ਹੈਗਾ। ਇਹਦੇ ਵਿੱਚ ਅਗੇਨ ਸਕੂਲ 'ਚ ਸਾਡਾ ਇੱਕ ਸਿਸਟਮ ਜਿਹੜਾ ਟੀਚਿੰਗ ਦਾ ਸਿਸਟਮ ਹੈਗਾ ਉਹ ਇੰਨਾ ਸਟਰੋਂਗ ਹੋਣਾ ਚਾਹੀਦਾ ਹੈ। ਟੀਚਰਸ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਅੱਗੇ ਕਰੀਅਰ ਦੇ ਵਿੱਚ ਬੱਚੇ ਤੋਂ ਕੀ ਕਰਾਉਣਾ ਹੈਗਾ, ਥੋੜ੍ਹਾ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ। ਆਪਣੇ ਜਿਹੜੇ ਵਿਦਿਆਰਥੀ ਹੈਗੇ ਆਪਣਾ, ਜਿਵੇਂ ਆਪਦਾ ਬੱਚਾ ਹੋਵੇ, ਉਹ ਸਮਝ ਕੇ ਜੇ ਉਹਨਾਂ ਨੂੰ ਕਾਉਂਸਲ ਕਰ ਸਕਦੇ ਨੇ ਤੇ ਬਹੁਤ ਉਹਨਾਂ ਲਈ ਵਧੀਆ ਰਹਿੰਦਾ, ਵਰਦਾਨ ਸਾਬਤ ਹੋ ਸਕਦਾ।
0: ਬਿਲਕੁਲ ਬਿਲਕੁਲ ਸਰ, ਬਿਲਕੁਲ ਜੀ, ਇਹ ਤਾਂ ਗੱਲ ਠੀਕ ਹੈ ਜੀ, ਜੇ ਉਹਨਾਂ ਨੂੰ ਮੌਕੇ ਤੇ ਕੋਈ ਗਾਈਡੈਂਸ ਮਿਲ ਜੇ। ਤੇ ਇੱਕ ਆਪਾਂ ਆਮ ਸੁਣਦੇ ਰਹਿੰਦੇ ਹਾਂ ਕਿ ਜਿਹੜੇ ਦੂਸਰੇ ਦੇਸ਼ ਆ ਉਹਨਾਂ 'ਚ ਤਾਂ ਬੱਚਿਆਂ ਦਾ ਟੈਲੈਂਟ ਸਮੇਂ ਸਮੇਂ ਦੇ ਕਲਾਸਾਂ 'ਚ ਵੱਖਰੀਆਂ ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਆ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਅਤੇ ਸਿਸਟਮ, ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ। ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ, ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
1: ਕਈ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੈਸ਼ਲੀ, ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ। ਸਰਕਾਰੀ ਸਕੂਲਾਂ 'ਚ ਵੀ ਸਮੇਂ ਸਮੇਂ 'ਤੇ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ ਕਿ ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ। ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ, ਉਹਦੀ ਪ੍ਰੋਪਰ ਜਿਹੜੀ ਹੈ ਉਹਨੂੰ ਆਪ ਨੂੰ ਵੈਲ ਟ੍ਰੇਨ ਹੋਣਾ ਚਾਹੀਦਾ ਹੈ।
0: ਉਹਨਾਂ ਦੀ ਟ੍ਰੇਨਿੰਗ
1: ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਇਹ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ, ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ ਫਿਰ ਮੈਂ ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਗੇਰੇ ਸਾਇੰਟਿਸਟ, ਸਪੋਰਟਸ ਪਰਸਨ, ਕਿੰਨੇ ਵਧੀਆ ਸ਼ਖਸੀਅਤ ਜਿਹੜੇ ਨੇ ਆਪਣੇ ਦੇਸ਼ ਤੋਂ ਨਿਕਲੇ ਨੇ, ਉਹ ਬਿਨਾਂ ਸਿਸਟਮ ਦੇ ਨਿਕਲੇ ਨੇ। ਜਿਹੜੇ ਸਿਸਟਮ ਦੀ ਆਪਾਂ ਗੱਲ ਕਰ ਰਹੇ
0: ਹਾਂ ਇਹ ਨਹੀਂ ਹੈ, ਤਾਂ ਵੀ ਉਹ ਹੈਗੇ,
1: ਤਾਂ ਵੀ ਦੇ ਐਗਜ਼ਿਸਟ। ਸੋ ਬੇਸਿਕਲੀ ਕੁਝ ਹੈ ਆਪਣੇ ਸਿਸਟਮ 'ਚ ਇਸ ਤਰ੍ਹਾਂ ਦਾ ਕਿ ਸਟਿਲ ਇਹਨਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਜਿਹੜੇ ਕਿ ਵੈਸਟਰਨ ਦੇਸ਼ਾਂ ਦੇ ਵਿੱਚ ਹੈਗੀ, ਇਹ ਸਿਸਟਮ ਆਪਣਾ ਸੈਲਫ ਜਿਹੜਾ ਸਸਟੇਨੇਬਲ ਹੈਗਾ। ਕੁਝ ਹੈ ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ 'ਚੋਂ ਆਈਆਂ ਨੇ ਬਿਨਾਂ ਇਸ ਸਿਸਟਮ ਦੇ।
0: ਉਸ ਤੋਂ ਬਾਅਦ ਹੈਗੀ ਹਸਤੀ ਮਿਟਦੀ ਨਹੀਂ
1: ਮਿਟਦੀ ਨਹੀਂ
0: ਹਮਾਰੀ,
1: ਹਮਾਰੀ
0: ਇਹ ਗੱਲ ਤੇ ਹੈਗੀ ਹੈ ਜੀ।
1: ਬਾਹਰ ਦੇ ਸਿਸਟਮ 'ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ।
0: ਜੀ ਜੀ ਜੀ
1: ਕੋਚਿੰਗ ਦੇ ਵਿੱਚ ਵੀ ਇੱਕ ਇੱਕ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ। ਕਈ ਬੰਦੇ ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ।
0: ਬਿਲਕੁਲ ਬਿਲਕੁਲ।
1: ਕੁਝ ਬੱਚੇ ਹੁੰਦੇ ਆ ਸਟਰੀਟ ਲਾਈਟ ਦੇ ਵਿੱਚ, ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ ਤੇ। ਮੈਂ ਆਪਣੇ ਬੈਚ ਦੀ ਗੱਲ ਵੀ ਕਰਦਾ, IAS ਬੈਚ ਦੇ ਵਿੱਚ ਮੇਰੇ ਨਾਲ ਕਈ ਇਸ ਤਰ੍ਹਾਂ ਦੇ ਬੱਚੇ ਸੀਗੇ, ਬਿਲਕੁਲ ਹੀ ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ, ਉਹ ਕਿਤੇ ਜੋਬ ਕਰ ਰਹੇ ਸੀਗੇ, ਕੋਈ ਕਿਸੇ ਕਿਸੇ ਦੁਕਾਨ ਤੇ ਲੱਗਿਆ ਹੋਇਆ ਸੀਗਾ, ਬਟ ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ, ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ ਤੇ ਉਹਦੇ ਉੱਥੋਂ ਪੜ੍ਹਾਈ ਕਰ ਕਰਕੇ, ਆਪਣੀ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ। ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ। ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ, ਤੁਹਾਨੂੰ ਆਪਣੇ ਆਪ 'ਤੇ ਵਿਸ਼ਵਾਸ ਹੈਗਾ, ਤੁਸੀਂ ਕੁਛ ਵੀ ਅਚੀਵ ਕਰ ਸਕਦੇ ਹੋ।
0: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਆਪਾਂ ਕਿ ਹੈ ਨਹੀਂ ਆ, ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੇ ਆਪਣਾ। ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ,
1: ਬਿਲਕੁਲ,
0: ਕਿ ਤੁਸੀਂ ਕਿਤੇ ਪਹੁੰਚਦੇ ਪਹੁੰਚਣਾ ਹੈ, ਇਹ ਸਾਧਨ ਫਿਰ ਬੰਦਾ ਜੁਟਾ ਲੈਂਦਾ,
1: ਆਪਣੇ ਆਪ ਜੁਟਾ ਲੈਂਦਾ,
0: ਸਾਧਨ ਜੁਟਾ ਲੈਂਦਾ। ਬਿਲਕੁਲ, ਜਿਵੇਂ ਤੁਸੀਂ ਉਦਾਹਰਣ ਦਿੱਤੀ ਹੈ ਜਿਹੜਾ ਲੋਕਾਂ ਦੀ, ਅਤੇ ਉਹ ਵਾਕਈ ਉਹਨਾਂ ਨੂੰ ਪਤਾ ਸੀ ਕਿ ਕੋਈ ਡਰੀਮ ਹੈ ਉਹਨਾਂ ਦਾ, ਉਹਨਾਂ ਨੇ ਉਹਨੂੰ ਰਿਅਲਾਈਜ਼ ਕਰਨਾ, ਅਤੇ ਉਹ ਕੀਤਾ ਉਹਦੇ ਲਈ, ਚਾਹੇ ਉਹਨਾਂ ਨੇ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲਈਆਂ, ਚਾਹੇ ਉਹਨਾਂ ਨੇ ਕੁਛ ਵੀ ਕੀਤਾ, ਬਟ ਦੇ ਡਿਡ, ਉਹਨਾਂ ਔਰ ਉਹ ਸਕਸੈਸਫੁਲ ਵੀ ਹੋਏ।
1: ਮਨ ਮੇ ਇੱਕ ਜੋ ਤੁਸੀਂ ਠਾਣ ਲੈਂਦੇ ਹੋ ਨਾ, ਇੱਕ ਮੈਨੂੰ ਹਿੰਦੀ ਦੀ ਲਾਈਨ ਯਾਦ ਆ ਰਹੀ ਹੈ,
0: ਜੀ ਜੀ ਜੀ,
1: ਲਹਿਰੋਂ ਕੋ ਸ਼ਾਨ ਦੇਖ ਕਰ
0: ਜੀ
1: ਯੇ ਮਤ ਸਮਝਣਾ ਕਿ ਸਮੁੰਦਰ ਮੇ ਰਵਾਨੀ ਨਹੀਂ ਹੈ, ਹਮ ਜਬ ਉਠੇਂਗੇ ਤੂਫਾਨ ਬੰਦ ਕਰ ਉਠੇਂਗੇ, ਅਭੀ ਹਮਨੇ ਉਠਨੇ ਕੀ ਠਾਣੀ ਨਹੀਂ ਹੈ।
0: ਕਿਆ ਪਤਾ ਕਿਆ ਪਤਾ, ਵਾਹ ਜੀ ਵਾਹ।
1: ਆਪ ਜਬ ਇੱਕ ਵਾਰੀ ਮਨ ਮੇ ਠਾਣ ਲਿਆ ਕਿ ਮੈਨੇ ਯੇ ਅਚੀਵ ਕਰਨਾ ਹੈ,
0: ਜੀ ਜੀ,
1: ਉਸ ਤੋਂ ਬਾਅਦ ਤਾਂ ਤੁਹਾਡੇ ਮਤਲਬ ਕੋਈ ਤੁਹਾਨੂੰ ਰੋਕ ਹੀ ਨਹੀਂ ਸਕਦਾ। ਇੱਕ ਵਾਰੀ ਠਾਣਨ ਦੀ ਲੋੜ ਹੈ ਤਾਂ ਮਨ
0: ਮਤਲਬ ਜੇ ਜਿਹੜੇ ਫੇਲਰ ਦਾ ਰੋਣਾ ਰੋਣ ਵਾਲੇ ਲੋਕ ਆ, ਉਹ ਤੇ ਫਿਰ ਲਗਭਗ ਉਹਨਾਂ ਆਪ ਹੀ ਜ਼ਿੰਮੇਵਾਰ।
1: ਨਹੀਂ, ਫੇਲੀਅਰ ਫੇਲੀਅਰ ਤੁਹਾਡੀ ਲਾਈਫ 'ਚ ਬਹੁਤ ਜ਼ਰੂਰੀ ਹੈ।
0: ਜੀ ਜੀ ਜੀ,
1: ਕੋਈ ਵੀ ਤੁਸੀਂ ਸਕਸੈਸ ਨੂੰ ਅਚੀਵ ਕਰਨਾ ਹੈ, ਇੱਕ ਵਾਰੀ ਜੇ ਤੁਸੀਂ ਫੇਲ ਹੋ ਜਾਂਦੇ ਹੋ, ਮੈਂ ਕਹਿੰਦਾ ਕਿ ਉਹ ਵਰਦਾਨ ਹੁੰਦਾ ਹੈ, ਠੀਕ ਹੈ, ਕਿਉਂਕਿ ਉਹਦੇ ਬਾਅਦ ਤੁਸੀਂ ਸਾਰੀ ਉਮਰ ਆਪਣੇ ਉਮਰ ਜਿਹੜਾ ਹੈ ਸੰਭਲ ਕੇ ਚੱਲਦੇ ਹੋ ਕਿ ਪਿਛਲੀ ਵਾਰ ਮੈਂ ਇਹ ਫੇਲ ਆਇਆ ਸੀ, ਇਸ ਕਾਰਨ ਤੋਂ ਫੇਲ ਹੋਇਆ ਸੀਗਾ, ਕੋਸ਼ੀਅਸ ਹੋ ਜਾਂਦੇ। ਬਿਲਕੁਲ, ਫੇਲੀਅਰ ਤੋਂ ਬਾਅਦ ਜਿਹੜਾ ਉੱਠਣਾ ਹੁੰਦਾ ਹੈਗਾ ਉਹ ਬਹੁਤ ਤੁਹਾਡਾ ਲਾਈਫ
0: ਜ਼ਰੂਰੀ ਹੈ।
1: ਉਹ ਸਟੈਪ ਜੇ ਤੁਹਾਡਾ ਚੰਗਾ ਚਲਾ ਜਾਂਦਾ, ਉਸ ਤੋਂ ਬਾਅਦ ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਜੇ ਤੁਸੀਂ ਫੇਲ ਹੋ ਕੇ ਬਹਿ ਜਾਓਗੇ, ਕ੍ਰਿਪ ਕਰਨ ਲੱਗ ਜਾਓਗੇ ਕਿ ਮੈਂ ਤਾਂ ਫੇਲ ਹੋ ਗਿਆ ਜੀ, ਮੈਂ ਹੁਣ ਕੁਛ ਨਹੀਂ ਕਰ ਸਕਦਾ ਲਾਈਫ ਦੇ ਵਿੱਚ, ਮੈਂ ਉਹ ਛੋੜ
0: ਰੱਬ ਨੇ ਠੀਕ ਨਹੀਂ ਕੀਤਾ,
1: ਰੱਬ ਨੂੰ ਦੋਸ਼ ਦੇਦਾ, ਗੁਆਂਢੀਆਂ ਨੂੰ ਦੋਸ਼ ਦੇਦਾ, ਇਸ ਤਰ੍ਹਾਂ ਕਰ ਲਿਆ, ਫਿਰ ਉੱਥੇ ਹੀ ਤੁਹਾਡਾ ਜਿਹੜਾ ਸਾਰਾ ਖਰਾਬ ਹੋ ਜਾਣਾ ਫੋਕਸ। ਜੇ ਤੁਸੀਂ ਖੜੇ ਹੋ ਗਏ ਉਸ ਤੋਂ ਬਾਅਦ, ਫਿਰ ਤਾਂ ਤੁਹਾਨੂੰ ਵੀ ਰੋਕ ਹੀ ਨਹੀਂ ਹੁੰਦਾ।
0: ਬਿਲਕੁਲ, ਉਹ ਜ਼ਰੂਰੀ ਹੈ, ਗਿਰਤੇ ਹੈ ਸ਼ਾਹ ਸਵਾਰੀ ਮੈਦਾਨੇ ਜੰਗ ਮੇ, ਉਹ ਤੋਂ ਕਿਆ ਗਿਰੇਗੇ, ਐਸਾ ਜ਼ਰੂਰੀ ਹੈ ਕਿ ਬੰਦਾ ਘੱਟੋ ਘੱਟ ਤੁਰੇ ਤਾਂ ਸਹੀ, ਉਹ ਕੋਈ ਹਿੰਮਤ ਤਾਂ ਰੱਖੇ ਕਿ ਕਲਪਨਾ ਚਾਵਲਾ ਨੇ ਉਹਨੇ ਲਿਖਿਆ ਕਿ ਫੋਲੋ ਯੂਅਰ ਡ੍ਰੀਮਸ, ਆਪਣੀ ਕੰਧ 'ਤੇ ਲਿਖ ਕੇ ਲਾ ਲਿਆ ਅਤੇ ਵਾਕਈ ਉਹਨੇ ਡ੍ਰੀਮ ਫੋਲੋ ਕੀਤਾ ਅਤੇ
1: ਬਿਲਕੁਲ
0: ਸਟਾਰ ਦੀ ਯਾਤਰਾ ਕੀਤੀ। ਅਤੇ ਇਹ ਜ਼ਰੂਰੀ ਹੈ ਜਿਹੜਾ ਕੋਚਿੰਗ, ਇੱਕ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੀ ਕੋਚਿੰਗ ਦੀ ਉਹ ਵੀ ਬਹੁਤ ਇੰਪੋਰਟੈਂਟ ਨਹੀਂ ਹੈ, ਬੰਦੇ ਨੂੰ ਮੈਨ ਟੂ ਮੈਨ ਉਹ ਵੇਰੀ ਕਰਦੀ ਹੈ, ਕਿਸੇ ਨੂੰ ਲੋੜ ਹੈ ਕਿਸੇ ਨੂੰ ਨਹੀਂ ਲੋੜ ਹੈ। ਫਿਰ ਵੀ ਜਿਹੜੇ ਕੋਚਿੰਗ ਸੈਂਟਰਸ ਹੈ ਇਹ ਤਾਂ ਮਸ਼ਰੂਮਿੰਗ ਇਹਨਾਂ ਦੀ ਇੰਨੀ ਜ਼ਿਆਦਾ ਹੋ ਰਹੀ ਹੈ, ਇਹਨਾਂ ਦੀ ਕੋਈ ਸਿਗਨੀਫਿਕੈਂਸ ਆਪਾਂ ਨੂੰ ਕੀ ਲੱਗਦੀ ਹੈ ਜਿਹੜੇ?
1: ਕੋਚਿੰਗ ਇੱਕ ਭੇਡ ਚਾਲ ਬਣ ਚੁੱਕੀ ਹੈ ਅੱਜ ਦੇ
0: ਜੀ
1: ਜ਼ਮਾਨੇ ਦੇ ਵਿੱਚ।
0: ਜੀ ਜੀ ਜੀ
1: ਕੋਚਿੰਗ ਮੈਂ ਕਹਿੰਦਾ ਕਈ ਕਈ ਬੱਚੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹਨਾਂ ਦੀ ਉਹਨਾਂ ਨੂੰ ਕੋਚਿੰਗ ਦੀ ਰਿਕੁਆਇਰਮੈਂਟ ਹੋ ਜਾਂਦੀ ਹੈ ਕਿ ਬਿਨਾਂ ਕੋਚਿੰਗ ਦੇ ਅਸੀਂ ਪੜ੍ਹ ਹੀ ਨਹੀਂ ਸਕਦੇ। ਐਂਡ ਦੇ ਆਰ ਡੂਇੰਗ ਵੰਡਰਸ। ਕੋਟਾ ਹੈ,
0: ਹਾਂਜੀ
1: ਹੁਣ ਤਾਂ
0: ਹਾਂਜੀ
1: ਦਿੱਲੀ
0: ਹਾਂਜੀ,
1: ਇੱਕ ਹੱਬ
0: ਉਹ
1: ਬਣ
0: ਤੇ
1: ਗਿਆ,
0: ਪੂਰਾ ਕੋਚਿੰਗ ਜੰਗਲ ਬਣ
1: ਉਹਦੇ
0: ਗਿਆ।
1: ਉੱਤੇ ਹੱਬ ਬਣ ਗਿਆ ਹੈ, ਤਾਂ ਉੱਥੇ ਜਿਹੜੇ ਬੱਚੇ ਨਿਕਲ ਰਹੇ ਨੇ ਕਾਫੀ ਸਕਸੈਸਫੁਲੀ ਨਿਕਲ ਰਹੇ ਨੇ।
0: ਜੀ
1: ਬਟ
0: ਜੀ ਜੀ
1: ਤੁਸੀਂ ਪਰਸੈਂਟੇਜ ਵੇਖੋ,
0: ਜੀ
1: ਉੱਥੇ ਜੇ ਲੱਖ ਬੱਚੇ ਜਾ ਰਹੇ ਨੇ ਤੇ 100 ਬੱਚਾ ਨਿਕਲਦਾ ਹੈਗਾ,
0: ਓ ਜੀ ਬਿਲਕੁਲ
1: ਠੀਕ ਹੈ। ਇਹ ਚੀਜ਼ ਨੂੰ ਆਪਾਂ 100 ਦੀ ਅਚੀਵਮੈਂਟ ਨੂੰ ਦੇਖਦੇ ਨੇ ਕਿ 100 ਬੱਚਾ ਕੋਟਾ ਨੇ ਨਿਕਾਲਤਾ ਜਾਂ ਦਿੱਲੀ ਨੇ
0: ਨਿਕਾਲਤਾ।
1: ਨਿਕਾਲਤਾ ਜਾਂ ਕੋਈ ਪਰਟੀਕੁਲਰ ਸ਼ਹਿਰ ਇਸ ਤਰ੍ਹਾਂ ਦਾ ਜਿਹੜਾ 100 ਬੱਚੇ ਹਰ ਤਾਂ ਨਿਕਾਲਦਾ। ਬਟ ਉੱਥੇ ਪਰਸੈਂਟੇਜ ਵੀ ਦੇਖੀ ਜਾਵੇ ਕਿ ਕਿਹੜੇ ਬੱਚੇ ਨਹੀਂ ਨਿਕਾਲਦੇ ਤੇ ਉਹ ਅੱਗੇ ਕੀ ਕਰਦੇ ਪਏ ਨੇ।
0: ਬਿਲਕੁਲ
1: ਮੇਰਾ
0: ਸਹੀ,
1: ਕੰਸਰਨ ਨਹੀਂ ਹੈ ਕਿ ਉਹ ਬੱਚੇ ਫੇਲ ਹੋ ਰਹੇ ਨੇ, ਮੇਰਾ ਕੰਸਰਨ ਇਹ ਹੈ ਕਿ ਫੇਲ ਹੋਣ ਤੋਂ ਬਾਅਦ ਉਹਨਾਂ ਦੀ ਉੱਥੇ ਕੋਈ ਕਾਉਂਸਲਿੰਗ ਉੱਥੇ ਹੋ ਰਹੀ ਹੈ
0: ਹਾਂਜੀ ਹਾਂਜੀ
1: ਕਿ ਉਹ ਬੱਚੇ ਜਿਹੜੇ ਕਿ ਕਿਸੇ ਕਾਰਨ ਵਰਸ਼ ਨਹੀਂ ਨਿਕਲਦੇ ਪਏ,
0: ਨਹੀਂ
1: ਆਪਣੇ
0: ਨਹੀਂ
1: ਕਰੀਅਰ 'ਚ ਨਹੀਂ ਨਿਕਲਦੇ ਪਏ,
0: ਹਾਂਜੀ
1: ਕਿ
0: ਹਾਂਜੀ
1: ਉਹ ਫੇਲ ਹੋਣ ਤੋਂ ਬਾਅਦ ਅੱਗੇ ਹੋਰ ਮਿਹਨਤ ਕਰਦੇ ਨੇ, ਅੱਗੇ ਹੋਰ ਟਰਾਈ ਕਰਦੇ ਨੇ, ਅੱਗੇ ਕਿਤੇ ਕੋਈ ਡਾਈਵਰਸ ਫੀਲਡ ਦੇ ਵਿੱਚ ਚਲੇ ਜਾਂਦੇ ਨੇ,
0: ਜੀ ਜੀ
1: ਡਿਸਪਰਸ ਹੋ
0: ਜੀ
1: ਜਾਂਦੇ ਨੇ,
0: ਹਾਂ
1: ਕਿ ਉਹ ਉੱਥੇ ਹੀ ਸਟੱਕ ਰਹਿ ਜਾਂਦੇ ਆ ਆਪਣੇ ਕਰੀਅਰ ਦੇ, ਆਪਣੇ ਲਾਈਫ ਦੇ ਪੁਆਇੰਟ ਤੇ ਕਿ ਜੀ ਮੈਂ ਤਾਂ ਹੁਣ ਨਿਕਲਣਾ ਹੀ ਆ, 6-7 ਸਾਲ 8 ਸਾਲ ਆਪਣੇ ਭਾਵੇਂ ਮੈਂ ਖਰਾਬ ਕਰ ਲਵਾਂ।
0: ਜੀ ਜੀ ਜੀ
1: ਸੋ ਇਸ ਤਰ੍ਹਾਂ ਦੇ ਜਿਹੜੇ ਕੋਚਿੰਗ ਸੈਂਟਰ ਨੇ, ਉਦੋਂ ਪੇਰੈਂਟਸ ਦਾ ਅਗੇਨ ਫਰੈਂਡਸ ਦਾ ਪੀਅਰ ਗਰੁੱਪ ਦਾ ਈਵਨ
0: ਪ੍ਰੈਸ਼ਰ,
1: ਈਵਨ ਕੋਚਿੰਗ ਸੈਂਟਰਸ ਦਾ ਰੋਲ ਬਣ ਜਾਂਦਾ ਹੈ ਕਿ ਬੱਚਿਆਂ ਨੂੰ ਢੰਗ ਨਾਲ ਗਾਈਡ ਕਰਨ। 3-4 ਸਾਲ ਹੋ ਗਏ ਨਹੀਂ ਨਿਕਲਦਾ ਪਿਆ, ਐਂਡ ਅੱਗੇ
0: ਜੀ
1: ਲਾਈਫ 'ਚ
0: ਜੀ
1: ਜਾਂ ਤਾਂ ਉਹਨੂੰ ਕਹੋ ਕਿ ਇੱਕ ਟਾਈਮ ਲਿਮਿਟ ਦੇ ਦਿਓ ਕਿ ਬਈ ਇੰਨਾ ਟਾਈਮ ਤੂੰ ਟਰਾਈ ਕਰ ਲੈ,
0: ਹਾਂ
1: ਨਿਕਲਦਾ ਉਸ ਤੋਂ ਬਾਅਦ ਆਪਣਾ ਪਲਾਨ ਵੀ ਤੇ ਆ ਜਾ। ਇੱਕ ਪਲਾਨ ਵੀ ਹੋਣਾ ਲਾਈਫ 'ਚ ਹਰ ਚੀਜ਼ 'ਚ ਉਹ
0: ਜ਼ਰੂਰੀ
1: ਬਹੁਤ
0: ਹੈ,
1: ਜ਼ਰੂਰੀ ਹੈਗਾ।
0: ਇੱਕ ਬੈਕਅਪ ਪਲਾਨ
1: ਇੱਕ ਬੈਕਅਪ ਜਿਵੇਂ ਤੁਹਾਡੇ
0: ਜ਼ਰੂਰੀ
1: ਸਟੂਡੀਓ 'ਚ ਬੈਕਅਪ ਪਲਾਨ ਤੁਹਾਡੇ ਹਰ ਚੀਜ਼ ਦਾ ਹੁੰਦਾ ਹੈਗਾ, ਉਹ ਬੈਕਅਪ ਪਲਾਨ ਲਾਈਫ 'ਚ ਹੋਣਾ ਵੀ ਬਹੁਤ ਜ਼ਰੂਰੀ ਹੈ ਕਿ ਕਿਤੇ ਕੋਈ
0: ਬਿਲਕੁਲ
1: ਸਟੱਕ ਕਰਕੇ ਤੁਸੀਂ ਪਲਾਨ ਵੀ ਤੇ ਆ ਜਾਓ। ਤਾਂ
0: ਜੀ
1: ਮੇਰਾ
0: ਜੀ ਜੀ
1: ਕੰਸਰਨ ਇਹੀ ਹੈ ਕਿ ਜੇ ਕੋਚਿੰਗ ਸੈਂਟਰ 'ਚ ਤੁਸੀਂ ਜਾ ਰਹੇ ਹੋ, ਕੋਚਿੰਗ ਦੇ ਬਾਵਜੂਦ ਵੀ ਕੁਝ ਪਰਸੈਂਟੇਜ 99% ਤੁਸੀਂ ਸਕਸੈਸਫੁਲ ਨਹੀं ਰਹੋਗੇ,
0: ਹਾਂਜੀ
1: 1% ਹੀ ਤੁਹਾਡਾ ਸਕਸੈਸ ਚਾਂਸਸ ਹੈਗੇ।
0: ਜੀ ਜੀ ਜੀ ਜੀ
1: ਉਸ ਤੋਂ ਬਾਅਦ ਆਪਣਾ ਜਿਹੜਾ ਪਲਾਨ ਵੀ ਜ਼ਰੂਰ ਆਪਣੇ ਨਾਲ ਰੱਖਣਾ ਚਾਹੀਦਾ ਹੈ, ਜਾਂ ਤਾਂ ਪੜ੍ਹਾਈ ਦੇ ਨਾਲ ਨਾਲ ਤੁਸੀਂ ਕੋਈ ਜੌਬ ਜੁਆਇਨ ਕਰ ਲਓ, ਜਾਂ ਤੁਸੀਂ ਆਪਣਾ ਕੋਈ ਨਾਲ ਸਾਈਡ ਬਿਜ਼ਨਸ ਸ਼ੁਰੂ ਕਰ ਸਕਦੇ ਹੋ। ਅੱਜ ਕੱਲ੍ਹ ਮੇਕ ਇਨ ਇੰਡੀਆ, ਸਟਾਰਟਅਪ ਇੰਡੀਆ, ਇਸ ਤਰ੍ਹਾਂ ਦੇ ਕਾਫੀ
0: ਸਾਰੇ ਆ
1: ਜਿਹੜੇ
0: ਰਹੇ
1: ਪ੍ਰੋਗਰਾਮ ਬਣਦੇ ਪਏ ਨੇ,
0: ਬੜੇ ਅੱਛੇ
1: ਤੁਸੀਂ
0: ਪ੍ਰੋਗਰਾਮ
1: ਇੰਟਰਪ੍ਰੈਨਰਸ਼ਿਪ ਮੇ ਜਾ ਕੇ ਕਾਫੀ ਚੰਗਾ ਇਨਵੈਸਟਮੈਂਟ ਦੇ ਅੱਜ ਕੱਲ੍ਹ ਸਾਧਨ ਬਣ ਗਏ ਨੇ,
0: ਜੀ
1: ਤੁਸੀਂ
0: ਜੀ
1: ਨਾਲ ਨਾਲ ਕਰ ਸਕਦੇ ਹੋ, ਨਾਲ ਨਾਲ ਆਪਣੇ ਡ੍ਰੀਮ ਨੂੰ ਅਚੀਵ ਕਰਨ ਦਾ ਵੀ ਜਿਹੜਾ ਹੈ ਅਟੈਂਪਟ ਕਰ ਸਕਦੇ ਹੋ।
0: ਬਿਲਕੁਲ
1: ਬਟ
0: ਬਿਲਕੁਲ
1: ਫੇਲ ਹੋ ਗਏ, ਫੇਲ ਹੋਣ ਤੋਂ ਬਾਅਦ ਤੁਸੀਂ ਨਾ ਉੱਠੇ, ਫਿਰ ਉੱਥੇ ਤੁਹਾਡਾ ਕਰੀਅਰ ਜਿਹੜਾ ਹੈ ਖਤਮ
0: ਕਿਉਂਕਿ
1: ਹੈ।
0: ਜਿਹੜਾ ਫੇਲ ਹੋ ਕੇ ਫੇਲ ਪਾਸ ਉਹਨਾਂ ਦੀ ਜ਼ਿੰਦਗੀ ਦਾ ਇੱਕ
1: ਬਿਲਕੁਲ
0: ਇਹੀ ਜ਼ਿੰਦਗੀ ਆ,
1: ਬਿਲਕੁਲ
0: ਲੇਕਿਨ ਇਹਦੇ ਪ੍ਰੈਸ਼ਰ ਇੰਨਾ ਹੁੰਦਾ ਹੈ ਉੱਥੇ, ਜਦੋਂ ਆਪਾਂ ਕੋਟੇ ਦੀ ਗੱਲ ਕਰੀਏ ਜਾਂ ਈਵਨ ਜਿਹੜੇ ਸਾਡੇ ਸਰਾਊਂਡਿੰਗ ਹੋਰ ਸ਼ਹਿਰਾਂ ਦੇ ਵਿੱਚ ਵੀ ਕੋਚਿੰਗ ਸੈਂਟਰ ਚੱਲਦੇ ਆ, ਜਦੋਂ ਪੇਰੈਂਟਸ ਉੱਥੇ ਭੇਜਦੇ ਆ ਬੱਚੇ ਨੂੰ, ਉਹ ਇਹਨੂੰ ਇੱਕ ਗਰੰਟਡ ਮੰਨ ਲੈਂਦੇ ਆ ਕਿ ਹੁਣ ਉੱਥੇ ਚੱਲ ਗਿਆ, ਦੈਟ ਇਜ਼ ਬਸ ਇਹ ਹੋ ਗਿਆ, ਬਣ ਗਿਆ ਜੋ ਆਪਾਂ ਬਣਾਉਣਾ ਚਾਹੁੰਦੇ ਹੋ। ਉਤੋਂ ਬੱਚੇ ਦੇ ਜਿਹੜੀ ਸਟ੍ਰੈਸ ਲੈਵਲ ਕਿਤੇ ਜ਼ਿਆਦਾ ਵੱਧ ਜਾਂਦਾ ਹੈ,
1: ਬਿਲਕੁਲ।
0: ਅਤੇ ਆਪਾਂ ਇਹ ਵੀ ਦੇਖਦੇ ਹਾਂ ਬੜੀਆਂ ਦੁਖਦਾਈ ਖਬਰਾਂ ਆਉਂਦੀਆਂ ਕਿ ਉੱਥੇ ਆਤਮ ਹੱਤਿਆ ਕਰ ਲਈ ਕਿਸੇ ਬੱਚੇ ਨੇ,
1: ਬਿਲਕੁਲ
0: ਕੁਝ ਘੱਟ ਗਿਆ ਵੱਧ ਗਿਆ ਨੰਬਰ ਕੁਛ ਐਸਾ ਹੋ ਗਿਆ, ਇਹ ਇੱਕ ਮਾੜਾ ਅਸਰ ਜਿਹੜਾ ਆਪਾਂ ਸਮਝਦੇ ਕਿ ਪੈਂਦਾ ਹੈ ਬੱਚਿਆਂ ਦਾ। ਉਹ ਪ੍ਰੈਸ਼ਰ ਹੈ ਜਿਹੜਾ ਹੈ ਉਹਨੂੰ ਘੱਟ ਮੈਨੇਜਮੈਂਟ ਹੈ, ਜਿਹੜੀ ਸਟ੍ਰੈਸ ਮੈਨੇਜਮੈਂਟ ਹੈ ਇਹ ਬੱਚਾ ਕਿਵੇਂ ਉਹਨੂੰ ਕਰ ਸਕਦਾ ਹੈ ਉੱਥੇ ਜਿਹੜਾ ਬੰਦਾ ਉੱਥੇ ਹੈ।
1: ਇੱਕ ਹੈਰਾਨੀ ਵਾਲੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ, ਸਟ੍ਰੈਸ ਜਿਹੜੀ ਮੈਨੇਜਮੈਂਟ ਹੈ ਫੇਲਿਅਰ ਤੇ ਨਹੀਂ ਹੈ, ਸਕਸੈਸ ਤੇ ਵੀ ਅੱਜ ਕੱਲ੍ਹ ਸਟ੍ਰੈਸ ਹੋ ਰਿਹਾ।
0: ਅੱਛਾ
1: ਬੱਚੇ
0: ਜੀ,
1: ਜਿਹੜੇ ਫੇਲ, ਮਤਲਬ ਫੇਲ ਮੈਂ ਕਹਾਂਗਾ, ਨਾਕਾਮਯਾਬ ਹੋ ਜਾਂਦੇ ਕਿਸੇ ਕੰਪੀਟੀਟਿਵ ਐਗਜ਼ਾਮ 'ਚ, ਉਹਨਾਂ ਦੀ ਖਬਰਾਂ ਆਉਂਦੀਆਂ
0: ਹਾਂਜੀ
1: ਨੇ।
0: ਹਾਂਜੀ,
1: ਕੋਈ ਕਿਸੇ ਫੀਲਡ 'ਚ ਚਲਾ ਜਾਂਦਾ, ਮੰਨ ਲਓ ਡਾਕਟਰੀ ਕਰ ਲੈਂਦਾ ਜਾਂ ਕਿਤੇ
0: ਜੀ ਜੀ
1: ਇੰਜੀਨੀਅਰਿੰਗ ਕਰ ਲੈਂਦਾ, ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ, ਹਸੀ ਮਜ਼ਾਕ ਹੋ ਜਾਂਦਾ ਹੈ, ਜਾਂ ਫਿਰ ਉੱਥੇ ਤੁਹਾਨੂੰ ਪ੍ਰੋਪਰ ਤੁਸੀਂ ਆਪਣੇ ਕਰੀਅਰ 'ਚ ਅੱਗੇ ਨਹੀਂ ਵੱਧ ਪਾ ਰਹੇ, ਤਾਂ ਤੁਸੀਂ ਪੜ੍ਹੋਗੇ ਅੱਜ ਕੱਲ੍ਹ ਕਾਲਜਸ ਦੇ ਵਿੱਚ ਵੀ ਸੁਸਾਈਡ ਦੇ ਜਿਹੜੇ ਕੇਸਿਸ ਨੇ ਕਾਫੀ ਜਿਹੜੇ ਆ ਬਾਹਰ ਸੁਣਨ ਨੂੰ ਆ ਰਹੇ ਨੇ।
0: ਅਰੇ ਹਾਂਜੀ ਹਾਂਜੀ,
1: ਸਟ੍ਰੈਸ ਮੈਨੇਜਮੈਂਟ ਕੋਈ ਕੋਈ ਟੈਕਨੀਕ ਨਹੀਂ ਹੈ, ਸਟ੍ਰੈਸ ਮੈਨੇਜਮੈਂਟ ਇਹ ਨਹੀਂ ਹੈ ਕਿ ਤੁਸੀਂ ਕੋਈ ਟੈਕਨੀਕ ਤੁਸੀਂ ਉਹਦੀ ਸਟੱਡੀ ਕਰ ਲਓ ਤਾਂ ਉਸ ਬਾਅਦ ਤੁਸੀਂ ਸਟ੍ਰੈਸ ਨੂੰ ਜਿਹੜਾ ਮੈਨੇਜ ਕਰ ਸਕਦੇ ਹੋ। ਸਟ੍ਰੈਸ ਤੁਸੀਂ ਆਪਣੇ ਹੀ ਇੰਟਰਸਟ ਨੂੰ ਜ਼ਰੂਰ ਪਰਸਿਊ ਕਰੋ।
0: ਬਿਲਕੁਲ ਬਿਲਕੁਲ ਹਾਂਜੀ
1: ਤੁਸੀਂ
0: ਹਾਂਜੀ
1: ਕਿਤੇ ਖੇਡਣ ਜਾਓ, ਤੁਸੀਂ ਡਾਂਸ ਕਰੋ, ਬੰਦ ਕਮਰੇ 'ਚ ਨੱਚੋ, ਬੰਦ
0: ਬਿਲਕੁਲ
1: ਕਮਰੇ 'ਚ ਗਾਣੇ ਗਾਓ,
0: ਜੀ।
1: ਸਾਰੇ ਜਿਹੜੇ ਤੁਹਾਡੇ ਸਟ੍ਰੈਸ ਹੈ ਤੁਸੀਂ ਦੇਖੋਗੇ ਅੱਧੇ ਪੌਣੇ ਘੰਟੇ ਆਪਣੇ ਆਪ ਹੀ ਸਾਰੇ ਡਿਸੋਲਵ ਹੋ ਜਾਣਗੇ, ਐਂਡ ਤੁਸੀਂ ਆਪਣੇ ਅਗਲੇ ਦਿਨ ਦੀ ਤਿਆਰੀ ਕਰਨੀ ਜਿਹੜੀ ਹੈ
0: ਬਿਲਕੁਲ
1: ਸ਼ੁਰੂ ਕਰ
0: ਬਿਲਕੁਲ
1: ਦੋਗੇ,
0: ਬਿਲਕੁਲ
1: ਪੁਰਾਣਾ ਦਿਨ ਭੁੱਲ ਕੇ ਨਵੇਂ ਦਿਨ ਦੀ ਤਿਆਰੀ ਕਰੋਗੇ। ਸੋ ਬੇਸਿਕਲੀ ਜਦੋਂ ਵੀ ਕੋਈ ਬੱਚੇ ਨੂੰ ਸਟ੍ਰੈਸ ਆਉਂਦਾ ਹੈ ਜਾਂ ਕੋਈ ਉਹਨੂੰ ਲੱਗਦਾ ਕਿ ਮੈਂ ਕੁਛ ਆਪਣੇ ਨਾਲ ਗਲਤ ਕਰਨ ਬਾਰੇ ਸੋਚਦਾ ਹੈ, ਇੱਕ ਵਾਰੀ ਜ਼ਰੂਰ ਆਪਣੇ ਪੇਰੈਂਟਸ ਦਾ, ਆਪਣੇ ਭੈਣ ਭਰਾਵਾਂ ਦਾ, ਆਪਣੇ
0: ਬਿਲਕੁਲ
1: ਪਰਿਵਾਰ ਦਾ ਧਿਆਨ ਜ਼ਰੂਰ ਕਰੇ ਕਿ ਉਹਨਾਂ ਨੇ ਇੰਨੀ ਮਿਹਨਤ ਬਾਅਦ 15-20 ਸਾਲਾਂ ਲਾ ਕੇ ਮੈਨੂੰ ਇੱਥੇ ਤੱਕ
0: ਇੱਕ ਕੀਤਾ
1: ਪਹੁੰਚਾਇਆ,
0: ਸਾਰਾ
1: ਤੇ ਮੈਂ ਆਪਣੀ ਇੱਕ
0: ਹੋਇਆ
1: ਸੈਕਿੰਡ ਦੀ ਜਿਹੜੀ ਭੁੱਲ ਨਾਲ ਉਹ ਸਾਰਾ ਕੁਝ ਮਿਟਾਵਾਂ ਨਾ, ਉਹਨੂੰ ਵਾਈਟ ਵਾਸ਼ ਨਾ ਕਰਾਂ।
0: ਬੜੀ
1: ਜੇ ਇਸ
0: ਵੱਡੀ
1: ਤਰ੍ਹਾਂ ਆਪਣੇ
0: ਬਿਲਕੁਲ
1: ਪੇਰੈਂਟਸ ਦਾ ਧਿਆਨ, ਪੇਰੈਂਟਸ ਨਾਲ ਪਿਆਰ ਹੋਊਗਾ, ਆਪਣੀ ਫੈਮਿਲੀ ਨਾਲ ਪਿਆਰ ਹੋਊਗਾ, ਕਦੇ ਵੀ ਇਸ ਤਰ੍ਹਾਂ ਦਾ ਸਟੈਪ ਜਿਹੜਾ ਨਹੀਂ
0: ਨਹੀਂ ਨਹੀਂ ਲੈਣਾ ਚਾਹੀਦਾ ਜੀ, ਬਿਲਕੁਲ ਜੀ। ਇਹ ਤਾਂ ਪੋਜ਼ਿਟਿਵਿਟੀ ਹੋਣੀ ਚਾਹੀਦੀ ਆ, ਔਰ ਇਹ ਮੈਨੂੰ ਲੱਗਦਾ ਕਿ ਸਕੂਲ ਦੇ ਵਿੱਚੋਂ ਸ਼ੁਰੂ ਤੋਂ ਹੀ ਪੇਰੈਂਟਸ ਨੂੰ ਵੀ ਤੇ ਇੱਕ ਮਾਹੌਲ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਉਹ ਬੰਦਾ ਜਿਹੜਾ, ਕਈ ਤਾਂ ਬੰਦੇ ਕਾਫੀ ਨੈਗੇਟਿਵ ਚਲ ਜਾਂਦੇ ਆ ਨੋਰਮਲੀ, ਜਿਹੜਾ ਓਵਰਆਲ ਇੱਕ ਚਲੋ ਬੈਲੈਂਸਡ ਲੋਕ ਬਣਾਉਣ 'ਚ ਕਾਮਯਾਬ ਹੋ ਜਾਂਦੇ ਆ। ਇੱਕ ਬਾਇਸ, ਜੈਂਡਰ ਬਾਇਸ ਜਿਹੜਾ ਉਹਦੀ ਆਪਾਂ ਜੇ ਗੱਲ ਕਰੀਏ ਤਾਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਜਾਂਦਾ ਕਿ ਹਾਂ ਯੂ ਆਰ ਗਰਲ, ਤੁਸੀਂ ਸਿਰਫ ਆਹ ਤੁਹਾਡੇ ਵਾਸਤੇ ਹੈਗੇ ਸਪੈਸੀਫਿਕ, ਤੁਸੀਂ ਇਹ ਤੋਂ ਇਲਾਵਾ ਨਹੀਂ ਪੁੱਛਣਾ। ਇਹ ਇੱਕ ਰੁਝਾਨ ਜਿਹੜਾ ਇਹਦੇ 'ਤੇ ਤੁਹਾਨੂੰ ਕਦੇ ਲੱਗਿਆ ਕਿ ਕਿਸ ਕਿਸ ਤਰ੍ਹਾਂ ਦਾ ਰੁਝਾਨ ਹੈ?
1: ਸ਼ਮੀ ਜੀ, ਆਪਾਂ ਨਾ ਹੁਣ ਪੁਰਾਣੀ ਗੱਲਾਂ ਕਰ ਰਹੇ ਹਾਂ
0: ਜੀ,
1: ਅੱਜ ਕੱਲ੍ਹ ਦਾ, ਕਿਉਂਕਿ ਉਹੀ ਪੁਰਾਣੀ ਗੱਲਾਂ ਆਪਣੇ ਨਾ ਮਾਇੰਡ 'ਚ ਹਜੇ ਵੀ ਇਨਹੈਰਿਟ ਹੈਗੀਆਂ ਕਿ ਗਰਲਸ ਨੂੰ ਮੌਕਾ ਨਹੀਂ ਮਿਲਦਾ ਜਾਂ ਗਰਲਸ ਅੱਗੇ ਨਹੀਂ ਆਉਂਦੀਆਂ। ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ, ਓਲੰਪਿਕਸ ਦੀ ਆਪਾਂ ਗੱਲ ਕਰੀਏ, ਇਸ ਵਾਰੀ ਓਲੰਪਿਕਸ ਦੇ ਵਿੱਚ ਪੀਵੀ ਸਿੰਧੂ, ਸਾਕਸ਼ੀ ਮਲਿਕ, ਬਿਭਾ ਕਰਮਾਕਰ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਸ਼ਾਇਦ ਇੰਨੀ ਪ੍ਰੇਜ਼, ਇੰਨੀ ਰੈਕੋਗਨੀਸ਼ਨ ਕਿਸੇ ਮੇਲ ਐਥਲੀਟ ਨੂੰ ਨਾ ਮਿਲਦੀ ਜਿੰਨੀ ਪ੍ਰੇਜ਼, ਜਿੰਨੀ ਰੈਕੋਗਨੀਸ਼ਨ ਇੰਨਾ ਫੀਮੇਲ ਐਥਲੀਟਸ ਨੂੰ ਮਿਲਿਆ।
0: ਬਿਲਕੁਲ ਬਿਲਕੁਲ ਬਿਲਕੁਲ,
1: ਲੋਕ ਬੋਲਦੇ ਬਹੁਤ ਕੁਛ ਹੋਣਗੇ, ਬਹੁਤ ਕੋਈ ਪੁਰਾਣੀ ਮੈਂਟੈਲਿਟੀ ਦੇ ਕੁਛ ਬਿਆਨ ਆਉਂਦੇ ਹੋਣਗੇ, ਬਟ ਮੈਨੂੰ ਐਂ ਲੱਗ ਰਿਹਾ ਕਿ ਆਪਣਾ ਦੇਸ਼ ਜਿਹੜਾ ਬਦਲ ਰਿਹਾ, ਹੁਣ
0: ਚੇਂਜਸ ਆ ਰਹੇ ਹਨ,
1: ਚੇਂਜਸ ਬਿਲਕੁਲ ਪੋਜ਼ਿਟਿਵ ਚੇਂਜਸ ਆ ਰਹੀਆਂ ਨੇ।
0: ਬਿਲਕੁਲ,
1: ਹੁਣ ਕੋਈ ਸਕਸੈਸ ਜੇ ਕਿਸੇ ਕੁੜੀ ਨੂੰ ਮਿਲਦਾ ਹੈਗਾ, ਆਈ ਗੈਸ ਸਾਰੇ ਹੀ ਲੋਕਾਂ ਨੂੰ ਉਨੀ ਹੀ ਖੁਸ਼ੀ ਹੁੰਦੀ ਹੈ ਜਿਵੇਂ
0: ਵੈਲਕਮ
1: ਉਹਨਾਂ ਦੀ
0: ਕਰਦੇ
1: ਕੋਈ, ਉਹਨਾਂ ਦੀ ਭੈਣ, ਉਹਨਾਂ ਦੀ ਕੋਈ ਘਰ ਦੀ ਪਰਿਵਾਰ ਦੀ ਮੈਂਬਰ ਨੇ ਕਿ ਜਿਵੇਂ ਉਹ ਖੁਸ਼ ਹੋਈ। ਮੈਂ ਆਪ ਮੈਚ ਵੇਖਿਆ ਸੀ ਪੀ ਵੀ ਸਿੰਧੂ ਵਾਲਾ,
0: ਹਾਂਜੀ
1: ਤੁਸੀਂ ਤੁਸੀਂ
0: ਬਿਲਕੁਲ ਜੀ,
1: ਸਾਡੇ ਘਰ 'ਚੋਂ ਕੋਈ ਬੈਡਮਿੰਟਨ ਨਹੀਂ ਵੇਖਦਾ, ਕੋਈ ਖੇਡਦਾ ਨਹੀਂ ਹੈਗਾ,
0: ਠੀਕ ਹੈ ਜੀ,
1: ਸਾਰੇ ਪਰਿਵਾਰ ਨੇ ਉੱਥੇ ਘੱਟੋ ਘੱਟ 20-25 ਜਣਿਆਂ ਨੇ ਟੀਵੀ ਦੇ ਅੱਗੇ ਰਹਿ ਕੇ ਮੈਚ ਵੇਖਿਆ, ਤੇ ਜਦੋਂ ਉਹਨੇ ਸੈਮੀਫਾਈਨਲ ਜਿੱਤਿਆ ਤੁਸੀਂ ਕੀ ਨਹੀਂ ਮੰਨੋਗੇ, ਇੰਨਾ ਅਸੀਂ ਨੱਚੇ, ਮੇਰੀ
0: ਆਈ ਐਸ
1: ਸੀ ਸਿਲੈਕਸ਼ਨ ਹੋਣ ਦੇ ਇੰਨਾ ਨਹੀਂ ਲੋਕੀ ਨੱਚੇ ਹੋਣਗੇ ਜਿੰਨਾ ਉੱਥੇ ਨੱਚੇ, ਪੂਰੇ ਪੂਰੇ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਸੀਗਾ।
0: ਸਹੀ ਗੱਲ ਹੈ,
1: ਤੇ ਕਹਿਣ ਦਾ ਭਾਵ ਇਹੀ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਸਾਡਾ ਸੋਸਾਇਟੀ ਹੈ ਉਹ ਬਦਲ ਰਹੀ ਹੈ, ਹੋਪਫੁਲੀ ਅੱਗੇ ਹੋਰ ਪੋਜ਼ਿਟਿਵ ਚੇਂਜਸ ਆਉਣੀਆਂ, ਬਟ ਜੇ ਕਿਸੇ ਕੁੜੀ ਨੂੰ ਰੈਕੋਗਨੀਸ਼ਨ ਮਿਲਦੀ ਹੈ ਆਪਣੀ ਮਿਹਨਤ ਨਾਲ, ਉਹਨੇ ਰੈਕੋਗਨੀਸ਼ਨ ਹਾਸਿਲ ਕੀਤੀ ਹੈ, ਸਾਕਸ਼ੀ ਮਲਿਕ ਹਰਿਆਣਾ ਤੋਂ, ਆਪਾਂ ਕਹਿੰਦੇ ਲੋਏਸਟ ਲੋਏਸਟ ਐਕਸਰੇ ਸ਼ੋ ਹੈਗੀ ਹਰਿਆਣਾ ਦੇ ਵਿੱਚ, ਹਰਿਆਣਾ ਇਨ ਨਾਰਦਰਨ ਇੰਡੀਆ ਦੇ ਵਿੱਚ, ਬਟ ਸਟਿਲ ਦੇਖੋ ਕਿੰਨੀ ਉਹਨਾਂ ਨੂੰ ਰੈਕੋਗਨੀਸ਼ਨ
0: ਯਾਨੀ
1: ਮਿਲੀ।
0: ਐਵਰੀ ਕਲਾਊਡ ਹੈਜ਼ ਅ ਸਿਲਵਰ ਲਾਈਨਿੰਗ, ਆਪਾਂ ਕਹੀਏ ਇਹ ਸਿਲਵਰ ਲਾਈਨਿੰਗ ਵੀ ਹੁਣ ਜਿਹੜੀ ਹੈ ਧੁੱਪ 'ਚ ਤਬਦੀਲ ਹੁੰਦੀ ਜਾ ਰਹੀ ਹੈ, ਤੇ ਕਲਾਊਡ ਜਿਹੜੇ ਆ ਉਹਨਾਂ ਨੂੰ ਲਗਭਗ ਬਸਟ ਕਰ ਹੀ ਲਿਆ ਆਪਾਂ, ਕਲਾਊਡ ਬਸਟਰ ਹੋ ਚੁੱਕੇ ਆ,
1: ਜਿਹਨੇ ਤੁਸੀਂ
0: ਉਜਾਲਾ ਆ ਰਿਹਾ।
1: ਸਿਵਲ ਸਰਵਿਸਿਜ਼ ਵੇਖ ਲਓ, ਕੋਈ ਤੁਸੀਂ ਮੈਡੀਕਲ ਦੇ ਕੋਈ ਐਂਟਰੈਂਸ ਟੈਸਟ ਦਾ ਰਿਜ਼ਲਟ ਆਉਂਦਾ, ਸਭ 'ਚ ਕੁੜੀਆਂ ਅੱਗੇ ਆ ਰਹੀਆਂ ਨੇ, ਹੁਣੇ ਬੋਰਡ ਦੇ ਰਿਜ਼ਲਟਸ ਆਏ ਉਦੋਂ ਕੁੜੀਆਂ ਸਭ ਤੋਂ ਅੱਗੇ ਸੀਗੀਆਂ, ਕੁੜੀਆਂ ਰੈਕੋਗਨੀਸ਼ਨ ਹਾਸਿਲ ਕਰ ਰਹੀਆਂ ਨੇ, ਮਿਹਨਤ ਕਰ ਰਹੀਆਂ ਨੇ। ਅਸੀਂ ਜਸਟ ਜਿਵੇਂ ਆਪਣੇ ਬੱਚਿਆਂ ਵਾਂਗ, ਆਪਾਂ ਕੁੜੀ ਮੁੰਡੇ ਲਈਏ ਨਾ, ਆਪਾਂ ਬੱਚੇ ਨਾਲ ਨਾ ਲਈਏ, ਜਿਵੇਂ ਬੱਚਿਆਂ ਨੂੰ ਇੱਕੋ ਇੱਕੋ ਵਰਗਾ ਆਪਾਂ ਸਪੋਰਟ ਦੇਣਾ, ਇੱਕੋ ਵਰਗੀ ਗਰੂਮਿੰਗ ਦੇਣੀ ਹੈ,
0: ਫਿਰ ਗੱਲ ਹੀ ਖਤਮ ਹੋ ਜਾਂਦੀ।
1: ਸਾਰੀ ਮੈਂ ਕਹਿਣਾ ਸਾਰੀ ਗੱਲਾਂ ਦਾ ਆਪਣਾ ਸਾਰ ਹੀ ਇਹੀ ਹੈ
0: ਇਹੀ ਹੈ
1: ਕਿ ਜਦੋਂ ਬੱਚਾ ਵੱਧ ਰਿਹਾ, ਉਗ ਰਹੇ ਹੈ, ਪੌਦਾ ਉਗਦਾ ਹੁੰਦਾ ਹੈ, ਬੱਚਾ ਉਗ ਰਿਹਾ ਹੈਗਾ, ਉਦੋਂ ਆਪਾਂ ਉਹਨੂੰ ਪ੍ਰੋਪਰ ਖਾਦ ਦੇ ਦਿੱਤੀ, ਪਾਣੀ ਲਾਤਾ,
0: ਬਿਲਕੁਲ
1: ਉਹਦਾ ਧਿਆਨ ਲਾਤਾ, ਟ੍ਰੀ ਗਾਰਡ ਲਾਤਾ, ਉਹ ਬੱਚੇ ਨੇ ਆਪਣੇ ਆਪ ਹੀ ਇੱਕ ਵਧੀਆ ਜਿਹੜਾ ਬੂਟਾ ਉਹ ਬਣ ਜਾਣਾ ਹੈਗਾ, ਉਸ ਤੋਂ ਬਾਅਦ ਉਹਨੇ ਆਪ ਹੀ ਆਪਣੀ ਕੇਅਰ ਕਰ ਲੈਣੀ।
0: ਬਿਲਕੁਲ ਸਹੀ ਜੀ, ਬਹੁਤ ਵਧੀਆ ਸਰ। ਆਖਿਰ ਵਿੱਚ ਜਾਂਦੇ ਜਾਂਦੇ ਤੁਸੀਂ ਕੋਈ ਪੇਰੈਂਟਸ ਨੂੰ, ਬੱਚਿਆਂ ਨੂੰ, ਸਾਡੇ ਸੁਣਨ ਵਾਲੇ ਦੋਸਤ ਜਿਹੜੇ ਨੇ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ?
1: ਮੇਰਾ ਮੈਸੇਜ ਬਸ ਇਹੀ ਹੈ ਕਿ ਪੇਰੈਂਟਸ ਜਿਹੜੇ ਸਾਡੇ ਟਾਈਮ, ਸਾਡਾ ਟਾਈਮ ਵੀ ਮੈਂ ਇਸ ਤਰ੍ਹਾਂ ਜ਼ਿਆਦਾ ਉਮਰ ਨਹੀਂ ਹੈਗੀ ਮੇਰੀ, 15-20 ਸਾਲ ਪਹਿਲਾਂ ਜਿਹੜਾ ਸਿਸਟਮ ਸੀਗਾ ਕਿ ਬੱਚੇ ਬਹੁਤ ਜ਼ਿਆਦਾ ਅਟੈਚ ਹੁੰਦੇ ਸੀਗੇ ਪੇਰੈਂਟਸ ਨਾਲ, ਮੋਬਾਈਲ, ਇੰਟਰਨੈਟ, ਫੇਸਬੁੱਕ, ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ। ਅਸੀਂ ਆ ਕੇ ਸਕੂਲ ਤੋਂ ਬਾਅਦ ਪੇਰੈਂਟਸ ਨਾਲ ਗੱਲਾਂ ਕਰਦੇ ਸੀਗੇ, ਉਹਨਾਂ ਨੂੰ ਦੱਸਦੇ ਹੁੰਦੇ ਸੀ ਕਿ ਮੰਮੀ ਅੱਜ ਸਾਡੇ ਨਾਲ ਸਕੂਲ ਦੇ ਵਿੱਚ ਇਹ ਹੋਇਆ, ਸਾਡੇ ਫਰੈਂਡਸ ਨੇ ਇਹ ਕੀਤਾ, ਸਾਡੇ ਟੀਚਰਸ ਨੇ ਇਹ ਕੀਤਾ। ਉਹ ਜਿਹੜੀ ਇੱਕ ਪ੍ਰਥਾ ਹੈਗੀ ਸਾਡੇ ਦੇਸ਼ ਦੀ, ਉਹ ਖਤਮ ਨਹੀਂ ਹੋਣੀ ਚਾਹੀਦੀ। ਹੁਣ ਬੱਚੇ ਅੱਜ ਕੱਲ੍ਹ ਆਉਂਦੇ ਨੇ ਜਾਂ ਤਾਂ ਵੀਡੀਓ ਗੇਮ 'ਤੇ ਲੱਗ ਜਾਣਗੇ, ਫੇਸਬੁੱਕ, ਸਾਰਿਆਂ ਦੇ ਫੇਸਬੁੱਕ ਦੇ ਵਿੱਚ ਅਕਾਊਂਟ ਹੈਗੇ, ਮੋਬਾਈਲ ਦੇ ਗੇਮਸ,
0: ਉਹ ਇੱਕ ਹਾਂ ਬਿਲਕੁਲ ਬਿਲਕੁਲ
1: ਮੋਬਾਈਲਸ 'ਤੇ ਲੱਗ ਜਾਣਗੇ। ਪੇਰੈਂਟਸ ਨੂੰ ਚਾਹੀਦਾ ਹੈਗਾ ਕਿ ਆਪਣੇ ਬੱਚਿਆਂ ਨੂੰ ਘੱਟੋ ਘੱਟ 1 ਜਾਂ 1.5 ਘੰਟਾ ਰੋਜ਼ ਦੇਣ, ਉਹਨਾਂ ਨੂੰ ਪੁੱਛਣ ਕਿ ਤੇਰਾ ਦਿਨ ਅੱਜ ਕਿਵੇਂ ਲੰਘਿਆ, ਕਿ
0: ਜੀ ਜੀ
1: ਸਕੂਲ ਦੇ
0: ਜੀ
1: ਵਿੱਚ
0: ਜੀ
1: ਕੀ ਹੋਇਆ, ਭਾਵੇਂ
0: ਬਿਲਕੁਲ
1: ਤੁਹਾਨੂੰ ਨੌਲੇਜ ਹੈ ਜਾਂ ਨਹੀਂ ਹੈ। ਮੈਂ ਮੈਡੀਕਲ 'ਚ ਸੀ, ਮੇਰੀ
0: ਹਾਂਜੀ
1: ਮੰਮੀ ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਅੱਜ ਤੇਰਾ ਮੈਡੀਕਲ ਕਾਲਜ 'ਚ ਕੀ ਗਿਆ, ਕੀ ਕੀਤਾ, ਕੀ ਚੀਰਾ
0: ਠੀਕ
1: ਫਾੜੀ ਕੀਤੀ,
0: ਹਾਂਜੀ ਹਾਂਜੀ
1: ਇਹ ਵੀ
0: ਠੀਕ
1: ਮੈਂ
0: ਹੈ,
1: ਉਹਨਾਂ ਨੂੰ ਦੱਸਦਾ ਹੁੰਦਾ ਸੀਗਾ। ਤੇ
0: ਕਿਆ
1: ਇਸ
0: ਬਾਤ
1: ਤਰ੍ਹਾਂ ਦਾ ਜਦੋਂ ਤੁਹਾਡਾ ਕਨੈਕਟ ਇਸਟੈਬਲਿਸ਼ ਹੋ ਜਾਂਦਾ ਹੈ, ਟੇਕ ਮਾਈ ਵਰਡ, ਤੁਹਾਨੂੰ ਪੂਰੀ ਲਾਈਫ, ਪੂਰੇ ਕਰੀਅਰ ਆਪਣੇ ਬੱਚੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ।
0: ਜੀ ਜੀ
1: ਉਹ
0: ਜੀ
1: ਜਦੋਂ ਵੱਡਾ ਵੀ ਹੋ ਜਾਊਗਾ ਤੁਹਾਨੂੰ ਦੱਸੂਗਾ ਕਿ ਮੰਮੀ ਮੈਂ ਅੱਜ ਇਹ ਕੀਤਾ, ਦੱਸੋ ਤੁਹਾਡਾ ਕੀ, ਤੁਹਾਡਾ ਕਨੈਕਟ ਵੀ ਬਣਾ ਰਹੂਗਾ, ਤੁਹਾਡਾ ਪਿਆਰ ਵੀ ਬਣਾ ਰਹੂਗਾ, ਤੇ ਬੱਚਾ ਵੀ ਤੁਹਾਡਾ ਜਿਹੜਾ ਉਹ ਬਹੁਤ ਅੱਗੇ ਉਹਦਾ ਕਰੀਅਰ ਸ਼ੇਪ ਹੋਊਗਾ।
0: ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਮਜ਼ਾ ਆਇਆ ਅੱਜ ਸਾਰੀਆਂ ਗੱਲਾਂ ਕਰਕੇ, ਬਹੁਤ ਹੀ ਵਧੀਆ ਜਿਹੜੇ ਵਿਚਾਰ ਨੇ ਦੋਸਤਾਂ ਨਾਲ ਸਾਂਝੇ ਕੀਤੇ, ਬਹੁਤ ਖੁਸ਼ੀ ਹੋਈ।
1: ਥੈਂਕ ਯੂ
0: ਤੋ
1: ਸ਼ਮੀ ਜੀ, ਥੈਂਕ ਯੂ।
0: ਦੋਸਤੋ ਅੱਜ ਆਪਾਂ ਨੇ ਗੱਲਾਂ ਕੀਤੀਆਂ, ਤੁਸੀਂ ਸੁਣ ਰਹੇ ਸੀ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ ਦੇ ਵਿਚਾਰ ਆਪਾਂ ਸੁਣੇ ਅੱਜ, ਅਤੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਵਾਰੀ ਫਿਰ ਦੁਆਬਾ ਰੇਡੀਓ ਵੱਲੋਂ। ਅਤੇ ਇਸੇ ਤਰ੍ਹਾਂ ਹੀ ਆਪਾਂ ਦੁਆਵਾਂ ਕਰਾਂਗੇ, ਸਾਡੇ ਦੋਸਤ ਇਸੇ ਤਰ੍ਹਾਂ ਸੁਣਦੇ ਰਹਿਣ, ਅਤੇ ਪਲੀਜ਼ ਸ਼ੇਅਰ ਇਟ, ਲਾਈਕ ਇਟ, ਅਤੇ ਬਹੁਤ ਜਲਦੀ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਨਵੀਂ ਸ਼ਖਸੀਅਤ ਦੇ ਨਾਲ। ਧੰਨਵਾਦ ਬਹੁਤ ਬਹੁਤ, ਅਤੇ ਮੁਸਕਰਾਉਂਦੇ ਰਹੋ, ਖੁਸ਼ ਰਹੋ, ਰੱਬ ਰਾਖਾ।

0: Sumapa Radio.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੋਨੋਂ ਇੱਕ ਸਿੱਕੇ ਦੇ ਦੋ ਪਹਿਲੂ ਮੰਨੇ ਜਾ ਸਕਦੇ ਨੇ ਤੇ ਇਹਨਾਂ ਦੇ ਉੱਤੇ ਆਧਾਰਿਤ ਹੀ ਚੱਲਦੀ ਹੈ ਜ਼ਿੰਦਗੀ ਦੀ ਗੱਡੀ। ਕਈ ਵਾਰੀ ਆਪਾਂ ਸੋਚਦੇ ਹਾਂ ਕਿ ਹੀ ਖਾਸ ਖਾਸ ਜਿਹੜੇ ਆ ਰੁਜ਼ਗਾਰ ਦੇ ਮੌਕੇ, ਜਿਵੇਂ ਡਾਕਟਰੀ ਦਾ ਕਿੱਤਾ ਹੋ ਗਿਆ ਜਾਂ ਦੂਸਰੇ ਵਕਾਲਤ ਹੋ ਗਈ, ਆਪਾਂ ਨੂੰ ਲੱਗਦਾ ਇੰਜੀਨੀਅਰਿੰਗ, ਇਹ ਸਾਰੇ ਹੀ ਜਿਹੜੇ ਆ ਟੋਪ ਪ੍ਰਿਓਰਿਟੀ ਵਾਲੇ ਕੰਮ ਹੈਗੇ ਆ, ਜਿਹੜੇ ਆਪਾਂ ਨੂੰ ਪੜ੍ਹਾਈ ਵੀ ਉਹਨਾਂ ਦੀ ਕਰਨੀ ਚਾਹੀਦੀ ਹੈ ਅਤੇ ਸਾਰਾ ਕੁਛ ਉੱਤੇ। ਲੇਕਿਨ ਆਪਾਂ ਕਈ ਵਾਰੀ ਇਹੋ ਜਿਹੀ ਚੀਜ਼ ਨੂੰ ਜਾਣੇ ਅਣਜਾਣੇ 'ਚ ਪਰੋਖੇ ਕਰ ਦਿੰਦੇ ਹਾਂ ਜਿਹਦੇ ਵਿੱਚ ਬਹੁਤ ਜ਼ਿਆਦਾ ਮੌਕੇ ਹੁੰਦੇ ਨੇ, ਜਿਵੇਂ ਕਿ ਭਾਸ਼ਾ। ਭਾਸ਼ਾ ਦੀ ਦੋਸਤੋ ਆਪਾਂ ਗੱਲ ਕਰਾਂਗੇ ਅੱਜ, ਅਤੇ ਕਿ ਪੰਜਾਬੀ ਜਿਹੜੀ ਭਾਸ਼ਾ ਹੈ, ਖਾਸ ਕਰਕੇ ਪੰਜਾਬੀ ਦੇ ਉੱਤੇ ਆਪਾਂ ਧਿਆਨ ਕੇਂਦਰਿਤ ਕਰਕੇ ਗੱਲ ਕਰਾਂਗੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਕਿਵੇਂ ਹੋ ਸਕਦੇ ਨੇ ਅਤੇ ਇਹ ਇੱਕ ਰੁਜ਼ਗਾਰ ਦਾ ਸਾਧਨ ਕਿਵੇਂ ਬਣ ਸਕਦੀ ਹੈ। ਸੋ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਜੁੜੇ ਨੇ ਬਹੁਤ ਹੀ ਉੱਘੇ ਸਿੱਖਿਆ ਸ਼ਾਸਤਰੀ, ਪੰਜਾਬੀ ਦੇ ਵਿਦਵਾਨ ਅਤੇ ਲੇਖਕ ਨੇ, ਪ੍ਰਸਿੱਧ ਲੇਖਕ ਨੇ, ਡਾਕਟਰ ਸੁਖਦਰਸ਼ਨ ਸਿੰਘ ਚਾਹਲ ਜੀ। ਸੋ ਚਾਹਲ ਸਾਹਿਬ, ਸਵਾਗਤ ਹੈ ਜੀ, ਬਹੁਤ ਬਹੁਤ
2: ਸ਼ੁਕਰੀਆ ਜੀ, ਬਹੁਤ ਬਹੁਤ
1: ਖਤਰਾ ਪੈਦਾ ਹੋ ਗਿਆ ਜਾਂ ਆਪਾਂ ਉਹਨਾਂ ਚੀਜ਼ਾਂ ਵਿੱਚ ਵੀ ਨਾ ਜਾਈਏ, ਤਾਂ ਸਭ ਤੋਂ ਸਿੱਧੀ ਜੇ ਆਪਾਂ ਗੱਲ ਕਰਨੀ ਹੋਵੇ ਸ਼ੁਰੂਆਤ ਦੇ ਵਿੱਚ ਹੀ, ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਨਾਲ ਜੋੜ ਕੇ ਦੇਖਣਾ ਹੋਵੇ ਜੇ ਆਪਾਂ ਨੇ, ਤਾਂ ਉਹ ਕਿਵੇਂ ਜੁੜਦਾ?
2: ਦੇਖੋ, ਪਹਿਲੀ ਗੱਲ, ਤੁਸੀਂ ਖਤਰੇ ਵਾਲੀ ਗੱਲ ਕੀਤੀ ਹੈ, ਮੈਨੂੰ ਨਹੀਂ ਲੱਗਦਾ ਕਿ ਕੋਈ ਖਤਰੇ ਵਾਲੀ ਜਿਹੜੀ ਕੋਈ ਪੰਜਾਬੀ ਭਾਸ਼ਾ ਤੇ ਖਤਰਾ ਹੈਗਾ, ਕਿਉਂਕਿ ਤੁਸੀਂ ਦੇਖੋ ਜਿਹੜੀ ਵੀ ਭਾਸ਼ਾ ਸਮੇਂ ਦੇ ਹਾਣ ਦੀ ਹੋ ਕੇ ਚੱਲਦੀ ਹੈ ਤਾਂ ਉਸ ਭਾਸ਼ਾ ਨੂੰ ਕਦੇ ਵੀ ਖਤਮ ਹੁੰਦੀ ਨਹੀਂ ਦੇਖਿਆ ਜਾ ਸਕਦਾ।
1: ਤੇ
2: ਜਿਸ ਤਰ੍ਹਾਂ ਰੁਝਾਨ ਹੈ ਕਿ ਸਾਡੀ ਜਿਹੜੀ ਹੈ ਅੰਗਰੇਜ਼ੀ ਭਾਸ਼ਾ ਹੈ, ਇਹ ਵਿਸ਼ਵ ਭਰ ਦੇ ਵਿੱਚ ਇੱਕ ਸਰਬ ਸਾਂਝੀ ਭਾਸ਼ਾ ਵਜੋਂ ਉੱਭਰ ਰਹੀ ਹੈ, ਉੱਭਰ ਚੁੱਕੀ ਹੈ, ਪਰ ਪੰਜਾਬੀ ਦੀ ਅਹਿਮੀਅਤ ਵੀ ਘੱਟ ਨਹੀਂ ਹੈ, ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਦੇਖਿਆ ਕਿ ਚਲੋ ਪੰਜਾਬੀ ਗਾਇਕੀ ਦੇ ਵਿੱਚ ਜਿਹੜਾ ਹੈ ਉਹ ਮਾੜੇ ਰੁਝਾਨ ਵੀ ਨੇ, ਆਪਾਂ ਇਹ ਕਹਿੰਦੇ ਹਾਂ ਵੀ ਆਟੇ 'ਚ ਲੂਣ ਵੀ ਚੱਲੀ ਜਾਂਦਾ ਹੈ ਕਿ ਅੱਛੇ ਗੀਤ ਨਹੀਂ ਗਾਏ ਜਾ ਰਹੇ ਕੁਛ ਲੋਕਾਂ ਵੱਲੋਂ, ਕੁਛ ਹੈ, ਚਲੋ ਹਰੇਕ ਦੀ ਆਪਣੀ ਆਪਣੀ ਸੋਚ, ਪਰ ਮੈਂ ਕਹਿੰਦਾ ਵੀ ਪੰਜਾਬੀ ਜਿਹੜਾ ਸੰਗੀਤ ਹੈ ਉਹਨੇ ਬਹੁਤ ਵੱਡਾ ਮੋੜ ਲਿਆਂਦਾ। ਅੱਜ ਤੋਂ ਕਾਫੀ ਸਾਲ ਪਹਿਲਾਂ ਜੇ ਆਪਾਂ 2-3 ਦਹਾਕੇ ਪਿੱਛੇ ਚਲੇ ਜਾਈਏ, 80-90 ਦੇ ਦੌਰ ਦੇ ਵਿੱਚ, 80-90 ਉਸ ਦੌਰ ਤੱਕ ਜਦੋਂ ਤੱਕ ਮੈਂ ਇਹਨਾਂ ਚੀਜ਼ਾਂ ਬਾਰੇ ਸੋਚਣ ਲੱਗਿਆ ਤਾਂ ਉਦੋਂ ਕਾਫੀ ਦੇਖੋ ਪੰਜਾਬੀ ਦੇ ਵਿੱਚ ਜਿਵੇਂ ਹਿੰਦੀ ਸੰਗੀਤ ਦਾ ਬੋਲਬਾਲਾ ਹੁੰਦਾ ਸੀ, ਪੰਜਾਬੀ ਦੇ ਵਿੱਚ ਵੀ ਗੀਤ ਸੰਗੀਤ ਸੀ, ਪਰ ਉਸ ਦੌਰ ਦੇ ਵਿੱਚ ਪੰਜਾਬੀ ਸੰਗੀਤ ਨੇ ਇੱਕ ਮੋੜਾ ਕੱਟਿਆ। ਸੋਲੋ ਗਾਇਕੀ ਜਿਹੜੀ ਹੈ ਗੁਰਦਾਸ ਮਾਨ ਦੇ ਆਉਣ ਤੋਂ ਬਾਅਦ ਉਹ ਇੱਕ ਪ੍ਰਵਾਨ ਹੋਈ ਤਾਂ ਲੋਕਾਂ ਨੇ ਬੜੇ ਅੱਛੇ ਅੱਛੇ ਸਿੰਗਰ ਉਸ ਵੇਲੇ ਹੰਸਰਾਜ, ਸੱਦੂ ਸਿਕੰਦਰੇ ਆਏ, ਤਾਂ ਉਸ ਨਾਲ ਪੰਜਾਬੀ ਗਾਇਕੀ ਦਾ ਜਿਹੜਾ ਦਾਇਰਾ ਇੱਕਦਮ ਵਧਣਾ ਸ਼ੁਰੂ ਹੋ ਗਿਆ, ਪੰਜਾਬੀ ਭਾਸ਼ਾ ਦਾ ਵੀ ਇਹਦੇ ਨਾਲ ਹੀ ਦਾਇਰਾ ਵਧਿਆ। ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਬਹੁਤ ਸਾਰੇ ਜਿਹੜੀਆਂ ਪੀੜ੍ਹੀਆਂ ਨੇ ਉਹ ਖਾਸ ਤੌਰ ਤੇ ਇੰਗਲੈਂਡ, ਕੈਨੇਡਾ, ਅਮੈਰੀਕਾ, 3 ਵੱਡੇ ਮੁਲਕ ਨੇ ਜਿੱਥੇ ਸਾਡੇ ਲੋਕ ਬਸੇ ਨੇ, ਤਾਂ ਉੱਥੇ ਬਹੁਤ ਇਹਨਾਂ ਦਾ ਪ੍ਰਵਾਸ ਹੋਇਆ ਗਾ, ਉਹਨਾਂ ਦੀਆਂ ਉੱਥੋਂ ਦੇ ਜਨਮੇ ਹੋਏ ਬੱਚੇ ਉਹ ਪੀੜ੍ਹੀਆਂ ਨੇ, ਉਹ ਜੇ ਦੇਖਿਆ ਜਾਵੇ ਤਾਂ ਸਿਰਫ ਇੱਕ ਪੰਜਾਬੀ ਮਿਊਜ਼ਿਕ ਦੀਆਂ ਜਿਹੜੀਆਂ ਧੁਨਾਂ ਨੇ ਧਮਕ ਪੈਂਦੀ ਹੈ, ਉਹਦੀ ਬਦੌਲਤ ਉਹ ਪੰਜਾਬੀ ਨਾਲ ਜੁੜੇ ਨੇ, ਤਾਂ ਪੰਜਾਬੀ ਦਾ ਘੇਰਾ ਉੱਥੋਂ ਸਾਨੂੰ, ਮੈਨੂੰ ਉਮੀਦ ਵੱਧਦੀ ਹੈ ਨਿੱਜੀ ਰੂਪ ਦੇ ਵਿੱਚ, ਸਾਡੇ ਕੋਈ ਲਿਖਾਰੀ ਲੋਚਕ ਆਪਣੀ ਸੋਚ ਹੋ ਸਕਦੀ ਹੈ ਕਿ ਜਿਹੜੇ ਪੰਜਾਬੀ ਭਾਸ਼ਾ ਹੈ ਘੱਟੋ ਘੱਟ ਬੋਲਣ ਦੇ ਮਾਮਲੇ ਦੇ ਵਿੱਚ ਸਾਡੀ ਭਾਸ਼ਾ ਵਧੀ ਹੈ, ਘੱਟ ਨਹੀਂ ਰਹੀ, ਇਸ ਕਰਕੇ ਕੋਈ ਖਤਰਾ ਨਹੀਂ। ਦੂਸਰੀ ਗੱਲ ਇਹ ਹੋਈ ਕਿ ਸੋਸ਼ਲ ਮੀਡੀਆ ਦੀ ਆਮਦ ਹੋਈ ਹੈ, ਇਹਦੇ ਨਾਲ ਪੰਜਾਬੀ ਭਾਸ਼ਾ ਦਾ ਬਹੁਤ ਪ੍ਰਸਾਰ ਹੋਇਆ, ਕਿਉਂਕਿ ਪੰਜਾਬੀ ਦੇ ਇੰਨੇ ਯੂਟਿਊਬ ਚੈਨਲ ਹੋ ਗਏ, ਰੇਡੀਓ ਹੋ ਗਏ ਕਿ ਲੋਕਾਂ ਕੋਲ ਸਾਡੀਆਂ ਗੱਲਾਂ ਪੰਜਾਬ ਤੋਂ ਬਾਹਰ, ਪੰਜਾਬ ਦੀਆਂ ਇੱਥੇ ਸਾਰੀਆਂ ਸਰਗਰਮੀਆਂ ਆਉਣ ਲੱਗ ਗਈਆਂ, ਤੇ ਸਾਨੂੰ ਕਈ ਵਾਰੀ ਹੋ ਜਾਂਦਾ, ਸਾਨੂੰ ਸੁਚੇਤ ਜ਼ਰੂਰ ਰਹਿਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਨੂੰ ਖਤਰਾ, ਪਰ ਨਹੀਂ, ਪੰਜਾਬੀ ਭਾਸ਼ਾ ਓਨੇ ਹੀ ਤੁਹਾਡੇ ਵਰਗੇ ਜਿਹੜੇ ਰੇਡੀਓ ਦੇ ਚਲਾਉਣ ਵਾਲੇ ਨੇ, ਹੋਸਟ ਨੇ, ਇਹ ਪੰਜਾਬੀ ਭਾਸ਼ਾ ਦਾ ਓਨਾ ਹੀ ਜਿਹੜਾ ਪ੍ਰਚਾਰ ਹੈ, ਪ੍ਰਸਾਰ ਹੈ, ਉਹ ਨਾਲੋ ਨਾਲ ਕਰ ਰਹੇ ਨੇ।
1: ਜੀ ਜੀ,
2: ਤੁਸੀਂ ਗੱਲ ਕੀਤੀ ਰੁਜ਼ਗਾਰ ਦੀ,
1: ਜੀ
2: ਕੋਈ ਵੀ ਭਾਸ਼ਾ ਹੈ ਉਹਦੇ 'ਚ ਰੁਜ਼ਗਾਰ ਦੇ ਮੌਕੇ ਹਮੇਸ਼ਾ ਰਹਿੰਦੇ ਨੇ। ਸਾਡੇ ਜਿਸ ਤਰ੍ਹਾਂ ਪੜ੍ਹਾਈ ਕੀਤੀ ਜਾਂਦੀ ਹੈ ਸਰਕਾਰੀ ਸਕੂਲਾਂ ਦੇ ਨਾਲ, ਪ੍ਰਾਈਵੇਟ ਸਕੂਲਾਂ ਦੇ ਆਇਆ ਜਦੋਂ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਾਉਣ ਦਾ ਰੁਝਾਨ ਹੋਇਆ, ਚਲੋ ਹੁਣ ਤਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਨੂੰ ਵੀ ਬਹੁਤ ਤਵੱਜੋ ਜਿਹੜੀ ਹੈ ਦਿੱਤੀ ਗਈ, ਪਰ ਪੰਜਾਬੀ ਭਾਸ਼ਾ ਦਾ ਸਤਿਕਾਰ ਕਦੇ ਵੀ ਸਾਡੇ ਸਕੂਲਾਂ 'ਚ ਘਟਿਆ ਨਹੀਂ। ਮੈਂ
1: जी
2: ਕਹਿੰਦਾ ਕਿ ਪੰਜਾਬੀ ਭਾਸ਼ਾ 'ਚ ਰੁਜ਼ਗਾਰ ਦੇ ਬਹੁਤ ਮੌਕੇ ਨੇ ਸਾਡੇ ਬੱਚਿਆਂ ਨੂੰ। ਮੈਂ ਬਤੌਰ ਅਧਿਆਪਕ ਜਦੋਂ ਵੀ ਬੱਚਿਆਂ ਨੂੰ ਇਹ ਪੜ੍ਹਾਉਣਾ, ਕੋਈ ਸਬਜੈਕਟ ਪੜ੍ਹਾਉਣਾ ਜਾਂ ਪੰਜਾਬੀ ਪੜ੍ਹਾਉਂਦਾ ਰਿਹਾ +1-2 ਨੂੰ, ਤਾਂ ਮੈਂ ਉਹਨਾਂ ਨੂੰ ਉਹਦੇ 'ਚ ਜ਼ਰੂਰ ਦੱਸਦਾ ਰਿਹਾ ਕਿ ਇੱਥੇ ਰੁਜ਼ਗਾਰ ਦੇ ਮੌਕੇ ਬਹੁਤ ਜ਼ਿਆਦਾ ਨੇ
1: ਜੀ
2: ਭਾਸ਼ਾ 'ਤੇ। ਤੁਸੀਂ ਬੇਸ਼ੱਕ BA ਕਰੋ, ਸਾਡੇ ਲੋਕ ਕਹਿੰਦੇ ਸਿੰਪਲ BA, ਤੁਹਾਨੂੰ ਇੱਕ
1: ਹਾਂਜੀ ਹਾਂਜੀ
2: ਪਤਾ ਹੋਣਾ ਚਾਹੀਦਾ ਕਿ IAS ਜਿੰਨੇ ਵੀ ਜਾਂ PCS ਸਿਵਲ ਸਰਵਿਸ 'ਚ ਲੋਕ ਜਾਂਦੇ ਨੇ, ਉਹਨਾਂ ਦੇ ਵਿੱਚੋਂ ਗ੍ਰੈਜੂਏਸ਼ਨ ਜਿਨ੍ਹਾਂ ਦੀ ਬਹੁਤ ਹਿਊਮਨਿਟੀਜ਼ ਦੇ ਵਿੱਚ ਆਰਟਸ 'ਚ ਕੀਤੀ ਹੁੰਦੀ ਹੈ। ਇਸ ਕਰਕੇ
1: ਜੀ
2: ਪਹਿਲਾਂ ਤਾਂ ਮੈਂ ਕਹਿੰਦਾ ਵਿਦਿਆਰਥੀਆਂ ਨੂੰ ਇਹ ਭਰਮ ਕੱਢ ਦੇਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਦੇ ਵਿੱਚ ਜੇ ਅਸੀਂ ਪੰਜਾਬੀ ਸਬਜੈਕਟ ਲੈ ਕੇ BA ਕੀਤੀ ਹੈ ਜਾਂ, ਤਾਂ ਇਹਦੇ ਵਿੱਚ ਰੁਜ਼ਗਾਰ ਨਹੀਂ। ਮੈਂ ਇਹਦੇ ਨਾਲ ਇਹ ਤੁਹਾਨੂੰ ਅੱਗੇ ਜਦੋਂ ਸਵਾਲ ਕਰੋਗੇ ਤਫਸੀਲ ਦੇ ਵਿੱਚ ਦੱਸੂਗਾ
1: ਜੀ
2: ਕਿ
1: ਜੀ ਜੀ
2: ਰੁਜ਼ਗਾਰ ਦੇ ਮੌਕੇ ਕਿਸ ਕਿਸ ਤਰ੍ਹਾਂ ਦੇ ਨੇ।
1: ਜੀ ਜੀ ਜੀ ਜੀ ਬਿਲਕੁਲ। ਆਮ ਤੌਰ 'ਤੇ ਤਾਂ ਇਹੀ ਆਪਾਂ ਮੰਨ ਕੇ ਚੱਲਦੇ ਹਾਂ, ਸਿੰਪਲ BA ਵਾਲੀ ਤੁਸੀਂ ਗੱਲ ਬਹੁਤ ਵਧੀਆ ਕੀਤੀ। ਇੱਕ ਭਾਵਨਾ ਜੀ ਲੈ ਕੇ ਕਈ ਵਾਰੀ ਬੱਚੇ ਬੈਠ ਜਾਂਦੇ ਕਿ ਹਾਂ ਸਾਡਾ ਤਾਂ ਕੋਈ ਬਹੁਤਾ ਅਸੀਂ ਪ੍ਰੋਫੈਸ਼ਨਲ ਕੋਰਸ ਨਹੀਂ ਸ਼ਾਇਦ ਕੀਤਾ, ਇਸ ਕਰਕੇ ਸਾਡਾ ਜਿਹੜਾ ਫਿਊਚਰ ਆ ਭਵਿੱਖ ਆ ਉਹ ਡਾਵਾਂਡੋਲ ਹੀ ਹੈ ਸ਼ਾਇਦ। ਕੋਈ ਰੱਬ ਹੀ ਬਚਾਵੇ ਤਾਂ ਬਚਾਂਗੇ, ਨਹੀਂ ਤਾਂ ਆਪਾਂ ਨਾ ਡਾਕਟਰ ਵਾਲੇ ਪਾਸੇ ਗਏ ਹਾਂ ਨਾ ਦੂਜੇ ਪਾਸੇ ਗਏ ਹਾਂ। ਸੋ ਇਹ ਜਿਹੜੀ ਚੀਜ਼ ਆ ਇਹ ਕੀ ਮੈਨੂੰ ਲੱਗਦਾ ਬਿਲਕੁਲ ਸਹੀ ਗੱਲ ਆ ਕਿ ਹੀਣ ਭਾਵਨਾ ਨਹੀਂ ਹੈ, ਸਗੋਂ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਪਾਵਰਫੁੱਲ ਜਿਹੜਾ ਵਿਸ਼ਾ ਹੈ, ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਇੱਕ ਜਿਹੜੀ ਜ਼ਬਰਦਸਤ ਇੱਕ ਲਾਈਨ ਆ ਜੇ ਆਪਾਂ ਇਹਨੂੰ ਦੇਖੀਏ, ਸਿੰਪਲ BA ਵੀ ਜਿਹਨੂੰ ਆਪਾਂ ਕਹਿ ਦਈਏ। ਸੋ ਕਿਹੜੇ ਕਿਹੜੇ ਖੇਤਰ ਹਨ ਚੱਲ ਸਾਹਿਬ ਜਿਨ੍ਹਾਂ ਦੇ ਵਿੱਚ ਆਪਾਂ ਖਾਸ ਕਰਕੇ ਪੰਜਾਬੀ ਭਾਸ਼ਾ ਨੂੰ ਜੋੜ ਕੇ ਦੇਖਣਾ ਹੋਵੇ ਤਾਂ ਉਹਦੇ ਵਿੱਚ ਮੌਕੇ ਕਿਵੇਂ ਨੇ, ਕਿਹੜੇ ਕਿਹੜੇ ਨੇ ਜੀ?
2: ਹਾਂਜੀ ਦੇਖੋ, ਮੈਂ ਤੁਹਾਨੂੰ ਆਪਣੀ ਨਿੱਜੀ ਮਿਸਾਲ ਦਿੰਦਾ। ਮੈਂ ਪੰਜਾਬੀ ਅਖਬਾਰ ਵਾਸਤੇ ਕੰਮ ਕਰਦਾ, ਮੈਂ ਅਜੀਤ ਵਾਸਤੇ, ਪੰਜਾਬੀ ਟ੍ਰਿਬਿਊਨ ਵਾਸਤੇ ਵੀ ਲਿਖਿਆ, ਅਜੀਤ ਵਾਸਤੇ ਕਰਦਾ, ਉਹਨਾਂ ਰੈਗੂਲਰ ਉਹਨਾਂ ਦਾ ਕਾਲਮ ਨਵੀਸ ਹੈ ਖੇਡਾਂ ਤੇ। ਮੈਂ ਪੰਜਾਬੀ ਭਾਸ਼ਾ ਦੇ ਸਿਰ ਤੇ ਓਲੰਪਿਕ ਤੱਕ ਦਾ ਸਫ਼ਰ ਤੈਅ ਕਰ ਲਿਆ। ਮੈਂ ਦੁਨੀਆਂ ਦੇ ਕਾਫ਼ੀ ਵੱਡੇ ਵੱਡੇ ਜਿਹੜੇ ਖੇਡ ਸਮਾਗਮ ਨੇ, ਮੈਂ ਉਹਨਾਂ ਨੂੰ ਕਵਰ ਕਰਨ ਦਾ ਮੈਨੂੰ ਮੌਕਾ ਮਿਲਿਆ। ਇਹਦੇ ਵਿੱਚ ਕੋਈ ਮੈਨੂੰ ਕਿਤੇ ਮਹਿਸੂਸ ਨਹੀਂ ਹੋਇਆ ਕਿ ਮੈਂ ਪੰਜਾਬੀ ਦਾ ਪੱਤਰਕਾਰ ਹੈ। ਮੇਰੀ ਜਿਹੜੀ ਉੱਥੇ ਲਿਆਕਤ ਸੀ ਉਹਦਾ ਮੁੱਲ ਪੈਂਦਾ ਰਿਹਾ, ਤੇ ਨਾ ਕਿ ਮੇਰੀ ਭਾਸ਼ਾ ਦੇਖੀ ਗਈ। ਤੇ ਬਹੁਤ ਸਾਰੇ ਆ, ਤੁਸੀਂ ਅੰਗਰੇਜ਼ੀ ਮਾਧਿਅਮ ਦੇ ਪੱਤਰਕਾਰ ਹੋ ਸਕਦੇ ਹੋ, ਪਰ ਜੇ ਤੁਸੀਂ ਜਦੋਂ ਗੱਲ ਕਰਨੀ ਖਬਰ ਦਾ ਕੰਟੈਂਟ ਦੀ ਗੱਲ ਕਰਨੀ ਹੈ ਤਾਂ ਉਹਦੇ ਚ ਮੈਂ ਵੀ ਅੱਗੇ ਹੋ ਸਕਦਾ। ਜਿਹੜਾ ਬੰਦਾ ਵਿਦਵਾਨ ਹੈ, ਇੰਟਲੈਕਚੁਅਲ ਹੈ, ਉਹ ਪੰਜਾਬੀ ਚ ਵੀ ਹੋ ਸਕਦਾ, ਹਿੰਦੀ ਚ ਵੀ ਹੋ ਸਕਦਾ, ਉਰਦੂ ਚ ਵੀ ਹੋ ਸਕਦਾ। ਰੁਜ਼ਗਾਰ ਦੇ ਆਪਾਂ ਜਿਵੇਂ ਸ਼ੁਰੂਆਤ ਕਰੀਏ, ਪਹਿਲੀ ਜਿਹੜੀ ਸਭ ਤੋਂ ਸਾਡੀ ਰੁਜ਼ਗਾਰ ਦੀ ਸ਼ੁਰੂਆਤ ਹੁੰਦੀ ਹੈ ਅਧਿਆਪਨ ਤੋਂ ਹੁੰਦੀ ਹੈ। ਤੁਸੀਂ ਗ੍ਰੈਜੂਏਸ਼ਨ ਕਰੋ, ਗ੍ਰੈਜੂਏਸ਼ਨ ਦੇ ਵਿੱਚ ਜਿਹੜਾ ਪੰਜਾਬੀ ਸਬਜੈਕਟ ਲਓ ਕੰਪਲਸਰੀ, ਪੰਜਾਬੀ ਦੇ ਨਾਲ ਚੋਣਵੀ ਪੰਜਾਬੀ ਲੈ ਸਕਦੇ ਹੋ, ਤਾਂ ਉਸ ਤੋਂ ਬਾਅਦ ਤੁਸੀਂ BEd ਕਰਦੇ ਹੋ, ਉਸ ਤੋਂ ਬਾਅਦ ਚਾਹੇ MEd ਵੀ ਕਰ ਲੈਂਦੇ, ਅੱਗੇ ਉਹ ਤੁਹਾਡੀ ਪੜ੍ਹਾਈ ਹੈ ਕਿ BEd ਤੋਂ ਬਾਅਦ ਤੁਸੀਂ ਮਿਹਨਤ ਨਾਲ ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਸੀਂ ਪਹਿਲੀ ਗੱਲ ਅਧਿਆਪਨ ਦੇ ਖੇਤਰ 'ਚ ਜਾ ਸਕਦੇ ਹੋ। ਬਹੁਤ ਜ਼ਰੂਰਤ ਹੈ ਅਧਿਆਪਕ ਦੀ, ਇੰਡੀਆ 'ਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਵੀਕਐਂਡ ਤੇ ਪੜ੍ਹਾਉਣ ਵਾਸਤੇ ਅਧਿਆਪਕ ਰੱਖੇ ਹੋਏ ਨੇ, ਤੇ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਪੰਜਾਬੀ ਪੜ੍ਹਾਉਣ ਵਾਸਤੇ ਟੀਚਰ ਉੱਥੇ ਗੁਰੂ ਘਰਾਂ ਦੇ ਵਿੱਚ, ਹੋਰ ਸਮਾਜ ਸੇਵੀ ਸੰਸਥਾਵਾਂ ਦੇ ਥਾਵਾਂ ਤੇ ਅਧਿਆਪਨ ਚੱਲ ਰਿਹਾ। ਤੇ ਪੰਜਾਬ ਦੇ ਵਿੱਚ ਤਾਂ ਹੈ ਹੀ, ਹਰਿਆਣੇ ਦੇ ਵਿੱਚ ਅਧਿਆਪਕ ਦੀਆਂ ਪੋਸਟਾਂ ਨੇ, ਜੰਮੂ ਕਸ਼ਮੀਰ ਦੇ ਵਿੱਚ ਵੀ ਰੱਖੇ ਜਾਂਦੇ ਨੇ, ਔਰ ਬਹੁਤ ਸਾਰੇ ਸਾਡੇ ਦਿੱਲੀ ਦੇ ਵਿੱਚ ਹੈ, ਤੇ ਕਿੰਨੇ ਹੀ ਅਸੀਂ ਜਿਹੜੇ ਅਧਿਆਪਨ ਦੇ ਖੇਤਰ ਜਾ ਸਕਦੇ ਹਾਂ। ਸਕੂਲ ਅਧਿਆਪਨ ਤੋਂ ਬਾਅਦ ਕਾਲਜ ਅਧਿਆਪਨ ਦੀ ਗੱਲ ਆਉਂਦੀ ਹੈ, ਤਾਂ ਤੁਸੀਂ ਉਸ ਤੋਂ ਅੱਗੇ ਨੈਟ ਕਲੀਅਰ ਕਰੋਗੇ, ਅਗਰ ਪੋਸਟ ਗ੍ਰੈਜੂਏਸ਼ਨ ਕਰਕੇ PhD ਕੀਤੀ, MPhil ਕੀਤੀ, ਤਾਂ ਤੁਸੀਂ ਜਿਹੜਾ ਕਾਲਜ ਲੈਕਚਰਾਰ ਆ ਉਹ ਲੱਗ ਸਕਦੇ ਹੋਗੇ। ਬਹੁਤ ਸਾਰੇ ਜਿਨ੍ਹਾਂ ਨੇ ਇੱਕ ਆਪਣਾ ਨਿਸ਼ਾਨਾ ਮਿੱਥ ਕੇ ਲੋਕ ਚੱਲੇ ਕਿ ਮੈਂ ਪੰਜਾਬੀ ਪੜ੍ਹਨੀ ਹੈ ਤੇ ਪੰਜਾਬੀ ਅਧਿਆਪਕ ਬਣਨਾ, ਤਾਂ ਉਹ ਸਕੂਲ ਅਧਿਆਪਕ ਵੀ ਬਣ ਜਾਂਦੇ ਨੇ, 12ਵੀਂ ਜਮਾਤ ਕਰਕੇ, ETT ਕਰਕੇ ਤੁਸੀਂ ਅਧਿਆਪਕ ਬਣ ਸਕਦੇ ਹੋਗੇ। ਤੇ ਪਰ ਇਹ ਮੇਰਾ ਇੱਕ ਪ੍ਰਿੰਸੀਪਲ ਹੈ, ਚਾਹੇ ਫੀਲਡ 'ਚ ਕੋਈ ਕੰਮ ਕਰਨਾ ਜ਼ਿੰਦਗੀ 'ਚ, ਪਰ ਮਿਹਨਤ ਲਾਜ਼ਮੀ ਹੈ। ਤੁਸੀਂ, ਮੈਂ ਲੋਕਾਂ ਨੂੰ ਕਹਿਣਾ ਹੁੰਦਾ ਕਿ ਪੰਜਾਬੀ ਤੁਸੀਂ ਸਿੰਪਲ ਗ੍ਰੈਜੂਏਸ਼ਨ ਕਰੋ, ਤਾਂ ਜਿਹੜੀ ਗ੍ਰੈਜੂਏਸ਼ਨ ਕਰਦੇ ਮਿਹਨਤ ਨਾਲ ਪੜ੍ਹੋ, ਪੰਜਾਬੀ ਪੜ੍ਹੋ, ਪੰਜਾਬੀ ਸਾਹਿਤ ਪੜ੍ਹੋ, ਬਹੁਤ ਉੱਚ ਪਾਏ ਦਾ ਸਾਹਿਤ ਆ, ਇੰਗਲਿਸ਼ 'ਚੋਂ ਟ੍ਰਾਂਸਲੇਟ ਕੀਤਾ ਸਾਹਿਤ ਪੰਜਾਬੀ 'ਚ ਬੜਾ ਅਵੇਲੇਬਲ ਹੈ,
1: ਜੀ ਜੀ ਜੀ,
2: ਤਾਂ ਤੁਸੀਂ ਇੱਕ ਅੱਛੇ ਅਧਿਆਪਕ ਕੁਛ ਵੀ ਬਣ ਸਕਦੇ ਹੋ ਇਸ ਫੀਲਡ 'ਚ।
1: ਜੀ ਜੀ,
2: ਦੂਸਰੀ ਚੀਜ਼ ਹੈ ਜਿਹੜੀ ਹੁਣ ਇਸ ਵੇਲੇ ਜਿਹੜੀ ਸਰਗਰਮ ਹੈ, ਹੋਰ ਬੜੇ ਫੀਲਡ ਨੇ, ਮੀਡੀਆ। ਮੀਡੀਆ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋ ਕਿ ਕੁਛ ਚੈਨਲ ਤੇ, ਕੁਛ ਰੇਡੀਓ ਤੇ ਜਿਹੜੀ ਹੈ ਪੰਜਾਬੀ ਭਾਸ਼ਾ, ਅਖਬਾਰਾਂ ਦੇ ਵਿੱਚ ਵੀ ਈਵਨ ਕਿ ਬਹੁਤ ਸਾਰੀ ਸ਼ਬਦਾਵਲੀ, ਬਹੁਤ ਸਾਰੀ ਸੈਂਟੈਂਸ ਮੇਕਿੰਗ ਗਲਤ ਹੁੰਦੀ ਹੈ। TV ਦੇ ਉੱਪਰ ਜਿਹੜੀਆਂ ਨੀਚੇ ਮੁਨਤਾਜ ਚੱਲਦੇ ਆ, ਪੱਟੀਆਂ ਚੱਲਦੀਆਂ, ਅਸੀਂ ਅਕਸਰ ਦੇਖਦੇ ਹਾਂ ਨਾਮਵਰ ਚੈਨਲਾਂ ਤੇ ਕਿ ਉਹ ਕਈ ਵਾਰੀ ਸੈਂਟੈਂਸ ਵੀ ਠੀਕ ਨਹੀਂ ਹੋਇਆ ਹੁੰਦਾ। ਉੱਥੇ ਸਮੱਸਿਆ ਕੀ ਹੈ, ਸ਼ੁਰੂ ਦੇ ਵਿੱਚ ਰੁਝਾਨ TV ਦੇ ਉੱਪਰ ਪੰਜਾਬੀ ਦੇ ਵਿੱਚ ਆਇਆ ਸੀ, ਇਹ ਇਸ ਤਰ੍ਹਾਂ ਦਾ ਕਿ ਸ਼ਕਲ ਵਿਕਦੀ ਸੀ, ਚਿਹਰੇ ਦੇਖ ਕੇ ਉੱਥੇ ਜਿਹੜੇ ਸੀ ਰੁਜ਼ਗਾਰ ਮਿਲਦਾ ਸੀ। ਪਰ
1: ਜੀ
2: ਹੌਲੀ ਹੌਲੀ ਜਦੋਂ ਉਹਨਾਂ ਦੀ ਆਲੋਚਨਾ ਹੋਣ ਲੱਗੀ, ਹੁਣ ਪੰਜਾਬੀ ਚੈਨਲਾਂ ਤੇ ਕਾਫੀ ਸੁਧਾਰ ਹੋ ਰਿਹਾ, ਬਹੁਤ ਜਿਹੜੇ ਬੁੱਧੀਜੀਵੀ ਅੱਛੇ ਟੌਪ ਕਲਾਸ ਜਿਹੜੇ ਪੱਤਰਕਾਰ ਸੀ ਜਾਂ ਮੁੰਡੇ ਕੁੜੀਆਂ ਨਵੇਂ ਪੜ੍ਹ ਕੇ ਜਾਂਦੇ ਨੇ, ਜਿਹਨਾਂ ਨੂੰ ਪੰਜਾਬੀ ਨੂੰ ਬਹੁਤ ਅੱਛੀ ਉਹਨਾਂ ਨੂੰ ਉਹਦੇ ਪਕੜ ਹੈ, ਤਾਂ ਉਹ
1: ਜੀ
2: ਆਉਣ ਲੱਗ ਗਏ ਹੌਲੀ ਹੌਲੀ ਟੀਵੀ ਚੈਨਲਾਂ ਨੇ। ਸ਼ੁਰੂ ਦੇ ਵਿੱਚ ਵਿਜੂਅਲ ਤੇ ਉਹਨਾਂ ਦਾ ਜ਼ਿਆਦਾ ਫੋਕਸ ਰਿਹਾ ਸੀ, ਪਰ ਹੁਣ ਉਹ ਕੰਟੈਂਟ ਤੇ ਵੀ ਗੱਲ ਕਰਨ ਲੱਗ ਗਏ। ਤੇ
1: ਜੀ
2: ਮੈਂ ਇਹਦੇ ਨਾਂ ਨਹੀਂ ਲੈਣਾ ਚਾਹੂੰਗਾ, ਇੱਕ ਦੋ ਸਾਡੇ ਲੋਕਲ ਚੈਨਲ ਵੀ ਨੇ ਪੰਜਾਬ ਦੇ ਵਿੱਚ,
1: ਜੀ
2: ਸੈਟੇਲਾਈਟ ਚੈਨਲ ਨਹੀਂ ਹੈ,
1: ਜੀ ਜੀ
2: ਪਰ ਉਹਨਾਂ ਦੀ ਮੈਨੂੰ ਕਈ ਵਾਰੀ ਖੁਸ਼ੀ ਹੁੰਦੀ ਹੈ ਕਿ ਇਹ ਚੈਨਲ ਪੰਜਾਬੀ ਵੱਲ ਵਿਸ਼ੇਸ਼ ਤਵੱਜੋ ਦੇ ਰਹੇ ਹੈ, ਅੱਛੇ ਐਂਕਰ ਰੱਖ ਕੇ ਉਹਨਾਂ ਨੇ ਤੇ ਅੱਛੀ ਪੰਜਾਬੀ ਭਾਸ਼ਾ ਵੱਲ ਰੁਜ਼ਗਾਰ ਦੇ ਮੌਕੇ ਖੋਲ੍ਹੇ ਨੇ। ਫਿਰ ਪੱਤਰਕਾਰੀ ਦੇ
1: ਜੀ
2: ਫੀਲਡ ਦੇ ਵਿੱਚ ਤੁਸੀਂ ਪਹਿਚਾਣ ਬਣਾ ਸਕਦੇ ਹੋ ਐਜ ਏ ਰਿਪੋਰਟਰ, ਬਹੁਤ ਸਾਰੇ ਤੁਸੀਂ ਦੇਖਦੇ ਹੋ ਕਿ ਰਿਪੋਰਟਿੰਗ ਹੁੰਦੀ ਹੈ, ਪੰਜਾਬੀ ਬੋਲਣ 'ਚ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ, ਉਹ ਸਿਰਫ ਲੈਕ ਆਫ ਜਿਹੜਾ ਇੰਟਰਸਟ ਦੀ ਕਰਕੇ ਹੀ ਹੈ, ਇੰਟਰਸਟ ਦੀ ਘਾਟ ਕਰਕੇ, ਕਿਉਂਕਿ ਸਕੂਲ ਕਾਲਜ ਦੇ ਵਿੱਚ ਤੁਸੀਂ ਪੰਜਾਬੀ ਨੂੰ ਅਸੀਂ ਗੰਭੀਰਤਾ ਨਾਲ ਨਹੀਂ ਲੈਂਦੇ ਕਿ ਪਾਸ ਹੀ ਹੋਣਾ, ਹੋ ਜਾਵਾਂਗੇ ਯਾਰ, ਇਹਦਾ ਕੋਈ ਸਮੱਸਿਆ ਨਹੀਂ। ਪਰ
1: ਜੀ
2: ਮੈਂ
1: ਜੀ
2: ਕਹਿੰਦਾ
1: ਜੀ
2: ਵੀ ਜੇ ਉਹਨੂੰ ਪੂਰੀ ਦਿਲਚਸਪੀ ਨਾਲ ਪੜਿਆ ਜਾਵੇ ਤਾਂ ਤੁਸੀਂ ਇਸ ਪਾਸੇ ਵੱਲ ਹੈ ਜਿਹੜਾ ਮੀਡੀਆ ਜਾ ਸਕਦੇ ਹੋ। ਮੀਡੀਆ ਦਾ ਇਹ ਟੀਵੀ ਦਾ ਫਰੰਟ ਹੋ ਗਿਆ, ਫਿਰ ਪ੍ਰਿੰਟ
1: ਜੀ
2: ਮੀਡੀਆ ਦੇ ਵਿੱਚ ਆ ਜਾਓ, ਪ੍ਰੂਫ ਰੀਡਰ ਹੋ ਗਏ, ਸਬ ਐਡੀਟਰ ਹੋ ਗਏ, ਰਿਪੋਰਟਰ ਹੋ ਗਏ,
1: ਜੀ ਜੀ
2: ਬਹੁਤ
1: ਜੀ
2: ਤੇ ਇੱਕ ਲਿਖਾਰੀ ਵਜੋਂ ਤੁਸੀਂ ਅੱਛਾ ਕਰ ਸਕਦੇ ਹੋ, ਤਾਂ ਉਹ ਮੀਡੀਆ ਦੇ ਬਹੁਤ ਅੱਛੀਆਂ ਜਿਹੜੇ

0: ਵਾਸਤੇ, ਪੀਆਰ ਕਰਨ ਵਾਸਤੇ,
1: ਜੀ ਜੀ
0: ਉਸ ਵਾਸਤੇ ਮੈਂ ਖੁਦ, ਮੇਰੇ ਸਟੂਡੈਂਟ ਕੰਮ ਕਰ ਰਹੇ ਨੇ ਇਸ ਫੀਲਡ ਚ, ਦੋ ਤਿੰਨ ਬੱਚੇ ਮੇਰੇ, ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲਾਇਆ, 5,000 ਤੋਂ ਸ਼ੁਰੂਆਤ ਕੀਤੀ, ਅੱਜ ਉਹ 15-15, 20-20 ਹਜ਼ਾਰ ਲੈ ਰਹੇ ਨੇ ਤੇ ਘਰ ਬੈਠੇ ਕਮਾ ਰਹੇ ਨੇ। ਸੋਸ਼ਲ ਮੀਡੀਆ ਹੈਂਡਲ ਜਿਹੜੇ ਉਹਨਾਂ ਦੇ ਸੰਭਾਲਣੇ ਆ, ਕਿਉਂਕਿ ਉਹਨਾਂ ਦੇ ਉੱਪਰ ਬਹੁਤ ਸਾਰੇ ਜਿਹੜੇ ਪੰਜਾਬੀ ਪ੍ਰੇਮੀ ਵੀ ਨੇ ਜਾਂ ਜਿਹਨਾਂ ਨੂੰ ਇਸ ਕਾਰੋਬਾਰ ਦੀ ਸੋਸ਼ਲ ਮੀਡੀਆ ਵਰਤਣ ਦੀ ਸਮਝ ਹੈ, ਉਹ ਅੰਗਰੇਜ਼ੀ ਤੇ ਪੰਜਾਬੀ ਸਮਾਨ ਅੰਤਰ ਦੋਨਾਂ ਤੇ ਹੀ ਪੋਸਟਾਂ ਪਾਉਂਦੇ ਨੇ ਤੇ ਆਪਣੇ ਵਿਊਜ਼ ਦਿੰਦੇ ਨੇ, ਤੇ ਉਸ ਕਰਕੇ ਸੋਸ਼ਲ ਮੀਡੀਆ ਉਹ ਬਿਲਕੁਲ ਘਰ ਬੈਠੇ, ਤੁਸੀਂ ਕਿਤੇ ਜਾਣਾ ਨਹੀਂ, ਤੁਹਾਨੂੰ ਘਰ ਬੈਠੇ ਰੁਜ਼ਗਾਰ ਹੈ, ਬਹੁਤ ਅੱਛੇ ਉਹਦੇ ਵਿੱਚ ਪੈਸੇ ਨੇ, ਕੋਈ ਉਹਦੇ ਚ ਇੱਕ ਹੱਦਬੰਦੀ ਨਹੀਂ ਹੈ। ਤੁਸੀਂ 5,000 ਤੋਂ ਅੱਜ ਸ਼ੁਰੂ ਕਰਦੇ ਹੋ ਤਾਂ ਸਾਲ ਦੇ ਵਿੱਚ ਤੁਸੀਂ 50,000 ਪ੍ਰਤੀ ਮਹੀਨਾ ਦੇ ਪਹੁੰਚ ਜਾਂਦੇ ਹੋ, ਤੇ ਮੈਂ ਬਹੁਤ ਸਾਰੇ ਇੱਥੇ ਸੋਸ਼ਲ ਮੀਡੀਆ ਕਾਰਕੁਨ ਨੇ ਜਿਹੜੇ ਆਪਰੇਟ ਕਰਦੇ ਨੇ, ਤਾਂ ਉਹ ਲੱਖਾਂ ਰੁਪਏ ਵੀ ਉਹ ਕਮਾ ਰਹੇ ਨੇ ਬਕਾਇਦਾ ਆਫਿਸ ਖੋਲ ਕੇ ਤੇ ਵੈਬਸਾਈਟ ਚਲਾਉਣੀਆਂ, ਹੋਰ ਇਸ ਤਰ੍ਹਾਂ ਦਾ ਜਿਹੜਾ ਇਹ ਸੋਸ਼ਲ ਮੀਡੀਆ ਦਾ ਆ ਗਿਆ। ਹੋਰ ਬੜੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਤੁਸੀਂ ਰੁਜ਼ਗਾਰ ਹੈ ਪੰਜਾਬੀ ਦੇ ਵਿੱਚ, ਤੁਸੀਂ ਫਲੈਕਸ ਬੋਰਡ ਦੇਖਦੇ ਹੋ, ਪੇਂਟਰ ਦਾ ਧੰਦਾ ਇਹ ਜਿਹੜਾ ਬਣਾਉਂਦੇ ਹੋ, ਕਿੰਨੀਆਂ ਉਹਦੇ ਚ ਪੰਜਾਬੀ ਦੇ ਵਿੱਚ ਗਲਤੀਆਂ ਹੁੰਦੀਆਂ ਨੇ। ਉਹ ਕੰਪਿਊਟਰ ਦੇ ਤਾਂ ਮਾਹਰ ਹੁੰਦੇ ਨੇ, ਜੋ ਜਿਹਨਾਂ ਨੇ ਫਲੈਕਸ ਬਣਾਉਣੀਆਂ, ਡਿਜ਼ਾਇਨ ਕਰਨਾ, ਪਰ ਪੰਜਾਬੀ ਤੇ ਪਕੜ ਨਹੀਂ ਹੁੰਦੀ। ਤੇ ਜੇਕਰ ਤੁਸੀਂ ਪੰਜਾਬੀ ਦੇ ਵਿੱਚ ਤੁਹਾਡੀ ਪ੍ਰੋਫੈਸ਼ਨ ਹੈ ਤਾਂ ਤੁਸੀਂ ਉਸ ਪਾਸੇ ਵੀ ਜਾ ਸਕਦੇ ਹੋ। ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਰੁਜ਼ਗਾਰ ਦੇ ਮੌਕੇ ਨੇ, ਲੋੜ ਹੈ ਸਿਰਫ ਮਿਹਨਤ ਕਰਨ ਦੀ ਤੇ ਆਪਣੇ ਆਪ ਨੂੰ ਪੇਸ਼ ਕਰਨ ਦੀ। ਹੁਣ ਜ਼ਮਾਨਾ ਉਹ ਨਹੀਂ ਰਿਹਾ ਕਿ ਪਹਿਲਾਂ ਅਸੀਂ, ਮੈਂ ਵੀ ਬਹੁਤ ਸਾਲ ਕੰਮ ਕੀਤਾ ਕਿ ਅਸੀਂ ਕਿਸੇ ਨੂੰ ਦੱਸਦੇ ਹੀ ਨਹੀਂ ਸੀ, ਜਿਹੜਾ ਅਖਬਾਰ ਰਾਹੀਂ ਕਿਸੇ ਨੇ ਜਾਣ ਪਛਾਣ ਹੋਊਗੀ ਤਾਂ ਜਾਣਦਾ, ਪਰ ਅਸੀਂ ਕਿਸੇ ਚਾਰ ਬੰਦਿਆਂ ਚ ਬੈਠਣਾ ਜਾ ਕੇ। ਹੁਣ ਉਲਟ ਟ੍ਰੈਂਡ ਹੋ ਗਿਆ ਇਹ। ਮੈਂ ਕੁਛ ਟਾਈਮ, ਮੈਨੂੰ ਬੰਬਈ ਪੱਤਰਕਾਰੀ ਦੇ ਸੰਬੰਧ ਚ ਜਾਣ ਦਾ ਮੌਕਾ ਮਿਲਦਾ ਰਿਹਾ, ਉੱਥੇ ਇਹੀ ਹੁੰਦਾ ਸੀ ਕਿ ਜਾ ਕੇ ਦੱਸਣਾ, ਮੈਂ ਡਾਕਟਰ ਸੁਖਦਰਸ਼ਨ ਚਾਹਲਾ, ਮੈਂ ਆਹ ਕੰਮ ਕਰਦਾ ਜੀ ਤੇ ਆਹ ਕਰਨਾ ਚਾਹੁੰਦਾ। ਹੁਣ ਇਸ ਤਰ੍ਹਾਂ ਸਾਨੂੰ ਸਾਡੇ ਬੱਚਿਆਂ ਨੂੰ ਸਵੈਮਾਨ ਨਾਲ ਦੱਸਣਾ ਪਊਗਾ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੈ ਜੀ, ਪੰਜਾਬੀ ਦੇ ਨਾਲ ਕੀਤੀ ਹੈ ਤੇ ਮੇਰੀ ਇਹਦੇ ਵਿੱਚ ਪ੍ਰੋਫੈਸ਼ਨ ਹੈ, ਤੁਸੀਂ ਮੈਨੂੰ ਬਤੌਰ ਐਂਕਰ ਰੱਖ ਸਕਦੇ ਹੋ, ਬਤੌਰ ਸੋਸ਼ਲ ਮੀਡੀਆ। ਇਸ ਕਿਸਮ ਦੇ ਬਹੁਤ ਸਾਰੇ ਮੌਕੇ ਜਿਹੜੇ ਰੁਜ਼ਗਾਰ ਦੇ ਹੈਗੇ ਨੇ।
1: ਬਹੁਤ ਹੀ ਕਮਾਲ ਦੀ ਇਹ ਗੱਲ ਹੈ ਦੇਖੋ ਜੀ, ਕਿਉਂਕਿ ਕੌਨਫੀਡੈਂਸ ਲੈਵਲ ਦਾ ਆਉਣਾ ਪਹਿਲੀ ਸ਼ਰਤ ਹੈ ਕਿ ਕੌਨਫੀਡੈਂਸ ਆਏਗਾ ਫਿਰ ਉਦੋਂ ਅੱਗੇ ਜਿਹੜੀ ਗੱਲ ਅੱਗੇ ਚੱਲਦੀ ਹੈ। ਅਤੇ ਅਧਿਆਪਨ ਹੋ ਗਿਆ ਅਤੇ ਮੀਡੀਆ ਹੈ ਅਤੇ ਹੋਰ ਸਾਰੇ, ਇਹ ਬਹੁਤ ਸਾਰੇ ਫੀਲਡ ਮੈਨੂੰ ਲੱਗਦਾ ਹੈ ਕਿ ਓਪਨਿੰਗ ਉਹ 'ਚ ਮਿਲ ਜਾਂਦੀ ਆ ਜੇ ਪੰਜਾਬੀ ਨੂੰ ਆਪਾਂ ਲੈ ਕੇ ਚੱਲਦੇ ਹਾਂ। ਬਹੁਤ ਹੀ ਮੈਂ ਕਹਿੰਦਾ ਕਮਾਲ ਦੀ ਜਾਣਕਾਰੀ ਹੈ ਡਾਕਟਰ ਸਾਹਿਬ। ਅਤੇ ਇਹਦੇ ਵਿੱਚ ਆਪਾਂ ਜੇ ਅੱਗੇ ਦੇਖੀਏ ਕਿ ਖਾਸ, ਕਿਉਂਕਿ ਜੇ ਆਪਾਂ ਨੇ ਪ੍ਰੋਫੈਸ਼ਨ ਵਿੱਚ ਜਾਣਾ ਉਹਦੀ ਸਿਖਲਾਈ ਵੀ ਲੈਣੀ ਪੈਂਦੀ ਹੈ, ਅਤੇ ਕੋਈ ਜਿਹੜੇ ਕਿਹੜੇ ਕਿਹੜੇ ਤਰੀਕੇ ਹੈਗੇ ਆ, ਕਿਹੜੇ ਕਿਹੜੇ ਕੋਈ ਸੋਰਸ ਨੇ ਜਿੱਥੋਂ ਇਸ ਦੇ ਵਿੱਚ, ਵਿਸ਼ੇ ਦੇ ਵਿੱਚ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ ਤੇ ਅੱਗੇ ਤਰੱਕੀ ਦੇ ਰਾਹ ਕਿਵੇਂ ਖੁੱਲਦੇ ਨੇ?
0: ਹਾਂਜੀ, ਸਭ ਤੋਂ ਪਹਿਲੀ ਗੱਲ ਤਾਂ ਨਾ ਤੁਹਾਡਾ ਹੀ ਜਿਹੜੀ ਹੈਗੀ ਹੈ ਦਿਲਚਸਪੀ ਹੈ, ਦੂਸਰੀ ਚੀਜ਼ ਮਤਲਬ ਕਿ ਤੁਹਾਡਾ ਲਗਨ ਕੀ ਕਹਿੰਦਾ, ਤੇ ਤੀਸਰੀ ਚੀਜ਼ ਹੈ ਮਿਹਨਤ। ਇਹ ਹਮੇਸ਼ਾ ਜ਼ਿੰਦਗੀ 'ਚ ਤੁਸੀਂ ਕੋਈ ਕੰਮ ਕਰਦੇ ਹੋ, ਆਪਾਂ ਤੁਸੀਂ ਅਧਿਆਪਕ ਹੋ, ਅਧਿਆਪਕ ਦੇ ਨਾਲ ਨਾਲ ਤੁਹਾਡੀ ਦਿਲਚਸਪੀ ਹੈ, ਤੁਸੀਂ ਰੇਡੀਓ ਵਾਸਤੇ ਟਾਕਸ ਕਰਦੇ ਹੋ, ਸਮਾਜ ਨੂੰ ਇੰਨੀ ਵੱਡੀ ਸੇਧ ਦਿੰਦੇ ਹੋਗੇ, ਕਿਉਂਕਿ ਤੁਸੀਂ, ਤੁਹਾਡਾ ਘਰ ਦੇਖੋ, ਤੁਹਾਡਾ ਜਿਹੜਾ ਹੈਗਾ ਉਹ ਅਧਿਆਪਨ ਨਾਲ ਦੀ ਸੇਵਾ ਨਾਲ ਚੱਲ ਰਿਹਾ ਹੈਗਾ। ਪਰ ਇਹ ਤੁਹਾਡੀ ਨਿੱਜੀ ਦਿਲਚਸਪੀ ਹੈ ਕਿ ਮੈਂ ਵੀ ਇਹ ਨਿੱਜੀ ਤੌਰ ਤੇ ਮੈਂ ਤਾਂ ਹੀ ਅਖਬਾਰਾਂ ਵਾਸਤੇ ਲਿਖਦਾ ਕਿ ਜੋ ਬੰਦਾ ਸੰਸਾਰ ਤੇ ਆਇਆ, ਜੇ ਉਹਨੂੰ ਪਰਮਾਤਮਾ ਨੇ ਕੋਈ ਬੁੱਧੀ ਬਖਸ਼ੀ ਹੈ ਤਾਂ ਉਹਨੂੰ ਜ਼ਰੂਰ ਲੋਕਾਂ ਨਾਲ ਸ਼ੇਅਰ ਕਰਨੀ ਚਾਹੀਦੀ ਹੈ, ਚਾਹੇ ਕਿਸੇ ਰੂਪ ਚ, ਭਾਸ਼ਣ ਦੇ ਰੂਪ ਚ ਬੋਲ ਕੇ, ਜਿਸ ਤਰ੍ਹਾਂ ਵੀ ਮਰਜ਼ੀ ਤੁਸੀਂ ਕਰ ਸਕਦੇ ਹੋ।
1: ਬਿਲਕੁਲ ਬਿਲਕੁਲ।
0: ਤੇ ਅੱਗੇ ਜਾ ਕੇ ਇੱਕ ਜਿਹੜਾ ਹੈ ਗੁਰ, ਤੁਸੀਂ ਦੀ ਗੱਲ ਕੀਤੀ ਆਪਣਾ, ਮੈਂ ਇੱਕ ਇਹਦੇ ਵਿੱਚ ਇੱਕ ਹੋਰ ਵਿਸ਼ਾ ਰਹਿ ਗਿਆ ਸੀ ਕਿ ਸਾਡੇ ਪੰਜਾਬੀ ਜਿਹੜੀ ਭਾਸ਼ਾ ਹੈ ਇਹਦੇ ਨਾਲ ਸਾਡੇ ਧਰਮ ਨਾਲ ਦੇ, ਜੇ ਤੁਸੀਂ ਅੱਛੀ ਪੰਜਾਬੀ ਪੜ੍ਹੀ ਹੋ ਤਾਂ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਹੈਗੇ ਆ, ਬਹੁਤ ਅੱਛੇ ਪਾਠੀ ਬਣ ਸਕਦੇ ਹੋ, ਬਹੁਤ ਅੱਛੇ ਕੀਰਤਨੀਏ ਬਣ ਸਕਦੇ ਹੋ, ਬਹੁਤ ਅੱਛੇ ਇਹਨਾਂ ਦੇ ਪ੍ਰਚਾਰਕ ਬਣ ਸਕਦੇ ਹੋ। ਇਸ ਫੀਲਡ ਦੇ ਵਿੱਚ ਵੀ ਇੱਕ ਬਹੁਤ ਸਮਾਜ ਨਾਲ ਜੁੜਿਆ ਕੀਤਾ ਤੇ ਇੱਕ ਸਕੂਨ ਵਾਲਾ ਜਿਹੜਾ ਹੈਗਾ ਉਹ ਉਸ ਪਾਸੇ, ਨਾਲੇ ਧਰਮ, ਨਾਲੇ ਤੁਹਾਡਾ ਸਤਿਕਾਰ ਹੈ, ਨਾਲੇ ਤੁਹਾਨੂੰ ਇਸ ਫੀਲਡ ਦੇ ਵਿੱਚ ਅੱਗੇ ਵਧਣ ਦੇ ਜਿਹੜੇ ਬੜੇ ਮੌਕੇ ਨੇ, ਬੜਾ ਤੁਸੀਂ ਸੇਧ ਦੇ ਸਕਦੇ ਹੋ ਇੱਕ ਸਮਾਜ ਸੇਵਾ ਦੇ ਰੂਪ ਦੇ ਵਿੱਚ। ਇਸੇ ਤਰ੍ਹਾਂ ਆਪਾਂ ਰੁਜ਼ਗਾਰ ਦੀ ਕੁਛ ਗੱਲ ਕੀਤੀ ਸੀ, ਸਿੰਗਿੰਗ ਹੈ ਦੇਖੋ, ਗਾਇਕੀ ਹੈ, ਗਜ਼ਲ ਗਾਇਕੀ ਹੈ, ਇਹ ਬੜੀਆਂ ਚੀਜ਼ਾਂ ਨੇ ਜਿਹੜੀਆਂ ਰਾਹੀਂ ਤੁਸੀਂ, ਕਿਉਂਕਿ ਦੇਖੋ ਬਾਲੀਵੁੱਡ ਦੇ ਵਿੱਚ ਸਾਡਾ ਸੰਗੀਤ ਵੱਜ ਰਿਹਾ ਹੈਗਾ, ਤੇ ਹੁਣ ਅਸੀਂ ਕਈ, ਚਲੋ ਨੌਜਵਾਨਾਂ ਨੂੰ ਹੁੰਦਾ ਹੈ ਕਿ ਸਿਰਫ ਅਸੀਂ ਮਾਰ ਧਾੜ ਵਾਲੇ ਗੀਤ ਗਾ ਕੇ ਅੱਗੇ ਜਾ ਸਕਦੇ ਹਾਂ, ਸਾਡੇ ਸਾਹਮਣੇ ਆ ਗੁਰਦਾਸ ਮਾਨ ਕਦੋਂ ਦੇ ਖੜੇ ਨੇ, ਸਤਿੰਦਰ ਸਰਤਾਜ ਆਏ ਨੇ, ਤੇ ਇਹ ਵੀ ਇੱਕ ਜਿਹੜਾ ਬਹੁਤ ਵੱਡਾ ਪ੍ਰੋਫੈਸ਼ਨ ਹੈ, ਵੱਡੀ ਇੰਡਸਟਰੀ ਹੈ। ਅਗਲੀ ਇੱਕ ਗੱਲ ਸੀ ਫਿਲਮਾਂ ਬਾਰੇ ਕਿ ਪੰਜਾਬੀ ਦੇ ਵਿੱਚ ਫਿਲਮਾਂ ਬਣ ਰਹੀਆਂ, ਉੱਥੇ ਵੀ ਇਹ ਸਮੱਸਿਆ ਆਈ, ਸ਼ੁਰੂਆਤ ਹੋਈ ਜਦੋਂ ਸਿਨੇਮੇ ਦੀ, ਬਹੁਤ ਲੋਕਾਂ ਨੇ ਆਲੋਚਨਾ ਕੀਤੀ, ਪਰ ਹੁਣ ਅੱਜ ਹਰ ਕੋਈ ਸਿਰ ਉੱਚਾ ਕਰਕੇ ਕਹਿੰਦਾ ਕਿ ਪੰਜਾਬੀ 'ਚ ਅੱਛੀਆਂ ਫਿਲਮਾਂ ਵੀ ਬਣ ਰਹੀਆਂ ਨੇ, ਪਰਿਵਾਰਕ। ਚਲੋ ਪੰਜਾਬੀ ਦੇ ਵਿੱਚ ਹਜੇ ਜਿਹੜੇ ਸਾਡੇ ਦਰਸ਼ਕ ਨੇ

0: ਗੰਭੀਰ ਫਿਲਮਾਂ ਨਹੀਂ ਬਰਦਾਸ਼ਤ ਕਰਦੇ
1: ਜੀ
0: ਤੇ
1: ਜੀ
0: ਪਰ
1: ਜੀ ਜੀ
0: ਹਲਕਾ ਫੁਲਕਾ ਇੰਟਰਟੇਨਮੈਂਟ, ਥੋੜੀ ਮੋਟੀ ਸੇਧ, ਉਹ ਫਿਲਮਾਂ ਇੱਕ ਬਹੁਤ ਵੱਡਾ ਕਾਰੋਬਾਰ ਹੈ ਫਿਲਮਾਂ ਦਾ।
1: ਬਿਲਕੁਲ
0: ਉਹਦੇ ਚ ਸ਼ੁਰੂਆਤ ਇਸ ਤਰ੍ਹਾਂ ਹੀ ਹੋਈ ਸੀ ਕਿ ਬੰਬੇ ਬੈਠੇ ਬੰਦੇ ਪੰਜਾਬੀ ਫਿਲਮਾਂ ਲਿਖਦੇ ਸੀ, ਹਿੰਦੀ ਭਾਸ਼ਾ ਚ ਹੀ ਲਿਖ ਦਿੰਦੇ ਸੀ,
1: ਜੀ ਜੀ
0: ਪੰਜਾਬੀ ਦੇ ਵਿੱਚ ਤਰਜਮਾ ਕਰਕੇ ਜਿਹੇ ਜੀ ਫਿਲਮ ਬਣੀ ਚੱਲ ਜਾਂਦੀ। ਪਰ ਹੁਣ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਨਵੇਂ ਨੌਜਵਾਨ ਮੁੰਡੇ ਸਕ੍ਰਿਪਟ ਰਾਈਟਰ ਨੇ, ਫਿਲਮ ਸਟੋਰੀ ਰਾਈਟਰ ਨੇ,
1: ਜੀ
0: ਉਹ
1: ਜੀ
0: ਅੱਗੇ ਆਏ ਨੇ ਤੇ ਪੰਜਾਬੀ ਫਿਲਮਾਂ ਜਿਨ੍ਹਾਂ ਲੋਕਾਂ ਨੂੰ ਕਲਚਰ ਦੀ ਸੂਝ ਸੀ, ਪਾਲੀ ਭੁਪਿੰਦਰ ਵਰਗੇ ਨਾਟਕਕਾਰ, ਉਹ ਬੰਦੇ ਵੀ ਫਿਲਮ ਮੇਕਿੰਗ ਦੇ ਵਿੱਚ ਆ ਗਏ। ਫਿਲਮ
1: ਬਿਲਕੁਲ
0: ਮੇਕਿੰਗ ਬਹੁਤ ਅੱਛਾ ਇੱਕ ਰੁਜ਼ਗਾਰ ਹੈ, ਉੱਥੇ ਵੀ ਸਿਰਫ ਬੱਚੇ ਨੂੰ ਪ੍ਰੈਜੈਂਟੇਸ਼ਨ ਹੈ ਜਿਹੜੀ ਆਪਣੀ ਕਰਨੀ ਚਾਹੀਦੀ ਹੈ, ਤੇ
1: ਜੀ ਜੀ
0: ਫਿਲਮਾਂ
1: ਜੀ
0: ਦੇ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਲੈ ਕੇ ਬਹੁਤ ਰੁਜ਼ਗਾਰ ਦੇ ਜਿਹੜੇ ਸਾਧਨ ਨੇ। ਪੰਜਾਬੀ ਫਿਲਮਾਂ ਦਾ ਦਾਇਰਾ ਵੱਧ ਰਿਹਾ, ਦਿਨੋ ਦਿਨ ਘੱਟ ਨਹੀਂ ਰਿਹਾ, ਤੇ ਜਿਸ ਤੋਂ
1: ਜੀ
0: ਅਸੀਂ
1: ਜੀ
0: ਅੰਦਾਜ਼ਾ ਲਾ ਸਕਦੇ ਹਾਂ ਕਿ ਪੰਜਾਬੀ ਜਿਹੜੀ ਭਾਸ਼ਾ ਹੈ ਉਹ ਬਹੁਤ ਵੱਧ ਰਹੀ ਹੈ, ਕਿਉਂਕਿ ਪੰਜਾਬੀ ਫਿਲਮਾਂ ਦਾ ਜਿਹੜਾ ਜ਼ਿਆਦਾ ਬਿਜ਼ਨਸ ਹੈ ਉਹ ਵਿਦੇਸ਼ ਚੋਂ ਆਉਂਦਾ ਹੈਗਾ, ਤੇ
1: ਜੀ ਜੀ
0: ਉੱਥੋਂ ਉਸ ਦੇ ਸਿਰ ਤੇ ਪੰਜਾਬੀ ਫਿਲਮਾਂ ਬਹੁਤ ਜ਼ਿਆਦਾ ਇੰਡਸਟਰੀ ਹੈ ਜਿਹੜੀ ਗਰੋ ਕਰ ਰਹੀ ਹੈ।
1: ਜੀ ਜੀ
0: ਅੱਗੇ
1: ਜੀ
0: ਤੁਸੀਂ ਗੱਲ ਕੀਤੀ ਸੀ ਕਿ ਇਸ ਫੀਲਡ 'ਚ ਜਾਇਆ ਕਿਵੇਂ ਜਾ ਸਕਦਾ,
1: ਬਿਲਕੁਲ
0: ਪਹਿਲੀ ਚੀਜ਼ ਇਹੀ ਹੈ ਕਿ ਆਪਾਂ ਜੇ ਤੁਹਾਨੂੰ ਦਿਲਚਸਪੀ ਹੈ, ਕੌਨਫੀਡੈਂਸ ਪੈਦਾ ਕਰੋ ਆਪਣੇ 'ਚ ਵੀ ਮੈਂ ਇਹ ਕੰਮ ਕਰ ਸਕਦਾ ਹੈਗਾ
1: ਜੀ
0: ਮੈਂ
1: ਜੀ ਜੀ
0: ਪੰਜਾਬੀ ਦੇ ਵਿੱਚ। ਹੁਣ ਬਹੁਤ ਸਾਰੇ ਸਾਡੇ ਜਿਹੜੇ ਮੁੰਡੇ ਕੁੜੀਆਂ ਬਾਹ ਪੈਂਦਾ, ਉਹਨਾਂ ਨੂੰ ਅਸੀਂ ਸਕੂਲ ਪੜ੍ਹਦੇ ਸਮੇਂ ਪ੍ਰੇਰਿਤ ਕਰ ਦਿੰਦੇ ਹਾਂ ਕਿ ਤੁਸੀਂ ਜੇ ਜਾਣਾ, ਉਹ ਆਪਣੀ ਘਰੇਲੂ ਹਾਲਤ ਵੀ ਠੀਕ ਨਹੀਂ, ਉਹਨੂੰ ਕਹਿੰਦੇ ਆ ਕਿ ਕੰਪਿਊਟਰ ਦਾ ਨਾਲ ਕਲਾਸਾਂ ਸਿੱਖ ਲਾ ਸਕੂਲ ਦੇ ਵਿੱਚ।
1: ਜੀ
0: ਕੁਛ ਬੱਚੇ ਆਉਂਦੇ ਆ ਕੰਪਿਊਟਰ ਤੇ ਆਪਣਾ ਐਕਟੀਵਿਟੀ ਕਰਦੇ ਨੇ, ਤੇ ਅਜਿਹੇ ਬੱਚੇ ਪੰਜਾਬੀ ਟਾਈਪ ਵੀ ਸਿੱਖਣ ਲੱਗ ਜਾਂਦੇ ਨੇ ਨਾਲੋਂ ਨਾਲ, ਉਹ
1: ਜੀ ਜੀ
0: ਟਾਈਪ 'ਚ ਮਹਾਰਤ ਕਰ ਲਈ, ਫਿਰ ਡਿਜ਼ਾਇਨ 'ਚ ਮਹਾਰਤ ਕਰਨੀ ਸ਼ੁਰੂ ਕਰ ਲਈ, ਤਾਂ ਉਹ ਨਾਲੋਂ ਨਾਲ ਇਹ ਸਿਲਸਿਲਾ ਚੱਲਦਾ ਜਾਂਦਾ। ਇਹ ਦਿਲਚਸਪੀ ਦੀ ਗੱਲ ਹੈ, ਬਾਕੀ ਮਿਹਨਤ ਹੈ। ਮੈਂ
1: ਜੀ
0: ਪਹਿਲਾਂ
1: ਜੀ
0: ਵੀ ਕਿਹਾ, ਚਾਹੇ ਕਿਸੇ ਕਿਸਮ ਦੀ ਤੁਸੀਂ ਪੜ੍ਹਾਈ ਕਰੋ, ਹੁਣ ਦੇਖੋ ਪੰਜਾਬ ਦੇ ਵਿੱਚ ਇੱਕ ਟਾਈਮ ਆਇਆ ਸੀ ਕਿ ਇੰਜੀਨੀਅਰਿੰਗ ਕਾਲਜ ਤੇ ਬਿਜ਼ਨਸ ਨਾਲ ਰਿਲੇਟਡ ਇੰਨੇ ਕੋਰਸ ਸ਼ੁਰੂ ਹੋ ਗਏ ਸੀ,
1: ਬਿਲਕੁਲ
0: ਥਾਂ ਥਾਂ ਕਾਲਜ ਖੁੱਲ ਗਏ, ਪਰ
1: ਬਿਲਕੁਲ
0: ਅੱਜ ਉਹ ਪ੍ਰਾਈਵੇਟ ਐਜੂਕੇਸ਼ਨ ਨੂੰ ਬਹੁਤ ਵੱਡਾ, ਕਿਉਂਕਿ ਕੁਆਲਿਟੀ ਨਹੀਂ ਆ ਰਹੀ ਸੀਗੀ, ਮੈਂ ਇਹਦੀ
1: ਜੀ ਜੀ
0: ਕੋਈ
1: ਜੀ
0: ਸ਼ੱਕ ਨਹੀਂ। ਸਾਡੀ ਜਿਹੜੀ ਹੈ ਇੱਧਰ ਬੀਐਡ ਕਾਲਜ ਵੀ ਆਏ, ਉੱਥੇ ਵੀ ਕੁਆਲਿਟੀ ਖਤਮ ਹੋ ਗਈ ਸੀ, ਕਿਉਂਕਿ ਜਿਹੜੀਆਂ ਨੋਨ ਅਟੈਂਡਿੰਗ ਦਾ ਜਿਹੜਾ ਟ੍ਰੈਂਡ ਚੱਲਿਆ ਸੀ, ਫੀਸ ਵੱਧ ਕਰੋ, ਨਿੱਜੀ ਐਜੂਕੇਸ਼ਨ ਦਾ ਸਭ ਤੋਂ ਵੱਡਾ ਲਾਸ ਦੇਸ਼ ਭਰ 'ਚ ਇਹੀ ਹੋਇਆ।
1: ਜੀ ਜੀ ਜੀ
0: ਉਹਨਾਂ ਉੱਥੇ ਇਹ ਇਸ ਤਰ੍ਹਾਂ ਦੀ ਜਿਹੜੀ ਇੱਕ ਸਮੱਸਿਆ ਆਈ, ਤੇ ਇੰਜੀਨੀਅਰ ਵਿਹਲੇ ਹੋ ਗਏ, ਕਿਉਂਕਿ ਕੁਆਲਿਟੀ ਨਹੀਂ ਆ ਰਹੀ। ਜੀ ਜੀ
1: ਜੀ ਜੀ
0: ਇੰਜੀਨੀਅਰਿੰਗ ਕਰ ਰਿਹਾ, ਜੀ ਜੀ ਬਿਜ਼ਨਸ ਦੀਆਂ ਡਿਗਰੀਆਂ ਕਰ ਰਿਹਾ ਸੀਗਾ, ਤੇ ਮੁੰਡੇ ਕੁੜੀਆਂ 10-10 ਹਜ਼ਾਰ ਤੇ ਲੱਗੇ ਹੋਏ ਸੀ। ਪਰ ਇਸ ਟਾਈਮ ਦੇ ਵਿੱਚ ਦੁਬਾਰੇ ਫੇਰ ਗ੍ਰੈਜੂਏਸ਼ਨ ਕਰਨ ਦਾ ਜਿਹੜਾ ਹੈਗਾ, ਸਿੰਪਲ ਜਿਹੜੀ ਆਪਾਂ ਜਿਹਨੂੰ BA ਕਹਿੰਦੇ ਆ, ਉਹ ਕਰਨ ਦਾ ਰੁਝਾਨ ਆ ਗਿਆ। ਉਹ ਲੋਕਾਂ ਨੂੰ, ਬੱਚਿਆਂ ਨੂੰ ਪਤਾ ਲੱਗਿਆ ਕਿ ਇੰਜੀਨੀਅਰਿੰਗ ਕਰਕੇ ਇੱਕ ਮੈਂ ਇੰਜੀਨੀਅਰ ਬਣ ਸਕਦਾ, ਗ੍ਰੈਜੂਏਸ਼ਨ ਕਰਕੇ ਮੈਂ ਬਹੁਤ ਸਾਰੇ ਫੀਲਡ 'ਚ ਜਾ ਸਕਦਾ, ਤੇ ਸਰਕਾਰੀ ਰੁਜ਼ਗਾਰ, ਪ੍ਰਾਈਵੇਟ ਰੁਜ਼ਗਾਰ ਬੜੇ ਮਿਲੇ ਨੇ। ਤੇ ਪਰ ਜਦੋਂ ਤੁਸੀਂ, ਮੈਂ ਕਹਿੰਦਾ ਬੱਚਿਆਂ ਨੂੰ ਜਿਵੇਂ ਸਕੂਲ ਦੇ ਵਿੱਚ ਵੀ ਅਸੀਂ ਪੜ੍ਹਾਉਂਦੇ ਹਾਂ, ਕਿਉਂਕਿ ਮੇਰਾ ਆਪਣਾ ਜਿਹੜਾ ਰਾਬਤਾ ਜ਼ਿਆਦਾ ਮੇਰਾ ਇਸ ਪਾਸੇ ਨਾਲ ਹੈ, ਤਾਂ ਬੱਚਿਆਂ ਨੂੰ ਉੱਥੋਂ ਹੀ ਲਿਟਰੇਚਰ ਪੜ੍ਹਨ ਵੱਲ ਰੁਝਾਨ ਹੋਣਾ ਚਾਹੀਦਾ, ਘੱਟੋ ਘੱਟ ਲਿਟਰੇਚਰ ਨਹੀਂ ਪੜ੍ਹਨਾ ਤਾਂ ਅਖਬਾਰ ਪੜ੍ਹਨ ਵੱਲ। ਮੈਂ ਖੁਦ
1: ਜੀ ਜੀ
0: ਸਕੂਲਾਂ 'ਚ ਕੋਸ਼ਿਸ਼ ਕਰਦਾ ਰਹਿੰਦਾ ਕਿ ਬਹੁਤ ਸਾਰੇ ਅਖਬਾਰਾਂ ਦੀਆਂ ਪੰਜਾਬੀ ਦੀਆਂ ਸਕੀਮਾਂ ਆਉਂਦੀਆਂ ਨੇ, ਤਾਂ ਮੈਂ ਅਖਬਾਰ ਲਗਾ ਦਿੰਦਾ ਬੱਚਿਆਂ ਨੂੰ ਵੀ
1: ਜੀ
0: ਬੇਟਾ ਅਖਬਾਰ ਜ਼ਰੂਰ ਪੜ੍ਹੋ ਘਰ ਬੈਠ ਕੇ, ਤੇ ਉਹ ਬੱਚਾ ਦੇਖਦੇ ਦੇਖਦੇ ਚੇਂਜ ਹੋ ਜਾਂਦਾ। ਗ੍ਰੈਜੂਏਸ਼ਨ ਕਰਦੇ ਹੋ ਨਾਲ ਆਪਣਾ ਜਿਹੜੀ ਅਕੈਡਮਿਕ ਜਿਹੜਾ ਪਾਠਕ੍ਰਮ ਹੈ ਉਹਦੇ ਨਾਲ ਨਾਲ ਪੰਜਾਬੀ ਭਾਸ਼ਾ ਜਿਹੜਾ ਉਹਦਾ ਸਹਿਤ, ਉਹਦੇ ਵਾਸਤੇ ਪੰਜਾਬੀ ਦੇ ਅਖਬਾਰ, ਪੰਜਾਬੀ ਦੇ ਅੱਛੇ ਰੇਡੀਓ ਪ੍ਰੋਗਰਾਮ ਸੁਣੋ, ਅੱਛੇ ਟੀਵੀ ਟਾਕ ਸੁਣੋ, ਚਾਹੇ ਹੋਰ ਭਾਸ਼ਾ ਸੁਣ ਲਓ, ਜੇ ਇੰਪਰੂਵ ਕਰਨਾ ਕੋਈ ਇਹ ਨਹੀਂ। ਬਹੁਤ ਸਾਰੇ ਪੰਜਾਬੀ ਦੇ ਜਿਵੇਂ ਲੇਖਕ ਹੋਏ ਨੇ, ਰਾਮ ਸਰੂਪ ਪਣਕੀ ਜੀ ਹੋਏ ਨੇ, ਉਹ ਅੰਗਰੇਜ਼ੀ ਦੇ ਪ੍ਰੋਫੈਸਰ ਸੀ, ਇੱਕ ਮਹਿਬੂਬ ਸਾਹਿਬ ਹੋਏ ਆ, ਜਿਹਨਾਂ ਨੂੰ ਇਹ ਲੋਕ ਨੇ ਜਿਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲੇ ਹੋਏ ਨੇ, ਤਾਂ ਇਹ
1: ਜੀ
0: ਦੋਨੋਂ ਹੀ, ਉਹ ਕਾਲਜ ਅੰਗਰੇਜ਼ੀ ਦੇ ਪ੍ਰੋਫੈਸਰ ਸੀ ਮਹਿਬੂਬ ਜੀ, ਚਨਾ ਦੇ ਪਾਣੀ ਕਿਤਾਬ ਨੂੰ ਉਹਨਾਂ ਜੀ ਨੂੰ
1: ਜੀ ਜੀ
0: ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ।
1: ਜੀ
0: ਤਾਂ ਇਹ ਕੋਈ ਜ਼ਰੂਰੀ ਨਹੀਂ ਹੈ, ਉਹਨਾਂ ਨੇ ਪੰਜਾਬੀ 'ਚ ਲਿਖਿਆ, ਤੇ ਦੇਖੋ ਉਹਨਾਂ ਦੇ ਇੰਗਲਿਸ਼ ਭਾਸ਼ਾ ਦੇ ਪ੍ਰੋਫੈਸਰ ਸੀ, ਉਹਨਾਂ ਨੂੰ ਦੋ ਭਾਸ਼ਾਵਾਂ ਦਾ ਗਿਆਨ ਹੋਇਆ ਸਾਹਿਤ ਦਾ।
1: ਜੀ
0: ਤਾਂ ਇਸ ਤਰ੍ਹਾਂ ਜੇ ਅਸੀਂ ਨਾਲੋਂ ਨਾਲ ਲਿਟਰੇਚਰ ਪੜ੍ਹਦੇ ਜਾਵਾਂਗੇ, ਮੈਂ ਨਿੱਜੀ ਰੂਪ 'ਚ ਦੱਸਣਾ ਚਾਹੁੰਦਾ ਕਿ ਮੈਂ 6 ਸਾਲ ਦਾ ਅਖਬਾਰ ਪੜ੍ਹਨ ਲੱਗ ਗਿਆ ਸੀ, ਉਸ
1: ਜੀ
0: ਵੇਲੇ ਨਵਾਂ ਜ਼ਮਾਨਾ ਅਖਬਾਰ ਆਉਂਦਾ ਸੀ, 78 ਦੇ ਵਿੱਚ ਪੰਜਾਬੀ ਟ੍ਰਿਬਿਊਨ ਆਉਣ ਲੱਗਿਆ, ਉਹ
1: ਜੀ
0: ਮੇਰੇ ਘਰ ਆਉਣ ਲੱਗਿਆ, ਉਹ ਪੜ੍ਹਨ ਲੱਗੇ, 2-3 ਸਾਲ ਬਾਅਦ ਅਜੀਤ ਔਰ ਇਹ ਅਖਬਾਰ ਆਉਣ ਲੱਗ ਗਏ, ਡਾਕ ਰਾਹੀਂ ਉਦੋਂ ਸਾਡੇ ਅਖਬਾਰ ਆਉਂਦੇ ਜਾਂ ਹੋਰ ਰੂਪ 'ਚ। ਤਾਂ ਇਸ ਤਰ੍ਹਾਂ ਮੈਨੂੰ ਅਖਬਾਰਾਂ ਨੇ ਬਹੁਤ ਪੇ ਕੀਤਾ, ਤੇ ਅੱਜ ਤੱਕ ਅਖਬਾਰ ਮੇਰੀ ਜ਼ਿੰਦਗੀ ਦਾ ਹਿੱਸਾ ਹੈ, ਮੈਂ ਆਪਣੇ ਬੱਚਿਆਂ ਨੂੰ, ਸਟੂਡੈਂਟਸ ਨੂੰ ਇਹ ਅਖਬਾਰ ਜਿਹੜੇ ਆ ਹੁਣ ਵੀ ਲਗਵਾਏ ਹੋਏ ਨੇ। ਤੇ ਇਸ ਕਰਕੇ ਮੈਂ ਕਹਿੰਦਾ ਕਿ ਮਿਹਨਤ, ਪੰਜਾਬੀ ਨੂੰ ਲਗਨ ਨਾਲ ਪੜ੍ਹੋ, ਥੋੜੇ ਜਿਹੇ ਟਾਈਮ ਦੇ ਵਿੱਚ ਹੀ ਤੁਸੀਂ ਤੁਹਾਡਾ ਦਿਲਚਸਪੀ ਬਣੋ, ਤੇ ਮੁੜ ਕੇ ਤੁਸੀਂ ਗ੍ਰੈਜੂਏਸ਼ਨ ਕਰਕੇ ਕਿਸੇ ਵੀ ਫੀਲਡ 'ਚ ਆਪਣਾ ਰਿਜ਼ਿਊਮ ਦੇ ਕੇ ਜਾ ਸਕਦੇ ਹੋ, ਡਿਗਰੀ ਕਰਕੇ ਜਾ ਸਕਦੇ ਹੋ। ਤਾਂ ਹੁਣ ਬਹੁਤ ਸਾਰੇ, ਤੁਹਾਨੂੰ ਮੈਂ ਇਹਦੀ ਐਗਜ਼ਾਮਪਲ ਦਿੰਦਾ, ਬਹੁਤ ਸਾਰੇ ਟੀਚਰ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਉਂਦੇ ਨੇ, ਸਰਕਾਰੀ 'ਚ ਨਹੀਂ ਰੁਜ਼ਗਾਰ ਮਿਲਿਆ,
1: ਜੀ
0: ਇੱਕ ਟੀਚਰ ਉੱਥੇ 5-7 ਹਜ਼ਾਰ ਤੇ ਖੜਾ, ਇੱਕ ਟੀਚਰ ਕੋਲ ਇੰਨੀ ਇਸੇ ਕਿਸਮ ਦਾ ਹੀ ਹੈ ਕਿ ਤੁਹਾਡੀ ਇੰਟਰਸਟ ਹੋਣਾ ਚਾਹੀਦਾ ਪਹਿਲਾਂ ਤੇ ਮਿਹਨਤ ਹੈ, ਮਿਹਨਤ ਕਰ ਲਓ। ਮੈਂ ਬਿਲਕੁਲ, ਸਾਡੇ ਕਿਹਾ ਜਾਂਦਾ ਕਿ ਨੌਜਵਾਨਾਂ ਬਾਰੇ ਕਿਹਾ ਜਾਂਦਾ ਜੇ ਘਰ ਦੇ ਵਿੱਚ ਬੱਚਾ ਕੋਈ ਸ਼ਰਾਰਤਬਾਜ਼ੀ ਕਰਦਾ, ਵਿਹਲੇਪਣ ਦੇ ਕਰਦਾ, ਬਾਹਰ ਅੰਦਰ ਜਾਂਦਾ, ਤਾਂ ਅਕਸਰ ਹੀ ਮਾਂ ਪਿਓ ਜੀ ਉਹਨੂੰ ਰੋਕਦੇ ਆ, ਤਾਂ ਕਈ ਵਾਰੀ ਦਾਦਾ ਦਾਦੀ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਕਹਿੰਦਾ ਨਹੀਂ ਇਹਨਾਂ ਦੀ ਉਮਰ ਹੈ। ਮੈਂ ਇਸ ਚੀਜ਼ ਤੋਂ, ਮੇਰੀ ਧਾਰਨਾ ਉਲਟ ਹੈ
1: ਜੀ,
0: ਕਿ ਜਿਹੜਾ ਬੱਚਾ ਸਕੂਲ ਕਾਲਜ ਟਾਈਮ ਚ ਮਿਹਨਤ ਕਰ ਗਿਆ ਉਹ ਸਾਰੀ ਉਮਰ ਹੀ ਸ਼ਰਾਰਤਾਂ ਕਰਨ ਜੋਗਰਾ ਹੋ ਜਾਂਦਾ। ਤੁਹਾਨੂੰ ਅੱਛੀ ਜੋਬ ਮਿਲ ਗਈ, ਸਾਰੀ ਲਾਈਫ ਇੰਜੋਏ ਕਰਾਂਗੇ। ਅਸੀਂ ਸਾਈਕਲ ਤੋਂ ਇਸੇ ਤਰ੍ਹਾਂ ਹੀ ਮਿਹਨਤ ਕੀਤੀ, ਸਾਈਕਲਾਂ ਤੇ ਜਾ ਕੇ ਪੜ੍ਹੇ ਹਾਂ, ਤਾਂ ਪਰਮਾਤਮਾ ਦੀ ਕਿਰਪਾ ਨਾਲ ਅੱਜ ਜਿਹੜੀ ਕਾਮ ਬੰਦੇ ਨੂੰ ਸੁੱਖ ਸਹੂਲਤ ਚਾਹੀਦੀ ਹੈ, ਸੰਤੁਸ਼ਟੀ ਵਾਲੀ, ਉਹ ਦਿੱਤੀ ਹੈ। ਉਹ
1: ਜੀ ਜੀ
0: ਕਿਸਦੀ ਬਦੌਲਤ ਹੈ ਕਿ ਅਸੀਂ ਮਿਹਨਤ ਕੀਤੀ, ਪੰਜਾਬੀ ਭਾਸ਼ਾ ਤੇ ਵਿਸ਼ਵਾਸ ਰੱਖਿਆ ਤੇ ਇਸੇ ਫੀਲਡ ਚ ਆ ਕੇ ਸਾਨੂੰ ਅਧਿਆਪਨ ਚ ਰੁਜ਼ਗਾਰ ਮਿਲਿਆ ਤੇ ਅੱਗੇ ਵੱਧ ਰਹੇ ਹਾਂ।
1: ਜੀ ਜੀ ਚੱਲ ਸਾਹਿਬ, ਦੇਖੋ ਮੈਨੂੰ ਤਾਂ ਐਂ ਲੱਗਦਾ ਜਿਹੜੀ ਤੁਹਾਡੀ ਆਪਣੀ ਸ਼ਖਸੀਅਤ ਆ ਉਹ ਇੱਕ ਭਾਸ਼ਾ ਵਿਗਿਆਨੀ ਦੀ ਤਰ੍ਹਾਂ, ਮੈਨੂੰ ਲੱਗਦਾ ਭਾਸ਼ਾ ਦਾ ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਹੈ, ਅਤੇ ਤੁਸੀਂ ਇਹ ਭਾਸ਼ਾ ਨੂੰ ਲੈ ਕੇ ਇੰਨਾ ਕੰਮ ਕੀਤਾ ਹੈ ਅਤੇ ਲਗਾਤਾਰ ਕਰ ਰਹੇ ਹੋ, ਅਤੇ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜੇ ਤੁਸੀਂ ਆਪਣੇ ਬਾਰੇ ਅਤੇ ਆਪਣੇ ਜਿਹੜੇ, ਕਿਉਂਕਿ ਕੁਝ ਤੁਸੀਂ ਸੰਕੇਤ ਦਿੱਤੇ ਵੀ ਨੇ, ਅਤੇ ਜੇ ਆਪਾਂ ਜਿਹੜੇ ਤੁਸੀਂ ਬਹੁਤ ਸਾਰੇ ਕੰਮ ਕਰ ਰਹੇ ਹੋ, ਬਹੁਤ ਸਾਰੇ ਫੀਲਡ ਵਿੱਚ ਕੰਮ ਕਰ ਰਹੇ ਹੋ ਅਧਿਆਪਨ ਦੇ ਨਾਲ ਨਾਲ, ਅਤੇ ਉਹਨਾਂ ਬਾਰੇ ਵੀ ਦੋ ਚਾਰ ਆਪਾਂ, ਮੈਂ ਕਹਿੰਦਾ, ਜਾਣਕਾਰੀ ਜਿਹੜੀ ਆ ਸੰਖੇਪ ਚ ਸਾਂਝੀ ਕਰ ਸਕਦੇ ਆ।
0: ਦੇਖੋ ਮੈਂ ਅਧਿਆਪਨ ਕੀਤਾ, ਮੈਂ ਤਾਂ ਸ਼ੁਰੂਆਤ, ਮੈਂ ਉਸ ਤੋਂ ਪਹਿਲਾਂ ਮੈਂ ਰੈਗੂਲਰ ਪੱਤਰਕਾਰੀ ਕਰਦਾ ਸੀ ਮਾਨਸਾ ਤੋਂ, ਅਜੀਤ ਤੇ ਪੰਜਾਬੀ ਟੂਨ ਅਖਬਾਰਾਂ ਲਈ। ਉਸ ਤੋਂ ਬਾਅਦ ਮੈਨੂੰ 1997 ਦੇ ਵਿੱਚ ਨਵੰਬਰ ਚ ਸਰਕਾਰੀ ਮੈਂ ਸੇਵਾ ਚ ਆ ਗਿਆ। ਫਿਰ ਮੈਂ ਉਸ ਦੇ ਨਾਲ ਨਾਲ ਜਿਹੜਾ ਸੀ ਆਪਣੇ ਵਿਭਾਗ ਤੋਂ ਪ੍ਰਵਾਨਗੀ ਲੈ ਕੇ, ਤਾਂ ਮੈਂ ਪਟਿਆਲਾ ਰੇਡੀਓ ਤੋਂ ਖੇਡਾਂ ਦਾ ਪ੍ਰੋਗਰਾਮ ਕਰਦਾ ਸੀਗਾ, ਤਾਂ ਉਹ ਖੇਡਾਂ ਦਾ ਪ੍ਰੋਗਰਾਮ ਅਸੀਂ ਕਰਦੇ ਰਹੇ। ਉਹਦੇ ਵਿੱਚ ਉਹ ਇੰਟਰਵਿਊ ਬੇਸਡ ਹੁੰਦਾ ਸੀ, ਇੱਕ ਹਫ਼ਤੇ ਭਰ ਦੀਆਂ ਸਰਗਰਮੀਆਂ ਹੁੰਦੀਆਂ ਸੀ, ਇੱਕ ਵਿਚਾਰ ਚਰਚਾ ਹੁੰਦੀ ਸੀ, ਤੇ ਸਾਡੇ ਹੀ ਡਿਪਾਰਟਮੈਂਟ ਦੀ ਇੱਕ ਸ਼ਖਸੀਅਤ ਸੀਗੀ, ਏਈਓ ਸਨ ਸ੍ਰੀ ਰਾਮਨਾਥ ਰਾਮਨ ਜੀ, ਦੁਨੀਆਂ ਤੇ ਨਹੀਂ ਰਹੇ, ਤੇ ਅਸੀਂ ਦੋਨਾਂ ਨੇ ਉਹ ਪ੍ਰੋਗਰਾਮ ਕਰਦੇ ਸੀ। ਉਹ ਯਾਨੀ ਕਿ ਐਂਕਰ ਦੀ ਭੂਮਿਕਾ ਨਿਭਾਉਂਦੇ ਸੀ, ਮੈਂ ਐਕਸਪਰਟ ਦੀ। ਉਹ ਚੀਜ਼ ਨੇ ਮੈਨੂੰ ਬਹੁਤ ਪੇ ਕੀਤਾ। ਜਦੋਂ ਮੈਂ ਸਪੋਰਟਸ ਵੱਲ ਪੂਰੀ ਤਰ੍ਹਾਂ, ਜਿਹਨੂੰ ਕਹਿੰਦਾ ਮੈਂ ਗਲੁੱਚ ਹੋ ਗਿਆ, ਤਾਂ ਮੈਂ ਉਹ ਕਰਦੇ ਕਰਦੇ ਉਹਦੇ ਨਾਲ ਜਿਹੜੀ ਸਰਗਰਮੀ ਸੀਗੀ ਮੇਰੀ, ਤਾਂ ਇਸ ਤਰ੍ਹਾਂ ਰੇਡੀਓ ਤੇ ਜੋ ਮੈਂ ਕਿਸੇ ਦੀ ਇੰਟਰਵਿਊ ਕਰਦਾ, ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ, ਪ੍ਰਗਟ ਸਿੰਘ, ਪੀਟੀ ਊਸ਼ਾ, ਇਹ ਜਿਹਨਾਂ ਲੋਕਾਂ ਨੂੰ ਹਿੰਦੀ ਭਾਸ਼ੀ ਲੋਕ ਵੀ ਲਿਆਉਂਦਾ ਸੀ ਮੈਂ ਰੇਡੀਓ ਤੇ ਪ੍ਰੋਗਰਾਮ, ਉੱਥੇ ਲਿਆਉਂਦਾ ਜਾਂ NIS ਪਟਿਆਲਾ ਜਾਂਦਾ, ਉਸੇ ਨੂੰ ਮੈਂ ਖੁਆਰੀ ਰੂਪ ਦੇਣ ਲੱਗ ਗਿਆ, ਰਚਨਾ ਦਾ ਰੂਪ, ਕਲਮ ਨਾਲ ਮੈਂ ਉਹ ਪੰਜਾਬੀ ਟ੍ਰਿਬਿਊਨ ਚ ਲਿਖਣਾ ਸ਼ੁਰੂ ਕੀਤਾ, ਤਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਗਾਤਾਰ ਹੀ ਮੈਂ ਕਾਲਮ ਨਵੀਸ ਹੈ ਜਿਹੜਾ ਉਹਦੇ ਵਜੋਂ ਮੈਂ ਚੱਲਦਾ ਰਿਹਾ, ਤੇ ਫਿਰ ਹਾਲਾਤ ਇਸ ਤਰ੍ਹਾਂ ਬਣੇ ਕਿ ਮੈਂ 5-6 ਸਾਲ ਬਾਅਦ ਤਾਂ ਮੈਂ ਅਜੀਤ ਨਾਲ ਵੀ ਜੁੜ ਗਿਆ, ਤਾਂ ਅਜੀਤ ਸਾਡੇ ਮਾਨਯੋਗ ਡਾਕਟਰ ਬਰਜਿੰਦਰ ਸਿੰਘ ਅੰਦਰ ਦੇ ਐਡੀਟਰ ਨੇ, ਉਹਨਾਂ ਨੇ ਇੰਨੀ ਕੁ ਹੱਲਾਸ਼ੇਰੀ ਦਿੱਤੀ ਪੰਜਾਬੀ ਭਾਸ਼ਾ ਚ ਅੱਗੇ ਵਧਣ ਦੀ, ਕਿ ਮੈਂ ਬਹੁਤ ਜਿਹੜੇ ਦੁਨੀਆਂ ਲੈਵਲ ਦੇ ਮੈਨੂੰ ਟੂਰਨਾਮੈਂਟ ਤੇ ਓਲੰਪਿਕ, ਕਾਮਨਵੈਲਥ ਗੇਮਸ, ਹਾਕੀ ਵਰਲਡ ਕੱਪ ਸਮੇਤ ਕਿੰਨੇ ਟੂਰਨਾਮੈਂਟ ਨੇ, ਉਹਨਾਂ ਦੇ ਮੈਨੂੰ ਜਾਣ ਦਾ ਮੌਕਾ ਮਿਲਿਆ, ਕਵਰ ਕਰਨ ਦਾ ਜਿਹੜਾ ਮੌਕਾ ਮਿਲਿਆ। ਇਹ ਸਿਲਸਿਲੇ ਦੇ ਦੌਰਾਨ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਬੱਡੀ ਦੇ ਵਰਲਡ ਕੱਪ ਕਰਾਉਣੇ ਸ਼ੁਰੂ ਕੀਤੇ, ਤਾਂ ਉਹਦੀ ਬਦੌਲਤ ਮੈਂ ਕਬੱਡੀ ਨਾਲ ਜੁੜਿਆ 2010 ਤੋਂ ਸਰਦਾਰ ਪ੍ਰਗਟ ਸਿੰਘ ਜਿਹੜੇ ਹੁਣ MLA ਉਹਨਾਂ ਦੀ ਪ੍ਰੇਰਨਾ ਨਾਲ, ਤਾਂ ਮੈਂ ਉੱਥੋਂ ਕਬੱਡੀ ਦੇ ਵਿੱਚ ਗਿਆ, ਇੱਕ ਰਿਕਾਰਡ ਕੀਪਰ ਦੇ ਵਜੋਂ ਮੈਂ ਉੱਥੇ ਪ੍ਰਵੇਸ਼ ਕੀਤਾ, ਕਿ ਮੈਂ ਕਬੱਡੀ ਮੈਚ ਹੁੰਦੇ ਸੀ ਮੈਂ ਉਹਨਾਂ ਦੇ ਰਿਕਾਰਡ ਰੱਖਣਾ ਸੀ। ਪਹਿਲੇ ਸਾਲ ਮੈਂ ਕੀਤਾ, ਮੈਂ ਪਰ ਉਹ ਰਿਕਾਰਡ ਨੂੰ ਕੀ ਰੂਪ ਦਿੱਤਾ, ਤੇ ਕਬੱਡੀ ਕੱਪ ਦੌਰਾਨ ਜੋ ਸਰਗਰਮੀਆਂ ਹੋਈਆਂ ਪੈਰਲਲ ਕਬੱਡੀ ਤੋਂ ਬਿਨਾਂ, ਉਹਨਾਂ ਨੂੰ ਕੀਤਾ, ਔਰ ਇਕੱਠਾ ਕਰਕੇ ਮੇਰੀ ਕਿਤਾਬ ਆਈ ਕਰੋੜਾਂ ਦੀ ਕਬੱਡੀ। ਤਾਂ ਉਹ ਕਿਤਾਬਾਂ ਦਾ ਮੇਰਾ ਜਿਹੜਾ ਸਿਲਸਿਲਾ, ਇਹ ਮੇਰੀ ਦੂਸਰੀ ਕਿਤਾਬ ਸੀ। ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਮੈਂ ਜਦੋਂ PhD ਕਰਦਾ ਸੀ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਕੋਲੇ, ਜਦੋਂ ਖੇਡੇ ਪੰਜਾਬ ਮੇਰੀ ਪਹਿਲੀ ਕਿਤਾਬ ਆਈ ਸੀ, ਇੰਡੋ ਪਾਕ ਪੰਜਾਬ ਖੇਡਾਂ ਹੋਈਆਂ ਸੀ, ਮੈਂ ਕਿਸੇ ਖੇਡ ਮੇਲੇ ਤੇ ਇੱਕ ਕਿਤਾਬ ਲਿਖਣ ਵਾਲਾ ਪਹਿਲਾ ਲਿਖਾਰੀ ਬਣਿਆ ਸੀ ਉਸ ਵੇਲੇ, ਇੱਕ ਖੇਡ ਮੇਲੇ ਤੇ। ਫਿਰ ਉਸ ਤੋਂ ਬਾਅਦ ਤਾਂ ਮੇਰੀਆਂ 8-10 ਕਿਤਾਬਾਂ ਆਈਆਂ, ਇੱਕ ਇੱਕ ਖੇਡ ਮੇਲੇ ਦੀ ਆਈਆਂ, ਤਾਂ ਉਹ ਪੰਜਾਬ ਸਰਕਾਰ ਦੇ ਵਰਲਡ ਕੱਪ ਕਰਾਉਣ ਦਾ ਸਿਲਸਿਲਾ ਜਿਹੜਾ ਅੱਗੇ ਤੁਰਦਾ ਗਿਆ, ਤੇ ਮੈਂ ਹਰੇਕ ਵਰਲਡ ਕੱਪ ਤੇ ਇੱਕ ਕਿਤਾਬ ਲਿਖਦਾ ਗਿਆ। ਤਾਂ ਇਸੇ ਤਰ੍ਹਾਂ ਵਰਲਡ ਕਬੱਡੀ ਲੀਗ ਹੋਈ, ਉੱਥੇ ਵੀ ਮੈਂ ਲਿਖਿਆ। ਫਿਰ ਆ ਪਿਛਲੇ ਸਾਲ ਆ ਜਿਹੜਾ ਮੌਜੂਦਾ ਸਰਕਾਰ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਜਿਹੜਾ ਸਮਰਪਿਤ ਹੈ ਇੱਕ ਕਬੱਡੀ ਕੱਪ ਕਰਾਇਆ ਸੀ ਇੰਟਰਨੈਸ਼ਨਲ, ਉੱਥੇ ਵੀ ਮੇਰੀ ਹੁਣੇ ਹੀ ਕਿਤਾਬ ਆਈ ਹੈ ਗੁਰੂ ਚਰਨਾਂ ਦੇ ਵਿੱਚ ਕਬੱਡੀ ਦਾ ਸਿੱਜਦਾ।
1: ਜੀ ਜੀ ਜੀ,
0: ਤੇ ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਹੈ ਜੀ। ਇਹਦੇ ਵਿੱਚ ਮੈਂ ਖੇਡਾਂ ਤੇ ਲਿਖਦਾ ਹੈ। ਇਹਦੇ ਦੌਰਾਨ ਇੱਕ ਹੋਰ ਐਪੀਸੋਡ ਆ ਗਿਆ ਸੀ, ਜਦੋਂ ਪੰਜਾਬੀ ਫਿਲਮਾਂ ਸ਼ੁਰੂ ਹੋਈਆਂ ਜੀ ਆਇਆਂ ਤੋਂ ਬਾਅਦ ਦੂਸਰੀ ਪਾਰੀ, ਤਾਂ ਮੈਂ ਉਹ ਜਿਹੜੇ ਆਪਣੇ ਨਾਮਵਰ ਨਿਰਦੇਸ਼ਕ ਸੀ ਮਨਮੋਹਨ ਸਿੰਘ, ਹਰਭਜਨ ਸਿੰਘ, ਉਹਨਾਂ ਨੇ ਮੈਨੂੰ ਹਾਇਰ ਕੀਤਾ, ਤਾਂ ਮੈਂ ਪੰਜਾਬੀ ਫਿਲਮਾਂ ਬਾਰੇ ਲਿਖਣਾ ਸ਼ੁਰੂ ਕੀਤਾ।
1: जी
0: ਪੰਜਾਬੀ
1: जी जी
0: ਫਿਲਮਾਂ ਬਾਰੇ
1: जी
0: ਲਿਖਦੇ ਲਿਖਦੇ ਉਹਨਾਂ ਦੇ ਨਾਲ ਫੀਲਡ ਪਬਲਿਸਿਟੀ 'ਚ ਵੀ ਮੈਨੂੰ ਮੌਕਾ ਮਿਲਿਆ।
1: जी जी
0: ਤਾਂ
1: जी
0: ਇਸ ਤਰ੍ਹਾਂ ਜਿਹੜਾ ਸੀ ਉਹ ਵੀ ਪੈਰਲਲ ਕਾਰੋਬਾਰ ਜਿਹੜਾ ਚੱਲਣਾ ਸ਼ੁਰੂ ਹੋ ਗਿਆ। ਕਬੱਡੀ ਦੇ ਵਿੱਚ ਇੰਨਾ ਕੁ ਹੋਇਆ
1: जी
0: ਕਿ
1: जी जी
0: ਅਸੀਂ ਮੈਂ ਮੇਰਾ ਬੇਟਾ ਜਿਹੜਾ ਮੈਂ ਉਹਦਾ ਐਡਵਾਈਜ਼ਰ ਹਾਂ ਤੇ
1: जी
0: ਮੇਰਾ ਬੇਟਾ ਜਿਹੜਾ ਅਸੀਂ ਮੇਰੇ ਘਰ 'ਚੋਂ ਜਾਣੀ ਮੈਗਜ਼ੀਨ ਨਿਕਲਦਾ ਮੁੱਖ ਸੰਪਾਦਕ ਹੈ,
1: जी जी
0: ਤਾਂ ਇੱਕ ਬੁੱਕ ਸੀਰੀਜ਼ ਦੇ ਰੂਪ ਦੇ ਵਿੱਚ ਅਸੀਂ ਮੈਗਜ਼ੀਨ ਦੇ ਰੂਪ 'ਚ ਚੱਕ ਦੇ ਕਬੱਡੀ ਜਿਹੜਾ ਮੈਗਜ਼ੀਨ ਆ ਉਹ ਵੀ ਮੰਥਲੀ ਆਉਂਦਾ ਸਾਡਾ, ਆਨਲਾਈਨ ਆਉਂਦਾ ਮੰਥਲੀ,
1: जी
0: ਪਰ
1: जी
0: ਹਾਰਡ
1: जी
0: ਕਾਪੀ ਸਾਲ 'ਚ ਤਿੰਨ ਸਕਦੇ।
1: क्या
0: ਪਿੱਛੇ
1: ਬਤਾਈਏ
0: ਜੇ ਮੈਂ
1: ਬਾਬਾ
0: ਇੱਕ
1: जी
0: ਸਿੱਖਿਆ ਵਿਭਾਗ ਦੇ ਪੰਜਾਬ 'ਚ ਬੇਥਾਹ ਕੰਮ ਹੋਇਆ, ਬੜੇ ਅੱਛੇ ਸਕੂਲਾਂ ਦੀਆਂ ਪ੍ਰਾਪਤੀਆਂ ਨੇ, ਟੀਚਰਾਂ ਦੇ ਐਫਰਟ ਨੇ,
1: जी
0: ਉਹਨੂੰ ਲੈ ਕੇ ਇਸੇ ਤਰ੍ਹਾਂ ਦਾ ਹੀ ਮੈਂ ਤੇ ਮੇਰੇ ਬੇਟੇ ਨੇ, ਮੈਂ ਉਹਦਾ ਐਡਵਾਈਜ਼ਰ ਹੈਗਾ, ਸਿੱਖਿਆ
1: जी
0: ਦਰਪਣ ਨਾਂ ਦਾ ਜਿਹੜਾ ਇੱਕ ਅਸੀਂ ਈ ਮੈਗਜ਼ੀਨ ਸ਼ੁਰੂ ਕੀਤਾ,
1: जी
0: ਉਹ
1: जी जी
0: ਵੀਕਲੀ ਆਉਂਦਾ ਹੈਗਾ, 4-5 ਉਹਦੇ ਪੇਜ ਹੁੰਦੇ ਨੇ ਵੱਡੇ,
1: जी
0: ਤਾਂ ਉਹ ਬਹੁਤ ਇੱਕ ਅੱਛਾ ਜਿਹੜਾ ਅੰਗਾਰਾ ਮਿਲ ਰਿਹਾ।
1: जी
0: ਇਸੇ
1: जी
0: ਕਿਸਮ
1: जी
0: ਦਾ ਇੱਕ ਸਾਹਿਤ ਦਾ ਮੈਂ ਉਹਦਾ ਐਡਵਾਈਜ਼ਰ ਹੈਗਾ, ਹਰਫਨਾਮਾ ਮੈਗਜ਼ੀਨ ਹੈ, ਸਾਡੀ ਇੱਕ ਲੜਕੀ ਹੈ ਨਵਦੀਪ ਕੌਰ, ਉਹ ਕੱਢਦੇ
1: जी
0: ਨੇ, ਉਹਦਾ ਵੀ ਮੈਂ ਮੁੱਖ ਸਲਾਹਕਾਰ ਹੈ। ਤਾਂ
1: जी जी
0: ਅਸੀਂ ਉਹ
1: जी
0: ਉੱਭਰਦੇ ਸਾਹਿਤਕਾਰਾਂ ਨੂੰ ਅੱਗੇ ਲਿਆ ਰਹੇ, ਤੇ
1: जी जी
0: ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਨਾਲ ਨਾਲ ਚੱਲ ਰਹੀਆਂ ਨੇ। ਤੇ
1: जी
0: ਮੈਂ
1: जी जी
0: ਤੁਹਾਨੂੰ ਹੋਰ ਦੱਸਦਾ ਕਿ ਕਈ ਵਾਰੀ ਬੰਦਾ ਕਹਿੰਦਾ ਟਾਈਮ ਕਿਵੇਂ ਕੱਢਦੇ ਹੋ।
1: जी
0: ਮੈਂ ਲਾਸਟ ਈਅਰ ਪਟਿਆਲੇ ਦੇ ਮਲਟੀਪਰਪਸ ਸਕੂਲ 'ਚ ਮੇਰਾ ਡੈਪੂਟੇਸ਼ਨ ਹੋਇਆ ਸੀ,
1: जी जी
0: ਤਾਂ ਪੰਜਾਬੀ ਪੱਤਰਕਾਰੀ ਜਿਹੜਾ ਮੀਡੀਆ ਸਟੱਡੀਜ਼ ਆਪਣਾ ਸਬਜੈਕਟ ਹੈ +1-2 ਦਾ,
1: जी जी जी
0: ਉਹ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਦਾ ਸਰਕਾਰੀ ਸਕੂਲ ਪਹਿਲਾ ਹੀ ਹੈ ਜਿੱਥੇ ਮੀਡੀਆ ਸਟੱਡੀਜ਼ ਪੜ੍ਹਾਈ ਜਾਂਦੀ ਹੈ।
1: जी
0: ਪਿਛਲੇ
1: जी
0: ਸਾਲ ਮੇਰੇ ਕੋਲ 11 ਸਟੂਡੈਂਟ ਸੀ, ਇਸ ਵਾਰ 8 ਨੇ, ਤਾਂ ਮੈਂ
1: जी
0: +1-2 ਦੇ ਵਿੱਚ ਨਾਲ ਵਿਭਾਗ ਦੀਆਂ ਹੋਰ ਜ਼ਿੰਮੇਵਾਰੀਆਂ ਨੇ, ਤਾਂ ਉਹ ਵੀ ਮੈਂ ਨਿਭਾ ਰਿਹਾ।
1: जी
0: ਇਸੇ
1: जी
0: ਤਰ੍ਹਾਂ
1: जी
0: ਹੀ ਉਹ ਇੱਕ ਸਕੂਲ ਸੀ ਕਿ ਜਿੱਥੇ ਰੈਗੂਲਰ ਥੀਏਟਰ ਸ਼ੁਰੂ ਕੀਤਾ ਗਿਆ, ਪਿਛਲੇ ਸਾਲ ਮੈਂ ਥੀਏਟਰ ਸ਼ੁਰੂ ਕੀਤਾ ਸੀ, ਉਸ ਨੂੰ ਏਡਾ ਕੁ ਵੱਡਾ ਸਾਨੂੰ ਹੁੰਗਾਰਾ ਮਿਲਿਆ ਕਿ
1: जी
0: ਉਹਦੇ ਮੈਂ 150 ਸ਼ੋਅ ਕਰ ਚੁੱਕੇ ਹਾਂ। ਤਾਂ ਮੈਂ 2-3 ਜਿਹੜੇ ਨਾਟਕ ਹੈ, ਚਾਰ ਨਾਟਕ ਵੀ ਲਿਖੇ ਨੇ, ਜਿਹਦੇ 'ਚ ਅਸੀਂ 3 ਨਾਟਕ ਕਰ ਰਹੇ ਹਾਂ।
1: जी जी
0: ਸੈਂਟਰ
1: जी
0: ਗੌਰਮੈਂਟ ਦਾ ਟੂਰਿਜ਼ਮ ਜਿਹੜਾ ਮੰਤਰਾਲਾ ਉਹ ਸਾਡੇ ਤੋਂ ਸ਼ੋਅ ਕਰਾਉਂਦਾ ਹੈਗਾ ਵੱਡੀਆਂ ਇਤਿਹਾਸਕ ਥਾਵਾਂ 'ਚ। ਤਾਂ
1: जी
0: ਉਹ
1: जी जी
0: ਬੱਚਿਆਂ ਨੂੰ ਦੇਖੋ ਇੱਕ ਪੰਜਾਬੀ ਭਾਸ਼ਾ, ਇੱਕ ਪੰਜਾਬੀ ਨਾਟਕ ਦੇ ਸਿਰ ਤੇ ਰੁਜ਼ਗਾਰ ਵੀ ਮਿਲਿਆ, ਤੇ
1: ਬਿਲਕੁਲ
0: ਉਹ ਬੱਚੇ ਰੇਡੀਓ ਤੇ ਵੀ ਜਾਣ ਲੱਗ ਗਏ। ਤਾਂ ਇਸ ਕਿਸਮ ਦੀਆਂ ਜਿਹੜੀਆਂ ਮੇਰੀਆਂ ਨਾਲ ਨਾਲ ਸਰਗਰਮੀਆਂ ਨੇ ਉਹ ਚੱਲਦੀਆਂ ਰਹਿੰਦੀਆਂ।
1: जी जी जी जी क्या बता डॉक्टर साहब, वाकई ये तो मैं लगता अपने आप दे विच एक मिसाल जिहड़ी आ ओ कही जा सकती आ, क्योंकि जो आपां गल कर रहे हैं कि पंजाबी दे विच रुजगार नाल किवें आपां जोड़दे हैं ते सारी चीज़ां ने, ते बाकी शख्सियत दा जिहड़ा विकास आ उहदा एक बड़ा वड्डा इच योगदान रहिंदा है। ते बहुत ही कमाल दा जिहड़ा मैनूं लगदा जानकारी अज्ज आपां सांझी कीती, तुसीं सांझी कीती। तो जांदे जांदे तुसी जिहड़े साडे इस वेले स्रोते सुन रहे ने, दोस्त सुन रहे ने, उहनां नूं की सुनेहा देना चाहोगे?
0: मैं पहला तो मैं अपना सब तो पहला मेरे मापे जिन्हां ने मैनूं कदे भी जिहड़ा है पढ़ाउण दे विच कदे खिरस नहीं कीती कि जिस पासे मैं जाना हल्लाशेरी दित्ती। फिर उस तो बाद मेरी वाइफ उस टीम च शामिल होगी, ਤਾਂ ਮੇਰੇ ਮਦਰ ਫਾਦਰ ਤੇ ਮੇਰੀ ਮਿਸਿਜ, ਫਿਰ ਇਹ 3 ਮੈਂਬਰ ਹੋ ਗਏ, ਇਹਨਾਂ ਨੇ ਬਹੁਤ ਹੱਲਾਸ਼ੇਰੀ ਦਿੱਤੀ। ਕੁਛ ਮੇਰੇ ਖਾਸ ਦੋਸਤ ਮਿੱਤਰ ਨੇ, ਰਿਸ਼ਤੇਦਾਰ ਹੈ, ਜਿਹਨਾਂ ਨੂੰ ਮੇਰੀ ਹਰੇਕ ਚੀਜ਼ ਦਾ ਰੁਜ਼ਗਾਰ ਉਹਦੀ ਲਿਖਤ ਦੀ ਉਡੀਕ ਰਹਿੰਦੀ ਹੈ ਪੇਸ਼ਕਾਰੀ ਦੀ। ਫਿਰ ਕਬੱਡੀ ਚੋਣ ਕਰਕੇ ਦਾਇਰਾ ਹੋਰ ਵੀ ਜਿਹੜਾ ਹੈਗਾ ਉਹ ਹੱਲਾਸ਼ੇਰੀ ਦੇਣ ਵਾਲਿਆਂ, ਮੈਂ ਇਹ ਨੀ ਕਹੂੰਗਾ ਫੈਨ ਨਹੀਂ ਵਰਤੂੰਗਾ ਸ਼ਬਦ, ਜਿਹੜੇ ਹੱਲਾਸ਼ੇਰੀ ਦੇਣ ਵਾਲੇ ਸੱਜਣ ਨੇ, ਜਿਹੜੇ ਨੇ ਮੇਰੀਆਂ ਲਿਖਤਾਂ ਪਸੰਦ ਕੀਤੀਆਂ। ਇੱਕ ਅਸੀਂ ਸਟੈਂਡਰਡ ਸੈੱਟ ਕੀਤਾ ਵੀ ਕਬੱਡੀ ਦੇ ਵਿੱਚ ਵੀ ਇਹਨੂੰ ਕਿਸ ਤਰ੍ਹਾਂ ਵੱਖ ਵੱਖ ਉਹਦੇ 'ਚ ਮੈਂ ਵਿਸ਼ਿਆਂ ਤੇ ਜਿਹੜਾ ਲਿਖਦਾ ਗਾ, ਇਹ ਨਹੀਂ ਕਿ ਖਿਡਾਰੀ ਦੀ ਇੰਟਰਵਿਊ ਕਰ ਲਈ। ਤਾਂ
1: ਜੀ
0: ਉਹਨਾਂ ਦਾ ਮੈਂ ਸਭ ਦਾ ਵੀ ਬਹੁਤ ਸ਼ੁਕਰ ਗੁਜ਼ਾਰ ਹਾਂ ਜਿਹਨਾਂ ਨੇ ਮੇਰੀ ਲਾਈਫ ਦੇ ਵਿੱਚ ਇੰਨਾ ਮੈਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਤੇ
1: ਜੀ
0: ਮੈਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹਾਂਗਾ ਤੁਹਾਡੇ ਰੇਡੀਓ ਦੇ ਜ਼ਰੀਏ
1: ਜੀ ਜੀ
0: ਕਿ ਮਿਹਨਤ ਹੈ, ਕਿਸੇ ਵੀ ਫੀਲਡ 'ਚ ਜਾਓ, ਇੱਕ ਮਿਹਨਤ ਤੁਸੀਂ ਕਰੋਗੇ ਤਾਂ ਤੁਹਾਨੂੰ ਜ਼ਰੂਰ ਸਫਲਤਾ ਮਿਲਦੀ ਹੈ। ਮੈਂ ਬਹੁਤ ਸਾਰੇ ਲੋਕ ਦੇਖੇ ਨੇ, ਮੈਂ ਗਲੀ ਮਹੱਲ ਮੈਂ ਐਗਜ਼ਾਮਪਲ ਦਿੰਦਾ, ਮੇਰੇ ਜਿਸ ਮੈਂ ਅਰਬਨ ਸਟੇਟ ਏਰੀਆ 'ਚ ਰਹਿੰਦਾ, ਉੱਥੇ ਇੱਕ ਲੜਕਾ ਸੀ ਕਿ ਉਹ ਬੰਦਾ ਲੇਬਰ ਕਰਨ ਆਉਂਦਾ ਸੀਗਾ ਸੜਕਾਂ ਦੀਆਂ, ਜਾਂ ਸਾਡੇ ਪੁੱਡਾ ਵੱਲੋਂ ਕੰਮ ਕਰਦਾ ਸੀ। ਮੇਰੇ ਦੇਖਦੇ ਦੇਖਦੇ ਉਹਨੇ ਦਿਲਚਸਪੀ ਦਿਖਾਈ, ਸਿਰਫ ਉਹ +2 ਪਾਸ ਸੀ, ਉਹ ਬਹੁਤ ਜਲਦੀ ਮੁਨਸ਼ੀ ਬਣ ਗਿਆ ਸਾਲ ਦੇ ਵਿੱਚ, ਉਹ ਸਾਰੀ ਲੇਬਰ ਦਾ ਹਿਸਾਬ ਕਿਤਾਬ ਰੱਖਣ ਲੱਗ ਗਿਆ। ਅੱਜ ਉਹ 5 ਕੁ ਸਾਲਾਂ ਦੇ ਬਾਅਦ ਉਹ ਠੇਕੇਦਾਰ ਬਣ ਗਿਆ, ਹੁਣ ਪੁੱਡਾ ਦਾ ਅਪਰੂਵਡ ਠੇਕੇਦਾਰ ਹੈ। ਜੋ ਕੰਮ ਉਹ ਇੱਕ ਮੁਨਸ਼ੀ ਵਜੋਂ ਕਰਾਉਂਦਾ ਸੀ ਉਹ ਠੇਕੇਦਾਰ ਵਜੋਂ ਕਰਾਉਂਦਾ ਹੈ, ਉਹਨੇ ਰੁਜ਼ਗਾਰ ਦਿੱਤਾ ਹੋਇਆ ਲੋਕਾਂ ਨੂੰ। ਇਸੇ ਕਿਸਮ ਦਾ ਹੀ ਸਿਲਸਿਲਾ ਹੈ ਕਿ ਤੁਸੀਂ ਦਿਲਚਸਪੀ ਨਾਲ ਕੋਈ ਵੀ ਕੰਮ ਕਰੋ, ਪੰਜਾਬੀ ਭਾਸ਼ਾ ਨੂੰ ਦਿਲਚਸਪੀ ਨਾਲ ਪੜ੍ਹੋ, ਇਹਦੇ 'ਚ ਪਰਫੈਕਸ਼ਨ ਲਿਆਓ, ਬਹੁਤ ਰੁਜ਼ਗਾਰ ਦੇ ਮੌਕੇ ਨੇ ਤੁਹਾਨੂੰ, ਹਰ ਥਾਂ ਦੁਆਰ ਖੁੱਲੇ ਨੇ। ਬਸ ਇੱਕ ਇਹ ਹੈ, ਕਦੇ ਵੀ ਇਹ ਨਾ ਚੱਲੋ ਕਿ ਮੇਰੇ ਸਾਹਮਣੇ ਬਹੁਤ ਵੱਡੀ ਭੀੜ ਹੈ, ਭੀੜ ਦੇ ਵਿੱਚ ਪਹਿਚਾਣ ਬਣ ਜਾਂਦੀ ਹੈ ਬੰਦੇ ਦੀ ਮਿਹਨਤ ਦੇ ਨਾਲ, ਦਿਲਚਸਪੀ ਨਾਲ। ਤੇ ਮੈਂ ਜ਼ਰੂਰ ਪੰਜਾਬੀ ਜਿਹੜੇ ਸਾਡੇ ਪਰਿਵਾਰ ਨੇ, ਪੰਜਾਬੀ ਸਮਾਜ ਹੈ, ਲੋਕ ਨੇ, ਤਾਂ ਜੇਕਰ ਉਹਨਾਂ ਦਾ ਬੱਚਾ ਪੰਜਾਬੀ ਦੇ ਵਿੱਚ ਅੱਗੇ ਉਹਨੂੰ ਪੰਜਾਬੀ ਨੂੰ ਪੂਰੇ ਪ੍ਰੋਫੈਸ਼ਨਲੀ ਅਪਣਾਉਣਾ ਚਾਹੁੰਦਾ ਹੈ, ਤਾਂ ਉਸ ਨੂੰ ਹੱਲਾਸ਼ੇਰੀ ਦਿਓ, ਨਾ ਕਿ ਇਹ ਕਹੋ ਕਿ ਇੱਧਰ ਜਾਣਾ। ਪੈਰਲਲ ਜਿਹੜਾ ਹੈ, ਇੰਗਲਿਸ਼ ਵੀ ਪੜ੍ਹੋ, ਇੰਗਲਿਸ਼ ਲਿਟਰੇਚਰ ਪੜ੍ਹੋ, ਉਹਦੀ ਵਰਤੋਂ ਉਸ ਸਾਹਿਤ ਦੀ, ਹਿੰਦੀ ਦਾ ਲਿਟਰੇਚਰ ਪੜ੍ਹੋ, ਉਸ ਸਾਹਿਤ ਦੀ ਵਰਤੋਂ ਪੰਜਾਬੀ ਚ ਕਰੋ, ਉਸ ਨੂੰ ਪੜ੍ਹ ਕੇ ਤੁਹਾਡੀ ਜਿਹੜੀ ਬੌਧਿਕਤਾ ਹੈ ਉਹ ਉੱਚੀ ਹੋਊਗੀ, ਤਾਂ ਉਹਦੇ ਨਾਲ ਪੰਜਾਬੀ ਦੇ ਵਿੱਚ ਤੁਸੀਂ ਰਚਨਾਓ, ਲੋਕਾਂ ਨੂੰ ਰੁਜ਼ਗਾਰ ਦਿਓ, ਤੇ ਅਖੀਰ ਤੱਕ ਜਿਹੜਾ ਹੈ ਪੰਜਾਬੀ ਭਾਸ਼ਾ ਨਾਲ ਅਸੀਂ ਜੇ ਜੁੜੇ ਰਹਿੰਦੇ ਹਾਂ ਤਾਂ ਰੁਜ਼ਗਾਰ ਇਹਦੇ ਚ ਆਪਣੇ ਆਪ ਹੀ ਪੈਦਾ ਹੁੰਦੇ ਜਾਂਦੇ ਆ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਦੋਂ ਇੱਕ ਲਿਖਾਰੀ ਬਣ ਗਿਆ, ਲਿਖਾਰੀ ਦੇ ਨਾਲ ਮੈਨੂੰ ਕਦੋਂ ਫਿਲਮਾਂ ਦੀ ਪੀ ਆਰ ਕਰਨ ਦਾ ਮੌਕਾ ਮਿਲ ਗਿਆ, ਮੈਂ ਕਦੋਂ ਕਬੱਡੀ ਚ ਆ ਗਿਆ। ਇਹ ਸਾਰੇ ਕੰਮ ਮੈਂ ਪ੍ਰੋਫੈਸ਼ਨਲੀ ਕੀਤੇ ਨੇ, ਸ਼ੌਕ ਵੀ ਪਾਲਿਆ, ਤੇ ਪ੍ਰੋਫੈਸ਼ਨਲ ਦਾ ਮਤਲਬ ਤੁਸੀਂ ਸਮਝਦੇ ਹੋਵੋਗੇ, ਤਾਂ ਮੈਂ ਪੇਸ਼ੇਵਰ ਤੌਰ ਤੇ ਇਹਨਾਂ ਕੰਮਾਂ ਨੂੰ ਲਿਆ ਤੇ ਅੱਛੇ ਨਤੀਜੇ ਆਏ ਨੇ, ਤੇ ਬਹੁਤ ਮੈਨੂੰ ਪੰਜਾਬੀ ਭਾਸ਼ਾ ਨੇ ਜਿਹੜਾ ਸਨਮਾਨ ਦਿੱਤਾ ਹੈ।
1: ਜੀ ਜੀ ਜੀ, ਡਾਕਟਰ ਸਾਹਿਬ ਤੁਸੀਂ ਬਹੁਤ ਹੀ ਕੀਮਤੀ ਜਾਣਕਾਰੀ ਅੱਜ ਸਾਂਝੀ ਕੀਤੀ ਆ, ਤੇ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੀ ਰੇਡੀਓ ਦੀ ਪੂਰੀ ਟੀਮ ਵੱਲੋਂ। ਬਹੁਤ ਬਹੁਤ ਸ਼ੁਕਰੀਆ ਅੱਜ ਦੇ ਸੈਸ਼ਨ ਲਈ। ਤੇ ਦੋਸਤੋ, ਅੱਜ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਹਸਤੀ ਤੇ ਡਾਕਟਰ ਸੁਖਦਰਸ਼ਨ ਸਿੰਘ ਚਾਹਲ ਸਾਹਿਬ ਨਾਲ, ਤੇ ਉਹਨਾਂ ਨੇ ਜਿਵੇਂ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਸੰਬੰਧੀ ਜਾਣਕਾਰੀ ਦਿੱਤੀ ਹੈ। ਉਮੀਦ ਹੈ ਤੁਹਾਨੂੰ ਅੱਜ ਦਾ ਸੈਸ਼ਨ ਪਸੰਦ ਆਇਆ ਹੋਏਗਾ, ਤੇ ਆਪਣੀ ਰਾਏ ਸਾਨੂੰ ਜ਼ਰੂਰ ਤੁਸੀਂ ਸਾਂਝੀ ਕਰਨੀ ਆ ਸਾਡੇ ਫੇਸਬੁੱਕ ਪੇਜ 'ਤੇ ਦੁਆਬਾ ਰੇਡੀਓ ਦੇ ਨਾਮ 'ਤੇ ਜਾਂ ਸਾਡੀ ਵੈਬਸਾਈਟ ਦੇ ਉੱਤੇ। ਤੁਸੀਂ ਜ਼ਰੂਰ ਸਾਡੀ ਜਿਹੜੀ ਆ ਆਪਣੀ ਜਿਹੜੀ ਆ ਫੀਡਬੈਕ ਸਾਡੇ ਤੱਕ ਪਹੁੰਚਦੀ ਕਰੋ, ਤਾਂ ਕਿ ਅਸੀਂ ਇਸੇ ਤਰ੍ਹਾਂ ਹੀ ਜਿਹੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ। ਸੋ ਦੋਸਤੋ, ਹੁਣ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਆਗਿਆ, ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਤੇ ਫਿਰ ਮਿਲਾਂਗੇ ਦੋਸਤੋ ਇਸ ਵਾਅਦੇ ਦੇ ਨਾਲ। ਰੱਬ ਰੱਖਾ।

0: ಮಹಾಪವರ್ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਦੇ ਵਿੱਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ ਹਾਲੇ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਅੱਜ ਆਪਾਂ ਸਹੀ ਸਮੇਂ ਦੇ ਉੱਤੇ ਤੇ ਟੈਕਨੀਕਲ ਇਸ਼ੂ ਜਿਹੜੇ ਹੱਲ ਕਰ ਚੁੱਕੇ ਹਾਂ ਤੇ ਸਬੱਬ ਤੁਹਾਡੇ ਨਾਲ ਫਿਰ ਤੋਂ ਬਣ ਚੁੱਕੇ ਆ। ਦੋ ਸਵਾ ਦੋ ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ, ਦੇਸ਼ ਭੇਦ ਦੀਆਂ ਖ਼ਬਰਾਂ, ਅੱਜ ਦਾ ਵਿਚਾਰ ਤੇ ਨਾਲ ਦੀ ਨਾਲ ਹੋਰ ਜ਼ਿੰਦਗੀ ਦੀ ਗੱਲ ਕਰਾਂਗੇ। ਤੇ ਅੱਜ ਸਬੱਬ ਬਣਿਆ ਤੇ ਤੁਹਾਨੂੰ ਓਪਰੀ ਹਵਾ ਕਹਾਣੀ ਤੁਹਾਨੂੰ ਸੁਣਾਵਾਂਗੇ ਤੇ ਹੋਰ ਸਾਰਾ ਸਿਲਸਿਲਾ ਅੱਗੇ ਚਲਾਵਾਂਗੇ। ਜਿਵੇਂ ਜਿਵੇਂ ਸਬੱਬ ਸਮੇਂ ਦਾ ਬਣਦਾ ਗਿਆ ਉਸ ਹਿਸਾਬ ਦੇ ਨਾਲ ਆਪਾਂ ਚੱਲੀ ਜਾਵਾਂਗੇ ਜੀ। ਤੇ ਬਾਕੀ ਕੱਲ ਤੁਹਾਡੇ ਲਈ ਲਾਈਨਾਂ ਖੁੱਲੀਆਂ ਰਹਿਣਗੀਆਂ। ਮਨ ਦੇ ਵਿੱਚ ਕੁਝ ਵਿਚਾਰ ਜਾਂ ਪੁਰਾਣੇ ਪ੍ਰੋਗਰਾਮ ਸੁਣ ਕੇ ਕੋਈ ਗੱਲਬਾਤ ਆਉਂਦੀ ਹੈ ਜਾਂ ਜੋ ਵੀ ਦੁਨੀਆਦਾਰੀ ਦੇ ਵਿੱਚ ਚੱਲ ਰਿਹਾ, ਚਾਹੇ ਉਹ ਟਰੰਪ ਹੈ ਤੇ ਟਰੰਪ ਨਵੇਂ ਤੋਂ ਨਵਾਂ ਚੰਦ ਚਾੜ ਰਿਹਾ ਤੇ ਪਹਿਲਾਂ ਕਹਿੰਦਾ ਚੰਦ ਸਾਡਾ ਹੈ ਤੇ ਉਸ ਤੋਂ ਬਾਅਦ ਰੋਲਾ ਪੈ ਰਿਹਾ। ਯੂਰਪੀਅਨ ਯੂਨੀਅਨ ਨੇ ਜਿਹੜਾ ਅਫਰੀਕਾ ਦਾ ਨਕਸ਼ਾ ਥੋੜਾ ਜਿਹਾ ਉਹਨੂੰ ਜਗ੍ਹਾ ਵੱਡੀ ਦਿਖਾ ਦਿੱਤੀ ਹੈ ਤੇ ਉਹਦੇ ਵਿੱਚ ਬਾਕੀ ਸਾਰੇ ਮੁਲਕਾਂ ਦੀ ਐਪਰੀਸ਼ੀਏਸ਼ਨ ਆ ਗਈ ਹੈ, ਪਰ ਟਰੰਪ ਕਹਿੰਦਾ ਭਾਈ ਮੈਨੂੰ ਇਹ ਨਕਸ਼ਾ ਮਨਜ਼ੂਰ ਨਹੀਂ ਹੈ। ਇਸੇ ਤਰ੍ਹਾਂ ਹੀ ਅੱਜ ਨਵਾਂ ਹੀ ਕਾਰਾ ਕਰ ਸੁੱਟਿਆ ਹੈ ਤੇ ਇਰਾਨ ਦੇ ਨਕਸ਼ੇ ਦੇ ਉੱਤੇ ਆਪਣਾ ਚਿਹਰਾ ਲਾ ਛੱਡਿਆ, ਯਾਨੀ ਕਿ ਫੋਟੋ ਤਸਵੀਰ ਛਾਪਤੀ ਹੈ। ਤੇ ਇਸ ਤਰ੍ਹਾਂ ਦੇ ਜਿਹੜੇ ਲਗਾਤਾਰਤਾ ਦੇ ਵਿੱਚ ਇਹ ਸਿਲਸਿਲਾ ਚੱਲ ਰਿਹਾ ਤੇ ਉੱਥੇ ਦੀ ਸਿਆਸਤ ਦੇ ਵਿੱਚ ਇਹ ਵੀ ਗੱਲ ਸੁਣਨ ਨੂੰ ਮਿਲ ਰਹੀ ਹੈ ਕਿ ਭਾਈ ਜਿਹੜਾ ਖਾਸ ਜਿਹੜੇ ਆਮ ਜਾਂ ਮਹਿੰਗਾਈ ਦੇ ਮੁੱਦੇ ਨੇ ਅਮਰੀਕਾ ਦੇ ਵਿੱਚ, ਉਹਨਾਂ ਦੇ ਉੱਤੇ ਕਿਤੇ ਨਾ ਕਿਤੇ ਭੜਕਾਉਣ ਨੂੰ ਇਹ ਸਾਰਾ ਕੁਝ ਜਿਹੜਾ ਟਰੰਪ ਦੇ ਵੱਲੋਂ ਕੀਤਾ ਜਾ ਰਿਹਾ ਤੇ ਮਿਡ ਟਰਮ ਚੋਣਾਂ ਜਿਹੜੀਆਂ ਅਗਲੇ ਮਹੀਨੇ ਸ਼ੁਰੂ ਹੋਣ ਜਾ ਰਹੀਆਂ ਨੇ ਤੇ ਉਹਦੇ ਵਿੱਚ ਵੀ ਰੋਲਾ ਰੱਪਾ ਪੈ ਰਿਹਾ। ਤੇ ਦੋਸਤੋ, ਅੱਜ 8 ਸਤੰਬਰ 2026 ਦਾ ਦਿਹਾੜਾ ਤੇ ਆਪਣਾ ਮੰਗਲਵਾਰ ਵਾਲਾ ਦਿਨ ਹੈ ਜਿਸਦੇ ਵਿੱਚ ਆਪਾਂ ਹਰ ਤਰ੍ਹਾਂ ਦੀ ਗੱਲਬਾਤ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸੁਨੇਹਾ ਆ, ਸਤਿ ਸ੍ਰੀ ਅਕਾਲ ਜੀ। ਅੱਜ ਜਿਹੜਾ ਟਾਈਟਲ ਲਿਖਿਆ ਆ ਉਹਦੇ ਬਾਰੇ ਖਾਸ ਧਿਆਨ ਦੇ ਰਹੇ ਨੇ ਦੋਸਤ, ਕਿਉਂਕਿ ਕਹਿ ਸਕਦੇ ਹਾਂ ਵੈਸੇ ਤਾਂ ਬਹੁਤ ਗਲਤ ਜੋ ਕਾਰਵਾਈ ਹੋਈ ਹੈ, ਪਰ ਦੂਜੇ ਪਾਸੇ ਦੇਖਿਆ ਜਾਵੇ ਹਾਸੋਹੀਣਾ ਵੀ ਹੈ। ਜੋ ਇੱਕ ਪਾਸੇ ਤਾਂ ਕਿਹਾ ਜਾ ਰਿਹਾ ਕਿ ਪੰਜਾਬ ਸੁਧਰ ਰਿਹਾ ਹੈ, ਸਭ ਕੁਝ ਠੀਕ ਹੋ ਰਿਹਾ, ਪਰ ਦੂਜੇ ਪਾਸੇ ਕਿਤੇ ਨਾ ਕਿਤੇ ਸਿਵਿਆਂ ਦੇ ਵਿੱਚ ਵੀ ਜਿਹੜੇ ਨੇ, ਜਿਹੜੇ ਲੋਕ ਇਸ ਦੁਨੀਆਂ ਦੇ ਉੱਤੋਂ ਚਲੇ ਗਏ ਨੇ, ਉਹਨਾਂ ਦੇ ਸਿਵਿਆਂ ਦੇ ਵਿੱਚੋਂ ਉਹਨਾਂ ਦੀਆਂ ਰਾਖਾਂ ਨੂੰ ਫਰੋਲ ਕੇ ਉਹਨਾਂ ਦੇ ਜਿਹੜੇ ਨੇ ਟਰਾਂਸਪਲਾਂਟ ਕੀਤੇ ਹੋਏ ਗੋਡੇ, ਉਹਨਾਂ ਦੇ ਵਿੱਚੋਂ ਟਾਈਟਾਨੀਅਮ ਜਿਹੜਾ ਕੱਢਿਆ ਜਾ ਰਿਹਾ ਤੇ ਚੋਰ ਜਿਹੜੇ ਨੇ ਉਹਦੇ ਵਿੱਚੋਂ ਫੜੇ ਜਾ ਰਿਹਾ। ਲੱਗਦਾ ਕਿ ਹੁਣ ਸਿਵਿਆਂ ਦੇ ਵਿੱਚ ਵੀ ਜਿਹੜੀ ਸਿਕਿਉਰਿਟੀ ਲਾਉਣੀ ਪਏਗੀ ਕਿ ਜਿੰਨਾ ਚਿਰ ਤੁਹਾਡੇ ਆਪਣੇ ਪਰਿਵਾਰਾਂ ਦੇ ਵਿਅਕਤੀਆਂ ਦੇ ਕਿਸੇ ਦੇ ਫੁੱਲ ਜਿਹੜੇ ਨੇ ਆਖਰੀ ਰਸਮਾਂ ਪੂਰੀ ਤਰ੍ਹਾਂ ਸਮਾਪਤ ਨਹੀਂ ਹੋ ਜਾਂਦੀਆਂ ਤੇ ਉਨਾ ਚਿਰ ਭਾਈ ਕਿਤੇ ਨਾ ਕਿਤੇ ਪਹਿਰਾ ਦੇਣਾ ਪਿਆ ਕਰੇਗਾ ਜਾਂ ਫਿਰ ਪਹਿਰਾ ਲਵਾਉਣਾ ਪਿਆ ਕਰੇਗਾ। ਇਸ ਤਰ੍ਹਾਂ ਦੇ ਹਾਲਾਤ ਨੇ, ਇਸ ਕਰਕੇ ਲਿਖਿਆ ਡੋਡਿਆਂ ਦੀ ਤੋੜ ਤੇ ਫੜਿਆ ਗੋਡਾ ਚੋਰ ਤੇ ਧੱਕੇ ਨਾਲ ਸੰਸਕਾਰ ਕਰ ਦਿੱਤਾ ਹੈ ਤੇ ਕੋਈ ਨਾ ਸੁਣੇ ਪੁਕਾਰ ਅਕਾਲੀ ਦਲ ਇਕੱਠਾ ਪਰ ਧਰਮ ਗੁਰੂ ਆਈਫਲ ਟਾਵਰ ਤੋਂ ਜਿਹੜਾ ਨੱਠਾ। ਤੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਾਂਗੇ ਪੰਜਾਬ ਤੋਂ ਲੈ ਕੇ ਯੂਰਪੀਅਨ ਕੰਟਰੀਆਂ ਤੇ ਨਾਲ ਦੀ ਨਾਲ ਅਮਰੀਕਾ, ਕੈਨੇਡਾ, ਹੋਰ ਸਾਰੇ ਸੰਸਾਰ ਦੀ ਬਾਤ ਪਾਵਾਂਗੇ। ਤੇ ਲੋ ਫਿਰ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਹਰਵਿੰਦਰ ਜੋਲ ਭੈਣ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ, ਮੁਹੰਮਦ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ। ਸਮਾਂ ਸਥਿਤੀ ਫਿਨਲੈਂਡ ਦੀਆਂ ਘੜੀਆਂ ਮੁਤਾਬਕ ਇਸ ਵਕਤ 7:10 ਦਾ ਸਮਾਂ ਤੇ ਭਾਰਤ ਦੇ ਵਿੱਚ 9:40 ਹੋ ਗਏ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:10 ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੀ ਸਥਿਤੀ ਹੈ। ਸੂਰਜ ਜਿਹੜਾ ਚੜ ਚੁੱਕਿਆ ਹੈ ਤੇ 9:00 ਤੇ ਘੜੀਆਂ ਦੇ ਉੱਤੇ ਸਵੇਰ ਦੇ 10 ਨੇ। ਇਸੇ ਤਰ੍ਹਾਂ ਯੂਕੇ ਦੇ ਵਿੱਚ ਸ਼ਾਮ ਦੇ 5:10 ਤੇ ਯੂਰਪੀਅਨ ਕੰਟਰੀਆਂ ਮੁਤਾਬਕ ਸ਼ਾਮ ਦੇ 6:10 ਘੜੀਆਂ ਦਰਸਾ ਰਹੀਆਂ ਨੇ। ਲੋ ਫਿਰ ਦੋਸਤੋ, ਕਰਦੇ ਹਾਂ ਸ਼ੁਰੂਆਤ ਅੱਜ ਦੇ ਵਿਚਾਰ ਦੇ ਨਾਲ। ਬੜਾ ਵਿਸ਼ਾਲ ਤੇ ਅੱਜ ਦਾ ਜਿਹੜਾ ਵਿਚਾਰ ਹੈ, ਅਵਤਾਰ ਪਾਹਜ ਜੀ ਲਿਖਦੇ ਹੈ ਕਿ ਅਧੂਰੀਆਂ ਇਤਲਾਹਾਂ ਤੇ ਅਧੂਰੇ ਸੱਚ ਝੂਠ ਦੇ ਨਾਲੋਂ ਵੀ ਵੱਧ ਖਤਰਨਾਕ ਹੁੰਦੇ ਨੇ। ਇਸੇ ਤਰ੍ਹਾਂ ਅੱਜ ਦੇ ਦਿਹਾੜੇ ਦੇ ਉੱਤੇ ਜਿਹੜਾ 8 ਸਪਤੰਬਰ 1923 ਨੂੰ ਮੇਰਾ ਦਾਗਸਤਾਨ, ਬੜਾ ਹੀ ਰੂਸੀ ਮਸ਼ਹੂਰ ਨਾਵਲ ਹੈ, ਦੋ ਪਾਰਟ ਦੇ ਵਿੱਚ ਹੈ। ਮੇਰਾ ਦਾਗਸਤਾਨ ਦੇ ਰੂਸੀ ਲੇਖਕ ਜਿਹੜੇ ਸਨ ਰਸੂਲ ਹਮਜ਼ਾ ਤੋਵ ਦਾ ਜਿਹੜਾ ਜਨਮ ਹੁੰਦਾ ਸੀ ਹੋਇਆ ਸੀ, ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ। 1928 ਦੇ ਵਿੱਚ ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀਆਂ ਨੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੀ ਸਥਾਪਨਾ ਕੀਤੀ ਸੀ ਤੇ 1933 ਦੇ ਵਿੱਚ 20 ਭਾਸ਼ਾਵਾਂ ਦੇ ਵਿੱਚ 12,000 ਤੋਂ ਵੱਧ ਗੀਤਾਂ ਦੀ ਪ੍ਰਸਿੱਧ ਗਾਇਕਾ ਆਸ਼ਾ ਭੋਸਲੇ ਦਾ ਜਨਮ ਹੁੰਦਾ ਹੈ। 1961 ਦੇ ਵਿੱਚ ਸਿਗਰਟ ਦੇ ਨਾਲ ਦਿਲ ਦੀ ਬਿਮਾਰੀ ਹੋਣ ਦਾ ਪਹਿਲੀ ਵਾਰ ਜਿਹੜਾ ਪਤਾ ਲੱਗਿਆ ਤੇ 1982 ਦੇ ਵਿੱਚ ਜੰਮੂ ਦੇ ਸਾਬਕਾ ਮੁੱਖ ਮੰਤਰੀ ਸ਼ੇਖ ਮੁਹੰਮਦ ਅਬਦੁੱਲਾ ਦਾ ਦੇਹਾਂਤ ਹੋ ਜਾਂਦਾ ਹੈ। ਤੇ ਅੱਜ ਯੂਨੈਸਕੋ ਦੇ ਵੱਲੋਂ ਜਿਹੜਾ 1966 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਕੌਮੀ ਸਾਖਰਤਾ ਦਿਵਸ ਜਿਹੜਾ ਮਨਾਇਆ ਜਾਂਦਾ ਹੈ ਉਹਦਾ ਜ਼ਿਕਰ ਕਰਦਿਆਂ ਅਸਲ ਦੇ ਵਿੱਚ ਇਹ ਸ਼ੈ ਗਈ ਹੈ। ਇਹ ਅਸਲ ਦੇ ਵਿੱਚ ਸਾਖਰਤਾ ਦਾ ਜਿਹੜਾ ਅਸਲ ਮਤਲਬ ਹੁੰਦਾ ਹੈ ਜਿਵੇਂ ਕਿ ਅੱਖਰੀ ਤੌਰ ਦੇ ਉੱਤੇ ਪੜ੍ਹਨ ਲਿਖਣ ਦੀ ਸਮਰੱਥਾ ਵਾਲੇ ਜਿਹੜੇ ਹੋਣਾ ਆਪਣੇ ਆਪ ਦੇ ਵਿੱਚ ਹਸਤਾਖਰ ਕਰ ਲੈਣਾ ਜਾਂ ਕੁਝ ਜਿਹੜਾ ਪੜ੍ਹਨ ਦੀ ਸਮਰੱਥਾ ਰੱਖਣਾ ਮਤਲਬ ਕਿ ਅਨਪੜ੍ਹ ਤੋਂ ਥੋੜੀ ਜਿਹੀ ਉੱਪਰਲੀ ਸਟੇਜ ਕਹਿ ਲਓ ਤੇ ਵੱਖ ਵੱਖ ਦੇਸ਼ਾਂ ਦੇ ਵਿੱਚ ਸਾਖਰਤਾ ਦੇ ਜਿਹੜੇ ਵੱਖ ਵੱਖ ਮਾਪਦੰਡ ਰੱਖੇ ਜਾਂਦੇ ਆ ਤੇ ਭਾਰਤ ਦੇ ਵਿੱਚ ਖਾਸ ਕਰਕੇ ਰਾਸ਼ਟਰੀ ਸਾਖਰਤਾ ਮਿਸ਼ਨ ਦੇ ਅਨੁਸਾਰ ਜੇਕਰ ਕੋਈ ਵੀ ਵਿਅਕਤੀ ਆਪਣਾ ਨਾਮ ਲਿਖਣ ਤੇ ਪੜ੍ਹਨ ਦੀ ਯੋਗਤਾ ਹਾਸਲ ਕਰ ਲੈਂਦਾ ਹੈ ਤਾਂ ਉਸ ਨੂੰ ਜਿਹੜਾ ਸਾਖਰ ਮੰਨਿਆ ਜਾਂਦਾ ਹੈ। ਕੌਮੀ ਸਾਖਰਤਾ ਦਿਵਸ ਅੱਜ ਦੇ ਦਿਨ ਦੇ ਉੱਤੇ ਮਨਾਇਆ ਜਾਂਦਾ ਜੋ ਕਿ 8 ਸਤੰਬਰ ਨੂੰ ਅੰਤਰਰਾਸ਼ਟਰੀ ਸਾਖਰਤਾ ਦਿਵਸ ਮਨਾਇਆ ਜਾਣਾ ਸ਼ੁਰੂ ਕੀਤਾ ਗਿਆ। ਜੇਕਰ ਸਾਖਰਤਾ ਦਿਵਸ ਦਾ ਪਿਛੋਕੜ ਵੇਖੀਏ ਤਾਂ 17 ਨਵੰਬਰ 1965 ਨੂੰ ਯੂਨੈਸਕੋ ਦੇ ਵੱਲੋਂ ਫੈਸਲਾ ਲਿਆ ਗਿਆ ਕਿ ਹਰ ਸਾਲ 8 ਸਤੰਬਰ ਇਸ ਤਾਰੀਖ ਦੇ ਉੱਤੇ ਅੰਤਰਰਾਸ਼ਟਰੀ ਸਾਖਰਤਾ ਦਿਵਸ ਦੇ ਤੌਰ ਦੇ ਉੱਤੇ ਮਨਾਇਆ ਜਾਵੇਗਾ। ਪਹਿਲੀ ਵਾਰ 8 ਸਤੰਬਰ 1966 ਨੂੰ ਅੰਤਰਰਾਸ਼ਟਰੀ ਸਾਖਰਤਾ ਦਿਵਸ ਮਨਾਇਆ ਗਿਆ ਸੀ ਤੇ ਸਾਖਰਤਾ ਜਿਹੜਾ ਹੈ ਸਿਰਫ ਕਿਤਾਬੀ ਸਿੱਖਿਆ ਪ੍ਰਾਪਤ ਕਰਨ ਤੱਕ ਹੀ ਸੀਮਤ ਨਹੀਂ ਹੁੰਦੀ ਬਲਕਿ ਸਾਖਰਤਾ ਦਾ ਜਿਹੜਾ ਮਤਲਬ ਹੈ ਲੋਕਾਂ ਦੇ ਵਿੱਚ ਉਹਨਾਂ ਦੇ ਅਧਿਕਾਰਾਂ ਤੇ ਕਰਤੱਵਾਂ ਦੇ ਪ੍ਰਤੀ ਜਾਗਰੂਕਤਾ ਲਿਆ ਕੇ ਸਮਾਜਿਕ ਵਿਕਾਸ ਦਾ ਆਧਾਰ ਬਣਾਉਣਾ। ਸਾਖਰਤਾ ਗਰੀਬੀ ਘਟਾਉਣ, ਲਿੰਗ ਅਨੁਪਾਤ ਸੁਧਾਰਨ, ਭ੍ਰਿਸ਼ਟਾਚਾਰ ਤੇ ਹੋਰ ਸਮਾਜਿਕ ਸਮੱਸਿਆਵਾਂ ਜਿਹੜੀਆਂ ਨੇ ਉਹਦੇ ਹੱਲ ਕਰਨ ਦੇ ਵਿੱਚ ਸਹਾਇਕ ਅਤੇ ਸਮਰੱਥ ਜਿਹੜੀ ਕਰਦੀ ਹੈ। ਅੱਜ ਵਿਸ਼ਵ ਦੇ ਵਿੱਚ ਸਾਖਰਤਾ ਦਰ ਜਿਹੜੀ ਸੁਧਰੀ ਜ਼ਰੂਰ ਹੈ ਫਿਰ ਵੀ ਕਾਫ਼ੀ ਘੱਟ ਦੇਖਣ ਨੂੰ ਮਿਲਦੀ ਹੈ। ਦੁਨੀਆਂ ਦੇ ਲਗਭਗ 35 ਦੇਸ਼ਾਂ ਦੇ ਵਿੱਚ ਸਾਖਰਤਾ ਦਰ ਜਿਹੜੀ ਹੈ 50% ਤੋਂ ਜਿਹੜੀ ਘੱਟ ਹੈ। ਵਿਸ਼ਵ ਪੱਧਰ ਦੇ ਉੱਤੇ ਦੇਖਿਆ ਜਾਏ ਤਾਂ ਦੁਨੀਆਂ ਦੇ ਵਿੱਚ ਕਰੀਬ 4 ਅਰਬ ਲੋਕ ਸਾਖਰ ਨੇ ਤੇ 77.6 ਕਰੋੜ ਲੋਕ ਘੱਟੋ ਘੱਟ ਸਾਖਰਤਾ ਦਰ ਤੋਂ ਜਿਹੜਾ ਵੀ ਉਹਦੇ ਤੋਂ ਵੀ ਥੱਲੇ ਨੇ ਜਿਨ੍ਹਾਂ ਦੇ ਵਿੱਚੋਂ 2/3 ਔਰਤਾਂ ਨੇ। ਵਿਸ਼ਵ ਦੇ ਵਿੱਚ 60.7 ਮਿਲੀਅਨ ਬੱਚੇ ਸਕੂਲਾਂ ਤੋਂ ਬਾਹਰ ਨੇ ਜੋ ਕਿ ਮੁੱਢਲੀ ਸਹਾਇਤਾ ਜਿਹੜੀ ਹੈ ਉਹ ਹੀ ਨਹੀਂ ਪ੍ਰਾਪਤ ਕਰ ਸਕੇ ਨੇ। ਜ਼ਿਆਦਾਤਰ ਪੜ੍ਹਾਈ ਛੱਡ ਚੁੱਕੇ ਨੇ। ਹਰ 5 ਵਿਅਕਤੀਆਂ ਦੇ ਵਿੱਚੋਂ 1 ਵਿਅਕਤੀ ਅਨਪੜ੍ਹ ਹੈ। ਭਾਰਤ ਦੇ ਵਿੱਚ ਔਸਤਨ ਸਾਖਰਤਾ ਦਰ ਜਿਹੜੀ ਹੈ 74.04 ਹੈ। ਕੇਰਲਾ ਦੇ ਵਿੱਚ ਸਾਖਰਤਾ ਦਰ ਸਭ ਤੋਂ ਵੱਧ ਜਿਹੜੀ ਦੱਸੀ ਜਾਂਦੀ ਹੈ 93.91%। ਜਦਕਿ ਬਿਹਾਰ ਦੀ ਸਾਖਰਤਾ ਦਰ ਸਭ ਤੋਂ ਘੱਟ ਸਿਰਫ 63.82% ਹੈ। ਪੰਜਾਬ ਨੂੰ ਖੁਸ਼ਹਾਲ ਸੂਬਾ ਕਿਹਾ ਜਾਂਦਾ ਹੈ ਪਰ ਜੇਕਰ ਸਾਖਰਤਾ ਦੀ ਗੱਲ ਕਰ ਲਈਏ ਇੱਥੇ ਵੀ ਦਾਅਵੇ ਤੇ ਵਾਅਦੇ ਬਹੁਤ ਨੇ ਪਰ ਜੋ ਰਿਪੋਰਟਾਂ ਅਸਲ ਦੇ ਵਿੱਚ ਨੇ ਗਰਾਊਂਡ ਸਥਿਤੀ ਆ ਉਹ ਕੀ ਦਰਸਾਉਂਦੀ ਹੈ। ਪੰਜਾਬ ਦੀ ਗੱਲ ਕਰੀਏ ਤਾਂ ਜੇਕਰ ਸਾਖਰਤਾ ਦੀ ਗੱਲ ਕਰੀਏ ਤਾਂ 2011 ਦੀ ਜਨਗਣਨਾ ਦੇ ਅਨੁਸਾਰ ਪੰਜਾਬ ਦੀ ਸਾਖਰਤਾ ਦਰ 76.7% ਹੈ ਜਿਸਦੇ ਵਿੱਚ ਪੁਰਸ਼ਾਂ ਦੀ ਸਾਖਰਤਾ ਦਰ 81.5% ਹੈ ਤੇ ਮਹਿਲਾਵਾਂ ਦੀ ਸਾਖਰਤਾ ਦਰ 71.3% ਬਣਦੀ ਹੈ। ਪੰਜਾਬ ਦੀ 23.3% ਜਨਸੰਖਿਆ ਜਾਣੀ ਕਿ 64,55,087 ਲੋਕ ਅਜੇ ਵੀ ਅਨਪੜ੍ਹ ਨੇ ਪੰਜਾਬ ਦੇ ਵਿੱਚ ਜਦਕਿ ਪੂਰੇ ਦੇਸ਼ ਦੀ ਸਾਖਰਤਾ ਦਰ 74% ਹੈ। ਸਰਕਾਰ ਦੀਆਂ ਢਿੱਲੀਆਂ ਨੀਤੀਆਂ ਦੇ ਕਾਰਨ ਵੀ ਦੇਸ਼ ਦੇ ਵਿੱਚੋਂ ਅਨਪੜ੍ਹਤਾ ਖਤਮ ਨਹੀਂ ਹੋ ਰਹੀ। ਸਿੱਖਿਆ ਬਜਟ ਦੇ ਵਿੱਚ ਹੋ ਰਹੀ ਕਟੌਤੀ ਦੇ ਕਾਰਨ ਸਿੱਖਿਆ ਦਾ ਢਾਂਚਾ ਲੜਖੜਾ ਰਿਹਾ ਹੈ। ਅੱਜ ਵੀ ਕਈ ਸਰਕਾਰੀ ਸਕੂਲਾਂ ਦੇ ਵਿੱਚ ਬੈਠਣ ਦੇ ਲਈ ਫਰਨੀਚਰ ਨਹੀਂ। ਕਈ ਸਕੂਲ ਅੱਜ ਵੀ ਅਧਿਆਪਕਾਂ ਤੋਂ ਸੱਖਣੇ ਨੇ। ਕਈ ਸਕੂਲਾਂ ਦੇ ਵਿੱਚ ਸਾਇੰਸ ਦੀਆਂ ਪ੍ਰਯੋਗਸ਼ਾਲਾਵਾਂ ਨਹੀਂ ਨੇ। ਕਈ ਸਕੂਲਾਂ ਦੀਆਂ ਇਮਾਰਤਾਂ ਦੀ ਹਾਲਤ ਖਸਤਾ ਹੋ ਚੁੱਕੀ ਹੈ ਪਰ ਫਿਰ ਵੀ ਉਹਨਾਂ ਦੀ ਜਗ੍ਹਾ ਤੇ ਨਵੀਆਂ ਸਕੂਲ ਦੀਆਂ ਇਮਾਰਤਾਂ ਨਹੀਂ ਬਣਾਈਆਂ ਜਾ ਰਹੀਆਂ। ਸਵਾਲ ਇਹ ਉੱਠਦਾ ਹੈ ਕਿ ਅਸੀਂ ਸਾਖਰ ਹੁੰਦੇ ਹੋਏ ਵੀ ਸਿੱਖਿਅਤ ਕਿਉਂ ਨਹੀਂ ਆ। ਸਿੱਖਿਆ ਦਾ ਮਤਲਬ ਸਿਰਫ ਪੜ੍ਹਨਾ ਲਿਖਣਾ ਅਤੇ 12ਵੀਂ ਕਲਾਸ ਪਾਸ ਕਰਨਾ ਨਹੀਂ ਹੁੰਦਾ। ਸਿੱਖਿਆ ਦਾ ਅਰਥ ਉਹ ਵੀ ਹੁੰਦਾ ਹੈ ਗਿਆਨ ਪ੍ਰਾਪਤ ਕਰਨਾ। ਰੱਟਾ ਲਗਾਉਣ ਦੇ ਨਾਲ ਤੋਤਾ ਵੀ ਬੋਲਣ ਲੱਗ ਪੈਂਦਾ ਹੈ ਤੇ ਤੋਤਾ ਕਿਤੇ ਕਿਸੇ ਨੂੰ ਗਿਆਨ ਨਹੀਂ ਦੇ ਸਕਦਾ। ਪੜ੍ਹ ਲਿਖ ਕੇ ਅਸੀਂ ਸਾਖਰ ਤਾਂ ਬਣ ਜਾਂਦੇ ਹਾਂ ਪਰ ਗਿਆਨ ਪ੍ਰਾਪਤ ਨਹੀਂ ਕਰ ਪਾਉਂਦੇ ਹਾਂ। ਜੀ ਦੋਸਤੋ, ਇਹ ਸੀ ਜੀ ਅੱਜ ਦਾ ਜਿਹੜਾ ਵਿਚਾਰ, ਉਹਦੇ ਵਿੱਚੋਂ ਗੱਲਬਾਤ, ਸਾਖਰਤਾ, ਜਿਹੜਾ ਕੌਮੀ ਸਾਖਰਤਾ ਦਿਵਸ ਦੇ ਬਾਰੇ ਅੱਜ ਗੱਲ ਕੀਤੀ ਹੈ। ਤੇ ਲੋ ਫਿਰ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ ਤੁਹਾਡੇ ਨਾਲ, ਅੱਜ ਦੀਆਂ ਦੇਸ਼ ਭੇਤ ਦੀਆਂ ਖ਼ਬਰਾਂ ਦੇ ਵੱਲ ਨੂੰ ਵੱਧਦੇ ਹਾਂ, ਕੀ ਕਹਿੰਦੀਆਂ ਨੇ, ਤੇ ਉਸ ਤੋਂ ਬਾਅਦ ਫਿਰ ਆਪਾਂ ਨਾਲ ਨਾਲ ਗੱਲਾਂ ਕਰਾਂਗੇ ਤੇ ਨਾਲ ਬਾਤਾਂ ਕਰਾਂਗੇ। ਚੰਗਾ ਲੱਗੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਆ ਕਰੋ ਦੋਸਤੋ। ਤੇ ਇਸ ਵਕਤ ਜਿਹੜਾ ਨਾਲ ਦਵਿੰਦਰ ਭਾਰਤ ਜੀ ਵੀ UAE ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਇਸੇ ਤਰ੍ਹਾਂ ਹੋਰ ਵੀ ਸੱਜਣ ਜੁੜੇ ਹੋਏ ਨੇ, ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਅੱਜ ਤੁਹਾਡੇ ਨਾਲ, ਜੋ ਦੁਨੀਆਦਾਰੀ ਦੇ ਉੱਤੇ ਹਾਲਾਤ ਨੇ, ਹੋਰ ਸਾਰਾ ਸਿਲਸਿਲਾ ਉਹਦੀ ਬਾਤ ਪਾਉਂਦੇ ਹਾਂ। ਪੰਜਾਬ ਦੀ ਸਿਆਸਤ ਦੇ ਵਿੱਚ ਮੁੜ ਉੱਠਦੇ ਸਵਾਲ ਜਿਹੜੇ ਨੇ, ਸੁਖਬੀਰ ਬਾਦਲ ਨੂੰ ਸਿੱਟ ਦਾ ਸਮਨ ਫਿਰ ਤੋਂ ਆ ਗਿਆ, ਤੇ ਦੂਸਰੇ ਪਾਸੇ ਸੋਰੀ ਇੱਕ ਮਿੰਟ ਜੀ, ਆਪਣਾ ਗੱਲ ਕਰੀਏ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਮੁੜ ਉੱਠਦੇ ਸਵਾਲ ਨੇ, ਸੁਖਬੀਰ ਬਾਦਲ ਨੂੰ ਸਿੱਟ ਦਾ ਸਮਨ ਫਿਰ ਤੋਂ ਆ ਗਿਆ ਤੇ ਅਕਾਲੀ ਏਕਤਾ ਦੀਆਂ ਕੋਸ਼ਿਸ਼ਾਂ, ਬੰਦੀ ਸਿੰਘਾਂ ਅਤੇ ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਜਿਹੜੀ ਹੈ ਮੰਗ, ਤੇ ਦੂਜੇ ਪਾਸੇ ਨਸ਼ਿਆਂ ਦੀ ਗੱਲ ਜਿਹੜੀ ਹੈ, ਇੱਕ ਪਾਸੇ ਤਾਂ ਜਿਹੜਾ ਜੋ ਕੁਝ ਵੀ ਦਾਅਵੇ ਤੇ ਵਾਅਦੇ ਕੀਤੇ ਜਾ ਰਹੇ ਹੈ ਕਿ ਸਾਰਾ ਕੁਝ ਠੀਕ ਠਾਕ ਹੈ, ਵਧੀਆ ਚੱਲ ਰਿਹਾ, ਪਰ ਦੂਸਰੇ ਪਾਸੇ ਦੋ ਐਸੇ ਮਾਮਲੇ ਜਿਹੜੇ ਚਰਚਾ ਦਾ ਵਿਸ਼ਾ ਬਣੇ ਹੋਏ ਨੇ, ਜਿਨ੍ਹਾਂ ਦੇ ਵਿੱਚ ਦੂਜੇ ਸਰਕਾਰੀ ਦਾਅਵਿਆਂ ਵਿਚਕਾਰ ਜਿਹੜਾ ਆਪਣਾ ਗੁਲਜ਼ਾਰ ਸਿੰਘ ਦੀ ਮੌਤ ਨੇ ਕਈ ਗੰਭੀਰ ਸਵਾਲ ਖੜੇ ਕਰਕੇ ਰੱਖ ਦਿੱਤੇ ਅੱਜ, ਤੇ ਪੰਜਾਬ ਦੇ ਮੁਲਾਜ਼ਮਾਂ ਦਾ ਸਰਕਾਰ ਦੇ ਖਿਲਾਫ਼ ਰੋਹ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਹਦਾਇਤਾਂ ਤੇ ਸਰਕਾਰ ਦੇ ਰਵੱਈਏ ਦੇ ਉੱਤੇ ਚਰਚਾ, ਕਿ ਪੰਜਾਬ ਦੇ ਅਸਲ ਮੁੱਦਿਆਂ ਦੇ ਉੱਤੇ ਦੇ ਜਵਾਬ ਮਿਲ ਰਹੇ ਨੇ। ਦੇਸ਼ ਵਿਦੇਸ਼ ਦੇ ਵਿੱਚ ਵੱਡੀਆਂ ਹਲਚਲਾਂ ਚੱਲ ਰਹੀਆਂ, ਆਈਫਲ ਟਾਵਰ ਦੇ ਨਾਲ ਫਰਾਂਸ 'ਚ ਜੁੜਿਆ ਵਿਵਾਦ ਹੈ, ਮੋਦੀ ਪੁਤਿਨ ਮੁਲਾਕਾਤ ਦੇ ਵਿੱਚ SU-57 ਦਾ ਮੁੱਦਾ, ਰੂਸ ਜਰਮਨੀ ਤਣਾਅ ਤੇ ਟਰੰਪ ਦੀਆਂ ਇਰਾਨ ਦੇ ਬਾਰੇ ਤਿੱਖੀਆਂ ਪੋਸਟਾਂ, ਤੇ ਫਰਾਂਸ ਦੇ ਰੇਨੋਆਰ ਮਿਊਜ਼ੀਅਮ ਦੇ ਵਿੱਚ ਵੱਡੀ ਜਿਹੜੀ ਕਲਾ ਚੋਰੀ, ਕੀ ਇਹ ਸਿਰਫ ਸਾਡੇ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰਦੇ ਆ ਅੱਗੇ ਜਾ ਕੇ ਕੀ ਕੁਝ ਜਿਹੜਾ ਵਾਪਰ ਰਿਹਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਲੋ ਦੋਸਤੋ, ਬਾਤ ਪਾਉਂਦੇ ਹਾਂ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸੁਖਬੀਰ ਸਿੰਘ ਬਾਦਲ ਹੁਣਾਂ ਤੋਂ। ਸੁਖਬੀਰ ਬਾਦਲ ਨੂੰ SIT ਨੇ ਮੁੜ ਜਿਹੜਾ ਤਲਬ ਕਰ ਲਿਆ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬੇਅਦਬੀ ਅਤੇ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ SIT ਸਪੈਸ਼ਲ ਜਾਂਚ ਟੀਮ ਜਿਹੜੀ ਹੈ ਉਹਨੇ ਮੁੜ ਤਲਬ ਕੀਤਾ। SIT ਨੇ ਸੁਖਬੀਰ ਬਾਦਲ ਨੂੰ 11 ਸਤੰਬਰ ਨੂੰ ਚੰਡੀਗੜ੍ਹ ਦੇ ਵਿੱਚ ਪੁੱਛਗਿੱਛ ਦੇ ਲਈ ਬੁਲਾਇਆ ਹੈ, ਤੇ ਇੱਥੇ ਇਹ ਵੀ ਜਿਹੜਾ ਸਾਹਮਣੇ ਆਇਆ ਸੀ ਪਿਛਲੇ ਦਿਨਾਂ ਚ ਕਿ ਇਸ ਤੋਂ ਪਹਿਲਾਂ ਵੀ 20 ਜੁਲਾਈ ਨੂੰ SIT ਨੇ ਜਿਹੜਾ ਸੀ ਸੁਖਬੀਰ ਸਿੰਘ ਬਾਦਲ ਨੂੰ ਪੁੱਛਗਿੱਛ ਦੇ ਲਈ ਬੁਲਾਇਆ। ਦੂਜੇ ਪਾਸੇ ਸੁਖਬੀਰ ਬਾਦਲ ਨੂੰ ਜਾਰੀ ਹੋਏ SIT ਦੇ ਸਮਨ ਨੂੰ ਲੈ ਕੇ ਅਕਾਲੀ ਦਲ ਦੇ ਸੀਨੀਅਰ ਆਗੂ ਅਰਸ਼ਦੀਪ ਸਿੰਘ ਕਲੇਰ ਹੁਣਾਂ ਕਿਹਾ ਕਿ ਸਰਕਾਰ ਬਹੁਤ ਹੀ ਜਿਹੜਾ ਵੱਡੇ ਮੁੱਦਿਆਂ ਦੇ ਉੱਤੇ ਘਿਰ ਚੁੱਕੀ ਹੈ, ਭਾਵੇਂ ਉਹ ਜਬਰਜਨਾ ਰਿਸ਼ਵਤਕਾਂਡ ਹੋਵੇ, ਨਸ਼ੇ ਦਾ ਮੁੱਦਾ ਹੋਵੇ ਜਾਂ ਮੁੱਖ ਮੰਤਰੀ ਦਾ ਵਿਰੋਧ ਕਰਨ ਤੇ ਨੌਜਵਾਨ ਦੀ ਕੁੱਟਮਾਰ ਦਾ ਮਾਮਲਾ ਹੋਵੇ, ਇਨ੍ਹਾਂ ਸਾਰੇ ਮੁੱਦਿਆਂ ਤੋਂ ਧਿਆਨ ਭਟਕਾਉਣ ਦੇ ਲਈ ਇਹ ਸਮਨ ਕੱਢਿਆ ਗਿਆ। ਅਜਿਹੀਆਂ ਕਾਰਵਾਈਆਂ ਦੇ ਨਾਲ ਪੰਜਾਬ ਦੇ ਅਸਲ ਮੁੱਦਿਆਂ ਤੋਂ ਧਿਆਨ ਜਿਹੜਾ ਨਹੀਂ ਭਟਕਾਇਆ ਜਾ ਸਕਦਾ। ਅੱਜ ਪੰਜਾਬ ਦੇ ਵਿੱਚ ਲੋਕ ਨਸ਼ੇ ਦੇ ਨਾਲ ਕਹਿੰਦੇ ਪੀੜਤ ਨੇ, ਲੋਕਾਂ ਨੂੰ ਕੁੱਟਿਆ ਜਾ ਰਿਹਾ, ਖੁਦਕੁਸ਼ੀਆਂ ਹੋ ਰਹੀਆਂ ਨੇ, ਅਜਿਹੇ ਜਿੰਨੇ ਮਰਜ਼ੀ ਸਮਨ ਭੇਜ ਲੈਣ, ਇਹ ਸਿਰਫ ਸਿਆਸਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ 11 ਸਾਲ ਤੋਂ ਇਹ ਜਿਹੜਾ ਮੁੱਦਾ ਜਿਉਂ ਦਾ ਤਿਉਂ ਖੜਾ ਹੈ, ਜਾਂਚ ਕਿੱਥੇ ਹੈ, ਇਸ ਮੁੱਦੇ ਨੂੰ ਸਿਰਫ ਤੇ ਸਿਰਫ ਸਿਆਸੀ ਮੁੱਦੇ ਦੇ ਤੌਰ ਦੇ ਉੱਤੇ ਜਿਉਂ ਦਾ ਰੱਖਿਆ ਜਾ ਰਿਹਾ ਹੈ। ਇਸੇ ਤਰ੍ਹਾਂ ਪਿਛਲੇ ਸਮੇਂ ਤੋਂ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਚੱਲ ਰਿਹਾ ਹੈ, ਜਗਤਾਰ ਸਿੰਘ ਹਵਾਰਾ ਨੂੰ 28 ਦਿਨ ਦੀ ਪੈਰੋਲ ਦੀ ਮੰਗ ਫਿਰ ਤੋਂ ਜਿਹੜੀ ਹੈ ਦੁਹਰਾਈ ਹੈ। ਭਾਈ ਜਗਤਾਰ ਸਿੰਘ ਹਵਾਰਾ ਨੂੰ ਆਪਣੀ ਬਜ਼ੁਰਗ ਮਾਤਾ ਜੀ ਨੂੰ ਜਿਹੜਾ ਮਿਲਣ ਲਈ ਘੱਟੋ ਘੱਟ 28 ਦਿਨ ਦੀ ਪੈਰੋਲ ਦਿੱਤੀ ਜਾਵੇ, ਇਹ ਪੈਰੋਲ ਤੁਰੰਤ ਪ੍ਰਭਾਵ ਦੇ ਨਾਲ ਮਿਲਣੀ ਚਾਹੀਦੀ ਹੈ। ਇਹ ਮੰਗ ਕਰਦਿਆਂ ਕਿਸਾਨ ਆਗੂ ਸੁੱਖ ਗਿੱਲ ਮੋਗਾ ਅਤੇ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਨੂੰ ਆਪਣੀ ਮਾਤਾ ਜੀ ਨੂੰ ਮਿਲਣ ਦਾ ਮੌਕਾ ਮਿਲਣਾ ਮਨੁੱਖੀ ਅਤੇ ਪਰਿਵਾਰਕ ਪੱਖੋਂ ਜਿਹੜਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇੱਕ ਬਜ਼ੁਰਗ ਮਾਂ ਦੇ ਲਈ ਆਪਣੇ ਪੁੱਤਰ ਨੂੰ ਮਿਲਣ ਦੀ ਤਾਂਘ ਨੂੰ ਅਣਦੇਖਿਆ ਨਹੀਂ ਕੀਤਾ ਜਾਣਾ ਚਾਹੀਦਾ। ਸਰਕਾਰ ਨੂੰ ਮਨੁੱਖੀ ਸੰਵੇਦਨਸ਼ੀਲ ਦਿਖਾਉਂਦਿਆਂ ਬਿਨਾਂ ਕਿਸੇ ਦੇਰੀ ਦੇ ਭਾਈ ਜਗਤਾਰ ਸਿੰਘ ਹਵਾਰਾਂ ਨੂੰ ਘੱਟੋ ਘੱਟ 28 ਦਿਨ ਦੀ ਪੈਰੋਲ ਦੇ ਦੇਣੀ ਚਾਹੀਦੀ ਹੈ ਤਾਂ ਜੋ ਉਹ ਆਪਣੀ ਮਾਤਾ ਜੀ ਨੂੰ ਮਿਲ ਸਕਣ ਤੇ ਪਰਿਵਾਰ ਦੇ ਨਾਲ ਕੁਝ ਸਮਾਂ ਬਤੀਤ ਕਰ ਸਕਣ। ਸਰਕਾਰਾਂ ਨੂੰ ਇਸ ਮਾਮਲੇ ਨੂੰ ਸਿਆਸੀ ਨਜ਼ਰੀਏ ਦੀ ਜਿਹੜੀ ਬਜਾਏ ਮਨੁੱਖੀ ਹਮਦਰਦੀ, ਪਰਿਵਾਰਕ ਹੱਕਾਂ ਤੇ ਇਨਸਾਫ਼ ਦੇ ਪੱਖ ਤੋਂ ਕਹਿੰਦੇ ਦੇਖਣਾ ਚਾਹੀਦਾ ਹੈ ਤੇ ਉਨ੍ਹਾਂ ਕਿਹਾ ਕਿ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਲਈ ਠੋਸ ਅਤੇ ਪਾਰਦਰਸ਼ੀ ਨੀਤੀ ਬਣਾਈ ਜਾਣੀ ਚਾਹੀਦੀ ਹੈ। ਅਕਾਲੀ ਏਕਤਾ ਦੇ ਲਈ ਹੁਣ ਕਹਿੰਦੇ ਨੇ ਸਿਕੰਦਰ ਸਿੰਘ ਮਲੂਕਾ ਵੀ ਅੱਗੇ ਆਏ ਨੇ, ਪੰਥਕ ਧਿਰਾਂ ਨੂੰ ਵਖਰੇਵਾਂ ਖਤਮ ਕਰਨ ਦੀ ਅਪੀਲ ਕਰ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਵਖਰੇਵੇਂ ਸੁਲਝਾਉਣ ਦੇ ਲਈ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਲਬਾਤ ਚੱਲਣ ਦੀ ਪੁਸ਼ਟੀ ਕੀਤੇ ਜਾਣ ਤੋਂ ਬਾਅਦ ਹੁਣ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਵੀ ਸਮੂਹ ਪੰਥਕ ਧੜਿਆਂ ਨੂੰ ਆਪਸੀ ਮਤਭੇਦ ਭੁਲਾ ਕੇ ਇਕਜੁੱਟ ਹੋਣ ਦਾ ਸੱਦਾ ਦੇ ਦਿੱਤਾ ਹੈ। ਮਲੂਕਾ ਨੇ ਆਖਿਆ ਕਿ ਰਵਾਇਤੀ ਅਤੇ ਖੇਤਰੀ ਸਿੱਖ ਸਮੂਹਾਂ ਦੇ ਵਿਚ ਫੈਲੀ ਧੜੇਬੰਦੀ ਤੇ ਅੰਦਰੂਨੀ ਫੁੱਟ ਦੇ ਕਾਰਨ ਪੰਜਾਬ ਦੇ ਵਿਚ ਉਨ੍ਹਾਂ ਦਾ ਸਮੂਹਿਕ, ਸਿਆਸੀ ਅਤੇ ਧਾਰਮਿਕ ਪ੍ਰਭਾਵ ਕਮਜ਼ੋਰ ਹੋ ਰਿਹਾ। ਉਨ੍ਹਾਂ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਪੰਥਕ ਧਿਰਾਂ ਵੱਖ ਵੱਖ ਹੋ ਕੇ ਚੋਣ ਮੈਦਾਨ ਦੇ ਵਿਚ ਨਿਤਰੀਆਂ ਤਾਂ ਇਸ ਦੇ ਨਾਲ ਵੋਟਾਂ ਦੀ ਵੰਡ ਹੋਵੇਗੀ, ਜਿਸ ਦਾ ਸਿੱਧਾ ਫਾਇਦਾ ਵਿਰੋਧੀ ਪਾਰਟੀ ਨੂੰ ਅਗਲੀਆਂ ਵਿਧਾਨ ਸਭਾ ਚੋਣਾਂ ਦੇ ਵਿਚ ਮਿਲੇਗਾ। ਮਲੂਕਾ ਏਕਤਾ ਤੇ ਇਸ ਦੇ ਲਈ ਵੀ ਜਿਹੜਾ ਜ਼ੋਰ ਦੇ ਰਹੇ ਨੇ ਕਿਉਂਕਿ ਭਾਰਤੀ ਜਨਤਾ ਪਾਰਟੀ ਭਾਜਪਾ ਦੇ ਨਾਲ ਸੀਟਾਂ ਦੀ ਵੰਡ ਨੂੰ ਲੈ ਕੇ ਸੁਖਬੀਰ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਦੇ ਲਈ ਗੱਲਬਾਤ ਕਰਨੀ ਔਖੀ ਹੋ ਰਹੀ ਹੈ। ਗੱਠਜੋੜ ਦੇ ਹਾਲਾਤ ਦੇ ਵਿਚ ਅਕਾਲੀ ਦਲ ਦੇ ਵੱਡੇ ਭਰਾ ਦੀ ਭੂਮਿਕਾ ਨਿਭਾਉਣ ਦਾ ਮੌਕਾ ਗੁਆਉਂਦਾ ਨਜ਼ਰ ਆ ਰਿਹਾ। ਇਸ ਤੋਂ ਪਹਿਲਾਂ ਵਡਾਲਾ ਨੇ ਮੰਨਿਆ ਸੀ ਕਿ ਸੁਖਬੀਰ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਤੇ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲੇ ਅਕਾਲੀ ਦਲ ਜਾਣੀ ਕਿ ਵਾਰਸ ਪੰਜਾਬ ਦੇ ਨਾਲ ਸਮਝੌਤੇ ਲਈ ਗੱਲਬਾਤ ਜਾਰੀ ਹੈ ਤੇ ਵਡਾਲਾ ਨੇ ਸਾਫ਼ ਕੀਤਾ ਸੀ ਕਿ ਕੁਝ ਆਗੂਆਂ ਨੂੰ ਆਪਣੇ ਨਿੱਜੀ ਹਿੱਤ ਛੱਡ ਕੇ ਸਿੱਖ ਪੰਥ ਦੀ ਚੜ੍ਹਦੀ ਕਲਾ ਦੇ ਲਈ ਕੰਮ ਕਰਨਾ ਪਵੇਗਾ। ਅਸੀਂ ਪਹਿਲਾਂ ਵੀ ਸੁਖਬੀਰ ਬਾਦਲ ਨੂੰ ਆਖਿਆ ਸੀ ਤੇ ਹੁਣ ਵੀ ਦੁਹਰਾਉਂਦੇ ਹਾਂ ਕਿ ਉਨ੍ਹਾਂ ਨੂੰ ਪਾਰਟੀ ਪ੍ਰਧਾਨ ਦਾ ਅਹੁਦਾ ਛੱਡਣਾ ਪਵੇਗਾ ਤਾਂ ਜੋ ਪੰਥ ਦੇ ਵੱਲੋਂ ਚੁਣਿਆ ਗਿਆ ਕੋਈ ਨਵਾਂ ਆਗੂ ਪਾਰਟੀ ਚਲਾ ਸਕੇ। ਚੋਣਾਂ ਤੋਂ ਬਾਅਦ ਜੇਕਰ ਸਾਰੀਆਂ ਧਿਰਾਂ ਸਹਿਮਤ ਹੁੰਦੀਆਂ ਨੇ ਤਾਂ ਉਹ ਮੁੱਖ ਮੰਤਰੀ ਦੇ ਜਿਹੜੇ ਨੇ ਉਮੀਦਵਾਰ ਬਣ ਸਕਦੇ ਨੇ ਤੇ ਅਸੀਂ ਵਾਰਸ ਪੰਜਾਬ ਦੇ ਨੂੰ ਵੀ ਜਿਹੜਾ ਕਿਹਾ ਹੈ ਕਿ ਉਹ ਚੋਣਾਂ ਤੋਂ ਬਾਅਦ ਹੀ ਸੀਐਮ ਅਹੁਦੇ ਦਾ ਦਾਅਵਾ ਕਰਨ ਤੇ ਜਦਕਿ ਉਹ ਪਹਿਲਾਂ ਹੀ ਚਿਹਰਾ ਐਲਾਨਣਾ ਚਾਹੁੰਦੇ ਸਨ। ਦੂਸਰੇ ਪਾਸੇ ਹਰ ਪੰਜਾਬੀ ਨਸ਼ੇ ਕਹਿੰਦੇ ਨੇ ਕਿ ਹਰ ਪੰਜਾਬੀ ਬਣੇ ਨਸ਼ਾ ਵਿਰੋਧੀ ਮੁਹਿੰਮ ਦਾ ਹਿੱਸਾ। ਪੰਜਾਬ ਪੁਲਿਸ ਨੇ ਜਿਹੜਾ ਸੀ 68,399 FIR ਦਰਜ ਕੀਤੇ ਆ ਤੇ 92,264 ਤੋਂ ਵੱਧ ਨੂੰ ਗ੍ਰਿਫ਼ਤਾਰ ਕੀਤਾ ਹੈ। ਕਈ ਕਾਰਨਾਂ ਕਰਕੇ ਪੰਜਾਬ ਦੀ ਇਹ ਥੋੜੀ ਚੀਜ਼ ਦੋਸਤੋ ਵਿਸਤਾਰ ਦੇ ਵਿੱਚ ਖ਼ਬਰ ਲਵਾਂਗੇ, ਕਾਫ਼ੀ ਵੱਖਰੇ ਵੱਖਰੇ ਐਂਗਲ ਇਹਦੇ ਵਿੱਚੋਂ ਪਛਾਣਾਂਗੇ। ਕਈ ਕਾਰਨਾਂ ਦੇ ਕਰਕੇ ਪੰਜਾਬ ਦੀ ਹੱਸਦੀ ਵਸਦੀ ਜਵਾਨੀ ਨਸ਼ਿਆਂ ਦੀ ਅੱਗ ਦੇ ਵਿੱਚ ਝੋਲਸ ਕੇ ਰਹਿ ਗਈ ਹੈ, ਜਿਸ ਨੇ ਸੂਬੇ ਦੇ ਭਵਿੱਖ ਨੂੰ ਗੰਭੀਰ ਸੰਕਟ ਦੇ ਵਿੱਚ ਪਾ ਛੱਡਿਆ। ਇਸੇ ਭਿਆਨਕ ਸਮੱਸਿਆ ਦੇ ਨਾਲ ਨਜਿੱਠਣ ਅਤੇ ਸੂਬੇ ਦੀ ਜਵਾਨੀ ਨੂੰ ਮੁੜ ਲੀਹ ਦੇ ਉੱਤੇ ਲਿਆਉਣ ਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ ਦੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਸੂਬੇ ਭਰ ਦੇ ਵਿੱਚ ਵਿਆਪਕ ਪੱਧਰ ਦੇ ਉੱਤੇ ਸਖ਼ਤ ਕਾਰਵਾਈਆਂ ਅਮਲ ਦੇ ਵਿੱਚ ਲਿਆਂਦੀਆਂ ਕਹਿੰਦੇ ਜਾ ਰਹੀਆਂ ਨੇ। ਨਸ਼ਿਆਂ ਦੀ ਇਸ ਲਾਹਨਤ ਨੂੰ ਜੜੋਂ ਕਹਿੰਦੇ ਪੁੱਟਣ ਨੂੰ ਤੇ ਆਮ ਲੋਕਾਂ ਦੀ ਸਿੱਧੀ ਸ਼ਮੂਲੀਅਤ ਯਕੀਨੀ ਬਣਾਉਣ ਦੇ ਮਕਸਦ ਦੇ ਨਾਲ ਸਰਕਾਰ ਦੇ ਵੱਲੋਂ ਵਿਸ਼ੇਸ਼ ਤੌਰ ਦੇ ਉੱਤੇ ਐਂਟੀ ਡਰੱਗ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ, ਜਿਸ ਦੇ ਨਤੀਜੇ ਬਹੁਤ ਸਾਰਥਕ ਤੇ ਪ੍ਰਭਾਵਸ਼ਾਲੀ ਸਾਬਤ ਹੋ ਰਹੇ ਹੈ। ਇਸ ਦੇ ਤਹਿਤ ਵੀ ਸੂਬੇ ਦਾ ਕੋਈ ਵੀ ਨਾਗਰਿਕ ਬਿਨਾਂ ਕਿਸੇ ਝਿਜਕ ਜਾਂ ਡਰ ਤੋਂ ਕਹਿੰਦੇ ਨੇ ਇਸ ਨੰਬਰ ਵਟਸਐਪ ਦੇ ਉੱਤੇ ਸੰਪਰਕ ਕਰ ਸਕਦਾ ਹੈ ਤੇ ਆਪਣਾ ਜਿਹੜਾ ਜਾਣਕਾਰੀ ਸਾਂਝੀ ਕਰ ਸਕਦਾ ਹੈ, ਜਿਹਦੀ ਪਛਾਣ ਜਿਹੜੀ ਹੈ ਗੁਪਤ ਰੱਖੀ ਜਾਵੇਗੀ। ਪਰ ਦੂਸਰੇ ਪਾਸੇ ਜੋ ਹਾਲਾਤ ਨੇ ਉਹਦੇ ਬਾਰੇ ਗੱਲ ਕਰੀਏ। ਨਸ਼ਿਆਂ ਦੇ ਖਿਲਾਫ਼ ਆਵਾਜ਼ ਚੁੱਕਣ ਵਾਲੇ ਮਜ਼ਦੂਰ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ ਤੇ ਪਿੰਡ ਦੀ ਸਰਪੰਚ, ਉਸਦੇ ਪਤੀ ਸਮੇਤ 5 ਦੇ ਖਿਲਾਫ਼ ਕੇਸ ਦਰਜ ਹੋਇਆ ਤੇ ਭਾਰੀ ਪੁਲਿਸ ਜਿਹੜੀ ਹੈ ਤੈਨਾਤ ਹੋਈ। ਦਿੜਬਾ ਹਲਕੇ ਦੇ ਪਿੰਡ ਜਿਹੜਾ ਤੂਰ ਬੰਜਾਰਾ ਵਿਖੇ ਇੱਕ ਮੰਤਰੀ ਦੇ ਸਮਾਗਮ ਦੇ ਦੌਰਾਨ ਨਸ਼ੇ ਦਾ ਮੁੱਦਾ ਉਠਾਉਣ ਵਾਲੇ ਮਜ਼ਦੂਰ ਗੁਲਜ਼ਾਰ ਸਿੰਘ, ਜਿਸ ਨੇ ਪੰਚਾਇਤ ਦੇ ਨੁਮਾਇੰਦਿਆਂ ਦੇ ਵੱਲੋਂ ਧਮਕਾਉਣ ਮਗਰੋਂ ਸਲਫਾਸ ਨਿਗਲ ਲਈ ਸੀ, ਉਹਦੀ DMC ਲੁਧਿਆਣਾ ਵਿਖੇ ਇਲਾਜ ਦੇ ਦੌਰਾਨ ਮੌਤ ਜਿਹੜੀ ਹੋ ਗਈ ਹੈ। ਮ੍ਰਿਤਕ ਗੁਲਜ਼ਾਰ ਸਿੰਘ ਦੀ ਦੇਹ ਪੋਸਟਮਾਰਟਮ ਦੇ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਲਿਆਂਦੀ ਜਾ ਚੁੱਕੀ ਸੀ ਤੇ ਸਿਵਲ ਹਸਪਤਾਲ ਵਿਖੇ ਭਾਰੀ ਪੁਲਿਸ ਫੋਰਸ ਤੈਨਾਤ ਕਰ ਦਿੱਤੀ ਗਈ ਤੇ ਸਿਵਲ ਹਸਪਤਾਲ ਵਿਖੇ ਵੱਖ ਵੱਖ ਸਿਆਸੀ ਪਾਰਟੀਆਂ ਤੇ ਜਥੇਬੰਦੀਆਂ ਦੇ ਆਗੂ ਪੁੱਜਣੇ ਸ਼ੁਰੂ ਹੋ ਗਏ। ਉਧਰ ਮ੍ਰਿਤਕ ਗੁਲਜ਼ਾਰ ਸਿੰਘ ਦੇ ਪੁੱਤਰ ਲਖਵਿੰਦਰ ਸਿੰਘ ਉਰਫ ਲੱਖਾ ਦੇ ਬਿਆਨਾਂ ਦੇ ਉੱਤੇ ਪੁਲਿਸ ਨੇ ਥਾਣਾ ਦਿੜਬਾ ਦੇ ਵਿੱਚ ਪਿੰਡ ਜਿਹੜਾ ਤੂਰ ਬੰਜਾਰਾ ਦੀ ਆਪਣੀ ਸਰਪੰਚ ਬਲਜਿੰਦਰ ਕੌਰ, ਉਸਦੇ ਪਤੀ ਬਲਜੀਤ ਸਿੰਘ, ਸੁਖਦੇਵ ਸਿੰਘ ਉਰਫ ਸੁਖਾ, ਵਿੱਕੀ ਸਿੰਘ ਪੰਚ ਤੇ ਗੋਨਾ ਸਿੰਘ ਵਾਸੀਆਨ ਜਿਹੜਾ ਤੂਰ ਬੰਜਾਰਾ ਦੇ ਖਿਲਾਫ ਜ਼ੇਰ ਧਾਰਾ ਜਿਹੜੀ ਹੈ 108 ਬੀ ਐਨ ਐਸ ਸੈਕਸ਼ਨ 3(1) ਆਰ ਐਸ ਐਸ ਸੀ ਐਸ ਟੀ ਐਕਟ ਦੇ ਤਹਿਤ ਕੇਸ ਦਰਜ ਜਿਹੜਾ ਕਰ ਲਿਆ। ਮਰਨ ਤੋਂ ਪਹਿਲਾਂ ਇੱਕ ਵੀਡੀਓ ਬਿਆਨ ਦੇ ਵਿੱਚ ਗੁਲਜ਼ਾਰ ਸਿੰਘ ਨੇ ਦੋਸ਼ ਲਾਇਆ ਸੀ ਕਿ ਉਸ ਨੂੰ ਪੰਚਾਇਤ ਦੇ ਨੁਮਾਇੰਦਿਆਂ ਦੇ ਵੱਲੋਂ ਕਿਹਾ ਗਿਆ ਕਿ ਉਹ ਪੰਚਾਇਤ ਦੇ ਵਿੱਚ ਆ ਕੇ ਮਾਫ਼ੀ ਮੰਗੇ। ਉਹ ਪੰਚਾਇਤ ਦੇ ਵਿੱਚ ਨਹੀਂ ਗਿਆ, ਸਗੋਂ ਉਸਨੇ ਡਰਦਿਆਂ ਹੋਇਆਂ ਸਲਫਾਸ ਨਿਗਲ ਲਈ। ਪਹਿਲਾਂ ਉਸ ਨੂੰ ਸੰਗਰੂਰ ਹਸਪਤਾਲ ਦੇ ਵਿੱਚ ਲਿਆਂਦਾ ਗਿਆ, ਫਿਰ ਪਟਿਆਲਾ ਰੈਫਰ ਕਰ ਦਿੱਤਾ ਗਿਆ। ਇਸ ਮਗਰੋਂ ਫਿਰ ਸੰਗਰੂਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਲਿਆਂਦਾ ਗਿਆ, ਜਿੱਥੋਂ DMC ਲੁਧਿਆਣਾ ਰੈਫਰ ਕਰ ਦਿੱਤਾ ਗਿਆ, ਜਿੱਥੇ ਬੀਤੀ ਰਾਤ ਉਸ ਦੀ ਮੌਤ ਹੋ ਗਈ ਹੈ। ਮ੍ਰਿਤਕ ਦੇ ਭਰਾ ਬਿੱਕਰ ਸਿੰਘ ਨੇ ਵੀ ਆਪਣੇ ਭਰਾ ਦੇ ਜਿਹੜਾ ਬਿਆਨਾਂ ਦੀ ਪੁਸ਼ਟੀ ਕੀਤੀ ਤੇ ਅੱਜ ਸਿਵਲ ਹਸਪਤਾਲ ਦੇ ਵਿੱਚ ਪੋਸਟਮਾਰਟਮ ਦੇ ਮਗਰੋਂ ਉਸਦੀ ਦੇਹ ਨੂੰ ਜਿਹੜਾ ਪਿੰਡ ਲਿਜਾਇਆ ਗਿਆ ਸੀਗਾ। ਇਸ ਘਟਨਾ ਮਗਰੋਂ ਸੂਬੇ ਦੀ ਸਿਆਸਤ ਜਿਹੜੀ ਆ ਉਹ ਗਰਮਾ ਗਈ। ਕਾਂਗਰਸ ਆਗੂ ਚਰਨਜੀਤ ਸਿੰਘ ਚੰਨੀ, ਸੁਖਪਾਲ ਸਿੰਘ ਖਹਿਰਾ ਤੇ ਬਿਕਰਮ ਸਿੰਘ ਮਜੀਠੀਆ ਸਮੇਤ ਅਨੇਕਾਂ ਆਗੂਆਂ ਵੱਲੋਂ ਸਰਕਾਰ ਨੂੰ ਘੇਰਿਆ ਗਿਆ। ਇਸ ਮੌਕੇ ਸਿਵਲ ਹਸਪਤਾਲ ਦੇ ਵਿੱਚ ਮੌਜੂਦ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਆਗੂ ਜਿਹੜੇ ਨੇ ਵਿਨਰਜੀਤ ਸਿੰਘ ਗੋਲਡੀ, ਅਕਾਲੀ ਦਲ ਵਾਰਸ ਪੰਜਾਬ ਦੇ ਆਗੂ ਚਮਨਦੀਪ ਸਿੰਘ ਮਿਲਖੀ, ਭਾਜਪਾ ਆਗੂ ਰਣਦੀਪ ਸਿੰਘ ਦਿਓਲ, ਕਾਂਗਰਸ ਆਗੂ ਜਗਦੇਵ ਗਾਗਾ ਨੇ ਜਿਹੜਾ ਸੀਗਾ ਮੰਗ ਕੀਤੀ ਕਿ ਇੱਕ ਮੰਤਰੀ ਨੂੰ ਕੇਸ ਦੇ ਵਿੱਚ ਨਾਮਜ਼ਦ ਕੀਤਾ ਜਾਵੇ, ਕਿਉਂਕਿ ਮਜ਼ਦੂਰ ਗੁਲਜ਼ਾਰ ਸਿੰਘ ਨੇ ਮਰਨ ਤੋਂ ਪਹਿਲਾਂ ਵੀਡੀਓ ਬਿਆਨ ਜਾਰੀ ਕਰਕੇ ਚੀਮਾ ਨੂੰ ਜਿਹੜੇ ਵਿੱਤ ਮੰਤਰੀ ਨੇ ਉਹਨਾਂ ਨੂੰ ਜਿਹੜਾ ਜ਼ਿੰਮੇਵਾਰ ਠਹਿਰਾਇਆ। ਤੇ ਦੂਸਰੇ ਪਾਸੇ ਇਹ ਮੁੱਦਾ ਜਿਹੜਾ ਭਖਦਾ ਗਿਆ, ਨਸ਼ਾ ਤਸਕਰੀ ਅਤੇ ਤਸ਼ੱਦਦ ਮਾਮਲਾ ਜਿਹੜਾ ਕੇਵਲ ਢਿੱਲੋਂ ਨੇ ਉਹਦੀ ਅਗਵਾਈ ਦੇ ਵਿੱਚ ਵਫਦ ਨੇ ਰਾਜਪਾਲ ਦੇ ਨਾਲ ਮੁਲਾਕਾਤ ਕਰਕੇ CBI ਜਾਂਚ ਦੀ ਮੰਗ ਕਰ ਲਈ ਹੈ, ਜੋ ਪਿਛਲੇ ਦਿਨਾਂ ਤੋਂ ਜਿਹੜਾ ਇਹ ਮੁੱਦਾ ਬਣਿਆ ਹੋਇਆ ਸੀਗਾ, ਜੋ ਕਿ ਆਪਣਾ ਉਹਨਾਂ ਨੇ ਮੁਲਾਕਾਤ ਕੀਤੀ ਆਪਣੇ ਸ਼ੇਰੂ ਹੁਣਾਂ ਦੇ ਨਾਲ ਪਿੰਡ ਤੋਂ ਜਿਹੜੇ ਨੇ। ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾਂਦੇ ਕਾਂਗਰਸੀ ਜਿਹੜੇ ਸਨ ਉਹਨਾਂ ਦੇ ਉੱਤੇ ਪਾਣੀ ਦੀਆਂ ਬੁਛਾੜਾਂ ਪਈਆਂ ਨੇ। ਗੁਲਜ਼ਾਰ ਸਿੰਘ ਦੀ ਖੁਦਕੁਸ਼ੀ ਦੇ ਲਈ ਜ਼ਿੰਮੇਵਾਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਉੱਠੀ ਹੈ ਤੇ ਭਾਜਪਾ ਤੇ ਆਪ ਦਰਮਿਆਨ ਗੁਪਤ ਸਮਝੌਤਾ ਹੋਣ ਦੇ ਦੋਸ਼ ਲਾ ਦਿੱਤੇ ਗਏ ਨੇ। ਦੂਸਰੇ ਪਾਸੇ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਵਫਦ ਨੇ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮਿਲ ਕੇ ਮੰਗ ਪੱਤਰ ਸੌਂਪਿਆ। ਵਫਦ ਨੇ ਸੰਗਰੂਰ ਦੇ ਨਾਲ ਸੰਬੰਧਤ ਦੋ ਗੰਭੀਰ ਮਾਮਲਿਆਂ, ਤੂਰ ਬੰਜਾਰਾ ਪਿੰਡ ਦੇ ਵਸਨੀ ਗੁਲਜ਼ਾਰ ਸਿੰਘ ਦੀ ਮੌਤ ਅਤੇ ਮੋਹਨਜੀਤ ਸਿੰਘ ਦੇ ਨਾਲ ਕਥਿਤ ਤਸ਼ੱਦਦ ਵਿੱਚ ਨਿਰਪੱਖ ਕਾਰਵਾਈ ਦੀ ਜਿਹੜੀ ਮੰਗ ਕਰ ਲਈ ਹੈ। ਤੇ ਇਸੇ ਤਰ੍ਹਾਂ ਮੁਲਾਜ਼ਮਾਂ ਦੀ ਗੱਲ ਕਰ ਲਈਏ ਤੇ ਉਸ ਤੋਂ ਬਾਅਦ ਫਿਰ ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਬਾਤ ਕਰਦੇ ਹਾਂ। ਅੰਦਾਜ਼ੇ ਮੁਲਾਜ਼ਮ ਪਹਿਲਾਂ ਜਸ਼ਨ ਦੀ ਗੂੰਜ ਤੇ ਅੱਜ ਰੋਹ ਦੀ ਗੂੰਜ। ਸਰਕਾਰੀ ਚੇਤਾਵਨੀ ਦੇ ਬਾਵਜੂਦ ਮੁਲਾਜ਼ਮਾਂ ਦੀ ਹੜਤਾਲ ਨੂੰ ਭਰਵਾਂ ਹੁੰਗਾਰਾ ਮਿਲਿਆ ਤੇ ਉਹਨਾਂ ਨੇ ਹੜਤਾਲ ਲੰਬੀ ਕਰਨ ਦਾ ਜਿਹੜਾ ਅੱਜ ਐਲਾਨ ਵੀ ਕਰ ਦਿੱਤਾ। ਪੰਜਾਬ ਦੇ ਮੁਲਾਜ਼ਮਾਂ ਦੀ ਦੂਸਰੇ ਗੇੜ ਦੀ ਹੜਤਾਲ ਦੇ ਦੌਰਾਨ ਅੱਜ ਰਾਜਧਾਨੀ ਵਿਚਲੇ ਸਿਵਲ ਸਕੱਤਰੇਤ ਦੇ ਵਿੱਚ ਮੁਲਾਜ਼ਮਾਂ ਨੇ ਪੁਰਾਣੇ ਅੰਦਾਜ਼ ਨੂੰ ਰੋਹ ਦੇ ਵਿੱਚ ਲਪੇਟ ਕੇ ਨਵੇਂ ਢੰਗ ਦੇ ਨਾਲ ਪ੍ਰਦਰਸ਼ਨ ਕੀਤਾ। ਕਦੇ ਜਿਸ ਸਿਵਲ ਸਕੱਤਰੇਤ ਦੀ ਹਰ ਮੰਜ਼ਿਲ ਦੀ ਬਾਲਕੋਨੀ ਦੇ ਵਿੱਚ ਖੜ ਕੇ ਮੁਲਾਜ਼ਮਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲੀ ਆਮਦ ਦੇ ਉੱਤੇ ਜਸ਼ਨ ਦੀ ਗੂੰਜ ਪਾਈ ਸੀ, ਅੱਜ ਉੱਥੋਂ ਹੀ ਪੰਜਾਬ ਸਰਕਾਰ ਦੇ ਖਿਲਾਫ਼ ਰੋਹ ਦੀ ਗੂੰਜ ਪੈ ਰਹੀ ਹੈ। ਪੰਜਾਬ ਦੇ ਮੁਲਾਜ਼ਮਾਂ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਧਮਕੀ ਨੁਮਾ ਚੇਤਾਵਨੀ ਨੂੰ ਦਰਕਿਨਾਰ ਕਰਦਿਆਂ ਅੱਜ ਸਰਕਾਰੀ ਦਫ਼ਤਰਾਂ ਦੇ ਵਿੱਚ ਕੰਮ ਠੱਪ ਕਰ ਦਿੱਤਾ। ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਤੋਂ ਐਨ ਪਹਿਲਾਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੁਲਾਜ਼ਮਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਹੜਤਾਲ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀ ਹੋਈ ਤਾਂ ਕਾਨੂੰਨ ਦੇ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਊ। ਇਸੇ ਤਰ੍ਹਾਂ ਲੰਘੇ ਕੱਲ ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਸੁਸ਼ੀਲ ਕੁਮਾਰ ਫੌਜੀ ਦਾ ਤਬਾਦਲਾ ਕਰ ਦਿੱਤਾ ਗਿਆ ਸੀ ਤੇ ਇਹਨਾਂ ਸਰਕਾਰੀ ਅੜਚਣਾ ਦੇ ਬਾਵਜੂਦ ਮੁਲਾਜ਼ਮਾਂ ਨੇ ਆਪਣੇ ਰੁੱਖ ਦੇ ਵਿੱਚ ਨਰਮੀ ਨਹੀਂ ਦਿਖਾਈ ਤੇ ਸਰਕਾਰੀ ਪੈਂਤੜੇ ਨੇ ਅੱਜ ਮੁਲਾਜ਼ਮਾਂ ਦੇ ਏਕੇ ਨੂੰ ਪ੍ਰਚੰਡ ਜਿਹੜਾ ਘਰ ਛੱਡਿਆ। ਇੱਥੇ ਸਿਵਲ ਸਕੱਤਰੇਤ ਦੇ ਵਿੱਚ ਅੱਜ ਮੁਲਾਜ਼ਮਾਂ ਨੇ ਹਰ ਮੰਜ਼ਿਲ ਦੀ ਬਾਲਕੋਨੀ ਦੇ ਵਿੱਚ ਖੜ ਕੇ ਸਰਕਾਰ ਦੇ ਖਿਲਾਫ਼ ਮਨਾਰੇਬਾਜ਼ੀ ਕੀਤੀ ਹੈ ਤੇ ਹੇਠਾਂ ਪੁਲਿਸ ਦੀ ਤੈਨਾਤੀ ਸੀ ਤੇ ਮੁਲਾਜ਼ਮਾਂ ਦੀ ਸਕੱਤਰੇਤ ਦੇ ਵਿੱਚੋਂ ਗੂੰਜ ਦੂਰ ਦੂਰ ਤੱਕ ਪੈ ਰਹੀ ਸੀ ਤੇ ਉਹ ਵੀ ਦਿਨ ਸਨ ਜਦੋਂ ਮੁੱਖ ਮੰਤਰੀ ਮਾਨ 16 ਮਾਰਚ 2022 ਨੂੰ ਬੁੱਧਵਾਰ ਵਾਲੇ ਦਿਨ ਠੀਕ 4:45 ਬਤੌਰ ਮੁੱਖ ਮੰਤਰੀ ਪਹਿਲੀ ਵਾਰ ਸਕੱਤਰੇਤ ਪੁੱਜੇ ਤੇ ਉਸ ਵੇਲੇ ਮੁਲਾਜ਼ਮਾਂ ਤੋਂ ਚਾਅ ਨਹੀਂ ਸੀ ਚੁੱਕਿਆ ਜਾ ਰਿਹਾ ਤੇ ਉਸ ਵਕਤ ਪਹਿਲੀ ਵਾਰ ਮੁੱਖ ਮੰਤਰੀ ਦਾ ਏਦਾਂ ਦਾ ਸ਼ਾਹੀ ਸਵਾਗਤ ਹੋਇਆ ਜੋ ਭਗਵੰਤ ਮਾਨ ਦੇ ਹਿੱਸੇ ਆਇਆ ਸੀ। ਤੇ ਲੋ ਦੋਸਤੋ ਅਗਲੀਆਂ ਗੱਲਾਂ ਬਾਤਾਂ ਕਰਦਿਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਜਿਹੜਾ 226 ਹੈ ਸੋਧਾਂ ਕਰਨ ਦੇ ਮਾਮਲੇ ਚ ਸਰਕਾਰ ਦਾ ਵਤੀਰਾ ਸੁਸਤ ਹੈ ਅੱਜ ਉਹ ਵੀ ਆਵਾਜ਼ ਫਿਰ ਤੋਂ ਉੱਠਣ ਲੱਗੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਆਖਿਆ ਗਈਆਂ ਸੋਧਾਂ ਕਰਨ ਦੇ ਮਾਮਲੇ ਚ ਫਿਲਹਾਲ ਸਰਕਾਰ ਦਾ ਵਤੀਰਾ ਸੁਸਤ ਹੈ। ਲਗਭਗ ਇਕ ਮਹੀਨੇ ਤੋਂ ਵੱਧ ਸਮਾਂ ਜਿਹੜਾ ਬੀਤ ਜਾਣ ਦੇ ਮਗਰੋਂ ਵੀ ਸਰਕਾਰ ਵੱਲੋਂ ਇਸ ਮਾਮਲੇ ਦੇ ਵਿੱਚ ਕੋਈ ਹਾਂ ਪੱਖੀ ਸੰਕੇਤ ਨਹੀਂ ਦਿੱਤਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਲਗਭਗ 40 ਦਿਨ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਸਰਕਾਰ ਵੱਲੋਂ ਇਸ ਮਾਮਲੇ ਦੇ ਵਿੱਚ ਬਣਾਈ ਗਈ ਕਮੇਟੀ ਦੇ ਮੈਂਬਰਾਂ ਨਾਲ ਮੁਲਾਕਾਤ ਕਰਨ ਜਾਂ ਸੋਧ ਕਰਨ ਸੰਬੰਧੀ ਕੋਈ ਹੁੰਗਾਰਾ ਨਹੀਂ ਦਿੱਤਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਸਰਕਾਰ ਨੂੰ 2 ਮਹੀਨੇ ਦਾ ਹੋਰ ਸਮਾਂ ਦਿੱਤਾ ਗਿਆ ਸੀ ਜੋ ਜੁਲਾਈ ਤੋਂ ਆਰੰਭ ਹੋਇਆ ਹੋਇਆ। ਇਸ ਤੋਂ ਪਹਿਲਾਂ ਵੀ ਇਸ ਮਾਮਲੇ ਦੇ ਵਿੱਚ 1 ਮਹੀਨੇ ਦਾ ਸਮਾਂ ਦਿੱਤਾ ਜਾ ਚੁੱਕਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਇਸ ਮਾਮਲੇ ਚ ਸਿੱਖ ਵਿਦਵਾਨਾਂ ਅਤੇ ਕਾਨੂੰਨਦਾਨਾਂ ਦੀ ਇੱਕ ਕਮੇਟੀ ਵੀ ਬਣਾਈ ਗਈ ਹੈ ਜਿਹਦੇ ਵਿੱਚ ਸੇਵਾ ਮੁਕਤ ਸਿੱਖ ਜੱਜ, ਸਿੱਖ ਵਕੀਲ ਤੇ ਸਿੱਖ ਵਿਦਵਾਨ ਸ਼ਾਮਲ ਨੇ ਤੇ ਸਰਕਾਰ ਨੂੰ ਆਖਿਆ ਗਿਆ ਸੀ ਸੋਧ ਕਰਨ ਦੇ ਮਾਮਲੇ ਚ ਉਹ ਇਸ ਕਮੇਟੀ ਦੇ ਨਾਲ ਸੰਪਰਕ ਕਰੇ ਤੇ ਕਮੇਟੀ ਦੇ ਤਾਲਮੇਲ ਦੇ ਨਾਲ ਸੋਧ ਸੰਬੰਧੀ ਅਗਲੇਰੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇ। ਸਰਕਾਰ ਨੂੰ ਉਦੇਸ਼ ਕੀਤਾ ਗਿਆ ਸੀ ਕਿ ਸਿੱਖ ਸੰਸਥਾਵਾਂ ਦੀ ਸਹਿਮਤੀ ਤੋਂ ਬਿਨਾਂ ਸੋਧ ਨਾ ਕੀਤੀ ਜਾਵੇ ਤੇ ਪਰ ਇਹਦੇ ਵਿੱਚ ਕੋਈ ਵੀ ਅਜੇ ਤੱਕ ਅਪਡੇਟ ਨਹੀਂ ਆਈ ਹੈ ਪਰ ਇਹ ਮੁੱਦਾ ਫਿਰ ਤੋਂ ਉੱਠਣ ਲੱਗਿਆ ਹੈ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ। ਕੀ ਹਾਲ ਚਾਲ ਨੇ ਜਨਾਬ? ਲੰਘਿਆ ਹੋ ਜੀ
0: ਭਾਰਾਈ ਸਾਹਿਬ, ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜੀ?
0: ਹਾਲ ਚਾਲ ਠੀਕ ਹੈ ਸਰ
1: ਜੀ।
0: ਭਾਰਾਈ ਸਾਹਿਬ, ਯੂ ਹੈਵ ਬੀਨ ਟ੍ਰੈਪਡ।
1: ਅੱਛਾ ਜੀ,
0: ਇਹ ਵਰਡਿੰਗ ਮੈਂ ਕਿਉਂ ਕਹਿ ਰਿਹਾ ਆ
1: ਜੀ
0: ਕਿ ਦੇਖੋ ਕਹਿੰਦੇ ਆ ਕਿ ਲੰਬੇ ਸਮੇਂ ਤੱਕ ਲੋਕਾਂ ਨੂੰ ਬੇਵਕੂਫ ਬਣਾਉਣ ਦੇ 2 ਹੀ ਤਰੀਕੇ ਹੁੰਦੇ ਆ
1: ਜੀ,
0: ਇੱਕ ਧਰਮ ਤੇ ਦੂਜਾ ਸਿਆਸਤ।
1: ਬਿਲਕੁਲ ਹੈ ਜੀ।
0: ਹਾਂ ਜੀ, ਤੇ ਸਿਆਸਤ ਅਗਲਿਆਂ ਨੇ ਖੇਡੀ ਤੇ ਤੁਸੀਂ ਵੀ ਟ੍ਰੈਪ ਚ ਆ ਗਏ ਤੇ ਤੁਸੀਂ ਵੀ ਪਹਿਲੀ ਖਬਰ ਉਹੀ ਲੈ ਲਈ ਕਿ ਸੁਖਬੀਰ ਬਾਦਲ ਨੂੰ ਹੋਇਆ ਸਮਨ ਜਾਰੀ।
1: ਹਾਂਜੀ,
0: ਇਹੀ ਤਾਂ ਉਹ ਚਾਹੁੰਦੇ ਆ
1: ਜੀ
0: ਕਿ ਸਾਰੇ ਗੱਲਾਂ ਤੋਂ ਧਿਆਨ ਹਟ ਕੇ ਤੇ ਪਹਿਲਾਂ ਜਿਹੜਾ ਹੈਗਾ ਆ ਵੀ ਮੁੱਖ ਸੁਰਖੀ ਆ ਸੁਖਬੀਰ ਬਾਦਲ ਬਣ ਜਾਏ, ਸਾਡੀ ਜਾਨ ਛੱਡੋ
1: ਛੱਡੋ ਛੱਡੋ ਬਿਲਕੁਲ ਹੈ ਜੀ।
0: ਪਰ ਕੀ ਕਰਨ ਜੀ, ਇਹਨਾਂ ਦਾ ਹੁਣ ਸਮਾਂ ਹੀ ਮਾੜਾ ਚੱਲ ਰਿਹਾ
1: ਜੀ। ਕਾਫੀ ਮੁੱਦਿਆਂ ਦੇ ਵਿੱਚ ਸੈਣੀ ਸਾਹਿਬ ਘਿਰ ਰਹੇ ਨੇ ਤੇ ਅੱਜ ਤਾਂ ਨਵਾਂ ਹੀ ਕੰਮ ਹੋ ਗਿਆ ਨਾ ਜੀ। ਦੇਖੋ ਪੁਲਿਸ ਦਾ ਕਾਰਜ ਹੁੰਦਾ ਹੈ ਕਿ ਇਨਵੈਸਟੀਗੇਟ ਕਰਨਾ ਹਰ ਚੀਜ਼ ਦੀ ਤੇ ਉਹ ਤਹਿ ਤੱਕ ਪਹੁੰਚਣਾ ਉਹਦੇ ਵਿੱਚ ਕਸੂਰਵਾਰ ਕੋਈ ਵੀ ਹੋਵੇ, ਪਰ ਜਿੱਥੇ ਏਡੀ ਵੱਡੀ ਫੋਰਸ ਦੇ ਵਿੱਚ ਉਸਦਾ ਸੰਸਕਾਰ ਕਰ ਦਿੱਤਾ ਗਿਆ ਵਿਅਕਤੀ ਦਾ, ਪਿੰਡ ਵੀ ਨਿਰਾਸ਼ ਹੈ ਪਰ ਉਹਦੇ ਵਿੱਚ ਜਦ ਪਰਿਵਾਰ ਕਹਿ ਸਕਦੇ ਹਾਂ ਕਿ ਉਹਨੂੰ ਮਨਾ ਲਿਆ ਗਿਆ ਜਾਂ ਫਿਰ ਕਹਿ ਸਕਦੇ ਹਾਂ ਕਿ ਪਰਿਵਾਰ ਰਾਜ਼ੀ ਹੋ ਗਿਆ ਸਾਰੇ ਮੁੱਦੇ ਤੇ, ਨੌਕਰੀ ਦੇ ਆਧਾਰ ਦੇ ਉੱਤੇ ਜਾਂ ਹੋਰ ਸਾਰਾ ਤੁਸੀਂ ਖੁੱਲ੍ਹ ਕੇ ਗੱਲਬਾਤ ਕਰਿਓ, ਤਾਂ ਕੀ ਕਹਿ ਸਕਦੇ ਹਾਂ ਉਹਦੇ ਵਿੱਚ ਜਥੇਬੰਦੀਆਂ ਵੀ ਜਿਹੜਾ ਹੈਗੀਆਂ ਸ਼ਮੂਲੀਅਤ ਹੈ ਉਹਨਾਂ ਦੇ ਉੱਤੇ ਵੀ ਹੈਰਾਨਗੀ ਹੁੰਦੀ ਹੈ। ਮਸਲੇ ਬਹੁਤ ਨੇ ਇਹਦੇ ਵਿੱਚ, ਕਸੂਰਵਾਰ ਇੱਕ ਧਿਰ ਨਹੀਂ, ਇਹਦੇ ਵਿੱਚ ਕਸੂਰਵਾਰ ਬਹੁਤ ਸਾਰੀਆਂ ਧਿਰਾਂ ਨੇ। ਦੂਸਰੇ ਪਾਸੇ ਜਿਹੜਾ ਵਾਅਦੇ ਦਾਅਵੇ ਜਿਹੜੇ ਕੀਤੇ ਜਾ ਰਹੇ ਆ ਨਸ਼ਿਆਂ ਦੇ ਮੁੱਦੇ ਦੇ ਉੱਤੇ, ਤੇ ਪਿਛਲੇ 2 ਹਫ਼ਤਿਆਂ ਤੋਂ ਤਾਂ ਚਲੋ ਮੁੱਦਾ ਸੀਗਾ ਇਹ ਤਾਂ ਦੱਬਿਆ ਕੁਚਲਿਆ ਹੀ ਸੀਗਾ ਮੁੱਦਾ, ਪਰ ਕਿਤੇ ਨਾ ਕਿਤੇ ਮੌਤ ਦੇ ਕਾਰਨ ਫਿਰ ਉੱਠ ਖੜਾ ਹੋਇਆ ਜੋ ਕਿ ਵਿੱਤ ਮੰਤਰੀ ਚੀਮਾ ਸਾਹਿਬ ਦੀ ਗਲੇ ਦੀ ਹੱਡੀ ਬਣਦਾ ਬਣਦਾ ਉਹ ਕਿਤੇ ਨਾ ਕਿਤੇ ਸਾਰਾ ਕੁਝ ਟਾਲ ਮਟੋਲ ਕਰਕੇ ਤੇ ਰਫਾ ਦਫ਼ਾ ਹੋ ਗਿਆ ਜੀ।
0: ਭਾਰੇ ਸਾਹਿਬ ਦੇਖੋ, ਸਾਡੇ ਨਾ ਪੰਜਾਬ ਦੇ ਵਿੱਚ ਅਜੇ ਵੀ ਜਾਤੀਵਾਦ ਕਿੰਨਾ ਹਾਵੀ ਆ
1: ਜੀ।
0: ਇਸ ਗੁਲਜ਼ਾਰ ਸਿੰਘ ਦੀ ਪੈਰਵਾਈ ਜਿਹੜੀ ਆ ਉਹ ਐਸੀ ਜਥੇਬੰਦੀਆਂ ਕਰ ਰਹੀਆਂ ਸੀਗੀਆਂ
1: ਜੀ।
0: ਹੁਣ ਗੱਲ ਦੇ ਵਿੱਚ ਟਵਿਸਟ ਦੇਖੋ ਕਿੱਥੇ ਆ, ਜਦੋਂ ਗੁਲਜ਼ਾਰ ਸਿੰਘ ਨੂੰ ਉਹਨਾਂ ਬੰਦਿਆਂ ਨੇ ਘਟਨਾ ਕਿਸ ਤਰ੍ਹਾਂ ਵਾਪਰੀ ਹੈਗੀ ਆ, ਪਹਿਲਾਂ ਤਾਂ ਹਰਪਾਲ ਚੀਮਾ ਜਿਹੜੇ ਹੈਗੇ ਆ ਉਹ ਵੀ ਜਿੱਦਾਂ ਮੀਟਿੰਗ ਮਾਨ ਸਾਹਿਬ ਕਰਦੇ ਪਿੰਡਾਂ ਚ ਉਸੇ ਤਰੀਕੇ ਨਾਲ, ਹਾਂਜੀ ਉਸੇ ਤਰੀਕੇ ਨਾਲ ਲੋਕ ਮਿਲਣੀ ਪ੍ਰੋਗਰਾਮ ਜਿਹੜਾ ਹੈਗਾ ਆ ਉਹਦੇ ਵਿੱਚ ਹਰਪਾਲ ਚੀਮਾ ਉੱਥੇ ਆਏ ਸੀ। ਉਹਨਾਂ ਨੇ ਆਪਣੀ ਨਸ਼ਿਆਂ ਦੇ ਮਾਮਲੇ ਵਿੱਚ ਜਿਹੜਾ ਆ ਪਿੱਠ ਜਦੋਂ ਥਪਥ ਪਾਈ ਤੇ ਇਹ ਗੁਲਜ਼ਾਰ ਸਿੰਘ ਨੇ ਕੁਐਸਚਨ ਰੇਜ਼ ਕਰਤਾ ਜੀ ਵੀ ਮੇਰੇ ਤਾਂ ਘਰ ਦੇ ਵਿੱਚ ਇਹ ਸਮੱਸਿਆ ਹੈਗੀ ਆ, ਮੇਰਾ ਮੁੰਡਾ ਨਸ਼ੇ ਦੇ ਵਿੱਚ ਪੈ ਗਿਆ, ਸਾਡਾ ਘਰ ਦਾ ਸਾਰਾ ਸਮਾਨ ਵੇਚ ਦਿੱਤਾ ਉਹਨੇ, ਹਾਂਜੀ ਤੇ 3 ਮੁੰਡੇ ਆ ਜੀ ਉਹਦੇ, ਵੱਡਾ ਮੁੰਡੇ ਦੀ ਉਹ ਗੱਲ ਕਰ ਰਿਹਾ ਤੇ ਉਹ ਕਹਿੰਦਾ ਜੀ ਵੀ ਮੇਰਾ ਮਤਲਬ ਬੱਚਿਆਂ ਦਾ ਜਿਹੜਾ ਹੈਗਾ ਆ ਇਸ ਕਰਕੇ ਅਸੀਂ ਬੜੇ ਦੁਖੀ ਹੈਗੇ ਆ ਜੀ। ਇਸ ਚੀਜ਼ ਨੂੰ ਜਿਹੜੇ ਆਰਗੇਨਾਈਜ਼ਰ, ਆਰਗੇਨਾਈਜ਼ਰ ਕੌਣ ਹੁੰਦਾ ਹੈਗਾ ਯਾ ਜਿਹੜੇ ਪਿੰਡ ਦੇ ਪੰਚ ਸਰਪੰਚ, ਹਾਂਜੀ ਹੋਇਆ ਕੀ ਜਦੋਂ ਇਹ ਫੰਕਸ਼ਨ ਖਤਮ ਹੋ ਗਿਆ ਤੇ ਉਹਨਾਂ ਨੇ ਸੋਚਿਆ ਕਿ ਇਹ ਸਾਡੇ ਤਾਂ ਮੰਤਰੀ ਦੀ ਬੇਇੱਜ਼ਤੀ ਹੋ ਗਈ, ਹਾਂਜੀ ਵੀ ਉਹਦੇ ਮੂੰਹ ਦੇ ਉੱਤੇ ਜਿਹੜਾ ਹੈਗਾ ਆ ਉਹਨੂੰ ਕਹਿਤਾ ਵੀ ਨਸ਼ਿਆਂ ਦਾ ਕੋਈ ਹੱਲ ਨਹੀਂ ਹੋਇਆ ਤੇ ਨਸ਼ੇ ਤਾਂ ਚੱਲਦੇ ਪਏ ਅਜੇ ਤੱਕ। ਹਾਂਜੀ, ਉਹਨਾਂ ਨੇ ਜੀ ਇਸ ਚੀਜ਼ ਨੂੰ ਕਰਕੇ ਉਹਨੂੰ ਬੰਦੇ ਨੂੰ ਸੱਦਿਆ, ਸੱਦ ਕੇ ਤੇ ਥੋੜਾ ਜਿਹਾ ਡਰਾਇਆ। ਹਾਂਜੀ, ਸਰਪੰਚਣੀ ਦਾ ਘਰ ਵਾਲਾ ਜਿਹੜਾ ਹੈਗਾ ਆ ਜੀ, ਉਹਨੇ ਮਤਲਬ ਇਸ ਉਹਨੂੰ ਇਸ ਚੀਜ਼ ਦੀ ਗੱਲ ਕਹੀ। ਵਰਡਿੰਗ ਇਹ ਸੀ ਕਿ ਮਤਲਬ ਉਹਨੂੰ ਕਹਿੰਦੇ ਇਹ ਵਰਡਿੰਗ ਸਰਪੰਚ ਨੇ ਬੋਲੀ, ਉਹਨੂੰ ਕਹਿੰਦੇ ਮਾਫ਼ੀ ਮੰਗ ਲਾ। ਹਾਂਜੀ, ਵੀ ਮਾਫ਼ੀ ਮੰਗ, ਅਸੀਂ ਤੇਰੀ ਵੀਡੀਓ ਬਣਾਉਣੇ ਹੈਗੇ ਆ ਤੇ ਇਹ ਅਸੀਂ ਉਹਨੂੰ, ਕਿਉਂਕਿ ਉਹਨਾਂ ਨੇ ਆਪਣੇ ਭੇਜਣੀ ਹੋਊਗੀ ਉਹਨਾਂ, ਹਾਂਜੀ ਮੰਤਰੀ ਸਾਹਿਬ ਨੂੰ ਭੇਜਣੀ ਹੋਊਗੀ ਜੀ, ਵੀ ਬੰਦਾ ਮਾਫ਼ੀ ਮੰਗਦਾ ਪਿਆ ਆ। ਉਹਨੂੰ ਨਹੀਂ ਸੀ ਪਤਾ ਜੀ ਅਣਜਾਣ ਪੁਣੇ ਚ ਇੰਨੀ ਗੱਲ ਕਰ ਗਿਆ
1: ਜੀ।
0: ਤੇ ਉੱਥੇ ਸਰਪੰਚ ਨੇ ਇੱਕ ਬੋਲੀ ਬੋਲੀ, ਉਹਨੇ ਕਹਿੰਦੀ ਵੀ ਦੇਖ ਲਾ, ਨਹੀਂ ਤਾਂ ਜੇ ਤੂੰ ਨਹੀਂ ਵੇਖਦਾ ਮਤਲਬ ਮਾਫ਼ੀ ਮੰਗਣੀ ਹੈਗੀ ਤੇ ਤੂੰ ਮੋਹਨ ਜੀਤਾ ਦੇਖ ਲਿਆ ਨਾ ਹਾਲ।
1: ਬਿਲਕੁਲ,
0: ਉਹ ਤਾਂ ਯੰਗ ਸੀ, ਉਹਨੇ ਸ਼ਬਦ ਆ ਬੋਲਿਆ ਜੀ, ਉਹ ਤਾਂ ਯੰਗ ਸੀ ਤੇ ਤੇਰਾ ਜਿਹੜਾ ਹੈਗਾ ਤੂੰ ਤਾਂ ਉਦਾਂ ਹੀ ਬੁੱਢਿਆ ਹੈਗਾ ਆ ਤੇ ਤੇਰਾ ਕੀ ਬਣੂਗਾ
1: ਜੀ।
0: ਉਹ ਜਿਹੜਾ ਯੰਗ ਸੀ ਨਾ ਵਰਲਡ, ਉਹਨੂੰ ਬਣਾਤਾ, ਉਹ ਤਾਂ ਜੱਟ ਸੀ।
1: ਅੱਛਾ, ਹਾਂਜੀ, ਜੱਟ ਬਣਾਤਾ ਜੀ
0: ਉਹ ਹੁਣ ਇਹ, ਹਾਂਜੀ ਯੰਗ ਦਾ ਜੱਟ ਬਣਾਤਾ ਤੇ ਇਹ ਐਸੀ ਹੈਗਾ ਸੀਗਾ ਤੇ ਇਸ ਕਰਕੇ ਜਿਹੜਾ ਹੈਗਾ ਆ ਇਸ ਚੱਕਰ ਦੇ ਵਿੱਚ ਇਹਨਾਂ ਨੂੰ ਟ੍ਰੈਪ ਕਰ ਲਿਆ ਗਿਆ, ਬਾਅਦ ਦੇ ਵਿੱਚ ਜਿਹੜਾ ਆ ਬੁੱਕ ਕੀਤਾ ਗਿਆ
1: ਜੀ।
0: ਹੁਣ ਉੱਥੇ ਜਿਹੜਾ ਇਹ ਜਿਹੜੀ FIR ਵੀ ਦਰਜ ਹੋਈ ਆ ਹੁਣ, ਕਿਉਂਕਿ ਚੀਮਾ ਸਾਹਿਬ ਤਾਂ ਆਪ ਉਸ ਵਰਗ ਦੇ ਵਿੱਚੋਂ ਆਉਂਦੇ ਹੈਗੇ ਆ
1: ਜੀ,
0: ਤੇ ਜਿਹੜੇ ਬੰਦੇ ਪੈਰਵੀ ਕਰ ਰਹੇ ਸੀਗੇ ਜਾਂ ਜਥੇਬੰਦੀਆਂ ਪੈਰਵੀ ਕਰ ਰਹੀਆਂ ਸੀ ਉਹ ਵੀ ਇਸੇ ਜਥੇਬੰਦੀ ਜਿਹੜੇ ਹੈਗੇ ਆ ਇਸੇ ਕਾਸਟ ਦਾ ਬਿਲੋਂਗ ਕਰਦੀਆਂ ਸੀ ਜੀ। ਉਹਨਾਂ ਨੇ ਆਪਣਾ ਬੰਦਾ ਥੋੜਾ ਵਿੱਚ ਫਸਾਉਣਾ ਸੀਗਾ ਜੀ, ਉਹਨਾਂ ਨੇ ਜਿਹੜੇ ਹੈਗੇ ਆ ਦੂਜੇ ਜਿਹੜੇ ਦੂਜੇ ਹੈਗੇ ਸੀਗੇ ਜੀ
1: ਬਿਲਕੁਲ,
0: ਤੇ ਭਾਈਚਾਰੇ ਵਾਲੇ ਜੱਟ ਉਹ ਮਤਲਬ ਜਿਹੜੇ ਹੈਗੇ ਆ ਫਸਾ ਤੇ ਆ ਜੀ। ਉਹਨਾਂ ਦਾ ਤਾਂ ਹੋ ਗਿਆ ਜੀ ਸਾਰਿਆਂ ਦਾ। ਵੀਡੀਓ ਆਈਆਂ ਸੀ ਦੋ
1: ਜੀ,
0: ਇੱਕ ਵੀਡੀਓ ਦੇ ਵਿੱਚ ਜਿਹੜਾ ਹੈਗਾ ਆ ਉਹਨੇ ਪਿੰਡ ਦੇ ਬੰਦਿਆਂ ਦਾ ਹੀ ਨਾਂ ਲਏ ਸੀ ਤੇ ਦੂਜੀ ਵੀਡੀਓ ਦੇ ਵਿੱਚ ਉਹਨੇ ਹਰਪਾਲ ਚੀਮਾ ਵੀ ਨਾਲ ਕਿਹਾ ਸੀਗਾ
1: ਵੀ
0: ਮੇਰੀ ਮੌਤ ਦਾ ਜ਼ਿੰਮੇਵਾਰ ਹਰਪਾਲ ਚੀਮਾ ਵੀ
1: ਜੀ।
0: ਵੀਡੀਓ ਜਿਹੜੀ ਐਕਚੁਅਲੀ ਜਿਹੜੀ ਹੈਗੀ ਆ ਡਾਇੰਗ ਡੈਕਲਾਰੇਸ਼ਨ ਜਿਹੜੀ ਆ ਉਹ ਦੂਜੀ ਵੀਡੀਓ ਬਣਨੀ ਸੀ ਜਿਹ ਚ ਹਰਪਾਲ ਚੀਮਾ ਦਾ ਵੀ ਨਾਂ ਲਿਆ ਗਿਆ ਸੀ, ਜੋ ਉਸ ਤੋਂ ਬਾਅਦ ਤਾਂ ਕੋਈ ਉਹਦੀ ਸਟੇਟਮੈਂਟ ਹੈ ਨੀ।
1: ਆਖਰੀ ਸਟੇਟਮੈਂਟ ਸਹੀ,
0: ਆਖਰੀ ਸਟੇਟਮੈਂਟ ਉਹ ਆ ਜਿਹਦੇ ਵਿੱਚ ਉਹਨੇ ਹੁਣ ਦਾ ਵੀ ਨਾਂ ਲਿਆ ਹੈਗਾ ਆ ਤੇ ਟਾਈਂਗ ਡੈਕਲਾਰੇਸ਼ਨ ਕਾਨੂੰਨ ਦੀ ਨਜ਼ਰ ਚ ਉਹ ਬਣਦੀ ਆ
1: ਜੀ।
0: ਤੋ ਪਰ ਇਹ ਆ ਕਿ ਹੁਣ ਸਿਆਸਤ ਜਿਹੜੀ ਹੈਗੀ ਆ ਖੇਡੀ ਜਾਵੇ। ਅੱਛਾ, ਜੇ ਹਰਪਾਲ ਚੀਮਾ ਨੂੰ ਮਤਲਬ ਜਿਹੜਾ ਬਣਾਉਂਦੇ ਸੀਗੇ ਤੇ ਫਿਰ ਕੇਸ ਜਿਹੜਾ ਆ ਉਹ ਅਬੈਟਮੈਂਟ ਟੂ ਕਮਿਟ ਸੁਸਾਈਡ ਦਾ ਹੀ ਹੋਣਾ ਸੀ ਜੀ।
1: ਜੀ
0: ਉਹ ਤੇ 306 ਦਾ ਜਿਹਨੂੰ ਪਿੱਛੇ ਹੁਣ 107 ਬਣਾਤੀ ਹੈਗੀ BNS, ਉਹਦੇ ਥੱਲੇ ਪਰਚਾ ਦਰਜ ਹੋਣਾ ਸੀ ਜੀ। ਤੇ ਬਟ ਇਹਨਾਂ ਨੇ ਫਿਰ ਕੀਤਾ ਜਿਹੜਾ ਹੈਗਾ ਆ ਕਿ SC ਐਕਟ ਵੀ ਜਿਹੜਾ ਨਾਲ ਲਾਤਾ ਉਹਨਾਂ ਬੰਦਿਆਂ ਦੇ ਖਿਲਾਫ, ਤੇ ਅਬੈਟਮੈਂਟ ਟੂ ਕਮਿਟ ਸੁਸਾਈਡ ਦੇ ਨਾਲ ਨਾਲ ਜਿਹੜਾ ਆ ਇਹਨੂੰ ਜਾਤੀ ਦਾ ਵਾਦ ਦਾ ਵੀ ਰੰਗਤ ਦੇ ਦਿੱਤੀ
1: ਜੀ।
0: ਹੁਣ ਨੋ ਡਾਊਟ ਕਿ SC ਐਕਟ ਦੀਆਂ ਧਾਰਾ ਜਿਹੜੀਆਂ ਹੈਗੀਆਂ ਆ ਜਦੋਂ ਕੋਰਟ ਦੇ ਵਿੱਚ ਇਹਦਾ ਐਨਾਲਿਸਿਸ ਕੀਤਾ ਜਾਏਗਾ ਦੈਨ ਇਹਦੇ ਥੱਲੇ ਤਾਂ ਜਿਹੜਾ ਆ ਉਹ, ਕਿਉਂਕਿ ਉਹਨੇ ਜਿਹੜੀ ਵਰਡਿੰਗ ਬੋਲੀ ਆ ਉਹਦੇ ਵਿੱਚ ਕਿਤੇ ਨੀ ਇਹ ਬੋਲਿਆ ਵੀ ਮੈਨੂੰ ਜਿਹੜਾ ਆ ਜਾਤੀ ਸੂਚਕ ਸ਼ਬਦ ਕਹੇ ਸੀ ਜਾਂ ਇਸ ਤਰੀਕੇ ਦਾ ਕੋਈ ਗੱਲ ਨੀ ਕਹੀ, ਤੇ ਇਸ ਕਰਕੇ ਉਹ ਧਾਰਾ ਤਾਂ ਉੱਡ ਜਾਣੀਆਂ ਹੈਗੀਆਂ ਆ, ਉਹਦਾ ਕੋਈ ਮਤਲਬ ਨੀ ਰਹਿ ਜਾਣਾ ਜੀ। ਬਾਕੀ ਜਿੱਥੇ ਤੱਕ ਹੈਗਾ ਆ ਵੀ ਅਬੈਟਮੈਂਟ ਜਿਹੜੀ ਹੈਗੀ ਆ, ਅਬੈਟਮੈਂਟ ਦੇ ਵਿੱਚ ਏਦਾਂ ਜੇ ਪੁਲਿਸ ਦੇ ਜਿਹੜੀ ਆ ਉਹ ਜਿਹੜੀ ਸਿੱਟ ਬਣ ਗਈ ਆ, ਸਿੱਟ ਪਤਾ ਨੀ ਇਹਦੇ ਵਿੱਚ ਚਲਾਨ ਦਿੰਦੀ ਵੀ ਆ ਕਿ ਕੈਂਸਲੇਸ਼ਨ ਹੀ ਦੇ ਦਿੰਦੀ ਹੈਗੀ ਆ ਇਹ ਕਹਿ ਕੇ ਕਿ ਇਸ ਬੰਦੇ ਨੂੰ ਜਿਹੜਾ ਹੈਗਾ ਆ ਵੀ ਪ੍ਰਵੋਕ ਕਰਕੇ ਤੇ ਉਹਦੇ ਕੋਲੋਂ ਵੀਡੀਓ ਬਣਵਾ ਲਈ ਗਈ ਸੀ। ਤੋ ਇਸ ਕਰਕੇ ਆ ਵੀ ਮਾਮਲਾ ਜਿਹੜਾ ਹੈਗਾ ਆ ਵੀ ਉਹਨਾਂ ਦਾ ਨਜਿੱਠਿਆ ਗਿਆ ਕਿਸੇ ਤਰੀਕੇ ਵੀ FIR ਜਦੋਂ ਸੰਸਕਾਰ ਹੋ ਗਿਆ, ਪਰਿਵਾਰ ਨੂੰ ਕਹਿਤਾ ਵੀ 2 ਦਿਨ ਦੇ ਅੰਦਰ ਅੰਦਰ ਇਹਦੇ ਮੁੰਡੇ ਨੂੰ ਨੌਕਰੀ ਦੇ ਦਿੱਤੀ ਜਾਊਗੀ ਜੀ, ਤੇ ਉਹ +2 ਪਾਸ ਹੈਗਾ ਆ ਜੀ ਉਹ।
1: ਪਰ ਸੈਣੀ ਸਾਹਿਬ ਇਹਦੇ ਵਿੱਚ ਦੇਖੋ ਜਿਹੜਾ ਹਨਾ ਬੰਦਾ ਜਿਹੜਾ ਜਿਹੜਾ ਤਾਂ ਅਣਖ ਵਾਲਾ ਹੈ ਨਾ, ਜਿਹੜਾ ਜਜ਼ਬਾਤਾਂ ਨਾਲ ਜਾਂ ਹਰ ਕਿਸੇ ਨਾ ਕਿਸੇ ਚੀਜ਼ ਦੇ ਨਾਲ ਜੁੜਿਆ ਹੋਇਆ ਹੈ, ਉਹਦਾ ਤਾਂ ਮਤਲਬ ਕਿ ਘਾਣ ਹੋ ਜਾਂਦਾ ਉਹ ਮੁੜ ਕੇ ਜੇ ਜੋ ਹਾਲਾਤ ਤੁਸੀਂ ਦੱਸ ਰਹੇ ਹੋ ਕਿ ਤੇ ਮਤਲਬ ਕਿ ਉਹ ਤੋਂ ਮਾਫ਼ੀ ਮੰਗਾਈ ਜਾਂ ਸਾਰਾ ਕੁਝ ਕੀਤਾ ਤਾਂ ਉਹ ਬੰਦੇ ਨੂੰ ਤਾਂ ਸ਼ਰਮ ਹੀ ਮਾਰ ਜਾਂਦੀ ਆ ਆਪਣੇ ਆਪ ਦੇ ਵਿੱਚ, ਉਹਦਾ ਤਾਂ ਉਦੋਂ ਹੀ ਮੌਤ ਹੋ ਜਾਂਦੀ ਆ ਜੀ। ਤੇ ਉਹ ਕਿਤੇ ਨਾ ਕਿਤੇ ਜੇ ਕੋਰਟ ਦੇ ਵਿੱਚ ਇਹ ਚਲੇ ਵੀ ਜਾਂਦੇ ਨੇ ਕੇਸ ਜਾਂ ਸਾਰਾ ਕੁਝ ਹੈ, ਕਿਤੇ ਜੱਜ ਸਾਹਿਬ ਜਾਂ ਹੋਰ ਸਾਰੀਆਂ ਚੀਜ਼ਾਂ ਆਪਣੇ ਆਧਾਰ ਦੇ ਉੱਤੇ ਵੀ ਤਾਂ ਇਨਵੈਸਟੀਗੇਸ਼ਨ ਇਹਦੀ ਚਾਹੀਦੀ ਹੈ ਕਿ ਭਾਈ ਕਾਰਨ ਕੀ ਬਣੇ ਨੇ, ਇੱਕ ਵਿਅਕਤੀ ਹੈ ਏਡੇ ਵੱਡੇ ਵੱਡੇ ਲੀਡਰਾਂ ਦਾ ਉਹਦੇ ਵਿੱਚ ਨਾਂ ਆ ਰਿਹਾ ਹੈ, ਕਾਰਨ ਕੀ ਹੈ, ਜਾਂ ਨਸ਼ੇ ਦੀ ਗੱਲ ਕਰਨੀ ਜਾਂ ਕਿਸੇ ਚੀਜ਼ ਦੀ ਗੱਲ ਬੜੀ ਕਰ ਸਕਦਾ ਵਿਅਕਤੀ ਜੀ।
0: ਭਾਰੀ ਸਾਹਿਬ ਦੇਖੋ, ਇਹਨਾਂ ਚੀਜ਼ਾਂ ਦਾ ਜਵਾਬ ਤਾਂ ਹੈਗਾ ਆ ਸਾਡੇ ਕੋਲ, ਜਿਹੜਾ ਵੋਟ ਦਾ ਅਧਿਕਾਰ ਆ ਉਹ ਹੀ ਆ ਜੀ। ਉਹ
1: ਜੀ
0: ਜਦੋਂ ਸਮਾਂ ਆਊਗਾ ਉਦੋਂ ਲੋਕੀ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖ ਕੇ
1: ਜੀ
0: ਤੇ ਆਪਣੇ ਰਾਈਟ ਦਾ ਐਕਸਰਸਾਈਜ਼ ਕਰਨ, ਉਹ ਗੱਲ ਹੈਗੀ ਆ ਅਲੱਗ
1: ਜੀ
0: ਗੱਲ। ਲੀਗਲ ਜਿੱਥੇ ਤੱਕ ਹੈਗੀ ਆ, ਲੀਗਲ ਗੱਲ ਤਾਂ ਇਹ ਆ ਜੀ ਕਿ ਕੋਰਟ ਕੋਲ ਇਨਵੈਸਟੀਗੇਸ਼ਨ ਦਾ ਰਾਈਟ ਨਹੀਂ ਹੁੰਦਾ,
1: ਜੀ
0: ਇਨਵੈਸਟੀਗੇਸ਼ਨ ਪੁਲਿਸ ਨੇ ਹੀ ਕਰਨੀ ਹੁੰਦੀ ਆ। ਤੁਸੀਂ ਦੇਖੋ ਨਾ 84 ਦੇ ਮਤਲਬ ਜਿਹੜਾ ਆ ਸਿੱਖ ਕਤਲੇਆਮ ਦੇ ਵਿੱਚ ਜਿਹੜਾ ਆ ਉਹ ਕਿੰਨਾ ਮਤਲਬ, ਅੱਜ ਤੱਕ ਤਾਂ ਰੋਇਟਸ ਹੀ ਕਹਿੰਦੇ ਰਹੇ ਜੀ,
1: ਜੀ
0: ਕਤਲੇਆਮ ਤਾਂ ਬਾਅਦ ਦੇ ਵਿੱਚ ਪਤਾ ਲੱਗਾ ਵੀ ਭਾਈ ਉਧਰ ਜੇ ਰਾਇਟਸ ਤਾਂ ਹੋਣ ਨਾ, ਜੇ ਦੂਜੇ ਪਾਸੇ ਵੀ ਕੋਈ ਬੰਦਾ ਮਰਿਆ ਹੋਵੇ
1: ਓਪੋਜੀਸ਼ਨ ਵੀ ਹੋਵੇ
0: ਦੰਗਾ ਤਾਂ ਹੋਵੇ, ਹੈ ਜੀ।
1: ਜੀ
0: ਤੇ ਇਹ ਤਾਂ ਜਿਹੜਾ ਹੈਗਾ ਆ ਵੀ ਡਿਜ਼ਾਈਨਡ ਕਤਲੇਆਮ ਸੀਗਾ,
1: ਇੱਕ ਤਰਫਾ
0: ਤੇ ਉਹ ਇੱਕ ਤਰਫਾ ਕਤਲੇਆਮ ਹੈਗਾ ਸੀ, ਉਹਦੇ ਵਿੱਚ ਜਿਹੜਾ ਆ ਇਹ ਉਹ ਸਿਰਫ ਜਿਹੜਾ ਆ ਇੰਨੇ ਚਿਰ ਤੱਕ ਜੇ ਮੁਲਜ਼ਮ ਬਚਦੇ ਰਹੇ ਤੇ ਕਿਸ ਕਰਕੇ, ਕਿਉਂਕਿ ਡਿਊ ਟੂ ਬੈਡ ਇਨਵੈਸਟੀਗੇਸ਼ਨ
1: ਜੀ,
0: ਪੁਲਿਸ ਜਿਹੜੀ ਹੈਗੀ ਉਹਨੇ ਮਤਲਬ ਆਪ ਹੀ ਸਬੂਤ ਮਿਟਾਏ ਸੀ
1: ਜੀ।
0: ਸੋ ਜਿਨ੍ਹਾਂ ਨੇ ਮਤਲਬ ਰੱਖਿਆ ਕਰਨੀ ਹੁੰਦੀ ਆ, ਜੇ ਉਹ ਹੀ ਭਖਸ਼ਕ ਬਣ ਜਾਣ ਜਾਂ ਤੇ ਫਿਰ ਉਸ ਵੇਲੇ ਤਾਂ ਹਾਲਾਤ ਇਹੀ ਹੁੰਦੇ ਨਾ ਜੀ। ਹੁਣ ਇੱਥੇ ਵੀ ਪੁਲਿਸ ਜਿਹੜੀ ਆ, ਮੈਂ ਦੇਖ ਰਿਹਾ ਸੀਗਾ ਜਦੋਂ ਮੈਂ ਸੰਸਕਾਰ ਦੀ ਵੀਡੀਓ ਦੇਖੀ ਤੇ ਪੁਲਿਸ ਵਾਲਿਆਂ ਦੇ ਮਤਲਬ ਸੰਸਕਾਰ ਇੱਕ ਪਾਸੇ ਤੇ ਬਾਹਰਲੇ ਪਾਸੇ ਪੁਲਿਸ ਇਸ ਤਰੀਕੇ ਨਾਲ ਲਾਈ ਹੈਗੀ ਸੀ, ਮੈਂ ਸੋਚਦਾ ਸੀ ਵੀ ਜੇ ਪੁਲਿਸ ਵਾਲਿਆਂ ਦੇ ਮੂੰਹ ਦੂਜੇ ਪਾਸੇ ਨੂੰ ਹੁੰਦੇ ਆ ਤੇ ਉਹ ਇੱਕ ਸਨਮਾਨ ਦਾ ਹੈਗਾ ਆ, ਹੈਂਜੀ ਕਿਸੇ ਨੂੰ ਮਤਲਬ ਓਨਰ ਦੇ ਕੇ ਜਦੋਂ ਸੰਸਕਾਰ ਕੀਤਾ ਜਾਂਦਾ ਹੈਗਾ ਤੇ ਪੁਲਿਸ ਦਾ ਮੂੰਹ ਜਿਹੜਾ ਆ ਡੈਡ ਬੋਡੀ ਵੱਲ ਨੂੰ ਹੁੰਦਾ ਆ ਜੀ।
1: ਬਿਲਕੁਲ,
0: ਇੱਥੇ ਡੈਡ ਬੋਡੀ ਵੱਲ ਤਾਂ ਪਿੱਠ ਕੀਤੀਆਂ ਹੀ ਹੈਗੀਆਂ ਤੋਂ ਅੰਦਰਲੇ ਪਾਸੇ, ਤੇ ਜਿਹੜੇ ਬਾਹਰਲੇ ਪਾਸਿਓਂ ਲੋਕੀ ਕੋਈ ਨੇੜੇ ਨਾ ਆ ਜਾਣ ਜੀ,
1: ਤੇ ਉਹ
0: ਪੁਲਿਸ ਨੇ ਇੱਕ ਚੇਨ ਬਣਾਈ ਸੀ ਵੀ ਕੋਈ ਅੱਗੇ ਨਾ ਵੱਧ ਸਕੇ ਜੀ। ਸੋ ਇਸ ਕਰਕੇ ਪਿੰਡ ਵਾਲੇ ਵੀ ਜਿਹੜੇ ਹੈਗੇ ਆ ਖਫਾ ਹੈਗੇ ਸੀਗੇ ਜੀ, ਬਟ ਜਿਹੜੀਆਂ ਐਸੀ ਜਥੇਬੰਦੀਆਂ ਹੈਗੀਆਂ ਸੀ ਜੀ ਉਹਨਾਂ ਨੇ ਵੀ ਪੇਸ਼ ਨਹੀਂ ਚੱਲਣ ਦਿੱਤੀ ਉਹਦੇ ਵਿੱਚ। ਉਹ ਸਗੋਂ ਖਹਿਰਾ ਸਾਹਿਬ ਨੇ, ਦੀਪਾ ਜੀ, ਇਹ ਸਾਰੇ ਉੱਥੇ ਪਹੁੰਚੇ ਹੈਗੇ ਸੀ ਪੋਲੀਟੀਕਲ ਲੀਡਰ, ਇਹ ਸਗੋਂ ਜਥੇਬੰਦੀਆਂ ਨੂੰ ਕੁਐਸਚਨ ਕਰ ਰਹੇ ਸੀ। ਉਹਨਾਂ ਨੂੰ ਜਦੋਂ ਮਾਈਕ ਦਿੱਤਾ ਗਿਆ ਖਹਿਰਾ ਸਾਹਿਬ ਕੋਲੋਂ ਤਾਂ ਮਾਈਕ ਵੀ ਖੋਲਿਆ ਗਿਆ ਉਹਨਾਂ ਨੇ ਵੀ ਅਸੀਂ ਆਪ, ਉਹ ਕਹਿੰਦੇ ਵੀ ਦੱਸੋ ਜੇ ਐਸ ਐਸ ਪੀ ਜਿਹੜਾ ਹੈਗਾ ਆ ਜਾਂ ਮਤਲਬ ਤੁਸੀਂ ਕੀ, ਜੇ ਡੀ ਜੀ ਪੀ ਕੁਐਸਚਨ ਨਹੀਂ ਕਰ ਸਕਦਾ ਮਿਨਿਸਟਰ ਨੂੰ
1: ਜੀ,
0: ਤੇ ਤੁਸੀਂ ਕੀ ਸੋਚਦੇ ਹੋ ਵੀ ਜਿਹੜੀ ਨੌ ਨਿਹਾਲ ਸਿੰਘ ਵਾਲੀ ਐਸ ਆਈ ਟੀ ਬਣਾਤੀ ਆ ਇਨਵੈਸਟੀਗੇਸ਼ਨ ਵਾਸਤੇ, ਕੀ ਉਹ ਮਤਲਬ ਕੱਲ ਨੂੰ, ਕਿਉਂਕਿ ਇਹਨਾਂ ਨੂੰ ਇੰਸ਼ੋਰੈਂਸ ਦਿੱਤੀ ਵੀ ਜੇ ਹਰਪਾਲ ਚੀਮੇ ਦਾ ਨਾਂ ਜਿਹੜਾ ਹੈਗਾ ਆ ਵੀ ਇਨਕਲੂਡ ਹੁੰਦਾ ਹੋਊਗਾ ਤੇ ਉਹ ਕਰ ਲੈਗੀ ਆਪਾਂ ਹੀ ਐਸ ਆਈ ਟੀ,
1: ਜੀ
0: ਜਦ ਕਿ ਉਹ ਕਹਿੰਦੇ ਵੀ ਤੁਸੀਂ ਇਹ ਕੀ ਸੋਚਦੇ ਹੋ ਵੀ ਜਿਹੜਾ ਡੀ ਜੀ ਪੀ ਜਿਹੜਾ ਆ ਉਹ ਡੇਅਰ ਨਹੀਂ ਕਰਦਾ ਹੈਗਾ ਆ ਮਿਨਿਸਟਰ ਦਾ ਨਾਂ ਇਨਕਲੂਡ ਕਰਨ ਲਈ, ਤੇ ਕੀ ਇਹ ਐਸ ਆਈ ਟੀ ਜਿਹੜੀ ਹੈਗੀ ਆ ਉਹਦਾ ਨਾਂ ਇਨਕਲੂਡ ਕਰ ਲਏਗੀ। ਉਹਦੇ ਤੇ ਜਥੇਬੰਦੀਆਂ ਵੀ ਪੈਸਿਵ ਸੀਗੀਆਂ, ਉਹ ਕਹਿੰਦੇ ਵੀ ਨਹੀਂ ਅਸੀਂ ਵੀ ਮੰਨਦੇ ਆ ਜੀ। ਤੇ ਫੇਰ ਜਿਹੜਾ ਹੈਗਾ ਆ ਉਹਦੇ ਵਿੱਚ ਉਹ ਕਹਿੰਦੇ ਵੀ ਤੁਸੀਂ ਕੰਪਰੋਮਾਈਜ਼ ਕਿਸ ਗੱਲ ਦੇ ਉੱਤੇ ਕਰਕੇ ਆਏ ਹੈਗੇ ਆ, ਬਟ ਉਹਨਾਂ ਨੇ ਜਿਹੜਾ ਹੈਗਾ ਆ ਆਪਣਾ, ਉਹਨਾਂ ਨੇ ਜਿਹੜਾ ਆ ਮੈਨੂੰ ਲੱਗਦਾ ਆ ਕਿ ਜਥੇਬੰਦੀਆਂ ਤੇ ਵੀ ਜਾਤੀਵਾਦ ਭਾਰੂ ਸੀਗਾ ਵੀ ਆਪਣੀ ਜਾਤੀ ਦਾ ਮਿਨਿਸਟਰ ਹੈਗਾ ਆ ਤੇ ਇਸ ਕਰਕੇ ਉਹਨੂੰ ਛੱਡ ਦਿੱਤਾ ਜਾਵੇ, ਬਾਕੀ ਜਿਹੜੇ ਬੰਦੇ ਹੈਗੇ ਆ ਉਹਨਾਂ ਨੂੰ ਟ੍ਰੈਪ ਕਰ ਲਿਆ ਜਾਵੇ।
1: ਕਿਤੇ ਓਬਜੈਕਸ਼ਨ ਹੋ ਸਕਦਾ ਹੈ ਕਿ ਭਾਈ ਤੁਸੀਂ ਜਿੱਦਾਂ ਨੌਕਰੀ ਆ, ਚਲੋ ਕੋਈ ਇੰਸੀਡੈਂਟ ਹੋ ਜਾਂਦਾ ਵਾਪਰ ਜਾਂਦਾ ਜਾਂ ਕਿੱਦਾਂ ਹੈ ਉਹਦੇ ਆਧਾਰ ਦੇ ਉੱਤੇ ਨੌਕਰੀ ਦੇ ਦਿੱਤੀ ਜਾਂਦੀ ਹੈ, ਪਰ ਇਹਦੇ ਉੱਤੇ ਕਿਤੇ ਨਾ ਕਿਤੇ ਇਹ ਵੀ ਤਾਂ ਪੁੱਛਣਾ ਚਾਹੀਦਾ

0: ਉਹ ਤੇ ਉਹ ਦੂਜਾ ਇੱਕ ਜਿਹੜਾ ਹੈਗਾ ਆ ਇਹਨਾਂ ਦਾ ਸੀਗਾ ਜੀ ਪ੍ਰਤਾਪ ਸਿੰਘ ਬਾਜਵੇ ਦਾ ਭਤੀਜਾ ਹਾਂਜੀ ਤੇ ਇਹਨਾਂ ਬੰਦਿਆਂ ਨੂੰ ਮਤਲਬ ਜਿਹੜੀਆਂ ਨੌਕਰੀਆਂ ਕਰ ਦੇਣ ਲੱਗੇ ਸੀ ਟੀ ਐਸ ਪੀ ਲਾਏ ਸੀ ਜੀ ਸੋ ਇਸ ਕਰਕੇ ਮਤਲਬ ਇਹ ਹੈਗਾ ਆ ਵੀ ਉਹ ਵੀ ਇੱਕ ਕੈਪਟਨ ਦੇ ਵੀ ਮਤਲਬ ਜਿਹੜਾ ਹੈਗਾ ਨਾ ਵੀ ਤੁਸੀਂ ਸਾਰੀ ਉਮਰ ਜਿਹੜਾ ਹੈਗਾ ਆ ਵੀ ਉਹਨਾਂ ਨੂੰ ਹੀ ਦੇਈ ਜਾਣਾ ਹੈਗਾ ਜੀ ਮੰਤਰੀ ਬਣ ਗਏ ਹੈ ਜੀ ਸੈਂਟਰ ਐਮ ਪੀ ਬਣ ਗਏ ਉਹਨਾਂ ਦੇ ਪਰਿਵਾਰ ਦੇ ਪਰ ਫੇਰ ਵੀ ਤੁਸੀਂ ਜਿਹੜਾ ਹੈਗਾ ਇੱਕ ਨੌਕਰੀ ਕੱਢ ਕੇ ਤੇ ਉਹਨਾਂ ਦੇ ਪਰਿਵਾਰ ਦੇ ਐਡਜਸਟਮੈਂਟ ਤਿੰਨੇ ਬੱਚੇ ਆਪਣੀ ਸਰਕਾਰ ਦੇ ਮੰਤਰੀਆਂ ਦੇ ਤੇ ਉਹਨਾਂ ਨੂੰ ਤੁਸੀਂ ਨੌਕਰੀ ਦੇਣ ਲੱਗੇ ਹੈਗੇ ਆ ਕਿਸ ਗਰਾਊਂਡ ਤੇ ਕੰਪੈਸ਼ਨੇਟ ਗਰਾਊਂਡ ਤੇ ਸੋ ਡਿਸਕ੍ਰੀਸ਼ਨ ਜਿਹੜੀ ਹੁੰਦੀ ਆ ਮੁੱਖ ਮੰਤਰੀ ਦੀ ਇੱਥੇ ਹੈਗਾ ਆ ਵੀ ਇਹ ਡਿਸਕ੍ਰੀਸ਼ਨ ਜਿਹੜੀ ਆ ਆਪਣੀ ਪਾਰਟੀ ਦਾ ਫੇਸ ਸੇਵਿੰਗ ਵਾਸਤੇ ਕੀਤੀ ਜਾ ਰਹੀ ਹੈ ਜੀ
1: ਜੀ ਬਿਲਕੁਲ
0: ਕਿਉਂਕਿ ਗ੍ਰਾਫ ਬਹੁਤ ਨੀਚੇ ਆ ਗਿਆ ਜੀ ਥੋੜੇ ਦਿਨਾਂ ਦੇ ਅੰਦਰ ਅੰਦਰ ਹੀ ਇਹਨਾਂ ਦਾ ਪਹਿਲਾਂ ਮੋਹਨਜੀਤ ਵਾਲੇ ਕੇਸ ਦੇ ਵਿੱਚ ਫਿਰ ਜਿਹੜੇ ਹੈਗੇ ਲਗਾਤਾਰ ਕੰਟੀਨਿਊਸਲੀ ਔਰ ਵਾਪਰ ਵੀ ਕਿੱਥੇ ਰਹੇ ਆ ਸੰਗਰੂਰ ਜ਼ਿਲ੍ਹੇ ਦੇ ਵਿੱਚ ਔਰ ਕਹਿੰਦੇ ਹੈਗੇ ਆ ਵੀ ਇਸ ਜ਼ਿਲ੍ਹੇ ਨਹੀਂ ਇਸ ਪਾਰਟੀ ਦੇ ਪੈਰ ਲਾਏ ਸੀ ਤੇ ਹੁਣ ਉਸ ਜ਼ਿਲ੍ਹੇ ਦੇ ਵਿੱਚ ਹੀ ਇਹਨਾਂ ਦਾ ਸਭ ਤੋਂ ਜ਼ਿਆਦਾ ਵਿਰੋਧ ਹੋ ਰਿਹਾ ਆ ਜੀ
1: ਬਿਲਕੁਲ
0: ਸੋ ਇਸ ਕਰਕੇ ਲੱਗਦਾ ਆ ਵੀ ਅੱਗੇ ਅਗਲੀ ਰਾਹ ਜਿਹੜੀ ਹੈਗੀ ਆ ਆਮ ਆਦਮੀ ਪਾਰਟੀ ਵਾਸਤੇ ਸੌਖੀ ਨਹੀਂ ਹੋਏਗੀ ਜੀ
1: ਬਿਲਕੁਲ ਤੇ ਸੈਣੀ ਸਾਹਿਬ ਦੂਸਰੀ ਪਾਰਟ ਇਹਦੀ ਵੀ ਗੱਲ ਕਰ ਲੈਂਦੇ ਆ ਪੰਜਾਬ ਦੇ ਵਿੱਚ ਇੱਕ ਪਾਸੇ ਗੱਠਜੋੜ ਦੇ ਮੁੱਦੇ ਚੱਲ ਰਹੇ ਨੇ ਦੂਸਰੇ ਪਾਸੇ ਜਿਹੜੀਆਂ ਆਪਣੀਆਂ ਹੀ ਖੇਤਰੀ ਪਾਰਟੀ ਦੇ ਵਿਰੋਧ ਦੇ ਵਿੱਚ ਧੜੇ ਬਣ ਗਏ ਚੁੱਲ੍ਹੇ ਬਣ ਗਏ ਹੁਣ ਉਹੋ ਹੀ ਪੁਕਾਰਾਂ ਦੇ ਰਹੇ ਨੇ ਜਿਵੇਂ ਕਿ ਮਲੂਕ ਸਿੰਘ ਹੁਣੀ ਆਪਣੇ ਸਿਕੰਦਰ ਸਿੰਘ ਮਲੂਕਾ ਜੀ ਉਹ ਕਹਿੰਦੇ ਨੇ ਭਾਈ ਪੰਥਕ ਧਿਰਾਂ ਨੂੰ ਜਿਹੜਾ ਵਖਰੇਵੇਂ ਖਤਮ ਕਰਨ ਦੀ ਅਪੀਲ ਕਰ ਰਹੇ ਨੇ ਇਕੱਠੇ ਹੋ ਜਾਓ ਭਾਈ ਨਹੀਂ ਤਾਂ ਨੁਕਸਾਨ ਬੜਾ ਵੱਡਾ ਹੋਏਗਾ ਹੁਣ ਜਾਗੇ ਨੇ ਜੀ ਆਖਰ ਦੇ ਵਿੱਚ
0: ਭਾਰੀ ਸਾਹਿਬ ਮੈਂ ਮਤਲਬ ਆਪਣੇ ਮਨ ਦੀ ਗੱਲ ਕਵਾਂ ਤੇ
1: ਜੀ
0: ਮੈਂ ਅੱਜ ਸੁਖਵੀਰ ਬਾਦਲ ਹੋਣਾਂ ਨੂੰ ਨਾ ਜੀ ਗੱਲਬਾਤ ਕਰਦੇ ਦੇਖਿਆ ਮੈਂ ਦੇਖਿਆ ਕਿ ਉਹ ਨਾ ਇੱਕ ਸੈਂਟੈਂਸ ਵੀ ਜਿਹੜਾ ਹੈਗਾ ਆ ਉਹ ਸਹੀ ਨਹੀਂ ਬੋਲ ਪਾ ਰਹੇ
1: ਜੀ
0: ਡਿਊ ਟੂ ਏਜ ਫੈਕਟਰ ਵੀ ਹੋ ਸਕਦਾ ਹੈਗਾ ਆ ਜੀ
1: ਜੀ
0: ਬਟ ਇੱਕ ਪੋਲੀਟੀਕਲ ਲੀਡਰ ਦੀ ਮਤਲਬ ਕਨਵਿੰਸਿੰਗ ਪਾਵਰ ਕਮਿਊਨੀਕੇਸ਼ਨ ਸਕਿੱਲ ਤਾਂ ਹੋਣੀ ਚਾਹੀਦੀ ਹੈ ਨਾ ਜੀ
1: ਜੀ
0: ਉਹਨਾਂ ਕੋਲ ਕਮਿਊਨੀਕੇਸ਼ਨ ਸਕਿੱਲ ਦੀ ਲੈਕਸ ਆ ਅੱਜ ਹੀ ਇਹ ਜਿਹੜਾ ਹੈਗਾ ਆ ਵੀ ਇੱਕ ਹੀ ਚੀਜ਼ ਡਿਕਲੇਅਰ ਕਰ ਦੇਣ ਕਿ ਹਾਂ ਜੀ ਵੀ ਮੈਂ ਮਤਲਬ ਪਿੱਛੇ ਹਟਿਆ ਜੀ ਤੇ ਚਾਹੇ ਪਾਰਟੀ ਪ੍ਰਧਾਨ ਜਿਹੜਾ ਹੈਗਾ ਆ ਕੋਈ ਆਪਣਾ ਜਿਹੜਾ ਆ ਵੀ ਲੋਇਲ ਬੰਦਾ ਬਣਾ ਕੇ ਆਪ ਥੋੜਾ ਜਿਹਾ ਪਿੱਛੇ ਹਟ ਜਾਣ ਓਨੇ ਦੇ ਵਿੱਚ ਪੰਥ ਇਕੱਠਾ ਹੋ ਸਕਦਾ ਮਜੀਠੀਆ ਨੂੰ ਡਿਕਲੇਅਰ ਕਰ ਦੇਣ ਜੀ ਵੀ ਹਾਂ ਵੀ ਸੀ ਐਮ ਫੇਸ ਇਹ ਹੋਣਗੇ ਬੈ ਮਤਲਬ ਜਿਹੜਾ ਹੈਗਾ ਆ ਵੀ ਸੀ ਐਮ ਫੇਸ ਨੇ ਉਹਦਾ ਕਾਰਨ ਇਹ ਹੈਗਾ ਆ ਕਿ ਜੇ ਕਮਿਊਨੀਕੇਸ਼ਨ ਸਕਿੱਲ ਹੈ ਨੀ ਗੀ ਤੇ ਲੀਡਰ ਜਿਹੜਾ ਆ ਲੋਕਾਂ ਨੂੰ ਬੰਨ ਕੇ ਨਹੀਂ ਰੱਖ ਸਕਦਾ
1: ਗੁਰੂ ਧਾਮਾਂ ਦੀ ਮਤਲਬ ਕਿ ਦਰਸ਼ਨ ਕਰਨ ਦੇ ਲਈ ਭਾਈ ਆਪੇ ਹੀ ਸਾਂਭੋ ਜੋ ਸਾਂਭਣਾ ਮੈਂ ਤਾਂ ਚੱਲਾਂ ਜੀ ਜੀ
0: ਭਾਰਤ ਸਾਹਿਬ ਇਹ ਚੀਜ਼ ਛੱਡਣੀ ਸੌਖੀ ਨਹੀਂ
1: ਜੀ
0: ਮੈਂ ਤਾਂ ਤੁਹਾਨੂੰ ਦੱਸਿਆ ਹੈਗਾ ਆ ਵੀ ਜਦੋਂ ਮੁੱਖ ਮੰਤਰੀ ਸਾਹਿਬ ਕੋਲ ਕੁਰਸੀ ਨਾ ਰਹੀ ਉਦਣ ਦਾ ਤੁਸੀਂ ਦਿਨ ਇਮੇਜਿਨ ਕਰਕੇ ਦੇਖੋ ਕਿੱਦਾਂ ਦਾ ਹੋਊਗਾ
1: ਜੀ
0: ਹਾਂਜੀ ਸੋ ਇਸ ਕਰਕੇ ਜਿਹੜਾ ਆ ਔਖਾ ਹੁੰਦੀ ਜੀ ਕੁਰਸੀ ਛੱਡਣੀ ਬੜੀ ਔਖੀ ਹੁੰਦੀ ਹੈ
1: ਬਿਲਕੁਲ ਹੈ ਜੀ
0: ਉਹ ਬਾਕੀ ਜਿਹੜੇ ਹੈਗੇ ਜੇ ਧੜੇ ਇੱਕ ਬੰਦੇ ਦੇ ਸੈਕਰੀਫਾਈਸ ਤਾਂ ਸਾਰਾ ਜਿਹੜਾ ਹੈਗਾ ਆ ਵੀ ਵੋਟਾਂ ਇਕੱਠੀਆਂ ਹੁੰਦੀਆਂ ਆ ਸਰਕਾਰ ਡੈਟ ਇਹਦੇ ਵਿੱਚ ਕੋਈ ਸ਼ੱਕ ਨਹੀਂ ਸਰ ਵੀ ਜੇ ਸੁਖਵੀਰ ਬਾਦਲ ਹੁਣੇ ਪਿੱਛੇ ਹਟ ਜਾਂਦੇ ਹੈਗੇ ਆਪਣੇ ਕਿਸੇ ਲੋਇਲ ਨੂੰ ਬਣਾ ਲੈਂਦੇ ਹੈਗੇ ਆ ਤੇ ਪੰਥ ਇਕੱਠਾ ਹੋ ਜਾਂਦਾ ਸਾਰੀਆਂ ਧੜੇ ਇਕੱਠੇ ਹੋ ਜਾਂਦੇ ਹੈਗੇ ਆ ਤੇ ਦੈਨ ਇਹਨਾਂ ਦੀ ਸਰਕਾਰ ਬਣਨ ਤੋਂ ਕੋਈ ਨੀ ਰੋਕ ਸਕਦਾ
1: ਬਿਲਕੁਲ
0: ਅੱਜ ਇੱਕ ਆਮ ਆਦਮੀ ਪਾਰਟੀ ਦਾ ਸਰਪੰਚ ਮੇਰੇ ਕੋਲ ਬੈਠਾ ਆ ਸੀ ਜੀ ਉਹਨੇ ਦਾਵਾ ਕੀਤਾ ਵੀ ਸਾਡੀ ਸਰਕਾਰ ਰਿਪੀਟ ਹੋਏਗੀ
1: ਜੀ
0: ਮੈਂ ਕਿਹਾ ਜੀ ਇਹਨਾਂ ਹਾਲਾਤਾਂ ਚ ਇੰਨਾ ਵਿਰੋਧ ਤੁਹਾਡਾ ਜੇ ਵੋ
1: ਜੀ
0: ਕਹਿੰਦਾ ਮੈਂ ਕਹਿੰਦਾ ਹੈਗਾ ਚੱਲ ਦੱਸੋ ਵੀ ਹਾਂ ਜੀ ਆਮ ਆਦਮੀ ਪਾਰਟੀ ਨੀ ਆਊਗੀ
1: ਜੀ
0: ਤੇ ਕੌਣ ਆਊਗਾ ਹੈ ਤੁਹਾਡੇ ਕੋਲ ਕੋਈ ਜਵਾਬ ਔਰ ਮੈਂ ਸੱਚ ਦੱਸਾਂ ਮੇਰੇ ਕੋਲ ਕੋਈ ਜਵਾਬ ਨਹੀਂ
1: ਬਿਲਕੁਲ ਜੋ ਹਾਲਾਤ ਨੇ ਚਾਹੇ ਉਹ ਕਾਂਗਰਸ ਦੇ ਨੇ ਚਾਹੇ ਅਕਾਲੀਆਂ ਦੇ ਨੇ
0: ਉਹ ਕਹਿੰਦੇ ਅਸੀਂ ਤਾਂ ਮਤਲਬ ਕਰ ਕਿਆ ਦਾਵਾ ਕਰ ਸਕਦੇ ਹੈਗੇ ਆ ਤੁਸੀਂ ਦਾਵਾ ਦੱਸੋ ਵੀ ਹਾਂ ਜੀ ਵੀ ਜਿਹੜੇ ਤੁਸੀਂ ਕਹਿੰਦੇ ਹੈਗੇ ਆ ਵੀ ਇਹਨਾਂ ਨਹੀਂ ਆਉਣੇ ਤੇ ਆਉਣਾ ਕਹਿੰਦੇ ਆ ਕਾਂਗਰਸ ਆਊਗੀ ਨਹੀਂ ਤੁਸੀਂ ਜਵਾਬ

0: ਨਹੀਂ ਦੇ ਸਕਦੇ, ਕਾਂਗਰਸ ਕਿੱਥੋਂ, ਇਹ ਤਾਂ ਆਪੂ ਪਾਟੇ ਧਾੜੇ ਹੈਗੇ ਆ ਜੀ,
1: ਜੀ
0: ਅਕਾਲੀ ਆਉਣਗੇ, ਅਕਾਲੀ ਕਿੱਥੋਂ ਆ ਜਾਣਗੇ ਜੀ, ਅਕਾਲੀ ਜੇ ਇਸ ਤਰੀਕੇ ਨਾਲ ਚੱਲੇ ਰਹੇ ਕਿੱਥੋਂ ਆ ਜਾਣਗੇ ਜੀ,
1: ਜੀ
0: ਕਿ ਕੀ ਬੀਜੇਪੀ ਆਊਗੀ, ਬੀਜੇਪੀ ਨੂੰ ਜਿਹੜਾ ਹੈ ਪਿੰਡਾਂ ਦੇ ਵਿੱਚ ਨਹੀਂ ਆਉਣ ਦੇਣਾ ਜੀ ਲੋਕਾਂ ਨੇ,
1: ਜੀ
0: ਚਾਹੇ ਅਲਾਇੰਸ ਵੀ ਕਰਦੇ ਹੈਗੇ ਆ, ਤੇ ਉਹਦੇ ਵਿੱਚ ਬੀਜੇਪੀ ਨੂੰ ਵਾਧਾ ਇਸ ਚੀਜ਼ ਦਾ ਹੈਗਾ ਆ ਕਿ ਜਿਹੜੀ ਨਿਊਟਰਲ ਵੋਟ ਹੁੰਦੀ ਆ ਜਿਹੜੀ ਕਾਂਗਰਸ ਨੂੰ ਚੱਲ ਜਾਂਦੀ ਆ, ਉਹ ਡਾਈਵਰਟ ਹੋ ਜਾਣੀ ਆ ਬੀਜੇਪੀ ਵੱਲੋਂ,
1: ਬਿਲਕੁਲ
0: ਹਾਂਜੀ। ਤੇ ਇਸ ਕਰਕੇ ਜਿਹੜਾ ਹੈਗਾ ਜਵਾਬ ਆਪਣੇ ਕੋਲ ਵੀ ਇਸੇ ਕਰਕੇ ਕੋਈ ਨਹੀਂ ਸੀਗਾ ਭਾਈ, ਤੇ ਜੇ ਇੱਕ ਬੰਦੇ ਦੇ ਪਿੱਛੇ ਹਟਣ ਦੇ ਨਾਲ ਸਾਰਾ ਪੰਥ ਇਕੱਠਾ ਹੁੰਦਾ ਹੈਗਾ ਆ, ਤੇ ਉਹਨੂੰ ਇਹ ਕੁਰਬਾਨੀ ਮੈਨੂੰ ਲੱਗਦਾ ਕਰ ਦੇਣੀ ਚਾਹੀਦੀ ਆ। ਤੇ ਦੂਜਾ ਮੇਰੇ ਮਨ ਨੂੰ ਜਿਹੜਾ ਹੈਗਾ ਨਾ ਉਹ ਚੀਜ਼ ਬੜੀ ਪਿੱਚ ਕੀਤੀ ਵੀ ਇਹਨਾਂ ਕੋਲ ਕਮਿਊਨੀਕੇਸ਼ਨ ਸਕਿੱਲ ਦੀ ਬਹੁਤ ਘਾਟ ਹੋ ਗਈ ਆ,
1: ਜੀ
0: ਇਹਨਾਂ ਕੋਲੋਂ ਦੋ ਚਾਰ ਸ਼ਬਦ ਇੱਕ ਸੈਂਟੈਂਸ ਵੀ ਪੂਰੀ ਤਰ੍ਹਾਂ ਸਹੀ ਤਰੀਕੇ ਨਾਲ ਨਹੀਂ ਬੋਲਿਆ ਜਾਂਦਾ, ਵੀ ਕਿੱਦਾਂ ਗੈਦਰਿੰਗ ਨੂੰ ਐਡਰੈਸ ਕਰਨਗੇ, ਕਿੱਦਾਂ ਕੰਮ ਕਰਨਗੇ, ਹਰ ਇੱਕ ਚੀਜ਼ ਦੀ ਏਜ ਐਂਡ ਸਟੇਜ ਹੈਗੀ ਆ, ਸਾਡੇ ਤੋਂ ਵੱਡੇ ਆ ਮੇਰਾ ਖਿਆਲ 60-65 ਸਾਲ ਦੇ ਹੋਣਗੇ ਜੀ,
1: ਜੀ ਬਿਲਕੁਲ,
0: ਤੇ ਇਸ ਕਰਕੇ ਤੇ ਰਿਟਾਇਰਮੈਂਟ ਲੈ ਲੈਣੀ ਚਾਹੀਦੀ ਹੈਗੀ ਆ, ਤੇ ਜਦੋਂ ਇਸ ਤਰੀਕੇ ਦੇ ਨਾਲ ਹੋਵੇ ਤੇ ਭਰਿਆ ਮੇਲਾ ਛੱਡ ਦੇਣਾ ਚੰਗਾ ਹੁੰਦਾ,
1: ਬਿਲਕੁਲ।
0: ਪਰ ਪਤਾ ਨੀ ਵੱਡੇ ਬਾਦਲ ਸਾਹਿਬ ਇਹਨਾਂ ਦੇ ਕੰਨ ਚ ਕੀ ਫੂਕ ਮਾਰ ਗਏ ਆ, ਭਾਈ ਭਾਵਾਂ ਜੋ ਮਰਜ਼ੀ ਛੱਡ ਦੀ, ਭਾਵਾਂ ਸਰੀਰ ਛੱਡ ਦੀ, ਪਰ ਪ੍ਰਧਾਨਗੀ ਨਾ ਛੱਡੀ, ਹੈਂਜੀ,
1: ਬਿਲਕੁਲ ਬਿਲਕੁਲ।
0: ਸੋ ਇਸ ਕਰਕੇ ਉਹ ਪ੍ਰਧਾਨਗੀ ਛੱਡਣ ਦੇ ਬਾਅਦ ਮੂਡ ਦੇ ਵਿੱਚ ਹੈ ਨੀ ਗਏ ਜੀ,
1: ਬਿਲਕੁਲ ਹੈ ਜੀ, ਜੀ।
0: ਤੇ ਇੱਕ ਚੀਜ਼ ਹੋਰ ਵੀ ਆ ਜੀ,
1: ਜੀ
0: ਭਾਈ ਜੇ ਉਹਨਾਂ ਦੇ ਐਂਗਲ ਨਾਲ ਸੋਚਿਆ ਜਾਵੇ,
1: ਜੀ
0: ਉਹ ਕਹਿੰਦੇ ਭਾਈ ਤੁਸੀਂ ਤਾਂ ਮੈਨੂੰ ਕਹਿੰਦੇ ਹੈਗੇ ਵੀ ਅਸੀਂ ਤੁਹਾਡੇ ਨਾਲ ਆ ਜਾਂਦੇ ਹੈਗੇ, ਤੁਸੀਂ ਪਿੱਛੇ ਹਟ ਜਾਓ,
1: ਜੀ
0: ਮੈਂ ਤਾਂ ਤੁਹਾਨੂੰ ਆਵਾਜ਼ ਹੀ ਨੀ ਮਾਰਦਾ,
1: ਬਿਲਕੁਲ,
0: ਜੀ
1: ਜਿੱਦਾਂ ਕਿ ਬੀਜੇਪੀ ਨਹੀਂ ਮਾਰਦੇ ਇਹਨਾਂ ਨੂੰ ਆਵਾਜ਼, ਇਹ ਕਹਿੰਦੇ ਆ ਵੀ ਅਸੀਂ ਤਾਂ ਸਮਝੌਤਾ ਕਰਕੇ ਹਟਾਂਗੇ,
0: ਬਿਲਕੁਲ ਜੀ, ਵੀ ਅਸੀਂ ਤੁਹਾਨੂੰ ਬੁਲਾਉਂਦੇ ਹੀ ਨੀ, ਅਸੀਂ ਤੁਸੀਂ ਤੁਸੀਂ ਸਾਡੇ ਨਾਲ ਕਾਹਦੇ ਵਾਸਤੇ ਆਉਣਾ, ਅਸੀਂ ਤੁਹਾਨੂੰ ਕਹਿੰਦੇ ਆ ਵੀ ਆਓ ਜੀ, ਤੁਸੀਂ ਆਪਣਾ ਜ਼ੋਰ ਅਜਮਾਈ ਕਰਕੇ ਦੇਖ ਲਓ ਤੁਹਾਨੂੰ ਕਿੰਨੀਆਂ ਗਾਉਂਦੀਆਂ ਜੀ,
1: ਜੀ
0: ਤੋ ਇਸ ਕਰਕੇ ਇਸ ਤਰੀਕੇ ਨਾਲ ਹੀ ਪਾਟੇ ਰਹੇ, ਤੇ ਪਤਾ ਨੀ ਹੈਗਾ ਵੀ ਗੋਡ ਨੂ ਪੋਲੀਟੀਕਲ ਜਿਹੜਾ ਸਿਨੈਰੀਓ ਬਣੂਗਾ ਕੀ ਜੀ,
1: ਜੀ ਬਿਲਕੁਲ ਹੈ ਜੀ।
0: ਆ ਜੀ ਹੁਣ ਅੱਗੇ ਜੀ ਮੁਲਾਜ਼ਮਾਂ ਤੇ,
1: ਜੀ
0: ਮੁਲਾਜ਼ਮਾਂ ਦੇ ਉੱਤੇ
1: ਬੱਲੇ ਬੱਲੇ ਕਰਾਤੀ ਹੈ ਜੀ, ਚੈਲੰਜ ਕਰ ਦਿੱਤਾ ਉਲਟਾ ਹੀ
0: ਸਰ। ਉਹਨਾਂ ਦੀ ਖਹਿਰਾ ਸਾਹਿਬ ਦੀ ਮੈਂ ਸਪੀਚ ਸੁਣੀ,
1: ਜੀ
0: ਖਹਿਰਾ ਸਾਹਿਬ ਨੇ ਨਾ ਮੁਲਾਜ਼ਮਾਂ ਨੂੰ ਐਡਰੈਸ ਕਰਦੇ ਹੋਏ ਅੱਜ ਗੱਲ ਜਿਹੜੀ ਕਹੀ ਆ, ਉਹ ਇਹ ਕਹੀ ਕਹਿੰਦੇ ਵੀ ਤੁਸੀਂ ਜਿਹੜਾ ਹੈਗਾ ਆ ਵੀ ਸਾਡੇ ਬਾਰੇ ਪ੍ਰਚਾਰ ਕੀ ਕੀਤਾ ਜਾ ਰਿਹਾ ਆ ਵੀ ਮੁਲਾਜ਼ਮਾਂ ਦੀਆਂ ਤਨਖਾਹਾਂ ਬਹੁਤ ਆ ਜੀ, ਲੱਖ ਲੱਖ ਰੁਪਇਆ ਮੁਲਾਜ਼ਮ ਲੈਂਦੇ। ਉਹ ਕਹਿੰਦੇ ਸਿਰਫ 10% ਮੁਲਾਜ਼ਮ ਆ ਜਿਹੜੇ ਇਸ ਰੇਂਜ ਦੇ ਉੱਤੇ ਤਨਖਾਹ ਲੈਂਦੇ ਹੋਣਗੇ, ਜਿਹਨਾਂ ਨੇ 25-25-30 ਸਾਲ ਦੀ ਨੌਕਰੀ ਕਰ ਲਈ ਉਹ
1: ਐਕਸਪੀਰੀਅੰਸ,
0: ਬਾਕੀਆਂ ਦੇ ਕਹਿੰਦੇ ਜਿਹੜੇ ਹਾਲ ਬਾਕੀਆਂ ਦਾ ਹਾਲ ਦੇਖਿਆ, ਕਹਿੰਦੇ ਜਿਹੜੇ ਬੰਦੇ ਕੰਟਰੈਕਟ ਤੋਂ ਰੈਗੂਲਰ ਕੀਤੇ ਜਾਂਦੇ ਹੈਗੇ ਆ ਉਹ 40,000 ਤੋਂ ਜਿਹੜੇ ਹੈਗੇ ਆ 19,800 ਰੁਪਇਆ ਜਿਹੜਾ ਹੈਗਾ ਤਨਖਾਹ ਲੈਂਦੇ ਆ
1: ਜੀ, ਬਿਲਕੁਲ।
0: ਹਾਂਜੀ ਦੱਸੋ ਕਿੱਦਾਂ ਚਲਾਊਗਾ ਬੰਦਾ ਘਰ, ਜਿਹੜਾ ਬੰਦਾ ਹਾਂਜੀ 20,000 ਦੇ ਵਿੱਚ ਘਰ ਕਿੱਦਾਂ ਚਲਾਊਗਾ, ਜਿਹੜਾ ਪਹਿਲਾਂ 40,000 ਲੈਂਦਾ ਸੀ ਉਹ ਅਹਿਸਾਸ ਦੇ ਵਿੱਚ ਵੀ ਰੈਗੂਲਰ ਕਰ ਦਿੱਤਾ ਹੈਗਾ ਆ, ਹੁਣ 3 ਸਾਲ ਫੇਰ ਪ੍ਰੋਬੇਸ਼ਨ ਪੀਰੀਅਡ ਵਾਲਾ ਕੱਢੋਗੇ, ਫਿਰ ਬਾਅਦ ਦੇ ਵਿੱਚ ਤੁਹਾਡੀ ਤਨਖਾਹ 40,000 ਤੇ ਪਹੁੰਚੂਗੀ। ਹਾਂਜੀ ਉਹ ਕਹਿੰਦੇ ਵੀ ਤੁਸੀਂ ਆ ਜਿਹੜੇ ਹੈਗੇ ਲੋਕਾਂ ਨੂੰ ਇਹਨਾਂ ਦੀਆਂ ਗੱਲਾਂ ਦਾ ਜਵਾਬ ਤਾਂ ਦਿਓ ਸੋਸ਼ਲ ਮੀਡੀਆ ਤੇ, ਕਿ ਇਹ ਉਂਗਲਾਂ ਜਿਹੜੀਆਂ ਹੈਗੀਆਂ ਸਕਰੋਲ ਕਰਨ ਨੂੰ ਰੱਖੀਆਂ ਹੀ ਆ
1: ਜੀ, ਬਿਲਕੁਲ।
0: ਮੈਨੂੰ ਉਹਨਾਂ ਦੀਆਂ ਮਤਲਬ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਹੈਗਾ ਮੁਲਾਜ਼ਮਾਂ ਨੂੰ ਬੂਸਟ ਕੀਤਾ ਵੀ ਤੁਸੀਂ ਆਪਣੇ ਹੱਕਾਂ ਪ੍ਰਤੀ ਥੋੜੇ ਜਾਗਰੂਕ ਹੋਵੋ, ਲੋਕਾਂ ਦੇ ਅੱਗੇ ਸਹੀ ਜਿਹੜੀ ਪੋਜੀਸ਼ਨ ਆ ਉਹ ਪ੍ਰੈਜੈਂਟ ਕਰੋ। ਇਹ ਜਿੱਦਾਂ ਪ੍ਰਚਾਰ ਕਰਦੇ ਹੈਗੇ ਵੀ ਮੁਲਾਜ਼ਮਾਂ ਦੀਆਂ ਤੇ ਇੰਨੀਆਂ ਤਨਖਾਹਾਂ, ਉਹ ਤਨਖਾਹਾਂ ਤਾਂ 10%-90% ਤਾਂ ਜਿਹੜੇ ਹੈਗੇ ਉਹਨਾਂ ਦੀਆਂ ਤਨਖਾਹਾਂ ਤਾਂ ਜਿਹੜੀਆਂ ਹੈਗੀਆਂ ਸੈਂਟਰ ਨਾਲੋਂ ਵੀ ਘੱਟ ਤੇ ਬਾਕੀ ਸਟੇਟਾਂ ਨਾਲੋਂ ਵੀ ਘੱਟ ਆ ਜੀ।
1: ਜੀ ਬਿਲਕੁਲ ਹੈ ਜੀ।
0: ਇੱਕ ਦਿਨ ਇਹਨਾਂ ਦੇ ਚਾਰਟ ਵੀ ਇੱਕ ਇਸ਼ੂ ਕੀਤਾ ਸੀ ਵੀ ਹਰਿਆਣੇ ਦੇ ਵਿੱਚ ਜਿੱਥੇ ਬੰਦਾ 38,000 ਤੇ ਲੱਗਾ ਹੈਗਾ ਉਹ ਪੰਜਾਬ ਦਾ 20,000 ਤੇ ਉਹ ਕੰਮ ਕਰ ਰਿਹਾ ਜੀ।
1: ਜੀ
0: ਸੋ ਇਸ ਕਰਕੇ ਬਾਕੀ ਸੈਂਟਰ ਦੇ ਸਕੇਲ ਨਾਲੋਂ ਵੀ ਜਿਹੜਾ ਹੈਗਾ ਆ ਇਹਨਾਂ ਨੂੰ ਘੱਟ ਮਿਲਦਾ ਹੈਗਾ, ਸਿਰਫ 1-2 ਕੈਟਾਗਰੀ ਹੈਗੀ ਆ ਜਿਹਦੇ ਵਿੱਚ
1: ਜੀ
0: ਵੀ ਸਕੇਲ ਵੱਧ ਆ ਜੀ,
1: ਬਿਲਕੁਲ ਹੈ ਜੀ।
0: ਤੇ ਮੈਂ ਤਾਂ ਖੁਦ ਮਹਿਸੂਸ ਕਰਦਾ ਹੈਗਾ ਆ ਜੀ ਇਹਨਾਂ ਮੈਂ ਹਰਿਆਣੇ ਦੇ ਵਿੱਚ ਅਨਾਲਿਸਿਸ ਕੀਤਾ ਆ, ਹਰਿਆਣੇ ਦੇ ਜਿਹੜੇ ਪੇ ਸਕੇਲ ਆ ਇਹਨਾਂ ਦੇ ਨਾਲੋਂ ਵੱਧ ਹੈਗੇ ਆ ਜੀ।
1: ਜੀ ਬਿਲਕੁਲ ਹੈ ਜੀ।
0: ਤੇ ਪਤਾ ਨੀ ਕੀ ਇਹ ਪੰਜਾਬ ਸਰਕਾਰ ਨੇ ਜਿਹੜਾ ਸੋਚਿਆ ਆ, ਕਦੀ ਮੁਲਾਜ਼ਮਾਂ ਨੂੰ ਏਦਾਂ ਸਰਕਾਰਾਂ ਨਾਰਾਜ਼ ਨੀ ਕਰਦੀਆਂ ਹੁੰਦੀਆਂ, ਕਿਉਂਕਿ ਮੁਲਾਜ਼ਮਾਂ ਦੇ ਸਿਰ ਤੇ ਹੀ ਸਰਕਾਰਾਂ ਚੱਲਦੀਆਂ ਹੁੰਦੀਆਂ ਜੀ,
1: ਬਿਲਕੁਲ।
0: ਤੇ ਪਹਿਲੀ ਸਰਕਾਰ ਆ ਜੀ ਜਿਹੜੀ ਮੁਲਾਜ਼ਮਾਂ ਦੇ ਨਾਲ ਸਿੱਧਾ ਉਲਝ ਰਹੀ ਹੈਗੀ ਆ, ਕਾਰਨ ਇਹ ਹੈਗਾ ਆ ਜੀ ਕਿ ਇਹਨਾਂ ਨੇ ਪੈਸਾ ਲੁਟਾ ਤਾ ਬਹੁਤ
1: ਜੀ,
0: ਤੇ ਹੁਣ ਇਹਨਾਂ ਦੇ ਪੱਲੇ ਹੈ ਕੁਛ ਨੀ,
1: ਬਿਲਕੁਲ।
0: ਦੇਣਦਾਰੀਆਂ ਬਹੁਤ ਵੱਧ ਗਈਆਂ ਹੈਗੀਆਂ ਜੀ,
1: ਜੀ
0: ਕਰਜ਼ਾ ਤਾਂ ਵੈਸੇ ਚੱਕੀ ਜਾਂਦੇ, ਕਹਿੰਦੇ 2000 ਕਰੋੜ ਹੋਰ ਚੱਕਣਾ ਹੈਗਾ ਆ ਹੁਣ ਕੱਲ ਪਰਸੋਂ ਨੂੰ
1: ਜੀ
0: ਹੈ ਜੀ, ਉਹ
1: ਬਿਲਕੁਲ
0: ਇਸ ਕਰਕੇ ਵੀ ਬਿਜਲੀ ਹੈ ਨੀ ਗੀ ਜੀ, ਤੇ ਉਧਰੋਂ ਇੰਜੀਨੀਅਰਿੰਗ ਜਿਹੜੇ ਇੰਜੀਨੀਅਰ ਹੈਗੇ ਆ PSPCL ਦੇ,
1: ਜੀ
0: ਉਹਨਾਂ ਨੇ ਵਾਰਨਿੰਗ ਦਿੱਤੀ ਆ ਜੀ ਵੀ
1: ਜੀ
0: ਸਾਡੇ ਹੱਥ ਖੜੇ ਆ ਜੀ, ਵੀ ਜੇ
1: ਬਿਲਕੁਲ
0: ਜਨਰੇਸ਼ਨ ਦੇ ਉੱਤੇ ਕੰਮ ਨਾ ਕੀਤਾ ਗਿਆ ਤੇ ਅਸੀਂ ਬਿਜਲੀ ਸਪਲਾਈ ਰੈਗੂਲਰ ਬਿਜਲੀ ਸਪਲਾਈ ਕਰਨ ਦੇ ਵਿੱਚ ਅਸਮਰਥ ਹੋਵਾਂਗੇ।
1: ਬਿਲਕੁਲ ਹੈ ਜੀ,
0: ਸੋ ਇਸ ਕਰਕੇ ਹਾਂਜੀ, ਕਿਉਂਕਿ ਉਹਨਾਂ ਦੀ ਜਿਹੜੀ ਹੈਗੀ ਆ ਸਰਕਾਰ ਨੇ ਉਹਨਾਂ ਨੂੰ ਸਬਸਿਡੀ ਵੀ ਪੂਰੀ ਨਹੀਂ ਦਿੱਤੀ
1: ਜੀ
0: ਤੇ ਜਨਰੇਸ਼ਨ ਪਹਿਲਾਂ ਹੀ ਘੱਟ ਹੈਗੀ ਆ, ਗਰਮੀ ਜ਼ਿਆਦਾ ਆ ਜੀ
1: ਜੀ
0: ਤੇ ਬਿਜਲੀ ਦੀ ਮੰਗ ਜ਼ਿਆਦਾ ਆ,
1: ਜੀ
0: ਤੇ ਇਹ 8.5 ਰੁਪਏ ਯੂਨਿਟ ਦੇ ਹਿਸਾਬ ਨਾਲ 8 ਰੁਪਏ ਯੂਨਿਟ ਦੇ ਹਿਸਾਬ ਨਾਲ ਮੁੱਲ ਲੈ ਕੇ ਤੇ
1: ਜੀ
0: ਬਿਜਲੀ ਦੇ ਰਹੇ ਜੀ।
1: ਜੀ
0: ਪਹਿਲਾਂ ਤਾਂ ਜਦੋਂ ਕਹਿੰਦੇ ਸੀਗੇ ਜਦੋਂ ਇੱਥੇ ਆਏ ਸੀਗੇ ਜੀ ਰੋਡ ਮੈਪ ਇਹਨਾਂ ਦਾ ਇਹ ਸੀ ਵੀ ਬਿਜਲੀ ਸਮਝੌਤੇ ਜਿਹੜੇ ਸੁਖਬੀਰ ਬਾਦਲ ਨੇ ਕੀਤੇ ਅਸੀਂ ਰੱਦ ਕਰਾਂਗੇ
1: 25 ਸਾਲ
0: ਹਾਂਜੀ,
1: ਕਰਕੇ ਜੀ
0: ਕਿਉਂਕਿ ਬੜੇ ਹਾਂਜੀ ਵੀ ਇਹ ਬੜੇ ਮਹਿੰਗੇ ਕਰ ਦਿੱਤੇ ਹੈਗੇ ਆ, ਮੁੜ
1: ਜੀ
0: ਕੇ ਜਦੋਂ ਸਰਕਾਰ ਜਾਏ ਉਦੋਂ ਤਾਂ ਮੁੜ ਕੇ ਧਿਆਨ ਵੀ ਨੀ ਦਿੱਤਾ ਜੀ, ਹੁਣ
1: ਬਿਲਕੁਲ
0: ਜਿਸ ਰੇਟ ਦੇ ਉੱਤੇ ਉਹ ਕੀਤੇ ਸੀ ਉਹਦੇ ਤੋਂ ਡਬਲ ਰੇਟ ਦੇ ਉੱਤੇ ਤਾਂ ਇਹ ਬਾਹਰੋਂ ਪਰਚੇਸ ਕਰਕੇ ਦੇਣ ਡਏ ਜੀ ਬਿਜਲੀ।
1: ਬਿਲਕੁਲ ਹੈ ਜੀ,
0: ਸੋ ਇਸ ਕਰਕੇ ਸਰ ਇਹ ਸਾਰੇ ਮੋਰਚਿਆਂ ਤੇ ਫੇਲ ਹੋਏ ਆ ਜੀ, ਹੋਰ ਤਾਂ ਕੋਈ ਗੱਲ ਨੀ ਜੀ।
1: ਜੀ ਤੇ ਸੈਣੀ ਸਾਹਿਬ, ਜੇ ਮੈਂ ਅੱਜ ਜਿਹੜੀ ਖਾਸ ਸਭ ਤੋਂ ਮੇਨ ਮੁੱਦਾ ਬਣਿਆ ਰਹੀ ਹੈ ਪੰਜਾਬ ਦੇ ਵਿੱਚ ਖਬਰ, ਕਾਂਗਰਸ ਵਾਲਿਆਂ ਨੇ ਵੀ ਚੰਡੀਗੜ੍ਹ ਚ ਵਿਰੋਧ ਵੀ ਕੀਤਾ ਤੇ ਪਾਣੀ ਦੀਆਂ ਬੁਛਾੜਾਂ ਵੀ ਝੱਲੀਆਂ ਨੇ, ਤੇ ਇਸੇ ਤਰ੍ਹਾਂ ਅੱਜ ਕੇਵਲ ਸਿੰਘ ਢਿੱਲੋਂ ਜਿਹੜੇ ਨੇ ਉਹਨਾਂ ਨੇ ਜਿਹੜਾ ਮੁਲਾਕਾਤ ਕੀਤੀ ਹੈ ਸ਼ੇਰੋਂ ਪਿੰਡ ਵਾਲੇ ਦੇ ਨਾਲ ਜੋ ਕੁਝ ਵਾਪਰਿਆ, ਤੇ ਗੁਲਜ਼ਾਰ ਸਿੰਘ ਦਾ ਮਾਮਲਾ ਜਿਹੜਾ ਅੱਜ ਦਾ ਫਰੈਸ਼ ਮਾਮਲਾ ਸੀਗਾ ਉਹ ਵੀ ਨਾਲ ਚੱਕਿਆ, ਤੇ ਉਹਨਾਂ ਨੇ ਜੋ ਹਾਲਾਤ ਨੇ ਨਾਲ ਦੀ ਨਾਲ ਆਪਣੇ ਗਵਰਨਰ ਸਾਹਿਬ ਦੇ ਨਾਲ ਵੀ ਮੁਲਾਕਾਤ ਕੀਤੀ ਹੈ, ਤੇ CBI ਜਾਂਚ ਦੀ ਇਹਨਾਂ ਚੀਜ਼ਾਂ ਦੇ ਵਿੱਚ ਮੰਗ ਕੀਤੀ ਹੈ ਜੀ ਕਿ ਇਹ ਚੀਜ਼ ਉਧਰ ਨੂੰ ਜਾ ਸਕਦੀ ਹੈ। ਕੱਲ ਨੂੰ ਉਹਨਾਂ ਨੇ ਚੰਡੀਗੜ੍ਹ ਚ ਧਰਨਾ ਵੀ ਲਾਉਣਾ BJP ਵਾਲਿਆਂ ਨੇ ਵੀ। ਹੁਣ
0: ਮੋਹਨਜੀਤ ਵਾਲਾ ਜਿਹੜਾ ਹੈਗਾ ਨਾ ਜੀ ਪਰ ਉਹਨੂੰ ਵੀ ਦੇਖੋ ਇਹਨਾਂ ਨੇ ਟ੍ਰੀਟ ਕਿਸ ਤਰੀਕੇ ਨਾਲ ਕੀਤਾ
1: ਜੀ,
0: ਉਹਦੇ ਵਿੱਚ ਵੀ ਉਸ ਬੰਦੇ ਦਾ ਉੱਥੇ ਸੰਗਰੂਰ ਉਹ ਠੀਕ ਸੀਗਾ ਜੀ।
1: ਜੀ
0: ਅਲਟੀਮੇਟਲੀ ਜਿੱਦਾਂ ਜੋ ਐਲੀਗੇਸ਼ਨ ਲੱਗਦੇ ਹੈਗੇ ਆ ਜੀ ਪਤਾ ਨੀ ਸੱਚ ਆ ਕਿ ਝੂਠ ਹੈ ਜੀ, ਵੀ ਉਹਨੂੰ ਕੋਈ ਇੰਜੈਕਸ਼ਨ ਦਿੱਤਾ ਗਿਆ ਜਿਹਦੇ ਨਾਲ ਉਹਦੀ ਸਿਹਤ ਇਕਦਮ ਵਿਗੜੀ
1: ਜੀ,
0: ਯਾਨੀ ਕਿ ਉੱਥੇ ਹੁਣ ਪਟਿਆਲੇ ਜਦੋਂ ਸ਼ਿਫਟ ਕਰ ਦਿੱਤਾ ਉਹ ਤੋਂ ਬਾਅਦ ਉਹਦੇ ਨਾਲ ਜਿਹੜਾ ਮੇਲ ਮਿਲਾਪ ਸਾਰਿਆਂ ਦਾ ਬੰਦ ਕਰ ਦਿੱਤਾ ਜੀ, ਤੇ ਇੱਕ ਅੱਧਾ ਬੰਦਾ ਹੀ ਅਲਾਓ ਕੀਤਾ ਹੈਗਾ ਜੀ। ਕਾਰਨ ਇਹ ਸੀਗਾ ਕਿ ਉਹ ਸੰਗਰੂਰ ਤੋਂ ਮਤਲਬ ਜਿਹੜਾ ਆ ਧਿਆਨ ਸ਼ਿਫਟ ਕਰਨਾ ਚਾਹੁੰਦੇ ਸੀਗੇ ਜੀ ਸਰਕਾਰ। ਦੇਖੋ ਕਿਸੇ ਤਰੀਕੇ ਨਾਲ ਕਿਸ ਤਰੀਕੇ ਨਾਲ ਜਿਹੜੀ ਹੈਗੀਆਂ ਪ੍ਰੋਬਲਮ ਨੂੰ ਹੈਂਡਲ ਕਰਨ ਦੇ ਵਿੱਚ ਨਾ ਜੀ ਇਹ ਫੇਲ ਹੋ ਰਹੇ ਜੀ। ਇਹਨਾਂ ਨੇ ਚਾਹਿਆ ਤਾਂ ਇਹ ਸੀਗਾ ਜੀ ਵੀ ਮਤਲਬ ਜਦੋਂ ਬੰਦਾ ਹੀ ਇੱਥੋਂ ਸ਼ਿਫਟ ਕਰ ਦਿਆਂਗੇ ਤੇ ਧਿਆਨ ਉੱਥੇ ਪਰਿਵਾਰ ਨੂੰ ਵੀ ਕਹਿਤਾ ਜੀ ਪਤਾ ਨੀ ਕੀ ਡਾਕਟਰ ਨੇ ਸਟੇਟਮੈਂਟ ਦੇਤੀ ਹੈ ਜੀ ਵੀ ਕੰਡੀਸ਼ਨ ਸੀਰੀਅਸ ਹੋ ਗਈ ਆ ਜੀ ਉਹ ਹੈ ਜੀ, ਬਾਅਦ ਦੇ ਵਿੱਚ ਉੱਥੇ ਜਾ ਕੇ ਬਿਲਕੁਲ ਮੁੜ ਕੇ ਠੀਕ ਆ, ਰਿਪੋਰਟਾਂ ਆ ਗਈਆਂ ਜੀ, ਮੁੜ ਕੇ ਕਹਿਤਾ ਜੀ ਰਿਪੋਰਟਾਂ ਠੀਕ ਆਈਆਂ ਜੀ। ਉਹ ਸਿਰਫ ਇੱਕ ਜਿਹੜਾ ਹੈਗਾ ਆ ਧਰਨੇ ਨੂੰ ਡਿਸਟਰਬ ਕਰਨ ਵਾਸਤੇ ਹੀ ਚਾਲ ਖੇਡੀ ਗਈ ਸੀ ਜੀ।
1: ਜੀ ਬਿਲਕੁਲ,
0: ਹੁਣ ਜਿਹੜਾ ਹੈਗਾ ਆ ਵੀ ਆਪੋਜੀਸ਼ਨ ਪਾਰਟੀਆਂ ਦੇ ਦੇਖੋ ਗੱਲ ਇਹ ਤਾਂ ਹੈਗੀ ਵੀ ਆਪੋਜੀਸ਼ਨ ਪਾਰਟੀਆਂ ਕੋਲ ਵੀ ਇੱਕ ਅਪਰਚੁਨਿਟੀ ਹੁੰਦੀ ਆ
1: ਜੀ,
0: ਉਹ ਉਸ ਅਪਰਚੁਨਿਟੀ ਨੂੰ ਕਿੰਨੇ ਕੈਸ਼ ਕਰ ਲੈਂਦੇ ਹੈਗੇ ਆ ਉਹ ਉਹਨਾਂ ਤੇ ਨਿਰਭਰ ਕਰਦਾ ਜੀ।
1: ਬਿਲਕੁਲ,
0: ਤੋ ਇਸ ਕਰਕੇ ਉਹਨੂੰ ਹੁਣ ਜੇ ਬਾਕੀ ਸਾਰੀਆਂ ਪਾਰਟੀਆਂ ਜਿਹੜੀਆਂ ਹੈਗੀਆਂ ਕਰ ਰਹੀਆਂ ਆ ਤੇ ਫਿਰ BJP ਕਿਉਂ ਪਿੱਛੇ ਰਹੂਗੀ ਜੀ।
1: ਬਿਲਕੁਲ,
0: ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਆ ਜੀ ਇਹ ਮੁਰੀ ਚਾਹਲ ਹੋਲਾ ਵਾਲਾ ਜਿਹੜਾ ਕੇਸ ਹੈਗਾ ਜੀ ਉਹਦੇ ਵਿੱਚ ਵੀ ਜਿਹੜਾ ਆ ਕਾਫੀ ਮਤਲਬ ਹਾਂਜੀ 5 ਕਰੋੜ ਦੇ ਮਸਲੇ ਦੇ ਵਿੱਚ ਹਿਊਮਨ ਰਾਈਟ ਕਮਿਸ਼ਨ ਜਿਹੜਾ ਹੈਗਾ ਆ ਉਹਦੇ ਵਿੱਚ ਇਹ ਜਿਹਦੇ ਚੇਅਰਮੈਨ ਜਿਹੜੇ ਹੈਗੇ ਆ ਜਸਟਿਸ ਰਣਜੀਤ ਸਿੰਘ ਆ ਜੀ ਉਹਦੇ ਵਿੱਚ ਉਹਨਾਂ ਨੇ ਮੀਡੀਆ ਦੇ ਵਿੱਚ ਇੰਟਰਵਿਊਜ ਦੇਣੀਆਂ ਸ਼ੁਰੂ ਕੀਤੀਆਂ ਜੀ, ਜਿਹ ਤੋਂ ਪਤਾ ਲੱਗਦਾ ਆ ਵੀ ਉਹਨਾਂ ਕੋ ਇਸ ਕੋਨਸਪੀਰੇਸੀ ਦੇ ਵਿੱਚ ਬਹੁਤ ਸਾਰੇ ਜਿਹੜੀਆਂ ਸਬੂਤ ਉਹਨਾਂ ਦੇ ਹੱਥ ਆਏ ਹੈ ਜੀ,
1: ਆਲਾ ਸਬੂਤ ਕਹਿ ਸਕਦੇ
0: ਹੈਗੇ ਤੇ
1: ਆਲਾ ਸਬੂਤ
0: ਹਾਂਜੀ ਹਾਂਜੀ ਆਲਾ ਸਬੂਤ ਹੈਗੇ ਤੇ ਉਹ ਵੀ ਬੰਦੇ ਬਲੈਕਮੇਲਰ ਹੀ ਸੀਗੇ ਜੀ, ਉਹ ਆਪ ਹੀ ਸਬੂਤ ਕ੍ਰੀਏਟ ਕਰਦੇ ਗਏ ਵੀ ਹਾਂ ਜੀ ਵੀ ਸਾਡੇ ਨਾਲ ਜਿਹੜਾ ਹੈਗਾ ਧੋਖਾ ਨਾ ਹੋ ਜਾਏ
1: ਜੀ,
0: ਕੰਮ ਤਾਂ ਉਹ ਆਪਣਾ ਕਰਾ ਲਏ ਜੀ, ਪਰ ਜਿਹੜਾ ਆ ਉਹ ਹੁਣ ਸਬੂਤ ਖਿਲਰੇ ਥੋੜੇ ਕਿਸੇ ਕੋਲ ਹੱਥ ਆ ਗਏ ਥੋੜੇ ਕਿਸੇ ਕੋਲ ਹੱਥ ਆ ਗਏ, ਹੁਣ ਪੰਜਾਬ ਹਿਊਮਨ ਰਾਈਟ ਕਮਿਸ਼ਨ ਵਾਲੇ ਇਹ ਸੋਚ ਰਹੇ ਹੈਗੇ ਆ ਜੀ ਇਹ ਆਰਗੇਨਾਈਜੇਸ਼ਨ ਆ ਜਿਹੜੀ ਜਸਟਿਸ ਬੈਂਸ ਦੇ ਮਤਲਬ ਉਹ ਟਾਈਮ ਦੇ ਬਣੀ ਨੀ ਹੈਗੀ ਸੀ,
1: ਜੀ
0: ਰਜੀਤ ਸਿੰਘ ਬੈਂਸ ਸੀ, ਹਾਂਜੀ ਉਹਨਾਂ ਦੇ ਟਾਈਮ ਦੀ ਬਣੀ ਸੀ, ਉਹਨੂੰ ਜਿਹਨੂੰ ਇਸ ਵੇਲੇ ਹੈਡ ਕਰ ਰਹੇ ਹੈਗੇ ਆ ਜਸਟਿਸ ਰਣਜੀਤ ਸਿੰਘ ਰਿਟਾਇਰਡ
1: ਜੀ।
0: ਸੋ ਉਹਨਾਂ ਦੇ ਜਿਹੜਾ ਆ ਉਹ ਸੋਚ ਰਹੇ ਹੈਗੇ ਕਿ ਹਾਈ ਕੋਰਟ ਦੇ ਵਿੱਚ ਵੀ ਆਪ ਹੀ
1: ਜੀ
0: ਪਟੀਸ਼ਨ ਜਿਹੜੀ ਆ ਉਹ ਪਾਤੀ ਜਾਵੇ
1: ਜੀ,
0: ਇਹ ਜਿਹੜੇ ਹੈਗੇ ਵੀ ਆ ਜਿਹੜੇ ਸਰਕਾਰ ਨੇ ਦੱਸਣੀ ਤਾਂ ਦੱਸਣੀ ਨੀ ਜੀ,
1: ਜੀ
0: ਅਸੀਂ ਹਾਈ ਕੋਰਟ ਨੂੰ ਦੱਸੀਏ ਵੀ ਆ ਜਿਹੜੇ ਸਬੂਤ ਮੌਜੂਦ ਹੈਗੇ ਆ ਇਹਦੇ ਵਿੱਚ ਇਨਵੈਸਟੀਗੇਸ਼ਨ ਜਿਹੜੀ ਆ ਸਟੇਟ ਤੋਂ ਨਹੀਂ ਹੋਣੀ ਜੀ, ਤੇ ਨਾ ਹੀ ਇੱਥੇ ਜਿਹੜਾ ਹੈਗਾ ਆ ਕਾਰੀ ਹੋਣੀ ਆ
1: ਜੀ।
0: ਸਟੇਟ ਦੇ ਸਾਰੇ ਇਨਫਲੂਐਂਸਡ ਬੰਦੇ ਤਾਂ ਜਿਹਨਾਂ ਬੰਦਿਆਂ ਨੇ ਇਨਵੈਸਟੀਗੇਸ਼ਨ ਕਰਾਉਣੀ ਆ ਉਹ ਆਪ ਹੀ ਤਾਂ ਇਹਦੇ ਵਿੱਚ ਦੋਸ਼ੀ ਹੈਗੇ ਆ ਜੀ,
1: ਜੀ ਬਿਲਕੁਲ।
0: ਸੋ ਇਸ ਕਰਕੇ ਇਹਦੀ ਜਿਹੜੀ ਆ ਇਨਵੈਸਟੀਗੇਸ਼ਨ CBI ਨੂੰ ਦਿੱਤੀ ਜਾਵੇ ਜੀ।
1: ਜੀ
0: ਸੋ
1: ਬਿਲਕੁਲ,
0: ਪੋਸੀਬਿਲਟੀ ਹੈ ਕਿ ਨੀਅਰ ਫਿਊਚਰ ਦੇ ਵਿੱਚ ਜਿਹੜਾ ਆ ਇਹ ਚੀਜ਼ ਵੀ ਉੱਥੇ ਜਾਏਗੀ
1: ਜਾਏਗੀ ਜੀ। ਤੇ ਸੈਣੀ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਸੋਧ ਐਕਟ 226 ਜੋ ਬਣਿਆ ਸੀ ਉਹਦੇ ਵਿੱਚ ਸੋਧਾਂ ਕਰਨ ਦੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਸਮਾਂ ਜਿਹੜਾ ਨਿਰਧਾਰਿਤ ਕੀਤਾ ਗਿਆ ਸੀ ਉਹ ਵਧਾ ਵੀ ਦਿੱਤਾ ਗਿਆ, 40 ਦਿਨ ਤੋਂ ਉੱਪਰ ਸਮਾਂ ਟੱਪ ਵੀ ਗਿਆ। ਜਿਹੜਾ ਇਹਨਾਂ ਨੇ ਕਮੇਟੀ ਸਥਾਪਿਤ ਕੀਤੀ ਸੀ ਜਿਹਦੇ ਨਾਲ ਰਾਬਤਾ ਕਰਨਾ ਸਾਰਾ ਕੁਝ, ਪਰ ਹਜੇ ਤੱਕ ਕੋਈ ਹੁੰਗਾਰਾ ਅਜੇ ਵੀ ਨਹੀਂ ਦੇਖਦਾ ਪਿਆ, ਮੰਗ ਰਹੇ ਨੇ ਤੇ ਉਹ ਯਾਦ ਦਵਾ ਰਹੇ ਨੇ ਜੀ। ਇੱਕ ਤਰ੍ਹਾਂ ਦਾ ਨੋਟਿਸ ਹੀ ਕਹਿ ਲਓ, ਖਬਰਾਂ ਦੇ ਵਿੱਚ ਇਹ ਚੀਜ਼ ਜ਼ਰੂਰ ਉੱਠੀ ਹੈ ਕਿ ਅਜੇ ਤੱਕ ਕੋਈ ਵੀ ਸਰਕਾਰ ਦੇ ਵੱਲੋਂ ਸੰਪਰਕ ਨਹੀਂ ਕੀਤਾ ਗਿਆ ਜੀ।
0: ਭਾਰਤ ਸਾਹਿਬ ਮੈਨੂੰ ਪਹਿਲੇ ਦਿਨ ਤੋਂ ਹੀ ਪਤਾ ਸੀ ਵੀ ਇਹ ਏਦਾਂ ਹੀ ਹੋਣੀ ਹੈਗੀ ਆ, ਉਹਨਾਂ ਨੇ ਜੋ ਆਪਣੀ ਅਕਲ ਦਾ ਪ੍ਰਦਰਸ਼ਨ ਕਰਨਾ ਸੀ ਉਹ ਕਰ ਚੁੱਕੇ ਆ
1: ਜੀ।
0: ਉਸ ਤੋਂ ਇਲਾਵਾ ਜਿਹੜਾ ਹੈਗਾ ਆ ਬਾਨ ਸਾਹਿਬ ਦਾ ਇਹ ਸੁਭਾਅ ਹੈਗਾ ਆ ਜੀ ਵੀ ਜਿੱਥੇ ਅੜ ਜਾਂਦੇ ਫੇ ਅੜੀ ਜਾਂਦੇ ਆ ਜੀ,
1: ਜੀ
0: ਉਹਨਾਂ ਨੇ ਹੁਣ ਮਤਲਬ ਜੋ ਮਰਜ਼ੀ ਕਰਨਾ ਇਹਨਾਂ ਨੇ ਵੀ ਕਰ ਲਓ ਤੁਸੀਂ
1: ਜੀ।
0: ਤੇ ਇਹ ਜ਼ਰੂਰ ਹੈਗਾ ਆ ਜੀ ਵੀ ਸੱਤਾ ਦੇ ਵਿੱਚ ਹੋਣ ਕਰਕੇ
1: ਜੀ
0: ਉਹਨਾਂ ਨੇ ਪੰਥ ਨੂੰ ਡਿਵਾਈਡ ਜ਼ਰੂਰ ਕਰ ਦਿੱਤਾ
1: ਜੀ,
0: ਜਾਣ ਬੁੱਝ ਕੇ ਲੋਕ ਮਿਲਣੀਆਂ ਰੱਖੀਆਂ
1: ਜੀ,
0: ਜਾਣ ਬੁੱਝ ਕੇ ਅੰਮ੍ਰਿਤਧਾਰੀ ਬੰਦੇ ਜਿਹੜੇ ਹੈਗੇ ਆ ਉਹਨਾਂ ਨੂੰ ਅੱਗੇ ਬਿਠਾਇਆ
1: ਜੀ,
0: ਜਾਣ ਬੁੱਝ ਕੇ ਸ਼ੋਅ ਕੀਤਾ ਜੀ ਵੀ ਉਧਰ ਜੇ ਉਹਨਾਂ ਨੇ ਪੋਸਟਰ ਲਾਏ ਤੇ ਅੰਮ੍ਰਿਤਧਾਰੀਆਂ ਦੇ ਹੱਥਾਂ ਹੀ ਪੜਵਾਏ।
1: ਨਾਲੇ ਸਹੀ ਸਮੇਂ ਦੇ ਵਿੱਚ ਇੱਕ ਚੀਜ਼ ਹੋਰ ਆ ਨਾ, ਜੇ ਪਿਛਲੇ ਸਮਿਆਂ ਤੋਂ ਜੋ ਕੁਝ ਵੀ ਚਲੋ ਹਾਲਾਤ ਬੇਅਦਬੀ ਦੇ ਮਾਮਲੇ ਹੋਰ ਸਾਰੀਆਂ ਚੀਜ਼ਾਂ ਚੱਲੀਆਂ ਨੇ, ਜੇ ਉਹ 13 ਕਸੂਰਬਾਰ ਨੇ ਅਕਾਲ ਤਖ਼ਤ ਸਾਹਿਬ ਦੀ ਛਵੀ ਨੂੰ ਢਾਹ ਲਾਉਣ ਦੇ ਵਿੱਚ ਜੇ ਉਹ ਵੀ ਮੁਜਰਮ ਨੇ ਤਾਂ ਘੱਟ ਇਹ ਵੀ ਨਹੀਂ ਗੇ, ਫਿਰ ਉਸ ਹਿਸਾਬ ਦੇ ਨਾਲ ਜੇ ਦੇਖਿਆ ਜਾਵੇ ਤਾਂ ਇਹਨਾਂ ਨੇ ਕਿਹੜਾ ਘੱਟ ਕੀਤੀ ਹੈ। ਹੁਣ ਸਵਾਲ ਤਾਂ ਇਹਨਾਂ ਦੇ ਜੋ ਜੋ ਇਹਨਾਂ ਨੇ ਕੀਤਾ ਹੈ ਤਾਂ ਉਹ ਤਾਂ ਸਵਾਲ ਤਾਂ ਇਹਨਾਂ ਦੇ ਉੱਤੇ ਥੋੜੀ ਖੜੇ ਹੋਣਗੇ ਜੀ, ਉਹ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਖੜੇ ਹੋਣਗੇ ਵੀ ਤੁਹਾਡੀ ਤਾਂ ਕੋਈ ਗੱਲ ਹੀ ਨਹੀਂ ਮੰਨਦਾ ਜੀ।
0: ਪਰ ਸਭ ਉੱਥੇ ਜਿਹੜਾ ਹੈਗਾ ਆ ਉਹਨਾਂ ਦਾ ਤਾਂ ਦੇ ਕੈਨ ਐਡਵਾਈਸ
1: ਜੀ,
0: ਠੀਕ ਹੈ ਜੀ, ਬਾਕੀ ਦੇ ਧਰਮ ਦਾ ਡਰ ਜਿਹੜਾ ਹੈਗਾ ਆ ਉਹ ਧਰਮੀ ਨੂੰ ਹੁੰਦਾ ਆ, ਜਿਸ ਬੰਦੇ ਨੂੰ ਨਹੀਂ ਮੰਨਦਾ ਹੈਗਾ ਉਹਨੂੰ ਕਾਹਦਾ ਡਰ ਜੀ
1: ਜੀ।
0: ਸੋ ਇਸ ਕਰਕੇ ਇਹ ਚੀਜ਼ ਦਾ ਜਿਹੜਾ ਆ ਵੀ ਹੁਣ ਸਵਾਲ ਇਹ ਆ ਕਿ ਸਿੱਖ ਜਿਹੜੇ ਆ
1: ਜੀ
0: ਅੰਮ੍ਰਿਤਧਾਰੀ ਜਿਹੜੇ ਕਿ ਸ਼੍ਰੋਮਣੀ ਕਮੇਟੀ ਦੇ ਵੋਟਰ ਵੀ ਬਣਦੇ ਆ ਸਾਰਾ ਕੁਛ
1: ਜੀ,
0: ਉਹ ਇਸ ਚੀਜ਼ ਨੂੰ ਕਿੱਦਾਂ ਲੈਂਦੇ ਹੈਗੇ ਆ ਜੀ
1: ਜੀ।
0: ਸੋ ਇਸ ਕਰਕੇ ਬਟ ਹੁਣ ਤੁਸੀਂ ਦੇਖੋ ਨਾ, ਹੁਣ ਇਹਨਾਂ ਨੂੰ ਤਾਂ ਇੰਸ਼ੋਰੈਂਸ ਦੇ ਦਿੱਤੀ ਸੀ ਉਹਨਾਂ ਨੇ 30 ਦਿਨ ਦਾ ਟਾਈਮ ਦਿੱਤਾ ਸੀਗਾ, 30 ਦਿਨ ਦੇ ਟਾਈਮ ਤੋਂ ਬਾਅਦ ਵੀ ਜਿਹੜਾ ਹੈਗਾ ਆ ਉਹਨਾਂ ਨੇ ਉਨੇ ਦਿਨਾਂ ਚ ਨਹੀਂ ਕਰਤੇ, ਇੱਕ ਚਿੱਠੀ ਭੇਜ ਦਿੱਤੀ ਜੀ ਵੀ ਹਾਂ ਠੀਕ ਹੈ ਜੀ ਕਮੇਟੀ ਬਣਾ ਲੈਣੇ ਆ ਜੀ। ਉਹਨਾਂ ਨੇ ਵੀ ਕਿਹਾ ਬਾਰ ਬਾਰ ਨਹੀਂ ਹੋਣਾ ਕੰਮ ਇਹੋ ਜਿਹਾ ਵੀ ਤੁਸੀਂ ਕੰਮ ਏਦਾਂ ਦਾ ਕਰੋ ਵੀ ਸਿੱਕੇਬੰਦ ਸਾਨੂੰ ਸਜ਼ਾ ਦਾ ਵਿਰੋਧ ਨਹੀਂ ਗਾ, ਵੀ ਇਹਦੇ ਵਿੱਚ ਕੁਛ ਕਲੋਜ਼ ਦਾ ਵਿਰੋਧ ਆ ਉਹਨੂੰ ਤੁਸੀਂ ਅਮੈਂਡ ਕਰ ਲਓ ਹੈ ਜੀ। ਪਹਿਲਾਂ ਵੀ ਤੁਸੀਂ ਅਮੈਂਡਮੈਂਟ ਹੀ ਕੀਤੀ ਆ, ਅਮੈਂਡਮੈਂਟ ਦੇ ਅੱਗੇ ਅਮੈਂਡਮੈਂਟ ਹੋ ਜਾਂਦੀ ਹੁੰਦੀ ਆ ਜੀ, ਉਹਦੇ ਵਿੱਚ ਕੋਈ ਢੰਗ ਨਹੀਂ ਹੁੰਦਾ। ਇੱਥੇ ਜਿਹੜਾ ਹੈਗਾ ਆ ਕਿਸਾਨਾਂ ਨਾਲ ਵੀ ਇਹ ਪ੍ਰੋਮਿਸ ਕੀਤਾ, ਹੁਣ
1: ਜੀ
0: ਮੈਨੂੰ ਇਸ ਘਟਨਾ ਤੋਂ ਇਸ ਚੀਜ਼ ਦਾ ਆਉਂਦਾ ਆ ਵੀ ਕਿਸਾਨਾਂ ਦੇ ਨਾਲ ਜੋ ਕੀਤਾ ਹੈਗਾ ਜੋ ਇੱਧਰ ਕਰਕੇ ਆਏ ਸੀ ਉਹੀ ਗੱਲ ਤਾਂ ਕਿਸਾਨਾਂ ਨਾਲ ਕੀਤੀ ਵੀ 30 ਦਿਨ ਦੇ ਅੰਦਰ ਜਿਹੜਾ ਹੈਗਾ ਆ ਵਿਧਾਨ ਸਭਾ ਦਾ ਜਿਹੜਾ ਆ ਇਜਲਾਸ ਬੁਲਾਇਆ ਜਾਊਗਾ, ਉਹਦੇ ਵਿੱਚ ਜਿਹੜਾ ਆ ਮਤਾ ਪਾ ਕੇ ਤੁਹਾਨੂੰ ਦੇ ਦਿੱਤਾ ਜਾਊਗਾ ਵੀ ਹਾਂ ਜੀ ਵੀ ਜਿਹੜੀ ਅਮੈਰੀਕਾ ਦੇ ਨਾਲ ਹੋ ਰਹੀ ਡੀਲ ਹੋ ਰਹੀ ਆ ਉਹਨੂੰ ਇਹ ਸਟੇਟ ਜਿਹੜੀ ਆ ਤੇ ਪੰਜਾਬ ਦਾ ਕਿਸਾਨ ਜਿਹੜੇ ਆ ਉਹ ਕੰਡੈਮ ਕਰਦੇ ਹੈਗੇ ਆ, ਇਟ ਇਜ਼ ਨਾਟ ਅਸੈਪਟੇਬਲ ਤੇ ਸਾਡੇ ਇੰਟਰਸਟ ਦੇ ਅਗੇਂਸਟ ਹੈਗੀ ਆ ਜੀ ਉਹ ਸਾਰੀ। ਹੁਣ ਸਵਾਲ ਇਹ ਕਿ 30 ਦਿਨ ਦਾ ਜਿਹੜਾ ਹੈਗਾ ਆ ਸਮਾਂ ਕਿਸਾਨਾਂ ਨੂੰ, ਬਾਕੀ ਉਹਨਾਂ ਨੇ ਕਿਹਾ ਜੀ ਵੀ ਜਿਹੜੇ ਲੈਂਡ ਮੋਰਗੇਜ ਬੈਂਕ ਦੇ ਕਰਜ਼ੇ ਹੈਗੇ ਆ ਉਹ ਕਿਸਾਨਾਂ ਨੂੰ ਬਹੁਤ ਤੰਗ ਕਰਦੇ ਹੈਗੇ ਆ, ਇੰਨੇ ਕੁ ਕਰਜ਼ੇ ਐਡਵਾਂਸ ਕੀਤੇ ਆ ਓਨੇ ਕੁ ਤਾਂ ਜਿਹੜੇ ਆ ਬੈਂਕ ਲੈ ਚੁੱਕੀ ਆ, ਬਾਕੀ ਕਿਸਾਨਾਂ ਦੇ ਕਰਜ਼ੇ ਮਾਫ਼ ਕਰੋ ਓਹਦੇ ਵਾਸਤੇ ਕਹਿੰਦੇ ਜੀ ਕਮੇਟੀ ਬਣਾ ਦੇਣੀ ਆ ਜੀ, ਉਹ ਕਮੇਟੀ ਆਪਣੀਆਂ ਸਿਫਾਰਿਸ਼ਾਂ ਦਊਗੀ ਜੀ, ਉਧਰੋਂ ਉਹਨਾਂ ਨੂੰ ਪੁੱਛ ਲੈਂਦੇ ਆ ਵੀ ਅਮਾਉਂਟ ਕਿੰਨਾ ਆ ਜੀ, ਤੇ ਸਟੇਟ ਜਿਹੜੀ ਹੈਗੀ ਆ ਉਹ ਕਿੰਨਾ ਅਦਾ ਕਰ ਸਕਦੀ ਆ ਤੇ ਕਿੰਨਾ ਉਹ ਛੋਟ ਦੇ ਸਕਦੇ ਆ, ਇਹਦੇ ਬਾਰੇ ਅਨਾਲਿਸਿਸ ਕੀਤਾ ਜਾਊਗਾ ਜੀ। ਦੇਖਦੇ ਹੈਗੇ ਆ ਜੀ ਵੀ ਕਿਸਾਨਾਂ ਦੀਆਂ ਇਹਨਾਂ ਮੰਗਾਂ ਦਾ ਜਿਹੜਾ ਆ ਵੀ ਕੋਈ ਜਿਹੜੇ ਆ ਰਿਲੇਟਡ ਟੂ ਪੰਜਾਬ ਸਰਕਾਰ, ਜਿਹੜਾ ਪੰਜਾਬ ਸਰਕਾਰ ਨਾਲ ਰਿਲੇਟਡ ਮੁੱਦੇ ਆ, ਕੀ ਇਹ ਮੁੱਦੇ ਰਿਜ਼ੋਲਵ ਹੁੰਦੇ ਆ ਜਾਂ ਇਹ ਵੀ ਕੰਮ ਤੇ ਮਿੱਟੀ ਪਾਤੀ ਹੈ ਜੀ। ਕਮੇਟੀ ਦਾ ਤਾਂ ਮਤਲਬ ਹੀ ਹੈ ਵੀ ਕੰਮ ਤੇ ਮਿੱਟੀ ਪਾ ਦਿਓ,
1: ਪਾ ਦਿਓ ਜੀ।
0: ਸੋ ਇਸ ਕਰਕੇ ਜਿਹੜਾ ਆ ਵੀ ਜੇ ਉਧਰ ਜਿਹੜਾ ਹੈਗਾ ਆ ਵੀ ਸਤਿਕਾਰ ਸੋਧ ਐਕਟ ਦੇ ਵਿੱਚ ਜਿਹੜਾ ਅਮੈਂਡਮੈਂਟ ਵਾਸਤੇ 30 ਦਿਨ ਮੰਗੇ ਸੀ ਜਾਂ 60 ਦਿਨ ਮੰਗੇ ਸੀ, ਜੇ ਉਧਰਲੇ ਪਾਸੇ ਏਦਾਂ ਦਾ ਪੈਸਿਵ ਬਿਹੇਵੀਅਰ ਆ, ਸੁਸਤ ਬਿਹੇਵੀਅਰ ਆ, ਤੇ ਫਿਰ ਇਧਰਲੇ ਪਾਸੇ ਇੰਨਾ ਐਕਟਿਵ ਕਿੱਦਾਂ ਹੋ ਸਕਦਾ ਹੈਗਾ ਜੀ। ਮੈਨੂੰ ਲੱਗਦਾ ਆ ਵੀ ਸਰਕਾਰ ਸਾਰੇ ਪਾਸੇ ਟਾਈਮ ਟਪਾ ਰਹੀ ਆ, ਇਹਨਾਂ ਨੇ ਕਰਨਾ ਕੁਰਨਾ ਕੁਛ ਨੀ, ਏਦਾਂ ਹੀ ਲੋਕ ਮਿਲਣੀਆਂ ਕਰ ਲਓ ਜੀ, ਏਦਾਂ ਹੀ ਆਪਣੇ ਤੇ ਆਪ ਹੀ ਫੁੱਲ ਬਰਸਾ ਲਓ ਜੀ, ਏਦਾਂ ਹੀ ਆਪੋ ਚੀਕਾਂ ਮਾਰ ਲਓ ਜੀ। ਸੋ ਇਹ ਬਸ ਆਹ ਕੁਛ ਹੀ ਆ ਜੀ।
1: ਇਹਨੂੰ ਕਹਿੰਦੇ ਆ ਜੀ ਇੱਕ ਤੀਰ ਨਾਲ ਦੋ ਨਿਸ਼ਾਨੇ ਸੈਣੀ ਸਾਹਿਬ ਲਾ ਗਏ ਨੇ ਜੀ, ਤੇ ਸੈਣੀ ਸਾਹਿਬ ਆਪਣੇ
0: ਹਾਂਜੀ ਸਰ ਦੋਨੇ ਕਰ ਜਾਈਏ ਜੀ ਵਿੱਚ।
1: ਇੱਕ ਖਬਰ ਹੋਰ ਇੰਟਰਸਟਿੰਗ ਆ ਉਹ ਲਵਾਂਗੇ ਆਖਰ ਦੇ ਵਿੱਚ ਸੈਣੀ ਸਾਹਿਬ, ਪਰ ਉਸ ਤੋਂ ਪਹਿਲਾਂ ਅੱਜ ਨਾ ਮੈਂ ਬੈਕਗ੍ਰਾਉਂਡ ਥੋੜਾ ਜਿਹਾ ਚੇਂਜ ਕੀਤਾ ਸੀਗਾ ਤੁਹਾਡੀ ਨਾਲ ਜਿਹੜਾ ਆਪਾਂ ਰਿਕਾਰਡ ਕਰਦੇ ਆ ਪ੍ਰੋਗਰਾਮ, ਤਾਂ ਉਹ ਪਿੱਛੇ ਨਾ ਇੱਕ ਮਤਲਬ ਕਿ ਸਪੇਸ ਸ਼ਿਪ ਜਿਹੜਾ ਉੱਡ ਰਿਹਾ ਤੇ ਜੀਰਾ ਸਾਹਿਬ ਕਹਿੰਦੇ ਨੇ ਭਾਰਤ ਸਾਹਿਬ ਆ ਮਗਰ ਪਿੱਛੇ ਕਿਹੜੀ ਕਹਿੰਦੇ ਅੱਜ ਪਣਡੁੱਬੀ ਲਾਈ ਹੈ ਜੀ ਤੇ ਕਿਹੜੀ ਅੱਖ ਲਾ ਦਿੱਤੀ ਹੈ, ਤੇ ਆਪਣੇ ਔਜਲਾ ਸਾਹਿਬ ਕਹਿੰਦੇ ਨੇ ਜੀਰਾ ਸਾਹਿਬ ਇਹ ਜਿਹੜੀ ਤੀਜੀ ਅੱਖ ਹੈ ਜੀ, ਇਹ ਤੀਜੀ ਅੱਖ ਹੈ ਜੀ ਜਿਹੜੀ ਸਾਰੀ ਦੁਨੀਆਂ ਨੂੰ ਦੇਖਦੀ ਹੈ ਜੀ। ਹਾਂਜੀ ਬੰਦਾ ਕੀ ਕਰ ਰਿਹਾ ਜੀ।
0: ਬਿਲਕੁਲ ਜੀ, ਤੀਜੀ ਅੱਖ ਹੁੰਦੀ ਹੈ ਜੀਰਾ ਸਾਹਿਬ ਵਿਜ਼ਡਮ ਦੀ, ਉਹ ਵਿਜ਼ਡਮ ਦੀ ਅੱਖ ਹੁੰਦੀ ਹੈ ਤੁਹਾਡੀ, ਜਿਹੜੇ ਬੰਦੇ ਸੁਣ ਰਹੇ ਹੈਗੇ ਆ, ਕਿਉਂਕਿ ਤੁਹਾਡੀ ਪੈਣੀ ਨਿਗਾਹ ਤੇ ਬਿਲਕੁਲ ਸੁਰਤੀ ਉਹ ਸਾਡੇ ਚ ਹੈਗੀ ਆ, ਤੇ ਇਸ ਕਰਕੇ ਤੁਸੀਂ ਸਾਨੂੰ ਗਾਈਡ ਕਰਨਾ ਆ। ਇੱਕ ਭਾਰੇ ਸਾਹਿਬ ਮੈਂ ਹੋਰ ਬੇਨਤੀ ਵੀ ਕਰਨੀ ਆ, ਭਾਰੇ ਸਾਹਿਬ ਸਾਡਾ ਇੱਕ ਪ੍ਰੋਗਰਾਮ ਪਿਛਲੇ ਹਫਤੇ ਦੇ ਵਿੱਚ 2200 ਤੱਕ ਵੀ ਪਹੁੰਚ ਗਿਆ ਜੀ,
1: ਬਿਲਕੁਲ,
0: ਬਟ ਮੈਨੂੰ ਦੁੱਖ ਉਦੋਂ ਲੱਗਾ ਵੀ ਉਹਦੇ ਵਿੱਚ ਲਾਈਕ ਫੇਰ 18 ਹੀ ਸੀਗੇ, ਤੇ ਸਾਡੀ ਕਿਰਪਾ ਕਰਕੇ ਤੁਸੀਂ ਸਾਨੂੰ ਜਿਹੜੇ ਲਾਈਵ ਸੁਣਨ ਵਾਲੇ ਹੈਗੇ ਕਾਇੰਡਲੀ ਲਾਈਕ ਵਾਲਾ ਬਟਨ ਦੱਬ ਦਿਆ ਕਰੋ, ਲਾਈਕ ਸਾਡੇ ਨੀ ਆਉਂਦੇ।
1: ਹਾਂਜੀ
0: ਤੇ ਅਸੀਂ ਸਾਡੀ ਸ਼ੁਰੂਆਤ ਆ, ਚਲੋ ਜਿੱਦਾਂ ਮਰਜ਼ੀ, ਤੇ ਇਸ ਕਰਕੇ ਪਲੀਜ਼ ਥੋੜਾ ਬਹੁਤਾ ਬੂਸਟ ਹੌਸਲਾ ਅਫਜਾਈ ਕਰ ਜਰੂਰ ਕਰ ਦਿਆ ਕਰੋ ਜੀ।
1: ਬਿਲਕੁਲ
0: ਹਾਂਜੀ ਭਾਰਤ ਸਾਹਿਬ,
1: ਤੇ ਸੈਣੀ ਸਾਹਿਬ ਆਖਰ ਦੇ ਵਿੱਚ ਜਿਹੜਾ ਹੁਣ ਹਾਂਜੀ
0: ਨਸ਼ਿਆਂ ਦੀ ਖਬਰ ਹੀ ਲੈਣੀ ਹੈ ਮੇਰੇ ਖਿਆਲ ਤੁਸੀਂ।
1: ਵੈਸੇ ਸੈਣੀ ਸਾਹਿਬ ਹੱਸਣਾ ਤਾਂ ਨਹੀਂ ਚਾਹੀਦਾ, ਪਰ ਜੇ ਇੱਕ ਪਾਸੇ ਤਾਂ ਚੱਲ ਰਿਹਾ ਕਿ ਪੰਜਾਬ ਸੁਧਰ ਰਿਹਾ ਬਹੁਤ ਵਧੀਆ, ਕੈਲੀਫੋਰਨੀਆ ਬਣ ਰਿਹਾ ਜਾਂ ਰੰਗਲਾ ਪੰਜਾਬ ਬਣ ਰਿਹਾ, ਪਰ ਜੋ ਸਿਵਿਆਂ ਦੇ ਹਾਲਾਤ ਨੇ ਜਾਂ ਨਸ਼ਿਆਂ ਦੀਆਂ ਆਪਾਂ ਗੱਲਾਂ ਬਾਤਾਂ ਕਰਦੇ ਹਟੇ ਆ, ਤੇ ਉਹਦੇ ਵਿੱਚ ਕਿਤੇ ਨਾ ਕਿਤੇ ਉਹ ਜ਼ਰੂਰਤਾਂ ਜਾਂ ਲੋੜਾਂ, ਉਹ ਚਲੋ ਮੈਂ ਟਾਈਟਲ ਦੇ ਵਿੱਚ ਜ਼ਰੂਰ ਲਿਖ ਦਿੱਤਾ ਕਿ ਡੋਡਿਆਂ ਦੀ ਤੋੜ ਤੇ ਫੜਿਆ ਗੋਡਾ ਚੋਰ, ਤੇ ਪਰ ਅਸਲ ਦੇ ਵਿੱਚ ਦੇਖਿਆ ਜਾਵੇ ਤਾਂ ਇੱਕ ਵਿਅਕਤੀ ਦਾ ਜਿਹੜਾ ਸੀਗਾ ਉਹ ਵਿਅਕਤੀ ਦਾ ਨਾਮ ਸੀਗਾ ਜੀ ਬਖਤੌਰ, ਸੋਰੀ ਭਾਈ ਬਖਤੌਰਾ ਪਿੰਡ ਤੋਂ ਸੀਗੇ, ਤੇ ਗੋਡਾ ਜਿਹੜਾ ਉਹਨਾਂ ਨੇ ਸ਼ਾਇਦ ਓਪਰੇਟ ਕਰਾਏ ਹੋਏ ਸੀਗੇ, ਤੇ ਉਹਦੇ ਵਿੱਚ ਜਿਹੜਾ ਸੀ ਪਲੇਟਾਂ ਵਗੈਰਾ ਕਹਿ ਲਓ ਜਾਂ ਜੋ ਵੀ ਉਹਦੇ ਵਿੱਚ ਮਟੀਰੀਅਲ ਯੂਜ਼ ਕੀਤਾ ਜਾਂਦਾ ਟਾਈਟੈਨੀਅਮ ਜਾਂ ਕਾਫੀ ਐਕਸਪੈਂਸਿਵ ਹੁੰਦਾ ਹੈ, ਤੇ ਉਹ ਧਾਤ ਜਿਹੜੀ ਹੈ ਤੇ ਜਿਹੜਾ ਮਤਲਬ ਕਿ ਪਲੇਨਾਂ ਵਗੈਰਾ ਦੇ ਵਿੱਚ ਵੀ ਯੂਜ਼ ਕੀਤਾ ਜਾਂਦਾ ਹੈ ਹਲਕੀ ਹੁੰਦੀ ਹੈ, ਤੇ ਉਹ ਜੀ ਉਹਨਾਂ ਨੇ ਕੀ ਕੀਤਾ ਤੇ ਚੋਰ ਨੇ ਉਹਦੀ ਜਿਹੜੀ ਸੀ ਚਿਤਾ ਸੀ ਉਹ ਠੰਡੀ ਹੋਈ ਤੇ ਉਹਦੇ ਵਿੱਚ ਡੀਖੇ ਡੂਖੇ ਮਾਰ ਰਿਹਾ ਸੀ ਛਿਟੀਆਂ ਛੁੱਟੀਆਂ, ਤੇ ਪਿੰਡ ਵਾਲਿਆਂ ਨੇ ਦੇਖ ਲਿਆ ਤੇ ਸ਼ਾਇਦ ਭੱਜ ਵੀ ਗਿਆ ਸੀ ਪਰ ਫੜਿਆ ਗਿਆ, ਤੇ ਉਹ ਮੰਨ ਗਿਆ ਮੁੜ ਕੇ ਪਿੰਡ ਵਾਲਿਆਂ ਕੋਲ ਕਿ ਭਾਈ ਮੈਂ ਹਾਂ ਆਹ ਪਲੇਟਾਂ ਜਿਹੜੀਆਂ ਸੀਗੀਆਂ ਇਹ ਚੋਰੀ ਕੀਤੀਆਂ ਨੇ ਗੋਡਿਆਂ ਦੀਆਂ ਤੇ ਮੈਨੂੰ ਲੱਭੀਆਂ ਤੇ ਮੈਂ ਵੇਚਣੀਆਂ ਸੀਗੀਆਂ, ਤੇ ਉਹ ਫੜ ਕੇ ਢਾਲਿਆ ਜੀ ਅਗਲਿਆਂ ਨੇ। ਫਿਰ ਹੁਣ ਇਹ ਮੈਨੂੰ ਲੱਗਦਾ ਕਿ ਸਿਵਿਆਂ ਦੇ ਵਿੱਚ ਵੀ ਪਹਿਲਾਂ ਉਹ ਕਹਿੰਦੇ ਹੁੰਦੇ ਸੀ ਨਾ ਸਿਵਿਆਂ ਦੀਆਂ ਕੰਧਾਂ ਉੱਚੀਆਂ ਕਰਾ ਦਿਓ ਜਾਂ ਨਾਲੀਆਂ ਪੱਕੀਆਂ ਕਰਾ ਦਿਓ, ਮੈਨੂੰ ਲੱਗਦਾ ਹੁਣ ਸਿਵਿਆਂ ਦੀਆਂ ਕੰਧਾਂ ਦੇ ਉੱਤੇ ਕਰੰਟ ਵਾਲੀਆਂ ਤਾਰਾਂ ਜਾਂ ਫਿਰ ਕੰਡਿਆਲੀ ਤਾਰ ਵੀ ਲਾਉਣੀ ਪੈਣੀ ਆ ਜਾਂ ਉੱਥੇ ਸਿਕਿਉਰਿਟੀ ਵੀ ਬਿਠਾਉਣੀ ਪੈਣੀ ਆ ਭਾਈ।
0: ਭਾਰੇ ਸਾਹਿਬ ਦੇਖੋ
1: ਜੀ,
0: ਦਿਨ ਰਾਤ ਤੁਹਾਡੇ ਵਰਗੇ ਸੰਜੀਦਾ ਬੰਦੇ ਇਹ ਗੱਲ ਕਰਦੇ ਹੈਗੇ ਆ ਕਿ ਇਸ ਸਰੀਰ ਦਾ ਜਿਹੜਾ ਹੈਗਾ ਬੋਡੀ ਡੋਨੇਟ ਕਰਨੀ ਚਾਹੀਦੀ ਆ
1: ਜੀ,
0: ਅੱਖਾਂ ਡੋਨੇਟ ਕਰਨੀਆਂ ਚਾਹੀਦੀਆਂ ਹੈਗੀਆਂ ਜੀ। ਹੁਣ ਉਹ ਬੰਦਾ ਜੇ ਵਿਚਾਰਾ ਜਿਹੜਾ ਆ ਉਹ ਨਹੀਂ ਜਾਗਰਤ ਹੋਊਗਾ, ਉਹ ਮਿਸ ਕਰ ਗਿਆ ਬਜ਼ੁਰਗ ਹਾਂਜੀ, ਉਹ ਜਾਂਦਾ ਜਾਂਦਾ ਜਿਹੜਾ ਹੈਗਾ ਆ ਤੇ ਉਹ ਓਹਨੂੰ ਤੁਸੀਂ ਚੋਰ ਕਿਉਂ ਕਹਿੰਦੇ ਹੈਗੇ, ਉਹ ਕੋਈ ਸਮਾਜ ਸੇਵੀ ਸੀਗਾ, ਓਹਨੇ ਕਿਹਾ ਬਈ ਚਲੋ ਇਹਦੇ ਗੋਡੇ ਹੀ ਕਿਤੇ ਦਿਖਾ ਕੇ ਦੇਖ ਲੈਣੇ, ਇਹਦੇ ਗੋਡਿਆਂ ਨਾਲ ਜੇ ਕੋਈ ਹੋਰ ਗੋਡੇ ਜਿਹੜੇ ਹੈਗੇ ਆ ਚੱਲ ਜਾਣ, ਹਾਂਜੀ ਬਾਕੀ ਤੁਸੀਂ ਡੋਡਿਆਂ ਵਾਲੀ ਕਹਾਣੀ ਕੋਲੋਂ ਪਾ ਲਈ। ਮੈਂ ਰਵਾਇਤੀ ਨਸ਼ਿਆਂ ਦਾ ਸਮਰਥਕ ਆ, ਰਵਾਇਤੀ ਨਸ਼ੇ ਜਿਹੜੇ ਹੈਗੇ ਆ ਬੰਦੇ ਦਾ ਕੋਈ ਨੁਕਸਾਨ ਨੀ ਕਰਦੇ ਜੀ, ਬੰਦੇ ਨੂੰ ਸਾਧ ਵਿਰਤੀ ਬਣਾਉਂਦੇ ਹੈਗੇ ਆ ਜੀ, ਉਹ ਤਾਂ ਆਪਣੇ ਗੋਡੇ ਕਿਸੇ ਨੂੰ ਦੇ ਦੇਵੇ ਜੀ, ਫਿਰ ਲਾਈ ਯਾਰ ਤੂੰ ਮੇਰੇ ਗੋਡੇ ਲੈ ਜੀ ਜਿੱਦਾਂ ਮਰਜ਼ੀ ਆ।
1: ਸੈਣੀ ਸਾਹਿਬ ਨਸ਼ਾ ਕੋਈ ਵੀ ਆ ਪਰ ਤੋੜ ਤਾਂ ਜੀ,
0: ਪਰ ਉਹ ਪਰ ਕਦੀ ਵੀ ਬੰਦਾ ਗੋਡੇ ਨੀ ਕਿਸੇ ਦੇ ਕੱਢਦਾ ਜੀ, ਰਵਾਇਤੀ ਨਸ਼ਿਆਂ ਵਾਲੇ ਗੋਡੇ ਨੀ ਕੱਢਦੇ ਜੀ, ਇਹ ਤਾਂ ਕੋਈ ਚਿੱਟੇ ਚੁੱਟੇ ਵਾਲਾ ਕੈਮੀਕਲ ਗੋਲੀਆਂ ਗੋਲੀਆਂ ਵਾਲਾ ਹੋ ਸਕਦਾ ਹੈਗਾ ਆ, ਰਵਾਇਤੀ ਨਸ਼ਿਆਂ ਵਾਲੇ ਤਾਂ ਅਸੀਂ ਜਿਹੜਾ ਹੈਗਾ ਆ ਆਪਾਂ ਇੱਥੇ ਵਕਾਲਤ ਕਰਦੇ ਇਸ ਚੀਜ਼ ਦੀ, ਭਾਈ ਠੀਕ ਹੈ ਜੀ ਪੰਜਾਬ ਦੇ ਵਿੱਚ ਜਿਹੜਾ ਆ ਵੀ ਜੇ ਕੈਮੀਕਲ ਨਸ਼ੇ ਤੋਂ ਲੋਕਾਂ ਨੂੰ ਬਚਾਉਣਾ ਹੈਗਾ ਆ ਤੇ ਰਵਾਇਤੀ ਨਸ਼ਿਆਂ ਤੇ ਜਿਹੜਾ ਆ ਉਹਦਾ ਜਾਂ ਤਾਂ ਠੇਕੇ ਖੋਲੇ ਜਾਣ ਜਾਂ ਖੇਤੀ ਅਲਾਊਡ ਕੀਤੀ ਜਾਵੇ ਜੀ, ਲਿਮਿਟਡ ਮਾਤਰਾ ਚ ਕਰ ਦਿੱਤੀ ਜਾਵੇ, ਚਾਹੇ ਜਿਸ ਤਰੀਕੇ ਨਾਲ ਮਰਜ਼ੀ ਕਰ ਦਿੱਤੀ ਜਾਵੇ, ਮੈਨੂੰ ਸਖ਼ਤ ਇਤਰਾਜ਼ ਆ ਤੁਹਾਡੇ ਇਸ ਟਾਈਟਲ ਤੇ ਜੀ, ਤੁਸੀਂ ਡੋਡੇ ਕੋਲੋਂ ਪਾਏ ਆ,
1: ਤੁਹਾਡਾ ਇਤਰਾਜ਼
0: ਪੰਜਾਬ ਪੁਲਿਸ ਡੋਡੇ ਪੰਜਾਬ ਪੁਲਿਸ ਡੋਡੇ ਕੋਲੋਂ ਪਾ ਦਿੰਦੀ, ਏਦਾਂ ਹੀ ਤੁਸੀਂ ਅੱਜ ਜਿਹੜਾ ਡੋਡੇ ਕੋਲੋਂ ਪਾਏ ਆ ਜੀ, ਸੋ ਇਸ ਕਰਕੇ ਉਹਨੇ ਨਾ ਤਾਂ ਡੋਡੇ ਜਾਂ ਤਾਂ ਉਹਦੀ ਕੋਈ ਸਟੇਟਮੈਂਟ ਆਈ ਹੋਵੇ ਵੀ ਮੈਂ ਡੋਡੇ ਲੈਣੇ ਸੀ ਜੀ, ਹਾਂਜੀ ਏਦਾਂ ਦੀ ਵੀ ਕੋਈ ਗੱਲ ਨਹੀਂ, ਸੋ ਇਸ ਕਰਕੇ ਮੈਂ ਇਸ ਖਬਰ ਦੇ ਨਾਲ ਬਿਲਕੁਲ ਸਹਿਮਤ ਨੀ ਗਾ ਜੀ, ਕਿਉਂਕਿ ਜੇ ਤੁਸੀਂ ਜਿਹੜਾ ਹੈਗਾ ਆ ਟਾਈਟਲ ਕੋਈ ਹੋਰ ਪਾਉਂਦੇ ਤੇ ਮੈਂ ਕੁਛ ਹੋਰ ਬੋਲਣਾ ਸੀ ਇਸ ਗੱਲ ਤੇ, ਹਾਂਜੀ ਵੀ ਇਨਸਾਨੀਅਤ ਕਿੱਥੇ ਗਿਰ ਗਈ ਹੈਗੀ, ਬੰਦੇ ਦਾ ਸਿਵਾ ਵੀ ਜਿਹੜਾ ਹੈਗਾ ਆਰਾਮ ਨਾਲ ਨੀ ਬਣ
1: ਲੱਗਦੇ,
0: ਪਰ ਹੁਣ ਜਿਹੜਾ ਹੈਗਾ ਹਾਂਜੀ ਇਸ ਕਰਕੇ, ਪਰ ਕਿਉਂਕਿ ਤੁਸੀਂ ਜਿਹੜਾ ਹੈਗਾ ਵਿੱਚ ਡੋਡੇ ਲੈ ਆਉਂਦੇ ਹੈਗੇ ਤੇ ਮੈਨੂੰ ਦੂਜੇ ਪਾਸੇ ਖੜਨਾ ਪੈ ਗਿਆ ਜੀ।
1: ਨਹੀਂ ਮੇਰੀ ਗੱਲ, ਮੈਂ ਗੱਲ ਕੰਪਲੀਟ ਕਰਦਾ ਭਾਈ, ਇੱਕ ਡੋਡੇ ਕਾਹਤੋਂ ਪਾਏ ਆ, ਕਿਉਂਕਿ ਆਪਾਂ ਗੱਲ ਵੀ ਨੈਚੁਰਲੀ ਕਰਦੇ ਆ, ਫਿਰ ਨੈਚੁਰਲੀ ਚੀਜ਼ ਪਾਉਣੀ ਸੀ ਜੀ, ਸਿੰਥੈਟਿਕ ਨਹੀਂ ਨਾ ਪਾ ਸਕਦੇ ਆਪਾਂ। ਹਾਂਜੀ
0: ਦਰਅਸਲ ਜਦੋਂ ਤੁਸੀਂ ਇੰਡੀਆ ਛੱਡ ਕੇ ਚੱਲ ਗਏ ਉਦੋਂ ਆਹ ਕੋਸ਼ਿਸ਼ ਦੇਖਿਆ ਸੀ ਤੁਸੀਂ, ਆ ਬਾਕੀ ਚੀਜ਼ਾਂ ਤਾਂ ਦੇਖਿਆ ਹੀ ਨੀ ਜੀ ਖੇਸ ਵਾ, ਹਾਂਜੀ ਤੋ ਇਸ ਕਰਕੇ ਤੁਹਾਨੂੰ ਇਹਦੇ ਬਾਰੇ ਪਤਾ ਹੀ ਨੀ ਹੈਗਾ ਸੀਗਾ ਜੀ, ਇਹ ਚੀਜ਼ਾਂ ਤੋਂ ਅਸੀਂ ਅੱਗੇ ਵੱਧ ਚੁੱਕੇ ਹੈਗੇ ਆ ਜੀ, ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਡੀ ਲਾਈਫ ਦਾ ਹਿੱਸਾ ਹੈਗੀਆਂ ਜੀ, ਇਹ ਰਵਾਇਤੀ ਨਸ਼ੇ ਨੂੰ ਅਸੀਂ ਬੁਰਾ ਬਿਲਕੁਲ ਬੁਰਾ ਨੀ ਮੰਨਦੇ,
1: ਬਾਕੀ ਔਜਲਾ ਸਾਹਿਬ ਜੁੜੇ ਨੇ ਉਹਨਾਂ ਨੂੰ ਪੁੱਜ ਲੈਂਦੇ ਆ ਜੀ। ਹਾਂਜੀ ਆਪਣਾ ਪਹਿਲਾ ਮੈਸੇਜ ਵੀ ਇਹੀ ਆਇਆ ਸੀ ਤੇ ਆਪਣੇ, ਮੈਂ ਮਜ਼ਾਕ ਵੀ ਕਰਦਾ ਸੀ ਆਪਣੇ ਆਪ ਦੇ ਨਾਲ ਕਿ ਆਪਣੇ ਮਾਨ ਭਾਈ ਜੀ ਹੈਲਸਿੰਕੀ ਵਾਲੇ ਫਿਨਲੈਂਡ ਵਾਲੇ, ਉਹ ਹਮੇਸ਼ਾ ਆਖਰੀ ਸੁਨੇਹਾ ਹੁੰਦਾ ਉਹਨਾਂ ਦਾ ਨਾ ਜੀ, ਅੱਜ ਪਹਿਲਾ ਹੀ ਸੁਨੇਹਾ ਆਏ, ਕਹਿੰਦੇ ਸਤਿ ਸ਼੍ਰੀ ਅਕਾਲ ਜੀ ਦੁਆਬਾ ਰੇਡੀਓ ਸਰੋਤਿਆਂ ਨੂੰ, ਤੇ ਨਾਲ ਕਹਿੰਦੇ ਜੀ ਸਤਿ ਸ਼੍ਰੀ ਅਕਾਲ ਜੀ, ਤੇ ਟਾਈਟਲ ਕਹਿੰਦੇ ਤਿੰਨ ਚਾਰ ਵਾਰੀ ਜਰੂਰ ਮੈਂ ਪੜਿਆ ਪਰ ਸਮਝ ਪਹਿਲਾਂ ਤਾਂ ਆਇਆ ਨੀ, ਬਾਕੀ ਔਜਲਾ ਸਾਹਿਬ ਤੇ ਸੈਣੀ ਸਾਹਿਬ ਜਰੂਰ ਸਮਝਾ ਦੇਣਗੇ, ਪਰ ਕਹਿੰਦੇ ਤਿੰਨ ਚਾਰ ਵਾਰੀ ਪੜ ਕੇ ਜਿਹੜਾ ਸਮਝ ਹੁਣ ਆ ਹੀ ਗਿਆ ਆ ਕਹਿੰਦੇ ਜੀ। ਔਜਲਾ ਸਾਹਿਬ ਸਵਾਗਤ ਹੈ ਜੀ,
2: ਸਤਿ ਸ੍ਰੀ ਅਕਾਲ ਦੋਨੋ ਵੀਰਾਂ ਨੂੰ, ਸਤਿ
1: ਸ੍ਰੀ ਅਕਾਲ ਜੀ।
0: ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ,
2: ਮੇਰਾ ਰਾਜੇ ਜੀ ਤੁਹਾਨੂੰ ਸਵਾਲ ਹੈ ਵੀ ਕਿਸੇ ਚੀਜ਼ ਦੀ ਜਾਂਚ ਪੜਤਾਲ ਕਰੇ ਤੋਂ ਬਗੈਰ ਇਲਜ਼ਾਮ ਲਾ ਦੇਣੇ
1: ਜੀ,
2: ਤੇ ਜੇ ਉਹਦੀ ਕੋਈ ਪਟੀਸ਼ਨ ਪਾਵੇ ਉਹਦੀ ਸਜ਼ਾ ਹੈਗੀ ਹੈ ਜੀ?
1: ਕਰਾਓ ਭਾ ਰਜਿੰਦਰ
0: ਜੀ, ਹੈਗੀ ਹੈ ਜੀ ਡਿਫੇਮੇਸ਼ਨ ਹੈਗੀ ਹੈ ਜੀ, ਸਿੱਧੀ ਹੀ ਬਣਦੀ ਹੈ
1: ਕੁਐਸਚਨ ਮਾਰਕ ਹੈ ਜੀ। ਨਹੀਂ ਸੈਣੀ ਸਾਹਿਬ ਇਹ ਕੀ ਆ ਜੀ ਕੁਐਸਚਨ ਮਾਰਕ, ਕੀ ਕਹਿੰਦਾ ਜੀ,
0: ਤੁਸੀਂ ਏਦਾਂ ਕਰਿਓ ਤੁਸੀਂ ਸਪਸ਼ਟੀਕਰਨ ਜਿਹੜਾ ਹੈਗਾ ਕੱਲ ਦੇ ਪ੍ਰੋਗਰਾਮ ਚ ਦਿਓ ਜਰੂਰ। ਹਾਂਜੀ
1: ਸੈਣੀ ਸਾਹਿਬ ਹੁਣ ਦੂਸਰੇ ਪਾਸੇ ਨੂੰ ਹੋ ਗਏ, ਦੇਖ ਲੋ ਕਾਨੂੰਨੀ ਤੌਰ ਤੋਂ ਜੀ
0: ਤਾਰੇ ਸਾਹਿਬ ਤੁਸੀਂ ਸੋਚ ਕੇ ਚੱਲਿਆ ਕਰੋ, ਇਹੋ ਜਿਹੇ ਮਸਲੇ ਚ ਵਕੀਲ ਵੀ ਨਹੀਂ ਲੱਭਦਾ ਹੁੰਦਾ, ਕਿਉਂਕਿ ਵਕੀਲ ਨੇ ਵੀ ਖਾਕ ਪੀ ਕੇ ਆਉਣਾ ਹੁੰਦਾ। ਹਾਂਜੀ ਉਹ ਕਹਿੰਦਾ ਸਾਡਾ ਕੇਸ ਅਸੀਂ ਖੁਦ ਕਿਉਂ ਲੜੀਏ।
1: ਬਿਲਕੁਲ
2: ਇਹ ਦੇਖੋ ਜਿਹੜੇ ਇਹ ਕਹਿੰਦਾ ਨੀ ਹੁੰਦਾ, ਉਹ ਕਈ ਵਾਰੀ ਸੁਣਦੇ ਹੁੰਦੇ ਆ ਅਸੀਂ ਸ਼ੰਮੇ ਵਾਲੀ ਸਾਹਿਬ ਵੀ ਕਈ ਵਾਰੀ ਸ਼ੇਅਰ ਬਹੁਤ ਕਰ ਦਿੰਦੇ ਆ, ਹੋਰ ਖਬਰ ਚਾਹੇ ਸ਼ੇਅਰ ਨਾ ਕਰਨ
1: ਜੀ,
2: ਉਹ ਜਿਹੜਾ ਬੰਦਾ ਕੋਈ ਵੀ ਕਹਿੰਦਾ ਜਦੋਂ ਆਹ ਸਰਕਾਰ ਆਵੇ ਠੇਕੇ ਖੋਲਿਓ ਉਹ ਖਬਰ ਜਰੂਰ ਸ਼ੇਅਰ ਕਰਦੇ ਹੁੰਦੇ ਨੇ ਉਹ
1: ਜੀ,
2: ਉਹਦੇ ਵਿੱਚ ਨਾ ਕਈ ਵਾਰੀ ਉਹ ਕਿਸੇ ਦੀ ਗੱਲ ਮਤਲਬ ਉਹ ਕਹਿੰਦਾ ਵੀ ਇਹਦੇ ਨਾਲ ਉਹ ਸੱਚਾ ਬੰਦਾ ਜਿਹੜਾ ਇਹ ਖਾਂਦਾ ਉਹ ਬੰਦਾ ਸੱਚਾ ਹੁੰਦਾ
1: ਜੀ,
2: ਉਹ ਕਹਿੰਦੇ ਝੂਠ ਨੀ ਬੋਲਦਾ
1: ਨਹੀਂ ਓਦਾਂ ਤਾਂ ਕਹਿੰਦੇ ਦਾਰੂ ਪੀ ਕੇ ਬੰਦਾ ਸੱਚ ਬੋਲਣ ਲੱਗ ਜਾਂਦਾ
2: ਨਹੀਂ ਦਾਰੂ ਪੀ ਕੇ ਸੱਚ ਵੀ ਬੋਲ ਜਾਂਦਾ ਹੋਲੀ ਵੀ
1: ਕਹਿੰਦੇ ਇਹਦੇ ਨਾਲ ਬੰਦਾ ਘੱਟੋ ਘੱਟ ਸਿਵੇ ਤਾਂ ਸੁਰੱਖਿਅਤ ਰਹਿਣ ਜੀ।
2: ਹਾਂਜੀ ਮੈਂ ਤਾਂ ਬਹੁਤ ਚਿਰ ਪਹਿਲਾਂ ਕਿੰਨੀ ਗਰੀ ਇਹ ਗੱਲ ਕਹਿਤੀ ਕਿ ਯਾਦ ਰੱਖਿਓ
1: ਜੀ,
2: ਜਿਹੜਾ ਅੱਤਵਾਦ ਦਾ ਜਾਂ ਖੜਕੂਆ ਸੀ ਜੋ ਮਰਜ਼ੀ ਉਹਨੂੰ ਆਪਾਂ ਕਹਿ ਲੋ, ਉਹਦਾ ਖਾਤਮਾ ਤਾਂ ਹੋਇਆ ਸੀ
1: ਜੀ
2: ਕਿ 80% ਧਿੜ ਪੀੜਤ ਸੀ ਤੇ 20% ਇੱਧਰ ਸੀ,
1: ਇੱਧਰ ਸੀਗੇ
2: ਉਹ ਸਫਾਇਆ ਉਹਨਾਂ ਨੇ 2 ਸਾਲ ਚ ਕਰਕੇ ਉਹ ਮਾਰਿਆ।
1: ਬਿਲਕੁਲ,
2: ਕਿਉਂਕਿ ਉਹਦੇ ਚੋਂ 80% ਲੋਕ ਵੀ ਪੀੜਤ ਸੀ, ਕਿਉਂਕਿ ਜੇ ਉਹ ਰਾਤ ਨੂੰ ਰੋਟੀ ਨੀ ਸੀ ਖਵਾਉਂਦੇ ਤਾਂ ਮਰਦੇ, ਜੇ ਖਵਾਉਂਦੇ ਤਾਂ ਦਿਨੇ
1: ਮਾਰ ਦਿੰਦੇ ਸੀ। ਉਹ ਚੱਕੀ ਤੇ ਪੁੜਾਂ ਚ ਪਿਸਦੇ ਸੀ,
2: ਲੋਕ ਪਿਸ ਰਹੇ ਸੀ ਤੇ ਬਾਕੀ ਜੁਡੀਸ਼ੀਅਲ ਸਿਵਲ ਪੁਲਿਸ ਉਹ ਸਾਰੇ ਦੁਖੀ ਸੀ ਇਸ ਗੱਲ ਤੋਂ।
1: ਬਿਲਕੁਲ ਜੀ,
2: ਉਹ ਖਤਮ ਜਿਹੜਾ ਇਹ ਚਿੱਟੇ ਵਾਲਾ ਕੰਮ ਆ ਇਹ ਕਦੇ ਖਤਮ, ਚਿੱਟਾ ਤੇ ਗੈਂਗਸਟਰ ਇਹਦੇ ਵਿੱਚ ਸਾਰੇ ਲਿਪਤ ਨੇ ਜੀ,
1: ਬਿਲਕੁਲ
2: ਸਾਰੇ ਮੌਜਾਂ ਲੈ ਲੈ ਰਹੇ, ਸਾਰੇ ਬੁੱਲੇ ਲੁੱਟ ਰਹੇ ਨੇ।
1: ਬਿਲਕੁਲ,
2: ਆਹ ਪਿੱਛੇ ਪੁਲਿਸ ਵਾਲਾ ਫੜਿਆ ਤੇ ਉਹ ਰਿਸ਼ਵਤ ਇੱਥੇ ਲੈ ਰਿਹਾ, ਉਹ
1: ਬਿਲਕੁਲ
2: ਚੱਲ ਰਹਾ ਤੇ ਗੈਂਗਸਟਰਾਂ ਨਾਲ ਸਿੱਧੀ ਗੱਲ ਆ। ਉਹ ਪਹਿਲਾਂ ਜਿਹੜਾ ਟਰਾਲੀ ਚੋਰ ਪਿੱਛੇ ਸੀਗਾ ਉਹ ਦੇਖ ਲੋ, ਇੰਸਪੈਕਟਰ ਸੀ ਜਾਂ ਡਿਪਟੀ ਉਹ ਕੀ ਕਹਿ ਰਿਹਾ ਸੀ ਉਹਨੂੰ ਟਰਾਲੀ ਵਾਲੇ, ਕਹਿੰਦਾ ਕੋਈ ਨੀ ਉਹਨੇ ਦੂਜੇ ਫੋਨ ਤੇ ਜਦ ਫੋਨ ਕਰਦਾ ਉਹ ਫਿਰ ਇੱਕ ਨੇ ਧਮਕੀ ਦਿੰਦਾ, ਇਹਦਾ ਮਤਲਬ ਸਾਰਾ ਪਤਾ ਇਹਨਾਂ ਨੂੰ
1: ਜੀ
2: ਜੀ। ਇਹ ਚੀਜ਼ ਨੀ ਖਤਮ ਹੋਣੀ ਚਿੱਟੇ ਦੀ, ਇਹ ਇੰਨਾ ਸੌਖਾ ਕੰਮ ਨੀ ਹੈ।
1: ਬਿਲਕੁਲ,
2: ਇਹ ਇੰਨੀ ਲਾਮਤ ਆ। ਪਰ ਗੱਲ ਇਹ ਆ ਜਿਹੜੇ ਵੀ ਬਕਾਉਂਦੇ ਨੇ ਉਹੀ ਹੋ ਗਿਆ ਨਾ ਸਿਸਟਮ ਵੀ ਰਹਿਣਾ, ਤੁਸੀਂ ਇਸੇ ਸਮਾਜ ਚ ਆ ਨਾ, ਕਿਤੇ ਨਾ ਕਿਤੇ ਤੁਸੀਂ ਭੇਟ ਚੜੇਗੇ ਹੋ ਨਾ,
1: ਤੁਹਾਡੀਆਂ ਜਨਰੇਸ਼ਨਾਂ ਵੀ ਤਾਂ ਕਿਤੇ ਨਾ ਕਿਤੇ ਧੀਆਂ ਪੁੱਤ ਵੀ ਤਾਂ ਵਿੱਚ ਰਗੜੇ ਜਾਣੇ ਆ ਜੀ। ਬਹੁਤ ਰਗੜੇ ਵੀ ਗਏ ਆ, ਬਹੁਤ ਵੱਡੇ ਵੱਡੇ ਲੀਡਰਾਂ ਦੇ ਕਹਿ ਲੋ, ਬਹੁਤ ਬਹੁਤ ਆਫਿਸਰਾਂ ਦੇ ਕਹਿ ਲੋ, ਹੈਗੇ ਨੇ।
2: ਕਰੋ ਜੀ ਗੱਲ ਤੁਸੀਂ
1: ਜੀ ਜੀ ਸੈਣੀ ਸਾਹਿਬ।
3: ਬਿਲਕੁਲ ਠੀਕ ਕਹਿ ਰਹੇ ਹੋ ਜੀ, ਮੈਂ ਤਾਂ ਹੁਣ ਤੁਹਾਡੇ ਕੋਲੋਂ ਵਿਦਿਆ ਬਤਾਏ ਕੀ ਲਾਉਂਗਾ ਜੀ। ਬਸ ਜਾਂਦਾ ਜਾਂਦਾ ਜਿਹੜਾ ਹੈਗਾ ਆ 2 ਲਾਈਨਾਂ ਬੋਲ ਕੇ ਜਾਂਦਾ ਜੀ। ਕਹਿੰਦੇ ਜੀ ਹਿੰਦੂ ਪੂਜਣ ਚੜਦੇ ਤੇ ਮੁਸਲਿਮ ਵਹਿੰਦੇ ਲਹਿੰਦੇ, ਆਸ਼ਕ ਦੇਖਣ ਚਾਰ ਚਵੇਰੇ ਹਰ ਥਾ ਖੁਦਾ ਨੂੰ ਵਹਿੰਦੇ।
1: ਹੈ
3: ਜੀ, ਮਿਹਰਬਾਨੀ ਜੀ, ਥੈਂਕ ਯੂ ਜੀ, ਸ਼ੁਕਰੀਆ ਜੀ,
1: ਬਹੁਤ ਬਹੁਤ ਥੈਂਕ ਯੂ, ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ। ਲੋ ਦੋਸਤੋ, ਇਸ ਸਾਂਝੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ, ਬਾਕਮਾਲ ਸ਼ਖਸੀਅਤ ਨੇ ਜੀ, ਤੇ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਜੁੜੇ ਹੋਏ ਨੇ ਔਜਲਾ ਸਾਹਿਬ ਵੀ ਡ੍ਰੌਪ ਕਰ ਗਏ ਨੇ ਤੇ ਗੱਲਬਾਤ ਰੱਖ ਕੇ, ਤੇ ਮੁਕੱਦਰ ਜੀ ਨਾਲ ਜੁੜੇ ਹੋਏ ਨੇ, ਉਹਨਾਂ ਦੀ ਗੱਲਬਾਤ ਸੁਣਦੇ ਹਾਂ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ।
4: ਸਤਿ ਸ੍ਰੀ ਅਕਾਲ ਭਾਜਪਾ ਜੀ, ਸਾਰੇ ਸੱਜਣਾਂ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ, ਜੀ ਅਨੂ ਜੀ ਬਾਈ ਜੀ, ਕੀ ਹਾਲ ਚਾਲ ਨੇ ਜੀ?
4: ਮੈਂ ਬਹੁਤ ਵਧੀਆ ਜੀ, ਬਹੁਤ ਵਧੀਆ, ਤੁਸੀਂ ਆਪਣੇ ਸੁਣਾਓ
1: ਜੀ।
4: ਮੈਂ ਤਾਂ ਜਾਂਦੇ ਜਾਂਦੇ ਤੇ ਮੈਨੂੰ ਗੱਲ ਯਾਦ ਆ ਗਈ ਸੈਣੀ ਬਾਈ ਜੀ ਤੋਂ
1: ਜੀ,

0: ਸੈਮੀ ਬਾਈ ਜੀ ਵਾਸਤੇ ਦੋ ਲਾਈਨਾਂ ਸੀ, ਮੈਂ
1: ਕਿਆ
0: ਕਹਿੰਦੇ
1: ਬਾਤ
0: ਹੁੰਦੇ
1: ਹੈ,
0: ਬਖਸ਼ੀ ਬਾਈ ਜੀ ਆ ਕੇ ਸੁਣਾ ਜਾਂਦੇ ਨੇ ਦੋ ਲਾਈਨਾਂ,
1: ਬਿਲਕੁਲ
0: ਤੇ
1: ਜੀ,
0: ਮੇਰਾ ਸਵਾਲ ਜਵਾਬ ਮੈਂ ਕਰਨਾ ਸੀ ਸੈਣੀ ਬਾਈ ਜੀ ਨੂੰ, ਤੁਰ ਗਏ ਉਹੀ ਕਹਿੰਦਾ, ਫਿਰ ਮੈਂ ਹੁਣ ਇਹੀ ਕਹਿ ਸਕਦਾ ਵੀ
1: ਜੀ
0: ਜਾਣ ਵਾਲੀਆਂ ਨੇ ਜਰਾ ਠਹਿਰ ਜਾ ਹੈ,
1: ਨਹੀਂ ਕਰ ਲਓ
0: ਨਾਲੇ
1: ਤੁਸੀਂ
0: ਸਿੰਗਰ
1: ਗੱਲ
0: ਕਰ
1: ਕਰੋ
0: ਦੂੰਗਾ
1: ਆਪਣੀ,
0: ਨਹੀਂ
1: ਕੋਈ
0: ਤੋ
1: ਨਹੀਂ ਕਰ ਲਓ ਜਵਾਬ ਦੇ ਦੇਣਗੇ, ਸੁਣਦੇ ਤਾਂ ਹੈਗੇ ਹੀ ਜੀ।
0: ਜੀ। ਉਹ ਕਹਿੰਦਾ ਉਹ ਨਾ ਉਹ ਗੱਲ ਸਿਆਸਤ ਦੀ ਆਈ ਨੀ, ਕਹਿੰਦਾ
1: ਜੀ
0: ਦੱਸੀ ਉਹ ਪਹਾੜਾ ਜਿੱਡੇ ਵਾਦੇ, ਉਮਰਾਂ ਦੀ ਸਾਂਝ ਕਿੱਥੇ ਗਈ ਜਿਹੜੀ। ਉਹ ਨਾ ਅਸਲ ਚ ਗੱਲ ਇਹ ਹੈ ਇਹ ਨਾ
1: ਜੀ
0: ਸਿਆਸਤ ਜਿਹੜੀ ਹੈ ਨਾ, ਮੈਂ ਭਾਰਤ ਬਾਈ ਜੀ ਮੈਂ ਗੱਲ ਸੁਣਦਾ ਪਿਆ ਸੀ,
1: ਜੀ
0: ਉਹ ਚਲੋ ਉਹ ਤਾਂ ਸੈਣੀ ਬਾਈ ਜੀ ਦੀ ਗੱਲ ਨਾਲ ਗੱਲ ਜੁੜ ਪਈ, ਤੈਨੂੰ ਹਾਸੇ ਮਜ਼ਾਕ
1: ਬਿਲਕੁਲ ਜੀ।
0: ਡਿਸਟਰਬਿੰਗ ਤਾਂ ਹੋਣੀ ਪਈ ਬਾਈ।
1: ਇੱਦਾਂ ਕਰਦਾ ਵੇ, ਤੁਹਾਨੂੰ ਦੂਸਰੀ ਲਾਈਨ ਦੇ ਉੱਤੇ ਲੈਣਾ ਪੈਣਾ ਜੀ, ਉੱਧਰ ਰਹਿਣਾ ਪਿਆ, ਇੱਧਰੋਂ ਥੋੜੀ ਜਿਹੀ ਹੋ ਸਕਦੀ ਹੈ ਲਾਈਨ ਦੇ ਵਿੱਚ ਪ੍ਰੋਬਲਮ ਹੋਵੇ, ਤੇ ਮੈਂ ਦੂਸਰੀ
0: ਚਲੋ
1: ਲਾਈਨ ਤੇ
0: ਚਲੋ
1: ਲੈਣਾ ਜੀ।
0: ਚਲੋ,
1: ਹਾਂਜੀ
0: ਕਿਉਂਕਿ ਮੈਨੂੰ ਜੀ।
1: ਜੀ ਦੋਸਤੋ, ਸ਼ਾਇਦ ਲਾਈਨ ਦੇ ਵਿੱਚ ਕੁਝ ਗੜਬੜ ਹੋ ਸਕਦੀ ਹੈ, ਤੇ ਲੋ ਗੱਲਾਂ ਬਾਤਾਂ ਚੱਲ ਰਹੀਆਂ ਨੇ, ਤੇ ਆਪਾਂ ਮੁਕੱਦਰ ਜੀ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ, ਹਾਂਜੀ ਸਵਾਗਤ ਹੈ ਜੀ ਮੁਕੱਦਰ, ਇੱਧਰ ਠੀਕ ਹੋਣੀ ਹੈ
0: ਹਾਂਜੀ ਹਾਂਜੀ ਭਾਜੀ
1: ਜੀ। ਹਾਂ ਜੀ,
0: ਜੀ ਮੈਂ ਤਾਂ ਹੁਣ ਮੈਨੂੰ ਪਤਾ ਨੀ ਮੇਰੀ ਸਾਂਝ ਉਹ ਅਪੜੀ ਹੈ ਕਿ ਨਹੀਂ
1: ਨਹੀਂ
0: ਸੱਜਣਾ
1: ਨਹੀਂ
0: ਕੋਲ।
1: ਅਪੜੀ ਅਪੜੀ ਹੈ ਜੀ, ਆਵਾਜ਼ ਆਈ ਹੈ, ਪੂਰੀ ਆਈ ਹੈ, ਪਰ ਥੋੜੀ ਜਿਹੀ ਹੋ ਸਕਦਾ
0: ਨਹੀਂ
1: ਤੁਹਾਨੂੰ
0: ਨਹੀਂ
1: ਵਾਪਸ ਆਵਾਜ਼
0: ਥੋੜਾ
1: ਆਉਂਦੀ ਹੋਵੇ।
0: ਥੋੜਾ ਮੈਂ ਨਾ ਥੋੜਾ ਮੈਂ ਤੁਹਾਨੂੰ ਇੱਕ ਗੱਲ ਮੈਂ ਸ਼ਮੀ ਬਾਈ ਜੀ ਨੂੰ ਵੀ ਕਹੀ ਸੀ, ਉਹਨਾਂ ਨੇ ਮੇਰੀ ਹਾਸੇ ਚ ਗੱਲ ਟਾਲ ਦੀ,
1: ਜੀ
0: ਜਦੋਂ ਤੁਹਾਡੇ ਪ੍ਰੋਗਰਾਮ ਚ ਕੋਈ ਵੀ ਗਾਣਾ ਸੁਣਾਉਂਦਾ ਨਾ ਕੋਈ ਸੱਜਣ, ਤੇ ਉਹ ਆਵਾਜ਼ ਬਿਲਕੁਲ ਪ੍ਰੋਪਰ ਆਉਂਦੀ ਹੈ, ਕੋਈ
1: ਜੀ
0: ਉਹਦੇ ਚ ਉਹ ਨਹੀਂ ਹੁੰਦਾ,
1: ਬਿਲਕੁਲ
0: ਇੰਨਾ ਕੋਈ ਨੈਟ ਦੀ ਪ੍ਰੋਬਲਮ ਹੁੰਦੀ ਹੈ।
1: ਹਾਂਜੀ
0: ਪਰ ਸ਼ਮੀ ਬਾਈ ਦਾ ਪ੍ਰੋਗਰਾਮ ਜਿਹੜਾ ਹੁੰਦਾ ਨਾ ਉਹ ਵਾਕਈ ਉਹ ਹੁੰਦਾ ਅਸਲ ਚ ਮਹਿਫਲ ਮਿੱਤਰਾਂ ਦੀ, ਉਹਦੇ ਚ ਦਿੱਕਤ ਬਹੁਤ ਆਉਂਦੀ ਹੈ
1: ਜੀ ਬਿਲਕੁਲ,
0: ਕਿ ਜੇ ਕੋਈ ਇਹਦਾ ਇਹਦਾ ਹੱਲ ਹੋ ਸਕੇ ਤੁਸੀਂ ਰਲ ਮਿਲ ਕੇ
1: ਜਰੂਰ ਜਰੂਰ
0: ਜਿਵੇਂ
1: ਜਰੂਰ ਕਰ
0: ਜੇ
1: ਲਾਂਗੇ
0: ਕਰ ਸਕਦੇ ਹੋ,
1: ਜੀ
0: ਕਿਉਂਕਿ
1: ਸੈਣੀ
0: ਉਹ
1: ਸਾਹਿਬ।
0: ਐ ਹੁੰਦਾ ਨਾ ਵੀ ਜੇ ਕੋਈ ਗੱਲ
1: ਹਾਂਜੀ
0: ਸਹੀ ਪਹੁੰਚੇ ਨਾ ਤੇ
1: ਜੀ
0: ਉਹਦੀ
1: ਜੀ
0: ਵੀ ਫਿਰ ਉਹ ਗੱਲ ਬਣਦੀ ਨਹੀਂ ਹੈਗੀ।
1: ਬਿਲਕੁਲ ਦਰੁਸਤ ਹੈ ਜੀ। ਸੈਣੀ ਸਾਹਿਬ ਕਹਿੰਦੇ ਜੀ
0: ਕੋਈ
1: ਮੈਂ
0: ਵੀ
1: ਸੁਣ
0: ਗਾਣਾ
1: ਰਿਹਾ ਜੀ, ਆਵਾਜ਼ ਬਿਲਕੁਲ ਠੀਕ ਆ ਰਹੀ ਹੈ ਜੀ, ਆਪਣੇ ਗੁਰੀਮਾਨ ਜੀ ਵੀ ਕਹਿੰਦੇ ਆ, ਤੇ ਹਾਂਜੀ ਕੀ ਸੈਣੀ ਸਾਹਿਬ ਦੇ ਬਾਰੇ ਤੁਸੀਂ ਗੱਲ
0: ਨਹੀਂ
1: ਕਰਨੀ ਸੀ,
0: ਨਹੀਂ
1: ਕੋਈ ਸਵਾਲ
0: ਹਾਂਜੀ ਨਹੀਂ ਨਹੀਂ ਤੁਹਾਡੇ ਤੁਹਾਡੇ ਪ੍ਰੋਗਰਾਮ ਚ ਤਾਂ ਗੱਲ
1: ਜੀ
0: ਗਾਣੇ ਚ ਮੈਂ ਕਈ ਵਾਰੀ ਮੈਨੂੰ ਇਹ ਮੈਨੂੰ ਪਤਾ ਨਹੀਂ ਸੀ, ਮੈਂ ਪਿਛਲੇ ਦਿਨ ਵੈਸੇ ਸਵਾਲ ਕਰਕੇ ਪੁੱਛਿਆ
1: ਜੀ,
0: ਤੇ ਉਹਦੇ ਚ ਮੈਨੂੰ ਪਤਾ ਲੱਗਿਆ ਵੀ ਤੁਸੀਂ ਦੋਵੇਂ ਬਾਈ ਜੀ ਵੱਖ ਵੱਖ ਥਾਵਾਂ ਤੋਂ ਜੁੜਦੇ,
1: ਹਾਂਜੀ
0: ਮੈਨੂੰ ਇਹ ਸੀ ਵੀ
1: ਬਿਲਕੁਲ
0: ਕਿਤੇ ਇਕੱਠੇ ਹੀ ਹੋਊਗਾ ਕੋਈ।
1: ਨਹੀਂ ਨਹੀਂ ਬਾਕੀ ਨੈਟ ਵਗੈਰਾ ਸਾਰਾ ਕੁਝ ਵੱਖਰੇ ਵੱਖਰੇ ਮੁਲਕਾਂ ਦਾ ਹੈ ਜੀ, ਉਹਦਾ ਵੀ ਡਿਪੈਂਡ ਹੁੰਦਾ ਹੈ, ਬਾਕੀ ਜਿਹੜਾ ਆਪਣੇ ਕੋਲ
0: ਹਾਂਜੀ ਹਾਂਜੀ
1: ਮਿਕਸਰ
0: ਕਿਉਂਕਿ
1: ਵਗੈਰਾ ਨੇ ਜਾਂ ਹੋਰ
0: ਸ਼ਮੀ ਬਾਈ ਜੀ
1: ਇੰਸਟਰੂਮੈਂਟ ਨੇ, ਉਹਨਾਂ ਦਾ ਵੀ
0: ਹਾਂਜੀ
1: ਫਰਕ
0: ਹਾਂਜੀ
1: ਪੈਂਦਾ ਹੈ ਜੀ। ਹਾਂਜੀ
0: ਜੀ ਜੀ ਜੀ ਕਿਉਂਕਿ
1: ਜੀ
0: ਸ਼ਮੀ ਬਾਈ ਦਾ ਉਹਦੇ ਚ ਦਿੱਕਤ ਬਹੁਤ ਆਉਂਦੀ ਹੈ ਆਵਾਜ਼
1: ਬਿਲਕੁਲ
0: ਦੀ
1: ਜੀ,
0: ਤੇ
1: ਕੋਈ ਨੀ, ਜਦੋਂ
0: ਬਾਕੀ
1: ਐਤਕੀ
0: ਸੈਣੀ
1: ਆਏ ਤਾਂ
0: ਸਾਹਿਬ
1: ਜਰੂਰ ਉੱਥੇ ਸਿਸਟਮ ਅਪਡੇਟ ਕਰਕੇ ਆਵਾਂਗੇ ਜੀ, ਜਦੋਂ ਮੈਂ ਅਗਲੀ ਵਾਰੀ ਆਇਆ ਜੀ।
0: ਜੀ ਜੀ ਜੀ ਜੀ
1: ਹਾਂਜੀ
0: ਚਲੋ, ਤੇ ਬਾਕੀ ਸੈਣੀ ਬਾਈ ਜੀ ਨੂੰ ਸਵਾਲ ਤਾਂ ਅਸੀਂ ਸਾਡੇ ਤਾਂ ਹੁੰਦੇ ਹੀ ਰਹਿਣੇ ਇਹਨਾਂ ਨੂੰ,
1: ਜੀ
0: ਅਸੀਂ ਤਾਂ ਉਹੀ ਗੱਲ ਹੈ ਸਾਡਾ ਪਿਆਰ ਵੱਖਰਾ ਤੇ ਸਾਡੇ ਸਵਾਲ ਵੱਖਰੇ ਨੇ, ਉਹ ਬਣੇ ਵੀ ਰਹਿਣੇ ਚਾਹੀਦੇ ਨੇ। ਮੈਨੂੰ ਤਾਂ ਇਹ ਲੱਗਦਾ ਜੇ ਸਵਾਲ ਤੇ ਜੇ ਆਪਾਂ ਇਹ ਸੋਚੀਏ ਵੀ ਮੇਰਾ ਸੈਣੀ ਬਾਈ ਜੀ ਜਾਂ ਔਜਲਾ ਬਾਈ ਜੀ ਜਾਂ ਤੁਹਾਡੇ ਨਾਲ ਵੀ ਪਿਆਰ ਹੈ ਤੇ ਮੈਂ ਆਹ ਸਵਾਲ ਨਾ ਕਰਾਂ,
1: ਜੀ
0: ਉੱਥੇ ਫਿਰ ਉੱਥੇ ਦਿੱਕਤ ਆਉਂਦੀ।
1: ਬਿਲਕੁਲ ਹੈ ਜੀ,
0: ਆਪਣਾ ਪਿਆਰ ਵੱਖਰਾ ਤੇ ਜਿੱਥੇ ਕੋਈ ਆਪਾਂ
1: ਜੀ
0: ਨੂੰ ਚਾਹੀਦਾ ਉੱਥੇ ਸਵਾਲ ਕਰਨਾ ਚਾਹੀਦਾ।
1: ਬਿਲਕੁਲ ਹੈ ਜੀ,
0: ਮੈਂ ਨਾ ਜਿੰਨੇ ਸਿਆਸਤਦਾਨ ਨੇ ਬਾਈ ਜੀ ਅੱਜ
1: ਜੀ
0: ਜਿੰਨੇ ਤੁਰੇ ਫਿਰਦੇ ਨੇ, ਤੁਸੀਂ ਦੇਖੋ ਵੀ 15 ਮਿੰਟਾਂ ਚ ਵੱਡੇ ਵੱਡੇ ਜਿਹੜੇ ਮੁੱਖ ਮੰਤਰੀ ਬਣਦੇ ਦਾਅਵੇਦਾਰ ਲੀਡਰ ਨੇ
1: ਜੀ,
0: ਉਹ ਅੱਜ ਅੱਜ ਇੱਥੇ ਪਹੁੰਚੇ ਹੋਏ ਨੇ ਸਾਡੇ ਸੰਗਰੂਰ ਹੈ ਜੀ।
1: ਬਿਲਕੁਲ ਹੈ
0: ਵੀ ਇਹ ਹੋ ਕੀ ਗਿਆ ਬਾਈ
1: ਜੀ,
0: ਜੀ
1: ਇਹਦੇ ਵਿੱਚ
0: ਜਦੋਂ
1: ਜਿੱਦਾਂ ਗੱਲ ਵੀ
0: ਇਹ
1: ਕੀਤੀ ਹੈ ਨਾ ਮੁਕੱਦਰ ਜੀ, ਮੈਂ ਚਲੋ ਤੁਸੀਂ ਲਾਗੇ ਹੋ ਜ਼ਿਆਦਾ ਪਤਾ ਤੁਹਾਨੂੰ, ਤੇ ਮੈਂ ਇਹਦੇ ਵਿੱਚ ਇੱਕ ਗੱਲ
0: ਜੀ
1: ਹੋਰ ਮਨ ਚ ਸੋਚ ਰਿਹਾ, ਚਲੋ ਸਿਆਸਤ ਦੇ ਬਾਰੇ ਤਾਂ ਆਪਾਂ ਗੱਲ ਕੀਤੀ ਹੈ, ਪਰ ਆਮ ਜਨਤਾ ਜਿਹੜੀ ਹੈ
0: ਜੀ
1: ਜਾਂ
0: ਜੀ
1: ਜਿਹੜੇ ਸਮਝੌਤਾ ਕਰ ਗਏ, ਇੰਨਾ ਕੁਝ ਹੋਣੇ, ਆਪਣੇ ਪਰਿਵਾਰ ਦਾ ਜਿਹੜਾ ਇੱਕ ਜੀ ਗਵਾਲਿਆ, ਸਾਰਾ ਕੁਝ ਹੋ ਗਿਆ, ਉਹ ਜੋ ਕੁਝ ਵੀ ਸੰਭਾਵਨਾਵਾਂ ਕਹਿ ਲਓ ਜਾਂ ਹਾਲਾਤ ਬਣੇ ਨੇ, ਪਰ ਜੇ ਓਪੋਜੀਸ਼ਨਾਂ ਜਾਂ ਹੋਰ ਜਿਹੜੇ ਲੀਡਰ ਨੇ ਉਹ ਜੇ ਇਹਨਾਂ ਚੀਜ਼ਾਂ ਦੇ ਵਿੱਚ ਹੱਕ ਸੱਚ ਦੀ ਲੜਾਈ ਦੇ ਵਿੱਚ ਖੜਨ ਦੀ ਕੋਸ਼ਿਸ਼ ਵੀ ਕਰਦੇ ਆ, ਉਹ ਚਲੋ ਵੱਖਰੀ ਗੱਲ ਹੈ ਕਿ ਇੱਕ ਸਿਆਸੀ ਮੁੱਦਾ ਵੀ ਆ, ਉਹ ਸਾਰੀਆਂ ਚੀਜ਼ਾਂ ਨੇ, ਪਰ ਆਮ ਲੋਕ ਜਿਹੜੇ ਨੇ ਉਹ ਮਤਲਬ ਕਿ ਇੰਨੀ ਕੁ ਚੀਜ਼ ਦੇ ਨਾਲ ਸੈਟਿਸਫਾਈ ਆ ਕਿ ਸਾਡਾ ਬੰਦਾ ਘਰ ਦਾ ਵਿਅਕਤੀ ਮੁੱਕ ਗਿਆ, ਚਲੋ ਛੱਡੋ ਹੁਣ ਹੋਰ ਕੀ ਆ, ਚਾਰ ਪੈਸੇ ਜੇ ਮਿਲਦੇ ਆ ਤਾਂ ਉਹ ਲੈ ਲਈਏ ਜਾਂ ਨੌਕਰੀ ਮਿਲਦੀ ਉਹ ਲੈ ਲਈਏ, ਪਰ ਲੋਕਾਂ ਦੇ ਕਿਰਦਾਰ ਵੀ ਤਾਂ ਚਾਹੀਦੇ ਨੇ ਨਾ ਉਹਨਾਂ ਦੇ ਵਿੱਚ, ਜੇ ਆਪਾਂ ਜਿਹੜਾ ਸਿਆਸਤ ਨੂੰ ਜੇ ਆਪਾਂ ਗਲਤ ਠਹਿਰਾਉਂਦੇ ਆ ਜਾਂ ਕਰਦੇ ਆ ਤਾਂ ਉਹਦੇ ਵਿੱਚ ਲੋਕਾਂ ਦਾ ਰੋਲ ਵੀ ਆਪਾਂ ਮਨਫੀ ਨਹੀਂ ਕਰ ਸਕਦੇ। ਕਈ ਵਾਰੀ ਆਪਾਂ ਕਹਿੰਦੇ ਆ ਕਿ ਲੀਡਰ ਜਿਹੜੇ ਨੇ ਲੋਕਾਂ ਦੀ ਆਵਾਜ਼ ਨਹੀਂ ਚੁੱਕਦੇ ਜਾਂ ਜਿਹੜੇ ਪਰ ਜਥੇਬੰਦੀਆਂ ਜਿਹੜੀਆਂ ਵਿੱਚ ਆ ਕੇ ਸਮਝੌਤਾ ਕਰ ਜਾਂਦੀਆਂ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਉਹਨਾਂ ਤੇ ਵੀ ਤਾਂ ਸਵਾਲ ਉੱਠਦੇ ਆ ਨਾ।
0: ਨਹੀਂ ਭਾਰਤ ਬਾਈ ਜੀ, ਜੇ ਤੁਸੀਂ ਮੈਂ ਤਾਂ ਜਦੋਂ ਵੀ ਟਵਾਣਾ ਸਾਹਿਬ ਨਾਲ ਵੀ ਕਈ ਵਾਰੀ ਗੱਲ ਕਰਨਾ, ਤੁਹਾਡੇ ਨਾਲ ਵੀ ਗੱਲ ਕਰਨਾ, ਮੈਂ ਤਾਂ ਪਹਿਲੇ ਨੰਬਰ ਤੇ ਦੋਸ਼ੀ ਅਸੀਂ ਲੋਕ, ਅਸੀਂ ਖੁਦ ਆ, ਪਹਿਲੀ ਨੰਬਰ ਤੇ ਉਂਗਲ ਸਾਡੇ ਮੇਰੇ ਵੱਲ ਹੈ ਵੀ ਮੈਂ ਕੀ ਕਰਦਾ ਵਾ। ਦੂਜੇ ਨੰਬਰ ਤੇ ਲੀਡਰ ਜ਼ਿੰਮੇਵਾਰ ਨੇ
1: ਜੀ।
0: ਜੇ ਮੰਨ ਲਓ ਮੇਰੇ ਕੋਲ ਕੋਈ ਲੀਡਰ ਆਉਂਦਾ ਹੈ ਜਾਂ ਉਹ ਕੋਈ ਮੰਨ ਲਓ ਕੋਈ ਵੀ ਗਲਤ ਕਰਦਾ, ਮੈਂ ਉਹਨੂੰ ਸਵਾਲ ਪੁੱਛਣ ਦੀ ਬਜਾਏ ਮੈਂ ਉਸ ਪਾਸੇ ਵੀ ਮੇਰੀ ਫੋਟੋ ਇਹਦੇ ਨਾਲ ਹੋ ਜੇ, ਮੇਰੇ ਡਰਾਇੰਗ ਰੂਮ ਚ ਟੰਗੀ ਹੋਵੇ, ਭਾਰਤ ਬਾਈ ਆਉਣ ਤੇ ਉਹਨਾਂ ਨੂੰ ਐ ਹੋਵੇ ਵੀ ਇਹਦੀ ਫਲਾਣੇ ਦੀ ਬਾਦਲ ਸਾਹਿਬ ਨਾਲ ਫਲਾਣੇ ਧਮਕਾਣੇ ਸਾਹਿਬ ਨਾਲ। ਹਾਂਜੀ, ਅਸੀਂ ਗੱਲ ਦਿੱਕਤ ਪਹਿਲੇ ਨੰਬਰ ਤੇ ਨਾ, ਜਿਹੜਾ ਜੋ ਕੁਛ ਸਾਡੇ ਸਮਾਜ ਚ ਚੱਲਦਾ ਪਿਆ ਬਾਈ ਜੀ, ਉਹਦੇ ਚ ਪਹਿਲੇ ਨੰਬਰ ਦੇ ਦੋਸ਼ੀ ਲੋਕ ਨੇ
1: ਜੀ,
0: ਦੂਜੇ ਨੰਬਰ ਦੇ ਦੋਸ਼ੀ ਲੀਡਰ ਨੇ ਜੀ। ਅੱਜ ਜੋ ਕੁਛ ਵੀ ਅੱਜ ਹੋਇਆ ਤੁਸੀਂ ਦੇਖੋ, ਜਾਂ ਅੱਜ ਨੀ ਹੋਇਆ, ਅੱਜ ਜਿਹੜਾ ਪਿਛਲੇ 4-5 ਦਿਨਾਂ ਦਾ ਚੱਲਿਆ ਕੰਮ ਆ, ਜਿਹੜਾ ਉਹ ਮਨਮੋਹਨਜੀਤ ਸਿੰਘ ਕੀ ਨਾਂ ਸੀ ਉਹਦਾ,
1: ਹਾਂਜੀ
0: ਜਿਹੜਾ ਚੱਲਿਆ ਹਾਂ ਸ਼ੇਰੋਂ ਵਾਲਾ ਜਾਂ ਅੱਜ ਵਾਲਾ ਚੱਲਿਆ ਬਾਈ ਜੀ, ਜੇ ਹੁਣ ਜਿੰਨੇ ਵੀ ਲੀਡਰ ਆਉਣਦੇ ਨੇ, ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਜਿਹੜੇ ਅੱਜ ਵਾਲੇ ਤਾਂ ਦੋਸ਼ੀ ਹੈ ਹੀ ਹੈ ਨੇ, ਜਿਹਨਾਂ ਦੀ ਸਰਕਾਰ ਹੈ
1: ਜੀ,
0: ਜੇ ਉਹ ਕਿਸੇ ਨੂੰ ਸਵਾਲ ਨੀ ਪੁੱਛਣ ਦਿੰਦੇ, ਜਿਨ੍ਹਾਂ ਨੇ ਆਪ ਖੁਦ ਕਿਹਾ ਵੀ ਤੁਸੀਂ ਸਵਾਲ ਪੁੱਛੋ
1: ਜੀ,
0: ਵੀ ਲੋਕਾਂ ਨੂੰ ਸਵਾਲ ਕਰੋ, ਇਹ ਤਾਂ ਇਹਨਾਂ ਤੋਂ ਵੱਡਾ ਦੋਸ਼ੀ ਕੋਈ ਨੀ ਹੋ ਸਕਦਾ ਵੀ ਜਿਹੜੇ ਉਹਨਾਂ ਨੂੰ ਸਵਾਲ ਪੁੱਛਣ ਤੇ ਉਹਨਾਂ ਨੂੰ ਮਜਬੂਰ ਕਰਦੇ ਨੇ ਵੀ ਜਾਂ ਕੋਈ ਦਵਾਈ ਖਾ ਗਿਆ ਜਾਂ ਘਰ ਘਰੋਂ ਮਜਬੂਰ ਸੀ ਜਾਂ ਕੁਛ ਵੀ ਹੋ ਸਕਦਾ
1: ਜੀ,
0: ਤੇ ਜਿਹੜੇ ਅੱਜ ਜਿਹੜੇ ਇਹਨਾਂ ਥਾਵਾਂ ਤੇ ਆ ਕੇ ਜੇ ਹਮਦਰਦੀ ਜਤਾਉਂਦੇ ਨੇ ਬਾਈ
1: ਜੀ,
0: ਕਿ ਜਿੱਥੇ ਇਹਨਾਂ ਦੀ ਅੱਜ ਇਹ ਤਾਂ ਵਿਰੋਧੀ ਧਿਰ ਚ ਨੇ, ਚਲੋ ਜਦੋਂ ਇਹਨਾਂ ਦੀਆਂ ਸਰਕਾਰਾਂ ਸੀ, ਮੈਂ ਮੇਰਾ ਸਵਾਲ ਤਾਂ ਇਹਨਾਂ ਵੱਲ ਵੀ ਹੈਗਾ
1: ਕਿ ਉਦੋਂ ਇਹਨਾਂ ਨੇ ਕੀ ਕੀਤਾ, ਜਾਂ ਹੁਣ ਵੀ ਗਏ ਆ ਕਾਂਗਰਸ ਸਮੇਂ ਕੀ ਕੁਝ ਵਾਪਰਿਆ, ਅਕਾਲੀਆਂ ਸਮੇਂ ਕੀ ਕੁਝ ਵਾਪਰਿਆ, ਬਿਲਕੁਲ
0: ਬਾਈ ਜੀ ਗੱਲ ਤਾਂ ਉਹੀ ਆ, ਫਿਰ ਇਹਦਾ ਮਤਲਬ ਇਹ ਵੀ ਅਸੀਂ ਇਹਨਾਂ ਨੂੰ ਉਹੀ ਗੱਲ ਹੈ, ਇਹਨਾਂ ਨੂੰ ਗੁਮਰਾਹ ਵੀ ਅਸੀਂ ਮਾੜੇ ਕਹਿ ਕੇ ਅਸੀਂ ਸਰਕਾਰ ਹੀ ਬਣਾਉਣੀ ਹੈ ਨਾ, ਕਹਾਣੀ ਤਾਂ ਇਹੀ ਹੈ। ਤੇ ਜਿੱਦਣ ਸਾਡੀ ਸਰਕਾਰ ਬਣ ਗਈ, ਉਦਣ ਕੋਈ ਮਨਮੋਹਨਜੀਤ ਜਾਂ ਆਹ ਸ਼ੇਰੋਂ ਵਾਲਾ ਜਾਂ ਦੂਜੇ ਤੀਜੇ ਹੋਰ ਖੜੇ ਹੋਣਗੇ
1: ਜੀ,
0: ਕਹਾਣੀ ਤਾਂ ਉਨੀ ਹੋਈ ਹੈ ਨਾ
1: ਜੀ।
0: ਇਸ ਗੱਲ ਕਰਕੇ ਨਾ ਭਾਰਤ ਬਾਈ ਜੀ, ਮੈਂ ਤਾਂ ਨਾ ਪਹਿਲੇ ਨੰਬਰ ਤੇ ਜਿੰਨਾ ਚਿਰ ਮੈਂ ਆਪਣੀ ਜ਼ਿੰਮੇਵਾਰੀ ਨੀ ਸਮਝਦਾ ਹੈਗਾ, ਉਹਨਾਂ ਚਿਰ ਮੇਰਾ ਹੱਕ ਨੀ ਹੈਗਾ ਮੈਂ ਕਿਸੇ ਲੀਡਰ ਤੇ ਵੀ ਉਂਗਲੀ ਚੁੱਕਾਂ,
1: ਬਿਲਕੁਲ।
0: ਤੇ ਜਿੰਨਾ ਜੇ ਸਾਡੇ ਲੋਕ ਉਂਗਲੀ ਜੇ ਸਮਝ ਗਏ, ਮੰਨ ਲਓ ਹੁਣ ਬਾਹਰਲੇ ਦੇਸ਼ਾਂ ਦੇ ਵਿੱਚ ਇਹੀ ਹੁੰਦਾ ਨਾ, ਚਲੋ ਠੀਕ ਹੈ ਮੈਨੂੰ ਨੀ ਪਤਾ ਬਾਹਲੀ ਸਿਆਸਤ ਦਾ ਵੀ ਉੱਥੇ ਕਿਵੇਂ ਚੱਲਦਾ, ਪਰ ਜੋ ਮੈਂ ਸਮਝ ਸਕਦਾ ਹੈਗਾ ਵੀ ਉੱਥੇ ਘੱਟੋ ਘੱਟ ਲੋਕ ਸਵਾਲ ਤਾਂ ਕਰਦੇ ਨਾ ਬਾਈ ਜੀ, ਇਹਨਾਂ ਨੂੰ ਰੱਬ ਜੇ ਅਸੀਂ ਬਣਾਉਣੇ ਭਾਰਤ ਬਾਈ ਜੀ, ਹੁਣ ਮੰਨ ਲਓ ਮੈਂ ਸਾਰਾ ਦਿਨ ਮਿਹਨਤ ਕਰਨਾ, ਮੇਰੇ ਟੈਕਸ ਦੇ ਪੈਸੇ ਤੋਂ ਮੰਨ ਲਓ ਇਹਨਾਂ ਦੀਆਂ ਗੱਡੀਆਂ ਚੱਲਦੀਆਂ, ਇਹਦੇ ਚ ਕੋਈ ਸ਼ੱਕ ਨੀ ਹੈਗਾ, ਇਹਨਾਂ ਦੇ ਘਰਾਂ ਤੋਂ ਥੋੜੇ ਚੱਲਦੀਆਂ ਨੇ,
1: ਬਿਲਕੁਲ ਹੈ ਜੀ,
0: ਇਹ ਉਹਦੇ ਵਿੱਚ ਥੋੜੀ ਵੀ ਆਪਣੇ ਟੈਕਸ ਦੇ ਪੈਸੇ ਚੋਂ ਸਾਡੇ ਚੋਂ ਕਮਾਈ ਆਪਣਾ ਐਸ਼ੋ ਇਸ਼ਰਤ ਕਰਦੇ ਨੇ, ਉਹ ਸਾਨੂੰ ਉਹੀ ਗੱਲ ਉਸੇ ਚੋਂ ਹੀ ਉਹੀ ਗੱਲ ਸਾਨੂੰ ਇਹ ਵੀ ਅਸੀਂ ਕਹਿ ਵੀ ਨੀ ਸਕਦੇ ਇਹਨਾਂ
1: ਨੂੰ ਜੀ, ਬਿਲਕੁਲ ਬਿਲਕੁਲ ਹੈ,
0: ਜੇ ਸਵਾਲ ਵੀ ਨੀ ਅਸੀਂ ਖੜਾ ਕਰ ਸਕਦੇ ਬਾਈ ਜੀ, ਤੁਸੀਂ ਪੱਤਰਕਾਰ ਹੋ ਭਾਰਤ ਬਾਈ ਜੀ, ਮੈਂ ਅੱਜ ਸਵਾਲ ਮੈਂ ਪਿਛਲੇ ਦਿਨ ਵੀ ਕੀਤਾ ਸੀ
1: ਜੀ,
0: ਤੁਹਾਨੂੰ ਤੁਸੀਂ ਮੈਨੂੰ ਸਵਾਲ ਪੁੱਛੋ,
1: ਬਿਲਕੁਲ
0: ਮੈਂ ਤੁਹਾਨੂੰ ਉਹਦਾ ਜਵਾਬ ਦੇਣ ਦੀ ਬਜਾਏ ਮੈਂ ਤੁਹਾਨੂੰ ਮੈਂ ਤੁਸੀਂ ਮੈਨੂੰ ਸਵਾਲ ਪੁੱਛੋ ਵੀ ਤੇਰੀ ਆਹ ਗੱਲ ਗਲਤ ਹੈ
1: ਜੀ,
0: ਤੇ ਮੈਂ ਤੁਹਾਨੂੰ ਉਹਦਾ ਜਵਾਬ ਦੇਣ ਦੀ ਬਜਾਏ ਤੁਹਾਨੂੰ ਮੰਨ ਲਓ AI ਦੇ ਜ਼ਰੀਏ ਮੰਨ ਲਓ ਕੋਈ ਪੁੱਠਾ ਸਿੱਧੇ ਪਵਾ ਕੇ ਸੂਟ ਜਾਂ ਕੁਛ ਤੇ ਮੈਂ ਤੁਹਾਨੂੰ ਟ੍ਰੋਲ ਕਰਾਂ, ਇਹਦਾ ਮਤਲਬ ਮੇਰੇ ਚ ਕਮੀ ਹੈ ਨਾ ਬਾਈ,
1: ਬਿਲਕੁਲ
0: ਮੈਂ ਤੁਹਾਨੂੰ ਸਿੱਧਾ ਸਵਾਲ ਪੁੱਛ ਤੁਸੀਂ ਬਾਈ ਜੀ ਆ ਨਾ ਤੁਸੀਂ TV ਪੰਜਾਬ ਤੇ ਆਉਂਦੇ ਆਪਣਾ ਜਗਤਾਰ ਸਿੰਘ ਜੀ ਬਜ਼ੁਰਗ ਪੱਤਰਕਾਰ ਨੂੰ, ਕੁੱਕੀ ਗੱਲ ਸਾਹਿਬ ਨੇ ਵੀ ਉਹਨਾਂ ਦਾ ਜ਼ਿਕਰ ਕੀਤਾ, ਦੋ ਤਿੰਨ ਚੈਨਲਾਂ ਤੇ ਉਹਨਾਂ ਦਾ ਜ਼ਿਕਰ ਕੀਤਾ ਬਾਈ ਜੀ, ਉਹਨਾਂ ਸਾਰਿਆਂ ਨੂੰ ਇਹਨਾਂ ਨੇ ਅਕਾਲੀ ਆਵਾਜ਼ ਚੈਨਲ ਦੇ ਉੱਤੇ ਆਪਣਾ ਪੇਜ ਦੇ ਉੱਤੇ ਉਹਨਾਂ ਨੂੰ ਸਾੜੀਆਂ ਪਾ ਕੇ ਨਚਾਇਆ ਬਾਈ ਜੀ,
1: ਬਿਲਕੁਲ ਹੈ ਜੀ ਬਿਲਕੁਲ,
0: ਇਹਦਾ ਮਤਲਬ ਕੀ ਹੈ ਵੀ ਤੁਸੀਂ ਉਹਨਾਂ ਦੀ ਗੱਲ ਦਾ ਜਵਾਬ ਨਹੀਂ ਨਾ ਦੇ ਸਕਦੇ
1: ਜੀ,
0: ਹੈ ਤੇ ਫਿਰ ਤੁਸੀਂ ਕਾਹਦੇ, ਜੇ ਮੇਰੇ ਮੇਰੇ ਦਿਲ ਚ ਕੋਈ ਵੀ ਸਵਾਲ ਭਰ ਦੇ ਬਾਈ ਜੀ, ਮੈਂ ਤੁਹਾਨੂੰ 100 ਵਾਰੀ ਪੁੱਛ ਸਕਦਾ ਵੀ ਤੁਸੀਂ ਆਹ ਗੱਲ ਦਾ ਆਹ ਜਵਾਬ ਯਾਦ, ਉਹਦਾ ਮਤਲਬ ਜੇ ਮੇਰੇ ਕੋਲ ਜਵਾਬ ਨੀ ਹੈਗਾ ਫਿਰ ਮੈਂ ਤੁਹਾਨੂੰ ਇਹ ਹੈਗਾ ਵੀ ਫਿਰ ਮੈਂ ਤੁਹਾਨੂੰ ਟ੍ਰੋਲ ਕਰ ਸਕਦਾ,
1: ਬਿਲਕੁਲ
0: ਜੇ ਮੇਰੇ ਕੋਲ ਜਵਾਬ ਨਹੀਂ ਹੈਗਾ,
1: ਬਦਨਾਮ ਕਰ
0: ਫਿਰ ਹੁਣ ਕਿਹੜਾ ਬਾਈ ਜੀ, ਬਦਨਾਮ ਕਰ ਦੋ ਵੀ AI ਦੇ ਜ਼ਰੀਏ ਤੁਹਾਨੂੰ ਭਾਵੇਂ ਕੁਛ ਕਰਦਾ ਜਿਵੇਂ ਮਰਜ਼ੀ ਟ੍ਰੋਲ ਕਰਦਾ,
1: ਬਿਲਕੁਲ ਹੈ ਜੀ,
0: ਤੇ ਫਿਰ ਜਿਹੜੇ ਜਿਹੜੇ ਜਿਹੜੇ ਸਾਡੇ ਅਸੀਂ ਕਹਿੰਦੇ ਹਾਂ, ਮੈਂ ਮੈਨੂੰ ਨਾ ਬੜਾ ਬੜਾ ਦੁੱਖ ਲੱਗਾ ਬਾਈ ਜੀ,
1: ਜੀ
0: ਅਸੀਂ ਕਹਿੰਦੇ ਹਾਂ ਵੀ ਜਿਹੜੇ ਜਿਨ੍ਹਾਂ ਨੂੰ ਅਸੀਂ ਚੁਣ ਕੇ ਲਿਆਉਣਾ, ਮੈਨੂੰ ਨੀ ਪਤਾ ਵੀ ਕਾਂਗਰਸ ਆਊਗੀ ਚੁਣ ਕੇ
1: ਜੀ
0: ਜਾਂ ਅਕਾਲੀ ਆ ਸਕਦੇ ਨੇ ਜਾਂ ਦੂਜੇ ਆ ਸਕਦੇ ਨੇ,
1: ਜੀ
0: ਤੇ ਉਹ ਤੁਹਾਡੀ ਆਵਾਜ਼ ਬੰਦ ਕਰਨ ਤੱਕ ਕਿੱਥੋਂ ਤੱਕ? ਅਸੀਂ ਕਹਿੰਦੇ ਵੀ ਅਸੀਂ ਤਾਂ ਇਹ ਝਾੜੂ ਵਾਲੇ ਤੇ ਮਾੜੇ ਨੇ, ਮੈਂ
1: ਜੀ
0: ਵੀ ਮੰਨਦਾ ਮਾੜੇ ਨੇ। ਇਹਨਾਂ ਨੇ ਦਿੱਲੀ ਦੇ ਵਿੱਚ ਜਾਂ ਜਿਹੜੀ ਨੈਸ਼ਨਲ ਇਹਨਾਂ ਦੀ ਉਹ ਹੈਗੀ ਹੈ ਕਹਿਣ ਦੀ ਗੱਲ, ਉਹ ਵੱਖਰੀ ਹੈ।
1: ਜੀ
0: ਪੰਜਾਬ ਦੇ ਵਿੱਚ ਇਹ ਵੱਖਰੇ ਤਰੀਕੇ ਨਾਲ ਵਿਚਰਦੇ ਨੇ।
1: ਚੱਲਦੇ ਨੇ
0: ਤੇ ਫਿਰ ਜੇ ਮੈਂ ਇਹਨਾਂ ਨੂੰ ਇਹ ਗੱਲ ਕਹਾਂ ਵੀ ਤੁਸੀਂ ਇੱਥੇ ਪੰਜਾਬ ਦੇ ਵਿੱਚ ਕਿਵੇਂ ਵਿਚਰਦੇ ਹੋ, ਤੇ
1: ਜੀ
0: ਫਿਰ ਮੈਨੂੰ ਤੁਸੀਂ ਟ੍ਰੋਲ ਕਰੋਗੇ
1: ਜੀ
0: ਜਾਂ ਮੇਰੀ ਗੱਲ ਦਾ ਜਵਾਬ ਦਿਓਗੇ?
1: ਬਿਲਕੁਲ ਹੈ ਜੀ।
0: ਤੇ ਫਿਰ ਅਸੀਂ ਇਹਨਾਂ ਤੋਂ ਕਿਸੇ ਤੋਂ ਕੀ ਉਮੀਦ ਭਾਲਦੇ ਹਾਂ ਵੀ ਅਸੀਂ ਕਿਹਨੂੰ ਲੈ ਆਈਏ ਤੇ ਕਿਹਨੂੰ ਨਾ ਲਾਈਏ? ਇਹ ਤਾਂ ਜਿੱਦੇ ਉਹ ਜਿਹੜਾ ਹੱਕ ਚ ਹੈ ਤੇ ਉਹਦੇ ਹੱਕ ਚ ਨੇ, ਜਿੱਦਣ ਅਸੀਂ ਇਹਨਾਂ ਦੇ ਖਿਲਾਫ਼ ਖੜੇ ਹੋਏ ਉਸ ਦਿਨ ਸਾਡੇ ਖਿਲਾਫ਼ ਨੇ।
1: ਬਿਲਕੁਲ ਹੈ ਜੀ, ਬਿਲਕੁਲ।
0: ਬਾਕੀ ਬਾਈ ਜੀ ਬੜਾ ਬੜਾ ਅਫਸੋਸ ਹੈ ਬਾਈ, ਜਿਹੜੀ ਇਹ ਸੱਤਾ ਚੱਲਦੀ ਪਈ ਹੈ ਨਾ, ਭਾਵੇਂ ਕਿਸੇ ਵੀ ਪਾਰਟੀ ਦੀ ਆ ਜਾਏ, ਤੁਸੀਂ ਆ 4 ਮਹੀਨਿਆਂ ਬਾਅਦ ਵੇਖ ਲਿਓ
1: ਜੀ
0: ਵੀ ਇਹਨਾਂ ਦਾ ਇਹ ਜਿਹੜੇ ਚੁਣੇ ਜਾਣਗੇ ਜਾਂ ਇਹ ਚੁਣੇ ਜਾਣਗੇ ਜਾਂ ਉਹ ਚੁਣੇ ਜਾਣਗੇ, ਕੋਈ ਵੀ ਚੁਣਿਆ ਜਾ ਸਕਦਾ, ਪਰ
1: ਬਿਲਕੁਲ
0: ਹਾਲਾਤ ਇਹੀ ਹੋਣੇ ਨੇ।
1: ਬਿਲਕੁਲ,
0: ਕਿਉਂਕਿ ਇਹ ਚ ਬਦਲਣ ਵਾਲੇ ਕੋਈ ਚਾਂਸ ਹੈ ਨਹੀਂ ਹੈਗੇ।
1: ਬਿਲਕੁਲ ਹੈ ਜੀ। ਥੈਂਕ ਯੂ ਮੁਕੱਦਰ ਜੀ,
0: ਠੀਕ ਹੈ ਭਾਈ,
1: ਜੁੜਨ ਲਈ, ਵਿਚਾਰਾਂ ਦੀ ਸਾਂਝ ਪਾਉਣ ਲਈ। ਥੈਂਕ ਯੂ, ਸ਼ੁਕਰੀਆ।
0: ਠੀਕ ਹੈ ਭਾਈ
1: ਜੀ। ਦੋਸਤੋ, ਇਹ ਸਾਂਝੀ ਮੁਕੱਦਰ ਜੀ ਤੇ ਗੱਲਬਾਤ ਰੱਖ ਕੇ ਗਏ ਨੇ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ, +358 44976 19 ਬਾਅਦ ਸਟੂਡੀਓ ਦਾ ਨੰਬਰ ਹੈ। ਤੇ ਵਿਦੇਸ਼ੀ ਖਬਰਾਂ ਤੋਂ ਜਾਣ ਤੋਂ ਪਹਿਲਾਂ ਇੱਕ ਜਿਹੜੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦੀ ਜਿਹੜੀ ਖਬਰ ਹੈ, ਜੋ ਕਿ ਮਾਲ ਦੇ ਵਿੱਚ ਜਬਰੀ ਦਾਖਲ ਹੋਣ ਵਾਲੇ 3 ਵਿਅਕਤੀ ਕਾਬੂ ਕੀਤੇ ਹੈ। ਘਟਨਾ ਦਾ ਪੀਐਮ ਮੋਦੀ ਦੇ ਦੌਰੇ ਦੇ ਨਾਲ ਕੋਈ ਸੰਬੰਧ ਨਹੀਂ ਸੀਗਾ, ਪਰ ਜੋ ਕੁਝ ਵੀ ਉਹ ਭਾਸ਼ਣ ਵਗੈਰਾ ਜਾਂ ਰੈਲੀ ਵਗੈਰਾ ਕਰਨ ਜਾ ਰਹੇ ਨੇ ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ ਦੇ ਵਿੱਚ, ਤੇ ਉਹਦੇ ਬਾਰੇ ਵੀ ਖਬਰਾਂ ਨੇ। ਤੇ ਇਸੇ ਤਰ੍ਹਾਂ ਹੀ ਜਿਹੜਾ ਉਹਦੇ ਵਿੱਚ ਬਕਾਇਦਾ ਜਿਹੜਾ ਪ੍ਰੋਗਰਾਮ ਤੋਂ ਪਹਿਲਾਂ ਪੀਐਮ ਉਹਦਾ ਜਿਹੜਾ ਫਰਜ਼ੀ ਅਧਿਕਾਰੀ ਤੇ ਹਥਿਆਰਬੰਦ ਜਿਹੜਾ ਬਾਡੀਗਾਰਡ ਵੀ ਜਿਹੜਾ ਉਹਦੇ ਵਿੱਚ ਕਾਬੂ ਕੀਤਾ ਗਿਆ ਹੈ। ਤੇ ਇਸ ਤਰ੍ਹਾਂ ਦੀਆਂ ਖਬਰਾਂ ਨੇ, ਹਾਲਾਤ ਕਿੱਧਰ ਨੂੰ ਜਾ ਰਹੇ ਨੇ ਮੁਲਕ ਦੇ, ਇਸ ਤਰ੍ਹਾਂ ਦਾ ਸਿਲਸਿਲਾ ਜਿਹੜਾ ਚੱਲ ਰਿਹਾ ਜੀ। ਤੇ ਇੱਕ ਕਾਲ ਜਿਹੜੀ ਆ ਰਹੀ ਹੈ ਦੋਸਤਾਂ ਦੀ, ਆਪਣੇ ਗੁਰੀਮਾਨ ਬਾਈ ਜੀ ਜੁੜੇ ਆ, ਉਹਨਾਂ ਦਾ ਸਵਾਗਤ ਕਰਦੇ ਆ। ਸਤਿ ਸ੍ਰੀ ਅਕਾਲ ਗੁਰੀ ਜੀ, ਜੀਆਂ ਨੂੰ ਜੀ।
2: ਬਾਈ ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ ਜੀ, ਜੀਆਂ ਨੂੰ ਜੀ।
2: ਬਾਈ ਮੈਂ ਮੁਕੱਦਰ ਵੀਰ ਜੀ ਦੀ ਗੱਲ ਸੁਣ ਰਿਹਾ ਸੀਗਾ,
1: ਹਾਂਜੀ,
2: ਵੀ ਪੰਜਾਬ ਨੂੰ ਲੈ ਕੇ ਉਹ ਵੀ ਬਾਹਰ ਬੈਠੇ ਕਿੰਨੇ ਡੂੰਘਾਈ ਨਾਲ ਸੋਚ ਰਹੇ, ਕਿੰਨੇ ਤੰਗ ਰਹੇ ਨੇ ਬਾਹਰ ਬੈਠ ਕੇ।
1: ਬਿਲਕੁਲ
2: ਠੀਕ ਹੈ, ਪਰ ਜਿਹੜਾ ਇਹਨਾਂ ਨੇ ਸਲੂਕ ਕੀਤਾ ਮੋਹਨ ਜੀ ਦੇ ਨਾਲ,
1: ਯਾਰ
2: ਮਤਲਬ ਬੇਸ਼ਰਮੀ ਦੀ ਹੱਦ ਹੀ ਪਾਰ ਕਰ ਦਿੱਤੀਆਂ ਨੇ
1: ਜੀ।
2: ਮਤਲਬ ਹੁਣ ਇਹ ਪਾਰਟੀ ਮੰਨ ਲਓ ਅੱਗੇ ਆਉਂਦੀ ਹੈ ਨਹੀਂ ਆਉਂਦੀ, ਉਹ ਬਾਅਦ ਚ ਦੀਆਂ ਗੱਲਾਂ ਨੇ, ਪਰ ਜਿਹੜੀ ਅੱਗੇ ਪਾਰਟੀ ਆ, ਕੋਈ MLA ਆ ਰਿਹਾ, ਉਹਦੇ ਲਈ ਇਹਨਾਂ ਨੇ ਇੱਕ ਮਾੜੇ ਬੈਂਚ ਮਾਰਕ ਸੈੱਟ ਕਰ ਦਿੱਤੇ ਵੀ ਅਸੀਂ ਇਸ ਪੱਧਰ ਤੱਕ ਲੋਕਾਂ ਦਾ ਧੱਕਾ ਕਰ ਸਕਦੇ ਹਾਂ।
1: ਬਿਲਕੁਲ ਜੀ,
2: ਅੱਜ ਇਹ ਕਰ ਰਹੇ ਹੈ, ਕੱਲ ਨੂੰ ਜਿਹੜੇ ਆਉਣਗੇ ਉਹ ਵੀ ਕਰਨਗੇ
1: ਜੀ।
2: ਜਦਕਿ ਉਹਨੇ ਸਿਰਫ ਆਪਣਾ ਇੱਕ ਥੋੜੇ ਮੂਹਰੇ ਰੋਸ ਪ੍ਰਗਟਾਵਾ ਕੀਤਾ ਵੀ ਹਾਂ ਭਾਈ ਤੁਸੀਂ ਨਸ਼ੇ ਨੂੰ ਲੈ ਕੇ ਫੋਕੇ ਪੈਂਟਰ ਮਾਰਦੇ ਹੈ ਜਾਂ ਕਿਸੇ ਵੀ ਚੀਜ਼ ਨੂੰ ਲੈ ਕੇ, ਤੁਸੀਂ ਹੁਣ ਤੋਂ ਲੈ ਕੇ 5 ਸਾਲ ਥੋੜੀ ਸੱਤਾ ਨੂੰ ਹੋਣ ਵਾਲੇ ਆ, ਪਰ ਤੁਸੀਂ ਨਿੱਤ ਸਵੇਰੇ ਉੱਠ ਕੇ ਝੂਠ ਬੋਲਦੇ।
1: ਬਿਲਕੁਲ ਜੀ,
2: ਆ ਹੁਣ ਰੀਸੈਂਟਲੀ ਜਿਹੜੀ ਸਟੇਜ ਸ਼ੇਅਰ ਕੀਤੀ ਸੀ ਕ੍ਰਿਸ਼ਨ ਕੁਮਾਰ ਜੀ ਨੂੰ ਫੋਨ ਲਾ ਕੇ, ਉਹਦੇ ਵਿੱਚ ਮਾਨ ਸਾਹਿਬ ਦੇ ਹਾਵ ਭਾਵ ਦੇਖ ਰਹੇ ਸੀ ਤੁਸੀਂ, ਉਹ ਸਾਫ਼ ਪਤਾ ਲੱਗ ਰਿਹਾ ਸੀ ਉਹ ਬੰਦਾ ਅੱਜ ਵੀ ਦਾਰੂ ਪੀ ਕੇ ਸਟੇਜ ਤੇ ਚੜਿਆ ਹੋਇਆ।
1: ਬਿਲਕੁਲ ਜੀ, ਬਿਲਕੁਲ।
2: ਇਹਨਾਂ ਨੇ ਕੀ ਮਤਲਬ ਨਿਗਾਰ ਲੈ ਕੇ ਆਉਣਾ ਸਿਆਸਤ ਦੇ ਵਿੱਚ, ਐਵੇਂ ਲੋਕਾਂ ਨੇ ਬਦਲਾਅ ਦੇ ਚੱਕਰ ਚ ਇਹਨਾਂ ਨੂੰ ਮੂਹਰੇ ਤਾਂ ਲਿਆ ਤਾ, ਪਰ ਇਹਨਾਂ ਨੇ ਉਹ ਜਲੂਸ ਕੱਢਿਆ ਸਿਆਸਤ ਦਾ। ਅਸੀਂ ਮਤਲਬ ਨਾ ਸਾਡੀ ਮੇਰੀ ਖੁਦ ਦੀ ਉਮਰ 40 ਸਾਲ ਤੋਂ ਉੱਪਰ ਹੋ ਗਈ ਸੀ, ਪਰ ਮੈਂ ਜਿੱਥੇ ਤੱਕ ਬਾਕੀ ਪਾਰਟੀਆਂ ਨੂੰ ਵੀ ਅਬਜ਼ਰਵ ਕੀਤਾ, ਪਰ ਮੈਂ ਇੰਨਾ ਮਾੜਾ ਨੀ ਕਿਸੇ ਨੂੰ ਦੇਖਿਆ
1: ਜੀ। ਜੀ
2: ਮਤਲਬ ਇੰਨਾ ਕੋਈ ਮਤਲਬ ਝੂਠ ਤੂਫਾਨ, ਇੰਨਾ ਕਰਜ਼ਾ ਚੁੱਕੀ ਜਾਂਦੇ ਹੈ ਕਿਸੇ ਪਾਸੇ, ਕੋਈ ਮਤਲਬ ਆਪਣੇ ਪੰਜਾਬ ਚ ਕੋਈ ਕੰਮ ਸਿੱਧਾ ਹੋ ਵੀ ਰਿਹਾ ਕਿ ਨਹੀਂ? ਕੰਮ ਲੋਕਾਂ ਦੇ ਰੁਜ਼ਗਾਰ ਬਿਲਕੁਲ ਖਤਮ ਹੋਏ ਹੋਏ ਨੇ ਰੋਡ ਦੇ ਵਿੱਚ, ਹੁਣ ਜਿਹੜੇ ਬੰਦੇ ਰੋਡ ਤੇ ਢਾਬਿਆਂ ਦੇ ਕੰਮ ਕਰਦੇ ਕਿ ਬੱਸਾਂ, ਇਹ ਬੱਸਾਂ ਚੱਕ ਕੇ ਕਿਤੇ ਨਾ ਕਿਤੇ ਰੈਲੀਆਂ ਚ ਪਾਤੀਆਂ, ਕਿਤੇ ਯਾਤਰਾ ਚ ਪਾਤੀਆਂ, ਉਹਨਾਂ ਦੇ ਕੰਮ ਵੀ ਠੱਪ ਕਰਦੇ ਨਾ
1: ਜੀ। ਬਿਲਕੁਲ,
2: ਇਹ ਕੀ ਮਤਲਬ ਨਾ ਮੈਨੂੰ ਸਮਝ ਚ ਨੀ ਆਉਂਦੀ ਵੀ ਇਹ ਕਰਨਗੇ ਕੀ, ਇਹਨਾਂ ਨੂੰ ਐਕਸਪੈਕਟੇਸ਼ਨ ਤਾਂ ਹੈ ਅੱਗੇ ਆਉਣੇ ਦੀ, ਪਤਾ ਹੀ ਹੈ ਵੀ ਹੁਣ ਅਕਾਲੀਆਂ ਦੇ ਵਿੱਚ ਤਾਂ ਯਾਰ ਦੇਖੋ ਸੁਖਬੀਰ ਬਾਦਲ ਸਾਹਿਬ ਨੂੰ ਆਪਣਾ ਪਿਛਲਾ ਆਪਣੇ ਪੈਰ ਪਿੱਛੇ ਕਰ ਦੇਣੇ ਚਾਹੀਦੇ ਉਮਰ ਦੇ ਹਿਸਾਬ ਨਾਲ ਵੀ, ਜਾਂ ਆਪਣੇ ਪਾਰਟੀ ਦਾ ਜੋ ਹਾਲ ਹੈ ਉਹਨੂੰ ਦੇਖ ਕੇ ਵੀ
1: ਜੀ।
2: ਇਹਦੇ ਵਿੱਚ ਕੋਈ ਮਾੜੀ ਗੱਲ ਨੀ ਹੈਗੀ, ਆਪਣੇ ਕਿਸੇ ਹੋਰ ਕਿਸੇ ਨੂੰ ਵੀ ਅੱਗੇ ਲੈ ਕੇ ਆਉਣ, ਜਦ ਤੁਹਾਨੂੰ ਪਤਾ ਵੀ ਪਾਰਟੀ ਦੇ ਵਿੱਚ ਸਾਡੇ ਕਰਕੇ ਹੀ ਪਾਟਕ ਪੈ ਰਹੀ ਹੈ, ਤਾਂ ਇਹ ਪੈਰ ਪਤਾ ਨੀ ਕਿਉਂ ਨੀ ਪਿੱਛੇ ਕਰ ਰਹੇ
1: ਜੀ। ਬਿਲਕੁਲ,
2: ਇਹਨਾਂ ਨੂੰ ਆਪਣੀ ਆਪਣੀ ਸੀਟ ਛੱਡ ਦੇਣੀ ਚਾਹੀਦੀ, ਪ੍ਰਧਾਨਗੀ ਛੱਡਣ, ਕਿਸੇ ਹੋਰ ਨੂੰ ਮੂਹਰੇ ਲਾਉਣ, ਦੈਨ ਫੇਰ ਦੇਖਣ ਵੀ ਪਾਰਟੀ ਦੇ ਵਿੱਚ ਜਿਹੜੇ ਰੋਸੇ ਕਿਲੇ ਨੇ ਜਿਹੜੇ ਇੱਧਰੋਂ ਗਏ ਨੇ ਉਹ ਦੁਬਾਰਾ ਮੁੜ ਕੇ ਆਉਣ। ਇੱਧਰ ਰਾਜਾ ਵੜਿੰਗ ਕਾਂਗਰਸ ਚ ਕੋਈ ਕਸਰ ਨੀ ਛੱਡ ਰਹੀ ਜੀ ਕਾਂਗਰਸ ਦਾ ਪਾਠ ਕਰਨ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਇਹਨਾਂ ਦਾ ਆਪਣਾ ਜਲੂਸ ਦੇਖ ਕੇ ਤਾਂ ਉਹ ਤਾਂ ਹੀ ਤਾਂ ਇੰਨੇ ਡੈਮ ਸ਼ੋਰ ਨੇ ਵੀ ਅਸੀਂ ਮੁੜ ਕੇ ਆ ਜਾਂਗੇ, ਪਤਾ ਵੀ ਇਹਨਾਂ ਦਾ ਕੋਈ ਵਜੂਦ ਹੀ ਨਹੀਂ ਬਣ ਰਿਹਾ, ਗੱਲ ਕਰਨ ਦੀ ਕੋਈ ਗੱਲਾਂ ਹੀ ਨਹੀਂ ਹੈਗੀ,
1: ਉਹ ਪੂਰੇ ਕੌਨਫੀਡੈਂਸ ਦੇ ਵਿੱਚ ਨੇ ਆਪਣੇ
2: ਆਪ ਤੇ, ਇੱਥੇ ਜਾ ਕੇ ਮੁੱਦਿਆਂ ਨੂੰ ਸਾਹਮਣੇ ਲੈ ਕੇ ਆਉਣ।
1: ਜੀ ਬਿਲਕੁਲ ਹੈ ਜੀ,
2: ਇਹ ਤਾਂ ਹਾਲ ਹੋ ਰਿਹਾ ਜੀ। ਬਾਕੀ ਬੀਜੇਪੀ ਤਾਂ ਤੁਹਾਨੂੰ ਪਤਾ, ਬੀਜੇਪੀ ਦਾ ਸ਼ਹਿਰੀ ਵੋਟ ਜਿਹੜਾ ਸ਼ਹਿਰੀ ਵੋਟ ਹੈ ਉਹ ਬੀਜੇਪੀ ਦੇ ਹੱਕ ਚ ਵੱਧ ਰਿਹਾ, ਕਿਉਂਕਿ ਹੁਣ ਤੁਸੀਂ ਆਪਾਂ ਗੈਂਗਸਟਰਵਾਦ ਦੀ ਗੱਲ ਕਰਦੇ ਹਾਂ ਵੀ ਗੈਂਗਸਟਰਵਾਦ ਮਕਾਉਣਾ, ਆਹ ਮਾਨ ਸਾਹਿਬ ਤਾਂ ਗੈਂਗਸਟਰ ਨੂੰ ਅੰਦਰ ਲੈ ਕੇ ਆ ਰਹੇ ਆ ਪਾਰਟੀ
1: ਦੇ,
2: ਹਾਲੇ ਤਾਂ ਉਸ ਬੰਦੇ ਦੀ ਹਾਲੇ ਕੁਛ ਸਾਲ ਕੁਛ ਟਾਈਮ ਪਹਿਲਾਂ ਹੀ ਦੇਖੋ ਸੇਖ ਉਹਦੀ ਆਪਣੀ ਦੋ ਦੋ ਵਿਆਹ ਕੀਤੇ ਉਹ ਬੰਦੇ ਨੇ, ਦੋਨੋਂ ਘਰ ਵਾਲੀਆਂ ਨੇ, ਤੇ ਉਹਨੇ ਆਪ ਮਾਨ ਸਾਹਿਬ ਉੱਪਰ ਕਿੰਨੇ ਇਲਜ਼ਾਮ ਲਾਏ ਨੇ, ਤੇ ਇੰਨਾ ਇਹਨਾਂ ਨੇ ਮਾਨ ਸਾਹਿਬ ਨਾਲ ਰੌਲਾ ਪਾ ਕੇ ਹਟੇ ਆ, ਤੇ ਅੱਜ ਕੱਲ ਤਾਂ ਕਹਿੰਦੇ ਮੈਨੂੰ ਤਾਂ ਬੇਬੇ ਕਹਿੰਦੀ ਤੂੰ ਮਾਨ ਦੀ ਪਾਰਟੀ ਦਾ ਬੰਦਾ ਹੈ, ਮੈਂ ਤਾਂ ਸੋਚਦਾ ਵੀ ਲੋਕਾਂ ਦੇ ਕਰੈਕਟਰ ਕਿੱਦਾਂ ਬਦਲਦੇ ਪਏ।
1: ਬਿਲਕੁਲ ਹੈ ਜੀ, ਬਿਲਕੁਲ, ਗਿਰਗਿਟ ਵੀ ਨਹੀਂ ਏਦਾਂ ਰੰਗ ਬਦਲਦਾ ਜਿੱਦਾਂ ਇਹ ਬਦਲਦੇ ਨੇ।
2: ਮੈਂ ਕਹਿੰਦਾ ਗਿਰਗਿਟ ਤਾਂ ਮੈਂ ਗਿਰਗਿਟ ਜੇ ਨਾ ਮੂਰੇ ਬਿਠਾ ਦਈਏ ਨਾ ਉਹ ਵੀ ਸ਼ਰਮ ਦੇ ਮਾਰੇ
1: ਕਿਤੇ
2: ਝੁਕ ਜੂ, ਵੀ ਮੈਂ ਤਾਂ ਯਾਰ ਫੇਰ ਵੀ ਥੋੜਾ ਜਿਹਾ ਲੇਟ ਆ, ਤੂੰ ਤਾਂ ਮੈਨੂੰ ਪਹਿਲਾਂ ਰੰਗ ਬਦਲੀ ਜਾਂਦੀ।
1: ਹਾਲੇ ਤਾਂ ਬਾਈ ਜੀ ਆ ਦੇਖੋ ਆ ਮਹੀਨਾ ਕੁ ਠਹਿਰ ਜੇ ਹੋਰ ਛੜੱਪੇ ਵੱਜਣ ਲੱਗ ਜਾਣੇ, ਡੱਡੂ ਛੜੱਪੇ ਵੱਜਣੇ ਆ।
2: ਉਹ ਤਾਂ ਵੀਰ ਜੀ ਡੈਫੀਨੇਟਲੀ ਵੱਜਣੇ ਆ, ਕਾਰਨ ਕੀ ਹੈ ਦੇਖੋ ਟਿਕਟਾਂ ਦੀ ਵੰਡ ਹੋਣੀ ਹੈ, ਔਰ ਤੁਹਾਨੂੰ ਪਤਾ ਵੀ ਤਿੰਨ ਟਿਕਟਾਂ ਤਾਂ ਫੋਰ ਸ਼ੋਰ ਨੇ ਵੀ ਕੱਟਣਗੀਆਂ, ਇੱਕ ਤਾਂ ਜਿਹੜੀ ਸੇਖੋ ਦੀ ਆ ਗਈ, ਇੱਕ ਪਾਲਾ ਜਲਾਲਪੁਰੀ ਆ, ਇੱਕ ਜਿਹੜਾ ਆਪਣਾ ਇਹ ਤੁਸੀਂ ਭਲਵਾਨ ਸਾਹਿਬ ਨੂੰ ਲੈ ਕੇ ਆਏ ਨੇ ਪਾਰਟੀ ਦੇ, ਇਹ ਤਿੰਨ ਬੰਦੇ ਨੇ ਟਿਕਟ ਤਾਂ ਖਾਣਗੇ ਜੀ।
1: ਬਿਲਕੁਲ ਹੈ ਜੀ,
2: ਉਹਤੋਂ ਬਾਅਦ ਦੇਖੋ ਨੈਕਸਟ ਹੋਰ ਕੀ ਕੀ ਚੇਂਜਿਸ ਲੈ ਕੇ ਆਉਂਦੇ ਨੇ, ਪਰ ਮੈਨੂੰ ਲੱਗਦਾ ਨੀ ਹੈਗਾ ਵੀ ਮਤਲਬ ਇਹਨਾਂ ਨੂੰ ਲੋਕ ਅੱਗੇ ਲੈ ਕੇ ਆਉਣ, ਜੇ ਕਿਤੇ ਲੋਕਾਂ ਨੇ ਇਹਨਾਂ ਨੂੰ ਅੱਗੇ ਲਿਆਉਣ ਦਾ ਮਨ ਬਣਾਇਆ ਹੋਊਗਾ ਨਾ, ਤਾਂ ਫਿਰ ਮੈਂ ਕਹਿੰਦਾ ਵੀ ਯਾਰ ਭੁਗਤਰ ਵੀਰ ਜੀ ਵਾਲੀ ਗੱਲ ਪੱਕੀ ਸਹੀ ਹੈ ਵੀ ਸਭ ਤੋਂ ਪਹਿਲਾਂ ਕਸੂਰਵਾਰ ਤਾਂ ਪੰਜਾਬ ਦੇ ਲੋਕ ਨੇ, ਬਾਕੀ ਬੰਦੇ ਬਾਅਦ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਕਿਉਂਕਿ ਲੋਕ ਇਹਨਾਂ ਦੀ ਝੰਡੇ ਚੱਕ ਕੇ ਖੜੇ ਆ, ਕਿਸੇ ਨੂੰ ਇਹ ਨੀ ਮਤਲਬ ਸਾਡਾ ਪੰਜਾਬ ਦਾ ਕੀ ਬਣ ਰਿਹਾ, ਸਾਡੇ ਮਤਲਬ ਆਪਣੇ ਘਰ ਤੱਕ ਆਪਾਂ ਮਤਲਬ ਰੱਖਿਆ ਹੋਇਆ, ਆਪਾਂ ਪੰਜਾਬ ਬਾਰੇ ਤਾਂ ਸੋਚਦੇ ਹੀ ਨੀ ਹੈਗੇ ਵੀ ਪੰਜਾਬ ਦਾ ਬਣਦਾ ਕੀ ਪਿਆ ਹੋਇਆ।
1: ਬਿਲਕੁਲ,
2: ਨਾ ਇੱਥੇ ਕਾਰੋਬਾਰ ਨੇ, ਨਾ ਇੱਥੇ ਕੋਈ ਮਤਲਬ ਤੁਸੀਂ ਲਾ ਲੋ ਵੀ ਆਪਣਾ ਘਰ ਸੁਰੱਖਿਅਤ ਹੈ ਬੰਦੇ ਦਾ, ਬੰਦਾ ਕਰੂਗਾ ਕੀ।
1: ਆ ਦੇਖੋ ਸਿਵੇ ਨੀ ਸੁਰੱਖਿਅਤ ਰਹੇ ਤੇ ਘਰ ਕਿੱਥੋਂ ਦੀ ਰਹਿਣਾ।
2: ਮੈਂ ਸਿਵੇ ਵਾਲੀ ਗੱਲ ਤੋਂ ਨਾ ਮੈਂ ਤੁਹਾਡਾ ਜਿਹੜਾ ਉੱਥੇ ਹੈਡਿੰਗ ਦਿੱਤੀ ਹੋਈ ਸੀ ਉਹ ਪੜ੍ਹ ਕੇ ਮੈਨੂੰ ਵੀ ਸਮਝਣ ਨੂੰ ਥੋੜਾ ਟਾਈਮ ਲੱਗਿਆ, ਪਰ ਜਦੋਂ ਤੁਸੀਂ ਤੇ ਰਾਜਨ ਸੈਣੀ ਸਾਹਿਬ ਨੇ ਗੱਲ ਕੀਤੀ ਫੇਰ ਮੈਨੂੰ ਪਤਾ ਲੱਗਿਆ ਵੀ ਜਿਹੜਾ ਕੁਐਸਚਨ ਮਾਰਕ ਹੈ ਇਹ ਬੜਾ ਘੱਟ,
1: ਇਹ ਬਹੁਤ ਫਾਇਦੇ ਵਾਲਾ ਹੁੰਦਾ ਜੀ ਲਿਖਤ ਪੜ੍ਹ ਤੋਂ ਵਿੱਚ ਜੀ।
2: ਇਹ ਕੁਐਸਚਨ ਮਾਰਕ ਨਾ ਵੈਸੇ ਅੱਜ ਕੱਲ ਮੀਡੀਆ ਦੇ ਤੁਸੀਂ ਕੱਲੇ ਨੀ ਹੋਰ ਵੀ ਅਦਾਰੇ ਉੱਪਰ ਬੜਾ ਕੰਟਰੋਵਰਸ਼ੀਅਲ ਹੈ ਜੀ, ਗੱਲ ਆਪਣੀ ਕਹਿ ਵੀ ਜਾਂਦੇ ਨੇ ਪਿੱਛੇ ਕੁਐਸਚਨ ਮਾਰਕ ਲਾ ਦਿੰਦੇ,
1: ਬਿਲਕੁਲ,
2: ਪਰ ਇਹ ਕੁਐਸਚਨ ਮਾਰਕ ਲੋਕ ਉਲਝਦੇ ਬਹੁਤ ਨੇ
1: ਜੀ, ਕੜਛੀ ਆ ਨਾ ਜੀ ਉਹ ਕਹਿੰਦੇ ਉਂਗਲ ਟੇਢੀ ਕਰਨੀ ਪੈਂਦੀ ਆ।
2: ਨਹੀਂ ਠੀਕ ਹੈ ਠੀਕ ਹੈ, ਤੁਹਾਡਾ ਮਤਲਬ ਤੁਹਾਡਾ ਆਪਣਾ ਨਜ਼ਰੀਆ ਠੀਕ ਹੈ
1: ਜੀ,
2: ਤੇ ਜਿਹੜਾ ਕੁਐਸਚਨ ਮਾਰਕ ਲੱਗਿਆ ਫੇਰ ਤਾਂ ਗੱਲ ਹੀ ਕਲੀਅਰ ਹੋ ਗਈ ਨਾ ਜੀ।
1: ਬਿਲਕੁਲ ਹੈ ਜੀ,
2: ਬਾਕੀ ਜਿਹੜੇ ਕਹਿੰਦੇ ਪਿੱਛੇ ਫੋਟੋ ਲਾਈ ਹੋਈ ਹੈ ਤੀਜੀ ਅੱਖ ਵਾਲੀ, ਮੈਂ ਤਾਂ ਕਹਾਂ ਰਾਜਾ ਸੈਣੀ ਸਾਹਿਬ ਦੀ ਅੱਖ ਲਾਓ, ਕਿਉਂਕਿ ਉਹ ਬਰੀਕੀ ਨਾਲ ਬਹੁਤ ਮਸਲੇ ਨੂੰ ਜਾਂਚਦੇ ਆ।
1: ਹਾਂਜੀ ਬਿਲਕੁਲ ਬਿਲਕੁਲ ਹੈ,
2: ਇਹ ਬਸ ਵੀਰ ਜੀ
1: ਥੈਂਕ ਯੂ ਬਾਈ ਜੀ, ਬਹੁਤ ਬਹੁਤ ਸ਼ੁਕਰੀਆ ਗੁਰੀ ਜੀ। ਇੰਟਰਸਟਿੰਗ ਕਹਾਣੀ ਹੈ ਓਪਰੀ ਹਵਾ, ਤੇ ਉਸ ਤੋਂ ਪਹਿਲਾਂ ਐਫਲ ਟਾਵਰ ਦੇ ਵੱਲ ਨੂੰ ਚੱਲਦੇ ਹਾਂ, ਫਰਾਂਸ ਦੀ ਸੈਰ ਕਰਦੇ ਹਾਂ ਥੋੜੀ ਜਿਹੀ, ਉੱਥੇ ਵੀ ਵਾਦ ਵਿਵਾਦ ਜਿਹੜੇ ਧਰਮਾਂ ਦੇ ਪੈ ਰਹੇ ਨੇ। ਜਦੋਂ ਹਿੰਦੂ ਸੰਗਠਨ ਦੇ ਦੌਰੇ ਦੇ ਕਾਰਨ ਫਰਾਂਸ ਦਾ ਜਿਹੜਾ ਸੀ ਆਈਫਲ ਟਾਵਰ ਜਿਹੜਾ ਸੀ ਇੱਕ ਦਿਨ ਦੇ ਲਈ ਬੰਦ ਕਰਨਾ ਪੈ ਗਿਆ, ਬੰਦ ਹੋ ਗਿਆ। ਦੁਨੀਆਂ ਦੇ ਪ੍ਰਸਿੱਧ ਸੈਰ ਸਪਾਟਾ ਕੇਂਦਰ ਆਈਫਲ ਟਾਵਰ ਨੂੰ ਇੱਕ ਦਿਨ ਦੇ ਲਈ ਬੰਦ ਰੱਖਣਾ ਪਿਆ ਕਿਉਂਕਿ ਉਥੋਂ ਦੇ ਸਟਾਫ ਨੇ ਹੜਤਾਲ ਕਰ ਛੱਡੀ। ਇਹ ਹੜਤਾਲ ਇੱਕ ਹਿੰਦੂ ਧਾਰਮਿਕ ਸੰਗਠਨ ਦੇ ਦੌਰੇ ਦੇ ਦੌਰਾਨ ਆਈਫਲ ਟਾਵਰ ਸਟਾਫ ਦੀਆਂ ਮਹਿਲਾ ਮੁਲਾਜ਼ਮਾਂ ਨੂੰ ਟਾਵਰ ਦੇ ਵਿੱਚ ਵਿਚਰਨ ਤੋਂ ਰੋਕਣ ਦੇ ਉੱਤੇ ਇੱਕ ਪਾਸੇ ਕਰਨ ਦੇ ਰੋਸ ਦੇ ਵਜੋਂ ਕੀਤੀ ਗਈ ਸੀ। ਕਹਿੰਦੇ ਭਾਈ ਤੁਸੀਂ ਆਪਣੀ ਡਿਊਟੀ ਨਾ ਕਰੋ, ਪਾਸੇ ਹੋ ਜਾਓ, ਅਸੀਂ ਆਪੇ ਹੀ ਸਾਰਾ ਕੁਝ ਕਰਾਂਗੇ। ਤੇ ਉਹਨਾਂ ਨੇ ਚੱਕ ਕੇ ਹੜਤਾਲ ਕਰਤੀ, ਭਾਈ ਤੁਸੀਂ ਕੌਣ ਹੁੰਦੇ ਹੋ ਇਹੋ ਗੱਲਾਂ ਕਹਿਣ ਵਾਲੇ। ਇਹ ਪਤਾ ਲੱਗਿਆ ਕਿ BAPS ਜਿਹੜਾ ਜਾਣੀ ਕਿ ਬੋਚਾ ਸਵਾਮੀ ਅਕਸ਼ਰ ਪੁਰਸ਼ੋਤਮ ਸਵਾਮੀ ਨਰਾਇਣ ਸੰਸਥਾ ਨਾਮਕ ਹਿੰਦੂ ਧਾਰਮਿਕ ਸਮੂਹ ਦੇ 100 ਦੇ ਕਰੀਬ ਜਿਹੜੇ ਸਨ ਜਣਿਆਂ ਦੇ ਦੌਰੇ ਦੇ ਦੌਰਾਨ ਮਹਿਲਾ ਕਰਮਚਾਰੀਆਂ ਨੂੰ ਉਹਨਾਂ ਦੇ ਕੰਮ ਵਾਲੀ ਥਾਂ ਤੋਂ ਪਾਸੇ ਕਰ ਦਿੱਤਾ ਗਿਆ। ਯੂਰੋ ਨਿਊਜ਼ ਜਿਹੜੀ ਹੈ ਉਹਦੀ ਰਿਪੋਰਟ ਦੇ ਅਨੁਸਾਰ ਇਹ ਘਟਨਾ ਸ਼ਨਿਚਰਵਾਰ ਨੂੰ ਵਾਪਰੀ ਸੀ। ਇਸ ਵਿਵਾਦ ਦੇ ਬਾਰੇ ਜਦੋਂ ਨਵੀਂ ਦਿੱਲੀ ਦੇ ਵਿੱਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਪੈਰਿਸ ਖੇਤਰ ਦੇ ਵਿੱਚ BAP ਐਸ ਸੰਸਥਾ ਦੇ ਵੱਲੋਂ ਮੰਦਰ ਖੋਲ੍ਹੇ ਜਾਣ ਦੇ ਬਾਰੇ ਜਾਣਦੇ ਨੇ, ਪਰ ਟਾਵਰ ਦੇ ਨਾਲ ਜੁੜਿਆ ਮਾਮਲਾ ਪੂਰੀ ਤਰ੍ਹਾਂ ਦੇ ਨਾਲ ਸੰਬੰਧਿਤ ਧਿਰਾਂ ਦੇ ਵਿਚਕਾਰ ਹੈ। ਮਹਿਲਾ ਕਰਮਚਾਰੀ ਨੂੰ ਲਾਂਭੇ ਕਰਨ ਤੇ ਹਟਾਉਣ ਦੇ ਹੁਕਮ ਦਾ ਜਿਹੜਾ ਵਿਰੋਧ ਹੋਇਆ। ਫਰਾਂਸ ਦੇ ਵਿੱਚ ਯੂਨੀਅਨ ਦੀ ਪ੍ਰਤੀਨਿਧ ਡਾਇਨ ਡੈਵੋਇਨ ਨੇ ਜਿਹੜਾ ਦੱਸਿਆ ਕਿ ਜਦੋਂ ਇਹ ਵਫਦ ਉਥੋਂ ਲੰਘ ਰਿਹਾ ਸੀ ਤਾਂ ਮਹਿਲਾ ਕਰਮਚਾਰੀਆਂ ਨੂੰ ਉਨ੍ਹਾਂ ਦੇ ਕੰਮ ਵਾਲੀ ਥਾਂ ਤੋਂ ਹਟਾ ਦਿੱਤਾ ਗਿਆ। ਆਈਫਲ ਟਾਵਰ ਦੇ ਕਰਮਚਾਰੀਆਂ ਨੇ ਪੇਸ਼ੇ ਦੇ ਉਲਟ ਹਦਾਇਤਾਂ ਦੀ ਸਖ਼ਤ ਨਿੰਦਾ ਕੀਤੀ, ਜਿਨ੍ਹਾਂ ਦੇ ਤਹਿਤ ਮਹਿਲਾ ਕਰਮਚਾਰੀਆਂ ਨੂੰ ਉਨ੍ਹਾਂ ਦੇ ਔਰਤ ਹੋਣ ਦੇ ਕਾਰਨ ਪਾਸੇ ਕਰ ਦਿੱਤਾ ਗਿਆ ਤੇ ਉਨ੍ਹਾਂ ਦੀ ਜਗ੍ਹਾ ਜਿਹੜੀ ਹੈ ਦੂਜਿਆਂ ਖਾਸ ਕਰਕੇ ਪੁਰਸ਼ਾਂ ਨੂੰ ਰੱਖਿਆ ਗਿਆ ਵੀ ਭਾਈ ਔਰਤਾਂ ਨੂੰ ਹਟਾ ਦਿਓ ਡਿਊਟੀ ਤੋਂ, ਤੇ ਮੰਗ ਸੀਗੀ ਇਹਨਾਂ ਦੀ ਤੇ ਜਿਹੜੇ ਆ ਬੰਦੇ ਲਾ ਦਿਓ ਜੀ। ਇੱਥੇ ਵੀ ਮਤਲਬ ਕਿ ਵਿਤਕਰਾ ਕਹਿ ਸਕਦੇ ਹਾਂ, ਔਰਤ ਤੇ ਮਰਦ ਦਾ ਵਿਤਕਰਾ ਕੀਤਾ ਗਿਆ। CGT ਟਰੇਡ ਯੂਨੀਅਨ ਦੇ ਵੱਲੋਂ ਜਾਰੀ ਬਿਆਨ ਦੇ ਵਿੱਚ ਕਿਹਾ ਗਿਆ ਕਿ ਕੁਝ ਔਰਤਾਂ ਨੂੰ ਆਪਣੀਆਂ ਪੋਸਟਾਂ ਛੱਡ ਕੇ ਦੂਜੀਆਂ ਥਾਵਾਂ ਦੇ ਉੱਤੇ ਜਾਣ ਦੇ ਲਈ ਕਿਹਾ ਗਿਆ ਤੇ ਕਈ ਥਾਵਾਂ ਦੇ ਉੱਤੇ ਉਨ੍ਹਾਂ ਦੀ ਜਗ੍ਹਾ ਪੁਰਸ਼ਾਂ ਨੂੰ ਤੈਨਾਤ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਸਾਰੀਆਂ ਮਹਿਲਾਵਾਂ ਕਰਮਚਾਰੀਆਂ ਨੂੰ ਹਦਾਇਤ ਦਿੱਤੀ ਗਈ ਸੀ ਕਿ ਜਦੋਂ ਤੱਕ ਇਹ ਵਫਦ ਜਿਹੜਾ ਉੱਥੇ ਮੌਜੂਦ ਹੈ, ਜਾਣੀ ਕਿ 100 ਵਿਅਕਤੀਆਂ ਦਾ, ਉਹ ਕੁਝ ਖਾਸ ਥਾਵਾਂ ਤੋਂ ਨਾ ਜਿਹੜਾ ਲੰਘਣ। ਮਾਮਲੇ ਦੀ ਜਾਂਚ ਦੇ ਹੁਕਮ ਹੋ ਗਏ ਨੇ। ਫਰਾਂਸ ਦੀ ਰਾਜਧਾਨੀ ਦਾ ਇਹ ਟਾਵਰ ਜਿੱਥੇ ਹਰ ਸਾਲ ਲਗਭਗ 7 ਲੱਖ ਸੈਲਾਨੀ ਆਉਂਦੇ ਐ ਇਹਨੂੰ ਦੇਖਣ ਦੇ ਲਈ, ਤੇ ਮੰਗਲਵਾਰ ਨੂੰ ਆਪਣੇ ਤੈਅ ਸਮੇਂ ਤੇ ਖੁੱਲ ਗਿਆ ਅੱਜ, ਕਿਉਂਕਿ ਇਸ ਨੂੰ ਚਲਾਉਣ ਵਾਲੀ ਕੰਪਨੀ ਜਿਹੜੀ ਹੈ ਸੋਸਾਇਟੀ ਡੀ ਐਕਸਪਲੋਰੇਸ਼ਨ ਜਿਹੜੀ ਹੈ ਉਹਦੀ ਡੀ ਲਾ ਟੂਰ ਆਈਫਲ ਜਿਹੜਾ ਨੇ ਮੰਨਿਆ ਕਿ BAPS ਦੇ ਜਿਹੜੇ ਵਫਦ ਦੇ ਵੱਲੋਂ ਔਰਤਾਂ ਦੇ ਨਾਲ ਸੀਮਤ ਗੱਲਬਾਤ ਦੀ ਬੇਨਤੀ ਕੀਤੀ ਗਈ ਸੀ ਤੇ ਅਜਿਹੀਆਂ ਸ਼ਰਤਾਂ ਨੂੰ ਨਹੀਂ ਮੰਨਿਆ ਜਾਣਾ ਚਾਹੀਦਾ ਸੀ। ਪੈਰਿਸ ਦੇ ਮੇਅਰ ਇਮੈਨੁਅਲ ਨੇ ਆਈਫਲ ਟਾਵਰ ਦੇ ਸਟਾਫ ਦੇ ਗੁੱਸੇ ਨੂੰ ਜਾਇਜ਼ ਦੱਸਿਆ, ਇਸ ਨੂੰ ਅਸਵੀਕਾਰ ਕਰਨ ਯੋਗ ਜਿਹੜਾ ਕਰਾਰ ਦਿੱਤਾ, ਕਿਹਾ ਕਿ ਇਸ ਮਾਮਲੇ ਦੀ ਜਾਂਚ ਜਿਹੜੀ ਹੈ ਕਰਵਾਈ ਜਾਵੇਗੀ ਤਾਂ ਜੋ ਪਤਾ ਲੱਗ ਸਕੇ ਕਿ ਅਸਲ ਦੇ ਵਿੱਚ ਕੀ ਹੋਇਆ ਕੀ ਹੈ। ਦੂਜੇ ਪਾਸੇ ਪੈਰਿਸ ਦੇ ਵਿੱਚ ਸਥਿਤ BAPS ਹਿੰਦੂ ਮੰਦਰ ਨੇ ਇਸ ਮਾਮਲੇ ਦੇ ਉੱਤੇ ਮੁਫ਼ਤ ਮਾਫ਼ੀ ਮੰਗਦਿਆਂ ਕਹਿ ਦਿੱਤਾ ਕਿ ਉਹ ਇਸ ਘਟਨਾ ਦੇ ਕਾਰਨ ਉੱਠੀਆਂ ਚਿੰਤਾਵਾਂ ਨੂੰ ਸਮਝਦੇ ਨੇ, ਉਨ੍ਹਾਂ ਨੂੰ ਬਹੁਤ ਗੰਭੀਰਤਾ ਦੇ ਨਾਲ ਲੈਂਦੇ ਨੇ ਤੇ ਸੰਸਥਾ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ਦੇ ਉੱਤੇ ਬਿਆਨ ਜਾਰੀ ਕਰਕੇ ਕਿਹਾ ਕਿ ਇਹ ਦੌਰਾ ਬਾਕੀ ਸੈਲਾਨੀਆਂ ਨੂੰ ਘੱਟ ਤੋਂ ਘੱਟ ਪਰੇਸ਼ਾਨੀ ਹੋਣ ਦੇ ਮੱਦੇਨਜ਼ਰ ਆਈਫਲ ਟਾਵਰ ਦੀ ਟੀਮ ਦੇ ਨਾਲ ਮਿਲ ਕੇ ਆਮ ਖੁੱਲ੍ਹਣ ਦੇ ਸਮੇਂ ਸ਼ੁਰੂ ਦੇ ਵਿੱਚ ਤੈਅ ਕੀਤਾ ਗਿਆ ਸੀ। ਉਨ੍ਹਾਂ ਸਪਸ਼ਟ ਕੀਤਾ ਕਿ ਉਨ੍ਹਾਂ ਦੀ ਜਾਣਕਾਰੀ ਦੇ ਮੁਤਾਬਕ ਕਿਸੇ ਵੀ ਸਮੇਂ ਕਿਸੇ ਵੀ ਵਿਅਕਤੀ ਨੂੰ ਆਈਫਲ ਟਾਵਰ ਦੇ ਵਿੱਚ ਜਾਣ ਤੋਂ ਨਹੀਂ ਰੋਕਿਆ ਗਿਆ ਸੀ। ਜੇਕਰ ਇਸ ਸਥਿਤੀ ਦੇ ਕਾਰਨ ਜਿਹੜਾ ਕਿਸੇ ਨੂੰ ਵੀ ਠੇਸ ਪਹੁੰਚੀ ਹੈ ਤਾਂ ਅਸੁਵਿਧਾ ਜਿਹੜੀ ਹੋਈ ਹੈ ਤਾਂ ਉਹ ਦਿਲੋਂ ਮਾਫ਼ੀ ਮੰਗਦੇ ਨੇ ਤੇ ਫਰਾਂਸ ਦੇ ਵਿੱਚ ਇਸ ਹਿੰਦੂ ਸਮੂਹ ਨੇ ਐਤਵਾਰ ਨੂੰ ਪੈਰਿਸ ਨੇੜੇ ਆਪਣੇ ਪਹਿਲੇ ਵੱਡੇ ਅਤੇ ਰਵਾਇਤੀ ਹਿੰਦੂ ਮੰਦਰ ਦੀ ਸ਼ੁਰੂਆਤ ਕੀਤੀ ਹੈ ਤੇ ਉਨ੍ਹਾਂ ਦਾ ਵਫਦ ਇਸੇ ਮੰਦਰ ਦੇ ਉਦਘਾਟਨ ਦੇ ਲਈ ਉੱਥੇ ਜਿਹੜਾ ਗਿਆ ਹੋਇਆ ਹੈ। ਇਸ ਘਟਨਾ ਤੋਂ ਬਾਅਦ ਫਰਾਂਸ ਦੇ ਕਈ ਸੀਨੀਅਰ ਰਾਜਨੇਤਾਵਾਂ ਨੇ ਵੀ ਇਸ ਦੀ ਸਖ਼ਤ ਜਿਹੜੀ ਆਲੋਚਨਾ ਕੀਤੀ। ਨੈਸ਼ਨਲ ਅਸੈਂਬਲੀ ਦੀ ਪ੍ਰਧਾਨ ਯੇਲ ਬ੍ਰਾਉਨ ਪਵੇਟ ਨੇ ਵੀ ਕਿਹਾ ਕਿ ਉਹ ਇਸ ਗੱਲ ਨੂੰ ਕਦੇ ਸਵੀਕਾਰ ਨਹੀਂ ਕਰ ਸਕਦੇ ਕਿ ਵਿਦੇਸ਼ੀ ਮਹਿਮਾਨਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦੇ ਲਈ ਔਰਤਾਂ ਨੂੰ ਪਾਸੇ ਹਟਣ ਦੇ ਲਈ ਕਿਹਾ ਜਾਵੇ। ਔਰਤ ਤੇ ਪੁਰਸ਼ ਦੇ ਵਿੱਚ ਸਮਾਨਤਾ ਤੇ ਵਿਤਕਰੇ ਵਿਰੁੱਧ ਲੜਾਈ ਬਾਰੇ ਫਰਾਂਸ ਦੀ ਮੰਤਰੀ ਅਰੋਰ ਬਰਗ ਨੇ ਵੀ ਇਸ ਘਟਨਾ ਨੂੰ ਅਸਵੀਕਾਰ ਕਰਨ ਯੋਗ ਦੱਸਿਆ ਤੇ ਕਿਹਾ ਕਿ ਫਰਾਂਸ ਦੇ ਵਿੱਚ ਔਰਤਾਂ ਤੇ ਮਰਦਾਂ ਵਿਚਕਾਰ ਬਰਾਬਰੀ ਦਾ ਸਿਧਾਂਤ ਗੈਰ ਸੌਦੇਬਾਜ਼ੀ ਯੋਗ ਹੈ ਤੇ ਕੋਈ ਵੀ ਧਰਮ ਜਾਂ ਸਿਧਾਂਤ ਦੇਸ਼ ਦੇ ਕਾਨੂੰਨਾਂ ਤੋਂ ਉੱਪਰ ਨਹੀਂ ਹੋ ਸਕਦਾ ਤੇ ਨਾ ਹੀ ਹੈ। ਸਾਬਕਾ ਪ੍ਰਧਾਨ ਮੰਤਰੀ ਗੈਬਰੀਅਲ ਅਟਾਲ ਨੇ ਵੀ ਜਿਹੜਾ ਕਿਹਾ ਕਿ ਫਰਾਂਸ ਦੇ ਵਿੱਚ ਕੋਈ ਵੀ ਔਰਤਾਂ ਨੂੰ ਉਨ੍ਹਾਂ ਦਾ ਸਥਾਨ ਨਹੀਂ ਦੱਸ ਸਕਦਾ ਤੇ ਉਨ੍ਹਾਂ ਨੇ ਆਈਫਲ ਟਾਵਰ ਦੇ ਸਟਾਫ ਨੂੰ ਜਿਹੜਾ ਪੂਰਾ ਸਮਰਥਨ ਜਿਹੜਾ ਕਰ ਦਿੱਤਾ ਹੈ। ਤੇ ਦੋਸਤੋ ਅਗਲੇ ਚੱਲਦੇ ਹਾਂ ਪੁੱਤੇ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਆਪਾਂ ਮੁਹੰਮਦ ਜੀ ਦੀ ਗੱਲ ਸੁਣ ਲਈਏ ਤੇ ਫਿਰ ਨਾਲ ਦੀ ਨਾਲ ਖ਼ਬਰ ਸਾਂਝੀ ਕਰਦੇ ਹਾਂ। ਸਤਿ ਸ੍ਰੀ ਅਕਾਲ ਮੁਹੰਮਦ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
3: ਜੀ ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ ਤੇ ਮਾਨ ਮਤੀ ਸੋਤੇ ਵੀ ਜਿਹੜੇ ਇਸ ਵਕਤ ਤਸ਼ਰੀਫ ਫਰਮਾ ਹੈਗੇ ਆ ਉਹ ਵੀ ਜਿੰਦੇ ਵਾਸਤੇ ਰਹਿਣ, ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਚ ਰਹੇ।
1: ਥੈਂਕ ਯੂ ਜੀ, ਥੈਂਕ ਯੂ ਦੁਆਵਾਂ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ। ਕੀ ਕਹਿਣਾ ਚਾਹੋਗੇ ਮੁਹੰਮਦ ਜੀ?
3: ਤੇ ਮੈਂ ਗੱਲ ਕਹਿਣਾ ਚਾਹਾਂਗਾ, ਦੇਖੋ ਜੋ ਇਸ ਵੇਲੇ ਸੂਰਤੇ ਹਾਲ ਜਿਹੜੀ ਹੈਗੀ ਆ ਬਣੀ ਚੱਲਦੀ ਪਈ, ਗੱਲਾਂ ਬਾਤਾਂ ਚੱਲਦੀਆਂ ਪਈਆਂ, ਬਿਲਕੁਲ ਵਕਤ ਦੀ ਆਵਾਜ਼ ਹੈਗੀ ਆ
1: ਜੀ।
3: ਕਿਉਂਕਿ ਜਿਹੜਾ ਹੈਗਾ ਚੇਂਜ ਇਜ਼ ਦਾ ਲਾ ਆਫ ਨੇਚਰ, ਵਾਕਈ ਜਿਹੜਾ ਹੈਗਾ ਹੁਣ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਦਿਨ ਬ ਦਿਨ, ਲਾਜ਼ਮ ਇੱਕ ਸ਼ਖਸ ਜਿਹੜਾ ਹੈਗਾ ਅੱਗੇ ਇਸ ਤਰ੍ਹਾਂ ਦਾ ਆਉਣਾ ਚਾਹੀਦਾ ਹੈਗਾ ਜਿਹੜਾ ਕਵਰ ਕਰੇ, ਜਿਹੜਾ ਹੈਗਾ
4: ਬਾਕੀ ਜਿਹੜਾ ਹੈਗਾ ਕਹਿੰਦੇ ਨਾ ਕਹਤੇ ਹੈ ਕਿ ਜਮਾਨਾ ਬਦਲਤਾ ਹੈ
1: ਜੀ ਬਿਲਕੁਲ ਹੈ ਜੀ
4: ਹਾਂ ਕਹਤੇ ਹੈ ਕਿ ਜਮਾਨਾ ਬਦਲਤਾ ਹੈ ਲੇਕਿਨ ਸ਼ਖਸ ਵੋ ਹੈ ਜੋ ਜਮਾਨੇ ਕੋ ਬਦਲ ਦੇਤਾ ਹੈ
1: ਜੀ
4: ਮਤਲਬ ਕਿ ਇਸ ਤਰ੍ਹਾਂ ਦੇ ਸ਼ਖਸ ਦੀ ਲੋੜ ਹੈ ਜਿਹੜੀ ਕਿ ਜਿਹੜਾ ਹੈਗਾ ਕਿ ਡਿਜ਼ਰਵਿੰਗ ਚੇਂਜ ਜਿਹੜੀ ਹੈਗੀ ਲੈ ਕੇ ਆਵੇ ਜਿਹੜਾ ਹੈਗਾ ਹਨਾ
1: ਜੀ
4: ਤੇ ਉਹ ਜਿਹੜਾ ਹੈਗਾ ਦੇਖੋ ਅੱਗੋਂ ਜਿਹੜਾ ਹੈਗਾ ਵਕਤ ਦੇ ਹਿਸਾਬ ਦੇ ਨਾਲ ਜਿਹੜਾ ਹੈਗਾ ਖਿਲਾਫਤ ਕਿਸ ਦੇ ਹਿੱਸੇ ਜਾਂਦੀ ਹੈਗੀ ਆ
1: ਪਰ ਮੁਹੰਮਦ ਜੀ ਮੈਨੂੰ ਲੱਗਦਾ ਕਿ ਚਲੋ ਜਮਾਨਾ ਜਿਸ ਹਿਸਾਬ ਦੇ ਨਾਲ ਜਾਂ ਫਾਸਟ ਬਦਲ ਰਿਹਾ ਨਾ ਤਾਂ ਚਲੋ ਬਦਲਣਾ ਚਾਹੀਦਾ ਜ਼ਰੂਰੀ ਵੀ ਹੈ ਕੁਝ ਚੀਜ਼ਾਂ ਨੂੰ ਪਰ ਮੈਨੂੰ ਲੱਗਦਾ ਕਿ ਸਾਡੀ ਜਿਹੜੀ ਆਪਣੀ ਹੋਂਦ ਆ ਨਾ ਉਹ ਚਾਹੇ ਕਿਸੇ ਵੀ ਆਪਣੇ ਖੇਤਰ ਦੇ ਨਾਲ ਜੁੜੀ ਹੋਈ ਹੈ ਤਾਂ ਉਹਨੂੰ ਜਿਹੜਾ ਬਰਕਰਾਰ ਜ਼ਰੂਰ ਰੱਖਣਾ ਚਾਹੀਦਾ ਜੀ ਚਾਹੇ ਕਿੱਥੇ ਵੀ ਤੁਸੀਂ ਵੱਸਦੇ ਹੋ
4: ਬਿਲਕੁਲ ਬਿਲਕੁਲ ਇਹ ਤਾਂ ਹੈ ਆ ਇੱਕ ਜਿਹੜਾ ਹੈਗਾ ਪੋਜ਼ਿਟਿਵ ਔਰ ਜਿਹੜਾ ਹੈਗਾ ਡਿਜ਼ਰਵਿੰਗ ਜਿਹੜੀ ਚੇਂਜ ਹੈਗੀ ਆ ਉਹ ਲਾਜ਼ਮ ਹੋਣੀ ਚਾਹੀਦੀ ਆ
1: ਜੀ
4: ਤੇ ਜਿਹੜਾ ਹੈਗਾ ਜੋ ਸਮਾਜ ਦੇ ਪੱਖ ਦੇ ਵਿੱਚ ਹੋਵੇ ਆਵਾਮ ਦੇ ਪੱਖ ਦੇ ਵਿੱਚ ਹੋਵੇ
1: ਬਿਲਕੁਲ
4: ਤੇ ਜੇ ਆਪਾਂ ਜੇ ਇਸ ਪਾਸੇ ਨੂੰ ਨਹੀਂ ਆ ਜੇ ਆਵਾਮ ਹੀ ਰੋਂਦਾ ਪਿੱਟਦਾ ਹੈਗਾ ਜਾਂ ਉਹੀ ਮਾੜੇ
1: ਹਾਲਾਤ ਬਿਲਕੁਲ ਰਾਜ ਕਾਤੇ ਕਰਨਾ ਜੀ ਤੁਸੀਂ ਪਿਛੋਕੜ ਤੋਂ ਇਹੋ ਕੁਝ ਹੁੰਦਾ ਰਿਹਾ ਚਲੋ ਪੋਸਟਾਂ ਬਦਲ ਗਈਆਂ ਪੀ ਐਮ ਆ ਗਏ ਜਾਂ ਮੁੱਖ ਮੰਤਰੀ ਆ ਗਏ ਜਾਂ ਅੱਗੇ ਲੀਡਰ ਸਰਪੰਚ ਪੰਚ ਆ ਗਏ ਤੇ ਉਹ ਗੱਲਾਂ ਜਿਹੜੀਆਂ ਆਪਾਂ ਪਿੱਛੇ ਕਹਾਵਤਾਂ ਵੀ ਸੁਣਦੇ ਆ ਨਾ ਕਿ ਪੰਚਾਂ ਦਾ ਕਿਹਾ ਸਿਰ ਮੱਥੇ ਤੇ ਪਰਨਾਲਾ ਉੱਥੇ ਦਾ ਉੱਥੇ ਕੰਮ ਉੱਥੇ ਹੀ ਆ ਜੀ
4: ਬਿਲਕੁਲ ਸਹੀ ਗੱਲ ਇਹਦੇ ਵਿੱਚ ਕੋਈ ਦੋ ਰਾਏ ਨੀ ਵਾਕਈ ਜਿਹੜਾ ਹੈਗਾ ਉਹ ਪੁਰਾਣੀ ਬਿਮਾਰੀ ਜਿਹੜੀ ਹੈਗੀ ਆ ਉਹ ਗਈ ਨਹੀਂ ਆ ਉਹ

0: वाह
1: साडा की बनूंगा कुजी सोटनी, साडा की बनूंगा कुजी सोचनी।

0: ਕਿਆ ਬਾਤ ਹੈ ਜੀ, ਸ਼ੁਕਰੀਆ ਮੁਹੰਮਦ ਜੀ, ਬਹੁਤ ਬਹੁਤ
1: ਥੈਂਕ ਯੂ ਸੋ ਮਚ
0: ਧੰਨਵਾਦ
1: ਜੀ,
0: ਇੰਨਾ ਪਿਆਰਾ ਗੀਤ ਸਾਂਝਾ ਕਰਨ ਲਈ ਜੀ। ਥੈਂਕ ਯੂ ਜੀ,
1: ਥੈਂਕ ਯੂ,
0: ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਸ ਤਰ੍ਹਾਂ ਜੀ ਮੁਹੰਮਦ ਜੀ ਦੁਬਈ ਤੋਂ ਜੁੜੇ ਸਨ ਤੇ ਲੋ ਆਪਣੇ ਨਾਲ ਜੁੜੇ ਹੋਏ ਨੇ, ਕਹਿੰਦੇ ਨੇ ਆਪਣੇ ਸੁਰਜੀਤ ਫਲੇੜਾ ਜੀ, ਉਹਨਾਂ ਦੇ ਸੁਨੇਹੇ ਵੀ ਆਏ ਨੇ। ਵਧੀਆ ਲੱਗਿਆ ਜੀ, ਪਰਿਵਾਰ ਦੇ ਵਿੱਚ ਨਵਾਂ ਐਂਟਰੀ ਜਿਹੜੀ ਆਪਣੇ ਹੋਈ ਹੈ ਤੇ ਪਰਿਵਾਰ ਦੇ ਵਿੱਚ ਵਾਧਾ ਹੋਇਆ। ਆਪਣੇ ਸੁਰਜੀਤ ਫਲੇੜਾ ਜੀ ਦਾ ਬਹੁਤ ਬਹੁਤ ਨਿੱਘਾ ਸਵਾਗਤ ਹੈ ਦੁਆਬਾ ਰੇਡੀਓ ਦੇ ਛੋਟੇ ਜਿਹੇ ਪਰਿਵਾਰ ਦੇ ਵਿੱਚ। ਤੇ ਕਹਿੰਦੇ ਨੇ ਕਿ ਅੱਜ ਪਹਿਲੀ ਵਾਰ ਸੁਣਿਆ ਵੀਰ ਜੀ, ਗੀਤਕਾਰ ਸੁਰਜੀਤ ਫਲੇੜਾ ਜੀ ਤੇ ਜ਼ਿਲ੍ਹਾ ਸੰਗਰੂਰ ਤੋਂ ਨੇ ਤੇ ਬਹੁਤ ਵਧੀਆ ਪ੍ਰੋਗਰਾਮ ਹੈ ਕਹਿੰਦੇ ਜੀ, ਮਜ਼ਾ ਆਨੰਦ ਆ ਰਿਹਾ ਜੀ। ਸ਼ੁਕਰੀਆ ਬਾਈ ਜੀ, ਬਹੁਤ ਬਹੁਤ ਸ਼ੁਕਰੀਆ। ਕਿਸੇ ਦਿਨ ਤਾਂ ਆਵਾਜ਼ ਵੀ ਤੁਹਾਡੀ ਸੁਣਾਂਗੇ ਤੇ ਤੁਹਾਡੇ ਤੋਂ ਗੀਤਾਂ ਦਾ ਵੀ ਕੁਝ ਨਾ ਕੁਝ ਗਿਆਨ ਲਵਾਂਗੇ ਤੇ ਉਹਦੇ ਬਾਰੇ ਵੀ ਆਪਾਂ ਗੱਲਾਂ ਬਾਤਾਂ ਕਦੇ ਕਦੇ ਕਦੇ ਕਰ ਲੈਂਦੇ ਹਾਂ। ਤੇ ਉਮੀਦ ਰਹੇਗੀ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਤੁਹਾਡੀ ਆਵਾਜ਼ ਵੀ ਸੁਣਨ ਨੂੰ ਮਿਲੇਗੀ ਤੇ ਨਾਲ ਗੀਤਾਂ ਦੇ ਵਿੱਚ ਗੀਤਾਂ ਦਾ ਅੰਦਾਜ਼ ਉਹਦੇ ਬਾਰੇ

ਸਾਰੀ ਚਰਚਾ ਵੀ ਕਰਾਂਗੇ ਜੀ ਸਮੇਂ ਸਮੇਂ ਦੇ ਉੱਤੇ। ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਤੇ ਇਸੇ ਤਰ੍ਹਾਂ ਲਓ ਦੋਸਤੋ ਆਪਾਂ ਖਬਰਾਂ ਦੀ ਸਮਾਪਤੀ ਕਰਕੇ ਫਿਰ ਕਹਾਣੀ ਸੁਣਾਉਂਦੇ ਹਾਂ ਉਪਰੀ ਹਵਾ। ਪੁਤਿਨ ਦੀ ਗੱਲ ਕਰੀਏ, ਮੋਦੀ ਸਾਹਿਬ ਦੇ ਨਾਲ ਮੀਟਿੰਗ ਹੋਣ ਜਾ ਰਹੀ ਹੈ ਸੁਖੋਈ 57 ਪੰਜਵੀਂ ਪੀੜ੍ਹੀ ਦੇ ਜੈੱਟ ਵੇਚਣ ਦੇ ਬਾਰੇ ਰੂਸ ਅਤੇ ਭਾਰਤ ਵਿਚਾਲੇ ਜਿਹੜੀ ਹੈ ਅਹਿਮ ਜਿਹੜੀ ਚਰਚਾ ਹੋਏਗੀ। ਇਸ ਹਫ਼ਤੇ ਸ਼ੁੱਕਰਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਿਲਣੀ ਦੇ ਦੌਰਾਨ ਭਾਰਤ ਨੂੰ ਸੁਖੋਈ 57 ਜੈੱਟਾਂ ਦੀ ਜਿਹੜੀ ਹੈ ਵਿਕਰੀ ਦਾ ਮੁੱਦਾ ਜਿਹੜਾ ਏਜੰਡੇ ਦੇ ਉੱਤੇ ਹੋਏਗਾ। ਮੰਗਲਵਾਰ ਅੱਜ ਇੱਕ ਆਨਲਾਈਨ ਮੀਡੀਆ ਬਰੀਫਿੰਗ ਦੇ ਵਿੱਚ ਭਾਰਤੀ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਵਿੱਚ ਹੋਏ ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੂੰ ਸੁਖੋਈ 57 ਦੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਮਸ਼ੀਨਾਂ ਨੂੰ ਭਾਰਤ ਨੂੰ ਵੇਚਣ ਦਾ ਮੁੱਦਾ ਜਿਹੜਾ ਏਜੰਡੇ ਦੇ ਵਿੱਚ ਹੈ। ਪੇਸਕੋਵ ਨੇ ਰੂਸੀ ਰਾਜ ਦੇ ਦੁਆਰਾ ਸੰਚਾਲਿਤ ਨਿਊਜ਼ ਆਊਟਲੈਟ ਸਪੂਟਨਿਕ ਦੁਬਾਰਾ ਜਿਹੜਾ ਮੇਜ਼ਬਾਨੀ ਕੀਤੀ ਗਈ ਹੈ ਤੇ ਬਰੀਫਿੰਗ ਦੇ ਵਿੱਚ ਕਿਹਾ ਗਿਆ ਕਿ ਭਾਰਤੀ ਪਾਕਿਸਤਾਨਕ ਉਤਪਾਦਨ ਦੇ ਲਈ ਤਕਨਾਲੋਜੀ ਤਬਦੀਲੀ ਚਾਹੁੰਦਾ ਹੈ ਤੇ ਇਹ ਵਾਧੂ ਵਿਚਾਰ ਵਟਾਂਦਰੇ ਦਾ ਵਿਸ਼ਾ ਹੈ ਜੋ ਕਿ ਚੱਲ ਰਹੇ ਨੇ। ਤਕਨਾਲੋਜੀ ਤਬਦੀਲੀ ਦੇ ਮੁੱਦੇ ਨੂੰ ਸਮਝਾਉਂਦੇ ਹੋਏ ਪੇਸਕੋਵ ਨੇ ਕਿਹਾ ਕਿ ਹਰ ਦੇਸ਼ ਨਵੀਂ ਤਕਨਾਲੋਜੀ ਨੂੰ ਆਪਣੇ ਕੋਲ ਰੱਖਣਾ ਚਾਹੁੰਦਾ ਹੈ ਪਰ ਭਾਰਤ ਦੇ ਨਾਲ ਉੱਨਤ ਰਣਨੀਤਿਕ ਜਿਹੜਾ ਭਾਈਵਾਲੀ ਨੂੰ ਦੇਖਦੇ ਹੋਏ ਅਸੀਂ ਆਪਣੇ ਭਾਰਤੀ ਭਾਈਵਾਲਾਂ ਦੇ ਨਾਲ ਉਨ੍ਹਾਂ ਤਕਨਾਲੋਜੀਆਂ ਨੂੰ ਸਾਂਝਾ ਕਰਨ ਦੀਆਂ ਸੰਭਾਵਨਾਵਾਂ ਦੇ ਬਾਰੇ ਚਰਚਾ ਕਰਾਂਗੇ ਜੇ ਉਹ ਉਪਲਬਧ ਹੋਣ ਤਾਂ। ਸੁਖੋਈ 57 ਪੰਜਵੀਂ ਪੀੜ੍ਹੀ ਦਾ ਇੱਕ ਜੈੱਟ ਹੈ ਤੇ ਅਮਰੀਕਾ ਤੇ ਇਸਦੇ ਨਾਟੋ ਸਹਿਯੋਗੀ ਜਿਹੜੇ ਨੇ F-35 ਦੀ ਵਰਤੋਂ ਕਰਦੇ ਹੈ ਜਦੋਂ ਕਿ ਚੀਨ ਦੇ ਕੋਲ ਪੰਜਵੀਂ ਪੀੜ੍ਹੀ ਦਾ ਜੈੱਟ J-35 ਹੈ ਤੇ ਹੁਣ ਇਹ ਪਾਕਿਸਤਾਨ ਨੂੰ ਵੀ ਉਹੀ ਮੁਹੱਈਆ ਕਰਵਾ ਰਿਹਾ। ਪੇਸਕੋਵ ਨੇ ਕਿਹਾ ਕਿ ਭਾਰਤ ਅਤੇ ਰੂਸ ਵਿਸ਼ਵ ਪੱਧਰ ਦੇ ਉੱਤੇ ਉਨ੍ਹਾਂ ਨੂੰ ਕਿਨਾਰਾ ਪ੍ਰਦਾਨ ਕਰਨ ਦੇ ਲਈ ਸਾਂਝੇ ਤੌਰ ਦੇ ਉੱਤੇ ਤਿਆਰ ਕੀਤੀਆਂ ਮਿਜ਼ਾਈਲਾਂ ਦੇ ਵਿੱਚ ਸੋਧ ਕਰਨ ਸਮੇਤ ਰੱਖਿਆ ਸਹਿਯੋਗ ਨੂੰ ਵਧਾਉਣ ਬਾਰੇ ਚਰਚਾ ਕਰਨ ਦੀ ਕੋਸ਼ਿਸ਼ ਕਰ ਰਹੇ ਹੈ। ਜਿਵੇਂ ਕਿ ਉਨ੍ਹਾਂ ਨੇ 12 ਤੇ 13 ਸਤੰਬਰ ਨੂੰ ਨਵੀਂ ਦਿੱਲੀ ਦੇ ਵਿੱਚ ਬ੍ਰਿਕਸ ਨੇਤਾਵਾਂ ਦੇ ਸੰਮੇਲਨ ਦੇ ਮੌਕੇ ਦੇ ਉੱਤੇ ਹੋਣ ਵਾਲੀ ਦੁਵੱਲੀ ਗੱਲਬਾਤ ਦੇ ਬਾਰੇ ਵੀ ਗੱਲ ਜਿਹੜੀ ਇਹਦੇ ਵਿੱਚ ਕੀਤੀ ਹੈ। ਪੇਸਕੋਵ ਨੇ ਜ਼ਿਕਰ ਕੀਤਾ ਕਿ ਕਿਵੇਂ ਦੋਵੇਂ ਦੇਸ਼ ਬ੍ਰਹਮੋਸ ਵਰਗੀਆਂ ਮਿਜ਼ਾਈਲਾਂ ਦਾ ਸਾਂਝੇ ਤੌਰ ਦੇ ਉੱਤੇ ਉਤਪਾਦਨ ਕਰ ਰਹੇ ਨੇ ਤੇ ਉਨ੍ਹਾਂ ਨੂੰ ਹੋਰ ਵੀ ਬਿਹਤਰ ਬਣਾਉਣ ਦੇ ਲਈ ਉਨ੍ਹਾਂ ਦੇ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹੈ। ਭਾਰਤ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ S-400 ਹਵਾਈ ਰੱਖਿਆ ਮਿਜ਼ਾਈਲਾਂ ਦੀ ਮੰਗ ਕਰਨ ਤੇ ਕ੍ਰੈਮਲਿਨ ਦੇ ਬੁਲਾਰੇ ਨੇ ਕਿਹਾ ਕਿ ਕਈ ਮਾਮਲਿਆਂ ਦੇ ਉੱਤੇ ਚਰਚਾ ਜਿਹੜੀ ਕੀਤੀ ਜਾਵੇਗੀ। ਦੂਸਰੇ ਪਾਸੇ ਰੂਸ ਨੇ ਜਿਹੜਾ ਹੈ ਚੇਤਾਵਨੀ ਦੇ ਦਿੱਤੀ ਹੈ ਆਪਣੇ ਜਰਮਨੀ ਨੂੰ। ਰੂਸ ਦੇ ਵੱਲੋਂ ਜਰਮਨੀ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਹੈ ਤੇ ਸੇਂਟ ਪੀਟਰਸਬਰਗ ਦੇ ਵਿੱਚ ਕੌਂਸਲੇਟ ਬੰਦ ਕਰਨ ਦੇ ਹੁਕਮ ਦੇ ਦਿੱਤੇ ਹੈ। ਰੂਸ ਦੇ ਵਿਦੇਸ਼ ਮੰਤਰਾਲੇ ਨੇ ਸੋਮਵਾਰ ਕੱਲ੍ਹ ਬੀਤੇ ਦੇ ਵਿੱਚ ਲੇਟ ਸੇਂਟ ਪੀਟਰਸਬਰਗ ਵਿੱਚ ਜਰਮਨ ਕੌਂਸਲੇਟ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਨੇ ਤੇ ਜਵਾਬੀ ਕਾਰਵਾਈ ਦੋਵਾਂ ਦੇਸ਼ਾਂ ਵਿਚਕਾਰ ਵੱਧ ਰਹੇ ਤਣਾਅ ਨੂੰ ਦਰਸਾਉਂਦੀ ਹੈ। ਰੂਸੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਜਰਮਨ ਕੌਂਸਲੇਟ ਨੂੰ ਆਪਣਾ ਕੰਮਕਾਜ ਜਾਣੀ ਕਿ ਬੰਦ ਕਰਨਾ ਪਵੇਗਾ ਤਾਂ ਇਸਦੇ ਕਰਮਚਾਰੀਆਂ ਨੂੰ 18 ਸਤੰਬਰ ਤੱਕ ਰੂਸ ਛੱਡਣਾ ਹੋਵੇਗਾ। ਮੰਤਰਾਲੇ ਨੇ ਦੇਸ਼ ਦੇ ਵਿੱਚ ਜਾਣੀ ਕਿ ਅੰਬੈਸੀ ਦੀ ਗੱਲ ਹੈ ਵਿੱਚ ਜਰਮਨ ਸਭਿਆਚਾਰਕ ਕੇਂਦਰਾਂ ਨੂੰ ਬੰਦ ਕਰਨ ਦੇ ਪਹਿਲੇ ਐਲਾਨੇ ਫੈਸਲੇ ਨੂੰ ਦੁਹਰਾਇਆ ਅਤੇ ਕਿਹਾ ਕਿ ਉਨ੍ਹਾਂ ਦੇ ਕਰਮਚਾਰੀਆਂ ਨੂੰ ਐਤਵਾਰ ਤੱਕ ਜਿਹੜਾ ਆਉਣ ਵਾਲਾ ਐਤਵਾਰ ਹੈ ਹਰ ਹਾਲਤ ਦੇ ਵਿੱਚ ਦੇਸ਼ ਛੱਡ ਦੇਣਾ ਚਾਹੀਦਾ ਤੇ ਮੰਤਰਾਲੇ ਨੇ ਆਖਰ ਚ ਕਿਹਾ ਕਿ ਕਦਮ ਜਿਹੜੇ ਨੇ ਇਹ ਜਰਮਨੀ ਦੇ ਉਸ ਫੈਸਲੇ ਦੇ ਜਵਾਬ ਦੇ ਵਿੱਚ ਚੁੱਕੇ ਗਏ ਨੇ ਜਿਸ ਦੇ ਤਹਿਤ ਬੁੱਧਵਾਰ ਨੂੰ ਬਾਨ ਦੇ ਵਿੱਚ ਰੂਸੀ ਕੌਂਸਲੇਟ ਅਤੇ ਜਰਮਨੀ ਦੀ ਰਾਜਧਾਨੀ ਬਰਲਿਨ ਦੇ ਵਿੱਚ ਰੂਸੀ ਹਾਊਸ ਸਭਿਆਚਾਰਕ ਕੇਂਦਰ ਨੂੰ ਬੰਦ ਕਰ ਦਿੱਤਾ ਗਿਆ ਸੀਗਾ। ਟਰੰਪ ਨੇ ਇਰਾਨ ਦੇ ਨਕਸ਼ੇ ਦੇ ਉੱਤੇ ਲਾਈ ਹੈ ਆਪਣੀ ਫੋਟੋ, ਇਹ ਨਹੀਂ ਟਲਦਾ। ਕਦੇ ਚੰਦ ਤੇ ਪਹੁੰਚ ਜਾਂਦਾ ਹੈ ਕਹਿੰਦਾ ਸਾਡਾ ਹੈ ਤੇ ਕਦੇ ਕਹਿੰਦਾ ਹੋਰਮੁਜ ਸਾਡਾ ਹੈ ਤੇ ਕਦੇ ਕਹਿ ਦਿੰਦਾ ਭਾਈ ਗ੍ਰੀਨਲੈਂਡ ਸਾਡਾ ਹੈ ਤੇ ਕਦੇ ਕਹਿ ਦਿੰਦਾ ਕੈਨੇਡਾ 55ਵਾਂ ਸੂਬਾ ਹੈ ਸਾਡਾ ਹੈ ਤੇ ਹੁਣ ਇਹਨੇ ਨਵਾਂ ਹੀ ਕੰਮ ਕਰ ਦਿੱਤਾ ਹੈ। ਟਰੰਪ ਨੇ ਇਰਾਨ ਦੇ ਨਕਸ਼ੇ ਦੇ ਉੱਤੇ ਫੋਟੋ ਲਾ ਦਿੱਤੀ ਹੈ ਤੇ ਕਹਿੰਦਾ ਕਿ ਅਮਰੀਕੀ ਰਾਸ਼ਟਰਪਤੀ ਇਰਾਨ ਦੇ ਖਿਲਾਫ਼ ਸੋਸ਼ਲ ਮੀਡੀਆ ਦੇ ਉੱਤੇ ਲਗਭਗ ਇੱਕ ਘੰਟੇ ਦੇ ਵਿੱਚ ਇੱਕ ਤੋਂ ਬਾਅਦ 7 ਪੋਸਟਾਂ ਕੀਤੀਆਂ। ਇਨ੍ਹਾਂ ਪੋਸਟਾਂ ਦੇ ਵਿੱਚ ਉਨ੍ਹਾਂ ਨੇ ਇਰਾਨ ਦੀ ਕਮਜ਼ੋਰ ਆਰਥਿਕਤਾ, ਡਿੱਗਦੀ ਤੇਲ ਬਰਾਮਦ ਅਤੇ ਕਮਜ਼ੋਰ ਹੁੰਦੀ ਕਰੰਸੀ ਨੂੰ ਜਿਹੜਾ ਨਿਸ਼ਾਨਾ ਬਣਾਇਆ। ਇਰਾਨ ਦੇ ਨਕਸ਼ੇ ਦੇ ਉੱਤੇ ਆਪਣੀ ਤਸਵੀਰ ਲਾ ਕੇ ਵੀ ਪੋਸਟ ਕੀਤਾ ਤੇ ਸਭ ਤੋਂ ਵੱਧ ਧਿਆਨ ਖਾਰਗ ਟਾਪੂ ਦੇ ਨਾਲ ਜੁੜੀ ਜਿਹੜੀ ਹੈ ਜੁੜੀ ਹੈ ਜੋ ਕਿ AI ਤਸਵੀਰ ਨੇ ਖਿੱਚਿਆ ਜਿਸ ਦੇ ਵਿੱਚ ਤੇਲ ਟਿਕਾਣਿਆਂ ਦੇ ਉੱਤੇ ਬੰਬਾਰੀ ਹੁੰਦੀ ਦਿਖਾਈ ਗਈ ਤੇ ਲਿਖਿਆ ਸੀ ਕਿ ਬਾਏ ਬਾਏ ਖਾਰਗ। ਟਰੰਪ ਨੇ ਇੱਕ ਗ੍ਰਾਫਿਕ ਸ਼ੇਅਰ ਕਰਕੇ ਦਾਅਵਾ ਕਰ ਦਿੱਤਾ ਕਿ ਹੋਰਮੁਜ਼ ਤੋਂ ਹੁਣ ਲਗਭਗ 1.8 ਕਰੋੜ ਬੈਰਲ ਤੇ ਰੋਜ਼ਾਨਾ ਲੰਘ ਰਿਹਾ ਜਦਕਿ ਪਹਿਲਾਂ ਇਹ ਅੰਕੜਾ ਲਗਭਗ 2 ਕਰੋੜ ਬੈਰਲ ਪ੍ਰਤੀ ਦਿਨ ਸੀ ਤੇ ਟਰੰਪ ਨੇ ਇਰਾਨ ਦੇ ਤੇਲ ਬਰਾਮਦ ਦਾ ਗ੍ਰਾਫਿਕ ਸ਼ੇਅਰ ਕੀਤਾ ਹੈ।
ਇਸ ਦੇ ਵਿਚ ਦਾਵਾ ਕੀਤਾ ਗਿਆ ਕਿ 2025 ਦੀ ਸ਼ੁਰੂਆਤ ਦੇ ਵਿਚ ਲਗਭਗ 20 ਲੱਖ ਬੈਰਲ ਪ੍ਰਤੀ ਦਿਨ ਦਾ ਜਿਹੜਾ ਐਕਸਪੋਰਟ 2026 ਦੇ ਵਿਚ ਡਿੱਗ ਕੇ ਲਗਭਗ ਸਿਫ਼ਰ ਤੱਕ ਜਿਹੜਾ ਪਹੁੰਚ ਗਿਆ ਤੇ ਗ੍ਰਾਫਿਕ ਦੇ ਵਿਚ ਕੁਝ ਸੁਧਾਰ ਜਿਹੜਾ ਦਿਖਾਇਆ ਗਿਆ ਤੇ ਪਰ ਤੀਜੀ ਤਿਮਾਹੀ ਦੇ ਵਿਚ ਐਕਸਪੋਰਟ ਫਿਰ ਬਹੁਤ ਘੱਟ ਪੱਧਰ ਦੇ ਉੱਤੇ ਆਉਂਦਾ ਨਜ਼ਰ ਆ ਰਿਹਾ ਹੈ। ਆਖਰੀ ਖ਼ਬਰ ਵੱਲ ਨੂੰ ਵੱਧਦੇ ਆ। ਦੇਖੋ ਲੋਕਾਂ ਨੂੰ ਕਿਵੇਂ ਪਤਾ ਲੱਗਦਾ ਹੋਇਆ ਕਿ ਇਹ ਜਿਹੜੀਆਂ ਤਸਵੀਰਾਂ ਨੇ ਜਾਂ ਪੇਂਟਿੰਗਸ ਨੇ ਇੰਨੀਆਂ ਮਹਿੰਗੀਆਂ ਹੋ ਸਕਦੀਆਂ ਨੇ। ਫਰਾਂਸ ਦੇ ਮਿਊਜ਼ੀਅਮ ਦੇ ਵਿਚ ਵੱਡੀ ਡਕੈਤੀ ਹੋਈ ਹੈ ਤੇ 98 ਕਰੋੜ ਦੀਆਂ 4 ਬੇਸ਼ਕੀਮਤੀ ਪੇਂਟਿੰਗਸ ਜਿਹੜੀਆਂ ਨੇ ਲੈ ਕੇ ਚੋਰ ਫਰਾਰ ਹੋ ਗਿਆ ਤੇ ਸੁਰੱਖਿਆ ਪ੍ਰਬੰਧਾਂ ਦੇ ਉੱਤੇ ਸਵਾਲ ਉੱਠ ਗਏ ਨੇ। ਫਰਾਂਸ ਦੇ ਜਿਹੜੇ ਨੇ ਮਸ਼ਹੂਰ ਰੇਨੋਆਰ ਮਿਊਜ਼ੀਅਮ ਦੇ ਵਿਚ ਮੰਗਲਵਾਰ ਅੱਜ 2 ਚੋਰਾਂ ਨੇ ਸੰਨ ਲਗਾ ਕੇ ਜਿਹੜਾ ਕਰੀਬ 98 ਕਰੋੜ ਰੁਪਏ ਦੀਆਂ 4 ਬੇਸ਼ਕੀਮਤੀ ਪੇਂਟਿੰਗਸ ਚੋਰੀ ਕਰ ਲਈਆਂ ਤੇ ਇਸ ਚੋਰੀ ਨੇ ਫਰਾਂਸ ਦੇ ਮਿਊਜ਼ੀਅਮ ਦੀ ਸੁਰੱਖਿਆ ਵਿਵਸਥਾ ਦੇ ਉੱਤੇ ਇੱਕ ਵਾਰ ਫਿਰ ਸਵਾਲ ਖੜੇ ਕਰ ਦਿੱਤੇ ਹੈ ਤੇ ਕੈਂਗਨੇਸ ਸੁਰਮੇਰ ਸ਼ੇਰ ਦੇ ਮੇਅਰ ਬ੍ਰਾਇਨ ਮੈਸਨ ਨੇ ਦੱਸਿਆ ਕਿ ਮਿਊਜ਼ੀਅਮ ਤੋਂ ਚੋਰੀ ਕਰਨ ਤੋਂ ਬਾਅਦ ਫਰਾਰ ਹੁੰਦੇ ਦੋਵੇਂ ਸ਼ੱਕੀ ਵਿਅਕਤੀ ਸ਼ਹਿਰ ਦੇ CCTV ਕੈਮਰਿਆਂ ਦੇ ਵਿਚ ਨਜ਼ਰ ਆਏ ਨੇ ਤੇ ਕਾਲੀ ਦੇ ਵਿਚ ਭੱਜਦੇ ਸਮੇਂ ਚੋਰਾਂ ਦੇ ਹੱਥੋਂ ਜਿਹੜਾ ਇੱਕ ਪੇਂਟਿੰਗ ਉੱਥੇ ਹੀ ਡਿੱਗ ਗਈ ਜਿਸ ਨੂੰ ਪੁਲਿਸ ਨੇ ਬਰਾਮਦ ਜਿਹੜਾ ਕਰ ਲਿਆ ਤੇ ਬਾਕੀ 3 ਕਲਾਕ੍ਰਿਤੀਆਂ ਚੋਰ ਆਪਣੇ ਨਾਲ ਲਿਜਾਣ ਦੇ ਵਿਚ ਕਾਮਯਾਬ ਰਹੇ ਹੈ। ਮੇਅਰ ਮੈਸਨ ਦੇ ਮੁਤਾਬਕ ਮਿਊਜ਼ੀਅਮ ਦਾ ਸੁਰੱਖਿਆ ਅਲਾਰਮ ਸਵੇਰੇ ਠੀਕ 5 ਵੱਜ ਕੇ ਤੜਕੇ 48 ਮਿੰਟ ਤੇ ਵੱਜ ਉੱਠਿਆ ਤੇ ਅਲਾਰਮ ਵੱਜਦੇ ਹੀ ਨਗਰ ਪੁਲਿਸ ਤੁਰੰਤ ਜਿਹੜੀ ਸੀ ਹਰਕਤ ਦੇ ਵਿਚ ਆਈ ਤੇ ਮਹਿਜ 5 ਮਿੰਟਾਂ ਦੇ ਅੰਦਰ ਮੌਕੇ ਤੇ ਪਹੁੰਚੀ ਤੇ ਪੁਲਿਸ ਦੇ ਪਹੁੰਚਣ ਤੱਕ ਜਿਹੜਾ ਚੋਰ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਚੁੱਕੇ ਸੀ। ਇਹ ਮਿਊਜ਼ੀਅਮ ਮਸ਼ਹੂਰ ਫਰਾਂਸੀਸੀ ਜਿਹੜਾ ਪ੍ਰਭਾਵਵਾਦੀ ਚਿੱਤਰਕਾਰ ਪਿਆਰ ਅਗਸਤ ਜਿਹੜਾ ਰੇਨੋਆਰ ਨੂੰ ਸਮਰਪਿਤ ਹੈ ਤੇ 1919 ਦੇ ਵਿਚ ਉਨ੍ਹਾਂ ਦੀ ਮੌਤ ਤੋਂ ਪਹਿਲਾਂ ਇਹ ਉਨ੍ਹਾਂ ਦਾ ਆਖਰੀ ਘਰ ਸੀਗਾ ਤੇ ਬਾਅਦ ਦੇ ਵਿਚ ਸਾਲ 1960 ਚ ਇਸ ਘਰ ਨੂੰ ਮਿਊਜ਼ੀਅਮ ਦੇ ਵਿਚ ਤਬਦੀਲ ਕਰ ਦਿੱਤਾ ਗਿਆ ਤੇ ਇੱਥੇ ਉਨ੍ਹਾਂ ਦੀਆਂ ਸ਼ਾਨਦਾਰ ਪੇਂਟਿੰਗ ਦੇ ਨਾਲ ਨਾਲ ਉਨ੍ਹਾਂ ਦੇ ਜੀਵਨ ਦੇ ਨਾਲ ਜੁੜੀਆਂ ਨਿੱਜੀ ਚੀਜ਼ਾਂ ਵੀ ਜਿਹੜੀਆਂ ਸੰਭਾਲ ਕੇ ਰੱਖੀਆਂ ਗਈਆਂ। ਇਨ੍ਹਾਂ ਦੇ ਵਿਚ ਉਨ੍ਹਾਂ ਦਾ ਚਿੱਤਰ ਫਲਕ ਅਤੇ ਵੀਲ ਚੇਅਰ ਵੀ ਜਿਹੜਾ ਸ਼ਾਮਲ ਹੈ। ਇਹ ਚੋਰੀ ਅਜਿਹੇ ਸਮੇਂ ਹੋਈ ਹੈ ਜਦੋਂ 1 ਸਾਲ ਤੋਂ ਵੀ ਘੱਟ ਸਮਾਂ ਪਹਿਲਾਂ ਪੈਰਿਸ ਦੇ ਸਭ ਤੋਂ ਸੁਰੱਖਿਅਤ ਮੰਨੇ ਜਾਣ ਵਾਲੇ ਲੂਵਰ ਮਿਊਜ਼ੀਅਮ ਦੇ ਵਿਚ ਦਿਨ ਦਿਹਾੜੇ ਇੱਕ ਵੱਡੀ ਚੋਰੀ ਹੋਈ ਤੇ ਉਸ ਵਾਰਦਾਤ ਦੇ ਵਿਚ ਚੋਰਾਂ ਨੇ ਕਰੀਬ $100 ਮਿਲੀਅਨ ਦੀਆਂ 8 ਬੇਸ਼ਕੀਮਤੀ ਚੀਜ਼ਾਂ ਚੋਰੀ ਕਰ ਲਈਆਂ ਸੀ ਤੇ ਰੇਨੋਆਰ ਮਿਊਜ਼ੀਅਮ ਦੀ ਇਸ ਨਵੀਂ ਘਟਨਾ ਨੇ ਕਲਾ ਜਗਤ ਦੇ ਵਿਚ ਲੂਵਰ ਮਿਊਜ਼ੀਅਮ ਦੀ ਉਸ ਚਰਚਿਤ ਚੋਰੀ ਦੀਆਂ ਯਾਦਾਂ ਇੱਕ ਵਾਰ ਫਿਰ ਤਾਜ਼ੀਆਂ ਕਰ ਛੱਡੀਆਂ ਨੇ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਅੱਗੇ ਆਖਰ ਦੇ ਵਿੱਚ ਤੁਹਾਡੇ ਨਾਲ ਕਹਾਣੀ ਸਾਂਝੀ ਕਰਦੇ ਹਾਂ ਤੇ ਲਾਈਨਾਂ ਖੁੱਲੀਆਂ ਨੇ 1-2 ਮਿੰਟ ਦੇ ਲਈ ਤੇ ਉਸ ਤੋਂ ਬਾਅਦ ਫਿਰ ਮੈਂ ਕਹਾਣੀ ਸੁਣਾਉਂਦੇ ਸਮੇਂ ਦੋਸਤੋ ਕਾਲ ਨਹੀਂ ਲੈ ਪਾਵਾਂਗਾ, ਮਾਫ਼ੀ ਚਾਹੁੰਦਾ ਹੈ ਤੇ ਆਖਰ ਦੇ ਵਿੱਚ ਕਾਲ ਲਵਾਂਗਾ ਕਹਾਣੀ ਤੋਂ ਬਾਅਦ ਜੇ ਤੁਸੀਂ ਕਾਲ ਕਰਨੀ ਚਾਹੋਗੇ ਤੇ ਸਟੂਡੀਓ ਦਾ ਨੰਬਰ +358 449 7619 ਹੈ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਤੇ ਆਪਣੇ ਬਹੁਤ ਬਹੁਤ ਸ਼ੁਕਰੀਆ ਬਲਵੀਰ ਸਿੰਘ ਸੈਣੀ ਸਾਹਿਬ ਦਾ ਵੀ। ਤੇ ਇਸੇ ਤਰ੍ਹਾਂ ਦੋਸਤੋ ਪ੍ਰੋਗਰਾਮ ਜਿਹੜਾ ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਸੀਂ ਸੁਣਦੇ ਹੋ ਤੇ ਜ਼ਿੰਦਗੀ ਨਾਮਾ ਹਾਲ ਏ ਦੁਨੀਆਂ ਸ਼ਾਮ ਨੂੰ ਭਾਰਤੀ ਸਮੇਂ ਦੇ ਅਨੁਸਾਰ 9:30 ਵਜੇ ਤੋਂ ਲੈ ਕੇ ਆਪਣੇ 11-12 ਵਜੇ ਤੱਕ ਇਹ ਪ੍ਰੋਗਰਾਮ ਜਿਹੜਾ ਲਾਈਵ ਹੁੰਦਾ ਹੈ ਤੇ ਜਿਸ ਦੇ ਵਿੱਚ ਤੁਸੀਂ ਲਾਈਵ ਕਾਲ ਕਰਕੇ ਆਪਣੇ ਵਿਚਾਰ, ਆਪਣੇ ਅੰਦਾਜ਼, ਆਪਣਾ ਕੁਝ ਵੀ ਜਿਹੜੀ ਹੈ ਸਮਾਜ ਦੇ ਪ੍ਰਤੀ ਕੋਈ ਸੁਚੇਤ ਸੁਨੇਹਾ ਦੇਣਾ ਚਾਹੁੰਦੇ ਹੋ ਜਾਂ ਆਪਣਾ ਕੋਈ ਐਕਸਪੀਰੀਅੰਸ ਸਾਂਝਾ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਕਿਸੇ ਕਲਾ ਦੇ ਨਾਲ ਜੁੜੇ ਹੋਏ ਹੋ, ਇਸ ਤਰ੍ਹਾਂ ਜਿਹੜਾ ਗੱਲਾਂ ਬਾਤਾਂ ਹੁੰਦੀਆਂ ਨੇ, ਹਰ ਰੋਜ਼ ਵੱਖਰਾ ਵੱਖਰਾ ਪ੍ਰੋਗਰਾਮ ਹੁੰਦਾ ਹੈ ਤੇ ਉਹਦੇ ਵਿੱਚ ਤੁਸੀਂ ਆਪਣੀ ਜਿਹੜੀ ਹੈ ਯੋਗਦਾਨ ਪਾ ਸਕਦੇ ਹੋ, ਗੱਲਬਾਤ ਅੱਗੇ ਚਲਾ ਸਕਦੇ ਹੋ, ਮਨ ਦੇ ਵਿੱਚ ਕੁਝ ਵਿਚਾਰ ਆਉਂਦਾ ਦੋਸਤਾਂ ਤੱਕ ਪਹੁੰਚਾ ਸਕਦੇ ਹੋ ਤੇ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਤੁਸੀਂ ਜੁੜ ਸਕਦੇ ਹੋ ਜੀ। ਇਸੇ ਤਰ੍ਹਾਂ ਯੂਟਿਊਬ ਦੇ ਉੱਤੇ ਓਫੀਸ਼ੀਅਲ ਆਪਣਾ ਦੁਆਬਾ ਰੇਡੀਓ ਨੂੰ ਸਰਚ ਕਰ ਸਕਦੇ ਹੋ ਤੇ ਨਾਲ ਦੀ ਨਾਲ ਟੈਲੀਗ੍ਰਾਮ ਦੇ ਵਿੱਚ ਵੀ ਅਵੇਲੇਬਲ ਹੈ ਜੀ ਤੇ ਆਪਣਾ ਦੁਆਬਾ ਰੇਡੀਓ ਦਾ ਗਰੁੱਪ ਹੈ, ਜੇ ਕੋਈ ਦੋਸਤ ਉਹਦੇ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ ਤਾਂ ਉਹਦੇ ਵਿੱਚ ਸ਼ਮੂਲੀਅਤ ਦੇ ਲਈ ਤੁਸੀਂ ਨੰਬਰ +358 449 7619 ਸਟੂਡੀਓ ਦਾ ਨੰਬਰ ਹੈ ਤੇ ਪਿਆਰਾ ਜਿਹਾ ਨਾਂ ਲਿਖ ਕੇ ਤੇ ਥੱਲੇ ਲਿਖ ਦਿਓ ਗਰੁੱਪ ਦੇ ਵਿੱਚ ਜਿਹੜਾ ਸ਼ਾਮਲ ਕਰ ਲਓ ਤੇ ਉਹਦੇ ਵਿੱਚ ਤੁਹਾਨੂੰ ਫਾਲਤੂ ਦਾ ਕੋਈ ਵੀ ਸੁਨੇਹਾ ਦੋਸਤੋ ਨਹੀਂ ਆਵੇਗਾ ਤੇ ਸਿਰਫ ਜਿਹੜਾ ਲਾਈਵ ਪ੍ਰੋਗਰਾਮ ਦਾ ਹੁੰਦਾ ਹੈ ਜੀ ਉਹ ਨੋਟੀਫਿਕੇਸ਼ਨ ਤੇ ਲਿੰਕ ਹੀ ਆਵੇਗਾ, ਉਸ ਤੋਂ ਵਾਧੂ ਕੁਝ ਨਹੀਂ ਆਉਂਦਾ ਤੇ ਦਿਨ ਦੇ ਵਿੱਚ ਇੱਕ ਘੱਟੋ ਘੱਟ ਇੱਕ ਸੁਨੇਹਾ, ਵੱਧ ਤੋਂ ਵੱਧ ਦੋ ਸੁਨੇਹੇ ਹੀ ਆਉਣਗੇ ਜੀ। ਤੇ ਲਓ ਜੀ ਮੇਰਾ ਫੋਨ ਹੋ ਗਿਆ ਸਟੱਕ ਤੇ ਕਹਿੰਦਾ ਭਾਈ ਮੈਂ ਨਹੀਂ ਚੱਲਦਾ
ਤੇ ਮੈਂ ਕੋਸ਼ਿਸ਼ ਕਰ ਰਿਹਾ ਚਲੋ ਤੁਹਾਨੂੰ ਕਹਾਣੀ ਸੁਣਾਈਏ ਤੇ ਥੋੜਾ ਜਿਹਾ ਮਿਊਜ਼ਿਕ ਵੀ ਪਿੱਛੇ ਲਾਈਏ, ਪਰ ਦੇਖਦੇ ਹਾਂ ਇਹ ਕੀ ਕਹਿੰਦਾ ਹੈ ਤੇ ਨਾਲ ਕਹਾਣੀ ਸੁਣਾਉਂਦੇ ਹਾਂ ਤੁਹਾਨੂੰ। ਅੱਜ ਬੜੀ ਇੰਟਰਸਟਿੰਗ ਕਹਾਣੀ ਹੋਵੇਗੀ, ਅੱਜ ਵੀ ਜਿਵੇਂ ਪਹਿਲਾਂ ਵੀ ਤੁਹਾਡੇ ਨਾਲ ਸੁਣਾਉਂਦੇ ਹਾਂ, ਸਾਂਝੀ ਕਰਦੇ ਹਾਂ। ਕੋਸ਼ਿਸ਼ ਹੁੰਦੀ ਹੈ ਹਫ਼ਤੇ ਦੇ ਵਿੱਚ ਘੱਟੋ ਘੱਟ ਨਹੀਂ ਤਾਂ ਇੱਕ ਕਹਾਣੀ ਤੁਹਾਡੇ ਨਾਲ ਜ਼ਰੂਰ ਸਾਂਝੀ ਕੀਤੀ ਜਾਵੇ। ਤੁਹਾਡਾ ਹੁੰਗਾਰਾ ਇਹਨਾਂ ਚੀਜ਼ਾਂ ਨੂੰ ਮਿਲਦਾ ਹੈ, ਉਹ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਦੋਸਤੋ ਕਿ ਤੁਸੀਂ ਇਹੋ ਜਿਹੀਆਂ ਚੀਜ਼ਾਂ ਵੀ, ਕਿਤਾਬਾਂ ਦੀ ਦੁਨੀਆ ਜਾਂ ਇਹ ਸਾਰੀਆਂ ਚੀਜ਼ਾਂ ਨੂੰ ਪਸੰਦ ਕਰਦੇ ਹੋ, ਤੇ ਉਹ ਤੁਹਾਡੇ ਸਹਿਯੋਗ ਦੇ ਨਾਲ ਹੀ ਜੇ ਤੁਸੀਂ ਪਸੰਦ ਕਰਦੇ ਹੋ ਤਾਂ ਸਾਡਾ ਹੌਸਲਾ ਵੱਧਦਾ, ਉਹ ਚੀਜ਼ਾਂ ਤੁਹਾਡੇ ਲਈ ਜਿਹੜੀਆਂ ਸਾਂਝੀਆਂ ਕੀਤੀਆਂ ਜਾਣ। ਤੇ ਥੋੜਾ ਜਿਹਾ ਪ੍ਰੋਗਰਾਮ ਜੋ ਹੁੰਦਾ ਹੈ ਸਿਆਸਤ, ਉਹ ਥੋੜਾ ਜਿਹਾ ਵੱਖਰਾ ਵੀ ਹੋ ਜਾਂਦਾ ਹੈ। ਹਰ ਵੇਲੇ ਆਪਾਂ ਸਿਆਸਤ ਦੀ ਉੱਤੇ ਗੱਲਾਂ ਬਾਤਾਂ ਵੀ ਕਰਦੇ ਹਾਂ, ਪਰ ਨਾਲ ਨਾਲ ਵਿਰਸੇ ਵਿਰਾਸਤ ਦੀ ਵੀ ਬਾਤ ਪਾਉਂਦੇ ਹਾਂ। ਤੇ ਲੋ ਫਿਰ ਵਿਰਸੇ ਵਿਰਾਸਤ ਦੇ ਬਾਤ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਵਿਰਸੇ ਵਿਰਾਸਤ ਦੇ ਵਿੱਚੋਂ ਦੋਸਤੋ ਅੱਜ ਗੱਲ ਕਰਾਂਗੇ ਤੁਹਾਡੇ ਨਾਲ, ਅੱਜ ਕਹਾਣੀ ਤੁਹਾਡੇ ਲਈ ਸਾਂਝੀ ਕਰਨ ਜਾ ਰਿਹਾ ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ ਦੇ ਵਿੱਚੋਂ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਹਨਾਂ ਦੀ ਕਹਾਣੀ ਹੀ ਹੈ, ਉਪਰੀ ਹਵਾ। ਇਹ ਉਪਰੀ ਹਵਾ ਕੀ ਕਹਿੰਦੀ ਹੈ? ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰੇ, ਦੁਆਬਾ ਰੇਡੀਓ ਦਾ ਮੰਚ, ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ, ਤੇ ਦੇਖਦੇ ਹਾਂ ਇਹ ਸਾਨੂੰ ਕਹਾਣੀ ਕੀ ਸੁਨੇਹਾ ਦੇਣਾ ਚਾਹੁੰਦੀ ਹੈ, ਕਿੱਥੇ ਲੈ ਕੇ ਜਾਣਾ ਚਾਹੁੰਦੀ ਹੈ।

ਐਨੀਆਂ ਹੋਲੀਆਂ ਤਾਂ ਕੋਈ ਲਾਗੀ ਨੂੰ ਵੀ ਨਾ ਪਾਵੇ। ਜਗੀਰੋ ਦੇ ਹੱਥ ਦੇ ਵਿੱਚ ਕੰਨਾਂ ਦੀਆਂ ਬਾਲੀਆਂ ਫੜੀਆਂ ਹੋਈਆਂ ਨੇ, ਜਿਨ੍ਹਾਂ ਨੂੰ ਹਲਕਾ ਜਿਹਾ ਉਛਾਲ ਕੇ ਵਜ਼ਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪ੍ਰੀਤ ਨੇ ਦੇਖਿਆ ਕਿ ਉਹੀ ਬਾਲੀਆਂ ਨੇ ਜਿਹੜੀਆਂ ਉਸਦੇ ਪੇਕਿਆਂ ਨੇ ਉਸਦੀ ਸੱਸ ਜਗੀਰੋ ਨੂੰ ਪਾਈਆਂ। ਦੋ ਕੁ ਦਿਨਾਂ ਬਾਅਦ ਜਗੀਰੋ ਪ੍ਰੀਤ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਸੁਣਾ ਦਿੰਦੀ, ਕਦੇ ਉਹਨਾਂ ਦੇ ਦਿੱਤੇ ਕੱਪੜਿਆਂ ਦੇ ਵਿੱਚ ਨੁਕਸ ਕੱਢ ਦਿੰਦੀ, ਪਰ ਪ੍ਰੀਤ ਹਮੇਸ਼ਾ ਚੁੱਪ ਕਰ ਜਾਂਦੀ। ਪ੍ਰੀਤ ਦੇ ਵਿਆਹ ਨੂੰ ਅਜੇ ਮਸਾਂ 6 ਕੁ ਮਹੀਨੇ ਹੋਏ ਹੋਣਗੇ। ਬੜਾ ਅਜੀਬੋ ਗਰੀਬ ਵਰਤਾਰਾ ਉਹਨੂੰ ਦੇਖਣ ਨੂੰ ਮਿਲਦਾ ਹੈ। 6 ਮਹੀਨਿਆਂ ਦੇ ਵਿੱਚ ਉਸਨੂੰ ਇਹ ਨਾ ਪਤਾ ਲੱਗ ਸਕਿਆ ਕਿ ਉਸਦੀ ਸੱਸ ਉਸ ਤੋਂ ਖੁਸ਼ ਨਹੀਂ। ਫਿਰ ਉਹ ਸੋਚਦੀ ਹੈ ਕਿ ਸੱਸ ਨੂੰ ਦੇ ਰਿਸ਼ਤੇ ਦੇ ਵਿੱਚ ਇੰਨਾ ਕੁ ਤਾਂ ਸਭ ਮਤਲਬ ਕਿ ਚੱਲਦਾ ਹੀ ਹੈ ਪਾਸੇ। ਜੇਕਰ ਪਿੰਡ ਦੀ ਕੋਈ ਕੁੜੀ ਪ੍ਰੀਤ ਦੇ ਕੋਲ ਸਿਲਾਈ ਕਢਾਈ ਬੁਣਾਈ ਦਾ ਜਿਹੜਾ ਕੋਈ ਨਮੂਨਾ ਲੈਣ ਆ ਜਾਂਦੀ ਤਾਂ ਕਈ ਵਾਰ ਉਸਨੂੰ ਮਹਿਸੂਸ ਹੋਣ ਲੱਗ ਜਾਂਦਾ ਕਿ ਉਸਦੀ ਸੱਸ ਨੂੰ ਇਹ ਸਭ ਚੰਗਾ ਨਹੀਂ ਲੱਗਦਾ। ਖਾਸ ਕਰਕੇ ਉਸ ਵੇਲੇ ਜਦੋਂ ਕੁੜੀਆਂ ਪ੍ਰੀਤ ਦੀ ਤਾਰੀਫ ਕਰਦੀਆਂ। ਕਈ ਵਾਰ ਉਸਦਾ ਜੀ ਕੀਤਾ ਕਿ ਪੁੱਛ ਲਵੇ, ਪਰ ਜਗੀਰੋ ਪ੍ਰੀਤ ਦੀ ਕਹੀ ਗੱਲ ਨੂੰ ਇਸ ਤਰ੍ਹਾਂ ਉਛਾਲਦੀ ਕਿ ਜੋ ਪ੍ਰੀਤ ਨੇ ਸੋਚਿਆ ਵੀ ਨਾ ਹੁੰਦਾ ਤੇ ਉਹੋ ਜਿਹੇ ਮਤਲਬ ਕੱਢ ਲੈਂਦੀ। ਪ੍ਰੀਤ ਨੂੰ ਖਹਿੜਾ ਛਡਾਉਣਾ ਔਖਾ ਹੋ ਜਾਂਦਾ, ਇਸ ਕਰਕੇ ਉਹ ਚੁੱਪ ਰਹਿਣਾ ਹੀ ਜਿਹੜਾ ਠੀਕ ਸਮਝਦੀ ਸੀ। ਭਾਈ ਛੱਡੋ ਭਾਈ, ਕਿਉਂ ਲੜਨਾ, ਕਿਉਂ ਕਲੇਸ਼ ਪਾਉਣਾ। ਜਦੋਂ ਪ੍ਰੀਤ ਜਗੀਰੋ ਦੀ ਕਹੀ ਚੁੱਭਵੀਂ ਗੱਲ ਦੇ ਉੱਤੇ ਵੀ ਚੁੱਪ ਰਹਿੰਦੀ ਤਾਂ ਜਗੀਰੋ ਨੂੰ ਹੋਰ ਵੀ ਖਿਝ ਚੜਦੀ ਹੈ ਕਿ ਮੈਨੂੰ ਜਵਾਬ ਕਿਉਂ ਨਹੀਂ ਦਿੰਦੀ ਕੋਈ। ਕਈ ਵਾਰ ਉਹ ਬੁੜਬੜਾਉਂਦੀ ਤੇ ਮੁਟੰਨ ਜਿਹੀ ਕਿੱਥੋਂ ਸਾਡੇ ਕਰਮਾਂ ਦੇ ਵਿੱਚ ਧਰੀ ਪਈ ਸੀ ਇਹ ਕਹਿ ਦਿੰਦੀ। ਪ੍ਰੀਤ ਨੂੰ ਮਹਿਸੂਸ ਹੋ ਰਿਹਾ ਸੀ ਕਿ ਕਈ ਦਿਨਾਂ ਤੋਂ ਉਸਦੀ ਸੱਸ ਦੇ ਹੱਥੋਂ ਭਾਂਡੇ ਛੁੱਟ ਜਾਂਦੇ ਆ, ਮਤਲਬ ਕਿ ਡਿੱਗ ਜਾਂਦੇ ਆ ਹੱਥ ਚੋਂ। ਕਦੇ ਕਦੇ ਕੋਈ ਦਾਲ ਸਬਜ਼ੀ ਡੁੱਲ ਜਾਂਦੀ ਤੇ ਕਈ ਵਾਰ ਤਾਂ ਉਸਨੂੰ ਮਹਿਸੂਸ ਹੁੰਦਾ ਕਿ ਜਿਵੇਂ ਉਹ ਜਾਣ ਬੁੱਝ ਕੇ ਕਰਦੀ ਹੈ ਇਹ। ਇੱਕ ਦਿਨ ਤਾਂ ਹੱਦ ਹੀ ਹੋ ਗਈ। ਜਗੀਰੋ ਨੇ ਪ੍ਰੀਤ ਨੂੰ ਗਿੱਚਿਓਂ ਫੜ ਲਿਆ, ਨਾਲ ਨਾਲ ਬੋਲ ਰਹੀ ਸੀ, ਮੈਂ ਖਤਮ ਕਰ ਦੂੰ ਇਹਨੂੰ, ਮੁੰਡੇ ਦੇ ਸਿਰ ਦੇ ਵਿੱਚ ਕੁਝ ਪਾ ਕੇ ਵਸ ਦੇ ਵਿੱਚ ਕਰ ਲਿਆ ਇਹਨੇ। ਪ੍ਰੀਤ ਬਹੁਤ ਡਰ ਗਈ। ਉਸਨੇ ਆਪਣੇ ਆਪ ਨੂੰ ਮਸਾਂ ਛੁਡਾਇਆ ਕਿ ਇਹਨੂੰ ਹੋ ਕੀ ਗਿਆ। ਉਸ ਤੋਂ ਬਾਅਦ ਉਸਦੀ ਸੱਸ ਜਗੀਰੋ ਅੰਦਰ ਜਾ ਕੇ ਮੰਜੇ ਦੇ ਉੱਤੇ ਡਿੱਗ ਪਈ। ਪ੍ਰੀਤ ਡਰਦੀ ਡਰਦੀ ਦੇ ਕੋਲ ਵੀ ਨਾ ਗਈ, ਭਈ ਡਰ ਵੀ ਲੱਗਿਆ ਕਿ ਕੋਲ ਜਾਵਾਂ ਕਿਤੇ ਫਿਰ ਨਾ ਫੜ ਲਵੇ। ਸ਼ਾਮ ਨੂੰ ਜਦੋਂ ਉਸਦਾ ਸਹੁਰਾ ਬਲਦੇਵ ਸਿੰਘ ਘਰੇ ਆਇਆ ਨਾ ਤਾਂ ਉਸਦੀ ਜਾਨ ਦੇ ਵਿੱਚ ਜਾਨ ਆ ਗਈ। ਉਹਨੇ ਸਹੁਰੇ ਨੂੰ ਇਹ ਗੱਲ ਦੱਸਣੀ ਜ਼ਰੂਰ ਸਮਝੀ ਕਿ ਦੱਸਾਂ ਬਾਪੂ ਜੀ ਨੂੰ ਕੀ ਹੋਇਆ ਕੀ ਹੈ। ਬਾਪੂ ਜੀ ਬੇਬੇ ਜੀ ਠੀਕ ਨਹੀਂ ਲੱਗਦੇ ਮੈਨੂੰ, ਕਿਸੇ ਡਾਕਟਰ ਨੂੰ ਦਿਖਾ ਦਿਓ ਇਹਨਾਂ ਨੂੰ, ਪਤਾ ਨਹੀਂ ਕੀ ਹੋ ਗਿਆ ਸੀ ਅੱਜ ਤਾਂ ਇਹਨਾਂ ਨੂੰ। ਪਰ ਜਗੀਰੋ ਦੇ ਵਿੱਚੋਂ ਹੀ ਆਪਣੀ ਕੋਈ ਹੋਰ ਗੱਲ ਸੁਣਾਉਣ ਲੱਗ ਪਈ। ਪ੍ਰੀਤ ਨੂੰ ਮੌਕਾ ਹੀ ਨਾ ਦਿੱਤਾ ਕਿ ਆਪਣੀ ਗੱਲ ਕਹਿਣ ਦਾ। ਉਸਦੇ ਸਹੁਰੇ ਨੇ ਦੂਸਰੇ ਦਿਨ ਪ੍ਰੀਤ ਤੋਂ ਸਾਰੀ ਗੱਲ ਸੁਣ ਲਈ ਵੀ ਕੀ ਭਾਣਾ ਵਾਪਰਿਆ। ਖੇਤ ਜਾਣ ਲੱਗਿਆ ਬਲਦੇਵ ਨੇ ਕਿਹਾ, ਉਹਦਾ ਸਹੁਰਾ ਜਿਹੜਾ, ਪ੍ਰੀਤ ਪੁੱਤ ਤੂੰ ਆਪਣਾ ਧਿਆਨ ਰੱਖੀ ਜਰਾ ਘਰੇ, ਅੱਛਾ ਤੇ ਮੈਂ ਆਉਣਾ। ਦੋ ਕੁ ਦਿਨ ਲੰਘੇ, ਜਗੀਰੋ ਨੇ ਫਿਰ ਪ੍ਰੀਤ ਨੂੰ ਗੁੱਤੋਂ ਫੜ ਲਿਆ, ਗਲਿਓਂ ਨਹੀਂ ਫੜਿਆ ਐਤਕੀ, ਗੁੱਤ ਫੜ ਲਈ। ਸਬੱਬ ਦੇ ਨਾਲ ਬਲਦੇਵ ਜਿਹੜਾ ਸੀਗਾ ਉਹਦਾ ਸਹੁਰਾ ਪ੍ਰੀਤ ਦਾ ਖੇਤੋਂ ਘਰੇ ਆ ਗਿਆ। ਉਹਨੇ ਪ੍ਰੀਤ ਨੂੰ ਜਗੀਰੋ ਦੇ ਹੱਥੋਂ ਛੁਡਾਇਆ ਤੇ ਉਸਨੂੰ ਧੱਕਾ ਦੇ ਕੇ ਮੰਜੇ ਦੇ ਉੱਤੇ ਸੁੱਟਤਾ। ਪ੍ਰੀਤ ਡਰ ਦੇ ਨਾਲ ਕੰਬ ਰਹੀ ਹੈ। ਜਗੀਰੋ ਅਜੇ ਵੀ ਕਚੀਚੀਆਂ ਲੈ ਰਹੀ ਹੈ, ਕਚੀਚੀਆਂ ਵੱਟ ਵੱਟ ਕੇ ਤੇ ਬਲਦੇਵ ਸਿੰਘ ਦੇ ਉਹਦੇ ਉਹਨੂੰ ਜਿਹੜਾ ਪਾਣੀ ਦਾ ਗਲਾਸ ਭਰ ਕੇ ਜਗੀਰੋ ਦੇ ਮੂੰਹ ਦੇ ਉੱਤੇ ਮਾਰਿਆ, ਉਹਨੂੰ ਜਿਹੜਾ ਸੀਗਾ ਉਸਨੂੰ ਹੋਸ਼ ਜਿਹੀ ਆਈ। ਕੀ ਹੋ ਗਿਆ ਤੈਨੂੰ, ਕਮਲੀ ਹੋ ਗਈ ਹੈ, ਮੇਰੇ ਤੇ ਪਾਣੀ ਕਿਉਂ ਪਾਇਆ, ਕਹਿੰਦੀ ਤੂੰ ਦੱਸ ਪਹਿਲਾਂ ਤੂੰ ਕੀ ਜਲੂਸ ਕੱਢਣ ਲੱਗੀ ਸੀ। ਬਲਦੇਵ ਗੁੱਸੇ ਦੇ ਨਾਲ ਭਰਿਆ ਪਿਆ, ਮੈਨੂੰ ਤਾਂ ਕੁਛ ਵੀ ਯਾਦ ਨਹੀਂ ਹੈ ਕੀ ਹੋਇਆ ਕੀ ਹੈ, ਪਤਾ ਨਹੀਂ ਕੀ ਹੋ ਗਿਆ ਸੀ ਮੈਨੂੰ। ਪਹਿਲਾਂ ਜਦੋਂ ਬੇਬੇ ਜਿਉਂਦੀ ਸੀ ਨਾ ਉਦੋਂ ਵੀ ਤੇਰਾ ਇਹ ਕੁੱਤਖਾਨਾ ਚੱਲਦਾ ਹੁੰਦਾ ਸੀ, ਮੈਨੂੰ ਲੱਗਦਾ ਮੇਰਾ ਤਬੀਅਤ ਜੂਠਾ ਹੋ ਗਿਆ,
ਗ੍ਰਹਿਣ ਲੱਗਿਆ ਸੀ ਪਿੱਛੇ ਜੇ ਕਈ ਦਿਨ ਹੋ ਗਏ ਨੇ। ਜਿੱਤਲ ਜੁੱਤੀ ਪੋਲੀ ਕਰਨ ਨੂੰ ਤਬੀਤ ਕਹਿੰਦਾ ਹੈ, ਕਹਿੰਦਾ ਕਿ ਮੈਨੂੰ ਲੱਗਦਾ ਕਿ ਮੇਰਾ ਤਬੀਤ ਝੂਠਾ ਹੋ ਗਿਆ, ਗ੍ਰਹਿਣ ਲੱਗ ਗਿਆ ਲੱਗਦਾ ਪਿੱਛੇ ਜੇ ਕਈ ਦਿਨ ਹੋ ਗਏ ਨੇ। ਉਹ ਉਦਾਸ ਜਿਹੀ ਹੋ ਕੇ ਬੋਲੀ, ਤੇ ਹੁਣ ਕੰਮ ਦੇ ਮੌਸਮ ਦੇ ਵਿੱਚ ਮੈਂ ਕਿੱਥੇ ਟਾਈਮ ਕੱਢਾਂ, ਕਹਿੰਦੀ ਹੈ ਸਿਆਣਿਆਂ ਦੇ ਕੋਲ ਜਾਣ ਦਾ, ਉਹਨਾਂ ਤੋਂ ਕੁਝ ਪੁੱਛਾਂ ਕਿ ਹੋਇਆ ਕੀ ਹੈ। ਪ੍ਰੀਤ ਨੇ ਇਹੋ ਜਿਹਾ ਕੁਝ ਕਦੇ ਨਹੀਂ ਸੀ ਦੇਖਿਆ, ਇਸ ਤਰ੍ਹਾਂ ਦਾ ਮਾਹੌਲ ਕੀ ਹੋ ਕੀ ਰਿਹਾ ਹੈ, ਨਾ ਹੀ ਕਦੇ ਸੁਣਿਆ ਸੀ ਧਾਗੇ ਤਬੀਤ ਇਹ ਕੀ ਚੱਕਰ ਹੈ। ਉਸਨੇ ਤਾਂ ਸੁਣਿਆ ਹੋਇਆ ਸੀ ਕਿ ਭੂਤ ਪ੍ਰੇਤ ਕੁਝ ਵੀ ਨਹੀਂ ਹੁੰਦਾ, ਫਿਰ ਇਹ ਕੀ ਹੋਇਆ। ਉਸਨੂੰ ਬੜਾ ਡਰ ਲੱਗਿਆ। ਉਸਦਾ ਪਤੀ 1.5 ਕੁ ਮਹੀਨੇ ਲਈ ਕਿਸੇ ਕੰਬਾਈਨ ਵਾਲੇ ਦੇ ਨਾਲ ਬਾਹਰ ਕਿਤੇ ਕਣਕ ਵੱਢਣ ਗਿਆ ਹੋਇਆ ਹੈ। ਜਦੋਂ ਉਸਦਾ ਫੋਨ ਆਉਂਦਾ ਹੈ, ਕਈ ਵਾਰ ਪ੍ਰੀਤ ਦਾ ਦਿਲ ਕਰਦਾ ਕਿ ਬੇਬੇ ਦੀ ਹਾਲਤ ਦੇ ਬਾਰੇ ਉਹਨੂੰ ਦੱਸੇ, ਉਹਦੇ ਪੁੱਤ ਨੂੰ ਕਿ ਇਹ ਹਰਕਤਾਂ ਕੀ ਕਰਦੀ ਹੈ, ਪਰ ਫਿਰ ਇਹ ਸੋਚ ਕੇ ਚੁੱਪ ਕਰ ਜਾਂਦੀ ਹੈ। ਕਿਉਂ ਘਰੋਂ ਦੂਰ ਬੈਠੇ ਦੀ ਚਿੰਤਾ ਵਧਾਉਣੀ ਹੈ, ਕਿਉਂ ਕਲੇਸ਼ ਪਾਉਣਾ ਹੈ। ਉਸਦਾ ਪਤੀ ਪੜ੍ਹਿਆ ਲਿਖਿਆ ਸੀ, ਪਰ ਕਿੰਨੀ ਕੁ ਦੇਰ ਨੌਕਰੀ ਦੀ ਉਮੀਦ ਦੇ ਉੱਤੇ ਰਹਿੰਦਾ, ਆਖਰ ਕੰਮ ਤਾਂ ਕੁਝ ਧੰਦਾ ਕਰਨਾ ਹੀ ਹੈ। ਜ਼ਮੀਨ ਬਹੁਤੀ ਤਾਂ ਨਹੀਂ ਸੀ, ਪਰ ਪਿਓ ਪੁੱਤਰ ਮਿਹਨਤੀ ਸਨ ਤੇ ਫਜ਼ੂਲ ਖਰਚੀ ਵੀ ਨਹੀਂ ਸਨ ਕਰਦੇ, ਕਦੇ ਗੁਜ਼ਾਰਾ ਠੀਕ ਠਾਕ ਚੱਲ ਹੀ ਜਾਂਦਾ ਸੀ। ਮੁੰਡੇ ਨੂੰ ਖੇਤੀ ਤੋਂ ਇਲਾਵਾ ਵੀ ਜੇ ਕੋਈ ਕੰਮ ਮਿਲਦਾ ਤਾਂ ਉਹ ਕਰ ਲੈਂਦਾ, ਨਾ ਨੁੱਕਰ ਨਹੀਂ ਸੀ। ਪਹਿਲਾਂ ਤਾਂ ਜਗੀਰੋ ਨੂੰ 2 ਹਫ਼ਤੇ ਬਾਅਦ ਹੀ ਕਸਰ ਹੁੰਦੀ ਸੀ, ਪਰ ਹੁਣ 3 ਕੁ ਦਿਨ ਹੀ ਉਸਨੂੰ ਜਿਹੜਾ ਓਪਰੀ ਹਵਾ ਆਦਿ ਬੋਚਦੀ। ਸਭ ਤੋਂ ਪਹਿਲਾਂ ਕੰਮ ਉਹਦਾ ਜਿਹੜਾ ਇਹ ਹੁੰਦਾ ਕਿ ਉਹ ਪ੍ਰੀਤ ਨੂੰ ਕੋਈ ਨਾ ਕੋਈ ਤਕਲੀਫ਼ ਪਹੁੰਚਾਉਣ ਦੀ ਕੋਸ਼ਿਸ਼ ਕਰਦੀ, ਭਾਵੇਂ ਸਰੀਰਕ ਹੋਵੇ ਜਾਂ ਫਿਰ ਮਾਨਸਿਕ, ਉਹਨੂੰ ਪਰੇਸ਼ਾਨ ਕਰਦੀ। ਉਸਦੇ ਵਿੱਚ ਅੰਤਾਂ ਦਾ ਜ਼ੋਰ ਪਤਾ ਨਹੀਂ ਕਿੱਥੋਂ ਆ ਜਾਂਦਾ ਸੀ। ਪ੍ਰੀਤ ਦੀ ਮਾਂ ਨੂੰ ਉੜਦੀ ਖ਼ਬਰ ਮਿਲੀ ਕਿ ਪ੍ਰੀਤ ਦੀ ਸੱਸ ਨੂੰ ਓਪਰੀ ਹਵਾ ਨੇ ਦਬੋਚਿਆ ਹੋਇਆ, ਤੇ ਪ੍ਰੀਤ ਦੀ ਮਾਂ ਆ ਜਾਂਦੀ ਹੈ। ਉਹ ਆਪਣੇ ਪਤੀ ਦੇ ਨਾਲ ਸਲਾਹ ਕਰਕੇ ਪ੍ਰੀਤ ਨੂੰ ਮਿਲਣ ਚਲੀ ਗਈ। ਪ੍ਰੀਤ ਦੀ ਮਾਂ ਨੇ ਪ੍ਰੀਤ ਤੋਂ ਸਾਰੀਆਂ ਗੱਲਾਂ ਪੁੱਛੀਆਂ ਕਿ ਕੀ ਵਾਪਰਦਾ ਕੀ ਹੈ। ਉਸਨੇ ਸਾਰਾ ਕੁਝ ਸੱਚ ਸੱਚ ਦੱਸ ਦਿੱਤਾ ਬੜੀ ਮਾਂ ਨੂੰ। ਉਸਨੂੰ ਆਪਣੀ ਧੀ ਦੀ ਚਿੰਤਾ ਹੋਣ ਲੱਗ ਗਈ ਕਿ ਇਹ ਕਰਨ ਕੀ ਲੱਗੇ ਨੇ। ਉਹ ਪ੍ਰੀਤ ਦੇ ਕੋਲ 1 ਰਾਤ ਰੁਕ ਗਈ, ਪਰ ਉਸਦੇ ਹੁੰਦਿਆਂ ਪ੍ਰੀਤ ਦੀ ਸੱਸ ਠੀਕ ਰਹੀ। ਉਸਦੇ ਜਾਣ ਤੋਂ 2 ਕੁ ਦਿਨ ਬਾਅਦ ਹੀ ਫਿਰ ਉਹੀ ਕੰਮ ਸ਼ੁਰੂ ਹੋ ਗਿਆ, ਦਬਾਅ ਪੈਣ ਲੱਗ ਗਿਆ। ਇੱਕ ਦਿਨ ਜਦੋਂ ਪ੍ਰੀਤ ਦੀ ਸੱਸ ਪੂਰੇ ਰੋਹ ਦੇ ਵਿੱਚ ਆਈ ਹੋਈ ਸੀ, ਤਾਂ ਪ੍ਰੀਤ ਦੇ ਮਾਂ ਪਿਓ ਵੀ ਉਸੇ ਵਕਤ ਪਹੁੰਚ ਗਏ। ਜਿਵੇਂ ਉਹਨਾਂ ਨੂੰ ਮਤਲਬ ਕਿ ਛਾਪਾ ਮਾਰ ਲਿਆ, ਜਿਵੇਂ ਉਹਨਾਂ ਨੂੰ ਕਿਸੇ ਨੇ ਫੋਨ ਕਰਕੇ ਬੁਲਾ ਲਿਆ ਹੋਵੇ ਕਿ ਭਾਈ ਭਾਣਾ ਵਾਪਰ ਰਿਹਾ। ਪ੍ਰੀਤ ਦੀ ਮਾਂ ਨੂੰ ਆਪਣੀ ਧੀ ਦੀ ਹਾਲਤ ਦੇਖ ਕੇ ਬਹੁਤ ਤਰਸ ਆਇਆ। ਉਹਨੇ ਪ੍ਰੀਤ ਨੂੰ ਛੁਡਾ ਕੇ ਇੱਕ ਪਾਸੇ ਕੀਤਾ ਤੇ ਪ੍ਰੀਤ ਦੀ ਸੱਸ ਝਈਆਂ ਲੈ ਪਵੇ, ਨਾਲ ਹੀ ਭੂਤਰੇ ਸਾਣ ਵਾਂਗ ਫੁੰਕਾਰ ਰਹੀ ਸੀ। ਸੱਚੀ ਲੋਹੜੇ ਦਾ ਜ਼ੋਰ ਪਤਾ ਨਹੀਂ ਕਿੱਥੋਂ ਆਇਆ ਹੋਇਆ ਸੀ ਉਸਦੇ ਵਿੱਚ। ਉਹਨੇ 1 ਵਾਰ ਫਿਰ ਪ੍ਰੀਤ ਨੂੰ ਆਦ ਬੋਚਿਆ ਉਹਨਾਂ ਦੇ ਹੱਥਾਂ ਚੋਂ। ਕੋਸ਼ਿਸ਼ ਕਰਨ ਦੇ ਉੱਤੇ ਵੀ ਪ੍ਰੀਤ ਦੀ ਮਾਂ ਜਗੀਰੋ ਦੇ ਹੱਥੋਂ ਉਸਨੂੰ ਛੁਡਾ ਨਾ ਸਕੀ। ਬੜਾ ਜ਼ੋਰ ਲਾਇਆ ਵੀ ਛੱਡ ਦੇ ਭਾਈ। ਬਲਦੇਵ ਸਿੰਘ ਜਿਹੜਾ ਸੀਗਾ ਉਹਦਾ ਘਰ ਵਾਲਾ, ਉਹਨੂੰ ਕੁਝ ਸਮਝ ਨਹੀਂ ਸੀ ਆ ਰਹੀ ਕਿ ਉਹ ਕਰੇ ਤਾਂ ਕਰੇ ਕੀ ਤਮਾਸ਼ਾ ਲਾਇਆ ਹੋਇਆ ਇਹਨੇ। ਉਹ ਸ਼ਰਮ ਦੇ ਨਾਲ ਮਰਨ ਹਾਕਾ ਹੋਇਆ ਪਿਆ ਸਹੁਰਾ ਉਹਦਾ ਪ੍ਰੀਤ ਦਾ, ਤੇ ਪ੍ਰੀਤ ਦੀ ਮਾਂ ਨੇ ਕੁੜਮ ਅੱਗੇ ਹੱਥ ਜੋੜ ਕੇ ਰੋਣੀ ਆਵਾਜ਼ ਦੇ ਵਿੱਚ ਕਿਹਾ, ਹੁਣ ਮੈਨੂੰ ਮਾਫ਼ ਕਰਨਾ ਵੀਰ ਜੀ, ਹੁਣ ਮਾਨ ਸਤਿਕਾਰ ਵਾਲੇ ਸਾਰੇ ਬੰਨ ਟੁੱਟਣ ਲੱਗ ਗਏ ਨੇ। ਇਹ ਕਹਿ ਕੇ ਉਹਨੇ ਖੂੰਜੇ ਪਈ ਸੋਟੀ ਚੁੱਕ ਲਈ ਤੇ ਪ੍ਰੀਤ ਦੀ ਸੱਸ ਦੀਆਂ ਲੱਤਾਂ ਦੇ ਉੱਤੇ 2 ਠੋਕੀਆਂ ਗਿੱਟਿਆਂ ਚ। ਜਗੀਰੋ ਨੇ 1 ਹੱਥ ਦੇ ਨਾਲ ਸੋਟੀ ਖੋਹਣ ਦੀ ਕੋਸ਼ਿਸ਼ ਕੀਤੀ ਅੱਗਿਓਂ। ਪ੍ਰੀਤ ਦੀ ਮਾਂ ਵੀ ਆਪਣੀ ਧੀ ਨੂੰ ਬਚਾਉਣ ਦੇ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ। ਜਗੀਰੋ ਢਿੱਲੀ ਜਿਹੀ ਪੈ ਗਈ ਥੋੜੀ। ਹੁਣ ਪ੍ਰੀਤ ਦੀ ਮਾਂ ਫੁੰਕਾਰ ਰਹੀ ਸੀ, ਕਹਿੰਦੀ ਆ ਜਾ। ਉਹਨੇ 1 ਵਾਰ ਫਿਰ ਸੋਟੀ ਉਲਾਰੀ, ਪਰ ਆ ਕੇ ਪ੍ਰੀਤ ਦੇ ਪਿਓ ਨੇ ਸੋਟੀ ਫੜ ਲਈ। ਪ੍ਰੀਤ ਦੀ ਮਾਂ ਅੱਖਾਂ ਲਾਲ ਕਰੀ ਅਜੇ ਵੀ ਜਿਹੜੀ ਸੀ ਜਗੀਰੋ ਵੱਲ ਕਹਿਰ ਦੀ ਨਿਗਾਹ ਦੇ ਨਾਲ ਦੇਖ ਰਹੀ ਹੈ। ਉਹ ਮੈਨੂੰ ਲੱਗਦਾ ਪ੍ਰੀਤ ਦੀ ਮਾਂ ਨੂੰ ਵੀ ਕੋਈ ਭੂਤ ਆ ਕੇ ਚਿੰਬੜ ਗਿਆ। ਉਹਨੇ ਸੋਟੀ ਪਰੇ ਰੱਖਦਿਆਂ ਬਲਦੇਵ ਨੂੰ ਕਹਿ ਦਿੱਤਾ। ਬਲਦੇਵ ਨੇ ਕੋੜਮ ਦੀ ਬਾਂਹ ਫੜੀ ਬੈਠਕ ਦੇ ਵਿੱਚ ਲੈ ਗਿਆ। ਜਗੀਰੋ ਹੌਲੀ ਹੌਲੀ ਅੰਦਰ ਜਾ ਕੇ ਮੰਜੇ ਦੇ ਉੱਤੇ ਪੈ ਗਈ।
ਪ੍ਰੀਤ ਆਪਣੀ ਮਾਂ ਦਾ ਇਹ ਰੂਪ ਦੇਖ ਕੇ ਬੜੀ ਹੈਰਾਨ ਪਰੇਸ਼ਾਨ ਸੀ ਕਿ ਇਹਨੂੰ ਹੋ ਕੀ ਗਿਆ। ਇਧਰ ਸੱਸ ਇਹੋ ਕਰੀ ਜਾਂਦੀ ਹੈ ਤੇ ਦੂਸਰੇ ਪਾਸੇ ਮਾਂ ਨੂੰ ਕੀ ਹੋ ਗਿਆ। ਉਹ ਪਾਣੀ ਦਾ ਗਲਾਸ ਲੈ ਕੇ ਮਾਂ ਦੇ ਕੋਲ ਆਈ ਪਰ ਮਾਂ ਨੇ ਕਿਹਾ ਕਿ ਪਾਣੀ ਆਪਣੀ ਸੱਸ ਨੂੰ ਦੇ ਕੇ ਆਵੇ, ਉਹਨੂੰ ਪਿਲਾ। ਉਹ ਅੰਦਰ ਗਈ ਪਰ ਉਸਦੀ ਸੱਸ ਨੇ ਵਾਰ ਵਾਰ ਕਹਿਣ ਦੇ ਉੱਤੇ ਵੀ ਪਾਣੀ ਨਾ ਫੜਿਆ। ਉਹ ਭਰੀਆਂ ਅੱਖਾਂ ਦੇ ਨਾਲ ਬਾਹਰ ਫਿਰ ਪ੍ਰੀਤ ਆ ਗਈ ਤੇ ਰਸੋਈ ਦੇ ਵਿੱਚ ਚਲੀ ਗਈ। ਤੇ ਜਾਵਾਂ ਤਾਂ ਕਿੱਧਰ ਜਾਵਾਂ, ਕੀ ਹਾਲ ਕਰਤਾ ਮੇਰੀ ਜੁਆਕੜੀ ਦਾ, ਚੁੜੇਲ ਜੀ ਨੇ। ਉਹ ਅਜੇ ਵੀ ਗੁੱਸੇ ਦੇ ਵਿੱਚ ਬੁੜਬੜਾ ਰਹੀ ਹੈ ਪ੍ਰੀਤ ਦੀ ਮਾਂ। ਪ੍ਰੀਤ ਨੂੰ ਉਸਦੀ ਮਾਂ ਨੇ ਪੜ੍ਹਾਈ ਦੇ ਨਾਲ ਨਾਲ ਹਰ ਘਰ ਦਾ ਕੰਮ ਵੀ ਸਿਖਾਇਆ, ਸਲਾਈ ਕਢਾਈ ਬੁਣਾਈ ਰਸੋਈ ਦੇ ਸਭ ਕੰਮ, ਇੰਨੇ ਕੁ ਕੰਮ ਕਿ ਉਸਦੀ ਸਹੁਰੇ ਘਰ ਵਾਲੇ ਕਦਰ ਕਰਨ। ਦਾਜ ਵੀ ਬਣਦਾ ਸਰਦਾ ਦਿੱਤਾ, ਛਾਪਾਂ ਛੱਲਿਆਂ ਦੀ ਮੰਗ ਵੀ ਪੂਰੀਆਂ ਕੀਤੀਆਂ। ਭਾਵੇਂ ਪ੍ਰੀਤ ਦਾ ਸਹੁਰਾ ਤੇ ਪਤੀ ਦਾਜ ਦੇ ਖਿਲਾਫ਼ ਸੀ ਪਰ ਵਿਚੋਲੇ ਨੇ ਇਹ ਆਖਿਆ ਕਿ ਕੁੜੀ ਵਾਲੇ ਮਾਨ ਤਾਨ ਕਰਨਾ ਚਾਹੁੰਦੇ ਨੇ, ਪਰ ਕੁੜੀ ਵਾਲਿਆਂ ਨੂੰ ਇਹ ਆਖ ਦਿੱਤਾ ਕਿ ਇੰਨਾ ਕੁ ਤਾਂ ਆਪਾਂ ਨੂੰ ਬਿਨਾਂ ਮੰਗਿਆ ਹੀ ਦੇਣਾ ਪਊ। ਭਾਵੇਂ ਪ੍ਰੀਤ ਘਰ ਦਾ ਸਾਰਾ ਕੰਮ ਬੜੇ ਸੁਚੱਜੇ ਤਰੀਕੇ ਦੇ ਨਾਲ ਕਰਦੀ ਹੈ ਪਰ ਜਗੀਰੋਂ ਨੇ ਕਦੇ ਵੀ ਉਹਦੀ ਜਿਹੜੀ ਸੀ ਤਾਰੀਫ਼ ਨਾ ਕੀਤੀ, ਉਹਦੀ ਸੱਸ ਨੇ ਪ੍ਰੀਤ ਦੀ, ਸਗੋਂ ਕਈ ਵਾਰ ਠੀਕ ਕੰਮਾਂ ਦੇ ਵਿੱਚ ਵੀ ਨੁਕਸ ਕੱਢ ਦਿੰਦੀ। ਪ੍ਰੀਤ ਦਾ ਸਹੁਰਾ ਬੜਾ ਬੀਬਾ ਬੰਦਾ ਸੀ, ਕਈ ਵਾਰੀ ਤਾਂ ਜਦੋਂ ਜਗੀਰੋ ਇੱਧਰ ਉੱਧਰ ਗਈ ਹੁੰਦੀ ਤਾਂ ਉਹ ਪ੍ਰੀਤ ਨੂੰ ਆਖ ਦਿੰਦਾ ਸੀ, ਧੀਏ ਇਹਦਾ ਸੁਭਾਅ ਹੀ ਇਹੋ ਜਿਹਾ ਹੈ, ਤੂੰ ਦਿਲ ਦੇ ਉੱਤੇ ਨਾ ਲਾਇਆ ਕਰ ਇਹਦੀਆਂ ਗੱਲਾਂ ਨੂੰ, ਤੁਸੀਂ ਫਿਕਰ ਨਾ ਕਰੋ ਬਾਪੂ ਜੀ। ਜਦੋਂ ਪ੍ਰੀਤ ਇੰਨਾ ਆਖ ਦਿੰਦੀ ਤਾਂ ਬਲਦੇਵ ਨੂੰ ਜਿਹੜਾ ਸੀ ਤਸੱਲੀ ਹੋ ਜਾਂਦੀ ਸੀ ਉਹਦੇ ਸਹੁਰੇ ਨੂੰ। ਪਰ ਅੱਜ ਤਾਂ ਬਲਦੇਵ ਦਾ ਸਿਰ ਸ਼ਰਮ ਦੇ ਨਾਲ ਝੁਕ ਰਿਹਾ, ਜੋ ਉਸਦੇ ਘਰੇ ਜਲੂਸ ਨਿਕਲਿਆ ਨਾ, ਇੰਨਾ ਕੁ ਸ਼ੁਕਰ ਸੀ ਕਿ ਉਹਨਾਂ ਦਾ ਘਰ ਪਿੰਡ ਤੋਂ ਥੋੜਾ ਹਟ ਕੇ ਸੀ, ਕਿਤੇ ਘਰ ਪਿੰਡ ਦੇ ਵਿੱਚ ਨਹੀਂ ਸੀ। ਪਰ ਹੁਣ ਜਗੀਰੋ ਚੁੱਪ ਕਰਕੇ ਮੱਥਾ ਫੜੀ ਬੈਠੀ ਹੈ, ਪ੍ਰੀਤ ਦੀ ਮਾਂ ਵੀ ਅੰਦਰ ਜਾ ਕੇ ਉਸਦੇ ਕੋਲ ਮੰਜੇ ਦੇ ਉੱਤੇ ਪੈਂਦ ਦੇ ਵੱਲ ਜਾ ਬੈਠੀ। ਜਗੀਰੋ ਕਹਿਣ ਲੱਗੀ, ਪ੍ਰੀਤ ਦੀ ਸੱਸ, ਮੈਨੂੰ ਤਾਂ ਭੋਰਾ ਪਤਾ ਨਹੀਂ ਲੱਗਦਾ ਮੈਂ ਕੀ ਕਰੀ ਜਾਂਦੀ ਹਾਂ, ਮੈਥੋਂ ਤਾਂ ਜਾਣੀ ਕੋਈ ਧੱਕੇ ਦੇ ਨਾਲ ਹੀ ਕਰਵਾ ਲੈਂਦਾ ਸਭ ਕੁਝ। ਪਰ ਭੈਣ ਜੀ, ਪ੍ਰੀਤ ਨੇ ਕਦੇ ਦੱਸਿਆ ਹੀ ਨਹੀਂ, ਤੁਹਾਨੂੰ ਵੀ ਕਸਰ ਹੁੰਦੀ ਹੈ। ਪ੍ਰੀਤ ਵੀ ਉਹਨਾਂ ਦੇ ਕੋਲ ਆ ਕੇ ਬੈਠ ਜਾਂਦੀ ਹੈ ਪਰ ਉਸਦੀ ਮਾਂ ਨੇ ਉਸਨੂੰ ਚਾਹ ਬਣਾਉਣ ਦੇ ਲਈ ਭੇਜ ਦਿੱਤਾ ਤੇ ਜਗੀਰੋ ਨੂੰ ਕਹਿਣ ਲੱਗੀ, ਦੇਖ ਭੈਣੇ, ਨਾ ਤਾਂ ਮੈਨੂੰ ਕੋਈ ਕਸਰ ਹੁੰਦੀ ਹੈ ਨਾ ਤੁਹਾਨੂੰ, ਇਹ ਤੁਸੀਂ ਵੀ ਜਾਣਦੇ ਹੋ ਤੇ ਮੈਂ ਵੀ ਜਾਣਦੀ ਹਾਂ। ਜਗੀਰੋ ਦਾ ਮੂੰਹ ਅੱਡਿਆ ਗਿਆ, ਹੈ ਇਹ ਕੀ ਹੋ ਗਿਆ। ਪ੍ਰੀਤ ਦੀ ਮਾਂ ਦੇ ਅੰਦਰ ਗੁੱਸਾ ਤਾਂ ਬਹੁਤ ਸੀ ਫਿਰ ਵੀ ਉਹ ਹੌਲੀ ਹੌਲੀ ਆਵਾਜ਼ ਦੇ ਵਿੱਚ ਬੋਲੀ, ਜੇ ਮੇਰੀ ਧੀ ਕੰਮ ਨਹੀਂ ਕਰਦੀ, ਤੁਹਾਡੇ ਮੂਹਰੇ ਬੋਲਦੀ ਹੈ, ਆਏ ਗਏ ਦੀ ਇੱਜ਼ਤ ਨਹੀਂ ਕਰਦੀ ਤਾਂ ਦੱਸੋ ਉਹ ਤੋਂ ਪਾਪ ਕੀ ਹੋ ਗਿਆ ਜਿਹੜਾ ਉਹਨੂੰ ਇੰਨਾ ਦੁਖੀ ਕਰਦੇ ਹੋ ਤੁਸੀਂ। ਨਾਲੇ ਮੇਰੀ ਇੱਕ ਗੱਲ ਸੁਣ ਲਓ, ਜੇ ਤੁਸੀਂ ਸਾਡੀ ਧੀ ਨੂੰ ਪਿਆਰ ਦਿਓਗੇ ਨਾ ਤਾਂ ਅਸੀਂ ਵੀ ਤੁਹਾਨੂੰ ਅੱਖਾਂ ਦੇ ਉੱਤੇ ਬਿਠਾਵਾਂਗੇ, ਪਰ ਜੇ ਤੁਸੀਂ ਸਾਡੀ ਧੀ ਨੂੰ ਹੀ ਔਖਾ ਕਰੋਗੇ ਨਾ ਤਾਂ ਫਿਰ ਨਾ ਅਸੀਂ ਤੁਹਾਡੇ ਖੁਸ਼ ਲੱਗੇ ਨਾ ਤੁਸੀਂ ਸਾਡੇ ਲੱਗੇ। ਓਪਰੀ ਹਵਾ ਜਿਵੇਂ ਤੁਹਾਨੂੰ ਮੇਰੀ ਧੀ ਨੂੰ ਗਿੱਚਿਓ ਫੜਨ ਦੇ ਲਈ ਮਜਬੂਰ ਕਰਦੀ ਹੈ ਨਾ, ਮੇਰੇ ਆਲੀ ਓਪਰੀ ਹਵਾ ਦੇ ਵਿੱਚ ਵੀ ਬਥੇਰਾ ਜ਼ੋਰ ਹੈ। ਅੱਜ ਤਾਂ ਥੋੜੀ ਸ਼ਰਮ ਸੀ, ਅੱਗੇ ਤੋਂ ਇਹ ਵੀ ਚੱਕੀ ਜਾਊਗੀ ਜੇ ਤੁਹਾਨੂੰ ਇਹ ਹੋਊ ਕਿ ਅਸੀਂ ਕੁੜੀ ਨੂੰ ਲੈ ਜਾਵਾਂਗੇ, ਇਹ ਭੁੱਲ ਜਾਓ ਤੁਸੀਂ, ਫਿਰ ਨਾ ਆਖਣਾ ਕਿ ਮੇਰਾ ਕੱਲਾ ਕੱਲਾ ਪੁੱਤ ਅੱਡ ਹੋ ਕੇ ਬਹਿ ਗਿਆ। ਜਗੀਰੋ ਸੁਣ ਕੇ ਸੁੰਨ ਹੋ ਗਈ ਕੁੜਮਣੀ ਦੀਆਂ ਗੱਲਾਂ। ਮੇਰੀ ਇੱਕ ਗੱਲ ਹੋਰ ਵੀ ਸੁਣ ਲਓ ਨਾਲ ਹੀ, ਇਹ ਗੱਲ ਆਪਣੇ ਦੋਹਾਂ ਦੇ ਵਿੱਚ ਰਹੇ ਤਾਂ ਚੰਗੀ ਗੱਲ ਹੈ, ਪ੍ਰੀਤ ਦੀ ਮਾਂ ਨੇ ਗੱਲਬਾਤ ਦਾ ਸੁਰ ਬਦਲਦਿਆਂ ਫਿਰ ਆਖ ਦਿੱਤਾ। ਨਾਲੇ ਭੈਣ ਜੀ, ਤੁਸੀਂ ਆਪ ਸਿਆਣੇ ਹੋ ਅੱਗਿਓਂ, ਧਾਗੇ ਤਵੀਤਾਂ ਦੇ ਵਿੱਚ ਉਲਝਿਆ ਬੰਦਾ ਕਦੇ ਸੁਖੀ ਨਹੀਂ ਰਹਿੰਦਾ, ਖੂਨ ਪਸੀਨੇ ਦੀ ਅੱਧੀ ਤੋਂ ਵੱਧ ਕਮਾਈ ਤਾਂ ਪਖੰਡੀ ਸਾਧਾਂ ਦੀਆਂ ਗੋਗੜਾਂ ਹੀ ਭਰਦੀ ਹੈ। ਜਗੀਰੋ ਚੁੱਪ ਕਰਕੇ ਸੁਣੀ ਜਾ ਰਹੀ ਹੈ ਤੇ ਇੰਨੇ ਨੂੰ ਪ੍ਰੀਤ ਚਾਹ ਲੈ ਕੇ ਆ ਜਾਂਦੀ ਹੈ। ਜਦੋਂ ਚਾਹ ਪੀ ਕੇ ਜਾਣ ਲੱਗੇ ਤਾਂ ਪ੍ਰੀਤ ਦੀ ਮਾਂ ਨੇ ਜਗੀਰੋ ਤੋਂ ਹੱਥ ਜੋੜ ਕੇ ਭੁੱਲਾਂ ਚੁੱਕਾਂ ਦੀ ਖਿਮਾ ਮੰਗੀ ਤੇ ਕਿਹਾ, ਜੇ ਭੈਣ ਜੀ ਹੁਣ ਕਦੇ ਓਪਰੀ ਹਵਾ ਧੱਕਾ ਕਰਨ ਲੱਗੇ ਨਾ
ਤਾਂ ਮੈਂ ਜਿਹੜਾ ਮੰਤਰ ਦੱਸਿਆ ਨਾ ਉਹਨੂੰ ਯਾਦ ਕਰ ਲੈਣਾ ਬਸ। ਫਿਰ ਨੀ ਉਪਰੀ ਹਵਾ ਨੇੜੇ ਲੱਗਦੀ, ਫਿਰ ਨੀ ਉਪਰੀ ਹਵਾ ਨੇੜੇ ਲੱਗਦੀ। ਜੀ ਦੋਸਤੋ, ਇਹ ਸੀ ਜੀ ਕਹਾਣੀ ਉਪਰੀ ਹਵਾ, ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਸ, ਦੁਆਬਾ ਰੇਡੀਓ ਦਾ ਮੰਚ। ਤੇ ਕਿਵੇਂ ਸੱਸਾਂ ਨੂੰਹਾਂ ਦੀ ਲੜਾਈ ਕਿੱਥੇ ਤੱਕ ਲੈ ਜਾਂਦੀ ਹੈ, ਕਲੇਸ਼ ਘਰ ਦੇ ਵਿੱਚ ਪਾ ਦਿੰਦੀ ਹੈ, ਤੇ ਬਹਾਨੇ ਦੇ ਨਾਲ ਉਪਰੀ ਹਵਾ ਜਾਂ ਹੋਰ ਸਾਰਾ ਬਹਾਨਾ ਲਾ ਕੇ ਕਿੱਥੇ ਤੱਕ ਗੱਲ ਪਹੁੰਚਾ ਦਿੰਦੀ ਹੈ। ਤੇ ਜਦੋਂ ਫਿਰ ਮੋਹਰਿਓ ਵੀ ਅਗਲਾ ਉਦਾਂ ਦਾ ਹੋਵੇ, ਫਿਰ ਮੱਥਾ ਲਾ ਲਵੇ ਤਾਂ ਪਤਾ ਲੱਗਦਾ ਹੈ ਫਿਰ ਉਪਰੀ ਕਾਹਦੀ, ਆਪਣੀ ਹਵਾ ਵੀ ਫਿਰ ਤੰਗ ਨਹੀਂ ਕਰਦੀ। ਤੇ ਲੋ ਦੋਸਤੋ, ਇਹ ਸੀ ਜੀ ਕਹਾਣੀ ਉਪਰੀ ਹਵਾ, ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ ਦੇ ਵਿੱਚੋਂ ਬਾਕਮਾਲ ਕਹਾਣੀ, ਸਾਡੇ ਸਮਾਜ ਦੀ ਬਾਤ ਪਾਉਂਦੀ ਕਹਾਣੀ, ਜੋ ਸਾਡੇ ਸਮਾਜ ਦੇ ਵਿੱਚ, ਸਾਡੇ ਪਰਿਵਾਰਾਂ ਦੇ ਵਿੱਚ, ਸਾਡੇ ਘਰਾਂ ਦੇ ਵਿੱਚ ਹੁੰਦਾ ਹੈ, ਕਿਸੇ ਦੇ ਪਿੱਛੇ ਲੱਗ ਕੇ ਰੋਹਬ ਜਮਾਉਣ ਦੇ ਲਈ, ਹੋਰ ਸਾਰੀਆਂ ਚੀਜ਼ਾਂ ਕਰਨ ਦੇ ਲਈ। ਤੇ ਇੱਜ਼ਤ ਮਾਂ ਦੀ ਜਗ੍ਹਾ ਉਸਨੂੰ ਬੇਇੱਜ਼ਤ ਕੀਤਾ ਜਾਂਦਾ ਹੈ, ਚਾਹੇ ਉਹ ਸਾਡੇ ਘਰ ਦਾ ਹੀ ਪਰਿਵਾਰ ਦਾ ਹੀ ਜੀਅ ਹੁੰਦਾ ਹੈ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਚੱਲਦੀਆਂ ਨੇ, ਉਹਦਾ ਉਹਨਾਂ ਨੇ ਬਾਕਮਾਲ ਬਾਖੂਬੀ ਜਿਹੜਾ ਜ਼ਿਕਰ ਕੀਤਾ। ਜੀ ਦੋਸਤੋ, ਇਹ ਸੀ ਜੀ ਅੱਜ ਦੀਆਂ ਗੱਲਾਂ ਬਾਤਾਂ। ਆਖਰ ਦੇ ਵਿੱਚ ਤੁਹਾਡੇ ਸੁਨੇਹਿਆਂ ਦੇ ਵੱਲ ਸੰਖੇਪ ਦੇ ਵਿੱਚ ਧਿਆਨ ਮਾਰ ਕੇ ਮੈਂ ਆਗਿਆ ਲੈਣਾ ਜੀ ਦੋਸਤੋ, ਤੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਰਹੇਗਾ। ਤੇ ਗੁਰੂ ਜੀ ਕਹਿੰਦੇ ਆ, ਵੀਰ ਜੀ ਮੈਨੂੰ ਵਟਸਐਪ ਗਰੁੱਪ ਦੇ ਵਿੱਚ ਸ਼ਾਮਲ ਜ਼ਰੂਰ ਕਰ ਲਿਓ ਜੀ। ਜ਼ਰੂਰ ਜੀ, ਮੈਂ ਕਰ ਲਾਂਗਾ ਜੀ ਗੁਰੂ ਮਾਨ ਜੀ। ਬਾਈ ਜੀ ਬਹੁਤ ਬਹੁਤ ਸ਼ੁਕਰੀਆ। ਤੇ ਇਸੇ ਤਰ੍ਹਾਂ ਆਪਣੇ ਤੁਹਾਡੇ ਦੋਸਤੋ ਜਿਹੜੇ ਸੁਨੇਹੇ ਨੇ ਉਹਨਾਂ ਦਾ ਜ਼ਿਕਰ ਕਰਕੇ ਤੇ ਫਿਰ ਆਪਾਂ ਅੱਗੇ ਵੱਧਦੇ ਹਾਂ। ਮੈਂ ਸੰਖੇਪ ਦੇ ਵਿੱਚ ਨਾ ਹੀ ਤੁਹਾਡੇ ਲਵਾਂਗਾ ਜੀ, ਤੇ ਕਿਉਂਕਿ ਸਮਾਂ ਕਾਫੀ ਹੋ ਗਿਆ, 20 ਮਿੰਟ 15 ਮਿੰਟ ਉੱਪਰ ਚੱਲ ਰਹੇ ਹਾਂ ਆਪਾਂ। ਆਪਣੇ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਫਿਨਲੈਂਡ ਤੋਂ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਕਹਿੰਦੇ ਆ। ਇਸੇ ਤਰ੍ਹਾਂ ਹੀ ਅੱਗੇ ਹਰਵਿੰਦਰ ਜੋਲ ਭੈਣ ਜੀ ਨੇ US ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ। ਤੇ ਮੁਹੰਮਦ ਜੀ ਜੁੜੇ ਹੋਏ ਨੇ ਦੁਬਈ ਤੋਂ, ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਦੁਬਈ ਤੋਂ ਦਵਿੰਦਰ ਭਾਰਤ ਜੀ, ਸਤਿ ਸ਼੍ਰੀ ਅਕਾਲ। ਸਤਨਾਮ ਸਿੰਘ ਜਾਣੀਆਂ ਚਾਲ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਸਭ ਦੋਸਤਾਂ ਨੂੰ, ਪਿਆਰਿਆਂ ਨੂੰ। ਤੇ ਇਸੇ ਤਰ੍ਹਾਂ ਹੀ ਜੀਆਂ ਨੂੰ ਕਹਿੰਦੇ ਆ ਜੀ, ਤੇ ਸੁਣ ਰਹੇ ਆ ਕਹਿੰਦੇ ਪ੍ਰੋਗਰਾਮ ਜੀ। ਰਾਜਨ ਸੈਣੀ ਸਾਹਿਬ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਜੀ। ਲਾਈਕ ਨੰਬਰ 3 ਜੀ, ਤੇ ਗੁਰੀ ਮਾਨ ਜੀ ਦੇ ਸੁਨੇਹੇ ਨੇ, ਸਭ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿੰਦੇ ਸਾਰੇ ਭਰਾਵਾਂ ਨੂੰ। ਰਾਜਨ ਸੈਣੀ ਜੀ, ਸਤਨਾਮ ਜੀ, ਦਵਿੰਦਰ ਭਾਰਤ ਜੀ, ਭੁਪਿੰਦਰ ਭਾਰਤ ਜੀ, ਹਰਵਿੰਦਰ ਜੋਲ ਭੈਣ ਜੀ, ਮੁਹੰਮਦ ਜੀ, ਮਾਨ ਸਿੰਘ ਸੈਣੀ ਸਾਹਿਬ ਨੂੰ, ਤੇ ਮੁਕੱਦਰ ਵੀਰ ਜੀ ਨੂੰ, ਮਨਦੀਪ ਜੱਸੀ ਵੀਰ ਜੀ ਨੂੰ, ਤੇ ਸਤਿ ਸ਼੍ਰੀ ਅਕਾਲ ਭੇਜੀ ਹੈ। ਤੇ ਇਸੇ ਤਰ੍ਹਾਂ ਹੀ ਕੋਈ ਗੱਲਬਾਤ ਹੋ ਰਹੀ ਸੀ ਸ਼ਾਇਦ, ਉਹਦੇ ਵਿੱਚ ਉਹਨਾਂ ਨੇ ਪੁੱਛਿਆ ਗੁਰੀ ਮਾਨ ਜੀ ਨੇ, ਉਹ ਕਿੱਦਾਂ ਸੈਣੀ ਸਾਹਿਬ ਕੁਐਸਚਨ ਕੀਤਾ ਤੇ ਟੈਂਪਰਡ। ਤੇ ਗੁਰੀ ਮਾਨ ਜੀ ਕਹਿੰਦੇ ਆ ਉਹ ICE ਕਹਿੰਦੇ, ਮਤਲਬ ਖਹਿੜਾ ਛੁੱਟ ਜਾਵੇ ਸਰਕਾਰ ਦਾ ਜੀ, ਸਮਝ ਗਏ ਜੀ। ਤੇ ਅੱਗੇ ਲਿਖਦੇ ਨੇ ਆਪਣੇ ਮੁਹੰਮਦ ਜੀ, ਸਤਿ ਸ਼੍ਰੀ ਅਕਾਲ ਜੀ। ਗੁਰੀ ਮਾਨ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਬਿਲਕੁਲ ਸੈਣੀ ਸਾਹਿਬ, ਜਾਤੀਵਾਦ ਤਾਂ ਕਹਿੰਦੇ ਨਹੀਂ ਮੁੱਕਦਾ ਸਾਡੇ ਪੰਜਾਬ ਦੇ ਵਿੱਚ, ਗੁਰੀ ਜੀ ਲਿਖਦੇ ਆ। ਔਜਲਾ ਸਾਹਿਬ ਕਹਿੰਦੇ ਆ, ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ, US ਤੋਂ ਜੀ, ਤੇ ਸਪੋਰਟ ਵੀ ਕਰਦੇ ਆ। ਸਿਕੰਦਰ ਸਿੰਘ ਔਜਲਾ ਵੀਰ ਜੀ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਆ ਗੁਰੀ ਜੀ। ਤੇ ਆਹ ਨਾਮ ਕਿਹਾ ਰੱਖਿਆ ਗਿਆ ਅੱਜ ਕਹਿੰਦੇ ਜੀ, ਔਜਲਾ ਸਾਹਿਬ ਲਿਖਦੇ ਨੇ। ਤੇ ਔਜਲਾ ਜੀ, ਨਾਮ ਜਿਹੜਾ ਰੱਖਿਆ ਉਹ ਅਟਰੈਕਟ ਤਾਂ ਕਰ ਰਿਹਾ ਜੀ, ਕਹਿੰਦੇ ਜੋ ਵੀ ਰੱਖਿਆ ਗੁਰੀ ਜੀ ਕਹਿੰਦੇ ਆ। ਤੇ ਗੁਰੀ ਮਾਨ ਜੀ ਕਹਿੰਦੇ, ਸੈਣੀ ਸਾਹਿਬ ਤੁਹਾਡੀ ਗੱਲ ਦੇ ਨਾਲ ਬਿਲਕੁਲ ਸਹਿਮਤ ਹਾਂ ਜੀ, ਤੇ ਅੱਜ ਹੀ ਕਹਿੰਦੇ ਸੁਖਬੀਰ ਬਾਦਲ ਕੁਰਸੀ ਦਾ ਮੋਹ ਤਿਆਗ ਕਰ ਕਿਸੇ ਹੋਰ ਨੂੰ ਅੱਗੇ ਲਾਵੇ ਤਾਂ ਅਕਾਲੀ ਪਾਰਟੀ ਮੁੜ ਕੇ ਜਿਹੜਾ ਇਕੱਠੀ ਹੋ ਜਾਵੇਗੀ। ਕਹਿੰਦੇ ਬਿਲਕੁਲ ਮੌਜੂਦਾ ਹਾਲ ਦੇਖ ਜਵਾਬ ਸੱਚੀ ਨਹੀਂ ਹੈਗਾ ਜੀ ਕਹਿੰਦੇ। ਤੇ ਅਕਾਲੀਆਂ ਵਿੱਚੋਂ ਤਿੰਨ ਵੱਖ ਵੱਖ ਬਣ ਗਏ, ਤੇ ਸੁਖਬੀਰ ਕਹਿੰਦੇ ਨੇ ਕਾਂਗਰਸ ਦਾ ਆਪਸੀ ਕਲੇਸ਼ ਨਹੀਂ ਇਹਨਾਂ ਨੂੰ ਅੱਗੇ ਆਉਣ ਦਿੰਦਾ, ਤੇ ਇਸੇ ਕਰਕੇ ਕਹਿੰਦੇ ਆਮ ਪਾਰਟੀ ਵਾਲੇ ਹੰਕਾਰੇ ਹੋਏ ਆ। ਦੁਬਾਰਾ ਆਮ ਆਦਮੀ ਪਾਰਟੀ ਆ ਗਈ ਤਾਂ ਕਹਿੰਦੇ ਪੰਜਾਬ ਮੁੜ ਸਾਹ ਸੌਖੇ ਲੈਣ ਜੋਗਾ ਰਹਿਣਾ ਨਹੀਂ ਕਹਿੰਦੇ ਜੀ। ਮੌਜੂਦਾ ਹਾਲਾਤ ਦੇਖਦੇ ਹੋਏ ਸੁਖਬੀਰ ਬਾਦਲ ਪਾਸੇ ਨਾ ਹੋਏ ਤਾਂ ਖਤਮ ਹੋ ਜਾਵੇਗੀ ਪਾਰਟੀ। ਰਜਿੰਦਰ ਜੀਰਾ ਜੀ ਕਹਿੰਦੇ, ਭੁਪਿੰਦਰ ਭਾਰਤ ਜੀ ਤੇ ਜੀਰਾ ਤੋਂ ਸਤਿ ਸ਼੍ਰੀ ਅਕਾਲ ਜੀ, ਤੇ ਰੇਡੀਓ ਸਭ ਦੋਸਤਾਂ ਨੂੰ ਪਿਆਰ ਭਰੀ, ਦੁਆਬਾ ਰੇਡੀਓ ਦੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਭੇਜੀ, ਨਮਸਕਾਰ ਜੀ। ਹਰਵਿੰਦਰ ਜੋਲ ਭੈਣ ਜੀ ਕਹਿੰਦੇ, ਸੈਣੀ ਸਾਹਿਬ ਭਾਜੀ ਮੇਰੇ ਵਰਗੀਆਂ ਬੇਬੀਆਂ ਨੂੰਹਾਂ ਨੂੰ ਚੀਨੀ ਚਾਹ ਪੱਤੀ ਦੀ ਮੁਖਤਿਆਰੀ ਨਹੀਂ ਦਿੰਦੀਆਂ, ਫਿਰ ਇਹ ਫਿਰ ਵੀ ਬੜਾ ਵੱਡਾ ਬੜਾ ਸੂਬਾ ਹੈ ਜੀ ਕਿਆ।
क्या बात है जोल भैन जी, अज वैसे तुहाडी कॉल बनदी सी, जो मैं कहानी भी सुनाई है ओहदे उत्ते तुसी होर भी वध मतलब कि रोशनी पा सकते हो। गुरी मान जी कहिंदे हरजिंदर कुमार वीर जी सत श्री अकाल, ते ओजला साहब कहिंदे जिन्ना जिन्ना मिलदा ठीक है, पर जिन्ना मिलदा ठीक है, हर कोई वकील तां नहीं बन सकदा जी कहिंदे। ते सुरजीत जी जुड़े हुए ने अपने नाल, नवे दोस्त जुड़े है, निघा स्वागत है, आम आदमी पार्टी की अर्थी उठन वाली है कहिंदे। सैनी साहब ये करजा चुक चुक पंजाब नूं खत्म कर देणगे गुरु जी कहिंदे है। ते सुरजीत जी माहौल तां कहिंदे इहो ही बन रहा है, बाकी वक्त दसेगा जी। ओजला साहब कहिंदे अज दोनों भी वकीलां आली पग, दोनों वीर कहिंदे ने वकीलां वाली, वकीलां आली पग बन्नी बैठे ने। हाँ जी जी बिल्कुल है जी, चिट्टी पग बन्नी सी, कल बन्ननी होई जी, ते कल प्रोग्राम दे विच ही उलझे रहे, चलो फिर ओ फिर करना पिया जी। ते सुरजीत जी कहिंदे आ कि साडे दिड़बे इलाके दे विच चिट्टा शरेआम विक रहा है। गुरु जी कहिंदे सैणी साहब साडे थर्मल बंद ने, सिस्टम बना के थर्मल प्लांट चलाउण, थर्मल विच लोक काम उत्ते लाउण, बिजली दे विच कुछ तां खर्चा बचाया जा सकदा है। ओजला साहब कहिंदे आ हरेक पार्टी झूठ बोल के जुगाड़ लाउंदे ने ते सरकार बनाउण दे लई है, ते अपने सोहना प्रोग्राम सोहनी गलबात कहिंदे ने, शुक्रिया जी अपने मुहम्मद जी दा। गुरी जी कहिंदे सुरजीत जी तुहाडे इलाके दे विच छड्डो, सारे पंजाब दे विच इही हाल है, घर घर दे विच डोडे अफीम नहीं मिलदी लोकां नूं, पर चिट्टा जिहड़ा मर्जी जिन्ना मर्जी खरीद सकदा है, ते इह सरकारां आप विकाउंदियां ने कहिंदे जी। ਤੇ ਗੁਰੂ ਜੀ ਕਹਿੰਦੇ ਸਿਕੰਦਰ ਵੀਰ ਜੀ ਬਿਲਕੁਲ ਜੀ ਠੀਕ ਜੀ, ਤੇ ਜੀਰਾ ਜੀ ਕਹਿੰਦੇ ਭਾਰਤ ਸਾਹਿਬ ਆ ਮਗਰ ਪਿੱਛੇ ਕਿਹੜੀ ਅੱਜ ਪਣਡੁੱਬੀ ਲਾਈ ਹੋਈ ਹੈ ਜੀ, ਕਹਿੰਦੇ ਇਹ ਸਪੇਸ ਸ਼ਿਪ ਹੈ ਜੀ, ਉੱਡ ਰਿਹਾ ਜੀ ਪਿਛਲੇ ਪਾਸੇ, ਤੇ ਸਾਰੀ ਉਹ ਜਾਣਕਾਰੀ ਰੱਖ ਰਿਹਾ ਕਿ ਕੁਝ ਕਿੱਥੇ ਵਾਪਰ ਰਿਹਾ ਜੀ। ਸੁਰਜੀਤ ਜੀ ਲਿਖਦੇ ਆ ਕਿ ਸਹੀ ਕਿਹਾ ਮਾਨ ਜੀ, ਨਸਲ ਕੁਸ਼ੀ ਕਰਨ ਦੇ ਉੱਤੇ ਤੁਲੀ ਹੋਈ ਹੈ ਆ ਸਰਕਾਰ ਵੀ, ਕਹਿੰਦੇ ਪਹਿਲਿਆਂ ਵਾਂਗ ਹੀ ਜੀ। ਤੇ ਸੁਰਜੀਤ ਜੀ ਸਤਿ ਸ਼੍ਰੀ ਅਕਾਲ, ਸਾਡੇ ਮਦਰ ਸੁਰਜੀਤ ਭਾਰਤ ਜੀ ਸਤਿ ਸ਼੍ਰੀ ਅਕਾਲ, ਆਸ਼ੀਰਵਾਦ ਦੇ ਰਹੇ ਨੇ। ਗੁਰੂ ਜੀ ਕਹਿੰਦੇ ਸੈਣੀ ਸਾਹਿਬ ਪਾਰਟੀਆਂ ਪਹਿਲਾਂ ਵੀ ਆਉਂਦੀਆਂ ਜਾਂਦੀਆਂ ਰਹੀਆਂ ਨੇ, ਪਰ ਸੱਚ ਜਾਣਿਓ ਜਿੰਨੀ ਘਟੀਆ ਪੱਧਰ ਦੀ ਰਾਜਨੀਤੀ ਇਹ ਕਰ ਰਹੇ ਨੇ ਜੀ, ਉਨੀ ਮਾੜੀ ਰਾਜਨੀਤੀ ਕਿਸੇ ਨੇ ਨਹੀਂ ਕੀਤੀ। ਤੇ ਔਜਲਾ ਸਾਹਿਬ ਲਿਖਦੇ ਆ ਕਿ ਜੀਰਾ ਵੀਰ ਜੀ ਇਹ ਤੀਜੀ ਅੱਖ ਹੈ ਜੀ, ਇਹ ਇਲੂਮੀਨਾਟੀਆਂ ਦੀ ਅੱਖ ਹੈ ਜੀ, ਜਾਣੀ ਰੱਬ ਨਹੀਂ ਚਲਾਉਂਦਾ ਸੰਸਾਰ ਨੂੰ, ਦੁਨੀਆਂ ਚਲਾਉਂਦੇ ਇਲੂਮੀਨਾਤੀ। ਉਹ ਵੀ ਅਸੀਂ ਗੀਤ ਪਾਈ ਨੱਚ ਨੱਚ ਕੇ ਭੰਗੜਾ ਪਾ ਪਾ ਕੇ ਗਵਾ ਦਿੱਤਾ, ਤੇ ਸਮਝ ਸਾਨੂੰ ਉਹਦੀ ਵੀ ਨਹੀਂ ਆਈ ਉਹ ਕਹਿਣਾ ਕੀ ਚਾਹੁੰਦਾ ਹੈ। ਦੂਸਰੇ ਪਾਸੇ ਗੁਰੀ ਮਾਨ ਜੀ ਕਹਿੰਦੇ ਆ ਸੁਰਜੀਤ ਭਾਰਤ ਮਾਤਾ ਜੀ ਨੂੰ ਸਤਿ ਸ਼੍ਰੀ ਅਕਾਲ ਜੀ, ਤੇ ਅੱਗੇ ਲਿਖਦੇ ਨੇ ਹਾਂਜੀ ਹਾਂਜੀ ਔਜਲਾ ਵੀਰ ਜੀ ਮੈਨੂੰ ਵੀ ਇਹ ਅੱਖ ਹੀ ਸਮਝ ਆਈ ਸੀ, ਤੇ ਤੀਜੀ ਜਾਂ ਚੌਥੀ ਇਹਦੇ ਬਾਰੇ ਨਹੀਂ ਪਤਾ ਜੀ। ਤੇ ਗੁਰੀ ਜੀ ਕਹਿੰਦੇ ਮਿੱਟੀ ਹੀ ਪਾਈ ਗਈ ਹੈ ਜੀ ਸੈਣੀ ਸਾਹਿਬ, ਇਹਨਾਂ ਨੇ ਕੁਝ ਨਹੀਂ ਕਰਨਾ ਜੀ। ਤੇ ਬਿਲਕੁਲ ਬਿਲਕੁਲ ਜੀ ਸੈਣੀ ਸਾਹਿਬ, ਬਸ 2 ਮਹੀਨੇ ਦੀ ਗੱਲ ਹੈ, ਟਾਈਮ ਟਪਾ ਰਹੇ ਨੇ ਜੀ। ਤੇ ਧਰਮ ਸਿੰਘ ਗਾਂਧੀ ਜੀ ਜੁੜੇ ਹੋਏ ਨੇ, ਜੀ ਆਨੂ ਜੀ ਬਾਈ ਜੀ ਸਵਾਗਤ ਹੈ, ਬੜੇ ਦਿਨਾਂ ਬਾਅਦ ਸੁਨੇਹਾ ਆਇਆ। ਸਤਿ ਸ਼੍ਰੀ ਅਕਾਲ ਸਾਰੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੁਹਾਲੀ ਪੰਜਾਬ ਤੋਂ ਜੀ, ਜੀ ਆਨੂ ਜੀ ਬਾਈ ਜੀ ਸਵਾਗਤ ਹੈ ਜੀ। ਤੇ ਗੁਰੂ ਜੀ ਕਹਿੰਦੇ ਆ ਭੁਪਿੰਦਰ ਭਾਜੀ ਭਾਈ ਜੀ ਸੈਣੀ ਸਾਹਿਬ ਦੀ ਅੱਖ ਲਾਉਣੀ ਚਾਹੁੰਦੇ ਜੀ, ਕਿ ਸੈਣੀ ਸਾਹਿਬ ਦੀ ਅੱਖ ਲਾਉਣੀ ਚਾਹੁੰਦੀ ਸੀ, ਕਿਉਂਕਿ ਬਾਰੀਕੀ ਜਾਂਚਣ ਦਾ ਜਿਹੜਾ ਹੁਨਰ ਸੈਣੀ ਸਾਹਿਬ ਦਾ ਬਹੁਤ ਹੈ ਜੀ। ਅੱਛਾ ਜੀ, ਭਾਰਤ ਕਹਿੰਦੇ ਜੀ ਉਹ ਬਰੀਕ ਅੱਖ ਲਾਉਣੀ ਚਾਹੁੰਦਾ ਹੈ ਜੀ। ਤੇ ਲਾਈਕ ਸੈਣੀ ਸਾਹਿਬ ਅਸੀਂ ਪਹਿਲਾਂ ਕਰ ਦੇਈਦਾ, ਬਾਅਦ ਦੇ ਵਿੱਚ ਤੁਹਾਡੀ ਗੱਲ ਨੂੰ ਸੁਣੀਦਾ ਜੀ। ਗੁਰੂ ਜੀ ਕਹਿੰਦੇ ਸ਼ੁਕਰੀਆ ਬਾਈ ਜੀ ਇੰਨਾ ਮਾਨ ਸਤਿਕਾਰ ਲਈ। ਧਰਮ ਸਿੰਘ ਵੀਰ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਆ ਗੁਰੂ ਜੀ। ਹਾਂਜੀ ਹਾਂਜੀ ਭਾਰਤ ਵੀਰ ਜੀ, ਪਲੇਟਾਂ ਵਾਲਾ ਮੈਟਲ ਲਾਈਟ ਜਿਹੜਾ ਹੁੰਦਾ ਹੈ ਜੀ, ਤੇ ਪਰ ਮੈਂ ਪਹਿਲੀ ਵਾਰ ਇਹੀ ਖਬਰ ਸੁਣੀ ਹੈ, ਚੋਰੀ ਕਰਨ ਦੇ ਲਈ ਚੋਰ ਕਿੱਥੇ ਤੱਕ ਜਿਹੜਾ ਪੁੱਜ ਗਏ ਨੇ। ਗੁਰੂ ਜੀ ਕਹਿੰਦੇ ਆ ਸੈਣੀ ਸਾਹਿਬ ਰਵਾਇਤੀ ਨਸ਼ਿਆਂ ਦਾ ਸਮਰਥਨ ਕਰਕੇ ਤੁਸੀਂ ਦਿਲ ਜਿੱਤ ਲਿਆ ਜੀ। ਆਪਣੇ ਸੁਰਜੀਤ ਜੀ ਲਿਖਦੇ ਆ ਕਿਤੇ ਨਾ ਕਿਤੇ ਕੋਈ ਡਾਕਟਰ ਪੁਰਾਣੇ ਗੋਡੇ ਫੇਰ ਵਰਤਦਾ ਹੋਊਗਾ ਜੀ, ਕਿਆ ਬਾਤ ਹੈ ਜੀ। ਤੇ ਉਹਨੂੰ ਐਪਰੀਸ਼ੀਏਟ ਕੀਤਾ ਰਾਜਨ ਸੈਣੀ ਸਾਹਿਬ ਦਾ, ਅਗਲਾ ਸੁਨੇਹਾ ਪੜ੍ਹਦੇ ਅੱਗੇ ਜਾ ਕੇ। ਹੋ ਸਕਦਾ ਜੀ, ਸਭ ਕੁਝ ਹੋ ਸਕਦਾ ਹੈ ਸਾਡੇ ਖਿੱਤੇ ਦੇ ਵਿੱਚ, ਸਭ ਕੁਝ ਸੰਭਵ ਹੋ ਸਕਦਾ ਜੀ। ਗੁਰੀਮਾਨ ਜੀ ਹੱਸ ਰਹੇ ਨੇ ਨਾਲ, ਤੇ ਨੈਚੁਰਲ ਪ੍ਰੋਡਕਟ ਕਹਿੰਦੇ ਨੇ ਜੀ। ਤੇ ਗੁਰੂ ਜੀ ਕਹਿੰਦੇ ਆ ਇਹ ਕੁਐਸਚਨ ਮਾਰਕ ਬੜਾ ਜਿਹੜਾ ਕੰਟਰਵਰਸ਼ੀਅਲ ਜਿਹੜਾ ਹੈਗਾ ਜੀ। ਤੇ ਗੁਰੂ ਜੀ ਕਹਿੰਦੇ ਆ ਹੁਣ ਮਾਨ ਸਾਹਿਬ ਗੈਂਗਸਟਰ ਨੂੰ ਸਿਆਸਤ ਦੇ ਵਿੱਚ ਲੈ ਆ ਰਹੇ ਨੇ ਜੀ,
ਤੇ ਸਾਡੇ ਮੁਕੱਦਰ ਵੀਰ ਜੀ ਤੀਰ ਲਗਾਓ ਟਿਕਾਣੇ ਉੱਤੇ ਕਹਿੰਦੇ ਵਾਹ ਬਈ ਵਾਹ ਤੇ ਮੁਕੱਦਰ ਵੀਰ ਜੀ ਨੂੰ ਸਤਿ ਸ੍ਰੀ ਅਕਾਲ ਸੈਣੀ ਸਾਹਿਬ ਨੇ ਭੇਜੀ ਹੈ ਤੇ ਸੁਣ ਰਿਹਾ ਜੀ ਮੈਂ ਵੀ ਕਹਿੰਦੇ ਜੀ ਅਜੇ ਵੀ ਤੇ ਆਵਾਜ਼ ਬਿਲਕੁਲ ਠੀਕ ਆ ਰਹੀ ਹੈ ਗੁਰੂ ਜੀ ਕਹਿੰਦੇ ਆ ਮੁਕੱਦਰ ਜੀ ਨੂੰ ਤੇ ਗੁਰੀ ਮਾਨ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਕਹਿੰਦੇ ਆ ਆਪਣੇ ਰਾਜਨ ਸੈਣੀ ਸਾਹਿਬ ਜੀ ਗੁਰੂ ਜੀ ਨੂੰ ਤੇ ਸੁਰਜੀਤ ਜੀ ਕਹਿੰਦੇ ਆ ਸਹੀ ਹੈ ਸਹੀ ਆ ਰਹੀ ਹੈ ਜੀ ਆਵਾਜ਼ ਸਾਰਾ ਕੁਝ ਠੀਕ ਚੱਲ ਰਿਹਾ ਗੁਰੂ ਜੀ ਕਹਿੰਦੇ ਆ ਮੁਕੱਦਰ ਵੀਰ ਜੀ ਪਿਆਰ ਦੇ ਵਿੱਚ ਤਾਂ ਬੋਲਣੇ ਦੀ ਆਜ਼ਾਦੀ ਹੁੰਦੀ ਹੈ ਤੇ ਆਪਾਂ ਭਾਗਾਂ ਵਾਲੇ ਆ ਸਾਡੇ ਵੱਡੇ ਵੀਰ ਸਾਡੀ ਕਿਸੇ ਵੀ ਗੱਲ ਦੇ ਉੱਤੇ ਇਤਰਾਜ਼ ਨਹੀਂ ਕਰਦੇ ਕਹਿੰਦੇ ਜੀ ਗੁਰੂ ਜੀ ਤੇ ਰਾਜਨ ਸੈਣੀ ਸਾਹਿਬ ਐਪਰੀਸ਼ੀਏਟ ਕਰ ਰਹੇ ਨੇ ਸੁਰਜੀਤ ਜੀ ਨੂੰ ਕਹਿੰਦੇ ਜੀ ਜੋ ਗੱਲ ਤੁਸੀਂ ਕਹਿ ਰਹੇ ਹੋ ਜੀ ਬਹੁਤ ਕੀਮਤੀ ਹੈ ਜੀ ਤੇ ਇਸ ਪਾਸੇ ਧਿਆਨ ਦੇਣਾ ਪਵੇਗਾ ਕਿ ਪੁਰਾਣੇ ਗੋਡੇ ਜਾਂ ਪਾਰਟਸ ਜਿਹੜੇ ਨੇ ਕੋਈ ਡਾਕਟਰ ਵਰਤਦਾ ਤਾਂ ਨਹੀਂ ਹੈ ਜੀ ਉਹਨਾਂ ਨੇ ਵੀ ਕੁਸਚਨ ਮਾਰਕ ਲਾ ਦਿੱਤਾ ਪਿੱਛੇ ਬੜੀ ਖੋਜ ਦੀ ਗੱਲ ਹੈ ਜੀ ਇਹ ਜੀ ਸ਼ੁਕਰੀਆ ਕਹਿੰਦੇ ਨੇ ਐਪਰੀਸ਼ੀਏਟ ਕਰਦੇ ਆ ਸੁਰਜੀਤ ਜੀ ਨੂੰ ਆਖਰੀ ਸੁਨੇਹਾ ਦੇ ਵੱਲ ਨੂੰ ਵੱਧਦੇ ਆ ਦੋਸਤੋ ਤੇ ਜਿਹਦੇ ਵਿੱਚ ਆਪਣੇ ਲਿਖਿਆ ਨੀ ਜੀ ਆਪਣੇ ਗੁਰੂ ਜੀ ਦਾ ਸੁਨੇਹਾ ਇੱਕ ਜੀ ਲਾਈਕ ਕਰਦੇ ਆ ਪ੍ਰੋਗਰਾਮ ਤੇ ਮੁਕੱਦਰ ਜੀ ਸਤਿ ਸ੍ਰੀ ਅਕਾਲ ਭੇਜਦੇ ਸਭ ਨੂੰ ਜੀ ਥੈਂਕ ਯੂ ਕਰ ਰਹੇ ਨੇ ਮੁਹੰਮਦ ਜੀ ਕਹਿੰਦੇ ਆ ਸ਼ੁਕਰੀਆ ਵੀਰ ਜੀ ਗੁਰੀਮਾਨ ਜੀ ਤੇ ਥੈਂਕ ਯੂ ਟੂ ਆਲ ਜੀ ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜਦੇ ਆ ਮੁਕੱਦਰ ਬਾਈ ਜੀ ਸਤਿ ਸ੍ਰੀ ਅਕਾਲ ਗੁਰੂ ਜੀ ਕਹਿੰਦੇ ਆ ਗੁਰੂ ਜੀ ਆਖਰ ਚ ਕਹਿੰਦੇ ਕਰੋ ਵੀਰ ਜੀ ਕਹਾਣੀ ਸ਼ੁਰੂ ਜੀ ਤੇ ਸਿਰਸਾ ਵਿਰਸਾ ਵਿਰਾਸਤ ਜੀ ਤੇ ਬਡਰੁੱਖਾਂ ਵਾਲਿਆਂ ਜੀ ਦੀ ਕਲਮ ਬਹੁਤ ਸੋਹਣੀ ਹੈ ਜੀ ਬਿਲਕੁਲ ਦਰੁਸਤ ਫਰਮਾਇਆ ਗੁਰੂ ਜੀ ਤੇ ਆਖਰ ਦੇ ਵਿੱਚ ਮੁਹੰਮਦ ਜੀ ਕਹਿੰਦੇ ਆ ਇੰਟਰਸਟਿੰਗ ਐਂਡ ਮੋਟੀਵੇਸ਼ਨਲ ਸਟੋਰੀ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਦੋਸਤੋ ਇਸ ਦੇ ਨਾਲ ਹੀ ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਵੱਧ ਘੱਟ ਬੋਲ ਗਏ ਗੁਸਤਾਖੀ ਮਾਫ਼ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ ਤੇ ਸਮਰਜੀਤ ਸਿੰਘ ਸ਼ਮੀ ਹੋਣਾ ਦੇ ਨਾਲ ਕੋਈ ਨਾ ਕੋਈ ਮੁੱਦਾ ਲੈ ਕੇ ਵਿਚਾਰਾਂਗੇ ਤੇ ਗੱਲ ਕੋਈ ਉਪਚਾਰਾਂਗੇ ਕੁਝ ਨਾ ਕੁਝ ਗੱਲਾਂ ਬਾਤਾਂ ਕਰਾਂਗੇ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਸਹਿਯੋਗ ਦੇ ਲਈ ਸ਼ੁਰੂ ਤੋਂ ਲੈ ਕੇ ਆਖਰ ਤੱਕ ਸੁਣਨ ਦੇ ਲਈ ਐਪ ਦੇ ਉੱਤੇ ਵੈਬਸਾਈਟ ਫੇਸਬੁੱਕ ਯੂਟਿਊਬ ਜਿੱਥੋਂ ਕਿਤੋਂ ਵੀ ਤੁਸੀਂ ਸੁਣ ਰਹੇ ਹੋ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਵੱਧ ਘੱਟ ਬੋਲ ਗਿਆ ਹੋਇਆ ਬੋਲ ਗਿਆ ਹੋਵਾਂ ਤਾਂ ਮਾਫ਼ੀ ਜੀ ਵੱਡਾ ਭਰਾ ਛੋਟਾ ਭਰਾ ਬੱਚਾ ਸਮਝ ਕੇ ਆਪਣਾ ਮਾਫ਼ ਕਰਨਾ ਤੇ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਦੋਸਤੋ ਸਾਂਝਾ ਕਰ ਦਿਓ ਇਹੀ ਬੇਨਤੀ ਦੇ ਨਾਲ ਲੈਂਦੇ ਹਾਂ ਤੁਹਾਡੇ ਤੋਂ ਆਗਿਆ ਸਤਿ ਸ੍ਰੀ ਅਕਾਲ ਜੀ।

जी दोस्तों, सारे दोस्तों का दुआबा रेडियो के मंच उत्ते निका स्वागत है। माफी चाहते हैं, अज दोस्तों काफी मुशक्कत घोल के काम कर करके टैक्निकल इशू के नाल तुहाडे रूबरू होए हैं। माफी चाहते हैं, तकरीबन 40 मिनट आपां लेट है, पर जिन्ना कुछ भी कर सकांगे जरूर तुहाडे रूबरू होवांगे। अज सब तो पहला समा स्थिति तुहानू पता ही है जी, पर समय वल नू नहीं जावांगे ते समा खराब नहीं होर करांगे। तो सारे दोस्तों का दिलों धन्यवाद, तुसी इंतजार कर दे हो, चाहे पोस्ट पा भी दित्ती सी कि अज प्रोग्राम नहीं हो पावेगा, पर तुहाडी उडीक तुहाडा प्यार मुहब्बत सब दोस्तों का खिच लिया है। तो दोस्तों अज दीआं खबरां दे वल नू ही चलदे आं सीधा, जो अज दे मुद्दे ने। ते समा जिमें इजाजत देवेगा, जिमें सबब बनेगा, अगे गल्लां बातां करदे जावांगे। ते लाइना तुहाडे लई खुल्लियां रहणगियां, +358 44 976 1969 स्टूडियो दा नंबर है। अजे भी कुछ कमी परेशानी लगती है, पर आपां नाल नाल सूत कर लैणियां। थोड़ी जिहियां आवाजां जिहड़ियां ने अलग ढंग दे नाल निकलदियां दिखदियां ने। ते अज दोस्तों माफी चाहांगा, ते अज नाल दी नाल आपां पोस्टर दे नाल ही सारांगे, ते लाइव जिहड़ा वीडियो नहीं चल पावेगी उहदे लई भी गुस्ताखी माफ। ते अज समा ते स्थिति की गल करिए, 7 सितंबर 2026 का दिहाड़ा है, ते जिहदे विच अज दे विचार दे नाल शुरुआत कर लैंदे आ। थोड़ी जी दो क सत्रां ही सांझियां करांगे। कहिंदे हौसले बुलंद होने चाहीदे है, ते हौसले बुलंद होण तां सारा कुछ संभव हो सकदा है। ते दोस्तां मित्रां दा, सैणी साहब दा नाल, ओजला साहब, सारे जिन्ने भी तुसी दोस्त जुड़े हुए हो, जीरा साहब, सब दोस्तों की उड़ीक दे विच हाजर आ। कहिंदे ने कि जेकर हौसला चलिया गया तो मनुख की अद्धी समझदारी उसके नाल ही चले जाती है, क्योंकि बंदा 1.5 घंटा हो गया कमला होया पिया सी, ते पता नहीं लगता सी करिए तां की करिए, पर सारा कुछ दुरुस्त कर रहा। जिन्हां ने किया उन्हां दा भी बहुत बहुत धन्यवाद है जी। तो प्रोफेसनल लोग फिर प्रोफेसनल ही होंदे आ। ते गल करदे आं दोस्तों अज दे दिहाड़े दे उत्ते, ते अगलियां गल्लां बातां दे वल चलदे आं। देश दे दीआं खबरां जो कहिंदियां ने उहनां दी जिहड़ी है आपां गल्लबात करदे आं। जो दुनिया दे उत्ते हालात ने पै गया है कलेश, वैसे साडे ही पै चलिया सी इत्थे, मतलब कि नैट दे नाल, ते बदल लिया है भेस, किहनां ने बदलिया उहदे खुलासे करांगे। किसानां दा केस जिहड़ा है, ते CGI बराजे ने नवें भरणगे खमियाजे, हुण देखदे आं कौन कौन खमियाजा भरदा है। ते चंद दे उत्ते जिहड़ा ट्रंप दा कब्जा, ਉਹ ਦਾਅਵਾ ਕਰ ਰਿਹਾ ਕਿ ਭਾਈ ਚੰਦ ਦੇ ਉੱਤੇ ਕਬਜ਼ਾ ਅਸੀਂ ਕਰ ਲਿਆ, ਹੋਰਮਜ਼ ਕੀ ਸ਼ੈ ਹੈ। ਤੇ ਇਸੇ ਤਰ੍ਹਾਂ ਹੁਣ ਤੋਂ ਲੈ ਕੇ ਜਿੰਨਾ ਵੀ ਸਮਾਂ ਸਬੱਬ ਬਣੇਗਾ ਬਣਾਉਂਦੇ ਹਾਂ, ਤੇ ਸਭ ਤੋਂ ਪਹਿਲਾਂ ਤੁਹਾਨੂੰ ਕੁਝ ਜਿਹੜੀਆਂ ਨੇ ਦੇਸ਼ ਦੀਆਂ ਖਬਰਾਂ ਸੁਣਾਉਂਦੇ ਹਾਂ। ਤੇ ਉਮੀਦ ਕਰਦੇ ਹਾਂ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਤੁਸੀਂ ਥੱਲੇ ਜ਼ਰੂਰ ਲਿਖ ਦੇਣਾ, ਤੇ ਸਾਰੇ ਦੋਸਤਾਂ ਦੇ ਮਿੱਤਰਾਂ ਦੇ ਸੱਜਣਾਂ ਦੇ ਜਿਹੜੇ ਨੇ ਸੁਨੇਹੇ ਆ ਰਹੇ ਨੇ। ਤੇ ਲੋ ਫਿਰ ਪੰਜਾਬ ਦੇ ਨਾਲ ਹੀ ਸ਼ੁਰੂਆਤ ਕਰਦੇ ਹਾਂ। ਪੰਜਾਬ ਦੇ ਵਿੱਚ ਰਾਂਝਸੀ ਜ਼ਮੀਨ ਤਲਾਸ਼ ਕਰ ਰਿਹਾ ਗੈਂਗਸਟਰ ਡਿੰਪੀ, ਜਿਹੜੇ ਨੇ ਚੰਦਭਾਨ ਰੋਕੀ ਫਾਜ਼ਲੀਕਾ ਤੋਂ ਬਾਅਦ ਹੁਣ ਗੁਰਪ੍ਰੀਤ ਸੇਖੋਂ ਦੀ ਸਿਆਸਤ ਦੇ ਵਿੱਚ ਐਂਟਰੀ ਹੋ ਗਈ ਹੈ। ਜੱਫੀਆਂ ਪਈਆਂ ਨੇ ਤੇ ਮੂੰਹ ਲਕਾਏ ਗਏ ਨੇ। ਗੈਂਗਸਟਰ ਤੋਂ ਬਾਅਦ ਜਿਹੜਾ ਬਣਿਆ ਗੁਰਪ੍ਰੀਤ ਸਿੰਘ ਸੇਖੋਂ ਰਸਮੀ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਆਪ ਦੇ ਵਿੱਚ ਸ਼ਾਮਲ ਹੋ ਗਿਆ। ਉਹ ਪੰਜਾਬ ਦੇ ਅਪਰਾਧਿਕ ਜਗਤ ਤੋਂ ਮੁੱਖ ਧਾਰਾ ਦੀ ਸਿਆਸਤ ਦੇ ਵਿੱਚ ਆਉਣ ਵਾਲਿਆਂ ਦੀ ਲੰਬੀ ਲੜੀ ਦੇ ਵਿੱਚ ਜਿਹੜਾ ਆਖਰੀ ਨਾਂ ਹੈ। ਇਸ ਤੋਂ ਪਹਿਲਾਂ ਡਿੰਪੀ ਚੰਦਭਾਨ ਤੇ ਰੋਕੀ ਜਿਹੜੇ ਨੇ ਫਾਜ਼ਿਲਕਾ ਦੇ ਨਾਂ ਵੀ ਜਿਹੜੇ ਪ੍ਰਮੁੱਖ ਰਹੇ ਨੇ। ਇਹ ਵੀ ਦੱਸਣਾ ਬਣ ਜਾਂਦਾ ਹੈ ਕਿ ਇਹਨਾਂ ਦੇ ਵਿੱਚੋਂ ਕੋਈ ਵੀ ਪੰਜਾਬ ਦਾ ਵਿਧਾਇਕ ਨਹੀਂ ਬਣ ਸਕਿਆ। ਜਾਣਕਾਰੀ ਦੇ ਮੁਤਾਬਕ ਫਿਰੋਜ਼ਪੁਰ ਜ਼ਿਲ੍ਹੇ ਦੇ ਮੁਦਕੀ ਪਿੰਡ ਦੇ ਰਹਿਣ ਵਾਲੇ ਸੇਖੋਂ ਦਾ ਪਰਿਵਾਰਕ ਪਿਛੋਕੜ ਕਾਂਗਰਸ ਹੀ ਰਿਹਾ, ਪਰ ਉਸਨੇ ਸਿਆਸਤ ਦੇ ਵਿੱਚ ਆਉਣ ਦੇ ਲਈ ਵੱਖ ਵੱਖ ਪਾਰਟੀਆਂ ਦੇ ਨਾਲ ਮੇਲਜੋਲ ਵੀ ਰੱਖਿਆ, ਤੇ ਹੁਣ ਆਮ ਆਦਮੀ ਪਾਰਟੀ ਦਾ ਜਿਹੜਾ ਸਹਾਰਾ ਲੈ ਕੇ ਤੇ ਉਹਦੇ ਵਿੱਚ ਸ਼ਾਮਲ ਜਿਹੜੇ ਨੇ ਸ਼ਮੂਲੀਅਤ ਕਰ ਗਏ ਨੇ। ਦੂਸਰੇ ਪਾਸੇ ਕੋਲੇ ਦੀ ਘਾਟ ਦੇ ਕਾਰਨ ਪੰਜਾਬ ਦੇ ਵਿੱਚ ਗੰਭੀਰ ਬਿਜਲੀ ਸੰਕਟ ਬਣ ਗਿਆ। ਉਦਯੋਗਾਂ ਦੇ ਉੱਤੇ ਸਭ ਤੋਂ ਵੱਧ ਵੱਡੀ ਮਾਰ ਪੈ ਰਹੀ ਹੈ। ਦੇਸ਼ ਭਰ ਦੇ ਵਿੱਚ ਚੱਲ ਰਹੀ ਕੋਲੇ ਦੀ ਭਾਰੀ ਘਾਟ ਦੇ ਕਾਰਨ ਪੰਜਾਬ ਨੂੰ ਬਿਜਲੀ ਦੀ ਉਪਲਬਧਤਾ ਜਿਹੜੀ ਹੈ ਵਿੱਚ ਲਗਭਗ 1,850 ਮੈਗਾਵਾਟ ਦੀ ਵੱਡੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ। ਇਸ ਸੰਕਟ ਨੇ ਕੇਂਦਰੀ ਖੇਤਰ ਜਿਹੜਾ ਉਹਦੇ ਥਰਮਲ ਪਾਵਰ ਸਟੇਸ਼ਨਾਂ ਤੋਂ ਮਿਲਣ ਵਾਲੇ ਸੂਬੇ ਦੇ ਹਿੱਸੇ ਤੇ ਰਾਜਪੁਰਾ ਸਥਿਤ ਥਰਮਲ ਪਲਾਂਟ ਦੇ ਉਤਪਾਦਨ ਦੋਵਾਂ ਨੂੰ ਹੀ ਗੰਭੀਰ ਰੂਪ ਦੇ ਵਿੱਚ ਪ੍ਰਭਾਵਿਤ ਕਰ ਛੱਡਿਆ। ਇਸ ਦੇ ਨਤੀਜੇ ਵਜੋਂ ਸੂਬੇ ਦੇ ਵਿੱਚ ਉਦਯੋਗਿਕ ਉਤਪਾਦਨ ਨੂੰ ਵੱਡਾ ਝਟਕਾ ਲੱਗਿਆ, ਜਿਸ ਦੇ ਕਾਰਨ ਉਦਯੋਗਪਤੀਆਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ। ਇਸ ਤੋਂ ਇਲਾਵਾ ਅਣਐਲਾਨੇ ਬਿਜਲੀ ਕੱਟਾਂ ਦੇ ਕਾਰਨ ਘਰੇਲੂ ਅਤੇ ਖੇਤੀਬਾੜੀ ਖਪਤਕਾਰ ਵੀ ਜਿਹੜੇ ਬੁਰੀ ਤਰੀਕੇ ਦੇ ਨਾਲ ਪ੍ਰਭਾਵਿਤ ਹੋ ਰਹੇ ਨੇ। ਸੂਬਾ ਬਿਜਲੀ ਅਥਾਰਟੀ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਰਾਜ ਤੋਂ ਬਾਹਰ ਸਥਿਤ ਕੇਂਦਰੀ ਖੇਤਰ ਦੇ ਥਰਮਲ ਪਾਵਰ ਸਟੇਸ਼ਨ 'ਚ ਪੰਜਾਬ ਦਾ ਨਿਰਧਾਰਿਤ ਹਿੱਸਾ ਲਗਭਗ
2814 ਮੈਗਾਵਾਟ ਹੈ। ਇਸ ਵੇਲੇ ਇਹਨਾਂ ਪਲਾਟਾਂ ਤੋਂ ਪੰਜਾਬ ਨੂੰ ਔਸਤਨ ਸਿਰਫ 1621 ਮੈਗਾਵਾਟ ਬਿਜਲੀ ਹੀ ਜਿਹੜੀ ਮਿਲ ਰਹੀ ਹੈ। ਇਸ ਦੇ ਨਾਲ ਸੂਬੇ ਦੇ ਅਸਲ ਹਿੱਸੇ ਅਤੇ ਪ੍ਰਾਪਤ ਹੋ ਰਹੀ ਬਿਜਲੀ ਦੇ ਵਿਚਕਾਰ ਲਗਭਗ 1193 ਮੈਗਾਵਾਟ ਦਾ ਵੱਡਾ ਪਾੜਾ ਪੈ ਗਿਆ। ਬਿਜਲੀ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਕੇਂਦਰੀ ਪਲਾਂਟਾਂ ਦੀ ਅਸਲ ਜਿਹੜੀ ਹੈ ਜਨਰੇਸ਼ਨ ਘਟਣ ਦੇ ਕਾਰਨ ਪੰਜਾਬ ਦੇ ਹਿੱਸੇ ਆਉਣ ਵਾਲੀ ਸਪਲਾਈ ਵੱਖ ਵੱਖ ਪਲਾਂਟਾਂ ਦੇ ਹਿਸਾਬਾਂ ਦੇ ਨਾਲ ਪ੍ਰਭਾਵਿਤ ਜਿਹੜੀ ਹੋਈ ਹੈ। ਦੂਸਰੇ ਪਾਸੇ ਪੰਜਾਬ ਨੇ ਸਸਤਾ ਬਿਜਲੀ ਸੌਦਾ ਗਵਾ ਦਿੱਤਾ ਤੇ ਕੇਂਦਰ ਨੇ ਪੰਜਾਬ ਦੀ ਅਲਾਟਮੈਂਟ ਰੱਦ ਕਰਕੇ ਕਿਸੇ ਹੋਰ ਸੂਬੇ ਨੂੰ ਸਮਝੌਤਾ ਕਰਾ ਦਿੱਤਾ। ਪੰਜਾਬ ਨੇ ਕੇਂਦਰ ਸਰਕਾਰ ਵੱਲੋਂ ਮਿਲਣ ਵਾਲੀ ਸਸਤੀ ਸੂਰਜੀ ਊਰਜਾ ਦਾ ਮੌਕਾ ਗੁਆ ਰੱਖਿਆ। ਜਦੋਂ ਪਾਵਰਕੌਮ ਨੇ ਵੇਲੇ ਤੇ ਕੋਈ ਹੁੰਗਾਰਾ ਨਾ ਭਰਿਆ ਤਾਂ ਕੇਂਦਰ ਨੇ ਇਹ ਬਿਜਲੀ ਅਲਾਟਮੈਂਟ ਰੱਦ ਕਰਕੇ ਕਿਸੇ ਹੋਰ ਸੂਬੇ ਦੇ ਨਾਂ ਨਾਲ ਲਾ ਦਿੱਤੀ ਹੈ, ਜਾਣੀ ਬਿਜਲੀ ਖਰੀਦ ਸਮਝੌਤਾ ਕਰ ਲਿਆ। ਸੋਲਰ ਐਨਰਜੀ ਜਿਹੜੀ ਹੈ ਕਾਰਪੋਰੇਸ਼ਨ ਆਫ ਇੰਡੀਆ ਨੇ ਪੰਜਾਬ ਨੂੰ 250 ਮੈਗਾਵਾਟ ਸੂਰਜੀ ਊਰਜਾ 25 ਸਾਲ ਦੇ ਲਈ 2.61 ਜਾਣੀ ਕਿ 2.61 ਪੈਸੇ ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਦੇ ਨਾਲ ਦੇਣੀ ਸੀ ਤੇ ਹੁਣ 8 ਰੁਪਏ ਲੈ ਰਹੇ ਨੇ। ਦੂਜੇ ਪਾਸੇ ਪਾਵਰਕੌਮ ਇਨ੍ਹਾਂ ਦਿਨੀ ਵਪਾਰੀਆਂ ਰਾਹੀਂ ਥੋੜੇ ਸਮੇਂ ਦੇ ਟੈਂਡਰ ਦੇ ਨਾਲ ਕਰੀਬ 8 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਦੇ ਨਾਲ ਬਿਜਲੀ ਜਿਹੜਾ ਖਰੀਦ ਰਿਹਾ। ਪਾਵਰਕੌਮ ਦੇ ਬੋਰਡ ਆਫ ਡਾਇਰੈਕਟਰਜ਼ ਨੇ ਜਿਹੜਾ 21 ਨਵੰਬਰ 2025 ਨੂੰ ਸੋਲਰ ਐਨਰਜੀ ਕਾਰਪੋਰੇਸ਼ਨ ਆਫ ਇੰਡੀਆ ਤੋਂ 300 ਮੈਗਾਵਾਟ ਸੂਰਜੀ ਊਰਜਾ ਖਰੀਦਣ ਬਾਰੇ ਪ੍ਰਵਾਨਗੀ ਦਿੱਤੀ ਸੀ। ਇਸ ਮਗਰੋਂ ਪੰਜਾਬ ਰਾਜ ਬਿਜਲੀ ਜਿਹੜਾ ਰੈਗੂਲੇਟਰੀ ਹੈ ਕਮਿਸ਼ਨ, ਉਹਨੇ 6 ਜੁਲਾਈ 2026 ਨੂੰ 250 ਮੈਗਾਵਾਟ ਦੀ ਖਰੀਦ ਨੂੰ ਪ੍ਰਵਾਨਗੀ ਦੇ ਦਿੱਤੀ ਤੇ ਪਾਵਰਕੌਮ ਨੂੰ ਲੋੜੀਂਦੇ ਪਾਵਰ ਸੇਲ ਐਗਰੀਮੈਂਟ ਅਤੇ ਪਾਵਰ ਖਰੀਦ ਸਮਝੌਤਿਆਂ ਨੂੰ ਜਲਦ ਤੋਂ ਜਲਦ ਅੰਤਮ ਰੂਪ ਦੇਣ ਦੇ ਹੁਕਮ ਦੇ ਦਿੱਤੇ। ਖਾਸ ਗੱਲ ਇਹ ਵੀ ਹੈ ਕਿ ਕਮਿਸ਼ਨ ਨੇ ਤਜਵੀਜ਼ ਖਰੀਦਣ ਨੂੰ ਜਿਹੜਾ ਜ਼ਰੂਰਤ ਤੇ ਵਾਜਬਤੀਆ ਦਾ ਜਿਹੜਾ ਮਾਪਦੰਡਾਂ ਦੇ ਉੱਤੇ ਵੀ ਢੁਕਵਾਂ ਮੰਨਿਆ ਸੀ। ਇਸੇ ਤਰ੍ਹਾਂ ਅਗਲੀ ਗੱਲ ਕਰੀਏ ਤੇ ਮਹਿਲਾ ਸ਼ਕਤੀਕਰਨ ਤੇ ਮੁਫ਼ਤ ਬੱਸ ਸਫ਼ਰ, ਕਹਿੰਦੇ ਨੇ ਸ਼ਕਤੀ ਭਰ ਰਹੀਆਂ ਮਹਿਲਾਵਾਂ ਦੇ ਵਿੱਚ ਮੁਫ਼ਤ ਕਰਕੇ ਸਾਰਾ ਕੁਝ। ਸੂਬੇ ਦੇ ਅੰਦਰ ਔਰਤਾਂ ਨੂੰ ਸਮਾਜਿਕ ਤੇ ਆਰਥਿਕ ਤੌਰ ਦੇ ਉੱਤੇ ਮਜ਼ਬੂਤ ਅਤੇ ਆਤਮ ਨਿਰਭਰ ਬਣਾਉਣ ਦੇ ਮਤਲਬ ਦੇ ਨਾਲ ਪੰਜਾਬ ਸਰਕਾਰ ਨੇ ਬਹੁਤ ਹੀ ਮਹੱਤਵਪੂਰਨ ਕਹਿੰਦੇ ਤੇ ਇਤਿਹਾਸਕ ਕਦਮ ਚੁੱਕੇ ਨੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਨੇ ਆਪਣੀ ਪਿੱਠ ਜਿਹੜੀ ਥਪੜਾਈ ਹੈ। ਅਗਵਾਈ ਹੇਠ ਸ਼ੁਰੂ ਕੀਤੀ ਗਈ ਮੁਫ਼ਤ ਬੱਸ ਸਫ਼ਰ ਯੋਜਨਾ ਪੰਜਾਬ ਦੀ ਜਿਹੜੀ ਮਹਿਲਾਵਾਂ ਦੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਵੱਡੀ ਤਬਦੀਲੀ ਦਾ ਆਧਾਰ ਬਣ ਗਈ ਹੈ। ਇਹ ਵਿਲੱਖਣ ਸਹੂਲਤ ਨਾ ਸਿਰਫ਼ ਆਵਾਜਾਈ ਨੂੰ ਸੌਖਾ ਬਣਾ ਰਹੀ ਹੈ ਸਗੋਂ ਧੀਆਂ ਦੀ ਉੱਚ ਸਿੱਖਿਆ, ਰੋਜ਼ਗਾਰ ਤੇ ਹੁਨਰ ਵਿਕਾਸ ਦੇ ਰਾਹ ਦੇ ਵਿੱਚ ਵੀ ਕਹਿੰਦੇ ਆਉਣ ਵਾਲੀਆਂ ਆਰਥਿਕ ਰੁਕਾਵਟਾਂ ਨੂੰ ਵੀ ਜਿਹੜਾ ਜੜੋਂ ਖਤਮ ਕਰ ਰਹੀ ਹੈ। ਕਿਆ ਬਾਤ ਹੈ ਜੀ, ਚੱਕ ਦਿਓ ਫੱਟੇ ਜੀ। ਦੂਸਰੇ ਪਾਸੇ ਗੱਲ ਕਰੀਏ ਤੇ ਸਚਿਨ ਪਾਇਲਟ ਪੰਜਾਬ ਆ ਰਹੇ ਨੇ ਕਾਂਗਰਸ ਦੀ ਜਿਹੜੀ ਹੈ ਗੱਠਜੋੜ ਕਰਨ ਦੇ ਲਈ, ਕਾਂਗਰਸ ਦਾ ਜਿਹੜਾ ਰਾਹ ਸਿੱਧਾ ਕਰਨ ਦੇ ਲਈ, ਦੇਖਦੇ ਹਾਂ ਕਿੱਦਾਂ ਹੁੰਦੀ ਹੈ। ਸਚਿਨ ਪਾਇਲਟ ਜਿਹੜੇ ਨੇ ਪੰਜਾਬ ਦੇ ਵਿੱਚ ਨਿਯੁਕਤੀ ਦੇ ਲਈ ਨਾਲ ਕਾਂਗਰਸੀ ਵਰਕਰਾਂ ਦੇ ਵਿੱਚ ਨਵਾਂ ਜੋਸ਼ ਆਉਣ ਅਤੇ ਧੜੇਬੰਦੀ ਖਤਮ ਹੋਣ ਦੀ ਉਮੀਦ ਜਿਹੜੀ ਹੈ ਜਤਾ ਰਹੇ ਨੇ ਸੂਬਾ ਆਗੂ ਨੇ ਕਿਹਾ। ਸਾਲ 2027 ਦੀਆਂ ਜਿਹੜੀਆਂ ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਨਿਯੁਕਤ ਕੀਤੇ ਜਾਣ ਦੇ ਨਾਲ ਪਾਰਟੀ ਕਾਡਰ ਦੇ ਵਿੱਚ ਨਵਾਂ ਉਤਸ਼ਾਹ ਤੇ ਜੋਸ਼ ਭਰਨ ਦੀ ਉਮੀਦ ਹੈ। ਇਸ ਦੇ ਨਾਲ ਧੜੇਬੰਦੀ ਦਾ ਸ਼ਿਕਾਰ ਹੋਏ ਸੂਬਾ ਇਕਾਈ ਨੂੰ ਇਕਜੁੱਟ ਕਰਨ ਦੇ ਵਿੱਚ ਮਦਦ ਮਿਲੇਗੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸੋਮਵਾਰ ਨੂੰ ਪਾਰਟੀ ਵਰਕਰਾਂ ਤੇ ਆਗੂਆਂ ਨੇ ਕੀਤਾ। ਪਾਰਟੀਆਂ ਜਿਹੜੀਆਂ ਨੇ ਪਾਰਟੀ ਆਗੂਆਂ ਦਾ ਮੰਨਣਾ ਹੈ ਕਿ ਪਾਇਲਟ ਨੂੰ ਪਾਰਟੀ ਨੇਤਾ ਰਾਹੁਲ ਗਾਂਧੀ ਦਾ ਕਰੀਬੀ ਮੰਨਿਆ ਜਾਂਦਾ। ਇਸ ਦੇ ਲਈ ਉਨ੍ਹਾਂ ਦੀ ਨਿਯੁਕਤੀ ਕਾਂਗਰਸ ਦੀ ਚੋਣ ਮੁਹਿੰਮ ਨੂੰ ਨਵੀਂ ਰਫ਼ਤਾਰ ਦੀ ਜਿਹੜੀ ਹੈ ਉਹ ਵੀ ਪ੍ਰਵਾਨਗੀ ਜਿਹੜੀ ਹੈ ਪ੍ਰਦਾਨ ਕਰੇਗੀ। ਪਾਰਟੀ ਦੀ ਨਜ਼ਰ ਅਗਲੇ ਸਾਲ ਦੇ ਸ਼ੁਰੂ ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਿੱਤ ਦੇ ਉੱਤੇ ਦੇਖੀ ਜਾ ਰਹੀ ਹੈ। ਇਸੇ ਤਰ੍ਹਾਂ ਪੰਜਾਬ ਸਰਕਾਰ ਦੀ ਅਪੀਲ ਦਰਕਿਨਾਰ ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਨਵੇਂ ਚੀਫ਼ ਜਸਟਿਸ ਲਾ ਦਿੱਤੇ ਗਏ ਨੇ ਅੱਜ, ਜੋ ਸਭ ਤੋਂ ਵੱਡੀ ਖ਼ਬਰ ਰਹੀ ਹੈ ਪੰਜਾਬ ਦੀ। ਅਸ਼ਵਨੀ ਕੁਮਾਰ ਮਿਸ਼ਰਾ ਜਿਹੜੇ ਨੇ ਉਨ੍ਹਾਂ ਨੇ ਸਹੁੰ ਚੁੱਕ ਲਈ ਹੈ ਸਾਰਾ ਕੁਝ ਰੋਕਾਂ ਟੋਕਾਂ ਦੇ ਬਾਵਜੂਦ ਵੀ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ 37ਵੇਂ ਚੀਫ਼ ਜਸਟਿਸ ਦੇ ਵਜੋਂ ਹਲਫ਼ ਲੈ ਲਿਆ ਤੇ ਦੂਸਰੇ ਪਾਸੇ ਚੀਫ਼ ਜਸਟਿਸ ਦੀ ਨਿਯੁਕਤੀ ਦੇ ਰੋਲੇ ਵਿਚਾਲੇ ਸੀਐਮ ਭਗਵੰਤ ਮਾਨ ਦਾ ਬਠਿੰਡਾ ਦੌਰਾ ਰੱਦ ਕੀਤਾ ਪਰ ਉਹ ਪਹੁੰਚ ਗਏ ਦਿੱਲੀ ਨੇ। ਲੋਕ ਮਿਲਣੀ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਤੇ ਪਰ ਬੈਠੇ ਉਹ ਦਿੱਲੀ ਦੇ ਵਿੱਚ ਨੇ ਤੇ ਰਾਬਤਾ ਬਣਾ ਰਹੇ ਨੇ, ਭਾਈ ਜੇਲ੍ਹ ਦੇ ਵਿੱਚ ਰਾਬਤਾ ਬਣਿਆ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਕਾਰਜਕਾਰੀ ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੂੰ ਚੀਫ਼ ਜਸਟਿਸ ਦੇ ਵਜੋਂ ਉੱਚਾ ਚੁੱਕਣ ਪ੍ਰਮੋਟ ਕਰਨ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਵਿਚਕਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਰਾਜ ਵਿਖੇ ਹੋਣ ਵਾਲਾ ਆਪਣਾ ਲੋਕ ਮਿਲਣੀ ਪ੍ਰੋਗਰਾਮ ਕਹਿੰਦੇ ਹੈ ਰੱਦ ਕਰ ਦਿੱਤਾ। ਇਸ ਪ੍ਰੋਗਰਾਮ ਦੀ ਅਗਲੀ ਤਾਰੀਖ ਦਾ ਅਜੇ ਕੋਈ ਐਲਾਨ ਨਹੀਂ ਕੀਤਾ ਕਿ ਅੱਗੇ ਕਦੋਂ ਹੋਏਗੀ ਪਰ ਅੱਜ ਰੱਦ ਕੀਤਾ। ਇਸੇ ਤਰ੍ਹਾਂ
ਐਤਵਾਰ ਨੂੰ ਕੱਲ ਹੰਗਾਮੀ ਮੀਟਿੰਗ ਜਿਹੜੀ ਕੈਬਨਿਟ ਦੀ ਸੱਦੀ ਗਈ ਸੀ ਤੇ ਸੂਬਾ ਸਰਕਾਰ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਅਪੀਲ ਕੀਤੀ ਸੀ ਕਿ ਜਦੋਂ ਤੱਕ ਪੰਜਾਬ ਦੇ ਖਦਸ਼ਿਆਂ ਦਾ ਢੁਕਵਾਂ ਹੱਲ ਨਹੀਂ ਨਿਕਲ ਜਾਂਦਾ ਉਦੋਂ ਤੱਕ ਚੀਫ਼ ਜਸਟਿਸ ਦੀ ਨਿਯੁਕਤੀ ਤੇ ਸਹੁੰ ਚੁੱਕ ਸਮਾਗਮ ਤੇ ਰੋਕ ਲਗਾਈ ਜਾਵੇ। ਕੈਬਨਿਟ ਜਿਹੜੀ ਪੰਜਾਬ ਦੀ ਆ ਉਹਦੇ ਵੱਲੋਂ ਕੇਂਦਰ ਸਰਕਾਰ ਨੂੰ ਸਹੁੰ ਚੁੱਕ ਸਮਾਗਮ ਰੋਕਣ ਦੀ ਅਪੀਲ ਦੇ ਦਰਮਿਆਨ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੇ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ 37ਵੇਂ ਚੀਫ਼ ਜਸਟਿਸ ਦੇ ਵਜੋਂ ਹਲਫ ਲੈ ਲਿਆ ਹੈ। ਦੂਸਰੇ ਪਾਸੇ ਪੰਜਾਬ ਸਰਕਾਰ ਦੇ ਵਿਰੋਧ ਦਰਮਿਆਨ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੇ ਅੱਜ ਸਹੁੰ ਚੁੱਕ ਲਈ ਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਲੋਕ ਭਵਨ ਦੇ ਵਿਚ ਉਨ੍ਹਾਂ ਨੂੰ ਚੀਫ਼ ਜਸਟਿਸ ਦੇ ਵਜੋਂ ਸਹੁੰ ਚੁਕਾ ਦਿੱਤੀ ਹੈ। ਸਹੁੰ ਚੁੱਕ ਸਮਾਗਮ ਦੇ ਵਿਚੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗੈਰ ਹਾਜ਼ਰ ਕੁਰਸੀ ਦੇ ਉੱਤੋਂ ਰਹੇ ਨੇ ਤੇ ਜਦੋਂ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਰਾਜਪਾਲ ਪ੍ਰੋਫੈਸਰ ਅਸੀਮ ਕੁਮਾਰ ਘੋਸ਼ ਜਿਹੜੇ ਸਨ ਉਹ ਮੌਜੂਦ ਜਿਹੜੇ ਦੇਖੇ ਗਏ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੰਘੇ ਕੱਲ ਐਮਰਜੈਂਸੀ ਕੈਬਨਿਟ ਮੀਟਿੰਗ ਬੁਲਾਈ ਸੀ ਤੇ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਦੀ ਨਿਯੁਕਤੀ ਦਾ ਵਿਰੋਧ ਕਰਨ ਵਾਲਾ ਮਤਾ ਪਾਸ ਕੀਤਾ ਸੀ ਤੇ ਮਤੇ ਚ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਸੀ ਕਿ ਮੁੱਖ ਜੱਜ ਨੂੰ ਪੰਜਾਬ ਸਰਕਾਰ ਦੀ ਸਹਿਮਤੀ ਮਿਲਣ ਤੱਕ ਸਹੁੰ ਨਾ ਚੁਕਾਈ ਜਾਵੇ। ਦੂਸਰੇ ਪਾਸੇ ਪੰਜਾਬ ਦੀਆਂ ਸਿਆਸੀ ਹਸਤੀਆਂ ਦੇ ਵਿਚੋਂ ਸਿਰਫ ਗਨੀਵ ਕੌਰ ਮਜੀਠੀਆ ਉਥੇ ਹਾਜ਼ਰ ਹੋਏ ਨੇ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਦੇ ਅੱਜ ਸਹੁੰ ਚੁੱਕ ਸਮਾਗਮ ਦੇ ਦੌਰਾਨ ਮੁੱਖ ਮੰਤਰੀ ਮਾਨ ਅਤੇ ਕੇਜਰੀਵਾਲ ਦੇ ਵੱਲੋਂ ਜੇਲ੍ਹ ਦੇ ਵਿਚ ਮੰਤਰੀ ਸੰਜੀਵ ਅਰੋੜਾ ਦੇ ਨਾਲ ਮੁਲਾਕਾਤ ਕੀਤੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਸੋਮਵਾਰ ਅੱਜ ਗੁਰੂਗ੍ਰਾਮ ਦੀ ਜਿਹੜੀ ਹੈ ਪੰਡੋਸੀ ਜ਼ਿਲ੍ਹਾ ਜੇਲ੍ਹ ਦੇ ਵਿਚ ਬੰਦ ਜਿਹੜੇ ਨੇ ਆਪਣੀ ਸਰਕਾਰ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਮਿਲਣ ਲਈ ਪੁੱਜੇ ਹੈ। ਚੱਲ ਰਹੇ ਰਾਜਨੀਤਿਕ ਤੇ ਕਾਨੂੰਨੀ ਵਿਕਾਸ ਦੇ ਵਿਚਕਾਰ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੀਤੀ ਗਈ ਇਹ ਮੁਲਾਕਾਤ ਬਹੁਤ ਮਹੱਤਵਪੂਰਨ ਕਹਿੰਦੇ ਮੰਨੀ ਜਾ ਰਹੀ ਹੈ। ਭਗਵੰਤ ਮਾਨ ਦਿੱਲੀ ਦੇ ਕਪੂਰਥਲਾ ਹਾਊਸ ਤੋਂ ਆਪਣੇ ਵਿਸ਼ੇਸ਼ ਕਾਫਲੇ ਦੇ ਨਾਲ ਦੁਪਹਿਰ 2 ਵਜੇ ਦੇ ਕਰੀਬ ਗੁਰੂਗ੍ਰਾਮ ਪਹੁੰਚੇ ਤੇ ਜੇਲ੍ਹ ਪ੍ਰਸ਼ਾਸਨ ਦੀ ਇਜਾਜ਼ਤ ਦੇ ਨਾਲ ਮੰਤਰੀ ਸੰਜੀਵ ਅਰੋੜਾ ਨੂੰ ਮਿਲਣ ਤੋਂ ਬਾਅਦ 2:40 ਦੇ ਉੱਤੇ ਰਵਾਨਾ ਜਿਹੜੇ ਹੋ ਗਏ। ਇਸੇ ਮੁਤਾਬਕ CGI ਜਿਹੜਾ ਔਨ ਪੰਜਾਬ DARS ਦਾ ਮੁੱਦਾ ਜਿਹੜਾ ਚੱਲ ਰਿਹਾ ਉਹਦੇ ਉੱਤੇ ਉਹਨਾਂ ਨੇ ਨਾਲ ਆਪਣੀ ਸਹੁੰ ਚੁੱਕਦੇ ਸਮੇਂ ਹੀ ਬਿਆਨ ਦੇ ਦਿੱਤਾ ਹੈ। ਕਹਿੰਦੇ ਨੇ ਅਦਾਲਤ ਕਿਸੇ ਵੀ ਦਬਾਅ ਅੱਗੇ ਨਹੀਂ ਚੁੱਕੇਗੀ ਤੇ DA ਮਾਮਲੇ ਦੇ ਉੱਤੇ ਨਵੇਂ ਚੀਫ਼ ਜਸਟਿਸ ਦਾ ਸਖ਼ਤ ਜਿਹੜਾ ਰੁੱਖ ਹੈ। ਸਹੁੰ ਚੁੱਕਦਿਆਂ ਹੀ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੇ ਸਾਫ਼ ਕਰ ਦਿੱਤਾ ਕਿ ਅਦਾਲਤ ਸਿਰਫ਼ ਕਾਨੂੰਨ ਦੇ ਦਾਇਰੇ ਦੇ ਵਿਚ ਕੰਮ ਕਰੇਗੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮੁੱਖ ਜੱਜ ਜਿਹੜੇ ਨੇ ਵਜੋਂ ਸਹੁੰ ਚੁੱਕਣ ਤੋਂ 2 ਘੰਟਿਆਂ ਤੋਂ ਵੀ ਘੱਟ ਸਮੇਂ ਬਾਅਦ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੇ ਸੋਮਵਾਰ ਨੂੰ ਮਹੱਤਵਪੂਰਨ ਮਹਿੰਗਾਈ ਭੱਤੇ DA ਦੇ ਮਾਮਲੇ ਦੀ ਸੁਣਵਾਈ ਕਰਦਿਆਂ ਆਪਣੇ ਕਾਰਜਕਾਲ ਦਾ ਸਖ਼ਤ ਰੁੱਖ ਜਿਹੜਾ ਸਪਸ਼ਟ ਕਰ ਦਿੱਤਾ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਅਦਾਲਤ ਕਿਸੇ ਵੀ ਜਿਹੜੀ ਹੈ ਤਨਕੀਦ ਜਾਂ ਦਬਾਅ ਅੱਗੇ ਨਹੀਂ ਝੁਕੇਗੀ ਤੇ ਕਾਨੂੰਨ ਦੇ ਰਾਜ ਅਤੇ ਸੰਵਿਧਾਨ ਪ੍ਰਤੀ ਆਪਣੀ ਸਹੁੰ ਦੇ ਦਾਇਰੇ ਦੇ ਵਿਚ ਕੰਮ ਕਰੇਗੀ। ਇਹ ਬਿਆਨ ਉਸ ਸਮੇਂ ਸਾਹਮਣੇ ਆਇਆ ਜਦੋਂ ਮੁੱਖ ਜੱਜ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੇ ਡਿਵੀਜ਼ਨ ਬੈਂਚ ਨੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਜਿਹੜਾ ਬਕਾਇਆ DA DR ਦੀ ਅਦਾਇਗੀ ਸਬੰਧੀ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਾਲ ਜੁੜੀਆਂ ਅਰਜ਼ੀਆਂ ਦੀ ਸੁਣਵਾਈ ਦੇ ਦੌਰਾਨ ਸੂਬੇ ਦੇ ਵਕੀਲ ਵੱਲੋਂ ਉੱਚੀ ਆਵਾਜ਼ ਦੇ ਵਿਚ ਬੋਲਣ ਤੇ ਸਖ਼ਤ ਇਤਰਾਜ਼ ਜਿਹੜਾ ਜਤਾਇਆ। ਮੁੱਖ ਜੱਜ ਮਿਸ਼ਰਾ ਨੇ ਕਿਹਾ ਕਿ ਅਦਾਲਤ ਕਾਨੂੰਨ ਦੇ ਰਾਜ ਅਧੀਨ ਚੱਲੇਗੀ ਤੇ ਇਹ ਸੰਸਥਾ ਕਿਸੇ ਵੀ ਕਿਸਮ ਦੇ ਹੱਥਕੰਡਿਆਂ ਅੱਗੇ ਨਹੀਂ ਝੁਕੇਗੀ। ਇਸ ਦੇ ਲਈ ਅਸੀਂ ਪੂਰੀ ਤਰ੍ਹਾਂ ਕਾਨੂੰਨ ਮੁਤਾਬਕ ਚੱਲਾਂਗੇ ਤੇ ਸੰਵਿਧਾਨ ਦੀ ਸਹੁੰ ਚੁੱਕੀ ਹੈ ਤੇ ਅਸੀਂ ਜਾਣਦੇ ਹਾਂ ਕਿ ਆਪਣੀ ਸਹੁੰ ਨੂੰ ਕਿਵੇਂ ਨਿਭਾਉਣਾ ਹੈ, ਇਸ ਦੀ ਰੱਖਿਆ ਕਿਵੇਂ ਕਰਨੀ ਹੈ। ਬੈਂਚ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਧਿਰ ਦੀਆਂ ਦਲੀਲਾਂ ਤੋਂ ਪ੍ਰਭਾਵਿਤ ਨਹੀਂ ਹੋਵੇਗਾ ਨਾ ਹੀ ਹੋਣਗੇ। ਜਸਟਿਸ ਮਿਸ਼ਰਾ ਨੇ ਕਿਹਾ ਕਿ ਕਿਸੇ ਵੀ ਪੱਖ ਦੇ ਵੱਲੋਂ ਟਿੱਪਣੀ ਨਾ ਕੀਤੀ ਜਾਵੇ

0: ਸ਼ੀਲ ਕੁਮਾਰ ਦਾ ਤਬਾਦਲਾ ਕਰ ਛੱਡਿਆ ਤੇ ਸੈਣੀ ਸਾਹਿਬ ਦੇ ਨਾਲ ਇਸ ਮੁੱਦਿਆਂ ਦੇ ਉੱਤੇ ਗੱਲਬਾਤ ਕਰਦੇ ਆ। ਬਸ ਆ ਖਬਰ ਕੰਪਲੀਟ ਕਰ ਲਈਏ। ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀ ਦੂਜੇ ਗੇੜ ਦੀ ਹੜਤਾਲ ਤੋਂ ਐਨ ਪਹਿਲਾਂ ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਸੁਸ਼ੀਲ ਕੁਮਾਰ ਦਾ ਤਬਾਦਲਾ ਕਰ ਛੱਡਿਆ। ਸਾਂਝੀ ਤਾਲਮੇਲ ਕਮੇਟੀ ਨੇ ਮਹਿੰਗਾਈ ਭੱਤੇ ਦੇ ਬਕਾਏ ਸਮੇਤ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ 8 ਸਤੰਬਰ ਦੀ ਹੜਤਾਲ ਦਾ ਪਹਿਲਾਂ ਹੀ ਸੱਦਾ ਦਿੱਤਾ ਹੋਇਆ ਸੀ। ਅੱਜ ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਸੁਸ਼ੀਲ ਕੁਮਾਰ ਨੇ ਸਕੱਤਰੇਤ ਦੀਆਂ ਵੱਖ ਵੱਖ ਬ੍ਰਾਂਚਾਂ ਦੇ ਵਿਚ ਮੀਟਿੰਗਾਂ ਕਰਕੇ ਭਲਕ ਨੂੰ ਹੜਤਾਲ ਦੇ ਲਈ ਲਾਮਬੰਦੀ ਕੀਤੀ ਹੈ। ਆਮ ਰਾਜ ਪ੍ਰਬੰਧ ਵਿਭਾਗ ਨੇ ਅੱਜ ਪ੍ਰਧਾਨ ਸੁਸ਼ੀਲ ਕੁਮਾਰ ਨੂੰ ਸਕੱਤਰੇਤ ਦੀ ਲੇਖਾ ਇੱਕ ਸ਼ਾਖਾ ਤੋਂ ਬਦਲ ਕੇ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੇ ਵਿਚ ਭੇਜ ਦਿੱਤਾ ਹੈ। ਬੋਰਡ ਦਾ ਦਫ਼ਤਰ ਮੁਹਾਲੀ ਦੇ ਵਿਚ ਸਥਿਤ ਹੈ ਤੇ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਮੁਲਾਜ਼ਮ ਜਥੇਬੰਦੀਆਂ ਦੇ ਚੇਅਰਮੈਨ ਸੁਖਚੈਨ ਸਿੰਘ ਖਹਿਰਾ ਦਾ ਵੀ ਤਬਾਦਲਾ ਕੀਤਾ ਸੀ। ਮੁਲਾਜ਼ਮ ਆਗੂਆਂ ਦੇ ਤਬਾਦਲੇ ਨੇ ਮੁਲਾਜ਼ਮ ਸੰਘਰਸ਼ ਨੂੰ ਹੋਰ ਤੇਜ਼ ਕਰ ਛੱਡਿਆ ਤੇ ਅੱਜ ਪੰਜਾਬ ਸਰਕਾਰ ਨੇ 4 ਅਧਿਕਾਰੀ ਕਰਮਚਾਰੀ ਬਦਲੇ ਨੇ। ਲੋ ਦੋਸਤੋ, ਇਹ ਸੀ ਜੀ ਕੁਝ ਗੱਲਾਂ ਤੇ ਦੂਸਰੇ ਪਾਸੇ ਚੰਡੀਗੜ੍ਹ ਦਾ ਪ੍ਰੋਟੈਸਟ ਜਿਹੜਾ ਉਹ ਵੀ ਸਮਾਪਤ ਹੋ ਗਿਆ। ਆਪਣਾ ਕਿਸਾਨਾਂ ਦਾ ਜਿਹੜਾ ਰੋਲਾ ਰੱਪਾ ਚੰਡੀਗੜ੍ਹ 'ਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਆਪਣੀਆਂ ਵੱਖ ਵੱਖ ਮੰਗਾਂ ਨੂੰ ਲੈ ਕੇ 1 ਸਤੰਬਰ ਤੋਂ ਲਾਏ ਗਏ ਧਰਨੇ ਨੂੰ ਖਤਮ ਕਰਨ ਦਾ ਐਲਾਨ ਕਰ ਛੱਡਿਆ ਤੇ ਦਰਅਸਲ ਮੋਰਚੇ ਅਤੇ ਪੰਜਾਬ ਸਰਕਾਰ ਵਿਚਾਲੇ ਵੱਖ ਵੱਖ ਮੰਗਾਂ ਨੂੰ ਲੈ ਕੇ ਪੂਰਨ ਸਹਿਮਤੀ ਜਿਹੜੀ ਬਣ ਗਈ ਹੈ ਤੇ ਲਿਖਤੀ ਰੂਪ ਦੇ ਵਿਚ ਇਹ ਗੱਲਬਾਤ ਲਿਖ ਦਿੱਤੀ ਹੈ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸਿੰਘ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ। ਮਾਫ਼ੀ ਚਾਹੁੰਦੇ ਹਾਂ ਤੁਹਾਡੇ ਕੋਲੋਂ ਵੀ ਅੱਜ ਕਾਫ਼ੀ ਲੇਟ ਹੋ ਗਿਆ ਜੀ।
1: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਜੀ। ਬਾਕੀ ਤਾਂ ਜੀ ਤਕਨੀਕੀ ਕਾਰਨਾਂ ਕਰਕੇ ਬੇਬਸੀ ਸੀਗੀ, ਫੇਰ ਵੀ ਚੱਲ ਪਿਆ।
0: ਬਿਲਕੁਲ
1: ਗੱਲ ਹੈਗੀ ਹੈ
0: ਜੀ।
1: ਕੱਲ ਦੀ ਸ਼ਾਮੀ ਜੀ ਨੇ ਸ਼ਿਫਟ ਕੀਤੀ ਸੀ ਫਿਨਲੈਂਡ ਦੇ ਨੈਟ ਦੀ
0: ਚਲੋ
1: ਤੁਸੀਂ ਕਹੋ ਉਪਾਅ ਉਪੂ ਕਰਾ ਲਓ ਤਾਂ ਫੇਰ ਏਦਾਂ ਆ। ਹੁਣ ਮੈਂ ਤੁਹਾਨੂੰ ਦੱਸਾਂ ਇਹ ਨਜ਼ਰ ਲੱਗਦੀ ਰਹਿਣੀ ਆ।
0: ਸੈਣੀ ਸਾਹਿਬ ਉਪਾਅ ਕਰਾਇਆ ਜੀ?
1: ਠੀਕ ਹੈ ਜੀ, ਤਾਂ ਹੀ ਚੱਲੇ ਆ ਨਾ ਜੀ।
0: ਹਾਂਜੀ ਉਪਾਅ ਕਰਾਇਆ, ਬਸ ਫੀਸ ਮੈਂ ਸ਼ਾਮ ਨੂੰ ਦਊਂਗਾ, ਮੋਢੇ ਘੁੱਟ ਗਏ ਜੀ।
1: ਚਲੋ
0: ਬਾਕੀ ਸਮਝਦਾ ਨੂੰ ਇਸ਼ਾਰਾ ਹੀ ਬਹੁਤ ਆ ਜੀ, ਅੱਗੇ ਨੀ
1: ਨਹੀਂ ਦੋਸਤਾਂ ਦੀ ਜਾਣਕਾਰੀ ਦੀ ਮੈਂ ਦੱਸ ਰਿਹਾ ਕਿ ਭਾਰਤ ਸਾਹਿਬ ਨੇ ਫਿਰ ਜਿਹੜਾ ਹੈਗਾ ਆ ਵੀ ਆਪੂ ਜਦੋਂ ਨਹੀਂ ਸੀ ਚੱਲ ਰਿਹਾ ਤੇ ਉਹਨਾਂ ਨੇ ਆਪਣੀ ਪਤਨੀ ਦੀ ਮਦਦ ਲਈ ਤੇ ਉਹਨਾਂ ਨੇ ਇਕਦਮ ਤਾਰਾਂ ਜਦੋਂ ਇੱਧਰ ਉੱਧਰ ਲਾਈਆਂ ਤੇ ਚੱਲ ਪਿਆ ਜੀ, ਤੇ ਫੇਰ ਸਾਡਾ ਜਿਹੜਾ ਹੈਗਾ ਆ ਅਸੀਂ ਤੁਹਾਡੇ ਕੋਲ ਹਾਜ਼ਰ ਹੋ ਗਏ ਹਾਂ ਜੀ।
0: ਬਿਲਕੁਲ ਹੈ
1: ਜੀ। ਭਾਰਤ ਸਾਹਿਬ ਤੁਸੀਂ ਇਸ ਗੱਲ ਨੂੰ ਮੰਨੋ ਜੀ ਕਿ ਜਿਹੜੀ ਔਰਤ ਹੁੰਦੀ ਆ ਬੰਦੇ ਨਾਲੋਂ ਜ਼ਿਆਦਾ ਸਿਆਣੀ?
0: ਨਹੀਂ ਬਿਲਕੁਲ ਹੈ ਜੀ, ਬਿਲਕੁਲ ਟੈਕਨੀਕਲ, ਚਲੋ ਮੈਂ ਮਕੈਨੀਕਲ ਦਾ ਸਾਰਾ ਕੁਝ ਕਰ ਲੈਣਾ ਪਰ ਸੋਫਟਵੇਅਰ ਜਾਂ ਹੋਰ ਸਾਰੀਆਂ ਚੀਜ਼ਾਂ ਉਹ ਮੇਰੇ ਤੋਂ ਥੋੜਾ ਜਿਹਾ ਔਖਾ ਕੰਮ ਹੈ ਜੀ, ਉਹ ਸਮਝ ਨਹੀਂ ਲੱਗਦੀ ਆਪਾਂ ਨੂੰ, ਸੱਚੀ ਦੱਸੀਏ ਤਾਂ ਜੀ।
1: ਇੱਕ ਚੀਜ਼ ਜਿਹੜੀ ਹੈਗੀ ਸੀ ਦੇਸ਼ ਦੇ 70 ਸਾਲ ਚ ਪਹਿਲੀ ਵਾਰੀ ਹੋਇਆ ਜੀ ਤੇ ਕਿਸੇ ਚੀਫ ਜਸਟਿਸ ਦੀ ਨਿਯੁਕਤੀ ਦੇ ਉੱਤੇ ਕਿਸੇ ਮੁੱਖ ਮੰਤਰੀ ਨੇ ਜਿਹੜਾ ਹੈਗਾ ਪਬਲਿਕ ਦੇ ਵਿਚ ਆ ਕੇ ਤੇ ਓਹਨੂੰ ਪੋਲੀਟੀਕਲ ਇਸ਼ੂ ਬਣਾਇਆ ਹੈ,
0: ਕਿੰਤੂ ਪਰੰਤੂ ਕੀਤਾ ਜੀ।
1: ਕਿੰਤੂ ਪਰੰਤੂ ਤਾਂ ਕੀਤਾ ਹੀ ਕੀਤਾ ਸਰ, ਕਿੰਤੂ ਪਰੰਤੂ ਜਿਹੜਾ ਹੈਗਾ ਆ ਪੱਤਰਾਚਾਰ ਰਾਹੀਂ ਜੇ ਹੋ ਜਾਏ ਅੰਦਰ ਖਾਤੇ ਜੇ ਕੋਈ ਗੱਲਬਾਤ ਹੋ ਜਾਏ ਸਰਕਾਰਾਂ ਦੀ ਤੇ ਕੋਈ ਗੱਲ ਨੀ, ਜੇ ਉਹਨਾਂ ਨੂੰ ਕੋਈ ਇਤਰਾਜ਼ ਸੀ ਟੈਂਕ ਦੱਸ ਦਿੰਦੇ ਜੀ।
0: ਬਿਲਕੁਲ,
1: ਇਹਨਾਂ ਨੇ ਤਾਂ ਚੁੱਪ ਕਰਕੇ ਚਿੱਠੀ ਆਈ 8 ਅਗਸਤ ਦੀ
0: ਹਾਂਜੀ ਜੀ।
1: ਦੇਖੋ ਤੇ ਕਿਉਂਕਿ ਉਹ ਇੱਕ ਫਾਰਮਲ ਕੰਸੈਂਟ ਹੁੰਦੀ ਹੈ ਜੀ, ਹਾਂ ਠੀਕ ਹੈ ਜੀ। ਇਨ ਫੈਕਟ ਇਹਦੇ ਪਿੱਛੇ ਜਿਹੜਾ ਹਿਡਨ ਕਾਰਨ ਤਾਂ ਇਹ ਹੈਗਾ ਹੈ ਜੀ, ਛੁਪਿਆ ਏਜੰਡਾ ਇਹ ਆ ਕਿ ਤੁਹਾਡੇ ਕੋਲ CID ਦੀ ਕੋਈ ਰਿਪੋਰਟ ਤਾਂ ਨਹੀਂ ਜੀ ਕਿ ਇਸ ਜਸਟਿਸ ਬਾਰੇ ਜਿਹੜਾ ਆ ਕਿ ਇਹਦੇ ਕੋਈ ਰੈਲੇਟਿਵ ਇੱਥੇ ਆ ਜਾਂ ਕਿਸ ਤਰੀਕੇ ਨਾਲ ਕਿਸੇ ਤਰੀਕੇ ਇਸ ਮੁੱਦੇ ਤੱਕ ਪਹੁੰਚ ਕੀਤੀ ਜਾ ਸਕਦੀ ਹੋਵੇ, ਉਹ ਚੀਜ਼ਾਂ ਤੇ CID ਦੀ ਜੇ ਕੋਈ ਰਿਪੋਰਟ ਹੈਗੀ ਆ ਤੇ ਤੁਸੀਂ ਜਿਹੜਾ ਹੈਗਾ ਉਹਨੂੰ ਗੁਪਤ ਰੂਪ ਦੇ ਵਿੱਚ ਜਿਹੜਾ ਆ ਤੇ ਕਾਨੂੰਨ ਮੰਤਰਾਲੇ ਨੂੰ ਭੇਜ ਦੇਣਾ ਹੁੰਦਾ।
0: ਬਿਲਕੁਲ,
1: ਬਸ ਉਸ ਜੇ ਉਹ ਨਹੀਂ ਹੈ ਤੇ ਤੁਹਾਡੇ ਫਿਰ ਜਿਹੜਾ ਹੈਗਾ ਆ ਅਦਰਵਾਈਜ਼ ਦੂਜੀ ਗੱਲ ਇਹ ਹੈਗੀ ਆ ਤੇ ਤੁਸੀਂ ਇੱਕ ਸੁਝਾਅ ਹੁੰਦਾ ਆ
0: ਜੀ,
1: ਤੁਸੀਂ ਜਿਹੜਾ ਹੈਗਾ ਉਹ ਤੁਹਾਡੇ ਮੰਨਣ ਜਾਂ ਮੰਨਣ ਤਾਂ ਵੀ ਤੁਸੀਂ ਪਬਲਿਕਲੀ ਆ ਕੇ ਕਿੰਤੂ ਨਹੀਂ ਕਰ ਸਕਦੇ।
0: ਜੀ ਬਿਲਕੁਲ ਹੈ ਜੀ।
1: ਆਖਰ ਇਸ ਇੰਸਟੀਟਿਊਸ਼ਨ ਜਿਹੜੀ ਹੈਗੀ ਹੈ ਇਨਸਾਫ ਦੇ ਮੰਦਰ ਦੀ, ਸਰ ਕੋਈ

0: ਐਜੂਕੇਸ਼ਨ ਆ
1: ਜੀ
0: ਪਬਲਿਕ ਦੇ ਵਿੱਚ, ਦੁਨੀਆਂ ਦੇ ਵਿੱਚ, ਕਿਉਂਕਿ ਜਿਸ ਦੇਸ਼ ਦਾ ਜਿਹੜਾ ਨਿਆਂ ਦਾ ਮੰਦਰ ਆ, ਜੇ ਉਹਦੀ ਇੱਜ਼ਤ ਨਹੀਂ ਹੋਏਗੀ ਤੇ ਉੱਥੇ ਦੇ ਫਿਰ ਲੋਕਾਂ ਦੀ ਵੀ ਕੋਈ ਇੱਜ਼ਤ ਨਹੀਂ ਹੋਏਗੀ, ਕਿਉਂਕਿ ਇਨਸਾਫ ਤਾਂ ਉੱਥੋਂ ਹੀ ਲੈਣ ਜਾਣਾ।
1: ਬਿਲਕੁਲ ਹੈ ਜੀ,
0: ਸੰਵਿਧਾਨ ਸੰਸਥਾਵਾਂ ਜਿਹੜੀਆਂ ਹੈਗੀਆਂ ਆ ਉਹਨਾਂ ਦਾ ਜਿਹੜਾ ਆ ਡਿਗਨਿਟੀ ਮੇਨਟੇਨ ਰਹਿਣੀ ਚਾਹੀਦੀ ਹੈ
1: ਜੀ। ਬਿਲਕੁਲ।
0: ਸੋ ਹੁਣ ਮੁੱਖ ਮੰਤਰੀ ਸਾਹਿਬ ਦਾ ਤਾਂ ਮੈਨੂੰ ਜਿੱਥੇ ਤੱਕ ਹੈਗਾ ਨਾ ਜੀ, ਉਹ ਉੱਥੇ ਸੰਜੀਵ ਅਰੋੜੇ ਨੂੰ ਮਿਲਣ ਚੱਲਗਾ ਹੈ। ਪਹਿਲਾਂ ਤਾਂ ਤੁਸੀਂ ਇੱਕ ਬਲੰਡਰ ਇੱਕ ਕੀਤਾ ਹੀ ਕੀਤਾ, ਫਿਰ ਉਹਦੇ ਲਈ ਤੁਸੀਂ ਕੰਟੀਨਿਊਸਲੀ ਦੂਜਾ ਬਲੰਡਰ ਕਰ ਦਿੱਤਾ ਜੀ।
1: ਜੀ ਬਿਲਕੁਲ।
0: ਤੁਸੀਂ ਦੇਖੋ ਮੈਨੂੰ ਭਾਰਤ ਸਾਹਿਬ ਇਹਦੇ ਵਿੱਚ ਜਿਹੜਾ ਹੈਗਾ ਨਾ, ਇਹਨਾਂ ਦਾ ਇਨਫੈਰੀਟੀ ਕੰਪਲੈਕਸ ਝਲਕਦਾ ਲੱਗਦਾ।
1: ਬਿਲਕੁਲ ਜੀ, ਮੈਂ
0: ਘੱਟ ਪੜ੍ਹੇ ਲਿਖੇ ਘੱਟ, ਕਿਉਂਕਿ ਦੇਖੋ ਰਾਸ਼ਟਰਪਤੀ ਜਦੋਂ ਆਏ ਸੀਗੇ ਉਦੋਂ ਇਹਨਾਂ ਨੇ ਬਹਾਨਾ ਮਾਰ ਲਿਆ ਸੀਗਾ ਜੀ, ਪ੍ਰਧਾਨ ਮੰਤਰੀ ਆਉਂਦੇ ਹੈਗੇ ਤਾਂ ਇਹ ਬਹਾਨਾ ਮਾਰ ਲੈਂਦੇ ਹੈਗੇ ਜੀ, ਕੋਈ ਨਾ ਕੋਈ ਨਾ ਜਾਣਦਾ ਹੈ ਮਤਲਬ ਉਹਨਾਂ ਉਹ ਇਹ ਉੱਥੇ ਹੀ ਬੈਠ ਸਕਦੇ ਹੈਗੇ ਜਿੱਥੇ ਮੈਂ ਹੁਣ ਪ੍ਰਧਾਨ ਹੋਵਾਂ।
1: ਸਿੱਧੇ ਤੌਰ ਤੇ ਕਿਹਾ ਜਾਵੇ ਤਾਂ ਇਹਨਾਂ ਨੂੰ ਇਹ ਇੱਕ ਬਹਾਨਾ ਜ਼ਰੂਰ ਮਿਲ ਗਿਆ ਕਿ ਇਹਨਾਂ ਨੇ ਪਹਿਲਾਂ ਹੀ ਸਾਡੇ ਨਾਲ ਵਿਰੋਧ ਸੀਗਾ ਤੇ ਇਹਨਾਂ ਨੇ ਹੁਣ DA ਦਾ ਜੋ ਫੈਸਲੇ ਸੁਣਾਉਣੇ ਨੇ ਜਾਂ ਹੋਰ ਫੈਸਲੇ ਸੁਣਾਉਣੇ ਨੇ ਤਾਂ ਉਹਦੇ ਉੱਤੇ ਕਿੰਤੂ ਪ੍ਰੰਤੂ ਇਹਨਾਂ ਦਾ ਮਤਲਬ ਕੀ ਕਹਿਣਾ ਵੀ ਸਾਡੇ ਨਾਲ ਲਾਗ ਡਾਟ BJP ਕੱਢ ਰਹੀ ਹੈ, ਫਿਰ ਉਹ ਮੁੱਦਾ ਚੱਕ ਲੈਣਾ।
0: ਸਰ ਜੋ ਮਰਜ਼ੀ ਕਰੀ ਜਾਣ ਜੀ, ਗੱਲ ਤਾਂ ਇਹ ਹੈਗਾ ਆ ਵੀ ਉਹਨਾਂ ਦਾ ਫੈਸਲਾ ਤਾਂ ਬਾਇੰਡਿੰਗ ਹੀ ਰਹਿਣਾ।
1: ਬਿਲਕੁਲ ਹੈ ਜੀ,
0: ਗੱਲ ਆ ਜਾਂਦਾ ਜੀ, ਮਹੀਨੇ ਤਾਂ ਰਹਿ ਗਏ ਚਾਰ ਇਹਨਾਂ ਦੇ ਜੀ, ਕੋਡ ਆਫ ਕੰਡਕਟ ਲੱਗ ਜਾਣਾ ਹੈਗਾ ਜੀ, ਲਗਭਗ ਦਸੰਬਰ ਚ ਹੀ ਲੱਗ ਜਾਣਾ ਜੀ। ਤੇ ਦਸੰਬਰ ਦੇ ਵਿੱਚ ਜਿਹੜਾ ਜੇ ਅਖੀਰ ਚ ਵੀ ਲਾਉਣਗੇ ਤਾਂ ਵੀ ਜਾ ਕੇ ਜਿਹੜਾ ਹੈਗਾ ਤੇਰੇ ਮਹੀਨੇ ਸਾਰੇ ਰਹਿੰਦੇ ਹੈਗੇ
1: ਜੀ,
0: ਤੇ ਉਹ ਇਸ ਕਰਕੇ ਉਹ ਤਿੰਨ ਚਾਰ ਮਹੀਨੇ ਕੱਢ ਕੇ ਤੇ ਬਸ ਉਸ ਤੋਂ ਬਾਅਦ ਇਹ ਕੰਮ ਖਤਮ ਹੈ ਜੀ। ਪਰ ਇਹ ਆ ਕਿ ਜਿਹੜਾ ਜਿਹੜੇ ਰਾਈਟਸ ਡਿਸਾਈਡ ਹੋਣੇ ਆ ਉਹ ਤਾਂ ਸਦਾ ਲਈ ਰਹਿਣੇ ਆ ਨਾ ਜੀ।
1: ਬਿਲਕੁਲ ਹੈ ਜੀ
0: ਸਰ, ਇਸ ਤਰੀਕੇ ਨਾਲ ਸਟੇਟ ਨਹੀਂ ਚੱਲਦੀ ਹੁੰਦੀ। ਆ ਜਿਹੜੇ ਕੰਮ ਇਹ ਕਰ ਰਹੇ ਹੈਗੇ ਨਾ, ਇਹ ਅਨਪ੍ਰੈਸੀਡੈਂਟ ਆ
1: ਜੀ।
0: ਇੱਕ ਚੀਜ਼ ਹੁੰਦੀ ਪਰੰਪਰਾਵਾਂ ਜਿਹੜੀਆਂ ਹੈਗੀਆਂ ਉਹਨਾਂ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੁੰਦਾ, ਉਹਦੇ ਨਾਲ ਇੱਜ਼ਤ ਜਿਹੜੀ ਹੈਗੀ ਆਪਣੀ ਵੀ ਵੱਧਦੀ ਆ, ਸੰਸਥਾਵਾਂ ਦੀ ਵੀ ਵੱਧਦੀ ਹੈ
1: ਜੀ।
0: ਸੋ ਇਸ ਕਰਕੇ ਇਹ ਅਨਪ੍ਰੈਸੀਡੈਂਟ ਸੀਗਾ ਜੋ ਇਹਨਾਂ ਨੇ ਕੀਤਾ, ਨਹੀਂ ਅੱਜ ਤੱਕ ਹੋਇਆ ਤੇ ਨਾ ਹੋਣਾ ਹੀ ਚਾਹੀਦਾ ਜੀ। ਇਹਨਾਂ ਨੂੰ ਦਰਅਸਲ ਕੋਈ ਸਮਝਾਉਣ ਵਾਲਾ ਹੈ ਹੀ ਨਹੀਂ ਜੀ।
1: ਜੀ
0: ਤੁਸੀਂ ਦੇਖੋ ਸਾਡੇ ਤੋਂ ਪਹਿਲਾਂ ਸੀਨੀਅਰ ਜਰਨਲਿਸਟ ਹਮੀਰ ਸਿੰਘ ਹੁਣਾਂ ਨੇ ਇਹ ਪ੍ਰੋਗਰਾਮ ਕੀਤਾ, ਔਰ ਉਹਨਾਂ ਨੇ ਵੀ ਪ੍ਰੋਗਰਾਮ ਕਰਨ ਤੋਂ ਪਹਿਲਾਂ ਸੰਵਿਧਾਨ ਦੇ ਜਿਹੜੇ ਆ ਵਿਸ਼ੇਸ਼ਗਿਆ ਉਹਨਾਂ ਨਾਲ ਸਲਾਹ ਕੀਤੀ ਵੀ ਇਹ ਕੀ ਗੱਲ ਜੋ ਇਹ ਕਹਿ ਰਹੇ ਠੀਕ ਕਹਿ ਰਹੇ, ਫਿਰ ਉਹਨਾਂ ਨੇ ਸਾਰੇ ਪਾਸਿਓਂ ਜਾਣਕਾਰੀ ਲੈਣ ਦੇ ਉਪਰੰਤ ਹੀ ਇਸ ਚੀਜ਼ ਨੂੰ ਸਰਟੀਫਾਈ ਕੀਤਾ ਤੇ ਭਾਈ ਇਹ ਤਾਂ ਇਹਨਾਂ ਦਾ ਇੱਕ ਸੁਝਾਅ ਹੈਗਾ ਸੀਗਾ ਤੇ ਉਹ ਬਾਕੀ ਹੋਰ ਇਹ ਉਸ ਚੀਜ਼ ਨੂੰ ਪਰਮਿਸ਼ਨ ਕਹੀ ਜਾਂਦੇ ਹੈਗੇ।
1: ਸੈਣੀ ਸਾਹਿਬ ਜਿਵੇਂ ਇਹਨਾਂ ਨੇ ਕੱਲ ਰੈਲੀ ਦੇ ਵਿੱਚ ਪਹਿਲਾਂ ਹੀ ਮਾਨ ਸਾਹਿਬ ਨੇ ਉੱਥੇ ਕਹਿ ਦਿੱਤਾ ਭਾਈ ਮਤਲਬ ਕਿ ਹਿਮਾਚਲ ਦੇ ਵਿੱਚ ਲਾ ਦਿੱਤਾ ਗਿਆ ਸੀ ਉਹ ਮਤਲਬ ਕਿ ਜਸਟਿਸ ਤੇ ਸਾਡੇ ਤੋਂ ਪੁੱਛਿਆ ਵੀ ਨਹੀਂ ਗਿਆ, ਉਹ ਕਿੱਥੇ ਕੁ ਤੱਕ ਜਾਇਜ਼ ਗੱਲ ਹੈਗੀ ਆ, ਇਹ ਜਾਇਜ਼ ਆ ਕਿ ਨਜਾਇਜ਼ ਆ ਜੀ?
0: ਉਹ ਕਹਿੰਦੇ ਠੀਕ ਗੱਲ ਹੈਗੀ, ਜੇ ਤੁਹਾਨੂੰ ਵੀ ਕੋਈ ਇਤਰਾਜ਼ ਸੀਗਾ ਜਾਂ ਤੁਹਾਡੇ ਕੋਈ ਏਦਾਂ ਦੀ ਰਿਪੋਰਟ ਸੀ ਤੁਸੀਂ ਟਾਈਮਲੀ ਜਿਹੜਾ ਹੈਗਾ ਆ 8 ਤਰੀਕ ਦੀ ਤੁਹਾਨੂੰ ਪੁੱਛੀ ਗਈ ਆ, 13 ਤਰੀਕ ਨੂੰ ਤੁਸੀਂ ਮਤਲਬ ਜਿਹੜਾ ਹੈਗਾ ਆ ਭੇਜ ਦਿੰਦੇ, ਜਿੱਦਾਂ ਜੇ ਪੰਜਾਬ ਦਾ ਗਵਰਨਰ ਭੇਜ ਸਕਦਾ ਆ ਹਾਂਜੀ, ਤੇ ਇਹ ਨੀ ਸੀ ਭੇਜ ਸਕਦੇ ਹਰਿਆਣੇ ਦੇ, ਉਹ ਹਰਿਆਣੇ ਵਾਲਿਆਂ ਨੇ 11 ਤਰੀਕ ਨੂੰ ਭੇਜ ਦਿੱਤਾ ਜੀ, ਗਵਰਨਰ ਦੀ ਵੀ ਕੰਸੈਂਟ ਚੱਲ ਗਈ।
1: ਤੁਸੀਂ ਹਾਂ ਪੱਕੀ ਜਵਾਬ ਨਹੀਂ ਦੇਣਾ, ਨਾ ਪੱਕੀ ਅਬਜੈਕਸ਼ਨ ਤਾਂ ਲਾ ਹੀ ਸਕਦੇ ਹੋ, ਕੁਛ ਤਾਂ ਭੇਜੋ।
0: ਹਾਂਜੀ ਦੱਸੋ ਦੱਸੋ ਤਾਂ ਸਹੀ ਕਾਰਨ ਤਾਂ ਦੱਸੋ, ਕਾਰਨ ਇਹਨਾਂ ਕੋਲ ਹੈ ਕੋਈ ਨੀ ਸੀਗਾ
1: ਜੀ,
0: ਕਾਰਨ ਇਹ ਦੱਸਦੇ ਵੀ ਹਾਂ ਜੀ ਵੀ ਜੱਜਮੈਂਟ ਸਾਡੇ ਖਿਲਾਫ਼ ਆਈ ਹੈ
1: ਜੀ
0: ਤਾਂ ਨੀ ਅਸੀਂ ਲੱਗਣ। ਉਹਨਾਂ ਨੇ ਜੇ ਮੱਧ ਪ੍ਰਦੇਸ਼ ਵਾਲੇ ਨੇ ਸੰਧਾਲੀ ਜਿਹੜਾ ਹੈਗਾ ਆ ਇੰਨੀ ਗੱਲ ਕਹੀ ਸੀ ਤੇ ਉਹਨਾਂ ਨੇ ਇਤਰਾਜ਼ ਇਸ ਚੀਜ਼ ਦਾ ਦਿੱਤਾ ਸੀ, ਇੰਨੀ ਗੱਲ ਕਹੀ ਸੀ ਕਿ ਇੱਥੇ ਇਹਨਾਂ ਦੇ ਰਿਲੇਟਿਵ ਰਹਿੰਦੇ ਹੈਗੇ ਆ, ਤੁਸੀਂ ਇਸ ਚੀਜ਼ ਤੇ ਵਿਚਾਰ ਕਰ ਲਓ, ਇੰਨੀ ਗੱਲ ਕਹੀ ਤੇ ਅਗਲਿਆਂ ਨੇ ਉਹਨੇ ਦੇ ਵਿੱਚ ਹਿਮਾਚਲ ਚਲਾ ਦਿੱਤਾ।
1: ਹਿਮਾਚਲ ਚਲਾ ਬਿਲਕੁਲ ਜੀ।
0: ਸਰ ਇਹ ਗੁਪਤ ਰਿਪੋਰਟਾਂ ਹੁੰਦੀਆਂ ਸਰ, ਇਹ
1: ਜੀ
0: ਬਾਹਰ ਨੀ ਇਹ ਗੱਲ ਆਈ,
1: ਬਿਲਕੁਲ ਹਾਂਜੀ
0: ਬਾਹਰ ਨੀ ਗੱਲ ਆਈ, ਬੀਇੰਗ ਇਸ ਪ੍ਰੋਫੈਸ਼ਨ ਦਾ ਜੁੜਿਆ ਆ ਤੇ ਸਾਨੂੰ ਬਾਰ ਕੌਂਸਲ ਦੇ ਕੁਛ ਇੱਕ ਮੈਂਬਰ ਵੱਲੋਂ ਪਤਾ ਲੱਗ ਗਿਆ ਸੀ ਇਸ ਗੱਲ ਦਾ
1: ਜੀ,
0: ਤੇ ਅਦਰਵਾਈਜ਼ ਜਿਹੜਾ ਹੈਗਾ ਆ ਇਹ ਗੱਲਾਂ ਬਾਹਰ ਥੋੜਾ ਹੁੰਦੀਆਂ। ਉਹਨਾਂ ਨੇ ਇੰਨੀ ਗੱਲ ਕਹੀ ਸੁਝਾਅ ਦਿੱਤਾ
1: ਜੀ,
0: ਦੇਖੋ ਜੀ ਇੱਥੇ ਇਹਨਾਂ ਦੇ ਰਿਲੇਟਿਵ ਰਹਿੰਦੇ ਆ, ਇੰਨੀ ਗੱਲ ਕਹਿ ਕੇ ਬਾਕੀ ਤੁਸੀਂ ਦੇਖ ਲਓ। ਉਹਨਾਂ ਨੇ ਉਸੇ ਵੇਲੇ ਜਿਹੜਾ ਹੈਗਾ ਉਹਨਾਂ ਨੂੰ ਇੱਧਰ ਦੇ ਨਾਂ ਲਾ ਕੇ ਹਿਮਾਚਲ ਦੇ ਲਾ ਦਿੱਤਾ
1: ਜੀ,
0: ਜੇ ਤੁਹਾਡੇ ਕੋਲ ਵੀ ਏਦਾਂ ਦੀ ਕੋਈ ਗੱਲ ਹੈਗੀ ਸੀ ਤੁਸੀਂ ਕੋਈ ਸੁਝਾਅ ਦੇਣਾ ਸੀ ਦੇ ਦਿੰਦੇ, ਹੋ ਸਕਦਾ ਅਗਲੇ ਕੰਸਿਡਰ ਵੀ ਕਰ ਲੈਂਦੇ। ਇਹ ਥੋੜਾ ਤੁਸੀਂ ਲੈਟਰ ਦਬ ਕੇ ਬਹਿ ਜਾਓ ਤੇ ਹਾਂ ਜੀ ਜਦ ਤੱਕ ਅਸੀਂ ਇਹਨਾਂ ਨੂੰ ਇਹ ਸੀਗਾ ਵੀ ਜਿੱਦਾਂ ਅਸੀਂ ਜਿੱਦਾਂ ਮਨਜ਼ੂਰੀ ਨੀ ਦੇ ਮਨਜ਼ੂਰੀ ਥੋੜਾ ਦਿੰਦੇ ਸਟੇਟ ਗੌਰਮੈਂਟ ਹੈ
1: ਜੀ
0: ਇੱਥੇ ਕੋਈ ਕਲਰਕ ਲਾਉਣਾ ਸੀਗਾ ਹਾਂਜੀ
1: ਬਿਲਕੁਲ ਹੈ ਜੀ
0: ਸੋ ਇਸ ਕਰਕੇ ਸੰਵਿਧਾਨ ਚ ਹੈ ਨੀ ਨਾ ਜੀ ਗੱਲ ਤਾਂ ਇਹ ਹੈਗੀ ਆ ਕਿ ਕਾਨੂੰਨ ਦੇ ਅਨੁਸਾਰ ਹੀ ਚੱਲਣਾ ਨਾ ਦੇਸ਼ ਤਾਂ ਕਿਸੇ ਤੇ ਕਾਨੂੰਨ ਦੇ ਵਿੱਚ ਦੱਸ ਦੇਣ ਵੀ ਹਾਂ
1: ਜੀ
0: ਜੀ ਕਿੱਥੇ ਤੁਹਾਡਾ ਕੋਲ ਰਾਈਟ ਹੈਗਾ ਆ ਕਿ ਤੁਹਾਡੀ ਮਨਜ਼ੂਰੀ ਨਾਲ ਲੱਗਣਾ ਹੈਗਾ ਕਿਹੜੇ ਆਰਟੀਕਲ ਥੱਲੇ ਆ ਸੰਵਿਧਾਨ ਦੇ ਉਹ
1: ਜੀ
0: ਤਾਂ ਲਿਖਿਆ ਨੀ ਕਿਤੇ ਲੋਕਾਂ ਨੂੰ ਬੇਵਕੂਫ ਬਣਾਉਣ ਦਾ ਤਰੀਕਾ ਹੈਗਾ ਆ ਜੀ ਵੀ ਲੋਕਾਂ
1: ਬਿਲਕੁਲ ਹੈ
0: ਨੂੰ
1: ਜੀ
0: ਜਿਹੜਾ ਹੈਗਾ ਜਾ ਕੇ ਲੋਕ ਮੇਲਣੀਆਂ ਦੇ ਵਿੱਚ ਜਿਹੜੀਆਂ ਇਹੋ ਜਿਹੀ ਗੱਲ ਕਰਦੇ ਹਾਂਜੀ
1: ਜੀ
0: ਤੇ ਗੱਲ ਤਾਂ ਤੁਹਾਡੀ ਨੀ ਬਣਦੀ ਤੁਸੀਂ ਪੰਜਾਬ ਨੂੰ ਕਹਿੰਦੇ ਪੰਜਾਬ ਤਾਂ ਖੁਸ਼ ਹੀ ਬੜਾ ਹੈਗਾ ਅਗਲੇ ਨੇ ਡੀਏ ਤੇ ਫੈਸਲਾ ਦਿੱਤਾ ਮੁਲਾਜ਼ਮ ਖੁਸ਼ ਆ ਤੇ ਠੀਕ
1: ਜੀ
0: ਹੈ ਜੀ ਅਗਲਾ ਸਰਕਾਰ ਦੇ ਦਬਾਅ ਚ ਨਹੀਂ ਆਇਆ
1: ਬਿਲਕੁਲ ਹੈ ਜੀ
0: ਨਹੀਂ ਤਾਂ ਪਿਛਲੀ ਤਾਂ ਇਹ ਐਲੀਗੇਸ਼ਨ ਲੱਗਦਾ ਹੁੰਦਾ ਹੈ ਵੀ ਜੁਡੀਸ਼ਰੀ ਹਮੇਸ਼ਾ ਸਰਕਾਰ ਦੇ ਦਬਾਅ ਥੱਲੇ ਕੰਮ ਕਰਦੀ ਹੈ
1: ਜੀ
0: ਹਾਂਜੀ ਜੇ ਅਗਲੇ ਨੇ ਇੰਡੀ ਉਹਨਾਂ ਨੇ ਜਿਹੜੀ ਭਾਸ਼ਣ ਦਿੱਤਾ ਉਹ ਵੀ ਇਹੀ ਕਿਹਾ ਕਿ
1: ਜੀ
0: ਭਾਈ ਅਸੀਂ ਕਿਸੇ ਪ੍ਰੈਸ਼ਰ ਅੱਗੇ ਨਹੀਂ ਝੁਕਣਾ
1: ਜੀ
0: ਹਾਂਜੀ ਤੇ ਅਸੀਂ ਸੰਵਿਧਾਨ ਦੀ ਸਹੁੰ ਖਾਧੀ ਹੈ ਤੇ ਸਾਨੂੰ ਪਤਾ ਆ ਕਿ ਅਸੀਂ ਆਪਣੀ ਸਹੁੰ ਕਿੱਦਾਂ ਪਵਾਉਣੀ ਹੈ
1: ਨਾਲੇ ਦੇਖੋ ਆ ਜਿਹੜਾ
0: ਸੋ
1: ਅੱਜ
0: ਇਸ ਕਰਕੇ
1: ਪਹਿਲਾਂ ਤਾਂ ਇਹਨਾਂ ਨੇ ਉਹ ਖਹਿਰਾ ਬਦਲ ਦਿੱਤਾ ਜੀ ਉੱਥੋਂ ਤੇ ਮੁਲਾਜ਼ਮਾਂ ਦਾ ਜਿਹੜਾ ਸਾਰਾ ਕੁਝ ਦੇਖਦਾ ਸੀ ਜਾਂ
0: ਹਾਂਜੀ
1: ਗੱਲਬਾਤ ਸੀ
0: ਮੈਂ
1: ਅੱਜ ਇਹਨਾਂ ਨੇ ਉਹ
0: ਆਰੀਆ ਜੀ
1: ਸ਼ਰਮਾ ਬਦਲ ਦਿੱਤਾ ਜੀ ਪ੍ਰਧਾਨ ਹੀ ਬਦਲ ਸੁੱਟਿਆ ਦੱਸੋ
0: ਸਵਾਲ ਤਾਂ ਇਹ ਹੈਗਾ ਹੀ ਆ ਕਿ ਪਹਿਲਾਂ ਜਦੋਂ ਖਹਿਰਾ ਨੂੰ ਬਦਲਿਆ ਸੀਗਾ ਤੇ ਉਸ ਵੇਲੇ ਦੇਖੋ ਨਾ ਉਹਨਾਂ ਦਾ ਕਿੱਦਾਂ ਸੈਕਟਰੀ ਸਵਾਗਤ ਹੋਇਆ ਸੀਗਾ ਉਹਨਾਂ ਦਾ ਉਹ ਜਿਸ
1: ਜੀ
0: ਪਲੇਸ ਆਫ ਪੋਸਟਿੰਗ ਤੇ ਗਏ ਉੱਥੇ ਸਾਰੇ ਮੁਲਾਜ਼ਮ ਹਾਰ ਲੈ ਕੇ ਖੜੇ ਸੀ
1: ਜੀ
0: ਹਾਂਜੀ ਵੀ ਇਹ ਸਾਡੇ ਸੰਘਰਸ਼ੀ ਯੋਧੇ ਹੈਗੇ ਆ ਤੇ ਇਹਨਾਂ ਨੂੰ ਪੈਨਲਾਈਜ਼ ਕੀਤਾ ਜਾ ਰਿਹਾ ਹੈ ਜੀ ਸਟੇਟ ਵੱਲੋਂ
1: ਜੀ
0: ਇਸੇ ਤਰੀਕੇ ਨਾਲ ਇਹਨਾਂ ਦਾ ਹੋਣਾ ਦੇਖ ਲਿਆ ਤੁਸੀਂ ਉਹ
1: ਜੀ
0: ਤੁਸੀਂ ਭਾਈ ਮੁਲਾਜ਼ਮ ਜਿਹੜੇ ਹੈਗੇ ਤੁਸੀਂ ਬਦਲੀ ਕਰਕੇ ਕੀ ਕਰੋਗੇ
1: ਜੀ
0: ਅਗਲਾ ਕੰਮ ਉੱਥੇ ਤੱਕ ਪੈਨ ਕਲਮ ਛੋੜ ਹੜਤਾਲ ਚੱਲਣ ਲੱਗੀ ਹੈ ਜੀ
1: ਜੀ
0: ਅਗਲਿਆਂ ਨੇ ਕੰਮ ਇੱਥੇ ਵੀ ਨੀ ਕਰਨਾ ਕੰਮ ਉੱਥੇ ਵੀ ਨੀ ਕਰਨਾ ਜਾ ਕੇ ਉੱਥੇ ਜੁਆਇਨ ਕਰ ਲੈਣਗੇ ਤਾਂ ਕਿਹੜੀ ਗੱਲ ਹੈ ਜੀ
1: ਬਿਲਕੁਲ ਹੈ ਜੀ ਸੁਸ਼ੀਲ ਕੁਮਾਰ ਉਹਨਾਂ ਨੂੰ ਬਦਲਤਾ ਪ੍ਰਧਾਨ ਨੂੰ ਜੀ ਜੀ
0: ਇਹ ਬਦਲਾ ਲਓ ਨੀਤੀ ਦੇ ਨਾਲ ਜਿਹੜਾ ਹੈਗਾ ਆ ਨਈ ਸਟੇਟ ਰਨ ਹੋ ਸਕਦੀ ਪਤਾ ਨੀ ਇਹ ਕੌਣ ਸਲਾਹਕਾਰ ਆ ਜਾਂ ਤਾਂ ਮਤਲਬ ਜਿਹੜੇ ਸਲਾਹਕਾਰ ਆ ਇਹੀ ਸਰਕਾਰ ਨੂੰ ਫੇਲ ਕਰਨਾ ਚਾਹੁੰਦੇ ਹੈਗੇ ਜੀ
1: ਜੀ ਜੀ
0: ਨਹੀਂ ਪਹਿਲਾਂ ਵੀ ਜਿਹੜਾ ਹੈਗਾ ਆ ਸਰ ਦੇਖੋ ਆਖਰ ਤਾਂ ਡੀਏ ਦਾ ਜਿਹੜਾ ਆ ਇਸ਼ੂ ਤੁਸੀਂ ਇੱਕ ਦਿਨ ਦਾ ਥੋੜਾ ਹੈਗਾ ਸੀ 4.5 ਸਾਲ ਬੀਤਣ ਤੋਂ ਬਾਅਦ ਤੁਸੀਂ ਇਹੋ ਜਿਹੀਆਂ ਗੱਲਾਂ ਕਰਨ ਲੱਗ ਪਏ ਉਹਨਾਂ ਨੂੰ ਪਹਿਲਾਂ ਐਂਟੀ ਸਟੇਟ ਦੱਸਣ ਲੱਗ ਪਏ ਹਾਂਜੀ ਵੀ ਇਹ ਐਂਟੀ ਸਟੇਟ ਆ ਉਹ ਮੁਲਾਜ਼ਮ ਵੀ ਤਾਂ ਐਂਟੀ ਸਟੇਟ ਹੋਇਆ ਮੁਲਾਜ਼ਮ ਨੇ ਤਾਂ ਕੰਮ ਕਰਨਾ ਸਟੇਟ ਦਾ ਹੀ ਕਰਨਾ ਸਟੇਟ ਤੋਂ ਹੀ ਤਨਖਾਹ ਲੈਣੀ ਉਹ ਕਿੱਥੋਂ ਐਂਟੀ ਸਟੇਟ ਹੋ ਗਿਆ ਜੀ
1: ਬਿਲਕੁਲ ਹੈ ਜੀ ਜਿਵੇਂ ਅੱਜ ਮੈਂ
0: ਐਂਟੀ
1: ਸੋਚ ਰਿਹਾ ਚਲੋ ਖਬਰ ਵੀ ਲੱਗੀ ਆ ਜਿੱਦਾਂ ਇਹ ਔਰਤਾਂ ਦੀ ਬੱਲੇ ਬੱਲੇ ਕਰਾ ਰਹੇ ਨੇ ਜਾਂ ਗੱਲ ਹਰ ਕਿਸੇ ਦੇ ਵਿੱਚ ਉਹਦਾ ਉਹਨਾਂ ਦਾ ਨਾਮ ਲੈ ਰਹੇ ਨੇ ਸੈਣੀ ਸਾਹਿਬ ਜਿਵੇਂ ਇਹ ਡੇਰਿਆਂ ਦੇ ਵਿੱਚ ਕਹਿ ਲਓ ਕਿ ਔਰਤਾਂ ਦਾ ਜ਼ਿਆਦਾ ਲੈਣ ਦੇਣ ਹੁੰਦਾ ਸਾਰਾ ਕੁਝ ਚੱਲਦਾ ਉਹਨਾਂ ਦੇ ਪਰਿਵਾਰਾਂ ਦਾ ਸਾਰੀ ਲਗਾਮ ਉੱਥੋਂ ਚੱਲਦੀ ਹੈ ਕਹਿ ਲਓ ਤੇ ਕਿਤੇ ਨਾ ਕਿਤੇ ਇਹਨਾਂ ਨੂੰ ਇਹ ਲੱਗਦਾ ਕਿ ਉਹ ਡੇਰਿਆਂ ਵਾਲੇ ਹਿਸਾਬ ਦੇ ਨਾਲ ਹੀ ਅਸੀਂ ਮਤਲਬ ਕਿ ਸਰਕਾਰ ਵੀ ਬਣਾ ਲਾਂਗੇ ਔਰਤਾਂ ਨੂੰ ਅਸੀਂ ਕਾਬੂ ਕਰ ਲਾਂਗੇ ਉਹਨਾਂ ਨੂੰ ਲਾਲਚ ਦੇ ਲਾਂਗੇ ਤੇ ਸਾਡੇ ਹੱਕ ਦੇ ਵਿੱਚ ਹੀ ਸਾਰਾ ਕੁਝ ਜਾਵੇਗਾ ਕਿੱਦਾਂ ਲੱਗ ਭੁਲੇਖੇ ਚ ਹੈ
0: ਪਰ ਇਹ ਤਾਂ 1000-1500 ਰੁਪਈਆ ਕੀ ਚੀਜ਼ ਹੁੰਦੀ ਉਹਨਾਂ ਕਿਹੜੇ ਘਰ ਦਾ ਖਰਚ ਚੱਲਦਾ ਜੀ
1: ਜੀ
0: ਉਹ ਤਾਂ ਇਹ ਹੈਗਾ ਕਿ ਭਈ ਜੇ ਆਇਆ ਆ ਮਾੜਾ ਥੋੜਾ ਲੱਗਦਾ ਕਿਸੇ ਨੂੰ
1: ਜੀ
0: ਹਾਂਜੀ ਇੱਥੇ 1 ਲੱਖ ਰੁਪਇਆ ਜਿਹੜਾ ਖਤਮ ਲਿਆ ਕੇ ਦਿੰਦਾ ਉਹੀ ਤਾਂ ਜਨਾਨੀ ਇੱਜ਼ਤ ਨੀ ਕਰਦੀ ਇਹਦੇ 1000 ਤਾਂ ਇੱਜ਼ਤ ਕਰਨੀ ਜੀ
1: ਹੁਣ ਤਾਂ ਪਾਣੀ ਪਈ ਨਾਲ ਕੇ ਤੋਂ ਆਫ ਭਰਨ ਲਾਤਾ 200,000 ਨੇ ਹੈ
0: ਸੋ ਇਸ ਕਰਕੇ ਜਿਹੜਾ
1: ਜੀ
0: ਬਾਕੀ ਪਤਾ ਨੀ ਹੈਗਾ ਜੀ
1: ਕਿਤੇ ਉਹ ਗੀਤ ਤਾਂ ਨੀ ਸਾਡੀ ਨਾਲ ਲੱਗ ਗਿਆ 1-13 ਲੱਖ ਵਰਗਾ
0: ਇਹਨਾਂ ਦੀ ਆਪਣੀ ਸੋਚ ਹੈ ਜੀ ਆਪਣੇ ਮਤਲਬ ਦੁਨੀਆ ਚ ਰਹਿੰਦੇ ਹੈਗੇ ਇਹਨਾਂ ਨੂੰ ਏਦਾਂ ਦੀ ਕੋਈ ਗੱਲ ਨੀ ਕੱਲ ਵੀ ਉਹ ਜਿਹੜਾ ਹੈਗਾ ਪੂਰੇ ਰੰਗੀਨ ਮਿਜਾਜ ਦੇ ਵਿੱਚ ਹੋਏ ਸੀਗੇ ਜੀ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ ਉਹ ਤਾਂ ਦੇਖ ਹੀ ਰਿਹਾ ਸੀ ਜੀ
0: ਜਗ੍ਹਾ ਪਤਾ ਲੱਗ ਰਿਹਾ ਹੈਗਾ ਸੀਗਾ ਕਿ ਹਾਂ ਜੀ ਤੇ ਮੁੱਖ ਮੰਤਰੀ ਸਾਹਿਬ ਜਿਹੜੇ ਹੈਗੇ ਤੁਹਾਡੇ ਚੱਲੀ ਆ
1: ਆਵਾਜ਼ਾਂ ਹੀ ਬੜੀਆਂ ਖਤਰਨਾਕ ਜਿਹੀਆਂ ਕੱਢਦੇ
0: ਹਾਂਜੀ
1: ਜੀ
0: ਸੋਚ ਕੇ ਹਾਸਾ ਆ ਜਾਂਦਾ ਹੈਗਾ ਹੈ ਜੀ ਕਮੇਡੀਅਨ ਨੂੰ ਜੇ ਆਪਾਂ ਮੁੱਖ ਮੰਤਰੀ ਬਣਾ ਲਾਂਗੇ ਤਾਂ ਕਮੇਡੀ ਹੀ ਹੋਣੀ ਹੈ ਜੀ ਵਾਪਸ ਕਮੇਡੀ ਹੋਈ
1: ਜੀ
0: ਲੋਕੀ ਵੀ ਸੀਜ਼ਨਡ ਲੀਡਰ ਨੂੰ ਇਗਨੋਰ ਕਰ ਦਿੰਦੇ ਹੈਗੇ ਆ ਜੀ ਤੇ ਇਹੋ ਹੁਣ ਚਲੋ ਐਨੀ ਵੇ ਉਸ ਵੇਲੇ ਸਰ ਇਹਨਾਂ ਨੇ ਨਾ ਇੱਕ ਰੋਡ ਮੈਪ ਦੇਣ ਦੀ ਕੋਸ਼ਿਸ਼ ਕੀਤੀ ਸੀ ਜਦੋਂ ਇਹਨਾਂ ਨੇ ਸਰਕਾਰ ਬਣਾਈ ਸੀ ਤੇ ਲੋਕੀ ਜਿਹੜੇ ਹੈਗੇ ਨਾ ਏਦਾਂ ਸੀਟਾਂ ਨੀ ਆਉਂਦੀਆਂ ਹੁੰਦੀਆਂ ਇੰਨੀਆਂ ਉਹ ਇਸ ਕਰਕੇ ਲੋਕਾਂ ਨੂੰ ਉਮੀਦ ਸੀ ਕਿ ਇਹ ਜਿਹੜਾ ਰੋਡ ਮੈਪ ਦੇ ਰਹੇ ਉਹਦੇ ਨਾਲ ਪੰਜਾਬ ਨੂੰ ਪੈਰਾਂ ਤੇ ਲੈ ਆਉਣਗੇ
1: ਜੀ
0: ਲੋਕਾਂ ਨੇ ਫ੍ਰੀ ਬੀਜ ਕਰਕੇ ਨੀ ਇਹਨਾਂ ਨੂੰ ਵੋਟਾਂ ਪਾਈਆਂ ਸੀ,
1: ਜੀ
0: ਲੋਕਾਂ ਨੇ ਵੋਟਾਂ ਪਾਈਆਂ ਸੀ ਕਿ ਪੰਜਾਬ ਨੂੰ ਪੈਰਾਂ ਤੇ ਲਿਆਉਣਗੇ।
1: ਬਿਲਕੁਲ ਹੈ ਜੀ,
0: ਇਹ ਤਾਂ
1: ਬਿਲਕੁਲ
0: ਹੁਣ
1: ਹੈ।
0: ਪੰਜਾਬ ਨੂੰ ਇੱਦਾਂ ਦਾ ਗਰਕ ਕਰ ਚਲਤੇ ਹੈਗੇ ਆ, ਉਹਨਾਂ ਤਾਂ ਜਿਹੜਾ ਹੈਗਾ ਆ 44 ਜਾਂ 40 ਲੱਖ
1: ਪੰਜਾਬ ਨੂੰ
0: ਕਿਸਾਨਾਂ
1: ਪੈਰਾਂ
0: ਨੂੰ
1: ਚੋਂ ਹੀ
0: ਬੀਜ
1: ਕੱਢ
0: ਦਿੱਤਾ।
1: ਚੱਲੇ ਆ ਜੀ, ਪੈਰਾਂ ਦੇ ਕਾਰਨ ਲੱਗੀ
0: ਹਾਂਜੀ,
1: ਸੀ ਜੀ। ਜੀ
0: ਬਸ ਉਹੀ ਜਿਹੜੀ ਆ, ਉਹ ਜਿੱਦਾਂ ਇੱਕ ਗੀਤ ਸੀਗਾ ਵੀ ਆਪ ਮਰ ਗਈਏ ਸਾਨੂੰ ਗਈਏ ਮਾਰਨੀ, ਨਹੀਂ ਉਹ
1: ਜੀ,
0: ਭੁੱਲਣਾ ਵਿਛੋੜਾ ਸਾਨੂੰ ਤੇਰਾ,
1: ਤੇਰਾ
0: ਹਾਂਜੀ ਪਿੱਛੋਂ ਇਹ ਗੀਤ
1: ਬਹੁਤੇ
0: ਪਿੱਛੋਂ
1: ਦੁੱਖ
0: ਇਹ
1: ਭੁੱਲ
0: ਗੀਤ
1: ਜਾਣਗੇ।
0: ਗਾਊਗਾ ਪੰਜਾਬ। ਹਾਂਜੀ
1: ਜੀ
0: ਸੋ ਇਸ ਕਰਕੇ ਇਹਨਾਂ ਦਾ ਤਾਂ ਇਹ ਸੀ ਜੀ। ਇੱਕ ਆ ਗਿਆ ਹੁਣ ਅਗਲੀ ਗੱਲ ਆ ਜਾਈਏ ਕਿਸਾਨਾਂ ਦੀ।
1: ਹਾਂਜੀ
0: ਕਿਸਾਨਾਂ ਦੀ ਤਾਂ ਇਹ ਹੈਗੀ ਸੀ ਜੀ, ਕਿਸਾਨ ਦਾ ਇਹਦਾ ਹੈਗਾ ਆ, ਕਿਸਾਨਾਂ ਦੇ ਮੁੱਦੇ ਜਿਹੜੇ ਹੈਗੇ ਸੀਗੇ ਜੀ ਉਹ ਸਟੇਟ ਨਾਲ ਰਿਲੇਟਡ ਹੀ ਨੀ ਸੀਗੇ ਜੀ,
1: ਕਹਿੰਦੇ ਝੁਕ ਗਈ ਸਰਕਾਰ ਜੀ।
0: ਝੁਕ ਕੇ ਉਹਦੀ ਗਈ ਜੀ। ਉਹਨਾਂ ਨੇ ਇਹ ਕਹਿ ਦਿੱਤਾ ਵੀ ਹਾਂ ਜੀ ਤੁਹਾਡਾ ਜਿਹੜਾ ਹੈਗਾ ਆ ਅਸੀਂ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾਵਾਂਗੇ,
1: ਜੀ
0: ਉਹਦੇ ਵਿੱਚ ਇਸ ਚੀਜ਼ ਬਾਰੇ ਡਿਸਕਸ਼ਨ ਕੀਤੀ ਜਾਊਗੀ।
1: ਬਿਲਕੁਲ ਹੈ
0: ਉਹ
1: ਜੀ,
0: ਕਈ ਵਾਰੀ ਆਏ ਮਤੇ ਜਾਂ ਇੱਦਾਂ ਕਰਕੇ ਹੈਗਾ ਜਾਂ ਉਹ
1: ਉਹੀ ਸੈਸ਼ਨ ਸੈਣੀ
0: ਜਿਹੜੀ
1: ਸਰ
0: ਆ
1: 2.5-3 ਕਰੋੜ ਚ ਹਾਂਜੀ।
0: ਉਹਦਾ ਹੱਲ ਉਹਦੇ ਨਾਲ ਹੱਲ ਥੋੜਾ ਹੁੰਦਾ ਆ ਵੀ ਹਾਂ ਜੀ
1: ਨਹੀਂ,
0: ਤੁਸੀਂ
1: ਅਗਲਿਆਂ ਨੇ
0: ਜਿਹੜੀ
1: ਤਾਂ
0: ਆ ਉਹ
1: ਗੱਫੇ ਲੈ ਹੀ
0: ਕੀਤੀ
1: ਜਾਣੇ ਆ, TA ਸਾਰਾ ਕੁਝ, ਆਉਣ ਜਾਣ ਦਾ ਖਰਚਾ, ਦਿਹਾੜੀ ਭੰਨਣੀ ਹੈ ਜੀ।
0: ਵੈਸੇ ਵੀ ਜਿਹੜਾ ਆ ਉਹ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਆ, ਉੱਪਰ ਬੀਜੇਪੀ ਦੀ ਸਰਕਾਰ ਆ, ਉਹਨਾਂ ਨੇ ਤਾਂ ਉਹਨਾਂ ਨੂੰ ਕੰਡੈਮ ਕਰਨ ਲਈ ਬਹਾਨਾ ਚਾਹੀਦਾ ਹੈਗਾ ਜੀ,
1: ਬਿਲਕੁਲ ਹੈ ਜੀ,
0: ਤੁਸੀਂ ਤਾਂ
1: ਅਸੀਂ
0: ਉਹਨਾਂ ਦਾ
1: ਵਿਰੋਧ ਕਰ
0: ਟੂਲ।
1: ਰਹੇ
0: ਮੈਂ ਤੇ ਇਹਨਾਂ ਦੇ ਨਾਲ ਜਿਹੜਾ ਕੰਪਰੋਮਾਈਜ਼ ਕੋਈ ਹੋਇਆ ਆ ਉਹਨੂੰ ਇੱਕ ਟੂਲ ਸਮਝਦਾ ਆ ਵੀ ਰਾਜੇਵਾਲ ਹੁਣਾਂ ਨੂੰ ਵੀ ਸੇਫ ਪੈਸੇ ਜੀ ਮਿਲ ਗਿਆ ਵਾਪਸ ਆਉਣ ਦਾ ਜੀ,
1: ਜੀ
0: ਸਾਰਾ ਕਾਰੋਬਾਰੀ ਜਿਹੜਾ ਹੈਗਾ ਆ ਉਹ ਗੁਲਗੁਲਿਆਂ ਵਾਲਾ ਮੀਂਹ ਨੀ ਪੈਂਦਾ ਹੁੰਦਾ, ਉਦੋਂ ਅੰਦੋਲਨ ਚ ਕਾਮਯਾਬ ਹੋ ਗਏ ਸੀ, ਹੁਣ ਤਾਂ ਜਿਹੜਾ ਹੈਗਾ
1: ਬਿਲਕੁਲ ਹੈ ਜੀ,
0: ਉੱਥੇ
1: ਬਿਲਕੁਲ
0: ਕਾਮਯਾਬੀ ਦੇ ਕੇ ਦਿਲ ਲੈ ਕੇ ਚੱਲ ਗਏ ਜੀ
1: ਔਜਲਾ
0: ਪੰਜਾਬ
1: ਸਾਹਿਬ ਦੀ ਗੱਲ
0: ਸਰਕਾਰ
1: ਜਿੱਥੇ ਆਉਂਦੀ,
0: ਨੇ
1: ਜਿੱਦਾਂ ਪਿਛਲੇ ਵੀਕ ਆਪਾਂ ਕੀਤੀ ਵੀ ਸੀ ਗੱਲ, ਉਹ ਵੀ ਦੱਸਦੇ ਸੀਗੇ ਕਿ ਹੁਣੇ ਕਾ ਤੋਂ ਸਾਰਾ ਕੁਝ ਹੋਣ ਲੱਗ ਪਿਆ, ਉਹ ਜਾਂਦੇ ਨੇ ਸਾਰੇ ਇਸ਼ਾਰੇ ਹੈਗੇ ਆ ਜੀ ਵਿੱਚ। ਬਿਲਕੁਲ ਹੈ
0: ਬਿਲਕੁਲ ਜੀ, ਇਹਨਾਂ ਦੀਆਂ ਪਤਾ ਨੀ ਕਿੱਥੇ ਕਿੱਥੇ ਲੀਡਰਾਂ ਦੀਆਂ ਵੀ ਸਾਂਝਾਂ
1: ਜੀ
0: ਹੈਗੀਆਂ ਜੀ ਸਭ ਕੁਛ, ਤੋ ਇਸ ਕਰਕੇ ਇਹਨਾਂ ਦਾ ਸੈਲਫ ਇੰਟਰਸਟ ਹੀ ਹੁੰਦਾ ਹੈਗਾ ਆ ਜੀ, ਮੁੱਦਾ ਕਿਹੜਾ
1: ਜੀ,
0: ਸੋਲਵ ਹੋਇਆ ਜੀ ਧਰਨਾ ਲਾਉਣ
1: ਜਾਂ ਤਾਂ ਉਹਨਾਂ ਨੂੰ
0: ਜੀ
1: ਕਹਿੰਦੇ ਭਈ ਸਾਡੇ ਨਾਲ ਚੱਲ ਭਾਈ, ਚੱਲ ਦਿੱਲੀ ਜਾ ਕੇ ਬੈਠੀਏ, ਜੇ ਇੰਨਾ ਹੀ ਵਿਰੋਧ ਆ।
0: ਹਾਂ
1: ਬਿਲਕੁਲ,
0: ਸਾਨੂੰ ਸਾਨੂੰ ਸੇਫ ਪੈਸੇ ਜੀ ਲੈ ਕੇ ਦੇ ਹਰਿਆਣੇ ਤੋਂ,
1: ਬਿਲਕੁਲ ਆ ਜੀ,
0: ਤੁਸੀਂ ਤਾਂ ਨਾਲ ਪਿੱਛੋਂ
1: ਲੰਘਾਓ ਸਾਨੂੰ ਹਰਿਆਣੇ ਤੋਂ, ਚਲੋ ਚਲੀਏ।
0: ਅਗਲੇ ਪੰਜਾਬ ਦੇ ਅੰਦਰ ਆ ਕੇ ਜਿਹੜਾ ਹੈਗਾ ਇਹਨਾਂ ਨੇ ਆਪ ਕਿਸਾਨ ਕੁੱਟੇ ਹੈਗੇ ਆ ਜੀ,
1: ਜੀ
0: ਹੁਣ ਖਰੇ ਇਹਨਾਂ ਦੀ ਕੁੱਟ ਤੋਂ ਡਰਦੇ ਰਾਜੀਨਾਮਾ ਕਰਕੇ ਦੌੜੇ ਆਏ ਹੈਗੇ, ਤਾਂ ਮੁੜ ਕੇ ਨਾ ਕੁੱਟਣ ਕਿਤੇ
1: ਜੀ,
0: ਹੈਗੀ, ਉਹਨਾਂ ਨੂੰ ਕੰਪਰੋਮਾਈਜ਼ ਤਾਂ ਕਰਦੇ ਪਏ, ਪੁਲਿਸ ਵਾਲੇ ਆ ਕੇ ਤੁਹਾਡੇ ਨਾਲ ਗੱਲਬਾਤ ਕਰਦੇ ਪਏ ਹੈਗੇ ਆ ਜੀ, ਤੇ ਟਮੀਂਦ ਕਿ ਸਰਕਾਰ ਨੇ ਜਿਹੜਾ ਹੈਗਾ ਆ
1: ਜੀ
0: ਵੀ ਇਹਨਾਂ ਨੂੰ ਇੱਕ ਇੰਸ਼ੋਰੈਂਸ ਦੇਤੀ ਹੈਗੀ ਆ, ਨਾ ਤਾਂ ਉਹਦੇ ਵਿੱਚ ਜਿਹੜਾ ਆ ਵੀ ਕਿਸੇ ਚ ਇੰਨਾ ਖੇਤੀ ਮੰਤਰੀ ਚ ਦਮ ਹੈਗਾ ਆ ਵੀ ਉਹ ਜਾ ਕੇ ਤੇ ਉੱਪਰ ਜਿਹੜਾ ਆ ਗੱਲ ਕਰ ਸਕੇ ਜੀ,
1: ਜੀ
0: ਤੇ ਨਾ ਜਿਹੜਾ ਹੈਗਾ ਆ ਸਰਕਾਰ ਚ ਇੰਨਾ ਕੋ ਦਮ ਹੈਗਾ ਆ ਜੀ ਕਿਸਾਨਾਂ ਨੂੰ ਜਿਹੜਾ ਆ ਸੇਫ ਪੈਸੇ ਦਿੱਲੀ ਜਾਣ ਵਾਸਤੇ ਲੈ ਕੇ ਦੇ ਸਕੇ ਜੀ।
1: ਬਿਲਕੁਲ ਹੈ ਜੀ
0: ਸੋ
1: ਜੀ
0: ਜੀ ਸਰ,
1: ਤੇ ਸੈਣੀ ਸਾਹਿਬ
0: ਅੱਗੇ ਜਿਹੜਾ ਆ ਜੀ
1: ਸਚਿਨ ਪਾਇਲਟ ਹੁਣੀ ਪੰਜਾਬ ਆ ਰਹੇ ਨੇ, ਲੱਗਦਾ ਕਿ ਚੰਨੀ
0: ਹੁਣ ਉੱਥੇ ਹੀ ਆ ਰਹੇ ਆ ਜੀ।
1: ਹਾਂਜੀ ਹਾਂਜੀ ਹਾਂਜੀ
0: ਉੱਥੇ ਹੀ ਆ ਰਹੇ ਆ ਜੀ, ਸਚਿਨ ਪਾਇਲਟ ਹੁਣੀ ਜਿਹੜੇ ਹੈਗੇ ਆ ਆਪਣੀ ਸਟੇਟ ਦੇ ਵਿੱਚ ਉਹੀ ਕੰਮ ਕਰਕੇ ਆਏ ਹੈਗੇ ਜੀ ਜੋ ਚੰਨੀ ਸਾਹਿਬ ਨੇ ਇੱਥੇ ਕੀਤਾ ਆ। ਹਾਂਜੀ ਉਹਨਾਂ ਦਾ ਜਿਹੜਾ ਹੈਗਾ ਮੁੱਖ ਮੰਤਰੀ ਹੁੰਦਾ ਸੀ ਗਹਿਲੋਤ,
1: ਹਾਂਜੀ
0: ਉਹਨੂੰ ਮਤਲਬ ਸਚਿਨ ਪਾਇਲਟ ਨੇ ਦੋ ਗੁੱਟ ਬਣੇ ਸੀ ਤੇ ਉਹਦੇ ਵਿੱਚ ਉਹ ਉਹਨਾਂ ਨੇ ਉਹਨੂੰ ਅਨਸਟੇਬਲ ਹੀ ਰੱਖਿਆ ਜੀ,
1: ਜੀ
0: ਤੇ ਉਦੋਂ ਤਾਂ ਉਮੀਦਾਂ ਇਹ ਲਾਉਂਦੇ ਸੀਗੇ ਜੀ ਵੀ ਸਚਿਨ ਪਾਇਲਟ ਸ਼ਾਇਦ ਛੱਡ ਕੇ ਤੇ ਬੀਜੇਪੀ ਚੱਲ ਜਾਣਗੇ ਜੀ,
1: ਜੀ
0: ਕੋਸ਼ਿਸ਼ ਵੀ ਕੀਤੀ ਸੀ ਇਹਨਾਂ ਨੇ ਪਰ ਉਹ ਫੇਰ ਪਤਾ ਨੀ ਲਾਸਟ ਮੂਮੈਂਟ ਦੇ ਉੱਤੇ ਜਿਹੜਾ ਆ ਵੀ ਉਹ ਦੁਬਾਰਾ ਆ ਗਏ ਸੀ ਕਾਂਗਰਸ ਚ।
1: ਜੀ
0: ਹਾਂਜੀ ਤੇ ਹੁਣ ਦੇਖਦੇ ਹੈਗੇ ਆ ਉਹ ਆ ਕੇ ਜਿਹੜਾ ਆਪਣੀ ਇਹਨਾਂ ਨੂੰ ਕੀ ਇਕੱਠੇ ਕਰ ਸਕਦੇ ਹੈਗੇ
1: ਜੀ,
0: ਸਰ ਜਦੋਂ ਕੋਈ ਬਾਹਰੋਂ ਆਉਂਦਾ ਸੰਬੰਧ ਤਾਂ ਉਹਨਾਂ ਦੇ ਸਾਰਿਆਂ ਨਾਲ ਕਹਿੰਦੇ ਆ, ਪਰ ਇਹ ਹੈਗਾ ਆ ਵੀ ਕਿਹਨੂੰ ਗਲਤ ਕਹਿਣਗੇ ਤੇ ਕਿਹਨੂੰ ਸਹੀ ਕਹਿਣਗੇ ਜੀ, ਕੀ ਉਹ ਜਿਹੜਾ ਹੈਗਾ ਸਟੇਟ ਲੀਡਰਸ਼ਿਪ ਦੇ ਬਦਲਾਅ ਵਾਸਤੇ ਜਿਹੜਾ ਆ ਰਾਹੁਲ ਗਾਂਧੀ ਨੂੰ ਕਹਿਣਗੇ
1: ਜੀ,
0: ਤੇ ਜੇ ਆਹ ਕੁਛ ਹੀ ਰਹਿਣਾ ਹੈਗਾ ਆ ਜੀ ਕੱਲਾ ਇੰਚਾਰਜ ਬਦਲਣ ਦੇ ਨਾਲ ਜਿਹੜਾ ਆ ਕੋਈ ਚੇਰਾ ਨੀ ਬਦਲਣਾ ਜੀ, ਜਦ ਤੱਕ ਪ੍ਰਧਾਨ ਤੇ ਜਿਹੜਾ ਹੈਗਾ LOP ਨਹੀਂ ਬਦਲੇ ਜਾਂਦੇ ਤਦ ਤੱਕ ਕਾਂਗਰਸ ਦਾ ਜਿਹੜਾ ਆ ਕੁਛ ਨੀ ਬਣਨਾ ਜੀ, ਕਿਉਂਕਿ ਆਈਡੀਓਲੋਜੀ ਨੀ ਮਿਲਦੀ ਹੈਗੀ ਜੀ, ਰਾਜਾ ਵੜਿੰਗ ਨੇ ਤਾਂ ਜਿਹੜਾ ਆ ਕਾਂਗਰਸ ਨੂੰ ਉੱਥੇ ਪਹੁੰਚਾ ਦਿੱਤਾ ਹੈਗਾ ਆ ਜੀ ਜਿੱਥੇ ਮਾਨ ਸਾਹਿਬ ਨੇ ਝਾੜੂ ਪਹੁੰਚਾ ਦਿੱਤਾ। ਹਾਂਜੀ ਸੋ ਇਸ ਕਰਕੇ ਜਿਹੜਾ ਆ ਇਹਨਾਂ ਦੀ ਤਾਂ ਬਣੀ ਬਣੀ ਸਰਕਾਰ ਜਿਹੜੀ ਹੈਗੀ ਆ ਖਤਮ ਹੋ ਗਈ ਇਸੇ ਚੱਕਰ ਦੇ ਵਿੱਚ ਹੀ।
1: ਬਿਲਕੁਲ ਹੈ ਜੀ, ਤੇ ਸੈਣੀ ਸਾਹਿਬ ਪਿਛਲੇ ਦਿਨਾਂ ਚ ਜਿਹੜਾ ਕਾਲਾ ਆਪਣਾ ਕੱਪੜਾ ਦਿਖਾਇਆ ਗਿਆ ਸੀ, ਝੰਡਾ ਦਿਖਾਇਆ ਗਿਆ ਸੀ, ਉਹਦਾ ਕਾਫੀ ਰੋਲਾ ਰੱਪਾ ਅਜੇ ਵੀ ਜਿਹੜਾ ਮੀਡੀਆ ਦੇ ਵਿਚ ਵੀ ਪੈ ਰਿਹਾ, ਤੇ ਉਹਨਾਂ ਨੂੰ ਰੈਫਰ ਵੀ ਕੀਤਾ, ਪਟਿਆਲੇ ਕੀਤਾ ਗਿਆ ਰੈਫਰ, ਕੀ ਹਾਲਾਤ ਨੇ ਜੀ?
0: ਦੇਖੋ ਮੋਹਨਜੀਤ ਜਿਹੜਾ ਹੈਗੇ ਆ ਸ਼ੇਰੋਂ ਵਾਲਾ, ਉਹ ਉੱਥੇ ਪਟਿਆਲੇ ਭੇਜ ਦਿੱਤਾ ਸੀ, ਉਹਨਾਂ ਨੂੰ ਰੈਫਰ ਕਰ ਦਿੱਤਾ ਸੀ। ਉਸ ਵੇਲੇ ਡਾਕਟਰਾਂ ਨੇ ਇਹ ਕਿਸ ਬਿਨਾਹ ਦੇ ਉੱਤੇ ਬਿਆਨ ਦਿੱਤਾ ਕਿ ਉਹਨਾਂ ਦੀ ਹਾਲਤ ਸੀਰੀਅਸ ਹੋ ਗਈ
1: ਜੀ?
0: ਇਹ ਸਾਰੀ ਕੌਨਸਪੀਰੇਸੀ ਦਾ ਹੀ ਹਿੱਸਾ ਹੈਗਾ ਜੀ। ਜਦੋਂ ਪਟਿਆਲੇ ਗਏ ਹੈਗੇ ਤੇ ਉੱਥੇ ਰਿਪੋਰਟਾਂ ਸਾਰੀਆਂ ਓਕੇ ਆਈਆਂ ਜੀ, ਕਹਿੰਦੇ
1: ਜੀ
0: ਜੇ ਓਕੇ ਰਿਪੋਰਟਾਂ ਸੀ ਤੇ ਫਿਰ ਇੰਨੀ ਡੇਂਜਰਸ ਥੋੜਾ ਸੀ, ਉੱਥੇ ਧਰਨਾ ਲੱਗਾਇਆ ਸੀ, ਧਰਨੇ ਨੂੰ ਡਿਸਟਰਬ ਕਰਨ ਵਾਸਤੇ ਜਿਹੜਾ ਆ ਇਹ ਸਾਰਾ ਕੁਛ ਕੀਤਾ ਗਿਆ, ਤਾਂ ਕਿ ਜਿਹੜਾ ਆ ਧਿਆਨ ਸਾਰਾ ਆ ਉਹ ਫੋਕਸ ਜਿਹੜਾ ਆ ਉਹ ਸਾਰਾ ਉਹਦੀ ਸਿਹਤ ਤੇ ਚਲਾ ਜਾਏ
1: ਜੀ।
0: ਹਾਂਜੀ, ਹੁਣ ਕਹਿੰਦੇ ਹੈਗੇ ਆ ਵੀ ਇੱਥੇ ਜਿਹੜਾ ਆ ਸਿਰਫ ਇੱਕ ਬਿਲਡਰ ਨਹੀਂ ਦਿੱਤਾ ਜਾ ਰਿਹਾ ਸਾਰਿਆਂ ਨੂੰ, ਉੱਥੇ ਤਾਂ ਸਾਰੇ ਲੀਡਰ ਮਿਲੀ ਜਾਂਦੇ ਸੀ, ਹਰ ਕੋਈ ਆ ਕੇ ਕੁਛ ਖਿਲਾਈ ਜਾਂਦਾ ਸੀ, ਕੋਈ ਕੁਛ ਖਿਲਾਈ ਜਾਂਦਾ ਸੀ। ਹੁਣ ਇੱਥੇ ਆ ਵੀ ਜਿਹੜਾ ਕੋਈ ਆਊਗਾ ਚੇਚਾ ਚੱਲ ਕੇ ਇੱਥੇ ਆਊਗਾ, ਪਤਾ ਨੀ ਬਿਲਡਰ ਦਿੰਦੇ ਕਿ ਨਹੀਂ ਬਿਲਡਰ ਦਿੰਦੇ ਜੀ। ਸੋ ਇੱਕ ਕਿਸਮ ਦਾ ਆਪਣੀ ਕਸਟਡੀ ਚ ਲੈ ਲਿਆ ਜੀ ਉਹਨੇ
1: ਜੀ।
0: ਬਾਕੀ ਦੇਖੋ ਵੀ ਫਿਰ ਨਾਲ ਉਹਦਾ ਇੱਕ ਵੀਡੀਓ ਕਲਿੱਪ ਵੀ ਜਾਰੀ ਕਰ ਦਿੱਤਾ ਕਿ ਹਾਂ ਜੀ ਮੈਂ ਠੀਕ ਠਾਕ ਆ ਜੀ। ਸੋ ਇਸ ਕਰਕੇ ਸਰਕਾਰ ਦੀ ਪਤਾ ਨੀ ਕੀ ਮਨਸ਼ਾ ਹੈਗੀ ਆ। ਪਹਿਲੀ ਗੱਲ ਤਾਂ ਇਹ ਹੈਗੀ ਕਿ ਐਸ ਐਸ ਪੀ ਨੇ ਉਹ ਜਿਹੜੀ ਗੱਲ ਕਹੀ ਸੀ ਉਦੋਂ ਵੀ ਇਹਦੀ ਕ੍ਰਿਮੀਨਲ ਹਿਸਟਰੀ ਆ
1: ਜੀ,
0: ਉਹਦੀ ਗੱਲ ਜੇ ਕ੍ਰਿਮੀਨਲ ਹਿਸਟਰੀ ਆ, ਜਿਹੜੇ ਕੇਸਾਂ ਦਾ ਰੈਫਰੈਂਸ ਜਿਹੜੀ ਐਸ ਐਸ ਪੀ ਦੇ ਰਹੀ ਸੀ ਉਹਨਾਂ ਦੇ ਵਿੱਚੋਂ ਜੇ ਉਹ ਬਰੀ ਹੋਇਆ ਆ, ਇਹ ਅੱਜ ਦੀ ਡੇਟ ਦੇ ਵਿੱਚ ਇਹਨਾਂ ਨੂੰ ਕਹਿਣਾ ਹੀ ਨੀ ਚਾਹੀਦਾ ਸੀ
1: ਜੀ।
0: ਐਕਚੁਅਲੀ ਸਰ ਹੁੰਦਾ ਕੀ ਹੈਗਾ ਆ ਕਿ ਜਿਹੜੀ ਨਾ ਉਹਨਾਂ ਨੂੰ ਐਸ ਐਚ ਓ ਨੂੰ ਲਾਈਨ ਹਾਜ਼ਰ ਕਰ ਦਿੱਤਾ
1: ਜੀ,
0: ਤੇ ਡੀ ਐਸ ਪੀ ਦੀ ਟ੍ਰਾਂਸਫਰ ਕਰ ਦਿੱਤੀ। ਸਰ ਉਹ ਚੀਜ਼ ਜਿਹੜੀ ਆ ਉਹ ਉੱਥੇ ਕੀਤੀ ਜਾਂਦੀ ਆ ਇਰੈਗੂਲੈਰਿਟੀ ਜੇ ਕਿਤੇ ਹੋਈ ਹੋਵੇ
1: ਜੀ।
0: ਇਰੈਗੂਲੈਰਿਟੀ ਜਿਹੜੀ ਆ ਉਹ ਕੁਛ ਹੋਰ ਚੀਜ਼ ਹੈਗੀ ਆ, ਇੱਥੇ ਹੋਈ ਸੀ ਇਨਲੀਗੈਲਿਟੀ, ਜਾਣੀ ਕਿ ਗੈਰ ਕਾਨੂੰਨੀ ਕੰਮ ਹੋਇਆ ਜੀ।
1: ਤੇ
0: ਜਿੱਦਾਂ ਕਾਲਾ ਕੱਪੜਾ ਦਿਖਾਲਿਆ ਹੈਗਾ ਨਾ ਜੀ, ਉੱਥੇ ਜਿਹੜਾ ਆ ਵੱਧ ਤੋਂ ਵੱਧ ਕਾਰਵਾਈ ਹੋ ਸਕਦੀ ਸੀ, ਤੇ 57 ਦੀ ਹੋ ਸਕਦੀ ਸੀ। ਉਹਦੇ ਵਿੱਚ ਜਿਹੜਾ ਹੈਗਾ ਆ ਇਸ ਤਰੀਕੇ ਨਾਲ ਡਿਟੇਲ ਨਹੀਂ ਸੀ ਕੀਤਾ ਜਾ ਸਕਦਾ ਬੰਦੇ ਦਾ
1: ਜੀ।
0: ਸੋ ਉਹਨਾਂ ਦੀ ਜਿਹੜੀ ਹੈਗੀ ਆ ਉਹ ਪਰਚਾ ਹੋਣਾ ਚਾਹੀਦਾ ਆ ਉਹਨਾਂ ਬੰਦਿਆਂ ਦੇ ਉੱਤੇ
1: ਜੀ,
0: ਤਾਂ ਹੀ ਕਿਉਂਕਿ ਉਹਨਾਂ ਨੇ ਜਿਹੜਾ ਹੈਗਾ ਫੋਰਸ ਯੂਜ ਕੀਤੀ ਹੈਗੀ ਆ, ਅਨਲੋਫੁਲ ਜਿਹੜੀ ਹੈਗੀ ਆ ਉਹਨਾਂ ਦੀ ਰੋਂਗਫੁਲ ਰਸਟੇਨ ਰੋਂਗਫੁਲ ਕਨਫਾਈਨਮੈਂਟ, ਇਹ ਸਾਰੀਆਂ ਜਿਹੜੀਆਂ ਧਾਰਾ ਲੱਗ ਕੇ ਪੁਲਿਸ ਵਾਲਿਆਂ ਦੇ ਖਿਲਾਫ਼ ਪਰਚਾ ਦਰਜ ਹੋਣਾ ਚਾਹੀਦਾ ਹੈ। ਉਹ ਵੱਡਿਆਂ ਨੇ ਕਰਨਾ ਨੀ ਜੀ, ਨਾ ਉਹਨਾਂ ਨੂੰ ਸਸਪੈਂਡ ਕਰਨਾ ਜੀ। ਸੋ ਇਸ ਕਰਕੇ ਸਰਕਾਰ ਦੇ ਗਲੇ ਦੇ ਵਿੱਚ ਹੱਡੀ ਵੜ ਗਈ ਆ। ਹੁਣ ਹੁਣ ਦੇਖਦੇ ਹੈਗੇ ਕਿ ਸੰਗਰੂਰ ਦੇ ਲੋਕ ਜਿਹੜੇ ਹੈਗੇ ਆ, ਕਿਉਂਕਿ ਸੰਗਰੂਰ ਦਾ ਹੀ ਇਹਨਾਂ ਨੂੰ ਬਣਾਇਆ ਸੀ ਤੇ ਸੰਗਰੂਰ ਦੇ ਵਿੱਚ ਉੱਤੇ ਹੀ ਆ ਕੇ ਇਹਨਾਂ ਨੇ ਜਿਹੜਾ ਆ ਇਹ ਕੰਮ ਖਰਾਬ ਕਰ ਲਿਆ ਆਪਣਾ।
1: ਕਿਤੇ ਸੈਣੀ ਸਾਹਿਬ ਉਹ ਮੋਹਨਜੀਤ ਕਿਤੇ ਨਾ ਕਿਤੇ ਟਿਕਟ ਵੀ ਭਾਲਦਾ ਫਿਰਦਾ ਜਾਂ ਇਸ ਤਰ੍ਹਾਂ ਦਾ ਵੀ ਸਿਲਸਿਲਾ ਲੱਗਦਾ?
0: ਪਰ ਇਹ ਸਭ ਦੇਖੋ ਗੱਲ ਇਹ ਹੈ ਕਿ ਰਾਈ ਹੋਊਗੀ ਤੇ ਪਹਾੜ ਬਣੂਗਾ, ਜੇ ਰਾਈ ਨਹੀਂ ਹੋਊਗੀ ਤੇ ਪਹਾੜ ਕਿਉਂ ਬਣੂਗਾ?
1: ਬਿਲਕੁਲ
0: ਸਰ, ਨੋ ਡਾਊਟ ਕਿ ਹੀ ਵਾਜ਼ ਅਟੈਚਡ ਟੂ ਵਨ ਪੋਲੀਟੀਕਲ ਪਾਰਟੀ
1: ਜੀ,
0: ਹੈ ਜੀ। ਜੇ ਉਹ ਕਿਸੇ ਪਾਰਟੀ ਨਾਲ ਜੁੜਿਆ ਆ ਜੀ, ਤੇ ਉਹ ਵਟ ਨੈਚੁਰਲ ਹੈਗਾ ਆ ਕਿ ਉਹ ਇਸ ਵੇਲੇ ਲਾਈਨ ਲਾਈਟ ਦੇ ਵਿੱਚ ਆ, ਤੇ ਫੇਗਰ ਡੇ ਹੈਗਾ ਆ, ਤੇ ਸਰਕਾਰ ਲਈ ਜਿਹੜਾ ਹੈਗਾ ਆ ਇਸ ਵੇਲੇ ਮੁਸੀਬਤ ਦਾ ਕਾਰਨ ਬਣਿਆ ਆ, ਤੇ ਉਹ ਇਹਨੂੰ ਕੈਸ਼ ਵੀ ਕਰੇਗਾ। ਵਾਂਸ ਦਾ ਪਰਸਨ ਇਜ਼ ਇਨ ਪੋਲਿਟਿਕਸ, ਉਹ ਅਪਰਚੁਨਿਟੀ ਨੂੰ ਕੈਸ਼ ਕਰਦਾ ਹੀ ਹੁੰਦਾ ਜੀ,
1: ਤੇ
0: ਜੇ ਉਹਨੂੰ ਟਿਕਟ ਦੇਣਗੇ ਉਹ ਜ਼ਰੂਰ ਲਊਗਾ ਜੀ,
1: ਤੇ
0: ਜਾਂ ਐਫਰਟ ਵੀ ਕਰੂਗਾ ਕਿ ਮੈਨੂੰ ਟਿਕਟ ਦਿੱਤੀ ਜਾਵੇ। ਬਾਕੀ ਇਹ ਹੈਗਾ ਕਿ ਮੋਮੈਂਟਮ ਸਾਰੇ ਦੇਖੋ ਕੀਤਾ ਤਾਂ ਕੰਮ ਗਲਤ ਆ ਨਾ ਜੀ, ਉੱਥੇ ਜੇ ਉਹ ਏਡੀ ਦੂਰ ਹੈਗਾ ਸੀ, ਨਾ ਤਾਂ ਮਾਨ ਸਾਹਿਬ ਨੂੰ ਸੁਣਿਆ ਸੀ ਉਹਨੇ ਕੀ ਕਿਹਾ ਕੀ ਨਹੀਂ ਕਿਹਾ, ਉਹ ਤਾਂ ਕਾਲੇ ਝੰਡੇ ਜਿਹੜਾ ਹੈਗਾ ਉੱਤੇ ਜਿਹੜਾ ਕਾਲਾ ਕੱਪੜਾ ਹੈ ਉੱਤੇ ਵੀ ਨਿਗਾਹ ਨਹੀਂ ਪਈ ਸੀ ਇਹਨਾਂ ਦੀ, ਕਿਉਂਕਿ ਇਹਨਾਂ ਦਾ ਮੂੰਹ ਦੂਜੇ ਪਾਸੇ ਸੀ।
1: ਬਿਲਕੁਲ,
0: ਤੋ ਇਸ ਕਰਕੇ ਸਿਰਫ ਪੁਲਿਸ ਵਾਲਿਆਂ ਨੇ ਨਾ ਇਸ ਚੀਜ਼ ਨੂੰ ਪ੍ਰੈਸਟੇਜ ਇਸ਼ੂ ਬਣਾ ਲਿਆ ਵੀ ਹਾਂ ਹਾਂ ਸਾਡੇ ਹੁੰਦਿਆਂ ਇਹ ਬੰਦਾ ਵਿਰੋਧ ਕਰ ਕਿੱਦਾਂ ਗਿਆ ਜੀ, ਇਹ ਬਾਕੀਆਂ ਨੂੰ ਵੀ ਬਣ ਜਾ ਕੰਨ ਕਰ ਦਈਏ ਵੀ ਇੱਕ ਇੱਕ ਬੰਦੇ ਨਾਲ ਏਦਾਂ ਕਰ ਦਿਓ ਬਾਕੀਆਂ ਨੂੰ ਕੰਨ ਹੋ ਜਾਣਗੇ
1: ਜੀ।
0: ਤੋ ਇਸ ਕਰਕੇ
1: ਪਰ ਸਾਈਂ ਸਾਹਿਬ ਜਿਵੇਂ ਤੁਸੀਂ ਗੱਲ ਕੀਤੀ ਹੈ ਸ਼ੁਰੂ ਦੇ ਵਿੱਚ ਕਿ ਇਹ ਪਾਰਟੀ ਜਿਹੜੀ ਸੀ ਇੱਕ ਰੋਡ ਮੈਪ ਲੈ ਕੇ ਆਈ ਸੀ ਜਾਂ ਲੋਕਾਂ ਨੂੰ ਇੱਕ ਸੁਪਨੇ ਦਿਖਾਏ ਸੀ, ਪਰ ਜਿਵੇਂ ਕਿ ਆ ਵੀਕਐਂਡ ਦੇ ਵਿੱਚ ਜੱਫੀਆਂ ਪਈਆਂ ਨੇ ਗੈਂਗਸਟਰ ਜਾਂ ਹੋਰ ਸਾਰੇ, ਚਲੋ ਪਿਛੋਕੜ ਕਿਸੇ ਦਾ ਵੀ ਕਿਸ ਤਰ੍ਹਾਂ ਦਾ ਹੋ ਸਕਦਾ ਹੈ, ਪਰ ਕਦੇ ਉਹ ਇਸੇ ਹੀ ਵਿਅਕਤੀ ਨੂੰ ਮਤਲਬ ਕਿ ਅੱਤਵਾਦ ਵੀ ਨਾਂ ਦੇ ਨਾਲ ਵੀ ਨਾਲ ਜੋੜਦੇ ਹੁੰਦੇ ਸੀ, ਸਾਰਾ ਕੁਝ ਕਹਿੰਦੇ ਸੀ ਕੇਜਰੀਵਾਲ ਸਾਹਿਬ ਦੇ, ਜੋ ਪਿਛਲੇ ਸਮੇਂ ਦੀਆਂ ਆਪਾਂ ਦੇਖ ਲਈਏ ਪੋਸਟਾਂ ਚਾਹੇ ਉਹ ਅਖਬਾਰਾਂ ਦੇਖ ਲਈਏ, ਤਾਂ ਉਹ ਸਾਰਾ ਸਿਲਸਿਲਾ ਚੱਲਿਆ। ਹੁਣ ਗੁਰਪ੍ਰੀਤ ਸੇਖੋਂ ਜਿਹੜਾ ਹੈ ਉਹਨੇ ਆਪਣੀਆਂ ਘਰ ਵਾਲੀਆਂ ਨੂੰ ਵੀ ਚਲੋ ਚੰਗੇ ਅਹੁਦਿਆਂ ਦੇ ਉੱਤੇ ਜਿਹੜਾ ਚੋਣਾਂ ਹੋਈਆਂ ਸੀ ਜ਼ਿਲ੍ਹਾ ਪਰਿਸ਼ਦ ਜਾਂ ਹੋਰ ਸਾਰੀਆਂ ਚੀਜ਼ਾਂ ਉਹਨਾਂ ਦੇ ਵਿੱਚ ਚੰਗੇ ਅਹੁਦੇ ਬਣਾ ਦਿੱਤੇ ਆ ਦੋਵਾਂ ਦੇ, ਤਾਂ ਹੁਣ ਆਪ ਵੀ ਜਿਹੜਾ ਵੱਖਰੀਆਂ ਵੱਖਰੀਆਂ ਪਾਰਟੀਆਂ ਚੋਂ ਹੁੰਦੇ ਹੁੰਦੇ ਤੇ ਹੁਣ ਆਮ ਆਦਮੀ ਪਾਰਟੀ ਦਾ ਜਿਹੜਾ ਹੱਥ ਫੜ ਲਿਆ ਤੇ ਮਾਨ ਸਾਹਿਬ ਨੇ ਜੱਫੀ ਬੜੀ ਘੁੱਟ ਕੇ ਪਾਈ ਹੈ ਜੀ। ਆਪ ਕਿੱਧਰ ਨੂੰ ਜਾ ਰਹੇ ਨੇ?
0: ਗੱਲ ਏਦਾਂ ਹੈਗੀ ਆ ਨਾ ਜੀ, ਦੂਜੇ ਤੇ ਉਂਗਲ ਕਰਨੀ ਬੜੀ ਸੌਖੀ ਹੈਗੀ ਹੈ ਜੀ, ਆਪਣਾ ਕਿਰਦਾਰ ਨਹੀਂ ਦੇਖਿਆ ਜਾਂਦਾ ਹੁੰਦਾ। ਪਰ ਸ਼ੇਖੋ ਜੇ ਸੋਸ਼ਲ ਵਰਕ ਦੇ ਵਿੱਚ ਆਇਆ ਹੈਗਾ ਸੀਗਾ ਕਿ ਲੋਕੀ ਉਹਦੇ ਤੋਂ ਥੋੜਾ ਜਿਹਾ ਐਕਸਪੈਕਟ ਵੀ ਕਰਦੇ ਸੀ ਕਿ ਇਹ ਥੋੜਾ ਜੇ ਰਾਜਨੀਤੀ ਚ ਆਊਗਾ ਤੇ ਚੰਗਾ ਬੰਦਾ ਸਾਬਤ ਹੋਊਗਾ। ਉਹ ਜਦੋਂ ਹੁਣ ਇਹ ਜਫੀ ਪਈ ਆ ਨਾ ਜੀ, ਤੇ ਇਹ ਮੈਨੂੰ ਲੱਗਦਾ ਹੈਗਾ ਜੀ ਕਿ ਮੈਂ ਇੱਕ ਜਗ੍ਹਾ ਕਮੈਂਟ ਵੀ ਕੀਤਾ ਇਸੇ ਚੀਜ਼ ਦਾ, ਇਟ ਇਜ ਕਾਲਡ ਰੋਂਗ ਮੂਵ
1: ਜੀ।
0: ਪੋਲੀਟਿਕਸ ਦੇ ਵਿੱਚ ਸਰ ਜਿਹੜਾ ਹੁੰਦਾ ਨਾ, ਇੱਕ ਮੂਵ ਜਿਹੜਾ ਆ ਤੁਹਾਡਾ ਸਹੀ ਚੱਲਿਆ ਆ ਨਾ, ਵੀ ਸ਼ਤਰੰਜ ਦੀ ਚਾਲ ਹੁੰਦੀ ਹੈਗੀ ਆ ਇਹਦੇ ਵਿੱਚ ਜਿਹੜਾ ਆ, ਇੱਕ ਗੀਟੀ ਜਿਹੜੀ ਆ ਚਾਲ ਸਹੀ ਚੱਲ ਪਾਓ ਤੇ ਉਹ ਤੁਹਾਨੂੰ ਜਿਹੜਾ ਆ ਵਿਨਰ ਵੀ ਬਣਾ ਦਿੰਦੀ ਆ, ਤੇ ਇੱਕ ਚਾਲ ਗਲਤ ਪੈ ਜਾਏ ਤੇ ਉਹ ਕੈਰੀਅਰ ਤਬਾਹ ਵੀ ਕਰ ਦਿੰਦੀ ਹੈਗੀ ਆ। ਮੈਨੂੰ ਜਿਹੜਾ ਹੈਗਾ ਆ ਵੀ ਫਿਊਚਰ ਥੋੜਾ ਬ੍ਰਾਈਟ ਨਹੀਂ ਲੱਗਿਆ, ਕਿਉਂਕਿ ਜਿੱਦਾਂ ਦੀ ਮਤਲਬ ਕਾਰਗੁਜ਼ਾਰੀ ਸਰਕਾਰ ਦੀ ਹੈਗੀ ਆ ਜੀ, ਤੇ ਇਹਦੇ ਵਿੱਚ ਜਿਹੜਾ ਆ ਉਸ ਹਾਲਤ ਦੇ ਵਿੱਚ, ਕਿਉਂਕਿ ਜੇ ਉਹਦੇ ਨਾਲ ਇੰਡੀਪੈਂਡੈਂਟ ਖੜੇ ਹੋ ਜਾਂਦੇ ਤਾਂ ਵੀ ਉਹਨਾਂ ਨੇ ਜਿੱਤ ਜਾਣਾ ਸੀ
1: ਜੀ।
0: ਹੁਣ ਕਿਉਂਕਿ ਇਸ ਪਾਰਟੀ ਵੱਲੋਂ ਆ ਗਏ ਹੈਗੇ ਆ, ਇਸ ਪਾਰਟੀ ਦਾ ਜਿਹੜਾ ਆ ਸਾਢੇ ਚਾਰ ਪੌਣੇ ਪੰਜ ਸਾਲ ਦਾ ਜਿੰਨਾ ਜਿਹੜਾ ਪਾਪ ਆ ਉਹਦਾ ਵਿੱਚ ਇਹਨਾਂ ਦੀ ਵੀ ਹਿੱਸੇਦਾਰੀ ਨਾਲ ਮੰਨੀ ਜਾਏਗੀ ਜੀ। ਉਹ ਘਟਾ ਇਹਨਾਂ ਨੇ ਆਪਾਂ ਹੀ ਚਿਰਤ ਕਰ
1: ਉਸੇ ਸੀਟ ਤੋਂ ਸੈਨ ਸਾਹਿਬ ਗਟਾਰੂ ਚੱਕੂ ਨੀ ਵੀ ਸੀਗੇ ਪਹਿਲਾਂ ਉੱਥੇ?
0: ਨਹੀਂ ਸਰ ਉੱਥੇ ਨਹੀਂ ਸੀਗੇ ਜੀ, ਗਟਾਰੂ ਚੱਕੂ
1: ਨੀ
0: ਤਾਂ ਹਾਂਜੀ
1: ਨਹੀਂ ਕਟਾਰੀਆ
0: ਕਟਾਰੀ ਲੋਕਲ ਵਰਕਰ ਹੈਗਾ ਆ ਜੀ, ਉਹ ਤਾਂ ਵਿਰੋਧ ਕਰਨਗੇ ਨਾ ਜੀ। ਮੈਂ ਤਾਂ ਇਹੀ ਬੇਨਤੀ ਕੀਤੀ ਨਾ ਜੀ ਵੀ ਜੇ ਕਿਤੇ ਆਜ਼ਾਦ ਵੀ ਖੜੇ ਹੋ ਜਾਂਦੇ ਨਾ ਜੀ, ਨਹੀਂ ਜੀ ਕੋਈ ਪੋਲੀਟੀਕਲ ਪਾਰਟੀ, ਕਿਉਂਕਿ ਇਹਨਾਂ ਦੀ ਇਨਕਲੀਨੇਸ਼ਨ ਸੀਗੀ ਅਕਾਲੀ ਦਲ ਵੱਲ
1: ਜੀ।
0: ਅਕਾਲੀ ਦਲ ਨੇ ਇਹਨਾਂ ਦੀ ਜਿੱਤਣ ਦੇ ਵਿੱਚ ਮਦਦ ਵੀ ਕੀਤੀ
1: ਜੀ।
0: ਬਾਅਦ ਦੇ ਵਿੱਚ ਇਹਨਾਂ ਨੇ ਦੇਖਿਆ ਕਿ ਅਕਾਲੀ ਦਲ ਨੇ ਜਿਹੜਾ ਹੈਗਾ ਜਨਮੇਜਾ ਸਿੰਘ ਸ਼ੇਖੋਂ ਤੇ ਉਹਨਾਂ ਹੋਰ ਆਪਣੇ ਲੀਡਰ ਜਿਹੜੇ ਹੈਗੇ ਆ ਉਹਨਾਂ ਅਸਟੈਬਲਿਸ਼ ਕੀਤੇ ਹੈਗੇ ਥਾਂ ਥਾਂ ਤੇ, ਤੇ ਉਹਨਾਂ ਨੇ ਦੇਖਿਆ ਵੀ ਭਾਈ ਅਕਾਲੀ ਦਲ ਨੇ ਤੇ ਮੈਨੂੰ ਟਿਕਟ ਦੇਣੀ ਨੀ ਇਸ ਜਗ੍ਹਾ ਤੋਂ, ਉਹ ਲੜਨੀ ਉਹ ਚਾਹੁੰਦੇ ਸੀਗੇ, ਤੇ ਫਿਰ ਉਹਨਾਂ ਨੇ ਇਸ ਕਰਕੇ ਜਿਹੜਾ ਹੈਗਾ ਆ ਇੱਧਰਲੇ ਪਾਸੇ ਨੂੰ, ਪਰ ਇਹਦੇ ਨਾਲੋਂ ਬੈਟਰ ਸੀ ਕਿ ਉਹ ਇੰਡੀਪੈਂਡੈਂਟ ਰਹਿ ਜਾਂਦੇ ਤੇ ਇੰਡੀਪੈਂਡੈਂਟ ਉਹਨਾਂ ਦੀ ਵਿਕਟਰੀ ਜਿਹੜੀ ਆ ਉਹ ਜ਼ਿਆਦਾ ਪੋਸੀਬਲ ਸੀ।
1: ਬਿਲਕੁਲ,
0: ਬਾਕੀ ਤਾਂ ਸਮਾਂ ਦੱਸੂਗਾ ਇਹ ਮੂਵ ਕਿੱਧਰ ਨੂੰ ਜਾਂਦਾ ਹੈ ਜੀ, ਪਰ ਅੱਜ ਦੀ ਡੇਟ ਦੇ ਵਿੱਚ ਆਪਾਂ ਇਹ ਕਹਿ ਸਕਦੇ ਹੈਗੇ ਆ ਕਿ ਇਹ ਗਲਤ ਮੂਵ ਉਹਨਾਂ ਨੇ ਚੱਲਦੇ ਆ
1: ਜੀ।
0: ਬਿਲਕੁਲ,
1: ਤੇ ਸੈਣੀ ਸਾਹਿਬ ਪਿਛਲੇ ਦਿਨਾਂ ਚ ਚਰਨਜੀਤ ਸਿੰਘ ਭੁੱਲਰ ਹੋਣਾ ਦੀ ਇੱਕ ਚਰਨਜੀਤ ਭੁੱਲਰ ਹੋਣਾ ਦੀ ਰਿਪੋਰਟ ਲੱਗੀ ਸੀਗੀ ਜੋ ਬੱਚਿਆਂ ਦੇ ਬਾਬਤ ਕਿ ਉਹਨਾਂ ਦੀਆਂ ਫੀਸਾਂ, ਟਵਾਣਾ ਸਾਹਿਬ ਨੇ ਉਹਨਾਂ ਨੂੰ ਔਨ ਏਅਰ ਵੀ ਲਿਆ ਸੀਗਾ, ਗੱਲਬਾਤ ਮੈਂ ਵੀ ਸੁਣੀ ਹੈ। ਤਾਂ ਉਸ ਤੋਂ ਬਾਅਦ ਬਹੁਤ ਸਾਰੇ ਸੱਜਣ ਤੇ ਕੁਝ MLA ਵੀ ਜਿਹੜੇ ਨੇ ਸੁਚੱਜੇ ਕੰਮ ਕਰਦੇ ਆ, ਚੰਗੇ ਕੰਮ ਕਰਦੇ ਆ, ਉਹਨਾਂ ਨੇ ਹੱਥ ਵੀ ਅੱਗੇ ਵਧਾਏ ਸੀ ਤੇ 3 ਬੱਚਿਆਂ ਦੀ ਫੀਸ ਦਾ ਵਾਅਦਾ 30 ਲੱਖ ਦਾ ਵੀ ਕਰ ਲਿਆ ਸੀਗਾ ਉਹਨਾਂ ਨੇ ਭਰਨ ਦਾ, ਤੇ ਹੋਰ ਵੀ 21 ਸੱਜਣ ਜਿਹੜੇ ਆ, ਕੱਲ ਵੀ ਰਿਪੋਰਟਾਂ ਆਈਆਂ ਸੀ ਚਰਨਜੀਤ ਭੁੱਲਰ ਹੋਣਾ ਜੀ ਦੀਆਂ, ਤੇ 21 ਸੱਜਣਾਂ ਨੇ ਹੋਰ ਵੀ ਹੱਥ ਵਧਾਇਆ, ਸਾਰਾ ਕੁਝ ਕੀਤਾ। ਪਰ ਹੁਣ ਜਿਹੜਾ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਹਦੇ ਉੱਤੇ ਨੋਟਿਸ ਲੈ ਲਿਆ ਸੀ, ਕਹਿੰਦੇ ਭਈ ਇਹ ਸਾਰੀਆਂ ਚੀਜ਼ਾਂ ਜੋ ਕੁਝ ਵਾਪਰਦੀਆਂ ਨੇ ਉਹ ਚਾਹੇ ਗਲਤ ਆ। ਵੈਸੇ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਸ ਜਿਹੜੀ ਫਰੀਦਕੋਟ ਸਮੇਤ ਕਈ ਸੰਬੰਧਿਤ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰਕੇ 22 ਸਤੰਬਰ ਤੱਕ ਉਹਨਾਂ ਤੋਂ ਜਵਾਬ ਮੰਗ ਲਿਆ ਕਿ 90% ਤੋਂ ਪਲੱਸ ਜਿਹੜੇ ਨੰਬਰ ਲੈ ਕੇ ਜਿਹੜੇ ਬੱਚੇ ਨੇ ਉਹ ਚਲੋ ਫੀਸਾਂ ਨਹੀਂ ਭਰ ਸਕਦੇ, ਹੋਰ ਸਾਰੀਆਂ ਚੀਜ਼ਾਂ, ਪਰ ਉਹਨਾਂ ਦਾ ਸੁਣਵਾਈ ਕਿਉਂ ਨਹੀਂ ਜਾਂ ਕਿੱਥੋਂ ਮਤਲਬ ਕਿ ਉਹ ਰੋਲਦੇ ਕਿਉਂ ਪਏ ਨੇ ਬੱਚੇ, ਮਤਲਬ ਕਿ ਇਹਨਾਂ ਦੀ ਬਾਂਹ ਕਿਉਂ ਨਹੀਂ ਫੜੀ ਜਾ ਰਹੀ ਜੀ ਆਪ ਮੁਹਾਰੇ ਹੀ।
0: ਉਹਨਾਂ ਨੇ ਲੈ ਲਿਆ ਹੈਗਾ ਜੀ, ਬਟ ਕੀ ਆ ਉਹ ਸੁਝਾਅ ਦੇ ਸਕਦੇ ਸਰਕਾਰ ਨੂੰ, ਅਦਰਵਾਈਜ਼ ਉਹ ਡਾਇਰੈਕਸ਼ਨ ਤਾਂ ਦੇ ਨਹੀਂ ਸਕਦੇ ਜੀ।
1: ਬਿਲਕੁਲ ਹੈ ਜੀ।
0: ਤੋ ਇਸ ਕਰਕੇ ਇਹ ਤਾਂ ਸਿਰਫ ਜਿਹੜਾ ਆ ਕਿ ਹਰ ਇੱਕ ਇੰਸਟੀਟਿਊਸ਼ਨ ਆਪਣਾ ਜਿਹੜਾ ਆ ਉਹ ਦੱਸਣ ਵਾਸਤੇ ਕਿ ਅਸੀਂ ਵੀ ਇੱਥੇ ਹੈਗੇ ਆ, ਉਹ ਇਹੋ ਜਿਹਾ ਕੰਮ ਕਰਦੇ ਆ ਕਿ ਪਹਿਲਾਂ ਨਹੀਂ ਸੀ ਦੱਸਦਾ ਉਹਨਾਂ ਨੂੰ।
1: ਬਿਲਕੁਲ,
0: ਭਾਈ ਜਿੱਥੇ ਹੈਗੇ ਵੀ ਐਜੂਕੇਸ਼ਨ ਸਿਸਟਮ ਦਾ ਇਹ ਹਾਲ ਆ ਵੀ ਜੇ ਕੋਈ ਬੱਚਾ ਜਿਹੜਾ ਆ ਉਹ ਸ਼ਾਈਨ ਕਰ ਜਾਂਦਾ ਆ
1: ਜੀ
0: ਇਹਨਾਂ ਚਾਰਾਂ ਦੀ, ਤਾਂ ਚਲੋ ਰਿਪੋਰਟ ਲੱਗ ਗਈ ਮੀਡੀਆ ਚ ਆ ਗਿਆ,
1: ਜੀ
0: ਖਰੇ ਏਦਾਂ ਦੇ ਕਿੰਨੇ ਹੋਣਗੇ ਜਿਹੜੇ ਬੱਚੇ ਜਿਹੜੇ ਹੈਗੇ ਆ ਜਿਹਨਾਂ ਦਾ ਦੁੱਖ ਦਰਦ ਨਹੀਂ ਪਤਾ ਲੱਗ ਸਕਿਆ ਵੀ
1: ਬਿਲਕੁਲ
0: ਜਿਹੜੇ
1: ਹੈ ਜੀ
0: ਘਰਾਂ ਦੇ ਹਾਲਾਤ ਇੱਦਾਂ ਦੇ ਸੀ ਉਹਨਾਂ ਦੀ
1: ਜੀ
0: ਪੜ੍ਹਾਈ ਵਿੱਚ ਹੀ ਰਹਿ ਗਈ ਜੀ।
1: ਬਿਲਕੁਲ
0: ਸਰ
1: ਜੀ
0: ਵੈਲਫੇਅਰ ਸਾਡੇ ਨਾ ਜੀ ਕੰਸੈਪਟ ਸੰਵਿਧਾਨ ਦੇ ਵਿੱਚ ਵੈਲਫੇਅਰ ਸਟੇਟ ਦਾ ਆ, ਸਟੇਟ ਦਾ ਵੈਲਫੇਅਰ ਜਿਹੜਾ ਹੈਗਾ ਆ ਉਹ ਕਿੱਦਾਂ ਹੁੰਦਾ ਆ ਕਿ ਜਦੋਂ ਇਹੋ ਜਿਹਾ ਵੀ ਜਿਹੜੇ ਡਾਊਨ ਟ੍ਰੋਡਨ ਹੁੰਦੇ ਆ ਜੀ ਉਹਨਾਂ ਦੀ ਬਾਂਹ ਫੜਨੀ ਸਟੇਟ ਦਾ ਜਿਹੜਾ ਆ ਉਹ ਮਤਲਬ ਡਿਊਟੀ ਆ,
1: ਨਾਲੇ ਉਹ ਤਾਂ ਸਾਇੰਸ ਸਾਹਿਬ
0: ਤੋਂ ਇਸ
1: ਜਦੋਂ
0: ਕਰਕੇ ਜਿਹੜਾ ਆ
1: ਰਿਜ਼ਲਟ ਆਉਂਦਾ ਹੈ ਮੈਰਿਟ ਦੇ ਵਿੱਚ ਜਾਂ ਸਾਰੀਆਂ ਚੀਜ਼ਾਂ, ਉਹ ਤਾਂ ਪਹਿਲਾਂ ਹੀ ਉੱਥੋਂ ਹੀ ਪਛਾਣ ਲੈਣੇ ਚਾਹੀਦੇ ਬੱਚੇ, ਉਹ ਤਾਂ ਪਹਿਲਾਂ ਹੀ ਚੱਕ ਲੈਣੇ ਚਾਹੀਦੇ ਜੀ ਉਹਨਾਂ ਨੂੰ।
0: ਦੇਖੋ ਗੱਲ ਏਦਾਂ ਆ ਆਰਥਿਕ ਸਥਿਤੀ ਦਾ ਨਹੀਂ ਪਤਾ ਹੁੰਦਾ ਕਈ ਵਾਰੀ, ਜੇ ਪਤਾ ਲੱਗ ਵੀ ਗਿਆ ਹੈਗਾ ਸੀਗਾ
1: ਜੀ
0: ਜੀ ਤੇ ਹੁਣ ਜਦੋਂ ਡੋਨਰ ਸਾਹਮਣੇ ਆ ਗਏ ਹੈਗੇ ਸਾਰੇ ਬੰਦੇ
1: ਜੀ
0: ਡੋਨੇਸ਼ਨ ਦੇਣ ਨੂੰ ਤਿਆਰ ਹੈਗੇ ਆ ਜੀ
1: ਜੀ
0: ਉਹਨਾਂ ਤੇ ਉਹ ਬਾਕੀ ਜਦੋਂ ਇੱਕ ਵਾਰੀ ਮੀਡੀਆ ਚ ਆ ਜਾਂਦਾ ਹੈ ਜੀ ਪੈਸਾ ਬਥੇਰਾ ਇਕੱਠਾ ਹੋ ਜਾਂਦਾ
1: ਹਾਂ
0: ਹੁੰਦਾ ਆ,
1: ਬਿਲਕੁਲ
0: ਏਦਾਂ ਨੀ
1: ਹੈ
0: ਕੋਈ ਰਹਿੰਦਾ ਹੁੰਦਾ
1: ਜੀ।
0: ਪਰ ਇਹ ਜਿਹੜਾ ਹੈਗਾ ਨਾ ਜੀ ਇਹ ਮੂਵ ਜਿਹੜਾ ਹੈਗਾ ਆ ਵੀ ਹਾਂ ਜੀ ਨੈਸ਼ਨਲ ਕਮਿਸ਼ਨ ਨੇ ਕੀਤਾ ਹੈਗਾ ਜੀ ਉਹ
1: ਜੀ
0: ਗਲਤ ਹੈਗਾ ਆ ਜੀ, ਉਹ ਤਾਂ ਸਿਰਫ ਇੱਕ ਸੁਝਾਅ ਆ ਉਹਨਾਂ ਦਾ ਤੇ ਜਾਂ ਵੀ ਸਰਕਾਰ ਬਾਅਦ ਚ ਕਹਿ ਦੇਣਗੇ ਜੀ ਸਰਕਾਰ ਨੂੰ ਏਦਾਂ ਦੀ ਨੀਤੀ ਬਣਾਉਣੀ ਚਾਹੀਦੀ ਹੈਗੀ ਏਦਾਂ ਦਾ ਆਰਡਰ ਪਾਸ ਕਰ ਦੇਣਗੇ ਜੀ
1: ਜੀ
0: ਤੇ ਹੋਰ ਏਦਾਂ ਦਾ ਕੋਈ ਚੱਕਰ ਨੀ ਹੈਗਾ ਜੀ ਕਿ ਉਹ ਕੋਈ ਫੰਡ ਰੇਜ ਕਰ ਦੇਣਗੇ ਜਾਂ
1: ਜੀ
0: ਸਰਕਾਰਾਂ ਕੋਲ ਤਾਂ ਜਿਹੜਾ ਹੈਗਾ ਕਰਜਾਈ ਸਰਕਾਰਾਂ ਆ, ਸਰਕਾਰ ਕਿੱਥੋਂ ਫੰਡੀ ਜਾਊਗੀ ਜੀ।
1: ਬਿਲਕੁਲ ਹੈ ਜੀ
0: ਉਹਨਾਂ ਨੇ ਸਿੱਖਿਆ ਕ੍ਰਾਂਤੀ ਦੇ ਵਿੱਚ ਜਿਹੜਾ
1: ਜੀ
0: ਹਰਿਆਣੇ ਟੀਚਰਾਂ ਨੂੰ ਫਿਰ ਲੈਣ ਦੇ ਸਾਲ ਤਾਂ ਹੋਰ ਕੀ ਦੇਖਣਾ ਜੀ।
1: ਜੀ ਸੈਣੀ
0: ਤਾਂ
1: ਸਾਹਿਬ ਪਿਛਲੇ ਦਿਨਾਂ ਦੇ
0: ਬਾਕੀ
1: ਵਿੱਚ ਦਿੱਲੀ ਦੇ ਸਕੂਲਾਂ ਤੇ ਗੁਜਰਾਤ ਦੇ ਸਕੂਲਾਂ ਜਾਂ ਸੋਰੀ ਪੰਜਾਬ ਦੇ ਸਕੂਲਾਂ ਤੇ ਗੁਜਰਾਤ ਦੇ ਸਕੂਲਾਂ ਦੀ ਆਪਾਂ ਚਰਚਾ ਕੀਤੀ ਸੀ, ਕੇਜਰੀਵਾਲ ਸਾਹਿਬ ਚੈਲੰਜ ਕਰਦੇ ਸੀਗੇ ਮੋਦੀ ਸਾਹਿਬ ਨੂੰ, ਕਹਿੰਦੇ ਆ ਜਾਓ ਦਿਖਾਈਏ ਤੁਹਾਨੂੰ ਤੁਸੀਂ ਉੱਥੇ ਕੀਤਾ ਵੱਧ ਕੇ ਅਸੀਂ ਕੀਤਾ ਪੰਜਾਬ ਦੇ ਵਿੱਚ। ਪਰ ਦਿੱਲੀ ਦੇ ਵਿੱਚ ਜੋ ਹਾਲਾਤ ਨੇ, ਸੱਤਿਆ ਨਿਕੇਤਨ ਹਾਦਸੇ ਦੇ ਵਿੱਚ ਮ੍ਰਿਤਕਾਂ ਦੀ ਗਿਣਤੀ 7 ਹੋ ਗਈ ਹੈ ਤੇ ਰਾਜਪਾਲ ਜਿਹੜੇ ਨੇ ਭਾਜਪਾ ਦੇ ਨੇ ਉੱਥੇ ਤਰਨਜੀਤ ਸਿੰਘ ਸੰਧੂ ਉਹਨਾਂ ਨੇ ਕੁਝ ਜਿਹੜੇ ਮੁੱਖ ਮੰਤਰੀ ਰੇਖਾ ਗੁਪਤਾ ਨਾਲ ਮਿਲ ਕੇ ਕੁਝ ਅਹਿਮ ਜਿਹੜੇ ਫੈਸਲੇ ਲਏ ਆ ਤੇ ਇਮਾਰਤਾਂ ਦੀ ਸੁਰੱਖਿਆ ਨੂੰ ਲੈ ਕੇ। ਕਿਵੇਂ ਦੇਖਦੇ ਹੋ ਇਹ ਹਾਲਾਤ ਕਿੱਧਰ ਨੂੰ ਜਾਂਦੇ ਆ ਜੀ?
0: ਪਰ ਇਹ ਸਭ ਗੱਲ ਏਦਾਂ ਹੈਗੀ ਆ, ਆਮ ਆਦਮੀ ਪਾਰਟੀ ਦੀ ਨਾ ਇੱਕ ਨੀਤੀ ਆ ਵੀ ਪ੍ਰਚਾਰ ਏਦਾਂ ਕਰੋ, ਪ੍ਰਚਾਰ ਇੰਨਾ ਕਰੋ ਕਿ ਲੋਕਾਂ ਨੂੰ ਲੱਗਣ ਲੱਗ ਪਏ
1: ਜੀ
0: ਵੀ ਹਰੇ ਕਿੰਨਾ ਕੁ ਡਿਵੈਲਪਮੈਂਟ ਕਰ ਦਿੱਤੀ ਹੈ ਜੀ
1: ਜੀ
0: ਤੇ ਪੈਸਾ ਵੀ ਏਦਾਂ ਤਾਂ ਦੇਖੋ ਇਹਨਾਂ ਨੇ ਨਾ ਜਿਹੜਾ ਹੈਗਾ ਆ 2-4 ਸਕੂਲ ਜਿਹੜੇ ਆ ਵਧੀਆ ਦਿੱਲੀ ਚ ਬਣਾ ਕੇ
1: ਜੀ
0: ਉਹਨਾਂ ਦੀਆਂ ਪੇਕਰਾਈਜੇਸ਼ਨ ਕਰਕੇ ਤੇ ਸਾਰੀ ਦਿੱਲੀ ਦਾ ਇਹ ਮਾਡਲ ਦਿਖਾ ਤਾ ਜੀ, ਉਹ ਮਾਡਲ ਵੇਚ ਗਏ ਪੰਜਾਬ ਚ ਹੈਜੀ। ਪੰਜਾਬ ਦੇ ਵਿੱਚ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਟਾਈਮ ਦੇ ਉੱਤੇ ਸਕੂਲ ਜਿਹੜੇ ਹੈਗੇ ਸੀਗੇ ਉਹਨਾਂ ਦਾ ਸੁਧਾਰ ਹੋ ਗਿਆ ਸੀਗਾ ਜੀ
1: ਜੀ
0: ਤੇ ਉਹਨਾਂ ਨੇ ਵੀ ਰੰਗ ਰੁੰਗ ਜਿਹਾ ਕਰ ਦਿੱਤੇ ਸੀਗੇ ਜੀ ਉਸ ਵੇਲੇ
1: ਜੀ
0: ਤੇ ਬਾਕੀ ਜਿਹੜੇ ਹੈਗੇ ਕੋਈ ਨਵਾਂ ਸਕੂਲ ਤਾਂ ਬਣਿਆ ਨੀ ਹੈਗਾ ਜੀ, ਪੁਰਾਣਿਆਂ ਦਾ ਹੀ ਹੈਗਾ ਜੀ, ਉਹਦੇ ਵਿੱਚ ਇਨਫਰਾਸਟ੍ਰਕਚਰ ਪ੍ਰੋਵਾਈਡ ਕਰ ਦਿੱਤਾ 2-4 ਸਕੂਲਾਂ ਚ ਤੇ ਉਹਨੂੰ ਜਿਹੜਾ ਹੈਗਾ ਇਹ ਕੈਸ਼ ਕਰਨ ਦੀ ਕਰਦੇ ਸੀਗੇ ਜੀ। ਮੈਂ ਦਿਖਾ ਦਿੰਦਾ ਤੁਹਾਨੂੰ 20 ਸਕੂਲ ਏਦਾਂ ਦੇ ਜਿੱਥੇ ਜਿਹੜਾ ਹੈਗਾ ਆ ਹਾਲਾਤ ਤੇ ਬਦਤਰ ਵੱਧ ਤੋਂ ਬਦਤਰ ਹੋਣਗੇ ਜੀ ਪੰਜਾਬ ਚ।
1: ਬਿਲਕੁਲ
0: ਬਾਕੀ ਹਰ ਕੋਈ ਬੰਦਾ ਜੀ ਆਪਣੇ ਆਪ ਸਲਾਉਂਦਾ ਹੁੰਦਾ ਹੈਗਾ ਜੀ, ਹਰ ਇੱਕ ਬੰਦਾ ਆਪਣੀ ਸੇਫਟੀ ਕਰਦਾ ਹੁੰਦਾ
1: ਜੀ,
0: ਉਹ ਤੇ ਇਸ ਕਰਕੇ ਹੁਣ ਇਹਨਾਂ ਨੂੰ ਹੈਗਾ ਆ ਵੀ ਪੰਜਾਬ ਛੱਡਣ ਤੋਂ ਪਹਿਲਾਂ ਪਹਿਲਾਂ ਕੋਈ ਸਟੇਟ ਹੱਥ ਆ ਜਾਏ ਸੀ
1: ਜੀ,
0: ਨਹੀਂ ਤਾਂ ਖਾਤੇ ਕਰਨੇ ਔਖੇ ਹੋ ਜਾਣਗੇ ਜੀ।
1: ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ ਆਖਰ ਦੇ ਵਿੱਚ ਥੋੜੀ ਜਿਹੀ ਹਾਸੋਹੀਣਾ ਵੀ ਗੱਲ ਹੈ, ਪ੍ਰਧਾਨ ਮੰਤਰੀ ਸਾਹਿਬ ਆਪਣੇ ਏਡੇ ਵੱਡੇ ਉੱਚੇ ਅਹੁਦੇ ਦੇ ਉੱਤੇ ਬੈਠੇ ਹੈ, ਚਲੋ ਮੁੱਖ ਮੰਤਰੀ ਸਾਹਿਬ ਤਾਂ ਕਰਦੇ ਹੀ ਕਰਦੇ ਸੀਗੇ, ਪਰ ਪ੍ਰਧਾਨ ਮੰਤਰੀ ਸਾਹਿਬ ਵੀ ਹੁਣ ਲੱਗ ਗਏ ਨੇ, ਕਹਿੰਦੇ ਕਿਸੇ ਨੂੰ ਦਿਮਾਗੀ ਨਕਸਲੀ ਕਹੀ ਜਾਂਦੇ ਆ ਤੇ ਕਿਸੇ ਨੂੰ ਹੁਣ ਨਾਰਾਜ਼ ਫੁੱਫੜ ਕਹੀ ਜਾਂਦੇ ਆ ਜੀ।
0: ਮੈਂ ਇਹ ਸੋਚਦਾ ਹੈਗਾ ਆ ਜੀ ਤੇ 15 ਸਾਲ ਜਿਹੜਾ ਹੈਗਾ ਟੈਨਿਊਰ ਕਿਸੇ ਨੂੰ ਮਿਲ ਜਾਏ ਨਾ ਜੀ ਤੇ ਉਹਦਾ ਇਹੀ ਹਾਲ ਹੁੰਦਾ ਹੈ, ਜਦੋਂ ਸੂਰਜ ਚੜ੍ਹਦੇ ਤੇ ਉੱਤੇ ਜਿਹੜਾ ਹੈਗਾ ਆ ਨਾ ਜਦੋਂ ਸੂਰਜ ਐਕਸਟ੍ਰੀਮ ਤੇ ਹੋਵੇ ਉਦੋਂ ਹੀ ਬੰਦੇ ਨੂੰ ਚਾਹੀਦਾ ਹੈਗਾ ਕਿ ਆਪਣਾ ਝੋਲਾ ਕਹਿੰਦੇ ਅਸੀਂ ਚੱਕਣਾ ਆ ਤੇ ਝੋਲਾ ਇਹਨਾਂ ਨੂੰ ਨਾ ਸੈਕੰਡ ਟਰਮ ਤੋਂ ਬਾਅਦ ਵੈਸੇ ਹੀ ਚੱਕ ਲੈਣੇ ਚਾਹੀਦੇ ਸੀ।
1: ਕਹਿੰਦੇ ਹੁਣ ਚੜ੍ਹਦੇ ਸੂਰਜ ਨੂੰ ਸਲਾਮਾਂ, ਡੁੱਬਦੇ ਨੂੰ ਕੌਣ ਪੁੱਛਣ।
0: ਬਿਲਕੁਲ ਜੀ
1: ਜੀ
0: ਉਹ ਇਸ ਕਰਕੇ ਹੁਣ ਉਹਨਾਂ ਦੀ ਨਾ ਲਗਾਤਾਰ ਜਿਹੜਾ ਹੈਗਾ ਆ ਉਹਨਾਂ ਦਾ ਗ੍ਰਾਫ ਡਿਕਲਾਈਨ ਵੱਲ ਨਹੀਂ ਜਾ ਰਿਹਾ ਹੈ ਜੀ,
1: ਜੀ
0: ਵਿਸ਼ਵ ਪੱਧਰ ਤੇ ਵੀ ਤੇ ਅਦਰਵਾਈਜ਼ ਵੀ ਜੀ।
1: ਬਿਲਕੁਲ ਹੈ ਜੀ।
0: ਸੋ ਇਸ ਕਰਕੇ ਜਿਹੜਾ ਹੈਗਾ ਆ ਏਦਾਂ ਦੀਆਂ ਗੱਲਾਂ ਜਿਹੜੀਆਂ ਆ ਏਡੇ ਉੱਚੇ ਅਹੁਦਿਆਂ ਤੇ ਰਹਿ ਕੇ ਜਿਹੜਾ ਹੈਗਾ ਆ ਨਹੀਂ ਕਰਨੀਆਂ ਚਾਹੀਦੀਆਂ
1: ਜੀ,
0: ਜਦੋਂ ਵੱਡਾ ਬੰਦਾ ਹੁੰਦਾ ਹੈ ਉਦੋਂ ਤੇ ਉਮੀਦ ਵੀ ਵੱਡੀ ਕੀਤੀ ਜਾਂਦੀ ਹੁੰਦੀ ਆ ਕਿ ਉਹ ਗੱਲ ਕਰੇਗਾ, ਉਹਨਾਂ ਨੇ ਕੋਈ ਐਗਜ਼ਾਮਪਲ ਸੈੱਟ ਕਰਨੀ ਹੁੰਦੀ ਆ, ਇਸ ਕਰਕੇ ਲੱਗਦਾ ਆ ਵੀ ਮੋਦੀ ਸਾਹਿਬ ਦਾ ਜਿਹੜਾ ਹੈਗਾ ਨਾ ਟਾਈਮ ਜ਼ਿਆਦਾ ਖਰਾਬ ਹੋਊਗਾ ਵੀ ਇੰਨਾ ਜ਼ਿਆਦਾ ਜਿਹੜਾ ਅਦਰਵਾਈਜ਼ ਜਿਹੜਾ ਆ ਸੇਫ ਪੈਸੇ ਜੇ ਉਹਨਾਂ ਨੂੰ ਕਿਤੇ ਮਿਲ ਜਾਂਦਾ ਤੇ ਨਿਕਲ ਹੀ ਜਾਂਦੇ ਵਧੀਆ ਸੀ ਤਾਂ ਆਈਟੀ ਚੋਂ,
1: ਜੀ
0: ਉਹ ਰਿਟਾਇਰਮੈਂਟ ਲੈ ਲੈਂਦੇ ਤੇ ਵਧੀਆ ਸੀ। ਅੱਗੇ
1: ਜੀ
0: ਵੀ ਅੱਗੇ ਜਿਹੜਾ ਹੈ ਨਾ ਦੇਸ਼ ਦਾ ਸੁਧਾਰ ਘੱਟ ਹੋ ਰਿਹਾ ਹੈਗਾ ਆ ਤੇ ਨੁਕਸਾਨ ਵੱਧ ਹੋ ਰਿਹਾ ਹੈ ਜੀ, ਤੇ ਪ੍ਰਧਾਨ ਮੰਤਰੀ ਆਪ ਹੀ ਇੱਕ ਮਜ਼ਾਕ ਦਾ ਪਾਤਰ ਬਣ ਰਿਹਾ ਜੀ,
1: ਉਹ ਤਾਂ
0: ਕਿਉਂਕਿ ਉਹ
1: ਦੇਖੋ
0: ਭਾਸ਼ਣ ਦਿੰਦੇ ਹੈਗੇ ਤੇ
1: ਨਾਲ ਜਿਹੜੇ
0: ਥੀਏਟਰ
1: ਸੱਜਣ ਨੇ ਉਹਨਾਂ ਦੇ ਹਾਲਾਤ ਵੀ ਸੈਣੀ ਸਾਹਿਬ ਉਹੀ ਆ, ਉਧਰ ਇਧਰ ਮੋਦੀ ਸਾਹਿਬ ਤੇ ਦੂਸਰੇ ਪਾਸੇ ਟਰੰਪ ਸਾਹਿਬ, ਉਹ ਕਹਿੰਦਾ ਹੋਰਮਜ਼ ਕੀ ਸ਼ਹਿ ਹੈ, ਅਸੀਂ ਤਾਂ ਭਾਈ ਚੰਦ ਦੇ ਤੇ ਕਬਜ਼ਾ ਕਰ ਲਿਆ ਤੇ ਉਹ ਸਾਰਾ ਰੋਲਾ ਰੱਪਾ ਪਹਿਲਾਂ ਚੀਨ ਦੇ ਪੈਂਦੇ ਹੁੰਦੇ ਸੀਗੇ ਸਾਰੀਆਂ ਚੀਜ਼ਾਂ ਦੇ ਵਿੱਚ, ਤੇ ਹੁਣ ਘਿਰਦਾ ਨਜ਼ਰ ਆ ਗਿਆ। ਬਹੁਤ ਸਾਰੇ ਮੁਲਕਾਂ ਨੇ ਇਸ ਚੀਜ਼ ਦੇ ਉੱਤੇ ਨੂੰ ਘੇਰ ਲਿਆ ਜੀ, ਮਤਲਬ ਕਿ ਕਿਹੋ ਜਿਹੇ ਦਾਅਵੇ, ਕਦੀ ਕਹਿੰਦਾ ਕਿ ਕੈਨੇਡਾ 55ਵਾਂ ਸੂਬਾ ਅਮਰੀਕਾ ਦਾ, ਤੇ ਕਦੇ ਕਹਿ ਦਿੰਦਾ ਚੰਦ ਜਿਹੜਾ ਸਾਡਾ ਆ ਜੀ, ਤੇ ਹੁਣ ਜਿਹੜਾ ਆਪਣਾ ਉੱਥੇ ਜਿਹੜਾ ਵੋਟਿੰਗ ਸਿਸਟਮ ਆ, ਜਿਹੜੀ ਮਿਡ ਟਰਮ ਦੀ ਚੋਣ ਆ, ਉੱਥੇ ਵੀ ਜਿਹੜਾ ਹੁਣ ਕੋਰਟਾਂ ਦੇ ਵਿੱਚ ਮੱਥਾ ਮਾਰਦਾ ਫਿਰਦਾ ਜੀ।
0: ਨਹੀਂ ਇਹ ਚੰਦ ਦਾ ਕੀ ਲੱਗਦਾ ਹੈਗਾ ਜੀ, ਮੈਂ
1: ਚੰਦ ਮਾਮਾ
0: ਵਾਲੀ ਗੱਲ ਕਹਿਣ ਲੱਗਾ ਸੀਗਾ।
1: ਕਿਤੇ ਨਾ ਕਿਤੇ ਉਸ ਚੱਕਰ ਦੇ ਵਿਚ ਵੀ ਹੈ ਨਾ ਸਾਰਾ ਸਿਲਸਿਲਾ ਚੱਲਦਾ ਜੀ, ਕਿ ਉੱਥੇ ਕਬਜ਼ਾ ਕਰ ਲਈਏ ਵੱਧ ਤੋਂ ਵੱਧ ਜਿੰਨਾ ਅਸੀਂ ਜ਼ਮੀਨ ਦੱਬ ਸਕਦੇ ਹਾਂ ਦੱਬ ਲਈਏ ਜੀ।
0: ਸਰ ਮਾਨਵਤਾ ਤਾਂ ਭੁੱਲੀ ਹੈ ਨਾ,
1: ਹਾਂ ਹਾਂ ਬਿਲਕੁਲ ਬਿਲਕੁਲ
0: ਬੰਦਾ ਜਿਹੜਾ ਆ, ਦੇਖੋ ਬੰਦਾ ਜਿਹੜਾ ਆ ਪੀਸਫੁਲੀ ਆਪਣਾ ਕੰਮ ਕਰੇ, ਪੀਸਫੁਲੀ ਉਹਨੂੰ ਕੋਈ ਏਦਾਂ ਦੀ ਬੰਦਿਸ਼ ਨਾ ਹੋਵੇ। ਹਾਂਜੀ ਤੁਸੀਂ ਜਿਹੜਾ ਹੈਗਾ ਜਦੋਂ ਤੁਸੀਂ ਸਾਨੂੰ ਆਗੂ ਬਣਾਇਆ ਦੁਨੀਆਂ ਦੇ, ਤੁਸੀਂ ਆਪ ਕਹਿੰਦੇ ਹੈਗੇ ਆ ਕਿ ਆਈ ਐਮ ਦੀ ਸੈਕੰਡ ਪਰਸਨ ਆਫਟਰ ਗੋਡ
1: ਹਾਂਜੀ,
0: ਤੇ ਇਨ ਦਿਸ ਯੂਨੀਵਰਸ
1: ਜੀ।
0: ਤੇ ਜੇ ਤੁਸੀਂ ਇਹ ਗੱਲ ਮੰਨਦੇ ਆ ਜਾਂ ਇਹ ਸੋਚਦੇ ਹੈਗੇ ਆ, ਤੇ ਤੁਸੀਂ ਤਾਂ ਫਿਰ ਜਿਹੜਾ ਹੈਗਾ ਆ ਕੱਲਾ ਅਮਰੀਕਾ ਦਾ ਨਾ, ਸੰਸਾਰ ਦੇ ਭਲੇ ਦੀ ਗੱਲ ਕਰੋ।
1: ਬਿਲਕੁਲ ਹੈ ਜੀ,
0: ਹਾਂਜੀ ਜੇ ਵੱਡੇ ਹੋ ਤੇ ਵੱਡੀ ਗੱਲ ਕਰੋ
1: ਜੀ।
0: ਹਾਂਜੀ ਤੇ ਇਸ ਕਰਕੇ ਮਾਨਵਤਾ ਦਾ ਪੂਰੀ ਦਾ ਸੋਚਣਾ ਚਾਹੀਦਾ ਹੈਗਾ ਆ। ਇਹ ਜਿਹੜੇ ਮੁਖੀ ਹੈਗੇ ਨਾ ਦੇਸ਼ਾਂ ਦੇ ਮੁਖੀ ਹੈਗੇ ਆ ਜੀ, ਇਹਨਾਂ ਦੀ ਬੁੱਧੀ ਭ੍ਰਿਸ਼ਟ ਗਈ ਹੈਗੀ ਹੈ, ਸਿਰਫ ਜਿਹੜਾ ਹੈਗਾ ਨਾ ਸੈਲਫ ਕੰਸਨਟ੍ਰੇਟਿਡ ਹੋ ਗਏ ਆ ਜੀ, ਇਹ ਬਾਉਂਡਰੀਜ਼ ਨੂੰ ਇੰਨਾ ਜ਼ਿਆਦਾ ਇੰਪੋਰਟੈਂਸ ਦੇਣ ਲੱਗ ਪਏ ਆ ਜੀ, ਵੀ ਬਾਰਡਰ ਸਾਡਾ ਤੇ 19 ਦੀ ਜਗ੍ਹਾ ਇਹਨਾਂ ਕਿਸੇ ਲਾਲਚ ਦੀ ਕਿ ਹਾਂ ਜੀ ਹੋਰ ਸਾਨੂੰ ਮਿਲ ਗਿਆ ਜੀ, ਉਸ ਜੇ ਸੂਬਾ ਇੱਕ ਬਣ ਜਾਊਗਾ ਹੋਰ ਤੇ ਉਹਦੇ ਨਾਲ ਕੀ ਹੋ ਜਾਊਗਾ ਜੀ, ਉੱਥੇ ਦੇ ਲੋਕਾਂ ਦੀਆਂ ਸਮੱਸਿਆ ਵੀ ਤੁਹਾਨੂੰ ਚੱਕਣੀਆਂ ਪੈਣਗੀਆਂ ਜੀ,
1: ਨਾਲੇ ਇੱਕ
0: ਜਿੰਨਾ
1: ਚੀਜ਼
0: ਕੁ ਹੈਗਾ ਜੀ
1: ਜੀ ਇੱਕ ਚੀਜ਼ ਹੋਰ ਹੈਰਾਨੀ ਹੈ ਸੈਣੀ ਸਾਹਿਬ, ਇੰਨੀ ਟੈਕਨੋਲੋਜੀ ਇੰਨਾ ਸਾਇੰਸ ਦਾ ਯੁੱਗ ਆ ਗਿਆ ਤੇ ਲੋਕਾਂ ਨੂੰ ਤਾਂ ਕਹਿੰਦੇ ਜੀ ਚੰਦ ਦੇ ਉੱਤੇ ਪਹੁੰਚ ਗਿਆ, ਪਰ ਆਪ ਫਿਰ ਉਹ ਜਿਹੜਾ ਰੂੜੀਵਾਦੀ ਦੇ ਵਿੱਚ ਜਾਂ ਰੂੜੀਵਾਦ ਜਿਹੜੀ ਸੋਚ ਹੈ ਉਧਰ ਨੂੰ ਕਿਉਂ ਵਾਪਸ ਇਹ ਜਾ ਰਹੇ ਨੇ ਜੀ, ਸਮਝੋ ਬਾਹਰ ਹੈ ਜੀ। ਲੋਕਾਂ ਨੂੰ ਕਹਿੰਦੇ ਡਿਵੈਲਪ ਹੋਵੋ, ਉੱਚੀ ਸੋਚ ਰੱਖੋ, ਜਾਤਾਂ ਪਾਤਾਂ ਚੋਂ ਬਾਹਰ ਨਿਕਲੋ, ਤੇ ਇਹ ਉੱਥੇ ਸਾਰਾ ਕੁਝ ਕਲੇਸ਼ ਪਾ ਕੇ ਆਪ ਬੈਠੇ ਰੂੜੀਵਾਦੀ।
0: ਪਰ ਮੈਂ ਨਾ ਕਿਸੇ ਦੇ ਘਰ ਗਿਆ ਤੇ ਮੈਂ ਉੱਥੇ ਸਾਹਮਣੇ ਸੀਨਰੀ ਲੱਗੀ ਦੇਖੀ ਸੀ
1: ਜੀ,
0: ਸੀਨਰੀ ਦੇ ਵਿੱਚ ਏਦਾਂ ਸੀ ਕਿ ਪਾਣੀ ਉੱਪਰ ਨੂੰ ਜਾ ਰਿਹਾ ਸੀ ਫੁਹਾਰੇ ਤੋਂ,
1: ਹਾਂਜੀ,
0: ਤੇ ਨਾਲ ਹੀ ਫਿਰ ਉੱਪਰ ਜਾ ਕੇ ਤੇ ਥੱਲੇ ਡਿੱਗ ਰਿਹਾ ਸੀਗਾ
1: ਜੀ।
0: ਹਾਂਜੀ ਤੇ ਨਾਲ ਇੱਕ ਲਾਈਨ ਲਿਖੀ ਸੀ, ਇਟ ਇਜ਼ ਡਿਫੀਕਲਟ ਟੂ ਰਾਈਜ਼ ਦੈਨ ਫਾਲ
1: ਜੀ,
0: ਆਹ ਲਾਈਨ ਲਿਖੀ ਸੀ
1: ਜੀ।
0: ਉੱਚੇ ਉੱਠਣਾ ਜਿਹੜਾ ਹੈਗਾ ਆ ਉਹਦੇ ਵਾਸਤੇ ਬਹੁਤ ਜ਼ੋਰ ਲੱਗਦਾ ਹੈਗਾ, ਥੱਲੇ ਡਿੱਗਣ ਨੂੰ ਜਿਹੜਾ ਹੈਗਾ ਆ ਕੋਈ ਜ਼ੋਰ ਨਹੀਂ ਲੱਗਦਾ, ਆਪਣੇ ਆਪ ਹੀ ਡਿੱਗ ਪੈਂਦਾ
1: ਖਿੱਚ ਹੈ ਨਾ ਜੀ ਉਹ, ਬਿਲਕੁਲ
0: ਬਸ ਇਸ ਕਰਕੇ ਇਹਨਾਂ ਨੂੰ ਗ੍ਰੈਵਿਟੀ ਦੀ ਖਿੱਚ, ਇਹਨਾਂ ਨੂੰ ਜਿਹੜੀ ਗ੍ਰੈਵਿਟੀ ਹੈਗੀ ਹੈ ਨਾ ਜੀ ਉਹ ਕੋਈ ਚੀਜ਼
1: ਜ਼ਮੀਨ ਤੇ ਲੈ ਕੇ ਆਉਗੀ ਇਹਨਾਂ ਨੂੰ ਜੀ,
0: ਬਸ ਬਿਲਕੁਲ ਜੀ। ਸੋ ਇਸ ਕਰਕੇ ਜਿਹੜਾ ਹੈਗਾ ਆ ਉੱਚੇ ਉੱਠਣ ਵਾਸਤੇ ਬੰਦੇ ਨੂੰ ਬਹੁਤ ਕੁਛ ਸੰਘਰਸ਼ ਕਰਨਾ ਪੈਂਦਾ ਆ, ਤੇ ਜਿਹੜਾ ਡਿੱਗਣਾ ਆ ਉਹ ਤਾਂ ਨੈਚੁਰਲ ਪ੍ਰੋਸੈਸ ਨਾਲ ਹੀ ਬੰਦਾ ਡਿੱਗ ਜਾਂਦਾ ਹੈ,
1: ਬਿਲਕੁਲ।
0: ਸੋ ਇਹ ਹੀ ਇਹਨਾਂ ਦੀ ਸੋਚ ਆ ਜੀ, ਤੇ ਇਹ ਕੁਛ ਹੈਗਾ ਜੀ ਹੋਇਆ ਜੀ,
1: ਬਿਲਕੁਲ ਜੀ,
0: ਇਹ ਨੇਚਰ ਹੈ ਜੀ।
1: ਥੈਂਕ ਯੂ ਸੈਣੀ ਸਾਹਿਬ, ਬੜਾ ਵਧੀਆ ਲੱਗਿਆ ਗੱਲਬਾਤ ਕਰਕੇ, ਲੇਟ ਹੋਏ ਤੁਸੀਂ,
0: ਸਮਾਂ ਦੇਣ ਲਈ ਧੰਨਵਾਦ
1: ਜੀ, ਥੈਂਕ ਯੂ, ਸ਼ੁਕਰੀਆ,
0: ਗ੍ਰੇਟਫੁਲ ਸਰ, ਸ਼ੁਕਰੀਆ,
1: ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਸ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਵਿਦੇਸ਼ੀ ਖਬਰਾਂ ਦੇ ਵੱਲ ਨੂੰ ਵੱਧਦੇ ਆ। ਔਜਲਾ ਸਾਹਿਬ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਕਹਿੰਦੇ ਆ, ਗੁਰੀਮਾਨ ਬਾਈ ਜੀ ਜੁੜੇ ਆ, ਸਤਿ ਸ੍ਰੀ ਅਕਾਲ ਕਹਿੰਦੇ ਆ, ਸਭ ਦੋਸਤਾਂ ਨੂੰ ਮਿੱਤਰਾਂ ਨੂੰ ਨਾਲ ਨਾਲ ਲਿਖੇ ਨੇ। ਮੁਹੰਮਦ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜੀ ਹੈ। ਰਜਿੰਦਰ ਜੀਰਾ ਜੀ ਦੇ ਬਹੁਤ ਸਾਰੇ ਸੁਨੇਹੇ ਨੇ, ਉਹ ਵੀ ਪੜ੍ਹਦੇ ਆ ਨਾਲ। ਰਾਜਨ ਸੈਣੀ ਸਾਹਿਬ ਸਤਿ ਸ੍ਰੀ ਅਕਾਲ ਭੇਜਦੇ ਨੇ ਸਾਰੇ ਪਿਆਰਿਆਂ ਨੂੰ, ਤੇ ਲਾਈਕ ਨੰਬਰ ਇੱਕ ਹੈ ਜੀ ਕਹਿੰਦੇ, ਤੇ ਇਸੇ ਤਰ੍ਹਾਂ ਹੀ ਸਵਾਗਤ ਹੈ ਜੀ ਦੁਆਬਾ ਰੇਡੀਓ ਤੇ ਸਾਰੇ ਸੱਜਣਾਂ ਦਾ ਜੀ, ਰਜਿੰਦਰ ਜੀਰਾ ਜੀ ਬਾਈ ਜੀ ਕਹਿੰਦੇ ਨੇ। ਤੇ ਜੀਰਾ ਸਾਹਿਬ ਜ਼ਰੂਰ ਰੋਸ਼ਨੀ ਪਾਓ ਜੀ, ਕੀ ਤੁਹਾਡੇ ਹਾਲਾਤ ਨੇ ਉੱਥੇ ਜੀਰਾ ਦੇ ਵਿੱਚ? ਸੇਖੋ ਸਾਹਿਬ ਦਾ ਸਵਾਗਤ ਕੀਤਾ ਗਿਆ ਹੈ। ਰਾਜਨ ਸੈਣੀ ਸਾਹਿਬ ਕਹਿੰਦੇ ਭਾਰਤ ਸਾਹਿਬ ਖਿੱਚ ਦਿਓ ਗੱਡੀ, ਕਹਿੰਦੇ ਜੀ ਅੱਜ ਸਮਾਂ ਜੀ ਮਾਫ਼ੀ ਚਾਹਵਾਂਗਾ ਦੋਸਤੋ, 40 ਮਿੰਟ ਪ੍ਰੋਗਰਾਮ ਅੱਜ ਲੇਟ ਰਿਹਾ, ਟੈਕਨੀਕਲ ਇਸ਼ੂ ਬਣਿਆ ਹੋਇਆ ਸੀ ਉਹਨੂੰ ਹੱਲ ਕਰਦੇ ਕਰਦੇ ਪਹਿਲਾਂ ਤਾਂ ਇਹੀ ਉਮੀਦਾਂ ਹਾਰ ਦਿੱਤੀਆਂ ਸੀ, ਪਰ ਜਦੋਂ ਅੱਜ ਦਾ ਵਿਚਾਰ ਪੜਿਆ ਤੇ ਉਹਨੇ ਥੋੜਾ ਜਿਹਾ ਹੌਸਲਾ ਦਿੱਤਾ, ਕਹਿੰਦੇ ਭਾਈ ਅੱਧਾ ਬੰਦਾ ਫਿਰ ਰਹਿ ਜਾਂਦਾ ਜੇ ਹੌਸਲਾ ਹਾਰ ਜਾਈਏ। ਤੇ ਅੱਜ ਦਾ ਵਿਚਾਰ ਵੀ ਬੜਾ ਵਧੀਆ ਇੰਟਰਸਟਿੰਗ ਹੈ, ਉਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਅੱਗੇ ਜਾ ਕੇ। ਕਹਿੰਦੇ ਜੇਕਰ ਹੌਸਲਾ ਚਲਿਆ ਗਿਆ ਨਾ ਤਾਂ ਮਨੁੱਖ ਦੀ ਅੱਧੀ ਸਮਝਦਾਰੀ ਜਿਹੜੀ ਆ ਉਸਦੇ ਨਾਲ ਹੀ ਚਲੇ ਜਾਂਦੀ ਹੈ। ਇਸ ਤਰ੍ਹਾਂ ਹੌਸਲੇ ਜਿਹੜੇ ਬੁਲੰਦ ਰੱਖਣੇ ਚਾਹੀਦੇ ਆ, ਤੰਗੀਆਂ ਪਰੇਸ਼ਾਨੀਆਂ ਆਉਂਦੀਆਂ ਨੇ ਪਰ ਉਹਨਾਂ ਦੇ ਵਿੱਚੋਂ ਹੀ ਨਿਕਲ ਕੇ ਆਪਾਂ ਤਕੜੇ ਹੁੰਦੇ ਹਾਂ ਤੇ ਫਿਰ ਥਾਪੀ ਮਾਰੀ ਜਾ ਸਕਦੀ ਹੈ। ਤੇ ਦੋਸਤੋ ਇਸੇ ਤਰ੍ਹਾਂ ਗੱਲਾਂ ਬਾਤਾਂ ਮੈਂ ਟਰੰਪ ਦੀਆਂ ਕਰਦਾ ਪਿਆ ਸੀ ਤੇ ਉਧਰ ਨੂੰ ਚੱਲਦੇ ਹਾਂ, ਪਰ ਉਸ ਤੋਂ ਪਹਿਲਾਂ ਤੁਹਾਡੇ ਸੁਨੇਹੇ ਨਾਲ ਦੀ ਨਾਲ ਲੈ ਲਈਏ। ਤੇ ਇਸੇ ਤਰ੍ਹਾਂ ਅਗਲਾ ਸੁਨੇਹਾ ਆਪਣਾ ਗੁਰੀਮਾਨ ਬਾਈ ਜੀ ਦਾ ਆਇਆ ਕਿ ਸਾਰੇ ਹੀ ਵੱਡੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਹੈ ਜੀ, ਰਾਜਨ ਸੈਣੀ ਸਾਹਿਬ ਨੂੰ, ਵੱਡੇ ਵੀਰ ਜੀ ਨੂੰ ਸਤਿ ਸ੍ਰੀ ਅਕਾਲ, ਤੇ ਜੀਰਾ ਸਾਹਿਬ ਕਹਿੰਦੇ ਨੇ ਦੇਰ ਆਏ ਦਰੁਸਤ ਆਏ ਜੀ, ਤੇ ਗੁਰੀਮਾਨ ਜੀ ਕਹਿੰਦੇ ਰਜਿੰਦਰ ਕੁਮਾਰ ਜੀ ਸਤਿ ਸ੍ਰੀ ਅਕਾਲ ਜੀ, ਤੇ ਮੁਹੰਮਦ ਜੀ ਲਿਖਦੇ ਸਤਿ ਸ੍ਰੀ ਅਕਾਲ ਜੀ ਵੀਰ ਭੁਪਿੰਦਰ ਜੀ ਤੇ ਸਾਰੇ ਦੋਸਤਾਂ ਨੂੰ। ਇਸੇ ਤਰ੍ਹਾਂ ਹੀ ਜੀਰਾ ਸਾਹਿਬ ਸਤਿਕਾਰਤ ਐਡਵੋਕੇਟ ਰਾਜਨ ਸੈਣ ਜੀ ਨੂੰ ਮਤਲਬ ਕਿ ਐਪਰੀਸ਼ੀਏਟ ਕਰ ਰਹੇ ਨੇ ਜੀ। ਤੇ ਗੁਰੀਮਾਨ ਜੀ ਕਹਿੰਦੇ ਭੁਪਿੰਦਰ ਵੀਰ ਜੀ ਸਤਿ ਸ੍ਰੀ ਅਕਾਲ, ਤੇ ਮੁਹੰਮਦ ਵੀਰ ਜੀ ਸਤਿ ਸ੍ਰੀ ਅਕਾਲ ਜੀ, ਜੀਰਾ ਸਾਹਿਬ ਕਹਿੰਦੇ ਗੁਰੀਮਾਨ ਜੀ ਗ੍ਰੇਟ ਜੀ ਤੇ ਤਾਲੀਆਂ ਵਜਾ ਰਹੇ ਨੇ। ਹਰਵਿੰਦਰ ਜੋਹਲ ਭੈਣ ਜੀ US ਤੋਂ ਸਤਿ ਸ੍ਰੀ ਅਕਾਲ ਕਹਿੰਦੇ ਆ। ਇਸੇ ਤਰ੍ਹਾਂ ਹੀ ਮੁਹੰਮਦ ਜੀ ਨੇ ਵੀ ਜਿਹੜਾ ਗੁਰੀਮਾਨ ਜੀ ਨੂੰ ਸਤਿ ਸ੍ਰੀ ਅਕਾਲ ਭੇਜੀ ਆ, ਹਰਵਿੰਦਰ ਜੋਹਲ ਭੈਣ ਜੀ ਨੂੰ ਸਤਿ ਸ੍ਰੀ ਅਕਾਲ ਗੁਰੀ ਜੀ ਕਹਿੰਦੇ ਆ। ਜੋਹਲ ਭੈਣ ਜੀ ਕਹਿੰਦੇ ਮੈਂ ਤਾਂ ਸੋਚਦੀ ਸੀ ਅੱਜ ਲੇਬਰ ਡੇ ਤੇ ਛੁੱਟੀ ਕਰੋਗੇ ਜੀ, ਅੱਜ ਭੈਣ ਜੀ ਦੋ ਦਾ ਹੁੰਦਾ ਜੀ ਲੇਬਰ ਡੇ ਤਾਂ ਆਪਣਾ, ਉਹ ਤਾਂ ਜੂਨ ਜੁਲਾਈ ਦੇ ਵਿੱਚ ਹੁੰਦਾ ਮੇਰੇ ਖਿਆਲ ਨਾਲ, ਤੇ ਅੱਜ 7 ਤਰੀਕ। ਵੈਸੇ ਮੈਂ ਪੋਸਟ ਪਾ ਦਿੱਤੀ ਸੀ ਜੀ, ਖੱਪ ਕੇ ਘੰਟਾ ਸਵਾ ਘੰਟਾ ਡੇਢ ਘੰਟਾ ਲੱਗਿਆ ਰਿਹਾ, ਹੱਥ ਖੜੇ ਕਰ ਦਿੱਤੇ ਸੀ, ਪਰ ਸ਼ੁਕਰੀਆ ਜੀ ਸਾਡੀ ਮਤਲਬ ਕਿ ਵਾਈਫ ਦਾ ਜੀ, ਤੇ ਉਹਨੇ ਯੋਗਦਾਨ ਪਾਇਆ ਆਪਣਾ, ਜਾਦੂ ਦਿਖਾਇਆ ਹੱਥਾਂ ਦੇ ਨਾਲ ਥੋੜਾ ਜਿਹਾ ਕੰਪਿਊਟਰ ਦੇ ਉੱਤੇ, ਤੇ ਨਾਲ ਦੀ ਨਾਲ ਮਸਲੇ ਹੱਲ ਹੋਣ ਲੱਗ ਗਏ ਜੀ, ਤੇ ਫਿਰ ਥੋੜੀ ਜਿਹੀ ਇੱਛਾ ਜਿਹੜੀ ਜਾਗੀ, ਇੱਛਾ ਸ਼ਕਤੀ ਵਧੀ, ਨਹੀਂ ਤਾਂ ਫਿਰ ਇੱਕ ਤਰ੍ਹਾਂ ਦਾ ਉਹ ਕਹਿ ਸਕਦੇ ਹਾਂ ਕਿ ਦੁੱਖ ਵੀ ਹੁੰਦਾ ਹੈ ਕਿ ਅੱਜ ਜੁੜ ਨਹੀਂ ਪਾਏ, ਸਮਾਂ ਵੀ ਲਾਈਦਾ ਤਿਆਰੀ ਦੇ ਲਈ, 1.5-2 ਘੰਟੇ ਲੱਗਦੇ ਆ, ਤੇ ਜੇ ਫਿਰ ਸਾਰਾ ਕੁਝ ਖੂਹ ਖਾਤੇ ਪੈ ਜਾਵੇ ਫਿਰ ਨੀਂਦ ਵੀ ਉੱਡਣੀ ਹੈ, ਸੋਚੀ ਜਾਣਾ ਕੀ ਹੋ ਗਿਆ, ਭਾਣਾ ਕੀ ਵਰਤਿਆ, ਫਿਰ ਕੱਲ੍ਹ ਤੱਕ ਚੈਨ ਵੀ ਨਹੀਂ ਆਉਣਾ ਸੀ ਭਈ ਕੱਲ੍ਹ ਨੂੰ ਕਿੱਦਾਂ ਹੋਏਗੀ, ਤੇ ਉਹ ਸਾਰੇ ਮਸਲੇ ਹੱਲ ਕਰਨੇ ਸੀ, ਤੇ ਫਿਰ ਵੀ ਚਲੋ ਸਫਲ ਹੋ ਗਏ, ਨਾਲ ਦੀ ਨਾਲ ਤੁਹਾਡੇ ਨਾਲ ਜੁੜ ਗਏ। ਪਰ ਮੈਂ ਫਿਰ ਪੋਸਟਾਂ ਡਿਲੀਟ ਕੀਤੀਆਂ, ਭਾਈ ਆ ਰਹੇ ਹਾਂ ਜੀ, ਤੇ ਲਿੰਕ ਸਾਂਝੇ ਕਰ ਦਿੱਤੇ ਤੇ ਫਿਰ ਤੁਹਾਡੇ ਨਾਲ ਹੁਣ ਰੂਬਰੂ ਹਾਂ। ਤੇ ਇਸੇ ਤਰ੍ਹਾਂ ਗੁਰੀਮਾਨ ਜੀ ਕਹਿੰਦੇ ਭੁਪਿੰਦਰ ਭਾਰਤ ਜੀ ਸੈਣੀ ਸਾਹਿਬ ਦੀ ਫੋਟੋ ਬੜੀ ਕਹਿੰਦੇ ਘੈਂਟ ਲਾਈ ਹੈ ਜੀ, ਤੇ ਜੱਜ ਸਾਹਿਬ ਹੀ ਲੱਗ ਰਹੇ ਨੇ ਜੀ, ਜੱਜ ਤੋਂ ਘੱਟ ਨੇ ਜੀ ਦੱਸੋ। ਤੇ ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਕਹਿੰਦੇ ਆ ਥੈਂਕ ਯੂ ਗੁਰੀਮਾਨ ਜੀ, ਤੇ ਨਾਲ ਦੀ ਨਾਲ ਅੱਗੇ ਲਿਖਦੇ ਨੇ ਆਪਣੇ ਨਾਲ ਗੁਰਦਰਸ਼ਨ ਸਿੰਘ ਬਾਈ ਜੀ ਜੁੜੇ ਹੋਏ ਆ, ਆਲ ਮਾਈ ਡੀਅਰ ਫਰੈਂਡਸ ਸਤਿ ਸ੍ਰੀ ਅਕਾਲ ਕਹਿੰਦੇ ਆ, ਤੇ ਗੁਰੀਮਾਨ ਜੀ ਕਹਿੰਦੇ ਆ ਦਰਸ਼ਨ ਸਿੰਘ ਜੀ ਸਤਿ ਸ੍ਰੀ ਅਕਾਲ ਬਾਈ ਜੀ, ਨਿੱਘਾ ਸਵਾਗਤ ਹੈ ਸਾਡੇ ਛੋਟੇ ਜਿਹੇ ਪਰਿਵਾਰ ਦੇ ਵਿੱਚ ਦੁਆਬਾ ਰੇਡੀ ਦੇ, ਦਰਸ਼ਨ ਸਿੰਘ ਜੀ ਤੇ ਆਪਣੇ ਗੁਰੀਮਾਨ ਜੀ ਨੂੰ ਸਤਿ ਸ੍ਰੀ ਅਕਾਲ ਭੇਜੀ ਹੈ, ਤੇ ਐਡਵੋਕੇਟ ਰਾਜਨ ਸੈਣੀ ਸਾਹਿਬ ਨੂੰ ਸਤਿ ਸ੍ਰੀ ਅਕਾਲ ਭੇਜੀ ਹੈ। ਗੁਰੂ ਜੀ ਕਹਿੰਦੇ ਆ ਇੰਨੇ ਜੋਗੇ ਨਹੀਂ ਨੇ ਜੀ ਇਹ ਜਿਹੜਾ ਦਿੱਲੀ ਨੂੰ ਚਲਿਆ ਜਾਵੇ ਨਾਲੇ। ਗੁਰੂ ਜੀ ਕਹਿੰਦੇ ਰਜਿੰਦਰਾ ਹਸਪਤਾਲ ਦੇ ਵਿੱਚ ਪਟਿਆਲੇ ਤੇ ਮਿਲਣ ਤਾਂ ਨਹੀਂ ਦੇ ਰਹੇ, ਬਾਕੀ ਕਿਸਾਨੀ ਧਰਨੇ ਦੇ ਵਿੱਚੋਂ ਧਿਆਨ ਜਿਹੜਾ ਭਟਕਾਉਣ ਦੇ ਲਈ ਸਾਰਾ ਕੁਝ ਕੀਤਾ ਗਿਆ। ਸੈਣੀ ਸਾਹਿਬ ਦੀ ਗੱਲ ਕਹਿੰਦੇ ਵਜ਼ਨਦਾਰ ਹੈ ਜੀ, ਕਿਆ ਬਾਤ ਹੈ ਜੀ, ਬਿਲਕੁਲ ਹੈ ਜੀ। ਤੇ ਮੁਹੰਮਦ ਜੀ ਕਹਿੰਦੇ ਰੇਡੀਓ ਦੁਆਬਾ ਲਾਈਵ ਖੂਬਸੂਰਤ ਲਾਈਵ ਜੀ, ਤੇ ਸਾਰੇ ਰੰਗ ਦੁਆਬਾ ਰੇਡੀਓ ਕੇ ਸੰਗ। ਜੀਰਾ ਜੀ ਕਹਿੰਦੇ ਭਾਰਤ ਸਾਹਿਬ ਮੈਂ ਦੱਸਦਾ ਤੁਹਾਨੂੰ ਵਿਸਤਾਰ ਦੇ ਨਾਲ ਕਾਲ ਕਰਕੇ ਜੀ, ਜ਼ਰੂਰ ਜੀ ਸਵਾਗਤ ਹੈ ਰਜਿੰਦਰ ਜੀਰਾ ਜੀ, ਤੇ ਜ਼ਰੂਰ ਚਾਨਣਾ ਪਾਓ ਤੁਸੀਂ ਵੀ, ਤੁਹਾਡਾ ਏਰੀਆ ਜੀ। ਤੇ ਮੁਹੰਮਦ ਜੀ ਲਿਖਦੇ ਆ ਸੋਹਣਾ ਪ੍ਰੋਗਰਾਮ, ਸੋਹਣੀ ਗੱਲਬਾਤ ਜੀ, ਸ਼ੁਕਰੀਆ ਜੀ। ਤੇ ਸਿਕੰਦਰ ਸਿੰਘ ਔਜਲਾ ਸਾਹਿਬ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਸਾਰੇ ਜਿਹੜਾ ਆਪਣੇ ਪਿਆਰਿਆਂ ਨੂੰ ਭੇਜਦੇ ਨੇ ਜੀ US ਤੋਂ ਮਿਸ਼ੀਗਨ ਤੋਂ, ਜੀਆਂ ਨੂੰ ਜੀ ਬਾਈ ਜੀ ਸਵਾਗਤ ਹੈ, ਸਪੋਰਟ ਵੀ ਕਰਦੇ ਆ। ਤੇ ਗੁਰੀਮਾਨ ਜੀ ਕਹਿੰਦੇ ਸਿਕੰਦਰ ਸਿੰਘ ਔਜਲਾ ਵੱਡੇ ਵੀਰ ਜੀ ਸਤਿ ਸ੍ਰੀ ਅਕਾਲ, ਤੇ ਸਤਿ ਸ੍ਰੀ ਅਕਾਲ ਮੁਹੰਮਦ ਜੀ ਨੇ ਵੀ ਭੇਜੀ ਆ ਔਜਲਾ ਸਾਹਿਬ ਨੂੰ। ਤੇ ਆਪਣੇ ਜਲੌਰ ਸਿੰਘ ਬਾਈ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ ਨੂੰ ਭੇਜਦੇ ਨੇ। ਚਲੋ ਦੋਸਤੋ, ਆਪਾਂ ਗੱਲਾਂ ਬਾਤਾਂ ਕਰਦੇ ਹਾਂ ਇੰਟਰਨੈਸ਼ਨਲ ਖਬਰਾਂ ਦੀ, ਤੇ ਨਾਲ ਨਾਲ ਤੁਹਾਡੀਆਂ ਫੋਨ ਲਾਈਨਾਂ ਵੀ ਜਿਹੜੀਆਂ ਨੇ ਓਪਨ ਨੇ, ਗੱਲਬਾਤ ਕਰ ਸਕਦੇ ਹੋ ਕਿਸੇ ਮੁੱਦੇ ਦੇ ਉੱਤੇ, ਕਰਨੀ ਚਾਹੋਗੇ ਤਾਂ ਤੁਹਾਡੇ ਵਿਚਾਰ ਵੀ ਜਿਹੜੇ ਨਾਲ ਦੀ ਨਾਲ ਲੈ ਜਾਣਗੇ। ਤੇ ਦੂਸਰੇ ਪਾਸੇ ਰਸ਼ੀਆ ਤੇ ਯੂਕਰੇਨ ਦੀ ਜੰਗ ਜਿਹੜੀ ਹੈ ਖਤਮ ਕਰਾਉਣ ਦੇ ਇਰਾਦੇ ਜਿਹੜੇ ਚੱਲ ਰਹੇ ਆ, ਬਾਕੀ ਦੇਖਦੇ ਹਾਂ ਕਿੱਥੇ ਕੁ ਤੱਕ ਜਿਹੜਾ ਪੁੱਜਦੇ ਆ, ਕੀ ਸਮਝੌਤਾ ਕਰਦੇ, ਕੀ ਖਰੀਦੋ ਫਰੋਖਤ ਹੁੰਦੀ ਹੈ ਉਹਨਾਂ ਦੇ ਵਿਚਕਾਰ, ਪੁਤਿਨ ਤੇ ਆਪਣੇ ਅਮਰੀਕਾ ਦੇ ਵਿਚਕਾਰ, ਕਿਉਂਕਿ ਉਹਨਾਂ ਨੇ ਤਾਂ ਖਾਣਾ ਹੀ ਹੈ, ਚਾਹੇ ਉਹ ਦੇ ਕੇ ਖਾ ਲੈਣ ਤੇ ਚਾਹੇ ਲੁੱਟ ਕੇ ਖਾ ਲੈਣ। ਵਿਟਕੋਫ ਤੇ ਕੁਸ਼ਨਰ ਜਿਹੜੇ ਨੇ ਕੀਵ ਪੁੱਜੇ ਹੋਏ ਨੇ ਤੇ ਰੂਸ ਯੂਕਰੇਨ ਜੰਗ ਖਤਮ ਕਰਵਾਉਣ ਦੀ ਕੋਸ਼ਿਸ਼ ਦੇ ਵਿੱਚ ਹੈ। ਬੀਤੇ ਦਿਨ ਪੁਤਿਨ ਦੇ ਨਾਲ ਜਿਹੜਾ ਗੱਲਬਾਤ ਵੀ ਹੋਈ ਹੈ, ਮੁਲਾਕਾਤ ਕੀਤੀ ਹੈ, ਅਮਰੀਕੀ ਦੂਤ ਜਿਹੜੇ ਨੇ ਸਟੀਵ ਵਿਟਕੋਫ ਤੇ ਜੇਡ ਕੁਸ਼ਨਰ, ਆਪਣੇ ਟਰੰਪ ਦੇ ਜਵਾਈ ਹੈ ਸ਼ਾਇਦ ਇਹ, ਤੇ ਯੂਕਰੇਨ ਤੇ ਰੂਸ ਦੇ ਹਮਲਿਆਂ ਤੋਂ ਬਾਅਦ ਸ਼ਾਂਤੀ ਬਹਾਲੀ ਦੀ ਨਵੀਂ ਕੋਸ਼ਿਸ਼ ਦੇ ਤਹਿਤ ਅੱਜ ਆਪਣੀ ਪਹਿਲੀ ਅਧਿਕਾਰਤ ਜਿਹੜੀ ਹੈ ਯੂਕਰੇਨ ਫੇਰੀ ਦੇ ਉੱਤੇ ਕੀਵ ਦੇ ਉੱਤੇ ਪੁੱਜੇ ਨੇ। ਉਨ੍ਹਾਂ ਦੀ ਇਹ ਫੇਰੀ ਦੋਵਾਂ ਧਿਰਾਂ ਵੱਲੋਂ ਤੇਜ਼ ਕੀਤੇ ਜਿਹੜਾ ਜਾ ਰਹੇ ਹਵਾਈ ਹਮਲਿਆਂ ਦੇ ਦਰਮਿਆਨ ਸ਼ਾਂਤੀ ਵਾਰਤਾ ਬਹਾਲ ਕਰਨ ਦੀ ਕੋਸ਼ਿਸ਼ ਦਾ ਹਿੱਸਾ ਹੈ। ਇਹ ਯਾਤਰਾ ਬੀਤੇ ਦਿਨ ਮਾਸਕੋ ਦੇ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦੇ ਨਾਲ ਹੋਈ ਮੀਟਿੰਗ ਤੋਂ ਬਾਅਦ ਹੋਈ ਹੈ। ਯੂਕਰੇਨੀ ਰਾਸ਼ਟਰਪਤੀ ਵਲਾਦੀਮਿਰ ਜ਼ੈਲੈਂਸਕੀ ਜਿਹੜੇ ਨੇ, ਉਨ੍ਹਾਂ ਨੇ ਅੱਜ ਕਿਹਾ ਕਿ ਕੀਵ ਅਮਰੀਕੀ ਨੁਮਾਇੰਦਿਆਂ ਦੇ ਨਾਲ ਉਸਾਰੂ ਚਰਚਾ ਦੇ ਲਈ ਤਿਆਰ ਹੈ ਤੇ ਉਨ੍ਹਾਂ ਟੈਲੀਗ੍ਰਾਮ ਦੇ ਉੱਤੇ ਕਿਹਾ ਕਿ ਅਸੀਂ ਜੰਗ ਖਤਮ ਕਰਨ ਦੇ ਵਿੱਚ ਦਿਲਚਸਪੀ ਰੱਖਦੇ ਹਾਂ। ਸ਼ਾਂਤੀ ਬਹਾਲ ਜਿਹੜੀ ਹੈ ਕਰਨ ਦੇ ਨਾਲ ਉਹ ਦੱਸ ਰਹੇ ਨੇ ਕਿ ਉਹਨਾਂ ਨੇ ਕਿਹਾ ਕਿ ਸ਼ਾਂਤੀ ਬਹਾਲ ਕਰਨ ਦੀ ਲੋੜ ਹੈ ਸਾਨੂੰ ਤੇ ਸੁਰੱਖਿਆ ਗਰੰਟੀ ਦੀ ਜ਼ਰੂਰਤ ਹੈ। ਜੰਗ ਤੋਂ ਬਾਅਦ ਦੀ ਜਿਹੜੀ ਸਥਾਈ ਸ਼ਾਂਤੀ ਦੀ ਜ਼ਰੂਰਤ ਹੈ ਤੇ ਸਾਡੀ ਤਜਵੀਜ਼ ਤਿਆਰ ਹੈ। ਰੂਸ ਯੂਕਰੇਨ ਜੰਗ ਖਤਮ ਕਰਵਾਉਣ ਦੇ ਲਈ ਵਾਸ਼ਿੰਗਟਨ ਦਾ ਜਿਹੜਾ ਜ਼ੋਰ ਮੱਧਮ ਪੈ ਗਿਆ ਹੈ ਤੇ ਕਿਉਂਕਿ ਪਿਛਲੇ 6 ਮਹੀਨਿਆਂ ਤੋਂ ਅਮਰੀਕਾ ਦਾ ਧਿਆਨ ਇਰਾਨ ਜੰਗ ਦੇ ਵੱਲ ਲੱਗਿਆ ਹੋਇਆ। ਕੁਸ਼ਨਰ ਜੋ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਜਵਾਈ ਨੇ ਤੇ ਵਿਟਕੋਫ ਨੇ ਇਸ ਤੋਂ ਜਿਹੜਾ ਪਹਿਲਾਂ ਜਨਵਰੀ ਦੇ ਵਿੱਚ ਮਾਸਕੋ ਦੀ ਯਾਤਰਾ ਕੀਤੀ ਸੀ ਜਦੋਂ ਉਨ੍ਹਾਂ ਕ੍ਰੈਮਲਿਨ ਦੇ ਵਿੱਚ ਪੁਤਿਨ ਦੇ ਨਾਲ ਗੱਲਬਾਤ ਵੀ ਕੀਤੀ। ਬੀਤੇ ਦਿਨ ਮਾਸਕੋ ਦੇ ਵਿੱਚ ਪੁਤਿਨ ਦੇ ਨਾਲ ਤਕਰੀਬਨ 3 ਘੰਟੇ ਤੱਕ ਬੰਦ ਕਮਰਾ ਮੀਟਿੰਗ ਹੋਈ ਪਰ ਇਸਦਾ ਕੋਈ ਵੀ ਖਾਸ ਨਤੀਜਾ ਨਹੀਂ ਨਿਕਲਿਆ ਦੱਸਿਆ। ਇਸੇ ਦੌਰਾਨ ਰੂਸ ਤੇ ਯੂਕਰੇਨ ਦੇ ਵੱਲੋਂ ਇੱਕ ਦੂਜੇ ਦੇ ਉੱਤੇ ਹਵਾਈ ਹਮਲੇ ਜਿਹੜੇ ਜਾਰੀ ਰਹੇ ਨੇ ਪਰ ਦੇਖਦਿਆਂ ਹੁਣ ਅੱਗੇ ਜਾ ਕੇ ਕੀ ਬਣਦਾ ਹੈ। ਫਿਰ ਚੱਲਦੇ ਹਾਂ ਚੰਦ ਦੇ ਵੱਲ ਨੂੰ ਪਰ ਜੋ ਗੱਲਬਾਤ ਸੁਣਦੇ ਹਾਂ ਆਪਾਂ ਰਜਿੰਦਰ ਜੀਰਾ ਜੀ ਦੀ। ਪਹਿਲਾਂ ਸਤਿ ਸ੍ਰੀ ਅਕਾਲ ਜੀਰਾ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ।
0: ਸਤਿ ਸ੍ਰੀ ਅਕਾਲ ਜੀ ਭਾਰਤ ਜੀ, ਸਾਰੇ ਸਰੋਤਿਆਂ ਵੀਰਾਂ ਨੂੰ ਵੀ ਜੀ।
1: ਸਤਿ ਸ੍ਰੀ ਅਕਾਲ ਜੀ, ਜੀਰਾ ਸਾਹਿਬ ਕੀ ਹਾਲ ਚਾਲ ਨੇ ਜੀ? ਤੁਸੀਂ ਸਮਝੌਤੇ ਕਰਾਈ ਜਾਂਦੇ ਹੋ ਆਪਣੇ ਇਲਾਕੇ ਚ, ਜੱਫੀਆਂ ਪਵਾਈ ਜਾਂਦੇ ਹੋ, ਵਿਰੋਧੀਆਂ ਨੂੰ ਤੜਫਾਈ ਜਾਂਦੇ ਹੋ,
0: ਟਾਈਮ ਟਾਈਮ ਹੁੰਦਾ ਨਾ ਚੱਕਰ ਇਹ ਨਾ ਕੋਈ ਨਾ ਕੋਈ
1: ਜੀ। ਬਿਲਕੁਲ ਹੈ ਜੀ
0: ਭਾਜੀ, ਚੱਕਰ ਇਹ ਵੀ ਇੱਕ ਤਾਂ ਜਿਹੜੀ ਗੱਲ ਆਪਾਂ ਕਹੀ ਵੀ ਗੈਂਗਸਟਰ
1: ਜੀ,
0: ਉਹ ਗੈਂਗਸਟਰ ਜਿਹੜਾ ਸ਼ਬਦ ਆ ਨਾ ਐਕਚੁਲੀ ਠੀਕ ਆ ਵੀ ਬੰਦੇ ਦੀ ਜਿੰਦਗੀ ਨੇ ਜ਼ਿੰਦਗੀ ਨਾਲ ਪਹਿਲਾਂ ਜੁੜਿਆ ਹੁੰਦਾ ਵਾ।
1: ਬਿਲਕੁਲ ਹੈ,
0: ਪਰ ਬੰਦਾ ਇਹ ਕੋਈ ਜ਼ਰੂਰੀ ਤਾਂ ਨਹੀਂ ਚੇਂਜ ਨਹੀਂ ਹੋ ਸਕਦਾ।
1: ਹਾਂ ਉਸ ਦੇਖੋ ਪਹਿਲਾਂ ਮੈਨੂੰ ਚੇਤੇ ਆ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ, ਉਦੋਂ ਬੜਾ ਨਾਂ ਚੱਲਦਾ ਹੁੰਦਾ ਸੀ 10 ਨੰਬਰੀਆਂ ਦਾ ਜੀ। ਉਹ ਜਿਹੜੇ ਪਹਿਲੇ 10 ਨੰਬਰ ਦੇ ਵਿੱਚ ਹੁੰਦੇ ਸੀ ਪਹਿਲਾਂ ਉਹਨਾਂ ਨੂੰ ਚੱਕਿਆ ਜਾਂਦਾ ਸੀ ਜੀ, ਤੇ ਅਸੀਂ ਉਹ ਉਹਦੇ ਤੋਂ ਡਰਦੇ ਹੁੰਦੇ ਸੀ ਛੋਟੇ ਹੁੰਦੇ। ਬਾਅਦ ਚੋਂ ਪਤਾ ਲੱਗਿਆ 10 ਨੰਬਰ ਹੁੰਦੇ ਕੀ ਹੈ ਜੀ, 10 ਨੰਬਰੀ ਜਿਹੜੇ ਹੁੰਦੇ ਸੀ ਪਤਾ ਨਹੀਂ ਹੁਣ ਹੈਗੇ ਕਿ ਨਹੀਂ ਹੈਗੇ, ਉਸ ਤਰ੍ਹਾਂ ਦਾ ਸਿਲਸਿਲਾ ਬਦਲ ਗਿਆ ਜਾਂ ਤੁਹਾਨੂੰ ਵੀ ਚੇਤੇ ਹੋਣਾ ਜੀ ਪਹਿਲਾਂ 10 ਨੰਬਰੀ ਹੁੰਦੇ ਸੀ ਜੀ, ਹੁਣ ਗੈਂਗਸਟਰ ਬਣ ਗਏ।
0: ਉਹ ਸਿਸਟਮ ਪੁਰਾਣਾ ਸੀਗਾ, ਬਕਾਇਦਾ ਉਹਨਾਂ ਦੀਆਂ ਫੋਟੋਆਂ ਥਾਣੇ ਵਿੱਚ ਲੱਗੀਆਂ ਹੁੰਦੀਆਂ ਸੀਗੀਆਂ। ਜਦੋਂ ਕੋਈ ਕੇਸ ਨਵਾਂ ਕੋਈ ਅਫਸਰ ਬਦਲਦਾ ਸੀਗਾ ਉਦੋਂ ਹੀ ਕੇਸ ਕੋਈ ਅਗਲਾ ਉਹਨਾਂ ਨੂੰ ਪਹਿਲਾਂ ਇਕੱਠੇ ਕਰ ਲੈਂਦਾ,
1: ਪਹਿਲਾਂ ਉਹਨਾਂ ਨੂੰ ਚੱਕ ਲੈਂਦੇ ਹੁੰਦੇ, ਆ ਜਾਓ ਭਾਈ।
0: ਹਾਂਜੀ ਪਹਿਲਾਂ ਇਹ ਸਿਸਟਮ ਚੱਲਦਾ ਸੀਗਾ।
1: ਹਾਂਜੀ
0: ਪਰ ਹੁਣ ਤੁਹਾਨੂੰ ਪਤਾ ਸਾਰਾ ਕੁਝ ਡਿਜੀਟਲ ਹੋ ਗਿਆ, ਇਹ ਸਿਸਟਮ ਵੀ ਸਾਰਾ ਡਿਜੀਟਲ ਹੋ ਗਿਆ ਫਿਰ
1: ਜੀ।
0: ਤੇ ਇੱਕ ਵੈਸੇ ਜਦੋਂ ਸਰਕਾਰ ਇਹਨਾਂ ਲੋਕ ਕਾਨੂੰ ਸੰਰਕਸ਼ਣ ਦੇਣ ਲੱਗ ਪਵੇ
1: ਜੀ,
0: ਹੁਣ ਤੁਹਾਡੇ ਸਾਹਮਣੇ ਹੀ ਆ ਵੀ ਸਾਡੇ ਸੈਂਟਰ ਸਰਕਾਰਾਂ ਕਿੰਨਾ ਕਿੰਨਿਆਂ ਨੂੰ ਪਾਲ ਰਹੀ ਆ। ਗੱਲ ਤੇ ਇਹ ਆ
1: ਸੈਂਟਰ ਚ ਵੀ ਦੇਖੋ, ਮੈਂ ਨਾ ਪਲਾਹੀ ਸਾਹਿਬ ਦੇ ਨਾਲ ਕਈ ਪਹਿਲਾਂ ਪ੍ਰੋਗਰਾਮ ਕਰਦਾ ਹੁੰਦਾ ਸੀ ਆਪਣੇ ਗੁਰਮੀਤ ਪਲਾਹੀ ਜੀ, ਆਪਣੇ ਰਿਟਾਇਰਡ ਪ੍ਰਿੰਸੀਪਲ ਨੇ ਫਗਵਾੜੇ ਤੋਂ, ਤੇ ਉਹਨਾਂ ਨਾਲ ਗੱਲਬਾਤ ਹੁੰਦੀ ਹੁੰਦੀ ਸੀ ਤਾਂ ਉਹਨਾਂ ਨੇ ਇੱਕ ਵਾਰੀ ਖਬਰ ਦੇ ਵਿੱਚ ਜ਼ਿਕਰ ਕੀਤਾ ਸੀ ਕੇਂਦਰ ਦੇ ਵਿੱਚ 284 ਮਾਮਲਿਆਂ ਦੇ ਵਿੱਚ ਕੇਸ ਚੱਲ ਰਹੇ ਨੇ, ਕਈ ਤਰ੍ਹਾਂ ਦੇ ਕੇਸ ਨੇ ਉਹਦੇ ਵਿੱਚ, ਧੋਖਾਧੜੀ, ਲੁੱਟ, ਹੋਰ ਸਾਰੇ ਨਜਾਇਜ਼ ਕੰਮਾਂ ਦੇ, ਕੁੱਟ ਕਟਾਪੇ, ਗੁੰਡਾਗਰਦੀ, ਸਾਰਾ ਕੁਝ ਜੀ। ਉਹ ਵਿਅਕਤੀ ਮਤਲਬ ਕਿ ਉੱਥੇ ਐਮਪੀ ਬਣਿਆ ਹੋਇਆ ਜੀ।
0: ਭਾਰਤ ਸਾਹਿਬ ਗੱਲ ਇਹ ਆ ਵੀ ਜਦੋਂ ਬੰਦਾ ਇਸ ਚੀਜ਼ ਦੇ ਵਿੱਚ
2: ਰੱਖ ਦੇਣਾ ਪੈਰ
1: ਜੀ
2: ਉਹਨੇ, ਮਗਰ ਕੋਈ ਜ਼ਰੂਰੀ ਨਹੀਂ ਹੈਗਾ ਵੀ ਕਹਿਣ ਦਾ ਮਤਲਬ ਕਿੱਦਾਂ ਦੀ ਅਗਲੇ ਦੀ ਸੋਚ ਹੋਵੇਗੀ,
1: ਜੀ
2: ਕੋਈ ਕੁਛ ਨਹੀਂ ਕਹਿ ਸਕਦਾ। ਕੁਛ ਹੋ ਸਕਦਾ ਵਾ ਕੋਈ ਆਪਣੀ ਘਰੇਲੂ ਫੈਮਿਲੀ
1: ਜੀ
2: ਨੂੰ ਵੀ ਮੁੱਖ ਰੱਖ ਕੇ, ਜਾਂ ਕਿਵੇਂ ਆਪਾਂ ਕਹਿ ਸਕਦੇ ਹਾਂ,
1: ਜੀ
2: ਅਗਲਾ ਕਹਿੰਦਾ ਠੀਕ ਆ ਵੀ ਹੁਣ ਬਹੁਤ ਕੁਛ ਕਰ
1: ਕਰ
2: ਲਿਆ
1: ਲਿਆ
2: ਪਹਿਲਾਂ ਜਾਂ
1: ਬਿਲਕੁਲ।
2: ਕਿੱਦਾਂ, ਪਰ ਆਉਣ ਵਾਲੀ ਜ਼ਿੰਦਗੀ ਆਪਾਂ ਚਲੋ ਆਪਦੀ ਬੱਚਿਆਂ ਦੀ ਵਿਗਾਹ ਨਾਲ
1: ਬਿਲਕੁਲ
2: ਵੀ ਬਿਹਤਰ ਢੰਗ ਨਾਲ
1: ਸਕੂਲ
2: ਆਪਾਂ
1: ਨਾ ਕੱਢ
2: ਕੱਢ
1: ਲਈਏ।
2: ਸਕੀਏ
1: ਬਿਲਕੁਲ
2: ਸਕੂਲ ਨਾਲ। ਜੀ ਜੀ ਜੀ ਜਿਸ ਕਰਕੇ ਜਿਸ ਤਰ੍ਹਾਂ ਲੱਗਦਾ ਹੋਇਆ, ਮੈਂ ਤਾਂ ਖੁਦ ਜਾ ਕੇ ਵੀ ਸੇਖੋ ਸਾਹਿਬ ਨੂੰ ਮਿਲ ਕੇ ਆਇਆ ਵੈ, ਮੈਂ ਤੁਹਾਨੂੰ
1: ਜੀ
2: ਸਹੀ ਗੱਲ ਦੱਸਾਂ
1: ਜੀ
2: ਤੇ ਸੁਭਾਅ ਤੋਂ ਤਾਂ ਲੱਗਦੇ ਨੇ ਬਹੁਤ ਜੀ, ਜਿਵੇਂ ਆਪਾਂ ਕਹਿ ਦਈਏ
1: ਜੀ
2: ਉਹਨਾਂ ਦੇ ਵਿੱਚ ਬੜੇ ਗੁਣ ਲੱਗਦੇ ਵੈਸੇ ਸਹੀ
1: ਜੀ
2: ਬਣੇ ਦਾ।
1: ਜੀ ਜੀ
2: ਬਾਕੀ ਸਾਡੇ ਲਈ ਤਾਂ ਨੇਤਾ ਪਹਿਲਾਂ ਜਿਹੜੇ ਆਮ ਜਿਹੜੇ ਨੇਤਾ ਹੈਗੇ ਆ ਉਹ ਕਿਹੜਾ ਜੀ ਘੱਟ ਆ
1: ਹਾਂ ਬਿਲਕੁਲ
2: ਗੈਸਟਰਾਂ ਨਾਲੋਂ।
1: ਜੀ
2: ਗੱਲ ਤਾਂ ਇਹ ਆ
1: ਜੀ
2: ਜੋ ਕੁਛ ਪਹਿਲੀਆਂ ਸਰਕਾਰਾਂ ਦੀਆਂ ਆਈਆਂ
1: ਜੀ
2: ਉਹਨਾਂ ਨੇ ਕੀਤਾ, ਪੰਜਾਬ ਨੂੰ ਲੁੱਟਿਆ, ਜਾਇਦਾਦਾਂ ਬਣਾਈਆਂ
1: ਜੀ,
2: ਤੇ ਅੱਜ ਤੱਕ ਕਿਸੇ ਨੇ ਕੀ ਉਹਨਾਂ ਦਾ ਕਰ ਲਿਆ ਜੀ।
1: ਬਿਲਕੁਲ ਹੈ ਜੀ,
2: ਸਾਡਾ ਪੰਜਾਬ ਇਸੇ ਲਈ ਦੀ ਤੁਰਿਆ ਹੋਇਆ ਵਾ।
1: ਬਿਲਕੁਲ ਹੈ ਜੀ,
2: ਜਿਹੜਾ ਵੀ ਆਉਂਦਾ ਵਾ ਅਗਲਾ ਆਪਦਾ ਆਪਦੇ ਆ ਵਕਤ ਦੀ ਨਕਦੀ ਜੋ ਹੱਥ ਧੋ ਕੇ ਚੱਲਦਾ ਮੰਨਦਾ।
1: ਜੀ ਬਿਲਕੁਲ ਹੈ ਜੀ,
2: ਤੇ ਬਾਕੀ ਸੇਖੋ ਸਾਹਿਬ ਸਾਡੇ ਇਲਾਕੇ ਦੇ ਨੀ ਹੈਗੇ
1: ਹਾਂਜੀ,
2: ਪਰ ਇਹਨਾਂ ਦਾ ਵਿਧਾਨ ਸਭਾ ਜਿਹੜਾ ਹਲਕਾ ਪੈਂਦਾ ਉਹ ਪੈਂਦਾ ਫਿਰੋਜ਼ਪੁਰ ਦੇ ਵਿੱਚ ਮੁਦਕੀ।
1: ਠੀਕ ਹੈ ਜੀ ਜੀ,
2: ਮੁਦਕੀ ਪੈਂਦਾ ਵਾ ਤੇ ਐਤਕੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਤੇ ਜਦੋਂ ਇਹਨਾਂ ਨੇ ਆਪਣੀ ਸੋਚ ਬਦਲੀ ਆ
1: ਜੀ,
2: ਤੇ ਇਹਨਾਂ ਨੂੰ ਲੋਕਾਂ ਦਾ ਚੰਗਾ ਹੁੰਗਾਰਾ ਮਿਲਿਆ ਜੀ ਸਹੀ ਮਾਇਨੇ ਦੇ ਵਿੱਚ ਦੱਸਾਂ ਜੀ ਮੈਂ।
1: ਜੀ ਜੀ ਜੀ
2: ਤੇ ਜਦੋਂ ਇੱਕ ਵਾਰੀ ਬੰਦਾ ਸ਼ੁਰੂਆਤ ਕਰਦਾ ਵਾ ਤੇ ਲੋਕ ਵੀ ਫਿਰ ਕਈ ਵਾਰੀ ਨਵੇਂ ਚਿਹਰੇ ਨੂੰ ਤਰਜੀਹ ਦਿੰਦੇ ਆ।
1: ਜੀ ਬਿਲਕੁਲ ਹੈ ਜੀ,
2: ਇੱਕ ਵੈਸੇ ਵੀ ਚਲੋ ਉਹਨਾਂ ਦਾ ਜਿਵੇਂ ਆਪਾਂ ਕਹਿ ਲਈਏ ਲੋਕਾਂ ਦੇ ਵਿੱਚ ਕਰੇਜ਼ ਜ਼ਿਆਦਾ ਹੋ ਗਿਆ ਜੀ ਇਸ ਕਰਕੇ ਵੀ
1: ਜੀ।
2: ਤੇ ਸਾਡੇ ਫਿਰੋਜ਼ਪੁਰ ਜ਼ਿਲ੍ਹੇ ਸੀਟਾਂ ਵੀ ਘੱਟ ਘੱਟ ਦੋ ਤਿੰਨ ਆ
1: ਜੀ,
2: ਜਿੱਥੋਂ ਕਿ ਉਹ ਜ਼ਿਆਦਾ ਇੱਕ ਫਿਰੋਜ਼ਪੁਰ ਸ਼ਹਿਰ, ਫਿਰੋਜ਼ਪੁਰ ਦਿਹਾਤੀ ਤੇ ਇੱਕ ਜ਼ੀਰਾ
1: ਜੀ,
2: ਉਹ ਤਿੰਨਾਂ ਇਫੈਕਟ ਕਰਦੇ ਆ ਜੀ ਭਾਜੀ।
1: ਅੱਛਾ
2: ਜੀ ਆ
1: ਜੀ ਜੀ ਜੀ
2: ਹਾਂਜੀ ਹਾਂਜੀ। ਤੇ ਜੇ ਰਹੀ ਗੱਲ ਜਿਹੜੀ ਆਪਾਂ ਕਹਿੰਦੇ ਆ ਬਈ ਉਹਨਾਂ ਨੇ ਜਿਵੇਂ ਸੈਨੀ ਸਾਹਿਬ ਆਪਣੇ ਕਹਿ ਕੇ ਗਏ ਨੇ
1: ਜੀ
2: ਬਈ ਜੀਰਾ ਹੀ ਕਿਉਂ ਚੁਣਿਆ
1: ਜੀ,
2: ਬਈ ਪਾਰਟੀ ਝਾੜੂ ਵਾਲੀ ਕਿਉਂ ਚੁਣੀ
1: ਜੀ,
2: ਹੋ ਸਕਦਾ ਉਹ ਆਜ਼ਾਦ ਖੜਦੇ ਉਹ ਵੀ ਜਿੱਤ ਜਾਂਦੇ, ਪਰ ਭਾਜੀ ਬੰਦਾ ਫਿਰ ਜਦੋਂ ਐਂਟਰੀ ਕਰਦਾ ਨਾ ਇਸ ਚੀਜ਼ ਦੇ ਵਿੱਚ ਉਹ ਕਈ ਤਰ੍ਹਾਂ ਦਾ ਆਪਦਾ ਹਰ ਬੰਦੇ ਅਲੱਗ ਅਲੱਗ ਤਰ੍ਹਾਂ ਦੀ ਸੋਚ ਰੱਖਦਾ ਜੀ
1: ਜੀ।
2: ਹੁਣ ਮੰਨ ਲਓ ਤੁਸੀਂ ਅੱਜ ਕੱਲ ਸਾਡੇ ਜ਼ਿਲ੍ਹੇ ਦੇ ਵਿੱਚ ਜਿਸ ਤਰ੍ਹਾਂ ਸਾਰਾ ਕੁਛ ਇਹਨਾਂ ਦੇ ਅੰਡਰ ਆ ਗਿਆ
1: ਜੀ,
2: ਪੁਲਿਸ ਮਹਿਕਮਾ ਇਹਨਾਂ ਦੀ ਚੱਲਦੀ ਬਹੁਤ ਆ
1: ਜੀ,
2: ਹੁਣ ਜਿਹੜੇ 2-4 ਮਹੀਨੇ ਵੀ ਹੈਗੇ ਆ ਵੀ 2-4 ਮਹੀਨੇ ਵੀ ਹੈਗੇ ਲੋਕਾਂ ਦੇ ਕੰਮ ਕਰਾਉਣਗੇ ਆਪੇ ਲੋਕੀ ਇਹਨਾਂ ਨੂੰ ਫਿਰ ਚੰਗਾ ਸਮਝਣਗੇ।
1: ਬਿਲਕੁਲ ਹੈ ਜੀ,
2: ਚੱਕਰ ਤੇ ਨਾ
1: ਪੈਡ ਬਣਾ ਜਾਂਦੇ
2: ਟਾਈਮ ਤੱਕ ਇਹਨਾਂ ਨੂੰ ਮਿਲ ਗਿਆ ਨਾ, ਟਾਈਮ ਤਾਂ ਮਿਲ ਗਿਆ ਨਾ ਇਹਨਾਂ ਨੂੰ ਕਈ ਲੋਕਾਂ ਦੇ ਵਿੱਚ ਆਪਦੀ ਪੈਠ ਬਣਾਉਣ ਦਾ।
1: ਬਿਲਕੁਲ ਹੈ ਜੀ,
2: ਤੇ ਇਸ ਕਰਕੇ ਕੋਈ ਜ਼ਰੂਰੀ ਨਹੀਂ ਹੈਗਾ। ਤੇ ਬਾਕੀ ਸਾਡੇ ਕਟਾਰੀਆ ਸਾਹਿਬ ਦਾ ਜਿਹੜੇ ਐਤਕੀ ਚੰਦ ਚੜਾਏ ਉਹਨਾਂ ਨੇ ਸਾਨੂੰ ਪਤਾ ਹੀ ਹੈ ਜੀ,
1: ਉਹਨਾਂ ਦੇ ਵੀ ਦੱਸਦੇ ਮਾੜੇ ਜੀ,
2: ਉਹਨਾਂ ਦੀ ਇੱਕ ਉਹਨਾਂ ਦੀ ਇੱਕ ਬਹੁਤ ਹੀ ਵਧੀਆ ਇਮੇਜ ਬਣੀ ਹੋਈ ਸੀ ਜੀ
1: ਜੀ,
2: ਇਮਾਨਦਾਰੀ ਵਾਲੀ ਜੀ
1: ਜੀ,
2: ਪਰ ਐਤਕੀ ਤਾਂ ਉਹਨਾਂ ਜਿਵੇਂ ਕਹਿੰਦੇ ਵੀ ਆਹੂਲਾ ਤੇ ਆ
1: ਜੀ,
2: ਉਹ ਜਿੰਨੇ ਸਾਲਾਂ ਦੇ ਕਹਿੰਦੇ ਨੇ ਵੀ ਸਭ ਕੁਝ ਵਿਕਿਆ ਹੋਇਆ ਸੀ ਉਹਨਾਂ ਦਾ
1: ਜੀ,
2: ਤੇ ਹੁਣ ਮੇਲਾ ਦਾ ਸਭ ਕੁਝ ਉਹਨਾਂ ਦੇ ਘਾਟੇ ਪੂਰੇ ਹੋ ਗਿਆ ਜੀ।
1: ਕਿਆ ਬਾਤ ਹੈ ਜੀ, ਘਾਟੇ ਵਾਧੇ ਪੂਰੇ ਕਰ।
2: ਹਾਂਜੀ ਹਜੇ ਹਜੇ ਕੀ ਪੋਸਟ ਵੀ ਉਹਨਾਂ ਨੇ ਪਾਈ ਆ ਕੱਲ।
1: ਅੱਛਾ ਜੀ,
2: ਬਈ ਮੈਂ ਤੇ ਮੇਰਾ ਬੇਟਾ ਅੱਜ ਵੀ ਮਹਾਰਾਜ ਦੇ ਅੱਗੇ ਜਾ ਕੇ ਸਹੁੰ ਚੁੱਕਣ ਨੂੰ ਤਿਆਰ ਆ ਵੀ ਅਸੀਂ ਜੇ ਕੋਈ ਵੀ ਪੈਸਾ ਬੇਟਾ ਤੋਂ ਬਣਾਇਆ ਹੋਵੇ ਤਾਂ।
1: ਕਿਆ ਬਾਤ ਹੈ ਜੀ ਜੀ,
2: ਹਾਂਜੀ ਕੱਲ ਪੋਸਟ ਆਈ ਸੀ ਉਹਨਾਂ ਦੀ,
1: ਦਲੇਰ ਨੇ ਪੂਰੇ।
2: ਹਾਂਜੀ ਮੈਂ ਕਹਿੰਦਾ ਭਾਜੀ ਝੂਠ ਚੱਲਦਾ ਹੀ ਬਹੁਤ ਰਾਜਨੀਤੀ ਜੀ,
1: ਨਾਲੇ ਆਪਣੇ ਜੀਰਾ ਸਾਹਿਬ ਰੱਬ ਜਾਂ ਇਹੋ ਜਿਹੀਆਂ ਚੀਜ਼ਾਂ ਸ਼ਹਿਹਾਂ ਇਹਨਾਂ ਦੇ ਲਈ ਲੋਕਾਂ ਲਈ ਥੋੜੀ ਆ, ਉਹ ਤਾਂ ਆਪਣੇ ਲਈ ਆ ਜੀ, ਆਮ ਲੋਕਾਂ ਲਈ। ਇਹ ਕੀ ਮੰਨਦੇ ਆ ਰੱਬ ਨੂੰ ਜੀ, ਇਹਨਾਂ ਨੂੰ ਰੱਬ ਰਹਿੰਦਾ ਚੇਤੇ, ਜੇ ਰੱਬ ਚੇਤਾ ਰਹੇ ਹੁੰਦਾ ਤਾਂ ਇੰਨਾ ਕੁਝ ਕਰ ਸਕਦੇ ਆ, ਜੇ ਰੱਬ ਚੇਤੇ ਹੋਵੇ ਤਾਂ ਇਹਨਾਂ ਨੂੰ।
2: ਉਹ ਤਾਂ ਗੱਲ ਫਿਰ ਟਵਾਣਾ ਸਾਹਿਬ ਵਾਲੀ ਗੱਲ ਆ ਗਈ ਨਾ, ਉਹ ਕਹਿੰਦੇ ਭਾਜੀ ਆਪਣੇ ਸੱਜਣ ਇੱਕ ਜੁੜਦੇ ਹੁੰਦੇ ਆਪਣੇ ਨਾਲ, ਉਹ ਕਦੇ ਹੁਣ ਜੁੜੇ ਨੀ, ਅੱਜ ਸਵੇਰੇ ਕਿਸੇ ਨੇ ਕਾਲ ਕੀਤੀ
1: ਜੀ।
2: ਉਹ ਟਵਾਣਾ ਸਾਹਿਬ ਕਹਿੰਦਾ ਲਾਸਟ ਵਾਰੀ ਜਦੋਂ ਮਿਲੇ ਸੀ ਨਾ ਵੀ ਉਦੋਂ ਮੇਰੀ ਉਹਨਾਂ ਨਾਲ ਗੱਲ ਹੋਈ ਸੀਗੀ, ਤੇ ਉਹ ਕਹਿੰਦੇ ਵੀ ਰੱਬ ਹੈਗਾ ਤੇ ਮੈਂ ਕਿਹਾ ਵੀ ਰੱਬ ਨਹੀਂ ਹੈਗਾ
1: ਜੀ।
2: ਉਹ ਕਹਿੰਦਾ ਉਦੋਂ ਬਾਅਦ ਜੁੜੇ ਨੀ, ਉਹ ਸ਼ਾਇਦ ਹੋ ਸਕਦਾ ਵੀ ਕਿਤੇ ਇਹੀ ਨਾ ਉਹਨਾਂ ਨੂੰ ਗੁੱਸਾ ਲੱਗਾ ਹੋਵੇ।
1: ਨਹੀਂ ਉਹ ਆਪਣੇ ਜੀਰਾ ਸਾਹਿਬ ਦੇਖੋ, ਕਈ ਵਾਰੀ ਆਪਾਂ ਗੱਲ ਕੀਤੀ ਹੈ ਚਲੋ ਸਤਿਕਾਰ ਹਰ ਧਰਮ ਦਾ ਕਰਦੇ ਹਾਂ, ਪਰ ਇਹਨਾਂ ਲੋਕਾਂ ਦੀ ਜਦੋਂ ਮਾਨਸਿਕਤਾ ਦੇਖਦੇ ਆ ਨਾ, ਜੋ ਇਹ ਸਾਰਾ ਕੁਝ ਕਰਦੇ ਆ, ਇਹਨਾਂ ਨੂੰ ਕਿੱਥੇ ਆ ਰੱਬ ਰੂਬ ਯਾਦ ਜੀ ਉਹ ਚੀਜ਼ਾਂ। ਉਹ ਤਾਂ ਦੇਖੋ ਹੁਣ ਹਰ ਇਹ ਨੀ ਕਹਿੰਦੇ ਕਿ ਇੱਥੇ ਕੋਈ ਵੀ ਨਾਸਤਿਕ ਨਹੀਂ ਆ। ਮੈਂ ਪਰ ਬੇਟੇ ਨਾਲ ਨਾ ਉਹ ਚਲੋ ਸਾਈਕੋਲੋਜੀ ਤਾਂ ਕਰਦਾ ਪਿਆ ਆ, ਉਹਨਾਂ ਗੱਲਾਂ ਬਾਤਾਂ ਚੱਲ ਪਈਆਂ ਜੀ ਇੱਦਾਂ ਹੀ ਨਾ, ਤਾਂ ਉਹ ਕਹਿੰਦਾ ਕੋਈ ਵੀ ਇਸ ਧਰਤੀ ਦੇ ਉੱਤੇ ਮਨੁੱਖ ਜਿਹੜਾ ਉਹ ਮਤਲਬ ਕਿ ਜਿੰਨਾ ਮਰਜ਼ੀ ਆਪਣੇ ਆਪ ਨੂੰ ਕਹੀ ਜਾਵੇ ਕਿ ਮੈਂ ਹਨਾ ਮਤਲਬ ਕਿ ਕਮਿਊਨਿਸਟ ਹਾਂ ਜਾਂ ਮੈਂ ਕਿਸੇ ਵੀ ਰੱਬ ਨੂੰ ਜਾਂ ਕਿਸੇ ਚੀਜ਼ ਨੂੰ ਨਹੀਂ ਮੰਨਦਾ, ਮੈਂ ਨਾਸਤਿਕ ਹਾਂ, ਉਹ ਕਹਿੰਦੇ ਗਲਤ ਚੀਜ਼ਾਂ, ਨਾਸਤਿਕ ਕੋਈ ਹੋ ਹੀ ਨਹੀਂ ਸਕਦਾ ਇਸ ਦੁਨੀਆਂ ਦੇ ਉੱਤੇ। ਹਰ ਬੰਦਾ ਕੁਝ ਨਾ ਕੁਝ ਚੀਜ਼ ਦੇ ਵਿੱਚ ਭਰੋਸਾ ਜਾਂ ਹਰ ਕਿਸੇ ਨਾ ਕਿਸੇ ਦੇ ਉੱਤੇ ਵਿਸ਼ਵਾਸ ਰੱਖਦਾ, ਉਹ ਜ਼ਰੂਰੀ ਨਹੀਂ ਕਿ ਰੱਬ ਹੀ ਹੋਵੇ।
2: ਇਹ ਗੱਲ ਹਾਂਜੀ ਹਾਂਜੀ ਹਾਂਜੀ, ਇਹ ਕੋਈ ਜ਼ਰੂਰੀ ਨੀ ਹੈਗਾ ਵਾਕਿਆ ਨਾਸਤਕ ਹੋਵੇ, ਨਾਸਤਕ ਵੀ ਰੱਖੂਗਾ
1: ਬਿਲਕੁਲ, ਉਹਦਾ ਵੀ ਕਿਤੇ ਨਾ ਕਿਤੇ ਟਰੱਸਟ ਆ ਨਾ, ਉਹ ਚਾਹੇ ਕੁਦਰਤ ਦੇ ਵਿੱਚ ਹੈ ਚਾਹੇ ਕਿਸੇ ਵੀ ਚੀਜ਼ ਦੇ ਵਿੱਚ
2: ਜਾਏਗਾ ਜ਼ਰੂਰ ਜੀ, ਇਹ ਵੀ ਗੱਲ ਹੈਗੀ
1: ਬਿਲਕੁਲ।
2: ਤੇ ਬਾਕੀ ਮੈਂ ਇੱਕ ਗੱਲ ਇਹ ਕਹਿਣੀ ਚਾਹਾਂਗਾ, ਚਲੋ ਜੇ ਅਗਲੇ ਨੂੰ ਹੁਣ ਮੌਕਾ ਮਿਲਿਆ ਵਾ ਤੇ ਲੋਕੀ ਵੀ ਹੰਗਾਰਾ ਭਰਦੇ ਨੇ
1: ਜੀ,
2: ਤੇ ਜਿੱਥੋਂ ਤੱਕ ਉਮੀਦ ਆ ਸਾਨੂੰ
1: ਜੀ
2: ਨਾਲੇ
1: ਦੇਖੋ ਜਿਹੜਾ ਕੋਈ ਵੀ ਚੰਗਾ ਲੀਡਰ ਆ ਉਹਨੂੰ ਚੁਣੋ ਸਮਾ ਕੇ ਵਧੀਆ ਕੰਮ ਗੱਲ ਆ ਜਿਦਾਂ ਤੁਸੀਂ ਕੀਤੀ ਵੀ ਆ, ਉਹ ਚਲੋ ਉਹਦਾ ਅਗਲੇ ਦਾ ਨਿੱਜ ਆ ਕਿਸੇ ਦਾ ਵੀ ਜੇ ਦੇਖਿਆ ਜਾਵੇ ਤਾਂ, ਤਾਂ ਜੇ ਉਹ ਆਪਣੇ ਇਲਾਕੇ ਦੇ ਲਈ ਆਪਣੇ ਲੋਕਾਂ ਲਈ ਚੰਗਾ ਕੰਮ ਕਰ ਰਿਹਾ, ਉਹ ਚਾਹੇ ਆਮ ਆਦਮੀ ਪਾਰਟੀ ਚ ਚਾਹੇ ਅਕਾਲੀਆਂ ਦੇ ਵਿੱਚ ਆ ਚਾਹੇ ਬੀਜੇਪੀ ਦੇ ਵਿੱਚ ਆ ਚਾਹੇ ਚਾਹੇ ਕਾਂਗਰਸ ਚ ਆ ਜੀ, ਕੋਈ ਵੀ ABC ਜਿਹੜੀ ਪਾਰਟੀ ਹੋਵੇ, ਚੰਗਾ ਕੰਮ ਕਰਦਾ ਉਹਨਾਂ ਨੂੰ ਚੁਣੋ, ਇਹ ਨਾ ਕਰੋ ਵੀ ਇੱਕੋ ਹੀ ਜਿਹੜਾ ਵੱਡੀ ਸਰਕਾਰ ਬਣਾ ਦਿਓ ਤੇ ਉਹਨਾਂ ਨੂੰ ਰੱਬ ਹੀ ਜਿੱਦਾਂ ਤੁਸੀਂ ਗੱਲ ਕੀਤੀ ਚੇਤਾ ਹੀ ਨਾ ਰਵੇ ਜੀ, ਹਨਾ ਜੀ।
2: ਭਾਜੀ ਗੱਲ ਤਾਂ ਉਹੀ ਮੈਂ ਕਹਿ ਰਿਹਾ ਵੀ ਕੱਲ ਨੂੰ ਆਉਣ ਵਾਲੇ ਟਾਈਮ ਦਾ ਕਿਸੇ ਨੂੰ ਕੀ ਪਤਾ।
1: ਹਾਂ ਬਿਲਕੁਲ ਹੈ ਜੀ ਬਿਲਕੁਲ ਹੈ,
2: ਅਗਲਾ ਆਪਣੀ ਆਪਦੀ ਇਮੇਜ ਇੱਦਾਂ ਦੀ ਬਣਾ ਜਾਵੇ।
1: ਹੁਣ
2: ਸਾਡੇ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਸ਼ਾਇਦ ਕੋਈ ਬਹੁਤੇ ਨਾਂ ਨਹੀਂ ਹੈਗੇ ਰਾਜਨੀਤੀ ਦੇ ਵਿੱਚ
1: ਜੀ,
2: ਜੇ ਆਪਾਂ ਕੋਈ ਗਿਲੀਏ ਨਾ ਵੀ ਕੋਈ ਪੰਜ ਚੰਗੇ ਨਾਂ ਗਿਣਾ ਦਿਓ
1: ਜੀ
2: ਜਿਹਨੇ ਕਰਪਸ਼ਨ ਨਾ ਕੀਤੀ ਹੋਵੇ
1: ਜੀ,
2: ਤੇ ਜਿਹਨੇ ਬਈ ਇੱਦਾਂ ਦਾ ਕੋਈ ਕੰਮ ਨਾ ਕੀਤਾ
1: ਹੋਵੇ। ਬਿਲਕੁਲ ਹੈ ਜੀ,
2: ਮੈਨੂੰ ਲੱਗਦਾ ਸ਼ਾਇਦ ਕੋਈ ਨਹੀਂ ਹੋਣਾ, ਸ਼ਾਇਦ 2-4 ਪੈਸੇ ਹੈਗੇ ਜੀ ਆ, ਜਿਵੇਂ ਆਪਾਂ ਨਵਜੋਤ ਸਿੱਧੂ ਨੂੰ ਕਹਿ ਦਿੰਦੇ ਹਾਂ
1: ਜੀ,
2: ਪ੍ਰਗਟ ਸਿੰਘ ਨੂੰ ਕਹਿ ਦਿੰਦੇ ਹਾਂ
1: ਹਾਂਜੀ,
2: ਖਹਿਰਾ ਸਾਹਿਬ ਨੂੰ ਕਹਿ ਦਿੰਦੇ ਆ
1: ਜੀ,
2: ਕੁਛ ਕਿੰਨਾ ਚੰਗੇ ਹੈਗੇ ਆ ਲੀਡਰ, ਚੰਗੇ ਹੈਗੇ ਵੀ ਆ
1: ਬਿਲਕੁਲ,
2: ਚੰਗੇ ਨੂੰ ਸਾਨੂੰ ਚੰਗੇ ਨੂੰ ਠੀਕ ਆ ਲੋਕੀ ਚਾਹੁੰਦੇ ਆ
1: ਜੀ,
2: ਪਰ ਉਹੀ ਗੱਲ ਆ ਵੀ ਜੇ ਕੋਈ ਬੰਦਾ ਆ ਕੇ ਆਪਦੇ ਆਪ ਨੂੰ ਬਦਲਣਾ ਚਾਹੁੰਦਾ ਵਾ
1: ਜੀ,
2: ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਵਾ, ਬਾਕੀ ਕੱਲ ਕਿਸੇ ਨੇ ਦੇਖਿਆ
1: ਕੀ
2: ਹੋਣਾ
1: ਨਾ ਜੀ।
2: ਬਾਕੀ ਦੂਜੀ ਗੱਲ ਇਹ ਹੈਗੀ ਆ, ਸੈਨੀ ਸਾਹਿਬ ਗੱਲ ਕਹਿ ਕੇ ਗਏ ਸੀ ਆਪਣੇ, ਤੁਸੀਂ ਗੱਲ ਕੀਤੀ ਸੀ ਆਪਣੇ ਮਿਸ਼ਰਾ ਜੀ ਦੀ,
1: ਹਾਂਜੀ ਮਿਸ਼ਰਾ ਜੀ
2: ਹਾਈਕੋਰਟ ਦੇ ਆਪਣੇ ਪੰਜਾਬ ਹਰਿਆਣਾ ਦੇ ਜੱਜ ਸਾਹਿਬ ਦੇ
1: CGI, ਹਾਂਜੀ ਬਿਲਕੁਲ ਜੀ
2: CGI, 70 ਸਾਲਾਂ ਦੇ ਵਿੱਚ ਰਿਕਾਰਡ ਆ ਵੀ ਅੱਜ ਤੱਕ ਕਿਸੇ ਵੀ ਮੁੱਖ ਮੰਤਰੀ ਨੇ
1: ਜੀ
2: ਕਦੀ ਵੀ ਅੱਗੋਂ ਇਹ ਨੀ ਕਿਹਾ
1: ਜੀ
2: ਵੀ ਸਾਨੂੰ ਮਨਜ਼ੂਰ ਨੀ ਗਾ,
1: ਬਿਲਕੁਲ ਹੈ ਜੀ।
2: ਤੇ ਭਾਜੀ ਉਹਦੇ ਵਿੱਚ ਜਿਹੜਾ ਤੋਖਲਾ ਹੈਗਾ ਨਾ ਸਹੀ ਮਿਣ ਚ
1: ਜੀ,
2: ਉਹ ਸਹੀ ਵੀ ਹੈਗਾ
1: ਜੀ,
2: ਕਿਉਂਕਿ ਜੋ ਵੀ ਹੁਣ ਸੈਂਟਰ ਸਰਕਾਰਾਂ ਕਰ ਰਹੀਆਂ ਹੈ ਨਾ, ਆ ਜਿਹੜੇ 5-10 ਸਾਲਾਂ ਦਾ ਚੱਲ ਰਿਹਾ
1: ਜੀ,
2: ਉਹਦੇ ਵਿੱਚ ਆਪਾਂ ਨੂੰ ਵੀ ਪਤਾ ਵੀ ਜੁਡੀਸ਼ਰੀ ਨੇ ਕਿੱਥੋਂ ਤੱਕ ਗਿਰ ਚੁੱਕੀ ਹੈ ਜੀ।
1: ਇਹ ਕਸੂਰ ਦੇਖੋ, ਚਾਹੇ ਉਹ BMB ਦਾ ਮੁੱਦਾ ਹੈਗਾ ਜਾਂ ਪਾਣੀਆਂ ਦੇ ਮੁੱਦੇ ਨੇ, ਦੇਖੋ ਜੀਰਾ ਸਾਹਿਬ ਜਿੱਥੇ ਆਪਣੀਆਂ ਸੂਬੇ ਵਾਲੇ ਲੋਕ ਗਲਤ ਨੇ ਉੱਥੇ ਆਪਾਂ ਨੂੰ ਗਲਤ ਵੀ ਕਹਿਣਾ ਪਊਗਾ ਮੈਨੂੰ ਲੱਗਦਾ। ਤੇ ਜਿੱਦਾਂ ਸੈਣੀ ਸਾਹਿਬ ਕਹਿ ਕੇ ਕਿ ਕਹਿ ਵੀ ਗਏ ਆ, ਇਹਨਾਂ ਨੂੰ ਜਿਹੜਾ ਸਮਾਂ ਦਿੱਤਾ ਗਿਆ ਸੀ ਹਾਂ ਜਾਂ ਨਾ ਦੇ ਵਿੱਚ ਜਾਂ ਕੋਈ ਓਬਜੈਕਸ਼ਨ ਆ, ਘੱਟੋ ਘੱਟ ਉਹੋ ਹੀ ਤਾਂ, ਜੇ ਤੁਹਾਨੂੰ ਮਨਜ਼ੂਰ ਨਹੀਂ ਘੱਟੋ ਘੱਟ ਓਬਜੈਕਸ਼ਨ ਹੀ ਦੇ ਦਿਓ ਵੀ ਸਾਨੂੰ ਓਬਜੈਕਸ਼ਨ ਆ ਭਾਈ ਇਹ ਬੰਦਾ ਨਹੀਂ ਲੱਗਣਾ ਚਾਹੀਦਾ। ਹੁਣ ਮੀਡੀਆ ਦੇ ਵਿੱਚ ਆ ਕੇ ਵੀ ਤਾਂ ਕਹਿ ਰਹੇ ਸਾਨੂੰ ਓਬਜੈਕਸ਼ਨ ਹੈ, ਉਹ ਤੁਸੀਂ ਲਿਖਤੀ ਕਿਉਂ ਨਹੀਂ ਦਿੰਦੇ?
2: ਨਹੀਂ ਜੇ ਜੇ ਆਪਣੇ ਹਰਿਆਣੇ ਦਾ ਮੁੱਖ ਮੰਤਰੀ ਆ ਸਕਦਾ, ਇਹ ਕਿਉਂ ਨਹੀਂ ਗਏ ਫਿਰ?
1: ਨਹੀਂ ਇਹ ਤਾਂ ਦਿੱਲੀ ਜਾਣਾ ਸੀ ਨਾ ਫਿਰ,
2: ਇਹ ਕੋਈ ਜਰੂਰੀ ਥੋੜਾ ਕੋਈ ਹੈਗਾ ਦੱਸੋ
1: ਜੀ।
2: ਕਿੱਡੀ ਵੱਡੀ ਕਹਿਣ ਦਾ ਮਤਲਬ ਜ਼ਿੰਮੇਵਾਰੀ ਆ,
1: ਜ਼ਿੰਮੇਵਾਰੀ ਹੈ ਬਿਲਕੁਲ, ਉਹ ਮੁਨਕਰ ਹੋ ਰਹੇ ਨੇ ਇਹਨਾਂ ਚੀਜ਼ਾਂ ਤੋਂ, ਤੁਸੀਂ ਘੱਟੋ ਘੱਟ ਉੱਥੇ ਜਾ ਕੇ ਆਪਣੀ ਨਿਰਾਸ਼ਾ ਸਥਾਪਿਤ ਕਰੋ ਜੋ ਵੀ ਕਰਨਾ ਹੈ।
2: ਭਾਜੀ ਗੱਲ ਫਿਰ ਉੱਥੇ ਆ ਗਈ ਜਦੋਂ ਸਾਡੇ ਤੁਸੀਂ ਇਹ ਦੇਖੋ ਸੁਪਰੀਮ ਕੋਰਟ ਦੇ
1: ਜੀ
2: ਜਸਟਿਸ ਵਿੱਚ ਲਿੱਤੇ ਗਏ ਆ, ਅਪੋਜੀਸ਼ਨ ਆਪਣੇ ਲਿੱਤਾ ਗਿਆ ਵਾ
1: ਜੀ,
2: ਉਦੋਂ ਵੀ ਸਰਕਾਰ ਨੇ ਰੂਲ ਬਦਲੇ ਹੀ ਆ।
1: ਨਾਲੇ ਦੇਖੋ ਜੀਰਾ ਸਾਹਿਬ, ਉਹਨਾਂ ਨੇ ਆਉਂਦਿਆਂ ਨੇ ਕਹਿ ਦਿੱਤਾ ਕਿ ਡੀਏ ਦੇ ਉੱਤੇ ਕੋਈ ਨਰਮੀ ਨਹੀਂ, ਕੋਈ ਵੀ ਹੋਵੇ ਚਾਹੇ ਸਰਕਾਰ ਹੈ ਚਾਹੇ ਕੋਈ ਵੀ ਆ, ਉਹ ਅਸੀਂ ਫੈਸਲੇ ਲਵਾਂਗੇ। ਤੇ ਇਹਨਾਂ ਨੂੰ ਇੱਕ ਉਹੀ ਤਾਂ ਮੌਕਾ ਭਾਲਦੇ ਸੀ, ਉਹ ਕਿਤੇ ਸੋਫਟ ਕਾਰਨਰ ਦੇਖਦੇ ਆ ਉਹਦੇ ਉੱਤੇ, ਦੇਖੋ ਹੁਣ ਇਹਨਾਂ ਨੇ ਹੋਰ ਦੋ ਚਾਰ ਦਿਨਾਂ ਚੋਂ ਉਹਦੇ ਉੱਤੇ ਕੋਈ ਨਾ ਕੋਈ ਫੈਸਲਾ ਆ ਜਾਣਾ, ਮੁੜ ਕੇ ਫਿਰ ਇਹਨਾਂ ਨੇ ਕਹਿਣਾ ਕਿ ਹਾਂ ਭਾਈ ਇਹ ਬੀਜੇਪੀ ਸਾਡੇ ਨਾਲ ਧੱਗਾ ਕਰਦੀ ਹੈ। ਯਾਰ ਤੁਸੀਂ ਆਪਣੀ ਜ਼ਿੰਮੇਵਾਰੀ ਤਾਂ ਚੱਕੋ, ਜਿਹੜੀ ਤੁਹਾਡੀ ਕਰਨ ਵਾਲੀ ਹੈ, ਕਾਜ ਜਿਹੜੇ ਕਰਨ ਵਾਲੇ ਆ, ਤੁਸੀਂ ਮੋਹਤਬਾਰ ਹੋ ਸੂਬੇ ਦੇ, ਕਰਤਾ ਧਰਤ ਹੋ, ਪਦਾਮਾ ਹੋ ਇਸ ਸੂਬੇ ਦੇ, ਤੁਹਾਡੀ ਸਾਰੀ ਜ਼ਿੰਮੇਵਾਰੀ ਹੈ, ਤੁਹਾਡੀ

0: ਤੁਸੀਂ ਇਕੱਲੇ ਤੁਰ ਪਲਨੇ ਹੋ ਦਿੱਲੀ ਨੂੰ, ਭਈ ਗਵਰਨਰ ਤੁਹਾਡੀ ਨਹੀਂ ਗੱਲ ਸੁਣਦਾ, ਚੱਕ ਕੇ ਤੁਸੀਂ ਧਰਨਾ ਲਾ ਦਿਓ ਦਿੱਲੀ, ਹਨਾ ਭਈ ਅੱਗੇ ਵੀ ਤਾਂ ਧਰਨਿਆਂ ਚੋਂ ਨਿਕਲੀ ਪਾਰਟੀ ਹੈ, ਕਦੇ ਸੁਣਿਆ ਇਹਨਾਂ ਦੇ ਧਰਨਾ ਲਾਇਆ ਕਿਸੇ ਚੀਜ਼ ਦੇ ਅਗੇਂਸਟ ਦੇ ਵਿੱਚ? 92 ਤੇ 92 ਇਕੱਠੇ ਹੁਣ ਭਾਈ, ਸਾਨੂੰ ਆਹ ਚੀਜ਼ ਮਨਜ਼ੂਰ ਨਹੀਂ ਗੀ। ਤੁਸੀਂ ਪਾਣੀਆਂ ਦਾ ਮੁੱਦਾ ਨਹੀਂ ਹੱਲ ਕਰਦੇ, ਅਸੀਂ ਕਰਾਉਣਾ ਚਾਹੁੰਦੇ ਹਾਂ ਭਾਈ, ਕਰੋ ਜੀ, ਬੈਠੋ ਇੱਥੇ ਜੀ, ਅਸੀਂ ਇੱਥੇ ਬੈਠੇ ਹਾਂ, ਅਸੀਂ ਨਹੀਂ ਉੱਠ ਕੇ ਜਾਂਦੇ ਉਹਨਾਂ ਚਿਰ। ਲਾ ਦਿਓ ਧਰਨਾ ਚੁੱਪ ਕਰਕੇ ਦਿੱਲੀ ਜਾ ਕੇ, ਕਿਉਂ ਨਹੀਂ ਲਾਉਂਦੇ? ਇਹ ਤੋਂ ਵੱਡੀ ਹਕੂਮਤ ਦੇ ਵਿੱਚ ਐਡੀ ਵੱਡੀ ਬਹੁਮਤ ਹੋਵੇ ਤਾਂ ਉਹ ਤਾਂ ਪਾਣੀ ਨਾ ਪੈਣ ਦੇ ਜੀ, ਓਪੋਜੀਸ਼ਨਾਂ ਦੇ ਜਾਂ ਚਾਹੇ ਕੇਂਦਰ ਆ ਸਾਹਮਣੇ।
1: ਭਾਜੀ ਭਾਜੀ ਉਹ 92 ਕਿਹਨਾਂ ਦੀ ਮਿਹਰਬਾਨੀ ਨਾਲ ਆਏ ਆ, ਆਪਾਂ ਨੂੰ ਪਤਾ, ਤੁਹਾਨੂੰ ਵੀ ਪਤਾ, ਠੀਕ ਹੈ ਨਾ
0: ਜੀ,
1: ਉਦੋਂ ਵੀ ਮਿਹਰਬਾਨੀ ਆਪਾਂ ਨੂੰ ਪਤਾ ਜਿਹਨਾਂ ਦੀ ਹੋਈ ਆ।
0: ਬਿਲਕੁਲ ਹੈ ਜੀ, ਬਿਲਕੁਲ
1: ਠੀਕ ਆ। ਇੱਕ ਹਵਾ ਬਣੀ ਹੁੰਦੀ ਆ, ਹਵਾ ਬਣੀ ਤੇ ਅਗਲਾ ਲੋਕ ਫਾਇਦੇ ਬਿਠਾਉਂਦੇ ਆ, ਪਰ ਓਵਰਆਲ ਮਿਹਰਬਾਨੀ ਤਾਂ ਹੋਈ ਆ।
0: ਅੱਜ
1: ਵੀ ਇੱਕ ਕੇਸ, ਕੱਲ ਵੀ ਇੱਕ ਕੇਸ ਹਾਈ ਮਦਰਾਸ ਹਾਈ ਕੋਰਟ ਚ ਲੱਗਾ ਵਾ
0: ਜੀ,
1: ਜਿਹਦੇ ਵਿਚ ਕਿ ਉਹਨੇ ਉਥੋਂ ਦੀ ਇੱਕ ਕੋਲਾਥੁਰ ਹੈਗੀ ਆ ਵਿਧਾਨ ਸਭਾ,
0: ਹਾਂਜੀ,
1: ਸਟਾਲਿਨ ਨੇ ਕੇਸ ਲਾਇਆ ਸੀਗਾ ਜੀ ਉੱਥੇ, ਬਈ ਉਹਨਾਂ ਨੇ ਫਿਰ ਜੱਜ ਸਾਹਿਬ ਨੇ ਉਹਨਾਂ ਨੂੰ ਕਿਹਾ ਵੀ ਵੇਖੋ, ਉਹਨਾਂ ਨੇ ਫਿਰ 4 EVM ਮਸ਼ੀਨਾਂ ਲਿਆਂਦੀਆਂ
0: ਜੀ,
1: ਚਾਰਾਂ ਦੇ ਵਿੱਚੋਂ 3 ਖਰਾਬ ਜੀ,
0: ਜੀ
1: 4 ਹੋਰ ਮੰਗਾਈਆਂ, ਉਹਦੇ ਵਿੱਚੋਂ 1 ਖਰਾਬ, ਕਹਿਣ ਦਾ ਮਤਲਬ 8 ਦੇ ਵਿੱਚੋਂ 4 ਮਸ਼ੀਨਾਂ ਖਰਾਬ
0: ਜੀ,
1: ਤੇ ਫਿਰ ਤੁਸੀਂ ਇੱਕ ਨਵਾਂ ਕਾਨੂੰਨ ਬਣਾਤਾ
0: ਜੀ,
1: ਘੱਟੋ ਘੱਟ ਤੁਸੀਂ ਜਿਹੜੀ ਪਟੀਸ਼ਨ ਲਾਉਣੀ ਆ ਤੁਸੀਂ ਵਿਦਿਨ 45 days 45 ਦਿਨਾਂ ਦੇ ਵਿੱਚ ਲਗਾ ਸਕਦੇ ਆ
0: ਜੀ।
1: ਉਹ ਏਦਾਂ ਦੇ ਜਦੋਂ ਕਹਾਣੀਆਂ ਬਣ ਗਈਆਂ, ਜਦੋਂ ਸਾਨੂੰ ਵਿੱਚ ਉੱਤੇ ਉਹਨਾਂ ਦੇ ਸਿਰ ਦੇ ਉੱਪਰ ਹੱਥ ਕਹਿੰਦਾ ਵਾ, ਨਾ ਯੋਗ ਦੇ ਉੱਪਰ ਕੁਛ ਸੁਣਵਾਈ ਹੈ ਹੀ ਨੀ ਕਿਸੇ ਜਗ੍ਹਾ ਤੇ ਇੰਡੀਆ ਦੇ ਵਿੱਚ, ਖਾਸ ਕਰਕੇ ਜਦੋਂ ਦੀ ਸੈਂਟਰ ਸਰਕਾਰ ਦੇ 10-12 ਸਾਲ ਹੋ ਗਏ ਆ
0: ਜੀ,
1: ਇਸ ਕਰਕੇ ਕਿਸੇ ਨੂੰ ਯਕੀਨ ਨਹੀਂ ਹੈਗਾ
0: ਜੀ।
1: ਜੋ ਠੀਕ ਆ ਮਾਨਸਾ ਨੂੰ ਇਹ ਲੱਗਦਾ ਵਾ
0: ਜੀ,
1: ਜਿਹੜਾ ਵੀ ਹੁਣ ਇਹ ਭੇਜਣਗੇ ਜਿੱਥੇ ਵੀ ਸਟੇਟ ਜਿੱਥੇ ਕੋਈ ਜਾਂਦਾ ਵਾ
0: ਜੀ,
1: ਉੱਥੇ ਉਹੀ ਜਾਏਗਾ ਜਿਹੜਾ ਕਿ ਇਹਨਾਂ ਦਾ ਪਕਸ਼ਪਾਤ ਕਰੇਗਾ ਜੀ।
0: ਬਿਲਕੁਲ ਹੈ ਜੀ,
1: ਇਹ ਗੱਲ ਕਹਾਂਗਾ।
0: ਦੇਖੋ ਜੀਰਾ ਸਾਹਿਬ, ਮੈਨੂੰ ਅੱਜ ਵੀ ਪ੍ਰੋਗਰਾਮ ਚੇਤੇ ਹੈ ਕਿ ਜਦੋਂ ਆਪਣੇ ਮਾਨ ਸਾਹਿਬ ਨੂੰ ਸਹੁੰ ਚੁਕਾਈ ਹੈ ਨਾ, ਇਹਨੇ ਸਹੁੰ ਚੁੱਕੀ ਹੈ ਮੁੱਖ ਮੰਤਰੀ ਦੀ, ਮੈਨੂੰ ਅੱਜ ਵੀ ਚੇਤੇ ਹੈ, ਲੋਕ ਜਦੋਂ ਇਹ MP ਸੀਗੇ ਨਾ ਤਾਂ ਜਦੋਂ ਉੱਥੇ ਬੋਲਦੇ ਸੀ ਚਾਹੇ 2 ਮਿੰਟ ਹੀ ਮਿਲਦੇ ਸੀਗੇ, ਦੇਸ਼ਾਂ ਵਿਦੇਸ਼ਾਂ ਤੱਕ ਇਹਨਾਂ ਨੂੰ ਸੁਣਿਆ ਜਾਂਦਾ ਸੀ, ਲੋਕ ਚੁੱਪ ਕਰਕੇ ਸਾਇਲੈਂਸ ਹੋ ਕੇ ਦਿਲ ਦੇ ਉੱਤੇ ਹੱਥ ਰੱਖ ਕੇ ਇਹਨਾਂ ਨੂੰ ਸੁਣਦੇ ਸੀ, ਕਿਉਂਕਿ ਉਸ ਸਮੇਂ ਉਹ ਸੂਬੇ ਦੇ ਮੁੱਦੇ ਚੱਕਦੇ ਸੀ, ਗੱਲ ਕਰਦੇ ਸੀ ਤਰਕ ਦੇ ਨਾਲ। ਤੇ ਉਹ ਤੋਂ ਬਾਅਦ ਮੈਨੂੰ, ਮੈਂ ਉਦਣ ਦਾ ਕਿਹਾ ਹੋਇਆ, ਮੈਨੂੰ ਅੱਜ ਵੀ ਚੇਤੇ ਆ, ਚਾਹੇ ਪ੍ਰੋਗਰਾਮ ਕੱਢ ਕੇ ਦੇਖ ਲਿਓ ਉਸ ਦਿਨ ਦਾ ਜਿੱਦਣ ਇਹਨਾਂ ਨੇ ਸਹੁੰ ਚੱਕੀ ਹੈ, ਤਾਂ ਮੈਂ ਕਿਹਾ ਜਿਹੜੇ ਕੰਮ ਪਿਛਲੀਆਂ ਸਰਕਾਰਾਂ ਦੇ ਵਿੱਚ ਨਹੀਂ ਹੋਏ ਨਾ, ਉਹ ਮਾਨ ਸਾਹਿਬ ਦੇ ਮੋਢੇ ਦੇ ਉੱਤੇ ਰੱਖ ਕੇ BJP ਨੇ ਸਾਰੇ ਹੀ ਕੱਢ ਕੇ ਲੈ ਜਾਣੇ ਜੀ, ਕੱਢ ਕੇ ਲੈ ਗਏ ਜੀ, ਜੀਰੋ ਕਰ ਦਿੱਤਾ ਦੇਖ ਲਓ, ਹੀਰੋ ਤੋਂ ਜੀ ਇੱਕ ਮੁੱਖ ਮੰਤਰੀ ਦਾ ਇੱਕ ਦੇ ਕੇ ਜੀ, ਸੀਟ ਦੇ ਕੇ ਬਸ। ਇਹਦੇ ਨਾਲੋਂ ਤਾਂ ਮੈਂ ਕਈ ਵਾਰੀ ਕਿਹਾ ਕਿ MP ਵੱਡਾ ਸੀਗਾ, ਮੁੱਖ ਮੰਤਰੀ ਕੀ ਕਰਨਾ ਸੀ।
1: ਸਹੀ ਗੱਲ ਹੈ, ਸਹੀ ਗੱਲ ਤੁਹਾਡੀ, ਬਿਲਕੁਲ ਬਿਲਕੁਲ। ਬਾਕੀ ਮੈਂ ਗੱਲ ਹੋਰ ਕਹੂੰਗਾ ਵੀ ਜਿੰਨਾ ਜੁਡੀਸ਼ੀਅਰ ਦੇ ਵਿੱਚ ਉਹ ਕਹਿੰਦੇ ਨਾ ਵੀ ਜਾਂ ਤਾਂ ਵਾਹ ਪਿਆ ਜਾਣੀ ਹੈ ਤੇ ਰਾਹ ਪਿਆ ਜਾਣੀ,
0: ਰਾਹ ਪਿਆ ਜਾਣੀ ਹੈ ਜੀ।
1: ਮੈਂ ਅੱਜ ਤੱਕ ਇਹਨਾਂ ਕੰਮਾਂ ਚ ਕਦੀ ਪਿਆ ਨੀ ਗਾ
0: ਜੀ,
1: ਹੁਣ ਮੇਰਾ ਖੁਦ ਆਪਦੇ ਬੇੜੀ ਦਾ ਕੇਸ ਪਿਆ
0: ਜੀ,
1: ਤੇ ਇਹ ਦੇਖ ਲੋ ਹੁਣ ਮੈਨੂੰ ਵੀ 2-4 ਵਾਰੀ ਉੱਥੇ ਜਾਣਾ ਪਿਆ ਬੇੜੀ ਦੇ ਨਾਲ।
0: ਬਿਲਕੁਲ
1: ਭਾਜੀ, ਮੈਂ ਕਹਿੰਦਾ ਆਮ ਲੋਕ ਇੰਨੇ ਕ ਖੱਜਲ ਖੁਆਰ ਹੁੰਦੇ ਨਾ, ਤੁਹਾਨੂੰ ਮੈਂ ਦੱਸ ਨੀ ਸਕਦਾ ਭਾਜੀ।
0: ਬਿਲਕੁਲ ਹੈ ਜੀ, ਬਿਲਕੁਲ ਬਿਲਕੁਲ ਹੈ।
1: ਦੇਖੋ ਆਮ ਲੋਕਾਂ ਨੂੰ ਪਤਾ ਹੀ ਨੀ ਹੈਗਾ, ਵਕੀਲ ਬੈਠੇ ਆ, ਮੁਨਸ਼ੀ ਨੂੰ ਭੇਜ ਦਿੰਦੇ ਆ, ਆਪੇ ਤਰੀਕ ਪਵਾ ਲੈਂਦੇ ਆ, ਆਪਾਂ ਕਹਿ ਦਿੰਦੇ ਵੀ ਤਰੀਕ ਪੇ ਤਰੀਕ, ਤਰੀਕ ਪੇ ਤਰੀਕ।
0: ਬਿਲਕੁਲ ਹੈ ਜੀ,
1: ਉਹ ਤਰੀਕਾ ਆਪ ਹੀ ਭਾਈ ਉਹਨਾਂ ਦੀਆਂ, ਦੇਖੋ ਤੁਸੀਂ
0: ਜੀ। ਬਿਲਕੁਲ ਹੈ ਜੀ,
1: ਇਮਾਨਦਾਰੀ ਕਿੱਥੇ ਵੀ ਹੋਏਗੀ
0: ਜੀ,
1: ਠੀਕ ਹੈ। ਸਾਡੇ ਸੈਨਿਕ ਸਾਹਿਬ ਬਹੁਤ ਵਧੀਆ, ਸਾਨੂੰ ਵੀ ਸੁਝਾਅ ਕਈ ਵਾਰ ਦੇ ਦਿੰਦੇ ਆ
0: ਜੀ,
1: ਚੰਗੀ ਸੋਚ ਵਾਲੇ ਬੰਦੇ ਨੇ, ਆਪਾਂ ਇਹ ਨੀ ਕਹਿੰਦੇ ਵੀ ਸਾਰੇ ਇੱਕੋ ਜੁੱਕੇ ਸਾਰੇ ਮਾੜੇ ਆ, ਪੰਜੇ ਉਂਗਲਾਂ ਇੱਕੋ ਜੁੱਕੇ ਨੀ ਹੁੰਦੀਆਂ
0: ਜੀ,
1: ਬਹੁਤ ਲੋਕ ਚੰਗੇ ਵੀ ਹੁੰਦੇ ਆ ਇਸੇ ਦੇ ਵਿੱਚ ਹੀ।
0: ਸਾਡੇ ਤਾਂ ਜੀਰਾ ਸਾਹਿਬ ਆਪਣੇ ਬਜ਼ੁਰਗਾਂ ਨੇ ਕਚਹਿਰੀਆਂ ਦੇ ਵਿੱਚ ਅੱਧੀ ਉਮਰ ਤੋਂ ਵੱਧ ਕੱਢ ਦਿੱਤੀ, 50-50, 55-55 ਸਾਲ ਤਾਂ ਕਚਹਿਰੀਆਂ ਦੇ ਵਿੱਚ ਫੈਸਲੇ ਹੋਣ ਨੂੰ ਲੱਗ ਗਏ, ਜਿਹੜੇ ਕੇਸ ਚੱਲ ਵੀ ਨਹੀਂ ਸਕਦੇ ਸੀ ਬਾਅਦ ਦੇ ਵਿੱਚ, ਕਹਿ ਸਕਦੇ ਆ ਕਿ ਜੱਜ ਆਖਰੀ ਦਿਨ ਜਦੋਂ ਫੈਸਲਾ ਸੁਣਾਉਂਦਾ ਉਹ ਅੱਗਿਓਂ ਪਤਾ ਕੀ ਕਹਿੰਦਾ, 11 ਸਾਲ ਬਾਅਦ ਜਦੋਂ ਕੇਸ ਚੱਲਦਾ ਤੇ ਫੈਸਲਾ ਆਉਂਦਾ, ਕਹਿੰਦਾ ਇਹ ਤਾਂ ਕੇਸ ਬੜੀ ਬਣਦਾ ਸੀ, ਕੇਸ ਚੱਲ ਕੀਤਾ ਗਿਆ ਇੱਦਾਂ, 11 ਸਾਲ ਤੂੰ ਕੀ ਕਰਦਾ ਰਿਹਾ ਬੈਠਾ ਉੱਥੇ,

0: ਵੀ ਜਦੋਂ ਸਰਕਾਰਾਂ ਦੇ ਇੱਕ ਦੂਜੇ ਤੇ ਪਟੀਸ਼ਨ ਲਾਦੇ ਵੀ ਇਹਨਾਂ ਦਾ ਇਲੈਕਸ਼ਨ ਨਜਾਇਜ਼ ਆ,
1: ਜੀ
0: ਉਹ ਕਿੰਨੇ ਸਾਲ ਚੱਲਦਾ ਰਹਿੰਦਾ ਵਾ? ਉਹ ਬੰਦੇ ਜਿਹਨੇ ਕੇਸ ਕੀਤਾ ਹੁੰਦਾ ਵਾ ਇੱਕੋ ਪਾਰਟੀ
1: ਜੀ
0: ਚ ਆ ਜਾਂਦੇ ਆ, ਸਾਡੇ
1: ਬਿਲਕੁਲ ਜੀ
0: ਅੰਮ੍ਰਿਤਸਰ ਦੇ ਸੋਨੀ ਜੀ ਤੇ ਨਵਜੋਤ ਸਿੱਧੂ ਜੀ
1: ਜੀ
0: ਦੋਨੋਂ ਕਾਂਗਰਸ ਚ, ਬਾ ਜੋ ਵੀ ਕਾਂਗਰਸ ਚ ਉਹ ਵੀ ਕਾਂਗਰਸ ਚ, ਤੇ ਦੱਸੋ ਫੈਸਲਾ ਕੋਰਟ ਕੇਸ ਤਾਂ ਵੀ ਚੱਲੀ ਜਾਂਦਾ, ਕੀ
1: ਬਿਲਕੁਲ
0: ਕਹਿਣਾ
1: ਜੀ
0: ਤੁਸੀਂ?
1: ਬਿਲਕੁਲ ਆ ਜੀ, ਉਹ ਪਾਤਰ
0: ਐਵੇਂ
1: ਸਾਹਿਬ
0: ਨੀ
1: ਦੀਆਂ
0: ਕਹਿੰਦੇ
1: ਲਾਈਨਾਂ ਨੇ
0: ਵੀ
1: ਮੈਨੂੰ ਪੂਰੀਆਂ
0: ਉਹ
1: ਯਾਦ ਨਹੀਂ, ਕਹਿੰਦੇ ਬੰਦੇ ਉਹ
0: ਬਿਰਖ ਹੋ ਗਏ, ਬਿਰਧ ਹੋ ਗਏ ਆ,
1: ਬਿਰਧ ਹੋ ਗਏ, ਰੁੱਖ ਬਣ ਗਏ ਜੀ, ਖੜਦੇ ਖੜੇ ਉੱਥੇ ਉਡੀਕਦੇ ਉਡੀਕਦੇ।
0: ਹਾਂਜੀ
1: ਜੀ
0: ਅਦਾਲਤਾਂ ਦੇ ਵਿੱਚ ਕੇਸ
1: ਬਿਲਕੁਲ ਆ ਜੀ,
0: ਚੱਲਦੇ ਚੱਲਦੇ।
1: ਬਿਲਕੁਲ ਆ ਜੀ
0: ਪਰ ਭਾਜੀ ਇੱਕ ਗੱਲ ਹੈਗੀ ਆ,
1: ਜੀ
0: ਜੇ ਆਮ ਘਰੇਲੂ ਕੇਸ ਜੇ ਕੋਈ ਨਵੇਂ ਲੱਗਦੇ ਨਾ ਘਰੇਲੂ,
1: ਹਾਂ ਜੀ
0: ਖਾਸ ਕਰਕੇ ਲੇਡੀ ਦੇ,
1: ਜੀ
0: ਇਹਨਾਂ ਨੂੰ ਕਾਨੂੰਨ ਬਣਾਉਣਾ ਚਾਹੀਦਾ ਵੀ ਵੱਧ ਤੋਂ ਵੱਧ 5 ਜਾਂ 7, ਹੱਦ
1: ਜੀ
0: 5-7 ਦੇ ਵਿੱਚ ਨਾ ਫੈਸਲਾ ਓਕੇ ਹੋ ਜਾਣਾ ਚਾਹੀਦਾ।
1: ਵੈਸੇ ਦੇਖਿਆ ਜਾਵੇ ਜਿਹੜੇ ਡਿਵੋਰਸ ਵਗੈਰਾ ਦੇ ਕੇਸ ਆ, ਪਿਛਲੇ ਸਮੇਂ ਤੋਂ ਮੈਂ ਜਰੂਰ ਨੋਟ ਕੀਤਾ, ਸ਼ਾਇਦ ਉਹ ਜਲਦੀ ਹੈਂਡਲ ਹੋਣ ਲੱਗ ਗਿਆ, 2.5-3 ਸਾਲਾਂ ਦੇ ਵਿੱਚ ਉਹ ਫੈਸਲਾ ਸੁਣਾ ਦਿੰਦੇ ਆ ਜੀ, ਪਹਿਲਾਂ ਕਾਫੀ ਸਮਾਂ ਲਾ
0: ਭਾਜੀ
1: ਦਿੰਦੇ ਸੀ।
0: ਮੈਂ ਤਾਂ ਕਹਿੰਦਾ 2.5-3 ਸਾਲ ਵੀ ਬਹੁਤ ਆ,
1: ਹਾਂ ਬਹੁਤ ਆ ਜੀ, ਹਾਂ ਸਾਲ ਖਾਂ ਤੇ 6 ਮਹੀਨਿਆਂ ਚ ਕਰ ਦੇਣਾ ਚਾਹੀਦਾ
0: ਬਹੁਤ ਜ਼ਿਆਦਾ ਵਾ।
1: ਜੀ
0: ਮੈਂ ਤਾਂ ਕਹਿੰਦਾ ਤੁਹਾਨੂੰ ਵੱਧ ਹੱਦ ਸਾਲ ਜਾਂ 6 ਮਹੀਨੇ 8 ਮਹੀਨੇ ਚ
1: ਬਿਲਕੁਲ ਹੈ ਜੀ,
0: ਏਦਾਂ ਦੇ ਕੇਸ ਕਿਹਦੀ ਕਰਦੇ, ਨਾਲੇ ਭਾਰ ਵੀ ਘਟਦਾ ਨਾ ਅਦਾਲਤਾਂ ਦਾ।
1: ਜੀ ਹਾਂਜੀ ਬਿਲਕੁਲ ਹੈ ਜੀ,
0: ਜਿੰਨੇ ਕੇਸ ਇਹ ਜਲਦੀ ਨਿਬੜਨਗੇ ਏਦਾਂ ਦੇ, ਉਹਨਾਂ ਨੇ ਭਾਰ ਘਟਣਾ,
1: ਭਾਰ ਘਟਣਾ ਬਿਲਕੁਲ।
0: ਮੈਨੂੰ ਤਾਂ ਲੱਗਦਾ ਇਹ ਆਪ ਹੀ ਨੀ ਚਾਹੁੰਦੇ
1: ਜੀ
0: ਬਈ ਏਦਾਂ ਦੇ ਕੇਸ ਖਤਮ ਹੋਣ।
1: ਬਿਲਕੁਲ ਹੈ ਜੀ ਬਿਲਕੁਲ,
0: ਜਿੰਨੀ ਵਾਰ ਜਾਣਗੇ ਓਨੀ ਵਾਰ ਮੁਨਸ਼ੀ ਜੀ ਨੂੰ ਹਰ ਵਾਰੀ ਨਮਸਤੇ ਕਰਕੇ ਆਉਣੀ ਪੈਣੀ ਚਾਹ ਪਾਣੀ।
1: ਮੈਂ ਤਾਂ ਫਾਦਰ ਉਹਨਾਂ ਨੂੰ ਕਈ ਵਾਰੀ ਹੱਸਦਾ ਹੁੰਦਾ ਸੀ, ਆਪਣੇ ਜੀਰਾ ਸਾਹਿਬ, ਮੈਂ ਨਾ ਫਾਦਰ ਸਾਹਿਬ ਨੂੰ ਹੱਸਦਾ ਹੁੰਦਾ ਸੀ, ਸਾਡਾ ਜਿਹੜਾ ਪਹਿਲਾ ਵਕੀਲ ਸੀ ਨਾ ਜੀ, ਉਹ ਵੀ ਮਰ ਮੁੱਕ ਗਿਆ, ਚੱਲੀ ਜਾਂਦਾ ਜੀ, ਉਹਦਾ ਮੁੰਡਾ ਵੀ ਵਕੀਲ ਬਣ ਗਿਆ ਜੀ, ਉਹਨੇ ਉਹ ਅੱਗੇ ਤੋਂ ਅੱਗੇ ਜੀ, ਅੱਗੇ ਤੋਂ ਅੱਗੇ ਜੀ।
0: ਸਾਡੀਆਂ ਕੋਰਟਾਂ ਦੇ ਜੀ, ਧੰਨਵਾਦ ਜੀ, ਬਹੁਤ ਬਹੁਤ ਟਾਈਮ ਦੇਣ ਨੂੰ,
1: ਥੈਂਕ ਯੂ ਜੀ, ਥੈਂਕ ਯੂ ਜੀਰਾ ਸਾਹਿਬ, ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਹ ਸਾਂ ਜੀ ਰਜਿੰਦਰ ਜੀਰਾ ਜੀ, ਤੇ ਅਗਲੀ ਲਾਈਨ ਦੇ ਉੱਤੇ ਮੁਹੰਮਦ ਜੀ ਨੇ, ਫਿਰ ਆਪਾਂ ਚੰਦ ਦੇ ਉੱਤੇ ਚੱਲਦੇ ਆ, ਦੇਖਦੇ ਕਿਹਦਾ ਕਬਜ਼ਾ। ਤੇ ਮੁਹੰਮਦ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
2: ਜੀ ਸਤਿ ਸ੍ਰੀ ਅਕਾਲ ਵੀਰ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋਤ ਭਾਈ ਮਾਨ ਮਤੇ ਸੋਤੇ ਜਿਹੜੇ ਹੈਗੇ ਆ ਰੇਡੀਓ ਦੁਆਬਾ ਤੇ, ਇਸ ਵੇਲੇ ਤਸ਼ਰੀਫ ਫਰਮਾ ਸਾਰਿਆਂ ਨੂੰ, ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ,
2: ਹਮੇਸ਼ਾ ਚੜ੍ਹਦੀ ਕਲਾ ਚ।
1: ਜੀ ਹਾਂ ਜੀ, ਜੀ ਹਾਂ ਜੀ
2: ਜੀ ਜੀ ਤੇ ਬਹੁਤ ਸੋਹਣੀ ਆਪਣੇ ਜੀਰਾ ਸਾਹਿਬ ਤਬਾਦਲਾ ਖਿਆਲ ਕਰ ਰਹੇ ਸੀ, ਤੇ ਤੁਸੀਂ ਨਾਲ ਕਰ ਰਹੇ ਸੀ ਤਬਾਦਲਾ ਖਿਆਲ, ਬਹੁਤ ਬਿਲਕੁਲ। ਦੇਖੋ ਜੀ, ਗੱਲਾਂ ਚੋਂ ਗੱਲਾਂ ਨਿਕਲਦੀਆਂ, ਫਿਰ ਗੱਲਾਂ ਦੇ ਵਿੱਚੋਂ ਹੱਲ ਵੀ ਨਿਕਲੀ ਜਾਂਦੇ ਆ, ਹੈ
1: ਬਿਲਕੁਲ,
2: ਕਈ ਮਸਲੇ ਮਸਾਇਲ ਹੱਲ ਵੀ ਹੋਈ ਜਾਂਦੇ ਆ,
1: ਹੋਈ ਜਾਂਦੇ ਆ ਜੀ।
2: ਤੇ ਬਿਲਕੁਲ ਇਸ ਵੇਲੇ ਜੋ ਮੌਜੂਦਾ ਸੂਰਤ ਹਾਲ ਆ, ਸੂਰਤ ਹਾਲ ਜਿਹੜੀ ਹੈਗੀ ਆ, ਉਹ ਵਾਲਾ ਹੈ ਤਾਂ ਨਾਜੁਕ ਹੀ ਕਹਿ ਸਕਦੇ ਆਪਾਂ, ਜਿਸ ਤਰ੍ਹਾਂ ਦਾ ਅਸੀਂ ਵੈਸੇ ਉਮੀਦ ਰੱਖਦੇ ਹੈਗੇ ਆ ਵੀ ਬਈ ਵਾਕਈ ਅੱਗੋਂ ਜਿਹੜਾ ਹੈਗਾ ਹਰ ਇਨਸਾਨ ਰੱਖਦਾ
1: ਜੀ,
2: ਉਮੀਦ ਰੱਖਦੇ ਬਿਹਤਰ ਜਿਹੜਾ ਹੈਗਾ ਅੱਗੋਂ ਵਕਤ ਆਵੇ, ਤੇ ਕਹਿੰਦੇ ਇੱਕ ਆਸ ਦੇ ਨਾਲ ਹੀ ਦੁਨੀਆਂ ਜੀਂਦੀ ਹੈ,
1: ਬਿਲਕੁਲ
2: ਆਸ ਜਿਹੜੀ ਹੈਗੀ ਆ, ਉਮੀਦ ਦੇ ਨਾਲ ਦੁਨੀਆਂ, ਉਮੀਦ ਤੇ ਦੁਨੀਆਂ ਖੜੀ ਹੈ
1: ਜੀ,
2: ਜੇ ਉਮੀਦ ਹੀ ਨਾ ਹੋਵੇ ਤਾਂ ਫਿਰ ਖਤਮ ਹੋ ਜਾਂਦਾ ਨਾ ਹੱਥ,
1: ਬਿਲਕੁਲ ਹੈ।
2: ਤੇ ਬਿਨਾਂ ਮਕਸਦ ਤੋਂ ਵੀ ਵੀਰ ਭੁਪਿੰਦਰ ਜੀ ਇਸ ਦੁਨੀਆਂ ਚ ਕੁਛ ਨੀ, ਕਹਿੰਦੇ ਨਾ ਹਰ ਸ਼ਾਇਦ ਪਿੱਛੇ ਮਕਸਦ ਹੈ, ਜੇ ਜੇ ਆਪਣਾ ਮਕਸਦ ਹੀ ਹੈ ਨੀ, ਜੇ ਹੁਣ ਦਿਨ ਰਾਤ ਬਣੇ ਤਾਂ ਉਹਦਾ ਮਕਸਦ ਹੈਗਾ ਹਨਾ, ਜੇ ਆਪਣਾ ਹੋਸਪਿਟਲ ਬਣੇ ਤਾਂ ਉਹਦੇ ਪਿੱਛੇ ਮਕਸਦ ਆ। ਹੁਣ ਸਰਕਾਰਾਂ ਦੀਆਂ ਗੱਲਾਂ ਚੱਲੀ ਜਾਂਦੀਆਂ, ਲੈ ਵੀ ਹੁਣ ਫਲਾਣੇ ਨੇ ਬੰਨਾ, ਧਮਕਾਣੇ ਨੇ ਬੰਨਾ, ਚਲੋ ਜੋ ਵੀ ਆ, ਲੈ ਵੀ ਵੋਟਾਂ ਆ ਗਈਆਂ,
1: ਬਿਲਕੁਲ,
2: ਇਹ ਵੀ ਇਹਦੇ ਪਿੱਛੇ ਵੀ ਮਕਸਦ ਹੀ ਆ,
1: ਐਵੇਂ
2: ਬਿਨਾਂ ਮਕਸਦ ਤੋਂ ਤਾਂ ਹੈ ਨੀ ਨਾ, ਵੋਟਾਂ ਆ ਗਈਆਂ ਤਾਂ ਉਹਦੇ ਪਿੱਛੇ ਵੀ ਮਕਸਦ ਹੈਗਾ,
1: ਬਿਲਕੁਲ ਹੈ ਜੀ।
2: ਤੇ ਇਹ ਚੀਜ਼ਾਂ ਹੈਗੀਆਂ, ਮਕਸਦ ਤਾਂ ਹੈ ਆ, ਪਰ ਗੱਲਾਂ ਉਹੀ ਆ ਜਿਹੜਾ ਹੈਗਾ ਵੀ ਕੁਛ ਰਿਜ਼ਲਟ ਵਧੀਆ ਨਿਕਲੇ ਜਿਹੜਾ ਹੈਗਾ, ਲੇਕਿਨ ਚੇਂਜ ਇਜ਼ ਦਾ ਲਾ ਆਫ ਨੇਚਰ, ਹਾਂ ਚੇਂਜ ਤਾਂ ਹੈ ਆ, ਕਹਿੰਦੇ ਉੱਪਰ ਵਾਲਾ ਵੀ ਜਿਹੜਾ ਹੈਗਾ ਹਰੇਕ ਨੂੰ ਮੌਕਾ ਦਿੰਦਾ ਹੈਗਾ, ਲੇਕਿਨ ਜਦੋਂ ਕੋਈ ਨਹੀਂ ਬਦਲਦਾ ਤਾਂ ਫਿਰ ਉਹਦੀ ਜਗ੍ਹਾ ਤੇ ਉਹ ਦੂਸਰੇ ਲੋਕ ਲੈ ਆਉਂਦਾ
1: ਜੀ, ਬਿਲਕੁਲ,
2: ਇਹ ਨਿਜ਼ਾਮ ਹੈਗਾ, ਇਹ ਨਿਜ਼ਾਮ ਉੱਪਰ ਵਾਲੇ ਦਾ ਹੈਗਾ
1: ਜੀ,
2: ਉਹ ਮੌਕਾ ਜ਼ਰੂਰ ਦਿੰਦਾ ਹੈਗਾ ਹਰੇਕ ਨੂੰ, ਪਰ ਇਹ ਵੀ ਨਾਲ ਉਹਦੀ ਉਹਦਾ ਕਾਨੂੰਨ ਵੀ ਆ ਵੀ ਭਾਈ ਜਿਹੜਾ ਹੈਗਾ ਸਹੀ ਢੰਗ ਨਾਲ ਚੱਲੀ, ਤੇ ਜੇ ਨਾ ਸਹੀ ਢੰਗ ਨਾਲ ਕੋਈ ਨਹੀਂ ਚੱਲਦਾ ਜਾਂ ਜਿਹੜਾ ਹੈਗਾ ਆਵਾਮ ਉਹੀ ਉਸ ਉਹੀ ਬੁਰਾ ਹਾਲ ਬੌਂਕੇ ਦਿਹਾੜੇ ਤੇ ਰੋਂਡਾ ਰੋਂਦਾ ਪਿੱਟਦਾ ਆਵਾਮ, ਫਿਰ ਮਾਲਕ ਸੱਚਾ ਵੀ ਉੱਤੇ ਕਹਿੰਦਾ ਯਾਰ ਇਹਨੂੰ ਇੱਕ ਸਾਈਡ ਤੇ ਕਰਦੇ ਹੈਗੇ, ਹੁਣ ਦੂਸਰਾ ਲੈ ਕੇ ਆਉਂਦੇ ਹਨਾ,
1: ਬਿਲਕੁਲ।
2: ਇਸ ਕਰਕੇ ਕਹਿੰਦੇ ਹੈਗੇ ਆ ਵੀ ਹਮੇਸ਼ਾ ਜਿਹੜਾ ਹੈਗਾ ਸਾਨੂੰ ਡਰ ਜਾਣਾ ਚਾਹੀਦਾ ਉੱਪਰ ਵਾਲੇ ਕੋਲ, ਜਿਵੇਂ ਕਿ ਡਰਨ ਦਾ ਹੱਕ ਹੈਗਾ ਸਾਨੂੰ ਜਿਹੜਾ ਹੈਗਾ ਆਵਾਮ ਦੇ ਖਿਆਲ, ਉਹਨਾਂ ਦੇ ਹੱਕ ਹਕੂਕ ਜਿਹੜੇ ਹੈਗੇ ਉਹਨਾਂ ਦਾ ਖਿਆਲ ਰੱਖਣਾ ਚਾਹੀਦਾ, ਮੁਸ਼ਕਲਾਂ ਹੱਲ ਕਰੋ, ਹੈਂ ਅੱਜ ਤੁਸੀਂ ਕਿਸੇ ਦੀਆਂ ਮੁਸ਼ਕਿਲਾਂ ਹੱਲ ਕਰੋਗੇ ਕੱਲ ਨੂੰ ਤੁਹਾਡੀਆਂ ਵੀ ਮਾਲਕ ਸੱਚਾ ਕਰ ਦੇਗਾ, ਅੱਜ ਤੁਸੀਂ ਕਿਸੇ ਦਾ ਸਾਥ ਦਓਗੇ ਕੱਲ ਨੂੰ ਮਾਲਕ ਸੱਚਾ ਵੀ ਤੁਹਾਡਾ ਸਾਥ,
1: ਬਿਲਕੁਲ।
2: ਤੇ ਇਹ ਚੀਜ਼ਾਂ ਹੈਗੀਆਂ ਹਮੇਸ਼ਾ ਜਿਹੜਾ ਹੈਗਾ ਆਪਣਾ ਜੀਣਾ ਕਾਹਦਾ ਹੁੰਦਾ, ਖਾ ਲੋ ਪੀ ਲੋ ਮੌਜ ਕਰ ਲੋ, ਇਹ ਕਾਹਦੀ ਜ਼ਿੰਦਗੀ ਹੈ ਬਈ?
1: ਬਿਲਕੁਲ,
2: ਆਪ ਆਪ ਖਾ ਲੋ ਪੀ ਲੋ ਮੌਜ ਕਰ ਲੋ ਤੇ ਬਾਕੀ ਬਾਕੀ ਜਾਣ ਖੂਹ ਦੇ ਵਿੱਚ, ਇਹ ਨਹੀਂ ਹੁੰਦਾ। ਦੂਸਰਿਆਂ ਦਾ ਵੀ ਸਾਡੀ ਇੱਕ ਜ਼ਿੰਮੇਵਾਰੀ ਹੈ, ਕੱਲ ਨੂੰ ਪਕੜ ਹੋ ਜਾਣੀ ਸਾਡੀ ਵੀ, ਦੂਸਰਿਆਂ ਦੀ ਵੀ ਸਾਡੀ ਇੱਕ ਰਿਸਪੋਂਸੀਬਿਲਟੀ ਆ ਕਿ ਭਾਈ ਆਪ ਤੇ ਤਰ ਗਿਆ ਤੇ ਦੂਸਰੇ ਜਿਹੜੇ ਹੈਗੇ ਉਹਨਾਂ ਨੂੰ ਵੀ ਲੈ ਕੇ ਤਰੇ ਕੇ ਜਾਂ ਉਹ ਡੁੱਬ ਕੇ ਮਰ ਗਏ,
1: ਹਨਾ,
2: ਉਹਨਾਂ ਨੂੰ ਵੀ ਨਾਲ ਲੈ ਕੇ ਤਰੋ, ਫਿਰ ਹੀ ਨਜ਼ਾਰਾ ਹੈ ਨਾ।
1: ਬਿਲਕੁਲ
2: ਹੈਗੀਆਂ ਤੇ ਬਾਕੀ ਜਿਹੜਾ ਹੈਗਾ ਬਹੁਤ ਵਧੀਆ, ਤੁਹਾਡਾ ਪ੍ਰੋਗਰਾਮ ਬੜਾ ਵਧੀਆ ਹੁੰਦਾ ਹੈਗਾ, ਜਿਹੜਾ ਹੈਗਾ ਬਹੁਤ ਹੀ ਕਾਬਲੇ ਤਾਰੀਫ ਹੈਗਾ,
1: ਸ਼ੁਕਰੀਆ।
2: ਤੇ ਲਓ ਜੀ ਫਿਰ ਥੋੜਾ ਜਿਹਾ ਆਪਾਂ ਕੋਈ ਜਿਹੜਾ ਹੈਗਾ ਸੂਫੀ ਕਲਾਮ ਦੇ ਨਾਲ ਸ਼ੁਰੂ ਕਰ ਦਿੰਦਾ ਹੈਗਾ
1: ਜੀ।
2: ਜੀ ਜੀ ਛੱਡ ਹੀ ਸਭਾਂ ਦੀਆਂ ਗੱਲਾਂ

0: क्या बात है जी, बहुत खूब, बहुत खूब,
1: थैंक यू सो मच,
0: थैंक यू जी, बहुत बहुत शुक्रिया जी। दोस्तों ऐसा जी, मोहम्मद जी जुड़े सी थे अपनी गलबात दे नाल नाल, थोड़ा जा नाल गीत संगीत भी साझा करके गए ने। लाइना दोस्तों तुहाडे लई भी खुलियां है, +358 44 976 19 बार स्टूडियो का नंबर है। खबर थोड़िया जी होर साझियां करके विदेशी ते एक दो रिपोर्टां ने उन्हां दी सांझ पा के कनेडा दी, ते अगे आपां फिर आग्या वल नूं वधांगे। जे कॉल करनी चाहुंदे हो तां निघा स्वागत है, +358 44 976 19 बार स्टूडियो दा नंबर है। नाल दी नाल तुहानूं लिखिया भी दिख रहा है जी ते पोस्टर दे विच। इसे तरह प्रोग्रामां नूं सपोर्ट कीता है हरविंदर जौल भैन जी, जगदेव संधू बाई जी, सिकंदर सिंह औजला जी, महेश जी, भान सिंह गरेवाल जी, सुरेंद्र कौर माल जी, मान सिंह सैनी साहब, भान सिंह गरेवाल होना दा बहुत बहुत शुक्रिया ते धन्नवाद है। बेअंत संधु जी, जगतार भारत जी ते अपने सारे दोस्त सज्जन होर नवे जुड़ रहे ने ते सत श्री अकाल भेज रहे हैं। सब नूं दोस्तां नूं निघा स्वागत है जी। ते जिहड़े लेट दोस्त जुड़े ने ते लेट अज मैं भी जुड़े हां जी तकरीबन 40 मिनट, ते जिन्ना भी आपां चलो कोशिश करदे हां, 1.5 घंटे दा प्रोग्राम कंप्लीट हो गया ते आपां होर 15-20 मिनट लाउण दी कोशिश करदे हां, उस तों बाद अग्गे वल नूं वधांगे। होर मुझे छड्डो, हुण तां कहिंदे चंद वी साडा है। ट्रंप ने पोस्ट पा के नवीं ही चर्चा छेड़ के रख दित्ती है। ट्रंप ने अपने सोशल मीडिया प्लेटफार्म ट्रूथ सोशल दे उत्ते इक नवां ते हैरान करन वाला दावा कर दिता। उन्हां अपनी पोस्ट दे विच लिखिया कि चंद्रमा ते अमेरिका दा है, ते ट्रंप ने चंद दीआं तस्वीरां दे नाल अमेरिकी झंडा लगाउंदे हुए लिखिया चंद साडा है। इस पोस्ट तों बाद अंतरराष्ट्री पद्धर दे उत्ते नवीं चर्चा छिड़ गई। ट्रंप ने अपनी पोस्ट दे लई विच जिहड़ा सी कई AI जनरेटड जिहड़ियां तस्वीरां शेयर कीतियां ने। इस दे नाल ही उन्हां ने स्ट्रेट आफ हॉर्मुज दे उत्ते भी अमेरिका दा कब्जा होण दा दावा कर दिता है। व्हाइट हाउस दे वल्लों ट्रंप दीआं सुपर हीरो अते US स्पेस फोर्स दे नाल जुड़ियां कुछ AI तस्वीरां भी शेयर कीतियां गईआं ने। चंद वाले दावे तों इलावा ट्रंप ने अमेरिकी सूबे न्यू मैक्सीको दा नां भी जिहड़ा बदल के न्यू अमेरिका रखण दा जिहड़ा सुझा दिता है। इस तों पहलां ओह जिहड़ा सी लेक ओंटारियो दा जिहड़ा नाम लेक अमेरिका ते स्ट्रेट आफ हॉर्मुज दा नाम ट्रंप स्ट्रेट रखण दीआं जिहड़ियां गल्लां भी कर चुकिआ है। न्यू मैक्सीको दी गवर्नर जिहड़ी है मिशेल लुजान ग्रिशम ने जिहड़ा इस ट्रंप दे इस प्रस्ताव नूं खारज करदिआं कह दिता है कि सूबे दा नां अमेरिका दे बनन तों ही वी जिहड़ा पहलां दा है, ना कि अमेरिका दा। उन्हां दोष लाया कि ट्रंप दे वल्लों अजिहे बयान वध रही महंगाई अते गैस दीआं कीमतां वर्गे असल मुद्दिआं तों ध्यान जिहड़ा जनता दा भटकाउण दे लई दित्ते जा रहे है। 1967 दी आउटरस स्पेस ट्रीटी जिहड़ी है जिसदे उत्ते अमेरिका सने 100 तों वध देशां ने दस्तखत कीते होए ने, उहदे अनुसार कोई भी देश चंद्रमा जां किसे होर खंगोली पिंड दे उत्ते अपने राष्ट्रीय कब्जे दा दावा नहीं कर सकदा है। अजिहे दे विच ट्रंप दे वल्लों चंद नूं लै के दित्ता गया इह बयान नवीं चर्चा जिहड़ी है छेड़ रिहा है। ते इसे तरह ट्रंप दा वड्डा एक्शन जिहड़ा 125 करोड़ दे बजट दे नाल वोटर सूची दी जांच शुरू कर दित्ती है। भारत दे जिहड़ा संबंध दे नाल देखिया जावे तां जिवें कि SIR उत्थे चलदी है, इसे तरह हुण ट्रंप ने $125 करोड़ दा बजट दे दित्ता है वोटर सूचियां नूं जांच करन दे लई। अमेरिका दे विच वोटर सूची दी जांच दे हुक्म दित्ते गए ने। इस दे नाल 10 लाख भारतीय मूल दे वोटरां दे नां कट्टण दा खतरा जिहड़ा पैदा हो गया। अमेरिकी राष्ट्रपति ट्रंप ने जिहड़ा इमीग्रेशन एजेंसी इमीग्रेशन एंड कस्टम्स एनफोर्समेंट नूं वोटर डाटाबेस दी जिहड़ी निगरानी दी जिम्मेवारी सौंपी है, इस दे लई लगभग 125 करोड़ रुपए दा जिहड़ा बजट जिहड़ा अलाट कीता गया। इस काम दे लई कंप्यूटर ते डिजिटल टूल्स राही राष्ट्रीय पद्धर दे उत्ते इक डाटाबेस तैयार कीता जा रहा है ते वोटरां दी जानकारी नूं कंप्यूटर दे राही इमीग्रेशन रिकॉर्ड सिटीजनशिप रिकॉर्ड ते होर सरकारी डाटा दे नाल मिलाया जा रहा है। जे किसी वोटर दे नां दे उत्ते स्पैलिंग पते जां होर जानकारी दा सरकारी रिकॉर्ड दे नाल जिहड़ा सही मिलान नहीं हुंदा ਤਾਂ ਉਨ੍ਹਾਂ ਦੀ ਜਿਹੜੀ ਮੁੜ ਤੋਂ ਡੂੰਘੀ ਜਾਂਚ ਕੀਤੀ ਜਾਵੇਗੀ। ਜੇ ਉਹ ਸਹੀ ਦਸਤਾਵੇਜ਼ ਪੇਸ਼ ਨਹੀਂ ਕਰ ਪਾਉਂਦੇ ਨੇ ਤਾਂ ਉਨ੍ਹਾਂ ਦਾ ਵੋਟਰ ਸੂਚੀ ਤੋਂ ਜਿਹੜਾ ਨਾਂ ਹਟਾ ਦਿੱਤਾ ਜਾਵੇਗਾ। ਅਮਰੀਕਾ ਦੇ ਨਿਊਯਾਰਕ, ਨਿਊ ਜਰਸੀ, ਕੈਲੀਫੋਰਨੀਆ ਤੇ ਟੈਕਸਾਸ ਵਰਗੇ ਸੂਬਿਆਂ 'ਚ ਭਾਰਤੀ ਮੂਲ ਦੇ ਵੋਟਰਾਂ ਦੀ ਵੱਡੀ ਗਿਣਤੀ ਹੈ। ਉੱਥੇ ਕੁੱਲ 26 ਲੱਖ ਭਾਰਤੀ ਮੂਲ ਦੇ ਜਿਹੜੇ ਵੋਟਰ ਨੇ ਤੇ ਟਰੰਪ ਪ੍ਰਸ਼ਾਸਨ ਜਿਹੜਾ ਇਸ ਮੁਹਿੰਮ ਦੇ ਰਾਹੀਂ ਸੇਵ ਅਮੈਰੀਕਾ ਐਕਟ ਨੂੰ ਪਾਸ ਕਰਵਾਉਣ ਦੇ ਲਈ ਸਿਆਸੀ ਜ਼ਮੀਨ ਜਿਹੜੀ ਤਿਆਰ ਕਰ ਰਿਹਾ। ਇਸ ਫੈਸਲੇ ਨੂੰ ਅਦਾਲਤ ਦੇ ਵਿੱਚ ਚੁਣੌਤੀ ਵੀ ਮਿਲੀ ਹੈ ਤੇ ਅਮਰੀਕਾ ਦੇ ਵਿੱਚ ਕੋਈ ਕੇਂਦਰੀ ਚੋਣ ਕਮਿਸ਼ਨ ਨਹੀਂ ਹੁੰਦਾ ਹੈ, ਹਰ ਸੂਬਾ ਆਪਣੇ ਨਿਯਮ ਖੁਦ ਤੈਅ ਕਰਦਾ ਹੈ। ਇਸ ਦੇ ਲਈ ਇਸ ਫੈਸਲੇ ਨੂੰ ਅਦਾਲਤਾਂ ਦੇ ਵਿੱਚ ਚੁਣੌਤੀ ਮਿਲਣਾ ਤੈਅ ਹੈ। ਟੈਕਸਾਸ ਦੇ ਵਿੱਚ ਪਹਿਲਾਂ ਵੀ 24,000 ਲੋਕਾਂ ਦੇ ਨਾਮ ਵੋਟਰ ਸੂਚੀ ਤੋਂ ਹਟਾਏ ਜਾਣ ਤੇ ਫੈਡਰਲ ਕੋਰਟ ਨੇ ਜਿਹੜਾ ਰੋਕ ਲਾ ਦਿੱਤੀ ਸੀਗੀ ਤੇ ਲੱਗਦਾ ਹੈ ਕਿ ਹੁਣ ਇਸੇ ਵਾਰੀ ਵੀ ਉਸੇ ਤਰ੍ਹਾਂ ਹੀ ਹੋਏਗਾ। ਦੂਸਰੇ ਪਾਸੇ ਅਮਰੀਕਾ ਦੇ ਵਿੱਚ ਮੇਲ ਇਨ ਵੋਟਿੰਗ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ। ਮਿਡ ਟਰਮ ਚੋਣਾਂ ਤੋਂ ਪਹਿਲਾਂ ਸੁਪਰੀਮ ਕੋਰਟ ਪਹੁੰਚ ਗਿਆ ਟਰੰਪ ਪ੍ਰਸ਼ਾਸਨ, ਕਹਿੰਦੇ ਭਾਜੀ ਧੱਕਾ। ਟਰੰਪ ਪ੍ਰਸ਼ਾਸਨ ਦੀ ਨੁਮਾਇੰਦਗੀ ਕਰ ਰਹੇ ਸੋਲਿਸਟਰ ਜਨਰਲ ਜੌਨ ਸੋਇਰ ਨੇ ਸੁਪਰੀਮ ਕੋਰਟ ਤੋਂ ਇਸ ਨਿਯਮ ਨੂੰ ਤੁਰੰਤ ਲਾਗੂ ਕਰਨ ਦੀ ਇਜਾਜ਼ਤ ਦੇਣ ਦੀ ਬੇਨਤੀ ਕਰਤੀ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਹੇਠਲੀ ਅਦਾਲਤ ਦੀ ਰੋਕ ਲਾਗੂ ਰਹੇਗੀ ਉਦੋਂ ਤੱਕ ਭੁਲੇਖਾ ਅਤੇ ਅਰਾਜਕਤਾ ਫੈਲਣ ਦਾ ਖਤਰਾ ਬਣਿਆ ਰਹੇਗਾ, ਕਿਉਂਕਿ ਲਗਾਤਾਰ ਕਈ ਰਾਜ ਮੇਲ ਬੈਲਟ ਜਾਰੀ ਕਰ ਰਹੇ ਨੇ। ਟਰੰਪ ਪ੍ਰਸ਼ਾਸਨ ਨੇ ਐਤਵਾਰ ਕੱਲ ਬੀਤੇ ਦੇ ਵਿੱਚ ਅਮਰੀਕੀ ਸੁਪਰੀਮ ਕੋਰਟ ਦੇ ਵਿੱਚ ਇੱਕ ਵਾਰ ਫਿਰ ਅਪੀਲ ਕੀਤੀ ਹੈ ਤਾਂ ਜੋ ਨਵੰਬਰ ਦੇ ਵਿੱਚ ਹੋਣ ਵਾਲੀਆਂ ਕਾਂਗਰਸੀ ਚੋਣਾਂ ਤੋਂ ਪਹਿਲਾਂ ਮੇਲ ਇਨ ਬੈਲਟ ਨੂੰ ਜਿਹੜਾ ਸੀ ਸੀਮਤ ਕਰਨ ਵਾਲੀ ਯੋਜਨਾ ਨੂੰ ਲਾਗੂ ਕੀਤਾ ਜਾ ਸਕੇ ਤੇ ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਇੱਕ ਸੰਘੀ ਜੱਜ ਨੇ ਇਨ੍ਹਾਂ ਪਾਬੰਦੀਆਂ ਦੇ ਉੱਤੇ ਰੋਕ ਵੀ ਲਗਾ ਦਿੱਤੀ ਸੀ। ਟਰੰਪ ਪ੍ਰਸ਼ਾਸਨ ਦੇ ਵਕੀਲਾਂ ਨੇ ਦੇਸ਼ ਦੀ ਸਰਵਉੱਚ ਅਦਾਲਤ ਦੇ ਵਿੱਚ ਐਮਰਜੈਂਸੀ ਅਰਜ਼ੀ ਦਾਇਰ ਕੀਤੀ ਹੈ ਤੇ ਉਨ੍ਹਾਂ ਨੇ ਅਮਰੀਕਾ ਡਾਕ ਸੇਵਾ USPS ਨੂੰ ਮੇਲ ਇਨ ਵੋਟਿੰਗ ਨੂੰ ਪਾਬੰਦੀਸ਼ੁਦਾ ਕਰਨ ਵਾਲੇ ਨਿਯਮ ਨੂੰ ਲਾਗੂ ਕਰਨ ਦੀ ਇਜਾਜ਼ਤ ਮੰਗੀ ਹੈ, ਭਾਵੇਂ ਕਿ ਕੁਝ ਅਮਰੀਕੀ ਰਾਜਾਂ ਨੇ 3 ਨਵੰਬਰ ਦੀਆਂ ਮਿਡ ਟਰਮ ਜਿਹੜੀਆਂ ਨੇ ਚੋਣਾਂ ਨੇ ਉਨ੍ਹਾਂ ਦੇ ਲਈ ਡਾਕ ਮਤ ਪੱਤਰ ਜਿਹੜੇ ਨੇ ਮੇਲ ਇਨ ਬੈਲਟ ਭੇਜਣਾ ਵੀ ਸ਼ੁਰੂ ਕਰ ਦਿੱਤੇ ਹੋਏ ਨੇ। ਬੋਸਟਨ ਸਥਿਤ ਅਮਰੀਕੀ ਜ਼ਿਲ੍ਹਾ ਜੱਜ ਇੰਦਰਾ ਤਲਵਾਨੀ ਨੇ ਨਵੇਂ ਨਿਯਮ ਨੂੰ ਲਾਗੂ ਹੋਣ ਤੋਂ ਰੋਕਣ ਵਾਲੀ ਪਾਬੰਦੀ ਨੂੰ ਅੱਗੇ ਵਧਾ ਦਿੱਤਾ ਸੀਗਾ ਤੇ ਹੁਣ ਇਸ ਗੱਲ ਦਾ ਅੰਤਮ ਫੈਸਲਾ ਸੁਪਰੀਮ ਕੋਰਟ ਦੇ ਉੱਤੇ ਨਿਰਭਰ ਜਿਹੜਾ ਰਹੇਗਾ ਤੇ ਕਰਦਾ ਹੈ ਕਿ ਪ੍ਰਸ਼ਾਸਨ ਦੀਆਂ ਮੇਲ ਇਨ ਵੋਟਿੰਗ ਪਾਬੰਦੀਆਂ ਨੂੰ ਅੱਗੇ ਵਧਾਇਆ ਜਾ ਸਕਦਾ ਹੈ ਜਾਂ ਫਿਰ ਨਹੀਂ। ਸੁਪਰੀਮ ਕੋਰਟ ਦੀ ਜਸਟਿਸ ਕੇਤਨਜੀ ਬਰਾਊਨ ਜੈਕਸਨ ਨੇ ਜਿਹੜਾ ਟਰੰਪ ਪ੍ਰਸ਼ਾਸਨ ਦੀ ਇਸ ਬੇਨਤੀ ਦੇ ਉੱਤੇ ਜਵਾਬ ਦੇਣ ਦੇ ਲਈ ਬੁੱਧਵਾਰ ਦੀ ਸਮਾਂ ਸੀਮਾ ਤੈਅ ਕੀਤੀ ਹੈ ਤੇ ਇਸ ਤੋਂ ਪਹਿਲਾਂ ਵੀ ਪ੍ਰਸ਼ਾਸਨ ਨੇ ਤਲਵਾਨੀ ਦੀ ਸ਼ੁਰੂਆਤੀ ਰੋਕ ਨੂੰ ਉਲਟਾਉਣ ਦੇ ਲਈ ਸੁਪਰੀਮ ਕੋਰਟ ਦੇ ਵਿੱਚ ਇੱਕ ਐਮਰਜੈਂਸੀ ਬੇਨਤੀ ਦਾਇਰ ਕੀਤੀ ਸੀ। ਮੌਜੂਦਾ ਸਮੇਂ ਦੇ ਵਿੱਚ ਅਮਰੀਕਾ ਦੇ ਸਾਰੇ ਰਾਜ ਕਿਸੇ ਨਾ ਕਿਸੇ ਰੂਪ ਦੇ ਵਿੱਚ ਮੇਲ ਇਨ ਵੋਟਿੰਗ ਦੀ ਇਜਾਜ਼ਤ ਦਿੰਦੇ ਨੇ। 29 ਰਾਜ ਵੋਟਰਾਂ ਨੂੰ ਬਿਨਾਂ ਕੋਈ ਕਾਰਨ ਦੱਸੇ ਮੇਲ ਦੇ ਰਾਹੀਂ ਮਤ ਪੱਤਰ ਪਾਉਣ ਦੀ ਜਿਹੜੀ ਬੇਨਤੀ ਕਰਨ ਦੀ ਇਜਾਜ਼ਤ ਦਿੰਦੇ ਹੈ, ਜਦੋਂ ਕਿ 8 ਰਾਜ ਪੂਰੀ ਤਰ੍ਹਾਂ ਮੇਲ ਦੇ ਰਾਹੀਂ ਹੀ ਚੋਣਾਂ ਕਰਵਾਉਂਦੇ ਨੇ। ਇਸ ਦੇ ਦੌਰਾਨ ਸ਼ੁੱਕਰਵਾਰ ਨੂੰ ਉੱਤਰੀ ਕੈਰੋਲੀਨਾ ਨਵੰਬਰ ਦੇ ਵਿੱਚ ਹੋਣ ਵਾਲੀਆਂ ਚੋਣਾਂ ਦੇ ਲਈ ਮਤ ਪੱਤਰ ਮੇਲ ਕਰਨ ਦਾ ਦੇਸ਼ ਦਾ ਜਿਹੜਾ ਪਹਿਲਾ ਰਾਜ ਜਿਹੜਾ ਬਣ ਗਿਆ ਹੈ। ਦੂਸਰੇ ਪਾਸੇ ਜਰਮਨ ਦੇ ਵਿੱਚ ਖੇਤਰੀ ਚੋਣਾਂ ਦੇ ਵਿੱਚ ਸੱਜੇ ਪੱਖੀ EFD ਨੇ ਜਿਹੜਾ ਪਾਰਟੀ ਨੇ ਹਾਸਲ ਕਰ ਲਈ ਹੈ ਜਿੱਤ ਤੇ ਬਹੁਮਤ ਤੋਂ ਖੁੰਝਿਆ ਹੈ। ਜਰਮਨੀ ਦੇ ਲਈ ਦੂਰ ਸੱਜੇ ਪੱਖ ਜਿਹੜੇ ਨੇ EFD ਨੇ ਐਤਵਾਰ ਕੱਲ ਬੀਤੇ ਚ ਇੱਕ ਖੇਤਰੀ ਚੋਣ ਦੇ ਵਿੱਚ ਭਾਰੀ ਜਿੱਤ ਹਾਸਲ ਕਰ ਲਈ ਹੈ ਪਰ ਪੂਰਨ ਬਹੁਮਤ ਪ੍ਰਾਪਤ ਕਰਨ ਤੋਂ ਬਹੁਤ ਪਿੱਛੇ ਰਹਿ ਗਿਆ ਕਿਉਂਕਿ ਇਸਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਜਰਮਨੀ ਦੀ ਪਹਿਲੀ ਸੱਜੇ ਪੱਖੀ ਰਾਜ ਸਰਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਚਾਂਸਲਰ ਫਰੈਡਰਿਕ ਮਰਜ਼ ਦੀ ਜਿਹੜੀ ਕ੍ਰਿਸਚੀਅਨ ਡੈਮੋਕ੍ਰੇਟਿਕ ਯੂਨੀਅਨ ਆਫ ਜਰਮਨੀ ਨੂੰ ਪੂਰਬੀ ਰਾਜ ਜਿਹੜਾ ਸੈਕਸਨੀ ਐਨਹਾਲਟ ਦੇ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪੈ ਗਿਆ। EFD ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਉਲਰਿਚ ਸਿਗਮੰਡ, ਜਿਸਦਾ ਇਮੀਗ੍ਰੇਸ਼ਨ ਵਿਰੋਧੀ ਅਤੇ ਰੂਸ ਪੱਖੀ ਰੁੱਖ ਜਿਹੜਾ ਦੱਸਿਆ ਹੈ, ਉਹਨੇ ਕਿਹਾ ਕਿ ਅਸੀਂ ਇਤਿਹਾਸ ਰਚ ਦਿੱਤਾ ਹੈ ਤੇ ਪਾਰਟੀ ਨੂੰ ਸ਼ਾਸਨ ਕਰਨ ਦੇ ਲਈ ਸਪਸ਼ਟ ਫਤਵਾ ਮਿਲ ਗਿਆ। 35 ਸਾਲਾਂ ਉਲਰਿਚ ਸਿੰਘਮੰਡ ਨੇ ਜਨਤਕ ਪ੍ਰਸਾਰਕ ARD ਨੂੰ ਦੱਸਿਆ ਕਿ ਵੋਟਰਾਂ ਨੇ ਸੰਕੇਤ ਦਿੱਤਾ ਹੈ ਕਿ ਚੀਜ਼ਾਂ ਹੁਣ ਪਹਿਲਾਂ ਵਾਂਗ ਨਹੀਂ ਚੱਲ ਸਕਦੀਆਂ। AFD ਨੇ ਰਾਜ ਵਿਧਾਨ ਸਭਾ ਦੇ ਵਿੱਚ ਪੂਰਨ ਬਹੁਮਤ ਪ੍ਰਾਪਤ ਕਰਕੇ ਸਰਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਉਦੇਸ਼ ਦੇ ਮੁੱਖ ਧਾਰਾ ਦੀਆਂ ਰਾਜਨੀਤਿਕ ਪਾਰਟੀਆਂ ਦੇ ਇਸ ਦੇ ਨਾਲ ਕੰਮ ਕਰਨ ਤੋਂ ਇਨਕਾਰ ਕਰਨ ਵਾਲੇ ਤਥਾ ਕਥਿਤ ਫਾਇਰਵਾਲ ਰਾਜਨੀਤਿਕ ਦੂਰੀ ਬਣਾਈ ਰੱਖਣ ਦੀ ਨੀਤੀ ਨੂੰ ਤੋੜਨਾ ਵੀ ਇਹਦਾ ਵਿੱਚ ਸ਼ਾਮਲ ਸੀਗਾ। ਅੰਤਮ ਨਤੀਜਿਆਂ ਦੇ ਅਨੁਸਾਰ AFD ਨੇ 83 ਮੈਂਬਰੀ ਅਸੈਂਬਲੀ ਦੇ ਵਿੱਚ 39 ਸੀਟਾਂ ਜਿੱਤੀਆਂ ਨੇ ਤੇ ਬਹੁਮਤ ਤੋਂ 3 ਸੀਟਾਂ ਘੱਟ ਰਹਿ ਗਈਆਂ। ਸਿਗਮੰਡ ਨੇ ਕਿਹਾ ਕਿ ਪਾਰਟੀ ਘੱਟ ਗਿਣਤੀ ਸਰਕਾਰ ਬਣਾਉਣ ਵਰਗੇ ਖੇਡਾਂ ਦੇ ਵਿੱਚ ਸ਼ਾਮਲ ਨਹੀਂ ਹੋਏਗੀ ਤੇ ਇਹ ਅਜੇ ਸਪਸ਼ਟ ਨਹੀਂ ਹੈ ਕਿ ਇਸ ਦੇ ਵੱਡੇ ਵੰਡੇ ਹੋਏ ਵਿਰੋਧੀ ਜਿਹੜੇ ਨੇ AFD ਤੋਂ ਬਿਨਾਂ ਇੱਕ ਸਥਿਰ ਜਿਹੜੀ ਸਰਕਾਰ ਕਿਵੇਂ ਬਣਾ ਸਕਣਗੇ। ਜੇਕਰ AFD ਪਹਿਲੀ ਵਾਰ ਰਾਜ ਸਰਕਾਰ ਬਣਾਉਂਦੀ ਹੈ ਤਾਂ ਇਹ ਇਮੀਗ੍ਰੇਸ਼ਨ ਵਿਰੋਧੀ ਪਾਰਟੀ ਦੇ 13 ਸਾਲ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਪ੍ਰਾਪਤੀ ਹੋਵੇਗੀ। ਇਹ ਚੋਣ ਜਿਹੜੀ ਹੈ ਰਾਸ਼ਟਰੀ ਸਰਕਾਰ ਪ੍ਰਤੀ ਵਿਆਪਕ ਅਸੰਤੁਸ਼ਟੀ ਦੇ ਸਮੇਂ ਜਿਹੜੀ ਆਈ ਹੈ, ਜੋ ਹੁਣ ਤੱਕ ਵੋਟਰਾਂ ਨੂੰ ਇਹ ਯਕੀਨ ਦਿਵਾਉਣ ਵਿੱਚ ਅਸਫਲ ਰਹੀ ਹੈ ਕਿ ਇਹ ਦੇਸ਼ ਦੀ ਸੁਸਤ ਆਰਥਿਕਤਾ ਨੂੰ ਹੁਲਾਰਾ ਦੇ ਸਕਦੀ ਹੈ। ਭਾਵੇਂ AFD ਸਰਕਾਰ ਬਣਾਉਂਦੀ ਹੈ ਜਾਂ ਨਹੀਂ, ਨਤੀਜਾ ਮਰਜ ਦੇ ਲਈ ਇੱਕ ਜਿਹੜਾ ਵੱਡਾ ਝਟਕਾ ਹੈ ਤੇ ਉਸਦੀ ਕੇਂਦਰੀ ਸੱਜੇ ਪੱਖੀ ਜਿਹੜੀ ਪਾਰਟੀ ਹੈ ਪਿਛਲੇ 24 ਸਾਲਾਂ ਤੋਂ ਸੈਕਸਨੀ ਐਨਹਾਲਟ ਦੇ ਵਿੱਚ ਜਿਹੜੀ ਸੱਤਾ ਦੇ ਵਿੱਚ ਰਹੀ ਹੈ। ਦੂਸਰੇ ਪਾਸੇ ਆਸਟ੍ਰੇਲੀਆ ਨੂੰ ਚਲੀਏ ਤੇ ਆਸਟ੍ਰੇਲੀਆ ਦੀ ਅਰਥ ਵਿਵਸਥਾ ਦੇ ਉੱਤੇ ਮੰਦੀ ਦਾ ਸਾਇਆ ਜਿਹੜਾ ਮੰਡਰਾ ਰਿਹਾ ਤੇ ਮਹਿੰਗਾਈ ਦੇ ਉੱਤੇ ਕਰਜ਼ੇ ਨੇ ਚਿੰਤਾ ਵਧਾ ਦਿੱਤੀ ਹੈ। GDP ਵਿਕਾਸ ਦਰ ਸੁਸਤ ਹੋ ਕੇ 1.8% ਦੇ ਉੱਤੇ ਪਹੁੰਚ ਚੁੱਕੀ ਹੈ। ਆਸਟ੍ਰੇਲੀਆ ਤੋਂ ਜਿਹੜਾ ਵੱਡਾ ਕਾਰਨ ਘਰੇਲੂ ਪਰਿਵਾਰਾਂ ਦੀ ਘਟਦੀ ਖਰੀਦ ਸ਼ਕਤੀ ਦੱਸਿਆ ਜਾ ਰਿਹਾ। ਮਹਿੰਗਾਈ, ਉੱਚੇ ਮਕਾਨੀ ਕਰਜ਼ੇ, ਕਿਰਾਏ, ਬਿਜਲੀ ਅਤੇ ਰੋਜ਼ਾਨਾ ਖਰਚਿਆਂ ਨੇ ਲੋਕਾਂ ਨੂੰ ਗੈਰ ਜ਼ਰੂਰੀ ਖਰੀਦਦਾਰੀ ਘਟਾਉਣ ਦੇ ਲਈ ਮਜਬੂਰ ਕਰ ਛੱਡਿਆ। ਭਾਈ, ਜੇ ਆਮਦਨੀ ਹੋਏਗੀ ਤਾਂ ਹੀ ਕਰਨਗੇ, ਕਿਤੇ ਫਜ਼ੂਲ ਖਰਚੀ ਕਰਨਗੇ, ਉਦਾਂ ਕਿੱਥੇ ਕਰ ਸਕਦੇ ਆ। ਤੇ ਦੂਸਰੇ ਪਾਸੇ ਉਹ ਚਾਹੇ ਕੋਈ ਵੀ ਮੁਲਕ ਹੈ, ਜੂਨ 2026 ਦੀ ਤਿਮਾਹੀ ਦੇ ਵਿੱਚ GDP ਸਿਰਫ 0.4% ਵਧੀ ਹੈ, ਜਦੋਂ ਕਿ ਸਾਲਾਨਾ ਵਿਕਾਸ ਦਰ 1.8% ਤੱਕ ਹੌਲੀ ਹੋ ਗਈ ਹੈ। ਮੰਦੀ ਦਾ ਜਿਹੜਾ ਸਭ ਤੋਂ ਵੱਡਾ ਕਾਰਨ ਘਰੇਲੂ ਪਰਿਵਾਰਾਂ ਦੀ ਘਟਦੀ ਹੋਈ ਖਰੀਦ ਸ਼ਕਤੀ, ਮਹਿੰਗਾਈ, ਉੱਚੇ ਮਕਾਨ ਕਰਜ਼ੇ, ਕਿਰਾਏ, ਬਿਜਲੀ ਅਤੇ ਰੋਜ਼ਾਨਾ ਖਰਚਿਆਂ ਨੇ ਲੋਕਾਂ ਨੂੰ ਗੈਰ ਜ਼ਰੂਰੀ ਖਰੀਦਦਾਰੀ ਘਟਾਉਣ ਦੇ ਲਈ ਮਜਬੂਰ ਕਰ ਦਿੱਤਾ। ਇਸ ਦੇ ਨਾਲ ਦੁਕਾਨਦਾਰੀ, ਰੈਸਟੋਰੈਂਟ, ਮਨੋਰੰਜਨ ਅਤੇ ਛੋਟੇ ਕਾਰੋਬਾਰਾਂ ਦੇ ਉੱਤੇ ਸਿੱਧਾ ਅਸਰ ਪਿਆ ਹੈ। ਦੂਜੇ ਪਾਸੇ ਵਿਆਜ ਦਰਾਂ ਵਧਣ ਦੇ ਨਾਲ ਘਰਾਂ ਅਤੇ ਕਾਰੋਬਾਰਾਂ ਦੇ ਲਈ ਕਰਜ਼ਾ ਮਹਿੰਗਾ ਹੋ ਗਿਆ। ਸਰਕਾਰੀ ਬਾਂਡ ਦਰਾਂ ਦੀ ਵੀ ਜਿਹੜੀ ਹੈ 2011 ਤੋਂ ਬਾਅਦ ਦੇ ਉੱਚ ਪੱਧਰਾਂ ਦੇ ਉੱਤੇ ਨੇੜੇ ਹੈ, ਜਿਸ ਦੇ ਨਾਲ ਸਰਕਾਰ ਦਾ ਕਰਜ਼ਾ ਚੁਕਾਉਣ ਦਾ ਜਿਹੜਾ ਖਰਚਾ ਵੱਧ ਰਿਹਾ। ਆਰਥਿਕ ਮਾਹਰ ਮਰਫੀ ਕਰੂਜ਼ ਦਾ ਅਨੁਮਾਨ ਹੈ ਕਿ 2026 ਦੇ ਵਿੱਚ ਪ੍ਰਤੀ ਵਿਅਕਤੀ ਘਰੇਲੂ ਖਰਚ ਲਗਭਗ ਸਥਿਰ ਰਹੇਗਾ ਤੇ ਬੇਰੋਜ਼ਗਾਰੀ 2027 ਤੱਕ ਲਗਭਗ 5% ਤੱਕ ਪਹੁੰਚ ਸਕਦੀ ਹੈ। ਆਸਟ੍ਰੇਲੀਆ ਦੇ ਅਰਥ ਸ਼ਾਸਤਰੀ ਗ੍ਰੇਗਰ ਜੈਰੀਕੋ ਨੇ ਵੀ ਚੇਤਾਵਨੀ ਦੇ ਦਿੱਤੀ ਹੈ ਕਿ ਅਰਥ ਵਿਵਸਥਾ ਪਹਿਲਾਂ ਹੀ ਅੱਧੀ ਰਫ਼ਤਾਰ ਦੇ ਨਾਲ ਚੱਲ ਰਹੀ ਹੈ ਤੇ ਹੋਰ ਵਿਆਜ ਵਧਾ ਜਿਹੜਾ ਵਾਧਾ ਵਿਕਾਸ ਨੂੰ ਹੋਰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਦੇ ਲਈ ਆਸਟ੍ਰੇਲੀਆ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਮਹਿੰਗਾਈ ਨੂੰ ਕਾਬੂ ਕਰਦੇ ਹੋਏ ਅਰਥ ਵਿਵਸਥਾ ਨੂੰ ਮੰਦੀ ਦੇ ਵਿੱਚ ਜਾਣ ਤੋਂ ਬਚਾਉਣਾ ਜਿਹੜਾ ਮੁੱਖ ਕਾਰਨ ਦੱਸਿਆ ਜਾ ਰਿਹਾ। ਇਸੇ ਤਰ੍ਹਾਂ ਬ੍ਰਿਟਿਸ਼ ਸਰਕਾਰ ਨੇ ਪ੍ਰਵਾਸੀ ਵਿਰੋਧੀ ਪ੍ਰਦਰਸ਼ਨਾਂ ਦੇ ਉੱਤੇ ਆਪਣਾ ਗੁੱਸਾ ਪ੍ਰਗਟਾਇਆ। ਬ੍ਰਿਟਿਸ਼ ਸਰਕਾਰ ਨੇ ਸੋਮਵਾਰ ਨੂੰ ਅੱਜ ਦੱਖਣੀ ਇੰਗਲੈਂਡ ਦੇ ਇੱਕ ਬੰਦਰਗਾਹ ਦੇ ਉੱਤੇ ਇੰਗਲਿਸ਼ ਚੈਨਲ ਪਾਰ ਕਰਨ ਵਾਲੇ ਪ੍ਰਵਾਸੀਆਂ ਦੇ ਵਿਰੁੱਧ ਪ੍ਰਦਰਸ਼ਨ ਕਰਨ ਵਾਲੇ ਪ੍ਰਵਾਸੀ ਵਿਰੋਧੀ ਪ੍ਰਦਰਸ਼ਨਕਾਰੀਆਂ ਦੇ ਧਮਕੀ ਭਰੇ ਅਤੇ ਹਿੰਸਕ ਵਿਹਾਰ ਦੀ ਨਿੰਦਾ ਕਰ ਦਿੱਤੀ ਹੈ। ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਕੱਲ੍ਹ ਬੀਤੇ 'ਚ ਦੇਰ ਰਾਤ ਪੋਰਟਸ ਮਾਊਥ ਦੇ ਵਿੱਚ ਪੁਲਿਸ ਦਾ ਸਾਹਮਣਾ ਕੀਤਾ ਤੇ ਬਹੁਤ ਸਾਰੇ ਕਾਲੇ ਕੱਪੜੇ ਪਹਿਨੇ ਹੋਏ ਸਨ ਤੇ ਚਿਹਰੇ ਢੱਕੇ ਹੋਏ ਤੇ ਉਨ੍ਹਾਂ ਨੇ ਪ੍ਰਵਾਸੀਆਂ ਨੂੰ ਕਿਨਾਰੇ ਲਿਆਉਣ ਵਾਲੀਆਂ ਬਚਾਅ ਕਿਸ਼ਤੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਨਵੇਂ ਆਏ ਪ੍ਰਵਾਸੀਆਂ ਨੂੰ ਇੱਕ ਸ਼ਰਨ ਪ੍ਰੋਸੈਸਿੰਗ ਸੈਂਟਰ ਦੇ ਵਿੱਚ ਲਿਜਾਣ ਵਾਲੀਆਂ ਬੱਸਾਂ ਨੂੰ ਵੀ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਸਰਕਾਰ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਦਾ ਅਧਿਕਾਰ ਸਾਡੇ ਲੋਕਤੰਤਰ ਦੇ ਲਈ ਬੁਨਿਆਦੀ ਹੈ ਤੇ ਪਰ ਇਸ ਨੂੰ ਕਦੇ ਵੀ ਰੇਖਾ ਨੂੰ ਅਵਿਵਸਥਾ ਦੇ ਵਿੱਚ ਨਹੀਂ ਪਾਰ ਕਰਨਾ ਚਾਹੀਦਾ ਹੈ। ਪੋਰਟਸ ਮਾਊਥ ਪ੍ਰਦਰਸ਼ਨ ਤੋਂ ਇੱਕ ਦਿਨ ਪਹਿਲਾਂ ਸ਼ਨੀਵਾਰ ਨੂੰ ਡੋਵਰ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਪ੍ਰਵਾਸੀ ਜਿਹੜਾ ਵਿਰੋਧ ਪ੍ਰਦਰਸ਼ਨ ਹੋਇਆ। ਡੋਵਰ ਬ੍ਰਿਟੇਨ ਦਾ ਸਭ ਤੋਂ ਵਿਅਸਤ ਫੈਰੀ ਜਿਹੜਾ ਬੰਦਰਗਾਹ ਉਹ ਥਾਂ ਹੈ ਜਿੱਥੇ ਸੈਂਕੜੇ ਨਕਾਬ ਪੋਚ ਜਿਹੜੇ ਪ੍ਰਵਾਸੀ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਸੜਕਾਂ ਨੂੰ ਰੋਕ ਦਿੱਤਾ ਤੇ ਆਵਾਜਾਈ ਦੇ ਵਿੱਚ ਵਿਘਨ ਵੀ ਪਾਇਆ। ਫਰਾਂਸ ਜਾਣ ਵਾਲੇ ਯਾਤਰੀਆਂ ਤੇ ਮਾਲ ਢੋਆ ਢੁਆਈ ਦੇ ਵਿੱਚ ਵਿਘਨ ਪਿਆ ਤੇ ਦੋਵੇਂ ਪ੍ਰਦਰਸ਼ਨਾਂ ਦੀ ਅਗਵਾਈ ਕਥਿਤ ਤੌਰ ਦੇ ਉੱਤੇ ਡੈਨੀਅਲ ਥਾਮਸ ਦੇ ਦੁਆਰਾ ਕੀਤੀ ਗਈ, ਜੋ ਕਿ ਦੂਰ ਸੱਜੇ ਕਾਰਕੁਨ ਸਟੀਫਨ ਯੈਕਸਲੇ ਲੈਨਨ ਦੇ ਸਹਿਯੋਗੀ ਨੇ ਤੇ ਜਿਸ ਨੂੰ ਟੌਮੀ ਰੋਬਿਨਸਨ ਵਜੋਂ ਵੀ ਜਾਣਿਆ ਜਾਂਦਾ ਹੈ। ਬ੍ਰਿਟਿਸ਼ ਸਰਕਾਰ ਲੋਕਾਂ ਨੂੰ ਖਤਰਨਾਕ ਸਮੁੰਦਰੀ ਰਸਤੇ ਦੇ ਰਾਹੀਂ ਇੰਗਲਿਸ਼ ਚੈਨਲ ਪਾਰ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੀਆਂ ਨੇ ਤੇ ਪਿਛਲੇ ਸਾਲ 40,000 ਤੋਂ ਵੱਧ ਲੋਕਾਂ ਨੇ ਯਾਤਰਾ ਕੀਤੀ ਹੈ। ਸੱਜੇ ਪੱਖੀ ਰਿਫਾਰਮ UK ਪਾਰਟੀ ਨੇ ਨੇਤਾ ਨਾਈਜ਼ੇਲ ਫੈਰਾਜ਼ ਵਰਗੇ ਸਿਆਸਤਦਾਨਾਂ ਨੇ ਇਸ ਮੁੱਦੇ ਨੂੰ ਇੱਕ ਸੰਕਟ ਦੇ ਵਜੋਂ ਦਰਸਾਇਆ ਤੇ ਪ੍ਰਵਾਸੀ ਵਿਰੋਧੀ ਸਮੂਹਾਂ ਨੇ ਇਸ ਨੂੰ ਇੱਕ ਮੁੱਖ ਜਿਹੜਾ ਮੁਹਿੰਮ ਦਾ ਮੁੱਦਾ ਬਣਾਇਆ ਹੋਇਆ। ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਗੱਲ ਕਰੀਏ ਤੇ ਵੱਡੇ ਸ਼ਹਿਰਾਂ ਦੇ ਵਿੱਚ ਵਿਨੀਪੈਗ ਸਭ ਤੋਂ ਘੱਟ ਖੁਸ਼ ਹੈ ਤੇ ਮੈਨੀਟੋਬਾ ਨੇ ਮਾਰੀ ਹੈ ਸਭ ਤੋਂ ਵੱਡੀ ਛਾਲ ਤੇ ਵਿਨੀਪੈਗ ਦਾ ਸਕੋਰ ਜਿਹੜਾ 67.2 ਦਰਜ ਕੀਤਾ ਹੈ ਤੇ ਐਡਮਿੰਟਨ ਹੈਮਿਲਟਨ ਦੇ ਨਾਲ ਮੁਕਾਬਲਾ ਕਾਫੀ ਜਿਹੜਾ ਕਰੀਬ ਦਾ ਰਿਹਾ। ਕੈਨੇਡਾ ਦੇ 10 ਸਭ ਤੋਂ ਵੱਡੇ ਸ਼ਹਿਰਾਂ ਦੇ ਵਿੱਚ ਵਿਨੀਪੈਗ ਜਿਹੜਾ ਹੈ ਖੁਸ਼ਹਾਲੀ ਦੇ ਮਾਮਲੇ ਦੇ ਵਿੱਚ ਸਭ ਤੋਂ ਆਖਰੀ ਸਥਾਨ ਦੇ ਉੱਤੇ ਰਿਹਾ। ਲੇਜ਼ਰ ਦੇ 2026 ਦੇ ਖੁਸ਼ਹਾਲ ਸੂਚਕ ਅੰਕ ਦੇ ਮੁਤਾਬਕ ਵਿਨੀਪੈਗ ਦਾ ਸਕੋਰ 67.2 ਦਰਜ ਕੀਤਾ ਗਿਆ ਜੋ ਵੱਡੇ ਸ਼ਹਿਰਾਂ ਦੀ ਸੂਚੀ ਦੇ ਵਿੱਚ ਸਭ ਤੋਂ ਘੱਟ ਹੈ। ਪਿਛਲੇ ਸਾਲ ਦੇ ਮੁਕਾਬਲੇ ਸ਼ਹਿਰ ਦੇ ਸਕੋਰ ਦੇ ਵਿੱਚ 1.3 ਅੰਕਾਂ ਦਾ ਸੁਧਾਰ ਹੋਇਆ ਹੈ ਪਰ ਇਸ ਦੇ ਬਾਵਜੂਦ ਵਿਨੀਪੈਗ ਨੇ ਸਭ ਤੋਂ ਜਿਹੜਾ ਹੇਠਲਾ ਸਥਾਨ ਨਹੀਂ ਛੱਡਿਆ। ਵਿਨੀਪੈਗ ਦੇ ਲਈ ਇੱਕ ਹੋਰ ਦਿਲਚਸਪ ਗੱਲ ਇਹ ਰਹੀ ਹੈ ਕਿ ਇਹ ਪਛੜਾ ਬਹੁਤ ਵੱਡੇ ਅੰਤਰ ਦੇ ਨਾਲ ਨਹੀਂ ਹੈ। ਸਰਵੇਖਣ ਮੁਤਾਬਕ ਵਿਨੀਪੈਗ ਅਤੇ ਪੰਜਵੇਂ ਸਥਾਨ ਦੇ ਉੱਤੇ ਰਹੇ ਹੈਮਿਲਟਨ ਵਿਚਕਾਰ ਸਿਰਫ 1.5 ਅੰਕਾਂ ਦਾ ਜਿਹੜਾ ਫਰਕ ਹੈ। ਐਡਮਿੰਟਨ 67.7 ਅੰਕਾਂ ਦੇ ਨਾਲ ਵਿਨੀਪੈਗ ਤੋਂ ਥੋੜਾ ਜਿਹਾ ਉੱਪਰ ਰਿਹਾ। ਇਸ ਤਰ੍ਹਾਂ ਵੱਡੇ ਸ਼ਹਿਰਾਂ ਦੀ ਰੈਂਕਿੰਗ ਦੇ ਹੇਠਲੇ ਹਿੱਸੇ ਦੇ ਵਿੱਚ ਮੁਕਾਬਲਾ ਕਾਫੀ ਕਰੀਬ ਦਾ ਰਿਹਾ। ਇਸ ਦੇ ਉਲਟ ਮੈਨੀਟੋਬਾ ਨੇ ਇਸ ਸਰਵੇਖਣ ਦੇ ਵਿੱਚ ਇੱਕ ਮਹੱਤਵਪੂਰਨ ਸਕਾਰਾਤਮਕ ਜਿਹੜਾ ਪੋਜ਼ਿਟਿਵਿਟੀ ਦੇ ਵਿੱਚ ਤਸਵੀਰ ਪੇਸ਼ ਕੀਤੀ ਹੈ। ਮੈਨੀਟੋਬਾ ਨੇ 2.6 ਦੇ ਸਾਲਾਨਾ ਵਾਧੇ ਦੇ ਨਾਲ ਪੂਰੇ ਕੈਨੇਡਾ ਦੇ ਵਿੱਚ ਖੁਸ਼ਹਾਲੀ ਦੇ ਸਕੋਰ ਦੇ ਵਿੱਚ ਸਭ ਤੋਂ ਵੱਡਾ ਸੁਧਾਰ ਦਰਜ ਕਰ ਦਿੱਤਾ। ਇਹ ਵਾਧਾ ਓਨਟਾਰੀਓ ਦੇ 2.4 ਅਤੇ ਕਿਊਬਿਕ ਦੇ 2.1 ਅੰਕਾਂ ਦੇ ਸੁਧਾਰ ਦੇ ਨਾਲੋਂ ਵੀ ਵੱਧ ਹੈ। ਪੂਰੇ ਕੈਨੇਡਾ ਦੀ ਗੱਲ ਕਰ ਲਈਏ ਤੇ 2026 ਦੇ ਵਿੱਚ ਲੋਕਾਂ ਦਾ ਔਸਤ ਖੁਸ਼ਹਾਲੀ ਸਕੋਰ 70.5 ਅੰਕ ਰਿਹਾ ਜੋ 2025 ਦੇ ਮੁਤਾਬਕ 68.7 ਅੰਕਾਂ ਦੇ ਨਾਲੋਂ 1.8 ਅੰਕ ਜਿਹੜੇ ਨੇ ਵੱਧ ਹੈ। ਕਿਊਬਿਕ 74.5 ਅੰਕਾਂ ਦੇ ਨਾਲ ਸਭ ਤੋਂ ਖੁਸ਼ਹਾਲ ਸੂਬਾ ਬਣਿਆ ਜਦਕਿ ਨਿਊ ਫਾਊਂਡਲੈਂਡ ਅਤੇ ਲੈਬਰਾਡੋਰ 71.0 ਤੇ ਨਿਊ ਬ੍ਰੰਜ਼ਵਿਕ 70.3 ਅੰਕਾਂ ਦੇ ਨਾਲ ਅਗਲੇ ਸਥਾਨਾਂ ਦੇ ਉੱਤੇ ਰਹੇ ਤੇ ਉੱਥੇ ਹੀ ਓਨਟਾਰੀਓ ਦਾ ਸਕੋਰ ਜਿਹੜਾ ਨੇ ਆਪਣੇ 69.3 ਰਿਹਾ। ਸਰਵੇਖਣ ਦੇ ਵਿੱਚ ਖੁਸ਼ਹਾਲੀ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਦੇ ਵਿੱਚ ਰਹਿਣ ਸਹਿਣ ਦੀ ਵੱਧਦੀ ਲਾਗਤ ਸਭ ਤੋਂ ਵੱਡੀ ਚਿੰਤਾ ਦੇ ਵਜੋਂ ਸਾਹਮਣੇ ਆਈ ਹੈ। 58% ਕੈਨੇਡੀਅਨ ਜਿਹੜੇ ਨੇ ਉਨ੍ਹਾਂ ਨੇ ਵਿੱਤੀ ਦਬਾਅ ਤੇ ਵੱਧਦੇ ਖਰਚਿਆਂ ਨੂੰ ਆਪਣੀ ਖੁਸ਼ੀ ਦੇ ਵਿੱਚ ਵੱਡੀ ਰੁਕਾਵਟ ਦੱਸਿਆ। ਪਰਿਵਾਰਕ ਸਹਿਯੋਗ, ਚੰਗੇ ਗੁਆਂਢੀ ਸੰਬੰਧ, ਭਾਈਚਾਰਕ ਜੁੜਾਅ ਅਤੇ ਸਰੀਰਕ ਤੇ ਮਾਨਸਿਕ ਸਿਹਤ ਵੀ ਲੋਕਾਂ ਦੀ ਜਿਹੜੀ ਖੁਸ਼ਹਾਲੀ ਦੇ ਵਿੱਚ ਜਿਹੜਾ ਅਹਿਮ ਭੂਮਿਕਾ ਨਿਭਾਉਂਦੇ ਨੇ। ਵਿਨੀਪੈਗ ਦੇ ਆਖਰੀ ਸਥਾਨ ਦੇ ਉੱਤੇ ਰਹਿਣ ਦਾ ਇੱਕ ਵੱਡਾ ਕਾਰਨ ਉੱਥੇ ਸੁਰੱਖਿਆ ਤੇ ਅਪਰਾਧ ਕ੍ਰਾਈਮ ਜਿਹੜਾ ਉਹਨੂੰ ਲੈ ਕੇ ਲੋਕਾਂ ਦੇ ਵਿੱਚ ਪਾਈ ਜਾਂਦੀ ਚਿੰਤਾ ਜਿਹੜੀ ਆ ਉਹ ਵੀ ਮੰਨਿਆ ਗਿਆ ਜਿਹਦਾ ਜ਼ਿਕਰ ਹਾਲ ਹੀ ਦੀਆਂ ਹੋਰ ਸੁਰਖੀਆਂ ਸੁਰੱਖਿਆ ਰਿਪੋਰਟਾਂ ਦੇ ਵਿੱਚ ਵੀ ਹੋਇਆ। ਮਾਹਰਾਂ ਦੇ ਅਨੁਸਾਰ ਇਸ ਵਾਰ ਜਿਹੜਾ ਸਰਵੇਖਣ ਜੂਨ ਦੇ ਵਿੱਚ ਹੋਣ ਕਰਕੇ ਗਰਮੀਆਂ ਦਾ ਮੌਸਮ, ਬਾਹਰ ਦੀਆਂ ਸਰਗਰਮੀਆਂ ਤੇ ਲੋਕਾਂ ਦੇ ਵਧੇਰੇ ਸਮਾਜਿਕ ਸੰਪਰਕ ਨੇ ਵੀ ਸਮੁੱਚੇ ਖੁਸ਼ਹਾਲੀ ਪੱਧਰ ਨੂੰ ਉੱਪਰ ਚੁੱਕਣ ਦੇ ਵਿੱਚ ਯੋਗਦਾਨ ਪਾਇਆ ਹੋ ਸਕਦਾ ਹੈ। ਇਸ ਪੱਖੋਂ ਵਿਨੀਪੈਗ ਦਾ ਆਖਰੀ ਸਥਾਨ ਜਿੱਥੇ ਚਿੰਤਾ ਦਾ ਵਿਸ਼ਾ ਹੈ ਉੱਥੇ ਮੈਨੀਟੋਬਾ ਦਾ ਸਭ ਤੋਂ ਵੱਡਾ ਸਾਲਾਨਾ ਸੁਧਾਰ ਕੁਝ ਉਮੀਦ ਵੀ ਜਿਹੜਾ ਜਗਾਉਂਦਾ ਹੈ। ਤੇ ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਦੇ ਦੀਆਂ ਖਬਰਾਂ ਤੇ ਸਾਰੀਆਂ ਗੱਲਾਂ ਬਾਤਾਂ ਤੇ ਆਖਰ ਦੇ ਵਿੱਚ ਜਿੱਤ ਦੇ ਨਿਸ਼ਾਨਾਂ ਦੀ ਗੱਲ ਕਰਦੇ ਹਾਂ ਫਿਰ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਜਿੱਤ ਦੇ ਨਿਸ਼ਾਨ ਕੀ ਕਹਿੰਦੇ ਨੇ ਇਹ ਗੱਲਬਾਤ, ਵੈਸੇ ਗੀਤ ਤਾਂ ਸਤਿੰਦਰ ਸਰਤਾਜ ਹੋਣਾ ਦਾ ਹੈ ਤੇ ਉਹਨਾਂ ਦਾ ਇੱਕ ਗੱਲ ਆਖਰੀ ਤੁਹਾਡੇ ਨਾਲ ਸਾਂਝੀ ਕਰਕੇ ਫਿਰ ਮੈਂ ਆਗਿਆ ਵੱਲ ਨੂੰ ਵੱਧਦਾ ਹੈ। ਤੇ ਇਹ ਗੱਲਬਾਤ ਹੈ ਦੋਸਤੋ ਕੀ ਕਹਿੰਦੀ ਹੈ, ਸੋਚਣ ਵਿਚਾਰਨ ਵਾਲੀ ਹੈ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਚਾਹੀਦਾ ਹੈ। ਕਹਿੰਦੇ ਨੇ ਜਿੱਤ ਦੇ ਨਿਸ਼ਾਨ, ਆਪਣੇ ਰਵਿੰਦਰ ਰਾਬੀ ਜੀ ਲਿਖਦੇ ਆ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ ਆਖਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ। ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ, ਪਹਿਲਾ ਵਾਰ ਕਲਮਾਂ ਦਾ ਪਿੱਛੋਂ ਵਾਰ ਖੰਡੇ ਨਾਲ। ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ, ਸ਼ੌਂਕ ਨਾਲ, ਪਿਆਰ ਨਾਲ, ਲਾਲਚ ਜਾਂ ਡੰਡੇ ਨਾਲ। ਸਤਿੰਦਰ ਸਰਤਾਜ ਉਹਨਾਂ ਦੇ ਗੀਤ ਦੀਆਂ ਇਹ ਸਤਰਾਂ ਨੇ। ਜਿੱਤਣਾ ਸਭ ਨੂੰ ਚੰਗਾ ਲੱਗਦਾ, ਹਰ ਕੋਈ ਚਾਹੁੰਦਾ ਕਿ ਉਸਦੇ ਨਾਂ ਜਿਹੜੇ ਨੇ ਤੇ ਤਾੜੀਆਂ ਵੱਜਣ ਜਦੋਂ ਉਹਦਾ ਨਾਮ ਲਿਆ ਜਾਵੇ, ਫੁੱਲਾਂ ਦੇ ਹਾਰ ਪੈਣ, ਮੈਡਲ ਸਰਟੀਫਿਕੇਟ ਪ੍ਰਾਪਤ ਹੋਣ। ਹਰੇਕ ਦੀ ਇੱਛਾ ਇਹੋ ਹੀ ਹੁੰਦੀ ਹੈ ਕਿ ਜਿੱਤ ਉਸਦੇ ਕਦਮ ਜਿਹੜੇ ਨੇ ਚੁੰਮੇ। ਸਮਰਾਟ ਸਿਕੰਦਰ ਦੀ ਬਹਾਦਰੀ, ਨੈਪੋਲੀਅਨ ਦੀਆਂ ਉਦਾਹਰਨਾਂ, ਹਿਟਲਰ ਜਿੰਨੀ ਤਾਕਤ ਤੇ ਵੱਡੇ ਵੱਡੇ ਜੇਤੂਆਂ ਦੀਆਂ ਜੀਵਨੀਆਂ ਦੇ ਅੰਸ਼ ਇਸੇ ਲਈ ਪ੍ਰਚਾਰਿਤ ਤੇ ਪ੍ਰਸਾਰਿਤ ਕੀਤੇ ਜਾਂਦੇ ਨੇ। ਅਬਰਾਹਮ ਲਿੰਕਨ ਦਾ ਪਾਠ ਇਸੇ ਲਈ ਪੜਾਇਆ ਜਾਂਦਾ ਹੈ। ਡਾਕਟਰ ਬੀ ਆਰ ਅੰਬੇਦਕਰ ਦੀ ਜੀਵਨੀ ਦਾ ਸਾਰ ਅੰਸ਼ ਇਸੇ ਲਈ ਵਿਦਿਆਰਥੀਆਂ ਨੂੰ ਦੱਸਿਆ ਜਾਂਦਾ ਹੈ। ਜਿੱਤ ਜਾਂ ਹਾਰ ਦਾ ਸਿਲਸਿਲਾ ਬੰਦੇ ਦੇ ਬਚਪਨ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਨਿੱਕੀਆਂ ਨਿੱਕੀਆਂ ਖੇਡਾਂ ਖੇਡਦਿਆਂ ਜੇਤੂ ਰਹਿਣ ਦਾ ਜਜ਼ਬਾ ਬੰਦੇ ਦੇ ਅੰਦਰ ਭਰਦਾ ਜਾਂਦਾ ਹੈ ਤੇ ਇੱਥੋਂ ਹੀ ਉਸਦੀ ਅਗਲੀ ਜ਼ਿੰਦਗੀ ਦੇ ਮੁਕਾਬਲਿਆਂ ਦਾ ਸਾਰ ਵੀ ਨਿਰਧਾਰਿਤ ਹੁੰਦਾ ਹੈ। ਇਸੇ ਲਈ ਰਵਿੰਦਰ ਨਾਥ ਟੈਗੋਰ ਸਾਨੂੰ ਹੌਸਲੇ ਦੇ ਵਿੱਚ ਕਰਨ ਦੇ ਲਈ ਇਸ਼ਾਰਾ ਕਰਦੇ ਨੇ, ਜ਼ਿੰਦਗੀ ਸੁਸਤ ਮੱਠੀ ਤੇ ਬੇਰੰਗ ਜਿਹੜੀ ਹੋ ਜਾਂਦੀ ਹੈ ਤੇ ਉਹ ਮੁਸ਼ਕਲਾਂ ਨਾ ਹੁੰਦੀਆਂ ਜਿਨ੍ਹਾਂ ਨੇ ਕਾਬੂ ਪਾਉਣਾ ਹੈ, ਜਿਨ੍ਹਾਂ ਨੂੰ ਜਿੱਤਣਾ ਹੈ। ਜਿੱਤਣਾ ਕਿਉਂ ਹੈ? ਇਹ ਬਹੁਤ ਵੱਡਾ ਸਵਾਲ ਹੈ ਵੀ ਸਾਨੂੰ ਜਿੱਤ ਕਾਹਦੇ ਲਈ ਚਾਹੀਦੀ ਹੈ, ਕਿਉਂ ਜਿੱਤਣਾ ਜ਼ਰੂਰੀ ਹੈ। ਕਹਿੰਦੇ ਨੇ, ਲਿਖਦੇ ਨੇ ਅੱਗੇ ਉਹ ਕਿ ਜਿੱਤਣਾ ਕਿਉਂ ਜ਼ਰੂਰੀ ਹੈ। ਇਸ ਸਵਾਲ ਦੇ ਵੀ ਕਈ ਜਵਾਬ ਹੋ ਸਕਦੇ ਆ। ਬੰਦਾ ਜਿੱਤਣਾ ਕਿਉਂ ਚਾਹੁੰਦਾ ਹੈ? ਜਿੱਤ ਦੇ ਨਾਲ ਉਸਨੂੰ ਤਾਕਤ ਮਿਲਦੀ ਹੈ, ਜਿੱਤ ਦੇ ਨਾਲ ਉਸਨੂੰ ਸਫਲਤਾ ਮਿਲਦੀ ਹੈ, ਜਿੱਤ ਨਾਲ ਉਹ ਆਪਣੇ ਵੱਲ ਇੱਕ ਵੱਡੀ ਧਿਰ ਖੜੀ ਕਰ ਸਕਦਾ ਹੈ, ਜਿੱਤ ਨਾਲ ਉਸਨੂੰ ਸਕੂਨ ਮਿਲਦਾ ਹੈ। ਜਿਵੇਂ ਕਿ ਆਪਾਂ ਅੱਜ ਪ੍ਰੋਗਰਾਮ ਦੇ ਵਿੱਚ ਖੁੰਝੇ 40 ਮਿੰਟ ਤੜਫ ਲੱਗੀ ਰਹੀ ਕਿਦੋਂ ਲਾਈਵ ਹੋਈਏ, ਕਿਦੋਂ ਕੰਮ ਸੂਤ ਆਵੇ, ਤੇ ਉਹ ਜਿੱਤ ਜਿਹੜੀ ਹੈ ਨਾ ਤੁਹਾਨੂੰ ਹੌਸਲਾ ਦਿੰਦੀ ਹੈ। ਜਿੱਦਾਂ ਮੈਂ ਪਹਿਲਾਂ ਵੀ ਤੁਹਾਡੇ ਨਾਲ ਸਾਂਝਾ ਕੀਤਾ ਸੀ, ਅੱਜ ਦਾ ਵਿਚਾਰ ਸੀ, ਜੇਕਰ ਹੌਸਲਾ ਚਲਿਆ ਗਿਆ ਨਾ ਤਾਂ ਮਨੁੱਖ ਦੀ ਅੱਧੀ ਸਮਝਦਾਰੀ ਉਸਦੇ ਨਾਲ ਹੀ ਚਲੀ ਜਾਂਦੀ ਹੈ। ਇਸ ਦੇ ਲਈ ਹੌਸਲਾ ਜਜ਼ਬਾ ਜਿਹੜਾ ਜ਼ਰੂਰੀ ਹੈ। ਜਿੱਤ ਦੇ ਨਾਲ ਉਸਨੂੰ ਸਕੂਨ ਮਿਲਦਾ ਹੈ, ਆਨੰਦ ਮਿਲਦਾ ਹੈ। ਜਿੱਤ ਨਾਲ ਜੇਤੂ ਦੀ ਹੈਸੀਅਤ ਦੇ ਵਿੱਚ ਉਹ ਆਪਣੇ ਵਿਚਾਰ ਦੂਜਿਆਂ ਤੇ ਥੋਪ ਸਕਦਾ ਹੈ ਜਾਂ ਬਾਕੀਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਜਿੱਤ ਨਾਲ ਉਸਦਾ ਨਾਂ ਜੁੜ ਜਾਣ ਦੇ ਕਾਰਨ ਉਸਦੇ ਹਊ ਨੂੰ ਹੁਲਾਰਾ ਮਿਲਦਾ ਹੈ। ਜਿੱਤ ਨਾਲ ਉਸਦਾ ਪਰਿਵਾਰ, ਦੋਸਤ ਮਿੱਤਰ ਤੇ ਸਮਾਜ ਦੇ ਵਿੱਚ ਵਧੀਆ ਸਥਿਤੀ ਦੇ ਪਾਤਰ ਬਣਦੇ ਹੈ, ਸਤਿਕਾਰ ਮਿਲਦਾ ਹੈ। ਇਸ ਦੇ ਬਾਰੇ ਹੋਰ ਵੀ ਕਾਫੀ ਕੁਝ ਕਿਹਾ ਜਾ ਸਕਦਾ ਹੈ, ਫਿਰ ਵੀ ਇਸ ਕਿਉਂ ਦਾ ਇੱਕ ਜਵਾਬ ਕ੍ਰਾਂਤੀਕਾਰੀ ਕਵੀ ਲਾਲ ਸਿੰਘ ਦਿਲ ਦਿੰਦਿਆਂ ਕਹਿੰਦਾ ਹੈ। ਕਹਿੰਦਾ ਨਾ ਕਿ ਜੋ ਲੜਨਾ ਨਹੀਂ ਚਾਹੁੰਦੇ ਉਹ ਗੁਲਾਮ ਬਣਾ ਲਏ ਜਾਂਦੇ ਨੇ। ਜੋ ਲੜਨਾ ਨਹੀਂ ਚਾਹੁੰਦੇ ਉਹ ਗੁਲਾਮ ਬਣਾ ਲਏ ਜਾਂਦੇ ਨੇ। ਇਸਦੇ ਲਈ ਵੀ ਜਿੱਤਣਾ ਜ਼ਰੂਰੀ ਹੈ, ਕਿਉਂਕਿ ਲੜਨਾ ਲਾਜ਼ਮੀ ਹੈ, ਕਿਉਂਕਿ ਜਿਹੜਾ ਮਨੁੱਖ ਦਾ ਜਿਹੜੀ ਹੋਂਦ ਹੈ ਨਾ ਉਹ ਖਤਮ ਨਾ ਹੋ ਜਾਵੇ, ਉਹ ਹਰ ਵੇਲੇ ਸੰਘਰਸ਼ ਕਰਦਾ ਰਹਿੰਦਾ ਹੈ, ਕਿਉਂਕਿ ਸਰਵਾਈਵਲ ਦੀ ਗੇਮ ਹੈ। ਅਗਲਾ ਮਸਲਾ ਇਹ ਵੀ ਹੈ ਕਿ ਉਹ ਲੜਾਈ ਕਿਹੋ ਜਿਹੀ ਹੋਵੇ, ਜਿੱਤਣਾ ਕਿਵੇਂ ਆ। ਇਸ ਦੇ ਬਾਰੇ ਵੀ ਵੱਖ ਵੱਖ ਰਾਵਾਂ ਜਿਹੜੀਆਂ ਹੋ ਸਕਦੀਆਂ ਨੇ। ਸਖ਼ਤ ਮਿਹਨਤ ਦੇ ਕਾਰਨ ਵੀ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ, ਰਿਆਜ਼ ਜਾਂ ਅਭਿਆਸ ਕਰਨ ਦੇ ਨਾਲ ਵੀ ਜਿੱਤ ਦਾ ਮੁਕਾਮ ਮਿਲਦਾ ਹੈ, ਵਧੀਆ ਯੋਜਨਾਬੰਦੀ ਦੇ ਨਾਲ ਵੀ ਜਿੱਤ ਦਾ ਤਗਮਾ ਮਿਲਦਾ ਹੈ, ਸਮੇਂ ਦੀ ਸੰਜੋਗ ਵਰਤੋਂ ਕਰਕੇ ਜੇ ਸਹੀ ਇਸਤੇਮਾਲ ਕੀਤਾ ਜਾਵੇ ਸਮੇਂ ਦਾ ਤਾਂ ਇਹ ਮਾਣ ਪ੍ਰਾਪਤ ਹੋ ਜਾਂਦਾ ਹੈ। ਆਪਣੇ ਵਿਚਾਰਾਂ ਦੇ ਨਾਲ ਰਲਦੇ ਮਿਲਦੇ ਬੰਦਿਆਂ ਨੂੰ ਇਕੱਠੇ ਕਰਨ ਵਾਲੇ ਵੀ ਇਹ ਨਤੀਜੇ ਪ੍ਰਾਪਤ ਕਰ ਸਕਦੇ ਹੈ। ਜਿਵੇਂ ਆਪਣਾ ਇੱਕ ਛੋਟਾ ਜਿਹਾ ਪਰਿਵਾਰ ਹੈ ਜੀ, ਜਿਵੇਂ ਆਪਣੇ ਸਭ ਦੇ ਇੱਕ ਤਰ੍ਹਾਂ ਦੇ ਵਿਚਾਰ ਕਿਤੇ ਨਾ ਕਿਤੇ ਮੇਲ ਖਾਂਦੇ ਆ, ਤਾਂ ਹੀ ਆਪਾਂ ਇੱਕ ਦੂਸਰੇ ਦੇ ਨਾਲ ਜੁੜੇ ਹਾਂ। ਪੜ੍ਹ ਕੇ ਲਿਖ ਕੇ ਵਿਚਾਰ ਕੇ ਅਧਿਐਨ ਕਰਕੇ ਵੀ ਜੇਤੂ ਦਾ ਰੁਤਬਾ ਪ੍ਰਾਪਤ ਹੋ ਜਾਂਦਾ ਹੈ। ਇਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਵੱਖ ਵੱਖ ਮੁੱਦੇ ਦੇ ਲਈ ਵੱਖ ਵੱਖ ਢੰਗ ਤਰੀਕੇ ਅਪਣਾ ਕੇ ਆਪਾਂ ਮਨ ਇੱਛਤ ਫਲ ਪਾ ਸਕਦੇ ਹਾਂ। ਮਾਰਟਿਨ ਲੂਥਰ ਸਾਨੂੰ ਸਹਿਨਤ ਦੇ ਨਾਲ ਸਮਝਾਉਂਦਾ ਹੈ ਕਿ ਜਿੱਤਣਾ ਕਿੰਜ ਹੈ। ਉਹ ਲਿਖਦਾ, ਉੱਡ ਨਹੀਂ ਸਕਦੇ ਤਾਂ ਭੱਜੋ, ਭੱਜ ਨਹੀਂ ਸਕਦੇ ਤਾਂ ਤੁਰੋ, ਤੁਰ ਨਹੀਂ ਸਕਦੇ ਤਾਂ ਰਿੰਗੋ, ਪਰ ਚੱਲਦੇ ਰਹੋ। ਇਹ ਵੀ ਜਿੱਤ ਦੇ ਨਿਸ਼ਾਨੇ ਵੱਲ ਵਧਣ ਦਾ ਤਰੀਕਾ ਹੀ ਹੈਗਾ ਕਿ ਚੱਲਦੇ ਰਹੋ। ਰੁਕਣ ਦੇ ਨਾਲ ਔਕੜਾਂ ਸਾਹਮਣੇ ਆਉਣਗੀਆਂ। ਇੱਕ ਹੋਰ ਸਥਿਤੀ ਵੀ ਆ ਸਕਦੀ ਹੈ ਕਿ ਜਿੱਤ ਦਾ ਸਵਾਦ ਚੱਖਦੇ ਚੱਖਦੇ ਕਈ ਵਾਰ ਅਜਿੱਤ ਵੀ ਰਹਿਣਾ ਪੈ ਸਕਦਾ, ਕਿਉਂਕਿ ਕਈ ਵਾਰੀ ਹਾਰ ਕੇ ਵੀ ਬੰਦਾ ਜਿੱਤ ਜਾਂਦਾ। ਇਸਦੇ ਲਈ ਪਹਿਲਾਂ ਤੋਂ ਹੀ ਸਦਾ ਜਿੱਤ ਦਾ ਐਲਾਨ ਨਹੀਂ ਕਰਨਾ ਚਾਹੀਦਾ, ਹਾਲਾਤ ਨੂੰ ਦੇਖਣਾ ਜ਼ਰੂਰੀ ਹੈ। ਨਹੀਂ ਤਾਂ ਸਥਿਤੀ ਅਜਿਹੀ ਵੀ ਹੋ ਸਕਦੀ ਹੈ, ਮੰਗਾਏ ਸੀ ਜੋ ਜਿੱਤ ਦੇ ਜਸ਼ਨ ਖਾਤਰ ਹਰਨ ਤੋਂ ਬਾਅਦ ਉਹਨਾਂ ਫੁੱਲਾਂ ਦਾ ਕੀ ਬਣਿਆ, ਉਹਨਾਂ ਹਾਰਾਂ ਦਾ ਕੀ ਬਣਿਆ। ਤੇਜਿੰਦਰ ਮਾਰਕੰਡਾ ਹੁਣਾਂ ਲਿਖਦੇ ਨੇ। ਫਿਰ ਨਿਰਾਸ਼ਾ ਪੱਲੇ ਪੈਂਦੀ ਹੈ। ਮੰਗਾਏ ਸੀ ਜੋ ਜਿੱਤ ਦੇ ਜਸ਼ਨ ਖਾਤਰ, ਹਰਨ ਤੋਂ ਬਾਅਦ ਉਹਨਾਂ ਫੁੱਲਾਂ ਦਾ ਕੀ ਬਣਿਆ, ਉਹਨਾਂ ਹਾਰਾਂ ਦਾ ਕੀ ਬਣਿਆ। ਭਾਵ ਪਹਿਲਾਂ ਹੀ ਕਈ ਦੇਖੋ ਲੀਡਰ ਜਿਹੜੇ ਨੇ ਤੱਕੜੀ ਤੇ ਤੋਲੇ ਜਾਂਦੇ ਆ, ਸਾਰਾ ਕੁਝ ਕੀਤਾ ਜਾਂਦਾ, ਇੱਕ ਪਾਸੇ ਲੱਡੂ, ਕਦੇ ਪੈਸੇ, ਕਦੇ ਕੁਛ ਤੋਲਿਆ ਜਾਂਦਾ ਉਹਨਾਂ ਨੂੰ, ਤੇ ਉਹ ਲੱਡੂ ਬਣਵਾ ਲਏ ਜਾਂਦੇ ਆ। ਕੋਈ ਕੱਪੜੇ ਸਲਵਾ ਕੇ ਰੱਖ ਲੈਂਦਾ ਹੈ ਚੰਗੇ, ਦੋ ਪੀਸ ਤਿੰਨ ਪੀਸ ਬਣਾ ਲੈਂਦਾ ਹੈ ਕਿ ਭਾਈ ਜਿੱਤ, ਜੈਕਟਾਂ ਬਣ ਜਾਂਦੀਆਂ ਨੇ, ਤੇ ਪਤਾ ਬਾਅਦ ਚੋਂ ਜਦੋਂ ਲੱਗਦਾ ਕਿ ਭਾਈ ਜਿੱਤ ਹਾਸਲ ਹੀ ਨਹੀਂ ਹੋਈ ਤਾਂ ਫਿਰ ਨਿਰਾਸ਼ਾ ਵੱਧ ਜਾਂਦੀ ਹੈ। ਜਾਣੀ ਪਹਿਲਾਂ ਹੀ ਅਜਿਹਾ ਮਾਹੌਲ ਨਾ ਬਣਾ ਲਿਆ ਜਾਵੇ ਕਿ ਬਾਅਦ ਦੇ ਵਿੱਚ ਸਥਿਤੀ ਹਾਸੋਹੀਣੀ ਹੋ ਜਾਵੇ। ਉਂਝ ਜਿੱਤਣ ਦੇ ਲਈ ਹੌਸਲਾ ਜ਼ਰੂਰੀ ਸ਼ਰਤ ਹੈ। ਇਸੇ ਸਥਿਤੀ ਨੂੰ ਹੋਰ ਸਪਸ਼ਟ ਕਰਦਿਆਂ ਨਿਤਸ਼ੇ ਆਖਦਾ ਹੈ, ਜਿਸਨੇ ਉੱਡਣਾ ਸਿੱਖਣਾ ਹੋਵੇ ਉਸ ਨੂੰ ਪਹਿਲਾਂ ਖੜਾ ਹੋਣਾ, ਚੱਲਣਾ ਤੇ ਦੌੜਨਾ ਆਉਣਾ ਚਾਹੀਦਾ ਤੇ ਫਿਰ ਉਡਾਰੀ ਭਰ ਸਕਦਾ ਹੈ। ਜੇ ਤੁੰਜ ਹੀ ਪ੍ਰਾਪਤ ਨਹੀਂ ਹੁੰਦੀ ਉਸਦੇ ਲਈ ਘਾਲਣਾ ਘਾਲਣੀ ਪੈਂਦੀ ਹੈ, ਰਾਤਾਂ ਜਾਗਣੀਆਂ ਪੈਂਦੀਆਂ ਨੇ, ਸੁੱਖ ਆਰਾਮ ਦਾ ਮੋਹ ਤਿਆਗਣਾ ਪੈਂਦਾ ਹੈ, ਦਿਲੋਂ ਦਿਮਾਗ ਦੇ ਕਲ ਪੁਰਜੇ ਤੇਜ ਤਰਾਰ ਕਰਨੇ ਪੈਂਦੇ ਨੇ। ਜਿੱਤਣਾ ਕਿਸ ਤੋਂ ਹੈ? ਜਿੱਤ ਸ਼ਬਦ ਦੀ ਸਾਰਥਕਤਾ ਉਸ ਵੇਲੇ ਹੀ ਹੈ ਜਦੋਂ ਤੁਹਾਡੇ ਸਾਹਵੇ ਕੋਈ ਹਾਰ ਰਿਹਾ ਹੋਵੇ। ਇਸ ਤੋਂ ਭਾਵ ਹੈ ਕਿ ਤੁਸੀਂ ਮੁਕਾਬਲੇ ਦੇ ਵਿੱਚ ਜਿੱਤਣਾ ਹੈ। ਜੇ ਤੁਹਾਡੇ ਸਾਹਮਣੇ ਕੋਈ ਲੜਨ ਵਾਲਾ ਨਹੀਂ, ਚਾਹੇ ਉਹ ਕੰਪੀਟੀਸ਼ਨ ਹੈ, ਚਾਹੇ ਕੋਈ ਖੇਡ ਹੈ, ਚਾਹੇ ਉਹ ਪੜ੍ਹਾਈ ਹੈ, ਚਾਹੇ ਜਿਮ ਹੈ, ਕੋਈ ਵੀ ਕਿਸੇ ਪਾਸੇ ਵੀ ਲਾ ਲਓ, ਕਬੱਡੀ ਦਾ ਮੈਚ ਚੱਲਦਾ, ਪਰ ਜੇ ਸਾਹਮਣੇ ਟੀਮ ਹੀ ਨਾ ਹੋਵੇ ਮੋਹਰੇ ਤਾਂ ਕਿਹਦੇ ਨਾਲ ਤੁਸੀਂ ਖੇਡੋਗੇ? ਇਹ ਮੁਕਾਬਲਾ ਤੁਹਾਡੇ ਦੋਸਤਾਂ ਦੇ ਨਾਲ ਵੀ ਹੋ ਸਕਦਾ ਹੈ, ਖੇਡ ਮੈਦਾਨ ਦੇ ਵਿੱਚ ਵਿਰੋਧੀ ਟੀਮ ਨਾਲ ਵੀ। ਇਹ ਮੁਕਾਬਲਾ ਕਿਸੇ ਦੁਕਾਨਦਾਰ, ਵਪਾਰੀ, ਬਿਜ਼ਨਸਮੈਨ ਦੇ ਨਾਲ ਵੀ ਹੋ ਸਕਦਾ ਹੈ। ਇਹ ਮੁਕਾਬਲਾ ਸਮੇਂ ਦੇ ਨਾਲ ਵੀ ਹੋ ਸਕਦਾ ਹੈ ਤੇ ਮਾੜੇ ਹਾਲਾਤਾਂ ਨਾਲ ਵੀ। ਇਹ ਮੁਕਾਬਲਾ ਸਮਾਜਿਕ ਕੁਰੀਤੀਆਂ ਨਾਲ ਵੀ ਹੋ ਸਕਦਾ ਹੈ ਤੇ ਮਾੜੇ ਸਮਾਜ ਨਾਲ ਵੀ। ਇਸ ਦੇ ਹੋਰ ਵੀ ਕਈ ਜਵਾਬ ਹੋਣ ਦੇ ਵਿੱਚ ਆਉਂਦੇ ਰਹਿੰਦੇ ਨੇ। ਕਈ ਵਾਰ ਆਪਣੇ ਆਪ ਦੇ ਨਾਲ ਲੜਨਾ ਪੈਂਦਾ ਕਿਸੇ ਚੰਗੇ ਕਾਰਜ ਦੇ ਲਈ। ਆਪਣੇ ਆਪ ਦੇ ਨਾਲ ਲੜ ਕੇ ਵੀ ਕੁਝ ਹਾਸਲ ਕੀਤਾ ਜਾ ਸਕਦਾ ਹੈ। ਏਜੀ ਗਾਰਡਨਰ ਇਸੇ ਲਈ ਕਹਿੰਦਾ, ਇੱਕ ਨਾਇਕ ਦੀ ਅਸਲੀ ਜਿੱਤ ਬਾਹਰੀ ਹਾਲਤਾਂ ਉੱਪਰ ਨਹੀਂ ਹੁੰਦੀ, ਸਗੋਂ ਆਪਣੇ ਆਪ ਦੇ ਉੱਤੇ ਹੁੰਦੀ ਹੈ। ਜਿੱਤਣਾ ਕੀ ਹੈ? ਸਵਾਲ ਇਹ ਵੀ ਸਾਡੇ ਸਾਹਮਣੇ ਆ ਖੜਦਾ ਹੈ ਕਿ ਸ਼ਬਦ ਜਿੱਤਣਾ ਹੈ ਕੀ ਹੈ, ਜਿੱਤ ਹੁੰਦੀ ਕੀ ਹੈ। ਇਹ ਯੁੱਗ ਮੁਕਾਬਲੇ ਦਾ ਯੁੱਗ ਹੈ ਤੇ ਪੈਰ ਪੈਰ ਦੇ ਉੱਤੇ ਮੁਕਾਬਲਾ। ਇਸ ਦੇ ਲਈ ਇਹ ਮੌਕੇ ਅਤੇ ਸਮੇਂ ਦੇ ਉੱਤੇ ਨਿਰਭਰ ਕਰਦਾ ਹੈ ਕਿ ਬੰਦਾ ਕੀ ਜਿੱਤ ਰਿਹਾ, ਮੁਕਾਬਲਾ ਕਿਸ ਚੀਜ਼ ਦੇ ਲਈ ਹੈ। ਜ਼ਰੂਰੀ ਨਹੀਂ ਕਿ ਮੁਕਾਬਲਾ ਭੌਤਿਕ ਚੀਜ਼ਾਂ ਦੇ ਲਈ ਹੋਵੇ। ਜਿੱਤ ਕਿਸੇ ਵੀ ਰੂਪ ਦੇ ਵਿੱਚ ਪ੍ਰਾਪਤ ਕੀਤੀ ਜਾ ਸਕਦੀ ਹੈ, ਪਰ ਜਿੱਥੇ ਸਾਨੂੰ ਬਹੁਤ ਸਾਵਧਾਨ ਰਹਿਣ ਦੀ ਜ਼ਰੂਰਤ ਹੈ, ਕਿਉਂਕਿ ਜੇਕਰ ਜਿੱਤ ਦੇ ਨਾਲ ਮਨ ਦੇ ਵਿੱਚ ਹੰਕਾਰ ਆਉਂਦਾ ਹੈ ਤਾਂ ਹਾਰਨ ਵੇਲੇ ਵੀ ਤੁਹਾਡੀ ਸਥਿਤੀ ਡਾਵਾਂਡੋਲ ਹੋਵੇਗੀ। ਓਸ਼ੋ ਕਹਿੰਦਾ ਕਿ ਜਦੋਂ ਤੁਸੀਂ ਜਿੱਤੋ ਤਾਂ ਇਹ ਨਾ ਸਮਝਣਾ ਕਿ ਮੈਂ ਜਿੱਤ ਰਿਹਾ ਹਾਂ, ਤੇ ਜੇ ਜਿੱਤ ਦੇ ਵਿੱਚ ਵੀ ਨਹੀਂ ਸੋਚੋਗੇ ਕਿ ਮੈਂ ਜਿੱਤ ਰਿਹਾ ਹਾਂ ਤਾਂ ਹਾਰਨ ਵੇਲੇ ਵੀ ਇਹ ਹੋਵੇਗਾ ਕਿ ਮੈਂ ਹਾਰਿਆ ਨਹੀਂ। ਹੁਣ ਮਸਲਾ ਇਹ ਵੀ ਹੈਗਾ ਕਿ ਜੇਕਰ ਜਿੱਤ ਹੈ, ਜੇਤੂ ਹੈ ਤਾਂ ਹਾਰ ਵੀ ਹੈ। ਕਈ ਵਾਰ ਅਜਿਹਾ ਵੀ ਹੁੰਦਾ ਕਿ ਜਿੱਤ ਪ੍ਰਾਪਤ ਨਹੀਂ ਹੁੰਦੀ, ਪਰ ਹਾਰਨ ਵਾਲੇ ਦੀ ਸਥਿਤੀ ਜੇਤੂ ਦੇ ਨਾਲੋਂ ਵੀ ਬਿਹਤਰ ਹੋ ਜਾਂਦੀ ਹੈ। ਖਲੀਲ ਜਿਬਰਾਨ ਉਹਨਾਂ ਦੀ ਜੀਵਨੀ ਬਾ ਕਮਾਲ ਹੈ, ਪੜ੍ਹਨ ਯੋਗੀ ਹੈ, ਪੜ੍ਹੀ ਹੈ, ਕਾਫੀ ਵਾਰ ਆਪਾਂ ਰੇਡੀਓ ਦੇ ਉੱਤੇ ਵੀ ਸਾਂਝੀ ਕੀਤੀ ਹੈ। ਖਲੀਲ ਜਿਬਰਾਨ ਦੀ ਇਹ ਸਤਰ ਸਮਝੋ, ਇੱਕ ਕਹਿੰਦਾ ਹੈ ਕਿ ਜ਼ਿੰਦਗੀ ਦੀ ਰਣਭੂਮੀ ਵਿੱਚ ਸਿਰਫ ਜਿੱਤਣ ਵਾਲੇ ਹੀ ਯੋਧੇ ਨਹੀਂ ਖਵਾਉਂਦੇ, ਕਈ ਵਾਰ ਹਾਰਨ ਵਾਲਿਆਂ ਦੀ ਪ੍ਰਾਪਤੀ ਜਿੱਤਣ ਵਾਲਿਆਂ ਤੋਂ ਵਧੇਰੇ ਹੁੰਦੀ ਹੈ। ਇਸ ਦੇ ਲਈ ਕਈ ਹਾਰ ਕੇ ਵੀ ਨਹੀਂ ਹਾਰਦੇ ਤੇ ਉਹਨਾਂ ਨੇ ਆਪਣੇ ਆਪੇ ਨੂੰ ਤਿਆਰ ਰੱਖਿਆ ਹੁੰਦਾ ਹੈ। ਐ ਤੂਫਾਨੋ ਨਾ ਮਨਾਓ, ਐ ਤੂਫਾਨੋ ਨਾ ਮਨਾਓ ਜਿੱਤ ਦੀ ਇੰਨੀ ਖੁਸ਼ੀ, ਐ ਤੂਫਾਨੋ ਨਾ ਮਨਾਓ ਜਿੱਤ ਦੀ ਇੰਨੀ ਖੁਸ਼ੀ, ਹਾਰਿਆਂ ਆ ਫਿਰ ਲੜਾਂਗਾ, ਮੈਂ ਅਜੇ ਮਰਿਆ ਨਹੀਂ। ਰਾਮ ਲਾਲ ਪ੍ਰੇਮੀ ਲਿਖਦੇ ਹੈ। ਉਂਝ ਹਾਰ ਤੋਂ ਵੀ ਘਬਰਾਉਣਾ ਨਹੀਂ ਹੈ, ਮੁਸ਼ਕਲ ਸਮਿਆਂ ਦੇ ਵਿੱਚ ਵੀ ਅਡਿਗ ਰਹਿਣਾ ਸੂਝ ਭਰਿਆ ਫੈਸਲਾ ਹੈ, ਉਸ ਸਮੇਂ ਵੀ ਸਾਬਤ ਕਦਮੀ ਰਹੋ ਤੁਸੀਂ। ਉਂਝ ਜੇਕਰ ਦੇਖਿਆ ਜਾਵੇ ਤਾਂ ਭਾਰਤ ਦੇ ਵਿੱਚ ਜੰਗਾਂ ਲੜਾਈਆਂ ਦਾ ਦੌਰ ਜਿਹੜਾ ਬੜਾ ਲੰਮਾ ਸਮਾਂ ਰਿਹਾ। ਮਹਾਂਭਾਰਤ ਦਾ ਯੁੱਧ ਬੜਾ ਭਿਆਨਕ ਯੁੱਧ ਮੰਨਿਆ ਗਿਆ। ਇਹ ਯੁੱਧ 800 ਈਸਾ ਪੂਰਵ ਦੇ ਵਿੱਚ ਜਿਹੜਾ ਕੱਤਕ ਮਹੀਨੇ ਦੀ ਮੱਸਿਆ ਨੂੰ ਸ਼ੁਰੂ ਹੋਇਆ ਤੇ 18 ਦਿਨ ਚੱਲਿਆ। ਇਹ ਹਰਿਆਣਾ ਦੇ ਮੈਦਾਨੀ ਇਲਾਕੇ ਕੁਰੂਕਸ਼ੇਤਰ ਦੇ ਵਿੱਚ ਵਸੇ ਆਰੀਆ ਦਰਮਿਆਨ ਹੋਇਆ ਤੇ ਰਾਜਾ ਸ਼ਾਤਨੂ ਦੀ ਮੌਤ ਦੇ ਬਾਅਦ ਜਿਹੜਾ ਸੀ ਧ੍ਰਿਤਰਾਸ਼ਟਰ ਦੇ 100 ਪੁੱਤਰਾਂ ਤੇ ਉਸਦੇ ਛੋਟੇ ਭਰਾ ਪਾਂਡੂ ਦੇ 5 ਪੁੱਤਰਾਂ ਦੇ ਦਰਮਿਆਨ ਹਸਤਿਆਨਾਪੁਰ ਜਾਣੀ ਕਿ ਮੇਰਠ ਦੇ ਕੋਲ ਦੇ ਰਾਜ ਸ਼ਾਸਨ ਦੇ ਲਈ ਇਹ ਯੁੱਧ ਹੋਇਆ। ਉਂਝ ਭਾਰਤ ਦੇ ਵਿੱਚ ਹਮਲਾਵਰ ਮੈਸੀਡੋਨੀਆ ਜਿਹੜੇ ਯੂਨਾਨੀ ਯੂਨਾਨ ਤੋਂ ਸਿਕੰਦਰ ਆਇਆ ਤੇ ਮੁਹੰਮਦ ਬਿਨ ਕਾਸਿਮ, ਮੁਹੰਮਦ ਗਜਨਵੀ, ਮੁਹੰਮਦ ਗੋਰੀ, ਗੁਲਾਮ ਵੰਸ਼, ਚੰਗੇਜ਼ ਖਾਨ ਖਾਨ ਹੋਣ ਦੇ ਕਾਰਨ ਲੋਕ ਇਸ ਨੂੰ ਮੁਸਲਮਾਨ ਜਿਹੜਾ ਖਿਆਲਦੇ ਨੇ, ਪਰ ਅਸਲ ਦੇ ਵਿੱਚ ਇਹ ਮੰਗੋਲੀਆ ਦਾ ਰਾਜਾ ਸੀਗਾ। ਮੰਗੋਲੀਅਨ ਬੜਾ ਇਹਨਾਂ ਨੇ ਵੀ ਅੱਤ ਚੁੱਕੀ ਹੋਈ ਸੀ। ਅੱਜ ਤੜਫ ਰਹੇ ਨੇ ਆਪ। ਖਾਨ ਦਾ ਭਾਵ ਹੈ ਮੁਖੀ ਅਤੇ ਚੰਗੇਜ਼ ਦਾ ਭਾਵ ਹੈ ਚੱਕਰਵਰਤੀ। ਉਂ ਜਿਸ ਦਾ ਬਚਪਨ ਦਾ ਨਾਂ ਸੀ ਤੇਮੂਜੀ। ਰਜ਼ੀਆ ਬੇਗਮ ਬਲਬਨ, ਖਿਲਜੀ ਵੰਸ਼, ਤੁਗਲਕ ਵੰਸ਼, ਸੈਯਦ ਵੰਸ਼, ਲੋਧੀ ਵੰਸ਼ ਤੇ ਮੁਗਲ ਵੰਸ਼, ਇਹ ਦੌਰ ਜੰਗਾਂ ਯੁੱਧਾਂ ਤੇ ਲੜਾਈਆਂ ਦਾ ਸੀ, ਜੇਤੂਆਂ ਦਾ ਸੀ। ਇਹਨਾਂ ਨੇ ਜੰਗਾਂ ਲੜੀਆਂ, ਯੁੱਧ ਕੀਤੇ ਤੇ ਇਤਿਹਾਸ ਦੇ ਵਿੱਚ ਆਪਣਾ ਨਾਂ ਬਣਾਇਆ। ਪਰ ਹੁਣ ਲੜਾਈ ਜਿਹੜੀ ਹੈ ਕਈ ਤਰੀਕਿਆਂ ਦੀ ਹੋ ਸਕਦੀ ਹੈ। ਜੰਗਾਂ ਕਈ ਨਵੇਂ ਤਰੀਕਿਆਂ ਨਾਲ ਲੜੀਆਂ ਜਾ ਸਕਦੀਆਂ ਨੇ। ਜਿੱਤ ਤੇ ਜੇਤੂ ਕਿਸੇ ਵੀ ਤਰੀਕੇ ਨਾਲ ਸਾਡੇ ਸਾਹਮਣੇ ਆ ਸਕਦੇ ਨੇ, ਕਿਉਂਕਿ ਕਈ ਵਾਰ ਵਿਦਵਾਨ ਲੋਕ ਹੋਰ ਤਰੀਕੇ ਨਾਲ ਲੜਦੇ ਨੇ ਤੇ ਉਹਨਾਂ ਦਾ ਯੁੱਧ ਵਿਚਾਰਾਂ ਦਾ ਯੁੱਧ ਹੁੰਦਾ ਹੈ। ਉਸ ਦੇ ਵਿੱਚ ਹਥਿਆਰ ਵੀ ਨਵੇਕਲੇ ਹੁੰਦੇ ਨੇ। ਤਾਂ ਹੀ ਬਰਨਾਰਡ ਸ਼ਾਹ ਲਿਖਦਾ ਹੈ ਕਿ ਵਿਚਾਰਾਂ ਦੇ ਯੁੱਧ ਦੇ ਵਿੱਚ ਕਿਤਾਬਾਂ ਹਥਿਆਰ ਹੁੰਦੀਆਂ ਨੇ। ਵਿਚਾਰਾਂ ਦੇ ਯੁੱਧ 'ਚ ਕਿਤਾਬਾਂ ਹਥਿਆਰ ਹੁੰਦੀਆਂ ਨੇ। ਇਸੇ ਤਰ੍ਹਾਂ ਇੱਕ ਹੋਰ ਜੰਗ ਵੀ ਹੁੰਦੀ ਹੈ, ਲੋਭ, ਕਪਟ ਅਤੇ ਫਰੇਬ ਦੀ ਜੰਗ। ਇਵੇਂ ਆਪਾਂ ਦੇਖ ਸਕਦੇ ਹਾਂ ਕਿ ਜੈਨ ਸ਼ਬਦ ਦੀ ਉਤਪਤੀ ਜੀਨਾ ਸ਼ਬਦ ਤੋਂ ਹੋਈ, ਜਿਸਦਾ ਅਰਥ ਹੈ ਲਗਾਓ ਅਤੇ ਲਾਲਸਾਵਾਂ ਉੱਤੇ ਜਿੱਤ। ਇਸ ਲੜਾਈ ਦੇ ਜੇਤੂ ਹੀ ਆਪਣੀਆਂ ਕਾਮਨਾਵਾਂ ਦੇ ਉੱਤੇ ਫਤਿਹ ਪਾਉਂਦੇ ਨੇ। ਖੈਰ, ਕੁੱਲ ਮਿਲਾ ਕੇ ਜਿੱਤ ਦਾ ਸਵਾਦ ਸਾਰੇ ਹੀ ਚੱਖਣਾ ਚਾਹੁੰਦੇ ਨੇ, ਪਰ ਸਵਾਦ ਦੇ ਰਸਤੇ ਦੀਆਂ ਦੁਸ਼ਵਾਰੀਆਂ, ਔਕੜਾਂ, ਝੱਖੜਾਂ, ਕੰਢਿਆਂ, ਪਥਰੀਲੇ ਰਾਹਾਂ ਤੇ ਤੁਰਨਾ ਨਹੀਂ ਚਾਹੁੰਦੇ। ਜਿੱਤ ਦਾ ਤਗਮਾ ਤੁਹਾਡੀ ਰਾਹ ਉਡੀਕ ਰਿਹਾ ਹੈ, ਕਿਹੜਾ ਤੁਸੀਂ ਰਸਤੇ ਦੇ ਉੱਤੇ ਪੈਰ ਤਾਂ ਟਿਕਾਓ ਜੀ। ਦੋਸਤੋ, ਇਹ ਸੀ ਜੀ ਅੱਜ ਦੀ ਆਖਰੀ ਗੱਲਬਾਤ। ਕਿਆ ਬਾਤ ਹੈ, ਜਿੱਤ ਦੇ ਨਿਸ਼ਾਨ, ਰਬਿੰਦਰ ਰਬੀ ਹੁਣਾਂ ਜੀ ਦੀ ਕਲਮ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਲੇ ਤੇ ਦੁਆਬਾ ਰੇਡੀਓ ਦਾ ਮੰਚ, ਤੇ ਆਖਰ ਦੇ ਵਿੱਚ ਸਤਿੰਦਰ ਸਰਤਾਜ ਜੀ ਦੀਆਂ ਉਹ ਸਤਰਾਂ, ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ, ਪਹਿਲਾ ਵਾਰ ਕਲਮਾਂ ਦਾ ਪਿੱਛੋਂ ਵਾਰ ਖੰਡੇ ਨਾਲ। ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ, ਸ਼ੌਂਕ ਨਾਲ, ਪਿਆਰ ਨਾਲ, ਲਾਲਚ ਜਾਂ ਡੰਡੇ ਨਾਲ। ਜੀ ਦੋਸਤੋ, ਇਹ ਸੀ ਜੀ ਬਾਕਮਾਲ ਗੱਲਬਾਤ ਆਖਰ ਦੇ ਵਿੱਚ। ਮਨ ਤਾਂ ਪਸੰਦ ਲੱਗੀ, ਬਹੁਤ ਵਧੀਆ, ਚੰਗੀ ਲੱਗੀ ਹੈ, ਕੁਝ ਨਾ ਕੁਝ ਸਾਨੂੰ ਦੇ ਗਈ ਹੈ। ਤੇ ਆਖਰ ਦੇ ਵਿੱਚ ਸੁਰਜੀਤ ਪਾਤਰ ਜੀ ਦੀਆਂ ਉਹਨਾਂ ਚਾਰ ਸਤਰਾਂ ਦੇ ਨਾਲ ਸਮਾਪਤੀ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ। ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਜਿੰਨੇ ਵੀ ਦੋਸਤ ਜੁੜੇ ਨੇ, ਤੇ ਮੁਹੰਮਦ ਜੀ, ਜਗਤਾਰ ਜੀ, ਸਾਰੇ ਦੋਸਤਾਂ ਦਾ ਸ਼ੁਕਰੀਆ। ਜੇ ਕਿਸੇ ਦਾ ਨਾਮ ਰਹਿ ਗਿਆ ਹੋਵੇ ਤਾਂ ਮਾਫ਼ੀ ਚਾਹਾਂਗਾ ਦੋਸਤੋ। ਤੇ 2 ਘੰਟੇ ਤੇ 2 ਮਿੰਟ ਦਾ ਪ੍ਰੋਗਰਾਮ ਆਪਾਂ ਨਿਬੇੜ ਲਿਆ ਅੱਜ, 40 ਮਿੰਟ ਲੇਟ ਸੀ ਤੇ 40 ਮਿੰਟ ਉੱਪਰ ਲਾ ਲਏ ਨੇ। ਆਖਰ 'ਚ ਪਾਤਰ ਸਾਹਿਬ ਲਿਖਦੇ ਨੇ, ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ, ਗੀਤ ਦੀ ਮੌਤ ਇਸ ਰਾਤ ਜੇ ਹੋ ਗਈ, ਮੇਰਾ ਜੀਣਾ ਮੇਰੇ ਯਾਰ ਕਿੰਝ ਸਹਿਣਗੇ, ਇਸ ਅਦਾਲਤ 'ਚ ਬੰਦੇ ਬਿਰਕ ਹੋ ਗਏ, ਫੈਸਲੇ ਸੁਣਾਉਂਦਿਆਂ ਸੁਣਾਉਂਦਿਆਂ ਸੁੱਕ ਗਏ, ਆਖੋ ਇਹਨਾਂ ਨੂੰ ਉਜੜੇ ਘਰੀ ਜਾਣ, ਹੁਣ ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ, ਯਾਰ ਮੇਰੇ ਜੋ ਇਸ ਆਸ ਤੇ ਮਰ ਗਏ ਕਿ ਮੈਂ ਉਹਨਾਂ ਦੇ ਦੁੱਖ ਦਾ ਬਣਾਵਾਂਗਾ ਗੀਤ, ਜੇ ਮੈਂ ਚੁੱਪ ਹੀ ਰਿਹਾ, ਜੇ ਮੈਂ ਕੁਝ ਨਾ ਕਿਹਾ, ਬਣ ਕੇ ਰੂਹਾਂ ਸਦਾ ਭਟਕਦੇ ਰਹਿਣਗੇ, ਜੋ ਵਿਦੇਸ਼ਾਂ 'ਚ ਰੁਲਦੇ ਨੇ ਰੋਜ਼ੀ ਲਈ, ਉਹ ਜਦੋਂ ਦੇਸ਼ ਪਰਤਣਗੇ ਆਪਣੇ ਕਦੀ, ਕੁਝ ਤਾਂ ਸੇਕਣਗੇ ਮਾਵਾਂ ਦੇ ਸਿਵੇ ਦੀ ਅੱਗ ਅਗਨ, ਸਿਵੇ ਦੀ ਅਗਨ, ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ। ਕਿ ਇਹ ਇਨਸਾਫ ਹੋਮੇ ਦੇ ਪੁੱਤ ਕਰਨਗੇ, ਕਿ ਇਹ ਖਾਮੋਸ਼ ਪੱਥਰ ਦੇ ਬੁੱਤ ਕਰਨਗੇ, ਜੋ ਸਲੀਬਾਂ ਤੇ ਟੰਗੇ ਨੇ ਲੱਥਣੇ ਨਹੀਂ, ਰਾਜ ਬਦਲਣਗੇ, ਸੂਰਜ ਚੜਨਗੇ, ਚੜਨ ਲੈਣਗੇ, ਇਹ ਜੂ ਰੰਗਾਂ ਚ ਚਿੱਤਰੇ ਨੇ ਖੁਰ ਜਾਣਗੇ, ਇਹ ਜੂ ਮਰਮਰ ਵਿੱਚ ਉੱਕਰੇ ਨੇ ਮਿਟ ਜਾਣਗੇ, ਬਲ ਦੇ ਹੱਥਾਂ ਨੇ ਜਿਹੜੇ ਹਵਾ ਚ ਲਿਖੇ ਹਰਫ ਉਹੀ ਹਮੇਸ਼ਾ ਲਿਖੇ ਜਾਣਗੇ, ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ, ਕੋਈ ਦੀਵਾ ਜਗੇਗਾ ਮੇਰੀ ਕਬਰ ਤੇ, ਜੇ ਹਵਾ ਇਹ ਰਹੀ ਕਬਰਾਂ ਉੱਤੇ ਤਾਂ ਕੀ, ਸਭ ਘਰਾਂ ਦੇ ਵਿੱਚ ਵੀ ਦੀਵੇ ਬੁਝੇ ਰਹਿਣਗੇ, ਸਭ ਘਰਾਂ ਦੇ ਵਿੱਚ ਵੀ ਦੀਵੇ ਬੁਝੇ ਰਹਿਣਗੇ। ਜੀ ਦੋਸਤੋ, ਇਸ ਦੇ ਨਾਲ ਹੀ ਸੁਰਜੀਤ ਪਾਤਰ ਸਾਹਿਬ ਦੀਆਂ ਇਹਨਾਂ ਸਤਰਾਂ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਬਹੁਤ ਬਹੁਤ ਇੱਕ ਵਾਰੀ ਫਿਰ ਤੋਂ ਧੰਨਵਾਦ ਸਾਰੇ ਦੋਸਤਾਂ ਦਾ, ਨਾਲ ਜੋੜਨ ਦੇ ਲਈ ਲੇਟ ਵੀ ਤੇ ਨਾਲ ਸਾਥ ਨਿਭਾਉਣ ਦੇ ਲਈ, ਜਿਨ੍ਹਾਂ ਨੇ ਕਾਲ ਕੀਤੀ ਉਹਨਾਂ ਦਾ ਵੀ ਸ਼ੁਕਰੀਆ, ਜਿਨ੍ਹਾਂ ਚੁੱਪ ਚਪੀਤ ਸੁਣਿਆ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ, ਤੇ ਕੱਲ੍ਹ ਨੂੰ ਮਿਲਣ ਦੇ ਵਾਅਦੇ ਤੇ ਨਾਲ ਮੁਲਾਕਾਤ ਹੋਏਗੀ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਆ ਕਰੋ। ਦੋਸਤੋ, ਇਸ ਦੇ ਨਾਲ ਹੀ ਮੈਨੂੰ ਦਿਓ ਆਗਿਆ ਤੇ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ ਹੈ, ਤੇ ਕੱਲ੍ਹ ਨੂੰ ਮਿਲਦੇ ਹਾਂ ਨਵਾਂ ਨਵੇਲਾ ਪ੍ਰੋਗਰਾਮ ਲੈ ਕੇ 9:30 ਵਜੇ ਭਾਰਤੀ ਸਮੇਂ ਦੇ ਅਨੁਸਾਰ। ਇਸ ਦੇ ਨਾਲ ਹੀ ਹੈ ਸਤਿ ਸ੍ਰੀ ਅਕਾਲ।

ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆਂ। ਆਪ ਸਭ ਨੂੰ ਅਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਠੀਕ ਠਾਕ ਸੁਖੀ ਸਾਂਤ ਹੋਵੋਗੇ ਤੇ ਅੱਜ ਹਫ਼ਤੇ ਦਾ ਆਖਰੀ ਦਿਨ ਫਰਾਈਡੇ ਵਾਲਾ ਦਿਨ ਹੈ। 4 ਸਤੰਬਰ 2026 ਦਾ ਦਿਹਾੜਾ ਜਿਸ ਦੇ ਵਿੱਚ ਗੱਲਾਂ ਬਾਤਾਂ ਵੀ ਕਰਾਂਗੇ, ਨਾਲ ਨਾਲ ਅੱਜ ਦੇ ਵਿਚਾਰ ਦੀ ਵੀ ਬਾਤ ਪਾਵਾਂਗੇ ਤੇ ਨਾਲ ਹੀ ਤੁਹਾਨੂੰ ਅੱਜ ਕਹਾਣੀ ਵਿੱਚੋਂ ਕਿਤਾਬ ਜਿਹੜੀ ਹੈ ਪੰਜਾਬ ਉਹਦਾ ਅਗਲਾ ਲੜੀਵਾਰ ਚੈਪਟਰ ਵੀ ਸੁਣਾਵਾਂਗੇ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਦੋਸਤਾਂ ਮਿੱਤਰਾਂ ਤੱਕ ਜ਼ਰੂਰ ਪ੍ਰੋਗਰਾਮ ਨੂੰ ਅੱਗੇ ਸਾਂਝਾ ਕਰਦਿਆ ਕਰੋ, ਇਹੀ ਬੇਨਤੀ ਹੁੰਦੀ ਹੈ ਤੇ ਚੰਗਾ ਲੱਗਦਾ ਪ੍ਰੋਗਰਾਮ ਤਾਂ। ਤੇ ਇਸੇ ਤਰ੍ਹਾਂ ਹੀ ਬਾਅਦ ਦੇ ਵਿੱਚ ਵੀ ਤੁਸੀਂ ਫੀਡਬੈਕ ਭੇਜ ਦਿਓ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਪ੍ਰੋਗਰਾਮਾਂ ਨੂੰ ਲਾਈਕ ਕਰ ਦਿਓ ਤੇ ਦੋਸਤਾਂ ਦੇ ਨਾਲ ਵਿਚਾਰ ਵਟਾਂਦਰਾ ਕਰ ਦਿਓ। ਤੇ ਲਓ ਫਿਰ ਸ਼ੁਰੂਆਤ ਕਰਦੇ ਹਾਂ ਅੱਜ ਦੇ ਵਿਚਾਰ ਦੇ ਨਾਲ ਤੇ ਨਾਲ ਨਾਲ ਸਮਾਂ ਤੇ ਸਥਿਤੀ ਫਿਲਣ ਦੀਆਂ ਘੜੀਆਂ ਦੇ ਉੱਤੇ। ਇਸ ਵਕਤ ਸ਼ਾਮ ਦੇ 7:08 ਦਾ ਸਮਾਂ ਹੈ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ, ਦੁਪਹਿਰ ਦੇ 12:08 ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:08 ਨੇ, ਯੂਕੇ ਦੇ ਵਿੱਚ ਸ਼ਾਮ ਦੇ 5:08 ਤੇ ਭਾਰਤ ਦੇ ਵਿੱਚ ਰਾਤ ਦੇ 9:38 ਦਾ ਸਮਾਂ ਹੈ। ਯੂਰਪੀਅਨ ਕੰਟਰੀਆਂ ਮੁਤਾਬਕ ਜਿਹੜਾ ਸਮਾਂ ਤੇ ਸਥਿਤੀ ਇਸ ਵਕਤ ਸ਼ਾਮ ਦੇ 6:01 ਦੇ ਉੱਤੇ 8 ਮਿੰਟ ਦੀ ਹੈ। ਲਓ ਫਿਰ ਕਰਦੇ ਹਾਂ ਆਗਾਜ਼ ਅੱਜ ਦੇ ਵਿਚਾਰ ਦੇ ਨਾਲ। ਅੱਜ ਦਾ ਵਿਚਾਰ ਕੀ ਕਹਿੰਦਾ ਹੈ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਨਾਲ ਪਹੁੰਚ ਰਿਹਾ ਹੋਵੇਗਾ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਲਓ ਦੋਸਤੋ, ਬਾਤ ਪਾਉਂਦੇ ਅੱਜ 4 ਸਤੰਬਰ ਦਾ ਵਿਚਾਰ ਕੀ ਕਹਿੰਦਾ ਹੈ। ਕਹਿੰਦੇ ਨੇ ਕਿ ਕੋਈ ਨਵਾਂ ਕਦਮ ਚੁੱਕਣ ਤੇ ਕਿਸੇ ਕਿਸਮ ਦੀ ਤਬਦੀਲੀ ਤੋਂ ਲੋਕ ਸਭ ਤੋਂ ਵੱਧ ਜਿਹੜੇ ਹੈ ਡਰਦੇ ਹੈ। ਅੱਜ ਦੇ ਦਿਹਾੜੇ ਦੇ ਉੱਤੇ 4 ਸਤੰਬਰ ਨੂੰ 1781 ਨੂੰ ਸਪੇਨ ਨੇ ਅਮਰੀਕੀ ਪਿੰਡ ਯਗਮਾ ਦੀ ਜਿਹੜੀ ਸੀ ਥਾਂ ਉੱਪਰ ਲਾਸ ਏਂਜਲਸ ਸ਼ਹਿਰ ਦੀ ਨੀਂਹ ਰੱਖ ਦਿੱਤੀ ਸੀ ਤੇ 1825 ਦੇ ਵਿੱਚ ਕਾਂਗਰਸ ਦੇ ਬਾਨੀ ਦਾਦਾ ਭਾਈ ਨਾਰੋ ਜੀ ਦਾ ਮੁੰਬਈ ਦੇ ਵਿੱਚ ਜਨਮ ਹੁੰਦਾ ਤੇ 1951 ਚ ਜਪਾਨ ਸ਼ਾਂਤੀ ਵਾਰਤਾ ਕਾਨਫਰੰਸ ਦਾ ਟੀਵੀ ਦੇ ਉੱਤੇ ਜਿਹੜਾ ਪਹਿਲੀ ਵਾਰ ਸਿੱਧਾ ਪ੍ਰਸਾਰਣ ਸਨ ਫਰਾਂਸਿਸਕੋ ਦੇ ਵਿੱਚੋਂ ਜਿਹੜਾ ਕੀਤਾ ਗਿਆ ਸੀ। 1998 ਦੇ ਵਿੱਚ ਲੈਰੀ ਪੇਜ ਤੇ ਸਰਗਈ ਬਰੇਨ ਵੱਲੋਂ ਸਰਚ ਇੰਜਨ ਜਿਹੜਾ ਸੀ ਗੂਗਲ ਉਹਦੀ ਸਥਾਪਨਾ ਕਰ ਦਿੱਤੀ ਗਈ। ਵਹਿਮਾਂ ਭਰਮਾਂ ਦੇ ਨਾਲ ਅੱਜ ਦੀ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਤੇ ਉਹਦੇ ਵਿੱਚ ਅੱਜ ਬਾਤ ਪਾਉਂਦੇ ਹਾਂ ਇੱਕ ਦੋ ਗੱਲਾਂ ਦੀ, ਉਹ ਚਾਹੇ ਮੀਟ ਦੀ ਹੈ, ਸ਼ਰਾਬ ਦੀ ਹੈ ਤੇ ਚਾਹੇ ਧਾਰਮਿਕ ਜਾਂ ਖਾਸ ਦਿਨਾਂ ਦੇ ਵਿੱਚ ਮਰਿਆਦਾ ਦੇ ਵਿੱਚ ਰਹਿਣ ਦੀ ਗੱਲ ਆਉਂਦੀ ਹੈ। ਹਰ ਧਰਮ ਦੇ ਵਿੱਚ ਆਪਣੇ ਆਪਣੇ ਜਿਹੜਾ ਸਾਰਾ ਕੁਝ ਮੰਨਦੇ ਨੇ ਤੇ ਉਹਨਾਂ ਦੇ ਮੁਤਾਬਕ ਤਿਉਹਾਰ, ਸਿਆਲ ਦੀ ਰੁੱਤ ਸ਼ੁਰੂ ਹੈ ਤੇ ਉਹਨਾਂ ਦੇ ਵਿੱਚ ਤਿਉਹਾਰ, ਹੋਰ ਸਾਰਾ ਚੀਜ਼ਾਂ ਚੱਲਦੀਆਂ, ਚੰਗੇ ਦਿਨ ਕਹਿੰਦੇ ਆ ਮਨਾਏ ਜਾਂਦੇ ਆ, ਠੰਡਾ ਮਾਹੌਲ ਹੋ ਜਾਂਦਾ ਹੈ। ਤੇ ਇਸੇ ਤਰ੍ਹਾਂ ਵਹਿਮਾਂ ਭਰਮਾਂ ਦੇ ਵਿੱਚ ਕੁਝ ਸਮਾਂ ਪਹਿਲਾਂ ਲੋਕਾਂ ਦਾ ਵਿਸ਼ਵਾਸ ਹੁੰਦਾ ਸੀ ਕਿ ਪਿੱਪਲਾਂ ਬੋਹੜਾਂ ਦੇ ਉੱਪਰ ਭੂਤਾਂ ਦਾ ਵਾਸ ਜਿਹੜਾ ਹੁੰਦਾ ਹੈ, ਉਹ ਰਾਤ ਤਾਂ ਕਿ ਦੁਪਹਿਰ ਸਮੇਂ ਵੀ ਉਹਨਾਂ ਥੱਲੇ ਸੌਣ ਤੋਂ ਡਰਦੇ ਸੀ। ਮੈਨੂੰ ਚੇਤੇ ਸਾਡੀ ਬੀਬੀ ਸਾਡੀ ਵੱਡੀ ਫਾਦਰ ਉਹਨਾਂ ਦੀ ਮਦਰ, ਉਹ ਕਹਿੰਦੇ ਹੋਇਆ ਬੇ ਅਤਰ ਫਲੇਲਾਂ ਲਾ ਕੇ ਦੁਪਹਿਰੇ ਸਿਖਰ ਨਾ ਨਿਕਲੋ ਬਾਹਰ ਨੂੰ, ਕੋਈ ਚੰਬੜ ਜਾਊ। ਤੇ ਪਿੱਪਲ ਆਮ ਰੁੱਖਾਂ ਤੋਂ ਉੱਚੇ ਤੇ ਇਸਦੇ ਤਣੇ ਮੋਟੇ ਤੇ ਮਜ਼ਬੂਤ ਹੁੰਦੇ ਨੇ ਤੇ ਟਾਹਣੇ ਲੰਮੇ ਤੇ ਮੋਟੇ ਤੇ ਜੜ੍ਹਾਂ ਦੂਰ ਦੂਰ ਤੱਕ ਫੈਲੀਆਂ ਹੁੰਦੀਆਂ। ਮਜ਼ਬੂਤ ਟਾਹਣੇ ਹੋਣ ਦੇ ਕਰਕੇ ਇਸਦੇ ਉੱਪਰ ਸਾਉਣ ਮਹੀਨੇ ਦੇ ਵਿੱਚ ਜ਼ਿਆਦਾ ਪੀਂਘਾਂ ਪਾਈਆਂ ਜਾਂਦੀਆਂ ਨੇ। ਪਿੱਪਲ ਤੇ ਬੋਹੜ ਦੇ ਪੱਤਿਆਂ ਦੇ ਉੱਤੇ ਜੜ੍ਹਾਂ ਤੋਂ ਆਯੁਰਵੈਦਿਕ ਜਿਹੜੀਆਂ ਦਵਾਈਆਂ ਬਣਦੀਆਂ ਨੇ। ਇੱਕ ਅਖ਼ਬਾਰ ਦੇ ਵਿੱਚ ਛਪੇ ਲੇਖ ਦੇ ਅਨੁਸਾਰ ਸ਼ਾਇਦ ਪਿੱਪਲ ਰੁੱਖ ਦੇ ਬਾਰੇ ਦਾਅਵਾ ਕੀਤਾ ਗਿਆ ਕਿ ਉਸਦੇ ਹੇਠ ਸੌਣ ਦੇ ਨਾਲ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ, ਪਰ ਰਾਤ ਸਮੇਂ ਨਹੀਂ ਕਿਉਂਕਿ ਕਾਰਬਨ ਡਾਈਆਕਸਾਈਡ ਵੱਡੇ ਪੱਧਰ ਦੇ ਉੱਤੇ ਉਹ ਛੱਡਦੇ ਨੇ ਜੀ, ਤੇ ਇਸ ਕਰਕੇ ਉਹਦੇ ਲਾਗੇ ਨਹੀਂ ਸੌਣਾ ਚਾਹੀਦਾ। ਪਹਿਲੀ ਰਿਸ਼ੀ ਮੁਨੀ ਕਈ ਜਿਹੜੇ ਸਨ ਕਈ ਸਾਲ ਜੰਗਲਾਂ ਦੇ ਵਿੱਚ ਜਾ ਕੇ ਯੋਗ ਤੇ ਤਪ ਕਰਦੇ ਰਹੇ ਤੇ ਉਹਨਾਂ ਦੀਆਂ ਸਮਾਧੀਆਂ ਵੀ ਜਿਹੜੀਆਂ ਪਿੱਪਲਾਂ ਦੇ ਬੋਹੜਾਂ ਥੱਲੇ ਜਿਹੜੀਆਂ ਸੰਘਣੀਆਂ ਛਾਵਾਂ ਦੇ ਹੇਠਾਂ ਜਿਹੜੀਆਂ ਹੁੰਦੀਆਂ ਸਨ। ਕਈ ਵਾਰ ਜਿਹੜੇ ਬੱਚੇ ਖੇਡਦੇ ਤਪ ਕਰਨ ਵਾਲੀਆਂ ਥਾਵਾਂ ਦੇ ਉੱਤੇ ਦਰਖਤਾਂ ਉੱਪਰ ਚੜ ਜਾਂਦੇ ਤਾਂ ਇਹਨਾਂ ਰਿਸ਼ੀਆਂ ਮੁਨੀਆਂ ਦੀਆਂ ਜਿਹੜੀਆਂ ਸਮਾਧੀਆਂ ਦੇ ਵਿੱਚ ਵਿਘਣ ਪੈਂਦਾ ਸੀ। ਉਹਨਾਂ ਬੱਚਿਆਂ ਨੂੰ ਡਰਾਉਣ ਦੇ ਲਈ ਇਹ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਕਿ ਪਿੱਪਲਾਂ ਤੇ ਬੋਹੜਾਂ ਦੇ ਨਿੰਮਾਂ ਦੇ ਉੱਪਰ
ਭੂਤਾਂ ਦਾ ਵਾਸਾ ਹੁੰਦਾ। ਮਾਵਾਂ ਆਪਣੇ ਬੱਚਿਆਂ ਨੂੰ ਇਹ ਥਾਵਾਂ ਦੇ ਉੱਤੇ ਜਾਣ ਤੋਂ ਰੋਕਣ ਲੱਗ ਪਈਆਂ। ਸਾਧ ਸੰਤ ਲੋਕ ਸ਼ਾਂਤੀ ਦੇ ਨਾਲ ਇਨ੍ਹਾਂ ਰੁੱਖਾਂ ਦੇ ਹੇਠ ਸਮਾਧੀ ਲਾਉਣ ਲੱਗ ਪਏ, ਆਪਣੀ ਸਮਾਧੀ ਚ ਲੀਨ ਹੋਣ ਲੱਗ ਪਏ। ਅਸਲ ਦੇ ਵਿਚ ਕਿਸੇ ਕਿਸਮ ਦੇ ਭੂਤ ਪ੍ਰੇਤਾਂ ਦੀ ਹੋਂਦ ਹੁੰਦੀ ਹੀ ਨਹੀਂ ਹੁੰਦੀ। ਇਹ ਵੀ ਕਿਹਾ ਜਾਂਦਾ ਕਿ ਭਗਵਾਨ ਕ੍ਰਿਸ਼ਨ ਦੀ ਬੰਸਰੀ ਵੀ ਪਿੱਪਲ ਦੇ ਲੱਕੜ ਦੀ ਬਣੀ ਹੋਈ ਸੀ ਤੇ ਇਸ ਕਰਕੇ ਲੋਕ ਪਿੱਪਲ ਦੀ ਜ਼ਿਆਦਾ ਪੂਜਾ ਕਰਨ ਲੱਗ ਪਏ ਤੇ ਲਾਈ ਲੱਗ ਤੇ ਅੰਧ ਵਿਸ਼ਵਾਸੀ ਪਿੱਪਲ ਬੋੜ ਕਿੱਕਰ ਜੰਡ ਸ਼ਰੀ ਰੁੱਖਾਂ ਦੁਆਲੇ ਲਾਲ ਕੱਪੜਾ ਗੋਟੇ ਵਾਲਾ ਜਿਹੜਾ ਬੰਨ ਕੇ ਉਥੇ ਹੀ ਜਿਹੜਾ ਇੱਟਾਂ ਦੀ ਥੜੀ ਬਣਾ ਕੇ ਉੱਪਰ ਦੀਵਾ ਬਾਲ ਕੇ ਲਾਗੇ ਧੂਪ ਦਿਖਾਉਂਦੇ ਨੇ ਤੇ ਥਾਵਾਂ ਹੁੰਦੀਆਂ ਨੇ ਜੋ ਸਰਕਾਰੀ ਸ਼ਾਮ ਲਾਟ ਹੋਣ ਜਾਂ ਕੁਝ ਦੱਬਣ ਦੀ ਚਾਹਤ ਹੋਵੇ ਤਾਂ ਕਿ ਸਮਾਂ ਪਾ ਕੇ ਮੰਦਰ ਜਾਂ ਸਮਾਧ ਬਣਾ ਲਈ ਜਾਵੇ, ਬਣਾ ਕੇ ਕਮਾਈ ਦਾ ਸਾਧਨ ਬਣ ਸਕਣ। ਦੂਸਰੀ ਗੱਲ ਆਉਂਦੀ ਹੈ ਮੀਟ ਸ਼ਰਾਬ ਵਰਤਣ ਵਾਲਿਆਂ ਵੱਲੋਂ ਧਾਰਮਿਕ ਜਾਂ ਖਾਸ ਦਿਨਾਂ ਦੇ ਵਿੱਚ ਮਰਿਆਦਾ ਦੇ ਵਿੱਚ ਰਹਿਣਾ। ਬਹੁਤ ਵੱਡਾ ਭੁਲੇਖਾ ਉਹਨਾਂ ਲੋਕਾਂ ਨੂੰ ਹੈ ਜੋ ਲੋਕ ਐਤਵਾਰ, ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ ਦੇ ਦਿਨਾਂ ਨੂੰ ਵੱਖ ਵੱਖ ਵਹਿਮਾਂ ਤੇ ਭਰਮਾਂ ਦੇ ਨਾਲ ਜਿਹੜਾ ਜੋੜ ਕੇ ਵਿਸ਼ਵਾਸਾਂ ਦੇ ਵਿੱਚ ਰੱਖਿਆ ਹੋਇਆ। ਇਹ ਕਹਿਣਾ ਮੰਗਲਵਾਰ ਜਾਂ ਵੀਰਵਾਰ ਸ਼ਰਾਬ ਨਹੀਂ ਪੀਣੀ, ਮੀਟ ਨਹੀਂ ਖਾਣਾ, ਅਸਲ ਦੇ ਵਿੱਚ ਸ਼ਰਾਬ ਦੀ ਵਰਤੋਂ ਸਿਹਤ ਦੇ ਪੱਖੋਂ ਮਾੜੀ ਹੋਣ ਜਾਂ ਘੱਟ ਕਰਨ ਦੇ ਲਈ ਬਹਾਨਾ, ਪੀਰ ਦੇਵਤਾ ਜਾਂ ਬਾਬੇ ਦਾ ਡਰ ਪਾ ਕੇ ਤਾਂ ਬਣਾਇਆ ਜਾ ਸਕਦਾ, ਪਰ ਇਸ ਦਾ ਕਿਸੇ ਦਿਨ ਵਾਰ ਦੇ ਨਾਲ ਕੋਈ ਵੀ ਸੰਬੰਧ ਨਹੀਂ ਬਣਦਾ। ਕਿਸੇ ਸਮੇਂ ਮੀਟ ਮਹਿੰਗਾ ਹੋਣ ਦੇ ਕਾਰਨ ਸ਼ਾਇਦ ਇਹ ਹਫ਼ਤੇ ਦੇ ਵਿੱਚ ਦੋ ਤੋਂ ਵੱਧ ਵਾਰ ਜਿਹੜਾ ਖਾਣ ਤੋਂ ਰੋਕਣ ਦੇ ਲਈ ਜਾਂ ਜੀਵ ਦੀ ਜਿਹੜੀ ਹੱਤਿਆ ਨੂੰ ਰੋਕਣ ਵਾਸਤੇ ਇਹ ਵਾਰ ਰੱਖੇ ਗਏ ਹੋਣਗੇ। ਵਿਸ਼ੇਸ਼ ਧਾਰਮਿਕ ਦਿਨਾਂ ਦੇ ਵਿੱਚ ਭਾਵ ਇੱਕ ਦਿਨ ਕਿਸੇ ਜੀਵ ਦੀ ਧੌਣ ਨਹੀਂ ਵੱਢਣੀ ਤਾਂ ਪਰ ਦੂਜੇ ਦਿਨ ਉਸ ਧੌਣ ਦੇ ਉੱਤੇ ਛੁਰੀ ਚਲਾਉਣਾ ਕਿੱਥੋਂ ਦੀ ਅਕਲਮੰਦੀ ਹੋ ਸਕਦੀ ਹੈ। ਦਿਨ ਤੇ ਵਾਰ ਸਾਰੇ ਇੱਕੋ ਜਿਹੇ ਹੁੰਦੇ ਨੇ। ਧਾਰਮਿਕ ਡੇਰਿਆਂ ਤੇ ਬਿਮਾਰੀ ਮੁਕਤ ਕਰਨ ਦੇ ਲਈ ਰਾਖ ਧਾਗੇ ਦਿੱਤੇ ਜਾਂਦੇ ਆ, ਪਰ ਜਦੋਂ ਡੇਰੇ ਦਾ ਬਾਬਾ ਬਿਮਾਰ ਹੁੰਦਾ ਹੈ ਤਾਂ ਉਹ ਸਭ ਤੋਂ ਵੱਡੇ ਹਸਪਤਾਲ ਦੇ ਵਿੱਚ ਦਾਖਲ ਹੁੰਦਾ ਤਾਂ ਆਪ ਰਾਖ ਨਹੀਂ ਖਾਂਦਾ ਤੇ ਨਾ ਹੀ ਧਾਗਾ ਬੰਨਦਾ, ਸਗੋਂ ਆਪਣਾ ਇਲਾਜ ਵਧੀਆ ਹਸਪਤਾਲਾਂ ਤੋਂ ਕਰਵਾਉਂਦਾ ਤੇ ਬਾਬਿਆਂ ਦੇ ਚੱਕਰਾਂ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਨਾਮੁਰਾਦ ਬਿਮਾਰੀਆਂ, ਏਡਜ਼, ਕਾਲਾ ਪੀਲੀਆ ਆਦਿ ਬਿਮਾਰੀਆਂ ਨੂੰ ਵਧਾ ਲਿਆ ਜਾਂਦਾ ਜੋ ਫਿਰ ਲਾਈ ਇਲਾਜ ਬਣ ਜਾਂਦੀਆਂ। ਦੂਸਰੇ ਪਾਸੇ ਪੁਰਾਣੇ ਰਸਮ ਰਿਵਾਜ, ਕਈ ਰਸਮ ਰਿਵਾਜ ਜਨਮ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੇ ਨੇ। ਔਰਤ ਦੇ ਗਰਭ ਠਹਿਰਨ ਦੇ ਤੀਜੇ, ਪੰਜਵੇਂ ਤੇ ਸੱਤਵੇਂ ਮਹੀਨੇ ਪ੍ਰੇਤ ਰੂਹਾਂ ਤੋਂ ਬਚਣ ਦੇ ਲਈ ਔਰਤ ਦੇ ਪੱਲੇ ਦੇ ਵਿੱਚ ਜਿਹੜਾ ਸੀ, ਜਾਣੀ ਕਿ ਚੁੰਨੀ ਦਾ ਪੱਲਾ ਜਾਂ ਕੋਈ ਵੀ ਦੁਪੱਟਾ, ਪੱਲੇ ਦੇ ਵਿੱਚ ਅਨਾਜ ਪਾਇਆ ਜਾਂਦਾ ਸੀ। ਜੇ ਕੁੜੀ ਸਹੁਰੇ ਹੋਵੇ ਤਾਂ ਮਾਪੇ ਅਨਾਜ ਭੇਜਦੇ ਸਨ। ਮੁੰਡਾ ਹੋਣ ਦੇ ਉੱਤੇ ਮੇਰਾ ਮੋਲੀ ਜਾਣੀ ਕਿ ਖਮਣੀ ਦੇ ਵਿੱਚ ਸ਼ਰੀਰ ਦੇ ਪੱਤਿਆਂ ਦਾ ਸਹਿਰਾ ਜਿਹੜਾ ਸੀਗਾ, ਤਰਖਾਨ, ਗੁੱਲੀ, ਡੰਡਾ, ਘੁਮਿਆਰ, ਨਹਾਉਣ ਵਾਲੀ ਝਾਂਜਰ ਤੇ ਦਾਈ ਬੱਚੇ ਵਾਸਤੇ ਤੜਾਂਗੀ ਜਿਹੜੀ ਬੰਨਦੇ ਸੀ ਲੱਕ ਦੇ ਦੁਆਲੇ, ਵੈਸੇ ਤਾਂ ਉਹ ਹੁੰਦੀ ਸੀ ਕਿ ਨਾਪ ਮੇਚਾ ਲਿਆ ਜਾਂਦਾ ਸੀ, ਤੜਾਗੀ ਟਾਈਟ ਹੋ ਜਾਂਦੀ ਸੀ, ਉਹ ਤੋਂ ਇਹ ਹੁੰਦਾ ਸੀ ਕਿ ਭਾਈ ਬੱਚਾ ਵੱਧਦਾ ਫੁੱਲ ਰਿਹਾ, ਕਿਉਂਕਿ ਪਹਿਲਾਂ ਉਹ ਮੈਡੀਕਲ ਸਹੂਲਤਾਂ ਨਹੀਂ ਸੀ ਵੀ ਹਰ ਵੇਲੇ ਉਹਨਾਂ ਨੂੰ ਦੇਖਿਆ ਜਾਵੇ, ਉਹਨਾਂ ਨੂੰ ਜਾਂਚ ਪੜਤਾਲ ਚੱਲਦੀ ਰਹੇ ਨਾਲ ਨਾਲ। ਮੁੰਡੇ ਦਾ ਨਾਮ ਆਪਣੇ ਧਰਮ ਦੇ ਗ੍ਰੰਥ ਦੇ ਵਿੱਚ ਆਏ ਸ਼ਬਦ ਦੇ ਪਹਿਲੇ ਅੱਖਰ ਜਾਂ ਆਪ ਹੀ ਰੱਖ ਲਿਆ ਜਾਂਦਾ ਸੀ, ਕੁੜੀ ਦਾ ਨਾਮਕਰਨ ਨਹੀਂ ਕੀਤਾ ਜਾਂਦਾ। ਵਿਆਹ ਦੇ ਵਿੱਚ ਥੋੜੇ ਦਿਨ ਪਹਿਲਾਂ ਸਾਹੇ ਚਿੱਠੀ ਭੇਜੀ ਜਾਂਦੀ ਤੇ ਪੰਚਾਇਤ ਦੀ ਹਾਜ਼ਰੀ ਦੇ ਵਿੱਚ ਜਿਹੜੀ ਪੜ੍ਹੀ ਜਾਂਦੀ। ਜਿਸ ਦਿਨ ਸ਼ਗਨ ਭੇਜਿਆ ਜਾਂਦਾ ਉਸ ਦਿਨ ਤੋਂ ਕੁੜੀ ਤੇ ਮੁੰਡੇ ਦਾ ਹੋਣਾ, ਬੋਲਣਾ, ਬਾਹਰ ਤੇ ਕੰਮ ਤੇ ਜਾਣਾ ਬੰਦ ਕਰ ਦਿੱਤਾ ਜਾਂਦਾ। ਇਸ ਨੂੰ ਸਾਹੇ ਲੱਤ ਬੰਨਣਾ ਜਾਂ ਥੜੇ ਪਾਉਣਾ ਕਿਹਾ ਜਾਂਦਾ। ਵਿਆਹ ਕੇ ਲਿਆਉਣ ਮਗਰੋਂ ਲਾੜਾ ਲਾੜੀ ਦੇ ਘਰ ਪਹੁੰਚਣ ਦੇ ਉੱਤੇ ਮਾਂ ਸਿਰ ਤੋਂ ਪਾਣੀ ਵਾਰ ਕੇ ਜਿਹੜੀ ਪੀਂਦੀ ਸੀ, ਜਿਸਦਾ ਅਰਥ ਸੀ ਮਾਂ ਆਪਣੇ ਨੌਂ ਪੁੱਤ ਦੇ ਕਸ਼ਟਾਂ ਨੂੰ ਆਪਣੇ ਸਿਰ ਲੈਂਦੀ ਹੈ। ਕਿਆ ਬਾਤ ਹੈ ਜੀ। ਇਸ ਦੇ ਲਈ ਪੁੱਤਰ ਮਾਂ ਨੂੰ 7 ਵਾਰ ਪਾਣੀ ਪੀਣ ਤੋਂ ਰੋਕਦਾ ਹੈ। ਪਹਿਲਾਂ ਕਿਸੇ ਦੀ ਮੌਤ ਹੋਣ ਦੇ ਉੱਤੇ ਔਰਤ ਨੂੰ ਸ਼ਮਸ਼ਾਨ ਘਾਟ ਨਹੀਂ ਜਾਣ ਦਿੱਤਾ ਜਾਂਦਾ।

ਕਹਿੰਦੇ ਆ ਸੇਤੀ ਸਰੋਂ ਪਾਉਂਦੇ ਹਨ ਜੀ। ਕਿਆ ਬਾਤ ਹੈ ਜੀ, ਅੱਗੇ ਜਾ ਕੇ ਗੱਲਾਂ ਬਾਤਾਂ ਜ਼ਰੂਰ ਕਰਾਂਗੇ, ਵੈਸੇ ਕਈ ਵਾਰੀ ਇੰਟਰਸਟਿੰਗ ਵਿਸ਼ਾ ਬਣ ਜਾਂਦਾ ਇਹ ਚੀਜ਼ਾਂ। ਚਲੋ ਦੋਸਤੋ, ਅੱਜ ਦੀਆਂ ਦੇਸ਼ ਭੇਤ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਕਿ ਦੁਨੀਆਂ ਸੱਚਮੁੱਚ ਕਿਸੇ ਵੱਡੀ ਤਬਦੀਲੀ ਦੇ ਵੱਲ ਵੱਧ ਰਹੀ ਹੈ। ਮੌਸਮ ਦੀ ਮਾਰ ਤੋਂ ਲੈ ਕੇ ਪੰਜਾਬ ਦੀ ਸਿਆਸਤ, ਵੋਟਰ ਸੂਚੀਆਂ, ਨੌਜਵਾਨਾਂ ਦਾ ਨਸ਼ਾ ਤੇ ਪੁਲਿਸ ਕਾਰਵਾਈ, ਸਰਕਾਰੀ ਮੁਲਾਜ਼ਮਾਂ ਦਾ ਡੀਏ, ਅਦਾਲਤਾਂ ਦੇ ਜਿਹੜੇ ਨੇ ਅਹਿਮ ਫੈਸਲੇ ਤੇ ਕੈਨੇਡਾ ਦੇ ਵਿੱਚ ਪੰਜਾਬੀ ਮੂਲ ਦੇ ਪੁਲਿਸ ਅਧਿਕਾਰੀ ਦੇ ਨਾਲ ਜੁੜਿਆ ਹੋਇਆ ਵੱਡਾ ਮਾਮਲਾ। FBI ਦੀ ਮੋਸਟ ਵਾਂਟਡ ਸੂਚੀ, ਖਾਣ ਪੀਣ ਦੀਆਂ ਚੀਜ਼ਾਂ ਦੇ ਵਿੱਚ ਧੋਖਾਧੜੀਆਂ, ਕੀਨੀਆ ਦੇ ਵਿੱਚ ਟਾਟਾ ਕੈਮੀਕਲਸ ਦੀ ਜਿਹੜੀ ਹੈ ਬਿਸਤਰਾ ਬੰਨ ਦਿੱਤਾ ਹੈ, ਚੀਨ ਦੀਆਂ ਮਿਜ਼ਾਈਲ ਸਰਗਰਮੀਆਂ ਤੇ ਬ੍ਰਿਕਸ ਦੇ ਵਿੱਚ ਭਾਰਤ ਦੀ ਕੂਟਨੀਤੀ ਤੇ ਅਮਰੀਕਾ ਦੇ ਵਿੱਚ ਜਨਮ ਅਧਿਕਾਰ ਨਾਗਰਿਕਤਾ ਦੇ ਉੱਤੇ ਪੋਚਾ ਜਿਹੜੇ ਆ ਕੋਰਟ ਨੇ ਫੇਰ ਦਿੱਤਾ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਤੇ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਕਰਦਿਆਂ ਸ਼ੁਰੂਆਤ ਤੇ ਇੱਕ ਸਵਾਲ ਗੱਲ ਕਰੀਏ ਤਾਂ ਤੱਥਾਂ ਨੂੰ ਪਰਖਣ ਤੇ ਆਪਣੇ ਆਲੇ ਦੁਆਲੇ ਹੋ ਰਹੀ ਤਬਦੀਲੀ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਅਲ ਨੈਨੋ ਨਾਲ ਵੱਧਦਾ ਗਰਮੀ ਤੇ ਸੋਕੇ ਦਾ ਖਤਰਾ ਤੇ ਨੇਪਾਲ ਵਾਲਿਆਂ ਨੇ ਚੀਨ ਵਾਲਿਆਂ ਨੇ ਜਿਹੜੀ ਹੈ ਚੀਨ ਵਾਲਿਆਂ ਨੇ ਚੇਤਾਵਨੀਆਂ ਜਾਰੀ ਕਰ ਦਿੱਤੀਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਨੇ ਦੁਰਘਟਨਾਵਾਂ ਹੋਰ ਵੱਧ ਸਕਦੀਆਂ ਨੇ, ਗਲੇਸ਼ੀਅਰ ਜਿਹੜੇ ਨੇ ਟੁੱਟ ਸਕਦੇ ਐ ਤੇ ਉਹਨਾਂ ਨੇ ਪਹਿਲਾਂ ਹੀ ਅਲਰਟ ਕਰ ਦਿੱਤਾ ਤੇ ਨੈਨੋ ਦੇ ਨਾਲ ਜਿਹੜਾ ਅਲ ਨੈਨੋ ਜਿਹੜਾ ਉਹਦੇ ਨਾਲ ਵੱਧਦਾ ਖਤਰਾ ਫਰਵਰੀ ਤੱਕ ਜਿਹੜਾ ਦਰਸਾਇਆ ਜਾ ਰਿਹਾ ਕਿਉਂਕਿ ਮਾਹੌਲ ਗਰਮੀ ਜਿਹੜੀ ਹੈ ਚਾਹੇ ਉਹ ਸਿਆਸਤ ਹੈ ਤੇ ਚਾਹੇ ਸਾਡੀ ਵਿਰਾਸਤ ਹੈ ਤੇ ਕੁਦਰਤ ਦੇ ਵਿੱਚ ਜੋ ਕੁਝ ਵਾਪਰ ਰਿਹਾ ਉਹ ਸਾਰਾ ਕੁਝ ਕਿਤੇ ਨਾ ਕਿਤੇ ਸਾਨੂੰ ਹਾਨੀਆਂ ਪਹੁੰਚਾ ਰਿਹਾ ਕਿਉਂਕਿ ਅਸੀਂ ਇਹ ਸਾਰੀਆਂ ਚੀਜ਼ਾਂ ਸਹੇੜੀਆਂ ਨੇ। ਤੇ ਲੋ ਫਿਰ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਅੱਜ ਦੀਆਂ ਦੇਸ਼ ਭੇਤ ਦੀਆਂ ਖ਼ਬਰਾਂ ਦੇ ਨਾਲ ਤੇ ਅਲ ਨੀਨੋ ਦੀ ਗੱਲ ਕਰਦੇ ਹਾਂ ਸ਼ੁਰੂਆਤ। ਅਲ ਨੀਨੋ ਜਿਹੜਾ ਹੈ ਕਾਰਨ 2027 ਤੱਕ ਵਧੇਗੀ ਗਰਮੀ, ਭਾਰਤ ਦੇ ਵਿੱਚ ਸੋਕੇ ਦਾ ਖਤਰਾ ਜਿਹੜਾ ਮੰਡਰਾ ਰਿਹਾ, WMO ਨੇ ਜਿਹੜੀ ਹੈ ਚੇਤਾਵਨੀ ਦਿੱਤੀ ਹੈ। ਭੂ ਮੱਧ ਰੇਖਾ ਪ੍ਰਸ਼ਾਂਤ ਮਹਾਸਾਗਰ ਦੇ ਉੱਤੇ ਬਣੇ ਅਲ ਨੀਨੋ ਦੇ ਜਿਹੜੇ ਨੇ ਹਾਲਾਤਾਂ ਦੇ ਆਉਣ ਵਾਲੇ ਮਹੀਨਿਆਂ ਦੇ ਵਿੱਚ ਹੋਰ ਜ਼ਿਆਦਾ ਤਾਕਤਵਰ ਹੋਣ ਅਤੇ ਫਰਵਰੀ 2027 ਤੱਕ ਬਰਕਰਾਰ ਰਹਿਣ ਦੀ ਜਿਹੜੀ ਪੂਰੀ ਸੰਭਾਵਨਾ ਦਰਸਾਈ ਹੈ। ਇਹ ਗੱਲ ਵਿਸ਼ਵ ਮੌਸਮ ਵਿਗਿਆਨ ਸੰਗਠਨ WMO ਨੇ ਜਿਹੜੀ ਕਹੀ ਹੈ। ਸੰਗਠਨ ਨੇ ਕਿਹਾ ਹੈ ਕਿ ਇਸ ਦਾ ਮੀਂਹ ਅਤੇ ਤਾਪਮਾਨ ਦੇ ਪੈਟਰਨ ਦੇ ਉੱਤੇ ਵੱਡਾ ਪ੍ਰਭਾਵ ਪੈ ਸਕਦਾ ਹੈ ਤੇ ਇਸ ਦੇ ਨਾਲ ਹੜ੍ਹ, ਸੋਕਾ ਤੇ ਭਿਆਨਕ ਗਰਮੀ ਦੇ ਖਤਰੇ ਵੱਧ ਸਕਦੇ ਹੈ। ਵੀਰਵਾਰ ਨੂੰ ਕੱਲ ਬੀਤੇ ਦੇ ਵਿੱਚ ਜਾਰੀ ਇੱਕ ਬਿਆਨ ਦੇ ਵਿੱਚ WMO ਦੇ ਸਕੱਤਰ ਜਨਰਲ ਸੇਲੇਸ ਸਾਉਲੋ ਨੇ ਕਿਹਾ ਕਿ ਸਪੇਨੀ ਭਾਸ਼ਾ ਦੇ ਵਿੱਚ ਅਲ ਨੀਨੋ ਦਾ ਮਤਲਬ ਬੱਚਾ ਹੁੰਦਾ ਹੈ, ਪਰ ਇਸ ਦੇ ਵਿੱਚ ਦੁਨੀਆਂ ਭਰ ਦੇ ਭਾਈਚਾਰਿਆਂ ਤੇ ਅਰਥਚਾਰਿਆਂ ਨੂੰ ਭਾਰੀ ਝਟਕਾ ਦੇਣ ਦੀ ਸਮਰੱਥਾ ਹੈ। ਅਸੀਂ ਪਹਿਲਾਂ ਹੀ ਜਿਹੜਾ ਸੋਕਿਆਂ ਤੇ ਹੜ੍ਹਾਂ ਦੇ ਕਾਰਨ ਤਬਾਹੀ ਦੇ ਉੱਤੇ ਉਥਲ ਪੁਥਲ ਦੇਖ ਰਹੇ ਹਾਂ ਤੇ ਸਾਨੂੰ ਉਮੀਦ ਹੈ ਕਿ ਜਿਵੇਂ ਜਿਵੇਂ ਅਲ ਨੀਨੋ ਹੋਰ ਤਾਕਤਵਰ ਹੋਵੇਗਾ ਇਨ੍ਹਾਂ ਪ੍ਰਭਾਵਾਂ ਦੇ ਵਿੱਚ ਦੀ ਵੀ ਜਿਹੜਾ ਵਾਧਾ ਹੋਵੇਗਾ। WMO ਦੇ ਇਹ ਅੰਦਾਜ਼ੇ ਭਾਰਤੀ ਮੌਸਮ ਵਿਭਾਗ ਵੱਲੋਂ ਜਿਹੜੇ ਨੇ IMD ਦੇ ਵੱਲੋਂ ਵੀ ਸਤੰਬਰ ਦੇ ਲਈ ਜਾਰੀ ਉਸ ਭਵਿੱਖਬਾਣੀ ਤੋਂ ਕੁਝ ਦਿਨ ਬਾਅਦ ਆਏ ਨੇ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਅਲ ਨੀਨੋ ਦੇ ਹਾਲਾਤ ਅਗਲੇ ਸਾਲ ਫਰਵਰੀ ਤੱਕ ਜਾਰੀ ਰਹਿ ਸਕਦੇ ਨੇ। ਦੂਸਰੇ ਪਾਸੇ ED ਦੇ ਵੱਲੋਂ DGP ਪੰਜਾਬ ਨੂੰ ਪੱਤਰ ਭੇਜਣ ਦਾ ਮਾਮਲਾ, ਪਟੀਸ਼ਨ ਕਰਤਾ ਨੇ ਹਾਈਕੋਰਟ ਤੋਂ ਜਿਹੜੀ ਹੈ ਸੁਰੱਖਿਆ ਦੀ ਮੰਗ ਕਰ ਲਈ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ED ਦੇ ਵੱਲੋਂ ਪੰਜਾਬ ਦੇ DGP ਨੂੰ ਭੇਜੇ ਗਏ ਪੱਤਰ ਸੰਬੰਧੀ ਦਾਇਰ ਜਨਹਿਤ ਪਟੀਸ਼ਨ ਤੇ ਸੁਣਵਾਈ ਦੇ ਦੌਰਾਨ ਪਟੀਸ਼ਨ ਕਰਤਾ ਨਿਖਲ ਸਰਾਫ ਨੇ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਸਰਕਾਰ ਤੇ ਰੰਜਿਸ਼ ਤਹਿਤ ਉਸਨੂੰ ਪਰੇਸ਼ਾਨ ਕਰਨ ਦੇ ਦੋਸ਼ ਲਾ ਦਿੱਤੇ ਹੈ। ਉਸਨੇ ਹਾਈਕੋਰਟ ਨੂੰ ਦੱਸਿਆ ਕਿ 27 ਅਗਸਤ ਨੂੰ ਉਸਦੀ ਪਟੀਸ਼ਨ ਤੇ ਸੁਣਵਾਈ ਦੇ ਦੌਰਾਨ ਪੰਜਾਬ ਸਰਕਾਰ CBI ਤੇ ED ਨੂੰ ਨੋਟਿਸ ਜਾਰੀ ਹੋਣ ਤੋਂ ਬਾਅਦ ਵੀ ਉਸਨੂੰ ਲਗਾਤਾਰ ਪਰੇਸ਼ਾਨ ਕੀਤਾ ਜਾ ਰਿਹਾ। ਉਸਨੇ ਆਪਣੇ ਲਈ ਸੁਰੱਖਿਆ ਦੀ ਮੰਗ ਕਰ ਲਈ ਹੈ ਤੇ ਹਾਈਕੋਰਟ ਸਾਹਮਣੇ ਰੱਖੀ ਹੈ। ਉਸਨੇ ਅਦਾਲਤ ਨੂੰ ਦੱਸਿਆ ਕਿ ਮੋਹਾਲੀ ਦੇ ਮਾਜਰੀ ਬਲਾਕ ਦੇ ਵਿੱਚ ਉਸਦਾ ਫਾਰਮ ਹਾਊਸ ਹੈ। ਪਿਛਲੀ ਸੁਣਵਾਈ ਤੋਂ ਬਾਅਦ ਪੰਜਾਬ ਦੇ ਸੈਰ ਸਪਾਟਾ ਵਿਭਾਗ ਦੇ ਵੱਲੋਂ ਫਾਰਮ ਹਾਊਸ ਸੰਬੰਧੀ ਉਸਨੂੰ ਲਗਾਤਾਰ ਨੋਟਿਸ ਭੇਜੇ ਜਾ ਰਹੇ ਹੈ। ਇਹ ਇਨ੍ਹਾਂ ਨੋਟਿਸਾਂ ਦੇ ਜ਼ਰੀਏ ਹੀ ਫਾਰਮ ਹਾਊਸ ਦਾ ਲਾਇਸੈਂਸ ਰੱਦ ਕਰਨ ਦੀ ਕਾਰਵਾਈ ਦੀ ਗੱਲ ਕਹੀ ਗਈ ਹੈ। ਪਟੀਸ਼ਨ ਕਰਤਾ ਦੇ ਮੁਤਾਬਕ ਉਸਨੂੰ ਇਹ ਵੀ ਜਿਹੜਾ ਨਹੀਂ ਦੋਸਤੋ ਇੱਕ ਕਾਲ ਆ ਰਹੀ ਹੈ, ਜ਼ਰੂਰ ਮੈਂ ਸੁਣਦਾ ਜੀ, ਮੈਂ ਖ਼ਬਰ ਲੈ ਲਵਾਂ ਪਹਿਲਾਂ। ਪਟੀਸ਼ਨ ਕਰਤਾ ਦੇ ਮੁਤਾਬਕ ਉਸਨੂੰ ਇਹ ਵੀ ਨਹੀਂ ਦੱਸਿਆ ਜਾ ਰਿਹਾ ਕਿ ਇਹ ਨੋਟਿਸ ਕਿਸਦੀ ਸ਼ਿਕਾਇਤ ਦੇ ਆਧਾਰ ਦੇ ਉੱਤੇ ਜਾਰੀ ਕੀਤੇ ਗਏ ਨੇ। CBI ਦੇ ਵੱਲੋਂ ਅਦਾਲਤ ਨੂੰ ਦੱਸਿਆ ਗਿਆ ਕਿ ਮਾਮਲੇ ਦੇ ਵਿੱਚ ਉਸਦਾ ਜਵਾਬ ਦਾਇਰ ਕੀਤਾ ਜਾ ਰਿਹਾ ਤੇ ਇਸ ਦੇ ਬਾਅਦ ਹਾਈਕੋਰਟ ਨੇ ਕਿਹਾ ਕਿ ਇਸ ਪਟੀਸ਼ਨ ਦੇ ਉੱਤੇ ਹੁਣ 8 ਸਤੰਬਰ ਨੂੰ ਸੁਣਵਾਈ ਹੋਏਗੀ। ਉਸੇ ਦਿਨ ਸਾਰੀਆਂ ਸਬੰਧਤ ਧਿਰਾਂ ਦੀਆਂ ਦਲੀਲਾਂ ਸੁਣੀਆਂ ਜਾਣਗੀਆਂ ਤੇ ਅਦਾਲਤ

0: ਤੁਰੰਤ ਇਸ ਸੰਬੰਧ ਦੇ ਵਿਚ ਕੋਈ ਅੰਤਮ ਹੁਕਮ ਜਾਰੀ ਕਰਨ ਦੀ ਬਜਾਏ ਮਾਮਲੇ ਨੂੰ ਅਗਲੀ ਸੁਣਵਾਈ ਦੇ ਲਈ ਮੁਲਤਵੀ ਕਰ ਦਿੱਤਾ। ਮਾਮਲੇ ਦੇ ਵਿਚ ਪੰਜਾਬ ਸਰਕਾਰ ਨੇ ਹੁਣ ਆਪਣੀ ਪੈਰਵੀ ਦੇ ਲਈ ਸੀਨੀਅਰ ਵਕੀਲ ਵਿਕਰਮ ਚੌਧਰੀ ਦੀਆਂ ਸੇਵਾਵਾਂ ਲਈਆਂ ਨੇ ਤੇ ਆਈ ਅਤੇ ਈਡੀ ਨੂੰ ਨੋਟਿਸ ਜਾਰੀ ਕਰ ਦਿੱਤੇ ਨੇ। ਪਟੀਸ਼ਨ ਦਾ ਜਿਹੜਾ ਕਹਿਣਾ ਹੈ ਕਿ ਈਡੀ ਦੇ ਪੱਤਰ ਦੇ ਵਿਚ ਕਈ ਗੰਭੀਰ ਦੋਸ਼ ਲਗਾਏ ਨੇ ਤੇ ਇਨ੍ਹਾਂ ਦੇ ਵਿਚ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਤੇ ਵੀ ਜਿਹੜਾ ਸਵਾਲ ਉਠਾਏ ਗਏ ਨੇ। ਇਸ ਦੇ ਲਈ ਇਨ੍ਹਾਂ ਮਾਮਲਿਆਂ ਦੀ ਨਿਰਪੱਖ ਜਾਂਚ ਜ਼ਰੂਰੀ ਹੈ। ਪਟੀਸ਼ਨ ਦੇ ਵਿਚ ਕਿਹਾ ਗਿਆ ਕਿ ਸਾਰੇ ਸੰਬੰਧਿਤ ਮਾਮਲੇ CBI ਨੂੰ ਜਿਹੜਾ ਸੌਂਪੇ ਜਾਣੇ ਚਾਹੀਦੇ ਨੇ ਤਾਂ ਜੋ ਜਾਂਚ ਪੰਜਾਬ ਪੁਲਿਸ ਅਤੇ ਪੰਜਾਬ ਵਿਜੀਲੈਂਸ ਦੇ ਪ੍ਰਭਾਵ ਤੋਂ ਜਿਹੜਾ ਪੂਰੀ ਤਰ੍ਹਾਂ ਦੂਰ ਰਹਿ ਕੇ ਜਿਹੜੀ ਕੀਤੀ ਜਾ ਸਕੇ। ਪਟੀਸ਼ਨਰ ਜਿਹੜਾ ਪੂਰੇ ਮਾਮਲੇ ਦੇ ਪੈਸਿਆਂ ਦੇ ਪ੍ਰਵਾਹ ਦੀ ਜਿਹੜੀ ਆ ਜਾਂਚ ਕਰਨ ਤੇ ਪੈਸੇ ਲੈਣ ਦੇਣ ਦੀ ਪੂਰੀ ਲੜੀ ਦੀ ਜਾਂਚ ਦੀ ਜਿਹੜੀ ਉਹ ਮੰਗ ਕਰ ਰਿਹਾ। ਨਾਲ ਹੀ ਜਾਂਚ ਦੇ ਵਿਚ ਦੋਸ਼ੀ ਪਾਏ ਜਾਣ ਵਾਲੇ ਲੋਕਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਹੈ। ਪਰਮਿੰਦਰ ਜੀ 10 ਮਿੰਟ ਹੋਲਡ ਰੱਖਣਾ ਜੀ, ਮੈਂ ਖ਼ਬਰਾਂ ਨੂੰ ਕਰ ਲਵਾਂ ਫਿਰ ਮੈਂ ਤੁਹਾਡੀ ਗੱਲ ਸੁਣਦਾ ਜੀ। ਦੂਸਰੇ ਪਾਸੇ ਪੰਜਾਬ SIR ਦੀ ਗੱਲ ਕਰੀਏ ਤੇ MP ਧਰਮਵੀਰ ਗਾਂਧੀ ਉਨ੍ਹਾਂ ਦੇ ਪਰਿਵਾਰਕ ਜਿਹੜੇ ਮੈਂਬਰ ਹੈ ਉਨ੍ਹਾਂ ਦੇ ਨਾਂ ਵੋਟਰ ਸੂਚੀ ਦੇ ਵਿਚ ਸ਼ਾਮਲ ਹੋਏ ਨੇ ਤੇ ਚੋਣ ਕਮਿਸ਼ਨ ਨੇ ਗੱਲ ਕਹੀ ਹੈ। ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦੇ ਵਿਚ ਚੋਣ ਕਮਿਸ਼ਨ ਇਸ ਗੱਲ ਦੀ ਜ਼ਿਆਦਾ ਸੁਰੱਖਿਆ ਦੇ ਵਿਚ ਰਿਹਾ ਹੈ, ਸੁਰਖੀਆਂ ਦੇ ਵਿਚ ਰਿਹਾ ਹੈ ਕਿ ਕਿਸ ਦੀ ਵੋਟ ਕੱਟੀ ਗਈ ਹੈ ਤੇ ਨਾ ਕਿ ਕਿਸ ਦੀ ਵੋਟ ਜੋੜੀ ਗਈ ਹੈ। ਇਸੇ ਸੰਬੰਧ ਦੇ ਵਿਚ ਇਕ ਮਾਮਲੇ ਚ ਅੱਜ ਫਿਰ ਚੋਣ ਕਮਿਸ਼ਨ ਨੇ ਕੁਝ ਰਿਪੋਰਟਾਂ ਸੰਬੰਧੀ ਜਵਾਬ ਦਿੱਤਾ ਜਿਨ੍ਹਾਂ ਦੇ ਵਿਚ ਦਾਅਵਾ ਕੀਤਾ ਗਿਆ ਸੀ ਕਿ ਪੰਜਾਬ ਦੇ ਵਿਚ SIR ਸੂਚੀਆਂ ਦੇ ਵਿਚੋਂ ਕਾਂਗਰਸ ਦੇ ਪਟਿਆਲਾ ਤੋਂ ਸੰਸਦ ਮੈਂਬਰ ਧਰਮਵੀਰ ਗਾਂਧੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਂ ਗਾਇਬ ਨੇ। ਚੋਣ ਕਮਿਸ਼ਨ ਨੇ ਹੁਣ ਇੱਥੇ ਇਕ ਬਿਆਨ ਜਾਰੀ ਕਰਕੇ ਉਨ੍ਹਾਂ ਰਿਪੋਰਟਾਂ ਨੂੰ ਰੱਦ ਕਰ ਦਿੱਤਾ ਜਿਨ੍ਹਾਂ ਦੇ ਵਿਚ ਕਿਹਾ ਗਿਆ ਸੀ ਕਿ ਪਟਿਆਲਾ ਦੇ ਸੰਸਦ ਮੈਂਬਰ ਡਾ ਧਰਮਵੀਰ ਗਾਂਧੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਂ 13 ਅਗਸਤ 2026 ਨੂੰ ਪ੍ਰਕਾਸ਼ਿਤ ਰਾਜ ਦੀ ਖਰੜਾ ਜਿਹੜੀ ਹੈ ਵੋਟਰ ਸੂਚੀ ਡਰਾਫਟ ਇਲੈਕਟ੍ਰੋਲ ਰੋਲ ਦੇ ਵਿਚੋਂ ਗਾਇਬ ਨੇ। ਬਿਆਨ ਚ ਇਹ ਵੀ ਕਿਹਾ ਗਿਆ ਕਿ ਸੰਸਦ ਮੈਂਬਰ ਡਾ ਧਰਮਵੀਰ ਗਾਂਧੀ ਤੇ ਨਾਲ ਹੀ ਉਨ੍ਹਾਂ ਦੇ ਪਰਿਵਾਰਕ ਮੈਂਬਰ ਪਤਨੀ ਜਗਦੰਬਾ ਕੌਸ਼ਲ, ਧੀ ਰੋਹਣੀ ਪਰਾਸ਼ਰ ਨੂੰ ਚਾਹਤ ਸਹੂਜਾ ਤੇ ਪੁੱਤਰ ਨਵੇਦੂ 13 ਅਗਸਤ 2026 ਨੂੰ ਪ੍ਰਕਾਸ਼ਿਤ ਖਰੜਾ ਵੋਟਰ ਸੂਚੀ ਦੇ ਪੂਰੀ ਤਰ੍ਹਾਂ ਹਿੱਸਾ ਹਨ ਤੇ ਵਿਧਾਨ ਸਭਾ ਹਲਕਾ AC ਨੰਬਰ 115 ਪਟਿਆਲਾ ਭਾਗ ਨੰਬਰ ਜਿਹੜਾ ਹੈਗਾ 98 ਦੇ ਵਿਚ ਲੜੀ ਨੰਬਰ ਜਿਹੜਾ 44 ਤੇ 48 ਦੇ ਉੱਤੇ ਵੋਟਰ ਵਜੋਂ ਰਜਿਸਟਰਡ ਹਨ। ਦੂਸਰੇ ਪਾਸੇ ਰਵਨੀਤ ਬਿੱਟੂ ਵੱਲੋਂ ਨੌਜਵਾਨ ਦੀ ਨਸ਼ੇ ਵਾਲੀ ਵੀਡੀਓ ਪਾਉਣ ਦੇ ਉੱਤੇ ਵਿਵਾਦ ਛਿੜ ਗਿਆ ਤੇ ਪੁਲਿਸ ਨੇ ਇਹਦੇ ਵਿਚ ਕਿਹਾ ਕਿ ਇਹ ਫਰਜ਼ੀ ਹੈ। ਭਾਜਪਾ ਦੇ ਸਾਬਕਾ ਮੰਤਰੀ ਤੇ ਆਗੂ ਰਵਨੀਤ ਸਿੰਘ ਬਿੱਟੂ ਆਪਣੇ ਵੱਖ ਵੱਖ ਸੋਸ਼ਲ ਮੀਡੀਆ ਹੈਂਡਲਾਂ ਦੇ ਉੱਤੇ ਇਕ ਨੌਜਵਾਨ ਦੀ ਨਸ਼ੇ ਦੀ ਹਾਲਤ ਚ ਹੋਣ ਦੀ ਵੀਡੀਓ ਪਾ ਕੇ ਵਿਵਾਦਾਂ ਦੇ ਵਿਚ ਘਿਰਦੇ ਨਜ਼ਰ ਆਏ। ਪੁਲਿਸ ਦਾ ਦਾਅਵਾ ਹੈ ਕਿ ਬਿੱਟੂ ਵਰਗੇ ਸਿਆਸੀ ਆਗੂਆਂ ਵੱਲੋਂ ਨਕਲੀ ਵੀਡੀਓਜ਼ ਪੋਸਟ ਕਰਨਾ ਗੈਰ ਜਿਹੜਾ ਜ਼ਰੂਰੀ ਸੀ ਕਿਉਂਕਿ ਇਹ ਰਾਜ ਦੀ ਗਲਤ ਤਸਵੀਰ ਪੇਸ਼ ਕਰਦੇ ਨੇ ਤੇ ਜਿੱਥੇ 2027 ਦੇ ਵਿਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ। ਇਹ ਵੱਡਾ ਸਵਾਲ ਖੜਾ ਹੁੰਦਾ ਕਿ ਬਿੱਟੂ ਵੱਲੋਂ ਬਿਨਾਂ ਤੱਥਾਂ ਦੀ ਪੁਸ਼ਟੀ ਕੀਤੇ ਅਜਿਹੀ ਪ੍ਰਸਿੱਧੀ ਕਿਉਂ ਕੀਤੀ ਜਾ ਰਹੀ ਹੈ ਤੇ ਭਾਜਪਾ ਹਲਕਿਆਂ ਦੇ ਆਗੂਆਂ ਦਾ ਕਹਿਣਾ ਕਿ ਜਦੋਂ ਤੋਂ ਬਿੱਟੂ ਨੇ ਕੇਂਦਰੀ ਰਾਜ ਰੇਲਵੇ ਮੰਤਰੀ ਵਜੋਂ ਅਸਤੀਫਾ ਦਿੱਤਾ ਹੈ ਉਹ ਪੰਜਾਬ ਦੇ ਵਿਚ ਭਾਜਪਾ ਦੇ ਦਾਇਰੇ ਜਾਂ ਸਰਗਰਮੀਆਂ ਦੇ ਵਿਚ ਬਹੁਤੇ ਨਜ਼ਰ ਨਹੀਂ ਆ ਰਹੇ ਨੇ। ਪਿਛਲੇ 48 ਘੰਟਿਆਂ ਤੋਂ ਬਿੱਟੂ ਦੇ ਸੋਸ਼ਲ ਅਕਾਊਂਟਸ ਦੇ ਉੱਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿਚ ਦੁਗਰੀ ਇਲਾਕੇ ਦੇ ਵਿਚ ਇਕ ਸਿੱਖ ਨੌਜਵਾਨ ਨੂੰ ਨਸ਼ੇ ਦੇ ਪ੍ਰਭਾਵ ਹੇਠ ਸਟੋਨਡ ਨਸ਼ੇ ਦੇ ਵਿਚ ਧੁੱਤ ਜਿਹੜਾ ਸਥਿਤੀ ਦੇ ਵਿਚ ਦਿਖਾਇਆ ਗਿਆ। ਆਪਣੇ ਇੰਸਟਾਗ੍ਰਾਮ ਹੈਂਡਲ ਦੇ ਉੱਤੇ ਮੰਤਰੀ ਨੇ ਨੌਜਵਾਨ ਦੀ ਪੋਸਟ ਕੀਤੀ ਵੀਡੀਓ ਦੇ ਨਾਲ ਭਗਵੰਤ ਮਾਨ ਉਜਾੜ ਦਾ ਪੰਜਾਬ, ਰੰਗਲਾ ਪੰਜਾਬ ਐਕਸਪੋਜ਼ਡ, ਸੇਵ ਪੰਜਾਬ ਯੂਥ ਲਿਖਿਆ ਤੇ ਇਸ ਪੋਸਟ ਨੂੰ ਸਮਾਜ ਦੇ ਹਰ ਵਰਗ ਦੇ ਵੱਲੋਂ ਲਾਇਕ ਅਤੇ ਕਮੈਂਟ ਜਿਹੜੇ ਨੇ ਮਿਲ ਰਹੇ ਨੇ। ਇਸੇ ਤਰ੍ਹਾਂ ਪੰਜਾਬ ਦੇ ਵਿਚ ਜਿਹੜਾ ਸਰਕਾਰ ਦਾ ਵੱਡਾ ਫੈਸਲਾ ਆ ਗਿਆ, ਇਕ ਪਾਸੇ ਧਰਨੇ ਤੇ ਦੂਸਰੇ ਪਾਸੇ ਤਰੱਕੀਆਂ। 85,000 ਮੁਲਾਜ਼ਮਾਂ ਦਾ ਮਹਿੰਗਾਈ ਭੱਤਾ 42% ਤੋਂ ਵਧਾ ਕੇ ਸਰਕਾਰ ਕਹਿੰਦੀ ਹੈ 60% ਕਰਨ ਦੀ ਤਿਆਰੀ ਹੈ, ਪਰ ਜਿਹੜਾ ਦਾ ਪਹਿਲਾਂ ਪਿਆ ਉਹ ਹਲੇ ਪਤਾ ਨਹੀਂ, ਦੇਖਦੇ ਆ ਕੀ ਕਰਦੇ ਆ। ਪੰਜਾਬ ਸਰਕਾਰ ਦੇ ਵੱਲੋਂ ਮੁਲਾਜ਼ਮਾਂ ਦੀਆਂ ਸ਼ਿਕਾਇਤਾਂ ਦੀ ਜਿਹੜੀ ਹੈ ਸੁਣਵਾਈ ਦੇ ਲਈ ਗਠਿਤ ਕੈਬਨਿਟ ਸਬ ਕਮੇਟੀ ਨੇ 85,000 ਮੁਲਾਜ਼ਮਾਂ ਨੂੰ ਮਹਿੰਗਾਈ ਭੱਤਾ ਮੌਜੂਦਾ 42% ਤੋਂ ਵਧਾ ਕੇ 60% ਕਰਨ ਦੀ ਸਿਫਾਰਿਸ਼ ਕੀਤੀ ਹੈ। ਪੰਜਾਬ ਦੇ ਵਿਚ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਇਨ੍ਹਾਂ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਦੇ ਉੱਤੇ ਵਾਧੇ ਦੀ ਤਿਆਰੀ ਨੂੰ ਅੰਤਮ ਛੋਹ ਦਿੱਤੀ ਜਾ ਰਹੀ ਹੈ ਤੇ ਪੰਜਾਬ ਦੇ ਮੁਲਾਜ਼ਮਾਂ ਤੇ ਸੂਬਾ ਸਰਕਾਰ ਦੇ ਦਰਮਿਆਨ ਬਣੇ ਟਕਰਾਅ ਦੇ ਦਰਮਿਆਨ ਪੰਜਾਬ ਸਰਕਾਰ ਨੇ ਇਹ ਪੈਂਤੜਾ ਲੈ ਲਿਆ। ਆਪ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਅੱਜ ਇੱਥੇ ਇਸ ਫੈਸਲੇ ਦੀ ਜਾਣਕਾਰੀ ਦਿੱਤੀ ਅਤੇ ਕੈਬਨਿਟ ਸਬ ਕਮੇਟੀ ਦੇ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਅਮਨ ਅਰੋੜਾ ਤੇ ਡਾ. ਬਲਜੀਤ ਕੌਰ ਸ਼ਾਮਲ ਨੇ। ਇਨ੍ਹਾਂ ਉਪਰੋਕਤ ਮੁਲਾਜ਼ਮਾਂ ਦੀ ਭਰਤੀ ਕੇਂਦਰੀ ਤਨਖਾਹ ਸਕੇਲਾਂ ਦੇ ਆਧਾਰ ਦੇ ਉੱਤੇ ਕੀਤੀ ਗਈ, ਜੋ ਕਿ 6ਵੇਂ ਪੰਜਾਬ ਤਨਖਾਹ ਕਮਿਸ਼ਨ ਦੇ ਦੁਆਰਾ ਸਿਫਾਰਸ਼ ਕੀਤੇ ਗਏ ਜੁਲਾਈ 2020 ਤੋਂ ਪਹਿਲਾਂ ਸੂਬਾਈ ਤਨਖਾਹ ਢਾਂਚੇ ਦੇ ਤਹਿਤ ਭਰਤੀ ਹੋਏ ਮੁਲਾਜ਼ਮਾਂ ਤੇ ਲਾਗੂ ਸਕੇਲਾਂ ਦੇ ਨਾਲੋਂ ਘੱਟ ਨੇ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਜਿੱਥੇ ਆਪ ਸਰਕਾਰ ਵੱਲੋਂ ਭਰਤੀ ਕੀਤੇ ਗਏ 71,000 ਮੁਲਾਜ਼ਮਾਂ ਤੋਂ ਇਲਾਵਾ ਪਿਛਲੀ ਕਾਂਗਰਸੀ ਸਰਕਾਰ ਦੇ ਦੌਰਾਨ ਭਰਤੀ ਹੋਏ 14,000 ਮੁਲਾਜ਼ਮਾਂ ਨੂੰ ਵੀ ਇਸ ਦਾ ਲਾਭ ਮਿਲੇਗਾ ਤੇ ਕੈਬਨਿਟ ਸਬ ਕਮੇਟੀ ਵੱਲੋਂ ਇਹ ਸਿਫਾਰਸ਼ ਅੰਤਮ ਪ੍ਰਵਾਨਗੀ ਦੇ ਲਈ ਮੁੱਖ ਮੰਤਰੀ ਦੇ ਕੋਲ ਜਾਏਗੀ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰੀ ਝੰਡੀ ਮਿਲਣ ਮਗਰੋਂ ਇਨ੍ਹਾਂ ਸਿਫਾਰਸ਼ਾਂ ਨੂੰ ਅਮਲ ਦੇ ਵਿੱਚ ਕਹਿੰਦੇ ਲਿਆਉਣ ਦੇ ਲਈ ਰਾਹ ਪੱਧਰਾ ਹੋ ਜਾਵੇਗਾ। ਦੂਸਰੇ ਪਾਸੇ ਸਿੱਖ ਨੌਜਵਾਨ ਤੇ ਤਸ਼ੱਦਦ ਤੇ ਕਕਾਰਾਂ ਦੀ ਬੇਅਦਬੀ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਹੋਵੇ। ਜਥੇਦਾਰ ਗੜਗੱਜ ਤੇ SGPC ਦੇ ਆਪਣੇ ਹਰਜਿੰਦਰ ਸਿੰਘ ਧਾਮੀ ਹੁਣਾਂ ਦੇ ਬਿਆਨ ਲੱਗੇ ਆ। ਸੰਗਰੂਰ ਜ਼ਿਲ੍ਹੇ ਦੇ ਸ਼ੇਰੋ ਪਿੰਡ ਦਾ ਮਾਮਲਾ ਜਿਹੜਾ ਭਖਦਾ ਨਜ਼ਰ ਆ ਰਿਹਾ। ਸਿੱਖ ਨੌਜਵਾਨ ਮੋਹਨਜੀਤ ਸਿੰਘ ਦੇ ਵੱਲੋਂ ਨਸ਼ਿਆਂ ਦੇ ਵਿਰੁੱਧ ਆਵਾਜ਼ ਉਠਾਉਣ ਤੇ ਮੁੱਖ ਮੰਤਰੀ ਦੇ ਦੌਰੇ ਮੌਕੇ ਵਿਰੋਧ ਕਰਨ ਦੇ ਉੱਤੇ ਪੰਜਾਬ ਪੁਲਿਸ ਦੇ ਵੱਲੋਂ ਸਰਕਾਰੀ ਸ਼ਹਿਰ ਦੇ ਉੱਤੇ ਉਸਦੇ ਨਾਲ ਕੀਤੀ ਗਈ ਕੁੱਟਮਾਰ ਤੇ ਕਕਾਰਾਂ ਦੀ ਬੇਅਦਬੀ ਦਾ ਸਖ਼ਤ ਨੋਟਿਸ ਲਿਆ ਲੈਂਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਸ ਘਟਨਾ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਦੇ ਵਿਰੁੱਧ ਸਖ਼ਤ ਕਾਰਵਾਈ ਦੇ ਲਈ ਆਖ ਦਿੱਤਾ। ਤੁਸੀਂ ਦੇਖਿਆ ਹੋਣਾ ਇੱਕ ਵੀਡੀਓ, ਮਾਨ ਸਾਹਿਬ ਸਟੇਜ ਦੇ ਉੱਤੇ ਜਿਹੜਾ ਗੱਲਾਂ ਬਾਤਾਂ ਕਰ ਰਹੇ ਨੇ ਮਾਈਕ ਦੇ ਜ਼ਰੀਏ, ਤੇ ਪਿਛਲੇ ਪਾਸੇ ਕੋਠੇ ਦੇ ਉੱਤੇ ਚੜਿਆ ਇੱਕ ਨੌਜਵਾਨ ਕਾਲਾ ਕੱਪੜਾ ਜਿਹੜਾ ਉਹ ਦਿਖਾ ਰਿਹਾ ਤੇ ਉਹ ਪੁਲਿਸ ਨੇ ਲਾਇਆ ਤੇ ਉਹਦੀ ਕੁੱਟਮਾਰ ਜਿਹੜੀ ਹੋਈ ਆ, ਹੋਰ ਸਾਰੀਆਂ ਚੀਜ਼ਾਂ, ਉਹ ਜਿਹੜਾ ਹੁਣ ਮੁੱਦਾ ਬਣ ਚੁੱਕਿਆ। ਮੀਡੀਆ ਦੇ ਨਾਲ ਗੱਲ ਕਰਦਿਆਂ ਜਥੇਦਾਰ ਗੜਗੱਜ ਨੇ ਕਿਹਾ ਕਿ ਸ਼ੇਰੋਂ ਪਿੰਡ ਦੇ ਸਿੱਖ ਨੌਜਵਾਨ ਮੋਹਨਜੀਤ ਸਿੰਘ ਨੇ ਗੁਰੂ ਦੋਖੀ ਤੇ ਖਾਲਸਾ ਪੰਥ ਵਿਰੋਧੀ ਮੁੱਖ ਮੰਤਰੀ ਨੂੰ ਆਪਣੇ ਗੁਆਂਢੀ ਦੀ ਛੱਤ ਤੋਂ ਸ਼ਾਂਤਮਈ ਰਹਿੰਦਿਆਂ ਕਾਲਾ ਝੰਡਾ ਜਿਹੜਾ ਦਿਖਾਇਆ, ਜੋ ਕਿ ਉਸਦਾ ਜਮਹੂਰੀ ਹੱਕ ਹੈ, ਤੇ ਉਨ੍ਹਾਂ ਕਿਹਾ ਕਿ ਕਾਲਾ ਝੰਡਾ ਦਿਖਾਉਣਾ ਕੋਈ ਅਪਰਾਧ ਨਹੀਂ। ਪਰ ਸਥਾਨਕ DSP ਨੇ ਜਿਹੜਾ ਸੀ ਸਿੱਖ ਨੌਜਵਾਨ ਨੂੰ ਝੰਡਾ ਉਸਦੇ ਗਲ ਦੇ ਵਿੱਚ ਪਾ ਕੇ ਧੂਇਆ ਤੇ ਬਾਅਦ ਦੇ ਵਿੱਚ ਉਸਦੇ ਉੱਤੇ ਗੈਰ ਕਾਨੂੰਨੀ ਢੰਗ ਦੇ ਨਾਲ ਬਹੁਤ ਤਸ਼ੱਦਦ ਵੀ ਕੀਤਾ। ਉਨ੍ਹਾਂ ਨੇ ਇਸ ਮਾਮਲੇ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਪੁਲਿਸ ਕਪਤਾਨ ਦੇ ਨਾਲ ਵੀ ਗੱਲ ਕੀਤੀ ਹੈ ਤੇ ਸਿੱਖ ਨੌਜਵਾਨ ਉੱਤੇ ਤਸ਼ੱਦਦ ਕਰਨ ਤੇ ਉਸਦੇ ਕਕਾਰਾਂ ਦੀ ਬੇਅਦਬੀ ਕਰਨ ਵਾਲੇ ਦੋਸ਼ੀ DSP ਤੇ ਥਾਣਾ ਮੁਖੀ ਨੂੰ ਤੁਰੰਤ ਬਰਖਾਸਤ ਕਰਕੇ ਉਨ੍ਹਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਦੇ ਦੱਸਣ ਦੇ ਮੁਤਾਬਕ ਪੁਲਿਸ ਨੇ ਤਾਰਾਂ ਵਾਲਾ ਬੁਰਸ਼ ਜਿਹੜਾ ਸੀ ਉਸਦੇ ਲੱਕ ਦੇ ਵਿੱਚ ਮਾਰ ਕੇ ਉੱਤੇ ਲੂਣ ਪਾਇਆ ਤੇ ਉਸਦੇ ਸਿਰ ਦੇ ਵਿੱਚ ਜੁੱਤੀਆਂ ਮਾਰੀਆਂ ਗਈਆਂ। ਦਾੜੇ ਅਤੇ ਕੇਸਾਂ ਦੀ ਬੇਅਦਬੀ ਕੀਤੀ ਗਈ ਤੇ ਉਸਦਾ ਕਛਹਿਰਾ ਉਤਾਰ ਕੇ ਪਾੜਿਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਨੇ ਮੁਲਜ਼ਮ ਜਿਹੜੇ ਅਧਿਕਾਰੀਆਂ ਨੂੰ ਬਰਖਾਸਤ ਕਰਕੇ ਉਨ੍ਹਾਂ ਦੇ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਤੇ ਜਬਰ ਜ਼ੁਲਮ ਦਾ ਕਰਨ ਦਾ ਜਿਹੜਾ ਪਰਚਾ ਨਾ ਦਰਜ ਕੀਤਾ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਪੀੜਤ ਸਿੱਖ ਨੌਜਵਾਨ ਦੇ ਨਾਲ ਖੜਾ ਹੈ ਤੇ ਇਸ ਮਾਮਲੇ ਦੇ ਵਿੱਚ ਅਗਾਂਹ ਕਾਰਵਾਈ ਕੀਤੀ ਜਾਵੇਗੀ ਤੇ ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਨੌਜਵਾਨ ਨੂੰ ਮਿਲਣ ਦੇ ਲਈ ਵੀ ਜਾਣਗੇ। ਆਖਰ ਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਜੇਕਰ ਕੋਈ ਨੌਜਵਾਨ ਨਸ਼ੇ ਤੋਂ ਪੀੜਤ ਨੇ ਤਾਂ ਉਨ੍ਹਾਂ ਨੂੰ ਮਦਦ ਅਤੇ ਸਹਿਯੋਗ ਦੀ ਜ਼ਰੂਰਤ ਹੈ, ਨਾ ਕਿ ਉਨ੍ਹਾਂ ਨੂੰ ਸਮਾਜ ਦੇ ਵਿੱਚ ਵੱਖ ਕਰ ਦਿੱਤਾ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਨਸ਼ਾ ਸਰਕਾਰ ਦੀ ਨੱਕ ਥੱਲੇ ਵਿਕ ਰਿਹਾ ਤੇ ਨੌਜਵਾਨਾਂ ਨੂੰ ਸੰਦੇਸ਼ ਦਿੱਤਾ ਕਿ ਨਸ਼ੇ ਛੱਡ ਅਤੇ ਪਤਿਤਪੁਣਾ ਛੱਡ ਕੇ ਘਰ ਵਾਪਸੀ ਕਰਨ ਤੇ ਕੇਸ ਰੱਖਣ ਤੇ ਗੁਰੂ ਦੀ ਸਿੱਖੀ ਦੇ ਨਾਲ ਜੁੜਨ। ਇੱਕ ਖਬਰ ਹੋਰ ਲੈ ਕੇ ਫਿਰ ਸੁਣਦੇ ਹਾਂ ਗੱਲਬਾਤ ਪਰਮਿੰਦਰ ਸਿੰਘ ਜੀ ਦੀ। ਡਾਕਟਰ ਗੁਰਪ੍ਰੀਤ ਕੌਰ ਮਾਨ ਨੇ ਜਿਹੜਾ ਬਿਕਰਮ ਮਜੀਠੀਆ ਤੇ ਸੁਖਪਾਲ ਖਹਿਰਾ ਨੂੰ ਨੋਟਿਸ ਭੇਜਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਹੁਣਾਂ ਨੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਤੇ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਕਾਨੂੰਨੀ ਨੋਟਿਸ ਭੇਜਿਆ ਤੇ ਨੋਟਿਸ ਦੇ ਵਿੱਚ ਦੋਵਾਂ ਆਗੂਆਂ ਨੂੰ 24 ਘੰਟੇ ਦੇ ਅੰਦਰ ਅੰਦਰ ਮਾਫ਼ੀ ਮੰਗਣ ਦੇ ਲਈ ਕਿਹਾ ਗਿਆ। ਨੋਟਿਸ ਦੇ ਵਿੱਚ ਬਕਾਇਦਾ ਆਖਿਆ ਗਿਆ ਕਿ ਜੇਕਰ ਦੋਵੇਂ ਆਗੂ ਮਾਫ਼ੀ ਨਹੀਂ ਮੰਗਦੇ ਤਾਂ ਉਨ੍ਹਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪਰ ਸਵਾਲ ਇਹ ਵੀ ਖੜਾ ਹੁੰਦਾ ਭਾਈ, ਹੁਣ ਕੇਂਦਰ ਨੇ ਵੀ ਤਾਂ ਕੱਲ੍ਹ ਦਿੱਲੀ ਦੇ ਵਿੱਚ ਬੀਤੇ ਕੱਲ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਹੈ, ਉਨ੍ਹਾਂ ਨੇ ਵੀ ਸਾਰਾ ਕੁਝ ਦਿਖਾਇਆ ਹੈ, ਉਨ੍ਹਾਂ ਨੂੰ ਨੋਟਿਸ ਭੇਜਿਆ ਕਿ ਨਹੀਂ ਭੇਜਿਆ ਉਹ ਵੀ ਦੇਖਣਾ ਪਵੇਗਾ। ਇੱਥੇ ਇਹ ਖਾਸ ਤੌਰ ਗੱਲਬਾਤ ਹੋਏਗੀ ਕਿ ਡਾਕਟਰ ਗੁਰਪ੍ਰੀਤ ਕੌਰ ਇਸ ਤੋਂ ਪਹਿਲਾਂ ਸਾਬਕਾ ਜਸਟਿਸ ਰਣਜੀਤ ਸਿੰਘ ਉਨ੍ਹਾਂ ਨੂੰ ਵੀ ਨੋਟਿਸ ਭੇਜ ਕੇ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਦੇ ਚੁੱਕੇ ਹੈ ਤੇ ਇਹ ਮਾਮਲਾ ਵੀ ਜਸਟਿਸ ਰਣਜੀਤ ਸਿੰਘ ਦੇ ਵੱਲੋਂ ਲਗਾਏ ਦੋਸ਼ਾਂ ਨੂੰ ਜੁੜਿਆ ਹੋਇਆ, ਜਿਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਡਾਕਟਰ ਗੁਰਪ੍ਰੀਤ ਕੌਰ ਨੇ ਕਥਿਤ ਤੌਰ ਦੇ ਉੱਤੇ ਬਲਾਤਕਾਰ ਦੇ ਇੱਕ ਮਾਮਲੇ ਨੂੰ ਦਬਾਉਣ ਦੇ ਲਈ 5 ਕਰੋੜ ਰੁਪਏ ਦੀ ਮੰਗ ਕੀਤੀ, ਜਿਹਦੇ ਵਿੱਚ ਗੁਰੀ ਚਾਲ ਨੂੰ ਮੁੱਖ ਦੋਸ਼ੀ ਦੇ ਵਜੋਂ ਨਾਮਜ਼ਦ ਕੀਤਾ ਗਿਆ ਸੀ ਤੇ ਇੱਕ ਵਪਾਰੀ ਵਿਰੁੱਧ ਕੇਸ ਖਾਰਜ ਕਰਨ ਬਦਲੇ ਪੈਸੇ ਮੰਗੇ ਗਏ। ਇਸ ਮਗਰੋਂ ਬਿਕਰਮ ਮਜੀਠੀਆ ਨੇ ਇਸ ਮਾਮਲੇ ਸੰਬੰਧੀ ਸੋਸ਼ਲ ਮੀਡੀਆ ਦੇ ਉੱਤੇ ਉੱਪਰ ਜਿਹੜੀ ਸੀ ਇੱਕ ਕਥਿਤ ਆਡੀਓ ਵੀਡੀਓ ਕਲਿੱਪ ਪੋਸਟ ਕੀਤਾ। ਮਜੀਠੀਆ ਨੇ ਦਾਅਵਾ ਕੀਤਾ ਕਿ ਵੀਡੀਓ ਦੇ ਵਿੱਚ ਦੋਸ਼ੀ ਦੇ ਨਾਲ ਜੁੜੇ ਕਥਿਤ ਵਿਚੋਲਿਆਂ ਤੇ ਡਾਕਟਰ ਗੁਰਪ੍ਰੀਤ ਕੌਰ ਦੇ ਇੱਕ ਰਿਸ਼ਤੇਦਾਰ ਵਿਚਕਾਰ ਵਿੱਤੀ ਲੈਣ ਦੇਣ ਸੰਬੰਧੀ ਗੱਲਬਾਤ ਸੀ। ਦੂਜੇ ਪਾਸੇ ਸੁਖਪਾਲ ਸਿੰਘ ਖਹਿਰਾ ਡਾਕਟਰ ਗੁਰਪ੍ਰੀਤ ਕੌਰ ਦੇ ਵੱਲੋਂ ਕਾਨੂੰਨੀ ਨੋਟਿਸ ਭੇਜੇ ਜਾਣ ਦੀ ਪੁਸ਼ਟੀ ਕਰ ਚੁੱਕੇ ਨੇ ਤੇ ਉਨ੍ਹਾਂ ਨੇ ਸਾਫ਼ ਆਖ ਦਿੱਤਾ ਹੈ ਕਿ ਉਹ ਇਸ ਨੋਟਿਸ ਦਾ ਜਵਾਬ ਨਾ ਦੇ ਕੇ ਅਤੇ ਅਦਾਲਤ ਦੇ ਵਿੱਚ ਇਸ ਦਾ ਜਿਹੜਾ ਜਵਾਬ ਜ਼ਰੂਰ ਦੇਣਗੇ। ਤੇ ਲੋ ਦੋਸਤੋ, ਆਪਣੇ ਨਾਲ ਜੁੜੇ ਨੇ ਪਰਮਿੰਦਰ ਜੀ ਤੇ ਉਨ੍ਹਾਂ ਦੀ ਗੱਲ ਸੁਣਦੇ ਆ, ਫਿਰ ਸੈਣੀ ਸਾਹਿਬ ਵੀ ਨਾਲ ਜੁੜਦੇ ਆ। ਸਤਿ ਸ੍ਰੀ ਅਕਾਲ ਜੀ ਪਰਮਿੰਦਰ ਜੀ, ਜੀ ਆਨੂ ਜੀ, ਮਾਫ਼ੀ ਚਾਹੁੰਦਾ, 10 ਕੁ ਮਿੰਟ ਤੁਹਾਨੂੰ ਹੋਲਡ ਰੱਖਿਆ ਜੀ।
1: ਮੈਨੇ ਭਾਰ ਸਾਹਿਬ, ਕੋਈ ਗੱਲ ਜੀ, ਕੋਈ ਗੱਲ ਨੀ ਜੀ। ਸਤਿ ਸ੍ਰੀ ਅਕਾਲ ਤੇ ਸਾਰੇ ਸਤਿਕਾਰ ਸੋਤਰਿਆਂ, ਸਤਿ ਸ੍ਰੀ ਅਕਾਲ
0: ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ, ਜੀ ਆਨੂ ਜੀ।
1: ਭਾਰ ਸਾਹਿਬ, ਮਤਲਬ ਜਿਦਾਂ ਇਹਦੀ ਗੌਰਮੈਂਟ, ਪੰਜਾਬ ਗੌਰਮੈਂਟ ਦੀ ਗੱਲ ਕਰਦੇ ਜੀ, ਅਸੀਂ ਚਲੋ ਅੱਜ ਜਿਦਾਂ ਸ਼ਹਿਰ ਨੂੰ ਗਿਆ, ਸਾਡੇ ਤਾਏ ਦਾ ਲੜਕੇ ਦਾ ਉਹਦਾ ਫਰੈਂਡ ਸੀ, ਉਹ ਜਿਦਾਂ ਆਪਣੇ ASI ਆ ਜੀ।
0: ਜੀ ਅੱਛਾ ਜੀ।
1: ਪੁਲਿਸ ਉਹ ਮਤਲਬ ਉੱਥੇ ਗਏ ਸ਼ਹਿਰ, ਉਹਨਾਂ ਖੜ ਗਿਆ ਜਦੋਂ, ਮਤਲਬ ਉੱਥੇ ਨੰਗਲ ਲੱਗੇ ਹੁੰਦੇ, ਉਹ ਆ ਜਾਓ। ਮੈਂ ਕਿਹਾ ਨਹੀਂ ਪੁਲਿਸ ਦੀ ਭਾਜੀ ਵੀ ਨਹੀਂ, ਉਹ ਮੈਂ ਗੱਲਾਂ ਕਰਨ ਲੱਗ ਪਿਆ ਜਿਦਾਂ ਮਤਲਬ ਮੁਲਾਜ਼ਮ ਵਰਗ ਦਾ ਇੰਨਾ ਦੁਖੀ ਹੈ ਨਾ, ਕੋਈ ਗੱਲ ਛੱਡ ਦਿਓ ਜੀ।
0: ਜੀ ਜੀ ਜੀ ਜੀ, ਕੀ ਬਾਤ ਹੈ।
1: ਉਹ ਕਹਿੰਦੇ ਵੀ ਮਤਲਬ ਉਹ ਨੀ, ਮਤਲਬ ਉਹਨਾਂ ਦਾ ਗੱਲ, ਉਹ ਕਹਿੰਦੇ ਜਿਹੋ ਜਿਹੇ ਹਾਲਾਤ ਆ ਜਿੱਦਾਂ ਹੁਣ ਮਤਲਬ ਸੂਬਾ ਜਿੰਨਾ ਕਰਜਾਈ ਕਰ ਰਿਹਾ, ਉਹ ਕਹਿੰਦਾ ਭਲਕ ਨੂੰ ਸਾਡੀਆਂ ਤਨਖਾਹਾਂ ਕਹਿੰਦਾ ਆਦੀਆਂ ਰਹਿ ਜਾਣੀਆਂ, ਜਿੱਦਾਂ ਮਤਲਬ ਉਹ ਜਿਹੜੀ ਕਹਿੰਦਾ ਹੁਣ ਮਤਲਬ ਬਈ ਰੈਡ ਲਾਈਨ ਆ, ਮਤਲਬ ਸਮਝ ਲਓ ਕਹਿੰਦਾ ਕ੍ਰੋਸ ਕਰਨ ਵਾਲੇ ਜਿੰਨਾ ਕਹਿੰਦਾ ਕਰਜ਼ਾ ਲੈ ਕੇ ਇਹ।
0: ਬਿਲਕੁਲ ਆ ਜੀ, ਬਿਲਕੁਲ, ਇਹੀ ਤਾਂ ਲੋਕ ਸਮਝਦੇ ਨੇ ਜੀ ਗੱਲ ਨੂੰ। ਬਿਲਕੁਲ
1: ਜੀ, ਹਾਂਜੀ, ਮਤਲਬ ਉਹ ਮਤਲਬ ਮੁਲਾਜ਼ਮ ਹੈ ਜੀ ਉਹਨੀ, ਮਤਲਬ ਉਹ ਕਹਿੰਦਾ ਦੂਜੀ ਗੱਲ ਇਹ ਆ, ਕਹਿੰਦਾ ਸਾਨੂੰ ਤਾਂ ਇਹ ਨੀ ਸਮਝ ਆਉਂਦੀ ਗੌਰਮੈਂਟ ਕਹਿੰਦਾ ਮਤਲਬ ਰਨ ਕੌਣ ਕਰ ਰਿਹਾ
0: ਜੀ,
1: ਨਹੀਂ ਤਾਂ ਅੱਗੇ ਕਹਿੰਦਾ ਜਿਹੜੀ ਸਰਕਾਰ ਹੁੰਦੀ ਨਾ ਕਹਿੰਦਾ ਮਤਲਬ ਨਾ ਰਹੋ ਮੁਲਾਜ਼ਮਾਂ ਨਾਲ ਕਹਿੰਦਾ ਕਦੀ ਵਿਗਾੜਦੀ ਹੁੰਦੀ ਨਾ ਆਪਣੇ ਕਹਿੰਦਾ ਕਿਸਾਨਾਂ ਨਾਲ ਕਹਿੰਦਾ ਕਦੀ
0: ਬਿਊਰੋਕਰੇਸੀ ਦੇ ਨਾਲ ਨਹੀਂ ਵਿਗਾੜਦੀ। ਬਿਲਕੁਲ
1: ਹਨਾ, ਇਹ ਕਹਿੰਦਾ ਹਰੇਕ ਨੇ ਕਹਿੰਦਾ ਪੰਗਾ ਲਈ ਜਾਂਦੇ, ਮਤਲਬ ਕਹਿੰਦਾ ਇਹਨਾਂ ਦਾ ਪਤਾ ਨੀ ਕਹਿੰਦਾ ਕੀ ਕਿਹੜੇ ਹਿਸਾਬ ਨਾਲ ਇਹਨਾਂ ਦੀ, ਕਹਿੰਦਾ ਬਈ ਇਹਨਾਂ ਦੀ ਪੋਲਿਸੀ ਕੀ ਹੈ ਕਹਿੰਦਾ ਸਮਝ ਨੀ ਆ ਰਹੀ।
0: ਜੀ ਜੀ ਜੀ, ਬਿਲਕੁਲ ਜੀ,
1: ਉਹ ਮਤਲਬ ਉਹ ਨੀ, ਹਾਂ ਆਹੀ ਗੱਲ, ਮੈਂ ਕਿਹਾ ਚਲੋ ਭਾ, ਉਹ ਕਹਿੰਦਾ ਜੇ ਹਿਸਾਬ ਨਾਲ ਕਹਿੰਦਾ ਇਹਨਾਂ ਦੇ ਹਾਲਾਤ ਆ, ਮਤਲਬ ਉਹਨੇ ਖੋਲ ਗਿਆ, ਉਹ ਕਹਿੰਦਾ ਮਤਲਬ ਇਹੀ ਆ ਕਹਿੰਦਾ ਗਾਹਾਂ ਜਿਹੜਾ ਬਚਣਾ, ਉਹ ਕਹਿੰਦਾ ਦੂਜੀ ਗੱਲ ਕਹਿੰਦਾ ਉਹਨੇ ਮਤਲਬ ਉਹ ਨੀ, ਹਾਂ ਆਹੀ, ਉਹ ਕਹਿੰਦਾ ਜਿੱਦਾਂ ਹੁਣ ਜੇ ਮਤਲਬ ਜੋ ਕਹਿੰਦਾ ਜਿਹਨੀ ਕਹਿੰਦਾ ਜਿਹੜਾ ਇਹ ਨੀ ਟ੍ਰੈਂਡ ਸੈੱਟ ਕਰਦਾ ਹਨਾ, ਜਿੰਨਾ ਕਹਿੰਦਾ ਇਹ ਕੁੱਟ ਰਹੇ ਆ
0: ਜੀ,
1: ਕਹਿੰਦਾ ਕਦੀ ਅਸੀਂ ਕਹਿੰਦਾ ਕਦੀ ਸੋਚਿਆ ਹੀ ਨੀ ਸੀ ਬਈ ਮਤਲਬ ਸਰਕਾਰ ਕਹਿੰਦਾ ਸਾਡੇ ਮੁਲਾਜ਼ਮਾਂ ਦੇ ਨਾਲ ਇਹਦਾ ਕਰਕੇ ਇੱਦਾਂ ਕਹਿੰਦਾ ਪਬਲਿਕ ਧੱਕੇ ਸ਼ਾਹੀ, ਜੇ ਹੁਣ ਕਹਿੰਦਾ ਜੋ ਕੁਛ ਇਹ ਨੀ ਕਹਿੰਦਾ ਕਰਦਾ ਜਿਹੜੀ ਹੁਣ ਕਹਿੰਦਾ ਗਾਹਾਂ ਆਉਣਗੇ ਇਹਨੂੰ, ਕਹਿੰਦਾ ਉਹ ਜ਼ਿਆਦਾ ਹੀ ਕਹਿੰਦਾ ਕੰਮ ਕੰਡਾ ਮਤਲਬ ਚੂੜੀ ਟਿਕਟ ਕਰਨਗੇ, ਕਹਿੰਦਾ ਮਤਲਬ ਇਹੀ ਹੋਣਾ ਫਿਰ।
0: ਜੀ ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਜਿੰਨਾ ਕਹਿੰਦਾ ਜਿੰਨਾ ਇਹ ਤਸ਼ੱਦਦ ਕਰਦੇ ਆ ਕਹਿੰਦਾ ਉਹ ਤੋਂ ਫਿਰ ਗਾਹਾਂ ਉਹ ਕਹਿੰਦਾ ਜ਼ਿਆਦਾ ਹੀ ਕਰਨਗੇ।
0: ਜੀ ਬਿਲਕੁਲ ਹੈ ਜੀ,
1: ਇਹ ਕਹਿੰਦਾ ਸਾਰੇ ਪਾਸੇ ਜਾਣੀ ਮਤਲਬ ਭਾਜੀ ਇਹ ਸਾਰੇ ਪਾਸੇ ਹੱਦਾਂ ਕਹਿੰਦਾ ਪਾਰ ਕਰ ਰਹੇ ਆ।
0: ਜੀ ਬਿਲਕੁਲ ਹੈ ਜੀ, ਦੇਖੋ ਇੱਕ ਪਾਸੇ ਤਾਂ ਮਤਲਬ ਕਿ ਮੁਲਾਜ਼ਮ ਜਿਹੜੇ ਨੇ ਧਰਨੇ ਤੇ ਨੇ, ਕਿਸਾਨ ਧਰਨੇ ਦੇ ਉੱਤੇ ਨੇ, ਤੇ ਹੋਰ ਸਾਰੇ ਵਰਗ ਦੇਖ ਲਓ, ਜਿੱਥੇ ਵੀ ਦੇਖ ਲਓ, ਜਦੋਂ ਆਏ ਸੀ ਉਦੋਂ ਵੀ ਇਹ ਕਹਿੰਦੇ ਸੀ ਨਾ ਧਰਨਾ ਤੇ ਨਾ ਪਰਨਾ, ਤੇ ਹੁਣ ਦੇਖ ਲਓ ਮੈਨੂੰ ਲੱਗਦਾ ਕਿ ਹਾਲਾਤ ਕੀ ਬਣੇ ਹੋਏ ਨੇ ਜੀ ਆਖਰ ਦੇ ਵਿੱਚ।
1: ਭਾਜੀ ਅੱਜ ਇਸ ਟਾਈਮ ਝੋਨੇ ਨੂੰ ਸਾਨੂੰ ਸਾਰਿਆਂ ਨੂੰ ਪਾਣੀ ਦੀ ਹੋਣੇ ਜ਼ਿਆਦਾ ਲੋੜ ਹੈ ਜੀ।
0: ਜੀ ਆਪਣੇ ਦੁਆਬੇ ਚ ਕਿੱਦਾਂ ਕਿਦਵੇਂ ਦੇਖਦੇ ਹੋ ਪਾਣੀ, ਨਹਿਰਾਂ ਨੂੰ ਜਾਂ ਕਹਿੰਦੇ ਟੇਲਾਂ ਤੱਕ ਪਹੁੰਚ ਗਿਆ, ਪਰ ਚਲੋ ਆਪਣੇ ਤਾਂ ਦੁਆਬੇ ਦੇ ਵਿੱਚ ਪਹਿਲਾਂ ਤੋਂ ਨਹਿਰੀ ਸਿਸਟਮ ਹੈਗਾ ਹੈ
1: ਜੀ। ਭਾਜੀ ਟੇਲਾਂ ਦੇ ਕੀ ਪਹੁੰਚਣਾ, ਟੇਲਾਂ ਦੇ ਜਿਹੜਾ ਨਹਿਰਾਂ ਦਾ ਪਾਣੀ ਸੀ, ਜਿਹੜੇ ਮੋਗੇ ਅੱਗੇ ਬੜੇ ਹੁੰਦੇ ਸੀ, ਉਹ ਮੋਗੇ ਨੀ ਛੋਟੇ ਕਰ ਦਿੱਤੇ ਜੀ।
0: ਅੱਛਾ ਜੀ, ਮਤਲਬ ਕਿ ਉਹਨੂੰ ਕੰਟਰੋਲ ਕੀਤਾ ਵਾਧੂ
1: ਪਾਣੀ ਜਿਹੜਾ ਟੇਲਾਂ ਦੇ ਪਾਣੀ। ਭਾਜੀ ਜਿੱਥੇ ਜਿੱਥੇ ਕਦੇ ਅੱਗੇ ਅੱਗੇ 8 ਇੰਚੀ ਦਾ ਮੋਗਾ ਸੀ, ਉੱਥੇ 5 ਇੰਚੀ ਦਾ ਪੇਪ ਲਾਤਾ ਜੀ।
0: ਅੱਛਾ ਜੀ, ਕਿਆ ਬਾਤ ਹੈ ਜੀ,
1: ਉਹ ਪਾਣੀ ਆਵੇ, ਉਹ ਮਤਲਬ ਪਾਣੀ ਘੱਟ ਜਾਣਾ, ਆਵੇ ਮੂਹਰੇ ਪਾਣੀ ਜਾਣਾ ਜੀ।
0: ਆ ਪਿੱਛੇ ਪਾਣੀ ਵਧੂਗਾ ਤਾਂ ਤਾਂ ਹੀ ਆਊਗਾ ਜੀ।
1: ਹਾਂ ਭਾਜੀ, ਪਾਣੀ ਤਾਂ ਓਨਾ ਹੀ ਆ ਜੀ।
0: ਅੱਛਾ ਜੀ,
1: ਪਾਣੀ ਓਨਾ। ਦੂਜੀ ਗੱਲ ਇਹ ਭਾਜੀ, ਇਸ ਟਾਈਮ ਝੋਨਾ ਨਿਸਰ ਰਿਹਾ ਜੀ।
0: ਜੀ ਜੀ,
1: ਝੋਨੇ ਨੂੰ ਸਭ ਨੂੰ ਜਿਆਦਾ ਪਾਣੀ ਲੁਕਿਆ ਹੁਣ, ਪਰਸੋਂ ਕੱਲ ਵੀ ਇੱਥੇ ਫਗਵਾੜੇ ਗਏ ਸਾਡੇ ਕਿਸਾਨ ਯੂਨੀਅਨ ਵਾਲਿਆਂ, ਅਸੀਂ ਵੀ ਮੰਗ ਪੱਤਰ ਦਿੱਤਾ
0: ਜੀ।
1: ਅਜੀ ਇਸ ਟਾਈਮ 3 ਘੰਟੇ ਵਿਚ ਲਾਈਟ ਆ ਰਹੀ ਆ ਜੀ।
0: ਅੱਛਾ ਜੀ ਜੀ,
1: ਚਾਰ ਚਾਰ ਦਿਨ ਹੋ ਗਏ ਜਿੱਥੇ ਮਤਲਬ 1.5 ਕਿੱਲੇ ਦਾ ਪਲਾਟ ਆ, 4-4 ਦਿਨ ਹੋ ਗਏ ਉਹਦੇ ਵਿਚ ਪਾਣੀ ਪੈਂਦਾ, ਤਾਂ ਬੰਨੇ ਨੀ ਲੱਗਣ, 3 ਘੰਟੇ ਦਾ ਕੀ ਪਾਣੀ ਬੰਨੇ ਲੱਗਣਾ, ਜਿੰਨਾ ਕੁ ਪਾਣੀ, ਜਿੰਨਾ ਕੁ ਮੋਟਰ ਚੱਲਦੀ ਉਹ ਪਾਣੀ ਪੀ ਜਾਂਦਾ ਜੀ।
0: ਜੀ ਜੀ ਜੀ, ਬਿਲਕੁਲ ਬਿਲਕੁਲ ਹੈ ਜੀ।
1: ਇਹਨਾਂ ਉਹ ਮੈਸੇਜ ਜਿਹੜੇ ਬਿਜਲੀ ਬੋਰਡ ਦਾ ਮੈਸੇਜ ਆਈ ਜਾਂਦਾ ਜੀ, ਉਹੀ ਮਤਲਬ 3:00 ਵਜੇ ਲਾਈਟ ਚੱਲਣੀ ਆ ਜੀ, ਪਾਵਰ ਚੱਲਣੀ ਆ, 3:00 ਵਜੇ ਬੰਦ ਹੋਣੀ ਆ ਜੀ।
0: ਅੱਛਾ ਜੀ,
1: ਤਾਂ ਉਦਣ ਗਏ ਐਕਸੀਅਨ ਨਾਲ ਗੱਲ ਹੋਈ ਤਾਂ ਐਕਸੀਅਨ ਕਹਿੰਦਾ ਵੀ ਸਾਡੇ ਪਲਾਂਟ ਆ ਜਿਹੜੇ ਪਿੱਛੇ ਪਲਾਂਟ ਉਹ ਯੂਨਿਟ ਖਰਾਬ ਹੋਇਓ ਆ, ਜਿੰਨਾ ਚਿਰ ਉਹ ਨੀ ਠੀਕ ਹੁੰਦੇ ਉਨਾ ਚਿਰ ਲਾਈਟ ਨੀ ਆਉਣੀ।
0: ਹਾਂ ਬਿਲਕੁਲ ਜੀ, ਉਹ 15 ਦਿਨਾਂ ਤੋਂ ਬੰਦ ਪਏ ਸੀ ਪਿੱਛੇ ਖਬਰ ਕੀਤੀ ਸੀ ਵੀਕ ਦੇ ਵਿਚ।
1: ਹਾਂਜੀ ਭਾਜੀ, ਉਹ ਹੁਣ ਉਹਨਾਂ ਨੂੰ ਇਹੀ ਯੂਨੀਅਨ ਵਾਲਿਆਂ ਨੇ ਇਹੀ ਕਿਹਾ ਵੀ ਜੇ ਤੁਸੀਂ ਲਾਈਟ ਠੀਕ ਕਰਨੀ ਤਾਂ ਕਰ, ਮਤਲਬ ਕਰਦੇ ਠੀਕ, ਨਹੀਂ ਤਾਂ ਅਸੀਂ ਜਿਹੜਾ ਹਾਈਵੇ ਆ ਇਹ ਆਪਣੇ ਦਿੱਲੀ ਵਾਲਾ ਜੀ ਨੈਸ਼ਨਲ ਹਾਈਵੇ
0: ਅੰਮ੍ਰਿਤਸਰ ਦਿੱਲੀ, ਹਾਂਜੀ
1: ਉਹ ਜਾਮ ਉਹ ਹਾਂਜੀ ਉਹ ਭਾਜੀ ਜਾਮ ਕਰਨ ਦਾ ਕਿਹਾ, ਹੁਣ ਦੇਖੋ ਕਿੱਦਣ ਕਰਦੇ, ਕਾਹਦੇ ਉਹਨਾਂ ਨਾਲ ਗੱਲਬਾਤ ਹੋਈ ਸੀ, ਹੁਣ ਰੌਲਾ ਪੈ ਰਿਹਾ ਮਤਲਬ ਭਾਜੀ। ਹੁਣ ਮਤਲਬ ਜੇ ਆਹੀ ਜਦੋਂ ਜੇ ਤਾਂ ਹੁਣ ਅੱਜ ਮੀਂਹ ਦੱਸਦੇ ਸਵੇਰ ਨੂੰ ਜੀ,
0: ਹਾਂਜੀ
1: ਅੱਜ ਚਲੋ ਪਿਆ ਥੋੜਾ ਜਿਹਾ ਹਲਕਾ ਜਿਹਾ ਮੀਂਹ ਸਵੇਰੇ ਪਿਆ, ਜੇ ਤਾਂ ਹੁਣ ਸਵੇਰ ਨੂੰ ਮੀਂਹ ਪੈ ਗਿਆ ਜੀ,
0: ਜੀ
1: ਭਰਮਾ ਮੀਂਹ ਪੈ ਗਿਆ, ਚਲੋ ਮੀਂਹ ਜੇ ਭਰਮਾ ਪੈਂਦਾ ਏਦਾਂ ਜਿਹੜਾ ਝੋਨਾ ਨਿਸਰਦਾ ਉਹਦਾ ਨੁਕਸਾਨ ਹੋਣਾ
0: ਜੀ,
1: ਇਹ ਵੀ ਚਲੋ ਜੇ ਉਹਦਾ ਨੁਕਸਾਨ ਹੁੰਦਾ ਉਹਦਾ ਨੁਕਸਾਨ ਏਦਾਂ ਜੀ ਜੇ 15-20% 25% ਉਹਦਾ ਨੁਕਸਾਨ, ਕਿਉਂ ਹਜੇ ਨਿਸਰਦਾ ਥੋੜਾ ਥੋੜਾ ਜਿਹੜਾ ਕੋਈ ਕਿਹਦੇ ਮਾੜਾ ਮਾੜਾ ਕਿਹਦੇ 2 ਖੇਤ ਕਿਹਦੇ 4 ਖੇਤ ਜੀ,
0: ਜੀ ਜੀ ਬਿਲਕੁਲ ਬਿਲਕੁਲ ਜੀ,
1: ਜਿਮੀਦਾਰ ਸਾਰੇ ਅਸੀਂ ਤਾਂ ਇਹੀ ਕਹਿੰਦੇ ਜੇ ਉਹ ਥੋੜਾ ਨੁਕਸਾਨ ਕਰਾ ਕੇ ਜੇ ਮੀਂਹ ਪੈ ਜਾਵੇ ਮਾੜਾ ਸਾਡਾ 10 ਦਿਨ ਨਿਕਲ ਜਾਣ ਦਾ ਬਚਾ ਹੁੰਦਾ, ਜੇ ਭਾਜੀ ਨਹੀਂ ਨਿਕਲਦੇ ਤਾਂ ਤੁਸੀਂ ਮੰਨ ਕੇ ਚਲੋ ਕੋਈ ਮਾੜਾ ਜਿਹੜਾ ਜਿਹੜੀ ਝੋਨਾ ਹੈ ਝੋਨੇ ਦਾ ਅਸੀਂ ਮਤਲਬ ਹੁਣ ਜੇ ਨਹੀਂ ਮੀਂਹ ਪੈਂਦਾ ਤਾਂ ਮਾੜਾ ਜੇ ਸਾਹਿਬ ਨਹੀਂ ਹਿਲਾ ਤਾਂ ਝੋਨਾ ਅੱਧ ਰਹਿ ਜਾਣਾ ਜੀ,
0: ਜੀ ਬਿਲਕੁਲ ਬਿਲਕੁਲ ਫਸਲ ਤੇ ਫਰਕ
1: ਭਾਜੀ, ਜੇ 30-32 ਕੁਇੰਟਲ ਨਿਕਲਦਾ ਇਕੱਲਾ ਮਤਲਬ ਮੰਨ ਗਏ ਵੀ ਜੀ ਮੰਨਦੇ 30-32 ਕੁਇੰਟਲ ਮੰਨਦੇ ਆ ਤਾਂ ਉਹੀ ਤੁਸੀਂ ਮੰਨ ਕੇ ਰੱਖੋ ਅੱਧ ਰਹਿ ਜਾਣਾ 15-16 ਕੁਇੰਟਲ, ਜੇ ਘੱਟ ਤੋਂ ਘੱਟ ਨਹੀਂ ਜਿਮੀਦਾਰ ਨੂੰ 30-32 ਹਜ਼ਾਰ ਜਾਂ 35 ਹਜ਼ਾਰ ਦਾ ਰਗੜਾ ਲੱਗਣਾ ਜੀ, ਹੁਣ ਇਹ ਸਾਰਾ ਖਰਚਾ ਕਰਕੇ ਖੀਰ ਤੇ ਜਾਏਗਾ ਜੀ,
0: ਜੀ ਜੀ ਜੀ ਕਿਆ ਬਾਤ ਹੈ ਜੀ, ਕਿਆ ਬਾਤ,
1: ਜੇ ਹੁਣ ਜਿਹੜੇ ਚਲੋ ਜਿਹੜਾ ਹੁਣ ਭਾਜੀ ਥੋੜਾ ਕਰਦਾ ਹੁਣ ਤਾਂ ਉਹ ਥੋੜੇ ਵਾਲੇ ਨੂੰ ਥੋੜਾ,
0: ਜੀ ਜੀ
1: ਬਹੁਤੇ ਆਏ ਨੂੰ ਬਹੁਤਾ ਲੱਗਣਾ,
0: ਬਹੁਤਾ ਲੱਗਣਾ ਜੀ ਬਿਲਕੁਲ।
1: ਚਲੋ ਜੇ ਹੁਣ ਅਸੀਂ ਆਪਾਂ ਮਤਲਬ ਸਾਡੀ ਗੱਲ ਅਸੀਂ ਗੱਲ ਅਸੀਂ ਹੁਣ 50-55 ਖੇਤਾਂ ਦੀ ਖੇਤੀ ਸਾਡੀ ਹੁਣ ਦੇ ਰਹੀ ਤਾਂ ਮਤਲਬ ਹੁਣ ਪੈਸਾ ਅਮਾਉਂਟ ਬਹੁਤ ਬੜੀ ਬਣ ਰਹੀ ਆ ਜੀ,
0: ਜੀ ਬਿਲਕੁਲ ਬਿਲਕੁਲ ਜੀ, ਥੈਂਕ ਯੂ
1: 30-35 ਹਜ਼ਾਰ ਦੇ ਹਿਸਾਬ ਨਾਲ ਮਤਲਬ ਜੇ ਮਤਲਬ ਵਜਣਾ ਰੱਖੀ ਆ ਵਿਚੋ ਜੀ ਮਤਲਬ ਪੱਲਿਓ ਪੈਸੇ ਪਾਉਣੇ ਪੈਣੇ
0: ਪੈਣੇ ਆ ਜੀ ਪੈਣੇ ਬਿਲਕੁਲ,
1: ਇਸ ਕਰਕੇ ਪਰੇਸ਼ਾਨੀ ਮਤਲਬ ਬਹੁਤ ਪਰੇਸ਼ਾਨੀ ਆ ਜੀ,
0: ਜੀ ਜੀ ਜੀ ਜੀ
1: ਹੁਣ ਜਨਰੇਟਰ ਵੀ ਜਨਰੇਟਰ ਵੀ ਹੁਣ ਬੰਦਾ ਜਨਰੇਟਰ ਗਿਆ ਜਨਰੇਟਰ ਭਾਜੀ ਇੱਕ ਤਾਂ ਤੇਲ ਬਹੁਤ ਮਹਿੰਗਾ ਹੋਇਆ ਜੀ, ਇੱਕ ਬੰਦਾ ਹੁਣ ਜੇ ਕਿਤੇ ਇੱਕ ਥਾਂ ਹੋਵੇ ਤਾਂ ਵੀ ਆ ਜੀ ਬੰਦਾ ਇੱਕ ਥਾਂ ਜਨਰੇਟਰ ਚਲਾ ਲੋ, ਹੁਣ ਮਤਲਬ ਕਿੱਥੇ ਕਿੱਥੇ ਜਨਰੇਟਰ ਚਲਾ 10 ਮੋਟਰਾਂ ਨੇ ਕਿੱਥੇ ਕਿੱਥੇ ਚਲਾ ਲਵਾਂਗੇ ਜੀ,
0: ਬਿਲਕੁਲ ਜੀ ਬਿਲਕੁਲ ਜੀ,
1: ਇਸ ਕਰਕੇ ਬਹੁਤ ਹੁਣ ਮਤਲਬ ਬਹੁਤ ਹੁਣ ਤਾਂ ਮਾੜਾ ਪ੍ਰਮਾਤਮਾ ਦੇ ਡੋਰਾ ਆ ਵੀ ਜੇ ਚਲੋ ਜੇ ਮੀਂਹ ਸਵੇਰ ਨੂੰ ਪੈ ਜਾਵੇ ਫੇਰ ਤਾਂ ਬਚਦੇ ਆ, ਨਹੀਂ ਮੀਂਹ ਪੈਂਦਾ ਤਾਂ ਮੰਨ ਲਓ ਫੇਰ ਮਰੇ ਹੋਈਆਂ ਜੀ,
0: ਜੀ ਬਿਲਕੁਲ ਜੀ ਬਿਲਕੁਲ,
1: ਇਸ ਕਰਕੇ ਚਲੋ ਸਰਕਾਰ ਦੇ ਤਾਂ ਭਾਜੀ ਸਰਕਾਰ ਤੋਂ ਤਾਂ ਕੋਈ ਆਸ ਨੀ ਜੀ,
0: ਜੀ ਜੀ ਜੀ
1: ਇਹ ਤਾਂ ਨਖਰਦ ਸਰਕਾਰ ਇੰਨੀ ਨਿਕਲੀ ਮਤਲਬ ਗੱਲ ਛੱਡ ਦੋ
0: ਜੀ, ਜੀ
1: ਮਾੜੀ ਸਰਕਾਰ ਆ ਮਤਲਬ ਗੱਲ ਕਹਿਣ ਦੀ ਗੱਲ ਨੀ ਜੀ, ਸਰਵ ਇਸ਼ਤਿਹਾਰਾਂ ਦੇ ਵਿੱਚ ਆ ਮਤਲਬ ਇਸ਼ਤਿਹਾਰ ਦੇਈ ਜਾਂਦੇ ਜੀ ਬਸ,
0: ਜੀ ਬਿਲਕੁਲ ਜੀ
1: ਗੱਲ ਖਤਮ
0: ਜੀ, ਥੈਂਕ ਯੂ ਪਰਮਿੰਦਰ ਜੁੜੇ ਤੁਸੀਂ,
1: ਓਕੇ ਭਾਜੀ ਧੰਨਵਾਦ ਜੀ, ਧੰਨਵਾਦ ਬਹੁਤ ਬਹੁਤ ਭਾਜੀ ਟਾਈਮ ਦੇਣ ਲਈ ਬਹੁਤ ਬਹੁਤ ਭਾਜੀ ਧੰਨਵਾਦ
0: ਜੀ। ਦੋਸਤੋ ਪਰਮਿੰਦਰ ਜੀ ਫਗਵਾੜੇ ਤੋਂ ਗੱਲਬਾਤ ਕਰਕੇ ਗਏ ਨੇ ਤੇ ਅਗਲੀ ਗੱਲਬਾਤ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ, ਉਹਨਾਂ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਕਾਲਾ ਕੱਪੜਾ ਬੈਨ ਤੇ ਜੈ ਝਾੜੂ ਦੀ ਕਹਿਣ, ਮੁਲਾਜ਼ਮਾਂ ਦੇ ਵਿੱਚ ਪਾਇਆ ਵਹਿਮ ਤੇ 2 ਸਬੂਤ ਕੁਝ ਕਹਿਣ, ਟਰੰਪ ਏਜੰਡਾ ਫੇਲ ਹੋਇਆ ਤੇ ਕੈਨੇਡਾ ਚੈਰਿਟੀ ਦਾ ਖੇਲ ਹੋਇਆ, ਦੇਖਦਿਆਂ ਕੀ ਕੁਝ ਬਣਦਾ ਹੈ। ਤੇ ਔਜਲਾ ਸਾਹਿਬ ਲਿਖਦੇ ਨੇ ਆਪਣੇ ਮੁਲਾਜ਼ਮ ਦੁਖੀ ਨੇ, ਲੋਕਾਂ ਨੂੰ ਕਿਉਂ ਕੁੱਟਦੇ ਆ, ਇਹਨਾਂ ਦੇ ਪਟਾ ਕਿਉਂ ਨਹੀਂ ਫੇਰਦੇ। ਤੇ ਪ੍ਰਗਟ ਸਿੰਘ ਨੇ ਵਿਧਾਨ ਸਭਾ ਦੇ ਵਿੱਚ ਬੋਲਦਿਆਂ ਕਿਹਾ ਸੀ ਕਿ ਪੁਲਿਸ ਨੂੰ ਕੰਟਰੋਲ ਕਰੋ, ਇਹ ਸਾਡੀਆਂ ਦਾੜੀਆਂ ਨੂੰ ਹੱਥ ਪਾ ਰਹੇ ਨੇ ਤੇ ਬਾਅਦ ਦੇ ਵਿੱਚ ਬਹੁਤ ਮੁਸ਼ਕਲ ਹੋਵੇਗਾ। ਮੇਨ ਅਫਸਰ ਚਾਹੁੰਦੇ ਨੇ ਕਿ ਇਹ ਸਰਕਾਰ ਆਵੇ ਪਰ ਬਾਕੀ ਸਾਰਾ ਤਬਕਾ ਦੁਖੀ ਹੈ। ਚਲੋ ਜੱਟਾਂ ਨੇ ਕਹਿੰਦੇ ਕਿਹੜਾ ਲਾਗ ਬੁੱਕ ਲੱਗੀ ਹੋਈ ਹੈ, ਲਾਈ ਹੁੰਦੀ ਹੈ। ਤੇ ਆਸ ਆਉਣ ਵਾਲੀ ਤੇ ਵੀ ਨਾ ਰੱਖੋ ਭਾਈ ਪਰਮਿੰਦਰ ਵੀਰ ਜੀ, ਜਿਹੜਾ ਅਗਲੀ ਆਵੇਗੀ ਮਤਲਬ ਕਿ ਹਕੂਮਤ। ਤੇ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ ਨੂੰ ਜੀ।
2: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ
0: ਜੀ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ?
2: ਹਾਲ ਚਾਲ ਠੀਕ ਹੈ ਭਾਰੇ ਸਾਹਿਬ
0: ਜੀ।
2: ਬੇਨਤੀ ਇਹ ਹੈਗੀ ਆ ਕਿ ਭਾਰੇ ਸਾਹਿਬ ਜਦੋਂ ਤੁਸੀਂ ਆਫ ਦਾ ਲਾਈਨ ਮੈਨੂੰ ਜਿਹੜੀ ਹੈਗੀ ਹੈ ਨਾ ਖਬਰ, ਇਹ ਮੁਲਾਜ਼ਮਾਂ ਵਾਲੀ ਦੱਸੀ ਸੀ ਕਿ ਇਹ ਖਬਰ ਜਿਹੜੀ ਆ ਕਰਨੀ ਆ, ਮੈਂ ਇਸ ਖਬਰ ਦੇ ਉੱਤੇ ਜਦੋਂ ਰਿਸਰਚ ਕੀਤੀ ਸਰ, ਤੁਸੀਂ ਇਹ ਖਬਰ ਦੇਖੋ ਕੀ ਆ
0: ਜੀ
2: ਕਿ 2020 ਤੋਂ ਮਤਲਬ ਜਿਹੜੇ ਮੁਲਾਜ਼ਮ ਭਰਤੀ ਹੋਏ ਆ ਉਹਨਾਂ ਨੂੰ ਸਰਕਾਰ 48% ਤੋਂ ਮਤਲਬ ਡੀਏ ਵਧਾ ਕੇ 60% ਦੇਣ ਜਾ ਰਹੀ ਆ
0: ਕੈਪਟਨ ਦੇ ਸਮੇਂ ਦੇ ਜਿਹੜੇ ਨੇ ਜੀ
2: ਕੈਪਟਨ ਦੇ ਵੀ ਆ ਲੋ ਤੁਸੀਂ ਕਹ ਲੋ ਨਾ ਉਹ ਵੀ ਤਾਂ ਤੁਸੀਂ ਦੱਸੀ ਆ ਨਾ ਗਿਣਤੀ ਵੀ ਉਹਨਾਂ ਦੇ ਤਾਂ 14,000 ਆ ਹਾਂਜੀ ਬਾਕੀ ਇਹਨਾਂ ਨੇ 71,000 ਆਪਣਾ ਦੱਸ ਦਿੱਤਾ ਠੀਕ ਹੈ ਜੀ ਹੁਣ ਭਾਰਤ ਸਾਹਿਬ ਲਓ ਜੀ 2020 ਦੇ ਵਿੱਚ ਜਿਹੜਾ ਤਾਂ 2020 ਤੋਂ ਲੈ ਕੇ ਤੇ 2022 ਤੱਕ ਜਿਹੜਾ ਹੈਗਾ ਆ ਭਰਤੀ ਹੋਏ 14,000 ਮੁਲਾਜ਼ਮ ਹੈ ਜੀ
0: ਜੀ
2: ਪਹਿਲੇ 3 ਸਾਲ ਪ੍ਰੋਬੇਸ਼ਨ ਦੇ ਹੁੰਦੇ ਆ ਉਦੋਂ ਇਹ ਦਿੰਦੇ ਆ ਸਿਰਫ ਬੇਸਿਕ ਪੇ ਜਾਂ ਮਤਲਬ ਉਹ ਦਿੰਦੇ 10,000 ਜਾਂ 15,000 ਰੁਪਇਆ
0: ਜਿਹੜੀ ਉਹਨਾਂ ਨੂੰ ਦੇਣੀ ਹੁੰਦੀ
2: ਹੈ ਮਿਨੀਮਮ ਪ੍ਰੋਬੇਸ਼ਨ ਪੀਰੀਅਡ ਚ ਦਿੰਦੇ ਨੀ ਇਹ 3 ਸਾਲ ਜਿਹੜਾ ਹੈਗਾ ਆ ਉਹ ਬੱਚਾ ਜਿਹੜਾ ਆ ਨੌਕਰੀ ਕਰਦਾ 10,000
0: ਰੁਪਏ
2: ਠੀਕ ਹੈ ਜੀ ਮਤਲਬ ਇਹ ਜਿਹੜਾ 2020 ਚ ਭਰਤੀ ਹੋਇਆ ਉਹਦਾ ਜਿਹੜਾ ਹੈਗਾ ਆ ਭਈ ਤਨਖਾ ਪੂਰੀ ਤਨਖਾਹ ਤੇ ਡੀਏ ਉਹ ਲੱਗਣਾ ਹੈਗਾ 23 ਚ ਜਾ ਕੇ 23 ਦੇ ਵਿੱਚ ਤਨਖਾਹ ਮਿਲਣੀ ਆ ਤੇ ਪਹਿਲੀ ਡੀਏ ਦੀ ਕਿਸ਼ਤ ਜਾਣੀ ਆ 24 ਚ
0: ਜੀ
2: ਹਾਂਜੀ ਇਸੇ ਤਰੀਕੇ ਨਾਲ ਜਿਹੜੇ ਇਹਨਾਂ ਦੇ 2022 ਦੇ ਵਿੱਚ ਭਰਤੀ ਹੋਏ ਆ
0: ਜੀ
2: ਉਹ 3 ਸਾਲ ਜਿਹੜਾ ਹੈਗਾ ਆ ਪ੍ਰੋਬੇਸ਼ਨ ਪੀਰੀਅਡ ਕੱਢ ਕੇ
0: ਜੀ
2: 25 ਚ ਤਾਂ ਉਹ ਤਨਖਾਹ ਲੈਣ ਲੱਗਾ ਜੀ ਤੇ ਡੀਏ ਦੀ ਤਾਂ ਉਹਦੀ ਪਹਿਲੀ ਕਿਸ਼ਤ ਬਣਨੀ ਆ ਜੀ ਅਜੇ
0: ਬਿਲਕੁਲ ਬਣਨੀ
2: ਹੈ ਜੀ ਮਤਲਬ ਇਹ ਹੈਗਾ ਕਿ ਮੁਲਾਜ਼ਮ ਨੂੰ ਕਿੰਨਾ ਪੈਸੇ ਮਿਲਣੇ ਹੈਗੇ ਜੀ ਇਹਨਾਂ ਦੇ 500-500 ਰੁਪਇਆ ਵਧਣਾ ਜੀ
0: ਜੀ
2: ਤੁਸੀਂ ਦੇਖੋ ਖਬਰ ਨੂੰ ਫੈਲਾਇਆ ਕਿਸ ਤਰੀਕੇ ਨਾਲ ਗਿਆ
0: ਜੀ
2: ਦੂਜਾ ਇਹ ਬੱਚੇ ਉਹ ਹੋਣਗੇ ਜਿਹੜੇ 85,000 ਆ ਜਿਹੜਾ ਯੰਗ ਮੁਲਾਜ਼ਮ ਹੋਣਗੇ ਉਹਨਾਂ ਦੇ ਵਿੱਚ ਐਨਰਜੈਟਿਕ ਹੋਣਗੇ ਜਿਹੜੇ ਕਿ ਧਰਨਿਆਂ ਦੇ ਵਿੱਚ ਪਾਰਟੀਸਪੇਟ ਐਕਟਿਵਲੀ ਕਰਦੇ ਹੋਣਗੇ ਹਾਂਜੀ ਦੇਖੋ ਇਹਨਾਂ ਦਾ ਕਿੰਨਾ ਸ਼ਰੂਰ ਦਿਮਾਗ ਆ ਤੁਸੀਂ ਕਿੱਦਾਂ ਮਤਲਬ ਮੁਲਾਜ਼ਮਾਂ ਦੇ ਵਿੱਚ ਡਿਵਾਈਡ ਐਂਡ ਰੂਲ ਕਰਨਾ ਆ ਤੇ ਕਿਸ ਤਰੀਕੇ ਨਾਲ ਕਰਨਾ ਆ ਹਾਂਜੀ ਭਾਈ ਤੁਸੀਂ ਅਮਾਉਂਟ ਨੀ ਦੱਸਿਆ ਵੀ ਅਸੀਂ ਇਹਦੇ ਵਾਸਤੇ ਇੰਨਾ ਅਮਾਉਂਟ ਜਿਹੜਾ ਹੈਗਾ 21,000 ਕਰੋੜ ਮੁਲਾਜ਼ਮਾਂ ਦਾ ਜਿਹੜਾ ਆ ਬਣਦਾ ਆ ਤੁਸੀਂ ਜਿਹੜਾ ਆ ਇਹਨਾਂ ਦੇ ਕਿੰਨਾ ਕਿੰਨਾ ਫਰਕ ਪੈਣਾ ਹੈਗਾ ਜੀ
0: ਕਿਸੇ ਨੂੰ
2: 500 ਰੁਪਇਆ ਕਿਸੇ ਨੂੰ 300 ਰੁਪਇਆ
0: ਸਵਾਲ ਤਾਂ ਇੱਥੇ ਇਹ ਵੀ ਬਣਦਾ ਚਲੋ ਇੱਕ ਪਾਸੇ ਤਾਂ ਇਹ ਕਹਿੰਦੇ ਨੇ ਕਿ ਭਾਈ ਤੁਹਾਡੀਆਂ ਪੰਜਾਬ ਸਰਕਾਰ ਜਿਹੜੀ ਪੰਜਾਬ ਹੈ ਜਿਹੜਾ ਉਹ ਤਾਂ ਪਹਿਲਾਂ ਹੀ ਬਾਕੀ ਸੂਬਿਆਂ ਦੇ ਨਾਲੋਂ ਵੱਧ ਤਨਖਾਹਾਂ ਦੇ ਰਿਹਾ ਤੁਹਾਨੂੰ ਡੀਏ ਦੀ ਕੀ ਜ਼ਰੂਰਤ ਹੈ ਦੂਸਰੇ ਪਾਸੇ ਇਹ ਉਹੀ 42% ਜਿਹੜਾ ਡੀਏ ਹੈ ਉਹ ਅਜੇ ਮੁਲਾਜ਼ਮ ਧਰਨਾ ਲਾਈ ਬੈਠੇ ਹੈ ਤੇ ਉਹਨਾਂ ਦਾ ਡੀਏ ਜਿਹੜਾ ਉਹ 60% ਕਰੀ ਜਾਂਦੇ ਹੈ ਤੀਸਰੀ ਗੱਲ ਇਹਦੇ ਨਾਲ ਮੈਂ ਜੋੜਦਾ ਕਿ ਆਉਣ ਵਾਲੇ ਸਮੇਂ ਚ ਚਾਹੇ ਆਪ ਸਰਕਾਰ ਆਵੇ ਤੇ ਚਾਹੇ ਅਕਾਲੀ ਆਉਣ ਚਾਹੇ ਬੀਜੇਪੀ ਜਿਹੜਾ ਮਰਜ਼ੀ ਆਵੇ ਚਾਹੇ ਕਾਂਗਰਸ ਆਵੇ ਹੁਣ ਉਹ ਜਿਹੜੇ 3 ਸਾਲਾਂ ਦੇ ਇਹਨਾਂ ਦੇ ਭਰਤੀ ਕੀਤੇ ਆ ਜਾਂ ਉਹ ਪਹਿਲੇ ਵੀ ਜਿਹੜੇ ਨਾਲ ਜੋੜ ਕੇ 85,000 ਜਾਂ 1,50,000 ਜਿਹੜਾ ਵਿਅਕਤੀ ਹੋਏਗਾ ਮੁਲਾਜ਼ਮ ਉਹਨਾਂ ਦਾ ਜਿਹੜਾ 42 ਤੋਂ 60% ਕਰ ਦਿੱਤਾ ਤੇ ਕਰਜ਼ੇ ਵੱਲ ਨੂੰ ਹੋਰ ਮੂੰਹ ਵਧਾ ਦਿੱਤਾ ਇਹਨਾਂ ਨੇ ਉਹ ਸਰਕਾਰ ਕੋਈ ਵੀ ਆਵੇ
2: ਭਾਰੇ ਸਾਹਿਬ ਦੇਖੋ ਤਾਂ ਸਹੀ ਇਹਦੀ ਤਹਿ ਤੱਕ ਤਾਂ ਜਾਓ ਖਬਰ ਨੂੰ 71,000 ਜਿਹੜਾ ਹੈਗਾ ਇਹਨਾਂ ਨੇ ਜਿਹੜਾ ਪਹਿਲੇ 22 ਚ ਭਰਤੀ ਕਰ ਲਿਆ ਹੋਊਗਾ
0: ਜੀ
2: ਹਾਂਜੀ ਉਹ ਸਾਰਾ ਜਿਹੜਾ ਹੈਗਾ ਆ 23-24 ਦੇ ਵਿੱਚ ਵੀ ਭਰਤੀ ਹੋਏ ਹੁਣ ਉਹਨਾਂ ਦਾ ਟੀਕੇ ਬਣਦਾ ਹੀ ਵਿਚਾਰੇ
0: ਬਿਲਕੁਲ ਬਿਲਕੁਲ
2: ਹਾਂਜੀ ਉਹਨਾਂ ਦਾ ਟੀਕੇ ਅਗਲਾ 27 ਦੇ ਵਿੱਚ ਸ਼ੁਰੂ ਹੋਣਾ
0: ਹੋਣਾ ਹੈ ਜੀ
2: ਜਾਂ ਕਿਸੇ ਦਾ 28 ਚ ਸ਼ੁਰੂ ਹੋਣਾ
0: ਜੀ
2: ਤੋ ਇਸ ਕਰਕੇ ਦੇਖੋ ਕਿੰਨੇ ਮਤਲਬ ਜਿਹੜੇ ਹੈਗੇ ਸ਼ਰੂਡ ਹੈਗੇ ਗਿਣਤੀ ਦੇ ਬਣਾ ਲਈ ਉਹਦੀ 85,000 ਬਣਦਾ ਹੈਗਾ ਆ ਤਾਂ ਡੀਏ ਉਹਨਾਂ ਦਾ ਬਣਨਾ ਹੀ ਨੀ ਹੈਗਾ ਜੀ ਉਹ ਜਿਹੜੇ ਪਹਿਲੇ ਹੁਣੇ ਉਹਨਾਂ ਨੂੰ 500-500 ਰੁਪਇਆ ਬਣਨਾ ਹੈਗਾ ਆ ਜਿਹੜੇ 14,000 ਦੱਸਦੇ ਆ ਤੁਸੀਂ ਉਹਦੇ ਵਿੱਚ ਜਿਹੜਾ ਹੈਗਾ ਆ ਹੋ ਜਾਊਗਾ ਜੀ ਬਾਕੀ ਉਹਨਾਂ ਦਾ ਵੀ ਜਿਹੜਾ ਆ ਜੇ 500 ਰੁਪਇਆ ਤਾਂ ਸਰ ਕਿਸ਼ਤ ਲੱਗਦੀ ਆ ਪੂਰੀ ਤੇ ਜੇ ਜਿਹੜਾ ਹੈਗਾ ਆ 42% ਦੇ ਹਿਸਾਬ ਨਾਲ ਤੇ ਇਹਨਾਂ ਨੇ 18% ਹੀ ਹੋਰ ਇਨਕਰੀਜ਼ ਕਰਨਾ ਆ
0: ਬਿਲਕੁਲ
2: ਉਹੀ ਦਿੱਸੇ 100-150 ਰੁਪਇਆ ਉਹਨਾਂ ਦਾ ਹੋਰ ਵਧਾ ਕੇ ਦੇ ਦੇਣਗੇ ਜੀ ਉਹਨਾਂ ਨੂੰ ਅਗਲੀ ਵਾਰ
0: ਨਾਲੇ ਉਸ ਸਮੇਂ ਦੇ ਵਿੱਚ ਤਾਂ ਚਲੋ 5-7 ਸਾਲਾਂ ਚ ਮਹਿੰਗਾਈ ਵੀ ਤਾਂ ਵਧਣੀ ਆ ਉਹ 18% ਦੇ ਨਾਲ ਕਿੰਨਾ ਕੁ ਫਰਕ ਪੈ ਜਾਊਗਾ
2: ਬਿਲਕੁਲ ਜੀ ਵੈਰੀ ਮਿਸਲੀਡਿੰਗ ਸਟੇਟਮੈਂਟ ਉਹ ਦੇਖੋ ਕਿੰਨੇ ਸ਼ਰੂਡ ਹੈਗੇ ਆ ਬਾਕੀ ਮੁਲਾਜ਼ਮ ਵੀ ਇਹਦੇ ਉੱਤੇ ਕਲੀਅਰ ਕਰਨਗੇ ਸਾਰੇ ਉਹ ਵੀ ਸਿਆਣੇ ਆ ਜਿਹੜੇ ਲੋਕਾਂ ਦਾ ਜਿਹੜਾ ਹੈਗਾ ਆ ਕੈਲਕੂਲੇਸ਼ਨਾਂ ਕਰਕੇ ਸਰਕਾਰ ਚਲਾਉਂਦੇ ਆ ਤੇ ਉਹਨਾਂ ਨੂੰ ਨੀ ਪਤਾ ਵੀ ਇਹ ਕੀ ਕਰ ਰਹੇ ਹੈ ਜੀ
0: ਬਿਲਕੁਲ ਹੈ ਜੀ
2: ਹੁਣ ਆ ਜਾਈਏ ਸਰ ਜਿਹੜਾ ਹੈਗਾ ਆ ਦੂਜੀ ਖਬਰ ਦੇ ਉੱਤੇ
0: ਕਿ
2: ਜਿਹੜਾ ਕਾਲਾ ਕਪੜਾ ਦਿਖਾਲਿਆ ਜੀ ਸ਼ੇਰਾਂ ਵਾਲਾ ਉਹ ਸਰ ਮੋਹਨਜੀਤ ਸਿੰਘ ਦਾ ਵਿਚਾਰੇ ਦਾ ਕਰ ਦਿੱਤਾ ਬੁਰਾ ਹਾਲ ਇਹਨਾਂ ਨੇ ਸਰ ਦੱਸਦੇ ਹੈਗੇ ਆ ਕਿ ਬੜਾ ਸ਼ੌਕਿੰਗ ਆ ਔਰ ਬੜੀ ਸ਼ਰਮਨਾਕ ਆ ਕਹਿੰਦੇ ਉਹਨੂੰ ਕੁੱਟ ਕੇ ਕੁੱਟ ਮਾਰ ਕਰਕੇ ਉਹਨੂੰ ਅਲਫ ਦੰਗਾ ਕਰਕੇ ਉਹਦੀ ਵੀਡੀਓ ਬਣਾਈ ਤੇ ਲਾਈਵ ਟੈਲੀਕਾਸਟ ਕਰਕੇ ਕਿਸੇ ਨੇਤਾ ਨੂੰ ਦਿਖਾਈ
0: ਜੀ ਜੀ
2: ਉਹ ਤਾਂ ਅਲੈਜ ਕਰਦੇ ਆ ਕਿ ਅਮਨ ਅਰੋੜਾ ਨੂੰ ਦਿਖਾਈ ਆ
0: ਅੱਛਾ
2: ਹਾਂਜੀ ਤੇ ਅਮਨ ਅਰੋੜਾ ਨੂੰ ਦਿਖਾਈ ਹੈਗੀ ਆ ਤੇ ਫੇਰ ਜਿਹੜਾ ਆ ਮੁੜ ਕੇ ਓਹਨੂੰ ਸਵੇਰੇ ਜਿਹੜਾ ਆ ਕੁਛ ਖਾਣ ਨੂੰ ਦਿੱਤਾ ਗਿਆ ਤੇ ਨਾਲ ਦੇਤਾ ਤੇ ਓਹਨੂੰ ਕਹਿਤਾ ਓਹਦਾ ਕਰਾਇਆ ਟੈਸਟ
0: ਜੀ।
2: ਹਾਂਜੀ ਡੋਪ ਟੈਸਟ ਕਰਾ ਕੇ ਓਹਦਾ ਰਿਜ਼ਲਟ ਪੋਜ਼ਿਟਿਵ ਲੈ ਲਿਆ
0: ਜੀ। ਉਸ ਤੋਂ ਬਾਅਦ
2: ਕਿਉਂਕਿ ਓਦੋ ਹਾਂਜੀ ਡੋਪ ਟੈਸਟ ਉੱਤੇ ਫੇਰ ਓਹਨੂੰ ਕਿਹਾ ਫੇਰ ਦੁਬਾਰਾ ਜਿਹੜੀ ਹੈਗੀ ਆ ਵੀਡੀਓ ਕਾਲ ਤੇ ਓਹਦੀ ਗੱਲ ਕਰਾਈ ਵੀ ਦੇਖ ਤੇਰਾ ਡੋਪ ਟੈਸਟ ਪੋਜ਼ਿਟਿਵ ਆ ਗਿਆ ਤੇਰੇ ਤੇ ਨਸ਼ੇ ਦਾ ਪਰਚਾ ਦੇ ਕੇ ਤੇ ਤੈਨੂੰ ਅੰਦਰ ਕਰ ਦਿੱਤਾ ਤੈਨੂੰ ਕਿਸੇ ਨੇ ਨੀ ਬਰੀ ਕਰਨਾ ਹਾਂਜੀ ਤੇ 10 ਸਾਲ ਲਈ ਅੰਦਰ ਜਾਏਗਾ ਤੇ ਸਿੱਧਾ ਦੱਸ ਦੇ ਵੀ ਮਤਲਬ ਜਿਹੜਾ ਹੈਗਾ ਜਾਂ ਤਾਂ ਜਿਹੜਾ ਆ ਇਸ ਚੀਜ਼ ਦੇ ਉੱਤੇ ਮੰਨ ਲਾ ਵੀ ਜਿਹੜਾ ਇਹ ਕਿਸੇ ਨੂੰ ਜਾ ਕੇ ਬਾਹਰ ਗੱਲ ਨੀ ਕਰਨੀ ਤੇ ਨਾ ਇਸ ਕੁੱਟਮਾਰ ਦਾ ਜ਼ਿਕਰ ਕਰਨਾ ਆ ਹਾਂਜੀ ਤੇ ਕਮਾਲ ਦੀ ਗੱਲ ਹੈਗੀ ਆ ਜੀ ਵੀ ਇੰਨਾ ਜ਼ਿਆਦਾ ਤਸ਼ੱਦਤ
0: ਜੀ।
2: ਔਰ ਫਿਰ ਸਰ ਉਹ ਬੰਦਾ ਝੂਠ ਨੀ ਬੋਲ ਸਕਦਾ ਕਿਉਂ ਨੀ ਝੂਠ ਬੋਲ ਸਕਦਾ ਮੈਂ ਇਹ ਵੀ ਦੱਸ ਦਿੰਦਾ
0: ਜੀ
2: ਕਿਉਂਕਿ ਉਸ ਬੰਦੇ ਦਾ ਜਦੋਂ ਮਚਲਕਾ ਭਰ ਦਿੱਤਾ ਗਿਆ 57 ਕੀਤੀ ਸੀ ਇਹਨਾਂ ਨੇ
0: ਜੀ
2: ਤੇ ਓਹਨੂੰ ਇਹਨਾਂ ਨੇ ਉੱਥੇ ਵੀ ਇੱਥੇ ਲੋਕ ਬਹੁਤ ਹੈਗੇ ਅਸੀਂ ਇਹਨੂੰ ਆਪੇ ਹੀ ਉਹਦੇ ਘਰ ਛੱਡ ਆਵਾਂਗੇ ਜੀ ਤੇ ਗੱਡੀ ਚ ਬਿਠਾ ਕੇ ਲੈ ਗਏ
0: ਜੀ।
2: ਉਹ ਲੋਕਾਂ ਨੇ ਤੇ ਉਹਦੇ ਵਕੀਲ ਸਾਹਿਬ ਨੇ ਪਿੱਛਾ ਕੀਤਾ ਤੇ ਉਹਨਾਂ ਨੇ ਦੇਖਿਆ ਵੀ ਇੱਕ ਮੋਟਰ ਤੇ ਲਗਾਏ ਸੀ ਉਹਨਾਂ ਨੇ ਮੋਟਰ ਦੇ ਉੱਤੇ ਜਿਹੜਾ ਆ ਗੱਡੀ ਲਾ ਕੇ ਮਗਰ ਤੇ ਉੱਥੇ ਪਹੁੰਚ ਗਏ
0: ਜੀ।
2: DSP ਜਦੋਂ ਦੇਖਿਆ ਤੇ ਉਹ ਵਕੀਲ ਨੇ ਦੇਖਿਆ ਵੀ ਭਾਈ ਮੈਂ DSP ਨੂੰ ਪੁੱਛਦਾ ਆ ਵੀ DSP ਸਾਹਿਬ ਤੁਹਾਡਾ ਇਹ ਕੀ ਕੰਮ ਹੋਇਆ
0: ਜੀ
2: ਹਾਂਜੀ ਤੇ ਜਦ ਬੰਦੇ ਦਾ ਮਚਲਕਾ ਭਰਤਾ ਤੇ ਤੁਸੀਂ ਮੁੜ ਕੇ ਇਹਨੂੰ ਮੋਟਰ ਤੇ ਕਾਹਤੋਂ ਲੈ ਆਏ ਹੈਗੇ ਆ ਜੀ
0: ਜੀ।
2: ਉਹਨੇ ਗੱਡੀ ਇਸ ਤਰੀਕੇ ਨਾਲ ਦੜਾਈ ਕਿ ਉਹ ਬੰਦੇ ਦਾ ਹੱਥ ਬੋਨਟ ਤੇ ਪੈ ਗਿਆ ਤੇ ਉਹ ਕਹਿੰਦਾ 1/2 ਕਿਲੋਮੀਟਰ ਮੈਨੂੰ ਘੜੀਸ ਤੇ ਲੈ ਕੇ ਆਏ
0: ਜੀ।
2: ਉਹਦਾ ਇੱਕ ਵੀਡੀਓ ਵੀ ਆਈ ਆ ਜੀ ਉਹਦੀ ਜਦੋਂ ਗੱਡੀ ਭਜਾ ਕੇ ਲਿਜਾਂਦੇ ਹੈਗੇ ਆ ਤੇ ਉਹ ਵਕੀਲ ਅੱਗੇ ਖੜਾ ਹੈਗਾ ਆ ਤੇ ਫਿਰ ਦੂਜੀ ਗੱਡੀ ਦੇ ਵਿੱਚ DSP ਆਪ ਡਰਾਈਵ ਕਰਕੇ ਤੇ ਇੰਨੀ ਕੁ ਤੇਜ਼ ਗਿਆ ਕਿ ਉਹਨੂੰ ਉਡਾ ਦੇਣ ਲੱਗੇ ਸੀ ਜੀ ਉਹਦੇ ਸੱਟਾਂ ਲੱਗੀਆਂ ਆ
0: ਜੀ।
2: ਤੇ ਉਹ ਵਕੀਲ ਸਾਹਿਬ ਵੀ ਜਿਹੜੇ ਹੈਗੇ ਆ ਮਨਦੀਪ ਅਨਮੋਲ ਉਹਨਾਂ ਦਾ ਨਾਂ ਆ ਜੀ ਮਨਦੀਪ ਸਿੰਘ ਅਨਮੋਲ ਉਹ ਵੀ ਹੋਸਪਿਟਲ ਦੇ ਵਿੱਚ ਭਰਤੀ ਹੈਗੇ ਆ ਜੀ।
0: ਅੱਛਾ ਜੀ ਜੀ
2: ਹਾਂਜੀ ਔਰ ਮੈਨੂੰ ਲੱਗਦਾ ਹੈਗਾ ਕਿ ਕੱਲ ਨੂੰ ਬਾਰ ਕੌਂਸਲ ਕੋ ਵੀ ਜਿਹੜਾ ਹੈਗਾ ਮੈਟਰ ਜਾਊਗਾ ਵੀ ਆਹ ਕਿਹੜਾ ਕੰਮ ਚੱਲ ਪਿਆ ਵੀ ਵਕੀਲ ਨੇ ਜਿਹੜਾ ਹੈਗਾ ਜੀ ਆਪਣੀ ਕਲਾਇੰਟ ਦੀ ਪੈਰਵਾਈ ਕਰਨ ਗਿਆ ਤੇ ਉਹਨੂੰ ਵੀ ਠੋਕ ਦੇਣ ਲੱਗੇ ਸੀ ਉਹ DSP
0: ਜੀ। ਨਹੀਂ ਉਹ ਪੁਲਿਸ ਰਾਜ ਹੀ ਮਤਲਬ ਕਿ ਸੂਬੇ ਦੇ ਵਿੱਚ ਬਣਾ ਦਿੱਤਾ ਜੀ ਇਹਨਾਂ ਨੇ ਸਾਰਾ ਕੁਝ ਕਰ ਦਿੱਤਾ ਬਿਲਕੁਲ।
2: ਸਰ ਦੇਖੋ ਇੱਕ ਹੁੰਦੀ ਚੀਜ਼ ਇਹਦੇ ਵਿੱਚ ਸਰ ਘੱਟ ਕੋਈ ਨੀ ਕਰਦਾ ਹੈਗਾ
0: ਜੀ
2: ਪਰ ਇਹ ਹੈਗਾ ਆ ਕਿ ਸਾਨੂੰ ਪਿਛਲਾ ਜਿਹੜਾ ਭੁੱਲ ਜਾਂਦਾ ਤੁਸੀਂ ਦੇਖੋ ਕੈਪਟਨ ਦੇ ਰਾਜ ਦੇ ਵਿੱਚ ਕਰੋਨਾ ਆ ਗਿਆ ਸੀ
0: ਜੀ
2: ਕਰੋਨਾ ਦੇ ਵਿੱਚ ਪੁਲਿਸ ਨੂੰ ਤਾਂ ਸਰ ਥੋੜਾ ਜਿਹਾ ਤਕੇਲ ਪਾ ਕੇ ਰੱਖਣੀ ਚਾਹੀਦੀ ਆ ਜੀ ਉਦੋਂ ਲੋਕਾਂ ਨੂੰ ਅੰਦਰ ਟੱਕਣ ਦੇ ਨਾਂ ਦੇ ਉੱਤੇ ਤੁਸੀਂ ਤਸ਼ੱਦਤ ਹੁੰਦਾ ਦੇਖਿਆ ਸੀ ਨਾ ਵੀ ਜੋ ਕੋਈ ਬਾਹਰ ਨਿਕਲ ਗਿਆ ਸੀ ਇੱਕ NRI ਪਿਓ ਪੁੱਤ ਸੀਗੇ
0: ਕਿੱਦਾਂ
2: ਕੁੱਟੇ ਸੀ ਪੁਲਿਸ ਨੇ ਹਾਂਜੀ ਤੇ ਇੱਥੇ ਤੱਕ ਵੀ NRI ਬੀਬੀਆਂ ਨੇ ਲਾਹਨਤਾਂ ਪਾਈਆਂ ਸੀ ਵੀ ਤੁਹਾਨੂੰ ਸ਼ਰਮ ਹੀ ਹੈ ਨੀ ਵੀ ਇੱਕ ਤੁਸੀਂ ਜਿਹੜਾ ਆ ਓਲਡ ਏਜ ਬੰਦੇ ਨੂੰ ਇੰਨਾ ਕੁੱਟਿਆ ਹੈਗਾ ਜੀ ਤੇ ਉਹ ਪੁਲਿਸ ਵਾਲੇ ਬੜੇ ਖੁਸ਼ ਸੀਗੇ ਉਦੋਂ ਕਹਿੰਦੇ ਹੱਥ ਸਿੱਧੇ ਕਰਨ ਨੂੰ ਬੜੇ ਚਿਰ ਬਾਅਦ ਮਿਲੇ ਆ ਹਾਂਜੀ ਉਹ ਇੱਕ ਮੂੰਹ ਪਾਉਣ ਵਾਲੀ ਗੱਲ ਹੁੰਦੀ ਹੈਗੀ ਆ ਜੀ। ਉਹ ਤੋਂ ਬਾਅਦ ਹੁਣ ਜਿਹੜਾ ਸਮਾਂ ਹੈਗਾ ਆ ਇੱਦਾਂ ਵੀ ਇਹ ਝੂਠੇ ਪਰਚੇ
0: ਜੀ
2: ਤੇ ਆ ਜਿਹੜਾ ਹੈਗਾ ਆ ਤਸ਼ੱਦਤ
0: ਜੀ
2: ਇੱਕ ਆ ਜਿਹੜਾ ਆ 4-5 ਕੇਸ ਆ ਚੁੱਕੇ ਆ ਜਿਹਦੇ ਵਿੱਚ ਬੰਦਿਆਂ ਨੇ ਸੇਮ ਦੋਸ਼ ਲਾਏ ਭਾਨੇ ਸਿੱਧੂ ਨੇ ਵੀ ਇਹ ਗੱਲ ਕਹੀ ਸੀ ਵੀ ਮੇਰੀ ਨੰਗੇ ਕਰਕੇ ਵੀਡੀਓ ਬਣਾਈ। ਇਹ ਕੌਣ ਹੈਗਾ ਸ਼ਖਸ ਜਿਹੜਾ ਇੱਥੇ ਨੰਗੇ ਕਰਕੇ ਵੀਡੀਓ ਦੇਖਣ ਦਾ ਬੜਾ ਸ਼ੌਕੀਨ ਆ
0: ਜੀ
2: ਹਾਂਜੀ ਇਹ ਸਰਕਾਰ ਦੇ ਵਿੱਚ ਹੋ ਕੀ ਰਿਹਾ ਆ ਸਰ ਇਹ ਡੈਮੋਕ੍ਰੇਸੀ ਆ ਸਰ
0: ਜੀ
2: ਸਰ ਹੁਣ ਤਾਂ ਤੁਸੀਂ ਜਿਹੜੀ ਹੈਗੀ ਸੱਚੀ ਗੱਲ ਕਿਸੇ ਨੂੰ ਕਹਿ ਹੀ ਨੀ ਸਕਦੇ ਜਿਹੜੇ ਅੰਦਰ ਵੜ ਕੇ ਉਹ ਜਿਹੜੀ ਸਿਸੋਦੀਆ ਨੇ ਜਿਹੜੀ ਗੱਲ ਕਹੀ ਸੀ ਵੀ ਸਾਮ ਦਾਮ ਡੰਡ ਭੇਦ ਹੈਂਜੀ ਕੁੱਟ ਮਾਰ ਹੈਂਜੀ ਉਹ ਸਾਰਾ ਕੁਛ ਹੀ ਲੜਾਈ ਝਗੜਾ
0: ਉਹ ਸਾਰੀਆਂ
2: ਉੱਥੇ ਗਲੀਆਂ ਤੇ ਚੱਲ ਰਹੇ ਆ ਜੀ ਇਹ
0: ਜੀ
2: ਪਤਾ ਨੀ ਇਹ ਕਿੱਦਾਂ ਵੋਟਾਂ ਦੀ ਆਸ ਲਾ ਕੇ ਬੈਠੇ ਹੈਗੇ ਆ ਹਰਕ ਨਾਲ ਇਸ ਤਰੀਕੇ ਨਾਲ ਜੀ ਬਿਹੇਵ ਕਰਨਗੇ ਜੀ
0: ਜੀ
2: ਉਹ ਦੇਖੋ ਇਹਨਾਂ ਦੇ ਜਿਹੜੀ ਉਹ ਗੈਦਰਿੰਗ ਕਰਦੇ ਆ ਕਿ ਹੈਲੀਕਾਪਟਰ ਤੇ ਆਉਂਦੇ ਹੈਗੇ ਆ ਫੇਰ ਉੱਥੇ ਮੰਜਾ ਜਾ ਢਹਾ ਲੈਂਦੇ ਇਹੋ ਜਿਹੀ ਜਗ੍ਹਾ ਦੇ ਉੱਤੇ ਤੇ ਜਿੱਥੋਂ 4 ਕੋਠਿਆਂ ਤੇ ਵੀ ਬੰਦੇ ਉਹ ਕਹਿੰਦੇ ਜਿਹੜੇ ਬੰਦੇ ਵੀ ਹੁੰਦੇ ਆ ਇਹਨਾਂ ਦੇ ਪੱਕੇ ਬੰਦੇ ਹੈਗੇ ਆ ਉਹੀ ਬੰਦੇ ਜਿਹੜੇ ਪਹੁੰਚ ਜਾਂਦੇ ਫੇਰ ਉੱਥੇ ਆਮ ਆਦਮੀ ਪਾਰਟੀ ਦੇ
0: ਨਾਲੇ ਕੁਰਸੀ ਦੀ ਲੜਾਈ ਮੰਜੇ ਦੀ ਲੜਾਈ ਸ਼ੁਰੂ ਕਰ ਲੈਣ ਚੱਕ ਕੇ ਉੱਥੇ ਵੀ ਆਫਿਸ ਦੇ ਵਿੱਚ ਵੀ ਆਪਣੇ ਮੰਜੇ ਮੁੰਜੇ ਵਿਛਾ ਲੈਣ ਚੱਕ ਕੇ ਆਰਾਮ ਨਾਲ
2: ਭਾਰੇ ਸਾਹਿਬ ਮੈਂ ਤਾਂ ਔਜਲਾ ਸਾਹਿਬ ਨੂੰ ਕਈ ਵਾਰੀ ਕਿਹਾ, ਉਹ ਮੈਨੂੰ ਕਹਿੰਦੇ ਯਾਰ ਜਦੋਂ ਦੇਖੋ ਤੂੰ ਇਹ ਗੱਲ ਕਹਿੰਦਾ ਆ। ਮੈਂ ਕਿਹਾ ਵੀਰ ਜੀ ਜਿੱਦਣੇ ਕੁਰਸੀ ਤੋਂ ਉਤਰੇ ਸਿੱਧੇ ਬੰਜੇ ਤੇ ਚੱਲ ਜਾਣੇ ਪੱਕੇ ਜੀ। ਕਹਿੰਦੇ ਯਾਰ ਜਦੋਂ ਦੇਖੋ ਤੂੰ ਇਹੀ ਗੱਲ ਕਹਿੰਦਾ। ਮੈਂ ਕਿਹਾ ਵੀਰ ਜੀ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਹੈਗਾ, ਇਹ ਕੁਰਸੀ ਤੋਂ ਬਿਨਾਂ ਨਹੀਂ ਰਹਿ ਸਕਦੇ, ਇਹ ਕੁਰਸੀ ਤੋਂ ਉਤਰੇ ਨੀ ਤੇ ਇਹ ਸਿੱਧੇ ਮੰਜੇ ਤੇ ਗਏ ਨੇ
0: ਜੀ।
2: ਸੋ ਇਸ ਕਰਕੇ ਜਿਹੜਾ ਆ
0: ਪਰ ਸੈਣੀ ਸਾਹਿਬ ਜਿੱਦਾਂ ਤੁਸੀਂ ਦੱਸਦੇ ਹੋ ਜੋ ਤਸ਼ੱਦਦ ਪੁਲਿਸ ਕਰਦੀ ਆ, ਚਲੋ ਅੱਜ ਦੇ ਮੁੰਡੇ ਜਿਹੜੇ ਨਵੇਂ ਵੀ ਭਰਤੀ ਹੋਏ ਆ ਉਹ ਵੀ ਪੜ੍ਹੇ ਲਿਖੇ ਆ, ਸੋਚ ਵਿਚਾਰ ਕੇ ਸਾਰਾ ਕੁਝ ਕਰਦੇ, ਚਲੋ ਟ੍ਰੇਨਿੰਗ ਤਾਂ ਹੁੰਦੀ ਆ ਕਿਤੇ ਨਾ ਕਿਤੇ, ਅਫਸਰਾਂ ਦੇ ਥੱਲੇ ਦਬਕੇ ਚ ਵੀ ਰਹਿਣਾ ਪੈਂਦਾ, ਪਰ ਕੀ ਮਤਲਬ ਕਿ ਮਨ ਦੇ ਵਿੱਚ ਕੋਈ ਇਨਸਾਨੀਅਤ ਨਹੀਂ ਆਉਂਦੀ ਜਾਂ ਲੱਗਦਾ ਨੀ ਕਿ ਯਾਰ ਅਸੀਂ ਤਸ਼ੱਦਦ ਕਰ ਰਹੇ ਹਾਂ, ਕੱਲ ਨੂੰ ਆਪਣੇ ਆਪ ਨੂੰ ਕਿੱਦਾਂ ਅਸੀਂ ਦਿਖਾਵਾਂਗੇ, ਆਪਣੇ ਸ਼ੀਸ਼ੇ ਦੇ ਮੂਹਰੇ ਜਦੋਂ ਖੜਾਂਗੇ ਆਪਣੇ ਆਪ ਨੂੰ ਕਿੱਦਾਂ ਦੇਖਾਂਗੇ, ਕੱਲ ਨੂੰ ਸਾਡੇ ਧੀਆਂ ਪੁੱਤਾਂ ਨੇ ਵੀ ਨੌਕਰੀਆਂ ਮੰਗਣੀਆਂ ਨੇ ਜਾਂ ਜਿਹੜੀ ਚੀਜ਼ ਸੱਚੀ ਆ ਜਾਂ ਗਲਤ ਆ, ਕਿ ਇੰਨਾ ਹੀ ਸਰਕਾਰਾਂ ਦਾ ਐਡਾ ਵੱਡਾ ਕੀ ਦਬਦਬਾ ਹੈ ਜਿਹੜਾ ਮਤਲਬ ਕਿ ਮਹਿਕਮੇ ਵੀ ਜਿਹੜੇ ਨੇ ਉਹ ਇੰਨੇ ਪ੍ਰੈਸ਼ਰ ਦੇ ਥੱਲੇ ਨੇ। ਨਾਲੇ ਆ ਸਮਾਂ ਤਾਂ ਹੁਣ 2-4 ਮਹੀਨੇ ਰਹਿ ਗਿਆ, ਇਹ ਸਮੇਂ ਦੇ ਵਿੱਚ ਤਾਂ ਜਿਹੜੀ ਬਿਊਰੋਕਰੈਸੀ ਆ ਜਾਂ ਜਿੰਨੀਆਂ ਵੀ ਏਜੰਸੀਆਂ ਹੁੰਦੀਆਂ ਨੇ ਜਾਂ ਸਾਰਾ ਕੁਝ ਉਹ ਤਕਰੀਬਨ ਫ੍ਰੀ ਸਟਾਈਲ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੰਦੀਆਂ ਨੇ।
2: ਪਰ ਇਹ ਜਿਹੜੇ ਲੋਕ ਏਦਾਂ ਤਸ਼ੱਦਦ ਕਰਦੇ ਆ ਨਾ, ਉਹਨਾਂ ਦੇ ਅੰਦਰੋਂ ਇਨਸਾਨੀਅਤ ਮਰੀ ਹੁੰਦੀ ਆ
0: ਜੀ।
2: ਤੁਸੀਂ ਯਕੀਨ ਕਰਿਓ ਕਿ ਮੈਂ ਬਹੁਤ ਘੱਟ ਬੰਦੇ ਏਦਾਂ ਦੇ ਹੋਣਗੇ ਜਿਹੜੇ ਘਰੋਂ ਫੇਰ ਸੈਟਿਸਫਾਈ ਦੇਖਦਾ
0: ਜੀ।
2: ਮੈਂ ਜਦੋਂ ਯੰਗ ਸੀ ਨਾ ਜੀ ਤੇ ਸਾਡੇ ਨਾ ਮੈਂ ਇੱਥੇ ਇੱਕ ASI ਸੀਗਾ ਜੀ
0: ਜੀ
2: ਅਟੈਂਡੀ ਏਰੀਆ ਦੇ ਵਿੱਚ,
0: ਹਾਂਜੀ
2: ਉਹ ਵੀ ਸੈਣੀ ਸੀਗਾ ਜੀ। ਤੇ ਫੇਰ ਮੈਂ ਸੈਣੀਆਂ ਦੇ ਮੁੰਡਿਆਂ ਦੇ ਵਿੱਚੋਂ ਜਦੋਂ ਵਕੀਲ ਬਣ ਕੇ ਗਿਆ, ਥੋੜੇ ਬਹੁਤੇ ਸਿਰ ਕੱਢ ਹੈਗੇ ਸੀ, ਗੱਲ ਕਰ ਹੈਗੇ ਸੀ ਜੀ
0: ਜੀ।
2: ਉਹ ਨਾ ਪਤਾ ਮੇਰੇ ਨਾਲ ਉਹਦਾ ਇਸੇ ਕਰਕੇ ਮੇਰੇ ਨਾਲ ਸੋਫਟ ਕਾਰਨਰ ਜਿਹਾ ਹੈਗਾ ਸੀਗਾ, ਜਦੋਂ ਉਹਨੇ ਕਚਹਿਰੀ ਆਉਣਾ ਮੇਰੇ ਕੋਲ ਆ ਜਾਣਾ ਜੀ, ਬੱਲੇ ਸੈਣੀ ਸਾਹਿਬ ਹੈ ਜੀ, ਉਹ ਕਰਕੇ ਉਹਨੇ ਸੈਣੀ ਸਾਹਿਬ ਕਿਤੇ ਗਏ ਹੁਸ਼ਿਆਰਪੁਰ ਨੂੰ ਆਏ ਉਹ ਮਿਲ ਕੇ ਆਯੋ ਜੀ, ਜਿੱਦਾਂ ਕਰਕੇ ਉਹਦਾ ਹੁਸ਼ਿਆਰਪੁਰ ਰਸਤੇ ਦੇ ਵਿੱਚ ਘਰ ਸੀਗਾ ਜੀ ਰੋਡ ਦੇ ਉੱਤੇ
0: ਜੀ।
2: ਪਰ ਸਾਹਿਬ ਇੱਕ ਵਾਰੀ ਜਿਹੜਾ ਆ ਵੀ ਮੈਂ ਹੁਸ਼ਿਆਰਪੁਰ ਤੋਂ ਆਉਂਦਾ ਤੇ ਮੇਰਾ ਮਨ ਬਣਿਆ, ਮੈਂ ਕਿਹਾ ਚਲੋ ਥਾਣੇਦਾਰ ਸਾਹਿਬ ਨੂੰ ਮਿਲਦੇ ਆ। ਹਾਂਜੀ ਥਾਣੇਦਾਰ ਸਾਹਿਬ ਤਾਂ ਇੱਥੇ ਕੀ ਘਰ ਆ, ਮੈਂ ਕਿਹਾ ਪਤਾ ਕਰਦੇ ਆ, ਮੈਂ ਥਾਣੇਦਾਰ ਸਾਹਿਬ ਦਾ ਘਰ, ਮੈਂ ਉਦਾਂ ਹੀ ਫੋਨ ਕੀਤਾ, ਮੈਂ ਕਿੱਥੇ ਆ, ਕਹਿੰਦਾ ਮੈਂ ਤਾਂ ਪਿੰਡ ਆਇਆ, ਮੈਂ ਕਿਹਾ ਮੈਂ ਤੁਹਾਡੇ ਪਿੰਡ ਦੇ ਕੋਲ ਦੀ ਟੰਗਦਾ ਪਿਆ ਘਰ ਦੇ ਅੱਗੇ ਦੀ, ਆ ਜਾਓ ਆ ਜਾਓ ਆ ਜਾਓ
0: ਜੀ।
2: ਹਾਂਜੀ ਉਹ ਮੈਂ ਦੇਖਿਆ ਸਾਹਮਣੇ ਹੀ ਖੜਾ ਸੀ, ਉਹ ਮੈਂ ਚਲਾ ਗਿਆ। ਭਾਰੇ ਸਾਹਿਬ ਉਹਦੇ ਦੋ ਲੜਕੇ ਸੀਗੇ
0: ਜੀ।
2: ਹਾਂਜੀ ਇੱਕ ਲੜਕਾ ਤਾਂ ਸਾਨੂੰ ਘਰ ਮਿਲਿਆ ਨੀ ਤੇ ਜਿਹੜਾ ਦੂਜਾ ਲੜਕਾ ਸੀ ਉਹ ਉਹਨੇ ਦਰਖਤ ਦੇ ਨਾਲ ਬੰਨਿਆ ਆਇਆ ਸੀ ਸੰਗਲ ਪਾ ਕੇ
0: ਜੀ।
2: ਹਾਂਜੀ ਮੈਂਟਲੀ ਰਿਟਾਇਰਡ
0: ਜੀ।
2: ਤੋ ਮੈਂ ਹੈਰਾਨ ਰਹਿ ਗਿਆ ਕਿ ਮਤਲਬ ਯੰਗ ਬੱਚਾ ਜਿਹਦਾ ਇੱਦਾਂ ਕਰਕੇ, ਉਹ ਬੜਾ ਕਰਪਟ ਬੰਦਾ ਸੀਗਾ ਤੇ ਮੈਂ ਮਤਲਬ ਇਹ ਦੇਖਦਾ ਸੀਗਾ ਵੀ ਇਹ ਬੜਾ ਸਖਤ ਮੰਨਿਆ ਜਾਂਦਾ ਥਾਣੇਦਾਰ ਜੀ, ਉੱਥੇ ਕੁੱਟਮਾਰ ਕਰਦੇ ਜੇ ਟੋਰਚਰ ਕਰਦੇ,
0: ਜਾਂ
2: ਮੈਂ ਮੇਰੇ ਨਾ ਖਾ ਕੇ ਰੀਲ ਘੁੰਮ ਗਈ ਸਰ
0: ਜੀ।
2: ਤੇ ਮੈਂ ਮਤਲਬ ਜਿਹੜਾ ਇਹ ਆ ਵੀ ਭਾਈ ਇਹ ਬੰਦੇ ਜਿਹੜੇ ਆ ਜਿਹੜੇ ਇਨਸਾਨ ਨੂੰ ਇਨਸਾਨ ਨਾ ਸਮਝਣ
0: ਜੀ।
2: ਹਾਂਜੀ ਬਾਕੀ ਜਿਹੜਾ ਹੈਗਾ ਆ ਇਸ ਚੀਜ਼ ਦਾ ਪਤਾ ਨੀ, ਰੱਬ ਜਾਣਦਾ ਆ ਕਿ ਦੇਖੋ ਜਦੋਂ ਆਪਾਂ ਕਿਸੇ ਦੇ ਦੁੱਖ ਦੇ ਵਿੱਚ ਮਤਲਬ ਦੁਖੀ ਨਹੀਂ ਹੁੰਦੇ, ਸੁੱਖ ਦੇ ਵਿੱਚ ਸੁਖੀ ਨਹੀਂ ਹੁੰਦੇ
0: ਜੀ,
2: ਤੇ ਉਹ ਫਿਰ ਆਪਾਂ ਇਨਸਾਨ ਕਹਾਉਣ ਦੇ ਵੀ ਤਾਂ ਕਾਬਲ ਨਹੀਂ ਨਾ
0: ਜੀ।
2: ਤੁਸੀਂ ਏਦਾਂ ਦੇ ਕਈ ਇੰਸੀਡੈਂਟ ਦੇਖੋ, ਆਪਣਾ ਪਟਿਆਲੇ ਦੇ ਵਿੱਚ ਜਦੋਂ ਕਰਨਲ ਪਾਠ ਦੀ ਮਿਸਿਜ ਨੇ ਥੋੜੇ ਦਿਨ ਪਹਿਲਾਂ ਦੀ ਗੱਲ ਆ, ਉਹ ਜਿਹੜੇ ਹਾਂਜੀ ਜਿਹੜੇ ਥਾਣੇਦਾਰ ਨੇ ਉਹਦੇ ਲੜਕੇ ਨੂੰ ਮਤਲਬ ਜਿਹੜਾ ਤਸ਼ੱਦਦ ਕੀਤਾ ਹੋਣਾ ਜੀ, ਉਹਦਾ ਲੜਕਾ ਆਪਣਾ ਉਹਦਾ ਯੰਗ ਲੜਕਾ ਜਿਹੜਾ ਆ ਥਾਣੇਦਾਰ ਦਾ ਉਹਦੀ ਡੈਥ ਹੋ ਗਈ।
0: ਬਿਲਕੁਲ
2: ਕਰਨਲ ਪਾਠ ਦੀ ਵਾਈਫ ਨੇ ਜਿਹੜੀ ਪੋਸਟ ਪਾਈ ਉਹਦੇ ਵਿੱਚ ਉਹਨੇ ਕਿਹਾ ਵੀ ਮੈਨੂੰ ਬਹੁਤ ਦੁੱਖ ਆ ਉਸ ਬੱਚੇ ਦਾ, ਵੀ ਬੱਚਾ ਬੜਾ ਚੰਗਾ ਸੀਗਾ ਇੱਦਾਂ ਕਰਕੇ
0: ਜੀ।
2: ਪਰ ਕਹਿੰਦੀ ਵੀ ਮਤਲਬ ਇਸ ਦਰਿੰਦੇ ਨੇ ਮੈਨੂੰ ਕਿਹਾ ਸੀ ਜੇ ਤੇਰਾ ਪੁੱਤ ਮਰ ਜਾਊਗਾ ਫੇਰ ਕੀ ਹੋ ਜਾਊਗਾ। ਹਾਂਜੀ
0: ਜੀ
2: ਤੇ ਕਹਿੰਦੀ ਮੇਰਾ ਉਦੋਂ ਅੰਦਰ ਕਹਿੰਦੀ ਚੀਰਿਆ ਗਿਆ ਸੀ ਜਦੋਂ ਮੈਨੂੰ ਕਹਿੰਦੇ ਫੇਕ ਹੀ ਹੋ ਜਾਂਦਾ ਜੇ ਤੇਰਾ ਪੁੱਤ ਮਰ ਜਾਂਦਾ ਤੇ
0: ਜੀ ਜੀ।
2: ਮਤਲਬ ਇੱਥੇ ਰੈਸੀਪ੍ਰੋਕਲ ਆ ਸਰ ਸਭ ਕੁਛ ਜਿਹੜਾ ਹੈਗਾ ਆ, ਜੇ ਤੁਸੀਂ ਨਾ ਇਹ ਅੱਖ ਰੱਖਦੇ ਆ ਦੇਖਣ ਵਾਲੀ ਤੇ ਹਰ ਇੱਕ ਕਰਮ ਦਾ ਕਰਮ ਫਲ ਆਉਣਾ ਹੀ ਆਉਣਾ
0: ਆਉਣਾ ਹੀ ਆ ਜੀ। ਬਿਲਕੁਲ ਆਉਣਾ ਬਿਲਕੁਲ ਹੈ।
2: ਇਹ ਪਤਾ ਨੀ ਪੁਲਿਸ ਵਾਲੇ ਜਿਹੜੇ ਹੈਗੇ ਆ ਇੱਦਾਂ ਮਤਲਬ ਕਿਸੇ ਬੰਦੇ ਨੂੰ ਟੋਰਚਰ ਕਰਕੇ ਸਿਰਫ ਤਰੱਕੀਆਂ ਦੀ ਆਸ ਦੇ ਵਿੱਚ ਜਾਂ ਆਪਣੇ ਕੁੱਟ ਪੁੱਖ ਦੇ ਵਿੱਚ ਆਉਣ ਵਾਸਤੇ ਮਾਸਟਰ ਦੇ ਤੇ ਉਹ ਇਹੋ ਜਿਹੇ ਕੰਮ ਕਰਦੇ ਹੈਗੇ ਆ
0: ਜੀ,
2: ਪਿੱਛੇ ਜੇ ਸਾਨੂੰ ਇੱਕ ਰਿਸਰਚ ਆਈ ਸੀ ਸਰ ਇਸ ਚੀਜ਼ ਦੇ ਉੱਤੇ ਵੀ ਜਿਹੜੇ ਨਵੇਂ ਮੁੰਡੇ ਭਰਤੀ ਹੋ ਰਹੇ ਆ ਉਹ ਗਲਤ ਕੰਮ ਨਹੀਂ ਕਰਦੇ,
0: ਬਿਲਕੁਲ
2: ਉਹ ਕਹਿੰਦੇ ਆਪਾਂ ਕੀ ਲੈਣਾ ਦੇਣਾ ਹੈਗਾ ਜਾਂ ਬਾਅਦ ਦੇ ਵਿੱਚ ਜਿਹੜੇ ਜਾਂ ਕੋਰਟ ਕਚਹਿਰੀਆਂ ਜਦੋਂ ਭੁਗਤਣੀਆਂ ਪੈਂਦੀਆਂ ਉਹ ਕੱਲਿਆਂ ਨੂੰ, ਕਿਉਂਕਿ ਉਹ ਅੱਤਵਾਦ ਦੇ ਟਾਈਮ ਦੇ ਵਿੱਚ ਜਿਹੜੇ ਬੰਦੇ ਸੀਗੇ ਜੀ,
0: ਬਿਲਕੁਲ
2: ਉਹਨਾਂ ਨੂੰ ਬਾਅਦ ਦੇ ਵਿੱਚ ਪਨਿਸ਼ਮੈਂਟ ਵੀ ਮਿਲੀਆਂ ਸਾਰੀਆਂ, 25-25 ਸਾਲ ਬਾਅਦ ਜੇਲਾਂ ਚ ਜਾਣਾ ਪਿਆ ਬੁਢਾਪੇ ਚ ਜਾ ਕੇ। ਸੋ ਪਰ ਇਹ ਜਿਹੜਾ ਹੈਗਾ ਨਾ ਜਿਹੜੀ ਇੰਸਟੈਂਟ ਸ਼ਹਿ ਆ, ਤੁਸੀਂ ਬਲੂ ਵਾਈਟ ਬੋਇਜ਼ ਜਿਹੜੇ ਪੁਲਿਸ ਦੇ ਹੈਗੇ ਆ ਸਰਕਾਰ ਦੇ, ਉਹ ਫਿਰ ਸਰਕਾਰ ਨੂੰ ਜਿਹੜਾ ਆ ਮਿਸਗਾਈਡ ਵੀ ਉਹੀ ਕਰਦੇ ਆ ਤੇ ਸਰਕਾਰ ਦੇ ਹੱਥ ਟੋਕੇ ਵੀ ਉਹੀ ਹੁੰਦੇ ਹੈਗੇ ਆ ਜੀ, ਤੇ ਉਹਨਾਂ ਦੇ ਰਾਹੀਂ ਹੀ ਸਰਕਾਰ ਜਿਹੜੀ ਆ ਉਹ ਦਮਨ ਕਰਦੀ ਆ ਜੀ ਜੋ ਵੀ ਕਰਦੀ।
0: ਬਿਲਕੁਲ
2: ਸੱਤਾ ਦਾ ਨਸ਼ਾ ਜਿਹੜਾ ਆ ਬਹੁਤ ਹੁੰਦਾ ਆ, ਤੇ ਜਿਹੜਾ ਸੱਤਾਧਾਰੀ ਪਿੱਛੇ ਬੈਕ ਤੇ ਖੜਾ ਹੁੰਦਾ ਨਾ ਜੀ ਤੇ ਮੁਲਾਜ਼ਮ ਨੂੰ ਬੜਾ ਨਸ਼ਾ ਹੁੰਦਾ
0: ਜੀ
2: ਆਪਣੀ ਬੈਕ ਤੇ ਹੈਗਾ ਜੀ,
0: ਸਾਨੂੰ ਕਿਹੜਾ ਕੋਈ ਪੁੱਛਣ,
2: ਇਹ ਉਹ ਮਨਮਾਨੀਆਂ ਕਰਦੇ ਆ ਜੀ।
0: ਬਿਲਕੁਲ ਆ ਜੀ ਬਿਲਕੁਲ, ਪਰ ਇਹ ਵੀ ਸਵਾਲ ਸੈਣੀ ਸਰ ਕਿਹੜਾ ਹੁੰਦਾ ਕਿ ਇੱਕ ਪਾਸੇ ਤਾਂ ਨਸ਼ਾ ਮੁਕਤ ਪੰਜਾਬ ਕਹੀ ਜਾਂਦੇ ਆ, ਦੂਸਰੇ ਪਾਸੇ ਡੋਪ ਟੈਸਟ ਕਰਾ ਕੇ ਤਾਂ ਉਹਨਾਂ ਨੂੰ ਮਤਲਬ ਕਿ ਉਹਨਾਂ ਦੇ ਉੱਤੇ ਠੱਪਾ ਲਾਈ ਜਾਂਦੇ ਕਿ ਇਹ ਤਾਂ ਨਸ਼ੇੜੀ ਆ ਜੀ, ਫਿਰ ਕੀ ਹੋ ਗਿਆ ਜੀ ਨਸ਼ਾ ਮੁਕਤ ਜੇ ਇਹ ਚੀਜ਼ਾਂ ਚੱਲਦੀਆਂ ਨੇ।
2: ਪਰ ਇਹ ਸਭ ਉਹ ਤਾਂ ਇਹ ਹੈਗਾ ਆ ਵੀ ਤੇ ਜੁੜ ਤਾਂ ਕਿੱਦਾਂ ਪਈ ਪਈ
0: ਜੀ
2: ਸਰ, ਇਹ ਜਿਹੜੇ ਹੁੰਦੇ ਇਹ ਨਾ ਇਲੈਕਸ਼ਨ ਤੋਂ ਪਹਿਲਾਂ ਇੱਕ ਮਾਹੌਲ ਕ੍ਰੀਏਟ ਕਰ ਦੇਣਾ ਚਾਹੁੰਦੇ ਇੱਦਾਂ ਦਾ ਦਹਿਸ਼ਤ ਵਾਲਾ
0: ਜੀ,
2: ਤਾਂ ਕਿ ਜਦੋਂ ਇਲੈਕਸ਼ਨ ਸ਼ੁਰੂ ਹੋ ਜਾਏ ਤੇ ਜੇ ਅਸੀਂ ਪਿੰਡਾਂ ਚ ਜਾਈਏ ਤੇ ਜਿੱਦਾਂ ਦੀ ਸਾਨੂੰ ਥ੍ਰੈਟਸ ਆਉਂਦੀਆਂ ਨਾ ਕਿ ਹਾਂ ਜੀ ਪਿੰਡਾਂ ਦੇ ਲੋਕਾਂ ਨੇ ਗਲ ਪੈਣਾ
0: ਜੀ,
2: ਤੇ ਉਹ ਪਹਿਲਾਂ ਹੀ ਅਸੀਂ ਦਹਿਸ਼ਤ ਵਾਲਾ ਪ੍ਰਭਾਵ ਆਪਣਾ ਬਣਾ ਲਈਏ, ਅੰਦਰੂਨੀ ਗੱਲ ਆ ਆ ਜੀ
0: ਜੀ ਬਿਲਕੁਲ ਬਿਲਕੁਲ,
2: ਇਸੇ ਕਰਕੇ ਇਹ ਇੰਨਾ ਜ਼ਿਆਦਾ ਤਸ਼ੱਦਦ ਕਰਦੇ ਆ ਤਾਂ ਕਿ ਸਾਡਾ ਦਹਿਸ਼ਤ ਵਾਲਾ ਮਾਹੌਲ ਪਹਿਲਾਂ ਹੀ ਬਣਿਆ ਹੋਵੇ, ਕਿਉਂਕਿ ਆਮ ਇਨਸਾਨ ਹੀ ਬੋਲਦਾ ਨਾ ਜੀ, ਆਮ ਇਨਸਾਨ ਸਾਡੇ ਅੱਗੇ ਕੁਛ ਕੀ ਨਾ ਸਕੇ
0: ਜੀ। ਬਿਲਕੁਲ ਹੈ ਜੀ ਬਿਲਕੁਲ ਹੈ ਜੀ,
2: ਤੇ ਤੁਸੀਂ ਦੇਖੋ ਭਾਰਤ ਸਾਹਿਬ ਸੱਚੀ ਗੱਲ ਇਹ ਹੈਗੀ ਆ ਕਿ ਜੇ ਇਹ ਕੁਛ ਹੀ ਲੋਕਤੰਤਰ ਦੇ ਵਿੱਚ ਚੱਲਦਾ ਰਿਹਾ ਤੇ ਲੋਕਾਂ ਦਾ ਵਿਸ਼ਵਾਸ ਇਸ ਲੋਕਤੰਤਰ ਤੋਂ ਬਿਲਕੁਲ ਉੱਠ ਜਾਣਾ ਆ, ਜਿੱਦਾਂ ਜੈਨ ਜੀ ਉੱਠ ਰਿਹਾ ਆ, ਜਿੱਦਾਂ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਸਿਰ ਕੱਢ ਕੇ ਖੜੀਆਂ ਬੇਰੁਜ਼ਗਾਰੀ ਦੀਆਂ ਹਾਂਜੀ, ਨਸ਼ੇ ਦੀਆਂ, ਲੁੱਟ ਮਾਰ ਦੀਆਂ, ਲਾ ਐਂਡ ਆਰਡਰ ਦੀਆਂ, ਇਹ ਸਰਕਾਰਾਂ ਕੋਲੋਂ ਸਥਿਤੀ ਜਿਹੜੀ ਆ ਕੰਟਰੋਲ ਚ ਨਹੀਂ ਹੋਣੀ, ਲੋਕਾਂ ਨੇ ਓਦਾਂ ਹੀ ਲੀਡਰਾਂ ਦੇ ਘਰ ਫੂਕਣੇ ਆ ਤੇ ਓਦਾਂ ਹੀ ਲੀਡਰ ਫੂਕ ਦੇਣੇ ਹੈਗੇ ਆ, ਇਹ ਜਿਹੜੇ ਬਚਣਗੇ ਦੌੜ ਕੇ ਜਿੱਥੇ ਬਚਣਗੇ ਪੋਲੀਟੀਕਲ ਸੈਟਅਪ ਤੋਂ ਲੋਕਾਂ ਦਾ ਬਹੁਤ ਇੰਨਾ ਭੰਗ ਹੋ ਜਾਣਾ ਜੀ ਇੱਕ ਦਿਨ।
0: ਬਿਲਕੁਲ ਹੈ ਜੀ ਬਿਲਕੁਲ ਦਰੁਸਤ ਹੈ ਜੀ,
2: ਇਹ ਚੰਗੀ ਗੱਲ ਆ, ਇੱਜ਼ਤ ਆਪਣੀ ਆਪਣੇ ਹੱਥ ਚ ਹੁੰਦੀ ਆ। ਕਿਸਾਨ ਅੰਦੋਲਨ ਤੇ ਕੀ ਹੋਇਆ ਸੀ ਜੀ, ਉੱਥੇ ਅਗਲਿਆਂ ਨੇ ਜਿਹੜਾ ਹੈਗਾ ਆ ਵੀ ਪੋਲੀਟੀਕਲ ਲੀਡਰਾਂ ਨੂੰ ਪਿੱਛੇ ਪਾਤਾ ਵੀ ਸਟੇਜ ਤੇ ਕੋਈ ਆਉਣਾ ਹੀ ਨੀ ਚਾਹੀਦਾ, ਉਹਦਾ ਖਮਿਆਜਾ ਕੀ ਭੁਗਤਣਾ ਪਿਆ ਜੀ, ਉਹਦਾ ਖਮਿਆਜਾ ਇਹ ਭੁਗਤਣਾ ਪਿਆ ਵੀ ਪੋਲੀਟੀਕਲ ਲੀਡਰ ਜਿਹੜੇ ਆ ਨੋਨ ਰਿਸਪੋਂਸੀਬਲ ਹੋ ਗਏ। ਤੁਸੀਂ ਦੇਖੋ ਨਾ ਪੰਜਾਬ ਚ ਆਪੋਜੀਸ਼ਨ ਕਿਸੇ ਗੱਲ ਤੇ ਬੋਲਦੀ ਹੈ ਜੀ, ਬਿਲਕੁਲ ਨੀ ਬੋਲਦੀ, ਉਹ ਆਪਣਾ ਹੀ ਲੱਗੇ ਹੈਗੇ ਖਰੇ ਉਹਨਾਂ ਨੂੰ ਇਹ ਵੀ ਤੁਸੀਂ ਇਹ ਤਾਂ ਕੰਮ ਗੰਦਾ ਕਰ ਦਿਓ ਤਾਂ ਕਿ ਜਿਹੜਾ ਹੈਗਾ ਆ ਲੋਕੀ ਸਾਨੂੰ ਵੋਟਾਂ ਪਾ ਦੇਣਗੇ
0: ਜੀ। ਬਿਲਕੁਲ ਤੇ ਸੈਣੀ ਸਾਹਿਬ
2: ਕਾਂਗਰਸ ਪਾਰਟੀ ਦਾ ਕੋਈ ਬਿਆਨ ਆਇਆ ਹੋਵੇ ਕਦੀ ਵੀ?
0: ਹਾਂਜੀ ਨਾ ਨਾ ਨਾ ਜੀ, ਉਹ ਅਗਲੇ ਕਹਿੰਦੇ ਤੁਸੀਂ ਫਿਰ ਚੱਲੋ ਆਪਣੇ ਹਿਸਾਬ ਨਾਲ ਚੱਲੋ, ਅਸੀਂ ਆਪਣੇ ਨਾਲ ਚੱਲਾਂਗੇ। ਬਿਲਕੁਲ ਤੇ ਸੈਣੀ ਸਾਹਿਬ ਡਾਕਟਰ ਗੁਰਪ੍ਰੀਤ ਕੌਰ ਹੁਣਾਂ ਦਾ ਮਾਮਲਾ ਮਾਨ ਜਿਹੜੇ ਨੇ ਬਿਕਰਮ ਮਜੀਠੀਆ ਤੇ ਸੁਖਪਾਲ ਸਿੰਘ ਖਹਿਰਾ ਹੁਣਾਂ ਨੂੰ ਜਿਹੜੇ ਨੋਟਿਸ ਭੇਜੇ ਆ, ਪਰ ਦਿੱਲੀ ਵਾਲਿਆਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਆ, ਉਹਨਾਂ ਨੂੰ ਕੋਈ ਨੋਟਿਸ ਨਹੀਂ ਗਿਆ ਜੀ, ਕੀ ਕਾਰਨ ਕੀ ਆ ਜੀ?
2: ਜਾਣੀਆਂ ਚਾਲ ਸਾਹਿਬ ਨੇ ਦੱਸਿਆ ਸੀ ਉਹ ਤਾਂ 36 ਦੇ ਦੇਵੇ ਤੇ ਉਹ ਵੀ 100 ਹੀ ਬਰਾਬਰ ਆ। ਐਨੀਵੇ ਗੱਲ ਤਾਂ ਇਹ ਹੈਗੀ ਆ ਨਾ ਜੀ, ਪੰਜਾਬ ਦੇ ਲੀਡਰਸ ਨੂੰ ਟਾਰਗੇਟ ਕਰਨਾ ਉਹ ਉਹਨਾਂ ਦੀ ਮਜਬੂਰੀ ਆ ਜੀ, ਕਿਉਂਕਿ ਇਹਨਾਂ ਲੀਡਰਾਂ ਨੇ ਹੀ ਪੰਜਾਬ ਦੇ ਵਿੱਚ ਮਾਹੌਲ ਬਣਾਉਣਾ ਆ, ਇਹਨਾਂ ਨੇ ਹੀ ਲੋਕਾਂ ਦਾ ਜਿਹੜਾ ਹੈਗਾ ਆ ਲੋਕਾਂ ਨੂੰ ਅਵੇਅਰ ਕਰਨਾ ਆ, ਦਿੱਲੀ ਵਾਲਿਆਂ ਦੀ ਨੀ ਉਹਨਾਂ ਨੂੰ ਪਰਵਾਹ
0: ਜੀ।
2: ਹਾਂਜੀ ਨਾ ਦਿੱਲੀ ਵਾਲਿਆਂ ਨੂੰ ਪੰਜਾਬ ਵਾਲੇ ਬਹੁਤਾ ਸੁਣਦੇ ਹੀ ਆ ਜੀ, ਪੰਜਾਬ ਦੇ ਵਿੱਚ ਜਿਹੜੇ ਬੰਦੇ ਅਫੈਕਟ ਕਰਦੇ ਹੈਗੇ ਆ ਉਹ ਤੁਹਾਨੂੰ ਪਤਾ ਹੀ ਆ, ਮਜੀਠੀਆ ਸਾਹਿਬ ਅਫੈਕਟ ਕਰਦੇ ਉਹਨਾਂ ਦੀ ਆਵਾਜ਼ ਅਫੈਕਟ ਕਰਦੀ ਆ, ਖਹਿਰਾ ਸਾਹਿਬ ਅਫੈਕਟ ਕਰਦੇ ਉਹਨਾਂ ਦੀ ਆਵਾਜ਼ ਅਫੈਕਟ ਕਰਦੀ ਆ, ਬਾਕੀ ਹੋਰ ਬੋਲਦਾ ਵੀ ਕੋਈ ਨੀ ਤੇ ਬਾਕੀ ਹੋਰ ਕਿਸੇ ਦੀ ਸੁਣਦਾ ਵੀ ਕੋਈ
0: ਸੁਣਦਾ ਵੀ ਕੋਈ ਨੀ। ਬਿਲਕੁਲ
2: ਹਾਂਜੀ, ਤੁਸੀਂ ਦੇਖੋ ਨਾ ਮਜੀਠੀਆ ਸਾਹਿਬ ਜਿਹੜੇ ਹੈਗੇ ਆ ਉਹਨਾਂ ਕੋਲ ਨਾ ਇੱਕ ਚੀਜ਼ ਹੈਗੀ ਆ, ਇੱਕ ਨੈਕ ਆਫ ਕਨਵਿੰਸਿੰਗ ਉਹਨੂੰ ਕਹਿੰਦੇ ਆ ਜੀ ਇੰਗਲਿਸ਼ ਚ, ਆਰਟ ਆਫ ਕਨਵਿੰਸਿੰਗ ਕਹਿ ਲਓ ਜੀ, ਜਿੱਦਾਂ ਮਤਲਬ ਵੀ ਕਿਸੇ ਬੰਦੇ ਦੀ ਨੂੰ ਕਨਵਿੰਸ ਕਰਨ ਦੀ ਕਲਾ ਉਹ ਉਹਨਾਂ ਕੋਲ ਹੈਗੀ ਆ ਜੀ।
0: ਬਿਲਕੁਲ
2: ਉਹ ਗੱਲ ਜੇ ਕਰਦੇ ਬਿਲਕੁਲ ਤਰਕ ਨਾ ਕਰਦੇ ਹੈਗੇ ਆ, ਗੱਲ ਉਹੀ ਹੁੰਦੀ ਹੈਗੀ ਜੇ ਕੋਈ ਤਰਕ ਦੇ ਨਾਲ ਜਿਹੜਾ ਆ ਵੀ ਉਹਨੂੰ ਸਮਝਾ ਸਕਦਾ ਹੋਵੇ, ਉਹਦਾ ਟੈਲੈਂਟ ਜਿਹੜਾ ਆ ਉਹ ਵੱਖਰਾ ਹੀ ਹੁੰਦਾ ਆ,
0: ਬਿਲਕੁਲ
2: ਉਹ ਆਪਣੀ ਛਾਪ ਛੱਡਦਾ
0: ਛੱਡਦਾ।
2: ਸੋ ਇਸ ਕਰਕੇ ਉਹਨਾਂ ਦੋਨਾਂ ਨੂੰ ਨੋਟਿਸ ਦਿੱਤੇ, ਨੋਟਿਸ ਦੇ ਵਿੱਚ ਕੀ ਹੁੰਦਾ ਜੀ, ਨੋਟਿਸ ਜਿਹਨੂੰ ਮਰਜ਼ੀ ਦੇ ਦਿਓ, ਅਗਲਾ ਜਾਂਦਾ ਨੋਟਿਸ ਪਾੜ ਕੇ ਸਿੱਟ ਦਿੰਦਾ ਚੱਕ ਬਈ ਕੇਸ ਘਰ ਅਸੀਂ ਵੀ ਉੱਥੇ ਦੇਖਦੇ ਹਾਂ।
0: ਬਿਲਕੁਲ
2: ਉਹ ਤਾਂ ਅੱਜ ਜਿਹੜਾ ਹੈਗਾ ਆ ਤੇ ਆਪਣੇ ਮਜੀਠੀਆ ਸਾਹਿਬ ਦਾ ਅੱਜ ਫੇਰ ਦੋ ਸਬੂਤ ਚੱਕ ਕੇ ਲੈ ਆਏ ਜੀ।
0: ਅੱਛਾ ਜੀ,
2: ਦੋ ਸਬੂਤ ਕਿਹਦੇ ਕਿਹੜੇ ਹੈਗੇ ਸੀਗੇ ਜੀ? ਇੱਕ ਉਹਨਾਂ ਨੇ ਲਿਆਂਦੀ ਹੈਗੀ ਹੈ ਜੀ ਰਿਕਾਰਡਿੰਗ
0: ਜੀ,
2: ਜਿਹਦੇ ਵਿੱਚ ਸਿਮਰਨਜੀਤ ਸਿੰਘ ਜਿਹੜਾ ਹੈਗਾ ਘੁੰਮਣ ਆਪਣਾ ਹੁੰਦਲ
0: ਹੁੰਦਲ
2: ਹੈ ਜੀ, ਉਹ ਗੱਲ ਕਰ ਰਿਹਾ ਹੈਗਾ ਆ ਜੀ ਵੀ ਆ ESI ਨੂੰ ਫੋਨ ਕਰਦੇ ਉਹ ਜੀ ਹਾਂਜੀ, ਤੇ ਓਹਨੂੰ ਕਹਿੰਦਾ ਵੀ ਭਾਈ ਅੱਜ ਤਰੀਕ ਦੇ ਉੱਤੇ ਜਾ ਕੇ ਤੇ ਕੰਮ ਖਤਮ ਕਰਕੇ ਆਉਣਾ ਸਾਰਾ
0: ਜੀ।
2: ਉਹ ਸਾਰੀ ਗੱਲ ਉਹ ਮੈਨੇਜ ਜਿਹੜੀ ਹੋਈ ਉਹ ਸਾਰੀ ਉਥੋਂ ਪਤਾ ਲੱਗਦਾ ਕਿ ਉਹ ਗੱਲ ਜਿਹੜੀ ਆ ਇੱਥੇ ਤੱਕ ਮੈਡਮ ਤੱਕ ਸੀਮਤ ਨਹੀਂ ਰਹੀ ਵੀ ਮੁੱਖ ਮੰਤਰੀ ਸਾਹਿਬ ਦਾ ਵੀ ਵਿੱਚ ਰੋਲ ਹੈਗਾ ਸੀ
0: ਜੀ,
2: ਕਿਉਂਕਿ ਇੱਕ ਪੁਲਿਸ ਵਾਲਾ ਜਿਹੜਾ ਆ ਉਹ 164 ਦੇ ਬਿਆਨਾਂ ਦੇ ਬਾਵਜੂਦ ਵੀ 164 ਦੇ ਬਿਆਨ ਸਰ ਉਹ ਹੁੰਦੇ ਆ ਜੀ ਜਿਹੜੇ ਤੁਰੰਤ ਜਦੋਂ FIR ਲਿਖੀ ਜਾਂਦੀ ਆ ਤੁਰੰਤ ਕਰਾਏ ਜਾਂਦੇ ਆ ਤਾਂ ਕਿ ਇਹਦੇ ਵਿੱਚ ਕੋਈ ਕਲਰਡ ਵਰਸ਼ਨ ਨਾ ਆਵੇ
0: ਜੀ,
2: ਹੈ ਜੀ ਆਫਟਰ ਥੋਟ ਵਰਸ਼ਨ ਨਾ ਹੋਵੇ
0: ਜੀ,
2: ਉਹ ਜੋ ਕਿਉਂਕਿ ਤੱਤੇ ਤੱਤੇ ਘਾਹ ਜਿਹੜਾ ਹੈਗਾ ਆ ਜੇ ਪੰਜਾਬੀ ਚ ਕਹੀਏ ਤੇ ਤੱਤੇ ਤੱਤੇ ਘਾਹ ਅਗਲਾ ਬੰਦਾ ਜੋ ਸੱਚ ਹੋਇਆ ਹੁੰਦਾ ਉਹ ਬਿਆਨ ਕਰਕੇ ਜਾਂਦਾ ਜੀ।
0: ਬਿਲਕੁਲ ਆ ਜੀ,
2: ਜਦੋਂ ਉਹਨੂੰ ਸੋਚਣ ਦਾ ਮੌਕਾ ਮਿਲ ਜਾਂਦਾ ਹੈਗਾ ਆ ਉਸ ਵੇਲੇ ਉਹ ਕਿਸੇ ਦੀ ਫਾਲਸ ਇੰਪਲੀਕੇਸ਼ਨ ਵੀ ਨਾਲ ਕਰਵਾ ਸਕਦਾ ਆ ਵੀ ਫਲਾਨੇ ਨੇ ਵੀ ਮਾੜਾ ਕੀਤਾ ਜਾਂ ਫਲਾਨੇ ਨੇ ਵੀ ਮਾੜਾ ਕੀਤਾ ਸੀ ਇਹਨੂੰ ਵੀ ਨਾਲ ਹੀ ਸਬਕ ਦੇ ਦਿਆਂ
0: ਹਾਂਜੀ,
2: ਉਹ ਚੀਜ਼ਾਂ ਹੁੰਦੀਆਂ ਆਫਟਰ ਥੋਟ ਜਿਹੜੇ ਤੁਰਤ ਜਿਹੜਾ ਹੁੰਦਾ ਫਿਰ ਉਹ ਮੈਜਿਸਟ੍ਰੇਟ ਪ੍ਰਾਈਵੇਸੀ ਦੇ ਵਿੱਚ ਬਿਆਨ ਲਿਖਦੇ ਆ ਜੀ, ਉਹ
0: ਜੀ
2: ਪੁਲਿਸ ਵਾਲਿਆਂ ਨੂੰ ਪਿੱਛੇ ਕਰ ਦਿੰਦੇ ਹੈਗੇ, ਬਾਹਰ ਕੱਢ ਦਿੰਦੇ ਆ ਜੀ, ਉਹਨਾਂ ਨੂੰ ਕਹਿੰਦੇ ਹੈਗੇ ਹੋਰ ਬੱਚੇ ਨੂੰ ਜਿਹੜਾ ਯਾਰ ਸਮਝਾ ਕੇ ਉਸ ਲੇਡੀ ਨੂੰ ਵੀ ਭਾਈ ਤੇਰੇ ਤੇ ਕੋਈ ਦਬਾਅ ਨੀ ਗਾ, ਉਹਦੇ ਬਾਰੇ ਕਨਵਿੰਸ ਹੁੰਦੇ ਬਕਾਇਦਾ ਤੌਰ ਤੇ। ਔਰ ਉਹ ਬਿਆਨ ਜਿਹੜਾ ਆ ਨਾ ਜੀ ਕਿਸੇ ਕਲਰਕ ਤੋਂ ਵੀ ਨੀ ਲਿਖਾਇਆ ਜਾਂਦਾ, ਜੱਜ ਆਪਣੇ ਹੱਥ ਨਾਲ ਰਿਕਾਰਡ ਕਰਦਾ ਜੀ, ਲਿਖਦੇ ਆ
0: ਬਕਾਇਦਾ ਬਾਅਦ ਦੇ ਵਿੱਚ ਪੁੱਛਦੇ ਵੀ ਆ ਫਿਰ ਕਲੀਅਰ ਵੀ ਕਰਦੇ ਆ ਕਿ ਸੱਚੀ ਜੋ ਤੂੰ ਕਿਹਾ ਆ ਜਾਂ ਮੈਂ ਜੋ ਲਿਖਿਆ ਉਹ ਉਸੇ ਮੁਤਾਬਕ ਹੀ ਆ, ਫਿਰ ਵੀ ਪੁੱਛ
2: ਹਾਂਜੀ ਨਹੀਂ ਸਰ ਉਹਦੀ ਲੈਂਗੁਏਜ ਦੇ ਵਿੱਚ
0: ਜੀ
2: ਕੁਐਸਚਨ ਫਾਰਮ ਦੇ ਵਿੱਚ ਵੀ ਜੱਜ ਨੇ ਕੀ ਕੁਐਸਚਨਿੰਗ ਕੀਤੀ ਤੇ ਆਨਸਰ ਤੇ ਫਾਰਮ ਦੇ ਵਿੱਚ ਲਿਖਿਆ ਜਾਂਦਾ ਬਕਾਇਦਾ ਤੌਰ ਤੇ।
0: ਬਿਲਕੁਲ ਹੈ,
2: ਜਦੋਂ 164 ਦੇ ਬਿਆਨ ਹੋ ਜਾਵੇ ਨਾ ਉਸ ਕੇਸ ਦੇ ਵਿੱਚ ਚਲਾਨ ਪੇਸ਼ ਕਰਨਾ ਮੈਂਡੇਟਰੀ ਆ
0: ਜੀ,
2: ਜ਼ਰੂਰੀ ਆ।
0: ਬਿਲਕੁਲ,
2: ਉਹਦੇ ਵਿੱਚ ਕੈਂਸਲੇਸ਼ਨ ਕਿੱਦਾਂ ਆ ਗਈ ਵੀ
0: ਜੀ,
2: ਸਿਰਫ ਇਸ ਆਧਾਰ ਤੇ ਜੀ ਵੀ ਹਾਂ ਜੀ ਉਹਦੇ ਵਿੱਚ ਬੰਦੇ ਡਿਸਚਾਰਜ ਕਿੱਦਾਂ ਹੋ ਗਏ
0: ਜੀ,
2: ਵੀ ਕੰਪਲੇਨਟ ਆਈ ਨੀ ਜੀ, ਕੰਪਲੇਨਟ ਨੇ ਕਿਥੋਂ ਨਹੀਂ ਉਹਦੀ ਤਾਂ ਲੋੜ ਹੀ ਨਹੀਂ ਹੈਗੀ
0: ਜੀ, ਅਗਲੀ ਦਾ ਬਿਆਨ ਲਿਖਾ ਦਿੱਤੇ ਗੱਲ ਨੇ ਬੜੀ ਕੇਸ ਤਾਂ ਸ਼ੁਰੂ ਕਰੋ
2: ਸਰ, ਇਹ ਗੱਲ ਬਹੁਤ ਦੂਰ ਤੱਕ ਜਾਣੀ ਹੈਗੀ ਆ ਜੇ ਇਹਦੀ ਇਨਕੁਆਇਰੀ ਹੋ ਗਈ ਤੇ ਇਹ ਜਿਹੜੀ ਜਿਸ ਕੋਰਟ ਨੇ ਜਿਹੜੀ ਹੈਗੀ ਆ ਡਿਸਚਾਰਜ ਅਸੈਪਟ ਕੀਤਾ ਜਾਓ, ਕਿਉਂਕਿ ਡਿਸਚਾਰਜ ਆਰਡਰ ਜਿਹੜਾ ਨਾਲ ਉਹ ਦੂਜਾ ਸਬੂਤ ਮਜੀਠੀਆ ਸਾਹਿਬ ਨੇ ਉਹ ਡਿਸਚਾਰਜ ਵਾਲਾ ਆਰਡਰ ਹੀ ਪੜ੍ਹ ਕੇ ਦੱਸਿਆ
0: ਜੀ ਜੀ ਜੀ,
2: ਤੇ ਜੋ ਜੋ ਉੱਥੇ ਗੱਲ ਤੈਅ ਹੋਈ ਸੀ ਉਹ ਕਚਹਿਰੀ ਦੇ ਵਿੱਚ ਉਹ ਤਰੀਕੇ ਨਾਲ ਪੁਲਿਸ ਨੇ ਐਕਟ ਕੀਤਾ।
0: ਬਿਲਕੁਲ ਸਭ ਫੜੇ ਜਾਣ,
2: ਇਸ ਕਰਕੇ ਉਹ ਗੱਲ ਜਿਹੜੀ ਬਾਹਰ ਹੋਈ ਆ ਹੁੰਦਲ ਨਾਲ ਤੇ ਉਹ ਜਿਹੜਾ ਗਰੇਵਾਲ ਆ ਉਹ ਗੱਲ ਬੋਲਦਾ ਪਿਆ ਆ, ਜੋ ਉਹ ਕਹਿ ਰਿਹਾ ਹੈਗਾ ਆ ਉਹੀ ਪੁਲਿਸ ਜਿਹੜੀ ਆ ਅੰਦਰ ਕੋਰਟ ਦੇ ਵਿੱਚ ਕਰ ਰਹੀ ਆ, ਇਹ ਬੜੀ ਵੱਡੀ ਜਿਹੜੀ ਆ ਲਿੰਕ ਜੁੜ ਰਿਹਾ ਜੀ ਇਸ ਚੀਜ਼ ਤੇ, ਇਹਦੀ ਸੁਭਾਵ ਜਿਹੜਾ ਹੈਗਾ ਆ ਕੋਈ ਨਾ ਕੋਈ CBI ਪ੍ਰੂਫ ਤਾਂ ਹੋਣੀ ਜ਼ਰੂਰੀ ਆ ਜੀ, ਤਾਂ ਹੀ ਇਸ ਤਹਿ ਤੱਕ ਜਾਇਆ ਜਾ ਸਕਦਾ।
0: ਬਿਲਕੁਲ ਹੈ ਜੀ,
2: ਬਾਕੀ 8 ਤਰੀਕ ਪਈ ਆ ਜੀ
0: ਜੀ,
2: ਤੇ
0: ਸੈਣੀ ਸਾਹਿਬ 8 ਦੀ ਆਪਾਂ ਗੱਲਬਾਤ ਤੁਹਾਡੇ ਨਾਲ ਕਰਾਂਗਾ 8 ਦੀ ਵੀ ਤੇ ਭਵਿੱਖਬਾਣੀ ਕਰਾਵਾਂਗੇ ਤੁਹਾਡੇ ਕੋਲੋਂ, ਤੇ ਉਹ ਤੋਂ ਪਹਿਲਾਂ ਆਪਣੇ ਨਾਲ ਔਜਲਾ ਸਾਹਿਬ ਜੁੜੇ ਆ, ਸ਼ਾਇਦ ਕੁਝ ਕਹਿਣਾ ਚਾਹਣਗੇ ਇਸ ਮਸਲੇ ਦੇ ਉੱਤੇ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ,
3: ਮੈਂ ਤਾਂ ਰਾਜਨ ਜੀ ਦੇ ਵਿਚਾਰ ਸੁਣਵਾਏ, ਬੜੀ ਵਧੀਆ ਗੱਲਬਾਤ ਕਰ ਰਹੇ, ਸੋਰੀ ਇੰਟਰਪਟ ਕਰਿਆ।
0: ਨਹੀਂ ਨਹੀਂ ਕੋਈ ਗੱਲ ਨਹੀਂ,
3: ਕੋਈ ਮੈਂ ਜਿਹੜਾ ਕੁਛ ਆਹ ਪਿਆ ਨਾ ਪੰਜਾਬ ਦੇ ਪੱਲੇ
0: ਜੀ,
3: ਇਹ 2000 ਕੈਪਟਨ ਵਾਲੀ ਜਿਹੜੀ ਸਰਕਾਰ ਸੀ 5 ਸਾਲ, ਇਹ ਉਹਦੀ ਦੇਣ ਆ ਜੀ ਅਸਲ।
0: ਬਿਲਕੁਲ 220 ਦੀ ਹੈ,
3: 220 ਦੇ ਲਾ ਲਓ 70% ਤੇ 30% 2012 ਤੋਂ 17 ਵਾਲੀ ਜਿਹੜੀ ਪਾਰਟੀ
0: ਜੀ,
3: ਕਿਉਂਕਿ ਕੈਪਟਨ ਸਾਹਿਬ ਤਾਂ ਨਿਕਲ ਹੀ ਨਹੀਂ ਆਪਦਾ ਉਹਨਾਂ ਨੇ ਤਾਂ ਆਏ ਸੀ ਵੀ ਆਖਰੀ ਮੌਕਾ
0: ਬਿਲਕੁਲ ਮਹਿਲ ਚ
3: ਲਗਾਮਾ ਉਹਨਾਂ ਨੇ ਖੁੱਲੀਆਂ ਛੱਡਤੀਆਂ
0: ਜੀ
3: ਤੇ ਕਿਸੇ ਦੀ ਸੁਣੀ ਨੀ
0: ਜੀ
3: ਤੇ ਲੋਕ ਦੁਖੀ ਸੀ ਨਹੀਂ ਇੰਨਾ ਬਹੁ ਮੌਤ ਆਉਣਾ ਆਮ ਜੀ ਗੱਲ ਨੀ ਹੈਗੀ ਜੇ ਤੁਸੀਂ
0: ਬਿਲਕੁਲ ਸਿਸਟਮਾਂ ਬੈਠੇ ਫਰਸਟ੍ਰੇਸ਼ਨ
3: ਸੀ ਲੋਕਾਂ ਦੀ ਹਾਂ ਉਹ ਤਾਂ ਨਿਕਲੇ ਨੀ ਉੱਥੋਂ ਬਾਹਰ ਉਹ ਤਾਂ ਆਪਦੇ ਉਹ ਤਾਂ ਤੁਸੀਂ ਦੇਖੋ ਵੀ ਕਿ ਇੱਕ ਪਾਰਟੀ ਪ੍ਰਧਾਨ ਜਾਖੜ ਨੂੰ ਉਹਨੂੰ ਵੀ ਕਹਿਤਾ ਸੀ ਫੋਨ ਬਾਹਰ ਰੱਖ ਕੇ ਜਾ ਤੂੰ ਇਸ ਤਰ੍ਹਾਂ ਦਾ ਤਰੀਕਾ ਦੇ ਤੁਸੀਂ ਇਹ ਸੋਚੋ ਕਿ ਇੱਕ MLA ਜਾਂ ਮੰਤਰੀ ਉਹਨਾਂ ਨੂੰ ਕਿੱਥੇ ਮਿਲ ਲੈਂਦਾ ਹੋਊਗਾ ਛੇਤੀ
0: ਜੀ ਬਿਲਕੁਲ
3: ਤੇ ਉਹ ਚੀਜ਼ ਦੇ ਸਤਾਏ ਹੋਏ ਲੋਕਾਂ ਨੇ ਆਹ ਲਿਆਂਦੇ ਤੇ ਇਹਨਾਂ ਨੂੰ ਤਾਂ ਵਿਚਾਰਿਆਂ ਨੂੰ ਚਲੋ ਕਹਾਵ ਦਾ ਵੀ ਦਿੜਵੇ ਦਾ ਨੀ ਸੀ ਪਤਾ
0: ਜੀ
3: ਹੈ ਤੇ ਇੱਕ ਬਾਹਰ ਤੇ ਚੰਡੀਗੜ੍ਹ ਚੱਕ ਕੇ
0: ਜੀ
3: ਤੇ ਉਹਦਾ ਨਤੀਜਾ ਕੱਢ ਰਹੇ ਨੇ ਤੇ ਪੁਲਿਸ ਆ ਜਿਹੜੀ ਪੁਲਿਸ ਦੇਖੋ ਜਿੰਨੇ ਵੀ ਅਫਸਰ ਸ਼ਾਹੀ ਹੈ ਜਿਹੜੀ ਮੇਨ ਹੈ ਜ਼ਿਲ੍ਹੇ ਵਾਲੀ ਉਹ ਤਾਂ ਚਾਹੁੰਦੀ ਹੈ ਇਹੀ ਆਉਣ ਕਿਉਂਕਿ ਉਹਨਾਂ ਦੀਆਂ ਚੱਲਦੀਆਂ ਨੇ
0: ਬਿਲਕੁਲ ਹੈ ਜੀ
3: ਪਰ ਜਿਹੜਾ ਲੋਅਰ ਜੋ ਵੀ ਕਿਸੇ ਵੀ ਮਹਿਕਮੇ ਚ ਲੋਅਰ ਨੇ ਉਹ ਦੁਖੀ ਬਹੁਤ ਨੇ ਇਹਨਾਂ ਤੋਂ
0: ਜੀ ਬਿਲਕੁਲ ਹੈ ਜੀ
3: ਕਿਉਂਕਿ ਹੁਣ ਤੋਏ ਤੋਏ ਤਾਂ ਪੁਲਿਸ ਦੀ ਹੋਣੀ ਹੈ ਨਾ ਇਹਨਾਂ ਦਾ ਕੀ ਗਿਆ ਜਿਵੇਂ ਅੱਗੇ ਇੱਕ ਦਿਨ ਅੱਗੇ ਵੀ ਰਾਜਨੀਤਿਕ ਗੱਲ ਕਰਕੇ ਗਏ ਸੀ ਬਹੁਤ ਵਧੀਆ ਕਿ ਜਵਾਬ ਦੇ ਫਸ ਇਹ ਜਾਂਦੇ ਨੇ ਆ ਬਠਿੰਡੇ ਜਿਹੜਾ
0: ਹੋਇਆ
3: ਮਜੀ ਆਪਣੇ ਮਨਪ੍ਰੀਤ ਨੇ ਪਲਾਟ ਕੱਟੇ ਸੀ
0: ਹਾਂਜੀ
3: ਉਹਦੇ ਵਿੱਚ ਵੀ ਤਾਂ ਉੱਥੇ ਵਾਲੇ ਕਮਿਸ਼ਨਰ ਆ ਕੇ ਸਰਗੜੇ ਗਏ
0: ਬਿਲਕੁਲ
3: ਕਿਉਂਕਿ ਸਹਿਣ ਤਾਂ ਉਹਨਾਂ ਦੇ ਹੋਣੇ ਨੇ ਨਾ ਇਹ ਵੀ ਇਹਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਸਾਨੂੰ ਇਹ ਕਿੰਨਾ ਚਿਰ ਵਰਤ ਲੈਣਗੇ ਅਕਸਰ ਨੂੰ ਕਿਸਮ ਦਾ ਉਹ ਮੁੜ ਕੇ ਕੇਸ ਧੱਕੇ ਉਹੀ ਖਾਂਦੇ ਨੇ ਨਾ ਬਦਨਾਮੀ ਕਿਹਨਾਂ ਦੇ ਪੱਲੇ ਪੈਂਦੀ ਹੈ
0: ਬਿਲਕੁਲ
3: ਇਹ ਉਹ ਬਦਨਾਮੀ ਜੋ ਡੀਮੋਰਲਾਈਜ ਹੁੰਦੇ ਨੇ ਇਹ ਬਦਨਾਮੀ ਜੋ ਉਭਰਦੇ ਨੇ ਲੀਡਰ
0: ਉਭਰਦੇ ਨੇ ਜੀ
3: ਮਤਲਬ ਇੱਕ ਨੇ ਬਹੁਤ ਵਧੀਆ ਸਕਿੱਟ ਬਣਾਈ ਹੈ ਵੀ ਇਹਦੇ ਹਾਲਾਤ ਕੀ ਦਿਖਾਏ ਨੇ ਕੋਈ ਬੰਦਾ ਜੰਗਲ ਪਾਣੀ ਗਿਆ ਉਹ ਹੱਥ ਧੋਣ ਲੱਗਦਾ ਘਰ ਰਹਿਣ ਦੋ ਜੀ ਮੈਂ ਧੋਣਾ ਹੱਥ
0: ਜੀ
3: ਤੇ ਉਹ ਹੱਥ ਧੋਣਾ ਉਹਦੇ ਉਹ ਕਹਿੰਦਾ ਜੀ ਰਾਤੀ ਸਾਹ ਖਾਦੇ ਬੜਾ ਸਵਾਦ ਹੈ
0: ਜੀ
3: ਹੈ ਉਹ ਕਹਿੰਦਾ ਬਸ ਕਹਿੰਦਾ ਬੜੀ ਸੇਵਾ ਕਰਦਾ ਕਹਿੰਦਾ ਮੈਂ ਮੂਹਰੇ ਇਲੈਕਸ਼ਨ ਚ ਖੜਨਾ ਵੀ ਜਾਣੀ ਇਹ ਤਾਂ ਇਹੋ ਜਿਹੇ ਲੋਕ ਨੇ
0: ਲੋਕ ਨੇ ਜੀ ਬਿਲਕੁਲ ਹੈ ਜੀ
3: ਕੀ ਉਹਨੇ ਇੱਕ ਝੰਡਾ ਦਿਖਾਇਆ ਕਿ ਆਪ
0: ਨਾਲੇ ਦੇਖੋ ਹਰ ਕਿਸੇ ਨੂੰ ਔਜਲਾ ਸਾਹਿਬ ਜੇ ਵੱਡੇ ਪੱਧਰ ਚ ਇਹਨਾਂ ਦੇ ਹੱਕ ਦੇ ਵਿਚ ਨੇ ਲੋਕ ਤਾਂ ਉਹਨਾਂ ਨੂੰ ਵੀ ਤਾਂ ਐਪਰੀਸ਼ੀਏਟ ਕਰਦੇ ਹੀ ਹੈ ਤੇ ਜਿਹੜਾ ਵਿਦਰੋਹ ਕਰਦੇ ਆ ਤਾਂ ਉਹਨਾਂ ਦਾ ਉਹ ਰਾਈਟ ਵੀ ਹੈਗਾ ਆ ਉਹ ਜੋ ਨਹੀਂ ਉਹਨਾਂ ਨੂੰ ਚੀਜ਼ ਪਸੰਦ ਜਾਂ ਕਿਸੇ ਚੀਜ਼ ਦਾ ਵਿਰੋਧ ਕਰਨ ਅਗਲੇ ਉਹਨਾਂ ਦਾ ਹੱਕ ਹੈ ਜੀ ਡੈਮੋਕ੍ਰੇਸੀ ਦਿੰਦੀ ਹੈ ਕਰ ਸਕਦੇ ਆ
3: ਬਿਲਕੁਲ ਕਰ ਸਕਦੇ ਜੀ ਮੈਂ ਉਹੀ ਤਾਂ ਗੱਲ ਕਰਦਾ ਸਭ ਕਦੇ ਉਹਨਾਂ ਨੂੰ ਕੋਲ ਬਿਠਾ ਲੈਣਗੇ
0: ਬਿਲਕੁਲ ਹੈ ਜੀ ਬਿਲਕੁਲ ਹੈ ਸਮਾ ਕੇ ਉਹਨੂੰ ਸੱਦੋ ਤੁਸੀਂ ਉੱਥੇ ਸਟੇਜ ਦੇ ਉੱਤੇ ਬੁਲਾ ਲਓ ਜਾਂ ਸਾਈਡ ਦੇ ਉੱਤੇ ਗੱਲ ਕਰ ਲਓ ਉਹਨੂੰ ਬੁਲਾ ਕੇ ਭਈ ਹਾਂ ਭਾਈ ਕੀ ਪ੍ਰੋਬਲਮ ਆ ਕਿੱਦਾਂ ਤੇਰਾ ਮਸਲਾ ਹੱਲ ਕਰ ਸਕਦੇ ਆ ਬਿਲਕੁਲ ਹੈ ਜੀ ਜੀ ਸੈਣੀ ਸਾਹਿਬ ਹਾਂਜੀ ਔਜਲਾ ਸਾਹਿਬ
2: ਪਰ ਇਹ ਪੋਲੀਟੀਕਲ ਸੈਟਅਪ ਦਾ ਤਾਂ ਨਾਸ ਜਿਹੜਾ ਆ ਨਾ ਇੰਨਾ ਪਾਕਿਸਤਾਨ ਚ ਵੀ ਨੀ ਹੋਇਆ ਹੋਊਗਾ
0: ਬਿਲਕੁਲ ਬਿਲਕੁਲ
2: ਜਿੰਨਾ ਸਾਡੇ ਇੱਥੇ ਹੋ ਗਿਆ ਹੈ ਜੀ ਤੁਸੀਂ ਡੈਮੋਕ੍ਰੇਸੀ ਲਫ਼ਜ਼ ਜਿਹੜਾ ਬੋਲਿਆ ਨਾ ਜੀ ਤੇ ਮੈਨੂੰ ਜਿਹੜਾ ਹੈਗਾ ਆ ਵੀ ਮਤਲਬ ਕੰਪਨੀ ਛਿੜੀ ਗਿਆ ਇਹ ਡੈਮੋਕ੍ਰੇਸੀ ਹੁੰਦੀ ਆ
0: ਨਾਮ ਦੀ ਆ ਜੀ ਨਾਮ
2: ਦੀ ਹਰ ਜੋ ਅੰਗਰੇਜ਼ ਦੀਆਂ ਕਹਾਣੀਆਂ ਅਸੀਂ ਕਿਤਾਬਾਂ ਚ ਪੜ੍ਹੀਆਂ ਸੀਗੀਆਂ ਉਹ ਅੰਗਰੇਜ਼ ਦਾ ਸ਼ਾਸਨ ਜਿਹੜਾ ਆ ਅਸੀਂ ਦੇਖਦੇ ਸੀ ਉਹ ਤੋਂ ਤਾਂ ਉਹ ਤੋਂ ਵੀ ਮਾੜਾ ਸ਼ਾਸਨ ਆ ਜੀ ਇੱਥੇ
0: ਕੱਲ ਨਾ ਔਜਲਾ ਸਾਹਿਬ ਤੇ ਸੈਣੀ ਸਾਹਿਬ ਨਾ ਕੱਲ ਮੈਂ ਇੱਕ ਪੋਸਟ ਪੜ ਰਿਹਾ ਸੀ ਆਪਣੇ ਰੇਡੀਓ ਦੇ ਉੱਤੇ ਵੀ ਸੱਜਣ ਆਏ ਸੀ ਉਹ ਕਿਤਾਬਾਂ ਦੇ ਨਾਲ ਬਹੁਤ ਪਿਆਰ ਮੁਹੱਬਤ ਆ ਉਹਨਾਂ ਦੀ ਤੇ ਉਹ ਆਪ ਕਿਤਾਬਾਂ ਮਤਲਬ ਕਿ ਸ਼ੋਪ ਵੀ ਹੈਗੀ ਆ ਉਹਨਾਂ ਦੀ ਤੇ ਪੜ੍ਹਨ ਦੇ ਬਹੁਤ ਸ਼ੌਕੀਨ ਨੇ ਤਾਂ ਉਹਨਾਂ ਨੇ ਇੱਕ ਪੋਸਟ ਪਾਈ ਕਹਿੰਦੇ ਜਦੋਂ ਅੰਗਰੇਜ਼ ਆਏ ਸੀ ਨਾ ਜਾਂ ਗਏ ਸੀ ਤਾਂ ਪੰਜਾਬੀਆਂ ਨੇ ਉਹਨਾਂ ਤੋਂ ਸ਼ਰਾਬ ਖੋਹ ਲਈ ਤੇ ਕੇਰਲਾ ਵਾਲਿਆਂ ਨੇ ਕਿਤਾਬ ਖੋਹ ਲਈ
2: ਕੀ ਕਹਿ ਰਹੇ ਹੋ ਤੁਸੀਂ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਜੀ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਤੁਸੀਂ ਕੇਰਲਾ ਵਿਜ਼ਿਟ ਕਰਕੇ ਦੇਖੋ ਭਾਰਤ ਸਾਹਿਬ ਜਿੱਦਾਂ ਅਸੀਂ ਜਿਹੜਾ ਹੈਗਾ ਨਾ ਬੜੇ ਪ੍ਰਾਊਡ ਦੇ ਨਾਲ ਆਪਣੀ ਜਿਹੜੀ ਹੈਗੀ ਆ ਵੀ ਜ਼ਮੀਨ ਦੱਸਦੇ ਆ ਨਾ ਵੀ ਸਾਡੀ ਕਿੰਨੀ ਜ਼ਮੀਨ ਆ ਜਾਂ ਹੈਂਜੀ ਕੇਰਲਾ ਦੇ ਵਿੱਚ ਹਰ ਕੋਈ ਆਪਣੇ ਪ੍ਰਾਊਡ ਨਾਲ ਆਪਣੀ ਲਾਇਬ੍ਰੇਰੀ ਦੱਸਦਾ ਆ
0: ਬਿਲਕੁਲ
2: ਹਰ ਘਰ ਦੇ ਵਿੱਚ ਲਾਇਬ੍ਰੇਰੀ ਹੋਊਗੀ ਜਿਹਦੀ ਜਿੱਡੀ ਵੱਡੀ ਲਾਇਬ੍ਰੇਰੀ ਵੱਡੀ ਹੋਏਗੀ ਓਡਾ ਵੱਡਾ ਉਹਦਾ ਰੁਤਬਾ ਹੋਏਗਾ
0: ਹੈਂਜੀ
2: ਸੋ ਇਸ ਕਰਕੇ ਇਹਦੇ ਵਿੱਚ ਕੋਈ ਸ਼ੱਕ ਨੀ ਕਿ ਉਹਨਾਂ ਲੋਕਾਂ ਨੇ ਜਿਹੜਾ ਆ ਕਿਤਾਬ ਨੂੰ ਜਿਹੜਾ ਆ ਅਪਣਾਇਆ ਅਸੀਂ ਜਿਹੜਾ ਹੈਗਾ ਆ ਆਇਆ ਹੈਨਾ ਟ੍ਰਿਫਲ ਦੇ ਵਿੱਚ ਹੀ ਫਸ ਗਏ ਅਸੀਂ ਸੱਚੀ ਗੱਲ ਆ ਸਾਡੀ ਏਡੀ ਜਰਖੇਜ਼ ਧਰਤੀ ਹੈਗੀ ਸੀ ਜੀ ਸਾਨੂੰ ਰੋਟੀ ਸੌਖੀ ਸੀ ਜੀ।
0: ਜੀ
2: ਇਹ ਉਹ ਧਰਤੀ ਆ ਭਾਰੇ ਸਾਹਿਬ, ਮੈਂ ਸੱਚੀ ਗੱਲ ਕਰਾਂ ਵੀ ਮੈਂ ਜਿਹੜੇ ਹੈਗਾ ਆ ਜਿਹੜੇ ਧਾਰਮਿਕ ਗ੍ਰੰਥ ਪੜ੍ਹੋ ਨਾ ਤੁਸੀਂ,
0: ਹਾਂਜੀ,
2: ਤੇ ਇਹ ਉਹ ਧਰਤੀ ਆ ਜਿੱਥੇ ਜਿਹੜਾ ਹੈਗਾ ਆ ਤਪ ਕਰਨ ਵਾਲੇ ਵੀ ਇੱਥੇ ਸਾਡਾ ਅਗਲਾ ਜਨਮ ਹੋਵੇ ਤੇ ਪੰਜਾਬ ਦੀ ਧਰਤੀ ਤੇ ਹੋਵੇ।
0: ਬਿਲਕੁਲ
2: ਹਾਂਜੀ, ਉਸ ਉਹ ਉਹ ਇਹ ਲੋਚਦੇ ਸੀ ਜੀ, ਤੇ ਜਿਹੜਾ ਪੰਜਾਬ ਚ ਪੈਦਾ ਹੋਇਆ ਆ ਹੁੰਦਾ ਸੀ ਉਹਨੂੰ ਸਪੈਸ਼ਲੀ ਬਲੈਸਡ ਮੰਨਿਆ ਜਾਂਦਾ ਸੀ।
0: ਬਿਲਕੁਲ
2: ਹਾਂਜੀ, ਅੱਜ ਆਹ ਹਾਲ ਬਣਾਤਾ ਇਹਨਾਂ ਨੇ ਪੰਜਾਬ ਦਾ, ਇਥੋਂ ਇੱਥੇ ਤੇ ਜਾਏ ਜਿਹੜੇ ਹੈਗੇ ਦੌੜਦੇ ਫਿਰਦੇ ਆ, ਕਹਿੰਦੇ ਕਿਹੜੀ ਘੜੀ ਜਹਾਜ਼ ਚੜੀਏ ਨਿਕਲ ਜਾਈਏ ਇਥੋਂ ਬਚ ਜਾਵਾਂਗੇ ਜੀ। ਇਹ ਕੀਤਾ ਕਿ ਨਾ ਜੀ, ਇਸ ਇੱਥੇ ਦੀ ਪੋਲੀਟਿਕਸ ਨੇ, ਇੱਥੇ ਦੀਆਂ ਪੋਲੀਟੀਕਲ ਪਾਰਟੀਆਂ ਨੇ।
0: ਬਿਲਕੁਲ ਹੈ ਜੀ, ਜੀ ਜੀ ਔਜਲਾ ਸਾਹਿਬ।
2: ਜੀ ਸਰ
3: ਬਿਲਕੁਲ ਜੀ, ਰਾਜਨ ਜੀ, ਅਸੀਂ ਛੋਟੀਆਂ ਛੋਟੀਆਂ ਗਰੀਡੀ ਪਿੱਛੇ ਆਪਦੇ ਆਪ ਨੂੰ ਆਪਦਾ ਘਰ ਭਰਦੇ ਭਰਦੇ ਨੇ ਘਾਣ ਕਰਤਾ ਆਲੇ ਦੁਆਲੇ, ਮੈਂ ਤਾਂ ਇਹ ਗੱਲ ਕਹਿੰਦਾ।
0: ਬਿਲਕੁਲ ਹੈ ਜੀ,
3: ਪਰ ਜਦੋਂ ਹੁਣ ਤੁਸੀਂ ਜਦ ਤੁਸੀਂ ਆਪਦੇ ਘਰ ਦੇ ਆਲੇ ਦੁਆਲੇ ਦਾ ਘਾਣ ਕਰੇਗੇ, ਉਹ ਅਕਸ ਨੂੰ ਘਰੋਂ ਤਾਂ ਨਿਕਲਣਾ ਹੀ ਪੈਣਾ ਇੱਕ ਦਿਨ
0: ਤੁਹਾਨੂੰ, ਨਿਕਲਣਾ ਹੀ ਪੈਣਾ ਜੀ,
3: ਫਿਰ ਉਸ ਚਿੱਕੜ ਚ ਪੈਰ ਰੱਖੇਗੇ ਨਾ ਤੁਸੀਂ।
0: ਬਿਲਕੁਲ,
3: ਉਹ ਚਿੱਕੜ ਚ ਤੁਹਾਨੂੰ ਵੀ ਲੰਘਣਾ ਹੀ ਪੈਣਾ ਨਾ
0: ਜੀ।
3: ਮੈਂ ਤਾਂ ਤੁਹਾਨੂੰ ਮੈਂ ਤਾਂ ਅੱਗੇ ਵੀ ਇੱਕ ਦੋ ਵਾਰੀ ਆਪਣੇ ਚੈਨਲ ਤੇ ਕਿਹਾ ਕਿ ਆਹ ਕੈਨੇਡਾ ਚ ਦੇਖ ਲਓ ਤੁਸੀਂ
0: ਜੀ,
3: ਕਿ ਉਹ ਜਿਹੜੇ 17 ਚੁਣੇ ਹੋਏ ਨੇ ਪੰਜਾਬੀ
0: ਜੀ,
3: ਕਿਉਂ ਨੀ ਉਹ ਜਾ ਕੇ ਆਟਵਾ ਦੇ ਵਿੱਚ ਉਹਨਾਂ ਨੂੰ ਦੱਸਦੇ ਵੀ ਤੁਸੀਂ ਕਾਨੂੰਨ ਬਦਲੋ ਜੀ, ਜਦੋਂ ਅਸੀਂ ਆਏ ਸੀ ਉਦੋਂ ਅਸੀਂ ਨੀ ਸੀ ਆਏ, ਜਦੋਂ ਤੁਸੀਂ ਕਾਨੂੰਨ ਬਣਾਏ ਸੀ
0: ਇੱਥੇ ਰਹਿੰਦੇ
3: ਹੁਣ ਆ ਕੇ। ਮੈਂ ਇਸ ਗੱਲ ਕਿ ਨਹੀਂ ਕਹਿੰਦਾ ਕਿ ਉਹਨਾਂ ਨੂੰ ਫੜਾਉਣ,
0: ਬਿਲਕੁਲ,
3: ਕਿਉਂਕਿ ਇੱਥੇ ਜਿਹੜਾ ਸਿਸਟਮ ਹੈ ਇੱਥੇ ਤਾਂ ਦੂਰ ਨੀ ਪੜਾਉਣੇ ਬੱਚੇ
0: ਜੀ,
3: ਇੱਥੇ ਤਾਂ ਤੁਸੀਂ ਬਾਹਰ ਪੜਾ ਦੇਗੇ ਉਹ ਪਹਾੜਾਂ ਚ
0: ਜੀ,
3: ਇੱਥੇ ਤਾਂ ਬੱਚੇ ਜਿੱਥੇ ਤੁਹਾਡੀ ਰੈਜੀਡੈਂਸੀ ਹੈ ਜਿਹੜਾ ਤੁਹਾਨੂੰ ਸਕੂਲ ਲੱਗਦਾ ਤੁਹਾਡਾ ਬੱਚਾ ਉੱਥੇ ਹੀ ਜਾਊਗਾ,
0: ਉੱਥੇ ਹੀ ਜਾਊਗਾ ਜੀ,
3: ਇੱਥੇ ਲਾ ਇਹ।
0: ਬਿਲਕੁਲ ਹੈ ਜੀ
3: ਰਾਜਨ ਜੀ, ਸਾਡੇ ਇੱਥੇ ਲਾ ਹੈ
0: ਜੀ,
2: ਬਿਲਕੁਲ।
3: ਜੇ ਜੇ ਮੈਂ ਆਪਦੇ ਬੱਚੇ ਨੂੰ ਨਾਲ ਦੇ ਪਿੰਡ ਚ ਵਾਲੇ ਸਕੂਲ ਚ ਪਾਉਣਾ ਹੋਊ ਤਾਂ ਮੈਨੂੰ ਉਸ ਸਕੂਲ ਚੋਂ ਕੋਈ ਲਿਖਾਉਣਾ ਪਊਗਾ ਵੀ ਭਾਈ ਇਸ ਵਜ੍ਹਾ ਕਾਰਨ ਜਾਂ ਇਸ ਕਾਰਨ ਕਰਕੇ ਅਸੀਂ ਇਸ ਆਪਦੇ ਬੱਚੇ ਨੂੰ ਇਸ ਸਕੂਲ ਚ ਪਾ ਨਹੀਂ ਸਕਦੇ, ਤਾਂ ਤੁਸੀਂ ਦੂਜੇ ਸਕੂਲ ਚ ਲਾ ਸਕਦੇ ਨਾਲ ਦੇ ਪਿੰਡ ਵਾਲੇ।
0: ਬਿਲਕੁਲ ਹੈ ਜੀ,
3: ਅਦਰਵਾਈਜ਼ ਤੁਸੀਂ ਰੈਜੀਡੈਂਸੀ ਤੋਂ ਬਾਹਰ ਕਿਤੇ
0: ਨਹੀਂ ਕਰਾ,
3: ਬਹੁਤ ਆਏ ਨੇ ਕਈ ਸਕੂਲਾਂ ਦੀ ਗ੍ਰੇਡ ਇਹੋ ਤਰੀਕੇ ਨਾਲ ਨੇ ਜੇ ਪੜਾਉਣਾ ਪੈਂਦਾ ਤਾਂ ਤੁਹਾਨੂੰ ਐਡਰੈਸ ਚੇਂਜ ਕਿਸੇ ਹੋਰ ਦਾ ਦੇ ਕੇ ਜਵਾਕ ਲਾਉਣੇ ਪੈਂਦੇ ਨੇ ਕਿਤੇ ਜਿਸ ਵਧੀਆ ਵੱਡੇ ਮਤਲਬ ਸ਼ਹਿਰ ਨੇ ਜਿਹੜੇ ਉੱਥੇ ਚਲੋ ਕਰ ਲੈਂਦੇ ਨੇ। ਪਰ ਮੇਰਾ ਜਿਹੜਾ ਸਵਾਲ ਆ ਕਿ ਉਹ ਮੈਂ ਇਹਨਾਂ ਨੂੰ ਇਹ MPਾਂ ਨੂੰ ਕਦੇ ਮੈਂ ਗਿਆ ਨਾ ਕੈਨੇਡਾ, ਮੈਂ ਜ਼ਰੂਰ ਆ ਪਿੱਛੇ ਆ ਮੁੰਡੇ ਨੇ ਪਾਈ ਅੰਮ੍ਰਿਤ ਕਹਿੰਦੇ ਕਿਸੇ ਨੇ ਇਲੈਕਸ਼ਨ ਲਾਣੀ ਆ, ਮੈਨੂੰ ਜਾਣਦਾ, ਮੈਂ ਉਹਨੂੰ ਕਾਲ ਕਰੂੰ ਵੀ ਉਹਨੂੰ ਘੱਟੋ ਘੱਟ ਕਹਿ ਤਾਂ ਸਹੀ ਤੂੰ
0: ਜੀ
3: ਵੀ ਭਾਈ ਤੁਹਾਡੇ ਬੱਚੇ ਵੀ ਤਾਂ ਫਿਰ ਇੱਥੋਂ ਹੀ ਪੜ੍ਹ ਕੇ ਗਰੋ ਹੋ ਕੇ ਜਾਣੇ ਜਿਹੜੇ ਜਿਹੜੀ ਉੱਥੇ ਡਰੱਗ ਵੇਚ ਰਹੀ ਹੈ ਸਕੂਲਾਂ ਚ।
0: ਬਿਲਕੁਲ ਹੈ ਜੀ,
3: ਤੁਸੀਂ ਵੀ ਤਾਂ ਉਹ ਤੁਹਾਡੇ ਬੱਚੇ ਉਸ ਚੀਜ਼ ਦਾ ਪਾਰਟ ਹੋਣਗੇ ਨਾ
0: ਜੀ,
3: ਉਹ ਵੀ ਇਹੀ ਕੁਛ ਕਰਨ ਲੱਗ ਗਏ ਜੀ। ਆ ਬਾਰਬੀਕਿਊ ਪਾਰਟੀਆਂ ਸ਼ੁਰੂ ਹੋ ਗਈਆਂ, ਕੈਨੇਡਾ ਦੀ ਇਲੈਕਸ਼ਨ ਹੋ ਗਈ, ਬਾਰਬੀਕਿਊ ਪਾਰਟੀ ਅੱਗੇ ਕਦੇ ਸੁਣਿਆ ਹੀ ਨਹੀਂ ਸੀ
0: ਜੀ,
3: ਕੱਲੀ ਪਾਣੀ ਬਣਾਉਂਦੇ ਨੇ ਇੱਥੇ, ਮਤਲਬ ਪਾਣੀ ਦੇ ਕੇਸ ਰੱਖੇ ਹੁੰਦੇ ਨੇ ਸਾਈਡ ਤੇ, ਪਾਣੀ ਚੱਕੋ ਬਹਿ ਜਾਓ ਉਹਨਾਂ ਦੇ ਗੱਲਬਾਤ ਕਰੋ ਉਹਨਾਂ ਨਾਲ, ਸਾਡੇ ਤਾਂ ਬਾਰਬੀਕਿਊ ਚੱਲਦਾ ਜਿਹਨੇ ਲੀਡਰ ਬਣਨਾ ਹੈ ਤੇ ਉਹੀ ਦਾਰੂ ਚੱਲਦੀ ਹੈ ਜੀ ਉੱਥੇ, ਸਾਰਾ ਕੁਝ ਹੁੰਦਾ ਉੱਥੇ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
3: ਤੇ ਅਸੀਂ ਕੀ ਸਿੱਖਿਆ ਫਿਰ
0: ਜੀ,
3: ਤੇ ਜੇ ਇਹੀ ਕੁਛ ਕਰਨਾ ਸੀ ਅਸੀਂ ਜਿਹੜੀ ਚੀਜ਼ ਦੀ ਦਹਾਈ ਦਿੰਨੇ ਆ, ਚਾਹੇ ਉਹ ਮੈਂ ਆ ਚਾਹੇ ਕੋਈ ਕੈਨੇਡਾ ਦਾ ਵਾਸੀ ਹੈ ਕਿਸੇ ਦਾ, ਵੀ ਅਸੀਂ ਤਾਂ ਛੱਡਿਆ ਉਹ ਦੇਸ਼, ਫਿਰ ਇੱਥੇ ਵੀ ਤਾਂ ਤੁਸੀਂ ਉਹੀ ਕੰਡੇ ਬੀਜ ਰਹੇ ਹੋ।
0: ਬਿਲਕੁਲ ਹੈ ਜੀ, ਉਹ ਗੋਰਿਆਂ ਨੇ ਤਾਂ ਉਹਨਾਂ ਦੀ ਕਮਜ਼ੋਰੀ ਫੜੀ ਆ, ਤਾਂ ਕਰਕੇ ਉਹਨਾਂ ਨੂੰ, ਚਲੋ ਇਹਨਾਂ ਨੂੰ ਪਤਾ ਹੈ ਆਪਣੇ ਲੋਕਾਂ ਦਾ ਕਿੱਦਾਂ ਦੇ ਇਹਨਾਂ ਦੀ ਫਿਤਰਤ ਹੈ, ਕਿੱਦਾਂ ਦਾ ਰਹਿਣਾ ਸਹਿਣਾ, ਉਹਨਾਂ ਨੂੰ ਚਲੋ ਈਜ਼ੀਲੀ ਮਤਲਬ ਕਿ ਆਪਣੇ ਵੱਲ ਨੂੰ ਵੋਟ ਖਿੱਚ ਸਕਦੇ ਆ, ਪਰ ਉਹ ਜੋ ਉਹ ਵਾਪਰਨਾ ਅੱਗੇ ਜਾ ਕੇ ਉਹ ਤਾਂ ਫਿਰ ਸਾਨੂੰ ਹੀ ਜਿਹੜੇ ਲੋਕਾਂ ਨੂੰ ਉੱਥੇ ਤਸ਼ੱਦਦ
3: ਹੋ ਜਾਵੇ, ਮਤਲਬ ਤੁਸੀਂ ਜਿਹੜਾ ਕੋਈ ਕਰ ਰਹੇ ਹੋ ਜੋ ਹੋ ਰਿਹਾ ਜੋ ਸਿਸਟਮ ਚ ਹੋ ਰਿਹਾ, ਕਿਸ ਤਰ੍ਹਾਂ ਇਹ ਉਸ ਸਿਸਟਮ ਦਾ ਨਜਾਇਜ਼ ਫਾਇਦਾ ਲਾ ਕੇ ਇਨਸ਼ੋਰੈਂਸ ਤੋਂ ਪੈਸੇ ਲੈਂਦੇ ਨੇ, ਹੋਰ ਕੁਛ ਵੀ ਕੁਛ ਕਰਦੇ ਨੇ ਸਕੂਲਾਂ ਦੇ ਵਿੱਚ, ਜਿਨ੍ਹਾਂ ਦੇ ਬੱਚੇ 2-2 ਲੱਖ ਦੀ ਕਾਰ ਲੈ ਕੇ ਆਉਂਦੇ ਨੇ ਜਦੋਂ ਉਹਨਾਂ ਨੂੰ ਲਾਇਸੈਂਸ ਮਿਲਦਾ, ਕਿਉਂ ਨੀ, ਵਾਈ ਦੇ ਆਰ ਨਾਟ ਕੁਐਸਚਨਿੰਗ ਟੂ ਹਿਮ।
0: ਬਿਲਕੁਲ
3: ਰਾਈਟ, ਕੀ ਇੱਕ ਛੋਟੇ ਬੱਚੇ ਨੂੰ ਸਪੀਡਿੰਗ ਕਾਰਾਂ ਲੈ ਕੇ ਆਉਂਦਾ ਸਕੂਲ ਦੇ, ਦੂਜੇ ਬੱਚਿਆਂ ਤੇ ਅਸਰ ਕਰਦੀਆਂ ਨੇ ਉਹ,
0: ਜੀ ਬਿਲਕੁਲ ਹੈ ਜੀ,
3: ਪ੍ਰਭਾਵ ਛੱਡਦੀਆਂ, ਕਿਉਂ ਨੀ ਉਹ ਜਾ ਕੇ ਆਵਾਜ਼ਾਂ ਉਠਾਉਂਦੇ ਵੀ ਇਹਨਾਂ ਦੀਆਂ ਪ੍ਰੋਪਰਟੀ ਚ ਚੈੱਕ ਕਰੋ ਜਾਂ ਕੁਛ, ਕਿਉਂਕਿ ਉਹਨਾਂ ਨੂੰ ਉਹ ਗੱਲ ਉਹ ਹੋ ਗਈ ਕਿ ਉਹਨਾਂ ਨੂੰ ਫੰਡਿੰਗ ਕਰਨ ਲੱਗ ਗਏ।
0: ਬਿਲਕੁਲ ਹੈ ਜੀ, ਬਿਲਕੁਲ,
3: ਉਹਨਾਂ ਦੀ ਇਲੈਕਸ਼ਨ ਤੇ ਫੰਡਿੰਗ ਕਰਦੇ ਨੇ ਉਹ,
0: ਫੰਡਿੰਗ ਕਰਦੇ ਨੇ।
3: ਆਬਾਸੀ ਨੂੰ ਬੰਦੇ ਨੇ ਸਿੱਧਾ ਸਵਾਲ ਕਰਿਆ, ਕਹਿੰਦਾ ਰਾਤ ਸਾਡੇ ਗੁਆਂਢ ਦੇ ਵਿੱਚ ਉਹਨੇ MMP ਖੜਨਾ, ਆ ਬਾਰਬੀ ਕੋਈ ਚੱਲਦੇ, ਮੈਨੂੰ ਫੋਟੋ ਭੇਜੋ, ਕਹਿੰਦਾ ਤੈਨੂੰ ਮੈਂ ਮੇਰੇ ਨਾਲ ਆ ਜੀ ਕੱਲ ਨੂੰ ਪਰਸੋਂ ਨੂੰ ਫਲਾਨੀ ਜਗ੍ਹਾ, ਬਸ ਹੀ ਮੰਨਿਆ ਨੀ, ਕਿਉਂਕਿ ਬਸ ਰੇਡੀਓ ਨੂੰ ਵੀ ਫੰਡਿੰਗ ਹੁੰਦੀ ਹੈ,
0: ਨਹੀਂ ਉਹ ਵੀ ਵਿੱਚੋਂ ਹੀ ਆ ਨਾ ਸਾਰਾ ਕੁਝ ਕਰਦੇ ਆ। ਬਿਲਕੁਲ ਹੈ ਜੀ,
3: ਨਹੀਂ ਫਿਰ ਅਸੀਂ ਕਿਉਂ ਇੱਥੇ ਬੈਠੇ ਜਿੰਨੇ ਵੀ ਰੇਡੀਓ ਵਾਲੇ ਨੇ ਕਿਉਂ ਭੌਂਕਦੇ ਨੇ ਕੁੱਤੇ ਵਾਂਗੂ ਵੀ ਪੰਜਾਬ ਮਾੜਾ।
0: ਬਿਲਕੁਲ,
3: ਇੱਥੇ ਸਾਰੇ ਬੰਦੇ ਖਬਰਾਂ ਇੰਡੀਆ ਦੀਆਂ ਕਰਨਗੇ,
0: ਕਰਨਗੇ,
3: ਦੇਖ ਲਓ ਤੁਸੀਂ
0: ਉਹ ਰੇਡੀਓ ਹੀ ਉਹਨਾਂ ਦੇ ਉਸ ਹਿਸਾਬ ਦੇ,
3: ਕੋਈ ਰੇਡੀਓ ਚੱਕ ਲਓ, ਮੈਂ ਤਾਂ ਸੁਣਦਾ ਨੀ, ਖੈਰ ਮੈਂ ਨੀ ਸੁਣਦਾ ਕਦੇ ਰੇਡੀਓ, ਇੱਕ ਮੈਂ ਮਾੜਾ 2 ਦਿਨ ਹਰਿੰਦਰ ਨੇ ਲਾਇਆ ਸੀ ਮੈਨੂੰ ਸੁਣਨ ਨੂੰ, ਮੈਂ ਉਹਦੀ ਵੀ ਗੱਲ ਸੁਣ ਕੇ
4: ਕੋਈ ਬੰਦਾ ਗੱਲ ਕਰਨ ਲੱਗਿਆ ਕਹਿੰਦਾ ਇਹ ਤਾਂ ਪਹਿਲਾਂ ਘਰ ਹਟੇ ਜੀ, ਕੋਈ ਨੀ ਭਾਈ ਤੇਰਾ, ਉਹਦਾ ਫੋਨ ਨਹੀਂ ਲੱਗਿਆ ਹੋਣਾ ਉਦੋਂ, ਇੱਕ ਸੈਕਿੰਡ ਦੀ ਕਿਸੇ ਦੀ ਗੱਲ ਸੁਣ ਲਾ ਮੈਂ ਕਿਹਾ ਚਲੇ, ਜਦ ਜਿਹੜਾ ਤੁਸੀਂ ਆਪਦੇ ਕਾਲਰ ਦੀ ਰਿਸਪੈਕਟ ਨੀ ਕਰ, ਹਾਂ ਜੀ ਤੁਹਾਨੂੰ ਕੋਈ ਬੰਦਾ ਚੰਗਾ ਬੋਲਦਾ ਉਹ, ਫੇਰ ਤੁਸੀਂ ਕਹੋ ਉਹਨੂੰ ਬਾਜ ਕੱਢੋ ਦਾ ਫੋਨ, ਉਹ ਗੱਲੇ ਕਰਨ ਆਇਆ ਜਦੋਂ ਮੰਨ ਲਓ ਤੁਹਾਡੀ ਸਟਾਰਟਿੰਗ ਵਾਲੀ ਗੱਲ ਹੋਊ, ਮੈਂ ਅੱਜ ਹੁਣ ਕਰ ਸਕਦਾ ਪਰਮਿੰਦਰ ਬਾਰ ਰਣਜੀਤ ਕੋਈ ਗੱਲ ਕਰਕੇ ਕਿਹਾ ਗੱਲ ਦਾ ਜਵਾਬ ਜਦੋਂ ਮੇਰੀ ਕਾਲ ਲੱਗੂ ਮੈਂ ਤਾਂ ਉਦੋਂ ਹੀ ਦਊਂਗਾ,
0: ਉਦੋਂ ਹੀ ਦਊਂਗਾ ਜੀ ਬਿਲਕੁਲ,
4: ਮਤਲਬ ਤੁਸੀਂ ਗੱਲਾਂ ਪੰਜਾਬ ਦੀਆਂ ਬੈਠੇ ਕਰਦੇ ਹੋ ਤਾਂ ਇੱਥੇ ਨੂੰ ਸੁਧਾਰ ਲਓ
0: ਜੀ ਬਿਲਕੁਲ,
4: ਇਹ ਤਾਂ ਉਹੀ ਹੈ ਜੀ, ਮਤਲਬ ਜਿਹੇ ਜੋਗੇ ਜੋਗੇ ਰੱਲੇ ਸੀ ਉਹੀ ਭੋਡੇ ਰੱਲੇ ਆ ਜੀ, ਉਹੀ ਕੁਛ ਹੈ ਜੀ,
0: ਬਿਲਕੁਲ ਹੈ ਜੀ,
4: ਸਭ ਆਪਦੀਆਂ ਹੱਟੀਆਂ ਪਾਲਣ ਲੱਗੇ ਹੋਏ ਨੇ, ਆਪਦਾ ਢਮ ਢਮਾ ਚਲਾਉਣ ਲੱਗੇ
0: ਹੋਏ ਨੇ ਜੀ, ਬਿਲਕੁਲ
4: ਚਲਾਈ ਜਾਂਦੇ ਨੇ, ਉਹਦੇ ਵਿੱਚੋਂ ਨਿਕਲਣਾ ਕੀ ਹੈ, ਇਹ ਆਉਣ ਵਾਲੀ ਪੀੜ੍ਹੀ ਤੋਂ ਲੱਗੇ ਜਾਂਦਾ, ਆਉਣ ਵਾਲੀ ਪੀੜ੍ਹੀ ਗੈਂਗਵਾਰ ਚ ਪਈ ਹੋਈ ਹੈ, ਪੀੜ੍ਹੀ ਕਨੇਡਾ ਚੱਲ ਗਈ, ਜਿੰਮੀ ਜਿੰਮੀ ਹੋਣੀ ਤੁਹਾਡੇ ਇਲਾਕੇ ਦਾ ਸੀ, ਕੀ ਸੀ ਉਹ ਮੁੰਡੇ ਦਾ ਨਾਮ ਮੈਂ ਭੁੱਲ ਗਿਆ, ਜਿਹੜਾ ਪਹਿਲਾ ਕਤਲ ਹੋਇਆ ਸੀ ਗੈਂਗਵਾਰ ਚ ਗੋਤ ਤੁਹਾਡੇ ਦੁਆਬੇ ਏਰੀਆ ਚ ਗੋਤ ਆ, ਮੈਂ ਭੁੱਲ ਗਿਆ
0: ਜੀ
4: ਕੀ ਸੀ, ਉਹ ਕੰਗ ਨੀ ਸੀ ਢੰਡੇ ਢੰਡੇ ਕੋਈ ਇਹੋ ਜਿਹਾ ਗੋਤ ਸੀ, ਉਹ ਨਹੀਂ ਹੋਰ ਸੀ ਜਿੰਮੀ, ਕੀ ਸੀ ਉਹ ਮੁੰਡਾ ਮਾਰਿਆ ਜਿਹੜਾ ਪਹਿਲਾਂ ਗਿਆ ਸੀ ਮੁੰਡਾ।

0: ਜਿਹੜਾ VPD ਵਿਭਾਗ ਹੈ ਪੁਲਿਸ, ਉਹਦੇ ਵਿੱਚ ਸੀਗੀ ਜੋਬ ਸੀਗੀ, ਬੜਾ ਹੱਟਾ ਕੱਟਾ ਨੌਜਵਾਨ ਹੈ, ਪਰ ਕਾਰੇ ਦੇਖ ਲਓ ਕਿੱਦਾਂ ਦੇ ਨੇ ਇਹਨਾਂ ਦੇ।
1: ਬਿਲਕੁਲ ਜੀ,
0: ਵਿੱਕੀ
1: ਬਹੁਤ
0: ਵਿੱਕੀ
1: ਮਸ਼ਹੂਰ
0: ਕਾਊਂਟਰ
1: ਗੋਤਾ
0: ਦੀ
1: ਉਹ,
0: ਗੱਲ ਕਰ
1: ਜਿਹੜਾ
0: ਰਹੇ
1: ਪਹਿਲਾ
0: ਹੋ,
1: ਮੁੰਡਾ ਮਰਿਆ ਸੀ ਉਹ ਜਿਮੀ,
0: ਵਿੱਕੀ ਕਾਊਂਟਰ ਦੀ
1: ਮਤਲਬ
0: ਗੱਲ
1: ਬਾਤ।
0: ਕਰ ਰਹੇ ਤੁਸੀਂ?
1: ਨਹੀਂ, ਉਹ ਤਾਂ
0: ਨਹੀਂ
1: ਬਹੁਤ
0: ਜੀ,
1: ਪੁਰਾਣੀ ਗੱਲ ਆ ਰਾਜਨ ਜੀ, ਮੈਂ ਉਹ ਤਾਂ ਨਵਾਂ ਨਵਾਂ ਹੀ ਆਇਆ ਸੀ ਇੱਥੇ।
0: ਜੀ
1: ਉਹ ਤਾਂ ਬਾਅਦ ਚ ਭਾਈ ਵੀ ਮਾਰਤਾ ਉਹਨਾਂ ਨੇ, ਦੂਆ ਮਾਰਤਾ, ਉਹ ਅਜੇ ਸਕੂਲ ਕਾਲਜ ਚ ਲੜਾਈ ਹੋਈ ਸੀਗੀ, ਉਹਦਾ
0: ਜੀ
1: ਕਾਫੀ ਨਾਂ ਚੱਲਦਾ ਸੀ,
0: ਠੀਕ ਹੈ ਜੀ।
1: ਦੁਆਬੇ ਦਾ ਮਸ਼ਹੂਰ ਗੋਤ ਆ ਜੀ, ਮੈਂ ਹੁਣ ਮੇਰੇ ਦਿਮਾਗ ਚ ਨੀ ਚੜ ਰਿਹਾ ਨੇਮ
0: ਬੈਂਸ
1: ਕਲੀਅਰ
0: ਹੈਗਾ
1: ਚਲੋ।
0: ਜੀ ਜ਼ਿਆਦਾ
1: ਨਹੀਂ
0: ਜ਼ਿਆਦਾਤਰ
1: ਨਹੀਂ
0: ਕੰਗ
1: ਨਹੀਂ
0: ਹੈਗੇ
1: ਬੈਂਸ
0: ਆ
1: ਨੀ ਹੈ
0: ਜੀ
1: ਚਲੋ, ਚਾਹ ਉਹਦਾ
0: ਜੀ,
1: ਪਿੰਡ ਨਾਂ ਲੱਗਿਆ ਹੋਣਾ ਕੁਛ ਲੱਗਿਆ, ਕੋਈ ਨੀ ਲੱਗਦਾ
0: ਪਿੰਡ
1: ਪਤਾ
0: ਦਾ
1: ਕੌਣ
0: ਹੁੰਦਾ ਜੀ।
1: ਸੀ। ਸਵਾਲ ਇਹ ਨੀ ਕੌਣ ਮਰਿਆ, ਸਵਾਲ ਇਹ
0: ਜੀ
1: ਹੈ ਕਿ ਮਤਲਬ ਉਦੋਂ ਬਾਅਦ ਕਿਉਂ ਨੀ ਇਸ ਗੱਲ ਦੀ ਪੜਚੋਲ ਕਰੀ ਵੀ ਆਪਾਂ, ਕਿਉਂ ਸਕੂਲਾਂ ਚ ਗੈਂਗਵਾਰ ਹੋ ਰਹੀ ਹੈ, ਕਿਹੜੀ
0: ਜੀ
1: ਗੱਲ ਪਿੱਛੇ ਹੋ
0: ਬਿਲਕੁਲ
1: ਰਹੀ ਹੈ,
0: ਹੈ ਜੀ,
1: ਕਾਹਦੇ ਪਿੱਛੇ ਹੁੰਦੀ ਹੈ, ਟਰੱਕ ਪਿੱਛੇ ਹੁੰਦੀ ਹੈ, ਹੋਰ ਕਾਹਦੇ ਪਿੱਛੇ ਹੁੰਦੀ ਹੈ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਬਿਲਕੁਲ
0: ਜੀ।
1: ਠੀਕ ਹੈ ਰਾਜੇ
0: ਥੈਂਕ
1: ਜੀ,
0: ਯੂ
1: ਮੈਂ
0: ਔਜਲਾ ਸਰ,
1: ਸੁਣ ਰਿਹਾ ਜੀ,
0: ਸ਼ੁਕਰੀਆ ਸ਼ੁਕਰੀਆ,
1: ਓਕੇ ਜੀ,
0: ਸਤਿ ਸ਼੍ਰੀ ਅਕਾਲ।
1: ਸ਼ੁਕਰੀਆ ਜੀ,
0: ਤੇ
1: ਸ਼ੁਕਰੀਆ,
0: ਸੈਣੀ ਸਾਹਿਬ,
1: ਸਤਿ
0: ਜਾਂਦੇ
1: ਸ਼੍ਰੀ ਅਕਾਲ।
0: ਜਾਂਦੇ ਆਪਣੀ 8 ਸਤੰਬਰ ਦੀ ਪੰਜਾਬ ਦੀ ਭਵਿੱਖਬਾਣੀ ਕੀ ਕਹਿੰਦੀ ਹੈ ਜੀ?
1: 8 ਸਤੰਬਰ
0: ਰਾਸ਼ੀ
1: ਵਾਲੀ
0: ਫਲ
1: ਜਿਹੜੀ
0: ਕੀ,
1: ਹੈਗੀ
0: ਰਾਸ਼ੀ ਫਲ
1: ਭਵਿੱਖਬਾਣੀ
0: ਕੀ
1: ਇਹ ਹੈ ਜੀ, ਇਹ
0: ਕਹਿੰਦੀ
1: ਰਾਸ਼ੀ ਫਲ ਟਾਈਟਲ ਤਾਂ ਬਣਾਇਆ ਸੀ, ਰਾਸ਼ੀ ਫਲ ਵਾਲਾ, ਆਪਾਂ ਸੋਮਵਾਰ ਨੂੰ ਚਾੜਾਂਗੇ ਉਹ ਵੀ ਟਾਈਟਲ ਜੀ, ਕਿਉਂਕਿ ਹਾਂਜੀ ਕਿਉਂਕਿ ਸਾਡਾ ਫੁੱਲ ਸੈਟਰਡੇ ਸੰਡੇ ਤਾਂ ਸਾਡੀ ਬ੍ਰੇਕ ਹੋਣੀ ਆ
0: ਜੀ।
1: ਤੇ, ਪਰ ਉਹ ਸਰ ਉਹਦੇ ਵਿੱਚ 8 ਤਰੀਕ ਨੂੰ ਦੇਖੋ TBI ਵਾਲੇ ਤਾਂ ਜਵਾਬ ਕਹਿੰਦੇ ਆ ਕੇ ਤੇ ਭਾਈ ਅਸੀਂ ਜਾਂਚ ਕਰਨ ਨੂੰ ਜੇ ਹਾਈ ਕੋਰਟ ਸਾਨੂੰ ਹੁਕਮ ਕਰੇਗੀ ਤੇ ਜਾਂਚ ਕਰ ਦਿਆਂਗੇ ਜੀ, ਤੇ ਇਹਨਾਂ ਨੇ ਤਾਂ ਟਾਈਮ ਟਪਾਉਣਾ ਹੀ ਹੈਗਾ ਜੀ, ਜਿੱਦਾਂ ਮਰਜ਼ੀ ਆ
0: ਜੀ।
1: ਬਾਕੀ ਭਾਰਤ ਸਾਹਿਬ ਇੱਕ ਚੀਜ਼ ਮੈਂ ਸੋਚ ਰਿਹਾ ਸੀ, ਜਦੋਂ ਤੁਸੀਂ ਔਜਲਾ ਸਾਹਿਬ ਨਾਲ ਗੱਲ ਕਰ ਰਹੇ ਸੀ ਨਾ, ਜਾਂ ਔਜਲਾ ਸਾਹਿਬ ਦੱਸ ਰਹੇ ਸੀ ਕੈਨੇਡਾ ਦੀ, ਜਾਂ
0: ਹਾਂਜੀ
1: ਹਾਂਜੀ, ਨੈਗੇਟਿਵਿਟੀ ਜਿਹੜੀ ਆ ਨਾ ਸਰ, ਨੈਗੇਟਿਵਿਟੀ ਦੀ ਸਪੀਡ ਜਿਹੜੀ ਆ ਪੋਜ਼ਿਟਿਵਿਟੀ ਨਾਲੋਂ ਬਹੁਤ ਜ਼ਿਆਦਾ ਹਾਈ
0: ਫਾਸਟ ਆ
1: ਹੁੰਦੀ ਆ।
0: ਜੀ ਬਿਲਕੁਲ ਹੈ ਜੀ,
1: ਹਾਂਜੀ, ਤੁਸੀਂ ਆ ਦੇਖੋ ਨਾ, ਜਿੰਨੀਆਂ ਮਤਲਬ ਜਿਹੜੇ ਆਪਣੇ ਕੈਨੇਡਾ ਦੇ ਵਿੱਚ ਜਾ ਕੇ ਤੇ ਪੋਲੀਟੀਕਲ ਲੀਡਰ ਬਣੇ
0: ਬਣੇ ਆ ਜੀ,
1: ਉਹਨਾਂ ਨੇ ਮੁੜ ਕੇ ਜਿਹੜਾ ਹੈਗਾ ਆ ਵਹਿਬਤਾ ਵੀ ਇੱਥੇ ਵਾਲੀਆਂ ਚੱਕ ਕੇ ਨਾਲ ਲੈ ਗਏ
0: ਲੈ ਗਏ ਜੀ।
1: ਉੱਥੇ ਪਹਿਲਾਂ ਵੋਟਾਂ ਵਾਸਤੇ ਲੋਕਾਂ ਨੂੰ ਬਰਾਈਬ ਨਹੀਂ ਸੀ ਕੀਤਾ ਜਾਂਦਾ, ਹੁਣ ਲੋਕਾਂ ਨੂੰ ਵੋਟਾਂ ਵਾਸਤੇ ਬਰਾਈਬ ਕਰਨਾ ਵੀ ਸ਼ੁਰੂ ਕਰ ਦਿੱਤਾ ਜੀ,
0: ਜੀ
1: ਹਾਂਜੀ, ਉਹ ਜੋ ਜੋ ਇੱਥੇ ਹੈਗਾ ਸੀਗਾ ਚੱਲਦਾ ਉੱਥੇ ਵੀ ਬਸ ਚੱਲ ਪਿਆ ਜੀ,
0: ਜੀ
1: ਉੱਥੇ ਕਾਸਟਿਜ਼ਮ ਵੀ ਸਾਰਾ ਕੁਛ, ਉਹ ਸਾਰਾ ਕੁਛ ਮੈਟਰ ਕਰਨ ਲੱਗ ਪਿਆ ਨਾ ਉੱਥੇ, ਉੱਥੇ ਵੀ ਲੋਕੀ ਜਿਹੜੇ ਆ ਉਸ ਗੱਲਾਂ ਸੋਚਣ ਲੱਗ ਪਏ ਵੀ ਹਾਂ ਜੀ, ਬੰਦੇ ਨੂੰ ਨੀ ਦੇਖਦੇ, ਉਹਦੀ ਕੁਆਲਿਟੀਜ਼ ਨੂੰ ਨੀ ਦੇਖਦੇ, ਬੰਦਾ ਕੌਣ ਆ ਇਹ ਦੇਖਦੇ ਆ, ਹਾਂਜੀ,
0: ਸੈਣੀ ਸਾਹਿਬ, 2-3 ਸਾਲ
1: ਸਾਰੀਆਂ
0: ਪਹਿਲਾਂ ਨਾ
1: ਚੀਜ਼ਾਂ
0: ਇੱਕ ਮੈਂ
1: ਜਿਹੜੀਆਂ ਉੱਥੇ
0: ਕੀਤੀ ਸੀ ਰਿਪੋਰਟ, ਉਹ ਤਾਂ ਉਹਨਾਂ ਦਾ ਉੱਥੇ ਜ਼ੋਰ ਲੱਗਿਆ ਹੋਇਆ ਕਿ ਜਿਹੜਾ ਉੱਥੇ ਫਾਰਮ ਆ ਉਹਦੇ ਵਿੱਚ ਜਾਤ ਪਾਈ ਉਹ ਐਡ ਕਰੋ, ਸਾਡੀ ਜਾਤ ਦੇ ਬਾਰੇ।
1: ਹਾਂ ਬਿਲਕੁਲ ਕਰਾ ਲੈਣੀ ਚਾਹੀਦੀ ਹੈ ਜੀ ਉੱਥੇ ਅਗਲਿਆਂ ਦੇ,
0: ਜੀ
1: ਇਹਨਾਂ ਮੁਲਕਾਂ ਦੇ ਵਿੱਚ ਆ ਕੇ ਤੁਸੀਂ ਜਿਹੜਾ ਹੈਗਾ ਆ ਭਾਈ ਲਵਾਣਿਆਂ ਦਾ ਗੁਰਦੁਆਰਾ ਤੇ ਰਾਮਗੜੀਆਂ ਦਾ ਗੁਰਦੁਆਰਾ ਤੇ ਜੱਟਾਂ ਦਾ ਗੁਰਦੁਆਰਾ ਤੇ ਸਿੰਘ ਸਭਾ ਗੁਰਦੁਆਰਾ ਸਾਰੇ ਇੱਥੇ ਹੀ ਬਣਾਏ ਜਾ ਕੇ ਤੁਸੀਂ,
0: ਬਿਲਕੁਲ
1: ਮੀਨਿੰਗ ਦੇਅਰ ਬਾਈ ਕਿ ਜੋ ਨੈਗੇਟਿਵਿਟੀ ਸੀ ਉਹ ਨਾਲ ਲੈ ਕੇ ਗਏ ਹੈਗੇ ਆ, ਤੇ ਉਹ ਨੈਗੇਟਿਵਿਟੀ ਜ਼ਿਆਦਾ ਫੈਲੀ ਆ ਫਿਰ
0: ਜੀ।
1: ਇਹ ਲੋਕ ਤਾਂ ਸੋਚਣਗੇ ਵੀ ਇਹ ਕਿੱਥੋਂ ਆਏ ਸੀਗੇ ਇੱਥੇ, ਜਿਹੜਾ ਹੈਗਾ ਆ ਕੈਨੇਡਾ ਦਾ ਪੰਜਾਬ ਬਣਾ ਦੇਣਾ ਇਹਨਾਂ ਨੇ ਬਿਲਕੁਲ
0: ਜੀ। ਮੈਂ ਸੈਣੀ ਸਾਹਿਬ ਧਰਮਾਂ ਦੇ ਵਿਰੁੱਧ ਨੀਗਾ ਮੈਂ, ਪਰ ਕਈ ਵਾਰੀ ਸੋਚਦਾ ਹੁੰਦਾ, ਮੈਨੂੰ 20-22 ਸਾਲ ਹੋ ਗਏ ਇੱਥੇ ਰਹਿੰਦੇ ਨੂੰ, ਉਸ ਤੋਂ ਪਹਿਲਾਂ ਵੀ ਮੇਰੇ ਖਿਆਲ ਨਾਲ ਅਸੀਂ ਤੀਜੀ ਕਿ ਚੌਥੀ ਤੀਜੀ ਕ ਜਨਰੇਸ਼ਨ ਹੋਣੀ ਆ ਇੱਥੇ ਜਿਹੜੇ ਆਏ ਆ, ਤਾਂ ਉਸ ਤੋਂ ਪਹਿਲਾਂ ਤਕਰੀਬਨ 2000 ਬੰਦਾ ਸੀਗਾ ਤਕਰੀਬਨ ਆਪਣੇ ਪੂਰੇ ਆਲ ਇੰਡੀਆ ਦੇ ਵਿੱਚੋਂ ਦੇਖਿਆ ਜਾਵੇ ਤਾਂ, ਬੰਗਲਾਦੇਸ਼ੀ ਵੀ ਸੀਗੇ ਜਾਂ ਜ਼ਿਆਦਾਤਰ ਜਿਹੜੇ ਇੰਜੀਨੀਅਰ ਜਾਂ ਨੋਕੀਆ ਇੱਥੇ ਕੰਪਨੀ ਹੁੰਦੀ ਸੀ ਤਾਂ ਉਹਦੇ ਵਿੱਚ ਸੋਫਟਵੇਅਰ ਇੰਜੀਨੀਅਰ ਜਾਂ ਉਹਨਾਂ ਚੀਜ਼ਾਂ ਦੇ ਵਿੱਚ IT ਸੈਕਟਰ ਦੇ ਵਿੱਚ ਇੱਦਾਂ ਆਉਂਦੇ ਹੁੰਦੇ ਸੀ, ਜਦੋਂ ਨੋਕੀਆ ਚੱਲਦੀ ਸੀ ਤਾਂ ਫੋਨ ਬਣਦੇ ਸੀ, ਸੋਫਟਵੇਅਰ ਦਾ ਕੰਮ ਕਰਦੇ ਸੀ। ਤਾਂ 2005 ਦੇ ਵਿੱਚ ਮਤਲਬ ਕਿ ਜਦੋਂ ਮੈਂ ਇੱਥੇ ਆਇਆ ਤੇ ਉਹ ਕੰਪਨੀ ਬੈਨ ਹੋ ਗਈ, ਸਾਰਾ ਕੁਝ ਆਪਣਾ ਕਹਿ ਲਓ ਕਿ ਸੋਫਟਵੇਅਰ ਦਾ ਸਾਰਾ ਸਿਸਟਮ ਇੰਡੀਆ ਨੂੰ ਵੀ ਮੂਵ ਹੋ ਗਿਆ ਤੇ ਬਹੁਤ ਸਾਰੇ ਲੋਕ ਇੱਥੋਂ ਵਾਪਸ ਚਲ ਗਏ, ਕੁਝਾਂ ਨੇ ਰੈਸਟੋਰੈਂਟ ਵਗੈਰਾ ਬਣਾ ਲਿਆ। ਤੇ ਜਦੋਂ ਉਸ ਸਮੇਂ ਤੋਂ ਮੈਂ ਦੇਖਦਾ ਆ ਰਿਹਾ ਇੱਥੇ ਨਾ ਕੋਈ ਮਸਜਿਦ, ਇੱਕ ਵਾਰੀ ਜ਼ਰੂਰ ਸੁਣਿਆ ਜਦੋਂ ਮੈਂ ਨਵਾਂ ਨਵਾਂ ਆਇਆ ਸੀ, ਕੋਈ ਜਿੱਦਾਂ ਔਜਲਾ ਸਾਹਿਬ ਨੇ ਲਿਖਿਆ ਮੈਨੂੰ ਉਹ ਗੱਲ ਤੋਂ ਚੇਤੇ ਆਇਆ, ਇੱਕ ਨੇ ਨਾ ਕੋਸ਼ਿਸ਼ ਕੀਤੀ ਸੀ ਆਪਣੇ ਅਪਾਰਟਮੈਂਟ ਦੇ ਵਿੱਚ ਉੱਥੇ ਹੈਲਸਿੰਕੀ ਨਾ ਪੂਛਾਂ ਜਿਹੀਆਂ ਦੇਣੀਆਂ ਸ਼ੁਰੂ ਕਰਤੀਆਂ ਸੀ, ਉਹਨਾਂ ਨੇ ਕਮਿਊਨਿਟੀ ਦੇ ਜਿੰਨੇ ਕੁ ਵੀ ਸੀਗੇ 500-700 ਹੋਣਗੇ, ਉਹਨਾਂ ਨੇ ਉੱਥੋਂ ਉਹਦੀਆਂ ਪੂਛਾਂ ਚਕਾ ਦਿੱਤੀਆਂ ਸੀ, ਮਤਲਬ ਭਜਾ ਭਜੂ ਦਿੱਤਾ ਮੁੜ ਕੇ। ਤੇ ਉਸ ਤੋਂ ਬਾਅਦ ਮੈਂ ਅੱਜ ਤੱਕ ਨਹੀਂ ਸੁਣਿਆ ਕੋਈ, ਮਤਲਬ ਕਿ ਮੈਨੂੰ ਇੰਨਾ ਵੀ ਨਹੀਂ ਪਤਾ ਕਿ ਫਿਨਲੈਂਡ ਦੇ ਵਿੱਚ ਕੋਈ ਗੁਰੂ ਘਰ ਵੀ ਹੈਗਾ ਆ ਜਾਂ ਕਿੱਦਾਂ ਆ। ਚਰਚਾਂ ਜ਼ਰੂਰ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ,

0: ਤੇ ਮਸਜਿਦਾਂ ਵੀ ਕਹਿ ਸਕਦੇ ਹਾਂ ਕਿ ਜਿੱਦਾਂ ਲੋਕਲ ਅਪਾਰਟਮੈਂਟ ਦੇ ਵਿੱਚ ਕਿਸੇ ਨੇ ਬਣਾਈਆਂ ਨੇ, ਉਹਨਾਂ ਨੂੰ ਵੀ ਵੈਸੇ ਇੱਥੇ ਕੰਟਰੋਲ ਕਰਦੇ ਆ ਕਿ ਗਲਤ ਉਹਨਾਂ ਨੂੰ ਚੀਜ਼ਾਂ ਦੇ ਵਿੱਚ ਨਾ ਵਰਤਿਆ ਜਾਵੇ। ਪਰ ਮੈਂ ਕਈ ਵਾਰੀ ਸੋਚਦਾ, ਨਾ ਤਾਂ ਮੈਂ ਕਦੇ ਉਦੋਂ ਦਾ ਗੁਰੂ ਘਰ ਗਿਆ, ਨਾ ਮੈਂ ਆਪਣੇ ਕੰਮ ਦੇ ਨਾਲ ਕੰਮ ਰੱਖੀਦਾ ਆ, ਜੋ ਸਾਡੀਆਂ ਫਰਜ਼ ਨੇ ਆਪਣੇ ਪਰਿਵਾਰ ਦੇ ਪ੍ਰਤੀ ਉਹ ਨਿਭਾਉਣ ਦੀ ਕੋਸ਼ਿਸ਼ ਕਰੀਦੀ ਆ ਜਿੰਨਾ ਕੁਝ ਵੀ ਪੂਰਾ ਉਤਰ ਸਕੀਏ, ਤੇ ਹੋਰ ਜਿਹੜੀਆਂ ਸਮਾਜਿਕ ਜ਼ਿੰਮੇਵਾਰੀਆਂ ਨੇ ਜਾਂ ਹੋਰ ਉਹਨਾਂ ਨੂੰ ਨਿਭਾਉਣ ਦੀ ਕੋਸ਼ਿਸ਼ ਕਰੀਦੀ ਹੈ ਕਿ ਪਰ ਮੈਂ ਕਿੱਦਾਂ ਇੱਥੇ ਸਰਵਾਈਵ ਕਰ ਰਿਹਾ। ਮਤਲਬ ਕਿ ਉਹ ਮੈਂ ਕਈ ਵਾਰੀ ਸੋਚਦਾ ਹੈ ਕਿ ਮਤਲਬ ਕਿ ਇਹਨਾਂ ਚੀਜ਼ਾਂ ਤੋਂ ਬਗੈਰ ਵੀ ਤਾਂ ਸਰ ਸਕਦਾ ਕਿ ਸਿਰਫ ਤੇ ਅਸੀਂ ਇੱਕ ਢੁਕਵਾਂਜ ਕਹਿ ਲਈਏ ਜਾਂ ਪੈਸਾ ਇਕੱਠਾ ਕਰਨ ਨੂੰ ਕਹਿ ਲਈਏ ਜਾਂ ਫਿਰ ਇੱਕ ਦੂਸਰੇ ਨੂੰ ਧੋਖਾ ਦੇਣ ਦੀ ਗੱਲ ਕਹਿ ਲਈਏ, ਇਹ ਚੱਲ ਕੀ ਰਿਹਾ? ਕਈ ਵਾਰੀ ਮੈਨੂੰ ਮਨ ਦੇ ਵਿੱਚ ਇਹ ਸਵਾਲ ਆਉਂਦੇ ਆ ਜੀ।
1: ਪਰ ਸਭ ਗੱਲ ਏਦਾਂ ਹੈਗੀ ਆ, ਧਾਰਮਿਕ ਕੀ ਹੁੰਦਾ, ਧਾਰਮਿਕਤਾ ਕੀ ਹੁੰਦੀ ਆ, ਸਾਨੂੰ ਜਿਹੜੇ ਪ੍ਰੀਚਰ ਸੀ ਇਹਨਾਂ ਨੇ ਅਸਲ ਮਤਲਬ ਹੀ ਨਹੀਂ ਸਮਝਾਇਆ ਜੀ ਇਹਦਾ
0: ਜੀ।
1: ਤੁਸੀਂ ਮੈਂ ਜੋਹਲ ਭੈਣ ਜੀ ਜੇ ਸੁਣਦੇ ਹੁਣ ਤੇ ਇੱਕ ਇੱਕ ਕਿਤਾਬ ਆ ਲਾਲਾ ਹਰਦਿਆਲ ਦੀ ਹਿੰਟਸ ਫਾਰ ਸੈਲਫ ਕਲਚਰ,
0: ਬਿਲਕੁਲ ਜੀ ਹਾਂਜੀ,
1: ਉਹਦੇ ਵਿੱਚ ਨਾ ਜੀ ਇੱਕ ਚੈਪਟਰ ਆ ਕੰਪੈਰੇਟਿਵ ਰਿਲੀਜਨ
0: ਜੀ,
1: ਹਾਂਜੀ ਕਾਇੰਡਲੀ ਉਹ ਤੁਸੀਂ ਪੜ੍ਹੋ। ਉਹ ਕਹਿੰਦਾ ਵੀ ਮਤਲਬ ਜਦੋਂ ਤੁਸੀਂ ਸੰਸਾਰ ਦੇ ਵਿੱਚ ਵਿਚਰਦੇ ਹੈਗੇ ਆ ਨਾ, ਜਿੱਦਾਂ ਤੁਸੀਂ ਕਿਸੇ ਇੱਕ ਰਿਲੀਜਨ ਦੇ ਉੱਤੇ ਸਟਿੱਕ ਨਾ ਹੋਵੋ
0: ਜੀ,
1: ਜੇ ਤੁਸੀਂ ਸਿਆਣੇ ਬਣਨਾ ਨਾ ਤੇ ਕਿਸੇ ਇੱਕ ਰਿਲੀਜਨ ਦੇ ਉੱਤੇ ਜਿਹੜਾ ਹੈਗਾ ਕਿ ਹਰ ਇੱਕ ਰਿਲੀਜਨ ਦੇ ਵਿੱਚ ਵਰਚੂਸ ਵੀ ਆ ਵਾਈਸਿਸ ਵੀ ਆ,
0: ਦਾਇਰਾ ਵੱਡਾ ਕਰਨਾ,
1: ਅੱਛਾਈਆਂ ਵੀ ਆ ਬੁਰਾਈਆਂ ਵੀ ਆ। ਅੱਛਾਈਆਂ ਜਿੱਦਾਂ ਸ਼ਹਿਦ ਦੀ ਮੱਖੀ ਫੁੱਲ ਦੇ ਵਿੱਚੋਂ ਜਿਹੜਾ ਹੈਗਾ ਆ ਤੇ ਰਸ ਚੂਸ ਕੇ ਤੇ ਨਿਕਲ ਜਾਂਦੀ ਆ ਨਾ, ਉੱਥੇ ਲੱਤਾਂ ਨੀ ਫਸਾ ਲੈਂਦੀ,
0: ਬਿਲਕੁਲ
1: ਹਾਂਜੀ। ਤੁਸੀਂ ਬਸ ਫੁੱਲ ਦੇ ਵਿੱਚੋਂ ਜਿਹੜਾ ਹੈਗਾ ਰਸ ਚੁਗੀ ਚੱਲੋ, ਜਿੱਥੇ ਵੀ ਜਿਹੜੀ ਜਿਹੜੇ ਫੁੱਲ ਤੋਂ ਚੁਗਣਾ ਹੈ ਚੁਗ ਲਓ, ਚੰਗੀਆਂ ਚੀਜ਼ਾਂ ਜਿੱਥੋਂ ਮਿਲਦੀਆਂ ਉੱਥੋਂ ਲੈ ਲਓ
0: ਹਾਂਜੀ।
1: ਤੁਹਾਡਾ ਤੁਹਾਡਾ ਤੁਹਾਡੇ ਤੇ ਜੇ ਕੋਈ ਰਿਲੀਜਨ ਦਾ ਠੱਪਾ ਲੱਗਾ ਵੀ ਤੁਸੀਂ ਗਈਆਂ ਸਿੱਖਿਆ, ਅਗਲਾ ਬੰਦਾ ਕਵੇ ਯਾਰ ਨਹੀਂ ਸਿੱਖ ਨੀ ਹੋ ਸਕਦਾ, ਜੇ ਕਹੋ ਹਿੰਦੂ ਆ ਤੇ ਅਗਲਾ ਬੰਦਾ ਗੂੜ ਗਿਆ ਕੇ ਜਾ ਕੇ ਕਵੇ ਯਾਰ ਕੁਛ ਕਾ ਤਾਂ ਹਿੰਦੂਆਂ ਵਾਲੀ ਆ ਪਰ ਹਿੰਦੂ ਵੀ ਨੀ ਗਾ ਮੁਸਲਮਾਨ ਆ, ਨਹੀਂ ਯਾਰ ਪਰ ਕਈ ਵਾਰੀ ਕੁਰਾਨ ਦੀ ਵੀ ਗੱਲ ਕਰਦਾ ਆ ਪਰ ਹੈ ਨੀ ਇਹ ਮੁਸਲਮਾਨ, ਠੀਕ ਨੀ। ਮਤਲਬ ਇਹ ਤੁਹਾਡਾ ਇੱਕ ਰਿਲੀਜਨ ਜਿਹੜਾ ਹੈਗਾ ਇੱਕ ਯੂਨੀਕ ਰਿਲੀਜਨ ਹੋਵੇ,
0: ਮਤਲਬ ਕਿ ਅਗਲੇ ਨੂੰ ਕਨਫਿਊਜ਼ਡ ਕਰ ਦੋ ਭਈ ਆਪ ਨਾ ਕਨਫਿਊਜ਼ ਹੋਵੋ ਉਸ ਚੀਜ਼ ਦੇ ਵਿੱਚ ਜੀ, ਬਿਲਕੁਲ
1: ਬਿਲਕੁਲ ਸਰ ਬਿਲਕੁਲ। ਦੂਜੀ ਗੱਲ ਇਹ ਹੈਗੀ ਆ ਕਿ ਰਿਲੀਜਨ ਹੁੰਦਾ ਹੈ ਕੀ ਆ, ਅਸਲ ਰਿਲੀਜਨ ਦੀ ਡੈਫੀਨੇਸ਼ਨ ਕੀ ਆ ਜੋ ਮੈਂ ਆਪਣੇ ਜ਼ਿੰਦਗੀ ਦੇ ਤਜਰਬੇ ਦੇ ਵਿੱਚ ਅੱਜ ਤੱਕ ਮਹਿਸੂਸ ਕੀਤਾ, ਰਿਲੀਜਨ ਨਥਿੰਗ, ਉਹ ਤੁਸੀਂ ਆਪਣੀ ਅੰਦਰਲੀ ਡਿਵੈਲਪਮੈਂਟ ਆ ਤੁਹਾਡੀ ਜਿਹੜੀ ਹੈਗੀ ਆ ਬਈ ਸਾਹ ਤੋਂ ਸਾਹ ਤੱਕ ਦੀ ਯਾਤਰਾ ਜਿਹੜੀ ਆ
0: ਜੀ,
1: ਹਾਂਜੀ ਯਾਨੀ ਕਿ ਜਦੋਂ ਬੰਦਾ ਪਹਿਲਾ ਸਾਹ ਲੈਂਦਾ ਹੈਗਾ ਆ ਤੇ ਆਖਰੀ ਸਾਹ ਲੈਂਦਾ ਹੈਗਾ ਉਹਦੇ ਅੰਦਰ ਜਿਹੜਾ ਜੋ ਕੁਛ ਚੱਲਦਾ ਆ ਉਹ ਰਿਲੀਜਨ ਆ ਜੀ, ਉਹ ਉਸ ਸਾਹ ਤੋਂ ਸਾਹ ਤੱਕ ਦੀ ਯਾਤਰਾ ਜਿਹੜੀ ਆ ਉਹਦੇ ਵਿੱਚ ਤੁਸੀਂ ਇੱਕ ਸਿੰਗਲ ਸਾਹ ਨੂੰ ਵੀ ਲੈ ਲਓ ਤੇ ਉਹਦੇ ਵਿੱਚ ਵੀ ਆਉਂਦਾ ਆ ਗੁਰੂ ਗ੍ਰੰਥ ਸਾਹਿਬ ਚ ਆਪਾਂ ਕਹਿੰਦੇ ਸਾਸੂ ਕੀ ਮਾਲਾ ਸੇ ਜਪਾ ਮੈਂ ਤੇਰਾ ਨਾਂ, ਹਾਂਜੀ ਉਹ ਆਉਂਦੀ ਜੀ ਗੱਲ ਆਉਂਦੀ ਹੈਗੀ ਆ
0: ਬਿਲਕੁਲ
1: ਦੀ ਮਾਲਾ ਨਾ ਸਿਮਰਾ ਮੈਂ ਤੇਰਾ ਨਾਂ,
0: ਹਾਂਜੀ
1: ਹਾਂ ਉਹ ਉਹ ਜਿਹੜਾ ਹੈਗਾ ਉਹਦੇ ਵਿੱਚ ਤਾਂ ਇਹ ਆ ਬਈ ਉਹ ਕਹਿੰਦਾ ਆਸ਼ਿਕ ਪੜ੍ਹਨ ਨਮਾਜ਼ ਇਸ਼ਕ ਦੀ ਜਿਸ ਵਿੱਚ ਹਲਫ ਨਾ ਕੋਈ, ਜੀਵ ਨਾ ਹਿੱਲੇ ਹੋਂਟ ਨਾ ਫੜਕਣ ਅਸਲ ਨਮਾਜ਼ੀ ਸੋਈ, ਤੁਹਾਡੇ ਅੰਦਰ ਕੀ ਚੱਲਦਾ ਪਿਆ ਕਿਸੇ ਬੰਦੇ ਨੂੰ ਪਤਾ ਹੀ ਨਾ ਹੋਵੇ ਜੀ, ਨਾ ਤੁਸੀਂ ਮੂੰਹੋਂ ਬੋਲ ਕੇ ਦੱਸੋ ਜੀ ਇਸ ਚੀਜ਼ ਦਾ ਤਾਂ ਪਤਾ ਹੀ ਨੀ ਹੋਣਾ ਚਾਹੀਦਾ ਬੰਦੇ ਦਾ,
0: ਬਿਲਕੁਲ।
1: ਲਾਲਾ ਹਰਦਿਆਲ ਤਾਂ ਇਹ ਲਿਖਦਾ ਕਿ ਆਈ ਨੈਵਰ ਪ੍ਰੇ ਬਟ ਡੇਲੀ ਮੈਡੀਟੇਟ, ਵੀ ਮੈਂ ਮਤਲਬ ਜਿਹੜਾ ਹੈਗਾ ਕਦੀ ਅਰਦਾਸਾਂ ਨਹੀਂ ਕਰਦਾ ਹੈਗਾ ਪਰ ਮੈਂ ਮੈਡੀਟੇਸ਼ਨ ਰੋਜ਼ ਕਰਦਾ ਜੀ,
0: ਬਿਲਕੁਲ।
1: ਸੋ ਇਸ ਕਰਕੇ ਰਿਲੀਜਨ ਦੀ ਨਾ ਡੈਫੀਨੇਸ਼ਨ ਜਿਹੜੀ ਆ ਉਹ ਗਲਤ ਮਤਲਬ ਜਿਹੜੀ ਆ ਪ੍ਰਚਾਰ ਕੀਤੀ ਗਈ, ਉਦਾਂ ਤਾਂ ਕੁਆਲੀ ਦੇ ਬੋਲ ਵੀ ਹੈਗੇ ਆ
0: ਇਹਦੇ ਵਿੱਚ, ਸੈਣੀ ਸਾਹਿਬ ਕਿਤੇ ਨਾ ਕਿਤੇ ਸਾਡੀ ਐਜੂਕੇਸ਼ਨ ਦਾ ਵੀ ਬਹੁਤ ਵੱਡਾ ਰੋਲ ਹੈ, ਜਿਵੇਂ ਕਈ ਵਾਰੀ ਮੈਂ ਇਹਦੇ ਵਿੱਚ ਚਲੋ ਤੁਹਾਡੀ ਗੱਲ ਤੋਂ ਮੈਨੂੰ ਫਿਰ ਗੱਲ ਚੇਤੇ ਆ ਗਿਆ, ਮੇਰਾ ਵੱਡਾ ਬੇਟਾ ਉਦੋਂ 11 ਸਾਲ ਦਾ ਸੀ ਨਾ ਜੀ, ਤੇ ਉਹਨੇ ਇਹ ਗੱਲ ਮੈਨੂੰ ਕਹੀ ਜਦੋਂ ਮੈਂ ਉਹਨੂੰ ਕਿਹਾ ਭਈ ਅਸੀਂ ਵੱਖਰੇ ਵੱਖਰੇ ਰਿਲੀਜ਼ਨ ਦੇ ਆ, ਤੇਰੀ ਮਦਰ ਕ੍ਰਿਸਚਨ ਆ, ਚਲੋ ਉਹ ਵੀ ਨੀ ਓਨਾ ਕੁ ਮੰਨਦੀ ਜਿੰਨਾ ਕੁ ਮੈਂ ਮੰਨਦਾ, ਓਨਾ ਕੁ ਉਹੀ ਮੰਨਦੀ ਹੈ, ਤੇ ਕਦੇ ਅਸੀਂ ਇੰਟਰਫੇਅਰ ਨਹੀਂ ਕੀਤਾ ਇੱਕ ਦੂਸਰੇ ਦੇ ਧਰਮ ਦੇ ਵਿੱਚ, ਨਾ ਹੀ ਘਰ ਦੇ ਵਿੱਚ ਕਦੇ ਧਰਮ ਦੀ ਗੱਲ ਚੱਲੀ ਆ ਜਾਂ ਚਲਾਈ ਦੀ ਹੈ ਭਈ ਕਿਹਨੂੰ ਬਿਲੋਂਗ ਕਰਦੇ ਆ ਕਿੱਦਾਂ, ਬੱਚੇ ਆਪਣਾ ਸਟੱਡੀ ਕਰਦੇ ਆ ਸਾਰਾ ਕੁਝ ਹੈ। ਤੇ ਉਦੋਂ 11 ਸਾਲ ਦਾ ਸੀਗਾ ਉਹ ਜਦੋਂ ਮੈਂ ਉਹਨੂੰ ਇਹ ਗੱਲ ਕਹੀ ਸੀ ਵੀ ਤੂੰ ਕਿਹੜਾ ਰਿਲੀਜਨ ਜਿਹੜਾ ਅਪਣਾਉਣਾ ਚਾਹੂੰਗਾ ਜਦੋਂ ਤੂੰ ਮਤਲਬ ਕਿ ਆਪਣਾ ਡਿਸਾਈਡ ਕਰਨਾ 17 ਸਾਲ ਦਾ 18 ਸਾਲ ਦਾ ਆਪਣੀ ਜ਼ਿੰਮੇਵਾਰੀ ਦੇ ਉੱਤੇ ਕਰੂੰਗਾ। ਬਹੁਤ ਸਾਰੇ ਰੀਜ਼ਨ ਨੇ, ਤਾਂ ਉਹ ਸੋਚ ਕੇ ਕਹਿੰਦਾ ਕਿ ਮੈਂ ਦੇਖਾਂਗਾ ਕਿ ਮੇਰਾ ਧਰਮੀ ਬਣਨਾ ਜ਼ਰੂਰੀ ਹੈ ਕਿ ਇੱਕ ਇਨਸਾਨੀਅਤ ਦੇ ਨਾਤੇ ਇੱਕ ਇਨਸਾਨ ਹੋਣਾ ਪਹਿਲਾਂ ਜ਼ਰੂਰੀ ਹੈ। ਉਹ 11 ਸਾਲ ਦਾ ਬੱਚਾ ਕਹਿ ਰਿਹਾ ਜੀ, ਉਹ ਸਟੱਡੀ ਦਾ ਕਿਤੇ ਨਾ ਕਿਤੇ ਦਾ ਪ੍ਰਭਾਵ ਹੈਗਾ ਨਾ ਕਿ ਆਪਣੇ ਹੁਣ ਛੋਟੇ ਹੁੰਦਿਆਂ ਪਰਿਵਾਰਾਂ ਦੇ ਵਿੱਚੋਂ ਹੀ ਮੱਥੇ ਟਿਕਾਉਣੇ ਸ਼ੁਰੂ, ਜਾਂ ਕਦੇ ਕਿਤੇ ਲੈ ਗਏ ਉਹਨੂੰ, ਕਦੇ ਕਿਤੇ ਲੈ ਗਏ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਕਿਤੇ ਨਾ ਕਿਤੇ ਦਾ ਪ੍ਰਭਾਵ ਛੱਡਦੀਆਂ ਸਾਡੀ ਡਿਵੈਲਪਮੈਂਟ ਦੇ ਵਿੱਚ ਬੱਚੇ ਦੀ ਜਿਹੜੀ ਹੁੰਦੀ ਹੈ।
1: ਦੇਖੋ ਤੁਸੀਂ ਗੱਲ ਤਾਂ ਬਹੁਤ ਸਿਆਣੀ ਕੀਤੀ ਹੈਗੀ ਆ, ਪਰ ਇੱਥੇ ਆਦਮਪੁਰ ਵਾਲੇ ਸੋਚਦੇ ਹੋਣੇ ਆ ਭਾਰਤ ਦੀ ਕੋਈ ਸੁਪਨਾ ਲਾਉਣੀ ਰਹਿ ਗਈ।
0: ਪਰ ਉਹ ਵਹਿਮਾਂ ਭਰਮਾਂ ਦੇ ਵਿੱਚ ਜਾਂ ਹੋਰ ਸਾਰੀਆਂ ਚੀਜ਼ਾਂ ਨੂੰ ਉਹਨੂੰ ਨੀ ਮੈਂ ਮਤਲਬ ਕੀ ਕਹਿ ਸਕਦਾ ਵੀ ਉਹਦੇ ਵਿੱਚ ਮੇਰਾ ਵਿਸ਼ਵਾਸ ਹੈ।
1: ਪਰ ਮੈਂ ਜਿਹੜੀ ਗੱਲ ਤੁਸੀਂ ਬੇਟੇ ਨੇ ਕਹੀ ਨਾ, ਉਹਦੇ ਵਿੱਚ ਜਿਹੜਾ ਆ ਤੁਸੀਂ ਜਿਹੜੀ ਗੱਲ ਕਹਿੰਦੇ ਹੈਗੇ ਨਾ
0: ਜੀ,
1: ਇਹੀ ਤਾਂ ਮੈਂ ਕਹਿੰਦਾ ਵੀ ਸਾਨੂੰ ਸਮਝਾਇਆ ਹੀ ਨਹੀਂ ਗਿਆ ਸਹੀ ਤਰੀਕੇ ਨਾਲ ਰਿਲੀਜਨ।
0: ਰਿਲੀਜਨ ਕੀ ਆ ਜੀ?
1: ਮੈਂ ਮਤਲਬ ਜਿਹੜਾ ਹੈਗਾ ਆ, ਚਲੋ ਮੈਂ ਨਹੀਂ ਬੋਲਣਾ ਚਾਹੁੰਦਾ ਸੀਗਾ, ਸਾਨੂੰ ਪੂਛ ਲਾਉਣੀ ਪੈਂਦੀ ਹੈਗੀ ਵੀ ਅਸੀਂ ਸਿੱਖ ਹੁੰਦੇ ਹਾਂ ਜੀ, ਅਸੀਂ ਹਿੰਦੂ ਹੁੰਦੇ ਹਾਂ ਜੀ, ਅਸੀਂ ਏਦਾਂ ਕਰਕੇ, ਉਹ ਸਾਨੂੰ ਮਤਲਬ ਸ਼ੁਰੂ ਤੋਂ ਜਿਹੜਾ ਜੋ ਕੀਤਾ ਜਾਂਦਾ ਹੈਗਾ ਜੀ ਫੀਲ।
0: ਬਿਲਕੁਲ,
1: ਬਾਕੀ ਤਾਂ ਜਿਹੜਾ ਹੈਗਾ ਆ ਅਸਲੀਅਤ ਦੇ ਵਿੱਚ ਤਾਂ ਤੁਸੀਂ ਦੇਖੋ, ਉਹ ਕਹਿੰਦੇ ਨਹੀਂ ਵੀ ਐਵੇਂ ਤੋੜੇ ਤੋਂ ਮਸੀਤ ਦੀਆਂ ਫੂੜੀਆਂ, ਰੱਬ ਵਿੱਚ ਨੀ ਮਸੀਤ ਗੱਲਾਂ ਗੂੜੀਆਂ, ਤੁਸੀਂ ਉਹਨੂੰ ਮਸੀਤ ਕਹਿ ਲਓ, ਉਹਨੂੰ ਗੁਰਦੁਆਰਾ ਕਹਿ ਲਓ, ਉਹਨੂੰ ਮੰਦਿਰ ਕਹਿ ਲਓ
0: ਜੀ,
1: ਹਾਂਜੀ, ਉਹ ਕਹਿੰਦਾ ਇਹ ਤਾਂ ਪੱਕੀਆਂ ਇੱਟਾਂ ਦਾ ਇੱਕ ਕੋਠਾ, ਐਵੇਂ ਨੀ ਤੈਨੂੰ ਰੱਬ ਲੱਭਣਾ, ਤਸਵੀ ਫੂਕ ਦੇ ਤੇ ਭੰਡ ਸਿੱਟ ਲੋਟਾ
0: ਲੋਟਾ,
1: ਹਾਂਜੀ
0: ਕਿਆ ਬਾਤ ਹੈ ਜੀ।
1: ਉਹ ਅਖੀਰ ਦੇ ਵਿੱਚ ਕੀ ਕਹਿੰਦਾ ਆ, ਕੋਠਾ ਰੱਬ ਦਾ ਤੇ ਤੇਰਾ ਹੀ ਵਜੂਦ ਏ, ਉਹ ਰਫੀਕ ਤੇਰੇ ਅੰਦਰ ਹੀ ਮੌਜੂਦ ਏ, ਕੰਧ ਵਹਿਮ ਦੀ ਝੂਟਾ ਦੇ ਮਾਰ ਸੋਟਾ, ਐਵੇਂ ਨੀ ਤੇਰੇ ਤੈਨੂੰ ਰੱਬ ਲੱਭਣਾ, ਤਸਵੀ ਫੂਕ ਦੇ ਤੇ ਭੰਨ ਸੁੱਟ ਲੋਟਾ, ਐਵੇਂ ਨੀ ਤੈਨੂੰ ਰੱਬ ਲੱਭਣਾ। ਸੋ ਇਸ ਕਰਕੇ ਇਹ ਕੋਠਾ ਰੱਬ ਦਾ ਜਿਹੜਾ ਹੈਗਾ, ਬੰਦੇ ਦਾ ਆਪਣਾ ਸਰੀਰ ਵੀ ਹੁੰਦਾ ਆ, ਇਹਨੂੰ ਬੜਾ ਮੋਟਾ ਸਾਫ ਸੁਆਰ ਲਓ, ਇਹਨੂੰ ਕਿਤੇ ਨਹਾ ਨੂ ਲਿਆ ਕਰੇ ਬੰਦਾ, ਇਹੀ ਬਹੁਤ ਹੈਗਾ ਆ ਜੀ, ਮਾਲਸ਼ ਮੁਲਸ਼ ਕਰ ਲਿਆ ਕਰੇ, ਕਿਤੇ ਸਿਰ ਨੂੰ ਤੇਲ ਤੂਲ ਲਾ ਲਿਆ ਕਰੇ। ਮੈਂ ਤਾਂ ਟਵਾਣਾ ਸਾਹਿਬ ਤੇ ਵੀ ਕਿਹਾ ਸੀ, ਪਹਿਲਾਂ ਮਾਵਾਂ ਅੱਧਾ ਅੱਧਾ ਲੀਟਰ ਤੇਲ ਸਿਰ ਦੇ ਵਿੱਚ ਰਚਾ ਦਿੰਦੀਆਂ ਸੀਗੀਆਂ, ਹੁਣ ਮੈਂ ਤਾਂ ਨਹੀਂ ਦੇਖਿਆ ਕਿਸੇ ਮਾਂ ਨੂੰ ਜਿਹੜਾ ਹੈਗਾ ਆ ਬਿਠਾ ਕੇ ਬੱਚੇ ਦਾ ਸਿਰ ਝਸਦੇ ਆ ਜੀ।
0: ਹਾਂਜੀ,
1: ਤੇ
0: ਤੁਹਾਡੇ ਪੇਸ਼ੇ ਦੇ ਨਾਲ ਸੰਬੰਧਿਤ ਹੈ, ਪਰ ਜੋਲ ਭੈਣ ਜੀ ਦਾ ਤੁਸੀਂ ਜ਼ਿਕਰ ਕੀਤਾ ਸੀ, ਉਹਨਾਂ ਨੇ ਲਿਖਿਆ, ਹਾਂ ਮੈਂ ਪੜ੍ਹੀ ਨਹੀਂ ਜੀ ਇਹ ਕਿਤਾਬ, ਉਹ ਜਿਹੜੀ ਤੁਸੀਂ ਜ਼ਿਕਰ ਕੀਤਾ ਹੈ, ਜ਼ਰੂਰ ਉਹਨਾਂ ਦਾ
1: ਮੈਸੇਜ।
0: ਹਾਂਜੀ
1: ਹਾਂਜੀ ਹਾਂਜੀ ਹਾਂਜੀ ਕਾਇੰਡਲੀ ਭੈਣ ਜੀ, ਜਰੂਰ ਜਿਹੜਾ ਹੈਗਾ ਆ, ਇਹ ਮੇਰੀ ਮਤਲਬ ਬੇਨਤੀ ਆ ਕਿ ਕਿਤਾਬ ਜਰੂਰ ਦੇਖਿਓ ਤੁਸੀਂ,
0: ਜਰੂਰ ਜੀ।
1: ਹਾਂਜੀ,
0: ਤੇ
1: ਕਿਉਂਕਿ ਇਹਦੇ ਵਿੱਚ ਸਾਰੇ ਸਬਜੈਕਟ ਦਾ ਹੈਗਾ ਜੀ, ਵੀ ਇਹ ਨਾ ਮੈਂ ਤਾਂ ਕਹਿੰਦਾ ਵੀ ਹਰ ਇੱਕ ਬੱਚੇ ਨੂੰ ਪੜ੍ਹਾਉਣੀ ਚਾਹੀਦੀ ਹੈਗੀ ਇਹ ਕਿਤਾਬ। ਉਹਦੇ ਵਿੱਚ ਭਾਰਤ ਸਾਹਿਬ ਕਿਤਾਬ ਚ ਕੱਲੇ ਕੱਲੀ ਵੀ ਅਸੀਂ ਜਿਹੜਾ ਹੈਗਾ ਵੀ ਮੈਥ ਕਿਉਂ ਪੜ੍ਹਦੇ ਆ, ਹਾਂਜੀ, ਉਹ ਕਹਿੰਦਾ ਮੈਥੇਮੈਟਿਕਸ ਜਿਹੜਾ ਹੈਗਾ ਆ, ਇਹ ਇੱਕ ਐਕਸਰਸਾਈਜ਼ ਆ ਜਿਹੜੀ ਕਿ ਤੁਹਾਨੂੰ ਕੁਇਕਨੈਸ ਆਫ ਮਾਇੰਡ ਜਿਹੜੀ ਆ ਉਹ ਪ੍ਰੋਵਾਈਡ ਕਰਦੀ ਆ।
0: ਬਿਲਕੁਲ,
1: ਹਾਂਜੀ, ਅਸੀਂ ਲੈਂਗੁਏਜ ਕਿਉਂ ਪੜ੍ਹਦੇ ਆ, ਉਹਨੇ ਕੱਲੇ ਕੱਲੇ ਸਬਜੈਕਟ ਦੇ ਬਾਰੇ ਜਿਹੜਾ ਹੈਗਾ ਦੱਸਿਆ ਆ ਜੀ। ਮੈਂ ਕਹਿੰਦਾ ਏਦਾਂ ਦੀ ਕਿਤਾਬ ਹੋ ਹੀ ਨਹੀਂ ਸਕਦੀ ਜੀ, ਮੈਂ ਮਤਲਬ ਜੇ ਮੈਨੂੰ ਕੋਈ ਬੰਦਾ ਨਾ ਕਿਸੇ ਕੰਪੈਰੀਜ਼ਨ ਕਰਨਾ ਹੋਵੇ ਤੇ ਜਾਂ ਹਾਊ ਟੂ ਵਿਨ ਦਾ ਫ੍ਰੈਂਡ ਐਂਡ ਇਨਫਲੂਐਂਸ ਪੀਪਲ ਬਾਈ ਡੇਲ ਕਾਰਨੇਗੀ, ਉਹ ਕਿਤਾਬ ਵੀ ਨਾ ਬੰਦੇ ਨੂੰ 6 ਮਹੀਨੇ ਬਾਅਦ ਸਾਲ ਬਾਅਦ ਇੱਕ ਵਾਰੀ ਪੜ੍ਹ ਕੇ ਤੇ ਉਹਨੂੰ ਫਿਰ ਪ੍ਰੈਕਟੀਕਲੀ ਮਤਲਬ ਉਹਨੂੰ ਲਾਗੂ ਕਰਨਾ ਚਾਹੀਦਾ ਜ਼ਿੰਦਗੀ ਚ
0: ਜੀ।
1: ਭਾਰੇ ਸਾਹਿਬ ਤੁਸੀਂ ਗੱਲ ਕਰੋ ਜੀ, ਆ ਜਾਓ ਹੁਣ।
0: ਸੈਣੀ ਸਾਹਿਬ, ਇੱਕ ਮਾਮਲਾ ਕਾਫੀ ਚਿਰ ਤੋਂ ਹੀ ਵੈਸੇ ਤਾਂ ਲਟਕ ਰਿਹਾ, ਪਰ ਜੱਜਾਂ ਦੀ ਜਿਹੜੀ ਆ ਰਿਟਾਇਰਮੈਂਟ ਉਮਰ ਜਿਹੜੀ ਹੈ 60 ਤੋਂ ਵਧਾ ਕੇ 62 ਸਾਲ ਕਰ ਦਿੱਤੀ ਹੈ। ਕੁਝ ਕੁ ਸੂਬੇ ਜਿਹੜੇ 5-7 ਨੇ ਉਹਨਾਂ ਨੇ ਇਹਦੇ ਵਿੱਚ ਆਗਿਆ ਦੇ ਦਿੱਤੀ ਹੈ, ਸਹਿਮਤ ਹੋਏ ਨੇ, ਪਰ ਬਹੁਤ ਸਾਰੇ ਐਸੇ ਜਿਹੜੇ ਸੂਬੇ ਅਜੇ ਹੈ ਉਹਨਾਂ ਨੂੰ ਸੋਚ ਵਿਚਾਰ ਕਰਨ ਦੀ ਦੁਬਾਰਾ ਵੀ ਅਪੀਲ ਕੀਤੀ ਜਾ ਰਹੀ ਹੈ, ਉਹਦੇ ਵਿੱਚ ਪੰਜਾਬ ਵੀ ਜਾਂ ਹਰਿਆਣਾ ਜਾਂ ਹੋਰ ਸਾਰੇ ਹੈਗੇ ਨੇ ਜਿਹੜੇ ਉਹਨਾਂ ਨੇ ਇਜਾਜ਼ਤ ਦਿੱਤੀ ਹੈ। ਉਹਦੇ ਵਿੱਚ ਛੱਤੀਸਗੜ੍ਹ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਸਿੱਕਮ ਤੇ ਤਾਮਿਲਨਾਡੂ ਤੇ ਪੱਛਮੀ ਬੰਗਾਲ ਸ਼ਾਮਲ ਹੈ, ਤੇ ਲੰਮੀ ਲਿਸਟ ਜਿਹੜੀ ਹੈ ਉਹ ਅਜੇ ਇਹਦੇ ਵਿੱਚ ਸਹਿਮਤ ਨਹੀਂ ਹੈ ਤੇ ਵਿਚਾਰ ਕਰ ਰਹੇ ਨੇ, ਤੇ ਉਹਨਾਂ ਨੂੰ ਕਿਹਾ ਗਿਆ ਕਿ ਭਾਈ 2 ਹਫ਼ਤੇ ਤੁਸੀਂ ਸੋਚੋ ਵਿਚਾਰੋ ਤੇ ਆਪਣਾ ਜਿਹੜਾ ਆਪਣਾ ਇਹਨਾਂ ਚੀਜ਼ਾਂ ਦੀ ਪਾਲਣਾ ਕਰੋ ਤੇ ਦੇਖਦੇ ਹਾਂ ਕੀ ਅੱਗੇ ਜਾ ਕੇ ਬਣਦਾ ਹੈ। ਪਰ ਇਹਦੇ ਵਿੱਚ ਇਹ ਵੀ ਸਵਾਲ ਹੈ ਕਿ ਜਿਹੜੇ ਨਵੀਂ ਨੌਜਵਾਨ ਪੀੜ੍ਹੀ ਹੈ, ਰੋਜ਼ਗਾਰ ਦੇਣ ਦੀ ਗੱਲ ਆਉਂਦੀ ਹੈ ਜਾਂ ਉਹਨਾਂ ਦੇ ਵਿੱਚ ਜੱਜ ਜਾਂ ਇਹ ਵੀ ਬਹੁਤ ਸਾਰੀਆਂ ਪੋਸਟਾਂ ਖਾਲੀ ਜਾਂ ਭਰਨੀਆਂ ਹੁੰਦੀਆਂ ਨੇ, ਤਾਂ ਉਹ ਕਿਤੇ ਨਾ ਕਿਤੇ ਫਿਰ ਇਹਨਾਂ ਚੀਜ਼ਾਂ ਤੋਂ ਵਾਂਝੇ ਜਾਂ 2-3 ਸਾਲ 5-7 ਜਿਹੜਾ ਸਾਲ ਹੈ ਰਿਟਾਇਰ ਹੋਣ ਤੋਂ ਪਹਿਲਾਂ ਵੀ ਜਿਹੜੀਆਂ ਉਹ ਸੀਟਾਂ ਵੈਕੈਂਸੀਆਂ ਖਾਲੀ ਹੁੰਦੀਆਂ ਨੇ, ਤਾਂ ਉਹ ਸਮਾਂ ਫਿਰ ਉਹ ਹੋਰ ਲੱਗੇਗਾ ਇਹਨਾਂ ਚੀਜ਼ਾਂ ਦੇ ਵਿੱਚ। ਕੀ ਕਾਰਨ ਕੀ ਹੈ ਕਿ ਬੈਨੀਫਿਟ ਲੈਣਾ ਚਾਹੁੰਦੇ ਨੇ ਜਾਂ ਕਿੱਦਾਂ ਹੈ ਜੀ?
1: ਨਹੀਂ ਭਾਰੇ ਸਾਹਿਬ, ਪਤਾ ਕੀ ਹੁੰਦਾ ਜੀ, ਇਹ ਇੱਕ ਏਦਾਂ ਦਾ ਮਤਲਬ ਪੇਸ਼ਾ ਹੈਗਾ ਆ ਜਿਹਦੇ ਵਿੱਚ ਜਿੱਦਾਂ ਜਿੱਦਾਂ ਉਮਰ ਵੱਧਦੀ ਆ ਓਦਾਂ ਓਦਾਂ ਮੈਚੋਰਟੀ ਆਉਂਦੀ ਹੈਗੀ ਆ
0: ਵਧੀ
1: ਜਾਂਦੀ। ਹਾਂਜੀ, ਉਹਦੇ ਵਿੱਚ ਜਿਹੜਾ ਹੈਗਾ ਵੀ ਇਫ ਦੀ ਪਰਸਨ ਇਜ ਫਿਜ਼ੀਕਲੀ ਫਿਟ ਤੇ ਉਹ 62 ਸਾਲ ਜਾਂ 65 ਸਾਲ ਜਿਹੜਾ ਹੈਗਾ ਆ ਉਹ ਮੈਟਰ ਨਹੀਂ ਕਰਦਾ, ਉਹ ਸਗੋਂ ਉਹ ਉਹਦੇ ਵਿੱਚ ਜ਼ਿਆਦਾ ਬੈਨੀਫਿਟਡ ਆ। ਸਰਵਿਸ ਤੋਂ ਰਿਟਾਇਰਮੈਂਟ ਕਿਉਂ ਮਤਲਬ ਜਿਹੜਾ ਹੈਗਾ ਆ ਦਿੰਦੇ ਹੈਗੇ ਆ ਜੀ, ਉਹ ਕਹਿੰਦੇ ਹੈਗੇ ਕਿ ਬੰਦਾ ਓਨਾ ਜ਼ਿਆਦਾ ਐਫੀਸ਼ੀਐਂਟ ਨਹੀਂ ਰਿਹਾ, ਤਾਂ ਕਰਕੇ ਜਿਹੜਾ ਹੈਗਾ ਰਿਟਾਇਰਮੈਂਟ ਦਿੱਤੀ ਜਾਂਦੀ 58 ਸਾਲ ਤੇ ਜਾਇਦਾ ਕਰਕੇ। ਬਾਕੀ ਇੱਥੇ 62 ਸਾਲ ਤਾਂ ਕਰਕੇ ਕਿ ਉਸ ਬੰਦੇ ਦੇ ਐਕਸਪੀਰੀਅੰਸ ਦਾ ਫਾਇਦਾ ਲਿਆ ਜਾ ਸਕੇ ਜੀ। ਇੱਥੇ ਜਸਟਿਸ ਆਪਣੇ ਸੂਰਿਆ ਕਾਂਤ ਹੋਣਾ ਨੇ ਨਾ ਜੀ, ਇੱਕ ਦਿਨ ਇੱਕ ਸਟੇਟਮੈਂਟ ਵੀ ਦਿੱਤੀ ਸੀ ਕਿ ਜੱਜਿਸ ਆਰ ਨੋਟ ਪਬਲਿਕ ਸਰਵੈਂਟ, ਉਹਨਾਂ ਨੇ ਕਿਹਾ ਦੇ ਅਟੇਨਡ ਏ ਡਿਸਟਿੰਕਟ ਪੋਜੀਸ਼ਨ ਇਨ ਦਾ ਸੋਸਾਇਟੀ। ਹਾਂਜੀ, ਤੇ ਉਹਨਾਂ ਇਸ ਚੀਜ਼ ਦੇ ਉੱਤੇ ਗੱਲ ਕੀਤੀ ਸੀ ਵੀ ਜਿਹੜਾ ਤੁਸੀਂ ਆ ਕਹਿੰਦੇ ਹੈਗੇ ਨਾ ਵੀ ਹਾਂ ਜੀ ਵੀ ਉਹ ਬੱਚਿਆਂ ਉਧਰ ਦੂਜੇ ਯੰਗ ਯੰਗਸਟਰ ਦਾ ਜਿਹੜਾ ਆ ਉਹ ਰੁਜ਼ਗਾਰ ਮਰੂਗਾ, ਜੱਜਾਂ ਦੀ ਤਾਂ ਪਹਿਲਾਂ ਹੀ ਘਾਟ ਹੈਗੀ ਹੈ ਜੀ ਸਾਡੇ ਸਿਸਟਮ ਦੇ ਵਿੱਚ, ਉਹਦੇ ਵਿੱਚ ਕੋਈ ਚੱਕਰ ਨਹੀਂ ਹੈਗਾ ਜੀ, ਉਹ ਤਾਂ ਨਵੇਂ ਭਰਤੀ ਜਿਹੜੇ ਕਰਦੇ ਹੈਗੇ ਨਾ ਜੀ ਉਹਨਾਂ ਨੂੰ ਉੱਥੇ ਤੱਕ ਜਿਹੜਾ ਹੈਗਾ ਆ ਪਹੁੰਚਣ ਵਾਸਤੇ ਫਿਰ 20-30 ਸਾਲ ਲੱਗਦੇ ਹੈਗੇ ਜੀ, ਉੱਥੇ ਤੱਕ ਉਹਨਾਂ ਦੀ ਅਬਿਲਿਟੀ ਪਹੁੰਚਣ ਲਈ, ਕਿਉਂਕਿ ਇਹਦੇ ਦੌਰਾਨ ਜਿਹੜਾ ਹੈਗਾ ਨਾ ਇਹ ਕੋਈ ਫਿਜ਼ੀਕਲ ਵਰਕ ਨਹੀਂ ਹੈ, ਇਹ ਮੈਂਟਲ ਵਰਕ ਹੈਗਾ ਆ ਤੇ ਮੈਂਟਲ ਵਰਕ ਦੇ ਉੱਤੇ ਜਦ ਤੱਕ ਬੰਦਾ ਮੈਂਟਲੀ ਸਾਊਂਡ ਹੈਗਾ ਆ ਤੇ ਉਹਦੇ ਐਕਸਪੀਰੀਅੰਸ ਦਾ ਫਾਇਦਾ ਲਿਆ ਜਾ ਸਕਦਾ ਹੈਗਾ। ਸਾਡੇ 70-70 ਸਾਲ ਦੇ 75-75 ਸਾਲ ਦੇ ਤੁਸੀਂ ਦੇਖੋ ਰੈਦਰ ਦੈਨ 80-85 ਸਾਲ ਦੇ ਵਕੀਲ ਵੀ ਜਿਹੜੇ ਆ ਉਹ ਆਉਂਦੇ ਹੈਗੇ ਆ ਤੇ ਉਹ ਉਹਨਾਂ ਦੀ ਸੀਨੀਓਰਟੀ ਕਰਕੇ ਜਿਹੜਾ ਹੈਗਾ ਦੇ ਆਰ ਹਾਈਲੀ ਪੇਡ। ਹਾਂਜੀ, ਤੇ ਉਹ ਆਪਣੇ ਆਪ ਦੇਖੋ ਤੁਸੀਂ ਕਪਲ ਸਿਬਲ ਹੋਣੀ ਉਹਨਾਂ ਦੀ ਉਮਰਾਂ ਦੇਖੋ ਤਾਂ ਹੈ ਵੀ ਉਹ ਵੀ ਤਾਂ ਇਸੇ ਪ੍ਰੋਫੈਸ਼ਨ ਚ ਹੈਗੇ ਨਾ ਜੀ, ਸੋ ਇਸ ਕਰਕੇ ਹੈਗਾ ਇਹ ਪੇਸ਼ੇ ਦਾ ਕੁਆਲਿਟੀ ਆਫ ਪ੍ਰੋਫੈਸ਼ਨ ਜਿਹੜੀ ਹੈ ਨਾ ਉਹਦੇ ਕਰਕੇ ਆ ਜੀ, ਪਰ ਅਜੇ ਇਹ ਤੇ ਇੱਕ ਜਿਹੜੀ ਹੈਗੀ ਆਮ ਸਹਿਮਤੀ ਬਣੀ ਨੀ ਗੀ ਤੇ ਇਟ ਇਜ਼ ਟੂ ਅਰਲੀ ਟੂ ਸੇ ਸਮਥਿੰਗ ਅਬਾਊਟ ਦਿਸ। ਇੱਥੇ ਆਪਾਂ ਜਿਹੜਾ ਹੈਗਾ ਇੱਥੇ ਤਾਂ ਆਪਾਂ ਇਸ ਖਬਰ ਨੂੰ ਤਾਂ ਇੱਥੇ ਵਿਰਾਮ ਦਿੰਦੇ ਹਾਂ ਜੀ, ਅਜੇ ਤੱਕ ਜਦੋਂ ਫਾਈਨਲ ਖਬਰ ਉਹਨਾਂ ਦਾ ਬਣੀ ਨੀ ਗੀ ਸਹਿਮਤੀ, ਫਿਰ ਉਹ ਤੇ ਗੱਲ ਕਰਨੀ ਫਜੂਲ ਹੈ ਜੀ।
0: ਬਿਲਕੁਲ, ਥੈਂਕ ਯੂ ਸੈਨੀ ਸਾਹਿਬ, ਜੁੜਨ ਲਈ,
1: ਸਮਾਂ ਦੇਣ ਲਈ ਧੰਨਵਾਦ ਜੀ, ਸ਼ੁਕਰੀਆ ਜੀ, ਗ੍ਰੇਟਫੁਲ
0: ਸਾਹਿਬ ਜੀ। ਦੋਸਤੋ, ਇਸ ਸਾਂਝੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ, ਕੁਝ ਖਬਰਾਂ ਹੋਰ ਨੇ 2-4 ਤੇ ਉਹਨਾਂ ਦੀ ਸਮਾਪਤੀ ਕਰਕੇ ਫਿਰ ਆਪਾਂ ਕਿਤਾਬ ਦੀ ਗੱਲ ਕਰਨੀ ਆ ਦੋਸਤੋ, ਕਿਤਾਬ ਪੰਜਾਬ ਤੇ ਉਹਦੇ ਵੱਲ ਨੂੰ ਵੱਧਦੇ ਆ। ਮਾਫੀ ਚਾਹੁੰਦਾ ਮੈਂ ਹੁਣ 5-7 ਮਿੰਟ ਜਿਹੜੀ ਕਾਲ ਨਹੀਂ ਲੈਵਾਂਗਾ ਜੀ, ਤੇ ਗੱਲਾਂ ਬਾਤਾਂ ਫਿਰ ਆਪਾਂ ਕਿਤਾਬ ਦੇ ਵਿੱਚੋਂ ਵੀ ਕਰਨੀਆਂ ਨੇ ਤੇ ਸਮਾਂ ਬੜੀ ਤੇਜ਼ੀ ਦੇ ਨਾਲ ਭੱਜਦਾ ਜਾਂਦਾ ਹੈ। ਤੇ ਆਪਣਾ ਇਸ ਵਕਤ ਤਕਰੀਬਨ 1/2 ਘੰਟੇ ਦਾ ਆਪਣਾ ਇੱਕ ਪ੍ਰੋਗਰਾਮ 45 ਮਿੰਟ ਅਜੇ ਬਾਕੀ ਹੈ, 2.25 ਘੰਟੇ ਲਾਵਾਂਗੇ। ਤੇ ਦੋਸਤੋ, ਜਾਂਦੇ ਜਾਂਦੇ ਕੁਝ ਜਿਹੜੀਆਂ ਖਬਰਾਂ ਬੁਲੇਟਿਨ ਦੇ ਵਿੱਚ ਉਹ ਤੁਹਾਡੇ ਨਾਲ ਸਾਂਝੀਆਂ ਕਰਦਾ ਆ, ਇੰਟਰਨੈਸ਼ਨਲ ਖਬਰਾਂ ਨੇ ਉਹਦੇ ਵਿੱਚ ਗੱਲਬਾਤ ਕਰਦੇ ਹਾਂ ਤੁਹਾਡੇ ਨਾਲ, ਤੇ ਉਹਦੀ ਗੱਲ ਪਾਉਣ ਜਾ ਰਿਹਾ ਮੈਂ, ਤੇ ਫਿਰ ਤੁਹਾਡੀਆਂ ਲਾਈਨਾਂ ਵੀ ਖੋਲ ਦਾਂਗੇ ਵਿੱਚ 2-4 ਮਿੰਟ ਸੰਖੇਪ ਦੇ ਵਿੱਚ। ਸਾਰੇ ਦੋਸਤ ਜਿਹੜੇ ਗੱਲਬਾਤ ਕਰਨੀ ਚਾਹੁੰਗੇ ਤਾਂ ਕਰ ਸਕਦੇ ਨੇ, ਤੇ ਫਿਰ ਆਪਾਂ ਕਿਤਾਬ ਦੇ ਵੱਲ ਨੂੰ ਚੱਲਦੇ ਹਾਂ। ਤੇ ਜੱਜਾਂ ਤੋਂ ਬਾਅਦ ਗੱਲ ਆਉਂਦੀ ਹੈ ਇੰਟਰਨੈਸ਼ਨਲ ਖਬਰਾਂ ਦੀ, ਜਿਹਦੇ ਵਿੱਚ ਪੰਜਾਬੀ ਮੂਲ ਦਾ ਪੁਲਿਸ ਅਧਿਕਾਰੀ ਹੈ ਤੇ ਚੈਰਿਟੀ ਮੁਖੀ ਹੈ ਕੈਲ ਦੋਸਾਂਝ, ਧੋਖਾਧੜੀ ਦੇ ਦੋਸ਼ ਹੇਠ ਜਿਹੜਾ ਗ੍ਰਿਫ਼ਤਾਰ ਕੀਤਾ, ਲੰਮੀ ਜਾਂਚ ਤੋਂ ਬਾਅਦ ਜਿਹੜਾ ਉਹਨੂੰ ਗ੍ਰਿਫ਼ਤਾਰ ਕੀਤਾ ਗਿਆ। ਕੈਨੇਡਾ ਦੇ ਵੈਂਕੂਵਰ ਪੁਲਿਸ ਵਿਭਾਗ ਹੈ VPD ਦੇ ਇੱਕ ਜਾਣੇ ਪਛਾਣੇ ਪੰਜਾਬੀ ਮੂਲ ਦੇ ਅਧਿਕਾਰੀ ਕੁਲਵਿੰਦਰ ਸਿੰਘ ਉਰਫ ਕੈਲ ਦੋਸਾਂਝ, ਉਹਨਾਂ ਦੀ ਜਿਹੜੀ ਆਪਣੀ ਹੀ ਫੋਰਸ ਦੇ ਵੱਲੋਂ ਕੀਤੀ ਗਈ ਲੰਬੀ ਗੁਪਤ ਜਾਂਚ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਹੈ। ਉਸਦੇ ਉੱਤੇ ਵੱਡੀ ਰਾਸ਼ੀ ਅਤੇ ਘਪਲੇ ਚੋਰੀ ਅਤੇ ਭਰੋਸੇ ਦੀ ਉਲੰਘਣਾ ਦੇ ਜਿਹੜੇ ਗੰਭੀਰ ਇਲਜ਼ਾਮ ਲੱਗੇ ਹੈ। ਅਸਲ ਦੇ ਵਿੱਚ ਕੁਲਵਿੰਦਰ ਸਿੰਘ ਉਰਫ ਕੈਲ ਦੋਸਾਂਝ ਵੈਂਕੂਵਰ ਪੁਲਿਸ ਵਿਭਾਗ ਦੇ ਇੱਕ ਤਜਰਬੇਕਾਰ ਅਧਿਕਾਰੀ ਅਤੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਦੇ ਵਿੱਚ ਸਥਿਤ ਇੱਕ ਪ੍ਰਸਿੱਧ ਚੈਰਿਟੀ ਸੰਸਥਾ ਕਿਡਜ਼ ਪਲੇ ਯੂਥ ਫਾਊਂਡੇਸ਼ਨ ਦੇ CEO ਵੀ ਨੇ। ਵੇਰਵਿਆਂ ਦੇ ਅਨੁਸਾਰ ਕੈਲ ਨੂੰ ਸਮਾਜ ਦੇ ਵਿੱਚ ਉਹਨਾਂ ਨੂੰ ਇੱਕ ਸਤਿਕਾਰਤ ਅਤੇ ਪਤਵੰਤੇ ਨਾਗਰਿਕ ਦੇ ਵਜੋਂ ਦੇਖਿਆ ਜਾਂਦਾ ਸੀ। ਕਾਫੀ ਲੰਬਾ ਬੋਡੀ ਬੁਡੀ ਚੰਗੀ ਬਣਾਈ ਹੈ, ਟੈਟੂ ਟੂਟੂ ਸਾਰੇ ਨੇ, ਨੌਜਵਾਨ ਮੁੰਡਾ ਹੈ। ਦੋਸਾਂਝ ਨੇ ਵੈਂਕੂਵਰ ਪੁਲਿਸ ਵਿਭਾਗ ਦੇ ਵਿੱਚ ਜਿਹੜਾ VPD ਦੇ ਵਿੱਚ ਕਰੀਬ 2.5 ਦਹਾਕੇ ਤੱਕ ਸੇਵਾ ਨਿਭਾਈ ਹੈ ਤੇ ਸਰੀ ਨਾਓ ਲੀਡਰ ਦੀ ਰਿਪੋਰਟ ਦੇ ਮੁਤਾਬਕ ਕੈਲ ਨੇ ਵਿੱਤੀ ਅਪਰਾਧ ਯੂਨਿਟ ਦੇ ਵਿੱਚ ਸੀਨੀਅਰ ਡਿਟੈਕਟਿਵ ਦੇ ਵਜੋਂ ਸੇਵਾਵਾਂ ਵੀ ਨਿਭਾਈਆਂ। ਉਨ੍ਹਾਂ ਵੈਂਕੂਵਰ ਦੇ ਜਿਹੜਾ ਡਾਊਨਟਾਊਨ ਈਸਟ ਸਾਈਡ ਦੇ ਵਿੱਚ ਕਈ ਸਾਲਾਂ ਦੀ ਜਿਹੜੀ ਗਸ਼ਤ ਡਿਊਟੀ ਤੋਂ ਬਾਅਦ 2015 ਦੇ ਵਿੱਚ ਕਿਡਜ਼ ਪਲੇ ਦੀ ਜਿਹੜੀ ਹੈ ਸਥਾਪਨਾ ਕਰ ਲਈ, ਜਿਸ ਦਾ ਮੁੱਖ ਉਦੇਸ਼ ਮੁਫ਼ਤ ਖੇਡ ਪ੍ਰੋਗਰਾਮਾਂ, ਕੈਂਪਾਂ ਤੇ ਸਲਾਹ ਮਸ਼ਵਰੇ ਰਾਹੀਂ ਜਿਹੜਾ ਨੌਜਵਾਨਾਂ ਨੂੰ ਨਸ਼ਿਆਂ, ਗੈਂਗਾਂ ਅਤੇ ਹਿੰਸਾ ਤੋਂ ਜਿਹੜਾ ਦੂਰ ਰੱਖਣਾ ਸੀ। ਉਹ ਮੂਲ ਰੂਪ ਦੇ ਵਿੱਚ ਪੰਜਾਬ ਦੇ ਫਗਵਾੜਾ ਨੇੜਲੇ ਇੱਕ ਪਿੰਡ ਦੇ ਨਾਲ ਸੰਬੰਧਿਤ ਹੈ ਤੇ ਸਰੀ ਦੇ 139 ਸਟਰੀਟ ਅਤੇ 59 ਐਵਨਿਊ ਸਥਿਤ ਇਲਾਕੇ ਦਾ ਵਸਨੀਕ ਹੈ, ਜਿੱਥੋਂ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ। ਕੈਲ ਦੋਸਾਂਝ ਜਿਹੜਾ ਨੌਜਵਾਨਾਂ ਦੇ ਲਈ ਬਣਾਈ ਚੈਰਿਟੀ ਸੰਸਥਾ ਕਿਡਜ਼ ਪਲੇ ਯੂਥ ਫਾਊਂਡੇਸ਼ਨ ਸਾਲ 2015 ਦੇ ਵਿੱਚ ਸ਼ੁਰੂ ਹੋਈ ਤੇ ਕੈਲ ਦੋਸਾਂਝ ਨੇ ਕਿਡਜ਼ ਪਲੇ ਯੂਥ ਫਾਊਂਡੇਸ਼ਨ ਦੀ ਜਿਹੜੀ ਸਥਾਪਨਾ ਕੀਤੀ ਤੇ ਇਸ ਚੈਰਿਟੀ ਸੰਸਥਾ ਦਾ ਮੁੱਖ ਮਕਸਦ ਜਿਹੜਾ ਸੀ ਮੁਫ਼ਤ ਖੇਡ ਪ੍ਰੋਗਰਾਮਾਂ, ਕੈਂਪਾਂ ਤੇ ਸਲਾਹ ਮਸ਼ਵਰੇ, ਕਾਉਂਸਲਿੰਗ ਦੇ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ, ਗੈਂਗ, ਹਿੰਸਾ ਅਤੇ ਅਪਰਾਧਿਕ ਰਾਹਾਂ ਦੇ ਉੱਤੇ ਜਾਣ ਤੋਂ ਬਚਾਉਣਾ ਸੀ। ਇਸ ਸੰਸਥਾ ਦੇ ਮੁਖੀ ਦੇ ਵਜੋਂ ਕੰਮ ਕਰਦੇ ਉਨ੍ਹਾਂ ਨੇ ਸਮਾਜ ਦੇ ਵਿੱਚ ਵੱਡੀ ਪ੍ਰਸਿੱਧੀ ਅਤੇ ਲੋਕਾਂ ਦਾ ਥਾਂ ਜਿਹੜਾ ਵਿਸ਼ਵਾਸ ਵੀ ਹਾਸਲ ਕੀਤਾ ਜੋ ਬਾਅਦ ਦੇ ਵਿੱਚ ਵਾਪਰਦਾ ਹੈ। ਕਾਹਦੇ ਲਈ ਇਹ ਸਾਰਾ ਕੁਝ ਘਟਨਾ ਵਾਪਰੀ ਹੈ, ਇਸ ਘਟਨਾ ਨੂੰ ਕਿਵੇਂ ਅੰਜਾਮ ਦਿੱਤਾ ਗਿਆ, ਕਰੋੜਾਂ ਡਾਲਰ ਦਾ ਕਥਿਤ ਘਬਲਾ ਕਿੱਦਾਂ ਹੋਇਆ, ਜੋ ਸਰੋਤ ਦੱਸਦੇ ਨੇ ਉਨ੍ਹਾਂ ਦੇ ਮੁਤਾਬਕ ਕੈਲ ਦੋਸਾਂਝ ਨੇ ਆਪਣੀ ਪੁਲਿਸ ਨੌਕਰੀ ਅਤੇ ਸਮਾਜਿਕ ਰੁਤਬੇ ਦੀ ਆੜ ਦੇ ਵਿੱਚ ਸੈਂਕੜੇ ਨਿਵੇਸ਼ਕਾਂ ਨੂੰ ਜਿਹੜਾ ਰੀਅਲ ਅਸਟੇਟ ਦੇ ਵਿੱਚ ਵੱਧ ਕਮਾਈ ਦਾ ਲਾਲਚ ਦਿੱਤਾ ਤੇ ਉਨ੍ਹਾਂ ਦੇ ਕੋਲੋਂ ਲਗਭਗ 2.5 ਕਰੋੜ ਡਾਲਰ ਇਕੱਠੇ ਕੀਤੇ। ਉਨ੍ਹਾਂ ਨੇ ਕੁਝ ਜਾਇਦਾਦਾਂ ਨਗਦ ਰਕਮ ਦੇ ਕੇ ਖਰੀਦੀਆਂ ਤੇ ਨਿਵੇਸ਼ਕਾਂ ਨੂੰ ਕਿਹਾ ਕਿ ਇਨ੍ਹਾਂ ਨੂੰ ਮਹਿੰਗੇ ਭਾਅ ਵੇਚ ਕੇ ਮੁਨਾਫ਼ਾ ਜਿਹੜਾ ਵੰਡਿਆ ਜਾਵੇਗਾ, ਪਰ ਬਾਅਦ ਦੇ ਵਿੱਚ ਉਨ੍ਹਾਂ ਹੀ ਜਾਇਦਾਦਾਂ ਨੂੰ ਬੈਂਕ ਦੇ ਕੋਲ ਗਹਿਣੇ ਜਿਹੜਾ ਸੀ ਮੌਰਗੇਜ ਰੱਖ ਕੇ ਆਪਣੇ ਨਾਮ ਦੇ ਉੱਤੇ ਲਗਭਗ 2 ਕਰੋੜ ਡਾਲਰ ਦੀਆਂ ਹੋਰ ਜਾਇਦਾਦਾਂ ਖਰੀਦ ਲਈਆਂ ਗਈਆਂ। ਇਸ ਦੇ ਦੌਰਾਨ ਰੀਅਲ ਅਸਟੇਟ ਬਾਜ਼ਾਰ ਦੇ ਵਿੱਚ ਮੰਦੀ ਆਉਣ ਦੇ ਕਾਰਨ ਬੈਂਕਾਂ ਨੇ ਗਹਿਣੇ ਰੱਖੀਆਂ ਜਾਇਦਾਦਾਂ ਨੂੰ ਜ਼ਬਤ ਜਾਣ ਕੀ ਕੁਰਕ ਕਰ ਲਿਆ, ਜਿਸ ਦੇ ਕਾਰਨ ਨਿਵੇਸ਼ਕਾਂ ਦੇ ਪੈਸੇ ਡੁੱਬਣ ਲੱਗ ਪਏ ਤੇ ਦੋਸਾਂਝ ਰਕਮ ਵਾਪਸ ਕਰਨ ਦੇ ਵਿੱਚ ਜਿਹੜਾ ਅਸਮਰਥ ਹੋ ਗਿਆ। BC ਪ੍ਰੋਸੀਕਿਊਸ਼ਨ ਸਰਵਿਸ ਦੇ ਵੱਲੋਂ ਦਿੱਤੀ ਜਾਣਕਾਰੀ ਦੇ ਮੁਤਾਬਕ 50 ਸਾਲਾਂ ਕੈਲ ਦੋਸਾਂਝ ਨੂੰ ਜਿਹੜਾ ਕੁੱਲ 9 ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ। 5,000 ਤੋਂ ਵੱਧ ਦੀ ਧੋਖਾਧੜੀ ਦੇ 4 ਮਾਮਲੇ ਨੇ ਤੇ 5,000 ਤੋਂ ਵੱਧ ਦੀ ਚੋਰੀ ਦੇ 4 ਮਾਮਲੇ ਹੈ। ਇੱਕ ਸਰਕਾਰੀ ਜਨਤਕ ਅਧਿਕਾਰੀ ਦੇ ਵਜੋਂ ਭਰੋਸੇ ਦੀ ਉਲੰਘਣਾ ਦੇ ਉੱਤੇ ਦਾ ਇੱਕ ਮਾਮਲਾ, ਜਿਹੜਾ ਬ੍ਰੀਚ ਆਫ਼ ਟਰੱਸਟ ਦਾ ਇੱਕ ਮਾਮਲਾ ਹੈ। ਇਹ ਕਥਿਤ ਅਪਰਾਧ 8 ਦਸੰਬਰ 2017 ਤੋਂ 25 ਜੁਲਾਈ 2025 ਦੇ ਦਰਮਿਆਨ ਵੈਂਕੂਵਰ ਦੇ ਵਿੱਚ ਜਿਹੜਾ ਸਰੀ ਅਤੇ ਬ੍ਰਿਟਿਸ਼ ਕੋਲੰਬੀਆ ਦੇ ਹੋਰ ਇਲਾਕਿਆਂ ਦੇ ਵਿੱਚ ਕੀਤੇ ਗਏ ਦੱਸੇ ਜਾਂਦੇ ਹੈ। ਇਸ ਮਾਮਲੇ ਦੇ ਵਿੱਚ ਦੋਸਾਂਝ ਦੇ ਨਾਲ ਉਨ੍ਹਾਂ ਦੇ 51 ਸਾਲਾ ਸਹਿ ਦੋਸ਼ੀ ਜਿਹੜਾ ਸਰਬਜੀਤ ਸਿੰਘ ਗਿੱਲ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ, ਜਿਸ ਤੇ ਧੋਖਾਧੜੀ ਤੇ ਚੋਰੀ ਦੇ 6 ਦੋਸ਼ ਲਗਾਏ ਗਏ ਨੇ। ਵੈਂਕੂਵਰ ਪੁਲਿਸ ਵਿਭਾਗ ਦੇ ਵੱਲੋਂ 2.5 ਸਾਲ ਦੀ ਲੰਬੀ ਗੁਪਤ ਜਾਂਚ ਤੋਂ ਬਾਅਦ ਇਹ ਕਾਰਵਾਈ ਕੀਤੀ ਹੈ ਤੇ ਪੁਲਿਸ ਨੇ ਦੋਸਾਂਝ ਦੀ ਰਿਹਾਇਸ਼ ਅਤੇ ਚੈਰਿਟੀ ਦਫ਼ਤਰ ਦੀ ਤਲਾਸ਼ੀ ਦੇ ਦੌਰਾਨ ਕਈ ਅਹਿਮ ਦਸਤਾਵੇਜ਼ ਬਕਸਿਆਂ ਦੇ ਵਿੱਚ ਵੀ ਭਰ ਕੇ ਜਿਹੜਾ ਆਪਣੇ ਕਬਜ਼ੇ ਦੇ ਵਿੱਚ ਲਏ ਨੇ। ਹਾਂਜੀ, ਆਪਣੇ ਔਜਲਾ ਸਾਹਿਬ ਨੂੰ ਨਾਂ ਚੇਤੇ ਆ ਗਿਆ ਜੀ, ਜਿਹਦੀ ਉਹ ਗੱਲ ਕਰਦੇ ਸੀ, ਜਿਹੜਾ ਪੰਜਾਬ ਦੇ ਵਿੱਚ ਸੀਗਾ ਮੁੰਡਾ ਗੈਂਗਵਾਰ ਦੇ ਵਿੱਚ ਜਿਹੜਾ ਪਹਿਲਾਂ ਮਰਿਆ ਸੀ, ਉਹਨਾਂ ਨੇ ਜ਼ਿਕਰ ਕੀਤਾ ਸੀ। ਉਹਨਾਂ ਨੂੰ ਯਾਦ ਆ ਗਿਆ ਇਸ ਗੋਤ ਤੋਂ ਬਾਅਦ ਹੀ ਇਸ ਮੁੰਡੇ ਦਾ ਨਾਂ ਲਿਆ ਕੈਲ ਦੋਸਾਂਝ ਦਾ, ਤੇ ਉਹ ਕਹਿੰਦੇ ਜਿੰਮੀ ਦੋਸਾਂਝ ਸੀ ਜੀ ਉਸ ਮੁੰਡੇ ਦਾ ਨਾਂ। ਸ਼ੁਕਰੀਆ ਔਜਲਾ ਸਾਹਿਬ। ਤੇ ਭਾਰਤ ਦੀ ਗੱਲ ਕਰੀਏ ਆਪਣੇ ਨਾਲ ਮੁਹੰਮਦ ਜੀ ਜੁੜੇ, ਇੱਕ ਮਿੰਟ ਹੋਲਡ ਕਰਨਾ ਜੀ, ਮੈਂ ਖਬਰ ਨੂੰ ਕਰ ਲਵਾਂ ਕੰਪਲੀਟ। ਭਾਰਤੀ ਮੂਲ ਦਾ ਅਮਰੀਕੀ ਨਾਗਰਿਕ ਜਿਹੜਾ FBI ਮੋਸਟ ਵਾਂਟਡ ਸੂਚੀ ਦੇ ਵਿੱਚ ਸ਼ਾਮਲ ਕੀਤਾ ਹੈ, ਭਾਰਤ ਦੇ ਵਿੱਚ ਹੋਣ ਦਾ ਉਹਦਾ ਸ਼ੱਕ ਹੈ। ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ FBI ਅਮਰੀਕੀ ਸਰਕਾਰ ਦੇ ਨਾਲ ਧੋਖਾਧੜੀ ਕਰਕੇ, ਆਹ ਬਾਤ ਹੈ ਜੀ, ਲੋਕ ਦੇਖੋ ਕਿੱਥੇ ਦੇ ਕਿੱਥੇ ਹੈ, ਸਰਕਾਰਾਂ ਨੂੰ ਲੁੱਟੀ ਜਾਂਦੇ ਤੇ ਆ ਕੇ ਵੀ ਸਰਕਾਰ ਦੇ ਨਾਲ ਧੋਖਾਧੜੀ ਕਰਨ ਵਾਲੀ ਇੱਕ ਲਾਭ ਯੋਜਨਾ ਦੇ ਵਿੱਚ ਕਥਿਤ ਤੌਰ ਦੇ ਉੱਤੇ ਸ਼ਾਮਲ ਹੋਣ ਦੇ ਕਾਰਨ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਨੂੰ ਆਪਣੇ ਸਭ ਤੋਂ ਵੱਧ ਲੋੜੀਂਦੀਆਂ ਮੋਸਟ ਵਾਂਟਡ ਦੀ ਸੂਚੀ ਦੇ ਵਿੱਚ ਸ਼ਾਮਲ ਕਰ ਲਿਆ। ਸਰਕਾਰ ਦੇ ਦੁਆਰਾ ਮਨਜੀਤ ਸਿੰਘ ਬੇਦੀ ਦੇ ਵਜੋਂ ਪਛਾਣੇ ਗਏ ਦੋਸ਼ੀ ਦੀ ਗ੍ਰਿਫ਼ਤਾਰੀ ਤੇ ਸਜ਼ਾ ਤੱਕ ਪਹੁੰਚਾਉਣ ਵਾਲੀ ਸੂਚਨਾ ਦੇ ਲਈ $1.5 ਲੱਖ ਤੱਕ ਦੇ ਇਨਾਮ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। FBI ਦਾ ਕਹਿਣਾ ਕਿ ਬੇਦੀ, ਜੋ ਕਿ ਕਰਿਆਨੇ ਦੀ ਇੱਕ ਦੁਕਾਨ ਚਲਾਉਂਦਾ ਸੀ, ਅਮਰੀਕਾ ਤੋਂ ਕੈਨੇਡਾ ਭੱਜ ਗਿਆ ਤੇ ਮੰਨਿਆ ਇਹ ਵੀ ਜਾ ਰਿਹਾ ਕਿ ਉਹ ਭਾਰਤ ਦੇ ਵਿੱਚ ਲੁਕਿਆ ਹੋਇਆ। FBI ਦੇ ਅਨੁਸਾਰ ਕੁਦਰਤੀ ਤੌਰ ਦੇ ਉੱਤੇ ਅਮਰੀਕੀ ਨਾਗਰਿਕ ਬਣਿਆ ਬੇਦੀ ਇਸ ਸਮੇਂ ਭਾਰਤ ਦੇ ਵਿੱਚ ਰਹਿ ਰਿਹਾ ਤੇ ਉਸਨੂੰ ਮਾਰਚ 2024 ਤੇ ਜੂਨ 2025 ਦੇ ਵਿਚਕਾਰ ਘੱਟੋ ਘੱਟ $600,000 ਦੀ ਅਮਰੀਕੀ ਸਰਕਾਰ ਦੇ ਨਾਲ ਧੋਖਾਧੜੀ ਜਿਹੜਾ ਕਰਨ ਵਾਲੀ ਲਾਭ ਯੋਜਨਾ ਦੇ ਵਿੱਚ ਉਸਦੀ ਕਥਿਤ ਭੂਮਿਕਾ ਦੀ ਜਿਹੜੀ ਹੈ ਲਈ ਲੋੜੀਂਦਾ ਹੈ। ਟਾਕੋਮਾ ਵਾਸ਼ਿੰਗਟਨ ਦੇ ਵਿੱਚ ਏਸ਼ੀਅਨ ਗਰੋਸਰੀ ਸਟੋਰ ਨਾਮਕ ਕਰਿਆਨੇ ਦੀ ਇੱਕ ਛੋਟੀ ਦੁਕਾਨ ਚਲਾਉਂਦੇ ਹੋਏ ਬੇਦੀ ਤੇ ਸਪਲੀਮੈਂਟਰੀ ਨਿਊਟ੍ਰੀਸ਼ਨ ਐਂਡ ਅਸਿਸਟੈਂਸ ਪ੍ਰੋਗਰਾਮ ਜਿਹੜਾ ਸਨੈਪ SNAP ਦੇ ਭਾਗੀਦਾਰਾਂ ਦੇ ਜਿਹੜਾ EBT ਕਾਰਡਾਂ ਨੂੰ ਜਿਹੜਾ ਸਵਾਈਪ ਕਰਨ ਅਤੇ ਭੋਜਨ ਦੀ ਬਜਾਏ ਉਨ੍ਹਾਂ ਨੂੰ ਨਗਦ ਪੈਸੇ ਦੇਣ ਅਤੇ ਅੱਧੀ ਕਮਾਈ ਆਪਣੇ ਕੋਲ ਰੱਖਣ ਦਾ ਇਹਦੇ ਉੱਤੇ ਦੋਸ਼ ਹੈ। ਫੇਕ ਫੂਡ ਲੇਬਲ ਜਿਹੜੇ ਲੱਗ ਰਹੇ ਨੇ ਭਾਰਤ ਦੇ ਵਿੱਚ ਨਕਲੀ ਲੇਬਲਾਂ ਦਾ ਜਿਹੜਾ ਪਰਦਾਫਾਸ਼ ਹੋਣ ਮਗਰੋਂ ਕੈਨੇਡਾ ਤੱਕ ਪਹੁੰਚਣ ਵਾਲੇ ਖਾਦ ਪਦਾਰਥਾਂ ਦੀ ਜਾਂਚ ਸ਼ੁਰੂ ਹੋ ਗਈ ਹੈ। ਮਿਲਾਵਟ ਕਹਿੰਦੇ ਅਸੀਂ ਉੱਥੇ ਨਹੀਂ ਰਹਿਣ ਦੇਣੀ, ਇੱਥੇ ਤੱਕ ਵੀ ਪਹੁੰਚਾਵਾਂਗੇ। ਭਾਰਤ ਦੇ ਵਿੱਚ ਇੱਕ ਗੈਰ ਕਾਨੂੰਨੀ ਫੈਕਟਰੀ ਦੇ ਵੱਲੋਂ ਖਾਣ ਪੀਣ ਵਾਲੀਆਂ ਚੀਜ਼ਾਂ ਤੇ ਨਕਲੀ ਪੌਸ਼ਟਿਕਤਾ ਨਿਊਟ੍ਰੀਸ਼ਨ ਜਾਣਕਾਰੀ ਅਤੇ ਐਕਸਪਾਇਰੀ ਤਰੀਕਾਂ ਜਿਹੜੀਆਂ ਲਗਾਉਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਜਿਹੜੀ ਆ ਪੂਰੀ ਤਰ੍ਹਾਂ ਚੌਕਸ ਹੋ ਚੁੱਕੀ ਹੈ ਤੇ CFIA ਇਸ ਗੱਲ ਦੀ ਜਿਹੜੀ ਗੰਭੀਰਤਾ ਦੇ ਨਾਲ ਸਮੀਖਿਆ ਕਰ ਰਹੀ ਹੈ ਕਿ ਇਸ ਨੈਟਵਰਕ ਕਾਰਨ ਕੈਨੇਡਾ ਦੇ ਵਿੱਚ ਆਉਣ ਵਾਲੇ ਖਾਦ ਪਦਾਰਥਾਂ ਨੂੰ ਕੋਈ ਖਤਰਾ ਹੈ ਜਾਂ ਨਹੀਂ। ਹਾਲਾਂਕਿ ਏਜੰਸੀ ਨੇ ਸਪਸ਼ਟ ਕੀਤਾ ਹੈ ਕਿ ਫਿਲਹਾਲ ਅਜਿਹਾ ਕੋਈ ਵੀ ਸ਼ੱਕੀ ਉਤਪਾਦ ਕੈਨੇਡਾ ਦੇ ਬਾਜ਼ਾਰ ਦੇ ਵਿੱਚ ਦਾਖਲ ਹੋਣ ਦੀ ਕੋਈ ਸੂਚਨਾ ਨਹੀਂ। ਭਾਰਤੀ ਪ੍ਰਸ਼ਾਸਨ ਨੇ ਪਿਛਲੇ ਹਫ਼ਤੇ ਮੁੰਬਈ ਦੇ ਇੱਕ ਗੋਦਾਮ ਦੇ ਵਿੱਚ ਵੱਡੀ ਕਾਰਵਾਈ ਕਰਦਿਆਂ ਲਗਭਗ $80,000 ਅਮਰੀਕਨ ਡਾਲਰ ਦੀ ਕੀਮਤ ਦੇ ਉਤਪਾਦ ਕੈਮੀਕਲ ਤੇ ਪ੍ਰਿੰਟਿੰਗ ਮਸ਼ੀਨਾਂ ਜ਼ਬਤ ਕੀਤੀਆਂ ਨੇ। ਇਸ ਗੋਦਾਮ ਦੇ ਵਿੱਚ ਜਿਹੜਾ ਸੀ ਪੈਪਸੀਕੋ, ਨੈਸਟੈਲ, ਕੋਕਾ ਕੋਲਾ ਤੇ ਯੂਨੀ ਲੇਵਰ ਵਰਗੀਆਂ ਨਾਮੀ ਕੰਪਨੀਆਂ ਦੇ ਪੁਰਾਣੇ ਤੇ ਐਕਸਪਾਇਰ ਦੇ ਜਿਹੜੇ ਪ੍ਰੋਡਕਟ ਹੋ ਜਾਂਦੇ ਆ, ਨੇੜੇ ਪਹੁੰਚ ਚੁੱਕੇ ਉਤਪਾਦਾਂ ਦੀਆਂ ਤਰੀਕਾਂ ਬਦਲ ਕੇ ਉਨ੍ਹਾਂ ਨੂੰ ਵਿਦੇਸ਼ਾਂ ਦੇ ਵਿੱਚ ਐਕਸਪੋਰਟ ਕਰਨ ਯੋਗ ਬਣਾਇਆ ਜਾ ਰਿਹਾ ਸੀ। ਜਾਂਚ ਦੇ ਅਧਿਕਾਰੀਆਂ ਦੇ ਮੁਤਾਬਕ ਇਨ੍ਹਾਂ ਮੁੱਖ ਕੰਪਨੀਆਂ ਦਾ ਕੋਈ ਕਸੂਰ ਨਹੀਂ ਹੈ, ਬਲਕਿ ਨਿਸ਼ਾਨਾ ਕੁਝ ਗੈਰ ਕਾਨੂੰਨੀ ਐਕਸਪੋਰਟਰਾਂ ਦੇ ਉੱਤੇ, ਨਿਰਯਾਤਕਾਂ ਦੇ ਉੱਤੇ ਹੈ ਤੇ ਕੈਨੇਡੀਅਨ ਲਿੰਕ ਦੀ ਆਸ਼ੰਕਾ ਇਸ ਛਾਪੇਮਾਰੀ ਦੇ ਦੌਰਾਨ ਰਾਈਟਰਸ ਦੇ ਜਿਹੜਾ ਫੋਟੋਗ੍ਰਾਫਰ ਦੇ ਵੱਲੋਂ ਗੋਦਾਮ ਦੇ ਅੰਦਰ ਪੈਪਸੀਕੋ ਦੇ ਜਿਹੜਾ ਕੁਰਕੁਰੇ ਬ੍ਰਾਂਡ ਦਾ ਜਿਹੜਾ ਇੱਕ ਪੈਕਟ ਦੇਖਿਆ ਗਿਆ ਜਿਸ ਦੇ ਉੱਤੇ ਅੰਗਰੇਜ਼ੀ ਅਤੇ ਫ੍ਰੈਂਚ ਦੋਵਾਂ ਭਾਸ਼ਾਵਾਂ ਦੇ ਵਿੱਚ ਨਕਲੀ ਨਿਊਟ੍ਰੀਸ਼ਨ ਲੇਬਲ ਲੱਗਿਆ ਹੋਇਆ ਸੀ। ਇਹ ਹਾਲਾਤ ਨੇ ਜੀ ਸਾਡੇ ਲੋਕਾਂ ਦੇ, ਦੇਖ ਲਓ ਕਿੱਦਾਂ ਖਿਲਵਾੜ ਕਰਦੇ ਆ ਜ਼ਿੰਦਗੀ ਨਾਲ। ਆਖਰੀ ਖ਼ਬਰ ਹੈ ਕੀਨੀਆ ਦੇ ਵਿੱਚ ਟਾਟਾ ਕੈਮੀਕਲਜ਼ ਨੂੰ ਵੱਡਾ ਝਟਕਾ ਲੱਗਿਆ, ਕਾਰੋਬਾਰ ਸਮੇਟਣ ਦੇ ਜਾਰੀ ਹੋਏ ਨੇ ਹੁਕਮ। ਕੀਨੀਆ ਦੇ ਰਾਸ਼ਟਰਪਤੀ ਵਿਲੀਅਮ ਰੂਟੋ ਵੱਲੋਂ ਟਾਟਾ ਕੈਮੀਕਲਜ਼ ਨੂੰ ਲੇਕ ਮਗਾਡੀ ਸਥਿਤ ਆਪਣੇ ਪੁਰਾਣੇ ਸੋਡਾ ਐਸ਼ ਪਲਾਂਟ ਤੋਂ ਜਿਹੜਾ ਕਾਰਬਨ ਕਾਰੋਬਾਰ ਸਮੇਟਣ ਦੇ ਨਿਰਦੇਸ਼ਾਂ ਵਿਚਾਲੇ ਕੰਪਨੀ ਨੇ ਕਿਹਾ ਕਿ ਉਸਦੀ ਸਹਾਇਕ ਕੰਪਨੀ ਟਾਟਾ ਕੈਮੀਕਲਜ਼ ਮਗਾਡੀ ਲਿਮਿਟਡ ਜਿਹੜੀ ਹੈ TCML ਸਾਰੀਆਂ ਰੈਗੂਲੇਟਰੀ ਜ਼ਰੂਰਤਾਂ ਦੀ ਪੂਰੀ ਤਰ੍ਹਾਂ ਜਿਹੜਾ ਪਾਲਣਾ ਕਰ ਰਹੀ ਹੈ ਤੇ ਟਾਟਾ ਕੈਮੀਕਲਜ਼ ਨੇ ਕਿਹਾ ਕਿ ਉਹ ਕੀਨੀਆ ਸਰਕਾਰ ਦੇ ਅਧਿਕਾਰ ਦਾ ਸਤਿਕਾਰ ਕਰਦੀ ਹੈ ਤੇ ਪੈਂਡਿੰਗ ਮੁੱਦਿਆਂ ਨੂੰ ਕਾਨੂੰਨੀ ਤੇ ਰੈਗੂਲੇਟਰੀ ਮਾਧਿਅਮਾਂ ਦੇ ਰਾਹੀਂ ਸੁਲਝਾਉਣ ਦੇ ਲਈ ਗੱਲਬਾਤ ਜਾਰੀ ਰੱਖੇਗੀ। ਕੰਪਨੀ ਨੇ ਕਰਮਚਾਰੀਆਂ ਨੂੰ ਜਿਹੜਾ ਅਤੇ ਮਗਾਡੀ ਭਾਈਚਾਰੇ ਦੇ ਹਿੱਤਾਂ ਨੂੰ ਆਪਣੀ ਪਹਿਲ ਦੱਸਿਆ ਤੇ ਰੂਟੋ ਨੇ ਦੋਸ਼ ਲਾਇਆ ਕਿ ਟਾਟਾ ਦੇ ਕੋਲ ਲੰਮੇ ਸਮੇਂ ਤੋਂ ਮਾਈਨਿੰਗ ਅਧਿਕਾਰ ਹੋਣ ਦੇ ਬਾਵਜੂਦ ਖੇਤਰ ਦੇ ਵਿੱਚ ਲੋੜੀਂਦਾ ਨਿਵੇਸ਼ ਨਹੀਂ ਹੋਇਆ ਤੇ ਸਰਕਾਰ ਨੇ ਟਾਟਾ ਦੀ ਜਗ੍ਹਾ ਦੋ ਨਵੀਆਂ ਕੰਪਨੀਆਂ ਲਿਆਉਣ ਦੀ ਗੱਲ ਕਹੀ ਹੈ ਤੇ ਉਥੇ ਹੀ ਮਾਈਨਿੰਗ ਮੰਤਰਾਲਾ ਨੇ ਬਕਾਇਆ ਫੀਸ ਅਤੇ ਹੋਰ ਰੈਗੂਲੇਟਰੀ ਕਮੀਆਂ ਦਾ ਹਵਾਲਾ ਦਿੱਤਾ ਤੇ ਟਾਟਾ ਕੈਮੀਕਲਜ਼ ਨੇ 2005 ਦੇ ਵਿੱਚ ਇਸ ਕਾਰੋਬਾਰ ਦਾ ਜਿਹੜਾ ਸੀ ਅਕਵਾਇਰ ਕੀਤਾ ਸੀ ਇਸ ਨੂੰ। ਲੋ ਦੋਸਤੋ, ਇਹ ਸੀ ਜੀ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਲੋ ਫਿਰ ਆਖਰ ਦੇ ਵਿੱਚ ਗੱਲਬਾਤ ਸੁਣਦੇ ਹਾਂ ਤੇ ਅਮਰੀਕੀ ਅਦਾਲਤ ਤੋਂ ਝਟਕਾ ਲੱਗਿਆ ਟਰੰਪ ਨੂੰ। ਆਖਰੀ ਖ਼ਬਰ ਹੈ ਅਮਰੀਕੀ ਫੈਡਰਲ ਜਿਹੜਾ ਜੱਜ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਜਨਮ ਦੇ ਆਧਾਰ ਦੇ ਉੱਤੇ ਨਾਗਰਿਕਤਾ ਆਪਣੀ ਬਰਥ ਰਾਈਟ ਸਿਟੀਜ਼ਨਸ਼ਿਪ ਨੂੰ ਸੀਮਤ ਕਰਨ ਦੀ ਹਾਲੀਆ ਕੋਸ਼ਿਸ਼ਾਂ ਦੇ ਉੱਤੇ ਰੋਕ ਲਾ ਦਿੱਤੀ ਹੈ। ਉਸ ਕਾਰਜਕਾਰੀ ਜਿਹੜਾ ਹੁਕਮ ਦੇ ਖਿਲਾਫ ਸ਼ੁਰੂਆਤੀ ਰੋਕ ਦਾ ਆਦੇਸ਼ ਦਿੱਤਾ ਗਿਆ ਜਿਸ ਦੇ ਬਾਰੇ ਪ੍ਰਸ਼ਾਸਨ ਦਾ ਕਹਿਣਾ ਸੀ ਕਿ ਇਹ ਬਰਥ ਟੂਰਿਜ਼ਮ ਨੂੰ ਨਿਸ਼ਾਨਾ ਬਣਾਏਗਾ ਤੇ ਮੈਰੀਲੈਂਡ ਦੇ ਵਿੱਚ ਅਮਰੀਕੀ ਜ਼ਿਲ੍ਹਾ ਜੱਜ ਡੇਬਰਾ ਐਲ ਬੋਰਡਮੈਨ ਨੇ ਬੁੱਧਵਾਰ ਨੂੰ ਬੀਤੇ ਦੇ ਵਿੱਚ ਪਰਸੋਂ ਇਹ ਰੋਕ ਉਦੋਂ ਤੱਕ ਲਈ ਲਾ ਦਿੱਤੀ ਹੈ ਜਦੋਂ ਤੱਕ ਪ੍ਰਵਾਸੀ ਪਰਿਵਾਰਾਂ ਤੇ ਵਕਾਲਤ ਕਰਨ ਵਾਲੇ ਸਮੂਹਾਂ ਦੇ ਵੱਲੋਂ ਦਾਇਰ ਕਲਾਸ ਐਕਸ਼ਨ ਮੁਕੱਦਮੇ ਦਾ ਹੱਲ ਨਹੀਂ ਹੋ ਜਾਂਦਾ। ਸਾਬਕਾ ਰਾਸ਼ਟਰਪਤੀ ਜੋ ਬਾਈਡਨ ਦੇ ਵੱਲੋਂ ਨਿਯੁਕਤ ਜੱਜ ਬੋਰਡਮੈਨ ਨੇ ਬੁੱਧਵਾਰ ਦੇ ਫੈਸਲੇ ਦੇ ਵਿੱਚ ਕਿਹਾ ਕਿ ਸੁਪਰੀਮ ਕੋਰਟ ਨੇ ਸਪਸ਼ਟ ਕਰ ਦਿੱਤਾ ਤੇ ਸਪਸ਼ਟ ਕਿਹਾ ਕਿ ਪ੍ਰਮਾਣਿਤ ਕਲਾਸ ਦੇ ਵਿੱਚ ਸ਼ਾਮਲ ਬੱਚੇ ਜਨਮ ਤੋਂ ਹੀ ਨਾਗਰਿਕ ਜਿਹੜੇ ਨੇ ਹੁੰਦੇ ਨੇ, ਉਹਦੇ ਵਿੱਚ ਬਦਲਿਆ ਨਹੀਂ ਜਾਇਆ ਵਗੇ ਕੁਛ ਵੀ। ਸਤਿ ਸ੍ਰੀ ਅਕਾਲ ਜੀ, ਮੁਹੰਮਦ ਜੀ, ਜੀ ਆਨੂ ਜੀ, ਨਿੱਘਾ ਸਵਾਗਤ ਹੈ ਜੀ।
2: ਜੀ, ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ, ਜਿਉਂਦੇ ਵਾਸਤੇ ਰਹੋ
0: ਜੀ ਆਨੋ ਜੀ,
2: ਤੇ
0: ਸਤਿ ਸ਼੍ਰੀ
2: ਮਾਨ
0: ਅਕਾਲ
2: ਮੱਤੇ ਸਰੋਤੇ ਜਿਹੜੇ ਹੈਗੇ ਆ ਇਸ ਵਕਤ ਸ਼੍ਰੀ ਫਰਮਾਨ ਜਿਹੜੇ ਰੇਡੀਓ ਦੁਆਬਾ ਤੇ ਸਾਰਿਆਂ ਨੂੰ ਜਿਹੜਾ ਸਤਿ ਸ਼੍ਰੀ ਅਕਾਲ, ਤੇ ਰੇਡੀਓ
0: ਸਤਿ ਸ਼੍ਰੀ
2: ਦੁਆਬਾ
0: ਅਕਾਲ
2: ਹਮੇਸ਼ਾ
0: ਸਤਿ ਸ਼੍ਰੀ
2: ਧਰਤੀ
0: ਅਕਾਲ
2: ਕਲਚਰ
0: ਸਤਿ ਸ਼੍ਰੀ ਅਕਾਲ ਜੀ
2: ਬੋ ਜੀ, ਆਵਾਜ਼ ਬਰਾਬਰ ਆ ਰਹੀ ਹੈ
0: ਹਾਂ
2: ਨਾ
0: ਜੀ, ਹਾਂ ਜੀ,
2: ਠੀਕ
0: ਬਹੁਤ
2: ਹੋ ਤੁਸੀਂ?
0: ਵਧੀਆ ਆ
2: ਠੀਕ
0: ਰਹੀ ਹੈ
2: ਆ
0: ਜੀ, ਬਹੁਤ ਵਧੀਆ
2: ਜੀ
0: ਜੀ
2: ਜੀ ਅੱਛਾ, ਗੱਲਾਂ ਬਾਤਾਂ ਚੱਲ ਰਹੀਆਂ ਸੀ, ਆਪਣੇ ਸਿਕੰਦਰ ਸਾਹਿਬ ਵੀ ਆਏ ਤੇ
0: ਜੀ
2: ਆਪਣੇ ਰਾਜਨ ਸੈਣੀ ਸਾਹਿਬ ਵੀ ਆਏ, ਗੱਲਾਂ ਬਾਤਾਂ ਹੋਈਆਂ। ਬਿਲਕੁਲ ਜਿਹੜਾ ਹੈਗਾ
0: ਬਿਲਕੁਲ
2: ਹੈ ਹਕੀਕਤ ਹੈ ਜਿਹੜਾ ਹੈਗਾ, ਇਹਨਾਂ ਦੇ ਜਿਹੜੇ ਹੈਗੇ ਆ ਖਿਆਲ ਬੜੇ ਰੋਸ਼ਨ ਹੁੰਦੇ ਆ,
0: ਜੀ
2: ਵਜਨਦਾਰ ਹੁੰਦੇ ਆ। ਤੇ ਗੱਲ ਤਾਂ ਉਹੀ ਆ, ਗੱਲ ਹੁਣ ਇਹ ਹੈਗਾ ਵੀ ਦੇਖੋ ਕੁਛ ਧਾਰਮਿਕ ਗੱਲਾਂ ਵੀ ਲੈ ਕੇ ਚੱਲੀਆਂ, ਗੱਲਾਂ ਚੱਲੀਆਂ ਹੈਗੀਆਂ
0: ਜੀ
2: ਜਾਂ
0: ਬਿਲਕੁਲ
2: ਕੁਛ ਰਾਜਨੀਤੀ ਨੂੰ ਲੈ ਕੇ ਵੀ ਗੱਲਾਂ ਬਾਤਾਂ ਹੋਈਆਂ। ਗੱਲ ਰਹਿ ਆ, ਹੁਣੇ ਹੁਣੇ ਤੁਸੀਂ ਖਬਰ ਪੜ੍ਹ ਰਹੇ ਸੀ ਵੀ ਸਰਕਾਰ ਨੂੰ ਵੀ ਚੂਨਾ ਲਾ ਗਿਆ ਕੋਈ, ਜਿਹੜਾ ਹੈਗਾ ਦੱਸੋ ਜਿਹੜਾ ਹੈਗਾ, ਦੇਖ ਲੋ ਫਿਰ ਗਾਂ ਤੋਂ ਗਾਂ ਸੁਣਿਆ
0: ਬਿਲਕੁਲ ਆ ਜੀ,
2: ਦੁਨੀਆਂ
0: ਅਮਰੀਕਾ ਵਾਲੇ ਨਹੀਂ
2: ਵੀ ਆਈ
0: ਛੱਡੇ,
2: ਹੈ ਗਾਂ
0: ਇਹ ਤਾਂ
2: ਤੋਂ
0: ਫਿਰ
2: ਗਾਂ
0: ਦੱਸੋ
2: ਜਿਹੜੀ ਜਿਹਦੇ ਹੱਥਾਂ ਚ ਪਾਵਰ ਜਿਹੜਾ ਸਾਰਿਆਂ ਦੇ ਦੂਰ ਨਹੀਂ ਕਰਦੇ, ਉਹਨਾਂ ਨੂੰ ਵੀ ਕੋਈ ਚੂਨਾ ਲਾ ਜਾਵੇ,
0: ਜਿਹੜਾ ਸਾਰੀ ਦੁਨੀਆਂ ਨੂੰ ਮੋਹਰੇ ਲਾਈ ਜਾਂਦਾ ਜੀ, ਉਹ ਪੰਜਾਬੀ ਲੁੱਟ ਕੇ ਲਾਏ ਦੇਖ ਲੋ ਜੀ
2: ਦੇਖ ਲੋ, ਗਾਂ ਤੋਂ ਗਾਂ ਦੁਨੀਆਂ ਬੈਠੀ ਹੈਗੀ ਆ। ਇਹ
0: ਜੀ
2: ਕਹਿੰਦਾ ਹੈ ਦੇਖੋ ਜੀ, ਇਹ ਦਿਮਾਗ ਹੈਗਾ ਜਿਹੜਾ ਹੈਗਾ, ਕਈ ਜਿਹੜੇ ਪਾਸੇ ਨੂੰ ਇਹ ਚੱਲ ਪੈਂਦਾ ਆ, ਉਹ ਫਿਰ ਉਹਨੂੰ ਨਵੇਂ ਨਵੇਂ ਰਸਤੇ ਲੱਭਦੇ ਆ, ਫਿਰ ਉਹ ਜਿਹੜਾ ਹੈਗਾ ਗਾਂ ਤੋਂ ਗਾਂ ਤੋਂ
0: ਬਿਲਕੁਲ ਹੈ
2: ਹੈਗਾ।
0: ਜੀ
2: ਪਰ ਇੱਕ ਚੀਜ਼ ਹੈਗੀ ਆ ਵੀਰ ਭੁਪਿੰਦਰ ਜੀ, ਜਿਹੜਾ ਗਲਤ ਕੰਮ ਆ ਨਾ
0: ਜੀ,
2: ਅਖੀਰ ਹੈਗਾ ਗਲਤ ਆ, ਉਹਦਾ ਰਿਜ਼ਲਟ ਵੀ ਫਿਰ ਗਲਤ ਹੀ ਨਿਕਲਦਾ ਹੁੰਦਾ ਆ,
0: ਜੀ
2: ਇਸ ਕਰਕੇ ਜਿਹੜਾ ਹੈਗਾ ਹਾਂ ਹਮੇਸ਼ਾ ਜਿਹੜਾ ਹੈਗਾ ਪੋਜ਼ਿਟਿਵ ਹੋ ਕੇ ਚੱਲਣਾ ਚਾਹੀਦਾ ਹੈਗਾ।
0: ਜੀ
2: ਹਾਂ, ਕਿਸੇ ਦੀ ਨੁਕਸਾਨ ਨਾ ਕਰੋ, ਕਿਸੇ ਦੀ ਇਨਸਾਨੀਅਤ ਦਾ ਘਾਣ ਨਾ ਕਰੋ
0: ਬਿਲਕੁਲ,
2: ਤੇ ਜਿਹੜਾ ਹੈਗਾ ਸਾਰਿਆਂ ਦੇ ਹੱਕ ਹਕੂਕ ਜਿਹੜੇ ਹੈਗੇ ਆ ਉਹਨਾਂ ਦਾ ਵੀ ਖਿਆਲ ਰੱਖਿਆ ਜਾਵੇ
0: ਜੀ।
2: ਤੇ ਜ਼ੁਲਮ ਜਿਹੜਾ ਹੈਗਾ, ਜ਼ੁਲਮ ਤਾਂ ਦੇਖੋ ਜੀ, ਜ਼ੁਲਮ ਤਾਂ ਸ਼ੁਰੂ ਤੋਂ ਹੀ ਹੁੰਦੇ ਆ, ਜਾਂ ਬਾਬੇ ਜਦੋਂ ਬਾਬਰ ਸੀ ਤਾਂ ਬਾਬਾ ਸੀ ਤਾਂ ਬਾਬਾ, ਉਸ ਵੇਲੇ ਨੀ ਜ਼ੁਲਮ ਹੋਇਆ,
0: ਬਿਲਕੁਲ
2: ਵੀ ਜ਼ੁਲਮ ਹੋਇਆ ਜਿਹੜਾ ਹੈਗਾ, ਜ਼ੁਲਮ ਦੀ ਜਿਹੜੀ ਇੰਤਹਾ ਜਿਹੜੀ ਆ ਉਹ ਵੀ ਉਸ ਵੇਲੇ ਜਿਹੜਾ ਹੈਗਾ, ਤੇ ਇਹ ਜਿਹੜਾ ਸ਼ੁਰੂ ਤੋਂ ਤੁਰਿਆ ਹੀ ਆਉਂਦਾ ਹੈਗਾ। ਪਰ ਗੱਲ ਇਹ ਹੈਗੀ ਆ ਵੀ ਮਾੜਾ ਆ ਕੰਮ ਜਿਹੜਾ ਹੈਗਾ, ਕਿਸੇ ਦੇ ਉੱਤੇ ਜ਼ੁਲਮ ਕਰਨਾ ਜਿਹੜਾ ਚੰਗਾ ਨਹੀਂ ਹੁੰਦਾ। ਬਾਕੀ ਹੁਣ ਗੱਲਾਂ ਬਾਤਾਂ ਚੱਲੀਆਂ ਪਈਆਂ ਸੀ, ਜਿਹੜਾ ਆਪਣਾ ਰਜਨ ਸੈਣੀ ਸਾਹਿਬ ਵੀ ਕਹਿ ਰਹੇ ਸੀ, ਅਕਸਰ ਵਿੱਚ ਸਾਨੂੰ ਐਜੂਕੇਸ਼ਨ ਇਸ ਚੀਜ਼ ਦੀ ਮਿਲ ਹੀ ਨਾ ਸਕੀ, ਜਿਹੜਾ
0: ਬਿਲਕੁਲ ਹੈ ਜੀ
2: ਗੱਲ ਸਹੀ ਗੱਲ ਹੈਗੀ ਆ। ਜਿਹੜੇ ਦੇਖੋ ਕਹਿੰਦੇ ਸੀ ਨਾ ਧਰਮ ਦੇ ਜਿਹੜੇ ਠੇਕੇਦਾਰ, ਉਹਨਾਂ ਨੇ ਹੀ ਧਰਮ ਨੂੰ ਅੱਗ ਲਾ ਦਿੱਤੀ
0: ਜੀ,
2: ਉਹਨਾਂ ਨੇ ਕਿਹਾ ਤਾ, ਉਹਨਾਂ ਨੇ ਹੀ ਧਰਮ ਨੂੰ ਅੱਗ ਲਾ ਦਿੱਤੀ,
0: ਬਿਲਕੁਲ
2: ਅੱਗ ਹੋਰ ਨਹੀਂ ਸੀ ਕਿਸੇ ਨੇ ਲਾਈ, ਇਹਨਾਂ ਨੇ ਹੀ ਲਾ ਦਿੱਤੀ। ਕਿਉਂਕਿ ਜਦੋਂ ਗੱਲਾਂ ਇਸ ਤਰ੍ਹਾਂ ਦੀਆਂ ਕਰੀ ਜਾਣੀਆਂ, ਜਦੋਂ ਇਸ ਤਰ੍ਹਾਂ ਦੇ ਕਰ ਕਰਕੇ ਇੱਧਰ ਵੀ ਜਿਹੜਾ ਸਾਡੇ ਇਹੋ ਹੀ ਜਿਹੜਾ ਹੈਗਾ ਵੀ ਲਓ ਜੀ, ਇਹ ਬੜੇ ਅਲੂਮ ਸਿੱਖਣੇ ਪੈਂਦੇ ਆ ਜੀ, ਇਹ ਜਿਹੜਾ ਹੈਗਾ ਦੀਨ ਬੜਾ ਬਹੁਤ ਜਿਹੜਾ ਡਿਫੀਕਲਟ ਹੈਗਾ, ਬੜੇ ਅਲੂਮ ਸਿੱਖਣੇ ਪੈ, ਕਿਹੜੇ ਅਲੂਮ ਸਿੱਖਣੇ ਪੈਂਦੇ,
0: ਬਿਲਕੁਲ
2: ਕੁਛ ਵੀ ਨਹੀਂ ਹੈ ਸਾਦਾ। ਕਹਿੰਦੇ ਦੀਨ ਆਸਾਨ ਹੈ, ਅੱਲਾ ਰਹਿਮਾਨ ਹੈ, ਦੀਨ ਤਾਂ ਆਸਾਨ ਹੀ ਬੜਾ ਹੈਗਾ, ਕੋਈ ਚੱਕਰ ਨਹੀਂ ਗਾ, ਲੇਕਿਨ ਇਹਨਾਂ ਨੇ ਜਿਹੜੇ ਹੈਗੇ ਸੀ ਧਰਮ ਦੇ ਠੇਕੇਦਾਰ, ਉਹਲਾ ਲਾ ਦੀ ਕਿਸਮ, ਇਹਨਾਂ ਨੇ ਜਿਹੜਾ ਹੈਗਾ ਧਰਮ ਨੂੰ ਅੱਗ ਲਾ ਦਿੱਤੀ, ਤੇ ਇੰਨਾ ਕੰਪਲੈਕਸ ਕਰ ਦਿੱਤਾ ਜਿਹੜਾ ਹੈਗਾ, ਹਰ ਕੋਈ ਡਰਦਾ, ਕਹਿੰਦੇ ਯਾਰ ਵਾਕਈ ਪੇਚੀਦਾ ਹੈਗਾ, ਕੰਪਲੈਕਸ ਹੈਗਾ, ਦਈਏ ਸਾਡੇ ਵਾਸਤੇ ਦੀ ਗੱਲ, ਚਲੋ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ।
0: ਨਾਲੇ ਮੁਹੰਮਦ ਜੀ, ਜੇ
2: ਪਲਾਸ
0: ਰੱਬ ਨੂੰ ਮਿਲਣਾ ਜਾਂ ਰੱਬ ਨੂੰ ਪਾਉਣਾ ਜੋ ਵੀ ਹੈਗਾ, ਜਿਸ ਹਰ ਤਰ੍ਹਾਂ ਦਾ ਵਿਅਕਤੀ ਦਾ ਆਪਣਾ ਸੋਚ ਹੈ, ਪੇ ਉਹਦੇ ਵਿੱਚ ਵਿਚੋਲਾ ਪਾਉਣ ਦੀ ਕੀ ਜ਼ਰੂਰਤ ਹੈ, ਤੁਸੀਂ ਸਿੱਧਾ ਮਿਲੋ ਜੇ ਮਿਲਣਾ ਤਾਂ ਜੀ।
2: ਬਿਲਕੁਲ
0: ਜੀ
2: ਬਿਲਕੁਲ ਬਿਲਕੁਲ ਸਹੀ ਗੱਲ ਹੈਗੀ ਆ। ਹੁਣ ਇਹ ਜਿਹੜਾ ਹੈਗਾ ਕਹਿ ਦਿੰਦੇ ਹੁਣ ਕਿਤਾਬਾਂ ਦੇ ਵਿੱਚ ਜਿਹੜਾ ਹੈਗਾ ਨਾ, ਇਹ ਉਹ ਹੁਣ ਕਹਿੰਦਾ ਗੁਰੂ ਗੋਬਿੰਦ ਦੋ ਕੜੇ ਕਾਕੋ ਲਾਗੋ ਪਾਓ, ਬਲਿਹਾਰੀ ਗੁਰ ਆਪਣੋ ਜਿਨ ਗੋਬਿੰਦ ਦੀ ਉਮਤ, ਬਈ ਆਪਣੇ ਗੁਰੂ ਤੋਂ ਮੈਂ ਬਲਿਹਾਰ ਜਾਣਾ ਜਿਹੜਾ ਹੈਗਾ ਜਿਹਨੇ ਉਹਦੇ ਦਰਸ਼ਨ ਕਰਾ ਦਿੱਤੇ। ਹੁਣ ਦੂਸਰੇ ਪਾਸੇ ਉਧਰ ਵੀ ਕਹੀ ਜਾਂਦੇ ਵੀ ਗੁਰੂ ਕਾਮਲ ਹੋਣਾ ਚਾਹੀਦਾ, ਵੀ ਚਲੋ ਬਈ ਜਿਹਦੇ ਕੋਲੋਂ ਕੁਛ ਮਿਲਦਾ ਹੈਗਾ ਉਹ ਜਿਹੜਾ ਹੈਗਾ ਰਾਹ ਦੇ ਸਿਰਾ ਪਾਉਂਦਾ।
0: ਦਰਸ਼ਨ ਮੁਹੰਮਦ ਜੀ ਆਪੇ ਹੀ ਹੋ ਜਾਂਦੇ ਆ, ਤੁਸੀਂ ਕੰਮ ਦੇ ਨਾਲ ਕੰਮ ਰੱਖੋ, ਕਿਸੇ ਨਾਲ ਠੱਗੀ ਠੋਰੀ ਨਾ ਕਰੋ, ਜਿਹਦਾ ਜਿੰਨਾ ਹੱਕ ਬਣਦਾ ਉਹ ਦਿਓ, ਧੋਖਾ ਧੜੀ ਨਾ ਕਰੋ, ਝੂਠ ਨਾ ਬੋਲੋ, ਆਪਣੇ ਫਰਜ਼ ਜਿਹੜੇ ਨੇ ਉਹ ਪਛਾਣੋ, ਜ਼ਿੰਮੇਵਾਰੀਆਂ ਜਿਹੜੀਆਂ ਪਰਿਵਾਰਕ ਨੇ ਉਹਨਾਂ ਨੂੰ ਸਾਂਭੋ, ਤੇ ਹੋਰ ਸਾਰੀਆਂ ਚੀਜ਼ਾਂ ਨੇ ਉਹ ਰੱਬ ਆਪੇ ਹੀ ਦਿਖਣ ਲੱਗ ਜਾਂਦਾ ਜੀ।
2: ਮਿਲ ਜਾਂਦਾ ਜੀ ਜਿਹੜਾ ਹੈਗਾ। ਹੁਣ ਫਾਰ ਐਗਜ਼ਾਮਪਲ ਲੈ ਲਈਏ
0: ਜੀ,
2: ਮੁਹੰਮਦ ਸਾਹਿਬ ਹੋਇਆ ਪੂਰੇ ਇਸਲਾਮ ਦੇ ਜਿਹੜਾ ਹੈਗਾ ਉਹ ਫਾਊਂਡਰ ਹੈਗਾ
0: ਜੀ,
2: ਕਹਿ ਸਕਦੇ ਹੋ
0: ਬਿਲਕੁਲ,
2: ਉੱਥੋਂ ਇਸਲਾਮ ਜਿਹੜਾ ਜਿੱਥੋਂ ਸ਼ੁਰੂ ਹੁੰਦਾ
0: ਜੀ
2: ਉਹ ਉੱਥੋਂ ਹੀ ਸ਼ੁਰੂ ਹੋਇਆ।
0: ਬਿਲਕੁਲ,
2: ਅੱਛਾ ਹੁਣ ਜੇ ਕਹੀਏ ਪੰਜਾਬੀ ਉਹ ਕਿਹੜੀ ਯੂਨੀਵਰਸਿਟੀ ਚ ਪੜ੍ਹਿਆ, ਕੋਈ ਦੁਨੀਆਂ ਦੀ ਇਹੋ ਜਿਹੀ ਕਿਤਾਬ ਹੈਗੀ ਆ ਇਸ ਵੇਲੇ ਮੌਜੂਦ ਇਸ ਪਲੈਨਟ ਅਰਥ ਦੇ ਉੱਤੇ ਵੀ ਜਿਹੜਾ ਦੱਸ ਦੇਵੇ ਆਣ ਕੇ ਬੁਲਾਵੀ ਉਹਨਾਂ ਨੇ ਫਲਾਣੀ ਜਗ੍ਹਾ ਤੋਂ ਐਜੂਕੇਸ਼ਨ ਲਈ? ਕੋਈ ਵੀ ਨੀ, ਬੋੜਾ ਨੂੰ ਜਿਵੇਂ ਤੁਸੀਂ ਦੱਸ ਰਹੇ ਡਾਇਰੈਕਟ ਮਿਲਿਆ ਜਿਹੜਾ ਹੈਗਾ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਜਦੋਂ ਉੱਪਰ ਵਾਲਾ ਚਾਹੁੰਦਾ ਹੈਗਾ
0: ਜੀ,
2: ਤੇ ਉਹਦੇ ਉੱਤੇ ਉਹ ਰਹਿਮਤ ਹੋ ਜਾਂਦੀ ਆ, ਫਿਰ ਉਹਨੂੰ ਉਹ ਸਮਝਾ ਦਿੰਦਾ ਹੈਗਾ, ਤਾਂ ਫਿਰ ਉਹਦੇ ਉੱਤੇ ਜਿਹੜਾ ਹੈਗਾ ਉਹ ਚੱਲਣ ਲੱਗ ਪੈਂਦਾ ਹੈਗਾ।
0: ਬਿਲਕੁਲ,
2: ਅੱਖਾਂ ਦੇਖਣ ਲੱਗ ਪੈਂਦੀਆਂ, ਕੰਨ ਸੁਣਨ ਲੱਗ ਪੈਂਦੇ, ਕਦਮ ਚੱਲਣ ਲੱਗ ਪੈਂਦੇ, ਹੱਥ ਕਰਨ ਲੱਗ ਪੈਂਦੇ,
0: ਬਿਲਕੁਲ
2: ਹੈਨਾ, ਤੇ ਇਹ ਜਿਹੜਾ ਹੈਗਾ ਉਹਨੂੰ ਰੋਸ਼ਨੀ ਜਿਹੜੀ ਹੈਗੀ ਆ ਉਦੋਂ ਮਿਲ ਜਾਂਦੀ ਹੈਗੀ ਆ, ਅੱਗੇ ਫਿਰ ਧੁਨਾ ਤੇ ਅਮਲ ਜਿਹੜਾ ਕਹਿੰਦੇ ਨਾ ਸਿਤਾਰੋਂ ਸੇ ਆਗੇ ਜਹਾਂ ਔਰ ਵੀ ਹੈ ਇਸ਼ਕ ਕੇ ਇਮਤਿਹਾਂ ਅਭੀ ਔਰ ਵੀ ਹੈ ਤੂੰ ਸ਼ਾਹੀਨ ਹੈ ਪਰਵਾਜ਼ ਹੈ ਕਾਮ ਤੇਰਾ ਤੇਰੇ ਆਗੇ ਆਸਮਾਂ ਔਰ ਵੀ ਹੈ
0: ਔਰ ਵੀ
2: ਕਿਉਂਕਿ ਔਰ ਵੀ ਅੱਗੇ ਜਿਹੜਾ ਹੈਗਾ ਰਸਤਾ ਹੈਗਾ ਇਹ ਨੀਗਾ ਹੁੰਦਾ
0: ਜਰਨੀ ਬਿਲਕੁਲ
2: ਹਾਂ ਜਰਨੀ ਫਿਨਿਸ਼ ਹੋ ਗਈ ਆ ਜਰਨੀ ਜਿਹੜੀ ਹੈਗੀ ਆ ਲਿਮਿਟਡ ਜਰਨੀ ਆ ਪਰ ਇਹਦੇ ਵਿੱਚ ਜਿਹੜਾ ਹੈਗਾ ਅਸੀਂ ਦੇਖਣਾ ਹੈਗਾ ਪਹਿਲਾਂ ਵੀ ਜਿਹੜਾ ਮੈਕਸੀਮਮ ਜਿਹੜਾ ਕਵਰੇਜ ਕੀਤੀ ਜਾਵੇ ਜਿਹੜਾ ਹੈਗਾ
0: ਬਿਲਕੁਲ
2: ਬਾਕੀ ਕੋਈ ਤਾਕਤ ਹੈਗੀ ਆ ਹੁਣ ਆਪਾਂ ਇਹ ਨੀ ਆਪਾਂ ਬਿਲਕੁਲ ਕਹਿ ਸਕਦੇ ਲੈ ਵੀ ਕੋਈ ਕੋਈ ਕੋਈ ਤੋਂ ਹੈ ਨਿਜ਼ਾਮੀ ਹਸਤੀ ਚਲਾ ਰਿਹਾ ਹੈ ਖੁਦਾ ਹੈ
0: ਬਿਲਕੁਲ
2: ਹੈ ਆ ਤਾਕਤ ਹੈਗੀ ਆ ਚਾਹੇ ਉਹਨੂੰ ਅਕਾਲ ਪੁਰਖ ਕਹਿ ਲਵੋ ਚਾਹੇ ਖੁਦਾ ਕਹਿ ਲਵੋ ਚਾਹੇ ਅੱਲਾਹ ਕਹਿ ਲਵੋ
0: ਜੀ ਚਾਹੇ ਮੈਗਨੈਟਿਕ ਇੱਕ ਸਰਕਲ ਕਹਿ ਲਵੋ ਜੋ ਵੀ ਕਹਿਣਾ ਕਹਿ ਸਕਦੇ ਆ ਜੀ
2: ਹਾਂਜੀ ਹਾਂਜੀ ਤੇ ਇਹ ਚੀਜ਼ਾਂ ਹੈਗੀਆਂ ਕਿਉਂਕਿ ਜੇ ਆਪਾਂ ਕਹੀਏ ਨਾ ਆਟੋਮੈਟਿਕ ਹੀ ਸਾਰਾ ਕੁਛ ਹੁੰਦਾ ਪਿਆ ਆਟੋਮੈਟਿਕ ਕੁਛ ਨੀ ਹੁੰਦਾ ਪਿਆ ਕੋਈ ਤਾਕਤ ਹੈਗੀ ਜਿਹੜੀ ਚਲਾਰੀ ਹੁਣ ਦਿਨ ਰਾਤ ਦਾ ਆ ਜਾਣਾ ਜਿਹੜਾ ਹੈਗਾ ਦਿਨ ਆਇਆ ਤਾਂ ਵੀ ਦਿਨ ਵੀ ਅਖੀਰ ਕਿੰਨੀ ਦੇਰ ਤੱਕ ਹਨਾ
0: ਬਿਲਕੁਲ
2: ਜੇ ਰਾਤ ਆ ਗਈ ਤੇ ਰਾਤ ਵੀ ਅਖੀਰ ਕਿੰਨੀ ਦੇਰ ਤੱਕ
0: ਬਿਲਕੁਲ
2: ਹੁਣ ਦਿਨ ਚੜ੍ਹਨਾ ਹੈਗਾ ਖਤਮ ਹੁੰਦਾ ਨਾ ਬਾਉਂਡਰੀਆਂ ਹੈਗੀਆਂ ਹਰ ਕੋਈ ਜਿਹੜਾ ਹੈਗਾ ਸੂਰਜ ਦੀ ਕੀ ਮਜਾਲ ਹੈਗਾ ਉਹ ਜਿਹੜਾ ਹੈਗਾ ਕਹਿਣ ਦਾ ਮਤਲਬ ਰਾਤ ਦੇ ਦਾਇਰੇ ਦੇ ਵਿੱਚ ਦਾਖਲ ਹੋ ਜਾਵੇ
0: ਸਭ ਦੀ ਹੈਂਕੜ ਤੋੜੀ ਹੋਈ ਹੈ ਜੀ ਕੁਦਰਤ ਨੇ
2: ਸਭ ਦੀ ਹੈਂਕੜ ਤੋੜੀ ਹੈ ਜਿਹੜਾ ਹੈਗਾ ਚੰਦਰਮਾ ਆ ਚੰਦਰਮਾ ਆਪਣੀ ਜਿਹੜਾ ਹੈਗਾ ਬਾਉਂਡਰੀ ਦੇ ਵਿੱਚ ਉਹ ਹੈਗਾ ਉਹਦੇ ਉਹ ਆਪਣੇ ਕੰਮ ਕਰੀ ਜਾਂਦਾ ਪਿਆ
0: ਬਿਲਕੁਲ
2: ਸੂਰਜ ਜਿਹੜਾ ਉਹ ਸੂਰਜ ਆਪਣੀ ਬਾਉਂਡਰੀ ਦੇ ਵਿੱਚ ਕੰਮ ਕਰੀ ਜਾਂਦਾ ਦਿਨ ਰਾਤ ਦਾ ਬਣਾ ਦੇਣਾ ਜਿਹੜਾ ਹੈਗਾ ਇਹਦੇ ਪਿੱਛੇ ਵੀ ਹਿਕਮਤ ਸੀ
0: ਵੀ
2: ਇਨਸਾਨ ਥੱਕ ਜਾਂਦਾ ਹੈ ਨਾ
0: ਇਨਸਾਨ ਤਾਂ ਕੁਝ ਵੀ ਨਹੀਂ ਇਹਨਾਂ ਚੀਜ਼ਾਂ ਦੇ ਮੋਹਰੇ ਇੱਕ ਪਿੰਨ ਦੀ ਨਿਬ ਦੀ ਪਿੰਨ ਆਪਾਂ ਡੋਟ ਪਾ ਲਈਏ ਉਹ ਵੀ ਮਤਲਬ ਕਿ ਉਹ ਤੋਂ ਵੀ ਬਰੀਕ ਕਹਿ ਸਕਦੇ ਆ ਇਨਸਾਨ ਦੀ ਹੋਂਦ ਕਿੰਨੀ ਕਹਿ ਇੱਥੇ ਉਸ ਹਿਸਾਬ ਦੇ ਨਾਲ ਤਾਂ
2: ਐਡੇ ਐਡੇ ਪਲੈਨਟ ਦੀ ਹਰ ਚੀਜ਼ ਨਾਕਸ ਹੈ
0: ਜੀ ਬਿਲਕੁਲ
2: ਇਨਸਾਨ ਦੀ ਹਰ ਚੀਜ਼ ਨਾਕਸ ਨਾਕਸ ਕਿੰਨੇ ਲਿਮਿਟਡ ਹੈ ਨਾ ਇਹਦੀ ਸੋਚ ਨਾਕਸ ਇਹਦੀ ਅਕਲ ਨਾਕਸ ਇਹਦਾ ਵਿਜ਼ਡਮ ਜਿਹੜੀ ਹੈਗੀ ਕਹਿੰਦੇ ਆ ਇਨਸਾਨ ਦੇਖੋ ਕਿੰਨੇ ਦੇਵ ਕਦਮ ਹੈ ਬਹੁਤ
0: ਵਿਜ਼ਡਮ ਵਾਲਾ
2: ਨਹੀਂ ਉਹ ਵੀ ਨਾਕਸ ਹੈਗਾ ਕਿਉਂਕਿ ਇੰਨਾ ਜੇ ਕਹੀਏ ਨਾ ਵੀ ਉਹ ਜਿਹੜਾ ਵਸੀ ਹੈਗਾ ਵਸੀ ਨਹੀਂ ਜਿਹੜਾ ਹੈਗਾ ਲਿਮਿਟਡ ਹੈਗਾ ਨਾਕਸ ਹੈਗੀ ਆ
0: ਚੀਜ਼
2: ਨਾਕਸ ਆ
0: ਜੀ
2: ਤੇ ਇਸੇ ਤਰ੍ਹਾਂ ਦੁਨੀਆਂ ਦੇ ਵਿੱਚ ਜੋ ਵੀ ਚੀਜ਼ਾਂ ਹਰ ਨਾਕਸ ਹੈਗੀ ਆ ਜੇ ਪੂਰੀ ਫੁੱਲ ਹੈ ਨੀਗਾ ਅਗਰ ਪਰਫੈਕਸ਼ਨ ਹੈਗੀ ਆ ਉਹ ਸਿਰਫ ਉਹੀ ਦਿਨ ਤੁਸੀਂ ਅਕਾਲ ਪੁਰਖ ਕਹਿ ਲਵੋ
0: ਬਿਲਕੁਲ ਨਾਮ ਅਸੀਂ ਦਿੱਤੇ ਹੋਏ ਨੇ ਆਪ ਇਨਸਾਨ ਨੇ
2: ਇਨਸਾਨ ਪਰਫੈਕਟ
0: ਬਿਲਕੁਲ
2: ਹਾਂਜੀ ਇਨਸਾਨ ਪਰਫੈਕਟ ਨੀ ਤੇ ਬਾਕੀ ਇਹ ਚੀਜ਼ਾਂ ਹੈਗੀਆਂ ਬਹੁਤ ਵਧੀਆ ਲੱਗਦਾ ਹੈਗਾ
0: ਦੇਖੋ ਜੀ
2: ਹਾਂ ਜੀ ਜੀ ਤੇ ਕਹਤੇ ਨਾ ਵਹੀ ਅਸਲ ਮੇ ਉੱਚੀ ਉਡਾਨ ਰੱਖਤੇ ਹੈ ਜੋ ਦਿਲ ਮੇ ਹੌਸਲਾ ਔਰ ਸੀਨੇ ਮੇ ਜਾਨ ਰੱਖਤੇ ਹੈ ਮੁਰਦਾ ਦਿਲ ਕਿਆ ਖਾ ਕੇ ਜੀਆ ਕਰਤੇ ਹੈ ਮੁਰਦਾ ਦਿਲ ਦਾ ਕਹਦਾ ਜੀਣਾ ਜ਼ਮੀਨ ਦੇ ਉੱਤੇ ਇੱਕ ਜਿੰਦਾ ਲਾਸ਼ ਤੁਰੀ ਫਿਰਦੀ ਹੈਗੀ ਆ ਕੀ ਫਾਇਦਾ ਹੋਇਆ
0: ਬਿਲਕੁਲ
2: ਇਹ ਆਏ ਵੀ ਤੇ ਕੁਛ ਕੀਤਾ ਵੀ ਨਾ
0: ਤੇ
2: ਐਵੇਂ ਹੀ ਚਲੇ ਗਿਆ
0: ਬਿਲਕੁਲ
2: ਫਿਰ ਕੀ ਫਾਇਦਾ ਹੋਇਆ
0: ਬਿਲਕੁਲ
2: ਜਿਹੜਾ ਹੈਗਾ ਭਾਈ ਪ੍ਰਾਪਤ ਮਨੁੱਖੀ ਤੁਸੀਂ ਆ ਗੋਬਿੰਦ ਮਿਲਨ ਕੀ ਤੇਰੀ ਬਰੀਆ ਅਵਰ ਕਾਜ ਤੇਰੀ ਕਿਤਨਾ ਹੀ ਕਾਮ ਅਵਰ ਕਾਜ ਤੇਰੀ ਕਿਤਨਾ ਹੀ ਕਾਮ ਸਾਧ ਸੰਗਤ ਮਿਲੋ ਭਜੋ ਕੇਵਲ ਨਾਮ
0: ਬਿਲਕੁਲ
2: ਉਧਰ ਆਪਾਂ ਬਾਬੇ ਨੇ ਵੀ ਬਾਬੇ ਨਾਨਕ ਨੇ ਇਹੋ ਕਿਹਾ ਵੀ ਨਾਮ ਜਪੋ ਵੰਡ ਚੱਕੋ
0: ਕਿਰਤ ਕਰੋ
2: ਕਿਰਤ ਵੀ ਕਰਨੀ ਆ ਇਹ ਵੀ ਨਾ ਤੁਸੀਂ ਚੌਂਕੜੀ ਮਾਰ ਕੇ ਬਹਿ ਜਾਓ
0: ਬਿਲਕੁਲ
2: ਕੋਈ ਨੀ ਉੱਪਰ ਵਾਲਾ ਦੇਗਾ ਇਸ ਤਰ੍ਹਾਂ ਨੀ ਹੁੰਦਾ
0: ਬਿਲਕੁਲ
2: ਮਿਹਨਤ ਕਰਨੀ ਪੈਂਦੀ ਆ ਹੁਣ ਇੱਧਰ ਕਈ ਕਹਿ ਦਿੰਦੇ ਲਓ ਜੀ ਜੰਨਤ ਜੰਨਤ ਮਿਲ ਜੂ ਭਾਈ ਜਿਹੜਾ ਦੁਨੀਆਂ ਦੇ ਵਿੱਚ ਕੁਛ ਨੀ ਮਿਲਦਾ ਭਾਈ ਕਰਨ ਤੋਂ ਬਗੈਰ ਤੁਹਾਨੂੰ ਜੰਨਤ ਕਿਵੇਂ ਮਿਲ ਜੂਗੀ
0: ਬਿਲਕੁਲ
2: ਕੁਛ ਕਰਨਾ ਪੈਣਾ
0: ਬਿਲਕੁਲ
2: ਜੰਨਤ ਲੈਣੀ ਆ ਤਾਂ ਭਾਈ ਮਿਹਨਤ ਕਰਨੀ
0: ਪੈਣੀ
2: ਨੀ ਹੁੰਦਾ ਰੱਬ ਰੱਬ ਨੂੰ ਤੁਸੀਂ ਐਵੇਂ ਨੀ ਚੀਟਿੰਗ ਉਹਦੇ ਨਾਲ ਕਰ ਲੋਗੇ ਤੁਸੀਂ ਕਹੋਗੇ ਕੋਈ ਨੀ ਜੀ ਉਹਨੇ ਦੇ ਹੀ ਦੇਣੀ
0: ਐਵੇਂ
2: ਉਹ ਵੀ ਮਿਹਨਤ ਜਿਹੜਾ ਕਰਦਾ ਉਹਨੂੰ ਰੱਬ ਵੀ ਉਹਨੂੰ ਹੀ ਦਿੰਦਾ
0: ਬਿਲਕੁਲ
2: ਆਦਮ ਹਿੰਮਤ ਮੱਦੇ ਖੁਦਾ
0: ਜੀ
2: ਆਦਮੀ ਹਿੰਮਤ ਕਰਦਾ ਤਾਂ ਖੁਦਾ ਵੀ ਉਹਦੀ
0: ਮਦਦ ਕਰਦਾ ਜੀ ਬਿਲਕੁਲ
2: ਗੋਡ ਹੈਲਪ ਦੋਜ ਹੂ ਹੈਲਪ ਹਿਮਸੈਲਫ
0: ਹਿਮਸੈਲਫ ਜੀ
2: ਬਿਲਕੁਲ ਜਿਹੜੇ ਆਪਣੀ ਹਿੰਮਤਾਂ ਕਰਦੇ ਆ ਉਹ ਹੈਗੇ ਮੰਜ਼ਿਲਾਂ ਤੇ ਪਹੁੰਚ ਜਾਂਦੇ ਹੈਗੇ
0: ਚਲੋ
2: ਜੀ ਮੈਂ ਹੁਣ ਜੇ ਤੁਹਾਡੀ
0: ਆਉਣ ਦਿਓ ਮੈਂ ਫਿਰ ਕਿਤਾਬ ਦੀ ਸਾਂਝ ਪਾਉਣਾ ਜੀ ਹਾਂਜੀ ਆਉਣ ਦਿਓ
2: ਜੀ ਜੀ ਮੈਂ ਜਲਦੀ ਜਿਹੜਾ ਹੈਗਾ
0: ਜ਼ਰੂਰ ਜੀ

0: ਸ਼ਾਇਦ ਹੀ ਕਦੇ ਵੀ ਨਹੀਂ ਆਉਣਾ, ਸ਼ਾਇਦ ਹੀ ਕਦੇ ਵੀ ਨਹੀਂ ਆਉਣਾ, ਸਾਨੂੰ ਜੀ ਦੀਆਂ ਉਡੀਕਾਂ, ਸ਼ਾਇਦ ਹੀ ਕਦੇ ਵੀ ਨਹੀਂ ਆਉਣਾ, ਸਾਨੂੰ ਜੀ ਦੀਆਂ ਉਡੀਕਾਂ। ਲਓ ਜੀ, ਇਹ ਸੀ ਸੌਂਗ ਨੰਬਰ 1
1: ਜੀ,
0: ਤੇ ਸੌਂਗ ਨੰਬਰ 2

0: ਵਾਹ ਜੀ ਸੋ ਮਚ,
1: ਵਾਹ ਜੀ, ਥੈਂਕ ਯੂ ਮਾਮਾ ਜੀ, ਬਹੁਤ ਬਹੁਤ ਸ਼ੁਕਰੀਆ ਫਰਾਈਡੇ ਵਾਲੇ ਦਿਨ ਨੂੰ ਰੰਗ ਭਾਗ ਲਾਉਣ ਨੂੰ ਜੀ, ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ,
0: ਸ਼ੁਕਰੀਆ
1: ਜੀ। ਦੋਸਤੋ ਇਹ ਸਾਂਝੀ ਆਪਣੇ ਨਾਲ ਮੁਹੱਬਤ ਜੀ ਮੁਹੰਮਦ ਜੀ ਜੁੜੇ ਸੀ ਦੁਬਈ ਤੋਂ। ਦੋਸਤੋ ਤੁਹਾਡੇ ਸੁਨੇਹੇ ਵੀ ਬਹੁਤ ਆ ਰਹੇ ਨੇ ਜੀ, ਤੇ ਉਹਨਾਂ ਦਾ ਵੀ ਆਖਰ ਦੇ ਵਿੱਚ ਜ਼ਰੂਰ ਸਾਰ ਲਵਾਂਗੇ। ਤੇ ਜਾਂਦੇ ਜਾਂਦੇ ਆਖਰ ਦੇ ਵਿੱਚ ਜਿੰਨਾ ਵੀ ਸਮਾਂ ਬਾਕੀ ਹੈ, 15 ਆਪਣੇ ਸੋਰੀ ਤਕਰੀਬਨ ਤਕਰੀਬਨ ਲਾਉਂਦੇ ਹਾਂ ਆਪਾਂ 25-30 ਮਿੰਟ ਲਾਉਂਦੇ ਹਾਂ ਹੋਰ, ਤੇ ਨਾਵਲ ਦਾ ਮੈਂ ਵਾਅਦਾ ਕੀਤਾ ਸੀ ਤੇ ਉਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਦੋਸਤੋ ਫਿਰ ਆਪਾਂ ਸਮਾਪਤੀ ਕਰਦੇ ਹਾਂ, ਬਹੁਤ ਬਹੁਤ ਸ਼ੁਕਰੀਆ, ਬਹੁਤ ਸਾਰੇ ਦੋਸਤ ਅੱਜ ਸਾਥ ਨਿਭਾ ਰਹੇ ਨੇ ਜੀ, ਤੁਹਾਡਾ ਦਿੱਤੀ ਹੋਈ ਹੌਸਲਾ ਅਫਜ਼ਾਈ ਅੱਜ ਚੰਗਾ ਲੱਗ ਰਿਹਾ, ਹਰ ਵੇਲੇ ਚੰਗਾ ਲੱਗਦਾ ਪ੍ਰੋਗਰਾਮ ਕਰਦੇ ਹੋਏ। ਤੇ ਲੋ ਫਿਰ ਆਪਾਂ ਬਾਤ ਪਹੁੰਚਾ ਰਹੇ ਹਾਂ ਅੱਜ ਦਾ ਜਿਹੜਾ ਆਖਰੀ ਪੜਾਅ ਸਾਡਾ ਹੁੰਦਾ ਕਿਤਾਬਾਂ ਦੇ ਅੰਕ ਸੰਗ ਦੇ ਵਿੱਚ, ਤੇ ਆਖਰੀ ਪੜਾਅ ਦੇ ਵਿੱਚ ਦੋਸਤੋ ਕਿਤਾਬਾਂ ਦੇ ਅੰਕ ਸੰਗ ਦੇ ਵਿੱਚੋਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਕਿਤਾਬ ਪੰਜਾਬ ਦੇ ਵਿੱਚੋਂ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ ਜਿਹੜਾ ਲੜੀਵਾਰ ਭਾਗ ਤੁਹਾਡੇ ਨਾਲ 12ਵਾਂ। ਅੱਗੇ ਕੀ ਕੁਝ ਵਾਪਰਦਾ ਹੈ ਆਪਾਂ ਜਿੱਥੇ ਸਮਾਪਤੀ ਕੀਤੀ ਸੀ ਥੋੜਾ ਜਿਹਾ ਉਹ ਤੁਹਾਡੇ ਨਾਲ ਜ਼ਰੂਰ ਸਾਂਝ ਕਰਾਂਗਾ ਪਾਵਾਂਗਾ, ਤੇ ਗੱਲ ਉੱਥੋਂ ਹੀ ਆਪਾਂ ਅੱਗੇ ਵਧਾਵਾਂਗੇ। ਜਿਵੇਂ ਕਿ ਯਹੂਦੀ ਡਾਕਟਰ ਯੋਸਫ ਵੋਲਫ ਯਾਤਰਾ ਦੇ ਦੌਰਾਨ ਮਹਾਰਾਜੇ ਨੂੰ ਜਿਹੜਾ ਸੀ ਮਿਲਦਾ ਹੈ ਆਪਣੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ, ਤੇ ਧਰਮ ਦੇ ਬਾਰੇ ਰਣਜੀਤ ਸਿੰਘ ਦੀ ਜਿਹੜੀ ਹੈ ਉਧਾਰਤਾ ਤੇ ਜਬਰਨ ਧਰਮ ਜਿਹੜਾ ਸੀ ਪਰਿਵਰਤਨ ਦੀ ਮੂਰਖਤਾ ਵਿਰੁੱਧ ਉਸਦੇ ਖਿਆਲਾਂ ਤੋਂ ਮੈਂ ਪ੍ਰਭਾਵਿਤ ਹੋਇਆ ਉਹ ਦੱਸਦਾ ਹੈ। ਅਨੇਕ ਮੁਸਲਮਾਨ ਹਾਕਮਾਂ ਨੂੰ ਹਰਾ ਕੇ ਵੀ ਮਹਾਰਾਜਾ ਕਿਹਾ ਕਰਦਾ ਸੀ ਕਿ ਤਲਵਾਰ ਦੀ ਧਾਰ ਧਰਮ ਦੇ ਸੱਚ ਦਾ ਹਮੇਸ਼ਾ ਪ੍ਰਗਟਾਵਾ ਨਹੀਂ ਹੁੰਦੀ, ਤੇ ਅਸੀਂ ਬਾਅਦ ਦੇ ਵਿੱਚ ਦੇਖਾਂਗੇ ਕਿ 20ਵੀਂ ਸਦੀ ਦੇ ਪੰਜਾਬੀ ਜਿਹੜੇ ਮੁਸਲਮਾਨ ਸਰਦਾਰਾਂ ਦੇ ਵਡੇਰੇ ਮਹਾਰਾਜੇ ਦੇ ਬਰਾਬਰ ਦੇ ਵਿੱਚ ਅਫਸਰ ਹੁੰਦੇ ਸਨ, ਤੇ ਇਸੇ ਗੱਲ ਤੋਂ ਮਹਾਰਾਜੇ ਦੇ ਇਸਲਾਮ ਬਾਬਤ ਖਿਆਲਾਂ ਦੀ ਝਲਕ ਦਿਖ ਜਾਂਦੀ ਹੈ। ਫਜ਼ਲ ਹੁਸੈਨ ਅਤੇ ਖਿਜਰ ਹਯਾਤ ਟਵਾਣਾ ਇਹਨਾਂ ਦੇ ਵਿੱਚੋਂ ਹੀ ਇੱਕ ਸਨ। ਤੇ ਅੱਗੇ ਇੱਥੇ ਆਪਣੇ ਸਮਾਪਤੀ ਕੀਤੀ ਸੀ ਪਿਛਲੇ ਦਿਨਾਂ ਦੇ ਵਿੱਚ ਚੈਪਟਰ 11ਵੇਂ ਦੇ ਵਿੱਚ, ਤੇ ਲੜੀਵਾਰ ਭਾਗ 12ਵਾਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ। ਦੋਸਤੋ ਅੱਜ ਇਹ ਚੈਪਟਰ ਸਾਨੂੰ ਕਿੱਥੇ ਲੈ ਕੇ ਜਾਂਦਾ ਹੈ ਉਹਦੀ ਬਾਤ ਤੁਹਾਡੇ ਨਾਲ ਪਾਉਂਦੇ ਹਾਂ। ਦੋਸਤੋ ਗੱਲਬਾਤ ਸ਼ੁਰੂ ਕਰਨ ਜਾ ਰਹੇ ਹਾਂ ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਜਿਸ ਨੂੰ ਰਾਜਮੋਹਨ ਗਾਂਧੀ ਜੀ ਨੇ ਲਿਖਿਆ ਤੇ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਨੇ ਪੰਜਾਬੀ ਦੇ ਵਿੱਚ ਇਹਦਾ ਅਨੁਵਾਦ ਕੀਤਾ ਹੈ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ ਲੜੀਵਾਰ ਭਾਗ 12ਵਾਂ।

ਰਣਜੀਤ ਸਿੰਘ ਦੇ ਰਾਜ ਦੇ ਵਿੱਚ ਪੰਜਾਬ ਦੇ ਅੰਦਰ ਕੋਈ ਵੱਡੀ ਮੁਸਲਿਮ ਧਾਰਮਿਕ ਬਗਾਵਤ ਨਹੀਂ ਹੋਈ। ਸਿੰਧ ਦੇ ਪੱਛਮ ਦੇ ਵੱਲ ਪਖਤੂਨਾ ਨੇ ਛੁੱਟ ਪੁੱਟ ਜਨੂਨੀ ਬਗਾਵਤਾਂ ਕੀਤੀਆਂ, ਛੋਟੀਆਂ ਮੋਟੀਆਂ ਜਾਣੀ ਕਿ ਕੁਝ ਬਗਾਵਤਾਂ ਕੀਤੀਆਂ। 1824 ਦੇ ਵਿੱਚ ਅਕਾਲੀ ਫੂਲਾ ਸਿੰਘ ਨਿਹੰਗ ਚੀਫ ਅਤੇ ਬੱਲਬਦਰ ਗੋਰਖਿਆਂ ਦਾ ਜਿਹੜਾ ਸੀ ਚੀਫ ਮਹਾਰਾਜੇ ਦੇ ਵੱਲੋਂ ਪੇਸ਼ਾਵਰ ਦਾ ਕਬਜ਼ਾ ਛਡਾਉਣ ਭੇਜੇ, ਜਿੱਥੇ ਪਖਤੂਨਾ ਨੇ ਕਬਜ਼ਾ ਕਰ ਲਿਆ। ਲੜਦੇ ਹੋਏ ਦੋਵੇਂ ਜਰਨੈਲ ਮਾਰੇ ਗਏ, ਪਰ 4000 ਪਖਤੂਨ ਵੀ ਮਾਰੇ ਜਾਂਦੇ ਹੈ ਤੇ ਕਿਲੇ ਤੇ ਪੰਜਾਬ ਦੀ ਸੈਨਾ ਦਾ ਕਬਜ਼ਾ ਮੁੜ ਹੋ ਜਾਂਦਾ, ਜਿੱਥੇ ਦੀਵਾਨ ਚੰਦ ਜੋ ਕਿ ਉਹਦੀ ਮੌਤ ਹੁੰਦੀ ਹੈ 1825 ਦੇ ਵਿੱਚ, ਤੇ ਹਰੀ ਸਿੰਘ ਨਲੂਆ ਤੇ ਦੋ ਫਰਾਂਸੀਸੀ ਜਰਨੈਲਾਂ ਅਲੈਰਡ ਤੇ ਵੈਤੂਰਾ ਨੇ ਪ੍ਰਬੰਧ ਜਿਹੜਾ ਉਹਦਾ ਸੰਭਾਲਿਆ। ਇਸ ਲੜਾਈ ਤੋਂ 2 ਸਾਲਾਂ ਦੇ ਬਾਅਦ ਪੰਜਾਬ ਦੇ ਵਿੱਚ ਇੱਕ ਖਤਰਨਾਕ ਬਗਾਵਤ ਦੀ ਹਨੇਰੀ ਝੁੱਲ ਪਈ। ਬਾਗੀ ਨਾ ਪਖਤੂਨ ਸੀ ਨਾ ਪੰਜਾਬੀ, ਇੱਕ ਹਿੰਦੁਸਤਾਨੀ ਸੀ ਸੈਯਦ ਅਹਿਮਦ। ਲਖਨਊ ਨੇੜੇ ਰਾਏ ਬਰੇਲੀ ਦੇ ਵਿੱਚ ਜੰਮਿਆ ਪਲਿਆ, ਦਿੱਲੀ ਦੇ ਮੁਸਲਮਾਨ ਸ਼ਰਈ ਵਿਦਵਾਨ ਸ਼ਾਹ ਵਲੀ ਉੱਲਾ ਜੋ ਕਿ 1703 ਤੋਂ 62 ਤੱਕ ਦਾ ਜਿਹੜਾ ਉਹਦਾ ਸਫ਼ਰ ਹੈ ਉਹਦਾ ਮੁਰੀਦ। ਸੈਯਦ ਅਹਿਮਦ ਨੂੰ ਲੱਗਿਆ ਕਿ ਦਿੱਲੀ ਤੇ ਲਾਹੌਰ ਦੇ ਵਿੱਚੋਂ ਮੁਸਲਮਾਨ ਹਕੂਮਤ ਦਾ ਖਾਤਮਾ ਹੋਣਾ ਤਾਂ ਪਰਲੋ ਆਉਣ ਵਰਗੀ ਸਥਿਤੀ ਹੈ, ਇਹ ਨਹੀਂ ਬਰਦਾਸ਼ਤ ਹੋ ਸਕਦੀ। ਅੰਗਰੇਜ਼ਾਂ ਤੇ ਸਿੱਖਾਂ ਦੇ ਦੋਵਾਂ ਦਾ ਦੁਸ਼ਮਣ ਸੀ, ਪਰ ਦੋਵਾਂ ਦੇ ਵਿੱਚੋਂ ਸਿੱਖਾਂ ਦਾ ਬਹੁਤਾ। ਉੱਤਰ ਪ੍ਰਦੇਸ਼ ਦੇ ਵਿੱਚੋਂ ਉਸਨੇ ਜਹਾਦੀਆਂ ਦੀ ਭਰਤੀ ਦੇ ਵੱਡੀ ਭਰਤੀ ਜਿਹੜੀ ਸੀ ਵੱਡੀ ਪੱਧਰ ਦੇ ਉੱਤੇ ਕੀਤੀ। ਦਿਲਚਸਪ ਗੱਲ ਇਹ ਵੀ ਸੀ ਕਿ ਐਡੇ ਵੱਡੇ ਕਾਰਵਾਂ ਨੂੰ ਅੰਗਰੇਜ਼ਾਂ ਨੇ ਜਿਹੜਾ ਸੀ ਬਰਾਸਤਾ ਸਿੰਧ ਪੇਸ਼ਾਵਰ ਜਾਣ ਤੋਂ ਰੋਕਿਆ ਕਿਉਂ ਨਾ। 1825 ਦੇ ਵਿੱਚ ਉੱਤਰੀ ਹਿੰਦੁਸਤਾਨ ਦੇ ਵਿੱਚ ਜੋ ਪੈਂਫਲਿਟ ਵੰਡੇ ਸਨ, ਇਸ਼ਤਿਹਾਰ ਵੰਡੇ ਗਏ, ਉਹਨਾਂ ਦੇ ਵਿੱਚੋਂ ਇੱਕ ਤੇ ਲਿਖਿਆ ਸੀ ਦੇਰ ਪਹਿਲਾਂ ਸਿੱਖ ਕੌਮ ਨੇ ਲਾਹੌਰ ਸਰ ਕਰ ਲਿਆ, ਉਹਨਾਂ ਦੀਆਂ ਜਾਤੀਆਂ ਸਭ ਹੱਦਾਂ ਪਾਰ ਕਰ ਗਈਆਂ ਨੇ, ਬਿਨਾਂ ਕਿਸੇ ਉਕਸਾਹਟ ਦੇ ਉਹਨਾਂ ਨੇ ਹਜ਼ਾਰਾਂ ਮੁਸਲਮਾਨ ਮਾਰਤੇ ਤੇ ਮਸੀਤਾਂ ਦੇ ਵਿੱਚੋਂ ਜਿਹੜਾ ਸੀ ਅਜ਼ਾਨ ਦੇਣੀ ਬੰਦ ਕਰਵਾ ਦਿੱਤੀ ਤੇ ਗਊ ਹੱਤਿਆ ਉੱਪਰ ਜਿਹੜਾ ਸੀ ਪੂਰਨ ਪਾਬੰਦੀ ਹੈ। ਭਾਰਤੀ ਸ਼ਹਿਰਾਂ ਦੇ ਵਿੱਚੋਂ ਜਹਾਦੀ ਹਥਿਆਰ ਅਤੇ ਪੈਸੇ ਇਕੱਠੇ ਕਰਕੇ 1826 ਦੇ ਵਿੱਚ ਜਹਾਦ ਦਾ ਐਲਾਨ ਕਰਕੇ ਪੇਸ਼ਾਵਰ ਦੇ ਕਬਾਇਲੀ ਇਲਾਕੇ ਦੇ ਵਿੱਚ ਆਣ ਪੁੱਜਾ। ਕੁਝ ਸਮੇਂ ਦੇ ਲਈ ਯੂਸਫ ਜਈ ਖੱਟਕ ਅਤੇ ਹੋਰ ਕਬਾਇਲੀਆਂ ਦੇ ਉੱਤੇ ਜਹਾਦੀਆਂ ਦਾ ਅਸਰ ਹੋਇਆ। ਮਹਾਰਾਜੇ ਦੇ ਵੱਲੋਂ ਥਾਪੇ ਪਖਤੂਨ ਹਾਕਮ ਨੇ ਪੇਸ਼ਾਵਰ ਖਾਲੀ ਕਰ ਦਿੱਤਾ ਤੇ ਐਲਾਰਡ ਜਿਹੜਾ ਸੀ ਤੇ ਵਤੂਰਾ ਫਿਰ ਫੌਜਾਂ ਲੈ ਕੇ ਆਗ ਉੱਥੇ ਗਏ ਤੇ ਪੇਸ਼ਾਵਰ ਦਾ ਇੱਕ ਹਿੱਸਾ ਉਹਨਾਂ ਨੇ ਮੰਨ ਲਿਆ। ਸਮੇਂ ਸਮੇਂ ਮਹਾਰਾਜਾ ਕਬਾਇਲੀਆਂ ਨੂੰ ਜਿਹੜਾ ਪਾੜੀ ਰੱਖਣ ਦੇ ਲਈ ਪੈਸਾ ਤੇ ਉਹਨਾਂ ਵਿਚਲੀ ਜੱਦੀ ਦੁਸ਼ਮਣੀ ਨੂੰ ਜਿਹੜਾ ਹਥਿਆਰ ਬਣਾਉਂਦਾ ਰਿਹਾ, ਕਦੀ ਵੱਡੀ ਸੈਨਾ ਦੇ ਨਾਲ ਦਬਾਉਂਦਾ ਤੇ 1830 ਦੀਆਂ ਗਰਮੀਆਂ ਚ ਕੁਵਰ ਸ਼ੇਰ ਸਿੰਘ, ਹਰੀ ਸਿੰਘ ਨਲੂਆ ਤੇ ਐਲਾਰਡ ਦੀ ਜਿਹੜੀ ਕਮਾਨ ਦੇ ਵਿੱਚ ਵੱਡੇ ਲਸ਼ਕਰ ਨੇ ਬਾਗੀਆਂ ਦੇ ਵਿਰੁੱਧ ਜੰਗ ਜਿੱਤ ਲਈ। ਲੁਧਿਆਣੇ ਦੇ ਵਿੱਚ ਪੰਜਾਬ ਦੇਸ਼ ਦੇ ਇੰਚਾਰਜ, ਜਾਣੀ ਕਿ ਪਿਛਲੇ ਆਪਾਂ ਚੈਪਟਰ ਚ ਪੜਿਆ ਸੀ ਕਿ ਲੁਧਿਆਣਾ ਉਹਨਾਂ ਨੇ ਪਹਿਲਾਂ ਉੱਥੇ ਆ ਕੇ ਰਾਜ ਕੀਤਾ। ਕੰਪਨੀ ਦੇ ਅਫਸਰ ਨੇ ਦਿੱਲੀ ਰੈਜੀਡੈਂਟ ਨੂੰ ਰਿਪੋਰਟ ਭੇਜ ਦਿੱਤੀ ਜਿਸ ਦੇ ਵਿੱਚ ਇਸ ਬਗਾਵਤ ਨੂੰ ਕੁਚਲਣ ਦਾ ਵਿਸਤਾਰ ਦਰਜ ਹੈ। ਲਿਖਿਆ ਕਿ ਹਰੀ ਸਿੰਘ ਨਲੂਏ ਤੋਂ ਮੂਲਵਾਦੀ ਸੈਯਦ ਅਹਿਮਦ ਹਾਰ ਗਿਆ, ਪਰ ਬਾਗੀਆਂ ਨੇ ਹੁਣ ਦੂਜਾ ਰਾਹ ਅਪਣਾ ਲਿਆ। ਆਮੋ ਸਾਹਮਣੇ ਲੜਨ ਦਾ ਤਰੀਕਾ ਛੱਡ ਕੇ ਲੁਕ ਛੁਪ ਕੇ ਜਿਹੜਾ ਸੀ ਉਹ ਘਾਤ ਲਾ ਕੇ ਹਮਲੇ ਕਰਨ ਲੱਗ ਪਏ। ਕੁਝ ਝੜਪਾਂ ਦੇ ਵਿੱਚ ਭਾਰੀ ਨੁਕਸਾਨ ਕਰਕੇ ਜਿੱਤ ਵੀ ਹਾਸਲ ਕੀਤੀ ਤੇ ਜਿੱਤ ਵੀ ਜਾਂਦੇ। ਇਸ ਲੜਾਈ ਦਾ ਖਾਤਮਾ ਉਦੋਂ ਹੋਇਆ ਜਦੋਂ ਪਖਤੂਨਾ ਨੇ ਹਿੰਦੁਸਤਾਨੀਆਂ ਜਹਾਦੀਆਂ ਨੂੰ ਨਾ ਪਸੰਦ ਕਰਨਾ ਸ਼ੁਰੂ ਕਰਤਾ। ਉਸ ਉੱਤੇ ਦੋਸ਼ ਲੱਗੇ ਕਿ ਉਹ ਹਿੰਦੁਸਤਾਨੀ ਜਹਾਦੀਆਂ ਨੂੰ ਇੱਕ ਇੱਕ ਕਰਕੇ ਪਖਤੂਨ ਕੁੜੀਆਂ ਵੰਡ ਰਿਹਾ ਸੀ। ਪੇਸ਼ਾਵਰ ਦੇ ਲੋਕ ਭੜਕ ਉੱਠੇ ਤੇ ਬੇਸ਼ੱਕ ਇਹ ਵੀ ਕਿਹਾ ਗਿਆ ਕਿ ਦੋਸ਼ ਝੂਠੇ ਨੇ। ਪਖਤੂਨ ਇਤਿਹਾਸ ਦੇ ਵਿਦਿਆਰਥੀ ਔਲਫ ਕਾਰੋ ਨੇ ਇਹ ਭੇਤ ਜਿਹੜਾ ਖੋਲਿਆ ਜੋ ਬਾਅਦ ਦੇ ਵਿੱਚ ਨੌਰਥ ਵੈਸਟ ਫਰੰਟੀਅਰ ਪ੍ਰੋਵਿੰਸ ਦੇ ਵਿੱਚ ਅੰਗਰੇਜ਼ਾਂ ਨੇ ਗਵਰਨਰ ਲਾਇਆ ਸੀ। ਬੁਰੇ ਭਾਗ ਉਸਦੇ ਜਹਾਦੀ ਸਾਥੀ ਸਾਥ ਛੱਡਣ ਲੱਗ ਪਏ, ਕਈ ਥਾਵਾਂ ਦੇ ਉੱਤੇ ਕਤਲ ਹੋਏ। ਸੈਯਦ ਅਹਿਮਦ ਅੰਗਰੇਜ਼ ਫੌਜਾਂ ਤੇ ਬੇਰਹਿਮ ਪਖਤੂਨਾਂ ਦੇ
ਫੰਦੇ ਦੇ ਵਿਚਕਾਰ ਫਸ ਗਿਆ। ਤਿਰਸਕਾਰੇ ਹੋਏ ਸੈਯਦ ਉੱਪਰ ਮਈ 1831 ਦੇ ਵਿਚ ਅਚਨਚੇਤੀ ਕੁਵਰ ਸ਼ੇਰ ਸਿੰਘ ਦੀ ਸੈਨਿਕ ਟੁਕੜੀ ਜਿਹੜੀ ਸੀ ਉਹਨਾਂ ਨੇ ਬਾਲਾਕੋਟ ਦੇ ਵਿਚ ਹੱਲਾ ਕਰਕੇ ਦਿਨ ਕੱਟੀ ਕਰਦੇ ਹੋਏ ਇਸ ਬਾਗੀ ਨੂੰ ਮਾਰ ਮੁਕਾਇਆ। ਕਾਬਲ ਦੀ ਸ਼ਹਿਰ ਉੱਤੇ ਜਿਹੜਾ ਸੀਗਾ ਗਾਹੇ ਬਗਾਹੇ ਪੇਸ਼ਾਵਰ ਦੇ ਵਿਚ ਬਗਾਵਤਾਂ ਉੱਠਦੀਆਂ ਰਹੀਆਂ। ਦਿਲਚਸਪ ਵਾਕਿਆ ਇਹ ਸੀ ਕਿ ਸੈਯਦ ਦੇ ਸੱਦੇ ਦੇ ਕਾਰਨ ਪੰਜਾਬ ਦੇ ਕਿਸੇ ਮੁਸਲਮਾਨ ਚੀਫ਼ ਨੇ ਸਰਕਾਰ ਖਾਲਸਾ ਦਾ ਸਾਥ ਨਹੀਂ ਸੀ ਛੱਡਿਆ। ਇਉਂ ਪੰਜਾਬ ਦੇ ਵਿਚ ਪੱਤਾ ਤੱਕ ਨਾ ਹਿੱਲ ਸਕਿਆ। 1815 ਦੇ ਵਿਚ ਨੈਪੋਲੀਅਨ ਅੰਗਰੇਜ਼ਾਂ ਤੋਂ ਹਾਰ ਗਿਆ ਤਾਂ ਹਿੰਦੁਸਤਾਨ ਜਾ ਪੰਜਾਬ ਦੇ ਵਿਚ ਫਰਾਂਸੀਸੀਆਂ ਦਾ ਆਧਾਰ ਖਤਮ ਹੋ ਗਿਆ। ਪਰ ਇਸਦਾ ਇੱਕ ਹੋਰ ਅਸਰ ਹੋਇਆ। ਫਰਾਂਸੀਸੀ ਸੈਨਾਪਤੀ ਬਾਹਰਲੇ ਦੇਸ਼ਾਂ ਦੇ ਵੱਲ ਰੁੱਖ ਕਰਨ ਲੱਗ ਪਏ। ਪੰਜਾਬ ਦੇ ਵਿਚ ਆਏ ਤੇ 1822 ਦੇ ਵਿਚ ਐਲਰਡ ਤੇ ਵੈਤੂਰਾ ਸਰਕਾਰ ਖਾਲਸਾ ਦੇ ਵਿਚ ਆ ਗਏ। ਪੰਜਾਬ ਦੀ ਫੌਜ ਦੇ ਵਿਚ ਰੈਗੂਲਰ ਭਰਤੀ ਹੋਣ ਵਾਲੇ ਇਹ ਪਹਿਲੇ ਯੂਰੋਪੀਅਨ ਜਰਨੈਲ ਸਨ। ਥੋੜੇ ਸਾਲਾਂ ਦੇ ਵਿਚ ਗੋਰਿਆਂ ਦੀ ਜਾਣੀ ਕਿ ਯੂਰੇਸ਼ੀਅਨਸ ਜਿਹੜੇ ਸਨ ਜੰਗਬਾਜ਼ਾਂ ਦੀ ਗਿਣਤੀ 50 ਟੱਪ ਗਈ, 50 ਤੋਂ ਉੱਪਰ ਹੋ ਗਈ। ਇਨ੍ਹਾਂ ਦੇ ਵਿਚ ਕਲਾਗ ਅਗਸਤ ਕੁਰਟ ਫਰਾਂਸ ਤੋਂ ਅਤੇ ਪਾਓਲੋ ਅਵੀਤਾ ਬਿਲ ਇਟਲੀ ਤੋਂ ਆਇਆ। ਸਾਲ 1929 ਦੇ ਵਿਚ ਮਹਾਰਾਜੇ ਨੇ ਆਸਟਰੋ ਹੰਗੇਰੀਅਨ ਹੋਮਿਓਪੈਥ ਡਾਕਟਰ ਆਪਣੇ ਵਾਸਤੇ ਭਰਤੀ ਕਰ ਲਿਆ। 2 ਸਾਲ ਦੇ ਬਾਅਦ ਫਰਾਂਸੀਸੀ ਭੂ ਵਿਗਿਆਨੀ ਤੇ ਬਨਸਪਤੀ ਵਿਗਿਆਨੀ ਵਿਕਟਰ ਜੈਕਮੋਟ ਨਾਲ ਮਹਾਰਾਜਾ ਹਿਮਾਲਾ ਦੀ ਸੈਰ ਵਾਸਤੇ ਨਿਕਲ ਪਿਆ। ਨਾਲ ਲੱਗਦੀ ਹੱਦ ਦੇ ਉੱਤੇ ਅੰਗਰੇਜ਼ਾਂ ਦੀ ਹਾਜ਼ਰੀ ਬਾਰੇ ਜਿਹੜਾ ਮਹਾਰਾਜਾ ਚੌਕਸ ਸੀਗਾ, ਇਸ ਕਰਕੇ ਖੁਸ਼ ਹੋਇਆ ਕਿ ਉਹਨਾਂ ਦੇ ਵਿਰੁੱਧ ਲੜ ਚੁੱਕੇ ਦੁਸ਼ਮਣ ਹੁਣ ਪੰਜਾਬ ਦੀਆਂ ਫੌਜਾਂ ਨੂੰ ਯੂਰੋਪੀਅਨ ਤੌਰ ਤਰੀਕੇ ਦੇ ਨਾਲ ਟ੍ਰੇਡ ਕਰਨਗੇ, ਜਾਣੀ ਕਿ ਉਹਨਾਂ ਨੂੰ ਸਿਖਲਾਈ ਦੇਣਗੇ, ਟ੍ਰੇਨਡ ਕਰਨਗੇ। ਕਈ ਜਰਨੈਲਾਂ ਅਤੇ ਵਜ਼ੀਰਾਂ ਨੇ ਕਿਹਾ ਕਿ ਇੰਨੀ ਵਧੀਕ ਤਨਖਾਹ ਦੇ ਕੇ ਯੂਰੋਪੀਅਨਾਂ ਨੂੰ ਨੌਕਰੀ ਦੇ ਉੱਤੇ ਰੱਖਣਾ ਠੀਕ ਫੈਸਲਾ ਨਹੀਂ, ਪਰ ਮਹਾਰਾਜੇ ਤੇ ਇਸ ਸਲਾਹ ਨੇ ਜਿਹੜਾ ਸੀ ਅਸਰ ਨਾ ਕੀਤਾ। ਪਰ ਇਹਦਾ ਇੱਕ ਹੋਰ ਐਂਗਲ ਮੈਂ ਦੇਖਦਾ ਹਾਂ ਕਿ ਭਾਈ ਸਾਡੇ ਲੋਕ ਭਰੋਸੇਯੋਗ ਕਿੰਨੇ ਕੁ ਸੀ, ਤੇ ਫਿਰ ਬਾਹਰੋਂ ਬੰਦੇ ਲਿਆ ਕੇ ਜ਼ਰੂਰ ਉਹ ਇਸ ਕਰਕੇ ਵੀ ਰੱਖਣੇ ਪਏ ਹੋਣਗੇ ਕਿਤੇ ਨਾ ਕਿਤੇ। ਹਾਂ, ਇਹਨਾਂ ਉੱਪਰ ਕੁਝ ਬੰਦਿਸ਼ਾਂ ਜ਼ਰੂਰ ਲਾਈਆਂ ਗਈਆਂ। ਤੰਬਾਕੂ ਦੀ ਵਰਤੋਂ ਨਹੀਂ ਕਰਨੀ, ਹਜਾਮਤ ਨਹੀਂ ਕਰਨੀ ਤੇ ਗਊ ਮਾਸ ਨਹੀਂ ਖਾਣਾ। ਇਹ ਵੀ ਕਿਹਾ ਗਿਆ ਕਿ ਚੰਗਾ ਹੋਵੇ ਇੱਥੇ ਪੰਜਾਬ ਦੀਆਂ ਕੁੜੀਆਂ ਦੇ ਨਾਲ ਵਿਆਹ ਕਰਾ ਲਓ, ਮਹਾਰਾਜੇ ਦੀ ਆਗਿਆ ਬਗੈਰ ਪੰਜਾਬ ਤੋਂ ਬਾਹਰ ਨਹੀਂ ਜਾਣਾ, ਕੋਰਟ ਦੇ ਵਿਚ ਵਿਚਾਰ ਵਟਾਂਦਰੇ ਦੇ ਲਈ ਨਹੀਂ ਆਉਣਾ ਤੇ ਆਪਸ ਦੇ ਵਿਚ ਮੇਲ ਜੋਲ ਘੱਟ ਰੱਖਣਾ ਹੈ। ਸ਼ੁਕਰਾਨਾ ਹੈ ਫਰਾਂਸੀਸੀਆਂ ਤੇ ਇਟਾਲੀਅਨਾਂ ਦਾ। ਮਹਾਰਾਜੇ ਦੇ ਜਰਨੈਲ ਤੇ ਫੌਜ ਵਰਦੀ ਪਹਿਨਣ ਦੇ ਲਈ ਰਜ਼ਾਮੰਦ ਹੋ ਗਏ। ਐਲਾਰਡ ਤੇ ਵੈਤੂਰੇ ਦੀ ਜਿਹੜੀ ਸੈਨਾ ਦਾ ਨਾਮ ਫੌਜ ਏ ਖਾਸ ਰੱਖਿਆ ਗਿਆ ਜੋ ਨਿਰੰਤਰ ਦੌਰਿਆਂ ਦੇ ਉੱਤੇ ਰਹਿੰਦੀ। ਇਸਦਾ ਹੈੱਡਕੁਆਰਟਰ ਲਾਹੌਰ ਰੱਖਿਆ। ਵਿਆਹ ਵਾਸਤੇ ਕੁਰਟ ਨੂੰ ਕਸ਼ਮੀਰੀ ਕੁੜੀ ਫੈਜ਼ਲੀ ਅਜ਼ਾਮੂਜ ਲੱਭ ਗਈ ਤੇ ਕੁਰਟ ਅਤੇ ਅਵਿਤ ਬਿੱਲ ਨੂੰ 2 ਵੱਖ ਵੱਖ ਬ੍ਰਿਗੇਡ ਦਿੱਤੇ ਗਏ। ਇਹਨਾਂ ਦਾ ਹੈੱਡਕੁਆਰਟਰ ਵੀ ਲਾਹੌਰ ਹੋਵੇਗਾ। 1830 ਦੇ ਵਿਚ ਅਵਿਤਾ ਬਿੱਲ ਦਾ ਬ੍ਰਿਗੇਡ ਪੇਸ਼ਾਵਰ ਜਾ ਕੇ ਤੈਨਾਤ ਹੋ ਗਿਆ। ਫੌਜ ਏ ਖਾਸ ਸਤਲੁਜ ਦੇ ਪੱਛਮੀ ਕਿਨਾਰੇ ਦੇ ਉੱਤੇ ਬਾਰਡਰ ਉੱਪਰ ਤੈਨਾਤ ਕੀਤੀ ਗਈ। ਬ੍ਰਿਟਿਸ਼ ਕੈਂਪ ਦੇ ਲਾਹੌਰ ਏਜੰਟ ਦੀ ਜਿਹੜੀ ਸੀ ਸੁਰੱਖਿਆ ਟੁਕੜੀ ਸਤਲੁਜ ਪਾਰ ਸੀ, ਜੋ 1809 ਦੇ ਵਿਚ ਹੀ ਸਥਾਪਿਤ ਹੋ ਗਈ। ਖਾਲਸਾਈ ਵਰਦੀ ਦੇ ਵਿਚ ਫਰਾਂਸੀਸੀ ਕਮਾਂਡਰ ਦੀ ਦੇਖਰੇਖ ਦੇ ਵਿਚ ਫੌਜ ਗਸ਼ਤ ਕਰਦੀ ਤੇ ਚੌਕਸ ਰਹਿੰਦੀ। ਲੇਫੋਨ ਅਨੁਸਾਰ ਯੂਰੋਪੀਅਨ ਅਫਸਰਾਂ ਨੇ ਫੌਜ ਦੀ ਕਮਾਨ ਸੰਭਾਲੀ ਤਾਂ ਨਫ਼ਰੀ ਦੇ ਵਿਚ ਵਾਧਾ ਹੋਣ ਲੱਗ ਪਿਆ ਤੇ ਪੰਜਾਬੀਆਂ ਤੋਂ ਇਲਾਵਾ ਪੂਰਬੀਏ ਗੋਰਖੇ ਵੀ ਭਰਤੀ ਹੋ ਗਏ। ਕੁਝ ਪੂਰਬੀਏ ਉਹ ਸਨ ਜਿਹੜੇ ਅੰਗਰੇਜ਼ੀ ਫੌਜ ਦੇ ਭਗੌੜੇ ਸਨ। ਗੋਰਖਿਆਂ ਦਾ ਜਲਵਾ ਉਹ 1809-10 ਦੇ ਵਿਚ ਦੇਖ ਚੁੱਕੇ ਸੀ ਜਦੋਂ ਉਹਨਾਂ ਤੋਂ ਪਹਾੜੀ ਕਿਲ੍ਹਾ ਖਾਲੀ ਕਰਵਾਇਆ। ਯੂਰੋਪੀਅਨ ਦਾ ਜਿਹੜਾ ਸੀਗਾ ਰੋਬ ਦਾਬ ਬਥੇਰਾ ਸੀ, ਪਰ ਇਹ ਗੱਲ ਨਹੀਂ ਕਿ ਇਹਨਾਂ ਨੇ ਪੰਜਾਬੀਆਂ ਨੂੰ ਪਰੇ ਧੱਕ ਦਿੱਤਾ ਹੋਵੇ। ਇਲਾਹੀ ਬਖਸ਼ ਤੋਪਖਾਨੇ ਦਾ ਜਰਨੈਲ ਸੀ ਤੇ ਹਰੀ ਸਿੰਘ ਨਲੂਆ ਚੀਫ ਕਮਾਂਡਰ। 33 ਸਾਲ ਦਾ ਕੁਵਰ ਖੜਕ ਸਿੰਘ 1830 ਦੇ ਵਿਚ ਹੋਣਹਾਰ ਜਰਨੈਲ ਸੀ। ਪਰ ਹਕੂਮਤ ਦੀ ਕੇਂਦਰੀ ਸ਼ਕਤੀ ਤੇ ਫੌਜਾਂ ਦਾ ਸੁਪਰੀਮ ਕਮਾਂਡਰ ਮਹਾਰਾਜਾ ਖੁਦ ਸੀ। 1830 ਦੇ ਵਿਚ 50 ਸਾਲ ਦਾ ਸੀ ਤੇ ਛਾਤੀ ਦੇ ਵਿਚ ਦਰਦ ਰਹਿਣ ਲੱਗ ਪਿਆ, ਕਮਜ਼ੋਰ ਹੁੰਦਾ ਗਿਆ।
ਉਦਾਸ ਰਹਿਣ ਲੱਗ ਪਿਆ। ਉਸ ਨੂੰ ਲੱਗਿਆ ਬੁੱਢਾ ਹੋ ਗਿਆ ਹਾਂ। 4 ਸਾਲ ਪਹਿਲਾਂ ਵੀ ਇਹ ਦਰਦ ਹੋਇਆ ਸੀ ਉਹਦੇ। ਤਾਂ ਫਕੀਰ ਇਮਾਮੂਦੀਨ ਨੂੰ ਲੁਧਿਆਣੇ ਭੇਜਿਆ ਕਿ ਅੰਗਰੇਜ਼ ਡਾਕਟਰ ਲਿਆਓ ਉੱਥੇ ਜਾ ਕੇ। ਗਵਰਨਰ ਜਨਰਲ ਨੇ ਡਾਕਟਰ ਮੁਰੇ ਇਲਾਜ ਵਾਸਤੇ ਲਾਹੌਰ ਭੇਜਿਆ ਤੇ ਉਸਦੀ ਦਵਾਈ ਰੰਗ ਜਿਹੜੀ ਲਿਆਈ। ਦੂਜਾ ਡਾਕਟਰ ਸਕਾਟਲੈਂਡ ਦਾ ਅਲੈਗਜ਼ੈਂਡਰ ਬਰਨਸ ਸੀ, ਯਾਤਰੀ, ਕੂਟਨੀਤ, ਭਾਸ਼ਾ ਵਿਗਿਆਨੀ ਤੇ ਜਾਸੂਸ। ਇਹ ਡਾਕਟਰ ਵੀ ਸੀ ਤੇ ਇਹੋ ਕੰਮ ਵੀ ਕਰਦਾ ਸੀ। ਇਹ ਡਾਕਟਰ ਅੰਗਰੇਜ਼ੀ ਕਵੀ ਰਾਬਰਟ ਬਰਨਸ ਦਾ ਜਿਹੜਾ ਰਿਸ਼ਤੇਦਾਰ ਸੀ। ਕਾਬੁਲ ਦੇ ਵਿੱਚ 1841 ਚ ਇਸਦਾ ਕਤਲ ਹੋ ਗਿਆ। ਬਾਗ ਦੇ ਵਿੱਚ, ਕਦੀ ਦਰਬਾਰ ਦੇ ਵਿੱਚ, ਕਦੀ ਸ਼ਿਕਾਰ ਕਰਦਿਆਂ, ਕਦੀ ਵਿਸਕੀ ਦੇ ਦੌਰ ਦੇ ਦੌਰਾਨ ਉਹ ਮਹਾਰਾਜੇ ਦੇ ਨਾਲ ਗੁਫ਼ਤਗੂ ਕਰਦਾ ਰਹਿੰਦਾ ਸੀ। ਉਸਦੇ ਉੱਪਰ ਮਹਾਰਾਜੇ ਦਾ ਪ੍ਰਭਾਵ ਉਸਦੀ ਲਿਖਤ ਦੱਸਦੀ ਹੈ। ਕੁਦਰਤ ਇਸ ਆਦਮੀ ਦੇ ਉੱਪਰ ਰਹਿਮਤਾਂ ਦੀ ਜਿਹੜੀ ਸੀ ਬਾਰਿਸ਼ ਕਰ ਰਹੀ ਹੈ। ਇਸਦੇ ਮਨ ਅਤੇ ਸਰੀਰ ਦਾ ਆਪਸ ਦੇ ਵਿੱਚ ਭਾਰੀ ਵਿਰੋਧ ਹੈ। ਇੱਕ ਅੱਖ ਹੈ, ਚਿਹਰਾ ਚੀਚਕ ਨੇ ਝੰਬ ਰੱਖਿਆ, ਕੱਦ 5 ਫੁੱਟ 3 ਇੰਚ ਤੋਂ ਵਧੀਕ ਨਹੀਂ। ਉਸਦੇ ਵਿੱਚ ਭੋਰਾ ਦਿਖਾਵਾ ਨਹੀਂ, ਸ਼ੇਖੀ ਨਹੀਂ, ਹੰਕਾਰ ਨਹੀਂ, ਪਰ ਉਸਦਾ ਦਰਬਾਰ ਦੇ ਵਿੱਚ ਰੋਹ ਦਾਬ ਦੇਖਿਆ ਬਣਦਾ ਹੈ। ਭਾਰਤ ਦੇ ਇਸ ਦੇਸੀ ਰਾਜੇ ਦਾ ਦਰਬਾਰ ਘੱਟ ਲੱਗਦਾ ਤੇ ਬਾਜ਼ਾਰ ਜ਼ਿਆਦਾ। ਤਾਂ ਵੀ ਮਜ਼ਾਲ ਹੈ ਕਿ ਬਿਨਾਂ ਆਗਿਆ ਲਏ ਕੋਈ ਬੋਲਦਾ ਹੋਵੇ ਉਹਦੇ ਮੁਹਰੇ। ਏਸ਼ੀਆ ਦੇ ਬਥੇਰੇ ਰਾਜਿਆਂ ਨੂੰ ਮਿਲ ਚੁੱਕਿਆ। ਇਸ ਨੂੰ ਮਿਲਣ ਪਿੱਛੋਂ ਜੋ ਦਿਲ ਦੇ ਅਸਰ ਹੁੰਦਾ ਨਾ ਛੱਡਦਾ, ਉਹ ਹੋਰ ਕਿਸੇ ਨੇ ਅਜਿਹਾ ਪ੍ਰਭਾਵ ਨਹੀਂ ਪਾਇਆ। ਬਗੈਰ ਵਿਦਿਆ ਦੇ, ਬਗੈਰ ਸਲਾਹਕਾਰਾਂ ਦੇ, ਜਿਵੇਂ ਇਹ ਅਦਭੁਤ ਤਾਕਤ ਤੇ ਆਤਮ ਵਿਸ਼ਵਾਸ ਦੇ ਨਾਲ ਸਰਕਾਰ ਦੇ ਫੈਸਲੇ ਲੈਂਦਾ ਹੈ, ਉਸ ਤੋਂ ਦਿਸ ਜਾਂਦਾ ਹੈ ਕਿ ਕਿਸੇ ਹੋਰ ਪੂਰਬੀ ਰਾਜੇ ਦੇ ਕੋਲ ਇਸ ਤਰ੍ਹਾਂ ਦਾ ਕ੍ਰਿਸ਼ਮਾ ਨਹੀਂ। ਰਣਜੀਤ ਸਿੰਘ ਦੀਆਂ ਘੋੜੀਆਂ ਦੇ ਵਿੱਚ ਰੁਚੀ ਕਿਹੜਾ ਕਿਸੇ ਤੋਂ ਛੁਪੀ ਹੋਈ ਸੀ? ਜੁਲਾਈ 1831 ਦੇ ਵਿੱਚ ਇੰਗਲੈਂਡ ਦੇ ਬਾਦਸ਼ਾਹ ਦੇ ਪਾਸੋਂ 5 ਵੱਡੇ ਕੱਦ ਦੇ ਭਾਰੀ ਵਜ਼ਨ ਦੇ ਘੋੜੇ ਸੌਗਾਤ ਦੇ ਵਜੋਂ ਜਿਹੜਾ ਲੈ ਕੇ ਬੰਸ ਲਾਹੌਰ ਆ ਗਿਆ। ਗਵਰਨਰ ਜਨਰਲ ਵਿਲੀਅਮ ਬੈਟਿਕ ਨੇ ਜਿਹੜਾ ਵੱਡੇ ਆਕਾਰੀ ਵਧੀਆ ਰੱਥ ਬਣਵਾਏ ਫਿਰ, ਕਿਉਂਕਿ ਸੜਕਾਂ ਨਹੀਂ ਸਨ ਉਸ ਸਮਿਆਂ ਚ। ਇਸ ਦੇ ਲਈ ਮੈਦਾਨਾਂ ਦੇ ਵਿੱਚ ਦੀ ਨਹੀਂ, ਰੱਥ ਸਮੁੰਦਰ ਦੇ ਰਾਹੀਂ ਆਇਆ। ਇਸ ਸੌਗਾਤ ਦੇ ਕਾਰਨ ਬਰਨਜ਼ ਦਾ ਜਿਹੜਾ ਅਰਬ ਸਾਗਰ ਤੋਂ ਸਿੱਧਾ ਸਿੰਧ ਰਣਜੀਤ ਸਿੰਘ ਦੀ ਸਰਹੱਦ ਦੇ ਉੱਤੇ ਸਿੰਧ ਤੋਂ ਲਾਹੌਰ ਦਾ ਟੂਰ ਬਣ ਗਿਆ। ਉਹ ਇਸ ਯਾਤਰਾ ਦੇ ਦੌਰਾਨ ਵੱਖ ਵੱਖ ਥਾਵਾਂ ਦੀ ਧਰਤੀ, ਲੋਕ, ਪਸ਼ੂ ਪੰਛੀ ਆਦੀਆਂ ਨੂੰ ਜਿਹੜਾ ਸਾਰਾ ਬਰਤਾਂਤ ਦੇਖਦਾ ਲਿਖਦਾ ਆਇਆ। 26 ਸਾਲ ਦੇ ਬਰਨਜ਼ ਨੂੰ ਖੁਸ਼ ਆਮਦੀਦ ਕਹਿਣ ਦੇ ਲਈ ਲਾਹੌਰ ਤੋਂ 4 ਮੀਲ ਬਾਹਰ ਫਕੀਰ ਅਜੀਜ਼ੂਦੀਨ, ਜੰਮੂ ਤੋਂ ਰਾਜਾ ਗੁਲਾਬ ਸਿੰਘ ਗਏ ਉੱਥੇ ਉਹਦਾ ਸਵਾਗਤ ਕਰਨ। ਕਈ ਦਿਨ ਸੌਗਾਤਾਂ ਇਧਰੋਂ ਉਧਰ, ਉਧਰੋਂ ਇਧਰ ਵਟਦੀਆਂ ਰਹੀਆਂ, ਵਿਚਾਰ ਵਟਾਂਦਰੇ ਹੁੰਦੇ ਰਹੇ। ਸਿੰਧ ਦੇ ਵਿੱਚ ਮਹਾਰਾਜੇ ਦੀ ਆਪਣੀ ਦਿਲਚਸਪੀ ਸੀ, ਪਰ ਇਹ ਜਾਣ ਕੇ ਨਿਰਾਸ਼ ਹੋ ਗਿਆ ਕਿ ਸਿੰਧ ਦੇ ਅਮੀਰਾਂ ਨੇ ਅੰਗਰੇਜ਼ਾਂ ਨੂੰ ਦਰਿਆ ਦੇ ਰਾਹੀਂ ਵਪਾਰ ਕਰਨ ਦੀ ਆਗਿਆ ਦੇ ਦਿੱਤੀ ਹੈ। ਬੰਸ ਸਿੰਧ ਰਸਤੇ ਦੇ ਇਸੇ ਦੇ ਲਈ ਆਇਆ ਸੀ, ਹੈ ਤਾਂ ਕਿ ਗੱਲ ਸਾਫ਼ ਹੋ ਜਾਵੇ ਕਿ ਸਿੰਧ ਅੰਗਰੇਜ਼ਾਂ ਦਾ ਹੈ। ਪਰ ਸੌਗਾਤਾਂ ਮੋੜ ਦੇਣ ਦੇ ਨਾਲ ਵੀ ਬੇਸਵਾਦੀ ਵਧੇਗੀ। ਘੋੜੇ ਹੈਨ ਵੀ ਗਜਬ ਦੇ, ਬਹੁਤ ਕੀਮਤੀ ਨੇ। ਅੰਗਰੇਜ਼ ਡਿਪਲੋਮੈਟ ਦਾ ਨਾ ਕੇਵਲ ਸ਼ਾਨਦਾਰ ਸਵਾਗਤ ਕੀਤਾ ਗਿਆ, ਉਸਨੂੰ ਦਾਵਤਾਂ ਵੀ ਦਿੱਤੀਆਂ ਗਈਆਂ। ਉਸਦੀ ਹਾਜ਼ਰੀ ਦੇ ਵਿੱਚ ਬਾਦਸ਼ਾਹ ਲੰਦਨ ਦੇ ਸਤਿਕਾਰ ਦੇ ਵਿੱਚ ਤੋਪਾਂ ਦੀ ਸਲਾਮੀ ਵੀ ਦਿੱਤੀ ਗਈ। ਸਿੰਧ ਸਰਕਾਰ ਖਾਲਸਾ ਕਿਵੇਂ ਹਾਸਲ ਕਰੇ? ਇਸ ਮਸਲੇ ਦੇ ਉੱਤੇ ਬਰਨਜ਼ ਜਿਹੜਾ ਸੀ ਉਹਦੇ ਨਾਲ ਵਿਚਾਰਾਂ ਹੁੰਦੀਆਂ। ਮਹਾਰਾਜੇ ਨੇ ਆਪਣੀ ਕੌਮ ਦੀ ਬਹਾਦਰੀ ਦੀਆਂ ਸਿਫਤਾਂ ਜਿਹੜੀਆਂ ਕੀਤੀਆਂ ਕਿ ਇੱਕ ਸਿਪਾਹੀ 8 ਦਿਨ ਦਾ ਪੀਣ ਖਾਣ ਦਾ ਜਿਹੜਾ ਸਮਾਨ ਆਪਣੀ ਪਿੱਠ ਦੇ ਉੱਤੇ ਚੁੱਕਦਾ, ਪਾਣੀ ਦੀ ਘਾਟ ਦਿਸੇ ਖੂਹ ਪੁੱਟ ਲੈਂਦੇ ਨੇ, ਸੁਰੱਖਿਆ ਦੀ ਘਾਟ ਹੈ ਕਿਲ੍ਹਾ ਖੜਾ ਕਰ ਦੇਣਗੇ। ਲਾਹੌਰ ਬਰਨਜ਼ ਨੇ ਪਹਿਲੀ ਰਾਤ ਐਲਾਰਡ ਦੀ ਹਵੇਲੀ ਦੇ ਵਿੱਚ ਗੁਜ਼ਾਰੀ। ਸ਼ਹਿਰ ਦੇ ਫਰਾਂਸੀਸੀਆਂ ਨੇ ਉਸਨੂੰ ਦੱਸਿਆ ਕਿ ਕੁਸਤੁਨ ਤੁਨੀਆਂ ਤੋਂ ਲੈ ਕੇ ਭਾਰਤ ਤੱਕ ਮਹਾਰਾਜੇ ਬਰਾਬਰ ਕੋਈ ਨਹੀਂ ਹੈ, ਕਿ ਉਸਦੀ ਸ਼ਖਸੀਅਤ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ। ਸੋਰੀ, ਕਹਿੰਦਾ ਕਿ ਉਹਦੇ ਬਰਾਬਰ ਦਾ ਕੋਈ ਇੱਥੇ ਹੈ ਨਹੀਂ ਮਹਾਰਾਜੇ ਦਾ, ਕਿ ਉਸਦੀ ਸ਼ਖਸੀਅਤ ਦੇ ਵਿੱਚ ਇਨਸਾਨੀਅਤ ਦੀ ਲੋਹ ਹੈ। ਜਦੋਂ ਦੀ ਸੱਤਾ ਸੰਭਾਲੀ ਹੈ, ਇੱਕ ਵੀ ਅਪਰਾਧੀ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਉਹਨੇ। ਚਤੁਰਾਈ ਅਤੇ ਉਧਾਰਤਾ ਉਸਦੀ ਕੂਟਨੀਤੀ ਦੇ ਵੱਡੇ ਹਥਿਆਰ ਨੇ। ਅੰਗਰੇਜ਼ ਦੀ ਚਤੁਰਾਈ ਵੱਡੀ ਸਾਬਤ ਹੋਈ। ਬੰਸ ਨੇ ਜਿਹੜਾ ਸੀ ਬੈਟਿਕ ਨੂੰ ਜੋ ਸੂਚਨਾਵਾਂ ਦਿੱਤੀਆਂ ਉਹ ਸਨ, ਕਹਿੰਦਾ ਕਿ ਮਹਾਰਾਜਾ ਘੋੜਿਆਂ ਨੂੰ ਦੇਖ ਕੇ ਖੁਸ਼ੀ ਦੇ ਵਿੱਚ ਉਤੇਜਿਤ ਹੋ ਗਿਆ, ਉਸਦੀ ਨਿਗਾਹ ਸਿੰਧ ਦੇ ਉੱਪਰ ਹੈ,
ਘੋੜਿਆਂ ਤੇ ਨਹੀਂ। ਜਿਵੇਂ ਸਤਲੁਜ ਪਾਰ ਦੇ ਮਲਵਈ ਸਤਲੁਜ ਪਾਰ ਦੇ ਮਲਵਈ ਰਾਜੇ ਅੰਗਰੇਜ਼ਾਂ ਦੀ ਸੁਰੱਖਿਆ ਦੇ ਵਿੱਚ ਆ ਗਏ ਸਨ, ਉਵੇਂ ਹੀ ਸਿੰਧ ਪਾਰ ਦੇ ਚੀਫ ਅੰਗਰੇਜ਼ੀ ਸ਼ਰਨ ਮੰਗ ਰਹੇ ਨੇ। ਉਹ ਮਹਾਰਾਜੇ ਦੀ ਤਾਕਤ ਉਸ ਦੀਆਂ ਫੌਜਾਂ ਤੋਂ ਡਰੇ ਹੋਏ ਹੈ। ਇਨ੍ਹਾਂ ਸੂਚਨਾਵਾਂ ਦੇ ਆਧਾਰ ਦੇ ਉੱਤੇ ਹੀ ਅੰਗਰੇਜ਼ਾਂ ਨੇ ਮਹਾਰਾਜੇ ਦੇ ਨਾਲ ਮੇਲਜੋਲ ਸਵਾਗਤਾਂ ਦਾ ਆਦਾਨ ਪ੍ਰਦਾਨ ਕੀਤਾ, ਸਲਾਮੀਆਂ ਸਤਿਕਾਰ ਢੁਕਵੇਂ ਕਰ ਦਿੱਤੇ। 26 ਅਕਤੂਬਰ 1831 ਨੂੰ ਵਿਲੀਅਮ ਬੈਟਿਕ ਨੂੰ ਰੋਪੜ ਮਹਾਰਾਜੇ ਨੇ ਮਿਲਣਾ ਹੈ। ਜਿਸ ਸੜਕ ਦੇ ਉੱਤੇ ਮਹਾਰਾਜੇ ਨੇ ਹਾਥੀ ਤੇ ਸਵਾਰ ਹੋ ਕੇ ਆਪਣੇ 1000 ਘੋੜ ਸਵਾਰਾਂ ਦੇ ਨਾਲ ਆਉਣਾ ਸੀ, ਉਸ ਸੜਕ ਦੇ ਦੋਵੇਂ ਪਾਸੇ ਅੰਗਰੇਜ਼ ਸੈਨਿਕ ਸਾਵਧਾਨ ਖਲੋਤੇ ਸਨ। ਪਹਾੜੀ ਉੱਪਰ ਮਹਾਰਾਜੇ ਦੇ ਕਿਆਮ ਵਾਸਤੇ ਸ਼ਾਨਦਾਰ ਸ਼ਾਮਿਆਨਾ ਲਾਇਆ ਗਿਆ ਤੇ ਤੰਬੂ ਨਜ਼ਦੀਕ ਹਿੰਦੂ ਮੰਦਰ ਦਾ ਆਰਜੀ ਬੁਰਜ

ਸਿੰਧ ਪਾਰ ਦੇ ਇਲਾਕੇ ਦੇ ਨਾਲ ਸਰਕਾਰ ਖਾਲਸਾ ਦਾ ਕੋਈ ਸਰੋਕਾਰ ਨਹੀਂ ਹੈ। ਮਹਾਰਾਜਾ ਦਰਿਆਓ ਪਾਰ ਥਾਂ ਦੀ ਝਾਕ ਨਾ ਰੱਖੇ, ਕਿਤੇ ਵਹਿਮ ਦੇ ਵਿੱਚ ਨਾ ਰਵੇ। ਇੱਕ ਸਾਲ ਦੇ ਬਾਅਦ ਦਸੰਬਰ 1832 ਦਾ ਸਮਾਂ, ਉਹਦੇ ਵਿੱਚ ਕੈਪਟਨ ਵੇਡ ਲੁਧਿਆਣੇ ਤੋਂ ਲਾਹੌਰ ਆ ਗਿਆ। ਹੈਦਰਾਬਾਦ, ਖੈਰਪੁਰ ਤੇ ਮੀਰਪੁਰ ਦੇ ਅਮੀਰਾਂ ਨੇ ਅੰਗਰੇਜ਼ਾਂ ਦੇ ਨਾਲ ਸਿੰਧ ਪਾਰ ਦੀ ਸੁਰੱਖਿਆ ਸੰਧੀ ਕਰ ਲਈ। ਉਸ ਉੱਪਰ ਮਹਾਰਾਜੇ ਦੀ ਮੋਹਰ ਲਾਉਣੀ ਸੀ ਬਾਕੀ ਬਸ। ਮਹਾਰਾਜੇ ਨੇ ਮੋਹਰ ਲਾਤੀ। ਕੁਝ ਨਾਰਾਜ਼ ਸਿੱਖਾਂ ਨੇ ਕਿਹਾ ਕਿ ਇਸ ਸੰਧੀ ਦੇ ਮਾੜੇ ਨਤੀਜੇ ਨਿਕਲਣਗੇ ਜੀ, ਪਛਤਾਵਾ ਹੋਵੇਗਾ। ਮਹਾਰਾਜੇ ਦੇ ਉੱਪਰ ਕਾਤਲਾਨਾ ਹਮਲਾ ਹੋਇਆ, ਪਰ ਹਮਲਾਵਰ ਫੜਿਆ ਵੀ ਗਿਆ। ਕੋਸ਼ਿਸ਼ ਨਾਕਾਮ ਰਹਿ ਗਈ। ਜਿੰਨੇ ਬੰਦੇ ਮਹਾਰਾਜੇ ਨੂੰ ਮਿਲੇ, ਹਰੇਕ ਨੇ ਦੱਸਿਆ ਕਿ ਮਹਾਰਾਜੇ ਦੇ ਵਿੱਚ ਜਾਣਨ ਦੀ ਉਤਸੁਕਤਾ ਅਤਿ ਪ੍ਰਬਲ ਹੈ। ਬੰਸ ਲਿਖਦਾ ਹੈ ਕਿ ਰੋਪੜ ਕਿਆਮ ਦੇ ਦੌਰਾਨ ਮਹਾਰਾਜੇ ਨੇ ਹਥਿਆਰਾਂ ਦੇ ਬਾਰੇ ਸੈਂਕੜੇ ਸਵਾਲ ਪੁੱਛੇ। ਬਨਸਪਤ ਵਿਗਿਆਨੀ ਜਿਹੜਾ ਸੀ, ਬਨਸਪਤੀ ਵਿਗਿਆਨੀ ਜੈਕ ਮੋਟ ਨੂੰ ਖੋਜ ਵਾਸਤੇ ਮਹਾਰਾਜਾ ਤੋਂ ਜਿਹੜਾ ਸੀ ਸਹਾਇਤਾ ਮਿਲੀ ਸੀ, ਤੇ ਲਿਖਦਾ ਹੈ ਉਹ ਅੱਗੇ, ਭਾਰਤ ਦੇ ਵਿੱਚ ਉਸ ਵਰਗਾ ਉਤਸੁਕ ਜਗਿਆਸੂ ਮੈਂ ਨਹੀਂ ਕੋਈ ਹੋਰ ਦੇਖਿਆ। ਉਸਦੀ ਕੌਮ ਬੇਪਰਵਾਹ ਹੈ, ਜਿਸਦੇ ਵਿੱਚ ਰਣਜੀਤ ਸਿੰਘ ਦੀ ਉਤੇਜਨਾ ਦੇ ਨਾਲ ਸਮਤੋਲ ਬਣਦਾ ਹੈ। ਭਾਰਤ, ਬਰਤਾਨੀਆ, ਸੰਸਾਰ, ਪਰਲੋਕ, ਨਰਕ, ਸਵਰਗ, ਰੂਹ, ਰੱਬ, ਸ਼ੈਤਾਨ, ਫਰਿਸ਼ਤਿਆਂ ਦੇ ਬਾਰੇ ਉਸਨੇ ਮੈਥੋਂ ਲੱਖਾਂ ਸਵਾਲ ਪੁੱਛੇ ਹੈ। ਅੱਗੇ ਵਧਣ ਦੀ ਲਗਨ, ਹਥਿਆਰਾਂ ਦੀ ਮੁਹਾਰਤ, ਘੋੜਿਆਂ ਦਾ ਸ਼ੌਂਕ ਉਸਨੂੰ ਸਫਲਤਾ ਦਿੰਦੇ ਗਏ। ਆਖਰ ਰਾਜਭਾਗ ਨਸੀਬ ਹੋ ਗਿਆ। ਉਸਦੀ ਫੌਜ ਦੀ ਗਿਣਤੀ ਲੋੜ ਤੋਂ ਵਧੇਕ ਸੀ। ਦਿਖਾਵਾ ਵੀ ਤਾਂ ਸੀ ਕਿ ਮੈਂ ਤਾਕਤਵਾਰ ਹਾਂ। ਇਸ ਦੇ ਪਾਸੇ ਬੁਰੀ ਨਜ਼ਰ ਦੇ ਨਾਲ ਵੇਖਣ ਦਾ ਯਤਨ ਜਿਹੜਾ ਨਾ ਕਰਿਓ ਕਿਤੇ, ਭੁੱਲ ਕੇ ਵੀ। ਜਿਸ ਇਲਾਕੇ ਦੇ ਵਿੱਚ ਲੰਮਾ ਸਮਾਂ ਹਲਚਲ ਰਹੀ, ਅਸਥਿਰਤਾ ਅਸ਼ਾਂਤੀ ਰਹੀ, ਉੱਥੇ ਕੋਈ ਵੱਡੀ ਬਗਾਵਤ ਨਾ ਹੋਈ, ਕੋਈ ਸ਼ਰੀਕ ਪੈਦਾ ਨਾ ਹੋ ਸਕਿਆ। ਰਣਜੀਤ ਸਿੰਘ ਦੀ ਦੇਸੀ ਸਾਦਗੀ ਦੇ ਬਾਵਜੂਦ ਸਭ ਧਰਮਾਂ ਦੇ ਪੰਜਾਬੀਆਂ ਤੇ ਸਭ ਰਾਸ਼ਟਰਾਂ ਦੇ ਯੂਰਪੀਅਨਾਂ ਨੇ ਉਸਨੂੰ ਮਹਾਰਾਜਾ ਮੰਨ ਲਿਆ। ਬੇਪਰਵਾਹ ਵਿੱਚ ਜਗਿਆਸੂ, ਹੰਕਾਰਿਆਂ ਦੇ ਵਿੱਚ ਉਦਮੀ, ਇਲਾਕਿਆਂ ਦੇ ਵਿੱਚ ਸਿੱਧੀ ਦਖਲ ਅੰਦਾਜ਼ੀ ਦੀ ਥਾਂ ਮਾਮਲੇ ਦੀ ਉਗਰਾਹੀ ਤੇ ਗੁਣਵਾਨ ਬੰਦਾ ਜਿੱਥੋਂ ਮਰਜ਼ੀ ਆ ਜਾਵੇ ਉਸਨੂੰ ਵਧੀਆ ਰੋਜ਼ਗਾਰ ਦੇਣਾ, ਅਜਿਹੀਆਂ ਸਿਫਤਾਂ ਸਨ ਉਸਦੇ ਵਿੱਚ ਜੋ ਹੋਰਾਂ ਦੇ ਵਿੱਚ ਨਹੀਂ। ਹਾਰੇ ਹੋਏ ਜਾਂ ਗ੍ਰਿਫ਼ਤਾਰ ਕੀਤੇ ਦੁਸ਼ਮਣ ਨੂੰ ਉਸਨੇ ਕਦੇ ਨਹੀਂ ਮਾਰਿਆ। ਇਨ੍ਹਾਂ ਗੁਣਾਂ ਦੇ ਨਾਲ ਲੈਸ ਮਹਾਰਾਜਾ ਆਪਣੀ 4 ਦਹਾਕੇ ਦੀ ਉਮਰ ਦੇ ਨਾਲੋਂ ਕਿਤੇ ਵੱਡਾ ਕੱਦਵਾਰ ਸੀ। ਸਿਵਲ ਜਾਂ ਮਿਲਟਰੀ ਦਾ ਕੋਈ ਅਫਸਰ ਜਿਹੜਾ ਦਿੱਤੀ ਗਈ ਜ਼ਿੰਮੇਵਾਰੀ ਨਾ ਨਿਭਾਵੇ ਜਾਂ ਕਿਸੇ ਵਜ੍ਹਾ ਦੇ ਸਦਕਾ ਮਹਾਰਾਜੇ ਦੇ ਗੁੱਸੇ ਦਾ ਸ਼ਿਕਾਰ ਹੋ ਜਾਏ, ਉਸਨੂੰ ਜੁਰਮਾਨਾ, ਸਖ਼ਤ ਜੁਰਮਾਨਾ ਕਰਦਾ ਜਾਂ ਸਭ ਦੇ ਸਾਹਮਣੇ ਭਰੇ ਦਰਬਾਰ ਦੇ ਵਿੱਚ ਪਿੱਠ ਦੇ ਉੱਤੇ ਕਿਰਪਾਨ ਦਾ ਮਿਆਨ ਮਾਰਦਾ, ਦੋਸ਼ੀ ਅਫਸਰ ਦਾ ਰੁਤਬਾ ਤੇ ਤਨਖਾਹ ਬਰਕਰਾਰ ਰੱਖਦਾ। ਕਮਜ਼ੋਰੀਆਂ ਵੀ ਸੀ ਉਹਦੇ ਵਿੱਚ ਕੁਝ। ਕਦੀ ਕਦਾਈ ਆਪਣੇ ਹੀਰੇ ਮੋਤੀਆਂ ਗਹਿਣਿਆਂ ਦੀ ਨੁਮਾਇਸ਼ ਲਾਉਂਦਾ, ਕੋਹੇਨੂਰ ਖਾਸ ਕਰਕੇ ਨੱਚਦੀਆਂ ਕੁੜੀਆਂ ਦੇ ਉੱਪਰ ਸੋਨੇ ਚਾਂਦੀ ਦੀ ਜਿਹੜੀ ਸੋਟ ਕਰਦਾ, ਜਾਣੀ ਕਿ ਉਹਨਾਂ ਦੇ ਉੱਤੋਂ ਦੀ ਸੁੱਟਦਾ। ਉਸ ਉੱਪਰ ਧਨ ਜੋੜਨ ਦਾ ਦੋਸ਼ ਲੱਗਿਆ। ਮਾਮਲਾ ਉਗਰਾਹੁਣ ਦੀ, ਭੁੱਖ ਤ੍ਰਿਪਤ ਹੋਣ ਦੀ ਥਾਂ ਵੱਧ ਜਾਂਦੀ। ਕਦੀ ਕਦੀ ਵਿੱਤ ਤੋਂ ਵਧੀਕ ਸ਼ਰਾਬ ਪੀ ਲੈਂਦਾ। ਰਾਣੀਆਂ ਕਈ ਚਾਹੀਦੀਆਂ ਸਨ, ਇੱਕ ਦੋ ਨਹੀਂ, ਉਸਦੀਆਂ 22 ਰਾਣੀਆਂ ਸੀ। ਖੁਸ਼ਵੰਤ ਸਿੰਘ ਕੰਵਰ ਦਲੀਪ ਸਿੰਘ ਦੇ ਹਵਾਲੇ ਦੇ ਨਾਲ ਹੋਰ ਵੀ ਵੱਧ ਦੱਸਦਾ ਹੈ। ਕੁਵਰ 1899 ਦੇ ਵਿੱਚ ਇੱਕ ਫਰਾਂਸੀਸੀ ਰਸਾਲੇ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਆਖਦਾ ਹੈ, ਮੈਂ ਆਪਣੇ ਪਿਤਾ ਦੀਆਂ 46 ਰਾਣੀਆਂ ਦੇ ਵਿੱਚੋਂ ਇੱਕ ਦਾ ਬੇਟਾ। ਉਹ 22 ਲਿਖਦੇ ਨੇ ਤੇ ਇਹ 46 ਦੱਸਦਾ ਹੈ। ਕਿਹਾ ਜਾਂਦਾ ਕਿ ਦਲੀਪ ਸਿੰਘ ਦੀ ਮਾਂ ਰਾਣੀ ਜਿੰਦਾ ਜਿਹੜੀ ਸੀ, ਬਹੁਤ ਸੋਹਣੀ, ਸਭ ਤੋਂ ਛੋਟੀ ਤੇ ਆਖਰੀ ਰਾਣੀ ਸੀ। ਇਸ ਦੇ ਨਾਲ ਵਿਆਹ 1835 ਦੇ ਵਿੱਚ ਹੁੰਦਾ ਹੈ। 2 ਸਾਲ ਪਹਿਲਾਂ ਗੁਲਾਬਹਾਰ ਧੂਮ ਧੜੱਕੇ ਦੇ ਨਾਲ ਵਿਆਹੀ ਸੀ। ਲਤੀਫ਼ ਦੇ ਅਨੁਸਾਰ ਉਹ ਅੰਮ੍ਰਿਤਸਰ ਦੀ ਹੂਰ ਪਰੀ ਸੀ। ਉਕਤ ਕਮਜ਼ੋਰੀਆਂ ਆਮ ਜਿਹੀਆਂ ਨੇ, ਪਰ ਨੇਕੀਆਂ ਖਾਸ ਨੇ। ਲੋਕ ਆਖਦੇ ਸਨ ਇਸ ਧਰਤੀ ਦੇ ਉੱਤੇ ਉਸ ਵਰਗਾ ਕੋਈ ਰਾਜਾ ਨਹੀਂ ਹੋਇਆ। ਯੂਰਪੀਅਨ ਅਫਸਰ ਅਤੇ ਯਾਤਰੀ ਇਸ ਦੇ ਵਿੱਚ ਇਸ ਗੱਲੋਂ ਹੈਰਾਨ ਹੁੰਦੇ ਕਿ ਸਿੱਖ ਉਸਨੂੰ ਜਦੋਂ ਮਰਜ਼ੀ ਮਿਲ ਲੈਣ, ਕੋਈ ਰੋਕ ਟੋਕ ਨਹੀਂ। ਆਗਰੇ ਤੇ ਦਿੱਲੀ ਦਰਬਾਰਾਂ ਵਾਂਗ ਰਸਮਾਂ, ਰੀਤਾਂ, ਜਲਸੇ, ਜਲੂਸ, ਅਦਬ ਅਦਾਬ ਆਦਿਕ ਨਹੀਂ ਸਨ। ਹੈਗੀ ਸੀ ਇਹ ਬਾਦਸ਼ਾਹਤ, ਪਰ ਲੱਗਦਾ ਸੀ ਜਿਵੇਂ ਗਣਤੰਤਰ ਜਿਹੜਾ ਹੋਵੇ। ਗੱਲ ਕਰਨੀ ਹੈ ਸਿੱਧੀ ਤਰ੍ਹਾਂ ਕਰੋ, ਇੱਕ ਪੁਰਖੀ ਤੇ ਜੰਗਬਾਜ਼ ਹਕੂਮਤ ਸੀ, ਪਰ
ਐਂਟੀਕੇਟਾਂ

ਤੇ ਫਜ਼ੂਲ ਰਸਮਾਂ ਤੋਂ ਮੁਕਤ ਐਟੀਕੇਟਾਂ ਐਟੀਕੇਟਾਂ ਤੋਂ ਤੇ ਫਜ਼ੂਲ ਰਸਮਾਂ ਤੋਂ ਪਰੇ। ਅੰਗਰੇਜ਼ ਯਾਤਰੂ ਫਾਰਸਟਰ 1783 ਦੇ ਵਿੱਚ ਆਉਂਦਾ ਹੈ। ਮਹਾਰਾਜੇ ਤੋਂ ਪਹਿਲਾਂ ਜਿਸ ਤਿੱਕੜੀ ਨੇ ਲਾਹੌਰ ਤੇ ਰਾਜ ਕੀਤਾ ਉਸਦੇ ਬਾਰੇ ਲਿਖਦਾ ਹੈ, ਹਰਮਨ ਪਿਆਰੀ ਤਾਕਤ ਦੀ ਲਹਿਰ ਵਗ ਰਹੀ ਹੈ ਜਿੱਥੇ ਬਰਾਬਰੀ ਦੀ ਭਾਈਚਾਰੇ ਦੀ ਮਹਿਕ ਹੈ। ਸਰਕਾਰ ਦਾ ਫਰੇਮ ਮੁਗਲਾਂ ਵਰਗਾ ਸੀ ਤੇ ਇਲਾਕੇ ਦੇ ਮੁਖੀ ਨੂੰ ਨਾਜ਼ਿਮ ਜਾਂ ਸੂਬੇਦਾਰ ਕਿਹਾ ਜਾਂਦਾ ਸੀ। ਉਸਦੇ ਅਧੀਨ ਕਾਰਦਾਰ ਹੁੰਦਾ ਜੋ ਮਾਮਲਾ ਉਗਰਾਉਂਦਾ ਤੇ ਅਮਨ ਕਾਨੂੰਨ ਕਾਇਮ ਰੱਖਦਾ। ਹਰ ਪਰਗਣੇ ਦੇ ਵਿੱਚ ਇੱਕ ਕਾਨੂਗੋ ਹੁੰਦਾ ਜੋ ਮਾਲ ਰਿਕਾਰਡ ਸੰਭਾਲਦਾ। ਪਿੰਡ ਦੇ ਮੁਖੀ ਨੂੰ ਮੁਕੱਦਮ ਕਿਹਾ ਜਾਂਦਾ ਹੈ। ਮੁਕੱਦਮ ਪਿੰਡ ਦਾ ਜਿਹੜਾ ਮੁਖੀ ਸੀ, ਸਰਪੰਚ ਨਹੀਂ, ਉਸ ਸਮੇਂ ਦੇ ਵਿੱਚ ਮੁਕੱਦਮ ਕਿਹਾ ਜਾਂਦਾ ਸੀ। ਪਿੰਡ ਦੇ ਵਿੱਚ ਇੱਕ ਪਟਵਾਰੀ ਹੁੰਦਾ, ਇੱਕ ਮੁਨਸ਼ੀ, ਕਈ ਪਿੰਡਾਂ ਦੀਆਂ ਪੰਚਾਇਤਾਂ ਦੇ ਮੁਖੀ ਨੂੰ ਚੌਧਰੀ ਕਿਹਾ ਜਾਂਦਾ। ਰਣਜੀਤ ਸਿੰਘ ਦੇ ਵੇਲੇ ਬਹੁਤੇ ਨਾਜ਼ਮ ਤੇ ਕਾਰਦਾਰ ਸਿੱਖ ਸਨ। ਕੋਤਵਾਲ ਸ਼ਹਿਰ ਦੀ ਰਾਖੀ ਲਈ ਹੁੰਦਾ। ਲਾਹੌਰ ਦਾ ਕੋਤਵਾਲ ਕਈ ਸਾਲ ਮੁਸਲਮਾਨ ਲੱਗਾ ਰਿਹਾ। ਨਾਜ਼ਿਮ ਕਾਰਦਾਰ ਕੋਤਵਾਲ ਨੂੰ ਮਹਾਰਾਜਾ ਖੁਦ ਨਿਯੁਕਤ ਕਰਦਾ ਸੀ। ਅਦਾਲਤਾਂ ਕਾਇਮ ਕੀਤੀਆਂ ਪਰ ਸੁਪਰੀਮ ਜੱਜ ਖੁਦ ਹੁੰਦਾ। ਇਵੇਂ ਹੀ ਮਹਾਰਾਜਾ ਤਿੱਖਣ ਬੁੱਧ ਦੇ ਨਾਲ ਫੌਜ ਨੂੰ ਕੰਟਰੋਲ ਕਰਦਾ ਤੇ ਸ਼ੁਰੂ ਦੇ ਵਿੱਚ ਤਾਂ ਕੋਈ ਮੰਤਰੀ ਜਾਂ ਪ੍ਰਧਾਨ ਮੰਤਰੀ ਵੀ ਨਹੀਂ ਸੀ। ਦੇਰ ਬਾਅਦ ਧਿਆਨ ਸਿੰਘ ਪ੍ਰਧਾਨ ਮੰਤਰੀ ਲੱਗਿਆ। ਤਨਖਾਹ ਦੇ ਵਜੋਂ ਮੁਲਾਜ਼ਮਾਂ ਨੂੰ ਨਕਦੀ ਘੱਟ ਮਿਲਦੀ, ਜਗੀਰ ਲਾਈ ਜਾਂਦੀ, ਜਾਣੀ ਕਿ ਜ਼ਮੀਨ ਦਾ ਇੱਕ ਟੋਟਾ ਦਿੱਤਾ ਜਾਂਦਾ। ਇਸਦੀ ਆਮਦਨ ਚਾਹੇ ਪਰਿਵਾਰ ਖੇਤੀ ਕਰਕੇ ਕਮਾਵੇ ਤੇ ਚਾਹੇ ਇਸਦਾ ਮਾਮਲਾ ਜਿਹੜਾ ਉਗਰਾ ਲਵੇ। ਕੁੱਲ ਮਾਮਲੇ ਦਾ 40% ਅਫਸਰਾਂ, ਹਾਰੇ ਹੋਏ ਸਰਦਾਰਾਂ, ਮੁਲਾਜ਼ਮਾਂ, ਫੌਜੀਆਂ ਤੇ ਹਿੰਦੂ ਸਿੱਖ ਮੁਸਲਮਾਨ ਧਰਮ ਸਥਾਨਾਂ ਦੇ ਉੱਤੇ ਲੱਗਦਾ ਸੀ। ਦਹਾਕਿਆਂ ਦੀ ਅਫਰਾ ਤਫਰੀ ਬਾਅਦ ਪੰਜਾਬ ਦੇ ਵਿੱਚ ਖੇਤੀ, ਵਪਾਰ ਅਤੇ ਉਦਯੋਗ ਪ੍ਰਫੁੱਲਤ ਹੋਇਆ। ਕਤਾਈ ਬੁਣਾਈ, ਸ਼ਿਲਪਕਾਰੀ ਤੇ ਇਮਾਰਤ ਸਾਜੀ, ਸਿਲਾਈ ਕਢਾਈ ਵਧੀ ਫੁੱਲੀ, ਕਿਉਂਕਿ ਡਕੈਤੀਆਂ ਖਤਮ ਹੋ ਗਈਆਂ, ਰਸਤੇ ਸੁਰੱਖਿਅਤ ਹੋ ਗਏ, ਬੈਂਕ ਖੁੱਲ ਗਏ। ਲਾਹੌਰ ਅਤੇ ਮੁਲਤਾਨ ਦੇ ਨਾਲੋਂ ਅੰਮ੍ਰਿਤਸਰ ਦੇ ਵਿੱਚ ਵਪਾਰ ਵਧੀਕ ਸੀ। ਬਟਾਲੇ, ਜਲੰਧਰ, ਹੁਸ਼ਿਆਰਪੁਰ, ਸਿਆਲਕੋਟ, ਗੁਜਰਾਤ ਤੇ ਵਜ਼ੀਰਾਬਾਦ ਦੇ ਵਿੱਚ ਖੁਸ਼ਹਾਲੀ ਆ ਗਈ। ਕਸ਼ਮੀਰੀ ਕਾਰੀਗਰ ਅੰਮ੍ਰਿਤਸਰ, ਲਾਹੌਰ ਅਤੇ ਹੋਰ ਸ਼ਹਿਰਾਂ ਦੇ ਵਿੱਚ ਵਸ ਗਏ ਤੇ ਕਸ਼ਮੀਰੀ ਸ਼ਾਲ ਬਣਨ ਲੱਗ ਗਏ। ਕਲਕੱਤੇ ਦੇ ਜਿਹੜੇ ਮਾਰਵਾੜੀ ਹਿੰਦੁਸਤਾਨ ਭਰ ਦੇ ਵਿੱਚ ਵਪਾਰ ਕਰਦੇ ਤੇ ਸਿੰਧ ਦੇ ਸ਼ਿਕਾਰਪੁਰੀਏ ਇਰਾਕ ਅਤੇ ਕੇਂਦਰੀ ਏਸ਼ੀਆ ਤੱਕ ਵਪਾਰ ਕਰਨ ਲੱਗ ਪਏ। ਹੁਣ ਅੰਮ੍ਰਿਤਸਰ ਅਤੇ ਲਾਹੌਰ ਵੀ ਸਮਾਨ ਵੇਚਣ ਖਰੀਦਣ ਲੱਗ ਪਏ ਤੇ ਮਾਰਵਾੜੀਆਂ ਦੀ ਸਹਾਇਤਾ ਕਰਦਿਆਂ ਲਾਹੌਰ ਦੇ ਵਿੱਚ ਮਹਾਰਾਜੇ ਨੇ ਵੱਡਾ ਤਬੇਲਾ ਬਣਵਾਇਆ ਜਿੱਥੇ ਵਪਾਰ ਦਾ ਸਮਾਨ ਢੋਣ ਵਾਲੇ ਊਠ ਖੋਤੇ ਰੁਕਦੇ ਤੇ ਇਸ ਦੇ ਨਾਲ 15 ਦੁਕਾਨਾਂ ਬਣਾਈਆਂ ਗਈਆਂ। ਲੋਫੇਨ ਅਨੁਸਾਰ ਰਣਜੀਤ ਸਿੰਘ ਉਹ ਮਹਾਨ ਮਹਾਰਾਜਾ ਹੈ ਜਿਸਨੇ ਬਾਕੀ ਸੰਸਾਰ ਦੇ ਮੁਕਾਬਲੇ ਆਪਣੇ ਰਾਜ ਨੂੰ ਵਧੀਕ ਆਧੁਨਿਕ ਬਣਾਇਆ। ਬਾਕੀ ਹਿੰਦੁਸਤਾਨ ਦੇ ਨਾਲੋਂ ਉਹ ਅੱਗੇ ਸੀ। 5 ਦਹਾਕਿਆਂ ਤੱਕ ਕਾਇਮ ਰਹੀ ਉਸਦੀ ਹਕੂਮਤ ਇੱਕ ਪੁਰਖੀ ਸ਼ੋ ਸੀ। ਮਹਾਰਾਜੇ ਤੋਂ ਬਾਅਦ ਸਟੇਟ ਦਾ ਕੀ ਹੋਵੇਗਾ ਲੋਕਾਂ ਨੂੰ ਪਤਾ ਨਹੀਂ ਸੀ। ਉਸਨੇ ਅਜਿਹਾ ਕੋਈ ਸਲਾਹਕਾਰ ਮੰਤਰੀ ਮੰਡਲ ਨਹੀਂ ਵਿਉਂਤਿਆ ਜਿਹੜਾ ਮਹਾਰਾਜੇ ਦੇ ਪਿੱਛੋਂ ਉਸਦੇ ਵਾਰਸ ਕਮਜ਼ੋਰ ਇਰਾਦੇ ਵਾਲੇ ਕੁਵਰ ਖੜਕ ਸਿੰਘ ਦੀ ਅਗਵਾਈ ਕਰ ਸਕੇ। ਲੋਕਾਂ ਨੂੰ ਲੱਗਦਾ ਸੀ ਕਿ ਪਰ ਮਹਾਰਾਜਾ ਜਾਣਦਾ ਸੀ, ਉਸਦੇ ਦਰਬਾਰ ਦੇ ਵਿੱਚ ਸਾਜ਼ਿਸ਼ਾਂ ਪਲ ਰਹੀਆਂ। ਸਾਰੀ ਦੁਨੀਆਂ ਦੇ ਹਾਲਾਤ ਜਾਣਨ ਦੇ ਜਗਿਆਸੂ ਨੇ ਇਹ ਜਾਣਨਾ ਨਹੀਂ ਚਾਹਿਆ ਕਿ ਇਸ ਹਕੂਮਤ ਦਾ ਭਵਿੱਖ ਕੀ ਹੋਏਗਾ ਅੱਗੇ ਮੇਰੇ ਤੋਂ ਬਾਅਦ। ਯੂਰਪੀਅਨ ਫੌਜਾਂ ਤੇ ਹਥਿਆਰਾਂ ਦੇ ਬਾਰੇ ਜਾਣਦਾ ਸੀ। ਜਦੋਂ ਉਹ ਨਾ ਰਿਹਾ ਤਾਕਤ ਹਾਸਲ ਕਰਨ ਦੇ ਲਈ, ਉਸਦੇ ਪਿੱਛੋਂ ਉਸਦੇ ਵਾਰਸ ਇੱਕ ਦੂਜੇ ਦੇ ਗਲ ਵੱਢਣਗੇ ਤੇ ਹੋਇਆ ਵੀ। ਇਸਦੇ ਇਲਾਜ ਦੇ ਲਈ ਨਹੀਂ ਸੋਚਿਆ। ਜਿੰਨੇ ਹਥਿਆਰਾਂ ਦੇ ਨਾਲ ਉਸਨੇ ਹਕੂਮਤ ਕਾਇਮ ਕੀਤੀ, ਉਸਦੇ ਵਾਰਸਾਂ ਨੂੰ ਉਸਦੇ ਨਾਲੋਂ ਵਧੇਰੇ ਹਥਿਆਰ ਚਾਹੀਦੇ ਹੋਣਗੇ। ਜਿਸ ਫੌਜ ਦੀ 1821 ਦੇ ਵਿੱਚ ਨਫਰੀ 50,000 ਸੀ, 1830 ਦੇ ਵਿੱਚ 80,000 ਹੋ ਗਈ। ਤੇਵਿਆਂ ਦੇ ਅੰਤਲੇ ਦਹਾਕੇ ਦੇ ਵਿੱਚ ਸਟੇਟ ਪੂਰੀ ਹਥਿਆਰਬੰਦ ਤਾਕਤਵਰ ਫੌਜ ਦੇ ਨਾਲ ਲੈਸ ਸੀ। ਫੌਜੀਆਂ ਦੀ ਤਨਖਾਹ ਯੂਰਪੀਅਨ ਤੇ ਪੰਜਾਬੀ ਜਰਨੈਲਾਂ ਦੀ ਤਨਖਾਹ ਉੱਪਰ ਸਟੇਟ ਦਾ ਧਨ ਲੱਗ ਰਿਹਾ, ਪਰ ਇੱਥੇ ਕੰਜੂਸੀ ਦਾ ਕੰਮ ਦਾ ਕੀ ਕੰਮ। ਪੰਜਾਬ ਹਥਿਆਰ ਦੇ ਨਾਲ ਫੈਸਲੇ ਕਰਨ ਦਾ ਜਿਹੜਾ ਸੀ ਆਦੀ ਹੋ ਗਿਆ। 1700 ਦੇ ਅਸਵੀਆਂ ਦੇ ਵਿੱਚ ਜਦੋਂ ਰਣਜੀਤ ਸਿੰਘ ਦੇ ਪਿਤਾ ਤੇ ਹੋਰ ਸਰਦਾਰ ਰਿਆਸਤਾਂ ਬਣਾ ਰਹੇ ਸਨ, ਉਦੋਂ ਅਮਰੀਕਾ ਅਤੇ ਫਰਾਂਸ ਦੇ ਵਿੱਚ ਵੱਡੇ ਇਨਕਲਾਬ ਆ ਚੁੱਕੇ ਸੀ, ਜਿਨ੍ਹਾਂ ਦੇ ਬਾਅਦ ਦੇ ਵਿੱਚ
ਇਨ੍ਹਾਂ ਦੇਸ਼ਾਂ ਦੇ ਸੰਵਿਧਾਨ ਘੜੇ ਗਏ। ਇੱਕ ਫਰਾਂਸੀਸੀ ਨੇ ਮਹਾਰਾਜੇ ਦੇ ਕੋਲ ਜਾ ਫਕੀਰ ਅਜੀਜ਼ੂਦੀਨ ਦੇ ਕੋਲ ਇਸ ਦੇ ਬਾਰੇ ਗੱਲ ਵੀ ਕੀਤੀ। ਰਣਜੀਤ ਸਿੰਘ ਜਾਂ ਉਸਦੇ ਸਹਿਯੋਗੀਆਂ ਨੇ ਲੋਕਤੰਤਰੀ ਸੰਵਿਧਾਨ ਦੇ ਬਾਰੇ ਨਹੀਂ ਸੋਚਿਆ, ਪਰ ਇੱਕ ਸਲਾਹਕਾਰ ਕੌਂਸਲ ਦਾ ਗਠਨ ਤਾਂ ਹੋ ਹੀ ਸਕਦਾ ਸੀ, ਜਿਹੜੀ ਸਰਕਾਰ ਚਲਾਉਣ ਦੇ ਲਈ ਮਦਦਗਾਰ ਹੁੰਦੀ। ਜੇ ਮਹਾਰਾਜਾ ਇਸ ਤਰ੍ਹਾਂ ਦੀ ਕੋਈ ਕੌਂਸਲ ਦਾ ਗਠਨ ਕਰ ਲੈਂਦਾ ਜਿਸ ਦੇ ਵਿਚ ਵਫ਼ਾਦਾਰ ਮੈਂਬਰ ਹੋਣ ਦੇ ਉੱਤੇ ਫੌਜੀ ਦਖਲ ਅੰਦਾਜ਼ੀ ਦੀ ਸੰਭਾਵਨਾ ਉਕਾ ਨਾ ਹੋਵੇ, ਤਾਂ ਉੱਤਰਾਧਿਕਾਰੀਆਂ ਵਾਸਤੇ ਰਾਜ ਕਰਨਾ ਆਸਾਨ ਹੁੰਦਾ। 18ਵੀਂ ਸਦੀ ਦਾ ਪਿਛਲਾ ਅੱਧ ਪੰਜਾਬ ਦਾ ਜਿਸਮ ਜ਼ਖਮਾਂ ਦੇ ਦਾਗਾਂ ਦੇ ਨਾਲ ਭਰਿਆ ਪਿਆ ਸੀ ਤੇ ਮਹਾਰਾਜੇ ਵੇਲੇ ਕਈ ਪੱਖੋਂ ਇਹ ਹਾਲਤ ਉਸੇ ਤਰ੍ਹਾਂ ਰਹੀ। ਲਾਹੌਰ 1809 ਦੇ ਵਿਚ ਇਕ ਅੰਗਰੇਜ਼ ਯਾਤਰੀ ਲਿਖਦਾ ਉਹਦੇ ਬਾਰੇ, ਕਹਿੰਦਾ ਹੈ ਕਿ ਲਾਹੌਰ ਦੇ ਖੰਡਰ ਬਰਬਾਦ ਹੋਈ ਸ਼ਾਮ ਦੇ ਹੌਕੇ ਨੇ। ਪੰਜਾਬ ਸਾਲ ਪਹਿਲਾਂ ਅਸਮਾਨ ਛੂਹਦੇ ਗੁਬੰਦ ਰੂਹ ਤੇ ਗਤੀਸ਼ੀਲ ਪ੍ਰਜਾ ਵਾਸਤੇ ਮਾਣ ਦੇ ਨਿਸ਼ਾਨ ਸਨ, ਹੁਣ ਮਿੱਟੀ ਦੇ ਵਿਚ ਮਿਲ ਗਏ। ਇਨ੍ਹਾਂ ਖੰਡਰਾਂ ਦੇ ਵਿਚੋਂ ਦੀ ਲੰਘਿਆ ਤਾਂ ਮੈਨੂੰ ਇਕ ਵੀ ਬੰਦਾ ਨਜ਼ਰ ਨਾ ਆਇਆ। ਵਿਆਪਕ ਖਾਮੋਸ਼ੀ, ਉਦਾਸੀ ਤੇ ਉਜਾੜਾ ਸੀ। ਇਸ ਲਿਖਤ ਤੋਂ 20 ਸਾਲ ਦੇ ਬਾਅਦ ਬਰਨਜ਼ ਜੂਨ 1831 ਦੇ ਵਿਚ ਲਿਖਦਾ, ਅਸੀਂ ਲਾਹੌਰ ਦੇ ਖੰਡਰਾਂ ਦੇ ਵਿਚੋਂ ਲੰਘੇ। ਮਸੀਤਾਂ ਮਕਬਰੇ ਘਰਾਂ ਦੇ ਨਾਲੋਂ ਵਧੀਕ ਮਜ਼ਬੂਤ ਹੋਣ ਕਰਕੇ ਖੇਤਾਂ ਵਿਚਕਾਰ ਮੌਜੂਦ ਸਨ। ਮੁਸਾਫਰਾਂ ਵਾਸਤੇ ਰੁਕਣ ਦੇ ਲਈ ਸਰਾਵਾਂ ਬਣ ਗਏ। ਮਕਾਨ ਉੱਚੇ ਨੇ, ਗਲੀਆਂ ਤੰਗ ਤੇ ਗੰਦੀਆਂ। ਸੀਵਰ ਦਾ ਪਾਣੀ ਗਲੀ ਦੇ ਵਿਚਕਾਰ ਦੀ ਲੰਘਦਾ ਬਦਬੂ ਛੱਡਦਾ ਹੈ। ਲਾਹੌਰ ਦੇ ਬਾਜ਼ਾਰ ਅੰਮ੍ਰਿਤਸਰ ਦੇ ਬਾਜ਼ਾਰਾਂ ਜਿੰਨੇ ਧਣੀ ਨਹੀਂ। 1838 ਦੇ ਵਿਚ ਅੰਗਰੇਜ਼ ਯਾਤਰੀ ਚਾਰਲਸ ਮੇਸਨ ਨੇ ਲਿਖਿਆ, ਪਿਛਲੇ ਸਮੇਂ ਦੇ ਵਿਚ ਲਾਹੌਰ ਦੀ ਸ਼ਾਨ ਦੇ ਬਾਰੇ ਲਿਖਿਆ ਪੜਿਆ ਸੀ, ਭੂਤਕਾਲ ਦੇ ਵਿਚ ਹੋਵੇਗਾ ਸੋਹਣਾ, ਹੁਣ ਤਾਂ ਥੇ ਦਿਸਦੇ ਨੇ। ਸ਼ਹਿਰ ਬਹੁਤ ਵੱਡਾ ਹੈ, ਕੁਝ ਸ਼ਾਨਦਾਰ ਇਮਾਰਤਾਂ ਦਿਸ ਵੀ ਜਾਂਦੀਆਂ ਨੇ ਜਿਨ੍ਹਾਂ ਦੀਆਂ ਦੀਵਾਰਾਂ ਖਿਲਰੀਆਂ ਪਈਆਂ। ਖੰਡਰਾਂ ਦੇ ਵਿਚ ਵੀ ਦਿਸ ਰਿਹਾ ਹੈ ਅਦਭੁਤ ਇਮਾਰਤਾਂ ਸਨ। ਸਾਹਿਤਕਾਰੀ ਅਤੇ ਚਿੱਤਰਕਾਰੀ ਦੇ ਵਿਚ ਕੁਝ ਨਵੇਂ ਪ੍ਰਯੋਗ ਹੋਏ। ਅਹਿਮਦ ਯਾਰ, ਜੋ ਕਿ 1868-1842 ਦਾ ਉਹਦਾ ਸਮਾਂ ਹੈ, ਸਾਵਣ ਯਾਰ ਅਤੇ ਜਫਰ ਬੇਗ ਨੇ ਮਹਾਰਾਜੇ ਦੇ ਬਾਰੇ ਕਿੱਸੇ ਲਿਖੇ। ਕਾਦਰ ਯਾਰ 1802-1892 ਦਾ ਸਫ਼ਰ ਉਹਨੇ ਨਵੇਂ ਅੰਦਾਜ਼ ਲਿਖੇ। ਨਵੇਂ ਛੰਦਾਂ ਦੇ ਵਿਚ ਸੋਹਣੀ ਮਹੀਵਾਲ, ਪੂਰਨ ਭਗਤ ਤੇ ਰਾਜਾ ਰਸਾਲੂ ਦੀਆਂ ਪੁਰਾਣੀਆਂ ਪੰਜਾਬੀ ਲੋਕ ਕਥਾਵਾਂ ਦੋਹਰਾਈਆਂ। ਭਲਾ ਹੋਵੇ ਮਹਾਰਾਜਾ ਦੇ ਫਰਾਂਸੀਸੀ ਅਹਿਲਕਾਰਾਂ ਦਾ। ਚਿੱਤਰਕਾਰ ਇਮਾਮ ਬਖਸ਼ ਦੀਆਂ 1827-1850 ਤੱਕ ਦੀਆਂ ਬਣੀਆਂ ਤਸਵੀਰਾਂ ਉਸਦੀ ਵਰਕਸ਼ਾਪ ਦੇ ਵਿਚੋਂ ਪੈਰਿਸ ਸੱਪੜ ਗਈਆਂ, ਜਿੱਥੇ ਉਹਨਾਂ ਦੀ ਸ਼ਲਾਘਾ ਹੋਈ। ਇਸੇ ਸਮੇਂ ਯੂਕਲਿਡ ਅਰਬੀ ਤੋਂ ਪੰਜਾਬੀ ਦੇ ਵਿਚ ਅਨੁਵਾਦ ਹੋਇਆ ਤੇ ਮਹਾਰਾਜੇ ਦਾ ਇਕ ਮੁਨਸ਼ੀ ਅਲੀ ਅਹਿਮਦ ਸੀ, ਜੋ ਗਣਿਤ ਸ਼ਾਸਤਰ ਤੇ ਤਾਰਾ ਵਿਗਿਆਨ ਤੋਂ ਜਾਣੂ ਸੀ। ਉਸਨੂੰ ਨਾਰਥ ਵੈਸਟ ਫਰੰਟੀਅਰ ਪ੍ਰੈਵਿਸ ਤੋਂ ਜਿਹੜਾ ਲਾਹੌਰ ਇਸ ਦੇ ਲਈ ਲਿਆਂਦਾ ਗਿਆ ਤਾਂ ਕਿ ਬੱਚਿਆਂ ਨੂੰ ਵਿਦਿਆ ਦਿੱਤੀ ਜਾਵੇ। ਲਹਿਣਾ ਸਿੰਘ ਮਜੀਠੀਆ, ਜਿਹੜਾ ਬਾਅਦ ਦੇ ਵਿਚ ਇੰਜੀਨੀਅਰ ਅਤੇ ਗਣਿਤ ਸ਼ਾਸਤਰੀ ਬਣਿਆ, ਇਸ ਤੋਂ ਪੜਿਆ। ਮਹਾਰਾਜੇ ਦਾ ਪੋਤਾ ਖੜਕ ਸਿੰਘ ਦਾ ਬੇਟਾ ਕੁਵਰ ਨੌਨਿਹਾਲ ਉਸਦੇ ਕੋਲ ਪੜਦਾ ਸੀਗਾ। ਇੱਕ ਤੋਂ ਬਾਅਦ ਦੂਜੀ, ਦੂਜੀ ਤੋਂ ਬਾਅਦ ਤੀਜੀ ਰਿਆਸਤ ਜਿੱਤਦੇ ਰਣਜੀਤ ਸਿੰਘ ਨੇ ਅੰਗਰੇਜ਼ਾਂ ਨੂੰ ਸਤਲੁਜ ਤੇ ਰੋਕੀ ਰੱਖਿਆ। ਕਦੀ ਕਦਾਈ ਕਾਬਲ ਦਾ ਖਿਆਲ ਉਸਦੇ ਦਿਮਾਗ ਦੇ ਵਿਚ ਘੁੰਮਦਾ। ਬੀਤੇ ਵਿਚ ਲਾਹੌਰ ਨੇ ਕਾਬਲ ਨੂੰ ਤਾਕਤਵਰ ਜਿਹੜਾ ਮੰਨਦਿਆਂ ਮਾਮਲਾ ਤਾਰਿਆ, ਹੁਣ ਕਾਬਲ ਤੇ ਕੰਧਾਰ ਲਾਹੌਰ ਨੂੰ ਮਾਮਲਾ ਕਿਉਂ ਨਾ ਦੇਣ। ਸ਼ਾਹ ਸੂਜ਼ਾ ਲੁਧਿਆਣੇ ਬੈਠੇ ਅੰਗਰੇਜ਼ ਏਜੰਟ ਸੂਜ਼ਾ ਦੇ ਕਾਬਲ ਦੇ ਵਿਚ ਬੈਠੇ ਸ਼ਰੀਕ ਦੇ ਦਿਮਾਗ ਦੇ ਵਿਚ ਇਹ ਗੱਲ ਨਹੀਂ ਆਈ। ਲੁਧਿਆਣੇ ਸੂਜ਼ਾ ਨੂੰ ਸ਼ਰਨ ਦੇ ਕੇ ਅੰਗਰੇਜ਼ਾਂ ਨੇ ਉਸ ਨੂੰ ਆਪਣੇ ਵੱਲ ਪ੍ਰਭਾਵਿਤ ਕਰ ਲਿਆ। ਰਣਜੀਤ ਸਿੰਘ ਨੇ ਵੀ ਜਿਹੜਾ ਸੀ ਉਸ ਅੱਗੇ ਪੇਸ਼ਕਸ਼ ਰੱਖੀ, ਜੇ ਸੂਜ਼ਾ ਪੇਸ਼ਾਵਰ ਵਿਚਲੀ ਗੜਬੜ ਰੋਕੇ, ਸਿੰਧ ਸਾਗਰ ਦੁਆਬ ਉੱਪਰ ਉਸਦੀ ਮਾਲਕੀ ਮੰਨੇ, ਅਫਗਾਨਿਸਤਾਨ ਦੇ ਵਿਚ ਗਊ ਹੱਤਿਆ ਬੰਦ ਕਰੇ, ਘੋੜੇ ਤੇ ਸੁੱਕੇ ਮੇਵੇ ਭੇਜੇ, ਤਾਂ ਰਣਜੀਤ ਸਿੰਘ ਤਾਜ ਤਖ਼ਤ ਦੀਵਾਨ ਦੇ ਲਈ ਮਦਦ ਕਰ ਸਕਦਾ ਹੈ। ਸੂਜ਼ਾ ਨੇ ਇਹ ਪੇਸ਼ਕਸ਼ ਮਨਜ਼ੂਰ ਨਾ ਕੀਤੀ। ਅੰਗਰੇਜ਼ਾਂ ਦੀ ਸਲਾਹ ਦੇ ਨਾਲ ਉਸਨੇ ਖੁਦ ਗੱਦੀ ਹਾਸਲ ਕਰਨ ਦੇ ਬਾਰੇ ਸੋਚ ਲਿਆ। ਉਸਨੂੰ ਲੱਗਿਆ ਕਿ ਪਖਤੂਨਵਾਦੀ ਦੇ ਪਠਾਨ ਉਸਦੇ ਝੰਡੇ ਪਿੱਛੇ ਲੱਗ ਤੁਰਨਗੇ। ਸ਼ਾਹ ਸੂਜ਼ਾ ਨੇ ਆਪਣੀ ਟੁਕੜੀ ਲਗਵਾਉਣ ਦੇ ਲਈ, ਅੱਗੇ ਲੰਘਾਉਣ ਲਈ ਮਹਾਰਾਜੇ ਤੋਂ ਰਸਤਾ ਮੰਗ ਲਿਆ। ਲਾਂਘਾ ਮਿਲ ਗਿਆ। 1834 ਦੇ ਵਿਚ ਉਸਨੇ ਕੰਧਾਰ ਲੜਾਈ ਲੜੀ। ਦੋਸਤ ਮੁਹੰਮਦ ਦੀਆਂ ਫੌਜਾਂ ਨੇ ਆਰਾਮ ਦੇ ਨਾਲ ਉਸਨੂੰ ਜਿਹੜਾ ਖਦੇੜ ਸੁੱਟਿਆ।
ਵਾਪਸ ਲੁਧਿਆਣੇ ਪਰਤ ਆਇਆ। ਮਹਾਰਾਜੇ ਨੇ ਹਰੀ ਸਿੰਘ ਨਲਵੇ ਨੂੰ ਪੇਸ਼ਾਵਰ ਦਾ ਪ੍ਰਬੰਧ ਕਰਨ ਦੇ ਲਈ ਕਿਹਾ ਤਾਂ ਕਿ ਕਾਬਲ ਦੇ ਨੇੜੇ ਤੇੜੇ ਸਰਕਾਰ ਖਾਲਸਾ ਦੀਆਂ ਫੌਜਾਂ ਹਾਜ਼ਰ ਰਹਿਣ। 1834 ਸਾਰਾ ਸਾਲ ਪਖਤੂਨ ਕਬਾਇਲੀਆਂ ਦੇ ਨਾਲ ਥਾਂ ਥਾਂ ਝੜਪਾਂ ਹੁੰਦੀਆਂ ਰਹੀਆਂ। ਹਮਲਾ ਪਛਾੜਨ ਤੋਂ ਬਾਅਦ ਨਲੂਆ ਪੂਰਾ ਪਿੰਡ ਉਜਾੜ ਦਿੰਦਾ ਤੇ ਉੱਥੇ ਕਿਲਾ ਉਸਾਰ ਦਿੰਦਾ। ਨਲੂਆ ਇਸ ਖਿੱਤੇ ਦੇ ਵਿੱਚ ਹਊਆ ਬਣ ਗਿਆ। ਬੱਚਿਆਂ ਨੂੰ ਡਰਾਉਣ ਵਾਸਤੇ ਮਾਵਾਂ ਆਖਦੀਆਂ ਹਰੀਆ ਰਾਗਲੇ ਭਾਵ ਹਰੀ ਸਿੰਘ ਨਲੂਆ ਆ ਗਿਆ। ਸੂਖਮ ਤਾਕਤ ਦਾ ਇਸਤੇਮਾਲ ਵੀ ਕੀਤਾ। ਫਕੀਰ ਅਜੀਜ਼ੂਦੀਨ ਤੇ ਅਮਰੀਕਨ ਅਹਿਲਕਾਰ ਜੋਸ਼ੀਆ ਹਰਲਨ ਦੋਸਤ ਮੁਹੰਮਦ ਦੇ ਕੋਲ ਮਹਾਰਾਜੇ ਦੇ ਦੂਤ ਭੇਜੇ। ਹਰਲਨ ਦੋਸਤ ਮੁਹੰਮਦ ਦੇ ਦਰਬਾਰ ਦੇ ਵਿੱਚ ਕੰਮ ਕਰਦਾ ਰਿਹਾ। ਹਰਲਨ ਨੇ ਵਾਪਸ ਆ ਕੇ ਦਾਅਵਾ ਕੀਤਾ ਕਿ ਦੋਸਤ ਮੁਹੰਮਦ ਵਿਰੁੱਧ ਉਹ ਉਸਦੇ ਭਰਾਵਾਂ ਨੂੰ ਭੜਕਾਉਣ ਦੇ ਵਿੱਚ ਕਾਮਯਾਬ ਹੋਇਆ। 1834 ਦੇ ਵਿੱਚ ਪੇਸ਼ਾਵਰ ਨੂੰ ਰਸਮੀ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਸ਼ਾਮਲ ਕਰਕੇ ਹਰੀ ਸਿੰਘ ਨਲੂਏ ਨੂੰ ਇਸ ਦਾ ਜਿਹੜਾ ਸੂਬੇਦਾਰ ਥਾਪ ਦਿੱਤਾ ਗਿਆ। ਕੁਝ ਸਮਾਂ ਦੋਸਤ ਮੁਹੰਮਦ ਸ਼ਾਂਤ ਰਿਹਾ ਤੇ 3 ਸਾਲ ਦੇ ਬਾਅਦ ਨਲੂਆ ਬਿਮਾਰ ਹੋਣ ਕਰਕੇ ਕਿਲੇ ਦੇ ਵਿੱਚ ਸੀ ਤੇ ਮਹਾਰਾਜਾ ਰਣਜੀਤ ਸਿੰਘ ਆਪਣੇ ਪੋਤੇ ਨੌਨਿਹਾਲ ਸਿੰਘ ਦੇ ਵਿਆਹ ਦੀਆਂ ਤਿਆਰੀਆਂ ਦੇ ਵਿੱਚ ਲਾਹੌਰ ਗਲਤਾਨ ਸੀ, ਯਾਨੀ ਕਿ ਉੱਥੇ ਬੀਜ਼ੀ ਸੀ। ਦੋਸਤ ਮੁਹੰਮਦ ਨੇ ਵੱਡਾ ਹਮਲਾ ਕਰਨ ਦਾ ਫੈਸਲਾ ਲੈ ਲਿਆ। ਨਲੂਆ ਬਿਸਤਰੇ ਤੋਂ ਉੱਠਿਆ ਤੇ ਫੌਜ ਦੀ ਕਮਾਨ ਸੰਭਾਲ ਲਈ। ਖੈਬਰ ਦਰੇ ਦੇ ਉੱਤੇ ਹੋਇਆ ਇਹ ਖੂਨੀ ਯੁੱਧ 6,000 ਪੰਜਾਬੀਆਂ ਤੇ 11,000 ਅਫਗਾਨਾਂ ਦੀਆਂ ਜਾਨਾਂ ਲੈ ਗਿਆ। ਮ੍ਰਿਤਕਾਂ ਦੇ ਵਿੱਚ ਦੋਸਤ ਮੁਹੰਮਦ ਦਾ ਬੇਟਾ ਤੇ ਹਰੀ ਸਿੰਘ ਨਲੂਆ ਵੀ ਵਿੱਚੇ ਹੀ ਸਨ। ਇੱਕ ਅੰਗਰੇਜ਼ ਨੇ ਇਹ ਲੜਾਈ ਦੇਖੀ ਤੇ ਉਹਦੇ ਬਾਰੇ ਲਿਖਿਆ, ਨਲੂਏ ਦੇ 4 ਫੱਟ ਲੱਗੇ, 2 ਨੇਜ਼ੇ ਦੇ, 1 ਤੀਰ ਦਾ ਤੇ ਤੀਰ ਖਿੱਚ ਕੇ ਉਸਨੇ ਆਪ ਬਾਹਰ ਕੱਢਿਆ, 1 ਬੰਦੂਕ ਦੀ ਗੋਲੀ ਦਾ। ਉਹਨੇ ਆਪਣੇ ਸੈਨਿਕਾਂ ਨੂੰ ਕਿਹਾ ਕਿ ਇਹ ਖਬਰ ਗੁਪਤ ਰਵੇ, ਕਿਸੇ ਨੂੰ ਪਤਾ ਨਾ ਲੱਗੇ ਕਿ ਮੇਰੇ ਉੱਤੇ ਹਮਲਾ ਹੋ ਗਿਆ, ਮੈਂ ਘਾਇਲ ਹੋ ਗਿਆ। ਅਫਗਾਨ ਆਪਣੀਆਂ ਛੁਪਣ ਗਾਹਾਂ ਦੇ ਵੱਲ ਮੁੜ ਗਏ ਤੇ ਪੇਸ਼ਾਵਰ ਸਰਕਾਰ ਖਾਲਸਾ ਦੇ ਕੋਲ ਰਿਹਾ। ਦੇਸ਼ ਦੀ ਹੱਦ ਖੈਬਰ ਦਰਾ ਮਹਾਰਾਜੇ ਨੂੰ ਨਲਵੇ ਦੀ ਮੌਤ ਦਾ ਸਦਮਾ ਪੁੱਜਾ ਤਾਂ ਵੀ ਉਸਦੀ ਜਾਇਦਾਦ ਸਰਕਾਰ ਦੇ ਵਿੱਚ ਮਿਲਾ ਲਈ। ਉਸਦੀ ਥਾਂ ਫਰਾਂਸੀਸੀ ਜਰਨੈਲ ਐਲਾਰਡ ਨੂੰ ਪੇਸ਼ਾਵਰ ਦਾ ਜਿਹੜਾ ਸੀ ਫੌਜੀ ਸੂਬੇਦਾਰ ਥਾਪਿਆ। ਐਲਾਰਡ 3 ਸਾਲ ਫਰਾਂਸ ਦੇ ਵਿੱਚ ਰਹਿ ਕੇ ਫਰਾਂਸ ਦੇ ਦੂਤ ਦੇ ਵਜੋਂ 1837 ਦੇ ਵਿੱਚ ਵਾਪਸ ਲਾਹੌਰ ਆ ਗਿਆ। ਦੋਸਤ ਦੀ ਅਗਲੀ ਕਾਰਵਾਈ ਰੂਸ ਦੀ ਮਦਦ ਲੈਣੀ ਸੀਗੀ। ਰੂਸ ਦੇ ਵਿੱਚੋਂ ਰਾਜਦੂਤ ਦੇ ਖਰਚੇ ਦੇ ਲਈ ਕੁਝ ਨਜ਼ਰਾਨੇ ਵਜੋਂ ਰਕਮ ਆਈ। ਗੱਲਬਾਤ ਹੋਈ ਤਾਂ ਜ਼ਾਰ ਨੇ ਜਿਹੜਾ ਸੀ ਉਸ ਸਮੇਂ ਜ਼ਾਰ ਸੀਗਾ ਉੱਥੇ ਰੂਸ ਦੇ ਵਿੱਚ, ਜ਼ਾਰ ਨੇ ਕਹਿ ਦਿੱਤਾ ਕਿ ਠੀਕ ਹੈ, ਪੇਸ਼ਾਵਰ ਦੇ ਉੱਤੇ ਅਫਗਾਨਾਂ ਦਾ ਹੱਕ ਹੈ ਤੇ ਅੰਗਰੇਜ਼ ਇਨ੍ਹਾਂ ਹਰਕਤਾਂ ਤੋਂ ਘਬਰਾ ਗਏ। ਫਿਰ ਸੋਚਿਆ, ਦੋਸਤ ਦੇ ਨਾਲ ਇਹ ਕਹਿ ਕੇ ਸੁਲਾਹ ਕਰ ਲੈਂਦੇ ਹਾਂ ਕਿ ਅੰਗਰੇਜ਼ ਵੀ ਪੇਸ਼ਾਵਰ ਉੱਪਰ ਦੋਸਤ ਦਾ ਹੱਕ ਮੰਨਦੇ ਨੇ। ਪਰ ਇਉਂ ਹੀ ਕਰਨ ਦੇ ਨਾਲ ਰਣਜੀਤ ਸਿੰਘ ਭੜਕ ਉੱਠੇਗਾ। ਤੀਜਾ ਰਸਤਾ ਹੈ ਰਣਜੀਤ ਸਿੰਘ ਅਤੇ ਅੰਗਰੇਜ਼ ਸੂਜ਼ਾ ਦੀ ਮਦਦ ਕਰਨ। ਇਹ ਤਰੀਕਾ ਠੀਕ ਲੱਗਾ। ਮਹਾਰਾਜੇ ਨੂੰ ਵੀ ਇਹ ਰਸਤਾ ਸਹੀ ਲੱਗਿਆ ਤੇ ਯੋਜਨਾ ਬਣ ਗਈ ਕਿ ਸਿੰਧ ਦੇ ਵਿੱਚ ਅੰਗਰੇਜ਼ਾਂ, ਸਿੱਖਾਂ ਤੇ ਅਫਗਾਨਾਂ ਦੀਆਂ ਬਟਾਲੀਆਂ ਨਾਲ ਖੜੀਆਂ ਕੀਤੀਆਂ ਜਾਣ। ਲੁਧਿਆਣੇ ਬੈਠੇ ਪਨਾਹਗੀਰ ਸੂਜ਼ਾ ਦੀ ਅਫਗਾਨ ਟੁਕੜੀ ਤਾਂ ਨਿੱਕੀ ਜਿਹੀ ਹੋਣੀ ਸੀ। ਫੌਜ ਸੂਜ਼ਾ ਨੂੰ ਕਾਬਲ ਦੀ ਗੱਦੀ ਦੇ ਉੱਤੇ ਬਿਠਾਏ ਤੇ ਸਿੱਖਾਂ ਅੰਗਰੇਜ਼ਾਂ ਦੇ ਸੰਬੰਧ ਅਫਗਾਨਿਸਤਾਨ ਦੇ ਨਾਲ ਦੋਸਤਾਨਾ ਰਹਿਣ। ਅੰਗਰੇਜ਼ਾਂ ਨੇ ਸਪਸ਼ਟ ਕਰਤਾ ਕਿ ਉਹਨਾਂ ਦੀਆਂ ਫੌਜਾਂ ਪੰਜਾਬ ਦੇ ਵਿੱਚੋਂ ਦੀ ਨਹੀਂ ਲੰਘਣਗੀਆਂ, ਸਿੰਧ ਦੇ ਰਾਹੀਂ ਕਾਬਲ ਦੇ ਵੱਲ ਕੂਚ ਕਰਨਗੀਆਂ। ਮਹਾਰਾਜੇ ਨੂੰ ਇਸ ਫੈਸਲੇ ਦੇ ਨਾਲ ਕੋਈ ਖੁਸ਼ੀ ਨਾ ਹੋਈ ਤੇ ਉਹ ਸੂਜ਼ਾ ਨੂੰ ਅੱਗੇ ਲਾ ਕੇ ਕਾਬਲ ਤੇ ਖੁਦ ਚੜਾਈ ਕਰਨ ਦਾ ਇੱਛੁਕ ਸੀਗਾ। ਇਹ ਅੰਗਰੇਜ਼ ਟੰਗ ਅੜਾਉਣ ਦੇ ਲਈ ਜਿਹੜਾ ਸੀ, ਯਾਨੀ ਕਿ ਲੱਤ ਅੜਾਉਣ ਦੇ ਲਈ ਜਿਹੜਾ ਖਾਮ ਖਾ ਹੀ ਆ ਗਏ ਨੇ। ਪਰ ਮਹਾਰਾਜਾ ਬਿਮਾਰ ਵੀ ਸੀ, ਬੁੱਢਾ ਵੀ ਹੋ ਗਿਆ ਸੀ, ਉਸਦੀ ਇਕੱਲੀ ਫੌਜ ਕਾਬਲ ਤੱਕ ਮਾਰ ਕਰਨ ਜੋਗੀ ਨਹੀਂ ਸੀ। ਅੰਗਰੇਜ਼ਾਂ ਦੀ ਗੱਲ ਟਾਲੀ ਵੀ ਨਹੀਂ ਸੀ ਜਾ ਸਕਦੀ। ਪਹਿਲਾਂ ਜਦੋਂ ਅੰਗਰੇਜ਼ਾਂ ਨੇ ਉਸਨੂੰ ਸਿੰਧ ਪਾਰ ਕਰਨੋਂ ਰੋਕਤਾ ਤੇ ਮਹਾਰਾਜੇ ਦੇ ਬਾਜ ਗੁੱਸੇ ਦੇ ਵਿੱਚ ਆ ਗਏ ਸਨ ਤੇ ਸਲਾਹ ਦਿੱਤੀ ਕਿ ਸਿੰਧ ਪਾਰ ਹਮਲਾ ਕਰਕੇ ਅੰਗਰੇਜ਼ਾਂ ਨੂੰ ਦੱਸ ਦਿੰਦੇ ਹਾਂ ਅਸੀਂ ਕੌਣ ਹੁੰਦੇ ਹਾਂ। ਇਨਕਾਰ ਕਰਦਿਆਂ ਮਹਾਰਾਜੇ ਨੇ ਕਿਹਾ, ਦਿਸਦਾ ਨਹੀਂ ਮਰਾਠਿਆਂ ਦੀ 2 ਲੱਖ ਫੌਜ ਦੇ ਨਾਲ ਕੀ ਹੋਇਆ ਸੀ। 1817 ਦੇ ਵਿੱਚ ਪੂਨੇ ਮਰਾਠਿਆਂ ਅੰਗਰੇਜ਼ਾਂ ਦਾ ਯੁੱਧ ਹੋਇਆ ਸੀ, ਮਰਾਠੇ ਹਾਰ ਗਏ ਤੇ ਉਹਨਾਂ ਦੀ ਸਟੇਟ ਲੋਪ ਹੋ ਗਈ ਸੀ। ਮਹਾਰਾਜੇ ਨੂੰ ਪੂਰਾ ਅਹਿਸਾਸ ਸੀ ਕਿ ਇੱਕ ਦਿਨ ਅੰਗਰੇਜ਼ ਪੰਜਾਬ ਨੂੰ ਆਪਣੇ ਵਿੱਚ ਸ਼ਾਮਲ ਕਰ ਲੈਣਗੇ ਤੇ ਬਾਅਦ ਦੇ ਵਿੱਚ ਅੰਗਰੇਜ਼ ਇਤਿਹਾਸਕਾਰਾਂ ਨੇ ਮੰਨਿਆ ਕਿ ਉਹਨਾਂ ਦੀ ਕੈਰੀ ਅੱਖ ਪੰਜਾਬ ਦੇ ਵੱਲ ਹੈ ਸੀ। ਕਈ ਸਾਲ ਪਹਿਲਾਂ ਮਹਾਰਾਜੇ ਨੂੰ ਭਾਰਤ ਦਾ ਨਕਸ਼ਾ ਦਿਖਾਇਆ ਗਿਆ ਜਿਸ ਦੇ ਵਿੱਚ ਅੰਗਰੇਜ਼ਾਂ ਅਧੀਨ ਪੂਰਬੀ ਭਾਰਤ, ਮੁੰਬਈ, ਬੰਗਾਲ ਤੇ ਯੂਪੀ ਲਾਲ ਪੇਂਟ ਦੇ ਨਾਲ ਜਿਹੜਾ ਰੰਗੇ ਇਲਾਕੇ ਸਨ ਵੀ ਉਹ ਕਬਜ਼ੇ ਚ ਲੈਣੇ ਆ।
ਦੇਖ ਕੇ ਰਣਜੀਤ ਸਿੰਘ ਨੇ ਕਿਹਾ ਸੀ, ਸਭ ਲਾਲ ਹੋ ਜਾਏਗਾ, ਸਭ ਲਾਲ ਹੋ ਜਾਏਗਾ। ਉਸਦਾ ਖਿਆਲ ਸੀ ਯੁੱਧ ਲੜਨ ਦੇ ਲਈ ਉਕਸਾਉਣ ਦੀ ਥਾਂ ਉਨ੍ਹਾਂ ਦੇ ਨਾਲ ਦੋਸਤੀ ਰੱਖਣੀ ਫਾਇਦੇਮੰਦ ਹੈ। ਜਿੱਥੋਂ ਤੱਕ ਅਫਗਾਨਾਂ ਦਾ ਸੰਬੰਧ ਹੈ, ਉਹ ਆਪੋ ਵਿੱਚ ਖਹਿ ਰਹੇ ਨੇ ਤੇ ਅੰਦਰੂਨੀ ਫੁੱਟ ਸਦਕਾ ਉਸ ਪਾਸੇ ਰਾਜ ਵਿਸਤਾਰ ਦੀ ਸੰਭਾਵਨਾ ਵਧੀਕ ਹੈ। ਜੀ ਦੋਸਤੋ, ਇਹ ਸੀ ਜੀ ਅੱਜ ਦਾ ਚੈਪਟਰ, ਕਿਤਾਬ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਪੰਜਾਬ ਮਾਊਂਟਬੈਟਨ ਤੋਂ, ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਜਿਸ ਨੂੰ ਲਿਖਿਆ ਹੈ, ਰਚਿਆ ਹੈ ਰਾਜਮੋਹਨ ਗਾਂਧੀ ਜੀ ਨੇ ਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਹਰਪਾਲ ਸਿੰਘ ਪੰਨੂ ਜੀ ਦਾ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ ਤੇ ਲੜੀਵਾਰ ਭਾਗ ਦੋਸਤੋ 12ਵਾਂ ਤੁਹਾਡੇ ਨਾਲ ਅੱਜ ਸਾਂਝਾ ਕੀਤਾ ਹੈ ਤੇ ਇਸ ਦੇ ਨਾਲ ਹੀ ਇਸ ਦੀ ਆਪਾਂ ਸਮਾਪਤੀ ਕਰਦੇ ਹਾਂ ਜੀ ਇੱਥੇ ਹੀ। ਅਗਲੇ ਫਰਾਈਡੇ ਵਾਲੇ ਦਿਨ ਨੂੰ ਫਿਰ ਤੋਂ ਇੱਥੋਂ ਹੀ ਚੈਪਟਰ ਨੂੰ ਅੱਗੇ ਸਾਂਝਾ ਕਰਾਂਗੇ ਤੇ ਅੱਗੇ ਕੀ ਕੁਝ ਵਾਪਰਦਾ ਹੈ ਮਹਾਰਾਣੀ ਇੰਗਲੈਂਡ ਤੇ ਵਿਕਟੋਰੀਆ ਨਾਮ ਦੀ ਮਹਾਰਾਣੀ ਇੰਗਲੈਂਡ ਦੀ ਤੇ ਜਰਨੈਲਾਂ ਦੇ ਵਿੱਚ ਕੀ ਕੁਝ ਵਾਪਰਦਾ ਹੈ, 1837 ਦਾ ਸਮਾਂ ਕਿਹੋ ਜਿਹਾ ਅੱਗੇ ਸ਼ੁਰੂ ਹੁੰਦਾ ਹੈ। ਜੀ ਦੋਸਤੋ, ਉਮੀਦ ਕਰਦੇ ਹਾਂ ਸਾਰੀਆਂ ਗੱਲਾਂ ਬਾਤਾਂ ਅੱਜ ਦੀਆਂ ਪ੍ਰੋਗਰਾਮ ਦੀਆਂ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ, ਕਿਤੇ ਗੁਸਤਾਖੀ ਹੋਈ ਹੋਵੇ ਤਾਂ ਮਾਫ਼ੀ ਚਾਹਾਂਗਾ। ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਸੁਨੇਹੇ ਭੇਜਣ ਦੇ ਲਈ, ਨਾਲ ਜੁੜਨ ਦੇ ਲਈ, ਸਾਂਝਾ ਕਰਨ ਦੇ ਲਈ ਤੇ ਐਡੇ ਵੱਡੇ ਪੱਧਰ ਦੇ ਉੱਤੇ ਤੁਸੀਂ ਨਾਲ ਜੁੜਿਓ, ਬਹੁਤ ਬਹੁਤ ਸ਼ੁਕਰੀਆ ਤੇ ਸਹਿਯੋਗ ਦੇ ਲਈ ਸਭ ਦੋਸਤਾਂ ਦਾ, ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ, ਭੈਣ ਜੀ ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਬਲਵੀਰ ਸਿੰਘ ਸੈਣੀ ਸਾਹਿਬ, ਸਤਿ ਸ਼੍ਰੀ ਅਕਾਲ ਭੇਜ ਰਹੇ ਨੇ, ਮੁਹੰਮਦ ਜੀ, ਰਾਜਨ ਸੈਣੀ ਜੀ ਤੇ ਇਸੇ ਤਰ੍ਹਾਂ ਹੀ ਆਪਣੇ ਹਰਵਿੰਦਰ ਜੌਲ ਭੈਣ ਜੀ, ਸੁਰਜੀਤ ਭਾਰਤ ਜੀ, ਬਲਵੀਰ ਸਿੰਘ ਸੈਣੀ ਸਾਹਿਬ, ਸਿਕੰਦਰ ਸਿੰਘ ਔਜਲਾ ਸਾਹਿਬ, ਦਵਿੰਦਰ ਭਾਰਤ ਜੀ, ਸਤਿ ਸ਼੍ਰੀ ਅਕਾਲ ਭੇਜਦੇ ਆ ਤੇ ਇਸੇ ਤਰ੍ਹਾਂ ਜੱਸੀ ਬਾਈ ਜੀ ਲਿਖਦੇ ਆ, ਕਿਆ ਬਾਤਾਂ ਜਨਾਬ ਰਾਜਨ ਜੀ, ਸਹੀ ਕਿਹਾ, ਸਦਾ ਸਹੀ ਰਿਪੋਰਟ ਜੀ ਤੁਹਾਡੀ। ਔਜਲਾ ਸਾਹਿਬ ਜੀ, ਸਹੀ ਕਿਹਾ ਜੀ, ਤੁਸੀਂ ਵੀ ਕਹਿੰਦੇ ਜੀ, ਜੱਸੀ ਜੀ ਬਾਈ ਜੀ ਕਹਿੰਦੇ ਆ, ਮਨਦੀਪ ਜੱਸੀ ਜੀ ਤੇ ਚਰਨਜੀਤ ਕੌਰ ਜੀ, ਮਾਤਾ ਜੀ ਪਸੰਦ ਕਰਦੇ, ਕਹਿੰਦੇ ਬਹੁਤ ਵਧੀਆ ਚਰਚਾ ਹੋਈ ਹੈ ਤੇ ਮਨਦੀਪ ਜੀ ਕਹਿੰਦੇ ਆ, ਮੈਂ ਜਦ ਦੁਨੀਆਂ ਤੋਂ ਜਾਵਾਂ ਕਦੇ ਫੇਰ ਦੁਬਾਰਾ ਆਵਾਂ, ਮੇਰਾ ਦੇਸ਼ ਹੋਵੇ ਪੰਜਾਬ। ਰਾਜਨ ਸਰ ਜੀ, ਔਜਲਾ ਸਾਹਿਬ ਜੀ, ਭਾਰਤ ਸਾਹਿਬ ਜੀ, ਬਿਲਕੁਲ ਬਹੁਤ ਪਿਆਰਾ ਗੀਤ ਹੈ ਜੀ ਇਹ ਤੇ ਇਸੇ ਤਰ੍ਹਾਂ ਹੀ ਜਿਹੜਾ ਗੱਲ ਅੱਗੇ ਕਰਦੇ ਹਾਂ, ਜਿਹੜਾ ਗੀਤ ਵੀ ਤੁਹਾਨੂੰ ਮੈਂ ਸੁਣਾ ਕੇ ਜਾਵਾਂਗਾ ਤੇ ਜਿਹੜਾ ਜੱਸੀ ਬਾਈ ਜੀ ਨੇ ਭੇਜਿਆ ਵੀ ਹੈ ਤੇ ਪੰਜਾਬ ਦੀ ਗੱਲ ਵੀ ਹੋਈ ਹੈ, ਮੇਰਾ ਦੇਸ਼ ਹੋਵੇ ਪੰਜਾਬ ਜੀ, ਤੇ ਉਹ ਤੁਹਾਨੂੰ ਆਖਰ ਦੇ ਵਿੱਚ ਗੀਤ ਛੱਡ ਕੇ ਜਾਵਾਂਗਾ ਮੈਂ ਦੋਸਤੋ। ਤੇ ਇਸੇ ਤਰ੍ਹਾਂ ਹਰਵਿੰਦਰ ਜੌਲ ਭੈਣ ਜੀ ਨੇ US ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ ਤੇ ਨਾਲ ਦੀ ਨਾਲ ਲਿਖਦੇ ਨੇ, ਇੱਕ ਮਿੰਟ ਜੀ ਮੈਂ ਇੱਧਰੋਂ ਕੰਮ ਨਿਬੇੜ ਲਵਾਂ ਤੇ ਫਿਰ ਆਪਾਂ ਅੱਗੇ ਵੱਧਦੇ ਹਾਂ ਜੀ, ਗੱਲਬਾਤ ਸਾਨੂੰ ਕਿੱਥੇ ਲੈ ਕੇ ਜਾਂਦੀ ਹੈ। ਤੇ ਅਗਲਾ ਸੁਨੇਹਾ ਹੈ ਦੋਸਤੋ ਆਪਣੇ ਭੇਜਿਆ ਸਿਕੰਦਰ ਸਿੰਘ ਔਜਲਾ ਸਾਹਿਬ ਨੇ, ਤਦ ਹੀ ਕਹਿੰਦੇ ਕਹਿ ਜਾਂਦਾ ਇਨਸਾਨੀਅਤ ਦਾ ਧਰਮ ਕਹਿੰਦੇ ਸਭ ਤੋਂ ਵੱਡਾ ਹੈ, ਕਿਹਾ ਜਾਂਦਾ ਹੈ। ਤੇ ਇਸੇ ਤਰ੍ਹਾਂ ਆਪਣੇ ਮੁਹੰਮਦ ਜੀ ਦੇ ਬਹੁਤ ਸਾਰੇ ਸੁਨੇਹੇ ਨੇ, ਆਪੇ ਬੋਲੇ ਤੇ ਆਪ ਬੁਲਾਵੇ ਤੇ ਆਪ ਕਰੇ ਹੂ, ਆਪਣੇ ਮਨਦੀਪ ਜੱਸੀ ਜੀ ਲਿਖਦੇ ਆ ਬਾਈ ਜੀ, ਬੜੀ ਸੋਹਣੀ ਚਰਚਾ ਕਹਿੰਦੇ ਜੀ ਅੱਜ ਹੋਈ ਹੈ, ਗੁੱਡ ਨਾਈਟ ਫਿਰ ਵੀ ਭਾਰਤ ਸਾਹਿਬ ਜੀ ਤੇ ਸਾਰੇ ਹੀ ਸਤਿਕਾਰਤ ਵਿਦਵਾਨ ਵੀਰਾਂ ਭੈਣਾਂ ਦਾ ਜੀ ਧੰਨਵਾਦ ਕਹਿੰਦੇ ਆ। ਤੇ ਇਸੇ ਤਰ੍ਹਾਂ ਹੀ ਹੁਣ ਜਿਹੜੀ ਖੁਸ਼ਕੀ ਦਿਮਾਗ ਨੂੰ ਚੜੀ ਹੋਈ ਹੈ ਕਹਿੰਦੇ ਉਹ ਖੁਸ਼ਕੀ ਕੋਈ ਤੇਲ ਨਹੀਂ ਚੱਕ ਸਕਦਾ, ਔਜਲਾ ਸਾਹਿਬ ਲਿਖਦੇ ਆ। ਤੇ ਰਾਜਨ ਜੀ ਕਹਿੰਦੇ ਆ, ਔਜਲਾ ਸਾਹਿਬ ਕਹਿੰਦੇ ਬਹੁਤ ਸੋਹਣੀ ਚਰਚਾ ਹੋਈ ਹੈ ਅੱਜ, ਇਸੇ ਤਰ੍ਹਾਂ ਐਪਰੀਸ਼ੀਏਟ ਕਰਨ ਲਈ ਸ਼ੁਕਰੀਆ ਜੀ ਸਭ ਦੋਸਤਾਂ ਦਾ। ਤੇ ਸ਼ੁਕਰੀਆ ਵੀਰ ਜੀ ਕਹਿੰਦੇ ਆ ਆਪਣੇ ਸੈਣੀ ਸਾਹਿਬ ਵੀ। ਤੇ ਔਜਲਾ ਸਾਹਿਬ ਕਹਿੰਦੇ ਉਸਦਾ ਨਾਂ ਜਿਮੀ ਦੋਸਾਂਝ ਸੀਗਾ ਜਿਹਦੀ ਉਹ ਗੱਲ ਕਰ ਰਹੇ ਸੀ। ਤੇ ਮੁਹੰਮਦ ਜੀ, ਗੁਰੀਮਾਨ ਜੀ, ਬਾਈ ਜੀ ਜੁੜੇ ਹੋਏ ਆ, ਸਤਿ ਸ਼੍ਰੀ ਅਕਾਲ ਜੀ। ਤੇ ਆਖਰੀ ਸੁਨੇਹਾ ਆਪਣਾ ਔਜਲਾ ਸਾਹਿਬ ਦਾ ਜੋ ਮੈਨੂੰ ਦਿਖ ਰਿਹਾ, ਕਹਿੰਦੇ ਫੌਜਾਂ ਜਿੱਤ ਕੇ ਹਾਰੀਆਂ ਕਿਉਂਕਿ ਤਾਕਤ ਦਾ ਨਸ਼ਾ ਹਮੇਸ਼ਾ ਭਾਰੂ ਹੁੰਦਾ ਹੈ, ਅੰਤ ਇਸ ਰਾਜ ਦੀ ਮਿਸਾਲ ਹੈ ਜੀ, ਬਣ ਗਿਆ। ਬਿਲਕੁਲ ਦਰੁਸਤ ਫਰਮਾਇਆ ਜੀ, ਬਿਲਕੁਲ ਦਰੁਸਤ ਫਰਮਾਇਆ। ਤੇ ਲਓ ਦੋਸਤੋ, ਇਸ ਦੇ ਨਾਲ ਹੀ ਅੱਜ ਆਗਿਆ ਲਵਾਂਗੇ ਤੇ ਸੋਮਵਾਰ ਨੂੰ ਮਿਲਾਂਗੇ ਤੁਹਾਡੇ ਨਾਲ, ਫਿਰ ਤੋਂ ਰਾਬਤਾ ਬਣੇਗਾ ਦੁਬਾਰਾ। ਤੇ ਵੱਧ ਘੱਟ ਬੋਲ ਗਏ, ਗੁਸਤਾਖੀ ਮਾਫ਼, ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਨਹੀਂ, ਸੋਮਵਾਰ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ।
ਤੇ ਸਾਰਿਆਂ ਨੂੰ ਭੁਪਿੰਦਰ ਪਾਰਾ ਜਿਲੋ ਪਿਆਰ ਭਾਈ ਤੇ ਨਿੱਘੀ ਸਤਿ ਸ਼੍ਰੀ ਅਕਾਲ। ਮੈਂ ਗੀਤ ਲੱਭਣ ਦੀ ਕੋਸ਼ਿਸ਼ ਨਾਲ ਕਰ ਰਿਹਾ ਸੀ ਤੇ ਮੈਨੂੰ ਗੀਤ ਲੱਭ ਨਹੀਂ ਰਿਹਾ ਤੇ ਉਹ ਤੁਹਾਡੇ ਨਾਲ ਮੈਂ ਸਾਂਝਾ ਕਰਨਾ, ਮੇਰਾ ਮਨ ਕਰਦਾ ਆਪ ਨੂੰ ਵੀ ਸੁਣਨ ਨੂੰ ਤੇ ਉਹ ਤੁਹਾਡੇ ਨਾਲ ਜ਼ਰੂਰ ਮੈਂ ਸਾਂਝ ਪਾਉਣ ਜਾ ਰਿਹਾ ਜੀ। ਲਓ ਜੀ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਪਾਰਾ ਜਿਲੋ ਪਿਆਰ ਭਾਈ ਨਿੱਘੀ ਸਤਿ ਸ਼੍ਰੀ ਅਕਾਲ, ਹੈਵ ਏ ਨਾਈਸ ਵੀਕਐਂਡ ਜੀ ਤੇ ਸੋਮਵਾਰ ਨੂੰ ਮਿਲਦੇ ਹਾਂ ਤੇ ਕੱਲ ਨੂੰ ਮਹਿਫਲ ਮਿੱਤਰਾਂ ਦੀ ਸਮਜੀਤ ਸਿੰਘ ਸ਼ਮੀ ਜੀ ਲੈ ਕੇ ਹੋਣਗੇ ਹਾਜ਼ਰ। ਸਾਰਿਆਂ ਨੂੰ ਇਸ ਦੇ ਨਾਲ ਹੀ 8 ਵਜੇ ਸੁਣਨਾ ਤੇ ਸੁਣਾਉਣਾ ਦੋਸਤਾਂ ਮਿੱਤਰਾਂ ਨੂੰ। ਇਸੇ ਤਰ੍ਹਾਂ ਪਿਆਰ ਮੁਹੱਬਤ ਬਣਿਆ ਰਹੇ ਤੇ ਮਿਲਦੇ ਹਾਂ ਸੋਮਵਾਰ ਨੂੰ, ਹੱਸਦੇ ਵੱਜਦੇ ਰਹੋ ਤੇ ਇੰਜੋਏ ਵੀਕਐਂਡ ਜੀ। ਸਤਿ ਸ਼੍ਰੀ ਅਕਾਲ ਦੋਸਤੋ, ਇਸ ਦੇ ਨਾਲ ਹੀ ਹੈ ਜੀ।

0: ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਦੀਪ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ, ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ, ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇ ਕਰਦੇ ਆ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ ਜ਼ਿੰਦਗੀ ਦੀ ਚੋਣ ਕਰਨੀ ਆ, ਔਰ ਕਿਵੇਂ ਆਪਾਂ ਉਹਨੂੰ ਆਪਾਂ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦੇ ਆ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ, ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ, ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
1: ਥੈਂਕ ਯੂ ਸ਼ਮੀ।
0: ਤੋ ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਦੀ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ। ਆਪਾਂ ਬਥੇਰਾ ਮੱਥਾ ਮਾਰਦੇ ਹਾਂ ਜੀ ਤੁਸੀਂ ਪੜ੍ਹ ਲਿਖ ਕੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਅਤੇ ਇਹ ਬੱਚਾ ਬੱਚੇ ਲਈ ਵੀ ਕਨਫਿਊਜ਼ਨ ਹੈ ਅਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ। ਤੋ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ, ਬੱਚੇ ਨੂੰ ਕਿਵੇਂ ਗਾਈਡ ਕਰਨ?
1: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀਜ਼ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਬਿਲਕੁਲ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ, ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ, ਆਪਣੇ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ ਟੀਵੀ ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਹਨਾਂ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਹੈ ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ ਘੜਾ ਬਣਾਉਂਦੇ ਹਾਂ, ਘੁਮਾਰ ਬਣਾਉਂਦਾ, ਉਹਨੂੰ ਜਿਹੜਾ ਪੇਰੈਂਟਸ ਹੈ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ, ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ, ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ।
0: ਬਿਲਕੁਲ ਸਹੀ।
1: ਤੇ ਇਸ ਕਰਕੇ ਪੇਰੈਂਟਸ ਨੂੰ, ਮਾਤਾ ਨੂੰ, ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ, ਉਹਨਾਂ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਹੈ ਇੱਕ ਸਿਟੀਜ਼ਨ ਬਣ ਸਕਦਾ ਹੈ।
0: ਜੀ ਜੀ ਜੀ, ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਇੰਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਹੈ ਕਿ ਇਹ ਬਣੇਗੀ, ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਬਣਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਅਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਅਤੇ ਉਹ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਹਾਂ।
1: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਵੀ ਜਿਵੇਂ ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ, ਇੰਜੀਨੀਅਰ ਬਣਨਾ ਚਾਹੁੰਦਾ ਸੀ, ਪਰ ਮੈਂ ਬਣ ਨਹੀਂ ਸਕਿਆ। ਉਹ ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਕੇ ਮੈਂ ਡਾਕਟਰ ਬਣਾਉਣਾ ਹੈ ਜਾਂ ਇੰਜੀਨੀਅਰ ਬਣਾਉਣਾ ਹੈ। ਕੇਜੀ ਤੋਂ ਲੈ ਕੇ, ਪਹਿਲੀ ਤੋਂ ਲੈ ਕੇ 10ਵੀਂ ਤੱਕ ਉਹ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ, ਡਾਕਟਰ ਬਣਨਾ, ਇੰਜੀਨੀਅਰ ਬਣਨਾ। ਇਹ ਪੈਦਾ ਹੁੰਦੇ ਹੀ ਜਾਂ ਪਹਿਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ, ਕੁਛ ਇੰਟਰਸਟ ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ। ਜੇ ਮੈਥ 'ਚ ਚੰਗਾ ਹੈ ਤਾਂ 8ਵੀਂ 9ਵੀਂ 10ਵੀਂ 'ਚ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ ਹੈ, ਜੇ ਉਹਨੂੰ ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ। ਬਟ ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th 9th 10th। ਆਪ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8ਵੀਂ ਤੱਕ ਬੱਚੇ ਨੂੰ ਉਸ 8ਵੀਂ ਤੱਕ ਲੈ ਕੇ ਜਾਣ ਲਈ ਗਰੂਮ ਕਰੇ। ਗਰੂਮ ਇਸ ਤਰ੍ਹਾਂ ਕਰ ਸਕਦੇ ਨੇ ਕਿ ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਨੂੰ ਟਾਈਮ ਦੇ, ਉਹਦੇ ਦੋਸਤੀ ਕਿਸ ਕਿਹੜੇ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ, ਉਹਦੇ ਟੀਚਰਸ ਕਿਸ ਤਰ੍ਹਾਂ ਮੋਨੀਟਰਿੰਗ ਜੇ ਉਹ ਕਰਨਗੇ 8ਵੀਂ ਤੱਕ, ਉਹਨੂੰ ਪ੍ਰਿਪੇਅਰ ਕਰਨਗੇ, ਇੱਕ ਲਾਂਚ ਪੈਡ ਦੇਣਗੇ 8ਵੀਂ 9ਵੀਂ ਤੱਕ, ਉਸ ਤੋਂ ਬਾਅਦ ਜਿਹੜਾ ਬੱਚਾ ਆਪਣੇ ਕਰੀਅਰ ਦੇ ਵਿੱਚ ਟੇਕ ਆਫ ਕਰ ਸਕਦਾ। ਤੇ ਇਸ ਕਰਕੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਆਪਣੀ ਇੱਛਾਵਾਂ ਉਹਨਾਂ ਤੋਂ ਪੂਰੀ ਕਰਾਈਏ, ਪਰ ਇਹ ਨਹੀਂ ਕਿ ਜੀ ਮੈਂ ਤਾਂ ਅੱਜ ਮੇਰਾ ਬੱਚਾ ਹੋਇਆ ਤੇ ਮੈਂ ਉਹਨੂੰ ਆਪਣੀ ਸਾਰੀ ਇੱਛਾਵਾਂ ਇਸ ਤੋਂ ਪੂਰੀਆਂ ਕਰਾਉਣੀਆਂ। ਇਟ ਵਿਲ
0: ਜੀ
1: ਟੇਕ ਟਾਈਮ, ਉਹ ਤੁਸੀਂ ਆਫਟਰ 10 or 12 years ਤੁਸੀਂ ਉਸ ਤੇ ਕਰ ਸਕਦੇ ਹੋ।
0: ਮਤਲਬ ਲਾਲ ਕਿਲ੍ਹਾ ਸਿੱਧਾ ਨਹੀਂ ਬਣਨਾ, ਪਹਿਲਾਂ ਬੁਨਿਆਦਾਂ ਪੁੱਟਣੀਆਂ ਪੈਣਗੀਆਂ, ਨੀਹਾਂ ਰੱਖਣੀਆਂ ਪੈਣਗੀਆਂ,
1: ਬਿਲਕੁਲ
0: ਫਿਰ ਹੀ ਤਾਜ ਮਹਿਲ ਜਾਂ ਕੁਤਬ ਮੀਨਾਰ ਕੁਝ ਬਣਨਗੀ।
1: ਬਿਲਕੁਲ।
0: ਬਾਕੀ ਇੱਕ ਜਦੋਂ ਚਲੋ ਪੇਰੈਂਟਸ ਨੇ ਉਹਨੂੰ 9ਵੀਂ 10ਵੀਂ 9ਵੀਂ 8ਵੀਂ ਤੱਕ ਕੋਈ ਭਾਰ ਨਹੀਂ ਪਾਇਆ ਕਿ ਠੀਕ ਹੈ ਬੱਚਾ ਜੋ ਕਰਦਾ ਕਰਨ ਦਿਓ, ਇਹ ਗੀਤ ਗਾਉਂਦਾ ਗੀਤ ਗਾਉਣ ਦਿਓ, ਨੱਚਦਾ ਹੈ ਕੁਛ ਕਰਦਾ ਹੈ, ਸਾਇੰਸ ਪੜ੍ਹਦਾ ਹੈ ਕਿਆ ਪੜ੍ਹਦਾ ਹੈ ਕੁਛ ਨਹੀਂ, ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9ਵੀਂ 10ਵੀਂ ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ, ਜਾਂ ਮੈਨੂੰ ਕੋਈ ਲਿਟਰੇਚਰ ਅੱਛਾ ਲੱਗ ਰਿਹਾ ਹੈ ਜਾਂ ਕੁਛ ਅੱਛਾ ਲੱਗ ਰਿਹਾ ਹੈ, ਉਦੋਂ ਉਹਦੇ ਟ੍ਰੇਟਸ ਕੁਛ ਕੁਛ ਉੱਭਰਨੇ ਸ਼ੁਰੂ ਹੋ ਜਾਂਦੇ ਆ
1: ਬਿਲਕੁਲ ਬਿਲਕੁਲ
0: ਕਿ ਅੱਗੇ ਜਾ ਕੇ ਕੀ ਕਰਨ ਵਾਲਾ ਹੈ। ਉਸ ਵੇਲੇ ਬੱਚਾ ਜਿਹੜਾ ਹੈ ਅਤੇ ਟੀਚਰ ਹੈ, ਬੱਚਾ ਹੈ ਅਤੇ ਅਧਿਆਪਕ, ਉਹ ਇੱਕ ਤਰ੍ਹਾਂ ਚੁਰਸਤੇ 'ਚ ਖੜ੍ਹੇ ਹੁੰਦੇ ਆ ਕਿ ਹੁਣ ਆਪਾਂ ਨੇ ਜੇ ਹੁਣ ਨਹੀਂ ਸੋਚਿਆ ਫਿਰ ਕੁਛ ਨਹੀਂ ਹੋ ਸਕਦਾ,
1: ਬਿਲਕੁਲ
0: ਇਹ ਪੂਰੀ ਜ਼ਿੰਦਗੀ ਦਾ ਸਵਾਲ ਹੀ ਹੈ, ਇਹ ਦੋ
1: ਬਿਲਕੁਲ
0: ਵਿਸ਼ੇਸ਼ ਤੌਰ 'ਤੇ ਕਲਾਸਾਂ
1: ਬਿਲਕੁਲ
0: 9ਵੀਂ 10ਵੀਂ 'ਚ। ਇੱਥੇ ਬੱਚੇ ਨੂੰ ਕੀ ਧਿਆਨ ਰੱਖਣਾ ਚਾਹੀਦਾ ਬੱਚੇ ਦੇ ਲੈਵਲ ਤੇ ਆਪਾਂ ਜੀ ਸੋਚੀਏ?
1: ਬੱਚੇ ਨੂੰ ਇਸ ਸਟੇਜ ਦੇ ਉੱਤੇ ਸਪੋਰਟ ਤੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਕੁਝ ਗੱਲਾਂ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਚੇਂਜਸ ਸਰੀਰ 'ਚ ਵੀ ਚੇਂਜਸ ਆ ਰਹੇ ਹੁੰਦੇ ਆ, ਉਹਦੇ
0: ਜੀ
1: ਮਾਈਂਡ
0: ਜੀ
1: ਵੀ ਉਹ
0: ਹਾਂ
1: ਸ਼ੇਪ ਅਪ ਕਰ ਰਿਹਾ ਹੁੰਦਾ ਕਿ ਮੈਂ ਅੱਗੇ ਕੀ ਕਰਨਾ। ਇਸ ਵੇਲੇ ਜੇ ਉਹਨਾਂ ਦੀ ਕਮਿਊਨੀਕੇਸ਼ਨ ਗੈਪ ਆ ਜਾਵੇ ਆਪਣੇ ਪੇਰੈਂਟਸ ਨਾਲ ਜਾਂ ਇਨਫੈਕਟ ਕਈ ਵਾਰ ਟੀਚਰਸ ਨਾਲ, ਤਾਂ ਉਹ ਉਹਦੇ ਲਈ ਬੜਾ ਨੁਕਸਾਨਦਾਇਕ ਹੋ ਸਕਦਾ ਹੈਗਾ। ਇਸ ਕਰਕੇ ਪੇਰੈਂਟਸ ਨੂੰ, ਟੀਚਰਸ ਨੂੰ ਚਾਹੀਦਾ ਬੱਚਿਆਂ ਨਾਲ ਉਸ ਵੇਲੇ ਆਪਣਾ ਕਮਿਊਨੀਕੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਬਣਾ ਕੇ ਰੱਖਣ, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ
0: ਜੀ ਜੀ
1: ਕਿ
0: ਜੀ
1: ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ, ਮੇਰੇ ਭਰਾ, ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਆ 8ਵੀਂ 9ਵੀਂ 10ਵੀਂ ਦੀ,
0: ਜੀ ਜੀ
1: ਤੁਸੀਂ
0: ਜੀ
1: ਇਹ 2-3 ਸਾਲ ਜਿਹੜੇ ਬੋਰਡ ਦੀ ਕਲਾਸਾਂ ਪਾਰ ਕਰ ਲੋਗੇ,
0: ਬਿਲਕੁਲ
1: ਹੁਣ ਮਿਹਨਤ ਕਰ ਲੋਗੇ ਸਾਰੀ ਉਮਰ, ਤੁਸੀਂ ਐਸ਼ ਕਰੋਗੇ। ਜੇ
0: ਇਹ
1: ਹੁਣ ਤੁਸੀਂ ਐਸ਼ ਕਰ ਲਈ 2-3 ਸਾਲ ਦੇ, ਸਾਰੀ ਉਮਰ ਤੁਹਾਨੂੰ ਮਤਲਬ ਦਿਹਾੜੀ ਕਰਨੀ
0: ਫਿਰ
1: ਪੈਣੀ
0: ਦਿਹਾੜੀ
1: ਹੈ,
0: ਵੀ ਪਛਤਾਵਾ ਹੀ
1: ਫਿਰ
0: ਰਹੇਗਾ।
1: ਪਛਤਾਵਾ ਰਹਿਣਾ।
0: ਹਾਂਜੀ
1: ਅਸੀਂ
0: ਹਾਂਜੀ
1: ਸੋਚਦੇ ਹਾਂ ਕਿ ਬਈ ਬੜੀ ਮਤਲਬ ਇਹ ਵਧੀਆ ਗੱਲ ਦੱਸੀ, ਅਸੀਂ 2 ਸਾਲ ਮਿਹਨਤ ਕਰ ਲੈਂਦੇ ਹਾਂ, 9ਵੀਂ 10ਵੀਂ ਚਲੋ ਚੰਗੇ ਨੰਬਰ ਆ ਜਾਂਦੇ ਹਾਂ,
0: ਬਿਲਕੁਲ ਸਹੀ
1: ਫਿਰ
0: ਗੱਲ।
1: ਜਦੋਂ 11ਵੀਂ 'ਚ ਹੁੰਦੇ ਆ ਟੀਚਰ ਬਦਲ ਜਾਂਦੇ ਨੇ, ਪੇਰੈਂਟਸ ਤੋਂ ਚਲੋ ਉਹੀ ਗੱਲ ਰਿਪੀਟ ਕਰਦੇ ਰਹਿੰਦੇ ਨੇ ਕਿ ਇਹ 11ਵੀਂ 12ਵੀਂ ਹੋਰ ਤੁਸੀਂ ਮਿਹਨਤ ਕਰ ਲਓ, ਫਿਰ
0: ਹਾਂਜੀ
1: ਸਾਰੀ ਉਮਰ ਤੁਹਾਡੇ 60 ਸਾਲ ਜਿਹੜੇ
0: ਬਿਲਕੁਲ
1: ਐਸ਼ ਦੇ ਨਿਕਲਣਗੇ। ਅਸੀਂ ਫਿਰ ਸੋਚ ਕੇ ਮਿਹਨਤ ਕਰ ਲੈਂਦੇ ਹਾਂ ਕਿ ਚਲੋ 2 ਸਾਲ ਹੋਰ ਕਰ ਲੈਂਦੇ ਹਾਂ
0: ਦੋ
1: ਮਿਹਨਤ,
0: ਐਡ ਹੋ ਗਏ ਚਲੋ
1: ਦੋ
0: ਕੋਈ ਗੱਲ
1: ਹੋਰ
0: ਨਹੀਂ।
1: ਹੈ ਕੋਈ ਬੱਚਾ ਕਰ ਲੈਂਦਾ ਮਿਹਨਤ ਕਰ ਲੈਂਦਾ, ਕੋਈ ਡਾਕਟਰ ਬਣ
0: ਹਾਂਜੀ
1: ਜਾਂਦਾ 12ਵੀਂ ਤੋਂ, ਇੰਜੀਨੀਅਰਿੰਗ ਲਾਈਨ 'ਚ ਲੈ ਜਾਂਦਾ, ਕੋਈ ਸਰਵਿਸਿਸ ਵਗੈਰਾ ਕਿਤੇ ਚਲਾ ਜਾਂਦਾ,
0: ਹਾਂਜੀ ਹਾਂਜੀ
1: ਉਸ ਤੋਂ ਬਾਅਦ ਫਿਰ ਜੇ ਇੱਕ ਵਾਰੀ ਡਾਕਟਰ ਬਣ ਹੀ ਗਿਆ ਫਿਰ ਤਾਂ ਮਿਹਨਤ ਕਰਨੀ ਪੈਂਦੀ ਹੈ।
0: ਫਿਰ ਤੋਂ ਗੱਡੀ ਲੀਹ ਤੇ ਆ ਗਈ ਹੈ
1: ਫਿਰ
0: ਫਿਰ
1: ਤਾਂ
0: ਤੋਂ
1: ਆ ਗਿਆ
0: ਚਲੇ।
1: ਉਸ ਤੋਂ ਬਾਅਦ ਇਹ ਮਤਲਬ ਕਹਿਣ ਦੀ ਗੱਲ ਹੈ ਕਿ ਕਿਸੇ ਵੀ ਤਰ੍ਹਾਂ ਨਾਲ, ਇਸ ਤਰ੍ਹਾਂ ਦੀ ਗੱਲਾਂ ਨਾਲ ਜਾਂ ਕੋਈ ਹੋਰ ਕਿਸੇ ਮੋਟੀਵੇਸ਼ਨ ਨਾਲ, ਜੇ ਬੱਚੇ ਨੂੰ ਆਪਾਂ ਉਸ ਵੇਲੇ ਸਪੋਰਟ ਦੇ ਦਈਏ, ਉਹਨੂੰ ਆਪਾਂ ਕਿਸੇ ਤਰ੍ਹਾਂ ਰੀਇਨਫੋਰਸਮੈਂਟ ਦੇ ਦਈਏ, ਤਾਂ ਉਹਦਾ ਸਾਰਾ
0: ਹਾਂਜੀ
1: ਜਿਹੜਾ ਕਰੀਅਰ ਆ ਉਸ ਵੇਲੇ ਸ਼ੇਪ ਅਪ ਹੋ ਸਕਦਾ ਹੈ। ਤੇ ਉਸ ਵੇਲੇ ਪੇਰੈਂਟਸ ਨੂੰ, ਟੀਚਰਸ ਨੂੰ ਇਹ ਬਹੁਤ ਸੋਚਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ, ਆਪਣੇ ਆਪਣੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਇਸ ਚੰਗੀ ਸਪੋਰਟ ਦੇ ਸਕਦੇ।
0: ਬਿਲਕੁਲ ਸਹੀ ਜੀ, ਇਹ ਤਾਂ ਇਹੀ ਇੱਕ ਤਰ੍ਹਾਂ ਦਾ ਕਹਿ ਲਓ ਕਿ ਕ੍ਰੋਸ ਰੋਡਸ ਨੇ, ਇਹਨਾਂ ਦੇ ਉੱਤੇ ਹੀ ਸਹੀ ਟਰੈਕ ਪਕੜਨ ਦੀ ਲੋੜ ਹੁੰਦੀ ਹੈ, ਅਤੇ ਬੜੀ ਵਧੀਆ ਗੱਲ ਤੁਸੀਂ ਕੀਤੀ। ਵੈਸੇ ਤੁਸੀਂ ਡਾਕਟਰ ਵੀ ਹੋ, ਹੁਣ ਮੈਂ ਜੇ ਨਿੱਜੀ ਸਵਾਲ ਪੁੱਛਾਂ ਕਿ ਤੁਸੀਂ ਡਾਕਟਰ ਹੋ, MBBS ਹੋ, ਫਿਰ ਤੁਸੀਂ ਟਰੈਕ ਬਦਲਦੇ ਹੋ, ਫਿਰ ਤੁਸੀਂ ਸਿਵਲ ਸਰਵਿਸ 'ਚ ਆਉਂਦੇ ਹੋ, ਇਹ ਕਿਵੇਂ ਡਾਕਟਰ ਬਣਨ ਦਾ ਟਰੈਕ ਕਿਵੇਂ ਸੀ, ਅਤੇ ਉਸ ਤੋਂ ਬਾਅਦ ਜਿਹੜਾ ਟਰਨ ਲਿਆ ਉਹ ਕਿਵੇਂ ਜ਼ਿੰਦਗੀ 'ਚ ਆਇਆ?
1: ਡਾਕਟਰ ਬਣਨ ਦੀ ਜਿਹੜਾ ਸੁਪਨਾ ਸੀਗਾ, ਉਹ ਐਕਚੁਅਲੀ ਜਿਹੜੀ ਮੈਂ ਗੱਲ ਕਹਿ ਰਿਹਾ ਸੀ, ਮੇਰੇ ਪੇਰੈਂਟਸ ਨਹੀਂ ਸੀ, ਮੇਰਾ ਸੁਪਨਾ ਨਹੀਂ ਸੀਗਾ। ਜਸਟ ਦੈਟ ਕਿ ਉਹਨਾਂ ਨੇ ਗਰੂਮ ਇਸ ਤਰ੍ਹਾਂ ਦਾ ਕੀਤਾ ਕਿ ਪੜ੍ਹਾਈ ਜੇ ਨੋਰਮਲੀ ਆਪਣਾ ਠੀਕ ਰਹੇ, ਆਪਣੀ ਕਲਾਸ 'ਚ ਪਿੱਛੇ ਵਾਲੀ ਕਤਾਰ 'ਚ ਨਾ ਹੋਵੇ, ਅਗਲੀ ਕਤਾਰ 'ਚ ਰਹੇ। 7ਵੀਂ 8ਵੀਂ ਤੱਕ ਇਹੀ ਚੱਲਦਾ ਰਿਹਾ, ਖੇਡਾਂ 'ਚ ਵੀ ਠੀਕ ਸੀਗਾ, ਖੇਡ
0: ਹਾਂਜੀ
1: ਖੂਡ ਵੀ
0: ਹਾਂਜੀ
1: ਠੀਕ ਲੈਂਦੇ ਸੀ।
0: ਠੀਕ ਹੈ
1: ਜਿਹੜੀ
0: ਜੀ।
1: ਗੱਲ ਮੈਂ ਕਿ ਕੀ 8ਵੀਂ ਜਦੋਂ ਇੱਕ ਕ੍ਰੋਸ ਪੁਆਇੰਟ ਆਇਆ ਕਿ ਬੋਰਡ ਦੇ ਪੇਪਰਾਂ ਨੂੰ ਬੜਾ ਹੁਬਾ ਬਣਾਤਾ ਸਾਡੇ ਟਾਈਮ 'ਚ, 8ਵੀਂ ਬੋਰਡ ਦੀ ਹੁੰਦੀ ਸੀਗੀ,
0: 8ਵੀਂ ਬੋਰਡ ਦੀ ਹਾਂਜੀ ਹਾਂਜੀ,
1: ਕਹਿੰਦੇ ਜੀ ਬੋਰਡ ਦਾ ਪੇਪਰ ਹੈ ਤੇ ਇਹ ਦਾ ਚੰਗਾ ਤੁਸੀਂ ਕਰਨਾ ਹੀ ਕਰਨਾ, ਇਸ
0: ਇਹ ਤਾਂ
1: ਦਾ ਕੋਈ ਉਹ ਹੈ ਹੀ ਨਹੀਂ, ਇਹਦਾ ਹੱਲ ਹੀ ਨਹੀਂ ਹੈਗਾ।
0: ਹਾਂਜੀ ਹਾਂਜੀ,
1: 8ਵੀਂ 'ਚ ਮਿਹਨਤ ਕੀਤੀ ਉਦੋਂ ਇਹੀ ਗੱਲਾਂ ਕਹੀਆਂ ਗਈਆਂ ਕਿ ਜੇ 8ਵੀਂ ਪਾਸ ਕਰ ਲਓ ਫਿਰ ਤੁਹਾਨੂੰ ਲੈ ਕੇ ਜਾਵਾਂਗੇ ਕਿਤੇ, ਅਸੀਂ ਵੀ ਨਾਲ ਕਰਾਂਗੇ, ਹੋ ਗਈ ਪਾਸ, ਹੋ ਗਈ 8ਵੀਂ ਸੰਭਾਵ।
0: ਠੀਕ ਹੈ।
1: ਨੌਵੀਂ, ਅੱਛਾ ਇੱਕ ਆਦਤ ਸ਼ੁਰੂ ਤੋਂ ਪਵਾਈ ਕਿ ਪੇਪਰ ਰੀਡਿੰਗ ਨੇ, ਨਿਊਜ਼ ਪੇਪਰ ਤੁਸੀਂ ਸ਼ੁਰੂ ਤੋਂ ਪੜ੍ਹਦੇ ਰਹੋ, ਬੁੱਕਸ ਵਗੈਰਾ, GK ਦੀ ਬੁੱਕਸ ਹੈਗੀਆਂ ਜਾਂ ਹੋਰ ਕੋਈ ਕੰਪਲੀਟ ਡਿਸਕਸ਼ਨ ਦੀ ਬੁੱਕਸ ਹੈਗੀਆਂ, ਇਹ ਹਮੇਸ਼ਾ ਆਦਤ ਸਾਡੇ ਘਰ 'ਚ ਸੀਗੀ ਕਿ ਤੇ ਫਿਰ 9th 10th ਹੋਇਆ ਤਾਂ ਬਾਇਓ 'ਚ ਇੰਟਰਸਟ ਚਲਾ ਗਿਆ ਕਿ ਚਲੋ ਠੀਕ ਹੈ ਬਾਇਓ ਪੜ੍ਹ ਕੇ ਵੇਖ ਲੈਂਦੇ ਹਾਂ। 10th ਦੇ ਵਿੱਚ ਜਦੋਂ ਕਲੀਅਰ ਹੋਇਆ ਤੇ ਆਈ ਹੈਡ ਪ੍ਰਿਪੇਅਰਡ ਮਾਈ ਮਾਈਂਡ ਕਿ ਬਾਇਓ ਲੈਣੀ ਹੈਗੀ, ਡਾਕਟਰ ਜਿਹੜਾ ਹੈ ਬੰਦਾ ਕਿਸੇ ਨੇ ਥੋਪਿਆ ਨਹੀਂ,
0: ਅੱਛਾ ਅੱਛਾ
1: ਸਪਨਾ
0: ਠੀਕ ਹੈ ਠੀਕ ਹੈ।
1: ਪੇਰੈਂਟਸ ਦਾ ਸੀਗਾ ਬਟ ਉਦੋਂ ਥੋਪਿਆ ਨਹੀਂ ਗਿਆ ਕਿ ਤੁਸੀਂ ਬਣਨਾ ਹੈਗਾ, ਉਦੋਂ ਤੱਕ ਮਾਈਂਡ
0: ਆਪ
1: ਬਣ
0: ਹੀ
1: ਗਿਆ
0: ਤੁਸੀਂ ਸੋਚ ਆਪਣਾ
1: ਬਿਲਕੁਲ
0: ਇਹਨੂੰ ਆਪਣਾ ਸੁਪਨਾ ਬਣਾ ਲਿਆ
1: ਬਿਲਕੁਲ
0: ਠੀਕ
1: ਕਿ ਬਣਨਾ ਹੈਗਾ ਮੈਡੀਕਲ ਲੈ
0: ਜੀ
1: ਲਈ,
0: ਜੀ ਜੀ
1: ਨਾਲ ਥੋੜ੍ਹਾ ਮੈਥ 'ਚ ਇੰਟਰਸਟ ਸੀ ਅਤੇ ਨੋਨ ਮੈਡੀਕਲ ਵੈਸੇ ਆਪਸ਼ਨਲ ਰੱਖ ਲਈ
0: ਆ
1: ਉਦੋਂ।
0: ਕਿਆ ਬੰਦਾ, ਮਤਲਬ ਤੁਸੀਂ ਟਰੈਕ ਛੱਡਿਆ ਕੋਈ ਨਹੀਂ, ਦੋਨੋਂ ਵੀ ਨਾਲ ਹੀ ਰੱਖਿਆ।
1: ਉਹਨਾਂ ਦਿਨਾਂ 'ਚ ਜਿਹੜੇ ਮੇਰੇ ਫਰੈਂਡ ਸੀਗੇ ਉਹ ਐਨਡੀਏ ਦਾ ਪੇਪਰ ਦੇਣ ਜਾ ਰਹੇ ਸੀਗੇ,
0: ਹਾਂਜੀ
1: ਮੈਂ ਕਿਹਾ
0: ਹਾਂਜੀ
1: ਕਿ ਚਲੋ ਪਤਾ ਨਹੀਂ ਡਾਕਟਰ ਬਣਾਂਗੇ ਨਹੀਂ ਬਣਾਂਗੇ,
0: ਠੀਕ ਠੀਕ ਹਾਂਜੀ
1: ਪੇਪਰ ਦੇ ਚੁੱਕੇ ਸੀਗੇ ਐਨਡੀਏ ਦਾ ਪੇਪਰ ਵੀ ਦੇਣ ਚਲੇ ਗਏ।
0: ਹਾਂਜੀ
1: ਰੱਬ ਦੀ ਮਿਹਰ ਸੀ ਦੋਵੇਂ ਜਿਹੜੇ ਹੈ ਉਹਦਾ ਪ੍ਰੀਲਿਮਸ ਕਲੀਅਰ ਹੋ ਗਿਆ, ਉਹਦਾ ਡਾਕਟਰੀ ਦਾ ਕਲੀਅਰ ਹੋ ਗਿਆ।
0: ਕਿਆ
1: ਉਸ
0: ਪਤਾ,
1: ਵੇਲੇ ਮਤਲਬ ਚੀਜ਼ਾਂ ਉਹੀ ਹੈ ਕਿ ਜ਼ਰੂਰੀ ਨਹੀਂ ਕਿ ਤੁਸੀਂ ਦੋਵੇਂ ਇੱਕ ਸਾਥ
0: ਸਹੀ
1: ਟੇਕਅਪ
0: ਟਰੈਕ
1: ਕਰੋ,
0: ਤੇ ਜਾ ਰਹੇ ਸੀ ਤੁਸੀਂ।
1: ਬਟ ਤੁਸੀਂ ਜਿਹੜਾ ਬੱਚਾ ਉਸ ਸਟੇਜ 'ਤੇ ਹੁੰਦਾ 11ਵੀਂ 12ਵੀਂ ਦੀ, ਉਹਦੇ ਸਾਹਮਣੇ ਇਹ ਆਪਸ਼ਨਸ ਹੁੰਦੀਆਂ ਨੇ ਬੈਂਕਿੰਗ ਦੇ,
0: ਜੀ ਜੀ ਜੀ
1: ਜਿਸ ਕਿਸ ਨੂੰ ਲੱਗਦਾ ਕਿ ਬੈਂਕਿੰਗ 'ਚ ਜਾਣਾ ਉਹ ਕਮਰਸ ਦੇ ਥਰੂ ਆਪਣੀ ਤਿਆਰੀ ਉਸ ਤਰ੍ਹਾਂ ਦੀ ਕਰ ਸਕਦਾ, ਕਿਸ ਨੂੰ ਲੱਗਦਾ ਸੀਏ ਬਣਨਾ ਹੈਗਾ ਮੈਂ,
0: ਸਾਰਾ
1: ਕਿਸ ਨੂੰ
0: ਮਿਲਾ
1: ਲੱਗਦਾ ਇੰਜੀਨੀਅਰਿੰਗ ਕਰਨਾ
0: ਜੀ
1: ਹੈ, ਦੈਟ ਇਜ਼ ਦਾ ਸਟੇਜ ਜਦੋਂ 9th 10th ਦੇ ਵਿੱਚ ਤੁਸੀਂ ਉਹਦੇ ਲਈ ਆਪਣਾ ਇੱਕ ਪਲੇਟਫਾਰਮ ਤਿਆਰ ਕਰਦੇ ਹੋ ਅਤੇ ਪਲੱਸ ਵਨ
0: ਬਿਲਕੁਲ
1: ਦੇ ਵਿੱਚ ਤੁਸੀਂ ਟੇਕ ਆਫ ਕਰਦੇ ਹੋ, ਉਸ
0: ਜੀ
1: ਤੋਂ ਬਾਅਦ ਭਾਵੇਂ ਤੁਸੀਂ ਸੀਏ ਬਣੋ, ਇੰਜੀਨੀਅਰ ਬਣੋ, ਟੀਚਰ
0: ਹਾਂਜੀ
1: ਬਣੋ, ਆਪਣੇ ਡਾਕਟਰ ਬਣੋ, ਆਰਮੀ 'ਚ ਜਾਓ, ਪੁਲਿਸ 'ਚ ਜਾਓ, ਉਹ ਤੁਹਾਡੀ ਜਿਹੜੀ ਹੈ ਉਸ ਵੇਲੇ ਤੁਹਾਡਾ ਡਿਸੀਜਨ ਲੈਣਾ ਜ਼ਰੂਰੀ ਹੁੰਦਾ। ਅਤੇ ਦੋਨੋਂ ਜਦੋਂ ਮੇਰੇ ਕਲੀਅਰ ਹੋ ਗਏ ਅਤੇ ਬੈਟਰ ਵਾਸ ਕਿ ਚਲੋ ਠੀਕ ਸੁਪਨਾ ਉਹਦੇ ਵਿੱਚ ਜਾਣਾ ਸੀਗਾ ਮੈਡੀਕਲ ਦੇ ਵਿੱਚ, ਅਤੇ ਮੈਡੀਕਲ ਸਬਜੈਕਟ ਲੈ ਲਿਆ
0: ਬਿਲਕੁਲ
1: ਪਹਿਲੇ
0: ਬਿਲਕੁਲ
1: ਅਟੈਂਪਟ ਦੇ ਵਿੱਚ। ਔਰ ਸਿਵਲ ਸਰਵਿਸ ਇਸ ਕਰਕੇ ਬਣਿਆ ਕਿਉਂਕਿ ਜਿਵੇਂ ਮੈਂ ਦੱਸਿਆ ਸੀ ਕਿ GK ਸ਼ੁਰੂ ਤੋਂ ਅੱਛੀ ਸੀਗੀ,
0: ਹਾਂਜੀ
1: ਪੇਪਰ ਰੀਡਿੰਗ ਬਹੁਤ ਚੰਗੀ ਇੱਕ ਆਦਤ ਜੇ ਬੱਚੇ 'ਚ ਪੈ ਸਕਦੀ ਹੋਵੇ।
0: ਹਾਂਜੀ
1: ਔਰ ਮੈਂ ਆਪਣਾ ਜਿਹੜੀ ਸਿਵਲ ਸਰਵਿਸ ਦਾ ਕਰੀਅਰ ਮੈਂ ਟੋਟਲੀ ਮੈਂ ਬਿਲਕੁਲ ਨਹੀਂ ਕਹਾਂਗਾ ਕਿ ਮੈਂ ਆਫਟਰ ਗ੍ਰੈਜੂਏਸ਼ਨ ਮੈਂ ਸਿਵਲ ਸਰਵਿਸ ਦੀ ਤਿਆਰੀ ਕੀਤੀ, ਉਹਦਾ ਜਿਹੜਾ ਬੇਸ ਸੀਗਾ ਥਰੂ ਨਿਊਜ਼ ਪੇਪਰ ਰੀਡਿੰਗ ਮੇਰਾ ਬਚਪਨ ਤੋਂ ਹੀ
0: ਸ਼ੁਰੂ ਤੋਂ
1: ਤਿਆਰ
0: ਪੜਿਆ ਹੈ,
1: ਹੋ ਚੁੱਕਿਆ ਸੀਗਾ
0: ਬਿਲਕੁਲ।
1: ਐਂਡ ਉਸ ਆਦਤ ਦੇ ਕਾਰਨ ਜਿਹੜਾ ਸੀ ਸਿਵਲ ਸਰਵਿਸ 'ਚ ਆਉਣ ਦਾ ਡਿਸੀਜਨ ਹੋਇਆ ਕਿ ਚਲੋ ਟਰਾਈ ਕਰ ਸਕਦੇ ਹਾਂ ਕਿਉਂਕਿ ਬੇਸ
0: ਜੀ
1: ਚੰਗਾ ਬਣਿਆ ਹੋਇਆ ਸੀਗਾ।
0: ਬਿਲਕੁਲ ਠੀਕ
1: ਅਤੇ ਕਿਸੇ ਬੱਚੇ ਨੂੰ ਅੱਗੇ ਸਿਵਲ ਸਰਵਿਸ ਦੀ ਤਿਆਰੀ ਕਰਨੀ ਹੈ ਤਾਂ ਇੱਕ ਬਹੁਤ ਹੀ ਬੇਸਿਕ ਸਟੈਪ ਜਿਹੜਾ ਪ੍ਰੀਲਿਮਨਰੀ ਸਟੈਪ ਮੈਂ ਆਖਾਂਗਾ ਕਿ ਪੇਪਰ ਰੀਡਿੰਗ ਦੀ ਆਦਤ ਜੇ ਬਾਅਦ 'ਚ ਵੀ ਬਣ ਜਾਵੇ, ਈਵਨ ਵੈਨ ਯੂ ਆਰ ਇਨ ਕਾਲਜ ਉਦੋਂ ਵੀ ਬਣ ਜਾਵੇ, ਤਾਂ ਇਹ ਬਹੁਤ ਹੀ ਚੰਗੀ ਆਦਤ ਹੈ।
0: ਜੀ
1: ਤੁਸੀਂ ਆਸ ਪਾਸ ਦੀ ਆਪਣੀ ਸਰਾਊਂਡਿੰਗਸ ਨਾਲ, ਦੇਸ਼ ਦੁਨੀਆ ਦੀ ਖਬਰਾਂ ਤੋਂ ਵੀ ਤੁਸੀਂ ਰਹਿੰਦੇ ਹੋ,
0: ਅਪਡੇਟਡ ਰਹਿੰਦੇ
1: ਅਪਡੇਟਡ ਰਹਿੰਦੇ ਹੋ, ਤੁਸੀਂ ਆਪਣੇ ਸ਼ਹਿਰ ਦੀ ਖਬਰਾਂ ਤੋਂ ਵੀ ਅਪਡੇਟਡ ਰਹਿੰਦੇ ਹੋ, ਤੁਹਾਡੇ ਸ਼ਹਿਰ 'ਚ
0: ਜੀ
1: ਕੀ ਹੋ ਰਿਹਾ, ਤੁਹਾਡੀ ਕੰਟਰੀ 'ਚ ਕੀ ਹੋ ਰਿਹਾ, ਦੁਨੀਆ 'ਚ ਕੀ ਹੋ ਰਿਹਾ, ਐਂਡ
0: ਬਿਲਕੁਲ
1: ਸਿਵਲ ਸਰਵਿਸ 'ਚ ਜਾਓ ਜਾਂ ਨਾ ਜਾਓ, ਬਟ ਇੱਕ ਇਨਫੋਰਮਡ ਸਿਟੀਜ਼ਨ ਜਿਹੜਾ ਤੁਸੀਂ ਉਹਦੇ ਵਿੱਚ ਬਣ ਸਕਦੇ ਹੋ।
0: ਬਿਲਕੁਲ ਬਿਲਕੁਲ ਹਾਂਜੀ, ਉਹ ਪਹਿਲੀ ਸ਼ਰਤ ਹੈ, ਉਹ ਤਾਂ ਚਾਹੀਦਾ ਹੀ ਚਾਹੀਦਾ।
1: ਬਿਲਕੁਲ ਬਿਲਕੁਲ,
0: ਤੁਸੀਂ ਉੱਧਰ ਸਿਵਲ ਸਰਵਿਸ ਦੇ ਵਿੱਚ ਵੀ ਐਨ ਵਧੀਆ ਸ਼ਾਈਨਿੰਗ ਕਲਰਸ ਦੇ ਨਾਲ ਉੱਧਰ ਅਪੀਅਰ ਹੋਏ, ਅਤੇ ਮੁੜ ਕੇ ਹੁਣ ਤੁਸੀਂ ਬਤੌਰ ਸਬ ਡਿਵੀਜ਼ਨਲ ਮੈਜਿਸਟਰੇਟ ਸੇਵਾਵਾਂ ਦਸੂਹਾ ਦੇ ਵਿੱਚ ਨਿਭਾ ਰਹੇ ਹੋ, ਅਤੇ ਇਹ ਇਸੇ ਇਹ ਕਰੀਅਰ ਤੁਹਾਡਾ ਅੱਗੇ ਬਹੁਤ ਦੂਰ ਤੱਕ ਜਾਣ ਵਾਲਾ ਹੈ, ਅਤੇ ਇਹ ਜਿਹੜੇ ਬੱਚੇ ਆ ਸਾਡੇ ਭਵਿੱਖ ਆ ਦੇਸ਼ ਦਾ, ਤੁਸੀਂ ਇੱਕ ਉਹਨਾਂ ਦੇ ਲਈ ਰੋਲ ਮਾਡਲ ਹੋ, ਜਦੋਂ ਤੁਹਾਨੂੰ ਮਿਲਦੇ ਆ ਬੱਚੇ ਵੀ ਤੁਹਾਨੂੰ ਮਿਲਦੇ ਹੋਣਗੇ ਸਕੂਲਾਂ 'ਚ ਤੁਸੀਂ ਜਾਂਦੇ ਹੋ ਜਾਂ ਕਈ ਵਾਰੀ ਬੱਚੇ ਤੁਹਾਡੇ ਕੋਲ ਆਉਂਦੇ ਨੇ, ਕਿਸ ਤਰ੍ਹਾਂ ਦਾ ਤੁਹਾਨੂੰ ਓਵਰਆਲ ਇੱਕ ਉਹਨਾਂ ਦਾ ਪ੍ਰਭਾਵ ਤੁਹਾਡੇ ਉੱਤੇ ਪੈਂਦਾ ਹੈ ਕਿ ਇਹ ਜਿਹੜੀ ਪੀੜ੍ਹੀ ਆ ਇਹ ਕਿੰਨੀ ਕੁ ਜਾਗਰੂਕ ਆ, ਕਿੰਨੇ ਕੁ ਬੱਚਾ ਜਿਹੜਾ ਹੈ ਕਿਸ ਲੈਵਲ 'ਤੇ ਖੜ੍ਹਾ ਹੈ, ਲੱਗ ਜਾਂਦਾ ਪਤਾ ਕਿ ਇਹ ਜਿਹੜੇ ਮੋਸਟਲੀ ਕਾਲਜ ਗੋਇੰਗ ਬੱਚੇ ਆ, ਸਕੂਲ ਗੋਇੰਗ ਬੱਚੇ ਆ, ਇਹਨਾਂ ਦਾ ਕੈਲੀਬਰ ਕਿੱਥੇ ਕੁ ਖੜ੍ਹਾ ਹੈ ਅੱਜ ਦੇ ਦੇਖਿਆ ਜਾਵੇ ਜੀ ਓਵਰਆਲ ਸਿਨੇਰੀਓ ਜਨਰਲ?
1: ਮੈਨੂੰ ਨਹੀਂ ਪਤਾ, ਮੁੰਜੇ ਇਸ ਤਰ੍ਹਾਂ ਲੱਗਦਾ ਕਿ ਇੰਡੀਆ ਦੇ ਜੀਨਸ 'ਚ ਕੁਛ ਇਸ ਤਰ੍ਹਾਂ ਦੀ ਗੱਲ ਹੈ, ਜੈਨੇਟਿਕ ਮਟੀਰੀਅਲ ਆਪਣੇ ਦੇਸ਼ ਦਾ ਇਸ ਤਰ੍ਹਾਂ ਦਾ ਹੈਗਾ ਕਿ ਬੱਚੇ ਜਿਹੜੇ ਹੈਗੇ ਇੰਨੇ ਜ਼ਿਆਦਾ ਟੈਲੈਂਟਡ ਨੇ, ਨਵੀਂ ਜਿਹੜੀ ਪਨੀਰੀ ਆਪਾਂ ਕਹਿੰਦੇ ਹਾਂ ਨਵੀਂ ਜਨਰੇਸ਼ਨ ਨਾਲ ਜਿਹੜੀ ਆ ਰਹੀ ਹੈ ਉਹ ਇੰਨੀ ਜ਼ਿਆਦਾ ਟੈਲੈਂਟਡ ਹੈ, ਉਹਨਾਂ ਨੂੰ ਦੇਖ ਕੇ ਸਾਨੂੰ ਲੱਗਦਾ ਕਿ ਉਸ ਉਮਰ 'ਚ ਅਸੀਂ ਕੁਛ ਵੀ ਨਹੀਂ ਸੀਗੇ ਇਹਨਾਂ ਦੇ ਸਾਹਮਣੇ, ਜੇ ਅਸੀਂ ਇਫ ਵੀ ਕੈਨ ਟਰੈਵਲ ਬੈਕ ਇਨ ਟਾਈਮ ਤੇ ਉਹਨਾਂ ਦੇ ਨਾਲ ਕੰਪੈਰੀਜ਼ਨ ਕਰੀਏ ਅਸੀਂ ਕਿਤੇ ਵੀ ਸਟੈਂਡ ਨਹੀਂ ਕਰਾਂਗੇ। ਬੇਸਿਕਲੀ ਅਗੇਨ ਸਾਰੀ ਗੱਲ ਘੁੰਮ ਫਿਰ ਕੇ ਉੱਥੇ ਆ ਜਾਂਦੀ ਹੈ ਕਿ ਜੇ ਇਹਨਾਂ ਬੱਚਿਆਂ ਨੂੰ ਪ੍ਰੋਪਰ ਅਸੀਂ ਗਾਈਡੈਂਸ ਦਈਏ, ਉਹਨਾਂ ਨੂੰ ਪ੍ਰੋਪਰ ਗਰੂਮ ਕਰੀਏ, ਇਹ ਬੱਚੇ ਕੁਛ ਵੀ ਕਰ ਸਕਦੇ ਨੇ। ਆਪਣਾ ਭਾਰਤ ਦੇਸ਼ ਸਭ ਤੋਂ ਦੁਨੀਆ ਦਾ ਨੰਬਰ 1 ਦੇਸ਼ ਬਣ ਸਕਦਾ ਜੇ ਬੱਚੇ ਆਪਣੇ ਟੈਲੈਂਟ ਦਾ ਸਹੀ ਤਰ੍ਹਾਂ ਨਾਲ ਯੂਜ਼ ਕਰ ਲੈਣ। ਮੈਂ ਬੱਚਿਆਂ ਨੂੰ ਮਿਲਦਾ, ਸਕੂਲਾਂ 'ਚ ਵੀ ਮਿਲਦਾ, ਕਾਲਜ 'ਚ ਵੀ ਮਿਲਦਾ,
0: ਹਾਂਜੀ ਹਾਂਜੀ
1: ਬੜੇ ਹਾਸੇ ਵਾਲੀ ਗੱਲ ਆ, ਉਹ ਕਹਿਣਗੇ ਕਿ ਜੀ ਅਸੀਂ ਤਾਂ ਤੁਹਾਡੇ ਵਾਂਗ ਬਣਨਾ ਹੈ। ਕਈ ਬੱਚੇ ਜਿਹੜੇ ਸਿਵਲ ਦੀ ਤਿਆਰੀ ਸ਼ੁਰੂ ਕਰਦੇ ਨੇ ਉਹਨਾਂ ਦੇ ਦਿਮਾਗ 'ਚ ਵੀ ਇਹ ਗੱਲ ਹੁੰਦੀ ਹੈ, ਸਾਡੇ ਵੀ ਦਿਮਾਗ 'ਚ ਇਨਫੈਕਟ ਜਦੋਂ ਅਸੀਂ ਪ੍ਰਿਪੇਅਰ ਕਰੇ ਸੀ ਇਹ ਗੱਲ ਹੁੰਦੀ ਸੀ ਕਿ DC ਬਣਾਂਗੇ ਜੀ ਅਸੀਂ, ਸਿਵਲ ਇਸ ਕਰਕੇ DC ਬਣਾਂਗੇ। ਹੁਣ ਛੋਟਾ ਬੱਚਾ ਕਹਿ ਰਿਹਾ ਕਿ ਮੈਂ DC ਬਣਨਾ, ਤਾਂ ਮੈਂ ਕਿਹਾ ਕੋਈ ਗੱਲ ਨਹੀਂ ਬੇਟਾ ਤੂੰ ਪੜ੍ਹ ਲੈ, ਗਰੂਮ ਅਪ ਕਰ ਲੈ, ਡੀਸੈਂਟ ਚਾਈਲਡ ਬਣ ਜਾ, DC ਤੋਂ
0: ਡੀਸੈਂਟ
1: ਬਣ ਜਾ, ਉਹ ਬੇਟਾ ਚੰਗੀ ਪੜ੍ਹਾਈ ਕਰ ਲੈ, ਚੰਗੇ ਆਪਣੇ ਸਾਰੇ ਸੋਸਾਇਟੀ ਨਾਲ ਜੁੜ, ਡੀਸੈਂਟ ਸਿਟੀਜ਼ਨ ਬਣ ਜਾ,
0: ਹਾਂ ਦੈਟਸ
1: ਡੀ ਸੀ ਆਪੇ ਬਣ
0: ਗ੍ਰੇਟ।
1: ਜਾਣਾ। ਸੋ ਬੇਸਿਕਲੀ ਡੀ ਸੀ ਬਣਨਾ ਜਾਂ ਸਿਵਲ ਸਰਵਿਸ ਜਾਣਾ ਇੱਕ ਬਹੁਤ ਹੀ ਇੱਕ ਮਲਟੀ ਪ੍ਰੋਂਗ ਚੀਜ਼ ਦਾ ਇੱਕ ਪ੍ਰੋਂਗ ਹੈ। ਤੁਹਾਡੇ ਕੋਲ ਅੱਗੇ ਕਰੀਅਰ 'ਚ ਇੰਨੀ ਆਪਸ਼ਨਸ ਨੇ, ਸਪੋਰਟਸ ਪਰਸਨ ਓਲੰਪਿਕਸ 'ਚ ਤੁਸੀਂ ਕੁਛ ਕਰ ਲਓ। ਅਸੀਂ ਦੇਖਿਆ 2016 ਦੇ ਓਲੰਪਿਕ ਦੇ ਵਿੱਚ
0: ਹਾਂ ਜੀ
1: ਜਿਹੜੇ
0: ਹਾਂ
1: ਵੀ
0: ਜੀ
1: ਮੈਡਲਿਸਟ ਸੀਗੇ ਅੱਜ ਉਹ ਕਿਤੇ ਪਹੁੰਚ ਚੁੱਕੇ ਨੇ।
0: ਬਿਲਕੁਲ ਬਿਲਕੁਲ
1: ਥੋੜ੍ਹੀ ਜਿਹੀ ਮਿਹਨਤ ਕਰਕੇ ਤੁਸੀਂ ਆਪਣੇ ਦੇਸ਼ ਦਾ ਨਾਂ ਕਿੰਨਾ ਅੱਗੇ ਲਿਜਾ ਸਕਦੇ ਹੋ। ਤੁਸੀਂ ਕਿਸੇ ਨੂੰ ਐਕਟਿੰਗ ਦਾ ਸ਼ੌਕ ਹੁੰਦਾ, ਕੋਈ ਬੱਚਾ ਇਸ ਤਰ੍ਹਾਂ ਦਾ ਇਨਹੈਰੈਂਟ ਟੈਲੈਂਟ ਹੁੰਦਾ ਹੈਗਾ,
0: ਬਿਲਕੁਲ
1: ਤੁਸੀਂ
0: ਬਿਲਕੁਲ
1: ਐਕਟਿੰਗ
0: ਹਾਂ
1: ਲਾਈਨ 'ਚ
0: ਜੀ
1: ਚਲੇ ਜਾਓ। ਸਿੰਗਿੰਗ ਦਾ ਸ਼ੌਕ ਹੈ ਆਪਣੇ ਆਪਣੇ ਹੀ ਏਰੀਆ 'ਚ, ਕਿੰਨੇ ਸਿੰਗਰ ਤੁਹਾਡੇ ਥਰੂ ਮੈਨੂੰ
0: ਵਾਕਈ
1: ਪਤਾ ਲੱਗ
0: ਹਾਂ
1: ਗਿਆ
0: ਜੀ
1: ਸੀਗਾ।
0: ਬਿਲਕੁਲ ਜੀ,
1: ਤੋ ਕਿਸੇ ਦੇ ਕੋਈ ਵੀ ਟੈਲੈਂਟ ਹੈਗਾ ਜਿਹਨੂੰ ਉਹ ਐਕਸਪਲੋਰ ਕਰੇ, ਮਾਈਂਡ ਦਾ ਅਸੀਂ ਬਿਲਕੁਲ 5 ਤੋਂ 10% ਆਪਾਂ ਐਕਸਪਲੋਰ ਕਰਦੇ ਹਾਂ, ਆਪਾਂ ਮਾਈਂਡ ਨੂੰ ਹੋਰ
0: ਹਾਂ ਜੀ
1: ਐਕਸਪੈਂਡ ਕਰਕੇ ਐਕਸਪਲੋਰ ਕਰੀਏ, ਤੁਸੀਂ ਕਿਤੇ ਦੇ ਕਿਤੇ ਪਹੁੰਚ ਸਕਦੇ ਹੋ ਕਿਸੇ ਵੀ ਲਾਈਨ ਦੇ ਵਿੱਚ।
0: ਬਿਲਕੁਲ ਸਰ, ਬਹੁਤ ਵਧੀਆ ਲੱਗ ਰਿਹਾ ਗੱਲਾਂ ਬਾਤਾਂ ਕਰਕੇ। ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਫਿਰ ਆਪਾਂ ਹਾਜ਼ਰ ਹੋਵਾਂਗੇ। ਦੋਸਤੋ ਸਟੇ ਟਿਊਨਡ, ਖੁਸ਼ ਰਹੋ, ਚਿਹਰੇ ਤੇ ਇੱਕ ਮੁਸਕਾਨ ਬਣਾ ਕੇ ਰੱਖੋ ਤੇ ਸੁਣਦੇ ਰਹੋ ਪ੍ਰੋਗਰਾਮ। ਆਪਾਂ ਹੁਣੇ ਦੁਬਾਰਾ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ।
2: ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ ਤੇ ਸਥਿਤ ਦਸਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖਸ਼ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਦਾ ਕੈਂਪਸ 6 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ BA, BCA, BCOM, BBA, BSc ਨੌਨ ਮੈਡੀਕਲ, BSc ਫੈਸ਼ਨ ਡਿਜ਼ਾਈਨਿੰਗ, BA, BEd ਇੰਟਰਗ੍ਰੇਟਿਡ ਕੋਰਸ 4 ਸਾਲਾ, ਇਸ ਤੋਂ ਇਲਾਵਾ MA ਹਿਸਟਰੀ, ਹਿੰਦੀ, ਪੰਜਾਬੀ, ਮਿਊਜ਼ਿਕ ਵੋਕਲ, ਪੋਲੀਟੀਕਲ ਸਾਇੰਸ, MCOM ਅਤੇ PGDCA ਕੋਰਸ ਚੱਲ ਰਹੇ ਹਨ। ਵਿਦਿਆਰਥੀਆਂ ਲਈ ਆਧੁਨਿਕ ਢੰਗ ਨਾਲ ਤਿਆਰ ਕੈਮਿਸਟਰੀ, ਫਿਜ਼ਿਕਸ, ਬਾਇਲੋਜੀ, AC ਕੰਪਿਊਟਰ ਲੈਬਸ, ICT, ਲੈਂਗੁਏਜ, ਮੈਥਮੈਟਿਕਸ, ਸੋਸ਼ੀਓਲੋਜੀ, ਮਿਊਜ਼ਿਕ ਦੀਆਂ ਲੈਬੋਰਟਰੀਆਂ ਮੌਜੂਦ ਹਨ। ਮੈਰੀਟੋਰੀਅਸ ਅਤੇ ਯੂਨੀਵਰਸਿਟੀ ਪੋਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਫਤ ਪੜ੍ਹਾਈ, ਵਜ਼ੀਫੇ ਅਤੇ ਇਨਾਮ ਅਤੇ ਅਨਾਥ ਵਿਦਿਆਰਥੀਆਂ ਲਈ ਫੀਸਾਂ ਵਿੱਚ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ। ਵਿਦਿਆਰਥੀਆਂ ਦੇ ਖੇਡਣ ਲਈ ਖੋ ਖੋ, ਵਾਲੀਬਾਲ, ਬੈਡਮਿੰਟਨ, ਕਬੱਡੀ, ਗੱਤਕਾ, ਐਥਲੈਟਿਕ, ਬਾਲ ਬੈਡਮਿੰਟਨ ਗਰਾਊਂਡ ਉਪਲਬਧ ਹਨ। ਸਮਾਰਟ ਕਲਾਸਿਸ ਦੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਲਾਇਬ੍ਰੇਰੀ ਵਿੱਚ ਵੱਖ ਵੱਖ ਵਿਸ਼ਿਆਂ 'ਤੇ 52 ਜਰਨਲ ਉਪਲਬਧ ਹਨ। ਵਿਦਿਆਰਥਣਾਂ ਹਰ ਸਾਲ ਯੂਨੀਵਰਸਿਟੀ ਵਿੱਚ ਵਧੀਆ ਪੁਜੀਸ਼ਨਾਂ ਹਾਸਲ ਕਰ ਰਹੀਆਂ ਨੇ। ਜ਼ੋਨਲ, ਇੰਟਰਜ਼ੋਨਲ ਯੂਥ ਫੈਸਟੀਵਲ ਵਿੱਚ ਬੇਸ਼ੁਮਾਰ ਇਨਾਮ ਹਾਸਲ ਕਰਦੇ ਹੋਏ ਕਾਲਜ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਿੱਖਿਆ ਦੇ ਖੇਤਰ ਦੇ ਨਾਲ ਨਾਲ ਸੱਭਿਆਚਾਰਕ ਖੇਤਰ ਵਿੱਚ ਵੀ ਇੱਕ ਨਵੀਂ ਪਛਾਣ ਬਣਾਈ।
0: ਹਾਂਜੀ ਦੋਸਤੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਤੇ ਰੁਜ਼ਗਾਰ ਪ੍ਰੋਗਰਾਮ ਤਹਿਤ ਬੱਚਿਆਂ ਦਾ ਬਿਹਤਰ ਭਵਿੱਖ ਕਿਵੇਂ ਬਣੇ, ਅਤੇ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS ਜੋ ਬਤੌਰ STM ਦਸੂਹਾ ਵਿੱਚ ਤੈਨਾਤ ਨੇ, ਅਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਨੇ, ਚਿੰਤਿਤ ਨੇ, ਅਤੇ ਉਹਨਾਂ ਨੂੰ ਬਹੁਤ ਵਧੀਆ ਉਸਾਰੂ ਸੇਧਾਂ ਦੇ ਰਹੇ ਨੇ। ਔਰ ਡਾਕਟਰ ਸਾਹਿਬ, ਆਪਾਂ ਜਿਵੇਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਪੇਰੈਂਟਸ ਦੇ ਪ੍ਰੈਸ਼ਰ ਨਾਲ ਬੱਚਾ ਕਰੇ ਕੁਝ, ਜਾਂ ਕਈ ਵਾਰੀ ਉਹ ਪੀਅਰ ਗਰੁੱਪਸ ਆਪਣੇ ਨਾਲ ਦੇ ਦੋਸਤਾਂ ਨੂੰ ਦੇਖਾ ਦੇਖੀ ਕਿ ਤਾਏ ਦੀ ਧੀ ਚੱਲੀ ਅਤੇ ਮੈਂ ਵੀ ਕਿਉਂ ਰਵਾਂ ਇਕੱਲੀ, ਅਤੇ ਆਪਣੇ ਦੋਸਤਾਂ ਨੇ ਉੱਧਰ ਕੋਈ ਜੁਆਇਨ ਕਰ ਲਿਆ, ਉੱਧਰ ਹੀ ਚਲ ਜਾਂਦੇ ਆ। ਇਹ ਕਿੱਦਾਂ ਦਾ ਫੈਸਲਾ ਬੱਚੇ ਜਿਹੜਾ ਇਹਦਾ ਪ੍ਰਭਾਵ ਪੈ ਸਕਦਾ ਉਹਨਾਂ 'ਤੇ?
1: ਕਈ ਵਾਰੀ ਇਹਨਾਂ ਗੱਲਾਂ ਦਾ ਚੰਗਾ ਪ੍ਰਭਾਵ ਪੈਂਦਾ ਹੈਗਾ ਬੱਚਿਆਂ ਦੇ, ਕਿ ਕਈ ਵਾਰੀ ਉਹਨੂੰ ਕੋਈ ਗਾਈਡੈਂਸ ਦੇਣ ਵਾਲਾ ਨਹੀਂ ਹੁੰਦਾ, ਬਟ ਇੱਕ ਸਪੋਰਟ ਸਿਸਟਮ ਤੁਹਾਨੂੰ ਜੇ ਮਿਲ ਜਾਂਦਾ ਆਈਦਰ ਥਰੂ ਪੀਅਰ ਗਰੁੱਪ ਔਰ ਪੇਰੈਂਟਸ ਔਰ ਟੀਚਰਸ, ਤਾਂ ਇੱਕ ਚੰਗੇ ਰਾਹ ਨੂੰ ਤੁਰ ਪੈਂਦਾ ਜੇ ਉਹ ਪੁੱਲ ਆਫ ਕਰ ਸਕਦਾ ਹੈਗਾ। ਬਟ ਇਹ ਅਲਟੀਮੇਟ ਡਿਸੀਜ਼ਨ ਜਦੋਂ 11ਵੀਂ 'ਚ ਹੁੰਦਾ ਬੱਚਾ, 16-17 ਸਾਲ ਦਾ ਹੁੰਦਾ, ਆਪਾਂ ਟੈਲੈਂਟ ਦੀ ਗੱਲ ਕਰ ਰਹੇ ਸੀ ਬੱਚਿਆਂ ਦੀ,
0: ਹਾਂਜੀ ਹਾਂਜੀ,
1: ਅਲਟੀਮੇਟ ਡਿਸੀਜ਼ਨ ਇਹ ਬੱਚੇ ਦਾ ਹੈ, ਉਹ 16 ਜਾਂ 17 ਸਾਲ ਦੇ ਬੱਚੇ ਦਾ ਹੈ, ਮੁੰਡੇ ਜਾਂ ਕੁੜੀ ਦਾ ਹੈ, ਕਿ ਕੀ ਉਹ ਉਸ ਫੀਲਡ ਨੂੰ ਇੱਕ ਕਹਿੰਦੇ ਇਨਸਾਫ ਦੇ ਪਾਊਗਾ, ਜਿਹੜੀ ਜਿਹੜੀ ਰਾਹ ਉਹ ਤੁਰ ਪਿਆ ਹੈਗਾ।
0: ਬਿਲਕੁਲ,
1: ਜੇ ਉਹਨੂੰ ਲੱਗਦਾ ਹੈ ਕਿ ਮੈਂ ਇੰਨੀ ਮਿਹਨਤ ਕਰ ਸਕਦਾ ਹਾਂ ਜਾਂ ਮੈਂ ਇਹਨੂੰ ਇਨਸਾਫ ਦੇ ਸਕਦਾ, ਉਹ ਬਿਲਕੁਲ ਉਹਨੂੰ ਉਸ ਲਾਈਨ ਨੂੰ, ਟੋ ਦਾ ਲਾਈਨ ਜਿਹਨੂੰ ਆਪਾਂ ਕਹਿੰਦੇ, ਉਹ ਕਰ ਸਕਦਾ ਹੈਗਾ। ਜੇ ਉਹਨੂੰ ਲੱਗ ਰਿਹਾ ਕਿ ਮੇਰਾ ਇੰਟਰਸਟ ਤਾਂ ਬਿਲਕੁਲ ਹੀ ਦੂਸਰੀ ਤਰਫ ਹੈ ਤੇ ਮੈਂ ਸਿਰਫ ਦੇਖਾ ਦੇਖੀ ਆ ਰਿਹਾ, ਉਸ ਵੇਲੇ ਦੇਖੋ ਅਕੇਲਾ ਡਿਸੀਜਨ ਲੈਣਾ, ਕਈ ਬੱਚੇ ਲੈ ਵੀ ਲੈਂਦੇ ਨੇ, ਬਟ ਉਸ ਵੇਲੇ ਅਗੇਨ ਜੇ ਉਹਨੂੰ ਕੋਈ ਕੋਈ ਸਿੱਧੇ ਰਾਹ ਪਾ ਦੇਵੇ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਸਿੱਧੇ ਰਾਹ ਪਾਉਣਾ, ਪੇਰੈਂਟ ਟੀਚਰ ਨੂੰ ਕਹਿ ਦੇ ਕਿ ਬਈ ਦਿਸ ਇਜ਼ ਯੋਰ ਕੈਲੀਬਰ, ਤੁਸੀਂ ਇਹ ਕਰ ਸਕਦੇ ਹੋ, ਇਹ ਤੁਹਾਡੇ ਤੋਂ ਨਹੀਂ ਹੋ ਸਕਦਾ। ਜੇ ਉਸ ਵੇਲੇ ਉਹਨੂੰ ਕਲੀਅਰ ਕਲੈਰਿਟੀ ਆਫ ਮਾਇੰਡ ਹੋ ਜਾਵੇ ਤਾਂ ਉਹਦਾ ਕਾਫੀ ਜਿਹੜਾ ਆਉਣ ਵਾਲੇ ਜਿਹੜੇ ਸਾਲ ਹੈਗੇ, ਇਨਫੈਕਟ ਆਉਣ ਵਾਲਾ ਪੂਰਾ ਕਰੀਅਰ ਉਹਦਾ ਜਿਹੜਾ ਬਣ ਸਕਦਾ ਜਾਂ ਵਿਗੜ ਸਕਦਾ ਹੈਗਾ। ਇਹਦੇ ਵਿੱਚ ਅਗੇਨ ਸਕੂਲ 'ਚ ਸਾਡਾ ਇੱਕ ਸਿਸਟਮ ਜਿਹੜਾ ਟੀਚਿੰਗ ਦਾ ਸਿਸਟਮ ਹੈਗਾ, ਉਹ ਇੰਨਾ ਸਟਰੋਂਗ ਹੋਣਾ ਚਾਹੀਦਾ ਹੈ। ਟੀਚਰਸ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਅੱਗੇ ਕਰੀਅਰ ਦੇ ਵਿੱਚ ਬੱਚੇ ਤੋਂ ਕੀ ਕਰਾਉਣਾ ਹੈਗਾ, ਥੋੜ੍ਹਾ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ। ਆਪਣੇ ਜਿਹੜੇ ਵਿਦਿਆਰਥੀ ਹੈਗੇ, ਆਪਣਾ ਜਿਵੇਂ ਆਪਦਾ ਬੱਚਾ ਹੋਵੇ, ਉਹ ਸਮਝ ਕੇ ਜੇ ਉਹਨਾਂ ਨੂੰ ਕਾਉਂਸਲ ਕਰ ਸਕਦੇ ਨੇ ਤੇ ਬਹੁਤ ਉਹਨਾਂ ਲਈ ਵਧੀਆ ਰਹਿੰਦਾ, ਵਰਦਾਨ ਸਾਬਤ ਹੋ ਸਕਦਾ ਹੈ।
0: ਬਿਲਕੁਲ ਬਿਲਕੁਲ ਸਰ, ਬਿਲਕੁਲ ਜੀ, ਇਹ ਤਾਂ ਗੱਲ ਠੀਕ ਹੈ ਜੀ। ਜੇ ਉਹਨਾਂ ਨੂੰ ਮੌਕੇ ਤੇ ਕੋਈ ਗਾਈਡੈਂਸ ਮਿਲ ਜੇ, ਤੇ ਇੱਕ ਆਪਾਂ ਆਮ ਸੁਣਦੇ ਰਹਿੰਦੇ ਹਾਂ ਕਿ ਜਿਹੜੇ ਦੂਸਰੇ ਦੇਸ਼ ਆ ਉਹਨਾਂ 'ਚ ਤਾਂ ਬੱਚਿਆਂ ਦਾ ਟੈਲੈਂਟ ਸਮੇਂ ਸਮੇਂ ਦੇ ਕਲਾਸਾਂ 'ਚ ਵੱਖਰੀਆਂ ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਆ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਅਤੇ ਸਿਸਟਮ, ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ। ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ, ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
1: ਕਈ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੈਸ਼ਲੀ, ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ। ਸਰਕਾਰੀ ਸਕੂਲਾਂ 'ਚ ਵੀ ਸਮੇਂ ਸਮੇਂ 'ਤੇ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ, ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ। ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ, ਉਹਦੀ ਪ੍ਰੋਪਰ ਜਿਹੜੀ ਹੈ ਉਹਨੂੰ ਆਪ ਨੂੰ ਵੈਲ ਟ੍ਰੇਨ ਹੋਣਾ ਚਾਹੀਦਾ ਹੈ।
0: ਉਹਨਾਂ ਦੀ ਟ੍ਰੇਨਿੰਗ
1: ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਇਹ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ ਫਿਰ ਮੈਂ ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਗੇਰੇ ਸਾਇੰਟਿਸਟ, ਸਪੋਰਟਸ ਪਰਸਨ, ਕਿੰਨੇ ਵਧੀਆ ਸ਼ਖਸੀਅਤ ਜਿਹੜੇ ਨੇ ਆਪਣੇ ਦੇਸ਼ ਤੋਂ ਨਿਕਲੇ ਨੇ, ਉਹ ਬਿਨਾਂ ਇਸ ਸਿਸਟਮ ਦੇ ਨਿਕਲੇ ਨੇ। ਜਿਹੜੇ ਸਿਸਟਮ ਦੀ ਆਪਾਂ ਗੱਲ ਕਰ ਰਹੇ
0: ਹਾਂ ਇਹ ਨਹੀਂ ਹੈ, ਤਾਂ ਵੀ ਉਹ ਹੈਗੇ,
1: ਤਾਂ ਵੀ ਦੇ ਐਗਜ਼ਿਸਟ। ਸੋ ਬੇਸਿਕਲੀ ਕੁਝ ਹੈ ਆਪਣੇ ਸਿਸਟਮ 'ਚ ਇਸ ਤਰ੍ਹਾਂ ਦਾ ਕਿ ਸਟਿਲ ਇਹਨਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਜਿਹੜੇ ਕਿ ਵੈਸਟਰਨ ਦੇਸ਼ਾਂ ਦੇ ਵਿੱਚ ਹੈਗੀ, ਇਹ ਸਿਸਟਮ ਆਪਣਾ ਸੈਲਫ ਜਿਹੜਾ ਸਸਟੇਨੇਬਲ ਹੈਗਾ। ਕੁਝ ਹੈ ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ 'ਚੋਂ ਆਈਆਂ ਨੇ ਬਿਨਾਂ ਇਸ ਸਿਸਟਮ
0: ਉਸ
1: ਦੇ।
0: ਤੋਂ ਬਾਅਦ ਹੈਗੀ ਹਸਤੀ ਮਿਟਦੀ ਨਹੀਂ
1: ਮਿਟਦੀ ਨਹੀਂ
0: ਹਮਾਰੀ, ਇਹ ਗੱਲ ਤੇ ਹੈਗੀ ਹੈ ਜੀ।
1: ਬਾਹਰ ਦੇ ਸਿਸਟਮ 'ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ।
0: ਜੀ ਜੀ ਜੀ
1: ਕੋਚਿੰਗ ਦੇ ਵਿੱਚ ਵੀ ਇੱਕ ਇੱਕ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ। ਕਈ ਬੰਦੇ ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ।
0: ਬਿਲਕੁਲ ਬਿਲਕੁਲ।
1: ਕੁਝ ਬੱਚੇ ਹੁੰਦੇ ਆ ਸਟਰੀਟ ਲਾਈਟ ਦੇ ਵਿੱਚ, ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ ਤੇ। ਮੈਂ ਆਪਣੇ ਬੈਚ ਦੀ ਗੱਲ ਵੀ ਕਰਦਾ, IAS ਬੈਚ ਦੇ ਵਿੱਚ ਮੇਰੇ ਨਾਲ ਕਈ ਇਸ ਤਰ੍ਹਾਂ ਦੇ ਬੱਚੇ ਸੀਗੇ, ਬਿਲਕੁਲ ਹੀ ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ, ਉਹ ਕਿਤੇ ਜੋਬ ਕਰ ਰਹੇ ਸੀਗੇ, ਕੋਈ ਕਿਸੇ ਕਿਸੇ ਦੁਕਾਨ ਤੇ ਲੱਗਿਆ ਹੋਇਆ ਸੀਗਾ, ਬਟ ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ, ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ ਤੇ ਉਹਦੇ ਉੱਥੋਂ ਪੜ੍ਹਾਈ ਕਰ ਕਰਕੇ, ਆਪਣੀ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ। ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ। ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ, ਤੁਹਾਨੂੰ ਆਪਣੇ ਆਪ 'ਤੇ ਵਿਸ਼ਵਾਸ ਹੈਗਾ, ਤੁਸੀਂ ਕੁਛ ਵੀ ਅਚੀਵ ਕਰ ਸਕਦੇ ਹੋ।
0: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਹਾਂ ਆਪਾਂ, ਵੀ ਹੈ ਨਹੀਂ ਆ, ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੋਂ ਆਪਣਾ। ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ,
1: ਬਿਲਕੁਲ,
0: ਕਿ ਤੁਸੀਂ ਕਿਤੇ ਪਹੁੰਚਦੇ ਪਹੁੰਚਣਾ ਹੈ, ਇਹ ਸਾਧਨ ਫਿਰ ਬੰਦਾ ਜੁਟਾ ਲੈਂਦਾ,
1: ਆਪਣੇ ਆਪ ਜੁਟਾ ਲੈਂਦਾ,
0: ਸਾਧਨ ਜੁਟਾ ਲੈਂਦਾ। ਬਿਲਕੁਲ, ਜਿਵੇਂ ਤੁਸੀਂ ਉਦਾਹਰਣ ਦਿੱਤੀ ਹੈ ਜਿਹੜਾ ਲੋਕਾਂ ਦੀ, ਅਤੇ ਉਹ ਵਾਕਈ ਉਹਨਾਂ ਨੂੰ ਪਤਾ ਸੀ ਕਿ ਕੋਈ ਡ੍ਰੀਮ ਹੈ ਉਹਨਾਂ ਦਾ, ਉਹਨਾਂ ਨੇ ਉਹਨੂੰ ਰਿਅਲਾਈਜ਼ ਕਰਨਾ ਅਤੇ ਉਹ ਕੀਤਾ। ਉਹਦੇ ਲਈ ਚਾਹੇ ਉਹਨਾਂ ਨੇ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲਈਆਂ, ਚਾਹੇ ਉਹਨਾਂ ਨੇ ਕੁਛ ਵੀ ਕੀਤਾ, ਬਟ ਦੇ ਡਿਡ, ਉਹਨਾਂ ਔਰ ਉਹ ਸਕਸੈਸਫੁਲ ਵੀ ਹੋਏ।
1: ਮਨ ਮੇ ਇੱਕ ਜੋ ਤੁਸੀਂ ਠਾਣ ਲੈਂਦੇ ਹੋ ਨਾ, ਇੱਕ ਮੈਨੂੰ ਹਿੰਦੀ ਦੀ ਲਾਈਨ ਯਾਦ ਆ ਰਹੀ ਹੈ,
0: ਜੀ ਜੀ ਜੀ,
1: ਲਹਿਰੋਂ ਕੋ ਸ਼ਾਨ ਦੇਖ ਕਰ
0: ਜੀ
1: ਇਹ ਮਤ ਸਮਝਣਾ ਕਿ ਸਮੁੰਦਰ ਮੇ ਰਵਾਨੀ ਨਹੀਂ ਹੈ, ਹਮ ਜਬ ਉਠੇਂਗੇ ਤੂਫਾਨ ਬੰਦ ਕਰ ਉਠੇਂਗੇ, ਅਭੀ ਹਮਨੇ ਉਠਨੇ ਕੀ ਠਾਣੀ ਨਹੀਂ ਹੈ।
0: ਕਿਆ ਪਤਾ ਕਿਆ ਪਤਾ, ਵਾਹ ਜੀ ਵਾਹ।
1: ਆਪ ਜਬ ਇੱਕ ਵਾਰੀ ਮਨ ਮੇ ਠਾਣ ਲਿਆ ਕਿ ਮੈਨੇ ਇਹ ਅਚੀਵ ਕਰਨਾ ਹੈ,
0: ਜੀ ਜੀ,
1: ਉਸ ਤੋਂ ਬਾਅਦ ਤਾਂ ਤੁਹਾਡੇ ਮਤਲਬ ਕੋਈ ਤੁਹਾਨੂੰ ਰੋਕ ਹੀ ਨਹੀਂ ਸਕਦਾ। ਇੱਕ ਵਾਰੀ ਠਾਣਨ ਦੀ ਲੋੜ ਹੈ ਤਾਂ ਮਨ,
0: ਮਤਲਬ ਜੇ ਜਿਹੜੇ ਫੇਲਰ ਦਾ ਰੋਣਾ ਰੋਣ ਵਾਲੇ ਲੋਕ ਆ ਉਹ ਤੇ ਫਿਰ ਲਗਭਗ ਉਹਨਾਂ ਆਪ ਹੀ ਜ਼ਿੰਮੇਵਾਰ।
1: ਨਹੀਂ, ਫੇਲੀਅਰ ਫੇਲੀਅਰ ਤੁਹਾਡੀ ਲਾਈਫ 'ਚ ਬਹੁਤ ਜ਼ਰੂਰੀ ਹੈ।
0: ਜੀ ਜੀ ਜੀ,
1: ਕੋਈ ਵੀ ਤੁਸੀਂ ਸਕਸੈਸ ਨੂੰ ਅਚੀਵ ਕਰਨਾ ਹੈ, ਇੱਕ ਵਾਰੀ ਜੇ ਤੁਸੀਂ ਫੇਲ ਹੋ ਜਾਂਦੇ ਹੋ, ਮੈਂ ਕਹਿੰਦਾ ਕਿ ਉਹ ਵਰਦਾਨ ਹੁੰਦਾ, ਠੀਕ ਹੈ, ਕਿਉਂਕਿ ਉਹਦੇ ਬਾਅਦ ਤੁਸੀਂ ਸਾਰੀ ਉਮਰ ਆਪਣੇ ਉਮਰ ਜਿਹੜਾ ਹੈ ਸੰਭਲ ਕੇ ਚੱਲਦੇ ਹੋ ਕਿ ਪਿਛਲੀ ਵਾਰ ਮੈਂ ਇਹ ਫੇਲ ਆ ਸੀ ਇਸ ਕਾਰਨ ਤੋਂ ਫੇਲ ਹੋਇਆ ਸੀਗਾ, ਕੋਸ਼ੀਅਸ ਹੋ ਜਾਂਦੇ। ਬਿਲਕੁਲ, ਫੇਲੀਅਰ ਤੋਂ ਬਾਅਦ ਜਿਹੜਾ ਉੱਠਣਾ ਹੁੰਦਾ ਹੈਗਾ ਉਹ ਬਹੁਤ ਤੁਹਾਡਾ ਲਾਈਫ
0: ਜ਼ਰੂਰੀ ਹੈ।
1: ਉਹ ਸਟੈਪ ਜੇ ਤੁਹਾਡਾ ਚੰਗਾ ਚਲਾ ਜਾਂਦਾ ਉਸ ਤੋਂ ਬਾਅਦ ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਜੇ ਤੁਸੀਂ ਫੇਲ ਹੋ ਕੇ ਬਹਿ ਜਾਓਗੇ, ਕ੍ਰਿਪ ਕਰਨ ਲੱਗ ਜਾਓਗੇ ਕਿ ਮੈਂ ਤਾਂ ਫੇਲ ਹੋ ਗਿਆ ਜੀ, ਮੈਂ ਹੁਣ ਕੁਛ ਨਹੀਂ ਕਰ ਸਕਦਾ ਲਾਈਫ ਦੇ ਵਿੱਚ, ਮੈਂ ਉਹ ਛੋੜ
0: ਦੇ, ਰੱਬ ਨੇ ਠੀਕ ਨਹੀਂ ਕੀਤਾ,
1: ਰੱਬ ਨੂੰ ਦੋਸ਼ ਦੇਦਾ, ਗੁਆਂਢੀਆਂ ਨੂੰ ਦੋਸ਼ ਦੇਦਾ, ਇਸ ਤਰ੍ਹਾਂ ਕਰ ਲਿਆ, ਫਿਰ ਉੱਥੇ ਹੀ ਤੁਹਾਡਾ ਜਿਹੜਾ ਸਾਰਾ ਖਰਾਬ ਹੋ ਜਾਣਾ ਫੋਕਸ। ਜੇ ਤੁਸੀਂ ਖੜੇ ਹੋ ਗਏ ਉਸ ਤੋਂ ਬਾਅਦ ਫਿਰ ਤਾਂ ਤੁਹਾਨੂੰ ਵੀ ਰੋਕ ਹੀ ਨਹੀਂ ਸਕਦਾ।
0: ਬਿਲਕੁਲ, ਉਹ ਜ਼ਰੂਰੀ ਹੈ, ਗਿਰਤੇ ਹੈ ਸ਼ਾਹ ਸਵਾਰੀ ਮੈਦਾਨੇ ਜੰਗ ਮੇ, ਉਹ ਤੋਂ ਕਿਆ ਗਿਰੇਗੇ, ਐਸਾ ਜ਼ਰੂਰੀ ਹੈ ਕਿ ਬੰਦਾ ਘੱਟੋ ਘੱਟ ਤੁਰੇ ਤਾਂ ਸਹੀ, ਉਹ ਕੋਈ ਹਿੰਮਤ ਤਾਂ ਰੱਖੇ ਕਿ ਕਲਪਨਾ ਚਾਵਲਾ ਨੇ ਉਹਨੇ ਲਿਖਿਆ ਕਿ ਫੋਲੋ ਯੂਅਰ ਡ੍ਰੀਮਸ, ਆਪਣੀ ਕੰਧ 'ਤੇ ਲਿਖ ਕੇ ਲਾ ਲਿਆ, ਅਤੇ ਵਾਕਈ ਉਹਨੇ ਡ੍ਰੀਮ ਫੋਲੋ ਕੀਤਾ ਅਤੇ
1: ਬਿਲਕੁਲ
0: ਸਟਾਰ ਦੀ ਯਾਤਰਾ ਕੀਤੀ। ਅਤੇ ਇਹ ਜ਼ਰੂਰੀ ਹੈ ਜਿਹੜਾ ਕੋਚਿੰਗ, ਇੱਕ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੀ ਕੋਚਿੰਗ ਦੀ ਉਹ ਵੀ ਬਹੁਤ ਇੰਪੋਰਟੈਂਟ ਨਹੀਂ ਹੈ, ਬੰਦੇ ਨੂੰ ਮੈਨ ਟੂ ਮੈਨ ਉਹ ਵੇਰੀ ਕਰਦੀ ਹੈ, ਕਿਸੇ ਨੂੰ ਲੋੜ ਹੈ ਕਿਸੇ ਨੂੰ ਨਹੀਂ ਲੋੜ ਹੈ। ਫਿਰ ਵੀ ਜਿਹੜੇ ਕੋਚਿੰਗ ਸੈਂਟਰਸ ਹੈ ਇਹ ਤਾਂ ਮਸ਼ਰੂਮਿੰਗ ਇਹਨਾਂ ਦੀ ਇੰਨੀ ਜ਼ਿਆਦਾ ਹੋ ਰਹੀ ਹੈ, ਇਹਨਾਂ ਦੀ ਕੋਈ ਸਿਗਨੀਫਿਕੈਂਸ ਆਪਾਂ ਨੂੰ ਕੀ ਲੱਗਦੀ ਹੈ ਜਿਹੜੇ?
1: ਕੋਚਿੰਗ ਇੱਕ ਭੇਡ ਚਾਲ ਬਣ ਚੁੱਕੀ ਹੈ ਅੱਜ ਦੇ
0: ਜੀ
1: ਜ਼ਮਾਨੇ ਦੇ ਵਿੱਚ।
0: ਜੀ ਜੀ ਜੀ
1: ਕੋਚਿੰਗ ਮੈਂ ਕਹਿੰਦਾ ਕਈ ਕਈ ਬੱਚੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹਨਾਂ ਨੂੰ ਕੋਚਿੰਗ ਦੀ ਰਿਕੁਆਇਰਮੈਂਟ ਹੋ ਜਾਂਦੀ ਹੈ ਕਿ ਬਿਨਾਂ ਕੋਚਿੰਗ ਦੇ ਅਸੀਂ ਪੜ੍ਹ ਨਹੀਂ ਸਕਦੇ, ਐਂਡ ਦੇ ਆਰ ਡੂਇੰਗ ਵੰਡਰਸ। ਕੋਟਾ ਹੈ,
0: ਹਾਂਜੀ
1: ਕੋਟਾ
0: ਹਾਂਜੀ ਹਾਂਜੀ
1: ਦਿੱਲੀ
0: ਜੀ,
1: ਇੱਕ ਹੱਬ
0: ਉਹ
1: ਬਣ
0: ਵੀ
1: ਗਿਆ,
0: ਪੂਰਾ ਕੋਚਿੰਗ ਜੰਗਲ ਬਣ
1: ਉਹਦੇ
0: ਗਿਆ।
1: ਉੱਤੇ ਹੱਬ ਬਣ ਗਿਆ, ਤਾਂ ਉੱਥੇ ਜਿਹੜੇ ਬੱਚੇ ਨਿਕਲ ਰਹੇ ਨੇ ਕਾਫੀ ਸਕਸੈਸਫੁਲੀ ਨਿਕਲ ਰਹੇ ਨੇ,
0: ਜੀ
1: ਬਟ
0: ਜੀ ਜੀ
1: ਤੁਸੀਂ ਪਰਸੈਂਟੇਜ ਵੇਖੋ, ਉੱਥੇ
0: ਜੀ
1: ਜੇ 1 ਲੱਖ ਬੱਚੇ ਜਾ ਰਹੇ ਨੇ ਤੇ 100 ਬੱਚਾ ਨਿਕਲਦਾ ਹੈਗਾ।
0: ਓ ਜੀ ਬਿਲਕੁਲ
1: ਠੀਕ ਹੈ, ਇਹ ਚੀਜ਼ ਨੂੰ ਆਪਾਂ 100 ਦੀ ਅਚੀਵਮੈਂਟ ਨੂੰ ਦੇਖਦੇ ਨੇ ਕਿ 100 ਬੱਚਾ ਕੋਟਾ ਨੇ ਨਿਕਾਲਤਾ ਜਾਂ ਦਿੱਲੀ ਨੇ
0: ਨਿਕਾਲਤਾ।
1: ਨਿਕਾਲਤਾ ਜਾਂ ਕੋਈ ਪਰਟੀਕੁਲਰ ਸ਼ਹਿਰ ਇਸ ਤਰ੍ਹਾਂ ਦਾ ਜਿਹੜਾ 100 ਬੱਚੇ ਹਰ ਸਾਲ ਨਿਕਾਲਦਾ, ਬਟ ਉੱਥੇ ਪਰਸੈਂਟੇਜ ਵੀ ਦੇਖੀ ਜਾਵੇ ਕਿ ਕਿਹੜੇ ਬੱਚੇ ਨਹੀਂ ਨਿਕਾਲਦੇ ਤੇ ਉਹ ਅੱਗੇ ਕੀ ਕਰਦੇ ਪਏ ਨੇ।
0: ਬਿਲਕੁਲ
1: ਮੇਰਾ
0: ਜੀ
1: ਕੰਸਰਨ ਨਹੀਂ ਹੈ ਕਿ ਉਹ ਬੱਚੇ ਫੇਲ ਹੋ ਰਹੇ ਨੇ, ਮੇਰਾ ਕੰਸਰਨ ਇਹ ਹੈ ਕਿ ਫੇਲ ਹੋਣ ਤੋਂ ਬਾਅਦ ਉਹਨਾਂ ਦੀ ਉੱਥੇ ਕੋਈ ਕਾਉਂਸਲਿੰਗ ਉੱਥੇ ਹੋ ਰਹੀ ਹੈ
0: ਹਾਂਜੀ ਹਾਂਜੀ
1: ਕਿ ਉਹ ਬੱਚੇ ਜਿਹੜੇ ਕਿ ਕਿਸੇ ਕਾਰਨਵਸ਼ ਨਹੀਂ ਨਿਕਲਦੇ ਪਏ,
0: ਨਹੀਂ
1: ਆਪਣੇ
0: ਨਹੀਂ
1: ਕਰੀਅਰ 'ਚ ਨਹੀਂ ਨਿਕਲਦੇ ਪਏ,
0: ਹਾਂਜੀ
1: ਕਿ
0: ਹਾਂਜੀ
1: ਉਹ ਫੇਲ ਹੋਣ ਤੋਂ ਬਾਅਦ ਅੱਗੇ ਹੋਰ ਮਿਹਨਤ ਕਰਦੇ ਨੇ, ਅੱਗੇ ਹੋਰ ਟਰਾਈ ਕਰਦੇ ਨੇ, ਅੱਗੇ ਕਿਤੇ ਕੋਈ ਡਾਈਵਰਸ ਫੀਲਡ ਦੇ ਵਿੱਚ ਚਲੇ ਜਾਂਦੇ ਨੇ,
0: ਜੀ ਜੀ
1: ਡਿਸਪਰਸ ਹੋ
0: ਜੀ
1: ਜਾਂਦੇ ਨੇ,
0: ਹਾਂ
1: ਕਿ ਉਹ ਉੱਥੇ ਹੀ ਸਟੱਕ ਰਹਿ ਜਾਂਦੇ ਆ ਆਪਣੇ ਕਰੀਅਰ ਦੇ, ਆਪਣੇ ਲਾਈਫ ਦੇ ਪੁਆਇੰਟ ਤੇ ਕਿ ਜੀ ਮੈਂ ਤਾਂ ਹੁਣ ਨਿਕਲਣਾ ਹੀ ਆ, 6 7 ਸਾਲ 8 ਸਾਲ ਆਪਣੇ ਭਾਵੇਂ ਮੈਂ ਖਰਾਬ ਕਰ ਲਵਾਂ।
0: ਜੀ ਜੀ ਜੀ
1: ਸੋ ਇਸ ਤਰ੍ਹਾਂ ਦੇ ਜਿਹੜੇ ਕੋਚਿੰਗ ਸੈਂਟਰ ਨੇ, ਉਦੋਂ ਪੇਰੈਂਟਸ ਦਾ ਅਗੇਨ ਫਰੈਂਡਸ ਦਾ ਪੀਅਰ ਗਰੁੱਪ ਦਾ ਈਵਨ
0: ਪ੍ਰੈਸ਼ਰ
1: ਈਵਨ ਕੋਚਿੰਗ ਸੈਂਟਰਸ ਦਾ ਰੋਲ ਬਣ ਜਾਂਦਾ ਹੈ ਕਿ ਬੱਚਿਆਂ ਨੂੰ ਢੰਗ ਨਾਲ ਗਾਈਡ ਕਰਨ। 3 4 ਸਾਲ ਹੋ ਗਏ ਨਹੀਂ ਨਿਕਲਦਾ ਪਿਆ, ਐਂਡ
0: ਜੀ
1: ਅੱਗੇ ਲਾਈਫ
0: ਜੀ
1: ਚ ਜਾਂ ਤਾਂ ਉਹਨੂੰ ਕਹੋ ਕਿ ਇੱਕ ਟਾਈਮ ਲਿਮਿਟ ਦੇ ਦਿਓ ਕਿ ਬਈ ਇੰਨਾ ਟਾਈਮ ਤੂੰ ਟਰਾਈ ਕਰ ਲੈ,
0: ਹਾਂ
1: ਨਿਕਲਦਾ ਉਸ ਤੋਂ ਬਾਅਦ ਆਪਣਾ ਪਲਾਨ ਵੀ ਤੇ ਆ ਜਾ। ਇੱਕ ਪਲਾਨ ਵੀ ਹੋਣਾ ਲਾਈਫ ਚ ਹਰ ਚੀਜ਼ ਚ ਉਹ
0: ਜ਼ਰੂਰੀ
1: ਬਹੁਤ
0: ਹੈ,
1: ਜ਼ਰੂਰੀ ਹੈਗਾ।
0: ਇੱਕ ਬੈਕਅਪ ਪਲਾਨ
1: ਇੱਕ ਬੈਕਅਪ
0: ਜ਼ਰੂਰੀ
1: ਜਿਵੇਂ
0: ਆਉਂਦਾ
1: ਤੁਹਾਡੇ ਸਟੂਡੀਓ ਚ ਬੈਕਅਪ ਪਲਾਨ ਤੁਹਾਡੇ ਹਰ ਚੀਜ਼ ਦਾ ਹੁੰਦਾ ਹੈਗਾ, ਉਹ ਬੈਕਅਪ ਪਲਾਨ ਲਾਈਫ ਚ ਹੋਣਾ ਵੀ ਬਹੁਤ ਜ਼ਰੂਰੀ ਹੈ ਕਿ ਕਿਤੇ ਕੋਈ
0: ਬਿਲਕੁਲ
1: ਸਟੱਕ ਕਰ ਗਏ ਤਾਂ ਤੁਸੀਂ ਪਲਾਨ ਵੀ ਤੇ ਆ ਜਾਓ। ਤਾਂ
0: ਜੀ ਜੀ
1: ਮੇਰਾ
0: ਜੀ
1: ਕੰਸਰਨ ਇਹੀ ਹੈ ਕਿ ਜੇ ਕੋਚਿੰਗ ਸੈਂਟਰ 'ਚ ਤੁਸੀਂ ਜਾ ਰਹੇ ਹੋ, ਕੋਚਿੰਗ ਦੇ ਬਾਵਜੂਦ ਵੀ ਕੁਝ ਪਰਸੈਂਟੇਜ 99% ਤੁਸੀਂ ਸਕਸੈਸਫੁਲ ਨਹੀਂ ਰਹੋਗੇ, ਵਨ
0: ਹਾਂਜੀ
1: ਪਰਸੈਂਟ ਹੀ ਤੁਹਾਡਾ ਸਕਸੈਸ ਚਾਂਸਿਸ ਹੈਗੇ।
0: ਜੀ ਜੀ ਜੀ ਜੀ
1: ਉਸ ਤੋਂ ਬਾਅਦ ਆਪਣਾ ਜਿਹੜਾ ਪਲਾਨ ਵੀ ਜ਼ਰੂਰ ਆਪਣੇ ਨਾਲ ਰੱਖਣਾ ਚਾਹੀਦਾ ਹੈ, ਜਾਂ ਤਾਂ ਪੜ੍ਹਾਈ ਦੇ ਨਾਲ ਨਾਲ ਤੁਸੀਂ ਕੋਈ ਜੌਬ ਜੁਆਇਨ ਕਰ ਲਓ, ਜਾਂ ਤੁਸੀਂ ਆਪਣਾ ਕੋਈ ਨਾਲ ਸਾਈਡ ਬਿਜ਼ਨਸ ਸ਼ੁਰੂ ਕਰ ਸਕਦੇ ਹੋ। ਅੱਜ ਕੱਲ੍ਹ ਮੇਕ ਇਨ ਇੰਡੀਆ, ਸਟਾਰਟਅਪ ਇੰਡੀਆ, ਇਸ ਤਰ੍ਹਾਂ ਦੇ ਕਾਫੀ
0: ਸਾਰੇ ਆ
1: ਜਿਹੜੇ
0: ਰਹੇ
1: ਪ੍ਰੋਗਰਾਮ ਬਣਦੇ ਪਏ ਨੇ,
0: ਬੜੇ ਅੱਛੇ
1: ਤੁਸੀਂ
0: ਪ੍ਰੋਗਰਾਮ ਆ।
1: ਇੰਟਰਪ੍ਰੀਨਰਸ਼ਿਪ ਮੇ ਜਾ ਕੇ ਕਾਫੀ ਚੰਗਾ ਇਨਵੈਸਟਮੈਂਟ ਦੇ ਅੱਜ ਕੱਲ੍ਹ ਸਾਧਨ ਬਣ ਗਏ ਨੇ,
0: ਜੀ
1: ਤੁਸੀਂ ਨਾਲ ਨਾਲ ਕਰ ਸਕਦੇ ਹੋ, ਨਾਲ ਨਾਲ ਆਪਣੇ ਡ੍ਰੀਮ ਨੂੰ ਅਚੀਵ ਕਰਨ ਦਾ ਵੀ ਜਿਹੜਾ ਹੈ ਅਟੈਂਪਟ ਕਰ ਸਕਦੇ ਹੋ।
0: ਬਿਲਕੁਲ ਬਿਲਕੁਲ
1: ਫੇਲ ਹੋ ਗਏ, ਫੇਲ ਹੋਣ ਤੋਂ ਬਾਅਦ ਤੁਸੀਂ ਨਾ ਉੱਠੇ, ਫਿਰ ਉੱਥੇ ਤੁਹਾਡਾ ਕਰੀਅਰ ਜਿਹੜਾ ਖਤਮ
0: ਕਿਉਂਕਿ
1: ਹੈ।
0: ਜਿਹੜਾ ਫੇਲ ਹੋ ਕੇ ਫੇਲ ਪਾਸ ਹੋਣਾ ਤੇ ਜ਼ਿੰਦਗੀ ਦਾ ਇੱਕ ਉਹ
1: ਬਿਲਕੁਲ
0: ਇਹੀ ਜ਼ਿੰਦਗੀ ਆ,
1: ਬਿਲਕੁਲ
0: ਲੇਕਿਨ ਇਹਦੇ ਪ੍ਰੈਸ਼ਰ ਇੰਨਾ ਹੁੰਦਾ ਹੈ ਉੱਥੇ, ਜਦੋਂ ਆਪਾਂ ਕੋਟੇ ਦੀ ਗੱਲ ਕਰੀਏ ਜਾਂ ਈਵਨ ਜਿਹੜੇ ਸਾਡੇ ਸਰਾਊਂਡਿੰਗ ਹੋਰ ਸ਼ਹਿਰਾਂ ਦੇ ਵਿੱਚ ਵੀ ਕੋਚਿੰਗ ਸੈਂਟਰ ਚੱਲਦੇ ਆ, ਜਦੋਂ ਪੇਰੈਂਟਸ ਉੱਥੇ ਭੇਜਦੇ ਆ ਬੱਚੇ ਨੂੰ, ਉਹ ਇਹਨੂੰ ਇੱਕ ਗਰੰਟਡ ਮੰਨ ਲੈਂਦੇ ਆ ਕਿ ਹੁਣ ਉੱਥੇ ਚੱਲ ਗਿਆ, ਦੈਟ ਇਜ਼ ਬਸ ਇਹ ਹੋ ਗਿਆ, ਬਣ ਗਿਆ ਜੋ ਆਪਾਂ ਬਣਾਉਣਾ ਚਾਹੁੰਦੇ ਹੋ। ਉਸ ਉਤੋਂ ਬੱਚੇ ਦੇ ਜਿਹੜੀ ਸਟ੍ਰੈਸ ਲੈਵਲ ਕਿਤੇ ਜ਼ਿਆਦਾ ਵੱਧ ਜਾਂਦਾ ਹੈ,
1: ਬਿਲਕੁਲ
0: ਅਤੇ ਆਪਾਂ ਇਹ ਵੀ ਦੇਖਦੇ ਹਾਂ ਬੜੀਆਂ ਦੁਖਦਾਈ ਖਬਰਾਂ ਆਉਂਦੀਆਂ ਕਿ ਉੱਥੇ ਆਤਮ ਹੱਤਿਆ ਕਰ ਲਈ ਕਿਸੇ ਬੱਚੇ ਨੇ,
1: ਬਿਲਕੁਲ
0: ਕੁਝ ਘੱਟ ਗਿਆ ਵੱਧ ਗਿਆ ਨੰਬਰ ਕੁਝ ਐਸਾ ਹੋ ਗਿਆ, ਇਹ ਇੱਕ ਮਾੜਾ ਅਸਰ ਜਿਹੜਾ ਆਪਾਂ ਸਮਝਦੇ ਹਾਂ ਕਿ ਪੈਂਦਾ ਹੈ ਬੱਚਿਆਂ ਦਾ। ਉਹ ਪ੍ਰੈਸ਼ਰ ਹੈ ਜਿਹੜਾ ਹੈ ਉਹਨੂੰ ਘੱਟ ਮੈਨੇਜਮੈਂਟ ਹੈ, ਜਿਹੜੀ ਸਟ੍ਰੈਸ ਮੈਨੇਜਮੈਂਟ ਹੈ ਇਹ ਬੱਚਾ ਕਿਵੇਂ ਉਹਨੂੰ ਕਰ ਸਕਦਾ ਹੈ ਉੱਥੇ ਜਿਹੜਾ ਬੰਦਾ ਉੱਥੇ ਹੈ।
1: ਇੱਕ ਹੈਰਾਨੀ ਵਾਲੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ, ਸਟ੍ਰੈਸ ਜਿਹੜੀ ਮੈਨੇਜਮੈਂਟ ਹੈ ਫੇਲਿਅਰ ਤੇ ਨਹੀਂ ਹੈ, ਸਕਸੈਸ ਤੇ ਵੀ ਅੱਜ ਕੱਲ੍ਹ ਸਟ੍ਰੈਸ ਹੋ ਰਿਹਾ।
0: ਅੱਛਾ
1: ਬੱਚੇ
0: ਜੀ
1: ਜਿਹੜੇ ਫੇਲ, ਮਤਲਬ ਫੇਲ ਮੈਂ ਕਹਾਂਗਾ ਨਾਕਾਮਯਾਬ ਹੋ ਜਾਂਦੇ ਕਿਸੇ ਕੰਪੀਟੀਟਿਵ ਐਗਜ਼ਾਮ 'ਚ, ਉਹਨਾਂ ਦੀ ਖਬਰਾਂ ਆਉਂਦੀਆਂ ਨੇ।
0: ਹਾਂਜੀ ਹਾਂਜੀ
1: ਕੋਈ ਕਿਸੇ ਫੀਲਡ 'ਚ ਚਲਾ ਜਾਂਦਾ, ਮੰਨ ਲਓ ਡਾਕਟਰੀ ਕਰ ਲੈਂਦਾ ਜਾਂ ਕਿਤੇ
0: ਜੀ ਜੀ
1: ਇੰਜੀਨੀਅਰਿੰਗ ਕਰ ਲੈਂਦਾ, ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ, ਹਸੀ ਮਜ਼ਾਕ ਹੋ ਜਾਂਦਾ ਹੈ, ਜਾਂ ਫਿਰ ਉੱਥੇ ਤੁਹਾਨੂੰ ਪ੍ਰੋਪਰ ਤੁਸੀਂ ਆਪਣੇ ਕਰੀਅਰ 'ਚ ਅੱਗੇ ਨਹੀਂ ਵੱਧ ਪਾ ਰਹੇ, ਤਾਂ ਤੁਸੀਂ ਪੜ੍ਹੋਗੇ ਅੱਜ ਕੱਲ੍ਹ ਕਾਲਜਿਸ ਦੇ ਵਿੱਚ ਵੀ ਸੁਸਾਈਡ ਦੇ ਜਿਹੜੇ ਕੇਸਿਸ ਨੇ ਕਾਫੀ ਜਿਹੜੇ ਆ ਬਾਹਰ ਸੁਣਨ ਨੂੰ ਆ ਰਹੇ ਨੇ।
0: ਹਾਂਜੀ ਹਾਂਜੀ
1: ਸਟ੍ਰੈਸ ਮੈਨੇਜਮੈਂਟ ਕੋਈ ਕੋਈ ਟੈਕਨੀਕ ਨਹੀਂ ਹੈ, ਸਟ੍ਰੈਸ ਮੈਨੇਜਮੈਂਟ ਇਹ ਨਹੀਂ ਹੈ ਕਿ ਤੁਸੀਂ ਕੋਈ ਟੈਕਨੀਕ ਤੁਸੀਂ ਉਹਦੀ ਸਟੱਡੀ ਕਰ ਲਓ ਤਾਂ ਉਸ ਬਾਅਦ ਤੁਸੀਂ ਸਟ੍ਰੈਸ ਨੂੰ ਜਿਹੜਾ ਮੈਨੇਜ ਕਰ ਸਕਦੇ ਹੋ। ਸਟ੍ਰੈਸ ਤੁਸੀਂ ਆਪਣੇ ਹੀ ਤੁਹਾਨੂੰ ਇੰਟਰਸਟ ਨੂੰ ਜ਼ਰੂਰ ਪਰਸਿਊ ਕਰੋ।
0: ਬਿਲਕੁਲ ਬਿਲਕੁਲ
1: ਤੁਸੀਂ ਕਿਤੇ
0: ਜੀ
1: ਖੇਡਣ ਜਾਓ, ਤੁਸੀਂ ਡਾਂਸ ਕਰੋ, ਬੰਦ
0: ਬਿਲਕੁਲ
1: ਕਮਰੇ 'ਚ ਨੱਚੋ, ਬੰਦ
0: ਬਿਲਕੁਲ
1: ਕਮਰੇ 'ਚ ਗਾਣੇ ਗਾਓ,
0: ਜੀ।
1: ਸਾਰੇ ਜਿਹੜੇ ਤੁਹਾਡੇ ਸਟ੍ਰੈਸ ਹੈ ਤੁਸੀਂ ਦੇਖੋਗੇ ਅੱਧੇ ਪੌਣੇ ਘੰਟੇ ਆਪਣੇ ਆਪ ਹੀ ਸਾਰੇ ਡਿਸੋਲਵ ਹੋ ਜਾਣਗੇ, ਐਂਡ ਤੁਸੀਂ ਆਪਣੇ ਅਗਲੇ ਦਿਨ ਦੀ ਤਿਆਰੀ ਕਰਨੀ

0: ਸਕੂਲ ਦੇ ਵਿੱਚੋਂ ਸ਼ੁਰੂ ਤੋਂ ਹੀ ਪੇਰੈਂਟਸ ਨੂੰ ਵੀ ਦੇ ਇੱਕ ਮਾਹੌਲ ਦੇ ਵਿੱਚ ਹੋਣੀ ਚਾਹੀਦੀ ਹੈ ਤਾਂ ਕਿ ਉਹ ਬੰਦਾ ਜਿਹੜਾ ਕਈ ਤਾਂ ਬੰਦੇ ਕਾਫੀ ਨੈਗੇਟਿਵ ਉਚਲ ਜਾਂਦੇ ਆ ਨੋਰਮਲੀ, ਜਿਹੜਾ ਓਵਰਆਲ ਇੱਕ ਚਲੋ ਬੈਲੈਂਸਡ ਲੋਕ ਬਣਾਉਣ 'ਚ ਕਾਮਯਾਬ ਹੋ ਜਾਂਦੇ ਆ। ਇੱਕ ਬਾਇਸ, ਜੈਂਡਰ ਬਾਇਸ ਜਿਹੜਾ ਹੈ ਉਹਦੀ ਆਪਾਂ ਜੇ ਗੱਲ ਕਰੀਏ ਤਾਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਜਾਂਦਾ ਕਿ ਹਾਂ ਯੂ ਆਰ ਗਰਲ, ਤੁਸੀਂ ਸਿਰਫ ਆਹ ਤੁਹਾਡੇ ਵਾਸਤੇ ਹੈਗੇ ਸਪੈਸੀਫਿਕ, ਤੁਸੀਂ ਇਹ ਤੋਂ ਇਲਾਵਾ ਨਹੀਂ ਸੋਚਣਾ। ਇਹ ਇੱਕ ਰੁਝਾਨ ਜਿਹੜਾ ਇਹਦੇ 'ਤੇ ਤੁਹਾਨੂੰ ਕਦੇ ਲੱਗਿਆ ਕਿ ਕਿਸ ਕਿਸ ਤਰ੍ਹਾਂ ਦਾ ਰੁਝਾਨ ਹੈ?
1: ਸ਼ਮੀ ਜੀ, ਆਪਾਂ ਨਾ ਹੁਣ ਪੁਰਾਣੀ ਗੱਲਾਂ ਕਰ ਰਹੇ ਹਾਂ ਅੱਜ
0: ਜੀ
1: ਕੱਲ੍ਹ ਦਾ, ਕਿਉਂਕਿ ਉਹੀ ਪੁਰਾਣੀ ਗੱਲਾਂ ਆਪਣੇ ਨਾ ਮਾਇੰਡ 'ਚ ਹਜੇ ਵੀ ਇਨਹੈਰਿਟ ਹੈਗੀਆਂ
0: ਹੈਗੀਆਂ ਕਿਤੇ।
1: ਕਿ ਗਰਲਸ ਨੂੰ ਮੌਕਾ ਨਹੀਂ ਮਿਲਦਾ ਜਾਂ ਗਰਲਸ ਅੱਗੇ ਨਹੀਂ ਆਉਂਦੀਆਂ। ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ, ਓਲੰਪਿਕਸ ਦੀ ਆਪਾਂ ਗੱਲ
0: ਹਾਂਜੀ
1: ਕਰੀਏ,
0: ਹਾਂਜੀ
1: ਇਸ ਵਾਰੀ
0: ਬਿਲਕੁਲ,
1: ਓਲੰਪਿਕਸ ਦੇ ਵਿੱਚ ਪੀਵੀ ਸਿੰਧੂ, ਸਾਕਸ਼ੀ
0: ਹਾਂ
1: ਮਲਿਕ,
0: ਪੀਵੀ
1: ਦੀਪਾ
0: ਸਿੰਧੂ ਬਿਲਕੁਲ।
1: ਕਰਮਾਕਰ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਸ਼ਾਇਦ ਇੰਨੀ ਪ੍ਰੇਜ਼, ਇੰਨੀ ਰੈਕੋਗਨੀਸ਼ਨ ਕਿਸੇ ਮੇਲ ਐਥਲੀਟ ਨੂੰ ਨਾ ਮਿਲਦੀ ਜਿੰਨੀ ਪ੍ਰੇਜ਼, ਜਿੰਨੀ
0: ਉਹਨਾਂ
1: ਰੈਕੋਗਨੀਸ਼ਨ
0: ਨੂੰ ਮਿਲਦੀ
1: ਇਹਨਾਂ ਫੀਮੇਲ ਐਥਲੀਟਸ ਨੂੰ ਮਿਲਿਆ।
0: ਬਿਲਕੁਲ ਬਿਲਕੁਲ ਬਿਲਕੁਲ।
1: ਲੋਕੀ ਬੋਲਦੇ ਬਹੁਤ ਕੁਝ ਹੋਣਗੇ, ਬਹੁਤ ਕੋਈ ਪੁਰਾਣੀ ਮੈਂਟੈਲਿਟੀ ਦੇ ਕੁਝ ਬਿਆਨ ਆਉਂਦੇ ਹੋਣਗੇ, ਬਟ ਮੈਨੂੰ ਐਂ ਲੱਗ ਰਿਹਾ ਕਿ ਆਪਣਾ ਦੇਸ਼ ਜਿਹੜਾ ਵੱਧ ਰਿਹਾ, ਹੁਣ
0: ਚੇਂਜਸ ਆ ਰਹੇ ਨੇ
1: ਚੇਂਜਸ
0: ਆਪਣੇ ਦੇਸ਼
1: ਬਿਲਕੁਲ ਪੋਜ਼ਿਟਿਵ ਚੇਂਜਸ ਆ ਰਹੀਆਂ ਨੇ।
0: ਬਿਲਕੁਲ।
1: ਹੁਣ ਕੋਈ ਸਕਸੈਸ ਜੇ ਕਿਸੇ ਕੁੜੀ ਨੂੰ ਮਿਲਦਾ ਹੈਗਾ, ਆਈ ਗੈਸ ਸਾਰੇ ਹੀ ਲੋਕਾਂ ਨੂੰ ਉਨੀ ਹੀ ਖੁਸ਼ੀ ਹੁੰਦੀ ਹੈ ਜਿਵੇਂ
0: ਵੈਲਕਮ
1: ਉਹਨਾਂ ਦੀ
0: ਕਰਦੇ
1: ਕੋਈ,
0: ਬਿਲਕੁਲ
1: ਉਹਨਾਂ ਦੀ ਭੈਣ, ਉਹਨਾਂ ਦੀ ਕੋਈ ਘਰ ਦੀ ਪਰਿਵਾਰ ਦੀ ਮੈਂਬਰ ਨੇ ਕਿ ਜਿਵੇਂ ਉਹ ਖੁਸ਼ ਹੋਈ। ਮੈਂ ਆਪ ਮੈਚ ਵੇਖਿਆ ਸੀ ਪੀਵੀ ਸਿੰਧੂ ਵਾਲਾ,
0: ਹਾਂਜੀ
1: ਤੁਸੀਂ
0: ਹਾਂਜੀ
1: ਤੁਸੀਂ
0: ਬਿਲਕੁਲ ਜੀ,
1: ਸਾਡੇ ਘਰ 'ਚੋਂ ਕੋਈ ਬੈਡਮਿੰਟਨ ਨਹੀਂ ਵੇਖਦਾ, ਕੋਈ ਖੇਡਦਾ ਨਹੀਂ ਹੈਗਾ,
0: ਠੀਕ ਹੈ ਜੀ।
1: ਸਾਰੇ ਪਰਿਵਾਰ ਨੇ ਉੱਥੇ ਘੱਟੋ ਘੱਟ 20-25 ਜਣਿਆਂ ਨੇ ਟੀਵੀ ਦੇ ਅੱਗੇ ਰਹਿ ਕੇ ਮੈਚ ਵੇਖਿਆ, ਤੇ ਜਦੋਂ ਉਹਨੇ ਸੈਮੀਫਾਈਨਲ ਜਿੱਤਿਆ ਤੁਸੀਂ ਕੀ ਨਹੀਂ ਮੰਨੋਗੇ, ਇੰਨਾ ਅਸੀਂ ਨੱਚੇ। ਮੇਰੀ
0: ਸਹੀ ਸਹੀ ਗੱਲ,
1: ਆਈਐਸਸੀ ਸਿਲੈਕਸ਼ਨ ਹੋਣ ਦੇ ਇੰਨਾ ਨਹੀਂ ਲੋਕੀ ਨੱਚੇ ਹੋਣਗੇ ਜਿੰਨਾ ਉੱਥੇ ਨੱਚੇ
0: ਕਿਆ
1: ਸੀ।
0: ਬੰਦਾ,
1: ਪੂਰੇ
0: ਵਾਕਈ ਉਹ
1: ਪੂਰੇ ਬਾਜ਼ਾਰ ਦੇ
0: ਬਿਲਕੁਲ
1: ਵਿੱਚ ਇਸ
0: ਦੇਸ਼
1: ਤਰ੍ਹਾਂ ਦਾ
0: ਦੇ ਮਾਹੌਲ
1: ਮਾਹੌਲ
0: ਸੀਗਾ।
1: ਸੀਗਾ
0: ਸਹੀ ਗੱਲ ਹੈ ਜੀ।
1: ਤੇ ਕਹਿਣ ਦਾ ਭਾਵ ਇਹ ਹੈ ਕਿ ਅੱਜਕੱਲ ਦਾ ਜਿਹੜਾ ਸਾਡਾ ਸੋਸਾਇਟੀ ਹੈ ਉਹ ਬਦਲ ਰਹੀ ਹੈ, ਹੋਪਫੁਲੀ ਅੱਗੇ ਹੋਰ ਪੋਜ਼ਿਟਿਵ ਚੇਂਜਸ ਆਉਣੀਆਂ। ਬਟ
0: ਬਿਲਕੁਲ ਬਿਲਕੁਲ ਜੀ।
1: ਜੇ ਕਿਸੇ ਕੁੜੀ ਨੂੰ ਰੈਕੋਗਨੀਸ਼ਨ ਮਿਲਦੀ ਹੈ ਆਪਣੀ ਮਿਹਨਤ ਨਾਲ, ਉਹਨੇ ਰੈਕੋਗਨੀਸ਼ਨ ਹਾਸਿਲ ਕੀਤੀ ਹੈ, ਸਾਕਸ਼ੀ ਮਲਿਕ ਹਰਿਆਣਾ ਤੋਂ,
0: ਹਾਂਜੀ
1: ਆਪਾਂ ਕਹਿੰਦੇ
0: ਹਾਂਜੀ ਬਿਲਕੁਲ
1: ਲੋਏਸਟ
0: ਬਿਲਕੁਲ,
1: ਲੋਏਸਟ ਐਕਸਟ੍ਰੇਸ਼ ਹੋ ਹੈਗੀ ਹਰਿਆਣਾ ਦੇ
0: ਹਾਂਜੀ
1: ਵਿੱਚ,
0: ਹਾਂਜੀ ਬਿਲਕੁਲ।
1: ਹਰਿਆਣਾ ਇਨ ਨਾਰਦਰਨ ਇੰਡੀਆ ਦੇ ਵਿੱਚ, ਬਟ ਸਟਿਲ ਦੇਖੋ ਕਿੰਨੀ ਉਹਨਾਂ ਨੂੰ ਰੈਕੋਗਨੀਸ਼ਨ
0: ਯਾਨੀ
1: ਮਿਲੀ।
0: ਐਵਰੀ ਕਲਾਉਡ ਹੈਜ਼ ਅ ਸਿਲਵਰ ਲਾਈਨਿੰਗ ਆਪਾਂ ਕਹੀਏ, ਤੇ
1: ਐਬਸੋਲੂਟਲੀ,
0: ਇਹ ਸਿਲਵਰ ਲਾਈਨਿੰਗ ਵੀ ਹੁਣ ਜਿਹੜੀ ਹੈ ਧੁੱਪ 'ਚ ਤਬਦੀਲ ਹੁੰਦੀ ਜਾ ਰਹੀ ਹੈ, ਤੇ ਕਲਾਉਡ ਜਿਹੜੇ ਆ ਉਹਨਾਂ ਨੂੰ ਲਗਭਗ ਬਸਟ ਕਰ ਹੀ ਲਿਆ ਆਪਾਂ, ਕਲਾਉਡ ਬਸਟਰ ਹੋ ਚੁੱਕੇ ਆ,
1: ਜਿਵੇਂ ਅਬ ਤੁਸੀਂ
0: ਉਜਾਲਾ ਆ ਰਿਹਾ ਹੈ।
1: ਸਿਵਲ ਸਰਵਿਸਿਜ਼ ਵੇਖ ਲਓ, ਕੋਈ ਤੁਸੀਂ ਮੈਡੀਕਲ ਦੇ ਕੋਈ ਐਂਟਰੈਂਸ ਟੈਸਟ ਦਾ ਰਿਜ਼ਲਟ ਆਉਂਦਾ, ਸਭ 'ਚ ਕੁੜੀਆਂ ਅੱਗੇ ਆ ਰਹੀਆਂ ਨੇ। ਅਭੀ
0: ਜੀ ਜੀ
1: ਹੁਣੇ
0: ਜੀ
1: ਬੋਰਡ ਦੇ ਰਿਜ਼ਲਟਸ ਆਏ, ਉਦੋਂ ਕੁੜੀਆਂ ਸਭ ਤੋਂ ਅੱਗੇ ਸੀਗੀਆਂ,
0: ਜੀ ਜੀ ਜੀ
1: ਕੁੜੀਆਂ ਰੈਕੋਗਨੀਸ਼ਨ ਹਾਸਿਲ ਕਰ ਰਹੀਆਂ ਨੇ, ਮਿਹਨਤ ਕਰ ਰਹੀਆਂ ਨੇ। ਅਸੀਂ ਜਸਟ ਜਿਵੇਂ ਆਪਣੇ ਬੱਚਿਆਂ ਵਾਂਗ, ਆਪਾਂ ਕੁੜੀ ਮੁੰਡੇ ਲਈਏ ਨਾ, ਆਪਾਂ ਬੱਚੇ ਨਾਲ ਨਾ
0: ਹਾਂਜੀ
1: ਲਈਏ,
0: ਹਾਂਜੀ
1: ਜਿਵੇਂ
0: ਬਿਲਕੁਲ।
1: ਬੱਚਿਆਂ ਨੂੰ ਇੱਕੋ ਇੱਕੋ ਵਰਗਾ ਆਪਾਂ ਸਪੋਰਟ ਦੇਣਾ, ਇੱਕੋ ਵਰਗੀ
0: ਹਾਂ,
1: ਗਰੂਮਿੰਗ ਦੇਣੀ ਹੈ,
0: ਫਿਰ ਗੱਲ ਹੀ ਖਤਮ ਹੋ ਜਾਂਦੀ।
1: ਸਾਰੀ ਮੈਂ ਕਹਿੰਦਾ ਸਾਰੀ ਗੱਲਾਂ ਦਾ ਆਪਣਾ ਸਾਰ ਹੀ ਇਹੀ ਹੈ
0: ਇਹੀ ਹੈ
1: ਕਿ
0: ਬਿਲਕੁਲ
1: ਜਦੋਂ ਬੱਚਾ ਵੱਧ ਰਿਹਾ, ਉਗ ਰਿਹਾ, ਪੌਦਾ ਉਗਦਾ ਹੁੰਦਾ ਹੈ, ਬੱਚਾ
0: ਬਿਲਕੁਲ
1: ਉਗ ਰਿਹਾ ਹੈਗਾ,
0: ਹਾਂਜੀ
1: ਉਦੋਂ
0: ਹਾਂਜੀ
1: ਆਪਾਂ ਉਹਨੂੰ ਪ੍ਰੋਪਰ ਖਾਦ ਦੇਤੀ, ਪਾਣੀ ਲਾਤਾ,
0: ਬਿਲਕੁਲ
1: ਉਹਦਾ
0: ਬਿਲਕੁਲ
1: ਧਿਆਨ
0: ਬਿਲਕੁਲ
1: ਲਾਤਾ, ਟ੍ਰੀ ਗਾਰਡ ਲਾਤਾ, ਉਹ
0: ਬਿਲਕੁਲ
1: ਬੱਚੇ ਨੇ ਆਪਣੇ ਆਪ ਹੀ ਇੱਕ ਵੱਡਾ ਵਧੀਆ ਜਿਹੜਾ ਬੂਟਾ ਉਹ ਬਣ ਜਾਣਾ ਹੈਗਾ, ਉਸ
0: ਅੱਗੇ
1: ਤੋਂ ਬਾਅਦ ਉਹਨੇ ਆਪ ਹੀ ਆਪਣੀ ਕੇਅਰ ਕਰ ਲੈਣੀ।
0: ਬਿਲਕੁਲ ਸਹੀ ਜੀ, ਬਹੁਤ ਵਧੀਆ ਸਰ। ਆਖਿਰ ਵਿੱਚ ਜਾਂਦੇ ਜਾਂਦੇ ਤੁਸੀਂ ਕੋਈ ਪੇਰੈਂਟਸ ਨੂੰ, ਬੱਚਿਆਂ ਨੂੰ, ਸਾਡੇ ਸੁਣਨ ਵਾਲੇ ਦੋਸਤ ਜਿਹੜੇ ਨੇ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ?
1: ਮੇਰਾ ਮੈਸੇਜ ਬਸ ਇਹੀ ਹੈ ਕਿ ਪੇਰੈਂਟਸ ਜਿਹੜੇ ਸਾਡੇ ਟਾਈਮ, ਸਾਡਾ ਟਾਈਮ ਵੀ ਮੈਂ ਇਸ ਤਰ੍ਹਾਂ ਜ਼ਿਆਦਾ ਉਮਰ ਨਹੀਂ ਹੈਗੀ ਮੇਰੀ,
0: ਹਾਂਜੀ ਹਾਂਜੀ
1: 15-20 ਸਾਲ ਪਹਿਲਾਂ ਜਿਹੜਾ ਸਿਸਟਮ ਸੀਗਾ ਕਿ ਬੱਚੇ ਬਹੁਤ ਜ਼ਿਆਦਾ ਅਟੈਚ ਹੁੰਦੇ ਸੀਗੇ ਪੇਰੈਂਟਸ ਨਾਲ, ਮੋਬਾਈਲ, ਇੰਟਰਨੈਟ, ਫੇਸਬੁੱਕ, ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ। ਅਸੀਂ ਆ ਕੇ ਸਕੂਲ ਤੋਂ ਬਾਅਦ ਪੇਰੈਂਟਸ ਨਾਲ ਗੱਲਾਂ ਕਰਦੇ ਸੀਗੇ, ਉਹਨਾਂ ਨੂੰ ਦੱਸਦੇ ਹੁੰਦੇ ਸੀ ਕਿ ਮੰਮੀ ਅੱਜ ਸਾਡੇ ਨਾਲ ਸਕੂਲ ਦੇ ਵਿੱਚ ਇਹ ਹੋਇਆ, ਸਾਡੇ
0: ਜੀ
1: ਫਰੈਂਡਸ
0: ਜੀ
1: ਨੇ ਇਹ
0: ਜੀ
1: ਕੀਤਾ, ਸਾਡੇ ਟੀਚਰਸ ਨੇ ਇਹ ਕੀਤਾ। ਉਹ ਜਿਹੜੀ ਇੱਕ ਪ੍ਰਥਾ ਹੈਗੀ ਸਾਡੇ ਦੇਸ਼ ਦੀ, ਉਹ ਖਤਮ ਨਹੀਂ ਹੋਣੀ ਚਾਹੀਦੀ। ਹੁਣ ਬੱਚੇ
0: ਬਿਲਕੁਲ
1: ਅੱਜ ਕੱਲ੍ਹ ਆਉਂਦੇ ਨੇ ਜਾਂ ਤਾਂ ਵੀਡੀਓ ਗੇਮ 'ਤੇ ਲੱਗ ਜਾਣਗੇ, ਫੇਸਬੁੱਕ, ਸਾਰਿਆਂ ਦੇ ਫੇਸਬੁੱਕ ਦੇ ਵਿੱਚ ਅਕਾਊਂਟ ਹੈਗੇ, ਮੋਬਾਈਲ ਦੇ ਗੇਮਸ,
0: ਉਹ ਇੱਕ ਹਾਂ ਬਿਲਕੁਲ ਬਿਲਕੁਲ
1: ਮੋਬਾਈਲਸ 'ਤੇ ਲੱਗ ਜਾਣਗੇ। ਪੇਰੈਂਟਸ ਨੂੰ ਚਾਹੀਦਾ ਹੈਗਾ ਕਿ ਆਪਣੇ ਬੱਚਿਆਂ ਨੂੰ ਘੱਟੋ ਘੱਟ 1 ਜਾਂ 1.5 ਘੰਟਾ ਰੋਜ਼ ਦੇਣ, ਉਹਨਾਂ ਨੂੰ ਪੁੱਛਣ ਕਿ ਤੇਰਾ ਦਿਨ ਅੱਜ ਕਿਵੇਂ ਲੰਘਿਆ, ਕਿ
0: ਜੀ ਜੀ
1: ਸਕੂਲ
0: ਜੀ
1: ਦੇ
0: ਜੀ
1: ਵਿੱਚ ਕੀ ਹੋਇਆ, ਭਾਵੇਂ
0: ਬਿਲਕੁਲ
1: ਤੁਹਾਨੂੰ ਨੌਲੇਜ ਹੈ ਜਾਂ ਨਹੀਂ ਹੈ। ਮੈਂ ਮੈਡੀਕਲ 'ਚ ਸੀ, ਮੇਰੀ
0: ਹਾਂਜੀ
1: ਮੰਮੀ ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਅੱਜ ਤੇਰਾ ਮੈਡੀਕਲ ਕਾਲਜ 'ਚ ਕੀ ਗਿਆ, ਕੀ ਕੀਤਾ, ਕੀ ਚੀਰਾ
0: ਠੀਕ
1: ਫਾੜੀ ਕੀਤੀ,
0: ਹਾਂਜੀ ਹਾਂਜੀ
1: ਇਹ ਵੀ
0: ਠੀਕ
1: ਮੈਂ
0: ਹੈ,
1: ਉਹਨਾਂ ਨੂੰ ਦੱਸਦਾ ਹੁੰਦਾ ਸੀਗਾ। ਤੇ
0: ਕਿਆ
1: ਇਸ
0: ਬਾਤ ਹੈ,
1: ਤਰ੍ਹਾਂ ਦਾ ਜਦੋਂ ਤੁਹਾਡਾ ਕਨੈਕਟ ਇਸਟੈਬਲਿਸ਼ ਹੋ ਜਾਂਦਾ, ਟੇਕ ਮਾਈ ਵਰਡ, ਤੁਹਾਨੂੰ ਪੂਰੀ ਲਾਈਫ, ਪੂਰੇ ਕਰੀਅਰ ਆਪਣੇ ਬੱਚੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ।
0: ਜੀ ਜੀ
1: ਉਹ
0: ਜੀ
1: ਜਦੋਂ ਵੱਡਾ ਵੀ ਹੋ ਜਾਊਗਾ

0: ਸ਼ਰਮਾ ਜੀ, ਥੈਂਕ ਯੂ।
1: ਦੋਸਤੋ, ਅੱਜ ਆਪਾਂ ਨੇ ਗੱਲਾਂ ਕੀਤੀਆਂ, ਤੁਸੀਂ ਸੁਣ ਰਹੇ ਸੀ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ ਦੇ ਵਿਚਾਰ ਆਪਾਂ ਸੁਣੇ ਅੱਜ, ਅਤੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਵਾਰੀ ਫਿਰ ਦੁਆਬਾ ਰੇਡੀਓ ਵੱਲੋਂ। ਅਤੇ ਇਸੇ ਤਰ੍ਹਾਂ ਹੀ ਆਪਾਂ ਦੁਆਵਾ ਕਰਾਂਗੇ, ਸਾਡੇ ਦੋਸਤ ਇਸੇ ਤਰ੍ਹਾਂ ਸੁਣਦੇ ਰਹਿਣ, ਅਤੇ ਪਲੀਜ਼ ਸ਼ੇਅਰ ਇਟ, ਲਾਈਕ ਇਟ, ਅਤੇ ਬਹੁਤ ਜਲਦੀ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਨਵੀਂ ਸ਼ਖਸੀਅਤ ਦੇ ਨਾਲ। ਧੰਨਵਾਦ, ਬਹੁਤ ਬਹੁਤ, ਅਤੇ ਮੁਸਕਰਾਉਂਦੇ ਰਹੋ, ਖੁਸ਼ ਰਹੋ, ਰੱਬ ਰਾਖਾ।
2: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਹੈ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਫਿਰ ਤੋਂ ਇੱਕ ਵਾਰ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਲੈ ਕੇ ਹਾਜ਼ਰ ਹਾਂ ਤੁਹਾਡੇ ਵਿਚਕਾਰ ਫਿਰ ਤੋਂ ਇੱਕ ਵਾਰ ਜ਼ਿੰਦਗੀ ਨਾਮਾ ਹਾਲ ਹੈ ਦੁਨੀਆ ਪ੍ਰੋਗਰਾਮ ਤੇ ਹੁਣ ਤੋਂ ਲੈ ਕੇ 2-2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਜ਼ਰੂਰ ਦਰੁਸਤ ਕਰਾ ਦਿਓ ਤੇ ਲਾਈਨਾਂ ਵੀ ਖੁੱਲੀਆਂ ਰਹਿਣਗੀਆਂ ਤੇ ਗੱਲਾਂ ਬਾਤਾਂ ਵੀ ਅੱਜ ਕਰਾਂਗੇ, ਦੇਸ਼ ਦੀਆਂ ਖ਼ਬਰਾਂ ਦੇ ਉੱਤੇ ਵੀ ਝਾਤ ਮਾਰਾਂਗੇ ਤੇ ਨਾਲ ਨਾਲ ਅੱਜ ਦੇ ਵਿਚਾਰ ਦੀ ਵੀ ਗੱਲ ਕਰਾਂਗੇ। ਤੇ ਡੌਗੀ ਸਾਡਾ ਅੱਜ ਡਿਸਟਰਬ ਕਰ ਰਿਹਾ ਜੀ, ਉਹ ਝੱਲਣਾ ਪੈਣਾ ਤੁਹਾਨੂੰ ਵੀ ਤੇ ਮੈਨੂੰ ਵੀ, ਕਿਉਂਕਿ ਬਾਹਰ ਪੈ ਰਿਹਾ ਮੀਂਹ ਤੇ ਇਸ ਕਰਕੇ ਉਹ ਰੋਲਾ ਰੱਪਾ ਜਿਹੜਾ ਪਾ ਰਿਹਾ। ਬਾਕੀ ਕੋਸ਼ਿਸ਼ ਬਰਕਰਾਰ ਕਰਾਂਗੇ ਜੀ ਤੇ ਉਹਨੂੰ ਚੁੱਪ ਕਰਾਉਣ ਦੀ ਵੀ ਕੋਸ਼ਿਸ਼ ਕਰਾਂਗੇ। ਤੇ ਲੋ ਦੋਸਤੋ, ਫਿਰ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ। ਸਮਾਂ ਸਥਿਤੀ ਤੁਹਾਨੂੰ ਪਤਾ ਹੀ ਹੈ, ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:05 ਦਾ ਸਮਾਂ ਤੇ ਭਾਰਤ ਦੇ ਵਿੱਚ ਰਾਤ ਦੇ 9:35 ਹੋ ਗਿਆ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:05 ਦਾ ਸਮਾਂ ਹੈ ਤੇ ਕੈਲੀਫੋਰਨੀਆ ਵੈਂਕੂਵਰ ਦੇ ਵਿੱਚ ਜਿਹੜਾ ਸਵੇਰ ਦਾ ਲੱਸੀ ਦਾ ਗਲਾਸ ਤੇ ਜਿਹੜੇ ਪਰੌਂਠੇ ਤਿਆਰ ਨੇ ਤੇ ਲੈ ਕੇ ਨਾਲ ਬੰਨ ਕੇ ਤੇ ਕੰਮਾਂ ਕਾਰਾਂ ਦੇ ਉੱਤੇ ਜਾ ਰਹੇ ਨੇ, 9:00 ਤੇ ਘੜੀਆਂ ਦੇ ਉੱਤੇ ਸਵੇਰ ਦੇ 5 ਦਾ ਉੱਥੇ ਸਮਾਂ ਹੈ। ਇਸੇ ਤਰ੍ਹਾਂ ਯੂਰਪ ਦੇ ਵਿੱਚ ਦਿਨ ਜਿਹੜਾ ਸਮਾਪਤ ਹੋ ਚੁੱਕਿਆ ਹੈ ਤੇ ਸ਼ਾਮ ਦਾ ਆਨੰਦ ਮਾਣ ਰਹੇ ਨੇ ਲੋਕ ਤੇ 6:00 ਘੜੀਆਂ ਦੇ ਉੱਤੇ ਇਸ ਵਕਤ 6 ਦਾ ਸਮਾਂ ਹੈ। ਤੇ ਇਸੇ ਤਰ੍ਹਾਂ UK ਦੇ ਵਿੱਚ ਸ਼ਾਮ ਦੇ 5:06 ਨੇ। ਤੇ ਲੋ ਫਿਰ ਰਜਿੰਦਰ ਜੀਰਾ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜੀ ਹੈ ਸਭ ਦੋਸਤਾਂ ਨੂੰ, ਸਮਰਜੀਤ ਸਿੰਘ ਸ਼ਮੀ ਜੀ ਨੂੰ ਤੇ ਦੁਆਬਾ ਰੇਡੀਓ ਦੇ ਸਾਰੇ ਪਿਆਰ ਭਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ। ਜੀਰਾ ਰਜਿੰਦਰ ਜੀਰਾ ਜੀ ਦੇ ਵੱਲੋਂ ਪਿਆਰ ਭਰੀ ਨਮਸਕਾਰ ਜੀ ਕਹਿੰਦੇ ਆ ਤੇ ਅੱਗੇ ਕਹਿੰਦੇ ਆ ਵੈਲਕਮ ਟੂ ਦੁਆਬਾ ਰੇਡੀਓ ਤੇ ਬਹੁਤ ਵਧੀਆ ਤੇ ਸੋਹਣੀ ਕਹਿੰਦੇ ਆਵਾਜ਼ ਆ ਰਹੀ ਹੈ ਜੀ। ਸ਼ੁਕਰੀਆ ਜੀਰਾ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਤੇ ਇਸੇ ਤਰ੍ਹਾਂ ਹੀ ਸਾਡੇ ਨਾਲ ਤਿਆਰ ਨੇ ਸਮਰਜੀਤ ਸਿੰਘ ਸ਼ਮੀ ਜੀ ਗੱਲਾਂ ਬਾਤਾਂ ਕਰਨ ਦੇ ਲਈ। ਕੱਲ ਦਾ ਸਮਾਂ ਸੀ, ਕੱਲ ਕੁਝ ਵਿਅਸਤ ਹੋ ਗਏ ਤੇ ਅੱਜ ਉਹਨਾਂ ਦੇ ਨਾਲ ਉਸੇ ਮੁੱਦੇ ਦੇ ਉੱਤੇ ਆਪਾਂ ਅੱਗੇ ਗੱਲ ਵਧਾਵਾਂਗੇ, ਦਾਨ ਪੁੰਨ ਦੇ ਉੱਤੇ ਗੱਲ ਚਲਾਵਾਂਗੇ। ਤੇ ਇਸੇ ਤਰ੍ਹਾਂ ਅੱਜ ਦੇ ਦਿਹਾੜੇ ਦੇ ਉੱਤੇ ਅੱਜ ਦਾ ਵਿਚਾਰ ਕਹਿੰਦਾ ਹੈ ਕਿ ਆਜ਼ਾਦੀ ਕਦੇ ਦਾਨ ਦੇ ਵਿੱਚ ਨਹੀਂ ਮਿਲਦੀ, ਇਹ ਜਿਹੜੀ ਹੈ ਜਾਤਾਂ ਪਾਤਾਂ ਧਰਮਾਂ ਤੋਂ ਉੱਪਰ ਉੱਠ ਕੇ ਲੋਕ ਸੰਘਰਸ਼ ਸਦਕਾ ਹੀ ਤਾਕਤ ਦੇ ਨਾਲ ਹਾਸਲ ਕੀਤੀ ਜਾਂਦੀ ਹੈ। ਤੇ ਇਸੇ ਤਰ੍ਹਾਂ ਹੀ ਜਿਹੜਾ ਅੱਜ ਦੇ ਦਿਹਾੜੇ ਦੇ ਉੱਤੇ ਅੱਜ 3 ਸਪਤੰਬਰ ਤੇ 1907 ਦਾ ਜਦੋਂ ਜ਼ਿਕਰ ਕਰਦੇ ਹਾਂ, ਵੈਸੇ ਅੱਜ ਤਵਾਰੀਖ ਹੈ 3 ਸਤੰਬਰ 2026 ਤੇ ਤੁਹਾਨੂੰ ਲੈ ਚੱਲਦੇ ਹਾਂ 100 ਸਾਲ ਪਿੱਛੇ ਨੂੰ। 1907 ਦੇ ਵਿੱਚ ਸ਼ਹੀਦ ਭਗਤ ਸਿੰਘ ਦੇ ਪਿਤਾ ਕਿਸ਼ਨ ਸਿੰਘ ਗ੍ਰਿਫ਼ਤਾਰ ਕੀਤੇ ਗਏ ਤੇ 1915 ਨੂੰ ਅੰਬਾਲਾ ਜੇਲ੍ਹ ਦੇ ਵਿੱਚ ਗਦਰ ਲਹਿਰ ਦੇ 12 ਸੂਰਬੀਰਾਂ ਨੂੰ ਜਿਹੜਾ ਫਾਂਸੀ ਦੇ ਉੱਤੇ ਚਾੜਿਆ ਗਿਆ। 1945 ਦੇ ਵਿੱਚ ਦੂਜਾ ਵਿਸ਼ਵ ਯੁੱਧ ਖਤਮ ਹੋਇਆ ਤੇ ਇਸੇ ਤਰ੍ਹਾਂ ਹੀ ਜਿਹੜਾ ਮੈਲੋਨੀ ਨੇ ਇਤਿਹਾਸ ਰਚ ਦਿੱਤਾ, ਇਟਲੀ ਦੀ ਜਿਹੜੀ ਹੈ PM ਹੈ ਉਹਨੇ, ਕਿ ਭਾਈ ਇੰਨਾ ਲੰਮਾ ਸਫ਼ਰ ਜਿਹੜਾ ਹੈ ਸਿਆਸਤ ਦੇ ਵਿੱਚ ਤੈਅ ਕਰਨ ਦਾ, ਕਿਉਂਕਿ ਸਰਕਾਰ ਜਲਦੀ ਹੀ ਡਿੱਗ ਜਾਂਦੀ ਆ ਉੱਥੇ, ਤੇ ਉਹਨੇ ਲਗਾਤਾਰਤਾ ਦੇ ਵਿੱਚ ਆਪਣਾ ਜਿਹੜਾ ਦਬਦਬਾ ਜਿਹੜਾ ਕਾਇਮ ਰੱਖਿਆ ਤੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਇਹ ਸਭ ਤੋਂ ਲੰਬੀ ਸਰਕਾਰ ਜਿਹੜੀ ਉਹਦੀ ਚੱਲ ਰਹੀ ਹੈ। 1973 ਦੇ ਵਿੱਚ ਕਤਰ ਬਰਤਾਨੀਆ ਤੋਂ ਆਜ਼ਾਦ ਹੋ ਗਿਆ ਤੇ 1988 ਦੇ ਵਿੱਚ ਇਰਾਨ ਤੇ ਇਰਾਕ ਦੇ ਵਿੱਚ ਰਸਾਇਣਿਕ ਹਥਿਆਰਾਂ ਦੇ ਉੱਤੇ ਹਮਲੇ ਹੋਏ ਤੇ 50,000 ਜਿਹੜੀਆਂ ਉੱਥੇ ਮੰਦਭਾਗੀਆਂ ਘਟਨਾਵਾਂ ਜਿਹੜੀਆਂ ਨੇ ਮੌਤਾਂ ਦਰਜ ਕੀਤੀਆਂ ਗਈਆਂ। ਤੇ ਗੱਲ ਕਰਦਿਆਂ ਥੋੜੀ ਜਿਹੀ ED ਦੇ ਬਾਰੇ ਦੋਸਤੋ, ਅੱਜ ਕੱਲ ਇਹ ਨਾਮ ਜਿਹੜਾ ਅਕਸਰ ਖ਼ਬਰਾਂ ਦੇ ਵਿੱਚ ਆਪਾਂ ਸੁਣਦੇ ਹਾਂ, ਇਹਦੇ ਬਾਰੇ ਜਾਣਦੇ ਅਸਲ ਹੈ ਸ਼ੈ ਕੀ ਹੈ। ED ਡਾਇਰੈਕਟੋਰੇਟ ਆਫ਼ ਇਨਫੋਰਸਮੈਂਟ ਜਾਂ ਡਾਇਰੈਕਟੋਰੇਟ ਜਨਰਲ ਆਫ਼ ਇਕਨਾਮਿਕ ਇਨਫੋਰਸਮੈਂਟ ਹੈ। ईडी जिहड़ी है माल विभाग ते मंत्रालय दे अधीन भारत सरकार दी इक विशेष वित्ती जांच एजेंसी है जिस दा मुख दफ्तर जिहड़ा नवी दिल्ली च है। ईडी दे पंज मुख दफ्तर ने ओ जो कि मुंबई, चंडीगढ़, चेन्नई, कोलकाता ते दिल्ली दे विच ने। ईडी दे अहमदाबाद, पटना, चंडीगढ़, चेन्नई, कोची, जलंधर, पणजी, गुवाहाटी, हैदराबाद, जयपुर, दिल्ली, कोलकाता, मुंबई, लखनऊ ते श्रीनगर, बेंगलुरु विच जिहड़े ने 16 खेतरी दफ्तर है। खेतरी दफ्तर दे मुखी नूं संयुक्त डायरैक्टर कहा जांदा है ते भुवनेश्वर, मदुराई, नागपुर, प्रयागराज, कोझीकोड, रायपुर, देहरादून, इंदौर, रांची, सूरत अते शिमला विच भी स्थित 11 उप खेतरी दफ्तर है। इन्हां दे मुख अफसर नूं डिप्टी डायरैक्टर कहा जांदा है। इनफोर्समेंट डायरैक्टोरेट एक आर्थिक खुफिया एजेंसी ते एक कानून लागू करन वाली एजेंसी है जो भारत दे विच आर्थिक कानूनां नूं लागू करदी है ते मनी लांडरिंग दी रोकथाम एक्ट 2002 जिहड़ा पमला PMLA ओनूं जिहड़ा विदेशी मुद्रा प्रबंधन एक्ट जिहड़ा 1999 फेमा जेकर कोई व्यक्ति मनी लांडरिंग एक्ट 2002 PMLA दे विच जिहड़ा विदेशी मुद्रा प्रबंधन एक्ट 1999 फेमा की उलंघना करता है तो ईडी जिहड़ी है इनफोर्समेंट डायरैक्टोरेट नूं उस दे विरुद्ध जिहड़ी जांच करन ते उस नूं गिरफ्तार करन दा जिहड़ा अधिकार दे दित्ता जांदा है। ईडी जिहड़ी है उहदा इतिहास जिहड़ा पिछोकड़ है। ईडी जिहड़ी है संस्था की स्थापना 1 मई 1956 नूं भारत दे विच नवीं दिल्ली च हुंदी है जदों विदेशी मुद्रा रेगुलेशन एक्ट के तहत एक्सचेंज कंट्रोल कानूनों की उलंघना रोकने लई आर्थिक मामलों के विभाग के नियंत्रण अधीन जिहड़ा सी इनफोर्समेंट डायरैक्टोरेट का गठन किया गया। 1957 इसका नाम बदल के इनफोर्समेंट डायरैक्टोरेट कर दिता गया ते मद्रास दे विच एक होर शाखा खोली गई इंडियन पुलिस सर्विस, इंडियन कारपोरेट ला सर्विस, ज्वाइंट अफसर इंडियन रेवन्यू सर्विस ते इंडियन एडमिनिस्ट्रेट एंड एडमिनिस्ट्रेटिव सर्विस अफसर ईडी इनफोर्समेंट डायरैक्टोरेट दे विच काम करदे हन। इनफोर्समेंट डायरैक्टोरेट दा उद्देश जिहड़ा है भारत सरकार दे दो प्रमुख कानूनां नूं लागू करना जिवें कि फेमा 1999 ते PMLA 2002 ए ईडी दा मुख उद्देश है ते ईडी दे की अधिकार ने इहदे विच ईडी इनफोर्समेंट डायरैक्टोरेट वित्तीय तौर दे उत्ते देश दे विच हो रहियां गैर कानूनी गतिविधियां दे उत्ते कारवाई कर सकदा है। इनफोर्समेंट डायरैक्टोरेट नूं फेमा 1973 दे विच ते फेमा 1999 दे तहत भारत सरकार दीआं हर किस्म दीआं वित्तीय जांचां करन दी जिहड़ी शक्ति जिहड़ी प्राप्त है ਉਹਨੂੰ ਕਿਤੇ ਉਹ ਜ਼ਰੂਰਤ ਨਹੀਂ ਆਗਿਆ ਲੈਣ ਦੀ। ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਵਿਦੇਸ਼ ਦੇ ਵਿੱਚ ਕਿਸੇ ਵੀ ਜਾਇਦਾਦ ਦੇ ਉੱਤੇ ਕਾਰਵਾਈ ਕਰਕੇ ਰੋਕਣ ਦਾ ਅਧਿਕਾਰ ਦਿੱਤਾ ਗਿਆ। ਈਡੀ ਜਿਹੜੀ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਕੋਲ ਮਨੀ ਲਾਂਡਰਿੰਗ ਦੇ ਦੋਸ਼ਾਂ ਦੇ ਵਿੱਚ ਪਾਏ ਗਏ ਲੋਕਾਂ ਦੇ ਖਿਲਾਫ਼ ਗ੍ਰਿਫਤਾਰੀਆਂ ਦੀ ਸ਼ਕਤੀ ਵੀ ਨੇ ਤੇ ਇਸ ਤੋਂ ਇਲਾਵਾ ਸਰਕਾਰ ਨੇ ਈਡੀ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਵਿਦੇਸ਼ੀ ਮੁਦਰਾ ਐਕਟ ਦੇ ਤਹਿਤ ਉਲੰਘਣਾਵਾਂ ਦੇ ਨਾਲ ਨਜਿੱਠਣ ਦੇ ਲਈ ਵੀ ਪੂਰੀ ਜਿਹੜੀ ਆਜ਼ਾਦੀ ਦਿੱਤੀ ਹੋਈ ਹੈ। ਅੱਜਕੱਲ ਕੇਂਦਰ ਸਰਕਾਰ ਦੇ ਵੱਲੋਂ ਈਡੀ ਦੀ ਵਰਤੋਂ ਵਿਰੋਧੀਆਂ ਨੂੰ ਦਬਾਉਣ ਦੇ ਲਈ ਵੀ ਕਹਿੰਦੇ ਕੀਤੀ ਜਾਂਦੀ ਹੈ ਤੇ ਇਹ ਸਾਰਾ ਸਿਲਸਿਲਾ ਜਿਹੜਾ ਚੱਲਦਾ ਹੈ ਜਿਹੜੀਆਂ ਵੱਖਰੀਆਂ ਵੱਖਰੀਆਂ ਦੇਸ਼ ਦੇ ਵਿੱਚ ਏਜੰਸੀਆਂ ਨੇ ਤੇ ਸਿਆਸਤ ਦੇ ਵਿੱਚ ਇੱਕ ਦੂਸਰੇ ਦੇ ਉੱਤੇ ਇਲਜ਼ਾਮਬਾਜ਼ੀ ਕੀਤੀ ਜਾਂਦੀ ਹੈ ਜਦੋਂ ਕੁਝ ਵਾਪਰਦਾ ਹੈ ਤੇ ਲੋ ਫਿਰ ਅੱਜ ਦੇ ਮੁੱਦੇ ਵੱਲ ਨੂੰ ਚੱਲਦੇ ਹਾਂ ਤੇ ਇਹ ਸੀ ਅੱਜ ਦਾ ਵਿਚਾਰ ਤੇ ਇਸੇ ਤਰ੍ਹਾਂ ਹੀ ਦੋਸਤ ਜੁੜ ਰਹੇ ਨੇ ਲਾਲੀ ਟੋੜਾ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਪਟਿਆਲੇ ਤੋਂ ਔਜਲਾ ਸਾਹਿਬ ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ US ਤੋਂ ਭੇਜਦੇ ਨੇ ਤੇ ਸਤਿ ਸ਼੍ਰੀ ਅਕਾਲ ਵੀਰ ਭੁਪਿੰਦਰ ਜੀ ਤੇ ਸ਼ਮੀ ਜੀ ਤੇ ਸਾਰੇ ਦੋਸਤਾਂ ਨੂੰ ਮੁਹੰਮਦ ਜੀ ਦੁਬਈ ਤੋਂ ਭੇਜਦੇ ਆ। ਔਜਲਾ ਸਾਹਿਬ ਕਹਿੰਦੇ ਨੇ ਦਾਨ ਕੋਈ ਵੀ ਕਿਸੇ ਨੂੰ ਕਰ ਦੇਵੇ ਅਗਲੇ ਜਵਾਬ ਨਹੀਂ ਦਿੰਦੇ ਤੇ ਪੁੰਨ ਕਰੇ ਦਾ ਕਹਿੰਦੇ ਫਾਇਦਾ ਹਜੇ ਤੱਕ ਮਿਲਿਆ ਤੇ ਦੇਖਿਆ ਹੀ ਨਹੀਂ ਹੈ। ਕਿਆ ਬਾਤ ਹੈ ਜੀ। ਤੇ ਦੋਸਤੋ ਗੱਲ ਕਰਦੇ ਆ ਅੱਜ ਦਾ ਜਿਹੜਾ ਮੁੱਦਾ ਹੈ ਇਹ ਦਾਨ ਪੁੰਨ ਜਿਹੜਾ ਹੈ ਅਸਲ ਦੇ ਵਿੱਚ ਵੱਖਰੇ ਵੱਖਰੇ ਐਂਗਲ ਤੋਂ ਦੇਖਣ ਦੀ ਕੋਸ਼ਿਸ਼ ਕਰਾਂਗੇ। ਦਾਨ ਪੁੰਨ ਸਿਰਫ ਪੈਸੇ ਦਾ ਹੀ ਨਹੀਂ, ਉਹ ਚਾਹੇ ਸਾਡੀ ਬਾਡੀ ਦਾਨ ਹੈ, ਸਾਡੇ ਅੱਖਾਂ ਦਾਨ ਨੇ, ਸਾਡੇ ਬਹੁਤ ਸਾਰੇ ਅੰਗ ਨੇ ਜਿਹੜੇ ਉਹਨਾਂ ਦੀ ਜ਼ਰੂਰਤ ਕਿਸੇ ਨੂੰ ਵੀ ਹੈ। ਸੁਭਾਅ ਹੋਣਾ ਉੱਤੋਂ ਬਚਾਓ, ਜਿਵੇਂ ਕੱਲ੍ਹ ਦੇ ਵਿਚਾਰ ਦੇ ਵਿੱਚ ਤੁਹਾਡੇ ਨਾਲ ਸਾਂਝਾ ਕੀਤਾ ਸੀ, ਜਿੱਦਾਂ ਕਿ ਇਹਦੇ ਵਿੱਚ ਆਪਾਂ ਗੱਲ ਕਰਾਂਗੇ ਤੇ ਸ਼ਮੀ ਜੀ ਨੂੰ ਨਾਲ ਲੈਣ ਦੀ ਕੋਸ਼ਿਸ਼ ਕਰਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਤੇ ਕਾਲ ਕਰਕੇ ਤੁਸੀਂ ਇਹਦੇ ਵਿੱਚ ਆਪਣਾ ਹੰਗੂਰਾ ਭਰ ਸਕਦੇ ਹੋ। ਤੁਸੀਂ ਤੁਹਾਡਾ ਕਿਹੋ ਜਿਹਾ ਐਕਸਪੀਰੀਅੰਸ ਹੈ ਇਹਨਾਂ ਚੀਜ਼ਾਂ ਦੇ ਵਿੱਚ ਤੇ ਦਾਨ ਪੁੰਨ ਜਿਹੜਾ ਕਿਉਂ ਮਹੱਤਵਪੂਰਨ ਹੈ। ਸਮਾਜਿਕ ਵਿਸ਼ੇ ਦੇ ਉੱਤੇ ਚਰਚਾ ਚੱਲੇਗੀ। ਦਾਨ ਦੇਣ ਦੀ ਸਾਡੀ ਪਰੰਪਰਾ, ਲੋੜਵੰਦਾਂ ਦੀ ਮਦਦ, ਸਮਾਜ ਪ੍ਰਤੀ ਸਾਡੀ ਜ਼ਿੰਮੇਵਾਰੀ ਤੇ ਦਾਨ ਦੇ ਪਿੱਛੇ ਦੀ ਸੋਚ। ਕੀ ਦਾਨ ਸਿਰਫ ਇੱਕ ਰਸਮ ਹੈ ਜਾਂ ਇਸ ਦੇ ਪਿੱਛੇ ਮਨੁੱਖਤਾ ਤੇ ਸਮਾਜਿਕ ਬਦਲਾਅ ਦੀ ਜਿਹੜੀ ਵੱਡੀ ਭੂਮਿਕਾ ਹੈ। ਇਸ ਚਰਚਾ ਦੇ ਵੱਲ ਨੂੰ ਅੱਗੇ ਵੱਧਦੇ ਹਾਂ ਤੇ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ੰਮੀ ਜੀ ਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਚਲਾਉਂਦੇ ਹਾਂ। ਮੈਂ ਕੋਸ਼ਿਸ਼ ਕਰਾਂਗਾ ਆਪਣਾ ਮਾਈਕ ਥੋੜਾ ਜਿਹਾ ਬੰਦ ਰੱਖਣ ਦੀ, ਕਿਉਂਕਿ ਸਾਡਾ ਡੋਗੀ ਜਿਹੜਾ ਕਾਫੀ ਉਹ ਨਰਵਸ ਹੋਇਆ ਹੋਇਆ, ਕਿਉਂਕਿ ਬਾਹਰ ਪੈ ਰਿਹਾ, ਮੀਂਹ ਗੜੇਬਾਜ਼ੀ ਹੋ ਰਹੀ ਹੈ ਤੇ ਇਸ ਕਰਕੇ ਉਹ ਰੋਲਾ ਰੱਪਾ ਪੈਂਦਾ ਹੈ ਤੇ ਉਹ ਫਿਰ ਪਰੇਸ਼ਾਨ ਹੋ ਜਾਂਦਾ ਹੈ। ਤੇ ਡੋਗ ਵੀ ਭਾਈ ਇੱਥੇ ਦੇ ਸੈਂਸਿਟਿਵ ਨੇ ਤੇ ਹਰ ਵੇਲੇ ਚੇਤਾਵਨੀ ਦਿੰਦੇ ਆ ਕਿ ਬਾਹਰ ਕੁਝ ਨਾ ਕੁਝ ਵਾਪਰ ਰਿਹਾ। ਸਤਿ ਸ੍ਰੀ ਅਕਾਲ ਸ਼ਮੀ ਜੀ, ਜੀ ਆਨੂ ਜੀ, ਨਿੱਘਾ ਸਵਾਗਤ ਹੈ ਫਿਰ ਤੋਂ ਇੱਕ ਵਾਰ ਸਮਾਂ ਦੇਣ ਲਈ, ਨਾਲ ਜੁੜਨ ਦੇ ਲਈ। ਜੀ ਆਨੂ ਜੀ,
0: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ, ਅਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ,
2: ਤੇ
0: ਬਹੁਤ ਬਹੁਤ ਸਵਾਗਤ, ਧੰਨਵਾਦ ਜੀ।
2: ਜੀ ਆਨੂ ਜੀ, ਕੀ ਹਾਲ ਚਾਲ ਨੇ ਸ਼ਮੀ ਜੀ?
0: ਬਹੁਤ ਵਧੀਆ ਭਾਰਤ ਸਾਹਿਬ। ਪਹਿਲਾਂ ਤਾਂ ਮੈਂ ਖਿਮਾ ਚਾਹੂੰਗਾ ਕਿ ਕੱਲ ਜਿਹੜਾ ਨਿਰਧਾਰਿਤ ਸ਼ਡਿਊਲ ਆ ਉਹਦੇ ਵਿੱਚ ਥੋੜਾ ਜਿਹਾ ਫੇਰ ਬਦਲ ਕਰਨਾ ਪਿਆ ਤੇ ਉਹਦੇ ਲਈ ਮੈਂ ਖਿਮਾ ਚਾਹੁੰਦਾ, ਕਿਉਂਕਿ ਕਈ ਵਾਰੀ ਇਸ ਤਰ੍ਹਾਂ ਦਾ ਸਮਾਂ ਬਣ ਜਾਂਦਾ ਤੇ ਉਹ ਕਰਨਾ ਹੀ ਪੈਂਦਾ
2: ਜੀ।
0: ਤੋ ਪਰ ਇਹ ਵੀ ਸ਼ੁਕਰ ਹੈ ਕੁਦਰਤ ਦਾ ਕਿ ਅੱਜ ਚਲੋ ਕੱਲ ਨੀ ਤਾਂ ਅੱਜ ਆਪਣੀ ਗੱਲਬਾਤ ਹੋ ਰਹੀ ਹੈ
2: ਜੀ,
0: ਪਰ ਜੇ ਸਮੇਂ ਸਿਰ ਹੋ ਜਾਏ ਉਹਦਾ ਆਪਣਾ ਮਜ਼ਾ ਹੈ।
2: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
0: ਉਹਦੇ ਲਈ ਮੈਂ ਖਿਮਾ ਚਾਹੁੰਦਾ ਸਾਰੇ ਦੋਸਤਾਂ ਤੋਂ ਕੋਲੋਂ ਜੀ। ਬਿਲਕੁਲ ਜੀ, ਅਨਸਰਟਨਿਟੀ ਜਿਹੜੀ ਹੈ ਬਹੁਤ ਖਤਰਨਾਕ ਹੈ ਜੀ, ਉਹ ਹੋਣੀ ਨਹੀਂ ਚਾਹੀਦੀ
2: ਜੀ। ਤੇ ਸ਼ਮੀ ਜੀ, ਅੱਜ ਗੱਲਬਾਤ ਕਰਾਂਗੇ ਦਾਨ ਪੁੰਨ ਦੀ। ਪਿਛਲੇ ਦਿਨਾਂ ਦੇ ਵਿੱਚ ਚਰਨਜੀਤ ਭੁੱਲਰ ਹੋਣਾ ਜੀ ਦੀਆਂ ਜਾਂ ਹੋਰ ਸਾਰੀਆਂ ਰਿਪੋਰਟਾਂ ਲੱਗੀਆਂ, ਖਾਸ ਕਰਕੇ ਜਦੋਂ ਆਪਾਂ ਵਿਦਿਆ ਦੇ ਖੇਤਰ ਦੀ ਗੱਲ ਕਰਦੇ ਹਾਂ ਜਾਂ ਹੋਰ ਸਾਰੇ ਐਂਗਲਾਂ ਨੂੰ ਵਿਚਾਰਨ ਦੀ ਅੱਗੇ ਜਾ ਕੇ ਕੋਸ਼ਿਸ਼ ਕਰਾਂਗੇ। ਇਹ ਮਨ ਦੇ ਵਿੱਚ ਕਿਉਂ ਆਇਆ ਦਾਨ ਪੁੰਨ ਦਾ ਅਸਲ ਜਿਹੜਾ ਮੁੱਦਾ ਕਾਹਦੇ ਲਈ ਰੱਖਣਾ ਪਿਆ? ਉਹ ਚਾਹੇ ਸਾਡੀ ਬਾਡੀ ਹੈ ਤੇ ਚਾਹੇ ਬਾਅਦ ਦੇ ਵਿੱਚ ਉਹ ਸਵਾਹ ਵੀ ਹੋ ਜਾਂਦੀ ਹੈ, ਕੋਈ ਉਹਨੂੰ ਦੱਬ ਦਿੰਦਾ ਹੈ, ਕੋਈ ਉਹਨੂੰ ਫੂਕ ਦਿੰਦਾ ਹੈ ਤੇ ਕੋਈ ਕੁਝ ਕਰ ਦਿੰਦਾ ਹੈ, ਹਰ ਕਿਸੇ ਧਰਮ ਦੀ ਜਾਂ ਹਰ ਕਿਸੇ ਵਿਰਸੇ ਵਿਰਾਸਤ ਦੀ ਜਿਹੜੀ ਆਪਣੀ ਪਰੰਪਰਾ ਦੇ ਅਨੁਸਾਰ ਉਹ ਜਿਹੜੀਆਂ ਨੇ ਆਖਰੀ ਜਿਹੜੀਆਂ ਨੇ ਰਸਮਾਂ ਕੀਤੀਆਂ ਜਾਂਦੀਆਂ, ਨਿਭਾਈਆਂ ਜਾਂਦੀਆਂ, ਪਰ ਲੋਕਾਂ ਦੇ ਵਿੱਚ ਜਿਹੜੀ ਹੈ ਤਬਦੀਲੀ ਆ ਰਹੀ ਹੈ ਸੋਚ ਦੇ ਵਿੱਚ, ਜਾਂ ਬਹੁਤ ਸਾਰੀਆਂ ਐਸੀਆਂ ਸੰਸਥਾਵਾਂ ਨੇ ਜਿਹੜਾ ਚੰਗਾ ਕੰਮ ਕਰ ਰਹੀਆਂ ਨੇ, ਆਪਣਾ ਨਿੱਜ ਨਹੀਂ ਵਿੱਚ ਉਹ ਰੱਖਦੀਆਂ ਪਾਲਦੀਆਂ, ਤੇ ਉਹ ਜਿਹੜੇ ਅਸਲ ਦੇ ਵਿੱਚ ਲੋੜਵੰਦ ਲੋਕ ਨੇ, ਉਹ ਚਾਹੇ ਵਿਦਿਆਰਥੀ ਹੋਣ ਵੱਡੇ ਪੱਧਰ ਦੇ ਉੱਤੇ, ਚਾਹੇ ਕਿਸੇ ਨੂੰ ਕਿਸੇ ਅੰਗ ਦੀ ਜ਼ਰੂਰਤ ਹੈ, ਜਿਵੇਂ ਕਿ ਚੰਡੀਗੜ੍ਹ PGI ਦੀ ਗੱਲ ਕਰ ਲਈਏ, ਬਹੁਤ ਵੱਡਾ ਉਹ ਆਪਣਾ ਸੰਸਥਾ ਕਹਿ ਸਕਦੇ ਆਪਣੇ ਆਪ ਦੇ ਵਿੱਚ, ਉਹਦਾ ਵੱਡਾ ਅਹੁਦਾ ਹੈ ਜੀ ਸਾਡੇ ਪੰਜਾਬ ਦੀ ਧਰਤੀ ਦੇ ਉੱਤੇ, ਹਿਮਾਚਲ ਤੋਂ ਲੈ ਕੇ ਹਰਿਆਣੇ ਤੋਂ ਲੈ ਕੇ ਲੋਕ, ਮਤਲਬ ਕਿ ਪੰਜਾਬ ਦੇ ਉਹਦੇ ਨਾਲ ਵੱਡੇ ਪੱਧਰ ਦੇ ਉੱਤੇ ਜੁੜੇ ਹੋਏ, ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਤੇ ਬਹੁਤ ਸਾਰੀਆਂ ਖੋਜਾਂ ਵੀ ਉੱਥੇ ਹੋਈਆਂ, ਤੇ ਕਿਵੇਂ ਦੇਖਦੇ ਹੋ? ਬਾਕੀ ਹੋਰ ਅੱਗੇ ਜਾ ਕੇ ਵੱਖਰੇ ਵੱਖਰੇ ਦਾਨ ਪੁੰਨ ਦੀ ਗੱਲ ਵੀ ਕਰਾਂਗੇ, ਤੇ ਅਸਲ ਸ਼ੁਰੂਆਤ ਜਿਹੜੀ ਹੈ ਵਿਦਿਆਰਥੀਆਂ ਦੇ ਕਰਦੇ ਹਾਂ, ਤੇ ਕਿਵੇਂ ਸੋਚਦੇ ਹੋ ਇਹ ਸਾਰਾ ਸਿਲਸਿਲਾ ਜੀ?
0: ਬਿਲਕੁਲ ਭਰ ਸਾਹਿਬ, ਇਹ ਜਿਹੜੇ ਸਰੋਕਾਰਾਂ ਦੀ ਤੁਸੀਂ ਗੱਲ ਕੀਤੀ ਹੈ, ਜ਼ਿਕਰ ਕੀਤਾ ਹੈ, ਵਾਕਈ ਧਿਆਨ ਮੰਗਦੇ ਆ। ਜਦੋਂ ਅਸੀਂ ਦਾਨ ਅਤੇ ਪੁੰਨ ਦੋ ਸ਼ਬਦਾਂ ਦੀ ਗੱਲ ਕਰਦੇ ਹਾਂ ਤਾਂ ਇਹਨਾਂ ਦੋਵਾਂ ਸ਼ਬਦਾਂ ਦਾ, ਕਿਉਂਕਿ ਦੋ ਸ਼ਬਦ ਨੇ ਇਸ ਕਰਕੇ ਦਾਇਰਾ ਤੇ ਖੇਤਰ ਵੱਖਰਾ ਵੱਖਰਾ ਜਿਹੜਾ ਹੋ ਸਕਦਾ ਹੈ, ਹਾਲਾਂਕਿ ਭਾਵਨਾ ਇੱਕੋ ਜਿਹੀ ਹੋਏਗੀ। ਦਾਨ ਜਿਹੜਾ ਹੁੰਦਾ ਹੈ ਉਹਨੂੰ ਆਪਾਂ ਚੈਰਿਟੀ ਜਾਂ ਗਿਵਿੰਗ ਦੇ ਵਿੱਚ ਰੱਖਦੇ ਹਾਂ ਕਿ ਬਈ ਆਪਾਂ ਕਿਸੇ ਨੂੰ ਕੋਈ ਗਿਫਟ ਕਰਤਾ, ਕੋਈ ਮਟੀਰੀਅਲ ਆਈਟਮ ਕੋਈ ਕਿਸੇ ਨੂੰ ਜਿਹੜੀ ਆ ਦਾਨ ਕੀਤੀ ਹੈ, ਪੈਸਾ ਦੇਤਾ, ਭੋਜਨ ਦੇਤਾ, ਰਿਸੋਰਸਿਸ ਦੇਤੇ
2: ਜੀ,
0: ਤੇ ਇਹਦਾ ਜਿਹੜਾ ਮੇਨ ਪਰਪਜ ਵੀ ਇਹੀ ਹੁੰਦਾ ਕਿ ਕੋਈ ਬੰਦਾ ਲੋੜਵੰਦ ਆ
2: ਜੀ,
0: ਉਹਨੂੰ ਆਪਾਂ ਜਿਵੇਂ ਕਿਤੇ ਭੁੱਖਮਰੀ ਹੋਈ ਪਈ ਆ ਉੱਥੇ ਭੋਜਨ ਦੀ ਜਿਹੜੀ ਆ ਉਹ ਬੰਦੇ ਲੰਗਰ ਲਾ ਦਿੰਦੇ ਕਿ ਠੀਕ ਆ ਜੀ, ਇੱਥੇ ਅੰਨ ਦਾਨ ਕੀਤਾ ਗਿਆ
2: ਜੀ।
0: ਕਿਤੇ ਪੈਸੇ ਦੀ ਜ਼ਰੂਰਤ ਹੈ, ਕਿਸੇ ਦਾ ਘਰ ਢਹਿ ਗਿਆ, ਜਿਵੇਂ ਹੁਣ ਆਪਦਾ ਆਈ ਹੈ, ਕੁਦਰਤੀ ਵਿਪਤਾ ਪਈ ਹੈ ਤੇ ਉਹਦੇ ਵਿੱਚ ਨੇਪਾਲ ਦੇ ਵਿੱਚ, ਜਾਂ ਜਿੰਨੇ ਨੇਪਾਲ ਜਿਹੜਾ ਉਹ ਵੀ ਇਸ ਵੇਲੇ ਚਰਚਾ ਦੇ ਵਿੱਚ ਹੈ, ਕਰੰਟ ਸਾਡੇ ਫੋਕਸ ਚ
2: ਜੀ।
0: ਤੇ ਇਸੇ ਤਰ੍ਹਾਂ ਜਿਹੜੇ ਵਾਰ ਜ਼ੋਨ ਨੇ ਧਰਤੀ ਤੇ ਵੱਖਰੇ ਵੱਖਰੇ ਖੇਤਰਾਂ ਦੇ ਵਿੱਚ ਬਹੁਤ ਜ਼ਿਆਦਾ ਜਿੱਥੇ ਇਹੋ ਜਿਹਾ ਅਨਸਰਟਨਿਟੀ ਦਾ ਮਾਹੌਲ ਆ, ਉੱਥੇ ਵੀ ਸਹਾਇਤਾ ਪਹੁੰਚਦੀ ਆ, ਤੇ ਉੱਥੇ ਜਿਹੜੇ ਦਾਨੀ ਸੱਜਣ ਨੇ ਉਹ ਜਿਹਦੇ ਕੋਲ ਜੋ ਹੈ, ਜਿਹਦੇ ਕੋਲ ਕੱਪੜਾ ਲੱਤਾ, ਜਿਹਦੇ ਕੋਲ ਪੈਸਾ ਧੇਲਾ, ਜਿਵੇਂ ਵੀ ਮਤਲਬ ਹੋ ਸਕਦੀ ਆ ਉਹ ਕਰਦੇ ਆ
2: ਜੀ।
0: ਤੋ ਇਹ ਤਾਂ ਜਿਹੜੀ ਦਾਨ ਜਾਂ ਚੈਰਿਟੀ ਜਾਂ ਗਿਵਿੰਗ ਦੀ ਆਪਾਂ ਗੱਲ ਕਰਦੇ ਆ, ਜਿਹੜਾ ਪੁੰਨ ਹੈ ਉਹ ਥੋੜਾ ਜਿਹਾ ਉਹਨੂੰ ਵੱਖਰੀ ਤਰ੍ਹਾਂ ਦੀ ਧਾਰਨਾ ਮੰਨ ਕੇ ਚੱਲਦੇ ਆ। ਦਾਨ ਦੇ ਨਾਲ ਜੁੜੀ ਹੋਈ ਚੀਜ਼ ਹੈ, ਉਸੇ ਸਿੱਕੇ ਦਾ ਦੂਜਾ ਪਹਿਲੂ ਕਹਿ ਲਓ,
2: ਜੀ
0: ਇਹ ਇੱਕ ਤਰ੍ਹਾਂ ਦਾ ਕਹਿ ਲੋ ਵੀ ਰੂਹਾਨੀ ਜਾਂ ਸਤਸੰਗ ਵਾਲਾ ਕਹਿ ਲੋ ਉਹ ਕੰਮ ਹੋ ਜਾਂਦਾ ਕਿ
2: ਜੀ
0: ਅਸੀਂ ਕੋਈ ਚੰਗਾ ਕੰਮ ਕੀਤਾ,
2: ਜੀ
0: ਕਰਮ ਕੀਤਾ ਕੋਈ ਚੰਗਾ, ਜਿਹੜਾ ਆਪਾਂ ਕੋਈ ਕਿਸੇ ਦੇ ਆਪਣੇ ਆਪ ਦਾ ਨੀ ਸੋਚਿਆ, ਅਸੀਂ ਦੂਜੇ ਦਾ ਬੰਦੇ ਦਾ ਸੋਚਿਆ, ਭਲਾ ਸੋਚਿਆ, ਜਾਣੀ ਕਿ ਉਹ ਜਿਵੇਂ ਕਹਿੰਦੇ ਕਰ ਭਲਾ ਹੋ ਭਲਾ, ਉਹ ਭਲਾ ਕਰਨ ਵਾਲਾ ਕੰਮ। ਯਾਨੀ ਇਹ ਚ ਜਰੂਰੀ ਨੀ ਕਿ ਪੈਸੇ ਨਾਲ ਭਲਾ ਕੀਤਾ ਗਿਆ ਹੋਵੇ,
2: ਜੀ
0: ਜਰੂਰੀ ਨੀ ਕਿ ਕਿਸੇ ਨੂੰ ਜ਼ਮੀਨ ਦਾਨ ਕਰਤੀ ਜਾਂ ਕਿਸੇ ਨੂੰ ਕੱਪੜੇ ਦਾਨ ਕਰਤੇ ਕੁਛ ਕਰਤਾ, ਉਹਦੀ ਵੈਸੇ ਵੀ ਕਿਸੇ ਦੀ ਮੁਸੀਬਤ ਦੇ ਵਿੱਚ ਬਾਂਹ ਫੜ ਲਈ, ਉਹਨੂੰ ਆਪਾਂ ਡੁੱਬਦੇ ਨੂੰ ਬਾਹਰ ਕੱਢ ਲਿਆ ਜਾਂ ਉਹਨੂੰ ਸਹਾਰਾ ਦੇ ਤਾ, ਉਸ ਤਰ੍ਹਾਂ ਦਾ ਉਹ ਜਿਹੜਾ ਪੁੰਨ ਵਾਲਾ ਕੰਮ ਹੋ ਜਾਂਦਾ, ਜਿਹੜਾ ਵਰਚੂ ਜਿਹਨੂੰ ਕਹਿੰਦੇ ਨਾ ਆਪਾਂ ਅੰਗਰੇਜ਼ੀ ਚ, ਜਾਂ ਜਿਹਨੂੰ ਆਪਾਂ ਕੋਈ ਚੰਗੇ ਗੁਣ ਕਹਿੰਦੇ ਆ, ਉਹ ਆ
2: ਜੀ।
0: ਦੋਨਾਂ ਦੀ ਨੇਚਰ ਥੋੜਾ ਜਿਹਾ ਫਰਕ ਹੋ ਸਕਦਾ। ਜਿਵੇਂ ਆਪਾਂ ਸੱਚ ਬੋਲ ਲਿਆ ਵੀ ਕੋਈ ਪੁੰਨ ਵਾਲਾ ਕੰਮ ਹੀ ਹੈ ਕਿ ਕੋਈ ਬੰਦਾ ਫਸੀ ਜਾਂਦਾ ਸੀ, ਉੱਥੇ ਗਵਾਹੀ ਸੱਚ ਦੀ ਦੇਤੀ ਉਹਦੇ ਹੱਕ ਚ, ਇਹ ਅਸੀਂ ਪੁੰਨ ਕੀਤਾ, ਉਸ ਬੰਦੇ ਦੇ ਹੱਕ ਦੇ ਵਿੱਚ ਗਵਾਹੀ ਦਿੱਤੀ ਹੈ ਜਿਹੜਾ ਸੱਚਾ ਸੀ, ਡਿਜ਼ਰਵ ਕਰਦਾ ਸੀ, ਅਦਰਵਾਈਜ਼ ਉਹ ਮਾਰਿਆ ਜਾਂਦਾ
2: ਜੀ
0: ਉਸ ਵੇਲੇ। ਨੋਨ ਮਟੀਰੀਅਲ ਚੀਜ਼ਾਂ ਜਿਹੜੀਆਂ ਉਹ ਪੁੰਨ ਦੇ ਵਿੱਚ ਆ ਜਾਂਦੀਆਂ, ਮਟੀਰੀਅਲ ਦੀ ਗੱਲ ਨਹੀਂ ਹੁੰਦੀ ਇਹਦੇ ਵਿੱਚ, ਤੇ ਇਹ ਆ ਕਿ ਤੁਸੀਂ ਕਿਵੇਂ ਭਾਵਨਾਤਮਕ ਤੌਰ ਦੇ ਉੱਤੇ ਜਿਹੜੀ ਆ ਬਿਨਾਂ ਕਿਸੇ ਪੈਸੇ ਧੇਲੇ ਤੋਂ ਉਹ ਕਿਸੇ ਦੀ ਮਦਦ ਕਰ ਦਿੱਤੀ ਆ, ਔਰ ਉਹ ਬੰਦਾ ਕਈ ਵਾਰ ਤਾਂ ਸਾਹਮਣੇ ਵੀ ਨੀ ਆਉਂਦਾ ਬੰਦਾ ਉਹ ਜਿਹਨੇ ਮਦਦ ਕੀਤੀ ਹੁੰਦੀ ਆ, ਵੀ ਠੀਕ ਆ ਬਾਈ ਉਹ ਜਿਹੜਾ ਬਚ ਆ ਜਿਹਨੂੰ ਆਪਾਂ ਬਚਾਉਂਦੇ ਆ ਜਾਂ ਕਰਦੇ ਆ ਜਾਂ ਉਹਨੂੰ ਆਪਾਂ ਸੰਕਟ ਚੋਂ ਕੱਢ ਲੈਂਦੇ ਕਿਸੇ ਭਾਈ ਬੰਦ ਨੂੰ,
2: ਬਿਲਕੁਲ
0: ਉਹ ਪੁੰਨ ਵਾਲਾ ਕੰਮ ਆ ਕਿ ਇਹ ਪੁੰਨ ਵਾਲਾ ਕੰਮ ਆ ਵੀ ਆਪਾਂ ਕਿਸੇ ਦੀ ਜਿਹੜੀ ਹੈਲਪ ਕਰ ਦਿੱਤੀ ਆ ਤੇ ਉਹਨੂੰ ਇਨਸਾਨੀ ਫਰਜ਼ ਸਮਝ ਕੇ ਆਪਾਂ ਉਹ ਕੀਤਾ ਹੈ।
2: ਜੀ
0: ਜਿਹੜਾ ਦਾਨ ਹੈ ਉਹ ਤੇ ਕੁਦਰਤੀ ਗੱਲ ਹੈ ਕਿ ਦਾਨ ਦੇ ਵਿੱਚ ਤੇ ਕੁਛ ਦੇਣਾ ਹੀ ਪੈਣਾ,
2: ਜੀ
0: ਉਹ ਜਿਵੇਂ ਕੁਛ ਕੱਪੜਾ ਲੱਤਾ ਪੈਸਾ ਧੇਲਾ ਕੁਛ ਨਾ ਕੁਛ ਤੇ ਹੋਣਾ ਹੀ ਹੈ। ਹੁਣ ਕਈ ਜਿਹੜੇ ਪੁਰਾਣੇ ਦੂਰ ਅੰਦੇਸ਼ ਲੋਕ ਸੀਗੇ ਉਹਨਾਂ ਨੇ, ਹੁਣ ਜਿੱਥੇ ਮੈਂ ਪਹਿਲਾਂ ਜਿਹੜੇ ਸਕੂਲ ਚ ਕੰਮ ਕਰਦਾ ਰਿਹਾ
2: ਜੀ,
0: ਉਸ ਸਕੂਲ ਦੀ ਜਿਹੜੀ ਜ਼ਮੀਨ ਆ ਕਿਸੇ ਪੁਰਾਣੇ ਮਹਾਂਪੁਰਸ਼ ਨੇ ਜਿਹੜੀ ਆ ਦਾਨ ਕੀਤੀ, 8-10 ਕਿੱਲੇ ਦਾਨ ਕੀਤੀ। ਉਸ ਵੇਲੇ ਉਹਨੇ ਸੋਚਿਆ ਕਿ ਇਸ ਇਲਾਕੇ ਦੇ ਬੱਚੇ ਜਿਹੜੇ ਆ ਪੜਨਗੇ, ਇੱਥੇ ਇੱਕ ਸਕੂਲ ਬਣਨਾ ਚਾਹੀਦਾ
2: ਜੀ,
0: ਤੇ ਉਹ ਸਕੂਲ ਬਣਿਆ, ਅੱਜ ਵੀ ਚੱਲ ਰਿਹਾ, ਹਜ਼ਾਰਾਂ ਲੱਖਾਂ ਬੱਚੇ ਉੱਥੋਂ ਪੜ੍ਹ ਕੇ ਚਲੇ ਗਏ ਹਨ। ਤੋ ਇਹ ਆਪਣੀ ਤਰ੍ਹਾਂ ਇਹਨੂੰ ਦਾਨ ਦੀ ਕੈਟਾਗਰੀ ਚ ਵੀ ਰੱਖਾਂਗੇ ਤੇ ਪੁੰਨ ਦੀ ਕੈਟਾਗਰੀ ਚ ਵੀ ਰੱਖ ਸਕਦੇ, ਦੋਨੋਂ ਇਕੱਠੇ ਕਹਿ ਸਕਦੇ ਆ,
2: ਜਿੱਦਾਂ
0: ਦੂਰ ਅੰਦੇਸ਼ੀ ਵੀ ਆ।
2: ਇਹ ਤੁਹਾਡੀ ਗੱਲ ਤੋਂ ਚੇਤੇ ਆਇਆ, ਜਿੱਦਾਂ ਇੱਕ ਵਾਰੀ ਆਪਾਂ ਪਿਛਲੇ ਸਮਿਆਂ ਦੇ ਵਿੱਚ ਗੱਲ ਕੀਤੀ ਸੀ ਗਦਰੀ ਬਾਬਿਆਂ ਦੀ, ਤੇ ਉਸ ਸਮੇਂ ਸਾਡੇ ਉੱਥੇ ਆਦਮਪੁਰ ਤੇ ਖੁਰਦਪੁਰ ਨਹਿਰ ਦੇ ਉੱਤੇ ਉਹਨਾਂ ਦੀ ਜ਼ਮੀਨ ਸੀ, ਭਾਈ ਲਛਮਣ ਸਿੰਘ ਹੋਣੀ ਤੇ ਆਪਣੇ ਬਲਵੰਤ ਸਿੰਘ ਹੋਣੀ, ਜੋ ਕਿ ਪਹਿਲੇ ਗਦਰੀ ਹੋਏ ਨੇ ਜਾਂ ਗਦਰੀ ਬਾਬਿਆਂ ਦੇ ਵਿੱਚ ਕਤਾਰ ਦੇ ਵਿੱਚ ਆਉਂਦੇ ਆ, ਜਿਨ੍ਹਾਂ ਨੇ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਉੱਥੇ ਗੁਰੂ ਘਰਾਂ ਦੀ ਉਸਾਰੀ ਵੀ ਕੀਤੀ ਤੇ ਆਪ ਅੰਮ੍ਰਿਤ ਛਕ ਕੇ ਤੇ ਫਿਰ ਉਹਨਾਂ ਦੀਆਂ ਸੇਵਾਵਾਂ ਵੀ ਨਿਭਾਈਆਂ, ਤੇ ਉਹਨਾਂ ਦੇ ਬਲ ਵੀ ਜੀ ਦੱਸਦੇ ਹੁੰਦੇ ਦੱਸ ਕੇ ਗਏ ਸੀ ਉਦੋਂ ਪਿਛਲੀ ਵਾਰੀ ਜਦੋਂ ਗੱਲ ਹੋਈ ਉਹਨਾਂ ਨਾਲ। ਤੇ ਮੈਨੂੰ ਵੀ ਨਹੀਂ ਪਤਾ ਸੀਗਾ ਕਿ ਉੱਥੇ ਨਾ ਇੱਕ ਗਰਲਸ ਸਕੂਲ ਹੈਗਾ ਐਨ ਨਹਿਰ ਦੇ ਉੱਤੇ ਹੀ ਆ ਜੀ, ਆਪਣੇ ਹੁਸ਼ਿਆਰਪੁਰ ਤੇ ਜਲੰਧਰ ਜਿਹੜਾ ਆਪਣਾ ਰੋਡ ਜਾਂਦਾ ਜੀ ਉਹਦੇ ਉੱਤੇ ਹੀ ਆਇਆ ਨਾ ਕੁੜੀਆਂ ਦਾ ਸਕੂਲ। ਤੇ ਉਹ ਜ਼ਮੀਨ ਬੜੀ ਕਹਿ ਸਕਦਾ ਕਿ ਜੇ ਵੇਚਣੀ ਹੋਵੇ ਤਾਂ ਅਰਬਾਂ ਖਰਬਾਂ ਦੀ ਹੋਏਗੀ, ਉਹਨਾਂ ਸਮਿਆਂ ਦੇ ਵਿੱਚ ਜਦੋਂ ਕੁੜੀਆਂ ਨੂੰ ਵਰਜਿਆ ਜਾਂਦਾ ਸੀਗਾ ਕਿ ਇਹਨਾਂ ਨੂੰ ਪੜ੍ਹਾਉਣਾ ਲਿਖਾਉਣਾ, ਇਹਨਾਂ ਕਿਹੜਾ DC ਲੱਗਣਾ ਜਾਂ ਇਹਨਾਂ ਤੋਂ ਘਰ ਦੇ ਕੰਮ ਕਰਾਓ, ਤੇ ਉਹਨਾਂ ਸਮਿਆਂ ਦੇ ਵਿੱਚ ਉਹ ਬਜ਼ੁਰਗਾਂ ਦੀ ਦੇਖੋ ਕਿੱਡੀ ਵੱਡੀ ਸੋਚ ਸੀ। ਤੇ ਉਹ ਜ਼ਮੀਨ ਜਿਹੜੀ ਸੀ ਉੱਥੇ ਅੰਗਰੇਜ਼ਾਂ ਦੇ ਸਮਿਆਂ ਦੇ ਵਿੱਚ ਉਹਨਾਂ ਨੇ ਦਾਨ ਕੀਤੀ ਸੀ, ਤਾਂ ਉਸ ਸਮੇਂ ਦੇ ਵਿੱਚ ਉਹ ਲੈ ਕੇ ਅੱਜ ਉੱਥੇ ਸਰਕਾਰੀ ਸਕੂਲ ਬਣਿਆ ਹੋਇਆ ਗਰਲਸ ਸਪੈਸ਼ਲ ਗਰਲਸ ਦੇ ਲਈ ਆ ਜੀ ਉਹ। ਤੇ ਉਹ ਅੱਜ ਵੀ ਉੱਥੇ ਦੇਖੋ ਕਿੰਨੀਆਂ ਲੱਖਾਂ ਹੀ ਕੁੜੀਆਂ ਉੱਥੋਂ ਮਤਲਬ ਕਿ ਆਪਣੀ ਜ਼ਿੰਦਗੀ ਸਵਾਰ ਕੇ ਬਣਾ ਕੇ ਆਪਣੇ ਹੱਕਾਂ ਦੇ ਪ੍ਰਤੀ ਜਾਗਰੂਕ ਹੋ ਕੇ ਸਮਾਜ ਦੇ ਵਿੱਚ ਵਿਚਰ ਰਹੀਆਂ ਹੋਣਗੀਆਂ ਜੀ।
0: ਇਹਨੂੰ ਆਪਾਂ ਐ ਕਹਿ ਸਕਦੇ ਨਾ ਵੱਡਾ ਕੰਮ ਹੈ। ਦੇਖੋ ਇਹੀ ਇੱਕ ਉਦਾਹਰਣ ਲਾ ਲਓ ਵੀ ਉਹਨਾਂ ਵਿਅਕਤੀਆਂ ਨੇ ਜਿਹਨਾਂ ਨੇ ਇੰਨੀ ਦੂਰ ਅੰਦੇਸ਼ੀ ਸੋਚ ਰੱਖੀ
2: ਜੀ,
0: ਉਹਨਾਂ ਨੇ ਦਾਨ ਕਰਕੇ ਇੱਕ ਪੁੰਨ ਦਾ ਕੰਮ ਕੀਤਾ।
2: ਬਿਲਕੁਲ ਹੈ ਜੀ,
0: ਤੇ ਉਹ ਆਪਾਂ ਕਹਿ ਸਕਦੇ ਦਾਨ ਵੀ ਕਰਦਾ ਤੇ ਪੁੰਨ ਵੀ ਕਰਦਾ, ਇਹ ਦੋਵੇਂ ਇੱਥੇ ਢੁਕਦੇ ਆ, ਦੋਨੋਂ ਸ਼ਬਦ ਜਿਹੜੇ ਆ ਇਹ ਦੋਨੋਂ ਹੀ ਬੜੇ ਮਹੱਤਵਪੂਰਨ ਹੈ ਭਾਈ ਸਾਹਿਬ। ਜਦੋਂ ਕਹਿੰਦੇ ਆਪਾਂ ਜਿੰਨੇ ਵੀ ਸਾਡੇ ਰੂਹਾਨੀ ਲੀਡਰ ਨੇ, ਧਾਰਮਿਕ ਲੀਡਰ ਨੇ
2: ਜੀ,
0: ਜਿਹੜੇ ਸਮਾਜ ਸੁਧਾਰਕ ਨੇ, ਉਹ ਜਦੋਂ ਵੀ ਕੋਈ ਗੱਲ ਕਰਨਗੇ ਉਹ ਇਸ ਨੂੰ ਮੁੱਖ ਰੱਖਦੇ ਆ ਕਿ ਭਾਈ ਮਨੁੱਖ ਹੋਣ ਦਾ ਜਿਹੜਾ ਸਬੂਤ ਆਪਾਂ ਜਦੋਂ ਦੇਣਾ ਹੋਵੇ ਤਾਂ ਇਹੀ ਹੈ ਕਿ ਦੂਜੇ ਜਿਹੜੇ ਮਨੁੱਖ ਨੇ, ਮਨੁੱਖਾਂ ਦੀ ਗੱਲ ਆਪਾਂ ਕਰੀਏ, ਉਹਨਾਂ ਦੇ ਅਪਲਿਫਟਮੈਂਟ ਦੀ ਗੱਲ ਕਰੀਏ, ਉਹਨਾਂ ਦੀ ਜਿਹੜੀ ਡਿਵੈਲਪਮੈਂਟ ਆ ਉਹਦੀ ਗੱਲ ਕਰੀਏ ਕਿ ਕਿਵੇਂ ਆਪਾਂ ਆਪਣੇ ਇੱਕ ਬੰਦੇ ਨੇ ਜੇ ਤਰੱਕੀ ਕਰ ਲਈ ਆ ਤਾਂ ਉਹ
2: ਜੀ
0: ਦੂਜਿਆਂ ਦੀ ਕਿਵੇਂ ਹੈਲਪ ਕਰ ਸਕਦਾ ਕਿ ਉਹ ਵੀ ਇਸ ਰਾਹ ਤੇ ਆ ਜਾਣ
2: ਬਿਲਕੁਲ
0: ਤੇ ਉਹਨਾਂ ਨੂੰ ਉਹਨਾਂ ਦੀ ਵੀ ਜ਼ਿੰਦਗੀ ਜਿਹੜੀ ਆ
2: ਜੀ।
0: ਜ਼ਿੰਦਗੀ ਬਣ ਜਾਏ, ਵਧੀਆ ਬਣ ਜਾਏ।
2: ਪਰ ਇਹਦੇ ਵਿੱਚ ਇੱਕ ਦੂਜਾ ਪੱਖ ਸ਼ਮੀ ਜੀ ਦੇਖਦੇ ਆ ਤਾਂ ਉਹ ਜਿਹੜਾ ਬੜਾ ਹੈਰਾਨ ਪਰੇਸ਼ਾਨ ਵੀ ਕਰਦਾ ਜਿਹੜੇ ਅਸਲ ਦੇ ਵਿੱਚ ਕੁਝ ਕਰਨਾ ਵੀ ਚਾਹੁੰਦੇ ਆ ਆਪਣੇ ਸਮਾਜ ਦੇ ਲਈ, ਆਪਣੇ ਲੋਕਾਂ ਦੇ ਲਈ, ਆਪਣੇ ਪਿੰਡਾਂ ਦੇ ਲਈ ਜਾਂ ਸ਼ਹਿਰਾਂ ਦੇ ਲਈ, ਕਿਤੇ ਵੀ ਦੇਖ ਲਓ ਦੁਨੀਆਂ ਦੇ ਕਿਸੇ ਵੀ ਕੋਨੇ ਚ ਬੈਠੇ ਹੋਣ। ਪਰ ਜਿਹੜਾ ਇੱਕ ਬਹੁਤ ਵੱਡਾ ਘਾਤ ਲਾ ਰਹੇ ਆ ਨਾ ਜੋ ਲੋਕ ਇਸ ਚੀਜ਼ ਨੂੰ ਬੈਨੀਫਿਟ ਆਪਣਾ ਲੈਣ ਦੇ ਲਈ ਜਾਂ ਵੱਡੀਆਂ ਵੱਡੀਆਂ ਇਮਾਰਤਾਂ ਜਾਂ ਹੋਰ ਸਾਰੀਆਂ ਚੀਜ਼ਾਂ ਖੜੀਆਂ ਕਰੀ ਜਾ ਰਹੇ ਆ, ਉਹ ਕਿਤੇ ਨਾ ਕਿਤੇ ਨਿਰਾਸ਼ਾ ਦਾ ਕਾਰਨ ਬਣ ਰਿਹਾ ਜੀ। ਉਹ ਬੈਨੀਫਿਟ ਲੈ ਰਹੇ ਨੇ ਜੀ। ਇੱਕ ਉਹ ਭਗਤ ਪੂਰਨ ਸਿੰਘ ਹੋਣੀ ਸੀਗੇ ਜਾਂ ਉਹਨਾਂ ਨੇ ਸਾਰੀ ਜ਼ਿੰਦਗੀ ਝੋਲੇ ਦੇ ਨਾਲ ਹੀ ਕੱਟ ਦਿੱਤੀ ਤੇ ਉਹ ਉਹਨਾਂ ਦਾ ਦੇਣ ਕਿੱਦਾਂ ਦੇ ਸਕਦੇ ਆ, ਪਰ ਇਹਨਾਂ ਨੇ ਇਹ ਚੀਜ਼ ਨੂੰ ਵੀ ਕਲੰਕ ਲਾ ਕੇ ਰੱਖ ਦਿੱਤਾ ਹੈ ਜੀ।
0: ਦੇਖੋ ਇਹ ਦਾਨ ਪੁੰਨ ਵਾਲਾ ਇੱਕ ਕਹਿ ਲੋ ਜਿਵੇਂ ਹੁਣੇ ਆਪਾਂ ਗੱਲ ਕੀਤੀ ਇੱਕ ਤਰ੍ਹਾਂ ਦਾ ਇੱਕ ਮਾਡਲ ਹੈ, ਇਹ ਸੋਸ਼ਲ ਸੈਟਅਪ ਇੱਕ ਮਾਡਲ ਹੈ
2: ਜੀ।
0: ਜਦੋਂ ਇਹਦੀ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਕਿ ਕੁਝ ਠੱਗ ਕਿਸਮ ਦੇ ਲੋਕ ਨੇ ਜਿਹੜੇ ਇਸ ਸਿਸਟਮ ਨੂੰ ਆਪਣੇ ਮੁਫਾਦ ਵਾਸਤੇ ਵਰਤਦੇ ਆ ਤੇ ਇਹਨੂੰ ਲੋਕਾਂ ਦੀਆਂ ਭਾਵਨਾਵਾਂ ਨੂੰ ਕੈਸ਼ ਕਰਦੇ ਆ ਤੇ ਫਿਰ ਆਪਣੇ ਫਾਇਦੇ ਦਾ ਕੰਮ ਕਰਦੇ ਆ ਕਿ ਖੁਦ ਆਪਣੇ ਉੱਤੇ ਲਾਗੂ ਕਰਨੇ ਸਾਰਾ ਕੁਛ, ਜੋ ਦਾਨ ਆਇਆ ਘਰੇ ਆ ਗਿਆ ਸਭ ਕੁਛ, ਕਹਿੰਦੇ ਬਾਕੀ ਬਾਹਰ ਜਾਣੇ ਨੀ, ਖੁਦ ਤਰੱਕੀ ਕਰਦੇ ਆ ਲੋਕਾਂ ਦੀ ਨੀ ਹੁੰਦੀ। ਸੋ ਇਹ ਅਸਲ ਚ ਇਹ ਮਸਲਾ ਮੈਨੇਜਮੈਂਟ ਦਾ। ਹੁਣ ਜਿਹੜਾ ਬੰਦਾ ਦਾਨ ਕਰ ਰਿਹਾ ਹੈ ਇਹ ਉਹਨੂੰ ਵੀ ਪਤਾ ਹੋਣਾ ਚਾਹੀਦਾ ਵੀ ਉਹ ਕਿੱਥੇ ਦਾਨ ਕਰ ਰਿਹਾ ਤੇ ਕਿਉਂ ਕਰ ਰਿਹਾ ਤੇ ਆਖਿਰਕਾਰ ਉਹਦਾ ਉਹਨੇ ਕੀ ਉਹਨੇ ਉਹ ਸੰਸਥਾ ਦਾ ਰਿਵਿਊ ਕੀਤਾ ਜਾਂ ਉਸ ਬੰਦੇ ਬਾਰੇ ਕੋਈ ਛਾਣਬੀਣ ਕੀਤੀ ਹੈ ਕਿ ਇਹ ਬੰਦਾ ਸੱਚੀ ਮੁੱਚੀ ਜੈਨੂਨ ਹੈ, ਜੋ ਭਗਤ ਪੂਰਨ ਸਿੰਘ ਹੋਰਾਂ ਦਾ ਨਾਂ ਸੂਰਜ ਵਾਂਗ ਚਮਕਦਾ, ਕੋਈ ਉਹਨਾਂ ਵੱਲ ਐ ਉਂਗਲੀ ਕਰਕੇ ਨੀ ਕਹਿ ਸਕਦਾ ਵੀ ਐ ਕਰਤਾ ਜੀ ਉਹਨਾਂ ਨੇ, ਉਹਨਾਂ ਨੂੰ ਬੇਦਾਗ ਸ਼ਖਸੀਅਤ ਹੈ
2: ਬਿਲਕੁਲ।
0: ਉੱਥੇ ਬੰਦਾ ਜਦੋਂ ਉਹਨਾਂ ਦੀ ਹੈਲਪ ਕਰ ਰਿਹਾ ਕਿਸ ਤਰੀਕੇ ਨਾਲ ਕਰ ਰਿਹਾ, ਉਹਨਾਂ ਚ ਯੋਗਦਾਨ ਪਾ ਰਿਹਾ, ਆਪਣਾ ਵੀ ਚਲੋ ਠੀਕ ਹੈ ਜੀ ਮੈਂ ਵੀ ਨਾਲ ਆ, ਮੇਰੇ ਵੱਲੋਂ ਤਾਂ ਇੰਨਾ ਹੀ ਹੈ ਕਿ ਮੈਂ ਆਹ ਕੁਛ ਨੀ ਕਰ ਸਕਦਾ ਪਰ ਆਹ ਕਰ ਸਕਦਾ,
2: ਬਿਲਕੁਲ
0: ਹਰ ਬੰਦਾ ਸਭ ਕੁਛ ਨੀ ਕਰ ਸਕਦਾ ਪਰ ਉਹ ਕੁਛ ਨਾ ਕੁਛ ਤਾਂ ਕਰ ਹੀ ਸਕਦਾ
2: ਜੀ,
0: ਉਹ ਕਿਸੇ ਨਾ ਕਿਸੇ ਤਰੀਕੇ ਨਾਲ ਉਸ ਲਹਿਰ ਦਾ ਹਿੱਸਾ ਬਣ ਸਕਦਾ ਜੋ ਇੱਕ ਚੰਗੀ ਸੋਚ ਨਾਲ ਚੱਲਦੀ ਹੈ, ਪਰ ਜਿਹੜੇ ਬੈਡ ਐਲੀਮੈਂਟ ਹੈ ਉਹ ਹਰ ਫੀਲਡ ਚ ਹੈ
2: ਬਿਲਕੁਲ,
0: ਉਹਨਾਂ ਦੀ ਪਹਿਚਾਣ ਉਹਨਾਂ ਨੂੰ ਵੀਡ ਆਊਟ ਕਰਨ ਦਾ ਜਿਹੜਾ ਜਿੰਮਾ ਹੈ ਉਹ ਤਾਂ ਉਸ ਬੰਦੇ ਕੋਲ ਹੈ ਜਿਹੜਾ ਕੈਸ਼ ਤਿਆਰ ਕਰਕੇ ਬੈਠਾ ਹੋਇਆ, ਕੈਸ਼ ਐਂਡ ਕਾਇੰਡ ਚ ਬੈਠਾ ਹੋਇਆ ਕਿ ਮੈਂ ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਚੰਗਾ ਕੌਜ਼ ਆ, ਜਿਦਾਂ ਉਹਨੇ ਨਾਰਾ ਮਾਰਿਆ ਹੋਇਆ ਕਿ ਮੈਂ ਫਲਾਨੇ ਦੀ ਮਦਦ ਕਰਨੀ ਹੈ ਜੀ, ਮੈਂ ਵਿੱਚ ਮੀਡੀਏਟਰ ਹਾਂ
2: ਜੀ,
0: ਮੇਰੇ ਮਾਧਿਅਮ ਰਾਹੀਂ ਤੁਸੀਂ ਕਰ ਸਕਦੇ ਹੋ, ਉਹ ਬੰਦਾ ਹੁਣ ਇੱਕ ਕਹਿ ਲੋ ਵਿੱਚ ਵਿਚੋਲਾ ਬਣ ਗਿਆ। ਹੁਣ ਉਹਦੀ ਜਾਂਚ ਤਾਂ ਹੋਣੀ ਚਾਹੀਦੀ ਹੈ ਕਿ ਭਾਈ ਤੂੰ ਇਹ ਬੰਦਾ ਠੀਕ ਕਰ ਰਿਹਾ ਕਿ ਨਹੀਂ ਕਰ ਰਿਹਾ, ਪਹੁੰਚਿਆ ਕਿ ਨਹੀਂ ਪਹੁੰਚਿਆ
2: ਜੀ।
0: ਅਸੀਂ ਖੂਜ ਥੋੜਾ ਸੁੱਟਣਾ ਗਿਆ, ਚਲੋ ਜੀ ਮੈਂ ਦੇ ਤੇ ਇੰਨੇ ਪੈਸੇ ਤਾਂ ਮੇਰਾ ਕੰਮ ਮੁੱਕਿਆ ਤੇ ਮੈਂ ਹੁਣ ਦਾਨੀ ਬਣ ਗਿਆ ਹਾਂ
2: ਜੀ।
0: ਦਾਨੀ ਜਿਹੜਾ ਹੈ ਉਹ ਬੰਦਾ ਅੱਗੇ ਉਹਦੀ ਰਿਵਿਊ ਕਰਨ ਦਾ ਵੀ ਉਹਦੇ ਚ ਕੁਛ ਸੋਚ ਹੈ ਨਾ, ਤੁਸੀਂ ਬਿਨਾਂ ਸੋਚੇ ਸਮਝੇ ਸਿੱਟੀ ਜਾਓ ਇੱਧਰ ਉੱਧਰ ਗਿਆ, ਚੜਤਾ ਉਹ ਸਿੱਟਤਾ ਕਰਤਾ ਉਹ ਵੀ ਕਰਤਾ ਉਹ ਵੀ ਕਰ ਮੈਂ ਉਹ ਵੀ ਕਰ ਲਿਆ, ਉਹ ਕੋਈ ਇਹ ਦੌੜ ਨਹੀਂ ਹੈ
2: ਜੀ।
0: ਉਹ ਤੁਸੀਂ ਬਿਲਕੁਲ ਸਹੀ ਲਿਖਿਆ ਹੋਇਆ ਜਿਹੜਾ ਥੰਬਨੇਲ ਵਿੱਚ ਵੀ ਲਿਖਿਆ ਹੋਇਆ ਬਾਈ ਲਾਈਨ ਜਿਹੜੀ ਲਿਖੀ ਹੋਈ ਆਪਣੀ, ਉਹ ਇਹ ਵੀ ਆ ਕਿ ਜਿਹੜੇ ਦਾਨ ਪੁੰਨ ਹੈ ਇਹ ਮਾਨਵਤਾ ਦੀ ਸੇਵਾ ਹੈ, ਸਮਾਜ ਸੇਵਾ ਹੈ ਜਾਂ ਦਿਖਾਵਾ ਹੈ
2: ਜੀ।
0: ਜਿਹੜਾ ਬੰਦਾ ਦਿਖਾਵੇਬਾਜ਼ੀ ਕਰ ਰਿਹਾ ਹੈ ਉਹ ਤਾਂ ਇਸ ਕੈਟਾਗਰੀ ਚੋਂ ਵੈਸੇ ਹੀ ਬਾਹਰ ਹੈ
2: ਬਿਲਕੁਲ,
0: ਭਾਵੇਂ ਉਹਨੇ ਆਪਣੇ ਝੰਡਾ ਚੁੱਕਿਆ ਹੈ ਕਿ ਮੈਂ ਸਮਾਜ ਸੇਵੀ ਹਾਂ, ਮੈਂ ਉਹ ਹਾਂ, ਮੈਂ ਵਾਹ ਹਾਂ, ਪਰ ਉਹ ਅਸਲ ਵਿੱਚ ਤਾਂ ਉਸ ਲਾਈਨ ਦਾ ਹਿੱਸਾ ਹੀ ਨਹੀਂ ਹੈ
2: ਜੀ ਬਿਲਕੁਲ।
0: ਜਿਹੜਾ ਇੱਕ ਬੰਦਾ ਜਾਗਰੂਕ ਹੈ ਜਿਹੜਾ ਚੇਤਨ ਮਨ ਹੈ ਉਹ ਤਾਂ ਉਹਦਾ ਉਹਨੂੰ ਐਨਾਲਿਸਿਸ ਕਰੂਗਾ, ਉਹ ਅੰਨੇ ਵਾਹ ਇਹੋ ਜਿਹੀ ਚੀਜ਼ ਨੂੰ ਫੋਲੋ ਨਹੀਂ ਕਰੇਗਾ, ਭੀੜ ਦਾ ਹਿੱਸਾ ਨਹੀਂ ਬਣੇਗਾ ਕਿ ਆ ਚੱਕ ਲੋ ਵੀ ਉਹਨੇ ਉਧਰ ਭੇਜਿਆ ਮੈਂ ਵੀ ਉਧਰ ਭੇਜਾਂਗਾ, ਮੈਂ ਵੀ ਚੱਕ ਦੂੰ ਘੜੇ ਤੋਂ ਕੌਲਾ
2: ਬਿਲਕੁਲ ਜੀ। ਨਾਲੇ ਸਾਡੇ ਸਮਾਜ ਦੇ ਵਿੱਚ ਦੇਖੋ ਬਹੁਤ ਸਾਰੀਆਂ ਐਸੀਆਂ ਧਾਰਨਾ ਮਿਲ ਜਾਂਦੀਆਂ ਨੇ ਤੇ ਔਜਲਾ ਸਾਹਿਬ ਕਹਿੰਦੇ ਨੇ ਕਿ ਵਿਚੋਲਾ ਤਾਂ ਹੁੰਦਾ ਹੀ ਕਹਿੰਦੇ ਓਲਾ
0: ਜੀ, ਕੋਈ ਸ਼ੱਕ ਨਹੀਂ ਜੀ, ਕੋਈ ਸ਼ੱਕ ਨਹੀਂ ਓਲਾ ਹੀ ਹੈ
2: ਜੀ। ਤੇ ਦੂਸਰੇ ਪਾਸੇ ਆਪਾਂ ਦੇਖਦੇ ਆ ਜਦੋਂ ਸਮਾਜ ਦੀ ਗੱਲ ਕਰਦੇ ਆ ਜਾਂ ਸਮਾਜ ਦੇ ਪ੍ਰਤੀ ਸਾਡੇ ਹਰ ਕਿਸੇ ਜਿਹੜਾ ਵੀ ਇਸ ਦੁਨੀਆਂ ਤੇ ਆਇਆ ਮੈਨੂੰ ਲੱਗਦਾ ਕਿ ਉਹਦੇ ਵੀ ਕੁਝ ਨਾ ਕੁਝ ਸਾਡੇ ਸਮਾਜ ਦੇ ਪ੍ਰਤੀ ਜਾਂ ਸਾਡੇ ਆਲੇ ਦੁਆਲੇ ਜੋ ਕੁਝ ਵੀ ਵਾਪਰ ਰਿਹਾ ਉਹਦੇ ਆਪਣੇ ਫਰਜ਼ ਬਣਦੇ ਉਹਨਾਂ ਚੀਜ਼ਾਂ ਨੂੰ ਅੱਗੇ ਜਾਗਰੂਕਤਾ ਵਧਾਉਣ ਦੇ ਲਈ, ਸੁਚੇਤ ਕਰਨ ਦੇ ਲਈ ਬਹੁਤ ਸਾਰੇ ਲੋਕ ਨੇ, ਕੁਝ ਜਵਾਨ ਆ, ਕੁਝ ਬੱਚੇ ਨੇ ਤੇ ਕੁਝ ਉਹਦੇ ਵਿੱਚ ਬਜ਼ੁਰਗ ਹੋ ਕੇ ਆਪਣੀ ਪੂਰੀ ਜ਼ਿੰਦਗੀ ਜਿਹੜੀ ਹੈ ਇੰਜੋਏ ਕਰਕੇ ਵੀ ਇਸ ਦੁਨੀਆਂ ਤੋਂ ਤੁਰਦੇ ਆ, ਪਰ ਕੁਝ ਲੋਕ ਐਸੇ ਸ਼ਮੀ ਜੀ ਹੁੰਦੇ ਆ ਕਿ ਦੁਨੀਆਂ ਦੇ ਲਈ ਇੱਕ ਮਿਸਾਲ ਬਣ ਜਾਂਦੇ ਆ, ਉਹਨਾਂ ਦੀਆਂ ਉਦਾਹਰਣਾਂ ਦੇਣ ਦਾ ਇੱਕ ਸਾਡੇ ਵਰਗਿਆਂ ਨੂੰ ਜ਼ਰੂਰ ਮੌਕਾ ਮਿਲ ਜਾਂਦਾ ਹੈ। ਜਿਵੇਂ ਕਿ ਪਟਿਆਲੇ ਦੀ ਇੱਕ ਡਾਕਟਰ ਸੀ, ਕੱਲ ਮੈਂ ਅੱਜ ਦੇ ਵਿਚਾਰ ਦੇ ਵਿੱਚ ਪੜ੍ਹਿਆ, ਬੜਾ ਉਹ ਕੀਮਤੀ ਕਹਿ ਸਕਦੇ ਹਾਂ ਕਿ ਅੱਜ ਦਾ ਵਿਚਾਰ ਸੀ, ਤੇ ਉਹਦੇ ਵਿੱਚ ਜਸਲੀਨ ਕੌਰ ਦੀ ਡਾਕਟਰ ਸੀਗੀ ਉਹ ਆਪ ਵੀ ਪਟਿਆਲੇ ਤੋਂ ਤੇ ਜਸਲੀਨ ਕੌਰ ਦੀ ਮੌਤ ਹੋ ਜਾਂਦੀ ਹੈ ਜੀ। ਉਸ ਤੋਂ ਬਾਅਦ ਅਮਰੀਕਾ ਦੇ ਵਿੱਚ ਉਹਦੀ ਬੋਡੀ ਜਿਹੜੀ ਸੀ 37 ਵਿਅਕਤੀਆਂ ਨੂੰ ਇੱਕ ਬੋਡੀ ਦੇ ਵਿੱਚ ਉਹ ਅੰਗ ਲਾ ਕੇ 37 ਲੋਕਾਂ ਦੇ ਜਾਂ ਪਰਿਵਾਰਾਂ ਦੀ ਜ਼ਿੰਦਗੀ ਬਣਾ ਕੇ ਰੱਖ ਦਿੱਤੀ। ਇਸੇ ਤਰ੍ਹਾਂ ਹੀ ਅੰਮ੍ਰਿਤਸਰ ਦੀ ਇੱਕ ਨੰਨੀ ਮੁੰਨੀ ਕਹਿ ਲਓ ਕਿ 39 ਸਾਲਾਂ ਦੀ ਬੱਚੀ ਸੀ ਬਾਲੜੀ ਤੇ ਇਬਾਦਤ ਜਿਹਦਾ ਨਾਂ ਸੀ ਇਬਾਦਤ ਤੇ ਉਹ ਅੰਗ ਦਾਨ ਕਰਕੇ ਉਹਦੇ ਤਕਰੀਬਨ ਕਹਿ ਸਕਦੇ ਕਿ ਬਹੁਤ ਸਾਰੇ ਲੋਕਾਂ ਨੂੰ ਉਹਨੇ ਵੀ ਨਵੀਂ ਜ਼ਿੰਦਗੀ ਦਿੱਤੀ ਤੇ ਇੱਕ ਅਫਰੀਕਾ ਮੂਲ ਦੀ ਸ਼ਾਇਦ ਲੜਕੀ ਸੀ ਪਿਛਲੇ ਦਿਨਾਂ ਦੇ ਵਿੱਚ BBC ਦੇ ਵਿੱਚ ਵੀ ਉਹਦੀ ਲੱਗੀ ਸੀਗੀ ਤੇ ਸਾਰੀ ਰਿਪੋਰਟ ਲੱਗੀ ਸੀ। ਉਹਨੇ ਵੀ ਲੋਕਾਂ ਨੂੰ ਦੁਨੀਆਦਾਰੀ ਨੂੰ ਪਰੇਸ਼ਾਨ ਤੇ ਹੈਰਾਨ ਕਰਕੇ ਰੱਖ ਦਿੱਤਾ ਸੀ ਕਿ ਬਹੁਤ ਸਾਰੇ ਲੋਕ ਏਦਾਂ ਕਰਦੇ ਕਿ ਚਲੋ ਸਾਡੇ ਜਿਹੜਾ ਜੋ ਜੀ ਸੀਗਾ ਉਹ ਤਾਂ ਚਲਿਆ ਗਿਆ, ਹੋ ਸਕਦਾ ਕਿ ਆਉਣ ਜਿਹੜੇ ਹੋਰ ਜਿਹੜੇ ਨੇ ਇੱਥੇ ਹੈਗੇ ਆ, ਜਿੱਦਾਂ ਕਿ ਅੱਖਾਂ ਦਾ ਹੀ ਇਗਜ਼ਾਮਪਲ ਲਾ ਲਈਏ, ਜੇ ਪੂਰੇ ਆਪਣੇ ਦੇਖਿਆ ਜਾਵੇ ਤਾਂ ਤਕਰੀਬਨ 52 ਲੱਖ ਪੂਰੇ ਸੰਸਾਰ ਦੇ ਵਿੱਚ ਐਸੇ ਲੋਕ ਹੈ, 52 ਲੱਖ 2 ਕਰੋੜ ਲੋਕ ਨੇ ਅੰਨੇਪਣ ਦਾ ਸ਼ਿਕਾਰ ਨੇ। ਤੇ ਇਸੇ ਤਰ੍ਹਾਂ ਭਾਰਤ ਦੇ ਵਿੱਚ ਕੱਲੇ ਹੀ 2,70,000 ਲੋਕ ਐਸੇ ਨੇ ਜਿਹੜੇ ਅੱਖਾਂ ਤੋਂ ਦੇਖ ਨਹੀਂ ਸਕਦੇ ਜਾਂ ਬਹੁਤ ਸਾਰੀਆਂ ਮੁਸ਼ਕਲਾਂ ਦੇ ਨਾਲ ਜਿਹੜਾ ਘੁਲ ਰਹੇ ਨੇ, ਤੇ ਉਹਨਾਂ ਚੀਜ਼ਾਂ ਨੂੰ ਜਦੋਂ ਧਿਆਨ ਦਿੰਦੇ ਹਾਂ ਤਾਂ ਮਿੱਟੀ ਵੀ ਤਾਂ ਹੋਣਾ ਹੀ ਹੈ, ਜੇ ਕਿਸੇ ਦੇ ਕੰਮ ਆ ਜਾਈਏ ਤਾਂ ਉਹਦੇ ਨੂੰ ਚੰਗਾ ਨਹੀਂ। ਪਰ ਲੋਕਾਂ ਦਾ ਕੁਝ ਇਹ ਵੀ ਸ਼ਮੀ ਜੀ, ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਜੇ ਸਾਡੀਆਂ ਅੱਖਾਂ ਅਸੀਂ ਦਾਨ ਦੇ ਦਾਂਗੇ ਤੇ ਅਗਲੇ ਜਨਮ ਦੇ ਵਿੱਚ ਅਸੀਂ ਅੱਖਾਂ ਤੋਂ ਬਗੈਰ ਜੰਮਾਂਗੇ। ਤੇ ਹੁਣ ਜੇ ਮੈਂ ਇੱਥੇ ਜੇ ਬੋਡੀ ਦਾਨ ਕੀਤੀ ਹੋਈ ਹੈ ਤਾਂ ਮੇਰਾ ਤਾਂ ਫਿਰ ਮੈਂ ਆਪਣੀ ਹੋਂਦ ਦੇ ਉੱਤੇ ਕੁਹਾੜਾ ਮਾਰ ਲਿਆ, ਮੈਂ ਤਾਂ ਜੰਮਣਾ ਹੀ ਨਹੀਂ ਅਗਲੀ ਵਾਰੀ ਜੀ।
0: ਮੈਂ ਜਦੋਂ ਪਹਿਲੀ ਵਾਰੀ ਅੱਖਾਂ ਦਾਨ ਕਰਨ ਵਾਲਾ PGI ਦਾ ਫਾਰਮ ਭਰਿਆ ਨਾ ਘਰੇ ਆਇਆ, ਇੱਕ ਵਾਰ ਤਾਂ ਹੁੰਭ ਜਿਹਾ ਆਇਆ ਵੀ ਲੈ ਕਮਾਲ ਯਾਰ, ਅੱਖਾਂ ਹੀ ਦੇ ਆਏ ਪਤਾ ਨਹੀਂ
2: ਜੀ
0: ਉਹ ਬਾਹਰ। ਹਾਲਾਂਕਿ ਪਤਾ ਹੈ ਕਿ ਉਹ ਜਾਣ ਤੋਂ ਬਾਅਦ ਹੀ ਚੁੱਕਣੀਆਂ ਉਹਨਾਂ ਨੇ, ਪਹਿਲਾਂ ਨੀ ਚੁੱਕਣੀਆਂ, ਹੁਣ ਇਹ ਨੀ ਕਿਤੇ ਗੰਡਾਸੇ ਲੈ ਕੇ ਮਗਰ ਪਏ
2: ਜੀ।
0: ਪਰ ਇਹ ਵੱਡੀ ਗੱਲ ਆ, ਇਹ ਦਾਨ ਦੀ ਕੈਟਾਗਰੀ ਚ ਆਉਂਦਾ ਕਿ ਆਪਾਂ ਕੁਛ ਫਿਜੀਕਲੀ ਕੁਛ ਕੰਟਰੀਬਿਊਟ ਕਰ ਰਹੇ ਹਾਂ, ਸਰੀਰ ਹੈ। ਹੁਣ ਜੇ ਤੁਸੀਂ ਇਹਨੂੰ ਵੀ ਦੇਖੋ ਕਿ ਬੰਦੇ ਨੇ ਆਪਣੀ ਬੋਡੀ ਉਹ ਦਾਨ ਕਰਤੀ, ਜਿੰਨੇ ਵੀ ਸਾਡੇ ਜੇ ਆਪਾਂ ਰਿਲੀਜੀਅਸ ਫੈਕਟਰ ਨੂੰ ਦੇਖਦੇ ਹਾਂ, ਉਸ ਪਹਿਲੂ ਨੂੰ ਵੀ ਲੈ ਲਈਏ ਜੇ, ਉਹ ਵੀ ਕਹਿੰਦੇ ਆ ਵੀ ਭਾਈ ਸਾਡਾ ਜਿਹੜਾ ਰੌਲਾ ਹੈ ਉਹ ਹੈਗਾ ਕਿ ਜਿਹੜਾ ਬਾਰ ਬਾਰ ਜਿਹੜੇ ਆਪਾਂ ਜਨਮ ਲੈਂਦੇ ਆ ਪਲਾਨਾ ਕਰਦੇ ਆ ਉਹਨੂੰ ਖਤਮ ਕਰਨਾ ਜੀ, ਜੇ ਅਸੀਂ ਸਿਰ ਮਹਾਰਾਜ ਦੇ ਚਰਨਾਂ ਚ ਉੱਥੇ ਉਹ ਕਰਨਾ ਚਲੋ ਨਿਵਾਸ ਕਰਨਾ,
2: ਬਿਲਕੁਲ
0: ਵੀ ਉਹ ਜਨਮ ਜਨਮ ਦਾ ਜਿਹੜਾ ਗੇੜ ਹੈ ਨਾ ਗਤੀ ਗੇੜ ਇਹ ਖਤਮ ਕਰਨਾ, ਮੈਨੂੰ ਆ ਜਿਹੜਾ ਜੂਨੀ ਵਾਲੇ ਚੱਕਰ ਚੋਂ ਕੱਢੋ
2: ਜੀ।
0: ਤੇ ਫਿਰ ਉਹ ਜੇ ਸਰੀਰ ਹੀ ਬੰਦੇ ਨੇ ਦਾਨ ਕਰਤਾ ਵੀ ਜੂਨੀ ਕਿਹੜੀ ਰਹਿ ਗਈ, ਉਹ ਤਾਂ ਓਕੇ ਹੋ ਗਿਆ ਕੰਮ, ਪੈਸੇ ਵੀ ਓਕੇ ਓਕੇ ਹੋ ਗਿਆ ਉਹਨੇ ਜਮੇ ਠੀਕ ਆ
2: ਜੀ।
0: ਨਹੀਂ ਉਹ ਚਲੋ ਵੱਖਰੀ ਆਪਾਂ ਕਹਿ ਲੋ ਵੀ
2: ਪਹਿਲੂ ਆ ਵੱਖਰਾ ਵੱਖਰਾ, ਬਿਲਕੁਲ,
0: ਪਰ ਇਹ ਸੱਚ ਹੈ ਜੇ ਤੁਸੀਂ ਇੱਕ ਡਾਟਾ ਕੱਢੋ, ਜਿਵੇਂ ਤੁਸੀਂ ਬਾਕੀ ਦੁਨੀਆਂ ਦਾ ਇੱਕ ਡਾਟਾ ਸ਼ੇਅਰ ਕੀਤਾ ਨਾ ਹੁਣੇ
2: ਜੀ,
0: ਮੈਨੂੰ ਲੱਗਦਾ ਹੋ ਸਕਦਾ ਮੈਂ ਗਲਤ ਹੋਵਾਂ, ਪਰ ਮੇਰੇ ਕਿਤੇ ਮੈਂ ਪੜਿਆ ਸੀ ਕਿ ਸ਼੍ਰੀਲੰਕਾ ਦੇ ਵਿੱਚ
2: ਜੀ
0: ਇਹ ਪੱਕਾ ਹੈ ਵੀ ਉਹ ਬੰਦੇ ਆਪਣੀਆਂ ਅੱਖਾਂ ਦਾ ਦਾਨ ਕਰਦੇ ਹੀ ਕਰਦੇ ਆ, ਇਸ ਕਰਕੇ ਉੱਥੇ ਕੋਈ ਬੰਦਾ ਬਲਾਇੰਡ ਨਹੀਂ ਹੈਗਾ।
2: ਕਿਆ ਬਾਤ ਹੈ ਜੀ, ਸਲੋਟ ਹੈ ਜੀ ਉਹਨਾਂ ਲੋਕਾਂ, ਬਿਲਕੁਲ ਹੈ ਜੀ।
0: ਇਹ ਇੱਕ ਭਾਵਨਾ, ਕਿਉਂ ਕਿਸੇ ਨੇ ਲਹਿਰ ਚਲਾਈ ਹੋਊਗੀ, ਕਿਸੇ ਨੇ ਇਹਦੀ ਕਿਸੇ ਮੁੱਢ ਪੰਨਿਆ ਹੋਊਗਾ ਵੀ ਚਲੋ ਯਾਰ ਇਹ, ਕਿਉਂਕਿ ਵੈਸੇ ਵੀ ਤਾਂ ਪਾਥੀਆਂ ਲਾ ਕੇ ਫੂਕਣਾ ਹੀ ਬੰਦਾ,
2: ਬਿਲਕੁਲ
0: ਉਹ ਕਰਨਾ ਹੀ ਉਹਦਾ,
2: ਬਿਲਕੁਲ।
0: ਤੇ ਜੇ ਉਹ ਲੈਬਸ ਦੇ ਵਿੱਚ ਜਾਂ ਜਿਵੇਂ ਹੁਣ ਤੁਸੀਂ ਕਿੰਨੀ ਵੱਡੀ ਗੱਲ ਕਰ ਰਹੇ
2: ਹੋ, ਕਿਡਨੀ ਚਾਹੀਦੀ ਹੈ ਕਿਸੇ ਨੂੰ, ਕੁਝ ਨੂੰ
0: ਹਾਂ ਰਿਸਰਚ ਲਈ ਚਾਹੀਦਾ, ਕਰੂਸ਼ੀਅਲ ਕਿਸੇ ਦੀ ਅਗਰ ਜ਼ਿੰਦਗੀ ਕਿਸੇ ਦੀ ਬਣ ਸਕਦੀ ਆ
2: ਜੀ,
0: ਤਾਂ ਉਹ ਵੱਡੀ ਗੱਲ ਆ,
2: ਬਿਲਕੁਲ।
0: ਹੁਣ ਇੱਥੇ ਉਹੀ ਗੱਲ ਆ ਜਾਂਦੀ, ਜੇ ਮਜ਼ਾਕ ਚ ਆਪਾਂ ਦੇਖੀਏ ਇੱਕ ਗੱਡੀ ਸਕਰੈਪ ਸਿੱਟੀ ਆ
2: ਜੀ,
0: ਉਹਦੇ ਤਾਂ ਵੀ ਕੁਝ ਪੁਰਜੇ ਦਾ ਕੰਮ ਆਈ ਜਾਂਦੇ ਆ, ਇਹਨੂੰ ਪਾ ਲੋ ਇਹਨੂੰ ਪਾ ਲੋ ਤਾਂ ਵੀ ਚੱਲੀ ਜਾਣੀ ਆ ਜਿਹੜੀ ਊਂ ਟੁੱਟੀ ਪਈ ਸੀ ਗੱਡੀ
2: ਜੀ,
0: ਤੋ ਕੋਈ ਤਾਂ ਠੀਕ ਹੋਵੇ
2: ਜੀ।
0: ਤੋ ਇਹ ਵੱਡੀ ਚੀਜ਼ ਆ, ਇਹ ਇੱਕ ਕਹਿ ਲੋ ਇਹ ਤਾਂ ਮਹਾਂਦਾਨ ਹੀ ਇਹਨੂੰ ਕਹਿ ਲੋ ਵੀ, ਅੱਖਾਂ ਦਾ ਦਾਨ ਹੋ ਗਿਆ, ਸਰੀਰ ਦਾ ਦਾਨ ਹੋ ਗਿਆ, ਇਹ ਬਹੁਤ ਵੱਡਾ। PGI ਨੇ ਪਹਿਲਾਂ ਜਿਹੜੇ ਆ ਬੋਡੀ ਦਾਨ ਵਾਲੇ ਨਾ ਉਹ ਮੁਹਿੰਮ ਚਲਾਈ ਸੀ ਕਾਫੀ ਸਾਲ ਪਹਿਲਾਂ, ਕਾਫੀ ਲੋਕਾਂ ਨੇ ਕੀਤਾ ਵੀ, ਤੇ ਮੇਰੇ ਆਪਣੀ ਨੌਲੇਜ ਵਿੱਚ ਹੈਗੇ ਆ, ਮੈਂ ਤਾਂ ਚਲੋ ਅੱਖਾਂ ਤੱਕ ਹੀ ਰੁਕ ਗਿਆ ਸੀਗਾ, ਪਰ ਉਹ ਇਹ ਵੀ ਮੇਰੇ ਧਿਆਨ ਚ ਕਿ ਇਹ ਵੀ ਜ਼ਰੂਰ ਕਰਨਾ ਚਾਹੀਦਾ
2: ਜੀ।
0: ਪਰ ਉਹਨਾਂ ਦੀ ਸ਼ਾਇਦ ਇਹ ਲਹਿਰ ਦੇ ਵਿੱਚ ਕਾਫੀ ਲੋਕ ਜੁੜੇ ਹੋਣਗੇ, ਕਿਉਂਕਿ ਹੁਣ ਉਹਨਾਂ ਨੇ ਆਪਣਾ ਉਹਨਾਂ ਕੀ ਦਾਇਰਾ ਰੱਖ ਲਿਆ ਜਿਹਦੇ ਵਿੱਚ ਉਹਨਾਂ ਦੀ ਐਂਬੂਲੈਂਸ ਤੁਰੰਤ ਚੁੱਕ ਕੇ ਬੰਦੇ ਨੂੰ ਲੈ ਜਾਏ,
2: ਬਿਲਕੁਲ।
0: ਮਤਲਬ ਇਹ ਨਾ ਹੋਏ ਕਿ ਚੱਕ ਲੋ ਹੋ ਗਈ ਤੇ ਉੱਧਰ ਜਿਹੜੀ ਟਰਾਂਸਪੋਰਟੇਸ਼ਨ ਦੇ ਵਿੱਚ ਹੀ ਜਿਹੜਾ ਜਾਇਆ ਹੋ ਜਾਏ ਸਾਰਾ, ਕਿਉਂਕਿ ਇਹਦੇ ਕੁਛ ਜਿਹੜੇ ਵੱਖਰੇ ਵੱਖਰੇ ਅੰਗ ਆ ਉਹਨਾਂ ਦੇ ਕੁਛ ਟਾਈਮ ਲਿਮਿਟ ਹੁੰਦੀ ਹੈ ਉਹਦੇ ਵਿੱਚ ਉਹ ਕੰਮ ਕਰਦੇ ਰਹਿੰਦੇ ਆ,
2: ਬਿਲਕੁਲ ਜੀ।
0: ਤੋ ਹੋ ਸਕਦਾ ਕੋਈ ਟੈਕਨੀਕਲ ਹੋਵੇ, ਪਰ ਅੱਜ ਕੱਲ ਉਹਨਾਂ ਨੇ ਬਹੁਤ ਦੂਰ ਦਰੇਡੇ ਵਾਲੇ ਜਿਹੜੇ ਫਾਰਮ ਫੁਰਮ ਬੰਦ ਕੀਤੇ ਜਾਂ ਕੀ ਆ, ਫਿਰ ਵੀ ਇਹਦੇ ਬਾਰੇ ਆਪਾਂ ਜਾਣਕਾਰੀ ਲਵਾਂ, ਕਿਉਂਕਿ ਬਕਾਇਦਾ ਜਿਵੇਂ ਜ਼ਮੀਨ ਦੀ ਰਜਿਸਟਰੀ ਹੁੰਦੀ ਹੈ, ਇਹ ਹੁੰਦੀ ਹੈ
2: ਬਿਲਕੁਲ ਹੈ ਜੀ, ਕਾਰਡ ਵਗੈਰਾ ਬਣਦਾ ਤੁਹਾਡੀ ਜੇਬ ਚ ਹੋਣਾ ਚਾਹੀਦਾ ਹਰ ਵੇਲੇ, ਬਿਲਕੁਲ ਸਾਡੇ ਤਾਂ ਇੱਥੇ
0: ਹੋਣਾ ਚਾਹੀਦਾ।
2: ਤੇ ਸ਼ਮੀ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਜੀ ਜੁੜੇ, ਉਹਨਾਂ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ ਨੂੰ ਜੀ ਜੀ
3: ਭਰਾਈ ਸਾਹਿਬ ਸਤਿ ਸ੍ਰੀ ਅਕਾਲ ਜੀ, ਸ਼ਮੀ ਵੀਰ ਜੀ ਸਤਿ ਸ੍ਰੀ ਅਕਾਲ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ,
2: ਸਤਿ ਸ੍ਰੀ ਅਕਾਲ ਜੀ ਜੀ ਅਨੂ ਜੀ,
3: ਸ਼ਮੀ ਵੀਰ ਜੀ ਤੁਹਾਡੇ ਪ੍ਰੋਗਰਾਮ ਦਾ ਹੈਡਿੰਗ ਆ ਵੀ ਦਾਨ ਪੁੰਨ
2: ਜੀ
3: ਵਿਖਾਵਾ ਹੈ ਜੀ, ਤੇ ਮਨੁੱਖਤਾ ਜਾਂ ਵਿਖਾਵਾ ਹੈ ਜੀ
2: ਜੀ
3: ਹਾਂ ਜੀ ਹਾਂ ਜੀ
0: ਜੀ ਜੀ,
3: ਇਹਦਾ ਹੁਣ ਫੈਸਲਾ ਤੁਸੀਂ ਆਪ ਕਰਿਓ ਜੀ
2: ਜੀ,
3: ਹੋ ਜਾ ਕੀ ਜੀ ਕੱਲ ਜਨਾਬ ਦੇਗਾ ਜਵਾਬ ਟਾਈਮ ਤੇ ਵੀ ਮੈਨੂੰ ਕੋਈ ਜ਼ਰੂਰੀ ਕੰਮ ਆ ਤੇ ਭਾਰਾਈ ਸਾਹਿਬ ਨੇ ਮੈਨੂੰ ਮਾਰੀ ਆਵਾਜ਼
2: ਜੀ,
3: ਮੈਂ ਇਹ ਸੋਚ ਕੇ ਵੀ ਚਲੋ ਪੁੰਨ ਕਰ ਲੈਨੇ ਹੈਗੇ ਆ ਜੀ ਤੇ ਇਹ ਦਾਨ ਕਰ
0: ਲੈਣਗੇ
3: ਜੀ,
2: ਸਮਾਧਾਨ ਬਹੁਤ ਵੱਡੀ ਗੱਲ ਜੀ,
3: ਮੈਂ ਪੁੰਨ ਕਰ ਗਿਆ ਜੀ ਤੇ ਦਾਨ ਵਰਗੇ ਕਰਦੇ ਪਏ ਹੈਗੇ ਆ, ਕੱਲ ਤਾਂ ਮੈਂ ਕਹਿੰਦਾ ਵੀ ਕੁਛ ਤਾਂ ਭਾਰਾ ਸਾਹਿਬ ਦਾਨ ਕਰੋ, ਖਾਲੀ ਕੋਟੀ ਦਾਨ ਕਰ ਦਿਓ, ਕੋਈ ਹੋਰ ਕੁਛ
2: ਆਪਣੇ ਔਜਲਾ ਸਾਹਿਬ ਨੇ ਲਿਖਿਆ ਸ਼ਮੀ ਜੀ ਬਸ 15-20 ਮਿੰਟ ਦਾ ਰਾਸਤਾ ਜੀ ਦਿਓ ਸੱਦਾ ਪੱਤਰ ਇਹਨਾਂ ਨੂੰ
3: ਜੀ, ਨਹੀਂ ਮਨੁੱਖਤਾ ਇੰਨਾ ਹੋਈਗੀ ਵੀ ਗੱਲ ਇਹ ਤਾਂ ਹੈਗੀ ਆ ਤਾਂ ਦਿਖਾਵਾ ਹੀ ਹੋਇਆ ਜੀ, ਉਸ ਵੇਲੇ ਇਹਨਾਂ ਨੇ ਮੈਂ ਪੁੱਛਿਆ ਮੈਂ ਕਿਹਾ ਜੀ ਦਾਨ ਤੇ ਪੁੰਨ ਇਕੱਠੇ ਹੁੰਦੇ ਆ ਜਾਂ ਵੱਖਰੇ ਵੱਖਰੇ ਹੁੰਦੇ ਆ, ਵੱਖਰੇ ਵੱਖਰੇ ਹੁੰਦੇ ਆ, ਆਪਾਂ ਇਸੇ ਵਿੱਚ ਗੱਲ ਕਰ ਲਈਏ, ਕਹਿੰਦੇ ਨਹੀਂ ਨਹੀਂ ਉਹ ਸ਼ਮੀ ਜੀ ਕਰਨਗੇ ਤੁਸੀਂ ਖਬਰਾਂ ਕਰਨੀਆਂ, ਮੈਂ ਚੰਗਾ ਜੀ ਮੈਂ ਨਾਲ ਆ ਗਿਆ
2: ਖਬਰਾਂ ਦਾ ਦਾਨ,
3: ਮੈਂ ਪੁੰਨ ਕਰ ਗਿਆ ਹੈਗਾ ਜੀ, ਇਹ ਦਾਨ ਕਰਦੇ ਨੀ ਪਏ, ਸਾਡਾ ਤਾਂ ਫੈਸਲਾ ਨੀ ਹੁੰਦਾ ਪਿਆ ਜੀ ਫਿਰ ਦਾ
2: ਜੀ,
3: ਜਦੋਂ ਕੋਈ ਬੰਦਾ ਇਹਦਾ ਫਾਰਮ ਭਰ ਦਿੰਦਾ ਸੀ
2: ਜੀ
3: ਆਪਣੀ ਬੋਡੀ ਡੋਨੇਟ ਕਰ ਦਿੰਦਾ ਸੀ, ਉਸ ਤੋਂ ਬਾਅਦ ਨਾ ਜੀ ਓਹਨੂੰ ਮੈਡੀਕਲ ਸਹੂਲਤ ਮਿਲਦੀ,
2: ਅੱਛਾ ਜੀ,
3: ਜੇ ਉਹ ਢਿੱਡਾ ਮੱਠਾ ਹੋ ਜਾਂਦਾ ਸੀਗਾ ਤੇ ਉਹ ਜਿਹੜੇ ਹੋਸਪਿਟਲ ਜਾਂ ਸਰਕਾਰੀ ਹੋਸਪਿਟਲ ਜਾਂ ਜਿੱਥੇ ਮਰਜ਼ੀ, ਉੱਥੇ ਮੈਂ ਥਾਪਰ ਦਾ ਵੀ ਦੇਖਿਆ ਸੀ, ਜਿਹੜੇ ਨੇ ਥਾਪਰ ਡਿਊਟੀ ਉਹ ਥਾਪਰ ਵਾਲੇ ਦੇ ਰਹੇ ਸੀ ਤੁਹਾਨੂੰ,
2: ਅੱਛਾ ਜੀ,
3: ਹਾਂਜੀ, ਉਹ ਸਾਰੀਆਂ ਸਹੂਲਤਾਂ ਦਿੰਦੇ ਰਹਿ ਜਾਂਦੇ ਹੈਗੇ, ਸਾਰੀ ਜ਼ਿੰਦਗੀ ਫ੍ਰੀ ਇਲਾਜ ਕਰਾਉਂਦਾ ਰਹਿੰਦਾ ਹੈਗਾ ਆ, ਤੇ ਜਿੱਦਣ ਮਰ ਜਾਂਦਾ ਹੈ ਚੱਕ ਕੇ ਅਗਲੇ ਘਰ ਦੇ ਰੱਖਿਆ, ਉਹਦੇ ਤੋਂ ਕੰਟਰੈਕਟ ਦਾ ਜਿਹੜਾ ਹੈਗਾ ਆ ਉਹਦਾ ਤੇ ਉਹ
2: ਪਰਿਵਾਰ ਵਾਲੇ ਰੋਲਾ ਪਾ ਕੇ ਬਹਿ ਜਾਂਦੇ ਆ ਵੀ ਅਸੀਂ ਕਾਹ ਤੋਂ ਦਈਏ, ਹਨਾ ਜੀ, ਬਿਲਕੁਲ ਹੈ ਜੀ,
3: ਇਸੇ ਕਰਕੇ ਉਹਨਾਂ ਨੇ ਹੁਣ ਲਿਮਿਟਡ ਫਾਰਮ ਕੀਤੇ ਹੈਗੇ ਆ ਵੀ ਇਹ ਤਾਂ ਫ੍ਰੀ ਦੇ ਵਿੱਚ ਹੀ ਮੈਡੀਕਲ ਇੰਸ਼ੋਰੈਂਸ ਕਰਾ ਜਾਂਦੇ ਲੋਕੀ, ਵਿਦਆਊਟ ਐਨੀ ਪ੍ਰੀਮੀਅਮ
2: ਮਿਸ ਯੂਜ਼ ਕਰਨ ਲੱਗ ਗਏ ਨੇ, ਬਿਲਕੁਲ
3: ਹਾਂਜੀ ਹਾਂਜੀ, ਉਹ ਤਾਂ ਕਰਕੇ ਜਿਹੜਾ ਹੈਗਾ ਆ ਇਸ ਚੀਜ਼ ਨੂੰ ਥੋੜਾ ਲਿਮਿਟ ਕੀਤਾ ਤੇ ਨਾਲੇ ਇਹ ਵੀ ਕੀਤਾ ਵੀ ਹਾਂ ਇੱਥੇ ਉੱਥੋਂ ਜਿਹੜੀ ਆ ਟਾਈਮਲੀ ਲਿਆਂਦੀ ਜਾ ਸਕੇ ਤੇ ਉਹਨੂੰ ਯੂਜ਼ ਕੀਤਾ ਜਾ ਸਕੇ
2: ਜੀ,
3: ਸਾਡੇ ਤਾਂ ਕੋਈ ਸਕੀਮ ਆ ਜਾਏ ਜੀ, ਇਹ ਦਾਨ ਪੁੰਨ ਦੇ ਵਿੱਚ ਵੀ ਲੋਕੀ ਜਿਹੜਾ ਹੈਗਾ ਆ ਆਪਣੀ ਦਾਨ ਪੁੰਨ ਕਰਾ ਜਾਂਦੇ ਆ ਸਾਡੇ ਨਾ ਇੱਕ ਸੱਜਣ ਸੀਗੇ ਕਿਸੇ ਪਿੰਡ ਦੇ ਅਹੁਦੇਦਾਰ
2: ਜੀ,
3: ਤੇ ਉਹ ਤਾਂ ਉਹਨਾਂ ਨੇ ਕਿਤੇ ਆਪਣੀ ਬੋਡੀ ਦਾਨ ਕੀਤੀ ਤੇ ਉਹ ਜਿਹੜੇ ਫਾਰਮ ਸੀ ਉਹ 24 ਘੰਟੇ ਕੋਲ ਰੱਖਦੇ ਸੀ
2: ਜੀ,
3: ਹਾਂਜੀ, ਉਹਦੇ ਵਿੱਚ ਵਸੀਅਤ ਕੀਤੀ ਸੀ, ਉਹਦੇ ਵਿੱਚ ਲਿਖਿਆ ਸੀ ਜੇ ਮੇਰਾ ਕੋਈ ਵਾਰਸ ਮੇਰਾ ਜਿਹੜਾ ਹੈਗਾ ਆ ਅੰਤਮ ਸੰਸਕਾਰ ਕਰਨ ਦੀ ਕੋਸ਼ਿਸ਼ ਕਰੇਗਾ ਉਹਨੂੰ ਮੇਰਾ ਕਾਤਲ ਸਮਝਿਆ ਜਾਵੇ
2: ਜੀ,
3: ਉਹਨਾਂ ਨੇ ਨਾ ਉਹ ਕਿਤੇ ਕੋਈ ਗੱਲ ਹੋਣੀ ਏਦਾਂ ਕਰਕੇ ਉਹ ਜੇ ਅੱਛਾ ਉਹ ਜਿਸ ਅਹੁਦੇ ਤੇ ਸੀਗੇ ਉੱਥੇ ਉਹਨਾਂ ਨੇ ਜਿਹੜਾ ਆ ਸਰਕਾਰੀ ਗ੍ਰਾਂਟਾਂ ਆਉਂਦੀਆਂ ਸੀ ਉਹਦੇ ਵਿੱਚ ਮੋਟੀ ਕੁੰਡੀ ਲਾਈ ਜਾਣੀ, ਜਦੋਂ BDO ਨੇ ਪੁੱਛਣਾ ਵੀ ਹਾਂ ਵੀ ਸਾਨੂੰ ਕੁਛ ਦਿਓ ਜੀ, ਜਾਂ DDPO ਨੇ ਕਹਿਣਾ ਸਾਨੂੰ ਕੁਛ ਦਿਓ, ਉਹਨੇ ਫਾਰਮ ਕੱਢ ਕੇ ਦਿਖਾਉਣੇ ਸ਼ੁਰੂ ਕਰ ਦੇਣੇ, ਮੈਂ ਤਾਂ ਇੱਦਾਂ ਕਰਕੇ ਦਾਨ ਕੀਤਾ ਜੀ ਇਹਨੂੰ, ਅਗਲੇ ਵੀ ਸੋਚਦੇ ਹੁੰਦੇ ਸੀ
2: ਜੀ,
3: ਉਹ ਬਾਅਦ ਦੇ ਵਿੱਚ ਜਦੋਂ ਡੈਥ ਹੋਈ ਤੇ ਅਗਲਿਆਂ ਨੇ ਘਰਦਿਆਂ ਨੇ ਚੁੱਪ ਕਰਕੇ ਜਿਹੜਾ ਹੈਗਾ ਆਰਾਮ ਨਾਲ ਉਹ ਜਿੱਥੇ ਫੂਕਣਾ ਸੀ ਉੱਥੇ ਫੂਕ ਦਿੱਤਾ ਜੀ, ਉਹ ਕਹਿੰਦੇ ਇਹ ਤਾਂ ਬੋਡੀ ਦਾਨ ਸੀ, ਕਹਿੰਦੇ ਹੈ ਨੀ ਦਾਨ ਸੀ, ਉਹ ਕਹਿੰਦੇ ਬਿਲਕੁਲ ਨੀ ਕਿਸੇ ਨੂੰ ਦੇਣਾ ਕੁਛ ਨੀ, ਕਹਿੰਦਾ ਆਰਾਮ ਨਾਲ, ਉਹ ਤਾਂ ਕਹਿੰਦਾ ਇਹਨੂੰ ਕਮਿਸ਼ਨ ਵਜਾਇਆ ਸੀ ਆਪਣਾ
2: ਜੀ,
3: ਸੋ ਇਸ ਕਰਕੇ ਹਰ ਇੱਕ ਚੀਜ਼ ਦਾ ਲੋਕੀ ਫਾਇਦਾ ਲੈ ਲੈਂਦੇ
2: ਨੇ ਜੀ, ਬਿਲਕੁਲ ਹੈ,
3: ਬਟ ਇੱਕ ਮੈਂ ਸਰ ਵੀਡੀਓ ਜਰੂਰ ਦੇਖੀ ਜੀ, ਇੱਕ ਨਾ ਮਦਰ ਜਿਹੜੀ ਹੈਗੀ ਸੀ ਉਹਨੂੰ ਕੋਈ ਬੱਚੀ ਦਿਸੀ, ਲੇਡੀ ਦਿਸੀ ਜਿਹਦੇ ਅੰਦਰ ਜਿਹੜਾ ਹੈਗਾ ਆ ਉਹਦੇ ਬੇਟੇ ਦਾ ਦਿਲ ਧੜਕਦਾ ਪਿਆ ਸੀ, ਉਹਨੂੰ ਲੱਭ ਲਿਆ ਉਹਨੇ, ਜਦੋਂ ਲੱਭੀ ਉਹਨੂੰ ਦੇਖ ਕੇ ਜਿਹੜੀ ਹੈਗੀ ਨਾ ਜੀ ਇੰਨੀ ਭਾਵੁਕਤਾ ਦੇ ਵਿੱਚ ਪਾਗਲ ਹੋਈ ਸੀ ਨਾ, ਉਹਨੂੰ ਏਦਾਂ ਲੱਗੇ ਵੀ ਜਿੱਦਾਂ ਉਹਦਾ ਪੋਤੀ ਮਿਲ ਗਿਆ,
2: ਪੋਤੀ ਮਿਲ ਗਿਆ ਜੀ ਬਿਲਕੁਲ
3: ਉਹ ਚੀਜ਼ ਦੇਖ ਕੇ ਤੇ ਮੈਂ ਬਹੁਤ ਇੰਪ੍ਰੈਸ ਹੋਇਆ, ਮੈਂ ਕਿਹਾ ਯਾਰ ਵਾਕਈ ਇਸ ਚੀਜ਼ ਦੀ ਗੱਲ ਹੈਗੀ ਬੰਦੇ ਦੇ ਜਾਣ ਤੋਂ ਬਾਅਦ ਜਿਹੜਾ ਹੈ ਨਾ ਜੀ ਤੇ ਉਹ ਰਿਸ਼ਤਾ ਜਿੰਦਾ ਰਹਿ ਸਕਦਾ ਹੈਗਾ ਆ, ਉਹ ਹੁਣ ਉਹਨਾਂ ਨੂੰ ਉਸ ਲੜਕੀ ਦੇ ਵਿੱਚ ਆਪਣਾ ਜਿਹੜਾ ਹੈਗਾ ਆ ਪੋਤੀ ਲੱਭਦਾ ਰਹਿਣਾ ਹੈਗਾ ਆ, ਤੇ ਮੇਰੇ ਪੁੱਤ ਦਾ ਦਿਲ ਦੇ ਗਿਆ।
2: ਬਿਲਕੁਲ ਹੈ ਜੀ ਬਿਲਕੁਲ, ਜਿਵੇਂ ਸੈਣੀ ਸਾਹਿਬ ਚਲੋ ਤੁਸੀਂ ਵੀ ਬਥੇਰਾ ਕੁਝ ਕਰਦੇ ਹੋ, ਨਾਮ ਨਹੀਂ ਲੈਂਦੇ ਜਾਂ ਕੁਝ ਚੀਜ਼ਾਂ ਨੇ ਹੈਗੀਆਂ ਕੁਝ ਗੁਪਤ ਹੁੰਦੀਆਂ ਨੇ, ਪਰ ਤੁਸੀਂ ਵੀ ਬਹੁਤ ਸਾਰੇ ਐਸੇ ਬੱਚਿਆਂ ਨੂੰ ਜਿਹੜਾ ਪ੍ਰਾਇਮਰੀ ਸਕੂਲ ਦੇ ਨੇ ਜਾਂ ਕੁਝ ਹੈਗੇ ਨੇ ਉਹਨਾਂ ਨੂੰ ਮਤਲਬ ਕਿ ਮੋਟੀਵੇਟ ਕਰਦੇ ਹੋ, ਹੋਰ ਸਾਰੀਆਂ ਚੀਜ਼ਾਂ ਕਰਦੇ ਹੋ, ਤੇ ਜਿਵੇਂ ਕਿ ਆਪਣੇ ਪਿੰਡ ਪੱਧਰ ਦੇ ਉੱਤੇ ਤੁਹਾਡਾ ਐਕਸਪੀਰੀਅੰਸ ਕਿਹੋ ਜਿਹਾ ਤੁਸੀਂ ਫੀਲ ਕਰਦੇ ਹੋ ਉਸ ਚੀਜ਼ ਨੂੰ ਲੈ ਕੇ?
3: ਪਰ ਇਸ ਸੀਰੀਅਸ ਨੋਟ ਦੇ ਵਿੱਚ ਤਾਂ ਇਹ ਦੇਖਾਂ ਕਿ ਪਹਿਲਾਂ ਤਾਂ ਬੰਦੇ ਨੂੰ ਇਹ ਸਮਝਣਾ ਚਾਹੀਦਾ ਹੈਗਾ ਆ ਕਿ ਮੈਂ ਕੁਛ ਕਿਸੇ ਲਈ ਕੁਛ ਨਹੀਂ ਕਰਦਾ, ਜੋ ਕੁਛ ਕਰਦਾ ਮੈਂ ਆਪਣੇ ਲਈ ਕਰਦਾ
2: ਜੀ,
3: ਠੀਕ ਹੈ ਜੀ। ਦੂਜੀ ਗੱਲ ਇਹ ਹੈਗੀ ਆ ਕਿ ਜੇ ਆਪਾਂ ਬਾਹਰੀ ਵਿਖਾਵਾ ਕਰ ਦਿੰਦੇ ਹੈਗੇ ਆ ਨਾ ਜੀ, ਉਹਦਾ ਫਿਰ ਕੋਈ ਫਾਇਦਾ ਨਹੀਂ ਹੁੰਦਾ, ਉਹਦੇ ਨਾਲ ਹੰਕਾਰ ਜਾਗਦਾ ਹੈਗਾ ਆ, ਉਹ ਚੀਜ਼ ਤੁਹਾਡਾ ਰੁਟੀਨ ਟੁੱਟ ਜਾਂਦਾ ਜੀ।
2: ਬਿਲਕੁਲ,
3: ਜਿਸ ਚੀਜ਼ ਦਾ ਤੁਸੀਂ ਯਾਦ ਕਰ ਦਿੰਦੇ
2: ਜੀ,
3: ਇਹਦਾ ਫਾਇਦਾ ਆਪਣੇ ਲਈ ਕਿੱਦਾਂ ਕਰਨਾ ਹੁੰਦਾ ਆ, ਮੈਂ ਜਾਣਦਾ ਵੀ ਅੱਗੇ ਕੁਛ ਹੁੰਦਾ ਆ ਜਾਂ ਪਿੱਛੇ ਕੁਛ ਹੁੰਦਾ ਜਾਂ ਅਗਲੇ ਜਨਮ ਚ ਕੁਛ ਹੁੰਦਾ ਆ, ਪਰ ਇੱਕ ਟਾਈਮ ਤੇ ਜਿਹੜੀ ਹੈਗੀ ਆ ਨਾ ਚਲੋ ਤੁਹਾਡੀ ਜਿਹੜੀ ਹੈਗੀ ਨਾ ਇਹਨਾ ਕੌਨਸ਼ੀਅਸ ਆ ਉਹ ਬੜੀ ਖੁਸ਼ ਜੀ ਹੁੰਦੀ ਆ, ਸਮਾਈਲ ਦਿੰਦੀ ਹੈਗੀ ਆ ਤੁਹਾਨੂੰ, ਆਪਣੇ ਆਪ ਹੀ ਬਲੈਸਿੰਗ ਦਿੰਦੀ,
2: ਪ੍ਰਾਊਡ ਫੀਲ ਹੁੰਦਾ ਆਪਣੇ ਚ, ਬਿਲਕੁਲ
3: ਪ੍ਰਾਊਡ ਜਿਹਾ ਫੀਲ ਹੁੰਦਾ ਅੰਦਰੋਂ, ਖੁਸ਼ੀ ਹੁੰਦੀ ਆ
2: ਜੀ,
3: ਪੈਰ ਚੱਕ ਕੇ ਤੁਰਦਾ ਬੰਦਾ ਥੋੜਾ ਜਿਹਾ ਵੀ ਹਾਂ ਯਾਰ ਮੈਂ ਕੁਛ ਚੰਗਾ ਕੀਤਾ ਆ। ਹਾਂਜੀ, ਸੋ ਇਸ ਕਰਕੇ ਜਿਹੜਾ ਹੈਗਾ ਆ ਇਸ ਚੀਜ਼ ਦੇ ਉੱਤੇ ਤਾਂ ਜਦੋਂ ਆਪਾਂ ਚੰਗੇ ਗੱਲ ਤਾਂ ਹੀ ਆ ਨਾ ਜੀ, ਗੱਲ ਤੇ ਜਦੋਂ ਚੰਗੇ ਇਨਸਾਨ ਬਣਨ ਦੀ ਕੋਸ਼ਿਸ਼ ਕਰਾਂਗੇ ਹਾਂਜੀ, ਤੇ ਉਸ ਵੇਲੇ ਏਦਾਂ ਦੇ ਗੁਣਾਂ ਦੇ ਸਾਨੂੰ ਧਾਰਨੀ ਹੋਣਾ ਹੀ ਪੈਣਾ।
2: ਬਿਲਕੁਲ ਹੈ ਜੀ ਬਿਲਕੁਲ ਹੈ ਜੀ।
3: ਹਾਂਜੀ, ਕਹਿਣ ਦੀ ਗੱਲ ਇਹ ਸ਼ਬਦ ਦਿਸਦੇ ਹੈਗੇ ਆ ਵੀ ਦਾਨ ਪੁੰਨ, ਦਾਨ ਪੁੰਨ ਦਾ ਮਤਲਬ ਇਹ ਕਿ ਪੁੰਨ ਦਾ ਮਤਲਬ ਇਹ ਹੈਗਾ ਆ ਕਿ ਤੁਸੀਂ ਜਿਹੜਾ ਆ ਵਿਦਆਊਟ ਐਨੀ ਗੇਨ ਜਿਹੜਾ ਆ ਤੁਸੀਂ ਕਿਸੇ ਦੇ ਵਾਸਤੇ ਕੰਮ ਆ ਗਏ, ਤਾਂ ਤੁਸੀਂ ਕਿਸੇ ਦਾ ਜਿਹੜਾ ਹੈਗਾ ਕੋਈ ਪਰਪਸ ਸੋਲਵ ਕਰ ਦਿੱਤਾ ਜਿਹਦੇ ਨਾਲ ਉਹਦੇ ਅੰਦਰੋਂ ਤੁਹਾਡੇ ਪ੍ਰਤੀ ਜਿਹੜਾ ਇਹ ਰਿਗਾਰਡ ਵੀ ਨਿਕਲੇ ਤੇ ਸੀਸ ਵੀ ਨਿਕਲੇ ਤੇ ਉਹ ਥੈਂਕਫੁਲ ਟੂ ਗੋਡ ਹੋਵੇ।
2: ਬਿਲਕੁਲ ਜੀ ਬਿਲਕੁਲ ਹੈ ਜੀ,
3: ਤੇ ਮੈਨੂੰ ਤਾਂ ਇਹ ਰੱਬ ਬਣ ਕੇ ਟਕਰਿਆ ਜੀ। ਸੋ ਇਸ ਕਰਕੇ ਜਦੋਂ ਉਸ ਐਕਸਟੈਂਟ ਤੱਕ ਹੁੰਦਾ ਹੈਗਾ ਆ ਜੀ, ਉਹ ਬਾਕੀ ਜਿਹੜੀ ਹੈਗੀ ਆ ਸਾਰੀ ਆਪਣੀ ਇਨਰ ਕੌਨਸ਼ੀਅਸ ਦੀ ਜਿਹੜੀ ਆ ਸੈਟੀਸਫੈਕਸ਼ਨ ਆ ਜੀ।
2: ਜੀ ਬਿਲਕੁਲ
3: ਜੀ ਭਾਈ ਸਾਹਿਬ ਜੀ
2: ਜੀ
3: ਹਾਂਜੀ ਸਰ
2: ਜੀ ਸ਼ਮੀ ਜੀ
3: ਠੀਕ ਹੈ ਸਰ,
2: ਥੈਂਕ ਯੂ ਜੀ।
3: ਸ਼ਮੀ ਜੀ ਦਾ ਰਿਸਪੌਂਸ ਲੈ ਲਈਏ ਪਹਿਲਾਂ ਫਿਰ ਚੱਲਦੇ ਹਾਂ।
2: ਹਾਂਜੀ ਸਰ
0: ਜੀ ਬਿਲਕੁਲ ਸੈਣੀ ਸਾਹਿਬ, ਇਹ ਸਹੀ ਗੱਲ ਹੈ। ਅਸਲ ਦੇ ਵਿੱਚ ਤਾਂ ਜਦੋਂ ਅਸੀਂ ਕਿਸੇ ਦੀ ਮਦਦ ਕਰਦੇ ਹਾਂ ਔਰ ਜ਼ਾਹਰ ਵੀ ਨਹੀਂ ਕਰਨਾ ਚਾਹੁੰਦੇ, ਜਿਹੜੀ ਅੰਦਰੂਨੀ ਇੱਕ ਰੂਹ ਨੂੰ ਤ੍ਰਿਪਤੀ ਮਿਲਦੀ ਆ, ਖੁਸ਼ੀ ਮਿਲਦੀ ਆ, ਸ਼ਾਂਤੀ ਮਿਲਦੀ ਆ, ਉਹ ਅਨਮੋਲ ਆ, ਉਹਦਾ ਕੋਈ ਜਵਾਬ ਨਹੀਂ, ਉਹਦੀ ਕੋਈ ਕੀਮਤ ਨਹੀਂ, ਉਹਦੇ ਕੋਈ ਉਹਦੇ ਲਈ ਕੋਈ ਸ਼ਬਦ ਵੀ ਨਹੀਂ ਹੁੰਦੇ ਵਿਅਕਤੀ ਕੋਲ। ਉਹੀ ਜਿਵੇਂ ਤੁਸੀਂ ਕਿਹਾ ਨਾ ਕਿ ਪੱਬ ਚੱਕ ਕੇ ਚੱਲਦਾ ਬੰਦਾ ਵੀ, ਉਹ ਹਾਲਾਤ ਬਣਦੇ ਆ, ਉਹ ਸਹੀ ਗੱਲ ਆ ਜੀ। ਇਹਦੇ ਜਿਹੜੇ ਦਾਨ ਪੁੰਨ ਦੀ ਜਿਹੜੀ ਸ਼ਕਤੀ ਇੰਨੀ ਜ਼ਬਰਦਸਤ ਹੈ ਕਿ ਨਵੀਂ ਊਰਜਾ ਮਿਲਦੀ ਆ ਬੰਦੇ ਨੂੰ ਇਹਦੇ ਵਿੱਚ।
3: ਮਤਲਬ ਹੋਰ ਵੀ ਹੈਗਾ ਕਿ ਜੋ ਬੰਦਾ ਮੈਂ ਚਾਹੁੰਦਾ ਸੀ ਕਿ ਮੈਂ ਮਤਲਬ ਨਾ ਜਿਹੜਾ ਹੈਗਾ ਮੈਂ ਜੇ ਕੁਛ ਕਰਨ ਦੀ ਕੋਸ਼ਿਸ਼ ਕੀਤੀ ਤੇ ਵਿਦਿਆ ਦੇ ਵਿੱਚ ਹੀ ਕਰਨ ਦੀ ਕੋਸ਼ਿਸ਼ ਕੀਤੀ ਆ ਬੱਚਿਆਂ ਦੇ, ਬਾਕੀ ਹੋਰ ਮੈਂ ਨੀ ਕਿਤੇ ਦਾਨ ਦੂਨ ਨੀ ਕੀਤੇ ਨਾ ਮੈਂ ਕਿਸੇ ਧਾਰਮਿਕ ਸਥਾਨਾਂ ਤੇ ਹੈਗਾ ਜੀ। ਬਟ ਉਸ ਚੀਜ਼ ਦਾ ਦੇਖੋ ਵੀ ਮਤਲਬ ਜਿਹੜਾ ਹੈਗਾ ਆ ਉਹ ਫਲ ਜਿਹੜਾ ਮਿਲਦਾ ਦਿਸਦਾ ਵੀ ਤਾਂ ਹੈਗਾ
2: ਨਾ,
3: ਬੇਟਾ ਜਿਹੜਾ ਹੈਗਾ ਆ ਜੀ ਸੈਟਲ ਹੋਇਆ ਜਾਂ ਉਸ ਐਜੂਕੇਸ਼ਨ ਦੇ ਸਿਰ ਤੇ ਜਿਹੜਾ ਹੈਗਾ ਜੀ ਆਪਾਂ ਸੀਸਾਂ ਕਿਸੇ ਨੂੰ ਸਪਰੈਡ ਕਰਨ ਦੀ ਐਜੂਕੇਸ਼ਨ ਸਪਰੈਡ ਕਰਨ ਦੀ ਕੋਸ਼ਿਸ਼ ਕੀਤੀ, ਉਹੀ ਚੀਜ਼ ਜਿਹੜੀ ਹੈਗੀ ਆ ਸਾਡੇ ਲਈ ਅਰਥਕਾਰੀ ਹੋਈ ਆ ਜੀ।
2: ਬਿਲਕੁਲ,
3: ਹੁਣ ਅਸੀਂ ਰੋਟੀ ਜਿਹੜੀ ਖਾਂਦੇ ਹਾਂ ਨਾ ਜੀ ਉਹ ਤਾਂ ਇਸ ਵਿਦਿਆ ਦੀ ਖਾਂਦੇ ਹਾਂ ਨਾ ਜੀ, ਅਰਥ ਜਿਹੜਾ ਹੈਗਾ ਆ। ਸੋ ਇਸ ਕਰਕੇ ਜਿਹੜਾ ਆ ਜੇ ਜਿੱਦਾਂ ਦਾ ਬੀਜਾਂਗੇ ਜੀ ਓਦਾਂ ਦਾ ਵੱਢਾਂਗੇ ਜੀ, ਇਹ ਤਾਂ ਪਹਿਲਾਂ ਹੀ ਹੈਗਾ ਜੀ।
2: ਨਾਲੇ ਸਹੀ ਸਰ, ਬਹੁਤ ਸਾਰੇ ਐਸੇ ਹੋਣਹਾਰ ਬੱਚੇ ਜਿਹੜੇ ਨੇ ਨਾ ਉਹ ਚਲੋ ਘਰ ਦੀ ਤੰਗੀ ਪਰੇਸ਼ਾਨੀ ਹੋਰ ਸਾਰੀਆਂ ਚੀਜ਼ਾਂ ਕਰਕੇ ਉਹ ਜਿਵੇਂ ਕਿ ਆ ਚਰਨਜੀਤ ਸਿੰਘ ਭੁੱਲਰ ਉਹਨਾਂ ਦੀ ਵੀ ਰਿਪੋਰਟ ਲੱਗੀ ਸੀ ਪਰਸੋਂ ਚੌਥ ਲੱਗੀ ਸੀ, ਕਿੱਡੇ ਵੱਡੇ ਪੱਧਰ ਦੇ ਉੱਤੇ ਉਹਨਾਂ ਨੇ ਆਪਣੀਆਂ ਜਿਹੜੀਆਂ ਪ੍ਰਾਪਤੀਆਂ ਕੀਤੀਆਂ ਨੇ, ਪਰ ਉਹ ਫੀਸਾਂ ਦੁੱਖੋਂ ਹੀ ਜਿਹੜਾ ਉਹ ਪਿੱਛੇ ਰਹਿ ਜਾਣਗੇ। ਉਹ ਮਤਲਬ ਕਿ ਕਹਿ ਸਕਦੇ ਚਲੋ ਇੱਕ ਟੀਚਰ, ਉਹ ਸ਼ਮੀ ਜੀ ਨੂੰ ਜ਼ਿਆਦਾ ਪਤਾ ਹੋਣਾ, ਟੀਚਰ ਜਾਂ ਪ੍ਰੋਫੈਸਰ ਇਕੱਠੇ ਹੋ ਕੇ ਆਪਣਾ ਜਿਵੇਂ ਸ਼ਮੀ ਜੀ ਵੀ ਆ ਬਹੁਤ ਸਾਰੇ ਬੱਚਿਆਂ ਦੀ ਸਹਾਇਤਾ ਕਰ ਦਿੰਦੇ ਆ, ਔਜਲਾ ਸਾਹਿਬ ਨੇ ਉਹਨਾਂ ਨੇ ਕੁਝ ਪਰਿਵਾਰ ਅਡੋਪਟ ਕੀਤੇ ਹੋਏ ਆ, ਉਹ ਮਤਲਬ ਕਿ ਬੱਚਿਆਂ ਦੀ ਪੜ੍ਹਾਈ ਕਹਿ ਲਓ, ਉਹ ਸਾਰੀਆਂ ਚੀਜ਼ਾਂ ਇੱਦਾਂ ਕਰਦੇ ਆ ਜੀ, ਅੰਦਰ ਖਾਤੇ ਸਾਰਾ ਕੁਝ ਹੋ ਰਿਹਾ ਜੀ, ਚੰਗੇ ਉਪਰਾਲੇ ਹੋ ਰਹੇ ਨੇ।
3: ਬਾਕੀ ਪਰਮੇਸ਼ਰ ਜਾਂਦਾ ਜਾਂਦਾ, ਮੈਂ ਆਪਣੀ ਫਿਤਰਤ ਅਨੁਸਾਰ ਤੁਹਾਨੂੰ ਗੱਲ ਦੱਸਦੇ ਆ ਜੀ। ਉਹ ਕਹਿੰਦਾ ਸੀ ਨਾ ਵੀ ਇੱਕ ਬੰਦਾ ਕਹਿੰਦਾ ਹੈਗਾ ਆ ਜੀ ਕਿ ਮੇਰੇ ਫਾਦਰ ਆਪਣੀ ਲਾਈਫ ਟਾਈਮ ਦੇ ਵਿੱਚ ਜਿਹੜਾ ਆ ਉਹਨਾਂ ਦੇ ਡੈਥ ਦੇ ਸਮੇਂ ਉਹ ਆਪਣਾ ਸਾਰਾ ਕੁਝ ਜਿਹੜਾ ਆ ਅਨਾਥ ਆਸ਼ਰਮ ਦੇ ਨਾਂ ਤੇ ਕਰ ਗਏ
2: ਜੀ। ਹਾਂ ਜੀ,
3: ਉਹ ਕਹਿੰਦਾ ਉਹ ਕਹਿੰਦਾ ਕੀ ਜਾਇਦਾਦ ਸੀ ਤੁਹਾਡੇ ਪਿਤਾ ਜੀ ਦੀ, ਕਹਿੰਦੇ ਚਾਰ ਕੁੜੀਆਂ ਤਿੰਨ ਮੁੰਡੇ
2: ਹਾਂਜੀ,
3: ਸੋ ਇਸ ਕਰਕੇ ਏਦਾਂ ਦਾ ਦਾਨ ਵੀ ਲੋਕੀ ਕਰ ਜਾਂਦੇ ਹੁੰਦੇ, ਇਹਨਾਂ ਨੂੰ ਦੱਸਣਾ ਚਾਹੀਦਾ।
2: ਕਿਆ ਬਾਤ ਹੈ ਜੀ,
0: ਕਿੰਨੇ ਭਲਾ ਹੋਇਆ ਮੇਰਾ ਚਰਗਾ ਟੁੱਟਾ ਜਿੰਦੇ ਜਾਬੋ ਜੀ।
2: ਥੈਂਕ ਯੂ ਸਾਈਂ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਜੀ ਸ਼ਮੀ ਜੀ ਤੇ ਮੁਕੰਦਰ ਜੀ ਵੀ ਜੁੜ ਰਹੇ ਸੀ ਨਾਲ, ਸੈਣੀ ਸਾਹਿਬ ਹਾਸਾ ਮਖੌਲ ਵੀ ਨਾਲ ਕਰ ਜਾਂਦੇ ਆ, ਤੇ ਔਜਲਾ ਸਾਹਿਬ ਕਹਿੰਦੇ ਸਾਡੇ ਸਕੀਮ ਤੋਂ ਹੀ ਸਕੀਮ ਲਾ ਜਾਂਦੇ ਆ ਜੀ, ਤੇ ਜਿਵੇਂ ਸੈਣੀ ਸਾਹਿਬ ਗੱਲ ਕਰਕੇ
0: ਹਰ ਚੀਜ਼ ਦੇ ਵਿੱਚੋਂ ਹਰ ਚੀਜ਼ ਕੋਈ ਤੁਸੀਂ ਸਕੀਮ ਕੱਢ ਲਓ ਉਹਦੇ ਚ ਪਹਿਲਾਂ ਐਂ ਵਿੱਚੋਂ ਲੱਖਣ ਪਹਿਲਾਂ ਲਾ ਲੈਂਦੇ ਆ ਵੀ ਸਾਨੂੰ ਕੀ ਮਿਲੂ ਵਿੱਚੋਂ, ਆਪਾਂ ਕਿਵੇਂ ਫਾਇਦਾ ਲੈ ਸਕਦੇ ਆ। ਚਲੋ ਆਹ ਸਕੀਮ ਤਾਂ ਹੈਗੀ ਹੈ, ਕੱਢਤੀ ਜੀ, ਚਲੋ
2: ਬਿਲਕੁਲ।
0: ਪੀ ਜੀ ਆਈ ਵਾਲੀ ਗੱਲ ਹੀ ਕਰਦੇ ਪਏ ਸਨੀ ਸਾਹਿਬ, ਉਹ ਦੇਖੋ ਚ ਤਬਦੀਲੀਆਂ ਉਹਨਾਂ ਨੂੰ ਕਰਨੀਆਂ ਪਈਆਂ ਹਾਲਾਤ ਵੇਖ ਕੇ ਕਿ ਜਨਤਾ ਦਾ ਤੇ ਕੋਈ ਹਾਲ ਨੀ। ਉਹਨਾਂ ਨੇ ਇੱਕ ਚੰਗੇ ਭਾਵਨਾ ਨਾਲ ਜਿਹੜੀ ਗੱਲ ਸ਼ੁਰੂ ਕੀਤੀ ਗਈ ਤੇ ਉਹਦਾ ਵੀ ਬਾਜਾ ਵਜਾ ਦੇਣਾ ਮੁੜ ਕੇ,
2: ਬਿਲਕੁਲ।
0: ਤੋ ਉਹ ਇੱਕ ਕਹਿ ਲੋ ਵੀ ਉਹਨਾਂ ਨੂੰ ਵੀ ਫੂਕ ਫੂਕ ਕੇ ਪੈਰ ਰੱਖਣਾ ਪੈਣਾ ਵੀ ਦੇਖੋ ਯਾਰ ਕੋਈ ਇਹੋ ਜਿਹੀ ਗੱਲ ਨਾ ਹੁੰਦੀ। ਪਰ ਉਹੀ ਗੱਲ ਹੈ ਕਿ ਉਹਨਾਂ ਕੋਲ ਬੜੇ ਜ਼ਬਰਦਸਤ ਤਰੀਕੇ ਆ, ਬੜੇ ਆਪਣੇ ਫਿਲਟਰ ਹੈਗੇ ਲਾਉਣ ਵਾਸਤੇ ਕਿ ਆ ਵੀ ਆਪਾਂ ਚੈੱਕ ਕਰ ਲਈਏ ਕਿ ਬੰਦੇ ਦਾ ਬੈਕਗ੍ਰਾਉਂਡ ਕੀ ਆ, ਇਹਦਾ ਬਿਹੇਵੀਅਰ ਕੀ ਆ। ਅੱਜ ਕੱਲ ਤਾਂ ਕੁਛ ਵੀ ਪੋਸੀਬਲ ਹੈ, ਲਾਇਆ ਜਾ ਸਕਦਾ। ਤੋ ਇਹ ਕੁੱਲ ਮਿਲਾ ਕੇ ਜਿਹੜੀ ਬੱਚਿਆਂ ਦੀ ਐਜੂਕੇਸ਼ਨ ਦੀ ਗੱਲ ਤੁਸੀਂ ਕੀਤੀ, ਜਿਵੇਂ ਹੁਣ ਸੈਣੀ ਸਾਹਿਬ ਗੱਲ ਕਰਕੇ ਗਏ, ਬੜੀ ਕਮਾਲ ਦੀ ਗੱਲ ਆ ਜਿਵੇਂ ਔਜਲਾ ਸਾਹਿਬ ਤੁਸੀਂ ਜ਼ਿਕਰ ਕੀਤਾ, ਇਹ ਨਾ ਇੱਕ ਪਰੰਪਰਾ ਵੀ ਬਣੀ ਹੋਈ ਹੈ ਕਿ ਜਦੋਂ ਆਪਾਂ ਕਿਸੇ ਦੀ ਮਦਦ ਕਰਦੇ ਹਾਂ ਤਾਂ ਉਹਦਾ ਇੱਕ ਕਹਿ ਲੋ ਵੀ ਇੱਕ ਹੱਥ ਨਾਲ ਦਾਨ ਕੀਤਾ ਗਿਆ, ਦੂਜੇ ਨੂੰ ਪਤਾ ਹੀ ਨਹੀਂ ਲੱਗਣ ਦਿੰਦੇ, ਇਹ ਜ਼ਾਹਰ ਨਹੀਂ ਕਰਦੇ,
2: ਬਿਲਕੁਲ।
0: ਤੋ ਇਹਦਾ ਇੱਕ ਬਿਲਕੁਲ ਉਲਟਾ ਉਦਾਹਰਨ ਮੈਨੂੰ ਮਿਲਿਆ ਕਿ ਉਹ ਬਾਈ ਮੈਨੂੰ ਆਪਾਂ ਉਹਨਾਂ ਦੀ ਗੱਲਬਾਤ ਰਿਕਾਰਡ ਵੀ ਕੀਤੀ ਸੀ, ਮਿਸਟਰ ਕੇ ਕੇ ਸੂਦ ਹੈਗੇ ਆ ਨੰਗਲ ਡੈਮ ਤੋਂ ਭਾਖੜੇ ਤੋਂ। ਅੱਛਾ, ਉਹ ਵੀ ਇਸ ਤਰ੍ਹਾਂ ਦੇ ਚੈਰਿਟੀ ਕੰਮ ਕਰਦੇ ਨੇ, ਕਾਫੀ ਕਰਦੇ ਨੇ, ਉਹਨਾਂ ਦੀ ਸੰਸਥਾ ਵੀ ਹੈ ਤੇ ਉਹਦੇ ਰਾਹੀਂ ਵੀ ਕਰਦੇ ਰਹਿੰਦੇ ਆ। ਉਹ ਕਹਿੰਦੇ ਕਿ ਦੇਖੋ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਵੀ ਤੁਸੀਂ ਕੋਈ ਹੈਲਪ ਕੀਤੀ ਗਏ ਦੀ ਤੇ ਉਹਦੀ ਚਰਚਾ ਨਾ ਕਰੋ
2: ਜੀ।
0: ਮੈਂ ਕਿਹਾ ਜੀ ਇਹ ਤਾਂ ਆਪਣੇ ਵੱਲੋਂ ਦੇਖਿਆ ਜਾਵੇ ਤਾਂ ਕਿਹਾ ਜਾਂਦਾ ਵੀ ਇੱਕ ਹੱਥ ਨੇ ਦਾਨ ਕੀਤਾ ਦੂਜੇ ਨੂੰ ਖਬਰ ਨਹੀਂ ਹੋਣੀ ਚਾਹੀਦੀ, ਇਹ ਤਾਂ ਇੰਨਾ ਮਤਲਬ ਕਹਿ ਲੋ ਵੀ ਸੀਕ੍ਰੇਟ ਜਾਂ ਕਹਿ ਲੋ ਆਪਣੇ ਆਪ ਤੱਕ ਸੀਮਿਤ ਕੋਈ ਐਕਟੀਵਿਟੀ ਹੈ ਇਹ
2: ਜੀ।
0: ਉਹਨਾਂ ਦਾ ਵਿਚਾਰ ਸੀ ਕਿ ਨਹੀਂ ਏਦਾਂ ਦੀ ਗੱਲ ਨਹੀਂ, ਉਹ ਠੀਕ ਹੈ ਗੱਲ ਜਿਹੜੀ ਇਹ ਆ ਕਿ ਚਲੋ ਇਹਦੀ ਖਪਖਾਨਾ ਪਾਉਣ ਵਾਲੀ ਗੱਲ ਨਹੀਂ
2: ਜੀ,
0: ਪਰ ਜੇ ਮੈਂ ਕਿਸੇ ਇਹੋ ਜਿਹੇ ਰੀਜਨ ਦੇ ਵਿੱਚ ਇਹੋ ਜਿਹੇ ਮਾਹੌਲ ਦੇ ਵਿੱਚ ਇਹੋ ਜਿਹੇ ਕਾਰਨ ਦੇ ਕਰਕੇ ਕਿਸੇ ਦੀ ਸੰਕਟ ਦੇ ਵਿੱਚ ਮਦਦ ਕੀਤੀ ਆ ਤੇ ਮੈਂ ਉਹਦੀ ਅਗਰ ਖਬਰ ਲਵਾ ਦਿੰਦਾ ਕਿ ਮੈਂ ਆਹ ਫਲਾਨੇ ਬੰਦੇ ਦੀ ਆਹ ਮਦਦ ਕੀਤੀ ਆ, ਹੋ ਸਕਦਾ ਉਹਦੀ ਮਦਦ ਕਰਨ ਲਈ ਹੋਰ 10, 20, 50, 100 ਜਾਂ 1000 ਬੰਦਾ ਹੋਰ ਆ ਜਾਏ
2: ਜੀ,
0: ਉਹਨਾਂ ਨੂੰ ਵੀ ਪਤਾ ਲੱਗ ਜਾਏ ਵੀ ਇੱਥੇ ਲੋੜ ਹੈਗੀ ਹੈ ਮਦਦ ਦੀ, ਸਿੱਧੀ ਇਹਦੀ ਕਰ ਸਕਦੇ ਆਪਾਂ
2: ਜੀ।
0: ਤੋ ਉਹ ਇਸ ਪੁਆਇੰਟ ਆਫ ਵਿਊ ਨਾਲ ਦਿਖ ਰਹੇ ਸੀ ਕਿ ਇਹਦਾ ਜੇ ਆਪਾਂ ਚਰਚਾ ਕਰ ਵੀ ਦਈਏ ਤਾਂ ਕੋਈ ਏਡਾ ਰੌਲਾ ਨਹੀਂ, ਪਰ ਹਾਂ ਇਹ ਗੱਲ ਪੱਕੀ ਆ ਬਈ ਤੁਸੀਂ ਇੱਥੇ ਸਟੇਜ ਤੇ ਜਾ ਕੇ ਕਹੋ ਵੀ ਹਾਂ ਵੀ ਅੱਜ ਮੈਂ ਇੰਨੇ ਗਰੀਬਾਂ ਨੂੰ ਸਟੇਜ ਤੇ ਬੁਲਾਇਆ ਹੈ ਜਿਹੜੇ ਰਾਸ਼ਨ ਦੇ ਇੰਡੀਆ ਨੂੰ ਜਾਂ ਆ ਇੰਡੀਆ ਵਿਧਵਾਵਾਂ ਨੇ, ਇਹ ਬੜਾ ਇੱਕ ਬੜਾ ਜਲਾਲਤ ਵਾਲਾ ਇੱਕ ਮਾਹੌਲ ਬਣ ਜਾਂਦਾ
2: ਬਿਲਕੁਲ
0: ਕਿ ਉੱਥੇ ਤੁਸੀਂ ਆ ਵਿਧਵਾਵਾਂ ਨੇ ਮੈਂ ਇਹਨਾਂ ਨੂੰ ਸਿਲਾਈ ਮਸ਼ੀਨ ਦੇ ਰਿਹਾ ਹਾਂ ਤਾਂ ਕਿ ਇਹਨਾਂ ਦਾ ਵਗੈਰਾ ਚੱਲੇ ਜਾਂ ਕੁਛ ਹੋਵੇ
2: ਜੀ।
0: ਜੇ ਤੁਸੀਂ ਇਹੋ ਜਿਹਾ ਕੰਮ ਕਰਨਾ ਉਹਨਾਂ ਨੂੰ ਸਟੇਜ ਤੇ ਲਿਆ ਕੇ ਮੰਚ ਤੇ ਲਿਆ ਕੇ ਪਬਲਿਕਲੀ ਉਹਨਾਂ ਹਰੇਕ ਬੰਦੇ ਦਾ ਸਵੈ ਮਾਣ ਹੈ
2: ਜੀ,
0: ਉਹਦੀ ਆਪਣੀ ਇੱਜ਼ਤ ਹੈ, ਇੱਕ ਦੇ ਆਓ ਘਰੇ ਜਾ ਕੇ
2: ਬਿਲਕੁਲ,
0: ਇਹਦਾ ਰੌਲਾ ਪਾਉਣ ਦੀ ਕੀ ਲੋੜ ਹੈ
2: ਜੀ।
0: ਤੋ ਇਹ ਦੇਖੋ ਇਹਦੇ ਬਾਰੇ ਅਲੱਗ ਅਲੱਗ ਹਰੇਕ ਬੰਦੇ ਦਾ ਆਪਣਾ ਇੱਕ ਪਰਸਪੈਕਟਿਵ ਹੋ ਸਕਦਾ, ਕੋਈ ਕੁਝ ਸੋਚ ਸਕਦਾ, ਕੋਈ ਕਹੇਗਾ ਕਿ ਹਾਂ ਇਹਦੀ ਚਰਚਾ ਕਰਨੀ ਚਾਹੀਦੀ ਹੈ, ਕੋਈ ਕਹੇਗਾ ਬਿਲਕੁਲ ਨਹੀਂ ਕਰਨੀ ਚਾਹੀਦੀ
2: ਜੀ।
0: ਪਰ ਜੋ ਮੈਨੂੰ ਨਿੱਜੀ ਤੌਰ ਤੇ ਲੱਗਦਾ ਹੈ ਕਿ ਐ ਬਿਲਕੁਲ ਕਿਸੇ ਸਟੇਜ ਤੇ ਖੜਾ ਕੇ ਕਿਸੇ ਨੂੰ ਕਹਿਣਾ ਵੀ ਆਹ ਗਰੀਬ ਹੈ ਇਹਨੂੰ ਮੈਂ ਲਿਫਾਫਾ ਦੇ ਰਿਹਾ, ਜਾਂ ਉਹ ਕੋਈ ਮਤਲਬ ਕਹਿ ਲੋ ਵੀ ਮਦਦ ਘੱਟ ਤੇ ਉਹਦੀ ਬੇਇੱਜ਼ਤੀ ਵਾਲਾ ਕੰਮ ਜ਼ਿਆਦਾ ਆਪਾਂ ਕਰ ਰਹੇ
2: ਹਾਂ। ਜਿੱਦਾਂ ਔਜਲਾ ਸਾਹਿਬ ਨੇ ਵੀ ਲਿਖਿਆ ਕਿ ਸਕੀਮ ਦੇ ਵਿੱਚੋਂ ਸਕੀਮ ਲਾ ਲੈਂਦੇ, ਹੁਣ ਕਈ ਵਾਰੀ ਪਤਾ ਲੱਗ ਜਾਂਦਾ ਕਿ ਆਹ ਬੰਦਾ ਕਿਸੇ ਦੀ ਹੈਲਪ ਕਰ ਰਿਹਾ ਤੇ ਉਹਨੂੰ ਫਿਰ ਫੋਨਾਂ ਦੇ ਉੱਤੇ ਕਾਲਾਂ ਕਰ ਜਾਂ ਸੰਪਰਕ ਲੈ ਕੇ ਜਾਂ ਉਹਦੇ ਜੇ ਪਹੁੰਚ ਹੋਵੇ ਤਾਂ ਘਰ ਤੱਕ ਵੀ ਪਹੁੰਚ ਕਰ ਲੈਂਦੇ ਆ, ਉਹ ਕਹਿੰਦੇ ਭਾਈ ਤੁਸੀਂ ਸਾਡੀ ਹੈਲਪ ਕਰੋ, ਫਿਰ ਉਹ ਤੋਂ ਵੀ ਕਈ ਵਾਰੀ ਜਿਹੜੇ ਉਹਨਾਂ ਨੂੰ ਪਤਾ ਹੈ ਕਿ ਅਸੀਂ ਕਿੰਨੀ ਕੁ ਮਦਦ ਕਰ ਸਕਦੇ ਹਾਂ ਜਾਂ ਕਿੰਨੀ ਕੁ ਕਰਨੀ, ਉਹ ਅਗਲੇ ਦੀ ਉਹਦੀ ਮਨ ਦੀ ਤਸੱਲੀ ਆ ਜਾਂ ਮਰਜ਼ੀ ਹੋ ਸਕਦੀ ਹੈ, ਪਰ ਉਹ ਆਪਣੇ ਜਿਹੜੇ ਕੁਝ ਲੋਕ ਐਸੇ ਆ ਨਾ ਫਿਰ ਉਹ ਪਿੱਛਾ ਨਹੀਂ ਛੱਡਦੇ ਜੀ, ਇਸ ਕਰਕੇ ਵੀ ਸ਼ਾਇਦ ਹੋ ਸਕਦਾ ਕਿ ਉਹ ਕਹਿੰਦੇ ਭਾਈ ਚੁੱਪ ਚੁਪੀਤੇ ਹੀ ਕਰ ਲੈਂਦੇ ਆ।
0: ਹਾਂਜੀ ਬਿਲਕੁਲ, ਉਹੀ ਨਾ ਸਿਚੁਏਸ਼ਨ ਦੇ ਹਾਲਾਤ ਨਾਲ, ਹਾਲਾਤ ਦੇ ਮੁਤਾਬਕ, ਸਿਚੁਏਸ਼ਨ ਦੇ ਮੁਤਾਬਕ ਵੱਖਰੇ ਵੱਖਰੇ, ਕਿਉਂਕਿ ਇਹਦਾ ਕੋਈ ਆਪਾਂ ਇੱਕ ਸੂਤਰੀ ਫਾਰਮੂਲਾ ਨਹੀਂ ਬਣਾ ਸਕਦੇ ਕਿ ਆਹ ਰੂਲ ਬਣ ਗਿਆ ਜੀ ਹੁਣ ਇਹੀ ਸਾਰੇ ਫਾਲੋ ਕਰਨਗੇ, ਇਹ ਸਮੇਂ ਸਥਿਤੀ ਦੇ ਮੁਤਾਬਕ ਬਦਲ ਸਕਦੇ ਆ ਤੇ ਉਹਦੇ ਮੁਤਾਬਕ ਬਦਲਨੇ ਚਾਹੀਦੇ ਵੀ ਆ। ਮੁੱਖ ਜਿਹੜੀ ਚੀਜ਼ ਆ ਦੋ ਦੇਖੋ ਮੰਤਵ ਕੀ ਆ, ਮੇਨ ਤਾਂ ਇਹ ਆ ਕਿ ਆਪਾਂ ਕਿਸੇ ਲੋੜਵੰਦ ਦੀ ਸਹਾਇਤਾ ਕਰ ਰਹੇ ਆ ਔਰ ਅਸੀਂ ਇਸ ਕਰਕੇ ਕਰ ਸਕਦੇ ਹਾਂ ਕਿਉਂਕਿ ਅਸੀਂ ਉਸ ਕੁਦਰਤ ਨੇ ਸਾਡੇ ਨੂੰ ਬਲੈਸਡ ਕੀਤਾ, ਇੰਨਾ ਇੰਨੀ ਉਹਨੇ ਕਿਰਪਾ ਕੀਤੀ ਹੈ ਕਿ ਅਸੀਂ ਕਿਸੇ ਦੀ ਮਦਦ ਕਰਨ ਜੋਗੇ ਹੈਗੇ ਆ, ਇਸ ਕਰਕੇ ਅਸੀਂ ਕਰਨਾ ਚਾਹੁੰਦੇ, ਸਾਡੇ ਦਿਲ ਚ ਆ ਗਿਆ ਵੀ ਠੀਕ ਹੈ ਇਹਦਾ ਆਪਾਂ ਭਲਾ ਕਰ ਲਈਏ, ਜਾਂ ਆਪਾਂ ਪਿੰਡ ਦੇ ਵਿੱਚ ਕੋਈ ਆਹ ਚੀਜ਼ ਚਾਹੀਦੀ ਹੈ, ਆਪਣੇ ਮਹੱਲੇ ਚ ਆਹ ਚੀਜ਼ ਚਾਹੀਦੀ, ਆਪਾਂ ਇਹ ਕੰਮ ਆਪਾਂ ਕਰ ਲਿਆ, ਸਾਡੇ ਦਿਲ ਚ ਆਈ ਗੱਲ ਆਪਾਂ ਕਰ ਲਿਆ ਜੀ, ਕਿਉਂਕਿ ਇਹ ਠੀਕ ਆ। ਤੋ ਉਹ ਉਸ ਪੁਆਇੰਟ ਨਾਲ ਆਪਾਂ ਦੇਖੀਏ ਤਾਂ ਇਹ ਚ ਕਹਿ ਲੋ ਵੀ ਬੜੀ ਸਮਾਜ ਲਈ ਫਾਇਦੇਮੰਦ ਗੱਲ ਹੈ
2: ਜੀ। ਜਿਵੇਂ ਸੈਣੀ ਸਾਹਿਬ ਲਿਖਦੇ ਆ ਕਿ ਕਹਿੰਦੇ ਭਾਰਤ ਸਾਹਿਬ ਸਾਡੇ ਪਿੰਡ ਦੇ ਨਾ ਇੱਕ ਬਾਰਬਰ ਸੀਗਾ ਜੀ, ਤੇ ਪਿੰਡ ਦਾ ਤੇ ਕਹਿੰਦੇ ਆ ਉਹਦੇ ਦੱਸਣ ਦੇ ਮੁਤਾਬਕ ਕਿ ਮੈਂ ਵਾਲ ਕੱਟੇ ਤੇ ਮੇਰੇ ਪੈਸੇ 3 ਮਹੀਨੇ ਨਹੀਂ ਦਿੱਤੇ ਤੇ ਨਗਰ ਕੀਰਤਨ ਦੇ ਉੱਤੇ ਕੇਲਿਆਂ ਦਾ ਲੰਗਰ ਲਾਏ ਬੈਠਾ ਸੀ।
0: ਬਿਲਕੁਲ
2: ਉਹ ਕਹਿੰਦਾ ਸ਼ਾਇਦ ਉਪਰੋਂ ਕਿਤੋਂ ਡਿੱਗਣਗੇ ਤਾਂ ਮੈਂ ਉਹਦੇ ਮੋੜ ਦਾਂਗਾ ਜੀ, ਉਹ ਇਸ ਚਾਲ ਦੇ ਵਿੱਚ ਚੱਲਦਾ ਪਿਆ ਸੀ ਸ਼ਾਇਦ ਜੀ।
0: ਬਿਲਕੁਲ ਜੀ, ਇੱਕ ਸੈਟਅਪ ਹੈ ਦੇਖੋ, ਜਿਹੜੇ ਗੁਰੂ ਸਾਹਿਬਾਨ ਨੇ ਇੱਕ ਲੰਗਰ ਪ੍ਰਥਾ ਦਾ ਕੋਨਸੈਪਟ ਲਿਆਂਦਾ ਕਿ ਭਾਈ ਇੱਕ ਲਾਈਨ ਚ ਬਹਿ ਕੇ ਸਾਰੇ ਖਾਓ, ਬਰਾਬਰ ਉੱਥੇ ਛੱਡ ਲਓ, ਭੋਜਨ ਚੱਕਣਾ ਵੱਖਰੀ ਕੇ ਥਾਲੀ ਲੱਗਣੀ, ਕੁਛ ਨੀ ਹੋਣਾ। ਪਹਾੜ ਦੇ ਰਾਜਿਆਂ ਦੀ ਜਿਹੜੀ ਲੜਾਈ ਵੀ ਇਸੇ ਕਰਕੇ ਹੋ ਰਹੀ ਸੀ ਵੀ ਉਹ ਚਾਹੁੰਦੇ ਸੀ ਕਿ ਅਸੀਂ ਤਾਂ ਬਣਨ ਨੂੰ ਤਿਆਰ ਹਾਂ ਜੀ, ਮਤਲਬ ਇੱਧਰ ਤੁਹਾਡਾ ਜਿਹੜਾ ਅਡੋਪਟ ਕਰਾਂਗੇ ਰਸਤਾ, ਕਿਉਂਕਿ ਸਭ ਤੋਂ ਵਧੀਆ ਰਸਤਾ ਲੱਗਦਾ ਸਾਨੂੰ, ਪਰ ਸਾਡੀ ਕਿਉਂਕਿ ਅਸੀਂ ਉੱਪਰ ਵਾਲੇ ਬੰਦੇ ਆ, ਥੋੜਾ ਜਿਹਾ ਲੈਵਲ ਸਾਡਾ ਆਪ ਹੈ, ਇਸ ਕਰਕੇ ਸਾਨੂੰ ਥੋੜੀ ਜਿਹੀ ਵੱਖਰੀ ਕੋਈ ਕੁਰਸੀ ਲਾ ਦਿਓ ਜਾਂ ਵੱਖਰਾ ਕੋਈ ਅਲੱਗ ਕੋਈ ਤੰਬੂ ਲਾ ਦਿਓ, ਅਸੀਂ ਉੱਥੇ ਛੱਕ ਲਿਆ ਕਰਾਂਗੇ ਆ ਕੇ, ਸਾਡੀ ਇਹ ਜਿਹੀ ਕੋਈ ਸੁਵਿਧਾ ਕਰ ਦੋ ਜੀ, ਆਪਾਂ ਮਤਲਬ ਐਂ ਕਰ ਲਿਆ ਕਰਾਂਗੇ। ਉਹ ਨਹੀਂ, ਮਨਜ਼ੂਰੀ ਨਹੀਂ ਮਿਲੀ ਉਹਨੂੰ, ਕਹਿੰਦੇ ਵੀ ਆਹ ਥੋੜੋ ਕਰਨਾ, ਮੰਡੀਆਂ ਵਾਲਾ ਚੱਕਰ ਨੀ ਹੈਗਾ, ਇੱਥੇ ਸਭ ਇੱਕ ਹੈ,
2: ਇੱਕੋ ਹੀ ਹੈ।
0: ਤੋ ਉਹ ਉੱਥੇ ਉੱਥੇ ਅਮਲਾਂ ਦੇ ਹੋਣਗੇ ਨਿਬੇੜੇ, ਕਿਸੇ ਨੇ ਤੇਰੀ ਯਾਦ ਪੁੱਛਣੀ, ਉਹ ਚੱਕਰ ਤੇ ਉਹੀ ਹੈ
2: ਜੀ।
0: ਤੋ ਅਮਲ ਜਿਹੜੇ ਆ ਜਾਂ ਚੰਗੇ ਕੰਮ, ਇਹੀ ਦਾਨ ਪੁੰਨ ਉਹਨਾਂ ਦਾ ਇੱਕ ਹਿੱਸਾ ਜਿਹੜਾ ਉਹ ਆਪਾਂ ਕਹਿੰਦੇ ਵੀ ਹੈਗਾ। ਮੰਨ ਲਓ ਕੋਈ ਬੰਦਾ ਟੀਚਰ ਆ
2: ਜੀ,
0: ਉਹ ਉੱਥੇ ਜਾ ਕੇ ਪੜ੍ਹਾਈ ਨੀ ਰਿਹਾ ਬੱਚਿਆਂ ਨੂੰ, ਤੇ ਉਹਦਾ ਕਹਿ ਲੋ ਵੀ ਉਹ ਆਪਣੇ ਕੰਮ ਨਾਲ ਇਨਸਾਫ਼ ਨੀ ਕਰ ਰਿਹਾ। ਕੋਈ ਡਾਕਟਰ ਆ ਉੱਥੇ ਜਾ ਕੇ ਇਲਾਜ ਹੀ ਨੀ ਕਰ ਰਿਹਾ, ਉੱਥੇ ਜਾ ਕੇ ਵੀ ਮੰਨ ਲਓ ਰੀਲਾਂ ਹੀ ਦੇਖੀ ਜਾਂਦਾ ਜਾਂ ਕੁਛ ਇਹੋ ਜਿਹਾ ਕੰਮ, ਆਪਣੇ ਹੋਰ ਕੰਮ ਦੇ ਵਿੱਚ ਬਿਜ਼ੀ ਆ ਜਾਂ ਜੋ ਕੰਮ ਉਹਦਾ ਹੈਗਾ ਉਹ ਨਹੀਂ ਕਰ ਰਿਹਾ, ਤਾਂ ਉਹ ਘੱਟੋ ਘੱਟ ਆਪਣਾ ਕੰਮ ਤਾਂ ਨਹੀਂ ਕਰ ਰਿਹਾ, ਔਰ ਪਲੱਸ ਨੁਕਸਾਨ ਜ਼ਿਆਦਾ ਕਰ ਰਿਹਾ ਸੋਸਾਇਟੀ ਦਾ ਵੀ, ਤੇ ਆਪਣੇ ਕਿੱਟੇ ਦਾ ਵੀ ਨੁਕਸਾਨ ਕਰ ਰਿਹਾ, ਤੇ ਆਪਣੀ ਅਕਸ ਨੂੰ ਵੀ ਖਰਾਬ ਕਰ ਰਿਹਾ, ਤੇ ਦਾਨ ਪੁੰਨ ਵਾਲਾ ਤਾਂ ਛੱਡ ਹੀ ਦਿਓ।
2: ਬਿਲਕੁਲ
0: ਉਹੀ ਹੈ ਨਾ ਕਿ ਕੁਦਰਤ ਨੇ ਸਾਨੂੰ ਅਗਰ ਸਮਰੱਥ ਕਰ ਦਿੱਤਾ ਹੈ ਕਿ ਤੂੰ ਭਾਈ ਲੋਕਾਂ ਦੀ ਹਮਾਇਤ ਕਰਨ ਜੋਗਾ ਹੋ ਗਿਆ ਤੇ ਕਰ ਲੈ, ਤੇ ਕਰ ਦਿਓ, ਕੋਈ ਦਿੱਕਤ ਨਹੀਂ ਉਹ ਚ
2: ਜੀ। ਪਰ ਕੁਝ ਲੋਕ ਸ਼ਮੀ ਜੀ, ਇਹਨਾਂ ਮੁਲਕਾਂ ਦੇ ਵਿੱਚ ਵੀ ਕੁਝ ਲੋਕਾਂ ਦੇ ਨਾਲ ਵਾਹ ਵਸਦਾ ਪੈਂਦਾ ਹੈ, ਤੇ ਉਹ ਕੁਝ ਲੋਕਾਂ ਦੀ ਸੋਚ ਇਸ ਤਰ੍ਹਾਂ ਦੀ ਵੀ ਹੈ ਕਿ ਭਾਈ ਰੱਬ ਨੇ ਇਹਨਾਂ ਨੂੰ ਜੰਮੇ ਹੀ ਇਸ ਤਰ੍ਹਾਂ ਆ, ਤੇ ਇਹਨਾਂ ਨੂੰ ਅਸੀਂ ਸੁਧਾਰਾਂਗੇ ਤਾਂ ਕਿੱਦਾਂ, ਮਤਲਬ ਕਿ ਕੁਝ ਹੋ ਹੀ ਨਹੀਂ ਸਕਦਾ ਕਿ ਉਹਨਾਂ ਦੇ ਕਰਮਾਂ ਦੇ ਵਿੱਚ ਲਿਖੀਆਂ ਗਈ ਇਹ ਚੀਜ਼ਾਂ ਨੇ। ਕੁਝ ਲੋਕ ਇਹ ਵੀ ਮੰਨਦੇ ਆ ਜੀ, ਵਿਸ਼ਵਾਸ ਰੱਖਦੇ ਆ,
0: ਹਰ ਤਰ੍ਹਾਂ ਦੇ ਲੋਕ ਹੈ ਜੀ। ਦੇਖੋ ਇਹੀ ਤਾਂ ਗੱਲ ਹੈ ਵੀ ਦੁਨੀਆਂ ਰੰਗ ਬਿਰੰਗੀ ਆ
2: ਜੀ,
0: ਇਹਦੇ ਚ ਕਦੇ ਵੀ ਇਹ ਹੋ ਨਹੀਂ ਸਕਦਾ ਕਿ ਇੱਕੋ ਸੋਚ ਵਾਲੇ ਬੰਦੇ ਜਿਆਦਾ ਹੋ ਜਾਣ ਜਾਂ ਉਹਨਾਂ ਸਾਰਿਆਂ ਦੀ ਸਹਿਮਤੀ ਹੋ ਜਾਏ
2: ਜੀ।
0: ਹਰੇਕ ਦੀ ਆਪਣੀ, ਇੱਕ ਬੰਦਾ ਹੈ ਕਿ ਉਹ ਕਹਿੰਦਾ ਜੀ ਵਣ ਮਹਾਉਤਸਵ ਮਨਾ ਰਿਹਾ ਕਿ ਮੈਂ ਬੂਟੇ ਲਾਊਂਗਾ ਜੀ, ਅੱਜ 100 ਬੂਟਾ ਲਾਤਾ ਜੀ ਰਲ ਸਕਦੇ ਕੰਢੇ। ਦੂਜਾ ਬੰਦਾ ਆ ਰਿਹਾ ਕਹਿੰਦਾ ਜੀ ਮੈਂ ਪਟਕੇ ਲੈ ਜਾਣੇ ਆਪਣੇ ਖੇਤਾਂ ਚ ਲਾਉਣੇ ਆ, ਉਹ 100 ਬੂਟਾ ਪੱਟ ਕੇ ਖੇਤਾਂ ਚ ਵੀ ਲਾ ਰਿਹਾ। ਸੜਕ ਤੇ ਸਜਾਵਟ ਵਾਸਤੇ ਗਮਲੇ ਰੱਖੇ, ਦੂਜਾ ਬੰਦਾ ਘਰ ਲੈ ਗਿਆ ਚੱਕ ਕੇ ਕਹਿੰਦਾ ਆਪਣੇ ਬਰਾਂਡੇ ਚ ਲਾਉਣੇ ਗਮਲਾ, ਇਹ ਬਹੁਤ ਸੋਹਣਾ
2: ਜੀ।
0: ਤੋ ਉਹ ਹੈ ਤਾਂ ਉਹ ਵੀ ਇਸੇ ਸਮਾਜ ਚ ਹੀ ਰਹਿ ਰਹੇ
2: ਹੈ।
0: ਇੱਥੇ ਤੁਸੀਂ ਏਦਾਂ ਦੇ ਵੀ ਵੀਡੀਓ ਦੇਖੇ ਹੋਣਗੇ ਬੜੇ ਵਾਇਰਲ ਹੋਏ ਆ ਕਿ ਬੰਦੇ ਹੋਟਲ ਚ ਠਹਿਰੇ, ਜਦੋਂ ਉਹਨਾਂ ਨੇ ਚੈੱਕਆਊਟ ਕੀਤਾ ਤੇ ਉਹਦੇ ਵਿੱਚ ਉਹ ਚਾਦਰਾਂ ਟੂਟੀਆਂ ਉਹ ਵੀ ਖੋਲ ਕੇ ਲੈ ਗਏ ਤੇ ਜਿਹੜੇ ਵਿੱਚ ਭਾਂਡੇ ਟੀਂਡੇ ਉਹ ਵੀ ਚੁੱਕ ਲਏ
2: ਤੇ
0: ਉਹ ਮੁੜ ਕੇ ਜਿਹੜੇ ਲਾਟੂ ਤੱਕ ਲਾ ਕੇ ਲੈ ਗਏ ਤੇ ਜਿਹੜੇ ਰਿਮੋਟ ਦੇ ਵਿੱਚ ਸੈੱਲ ਹੁੰਦੇ ਉਹ ਕੱਢੀ ਜਾਂਦੇ ਆ
2: ਜੀ।
0: ਤੇ ਏਦਾਂ ਦੇ ਨੀਤਾਂ ਵਾਲੇ ਵੀ ਤਾਂ ਲੋਕ ਹੈਗੇ
2: ਨੇ।
0: ਇਹ ਕੱਲ ਨੂੰ ਆ ਕੇ ਬਾਹਰ ਕੇਲਿਆਂ ਦਾ ਲੰਗਰ ਲਾ ਕੇ ਬਹਿ ਜਾਣੇ ਉਹ ਜਿਹੇ ਬੰਦੇ ਦੇ, ਬੰਦਾ ਕੀ ਸੋਚੇਗਾ ਕਿ ਇਹ ਕਿਹੜੇ ਆ ਯਾਰ।
2: ਜੀ ਬਿਲਕੁਲ ਹੈ ਜੀ ਜੀ,
0: ਇਹ ਬੰਦਿਆਂ ਨੂੰ ਆਪਾਂ ਕੀ ਕਹਾਂਗੇ।
2: ਤੇ ਆਖਰ ਦੇ ਵਿੱਚ ਸ਼ਮੀ ਜੀ, ਦੇਖਿਆ ਜਾਵੇ ਤਾਂ ਜਿੱਦਾਂ ਗੱਲ ਕੀਤੀ ਹੈ ਕਿ ਬਹੁਤ ਸਾਰੇ ਐਸੇ ਕਹਿ ਸਕਦੇ ਹਾਂ ਕਿ ਕਿੱਤੇ ਦੇ ਨਾਲ ਵੀ ਜੁੜੇ ਹੋਏ ਲੋਕ ਨੇ, ਚਾਹੇ ਉਹ ਟੀਚਰ ਨੇ, ਪ੍ਰੋਫੈਸਰ ਨੇ, ਕੁਝ ਜਿਹੜੇ ਨੇ ਹੈਲਪ ਯੋਗ ਹੈਗੇ ਆ, ਕਰਦੇ ਆ ਆਪਸ ਦੇ ਵਿੱਚ ਵੀ ਰਲ ਮਿਲ ਕੇ, ਕੁਝ ਉਹਨਾਂ ਦੇ ਗਰੁੱਪ ਵੀ ਚੱਲਦੇ ਆ, ਕਿ ਉਹ ਸਾਰੀ ਚੀਜ਼ ਨੂੰ ਕਿਵੇਂ ਦੇਖਦੇ ਹੋ?
0: ਬਿਲਕੁਲ ਭਰ ਸਾਹਿਬ, ਜਿਹੜਾ ਆਮ ਵੀ ਆਪਾਂ ਮੰਨ ਕੇ ਚੱਲਦੇ ਆ ਵੀ ਜਿਹੜੇ ਜਿਹੜਾ ਤੁਹਾਡੀ ਜਾਣਕਾਰੀ ਹੈ, ਤੁਹਾਡੀ ਨੌਲੇਜ ਹੈ, ਇਹ ਸ਼ੇਅਰੇਬਲ ਹੈ, ਇਹਨੂੰ ਅਸੀਂ ਸ਼ੇਅਰ ਕਰ ਸਕਦੇ। ਆਪਾਂ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਆਓ ਤੈਨੂੰ ਮੈਂ ਅਕਲ ਦਾਨ ਕਰਦਾ ਥੋੜੀ ਜੀ ਆਪਣੀ।
2: ਬਿਲਕੁਲ,
0: ਜਿਹੜੀ ਅਕਲ ਹੈ ਇਹ ਬਿਲਕੁਲ ਪ੍ਰਾਈਵੇਟ ਪ੍ਰੋਪਰਟੀ ਹੈ, ਦਾਨ ਨਹੀਂ ਕੀਤੀ ਜਾ ਸਕਦੀ। ਜਿਹੜਾ ਬੰਦਾ ਕਹਿੰਦਾ ਵੀ ਆ ਤੈਨੂੰ ਮੈਂ ਅਕਲ ਦਿੰਦਾ ਥੋੜੀ ਜੀ, ਉਹ ਉਦੋਂ ਵੱਡਾ ਮੂਰਖ ਕੋਈ ਨਹੀਂ
2: ਜੀ,
0: ਕਿਉਂਕਿ ਅਕਲ ਦਿੱਤੀ ਨਹੀਂ ਜਾ ਸਕਦੀ। ਅਕਲ ਜਿਹੜੇ ਹਰ ਬੰਦੇ ਕੋਲ ਆਪਣੀ ਆਪਣੀ ਅਕਲ ਹੈ, ਔਰ ਜੋ ਵੀ ਸਾਹਮਣੇ ਹਾਲਾਤ ਹੈ ਉਹਨੇ ਆਪਣੀ ਅਕਲ ਦੇ ਮੁਤਾਬਿਕ ਉਹਨੂੰ ਸਮਝਣਾ।
2: ਬਿਲਕੁਲ ਹੈ ਜੀ,
0: ਜੋ ਚੀਜ਼ ਸ਼ੇਅਰ ਕੀਤੀ ਜਾ ਸਕਦੀ ਹੈ ਉਹ ਅਕਲ ਨਹੀਂ, ਬਲਕਿ ਜੋ ਜ਼ਿੰਦਗੀ ਦਾ ਤਜਰਬਾ ਹੈ, ਜੋ ਨੌਲੇਜ ਹੈ, ਇਹ ਸ਼ੇਅਰ ਕੀਤੀ ਜਾ ਸਕਦੀ ਹੈ। ਜਿਹੜੇ ਮੂਹਰੇ ਬੰਦੇ ਆ ਇਹਨਾਂ ਨਾਲ ਸ਼ੇਅਰ ਕੀਤੀ ਜਾ ਰਹੀ ਹੈ, ਉਹਨਾਂ ਨੇ ਆਪਣੀ ਅਕਲ ਮੁਤਾਬਕ ਉਹਨੂੰ ਸੁਣਨਾ, ਸਮਝਣਾ ਤੇ ਅਮਲ ਕਰਨਾ। 100 ਬੰਦੇ ਨਾਲ ਤੁਸੀਂ ਸੇਮ ਗੱਲ ਕਰੋਗੇ ਤਾਂ ਉਹ 100 ਦੇ ਉੱਤੇ ਕੋਈ ਅਸਰ ਨਹੀਂ ਹੋਏਗਾ, ਕਿਉਂਕਿ 100 ਦੀ 100 ਦੀ ਅਕਲ ਜਿਹੜੀ ਹੈ ਵੱਖਰੀ ਹੈ, IQ ਵੱਖਰਾ, ਤੇ ਉਹਦੀ ਤੁਸੀਂ ਉਹਨਾਂ ਨੂੰ ਅਕਲ ਨਹੀਂ ਦੇ ਸਕਦੇ
2: ਜੀ।
0: ਤੇ ਜੇ ਇਹ ਚੱਕਰ ਚ ਬੰਦਾ ਪੈ ਗਿਆ ਤਾਂ ਉਹਦੀ ਆਪਣੀ ਵੀ ਉੱਡ ਅੱਡ ਜਾਣੀ ਜਿਹੜੀ ਮਾੜੀ ਮੋਟੀ ਹੋਏਗੀ,
2: ਫਿਰ ਤਾਂ ਸ਼ਕਲ ਵੀ ਉੱਡ ਜਾਂਦੀ
0: ਹੈ, ਸ਼ਾਰਟ ਸਰਕਟ ਹੋਣਗੇ
2: ਜੀ। ਤੇ ਸ਼ਮੀ ਜੀ, ਆਪਣੇ ਨਾਲ ਸਿਕੰਦਰ ਸਿੰਘ ਔਜਲਾ ਸਾਹਿਬ ਜੁੜੇ ਆ, ਉਹਨਾਂ ਦੇ ਨਾਲ ਗੱਲਬਾਤ ਕਰਕੇ ਫਿਰ ਤੁਹਾਡੇ ਤੋਂ ਸਮਾਪਤੀ ਲੈਂਦੇ, ਫਿਰ ਅੱਗੇ ਵੱਲ ਨੂੰ ਵਧਾਂਗੇ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ ਆਨੂੰ ਜੀ।
3: ਸਤਿ ਸ੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ, ਸਰਕਾਰ ਸਰੋਤਿਆਂ ਨੂੰ ਜੀ।
2: ਸਤਿ ਸ੍ਰੀ ਅਕਾਲ ਜੀ, ਜੀ ਆਨੂੰ ਜੀ।
0: ਸਤਿ ਸ੍ਰੀ ਅਕਾਲ ਜੀ।
3: ਸ਼ਮੀ ਜੀ, ਫਿਰ ਅਕਲ ਦਾਨ ਕਿਹਨੂੰ ਕਹਿੰਦੇ ਆ ਜੀ? ਫਿਰ
0: ਉਹ ਦੇਖੋ ਗੱਲ ਤੇ ਉਹੀ ਹੈ ਨਾ, ਉਹ ਕਹਿੰਦੇ ਚੋਰਾਂ ਤੋਂ ਬਚਾਉਣ ਵਾਸਤੇ ਬਾਣੀਏ ਨੇ ਚੀਨੀ ਦੀ ਬੋਰੀ ਦੇ ਉੱਤੇ ਨਮਕ ਦਾ ਠੱਪਾ ਲਾਤਾ। ਉਹ ਕਹਿੰਦਾ ਵੀ ਚੂਹੇ ਨੀ ਆਉਣਗੇ, ਉਹਨਾਂ ਨੂੰ ਉਹ ਦੇ ਤੇ ਨਮਕ ਦੇ ਕੇ ਮੁੜ ਜਾ ਕਰਨਗੇ। ਉਹ ਗੱਲ ਤਾਂ ਉਹੀ ਹੈ ਵੀ ਅਕਲ ਦਾਨ ਜਿਹੜਾ ਹੈ ਉਹ ਅਲੱਗ ਵੀ ਆ, ਜਿਹੜਾ ਪੁਲਿਸ ਵਾਲਿਆਂ ਕੋਲ ਹੁੰਦਾ ਉਹ ਵੀ ਵੱਖਰਾ, ਇੱਕ ਜਿਹੜਾ ਮਟਰਾਂ ਕੋਲ ਅਕਲ ਦਾਨ ਹੈ ਉਹ ਵੀ ਵੱਖਰਾ।
2: ਨਹੀਂ ਪਰ ਜਿਹੜਾ ਚੂਹਿਆਂ ਦੀ ਆਦਤ ਥੋੜੀ ਨਾ ਕੁਦਰਤੀ, ਜਿਹੜੀ ਉਹਨਾਂ ਨੂੰ ਵਰਦਾਨ ਮਿਲਿਆ ਹੋਇਆ ਟੁੱਕਣ ਦਾ, ਉਹ ਨੀ ਨਾ ਬਦਲ ਸਕਦੇ,
0: ਉਹ ਨੀ ਬਦਲ ਸਕਦੇ। ਚੂਹਾ ਪੂਰੀ ਜ਼ਿੰਦਗੀ ਜਿਹੜੇ ਦੰਦ ਪਾਉਂਦੇ ਰਹਿੰਦੇ ਆ ਤੇ ਨਹੀਂ ਟੁੱਕੂ।
3: ਤੁਹਾਡਾ ਮਤਲਬ ਮਾਸਟਰਾਂ ਨੂੰ ਅਕਲ ਦਾਨ ਕਹਿਣ ਲੱਗ ਜਾਈਏ ਜੀ ਹੁਣ?
0: ਜਿਹੜਾ ਉਹਨਾਂ ਕੋਲ ਡਾਂਗ ਹੁੰਦੀ ਹੈ, ਡਾਂਗ ਉਹਤੇ ਲਿਖ ਕੇ ਰੱਖਿਆ ਹੁੰਦਾ ਅਕਲ।
2: ਤੂੰ ਮੰਨਦਾ ਕਿੱਦਾਂ ਨੀ ਤੈਨੂੰ ਬਣਾ ਕੇ ਛੱਡਾਂ?
3: ਪਹਿਲਾਂ ਤੁਸੀਂ ਗੱਲ ਕਰਦੇ ਸੀਗੇ ਵੀ ਭਾਈ ਆ ਦਾਨ, ਕਈ ਕਹਿੰਦੇ ਨੇ ਜੇ ਸਾਰਾ ਸਰੀਰ ਦੇ ਤਾਂ ਗਾਹ ਨੂੰ ਜੰਮਣਾ ਨੀ, ਜਿਵੇਂ ਤੁਸੀਂ ਵੀ ਕਿਹਾ, ਚਾਹ ਸਾਹਿਬ ਨੇ ਵੀ ਥੱਲੇ ਲਿਖਿਆ ਵੀ ਭਾਈ ਜਿਹੜੇ ਅੰਗ ਦੇ ਉਹ ਗਾਹ ਨੂੰ ਮਿਲਣੇ ਨੀ। ਤੇ ਇੱਕ ਜੀ ਆਪਣੇ ਆਹ ਧਰਮ ਹੈਗਾ ਹੀ, ਚਲੋ ਹਰ ਧਰਮ ਦਾ ਆਪਦਾ ਪਰੰਪਰਾ, ਆਪਦੀ ਆਪਦੀ ਨਿਸ਼ਠਾ ਹੈਗੀ, ਆਪਾਂ ਇਹਦੇ ਵਿੱਚ ਤਾਂ ਨੀ ਜਾਂਦੇ। ਇੱਕ ਪਿੰਡ ਦਾਨ ਕਹਿੰਦੇ ਹੁੰਦੇ ਆ, ਉਹ ਤਾਂ ਸਾਰਾ ਸਰੀਰ ਦਾਨ ਹੀ ਹੁੰਦਾ ਜੀ, ਉਹ ਪਿੰਡ ਦਾਨ ਨੂੰ ਕਹਿੰਦੇ ਆ, ਜਿਹੜਾ
0: ਪਿੰਡ ਸਰੀਰ ਹੀ ਹੈ ਜੀ,
2: ਸਰੀਰ ਹੋ ਗਿਆ ਜੀ।
3: ਨੀ ਫਿਰ ਉਹ ਕਿਉਂ ਕਰਦੇ ਨੇ ਜੀ? ਫਿਰ ਜੇ ਨਾਲੇ ਕਹਿੰਦੇ ਵੀ ਭਾਈ ਉਹ ਚੀਜ਼ ਮਿਲਣੀ ਨੀ ਮੁੜ ਕੇ,
0: ਉਹ ਦਾਨ ਕਰਤਾ ਵੀ ਮੁਕਤੀ ਮਿਲ ਗਈ ਇਹਨੂੰ, ਕਿਉਂਕਿ ਮੁਕਤੀ ਮੇਨ ਜਿਹੜਾ ਮੋਕਸ਼ ਹੈ। ਧਰਮ ਜਿੰਨੇ ਆਪਾਂ ਕਰਮ ਕਰਦੇ ਹਾਂ, ਧਰਮ ਕਰਮ ਕਰਦੇ ਹਾਂ, ਦਾਨ ਪੁੰਨ ਕਰਦੇ ਹਾਂ, ਇਹਦਾ ਮਤਲਬ ਵੀ ਮੋਕਸ਼ ਪ੍ਰਾਪਤੀ ਹੈ ਕਿ ਮੈਂ ਮੁਕਤੀ ਚਾਹੁੰਦਾ। ਫਿਰ ਉਹ ਪਿੰਡ ਦਾਨ ਕਰਕੇ ਸੋਚਦੇ ਆ ਸਾਨੂੰ ਮੁਕਤੀ ਮਿਲ ਗਈ, ਇਹ ਰਸਮ ਹੈ ਇੱਕ।
2: ਅੱਛਾ,
3: ਠੀਕ ਹੈ ਜੀ। ਇੱਕ ਜੀ ਹੋਰ ਦੇਖੋ ਜੀ, ਜੇ ਹੁਣ ਦਾਨ ਪੁੰਨ ਦੀ ਗੱਲ ਕਰੀ ਆ ਤੁਸੀਂ, ਜੇ ਮੈਂ ਕਹਿੰਦਾ ਦਾਨ ਪੁੰਨ ਨਾ ਹੋਵੇ ਤੇ ਆਪਣਾ ਦੇਸ਼ ਤਾਂ ਅੱਧਾ ਖੜ ਜੂਗਾ ਜੀ?
2: ਖੜ ਜਾਣਾ ਜੀ, ਖੜ ਜਾ, ਬਿਲਕੁਲ ਹੈ ਜੀ
0: ਜੀ।
3: ਮੇਰੇ ਹਿਸਾਬ ਨਾਲ ਸਾਡੇ ਦੇਸ਼ ਦੀ ਆਰਥਿਕਤਾ ਚੱਲਦੀ ਉਹ ਦਾਨ ਪਾਉਣ ਤੇ ਬਹੁਤ ਆਸ
2: ਬਿਲਕੁਲ
0: ਬਿਲਕੁਲ ਬਿਲਕੁਲ ਬਿਲਕੁਲ ਜੀ
3: ਕੋਈ ਗੱਡੀ ਨਵੀਂ ਜਾਂਦਾ ਚਾਹੇ ਹਜ਼ੂਰ ਸਾਹਿਬ ਨੂੰ ਜਿਹਨੇ ਮੇਰੇ ਆ ਗਿਆ ਕਿ ਖੰਨੇ ਨੀ ਗਿਆ ਉਹ ਵੀ ਗੱਡੀ ਛਾਲ ਮਾਰ ਕੇ ਬਹਿ ਜਾਂਦਾ ਵੀ ਚਲੋ
2: ਜੀ
0: ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ
3: ਐਨਜੀਓ ਕਿੰਨੀਆਂ ਨੇ ਇਹ ਦਾਨ ਪੁੰਨ ਦਾ ਹੀ ਨਤੀਜਾ ਜੀ
2: ਜੀ
0: ਉਹੀ ਜੀ ਬਿਲਕੁਲ
3: ਇਹ ਸਾਡੀ ਜਿੰਦਗੀ ਦਾ ਇਹ ਵੀ ਧੁਰਾ ਮੈਂ ਤਾਂ ਜੀ ਦੇਖੋ ਸ਼ਮੀ ਜੀ ਆ ਬਾਕੀ ਤਾਂ ਚਲੋ ਜਿਹੜਾ ਆਪਾਂ ਲਿਖਾ ਦਿੰਨੇ ਆ ਸਾਡੇ ਦੇਖ ਲੋ ਜਿਵੇਂ ਰਾਜੇ ਜੀ ਦੱਸ ਕੇ ਗਏ ਨੇ ਉਹ ਕਹਿੰਦੇ ਵੀ ਉਹਨਾਂ ਨੇ ਉਹਦੇ ਵਿੱਚੋਂ ਵੀ ਪੇਪਰ ਭਰ ਕੇ ਆਪਦੀ ਬਾਡੀ ਦੀ ਇੰਸਪੈਕਸ਼ਨ ਕਰਾ ਕੇ ਪੇਪਰ ਪਾੜ ਦਿੰਦੇ ਸੀਗੇ ਵੀ ਚਲੋ
2: ਕੰਮ
3: ਅਸੀਂ ਤਾਂ ਸਕੀਮਾਂ ਚ ਵੀ ਸਕੀਮ ਲਾ ਜਾਂਦੇ ਆ ਕਿਸੇ ਦਾ ਬੱਚਾ ਪੜਾ ਦੋ ਜੀ
2: ਜੀ
3: ਇਹਦੇ ਨਾਲ ਵੱਡਾ ਪੁੰਨ ਕੋਈ ਨੀ ਹੈਗਾ ਜੀ
2: ਬਿਲਕੁਲ ਜੀ ਬਿਲਕੁਲ
3: ਉਹ ਇੱਕ ਇਹ ਜਿਹਾ ਸਰਕਲ ਉਹਦੇ ਮਨ ਚ ਕੁਛ ਤਾਂ ਬੈਠੂਗਾ ਫਿਰ ਉਹ ਗਾਹਾਂ ਨੂੰ ਵਧੀਆ ਪੋਸਟ ਤੇ ਹੋਊ ਇੱਕ ਨੀ ਦੋ ਕੁਛ ਨਾ ਕੁਛ ਤਾਂ ਪ੍ਰੇਰਿਤ

0: ਅੱਜ ਕੱਲ ਜੀ ਇੱਕ ਚੀਜ਼ ਹੋਰ ਦੇਖੋ ਤੁਸੀਂ ਨਾ, ਇੱਕ ਪੜ੍ਹਾਈ ਕੋਈ ਖੋਹ ਸਕਦਾ ਸਭ ਤੋਂ?
1: ਜੀ
0: ਪੜ੍ਹਾਈ ਤਾਂ ਖੋਹੀ ਨੀ, ਜਿਵੇਂ ਤੁਸੀਂ ਹੁਣ ਕਹਿ ਕੇ ਹਟੇ ਹੋ।
1: ਬਿਲਕੁਲ ਹਾਂ
0: ਜੀ, ਕੋਈ ਨੀ ਖੋਹ ਸਕਦਾ ਜੀ, ਬਾਕੀ ਚੀਜ਼ ਜਿਹੜੀ ਮਰਜ਼ੀ ਖੋਲ ਲੋ।
1: ਜੀ
0: ਮੈਂ ਤਾਂ ਸਟਾਰਟਿੰਗ ਚ ਇਹੀ ਕਰਿਆ ਸੀ ਵੀ ਪੜ੍ਹਾਈ ਦਾਨ ਕਰਜ਼ੇ ਵਿੱਚ ਜਾਣ ਲੱਗਿਆ ਵੀ ਮੈਂ ਕੋਈ ਜਿਹੜੀ ਨੌਲੇਜ ਹੈ ਜੇ ਕੋਈ ਲੈ ਸਕਦਾ ਆਪਾਂ, ਤਾਂ ਮੈਂ ਤਾਂ ਇਹੀ ਕਰ ਜੂੰਗਾ।
1: ਬਿਲਕੁਲ ਹੈ ਜੀ,
0: ਇਹੀ ਸ਼ੇਅਰ ਕੀਤੀ ਜਾਏ। ਬਿਲਕੁਲ ਜੀ, ਸਾਡੀ ਤਾਂ ਨੌਲੇਜ ਇਹੀ ਹੈ, ਵਕੀਲਾਂ ਨੂੰ ਗਾਹ ਪਾਈ ਫਿਰਦੀ ਜਿਹੜੀ ਅਸੀਂ ਸਿੱਖਿਆ ਗੇਨ ਕੀਤੀ ਇਹਨੂੰ ਦਾਨ ਕਰਜ਼ੇ।
1: ਜੀ
0: ਹਾਂਜੀ,
2: ਜ਼ਰੂਰੀ ਹੈ, ਜ਼ਰੂਰੀ ਹੈ।
0: ਦੇਖੋ ਮੈਂ ਕੋਈ ਵੀ ਕੀ ਹੈ, ਚਲੋ ਸ਼ੇਅਰ ਸਾਂਝੀ, ਚਾਹੇ ਸਮਝ ਵੀ ਹੈ ਉਹ ਸਾਂਝੀ ਕਰੋ ਤਾਂ ਫਰਕ ਪੈਂਦਾ। ਇਹ ਨਹੀਂ ਜ਼ਰੂਰੀ ਕਿ ਕਿਤੇ ਕਿਸੇ ਚੀਜ਼ ਚ ਤੁਸੀਂ ਪਰਪੱਕ ਹੋ ਸਕਦੇ ਹੋ, ਕਿਤੇ ਤੁਹਾਨੂੰ ਪੁੱਛ ਵੀ ਲੈਣਾ ਚਾਹੀਦਾ। ਮੈਂ ਤਾਂ ਕਦੇ ਸ਼ਮੀ, ਮੈਂ ਕਦੇ ਗਰੇਜ ਨਹੀਂ ਕੀਤਾ ਜੀ ਕੋਈ ਗੱਲ ਪੁੱਛਣ ਤੋਂ।
1: ਜੀ ਬਿਲਕੁਲ ਹੈ,
0: ਅੱਗੇ ਨਹੀਂ ਪਤਾ ਚੱਲਿਆ ਹੋਇਆ ਤਾਂ ਯਾਰ ਇਹਦੇ ਬਾਰੇ ਮੈਨੂੰ ਨਹੀਂ ਪਤਾ ਕੀ ਇਹਦੇ ਵਿੱਚ ਕੀ ਸਾਂਭ, ਕਦੇ ਤੁਹਾਨੂੰ ਪਤਾ ਲੱਗਦਾ ਜੀ ਉਹਦੇ ਬਾਰੇ ਤੁਸੀਂ ਉਹ ਕਰਦੇ ਹੋ।
1: ਬਿਲਕੁਲ ਹੈ,
0: ਔਰ ਮੈਂ ਤੁਹਾਨੂੰ ਅੱਗੇ ਵੀ ਕਹੀ ਸੀ, ਤੈਨੂੰ ਹੁਣ ਵੀ ਦੁਬਾਰਾ ਕਹਿਣਾ, ਮੈਂ ਸਿੱਖੀ ਕਿਵੇਂ, ਮਤਲਬ ਮੁੰਡਾ ਪੀਪੀਐਸ 90 ਦਾ ਪੜਿਆ ਸੀ, ਮੈਂ ਨਾ ਪੰਪ ਤੇ ਗੈਸ ਪਾਉਂਦਾ ਸੀ ਤੇ ਆਪਾਂ ਉੱਚ ਵਿਦਿਆ ਵਾਲੇ ਪ੍ਰਾਪਤ ਵਾਲੇ ਸੀਗੇ। ਮੈਂ ਹਰ ਚੀਜ਼ ਨੂੰ ਕਹਿੰਦਾ ਸੀ ਕੰਮ ਕੰਮ ਕੰਮ ਕੰਮ, ਜਿਹਨੇ ਆਉਣਾ ਕੱਲ ਆਇਆ ਸੀ ਜਿਹੜਾ ਪਰਸੋਂ ਨੂੰ ਆਉਣਾ ਹੈ, ਉਹ ਯਾਰ ਉਹਦਾ ਸਿਰ ਦੁਖਣ ਲੱਗ ਜਾਂਦਾ ਕਿਉਂਕਿ ਉਹਨੂੰ ਸਮਝ ਆਉਂਦੀ ਸੀ।
1: ਜੀ
0: ਹਾਂਜੀ, ਉਹਨੇ ਮੈਨੂੰ ਫਿਰ ਸਮਝਾਇਆ ਵੀ ਨਹੀਂ ਯਾਰ ਵੀ ਆ ਇਹ ਜਿਹੜੇ ਵਰਲਡ ਨੇ ਵਾਜ ਇਜ ਇਹਦਾ ਮਤਲਬ ਆ ਕੋਈ
1: ਜੀ
0: ਹਨਾ, ਇਜ ਇਜ ਦੀ ਸਮਝ ਲੱਗਣਾ, ਵਾਜ ਵਾਜ ਦੀ ਸਮਝ ਲੱਗਣਾ
1: ਜੀ।
0: ਮੈਨੂੰ ਕੀ ਮਾੜਾ ਰਿਹਾ ਉਹ ਤੋਂ ਸਿੱਖਿਆ ਪ੍ਰਾਪਤ ਕੀਤੀ ਹੋਈ
1: ਜੀ,
0: ਤੇ ਮੈਂ ਅੱਜ ਵੀ ਗੱਲ ਕਰਦਾ ਉਹਦੀ
1: ਜੀ। ਬਿਲਕੁਲ,
0: ਸਾਨੂੰ ਸਿੱਖਿਆ ਲੈ ਲੈਣੀ ਚਾਹੀਦੀ ਜਿੱਥੋਂ ਮਿਲਦੀ ਹੈ, ਕੋਈ ਫਰਕ ਨੀ ਪੈਂਦਾ ਜੀ। ਐਵੇਂ ਅਸੀਂ ਉਹ ਮੁੱਛਦੇ ਵਾਲ ਨੂੰ ਜਿਵੇਂ ਪਿਛਲੀ ਵਾਰੀ ਆਪਾਂ ਪ੍ਰੋਗਰਾਮ ਰੱਖਿਆ ਸੀਗਾ, ਤਾਂ ਅਸੀਂ ਵੀ ਭਾਈ ਇਹ ਮਾਨ ਮਰਿਆਦਾ ਵੀ ਸ਼ੋਹਰਤ ਕੀ, ਐਤਵਾਰ ਵਾਲਾ ਪ੍ਰੋਗਰਾਮ ਸੀ ਵੀ ਗਰੀਬ ਦੀ ਤਾਂ ਜਿਹੜਾ ਗਿਆਨ ਆ ਉਹਦੀ ਗਰੀਬੀ ਥੱਲੇ ਦੱਬ ਜਾਂਦਾ, ਤੇ ਜਿਹੜਾ ਕੋਈ ਪਿੰਡ ਦਾ ਵੱਡਾ ਹੁੰਦਾ ਬੇਅਕਲ ਸਿਰੇ ਦਾ ਬੇਅਕਲ ਕੱਪੜਾ ਪਾਉਣ ਦੀ ਉਹਨੂੰ ਸ਼ਾਇਦ ਨਾ ਵੀ ਆ, ਤਾਂ ਉਹਨੂੰ ਦੋ ਮਿੰਟ ਚੁੱਪ ਕਰਾਉਂਦਾ ਵੀ ਬਾਜਾ ਤੈਨੂੰ ਅਕਲ ਨੀ ਹੈ ਓਏ।
1: ਬਿਲਕੁਲ ਹੈ ਜੀ,
0: ਨਹੀਂ ਹੈ ਅਕਲ ਤੇ ਸਮਝਦਾ ਉਹਨੂੰ, ਉਹਦੇ ਨਾਲ ਵੀ ਜ਼ਿਆਦਾ ਹੁੰਦੀ ਹੈ, ਪਰ ਉਹਦੀ ਵਿਚਾਰੀ ਕਿਸੇ ਚੀਜ਼ ਦੇ ਥੱਲੇ ਦੱਬੀ ਹੁੰਦੀ ਹੈ, ਤੇ ਅਸੀਂ ਅਕਲਵੰਦ ਉਹਨੂੰ ਇਹ ਸਮਝਦੇ ਹਾਂ ਵੀ ਜਿਹੜਾ ਵੱਡਾ ਹੈ
1: ਬਿਲਕੁਲ ਹੈ ਜੀ,
0: ਤਾਕਤਵਰ ਹੈ।
2: ਬਿਲਕੁਲ ਬਿਲਕੁਲ ਜੀ, ਕੋਈ ਸ਼ੱਕ ਨਹੀਂ,
0: ਉਹ ਗਿਆਨ ਤਾਂ ਕਿਤੋਂ ਵੀ ਪ੍ਰਾਪਤ ਹੋ ਸਕਦਾ, ਕਦੇ ਵੀ ਹੋ ਸਕਦਾ ਜੀ, ਲੈ ਲੈ ਲੈਣਾ ਚਾਹੀਦਾ, ਕਿਤਾਬਾਂ ਪੜ੍ਹੋ, ਉਹ ਚੋਂ ਨਿਕਲਦਾ ਹਰ ਚੀਜ਼ ਚ ਨਿਕਲਦਾ। ਹੁਣ ਆਪਾਂ ਜੁੜਦੇ ਹਾਂ, ਕਿੰਨੀਆਂ ਗੱਲਾਂ ਇੱਕ ਦੂਜੇ ਨਾਲ ਸਾਂਝੀਆਂ ਹੁੰਦੀਆਂ, ਕੋਈ ਆਪਦਾ ਗੱਲ ਸਾਂਝੀ ਕਰਕੇ ਜਾਂਦਾ ਤੇ ਆਪਦਾ ਐਕਸਪੀਰੀਅੰਸ ਸਾਂਝਾ ਕਰਦਾ ਜੀ, ਕੋਈ ਇਹ ਵੀ ਇੱਕ ਕਿਸਮ ਦਾ ਪੁਨਦਾਨ ਹੈ ਜੀ, ਉਹਦੇ ਵਿੱਚ ਕੋਈ ਬੰਦਾ ਕੋਈ ਚੰਗੀ ਚੀਜ਼ ਡਾਊਟ ਕਰਦਾ ਜੀ।
1: ਨਹੀਂ ਦੇਖੋ, ਹਰ ਕੋਈ ਸਮਾਂ ਕੱਢ ਕੇ ਜੁੜਦਾ ਹੈ ਜੀ, ਅੱਜ ਦੇ ਸਮੇਂ ਚ ਤਾਂ ਘਰ ਪਰਿਵਾਰ ਚ ਨੀ ਬੰਦਾ ਬਹਿੰਦਾ ਜਿੰਨਾ। ਬਿਲਕੁਲ ਹੈ ਜੀ, ਵਿਚਾਰਾਂ ਲਈ ਬਹੁਤ ਬਹੁਤ ਸ਼ੁਕਰੀਆ।
0: ਲੋੜਵੰਦ ਦੀ ਸੇਵਾ ਜ਼ਰੂਰ ਕਰੋ, ਮੈਂ ਅੱਜ ਵੀ ਇਹੀ ਗੱਲ ਕਹਿਣਾ ਵੀ ਆਪਾਂ ਨੂੰ ਸੇਵਾ ਲੋੜਵੰਦ ਦੀ ਕਰਨੀ ਚਾਹੀਦੀ ਹੈ, ਤੇ ਜਿਹੜਾ ਗਾਹਾਂ ਜਾ ਕੇ ਉਹਦਾ ਕੋਈ ਫਾਇਦਾ ਲੈ ਸਕੇ, ਅਸੀਂ ਦਿਖਾਵੇ ਦਾ ਵੀ ਦਾਨ ਪੁੰਨ ਨਾ ਕਰੀਏ ਵੀ ਉਹਦੇ ਵਿੱਚ ਇਕੱਲਾ ਨੌ
1: ਜੀ
0: ਬੋਲੇ।
1: ਮਾਰਬਲ ਦੇ ਉੱਤੇ ਲਿਖਾਤਾ ਜੀ, ਕਿੱਥੇ ਕਿੱਥੇ ਲਿਖਾਇਆ,
0: ਨਹੀਂ ਪੱਖਾ ਫਿਰ ਗੁਰਦੁਆਰੇ ਘੁੰਮੀ ਜਾਂਦਾ।
1: ਬਿਲਕੁਲ ਹੈ ਜੀ,
0: ਨੌ ਤਾਂ ਜੀਂਦਾ ਨੀ
1: ਜੀ,
0: ਪੱਖਾ ਹੀ ਘੁੰਮਦਾ ਕਰਨਾ।
1: ਬਿਲਕੁਲ ਹੈ ਜੀ, ਪੱਖਾ ਘੁੰਮਦਾ ਹਵਾ ਦਿੰਦਾ ਜੀ। ਥੈਂਕ ਯੂ ਜੀ, ਤੇ ਸ਼ਮੀ ਜੀ, ਜੀਰਾ ਜੀ ਜੁੜੇ ਆ ਨਾਲ, ਤੇ ਸੈਣੀ ਸਾਹਿਬ ਵੀ ਜੁੜ ਰਹੇ ਸੀ ਨਾਲ, ਮੈਂ ਮਾਫੀ ਚਾਹੁੰਦਾ ਲਾਈਨ ਬਿਜ਼ੀ ਹੋਣ ਕਰਕੇ ਨਹੀਂ, ਮੈਂ ਬਾਅਦ ਨਾਲ ਜੋੜ ਲੈਣਾ ਉਹਨਾਂ ਨੂੰ। ਤੇ ਜੀਰਾ ਸਾਹਿਬ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ, ਜੀ ਆਨੂੰ ਜੀ
3: ਸਤਿ ਸ੍ਰੀ ਅਕਾਲ ਜੀ, ਭਾਰਤ ਜੀ, ਸ਼ਮੀ ਜੀ, ਸਾਰੇ ਸਰੋਤਿਆਂ ਨੂੰ
1: ਜੀ ਆਨੂੰ ਜੀ
2: ਸਤਿ ਸ੍ਰੀ ਅਕਾਲ ਜੀ।
3: ਭਾਜੀ ਪਹਿਲੀ ਗੱਲ ਤਾਂ ਅੱਜ ਨਾ ਮੈਂ ਜਿਉਂ ਪ੍ਰੋਗਰਾਮ ਖੋਲਿਆ
1: ਜੀ,
3: ਤੇ ਮੈਂ ਸ਼ਮੀ ਜੀ ਦੀ ਫੋਟੋ ਵੇਖ ਕੇ ਨਾ ਮੈਂ ਟੈਂਸ਼ਨ ਚ ਪੈ ਗਿਆ।
1: ਅੱਛਾ ਜੀ,
3: ਮੈਂ ਕਿਹਾ ਵੀ ਗੱਲ ਕੀ, ਅੱਜ ਬੁੱਧਵਾਰ ਆ ਕੇ ਵੀਰਵਾਰ ਆ
1: ਜੀ,
3: ਫੇਰ ਮੈਂ ਜਾ ਕੇ ਡੇਟ ਚੈੱਕ ਕਰੀ ਜਾਂਦਾ
1: ਜੀ,
3: ਫੇਰ ਮੈਂ ਸੋਚੀ ਜਾਂਦਾ ਵੀ ਅੱਜ ਬੁੱਧਵਾਰ ਸੀਗਾ ਤਾਂ ਫਿਰ ਤਾਂ ਆਂਡੇ ਸ਼ੁੰਡੇ ਖਾ ਹੀ ਲੈਂਦੇ, ਭਾਵੇਂ ਮੈਂ ਸਵੇਰ ਲੈ ਚੁੱਪ ਕਰਕੇ ਬੈਠਾ ਹੋਇਆ। ਬਾਅਦ ਚ ਜਦੋਂ ਤੁਸੀਂ ਗੱਲ ਕੀਤੀ ਆ
1: ਜੀ
3: ਬਈ ਕੱਲ ਦਾ ਪ੍ਰੋਗਰਾਮ ਸੀਗਾ ਬਕਾਇਆ ਰਹਿੰਦਾ
1: ਜੀ,
3: ਤੇ ਅੱਜ ਫੇਰ ਸ਼ਮੀ ਜੀ

0: ਨਾਲ ਜੁੜੇ ਨੇ,
1: ਜੀ
0: ਫਿਰ ਜਾ ਕੇ ਮਨ ਨੂੰ ਸਕੂਨ ਜਿਹਾ ਮਿਲਿਆ, ਜਿਹੜਾ ਵਾਰ ਤਾਂ ਵੀਰ ਹੀ ਹੈ
1: ਵੀਰ
0: ਜੀ।
1: ਹੀ ਹੈ ਜੀ, ਬਿਲਕੁਲ ਤਾਂ ਹੀ ਵੀਰ ਨਾਲ ਜੁੜਿਆ ਹੋਇਆ ਜੀ।
2: ਵੀਰਾਂ ਦਾ ਵਾਰ ਹੈ
1: ਨਹੀਂ, ਅੱਜ ਅਸੀਂ ਸੋਚਦੇ ਵੀ ਸੀਗੇ, ਬਾਤਚੀਤ ਕਰਦੇ ਸੀਗੇ ਵੀ ਆਪਾਂ ਵੀਰਾਂ ਦਾ ਦਿਨ ਹੀ ਨਾ ਰੱਖ ਲਈਏ ਜੀ, ਆਪਾਂ ਬੁੱਧ ਤੋਂ ਵੀਰ ਹੀ ਨਾ ਕਰ ਲਈਏ।
0: ਸਹੀ ਗੱਲ ਆ,
1: ਇਹ ਪੱਕਾ ਹੀ ਕਰ
2: ਲਈਏ
1: ਜੀ। ਬਿਲਕੁਲ
0: ਭਾਜੀ, ਦਾਨ ਜਿਹੜਾ ਹੈਗਾ ਨਾ, ਦਾਨ ਦੀਆਂ ਵੀ ਕਿਸਮਾਂ ਬਹੁਤ ਜਿਆਦਾ ਜੀ। ਸਹੀ
1: ਬਿਲਕੁਲ ਹੈ ਜੀ,
0: ਚੱਕਰੇ
1: ਜੀ।
0: ਚੁੱਪ ਚਪੀਤਾ ਦਾਨ, ਗੁਪਤ ਦਾਨ
1: ਜੀ,
0: ਇੱਕ ਸ਼ੋਅ ਕਰਨਾ
1: ਜੀ,
0: ਉੱਤੇ ਨਾਂ ਲਿਖਾਉਣਾ ਜਿਵੇਂ ਕਿਹਾ ਦੱਸਿਆ, ਪੱਥਰਾਂ ਤੇ ਪੱਖਿਆਂ ਤੇ
1: ਜੀ,
0: ਆਮ ਵੀ ਜਾਂਦੇ ਆ
1: ਜੀ,
0: ਮੰਦਰਾਂ ਚ ਜਾਂਦੇ ਆ, ਪੱਥਰ ਭਰੇ ਪਏ ਆ ਨਾਵਾਂ ਦੇ ਨਾਲ, 31 ਸੋਹਣੇ, 51 ਸੋਹਣਾ, 11 ਸੋਹਣਾ
1: ਜੀ।
0: ਤੇ ਹੁਣ ਜਿਹੜਾ ਮਾੜਾ ਮੋਟਾ ਹੁੰਦਾ, ਅਗਲਾ ਕਹਿੰਦਾ ਵੀ ਸਾਡਾ ਤਾਂ ਇੱਥੇ ਨਾਂ ਆ ਹੀ ਨੀ ਸਕਦਾ।
1: ਜੀਰਾ ਸਾਹਿਬ ਨਾਂ ਵੀ ਏਦਾਂ ਲਿਖਾਉਂਦੇ ਆ ਵੀ ਚੀਜ਼ ਇੱਕ ਦੇਣੀ ਹੁੰਦੀ ਆ, ਸਾਰੇ ਟੱਬਰ ਦਾ ਬਾਬਾ ਦਾਦਾ ਨਾਨਾ
0: ਭਾਜੀ। ਸਾਡੇ ਨਾ ਸ਼ਮਾਰ ਦੇ ਵਿੱਚ ਏਦਾਂ ਹੀ ਆ ਜੀ
1: ਜੀ,
0: ਉੱਥੇ ਨਾ ਉਹਨਾਂ ਨੇ ਬੈਠਣ ਲਈ ਜਗ੍ਹਾ ਬਣਾਈ ਹੋਈ ਹੈ ਵਾ, ਆਪਣੇ ਉੱਤੇ ਛਤਰ ਜੇ ਬਣਾਏ ਲੋਹੇ ਦੇ
1: ਜੀ,
0: ਤੇ ਸਾਰੇ ਪਰਿਵਾਰ ਦਾ ਨਾਂ ਲਿਖਾਇਆ ਨਾਲ ਜੀ ਉਹਨਾਂ ਨੇ ਕਈਆਂ ਦੇ ਵਿੱਚ
1: ਜੀ,
0: ਉਹਦੇ ਵਿੱਚ। ਤੇ ਮੈਂ ਇੱਕ ਵਾਰੀ ਪੁੱਛ ਬੈਠਾ ਸੀਗਾ, ਇਹ ਜਿਹੜਾ ਇਹ ਸਾਰਾ ਕਰਦੇ ਆ, ਕਿੰਨੇ ਦਾ ਕਿੱਦਾਂ ਨਾਂ ਲਿਖਾਉਂਦੇ ਆ
1: ਜੀ?
0: ਉੱਥੇ ਕਿਸੇ ਕੋਲ ਗਏ ਸੀਗੇ, ਕਹਿੰਦੇ ਜੀ 31,000 ਦਾ ਲੱਗਦਾ ਜੀ ਇਹਦੇ ਨਾਂ।
1: ਅੱਛਾ ਜੀ, ਮੋਹਰ ਲਾਉਣੀ ਆ ਤਾਂ ਕਿਆ ਬਾਤ।
0: ਹਾਂਜੀ
1: ਜੀ,
0: ਹਾਂਜੀ ਜੀ, ਉਹ ਪੂਰਾ ਸ਼ੈਡ ਬਣਾਉਣਾ, ਸ਼ੈਡ ਲੋਹੇ ਦਾ
1: ਹਾਂਜੀ,
0: 31,000 ਦਾ ਸੀ ਸਾਰਾ ਉਹ। ਮੈਂ ਕਿਹਾ ਜਿਹੜਾ ਉੱਥੇ ਫਿਰ 11 ਦਾ ਚੰਗਾ
1: ਜੀ,
0: ਨਾਂ ਤਾਂ ਉੱਥੇ ਵੀ ਆਜੂਗਾ ਤੇ ਉੱਥੇ ਵੀ ਆਜੂਗਾ
1: ਜੀ। ਬਿਲਕੁਲ ਹੈ ਜੀ।
0: ਤੇ ਇੱਕ ਦਾਨ ਹੈਗਾ ਪੜ੍ਹਾਈ ਦਾ,
1: ਪੜ੍ਹਾਈ ਦਾ
0: ਜਿਹੜਾ ਕਿ ਅਗਲੇ ਦੱਸਦੇ ਨੀਗੇ, ਬੱਚੇ ਅਡੋਪਟ ਕੀਤੇ ਹੁੰਦੇ ਆ
1: ਜੀ,
0: ਸਕੂਲਾਂ ਚ ਅਗਲੇ ਪਹਿਲਾਂ ਜਾ ਕੇ ਕਹਿ ਦਿੰਦੇ ਆ
1: ਜੀ
0: ਬਈ ਸਾਨੂੰ 5 ਕੁ ਬੰਦੇ ਬੱਚੇ ਮਾੜੇ ਘਰ ਦੇ ਚਾਹੀਦੇ ਆ
1: ਜੀ,
0: ਵੀ ਜਿਹੜੇ ਆਪਦਾ ਖਰਚਾ ਪਾਣੀ ਫੀਸ ਨਹੀਂ ਦੇ ਸਕਦੇ, ਇੱਕ ਦਾਨ ਹੋ ਜਾਈ।
1: ਇੱਥੇ ਇੰਟਰਨੈਸ਼ਨਲ ਸੰਸਥਾਵਾਂ ਵੀ ਚੱਲਦੀਆਂ ਨੇ ਜੀਰਾ ਸਾਹਿਬ, ਸ਼ਮੀ ਜੀ, ਜਿਵੇਂ ਕਿ ਤੁਸੀਂ ਕੋਈ ਬੱਚਾ ਕਿਸੇ ਵੀ ਮਤਲਬ ਕਿ ਦੇਸ਼ ਦੇ ਵਿੱਚ ਹੈਗਾ, ਉਹਨੂੰ ਅਡੋਪਟ ਕਰ ਲਓ। ਮੈਨੂੰ ਚੇਤੇ ਹੈ ਜਿੱਥੇ ਮੈਂ ਪਹਿਲਾਂ ਜੋਬ ਕਰਦਾ ਸੀ ਨਾ, ਉਹਨਾਂ ਨੇ ਇੱਕ ਲੜਕੀ ਜਿਹੜੀ ਅਡੋਪਟ ਕੀਤੀ ਸੀ ਤੇ ਸਾਲ ਦੀ ਫੀਸ ਉਹਨੂੰ ਭੇਜ ਦਿੰਦੇ ਹੁੰਦੇ ਸੀਗੇ ਇਕੱਠੀ ਹੀ, ਮਤਲਬ ਕਿ ਸਕੂਲ ਨੂੰ ਦਿੰਦੇ ਸੀ। ਤੇ ਉਹ ਬੱਚੀ ਕੀ ਕਰਦੀ ਸੀ, ਉਹਨੂੰ ਇਹਨਾਂ ਨੂੰ ਹਰ ਸਾਲ ਲੈਟਰ ਲਿਖਦੀ ਹੁੰਦੀ ਸੀ ਜਦੋਂ ਪਾਸ ਹੋ ਜਾਂਦੀ ਸੀ ਤੇ ਧੰਨਵਾਦ ਕਰਦੀ ਸੀ ਜੀ।
0: ਹਾਂਜੀ ਹਾਂਜੀ, ਮੈਂ ਵੀ ਪੜ੍ਹਿਆ ਸੁਣਿਆ ਜੀ, ਮੈਂ ਵੀ ਸੁਣਿਆ ਇਹ ਬੱਚੀਆਂ ਦੀ ਖਬਰ
1: ਜੀ।
0: ਹਾਂ, ਜਦੋਂ ਵੀ ਪਾਸ ਹੁੰਦੀ ਵਾਕਿਆ ਤਾਂ ਉਹਨਾਂ ਨੂੰ ਕਰਦੇ ਸੀ। ਹਾਂ
1: ਬਿਲਕੁਲ,
0: ਮੈਂ ਸੁਣੀ ਹੋਈ ਗੱਲ
1: ਜੀ।
0: ਕੀ ਗੱਲ ਆ ਜਿਹੜੇ ਦਾਨ ਦਾ ਹੁਣ ਤੁਸੀਂ ਕਹਿ ਕੇ ਹਟੇ ਆ, ਆਪਾਂ ਗੱਲ ਕਰਦੇ ਹਟੇ ਆ
1: ਜੀ।
0: ਹੁਣ ਇੱਕ ਦਾਨ ਦੇਖੋ ਕਿੱਡੇ ਵੱਡੇ ਦਾਨ ਹੋਏ ਪਏ ਆ, ਤੇ ਆਪਣਾ ਦਾਨ ਸਾਰਾ ਲੰਗਰਾਂ ਨੂੰ ਜਾਣ ਡਿਆ।
1: ਬਿਲਕੁਲ ਹੈ ਜੀ,
0: ਅੱਜ ਤੱਕ ਕਿਸੇ ਵੀ ਸੰਸਥਾ ਨੇ ਪੰਜਾਬ ਦੇ ਵਿੱਚ
1: ਜੀ,
0: ਮੇਰਾ ਖਿਆਲ ਵੱਧ ਤੋਂ ਵੱਧ ਸ਼ਾਇਦ ਡਾਇਲਸਿਸ ਤੇ ਕਹਾਣੀ ਆ ਚੁੱਕੀ ਹੈ ਵੀ ਡਾਇਲਸਿਸ ਫ੍ਰੀ ਹੋ ਚੁੱਕੇ ਆ
1: ਜੀ।
0: ਕੁਛ ਸੱਜਣ NGO ਏਦਾਂ ਦੇ ਆਏ ਆ ਵੀ ਜਿਹੜੇ ਡਾਇਲਸਿਸ ਤੱਕ ਆ ਗਏ ਆ।
1: ਹਾਂਜੀ ਬਿਲਕੁਲ ਹੈ ਜੀ,
0: ਨਹੀਂ ਤੇ ਗਰੀਬ ਲਾਣਾ ਇੰਨਾ ਕੁ ਫਿਰਦਾ ਪਿਆ ਵਾ ਵੀ ਜਿਹੜੇ ਮੇਰਾ ਖਿਆਲ ਕੋਈ MRI CT ਸਕੈਨ ਐਰਾ ਵਗੈਰਾ
1: ਬਿਲਕੁਲ
0: ਏਦਾਂ ਦਾ ਦਾਨ ਨਹੀਂ ਸ਼ੁਰੂ ਹੋਇਆ ਜੀ ਕਿਸੇ ਦਾ ਵੀ।
1: ਆਪਣੇ ਉੱਥੇ ਫਗਵਾੜੇ ਦੇ ਵਿੱਚ ਰਿਟਾਇਰਡ ਪ੍ਰਿੰਸੀਪਲ ਨੇ ਜੀ, ਉਹ ਆਪਣਾ ਅਖਬਾਰ ਵੀ ਚਲਾਉਂਦੇ ਆ, ਨਾਲ ਉਹ ਖੂਨਦਾਨ ਬੈਂਕ ਵੀ ਉਹਨਾਂ ਦਾ ਆਪਣੇ ਰਵਿੰਦਰ ਚੋੜ ਜੀ ਨਾਲ ਜੁੜਦੇ ਹੁੰਦੇ ਆ, ਸਾਂਝਾ ਉਹ ਸਾਰੀ ਕਮੇਟੀ ਬਣੀ ਹੋਈ ਆ ਜੀ, ਸਾਰੇ ਸੇਵਾ ਹੀ ਕਰਦੇ ਆ ਜੀ। ਵੈਸੇ ਉੱਥੇ ਕਾਫੀ ਖਰਚੇ ਕਹਿ ਲਓ ਕਿ ਵੱਡੀਆਂ ਫਰਿੱਜਾਂ ਦਾ, ਹੋਰ ਸਾਰੀਆਂ ਚੀਜ਼ਾਂ ਦਾ ਵੀ ਹੈਗਾ, ਪਰ ਉਹ ਆਪਣੇ ਬਲਬੂਤੇ ਤੇ ਕਰ ਰਹੇ ਨੇ ਜੀ।
0: ਪਰ ਭਾਜੀ ਇੱਕ ਗੱਲ ਹੈਗੀ ਆ
1: ਜੀ,
0: ਕਿਤੇ ਵੀ MRI CD ਸਕੀਮ ਤੁਹਾਨੂੰ ਸਾਰੇ ਪੰਜਾਬ ਦੇ ਵਿੱਚ ਕਿਤੇ ਨੀ ਮਿਲੇਗਾ
1: ਜੀ,
0: ਜਿਹੜਾ ਕਿ ਆਮ ਮਾੜਾ ਬੰਦਾ ਉਹਨੂੰ ਜਲਦੀ ਕਿਤੇ ਕੋਈ ਕਰਾ ਨਹੀਂ ਸਕਦਾ
1: ਜੀ।
0: ਸਭ ਤੋਂ ਵੱਡੀ ਉਹਨਾਂ ਲਈ ਜਿਹੜਾ ਔਖਾ ਕੰਮ
1: ਜੀ
0: ਇਹ ਟੈਸਟ ਹੁੰਦਾ ਜੀ। ਸਹੀ ਬਿਲਕੁਲ ਹੈ
1: ਜੀ,
0: ਦਾਨੀ ਤਾਂ ਬੜੇ ਵੱਡੇ ਵੱਡੇ ਬੈਠੇ ਆ, ਤੁਹਾਨੂੰ ਕੀ ਦੱਸਾਂ
1: ਜੀ। ਬਿਲਕੁਲ ਹੈ,
0: ਹੁਣ ਤੁਸੀਂ ਪਹਿਲਾਂ ਜ਼ਮੀਨ ਦੀ ਗੱਲ ਕਰਕੇ ਹਟੇ ਸੀ ਨਾ ਪਹਿਲਾਂ, ਵੀ ਸਾਡੇ ਸਕੂਲ ਹੁਸ਼ਿਆਰਪੁਰ
1: ਹਾਂਜੀ
0: ਭਾਜੀ, ਸਾਡੇ ਜੀਰੇ ਦੇ ਵਿੱਚ ਲਾਲਾ ਸਾਵਣਮਲ ਅਗਰਵਾਲ ਹਾਈ ਸਕੂਲ ਜੀਰਾ
1: ਜੀ,
0: ਜਿੱਥੇ ਅਸੀਂ ਪੜ੍ਹੇ ਆ ਮੈਂ
1: ਜੀ
0: ਸਾਰੀ ਉਮਰ
1: ਜੀ,
0: 10th ਪਾਸ ਕੀਤੀ ਆ
1: ਜੀ,
0: ਉਹਨਾਂ ਦੀ ਦੇਣ ਆ ਜੀ।
1: ਬਿਲਕੁਲ ਹੈ ਜੀ,
0: ਸਾਡੇ ਜੀਰੇ ਦੇ ਵਿੱਚ ਗੌਰਮੈਂਟ ਕਾਲਜ ਜੀਰਾ 32 ਕਿੱਲੇ ਦੀ ਜ਼ਮੀਨ ਦੀ ਦਾਨ, ਉਹਨਾਂ ਦੀ ਦਾਨ ਕੀਤੀ ਜ਼ਮੀਨ ਚ ਬਣਿਆ ਜੀ।
1: ਜੀ
0: ਇੱਕ ਏਦਾਂ ਦੀ ਧਰਮਸ਼ਾਲਾ ਜੀਰੇ ਦੇ ਵਿੱਚ ਹੋਰ ਆ ਜੀ,
1: ਜੀ
0: ਜਿਹਨਾਂ ਕੀ ਉੱਥੇ ਬਿਲਕੁਲ ਸ਼ਹਿਰ ਦੇ ਵਿੱਚ
1: ਜੀ,
0: ਉਹ ਅੱਜ ਵੀ ਜੀਰੇ ਦੀ ਇੱਕ ਪੁਰਾਣੀ ਪਹਿਚਾਣ ਆ ਜੀ।
1: ਜੀ
0: ਸਰਾਂ ਬਣੀ ਆ ਜੀ ਉਹਨਾਂ ਦੀ, ਉਸੇ ਪਰਿਵਾਰ ਦੀ
1: ਜੀ,
0: ਅਗਰਵਾਲ
1: ਜੀ
0: ਉਸੇ ਪਰਿਵਾਰ ਦੀ
1: ਬਿਲਕੁਲ,
0: ਉਹ ਭਲੇ ਵੇਲਿਆਂ ਦੀ ਸਰਾਂ ਬਣੀ ਆ ਜੀ। ਸ਼ਮੀ ਜੀ ਤੁਹਾਨੂੰ ਕੀ ਦੱਸਾਂ ਮੈਂ
1: ਜੀ,
0: ਵੀ ਉੱਥੇ ਲੋਕ ਜਦੋਂ ਟਾਈਮ ਤੇ ਆਉਂਦੇ ਹੁੰਦੇ ਸੀ ਨਾ ਆਪਣੇ ਕਿਤੇ, ਮੰਨ ਲਓ ਜਦੋਂ ਆਪਾਂ ਚਲੋ ਹੁਣ ਤਾਂ ਗੱਡੀਆਂ ਆ ਗਈਆਂ,
1: ਬਿਲਕੁਲ
0: ਪਹਿਲਾਂ ਲੋਕਾਂ ਕੋਲ ਇੰਨੀ ਸਹੂਲਤ ਨਹੀਂ ਸੀ,
1: ਸਰਵਿਸ ਨਹੀਂ ਸੀ,
0: ਅਗਲਾ ਜਿੱਥੇ ਗਿਆ ਉੱਥੇ ਰਾਤ ਪੈ ਗਈ ਤੇ ਉੱਥੇ ਰਾਤ ਕੱਟ ਲਈ ਕਿਤੇ,
1: ਬਿਲਕੁਲ
0: ਬਕਾਇਦਾ ਉੱਥੇ ਇੱਕ ਬੰਦਾ ਰੱਖਿਆ ਜੀ ਨਾਲ, ਸਪੈਸ਼ਲ ਰਜਿਸਟਰ ਨਾਂ ਸੀ
1: ਜੀ,
0: ਤੇ ਉੱਥੇ ਆ ਕੇ ਲੋਕੀ ਉਹ ਵੱਜਦੀ ਸਰਾਂ ਜੀ। ਅੱਜ ਵੀ ਉਹਦੇ ਵਿੱਚ ਸਕੂਲ ਬਹੁਤ ਵਧੀਆ ਚੱਲਣ ਡਿਆ ਉਹਨਾਂ ਦਾ
1: ਜੀ,
0: ਟਰਸਟ ਬਣਿਆ ਹੁਣ ਪੂਰਾ
1: ਜੀ,
0: ਇੱਕ ਉਹ ਸਕੂਲ ਇੱਕ ਕਾਲਜ ਇੱਕ ਜੀਰੇ ਵਾਲਾ ਹਾਈ ਸਕੂਲ, ਦੇਖੋ ਤੇ ਮੇਰਾ ਖਿਆਲ ਕਿੰਨੀ ਜਗ੍ਹਾ ਉਹਨਾਂ ਦੀ, ਤੇ ਜਿਹੜੀ ਉਹਨਾਂ ਨੇ ਬਿਲਕੁਲ ਦਾਨ ਫ੍ਰੀ ਕਰਕੇ ਗਏ ਹੋਏ ਜੀ।
1: ਕੀ ਬਾਤ ਹੈ ਜੀ, ਸਲੂਟ ਹੈ ਉਹਦਾਂ ਦੀਆਂ ਰੂਹਾਂ
0: ਇਸ ਹਾਲ
1: ਬਿਲਕੁਲ।
2: ਹਾਂਜੀ ਕੀ ਬਾਤ ਹੈ, ਬਹੁਤ
0: ਕਿਉਂ ਸਾਡੇ ਲੋਕ
2: ਬਹੁਤ ਕੂਲ ਜੀ,
0: ਸਾਡੇ ਲੋਕ ਏਦਾਂ ਦੇ ਵੀ ਹੈਗੇ ਆ ਹੁਣ ਜਿਹੜੇ ਟਰਸਟ ਬਣਿਆ, ਮੰਨ ਲਓ ਜਿਹੜਾ ਉੱਥੇ ਸਰਾਂ ਦੇ ਵਿੱਚ ਟਰਸਟ ਬਣਿਆ ਹੋਇਆ
1: ਜੀ,
0: ਉਹਦੇ ਵਿੱਚ ਪ੍ਰਾਈਵੇਟ ਸਕੂਲ ਵੀ ਚੱਲਦਾ ਪਿਆ ਉਹਨਾਂ ਦੇ ਨਾਂ ਦਾ
1: ਜੀ,
0: ਤੇ ਉਹਨੂੰ ਚਲਾਉਣ ਵਾਲੀ ਕਮੇਟੀ ਹੁਣ ਉਹਨਾਂ ਦੇ ਬਾਣੀਆਂ ਟਾਈਪ ਵਿੱਚ ਬੰਦੇ ਅੱਗੇ ਤੁਹਾਨੂੰ ਪਤਾ ਹੀ ਆ, ਮਿੱਤਲ ਅਗਰਵਾਲ ਬਾਣੀਆਂ ਗਰਗ ਸਾਰੇ ਇਹਨਾਂ ਦੇ ਮੈਂਬਰ ਹੁੰਦੇ ਆ
1: ਬਿਲਕੁਲ
0: ਭਾਈ। ਹਾਂਜੀ ਭਾਈਚਾਰਾ
1: ਜੀ,
0: ਹੁਣ ਉਹਨਾਂ ਦੀ ਹਰ ਵਾਰੀ ਇਲੈਕਸ਼ਨ ਹੁੰਦਾ ਜਿਵੇਂ, ਜਿਹਦੇ ਵੱਲ ਜਿਆਦਾ ਮੈਂਬਰ ਆ ਗਏ ਆ ਉਹਨਾਂ ਕੋਲ 15-17 ਮੈਂਬਰ ਵੀ ਹੈਗੇ ਆ
1: ਜੀ,
0: ਉਹ ਜਿਹਦਾ ਜਿਆਦਾ ਭੁੱਲ ਜਾਂਦੇ ਪ੍ਰਧਾਨ ਉਹਨਾਂ ਦਾ ਬਣ ਜਾਂਦਾ ਵਾ
1: ਬਿਲਕੁਲ,
0: ਉਹ ਜਿਹਦਾ ਪ੍ਰਧਾਨ ਬਣ ਜਾਂਦਾ ਵਾ ਉਹ ਫਿਰ ਜਿਹੜੇ ਆਪਣੇ MLA ਸਾਹਿਬ ਆ ਉਹ ਸਾਰੇ ਉਧਰ ਤਕੜੀ ਝੁੱਕ ਜਾਂਦੀ ਆ
1: ਜੀ
0: ਕੰਡਾ
1: ਜੀ।
0: ਤੇ ਹੁਣ ਉੱਥੇ ਜਿਵੇਂ ਆਪਾਂ ਕਹਿ ਦਈਏ ਬਈ ਉਹਦੇ ਵਿੱਚ ਲੋਕਾਂ ਨੇ ਆਪਦੇ ਹੱਥ ਵੀ ਬੜੇ ਰੰਗੇ ਜੀ,
1: ਇਹ
0: ਵੀ ਗੱਲ ਨਾਲ ਆ
1: ਜੀ ਜੀ ਜੀ
0: ਚੱਕਰੇ ਆ
1: ਬਿਲਕੁਲ।
0: ਤੇ ਇਸ ਕਰਕੇ ਦਾਨ ਪੁੰਨ ਜਿਹੜਾ ਹੈਗਾ ਨਾ, ਠੀਕ ਆ ਵੀ ਦਾਨ ਕਰਨਾ ਤਾਂ ਹਮੇਸ਼ਾ ਤਕੜੇ ਬੰਦੇ ਨੇ, ਦੇਖੋ ਜੀ ਮਾੜਾ ਮਾੜਾ ਦਾ ਦਾਨ ਉਹਨੂੰ ਪਤਾ ਹੀ ਆਪਦਾ ਕਿਵੇਂ ਰੋਟੀ ਅਗਲੇ ਨੇ ਖਾਣੀ ਆ
1: ਬਿਲਕੁਲ ਬਿਲਕੁਲ,
0: ਦਾਨ ਹਮੇਸ਼ਾ ਮਾੜੇ ਨੇ ਨਹੀਂ ਕਰਨਾ, ਦਾਨ ਤਕੜੇ ਨਹੀਂ ਕਰਨਾ ਵਾ, ਕੁਛ ਵਿਖਾਵਾ ਨਹੀਂ ਹੋਣਾ ਚਾਹੀਦਾ
1: ਜੀ,
0: ਗੱਲ ਇਹ ਆ ਜੀ
1: ਬਿਲਕੁਲ।
0: ਇੱਕ ਇੱਕ ਨਿੱਕੀ ਜਿਹੀ ਗੱਲ ਮੈਂ ਹੋਰ ਕਹਿਣੀ ਚਾਹੂੰਗਾ, ਜਿਹੜਾ ਸ਼ਮੀ ਜੀ ਤੁਸੀਂ ਪਤਾ ਸ਼ਾਇਦ ਗੱਲ ਕੀਤੀ ਵੀ ਖੂਨਦਾਨ ਦੀ,
1: ਹਾਂਜੀ ਖੂਨਦਾਨ
0: ਭਾਜੀ ਮੈਂ ਪਿੱਛੇ ਜਾ ਕੇ ਨਾ ਸਾਲ ਦੋ ਸਾਲ ਪਹਿਲਾਂ ਪੜਿਆ ਸੀ ਵੀ ਜਿਹੜਾ ਖੂਨਦਾਨ ਦੇ ਕੈਂਪ ਲੱਗਦੇ ਆ ਨਾ,
1: ਹਾਂਜੀ
0: ਉਹਦੇ ਮਗਰ ਇੱਕ ਬੜਾ ਵੱਡਾ ਘਪਲਾ ਜੀ,
1: ਹਾਂ ਸਕੈਮ ਹੈਗੇ ਨੇ ਜੀ ਬਿਲਕੁਲ।
2: ਅੱਛਾ ਜੀ,
0: ਉਹ ਕਹਿੰਦੇ ਵੀ ਜਿਹੜੇ ਵੀ NGO ਸੰਸਥਾਵਾਂ ਲਾਉਂਦੀਆਂ ਨਾ ਖੂਨਦਾਨ ਕੈਂਪ, ਉਹਨਾਂ ਨੂੰ ਬਕਾਇਦਾ ਪਿੱਛੋਂ ਕੋਈ ਫੰਡ ਹੁੰਦਾ ਜੀ ਪਰ ਬੰਦਾ
1: ਜੀ,
0: ਜਿਹੜਾ ਦੱਸਦੇ ਨੀ ਕਿਸੇ ਨੂੰ
1: ਜੀ,
0: ਇਹ ਕੰਮ ਕਰਦੇ ਆ ਜੀ ਉਹ
1: ਜੀ ਕਮਿਊਨਿਟੀ ਫੰਡ,
0: ਖੂਨ ਦੇਖ ਲੋ ਸਾਡੇ
1: ਜੀ,
0: ਹਾਂਜੀ ਖੂਨ ਦੇਖ ਲੋ ਸਾਡੇ ਕਿੰਨਾ ਕਿੰਨਾ ਇਕੱਠਾ ਹੁੰਦਾ ਸਾਡੇ ਪੰਜਾਬ ਚ ਲੈ ਲੋ, ਤੁਸੀਂ ਬਾਹਰ ਨਾ ਜਾਓ ਭਲਾ
1: ਜੀ। ਦੇਖੋ ਪਿਛਲੇ ਸਮਿਆਂ ਦੇ ਵਿੱਚ ਬਲੱਡ ਦਾ ਜਿਹੜਾ ਪੈਕਟ ਸੀ ਉਹਦਾ ਵੀ ਪ੍ਰਾਈਸ ਵਧਾਇਆ ਗਿਆ, ਹੋਰ ਸਾਰੀਆਂ ਚੀਜ਼ਾਂ ਨੇ ਨਾ ਉਹਦੇ ਵਿੱਚ ਇਨਵੋਲਵ ਨੇ ਉਹ ਸਾਰਾ ਕੁਝ ਹੈ ਜੀ,
0: ਸਾਰਾ ਕੁਝ ਸਾਰਾ ਕੁਝ ਜੀ ਹਾਂਜੀ, ਇਹ ਵੀ ਗੱਲ ਨਾਲ। ਤੇ ਫਿਰ ਮੈਂ ਤਾਂ ਕਦੀ ਜਲਦੀ ਕਦੇ ਵੇਖਿਆ ਨੀ ਗਾ ਜਿਹੜਾ ਬੰਦਾ ਖੂਨ ਦਾਨ ਕਰੀ ਦੇਂਦਾ ਵਾ,
1: ਆਪਣੇ ਲੋਕਲ ਸੰਸਥਾਵਾਂ ਨੇ ਨਾ ਜਿਹਨਾਂ ਦਾ, ਜਿੱਦਾਂ ਹੁਣ ਮੈਂ ਆਪਣੇ ਚੋਰ ਸਾਹਿਬ ਦੀ ਗੱਲ ਕੀਤੀ ਹੈ, ਆਪਣੇ ਰਿਟਾਇਰਡ ਪ੍ਰਿੰਸੀਪਲ ਨੇ ਉੱਥੇ, ਉਹ ਆਪਣਾ ਪੱਤਰਕਾਰੀ ਵੀ ਕਰਦੇ ਆ ਸਾਰਾ ਕੁਝ, ਉਹ ਜਿਹੀਆਂ ਸੰਸਥਾਵਾਂ ਨੂੰ ਦਿੱਤਾ ਜਾਵੇ ਤਾਂ ਚੰਗੀ ਗੱਲ। ਉਹ ਕੀ ਕਰਦੇ ਆ ਜਿਹੜੇ ਲੋੜਵੰਦ ਲੋਕ ਨੇ ਜਾਂ ਲੋਕਲ ਜਿਹੜੇ ਹੋਸਪਿਟਲ ਨੇ ਜਿਹਨਾਂ ਨੂੰ ਵੀ ਚਾਹੀਦੇ ਆ, ਫੋਨ ਨੰਬਰ ਹੈਗਾ ਜੀ ਅਵੇਲੇਬਲ ਆ, ਕਿਸੇ ਨੂੰ ਨਹੀਂ ਕਿਤੇ ਉਹ ਮਿਲਦਾ ਜਾਂ ਹੋਰ ਆ, ਉਹ ਫਿਰ ਅਵੇਲੇਬਲ ਕਰਾ ਦਿੰਦੇ ਆ ਜੀ।
0: ਨਹੀਂ ਹੈਗੇ ਵਿੱਚ ਗਰੁੱਪ ਬਣੇ ਏਦਾਂ ਦੇ ਜੀ,
1: ਬਿਲਕੁਲ ਜੀ
0: ਚੰਗੇ ਗਰੁੱਪ ਬਣੇ ਵੀ ਹੈਗੇ ਏਦਾਂ ਦੇ
1: ਜੀ,
0: ਉਹਨਾਂ ਦੀ ਸੰਸਥਾ ਕਹਿ ਦਈਏ ਉਹਨਾਂ ਬੰਦੇ ਮੰਨ ਲਓ ਸਪੋਜ਼ ਕਰੋ ਇੱਥੇ ਕੁਝ ਜੀਰੇ ਵਿੱਚ ਹੀ ਆ
1: ਬਿਲਕੁਲ, ਕੋਈ
0: ਭਾਵਾਂ ਚਲੋ ਤੁਸੀਂ ਸਰਸੇ ਵਾਲਿਆਂ ਦੇ ਲਾ ਲਓ ਭਾਵਾਂ
1: ਜੀ
0: ਭੱਜਣ
1: ਜੀ,
0: ਹੋਰ ਦੂਰ ਨਾ ਜਾਓ
1: ਜੀ,
0: ਉਹਨਾਂ ਦੇ ਵੀ ਗਰੁੱਪ ਏਦਾਂ ਦੇ ਬਣੇ ਆ ਵੀ ਤੁਸੀਂ ਜੇ ਤੁਹਾਨੂੰ ਉੱਥੇ ਲੁਧਿਆਣੇ ਲੋੜ ਪੈ ਗਈ ਆ, ਉਹਨਾਂ ਦੇ ਬੰਦੇ ਉੱਥੇ ਵੀ ਬੈਠੇ ਆ, ਉਹਨੂੰ ਫੋਨ ਮਾਰਨਗੇ ਵੀ ਆ ਸਾਡਾ ਬੰਦਾ ਇੱਥੇ ਲੁਧਿਆਣੇ ਹੈਗਾ ਵਾ ਮੁਸੀਬਤ ਦੇ ਵਿੱਚ
1: ਜੀ,
0: ਤੁਸੀਂ ਇਹਦੀ ਹੈਲਪ ਕਰੋ
1: ਬਿਲਕੁਲ,
0: ਉਹ ਤੁਹਾਨੂੰ ਉੱਥੇ ਵੀ ਕਰ ਦੇਣਗੇ
1: ਜੀ,
0: ਏਦਾਂ ਦੇ ਸਿਸਟਮ ਹੈਗਾ
1: ਹੈਗਾ ਜੀ ਬਿਲਕੁਲ।
0: ਇਸ ਕਰਕੇ ਵੀ ਦਾਨ ਚਲੋ ਦੇਣਾ ਚਾਹੀਦਾ ਵਾ, ਜ਼ਰੂਰਤਮੰਦ ਨੂੰ ਦਿਓ, ਉਹਨੂੰ ਲੋੜ ਵੀ ਆ ਕਹਿੰਦੇ ਆ ਜੀ
1: ਜੀ।
0: ਧੰਨਵਾਦ ਜੀ, ਬਹੁਤ ਬਹੁਤ
1: ਥੈਂਕ ਯੂ ਜੀਰਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਕੀਮਤੀ ਗੱਲਾਂ ਕਰਨ ਲਈ ਜੀ। थैंक यू, शुक्रिया जी, सत श्री अकाल जी। दोस्तों ये सन जी अपने नाल रजिंदर जीरा जी जीरा तो जुड़े सन, ते शमी जी अपने नाल राजन सैनी साहब जुड़े ने दुबार तो, शायद कोई गल करनी चाहते हो गए। सत श्री अकाल सैनी साहब जी, अनुजी
3: जी भारत साहब, शुक्रिया जी
1: जी,
3: सत श्रीकाल
1: जी।
3: मैं ना एक गल जे ना करदा ते शायद विहा दूर आ रहिंदा, मैं इस करके गल सांझी करनी जरूरी समझी जी
1: जी,
3: के सर साडे विषय दे नाल जेहड़ी हैगी आ चाणक्या नीति ए कहिंदी हैगी आ भई जो कुछ करना होवे ना जी
1: जी
3: ओ लिमिट च रहि के करना चाहीदा।
1: बिलकुल है जी,
3: एग्जाम्पल की दिंदे कि बहुत ज्यादा दानी होना भी कोई अकलमंद नहीं,
1: घातक हो सकता है।
3: हां जी, उन्होंने फिर एग्जाम्पल दिती जी
1: जी,
3: फिर जो तुहाडी जिहड़ी हैगी है ना ओहदा एक बारी प्रचार हो जांदा बहुत
1: जी,
3: ते फिर जिहड़ा हैगा आ कि तुहाडे बारे मशहूर हो जांदा कि ओह बहुत वड्डा दानी आ
1: जी जी,
3: ते घातक इस तरीके नाल हुंदा ओह करन दी दानवीर करन दी एग्जाम्पल दिंदे आ
1: जी।
3: ਉਹ ਕਹਿੰਦੇ ਵੀ ਦਾਨਵੀਰ ਕਰਨ ਏਦਾਂ ਸੀ ਕਿ ਇਸ਼ਨਾਨ ਕਰਨ ਤੋਂ ਬਾਅਦ ਉਹ ਜਿੰਨਾ ਸੋਨਾ ਪਾਇਆ ਆ ਹੁੰਦਾ
1: ਜੀ
3: ਤੇ ਦਾਨ ਕਰ ਦਿੰਦਾ
1: ਜੀ।
3: ਹਾਂਜੀ, ਉਹਨੇ ਜਿਹੜਾ ਹੈਗਾ ਆ ਕਿ ਉਹ ਕਵਚ ਤੇ ਕੁੰਡਲ ਜਿਹੜੇ ਹੈਗੇ ਸੀ
1: ਜੀ,
3: ਉਹ ਉਹਨੂੰ ਹੈਗਾ ਆ ਉਹ ਉਹਨੇ ਉਹਦੀ ਰਕਸ਼ਾ ਵਾਸਤੇ ਕਹਿੰਦੇ ਉਹਨੂੰ ਸੂਰਜ ਨੂੰ ਦਿੱਤੇ ਸੀ ਜੀ
1: ਜੀ।
3: ਭਗਵਾਨ ਕ੍ਰਿਸ਼ਨ ਨੂੰ ਪਤਾ ਸੀ ਉਹਨਾਂ ਨੇ ਜਿਹੜਾ ਹੈਗਾ ਆ ਉਹ ਜੰਗ ਦੇ ਮੈਦਾਨ ਤੇ ਇਸ਼ਨਾਨ ਤੋਂ ਬਾਅਦ ਉਸੇ ਵੇਲੇ ਜਿਹੜਾ ਹੈਗਾ ਆ ਬ੍ਰਾਹਮਣ ਦੇ ਵਿੱਚ ਪ੍ਰਗਟ ਹੋ ਕੇ ਤੇ ਉਹਦੇ ਕੋਲੋਂ ਉਹਨੂੰ ਕਿਹਾ ਕੁਛ ਦਾਨ ਕਰ, ਉਹ ਕਹਿੰਦਾ ਮਹਾਤਮਾ ਮੈਂ ਤਾਂ ਜੇ ਇਸ਼ਨਾਨ ਕਰਕੇ ਆ ਰਿਹਾ, ਮੇਰੇ ਕੋਲ ਕੁਛ ਵੀ ਹੈ
1: ਨਹੀਂ
3: ਜੀ
1: ਜੀ,
3: ਕਹਿੰਦੇ ਨਹੀਂ ਤੇਰੇ ਕੋਲ ਹੈਗਾ ਤੂੰ ਨਹੀਂ ਦੇਣਾ ਚਾਹੁੰਦਾ, ਕਹਿੰਦਾ ਤੁਹਾਡੇ ਕੋਲ ਆ ਜਿਹੜੇ ਹੈਗੇ ਆ ਕਵਚ ਤੇ ਕੁੰਡਲ ਹੈਗੇ ਆ
1: ਜੀ,
3: ਉਸੇ ਵੇਲੇ ਸਮਝ ਤਾਂ ਗਿਆ ਆ ਕੇ ਤੇ ਫੜਾ ਤੇ ਜੀ ਆ ਲੈ ਜਾ
1: ਜੀ।
3: ਇਸ ਕਰਕੇ ਜਿਹੜਾ ਹੈਗਾ ਆ ਕਿਉਂਕਿ ਉਹਨੂੰ ਇਹ ਸੀਗਾ ਮੈਂ ਮਤਲਬ ਜਿਹੜਾ ਆ ਇਹ ਨਾ ਮੇਰੇ ਤੇ ਮੋਹਰ ਲੱਗੇ ਤੇ ਮੈਂ ਮਤਲਬ ਦਾਨੀ ਨਹੀਂ ਗਾ ਤਾਂ ਮੈਂ ਆਪਣੇ ਤੋਂ ਮੁੱਕ ਰਿਹਾ ਆ ਜੀ।
1: ਬਿਲਕੁਲ ਹੈ ਜੀ,
3: ਉੱਥੇ ਆ ਕੇ ਉਹਦਾ ਇੱਥੇ ਗੱਲ ਹੋਈ ਕਿ ਜੋ ਕੁਛ ਕਰਨਾ ਲਿਮਿਟ ਦੇ ਵਿੱਚ ਕਰੋ ਤੇ ਖਾਸ ਕਰਕੇ ਗ੍ਰਸਤੀ ਦਾ ਜਿਹੜਾ ਹੈਗਾ ਆ ਉਹਨੂੰ ਦਾਨੀ ਵੀ ਹੋਣਾ ਚਾਹੀਦਾ ਤੇ ਲਿਮਿਟ ਦੇ ਵਿੱਚ ਹੀ ਹੋਣਾ ਚਾਹੀਦਾ ਆ, ਉਹ ਆਪਣਾ ਕੁਛ ਵੀ ਉਹਨੇ ਕਰਨਾ ਤੇ ਲਿਮਿਟ ਕੀ ਕਰਨਾ ਹੈ।
1: ਬਿਲਕੁਲ ਹੈ ਜੀ, ਬਿਲਕੁਲ ਦਰੁਸਤ ਹੈ।
3: ਦੂਜਾ ਇੱਕ ਸਵਾਲ ਦਾ ਜਵਾਬ ਸੀਗਾ
1: ਜੀ,
3: ਹੋਇਆ ਕਿ ਅੱਜ ਤੋਂ ਨਾ 15-20 ਸਾਲ ਪਹਿਲਾਂ ਨਾ ਮੈਂ ਇੱਕ ਕੋਈ ਸੰਸਕਾਰ ਅਸੀਂ ਕੀਤਾ ਤੇ ਉਹਦੇ ਵਿੱਚ ਬਾਅਦ ਦੇ ਵਿੱਚ ਨਾ ਜੀ ਕੋਈ ਬਾਕੀ ਰਸਮਾਂ ਰੁਸਮਾਂ ਨਾ ਹੀ ਕੀਤੀਆਂ ਹੈਗੀਆਂ ਸੀਗੀਆਂ ਤੇ ਉਹ ਸਾਡਾ ਕੋਈ ਸੱਜਣ ਹੈਗਾ ਕਿ ਉਹਨੂੰ ਕਿਸੇ ਪੰਡਿਤ ਨੇ ਸਟੈਂਪ ਪਾ ਦਿੱਤਾ ਕਿ ਤੁਸੀਂ ਪਿੰਡ ਦਾਨ ਤਾਂ ਕੀਤਾ ਹੀ ਨੀ ਉਹਦੇ ਦਾ।
1: ਅੱਛਾ ਜੀ।
3: ਹਾਂਜੀ, ਕਿਉਂਕਿ ਡਿਊਟੀ ਮੇਰੀ ਲੱਗੀ ਹੋਈ ਸੀ ਤੇ ਮੈਨੂੰ ਪਿੰਡ ਦਾ ਕਰਨਾ ਪੈਣਾ ਚੱਲ ਹਰਿਦੁਆਰ ਚੱਲ ਲੈਂਦਾ ਤੇ ਸੰਸਕਾਰ ਕੀਤਾ ਸੀ, ਮੈਂ ਸੋਚਿਆ ਵੀ ਹੁਣ ਇੱਥੇ ਜਿਹੜਾ ਹੈਗਾ ਆ ਵੀ ਇਹਨੂੰ ਪੁੱਛਾਂ ਜਿਹੜਾ ਬੰਦਾ ਮੈਨੂੰ ਵਹਿਮ ਚ ਨਾ
1: ਜੀ,
3: ਤੇ ਮੈਂ ਨਾ ਭਾਰਤ ਸਾਹਿਬ ਸਾਡੇ ਟਾਂਡੇ ਦੇ ਨਾਲ ਹੀ ਇੱਕ ਪਿੰਡ ਹੈਗਾ ਆ ਜੀ, ਇੱਥੇ ਟਾਂਡੇ ਤੋਂ ਲਈ ਲੋਧੀ ਚੱਕ ਪਿੰਡ
1: ਜੀ,
3: ਉੱਥੇ ਇੱਕ ਮਹਾਤਮਾ ਸੀਗੇ ਜੀ, ਮੈਂ ਉਹਨਾਂ ਨੂੰ ਪੁੱਛ ਲਾ ਗਿਆ
1: ਜੀ,
3: ਮੈਂ ਉਹਨਾਂ ਨੂੰ ਦੱਸਿਆ ਜੀ ਵੀ ਮੈਂ ਇੱਦਾਂ ਕਰਕੇ ਕੋਈ ਕੰਮ ਕੀਤਾ ਸੀ, ਮੈਂ ਤਾਂ ਭਲੇ ਦਾ ਕੀਤਾ, ਹੁਣ ਤਾਂ ਸਾਡਾ ਇੱਕ ਸੱਜਣੇ ਉਹਨੂੰ ਪਿੰਡ ਦਾਨ ਨੀ ਕੀਤਾ, ਮੈਂ ਤਾਂ ਕਿਹੜੇ ਚੱਕਰ ਚ ਪਾਊਂਗਾ ਜੀ, ਮੈਂ
1: ਹਰਦਾ
3: ਜਾਂ ਕੀ ਕਰੂੰਗਾ ਉੱਥੇ
1: ਜੀ।
3: ਉਹਨਾਂ ਨੇ ਨਾਲ ਲੈਂਦੇ ਮੈਨੂੰ ਕਹਿੰਦੇ ਕਿੰਨੇ ਪਿੰਡਾਂ ਦਾ ਮਾਲ ਗਿਆ
1: ਜੀ,
3: ਮੈਂ ਕਿਹਾ ਜੀ ਵੇਖਿਆ ਨੀ ਗੱਲ ਨੂੰ
1: ਜੀ,
3: ਕਹਿੰਦੇ ਭਾਈ ਇਹ ਪ੍ਰਥਾ ਜਿਹੜੀਆਂ ਹੈਗੀਆਂ ਪੁਰਾਣੇ ਟਾਈਮਾਂ ਦੇ ਵਿੱਚ ਇਹ ਸੀ ਵੀ ਜਦੋਂ ਕੋਈ ਰਾਜਾ ਮਹਾਰਾਜਾ ਬਣਦਾ ਸੀ ਤੇ ਜਿਹੜਾ ਪੰਡਿਤ ਉਹਦਾ ਸੰਸਕਾਰ ਕਰਦਾ ਸੀ ਉਸ ਪੰਡਿਤ ਨੂੰ ਇੱਕ ਪ੍ਰਦਾਨ ਕਰਦੇ ਸੀ ਵੀ ਤੂੰ ਇੱਕ ਵੱਡੀ ਹਸਤੀ ਦਾ ਸੰਸਕਾਰ ਕੀਤਾ ਤੇ ਹੁਣ ਤੂੰ ਸਾਰੀ ਉਮਰ ਬਹਿ ਕੇ ਖਾ।
1: ਅੱਛਾ ਜੀ।
3: ਹਾਂਜੀ
1: ਜੀ,
3: ਸੋ ਹੋਰ ਕੋਈ ਇਹਦਾ ਮਤਲਬ ਨੀ ਹੈਗਾ, ਉਹ ਇਸ ਕਰਕੇ ਸੀ ਉਹ ਇੱਦਾਂ ਪਿੰਡਾਂ ਦੇ ਪਿੰਡ ਜਿਹੜੇ ਪੰਥਾਂ ਨੂੰ ਮਿਲ ਜਾਂਦੇ ਸੀਗੇ ਕਿ ਹਾਂਜੀ ਕਿਸੇ ਦਾ ਪਿੰਡ ਦਾਨ ਕੀਤਾ ਉਹਨੇ ਆਪਣਾ ਆਪਣੇ ਬਜ਼ੁਰਗ ਦੀ ਯਾਦ ਦੇ ਵਿੱਚ ਉਹਨੂੰ ਇੱਕ ਪਿੰਡ ਦੇ ਦਿੱਤਾ
1: ਜੀ,
3: ਤੇ ਤੇਰੀ ਇਹਨੂੰ ਹੁਣ ਇਸੇ ਕਰਕੇ ਵੀ ਉਹ ਜਿਹੜੇ ਸੀ ਉਹ ਸੋਚਦੇ ਹੁੰਦੇ ਸੀ ਵੀ ਜੇ ਕੋਈ ਇਹ ਵੱਡਾ ਬੰਦਾ ਮਾਰਦਾ ਹੈਗਾ ਆ ਤੇ ਉਹ ਇੱਕ ਪਿੰਡ ਮਿਲ ਜਾਂਦਾ ਸੀ ਅਗਲੇ ਨੂੰ ਤੇ ਉਹਨੂੰ ਸਾਰੀ ਜ਼ਿੰਦਗੀ ਰੋਟੀ ਦੀ ਚਿੰਤਾ ਨਹੀਂ ਸੀ
1: ਜੀ ਜੀ। ਅੱਛਾ ਜੀ,
3: ਤੇ ਉਹ ਉਸੇ ਚੀਜ਼ ਨੂੰ ਆਪਣਾ ਕਰਮ ਸਮਝਦੇ ਸੀ ਵੀ ਹਾਂ ਯਾਰ ਅਸੀਂ ਉਸ ਹਸਤੀ ਦਾ ਸੰਸਕਾਰ ਕੀਤਾ ਸੀ ਜਿਹਦੇ ਬਦਲੇ ਸਾਨੂੰ ਇੱਕ ਪਿੰਡ ਦੇ ਮਾਲਕ ਬਣਾ ਦਿੱਤਾ ਗਿਆ,
1: ਰਿਜ਼ਰਵ ਕਰ ਦਿੰਦੇ ਸੀ ਉਹਨੂੰ ਜੀ।
3: ਬਾਕੀ ਕਹਿੰਦੇ ਹੈਗੇ ਉਹਨਾਂ ਨੂੰ ਕਿਹਾ ਕਰਿਆ ਵੀ ਨਾ ਭਰਮ ਚ ਪੈ ਤੂੰ ਚੰਗਾ ਕੰਮ ਕੀਤਾ ਹੈਗਾ ਤੇ ਏਦਾਂ ਨੀ ਕਰਮ ਜਿਹੜਾ ਹੈਗਾ ਵੀ ਜਿਹਦੇ ਵਿੱਚ ਤੈਨੂੰ ਬ੍ਰਹਮਾ ਜਮਾਉਣਾ ਹੈਗਾ ਜੀ ਉਹ ਪੈਸੇ ਮੇਰੇ ਖਰਚਾ ਨੂੰ ਪੰਡਤ ਨੇ ਜਾ ਤਾਂ ਉਹ ਆਪ ਮੇਰੇ ਨਾਲ ਸੀਗਾ ਉਸ ਵੇਲੇ ਇਸ ਕਰਕੇ ਉਹ ਪੈਸੇ ਕਹਿੰਦੇ ਉਹਨੂੰ ਵੀ ਭਰਮ ਕੱਢਣਾ ਹੁੰਦਾ ਤੇ ਅਸਲੀਅਤ ਆਹ ਹੈਗੀ ਹੈ
1: ਜਾਣਕਾਰੀ ਚ ਵਾਧਾ ਕਰਨ ਲਈ ਜੀ ਸ਼ਮੀ ਜੀ ਆਖਰ ਦੇ ਵਿਚ ਆਪਣੇ ਗੁਰੀ ਮਾਨ ਜੀ ਲਿਖਦੇ ਆ ਕਿ ਬਹੁਤ ਸਾਰੇ ਐਸੇ ਵੀ ਨੇ ਸੋਰੀ ਰਜਿੰਦਰ ਜੀਰਾ ਜੀ ਨੇ ਲਿਖਿਆ ਕਿ ਕਿੱਥੇ ਚਲ ਗਿਆ ਹਾਂਜੀ ਗੁਰੀ ਜੀ ਲਿਖਦੇ ਆ ਕਿ ਬਹੁਤ ਸਾਰੇ ਐਸੇ ਲੋਕ ਵੀ ਨੇ ਕਿ ਜਿਹੜੇ ਕਿ ਦਾਨ ਦੇ ਉੱਤੇ ਪੈਸੇ ਜਿਹੜਾ ਮੰਗਾਂ ਤਕੜੇ ਹੋ ਗਏ ਤੇ ਪੋਡਕਾਸਟ ਕਰਨ ਵਾਲੀ ਥਾਂ ਦੇ ਉੱਤੇ ਲੱਖਾਂ ਰੁਪਏ ਲੈਂਦੇ ਨੇ ਤੇ ਸੈਮੀਨਾਰ ਕਰਦੇ ਨੇ ਤੇ ਪੰਜਾਬੀ ਬੰਦਾ ਦਵਾਈ ਦੇ ਲਈ ਇਲਾਜ ਦੇ ਲਈ ਤਰਸੀ ਜਾਂਦਾ ਤੇ ਪ੍ਰਵਾਸੀ ਜਿਹੜਾ ਵਿਖਾ ਪੈਸੇ ਇਹ ਕਮਾਈ ਜਾਂਦਾ ਜੀ ਤੇ ਇਸੇ ਤਰ੍ਹਾਂ ਆਪਣੇ ਮਨਦੀਪ ਜੱਸੀ ਬਾਈ ਜੀ ਨੇ ਬੜੀ ਵਧੀਆ ਜਾਣਕਾਰੀ ਦਿੱਤੀ ਹੈ ਉਹ ਲਿਖਦੇ ਆ ਕਿ ਆਪਣੇ ਉਹਨਾਂ ਦੇ ਪਿਛਲੇ ਦਿਨੀ ਵੀ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਆਪਣੇ ਡਾਇਲਸਿਸ ਜਿਹੜੇ ਕਰਵਾਉਣਾ ਹੋਵੇ ਤਾਂ ਕਿਸੇ ਸੱਜਣ ਨੇ ਦੋਸਤ ਨੇ ਜ਼ਰੂਰਤ ਹੋਵੇ ਤਾਂ ਭੁਲੱਥ ਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਪ੍ਰਾਈਵੇਟ ਹੈ ਜੀ ਤੇ ਨਿੱਜੀ ਸਹੂਲਤਾਂ ਲੈਸ ਹੈ ਕੋਈ ਮਦਦ ਬੁੱਧੀ ਜਾਂ ਬਜ਼ੁਰਗ ਜਿਹੜਾ ਹੋਵੇ ਤਾਂ ਦੱਸਣਾ ਜੀ ਮੋਗਾ ਵਿਖੇ ਜਿਹੜਾ ਆਪਣਾ ਇੱਕ ਆਸ ਸੇਵਾ ਆਸ਼ਰਮ ਵੀ ਹੈ ਜਿੱਥੇ ਸਾਰਾ ਕੁਝ ਫ੍ਰੀ ਕੀਤਾ ਜਾਂਦਾ ਸੇਵਾ ਕੀਤੀ ਜਾਂਦੀ ਹੈ ਜੀ
2: ਬਿਲਕੁਲ ਬਿਲਕੁਲ ਜੀ ਜਿਹੜਾ ਦਾਨੀ ਸੱਜਣਾ ਦਾ ਜਿਹੜਾ ਕੋਈ ਜਵਾਬ ਨੀ ਸਲਿਊਟ ਆ
1: ਬਿਲਕੁਲ
2: ਜਿਵੇਂ ਇੱਕ ਬਸ ਆਪਾਂ ਐਡੀਸ਼ਨ ਕਰਾਂਗੇ ਕਿ ਜਿਹੜਾ ਪਿੰਡ ਦਾਨ ਦੀ ਚਰਚਾ ਕਾਫੀ ਹੋਈ ਹੈ ਕਿਉਂਕਿ ਦਾਨ ਪੁੰਨ ਦੇ ਵਿੱਚ ਇਹ ਵੀ ਇੱਕ ਰਿਚੁਅਲ ਹੈ ਧਾਰਮਿਕ ਕਹਿ ਲੋ ਵੀ ਰਸਮ ਹੈ ਜੇ ਇਹ ਅਸਲ ਚ ਕੀ ਆ ਇੱਕ ਇਹਦਾ ਪਹਿਲੂ ਇਹ ਵੀ ਆ ਕਿ ਜਦੋਂ ਕਿਸੇ ਮ੍ਰਿਤਕ ਆ ਉੱਥੇ ਜਦੋਂ ਚੌਲ ਜਿਹੜਾ ਨਾ ਚੌਲ ਉਹਦੇ ਗੋਲੇ ਬਣਾ ਬਣਾ ਕੇ ਜਿਹੜੇ ਦਾਨ ਕੀਤੇ ਜਾਂਦੇ ਜੀ ਤਾਂ ਕਿ ਜਿਹੜੀ ਆਤਮਾ ਗਈ ਆ ਉਹਨੂੰ ਮੋਕਸ਼ ਮਿਲ ਜੇ ਤੇ ਉਹਨੂੰ ਪਿੰਡ ਕਹਿੰਦੇ ਜਿਹੜੇ ਚੌਲ ਦਾ ਗੋਲਾ ਜਿਹਾ ਬਣਾਉਂਦੇ ਨਾ ਚੌਲਾਂ ਦਾ
1: ਬਣੇ ਚੌਲਾਂ ਦਾ ਜੋ ਪਿੰਨੀਆਂ ਜਿਹੀਆਂ ਹੁੰਦੀਆਂ ਸੀ ਸ਼ਾਇਦ ਮੇਰੇ ਖਿਆਲ ਨਾਲ
2: ਉਹ ਪਿੰਨੀ ਨੂੰ ਪਿੰਡਾ ਪਿੰਡ ਕਹਿ ਲੋ ਵੀ ਉਹ ਦਾਨ ਕਰਦੇ ਸੀ
1: ਠੀਕ ਆ ਜੀ
2: ਉਹ ਵੀ ਇੱਕ ਇਹਦੇ ਨਾਲ ਜੁੜੀ ਹੋਈ ਗੱਲ ਆ
1: ਉਹ ਬਹੁਤ ਭਾਰੀਆਂ ਨਹੀਂ ਹੁੰਦੀਆਂ ਸੀ ਕੋਈ ਮਤਲਬ ਕਿ ਸੀਲ ਦੀਆਂ ਪਿੰਨੀਆਂ ਵਗੈਰਾ ਇਦਾਂ ਹੁੰਦੀਆਂ ਸੀ ਜੀ ਉਹ
2: ਏਦਾਂ ਹੀ ਕੁਛ ਮਤਲਬ ਇਲਾਕੇ ਦੇ ਹਿਸਾਬ ਨਾਲ ਉਹਦੇ ਫੋਰਮ ਚ ਫੈਕਟਰ ਚ
1: ਬਚਪਨ ਦੀਆਂ ਚੀਜ਼ਾਂ ਚ ਯਾਦ ਨੇ ਤਾਂ ਮੈਨੂੰ ਚੇਤਾ ਆਉਂਦਾ ਮਤਲਬ ਕਿ ਗੋਲਫ ਗੇਂਦ ਦੀ ਜੱਡੀਆਂ ਹੁੰਦੀਆਂ ਸੀਗੀਆਂ ਉਹ ਚਿੱਟੇ ਪੰਨ ਦੇ ਵਿਚ ਤੇ ਉਹ ਭਾਰ ਨੀ ਹੁੰਦਾ ਸੀ ਉਹਨਾਂ ਦਾ ਕੁਛ ਵੀ ਹਾਂਜੀ ਜੀ
2: ਉਹ ਅਸਲ ਚ ਕੀ ਆ ਵੀ ਉਹ ਜਿਹੜਾ ਐ ਮਨ ਮਾਨਤਾ ਹੈ ਆਪਾਂ ਕਹਿ ਲੋ ਮਨ ਰਾਜੀ ਕਰਨਾ ਹੁੰਦਾ ਜਾਂ ਕਹਿ ਲੋ ਵੀ ਆਪਣੀ ਮਾਨਸਿਕ ਸੈਟਿਸਫੈਕਸ਼ਨ ਹੈ ਕਿਉਂਕਿ ਜਿਹੜੀ ਡਿਟੈਚਮੈਂਟ ਹੈ ਨਾ ਬੰਦਾ ਜਿਹੜਾ ਪਿਛੜ ਗਿਆ ਪਰਿਵਾਰ ਚ ਚਲਾ ਗਿਆ
1: ਜੀ
2: ਉਹ ਉਹਦੇ ਨਾਲ ਜਿਹੜੀ ਡਿਟੈਚਮੈਂਟ ਨੂੰ ਇੱਕ ਸਥਾਪਿਤ ਕਰਨ ਵਾਸਤੇ ਵੀ ਕੁਛ ਰਸਮਾਂ ਕੰਮ ਕਰਦੀਆਂ ਨੇ ਜਾਣੇ ਅਣਜਾਣੇ ਦੇ ਵਿੱਚ ਕਿ ਜਿਵੇਂ ਹੁਣ ਇੱਕ ਮਨ ਨੂੰ ਸਮਝਾਉਣ ਵਾਲੀ ਗੱਲ ਹੈ ਕਿ ਚਲਿਆ ਗਿਆ ਭਾਈ ਬੰਦਾ ਤੇ ਉਹਦਾ ਉਹਨੂੰ ਚਲਿਆ ਗਿਆ ਉਹਦੀ ਰੂਹ ਨੂੰ ਹੁਣ ਤੁਸੀਂ ਜਿਹੜੇ ਆ ਇਹ ਦਾਨ ਕਰਕੇ ਸਮਰਪਿਤ ਕਰ ਰਹੇ ਹੋ ਉਹਨੂੰ ਤਾਂ ਕਿ ਮੋਕਸ਼ ਮਿਲੇ ਉਹਨੂੰ ਮੁਕਤੀ ਮਿਲ ਜੇ ਇਮੈਂਸੀਪੇਸ਼ਨ ਜਿਹੜੀ ਹੈ ਇਹ ਸਾਡੀ ਉਹ ਮੋਟਿਵ ਹੈ ਟਾਰਗੇਟ ਹੈ ਮੇਨ ਕਿ ਮਨੁੱਖ ਜੂਨ ਜਿਹੜਾ ਇਹਨੂੰ ਇੱਥੋਂ ਮੋਕਸ਼ ਮਿਲ ਜੇ ਕਿਉਂਕਿ ਸਰਵੋਤਮ ਜੋਨ ਇਹ ਮਿਲ ਗਈ ਆ ਤੇ ਹੁਣ ਇਹਦੇ ਵਿੱਚ ਅਸੀਂ ਇਹੋ ਜਿਹੇ ਕੰਮ ਕਰਕੇ ਜਾਈਏ ਕਿ ਐਂਡ ਵਿੱਚ ਸਾਡੇ ਚੰਗੇ ਕਰਮਾਂ ਕਰਕੇ ਜਾਂ ਇਹੋ ਜਿਹੀ ਗੱਲਾਂ ਕਰਕੇ ਸਾਨੂੰ ਮੋਕਸ਼ ਪ੍ਰਾਪਤੀ ਹੋ ਜਾਏ ਜਿੰਨੇ ਵੀ ਜਿਹੜੇ ਸਾਡੇ ਰਸਮਾਂ ਨੇ ਰਿਵਾਜ ਨੇ ਜੋ ਸਾਡਾ ਟ੍ਰੈਡੀਸ਼ਨ ਚੱਲਿਆ ਹੁੰਦਾ ਉਹ ਪੁੰਨਦਾਨ ਦਾ ਜਿਹੜਾ ਸਿਰਾ ਜਾ ਕੇ ਇੱਥੇ ਹੀ ਕਰਦੇ ਆ ਕਿ ਭਾਈ ਸਾਨੂੰ ਕੁੱਲ ਮਿਲਾ ਕੇ ਅਸੀਂ ਕਰਦੇ ਕਿਉਂ ਆ ਕਰਨਾ ਕਿਉਂ ਚਾਹੀਦਾ ਤਾਂ ਕਿ ਜਿਹੜੀ ਮਨ ਦੀ ਸ਼ਾਂਤੀ ਮਿਲੇ ਔਰ ਰੂਹ ਨੂੰ ਜਿਹੜੀ ਹੈ ਉਹ ਜਿਹੜੀ ਆ ਕਹਿ ਲੋ ਵੀ ਆਸ਼ੀਰਵਾਦ ਮਿਲੇ ਪ੍ਰਭੂ ਦਾ ਕੁਦਰਤ ਦਾ ਕਿ ਬਈ ਹੁਣ ਠੀਕ ਆ ਇਹਨੇ ਰੂਹ ਆਤਮਾ ਤ੍ਰਿਪਤ ਹੋ ਗਈ
1: ਜੀ
2: ਤੋਂ ਬਹੁਤ ਵਧੀਆ ਚਰਚਾ ਹੋਈ ਭਾਰਤ ਸਾਹਿਬ ਅੱਜ ਮੈਂ ਕਹਿੰਦਾ ਜੀ ਕਮਾਲਾਂ ਨੇ ਹੋਰ ਵੀ ਬਹੁਤ ਪਹਿਲੂ ਹੋਣਗੇ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਚ ਫਿਰ ਅਗਰ ਇਹਤੇ ਚਰਚਾ ਰੱਖੀ ਤਾਂ ਜ਼ਰੂਰ
1: ਸ਼ਮੀ ਜੀ ਇੱਕ ਆਪਣੇ ਨਾਲ ਬਲਵੀਰ ਸਿੰਘ ਸੈਣੀ ਸਾਹਿਬ ਜੁੜੇ ਆ ਠੰਡੀਆਂ ਠੰਡੀਆਂ ਹਵਾਵਾਂ ਤੇ ਫਜਾਵਾਂ ਪਤਝੜ ਦੀ ਰੁੱਤ ਚੱਲ ਰਹੀ ਹੈ ਕੈਲਗਰੀ ਦੇ ਵਿੱਚ ਤੇ ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਤੁਹਾਡੇ ਤੋਂ ਆਗਿਆ ਲੈਣਾ ਜੀ ਆਖਰੀ ਕਾਲੀ ਤੁਹਾਡੇ ਨਾਲ ਲਵਾਂਗਾ ਤੇ ਫਿਰ ਅੱਗੇ ਵਧਾਂਗਾ ਸਤਿ ਸ੍ਰੀ ਅਕਾਲ ਬਲਵੀਰ ਸਿੰਘ ਸੈਣੀ ਸਾਹਿਬ ਜੀ ਨੂੰ ਜੀ ਸਵਾਗਤ ਹੈ ਜੀ
4: ਭਾਰਤ ਜੀ ਤੇ ਸ਼ਮੀ ਜੀ ਦੇ ਸਾਰੇ ਦੋਸਤਾਂ ਨੂੰ ਜਿਹੜੇ ਪ੍ਰੋਗਰਾਮ ਸੁਣ ਰਹੇ ਨੇ
1: ਜੀ
4: ਪਿਆਰ ਭਰੀ ਸਤਿ ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ ਜੀ ਜੀ ਸੈਣੀ ਸਾਹਿਬ ਕੀ ਹਾਲ ਚਾਲ ਨੇ
2: ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ
4: ਹਾਲ ਚਾਲ ਵਧੀਆ ਭਾਰਤ ਜੀ, ਅੱਜ ਥੋੜਾ ਜਿਹਾ ਬੱਦਲ ਹੋਏ ਹੋਏ ਆ ਤੇ ਹਵਾ ਚੱਲ ਰਹੀ ਹੈ ਕਾਫੀ,
1: ਸਾਡੇ ਮੀਂਹ ਪੈ ਚੁੱਕੇ ਆ ਜੀ, ਤੇ ਗੜੇ ਨਾਲ ਭਰ ਚੁੱਕੇ ਨੇ ਜੀ, ਤੁਹਾਡੇ ਬਸ ਪੈਣ ਵਾਲਾ
4: ਉਹ ਤਾਂ ਇੱਧਰ ਥੋੜੀ ਜਿਹੀ ਠੰਡ ਜੀ ਹੋ ਗਈ ਹੈ, ਠੰਡੀ ਹਵਾ ਆ ਰਹੀ ਹੈ,
1: ਤੁਹਾਡਾ ਸਾਡਾ ਏਰੀਆ ਇੱਕੋ ਹੀ ਲਕੀਰ ਚ ਆ ਜਾਂਦਾ ਜੀ, ਠੰਡ ਦਾਨ ਜੀ।
4: ਮੈਂ ਭਾਰਤ ਜੀ, ਮੈਂ ਪ੍ਰੋਗਰਾਮ ਲੇਟ ਸੁਣਨਾ ਸ਼ੁਰੂ ਕੀਤਾ, ਦੋ ਕੁ ਕੱਲ ਹੀ ਸੁਣੀਆਂ ਨੇ, ਹੁਣ ਰਾਜਨ ਸੈਣੀ ਜੀ ਤੇ ਇੱਕ ਇਹਨਾਂ ਤੋਂ ਪਹਿਲੇ ਸੀਗੇ ਭਾਈ ਸਾਹਿਬ, ਤੇ ਪਰ ਮੈਨੂੰ ਯਾਦ ਆ ਗਿਆ ਉਹ ਕੁਲਵੰਤ ਧਾਲੀਵਾਲ,
1: ਹਾਂਜੀ,
4: ਕੈਂਸਰ ਦੇ ਗਰੁੱਪ ਵਾਲਾ ਜਿਹੜਾ,
1: ਹਾਂਜੀ ਹਾਂਜੀ ਹਾਂਜੀ, ਗ੍ਰੀਨ,
4: ਉਹਨੇ ਪਿੱਛੇ ਜੇ ਇੱਕ ਆਪਣੀ ਵੀਡੀਓ ਜਾਰੀ ਕੀਤੀ ਸੀ ਜਿਹਦੇ ਵਿੱਚ ਉਹਨੇ ਕਿਹਾ ਸੀਗਾ ਕਿ ਪਲੀਜ਼ ਚੇਂਜ ਦੀ ਡਾਇਰੈਕਸ਼ਨ ਆਫ ਯੋਰ ਡੋਨੇਸ਼ਨ
1: ਜੀ,
4: ਕਹਿੰਦਾ ਮੰਦਰਾਂ ਗੁਰਦੁਆਰਿਆਂ ਚ ਸੋਨਾ ਰੁਪਈਏ ਇੰਨੇ ਚੜਾਈ ਜਾਂਦੇ ਆ ਤੇ ਅੱਗੇ ਉਹਨਾਂ ਦਾ ਐਂਡ ਯੂਜ਼ ਪਤਾ ਨੀ ਕੀ ਹੁੰਦਾ, ਹੁਣੇ ਹੁਣੇ ਆਪਣਾ ਜਿਹੜਾ ਉੱਥੇ ਦਾ ਚੜਾਵਾ ਚੋਰੀ ਦਾ,
1: ਹਾਂਜੀ, ਮੰਦਰ ਦਾ ਰੋਲਾ ਪਿਆ,
4: ਪੰਗਾ ਕਿੰਨਾ ਪਿਆ, ਹਾਂਜੀ, ਤੇ ਫਿਰ ਇਹ ਚੀਜ਼ਾਂ ਦੇਖ ਕੇ ਬੰਦੇ ਦਾ ਮਨ ਹੋ ਜਾਂਦਾ ਵੀ ਜਿਹੜਾ ਐਂਡ ਯੂਜ਼ ਆ ਉਹ ਕਿੱਥੇ ਠੀਕ ਹੈਗਾ,
1: ਆਪਣੇ ਪਿੰਡਾਂ ਦਾ ਸ਼ਹਿਰਾਂ ਦਾ ਕਿਹੜਾ ਜ਼ਰੂਰਤਮੰਦ ਹੈ ਉੱਥੇ ਆਪ ਕਰੋ ਤਾਂ ਵਧੀਆ ਹੈ।
4: ਨਹੀਂ ਜਿੱਦਾਂ ਆਪਣੇ ਅੰਮ੍ਰਿਤਸਰ ਵਾਲਾ ਪਿੰਗਲ ਵਾਲਾ ਹੈਗਾ ਉਹ ਠੀਕ ਹੈ,
1: ਬਿਲਕੁਲ,
4: ਤੇ ਇੱਦਾਂ ਦੀ ਹੋਰ ਵੀ ਹੋਣਗੇ ਕਈ ਜਗ੍ਹਾ, ਤੇ ਉਹ ਆਪਾਂ ਨੂੰ ਜਿੱਥੇ ਵੀ ਡੋਨੇਸ਼ਨ ਕਰਨੀ ਹੈ ਗੁਣਦਾਨ ਕਰਨਾ ਉਹ ਇਹ ਦੇਖ ਕੇ ਵੀ ਕਰਨਾ ਚਾਹੀਦਾ ਕਿ ਐਂਡ ਯੂਜ਼ ਕੀ ਹੈ,
1: ਕੀ ਹੈਗਾ ਜੀ, ਬਿਲਕੁਲ ਹੈ ਜੀ,
4: ਹੈ ਨਾ, ਤੇ ਜਾਨਪੁਰ ਰਹਿਣੇ ਵਾਲੇ ਤਾਂ ਸਾਰੇ ਹੀ ਹੈ, ਦੇਣ ਵਾਲੇ ਬਹੁਤ ਘੱਟ ਹੈ
1: ਜੀ,
4: ਉਹ ਵੀ ਫਿਰ ਠੀਕ ਜਗ੍ਹਾ ਨਹੀਂ ਪਹੁੰਚਦਾ ਹੈਗਾ ਜਿੱਥੇ ਪਹੁੰਚਣਾ ਚਾਹੀਦਾ,
1: ਬਿਲਕੁਲ ਹੈ ਜੀ, ਬਿਲਕੁਲ ਦਰੁਸਤ ਹੈ।
4: ਭਾਰੇ ਜੀ ਤੇ ਸ਼ਮੀ ਜੀ, ਤੁਹਾਨੂੰ ਮੈਂ ਥੋੜਾ ਜਿਹਾ ਬੋਰ ਕਰਾਂਗਾ, ਬਾਜ਼ਾਰ ਫਿਲਮ ਚੋਂ ਇੱਕ
1: ਜੀ
4: ਗਾਣਾ ਤੁਹਾਡੇ ਨਾਲ ਸਾਂਝਾ ਕਰਾਂਗਾ,
1: ਜ਼ਰੂਰ ਜੀ,
4: ਜਿਹਨੂੰ ਬਸ਼ਰ ਨਵਾਜ਼ ਜੀ ਨੇ ਲਿਖਿਆ, ਖਿਆਮ ਜੀ ਨੇ ਉਹਦੀ ਤਰਜ ਬਣਾਈ ਹੈ,
1: ਕੀ ਬਾਤ ਹੈ,
4: ਆਪਣੇ ਭੁਪਿੰਦਰ ਸਿੰਘ ਜੀ ਨੇ ਗਾਇਆ ਸੀਗਾ,
1: ਅੱਛਾ ਜੀ,
4: ਮੈਂ ਤੁਹਾਨੂੰ
1: ਮੇਰੀ ਆਵਾਜ਼ ਦੇ ਵਿੱਚ ਥੋੜਾ ਜਿਹਾ, ਕੀ ਬਾਤ ਹੈ ਜੀ, ਚੱਕ ਦਿਓ ਜੀ, ਹਾਂ
2: ਜੀ, ਅੱਛਾ ਜੀ।

ये चांद भी जमानों का आईना होगा, ये चांद भी जमानों का आईना होगा।

0: ਭਾਰੇ ਜੀ ਤੇ
1: ਸ਼ਮੀ
0: ਜੀ, ਵੈਸੇ ਨਾ ਇੱਕ ਗੱਲ, ਅੱਜ ਗੱਲ ਕਰਨ ਨੂੰ ਜੀ ਕਰਦਾ ਸੈਣੀ ਸਾਹਿਬ ਦੇ ਨਾਲ, ਅੱਜ ਜਿਹੜਾ ਬੜੇ ਪਿਆਰ ਦੇ ਨਾਲ ਤੇ ਅੰਦਾਜ਼ ਦੇ ਨਾਲ ਮੁਰਗੀਆਂ ਲੈ ਲੈ ਕੇ ਜਿਹੜਾ ਗੀਤ ਗਾਇਆ ਨਾ, ਨਜ਼ਾਰਾ ਆ ਗਿਆ ਸੀ।
2: ਵੈਸੇ ਇਹ ਗਜ਼ਲ ਹੈ
0: ਜੀ,
2: ਬਸ਼ਰ ਨਵਾਜ ਜੀ ਨੇ ਲਿਖੀ ਹੈ ਗਜ਼ਲ, ਬੜੀ ਵਧੀਆ ਲੱਗੀ ਮੈਨੂੰ, ਤਾਂ ਹੀ ਫਿਰ ਤੁਹਾਡੇ ਨਾਲ ਸਾਂਝੀ ਕੀਤੀ ਹੈ। ਮੁਹੱਬਤ ਜਿੰਦਾਬਾਦ, ਜ਼ਿੰਦਗੀ ਜਿੰਦਾਬਾਦ, ਤੁਹਾਡਾ ਦੋਨਾਂ ਦਾ ਬਹੁਤ ਧੰਨਵਾਦ, ਇਨਕਲਾਬ ਜਿੰਦਾਬਾਦ, ਸਾਮਰਾਜਵਾਦ
0: ਮੁਰਦਾਬਾਦ ਜੀ। ਥੈਂਕ ਯੂ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ। ਜੀ ਦੋਸਤੋ, ਇਹ ਸਨ ਜੀ ਬਲਬੀਰ ਸਿੰਘ ਸੈਣੀ ਸਾਹਿਬ, ਕੈਲਗਰੀ ਦੇ ਵਿੱਚ ਆਨੰਦ ਲੈ ਰਹੇ ਨੇ ਜੀ ਮੌਸਮ ਦਾ, ਤੇ ਸਾਰੇ ਦੋਸਤ ਪਸੰਦ ਵੀ ਕਰ ਰਹੇ ਆ। ਤੇ ਸ਼ਮੀ ਜੀ, ਜਾਂਦੇ ਜਾਂਦੇ ਦੋ ਬੋਲ ਅੱਜ ਦੇ ਸਾਰੇ ਇਸ ਮਸਲੇ ਦੇ ਉੱਤੇ, ਪ੍ਰੋਗਰਾਮ ਦੇ ਉੱਤੇ ਜਰੂਰ ਸਾਂਝੇ ਕਰੋ, ਫਿਰ ਤੁਹਾਡੇ ਤੋਂ ਲੈਣੇ ਆ ਗਿਆ ਜੀ।
3: ਉਹ ਜਿਵੇਂ ਕਹਿੰਦੇ ਹੁੰਦੇ ਨਾ ਕਿ ਚੈਰੀ ਉਹਨੂੰ ਕੇਕ ਉੱਪਰ ਜਿਵੇਂ ਸੱਜ ਜਾਂਦਾ ਸਾਰਾ ਕੰਮ, ਜਿਵੇਂ ਸਾਰੀ ਗੁਫ਼ਤਗੂ ਹੋਈ, ਸਾਰੀ ਗੱਲਬਾਤ ਹੋਈ, ਉਹਦੇ ਉੱਤੇ ਜਿਹੜਾ ਇਹ ਮੋਰ ਖੰਭ ਰੱਖਿਆ ਸੈਣੀ ਜੀ ਨੇ ਆਪਣੇ ਸੰਗੀਤ ਦਾ, ਇਹ ਵੀ ਬਹੁਤ ਵੱਡਾ ਦਾਨ ਹੈ, ਕਿਉਂਕਿ ਸੰਗੀਤ ਜਿਹੜਾ ਰੰਗ ਦੇ ਕੇ ਔਰ ਖੁਸ਼ੀ ਜਾਂ ਸਮਾਈਲ ਜਾਂ ਜਿਹੜੀ ਰੂਹ ਨੂੰ ਚੈਨ ਦੇਣ ਵਾਲਾ ਜਿਹੜਾ ਕੰਮ ਹੈ, ਇਹ ਬਹੁਤ ਵੱਡਾ ਕੰਮ ਹੈ ਜਨਾਬ। ਇਹਦਾ ਕਹਿ ਲਓ ਸਲੂਟ ਹੈ, ਸਜਦੇ ਆ। ਕਿਸੇ ਵੀ ਤਰੀਕੇ ਨਾਲ ਜੇ ਅਸੀਂ ਖੁਸ਼ੀ ਵੰਡ ਸਕਦੇ ਹਾਂ, ਇਹ ਵੀ ਦਾਨ ਹੀ ਆ। ਕੋਈ ਕਹਿੰਦਾ ਚੁੱਪ ਦਾ ਦਾਨ ਬਖਸ਼ੋ, ਕੋਈ ਕਹਿੰਦਾ ਕੋਈ ਦਾਨ ਬਖਸ਼ੋ, ਕੋਈ ਪੈਸੇ ਦਾ ਦਾਨ ਹੈ, ਕੋਈ ਕਿਹੋ ਜਿਹਾ ਦਾਨ ਹੈ, ਜਿਹੜਾ ਇਹ ਖੁਸ਼ੀਆਂ ਵਾਲਾ ਦਾਨ ਹੈ ਨਾ, ਇਹ ਵੀ ਵੱਡਾ ਪੁੰਨ ਵਾਲਾ ਕੰਮ ਹੈ, ਕਿਉਂਕਿ ਆਪਾਂ ਕੁਦਰਤ ਨੇ ਬਖਸ਼ਿਸ਼ ਕੀਤੀ ਹੈ, ਇੱਕ ਟੈਲੈਂਟ ਹੈ, ਉਦੋਂ ਜਦੋਂ ਅਸੀਂ ਇਹ ਇਨਫੈਕਸ਼ੀਅਸ ਹੈ ਜਿਹੜਾ ਨਾ, ਖੁਸ਼ੀ ਹੈ, ਹਾਸੇ ਆ ਜਾਂ ਦੁੱਖ ਤੇ ਸੁੱਖ ਦੋਨੋਂ ਹੀ, ਇਹ ਬਹੁਤ ਛੇਤੀ ਫੈਲਦੇ ਆ। ਜੇ ਮੈਂ ਇੱਥੇ ਆ ਕੇ ਮੱਥੇ ਤਿਉੜੀਆਂ ਪਾ ਕੇ ਕਿਸੇ ਨੂੰ ਮਿਲਾ ਤੇ ਉਹਦੇ ਉੱਤੇ ਸੇਮ ਹੀ ਅਸਰ ਹੋਣਾ, ਉਹਦੇ ਵੀ ਮੱਥੇ ਤਿਉੜੀ ਪੈ ਜਾਣੀ ਆ, ਬਟ ਪਏਗਾ, ਕਿਉਂਕਿ ਇੱਕ ਜਿਵੇਂ ਜੁਕਾਮ ਦੀ ਤਰ੍ਹਾਂ ਹੀ ਹੁੰਦਾ ਹੈ ਵੀ ਇੱਕ ਨੇ ਇੱਕ ਨੂੰ ਸੀਗਾ, ਦੂਜੇ ਨੂੰ ਵੀ ਲੱਗ ਗਿਆ ਛੱਕਾਂ। ਤੇ ਜਿਹੜਾ ਹਾਸਾ ਹੈ ਇਹ ਵੀ ਕੰਟੇਜੀਅਸ ਹੈ, ਇਹ ਹੀ ਹੈ ਕਿ ਇੱਕ ਬੰਦਾ ਖੁਸ਼ ਹੋ ਰਿਹਾ, ਦੂਜਾ ਵੀ ਹੋਊਗਾ, ਤੀਜਾ ਵੀ ਹੋਊਗਾ, ਔਰ ਜੇ ਹਜ਼ਾਰ ਬੰਦਾ ਬੈਠਾ ਉਹ ਪੁੱਛੂਗਾ ਨੀ ਵੀ ਹੱਸਦੇ ਕਾਹਤੇ ਆ ਭਾਈ, ਕਮਲੇ ਹੋਏ ਬੈਠੇ ਵੀ ਹੱਸੀ ਕਾਹਤੇ ਜਾਂਦੇ, ਪਰ ਹੱਸੀ ਜਾਂਦੇ ਆ ਕਿਉਂਕਿ ਇਹ ਹੱਸੀ ਜਾਂਦਾ, ਦੂਜਾ ਹੱਸੀ ਜਾਂਦਾ,
0: ਔਰਾ ਵੀ ਕੰਮ ਕਰਦਾ ਕਿਤੇ ਨਾ ਕਿਤੇ ਜੀ। ਹਾਂਜੀ ਬਿਲਕੁਲ,
3: ਉਹ ਕੰਮ ਕਰਦਾ ਜੀ ਬਿਲਕੁਲ
0: ਜੀ।
3: ਬਹੁਤ ਵਡਮੁੱਲੀ ਜਿਹੜੀ ਆ ਅੱਜ ਡਿਸਕਸ਼ਨ ਹੋਈ ਭਾਰਤ ਸਾਹਿਬ, ਔਰ ਇਹਦੇ ਲਈ ਮੁਬਾਰਕਬਾਦ ਹੈ ਤੁਹਾਨੂੰ ਤੇ ਜਿੰਨੇ ਵੀ ਦੋਸਤਾਂ ਨੇ ਅੱਜ
0: ਜੀ
3: ਜੀ ਸ਼ਿਰਕਤ ਕੀਤੀ ਆ, ਤੇ ਪਾਰਟੀਸਪੇਸ਼ਨ ਦੇ ਨਾਲ ਇਹਨੂੰ ਹੋਰ ਜਿਹੜੇ ਆਪਣੇ ਇਨਪੁਟਸ ਦੇ ਨਾਲ, ਆਪਣੇ ਕਮੈਂਟਸ ਦੇ ਨਾਲ, ਔਰ ਮੈਂ ਕਹਿੰਦਾ ਜੀ ਕਿਆ ਪਤਾ, ਚਾਰ ਚੰਨ ਲੱਗ ਗਏ ਔਰ ਬਹੁਤ ਸਾਰੇ ਪਹਿਲੂ ਇਸ ਇਹਨਾਂ ਦੋ ਸ਼ਬਦਾਂ ਦੇ ਉੱਭਰ ਕੇ ਸਾਹਮਣੇ ਆਏ ਤੇ ਜਦੋਂ ਇਹ ਚਰਚਾ ਕੋਈ ਸੁਣੇਗਾ ਤੇ ਉਮੀਦ ਕਰਾਂਗੇ ਕਿ ਇਹ ਹੋਰ ਲਾਹੇਵੰਦ ਹੋਏਗੀ।
0: ਬਿਲਕੁਲ ਜੀ। ਸ਼ਮੀ ਜੀ ਆਖਰੀ ਔਜਲਾ ਸਾਹਿਬ ਸ਼ਾਇਦ ਕੁਝ ਕਹਿਣਾ ਚਾਹੁੰਦੇ ਨੇ, ਫਿਰ ਫਤਿਹ ਸਾਂਝੀ ਕਰਦਾ ਤੁਹਾਡੇ ਨਾਲ। ਸਤਿ ਸ੍ਰੀ ਅਕਾਲ ਔਜਲਾ ਸਾਹਿਬ ਜੀ ਅਨੁਜੀ।
4: ਹਾਂਜੀ, ਮੈਂ ਦੁਬਾਰਾ ਵਾ ਇੱਕ ਸ਼ਾਂਝ ਗਿਆ ਵੀ ਦੇਖੋ ਦਾਨ ਹੋਰ ਵੀ ਇੱਕ ਤਰ੍ਹਾਂ ਦਾ ਹੁੰਦਾ ਹੈ
0: ਜੀ।
4: ਸਾਰਿਆਂ ਨੂੰ ਪਹਿਲਾਂ ਜਗਰਾਓਂ ਕੋ ਚੱਕਰ ਪਿੰਡ ਆ
0: ਜੀ,
4: ਕੈਨੇਡਾ ਰਹਿੰਦਾ ਜੀ ਅਜਮੇਰ ਸਿੰਘ, ਉਹ ਵਾਪਸ ਪਿੰਡ ਗਿਆ
0: ਜੀ,
4: ਉਹਨੇ ਆਪਦੇ ਆਪ ਕੱਲੇ ਨੇ ਸਫਾਈ ਕਰਨੀ ਸ਼ੁਰੂ ਕਰਤੀ ਪਿੰਡ ਦੀ।
0: ਹਾਂਜੀ ਬਿਲਕੁਲ ਹੈ ਜੀ।
4: ਉਹਨੂੰ ਦੇਖ ਕੇ ਹੋਰ ਬੰਦੇ ਜੁੜੇ ਉਹਦੇ ਨਾਲ, ਬਾਹਰਲਿਆਂ ਨੇ ਹੈਲਪ ਕਰੀ ਤੇ ਪਿੰਡ ਦੇ ਵਿੱਚ ਸਾਰਾ ਇੰਨਾ ਵਧੀਆ ਸੀਵਰੇਜ ਸਿਸਟਮ ਸਭ ਕੁਝ ਲਾ ਕੇ
0: ਜੀ,
4: ਤੇ ਅੱਜ ਚਾਰ ਪੰਜ ਬੰਦੇ ਇੱਕ ਉਹਨਾਂ ਨੇ ਸਭਾ ਬਣਾਈ ਹੋਈ ਹੈ, ਉਹ ਸਾਰਾ ਖਿਆਲ ਰੱਖਦੇ ਨੇ ਤੇ ਹਰ ਪਿੰਡ ਦਾ ਬੰਦਾ ਆਪਦਾ ਜਿਹੜਾ ਰੂੜੀ ਹੈ, ਜੋ ਵੀ ਉਹਦੇ ਘਰੇ ਆ ਰੂੜੀ ਜੋ ਵੀ ਹੈ,
0: ਕਚਰਾ ਵਗੈਰਾ
4: ਖੇਤ ਚ ਲੈ ਕੇ ਜਾਂਦਾ ਜੀ।
0: ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ, ਸਲੂਟ ਹੈ ਜੀ, ਇਦਾਂ ਦੀਆਂ ਸੋਚਾਂ ਨੂੰ ਵੀ ਬਿਲਕੁਲ ਹੈ ਜੀ।
4: ਸੋ ਇਹ ਵੀ ਦਾਨ ਹੈ ਜੀ, ਇੱਕ
0: ਦਾਨ ਹੈ ਜੀ,
3: ਇਹ ਵੱਡਾ ਦਾਨ ਹੈ
4: ਪਿੰਡ ਦੇਖਣ ਵਾਲਾ ਜੀ। ਮਤਲਬ ਟਵਾਣਾ ਇਹਨਾਂ ਸਭ ਨਾਲ ਨਵਾਂ ਮੁੰਡਾ ਜੋੜਨ ਲੱਗਿਆ, ਉਹਨੇ ਉਦਣ ਲਿਖਿਆ ਸੀ, ਉਹ ਕਹਿੰਦਾ ਸਾਡੇ ਪਿੰਡ ਤੁਸੀਂ ਰੂੜੀ ਨੀ ਲਾ ਸਕਦੇ
0: ਜੀ,
4: ਮਤਲਬ ਨਹੀਂ ਲਾ। ਮੈਂ ਕਹਿੰਦਾ ਹੁਣ ਕਿਸੇ ਦਾ ਲਾਉਣ ਨੂੰ ਜੀ ਵੀ ਨੀ ਕਰਦਾ ਹੁਣ,
0: ਨਹੀਂ ਇੱਕ ਜਣਾ ਹਟ ਗਿਆ ਉਹ ਭੇਡ ਚਾਲ ਪਾਉਂਦੀ ਨਾ, ਇੱਕ ਨੇ ਸ਼ੁਰੂ ਕਰ ਦਿੱਤਾ ਪਿੱਛੇ, ਉਹ ਕਹਿੰਦੇ ਲੈ ਆਹ ਵੀ ਤਾਂ ਸਿੜਦਾ ਹੀ ਆ, ਆਹ ਵੀ ਤਾਂ ਇੱਦਾਂ ਹੀ ਕਰਦਾ ਹੀ ਆ, ਆਪਾਂ ਵੀ ਕਰ ਲੈਂਦੇ
4: ਬਿਲਕੁਲ
0: ਬਿਲਕੁਲ ਹੈ ਜੀ।
4: ਤੇ ਇਹ ਵੀ ਕਿੱਡਾ ਵੱਡਾ, ਉਹਨੂੰ ਦੇਖ ਕੇ ਮੈਂ ਹੋਰ ਕਿੰਨੇ ਪੰਜਾਬ ਦੇ ਬਹੁਤ ਪਿੰਡ ਰਹੇ
0: ਨੁਹਾਰ ਬਦਲ ਸਕਦੇ। ਦੇਖੋ ਛੱਪੜਾਂ ਦੀ ਗੱਲ ਚੱਲੀ ਸੀ, ਬਹੁਤ ਸਾਰੇ ਛੱਪੜ ਪੱਕੇ ਕਰਾਏ ਜਾਂ ਸਾਫ ਕਰਾਏ ਆ,
4: ਛੱਪੜ ਲੇਕ ਬਣ ਗਈ, ਛੱਪੜ ਉਹਨਾਂ ਉੱਥੇ ਲੋਕ ਵੇਸਟ ਕਰਨ ਆਉਂਦੇ ਆ
0: ਜੀ, ਬਿਲਕੁਲ
4: ਲੇਕ ਬਣੀ ਹੈ ਵਿੱਚ ਵੋਟਿੰਗ ਕਰਦੇ
0: ਨੇ, ਲੋਕਾਂ ਲੱਗੀਆਂ ਨੇ ਬੈਠੇ ਆਲੇ ਦੁਆਲੇ
4: ਆਲੇ ਦੁਆਲੇ, ਉਹ ਟੋਬੇ ਨੂੰ ਉਹਨਾਂ ਨੇ ਲੇਕ ਚ ਢਾਲਤਾ
0: ਬਿਲਕੁਲ ਬਿਲਕੁਲ ਹੈ ਜੀ,
4: ਤੇ ਪਾਣੀ ਵੀ ਸਾਂਭਦੇ ਨੇ ਮੀਂਹ ਦਾ, ਜੋ ਵੀ ਉਹਨਾਂ ਨੇ ਸਿਸਟਮ ਸੈਟਅਪ ਕਰਤਾ ਜੀ, ਯਾਨੀ ਸਾਰਾ ਇੱਕ ਵਾਰੀ ਕਰਿਆ ਸਿਸਟਮ, ਮੁੜ ਕੇ ਚੱਲਣ ਲੱਗ ਗਿਆ, ਆਲੇ ਦੁਆਲੇ ਹੋਰ ਪਿੰਡ ਦੇਖ ਕੇ ਮੋਟੀਫਾਈ ਹੋਏ
0: ਤੇ
4: ਬਾਹਰ ਪਿੰਡ ਦੇ ਲੋਕ ਰਹਿੰਦੇ ਸੀ ਉਹਨਾਂ ਨੇ ਵੀ ਪੈਸਾ ਦਿੱਤਾ, ਅੱਜ ਵੀ ਉਕਣੇ ਐਜੇਟ ਰਨ ਕਰਦੇ ਨੇ ਪਿੰਡ ਨੂੰ
0: ਬਿਲਕੁਲ। ਨਹੀਂ ਐਨ ਆਰ ਆਈ ਦਾ ਬਹੁਤ ਵੱਡਾ ਇਹਦੇ ਪਿੱਛੇ ਹੱਥ ਹੈਗਾ ਜੀ, ਜੋ ਚਾਹੇ ਉਹ ਸਕੂਲਾਂ ਦੀ ਲੋਹਾਰ ਬਦਲੀ ਹੈ,
4: ਐਨ ਆਰ ਆਈ ਤਾਂ ਹਮੇਸ਼ਾ ਹੀ
0: ਤਿਆਰ ਰਹਿੰਦੇ
4: ਨੇ, ਪੂਰੇ ਬਥੇਰੇ ਮੁੰਨੀ ਜਾਂਦੇ ਨੇ ਐਨ ਆਰ ਆਈ ਦਾ, ਜੇ ਪਿੰਡ ਵੀ ਸ਼ੋਹਿਰ ਦੇਵੇ ਐਨ ਆਰ ਆਈ ਤਾਂ ਪਿੰਡ ਲਈ ਵੀ ਕਰਨ ਨੂੰ
0: ਕਰਦੇ ਨੇ ਜੀ, ਕਰਦੇ ਨੇ,
4: ਗੱਲ ਤਾਂ ਹੈ ਕਿ ਪਿੰਡ ਵਾਲੇ ਇਹ ਕਹਿੰਦੇ ਨੇ ਵੀ ਐਨ ਆਰ ਆਈ ਉਹ ਆ ਕੇ ਕਰੇ,
0: ਹਾਂ ਸਾਂਭੇ ਵੀ ਉਹ ਬਿਲਕੁਲ ਹੈ ਜੀ,
4: ਲਾਏ ਹੋਏ ਬੂਟਿਆਂ ਚ ਪਾਣੀ ਨੀ ਪਾਉਂਦੇ ਹੈਗੇ
0: ਜੀ, ਜੀ ਬਿਲਕੁਲ
4: ਬੂਟੇ ਲਾਏ ਉਹ ਚ ਪਾਣੀ ਨੀ ਪਾਉਂਦੇ ਬੂਟ
0: ਜੀ, ਬਿਲਕੁਲ ਹੈ ਜੀ,
4: ਬੂਟੇ ਸੁੱਕ ਜਾਂਦੇ ਨੇ, ਸਾਡੇ ਪਿੰਡ ਦਾ ਮੁੰਡਾ ਆਸਟ੍ਰੇਲੀਆ ਤੋਂ ਭਤੀਜਾ ਹੀ ਲੱਗਦਾ ਮੇਰਾ, ਉਹ ਇੰਨੇ ਸੋਹਣੇ ਬੂਟੇ ਲਾ ਕੇ ਉਹ ਆਲੇ ਦੁਆਲੇ ਉਹਨਾਂ ਦੇ ਉਹ ਅੰਗਲੈਰ ਲਾ ਕੇ ਵੀ ਖਾਰ ਆ ਜਾਵੇ,
0: ਮੈਨੂੰ
4: ਕਹਿੰਦਾ ਬਾਬਾ ਜੀ ਕਿਸੇ ਨੇ ਪਾਣੀ ਨੀ ਪਾਇਆ ਜੀ ਉਹ ਚ, ਮੈਂ ਹੁਣ ਮੈਂ ਜਿਹੜੇ ਬੈਠੇ
0: ਪਾਣੀ ਹੁਣ ਅਸੀਂ ਅਮਰੀਕੋ ਆ ਕੇ ਪਾਈਏ,
4: ਦਿਲ ਤਾਂ ਮੇਰਾ ਕਰਦਾ ਇਹਨਾਂ ਦੇ ਪਹਿਲਾਂ ਢਾਵਾਂ,
0: ਬਿਲਕੁਲ ਹੈ
4: ਹਨਾ, ਉਹ ਮਤਲਬ ਅਸੀਂ ਥੋੜਾ ਬਹੁਤਾ ਵੀ ਕਿੰਨਾ ਟਾਈਮ, ਮੈਂ ਨੀ ਕਹਿੰਦਾ ਦੂਜੇ ਦੇ ਘਰ ਮੂਹਰੇ ਸਫਾਈ ਕਰੋ, ਤੁਸੀਂ ਆਪਦੇ ਘਰ ਮੂਹਰੇ ਸਫਾਈ ਕਰਨ ਲੱਗ ਜਾਓ, ਤੁਹਾਨੂੰ ਆਪਦੇ ਆਪੇ ਲੱਗੂ ਯਾਰ ਮੈਂ ਇੱਥੇ ਕੁਛ ਆਪਦੇ ਕੀ ਮੈਂ ਦੂਜੇ ਦੇ ਨਾ ਸਿੱਟਾਂ ਕੁਛ,
0: ਨਾਲੇ ਔਜਲਾ ਸਾਹਿਬ ਇੱਥੇ ਕਿਹੜਾ ਵੱਖਰੇ ਲੋਕ ਬਸਦੇ ਨੇ, ਵੀ ਇੱਥੇ ਵੀ ਤਾਂ ਉਦਾਂ ਦੇ ਲੋਕ ਨੇ, ਬਸ ਇੱਕ ਸਿਸਟਮ ਬਣਾਇਆ ਹੋਇਆ ਹਰ ਕੋਈ ਆਪਣੀ ਜ਼ਿੰਮੇਵਾਰੀ ਸਮਝਦਾ ਹੈ,
4: ਜਦੋਂ ਤੁਸੀਂ ਆਪਾਂ ਦੋਏ ਗਵਾਂਢੀ ਹੈ, ਮੈਂ ਸਾਫ ਕਰਨ ਲੱਗ ਗਿਆ ਤੇਰਾ ਘਰ,
0: ਆਪਾਂ ਬਿਲਕੁਲ ਮਸ਼ੀਨਾਂ ਚੱਲ ਪੈਂਦੀਆਂ ਨੇ, ਸਨੋਅ ਸਾਫ ਹੋ ਜਾਂਦਾ
4: ਹੈ, ਤੀਆ ਲੱਗੂ ਤੇ ਅਸੀਂ ਦੂਏ ਕਿ ਨਹੀਂ ਸਿੱਟਦੇ ਹੀ ਨਹੀਂ, ਅਸੀਂ ਤਾਂ ਕੂੜਾ ਇਕੱਠਾ ਕਰਦੇ ਆ ਨਾਲ ਢੱਕ ਦਿੰਦੇ ਆ, ਨਾਲ ਹੀ ਜੋ ਆਪਦੀ ਜੋ ਕਿ ਸਾਡੇ ਉਹ ਪਾਣੀ ਤੁਰ ਪਿਆ,
0: ਤਾਂ ਗਵਾਂਢੀ ਦੇ ਵੀ ਕਿਤੇ ਹੋਵੇ ਤਾਂ ਉਹ ਵੀ ਸਾਫ ਕਰ ਦੇਈਦਾ, ਚੱਲ ਅਗਲਾ ਹੈ ਨਹੀਂ ਘਰੇ, ਚੱਲੋ ਨਾਲ ਲੱਗਦਾ ਵੀ ਚੱਕ ਦਿੰਦੇ ਆ, ਬਿਲਕੁਲ ਹੈ ਜੀ,
4: ਸੋ ਇਸ ਕਰਕੇ ਇੱਕ ਇੱਕ ਥੋੜੇ ਜਿਹੇ ਸਟੈਪ ਵੀ ਨੇ, ਇਹ ਵੀ ਬਹੁਤ ਵੱਡਾ ਦਾਨ ਹੈ
0: ਜੀ,
4: ਬਹੁਤ ਤਰ੍ਹਾਂ ਦੇ ਦਾਨ ਨੇ, ਇਹ ਨਹੀਂ ਹੈ ਕਿ ਅਸੀਂ ਪੈਸੇ ਦੇ ਕੇ ਕੋਈ ਖਾ ਜਾਵੇ ਸਾਨੂੰ, ਉਹਦੇ ਨਾਲ ਤਾਂ ਕੋਈ ਆ ਜਿਹੜੀ ਬਹੁਤ ਕੁਛ ਕਰਨ ਵਾਲੇ ਹੋ ਸਕਦੇ ਨੇ
0: ਜੀ,
4: ਬਹੁਤ ਵਧੀਆ ਪ੍ਰੋਗਰਾਮ ਸੀ,
0: ਥੈਂਕ ਯੂ
4: ਸਾਰਿਆਂ ਨੇ, ਵਧੀਆ ਹਿੱਸਾ ਪਾਇਆ ਬਲਵੀਰ ਸੈਣੀ ਨੇ ਐਂਡ ਤੇ
0: ਜੀ,
4: ਆਪਣੇ ਤਰਨਮ ਦੇ ਵਿੱਚ ਗਜ਼ਲ ਗਾ ਕੇ ਜੀ,
0: ਗਾ ਗਏ ਸਾਰੇ, ਬਹੁਤ ਖੂਬ
4: ਵਧੀਆ, ਸ਼ਹਿਰ ਕੈਲਗਰੀ ਚ ਰਹਿੰਦੇ ਨੇ ਜੀ,
0: ਜੀ
4: ਠੀਕ ਹੈ ਜੀ,
0: ਥੈਂਕ ਯੂ ਔਜਲਾ ਸਾਹਿਬ, ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਜੀ, ਤੇ ਸ਼ਮੀ ਜੀ ਲਓ ਫਿਰ ਲਈਏ ਆ ਗਿਆ ਤੇ ਕੁਝ ਕਹਿਣਾ ਚਾਹੁੰਦਾ
3: ਜੀ, ਬਿਲਕੁਲ ਜੀ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਔਰ ਤੁਹਾਡਾ ਭਰ ਸਾਹਿਬ ਵਿਸ਼ੇਸ਼ ਤੌਰ ਤੇ, ਔਰ ਅੱਜ ਦਾਨ ਪੁੰਨ ਵਿਸ਼ੇ ਨੂੰ ਸਾਰਥਕ ਜਿਹੜਾ ਆਪਾਂ ਬਣਾਉਣ ਦੀ ਕੋਸ਼ਿਸ਼ ਕੀਤੀ ਆ, ਤੇ ਮੈਨੂੰ ਲੱਗਦਾ ਆਪਾਂ ਜਿਹੜੇ ਸਾਡੇ ਦੋਸਤ ਨੇ ਜਿਹੜੇ ਸੁਣ ਰਹੇ ਨੇ ਉਹ ਜ਼ਰੂਰ ਇਹਦਾ ਨਿਰਣਾ ਕਰਨਗੇ ਕਿ ਆਪਾਂ ਕਿਤੇ ਪਹੁੰਚੇ ਜਾਂ ਨਹੀਂ ਪਹੁੰਚੇ,
0: ਤੋ
3: ਬਹੁਤ ਬਹੁਤ ਸ਼ੁਕਰੀਆ ਭਰ ਸਾਹਿਬ, ਮੁਹੱਬਤ ਜ਼ਿੰਦਾਬਾਦ ਤੇ
0: ਜ਼ਿੰਦਗੀ ਜ਼ਿੰਦਾਬਾਦ, ਸ਼ੁਕਰੀਆ ਜੀ, ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਮਾਧਾਨ ਕਰਨ
3: ਨਹੀਂ
0: ਤਾਂ ਸਮਾਧਾਨ ਕੀ ਕਹਿਣਗੇ ਪਾਤਰ ਸਾਹਿਬ ਦੀਆਂ ਲਾਈਨਾਂ ਆਉਣੀਆਂ ਸੀ,
3: ਥੈਂਕ
0: ਯੂ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ, ਜੀ ਦੋਸਤੋ ਇਸ ਤਰ੍ਹਾਂ ਜੀ ਸਾਡੇ ਨਾਲ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ਮੀ ਜੀ ਤੇ ਗੱਲਾਂ ਬਾਤਾਂ ਕਰਕੇ ਗਏ ਨੇ ਅੱਜ ਦਾਨ ਪੁੰਨ ਦੇ ਉੱਤੇ, ਵਿਸ਼ੇ ਦੇ ਉੱਤੇ, ਲਾਈਨਾਂ ਤੁਹਾਡੇ ਲਈ ਵੀ ਦੋਸਤੋ ਖੁੱਲੀਆਂ ਨੇ, ਬਹੁਤ ਸਾਰੇ ਦੋਸਤ ਨਾਲ ਜੁੜੇ ਆ, ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ, ਤੇ ਅਜੇ ਕੋਲ ਆਪਣੇ ਕੋਲ ਅਜੇ ਹੈਗਾ ਜੀ ਆਪਣਾ 25 ਮਿੰਟ ਦਾ ਸਮਾਂ ਬਾਕੀ ਹੈ, ਜਿਸ ਦੇ ਵਿੱਚ ਆਪਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਵੀ ਸਾਂਝੀਆਂ ਕਰਾਂਗੇ, ਤੇ ਨਾਲ ਨਾਲ ਤੁਹਾਡੀਆਂ ਫੋਨ ਲਾਈਨਾਂ ਜਿਹੜੀਆਂ ਆ ਰਹੀਆਂ ਨੇ ਉਹਨਾਂ ਦਾ ਵੀ ਸਵਾਗਤ ਕਰਦੇ ਆ, ਮੁਹੰਮਦ ਜੀ ਜੁੜੇ ਆ ਦੁਬਈ ਤੋਂ ਤੇ ਉਹਨਾਂ ਦਾ ਸਵਾਗਤ ਕਰਦੇ ਆ, ਸਤਿ ਸ੍ਰੀ ਅਕਾਲ ਮੁਹੰਮਦ ਜੀ, ਜੀ ਆਨੂ ਜੀ,
1: ਜੀ ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ ਤੇ ਮਾਨ ਮਤੀ ਸਰੋਤੇ ਜਿਹੜੇ ਹੈਗੇ ਇਸ ਵਕਤ ਰੇਡੀਓ ਦੁਆਬਾ ਤੇ ਤਸ਼ਰੀਫ ਫਰਮਾਓ, ਉਹਨਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ
1: ਜੀ, ਜੀ ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ, ਮੇਰੀਆਂ ਦਿਲੀ ਦੁਆਵਾਂ, ਬਹੁਤ ਵਧੀਆ ਸੁਣੀ ਗੱਲਬਾਤ, ਸੁਚੱਜੀ ਗੱਲਬਾਤ, ਦਮਦਾਰ ਗੱਲਬਾਤ ਹੋਈ ਆ, ਵੀ ਸ਼ਮੀ ਜੀ ਦੇ ਵੀ ਖਿਆਲ ਬੜੇ ਰੋਸ਼ਨ ਹੁੰਦੇ ਆ,
0: ਹਰ ਦਾ
1: ਭਰਾ ਜਿਹੜਾ ਹੈਗਾ ਸਿਕੰਦਰ, ਉਹਨਾਂ ਨੇ ਵੀ ਜਿਹੜਾ ਹੈਗਾ ਆਪਣੇ ਤਬਾਦਲਾ ਖਿਆਲ ਕੀਤਾ, ਬਿਲਕੁਲ ਜਦੋਂ ਗੱਲਾਂ ਬਾਤਾਂ ਕਰਦੇ ਆ ਜੀ, ਗੱਲਾਂ ਦੇ ਵਿੱਚੋਂ ਗੱਲਾਂ ਨਿਕਲਦੀਆਂ ਹੈਗੀਆਂ, ਫਿਰ ਗੱਲਾਂ ਦੇ ਵਿੱਚੋਂ ਜਦੋਂ ਗੱਲਾਂ ਨਿਕਲਦੀਆਂ ਤਾਂ ਉਹਨਾਂ ਦੇ ਵਿੱਚੋਂ ਕੋਈ ਹੱਲ ਵੀ ਨਿਕਲਦੇ ਹੈਗੇ ਜਦੋਂ ਗੱਲਾਂ ਆਪਾਂ ਕਰਦੇ,
0: ਬਿਲਕੁਲ
1: ਹਾਂਜੀ, ਤੇ ਬਹੁਤ ਵਧੀਆ ਹੈਗਾ, ਬਾਕੀ ਜਿਹੜਾ ਹੈਗਾ ਜ਼ਿੰਦਗੀ ਨਾਮਾ ਜੇਕਰ ਤੁਸੀਂ ਕਹਿੰਦੇ ਹੁੰਦੇ ਹਾਂ ਤੇ ਵਾਕਈ ਮੈਂ ਕਹਿੰਦਾ ਕਈ ਵਾਰ ਸੋਚਦਾ ਨਾ ਕਿ ਜ਼ਿੰਦਗੀ ਨਾਮਾ ਜਿਹੜਾ ਹੈਗਾ ਵਾਕਈ ਇਹ ਜ਼ਿੰਦਗੀ ਨਾਮਾ ਹੈ ਜਨਾਬ, ਜਿਹਦੇ ਵਿੱਚ ਵੇਖੋ ਜ਼ਿੰਦਗੀ ਦੀਆਂ ਗੱਲਾਂ ਵੀ ਆਉਂਦੀਆਂ,
0: ਫਿਰ
1: ਆਸੇ ਪਾਸੇ ਸਾਡੇ ਕੀ ਜਿਹੜਾ ਹੋ ਰਿਹਾ
0: ਵਾਪਰ ਰਿਹਾ ਜੀ, ਉਹ ਵੀ
1: ਹਾਂ ਉਹ ਵੀ ਆ ਜਾਂਦਾ, ਯਾਨੀ ਨਿਊਜ਼ ਐਂਡ ਵਿਊਜ਼ ਵੀ ਇੰਟਰਨੈਸ਼ਨਲ ਐਂਡ ਨੈਸ਼ਨਲ
0: ਸਾਰੀਆਂ
1: ਆ ਜਾਂਦੀਆਂ, ਤੇ ਐਂਟਰਟੇਨਮੈਂਟ ਵੀ ਹੁੰਦੀ ਹੈ, ਤੁਹਾਡਾ ਮਨ ਚ ਜਿਹੜਾ ਹੈਗਾ ਬੜਾ ਹੀ ਲਾਜਵਾਬ ਹੈਗਾ, ਬੜਾ
0: ਥੈਂਕ ਯੂ ਜੀ, ਥੈਂਕ ਯੂ,
1: ਸਮਝਦਾਰ ਹੈਗਾ ਤੇ ਜਿੱਥੇ ਆਣ ਕੇ ਸਕੂਨ ਵੀ ਮਿਲਦਾ ਹੈ, ਔਰ ਬੜਾ ਨਮਾਦਮਾ ਚ ਵੀ ਜਾਪਾ
0: ਜੀ, ਥੈਂਕ ਯੂ ਜੀ,
1: ਇਹ ਗੱਲ ਚੱਲ ਰਹੀ ਸੀ ਆਲਵੇਸ ਵੈਲਕਮ, ਇਹ ਗੱਲਬਾਤ ਚੱਲ ਰਹੀ ਸੀ ਜਿਹੜਾ ਹੈਗਾ ਕਹਿੰਦਾ ਮਤਲਬ ਦਾਨ ਪੁੰਨ ਨੂੰ ਲੈ ਕੇ, ਬਿਲਕੁਲ ਦਾਨ ਪੁੰਨ ਜਿਹੜਾ ਹੈਗਾ ਕਰਨਾ ਚਾਹੀਦਾ ਹੈਗਾ, ਵਧੀਆ ਗੱਲ ਹੈਗੀ ਆ, ਪਰ ਜਿੱਥੇ ਡਿਜ਼ਰਵਿੰਗ ਹੈ
0: ਜੀ,
1: ਉੱਥੇ ਕਰੋ ਜਿੱਥੇ ਡਿਜ਼ਰਵਿੰਗ ਹੈਗਾ,
0: ਬਿਲਕੁਲ,
1: ਹੁਣ ਕਈ ਵਾਰੀ ਡਿਜ਼ਰਵਿੰਗ ਜਗ੍ਹਾ ਜਿਹੜੀ ਹੈਗੀ ਆ ਹੁਣ ਦਾਨ ਪੁੰਨ ਜਿਹੜਾ ਹੈਗਾ ਜੇ ਤੁਸੀਂ ਪੈਸੇ ਦਿੰਦੇ ਆ ਤੇ ਪੈਸੇ ਜਿਹੜੇ ਹੈਗੇ ਦੇਖੋ ਜੀ ਅੱਜ ਦੇ ਕੱਲ ਨੂੰ ਖਤਮ ਹੋ ਜਾਂਦੇ ਪੈਸੇ ਜਿਹੜੇ ਹੈਗੇ ਕਿੰਨੀ ਕੁ ਦੇ ਚੱਕ
0: ਬਿਲਕੁਲ
1: ਦਾਨ ਪੁੰਨ ਜਿਹੜਾ ਹੈਗਾ ਜਿਵੇਂ ਹੁਣ ਤੁਸੀਂ ਅਖੀਰ ਦੇ ਉੱਤੇ ਕਹਿ ਰਹੇ ਸੀ ਵੀ ਸਮਾਂ ਦੇਣ ਲਈ ਵੀ ਬੜਾ ਧੰਨਵਾਦ
0: ਬਿਲਕੁਲ
1: ਤੇ ਗੱਲ ਮੈਂ ਗੱਲ ਕਰਦਾ ਹੈ ਦੇਖੋ
0: ਅੱਜ ਕੱਲ ਤਾਂ ਸਮਾਂ ਹੀ ਬਹੁਤ ਮਹਿੰਗਾ ਹੈ ਜੀ ਦੇਖੋ ਮੁਹੰਮਦ ਜੀ ਸਮਾਂ ਬਹੁਤ ਇਹਦੀ ਕੋਈ ਮੁੱਲ ਨੀ ਕਹਿ ਸਕਦੇ ਕਿ ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਆਉਂਦਾ ਨੀ ਜੀ
1: ਨਹੀਂ ਆਉਂਦਾ
0: ਜੀ
1: ਉਹ ਸੰਭਲ ਇਸ ਸਮੇਂ ਨੂੰ ਕਰ ਸਫਲ ਉਡਾਉਂਦਾ ਜਾਣ ਜਾਣਦਾ
0: ਬਿਲਕੁਲ
1: ਠਹਿਰਨ ਜਾਤ ਨਾ ਜਾਣਦਾ ਲੰਘ ਗਿਆ ਨਾ ਮੁੜ ਕੇ ਆਉਂਦਾ ਬਾਕੀ ਬੰਦਾ ਜਿਹੜਾ ਇੱਕ ਵਾਰੀ ਲੰਘਿਆ ਸਮਾਂ ਮੁੜ ਕੇ ਵਿਚੋਂ ਪਿੱਛੋਂ ਜਿੰਨੀਆਂ ਮਰਜ਼ੀ ਵਾਜਾਂ ਮਾਰੀ ਜਾ ਰੁਕ ਜਾ ਰੁਕ ਜਾਂਦਾ
0: ਬਿਲਕੁਲ
1: ਇਹਨੇ ਕਿੱਥੇ ਰੁਕਣਾ ਹੈਗਾ
0: ਜੀ
1: ਇਹ ਚੀਜ਼ਾਂ ਹੈਗੀਆਂ ਵਕਤ ਜਿਹੜਾ ਹੈਗਾ ਟਾਈਮ ਇਜ਼ ਮਨੀ ਖਿਆਲ ਰੱਖਣਾ ਚਾਹੀਦਾ ਹੈਗਾ ਬਹੁਤ ਜਰੂਰੀ ਹੈਗਾ ਤੇ ਦਾਨ ਪੁੰਨ ਦੀ ਗੱਲ ਚੱਲ ਰਹੀ ਸੀ ਦਾਨ ਪੁੰਨ ਕਰਨਾ ਚਾਹੀਦਾ ਪਰ ਮੈਂ ਜਿੱਥੇ ਐਸ ਫਾਰ ਆਈ ਐਮ ਕੰਸਰਨ ਮੈਂ ਕਹਿੰਦਾ ਹੈਗਾ ਵੀ ਬਈ ਦਾਨ ਇਸ ਤਰ੍ਹਾਂ ਦਾ ਕਰੋ ਅਗਲੀ ਜੀ ਜ਼ਿੰਦਗੀ ਦੇ ਵਿੱਚ ਜਿਹੜਾ ਹੈਗਾ ਤੁਸੀਂ ਰੰਗੀਨੀ ਭਰ ਦਵੋ ਯਾਨੀ ਉਹਦੇ ਅੰਦਰ ਸਕਿੱਲ ਪੈਦਾ ਕਰ ਦਿਓ
0: ਜੀ
1: ਹਨਾ ਸਕਿੱਲ ਪੈਦਾ ਕਰ ਦੋ ਉਹਦੇ ਅੰਦਰ ਜਿਹੜਾ ਹੈਗਾ ਉਹ ਲਾਈਫ ਟਾਈਮ ਜਿਹੜਾ ਹੈਗਾ ਕਿਸੇ ਦਾ ਹੱਥ ਨਾ ਅੱਡੇ ਜਿਹੜਾ ਹੈਗਾ ਤੇ ਇਸ ਤਰ੍ਹਾਂ ਦਾ ਉਹਨੂੰ ਜਿਹੜਾ ਹੈਗਾ
0: ਨਾਲੇ ਉਹਦੇ ਵਿੱਚ ਵੀ ਇਹ ਚੀਜ਼ ਪੈਦਾ ਹੋਵੇ ਕਿ ਹਾਂ ਉਹ ਵੀ ਹੱਕ ਸੱਚ ਦੀ ਕਮਾਈ ਕਰਕੇ ਜੋ ਵੀ ਆਪਣਾ ਕਰ ਰਿਹਾ ਸਾਡੇ ਲਈ ਕਰ ਰਿਹਾ ਉਹਦਾ ਉਹਦੇ ਨਾਲ ਗਦਾਰੀ ਨੀ ਕਰਨੀ ਮਤਲਬ ਕਿ ਉਹਨੂੰ ਲੁੱਟ ਦਾ ਸਾਧਨ ਨੀ ਬਣਾਉਣਾ ਉਹ ਵੀ ਚੀਜ਼ ਦਾ ਅਹਿਸਾਸ ਨਾਲ ਦੀ ਨਾਲ ਉਹਨੂੰ ਹੋਣਾ ਚਾਹੀਦਾ ਕਰਾਉਣਾ ਚਾਹੀਦਾ
1: ਬਿਲਕੁਲ ਬਿਲਕੁਲ
0: ਜੀ
1: ਕਹਿੰਦੇ ਇਹ ਜ਼ਿੰਦਗੀ ਦੇ ਵਿੱਚ ਦੋ ਗੱਲਾਂ ਬੜੀਆਂ ਜ਼ਬਰਦਸਤ ਹੈ ਆਪਣਾ ਵੀਰ ਭੁਪਿੰਦਰ ਜੀ
0: ਜੀ
1: ਝੂਠ ਨਹੀਂ ਬੋਲਣਾ ਧੋਖਾ ਨਹੀਂ ਦੇਣਾ
0: ਜਿਵੇਂ ਕਿ ਆਪਣੇ ਪੰਮੇ ਦੁੰਮੇਵਾਲ ਦਾ ਗੀਤ ਆ ਨਾ ਉਹ ਝੂਠ ਫਰੇਬ ਤੇ ਬੇਈਮਾਨੀ ਹਰ ਪਾਸੇ ਆਮ ਹੋ ਗਏ ਦੋ ਦੋ ਚਿਹਰੇ ਹਰ ਬੰਦੇ ਦੇ ਆਮ ਹੋ ਗਏ
1: ਆਮ ਹੋ ਗਿਆ ਬਿਲਕੁਲ ਵਾਕਈ ਜਿਹੜਾ ਹੈਗਾ ਵਾਲਾ ਇਸ ਵੇਲੇ ਜੋ ਸੂਰਤ ਹਾਲ ਆ ਇਹਦੇ ਕੋਈ ਦੋ ਰਾਏ ਨੀ ਬਿਲਕੁਲ ਤੁਸੀਂ ਮੈਂ ਤੁਹਾਡੀ ਗੱਲ ਨਾਲ 100% ਮੁਤਫਿਕ ਹੈਗਾ ਬਿਲਕੁਲ ਇਸੇ ਤਰ੍ਹਾਂ ਹੈਗਾ ਪਰ ਕਹਿਣ ਦਾ ਮਤਲਬ ਗੱਲ ਉਹੀ ਆ ਵੀ ਬਈ ਕੁਛ ਵਧੀਆ ਕਰ ਜਾਓ ਜਿਹੜਾ ਹੈਗਾ ਸਮਾਜ ਦੇ ਵਿੱਚ ਦੇਖੋ ਅਸੀਂ ਆਏ ਵੀ ਕੀਤਾ ਵੀ ਕੁਛ ਨਾ ਹਨਾ ਤੇ ਐਵੇਂ ਹੀ ਚਲੇ ਗਏ
0: ਬਿਲਕੁਲ
1: ਤੇ ਫਿਰ ਮਾਲਕ ਨੂੰ ਕੀ ਮੂੰਹ ਦਿਖਾਉਣਾ ਉਹੀ ਕੱਲ ਵੀ ਗੱਲਾਂ ਹੋਣ ਦੀਆਂ ਸੀ
0: ਬਿਲਕੁਲ
1: ਯਾਰ ਕਰੀ ਕਈ ਵਾਰੀ ਖਦਸਾ ਰਹਿੰਦਾ ਹੈਗਾ ਇਹਨਾਂ ਗੱਲਾਂ ਦਾ ਵੀ ਯਾਰ ਕਦੀ ਉਹ ਨਾ ਗੱਲ ਹੋ ਜਾਵੇ ਵੀ ਜਿਹੜਾ ਹੈਗਾ ਇੱਕ ਘੰਟਾ ਵੀ ਤੈਨੂੰ ਨਾ ਦੇ ਸਕੇ ਹੁਣ 24 ਘੰਟੇ ਆ 24 ਘੰਟੇ ਚੋ 23 ਘੰਟੇ ਤੇ ਸਹੀ ਜ਼ਿੰਦਗੀ ਜਿਹੜਾ ਹੈਗਾ ਆਪਾਂ ਦੁਨੀਆਂ ਦੇ ਲਿਖੇ ਲਾਈ ਹੋਈ ਹੈ ਦੁਨੀਆਂ ਦੁਨੀਆਂ ਮੇਰੀ ਦੁਨੀਆਂ ਬਣ ਜਾ ਕਿਤੇ ਮੇਰੀ ਦੁਨੀਆਂ ਬਣ ਜਾ ਤੇ ਮਾਲਕ ਸੱਚੇ ਨੂੰ ਅਸੀਂ ਕਹਿੰਦੇ ਆ ਵੀ ਜਾ ਮਾਲਕਾ ਤੇ ਇੱਕ ਘੰਟਾ ਤੇਰੇ ਵਾਸਤੇ ਤੇ ਦੁਨੀਆਂ ਦੇ ਵਿੱਚ ਵੀ ਜੋ ਐਗਜ਼ਾਮਪਲ ਲੈ ਲਓ ਕਿਸੇ ਨੂੰ ਆਪਾਂ ਇੰਨਾ ਕਹੀਏ ਤਾਂ ਅਗਲਾ ਕਹਿੰਦਾ ਜਾ ਯਾਰ ਕਹਿੰਦਾ ਤੂੰ 23 ਘੰਟੇ ਤੂੰ ਜਿਹੜਾ ਹੈਗਾ ਦੂਸਰਾ ਦਿਨ ਜਾ ਭਰਾ ਇਹ ਵੀ 1 ਘੰਟਾ ਵੀ ਤੂੰ ਇਹ ਵੀ ਲੈ ਜਾ
0: ਮੈਨੂੰ
1: ਦੁੱਖਾ ਤੋਂ 1 ਘੰਟਾ ਮੈਂ ਕੀ ਕਰਨਾ ਤੇਰੇ 1 ਘੰਟੇ ਦਾ
0: ਹਨਾ
1: ਸੋ ਗੱਲਾਂ ਇਹ ਕਰਦੇ ਹੈਗੇ ਆ ਬਲਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਕੋਸ਼ਿਸ਼ ਕਰਨੀ ਚਾਹੀਦੀ ਆ ਸੋਹਣੇ ਕੰਮ ਕਰੋ ਮਾਲਕ ਨੂੰ ਵੀ ਜਿਹੜੇ ਹੈਗੇ ਆ ਮਾਲਕ ਸੱਚੇ ਨੇ ਸਾਨੂੰ ਭੇਜਿਆ ਆ ਆਪਾਂ ਦੇ ਸੋਹਣੇ ਸੋਹਣੇ ਕੰਮ ਕਰਨੇ ਆ
0: ਜੀ
1: ਵਧੀਆ ਵਧੀਆ ਕੰਮ ਕਰਨੇ ਆ ਤਾਂ ਕਿ ਦੂਸਰਿਆਂ ਦਾ ਭਲਾ ਹੋ ਸਕੇ ਭਲੇ ਦੀ ਭਾਵਨਾ ਨੂੰ ਲੈ ਕੇ ਚੱਲ
0: ਬਹੁਤ ਖੁਸ਼
1: ਹਨਾ ਕਿਸੇ ਨੂੰ ਫਾਇਦਾ ਕਰ ਦੋ ਕਮਰਸ਼ੀਅਲੀ ਬੈਨੀਫਿਟ ਬਣਾ ਦੋ ਕਿਸੇ
0: ਨੂੰ ਜੀ
1: ਕਮਰਸ਼ੀਅਲੀ ਬੈਨੀਫਿਟ
0: ਬਿਲਕੁਲ
1: ਅਗਲਾ ਜਿਹੜਾ ਹੈਗਾ ਆਪਣਾ ਕਾਮਰਸ ਵੀ ਕਰਦਾ ਰਹੇ ਬਿਜ਼ਨਸ ਵੀ ਕਰੇ ਤੇ ਤੁਹਾਡਾ ਗੁਣਗਾਨ ਵੀ ਕਰਦਾ ਰਹੇ
0: ਬਿਲਕੁਲ ਜੀ ਬਿਲਕੁਲ
1: ਤੇ ਜਦੋਂ ਜੀ ਦੋ ਕੋ ਬੋਲ ਜੇ ਤੁਸੀਂ ਕਹੋ ਤਾਂ ਮੈਂ
0: ਜਰੂਰ ਜਰੂਰ ਕਰੋ ਕਰੋ ਸਾਂਝੀ ਹਾਂਜੀ ਜਰੂਰ ਕਰੋ
1: ਜੀ ਜੀ।

0: वाह जी
1: लो जी आखरी सॉन्ग जड़ा हैगा सॉन्ग नंबर सेकंड आखरी
0: जी
1: अखा तेरिया ने गबरू दा दिल लुटिया नी दिल लुटिया ए सुरमा पाकी ਉਹ ਅੱਖਾਂ ਤੇਰੀਆਂ ਨੇ ਗੱਭਰੂ ਦਾ ਦਿਲ ਲੁੱਟਿਆ ਨੀ ਦਿਲ ਟੁੱਟਿਆ ਏ ਸੁਰੇ ਮਾਂ ਪਾਕੀ ਅੱਖਾਂ ਤੇਰੀਆਂ ਨੇ ਗੱਭਰੂ ਦਾ ਦਿਲ ਲੁੱਟਿਆ ਨੀ ਦਿਲ ਲੁੱਟਿਆ ਏ ਸੁਰੇ ਮਾਂ ਪਾਕੀ ਉਹ ਕੀਤੀ ਵਾਰੇ ਦਾਸ ਪਿੱਛੋਂ ਛੱਡੇ ਨਾ ਸਬੂਤ ਮੁੰਡਾ ਕਰਦਾ ਅਪੀਲ ਕਿੱਥੇ ਜਾ ਕੇ ਉਹ ਯਾਰਾਂ ਦਾ ਸੀ ਯਾਰ ਬੱਲੀਏ ਨੀ ਤੂੰ ਹੁਸਨਾਂ ਦਾ ਜਾਦੂ ਕਰਿਆ ਕੰਨੀ ਹੱਥ ਫਿਰਦਾ ਕਈਆਂ

0: ਵਾਹ ਜੀ ਵਾਹ ਜੀ, ਥੈਂਕ ਯੂ ਜੀ, ਥੈਂਕ ਯੂ ਮਾਮਾ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਥੈਂਕ ਯੂ ਜੀ,
1: ਸ਼ੁਕਰੀਆ।
0: ਤੇ ਲੋ ਦੋਸਤੋ, ਇਹ ਸਾਂਝੀ ਆਪਣੇ ਵਾਲਾ ਮੁਹੰਮਦ ਜੀ ਜੁੜੇ ਸੀ ਗੱਲਬਾਤ ਤੇ ਨਾਲ ਦੀ ਨਾਲ ਗੀਤ ਸੰਗੀਤ ਵੀ ਸਾਂਝਾ ਕਰਕੇ ਗਏ ਨੇ। ਤੇ ਦੋਸਤੋ, ਮੁਕੱਦਰ ਜੀ ਦੀ ਕਾਲ ਪਹਿਲਾਂ ਆ ਰਹੀ ਸੀ ਪਰ ਮੈਂ ਕੋਸ਼ਿਸ਼ ਵੀ ਕੀਤੀ ਸੀ ਨਾਲ ਰਲਾਉਣ ਦੀ ਪਰ ਸ਼ਾਇਦ ਕਿਤੇ ਬਿਜ਼ੀ ਹੋ ਗਏ। ਤੇ ਚਲੋ ਅੱਗੇ ਵਧਦੇ ਆ ਦੋਸਤੋ, ਅੱਜ ਦੀਆਂ ਜਿਹੜੀਆਂ ਦੇਸ਼ ਦੇ ਦੀਆਂ ਖਬਰਾਂ ਨੇ, ਅੱਜ ਇਸ ਵਿਸ਼ੇ ਨੂੰ ਆਪਾਂ ਦਾਨ ਪੁੰਨ ਨੂੰ ਇੱਥੇ ਸਮਾਪਤ ਕਰਦੇ ਹਾਂ। ਬਹੁਤ ਸਾਰੇ ਦੋਸਤਾਂ ਨੇ ਆਪਣੇ ਵਿਚਾਰ ਵੀ ਭੇਜੇ ਆ ਦਿੱਤੇ ਆ, ਉਹ ਆਖਰ ਦੇ ਵਿੱਚ ਮੈਂ ਸਾਂਝੇ ਵੀ ਕਰਾਂਗਾ। ਤੇ ਆਪਣੇ ਲਿਖ ਰਹੇ ਨੇ ਬਾਈ ਜੀ ਜੱਸੀ, ਮਨਦੀਪ ਜੱਸੀ ਬਾਈ ਜੀ ਲਿਖਦੇ ਆ ਕਿ ਜਿਹੜੇ ਪਿੰਡਾਂ ਦੀ ਗੱਲ ਹੋਈ ਸੀ ਚੱਕਰ ਤੇ ਰਣਸੀ ਪਿੰਡ ਜਿਹੜਾ ਹੈ ਕਹਿੰਦੇ ਬਹੁਤ ਖੂਬਸੂਰਤ ਹੈ, ਪੰਜਾਬ ਦਾ ਸਭ ਤੋਂ ਸੋਹਣਾ ਪਿੰਡ ਹੈ ਜੀ। ਤੇ ਇਸ ਗੱਲਾਂ ਬਾਤਾਂ ਚੋਲਾਂ ਦਾ ਆਟਾ ਹੁੰਦਾ ਜੀ, ਉਹਦੀ ਵੀ ਗੱਲ ਕੀਤੀ ਹੈ ਆਪਣੇ ਰਜਿੰਦਰ ਜੀਰਾ ਜੀ ਨੇ। ਤੇ ਇਸੇ ਤਰ੍ਹਾਂ ਮੇਰੇ ਖਿਆਲ ਨਾਲ ਸਿੱਲੀ ਸਿੱਲੀ ਕੁਝ ਏਦਾਂ ਕਰਕੇ ਕਹਿੰਦੇ ਹੁੰਦੇ ਸੀ, ਉਹਦੀਆਂ ਪਿੰਡੀਆਂ ਸੀਲ ਦੀਆਂ ਪਿੰਡੀਆਂ ਜਾਂ ਕੁਝ ਏਦਾਂ, ਉਹ ਬਹੁਤ ਹਲਕੀਆਂ ਹੁੰਦੀਆਂ ਸੀ ਜੀ। ਤੇ ਉਹ ਜਿੱਦਾਂ ਆਪਣੇ ਪਰਮਲ ਹੁੰਦੇ ਸੀ ਨਾ ਜੀ, ਉਹ ਪਰ ਉਹ ਗੋਲ ਸ਼ੇਪ ਦੇ ਵਿੱਚ ਆਪਣੇ ਦਾਣੇ ਹੁੰਦੇ ਸੀਗੇ ਜਿਹਨਾਂ ਤੇ ਉਹ ਬਣਦੀਆਂ ਸੀ, ਸ਼ਾਇਦ ਬਹੁਤ ਸੋਫਟ। ਤੇ ਜਿੱਦਾਂ ਪਰਮਲ ਹੁੰਦਾ ਚੌਲ, ਉਦਾਂ ਦੇ ਮਤਲਬ ਕਿ ਸੋਫਟ ਹੁੰਦੀਆਂ ਨੇ ਤੇ ਉਹ ਮਿੱਠੀਆਂ ਨਹੀਂ ਹੁੰਦੀਆਂ ਜਾਂ ਇੱਦਾਂ ਕੁਛ ਨਹੀਂ, ਜ਼ਿਆਦਾ ਫਿੱਕੇ ਜੇ ਪੰਨ ਦੇ ਵਿੱਚ ਹੁੰਦੀਆਂ ਸੀ। ਔਰ ਜਦੋਂ ਆਪਣੇ ਦੀਵਾਲੀ ਦੁਸਹਿਰਾ ਆਉਂਦਾ, ਜਦੋਂ ਖਿਡੌਣੇ ਬਣਦੇ ਸੀ ਖੰਡ ਦੇ ਨਾ, ਤੇ ਉਹਨਾਂ ਦੇ ਨਾਲ ਵੀ ਜਿਹੜੀਆਂ ਉਹ ਉਸ ਸਮੇਂ ਦੇ ਵਿੱਚ ਉਹ ਬਣਾਉਂਦੇ ਹੁੰਦੇ ਸੀਗੇ, ਹੁਣ ਪਤਾ ਨਹੀਂ ਬਣਦੀਆਂ ਕਿ ਨਹੀਂ ਹੈ। ਤੇ ਲਓ ਦੋਸਤੋ, ਅੱਜ ਦੀਆਂ ਜਿਹੜੀਆਂ ਦੇਸ਼ਭਰ ਦੀਆਂ ਖਬਰਾਂ ਹੈ ਉਹਨਾਂ ਦੇ ਵੱਲ ਨੂੰ ਚੱਲਦੇ ਹਾਂ, ਤੇ ਜਿਸ ਦੇ ਵਿੱਚ ਬਾਤ ਪਾਉਂਦੇ ਹਾਂ ਦੁਨੀਆਦਾਰੀ ਦੀ ਆਖਰ ਦੇ ਵਿੱਚ ਤੇ ਫਿਰ ਸਮਾਪਤੀ ਵੱਲ ਨੂੰ ਵਧਾਂਗੇ। ਮਾਫ਼ੀ ਚਾਹਾਂਗਾ ਦੋਸਤੋ, ਕਾਲ ਆਖਰ ਦੇ ਵਿੱਚ ਹੁਣ ਮੈਂ ਲਵਾਂਗਾ ਜੇ ਦੋਸਤ ਕੋਈ ਕਾਲ ਕਰਨੀ ਚਾਹਵੇਗਾ। ਤਾਂ ਗੱਲਬਾਤ ਕਰਦੇ ਹਾਂ ਅੱਜ ਦੀਆਂ ਦੇਸ਼ਭਰ ਦੀਆਂ ਖਬਰਾਂ ਤੇ। ਅੱਜ 3 ਸਤੰਬਰ 2026 ਦਾ ਦਿਹਾੜਾ, ਦੇਸ਼ ਤੋਂ ਲੈ ਕੇ ਵਿਦੇਸ਼ ਤੱਕ ਕੀ ਹਾਲਾਤ ਨੇ ਉਹਨਾਂ ਦੀ ਬਾਤ ਪਾਉਂਦੇ ਹਾਂ। ਜਿਵੇਂ ਕਿ ਘਰਾਂ ਦੇ ਵਿੱਚ ਡਾਕੇ ਤੇ ਸਰਕਾਰਾਂ ਦੇ ਸਿਆਪੇ, ਉਮੀਦਾਂ ਨੂੰ ਸੁੰਡੀ, ਜੇਬਾਂ ਨੂੰ ਕੁੰਡੀ ਮਾਰ ਗਈ। ਅਕਾਲੀ ਭਾਜਪਾ ਗੱਠਜੋੜ ਮਾਨ ਦਾ ਸੱਥ ਦਾ ਜ਼ੋਰ, ਮੰਜਿਆਂ ਦੇ ਉੱਤੇ ਬੈਠ ਕੇ ਜੋ ਲਾ ਰਹੇ ਨੇ। ਇਸੇ ਤਰ੍ਹਾਂ ਹੀ ਅੱਜ ਦੀਆਂ ਬਹੁਤ ਸਾਰੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਜਿਵੇਂ ਕਿ ਸਤਿੰਦਰ ਜੈਨ ਨੂੰ ਦਿੱਲੀ ਜਲ ਬੋਰਡ ਟੈਂਡਰ ਮਾਮਲੇ ਦੇ ਵਿੱਚ ਜ਼ਮਾਨਤ ਮਿਲੀ ਹੈ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਵੱਲੋਂ ਮਾਨ ਸਾਹਿਬ ਦੇ ਵੱਲੋਂ ਟਵਿੱਟ ਕੀਤੇ ਜਾਣ ਦੇ ਆਪਣੀ ਪਿੱਠ ਜਿਹੜੀ ਹੈ ਥਾਪੜਨੀ ਫਿਰ ਸ਼ੁਰੂ ਕੀਤੀ ਹੈ ਕਿ ਸਾਨੂੰ ਪੂਰਾ ਕਾਨੂੰਨ ਦੇ ਉੱਤੇ ਭਰੋਸਾ ਹੈ, ਪਰ ਦੂਸਰੇ ਪਾਸੇ ਜੋ 5 ਕਰੋੜ ਦਾ ਮਾਮਲਾ ਪੰਜਾਬ ਦੇ ਵਿੱਚ ਚੱਲ ਰਿਹਾ, ਪੰਜਾਬ ਦੀ ਸਿਆਸਤ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦੇ ਦੋਸ਼ ਤੇ 5 ਕਰੋੜ ਵਾਲੇ ਕਥਿਤ ਮਾਮਲੇ ਦੇ ਉੱਤੇ ਚਰਚਾ ਛਿੜੀ ਹੋਈ ਹੈ, ਉਹ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਪਹੁੰਚ ਚੁੱਕੀ ਹੈ। ਉਸ ਦੇ ਵਿੱਚ ਜਿਹੜਾ ਵੱਖਰੀ ਜਿਹੜੀ ਇੱਕ ਜਾਂਚ ਕਰਾਉਣ ਦਾ ਜਿਹੜਾ ਗੱਲ ਵੀ ਹੋ ਰਹੀ ਹੈ ਤੇ ਭਾਜਪਾ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਆਮ ਆਦਮੀ ਪਾਰਟੀ ਨੂੰ ਘੇਰਿਆ ਹੈ। ਤੇ ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਜੋ ਹਾਲਾਤ ਨੇ ਤੇ ਲੱਗਦਾ ਕਿ ਪੰਜਾਬ ਦੇ ਵਿੱਚ ਜਿਹੜਾ ਕਾਨੂੰਨ ਦੇ ਉੱਤੇ ਜਾਂ ਲਾ ਦੇ ਉੱਤੇ ਜਿਹੜਾ ਭਰੋਸਾ ਨਹੀਂ ਲੱਗਦਾ ਤੇ ਉਹਦੇ ਉੱਤੇ ਕੋਈ ਬਿਆਨਬਾਜ਼ੀ ਨਹੀਂ ਹੈ ਆਮ ਆਦਮੀ ਪਾਰਟੀ ਦੇ ਵੱਲੋਂ। ਤੇ ਦੂਸਰੇ ਪਾਸੇ ਰਾਘਵ ਚੱਡਾ ਦੀ ਵੋਟਰ ਸੂਚੀ ਦੇ ਵਿੱਚੋਂ ਗੈਰ ਹਾਜ਼ਰੀ ਹੋ ਗਈ ਹੈ ਤੇ ਮੁਲਾਜ਼ਮਾਂ ਦੇ DA ਬਕਾਏ ਦਾ ਮਾਮਲਾ, ਨਰਮੇ ਦੀ ਬੀਜ ਸਬਸਿਡੀ ਤੇ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਨਸ਼ੇ ਦੀ ਸਮੱਸਿਆ ਦਾ ਜਿਹੜੇ ਖੁਲਾਸੇ ਹੋਇਆ, 35,000 ਜਿਹੜੇ ਜੇਲ੍ਹਾਂ ਚ ਪਲੱਸ ਬੰਦ ਜਿਹੜੇ ਕੈਦੀ ਹੈ ਤੇ ਕੋਰਟ ਨੇ ਇਹ ਜਵਾਬ ਮੰਗਿਆ ਕਿ 15,000 ਤੋਂ ਪਲੱਸ ਉੱਪਰ ਜਿਹੜੇ ਨੇ ਕੈਦੀ ਨਸ਼ਿਆਂ ਦੇ ਵਿੱਚ ਜਿਹੜੇ ਰੁੱਝੇ ਹੋਏ ਨੇ ਉਹਨਾਂ ਦੇ ਲਈ ਜਿਹੜਾ ਕੀ ਕੀਤਾ ਗਿਆ ਸੂਬੇ ਵੱਲੋਂ। ਇਹ ਸਭ ਮੁੱਦੇ ਅੱਜ ਦੇ ਗੱਲਬਾਤ ਦੇ ਵਿੱਚ ਸ਼ਾਮਲ ਕਰਦੇ ਹਾਂ ਤੇ ਇਸ ਦੇ ਨਾਲ ਹੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੇਅਦਬੀ ਦੇ ਦੋਸ਼ ਦੇ ਵਿੱਚ ਇੱਕ ਗ੍ਰਿਫਤਾਰੀ ਹੋਈ ਹੈ ਤੇ ਕੋਟਕਪੂਰਾ ਗੋਲੀਕਾਂਡ ਮਾਮਲਾ ਜਿਹੜਾ ਅੱਜ ਸੁਖਬੀਰ ਸਿੰਘ ਬਾਦਲ ਕੋਰਟ ਦੇ ਵਿੱਚ ਪੇਸ਼ ਹੋਇਆ। ਖੇਤੀ ਕਾਨੂੰਨਾਂ ਤੇ ਪੰਜਾਬ ਦੀ ਸਿਆਸਤ ਦੇ ਬਾਰੇ ਮੁੱਖ ਮੰਤਰੀ ਮਾਨ ਦੇ ਬਿਆਨ, ਭਾਰਤ ਇਰਾਨ ਸਬੰਧਾਂ ਦੇ ਉੱਤੇ ਅਮਰੀਕਾ ਦੀ ਪ੍ਰਤੀਕਿਰਿਆ, ਕੈਨੇਡਾ ਦੀ ਮਸਜਿਦ ਦੇ ਉੱਤੇ ਨਫ਼ਰਤੀ ਘਟਨਾਵਾਂ ਜਿਹੜੀਆਂ ਵਾਪਰਨੀਆਂ ਸ਼ੁਰੂ ਹੋਈਆਂ ਜਿਸ ਦੇ ਵਿੱਚ ਸੂਰ ਦਾ ਮਾਸ ਜਿਹੜਾ ਮਸਜਿਦ ਦੇ ਬਾਹਰ ਮਿਲਿਆ ਤੇ ਉੱਤੇ ਜਿਹੜਾ ਗੋ ਬੈਕ ਦੇ ਨਾਰੇ ਤੇ ਉਹ ਸਾਰੇ ਜਿਹੜੀਆਂ ਇਸ ਤਰ੍ਹਾਂ ਦੇ ਕਟਾਕਸ਼ ਜਿਹੜੇ ਲਿਖੇ ਗਏ ਨੇ ਤੇ ਉੱਥੇ ਦੀ ਜਿਹੜੀ ਹੈ ਕੈਨੇਡੀਅਨ ਪੁਲਿਸ ਹੈ ਉਹਨੇ ਕਾਰਵਾਈ ਆਰੰਭ ਦਿੱਤੀ ਹੈ। ਵੈਨਜ਼ੂਏਲਾ ਦੇ ਮਾਦੂਰੋ ਦੇ ਨਾਲ ਜੁੜਿਆ ਅਮਰੀਕੀ ਅਦਾਲਤੀ ਮਾਮਲਾ ਜਿਹੜਾ ਅਗਲੇ ਸਾਲ ਦੇ ਵਿੱਚ ਜੂਨ ਤੋਂ ਸ਼ੁਰੂ ਹੋਣ ਜਾ ਰਿਹਾ। ਇਟਲੀ ਦੀ ਜਾਰਜੀਆ ਮੈਲੋਨੀ ਦਾ ਇਤਿਹਾਸਕ ਰਿਕਾਰਡ ਤੇ ਕੈਨੇਡਾ ਦੀ ਝੀਲ ਦੇ ਵਿੱਚ 30 ਕਿਲੋਮੀਟਰ ਤੱਕ ਤੈਰਿਆ ਅਜੀਬ ਫਲੋਟਿੰਗ ਆਈਲੈਂਡ ਜਿਹੜਾ ਤੁਰ ਪਿਆ ਆਪ ਮੁਹਾਰੇ ਹੀ 30 ਕਿਲੋਮੀਟਰ ਦਾ ਸਫ਼ਰ ਤੈਅ ਕਰ ਲਿਆ। ਤੇ ਇਹ ਸਾਰੀਆਂ ਖਬਰਾਂ ਦੇ ਵੱਲ ਨੂੰ ਵੱਧਦੇ ਹਾਂ ਤੇ ਪੰਜਾਬ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਦਿੱਲੀ ਨੂੰ ਚੱਲਦੇ ਹਾਂ ਪਹਿਲਾਂ। ਉਸ ਤੋਂ ਬਾਅਦ ਨਾਲ ਤੁਹਾਡੀਆਂ ਫੋਨ ਲਾਈਨਾਂ ਵੀ ਜਿਹੜੀਆਂ ਖੋਲਾਂਗੇ ਜੀ। ਆਖਰ ਦੇ ਵਿਚ ਤੇ ਦਿੱਲੀ ਦੇ ਵਿਚ ਗੱਲ ਕਰੀਏ ਤੇ ਜਤਿੰਦਰ ਜੈਨ ਨੂੰ ਜਲ ਬੋਰਡ ਟੈਂਡਰ ਮਾਮਲਾ ਜਿਹੜਾ ਉਹਦੇ ਵਿਚ ਜ਼ਮਾਨਤ ਮਿਲੀ ਹੈ। ਦਿੱਲੀ ਦੇ ਰਾਊਜ਼ ਐਵਨਿਊ ਕੋਰਟ ਨੇ ਵੀਰਵਾਰ ਨੂੰ ਅੱਜ ਆਮ ਆਦਮੀ ਪਾਰਟੀ ਆਪ ਦੇ ਸੀਨੀਅਰ ਨੇਤਾ ਤੇ ਸਾਬਕਾ ਮੰਤਰੀ ਸਤਿੰਦਰ ਜੈਨ ਨੂੰ ਦਿੱਲੀ ਜਲ ਬੋਰਡ ਦੇ ਸੀਵਰੇਜ ਟਰੀਟਮੈਂਟ ਪਲਾਂਟ ਟੈਂਡਰ ਮਾਮਲੇ ਦੇ ਨਾਲ ਜੁੜੇ ਹੋਏ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿਚ ਜ਼ਮਾਨਤ ਦਿੱਤੀ ਹੈ। ਸਪੈਸ਼ਲ ਜੱਜ ਦਿਗਵਿਜੇ ਸਿੰਘ ਉਹਨਾਂ ਨੇ ਸਤਿੰਦਰ ਜੈਨ ਦੀ 2 ਲੱਖ ਰੁਪਏ ਦੇ ਨਿੱਜੀ ਮੁਚਲਕੇ ਦੇ ਉੱਤੇ ਜਿਹੜਾ ਜ਼ਮਾਨਤ ਮਨਜੂਰ ਕੀਤੀ ਹੈ ਤੇ ਮਾਨ ਦਾ ਟਵਿੱਟ ਉਹਨਾਂ ਨੂੰ ਹੀ ਜਿਹੜਾ ਸਵਾਲਾਂ ਦੇ ਘੇਰੇ ਦੇ ਵਿਚ ਲੈ ਆਇਆ। ਮਾਨ ਸਾਹਿਬ ਨੇ ਲਿਖਿਆ ਕਿ ਸਾਨੂੰ ਕੋਰਟ ਦੇ ਉੱਤੇ ਪੂਰਾ ਜਿਹੜਾ ਵਿਸ਼ਵਾਸ ਹੈ ਤੇ ਪਰ 5 ਕਰੋੜ ਦੇ ਮਾਮਲੇ ਦੇ ਵਿਚ ਕੋਈ ਇਨਕੁਆਇਰੀ ਦੀ ਗੱਲ ਉਹਨਾਂ ਦੇ ਅਜੇ ਤੱਕ ਕੋਈ ਵੀ ਟਵਿੱਟ ਨਹੀਂ ਕੀਤੀ ਹੈ। ਦੂਸਰੇ ਪਾਸੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੇਅਦਬੀ ਕਰਨ ਦੇ ਜਿਹੜਾ ਦੋਸ਼ ਦੇ ਵਿਚ ਅੱਜ ਇਕ ਵਿਅਕਤੀ ਗ੍ਰਿਫ਼ਤਾਰ ਕੀਤਾ। ਅੰਮ੍ਰਿਤਸਰ ਪੁਲਿਸ ਨੇ ਅੱਜ ਇੱਥੇ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਅੰਦਰ ਬੇਅਦਬੀ ਕਰਨ ਦੇ ਦੋਸ਼ ਦੇ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਤੇ ਉਸਨੇ ਕਥਿਤ ਤੌਰ ਦੇ ਉਤੇ ਗੁਟਕਾ ਸਾਹਿਬ ਦੇ ਜਿਹੜੇ ਅੰਗ ਨੇ ਪਾੜ ਦਿੱਤੇ ਤੇ ਬਾਅਦ ਦੇ ਵਿਚ ਇਕ ਔਰਤ ਸ਼ਰਧਾਲੂ ਦੇ ਸੂਟ ਦੇ ਨਾਲ ਬੰਨ ਦਿੱਤੇ। ਜਦੋਂ ਉਸ ਨੂੰ ਇਸ ਦੇ ਬਾਰੇ ਪਤਾ ਲੱਗਦਾ ਜੋ ਔਰਤ ਦੇ ਨਾਲ ਜੋ ਬੰਨਿਆ ਸੀ ਤਾਂ ਉਸਨੇ ਤੁਰੰਤ ਇਸ ਸੰਬੰਧ ਦੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸੰਪਰਕ ਕੀਤਾ ਤੇ CCTV ਜਿਹੜੇ ਕੈਮਰਿਆਂ ਦੀ ਫੋਟੋ ਜਿਹੜੀ ਖੰਗਾਲਣ ਦੇ ਉੱਤੇ ਜਿਹੜਾ ਸਕੈਨ ਕਰਨ ਦੇ ਲਈ ਦੌਰਾਨ ਜਿਹੜਾ ਸੀ ਦੇਖਿਆ ਗਿਆ ਕਿ ਮੁਲਜ਼ਮ ਦੀ ਪਛਾਣ ਸ਼ਹੀਦ ਊਧਮ ਸਿੰਘ ਨਗਰ ਇਲਾਕੇ ਦੇ ਰਹਿਣ ਵਾਲੇ ਮਨਦੀਪ ਸਿੰਘ ਦੇ ਵਜੋਂ ਹੋ ਗਈ ਹੈ। ਸਹਾਇਕ ਪੁਲਿਸ ਕਮਿਸ਼ਨਰ ਸੁਰਿੰਦਰ ਸਿੰਘ ਉਹਨਾਂ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕੋਤਵਾਲੀ ਪੁਲਿਸ ਨੂੰ ਜਿਹੜਾ ਪ੍ਰਕਰਮਾਂ ਦੇ ਵਿਚ ਤੈਨਾਤ ਸ਼੍ਰੋਮਣੀ ਕਮੇਟੀ ਕਰਮਚਾਰੀ ਸਿਮਰਨਜੀਤ ਸਿੰਘ ਦੇ ਵੱਲੋਂ ਇਸ ਘਟਨਾ ਦੇ ਬਾਰੇ ਸ਼ਿਕਾਇਤ ਮਿਲਦੀ ਹੈ ਤੇ ਉਹਨਾਂ ਕਿਹਾ ਕਿ ਮੁਲਜ਼ਮ ਨੂੰ ਮਾਮਲੇ ਦੇ ਵਿਚ ਨਾਮਜ਼ਦ ਕਰਨ ਦੇ ਮਗਰੋਂ ਕਾਬੂ ਕਰ ਲਿਆ ਗਿਆ ਤੇ ਘਟਨਾ ਦੇ ਪਿੱਛੇ ਦੇ ਮਕਸਦ ਦਾ ਪਤਾ ਲਗਾਉਣ ਦੇ ਲਈ ਹੋਰ ਜਾਂਚ ਜਿਹੜੀ ਜਾਰੀ ਹੈ। ਵੇਰਵੇ ਸਾਂਝੇ ਕਰਦਿਆਂ ਉਹਨਾਂ ਦੱਸਿਆ ਕਿ ਔਰਤ ਤੇ ਉਸਦਾ ਪਰਿਵਾਰ ਜਿਹੜਾ ਜੋ ਕਿ ਸ਼ਹੀਦ ਊਧਮ ਸਿੰਘ ਨਗਰ ਦੇ ਨਾਲ ਸੰਬੰਧਤ ਨੇ ਅੱਜ ਸਵੇਰੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਦੇ ਵਾਸਤੇ ਗਏ ਸਨ। ਇਸ ਦੇ ਦੌਰਾਨ ਹੀ ਜਦੋਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕਣ ਮਗਰੋਂ ਉੱਥੇ ਬੈਠੇ ਹੋਏ ਸੀ ਤਾਂ ਮੁਲਜ਼ਮ ਨੇ ਜਿਹੜਾ ਸੀ ਗੁਟਕਾ ਸਾਹਿਬ ਦੇ ਫਟੇ ਹੋਏ ਅੰਗਾਂ ਨੂੰ ਉਸਦੇ ਸੂਟ ਦੇ ਨਾਲ ਜਿਹੜਾ ਬੰਨ ਦਿੱਤਾ ਤੇ ਉਸ ਤੋਂ ਬਾਅਦ ਇਹ ਸਾਰੀ ਘਟਨਾ ਜਿਹੜੀ ਵਾਪਰਦੀ ਹੈ। ਇਸੇ ਤਰ੍ਹਾਂ ਕੋਟਕਪੂਰਾ ਜਿਹੜਾ ਚੱਲਦੇ ਆ, ਸੁਖਬੀਰ ਸਿੰਘ ਬਾਦਲ ਜਿਹੜੇ ਨੇ ਚੰਡੀਗੜ੍ਹ ਦੀ ਅਦਾਲਤ ਦੇ ਵਿਚ ਅੱਜ ਪੇਸ਼ ਹੋਇਆ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੋਟਕਪੂਰਾ ਗੋਲੀਕਾਂਡ ਦੇ ਬੇਅਦਬੀ ਦੇ ਨਾਲ ਜੁੜੇ ਹੋਰਨਾਂ ਮਾਮਲਿਆਂ ਦੇ ਵਿਚ ਹੋਰਨਾਂ ਮੁਲਜ਼ਮਾਂ ਸਮੇਤ ਚੰਡੀਗੜ੍ਹ ਦੀ ਅਦਾਲਤ ਚ ਅੱਜ ਪੇਸ਼ ਹੋਇਆ। ਸੁਣਵਾਈ ਦੇ ਦੌਰਾਨ ਅਦਾਲਤ ਦੇ ਵਿਚ ਭਾਰੀ ਸੁਰੱਖਿਆ ਬਲ ਤੈਨਾਤ ਰਿਹਾ ਤੇ ਅਦਾਲਤ ਦੇ ਬਾਹਰ ਵੀ ਵੱਡੀ ਗਿਣਤੀ ਦੇ ਵਿਚ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ। ਇਸ ਤੋਂ ਪਹਿਲਾਂ 10 ਅਗਸਤ ਨੂੰ ਹੋਈ ਸੁਣਵਾਈ ਦੇ ਦੌਰਾਨ ਪੰਜਾਬ ਪੁਲਿਸ ਦੇ ਵੱਲੋਂ ਪਬਲਿਕ ਪ੍ਰੋਸੀਕਿਊਟਰ ਜ਼ਰੀਏ ਹੀ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀਕਾਂਡ ਦੀ ਬਕਾਇਆ ਜਾਂਚ ਦੇ ਬਾਰੇ ਇਕ ਸੀਲਬੰਦ ਲਿਫਾਫੇ ਚ ਸਟੇਟਸ ਰਿਪੋਰਟ ਚੰਡੀਗੜ੍ਹ ਦੀ ਅਦਾਲਤ ਦੇ ਵਿਚ ਦਾਖਲ ਕੀਤੀ ਗਈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ਤੇ ਅਪ੍ਰੈਲ 2026 ਦੇ ਵਿਚ ਕੋਟਕਪੂਰਾ ਗੋਲੀਕਾਂਡ ਤੇ ਜਾਇਦਾਦ ਦੇ ਨੁਕਸਾਨ ਦੇ ਨਾਲ ਸੰਬੰਧਤ ਬੇਅਦਬੀ ਕੇਸਾਂ ਦੀ ਜਿਹੜੀ ਹੈ ਸੁਣਵਾਈ ਚੰਡੀਗੜ੍ਹ ਸੈਸ਼ਨ ਕੋਰਟ ਦੇ ਵਿਚ ਤਬਦੀਲ ਕਰ ਦਿੱਤੀ ਗਈ। ਕੋਟਕਪੂਰਾ ਗੋਲੀਕਾਂਡ ਦੀ ਇਹ ਘਟਨਾ 14 ਅਕਤੂਬਰ 2015 ਨੂੰ ਵਾਪਰੀ ਹੈ, ਜੋ ਕਿ ਜੂਨ ਅਤੇ ਸਤੰਬਰ 2015 ਦੇ ਵਿਚ ਬਰਗਾੜੀ ਜਿਹੜਾ ਸੀਗਾ ਅਤੇ ਬੁਰਜ ਜਵਾਹਰ ਸਿੰਘ ਵਾਲਾ ਪਿੰਡਾਂ ਦੇ ਗੁਰਦੁਆਰਿਆਂ ਦੇ ਵਿਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਵਾਪਰੀ। ਬੇਅਦਬੀ ਦੀਆਂ ਇਨ੍ਹਾਂ ਘਟਨਾਵਾਂ ਦੇ ਵਿਰੁੱਧ ਰੋਸ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਦੇ ਵੱਲੋਂ ਗੋਲੀਬਾਰੀ ਕੀਤੀ ਗਈ। ਇਸ ਦੇ ਦੌਰਾਨ ਬਹਿਬਲ ਕਲਾਂ ਗੋਲੀਕਾਂਡ ਜਿਹੜਾ ਸੀ ਵਿਖੇ ਹੋਈ ਗੋਲੀਬਾਰੀ ਦੇ ਵਿਚ 2 ਵਿਅਕਤੀਆਂ ਦੀ ਮੌਤ ਹੋ ਗਈ ਸੀ, ਜਦੋਂ ਕਿ ਕੋਟਕਪੂਰਾ ਦੀ ਘਟਨਾ ਦੇ ਵਿਚ ਇਕ ਲੋਕ ਜਿਹੜਾ ਸੀਗਾ ਵਿਚ ਕਈ ਲੋਕ ਜਿਹੜੇ ਜ਼ਖਮੀ ਹੋਏ ਸਨ। ਦੂਸਰੇ ਪਾਸੇ ਪੰਜਾਬ DA ਦਾ ਮਾਮਲਾ, ਮੁੱਖ ਮੰਤਰੀ ਮਾਨ ਮੁਲਾਜ਼ਮਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਹੈ। ਪੰਨੂ ਸਾਹਿਬ ਨੇ ਜਿਹੜੀ ਹੈ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਦੂਸਰੇ ਪਾਸੇ ਕੋਰਟ ਦੇ ਵਿਚ ਇਹ ਮਾਮਲਾ ਚੱਲ ਰਿਹਾ ਤੇ ਜਵਾਬ ਦੇਣਾ ਪੈਣਾ ਹੈ। ਆਪ ਜਨਰਲ ਸਕੱਤਰ ਬਲਤੇਜ ਪੰਨੂ ਨੇ ਦਾਅਵਾ ਕੀਤਾ ਇਹਦੇ ਬਾਰੇ, ਪਰ ਪੰਜਾਬ ਦੇ ਮੁਲਾਜ਼ਮਾਂ ਨੂੰ ਮਿਲਦੀ ਦੇਸ਼ ਦੇ ਵਿਚ ਸਭ ਤੋਂ ਵੱਧ ਤਨਖਾਹ ਹੈ ਹਰਪਾਲ ਸਿੰਘ ਚੀਮਾ ਇਹ ਦੂਸਰੇ ਪਾਸੇ ਕਹਿ ਰਹੇ ਹੈ ਤੇ ਹੋ ਕੀ ਰਿਹਾ, ਡਿਪਲੋਮੈਟਿਕ ਕੰਮ ਚੱਲ ਰਿਹਾ। ਮੁੱਖ ਮੰਤਰੀ ਮਾਨ ਜਿਹੜੇ ਨੇ DA ਦੇ ਮਾਮਲੇ ਚ ਸੂਬੇ ਦੀਆਂ ਸੰਘਰਸ਼ੀ ਮੁਲਾਜ਼ਮ ਜਥੇਬੰਦੀਆਂ ਦੇ ਨਾਲ ਮਿਲਣ ਅਤੇ ਗੱਲਬਾਤ ਲਈ ਤਿਆਰ ਨੇ। ਜਦੋਂ ਵੀ ਮੁਲਾਜ਼ਮ ਚਾਹੁਣਗੇ ਉਦੋਂ ਦੋਵੇਂ ਧਿਰਾਂ ਵਿਚਾਲੇ ਮੀਟਿੰਗ ਹੋ ਸਕਦੀ ਹੈ। ਇਹ ਅਹਿਮ ਦਾਅਵਾ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕੀਤਾ, ਜੋ ਇੱਥੇ ਮੰਦਰ ਸ੍ਰੀ ਕਾਲੀ ਦੇਵੀ ਵਿਖੇ ਪਟਿਆਲੇ ਚ ਚੱਲ ਰਹੇ ਨਿਰਮਾਣ ਕਾਰਜਾਂ ਦੇ ਨਿਰੀਖਣ ਦੇ ਦੌਰੇ ਦੇ ਉੱਤੇ ਆਏ ਨੇ। ਪੰਜਾਬ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸਾਰੇ ਬਕਾਏ ਮਹਿੰਗਾਈ ਭੱਤੇ ਤੇ ਮਹਿੰਗਾਈ ਰਾਹਤ ਦੇ ਬਾਰੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਉੱਤੇ 3 ਅਗਸਤ ਦੇ ਫੈਸਲੇ ਵਿਰੁੱਧ ਸੁਪਰੀਮ ਕੋਰਟ ਦਾ ਰੁਖ ਕੀਤਾ ਹੋਇਆ। ਇਸ ਪੱਖ ਦੇ ਮੁੱਦੇ ਦੇ ਉੱਤੇ 27 ਅਗਸਤ ਨੂੰ ਮੁਲਾਜ਼ਮਾਂ ਦੇ ਵੱਲੋਂ ਸਮੂਹਿਕ ਛੁੱਟੀ ਜ਼ਰੀਏ ਸਰਕਾਰ ਦੇ ਖਿਲਾਫ਼ ਰੋਸ ਜ਼ਾਹਰ ਕੀਤਾ ਗਿਆ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਉਸ ਦਿਨ ਮੁਲਾਜ਼ਮ ਆਗੂਆਂ ਦੀ ਤੈਅ ਬੈਠਕ ਵੀ ਜਿਹੜੀ ਐਨ ਮੌਕੇ ਦੇ ਉੱਤੇ ਮੁਲਤਵੀ ਹੋ ਗਈ ਸੀ। ਪੰਜਾਬ ਸਰਕਾਰ ਦੇ ਸੁਪਰੀਮ ਕੋਰਟ ਪਹੁੰਚਣ ਦੇ ਉੱਤੇ ਮੰਨਿਆ ਜਾ ਰਿਹਾ ਹੈ ਕਿ ਸੂਬਾ ਸਰਕਾਰ ਤੇ ਸੰਘਰਸ਼ੀ ਮੁਲਾਜ਼ਮ ਧਿਰਾਂ ਦਰਮਿਆਨ ਟਕਰਾਅ ਅਤੇ ਖੜੋਤ ਵਰਗੇ ਹਾਲਾਤ ਬਣ ਚੁੱਕੇ ਹੈ, ਪਰ ਅੱਜ ਬਲਤੇਜ ਸਿੰਘ ਪੰਨੂ ਦੇ ਬਿਆਨ ਦੇ ਨਾਲ ਕੋਈ ਹੱਲ ਨਿਕਲਣ ਦੀ ਸੰਭਾਵਨਾ ਬਣ ਗਈ। ਪਰ ਦੂਸਰੇ ਪਾਸੇ ਚੀਮਾ ਸਾਹਿਬ ਨੇ ਬਿਆਨ ਠੋਕ ਦਿੱਤਾ। ਪੰਨੂ ਭਾਵੇਂ ਸਿਆਸੀ ਲਿਹਾਜ਼ ਦੇ ਨਾਲ ਆਪ ਦੇ ਸੂਬਾ ਜਨਰਲ ਸਕੱਤਰ ਤੇ ਮੀਡੀਆ ਇੰਚਾਰਜ ਨੇ, ਪਰ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਨੇੜਲੇ ਸਾਥੀਆਂ ਦੇ ਵਿਚ ਗਿਣਿਆ ਜਾਂਦਾ। ਉਹ ਪ੍ਰਸ਼ਾਸਕੀ ਕੰਮਾਂ ਦੇ ਵਿਚ ਵੀ ਅਹਿਮ ਧਿਰ ਦੇ ਵਜੋਂ ਜਾਣੇ ਜਾਂਦੇ ਹੈ। ਮੀਡੀਆ ਦੇ ਵੱਲੋਂ ਪੁੱਛੇ ਗਏ ਸਵਾਲ ਤੇ ਬਲਤੇਜ ਪੰਨੂ ਨੇ ਸਪਸ਼ਟ ਆਖਿਆ ਕਿ ਮੁਲਾਜ਼ਮ ਸਾਡੇ ਆਪਣੇ ਨੇ ਤੇ ਉਹ ਪਰਿਵਾਰ ਦਾ ਹਿੱਸਾ ਨੇ। ਉਨ੍ਹਾਂ ਦੇ ਨਾਲ ਮੁੱਖ ਮੰਤਰੀ ਕਿਸੇ ਵੇਲੇ ਵੀ ਮਿਲਣ ਦੇ ਲਈ ਕਹਿੰਦੇ ਤਿਆਰ ਨੇ। ਜਦੋਂ ਵੀ ਮੁਲਾਜ਼ਮ ਚਾਹੁਣਗੇ ਉਦੋਂ ਮੀਟਿੰਗ ਵੀ ਕਹਿੰਦੇ ਹੋ ਜਾਵੇਗੀ, ਪਰ ਪਹਿਲਾਂ ਕਹਿੰਦੇ ਸੀ ਨਾ ਧਰਨਾ ਚੱਲੇਗਾ ਤੇ ਨਾ ਫਿਰ ਨਾਲ ਚੱਲੇਗੀ ਮੀਟਿੰਗ। ਇਹ ਦੋ ਕੰਮ ਇੱਕੋ ਸਮੇਂ ਨਹੀਂ ਹੋ ਸਕਦੇ, ਪਰ ਹੁਣ ਲੱਗਦਾ ਕਿ ਧਰਨ ਪੈ ਚੁੱਕੀ ਹੈ। ਇਸੇ ਤਰ੍ਹਾਂ ਮੁੱਖ ਮੰਤਰੀ ਦੀ ਪਤਨੀ ਨੂੰ ਕਦੇ ਨਹੀਂ ਮਿਲਿਆ ਬਿਕਰਮ ਮਜੀਠੀਆ ਦੇ ਦਾਅਵਿਆਂ ਤੋਂ ਬਾਅਦ ਹੁੰਦਲ ਨੇ ਜਾਰੀ ਕੀਤੀ ਹੈ ਵੀਡੀਓ। ਬੀਜੇਪੀ ਦੇ ਵੱਲੋਂ ਅੱਜ ਦਿੱਲੀ ਦੇ ਵਿਚ ਪੰਜਾਬ ਦੇ ਵਿਚ 5 ਕਰੋੜ ਦੇ ਜਬਰ ਜਨਾਹ ਕੇਸਾਂ ਦੇ ਸਿੰਡੀਕੇਟ ਦਾ ਦੋਸ਼ ਲਾਇਆ ਗਿਆ ਤੇ ਕਥਿਤ ਰਿਕਾਰਡਿੰਗਾਂ ਦੇ ਨਾਲ ਦਾਅਵਾ ਕੀਤਾ ਗਿਆ। ਐਨ ਐਚ ਆਰ ਸੀ ਦੇ ਵੱਲੋਂ ਮੁੱਖ ਸਕੱਤਰ ਤੇ ਡੀਜੀਪੀ ਤੋਂ 2 ਹਫ਼ਤਿਆਂ ਦੇ ਵਿਚ ਕਾਰਵਾਈ ਰਿਪੋਰਟ ਤਲਬ ਕਰ ਲਈ ਹੈ ਤੇ ਭਾਜਪਾ ਨੇ ਆਡੀਓ ਰਿਕਾਰਡਿੰਗਾਂ ਪੇਸ਼ ਕੀਤੀਆਂ ਤੇ ਪੰਜਾਬ ਦੇ ਵਿਚ ਜਬਰ ਜਨਾਹ ਦੇ ਕੇਸ ਰਫਾ ਦਫ਼ਾ ਕਰਨ ਦਾ ਮਾਮਲਾ ਐਨ ਐਚ ਆਰ ਸੀ ਦੀ ਜਿਹੜੀ ਹੈ ਨੋਟਿਸ ਤੋਂ ਬਾਅਦ ਭਾਜਪਾ ਦੇ ਵੱਲੋਂ ਸੀ ਐਮ ਦਫ਼ਤਰ ਦੇ ਵਿਚ ਜਿਹੜਾ ਘੇਰਿਆ ਉਨ੍ਹਾਂ ਨੂੰ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਸੋਸ਼ਲ ਮੀਡੀਆ ਪ੍ਰਭਾਵਕ ਅਤੇ ਜਬਰ ਜਨਾਹ ਦੇ ਮੁਲਜ਼ਮ ਦੀ ਰਿਹਾਈ ਦੇ ਲਈ ਕਥਿਤ ਸੌਦੇਬਾਜ਼ੀ ਦੀਆਂ ਜਿਹੜੀਆਂ ਨੇ ਵਟਸਐਪ ਕਲਿੱਪਾਂ ਜਾਰੀ ਕਰਨ ਤੋਂ 1 ਦਿਨ ਬਾਅਦ ਵਿਵਾਦ ਦੇ ਵਿਚ ਘਿਰੇ ਸਿਮਰਨਜੀਤ ਸਿੰਘ ਹੁੰਦਲ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਜਾਰੀ ਕੀਤੀ ਹੈ। ਹੁੰਦਲ ਨੇ ਇਨ੍ਹਾਂ ਦਾਅਵਿਆਂ ਨੂੰ ਸਿਰਫ਼ ਘਟੀਆ ਰਾਜਨੀਤੀ ਕਰਾਰ ਦਿੰਦਿਆਂ ਸਪਸ਼ਟ ਕੀਤਾ ਕਿ ਉਸਦਾ ਇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਹੁੰਦਲ ਮੁਹਾਲੀ ਦਾ ਇੱਕ ਸੋਸ਼ਲ ਮੀਡੀਆ ਪ੍ਰਭਾਵਕ ਜਿਹੜਾ ਹੈ ਤੇ ਪ੍ਰਾਪਰਟੀ ਡੀਲਰ ਹੈ। ਮਜੀਠੀਆ ਦੇ ਅਨੁਸਾਰ ਹੁੰਦਲ ਕਥਿਤ ਤੌਰ ਦੇ ਉੱਤੇ ਬਲਾਤਕਾਰ ਦੇ ਕੇਸ ਨੂੰ ਰਫਾ ਦਫ਼ਾ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਮੱਧ ਦੀ ਜਿਹੜੀ ਹੈ ਆਪਣੇ ਪਤਨੀ ਜਿਹੜੇ ਨੇ ਉਹਨਾਂ ਦੇ ਡਾਕਟਰ ਗੁਰਪ੍ਰੀਤ ਕੌਰ ਦੇ ਇੱਕ ਕਥਿਤ ਰਿਸ਼ਤੇਦਾਰ ਦੇ ਨਾਲ ਸੌਦੇਬਾਜ਼ੀ ਕਰ ਰਿਹਾ ਹੈ। ਹੁੰਦਲ ਨੇ ਦਾਅਵਾ ਕੀਤਾ ਕਿ ਉਸਨੇ ਨਾ ਤਾਂ ਕਦੇ ਮੁੱਖ ਮੰਤਰੀ ਭਗਵੰਤ ਮਾਨ

ਇੰਦਰ ਸਿੰਘ ਗਰੇਵਾਲ, ਡਾਕਟਰ ਦਲਜੀਤ ਸਿੰਘ ਚੀਮਾ ਤੇ ਸਿਕੰਦਰ ਸਿੰਘ ਮਲੂਕਾ ਸਮੇਤ ਅਕਾਲੀ ਦਲ ਦੇ ਆਗੂਆਂ ਦੇ ਇਕ ਵਫਦ ਦੇ ਲੋਕ ਭਵਨ ਜਿਹੜੇ ਨੇ ਚੰਡੀਗੜ੍ਹ ਵਿਖੇ ਵੀ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਜਿਹੜੇ ਕਟਾਰੀਆ ਸਾਹਿਬ ਨੂੰ ਜਿਹੜੇ ਅੱਜ ਮਿਲੇ ਐ ਤੇ ਮੁੱਖ ਮੰਤਰੀ ਦਫ਼ਤਰ ਦੇ ਅੰਦਰ ਵੱਡੇ ਪੱਧਰ ਦੇ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਉੱਚ ਪੱਧਰੀ CBI ਜਾਂਚ ਦੀ ਮੰਗ ਕਰਨ ਤੋਂ ਮਹਿਜ ਕੁਝ ਘੰਟੇ ਪਹਿਲਾਂ ਸਾਹਮਣੇ ਆਇਆ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਜਿਹੜਾ NHRC ਨੇ ਵੀ ਜਬਰ ਜਨਾਹ ਦੇ ਕੇਸ ਨੂੰ ਦਬਾਉਣ ਦੇ ਲਈ ਕਥਿਤ 5 ਕਰੋੜ ਰੁਪਏ ਦੀ ਮੰਗ ਦੇ ਨਾਲ ਸਬੰਧਤ ਸ਼ਿਕਾਇਤ ਦੇ ਉੱਤੇ ਪੰਜਾਬ ਦੇ ਮੁੱਖ ਸਕੱਤਰ ਤੇ ਪੁਲਿਸ ਮੁਖੀ ਨੂੰ ਨੋਟਿਸ ਜਾਰੀ ਕਰਦਿਆਂ ਇਸ ਵਿਵਾਦ ਦੇ ਵਿੱਚ ਦਖਲ ਦਿੱਤਾ ਤੇ ਸੋਮਵਾਰ ਨੂੰ ਮਜੀਠੀਆ ਨੇ ਕਥਿਤ ਕਲਿੱਪਾਂ ਨੂੰ ਸਾਂਝਾ ਕਰਦੇ ਹੋਏ ਇਸ ਮਾਮਲੇ ਦੀ CBI ਜਾਂਚ ਦੀ ਮੰਗ ਵੀ ਕੀਤੀ ਸੀ। ਅੱਗੇ ਵਧੀਏ ਤਾਂ ਰਾਘਵ ਚੱਡਾ ਨਾਂ ਤਾਂ ਪੰਜਾਬ ਦੇ ਰਹੇ ਨੇ ਤੇ ਨਾ ਦਿੱਲੀ ਦੇ। ਰਾਘਵ ਚੱਡਾ ਦਾ ਨਾਂ ਪਹਿਲਾਂ ਪੰਜਾਬ ਦੀ ਖਰੜਾ ਵੋਟਰ ਸੂਚੀ ਤੋਂ ਗਾਇਬ ਤੇ ਹੁਣ ਦਿੱਲੀ ਦੀ ਸੂਚੀ ਚੋਂ ਵੀ ਗਾਇਬ ਹੋ ਗਿਆ। ਪੰਜਾਬ ਨੇ ਹੀ ਦਿੱਲੀ ਦਾ ਹੈ ਪਤਾ ਤੇ SIR ਦੇ ਵਿੱਚ ਰਾਘਵ ਚੱਡਾ ਦੇ ਦਾਅਵੇ ਤੇ ਬੋਲੀ ਹੈ ਆਪ ਸਰਕਾਰ ਤੇ ਬੈਕ ਡੇਟ ਪ੍ਰਕਿਰਿਆ ਦੇ ਨਾਲ ਨਾਂ ਜੁੜਵਾਉਣ ਦਾ ਜਿਹੜਾ ਦੋਸ਼ ਲੱਗਿਆ। ਆਪ ਨੇ ਸਪਸ਼ਟ ਕੀਤਾ ਇਹਦੇ ਵਿੱਚ ਕਿ ਵੋਟਰ ਸੂਚੀ ਦੀ ਸਪੈਸ਼ਲ ਇੰਟੈਸਿਵ ਰਿਵੀਜ਼ਨ SIR ਦੀ ਪ੍ਰਕਿਰਿਆ ਚੋਣ ਕਮਿਸ਼ਨ ਦੇ ਵੱਲੋਂ ਕਰਵਾਈ ਜਾਂਦੀ ਹੈ ਤੇ ਵੋਟਰ ਸੂਚੀ ਦੇ ਵਿੱਚ ਕਿਸ ਵਿਅਕਤੀ ਦਾ ਨਾਂ ਸ਼ਾਮਲ ਕੀਤਾ ਜਾਣਾ ਹੈ ਜਾਂ ਕਿਸ ਦਾ ਨਾਂ ਹਟਾਇਆ ਜਾਣਾ ਹੈ ਇਸਦਾ ਫੈਸਲਾ ਪੰਜਾਬ ਸਰਕਾਰ ਨਹੀਂ ਕਰਦੀ। ਇਸ ਦੇ ਲਈ ਵੋਟਰ ਸੂਚੀ ਦੇ ਵਿੱਚੋਂ ਨਾਂ ਹਟਣ ਦੇ ਮਾਮਲੇ 'ਚ ਪੰਜਾਬ ਸਰਕਾਰ ਦੀ ਕੋਈ ਭੂਮਿਕਾ ਨਹੀਂ ਹੈ। ਪਰ ਦੂਸਰੇ ਪਾਸੇ ਰਾਘਵ ਚੱਡਾ ਹੁਣੀ ਕਹਿੰਦੇ ਆ ਕਿ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਪ੍ਰਕਿਰਿਆ ਮਗਰੋਂ ਰਾਜ ਸਭਾ ਮੈਂਬਰ ਰਾਘਵ ਚੱਡਾ ਪਹਿਲਾਂ ਪੰਜਾਬ ਦੀ ਖਰੜਾ ਵੋਟਰ ਸੂਚੀ ਦੇ ਵਿੱਚੋਂ ਤੇ ਹੁਣ ਦਿੱਲੀ ਦੀ ਰਜਿੰਦਰ ਨਗਰ ਹਲਕੇ ਦੀ ਵੋਟਰ ਸੂਚੀ ਦੇ ਵਿੱਚੋਂ ਵੀ ਗਾਇਬ ਹੋ ਗਏ। ਚੋਣ ਕਮਿਸ਼ਨ ਨੇ ਪੰਜਾਬ ਦੇ ਵਿੱਚ ਵਿਸ਼ੇਸ਼ ਸੁਧਾਈ ਦੇ ਮਗਰੋਂ ਜੋ 13 ਅਗਸਤ ਨੂੰ ਖਰੜਾ ਵੋਟਰ ਸੂਚੀ ਦੀ ਪ੍ਰਕਾਸ਼ਨਾ ਹੋਈ ਤਾਂ ਉਸ ਦੇ ਵਿੱਚ ਰਾਘਵ ਚੱਡਾ ਨੂੰ ਪੱਕੇ ਤੌਰ ਦੇ ਉੱਤੇ ਸ਼ਿਫਟ ਹੋਣ ਦਾ ਹਵਾਲਾ ਦੇ ਕੇ ਵੋਟਰ ਸੂਚੀ ਦੇ ਵਿੱਚੋਂ ਆਊਟ ਕਰ ਦਿੱਤਾ ਗਿਆ। ਉਧਰ ਵਿਸ਼ੇਸ਼ ਸੁਧਾਈ ਪ੍ਰਕਿਰਿਆ ਮਗਰੋਂ ਦਿੱਲੀ ਦੇ ਹਲਕਾ ਰਜਿੰਦਰ ਨਗਰ ਦੀ ਵੋਟਰ ਸੂਚੀ ਦੀ 31 ਅਗਸਤ ਨੂੰ ਪ੍ਰਕਾਸ਼ਨਾ ਹੋਈ ਹੈ। ਇਸ ਸੂਚੀ ਦੇ ਵਿੱਚ ਵੀ ਰਾਘਵ ਚੱਡਾ ਦਾ ਨਾਮ ਦਰਜ ਨਹੀਂ। ਪੰਜਾਬੀ ਟ੍ਰਿਬਿਊਨ ਦੇ ਵੱਲੋਂ ਕੀਤੀ ਘੋਖ ਦੇ ਮਗਰੋਂ ਰਾਘਵ ਚੱਡਾ ਦੇ ਨਿਊ ਰਜਿੰਦਰ ਨਗਰ ਦੇ ਮਕਾਨ ਨੰਬਰ 473 ਦੇ ਵਿੱਚ ਇਸ ਵੇਲੇ 2 ਵੋਟਰ ਹੀ ਨੇ। ਇਸ ਮਕਾਨ ਨੰਬਰ ਦੇ ਵਿੱਚ ਰਾਘਵ ਚੱਡਾ ਦੇ ਪਿਤਾ ਸੁਨੀਲ ਚੱਡਾ ਤੇ ਮਾਤਾ ਅਲਕਾ ਚੱਡਾ ਦੀ ਵੋਟ ਦਰਜ ਹੈ। ਇਸੇ ਤਰ੍ਹਾਂ ਮੁਹਾਲੀ ਨਿਗਮ ਦੀ ਵੋਟਰ ਸੂਚੀ ਦੇ ਵਿੱਚ ਵਾਰਡ ਨੰਬਰ 44 ਦੇ ਵਿੱਚ ਸੀਰੀਅਲ ਨੰਬਰ 253 ਬੂਥ ਨੰਬਰ 160 ਦੇ ਵਿੱਚ ਰਾਘਵ ਚੱਡਾ ਦੀ ਪਹਿਲਾਂ ਵੋਟ ਬਣੀ ਹੋਈ ਸੀ ਤੇ ਮੁਹਾਲੀ ਦੇ ਵਾਰਡ ਨੰਬਰ 44 ਚ ਪੈਂਦੇ ਰੀਜੈਂਸੀ ਹਾਈਟਸ ਦੇ ਵਿੱਚ ਰਾਘਵ ਚੱਡਾ ਦੀ ਰਿਹਾਇਸ਼ ਹੈ ਤੇ ਜਿੱਥੋਂ ਉਨ੍ਹਾਂ ਦੇ ਹੁਣ ਪੱਕੇ ਤੌਰ ਦੇ ਉੱਤੇ ਸ਼ਿਫਟ ਹੋਣ ਦੀ ਗੱਲ ਕਹੀ ਗਈ ਹੈ। ਇਸੇ ਤਰ੍ਹਾਂ ਹੀ ਗੱਲ ਕਰੀਏ ਤਾਂ ਅਗਲੀ ਜਿਸ ਦੇ ਵਿੱਚ ਬਾਤ ਪੈਂਦੀ ਹੈ ਉਮੀਦਾਂ ਨੂੰ ਸੁੰਡੀ ਨਹੀਂ ਖਿੜਿਆ ਬੀਜ ਸਬਸਿਡੀ ਦਾ ਫੁੱਲ। ਨਰਮੇ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 2 ਸਾਲ ਤੋਂ ਨਹੀਂ ਮਿਲੀ ਹੈ ਸਬਸਿਡੀ। ਪੰਜਾਬ ਸਰਕਾਰ ਦੇ ਵਿੱਤੀ ਸੰਕਟ ਦੇ ਕਾਰਨ ਹੁਣ ਨਰਮੇ ਦੇ ਬੀਜ ਦੀ ਸਬਸਿਡੀ ਨੂੰ ਵੀ ਸੁੰਡੀ ਪੈਣ ਲੱਗ ਪਈ। ਸੂਬੇ ਦੇ ਕਿਸਾਨਾਂ ਨੂੰ 2 ਵਰ੍ਹਿਆਂ ਤੋਂ ਨਰਮੇ ਦੇ ਬੀਜ ਦੀ ਹਾਲੇ ਤੱਕ ਸਬਸਿਡੀ ਨਹੀਂ ਮਿਲੀ, ਜੋ ਕਿ 8.50 ਕਰੋੜ ਰੁਪਏ ਜਿਹੜੀ ਬਣਦੀ ਹੈ 8.5 ਕਰੋੜ। ਆਪ ਸਰਕਾਰ ਨੇ ਸਾਲ 2023-24 ਦੇ ਵਿੱਚ ਨਰਮੇ ਦੇ ਪ੍ਰਮਾਣਿਤ ਬੀਜਾਂ ਦੇ ਉੱਤੇ 33% ਸਬਸਿਡੀ ਦੇਣ ਦਾ ਐਲਾਨ ਕੀਤਾ ਸੀ ਤੇ ਪਹਿਲੇ 2 ਸਾਲ ਤੱਕ ਕਿਸਾਨਾਂ ਨੂੰ ਬੀਜ ਦੇ ਉੱਤੇ ਸਬਸਿਡੀ ਮਿਲਦੀ ਰਹੀ, ਪਰ ਉਸ ਮਗਰੋਂ ਕਿਸਾਨ ਸਬਸਿਡੀ ਦਾ ਰਾਹ ਤੱਕ ਰਹੇ ਨੇ। ਪਿਛਲੇ ਸਾਲ 2025 ਤੇ 26 ਦੀ ਬੀਜ ਸਬਸਿਡੀ ਦੇ ਉੱਤੇ 5.51 ਕਰੋੜ ਰੁਪਏ ਦੇ ਬਕਾਏ ਖੜੇ ਨੇ। ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪਿਛਲੇ ਮਹੀਨੇ ਵਿੱਤ ਵਿਭਾਗ ਨੂੰ ਪੁਰਾਣੀ ਸਬਸਿਡੀ ਰਿਲੀਜ਼ ਕਰਨ ਵਾਸਤੇ ਚਿੱਠੀ ਲਿਖੀ, ਪਰ ਖਜ਼ਾਨਾ ਵਿਭਾਗ ਨੇ ਕੋਈ ਪੈਸਾ ਜਾਰੀ ਨਾ ਕੀਤਾ। ਸਾਲ 2025-26 ਦੇ ਵਿੱਚ ਨਰਮਾ ਪੱਟੀ ਦੇ 52,500 ਕਿਸਾਨਾਂ ਨੇ ਬੀਜ ਸਬਸਿਡੀ ਦੇ ਲਈ ਰਜਿਸਟ੍ਰੇਸ਼ਨ ਕੀਤੀ, ਜਿਨ੍ਹਾਂ ਨੂੰ ਸਬਸਿਡੀ ਦਾ ਪੈਸਾ ਹਾਲੇ ਤੱਕ ਨਹੀਂ ਮਿਲਿਆ। ਚਾਲੂ ਵਰ੍ਹੇ 2026-27 ਦੇ ਦੌਰਾਨ ਬੀਜ ਸਬਸਿਡੀ ਦੇ ਲਈ 14,645 ਕਿਸਾਨਾਂ ਨੇ ਇਹਦੇ ਵਿੱਚ ਅਪਲਾਈ ਕੀਤਾ। ਇਸ ਵਰ੍ਹੇ ਦੇ ਦੌਰਾਨ ਬੀਜ ਸਬਸਿਡੀ ਦਾ ਬਿੱਲ ਵੀ ਜਿਹੜਾ 2.5 ਤੋਂ 3 ਕਰੋੜ ਦਾ ਹੀ ਰਹਿ ਜਾਣਾ। ਪੰਜਾਬ ਦੇ ਵਿੱਚ ਇਸ ਵਾਰ ਨਰਮੇ ਹੇਠਲਾ ਰਕਬਾ ਵੀ ਘੱਟ ਕੇ ਕਰੀਬ 80,000 ਹੈਕਟੇਅਰ ਹੀ ਰਹਿ ਗਿਆ ਤੇ ਆਪ ਸਰਕਾਰ ਦੇ ਕਾਰਜਕਾਲ ਦੇ ਪਹਿਲੇ ਵਰ੍ਹੇ 2022-23 ਦੇ ਦੌਰਾਨ ਪੰਜਾਬ ਦੇ ਵਿੱਚ 2.49 ਲੱਖ ਹੈਕਟੇਅਰ ਰਕਬੇ ਦੇ ਉੱਤੇ ਨਰਮੇ ਦੀ ਕਾਸ਼ਤ ਸੀ, ਜੋ ਹੁਣ ਘੱਟ ਕੇ ਸਿਰਫ 80,000 ਹੈਕਟੇਅਰ ਹੀ ਜਿਹੜੀ ਆ ਰਹਿ ਗਈ ਹੈ। ਕਿਆ ਬਾਤ ਆ ਜੀ।
ਕਹਿੰਦੇ ਜੇ ਗਰੀਬੀ ਚੱਕਦਾ ਨਹੀਂ ਹੈ ਕਿਸਾਨਾਂ ਦੀ। ਸਾਲ 2025 ਤੇ 26 ਦੇ ਦੌਰਾਨ 1.28 ਲੱਖ ਹੈਕਟੇਅਰ ਰਕਬੇ ਦੇ ਵਿੱਚ ਨਰਮੇ ਦੀ ਬੇਜਾਂਦ ਹੋਈ। ਇਨ੍ਹਾਂ ਕਾਸ਼ਤਕਾਰਾਂ ਨੂੰ ਬੀਜ ਸਬਸਿਡੀ ਹਾਲੇ ਤੱਕ ਨਹੀਂ ਮਿਲੀ। ਹੁਣ ਕੁਝ ਵਰ੍ਹਿਆਂ ਤੋਂ ਫਸਲੀ ਵਿਭਿੰਨਤਾ

ਨੂੰ ਵੱਡੀ ਜਿਹੜੀ ਹੈ ਢਾਲ ਲੱਗ ਰਹੀ ਹੈ। ਸਾਲ 1990-91 ਦੇ ਵਿੱਚ ਪੰਜਾਬ ਦੇ ਵਿੱਚ ਨਰਮੇ ਦੇ ਹੇਠ 7.1 ਲੱਖ ਹੈਕਟੇਅਰ ਨਰਮਾ ਸੀ ਜੋ ਹੁਣ 1 ਲੱਖ ਤੋਂ ਵੀ ਘੱਟ ਰਹਿ ਗਿਆ। 2006-07 ਦਾ ਅਜਿਹਾ ਸਾਲ ਸੀ ਜਦੋਂ ਪੰਜਾਬ ਦੇ ਵਿੱਚ ਨਰਮੇ ਦੀ ਰਿਕਾਰਡ ਪੈਦਾਵਾਰ 27 ਲੱਖ ਗੱਠਾਂ ਦੀ ਹੋਈ ਸੀ ਤੇ ਸਾਲ 2015 ਦੇ ਵਿੱਚ ਕਿਸਾਨਾਂ ਦੀ ਫਸਲ ਦਾ ਚਿੱਟੀ ਮੱਖੀ ਨੇ ਵੱਡਾ ਨੁਕਸਾਨ ਕੀਤਾ ਜਿਸ ਦੇ ਕਾਰਨ 3.25 ਲੱਖ ਹੈਕਟੇਅਰ ਫਸਲ ਤਬਾਹ ਹੋ ਗਈ ਸੀ। ਤੇ ਦੂਸਰੇ ਪਾਸੇ ਅਕਾਲੀ ਭਾਜਪਾ ਗੱਠਜੋੜ ਸੱਤਾ ਦੇ ਵਿੱਚ ਆਇਆ ਤਾਂ ਮੁੜ ਤੋਂ ਕਹਿੰਦੇ ਨੇ ਥੋਪ ਸਕਦੇ ਨੇ ਖੇਤੀ ਕਾਨੂੰਨ। CM ਮਾਨ ਸਾਹਿਬ ਕਹਿੰਦੇ ਨੇ ਭਾਈ ਪਰ ਖੇਤੀ ਕਾਨੂੰਨ ਤੁਹਾਨੂੰ ਵੀ ਲਿਆਉਣੇ ਪੈਣੇ ਸੀ, ਕਿਉਂ ਨਹੀਂ ਲਿਆਂਦੇ ਤੁਸੀਂ? ਖੇਤੀ ਨੀਤੀ ਤੁਸੀਂ ਲਾਗੂ ਹੀ ਨਹੀਂ ਕੀਤੀ, ਬਾਕੀ ਸਾਰੇ ਸੂਬਿਆਂ ਨੇ ਇੰਡੀਆ ਦੇ ਵਿੱਚ ਲਾਗੂ ਕੀਤੀ ਹੈ ਪਰ ਪੰਜਾਬ ਨੇ ਇਸ ਦੇ ਵੱਲ ਨੂੰ ਮੂੰਹ ਨਹੀਂ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਜੇ ਸ਼੍ਰੋਮਣੀ ਅਕਾਲੀ ਦਲ 3 ਖੇਤੀ ਕਾਨੂੰਨਾਂ ਨੂੰ ਪਾਸ ਕਰਨ ਦੀ ਸ਼ਰਤ ਨੂੰ ਸਵੀਕਾਰ ਕਰ ਲੈਂਦਾ ਹੈ ਤਾਂ ਭਾਜਪਾ ਉਸ ਦੇ ਨਾਲ ਗੱਠਜੋੜ ਕਰ ਲਵੇਗੀ। ਮੁੱਖ ਮੰਤਰੀ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਭਾਜਪਾ ਵੋਟਾਂ ਹਾਸਲ ਕਰਨ ਦੇ ਲਈ ਫਿਰਕੂ ਵੰਡ ਦਾ ਸਹਾਰਾ ਲੈ ਰਹੀ ਹੈ, ਪਰ ਤੁਹਾਨੂੰ ਕਾਹਦੇ ਲਈ ਡਰਨ ਦੀ ਲੋੜ ਹੈ ਭਾਈ? 92 ਹੋ ਤੁਸੀਂ, ਗੱਠਜੋੜ ਕਰਦੇ ਆ ਜਿੱਦਾਂ ਮਰਜ਼ੀ, ਜਿਹਦੇ ਨਾਲ ਮਰਜ਼ੀ ਕਰੀ ਜਾਣ, ਅਗਲਿਆਂ ਦੀ ਮਰਜ਼ੀ, ਅਗਲਿਆਂ ਦੀ ਪਾਰਟੀ ਹੈ ਜੀ, ਤੁਸੀਂ ਆਪਣਾ ਦੇਖੋ, ਆਪਣਾ ਕਰੋ, ਤੁਸੀਂ ਵੀ ਹੋ ਸਕਦਾ ਕਿ ਗੱਠਜੋੜ ਕਰਨਾ ਪੈ ਜਾਵੇ। ਤੇ ਉਹਨਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਦੇ ਵਿੱਚ ਇਸ ਦੀ ਜਿੱਤ ਜੋ ਕਿ ਉਹਨਾਂ ਅਕਾਲੀ ਦਲ ਦੇ ਸਮਰਥਨ ਦੇ ਨਾਲ ਹੋਈ ਦੱਸੀ ਜਾਂਦੀ ਹੈ ਤੇ ਉਹਨਾਂ ਨੇ ਦੋਵਾਂ ਪਾਰਟੀਆਂ ਵਿਚਕਾਰ ਗੱਠਜੋੜ ਨੂੰ ਬੇਨਕਾਬ ਕਰ ਦਿੱਤਾ। ਆਪਣੀ ਸਰਕਾਰ ਦੀ ਕਾਰਜਗੁਜ਼ਾਰੀ ਦੇ ਨਾਲ ਇਸ ਰਾਜਨੀਤੀ ਦੀ ਤੁਲਨਾ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਸਕੂਲਾਂ, ਹਸਪਤਾਲਾਂ, ਬਿਜਲੀ, ਪਾਣੀ ਅਤੇ ਸੜਕਾਂ ਦੇ ਖੇਤਰ ਦੇ ਵਿੱਚ ਤੇਜ਼ੀ ਨਾਲ ਕੰਮ ਕਰਦਿਆਂ ਵਿਕਾਸ ਦੇ ਰਾਹ ਦੇ ਉੱਤੇ ਪਿਆ ਹੈ ਤੇ ਲੋਕ ਮਿਲਣੀ ਦੇ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਅਕਾਲੀਆਂ ਨੇ ਸੂਬੇ ਦੇ ਹਿੱਤਾਂ ਦੇ ਵਿਰੋਧੀ ਤਾਕਤਾਂ ਦੇ ਨਾਲ ਹੱਥ ਮਿਲਾ ਕੇ ਹਮੇਸ਼ਾ ਪੰਜਾਬ ਵਿਰੋਧੀ ਰੁੱਖ ਅਪਣਾਇਆ ਤੇ ਅਕਾਲੀ ਆਗੂਆਂ ਨੇ ਡਰਾਉਣੇ ਖੇਤੀ ਕਾਨੂੰਨਾਂ ਦੇ ਵਿਰੁੱਧ ਅੰਦੋਲਨ ਦੇ ਦੌਰਾਨ 700 ਤੋਂ ਵੱਧ ਕਿਸਾਨਾਂ ਦੀ ਸ਼ਹਾਦਤ ਦੇ ਲਈ ਜ਼ਿੰਮੇਵਾਰ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਬਾਵਜੂਦ ਸੱਤਾ ਦੀ ਖਾਤਰ ਭਗਵਾਂ ਪਾਰਟੀ ਦੇ ਨਾਲ ਹੱਥ ਮਿਲਾਉਣ ਦੇ ਲਈ ਤਿਆਰ ਨੇ। ਪਰ ਭਾਈ ਕਿਸਾਨ 3-4 ਦਿਨ ਹੋ ਗਏ ਹੈ ਚੰਡੀਗੜ੍ਹ ਦੀਆਂ ਸਰਹੱਦਾਂ ਤੇ ਬੈਠੇ ਹੈ, ਕਿੰਨੀ ਕੁ ਮੁਲਾਕਾਤ ਕਰ ਲਈ ਹੈ ਤੁਸੀਂ? ਇਹ ਦਰਸਾਉਂਦਾ ਹੈ ਕਿ ਪਰ ਅੱਜ ਨਾਨਕ ਸਿੰਘ ਹੋਣੀ ਜਾਂ ਹੋਰ ਸਾਰੇ ਉੱਥੇ ਪਹੁੰਚੇ ਹੈ, ਮੁਆਇਨਾ ਕੀਤਾ ਉਹਨਾਂ ਨੇ ਭਾਈ ਕਿਸ ਤਰ੍ਹਾਂ ਦੇ ਹਾਲਾਤ ਨੇ ਤੇ ਪਰ ਉਹ ਕਹਿੰਦੇ ਆ ਭਾਈ ਤੁਹਾਡੀ ਗੱਲਬਾਤ ਕਰਾਉਂਦੇ ਆ ਸਰਕਾਰ ਦੇ ਨਾਲ, ਪਰ ਦੇਖਦੇ ਆ ਕਿਵੇਂ ਹੁੰਦੀ ਹੈ, ਕਿਵੇਂ ਨਿਬੜਦੇ ਨੇ। ਇਹ ਦਰਸਾਉਂਦਾ ਹੈ ਕਿ ਅਕਾਲੀ ਲੀਡਰਸ਼ਿਪ ਦੇ ਕੋਈ ਵਿਚਾਰਧਾਰਾ ਨਹੀਂ ਬਚੀ ਹੈ ਤੇ ਉਹ ਭਾਈ ਹੁਣ ਵਿਚਾਰਧਾਰਾ ਤੁਸੀਂ ਸਟੇਜਾਂ ਤੋਂ ਉਹਨਾਂ ਨੂੰ ਭੰਡੀ ਜਾਂਦੇ ਹੋ। 2027 ਦੇ ਵਿੱਚ ਕੀ ਤੁਸੀਂ ਕਰਨਾ, ਤੁਹਾਡਾ ਏਜੰਡਾ ਕੀ ਹੈ? ਲੋਕ ਜਿਹੜੇ ਦੁਖੀ ਨੇ, ਕਰਮਚਾਰੀ ਸੜਕਾਂ ਦੇ ਉੱਤੇ ਬੈਠੇ ਆ, ਕਿਸਾਨ ਬੈਠੇ ਆ, ਮੁਲਾਜ਼ਮ ਬੈਠੇ ਆ DA ਦੇ ਮਾਮਲੇ ਚ, ਤੁਸੀਂ ਵੀ ਆਪਣਾ ਰੋਡ ਮੈਪ ਥੋੜਾ ਜਿਹਾ ਦੇ ਦਿਓ ਉਹਨਾਂ ਨੂੰ, ਉਹ ਕੀ ਚਾਹੁੰਦੇ ਨੇ, ਤੇ ਉਹਨਾਂ ਨੂੰ ਤੁਸੀਂ ਭੰਡੀ ਜਾਂਦੇ ਹੋ ਜੋ ਉਹਨਾਂ ਨੇ ਕੀਤਾ ਕਰ ਦਿੱਤਾ ਜੋ ਉਹਨਾਂ ਨੇ ਕਰਨਾ ਸੀ, ਪਰ ਤੁਸੀਂ ਕਰੋ ਜੋ ਤੁਸੀਂ ਕਰਨਾ ਭਾਈ। ਇਹ ਦਰਸਾਉਂਦਾ ਹੈ ਕਿ ਅਕਾਲੀ ਲੀਡਰਸ਼ਿਪ ਦੇ ਕੋਈ ਵਿਚਾਰਧਾਰਾ ਨਹੀਂ ਹੈ ਬਚੀ, ਚਾਹੇ ਉਹ ਕਾਂਗਰਸ ਹੋਵੇ ਚਾਹੇ ਕੋਈ ਵੀ ਪਾਰਟੀ ਹੈ, ਮੇਰਾ ਉਸ ਦਾ ਮਤਲਬ ਨਹੀਂ ਕਿ ਇਹਨਾਂ ਨੂੰ ਇਕੱਲਾ ਕਹਿੰਦੇ ਆ, ਪਰ ਸੱਤਾ ਦੇ ਵਿੱਚ ਇਸ ਸਮੇਂ ਜਿਹੜੀ ਆਪ ਸਰਕਾਰ ਹੈ ਉਹ ਸੱਤਾ ਦੇ ਲਈ ਪੰਜਾਬ ਦੇ ਹਿੱਤਾਂ ਦੇ ਨਾਲ ਸਮਝੌਤਾ ਕਰਨ ਦੇ ਲਈ ਤਿਆਰ ਨੇ। ਮੁੱਖ ਮੰਤਰੀ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਅਕਾਲੀ ਭਾਜਪਾ ਗੱਠਜੋੜ ਸੱਤਾ ਦੇ ਵਿੱਚ ਆਉਂਦਾ ਹੈ ਤਾਂ ਉਹ ਕਿਸਾਨਾਂ ਤੇ ਮੁੜ ਤੋਂ ਡਰਾਉਣੇ ਖੇਤੀ ਕਾਨੂੰਨ ਥੋਪ ਸਕਦੇ ਆ ਕਿ ਸੈਲੋ ਬਣੇ ਨਹੀਂ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨਹੀਂ ਵਾਪਰ ਰਹੀਆਂ ਜਾਂ ਤਾਂ ਨਹੀਂ ਵਾਪਰ ਰਹੀਆਂ ਭਾਈ, ਤਾਂ ਕਹੋ ਸਾਰਾ ਕੁਝ ਤੁਹਾਡੀ ਸਰਕਾਰਾਂ ਦੇ ਸਮੇਂ ਵੀ ਤਾਂ ਬਣ ਹੀ ਗਿਆ ਜਾਂ ਤੁਸੀਂ ਰੋਕ ਲਿਆ ਉਹਨਾਂ ਚੀਜ਼ਾਂ ਨੂੰ। ਉਨਾਂ ਕਿਹਾ ਕਿ ਆਉਣ ਵਾਲੀਆਂ ਸੂਬਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੇ ਨਾਲ ਗੱਠਜੋੜ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਗੋਡਿਆਂ ਭਾਰ ਹੈ। 2021 ਦੇ ਵਿੱਚ ਸਰਕਾਰੀ ਸਕੂਲਾਂ ਦੇ ਸਿਰਫ 80 ਵਿਦਿਆਰਥੀਆਂ ਨੇ ਨੀਟ ਪ੍ਰੀਖਿਆ ਪਾਸ ਕੀਤੀ ਸੀ ਜਦੋਂ ਕਿ 2026 ਦੇ ਵਿੱਚ ਇਹ ਗਿਣਤੀ 11 ਗੁਣਾ ਤੋਂ ਕਹਿੰਦੇ ਵੱਧ ਕੇ 882 ਹੋ ਗਈ। ਇਹ ਜਿਹੜਾ ਸਾਡੇ ਸ਼ਾਸਨ ਤੇ ਅਤੀਤ ਦੀਆਂ ਸਰਕਾਰਾਂ ਦੇ ਵਿੱਚ ਅੰਤਰ ਹੈ ਜਿਨ੍ਹਾਂ ਨੇ ਕਦੇ ਵੀ ਸਕੂਲਾਂ ਅਤੇ ਸਿੱਖਿਆ ਖੇਤਰ ਦੇ ਪਰਵਾਹ ਨਹੀਂ ਕੀਤੀ ਹੈ ਤੇ ਅਸੀਂ ਸਿੱਖਿਆ ਦੇ ਵਿੱਚ ਨਿਵੇਸ਼ ਕਰ ਰਹੇ ਹਾਂ ਕਿਉਂਕਿ ਇਹ ਪੰਜਾਬ ਦੇ ਲੋਕਾਂ ਨੂੰ ਸਸ਼ਕਤ ਬਣਾਉਣ ਦੇ ਲਈ ਸਭ ਤੋਂ ਕਹਿੰਦੇ ਮਜ਼ਬੂਤ ਉਪਕਰਨ ਹੈ। ਇਸੇ ਤਰ੍ਹਾਂ ਖੇਤੀਬਾੜੀ ਦਾ ਵੀ ਉਹਨਾਂ ਨੇ ਦਾਅਵਾ ਕੀਤਾ ਕਿ ਬੁਨਿਆਦੀ ਢਾਂਚੇ ਤੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਨਹਿਰੀ ਪਾਣੀ 1587 ਪਿੰਡਾਂ ਦੇ ਖੇਤਾਂ ਤੱਕ ਪੁੱਜ ਗਿਆ ਜਿਨ੍ਹਾਂ ਨੂੰ ਪਹਿਲਾਂ ਕਦੇ ਨਹਿਰੀ ਪਾਣੀ ਨਹੀਂ ਮਿਲਿਆ ਸੀ। ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਸਾਡੀ ਸਰਕਾਰ ਦੇ ਅਹੁਦਾ ਸੰਭਾਲਣ ਤੋਂ ਬਾਅਦ ਨਹਿਰੀ ਸਿੰਚਾਈ ਅਧੀਨ ਖੇਤਰ 26% ਤੋਂ ਵੱਧ ਕੇ 80% ਹੋ ਗਿਆ। 2022 ਦੇ ਵਿੱਚ ਸਿਰਫ 20,99,000 ਏਕੜ ਨੂੰ ਨਹਿਰੀ ਪਾਣੀ ਮਿਲਦਾ ਸੀ ਜਦੋਂ ਕਿ ਅੱਜ ਨਹਿਰੀ ਸਿੰਚਾਈ 60,30,000 ਏਕੜ ਤੱਕ ਪਹੁੰਚ ਗਈ। ਉਹ ਤਬਦੀਲੀ ਹੈ ਕਹਿੰਦੇ ਇਹ ਜੋ ਸਾਡੀ ਸਰਕਾਰ ਪੰਜਾਬ ਦੇ ਵਿੱਚ ਲੈ ਕੇ ਆਈ ਹੈ। ਕਿਆ ਬਾਤ ਹੈ ਜੀ।
ਬਾਕੀ ਭਾਈ ਤੁਸੀਂ ਦੱਸ ਸਕਦੇ ਹੋ ਕਿੰਨੀ ਕੁ ਤਬਦੀਲੀ ਹੋ ਗਈ ਹੈ। ਦੂਸਰੇ ਪਾਸੇ ਤਬਦੀਲੀ ਜਿਹੜੀ ਹੈ ਹਾਈ ਕੋਰਟ ਮੰਗ ਰਹੀ ਹੈ, ਕੈਦੀਆਂ ਦੀ ਨਸ਼ੇ ਦੀ ਆਦਤ ਛਡਾਉਣ ਦੀ ਲਈ ਕੀ ਕੀਤਾ ਹੈ ਸੂਬਾ ਸਰਕਾਰ ਨੇ, ਹਾਈ ਕੋਰਟ ਨੇ ਇਹ ਪੁੱਛ ਲਿਆ। ਹਾਲਾਤ ਦੇਖ ਲਓ ਕੀ ਨੇ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੀਆਂ ਜੇਲ੍ਹਾਂ ਦੇ ਵਿਚ ਬੰਦ ਕੈਦੀਆਂ ਦੇ ਵਿਚ ਨਸ਼ੇ ਦੀ ਲੱਤ ਦੀ ਸਮੱਸਿਆ ਦੇ ਨਾਲ ਨਜਿੱਠਣ ਲਈ ਇਕ ਸਪਸ਼ਟ ਰੋਡ ਮੈਪ ਮੰਗਿਆ। ਅਦਾਲਤ ਨੇ ਆਪਣੇ ਐਮਿਕਸ ਕਿਊਰੀ ਨੂੰ ਪੰਜਾਬ ਸਰਕਾਰ ਦੇ ਵੱਲੋਂ ਦਾਖਲ ਕੀਤੀ ਗਈ ਤਾਜ਼ਾ ਸਥਿਤੀ ਰਿਪੋਰਟ ਦੀ ਜਾਂਚ ਕਰਨ ਅਤੇ ਇਸ ਦੇ ਮਾਮਲੇ ਚ ਅਦਾਲਤ ਦੀ ਮਦਦ ਕਰਨ ਦੇ ਲਈ ਕਿਹਾ। ਇਸ ਦੇ ਨਾਲ ਹੀ ਬੈਂਚ ਨੇ ਕੇਂਦਰੀ ਸਿਹਤ ਅਤੇ ਪਰਿਵਾਰ ਜਿਹੜਾ ਭਲਾਈ ਮੰਤਰਾਲੇ, ਪੰਜਾਬ ਤੇ ਹਰਿਆਣਾ ਦੇ ਸਿਹਤ ਵਿਭਾਗਾਂ, ਚੰਡੀਗੜ੍ਹ ਯੂਟੀ ਅਤੇ ਪੀਜੀਆਈ ਐਮਈਆਰ ਨੂੰ ਵੀ ਇਸ ਦੇ ਵਿਚ ਧਿਰ ਜਿਹੜਾ ਬਣਾ ਲਿਆ। ਅਦਾਲਤ ਨੇ ਪੰਜਾਬ ਸਰਕਾਰ ਤੋਂ ਪੁੱਛਿਆ ਕਿ ਜੇਲ੍ਹਾਂ ਦੇ ਵਿਚ ਨਜ਼ਰਬੰਦ ਕੈਦੀਆਂ ਦੀ ਨਸ਼ੇ ਦੀ ਆਦਤ ਛਡਾਉਣ ਦੇ ਲਈ ਕੀਤੇ ਗਏ ਪ੍ਰਬੰਧਾਂ ਦੇ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ। ਅਦਾਲਤ ਦੇ ਸਾਹਮਣੇ ਆਏ ਅੰਕੜਿਆਂ ਮੁਤਾਬਕ ਪੰਜਾਬ ਦੀਆਂ ਵੱਖ ਵੱਖ ਜੇਲ੍ਹਾਂ ਚ ਬੰਦ ਕੈਦੀਆਂ ਦੇ ਵਿਚੋਂ ਲਗਭਗ 50% ਨਸ਼ੇ ਦੀ ਆਦੀ ਨੇ, ਜਿਨ੍ਹਾਂ ਦੇ ਵਿਚੋਂ ਜ਼ਿਆਦਾਤਰ ਨੌਜਵਾਨ ਉਮਰ ਦੇ ਹੈ। ਕਾਰਜਕਾਰੀ ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰਾਜੇਸ਼ ਗੌੜ ਦੇ ਬੈਂਚ ਨੇ ਕਿਹਾ ਕਿ ਇਹ ਸਥਿਤੀ ਇਕ ਗੰਭੀਰ ਚੁਣੌਤੀ ਨੂੰ ਦਰਸਾਉਂਦੀ ਹੈ ਜਿਸ ਨੂੰ ਸਭ ਤੋਂ ਵੱਧ ਪਹਿਲ ਦੇਣ ਦੀ ਜ਼ਰੂਰਤ ਹੈ। ਹਰਿਆਣਾ ਤੇ ਚੰਡੀਗੜ੍ਹ ਨੂੰ ਵੀ ਹਲਫ਼ਨਾਮੇ ਦਾਖਲ ਕਰਨ ਦੇ ਹੁਕਮ ਹੋ ਗਏ ਹੈ। ਅਦਾਲਤ ਨੇ ਰਿਪੋਰਟ ਦਾ ਨੋਟਿਸ ਲੈਂਦਿਆਂ ਦਸਿਆ ਕਿ ਸੂਬੇ ਦੀਆਂ ਵੱਖ ਵੱਖ ਜੇਲ੍ਹਾਂ ਦੇ ਵਿਚ ਬੰਦ ਕੁੱਲ 35,449 ਕੈਦੀਆਂ ਦੇ ਵਿਚੋਂ 15,768 ਕੈਦੀ ਜਿਹੜੇ ਨੇ ਨਸ਼ੇ ਦੇ ਆਦੀ ਦੇ, ਜਾਣੀ ਕਿ ਅੱਧੇ ਉਮਰ ਦੇ ਹਿਸਾਬ ਦੇ ਨਾਲ ਵੀ ਜ਼ਿਆਦਾਤਰ ਆਪਣੀ ਜਵਾਨੀ ਦੇ ਦੌਰ ਦੇ ਵਿਚ ਹਨ। ਸੁਣਵਾਈ ਦੇ ਦੌਰਾਨ ਕੇਂਦਰ ਸਰਕਾਰ ਯੂਟੀ ਤੇ ਹਰਿਆਣਾ ਦੇ ਵੱਲੋਂ ਵਕੀਲਾਂ ਨੇ ਨੋਟਿਸ ਸਵੀਕਾਰ ਕੀਤੇ ਹੈ। ਬੈਂਚ ਨੇ ਹੁਕਮ ਦਿੱਤਾ ਕਿ ਪੰਜਾਬ ਨੂੰ ਪਹਿਲਾਂ ਦਿੱਤੇ ਗਏ ਨਿਰਦੇਸ਼ ਹਰਿਆਣਾ ਤੇ ਚੰਡੀਗੜ੍ਹ ਦੇ ਉੱਤੇ ਵੀ ਲਾਗੂ ਹੋਣਗੇ ਤੇ ਉਹ ਵੀ ਅਗਲੀ ਤਾਰੀਖ ਤੋਂ ਪਹਿਲਾਂ ਆਪਣੇ ਹਲਫ਼ਨਾਮੇ ਦਾਖਲ ਕਰਨ। ਇਸ ਮਾਮਲੇ ਦੀ ਅਗਲੀ ਸੁਣਵਾਈ 8 ਸਤੰਬਰ ਨੂੰ ਹੁਣ ਹੋਣੀ ਹੈ। ਇਹ ਪੂਰਾ ਮਾਮਲਾ ਮਾਨਸਾ ਸੈਸ਼ਨ ਡਿਵੀਜ਼ਨ ਦੇ ਪ੍ਰਸ਼ਾਸਕੀ ਜੱਜ ਦੀ ਉਸ ਰਿਪੋਰਟ ਤੋਂ ਸ਼ੁਰੂ ਹੋਇਆ ਜਿਸ ਦੇ ਵਿਚ ਦੱਸਿਆ ਗਿਆ ਸੀ ਕਿ ਜੇਲ੍ਹ ਦੇ 767 ਕੈਦੀਆਂ ਦੇ ਵਿਚੋਂ 530 ਲਗਭਗ ਜਿਹੜੇ ਨੇ 69% ਜੇਲ੍ਹ ਦੇ ਅੰਦਰ ਬਣੇ OOAT ਕਲੀਨਿਕ ਦੇ ਵਿਚ ਰਜਿਸਟਰਡ ਸਨ। ਇਸ ਤੋਂ ਪਹਿਲਾਂ ਅਦਾਲਤ ਨੇ ਸੂਬਾ ਸਰਕਾਰ ਨੂੰ OOAT ਕਲੀਨਿਕਾਂ ਦੇ ਵਿਚ ਕੈਦੀਆਂ ਦੀ ਰਜਿਸਟਰੇਸ਼ਨ ਦੇ ਨਾਲ ਜੁੜੇ ਮਿਆਰੀ ਸੰਚਾਲਨ ਪ੍ਰਕਿਰਿਆਵਾਂ ਜਿਹੜੀਆਂ ਨੇ ਉਹਨੂੰ ਸਪਸ਼ਟ ਕਰਨ ਅਤੇ ਨਸ਼ਾ ਛਡਾਉਣ ਲਈ ਅਪਣਾਏ ਜਾਣ ਵਾਲੇ ਤਰੀਕਿਆਂ ਦੇ ਬਾਰੇ ਜਾਣਕਾਰੀ ਦੇਣ ਦੇ ਲਈ ਵੀ ਕਿਹਾ ਸੀ। ਤੇ ਹੁਣ ਦੇਖ ਲਓ, ਪੰਜਾਬ ਦਾ ਪੂਰਾ ਖੁੱਲਾ ਪਿਆ ਪਰ ਜੇਲ੍ਹਾਂ ਦੇ ਵਿਚ ਜੇ ਹਾਲਾਤ ਨੇ ਜਿੱਥੇ ਬੰਦ ਕਰਕੇ ਰੱਖੇ ਹੈ ਉਹ ਨਸ਼ੇ ਦੇ ਅੱਧੇ ਆਦੀ ਨੇ ਲੋਕ, ਉਹਨਾਂ ਤੋਂ ਨਸ਼ਾ ਨਹੀਂ ਛੁਡਾ ਹੋਇਆ ਇਹਨਾਂ ਤੋਂ। ਤੇ ਜਿੱਥੇ ਬੰਦ ਨੇ ਨਿਗਰਾਨੀ ਹੇਠ ਰਹਿੰਦੇ ਹੈ ਉੱਥੇ ਸਾਈਕੋਲੋਜਿਸਟ, ਥੈਰਾਪਿਸਟ, ਸਾਰੀਆਂ ਚੀਜ਼ਾਂ ਦਿੱਤੀਆਂ ਜਾ ਸਕਦੀਆਂ ਨੇ, ਇੱਕ ਐਗਜ਼ਾਮਪਲ ਫਿੱਟ ਕੀਤੀ ਜਾ ਸਕਦੀ ਹੈ। ਪਰ ਜਿਹੜੇ ਤਾਂ ਪਿੰਜਰੇ ਤੋਂ ਬਾਅਦ ਨੇ ਬਾਹਰ ਨੇ ਉਹ ਕਿੱਦਾਂ ਕਾਬੂ ਚ ਆ ਜਾਣਗੇ, ਜਿਹੜੇ ਪਿੰਜਰੇ ਚ ਨੇ ਉਹ ਨਹੀਂ ਇਹਨਾਂ ਤੋਂ ਕਾਬੂ ਚ ਆਏ ਹਜੇ। ਦੂਸਰੇ ਪਾਸੇ ਮੋਦੀ ਤੇ ਪਜੇਸ਼ਕੀਆਂ ਦੀ ਮੁਲਾਕਾਤ, ਇੰਟਰਨੈਸ਼ਨਲ ਖ਼ਬਰਾਂ ਵੱਲ ਨੂੰ ਝਾਤ ਮਾਰਦਿਆਂ ਤੇ ਅਮਰੀਕਾ ਅੱਖਾਂ ਦਿਖਾ ਰਿਹਾ ਹੈ। ਮੁਲਾਕਾਤ ਦੇ ਉੱਤੇ ਜਿਹੜਾ ਮੋਦੀ ਤੇ ਪਜੇਸ਼ਕੀਆਂ ਦੀ ਮੁਲਾਕਾਤ ਤੇ ਅਮਰੀਕਾ ਦਾ ਬਿਆਨ ਆਇਆ, ਕਿਸੇ ਦੇਸ਼ ਨੂੰ ਇਰਾਨ ਦੀ ਮਦਦ ਨਹੀਂ ਕਰਨੀ ਚਾਹੀਦੀ, ਉਹਨੇ ਕਿਹਾ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਬੁੱਧਵਾਰ ਕੱਲ੍ਹ ਬੀਤੇ ਚ ਕਿਹਾ ਸ਼ਾਮ ਨੂੰ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਭਾਰਤ ਅਤੇ ਇਰਾਨ ਕਿਸੇ ਵਪਾਰਕ ਸਮਝੌਤੇ ਦੇ ਬਾਰੇ ਗੱਲ ਕਰ ਰਹੇ ਨੇ। ਦੁਨੀਆਂ ਭਰ ਦੇ ਕਈ ਦੇਸ਼ ਤਹਿਰਾਨ ਦੇ ਵਿਚ ਸ਼ਾਸਨ ਦੇ ਨਾਲ ਗੱਲ ਕਰਦੇ ਨੇ ਤੇ ਰੂਬੀਓ ਦੀਆਂ ਇਹ ਟਿੱਪਣੀਆਂ ਫੋਕਸ ਨਿਊਜ਼ ਰੇਡੀਓ ਦੇ ਉੱਤੇ ਦੀ ਬ੍ਰਾਇਨ ਕਿਲਮਿੰਡ ਸ਼ੋਅ ਦੇ ਉੱਤੇ ਇੱਕ ਇੰਟਰਵਿਊ ਦੇ ਦੌਰਾਨ ਆਈਆਂ ਨੇ ਤੇ ਰੂਬੀਓ ਤੋਂ ਬਿਸ਼ਕੇਕ ਦੇ ਵਿਚ ਸ਼ੰਘਾਈ ਸਹਿਯੋਗ ਸੰਗਠਨ SCO ਸਿਖਰ ਸੰਮੇਲਨ ਦੇ ਮੌਕੇ ਤੇ ਪ੍ਰਧਾਨ ਮੰਤਰੀ ਮੋਦੀ ਤੇ ਇਰਾਨੀ ਰਾਸ਼ਟਰਪਤੀ ਮਸੂਦ ਪਜੇਸ਼ਕੀਅਨ ਦੇ ਵਿਚਕਾਰ ਹੋਈ ਮੀਟਿੰਗ ਦੇ ਬਾਰੇ ਇਕ ਸਵਾਲ ਪੁੱਛਿਆ ਗਿਆ। ਕਿਲਮਿਡ ਦੀ ਇਸ ਟਿੱਪਣੀ ਦੇ ਜਵਾਬ ਦੇ ਵਿਚ ਮੋਦੀ ਅਤੇ ਪਜੇਸ਼ਕੀਅਨ ਨੇ ਇਕ ਵਪਾਰਕ ਸਮਝੌਤਾ ਤੈਅ ਕੀਤਾ ਜਾਪਦਾ ਤੇ ਰੂਬੀਓ ਨੇ ਕਿਹਾ ਕਿ ਖੈਰ ਮੈਨੂੰ ਨਹੀਂ ਲੱਗਦਾ ਕਿ ਭਾਰਤ ਅਤੇ ਇਰਾਨ ਵਿਚਕਾਰ ਕੋਈ ਵਪਾਰਕ ਸਮਝੌਤਾ ਹੈ। ਸਪਸ਼ਟ ਤੌਰ ਦੇ ਉੱਤੇ ਦੇਸ਼ ਆਪਣੀ ਖੁਦ ਦੀ ਵਿਦੇਸ਼ ਨੀਤੀ ਵਿਕਸਿਤ ਕਰਦੇ ਨੇ ਤੇ ਦੁਨੀਆਂ ਭਰ ਦੇ ਕਈ ਦੇਸ਼ ਇਰਾਨੀ ਸ਼ਾਸਨ ਦੇ ਨਾਲ ਗੱਲ ਕਰਦੇ ਨੇ। ਰੂਬੀਓ ਨੇ ਕਿਹਾ ਕਿ ਮੇਰਾ ਮਤਲਬ ਹੈ ਕਿ ਅਸੀਂ ਵੀ ਇਰਾਨੀ ਸ਼ਾਸਨ ਦੇ ਕੁਝ ਤੱਤਾਂ ਦੇ ਨਾਲ ਮੁਲਾਕਾਤ ਕੀਤੀ ਹੈ ਜਿਨ੍ਹਾਂ ਦੇ ਵਿਚੋਂ ਕੁਝ ਚਰਚਾਵਾਂ ਹੋਈਆਂ ਨੇ ਤੇ ਉਨ੍ਹਾਂ ਦੇ ਨਾਲ ਸੰਪਰਕ ਰਿਹਾ। ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਵੀ ਇਹ ਵੀ ਜਿਹੜਾ ਸਪਸ਼ਟ ਕਰ ਦਿੱਤਾ ਕਿ ਕਿਸੇ ਵੀ ਦੇਸ਼ ਨੂੰ ਇਰਾਨ ਨੂੰ ਪਾਬੰਦੀਆਂ ਤੋਂ ਬਚਣ ਦੇ ਵਿਚ ਮਦਦ ਨਹੀਂ ਕਰਨੀ ਚਾਹੀਦੀ।
ਰੂਬੀਓ ਨੇ ਕਿਹਾ ਕਿ ਕਿਸੇ ਵੀ ਦੇਸ਼ ਨੂੰ ਉੱਥੇ ਜਾ ਕੇ ਉਨ੍ਹਾਂ ਨੂੰ ਅਜਿਹੇ ਤਰੀਕੇ ਪੈਦਾ ਕਰਨ ਦੇ ਵਿਚ ਮਦਦ ਨਹੀਂ ਕਰਨੀ ਚਾਹੀਦੀ ਜਿਸ ਦੇ ਨਾਲ ਉਹ ਆਮਦਨ ਪੈਦਾ ਕਰ ਸਕਣ, ਜਿਸ ਦੀ ਵਰਤੋਂ ਉਹ ਫਿਰ ਅੱਤਵਾਦ ਨੂੰ ਜਿਹੜਾ ਸਪਾਂਸਰ ਕਰਨ ਅਤੇ ਪਰਮਾਣੂ ਹਥਿਆਰਾਂ ਬਣਾਉਣ ਦੀ ਕੋਸ਼ਿਸ਼ ਕਰਨ ਦੇ ਲਈ ਕਰਨਗੇ। ਭਾਈ ਜਿਹੜਾ ਤੁਸੀਂ ਫੰਡ ਪਾਕਿਸਤਾਨ ਨੂੰ ਭੇਜੀ ਜਾਂਦੇ ਗੱਫਿਆਂ ਦੇ ਗੱਫੇ, ਤੇ ਉਹ ਗ੍ਰੇ ਸੂਚੀ ਦੇ ਵਿਚ ਵੀ ਹੈ, ਸਾਰਾ ਕੁਝ ਵੀ ਹੈ, ਪਰ ਜਦੋਂ ਉਹਨੂੰ ਵਰਤਣਾ ਹੁੰਦਾ ਸਾਰਾ ਕੁਝ ਕਰੀ ਜਾਂਦੇ। ਉਹ ਪਿਛਲੇ ਸਮੇਂ ਦੇ ਵਿਚ ਉਹਨੇ ਖੁੱਲ੍ਹ ਕੇ ਬਿਆਨ ਦਿੱਤਾ ਸੀ ਵੀ ਭਾਈ ਤੁਹਾਡੇ ਹੀ ਅਸੀਂ ਬੰਦੇ ਪਾਲਦੇ ਹਾਂ, ਜੋ ਵੀ ਹੈ ਜੋ ਵੀ ਕਰਦੇ ਹਾਂ ਤੁਸੀਂ ਸਾਨੂੰ ਮਜਬੂਰ ਕਰਦੇ ਹੋ ਇਹ ਕਰਨ ਦੇ ਉੱਤੇ, ਤੇ ਫਿਰ ਇਹ ਗਰੋਹ ਜਿਹੜੇ ਨੇ ਪਾਲਦਾ ਕੌਣ ਹੈ? ਬਹੁਤ ਵੱਡੇ ਸਵਾਲ ਇਹਨਾਂ ਵੱਡੀਆਂ ਜਿਹੜੀਆਂ ਲਾਣੇਦਾਰ ਜਿਹੜੇ ਨੇ ਦੁਨੀਆਂ ਦੇ ਉਹਨਾਂ ਦੇ ਉੱਤੇ ਖੜੇ ਹੁੰਦੇ ਆ, ਤੇ ਦੇਸ਼ ਅਜਿਹਾ ਕਰਨ ਦਾ ਫੈਸਲਾ ਕਰਦੇ ਨੇ ਤਾਂ ਸਾਨੂੰ ਉਹਨਾਂ ਦੇ ਉੱਤੇ ਵੀ ਕਹਿੰਦੇ ਪਾਬੰਦੀਆਂ ਲਗਾਉਣੀਆਂ ਪੈਣਗੀਆਂ ਤੇ ਤੁਸੀਂ ਜੋ ਮਰਜ਼ੀ ਕਰੀ ਜਾਓ। ਦੂਸਰੇ ਪਾਸੇ ਜੋ ਹਾਲਾਤ 80 ਦੇ ਦਹਾਕੇ ਦੇ ਵਿਚ ਬਣੇ ਜਾਂ ਉਸ ਤੋਂ ਬਾਅਦ ਦੇ ਵਿਚ ਵੀ ਬਣੇ, ਦੰਗਿਆਂ ਦਾ ਮਾਹੌਲ ਬਣਿਆ, ਸਾਰਾ ਕੁਝ ਹਿੰਸਕ ਮਾਹੌਲ ਬਣ ਗਏ, ਇਸੇ ਤਰ੍ਹਾਂ ਦੀਆਂ ਹਰਕਤਾਂ ਹੁਣ ਜਿਹੜੀਆਂ ਨੇ ਬ੍ਰਿਟਿਸ਼ ਕੋਲੰਬੀਆ ਸਰੀ ਦੇ ਵਿਚ ਵੀ ਹੋਣ ਲੱਗ ਗਈਆਂ ਨੇ। ਸਰੀ ਦੀ ਮਸਜਿਦ ਦੇ ਉੱਤੇ ਲਿਖੀਆਂ ਨਫ਼ਰਤੀ ਧਮਕੀਆਂ ਨੇ ਤੇ ਦਰਵਾਜ਼ਿਆਂ ਦੇ ਨੇੜੇ ਸੂਰ ਦਾ ਮਾਸ ਜਿਹੜਾ ਰੱਖ ਦਿੱਤਾ ਗਿਆ। ਕੰਧਾਂ ਦੇ ਉੱਤੇ ਗੈਟ ਆਊਟ ਔਰ ਡਾਈ ਤੇ ਇਸਲਾਮ ਇਜ਼ ਟ੍ਰੈਸ਼ ਵਰਗੇ ਸ਼ਬਦ ਲਿਖੇ ਮਿਲੇ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਥਿਤ ਸਰੀ ਸ਼ਹਿਰ ਦੇ ਵਿਚ ਨਫ਼ਰਤ ਤੇ ਜਿਹੜਾ ਇਸਲਾਮੋਫੋਬੀਆ ਦੀ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਇੱਥੋਂ ਦੇ ਫਲੀਟਵੁੱਡ ਇਸਲਾਮਿਕ ਸੈਂਟਰ ਜਿਹੜਾ ਉਹਨੂੰ ਨਿਸ਼ਾਨਾ ਬਣਾਉਂਦਿਆਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿਸ ਨੇ ਸਥਾਨਕ ਮੁਸਲਿਮ ਭਾਈਚਾਰੇ ਦੇ ਵਿਚ ਚਿੰਤਾ ਪੈਦਾ ਕਰ ਦਿੱਤੀ। ਤੜਕੇ ਜਦੋਂ ਨਮਾਜ਼ੀ ਮਸਜਿਦ ਦੇ ਵਿਚ ਪਹੁੰਚੇ ਹੈ ਤਾਂ ਉਨ੍ਹਾਂ ਨੇ ਇਮਾਰਤ ਦੀਆਂ ਕੰਧਾਂ ਦੇ ਉੱਤੇ ਮੁਸਲਮਾਨਾਂ ਦੇ ਵਿਰੁੱਧ ਅਪਮਾਨਜਨਕ ਤੇ ਜਾਨੋ ਮਾਰਨ ਦੀਆਂ ਧਮਕੀਆਂ ਲਿਖੀਆਂ ਹੋਈਆਂ ਦੇਖੀਆਂ ਨੇ। ਕੰਧਾਂ ਦੇ ਉੱਤੇ ਗੈਟ ਆਊਟ ਔਰ ਡਾਈ ਅਤੇ ਇਸਲਾਮ ਇਜ਼ ਟ੍ਰੈਸ਼ ਵਰਗੇ ਜਿਹੜੇ ਸ਼ਬਦ ਉੱਕਰੇ ਹੋਏ ਨੇ। ਇਸ ਤੋਂ ਇਲਾਵਾ ਮਸਜਿਦ ਦੇ ਦਰਵਾਜ਼ਿਆਂ ਦੇ ਉੱਤੇ ਹੈਂਡਲ ਅਤੇ ਖਿੜਕੀਆਂ ਨੇੜੇ ਕੱਚਾ ਸੂਰ ਦਾ ਮਾਸ ਵੀ ਜਿਹੜਾ ਰੱਖਿਆ ਗਿਆ। ਅਧਿਕਾਰੀਆਂ ਦੇ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਰਾਤ 11 ਵਜੇ ਤੋਂ ਸ਼ਨਿਚਰਵਾਰ ਸਵੇਰ ਦੇ 5 ਵਜੇ ਦੇ ਵਿਚਕਾਰ ਵਾਪਰੀ ਜਿਹੜੀ ਹੋਣ ਦਾ ਸ਼ੱਕ ਦੱਸਿਆ ਗਿਆ। ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਜਿਹੜੀ ਹੈ ਉਹਨੇ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦਿਆਂ ਇਸ ਦੀ ਜਾਂਚ ਹੇਟ ਕ੍ਰਾਈਮ ਜਾਣੀ ਕਿ ਨਫ਼ਰਤ ਅਪਰਾਧ ਵਜੋਂ ਸ਼ੁਰੂ ਕਰ ਦਿੱਤੀ ਹੈ। ਮਸਜਿਦ ਪ੍ਰਬੰਧਕਾਂ ਨੇ ਸਪਸ਼ਟ ਕੀਤਾ ਹੈ ਕਿ ਉਹ ਦੋਸ਼ੀਆਂ ਨੂੰ ਫੜਾਉਣ ਦੇ ਲਈ ਪੁਲਿਸ ਦੇ ਨਾਲ ਪੂਰਨ ਸਹਿਯੋਗ ਕਰ ਰਹੇ ਨੇ। ਇਸ ਘਟਨਾ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦੀ ਅਟਾਰਨੀ ਜਨਰਲ ਨਿੱਕੀ ਸ਼ਰਮਾ ਨੇ ਇਸ ਦੀ ਜਿਹੜੀ ਸਖ਼ਤ ਨਿੰਦਾ ਵੀ ਕੀਤੀ ਹੈ। ਉਨ੍ਹਾਂ ਨੇ ਪ੍ਰਭਾਵਿਤ ਭਾਈਚਾਰੇ ਦੇ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਸਮਾਜ ਦੇ ਵਿਚ ਅਜਿਹੀ ਨਫ਼ਰਤ ਅਤੇ ਹਿੰਸਾ ਦੇ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ। ਮਸਜਿਦ ਪ੍ਰਬੰਧਕਾਂ ਤੇ ਫਲੀਟਵੁੱਡ ਇਸਲਾਮਿਕ ਅਕੈਡਮੀ ਸੋਸਾਇਟੀ ਨੇ ਇਸ ਘਟਨਾ ਨੂੰ ਸਿਰਫ ਇੱਕ ਮਾਮੂਲੀ ਤੋੜ ਫੋੜ ਨਹੀਂ ਮੰਨਿਆ। ਉਨ੍ਹਾਂ ਨੇ ਇਸ ਦੀ ਤੁਲਨਾ 2017 ਦੇ ਵਿਚ ਕਿਊਬਿਕ ਸਿਟੀ ਦੀ ਮਸਜਿਦ ਦੇ ਬਾਹਰ ਵਾਪਰੀਆਂ ਘਟਨਾਵਾਂ ਦੇ ਨਾਲ ਕਰ ਦਿੱਤੀ ਹੈ, ਜਿੱਥੇ ਬਾਅਦ ਦੇ ਵਿਚ ਇੱਕ ਭਿਆਨਕ ਗੋਲੀਬਾਰੀ ਦੇ ਵਿਚ 6 ਬੇਕਸੂਰ ਲੋਕਾਂ ਦੀ ਜਾਨ ਚਲੀ ਗਈ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਕੈਨੇਡਾ ਦੇ ਵੱਖ ਵੱਖ ਹਿੱਸਿਆਂ ਦੇ ਵਿਚ ਮੁਸਲਿਮ ਭਾਈਚਾਰੇ ਦੇ ਵਿਰੁੱਧ ਅਜਿਹੇ ਨਫ਼ਰਤ ਭਰੇ ਵਤੀਰੇ ਦੇ ਵਿਚ ਵਾਧਾ ਹੋਇਆ। ਸੁਸਾਇਟੀ ਦੇ ਵੱਲੋਂ ਜਾਰੀ ਬਿਆਨ ਦੇ ਵਿਚ ਕਿਹਾ ਗਿਆ ਕਿ ਨਮਾਜ਼ੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਹਰ ਸੰਭਵ ਕਦਮ ਚੁੱਕਿਆ ਜਾ ਰਿਹਾ ਤੇ ਨਾਲ ਹੀ ਸੂਬੇ ਦੇ ਸਿਆਸੀ ਤੇ ਸਮਾਜਿਕ ਆਗੂਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਅਜਿਹੇ ਤੱਤਾਂ ਤੇ ਹਮਲਿਆਂ ਦੇ ਵਿਰੁੱਧ ਖੁੱਲ੍ਹ ਕੇ ਜਿਹੜੇ ਨੇ ਆਪਣੀ ਆਵਾਜ਼ ਬੁਲੰਦ ਕਰਨ ਤੇ ਪੁਲਿਸ ਦੀ ਜਾਂਚ ਜਾਰੀ ਹੈ। ਹਾਲੇ ਤੱਕ ਕਿਸੇ ਵੀ ਸ਼ੱਕੀ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਦੂਸਰੇ ਪਾਸੇ ਵੈਨਜ਼ੂਏਲਾ ਤੋਂ ਚੱਕ ਲਿਆਂਦਾ ਸੀ ਪੀਐਮ ਉਹਨਾਂ ਦਾ ਤੇ ਮਾਦੂਰੋ ਅਮਰੀਕਾ ਦੇ ਵਿਚ ਉਨ੍ਹਾਂ ਦੀ ਪਤਨੀ ਨੇ ਨਸ਼ੀਲੇ ਪਦਾਰਥਾਂ ਦੇ ਨਾਲ ਸੰਬੰਧਿਤ ਦੋਸ਼ਾਂ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ। ਵੈਨਜ਼ੂਏਲਾ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਮਾਦੂਰੋ ਅਤੇ ਉਨ੍ਹਾਂ ਦੀ ਪਤਨੀ ਨੇ ਬੁੱਧਵਾਰ ਨੂੰ ਇਕ ਅਮਰੀਕੀ ਅਦਾਲਤ ਦੇ ਵਿਚ ਅਪੀਲ ਕਰ ਦਿੱਤੀ ਹੈ ਕਿ ਉਨ੍ਹਾਂ ਵਿਰੁੱਧ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ਾਂ ਨੂੰ ਖਾਰਜ ਕੀਤਾ ਜਾਵੇ। ਉਨ੍ਹਾਂ ਨੇ ਦਲੀਲ ਦਿੱਤੀ ਹੈ ਕਿ ਇਕ ਵਿਦੇਸ਼ੀ ਨੇਤਾ ਤੇ ਉਨ੍ਹਾਂ ਦੀ ਪਤਨੀ ਹੋਣ ਦੇ ਨਾਤੇ ਉਨ੍ਹਾਂ ਨੂੰ ਕਾਨੂੰਨੀ ਛੋਟ ਪ੍ਰਾਪਤ ਹੈ। ਮੈਨਹੈਟਨ ਸੰਘੀ ਅਦਾਲਤ ਦੇ ਵਿਚ ਦਾਇਰ ਦਸਤਾਵੇਜ਼ਾਂ ਦੇ ਵਿਚ ਮਾਦੂਰੋ ਦੇ ਵਕੀਲਾਂ ਨੇ ਦਲੀਲ ਦਿੱਤੀ ਹੈ ਕਿ ਜੱਜ ਨੂੰ ਦੋਸ਼ਾਂ ਨੂੰ ਖਾਰਜ ਕਰਨਾ ਚਾਹੀਦਾ ਹੈ ਕਿਉਂਕਿ ਉਹ ਅਜਿਹੇ ਦੋਸ਼ ਕਿਸੇ ਵਿਦੇਸ਼ੀ ਰਾਜ ਦੇ ਮੁਖੀ ਵਿਰੁੱਧ ਨਹੀਂ ਲਗਾਏ ਜਾ ਸਕਦੇ ਹੈ। ਵਕੀਲਾਂ ਨੇ ਕਿਹਾ ਕਿ ਕਿਸੇ ਵੀ ਅਮਰੀਕੀ ਅਦਾਲਤ ਨੇ ਕਦੇ ਵੀ ਕਿਸੇ ਵਿਦੇਸ਼ੀ ਨੇਤਾ ਦੇ ਵਿਰੁੱਧ ਅਪਰਾਧਿਕ ਕੇਸ ਦੀ ਸੁਣਵਾਈ ਨਹੀਂ ਕੀਤੀ ਹੈ ਜਿਸ ਨੂੰ ਦੋਸ਼ਾਂ ਦੇ ਸਮੇਂ ਆਪਣੇ ਹੀ ਦੇਸ਼ ਦੇ ਵਿਚ ਰਾਜ ਦੇ ਮੌਜੂਦਾ ਮੁਖੀ ਦੇ ਵਜੋਂ ਮਾਨਤਾ ਪ੍ਰਾਪਤ ਸੀ। ਉਨ੍ਹਾਂ ਕਿਹਾ ਕਿ ਇਹੋ ਹੀ ਕੋਈ ਇਤਿਹਾਸਕ ਸੰਜੋਗ ਨਹੀਂ ਹੈ ਬਲਕਿ ਇੱਕ ਲੰਬੇ ਸਮੇਂ ਤੋਂ ਚੱਲੀ ਆ ਰਹੀ ਜਿਹੜੀ ਕਾਨੂੰਨੀ ਪ੍ਰਥਾ ਹੈ।
ਕਿ ਰਾਜ ਦੇ ਮੁਖੀ ਆਪਣੇ ਹੀ ਦੇਸ਼ ਤੋਂ ਬਾਹਰ ਦੀਆਂ ਜਿਹੜੀਆਂ ਅਦਾਲਤਾਂ ਦੇ ਵਿੱਚ ਅਪਰਾਧਿਕ ਕਾਰਵਾਈਆਂ ਤੋਂ ਮੁਕਤ ਨੇ। ਮਾਦੂਰੋ ਅਤੇ ਉਨ੍ਹਾਂ ਦੀ ਪਤਨੀ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ਾਂ ਦੇ ਤਹਿਤ ਮੁਕੱਦਮਾ ਅਗਲੇ ਸਾਲ 1 ਜੂਨ ਤੋਂ ਜਿਹੜਾ ਸ਼ੁਰੂ ਹੋਣ ਵਾਲਾ ਹੈ। ਆਖਰੀ ਖਬਰਾਂ ਦੇ ਵੱਲ ਨੂੰ ਵੱਧਦੇ ਹਾਂ ਤੇ ਇਟਲੀ ਦੀ PM ਜਾਰਜੀਆ ਮੈਲੋਨੀ ਨੇ ਇਤਿਹਾਸ ਰਚਿਆ, ਤੋੜ ਦਿੱਤਾ 80 ਸਾਲ ਪੁਰਾਣਾ ਰਿਕਾਰਡ। ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ ਦੀ ਰੂੜੀਵਾਦੀ ਸਰਕਾਰ ਨੇ ਦੇਸ਼ ਦੇ ਸਿਆਸੀ ਇਤਿਹਾਸ ਦੇ ਵਿਚ ਇਕ ਨਵਾਂ ਰਿਕਾਰਡ ਕਾਇਮ ਕਰ ਦਿੱਤਾ। ਵੀਰਵਾਰ ਅੱਜ ਮੈਲੋਨੀ ਸਰਕਾਰ ਨੇ ਲਗਾਤਾਰ 1,413 ਦਿਨ ਜਿਹੜੇ ਨੇ ਪੂਰੇ ਕਰਕੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਇਟਲੀ ਦੇ ਵਿਚ ਸਭ ਤੋਂ ਲੰਮੇ ਸਮੇਂ ਤੱਕ ਚੱਲਣ ਵਾਲੀ ਅਟੁੱਟ ਸਰਕਾਰ ਬਣਨ ਦਾ ਮਾਣ ਹਾਸਲ ਕਰ ਲਿਆ। ਇਸ ਰਿਕਾਰਡ ਦੇ ਨਾਲ ਮੈਲੋਨੀ ਨੇ ਸਾਬਕਾ ਮਰਹੂਮ ਪ੍ਰਧਾਨ ਮੰਤਰੀ ਸਿਲਵੀਓ ਬਰਲੂ ਸਕੋਨੀ ਦੇ ਨਾਲ 2001 ਤੋਂ 2005 ਦੇ ਦਰਮਿਆਨ ਬਣਾਏ ਰਿਕਾਰਡ ਨੂੰ ਪਿੱਛੇ ਛੱਡਤਾ ਹੈ। ਇਸ ਇਤਿਹਾਸਕ ਪ੍ਰਾਪਤੀ ਦਾ ਜਸ਼ਨ ਮੈਲੋਨੀ ਤੇ ਉਨ੍ਹਾਂ ਦੀ ਪਾਰਟੀ ਦੇ ਵੱਲੋਂ ਸ਼ੁੱਕਰਵਾਰ ਨੂੰ ਜਿਹੜਾ ਕੱਲ ਨੂੰ ਜਿਹੜਾ ਦੱਖਣੀ ਸ਼ਹਿਰ ਬਾਰੀ ਦੇ ਵਿਚ ਇਕ ਵਿਸ਼ਾਲ ਰੈਲੀ ਕਰਕੇ ਜਿਹੜਾ ਮਨਾਇਆ ਜਾਣਾ ਹੈ। ਸਾਲ 2027 ਦੇ ਅਖੀਰ ਦੇ ਵਿਚ ਹੋਣ ਵਾਲੀਆਂ ਅਗਲੀਆਂ ਚੋਣਾਂ ਦੇ ਵੱਲ ਵਧਦਿਆਂ ਮੈਲੋਨੀ ਦਾ ਮੁੱਖ ਟੀਚਾ ਹੁਣ ਸਿਲਵੀਓ ਬਰਲੂ ਸਕੋਨੀ ਦੇ ਉਸ ਸੁਪਨੇ ਨੂੰ ਪੂਰਾ ਕਰਨਾ ਹੈ ਜਿਸ ਦੇ ਤਹਿਤ ਉਹ ਬਿਨਾਂ ਕਿਸੇ ਰੁਕਾਵਟ ਦੇ ਪੂਰੇ 5 ਸਾਲ ਦਾ ਕਾਰਜਕਾਲ ਪੂਰਾ ਕਰ ਸਕਣ। ਆਖਰੀ ਖ਼ਬਰ ਹੈ, ਕੈਨੇਡਾ ਦੀ ਝੀਲ ਦੇ ਵਿਚ ਤੈਰਦਾ ਟਾਪੂ 30 ਕਿਲੋਮੀਟਰ ਦੂਰ ਪੁੱਜ ਗਿਆ ਤੇ BC ਹਾਈਡਰੋ ਨੇ ਲੋਕਾਂ ਨੂੰ ਟਾਪੂ ਨੇੜੇ ਨਾ ਜਾਣ ਦੀ ਸਲਾਹ ਦਿੱਤੀ ਹੈ। ਉੱਤਰੀ ਬ੍ਰਿਟਿਸ਼ ਕੋਲੰਬੀਆ ਦੀ ਵਿਲਸਟਨ ਝੀਲ ਦੇ ਵਿਚ ਅਜਿਹਾ ਟਾਪੂ ਤੈਰ ਰਿਹਾ ਜਿਸ ਨੇ ਲੋਕਾਂ ਦੀ ਹੈਰਾਨੀ ਦੇ ਨਾਲ ਨਾਲ BC ਹਾਈਡਰੋ ਦੀ ਚਿੰਤਾ ਵੀ ਵਧਾ ਦਿੱਤੀ ਹੈ। ਪਾਣੀ ਦੇ ਵਿਚਕਾਰ ਅਚਾਨਕ ਉਭਰਿਆ ਟਾਪੂ ਹੁਣ ਜਿਹੜਾ ਖੁਦ ਪਾਣੀ ਦੇ ਨਾਲ ਹੀ ਆਪਣੀ ਥਾਂ ਬਦਲ ਰਿਹਾ। ਦਰਖਤਾਂ, ਝਾੜੀਆਂ ਤੇ ਬਨਸਪਤੀ ਦੇ ਨਾਲ ਢਕਿਆ ਇਹ ਵਿਸ਼ਾਲ ਤੈਰਦਾ ਢਾਂਚਾ ਸਿਰਫ 2 ਹਫ਼ਤਿਆਂ ਦੇ ਵਿਚ ਕਰੀਬ 30 ਕਿਲੋਮੀਟਰ ਦੂਰ ਬਹਿ ਗਿਆ। ਪਹਿਲੀ ਨਜ਼ਰ ਦੇ ਵਿਚ ਇਹ ਕਿਸੇ ਅਸਲੀ ਟਾਪੂ ਵਰਗਾ ਦਿਖਾਈ ਦਿੰਦਾ ਹੈ, ਪਰ ਇਸ ਦੇ ਹੇਠਾਂ ਕੋਈ ਵੀ ਠੋਸ ਜ਼ਮੀਨ ਨਹੀਂ। ਅਧਿਕਾਰੀਆਂ ਦੇ ਮੁਤਾਬਕ ਇਹ ਲੱਕੜਾਂ, ਮਿੱਟੀ, ਜੜਾਂ, ਸੜ ਰਹੇ ਜੈਵਿਕ ਮਲਬੇ ਅਤੇ ਬਨਸਪਤੀ ਦਾ ਵੱਡਾ ਪਰ ਜਿਹੜਾ ਅਸਥਿਰ ਤੈਰਦਾ ਢੇਰ ਹੈ। 21 ਜੁਲਾਈ ਨੂੰ ਯੂਰਪੀਅਨ ਸਪੇਸ ਏਜੰਸੀ ਨੇ ਸੈਂਟੀਨੈਲ 2 ਸੈਟੇਲਾਈਟ ਨੇ ਇਸ ਨੂੰ ਜਿਹੜਾ ਪਹਿਲੀ ਵਾਰ ਪਾਣੀ ਦੇ ਵਿਚ ਹਰੇ ਡੱਬੇ ਵਾਂਗ ਜਿਹੜਾ ਸੀ ਦਰਜ ਕੀਤਾ ਸੀ ਤੇ ਉਸ ਵੇਲੇ ਇਹ WAC ਬੈਨਟ ਡੈਮ ਤੋਂ ਤਕਰੀਬਨ 100 ਕਿਲੋਮੀਟਰ ਪੱਛਮ ਦੇ ਵੱਲ ਜਿਹੜਾ ਉੱਥੇ ਸਥਿਤ ਸੀ। ਬਾਅਦ ਦੇ ਵਿਚ ਇਹ ਨਜ਼ਰੋਂ ਓਹਲੇ ਹੋਣ ਲੱਗ ਪਿਆ ਤੇ 31 ਅਗਸਤ ਨੂੰ ਇਹ ਉਸਪੀਕਾ ਦਰਿਆ ਦੇ ਨੇੜੇ ਮੁੜ ਦਿਖਾਈ ਦਿੱਤਾ ਗਿਆ। ਇਸ ਦੀਆਂ ਤਸਵੀਰਾਂ ਤੇ ਵੀਡੀਓਜ਼ ਮੈਕੀਜ਼ੀ ਖੇਤਰ ਦੇ ਵਸਨੀਕ ਅਤੇ ਕਿਸ਼ਤੀ ਚਾਲਕ ਰੋਕੀ ਐਵਰੀ ਨੇ ਸੋਸ਼ਲ ਮੀਡੀਆ ਦੇ ਉੱਤੇ ਵੀ ਸਾਂਝੀਆਂ ਕੀਤੀਆਂ ਤੇ ਵੀਡੀਓ ਦੇ ਵਿਚ ਕਿਸ਼ਤੀ ਦੀਆਂ ਲਹਿਰਾਂ ਦੇ ਨਾਲ ਇਹ ਟਾਪੂ ਪਾਣੀ ਦੇ ਉੱਤੇ ਉੱਪਰ ਹੇਠਾਂ ਹੁੰਦਾ ਵੀ ਦਿਖਾਈ ਦਿੱਤਾ ਗਿਆ। BC ਹਾਈਡਰੋ ਦੇ ਬੌਬ ਗੇਮਰ ਮੁਤਾਬਕ ਸੰਭਾਵਨਾ ਇਹ ਹੈ ਕਿ ਇਹ ਸਮੱਗਰੀ ਕਈ ਸਾਲਾਂ ਤੋਂ ਕਿਸੇ ਸੁਰੱਖਿਅਤ ਖਾੜੀ ਦੇ ਵਿਚ ਕੰਢੇ ਦੇ ਨਾਲ ਇਕੱਠੀ ਹੋ ਰਹੀ ਸੀ ਤੇ ਇਸ ਸਾਲ ਵਿਲਿਸਟਨ ਜਲ ਭੰਡਾਰ ਦੇ ਵਿਚ ਪਾਣੀ 14 ਸਾਲਾਂ ਦੇ ਵਿਚ ਪਹਿਲੀ ਵਾਰ ਪੂਰੀ ਸਮਰੱਥਾ ਤੱਕ ਪੁੱਜਿਆ। ਵਧੇ ਹੋਏ ਪਾਣੀ ਨੇ ਸ਼ਾਇਦ ਇਸ ਭਾਰੀ ਢੇਰ ਨੂੰ ਕੰਢੇ ਤੋਂ ਤੋੜ ਕੇ ਪਾਣੀ ਦੇ ਵਿਚ ਛੱਡ ਦਿੱਤਾ ਤੇ ਤਕਰੀਬਨ 140 ਮੀਟਰ ਲੰਮੇ 70 ਮੀਟਰ ਚੌੜੇ ਇਸ ਤੈਰਦੇ ਢਾਂਚੇ ਦੇ ਬਾਰੇ ਹੁਣ ਸੁਰੱਖਿਆ ਜਿਹੜੀ ਹੈ ਚਿੰਤਾ ਵੱਧ ਗਈ ਹੈ। BC ਹਾਈਡਰੋ ਅਨੁਸਾਰ ਤੇਜ਼ ਹਵਾ, ਵੱਡੀਆਂ ਲਹਿਰਾਂ ਜਾਂ ਕਿਸੇ ਕਿਸ਼ਤੀ ਦੀ ਟੱਕਰ ਇਸ ਨੂੰ ਟੁਕੜਿਆਂ ਦੇ ਵਿਚ ਵੰਡ ਸਕਦੀ ਹੈ ਤੇ ਇਸ ਦੇ ਲਈ ਉਸਨੇ ਜਿਹੜਾ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਅਜੀਬ ਤੈਰਦੇ ਟਾਪੂ ਨੂੰ ਦੂਰੋਂ ਦੇਖਣ ਪਰ ਕਿਸ਼ਤੀ ਲੈ ਕੇ ਜਿਹੜਾ ਇਸ ਦੇ ਨੇੜੇ ਜਾਣ ਦਾ ਕੋਈ ਰਿਸਕ ਨਾ ਲੈਣ, ਇਸ ਦੇ ਉੱਤੇ ਚੜ ਕੇ ਇਸ ਦਾ ਭੇਤ ਜਾਣਨ ਦੀ ਕੋਸ਼ਿਸ਼ ਜਿਹੜੀ ਹੈ ਨਾ ਕਰਨ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਇੱਥੇ ਆਪਾਂ ਕਰਦੇ ਹਾਂ ਖਬਰਾਂ ਦੀ ਸਮਾਪਤੀ। ਤੇ ਦੋਸਤੋ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਸਮਾਂ ਵੀ ਆਪਣਾ ਸਮਾਪਤੀ ਵਾਲਾ ਹੋ ਗਿਆ ਤੇ ਆਪਾਂ 20 ਮਿੰਟ ਉੱਪਰ ਲਾਏ ਨੇ ਅੱਜ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਜਾਂਦੇ ਜਾਂਦੇ ਤੁਹਾਡੇ ਸੁਨੇਹੇ ਸਾਂਝੇ ਕਰਦਾ, ਫਿਰ ਆਪਾਂ ਆਗਿਆ ਲੈਂਦੇ ਹਾਂ। ਬਹੁਤ ਸਾਰੇ ਸੁਨੇਹੇ ਮੈਂ ਸਾਂਝੇ ਵੀ ਕਰਤੇ ਹੈ। ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ। ਰਜਿੰਦਰ ਜੀਰਾ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਆ ਸਭ ਦੋਸਤਾਂ ਨੂੰ ਤੇ ਭੁਪਿੰਦਰ ਭਾਰਤ ਜੀ ਤੇ ਸਮਰਜੀਤ ਸਿੰਘ ਸ਼ਮੀ ਜੀ ਰੇਡੀਓ ਸਾਰੇ ਦੋਸਤਾਂ ਨੂੰ ਜਿਹੜੇ ਸੁਣ ਰਹੇ ਨੇ ਸਤਿ ਸ਼੍ਰੀ ਅਕਾਲ ਹੈ ਜੀ। ਤੇ ਇਸੇ ਤਰ੍ਹਾਂ ਹੀ ਜੀਰਾ ਜੀ ਕਹਿੰਦੇ ਆ ਵੈਲਕਮ ਟੂ ਦੁਆਬਾ ਰੇਡੀਓ। ਤੇ ਨਾਲ ਦੀ ਨਾਲ ਅਗਲਾ ਸੁਨੇਹਾ ਆਇਆ, ਜੀਰਾ ਜੀ ਕਹਿੰਦੇ ਬਹੁਤ ਵਧੀਆ ਤੇ ਸੋਹਣੀ ਜਿਹੜੀ ਆ ਆਵਾਜ਼ ਆ ਰਹੀ ਹੈ।
ਤੇ ਇਸੇ ਤਰ੍ਹਾਂ ਲਾਲੀ ਟੋੜਾ ਸਾਹਿਬ ਪਟਿਆਲੇ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਆ ਜੀ ਸਭ ਦੋਸਤਾਂ ਨੂੰ ਜੀਓ ਤੇ ਸਿਕੰਦਰ ਸਿੰਘ ਔਜਲਾ ਸਾਹਿਬ ਸਤਿ ਸ੍ਰੀ ਅਕਾਲ ਕਹਿੰਦੇ ਆ ਸਭ ਨੂੰ ਪਿਆਰਿਆਂ ਨੂੰ ਜੀ ਤੇ ਮੁਹੰਮਦ ਜੀ ਸਤਿ ਸ੍ਰੀ ਅਕਾਲ ਲਿਖਦੇ ਆ ਸਭ ਦੋਸਤਾਂ ਨੂੰ ਸ਼ਮੀ ਜੀ ਨੂੰ ਤੇ ਭੁਪਿੰਦਰ ਜੀ ਨੂੰ ਤੇ ਸਰੋਤਾ ਪਰਿਵਾਰ ਨੂੰ। ਔਜਲਾ ਸਾਹਿਬ ਕਹਿੰਦੇ ਦਾਨ ਕੋਈ ਵੀ ਕਿਸੇ ਨੂੰ ਕਰ ਦੇਵੇ ਅਗਲੇ ਜਵਾਬ ਨਹੀਂ ਦਿੰਦੇ ਤੇ ਪੁੰਨ ਕਰੇ ਦਾ ਫਾਇਦਾ ਹਜੇ ਤੱਕ ਮਿਲਿਆ ਤੇ ਦੇਖਿਆ ਹੀ ਨਹੀਂ ਕਹਿੰਦੇ ਜੀ। ਤੇ ਔਜਲਾ ਸਾਹਿਬ ਨਾਲ ਲਿਖਦੇ ਨੇ ਕਿ ਜੇ ਅਗਲੇ 10 ਸਾਲ ਬਾਅਦ ਮਿਲਿਆ ਫਿਰ ਕੀ ਫਾਇਦਾ। 6 ਨੰਬਰ ਲਾਈਕ ਕਹਿੰਦੇ ਨੇ ਰਾਜਨ ਸੈਣੀ ਸਾਹਿਬ ਤੇ ਇਸੇ ਤਰ੍ਹਾਂ ਹੀ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਕਹਿੰਦੇ ਆ। ਤੇ ਦਵਿੰਦਰ ਭਾਰਤ ਜੀ ਸਤਿ ਸ੍ਰੀ ਅਕਾਲ ਕਹਿੰਦੇ ਨੇ ਸਭ ਨੂੰ UAE ਤੋਂ। ਮੁਕੱਦਰ ਜੀ ਸਤਿ ਸ੍ਰੀ ਅਕਾਲ ਪਿਆਰਿਓ ਕਹਿੰਦੇ ਆ ਤੇ ਸਤਨਾਮ ਸਿੰਘ ਜਾਣੀਆਚਾਲ ਜੀ ਸਤਿ ਸ੍ਰੀ ਅਕਾਲ ਕਹਿੰਦੇ ਆ ਸਾਰਿਆਂ ਨੂੰ ਇੰਡੀਆ ਤੋਂ ਤੇ ਗੁਲਾਬ ਦੇ ਫੁੱਲ ਭੇਜੇ ਆ। ਔਜਲਾ ਸਾਹਿਬ ਕਹਿੰਦੇ ਵਿਚੋਲਾ ਤਾਂ ਹੁੰਦਾ ਹੀ ਓਹਲਾ। ਔਜਲਾ ਸਾਹਿਬ ਕਹਿੰਦੇ ਜਾਣੀਆ ਵੀਰ ਜੀ ਕਿਵੇਂ ਹੋ ਪਿਆਰਿਓ ਤੇ ਉਹ ਲਿਖਦੇ ਨੇ ਕਿ ਚੜ੍ਹਦੀ ਕਲਾ ਦੇ ਵਿੱਚ ਔਜਲਾ ਵੀਰ ਜੀ ਸਭ ਠੀਕ ਠਾਕ ਹੈ, ਤੁਸੀਂ ਦੱਸੋ ਕਿਵੇਂ ਹੋ ਤੇ ਘਰ ਪਰਿਵਾਰ ਸਭ ਠੀਕ ਹੋ। ਤੇ ਔਜਲਾ ਸਾਹਿਬ ਕਹਿੰਦੇ ਚੜ੍ਹਦੀ ਕਲਾ ਵੀਰ ਜੀ ਭਰਾਵਾਂ ਦੇ ਨਾਲ। ਤੇ ਅੱਗੇ ਉਹ ਲਿਖਦੇ ਆ ਜਾਣੀਆ ਚਾਲ ਜੀ ਸਾਡੇ ਮਹਾਂਪੁਰਸ਼ ਕਹਿੰਦੇ ਆ ਕਿ ਜੇਕਰ ਅੰਗ ਦਾਨ ਕਰ ਦਿੱਤੇ ਤਾਂ ਫਿਰ ਅਗਲੇ ਜਨਮ ਦੇ ਵਿੱਚ ਉਹ ਅੰਗ ਨਹੀਂ ਮਿਲਣੇ, ਸੋ ਸੋਚ ਸਮਝ ਕੇ ਪੰਗਾ ਲੈਣਾ ਚਾਹੀਦਾ ਸ਼ਮੀ ਵੀਰ। ਤੇ ਔਜਲਾ ਸਾਹਿਬ ਕਹਿੰਦੇ ਸਾਡੇ ਸਕੀਮ ਤੋਂ ਹੀ ਕਹਿੰਦੇ ਸਕੀਮ ਲਾ ਜਾਂਦੇ ਆ, ਜਿਵੇਂ ਕਿ ਆਪਣੇ ਗੱਲਬਾਤ ਕਰਕੇ ਗਏ ਰਾਜਨ ਸੈਣੀ ਸਾਹਿਬ ਉਹਦੇ ਉੱਤੇ ਗੱਲ ਲਿਖੀ ਸੀ। ਪਰਮਿੰਦਰ ਬਰਨ ਜੀ ਫਗਵਾੜੇ ਵਾਲੇ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਜੀ ਸਾਰੇ ਸਤਿਕਾਰ ਸੱਜਣਾਂ ਨੂੰ ਕਹਿੰਦੇ ਨੇ ਜੀਆਂ ਨੂੰ ਜੀ। ਪਰਮਿੰਦਰ ਜੀ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਭਾਰਤ ਸਾਹਿਬ ਸਾਡੇ ਪਿੰਡ ਦੇ ਬਾਰਬਰ ਦੇ ਦੱਸਣ ਦੇ ਮੁਤਾਬਕ ਮੈਂ ਵਾਲ ਕੱਟੇ ਤੇ ਮੇਰੇ ਪੈਸੇ 3 ਮਹੀਨੇ ਨਹੀਂ ਦਿੱਤੇ ਤੇ ਨਗਰ ਕੀਰਤਨ ਦੇ ਉੱਤੇ ਕੇਲਿਆਂ ਦਾ ਲੰਗਰ ਲਾਈ ਬੈਠਾ ਸੀ ਕਹਿੰਦੇ ਜੀ ਉਹ। ਤੇ ਗੁਰੀਮਾਨ ਜੀ ਬਾਈ ਜੀ ਜੁੜੇ ਆ ਕਹਿੰਦੇ ਸਾਰੇ ਹੀ ਵੱਡੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ, ਰਾਜਨ ਸੈਣੀ ਜੀ ਨੂੰ ਸਤਿ ਸ੍ਰੀ ਅਕਾਲ, ਸ਼ਮੀ ਜੀ ਨੂੰ, ਭੁਪਿੰਦਰ ਭਾਰਤ ਜੀ ਨੂੰ, ਪਰਮਿੰਦਰ ਜੀ ਨੂੰ ਤੇ ਸਿਕੰਦਰ ਸਿੰਘ ਔਜਲਾ ਸਾਹਿਬ ਨੂੰ ਤੇ ਇਸੇ ਤਰ੍ਹਾਂ ਸਤਿ ਸ੍ਰੀ ਅਕਾਲ ਭੇਜਦੇ ਨੇ ਆਪਣੇ ਰਾਜਨ ਸੈਣੀ ਸਾਹਿਬ ਕਹਿੰਦੇ ਗੁਰੀਮਾਨ ਸਾਹਿਬ ਸਤਿ ਸ੍ਰੀ ਅਕਾਲ। ਤੇ ਸਤਨਾਮ ਜੀ ਲਿਖਦੇ ਆ ਕਿ ਇਹ ਦੁਨੀਆਂ ਰੰਗ ਬਰੰਗੀ ਹੈ, ਕੋਈ ਅਫੀਮੀ ਤੇ ਕੋਈ ਭੰਗੀ ਹੈ। ਕਿਆ ਬਾਤ ਹੈ ਜੀ, ਮੈਂ ਵੀ ਇਹ ਨੋਟ ਲਾਈਨ ਕੀਤੀ, ਮੈਂ ਕਿਹਾ ਕੁਛ ਨਾ ਕੁਛ ਲਿਖਾਂਗੇ, ਦੁਨੀਆਂ ਰੰਗ ਬਿਰੰਗੀ, ਥੋੜੀ ਚੰਗੀ ਤੇ ਬਹੁਤੀ ਮੰਦੀ। ਤੇ ਲਓ ਜੀ, ਤੇ ਇਹਨੂੰ ਆਪਾਂ ਅੱਗੇ ਵਧਾਵਾਂਗੇ। ਤੇ ਇਸੇ ਤਰ੍ਹਾਂ ਹੀ ਗੁਰੀਮਾਨ ਜੀ ਕਹਿੰਦੇ ਆ ਸਿਕੰਦਰ ਸਿੰਘ ਔਜਲਾ ਜੀ ਸਤਿ ਸ੍ਰੀ ਅਕਾਲ, ਤੇ ਗੁਰੀਮਾਨ ਜੀ ਨੂੰ ਸਤਿ ਸ੍ਰੀ ਅਕਾਲ, ਰਾਜਨ ਸੈਣੀ ਸਾਹਿਬ ਨੇ ਭੇਜ ਦਿੱਤੀ ਹੈ। ਸਤਨਾਮ ਜੀ ਨੂੰ, ਮੁਕੱਦਰ ਜੀ ਨੂੰ, ਰਜਿੰਦਰ ਕੁਮਾਰ ਜੀਰਾ ਜੀ ਨੂੰ, ਸੁਰਜੀਤ ਭਾਰਤ ਜੀ ਨੂੰ, ਮਾਤਾ ਜੀ ਨੂੰ, ਗੁਰੀਮਾਨ ਜੀ ਤੇ ਮੁਹੰਮਦ ਜੀ ਨੂੰ ਸਤਿ ਸ੍ਰੀ ਅਕਾਲ ਭੇਜਦੇ ਆ। ਆਪਣੇ ਰਾਜਨ ਸੈਣੀ ਸਾਹਿਬ ਕਹਿੰਦੇ ਮਾਸਟਰਾਂ ਦੇ ਡੰਡੇ ਨੂੰ ਵੀ ਕਹਿੰਦੇ ਆ ਜੀ। ਤੇ ਇਸੇ ਤਰ੍ਹਾਂ ਜੀਰਾ ਜੀ ਸਤਿ ਸ੍ਰੀ ਅਕਾਲ ਭੇਜਦੇ ਆ ਗੁਰੀ ਜੀ ਨੂੰ। ਭਾਰਤ ਸਾਹਿਬ ਹੋ ਸਕੇ ਤਾਂ ਕਹਿੰਦੇ ਮੇਰੀ ਕਾਲ ਲਓ ਜੀ, ਆਪਣੇ ਰਾਜਨ ਸੈਣੀ ਸਾਹਿਬ ਨੇ ਲਿਖਿਆ ਸੀ। ਸਤਨਾਮ ਸਿੰਘ ਜਾਣੀਆਚਾਲ ਜੀ ਲਿਖਦੇ ਆ ਕਿ ਦਮੜੀ ਦੇ ਨਾਲ ਹੀ ਚਮੜੀ ਦੀ ਕੀਮਤ ਹੈ ਜੀ। ਕਿਆ ਬਾਤ ਹੈ ਜੀ। ਗੁਰੀ ਜੀ ਕਹਿੰਦੇ ਆ ਕਿ ਔਜਲਾ ਬਾਈ ਜੀ ਸਾਡੇ ਅਕਲ ਵਾਲਾ ਤਾਂ ਬਿਲਕੁਲ ਤਕੜੇ ਨੂੰ ਕਿਹਾ ਜਾਂਦਾ ਹੈ, ਕਿਉਂਕਿ ਮਾਤੜ ਤਾਂ ਕਹਿੰਦੇ ਬੰਦਾ ਦੱਬਦਾ ਹੈ। ਸੜਕ ਉੱਤੇ ਹਿਰਨ ਕਿਸੇ ਗੱਡੀ ਦੇ ਵਿੱਚ ਲੱਗ ਕੇ ਮਰ ਗਿਆ ਤੇ ਦੇਖਣ ਵਾਲੀ ਗੱਲ ਹੈ ਕਿ ਕਿਸੇ ਨੇ ਚੁੱਕੇ ਹਿਰਨ ਨੂੰ ਪਾਸੇ ਤੱਕ ਨਹੀਂ ਕੀਤਾ ਤੇ ਉੱਪਰੋਂ ਨਿਕਲੀ ਜਾਂਦਾ ਹੈ। ਬਹੁਤ ਮਾੜੇ ਹੋ ਗਏ ਲੋਕ ਨੇ ਤੇ ਮੈਂ ਹੁਣ ਮਰੇ ਹੋਏ ਹਿਰਨ ਨੂੰ ਚੁੱਕ ਕੇ ਕਹਿੰਦੇ ਖੇਤਾਂ ਨੂੰ ਕੀਤਾ ਹੈ। ਕਿਆ ਬਾਤ ਹੈ ਜੀ, ਇਹ ਵੀ ਹਾਲਾਤ ਨੇ ਬਿਲਕੁਲ ਹੈ ਜੀ। ਤੇ ਮੁਕੱਦਰ ਜੀ ਮਤਲਬ ਕਿ ਸੈਡ ਜਿਹਾ ਫੇਸ ਭੇਜਿਆ ਦੋ, ਤੇ ਮੈਂ ਕਾਲ ਵੀ ਕੀਤੀ ਸੀ, ਉਹਨਾਂ ਨੇ ਨਹੀਂ ਚੁੱਕੀ ਤੇ ਉਹਨਾਂ ਦੀ ਕਾਲ ਆ ਰਹੀ ਸੀ, ਉਦੋਂ ਮੈਂ ਅਟੈਂਡ ਨਹੀਂ ਕਰ ਪਾਇਆ ਕਿਉਂਕਿ ਬਿਜ਼ੀ ਸੀ ਕਾਲ ਲਾਈਨ। ਤੇ ਗੁਰੀਮਾਨ ਜੀ ਕਹਿੰਦੇ ਖੇਤਾਂ ਦੇ ਵਿੱਚ ਕੰਮ ਕਰਦੇ ਮੁੰਡਿਆਂ ਨੂੰ ਬੇਨਤੀ ਕੀਤੀ ਹੈ, ਦੇਖ ਕੇ ਕਿਤੇ ਮਿੱਟੀ ਦੇ ਵਿੱਚ ਦੱਬ ਦਿਓ ਜੀ, ਤੇ ਲੋਕ ਬਹੁਤੇ ਮਾੜੇ ਹੋ ਗਏ ਆ। ਸੋਹਣਾ ਪ੍ਰੋਗਰਾਮ, ਸੋਹਣੀ ਗੱਲਬਾਤ, ਸੋਹਣੀ ਪੇਸ਼ਕਾਰੀ ਜੀ, ਸ਼ੁਕਰੀਆ ਕਹਿੰਦੇ ਆ ਮੁਹੰਮਦ ਜੀ ਦੁਬਈ ਤੋਂ। ਤੇ ਗੁਰੀ ਜੀ ਕਹਿੰਦੇ ਆ ਦਾਨ ਅਨਮੋਲ ਕਵਾਤਰਾ ਤੇ ਸੁਲਤਾਨ ਰੰਧਾਵਾ ਵਰਗੇ ਚੋਰਾਂ ਨੂੰ ਨਾ ਦਵੋ। ਆਪਣੇ ਪਿੰਡ ਦੇ ਆਪਣੇ ਆਲੇ ਦੁਆਲੇ ਬਥੇਰੇ ਗਰੀਬ ਪਰਿਵਾਰ, ਗਰੀਬ ਬੱਚੇ ਰਾਸ਼ਨ ਤੋਂ, ਸਿੱਖਿਆ ਤੋਂ ਦੂਰ ਨੇ ਤੇ ਉਹਨਾਂ ਦੀ ਬਾਂਹ ਫੜਨੀ ਚਾਹੀਦੀ ਹੈ। ਬਹੁਤ ਵਧੀਆ ਸੁਨੇਹਾ ਦਿੱਤਾ ਜੀ। ਤੇ ਮਨਦੀਪ ਜੱਸੀ ਜੀ ਕਹਿੰਦੇ ਆ ਕੁੱਕੀ ਭਾਜੀ ਕਿਸੇ ਨੇ ਫ੍ਰੀ ਡਾਇਲਸਿਸ ਕਰਵਾਉਣਾ ਤਾਂ ਦੱਸੋ ਜੀ, ਤੇ ਭੁਲੱਥ ਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਪ੍ਰਾਈਵੇਟ ਹੈ ਜੀ, ਨਿੱਜੀ ਸਹੂਲਤਾਂ ਲੈਸ ਨੇ ਤੇ ਕੋਈ ਮੱਧ ਬੁੱਧੀ ਜਾਂ ਬਜ਼ੁਰਗ ਹੋਵੇ ਤਾਂ ਦੱਸਣਾ ਜੀ, ਮੋਗਾ ਵਿਖੇ ਆਪਣਾ ਇੱਕ ਆਸ ਸੇਵਾ ਆਸ਼ਰਮ ਹੈ ਜੀ। ਕਿਆ ਬਾਤ ਹੈ ਜੀ, ਸਲੂਟ ਹੈ ਜੀ ਮਨਦੀਪ ਜੀ, ਇਹ ਵੀ ਤੁਸੀਂ ਉਪਰਾਲੇ ਨਾਲ ਕਰ ਰਹੇ ਹੋ। ਬਿਲਕੁਲ ਫ੍ਰੀ ਹੈ ਜੀ, ਕੋਈ ਪੈਸਾ ਧੇਲਾ ਨਹੀਂ ਲੱਗਦਾ।
ਮਨਦੀਪ ਜੀ ਕਹਿੰਦਾ ਗੁਰੀ ਮਾਨ ਜੀ ਕਦੇ ਸਰਚ ਕਰਨਾ ਜੀ ਉਹਦੇ ਬਾਰੇ, ਤੇ ਮਨਦੀਪ ਜੱਸੀ ਬਾਈ ਜੀ ਜ਼ਰੂਰ ਵੇਖਦੇ ਆ ਜੀ, ਗੁਰੀ ਜੀ ਕਹਿੰਦੇ ਆ, ਤੇ ਆਪਣੇ ਸੁਰਿੰਦਰ ਕੱਕੜ ਸਾਹਿਬ ਤੇ ਜਸਵੀਰ ਸਿੰਘ ਬਾਬਾ ਜੀ ਨੇ ਜੀ ਇਹਦਾ ਸਾਰਾ ਕੁਝ ਕਰਦੇ ਨੇ, ਕਰਤਾ ਧਰਤਾ ਕਹਿੰਦੇ ਮਨਦੀਪ ਜੱਸੀ ਜੀ। ਤੇ ਗੁਰੀ ਅੱਗੇ ਲਿਖਦੇ ਨੇ ਕਿ ਮਨਦੀਪ ਜੱਸੀ ਜੀ, ਗੁਰੀ ਮਾਂ ਜੀ ਤੁਹਾਡੀ ਗੱਲ ਸਹੀ ਹੈ ਜੀ, ਇਹ ਚੋਰ ਨੇ ਕਵਾਤਰੇ ਵਰਗੇ ਜੀ। ਤੇ ਅੱਗੇ ਬਲਬੀਰ ਸਿੰਘ ਸੈਣੀ ਸਾਹਿਬ ਕੈਲਗਰੀ ਤੋਂ ਲਿਖਦੇ ਆ ਕਿ ਭੁਪਿੰਦਰ ਭਾਰਤ ਜੀ, ਸਮਰਜੀਤ ਸਿੰਘ ਸ਼ੰਮੀ ਜੀ, ਸਾਰੇ ਦੋਸਤਾਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ। ਤੇ ਮਨਦੀਪ ਜੀ ਵੀ ਸਤਿ ਸ੍ਰੀ ਅਕਾਲ ਸਾਂਝੀ ਕਰਦੇ ਆ ਆਪਣੇ ਬਲਬੀਰ ਸਿੰਘ ਸੈਣੀ ਸਾਹਿਬ ਦੇ ਨਾਲ। ਤੇ ਰਜਿੰਦਰ ਜੀ ਕਹਿੰਦੇ ਆ, ਗੁਰੀ ਮਾਨ ਜੀ ਤੁਸੀਂ ਹੀਰਨ ਦੀ ਗੱਲ ਕਰ ਰਹੇ ਹੋ, ਕੱਲ ਇੱਕ ਦੈਨਿਕ ਭਾਸਕਰ ਦੇ ਵਿੱਚ ਖਬਰ ਲੱਗੀ ਸੀਗੀ, ਬੰਦਾ ਸੜਕ ਦੇ ਵਿਚਕਾਰ ਪਿਆ ਪਰ ਮਰ ਗਿਆ, ਕਿਸੇ ਨੇ ਚੁੱਕਿਆ ਨਹੀਂ, ਆਖਰ ਨੂੰ ਇੱਕ ਰਹਿਮ ਦਿਲ ਆਇਆ ਤੇ ਉਹਨੇ ਲਾਸ਼ ਨੂੰ ਪਾਸੇ ਕੀਤਾ ਤੇ ਸੜਕ ਤੋਂ ਵਿਚਕਾਰ ਦੇ ਵਿੱਚੋਂ ਜੀ। ਕਿਆ ਬਾਤ ਹੈ ਜੀ, ਇਹ ਹਾਲਾਤ ਨੇ ਸਾਡੇ ਮੁਲਕ ਦੇ। ਅੱਗੇ ਲਿਖਦੇ ਨੇ ਗੁਰੀ ਮਾਨ ਜੀ, ਹੋਰ ਮਨਦੀਪ ਬਾਈ ਇਹ ਲੋਕਾਂ ਦੇ ਕੋਲੋਂ ਦਾਨ ਦੇ ਉੱਤੇ ਪੈਸੇ ਮੰਗ ਤਕੜੇ ਹੋ ਗਏ ਤੇ ਪੋਡਕਾਸਟ ਕਰਨ ਵਾਲੀ ਥਾਂ ਉੱਤੇ ਲੱਖਾਂ ਰੁਪਏ ਲੈਂਦੇ ਨੇ ਤੇ ਸੈਮੀਨਾਰ ਕਰਦੇ ਨੇ ਤੇ ਪੰਜਾਬੀ ਬੰਦਾ ਦਵਾਈ ਦੇ ਲਈ ਇਲਾਜ ਦੇ ਲਈ ਤਰਸੀ ਜਾਂਦਾ, ਪ੍ਰਵਾਸੀ ਵਿਖਾ ਪੈਸੇ ਇਹ ਕਮਾਈ ਜਾਂਦਾ ਹੈ। ਤੇ ਮਨਦੀਪ ਜੀ ਕਹਿੰਦੇ ਆ, ਸਹੀ ਕਿਹਾ ਬਾਈ ਜੀ ਤੇ ਕੁੱਕੀ ਭਾਜੀ। ਗੁਰੀ ਜੀ ਲਿਖਦਾ, ਰਜਿੰਦਰ ਕੁਮਾਰ ਜੀ ਕਿਤੇ ਆ ਬਾਈ ਕਿਤੇ ਆ, ਬਹੁਤੇ ਸ਼ਰਾਬੀ ਸੜਕਾਂ ਦੇ ਉੱਤੇ ਚੁੱਕ ਕੇ ਪੁਲਿਸ ਨੂੰ ਦਿੱਤੇ ਨੇ ਜਾਂ ਕਿਸੇ ਢੰਗ ਦੀ ਥਾਂ ਨੂੰ ਕੀਤੇ ਨੇ, ਪਰ ਕਦੇ ਕਿਸੇ ਨੂੰ ਅਹਿਸਾਨ ਨਹੀਂ ਜਿਤਾਇਆ ਤੇ ਉਹ ਹੁਣ ਦਾਨ ਦੀ ਗੱਲ ਹੋਈ ਤਾਂ ਦੱਸੀ ਹੈ ਜੀ। ਮਨਦੀਪ ਜੀ ਲਿਖਦੇ, ਪਿੰਡ ਦਾਨ ਜੀ, ਤੇ ਬਹੁਤ ਵਧੀਆ ਗੱਲ ਹੈ ਜੀ ਗੁਰੀ ਮਾਨ ਜੀ, ਹਰਜਿੰਦਰ ਜੀਰਾ ਜੀ ਐਪਰੀਸ਼ੀਏਟ ਕਰਦੇ ਆ। ਤੇ ਗੁਰੀ ਜੀ ਕਹਿੰਦੇ ਆ ਕਿ ਪਿੰਡ ਦਾਨ ਆਟੇ ਦਾ ਕਿਤੇ ਚੋਲਾਂ ਦੇ, ਜਿਉਂਦੇ ਜੀ ਪੁੱਛਦੇ ਨੇ ਕਿਸੇ ਨੂੰ ਮਰੇ ਉੱਤੇ ਪਿੰਡ ਦਾਨ ਕਰੀ ਜਾਂਦੇ ਨੇ ਤੇ ਹਿੰਦੂ ਧਰਮ ਦੀ ਰਸਮ ਹੈ ਜੀ, ਸਦਕੇ ਨੂੰ ਕਰਨ ਪਰ ਜਿਉਂਦੇ ਨੂੰ ਵੀ ਸਾਂਭੋ। ਰਾਜਨ ਸੈਣੀ ਸਾਹਿਬ ਕਹਿੰਦੇ, ਮੈਂ ਸਮਝਦਾ ਸ਼ੰਮੀ ਜੀ, ਪਰ ਮੈਂ ਹਰਿਦੁਆਰ ਜਾਣ ਤੋਂ ਗੁਰੇਜ਼ ਕਰ ਰਿਹਾ ਸੀ ਜੀ, ਤੇ ਜੇ ਪੰਡਿਤ ਨੂੰ ਪਤਾ ਲੱਗ ਜਾਂਦਾ ਕਿ 5 ਸਾਲ ਬਾਅਦ ਆਏ ਆ ਤਾਂ ਮੇਰੀ ਲੁੱਟ ਬਹੁਤ ਹੋਣੀ ਸੀ ਜੀ ਕਹਿੰਦੇ ਜੀ। ਜੀਰਾ ਜੀ ਲਿਖਦੇ ਆ ਕਿ ਸੈਣੀ ਸਾਹਿਬ ਜੀ, ਮੈਂ ਆਖਰੀ ਵਾਰ ਜਦੋਂ ਹਰਿਦੁਆਰ ਗਿਆ ਸੀ, ਮੈਂ ਆ ਕੇ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਕਹਿ ਦਿੱਤਾ ਸੀਗਾ ਕਿ ਵੀ ਅੱਗੇ ਤੋਂ ਪੰਡਿਤ ਦੇ ਕੋਲੋਂ ਕਿਸੇ ਨੇ ਨਹੀਂ ਜਾਣਾ, ਬੜੀ ਲੁੱਟ ਕਰਦੇ ਆ ਜੀ ਉਹ। ਤੇ ਗੁਰੀ ਜੀ ਕਹਿੰਦੇ ਆ, ਰਾਜਨ ਸੈਣੀ ਵੱਡੇ ਵੀਰ ਜੀ, ਹਰਿਦੁਆਰ ਨਹੀਂ ਇੰਨੀ ਲੁੱਟ ਹੁੰਦੀ ਹੈ ਜਿੰਨੀ ਲੁੱਟ ਭਾਵੇਂ ਹਰਿਆਣਾ ਦੇ ਵਿੱਚ ਹੁੰਦੀ ਹੈ। ਕਹਿੰਦੇ ਨੇ 12 ਦਿਨ ਪਾਠ ਕਰਨਾ ਪੈਣਾ ਆਤਮਾ ਦੀ ਸ਼ਾਂਤੀ ਦੇ ਲਈ, 10 ਵੀ ਤੁਹਾਨੂੰ ਅਸੀਂ ਦੇਖਣਾ ਕੀ ਕਰਦੇ ਆ ਕੀ ਨਹੀਂ ਕਰਦੇ ਆ ਜੀ। ਆਖਰੀ ਸੁਨੇਹਾ ਵੱਲ ਨੂੰ ਵੱਧਦੇ ਆ ਦੋਸਤੋ, ਤੇ ਮਨਦੀਪ ਜੱਸੀ ਜੀ ਕਹਿੰਦੇ, ਕਿਆ ਬਾਤਾਂ ਜਨਾਬ ਜੀ, ਉਹ ਬਲਵੀਰ ਸਿੰਘ ਸੈਣੀ ਸਾਹਿਬ ਰੰਗੀਲੇ ਸੱਜਣ ਮੁਹੰਮਦ ਜੀ ਐਪਰੀਸ਼ੀਏਟ ਕਰਦੇ ਆ। ਸੈਣੀ ਸਾਹਿਬ ਜੀ ਗ੍ਰੇਟ ਜੋਬ ਜੀ, ਵੈਲਕਮ, ਸ਼ੁਕਰੀਆ ਜੀ। ਤੇ ਮੁਹੰਮਦ ਜੀ ਵੈਰੀ ਨਾਈਸ ਕਹਿੰਦੇ ਆ। ਗੁਰੀ ਜੀ ਸਤਿ ਸ੍ਰੀ ਅਕਾਲ ਵੀਰ ਜੀ, ਗੁਰੀ ਮਾਨ ਜੀ ਕਹਿੰਦੇ ਆ, ਉਹਨੂੰ ਮੁਹੰਮਦ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ। ਜੀਰਾ ਜੀ ਕਹਿੰਦੇ, ਬਹੁਤ ਹੀ ਵਧੀਆ, ਬਹੁਤ ਸਾਰੇ ਸੁਨੇਹੇ ਅਜੇ ਬਾਕੀ ਨੇ ਜੀ, ਚਲੋ ਮੈਂ ਸੰਖੇਪ ਦੇ ਵਿੱਚ ਲੈਣਾ ਅਗਲੇ ਸੁਨੇਹੇ। ਤੇ ਹਾਂਜੀ ਆਪਣੇ ਕਿੱਥੇ ਚਲ ਗਏ ਜੀ, ਹਾਂਜੀ ਇੱਥੇ ਸੀਗੇ ਆਪਾਂ ਆਪਣੇ। ਜੀਰਾ ਜੀ ਕਹਿੰਦੇ, ਬਹੁਤ ਹੀ ਵਧੀਆ ਲੌਜਿਕ ਦਿੱਤਾ ਸੈਣੀ ਜੀ ਨੇ ਪਿੰਡ ਦਾਨ ਬਾਰੇ। ਤੇ ਦਿਲਬਾਗ ਚੱਕਰ ਵੀਰ ਹੈ ਜੀ ਆਪਣੇ, ਮਨਦੀਪ ਜੀ ਲਿਖਦੇ ਆ ਕਿ ਬਲਵੀਰ ਸਿੰਘ ਸੈਣੀ ਸਾਹਿਬ ਕਹਿੰਦੇ, ਮਨਦੀਪ ਜੱਸੀ ਜੀ, ਮੁਹੰਮਦ ਜੀ ਤੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ, ਧੰਨਵਾਦ। ਤੇ ਚੌਲਾਂ ਦਾ ਆਟਾ ਹੁੰਦਾ ਜੀ, ਜੀਰਾ ਜੀ ਲਿਖਦੇ ਆ, ਪੰਜਾਬ ਦਾ ਸਭ ਤੋਂ ਸੋਹਣਾ ਪਿੰਡ ਹੈ ਜੀ ਚੱਕਰ ਤੇ ਰਣਸੀ। ਬਿਲਕੁਲ ਸਹੀ ਗੱਲ ਹੈ ਜੱਸੀ ਜੀ ਲਿਖਦੇ ਆ ਰਜਿੰਦਰ ਜੀ। ਤੇ ਇਸੇ ਤਰ੍ਹਾਂ ਆਖਰੀ ਸੁਨੇਹਾ ਦੇ ਵੱਲ ਨੂੰ ਵਧੀਏ। ਤੇ ਮੈਨੂੰ ਲੱਗਦਾ ਨਹੀਂ ਬਾਈ, ਗੱਠਜੋੜ ਕੋਈ ਰੰਗ ਲੈ ਕੇ ਆਊਗੀ, ਵੋਟਾਂ ਵਾਲੇ ਖਿਚੜੀ ਹੀ ਬਣਨੀ ਹੈ। ਤੇ ਗੁਰਪ੍ਰੀਤ ਕੌਰ ਜੀ ਕਹਿੰਦੇ ਆ, 5 ਕਰੋੜ ਖਾ ਕੇ 80 ਲੱਖ ਦੀ ਬੈਟਰੀ ਵਾਲੀ ਗੱਡੀ ਲੈ ਕੇ ਆਏ ਨੇ ਜੀ, ਗੁਰੀ ਮਾਨ ਜੀ ਲਿਖਦੇ ਆ। ਤੇ ਅਸੀਂ ਤਾਂ ਕਹਿੰਦੇ ਐਵੇਂ ਮਿਹਨਤ ਕਰਦੇ ਆ, ਲੱਗਦਾ ਹੁਣ ਪੋਲੀਟਿਕਸ ਦੇ ਵਿੱਚ ਜਾਣਾ ਪੈਣਾ, ਕਰ ਲਓ ਕੰਮ ਤੁਸੀਂ ਜੀ ਨਾਲ ਹੀ। ਗੁਰੀ ਜੀ ਬਾਈ, ਸਮਝ ਨਹੀਂ ਲੱਗਦੀ ਪਈ ਬੇਅਦਬੀ ਸਾਡੇ ਗੁਰੂ ਸਾਹਿਬ ਜੀ ਦੀ ਕਰਕੇ ਕੀ ਮਿਲਦਾ ਇਹਨਾਂ ਨੂੰ, ਤੇ ਸਾਡੇ ਵਰਗੇ ਨੇ ਜਦੋਂ ਕਿਸੇ ਨੇ ਮਾਰ ਦੇਣਾ ਤਾਂ ਸਾਨੂੰ ਜੇਲ੍ਹਾਂ ਦੇ ਵਿੱਚ ਚੁੱਕ ਕੇ ਲੈ ਜਾਂਦੇ ਨੇ, ਪਰ ਇਹਨਾਂ ਲੋਕਾਂ ਦਾ ਕੁਝ ਨਹੀਂ ਹੁੰਦਾ। ਨਹੀਂ ਚੰਗਾ ਕੰਮ ਕੀਤਾ ਜੀ, ਐਤਕੀ ਉਹਨਾਂ ਦੀ ਅਰੈਸਟ ਹੋਈ ਆ ਤੇ ਪੁੱਛਗਿੱਛ ਹੋ ਰਹੀ ਆ, ਪੂਰਾ ਸਾਰਾ ਕੁਝ ਰਿਕਾਰਡ ਹੋਇਆ ਕੈਮਰਿਆਂ ਦੇ ਵਿੱਚ, ਜਿਹੜਾ ਹਰਿਮੰਦਰ ਸਾਹਿਬ ਦੇ ਕੈਮਰੇ ਨੇ ਉੱਥੇ CCTV ਉਹਨਾਂ ਦੀ ਘੋਖ ਹੋ ਰਹੀ ਆ ਜੀ।
ਗੁਰੂ ਜੀ ਕਹਿੰਦੇ ਬਲਤੇਜ ਪੰਨੂ ਹਰਪਾਲ ਚੀਮਾ ਤੇ ਸਾਰੀ ਆਮ ਪਾਰਟੀ ਸਿਰੇ ਦੇ ਝੂਠੇ ਤੇ ਚਲੋ ਛੱਡੋ, ਏਦਾਂ ਕਾਹਤੋਂ ਆਪਾਂ ਲਿਖਣਾ ਹੈ। ਉਹਨਾਂ ਦੀ ਆਪਣੀ ਸੋਚ ਹੈ ਜੀ, ਬਾਕੀ ਸਭ ਲੋਕਾਂ ਨੂੰ ਦੇਖਦਾ ਹੈ ਕੌਣ ਕਿੱਥੇ ਖੜਾ ਹੈ। ਗੁਰੂ ਜੀ ਕਹਿੰਦੇ ਆ ਸੁਪਰੀਮ ਕੋਰਟ ਦਾ ਰੁੱਖ ਕਰਕੇ ਟਾਈਮ ਟਪਾ ਰਹੇ ਨੇ, ਦੋ ਤਿੰਨ ਮਹੀਨੇ ਦੇ ਵਿੱਚ ਚੋਣ ਜਾਬਤਾ ਲੱਗ ਜਾਣਾ ਹੈ, ਬਾਅਦ ਦੇ ਵਿੱਚ ਕਿਹਨੇ ਪੁੱਛਣਾ। ਇਸੇ ਤਰ੍ਹਾਂ ਬਿਲਕੁਲ ਬਾਈ ਜੀ ਸਾਰਾ ਚਿੱਠਾ ਬਾਹਰ ਨਿਕਲ ਗਿਆ, ਐਮ ਆਰ ਐਸ ਮਾਨ ਦਾ ਤੇ 80 ਲੱਖ ਦੀਆਂ ਗੱਡੀਆਂ ਹੁਣ ਮੁੱਖ ਮੰਤਰੀ ਦੀ ਤਨਖਾਹ ਦੇ ਉੱਤੇ ਤਾਂ ਨਹੀਂ ਕਹਿੰਦੇ ਆਉਂਦੀ ਹੈ। ਸਿਆਸਤ ਦਾ ਪੱਧਰ ਇਹਨਾਂ ਆਮ ਪਾਰਟੀ ਵਾਲੇ ਮਾੜੇ ਲੀਡਰਾਂ ਨੇ ਬਹੁਤ ਜ਼ਿਆਦਾ ਹੀ ਕਹਿੰਦੇ ਥੱਲੇ ਸੁੱਟ ਦਿੱਤਾ। ਰਾਘਵ ਚੱਡਾ ਨੂੰ ਤਾਂ ਕਹਿੰਦੇ ਘਰ ਦਾ ਰਿਹਾ ਤੇ ਨਾ ਉਹ ਘਾਟਦਾ, ਬਸ ਬੀਜੇਪੀ ਦਾ ਬਣ ਕੇ ਰਹਿ ਗਿਆ ਤੇ ਜੈਸੀ ਕਰਨੀ ਵੈਸੀ ਭਰਨੀ। ਸਬਸਿਡੀ ਨਹੀਂ ਮਿਲ ਰਹੀ ਤੇ ਸੁੰਡੀ ਜਿਹੜੀ ਆ ਖੇਤੀ ਨਹੀਂ ਛੱਡ ਰਹੀ ਤੇ ਕੀਟਨਾਸ਼ਕ ਨਕਲੀ ਦਵਾਈਆਂ ਦੇ ਫਸਲ ਦਾ ਬਚਾਅ ਨਹੀਂ ਕੀਤਾ ਤੇ ਬਸ ਮੈਨੂੰ ਲੱਗਦਾ ਨਰਮੇ ਦੀ ਖੇਤੀ ਅੱਗੇ ਅੱਗੇ ਰਹਿਣੀ ਹੀ ਨਹੀਂ ਹੈ ਜੀ। ਮੁੱਖ ਮੰਤਰੀ ਤਾਂ ਇਸਲਾਮ ਜਦੋਂ ਅਮਰੀਕਾ ਚ ਕੰਮ ਸ਼ੁਰੂ ਹੋਇਆ ਸੀ ਨਾ, ਗੁਲਾਮਾਂ ਨੂੰ ਲਿਆਉਂਦੇ ਸੀ, ਉੱਥੇ ਨਰਮੇ ਦੀ ਖੇਤੀ ਕਰਾਉਂਦੇ ਸੀ ਉਸ ਤੋਂ ਵੱਡੇ ਪੱਧਰ ਦੇ ਉੱਤੇ ਜੀ। ਤੇ ਗੁਰੀਮਾਨ ਜੀ ਕਹਿੰਦੇ ਆ ਕਿ ਮੁੱਖ ਮੰਤਰੀ ਤਾਂ ਇਲਜ਼ਾਮਬਾਜ਼ੀ ਅਤੇ ਗੱਪਾਂ ਕਰ ਜਾਂਦੇ ਆ, ਬਸ ਆਪ ਕੁਝ ਨਹੀਂ ਕਰਨਾ, ਚੋਰੀ ਕਰਕੇ ਪੰਜਾਬ ਆਪ ਖਾਣ ਵਾਲੇ ਦੂਜਿਆਂ ਉੱਤੇ ਉਂਗਲ ਚੁੱਕਦੇ ਨੇ, ਵਾਹ ਜੀ ਵਾਹ। ਤੇ ਇਸੇ ਤਰ੍ਹਾਂ ਆਖਰੀ ਸੁਨੇਹਾ ਹੈਗੇ ਨੇ, ਪੰਜਾਬ ਯੂਨੀਵਰਸਿਟੀ ਦੇ ਵਿੱਚ ਗੱਠਜੋੜ ਕਰ ਆਮ ਪਾਰਟੀ ਨੂੰ ਹਰਾਇਆ ਹੈਗਾ, ਪਰ ਆਈ ਟੀ ਸੈੱਲ ਵਾਲੇ ਬਸ ਪ੍ਰਚਾਰ ਹੋਰ ਹੀ ਕਹਿੰਦੇ ਇਹਨਾਂ ਦੇ ਬਾਰੇ ਕਰੀ ਜਾਂਦੇ ਆ। ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਆ ਜੀ। ਤੇ ਇਸੇ ਤਰ੍ਹਾਂ ਆਖਰ ਦੇ ਵਿੱਚ ਜਸਵਿੰਦਰ ਕੌਰ ਜੀ ਆਪਣੇ ਜੱਸੀ ਜੀ ਮਲੇਰਕੋਟਲਾ ਵਾਲੇ ਲੇਟ ਹੋ ਗਏ ਲੱਗਦੇ ਆ, ਕਹਿੰਦੇ ਆ ਹਾਂਜੀ ਚੋਕਰ ਦੀਆਂ ਪਿੰਨੀਆਂ ਲਿਖੀਆਂ ਨੇ ਜੀ ਉਹਨਾਂ ਨੇ, ਦੁਆਬੇ ਦੇ ਵਿੱਚ ਸੀਲ ਦੀਆਂ ਕਹਿੰਦੇ ਸੀ ਸ਼ਾਇਦ, ਬਾਕੀ ਪਤਾ ਨਹੀਂ ਜੀ, ਚੋਕਰ ਲਿਖਿਆ ਇਹਨਾਂ ਨੇ ਜੀ। ਤੇ ਜਸਵਿੰਦਰ ਕੌਰ ਜੀ ਲਿਖਦੇ ਆ ਜੱਸੀ ਜੀ ਮਲੇਰਕੋਟਲਾ ਵਾਲੇ ਮੋਟੇ ਅਚੰਨੇ ਆਟੇ ਦੀਆਂ ਜੀ ਕਹਿੰਦੇ। ਅੱਛਾ ਜੀ, ਚਨਾ ਲਿਖਣਾ ਸੀ ਸ਼ਾਇਦ ਮੈਂ, ਚਨੇ ਦੀਆਂ ਪਿੰਨੀਆਂ ਹੋ ਸਕਦੀਆਂ ਨੇ, ਮੋਟੇ ਚਨੇ ਆਟੇ ਦੀਆਂ ਪਿੰਨੀਆਂ ਹੁੰਦੀਆਂ ਜੀ। ਸ਼ੁਕਰੀਆ ਜੀ, ਧੰਨਵਾਦ ਜੀ ਇਹਦੇ ਵਿੱਚ ਇਨਫੋਰਮੇਸ਼ਨ ਸਾਂਝੀ ਕਰਨ ਦੇ ਲਈ ਜੱਸੀ ਜੀ, ਤੁਹਾਡਾ ਵੀ ਮਲੇਰਕੋਟਲੇ ਤੋਂ। ਲਓ ਦੋਸਤੋ, ਇਸ ਦੇ ਨਾਲ ਹੀ ਫਿਰ ਮੈਨੂੰ ਦਿਓ ਆ ਗਿਆ, ਸਮਾਂ ਬਹੁਤ ਹੋ ਗਿਆ, 2.5 ਘੰਟੇ ਲਾ ਲਏ ਆਪਾਂ ਅੱਜ। ਤੇ ਸਭ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਨਾਲ ਜੁੜਨ ਦੇ ਲਈ, ਗੱਲਾਂ ਬਾਤਾਂ ਕਰਨ ਦੇ ਲਈ, ਇਸ ਵਿਸ਼ੇ ਨੂੰ ਹੋਰ ਵਿਸ਼ਾਲ ਕਰਨ ਦੇ ਲਈ। ਤੇ ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਵਾਂਗਾ, ਤੇ ਕਿਸੇ ਦਾ ਸੁਨੇਹਾ ਰਹਿ ਗਿਆ ਹੋਵੇ ਉਹਦੇ ਲਈ ਗੁਸਤਾਖੀ ਮਾਫ਼। ਤੇ ਇਸੇ ਤਰ੍ਹਾਂ ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਜਿਹੜਾ ਸਾਰਾ ਕੁਝ ਨਾਲ ਨਾਲ ਚੱਲਦਾ ਹੈ, ਜਿੰਨੇ ਜੋਗੇ ਅਸੀਂ ਕਰੀ ਜਾਂਦੇ ਹਾਂ ਜੀ। ਤੇ ਉਹਨਾਂ ਦੋਸਤਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਹੈ, ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਤੇ ਬਲਵੀਰ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ। ਦੁਆਬਾ ਰੇਡੀਓ ਦੇ ਆਪਣੇ ਤੁਸੀਂ ਯੂਟਿਊਬ ਚੈਨਲ ਦੇ ਉੱਤੇ ਅਫੀਸ਼ੀਅਲੀ ਤੇ ਜਾ ਕੇ ਤਾਂ ਦੋਸਤੋ ਉਹਦੇ ਉੱਤੇ ਮੈਂਬਰਸ਼ਿਪ ਲੈ ਸਕਦੇ ਹੋ, ਤੇ ਨਾਲ ਸਬਸਕ੍ਰਿਪਸ਼ਨ ਕਰਨੀ ਚਾਹੁੰਦੇ ਹੋ ਤਾਂ ਕਰ ਸਕਦੇ ਹੋ, ਤੇ ਸਬਸਕ੍ਰਾਈਬ ਕਰਨਾ ਤਾਂ ਉਹਦੇ ਉੱਤੇ ਕੋਈ ਪੈਸਾ ਧੇਲਾ ਨਹੀਂ ਲੱਗਦਾ, ਤੁਹਾਨੂੰ ਨੋਟੀਫਿਕੇਸ਼ਨ ਆ ਜਾਂਦਾ, ਉਹ ਜ਼ਰੂਰ ਕਰ ਲਓ, ਇੱਕੋ ਵਾਰੀ ਕਰਨਾ, ਦੋ ਵਾਰੀ ਨਹੀਂ। ਇਸੇ ਤਰ੍ਹਾਂ ਫੇਸਬੁੱਕ ਦੇ ਉੱਤੇ ਫੋਲੋ ਕਰ ਲਓ ਜੀ। ਤੇ ਐਕਸੀਲੈਂਟ ਪ੍ਰੋਗਰਾਮ ਟੂਡੇ ਕਹਿੰਦੇ ਜੀ, ਸ਼ੁਕਰੀਆ ਜੀ, ਮੁਹੰਮਦ ਜੀ ਲਿਖਦੇ ਆ। ਤੇ ਦੋਸਤੋ ਮੈਨੂੰ ਦਿਓ ਆ ਗਿਆ, ਸੇ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਹੈ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਅੱਗੇ ਤੋਂ ਅੱਗੇ ਸਾਂਝਾ ਕਰਦਿਆ ਕਰੋ, ਕਿਉਂਕਿ ਤੁਹਾਡਾ ਇੱਕ ਸ਼ੇਅਰ ਕੀਤਾ ਸਾਡੇ ਲਈ ਬਹੁਤ ਜਿਹੜਾ ਲਾਭਦਾਇਕ ਹੋ ਸਕਦਾ ਹੈ ਸਭ ਦੇ ਲਈ। ਕੋਈ ਚੰਗੀ ਗੱਲ ਹੈ, ਕੋਈ ਸੁਣ ਲਏਗਾ, ਕੰਨਾਂ ਚ ਪਏਗੀ, ਸ਼ਾਇਦ ਉਹਦੀ ਜ਼ਿੰਦਗੀ ਜਿਹੜੀ ਬਦਲ ਸਕਦੀ ਹੈ। ਸਾਡਾ ਇਹੋ ਮਕਸਦ ਹੈ, ਚੰਗੀਆਂ ਚੀਜ਼ਾਂ, ਚੰਗੀਆਂ ਗੱਲਾਂ ਤੇ ਚੰਗਾ ਸੁਨੇਹਾ ਹਰ ਕਿਸੇ ਤੱਕ ਜਿਹੜਾ ਪਹੁੰਚੇ ਜੀ। ਤੇ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਤੇ ਨਿੱਘੀ। ਇਸ ਦੇ ਨਾਲ ਹੀ ਆ ਦੋਸਤੋ, ਸਤਿ ਸ੍ਰੀ ਅਕਾਲ। ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਾਂ, ਤੁਸੀਂ ਇਸ ਨੂੰ ਕਰੋ ਇੰਜੋਏ ਤੇ ਮੈਨੂੰ ਦਿਓ ਆ ਗਿਆ। ਇਹ ਗੀਤ ਐਪ ਦੇ ਉੱਤੇ ਤੇ ਵੈਬਸਾਈਟ ਦੇ ਉੱਤੇ ਤੁਸੀਂ ਸੁਣ ਸਕਦੇ ਹੋ, ਤੇ ਵੈਬਸਾਈਟ ਦੇ ਉੱਤੇ ਐਪ ਨੂੰ ਜਿਹੜਾ ਤੁਸੀਂ ਜੁਆਇਨ ਕਰ ਸਕਦੇ ਹੋ, ਡਾਊਨਲੋਡ ਕਰ ਸਕਦੇ ਹੋ ਆਪਣੇ ਫੋਨ ਦੇ ਵਿੱਚ ਐਂਡਰੋਇਡ ਨੂੰ, ਤੇ ਉਹਦੇ ਜ਼ਰੀਏ ਹੀ ਤੁਸੀਂ ਯੂਟਿਊਬ ਦੇ ਉੱਤੇ ਸਿੱਧਾ ਕਲਿੱਕ ਕਰਕੇ ਜਾ ਸਕਦੇ ਹੋ, ਵੈਬਸਾਈਟ ਦੇ ਉੱਤੇ ਜਾ ਸਕਦੇ ਹੋ, ਤੇ ਹੋਰ ਬਹੁਤ ਸਾਰੇ ਸਾਧਨ ਨੇ ਉਹਨੂੰ ਓਪਨ ਕਰੋ। ਉਹਨੂੰ ਨਵਾਂ ਅਪਡੇਟ ਕੀਤਾ ਗਿਆ, ਤੁਹਾਡੇ ਲਈ ਲਾਭਦਾਇਕ ਬਣਾਇਆ ਗਿਆ, ਤੇ ਉਹਦੇ ਨਾਲ ਵੀ ਤੁਸੀਂ ਜੁੜ ਸਕਦੇ ਹੋ। ਲਓ ਦੋਸਤੋ, ਇਸ ਦੇ ਨਾਲ ਹੀ ਮੈਨੂੰ ਦਿਓ ਗਿਆ, ਸਤਿ ਸ੍ਰੀ ਅਕਾਲ ਜੀ।

0: ದ್ವಾಪ ರೇಡಿಯೋ. ਦੁਆਬਾ ਰੇਡੀਓ ਉੱਤੇ ਹਾਜ਼ਰ ਹਾਂ ਜੀ, ਮੈਂ ਸੁਖਵੀਰ ਜੋਗਾ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ ਬਾਰੇ। ਗੱਲ ਕਰਨ ਲਈ ਮੇਰੇ ਨਾਲ ਹਨ ਕਰੀਅਰ ਕੌਂਸਲਰ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
1: ਧੰਨਵਾਦ ਜੀ, ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਖਬੀਰ ਜੀ ਕਿ ਤੁਸੀਂ ਮੈਨੂੰ ਆਪਣੇ ਇਸ ਬੜੇ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ, ਔਰ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ। ਥੈਂਕ ਯੂ।
0: ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਬੜੀ ਦੁਵਿਧਾ ਦੇ ਵਿੱਚ ਰਹਿੰਦੀ ਹੈ ਕਿ ਉਹ ਭਵਿੱਖ ਬਣਾਉਣ ਲਈ ਆਪਣਾ ਰੁਜ਼ਗਾਰ ਦਾ ਖੇਤਰ ਕਿਹੜਾ ਚੁਣਨਾ। ਇਹਦੇ ਬਾਰੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
1: ਬਿਲਕੁਲ ਸਹੀ ਕੁਐਸਚਨ ਹੈ ਜੀ, ਇਹ ਬਹੁਤ ਹੀ ਵਧੀਆ ਤੁਸੀਂ ਕੁਐਸਚਨ ਪੁੱਛ ਰਹੇ ਹੋ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਸਪੈਸ਼ਲੀ ਜਿਹੜੇ ਸਾਡੇ ਸਕੂਲ ਗੋਇੰਗ ਸਟੂਡੈਂਟਸ ਨੇ, ਬਹੁਤ ਹੀ ਕਨਫਿਊਜ਼ ਹੋ ਜਾਂਦੇ ਨੇ ਇਸ ਸਟੇਜ ਤੇ ਆ ਕੇ, 9th 10th ਜਾਂ 12th ਦੇ ਵਿੱਚ ਆ ਕੇ, ਕਿ ਅਸੀਂ ਕਿਹੜੇ ਖੇਤਰ 'ਚ ਜਾਣਾ ਹੈ, ਜਾਂ ਫਿਰ ਅਸੀਂ ਕਿਹੜਾ ਡਿਪਲੋਮਾ ਕਰਨਾ ਹੈ, ਜਾਂ ਫਿਰ ਅਸੀਂ ਕਿਹੜੇ ਕੋਰਸ 'ਚ ਐਡਮਿਸ਼ਨ ਲੈਣੀ ਹੈ।
0: ਹਾਂਜੀ,
1: ਇਹ ਬਹੁਤ ਹੀ ਜ਼ਿਆਦਾ ਕੰਸਰਨ ਵਾਲੀ ਗੱਲ ਹੈ ਉਹਨਾਂ ਦੇ ਲਈ, ਕਿਉਂਕਿ ਉਹਨਾਂ ਦਾ ਪੂਰਾ ਜੋ ਫਿਊਚਰ ਹੈ ਉਸਦਾ, ਉਸਨੇ ਉਸਦੀ ਚੋਣ ਉਹਨਾਂ ਨੇ ਇਸ ਮੂਮੈਂਟ ਦੇ ਉੱਪਰ ਕਰਨੀ ਹੁੰਦੀ ਹੈ ਕਿ ਅਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਾ ਸਕਦੇ ਹਾਂ। ਮੋਸਟਲੀ ਬੱਚੇ ਕੀ ਕਰਦੇ ਆ ਕਿ ਇਸ ਸਟੇਜ ਦੇ ਉੱਪਰ ਆ ਕੇ ਕਾਫੀ ਸਾਰੀ ਜਿਹੜੀਆਂ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ ਕਿ ਅਸੀਂ ਜਦੋਂ ਬੱਚੇ ਚੋਣ ਕਰਦੇ ਹਾਂ ਕਿ ਉਹਨਾਂ ਨੇ ਕਿਹੜਾ ਵਿਸ਼ਾ ਲੈਣਾ ਹੈ, ਜਾਂ ਫਿਰ ਉਸ ਤੋਂ ਬਾਅਦ ਉਹ ਕਿਹੜੇ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਹਨ, ਜਾਂ ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਉਹ ਕਿਹੜੇ ਯੂਨੀਵਰਸਿਟੀ, ਕਾਲਜ ਜਾਂ ਫਿਰ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਲੈਣਗੇ। ਇਹ ਸਾਰੀ ਹੀ ਚੋਣ ਉਹਨਾਂ ਦੇ ਪੂਰੀ ਲਾਈਫ ਨੂੰ ਬਹੁਤ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇਅ ਕਰਦੀ ਹੈ ਇੱਥੇ, ਕਿ ਉਹਨਾਂ ਦੀ ਸਾਰਾ ਜੋ ਫਿਊਚਰ ਹੈ ਉਹ ਸਾਰਾ ਹੀ ਇਸ ਚੋਣ ਦੇ ਉੱਪਰ ਖੜਾ ਹੁੰਦਾ ਕਿ ਉਹ ਕਿਹੜਾ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈਣਗੇ, ਔਰ ਉਸ ਤੋਂ ਬਾਅਦ ਉਹ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਗੇ।
0: ਠੀਕ ਹੈ ਜੀ।
1: ਮੋਸਟਲੀ ਜਿਹੜੇ ਸਾਡੇ ਬੱਚੇ ਹੈ ਉਹ ਕੋਸ਼ਿਸ਼ ਇਹ ਕਰਦੇ ਹਾਂ ਕਿ ਅਸੀਂ ਜਿਹੜਾ ਵਿਸ਼ਾ ਹੈ ਕੁਛ ਆਸਾਨ ਜਿਹਾ ਵਿਸ਼ਾ ਚੂਜ਼ ਕਰੀਏ, ਜਾਂ ਫਿਰ ਕੁਛ ਐਸਾ ਚੂਜ਼ ਕਰੀਏ ਜਿਹੜਾ ਕਿ ਅਸੀਂ ਜਿਹਦੇ ਵਿੱਚ ਅਸੀਂ ਸਕੋਰ ਜ਼ਿਆਦਾ ਲੈ ਸਕੀਏ। ਬੱਚੇ ਅਕਸਰ ਇਹ ਸੋਚਦੇ ਹੈ ਕਿ ਅਸੀਂ ਸਕੋਰਿੰਗ ਸਬਜੈਕਟਸ ਲਈਏ ਤਾਂ ਕਿ ਅਸੀਂ 90% 99%, ਜੋ ਬੱਚੇ ਬਹੁਤ ਹੀ ਜ਼ਿਆਦਾ ਕੰਸਰਨ ਰੱਖਦੇ ਆਪਣੇ ਫਿਊਚਰ ਨਾਲ, ਤਾਂ ਅਕਸਰ ਇਹ ਚੀਜ਼ਾਂ ਨੂੰ ਸੋਚ ਕੇ ਹੀ ਆਪਣੇ ਵਿਸ਼ੇ ਚੂਜ਼ ਕਰਦੇ ਹੈ ਕਿ ਅਸੀਂ ਉਹੀ ਵਿਸ਼ੇ ਲਈਏ ਜਿਹਨਾਂ 'ਚੋਂ ਸਾਡੇ ਸਕੋਰਸ ਜ਼ਿਆਦਾ ਆਉਂਦੇ ਹੈ।
0: ਬਿਲਕੁਲ।
1: ਤਾਂ ਇੱਕ ਤਾਂ ਇਹ ਚੀਜ਼ ਥੋੜੀ ਜੀ ਮਤਲਬ ਇਸਨੂੰ ਆਪਾਂ ਥੋੜੀ ਰੋਂਗ ਅਪਰੋਚ ਕਹਿ ਸਕਦੇ ਹਾਂ, ਕਿਉਂਕਿ ਸਿਰਫ ਇੱਕ ਸਕੋਰਿੰਗ ਦੇ ਲਈ ਅਸੀਂ ਸਬਜੈਕਟ ਚੂਜ਼ ਕਰਾਂਗੇ ਤਾਂ ਉਹ ਜ਼ਿਆਦਾ ਕੋਈ ਮੈਟਰ ਨਹੀਂ ਕਰੂਗਾ। ਜ਼ਿਆਦਾ ਮੈਟਰ ਇਹ ਕਰਦਾ ਕਿ ਕਿਹੜਾ ਜੋ ਸਬਜੈਕਟ ਹੈ ਤੁਹਾਨੂੰ ਇੰਟਰਸਟਿੰਗ ਲੱਗਦਾ ਹੈ, ਕਿਹੜੇ ਸਬਜੈਕਟ ਦੇ ਵਿੱਚ ਜਾ ਕੇ ਤੁਸੀਂ ਇੱਕ ਅੱਛਾ ਫਿਊਚਰ ਜੋ ਹੈ ਉਸਦਾ ਨਿਰਮਾਣ ਕਰ ਸਕਦੇ ਹੋ।
0: ਬਿਲਕੁਲ ਜੀ,
1: ਇਹ ਜ਼ਿਆਦਾ ਇੰਪੋਰਟੈਂਟ ਰੱਖਦਾ ਹੈ। ਤਾਂ ਹੁਣ ਇਸ ਜਗ੍ਹਾ ਤੇ ਅਸੀਂ ਬੱਚਿਆਂ ਨੂੰ ਇਹੀ ਮੈਂ ਕਹਿਣਾ ਚਾਹੂੰਗੀ ਕਿ ਉਹ ਹਮੇਸ਼ਾ ਇਹ ਦੇਖ ਕੇ ਹੀ ਵਿਸ਼ੇ ਦੀ ਚੋਣ ਕਰਨ ਕਿ ਉਹਨਾਂ ਦੇ ਲਈ ਜਿਹੜਾ ਵਿਸ਼ਾ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇੰਟਰਸਟਿੰਗ ਹੈ, ਬਹੁਤ ਮਜ਼ਾ ਆ ਰਿਹਾ ਉਹਨੂੰ ਪੜ੍ਹ ਕੇ, ਤਾਂ ਉਸ ਵਿਸ਼ੇ ਨਾਲ ਰਿਲੇਟਡ ਜਿਹੜੀਆਂ ਸਟ੍ਰੀਮਸ ਨਿਕਲਦੀਆਂ ਨੇ ਅੱਗੋ ਦੀ ਅੱਗੋ, ਠੀਕ ਹੈ। ਫੋਰ ਐਗਜ਼ਾਮਪਲ ਤੁਸੀਂ ਫਿਜ਼ੀਕਲ ਐਜੂਕੇਸ਼ਨ ਨੂੰ ਲੈ ਲਓ, ਅਗਰ ਬੱਚੇ ਨੂੰ ਲੱਗਦਾ ਕਿ ਮੈਨੂੰ ਫਿਜ਼ੀਕਲ ਐਜੂਕੇਸ਼ਨ ਪੜ੍ਹਨਾ ਅੱਛਾ ਲੱਗਦਾ ਹੈ, ਜਾਂ ਫਿਰ ਫਿਜ਼ੀਕਲ ਐਕਟੀਵਿਟੀਜ਼ 'ਚ ਪਾਰਟੀਸੀਪੇਟ ਕਰਨਾ ਅੱਛਾ ਲੱਗਦਾ ਹੈ, ਤਾਂ ਉਹ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੇ ਫੀਲਡ ਨਿਕਲਦੇ ਆ, ਡਿਪਲੋਮਾਜ਼ ਜਾਂ ਡਿਗਰੀਜ਼ ਨਿਕਲਦੀਆਂ ਨੇ, ਉਹਨਾਂ 'ਚ ਐਡਮਿਸ਼ਨਸ ਲੈ ਸਕਦੇ ਹੈ, ਤਾਂ ਕਿ ਉਹਨਾਂ ਦਾ ਫਿਊਚਰ ਵੀ ਸਿਕਿਓਰ ਹੋ ਸਕੇ, ਪਲੱਸ ਉਹਨਾਂ ਦਾ ਜੋ ਇੰਟਰਸਟ ਹੈ ਉਹ ਵੀ ਫੁਲਫਿਲ ਹੋ ਜਾਵੇ,
0: ਹੈ ਨਾ।
1: ਤਾਂ ਇਹ ਚੀਜ਼ ਹੋ ਗਈ। ਨੈਕਸਟ ਦੂਸਰੀ ਚੀਜ਼ ਜਿਹੜੀ ਸਾਨੂੰ ਧਿਆਨ ਰੱਖਣ ਵਾਲੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜਿਹਦੇ ਵੱਲ ਮੋਸਟਲੀ ਬੱਚੇ ਧਿਆਨ ਨਹੀਂ ਦਿੰਦੇ ਹੈਗੇ, ਉਹ ਹੈ ਸਾਡੇ ਇੰਸਟੀਟਿਊਟ, ਕਾਲਜ ਜਾਂ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨਾ। ਬੱਚੇ ਕੀ ਕਰਦੇ ਆ, ਵਿਦਿਆਰਥੀ ਕੀ ਕਰਦੇ ਆ, ਉਹ ਅਕਸਰ ਇਹ ਸੋਚਦੇ ਆ ਕਿ ਜੋ ਸਾਨੂੰ ਅਪਰੋਚੇਬਲ ਹੈ, ਜੋ ਸਾਡੇ ਪਿੰਡ ਤੋਂ ਜਾਂ ਫਿਰ ਸਾਡੇ ਸ਼ਹਿਰ ਤੋਂ ਬੜਾ ਨੇੜੇ ਜੇ ਪੈਂਦਾ ਸਾਨੂੰ ਕਾਲਜ, ਅਸੀਂ ਉੱਥੇ ਹੀ ਐਡਮਿਸ਼ਨ ਲੈ ਲੈਂਦੇ ਹਾਂ, ਸਪੈਸ਼ਲੀ ਗਰਲਸ ਜਿਹੜੀਆਂ ਨੇ ਉਹ ਕਾਫੀ ਐਸੀਆਂ ਗਰਲਸ ਮੈਨੂੰ ਮੇਰੇ ਕਾਉਂਸਲਿੰਗ ਪ੍ਰੋਫੈਸ਼ਨ 'ਚ ਕਾਫੀ ਐਸੀਆਂ ਗਰਲਸ ਮੇਰੇ ਨਾਲ ਮੈਨੂੰ ਮਿਲੀਆਂ ਨੇ ਜਿਹੜੀਆਂ ਕਿ ਕਹਿ ਦਿੰਦੀਆਂ ਨੇ ਕਿ ਮੈਡਮ ਅਸੀਂ ਕਰਨਾ ਤਾਂ ਇਹ ਚੀਜ਼ ਚਾਹੁੰਦੇ ਹਾਂ ਬਟ
0: ਠੀਕ ਹੈ ਜੀ।
1: ਸਾਡੇ ਜੋ ਪੇਰੈਂਟਸ ਆ ਉਹ ਸਾਨੂੰ ਬਾਹਰ ਪੜ੍ਹਾ ਨਹੀਂ ਸਕਦੇ ਇਸ ਕਰਕੇ ਅਸੀਂ ਕੋਈ ਹੋਰ ਵਿਸ਼ਾ ਚੂਜ਼ ਕਰ ਲਿਆ ਤਾਂ
0: ਅੱਛਾ
1: ਇਹ
0: ਜੀ,
1: ਵੀ ਬੜੀ ਦਿੱਕਤ ਦੀ ਗੱਲ ਹੈ ਕਿ ਸਾਡੇ ਜੋ ਬੱਚਿਆਂ ਨੂੰ ਫੇਸ ਹੁੰਦੀ ਹੈ ਕਿ ਉਹ ਕਰਨਾ ਕੁਝ ਹੋਰ ਚਾਹੁੰਦੇ ਐ ਕਰਨਾ ਲਾਈਕ ਉਹ LLB ਕਰਨਾ ਚਾਹੁੰਦੇ ਐ
0: ਹਾਂ ਜੀ
1: ਬਟ ਉਹ ਉਹਨਾਂ ਦੇ ਸ਼ਹਿਰ ਦੇ ਲਾਗੇ ਕਿਸੇ ਪਿੰਡ ਜਾਂ ਕਿਸੇ ਕਾਲਜ ਦੇ ਵਿੱਚ ਨਹੀਂ ਹੈ ਤਾਂ
0: ਬਿਲਕੁਲ
1: ਫਿਰ ਉਹ ਉਸ ਨੂੰ ਛੱਡ ਦਿੰਦੇ ਐ ਨਾ ਕਿ ਉਹ ਥੋੜਾ ਰਿਸਕ ਲੈਣ ਦੀ ਬਜਾਏ ਜਾਂ ਫਿਰ ਉਹ ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨ ਦੀ ਬਜਾਏ ਉਹ ਛੱਡ ਕੇ ਕੋਈ ਹੋਰ ਕੋਰਸ ਵਿੱਚ ਜਾਂ ਫਿਰ ਸਿੰਪਲ BA ਦੇ ਵਿੱਚ ਐਡਮਿਸ਼ਨ ਲੈ ਲੈਂਦੀਆਂ ਨੇ
0: ਠੀਕ
1: ਤਾਂ
0: ਹੈ।
1: ਇਹ ਜੋ ਇੰਸਟੀਟਿਊਟ ਦੀ ਚੋਣ ਹੈ ਇਹ ਵੀ ਸਾਡੇ ਲਈ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਹੈ ਮੇਰੇ ਖਿਆਲ ਦੇ ਵਿੱਚ ਇਸ ਦੇ ਉੱਪਰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਸਾਨੂੰ ਆਪਣੇ ਕਾਲਜ ਔਰ ਯੂਨੀਵਰਸਿਟੀ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ
0: ਹਾਂਜੀ
1: ਉਸਦੀ
0: ਹਾਂ ਜੀ
1: ਰੈਂਕਿੰਗ ਨੂੰ
0: ਬਹੁਤ
1: ਦੇਖ
0: ਬੋਲ
1: ਕੇ
0: ਰਿਹਾ
1: ਉਸ ਦੇ ਵਿੱਚ ਕੀ ਸਕਸੈਸ ਰੇਟ ਹੈ ਉੱਥੋਂ ਦੇ ਜਿਹੜੇ ਸਟੂਡੈਂਟਸ ਨੇ ਉਹ ਕਿੱਥੇ ਕੀ ਕਰ ਰਹੇ ਹੈ ਉਸ ਤੋਂ ਬਾਅਦ ਮਤਲਬ ਉਹ ਸਾਰੀਆਂ ਚੀਜ਼ਾਂ ਇਹ ਬੇਸਿਕਲੀ ਸਾਰੀਆਂ ਚੀਜ਼ਾਂ ਅੱਜ ਕੱਲ ਸੁਖਬੀਰ ਜੀ ਸਾਨੂੰ ਇੰਟਰਨੈਟ ਦੇ ਉੱਪਰ ਅਵੇਲੇਬਲ ਨੇ ਅਸੀਂ
0: ਠੀਕ
1: ਕੁਝ
0: ਹੈ
1: ਵੀ
0: ਜੀ
1: ਦੇਖ ਸਕਦੇ ਹਾਂ ਇੰਟਰਨੈਟ ਦੇ ਉੱਪਰ ਸਰਚ ਕਰਕੇ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਅਸੀਂ ਰਿਵਿਊ ਪੜ੍ਹ ਸਕਦੇ ਹਾਂ ਸੋ
0: ਬਿਲਕੁਲ ਜੀ
1: ਇਹ ਦੋ ਚਾਰ ਚੀਜ਼ਾਂ ਨੇ ਅਗਰ ਅਸੀਂ ਇਹਨਾਂ ਦੇ ਉੱਪਰ ਧਿਆਨ ਦੇ ਲਾਂਗੇ 10ਵੀਂ 12ਵੀਂ ਵਾਲੇ ਟਾਈਮ 'ਚ ਤਾਂ ਸਾਡੀ ਪੂਰੀ ਲਾਈਫ ਜਿਹੜੀ ਹੈ ਉਹ ਆਰਗੇਨਾਈਜ਼ ਹੋ ਜਾਏਗੀ
0: ਬਿਲਕੁਲ ਜੀ
1: ਬਿਲਕੁਲ ਅਨੁਸ਼ਾਸਨ ਦੇ ਵਿੱਚ ਚੱਲੇਗਾ ਸਾਰਾ ਸਾਡਾ ਜੋ ਡਿਗਰੀ ਹੋਏਗੀ ਕੰਪਲੀਟ ਜਾਂ ਉਸ ਤੋਂ ਬਾਅਦ ਅਸੀਂ ਜੋਬ ਕਰਨੀ ਹੈ ਜਾਂ ਵਟਐਵਰ ਵੀ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ ਤਾਂ ਉਹ ਬੜਾ ਇੱਕ ਆਰਗੇਨਾਈਜ਼ੇਸ਼ਨ ਦੇ ਵਿੱਚ ਆ ਜਾਏਗਾ ਆਰਗੇਨਾਈਜ਼ ਤਰੀਕੇ ਦੇ ਨਾਲ ਹੋਏਗਾ ਉਹ ਸਾਰਾ
0: ਕੀ ਕੋਈ ਇਹੋ ਜਿਹੀ ਵੈਬਸਾਈਟ ਵੀ ਹੈ ਜਿਹਦੇ ਤੋਂ ਇਹ ਜਾਣਕਾਰੀ ਮਿਲ ਸਕੇ ਕਿ ਉਹ ਬੱਚੇ ਆਪਣਾ ਭਵਿੱਖ ਕਿਵੇਂ ਤੈਅ ਕਰਨ, ਕਿਹੜੇ ਪਾਸੇ ਜਾਣ, ਜੋ ਉਹਨਾਂ ਨੂੰ ਗਾਈਡ
1: ਹਾਂਜੀ
0: ਕਰ ਸਕੇ।
1: ਦੇਖੋ ਅਗਰ ਆਪਾਂ ਗੱਲ ਕਰਦੇ ਹਾਂ ਵੈਬਸਾਈਟਸ ਦੀ ਤਾਂ ਬਹੁਤ ਸਾਰੀਆਂ ਵੈਬਸਾਈਟਸ ਅਵੇਲੇਬਲ ਨੇ
0: ਅੱਛਾ ਜੀ
1: ਬਸ ਤੁਸੀਂ ਸਿੰਪਲ ਬੱਚੇ ਨੂੰ ਕੀ ਚਾਹੀਦਾ ਕਿਉਂਕਿ ਅੱਜ ਕੱਲ ਦੇਖੋ ਇੰਟਰਨੈਟ ਦਾ ਜ਼ਮਾਨਾ ਹੈ
0: ਬਿਲਕੁਲ
1: ਸਭ
0: ਜੀ
1: ਕੋਲ ਸਮਾਰਟਫੋਨ ਹੈਗੇ ਨੇ
0: ਹਾਂਜੀ
1: ਤਾਂ
0: ਹਾਂਜੀ
1: ਬੱਚੇ ਜਸਟ ਗੂਗਲ ਤੇ ਜਾ ਕੇ ਟਾਈਪ ਕਰਨਗੇ ਬੈਸਟ ਕੋਰਸ ਇਨ ਜਿਹੜਾ ਵੀ ਸਟ੍ਰੀਮ ਹੈ ਠੀਕ ਹੈ
0: ਠੀਕ ਹੈ
1: ਇਨ
0: ਜੀ
1: ਮੈਨੇਜਮੈਂਟ ਬੈਸਟ ਕਾਲਜ ਇਨ ਮੈਨੇਜਮੈਂਟ ਜਾਂ
0: ਹਾਂਜੀ
1: ਫਿਰ ਕੋਈ ਵੀ ਸਟੱਡੀ ਦੇ ਨਾਲ ਰਿਲੇਟਡ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਉਹ ਉਹਨਾਂ ਨੂੰ ਹਰ ਵੈਬਸਾਈਟਸ ਬਹੁਤ ਸਾਰੀ ਅਵੇਲੇਬਲ ਨੇ ਉਹਨਾਂ ਨੂੰ ਗੂਗਲ ਦੇ ਉੱਪਰ ਅਵੇਲੇਬਲ ਮਿਲੇਗੀ
0: ਠੀਕ ਹੈ
1: ਇਹ
0: ਜੀ
1: ਸਾਰੀਆਂ ਚੀਜ਼ਾਂ ਤਾਂ ਇਹਦੇ ਲਈ ਕੋਈ ਇੰਨਾ ਵੱਡਾ ਉਹ ਨਹੀਂ ਹੈ ਕਿ ਬੱਚੇ ਬਟ ਬਸ ਜਿੱਥੇ ਕਮੀ ਜੋ ਰਹਿ ਜਾਂਦੀ ਹੈ ਉਹ ਇੱਥੇ ਹੈ ਕਿ ਸਾਡੇ ਬੱਚੇ ਜਿਹੜੇ ਹੈ ਨਾ ਉਹ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ
0: ਠੀਕ
1: ਜ਼ਿਆਦਾਤਰ
0: ਹੈ
1: ਉਹਨਾਂ ਨੂੰ ਗੇਮਿੰਗ ਦਾ ਹੈ ਕਿ ਅਸੀਂ ਗੇਮਸ ਖੇਡੀਏ ਪਬਜੀ
0: ਹਾਂਜੀ
1: ਬੜੀ ਮਸ਼ਹੂਰ ਕੀਤੀ ਹੈ ਬੱਚਿਆਂ ਨੇ ਜਾਂ
0: ਬਿਲਕੁਲ
1: ਫਿਰ
0: ਜੀ
1: ਅਸੀਂ ਹੋਰ ਕੁਝ ਐਂਟਰਟੇਨਮੈਂਟ ਦੇ ਲਈ ਯੂਟਿਊਬ ਨੂੰ ਯੂਜ਼ ਕਰ ਲੈਂਦੇ ਆ
0: ਹਾਂਜੀ
1: ਬਟ ਯੂਟਿਊਬ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਕਾਲਜਸ ਬਾਰੇ ਜਾਂ ਫਿਰ ਬਹੁਤ ਅੱਛੇ ਅੱਛੇ ਵੀਡੀਓਜ਼ ਨੇ ਜਿਹੜੀਆਂ ਕਾਉਂਸਲਿੰਗ ਰਿਲੇਟਡ ਲਾਈਕ ਜਿਹੜੀਆਂ ਕਿ ਵੱਖ ਵੱਖ ਵਿਸ਼ਿਆਂ ਦੇ ਉੱਪਰ ਸਾਨੂੰ ਸਟ੍ਰੀਮਸ ਬਾਰੇ ਜਾਣਕਾਰੀ ਦੇ ਸਕਦੀਆਂ ਨੇ ਬਹੁਤ ਸਾਰੀਆਂ ਵੀਡੀਓਜ਼ ਪੋਸਟ ਹੁੰਦੀਆਂ ਨੇ
0: ਹਾਂਜੀ
1: ਤੇ ਇਸ ਤੋਂ ਇਲਾਵਾ ਅਗਰ ਜਿੱਦਾਂ ਕਿ ਹੁਣ ਪੰਜਾਬ ਸਰਕਾਰ ਦਾ ਇਹ ਜਿਹੜਾ ਨਵਾਂ ਜੋ ਘਰ ਘਰ ਰੋਜ਼ਗਾਰ ਦੇ ਅੰਡਰ ਜਿਹੜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ ਬਣਾਏ ਹੋਏ ਆ ਉੱਥੇ
0: ਹਾਂਜੀ
1: ਡਿਸਟ੍ਰਿਕਟ ਜਿਹੜੇ ਸਾਡੇ ਮਤਲਬ ਅਸੀਂ ਕਰੀਅਰ ਕਾਉਂਸਲਰਸ ਐਜ਼ ਅ ਵਰਕ ਕਰ ਰਹੇ ਹਾਂ ਤਾਂ ਉਹ ਪੂਰੀ ਕੰਪਲੀਟ ਇਨਫੋਰਮੇਸ਼ਨ ਦੇ ਲਈ ਜਾਂ ਫਿਰ ਕਰੀਅਰ ਕਾਉਂਸਲਿੰਗ ਦੇ ਲਈ ਸਾਨੂੰ ਵੀ ਅਪਰੋਚ ਕਰ ਸਕਦੇ ਆ
0: ਜਿਹੜੇ ਤੁਹਾਡੇ ਵਿਭਾਗ ਵੱਲੋਂ
1: ਹਾਂਜੀ
0: ਕਿੰਨੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਬੱਚਿਆਂ ਤੱਕ?
1: ਦੇਖੋ ਜਿੱਦਾਂ ਅਸੀਂ ਜਿਵੇਂ ਸਾਡੇ ਕੋਲ ਜਿੰਨੇ ਵੀ ਬੱਚੇ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਆ ਅਸੀਂ ਉਹਨਾਂ ਨੂੰ ਆਪਣੇ ਪੋਰਟਲ ਦੇ ਉੱਪਰ ਰਜਿਸਟਰ ਕਰਦੇ ਆ
0: ਅੱਛਾ ਜੀ
1: ਦੀ ਰਜਿਸਟ੍ਰੇਸ਼ਨ ਤੋਂ ਬਾਅਦ ਅਸੀਂ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਕਨੈਕਸ਼ਨ ਮੇਨਟੇਨ ਕਰ ਲੈਂਦੇ ਆ ਇੱਕ ਵੈਬਸਾਈਟ ਜਾਂ ਪੋਰਟਲ ਦੇ ਥਰੂ
0: ਅੱਛਾ
1: ਜੋ ਵੀ
0: ਜੀ
1: ਸਾਡੇ ਕੋਲੇ ਕੋਈ ਰੈਲੇਵੈਂਟ ਇਨਫੋਰਮੇਸ਼ਨ ਆਉਂਦੀ ਹੈ ਜਿੱਦਾਂ
0: ਹਾਂਜੀ
1: ਸਾਡੇ ਕੋਲ ਐਜ਼ ਅ ਕਰੀਅਰ ਕਾਉਂਸਲਿੰਗ ਦੇ ਪਾਰਟ ਵਜੋਂ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕਰੂੰਗੀ ਜਿਵੇਂ ਸਾਡੇ ਕੋਈ ਗਵਰਨਮੈਂਟ ਟੈਸਟ ਗਵਰਨਮੈਂਟ ਜੋਬ ਨਿਕਲਦੀ ਹੈ ਤਾਂ ਅਸੀਂ ਉਹਨਾਂ ਬੱਚਿਆਂ ਦੀ ਲਿਸਟ ਕੱਢ ਲੈਂਦੇ ਹਾਂ ਜਿਹੜੇ ਬੱਚੇ ਦੀ ਐਲੀਜੀਬਿਲਿਟੀ ਬਣਦੀ ਹੁੰਦੀ ਹੈ ਉਹਨਾਂ
0: ਠੀਕ ਹੈ
1: ਗਵਰਨਮੈਂਟ ਪੋਸਟਾਂ ਦੇ ਲਈ ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਮੈਸੇਜ ਬਲਕ ਮੈਸੇਜ ਡ੍ਰੌਪ ਕਰਵਾ ਦਿੰਦੇ ਹਾਂ
0: ਅੱਛਾ ਜੀ
1: ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੂੰ ਹੈਲਪਲਾਈਨ ਨੰਬਰ ਵੀ ਦੇ ਦਿੰਦੇ ਹਾਂ ਤਾਂ ਕਿ ਬੱਚੇ ਸਾਡੇ ਤੱਕ ਅਪਰੋਚ ਕਰ ਸਕਣ ਅਗੇਨ
0: ਅੱਛਾ ਜੀ
1: ਜਿਹੜੇ ਬੱਚੇ ਇੰਟਰਸਟਡ ਹੁੰਦੇ ਆ ਉਹ ਸਾਨੂੰ ਕਾਲਸ ਕਰਕੇ ਉਹਨਾਂ ਜੋਬਸ ਦੀ ਡਿਟੇਲ ਪੁੱਛਦੇ ਆ ਕਿ ਕਿੱਦਾਂ ਅਪਲਾਈ ਕਰ ਸਕਦੇ ਆ ਕੀ ਟੈਸਟ ਹੈ ਮੋਰਓਵਰ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਆ ਕਿ ਉਹ ਟੈਸਟ ਨੂੰ ਅਪਲਾਈ ਕਿੱਦਾਂ ਕਰ ਸਕਦੇ ਆ देन
0: जी
1: उस तो बाद उस टेस्ट दी जड़ी जड़ी प्रिपरेशन है वो किद्दां कर सकते हैं।
0: अच्छा
1: फॉर
0: जी
1: एग्जाम्पल पीपीएससी हो गया या फिर यूपीएससी हो गया या फिर एसएससी हो गया, बहुत सारे होर टेस्ट निकलते रहते हैं जिहड़े भी टाइम टू टाइम, तां
0: हाँ जी
1: उन्हां दी
0: हाँ
1: असीं प्रॉपर उन्हां नूं इनफॉर्मेशन प्रोवाइड करदे रहने हैं, तां बच्चे उत्थे भी आके इस चीज़ दा जो फायदा है उठा सकते हैं।
0: ठीक है जी। कोई भी प्राप्ति करने लिए जरूरी हुंदा कि असीं कोई निशाना मिथिए।
1: बिल्कुल
0: जिहड़े अज कल दे विद्यार्थी है ना, ओह इस गल तों भी अनजाण रहिंदे वी असीं अपनी मंजिल ते किवें पहुंचना है, अपना निशाना किवें मिथना है।
1: बिल्कुल
0: उहनां नूं निशाना तय करन लई की करना चाहिदा है?
1: बिल्कुल, ये भी बड़ी कंसर्न दी गल है। साडे बच्चे जिहड़े हैं बहुत ही घट गिनती दे विच ऐसे बच्चे ने जिहड़े अपने, जिन्हां दी असीं पहलां गल कर चुके हैं, जिहड़े कि अपने फ्यूचर दे लई कंसर्नड हुंदे ने 10वीं 12वीं दे विच।
0: हाँ जी
1: इहो जे बच्चे जिहड़े अपनी फ्यूचर लई 10वीं और 12वीं दे विच ही प्लानिंग्स करके चलदे हैं ना, वो अपनी लाइफ दे सारे फेजेस दे विच स्मूथली निकल जांदे और एक अच्छी जगह ते प्लेसमेंट भी उन्हां नूं हो जांदी है उन्हां दी।
0: बिल्कुल जी
1: बट काफी बच्चे, पर साडे कोल जिहड़े भरमार है वो इहो जे बच्चियां दी है जिहड़े अपनी लाइफ दा कोई एम मिथदे ही नहीं। वो सोचदे हैं कि चलो 10वीं कर ली,
0: हाँ जी
1: चलो उस तो बाद 12वीं भी कर लेंदे हैं। अपने
0: हाँ जी
1: फ्रेंड्स देखते हैं कि मेरे फ्रेंड्स ने कहड़े विषय चूज किए हैं, उन्होंने अकॉर्डिंग ही अपने खुद के विषय चूज कर लेते हैं।
0: बिल्कुल
1: वो खुद अपना ये नहीं देखते कि मेरे लिए की आसान है, मेरे लिए की अच्छा है, मेरा किसी विच इंटरेस्ट है। वो ये देखते हैं कि मेरे,
0: लाई लग बन के एक दूजे दे नाल चल
1: बिल्कुल
0: पैंदे हैं।
1: हाँ, बिल्कुल। तो ये चीज समझनी चाहिए है विद्यार्थियों नूं कि वो जदों गल आ जाती है उन्होंने करियर सिलेक्शन की,
0: हाँ जी
1: उस टाइम पे बिल्कुल पर्टिकुलर हो गए, वो अपने आप खुद सोचन और अपने काउंसलर नाल गल करन, या फिर अपने खुद सर्च करन, अपने टीचर्स नाल गल करन कि मेरे लिए मेरे कैपेबिलिटी दे अकॉर्डिंग केड़ा कोर्स या केड़े विषय सही रह सकदे ने। बच्चे नु खुद पता हुंदा है,
0: हाँ जी
1: बस वो बच्चा ध्यान नहीं दिंदा अपने आप ते, क्योंकि वो उम्र ही ऐसी हुंदी है कि
0: हाँ
1: बच्चा
0: जी
1: अक्सर बाहर नू ज्यादा अट्रैक्टेड हुंदा है, अपने अंदर जाके देखदा ही नहीं है कि मेरे अंदर केड़ी कैपेबिलिटी है, मैं खुद की कर सकता।
0: बिल्कुल जी
1: तब बेसिकली यही चीज दी घाट हुंदी है कि सानू इंटरनल मोटिवेशन उस टाइम ते बच्चे नू बहुत घट हुंदी है।
0: बिल्कुल जी
1: उन्हां नू इंटरनली मोटिवेट करके, उन्हां नू उन्हां दे जो कैपेबिलिटीज ने उन्हां नू जाणू करवा के, उन्हां नू ये चीज अच्छे तरीके दे नाल समझ आ सकती है, समझाई जा सकती है कि तुहाडे लई की बेस्ट है।
0: जिस तरह जिहड़ा हैगा बच्चिया नूं घट जानकारी है अपना भविष्य तय करने बारे, उसे
1: बिल्कुल
0: तरह उन्हां दे जिहड़े माँ बाप ने
1: बिल्कुल
0: ਉਹ
1: है
0: ਵੀ ਬਹੁਤ
1: बिल्कुल
0: ਘੱਟ ਜਾਣਕਾਰੀ ਰੱਖਦੇ ਆ। ਅਸਲ ਦੇ ਵਿੱਚ ਮਾਪੇ ਅਤੇ ਵਿਦਿਆਰਥੀ ਅਤੇ ਇੱਕ ਅਧਿਆਪਕ ਮਿਲ ਕੇ ਹੀ ਬੱਚੇ ਦੇ ਭਵਿੱਖ ਦਾ
1: ਮਿਲਕੇ
0: ਵਧੀਆ ਨਿਰਮਾਣ
1: ਬਿਲਕੁਲ
0: ਕਰ ਸਕਦੇ ਆ।
1: ਹਾਂਜੀ
0: ਕੋਈ ਇਹਨਾਂ ਦੇ ਮਾਪਿਆਂ ਨੂੰ ਗਾਈਡ ਕਰਨ ਲਈ ਵੀ ਕੋਈ ਯਤਨ ਕੀਤੇ ਜਾਂਦੇ ਆ?
1: ਹਾਂਜੀ ਬਿਲਕੁਲ। ਮੈਂ ਇਹ ਵੀ ਇਹ ਕਹਿੰਦੀ ਆ ਕਿ ਸਾਡੇ ਅਗਰ ਵਿਦਿਆਰਥੀ ਅਗਰ ਸਾਡੇ ਜਿਹੜੇ ਨੌਜਵਾਨ ਪੀੜ੍ਹੀ ਹੈ
0: ਹਾਂ
1: ਉਹਨਾਂ
0: ਜੀ
1: ਦੇ ਅੱਗੇ ਵਧਣ 'ਚ ਅਗਰ ਅਸੀਂ ਇਹ ਕਹਿੰਦੇ ਆ ਕਿ ਸਾਡੇ ਟੀਚਰਸ ਦਾ ਬਹੁਤ ਵੱਡਾ ਹੱਥ ਹੁੰਦਾ ਹੈ, ਅਧਿਆਪਕ ਦਾ ਹੱਥ ਹੁੰਦਾ ਹੈ,
0: हाँ
1: ਤਾਂ
0: जी
1: ਉਹਨਾਂ ਹੀ ਹੱਥ ਉਹਨਾਂ ਦੇ ਪੇਰੈਂਟਸ ਦਾ ਵੀ ਹੁੰਦਾ ਹੈ,
0: बिल्कुल जी
1: ਮਾਤਾ ਪਿਤਾ ਦਾ ਵੀ ਉਹਨਾਂ ਹੀ ਰੋਲ ਹੁੰਦਾ ਹੈ। ਬਸ ਕੀ ਹੈ ਕਿ ਮਾਤਾ ਪਿਤਾ ਨੂੰ ਇਹ ਚੀਜ਼ ਸਮਝਣ ਦੀ ਜ਼ਰੂਰਤ ਹੈ ਕਿ ਸਿਰਫ ਸਕੂਲ ਭੇਜ ਦੇਣਾ ਜਾਂ ਫਿਰ ਟਿਊਸ਼ਨ ਤੇ ਭੇਜ ਦੇਣਾ ਹੀ ਕਾਫੀ ਨਹੀਂ ਹੈ।
0: हाँ जी
1: ਬੱਚਿਆਂ ਦਾ ਕੰਪਲੀਟ ਜੋ ਫਾਲੋ ਅਪ ਹੈ ਉਹ ਬੱਚੇ ਦੇ ਪੇਰੈਂਟਸ ਵੱਲੋਂ ਲਿਆ ਜਾਣਾ ਬਹੁਤ ਜ਼ਰੂਰੀ ਹੈ।
0: बिल्कुल जी
1: ਬੱਚੇ ਨੂੰ ਮੋਬਾਈਲ ਤਾਂ ਲੈ ਕੇ ਦੇ ਤਾਂ ਅੱਜ ਦੇ ਟਾਈਮ ਦੇ ਅਕੋਰਡਿੰਗ, ਕਿਉਂਕਿ ਅੱਜ ਦਾ ਟਾਈਮ ਇਹੋ ਜਿਹਾ ਚੱਲ ਰਿਹਾ ਕਿ ਸਾਰੀਆਂ ਕਲਾਸਸ ਵੀ ਆਨਲਾਈਨ ਹੋ ਗਈਆਂ ਨੇ,
0: ਆਨਲਾਈਨ ਚੱਲ ਰਹੀ ਹੈ।
1: ਬਟ ਬੱਚੇ ਦਾ ਫੋਲੋ ਅਪ ਲੈਣਾ ਕਿ ਬੱਚਾ ਉਸ ਮੋਬਾਈਲ ਨੂੰ ਯੂਜ਼ ਕਿਵੇਂ ਕਰ ਰਿਹਾ ਹੈ,
0: हाँ जी
1: ਉਹ ਅਕਸਰ ਹੀ ਪੇਰੈਂਟਸ ਭੁੱਲ ਜਾਂਦੇ ਹੈ, ਜਾਂ
0: ਸਹੀ
1: ਫਿਰ
0: ਗੱਲ
1: ਉਹਨਾਂ
0: ਹੈ
1: ਨੂੰ ਲੱਗਦਾ ਕਿ ਨਹੀਂ ਬੱਚਾ ਕਰ ਰਿਹਾ, ਅੱਛਾ ਸਹੀ ਕਰ ਰਿਹਾ ਹੈ। ਅਕਸਰ ਅਸੀਂ ਬੱਚਿਆਂ ਨੂੰ ਇਹ ਸੋਚ ਕੇ ਨਹੀਂ ਰੋਕਦੇ ਕਿ ਚਲੋ ਠੀਕ ਹੈ ਸਾਡਾ ਬੱਚਾ ਤਾਂ ਬਹੁਤ ਅੱਛਾ ਹੈ, ਬੱਚਾ ਤਾਂ ਪੜ੍ਹ ਲੇਗਾ, ਆਪਣੇ ਆਪ ਪੜ੍ਹ ਲੇਗਾ। ਨਹੀਂ, ਉਹਨਾਂ ਨੂੰ ਥੋੜਾ ਮੋਟੀਵੇਸ਼ਨ ਆਪਣੇ ਪੇਰੈਂਟਸ ਤੋਂ ਲੈਣਾ ਬਹੁਤ ਜ਼ਰੂਰੀ ਹੈ। ਜਦੋਂ ਬੱਚੇ ਦੇ ਪੇਰੈਂਟਸ ਉਹਨਾਂ ਨੂੰ ਟਾਈਮ ਟੂ ਟਾਈਮ ਟੋਕਦੇ ਰਹਿਣਗੇ ਕਿ ਤੁਸੀਂ ਅੱਜ ਕੀ ਕੀਤਾ, ਹਾਂ ਬੱਚੇ ਦੱਸ ਕੀ, ਹਾਂ ਤੂੰ ਕੀ ਕਰਨਾ ਚਾਹੁੰਦਾ ਲਾਈਫ 'ਚ, ਤੂੰ
0: हाँ
1: ਦੱਸ
0: जी
1: ਤੂੰ ਕਿਵੇਂ ਕਰਨਾ ਹੈ, ਉਦੋਂ ਬੱਚੇ ਨੂੰ ਹੋਏਗਾ ਕਿ ਹਾਂ ਵੀ ਮੇਰੀ ਇੰਪੋਰਟੈਂਸ ਹੈ, ਮੇਰੇ ਤੋਂ
0: सही
1: ਪੁੱਛਿਆ
0: है।
1: ਜਾ ਰਿਹਾ ਹੈ।
0: हाँ जी
1: ਜਦੋਂ ਬੱਚੇ ਨੂੰ ਇਹ ਚੀਜ਼ ਲੱਗੇਗੀ ਨਾ ਕਿ ਹਾਂ ਮੇਰੇ ਤੋਂ ਪੁੱਛਿਆ ਜਾ ਰਿਹਾ ਹੈ, ਮੇਰੀ ਇੰਪੋਰਟੈਂਸ ਹੈ, ਦੈਟ ਮੀਨਸ ਉਹਦੇ ਤੇ ਇੱਕ ਰਿਸਪੋਨਸਿਬਿਲਟੀ ਆ ਜਾਊਗੀ ਕਿ ਮੇਰੇ ਪੇਰੈਂਟਸ ਮੇਰੇ ਤੋਂ ਕੋਈ ਉਮੀਦ ਲਗਾ ਕੇ ਬੈਠੇ ਹੋਏ ਨੇ, ਮੈਂ ਉਹਨੂੰ ਪੂਰੀ ਕਰਨਾ ਹੈ।
0: सही गल है जी
1: ਬਟ ਸਾਇਲੈਂਸ ਮੋਡ ਦੇ ਵਿੱਚ ਜਾਂ ਆਪਾਂ ਜਿਹਨੂੰ ਕਹਿ ਦਈਏ ਅੱਜ ਕੱਲ ਦੀ ਜਨਰੇਸ਼ਨ ਦੇ ਵਿੱਚ ਇਹ ਚੀਜ਼ ਬਹੁਤ ਜਿਹੜੀ ਕਮਿਊਨੀਕੇਸ਼ਨ ਗੈਪ ਆ ਗਿਆ ਹੈ ਮਾਤਾ ਪਿਤਾ ਔਰ ਪੇਰੈਂਟਸ ਦੇ ਵਿੱਚ, ਇਸ ਨੂੰ
0: ਹਾਂਜੀ
1: ਖਤਮ ਕਰਨਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ
1: ਬੱਚੇ ਔਰ ਪੇਰੈਂਟਸ ਦਾ ਜੋ ਰਿਲੇਸ਼ਨ ਹੈ ਫਰੈਂਡਸ ਦੀ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
0: ਬਿਲਕੁਲ ਜੀ
1: ਬਿਲਕੁਲ, ਬੱਚੇ ਆਪਣੇ ਪੇਰੈਂਟਸ ਆਪਣੇ ਬੱਚੇ ਦੇ ਨਾਲ ਫਰੈਂਡਸ ਦੀ ਤਰ੍ਹਾਂ ਟ੍ਰੀਟ ਕਰਨ, ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਨੂੰ ਪੈਂਪਰ ਕਰਨ, ਉਹਨਾਂ ਨੂੰ ਪਿਆਰ ਵੀ ਉਨਾ ਹੀ ਕਰਨ, ਤੇ ਉਹਨਾਂ ਨੂੰ ਜਿੱਥੇ ਡਾਂਟਣ ਦੀ ਲੋੜ ਹੈ ਉੱਥੇ ਡਾਂਟਿਆ ਵੀ ਜਾਵੇ, ਤੇ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਭਵਿੱਖ ਦੀ ਤਾਂ ਉਸ ਟਾਈਮ ਤੇ ਉਹ ਬੱਚੇ ਨੂੰ ਪ੍ਰੈਸ਼ਰਾਈਜ਼ ਨਾ ਕਰਦੇ ਹੋਏ ਜਾਂ ਫਿਰ ਬਿਲਕੁਲ ਖੁੱਲਾ ਨਾ ਛੱਡਦੇ ਹੋਏ ਉਹਨਾਂ ਨੂੰ ਰਿਸਪੋਨਸਿਬਿਲਿਟੀ ਦਾ ਅਹਿਸਾਸ ਦਿਵਾਉਣ,
0: ਹਾਂਜੀ
1: ਉਹਨਾਂ ਤੋਂ ਟਾਈਮ ਟੂ ਟਾਈਮ ਪੁੱਛ ਕੇ ਕਿ ਹਾਂ ਤੂੰ ਕੀ ਕੀਤਾ, ਕੀ ਸਿੱਖਿਆ, ਨਵਾਂ ਕੀ ਸਿੱਖਿਆ, ਤਾਂ ਕੁਛ, ਕਿਉਂਕਿ ਸਾਡੇ ਲਈ ਬੱਚਿਆਂ ਦੇ ਲਈ ਸਾਡੇ
0: ਹਾਂਜੀ
1: ਮੋਟੀਵੇਸ਼ਨ ਦਾ ਸੋਰਸ ਹੋਣਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ ਬਿਲਕੁਲ
1: ਜਦ ਤੱਕ ਉਹਨਾਂ ਨੂੰ ਮੋਟੀਵੇਟ ਨਹੀਂ ਕਰਾਂਗੇ, ਉਹਨਾਂ ਦਾ ਮੋਟੀਵੇਸ਼ਨ ਨਹੀਂ ਹੋਏਗੀ ਉਹਨਾਂ ਦੇ ਅੰਦਰ, ਤਾਂ ਉਹ ਕੁਛ ਵੀ ਨਹੀਂ ਕਰਨਗੇ,
0: ਨਹੀਂ ਕਰ ਸਕਦੇ।
1: ਉਹ ਬਸ
0: ਸਾਬਾਨਾ ਜੀ,
1: ਚੱਲੇ ਜਾਣਗੇ।
0: ਅੱਜ ਦੇ
1: ਹਾਂਜੀ
0: ਜ਼ਿਆਦਾਤਰ ਬੱਚੇ ਜਿਹੜੇ ਹੈਗੇ ਨਾ,
1: ਹਾਂਜੀ
0: ਉਹ
1: ਹਾਂਜੀ
0: ਪੜ੍ਹਾਈ ਨੂੰ ਇੱਕ ਬੋਝ ਦੀ ਤਰ੍ਹਾਂ ਲੈਂਦੇ ਆ।
1: ਬਿਲਕੁਲ ਬਿਲਕੁਲ
0: ਜਿਵੇਂ ਇੱਕ ਬੋਝ ਪਿਆ ਹੁੰਦਾ ਵੀ ਇਹ ਤਾਂ ਕਰਨੀ ਹੀ ਪੈਣੀ ਹੈ, ਪੜ੍ਹਨਾ ਪੈਣਾ ਹੈ। ਇੱਕ ਉਹਨਾਂ ਨੂੰ ਸ਼ੌਂਕ ਨਹੀਂ ਹੈਗਾ, ਮਜਬੂਰੀ ਸਮਝਦੇ ਆ। ਇਹੋ ਜਿਹਾ ਅਜਿਹਾ ਕਿਉਂ ਹੈਗਾ?
1: ਹਾਂ ਇਹ ਵੀ ਦੇਖੋ ਇੱਕ ਇਸ ਨੂੰ ਅਸੀਂ ਜੋੜ ਸਕਦੇ ਹਾਂ ਕਿ ਕਾਫੀ ਜ਼ਿਆਦਾ ਪ੍ਰਚਲਨ ਹੋ ਗਿਆ ਹੈ, ਸਾਡਾ ਸੋਸ਼ਲ ਮੀਡੀਆ ਦਾ ਵੀ ਕਾਫੀ ਰੋਲ ਹੈ ਇਸ ਦੇ ਵਿੱਚ। ਕਾਫੀ ਹੱਦ ਤੱਕ ਬੱਚੇ ਯੂਟਿਊਬ ਚਲਾਉਣਾ ਜਾਂ ਫਿਰ ਫੇਸਬੁੱਕ, ਇੰਸਟਾਗ੍ਰਾਮ, ਇਹ
0: ਹਾਂਜੀ
1: ਸਾਰੀਆਂ
0: ਹਾਂਜੀ
1: ਚੀਜ਼ਾਂ ਯੂਜ਼ ਕਰਨ ਦੇ ਲਈ ਜ਼ਿਆਦਾ ਟਾਈਮ ਸਪੈਂਡ ਕਰਦੇ ਹੈ ਐਜ਼
0: ਹਾਂਜੀ
1: ਕੰਪੇਅਰ ਟੂ ਆਪਣੀ ਸਟੱਡੀਜ਼ ਦੇ ਲਈ।
0: ਬਿਲਕੁਲ ਜੀ
1: ਤੋ ਉਹਨਾਂ ਨੂੰ ਗੇਮਿੰਗ, ਆਨਲਾਈਨ ਗੇਮਸ ਦਾ ਬੜਾ ਕਰੇਜ਼ ਹੋ ਗਿਆ ਹੈ, ਤੇ ਸੌਂਗਸ ਦਾ ਲਗਾ ਲਓ, ਹਰ ਇੱਕ ਚੀਜ਼ ਉਹਨਾਂ ਨੂੰ ਅਟਰੈਕਟ ਕਰਦੀ ਹੈ ਜਿਹੜੀ ਐਂਟਰਟੇਨਮੈਂਟ ਵਾਲੀ ਹੈ। ਬਟ ਬੱਚਿਆਂ ਨੂੰ ਇਹ ਚੀਜ਼ ਦੇਖੋ ਧਿਆਨ 'ਚ ਰੱਖਣ ਦੀ ਬਹੁਤ ਜ਼ਰੂਰਤ ਹੈ ਕਿ ਅਗਰ ਤਾਂ ਤੁਸੀਂ ਆਪਣੀ ਸਾਰੀ ਲਾਈਫ ਇੰਜੋਏ ਕਰਨੀ ਹੈ ਤਾਂ ਤੁਹਾਨੂੰ ਆਪਣੀ ਲਾਈਫ ਦਾ ਇਹ ਸਭ ਤੋਂ ਸੈਂਸਿਟਿਵ ਔਰ ਸਭ ਤੋਂ

0: ਇੰਨੇ ਕੁ ਟਾਈਮ ਲਈ ਇਹ ਚੀਜ਼ ਯੂਜ਼ ਕਰਨੀ ਹੈ, ਬਸ ਦੈਟਸ ਆਲ। ਤਾਂ
1: ਹਾਂਜੀ
0: ਇਹ ਵੀ, ਔਰ ਬੱਚੇ ਬਹੁਤ ਚੀਜ਼ ਕਰਕੇ ਸਮਝਦੇ ਉਹਨਾਂ ਨੂੰ, ਮਤਲਬ ਬੱਚਿਆਂ ਨੂੰ ਇਹ ਚੀਜ਼ ਦੀ ਬਿਲਕੁਲ, ਕਿਉਂਕਿ ਲੈਕ ਆਫ ਮੋਟੀਵੇਸ਼ਨ ਹੈ, ਜਿੱਦਾਂ ਕਿ ਅਸੀਂ ਪਹਿਲਾਂ ਗੱਲ ਕਰੀਏ ਕਿ ਜਦੋਂ ਬੱਚਿਆਂ 'ਚ ਲੈਕ ਆਫ ਮੋਟੀਵੇਸ਼ਨ ਹੈ, ਮੋਟੀਵੇਸ਼ਨ ਨਹੀਂ ਹੈ ਉਹਨਾਂ ਨੂੰ, ਕੋਈ ਅੰਦਰੂਨੀ ਤੌਰ ਤੇ ਕੰਮ ਕਰਨ ਦੇ ਲਈ ਕੁਝ ਖਿੱਚ ਹੈ ਹੀ ਨਹੀਂ, ਉਹਨਾਂ ਦੀ ਜ਼ਿੰਦਗੀ ਦਾ ਕੋਈ ਉਦੇਸ਼ ਨਹੀਂ,
1: ਬਿਲਕੁਲ ਜੀ
0: ਉਦੇਸ਼ਹੀਨ ਹੀ ਉਹ ਭਟਕ ਰਹੇ ਨੇ। ਤਾਂ
1: ਹਾਂਜੀ
0: ਉਹ ਉਹਨਾਂ ਨੂੰ ਸਾਰੀਆਂ ਚੀਜ਼ਾਂ, ਉਹ ਜਿਹੜੀਆਂ ਸਟੱਡੀ ਵਗੈਰਾ ਸਭ ਕੁਝ ਬੋਝ ਲੱਗਦਾ ਹੈ ਕਿ ਇਹਦਾ ਤਾਂ
1: ਬਿਲਕੁਲ
0: ਕੋਈ ਫਾਇਦਾ ਨਹੀਂ ਹੈ।
1: ਹਾਂਜੀ ਹਾਂਜੀ
0: ਬਟ ਆਈ ਐਮ ਸ਼ੋਰ ਕਿ ਜਦੋਂ ਇਹੋ ਜਿਹੇ ਬੱਚੇ ਜਾ ਕੇ ਅੱਗੇ ਜਾ ਕੇ ਥੋੜਾ ਗ੍ਰੈਜੂਏਸ਼ਨ ਕਾਈਂਡ ਆਫ, ਜਦੋਂ ਇਹੋ ਜਿਹੇ ਬੱਚਿਆਂ ਨੂੰ ਥੋੜਾ ਜਿਹਾ ਪਤਾ ਲੱਗਦਾ ਕਿ ਹਾਂ ਵਾਕਈ ਕੁਝ ਉਹਨਾਂ ਨੂੰ ਮੋਟੀਵੇਸ਼ਨ ਦਾ ਸੋਰਸ ਮਿਲਦਾ ਕਿ ਹਾਂ ਵੀ ਵਾਕਈ ਅਸੀਂ ਆਪਣਾ ਟਾਈਮ ਵੇਸਟ ਕਰ ਰਹੇ ਸੀਗੇ, ਹੁਣ ਜੋ ਟਾਈਮ ਹੈ ਅਸੀਂ ਅਗਰ ਕਰ ਲਈਏ, ਤਾਂ ਇਹੋ ਜਿਹੇ ਬੱਚੇ ਬਹੁਤ ਅੱਗੇ ਵੱਧ ਜਾਂਦੇ ਨੇ। ਬਸ
1: ਬਿਲਕੁਲ
0: ਇੱਕ
1: ਜੀ
0: ਮੋਟੀਵੇਸ਼ਨ ਦੀ ਲੋੜ ਹੁੰਦੀ ਹੈ ਉਹਨਾਂ ਨੂੰ,
1: ਸਹੀ ਰਾਹ ਦਿਖਾਉਣ ਦੀ ਲੋੜ ਹੈ।
0: ਬਿਲਕੁਲ ਉਦੇਸ਼ਹੀਨਤਾ ਹੀ ਉਹਨਾਂ ਨੂੰ ਜਿਹੜੀ ਹੈ ਉਹ ਸਟੱਡੀ ਦੇ ਪ੍ਰਤੀ, ਉਹਨਾਂ ਦਾ ਜਿਹੜਾ ਨਕਾਰਾਤਮਕ ਐਟੀਟਿਊਡ ਹੈ ਉਹ ਉਦੇਸ਼ਹੀਨਤਾ ਤੋਂ ਹੀ ਪੈਦਾ ਹੁੰਦਾ ਹੈ। ਜਦ ਤੱਕ ਉਹਨਾਂ ਦਾ ਉਦੇਸ਼ ਨਹੀਂ ਹੈ, ਕੋਈ ਗੋਲ ਨਹੀਂ ਹੈ ਲਾਈਫ ਦੇ ਵਿੱਚ, ਤਾਂ ਉਹ ਆਪਣੀ ਸਟੱਡੀਜ਼ ਨੂੰ ਸਭ ਕਾਸੇ ਨੂੰ ਬੋਝ ਸਮਝਣਗੇ।
1: ਸਹੀ ਗੱਲ ਹੈ ਜੀ।
0: ਤੇ
1: ਹਾਂ
0: ਸਿੱਖਿਆ ਦਾ ਸਿਰਫ ਮੰਤਵ ਇਹ ਨਹੀਂ ਹੈ ਕਿ ਉਹ ਤੁਹਾਨੂੰ ਸਿਰਫ ਤੁਹਾਡੇ ਰੋਜ਼ਗਾਰ ਤੱਕ ਲੈ ਕੇ ਜਾਏਗੀ, ਬਲਕਿ ਜੋ 10ਵੀਂ 12ਵੀਂ ਤੱਕ ਦੀ ਸਿੱਖਿਆ ਹੈ ਉਹ ਤਾਂ ਸਾਨੂੰ ਇੱਕ ਅੱਛਾ ਨਾਗਰਿਕ ਬਣਨ ਦੇ ਲਈ ਵੀ ਬਹੁਤ ਜ਼ਰੂਰੀ ਹੈ।
1: ਜ਼ਰੂਰੀ ਹੈ। ਹਾਂਜੀ ਹਾਂਜੀ
0: ਸਾਨੂੰ ਆਪਣੇ ਸਾਰੇ ਜਿਹੜੇ ਕਰਤੱਵ ਹੈ, ਸਾਡੇ ਦੇਸ਼ ਦੇ ਪ੍ਰਤੀ ਜੋ ਕਰਤੱਵ ਹੈ, ਜਾਂ ਫਿਰ ਸਾਡੀਆਂ ਜਿਹੜੀਆਂ ਰਿਸਪੋਂਸਿਬਿਲਿਟੀਜ਼ ਨੇ, ਅਸੀਂ ਜੋ ਕੀ
1: ਹਾਂਜੀ
0: ਕਰਨਾ ਹੈ, ਉਹ ਸਾਰੀਆਂ ਚੀਜ਼ਾਂ, ਔਰ ਸਾਨੂੰ ਕਿਹੜੇ ਕਿਹੜੇ ਅਧਿਕਾਰ ਸੰਵਿਧਾਨ ਨੇ ਸਾਨੂੰ ਦਿੱਤੇ ਨੇ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣੂ ਕਰਾਉਣ ਦੇ ਲਈ ਜੋ ਸਾਡਾ 10ਵੀਂ 12ਵੀਂ ਤੱਕ ਦਾ ਸਿਲੇਬਸ ਹੈ ਉਹ ਕਾਫੀ ਹੈ, ਅਗਰ ਬੱਚੇ ਇਸ ਨੂੰ ਇੰਟਰਸਟ ਲੈ ਕੇ ਪੜ੍ਹਨ।
1: ਬਿਲਕੁਲ ਜੀ ਬਿਲਕੁਲ
0: ਬਟ ਬੱਚੇ ਅਕਸਰ ਇਹੋ ਜਿਹਾ ਨਹੀਂ ਕਰਦੇ, ਉਹਨਾਂ ਨੂੰ ਸਿਰਫ ਇੱਕ ਰੱਟੇ ਵਾਲੀ ਆਦਤ ਪੈ ਚੁੱਕੀ ਹੈ ਸਾਡੇ
1: ਨੰਬਰ
0: ਜੋ,
1: ਲੈਣ ਤੱਕ ਸੀਮਿਤ ਹੋ ਜਾਂਦੇ।
0: ਹਾਂ ਬਿਲਕੁਲ, ਉਹ ਸਮਝਦੇ ਹੈ ਕਿ ਅਸੀਂ ਐਜ਼ ਇਟ ਇਜ਼ ਰੱਟਾ ਮਾਰ ਕੇ, ਅਸੀਂ ਅਗਰ ਕਿਤਾਬਾਂ 'ਚ ਦੇਖ ਦੇਖ ਕੇ ਲਿਖ ਦਾਂਗੇ ਤਾਂ ਉਹਦੇ ਨਾਲ ਸਾਡੇ ਬਸ ਨੰਬਰ ਵੱਧ ਜਾਣ, ਬਟ ਉਹਨਾਂ ਨੂੰ ਕੁਝ ਨਵਾਂ ਲਰਨ ਕਰਨ ਦੀ ਜੋ ਇੱਕ ਹੋਣਾ ਚਾਹੀਦਾ ਹੈ, ਖਿੱਚ ਹੋਣੀ ਚਾਹੀਦੀ ਹੈ ਕਿ ਸਾਨੂੰ ਲਰਨ ਅਸੀਂ ਕੀ ਕੀਤਾ, ਉਹ ਚੀਜ਼ ਬਹੁਤ ਘੱਟ ਹੈ ਬੱਚਿਆਂ 'ਚ।
1: ਹਾਂਜੀ, ਇੱਕ ਗੱਲ ਹੋਰ ਵੀ ਦੇਖੀ ਹੈ, ਜਿਹੜੇ ਅੱਜ ਦੇ ਵਿਦਿਆਰਥੀ ਨਾ, ਉਹ ਲੰਮਾ ਸਮਾਂ ਪੜ੍ਹਾਈ ਕਰਨ ਦੇ ਮੂਡ 'ਚ ਨਹੀਂ ਹੁੰਦੇ।
0: ਨਹੀਂ ਹੁੰਦੇ
1: ਉਹਨਾਂ
0: ਜੀ।
1: ਦਾ ਇਹ ਹੁੰਦਾ ਵੀ 10ਵੀਂ 12ਵੀਂ ਕਰ ਲਈਏ, ਅਤੇ ਉਸ ਤੋਂ ਬਾਅਦ ਕੋਈ ਕੰਮ ਮਿਲ ਜੇ, ਚੰਗੀ ਨੌਕਰੀ ਮਿਲ ਜੇ, ਜਿਹਦੇ 'ਚ ਚੰਗਾ ਪੈਸਾ ਆਉਂਦਾ ਹੋਵੇ, ਅਤੇ ਅਸੀਂ ਆਪਣੀ ਜਿਹੜੀ ਹੈਗੀ ਆ ਅਗਲੀ ਲਾਈਫ ਮਜ਼ੇਦਾਰ ਗੁਜ਼ਾਰੀਏ।
0: ਬਿਲਕੁਲ
1: ਅਤੇ
0: ਬਿਲਕੁਲ
1: ਉਹਨਾਂ ਦੇ ਜ਼ਿਆਦਾਤਰ ਮਾਪੇ ਵੀ ਇਸ ਤਰ੍ਹਾਂ ਸੋਚਦੇ ਆ ਕਿ ਬੱਚੇ ਸਾਡੇ ਜਿਹੜੇ ਹੈਗੇ ਆ ਥੋੜ੍ਹਾ ਟਾਈਮ ਪੜ੍ਹਨ, ਅਤੇ ਉਸ ਤੋਂ ਬਾਅਦ ਰੁਜ਼ਗਾਰ ਵੱਲ ਪੈ ਜਾਣਾ। ਇਸ
0: ਹਾਂਜੀ
1: ਨੂੰ ਤੁਸੀਂ ਕਿਸ ਨਜ਼ਰੀਏ ਤੋਂ ਦੇਖਦੇ ਹੋ?
0: ਦੇਖੋ ਬਿਲਕੁਲ, ਮੈਂ ਪੇਰੈਂਟਸ ਨੂੰ ਔਰ ਬੱਚਿਆਂ ਨੂੰ ਜੋ ਉਹ ਸੋਚ ਕੇ ਇਹ ਅਪਰੋਚ ਅਪਣਾਉਂਦੇ ਹੈ, ਉਹ ਸੋਚ
1: ਹਾਂਜੀ
0: ਤਾਂ ਸਹੀ ਹੈ ਕਿ ਸਾਡੇ ਬੱਚੇ ਜਲਦੀ ਜਲਦੀ ਜਲਦੀ ਜਲਦੀ ਜਿੰਨਾ ਕੁ ਵੀ ਪੜ੍ਹਨਾ ਹੈ ਪੜ੍ਹ ਕੇ ਕੰਮ ਲੱਗ ਜਾਣ, ਬਿਲਕੁਲ ਸਹੀ ਸੋਚ ਹੈ।
1: ਹਾਂਜੀ
0: ਪਰ ਜੋ ਉਹ ਅਪਰੋਚ ਅਪਣਾ ਰਹੇ ਨੇ ਨਾ ਉਹ ਬਿਲਕੁਲ ਗਲਤ ਹੈ। ਉਹਦੇ ਵਿੱਚ ਕੀ ਹੈ, ਦੇਖੋ ਬੱਚੇ ਸਾਡੇ ਕੋਲੇ ਵੀ ਅੱਜ ਸਾਡੇ ਨਾਲ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਦੇ ਨਾਲ ਸਾਡੇ ਨਾਲ ਬਹੁਤ ਸਾਰੇ ਜਿਹੜੇ ਬੱਚੇ ਜੁੜੇ ਹੋਏ ਹੈ ਉਹ ਸਿਰਫ
1: ਅੱਛਾ ਜੀ
0: ਪਲੱਸ ਟੂ ਪਾਸ ਨੇ,
1: ਅੱਛਾ ਜੀ
0: ਤਾਂ ਸਿਰਫ ਪਲੱਸ ਟੂ ਬੇਸਿਸ ਤੇ ਕਿਹੋ ਜਿਹੀ ਜੋਬ ਮਿਲ ਸਕਦੀ ਹੈ ਬਿਨਾਂ ਕੋਈ ਸਕਿੱਲ ਤੋਂ, ਬਿਨਾਂ
1: ਹਾਂਜੀ
0: ਕੋਈ ਐਸੀ ਕੋਈ ਉਹਨਾਂ ਕੋਲੇ ਸਕਿੱਲ ਵੀ ਨਹੀਂ ਹੈ, ਠੀਕ ਹੈ। ਕੰਪਿਊਟਰ ਦਾ ਜੇ ਉਹਨਾਂ ਨੂੰ ਕੋਈ ਪੁੱਛ ਲੈਂਦਾ ਹੈ ਤਾਂ ਕੰਪਿਊਟਰ ਸਿੱਖਿਆ ਸੀ ਬਟ ਹੁਣ ਭੁੱਲ ਗਏ ਆ, ਤਾਂ
1: ਹਾਂਜੀ
0: ਤੁਸੀਂ ਖੁਦ ਸੋਚੋ ਕਿ ਇਹੋ ਜਿਹਾ ਕੀ, ਇਹੋ ਜਿਹੀ ਕਿਹੜੀ ਜੋਬ ਹੈ, ਔਰ ਉਹਨਾਂ ਨੂੰ ਜੋਬ ਚਾਹੀਦੀ ਹੈ, ਕਿਸੇ ਆਫਿਸ ਦੇ ਵਿੱਚ ਬੈਠਣ ਵਾਲੀ ਜੋਬ ਹੋਣੀ ਚਾਹੀਦੀ ਹੈ ਜੀ, ਕੰਪਿਊਟਰ ਵਾਲੀ ਜੋਬ ਹੋਣੀ ਚਾਹੀਦੀ ਹੈ, ਕੰਪਿਊਟਰ ਆਉਂਦਾ ਨਹੀਂ ਹੈ ਜੀ,
1: ਆਉਂਦਾ ਨਹੀਂ ਹੈ।
0: ਤਾਂ ਕਿੰਨਾ ਪੋਸੀਬਲ ਹੋ ਸਕਦਾ ਹੈ ਕਿ ਉਹ 12ਵੀਂ ਤੋਂ ਬਾਅਦ ਇੱਕ ਅੱਛੀ ਜਗ੍ਹਾ ਤੇ ਸੈਟਲ ਹੋ ਸਕਦੇ ਨੇ?
1: ਸਹੀ ਗੱਲ,
0: ਬਿਲਕੁਲ ਨਹੀਂ ਹੈ।
1: ਹਾਂਜੀ
0: ਹਾਂ ਕੁਝ ਕੋਰਸਸ ਐਸੇ ਹੈਗੇ ਨੇ ਜਿਹੜੇ ਉਹ
1: ਹਾਂਜੀ
0: ਕਰਕੇ 12ਵੀਂ ਜਾਂ ਫਿਰ 12ਵੀਂ ਤੋਂ ਬਾਅਦ ਗ੍ਰੈਜੂਏਸ਼ਨ ਦੇ ਨਾਲ ਨਾਲ ਅਗਰ ਉਹ ਚੀਜ਼ਾਂ ਕਰ ਲੈਣ ਤਾਂ ਉਹ ਬਿਲਕੁਲ ਜਲਦੀ, ਬਹੁਤ ਹੀ ਜਲਦੀ ਸਫਲਤਾ ਹਾਸਿਲ ਕਰ ਸਕਦੇ ਨੇ, ਤਾਂ ਮੈਂ ਉਹ ਜ਼ਰੂਰ ਇੱਥੇ ਡਿਸਕਸ ਕਰਨਾ ਚਾਹਾਂਗੀ।
1: ਹਾਂਜੀ ਹਾਂਜੀ
0: ਜਿਵੇਂ ਕਿ ਬੱਚਾ 10ਵੀਂ ਜਾਂ 12ਵੀਂ ਪੜ੍ਹਦਾ ਹੈ ਔਰ ਉਹਦਾ ਏਮ ਹੈ ਗਵਰਨਮੈਂਟ ਜੋਬ ਲੈਣੀ ਹੈ, ਉਹਨੇ ਸਰਕਾਰੀ ਨੌਕਰੀ ਲੈਣੀ ਹੈ, ਠੀਕ ਹੈ,
1: ਹਾਂਜੀ
0: ਤਾਂ ਜਾਂ ਫਿਰ ਬਸ ਉਹਨੇ ਨੌਕਰੀ ਲੈਣੀ ਹੈ, ਮੰਨ
1: ਹਾਂਜੀ
0: ਲਓ ਕੋਈ
1: ਹਾਂਜੀ
0: ਵੀ ਬੱਚਾ ਉਹਨੇ ਨੌਕਰੀ ਲੈਣੀ ਹੈ,
1: ਨੌਕਰੀ
0: ਬਸ
1: ਲੈਣੀ ਹੈ।
0: ਨੌਕਰੀ ਲੈਣੀ ਹੈ, ਤਾਂ
1: ਹਾਂਜੀ
0: ਉਹਦੇ ਲਈ ਦੇਖੋ ਸਭ ਤੋਂ ਬੈਸਟ ਆਪਸ਼ਨ ਕੀ ਹੈ ਕਿ ਉਹ 12ਵੀਂ ਤੱਕ ਅਗਰ ਉਹ ਆਰਟਸ ਦੇ ਵਿੱਚ ਪੜ੍ਹਨਾ ਹੈ, ਮੰਨ ਲਓ ਕਿ ਉਹ ਸਟੱਡੀਜ਼ ਦੇ ਵਿੱਚ ਠੀਕ ਠਾਕ ਹੈ ਪੜ੍ਹਨ ਲਈ, ਠੀਕ ਹੈ, ਉਹ ਆਰਟਸ ਦੇ ਵਿੱਚ ਪਲੱਸ ਟੂ ਕਰ ਰਿਹਾ ਹੈ,
1: ਹਾਂਜੀ
0: ਉਸ ਤੋਂ ਬਾਅਦ ਉਹ ਗ੍ਰੈਜੂਏਸ਼ਨ ਕਰੇਗਾ, ਤਾਂ ਉਹਦੇ ਕੋਲੋਂ 3 ਸਾਲ ਦੇ ਵਿੱਚ ਅਗਰ ਉਹ 3 ਸਾਲ ਆਪਣੀ ਗ੍ਰੈਜੂਏਸ਼ਨ

0: ਦੇ ਨਾਲ ਨਾਲ
1: हाँ जी
0: ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ, ਜਿਹੜੇ ਕਿ
1: अच्छा जी
0: SSC ਦੇ ਥਰੂ ਹੁੰਦੇ ਆ, ਜਾਂ ਫਿਰ ਬੈਂਕ ਐਗਜ਼ਾਮ ਹੁੰਦੇ ਆ, ਬੈਂਕ ਦੇ ਕਲੈਰੀਕਲ ਦੇ ਐਗਜ਼ਾਮ ਹੁੰਦੇ ਆ, ਬੈਂਕ PO ਦੇ ਐਗਜ਼ਾਮਸ ਹੁੰਦੇ ਆ,
1: हाँ
0: ਠੀਕ ਹੈ,
1: जी
0: ਤਾਂ ਉਹਨਾਂ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਬੱਚਾ, ਤਾਂ
1: ਠੀਕ
0: ਵੀ
1: है जी
0: ਬਹੁਤ ਬੈਸਟ ਹੈ। ਕਿਉਂਕਿ ਦੇਖੋ 3 ਸਾਲ ਜਿਹੜੇ ਗ੍ਰੈਜੂਏਸ਼ਨ ਬੇਸਿਸ ਦੇ ਜਿੰਨੇ ਵੀ ਟੈਸਟ ਮੈਂ ਤੁਹਾਨੂੰ ਦੱਸ ਰਹੀ ਹਾਂ ਹੁਣ, ਤਾਂ
1: हाँ
0: ਸਾਰੇ
1: जी
0: ਹੀ ਮੋਸਟਲੀ ਜਿਹੜੇ ਆ ਇਹਨਾਂ ਦਾ ਸਿਲੇਬਸ ਜਿਹੜਾ ਹੈ ਤਕਰੀਬਨ ਤਕਰੀਬਨ ਸੇਮ ਹੀ ਹੁੰਦਾ ਸਭ ਦਾ।
1: अच्छा जी
0: ਤਾਂ ਰੀਜ਼ਨਿੰਗ ਪਾਰਟ ਹੋ ਗਿਆ, GK, ਕਰੰਟ ਅਫੇਅਰ, ਇਦਾਂ ਦਾ ਹੀ ਸਿਲੇਬਸ, ਥੋੜੀ ਬਹੁਤੀ ਵੇਰੀਏਸ਼ਨ ਜ਼ਰੂਰ ਹੁੰਦੀ ਹੈ, ਬਟ ਇਹ ਸਾਰਾ ਸਿਲੇਬਸ ਜਿਹੜਾ ਇਹਨਾਂ ਦਾ ਸੇਮ ਹੀ ਹੁੰਦਾ ਹੈ।
1: अच्छा जी
0: ਅਗਰ ਬੱਚੇ ਆਪਣੇ 3 ਸਾਲਾਂ ਦੀ ਗ੍ਰੈਜੂਏਸ਼ਨ ਦੇ ਨਾਲ ਹਰ ਰੋਜ਼ 2 ਘੰਟੇ ਖੁਦ ਸੈਲਫ ਸਟੱਡੀ ਕਰਕੇ ਉਹ ਸਿਲੇਬਸ ਜੋ ਜਿਹੜੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਆਉਂਦੇ ਨੇ ਸਭ ਦਾ ਸਿਲੇਬਸ ਲੈ ਲੈਣ,
1: हाँ जी हाँ जी
0: ਤਕਰੀਬਨ ਤਕਰੀਬਨ ਜਿਹੜਾ ਕਿ ਸੇਮ ਹੀ ਹੈ, ਉਹ 2 ਘੰਟੇ ਵੀ ਉਸਦੀ ਤਿਆਰੀ 3 ਸਾਲ ਤੱਕ ਕਰਨਗੇ, ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਹਨਾਂ ਦੇ ਜੋ ਸਕਸੈਸ ਚਾਂਸਸ ਹੈ ਉਹ ਕਿੰਨੇ ਜ਼ਿਆਦਾ ਵੱਧ ਜਾਣਗੇ,
1: ਬਿਲਕੁਲ ਜੀ
0: ਸਿਲੈਕਸ਼ਨ
1: ਬਿਲਕੁਲ
0: ਦੇ ਚਾਂਸਸ ਕਿੰਨੇ ਜ਼ਿਆਦਾ ਵੱਧ ਜਾਣਗੇ।
1: ਸਹੀ ਗੱਲ ਹੈ ਜੀ
0: ਹਾਂ, ਤਾਂ ਉਹ ਗ੍ਰੈਜੂਏਸ਼ਨ ਦੇ ਨਾਲ ਨਾਲ ਕੋਈ ਨਾ ਕੋਈ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਜ਼ਰੂਰ ਕਰਨਾ ਸ਼ੁਰੂ ਕਰ ਦੇਣ।
1: ਬਿਲਕੁਲ ਜੀ ਇੱਕ
0: ਬਟ
1: ਮੈਨੂੰ ਹਾਂ ਜੀ
0: ਹਾਂਜੀ ਬਟ ਅਗੇਨ ਨਾ ਆਪਣੇ ਚ ਇਹ ਚੀਜ਼ ਦੀ ਕਮੀ ਹੈ, ਸਾਡੇ ਮੋਸਟਲੀ ਜਿਹੜਾ ਸਾਡਾ ਪੇਂਡੂ ਤਬਕਾ ਹੈ, ਸਾਡੇ ਜਿਹੜੇ ਵਿਲੇਜਸ ਚ ਰਹਿੰਦੀ ਯੂਥ ਹੈ,
1: हाँ जी
0: ਉਹਨਾਂ ਨੂੰ ਨਾ ਇਸ ਚੀਜ਼ ਦੀ ਅਵੇਅਰਨੈਸ ਹੀ ਨਹੀਂ ਹੈ ਕਿ ਕਿਹੜੇ ਕਿਹੜੇ ਸਰਕਾਰੀ ਨੌਕਰੀਆਂ ਨਿਕਲਦੀਆਂ ਨੇ, ਕਿਹੜੇ ਕਿਹੜੇ ਟੈਸਟ ਹੁੰਦੇ ਨੇ ਸਰਕਾਰੀ ਨੌਕਰੀਆਂ ਨੂੰ ਲੈਣ ਦੇ ਲਈ, ਠੀਕ ਹੈ, ਤਾਂ ਉਹ ਚੀਜ਼ ਦੀ ਅਵੇਅਰਨੈਸ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਹੈ।
1: हाँ बिल्कुल ये तो जरूरी है जी पता ही नहीं
0: ਹਾਂਜੀ
1: है तो करेंगे की
0: ਹਾਂ ਬਿਲਕੁਲ। ਤਾਂ ਹੁਣ ਜਿਹੜਾ ਮੈਂ ਤੁਹਾਨੂੰ ਪਹਿਲਾਂ ਸਭ ਇਸ ਦੇ ਵਿੱਚ ਬਿਟਵੀਨ ਹੀ ਮੈਂ ਤੁਹਾਨੂੰ ਇੱਕ ਸਾਡਾ ਜੋ ਐਕਟੀਵਿਟੀ ਸ਼ੇਅਰ ਕੀਤੀ ਸੀਗੀ ਕਿ ਅਸੀਂ ਆਪਣੇ ਕੈਂਡੀਡੇਟਸ ਦੀ ਲਿਸਟ ਨਿਕਾਲਦੇ ਆਂ ਔਰ ਉਹਨਾਂ ਨੂੰ ਅਵੇਅਰ ਕਰਦੇ ਆਂ, ਉਹਨਾਂ ਨੂੰ ਬਲਕ ਮੈਸੇजेस ਦੇ ਥਰੂ ਉਹਨਾਂ ਨੂੰ ਅਵੇਅਰਨੈਸ ਦਿੰਦੇ ਆਂ ਕਿ
1: हाँ
0: ਇਹ
1: जी
0: ਵਾਲੇ ਟੈਸਟ ਨਿਕਲੇ ਹੋਏ ਨੇ, ਤੁਸੀਂ ਅਪਲਾਈ ਕਰ ਸਕਦੇ ਹੋ।
1: अच्छा जी
0: ਤਾਂ ਇਸੇ ਤਰੀਕੇ ਦੇ ਨਾਲ ਇਹ ਚੀਜ਼ ਦੇ ਵਿੱਚ ਅਸੀਂ ਕੰਮ ਕਰ ਰਹੇ ਆਂ, ਬਟ ਇਹੀ ਹੈ ਕਿ ਸਾਡੇ ਕੋਲ ਜਦ ਤੱਕ ਯੂਥ ਖੁਦ ਚੱਲ ਕੇ ਸਾਡੇ ਕੋਲ ਆ ਕੇ ਪੁੱਛੇਗੀ ਨਹੀਂ, ਜਾਂ ਉਹਨਾਂ ਦੇ ਖੁਦ ਅੰਦਰ ਇੰਟਰਨਲ ਮੋਟੀਵੇਸ਼ਨ ਨਹੀਂ ਹੋਏਗਾ ਕੁਝ ਕਰਨ ਦਾ, ਤਾਂ ਉਦੋਂ ਤੱਕ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਕਾਮਯਾਬ ਨਹੀਂ ਹੋ
1: ਨਹੀਂ ਹੋ
0: ਸਕਦੀਆਂ ਜਦ ਤੱਕ
1: ਸਕਦੀਆਂ
0: ਯੂਥ ਖੁਦ ਨਹੀਂ ਮੋਟੀਵੇਟ ਹੁੰਦੀ ਕੰਮ ਕਰਨ ਦੇ ਲਈ, ਜਾਂ
1: ਬਿਲਕੁਲ ਜੀ
0: ਫਿਰ ਤਿਆਰੀ ਕਰਨ ਦੇ ਲਈ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ।
1: ਬਿਲਕੁਲ ਜੀ ਮੈਡਮ ਸਾਹਿਬਾਨਾ ਜੀ ਤੁਹਾਡੀਆਂ ਗੱਲਾਂ ਬੜੀਆਂ ਕੀਮਤੀ ਨੇ ਜੋ ਲਗਾਤਾਰ ਸੁਣਦੇ ਰਹਿਣਾ ਚਾਹੀਦਾ ਹੈ ਪਰ ਸਮਾਂ ਜਿਹੜਾ ਹੈਗਾ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ
0: ਹਾਂਜੀ
1: ਹੋਰ ਇਹਨਾਂ ਗੱਲਾਂ ਨੂੰ ਸੁਣਦੇ ਰਹੀਏ ਇਹ ਗੱਲਬਾਤ ਆਪਾਂ ਕਰਦੇ ਰਹੀਏ ਵਿਚਾਰ ਚਰਚਾ ਕਰਦੇ ਰਹੀਏ ਸੋ ਅੱਜ ਦਾ ਜਿਹੜਾ ਸਮਾਂ ਸਾਡਾ ਉਹ ਸਮਾਪਤ ਹੁੰਦਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬੜੀਆਂ ਕੀਮਤੀ ਗੱਲਾਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ
0: ਜੀ
1: ਹੁਣ ਵੇਲਾ ਹੋ ਗਿਆ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ ਰੇਡੀਓ ਦੁਆਬਾ
0: ਹਾਂਜੀ
1: ਤੇ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਵਧੀਆ ਤਰੀਕੇ ਨਾਲ ਸੁਣਿਆ ਤੇ ਉਮੀਦ ਕਰਦੇ ਹਾਂ ਇਹਨਾਂ ਗੱਲਾਂ ਨੂੰ ਸੁਣ ਕੇ ਇਹਨਾਂ ਨੂੰ ਅਪਣਾ ਕੇ ਤੇ ਆਪਣੀ ਜਿਹੜੀ ਜ਼ਿੰਦਗੀ ਹੈ ਆਪਣਾ ਭਵਿੱਖ ਹੈ ਉਹਨੂੰ ਬਿਹਤਰ ਬਣਾਉਣ ਵੱਲ ਵਧੋਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ
0: ਥੈਂਕ ਯੂ ਥੈਂਕ ਯੂ ਸਰ ਥੈਂਕ ਯੂ।

0: Guapa Radio.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੋਨੋਂ ਇੱਕ ਸਿੱਕੇ ਦੇ ਦੋ ਪਹਿਲੂ ਮੰਨੇ ਜਾ ਸਕਦੇ ਨੇ ਤੇ ਇਹਨਾਂ ਦੇ ਉੱਤੇ ਆਧਾਰਿਤ ਹੀ ਚੱਲਦੀ ਹੈ ਜ਼ਿੰਦਗੀ ਦੀ ਗੱਡੀ। ਕਈ ਵਾਰੀ ਆਪਾਂ ਸੋਚਦੇ ਹਾਂ ਕਿ ਹੀ ਖਾਸ ਖਾਸ ਜਿਹੜੇ ਆ ਰੁਜ਼ਗਾਰ ਦੇ ਮੌਕੇ, ਜਿਵੇਂ ਡਾਕਟਰੀ ਦਾ ਕਿੱਤਾ ਹੋ ਗਿਆ ਜਾਂ ਦੂਸਰੇ ਵਕਾਲਤ ਹੋ ਗਈ, ਆਪਾਂ ਨੂੰ ਲੱਗਦਾ ਇੰਜੀਨੀਅਰਿੰਗ, ਇਹ ਸਾਰੇ ਹੀ ਜਿਹੜੇ ਆ ਟੋਪ ਪ੍ਰਿਓਰਿਟੀ ਵਾਲੇ ਕੰਮ ਹੈਗੇ ਆ, ਜਿਹੜੇ ਆਪਾਂ ਨੂੰ ਪੜ੍ਹਾਈ ਵੀ ਉਹਨਾਂ ਦੀ ਕਰਨੀ ਚਾਹੀਦੀ ਹੈ ਅਤੇ ਸਾਰਾ ਕੁਛ ਉੱਥੇ। ਲੇਕਿਨ ਆਪਾਂ ਕਈ ਵਾਰੀ ਇਹੋ ਜਿਹੀ ਚੀਜ਼ ਨੂੰ ਜਾਣੇ ਅਣਜਾਣੇ 'ਚ ਖੋ ਪਰੋਖੇ ਕਰ ਦਿੰਦੇ ਹਾਂ ਜਿਹਦੇ ਵਿੱਚ ਬਹੁਤ ਜ਼ਿਆਦਾ ਮੌਕੇ ਹੁੰਦੇ ਨੇ, ਜਿਵੇਂ ਕਿ ਭਾਸ਼ਾ। ਭਾਸ਼ਾ ਦੀ ਦੋਸਤੋ ਆਪਾਂ ਗੱਲ ਕਰਾਂਗੇ ਅੱਜ, ਅਤੇ ਕਿ ਪੰਜਾਬੀ ਜਿਹੜੀ ਭਾਸ਼ਾ ਹੈ, ਖਾਸ ਕਰਕੇ ਪੰਜਾਬੀ ਦੇ ਉੱਤੇ ਆਪਾਂ ਧਿਆਨ ਕੇਂਦਰਿਤ ਕਰਕੇ ਗੱਲ ਕਰਾਂਗੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਕਿਵੇਂ ਹੋ ਸਕਦੇ ਨੇ ਅਤੇ ਇਹ ਇੱਕ ਰੁਜ਼ਗਾਰ ਦਾ ਸਾਧਨ ਕਿਵੇਂ ਬਣ ਸਕਦੀ ਹੈ। ਸੋ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਜੁੜੇ ਨੇ ਬਹੁਤ ਹੀ ਉੱਘੇ ਸਿੱਖਿਆ ਸ਼ਾਸਤਰੀ, ਪੰਜਾਬੀ ਦੇ ਵਿਦਵਾਨ ਅਤੇ ਲੇਖਕ ਨੇ, ਪ੍ਰਸਿੱਧ ਲੇਖਕ ਨੇ, ਡਾਕਟਰ ਸੁਖਦਰਸ਼ਨ ਸਿੰਘ ਚਾਹਲ ਜੀ। ਸੋ ਚਾਹਲ ਸਾਹਿਬ, ਸਵਾਗਤ ਹੈ ਜੀ, ਬਹੁਤ ਬਹੁਤ
2: ਸ਼ੁਕਰੀਆ ਜੀ, ਬਹੁਤ ਬਹੁਤ ਤੁਸੀਂ ਮੌਕਾ ਦਿੱਤਾ ਇਸ ਅਹਿਮ ਮੁੱਦੇ ਤੇ ਗੱਲ ਕਰਨ ਦਾ।
1: ਚਾਹਲ ਸਾਹਿਬ, ਜਿਵੇਂ ਆਪਾਂ ਗੱਲ ਕਰਦੇ ਸੀ ਕਿ ਪੰਜਾਬੀ ਭਾਸ਼ਾ ਨੂੰ ਆਪਾਂ ਕਈ ਵਾਰੀ ਤਾਂ ਐਂ ਸੋਚਦੇ ਹਾਂ ਕਿ ਬੜਾ ਜੀ ਇਹਦੇ ਤੇ ਖਤਰਾ ਪੈਦਾ ਹੋ ਗਿਆ ਜਾਂ ਆਪਾਂ ਉਹਨਾਂ ਚੀਜ਼ਾਂ ਵਿੱਚ ਵੀ ਨਾ ਜਾਈਏ, ਤਾਂ ਸਭ ਤੋਂ ਸਿੱਧੀ ਜੇ ਆਪਾਂ ਗੱਲ ਕਰਨੀ ਹੋਵੇ ਸ਼ੁਰੂਆਤ ਦੇ ਵਿੱਚ ਹੀ ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਨਾਲ ਜੋੜ ਕੇ ਦੇਖਣਾ ਹੋਵੇ ਜੇ ਆਪਾਂ ਨੇ ਤਾਂ ਉਹ ਕਿਵੇਂ ਜੁੜਦਾ?
2: ਦੇਖੋ, ਪਹਿਲੀ ਗੱਲ ਤੁਸੀਂ ਖਤਰੇ ਵਾਲੀ ਗੱਲ ਕੀਤੀ ਹੈ, ਮੈਨੂੰ ਨਹੀਂ ਲੱਗਦਾ ਕਿ ਕੋਈ ਖਤਰੇ ਵਾਲੀ ਜਿਹੜੀ ਕੋਈ ਪੰਜਾਬੀ ਭਾਸ਼ਾ ਤੇ ਖਤਰਾ ਹੈਗਾ, ਕਿਉਂਕਿ ਤੁਸੀਂ ਦੇਖੋ ਜਿਹੜੀ ਵੀ ਭਾਸ਼ਾ ਸਮੇਂ ਦੇ ਹਾਣ ਦੀ ਹੋ ਕੇ ਚੱਲਦੀ ਹੈ ਤਾਂ ਉਸ ਭਾਸ਼ਾ ਨੂੰ ਕਦੇ ਵੀ ਖਤਮ ਹੁੰਦੀ ਨਹੀਂ ਦੇਖਿਆ ਜਾ ਸਕਦਾ।
1: ਤੇ
2: ਜਿਸ ਤਰ੍ਹਾਂ ਰੁਝਾਨ ਹੈ ਕਿ ਸਾਡੀ ਜਿਹੜੀ ਹੈ ਅੰਗਰੇਜ਼ੀ ਭਾਸ਼ਾ ਹੈ ਇਹ ਵਿਸ਼ਵ ਭਰ ਦੇ ਵਿੱਚ ਇੱਕ ਸਰਬ ਸਾਂਝੀ ਭਾਸ਼ਾ ਵਜੋਂ ਉੱਭਰ ਰਹੀ ਹੈ, ਉੱਭਰ ਚੁੱਕੀ ਹੈ, ਪਰ ਪੰਜਾਬੀ ਦੀ ਅਹਿਮੀਅਤ ਵੀ ਘੱਟ ਨਹੀਂ ਹੈ, ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਦੇਖਿਆ ਕਿ ਚਲੋ ਪੰਜਾਬੀ ਗਾਇਕੀ ਦੇ ਵਿੱਚ ਜਿਹੜਾ ਹੈ ਉਹ ਮਾੜੇ ਰੁਝਾਨ ਵੀ ਨੇ, ਆਪਾਂ ਇਹ ਕਹਿੰਦੇ ਹਾਂ ਵੀ ਆਟੇ 'ਚ ਲੂਣ ਵੀ ਚੱਲੀ ਜਾਂਦਾ ਹੈ ਕਿ ਅੱਛੇ ਗੀਤ ਨਹੀਂ ਗਾਏ ਜਾ ਰਹੇ ਕੁਛ ਲੋਕਾਂ ਵੱਲੋਂ, ਕੁਛ ਹੈ, ਚਲੋ ਹਰੇਕ ਦੀ ਆਪਣੀ ਆਪਣੀ ਸੋਚ, ਪਰ ਮੈਂ ਕਹਿੰਦਾ ਵੀ ਪੰਜਾਬੀ ਜਿਹੜਾ ਸੰਗੀਤ ਹੈ ਉਹਨੇ ਬਹੁਤ ਵੱਡਾ ਮੋੜ ਲਿਆਂਦਾ। ਅੱਜ ਤੋਂ ਕਾਫੀ ਸਾਲ ਪਹਿਲਾਂ ਜੇ ਆਪਾਂ 2-3 ਦਹਾਕੇ ਪਿੱਛੇ ਚਲੇ ਜਾਈਏ, 80-90 ਦੇ ਦੌਰ ਦੇ ਵਿੱਚ, 80-90 ਉਸ ਦੌਰ ਤੱਕ ਜਦੋਂ ਤੱਕ ਮੈਂ ਇਹਨਾਂ ਚੀਜ਼ਾਂ ਬਾਰੇ ਸੋਚਣ ਲੱਗਿਆ ਤਾਂ ਉਦੋਂ ਕਾਫੀ ਦੇਖੋ ਪੰਜਾਬੀ ਦੇ ਵਿੱਚ ਜਿਵੇਂ ਹਿੰਦੀ ਸੰਗੀਤ ਦਾ ਬੋਲਬਾਲਾ ਹੁੰਦਾ ਸੀ, ਪੰਜਾਬੀ ਦੇ ਵਿੱਚ ਵੀ ਗੀਤ ਸੰਗੀਤ ਸੀ, ਪਰ ਉਸ ਦੌਰ ਦੇ ਵਿੱਚ ਪੰਜਾਬੀ ਸੰਗੀਤ ਨੇ ਇੱਕ ਮੋੜਾ ਕੱਟਿਆ। ਸੋਲੋ ਗਾਇਕੀ ਜਿਹੜੀ ਹੈ ਗੁਰਦਾਸ ਮਾਨ ਦੇ ਆਉਣ ਤੋਂ ਬਾਅਦ ਉਹ ਇੱਕ ਪ੍ਰਵਾਨ ਹੋਈ ਤਾਂ ਲੋਕਾਂ ਨੇ ਬੜੇ ਅੱਛੇ ਅੱਛੇ ਸਿੰਗਰ ਉਸ ਵੇਲੇ ਹੰਸਰਾਜ, ਸੱਦੂ ਸਿਕੰਦਰੇ ਆਏ ਤਾਂ ਉਸ ਨਾਲ ਪੰਜਾਬੀ ਗਾਇਕੀ ਦਾ ਜਿਹੜਾ ਦਾਇਰਾ ਇੱਕਦਮ ਵਧਣਾ ਸ਼ੁਰੂ ਹੋ ਗਿਆ, ਪੰਜਾਬੀ ਭਾਸ਼ਾ ਦਾ ਵੀ ਇਹਦੇ ਨਾਲ ਹੀ ਦਾਇਰਾ ਵਧਿਆ। ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਬਹੁਤ ਸਾਰੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਖਾਸ ਤੌਰ ਤੇ ਇੰਗਲੈਂਡ, ਕੈਨੇਡਾ, ਅਮੈਰੀਕਾ 3 ਵੱਡੇ ਮੁਲਕ ਨੇ ਜਿੱਥੇ ਸਾਡੇ ਲੋਕ ਵਸੇ ਨੇ ਤਾਂ ਉੱਥੇ ਬਹੁਤ ਇਹਨਾਂ ਦਾ ਪ੍ਰਵਾਸ ਹੋਇਆ ਗਾ, ਉਹਨਾਂ ਦੀਆਂ ਉੱਥੋਂ ਦੇ ਜਨਮੇ ਹੋਏ ਬੱਚੇ ਉਹ ਪੀੜ੍ਹੀਆਂ ਨੇ, ਉਹ ਜੇ ਦੇਖਿਆ ਜਾਵੇ ਤਾਂ ਸਿਰਫ ਇੱਕ ਪੰਜਾਬੀ ਮਿਊਜ਼ਿਕ ਦੀਆਂ ਜਿਹੜੀਆਂ ਧੁਨਾਂ ਨੇ ਧਮਕ ਪੈਂਦੀ ਹੈ ਉਹਦੀ ਬਦੌਲਤ ਉਹ ਪੰਜਾਬੀ ਨਾਲ ਜੁੜੇ ਨੇ, ਤਾਂ ਪੰਜਾਬੀ ਦਾ ਘੇਰਾ ਉੱਥੋਂ ਸਾਨੂੰ ਮੈਨੂੰ ਉਮੀਦ ਵੱਧਦੀ ਹੈ ਨਿੱਜੀ ਰੂਪ ਦੇ ਵਿੱਚ, ਸਾਡੇ ਕੋਈ ਲਿਖਾਰੀ ਲੋਚਕ ਆਪਣੀ ਸੋਚ ਹੋ ਸਕਦੀ ਹੈ ਕਿ ਜਿਹੜੇ ਪੰਜਾਬੀ ਭਾਸ਼ਾ ਹੈ ਘੱਟੋ ਘੱਟ ਬੋਲਣ ਦੇ ਮਾਮਲੇ ਦੇ ਵਿੱਚ ਸਾਡੀ ਭਾਸ਼ਾ ਵਧੀ ਹੈ, ਘੱਟ ਨਹੀਂ ਰਹੀ, ਇਸ ਕਰਕੇ ਕੋਈ ਖਤਰਾ ਨਹੀਂ। ਦੂਸਰੀ ਗੱਲ ਇਹ ਹੋਈ ਕਿ ਸੋਸ਼ਲ ਮੀਡੀਆ ਦੀ ਆਮਦ ਹੋਈ ਹੈ, ਇਹਦੇ ਨਾਲ ਪੰਜਾਬੀ ਭਾਸ਼ਾ ਦਾ ਬਹੁਤ ਪ੍ਰਸਾਰ ਹੋਇਆ, ਕਿਉਂਕਿ ਪੰਜਾਬੀ ਦੇ ਇੰਨੇ ਯੂਟਿਊਬ ਚੈਨਲ ਹੋ ਗਏ, ਰੇਡੀਓ ਹੋ ਗਏ ਕਿ ਲੋਕਾਂ ਕੋਲੇ ਸਾਡੀਆਂ ਗੱਲਾਂ ਪੰਜਾਬ ਤੋਂ ਬਾਹਰ, ਪੰਜਾਬ ਦੀਆਂ ਇੱਥੇ ਸਾਰੀਆਂ ਸਰਗਰਮੀਆਂ ਆਉਣ ਲੱਗ ਗਈਆਂ, ਤੇ ਸਾਨੂੰ ਕਈ ਵਾਰੀ ਹੋ ਜਾਂਦਾ, ਸਾਨੂੰ ਸੁਚੇਤ ਜ਼ਰੂਰ ਰਹਿਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਨੂੰ ਖਤਰਾ, ਪਰ ਨਹੀਂ, ਪੰਜਾਬੀ ਭਾਸ਼ਾ ਓਨੇ ਹੀ ਤੁਹਾਡੇ ਵਰਗੇ ਜਿਹੜੇ ਰੇਡੀਓ ਦੇ ਚਲਾਉਣ ਵਾਲੇ ਨੇ, ਹੋਸਟ ਨੇ, ਇਹ ਪੰਜਾਬੀ ਭਾਸ਼ਾ ਦਾ ਓਨਾ ਹੀ ਜਿਹੜਾ ਪ੍ਰਚਾਰ ਹੈ, ਪ੍ਰਸਾਰ ਹੈ, ਉਹ ਨਾਲੋ ਨਾਲ ਕਰ ਰਹੇ ਨੇ।
1: ਜੀ ਜੀ,
2: ਤੁਸੀਂ ਗੱਲ ਕੀਤੀ ਰੁਜ਼ਗਾਰ ਦੀ,
1: ਜੀ
2: ਕੋਈ ਵੀ ਭਾਸ਼ਾ ਹੈ ਉਹਦੇ ਚ ਰੁਜ਼ਗਾਰ ਦੇ ਮੌਕੇ ਹਮੇਸ਼ਾ ਰਹਿੰਦੇ ਨੇ। ਸਾਡੇ ਜਿਸ ਤਰ੍ਹਾਂ ਪੜ੍ਹਾਈ ਕੀਤੀ ਜਾਂਦੀ ਹੈ ਸਰਕਾਰੀ ਸਕੂਲਾਂ ਦੇ ਨਾਲ, ਪ੍ਰਾਈਵੇਟ ਸਕੂਲਾਂ ਦੇ ਆਇਆ ਜਦੋਂ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਾਉਣ ਦਾ ਰੁਝਾਨ ਹੋਇਆ, ਚਲੋ ਹੁਣ ਤਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਨੂੰ ਵੀ ਬਹੁਤ ਤਵੱਜੋ ਜਿਹੜੀ ਹੈ ਦਿੱਤੀ ਗਈ, ਪਰ ਪੰਜਾਬੀ ਭਾਸ਼ਾ ਦਾ ਸਤਿਕਾਰ ਕਦੇ ਵੀ ਸਾਡੇ ਸਕੂਲਾਂ ਚ ਘਟਿਆ ਨਹੀਂ। ਮੈਂ
1: जी
2: ਕਹਿੰਦਾ ਕਿ ਪੰਜਾਬੀ ਭਾਸ਼ਾ 'ਚ ਹੀ ਰੁਜ਼ਗਾਰ ਦੇ ਬਹੁਤ ਮੌਕੇ ਨੇ ਸਾਡੇ ਬੱਚਿਆਂ ਨੂੰ। ਮੈਂ ਬਤੌਰ ਅਧਿਆਪਕ ਜਦੋਂ ਵੀ ਬੱਚਿਆਂ ਨੂੰ ਇਹ ਪੜ੍ਹਾਉਣਾ, ਕੋਈ ਸਬਜੈਕਟ ਪੜ੍ਹਾਉਣਾ ਜਾਂ ਪੰਜਾਬੀ ਪੜ੍ਹਾਉਂਦਾ ਰਿਹਾ +1-2 ਨੂੰ, ਤਾਂ ਮੈਂ ਉਹਨਾਂ ਨੂੰ ਉਹਦੇ 'ਚ ਜ਼ਰੂਰ ਦੱਸਦਾ ਰਿਹਾ ਕਿ ਇੱਥੇ ਰੁਜ਼ਗਾਰ ਦੇ ਮੌਕੇ ਬਹੁਤ ਜ਼ਿਆਦਾ ਨੇ
1: ਜੀ
2: ਭਾਸ਼ਾ 'ਤੇ। ਤੁਸੀਂ ਬੇਸ਼ੱਕ BA ਕਰੋ, ਸਾਡੇ ਲੋਕ ਕਹਿੰਦੇ ਸਿੰਪਲ BA, ਤੁਹਾਨੂੰ ਇੱਕ
1: ਹਾਂਜੀ ਹਾਂਜੀ
2: ਪਤਾ ਹੋਣਾ ਚਾਹੀਦਾ ਕਿ IAS ਜਿੰਨੇ ਵੀ ਜਾਂ PCS ਸਿਵਲ ਸਰਵਿਸ 'ਚ ਲੋਕ ਜਾਂਦੇ ਨੇ, ਉਹਨਾਂ ਦੇ ਵਿੱਚੋਂ ਗ੍ਰੈਜੂਏਸ਼ਨ ਜਿਨ੍ਹਾਂ ਦੀ ਬਹੁਤ ਹਿਊਮਨਿਟੀਜ਼ ਦੇ ਵਿੱਚ ਆਰਟਸ 'ਚ ਕੀਤੀ ਹੁੰਦੀ ਹੈ। ਇਸ ਕਰਕੇ
1: ਜੀ
2: ਪਹਿਲਾਂ ਤਾਂ ਮੈਂ ਕਹਿੰਦਾ ਵਿਦਿਆਰਥੀਆਂ ਨੂੰ ਇਹ ਭਰਮ ਕੱਢ ਦੇਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਦੇ ਵਿੱਚ ਜੇ ਅਸੀਂ ਪੰਜਾਬੀ ਸਬਜੈਕਟ ਲੈ ਕੇ BA ਕੀਤੀ ਹੈ ਜਾਂ ਤਾਂ ਇਹਦੇ ਵਿੱਚ ਰੁਜ਼ਗਾਰ ਨਹੀਂ। ਮੈਂ ਇਹਦੇ ਨਾਲ ਇਹ ਤੁਹਾਨੂੰ ਅੱਗੇ ਜਦੋਂ ਸਵਾਲ ਕਰੋਗੇ ਤਫਸੀਲ ਦੇ ਵਿੱਚ ਦੱਸੂਗਾ
1: ਜੀ
2: ਕਿ
1: ਜੀ ਜੀ
2: ਰੁਜ਼ਗਾਰ ਦੇ ਮੌਕੇ ਕਿਸ ਕਿਸ ਤਰ੍ਹਾਂ ਦੇ ਨੇ।
1: ਜੀ ਜੀ ਜੀ ਜੀ ਬਿਲਕੁਲ। ਆਮ ਤੌਰ 'ਤੇ ਤਾਂ ਇਹੀ ਆਪਾਂ ਮੰਨ ਕੇ ਚੱਲਦੇ ਹਾਂ, ਸਿੰਪਲ BA ਵਾਲੀ ਤੁਸੀਂ ਗੱਲ ਬਹੁਤ ਵਧੀਆ ਕੀਤੀ। ਇੱਕ ਭਾਵਨਾ ਜੀ ਲੈ ਕੇ ਕਈ ਵਾਰੀ ਬੱਚੇ ਬੈਠ ਜਾਂਦੇ ਕਿ ਹਾਂ ਸਾਡਾ ਤਾਂ ਕੋਈ ਬਹੁਤਾ ਅਸੀਂ ਪ੍ਰੋਫੈਸ਼ਨਲ ਕੋਰਸ ਨਹੀਂ ਸ਼ਾਇਦ ਕੀਤਾ, ਇਸ ਕਰਕੇ ਸਾਡਾ ਜਿਹੜਾ ਫਿਊਚਰ ਆ ਭਵਿੱਖ ਆ ਉਹ ਡਾਵਾਂਡੋਲ ਹੀ ਹੈ ਸ਼ਾਇਦ। ਕੋਈ ਰੱਬ ਹੀ ਬਚਾਵੇ ਤਾਂ ਬਚਾਂਗੇ, ਨਹੀਂ ਤਾਂ ਆਪਾਂ ਨਾ ਡਾਕਟਰ ਵਾਲੇ ਪਾਸੇ ਗਏ ਹਾਂ ਨਾ ਦੂਜੇ ਪਾਸੇ ਗਏ ਹਾਂ। ਸੋ ਇਹ ਜਿਹੜੀ ਚੀਜ਼ ਆ ਇਹ ਕੀ ਮੈਨੂੰ ਲੱਗਦਾ ਬਿਲਕੁਲ ਸਹੀ ਗੱਲ ਆ ਕਿ ਹੀਣ ਭਾਵਨਾ ਨਹੀਂ ਹੈ, ਸਗੋਂ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਪਾਵਰਫੁੱਲ ਜਿਹੜਾ ਵਿਸ਼ਾ ਹੈ, ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਇੱਕ ਜਿਹੜੀ ਜ਼ਬਰਦਸਤ ਇੱਕ ਲਾਈਨ ਆ ਜੇ ਆਪਾਂ ਇਹਨੂੰ ਦੇਖੀਏ, ਸਿੰਪਲ BA ਵੀ ਜਿਹਨੂੰ ਆਪਾਂ ਕਹਿ ਦਈਏ। ਸੋ ਕਿਹੜੇ ਕਿਹੜੇ ਖੇਤਰ ਹਨ ਚੱਲ ਸਾਹਿਬ ਜਿਨ੍ਹਾਂ ਦੇ ਵਿੱਚ ਆਪਾਂ ਖਾਸ ਕਰਕੇ ਪੰਜਾਬੀ ਭਾਸ਼ਾ ਨੂੰ ਜੋੜ ਕੇ ਦੇਖਣਾ ਹੋਵੇ ਤਾਂ ਉਹਦੇ ਵਿੱਚ ਮੌਕੇ ਕਿਵੇਂ ਨੇ, ਕਿਹੜੇ ਕਿਹੜੇ ਨੇ ਜੀ?
2: ਹਾਂਜੀ ਦੇਖੋ, ਮੈਂ ਤੁਹਾਨੂੰ ਆਪਣੀ ਨਿੱਜੀ ਮਿਸਾਲ ਦਿੰਦਾ। ਮੈਂ ਪੰਜਾਬੀ ਅਖਬਾਰ ਵਾਸਤੇ ਕੰਮ ਕਰਦਾ, ਮੈਂ ਅਜੀਤ ਵਾਸਤੇ, ਪੰਜਾਬੀ ਟ੍ਰਿਬਿਊਨ ਵਾਸਤੇ ਵੀ ਲਿਖਿਆ, ਅਜੀਤ ਵਾਸਤੇ ਕਰਦਾ, ਉਹਨਾਂ ਰੈਗੂਲਰ ਉਹਨਾਂ ਦਾ ਕਾਲਮ ਨਵੀਸ ਹੈ ਖੇਡਾਂ ਤੇ। ਮੈਂ ਪੰਜਾਬੀ ਭਾਸ਼ਾ ਦੇ ਸਿਰ ਤੇ ਓਲੰਪਿਕ ਤੱਕ ਦਾ ਸਫ਼ਰ ਤੈਅ ਕਰ ਲਿਆ। ਮੈਂ ਦੁਨੀਆਂ ਦੇ ਕਾਫ਼ੀ ਵੱਡੇ ਵੱਡੇ ਜਿਹੜੇ ਖੇਡ ਸਮਾਗਮ ਨੇ, ਮੈਂ ਉਹਨਾਂ ਨੂੰ ਕਵਰ ਕਰਨ ਦਾ ਮੈਨੂੰ ਮੌਕਾ ਮਿਲਿਆ। ਇਹਦੇ ਵਿੱਚ ਕੋਈ ਮੈਨੂੰ ਕਿਤੇ ਮਹਿਸੂਸ ਨਹੀਂ ਹੋਇਆ ਕਿ ਮੈਂ ਪੰਜਾਬੀ ਦਾ ਪੱਤਰਕਾਰ ਹਾਂ। ਮੇਰੀ ਜਿਹੜੀ ਉੱਥੇ ਲਿਆਕਤ ਸੀ ਉਹਦਾ ਮੁੱਲ ਪੈਂਦਾ ਰਿਹਾ, ਤੇ ਨਾ ਕਿ ਮੇਰੀ ਭਾਸ਼ਾ ਦੇਖੀ ਗਈ। ਤੇ ਬਹੁਤ ਸਾਰੇ ਆ, ਤੁਸੀਂ ਅੰਗਰੇਜ਼ੀ ਮਾਧਿਅਮ ਦੇ ਪੱਤਰਕਾਰ ਹੋ ਸਕਦੇ ਹੋ, ਪਰ ਜੇ ਤੁਸੀਂ ਜਦੋਂ ਗੱਲ ਕਰਨੀ ਖਬਰ ਦਾ ਕੰਟੈਂਟ ਦੀ ਗੱਲ ਕਰਨੀ ਹੈ ਤਾਂ ਉਹਦੇ ਚ ਮੈਂ ਵੀ ਅੱਗੇ ਹੋ ਸਕਦਾ। ਜਿਹੜਾ ਬੰਦਾ ਵਿਦਵਾਨ ਹੈ, ਇੰਟਲੈਕਚੁਅਲ ਹੈ, ਉਹ ਪੰਜਾਬੀ ਚ ਵੀ ਹੋ ਸਕਦਾ, ਹਿੰਦੀ ਚ ਵੀ ਹੋ ਸਕਦਾ, ਉਰਦੂ ਚ ਵੀ ਹੋ ਸਕਦਾ। ਰੁਜ਼ਗਾਰ ਦੇ ਆਪਾਂ ਜਿਵੇਂ ਸ਼ੁਰੂਆਤ ਕਰੀਏ, ਪਹਿਲੀ ਜਿਹੜੀ ਸਭ ਤੋਂ ਸਾਡੀ ਰੁਜ਼ਗਾਰ ਦੀ ਸ਼ੁਰੂਆਤ ਹੁੰਦੀ ਹੈ ਅਧਿਆਪਨ ਤੋਂ ਹੁੰਦੀ ਹੈ। ਤੁਸੀਂ ਗ੍ਰੈਜੂਏਸ਼ਨ ਕਰੋ, ਗ੍ਰੈਜੂਏਸ਼ਨ ਦੇ ਵਿੱਚ ਜਿਹੜਾ ਪੰਜਾਬੀ ਸਬਜੈਕਟ ਲਓ ਕੰਪਲਸਰੀ, ਪੰਜਾਬੀ ਦੇ ਨਾਲ ਚੋਣਵੀਂ ਪੰਜਾਬੀ ਲੈ ਸਕਦੇ ਹੋ। ਤਾਂ ਉਸ ਤੋਂ ਬਾਅਦ ਤੁਸੀਂ BEd ਕਰਦੇ ਹੋ, ਉਸ ਤੋਂ ਬਾਅਦ ਚਾਹੇ MEd ਵੀ ਕਰ ਲੈਂਦੇ, ਅੱਗੇ ਉਹ ਤੁਹਾਡੀ ਪੜ੍ਹਾਈ ਹੈ ਕਿ BEd ਤੋਂ ਬਾਅਦ ਤੁਸੀਂ ਮਿਹਨਤ ਨਾਲ ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਸੀਂ ਪਹਿਲੀ ਗੱਲ ਅਧਿਆਪਨ ਦੇ ਖੇਤਰ ਚ ਜਾ ਸਕਦੇ ਹੋ। ਬਹੁਤ ਜ਼ਰੂਰਤ ਹੈ ਅਧਿਆਪਕ ਦੀ, ਇੰਡੀਆ 'ਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਵੀਕਐਂਡ ਤੇ ਪੜ੍ਹਾਉਣ ਵਾਸਤੇ ਅਧਿਆਪਕ ਰੱਖੇ ਹੋਏ ਨੇ, ਤੇ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਪੰਜਾਬੀ ਪੜ੍ਹਾਉਣ ਵਾਸਤੇ ਟੀਚਰ ਉੱਥੇ ਗੁਰੂ ਘਰਾਂ ਦੇ ਵਿੱਚ, ਹੋਰ ਸਮਾਜ ਸੇਵੀ ਸੰਸਥਾਵਾਂ ਦੇ ਥਾਵਾਂ ਤੇ ਅਧਿਆਪਨ ਚੱਲ ਰਿਹਾ। ਤੇ ਪੰਜਾਬ ਦੇ ਵਿੱਚ ਤਾਂ ਹੈ ਹੀ, ਹਰਿਆਣੇ ਦੇ ਵਿੱਚ ਅਧਿਆਪਕ ਦੀਆਂ ਪੋਸਟਾਂ ਨੇ, ਜੰਮੂ ਕਸ਼ਮੀਰ ਦੇ ਵਿੱਚ ਵੀ ਰੱਖੇ ਜਾਂਦੇ ਨੇ, ਔਰ ਬਹੁਤ ਸਾਰੇ ਸਾਡੇ ਦਿੱਲੀ ਦੇ ਵਿੱਚ ਹੈ। ਤੇ ਕਿੰਨੇ ਹੀ ਅਸੀਂ ਜਿਹੜੇ ਅਧਿਆਪਨ ਦੇ ਖੇਤਰ ਜਾ ਸਕਦੇ ਹਾਂ। ਸਕੂਲ ਅਧਿਆਪਨ ਤੋਂ ਬਾਅਦ ਕਾਲਜ ਅਧਿਆਪਨ ਦੀ ਗੱਲ ਆਉਂਦੀ ਹੈ, ਤਾਂ ਤੁਸੀਂ ਉਸ ਤੋਂ ਅੱਗੇ ਨੈਟ ਕਲੀਅਰ ਕਰੋਗੇ, ਅਗਰ ਪੋਸਟ ਗ੍ਰੈਜੂਏਸ਼ਨ ਕਰਕੇ PhD ਕੀਤੀ, MPhil ਕੀਤੀ, ਤਾਂ ਤੁਸੀਂ ਜਿਹੜਾ ਕਾਲਜ ਲੈਕਚਰਾਰ ਆ ਉਹ ਲੱਗ ਸਕਦੇ ਹੋਗੇ। ਬਹੁਤ ਸਾਰੇ ਜਿਨ੍ਹਾਂ ਨੇ ਇੱਕ ਆਪਣਾ ਨਿਸ਼ਾਨਾ ਮਿੱਥ ਕੇ ਲੋਕ ਚੱਲੇ ਕਿ ਮੈਂ ਪੰਜਾਬੀ ਪੜ੍ਹਨੀ ਹੈ ਤੇ ਪੰਜਾਬੀ ਅਧਿਆਪਕ ਬਣਨਾ, ਤਾਂ ਉਹ ਸਕੂਲ ਅਧਿਆਪਕ ਵੀ ਬਣ ਜਾਂਦੇ ਨੇ। 12ਵੀਂ ਜਮਾਤ ਕਰਕੇ, ETT ਕਰਕੇ ਤੁਸੀਂ ਅਧਿਆਪਕ ਬਣ ਸਕਦੇ ਹੋਗੇ। ਤੇ ਪਰ ਇਹ ਮੇਰਾ ਇੱਕ ਪ੍ਰਿੰਸੀਪਲ ਹੈ, ਚਾਹੇ ਫੀਲਡ 'ਚ ਕੋਈ ਕੰਮ ਕਰਨਾ ਜ਼ਿੰਦਗੀ 'ਚ, ਪਰ ਮਿਹਨਤ ਲਾਜ਼ਮੀ ਹੈ। ਤੁਸੀਂ, ਮੈਂ ਲੋਕਾਂ ਨੂੰ ਕਹਿਣਾ ਹੁੰਦਾ ਕਿ ਪੰਜਾਬੀ ਤੁਸੀਂ ਸਿੰਪਲ ਗ੍ਰੈਜੂਏਸ਼ਨ ਕਰੋ, ਤਾਂ ਜਿਹੜੀ ਗ੍ਰੈਜੂਏਸ਼ਨ ਕਰਦੇ ਮਿਹਨਤ ਨਾਲ ਪੜ੍ਹੋ, ਪੰਜਾਬੀ ਪੜ੍ਹੋ, ਪੰਜਾਬੀ ਸਾਹਿਤ ਪੜ੍ਹੋ, ਬਹੁਤ ਉੱਚ ਪਾਏ ਦਾ ਸਾਹਿਤ ਆ, ਇੰਗਲਿਸ਼ 'ਚੋਂ ਟ੍ਰਾਂਸਲੇਟ ਕੀਤਾ ਸਾਹਿਤ ਪੰਜਾਬੀ 'ਚ ਬੜਾ ਅਵੇਲੇਬਲ ਹੈ।
1: ਜੀ ਜੀ ਜੀ
2: ਤਾਂ ਤੁਸੀਂ ਇੱਕ ਅੱਛੇ ਅਧਿਆਪਕ ਕੁਛ ਵੀ ਬਣ ਸਕਦੇ ਹੋ ਇਸ ਫੀਲਡ 'ਚ।
1: ਜੀ ਜੀ
2: ਦੂਸਰੀ ਚੀਜ਼ ਹੈ ਜਿਹੜੀ ਹੁਣ ਇਸ ਵੇਲੇ ਜਿਹੜੀ ਸਰਗਰਮ ਹੈ, ਹੋਰ ਬੜੇ ਫੀਲਡ ਨੇ, ਮੀਡੀਆ। ਮੀਡੀਆ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋ ਕਿ ਕੁਛ ਚੈਨਲ ਤੇ, ਕੁਛ ਰੇਡੀਓ ਤੇ ਜਿਹੜੀ ਹੈ ਪੰਜਾਬੀ ਭਾਸ਼ਾ, ਅਖਬਾਰਾਂ ਦੇ ਵਿੱਚ ਵੀ ਈਵਨ ਕਿ ਬਹੁਤ ਸਾਰੀ ਸ਼ਬਦਾਵਲੀ, ਬਹੁਤ ਸਾਰੀ ਸੈਂਟੈਂਸ ਮੇਕਿੰਗ ਗਲਤ ਹੁੰਦੀ ਹੈ। TV ਦੇ ਉੱਪਰ ਜਿਹੜੀਆਂ ਨੀਚੇ ਮੁਨਤਾਜ ਚੱਲਦੇ ਆ, ਪੱਟੀਆਂ ਚੱਲਦੀਆਂ, ਅਸੀਂ ਅਕਸਰ ਦੇਖਦੇ ਹਾਂ ਨਾਮਵਰ ਚੈਨਲਾਂ ਤੇ ਕਿ ਉਹ ਕਈ ਵਾਰੀ ਸੈਂਟੈਂਸ ਵੀ ਠੀਕ ਨਹੀਂ ਹੋਇਆ ਹੁੰਦਾ। ਉੱਥੇ ਸਮੱਸਿਆ ਕੀ ਹੈ, ਸ਼ੁਰੂ ਦੇ ਵਿੱਚ ਰੁਝਾਨ TV ਦੇ ਉੱਪਰ ਪੰਜਾਬੀ ਦੇ ਵਿੱਚ ਆਇਆ ਸੀ, ਇਹ ਇਸ ਤਰ੍ਹਾਂ ਦਾ ਕਿ ਸ਼ਕਲ ਵਿਕਦੀ ਸੀ, ਚਿਹਰੇ ਦੇਖ ਕੇ ਉੱਥੇ ਜਿਹੜੇ ਸੀ ਰੁਜ਼ਗਾਰ ਮਿਲਦਾ ਸੀ। ਪਰ
1: ਜੀ
2: ਹੌਲੀ ਹੌਲੀ ਜਦੋਂ ਉਹਨਾਂ ਦੀ ਆਲੋਚਨਾ ਹੋਣ ਲੱਗੀ, ਹੁਣ ਪੰਜਾਬੀ ਚੈਨਲਾਂ ਤੇ ਕਾਫੀ ਸੁਧਾਰ ਹੋ ਰਿਹਾ, ਬਹੁਤ ਜਿਹੜੇ ਬੁੱਧੀਜੀਵੀ ਅੱਛੇ ਟੌਪ ਕਲਾਸ ਜਿਹੜੇ ਪੱਤਰਕਾਰ ਸੀ ਜਾਂ ਮੁੰਡੇ ਕੁੜੀਆਂ ਨਵੇਂ ਪੜ੍ਹ ਕੇ ਜਾਂਦੇ ਨੇ, ਜਿਹਨਾਂ ਨੂੰ ਪੰਜਾਬੀ ਨੂੰ ਬਹੁਤ ਅੱਛੀ ਉਹਨਾਂ ਨੂੰ ਉਹਦੇ ਪਕੜ ਹੈ, ਤਾਂ ਉਹ
1: ਜੀ
2: ਆਉਣ ਲੱਗ ਗਏ ਹੌਲੀ ਹੌਲੀ ਟੀਵੀ ਚੈਨਲਾਂ ਨੇ। ਸ਼ੁਰੂ ਦੇ ਵਿੱਚ ਵਿਜੂਅਲ ਤੇ ਉਹਨਾਂ ਦਾ ਜ਼ਿਆਦਾ ਫੋਕਸ ਰਿਹਾ ਸੀ, ਪਰ ਹੁਣ ਉਹ ਕੰਟੈਂਟ ਤੇ ਵੀ ਗੱਲ ਕਰਨ ਲੱਗ ਗਏ। ਤੇ
1: ਜੀ
2: ਮੈਂ ਇਹਦੇ ਨਾਂ ਨਹੀਂ ਲੈਣਾ ਚਾਹੂੰਗਾ, ਇੱਕ ਦੋ
1: ਜੀ
2: ਸਾਡੇ ਲੋਕਲ ਚੈਨਲ ਵੀ ਨੇ ਪੰਜਾਬ ਦੇ ਵਿੱਚ,
1: ਜੀ
2: ਸੈਟੇਲਾਈਟ ਚੈਨਲ ਨਹੀਂ ਹੈ,
1: ਜੀ ਜੀ
2: ਪਰ ਉਹਨਾਂ ਦੀ ਮੈਨੂੰ ਕਈ ਵਾਰੀ ਖੁਸ਼ੀ ਹੁੰਦੀ ਹੈ ਕਿ ਇਹ ਚੈਨਲ ਪੰਜਾਬੀ ਵੱਲ ਵਿਸ਼ੇਸ਼ ਤਵੱਜੋ ਦੇ ਰਹੇ ਹੈ, ਅੱਛੇ ਅੰਕਰ ਰੱਖ ਕੇ ਉਹਨਾਂ ਨੇ ਤੇ ਅੱਛੀ ਪੰਜਾਬੀ ਭਾਸ਼ਾ ਵੱਲ ਰੁਜ਼ਗਾਰ ਦੇ ਮੌਕੇ ਖੋਲ੍ਹੇ ਨੇ। ਫਿਰ ਪੱਤਰਕਾਰੀ ਦੇ
1: ਜੀ
2: ਫੀਲਡ ਦੇ ਵਿੱਚ ਤੁਸੀਂ ਪਹਿਚਾਣ ਬਣਾ ਸਕਦੇ ਹੋ ਐਜ ਏ ਰਿਪੋਰਟਰ, ਬਹੁਤ ਸਾਰੇ ਤੁਸੀਂ ਦੇਖਦੇ ਹੋ ਕਿ ਰਿਪੋਰਟਿੰਗ ਹੁੰਦੀ ਹੈ ਪੰਜਾਬੀ ਬੋਲਣ 'ਚ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ, ਉਹ ਸਿਰਫ ਲੈਕ ਆਫ ਜਿਹੜਾ ਇੰਟਰਸਟ ਦੀ ਕਰਕੇ ਹੈ, ਇੰਟਰਸਟ ਦੀ ਘਾਟ ਕਰਕੇ, ਕਿਉਂਕਿ ਸਕੂਲ ਕਾਲਜ ਦੇ ਵਿੱਚ ਤੁਸੀਂ ਪੰਜਾਬੀ ਨੂੰ ਅਸੀਂ ਗੰਭੀਰਤਾ ਨਾਲ ਨਹੀਂ ਲੈਂਦੇ ਕਿ ਪਾਸ ਹੀ ਹੋਣਾ, ਹੋ ਜਾਵਾਂਗੇ ਯਾਰ ਇਹਦਾ ਕੋਈ ਸਮੱਸਿਆ ਨਹੀਂ। ਪਰ
1: ਜੀ
2: ਮੈਂ
1: ਜੀ
2: ਕਹਿੰਦਾ
1: ਜੀ
2: ਵੀ ਜੇ ਉਹਨੂੰ ਪੂਰੀ ਦਿਲਚਸਪੀ ਨਾਲ ਪੜਿਆ ਜਾਵੇ ਤਾਂ ਤੁਸੀਂ ਇਸ ਪਾਸੇ ਵੱਲ ਹੈ ਜਿਹੜਾ ਮੀਡੀਆ ਜਾ ਸਕਦੇ ਹੋ। ਮੀਡੀਆ ਦਾ ਇਹ ਟੀਵੀ ਦਾ ਫਰੰਟ ਹੋ ਗਿਆ, ਫਿਰ ਪ੍ਰਿੰਟ
1: ਜੀ
2: ਮੀਡੀਆ ਦੇ ਵਿੱਚ ਆ ਜਾਓ, ਪ੍ਰੂਫ ਰੀਡਰ ਹੋ ਗਏ, ਸਬ ਐਡੀਟਰ ਹੋ ਗਏ, ਰਿਪੋਰਟਰ ਹੋ ਗਏ,
1: ਜੀ ਜੀ
2: ਬਹੁਤ
1: ਜੀ
2: ਤੇ ਇੱਕ ਲਿਖਾਰੀ ਵਜੋਂ ਤੁਸੀਂ ਅੱਛਾ ਕਰ ਸਕਦੇ ਹੋ, ਤਾਂ ਉਹ ਮੀਡੀਆ ਤੇ ਬਹੁਤ ਅੱਛੀਆਂ ਜਿਹੜੇ ਹੈਗੇ ਨੇ ਆਪਣੀਆਂ ਤੁਹਾਡੀ ਅਚੀਵਮੈਂਟ ਨੇ, ਰੁਜ਼ਗਾਰ ਦੇ ਮੌਕੇ ਨੇ ਜਿਹੜੇ ਸਕੋਪ ਹੈ। ਇਸ ਦੇ ਨਾਲ ਹੀ ਜਿਹੜਾ ਵੱਡੀ ਸਰਗਰਮ ਚੀਜ਼ ਹੈ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਵਾਸਤੇ ਪੰਜਾਬੀ ਦੇ ਵਿੱਚ ਦੇਖੋ ਫੋਨ ਹੈ, ਫੋਨ ਦੇ ਵਿੱਚ ਵੀ ਆਪਣੀ ਪੰਜਾਬੀ ਭਾਸ਼ਾ ਜਿਹੜੀ ਹੈ ਲਿਪੀ ਹੈ ਉਹ ਆ ਗਈ, ਬੜੇ ਚਿਰ ਤੋਂ ਆਈ ਹੋਈ ਹੈ, ਉਹਦੇ ਚ ਵੀ ਤੁਸੀਂ ਬਹੁਤ ਸਾਰੇ ਲੋਕ ਨੇ ਜਿਹੜੇ ਜਨਤਕ ਫੀਲਡ ਚ ਸਰਗਰਮ ਨੇ, ਚਾਹੇ ਉਹ ਗਾਇਕ ਨੇ, ਨੇਤਾ ਨੇ ਜਾਂ ਹੋਰ ਪਰਸਨੈਲਿਟੀਜ਼ ਨੇ, ਸਮਾਜ ਸੇਵੀ ਸੰਸਥਾਵਾਂ ਨੇ, ਔਰ ਇਸ ਤੋਂ ਕੋਈ ਬਿਜ਼ਨਸਮੈਨ ਨੇ, ਉਹਨਾਂ ਲੋਕਾਂ ਕੋਲੇ ਵੱਡੇ ਵੱਡੇ ਸਕੂਲ ਕਾਲਜ ਵੀ ਨੇ, ਉਹਨਾਂ ਕੋਲ ਇਸ ਵੇਲੇ ਉਹਨਾਂ ਨੂੰ ਲੋੜ ਰਹਿੰਦੀ ਹੈ ਹਮੇਸ਼ਾ ਵੀ ਜਿਹੜਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸਰਗਰਮ ਰੱਖੇ ਪੀ ਆਰ ਕਰਨ ਵਾਸਤੇ। ਉਸ ਵਾਸਤੇ ਮੈਂ ਖੁਦ, ਮੇਰੇ ਸਟੂਡੈਂਟ ਕੰਮ ਕਰ ਰਹੇ ਨੇ ਇਸ ਫੀਲਡ ਚ, ਦੋ ਤਿੰਨ ਬੱਚੇ ਮੇਰੇ, ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲਾਇਆ, 5,000 ਤੋਂ ਸ਼ੁਰੂਆਤ ਕੀਤੀ, ਅੱਜ ਉਹ 15-15, 20-20 ਹਜ਼ਾਰ ਲੈ ਰਹੇ ਨੇ ਤੇ ਘਰ ਬੈਠੇ ਕਮਾ ਰਹੇ ਨੇ। ਸੋਸ਼ਲ ਮੀਡੀਆ ਹੈਂਡਲ ਜਿਹੜੇ ਉਹਨਾਂ ਦੇ ਸੰਭਾਲਣੇ ਆ, ਕਿਉਂਕਿ ਉਹਨਾਂ ਦੇ ਉੱਪਰ ਬਹੁਤ ਸਾਰੇ ਜਿਹੜੇ ਪੰਜਾਬੀ ਪ੍ਰੇਮੀ ਵੀ ਨੇ ਜਾਂ ਜਿਹਨਾਂ ਨੂੰ ਇਸ ਕਾਰੋਬਾਰ ਦੀ ਸੋਸ਼ਲ ਮੀਡੀਆ ਵਰਤਣ ਦੀ ਸਮਝ ਹੈ, ਉਹ ਅੰਗਰੇਜ਼ੀ ਤੇ ਪੰਜਾਬੀ ਸਮਾਨ ਅੰਤਰ ਦੋਨਾਂ ਤੇ ਹੀ ਪੋਸਟਾਂ ਪਾਉਂਦੇ ਨੇ ਤੇ ਆਪਣੇ ਵਿਊਜ਼ ਦਿੰਦੇ ਨੇ, ਤੇ ਉਸ ਕਰਕੇ ਸੋਸ਼ਲ ਮੀਡੀਆ ਉਹ ਬਿਲਕੁਲ ਘਰ ਬੈਠੇ, ਤੁਸੀਂ ਕਿਤੇ ਜਾਣਾ ਨਹੀਂ, ਤੁਹਾਨੂੰ ਘਰ ਬੈਠੇ ਰੁਜ਼ਗਾਰ ਹੈ, ਬਹੁਤ ਅੱਛੇ ਉਹਦੇ ਵਿੱਚ ਪੈਸੇ ਨੇ, ਕੋਈ ਉਹਦੇ 'ਚ ਇੱਕ ਹੱਦਬੰਦੀ ਨਹੀਂ ਹੈ, ਤੁਸੀਂ 5,000 ਤੋਂ ਅੱਜ ਸ਼ੁਰੂ ਕਰਦੇ ਹੋ ਤਾਂ ਸਾਲ ਦੇ ਵਿੱਚ ਤੁਸੀਂ 50,000 ਪ੍ਰਤੀ ਮਹੀਨਾ ਦੇ ਪਹੁੰਚ ਜਾਂਦੇ ਹੋ। ਤੇ ਮੈਂ ਬਹੁਤ ਸਾਰੇ ਇੱਥੇ ਸੋਸ਼ਲ ਮੀਡੀਆ ਕਾਰਕੁਨ ਨੇ ਜਿਹੜੇ ਆਪਰੇਟ ਕਰਦੇ ਨੇ, ਤਾਂ ਉਹ ਲੱਖਾਂ ਰੁਪਏ ਵੀ ਉਹ ਕਮਾ ਰਹੇ ਨੇ ਬਕਾਇਦਾ ਆਫਿਸ ਖੋਲ ਕੇ ਤੇ ਵੈਬਸਾਈਟਸ ਚਲਾਉਣੀਆਂ, ਹੋਰ ਇਸ ਤਰ੍ਹਾਂ ਦਾ ਜਿਹੜਾ ਇਹ ਸੋਸ਼ਲ ਮੀਡੀਆ ਦਾ ਆ ਗਿਆ। ਹੋਰ ਬੜੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਤੁਸੀਂ ਰੁਜ਼ਗਾਰ ਹੈ ਪੰਜਾਬੀ ਦੇ ਵਿੱਚ, ਤੁਸੀਂ ਫਲੈਕਸ ਬੋਰਡ ਦੇਖਦੇ ਹੋ, ਪ੍ਰਿੰਟਰ ਦਾ ਧੰਦਾ ਇਹ ਜਿਹੜਾ ਬਣਾਉਂਦੇ ਹੋ, ਕਿੰਨੀਆਂ ਉਹਦੇ 'ਚ ਪੰਜਾਬੀ ਦੇ ਵਿੱਚ ਗਲਤੀਆਂ ਹੁੰਦੀਆਂ ਨੇ, ਉਹ ਕੰਪਿਊਟਰ ਤੇ ਤਾਂ ਮਾਹਰ ਹੁੰਦੇ ਨੇ ਜੋ ਜਿਹਨਾਂ ਨੇ ਫਲੈਕਸ ਬਣਾਉਣੀ ਆ, ਡਿਜ਼ਾਇਨ ਕਰਨਾ, ਪਰ ਪੰਜਾਬੀ ਤੇ ਪਕੜ ਨਹੀਂ ਹੁੰਦੀ। ਤੇ ਜੇਕਰ ਤੁਸੀਂ ਪੰਜਾਬੀ ਦੇ ਵਿੱਚ ਤੁਹਾਡੀ ਪ੍ਰੋਫੈਕਸ਼ਨ ਹੈ ਤਾਂ ਤੁਸੀਂ ਉਸ ਪਾਸੇ ਵੀ ਜਾ ਸਕਦੇ ਹੋ। ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਰੁਜ਼ਗਾਰ ਦੇ ਮੌਕੇ ਨੇ, ਲੋੜ ਹੈ ਸਿਰਫ ਮਿਹਨਤ ਕਰਨ ਦੀ ਤੇ ਆਪਣੇ ਆਪ ਨੂੰ ਪੇਸ਼ ਕਰਨ ਦੀ। ਹੁਣ ਜ਼ਮਾਨਾ ਉਹ ਨਹੀਂ ਰਿਹਾ ਕਿ ਪਹਿਲਾਂ ਅਸੀਂ, ਮੈਂ ਵੀ ਬਹੁਤ ਸਾਲ ਕੰਮ ਕੀਤਾ ਕਿ ਅਸੀਂ ਕਿਸੇ ਨੂੰ ਦੱਸਦੇ ਹੀ ਨਹੀਂ ਸੀ, ਜਿਹੜਾ ਅਖਬਾਰ ਰਾਹੀਂ ਕਿਸੇ ਨੇ ਜਾਣ ਪਛਾਣ ਹੋਊਗੀ ਤਾਂ ਜਾਣਦਾ, ਪਰ ਅਸੀਂ ਕਿਸੇ 4 ਬੰਦਿਆਂ 'ਚ ਬੈਠਣਾ ਜਾ ਕੇ। ਹੁਣ ਉਲਟ ਟ੍ਰੈਂਡ ਹੋ ਗਿਆ ਇਹ, ਮੈਂ ਕੁਛ ਟਾਈਮ, ਮੈਨੂੰ ਬੰਬਈ ਪੱਤਰਕਾਰੀ ਦੇ ਸੰਬੰਧ 'ਚ ਜਾਣ ਦਾ ਮੌਕਾ ਮਿਲਦਾ ਰਿਹਾ, ਉੱਥੇ ਇਹੀ ਹੁੰਦਾ ਸੀ ਕਿ ਜਾ ਕੇ ਦੱਸਣਾ, ਮੈਂ ਡਾਕਟਰ ਸੁਦਰਸ਼ਨ ਚਹਿਲਾ, ਮੈਂ ਆਹ ਕੰਮ ਕਰਦਾ ਜੀ ਤੇ ਆਹ ਕਰਨਾ ਚਾਹੁੰਦਾ। ਹੁਣ ਇਸ ਤਰ੍ਹਾਂ ਸਾਨੂੰ ਸਾਡੇ ਬੱਚਿਆਂ ਨੂੰ ਸਵੈਮਾਨ ਨਾਲ ਦੱਸਣਾ ਪਊਗਾ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੈ ਜੀ ਪੰਜਾਬੀ ਦੇ ਨਾਲ ਕੀਤੀ ਹੈ ਤੇ ਮੇਰੀ ਇਹਦੇ ਵਿੱਚ ਪ੍ਰੋਫੈਕਸ਼ਨ ਹੈ, ਤੁਸੀਂ ਮੈਨੂੰ ਬਤੌਰ ਐਂਕਰ ਰੱਖ ਸਕਦੇ ਹੋ ਬਤੌਰ ਸੋਸ਼ਲ ਮੀਡੀਆ। ਇਸ ਕਿਸਮ ਦੇ ਬਹੁਤ ਸਾਰੇ ਮੌਕੇ ਜਿਹੜੇ ਰੁਜ਼ਗਾਰ ਦੇ ਹੈਗੇ ਨੇ।
1: ਬਹੁਤ ਹੀ ਕਮਾਲ ਦੀ ਇਹ ਗੱਲ ਹੈ ਦੇਖੋ ਜੀ, ਕਿਉਂਕਿ ਕੌਨਫੀਡੈਂਸ ਲੈਵਲ ਦਾ ਆਉਣਾ ਪਹਿਲੀ ਸ਼ਰਤ ਹੈ ਕਿ ਕੌਨਫੀਡੈਂਸ ਆਏਗਾ ਫਿਰ ਉਦੋਂ ਅੱਗੇ ਜਿਹੜੀ ਗੱਲ ਅੱਗੇ ਚੱਲਦੀ ਹੈ। ਅਤੇ ਅਧਿਆਪਨ ਹੋ ਗਿਆ ਅਤੇ ਮੀਡੀਆ ਹੈ ਅਤੇ ਹੋਰ ਸਾਰੇ, ਇਹ ਬਹੁਤ ਸਾਰੇ ਫੀਲਡ ਮੈਨੂੰ ਲੱਗਦਾ ਹੈ ਕਿ ਓਪਨਿੰਗ ਉਹ 'ਚ ਮਿਲ ਜਾਂਦੀ ਆ ਜੇ ਪੰਜਾਬੀ ਨੂੰ ਆਪਾਂ ਲੈ ਕੇ ਚੱਲਦੇ ਹਾਂ। ਬਹੁਤ ਹੀ ਮੈਂ ਕਹਿੰਦਾ ਕਮਾਲ ਦੀ ਜਾਣਕਾਰੀ ਹੈ ਡਾਕਟਰ ਸਾਹਿਬ। ਅਤੇ ਇਹਦੇ ਵਿੱਚ ਆਪਾਂ ਜੇ ਅੱਗੇ ਦੇਖੀਏ ਕਿ ਖਾਸ, ਕਿਉਂਕਿ ਜੇ ਆਪਾਂ ਨੇ ਪ੍ਰੋਫੈਸ਼ਨ ਵਿੱਚ ਜਾਣਾ ਉਹਦੀ ਸਿਖਲਾਈ ਵੀ ਲੈਣੀ ਪੈਣੀ ਹੈ, ਅਤੇ ਕੋਈ ਜਿਹੜੇ ਕਿਹੜੇ ਕਿਹੜੇ ਤਰੀਕੇ ਹੈਗੇ ਆ, ਕਿਹੜੇ ਕਿਹੜੇ ਕੋਈ ਸੋਰਸ ਨੇ ਜਿੱਥੋਂ ਇਸ ਦੇ ਵਿੱਚ, ਵਿਸ਼ੇ ਦੇ ਵਿੱਚ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ ਅਤੇ ਅੱਗੇ ਤਰੱਕੀ ਦੇ ਰਾਹ ਕਿਵੇਂ ਖੁੱਲ੍ਹਦੇ ਨੇ?
2: ਹਾਂਜੀ, ਸਭ ਤੋਂ ਪਹਿਲੀ ਗੱਲ ਤਾਂ ਨਾ ਤੁਹਾਡਾ ਜਿਹੜੀ ਹੈਗੀ ਹੈ ਦਿਲਚਸਪੀ ਹੈ, ਦੂਸਰੀ
1: जी जी
2: चीज मतलब के तुहाडा लगन की कहना है, ते तीसरी चीज है मेहनत। ये हमेशा जिंदगी च तुसी कोई काम करदे हो, आपां तुसी अध्यापक हो, अध्यापक दे नाल नाल तुहाडी दिलचस्पी है, तुसी रेडियो वास्ते टॉक्स करदे हो, समाज नूं इन्नी वड्डी सेध दिंदे होंगे,
1: जी
2: क्योंकि तुसी तुहाडा घर देखो, तुहाडा जिहड़ा हैगा ओह अध्यापन नाल दी सेवा नाल चल रिहा हैगा।
1: जी जी
2: पर
1: जी
2: ये
1: जी
2: तुहाडी निजी दिलचस्पी है कि मैं भी ये निजी तौर ते मैं तां ही अखबारां वास्ते लिखदा है
1: जी जी
2: कि जो बंदा संसार से आया, जे उन्हों परमात्मा ने कोई बुद्धि बख्शी है तां उन्हों जरूर लोगों नाल शेयर करनी चाहिए है, चाहे किसी रूप च भाषण के रूप च बोल के जिस तरह भी मर्जी तुसी कर सकते हो।
1: बिल्कुल बिल्कुल जी
2: ते अगे जाके एक जिहड़ा है गुर तुसी दी गल कीती, अपना
1: जी
2: मैं एक इहदे विच एक होर विशा रह गया सी
1: जी
2: कि साडे पंजाबी जिहड़ी भाषा है इहदे नाल साडे धर्म नाल जे जे
1: जी जी
2: तुसी
1: जी जी
2: अच्छी
1: जी
2: पंजाबी पढ़ी हो तां तुसी श्री गुरु ग्रंथ साहिब दे जिहड़ा हैगे आ बहुत अच्छे पाठी बन सकते हो, बहुत अच्छे कीर्तनीय बन सकते हो,
1: जी
2: बहुत
1: जी जी
2: अच्छे
1: जी
2: इन्हां दे प्रचारक बन सकते हो। इस फील्ड दे विच भी एक बहुत समाज नाल जुड़िया किता ते एक सुकून वाला जिहड़ा हैगा ओह उस पासे, नाले धर्म नाले तुहाडा सत्कार है, नाले तुहानू इस फील्ड दे विच अगे वधण दे जिहड़े बड़े मौके ने, बड़ा तुसी सेध दे सकते हो एक समाज सेवा दे रूप दे विच। इसे
1: बिल्कुल
2: तरह
1: बिल्कुल
2: आपां रोजगार दी कुछ गल कीती सी, सिंगिंग है देखो,
1: जी जी
2: गायकी
1: जी
2: है,
1: जी जी
2: गजल
1: जी
2: गायकी है, ये बड़ियां चीजां ने जिहड़ियां राही तुसी, क्योंकि देखो बॉलीवुड दे विच है साडा संगीत बज रिहा है, ते
1: बिल्कुल
2: हुण
1: बिल्कुल
2: असीं कई चलो नौजवानां नूं हुंदा है कि सिर्फ असीं मार धाड़ वाले गीत गा के अगे जा सकदे हां, साडे सामने
1: जी
2: है गुरदास मान कदों दे खड़े ने, सतिंदर सरताज आए ने,
1: जी जी जी
2: ये
1: जी
2: भी
1: जी
2: एक जिहड़ा बहुत वड्डा प्रोफेशन है, वड्डी इंडस्ट्री है। अगली एक गल सी फिल्मां बारे कि
1: जी
2: पंजाबी दे विच फिल्मां बन रहियां, उत्थे भी ये समस्या आई, शुरुआत हुई जदों सिनेमे दी, बहुत लोकां ने आलोचना कीती, पर
1: जी
2: हुण अज हर कोई सिर उच्चा करके कहिंदा कि पंजाबी च अच्छियां फिल्मां भी बन रहियां ने परिवारक। चलो
1: बिल्कुल
2: पंजाबी दे विच है, हजे जिहड़े साडे दर्शक ने ओह गंभीर फिल्मां नहीं बर्दाश्त करदे,
1: जी
2: ते
1: जी
2: पर
1: जी जी
2: हल्का फुल्का एंटरटेनमेंट, थोड़ी मोटी सेध, ओह फिल्मां एक बहुत वड्डा कारोबार है फिल्मां दा।
1: बिल्कुल
2: ਉਹਦੇ ਚ ਸ਼ੁਰੂਆਤ ਇਸ ਤਰ੍ਹਾਂ ਹੀ ਹੋਈ ਸੀ ਕਿ ਬੰਬੇ ਬੈਠੇ ਬੰਦੇ ਪੰਜਾਬੀ ਫਿਲਮਾਂ ਲਿਖਦੇ ਸੀ, ਹਿੰਦੀ ਭਾਸ਼ਾ 'ਚ ਹੀ ਲਿਖ ਦਿੰਦੇ ਸੀ,
1: ਜੀ ਜੀ
2: ਪੰਜਾਬੀ ਦੇ ਵਿੱਚ ਤਰਜਮਾ ਕਰਕੇ ਜਿਹੇ ਜੀ ਫਿਲਮ ਬਣੀ ਚੱਲ ਜਾਂਦੀ ਸੀ। ਪਰ ਹੁਣ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਨਵੇਂ ਨੌਜਵਾਨ ਮੁੰਡੇ ਸਕ੍ਰਿਪਟ ਰਾਈਟਰ ਨੇ, ਫਿਲਮ ਸਟੋਰੀ ਰਾਈਟਰ ਨੇ,
1: ਜੀ
2: ਉਹ
1: ਜੀ
2: ਅੱਗੇ ਆਏ ਨੇ, ਤਾਂ ਪੰਜਾਬੀ ਫਿਲਮਾਂ ਜਿਨ੍ਹਾਂ ਲੋਕਾਂ ਨੂੰ ਕਲਚਰ ਦੀ ਸੂਝ ਸੀ, ਪਾਲੀ ਭੁਪਿੰਦਰ ਵਰਗੇ ਨਾਟਕਕਾਰ, ਉਹ ਬੰਦੇ ਵੀ ਫਿਲਮ ਮੇਕਿੰਗ ਦੇ ਵਿੱਚ ਆ ਗਏ। ਫਿਲਮ
1: ਬਿਲਕੁਲ
2: ਮੇਕਿੰਗ ਬਹੁਤ ਅੱਛਾ ਇੱਕ ਰੁਜ਼ਗਾਰ ਹੈ, ਉੱਥੇ ਵੀ ਸਿਰਫ ਬੱਚੇ ਨੂੰ ਪ੍ਰੈਜੈਂਟੇਸ਼ਨ ਹੈ ਜਿਹੜੀ ਆਪਣੀ ਕਰਨੀ ਚਾਹੀਦੀ ਹੈ, ਤੇ
1: ਜੀ ਜੀ
2: ਫਿਲਮਾਂ
1: ਜੀ
2: ਦੇ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਲੈ ਕੇ ਬਹੁਤ ਰੁਜ਼ਗਾਰ ਦੇ ਜਿਹੜੇ ਸਾਧਨ ਨੇ, ਪੰਜਾਬੀ ਫਿਲਮਾਂ ਦਾ ਦਾਇਰਾ ਵੱਧ ਰਿਹਾ, ਦਿਨੋਂ ਦਿਨ ਘੱਟ ਨਹੀਂ ਰਿਹਾ, ਤੇ ਜਿਸ ਤੋਂ
1: ਜੀ
2: ਅਸੀਂ
1: ਜੀ
2: ਅੰਦਾਜ਼ਾ ਲਾ ਸਕਦੇ ਹਾਂ ਕਿ ਪੰਜਾਬੀ ਜਿਹੜੀ ਭਾਸ਼ਾ ਉਹ ਬਹੁਤ ਵੱਧ ਰਹੀ ਹੈ, ਕਿਉਂਕਿ ਪੰਜਾਬੀ ਫਿਲਮਾਂ ਦਾ ਜਿਹੜਾ ਜ਼ਿਆਦਾ ਬਿਜ਼ਨਸ ਹੈ ਉਹ ਵਿਦੇਸ਼ ਚੋਂ ਆਉਂਦਾ ਹੈਗਾ, ਤੇ
1: ਜੀ ਜੀ
2: ਉੱਥੋਂ ਉਸ ਦੇ ਸਿਰ ਤੇ ਪੰਜਾਬੀ ਫਿਲਮਾਂ ਬਹੁਤ ਜ਼ਿਆਦਾ ਇੰਡਸਟਰੀ ਹੈ ਜਿਹੜੀ ਗਰੋ ਕਰ ਰਹੀ ਹੈ।
1: ਜੀ ਜੀ
2: ਅੱਗੇ
1: ਜੀ
2: ਤੁਸੀਂ ਗੱਲ ਕੀਤੀ ਸੀ ਕਿ ਇਸ ਫੀਲਡ 'ਚ ਜਾਇਆ ਕਿਵੇਂ ਜਾ ਸਕਦਾ,
1: ਬਿਲਕੁਲ
2: ਪਹਿਲੀ ਚੀਜ਼ ਇਹੀ ਹੈ ਕਿ ਆਪਾਂ ਜੇ ਤੁਹਾਨੂੰ ਦਿਲਚਸਪੀ ਹੈ, ਕੌਨਫੀਡੈਂਸ ਪੈਦਾ ਕਰੋ ਆਪਣੇ 'ਚ ਵੀ ਮੈਂ ਇਹ ਕੰਮ ਕਰ ਸਕਦਾ ਹੈਗਾ
1: ਜੀ
2: ਮੈਂ
1: ਜੀ ਜੀ
2: ਪੰਜਾਬੀ
1: ਜੀ
2: ਦੇ ਵਿੱਚ। ਹੁਣ ਬਹੁਤ ਸਾਰੇ ਸਾਡੇ ਜਿਹੜੇ ਮੁੰਡੇ ਕੁੜੀਆਂ ਬਾਹਰ ਪੈਂਦਾ, ਉਹਨਾਂ ਨੂੰ ਅਸੀਂ ਸਕੂਲ ਪੜ੍ਹਦੇ ਸਮੇਂ ਪ੍ਰੇਰਿਤ ਕਰ ਦਿੰਦੇ ਹਾਂ ਕਿ ਤੁਸੀਂ ਜੇ ਜਾਣਾ ਉਹ ਆਪਣੀ ਘਰੇਲੂ ਹਾਲਤ ਵੀ ਠੀਕ ਨਹੀਂ, ਉਹਨੂੰ ਕਹਿੰਦੇ ਹਾਂ ਕਿ ਕੰਪਿਊਟਰ ਦਾ ਨਾਲ ਕਲਾਸਾਂ ਸਿੱਖ ਲਾ ਸਕੂਲ ਦੇ ਵਿੱਚ,
1: ਜੀ
2: ਕੁਛ ਬੱਚੇ ਆਉਂਦੇ ਆ ਕੰਪਿਊਟਰ ਤੇ ਆਪਣਾ ਐਕਟੀਵਿਟੀ ਕਰਦੇ ਨੇ, ਤੇ ਅਜਿਹੇ ਬੱਚੇ ਪੰਜਾਬੀ ਟਾਈਪ ਵੀ ਸਿੱਖਣ ਲੱਗ ਜਾਂਦੇ ਨੇ ਨਾਲੋਂ ਨਾਲ, ਉਹ
1: ਜੀ ਜੀ
2: ਟਾਈਪ 'ਚ ਮਹਾਰਤ ਕਰ ਲਈ, ਫਿਰ ਡਿਜ਼ਾਈਨ 'ਚ ਮਹਾਰਤ ਕਰਨੀ ਸ਼ੁਰੂ ਕਰ ਲਈ, ਤਾਂ ਉਹ ਨਾਲੋਂ ਨਾਲ ਇਹ ਸਿਲਸਿਲਾ ਚੱਲਦਾ ਜਾਂਦਾ, ਇਹ ਦਿਲਚਸਪੀ ਦੀ ਗੱਲ ਹੈ, ਬਾਕੀ ਮਿਹਨਤ ਹੈ। ਮੈਂ
1: ਜੀ
2: ਪਹਿਲਾਂ
1: ਜੀ
2: ਵੀ ਕਿਹਾ ਚਾਹੇ ਕਿਸੇ ਕਿਸਮ ਦੀ ਤੁਸੀਂ ਪੜ੍ਹਾਈ ਕਰੋ, ਹੁਣ ਦੇਖੋ ਪੰਜਾਬ ਦੇ ਵਿੱਚ ਇੱਕ ਟਾਈਮ ਆਇਆ ਸੀ ਕਿ ਇੰਜੀਨੀਅਰਿੰਗ ਕਾਲਜ ਤੇ ਬਿਜ਼ਨਸ ਨਾਲ ਰਿਲੇਟਡ ਇੰਨੇ ਕੋਰਸ ਸ਼ੁਰੂ ਹੋ ਗਏ ਸੀ,
1: ਬਿਲਕੁਲ
2: ਥਾਂ ਥਾਂ ਕਾਲਜ ਖੁੱਲ ਗਏ, ਪਰ
1: ਬਿਲਕੁਲ
2: ਅੱਜ ਉਹ ਪ੍ਰਾਈਵੇਟ ਐਜੂਕੇਸ਼ਨ ਨੂੰ ਬਹੁਤ ਵੱਡਾ, ਕਿਉਂਕਿ ਕੁਆਲਿਟੀ ਨਹੀਂ ਆ ਰਹੀ ਸੀਗੀ, ਮੈਂ ਇਹਦੀ
1: ਜੀ
2: ਕੋਈ
1: ਜੀ ਜੀ
2: ਸ਼ੱਕ
1: ਜੀ
2: ਨਹੀਂ, ਸਾਡੀ ਜਿਹੜੀ ਹੈ ਇੱਧਰ ਬੀਐਡ ਕਾਲਜ ਵੀ ਆਈ, ਉੱਥੇ ਵੀ ਕੁਆਲਿਟੀ ਖਤਮ ਹੋ ਗਈ ਸੀ, ਕਿਉਂਕਿ ਜਿਹੜੀਆਂ
1: ਜੀ
2: ਨੌਨ ਅਟੈਂਡਿੰਗ ਦਾ ਜਿਹੜਾ ਟ੍ਰੈਂਡ ਚੱਲਿਆ ਸੀ, ਫੀਸ ਵੱਧ ਕਰੋ, ਨਿੱਜੀ ਐਜੂਕੇਸ਼ਨ ਦਾ ਸਭ ਤੋਂ ਵੱਡਾ ਲਾਸ ਦੇਸ਼ ਭਰ 'ਚ ਇਹੀ ਹੋਇਆ,
1: ਜੀ ਜੀ ਜੀ ਜੀ ਜੀ
2: ਉਹਨਾਂ
1: ਜੀ
2: ਉੱਥੇ ਇਹ ਇਸ ਤਰ੍ਹਾਂ ਦੀ ਜਿਹੜੀ ਇੱਕ ਸਮੱਸਿਆ ਆਈ, ਤੇ ਇੰਜੀਨੀਅਰ ਵਿਹਲੇ ਹੋ ਗਏ, ਕਿਉਂਕਿ ਕੁਆਲਿਟੀ ਨਹੀਂ ਆ ਰਹੀ, ਜੀ ਜੀ
1: ਜੀ ਜੀ
2: ਇੰਜੀਨੀਅਰਿੰਗ ਕਰ
1: ਜੀ
2: ਰਿਹਾ, ਜੀ ਜੀ ਬਿਜ਼ਨਸ ਦੀਆਂ ਡਿਗਰੀਆਂ ਕਰ ਰਿਹਾ ਸੀਗਾ, ਤੇ ਮੁੰਡੇ ਕੁੜੀਆਂ 10-10 ਹਜ਼ਾਰ ਤੇ ਲੱਗੇ ਹੋਏ ਸੀ, ਪਰ ਇਸ ਟਾਈਮ ਦੇ ਵਿੱਚ ਦੁਬਾਰੇ ਫੇਰ ਗ੍ਰੈਜੂਏਸ਼ਨ ਕਰਨ ਦਾ ਜਿਹੜਾ ਹੈਗਾ ਸਿੰਪਲ, ਜਿਹੜੀ ਆਪਾਂ ਜਿਹਨੂੰ ਬੀਏ ਕਹਿੰਦੇ ਆ, ਉਹ ਕਰਨ ਦਾ ਰੁਝਾਨ ਆ ਗਿਆ, ਉਹ ਲੋਕਾਂ ਨੂੰ
1: ਜੀ
2: ਬੱਚਿਆਂ ਨੂੰ ਪਤਾ ਲੱਗਿਆ ਕਿ ਇੰਜੀਨੀਅਰਿੰਗ ਕਰਕੇ ਇੱਕ ਮੈਂ ਇੰਜੀਨੀਅਰ ਬਣ ਸਕਦਾ, ਗ੍ਰੈਜੂਏਸ਼ਨ ਕਰਕੇ ਮੈਂ ਬਹੁਤ ਸਾਰੇ ਫੀਲਡ 'ਚ ਜਾ ਸਕਦਾ, ਤੇ ਸਰਕਾਰੀ ਰੁਜ਼ਗਾਰ ਪ੍ਰਾਈਵੇਟ ਰੁਜ਼ਗਾਰ ਬੜੇ ਮਿਲੇ ਨੇ, ਤੇ ਪਰ ਜਦੋਂ ਤੁਸੀਂ, ਮੈਂ ਕਹਿੰਦਾ ਬੱਚਿਆਂ ਨੂੰ ਜਿਵੇਂ ਸਕੂਲ ਦੇ ਵਿੱਚ ਵੀ ਅਸੀਂ ਪੜ੍ਹਾਉਂਦੇ ਹਾਂ, ਕਿਉਂਕਿ ਮੇਰਾ ਆਪਣਾ ਜਿਹੜਾ ਰਾਬਤਾ ਜ਼ਿਆਦਾ ਮੇਰਾ ਇਸ ਪਾਸੇ ਨਾਲ ਹੈ, ਤਾਂ ਬੱਚਿਆਂ ਨੂੰ ਉੱਥੋਂ ਹੀ ਲਿਟਰੇਚਰ ਪੜ੍ਹਨ ਵੱਲ ਰੁਝਾਨ ਹੋਣਾ ਚਾਹੀਦਾ, ਘੱਟੋ ਘੱਟ ਲਿਟਰੇਚਰ ਨਹੀਂ ਪੜ੍ਹਨਾ ਤਾਂ ਅਖਬਾਰ ਪੜ੍ਹਨ ਵੱਲ। ਮੈਂ ਖੁਦ
1: ਜੀ ਜੀ ਜੀ
2: ਸਕੂਲਾਂ 'ਚ ਕੋਸ਼ਿਸ਼ ਕਰਦਾ ਰਹਿੰਦਾ ਕਿ ਬਹੁਤ ਸਾਰੇ ਅਖਬਾਰਾਂ ਦੀਆਂ ਪੰਜਾਬੀ ਦੀਆਂ ਸਕੀਮਾਂ ਆਉਂਦੀਆਂ ਨੇ, ਤਾਂ ਮੈਂ ਅਖਬਾਰ ਲਗਾ ਦਿੰਦਾ ਬੱਚਿਆਂ ਨੂੰ ਵੀ
1: ਜੀ
2: ਬੇਟਾ ਅਖਬਾਰ ਜ਼ਰੂਰ ਪੜ੍ਹੋ ਘਰ ਬੈਠ ਕੇ, ਤੇ ਉਹ ਬੱਚਾ ਦੇਖਦੇ ਦੇਖਦੇ ਚੇਂਜ ਹੋ ਜਾਂਦਾ। ਗ੍ਰੈਜੂਏਸ਼ਨ ਕਰਦੇ ਹੋ ਨਾਲ ਆਪਣਾ ਜਿਹੜੀ ਅਕੈਡਮਿਕ ਜਿਹੜਾ ਪਾਠਕ੍ਰਮ ਹੈ ਉਹਦੇ ਨਾਲ ਨਾਲ ਪੰਜਾਬੀ ਭਾਸ਼ਾ ਜਿਹੜਾ ਉਹਦਾ ਸਹਿਤ, ਉਹਦੇ ਵਾਸਤੇ ਪੰਜਾਬੀ ਦੇ ਅਖਬਾਰ, ਪੰਜਾਬੀ ਦੇ ਅੱਛੇ ਰੇਡੀਓ ਪ੍ਰੋਗਰਾਮ ਸੁਣੋ, ਅੱਛੇ ਟੀਵੀ ਟਾਕ ਸੁਣੋ, ਚਾਹੇ
1: ਜੀ
2: ਹੋਰ
1: ਜੀ ਜੀ
2: ਭਾਸ਼ਾ ਸੁਣ ਲਓ, ਜੇ ਇੰਪਰੂਵ ਕਰਨਾ ਕੋਈ ਇਹ ਨਹੀਂ। ਬਹੁਤ ਸਾਰੇ ਪੰਜਾਬੀ ਦੇ ਜਿਵੇਂ ਲੇਖਕ ਹੋਏ ਨੇ, ਰਾਮ ਸਰੂਪ ਅਣਖੀ ਜੀ ਹੋਏ ਨੇ, ਉਹ ਅੰਗਰੇਜ਼ੀ ਦੇ ਪ੍ਰੋਫੈਸਰ ਸੀ, ਇੱਕ ਮਹਿਬੂਬ ਸਾਹਿਬ ਹੋਏ ਆ ਜਿਹਨਾਂ ਨੂੰ ਇਹ ਲੋਕ ਨੇ ਜਿਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲੇ ਹੋਏ ਨੇ, ਤਾਂ ਇਹ
1: ਜੀ
2: ਦੋਨੋਂ ਹੀ ਉਹ ਕਾਲਜ ਅੰਗਰੇਜ਼ੀ ਦੇ ਪ੍ਰੋਫੈਸਰ ਸੀ ਮਹਿਬੂਬ ਜੀ, ਚਨਾ ਦੇ ਪਾਣੀ ਕਿਤਾਬ ਨੂੰ ਉਹਨਾਂ ਜੀ ਨੂੰ
1: ਜੀ ਜੀ ਜੀ
2: ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ।
1: ਜੀ
2: ਤਾਂ ਇਹ ਕੋਈ ਜ਼ਰੂਰੀ ਨਹੀਂ ਹੈ, ਉਹਨਾਂ ਨੇ ਪੰਜਾਬੀ 'ਚ ਲਿਖਿਆ ਤੇ ਦੇਖੋ ਉਹਨਾਂ ਦੇ ਇੰਗਲਿਸ਼ ਭਾਸ਼ਾ ਦੇ ਪ੍ਰੋਫੈਸਰ ਸੀ, ਉਹਨਾਂ ਨੂੰ ਦੋ ਭਾਸ਼ਾਵਾਂ ਦਾ ਗਿਆਨ ਹੋਇਆ ਸਾਹਿਤ ਦਾ।
1: ਜੀ
2: ਤਾਂ
1: ਜੀ
2: ਇਸ ਤਰ੍ਹਾਂ ਜੇ ਅਸੀਂ ਨਾਲੋ ਨਾਲ ਲਿਟਰੇਚਰ ਪੜ੍ਹਦੇ ਜਾਵਾਂਗੇ, ਮੈਂ ਨਿੱਜੀ ਰੂਪ 'ਚ ਦੱਸਣਾ ਚਾਹੁੰਦਾ ਕਿ ਮੈਂ 6 ਸਾਲ ਦਾ ਅਖਬਾਰ ਪੜ੍ਹਨ ਲੱਗ ਗਿਆ ਸੀ। ਉਸ
1: ਜੀ
2: ਵੇਲੇ ਨਵਾਂ ਜ਼ਮਾਨਾ ਅਖਬਾਰ ਆਉਂਦਾ ਸੀ, 78 ਦੇ ਵਿੱਚ ਪੰਜਾਬੀ ਟ੍ਰਿਬਿਊਨ ਆਉਣ ਲੱਗਿਆ, ਉਹ
1: ਜੀ
2: ਮੇਰੇ ਘਰ ਆਉਣ ਲੱਗਿਆ, ਉਹ ਪੜ੍ਹਨ ਲੱਗੇ, 2-3 ਸਾਲ ਬਾਅਦ ਅਜੀਤ ਔਰ ਇਹ ਅਖਬਾਰ ਆਉਣ ਲੱਗ ਗਏ, ਡਾਕ ਰਾਹੀਂ ਉਦੋਂ ਸਾਡੇ ਅਖਬਾਰ ਆਉਂਦੇ ਜਾਂ
1: ਜੀ
2: ਹੋਰ
1: ਜੀ
2: ਰੂਪ
1: ਜੀ
2: 'ਚ।
1: ਜੀ
2: ਤਾਂ
1: ਬਿਲਕੁਲ
2: ਇਸ ਤਰ੍ਹਾਂ ਮੈਨੂੰ ਅਖਬਾਰਾਂ ਨੇ ਬਹੁਤ ਪੇ ਕੀਤਾ ਤੇ
1: ਜੀ
2: ਅੱਜ
1: ਜੀ
2: ਤੱਕ ਅਖਬਾਰ ਮੇਰੀ ਜ਼ਿੰਦਗੀ ਦਾ ਹਿੱਸਾ ਹੈ, ਮੈਂ ਆਪਣੇ ਬੱਚਿਆਂ
1: ਜੀ
2: ਨੂੰ ਸਟੂਡੈਂਟਸ ਨੂੰ ਇਹ ਅਖਬਾਰ ਜਿਹੜੇ ਆ ਹੁਣ ਵੀ ਲਗਵਾਏ ਹੋਏ ਨੇ।
1: ਜੀ
2: ਤੇ ਇਸ
1: ਜੀ ਜੀ
2: ਕਰਕੇ ਮੈਂ ਕਹਿੰਦਾ ਕਿ ਮਿਹਨਤ, ਪੰਜਾਬੀ ਨੂੰ ਐਨ ਲਗਨ ਨਾਲ ਪੜ੍ਹੋ, ਥੋੜੇ ਜਿਹੇ ਟਾਈਮ ਦੇ ਵਿੱਚ ਹੀ ਤੁਸੀਂ ਤੁਹਾਡਾ ਦਿਲਚਸਪੀ ਬਣੂ ਤੇ ਮੁੜ ਕੇ ਤੁਸੀਂ ਗ੍ਰੈਜੂਏਸ਼ਨ ਕਰਕੇ ਕਿਸੇ ਵੀ ਫੀਲਡ 'ਚ ਆਪਣਾ ਰਿਜ਼ਿਊਮ ਦੇ ਕੇ
1: ਜੀ
2: ਜਾ ਸਕਦੇ ਹੋ, ਡਿਗਰੀ ਕਰਕੇ ਜਾ ਸਕਦੇ ਹੋ। ਤਾਂ ਹੁਣ ਬਹੁਤ ਸਾਰੇ, ਤੁਹਾਨੂੰ ਮੈਂ ਇਹਦੀ ਐਗਜ਼ਾਮਪਲ ਦਿੰਦਾ, ਬਹੁਤ
1: ਜੀ ਜੀ
2: ਸਾਰੇ ਟੀਚਰ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਉਂਦੇ ਨੇ, ਸਰਕਾਰੀ 'ਚ ਨਹੀਂ ਰੁਜ਼ਗਾਰ ਮਿਲਿਆ,
1: ਜੀ
2: ਇੱਕ
1: ਜੀ
2: ਟੀਚਰ ਉੱਥੇ ਹੀ 5-7 ਹਜ਼ਾਰ ਤੇ ਖੜਾ, ਇੱਕ ਟੀਚਰ ਕੋਲੇ ਇੰਨੀ ਅੱਛੀ ਕੁਆਲਿਟੀ ਹੈ ਅੱਜ 7 ਹਜ਼ਾਰ ਤੇ ਕੰਮ ਕਰਦਾ, ਅਗਲੇ ਸੈਸ਼ਨ 'ਚ ਉਹ 10 ਤੇ ਜਾਂਦਾ, 12 ਤੇ ਉਹ 20-20 ਹਜ਼ਾਰ ਵੀ ਲੈ ਕੇ ਤੇ ਪਹੁੰਚ ਜਾਂਦਾ ਹੈਗਾ। ਇਸੇ
1: ਜੀ
2: ਕਿਸਮ
1: ਜੀ
2: ਦਾ ਹੀ ਹੈ ਕਿ ਤੁਹਾਡੀ ਇੰਟਰਸਟ ਹੋਣਾ ਚਾਹੀਦਾ ਪਹਿਲਾਂ ਤੇ ਮਿਹਨਤ ਹੈ, ਮਿਹਨਤ ਕਰ ਲਓ। ਮੈਂ ਬਿਲਕੁਲ, ਸਾਡੇ ਕਿਹਾ ਜਾਂਦਾ ਕਿ ਨੌਜਵਾਨਾਂ ਬਾਰੇ ਕਿਹਾ ਜਾਂਦਾ ਜੇ ਘਰ ਦੇ ਵਿੱਚ ਬੱਚਾ ਕੋਈ ਸ਼ਰਾਰਤਬਾਜ਼ੀ ਕਰਦਾ, ਵਿਹਲੇਪਣ ਦੇ ਕਰਦਾ, ਬਾਹਰ ਅੰਦਰ ਜਾਂਦਾ,
1: ਜੀ ਜੀ
2: ਤਾਂ ਅਕਸਰ ਹੀ ਮਾਂ ਪਿਓ ਜੀ ਉਹਨੂੰ ਰੋਕਦੇ ਆ, ਤਾਂ ਕਈ ਵਾਰੀ ਦਾਦਾ ਦਾਦੀ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਕਹਿੰਦਾ ਨਹੀਂ ਇਹਨਾਂ ਦੀ ਉਮਰ ਹੈ। ਮੈਂ ਇਸ ਚੀਜ਼ ਤੋਂ, ਮੇਰੀ ਧਾਰਨਾ ਉਲਟ ਹੈ
1: ਜੀ
2: ਕਿ ਜਿਹੜਾ ਬੱਚਾ ਸਕੂਲ ਕਾਲਜ ਟਾਈਮ 'ਚ ਮਿਹਨਤ ਕਰ ਗਿਆ ਉਹ ਸਾਰੀ ਉਮਰ ਹੀ ਸ਼ਰਾਰਤਾਂ ਕਰਨ ਜੋਗਰਾ ਹੋ ਜਾਂਦਾ। ਤੁਹਾਨੂੰ ਅੱਛੀ ਜੋਬ ਮਿਲ ਗਈ, ਸਾਰੀ ਲਾਈਫ ਇੰਜੋਏ ਕਰਾਂਗੇ। ਅਸੀਂ ਸਾਈਕਲ ਤੋਂ ਇਸੇ ਤਰ੍ਹਾਂ ਹੀ ਮਿਹਨਤ ਕੀਤੀ, ਸਾਈਕਲਾਂ ਤੇ ਜਾ ਜਾ ਕੇ ਪੜ੍ਹੇ ਹਾਂ, ਤਾਂ
1: ਬਿਲਕੁਲ
2: ਪਰਮਾਤਮਾ ਦੀ ਕਿਰਪਾ ਨਾਲ ਅੱਜ ਜਿਹੜੀ ਇੱਕ ਆਮ ਬੰਦੇ ਨੂੰ ਸੁੱਖ ਸਹੂਲਤ ਚਾਹੀਦੀ ਹੈ, ਸੰਤੁਸ਼ਟੀ ਵਾਲੀ, ਉਹ ਦਿੱਤੀ ਹੈ। ਉਹ
1: ਜੀ
2: ਕਿਸ
1: ਜੀ
2: ਦੀ
1: ਜੀ
2: ਬਦੌਲਤ ਹੈ ਕਿ ਅਸੀਂ ਮਿਹਨਤ ਕੀਤੀ, ਪੰਜਾਬੀ ਭਾਸ਼ਾ ਤੇ ਵਿਸ਼ਵਾਸ ਰੱਖਿਆ ਤੇ ਇਸੇ ਫੀਲਡ 'ਚ ਆ ਕੇ ਸਾਨੂੰ ਅਧਿਆਪਨ 'ਚ ਰੁਜ਼ਗਾਰ ਮਿਲਿਆ ਤੇ ਅੱਗੇ ਵੱਧ ਰਹੇ ਹਾਂ।
1: ਜੀ ਜੀ ਚਲ ਸਾਹਿਬ, ਦੇਖੋ ਮੈਨੂੰ ਤਾਂ ਐਂ ਲੱਗਦਾ ਜਿਹੜੀ ਤੁਹਾਡੀ ਆਪਣੀ ਸ਼ਖਸੀਅਤ ਆ ਉਹ
2: ਇਸੇ ਫੀਲਡ 'ਚ ਆ ਕੇ ਸਾਨੂੰ ਅਧਿਆਪਨ 'ਚ ਰੁਜ਼ਗਾਰ ਮਿਲਿਆ ਤੇ

0: Custom Cabinets LDD Custom Kitchen Work Custom Kitchen Cabinets Entertainment Units Fire Placement Vanities and Bars We do whole renovation. Contact us on office.bestwood@gmail.com or call Big Paraj 604-377-1092, British Columbia. Bestwood Kitchen Cabinets, LTD.
1: Washington Freight Service. ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th ਸਾਊਥ ਗ੍ਰੈਡੀਵੇ ਸੁਈਟ 436 Renton, Washington, 98057, WashingtonFreightService.com
2: ਮਹਿਫਿਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ ਸ਼ਾਮ ਨੂੰ 8 ਵਜੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਨੰਬਰ 9478355591 ਪ੍ਰੋਗਰਾਮ ਮਹਿਫਿਲ ਮਿੱਤਰਾਂ ਦੀ
3: ਦੁਆਬਾ ਰੇਡੀਓ
1: ਹਾਂਜੀ ਦੋਸਤੋ ਜੀਆਂ ਨੂੰ ਜੀ ਸਭ ਦੋਸਤਾਂ ਦਾ ਨਿੱਘਾ ਸਵਾਗਤ ਹੈ ਤੇ ਲੈ ਕੇ ਹਾਜ਼ਰ ਹਾਂ ਫਿਰ ਤੋਂ ਤੁਹਾਡੀ ਕਚਹਿਰੀ ਦੇ ਵਿੱਚ ਦੋਸਤੋ ਪ੍ਰੋਗਰਾਮ ਜ਼ਿੰਦਗੀ ਨਾਵਾਂ ਹਾਲ ਏ ਦੁਨੀਆ ਆਪ ਸਭ ਨੂੰ ਅਦਾਬ ਸਲਾਮ ਨਮਸਤੇ ਅਤੇ ਪਿਆਰ ਭਰੀ ਨਿੱਕੀ ਸਤਿ ਸ਼੍ਰੀ ਅਕਾਲ ਹੈ ਜੀ ਅਤੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ 2.25 ਘੰਟੇ ਬਰਕਰਾਰ ਰਹੇਗਾ ਅਤੇ ਗੱਲਾਂ ਬਾਤਾਂ ਅੱਜ ਕਰਨ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ੰਮੀ ਜੀ ਨਾਲ ਹਿੱਸਾ ਲੈਣਗੇ ਅਤੇ ਗੱਲਾਂ ਬਾਤਾਂ ਉਹਨਾਂ ਦੇ ਨਾਲ ਚਲਾਵਾਂਗੇ ਅਤੇ ਅੱਜ ਦਾ ਵਿਸ਼ਾ ਦੋਸਤੋ ਰਹੇਗਾ ਲੋਭ ਅਤੇ ਵਿਸ਼ਵਾਸ ਘਾਤ ਉਹਦੇ ਉੱਤੇ ਚਰਚਾ ਹੋਵੇਗੀ ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ ਕੁਝ ਹੀ ਪਲਾਂ ਤੱਕ ਅਤੇ 15-20 ਮਿੰਟ ਸ਼ੰਮੀ ਜੀ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਕੇ ਅਤੇ ਉਸ ਤੋਂ ਬਾਅਦ ਨਾਲ ਦੀ ਨਾਲ ਤੁਹਾਡੀਆਂ ਫੋਨ ਲਾਈਨਾਂ ਦਾ ਵੀ ਸਵਾਗਤ ਰਹੇਗਾ ਇਸੇ ਤਰ੍ਹਾਂ ਦੋਸਤ ਜੁੜੇ ਹੋਏ ਨੇ ਯੂਟਿਊਬ ਦੇ ਉੱਤੇ ਐਪ ਦੇ ਉੱਤੇ ਫੇਸਬੁੱਕ ਵੈਬਸਾਈਟ ਜਿੱਥੋਂ ਕਿਤੋਂ ਵੀ ਤੁਸੀਂ ਸੁਣ ਰਹੇ ਹੋ ਨਿੱਘਾ ਸਵਾਗਤ ਹੈ ਅਤੇ ਐਪ ਦੋਸਤੋ ਤੁਹਾਡੇ ਲਈ ਅਪਡੇਟ ਕੀਤੀ ਗਈ ਹੈ ਦੁਆਬਾ ਰੇਡੀਓ ਦੀ ਓਫਿਸ਼ੀਅਲ ਐਪ ਜਿਹੜੀ ਹੈ ਐਂਡਰੋਇਡ ਦੇ ਉੱਤੇ ਅਤੇ ਉਹਦੇ ਉੱਤੇ ਤੁਸੀਂ ਆਪਣਾ ਪ੍ਰੋਗਰਾਮ ਜਿਹੜਾ ਸੁਣ ਸਕਦੇ ਹੋ ਅਤੇ ਲਾਈਵ ਪ੍ਰੋਗਰਾਮ ਦਾ ਆਨੰਦ ਜਿਹੜਾ ਤੁਸੀਂ ਮਾਣ ਸਕਦੇ ਹੋ +358-44-976-1976 ਸਟੂਡੀਓ ਦਾ ਨੰਬਰ ਹੈ ਅਤੇ ਲਾਈਵ ਕਾਲ ਕਰ ਸਕਦੇ ਹੋ ਉਹਦੇ ਉੱਤੇ ਅਤੇ ਨਾਲ ਦੀ ਨਾਲ ਸਮਾਂ ਅਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਐਗਜੈਕਟਲੀ 7:07 ਹੋ ਗਏ ਨੇ ਜੀ ਅਤੇ ਨਿਊਯਾਰਕ ਅਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ ਹੈ 12:07 ਅਤੇ ਟਰੰਪ ਸਾਹਿਬ ਨੇ ਤੜਥੱਲੀ ਮਚਾਈ ਹੋਈ ਹੈ ਅਤੇ ਧਮਾਲ ਪਾਈ ਹੋਈ ਹੈ ਅਤੇ ਇਸੇ ਤਰ੍ਹਾਂ ਹੀ ਨਾਲ ਦੀ ਨਾਲ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਵੀ ਝਾਤ ਮਾਰਾਂਗੇ ਪਰ ਉਹ ਸਾਰਾ ਆਪਾਂ ਅੱਜ ਦੇ ਵਿਸ਼ੇ ਦੇ ਉੱਤੇ ਚਰਚਾ ਤੋਂ ਬਾਅਦ ਕਰਾਂਗੇ ਜੋ ਸਮਾਂ ਅਤੇ ਸਥਿਤੀ ਬਣੇਗੀ ਜੇ ਸਬੱਬ ਬਣਿਆ ਤਾਂ ਜ਼ਰੂਰ ਤੁਹਾਨੂੰ ਪੰਜਾਬ ਤੋਂ ਲੈ ਕੇ ਅਮਰੀਕਾ ਤੱਕ ਦੀਆਂ ਅਤੇ ਦੇਸ਼ਾਂ ਵਿਦੇਸ਼ੀਆਂ ਦੀਆਂ ਹਾਲਾਤਾਂ ਦੇ ਬਾਰੇ ਖਬਰਾਂ ਦੀ ਵੀ ਸਾਂਝ ਪਾਵਾਂਗੇ ਅਤੇ ਕਿਉਂਕਿ ਬਹੁਤ ਸਾਰੀਆਂ ਅਪਡੇਟਸ ਜਿਹੜੀਆਂ ਨੇ ਚਲੰਤ ਮਸਲੇ ਵਿੱਚ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪਿੱਛੇ ਵੀ ਰਹਿ ਜਾਂਦੀਆਂ ਨੇ ਅਤੇ ਚਾਹੇ ਉਹ ਭਾਰਤ ਅਤੇ ਯੂਰਪੀਅਨ ਯੂਨੀਅਨ ਅਮਰੀਕਾ ਦਾ ਵਪਾਰ ਸਮਝੌਤਾ ਹੋਵੇ ਉਹਦੇ ਉੱਤੇ ਵੀ ਕਿਤੇ ਨਾ ਕਿਤੇ ਅਮਰੀਕਾ ਯੂਰਪ ਦੇ ਵੱਲੋਂ ਕੁਝ ਸੋਧਾਂ ਕਰਨ ਦੇ ਲਈ ਜਿਹੜੀ ਹੈ ਭਾਰਤ ਦੇ ਉੱਤੇ ਉਂਗਲੀ ਉਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਚਾਹੇ ਉਹ ਰੇਹਾਂ ਸਪਰੇਆਂ ਦੀ ਵੱਧ ਵਰਤੋਂ ਕਹਿ ਲਓ ਹੋਰ ਸਾਰੀਆਂ ਚੀਜ਼ਾਂ ਨੇ ਉਹ ਅੱਗੇ ਜਾ ਕੇ ਆਪਾਂ ਖਬਰਾਂ ਦੇ ਵਿੱਚ ਉਸਦੀ ਬਾਤ ਜ਼ਰੂਰ ਪਾਵਾਂਗੇ ਅਤੇ ਲਓ ਫਿਰ ਸ਼ੁਰੂਆਤ ਕਰਦੇ ਹਾਂ ਲਾਲੀ ਟੋੜਾ ਸਾਹਿਬ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਭੇਜਦੇ ਆ ਅਤੇ ਸਾਰੇ ਹੀ ਰੰਗ ਦੁਆਬਾ ਰੇਡੀਓ ਕੇ ਸੰਗ ਕਹਿੰਦੇ ਨੇ ਆਪਣੇ ਮੁਹੰਮਦ ਜੀ ਅਤੇ ਸਤਿ ਸ਼੍ਰੀ ਅਕਾਲ ਭੇਜੀ ਹੈ ਅਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਅਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ ਦੋਸਤੋ ਬਾਕੀ ਤੁਸੀਂ ਕਮੈਂਟ ਕਰਕੇ ਵੀ ਦੱਸ ਸਕਦੇ ਹੋ ਅਤੇ ਅੱਜ ਦੇ ਵਿਚਾਰ ਦੇ ਵੱਲ ਨੂੰ ਚੱਲਦੇ ਹਾਂ ਜਿਸ ਦੇ ਵਿੱਚ 10 ਸਤੰਬਰ 2026 ਦਾ ਦਿਹਾੜਾ ਅਤੇ ਵੀਰਵਾਰ ਵਾਲਾ ਦਿਨ ਹੈ ਅਤੇ ਲਾਲੀ ਟੋੜਾ ਸਾਹਿਬ ਕਹਿੰਦੇ ਨੀਂਦ ਦੇ ਨਾਲ ਵਿਸ਼ਵਾਸਘਾਤ ਨਹੀਂ ਕਰ ਸਕਦੇ ਜੀ ਭਾਰਤ ਸਾਹਿਬ ਨਹੀਂ ਜੀ ਨਹੀਂ ਚਲੋ ਸੌਂਦੇ ਤਾਂ ਆਪਾਂ ਰੋਜ਼ ਹੀ ਹਾਂ ਅਤੇ ਕਦੇ ਕਦੇ ਪ੍ਰੋਗਰਾਮ ਵੀ ਸੁਣ ਲੈਣਾ ਚਾਹੀਦਾ ਨਾਲ ਜੁੜ ਲੈਣਾ ਚਾਹੀਦਾ ਜੀ ਅਤੇ ਦੋਸਤੋ ਅੱਜ 10 ਸਤੰਬਰ 2026 ਦਾ ਦਿਹਾੜਾ ਅਤੇ ਵੀਰਵਾਰ ਵਾਲਾ ਦਿਨ ਹੈ ਅਤੇ ਅੱਜ ਦਾ ਵਿਚਾਰ ਕਹਿੰਦਾ ਹੈ ਕਿ ਭਾਰਤ ਪਹਿਲਾਂ ਬਰਤਾਨਵੀ ਸਾਮਰਾਜ ਦਾ ਗੁਲਾਮ ਸੀ ਅਤੇ ਹੁਣ ਦੇਸੀ ਹਾਕਮਾਂ ਦਾ, ਜਿਨ੍ਹਾਂ ਕੁਦਰਤੀ ਮਾਲ ਖਜ਼ਾਨੇ ਦੀ ਲੁੱਟ ਲਈ ਵਿਦੇਸ਼ੀ ਬਹੁ ਕੌਮੀ ਕਾਰਪੋਰੇਸ਼ਨਾਂ ਨੂੰ ਖੁੱਲ੍ਹੀਆਂ ਛੋਟਾਂ ਦੇ ਕੇ ਸਾਮਰਾਜੀ ਦੇਸ਼ਾਂ ਦੀ ਮੰਡੀ ਬਣਾ ਦਿੱਤਾ। ਅੱਜ ਦੇ ਦਿਹਾੜੇ ਦੇ ਉੱਤੇ ਹੀ ਬਹੁਤ ਸਾਰੇ ਦੁਨੀਆਦਾਰੀ ਦੇ ਵਿੱਚ ਕ੍ਰਾਂਤੀਕਾਰੀਆਂ ਵੀ ਹੋਈਆਂ ਅਤੇ ਇਸੇ ਤਰ੍ਹਾਂ ਸ਼ਹੀਦੀ ਦਿਹਾੜੇ ਵੀ ਮਨਾਏ ਜਾਂਦੇ ਆ ਅਤੇ ਵੱਖਰੇ ਵੱਖਰੇ ਕਹਿ ਸਕਦੇ ਹਾਂ ਦੇਸ਼ਾਂ ਦੇ ਵਿੱਚ ਉਹਨਾਂ ਦੇ ਜਿਹੜੇ ਆਪਣੇ ਇਤਿਹਾਸ ਦੇ ਮੁਤਾਬਕ। 10 ਤਰੀਕ ਸਪਤੰਬਰ ਦਾ ਮਹੀਨਾ ਅਤੇ 1846 ਦੇ ਵਿੱਚ ਜਦੋਂ ਗੱਲ ਕਰਦੇ ਹਾਂ ਸਿਲਾਈ ਮਸ਼ੀਨ ਜਿਹੜੀ ਹੈ ਖਾਸ ਕਰਕੇ ਜਿਹੜੀ ਹੈ ਉਹਦੇ ਖੋਜੀ ਐਲਿਸ ਹੋਵੇ ਨੇ ਜਿਹੜਾ ਸੀਗਾ ਸਿਲਾਈ ਮਸ਼ੀਨ ਪੈਟੈਂਟ ਕਰਵਾ ਲਈ ਸੀ ਆਪਣੇ ਸਿਗਨੇਚਰ ਦੀ, ਸ਼ਾਇਦ ਪਤਾ ਨਹੀਂ ਕਿਹੜੀ ਆਉਂਦੀ ਹੁੰਦੀ ਸੀ, ਗੋਲਡਨ ਜਿਹੇ ਕਲਰ ਦੇ ਉੱਤੇ ਰੱਖਿਆ ਲਿਖਿਆ ਹੁੰਦਾ ਸੀ ਅਤੇ ਕਾਲੇ ਰੰਗ ਦੀ। ਅਤੇ 1872 ਦੇ ਵਿੱਚ ਕ੍ਰਿਕਟ ਖਿਡਾਰੀ ਰਾਜਕੁਮਾਰ ਰਣਜੀਤ ਸਿੰਘ ਦਾ ਜਿਹੜਾ ਜਨਮ ਹੋਇਆ ਜਿਸ ਦੇ ਨਾਂ ਦੇ ਉੱਤੇ ਕ੍ਰਿਕਟ ਰਣਜੀ ਟਰਾਫੀ ਜਿਹੜੀ ਸ਼ੁਰੂ ਕੀਤੀ ਗਈ। 1915 ਦੇ ਵਿੱਚ ਸ਼ਹੀਦੀ ਕ੍ਰਾਂਤੀਕਾਰੀ ਜਤਿੰਦਰ ਮੁਖਰਜੀ ਜਿਹੜੇ ਨੇ ਉਹਨਾਂ ਦੀ ਗੱਲ ਆਉਂਦੀ ਹੈ ਅਤੇ 1943 ਦੇ ਵਿੱਚ INA ਦੇ ਜਿਹੜੇ ਅਬਦੁਲ ਕਾਦਰ ਹੁਸੈਨ ਨੂੰ ਮਦਰਾਸ ਦੇ ਵਿੱਚ ਫਾਂਸੀ ਲਾਈ ਗਈ ਅਤੇ 1966 ਦੇ ਵਿੱਚ ਸੰਸਦ ਦੇ ਵੱਲੋਂ ਨਵੇਂ ਸਿਰੇ ਤੋਂ ਗਠਨ ਕਰਨ ਦੀ ਪੰਜਾਬ ਅਤੇ ਹਰਿਆਣਾ ਸੂਬਿਆਂ ਨੂੰ ਮਨਜ਼ੂਰੀ ਦਿੱਤੀ ਗਈ। 1976 ਦੇ ਵਿੱਚ ਭਾਰਤ ਦਾ ਏਅਰਲਾਈਨਸ ਬੋਇੰਗ ਜਹਾਜ਼ ਜਿਹੜਾ 737 ਅਗਵਾ ਕਰਕੇ ਲਾਹੌਰ ਲਿਜਾਇਆ ਗਿਆ। ਇਸੇ ਤਰ੍ਹਾਂ ਦੋਸਤੋ ਸਿੰਘਾਪੁਰ ਦੀ ਗੱਲ ਕਰਦੇ ਹਾਂ ਅੱਜ ਤੁਹਾਡੇ ਨਾਲ ਥੋੜ੍ਹੀ ਜਿਹੀ। ਕੱਲ੍ਹ ਮੈਂ ਥੋੜ੍ਹਾ ਜ਼ਿਕਰ ਕੀਤਾ ਸੀ ਪਰ ਹੌਲੀ ਹੌਲੀ ਇਹਦਾ ਕਾਫ਼ੀ ਛੋਟਾ ਦੇਸ਼ ਹੈ ਪਰ ਉਹਦਾ ਇਤਿਹਾਸ ਪਿਛੋਕੜ ਜਾਂ ਹੋਰ ਸਾਰੀਆਂ ਚੀਜ਼ਾਂ ਇਕਨੋਮਿਕ ਪੱਖ ਬਹੁਤ ਵੱਡਾ ਹੈ। ਸਿੰਘਾਪੁਰ ਦੀ ਜਦੋਂ ਗੱਲ ਕਰਦੇ ਹਾਂ ਕਹਿੰਦੇ ਉੱਥੇ ਦੇ ਲੋਕ ਆਪਣੇ ਬੱਚਿਆਂ ਦੇ ਲਈ ਜਨਮ ਦਿਨ ਜਾਂ ਵਿਆਹ ਦੇ ਤੋਹਫੇ ਵਜੋਂ ਰੁੱਖਾਂ ਨੂੰ ਗੋਦ ਲੈਂਦੇ ਨੇ ਅਤੇ ਉਹਨਾਂ ਦਾ ਨਾਮ ਦਿੰਦੇ ਨੇ। ਦੁਨੀਆ ਭਰ ਦੇ ਵਿੱਚ ਵੱਧ ਰਹੇ ਹਿੱਪੀ ਕਲਚਰ ਤੋਂ ਡਰਦੇ ਹੋਏ ਸਰਕਾਰ ਨੇ 1970 ਦੇ ਦਹਾਕੇ ਦੇ ਵਿੱਚ ਪੁਰਸ਼ਾਂ ਦੇ ਲੰਮੇ ਵਾਲਾਂ 'ਤੇ ਪਾਬੰਦੀ ਲਗਾ ਦਿੱਤੀ। ਇੱਥੇ ਜਿਹੜਾ ਸੀਗਾ ਚੂਇੰਗਮ ਜਿਹੜੀ ਕਿ ਜਿਹੜੀ ਆਪਾਂ ਬਬਲ ਗਮ ਖਾਂਦੇ ਹਾਂ ਚੂਇੰਗਮ ਜਿਹੜੀ ਹੈ ਉਹਦੀ ਵਿਕਰੀ ਦੇ ਉੱਤੇ 1992 ਤੋਂ ਹੀ ਪਾਬੰਦੀ ਹੈ। ਸਿੰਘਾਪੁਰ ਦੇ ਕੋਲ ਸਭ ਤੋਂ ਲੰਬੀ ਮਨੁੱਖੀ ਡੋਮੀਨੋ ਲੜੀ ਦੇ ਲਈ ਗਿਨੀਜ਼ ਬੁੱਕ ਆਫ ਰਿਕਾਰਡਸ ਹੈ। ਇਹ ਲੜੀ 2 ਕਿਲੋਮੀਟਰ ਲੰਬੀ ਸੀ ਅਤੇ ਜਿਸ ਨੂੰ 9,234 ਵਿਦਿਆਰਥੀਆਂ ਨੇ 30 ਸਤੰਬਰ 2000 ਨੂੰ ਬਣਾਇਆ ਸੀ। ਇੱਕ ਲਾਈਨ ਦੇ ਵਿੱਚ ਨੱਚਣ ਵਾਲੇ ਬਹੁਤ ਜਿਹੜਾ ਬਹੁਤੇ ਲੋਕਾਂ ਦਾ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਸਿੰਘਾਪੁਰ ਦੇ ਨਾਂ ਦੇ ਉੱਤੇ ਹੈ। 2002 ਦੇ ਵਿੱਚ ਇਹ ਰਿਕਾਰਡ 11,967 ਲੋਕਾਂ ਨੇ ਜਿਹੜਾ ਇੱਕ ਲਾਈਨ ਦੇ ਵਿੱਚ ਨੱਚ ਕੇ ਬਣਾਇਆ। ਜੇਕਰ ਸਿੰਘਾਪੁਰ ਦੇ ਵਿੱਚ ਕੂੜੇਦਾਨ ਦੇ ਵਿੱਚ ਕੂੜਾ ਹੈ ਅਤੇ ਜੇ ਇਸ ਨੂੰ ਖੁੱਲ੍ਹਾ ਛੱਡ ਦਿੱਤਾ ਜਾਂਦਾ ਹੈ ਤਾਂ ਉਹਨੂੰ ਫਿਰ $500 ਦਾ ਉੱਥੇ ਦਾ ਸਿੰਘਾਪੁਰ ਡਾਲਰ ਦਾ ਜੁਰਮਾਨਾ ਭਰਨਾ ਪੈਂਦਾ ਹੈ। ਸਿੰਘਾਪੁਰ ਦੇ NSF ਪ੍ਰਤੀਕ ਕੌਮੀ ਪ੍ਰਤੀਕ ਜਿਹੜਾ ਹੈ ਮੈਰਲੋਨ ਜਿਹਨੂੰ ਕਹਿੰਦੇ ਆ ਇਹ ਅੱਧੀ ਮੱਛੀ ਅਤੇ ਅੱਧਾ ਸ਼ੇਰ ਹੈ ਜਿਸ ਨੂੰ ਸਿੰਘਾ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਸਿੰਘਾਪੁਰ ਦੀ ਰਾਸ਼ਟਰੀ ਭਾਸ਼ਾ ਮਲਾਏ ਹੈ। ਇੱਥੋਂ ਦੀਆਂ 4 ਸਰਕਾਰੀ ਭਾਸ਼ਾਵਾਂ ਨੇ ਅੰਗਰੇਜ਼ੀ ਚੀਨੀ ਤਾਮਿਲ ਅਤੇ ਮਲੇ। ਸਿੰਘਾਪੁਰ ਦੇ ਲੋਕਾਂ ਦੀਆਂ ਜਿਹੜੀਆਂ ਨੇ 4 ਸਰਕਾਰੀ ਭਾਸ਼ਾਵਾਂ ਤੋਂ ਇਲਾਵਾ 5ਵੀਂ ਭਾਸ਼ਾ ਬੋਲਦੇ ਨੇ ਜੋ ਸਿੰਗਲਿਸ਼ ਕਹਿੰਦੇ ਨੇ ਉਹਨੂੰ, ਇੰਗਲਿਸ਼ ਨਹੀਂ ਸਿੰਗਲਿਸ਼। ਸਿੰਗਲਿਸ਼ ਭਾਸ਼ਾ ਪ੍ਰਾਚੀਨ ਚੀਨੀ ਮਲੇਸ਼ੀਅਨ ਅਤੇ ਤਾਮਿਲ ਭਾਸ਼ਾਵਾਂ ਦੇ ਸ਼ਬਦਾਂ ਦਾ ਜਿਹੜਾ ਸੁਮੇਲ ਹੈ। ਸਿੰਘਾਪੁਰ ਅਮੀਰਾਂ ਦਾ ਦੇਸ਼ ਹੈ। ਇੱਥੇ 6 ਦੇ ਵਿੱਚੋਂ 1 ਵਿਅਕਤੀ ਦੇ ਕੋਲ $1 ਮਿਲੀਅਨ ਜਾਂ ਇਸ ਤੋਂ ਵੀ ਵੱਧ ਦੀ ਦੌਲਤ ਹੈ। ਉੱਥੇ ਜਾ ਕੇ ਦੇਖਣਾ ਹੋਵੇ ਨਾ ਥਾਈਲੈਂਡ ਲਾ ਲਓ, ਮਲੇਸ਼ੀਆ, ਹਾਂਗਕਾਂਗ, ਸੋਨੇ ਦੇ ਮਤਲਬ ਕਿ ਕਹਿ ਸਕਦੇ ਹਾਂ ਭਾਈ ਆਪਣੇ ਚੌਂਕ ਬਣੇ ਹੋਏ ਨੇ ਅਤੇ ਮਜਾਲ ਹੈ ਕਿਸੇ ਦੀ ਕੋਈ ਇੱਦਾਂ ਕਰ ਜਾਵੇ। ਬਾਕੀ ਬਹੁਤ ਵੱਡੇ ਵੱਡੇ ਦੇਸ਼ਾਂ ਦੇ ਨਾਲ ਉਹਨਾਂ ਦਾ ਸੰਪਰਕ ਹੈ, ਬਹੁਤ ਸਾਰੀਆਂ ਚੀਜ਼ਾਂ ਵਪਾਰ ਇਕਨੋਮਿਕਸ ਪੱਖ ਜੁੜਿਆ ਹੋਇਆ, ਕਦੇ ਉਹਦੇ ਉੱਤੇ ਖੁੱਲ੍ਹ ਕੇ ਗੱਲ ਕਰਾਂਗੇ। ਇਹ ਹੈਗੇ ਛੋਟੇ ਛੋਟੇ ਨੇ ਪਰ ਜ਼ਮੀਨ ਦੇ ਵਿੱਚ ਬਹੁਤ ਡੂੰਘੇ ਨੇ। $1 ਬਿਲੀਅਨ ਜਾਂ ਇਸ ਤੋਂ ਵੱਧ ਦੀ ਦੌਲਤ ਹੈ ਤਾਂ ਜੋ ਕਿ ਦੁਨੀਆ ਦੇ ਦੂਜੇ ਦੇਸ਼ਾਂ ਦੇ ਲੋਕਾਂ ਨਾਲੋਂ ਕਿਤੇ ਜ਼ਿਆਦਾ ਹੈ। ਸਿੰਘਾਪੁਰ ਏਸ਼ੀਆ ਦਾ ਸਭ ਤੋਂ ਘੱਟ ਭ੍ਰਿਸ਼ਟ ਦੇਸ਼ ਹੈ। ਸਾਲ 2020 ਦੇ ਅੰਕੜਿਆਂ ਦੇ ਅਨੁਸਾਰ ਸਿੰਘਾਪੁਰ ਦੁਨੀਆ ਦੇ ਸਭ ਤੋਂ ਘੱਟ ਭ੍ਰਿਸ਼ਟ ਦੇਸ਼ਾਂ ਦੇ ਵਿੱਚ ਸ਼ਾਮਲ ਹੈ। ਪਹਿਲਾ ਸਥਾਨ ਡੈਨਮਾਰਕ ਦਾ ਆਉਂਦਾ ਹੈ। ਸਿੰਘਾਪੁਰ ਦਾ ਰਾਸ਼ਟਰੀ ਗੀਤ ਸਿੰਘਾਪੁਰ ਦੇ ਵਿੱਚ 1,000 ਦੇ ਨੋਟ ਦੇ ਉੱਤੇ ਪਿਛਲੇ ਪਾਸੇ ਮਾਈਕਰੋ ਟੈਕਸਟ ਦੇ ਵਿੱਚ ਜਿਹੜਾ ਲਿਖਿਆ ਗਿਆ, ਦੁਨੀਆ ਦਾ ਸਭ ਤੋਂ ਉੱਚਾ ਇਨਡੋਰ ਝਰਨਾ ਦੀ ਰੇਨ ਵੋਰਟੇਕਸ ਹੈ ਜੋ ਕਿ ਸਿੰਘਾਪੁਰ ਦੇ ਜਵੇਲ ਚਾਂਗੀ ਏਅਰਪੋਰਟ ਦੇ ਉੱਤੇ ਸਥਿਤ ਹੈ। ਇਸ ਅੰਦਰੂਨੀ ਝਰਨੇ ਦੇ ਵਿੱਚ 40 ਮੀਟਰ ਯਾਨੀ ਕਿ 130 ਫੁੱਟ ਦੀ ਉਚਾਈ ਤੋਂ ਪਾਣੀ ਡਿੱਗਦਾ ਹੈ। ਦੰਦਾਂ ਅਤੇ ਨਿਕੋਟੀਨ ਚਬਾਉਣ ਵਾਲੇ ਗਮ ਜਿਹੜੇ ਨੇ, ਚੁਇੰਗਮ ਜਿਹਨੂੰ ਕਹਿੰਦੇ ਆਪਾਂ, ਜੋ ਸਿਰਫ ਇੱਕ ਡਾਕਟਰ ਜਾਂ ਇੱਕ ਰਜਿਸਟਰਡ ਜਿਹੜਾ ਫਾਰਮਾਸਿਸਟ ਹੀ ਉਹਤੋਂ ਹੀ ਜਿਹੜਾ ਖਰੀਦਿਆ ਜਾ ਸਕਦਾ, ਕਿਤੇ ਉਹ ਬਾਹਰੋਂ ਨਹੀਂ। ਸਿੰਗਾਪੁਰ ਦੇ ਵਿੱਚ ਕਾਰ ਦੀ ਮਾਲਕੀ ਦੀ ਦਰਦ ਸਿਰਫ ਅਤੇ ਸਿਰਫ 11% ਹੈ, ਜੋ ਕਿ US ਦੇ ਵਿੱਚ 80% ਅਤੇ ਯੂਰਪ ਦੇ ਵਿੱਚ 50% ਦੇ ਮੁਕਾਬਲੇ ਬਹੁਤ ਘੱਟ ਹੈ। ਸਿੰਗਾਪੁਰ ਇੰਨੇ ਅਮੀਰ ਹੁੰਦੇ ਸੁਣਦੇ ਵੀ ਦੇਖ ਲਓ ਕਾਰਾਂ ਦੀ ਵਰਤੋਂ ਕਿੰਨੀ ਕਰਦੇ ਆ, ਬਹੁਤ ਘੱਟ ਕਰਦੇ ਆ। ਸਿੰਗਾਪੁਰ ਦੇ ਵਿੱਚ ਕਿਸੇ ਜਨਤਕ ਸਥਾਨ ਦੇ ਉੱਤੇ ਥੁੱਕਣ ਦੇ ਉੱਤੇ $1,000 ਦਾ ਜੁਰਮਾਨਾ ਅਤੇ ਜੇਲ੍ਹ ਹੋ ਸਕਦੀ ਹੈ। ਸਿੰਗਾਪੁਰ ਦੇ ਵਿੱਚ ਕਿਸੇ ਹੋਰ ਦਾ ਵਾਈਫਾਈ ਜਾਂ ਦੂਜੇ ਸ਼ਬਦਾਂ ਦੇ ਵਿੱਚ ਵਾਈਫਾਈ ਦੀ ਚੋਰੀ ਕਰਨਾ ਇੰਟਰਨੈੱਟ ਦੀ ਗੈਰ ਕਾਨੂੰਨੀ ਹੈ ਅਤੇ ਅਜਿਹਾ ਕਰਨ ਦੇ ਉੱਤੇ ਇਹ $10,000 ਦਾ ਜੁਰਮਾਨਾ ਲਗਾਇਆ ਜਾਂਦਾ ਹੈ। UK ਦੇ ਵਿੱਚ ਰਹਿ ਰਹੇ ਸਿੰਗਾਪੁਰ ਦਾ ਨਾਗਰਿਕ UK ਚੋਣਾਂ ਦੇ ਵਿੱਚ ਵੋਟਾਂ ਪਾ ਸਕਦਾ ਹੈ। ਇਹ ਇਸ ਦੇ ਲਈ ਹੈ ਕਿਉਂਕਿ ਸਿੰਗਾਪੁਰ, ਮਲੇਸ਼ੀਆ, ਸ਼੍ਰੀਲੰਕਾ, ਬੁਰਨਈ, ਆਇਰਲੈਂਡ ਵਰਗੇ ਰਾਸ਼ਟਰਮੰਡਲ ਦੇਸ਼ਾਂ ਨੂੰ ਬ੍ਰਿਟਿਸ਼ ਚੋਣਾਂ ਦੇ ਵਿੱਚ ਵੋਟ ਪਾਉਣ ਦਾ ਅਧਿਕਾਰ ਹੈ। ਹਾਈ ਸਕੂਲ ਦੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਸਿੰਗਾਪੁਰ ਦੇ ਸਾਰੇ ਮਰਦਾਂ ਦੇ ਲਈ 2 ਸਾਲਾਂ ਦੀ ਫੌਜੀ ਸੇਵਾ ਲਾਜ਼ਮੀ ਹੈ ਅਤੇ ਸਿੰਗਾਪੁਰ ਦੇ ਨਾਗਰਿਕਾਂ ਨੂੰ ਚੀਨ, ਦੱਖਣੀ ਕੋਰੀਆ, ਉੱਤਰੀ ਕੋਰੀਆ ਜਾਂ ਸੰਯੁਕਤ ਰਾਜ ਅਮਰੀਕਾ ਜਾਣ ਦੇ ਲਈ ਵੀਜ਼ੇ ਦੀ ਜ਼ਰੂਰਤ ਨਹੀਂ ਪੈਂਦੀ ਹੈ। ਕੈਮਿਸਟਰੀ ਓ ਲੈਵਲ ਸਰਟੀਫਿਕੇਟ ਪ੍ਰਾਪਤ ਕਰਨ ਵਾਲਾ ਵਿਸ਼ਵ ਦਾ ਸਭ ਤੋਂ ਛੋਟੀ ਉਮਰ ਦਾ ਵਿਦਿਆਰਥੀ ਸਿੰਗਾਪੁਰ ਤੋਂ ਆਈਨਨ ਸਲੇਸਟੇ ਕਾਵੇਲ ਹੈ, ਜਿਸਨੇ ਸਿਰਫ 7 ਸਾਲ ਦੀ ਉਮਰ ਦੇ ਵਿੱਚ ਜਿਹੜਾ ਇਹ ਪ੍ਰੀਖਿਆ ਪਾਸ ਕਰ ਲਈ ਸੀ ਅਤੇ ਕੀਤੀ ਹੈ। ਲਓ ਦੋਸਤੋ, ਇਹ ਸੀ ਪਿਛੋਕੜ ਥੋੜ੍ਹਾ ਜਿਹਾ ਸਿੰਗਾਪੁਰ ਦਾ ਅਤੇ ਉਹਦੀਆਂ ਜਿਹੜੀਆਂ ਨੇ ਉਪਲਬਧੀਆਂ ਅਤੇ ਨਾਲ ਨਾਲ ਉਹਦਾ ਸ਼ਾਨੋ ਸ਼ੌਕਤ ਜੋ ਆਪਣਾ ਮੁਕਾਮ ਹੈ। ਅਤੇ ਅੱਜ ਦੇ ਵਿਸ਼ੇ ਦੇ ਵੱਲ ਨੂੰ ਚੱਲਦੇ ਹਾਂ ਅਤੇ ਸ਼ਮੀ ਜੀ ਨੂੰ ਵੀ ਨਾਲ ਲੈਂਦੇ ਹਾਂ। ਅੱਜ ਦਾ ਆਪਣਾ ਵਿਸ਼ਾ ਹੈ ਦੋਸਤੋ, ਲੋਭ ਅਤੇ ਵਿਸ਼ਵਾਸਘਾਤ, ਉਹਦੇ ਵੱਲ ਨੂੰ ਚੱਲਦੇ ਹਾਂ। ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ, +358 44976 1920 ਸਟੂਡੀਓ ਦਾ ਨੰਬਰ ਹੈ ਅਤੇ ਕਾਲ ਤੁਸੀਂ ਕਰ ਸਕੋਗੇ ਕੁਝ ਹੀ ਪਲਾਂ ਤੱਕ, 15-20 ਮਿੰਟ ਤੱਕ ਤੁਹਾਡੇ ਲਈ ਲਾਈਨਾਂ ਖੋਲ੍ਹ ਦਿੱਤੀਆਂ ਜਾਣੀਆਂ ਨੇ ਅਤੇ ਨਾਲ ਜੁੜ ਕੇ ਤੁਸੀਂ ਹੁੰਗਾਰਾ ਭਰ ਸਕਦੇ ਹੋ ਅੱਜ ਦੇ ਇਸ ਵਿਸ਼ੇ ਦੇ ਉੱਤੇ। ਲੋਭ ਅਤੇ ਵਿਸ਼ਵਾਸਘਾਤ, ਜਦੋਂ ਲਾਲਚ ਰਿਸ਼ਤਿਆਂ ਦੇ ਵਿੱਚੋਂ ਵਿਸ਼ਵਾਸ ਜਿਹੜਾ ਖਤਮ ਹੋ ਜਾਂਦਾ ਜਾਂ ਖੋ ਲੈਂਦਾ। ਇਸੇ ਤਰ੍ਹਾਂ ਅੱਜ ਦੇ ਵਿਸ਼ੇ ਦੇ ਵਿੱਚ ਆਪਾਂ ਚੁੱਭੀ ਮਾਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਲੋਭ ਅਤੇ ਵਿਸ਼ਵਾਸ ਦੇ ਵੱਲ ਨੂੰ ਜਾਵਾਂਗੇ ਅਤੇ ਵਿਸ਼ਵਾਸਘਾਤ ਜਿਹੜਾ ਲੱਗਦਾ ਉਹਦੇ ਬਾਰੇ ਚਰਚਾ ਕਰਾਂਗੇ। ਉਹ ਚਾਹੇ ਇਨਸਾਨੀ ਜ਼ਿੰਦਗੀ ਦੇ ਵਿੱਚ ਵਿਸ਼ਵਾਸ ਹੋਵੇ ਅਤੇ ਰਿਸ਼ਤੇ ਹੋਣ, ਦੋਸਤੀ ਹੋਵੇ, ਇਮਾਨਦਾਰੀ ਹੋਵੇ ਜਾਂ ਫਿਰ ਭਾਈਚਾਰਾ, ਬਹੁਤ ਅਹਿਮ ਜਿਹੜੀਆਂ ਇਹ ਚੀਜ਼ਾਂ ਸਾਡੇ ਨਾਲ ਨੇ। ਸਿਰਫ ਦੌਲਤ ਸ਼ੋਹਰਤ ਅਹਿਮ ਨਹੀਂ ਹੁੰਦੀ, ਕਿਸੇ ਦਾ ਵਿਸ਼ਵਾਸ ਜਿੱਤਣਾ ਉਹ ਬਹੁਤ ਜਿਹੜਾ ਜ਼ਿੰਦਗੀ ਭਰ ਦੀ ਕਮਾਈ ਜਿਹੜੀ ਹੈ ਕਹਿ ਸਕਦੇ ਹਾਂ ਬਣ ਜਾਂਦੀ ਹੈ, ਪਰ ਗਵਾਉਣ ਨੂੰ ਸਕਿੰਟ ਲੱਗਦੇ ਨੇ। ਕਿਸੇ ਵੀ ਰਿਸ਼ਤੇ ਦੇ ਵਿੱਚ ਭਰੋਸਾ ਬਣਾਉਣ ਦੇ ਲਈ ਲੰਮਾ ਸਮਾਂ ਸੰਘਰਸ਼ ਕਰਨਾ ਪੈਂਦਾ ਹੈ, ਇਮਾਨਦਾਰੀ ਜਿਹੜੀ ਲੱਗਦੀ ਹੈ, ਪਰ ਕਈ ਵਾਰ ਤਾਂ ਲਾਲਚ ਜਾਂ ਕਿਸੇ ਨਿੱਜੀ ਫਾਇਦੇ ਦੇ ਕਾਰਨ ਕੀਤਾ ਗਿਆ ਵਿਸ਼ਵਾਸਘਾਤ ਸਿਰਫ ਇੱਕ ਵਿਅਕਤੀ ਨੂੰ ਨਹੀਂ ਸਗੋਂ ਪਰਿਵਾਰ, ਦੋਸਤਾਂ, ਸਾਥੀਆਂ ਅਤੇ ਪੂਰੇ ਭਾਈਚਾਰੇ ਨੂੰ ਜਿਹੜਾ ਪ੍ਰਭਾਵਿਤ ਕਰ ਜਾਂਦਾ ਅਤੇ ਬਦਨਾਮੀ ਬਣ ਜਾਂਦੀ ਹੈ, ਖਾਸ ਕਰ ਵਿਦੇਸ਼ਾਂ ਦੇ ਵਿੱਚ ਜਦੋਂ ਅਸੀਂ ਝਾਤ ਮਾਰਦੇ ਹਾਂ। ਖਾਸ ਕਰਕੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਪੰਜਾਬੀਆਂ ਦੇ ਲਈ ਆਪਸੀ ਵਿਸ਼ਵਾਸ, ਇਮਾਨਦਾਰੀ, ਚੰਗੀ ਛਵੀ ਅਤੇ ਭਾਈਚਾਰਕ ਸਾਂਝ ਦੀ ਇਹਦੇ ਬਾਰੇ ਕੀ ਮਹੱਤਤਾ ਹੈ, ਤੁਸੀਂ ਵੀ ਆਪਣੇ ਇਹਦੇ ਵਿੱਚ ਵਿਚਾਰ ਦੇ ਸਕਦੇ ਹੋ, ਆਪਣਾ ਐਕਸਪੀਰੀਅੰਸ, ਆਪਣੇ ਜਜ਼ਬਾਤ ਜ਼ਰੂਰ ਸਾਂਝੇ ਕਰ ਸਕਦੇ ਹੋ ਕਿ ਇੱਕ ਵਿਅਕਤੀ ਦਾ ਵਿਸ਼ਵਾਸਘਾਤ ਪੂਰੇ ਭਾਈਚਾਰੇ ਦੀ ਸੋਚ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਹ ਬਹੁਤ ਵੱਡਾ ਸਵਾਲ ਸਾਡੇ ਲਈ ਹੈ ਅਤੇ ਇਹਦੇ ਉੱਤੇ ਆਪਾਂ ਖੁੱਲ੍ਹੀ ਚਰਚਾ ਕਰਦੇ ਹਾਂ ਅਤੇ ਸਭ ਦੋਸਤਾਂ ਨੂੰ ਨਾਲ ਲੈ ਕੇ, ਹਰਵਿੰਦਰ ਜੋਲ ਭੈਣ ਜੀ, ਰਾਜਨ ਸੈਣੀ ਸਾਹਿਬ, ਲਾਲੀ ਟੋੜਾ ਸਾਹਿਬ ਅਤੇ ਮੁਹੰਮਦ ਜੀ ਜੁੜੇ ਹੋਏ ਨੇ ਜੋ ਮੇਰੇ ਤੱਕ ਸੁਨੇਹੇ ਆ ਰਹੇ ਨੇ, ਸਤਿ ਸ਼੍ਰੀ ਅਕਾਲ ਭੇਜ ਰਹੇ ਨੇ। ਅਤੇ ਆਪਣੇ ਨਾਲ ਜੁੜ ਚੁੱਕੇ ਨੇ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ਮੀ ਜੀ ਅਤੇ ਉਹਨਾਂ ਦਾ ਕਰਦੇ ਹਾਂ ਸਵਾਗਤ। ਲੋਭ ਅਤੇ ਵਿਸ਼ਵਾਸਘਾਤ ਉੱਤੇ ਗੱਲ ਕਰਦੇ ਹਾਂ ਜਦੋਂ ਲਾਲਚ ਰਿਸ਼ਤੇ ਤੋੜ ਦਿੰਦਾ ਹੈ। ਸਤਿ ਸ਼੍ਰੀ ਅਕਾਲ ਸ਼ਮੀ ਜੀ, ਜੀਆਂ ਨੂੰ ਜੀ, ਨਿੱਘਾ ਸਵਾਗਤ ਹੈ ਜੀਆਂ ਨੂੰ ਜੀ।
4: ਭਾਰਤ ਸਾਹਿਬ ਅਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਭਾਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਤੇ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ ਜਨਾਬ।
1: ਥੈਂਕ ਯੂ ਸ਼ਮੀ ਜੀ, ਸਮਾਂ ਦੇਣ ਦੇ ਲਈ, ਨਾਲ ਜੁੜਨ ਲਈ, ਦੋਸਤਾਂ ਦੇ ਰੂਬਰੂ ਹੋਣ ਦੇ ਲਈ ਜੀ। ਅਤੇ ਅੱਜ ਦਾ ਵਿਸ਼ਾ ਸ਼ਮੀ ਜੀ ਬੜਾ ਇੰਟਰਸਟਿੰਗ ਆਇਆ ਤੁਹਾਡੇ ਵੱਲੋਂ ਵੀ, ਲੋਭ ਅਤੇ ਵਿਸ਼ਵਾਸਘਾਤ। ਅਸਲ ਦੇ ਵਿੱਚ ਸ਼ਮੀ ਜੀ, ਚਲੋ ਮੈਂ ਥੋੜ੍ਹੀ ਜਿਹੀ ਇਹਦੀ ਭੂਮਿਕਾ ਕਹਿ ਲਓ, ਜਿੰਨੀ ਕੁ ਮੇਰੀ ਸਮਝ ਹੈ ਉਹਦੇ ਮੁਤਾਬਕ ਮੈਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਬਾਕੀ ਤੁਸੀਂ ਇਹਨੂੰ ਹੋਰ ਵੀ ਵਿਸਤਾਰ ਦੇ ਨਾਲ ਖੋਲ੍ਹ ਸਕਦੇ ਹੋ ਕਿ ਵਿਸ਼ਵਾਸ ਬਣਾਉਣਾ ਜਿਹੜਾ ਹੈ, ਇੱਕ ਨੀਂਹ ਰੱਖਣਾ, ਉਹ ਚਾਹੇ ਪਰਿਵਾਰ ਹੈ ਅਤੇ ਚਾਹੇ ਉਹ ਪਿੰਡ ਹੈ ਜਾਂ ਲੋਕਚਾਰਾ ਕਹਿ ਲਓ, ਸੱਭਿਆਚਾਰ ਕਹਿ ਲਓ, ਵਿਰਾਸਤ ਕਹਿ ਲਓ, ਜਾਂ ਸਮਾਜ ਜਿਹੜਾ ਜਿਹਦੇ ਵਿੱਚ ਆਪਾਂ ਵਿਚਰਦੇ ਹਾਂ, ਉਹਦੇ ਲਈ ਕਿੰਨਾ ਕੁ ਜ਼ਰੂਰੀ ਹੈ ਜੀ?
4: ਭਾਰਤ ਸਾਹਿਬ, ਜਦੋਂ ਆਪਾਂ ਗੱਲ ਕਰਦੇ ਹਾਂ ਨਾ ਧੋਖੇ ਦੀ ਇਹ ਬਹੁਤ ਜ਼ਿਆਦਾ ਬਹੁਪਰਤੀ ਕਹਿ ਲਓ ਇਹਦੇ ਕਈ ਜਿਹੜੇ ਪੜਾਅ ਹੋ ਸਕਦੇ ਆ, ਪਰਤਾਂ ਹੋ ਸਕਦੀਆਂ ਨੇ
1: ਜੀ।
4: ਅਸੀਂ ਧੋਖਾ ਜਿਹੜਾ ਸ਼ਬਦ ਆ ਬਿਟਰੇਅਲ ਆ
1: ਜੀ,
4: ਇਹ ਵਿਅਕਤੀਗਤ ਤੌਰ ਤੇ ਇੱਕ ਨਜ਼ਰੀਆ ਹੋ ਸਕਦਾ ਕਿ ਕਿਸੇ ਬੰਦੇ ਲਈ ਇਹਦਾ ਕੀ ਮਤਲਬ ਹੋਇਆ
1: ਜੀ,
4: ਤੇ ਸਮਾਜ ਲਈ ਕੀ, ਜੇ ਸਮਾਜਿਕ ਪੱਧਰ ਤੇ ਹੋਵੇ ਤੇ ਉੱਥੇ ਕਿਸੇ ਆਗੂ ਦਾ ਦਿੱਤਾ ਹੋਇਆ ਧੋਖਾ ਹੋ ਸਕਦਾ ਹੈ, ਜਾਂ ਕੋਈ ਜਿਹੜਾ ਲਾਰਾ ਸਾਬਤ ਹੁੰਦੀ ਹੈ ਕੋਈ ਸੱਚੀ ਗੱਲ ਜਿਹੜੀ ਲੱਗਦੀ ਹੁੰਦੀ ਸਾਨੂੰ। ਐਂ ਇਤਿਹਾਸ ਦੇ ਪੰਨਿਆਂ ਵਿੱਚ ਵੀ ਧੋਖੇ ਨਾਲ ਜਿਹੜੀਆਂ ਨੇ ਭਰਪੂਰ ਘਟਨਾਵਾਂ ਮਿਲਦੀਆਂ ਨੇ ਜਿਨ੍ਹਾਂ ਨੇ ਅਚਾਨਕ ਹੀ ਇੱਕ ਹਿਸਟਰੀ ਦੇ ਦਰਿਆ ਦਾ ਜਿਹੜਾ ਉਹ ਰੁੱਖ ਹੀ ਮੋੜ ਦਿੱਤਾ
1: ਜੀ,
4: ਤੇ ਹੋਰ ਤੋਂ ਹੋਰ ਹਿਸਟਰੀ ਜਿਹੜੀ ਬਣ ਗਈ।
1: ਬਿਲਕੁਲ,
4: ਅੱਜ ਉਹਨਾਂ ਘਟਨਾਵਾਂ ਨੂੰ ਜਦੋਂ ਕੋਈ ਪਾਠਕ ਪੜ੍ਹਦਾ ਹੈ, ਹਿਸਟਰੀ ਦਾ ਕੋਈ ਵਿਦਿਆਰਥੀ ਦੇਖਦਾ ਹੈ, ਉਹਨੂੰ ਲੱਗਦਾ ਹੈ ਕਿ ਜੇ ਆਹ ਧੋਖਾ ਨਾ ਹੁੰਦਾ ਤਾਂ ਅੱਜ ਇਤਿਹਾਸ ਕੁਛ ਹੋਰ ਹੁੰਦਾ, ਜੇ ਇਸ ਤਰ੍ਹਾਂ ਨਾ ਹੁੰਦਾ। ਪਰ ਉਹ ਜਿਹੜੀ ਜੇ ਹੈ ਨਾ, ਇਹਨੂੰ ਕਦੇ ਕਾਬੂ ਕੀਤਾ ਹੀ ਨਹੀਂ ਜਾ ਸਕਦਾ, ਇਹਦਾ ਕੋਈ ਕੋਈ ਉੱਤਰ ਨਹੀਂ ਇਹਦਾ
1: ਜੀ।
4: ਉਹ ਤਾਂ ਇੱਕ ਕਲਪਨਾ ਵਾਲੀ ਗੱਲ ਹੋ ਗਈ ਆ ਕਿ ਜੇ ਇਦਾਂ ਹੁੰਦਾ ਤਾਂ ਐਂ ਹੋ ਜਾਂਦਾ, ਜੇ ਨਾ ਹੁੰਦਾ ਤਾਂ ਵਧੀਆ ਹੁੰਦਾ, ਪਰ ਜੇ ਵਾਲਾ ਚੱਕਰ ਇਹਦੇ ਵਿੱਚ ਰਹਿੰਦਾ ਨੀ, ਜੇ ਵਾਪਰ ਗਿਆ ਤੂੰ ਵਾਪਰ ਗਿਆ
1: ਜੀ।
4: ਜਿਹੜਾ ਆਪਣੇ ਕਹਿ ਲਓ ਵੀ ਮਾਰਕਸਵਾਦ ਜਦੋਂ ਆਉਂਦਾ ਹੈ ਤਾਂ ਮਾਓ ਜ਼ੇ ਤੁੰਗ ਜਿਹੜਾ ਉਹ ਇੱਕ ਜਗ੍ਹਾ ਕਹਿੰਦਾ ਹੈ ਕਿ ਜਿਹੜਾ, ਹਾਂਜੀ ਚਾਈਨੀਜ਼, ਉਹ ਕਹਿੰਦੇ ਆ ਕਿ ਦੇਖੋ ਉਹਨਾਂ ਦੀ ਕੋਟੇਸ਼ਨ ਆ ਕਿ ਜਿਹੜਾ ਨਾ ਇਨਕਲਾਬ ਆਉਂਦਾ ਹੈ ਜਾਂ ਕੋਈ ਤਬਦੀਲੀ ਆਉਂਦੀ ਹੈ, ਵੱਡਾ ਪਰਿਵਰਤਨ ਆਉਂਦਾ
1: ਜੀ,
4: ਉਹ ਬਹੁਤ ਹੀ ਪੋਲਾਈਟਨੈਸ ਨਾਲ ਤਾਂ ਬਿਲਕੁਲ ਨੀ ਆਉਂਦਾ ਕਿ ਚਾਹ ਦੀ ਪਾਰਟੀ ਕੀਤੀ ਤਾਂ ਬਦਲ ਗਏ ਸਾਰੇ, ਜਾਂ ਕੋਈ ਉਹੋ ਜਿਹੀ ਗੱਲ ਹੋਈ ਕਢਾਈ ਕੱਢ ਲਈ ਜਾਂ ਕੋਈ ਝੰਡਾ ਲਹਿਰਾ ਤਾ ਜਾਂ ਕੁਛ ਇਹੋ ਜਿਹੀ ਗੱਲ
1: ਜੀ।
4: ਜਦੋਂ ਰੈਵੋਲੂਸ਼ਨ ਆਏਗਾ ਤਾਂ ਕ੍ਰਾਂਤੀ ਆਏਗੀ ਤਾਂ ਉਹਦੇ ਵਿੱਚ ਵਾਇਲੈਂਸ ਹੋਣੀ ਹੋਣੀ ਹੈ, ਵਾਇਲੈਂਸ ਤੋਂ ਬਿਨਾਂ ਕ੍ਰਾਂਤੀ ਹੋਣੀ ਨੀ।
1: ਬਿਲਕੁਲ,
4: ਇਹਦਾ ਅਰਥ ਦੂਜੇ ਤੌਰ ਤੇ ਇਹ ਆ ਕਿ ਜੇ ਇੱਕ ਵਜ਼ੀਰ ਆਪਣੇ ਰਾਜੇ ਨਾਲ ਧੋਖਾ ਕਰ ਰਿਹਾ, ਉੱਥੇ ਵਾਇਲੈਂਸ ਹੋਏਗੀ ਹੋਏਗੀ, ਉਹਦੀ ਬਗਾਵਤ ਹੈ, ਉਹਦਾ ਧੋਖਾ ਹੈ, ਉਹਨੂੰ ਨਜ਼ਰੀਆ
1: ਜੀ,
4: ਕਿਸੇ ਦੀ ਜਿਹੜੀ ਆ ਕਿਸੇ ਦਾ ਸੱਚ ਹੈ ਦੂਜੇ ਦਾ ਝੂਠ ਹੋ ਸਕਦਾ ਹੈ, ਦੂਜੇ ਦਾ ਸੱਚ ਸਾਡੇ ਲਈ ਜਿਹੜਾ ਉਹ ਅਲੱਗ ਨਜ਼ਰੀਆ ਹੋ ਸਕਦਾ ਹੈ। ਤੋ ਇਹ ਨਜ਼ਰੀਆ ਵੀ ਆ, ਪਰਸਪੈਕਟਿਵ ਵੀ ਆ, ਜੋ ਸਾਨੂੰ ਧੋਖਾ ਲੱਗ ਰਿਹਾ, ਜਿਹੜਾ ਬੰਦਾ ਧੋਖਾ ਕਰ ਰਿਹਾ ਹੋ ਸਕਦਾ ਉਹਨੂੰ ਉਹ ਲੱਗ ਹੀ ਨਾ ਰਿਹਾ ਹੋਵੇ
1: ਜੀ,
4: ਹੋ ਸਕਦਾ ਉਹ ਆਪਣਾ ਮੁਫਾਦ ਦੇਖਦਾ ਹੋਵੇ ਉਹਦੇ ਐਂਗਲ ਤੇ ਜਾ ਕੇ, ਜੇ ਦੇਖਿਆ ਜਾਵੇ, ਕਿਉਂਕਿ ਹਰ ਕਹਾਣੀ ਦੇ ਨਾ ਤਿੰਨ ਪਹਿਲੂ ਹੁੰਦੇ ਆ
1: ਜੀ,
4: ਇੱਕ ਜਿਹੜੀ ਦੂਜਾ ਬੰਦਾ ਸੁਣਾਉਂਦਾ ਸਾਨੂੰ, ਇੱਕ ਅਸੀਂ ਜਿਹੜੀ ਸੁਣਾਉਂਦੇ ਆ ਕਿ ਸਾਡੇ ਨਾਲ ਕੀ ਵਾਪਰੀ
1: ਜੀ,
4: ਇੱਕ ਅਸਲ ਜਿਹੜੀ ਸੱਚ ਹੁੰਦੀ ਹੈ ਕਹਾਣੀ ਉਹ ਹੁੰਦੀ ਹੈ
1: ਵਾਪਰਿਆ ਹੁੰਦਾ
4: ਜੋ ਵਾਪਰਿਆ ਅਸਲ ਚ
1: ਜੀ।
4: ਤੋ ਇਹ ਇੱਕ ਤਰ੍ਹਾਂ ਦੇ ਇਹਦੇ ਤਿੰਨ ਪਹਿਲੂ ਨਿਕਲ ਕੇ ਆ ਜਾਂਦੇ ਆ। ਹੁਣ ਜਿੱਥੋਂ ਤੱਕ ਜਿਹੜਾ ਸਵਾਲ, ਪਰ ਇਹ ਤਾਂ ਵੀ ਬੜਾ ਇੰਪੋਰਟੈਂਟ ਆ ਕਿ ਜਿਹੜਾ ਲੋਭ ਹੈ, ਲਾਲਚ ਹੈ, ਇਹਦੇ ਨਾਲ ਮੁੱਢ ਵੱਜਦਾ ਹੈ ਧੋਖੇਬਾਜ਼ੀ ਦਾ, ਦਗੇਬਾਜ਼ੀਆਂ ਦਾ, ਤੇ ਵਿਸ਼ਵਾਸਘਾਤ ਜਿਹਨੂੰ ਆਪਾਂ ਕਹਿੰਦੇ ਹਾਂ ਵੱਡਾ
1: ਜੀ
4: ਉਹ। ਤੇ ਕਿਉਂਕਿ ਆਪਾਂ ਇਹਦੇ ਤੇ ਰਿਸ਼ਤਿਆਂ ਦੀ ਗੱਲ ਵੀ ਕਰ ਰਹੇ ਹਾਂ ਕਿ ਜਦੋਂ ਲਾਲਚ ਜਿਹੜਾ ਰਿਸ਼ਤਿਆਂ ਦੇ ਵਿੱਚ ਆ ਜਾਂਦਾ ਹੈ
1: ਜੀ,
4: ਉਹ ਸਾਰੇ ਦਾ ਸਾਰਾ ਜਿਹੜਾ ਇੱਕ ਤਰ੍ਹਾਂ ਦਾ ਗੱਡੀ ਲਿਖੋ ਲੱਥ ਜਾਂਦੀ ਹੈ
1: ਜੀ,
4: ਰਿਸ਼ਤੇ ਦਾ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ
1: ਜੀ।
4: ਜਦੋਂ ਕੋਈ ਅਮਾਨਤ ਚ ਖਿਆਨਤ ਕਰਦਾ ਹੈ ਜਾਂ ਕੋਈ ਇਹੋ ਜਿਹੀ ਗੱਲ ਕਰਦਾ ਕਿ ਉਹ ਤੋਂ ਉਮੀਦ ਵੀ ਨਹੀਂ ਰੱਖੀ ਜਾ ਸਕਦੀ
1: ਜੀ।
4: ਜਦੋਂ ਜਿਹੜਾ ਆਪਣਾ ਸੀਜ਼ਰ ਨੂੰ ਛੁਰਾ ਉਹਦੇ ਦੋਸਤ ਨੇ ਮਾਰਿਆ, ਉਸ ਵੇਲੇ ਉਹ ਮਰਿਆ ਅਸਲ ਜੋ ਕਹਿੰਦਾ ਯਾਰ ਯੂ ਟੂ ਬਰੂਟਸ, ਉਹ ਬਰੂਟਸ ਨੂੰ ਕਹਿ ਰਿਹਾ ਕਿ ਤੂੰ ਵੀ ਭਾਈ ਮੈਨੂੰ ਛੁਰਾ ਮਾਰਦਾ, ਤੈਨੂੰ ਤਾਂ ਇਹ ਉਮੀਦ ਨਹੀਂ ਸੀ, ਤੂੰ ਤਾਂ ਯਾਰ ਸੀ ਆਪਣਾ
1: ਜੀ।
4: ਇਹੋ ਜਿਹੇ ਧੋਖੇ ਦੀਆਂ, ਇਹੋ ਜਿਹੇ ਕਿਉਂਕਿ ਅਚਾਨਕ ਨਿਕਲਦਾ ਹੈ ਜੇ ਇਹੋ ਜਿਹਾ ਧੋਖਾ ਜਿਹੜਾ, ਉਹਦੀ ਉਮੀਦ ਵੀ ਨਹੀਂ ਕੀਤੀ ਹੁੰਦੀ ਕਿ ਇਹ ਬੰਦਾ ਇੰਜ ਵੀ ਕਰ ਸਕਦਾ ਹੈ। ਕੁੱਲ ਮਿਲਾ ਕੇ ਇਹ ਇੱਕ ਬਹੁਤ ਹੀ ਨੈਗੇਟਿਵ ਖਿਆਲ ਹੈ ਔਰ ਇਹਦਾ ਅਸਰ ਜਿਹੜਾ ਕਾਫੀ ਭਿਆਨਕ ਵੀ ਹੁੰਦਾ ਹੈ।
1: ਬਿਲਕੁਲ,
4: ਆਮ ਤੌਰ ਤੇ ਤਾਂ ਬਹੁਤ ਹੀ ਦੁਖਦਾਈ ਹੁੰਦਾ ਤੇ ਇਹਦੇ ਵਿੱਚੋਂ ਹੀ ਵਿਛੋੜੇ ਦੇ ਦੁੱਖ ਦੇ ਗੀਤ ਤੇ ਹੋਰ ਸਾਰੇ ਜਿਹੜੇ ਆ ਹੋਕੇ ਹਾਵੇ ਉਹ ਨਿਕਲਦੇ ਆ
1: ਜੀ।
4: ਤੇ ਜਦੋਂ ਧੋਖਾ ਕਿਸੇ ਨੂੰ ਵੀ ਮਿਲਦਾ ਹੈ ਤੇ ਉਹ ਕੁਛ ਨਾ ਕੁਛ ਜਿਹੜਾ ਹੈ ਨਾ ਉਹਦੇ ਅੰਦਰੋਂ ਟੁੱਟ ਜਾਂਦਾ ਹੈ, ਉਹ ਦਿਲ ਟੁੱਟ ਗਿਆ, ਉਹਦੀ ਰੂਹ ਖਤਮ ਹੋ ਗਈ
1: ਜੀ,
4: ਤੇ ਬਸ ਉਹ ਟੁੱਟੇ ਦਿਲ ਨੀ ਜੁੜਦੇ ਮੁੜ ਕੇ ਦੇਖੀ ਤੋੜੀ ਨਾਲ, ਉਹ ਜਿਹੜਾ ਕੰਮ ਹੋ ਜਾਂਦਾ ਤੇ ਪੂਰੀ ਉਮਰ ਉਸ ਸਦਮੇ ਚੋਂ ਬੰਦਾ ਬਾਹਰ ਨਹੀਂ ਆਉਂਦਾ।
1: ਬਿਲਕੁਲ ਆ ਜੀ,
4: ਉਹਦੀ ਲਾਈਫ ਜਿਹੜੀ ਹੈ ਬੇਹਾਲ ਹੋ ਜਾਂਦੀ ਹੈ
1: ਜੀ। ਉਹ ਮਾਨਕ ਸਾਹਿਬ ਦਾ ਵੀ ਗੀਤ ਸੀ ਨਾ, ਕਿੱਦਾਂ ਸੀਗਾ, ਮੇਰੇ ਮੂੰਹ ਤੇ ਸੀਗਾ ਉਹ, ਚੇਤਾ ਹੀ ਭੁੱਲ ਗਿਆ, ਦੇਖੋ ਗੱਲਾਂ ਕਰਦੇ ਕਰਦੇ ਤੇ
4: ਮਰੇ ਕੀ ਸੱਪ ਲੜ ਕੇ,
1: ਕਿੱਦਾਂ ਸੀਗਾ
4: ਕੀੜੇ ਪੈਣਗੇ ਮਰੇ ਨਹੀਂ ਸਭ ਲੜਕੇ
1: ਤੇ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸ਼ਮੀ ਜੀ ਗੱਲ ਦੀ ਸ਼ੁਰੂਆਤ ਕੀਤੀ ਹੈ, ਉਹ ਚਾਹੇ ਧਾਰਮਿਕ ਪੱਖ ਤੋਂ ਕਹਿ ਲਓ ਤੇ ਚਾਹੇ ਸਮਾਜਿਕ, ਆਪਾਂ ਜਦੋਂ ਆਪਣੇ ਖਿੱਤੇ ਦੇ ਵਿੱਚ ਹੀ ਦੇਖਦੇ ਹਾਂ, ਗੁਰੂ ਗੋਬਿੰਦ ਸਿੰਘ ਜੀ ਨੇ ਜਿੰਨੀਆਂ ਵੀ ਜੰਗਾਂ ਲੜੀਆਂ, ਆਖਰ ਦੇ ਵਿੱਚ ਜਿਹੜਾ ਉਹਨਾਂ ਦੇ ਨਾਲ ਵਿਸ਼ਵਾਸ ਜਤਾਇਆ ਗਿਆ ਸੀ, ਜੋ ਉਹਨਾਂ ਦੇ ਨਾਲ ਵਾਰਤਾਲਾਪ ਹੋਈ ਸੀ, ਕਿ ਬਾਅਦ ਦੇ ਵਿੱਚ ਉਹਨਾਂ ਦੇ ਉੱਤੇ ਆਖਰ ਦੇ ਵਿੱਚ ਪਿੱਛੋਂ ਅਟੈਕ ਕਰ ਦਿੱਤਾ ਜਾਂਦਾ ਹੈ, ਅਤੇ ਉਹ ਕਿਤੇ ਨਾ ਕਿਤੇ ਮਫਾਦ ਜਾਂ ਹੋਰ ਸਾਰੀਆਂ ਚੀਜ਼ਾਂ ਬਣ ਗਈਆਂ, ਨਿੱਜ ਬਣ ਗਿਆ, ਭਾਰੂ ਹੋ ਗਿਆ ਉਹ ਚੀਜ਼ਾਂ, ਪਰ ਉਹ ਜ਼ੁਬਾਨ ਜਿਹੜੀ ਕੀਤੀ ਸੀ ਇੱਕ ਜਿਹੜਾ ਕਹਿ ਸਕਦੇ ਹਾਂ ਬਾਦਸ਼ਾਹ ਨੇ ਦੂਜੇ ਬਾਦਸ਼ਾਹ ਦੇ ਨਾਲ, ਪਰ ਉਹ ਜਿਹੜਾ ਉਹ ਪੂਰੇ ਨਹੀਂ ਨਿਭਾਏ। ਅਤੇ ਇਸੇ ਤਰ੍ਹਾਂ ਜਦੋਂ ਰਾਜੇ ਮਹਾਰਾਜਿਆਂ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਸਮਿਆਂ ਦੇ ਵਿੱਚ ਜੇ ਆਪਾਂ ਸਿੱਖ ਰਾਜ ਦੀ ਗੱਲ ਕਰ ਲਈਏ ਤੇ ਸਰਪੰਚਾਂ ਦਾ ਕਿਹਾ ਸਿਰ ਮੱਥੇ ਤੇ ਪ੍ਰਣਾਲਾ ਉੱਥੇ ਦਾ ਉੱਥੇ ਰਿਹਾ, ਆਪਸ ਦੇ ਵਿੱਚ ਲੜ ਮਰ ਕੇ ਵਿਸ਼ਵਾਸਘਾਤ ਕਰਕੇ ਇੱਕ ਦੂਸਰੇ ਨੂੰ ਥੱਲੇ ਸਿੱਟਣ ਦੀ ਕੋਸ਼ਿਸ਼, ਰਾਜ ਗੱਦੀ ਦੇ ਉੱਤੇ ਬੈਠਣ ਦੀ ਕੋਸ਼ਿਸ਼, ਤੇ ਉਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਚੱਲਦੀਆਂ ਆਈਆਂ ਜੀ।
4: ਹਾਂਜੀ ਬਿਲਕੁਲ, ਕਿਉਂਕਿ ਕਿਹੜਾ ਬੰਦਾ ਧਰਤੀ ਤੇ ਜਿਹੜਾ ਕੋਈ ਚੌਧਰ ਜਿਹੜੀ ਆ ਉਹਨੂੰ ਮਿਲਦੀ ਹੋਵੇ ਤੇ ਸਾਹਮਣੇ ਕੁਰਸੀ ਪਈ ਹੋਵੇ, ਐ ਲੱਗਦਾ ਹੋਵੇ ਕਿ ਇੱਥੇ ਆਪਾਂ ਬਹਿ ਜਾਈਏ ਤਾਂ ਕਿੰਨੀ ਵੱਡੀ ਗੱਲ ਹੋਏਗੀ
1: ਜੀ।
4: ਉਹ ਲਗਭਗ ਬਸ ਜੇ ਕੋਈ ਬੰਦਾ ਇਮਾਨਦਾਰ ਬਣਿਆ ਬੈਠਾ ਹੈ ਤਾਂ ਇਹਦਾ ਇਹ ਮਤਲਬ ਹੈ ਕਿ ਉਹਦਾ ਹਾਲੇ ਦਾ ਨਹੀਂ ਲੱਗਿਆ
1: ਜੀ,
4: ਤੇ ਉਹਨੂੰ ਮੌਕਾ ਨਹੀਂ ਮਿਲ ਰਿਹਾ, ਜਿੱਦਣ ਮੌਕਾ ਮਿਲਿਆ ਇਹਨੇ ਗੇੜਾ ਦੇ ਦੇਣਾ
1: ਜੀ।
4: ਤੋਂ ਇਹ ਤਾਕ ਚ ਰਹਿੰਦੇ ਆ
1: ਬਿਲਕੁਲ,
4: ਜਿਹੜੇ ਵੱਡੇ ਰਾਜੇ ਆ ਹੁਣ ਜਿਵੇਂ ਤੁਸੀਂ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੀ ਗੱਲ ਕੀਤੀ ਆ
1: ਜੀ,
4: ਉਹ ਵੇਖੋ ਉਹਨਾਂ ਦਾ ਮੈਂ ਹੁਣ ਰੀਸੈਂਟਲੀ ਪੜ੍ਹ ਕੇ ਹਟਿਆ ਸੀ ਉਹਨਾਂ ਦਾ ਬਲਦੇਵ ਸਿੰਘ ਹੋਰਾਂ ਦਾ ਨਾਵਲ ਸੂਰਜ ਦੀ ਅੱਖ
1: ਜੀ।
4: ਹਾਂਜੀ ਬਹੁਤ ਵਧੀਆ ਉਹਨਾਂ ਨੇ ਲਿਖਿਆ, ਇਤਿਹਾਸਿਕ ਦੇ ਵਿੱਚੋਂ ਹਵਾਲੇ ਦੇ ਦੇ ਕੇ ਲਿਖਿਆ। ਉਹਨਾਂ ਦੇ ਵਿੱਚ ਇੱਕ ਜਗ੍ਹਾ ਉਹ ਲਿਖਦੇ ਆ ਕਿ ਭਾਈ ਇਹ ਜਿਹੜੇ ਰਾਜੇ ਆ ਇਹ ਆਪਣੀ ਫੌਜ ਨੂੰ ਹਮੇਸ਼ਾ ਤੋਰੀ ਕਿਉਂ ਰੱਖਦੇ ਆ, ਕਦੇ ਇੱਧਰ ਹਮਲਾ ਕਰ ਕਦੇ ਉੱਧਰ ਹਮਲਾ ਕਰੇ, ਚੱਕਰ ਕੀ ਇਹਨਾਂ ਦਾ
1: ਜੀ।
4: ਉਹ ਕਹਿੰਦੇ ਭਾਈ ਜੇ ਇਹ ਵਿਹਲੇ ਬਹਿ ਗਏ ਨਾ ਬੰਦੇ ਤਾਂ ਇਹਨਾਂ ਨੇ ਫਿਰ ਸਾਡੇ ਖਿਲਾਫ ਹੀ ਤੁਰਨਾ ਹੈ, ਇਹ ਬੜਾ ਇੰਜਣ ਤਕੜਾ ਹੈ, ਮਤਲਬ ਕੰਮ ਲਾਈ ਰੱਖੋ ਫਿਰ ਠੀਕ ਆ
1: ਜੀ।
4: ਜਿਵੇਂ ਉਹ ਜਿੰਨ ਨਿਕਲਦਾ ਉਹ ਚੋਂ ਚਿਰਾਗ ਚੋਂ, ਉਹ ਕਹਿੰਦਾ ਹੁਕਮ ਮੇਰੇ ਆਕਾ, ਉਹ ਕਹਿੰਦਾ ਹੁਕਮ ਉਹ ਦੇ ਦਿੰਦਾ, ਕਹਿੰਦਾ ਤਿੰਨ ਹੁਕਮ ਤਾਂ ਦੇਣੇ ਪੈਣੇ ਜੀ, ਇੱਕ ਤਾਂ ਮੈਂ ਕਰਦਾ ਚੱਕੋ, ਦੂਜਾ ਵੀ, ਕਹਿੰਦਾ ਤੀਜਾ ਯਾਰ ਮੈਨੂੰ ਗੱਲ ਨੀ ਸੋਚਣ ਦੀ, ਕਹਿੰਦਾ ਗੱਲ ਨਾ ਸੋਚੀ ਮੈਂ ਤੇਰਾ ਸਿਰ ਪਾੜ ਦੇਣਾ
1: ਜੀ,
4: ਮੈਨੂੰ ਬੁਲਾਇਆ ਕਿਉਂ ਬਾਹਰ
1: ਜੀ।
4: ਉਹ ਵਿਹਲਾ ਵੀ ਖਤਰਨਾਕ, ਵਿਹਲਾ ਮਨ ਸ਼ੈਤਾਨ ਦਾ ਘਰ, ਤਾਂ ਹੀ ਕਿਹਾ ਜਾਂਦਾ ਕਿ ਉਹ ਕਈ ਤਰ੍ਹਾਂ ਦੀਆਂ ਖੁਰਾਫਾਤਾਂ ਨਿਕਲਦੀਆਂ ਮਨ ਦੇ ਵਿੱਚੋਂ ਕਿ ਯਾਰ ਐਂ ਕਰੀਏ ਇਹ ਰਾਜਾ ਤੁਰਿਆ ਤਾਂ ਜਾਂਦਾ, ਮੈਂ ਹੀ ਹੈ ਪਿੱਛੇ ਉਹਨੇ ਤੇ ਹੋਰ ਤਾਂ ਕੋਈ ਦੇਖਦਾ ਨੀ, ਚੱਕ ਦੋ ਬਾਈ ਫਿਰ ਮੈਂ ਹੀ ਰਾਜਾ।
1: ਸ਼ੈਤਾਨ ਤੋਂ ਤੁਸੀਂ ਗੱਲ ਯਾਦ ਦਵਾ ਦਿੱਤੀ, ਪਿਛਲੇ ਦਿਨਾਂ ਚ ਨਾ ਇੱਕ ਛੋਟੀ ਜਿਹੀ ਕਹਾਣੀ ਲੱਗੀ ਸੀ ਅੱਜ ਦੇ ਵਿਚਾਰ ਦੇ ਵਿੱਚ, ਤੇ ਇੱਕ ਪਾਸੇ ਰੱਬ ਦੀ ਗੱਲ ਹੈ ਦੂਸਰੇ ਪਾਸੇ ਸ਼ੈਤਾਨ ਦੀ, ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਰਾਜਿਆਂ ਮਹਾਰਾਜਿਆਂ ਦੀ ਗੱਲ ਚੱਲ ਰਹੀ ਹੈ, ਤੇ ਰਾਜੇ ਦੇ ਮਨ ਦੇ ਵਿੱਚ ਇਹ ਆ ਜਾਂਦਾ ਯਾਰ ਮੈਂ ਪ੍ਰਜਾ ਨੂੰ ਇੰਨਾ ਤੰਗ ਪਰੇਸ਼ਾਨ ਕਰਦਾ ਹਾਂ, ਜੇ ਇਹਨਾਂ ਨੇ ਬਗਾਵਤ ਕਰ ਦਿੱਤੀ ਤਾਂ ਮੇਰਾ ਕੀ ਬਣੂਗਾ। ਜਿੱਦਾਂ ਤੁਸੀਂ ਸ਼ੁਰੂਆਤ 'ਚ ਕੀਤੀ ਗੱਲ ਭਈ ਜੇ ਰੈਵੋਲੂਸ਼ਨ ਆਉਂਦਾ ਜਾਂ ਕੁਝ ਵੀ ਆਉਂਦਾ ਤਾਂ ਉਹਦੇ ਵਿੱਚ ਨੁਕਸਾਨ ਹੁੰਦਾ, ਤੇ ਉਹ ਚਿੰਤਾ ਦੇ ਵਿੱਚ ਪੈ ਜਾਂਦਾ ਰਾਜਾ, ਤੇ ਉਹ ਮਤਲਬ ਕਿ ਦਰਬਾਰ ਲਾ ਲੈਂਦਾ ਤੇ ਆਪਣੇ ਵੱਡੇ ਵੱਡੇ ਜਿਹੜੇ ਉਹਦੇ ਸਲਾਹਕਾਰ ਨੇ ਉਹਨਾਂ ਨੂੰ ਪੁੱਛਦਾ ਵਜ਼ੀਰਾਂ ਨੂੰ, ਭਾਈ ਇਹ ਕੀ। ਇੱਕ ਵਜ਼ੀਰ ਉੱਠ ਕੇ ਕਹਿੰਦਾ ਲੈ ਦੱਸੋ ਜੀ ਰਾਜਾ ਜੀ ਤੁਸੀਂ ਕਾਹਤੋਂ ਸੋਚਾਂ ਵਿਚਾਰਾਂ ਕਰੀ ਜਾਂਦੇ ਹੋ, ਇੰਨੀ ਧਨ ਦੌਲਤ ਤੁਹਾਡੇ ਕੋਲ ਹੈ ਤੇ ਆਪਾਂ ਕੋਈ ਨਹੀਂ ਹੱਲ ਕਰ ਲਾਂਗੇ ਇਹਨਾਂ ਦਾ, ਕੁਛ ਨਹੀਂ ਹੋ ਚੱਲਿਆ। ਕਹਿੰਦਾ ਨਹੀਂ ਨਹੀਂ ਯਾਰ ਇੱਦਾਂ ਨਹੀਂ ਹੋ ਸਕਦਾ, ਇਕੱਲਾ ਧਨ ਦੌਲਤ ਦੇ ਨਾਲ ਹੀ ਨਹੀਂ ਆਪਾਂ ਕਰ ਸਕਦੇ ਹਾਂ। ਤੇ ਕਹਿੰਦਾ ਇੰਨੀ ਫੌਜ, ਦੂਸਰੇ ਨੂੰ ਪੁੱਛਦਾ ਉਹ ਕਹਿੰਦਾ ਰਾਜਾ ਜੀ ਤੁਹਾਡੇ ਕੋਲ ਇੰਨੀ ਫੌਜ ਆ ਤੇ ਆਪਾਂ ਕਿਸੇ ਨੂੰ ਲਾਗੇ ਨਹੀਂ ਲੱਗਣ ਦਿੰਦੇ, ਲੈ ਇੱਦਾਂ ਕਾਹਦਾ ਡਰ ਕਰਦੇ ਹੋ, ਤੁਸੀਂ ਆਰਾਮ ਨਾਲ ਸੋਵੋ ਜਾ ਕੇ ਆਪਣਾ ਨਜ਼ਾਰੇ ਲਵੋ। ਤੇ ਉਹਨੇ ਹੀ ਕਹਿੰਦਾ ਯਾਰ ਨਜ਼ਾਰੇ ਨਹੀਂ ਲੈ ਸਕਦੇ ਕਿਉਂਕਿ ਇਹ ਜਿਹੜੀ ਫੌਜ ਆ ਉਹਨਾਂ ਦੇ ਪਰਿਵਾਰਾਂ ਦੇ ਉੱਤੇ ਆਪਾਂ ਤਸ਼ੱਦਦ ਕਰਦੇ ਹਾਂ ਤੇ ਉਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਹੀ ਸਾਡੀ ਫੌਜ ਬਣਦੀ ਆ ਨਾ।
4: ਹਾਂ ਬਿਲਕੁਲ,
1: ਤੇ ਉਹ ਇੱਦਾਂ ਹੀ ਗੱਲਾਂ ਬਾਤਾਂ ਕਰਦੇ ਆ, ਆਖਰ ਦੇ ਵਿੱਚ ਕਹਿੰਦਾ ਯਾਰ ਫਿਰ ਉਹ ਜਿਹੜਾ ਉਹਨਾਂ ਦੇ ਕ੍ਰਿਸਚਨ ਜਾਂ ਜੋ ਵੀ ਉਸ ਸਮੇਂ ਦੇ ਵਿੱਚ ਧਰਮ ਹੋਣਗੇ ਤਾਂ ਉਸ ਸਮੇਂ ਦੇ ਵਿੱਚ ਉਹ ਕਹਿੰਦਾ ਕਿ ਆਪਾਂ ਨਾ ਉਹਨੂੰ ਪੁੱਛਦੇ ਹਾਂ ਪੁਜਾਰੀ ਨੂੰ ਜਾ ਕੇ ਕੀ ਕਹਿੰਦਾ,
4: ਠੀਕ ਹੈ।
1: ਤੇ ਉਹ ਕਹਿੰਦਾ ਜੀ ਤੁਸੀਂ ਨਿਸ਼ਚਿਤ ਹੋ ਕੇ ਆਰਾਮ ਨਾਲ ਲੰਬੇ ਘੋੜੇ ਮਤਲਬ ਕਿ ਲੰਮੀਆਂ ਸਮਝ ਲਓ ਜੀ ਘੋੜੇ ਘੋੜੇ ਵੇਚ ਕੇ, ਕਹਿੰਦਾ ਇਹਦੀ ਪਰਵਾਹ ਨਾ ਕਰੋ, ਕਹਿੰਦੇ ਜਿੰਨੀ ਪ੍ਰਜਾ ਆ ਆਵਾਮ ਹੈ ਉਹ ਸਾਡੇ ਮਤਲਬ ਕਿ ਨਾਲ ਹੈ, ਉਹ ਅਸੀਂ ਸਾਡੇ ਤੋਂ ਬਾਹਰੇ ਹੋ ਹੀ ਨਹੀਂ ਸਕਦੇ। ਉਹ ਕਹਿੰਦਾ ਰਾਜਾ ਕਹਿੰਦਾ ਇਹ ਕਿੱਦਾਂ ਹੋ ਸਕਦੀ ਹੈ, ਕਹਿੰਦਾ ਦੇਖੋ ਅਸੀਂ ਉਹਨਾਂ ਨੂੰ ਮੈਸੇਜ ਦੇਈਦਾ ਹੈ, ਉਹ ਸਾਡੇ ਇੱਥੇ ਨਤਮਸਤਕ ਹੋਣ ਆਉਂਦੇ ਆ ਤੇ ਉਹ ਰੱਬ ਨੂੰ ਮੰਨਦੇ ਆ ਜਾਂ ਕਿਸੇ ਵੀ ਚੀਜ਼ ਨੂੰ ਉਸ ਸਮੇਂ ਦੇ ਵਿੱਚ ਧਰਮ ਨੂੰ ਮੰਨਦੇ ਆ, ਤਾਂ ਕਹਿੰਦੇ ਇਹਨਾਂ ਨੂੰ ਅਸੀਂ ਇਹੀ ਮੈਸੇਜ ਦੇਈਦਾ, ਇੱਥੇ ਵਿਸ਼ਵਾਸ ਇਹਨਾਂ ਨੂੰ ਇਹੀ ਦੇਈਦਾ ਕਿ ਜਿਹੜਾ ਰਾਜਾ ਆ ਨਾ ਉਹ ਜਿਹੜਾ ਹੈਗਾ ਉਹ ਤੁਹਾਨੂੰ ਰੱਬ ਨੇ ਹੈ ਨਾ ਉਹ ਤੁਹਾਡੀ ਦੇਖਭਾਲ ਅਤੇ ਤੁਹਾਨੂੰ ਸੁਰੱਖਿਆ ਕਰਨ ਦੇ ਲਈ ਜਾਂ ਤੁਹਾਡੇ ਸਾਰੀਆਂ ਚੀਜ਼ਾਂ ਪੂਰੀਆਂ ਕਰਨ ਦੇ ਲਈ ਉਹ ਉਹਦੀ ਡਿਊਟੀ ਲਾਈ ਹੋਈ ਆ ਰਾਜੇ ਦੀ।
4: ਜਦੋਂ ਵਿਸ਼ਵਾਸ ਹੀ ਵਿਸ਼ਵਾਸਘਾਤ ਹੋ ਜਾਏ ਤੇ ਫਿਰ ਤਾਂ ਗੱਲ ਹੀ ਮੁੱਕ ਜਾਂਦੀ ਹੈ ਕਿ ਐਂਡ ਹੀ ਹੋ ਗਿਆ।
1: ਬਿਲਕੁਲ ਜੀ,
4: ਉਹ ਤੇ ਜਮਾ ਹੀ ਸਿਰ ਆ। ਹੁਣ ਤੁਸੀਂ ਦੇਖੋ ਬਹੁਤ ਲੋਕ ਇਹ ਕਹਿੰਦੇ ਆ ਜਿਹੜਾ ਸੱਚ ਵੀ ਆ ਉਹ, ਕਿਉਂਕਿ ਆਪਾਂ ਕਿਸੇ ਨੂੰ ਵਿਲਨ ਬਣਾਉਣਾ ਹੁੰਦਾ, ਕਿਸੇ ਦੇ ਸਿਰ ਤੇ ਠੀਕਰਾ ਭੰਨਣਾ ਹੁੰਦਾ ਕਿ ਯਾਰ ਆਹ ਬੰਦੇ ਨੇ ਜਿਹੜਾ ਉਸ ਵੇਲੇ ਜਕਣਾਪੁਰ ਦੀ ਸਾਰਾ ਐਂਡ ਕਰਤਾ ਕੰਮ, ਉਹ ਇਤਿਹਾਸ ਦਾ ਮੋੜਾ ਹੀ ਮੋੜ ਦਿੱਤਾ। ਹੁਣ ਜਿਵੇਂ ਈਸਟ ਇੰਡੀਆ ਕੰਪਨੀ ਆਉਂਦੀ ਆ ਜਿਹੜੇ ਆ ਬੰਗਾਲ ਦੀ ਲੜਾਈ ਹੁੰਦੀ ਆ, ਉੱਥੇ ਸਭ ਤੋਂ ਵੱਡਾ ਜਿਹੜਾ ਵਿਲਨ ਹੈ ਉਹ ਬਣ ਕੇ ਆਉਂਦਾ ਮੀਰ ਜਾਫਰ
1: ਜੀ।
4: ਹੁਣ ਮੀਰ ਜਾਫਰ ਜਿਹੜਾ ਉਹਨੇ ਸਿਰਾਜ ਨੂੰ ਧੋਖਾ ਦੇ ਤਾ ਵਾਸੀ ਦੇ ਵਿੱਚ, ਆਪ ਰਾਜਾ ਬਣ ਗਿਆ। ਕਿਉਂਕਿ ਕਲਾਈਵ ਨੇ ਕਿਹਾ ਸੀਗਾ ਵੀ ਤੂੰ ਐਂ ਕਰ ਲੈ ਤੇ ਆਪਣੀ ਹੈਲਪ ਕਰ ਸਾਡੀ, ਤੈਨੂੰ ਬਣਾਉਣੇ ਰਾਜਾ, ਤੂੰ ਇਹ ਕਹਦਾ ਰਾਜਾ ਦਾ ਕੱਲ ਦਾ ਮੁੰਡਾ, ਉਹ ਨੌਜਵਾਨ ਸੀ ਕਾਫੀ।
1: ਬਿਲਕੁਲ,
4: ਤੇ ਇਹ ਕਿਹਾ ਸੀ ਭਾਈ ਮੈਂ ਏਡਾ ਮਤਲਬ ਇੰਨੀ ਸੇਵਾ, ਇਹਨੇ ਸੇਵਾ ਹੀ ਕਰੀ ਜਾਵਾਂ ਹੁਣ ਇਹਨਾਂ ਦੀ ਟੱਬਰ ਦੀ, ਤੇ ਮੈਨੂੰ ਬਣਾਓ ਰਾਜਾ ਤੇ ਆਪਾਂ ਤਾਂ ਕਰਦੇ ਹਾਂ ਇਲਾਜ। ਉਹਨੇ ਉਹ ਕਰਤਾ। ਹੁਣ ਇਹ ਮੀਰ ਜਾਫਰ ਜੇ ਇਕੱਲੇ ਨੂੰ ਦੇਖਿਆ ਜਾਵੇ ਕਿ ਉਹਨੇ ਇਕੱਲੇ ਨੇ ਐਂ ਕਰਤਾ, ਉਹਦੇ ਪਿੱਛੇ ਹੋਰ ਵੀ ਬੜੇ ਕਾਰਨ ਨੇ, ਹੋਰ ਛੋਟੇ ਮੋਟੇ ਕਿੰਨੇ ਤਰ੍ਹਾਂ ਦੇ ਲੋਕ ਜਿਹੜੇ ਆ ਉਹ ਵਿਕੇ ਹੋਣਗੇ ਜਾਂ ਕਿਵੇਂ ਉਹਨਾਂ ਨੇ ਆਪਣੇ ਜ਼ਮੀਰ ਵੇਚੇ ਹੋਣਗੇ।
1: ਬਿਲਕੁਲ,
4: ਤੇ ਉਹਨਾਂ ਨੇ ਉਸ ਦਾ ਸਾਰੇ ਦਾ ਸੌਦਾ ਕਰ ਦਿੱਤਾ
1: ਜੀ।
4: ਇਹੀ ਪੰਜਾਬ ਦੇ ਵਿੱਚ ਹੁੰਦਾ। ਪੰਜਾਬ ਚ ਰਣਜੀਤ ਸਿੰਘ ਹੋਰਾਂ ਦੇ ਰਾਜ ਦੇ ਵਿੱਚ ਇੰਨੀਆਂ ਜਿਹੜੀਆਂ ਖਿਚੜੀਆਂ ਪੱਕੀ ਜਾਂਦੀਆਂ ਸੀ ਤੇ ਉਹ ਐਂਡ ਵਿੱਚ ਉਹ ਵਾਲਾ ਮਰ ਗਏ, ਐਂਡ ਚ ਜਿਹੜਾ ਮੁੜ ਕੇ ਕਿੰਨੇ ਕਤਲੇਆਮ ਸ਼ੁਰੂ ਹੋ ਗਏ ਜਦੋਂ

0: ਭਾਈ ਪੰਜਾਬ ਹੈ,
1: ਜੀ
0: ਉਹ ਉੱਧਰ ਅਸੀਂ ਨਹੀਂ ਆਉਂਦੇ।
1: ਜੀ
0: ਹਿਮਾਲਿਆ ਤੱਕ ਫੈਲਿਆ ਪੰਜਾਬ, ਜਿੱਥੇ ਮਰਜ਼ੀ ਆ ਬਹੁਤ ਵੱਡਾ ਜੀ।
1: ਜੀ
0: ਸਤਲੁਜ ਦੇਖ ਲਓ ਕਿੱਥੋਂ ਸ਼ੁਰੂ ਹੁੰਦਾ, ਤੇ ਉਹ ਸਾਰਾ ਪਰਲੇ ਸਤਲੁਜ ਤੋਂ ਪਰਲਾ ਕੰਢਾ ਇੱਕ ਲੀਕ ਸਤਲੁਜ ਲਕੀਰ ਬਣ ਗਈ, ਇੱਕ
1: ਜੀ
0: ਬਾਰਡਰ ਸੀ।
1: ਜੀ
0: ਤੇ ਉਦੋਂ ਜਿਹੜੀ ਵੀ ਇਹਨੂੰ ਕੋਈ ਵੀ ਫੌਜ ਨਾ ਅੰਗਰੇਜ਼ ਟੱਪਣਗੇ ਜੀ ਉੱਧਰ ਹਮਲਾ ਕਰਨ, ਤੇ ਨਾ ਹੀ ਤੁਸੀਂ ਇੱਧਰ ਆਓ।
1: ਜੀ
0: ਤੇ ਹੁਣ ਇਹ ਉਹਦੇ ਰਣਜੀਤ ਸਿੰਘ ਹੋਰਾਂ ਦੇ ਜਿਉਂਦੇ ਜੀ ਤਾਂ ਇਹ ਸਮਝੌਤਾ ਕਾਇਮ ਰਿਹਾ,
1: ਜੀ
0: ਬਾਅਦ ਵਿੱਚ ਵੀ ਕਾਇਮ ਹੀ ਸੀਗਾ। ਉਹ ਕਤਲੇਆਮ ਵੀ ਸ਼ੁਰੂ ਹੋ ਗਿਆ, ਪਰ ਹੁਣ ਅੰਗਰੇਜ਼ਾਂ ਨੂੰ ਬਹਾਨਾ ਕਿਵੇਂ ਮਿਲੇ ਕਿ ਹਮਲਾ ਕਰੀਏ,
1: ਜੀ
0: ਤਾਂ ਉਹਨਾਂ ਦੇ ਜਿਹੜੇ ਬੰਦੇ ਵਿੱਚ ਆਪਣੇ ਸੈਟਲ ਕਰ ਲਏ, ਤੇ ਉਹ ਕਹਿੰਦੇ ਵੀ ਤੁਸੀਂ ਕਰੋ ਯਾਰ। ਉਹ ਫੌਜ ਲੈ ਕੇ ਇੱਧਰ ਆ ਗਏ
1: ਜੀ
0: ਫਿਰੋਜ਼ਪੁਰ ਵਾਲੇ ਪਾਸੇ, ਲੁਧਿਆਣੇ ਵਾਲੇ ਪਾਸੇ, ਉਰੇ ਆ ਕੇ ਲੜੇ।
1: ਜੀ
0: ਇਹਦੇ ਨਾਲ ਉਹ ਸਮਝੌਤਾ, ਉਹ ਸੰਧੀ ਟ੍ਰੀਟੀ ਜਿਹੜੀ ਆ ਸਤਲੁਜ ਵਾਲੀ, ਉਹ ਖਤਮ ਹੋ ਗਈ।
1: ਜੀ
0: ਤੇ ਅੰਗਰੇਜ਼ਾਂ ਨੂੰ ਮੌਕਾ ਮਿਲ ਗਿਆ ਵੀ ਹੁਣ ਅਸੀਂ ਕਰ ਸਕਦੇ ਹਾਂ ਭਾਈ ਤੁਹਾਡੇ ਤੇ
1: ਜੀ
0: ਹਮਲਾ, ਕਿਉਂਕਿ ਤੁਸੀਂ ਆਏ ਜੀ ਇਧਰਲੇ ਪਾਸੇ ਟੱਪ ਕੇ।
1: ਜੀ
0: ਤੇ ਉਹ ਇਹੋ ਜਿਹੜੇ ਇਤਿਹਾਸ ਦੇ ਵਿੱਚ ਪੰਨਿਆਂ ਦੇ ਵਿੱਚ ਧੋਖੇਬਾਜ਼ੀਆਂ ਦਾ ਤੇ ਕਹਿ ਲਓ ਵੀ ਅੰਬਾਰ ਲੱਗਿਆ ਹੋਇਆ,
1: ਜੀ
0: ਔਰ ਇਤਿਹਾਸ ਕਹਿ ਲਓ ਵੀ ਦਗਾਬਾਜ਼ੀਆਂ ਦਾ ਇਤਿਹਾਸ ਇੱਕ ਤਰ੍ਹਾਂ ਦਾ ਦੇਖਿਆ ਜਾਵੇ,
1: ਜੀ
0: ਕਿ ਕੋਈ ਬਹਾਦਰ ਹੈ, ਕੋਈ ਸੂਰਮਾ ਹੈ, ਕੋਈ ਬਹੁਤ ਤਕੜਾ ਹੈ,
1: ਜੀ
0: ਉਹਨੂੰ ਕਿਵੇਂ ਉਹਦੇ ਆਪਣੇ ਬੰਦੇ ਜਿਹੜੇ ਆ ਉਹ ਉਹਨਾਂ ਨੇ ਸਿੱਟ ਲਿਆ ਥੱਲੇ,
1: ਜੀ
0: ਹੋਰ ਕੋਈ ਗੱਲ ਹੀ ਨਹੀਂ।
1: ਜੀ
0: ਇਹ ਲਗਾਤਾਰ ਆਪਾਂ ਜਦੋਂ ਪੜ੍ਹਦੇ ਹਾਂ ਤੇ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ
1: ਜੀ
0: ਜੀ ਪਾਤ ਸਾਹਿਬ।
1: ਜਿਵੇਂ ਤੁਸੀਂ ਗੱਲ ਕੀਤੀ ਨਾ ਉਸ ਸਮੇਂ ਦੇ ਵਿੱਚ ਇੱਕ ਮੈਂ ਵੀ ਚਲੋ ਆਪਾਂ ਨਾ ਕਿਤਾਬ ਪੰਜਾਬ ਵੀ ਸਾਂਝੀ ਕਰ ਰਹੇ ਹਾਂ ਉਹਦੇ ਵਿੱਚ ਇਸ ਚੀਜ਼ ਦਾ ਜ਼ਿਕਰ ਆਉਂਦਾ ਹੈ ਕਿ ਜਦੋਂ
0: ਜੀ
1: ਕਸ਼ਮੀਰ ਦੀ ਗੱਲ ਆਉਂਦੀ ਹੈ ਤੇ ਉੱਥੇ ਜਿਹੜਾ ਕਿਹੜੀ ਔਰਤ ਦਾ ਨਾਂ ਚੇਤਾ ਭੁੱਲ ਗਿਆ ਪਿਛਲੇ ਦਿਨ ਹਰਵਿੰਦਰ ਜੌਹਲ ਭੈਣ ਜੀ ਨੇ ਵੀ ਉਹ ਮਸਲੇ ਦੇ ਉੱਤੇ ਗੱਲ ਕੀਤੀ ਸੀ ਜਦੋਂ ਮੈਂ ਨਾਵਲ ਸਾਂਝਾ ਕੀਤਾ ਤਾਂ ਉਹਦਾ ਪਤੀ ਜਿਹੜਾ ਮਤਲਬ ਕਿ ਕਿਡਨੈਪ ਕਰ ਲਿਆ ਜਾਂਦਾ ਮਤਲਬ ਕਿ ਉਹਨੂੰ ਫੜ ਲਿਆ ਜਾਂਦਾ ਹੈ ਅਤੇ ਉਹ ਫਿਰ ਮੇਰੇ ਖਿਆਲ ਨਾਲ ਇਹਨਾਂ ਕੋਲ ਆਉਂਦੇ ਨੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਕੋਲ ਆਉਂਦੇ ਆ ਕਿ ਕਹਿੰਦੇ ਭਾਈ ਉਹ ਕਹਿੰਦੀ ਮੈਂ ਤੁਹਾਨੂੰ ਜਿਹੜਾ ਆਪਣਾ ਕੋਹੇ ਨੂਰ ਆ ਉਹ ਦੇ ਦਾਂਗੀ ਅਤੇ ਤੁਸੀਂ ਮੇਰੇ ਮੇਰੇ ਪਤੀ ਨੂੰ ਛਡਵਾਓ ਜੀ
0: ਬਿਲਕੁਲ
1: ਅਤੇ ਉਹ ਕਹਿੰਦਾ ਵੀ ਤੁਸੀਂ ਕਸ਼ਮੀਰ ਰੱਖ ਤੁਸੀਂ ਕਸ਼ਮੀਰ ਲੈਣਾ ਦੋ ਔਫਰਾਂ ਦਿੰਦੇ ਆ ਸ਼ਾਇਦ ਮੇਰੇ ਗੱਲ ਨਾਲ ਗਲਤ ਨਾ ਹੋ ਤਾਂ ਕਸ਼ਮੀਰ ਜਾਂ ਕੋਹੇ ਨੂਰ ਅਤੇ ਉਹ ਕਹਿੰਦੇ ਨਹੀਂ ਜੀ ਅਸੀਂ ਕੋਹੇ ਨੂਰ ਦੇਣ ਲਈ ਤਿਆਰ ਹਾਂ ਪਰ ਕਸ਼ਮੀਰ ਨਹੀਂ ਦੇਣਾ ਜੀ ਜਿਹੜਾ ਕਸ਼ਮੀਰੀ ਰਾਜਾ ਸੀ ਉਸ ਸਮੇਂ ਦਾ ਅਤੇ ਉਹ ਕੋਹੇ ਨੂਰ ਦੇ ਦਿੰਦੇ ਆ ਇਸ ਤਰ੍ਹਾਂ ਫਿਰ ਉਹਦੇ ਕੋਹੇ ਨੂਰ ਜਿਹੜਾ ਰਾਜਾ ਰਣਜੀਤ ਸਿੰਘ ਦੇ ਕੋਲ ਆਉਂਦਾ ਹੈ
0: ਬਹੁਤ ਕਹਿ ਲੋ ਦੇਖੋ ਜੀ
1: ਲੋਭ
0: ਇਤਿਹਾਸ
1: ਦੇ ਵਿੱਚ ਆ ਗਏ ਨਾ ਉਹ ਚੀਜ਼
0: ਬੇਰਹਿਮ
1: ਲੋਭ ਆ ਗਿਆ ਜੀ
0: ਜੀ ਜੀ ਜੀ ਜੀ ਜੀ ਉਹ ਅਸਲ ਚ ਕੀ ਸੀਗਾ, ਉਹਨਾਂ ਨੇ ਆਪਣੇ ਜਿਹੜਾ ਕਿਉਂਕਿ ਇਹ ਤਾਂ ਚਲੋ ਆਪਾਂ ਇਤਿਹਾਸ ਵੱਡੂਗੇ ਗੋਤਾ ਮਾਰਨ ਲੱਗ ਜਾਂਗੇ ਜੇ ਇੱਧਰ ਚਲੇ ਗਏ ਤਾਂ, ਕਿਉਂਕਿ ਉਹ ਉਸ ਫੈਮਿਲੀ ਨੇ ਪਨਾਹ ਲਈ, ਪਨਾਹ ਵੀ ਮਿਲ ਗਈ, ਅਫਗਾਨਿਸਤਾਨ ਦਾ ਸ਼ਾਹੀ ਪਰਿਵਾਰ ਆ
1: ਜੀ
0: ਉੱਥੋਂ ਦਾ ਰਾਜਾ, ਤੇ ਉਹ ਵਾਕਈ ਉਹਨਾਂ ਕੋਲ ਪੈਸੇ ਪੂਸੇ ਤਾਂ ਸੀਗੇ ਹੀ ਸਾਰਾ ਕੁਛ ਸੀ ਲੈ ਕੇ ਨਾਲ, ਕਿਉਂਕਿ ਐਮਰਜੈਂਸੀ ਜਾਣਾ ਬੰਦਿਆਂ ਨੇ, ਤੇ ਉਹ ਉਹਨਾਂ ਨੇ ਕਿਹਾ ਵੀ ਸਾਨੂੰ ਭਾਈ ਉਹ ਜਿਹੜਾ ਬੰਦਾ ਉੱਥੇ ਕੈਦ ਆ
1: ਜੀ
0: ਉਹ ਜਿਹੜੀ ਬੇਗਮ ਸੀ ਉਹਨੇ ਕਿਹਾ ਉਹਦਾ ਪਤੀ ਕੈਦ ਸੀਗਾ ਸ਼੍ਰੀਨਗਰ ਕਸ਼ਮੀਰ ਦੇ ਵਿੱਚ, ਕਹਿੰਦੀ ਉਹਨੂੰ ਛਡਾਓ ਤੇ ਅਸੀਂ ਤੁਹਾਨੂੰ ਆਪਣੇ ਗਹਿਣੇ ਗੱਟੇ ਸਭ ਦੇਵਾਂਗੇ
1: ਜੀ,
0: ਉਹ ਉਹਨੂੰ ਛਡਾ ਵੀ ਲਿਆਉਂਦੇ ਆ ਤੇ ਬਹਾਨੇ ਨਾਲ ਉੱਧਰ ਲੁੱਟ ਖੋਹ ਵੀ ਹੋਈ ਸਾਰਾ ਕੁਛ ਕਰਾਏ, ਤੇ ਫਿਰ ਉਹ ਕਹਿੰਦੇ ਲਿਆ ਬੀਬੀ ਹੁਣ ਭਾਈ ਸਾਨੂੰ ਦਿਓ ਜਿਹੜਾ ਵਾਅਦਾ ਕੀਤਾ ਕੋਹੇ ਨੂਰ ਜਿਹਾ ਆਪਣਾ
1: ਜੀ,
0: ਤੇ ਉਹ ਮੁੱਕਰ ਗਏ, ਉਹ ਕਹਿੰਦੇ ਹੁਣ ਇਹ ਬੰਦਾ ਤੇ ਆਈ ਗਿਆ ਵਾਪਸ ਇਹ ਕਿੱਥੇ ਚੱਲਾ ਹੁਣ, ਤੇ ਇਹਨੂੰ ਕੱਲ ਹੀ ਦੇਣੇ ਹੁਣ, ਉਹ ਵੀ ਮੁੱਕਰ ਗਏ
1: ਜੀ
0: ਕਿਉਂਕਿ ਪੈਸੇ ਦੇਣੇ ਕਿਹੜਾ ਸੌਖੇ ਹੈ,
1: ਬਿਲਕੁਲ
0: ਤੇ ਉਹ ਜਦੋਂ ਮੁੱਕਰੇ ਤਾਂ ਉਹਨੇ ਫਿਰ ਸਖਤੀ ਕੀਤੀ ਤੇ ਉਹ ਖੋਹ ਲਿਆ ਸਾਰਾ ਕੁਛ, ਤੇ ਫਿਰ ਉਹਨਾਂ ਨੂੰ ਲੱਗਾ ਵੀ ਇਹਨੇ ਹੁਣ ਸਖਤੀ ਤਾਂ ਕਰ ਹੀ ਦਿੱਤੀ ਹੈ ਹੁਣ ਮਾਰੇਗਾ ਵੀ ਸਾਨੂੰ ਇਹ,
1: ਬਿਲਕੁਲ
0: ਤੇ ਉਹ ਰਾਤੋ ਰਾਤ ਕਿਸੇ ਤਰੀਕੇ ਨਾਲ ਗੁੱਪ ਚੁੱਪ ਕਰਕੇ ਭੱਜ ਗਏ ਸੀ ਪੰਜਾਬ
1: ਜੀ।
0: ਤੋਂ ਇਹ ਇਹ ਦੇਖੋ ਕਿੰਨਾ ਸਿਲਸਿਲਾ ਚੱਲਦਾ ਕਿ ਆਪਾਂ ਸੱਤਾ ਦਾ ਜਿਹੜਾ ਸਿਸਟਮ ਹੈ ਨਾ ਭਾਰਤ ਸਾਹਿਬ, ਵਿਸ਼ਵਾਸਘਾਤ ਲੋਕੀ ਕਰਦੇ ਵੀ ਕਿਉਂ ਨੇ, ਕਿਉਂਕਿ ਇਹਦੇ ਨਾਲ ਇੱਕ ਚੀਜ਼ ਜੁੜਦੀ ਹੈ ਲਾਲਚ,
1: ਲਾਲਚ
0: ਲਾਲਚ ਜਿਹੜਾ ਉਹ ਡਰਾਈਵਿੰਗ ਫੋਰਸ ਹੈ ਬੜੀ ਤਗੜੀ
1: ਜੀ,
0: ਜਿਹੜਾ ਇਹ ਸਮਾਜ ਜਿਹੜੀ ਆਪਾਂ ਸੱਤਾ ਦੀ ਗੱਲ ਕਰਦੇ ਹਾਂ ਜਾਂ ਕੋਈ ਪਾਵਰ ਦੀ ਗੱਲ ਕਰਦੇ ਹਾਂ, ਇਹ ਹੇਠਾਂ ਤੋਂ ਸ਼ੁਰੂ ਜੇ ਕਰੀਏ ਜ਼ਮੀਨ ਦੇ ਉੱਤੇ ਸਾਰੀ ਦੁਨੀਆ ਹੀ ਆ,
1: ਬਿਲਕੁਲ ਹੈ ਜੀ,
0: ਫਿਰ ਉੱਪਰ ਵੱਧਣਾ ਹੁੰਦਾ, ਉੱਪਰ ਜਾਣਾ, ਉੱਪਰ ਜਿਹੜਾ ਨਾ ਉਹ ਪਿਰਾਮਿਡ ਦੀ ਸ਼ਕਲ ਦੇ ਵਿੱਚ ਕਹਿ ਲਓ ਇਹਨੂੰ ਆਪਾਂ ਦੇਖਦੇ ਹਾਂ, ਉਹਦੀ ਆਪਾਂ ਵਿਜੁਅਲਾਈਜ਼ ਕਰ ਸਕਦੇ ਹਾਂ,
1: ਬਿਲਕੁਲ
0: ਉੱਪਰ ਜਗ੍ਹਾ ਘਟਦੀ ਜਾਂਦੀ ਆ
1: ਜੀ,
0: ਉੱਪਰ ਜਗ੍ਹਾ ਘਟਦੀ ਜਾਂਦੀ ਆ, ਤੇ ਜਿਹੜਾ ਬਿਲਕੁਲ ਸਫ਼ਰ ਜਿਹੜਾ ਟੌਪ ਤੇ ਬੰਦਾ ਪਹੁੰਚ ਗਿਆ ਹੈ
1: ਜੀ
0: ਉਹਦੇ ਲਈ ਤਾਂ ਇੱਕ ਬੰਦਾ ਹੀ ਰੁਕੂਗਾ ਉੱਥੇ,
1: ਬਿਲਕੁਲ ਹੈ ਜੀ,
0: ਹੁਣ ਉਹ ਪਹੁੰਚ ਜਾਏਗਾ ਬਹੁਤ ਜ਼ਿਆਦਾ ਜ਼ਬਰਦਸਤ ਤਰੀਕੇ ਨਾਲ ਉੱਤੇ ਪਹੁੰਚ ਵੀ ਗਿਆ, ਆਪਣੀ ਸਫਲਤਾ ਵੀ ਉਹਨੇ ਪ੍ਰਾਪਤ ਕਰ ਲਈ ਆ, ਹੁਣ ਅਗਲਾ ਮਸਲਾ ਬਣ ਜਾਂਦਾ ਟਿਕੇ ਰਹਿਣ ਦਾ, ਕਿਉਂਕਿ ਜਿਹੜੀ ਹੇਠਾਂ ਪੂਰੀ ਦੀ ਪੂਰੀ ਭੀੜ ਆ ਉਹ ਵੀ ਉੱਥੇ ਹੀ ਆਉਣਾ ਚਾਹੁੰਦੀ ਆ,
1: ਬਿਲਕੁਲ ਹੈ ਜੀ,
0: ਤੋ ਉਹਨਾਂ ਨੂੰ ਉਹਨਾਂ ਦੀ ਇਸ ਲਾਲਸਾ ਨੂੰ ਲਾਲਚ ਕਿਹਾ ਜਾਏ ਜਾਂ ਐਮਬੀਸ਼ਨ ਕਿਹਾ ਜਾਏ ਜਾਂ ਕੀ
1: ਜੀ
0: ਕਿਹਾ ਜਾਏ, ਇਹ ਆਪਾਂ ਵੱਖਰੇ ਵੱਖਰੇ ਟੈਗ ਲਾ ਕੇ ਦੇਖ ਸਕਦੇ ਹਾਂ।

0: ਬਿਲਕੁਲ
1: ਉਹ
0: ਜੀ
1: ਕਿਹੜਾ ਤਰੀਕਾ ਅਪਣਾਉਂਦੇ ਆ ਉਹ ਉੱਥੇ ਕਾਮਯਾਬ ਹੋਣ ਵਾਸਤੇ,
0: ਜੀ
1: ਧੋਖਾ ਦਿੰਦੇ ਆ ਕੀ
0: ਜੀ
1: ਕਰਦੇ ਆ ਜਾਂ ਵਫਾਦਾਰੀ ਦਿਖਾਉਂਦੇ ਆ, ਕੁਛ ਤਾਂ
0: ਬਿਲਕੁਲ
1: ਕਰਨਾ ਹੀ ਪਊਗਾ।
0: ਜੀ
1: ਤੇ ਲਕੀਰ ਟੱਪ ਕੇ ਜਾਣਾ ਪੈਣਾ ਉਧਰ ਨੂੰ,
0: ਬਿਲਕੁਲ ਹੈ ਜੀ,
1: ਇਹਦਾ ਕੋਈ ਹੋਰ ਕੋਈ ਸ਼ਾਰਟਕਟ ਨਹੀਂ।
0: ਨਹੀਂ
1: ਸ਼ਾਰਟਕਟ
0: ਕਰ
1: ਤੇ ਇਹੀ ਹੈ ਕਿ ਰਾਜਾ ਬੈਠਾ ਹੈ, ਹੁਣ ਰਾਜਸਥਾਨ ਦੇ ਵਿੱਚ ਕਿੰਨੀਆਂ ਘਟਨਾਵਾਂ ਨੇ, ਉਹ ਜਿਹੜਾ ਘੜਿਆਂ ਵਾਲਾ ਕਿਲਾ ਆਪਣਾ ਕੁੰਭਲਗੜ੍ਹ,
0: ਹਾਂਜੀ ਹਾਂਜੀ
1: ਉਹਦੇ ਵਿੱਚ ਜਿਹੜਾ ਰਾਜਾ ਹੈ ਉਹਦੇ ਬੇਟੇ ਨੇ ਉਹਨੂੰ ਮਾਰਤਾ,
0: ਜੀ
1: ਉਹ
0: ਬਿਲਕੁਲ
1: ਅੰਦਰ
0: ਹੈ
1: ਮੱਥਾ ਟੇਕ ਰਿਹਾ ਆਪਣਾ ਪੂਜਾ ਪਾਠ ਕਰ ਰਿਹਾ, ਧੌਣ ਥੱਲੇ ਕੀਤੀ ਤੇ ਉਹ ਪਿੱਛੋਂ ਆ ਕੇ ਉਹਨੇ ਗਾਟਾ ਲਾਤਾ ਉਹਦਾ।
0: ਬਿਲਕੁਲ ਹੈ
1: ਤੇ
0: ਜੀ,
1: ਉਹੀ ਹੁਣ ਜਿਹੜੇ ਬੱਚੇ ਤੱਕ ਨਹੀਂ, ਜਿਹੜੇ ਪਿਓ ਦੇ ਸਕੇ ਹੋ ਰਹੇ ਉੱਤੇ, ਕਹਿੰਦੇ ਵੀ ਉਹ ਵੀ ਕਹਿੰਦੇ ਅਸੀਂ ਬੈਠਣਾ ਹੈ।
0: ਬਿਲਕੁਲ ਹੈ ਜੀ
1: ਰਾਜਾ ਔਰੰਗਜ਼ੇਬ ਦੇਖੋ ਤੁਸੀਂ,
0: ਜੀ,
1: ਉਹਨੇ ਸਾਰਾ ਟੱਬਰ ਆਪਣਾ ਚੱਕਤਾ।
0: ਚੱਕਤਾ ਜੀ
1: ਤੇ ਉਧਰ ਜਿਹੜਾ ਸਾਡਾ ਮਹਾਨ ਦੂਜਾ ਅਸ਼ੋਕ,
0: ਅਸ਼ੋਕ, ਉਹ
1: ਕਿੱਡਾ ਵੱਡਾ
0: ਬਿਲਕੁਲ
1: ਰਾਜਾ ਹੈ,
0: ਉਹ ਤੋਂ ਵੱਡਾ
1: ਉਹ
0: ਨੀਰੂ
1: ਕਿੰਨਾ
0: ਆ ਗਿਆ
1: ਬੇਰਹਿਮ ਹੈ।
0: ਇਟਲੀ
1: ਹਾਂਜੀ, ਉਹ
0: ਵਾਲਾ
1: ਬੜਾ ਪ੍ਰਚੰਡ ਰਾਜਾ ਰਿਹਾ, ਬੜਾ ਬੜਾ ਹੀ ਮਤਲਬ ਕਹਿ ਲਓ ਵੀ ਕਹਿਰਵਾਨ ਹੁੰਦਾ ਸੀ ਅਸ਼ੋਕ ਜਦੋਂ
0: ਜੀ,
1: ਹੁੰਦਾ ਸੀ ਨਾ,
0: ਹਾਂਜੀ
1: ਉਹਦੇ
0: ਹਾਂਜੀ,
1: ਵਰਗਾ ਕਹਿ ਲਓ ਵੀ
0: ਛੱਡਿਆ
1: ਜੈਰੀ
0: ਹੀ
1: ਕੋਈ
0: ਕੋਈ
1: ਨਹੀਂ,
0: ਨਹੀਂ, ਆਪਣੇ ਬਰਾਬਰ ਆਉਣੀ ਨਹੀਂ ਦਿੱਤਾ ਗਿਆ ਇਹਨੂੰ ਜੀ, ਬਿਲਕੁਲ ਹੈ ਜੀ।
1: ਉਹਨੇ ਕੋਈ ਜਦੋਂ ਸਾਰੇ ਸਿੱਧੇ ਕਰ ਲਏ, ਸਾਰੇ ਮਤਲਬ ਕਾਬੂ ਕਰ ਲਿਆ ਇਲਾਕਿਆਂ
0: ਜੀ
1: ਤੇ, ਫਿਰ ਕਹਿੰਦਾ ਵੀ ਹੁਣ ਸ਼ਾਂਤੀ ਰਹੂਗੀ, ਹੁਣ ਕਿਸੇ ਨੇ ਆਪਣੇ ਤਲਵਾਰਾਂ ਤਲੂਆਂ ਜਮ੍ਹਾਂ ਕਰੋ, ਇਹਦਾ ਕੋਈ ਕੰਮ ਰਿਹਾ ਹੀ ਨਹੀਂ ਹੁਣ ਲੜਾਈ ਲੜੂਈ ਦਾ,
0: ਅਸ਼ੋਕਾ ਚੱਕਰ
1: ਅੱਜ ਤੋਂ
0: ਦੇਖੋ
1: ਸਾਰੇ
0: ਤਾਂ ਹੀ
1: ਆਪਣੇ
0: ਲਾਇਆ ਜਾਂਦਾ
1: ਬੁੱਧ
0: ਉਹਦੇ ਵਿੱਚ
1: ਧਰਮ।
0: ਝੰਡੇ 'ਚ ਬਰਕਰਾਰ ਹੈ ਜੀ ਜੀ
1: ਹਾਂਜੀ, ਉਹ ਕਹਿੰਦੇ ਅੱਜ ਤੋਂ ਅਸੀਂ ਬੁੱਧ ਧਰਮ ਅਪਣਾ ਲਿਆ, ਇਹ ਸ਼ਾਂਤੀ ਦੇ ਪ੍ਰਤੀਕ ਆ ਅਸੀਂ,
0: ਜੀ
1: ਤੇ
0: ਬਿਲਕੁਲ ਹੈ
1: ਡਾਂਗ ਡੂੰਗ ਜਿਹਨੇ ਟੱਕੀ ਭਾਈ ਅਸੀਂ ਡਾਂਗ ਵੋ ਫੇਰਾਂਗੇ,
0: ਜੀ
1: ਕਿਉਂਕਿ ਹੁਣ ਕੰਮ ਨਹੀਂ ਰਿਹਾ ਡਾਂਗ ਡੂੰਗ,
0: ਬਿਲਕੁਲ
1: ਸਾਰਾ ਰਾਜ ਤਾਂ ਆਪਣਾ ਹੋ ਗਿਆ, ਲੜਨਾ ਕਿਹਦੇ ਨਾਲ ਹੈ
0: ਜੀ। ਸ਼ਮੀ ਜੀ ਆਪਣੇ ਨਾਲ ਦੋ ਸਰੋਤੇ ਨੇ, ਨਾਲ ਆਪਣੇ ਨਾਲ ਰਾਜਨ ਸੈਣੀ ਜੀ ਤੇ ਯਾਦਵ ਨਾਲ ਵਿਦੇਸ਼ਾ ਜੀ ਵੀ ਨੇ, ਤੇ ਆਪਾਂ ਗੱਲ ਸੁਣਦੇ ਹਾਂ। ਸੈਣੀ ਸਾਹਿਬ ਹੋਲਡ ਰੱਖਣਾ, ਵਿਦੇਸ਼ਾ ਜੀ ਨੂੰ ਕਰ ਲਈਏ ਫ੍ਰੀ। ਸਤਿ ਸ਼੍ਰੀ ਅਕਾਲ ਜੀ, ਯਾਦਵਿੰਦਰ ਜੀ ਸਵਾਗਤ ਹੈ ਜੀ।
2: ਜੀ ਸਤਿ ਸ੍ਰੀ ਅਕਾਲ ਭੁਪਿੰਦਰ ਭਾਜੀ ਤੇ
0: ਸਤਿ ਸ਼੍ਰੀ ਅਕਾਲ ਜੀ, ਸਤਿ
2: ਸਾਰੇ
0: ਸ਼੍ਰੀ ਅਕਾਲ
2: ਸਰੋਤੇ
0: ਜੀ। ਹਾਂ ਜੀ, ਤੁਸੀਂ
2: ਸ਼ਮੀ
0: ਕਿੱਥੋਂ
2: ਭਾਜੀ,
0: ਡੂੰਘੇ ਜੇ ਚੋਂ ਬੋਲੀ ਜਾਂਦੇ ਹੋ, ਸਾਹ ਭਰਦੇ ਹੋ?
2: ਸ਼ਮੀ ਭਾਜੀ, ਨਹੀਂ, ਮੈਂ ਉਹ ਐਕਚੁਅਲੀ ਪਨੀਰ ਦੀ ਸਬਜ਼ੀ ਖਾਧੀ, ਮੇਰੇ ਸੰਗ ਲੱਗ ਗਈ,
0: ਦੱਸੋ ਲਾਲਚ ਕਰ
1: ਓ
0: ਰਿਹਾ ਹੈ?
2: ਲਾਲਚ ਕਰ ਲਿਆ ਨਾ, ਲਾਲਚ ਕਰ ਲਿਆ, ਪਰ ਲਾਲਚ ਕਿੱਦਾਂ ਨਾ ਕੀਤਾ, ਭਿੰਡੀਆਂ ਵਿੱਚ ਯਾਰ ਮਿਕਸ ਕਰ ਲਈਆਂ ਨਾ ਮੈਂ,
0: ਅੱਛਾ ਜੀ,
2: ਉਹ ਕੰਮ ਹੋ ਗਿਆ ਖਰਾਬ,
1: ਐਂਡ ਕਰ ਐਂਡ ਕਰ
0: ਕਿਆ ਬਾਤ ਹੈ ਜੀ, ਐਂਡ
1: ਪਨੀਰ
2: ਵਿੱਚ
1: ਭਿੰਡੀ,
2: ਸਾਰਾ ਕੰਮ
0: ਤੁਸੀਂ
2: ਵਿੱਚ
0: ਤਾਂ
2: ਮਿਕਸ ਹੋ ਗਿਆ ਨਾ ਰਗੜਾ।
0: ਪਨੀਰ ਦੀ ਵੀ ਜਿਹੜੀ ਹੈਸੀਅਤ ਆ ਉਹ ਵੀ ਤੁਸੀਂ ਕਿੱਧਰ ਨੂੰ ਪਾਤੀ ਚੱਕ ਕੇ,
2: ਓਏ ਓਏ
0: ਪਨੀਰ
2: ਪਨੀਰ
0: ਤੇ
2: ਦੀ ਡਾਂਡੀ
0: ਭਿੰਡੀਆਂ।
2: ਲਾਤੀ ਹੈ, ਪਨੀਰ ਤੇ ਭਿੰਡੀਆਂ ਇਕੱਠੀਆਂ ਕਰਤੀਆਂ,
0: ਜੀ
2: ਮਿਲ
0: ਕੀ
2: ਗੋਭਾ
0: ਕਹਿਣਾ
2: ਹੁੰਦਾ ਜਿਹੜਾ, ਮਿਲ
0: ਚਾਹੋਗੇ?
2: ਗੋਭਾ ਤਿਆਰ ਹੋ ਜਾਂਦਾ
0: ਹਾਂਜੀ,
2: ਵਧੀਆ, ਲਾਲਚ ਲੋਭ ਇਹ ਜ਼ਿੰਦਗੀ ਚੱਲਦਾ ਯਾਰ, ਚੱਲਦਾ ਹੀ ਰਹਿਣਾ,
0: ਜੀ
2: ਤੇ ਜਿਹੜਾ ਲੋਭ ਲਾਲਚ ਤੋਂ ਸ਼ੁਰੂ ਹੁੰਦੀ ਆ, ਵਿਸ਼ਵਾਸਘਾਤ ਦੀ ਨਾ, ਉੱਥੋਂ ਸ਼ੁਰੂਆਤ ਉੱਥੋਂ ਹੀ ਹੁੰਦੀ ਹੈ,
0: ਜੀ
2: ਜਦੋਂ ਤੁਹਾਨੂੰ ਵੀ ਲਾਲਚ ਕਰਨ ਡਹਿ ਪੈਂਦੇ, ਆਪਾਂ ਜ਼ਿਆਦਾ ਲਾਲਚ ਕਰਨ ਡਹਿ ਪੈਂਦੇ, ਪੈਸੇ ਕਮਾਉਣ ਦਾ ਜਾਂ ਦੂਜਾ ਕਰ ਰਹੇ, ਮੈਂ ਇੱਥੋਂ ਅੱਗੇ ਲੰਘ ਜਾ, ਤੇ ਉਹਦਾ ਰਿਜ਼ਲਟ ਫਿਰ ਐਂਡ ਤੇ ਇਹੋ ਹੀ ਆਉਂਦਾ ਵਾ, ਫਿਰ ਯਾਰ ਵਿਸ਼ਵਾਸਘਾਤ ਆ, ਬੰਦਾ ਕਰਦਾ ਪੌੜੀ ਥਾਂ ਚੜ੍ਹ ਲੱਗਿਆ,
0: ਜੀ
2: ਤੇ ਹੁਣ ਤੋਂ ਹੀ ਲਾ ਲਓ ਕਿ ਸ਼ਾਰਟਕੱਟ 'ਚ ਜਿਹੜੇ ਰਿਸ਼ਤੇ ਵੀ ਬਣਦੇ ਆ, ਸ਼ਾਰਟਕੱਟ ਦੇ ਵਿੱਚ ਜਿੱਦਾਂ ਹੁਣ ਤਰੱਕੀਆਂ ਵੀ ਹੁੰਦੀਆਂ,
0: ਜੀ
2: ਹੁਣ ਜੇ ਆਪਾਂ ਲਾਈਏ ਕੱਲ ਪਰਸੋਂ ਫਿਰ ਕੈਨੇਡਾ 16 ਬੰਦੇ ਫੜੇ ਉਹਨਾਂ ਨੇ,
0: ਜੀ
2: ਤੇ ਉੱਥੇ ਸ਼ਾਰਟਕੱਟ ਦੇ ਵਿੱਚ ਪੈਸੇ ਕਮਾਉਣ ਦਾ ਲਾਲਚ ਕਰ ਕਰਕੇ, ਫਿਰ ਉਹ ਹੁਣ ਉੱਥੋਂ ਫੜਿਆ, ਇੱਕ ਬੰਦਾ ਫੜਿਆ ਕੈਨੇਡਾ ਤੋਂ ਅਮਰੀਕਾ ਵੜਦੇ ਆ,
0: ਜੀ
2: ਤੇ ਉਹ ਵੇਖ ਲਓ ਉਹਨੇ ਲਾਲਚ ਕਰਕੇ ਉਹਨਾਂ ਆਪਣੀ ਡਿਲੀਵਰੀ ਦੇ ਜਾਣੀ, ਡਿਲੀਵਰੀ ਤਾਂ ਹੋਰ ਹੁੰਦੀ ਯਾਰ, ਵਿੱਚ ਡਿਲੀਵਰੀ ਹੋਰ ਮਿਕਸ ਕੀਤੀ ਹੁੰਦੀ,
0: ਜੀ
2: ਤੇ ਜਦੋਂ ਫਿਰ ਐਂਡ ਤੇ ਜਦੋਂ ਕੰਮ ਹੋ ਜਾਂਦਾ ਗੜਬੜ ਹੋ ਜਾਂਦੀ ਹੈ,
0: ਜੀ
2: ਤੇ ਫਿਰ ਉਹ ਲੋਕ ਆਪਣੇ ਲੋਕ ਕਹਿੰਦੇ ਹੁਣ ਉਹਨੇ ਛਡਾ ਲਈਏ, ਬਾਹਰ ਕੱਢ ਲਈਏ, ਤੇ ਉਹ ਤੁਹਾਨੂੰ ਪਤਾ ਕਾਨੂੰਨ ਕਿੰਨੇ ਸਖਤ,
0: ਬਿਲਕੁਲ ਹੈ ਜੀ,
2: ਤੇ
0: ਬਿਲਕੁਲ,
2: ਇਹ ਤੇ ਉੱਥੋਂ ਹੀ ਗਾਂ ਨਾਲੇ ਜਿਹੜਾ ਵਿਸ਼ਵਾਸਘਾਤ ਆ ਨਾ, ਇਹ ਰਾਜਿਆਂ ਮਹਾਰਾਜਿਆਂ ਜਿੱਦਾਂ ਤੁਸੀਂ ਗੱਲ ਕਰਨ ਡੇ, ਮੈਂ ਸੁਣ ਰਿਹਾ ਸੀ ਉਹਦੇ ਵਿੱਚ ਜ਼ਿਆਦਾ ਚੱਲਦਾ ਰਿਹਾ,
0: ਜੀ
2: ਤੇ ਹੁਣ ਜੇ ਗੋਰੇ ਆਏ ਇੰਡੀਆ 'ਚ, ਜਦੋਂ ਗੋਰੇ ਈਸਟ ਇੰਡੀਆ ਕੰਪਨੀ ਆਈ ਹੈ, ਤੇ ਉਹਨਾਂ ਵੀ ਇਸੇ ਚੀਜ਼ ਦਾ ਫਾਇਦਾ ਉਠਾਇਆ ਨਾ, ਕਿ ਜਦੋਂ ਪਾੜੋ ਤੇ ਰਾਜ ਕਰੋ, ਕਿਉਂਕਿ ਸਾਰੇ ਰਾਜੇ ਇੱਕ ਦੂਜੇ ਨਾਲ ਲੜਦੇ ਲਾਲਚੀ,
0: ਜੀ
2: ਕੋਈ
0: ਬਿਲਕੁਲ,
2: ਕਿਸੇ ਭਰਾ ਭਰਾ ਰਿਜਾਇਰ ਨੱਪਣ ਨੂੰ ਫਿਰਦਾ ਹੈ,
0: ਜੀ
2: ਤੇ ਉਹਨਾਂ ਨੇ ਉਹਦਾ ਹੀ ਫਾਇਦਾ ਉਠਾ ਕੇ ਉਹਨਾਂ ਨੂੰ ਲੋਭ ਲਾਲਚ ਦੇ ਕੇ,
0: ਜੀ
2: ਉਹਨਾਂ ਕੋਲੋਂ ਹੀ ਵਿਸ਼ਵਾਸਘਾਤ ਦਵਾਤਾ ਦੂਜੇ ਭਰਾ ਨੂੰ,
0: ਬਿਲਕੁਲ ਹੈ ਜੀ,
2: ਤੇ ਇਹ ਚੱਲਦੀਆਂ। ਮਹਾਰਾਜ ਰਣਜੀਤ ਸਿੰਘ ਦਾ ਰਾਜ ਵੀ ਇਦਾਂ ਹੀ ਖਤਮ ਹੋਇਆ, ਹੁਣ ਜੇ ਲਾ ਲਓ ਕੁਵਰ ਨੌਂ ਦੇ ਹਾਲਤ ਲਾ ਲਓ, ਜਿਹੜੇ ਸਾਰੇ ਆਪਸੇ
0: ਜੀ
2: ਲੜ ਲਏ
0: ਜੀ
2: ਪਏ ਇੱਕ ਲਾਲਚ ਕਰਕੇ,
0: ਜੀ
2: ਤੇ ਕੱਲਾ ਕੱਲਾ ਇੰਨਾ ਜੀ ਨਹੀਂ ਹੈ, ਜੇ ਆਪਾਂ ਵੇਖੀ ਨਾ ਕਿ ਆਪਣੇ ਖਿੱਤੇ 'ਚ ਹੀ ਆਏ ਚੀਜ਼ਾਂ, ਜੇ ਤੁਸੀਂ ਰੋਮਨ ਰੋਮਨ ਸਾਮਰਾਜ ਪੜ੍ਹੋ ਤੁਸੀਂ, ਉਹਦੇ ਵਿੱਚ ਪੜ੍ਹੋ, ਉਹਦੇ ਵਿੱਚ ਵੀ ਕਿੱਦਾਂ ਅੱਗੇ
0: ਬਿਲਕੁਲ
2: ਗਾਂ ਆਉਂਦੇ,
0: ਬਿਲਕੁਲ,
2: ਹੁਣ ਜਦੋਂ ਸੈਨੇਟ ਸੈਨੇਟ ਨੇ ਲਾ ਲਓ ਕਿ ਉਹਦੇ ਵਿੱਚ ਸੁਰਾ ਖੋਪਤਾ ਹੈ ਦੂਜੇ ਦੇ ਆਪਣੇ ਦੇ, ਉਹ ਜਿਹੜਾ ਰੋਮ ਦਾ ਯਕੀਨ ਆ ਹੀ ਉਹਦਾ,
0: ਜੀ
2: ਤੇ ਉਹ ਲਾ ਲਓ ਉਹਦੇ
1: ਸੀਜ਼ਰ
2: ਦੇ,
1: ਦੇ
2: ਹਾਂਜੀ ਹਾਂਜੀ
0: ਸੀਜ਼ਰ,
2: ਸੀਜ਼ਰ ਦੇ, ਹਾਂਜੀ ਹਾਂਜੀ ਸੀਜ਼ਰ, ਤੇ ਉਹਦੇ ਲਾ ਲਓ ਕਿ ਉਹਦੇ ਆਪਣੇ ਬੰਦਿਆਂ ਨੇ ਲਾਲਚ
1: ਹਾਂਜੀ
2: ਜਾਣ ਕੇ ਉਹਦਾ ਰਾਜ ਖੋਹਣ ਵਾਸਤੇ, ਤੇ ਵੇਖ ਲਓ ਉਹਦੇ ਤੇ ਜਿਹੜਾ ਇੱਕ ਮੇਨ ਉਹਦਾ ਦੋਸਤ ਸੀ ਜਿਹਨੇ ਇਹ ਕੰਮ ਕੀਤਾ ਨਾਲ ਉਹਨਾਂ ਰਲ ਕੇ ਸੈਨਟ ਦੇ ਨਾਲ ਰਲ ਕੇ,
0: ਜੀ ਬਿਲਕੁਲ ਹੈ ਜੀ,
2: ਕਿਹੜੀ ਆ, ਜਮਨ ਜਮਨ।
0: ਹਾਂਜੀ ਜਮਨ।
2: ਹੁਣ ਜਮਨ ਜਿਹੜੀ ਕੰਟਰੀ ਆ, ਜੇ ਉਹ ਵੇਖਿਆ ਜਾਵੇ ਤੇ ਉਹ ਜਮਨ ਜਿਹੜੀ ਕੰਟਰੀ ਕਿੱਦਾਂ ਬਣੀ ਆ,
0: ਜੀ
2: ਉਹ ਸਾਰੀ ਫਲਸਤੀਨ ਦੀ ਜਗ੍ਹਾ ਨੱਪੀ ਇਹਨਾਂ ਨੇ,
0: ਜੀ
2: ਤੇ ਉਹ ਫਲਸਤੀਨ ਦੀ ਜਗ੍ਹਾ ਉਹਨਾਂ ਨੇ ਨੱਪੀ ਆ। ਤੇ ਹੁਣ ਜੇ ਫਲਸਤੀਨ ਵਾਲ ਆਉਂਦੇ ਸੀ ਉਹ ਤਾਂ, ਕਿਉਂਕਿ ਜਦੋਂ ਜਾਸਰ ਅਰਾਫਾਤ ਸੀ ਨਾ,
0: ਹਾਂਜੀ
2: ਜਾਸਰ ਅਰਾਫਾਤ ਕਈ ਉਹਨੇ ਸੰਧੀਆਂ ਸੁੰਧੀਆਂ ਕਰਕੇ ਇਹਦਾ ਹੱਲ ਉਹ ਕੱਢਣ ਲੱਗਾ ਹੈ।
0: ਜੀ
2: ਤੇ ਉਹ ਇਦਾਂ ਹੀ ਕੱਲ੍ਹ ਕਿਤੇ ਗੱਲ ਹੋਣ ਡਈ ਕਿ ਪੋਡਕਾਸਟ ਤੇ, ਉਹ ਜਮਨ ਉਹਨੂੰ ਪੁੱਛਿਆ ਉਹਨਾਂ ਨੇ ਕਿ ਤੁਸੀਂ ਵੀ ਫਲਸਤੀਨ ਦੀ ਜਗ੍ਹਾ, ਤੁਸੀਂ ਤੁਹਾਡੀ ਜਿਹੜੀ ਆਪਣੀ ਜਗ੍ਹਾ ਹੈ ਫਲਸਤੀਨ ਦਾ ਏਰੀਆ ਹੈ ਸਾਰਾ ਜਿੱਥੇ ਤੁਸੀਂ ਕਬਜ਼ਾ ਕੀਤਾ,
0: ਜੀ
2: ਤੇ ਜੇ ਹੁਣ ਇਜ਼ਰਾਇਲ ਦੇ ਉੱਤੇ ਕਰ ਲਿਆ ਤਾਂ ਹੁਣ ਤੁਹਾਨੂੰ ਕੁਝ ਦੱਸਦਾ।
0: ਜੀ
2: ਤੇ ਉਹ ਗੱਲ ਇਹ ਸੀ ਕਿ ਇਜ਼ਰਾਇਲ ਨਾ ਆਉਂਦਾ ਤਾਂ ਉਹਨਾਂ ਨੇ ਕਰ ਲੈਣਾ ਹੈ, ਇਜਿਪਟ ਨੇ ਵੀ ਕਰ ਲੈਣਾ ਹੈ।
0: ਜੀ
2: ਇਹ ਲਾਲਚ ਵਾਣ, ਇਹ ਅੱਗੇ ਲਾਲਚ ਹੁੰਦਾ ਹੈ ਚਲੋ ਭਾਈ ਲੁੱਟਾਂ ਖੋਹਾਂ ਦਾ, ਹੁਣ ਲਾਲਚ ਫਿਰ ਲਾਲਚ ਇੱਕ ਆਇਆ ਕਿ ਸਾਮਰਾਜ ਵਧਾਉਣਾ ਵਾ ਜਾਂ ਹੋਰ ਕੰਟਰੀਆਂ ਰਲਾ ਲਓ ਵਿੱਚ,
0: ਜੀ ਜੀ ਜੀ
2: ਤੇ ਹੁਣ ਹੋਰ ਤਰ੍ਹਾਂ ਦਾ ਲਾਲਚ। ਅੱਜ ਟਰੰਪ ਸਾਹਿਬ ਨੇ ਕਹਿ ਦਿੱਤਾ $5,000 ਦੂੰ ਹਰ
0: ਹਾਂ, ਉਹ ਵੀ
2: ਨੌਜਵਾਨ ਨੂੰ
0: ਬਿਲਕੁਲ ਹੈ ਜੀ,
2: ਜਿਤਾ ਦਿਓ,
0: ਲਾਲਚ ਦੇ ਰਹੇ ਨੇ
2: ਹੁਣ
0: ਜੀ ਬਿਲਕੁਲ।
2: ਇਹ ਵੀ ਲਾਲਚ ਹੀ ਦੇਣ ਦੇ ਨਾ, ਤੇ ਹੁਣ ਜੇ ਆਪਾਂ ਨੇ ਉੱਥੇ ਚੱਲਦਾ ਹੁੰਦਾ ਕਿ ਭਾਈ ਪੈਸੇ ਦੇ ਕੇ ਵੋਟ ਖਰੀਦਦੇ ਆ,
0: ਜੀ
2: ਹੁਣ ਜੇ ਵੇਖਿਆ ਜਾਵੇ ਤੇ ਇਹ ਵੀ ਇਲੀਗਲੀ ਆ ਨਾ, ਇਹ ਪੈਸੇ
0: ਹਾਂ
2: ਦੇ
0: ਹਾਂ
2: ਕੇ ਵੋਟ
0: ਬਿਲਕੁਲ
2: ਖਰੀਦੀ ਜਾ ਰਹੀ
0: ਬਿਲਕੁਲ ਹੈ ਜੀ।
2: ਤੇ ਉਹਦੇ ਆ, ਤੇ ਹੁਣ ਆਪਣੀਆਂ ਕੰਟਰੀਆਂ ਤੇ ਬੋਲਣਾ ਨਹੀਂ, ਮੈਂ ਹੁਣ ਬੱਸ ਦੇ ਵਿੱਚ ਨਿਊਜ਼ ਸੁਣ ਰਿਹਾ, ਸਵੀਡੀ 'ਚ ਇਹੋ ਹੀ ਚੱਲਣ ਡਿਆ, ਸਾਡੇ ਵੀ ਇੱਥੇ
0: ਬਿਲਕੁਲ
2: ਇਲੈਕਸ਼ਨ ਹੋਣ ਡਈ
0: ਬਿਲਕੁਲ ਹੈ ਜੀ,
2: ਸਾਡੇ ਵੀ ਇਹੋ ਇਲੈਕਸ਼ਨ ਚੱਲਣ ਡਈ, ਹੁਣ ਉਹਦਾ ਉੱਤੇ ਉਹੀ ਮੁੱਦਾ ਚੱਲਣ ਡਿਆ ਕਿ ਭਾਈ ਇਹ ਇਲੀਗਲ ਹੈ ਕਿ ਲੀਗਲ, ਇਹਨੂੰ ਪਹਿਲਾਂ ਇਹ ਦੱਸੋ
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
2: ਕਿ ਤੁਸੀਂ ਲਾਲਚ ਦੇ ਕੇ ਤੁਸੀਂ ਵੋਟਾਂ ਲੱਗੇ ਖਰੀਦਣ।
0: ਜੀ
2: ਇਹ ਸਭ ਨੂੰ ਵੱਡੀ ਉਦਾਹਰਨ ਹੈ ਜਿਹੜੀ ਤੁਹਾਡੇ ਪੋਡਕਾਸਟ ਦੀ, ਇਹੋ ਹੀ ਹੈ ਕਿ ਟਰੰਪ ਸਾਹਿਬ ਨੇ $5,000 ਦੇਣਾ, ਤੇ ਲਾ ਲਓ ਕਿ ਕਿੰਨੇ ਨੌਜਵਾਨ ਕਿੰਨੇ ਦੇਣੇ ਤੇ ਕਿੱਥੋਂ ਦੇਣੇ,
0: ਕਿੱਥੋਂ ਦੇਣੇ,
2: ਕਿਹਦੀ ਜੇਬੋਂ ਦੇਣੇ, ਆਪਣੀ ਜੇਬੋਂ ਦੇਣੇ ਆ ਕਿ ਗੌਰਮੈਂਟ ਦੇ। ਹੁਣ ਜਿੱਦਾਂ ਆਪਣੇ ਮਾਨ
0: ਬਿਲਕੁਲ
2: ਸਾਹਿਬ ਆ, ਹੁਣ ਮਾਨ ਸਾਹਿਬ ਨੇ ਤਿੰਨ ਹਜ਼ਾਰ ਦੇਣਾ, ਕਿੱਦਾਂ ਦੇਣਾ ਵਾ,
0: ਬਿਲਕੁਲ
2: ਇੱਦਾਂ ਹੀ ਦੇਣਾ ਨਾ, ਹੁਣ ਕਿਸੇ ਦੀ ਲੈ ਕੇ ਕਰਜ਼ਾ ਤੇ ਪਹਿਲਾਂ ਲਾਦਾ ਨਹੀਂ ਸਾਡੇ ਦੇ ਸਿਰੇ
0: ਬਿਲਕੁਲ
2: ਚੜਾਈ
0: ਜਾਣਾ,
2: ਭੰਡਾ ਭੰਡਾਰੀ ਆ ਕਿੰਨਾ ਕੁ ਭਾਰ,
0: ਜੀ
2: ਇੱਕ ਮੁੱਠੀ ਚੁੱਕੀ ਤੇ ਦੂਜੀ ਤਿਆਰ,
0: ਬਿਲਕੁਲ ਹੈ ਜੀ,
2: ਤੇ ਕਰ ਲਓ ਹੁਣ ਹੋਰ ਕੋਈ ਬੰਦਾ ਤਿਆਰ,
0: ਥੈਂਕ ਯੂ ਜੀ,
2: ਕਰਦੇ ਆਂ ਆਪਾਂ ਗੱਲਬਾਤ ਬਾਅਦ ਚ, ਮੈਂ
0: ਸੌਂਦਾ।
2: ਸ਼ੁਕਰੀਆ
0: ਸ਼ੁਕਰੀਆ ਸ਼ੁਕਰੀਆ ਜੀ,
2: ਓਕੇ
0: ਜੀ। ਦੋਸਤੋ, ਇਹ ਸਾਂਝੀ ਯਾਦਵਿੰਦਰ ਵਿਦੇਸ਼ਾ ਜੀ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ, ਜੀ ਨਿੱਘਾ ਸਵਾਗਤ ਹੈ ਜੀ।
3: ਭਾਰਤ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸ਼ਮੀ ਵੀਰ ਜੀ ਸਤਿ ਸ਼੍ਰੀ ਅਕਾਲ, ਤੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
3: ਜੀ ਸਤਿ ਸ਼੍ਰੀ ਅਕਾਲ ਜੀ,
1: ਠੀਕ ਹੈ ਜੀ
0: ਜੀ।
3: ਭਾਰਤ ਸਾਹਿਬ, ਗੱਲ ਇੱਦਾਂ ਹੈਗੀ ਆ
0: ਜੀ
3: ਕਿ ਤੁਸੀਂ ਤਾਂ ਬੜੀਆਂ ਡੂੰਘੀਆਂ ਡੂੰਘੀਆਂ ਗੱਲਾਂ ਕਰਨ ਲੱਗ ਪਏ
0: ਜੀ, ਆਪਾਂ ਹੁਣ ਆਮ ਆਮ ਇਨਸਾਨਾਂ ਤੇ ਆਉਂਦੇ ਆ ਜੀ।
3: ਭਾਰਤ ਸਾਹਿਬ ਨੇ ਇੱਕ ਕਾਲੀ ਕੋਟੀ ਪਾਈ ਸੀ ਤੇ ਮੇਰਾ ਲੋਹ ਜਾਗ ਪਿਆ।
0: ਬਰਾਊਨ ਸੀ ਜੀ, ਬਰਾਊਨ ਕਾਲੀ ਨਹੀਂ ਜੀ, ਬਰਾਊਨ ਚਿੱਟੇ ਪੈਟਰਨ ਦੀ ਜੀ ਜੀ।
3: ਸੁਣ ਲਓ ਹੁਣ, ਪਤਾ ਇਹਨਾਂ ਨੂੰ ਸਾਰਾ ਹੈਗਾ ਆ, ਇਹਨਾਂ ਨੂੰ ਪੁੱਛੋ ਫੇਰ ਵਿਸ਼ਵਾਸਘਾਤ ਕਿਉਂ ਕੀਤਾ, ਦਿੱਤੀ ਕਿਉਂ
0: ਨਹੀਂ? ਮੈਂ ਸੈਣੀ ਸਾਹਿਬ ਵਾਅਦਾ ਕੀਤਾ, ਮੈਂ ਕਿਹਾ ਜਦੋਂ ਮੈਂ ਆਵਾਂਗਾ ਕੋਟੀ ਨਾਲ ਲੈ ਕੇ ਆਵਾਂਗਾ ਜੀ, ਦੂਸਰੀ ਪੀਲੇ ਤੇ ਕਾਲੇ ਰੰਗ ਦੀ ਸੀ ਚਿੱਟੀ ਜੀ, ਉਹ ਔਜਲਾ ਸਾਹਿਬ ਨੇ ਸਿਲੈਕਟ ਕੀਤੀ ਹੋਈ ਹੈ ਜੀ।
3: ਮਤਲਬ ਇਹ ਵੀ ਉਹਨਾਂ ਨੂੰ ਵੀ ਤੁਸੀਂ ਲਾਲਚ ਵਿੱਚ ਵਸਾਇਆ ਹੈਗਾ, ਉਹਨਾਂ ਨਾਲ ਵੀ ਅਜੇ ਤੱਕ ਵਿਸ਼ਵਾਸਘਾਤ ਹੀ ਚੱਲ ਰਿਹਾ।
0: ਨਹੀਂ ਨਹੀਂ ਨਹੀਂ ਜੀ, ਆਪਾਂ ਨਹੀਂ ਏਦਾਂ ਨਹੀਂ, ਆਪਾਂ ਜੋ ਕਹਿ ਦਿੱਤਾ ਕਰਾਂਗੇ ਜੀ, ਜੋ ਕਹਿ ਦਿੱਤਾ ਕਰਾਂਗੇ ਜੀ।
3: ਅੱਛਾ ਜੀ, ਚਲੋ ਠੀਕ ਹੈ, ਮਤਲਬ ਸਾਨੂੰ ਉਮੀਦ ਹੈ ਵੀ ਤੁਸੀਂ ਵਿਸ਼ਵਾਸਘਾਤ ਨਹੀਂ ਕਰੋਗੇ।
0: ਨਹੀਂ ਕਰਾਂਗੇ ਜੀ, ਕੋਟੀਆਂ ਆਪਣੇ ਘਰ ਦੀਆਂ ਦੱਸੋ, ਏਦਾਂ ਕਰ ਸਕਦੇ ਆ ਆਪਾਂ ਜੀ, ਕਿਹੜਾ ਬਾਹਰੋਂ ਲੈ ਕੇ ਆਉਣੀ ਆਪਾਂ।
3: ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ, ਹੁਣ ਆ ਜਾਈਏ ਜੀ ਤੁਹਾਡੇ
1: ਪੰਜਾਬ ਚ, ਤਾਂ ਬਾਹਰੋਂ ਹੀ ਹੋਣੀ ਹੈ, ਪੰਜਾਬ ਚ ਬਾਹਰੋਂ ਹੀ ਹੋਣੀ ਹੈ।
0: ਇਹੀ ਤਾਂ ਡਿਪਲੋਮੈਟਿਕ ਬਿਆਨ ਹੁੰਦਾ ਜੀ ਸ਼ਮੀ ਜੀ, ਦੱਸੋ।
3: ਇਹ ਨਹੀਂ, ਚਲੋ ਡਿਪਲੋਮੈਟਿਕ ਬਿਆਨ, ਇਹ ਤੁਸੀਂ ਆਪਣੇ ਬਿਆਨਾਂ ਚ ਆਪ ਫਸਣਾ
0: ਜੀ। ਹਾਂਜੀ ਜੀ ਜੀ,
3: ਦੇਖੋ ਜੀ, ਗੱਲ ਇੱਦਾਂ ਹੈਗੀ ਆ ਕਿ ਇਹ ਨਾ ਇੱਕ ਮਨੁੱਖ ਦੀ ਜਿਹੜੀ ਆ ਪ੍ਰਵਿਰਤੀ ਆ, ਲੋਭ ਵੀ ਮਨੁੱਖ ਦੀ ਪ੍ਰਵਿਰਤੀ ਆ
0: ਜੀ,
3: ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ
0: ਜੀ,
3: ਇਹ ਅਵਗੁਣ ਮੰਨੇ ਗਏ ਤੇ ਸਾਰਿਆਂ ਨੇ ਕੀਤਾ ਵੀ ਤਿਆਗ ਦਾ, ਇਹਦਾ ਉਹਨਾਂ ਨੇ ਕਿਹਾ ਵੀ ਤਿਆਗੋ ਇਹਨਾਂ ਨੂੰ
0: ਜੀ,
3: ਜਦ ਕਿ ਗੁਰਬਾਣੀ ਨੇ ਇਸ ਚੀਜ਼ ਦਾ ਖੰਡਨ ਕੀਤਾ। ਗੁਰਬਾਣੀ ਨੇ ਕਿਤੇ ਵੀ ਕਿਸੇ ਤਿਆਗ ਦੀ ਜਿਹੜੀ ਆ ਗੱਲ ਨਹੀਂ ਕੀਤੀ, ਉਹਨਾਂ ਨੇ ਇਹਨੂੰ ਬੈਲੈਂਸਡ ਕਰਨ ਦੀ ਗੱਲ ਕਹੀ।
0: ਬਿਲਕੁਲ ਹੈ ਜੀ,
3: ਕਿਉਂਕਿ ਇਹ ਗ੍ਰਹਿਸਤੀਆਂ ਵਾਸਤੇ ਧਰਮ ਆ
0: ਜੀ,
3: ਤੇ ਜੇ ਗ੍ਰਹਿਸਤੀ ਜਿਹੜਾ ਹੈਗਾ ਆ ਜੀ ਉਹ ਕਾਮ ਦੇ ਉੱਤੇ ਨਹੀਂ ਜਾਏਗਾ ਤੇ ਉਹਦਾ ਵੰਸ਼ ਕਿੱਦਾਂ ਅੱਗੇ ਵਧੇਗਾ।
0: ਬਿਲਕੁਲ ਹੈ ਜੀ,
3: ਇਸੇ ਤਰ੍ਹਾਂ ਲੋਭ ਜਿਹੜਾ ਆ ਨਹੀਂ ਕਰੇਗਾ ਤੇ ਕਮਾਈ ਕਿੱਦਾਂ ਕਰੇਗਾ ਜੀ
0: ਜੀ,
3: ਮੋਹ ਨਹੀਂ ਕਰੇਗਾ ਤੇ ਬੱਚਿਆਂ ਦੇ ਮੂੰਹ 'ਚ ਰੋਟੀ ਕਿੱਦਾਂ ਦਾ ਪਾਏਗਾ। ਕ੍ਰੋਧ
0: ਜੀ
3: ਵੀ ਜਿਹੜਾ ਹੈਗਾ ਆ ਸਰ, ਉਹ ਵੀ ਆਤਮ ਸਨਮਾਨ ਦੀ ਰੱਖਿਆ ਲਈ ਬਹੁਤ ਜ਼ਰੂਰੀ ਹੈ ਜੀ।
0: ਬਿਲਕੁਲ ਜੀ, ਡਿਸਿਪਲਿਨ ਦੇ ਵਿੱਚ ਰਹਿਣ ਲਈ ਬਿਲਕੁਲ ਜੀ।
3: ਮਤਲਬ ਸੀਮਿਤ ਮਾਤਰਾ ਦੇ ਵਿੱਚ ਹਰ ਇੱਕ ਚੀਜ਼ ਜਿਹੜੀ ਆ ਇਹ ਹੋਣੀ ਚਾਹੀਦੀ ਹੈ ਜੀ।
0: ਜੀ
3: ਇਹ ਅਵਗੁਣ ਉਦੋਂ ਬਣਦਾ ਆ ਜਦੋਂ ਅਨਕੰਟਰੋਲਡ ਹੁੰਦਾ ਆ, ਤੇ ਲੋਭ ਦਾ ਮਤਲਬ ਇਹ ਆ ਕਿ ਜਦੋਂ ਦੂਜੇ ਦੇ ਹੱਕ ਦੇ ਉੱਤੇ ਆਪਾਂ ਡਾਕਾ ਮਾਰਨ ਦੀ ਪ੍ਰਵਿਰਤੀ ਚਾਹੁੰਦੇ ਆ, ਉਦੋਂ ਇਹ ਲੋਭ ਜਿਹੜਾ ਹੈਗਾ ਆ ਉਹ ਅਵਗੁਣ ਦੇ ਵਿੱਚ ਆਉਂਦਾ ਜੀ।
0: ਜੀ
3: ਮੇਰੇ ਕੋਲ
1: ਲਾਈਨ ਕ੍ਰੋਸ
3: ਅਕਸਰ
1: ਹੋ
3: ਜਾਂਦੀ
1: ਹੈ
3: ਹੈਗਾ ਜੀ, ਕਈ ਬੰਦਿਆਂ ਦੀ ਛਵੀ ਬੜੀ ਵਧੀਆ ਮਨ ਚ ਬਣੀ ਹੁੰਦੀ ਆ ਜੀ,
0: ਬਿਲਕੁਲ ਹੈ ਜੀ।
3: ਉਹ ਫਿਰ ਗੱਲ ਕਰਨਗੇ, ਪਹਿਲਾਂ ਤਾਂ ਆਪਣੇ ਆਪ ਨੂੰ ਵਿਕਟਮ ਸ਼ੋ ਕਰਨਗੇ ਵੀ ਅਸੀਂ ਜਿਹੜੇ ਹੈਗੇ ਆ ਸਾਡੇ ਤੇ ਤਰਸ ਕੀਤਾ ਜਾਏਗਾ, ਅਸੀਂ ਇਹ ਅਫੈਕਟਡ ਬੰਦੇ ਆ ਜੀ,
0: ਜੀ ਲੁੱਟੇ ਗਏ ਜੀ।
3: ਅਸੀਂ ਜਿਹੜਾ ਹੈਗਾ ਅਫੈਕਟਡ ਬੰਦੇ ਹੈਗੇ ਆ ਜੀ। ਇਹ ਸਲਾਹ ਦਿਓ ਸਾਨੂੰ,
0: ਜੀ
3: ਸਲਾਹ ਮੰਗਣਗੇ ਕੀ ਜੀ, ਵੀ ਏਦਾਂ ਕਰਕੇ ਸਾਡਾ ਇੱਕ ਰਿਸ਼ਤੇਦਾਰ ਹੈ ਉਹਦੀ ਪੈਲੀ ਅਸੀਂ ਵਾਹੁੰਦੇ ਸੀਗੇ, ਹੈਂਜੀ,
0: ਜੀ
3: ਤੇ ਉਹ ਤਾਂ ਮੁੜ ਕੇ ਆਇਆ ਨੀ, ਜਾਂ ਏਦਾਂ ਕਰਕੇ ਹੈਗਾ ਆ ਉਹ, ਫਿਰ ਉਹ ਸਾਨੂੰ ਮੁਖਤਾਰਨਾਮਾ ਹੈਗਾ ਕਿ ਪੁਰਾਣਾ ਸਾਡੇ ਕੋਲ ਇੱਕ ਤੇ ਉਹ ਸਾਡੇ ਨਾਂ ਤੇ ਟ੍ਰਾਂਸਫਰ ਹੋ ਸਕਦੀ ਆ।
0: ਜੀ
3: ਬੰਦਾ ਸੋਚਦਾ ਵੀ ਭਾਈ ਤੁਹਾਨੂੰ ਜਿਹੜਾ ਹੈਗਾ ਆ ਅਗਲੇ ਨੇ ਫਰੂਟ ਇੰਜੋਏ ਕਰਦੇ ਆ ਤੁਸੀਂ ਇੰਨੇ ਫੁੱਲਾਂ ਤੋਂ,
0: ਜੀ
3: ਹਾਂਜੀ, ਜੇ ਤੁਹਾਡਾ ਰਿਸ਼ਤੇਦਾਰ ਚੰਗਾ ਹੈਗਾ ਤੇ ਇਹਦਾ ਮਤਲਬ ਇਹ ਹੈਗਾ ਆ ਕਿ ਤੁਸੀਂ ਜਿਹੜਾ ਆ ਸੋਚਦੇ ਹੈਗੇ ਆ ਤੇ ਉਹਨੂੰ ਸਿੱਧਾ ਹੀ ਬਾਹਰ ਕੱਢ ਕੇ ਮਾਰੋ,
0: ਬਿਲਕੁਲ ਹੈ ਜੀ, ਮਾਲਕ ਬਣ ਕੇ ਬਹਿ ਜਾਓ ਜੀ।
3: ਇਸੇ ਤਰੀਕੇ ਮਾਲਕ ਬਣ ਕੇ ਬਹਿ ਜਾਓ ਜੀ। ਇਸੇ ਤਰ੍ਹਾਂ ਸਰ ਇੱਕ ਬੰਦੇ ਦਾ ਜਿਹੜਾ ਹੈਗਾ ਆ, ਮੈਂ ਫੋਨ ਚੱਕਣਾ ਹੀ ਬੰਦ ਕਰ ਦਿੱਤਾ, ਉਹ ਮੇਰੇ ਕੋਲ ਸਲਾਹ ਕੀ ਪੁੱਛ ਰਿਹਾ
0: ਜੀ,
3: ਤੇ ਮੇਰੀ ਭੈਣ ਵਿਡੋ ਹੋ ਗਈ ਜੀ, ਤੇ ਇੱਦਾਂ ਕਰਕੇ ਉਹਦੇ ਸੱਸ ਸਹੁਰਾ ਉਹਨੂੰ ਝੱਲਦੇ ਨੀ ਚੰਗੀ ਤਰ੍ਹਾਂ,
0: ਜੀ
3: ਤੇ ਉਹ ਜ਼ਮੀਨ ਜਮੂਨ ਜਿਹੜੀ ਹੈਗੀ ਆ, ਮੈਂ ਕਿਹਾ ਵੀ ਉਹ ਕਿਹਨੂੰ ਜਾਊਗੀ। ਅੱਛਾ ਮੈਂ ਕਿਹਾ ਵੀ ਮਦਰ ਦਾ ਸ਼ੇਅਰ ਵੀ ਬਣਦਾ ਹੈਗਾ ਆ, ਵੀ ਮਦਰ ਨੂੰ ਵੀ ਮਿਲਣੀ ਆ
0: ਜੀ,
3: ਉਹ ਵੀ ਆਪਾਂ ਕਿੱਦਾਂ ਕਰ ਸਕਦੇ ਆ ਵੀ ਜਿਹੜਾ ਆ ਵੀ ਮਾਂ ਨੂੰ ਸ਼ੇਅਰ ਨਾ ਜਾਵੇ।
0: ਅੱਛਾ ਜੀ, ਕਿਆ ਬਾਤ ਹੈ ਜੀ, ਜਿਹਨਾਂ ਨੇ ਪੁੱਤ
3: ਅੱਛਾ
0: ਜੰਮਿਆ ਉਹਨਾਂ ਨੂੰ ਨਾ ਜਾਵੇ, ਕਿਆ ਬਾਤ।
3: ਮਾਂ ਵਾਲਾ ਸ਼ੇਅਰ ਜਿਹੜਾ ਹੈਗਾ ਆ ਆਪਾਂ ਕਿਤੇ ਪਟਵਾਰੀ ਪਟੂਰੀ ਨੂੰ ਮਿਲ ਕੇ ਆਪਣੇ ਨਾਂ ਨੀ ਲਵਾ ਸਕਦੇ,
0: ਜੀ
3: ਹੈਂਜੀ। ਮੈਂ ਕਿਹਾ ਯਾਰ ਇਹ ਸੋ ਕਹਿੰਦਾ ਮੈਨੂੰ ਦੱਸਦਾ ਤਾਂ ਇਹ ਹੈਗਾ ਕਿ ਸਾਡੀ ਭੈਣ ਬੜੀ ਦੁਖੀ ਆ,
0: ਜੀ
3: ਤੇ ਚਾਹੁੰਦਾ ਇਹ ਹੈਗਾ ਯਾਰ ਕਿ ਭੈਣ ਆਪਣਾ ਹਿੱਸਾ ਲੈ ਚੁੱਕੀ, ਆਪਣੇ ਬੱਚੇ ਦਾ ਹਿੱਸਾ ਲੈ ਚੁੱਕੀ ਹੈਗੀ, ਤੇ ਹੁਣ ਸੱਸ ਦਾ ਹਿੱਸਾ ਕਿੱਦਾਂ ਉਹਦੇ ਨਾਂ ਤੇ ਲੱਗ ਜਾਏ,
0: ਬਿਲਕੁਲ ਹੈ ਜੀ।
3: ਹਾਂਜੀ ਕਿਸੇ ਪਟਵਾਰੀ ਨੂੰ ਮਿਲ ਕੇ ਨੀ ਹੋ ਸਕਦਾ ਕੁਛ, ਯਾਰ ਸੱਚ ਹੋ ਗਈ ਅੱਗੇ ਦੀ ਬੰਦੇ ਦੀ ਐਂਟਾਈਟਲਮੈਂਟ ਉਹਦੀ ਰਹਿਣੀ ਆ
0: ਜੀ।
3: ਤੂੰ ਬੰਦਿਆਂ ਦਾ ਲੋਭ ਜਿਹੜਾ ਹੈਗਾ ਆ ਉਹ ਮਤਲਬ ਇਹ ਦੁੱਖ ਇਹ ਹੁੰਦਾ ਆ ਕਿ ਉਹ ਆਪਣੇ ਆਪ ਨੂੰ ਵਿਕਟਿਮ ਦੱਸਦੇ ਆ ਕਿ ਸਾਡੇ ਤੇ ਤਰਸ ਕਰੋ,
0: ਬਿਲਕੁਲ
3: ਹਾਂਜੀ
0: ਬਿਲਕੁਲ,
3: ਸਾਡੇ ਨਾਲ ਜਾਤੀ ਹੋਈ ਹੈ, ਤੁਹਾਡੇ ਨਾਲ ਤਾਂ ਜਾਤੀ ਕੁਦਰਤੀ ਹੋ ਗਈ, ਕਿਸੇ ਬੰਦੇ ਦੀ ਡੈਥ ਹੋ ਗਈ ਜਾਂ ਹੋਰ, ਹਾਂਜੀ, ਤੇ ਮਨੁੱਖ ਵੱਲੋਂ ਜਿਹੜੀ ਜਾਤੀ ਕਰ ਰਹੇ ਹੈ ਉਹ ਤਾਂ ਤੁਸੀਂ ਕਰ ਰਹੇ ਹੈਗੇ,
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ।
3: ਮੈਂ ਮਤਲਬ ਜਿਹੜਾ ਹੈਗਾ ਦੁੱਖ ਮੈਨੂੰ ਉਦੋਂ ਲੱਗਾ ਜਦੋਂ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਵੀ ਲੜਕੀ ਦੀ ਰੀ ਮੈਰਿਜ ਦਾ ਸੋਚਿਓ ਜੇ ਉਮਰ ਘੱਟ ਹੈਗੀ ਆ, ਕਹਿੰਦਾ ਉਹ ਤਾਂ ਸੋਚਾਂਗੇ ਪਹਿਲਾਂ ਇੱਧਰੋਂ ਤਾਂ ਲੈ ਲਈਏ ਸਭ ਕੁਛ,
0: ਦੱਸੋ ਜੀ।
3: ਮੈਂ ਕਿਹਾ ਬਿਲਕੁਲ ਆ ਤਾਂ ਹੋ ਗਿਆ ਗੱਲ,
0: ਪਹਿਲਾਂ ਇੱਕ ਘਰ ਲੁੱਟ ਲਈਏ ਫਿਰ ਲੁੱਟਾਂਗੇ ਦੂਜਾ
3: ਬਿਲਕੁਲ
0: ਜੀ।
3: ਮੈਂ ਕਿਹਾ ਜੀ ਫਿਰ ਤੁਹਾਨੂੰ ਏਦਾਂ ਨਹੀਂ ਸੋਚਣਾ ਚਾਹੀਦਾ, ਉਹਦਾ ਕਾਰਨ ਇਹ ਹੈਗਾ ਆ ਵੀ ਜੇ ਔਰਤ ਨੂੰ ਤਾਂ ਆਦਮੀ ਮਿਲ ਜਾਊਗਾ, ਮਾਂ ਨੂੰ ਤਾਂ ਪੁੱਤ ਮਿਲਣਾ ਨੀ
0: ਜੀ,
3: ਹੈਂਜੀ, ਮਾਂ ਦਾ ਤਾਂ ਪੁੱਤ ਸੀਗਾ ਇਕਲੌਤਾ ਪੁੱਤ ਸੀ, ਉਹ ਚਲਾ ਗਿਆ ਤੇ ਉਹਨੂੰ ਤਾਂ ਪੁੱਤ ਮਿਲਣਾ ਨੀ, ਤੇ ਉਹਦੀ ਜ਼ਮੀਨ ਵੀ ਤੁਸੀਂ ਸੋਚ ਰਹੇ ਹੈਗੇ ਵੀ ਉਹਦੇ ਹਿੱਸੇ ਜਿਹੜੀ ਆਉਂਦੀ ਹੈਗੀ
0: ਜੀ।
3: ਉਹ ਇਸ ਕਰਕੇ ਲੋਕੀ ਜਿਹੜੇ ਹੈਗੇ ਨਾ ਮਹਾਰਾਜ, ਉਹਨਾਂ ਦੇ ਜਿਹੜਾ ਆ ਲੋਭ ਦਾ ਅੰਤ ਨਹੀਂ ਹੈ
0: ਜੀ।
3: ਮੈਂ ਸੋਚਿਆ ਵੀ ਸ਼ਾਇਦ ਇਹ ਫੈਮਿਲੀ ਜਿਹੜੀ ਹੋ ਗਈ ਆ ਵੀ ਮਾੜੇ ਗਰੀਬ ਹੋਊਗੀ, ਜਦੋਂ ਮੈਨੂੰ ਪਤਾ ਲੱਗਾ ਕਿ ਬੰਦੇ ਵੈਲ ਟੂ ਡੂ ਹੈਗੇ ਆ
0: ਜੀ,
3: ਤੇ ਫਿਰ ਮੈਂ ਹਾਰ ਕੇ ਉਸ ਬੰਦੇ ਨੂੰ ਸਲਾਹ ਦਿੱਤੀ, ਭਰਾ ਜਿੰਨਾ ਕੁ ਪੈਸੇ ਖਰਚ ਕਰਨੇ ਆ ਨਾ ਇਸ ਅਨਕਾਲ ਲਿਟੀਗੇਸ਼ਨ ਤੇ, ਜਾਂ ਆਪਣੀ ਗਰੀਬ ਦੱਸਣੀ ਆ ਲੋਕਾਂ ਨੂੰ ਵੀ ਹਾਂ ਜੀ ਪਟਵਾਰੀ ਨੂੰ ਦੇ ਲਾ ਫਲਾਨੇ ਨੂੰ ਦੇ ਲਾ
0: ਜੀ,
3: ਓਨੇ ਕੁ ਪੈਸੇ ਭੈਣ ਦੇ ਨਾਂ ਤੇ ਓਦਾਂ ਹੀ ਜਮਾ ਕਰਾ ਦੇ ਤਾ ਭਾਈ,
0: ਬਿਲਕੁਲ ਹੈ ਜੀ।
3: ਇਸ ਕਰਕੇ ਜਿਹੜਾ ਆ ਲੋਭ ਦਾ ਉਹੀ ਲੋਭ ਜਿਹੜਾ ਕਿ ਜਦੋਂ ਆਪਾਂ ਦੂਜੇ ਦਾ ਹੱਕ ਜਿਹੜਾ ਆ ਉਹਨੂੰ ਗੈਰ ਕਾਨੂੰਨੀ ਢੰਗ ਨਾਲ ਜਿਹੜਾ ਹੈਗਾ ਆ ਇਮੋਰਲ ਤਰੀਕੇ ਨਾਲ ਖਾਣਾ ਚਾਹੁੰਦੇ ਹੈਗੇ ਆ, ਉਹ ਲੋਭ ਆ ਜਿਹੜਾ
0: ਬਿਲਕੁਲ
3: ਕਿ
0: ਹਥਿਆਉਣ ਦੀ ਕੋਸ਼ਿਸ਼
3: ਬਹੁਤ
0: ਕਰਦੇ ਆ
3: ਨੁਕਸਾਨਦਾਇਕ ਹੈ।
0: ਜੀ
3: ਬਿਲਕੁਲ ਜੀ, ਆਪਾਂ ਹਥਿਆਉਣਾ ਚਾਹੁੰਦੇ ਹੈਗੇ ਜੀ।
0: ਜੀ
3: ਵਿਸ਼ਵਾਸਘਾਤ ਦਾ ਤਾਂ ਮਤਲਬ ਇਹ ਹੋ ਗਿਆ ਨਾ ਜੀ, ਵੀ ਜਦੋਂ ਆਪਾਂ ਤੇ ਬੰਦਾ ਆਪਣੇ ਤੇ ਟਰਸਟ ਕਰਦਾ ਹੈਗਾ ਆ ਜੀ, ਉਹ
0: ਜੀ
3: ਉਮੀਦ ਕਰਦਾ ਆ ਜੀ, ਔਰ ਆਪਾਂ ਜਿਹੜਾ ਹੈਗਾ ਆ ਉਸ ਬੰਦੇ ਨੂੰ ਬਿਟਰੇ ਕਰ ਜਾਂਦੇ ਹੈਗੇ ਆ ਉਸ ਮੌਕੇ ਤੇ ਜਦੋਂ ਉਹਦਾ ਉਹਨੂੰ ਸਾਡੇ ਤੋਂ ਉਮੀਦ ਨਹੀਂ ਹੁੰਦੀ।
0: ਉਮੀਦਾਂ ਜ਼ਿਆਦੀਆਂ ਹੁੰਦੀਆਂ।
3: ਹਾਂਜੀ, ਤੋ ਇਸ ਕਰਕੇ ਜਿਹੜਾ ਹੈਗਾ ਆ ਇਹਨਾਂ ਦੋਨਾਂ ਚੀਜ਼ਾਂ ਦਾ ਆਪਸ ਦੇ ਵਿੱਚ ਕੋਈ ਸੰਬੰਧ ਨਹੀਂ ਹੈਗਾ ਆ। ਲੋਭ ਇੱਕ ਜਿਹੜਾ ਆ ਸੀਮਿਤ ਮਾਤਰਾ ਦੇ ਵਿੱਚ ਜਿਹੜਾ ਇੱਕ ਗੁਣ ਆ,
0: ਜੀ
3: ਤੇ ਜਿਹੜਾ ਆ ਅਸੀਮਿਤ ਮਾਤਰਾ ਦੇ ਵਿੱਚ ਜਿਹੜਾ ਹੈਗਾ ਆ ਬਹੁਤ ਵੱਡਾ ਅਵਗੁਣ ਆ।
0: ਜੀ
3: ਇਹ ਲੋਭ ਹੀ ਗੈਰ ਕਾਨੂੰਨੀ ਕੰਮ ਵੀ ਕਰਾ ਦਿੰਦਾ ਬੰਦੇ ਕੋਲੋਂ।
0: ਜੀ
3: ਇਹ ਲੋਭ ਜਿਹੜਾ ਹੈਗਾ ਆ ਇੱਥੇ ਤੱਕ ਭਰਾ ਦੇ ਨੂੰ ਮਾਰਨ ਦੇ ਵਿੱਚ ਜਿਹੜਾ ਹੈਗਾ ਆ
0: ਜੀ
3: ਮਰਵਾ ਭਰਵਾ ਹੱਥੋਂ ਭਰਾ ਮਰਵਾ ਦਿੰਦਾ ਜੀ।
0: ਬਿਲਕੁਲ ਹੈ ਜੀ,
3: ਇਤਿਹਾਸ ਦਾ ਗਵਾਹ ਹੈਗਾ ਆ ਕਿ ਅਗਲੇ ਨੇ ਆਪਣਾ ਪਿਓ ਵੀ ਮਾਰ ਦਿੱਤਾ ਸੀ।
0: ਬਿਲਕੁਲ
3: ਤੋ
0: ਹੈ ਜੀ,
3: ਇਸ ਕਰਕੇ ਜਿਹੜਾ ਆ ਇਹ ਚੀਜ਼ਾਂ ਜਿਹੜੀਆਂ ਆ ਉਸ ਢੰਗ ਦੇ ਨਾਲ ਸਮਾਜ ਦੇ ਵਿੱਚ ਹਰ ਇੱਕ ਚੀਜ਼ ਜਿਹੜੀ ਹੈਗੀ ਆ ਵਿਚਰਦੀ ਜ਼ਰੂਰ ਹੈਗੀ ਆ,
0: ਜੀ
3: ਇਹਨੂੰ ਪਛਾਣਨਾ ਪੈਂਦਾ ਹੈਗਾ ਆ ਜੀ ਕਿ ਆਪਾਂ ਇੱਕ ਮਨੁੱਖ ਦਾ ਜਿਹੜੀ ਡਿਊਟੀ ਤਾਂ ਇਹ ਹੈਗੀ ਆ ਕਿ ਚੰਗਾ ਇਨਸਾਨ ਬਣੇ ਜੀ।
0: ਬਿਲਕੁਲ ਹੈ, ਬਿਲਕੁਲ ਦਰੁਸਤ ਹੈ ਜੀ।
3: ਜੀ ਸਰ, ਮੇਰੇ
0: ਜੀ
3: ਵੱਲੋਂ
0: ਸਰ,
3: ਤਾਂ ਇੰਨੀ ਰਿਪੋਰਟ ਹੈ ਜੀ ਇਸ
0: ਕਿਆ
3: ਵਿਸ਼ੇ
0: ਬਾਤ
3: ਤੇ,
0: ਹੈ ਜੀ,
3: ਬਾਕੀ ਸ਼ਮੀ ਜੀ ਇਸ ਪਿੱਛੇ ਦੱਸ ਦੇਣਗੇ ਜੀ।
0: ਤੁਸੀਂ ਤਾਂ
3: ਮਿਹਰਬਾਨੀ ਜੀ, ਥੈਂਕ ਯੂ ਜੀ,
0: ਥੈਂਕ ਯੂ
3: ਸ਼ੁਕਰੀਆ
0: ਸੈਣੀ ਸਾਹਿਬ,
3: ਸਰ
0: ਨਿਚੋੜ ਕੱਢ ਛੱਡਿਆ ਜੀ ਤੁਸੀਂ, ਥੈਂਕ ਯੂ ਸ਼ੁਕਰੀਆ,
3: ਬਹੁਤ
0: ਧੰਨਵਾਦ ਹੈ ਜੀ।
3: ਜੀ
0: ਜੀ ਦੋਸਤੋ, ਇਹ ਸਾਂ ਜੀ
1: ਜ਼ਮੀਨ ਦੇ ਉੱਤੇ
0: ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਸੀ ਨਾਲ, ਤੇ ਸ਼ਮੀ ਜੀ ਹਾਂਜੀ ਕੀ ਕਹਿਣਾ ਚਾਹੋਗੇ ਸੈਣੀ ਸਾਹਿਬ ਦੀ ਗੱਲ ਤੇ ਜੀ?
1: ਮੈਂ ਕਹਿੰਦਾ ਭਾਰਤ ਸਾਹਿਬ ਜਿਹੜਾ ਨਾ ਪੂਰਾ ਐਨ ਵਿਸ਼ੇ ਨੂੰ ਉਹਨਾਂ ਨੇ ਸਟ੍ਰੀਮਲਾਈਨ ਕੀਤਾ ਤੇ ਗੱਡੀ ਲਈ ਤੇ ਪਈ ਆ।
0: ਬਿਲਕੁਲ ਹੈ ਜੀ,
1: ਬਿਲਕੁਲ ਜੀ, ਉਹੀ ਗੱਲ ਆ ਕਿ ਜਿਹੜੀ ਲਾਲਚ ਹੋ ਗਿਆ ਜਾਂ ਵਿਸ਼ਵਾਸਘਾਤ ਆ, ਜਿਹੜੇ ਸ਼ਬਦ ਨੇ ਇਹ ਆਜ਼ਾਦੀ ਨਾਲ ਤੇ ਜ਼ਿੰਮੇਵਾਰੀ ਨਾਲ ਜੁੜੇ ਹੋਏ ਸ਼ਬਦ ਆਪਾਂ ਕਹਿ ਸਕਦੇ ਹਾਂ ਕਿ ਮੇਰੀ ਆਜ਼ਾਦੀ ਓਨੀ ਦੇਰ ਤੱਕ ਆਜ਼ਾਦੀ ਹੈ ਜਾਂ ਉੱਥੋਂ ਤੱਕ ਮੇਰੀ ਆਜ਼ਾਦੀ ਹੈ ਜਿੱਥੋਂ ਦੂਜੇ ਬੰਦੇ ਦੀ ਆਜ਼ਾਦੀ ਸ਼ੁਰੂ ਹੋ ਜਾਂਦੀ ਹੈ, ਉੱਥੇ ਮੇਰੀ ਖਤਮ ਹੈ।
0: ਬਿਲਕੁਲ ਹੈ ਜੀ,
1: ਤੋਂ ਇਹੀ ਆ ਕਿ ਲਾਲਚ ਜਿਹੜਾ ਲੋਭ ਹੈ ਉਹ ਸਹੀ ਗੱਲ ਹੈ, ਜਿਵੇਂ ਸ਼ਨੀ ਸਾਹਿਬ ਕਹਿ ਕੇ ਗਏ ਕਿ ਭਾਈ ਇਹ ਡਰਾਈਵਿੰਗ ਫੋਰਸ ਵੀ ਆ
0: ਜੀ,
1: ਜਿਹੜੇ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਆ, ਇਹ ਕੋਈ ਮਤਲਬ ਉਹ ਨਹੀਂ ਹੈਗੇ, ਇਹਨਾਂ ਨੂੰ ਆਪਾਂ ਕਹਿ ਲਓ ਵੀ ਖਤਮ ਨਹੀਂ ਕਰ ਸਕਦੇ ਬਿਲਕੁਲ ਵੀ,
0: ਜੀ
1: ਬਟ ਇਹਨਾਂ ਨੂੰ ਇਹਨਾਂ ਤੇ ਅੰਕੁਸ਼ ਲਾਉਣਾ, ਇਹਨਾਂ ਨੂੰ ਕਾਬੂ ਕਰਨਾ, ਕੰਟਰੋਲ 'ਚ
0: ਹੱਦ
1: ਕਰਨਾ,
0: ਰੱਖਣੀ ਪੈਣੀ
1: ਤੇ ਇੱਕ ਹਾਂ ਬਿਲਕੁਲ ਇੱਕ ਡਿਸਿਪਲਿਨ ਦੇ ਵਿੱਚ ਜਿਹੜਾ ਰਹਿ ਕੇ, ਉਹੀ ਹੈ ਕਿ ਜਦੋਂ ਇਹਨਾਂ ਵਿੱਚੋਂ ਕੋਈ ਵੀ ਚੀਜ਼
0: ਜੀ
1: ਜਿਹੜੀ ਆ ਦੂਸਰੇ ਦੇ ਦਾਇਰੇ ਦੇ ਵਿੱਚ ਜਿਹੜੀ ਆ ਦਖਲ ਦੇਣ ਸ਼ੁਰੂ ਕਰ ਦੇਵੇ
0: ਜੀ,
1: ਤਾਂ ਸਮਝ ਲਓ ਕਿ ਉਸ ਬੰਦੇ ਦੀ ਆਪਾਂ ਹੱਤਕ ਕਰ ਰਹੇ ਹਾਂ, ਉਸ ਬੰਦੇ ਦੀ ਜਿਹੜੀ ਆ ਜ਼ਿੰਦਗੀ ਦੇ ਵਿੱਚ ਦਖਲ ਅੰਦਾਜ਼ੀ ਕਰ ਰਹੇ ਹਾਂ
0: ਜੀ,
1: ਤੇ ਉਹ ਸਾਡੇ ਕਰਕੇ ਹੋ ਸਕਦਾ ਹੈ ਕਿ ਨਰਕੀ ਬਣ ਜਾਏ ਦੂਜੇ ਦੀ ਲਾਈਫ ਜਿਹੜੀ ਆ।
0: ਬਿਲਕੁਲ ਦਰੁਸਤ,
1: ਉਹ ਜਿਹੜਾ ਅਵਾਇਡ ਹੋ ਸਕਦਾ ਜੇ ਸੋਝੀ ਇਹੋ ਜਿਹੀ ਹੋ ਜਾਏ
0: ਜੀ,
1: ਪਰ ਉਹ ਕਹਿੰਦੇ ਹੁੰਦੇ ਨਾ ਅਕਲ ਤੇ ਪਰਦਾ ਪੈ ਜਾਂਦਾ ਜਦੋਂ ਬੰਦਾ ਲਾਲਚ ਸਾਹਮਣੇ ਆਇਆ
0: ਜੀ।
1: ਛੋਟੀ ਕਹਾਣੀ ਸੀ, ਜ਼ਿਆਦਾ ਲੰਬੀ ਨਹੀਂ ਆਏ, ਤੇ ਚਲੋ ਜਦੋਂ ਆਪਾਂ ਉਂਘਣਾ ਨਹੀਂ ਹੋਵੇ ਤਾਂ ਬਾਹਲੀ ਲੰਬੀ ਹੋ ਸਕਦੀ ਹੈ, ਪਰ ਉਹਨੂੰ ਸ਼ਾਰਟਕਟ ਜਿਵੇਂ ਭਜਾ ਕੇ।
0: ਆਪਣੇ ਸ਼ਮੀ ਜੀ ਕਹਾਣੀ ਮੈਂ ਸੁਣਦਾ ਤੁਹਾਡੀ, ਪਹਿਲਾਂ ਆਪਾਂ ਜੱਸੀ ਜੀ ਤੋਂ ਕਹਾਣੀ ਸੁਣ ਲਈਏ, ਉਹ ਕੀ ਸੁਣਾਉਣਾ ਚਾਹੁੰਦੇ ਨੇ, ਤੇ ਫਿਰ
1: ਵਾਹ ਵਾਹ
0: ਆਪਾਂ
1: ਵਾਹ,
0: ਤੁਹਾਡੀ ਕਹਾਣੀ ਜ਼ਰੂਰ ਮੈਂ ਸੁਣਾਗਾ, ਆਪਾਂ ਉਦਾਂ ਨਹੀਂ ਜਾਣ ਦਿੰਦੇ ਤੁਹਾਨੂੰ। ਤੇ ਸਤਿ ਸ਼੍ਰੀ ਅਕਾਲ ਜੱਸੀ ਚਾਲ ਜੀ, ਮਲੇਰਕੋਟਲਾ ਤੋਂ ਸਵਾਗਤ ਹੈ ਜੀ।
4: ਹਾਂਜੀ ਭਾਈ ਜੀ, ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ
4: ਮੈਂ
0: ਅਕਾਲ
4: ਕੱਲੀ ਹੱਸੀ ਜਾਂਦੀ ਆ
0: ਜੀ।
4: ਸਨੀ ਚਾਹ ਨੇ ਬਹੁਤ ਵਧੀਆ ਗੱਲ ਸੁਣਾਈ
0: ਜੀ,
4: ਤੇ ਉਹ ਜਿਹੜੇ ਟ੍ਰਿਪ ਨਹੀਂ ਜਾਂਦੇ ਇਕੱਠੇ ਹੋ ਕੇ ਬੱਸਾਂ ਲੈ ਲੈ ਕੇ ਜਾਂਦੇ ਨੇ, ਇੱਕ ਤਾਂ ਹੁਣ ਮਾਨ ਸਾਹਿਬ ਲਿਜਾ ਰਹੇ ਨੇ
0: ਜੀ,
4: ਇੱਕ ਆਪਾਂ ਮਤਲਬ ਮਹੱਲਿਆਂ ਚੋ ਇਲਾਕਿਆਂ ਚੋ ਜਾਂਦੀਆਂ ਬੱਸਾਂ ਹੈਨਾ
0: ਜੀ,
4: ਤੇ ਜਿਹੜੇ ਅਮੀਰ ਲੋਕ ਨੇ ਉਹ ਵੀ ਬੜੀ ਖੁਸ਼ੀ ਨਾਲ ਜਾਂਦੇ ਨੇ, ਕਿਉਂਕਿ ਉਹ ਕਹਿੰਦੇ ਵੀ ਅਸੀਂ ਆਪਣੇ ਪਰਸਨਲ ਪੈਸੇ ਲਾ ਕੇ ਜਾਈਏ ਤਾਂ ਸਾਨੂੰ ਓਨਾ ਮਜ਼ਾ ਨਹੀਂ ਆਉਂਦਾ ਜਿੰਨਾ ਸਾਨੂੰ ਇਕੱਠ ਚ ਮਜ਼ਾ ਆਉਂਦਾ ਜਾ ਕੇ।
0: ਕੀ ਬਾਤ ਹੈ ਜੀ, ਕੀ ਬਾਤ ਹੈ ਜੀ,
4: ਓਨਾ ਵੀ ਨਾ ਭਾਜੀ ਆਵਾਜ਼ ਬੈਕ ਆ ਰਹੀ, ਮਜ਼ਾ ਨਹੀਂ ਆ ਰਿਹਾ ਗੱਲ ਦਾ।
0: ਆਵਾਜ਼ ਵਾਪਸ ਆਉਂਦੀ ਹੈ ਜੀ ਮੈਨੂੰ, ਫਿਰ ਦੂਸਰੀ ਲਾਈਨ ਤੇ ਲੈਣਾ ਪੈਣਾ ਤੁਹਾਨੂੰ। ਮੈਂ ਚਲੋ ਮੈਂ ਟਰਾਈ ਕਰਦਾ, ਇਧਰੋਂ ਆਉਣੀ ਨਹੀਂ ਚਾਹੀਦੀ ਬਸ,
4: ਨਹੀਂ ਹੋ ਗਈ ਬੰਦ, ਹੋ ਗਈ ਬੰਦ,
0: ਹੋ ਗਈ ਬੰਦ, ਲੈ ਲੋ ਫੇਰ ਠੀਕ ਹੈ ਜੀ,
4: ਡਰ ਗਈ ਲੱਗਦਾ।
0: ਆ ਬਸ ਕੀਤਾ ਕੁਝ ਨਹੀਂ ਮੈਂ ਜੀ, ਹਾਂਜੀ ਬਸ ਡਰ ਹੀ ਗਈ ਬਸ।
4: ਹਾਂਜੀ
1: ਹਾਂਜੀ,
4: ਤੇ ਉਹ ਨਾ ਉਹਨਾਂ ਨੇ ਨਾ ਇੱਕ ਪੈਂਫਲੇਟ ਜਿਹਾ ਛਪਾਇਆ ਹੋਇਆ ਸੀਗਾ
0: ਜੀ,
4: ਤੇ ਵੀ ਤੁਹਾਨੂੰ ਕੀ ਕੀ ਸਨੈਕਸ ਦਿੱਤੇ ਜਾਣਗੇ, ਕੀ ਕੀ ਦਿੱਤਾ ਜਾਏਗਾ
0: ਜੀ,
4: ਚਾਰ ਪੰਜ ਚੀਜ਼ਾਂ ਵਿੱਚ ਉਹਨਾਂ ਨੇ ਡਰਾਈ ਫਰੂਟ ਵੀ ਲਿਖਿਆ ਹੋਇਆ ਸੀ ਭਾਜੀ। ਸਾਨੂੰ ਜਾਂਦੇ ਹੀ ਨਾ ਜਦੋਂ ਅਸੀਂ ਪਟਿਆਲੇ ਪਹੁੰਚੇ, ਸਾਨੂੰ ਉਹਨਾਂ ਨੇ ਚਾਹ ਨਾਲ ਨਾ ਇੱਕ ਇੱਕ ਨਿੱਕਾ ਨਿੱਕਾ ਜਿਹਾ ਸਮੋਸਾ ਦੇ ਦਿੱਤਾ।
0: अच्छा जी, मिनी समोसा जिदा अपने
4: हाँ जी
0: कंटीनां च कॉलेज दियां हुंदियां सी स्कूलां च।
4: ਉਹ ਸੁੱਕਾ ਜਿਹਾ
0: जी
4: ਸੁੱਕਾ ਸਮੋਸਾ ਹੁੰਦਾ, ਪਤਾ ਨਹੀਂ ਉਹਨੂੰ ਕਚੋਰੀ ਸਮੋਸਾ ਕਹਿ ਦਿੰਦੇ ਨੇ, ਪਤਾ ਨਹੀਂ ਕੀ
0: ਜੀ।
4: ਉਹ। ਚਲੋ ਜੀ ਅਸੀਂ ਖਾ ਲਿਆ, ਸਾਡੇ ਮੂਹਰੇ ਬੈਠਾ ਸੀ ਜੀ ਇੱਕ ਸਾਡਾ ਲੈਬੋਰਟਰੀ ਵਾਲਾ ਬੰਦਾ,
0: ਅੱਛਾ ਜੀ
4: ਉਹ ਦੋਨੋਂ ਜੀ ਬੈਠੇ ਸੀਗੇ। ਤੇ ਲੋਭ ਦੀ ਗੱਲ ਸੁਣਾਉਣੀ ਆ,
0: ਜੀ
4: ਆਵਾਜ਼ ਫੇਰ ਆਈ ਜਾਂਦੀ ਹੈ ਜੀ ਦੁਬਾਰਾ ਦੁਬਾਰਾ ਵਾਪਸ ਮੁੜ
0: ਹਲੋ,
4: ਕੇ।
0: ਮੈਂ ਇਧਰੋਂ ਆਪਣੀ ਬੰਦ ਕਰ ਲੈਂਦਾ ਜੀ, ਹੁਣ ਨਹੀਂ ਆਉਂਦੀ ਹੋਣੀ ਜੀ।
4: ਹਾਂਜੀ ਉਹ ਧਿਆਨ ਨਾ ਜਿਹੜੇ ਫ੍ਰੀ ਬਿਠਾਏ ਹੋਏ ਸੀ ਨਾ ਉਹਨਾਂ ਨੇ ਆਪਣੀ ਫੈਮਿਲੀ ਵਾਲੇ, ਤੇ ਸਾਨੂੰ ਇੱਕ ਇੱਕ ਦੇ ਕੇ ਬਾਕੀ ਸਾਰੇ ਉਹਨਾਂ ਨੂੰ ਜਿੰਨੇ ਮਰਜ਼ੀ ਖਾਓ ਉਹ ਖਾਈ ਜਾਣ ਹਟਣ ਨਾ। ਲੈਬੋਰਟਰੀ ਵਾਲੇ ਨੂੰ ਗੁੱਸਾ ਚੜੇ ਵੀ ਸਾਨੂੰ ਇੱਕ ਇੱਕ ਦੇ ਕੇ ਆਪ ਇਹ ਫ੍ਰੀ ਵਾਲਿਆਂ ਨੂੰ ਵੰਡੀ ਜਾਂਦੇ ਹੈ ਨਾ, ਅੰਨਾ ਵੰਡੇ ਸ਼੍ਰੇਣੀਆਂ ਮੁੜ ਮੁੜ ਆਪਣਿਆਂ ਨੂੰ ਦੇ।
0: ਬਿਲਕੁਲ
4: ਉਸ ਤੋਂ ਅੱਗੇ ਹਟੇ ਤਾਂ ਉਹਨਾਂ ਜੀ ਇੱਕ ਇੱਕ ਖਜੂਰ ਫੜਾਤੀ ਸਾਨੂੰ, ਇੱਕ ਇੱਕ ਦੋ ਦੋ ਖਜੂਰਾਂ ਫੜਾਤੀਆਂ।
0: ਅੱਛਾ ਜੀ
4: ਫੇਰ ਤਾਂ ਲੈਬੋਰਟਰੀ ਵਾਲੇ ਦਾ ਮਨ ਹੀ ਛਲਕ ਗਿਆ ਸਬਰ ਦਾ, ਕਹਿੰਦਾ ਤੁਸੀਂ ਡਰਾਈ ਫਰੂਟ ਲਿਖ ਕੇ ਸਾਨੂੰ ਖਜੂਰਾਂ ਖਜੂਰਾਂ ਖੜਾਤੀਆਂ ਤੁਸੀਂ ਵੀ, ਅਸੀਂ ਏਡੇ ਕਮਲੇ ਸੀਗੇ ਵੀ ਹਜ਼ਾਰ ਹਜ਼ਾਰ ਰੁਪਇਆ ਤੁਸੀਂ ਲਿਆ ਸਾਡੇ ਤੋਂ ਹੈਨਾ
0: ਜੀ।
4: ਵੀ 62 ਸਵਾਰੀਆਂ ਸੀਗੀਆਂ ਤੇ ਬੱਸ ਵਿੱਚ, ਤੇ 52 ਤਾਂ ਉਦਾਂ ਸੀਗੀਆਂ, 10 ਉਹਨਾਂ ਨੇ ਖੜਾਈਆਂ ਹੋਈਆਂ ਸੀ ਫ੍ਰੀ ਵਾਲੀਆਂ ਹੈਨਾ,
0: ਜੀ
4: ਤੇ 62,000 ਉਹਨਾਂ ਦਾ ਹੋ ਗਿਆ, 20,000 ਬੱਸ ਵਾਲੇ ਨੂੰ ਦਿੱਤਾ, ਉਹ ਸਾਰੀ ਕੈਲਕੂਲੇਸ਼ਨ ਕਰੀ ਫਿਰੇ ਜੀ ਉਹ। ਤੇ ਬਾਅਦ ਚ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਜਿਹੜੇ ਪੈਸੇ ਮਤਲਬ ਬਚ ਜਾਣਗੇ ਨਾ ਆਪਾਂ ਪਾਰਟੀ ਕਰਾਂਗੇ ਰਾਤ ਨੂੰ, ਜੈਂਟਸ ਜੈਂਟਸ ਪਾਰਟੀ ਕਰਾਂਗੇ। ਲੈਬੋਰਟਰੀ ਵਾਲਾ ਟਾਈਪ ਲਾਈ ਫਿਰੇ ਲਾ
0: ਜੀ,
4: ਮੈਨੂੰ ਸੱਦਾ ਆਊਗਾ ਪਾਰਟੀ ਦਾ। ਉਹ ਫੇਰ ਉਹਨਾਂ ਨੇ ਪਰਸਨਲ ਬੰਦਿਆਂ ਨੇ ਪਾਰਟੀ ਕਰ ਲਈ, ਉਹ ਫੇਰ ਆਪਣੇ ਕੰਢੇ ਲੂੰਦਾ ਫਿਰੇ ਦੁਬਾਰਾ। ਫੇਰ ਨਾ ਜਦੋਂ 2 ਕੁ ਮਹੀਨੇ ਬਾਅਦ ਕਹਿੰਦੇ ਫਲਾਣੀ ਜਗ੍ਹਾ ਟੂਰ ਲੈ ਕੇ ਜਾਣਾ, ਕਹਿੰਦਾ ਦੌੜ ਜਾਓ ਇੱਥੋਂ ਕਿਹੜਾ ਟੂਰ, ਕਹਿੰਦਾ ਸਮੋਸੇ ਆਪ ਖਾਓ ਤੁਸੀਂ, ਡਰਾਈ ਫਰੂਟ ਦੇ ਨਾਂ ਤੇ ਸਾਨੂੰ ਖਜੂਰਾਂ ਫੜਾਓ ਤੁਸੀਂ, ਹੈ ਅਸੀਂ ਨੀ ਜਾਣਾ, ਦੌੜ ਜਾਓ ਇੱਥੋਂ, ਅਸੀਂ ਤਾਂ ਕੋਈ ਨਵੀਂ ਪਾਰਟੀ ਲੱਭਾਂਗੇ। ਵੀ ਲੋਭ ਤੇ ਵਿਸ਼ਵਾਸਘਾਤ ਦੀ ਗੱਲ ਇਹ ਆ ਜਾਂਦੀ ਹੈ ਵੀ ਲੋਕੀ ਮਾੜੀ ਜਿਹੀ ਗੱਲ ਵਿੱਚੋਂ ਵੀ ਨਾ ਹਰ ਗੱਲ ਚੋਂ ਬਿਜ਼ਨਸ ਲੱਭਦੇ ਆਪਣਾ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
4: ਵੀ ਅਸੀਂ ਤਾਂ ਜਾਂਦੇ ਹਾਂ ਫਨ ਸ਼ਨ ਕਰਨ ਵੀ ਚਲੋ ਟੂਰ ਤੇ ਚੱਲਦੇ ਹਾਂ ਵੀ ਹਾਸਾ ਕਿੱਡਾ ਹੋਊਗਾ
0: ਜੀ,
4: ਤੇ ਉਹ ਬਾਕੀ ਲੋਕੀ ਅੱਧੇ ਲੋਕ ਕਦਮ ਹੋਏ ਜਾਂਦੇ ਸੈਲਫੀਆਂ ਖਿੱਚ ਖਿੱਚ ਖਿੱਚ।
0: ਬਿਲਕੁਲ ਹੈ ਜੀ, ਕਿਤੇ ਨਾ ਕਿਤੇ ਕੁਝ ਚਾਹੀਦਾ ਤਾਂ ਹੀ ਜਾਂਦੇ ਨੇ ਜੀ। ਬਿਲਕੁਲ ਹੈ,
4: ਕੱਲ ਜਿਵੇਂ ਅਸੀਂ ਟੂਰ ਤੇ ਸੀਗੇ ਤੇ ਅਸੀਂ ਅੱਧ ਰਾਹ ਚ ਫਸ ਗਏ ਲੁਧਿਆਣੇ, ਉੱਥੇ ਕਿਸੇ ਨੇ ਉਹ ਬੁੱਤ ਨੂੰ ਕੁਛ ਕਰਤਾ, ਜਾਮ ਲਾਇਆ ਪਿਆ ਸੀਗਾ ਪਤਾ ਨੀ ਉਹਨਾਂ ਨੇ, ਸਾਡਾ ਉਹ ਬੁਰਾ ਹਾਲ ਹੋਇਆ ਨਾ ਕੱਲ ਉੱਥੇ ਏਸੀ ਵਾਲੀ ਬੱਸ ਚ ਵੀ ਅਸੀਂ ਮੱਚ ਮੱਚ ਪਏ ਘੰਟਾ
0: ਜੀ,
4: ਮਸਾਂ ਸ਼ੁਕਰ ਦਾ ਸਾਹ ਲਿਆ ਘਰ ਆ ਕੇ ਜੀ,
0: ਜੀ
4: ਤੇ ਅਸੀਂ ਤੋਬਾ ਕੀਤੀ ਵੀ ਅੱਗੇ ਤੋਂ ਨਹੀਂ ਜਾਂਦੇ, ਅੱਗੇ ਤੋਂ ਕਿਸੇ ਗੱਲ ਦਾ ਲਾਲਚ ਨਹੀਂ ਕਰਦੇ, ਲੋਭ ਨਹੀਂ ਕਰਦੇ ਅਸੀਂ
0: ਜੀ।
4: ਹਾਂਜੀ ਜਦ ਤੱਕ ਗਰਮੀ ਉਦ ਤੱਕ ਤਾਂ ਬਿਲਕੁਲ ਹੀ ਨਹੀਂ ਜਾਂਦੇ।
0: ਸਿਆਲਾਂ ਨੂੰ ਫਿਰ ਓਦਾਂ ਕਹਿਣਾ ਜੀ ਪਾਲਾ ਲੱਗਦਾ ਹੈ ਜੀ,
4: ਦੇਣਗੇ ਨਾ ਉਹ ਡਰਾਈ ਫਰੂਟ ਭਾਵੇਂ ਖਜੂਰਾਂ ਹੀ ਦੇਣ।
0: ਅਸਲ ਚ ਨਾ ਜੀ ਆ ਮੈਂ ਪਿਛਲੇ ਦਿਨਾਂ ਚ ਇੱਕ ਚੀਜ਼ ਪੜ੍ਹ ਰਿਹਾ ਸੀ, ਜਿੱਦਾਂ ਹੁਣ ਕਹਿ ਲਓ ਬਦਾਮ ਕਾਜੂ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਉਹ ਹੈਗੇ ਬੀਜ ਨੇ ਜੀ, ਪਰ ਉਹ ਹੁਣ ਡਰਾਈ ਫਰੂਟ ਦੇ ਨਾਂ ਦੇ ਉੱਤੇ ਵੇਚੀ ਜਾਂਦੇ ਆ, ਹੈਗੇ ਤਾਂ ਉਹ ਬੀਜ ਨੇ ਜੀ, ਅਸਲ ਦੇ ਵਿੱਚ ਖਜੂਰਾਂ ਡਰਾਈ ਫਰੂਟ ਨੇ ਅਸਲ ਦੇ ਵਿੱਚ ਜੀ।
4: ਅੱਛਾ ਜੀ,
0: ਹਾਂਜੀ
4: ਉਹ ਫਿਰ ਸਾਨੂੰ ਗਿੱਲੀਆਂ ਦੇ ਦਿੱਤੀਆਂ ਨਾ, ਫਿਰ ਅਸੀਂ ਨੀ ਸੀ ਨਾ ਮੰਨਿਆ, ਉਹ ਅਸੀਂ ਤਾਂ ਜਿਹੜੀਆਂ ਖਜੂਰਾਂ ਸੁੱਕ ਕੇ ਛੁਹਾਰੇ ਬਣ ਜਾਂਦੀਆਂ ਨੇ ਅਸੀਂ ਤਾਂ ਉਹਨੂੰ ਡਰਾਈ ਫਰੂਟ ਮੰਨਦੇ ਹਾਂ ਨਾ।
0: ਬਿਲਕੁਲ ਹੈ ਜੀ,
4: ਤੇ ਉਹ ਉਦੋਂ ਨਾ ਬੁਰੀ ਹੋਈ ਜਦੋਂ ਟਾਈਆਂ ਲਾਈ, ਫਿਰ ਵੀ ਰਾਤ ਨੂੰ ਸਾਨੂੰ ਪਾਰਟੀ ਦਾ ਸੱਦਾ ਆਊਗਾ ਵੀ ਸਾਰੇ ਗੈਸ ਲਾਈ ਫਿਰਦੇ ਹੁੰਦੇ ਵੀ ਇੰਨੇ ਕੁ ਪੈਸੇ ਤਾਂ ਬਚ ਹੀ ਗਏ ਹੋਣਗੇ ਬੱਸ ਵਾਲਿਆਂ ਕੋਲ ਜਿਹੜੇ ਮੂਹਰੇ ਹੁੰਦੇ ਨੇ, ਤੇ
0: ਬਿਲਕੁਲ
4: ਏਦਾਂ ਦੇ ਟੂਰ ਪੰਜਾਬ ਚ ਬਹੁਤ ਹੁੰਦੇ ਨੇ ਜੀ। ਕੋਈ ਸਵੇਰੇ ਜਦੋਂ ਸੈਰ ਤੇ ਜਾਈਏ ਨਾ ਤੇ ਫਿਰ ਅਸੀਂ ਦੇਖਦੇ ਰਹਿ ਜਾਈਦਾ ਵੀ ਅੱਜ ਤਾਂ ਚੱਲੇ ਆ ਨੈਣਾ ਦੇਵੀ ਚੱਲੇ ਲੋਕ, ਅੱਜ ਚੱਲੇ ਆ ਵੈਸ਼ਨੋ ਦੇਵੀ, ਜਿਹਦੇ ਜਿੱਥੇ ਮਤਲਬ ਜਿਨ੍ਹਾਂ ਜਿਨ੍ਹਾਂ ਦੇ ਤੀਰਥ ਨੇ
0: ਜੀ
4: ਸਭ ਨੂੰ ਮੁਬਾਰਕ ਨੇ ਜੀ, ਸਾਰੇ ਇਕੱਠੇ ਹੋ ਕੇ ਜਾਂਦੇ ਨੇ, ਵਧੀਆ ਲੋਕ ਆਰੇ ਲੱਗੇ ਹੋਏ ਨੇ ਜੀ,
0: ਜੀ
4: ਆਪਣੇ ਦੁੱਖ ਦਰਦ ਗਮ ਭੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜੀ,
0: ਥੈਂਕ ਯੂ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ, ਜੱਸੀ ਜੀ ਬਹੁਤ ਬਹੁਤ ਧੰਨਵਾਦ ਜੀ। ਦੋਸਤੋ ਇਸ ਸਾਂਝ ਸੀ ਆਪਣੇ ਨਾਲ ਜੱਸੀ ਜੀ ਮਲੇਰਕੋਟਲਾ ਤੋਂ ਜੁੜੇ ਸਨ, ਗੱਲਬਾਤ ਕਰਕੇ ਗਏ ਨੇ, ਤੇ ਛੰਮੀ ਜੀ ਗੱਲਬਾਤ ਹੋਈ ਹੈ ਸੈਰ ਸਪਾਟੇ ਦੀ, ਮੈਨੂੰ ਵੀ ਚੇਤਾ ਆ ਗਿਆ ਹਨਾ, ਮਨੀਕਰਨ ਸਾਹਿਬ ਜਾਂਦੇ ਹੁੰਦੇ ਸੀ ਪਹਿਲਾਂ ਟੂਰ, ਹੁਣ ਪਤਾ ਨਹੀਂ ਜਾਂਦੇ ਕਿ ਨਹੀਂ ਜਾਂਦੇ ਜੀ, ਅਸੀਂ ਮੇਰੇ ਖਿਆਲ ਨਾਲ ਉਦੋਂ ਜਾਂਦੇ ਆ ਜੀ, 14-15 ਸਾਲਾਂ ਦੇ ਹੋਣੇ ਆ ਜੀ, ਤੇ ਸਾਰਾ ਮਨੀਕਰਨ ਸਾਹਿਬ ਜਦੋਂ ਹਨਾ ਚਾਅ ਚਾਅ ਦੇ ਨਾਲ ਤਾਂ ਸਾਰਾ ਟੱਬਰ ਹੀ ਤੁਰ ਪਿਆ। ਅਤੇ ਜਦੋਂ ਹੁਣ ਉਸ ਸਮੇਂ ਦੇ ਵਿੱਚ ਰਸਤੇ ਵੀ ਇੰਨੇ ਨਹੀਂ ਸੀਗੇ ਖੁੱਲ੍ਹੇ ਡੁੱਲੇ, ਤਾਂ ਮੂਹਰਿਓਂ ਕੋਈ ਬੱਸ ਜਾਂ ਕੋਈ ਵੱਡਾ ਟਰੱਕ ਜਾਂ ਕੁਝ ਆ ਜਾਂਦੀ ਹੁੰਦੀ ਸੀ ਤਾਂ ਦੂਸਰੀ ਬੱਸ ਨੂੰ ਬੈਕ ਕਰਨਾ ਪੈਂਦਾ ਹੁੰਦਾ ਸੀ ਜੀ।
1: ਹਾਂਜੀ ਹਾਂਜੀ
0: ਅਤੇ
1: ਬਿਲਕੁਲ।
0: ਉਹ ਇੱਕ ਪਾਸੇ ਜੀ ਖਾਈ, ਉਹ ਨਦੀ ਬੜੀ ਤੇਜ਼ ਚੱਲਦੀ ਹੈ ਜੀ, ਛੂਕਦੀ ਜਾਂਦੀ ਹੈ ਅਤੇ ਆਵਾਜ਼ਾਂ ਰਾਤ ਨੂੰ ਬੜੀਆਂ ਆਉਂਦੀਆਂ, ਦਿਨੇ ਵੀ ਕਾਫੀ ਆਉਂਦੀ ਹੈ। ਅਤੇ ਉਹ ਮੈਨੂੰ ਮਾਤਾ ਦੀ ਗੱਲ ਚੇਤੇ ਆ ਗਈ, ਮਾਤਾ ਨਾ ਸਾਰੇ ਜਾਣੇ ਪਾਠ ਕਰਨ, ਬਾਬਾ ਜੀ ਇਸ ਵਾਰੀ ਬਚਾ ਲਿਓ, ਅਗਲੀ ਵਾਰੀ ਪੂਰਾ ਟੱਬਰ ਲੈ ਕੇ ਨਹੀਂ ਆਉਂਦਾ। ਜੀ
1: ਐਂਡ ਹੋ ਗਿਆ।
0: ਤੇ ਭਾਜੀ
1: ਉਤੋਂ
0: ਵਾਪਸ ਆਏ ਤੇ ਆਪਣੇ ਮੇਰੇ ਖਿਆਲ ਨਾਲ ਆਖਰੀ ਗੁਰੂ ਘਰ ਆਉਂਦਾ ਇੱਧਰ ਆਪਣੇ ਭੋਰਾ ਸਾਹਿਬ ਜਾਂ ਕੀ ਹੈਗਾ ਜੀ, ਆਪਣੇ ਪਹਾੜੀ ਦੇ ਉੱਚੀ ਤੇ ਬਣਿਆ ਹੋਇਆ ਆ।
1: ਬਘੌਰ ਸਾਹਿਬ। ਹਾਂਜੀ
0: ਹਾਂਜੀ
1: ਬਘੌਰ ਸਾਹਿਬ ਹੁੰਦਾ ਜੀ।
0: ਤੇ ਉੱਥੇ ਨਾ ਬੱਸਾਂ ਬੁੱਸਾਂ ਕਈਆਂ ਨੇ, ਕਿਸੇ ਨੇ ਲੀਚੀਆਂ ਲਈਆਂ ਹੋਈਆਂ, ਕਿਸੇ ਨੇ ਆਪਣੇ ਖਰਮਾਨੀਆਂ ਲਈਆਂ ਹੋਈਆਂ, ਕਿਸੇ ਨੇ ਕੁਝ ਡਰਾਈ ਫਰੂਟ ਉੱਥੋਂ ਲਿਆਂਦਾ ਆਪਣੇ ਮਨ ਕਿਹੜਾ ਪੈ ਜਾਂਦਾ ਵਿੱਚ ਕੁੱਲੂ ਮਨਾਲੀ ਜਦੋਂ ਰੁਕਦੇ ਆ, ਮੰਡੀ ਪੈ ਜਾਂਦੀ ਆ। ਹਾਂਜੀ ਤੇ ਉੱਥੋਂ ਪੇਟੀਆਂ ਪੂਟੀਆਂ ਭਰਾ ਲਈਆਂ ਜੀ, ਸਾਰੀ ਬੱਸ ਦੇ ਉੱਤੇ ਰੱਖ ਰੁੱਖ ਦਿੱਤੀਆਂ। ਜਦੋਂ ਉਸ ਗੁਰੂ ਘਰ ਰੁਕੇ ਨਾ ਆਖਰੀ ਗੁਰੂ ਘਰ ਨਤਮਸਤਕ ਹੋਣ ਦੇ ਲਈ, ਤੇ ਜਦੋਂ ਵਾਪਸ ਆਏ ਕਿਸੇ ਦੀ ਜੁੱਤੀ ਹੈ ਨੀ ਜੀ, ਉੱਪਰ ਬੱਸ ਦੇ ਉੱਤੇ ਸਾਰੇ ਬਾਂਦਰ ਚੜੇ ਹੋਏ ਜੀ। ਉਹ ਜਿਉਂ ਉਹਨਾਂ ਨੇ ਹੱਥ ਮਚਾਈ ਫਰੂਟ ਦੀ ਜੀ, ਉਹਨਾਂ ਦੇ ਤਾਂ ਨਜ਼ਾਰੇ, ਉਹ ਪਾਰਟੀ ਕਰਨ ਲੱਗੇ ਹੋਏ ਜੀ ਆਉਂਦਿਆਂ ਨੂੰ ਜੀ।
1: ਧੋਖਾ ਹੋ ਗਿਆ
0: ਜੀ ਸ਼ਮੀ ਜੀ।
1: ਬਿਲਕੁਲ ਬਿਲਕੁਲ ਜੀ, ਇਹ ਦੇਖੋ ਜਿਹੜੀਆਂ ਯਾਤਰਾਵਾਂ ਦੀ ਆਪਣੀ ਤਰ੍ਹਾਂ ਦੀ ਯਾਦਾਂ ਨੇ ਉਹ ਬੜੀਆਂ ਪਿਆਰੀਆਂ ਨੇ।
0: ਪਿਆਰੀਆਂ,
1: ਇਹ ਵੀ ਧੋਖਾ ਹੀ ਆ ਕਿ ਆਪਾਂ ਜਾ ਰਹੇ ਹਾਂ ਤੇ ਅੱਗੇ ਜਾਮ ਲੱਗਿਆ ਤੇ ਬਸ ਉਹ ਫਸ ਗਏ ਵਿੱਚ, ਤੇ ਮਤਲਬ ਐਂਡ ਹੀ ਹੋ ਗਿਆ।
0: ਬਿਲਕੁਲ,
1: ਜਾਂ ਗੱਡੀ ਰੱਬ ਨਾ ਕਰੇ ਗੱਡੀ ਖਰਾਬ ਹੋ ਗਈ ਆ ਜਾਂ ਪੈਂਚਰ ਹੋ ਗਿਆ, ਜਿਹੜਾ ਟਾਈਮ ਉੱਥੇ ਵੇਸਟ ਹੁੰਦਾ ਤੇ ਉਹ ਰਹੇ ਰੱਬ ਦਾ ਨੂੰ।
0: ਜਿਵੇਂ ਹੁਣ
1: ਜਸੀ ਜੀ ਗੱਲ ਕਰ ਰਹੇ ਸੀ ਕਿ ਉਹ ਭਾਵੇਂ ਗੱਡੀ ਏਸੀ ਆ ਉਹਦੇ ਵਿੱਚ ਵੀ ਮਤਲਬ ਪਸੀਨੇ ਆਉਂਦੇ ਬੰਦੇ ਨੂੰ।
0: ਬਿਲਕੁਲ ਹੈ ਜੀ।
1: ਇਹ ਜਿਹੜੀ ਗੱਲ ਹੈ ਨਾ, ਆਪਾਂ ਲਾਲਚ ਦੀ ਵਿਸ਼ਵਾਸ ਘਾਤ ਦਾ ਜਿਹੜਾ ਵਿਸ਼ਾ ਹੈ, ਬਹੁਤ ਜ਼ਿਆਦਾ ਵਸੀਹ ਵਿਸ਼ਾ ਹੈ, ਬਹੁਤ ਵੱਡਾ ਵਿਸ਼ਾ ਹੈ
0: ਜੀ।
1: ਤੇ ਵੱਖਰੇ ਵੱਖਰੇ ਦੇ ਜਿਹੜੇ ਆਯਾਮ, ਜਿਵੇਂ ਸ਼ੁਰੂ ਚ ਆਪਾਂ ਗੱਲ ਕਰ ਰਹੇ ਸੀ ਕਿ ਵਿਅਕਤੀਗਤ ਤੋਂ ਲੈ ਕੇ ਸਮਾਜ ਤੱਕ, ਦੇਸ਼ਾਂ ਦੇਸ਼ਾਂਤਰਾਂ ਤੱਕ ਜਿਹੜੀ ਗੱਲ ਜਾਂਦੀ ਹੈ। ਹੁਣ ਜੂਡਾਸ ਸੀਗਾ ਜਿਹੜਾ ਬੰਦਾ, ਜੂਡਾਸ ਚ ਉਹਨੂੰ ਇਸ ਕਰਕੇ ਗਦਾਰ ਕਿਹਾ ਜਾਂਦਾ ਹੈ ਕਿ ਉਹਨੇ ਜਦੋਂ ਸ਼ਨਾਖਤ ਕਰਨੀ ਸੀ ਜੀਸਸ ਕ੍ਰਾਈਸਟ ਦੀ, ਉਸ ਬੰਦੇ ਨੇ ਕੀਤੀ
0: ਜੀ,
1: ਇੱਕ ਕਿਸ ਕੀਤਾ ਉਹਨੇ ਜਾ ਕੇ, ਤੇ ਉਦੋਂ ਤੋਂ ਉਹਨੂੰ ਕਿਸ ਨੂੰ ਕਹਿ ਲਓ ਵੀ ਬਿਟਰੇਲ ਦਾ, ਜਿਹੜੀ ਧੋਖੇ ਦਾ ਪ੍ਰਤੀਕ ਹੀ ਮੰਨ ਲਿਆ
0: ਜੀ,
1: ਕਿਉਂਕਿ ਇਹਨੇ ਜਿਹੜੀ ਦੱਸਿਆ ਕਿ ਹਾਂ ਇਹੀ ਜੀਸਸ ਆ
0: ਜੀ।
1: ਤੋ ਹੁਣ ਉਹਦੀ ਆਪਣੀ ਹੋ ਸਕਦਾ ਕੋਈ ਮਜਬੂਰੀ ਰਹੀ ਹੋਵੇ ਜਾਂ ਕੀ ਆ, ਪਰ ਦੇਖੋ ਇਹ ਸਮੇਂ ਦੇ ਹਿਸਾਬ ਨਾਲ ਜਿਹੜੀ ਆ, ਮੌਕੇ ਦੇ ਹਿਸਾਬ ਨਾਲ ਜੋ ਸਥਿਤੀ ਬਣਦੀ ਆ, ਉੱਥੇ ਬੰਦੇ ਨੇ ਫੈਸਲਾ ਕਿਵੇਂ ਕੀਤਾ
0: ਜੀ,
1: ਉਹਨੂੰ ਜਾਇਜ਼ ਕਹਿ ਦਿੰਦੇ ਆ। ਫਿਰ ਉਹ ਇੱਕ ਕਹਾਵਤ ਵੀ ਆਈ ਨਾ ਕਿ ਪਿਆਰ ਅਤੇ ਜੰਗ ਦੇ ਵਿੱਚ ਸਭ ਜਾਇਜ਼ ਆ।
0: ਬਿਲਕੁਲ,
1: 10 ਸਾਲ ਜਿਹੜੀ ਆ ਲੜਾਈ ਚੱਲਦੀ ਆ ਟਰੋਏ ਦੀ
0: ਜੀ,
1: ਤੇ ਟਰੋਏ ਦੀ ਲੜਾਈ ਕਾਹਦੇ ਵਾਸਤੇ ਹੋ ਰਹੀ ਹੈ, ਕਿਉਂਕਿ ਜਿਹੜਾ ਉੱਥੋਂ ਦਾ ਜਿਹੜਾ ਰਾਜਾ ਉਹਦਾ ਬੇਟਾ ਪੈਰਿਸ, ਉਹ ਦੂਜੇ ਰਾਜੇ ਦੀ ਜਿਹੜੀ ਆ ਘਰਵਾਲੀ ਨੂੰ ਭਜਾ ਕੇ ਲੈ ਕੇ ਆ ਗਿਆ।
0: ਬਿਲਕੁਲ,
1: ਐਲਨ ਨੂੰ, ਹੁਣ ਐਲਨ ਨੂੰ ਪ੍ਰਾਪਤ ਕਰਨ ਵਾਸਤੇ ਉਹ ਹੁਣ ਉਹਨੂੰ ਬਹਾਨਾ ਮਿਲ ਗਿਆ ਤੇ ਟਰੋਏ ਤੇ ਕਬਜ਼ਾ ਕਰਨ ਦਾ, ਕਿਉਂਕਿ ਖੁਸ਼ਹਾਲ ਸੀਗਾ ਬੜਾ
0: ਜੀ।
1: ਉਹ ਕਿੰਨੇ ਸਾਲ ਯੁੱਧ ਲੱਗਾ ਰਿਹਾ ਉਹਨਾਂ ਦਾ, 10 ਸਾਲ ਫੌਜਾਂ, ਕੋਈ ਸਿੱਟਾ ਨੀ, ਕੋਈ ਕੁਛ ਨੀ
0: ਜੀ।
1: ਅਖੀਰ ਚ ਉਹ ਟ੍ਰੋਜਨ ਹਾਰਸ ਬਣਾਉਂਦੇ ਆ
0: ਜੀ,
1: ਲੱਕੜੀ ਦਾ ਵੱਡਾ ਘੋੜਾ ਜਿਹੜਾ, ਉਹਦੇ ਵਿੱਚ ਆਪਣੇ ਕੁਝ ਜੰਗੀ ਲੜਾਕੇ ਵਿੱਚ ਵਾੜ ਕੇ ਤੇ ਉਹਦੇ ਕਿਲੇ ਦੇ ਅੰਦਰ ਜਿਹੜੇ ਭੇਜ ਕੇ ਫੌਜਾਂ ਵਾਪਸ ਲੈ ਜਾਂਦੇ, ਤੇ ਬਾਅਦ ਇਹ ਲੱਗੇ ਕਿ ਕੋਈ ਹੈ ਨੀ ਇੱਥੇ, ਹੁਣ ਆ ਤਾਂ ਐਵੇਂ ਛੱਡ ਕੇ ਖੜਾਉਣਾ ਜਿਹਾ। ਪਰ ਉਹ ਉਹਨੂੰ ਵੀ ਆਪਾਂ ਕੋਈ ਟ੍ਰਿਕ ਕਹਾਂਗੇ, ਪਰ ਉਹ ਜਿਹੜਾ ਯੁੱਧ ਦੇ ਹਿਸਾਬ ਨਾਲ ਜਿਹੜਾ ਕਮਾਂਡਰ ਹੋਊਗਾ ਉਹ ਕਹੂਗਾ ਆਪਾਂ ਤਾਂ ਕਿਲਾ ਜਿੱਤਣਾ ਸੀ, ਜੋ ਮਰਜ਼ੀ ਕੀਤਾ ਸੀ,
0: ਬਿਲਕੁਲ ਹੈ ਜੀ,
1: ਸਾਨੂੰ ਕੋਈ ਇਹਦੇ ਨਾਲ ਕੋਈ ਲੈਣਾ ਦੇਣਾ ਨੀ
0: ਜੀ।
1: ਤੋ ਇਹ ਪਰ ਸਭ ਸਮੇਂ ਸਥਿਤੀ ਦੇ ਮੁਤਾਬਕ ਹੀ ਆਪਾਂ ਕਹਿ ਸਕਦੇ ਹਾਂ ਕਿ ਉਹ ਧੋਖਾ ਸੀ ਕੀ ਸੀ, ਪਰ ਜੋ ਵੀ ਜਿਹਦੇ ਨਾਲ ਦਿਲ ਦੁਖਦਾ ਦੂਸਰੇ ਦਾ, ਉਹ ਭਾਈ ਵਾਕਈ ਉਹ ਭੈੜੀ ਚੀਜ਼ ਉਹਨੂੰ ਕਹੀ ਜਾ ਸਕਦੀ ਹੈ। ਦੂਜੀ ਲਾਲਚ ਦੀ ਜਿਹੜੀ ਮੈਂ ਕਹਾਣੀ ਨਾ ਉਹ ਸ਼ੇਅਰ ਕਰਨ ਲੱਗਾ ਸੀ ਜਲਦੀ ਜਲਦੀ ਚ, ਉਹ ਆਪਾਂ ਜਿਆਦਾ ਜਿਆਦਾ ਕਰ ਲੈਂਦੇ ਹਾਂ ਕਿਉਂਕਿ ਪਹਿਲਾਂ ਵੀ ਸੁਣੀ ਹੋਈ ਦੋਸਤਾਂ ਨੇ
0: ਜੀ,
1: ਵੀ ਉਹ ਇੱਕ ਬੰਦਾ ਜਿਹੜਾ ਉਹਨੂੰ ਵਰਦਾਨ ਮਿਲ ਗਿਆ, ਬਾਹਲਾ ਗਰੀਬ ਸੀ, ਹੁਣ ਗਰੀਬ ਨੂੰ ਵਰਦਾਨ ਮਿਲ ਗਿਆ ਬਾਈ ਤੂੰ ਤੈਨੂੰ ਆਪਾਂ ਆ ਦੇ ਦਿੱਤੀਆਂ ਚਾਰ ਮੋਮਬੱਤੀਆਂ,
0: ਜੀ
1: ਚਿਰਾਗ ਕਹਿ ਲਓ, ਮੋਮਬੱਤੀਆਂ ਕਹਿ ਲਓ,
0: ਜੀ
1: ਬਈ ਜਿੱਦਣ ਹੁਣ ਤੈਨੂੰ ਮੰਨ ਲਓ ਲੋੜ ਆ ਭਾਈ ਬਹੁਤ ਜਿਹੜੀ ਆ ਹੁਣ ਪੈਸਾ ਚਾਹੀਦਾ, ਕੋਈ ਧੇਲਾ ਚਾਹੀਦਾ ਖਜ਼ਾਨੇ,
0: ਜੀ
1: ਤੂੰ ਐ ਕਰਨਾ ਵੀ ਘਰੋਂ ਨਹਾ ਧੋ ਕੇ ਨਿਕਲੀ ਤੇ ਇੱਕ ਦੀਵਾ ਬਾਲ ਲੈਣਾ
0: ਜੀ,
1: ਤੇ ਇੱਕ ਦਿਸ਼ਾ ਬਾਲ ਲੈਣੀ, ਇੱਕ ਮਤਲਬ ਇੱਕ ਦੀਵਾ ਇੱਕ ਦਿਸ਼ਾ ਜੀ ਚੱਲੂ, ਇਹ ਨੀ ਵੀ ਉੱਧਰ ਸਾਰੇ ਉੱਧਰ ਹੀ ਬਾਲ ਦੇਣੇ ਜਾ ਕੇ,
0: ਝੜੀ ਨੀ ਜਾਂ ਅਨਾਰ ਨੀ,
1: ਇਹ ਫੁੱਲ ਝੜੀ ਹੈ ਨੀ,
0: ਚੱਕਰੀ ਚੱਕਰੀ ਨੀ
1: ਕਿੱਥੇ
0: ਵੀ
1: ਜਾ
0: ਸਾਰੇ
1: ਕੇ ਪੁੱਜ
0: ਪਾਸੇ
1: ਗਿਆ।
0: ਘੁੰਮਰੀ ਜਾਓ।
1: ਹਾਂ ਬਸ ਉਹ ਦਿਸ਼ਾ ਫੋਲੋ ਕਰਨੀ ਆ, ਤੇ ਜਿੱਥੇ ਜਾ ਕੇ ਪੁੱਜ ਗਿਆ ਉੱਥੇ ਜਾ ਕੇ ਤੂੰ ਟੱਕ ਲਾਉਣਾ ਤੇ ਪਟਣੀ ਹੈ ਜ਼ਮੀਨ, ਉੱਥੋਂ ਖਜ਼ਾਨਾ ਨਿਕਲਿਆਊ। ਉਹ
0: ਕਿਆ
1: ਕਹਿ
0: ਬਾਤ
1: ਠੀਕ
0: ਹੈ
1: ਹੈ ਬਾਬਾ ਜੀ,
0: ਜੀ
1: ਉਹ ਪਹਿਲੀ ਵਾਰੀ ਦੇਖ ਦਿਸ਼ਾ ਫੜੀ ਉਹਨੇ, ਜਗਾਇਆ ਦੀਵਾ ਆਪਣਾ ਇਹੋ ਜਿਹਾ, ਉਹ ਪਹੁੰਚ ਗਿਆ ਉੱਥੇ ਤੇ
0: ਜੀ
1: ਉਹ ਬੁੱਝ ਗਿਆ ਜਿੱਥੇ ਉਹਦੇ ਪਟਿਆ ਪੁਟਿਆ, ਤੇ ਵਿੱਚੋਂ ਨਿਕਲਿਆ ਚਾਂਦੀ। ਕਹਿੰਦਾ ਲੈ ਵੀ ਆਹ ਨੀ ਮੰਨਦੇ ਆਪਾਂ, ਚੱਕਦੇ ਹਨੇਰੀਆਂ,
0: ਕਿਆ ਬਾਤ ਹੈ,
1: ਇੰਨੀ ਕੁ ਚਾਂਦੀ ਉਹਨੂੰ ਮਿਲੀ ਕਿ ਉਹ ਚਾਂਦੀ ਹੋ ਗਈ ਬੰਦੇ ਦੀ,
0: ਚਾਂਦੀ ਉਹ ਚਾਂਦੀ ਹੋ ਗਿਆ।
1: ਜੋ ਉਹ ਜੋ ਚਾਹੁੰਦਾ ਸਭ ਖਰੀਦ ਲਿਆ ਉਹਨੇ, ਖਾਸਾ ਅਮੀਰ
0: ਜੀ
1: ਬਣ ਗਿਆ। ਪਰ ਉਹ ਅੰਦਰ ਚ ਫਿਰ ਉਹ ਲੱਗਿਆ ਰਹਿੰਦਾ ਨਾ ਉਹ ਲਾਲਚ ਵਾਲਾ ਕੀੜਾ, ਯਾਰ ਇੱਕ ਚ ਚਾਂਦੀ ਨਿਕਲੀ ਆ, ਦੂਜੇ ਚ ਕੀ ਹੋਊ।
0: ਜੀ
1: ਉਹਨੂੰ ਫਿਰ ਕਹਿ ਕੋ ਆ ਕੇ, ਜੇ ਕਿਸੇ ਨੇ ਘਰ ਵਾਲੀ ਨੇ ਕਿਹਾ, ਜੇ ਆਪ ਹੀ ਦਿਮਾਗ ਚ ਆਈ ਗੱਲ, ਉਹਨੇ ਚੱਕਤਾ ਦੂਜਾ ਦੀਵਾ ਵੀ ਬਾਲ ਲਿਆ, ਉਹ ਤੁਰ ਪਿਆ ਦੂਜੀ ਦਿਸ਼ਾ ਨੂੰ। ਉੱਥੇ ਜਾ ਕੇ ਜਦੋਂ ਬੁਝਿਆ ਤਾਂ ਉੱਥੇ ਜਾ ਕੇ ਉਹ ਪਟਿਆ ਉਹਨੇ ਜਦੋਂ ਖਜ਼ਾਨਾ ਨਿਕਲਿਆ ਸੋਨੇ ਦਾ, ਕਹਿੰਦਾ ਲੈ ਮਿਸ ਕਰਤਾ ਸੀ ਨਾ ਇਹ ਦੀਵਾ ਹੀ ਬੜੇ ਕਮਾਲ ਦੇ ਯਾਰ।
0: ਜੀ
1: ਉਹ ਸੋਨੇ ਨਾਲ ਬਹੁਤ ਮਤਲਬ ਅਮੀਰ ਹੋ ਗਿਆ, ਹੋਰ ਜ਼ਿਆਦਾ ਬਹੁਤ ਜ਼ਿਆਦਾ ਅਮੀਰ ਹੋ ਗਿਆ।
0: ਜੀ
1: ਫਿਰ ਉਹਨੂੰ ਚੈਨ ਨਾ ਆਵੇ, ਕਹਿੰਦਾ ਹੁਣ ਤੀਜੀ ਵੀ ਬਾਲ ਲਓ ਯਾਰ,
0: ਜੀ
1: ਲੋੜ ਤਾਂ ਕੋਈ ਹੈ ਨੀ, ਚਲੋ ਪਰ ਫਿਰ ਵੀ ਦੇਖੀ ਰਹੀ ਹੈਗੀ ਆ ਮਾਇਦ
0: ਬਿਲਕੁਲ
1: ਕੀ ਆਉਂਦਾ। ਉਹਨੇ ਬਾਈ ਉਹ ਵੀ ਚੱਕਤਾ ਕੰਮ, ਉਹ ਵੀ ਚਲਾ ਲਈ,
0: ਜੀ
1: ਤੇ ਉਦੋਂ ਉਹ ਤੋਂ ਹੀਰੇ ਹੂਰੇ ਨਿਕਲਿਆ ਬੜੇ, ਹੋਰ ਵੀ ਜ਼ਿਆਦਾ ਕੀਮਤੀ, ਮਤਲਬ ਹੁਣ ਇਦੋਂ ਉੱਤੇ ਕੁਛ ਨੀ ਹੋ ਸਕਦਾ, ਸਭ ਸਭ ਕੁਛ ਮਿਲ ਚੁੱਕਾ ਇਹਨੂੰ।
0: ਜੀ
1: ਫਿਰ ਇੱਕ ਦਿਨ ਸੋਚੇ, ਕਹਿੰਦਾ ਯਾਰ
0: ਇੱਕ
1: ਮੈਨੂੰ
0: ਹੋਰ
1: ਨੀਂਦ
0: ਪਈ
1: ਨੀ ਆ
0: ਹੈ,
1: ਰਹੀ ਜਦ ਤੱਕ ਚੌਕੀ ਇੱਕ ਪਈ ਆ ਹਲੇ, ਇਹਨੂੰ ਵੀ ਆਪਾਂ ਦੇਖ ਲਈਏ ਕੀ
0: ਦੁਨੀਆ
1: ਪਤਾ
0: ਤੋਂ ਜਾਣ ਤੋਂ
1: ਜਿੱਤੇ
0: ਪਹਿਲਾਂ ਪਹਿਲਾਂ ਚਲਾ ਹੀ ਲਾ ਇਹਨੂੰ,
1: ਚਲਾ ਹੀ ਲਓ ਇਹਨੂੰ, ਦੇ ਇਹ ਵੀ ਦੇਖੀਏ ਕੀ ਆ।
0: ਜਾਇਆ ਜ਼ਰੂਰ
1: ਉਹਨੇ
0: ਕਰਦੇ ਇੱਦਾਂ
1: ਮਿੱਤਰ ਨੇ, ਔਰ ਉਹ ਕਿਹਾ ਸੀ ਵੈਸੇ ਉਹਨੂੰ ਹਦਾਇਤ ਕੀਤੀ ਕਿ ਵੀ ਚੌਥੀ ਬਾਲੀ ਨਾ ਭਰਾਵਾ,
0: ਜੀ
1: ਪਰ ਦੇਣੀਆਂ ਮੈਨੂੰ ਸੈੱਟ ਹੀ ਪੈਣਾ, ਤੈਨੂੰ ਚਾਰ ਹੀ ਦੇਣੀਆਂ ਪੈਣੀਆਂ,
0: ਜੀ
1: ਉਹਨੇ ਉਹ ਵੀ ਚੱਕ ਲਈ,
0: ਜੀ
1: ਦਿਸ਼ਾ ਫੜੀ, ਉਹ ਵੀ ਜਾ ਕੇ ਬੁੱਝਣੀ ਸੀ ਬੁੱਝ ਗਈ। ਲੱਗ ਗਿਆ ਬਾਈ ਪੱਟਣ, ਡੇਢੋ ਪੌੜੀਆਂ ਨਿਕਲੀਆਂ, ਉਹ ਪੌੜੀਆਂ ਕਹਿੰਦਾ ਇਹ ਤਾਂ ਖਾਸਾ ਭਾਰੀ ਕੰਮ ਲੱਗਦਾ ਇੱਥੇ, ਪੌੜੀਆਂ ਥੱਲੇ ਗਿਆ ਤੇ ਕਾਫੀ ਅੰਦਰ ਕਹਿੰਦਾ ਹੋਰ ਹੀ ਮਹਿਲ ਜਾ ਗਿਆ।
0: ਜੀ
1: ਉੱਥੇ ਇੱਕ ਬੰਦਾ ਚੱਕੀ ਜਿਹੜੀ ਪਹਿਲਾਂ ਨੀ ਚੱਲਦੀ ਆ, ਜਿਹੜੀ ਦਾਣੇ ਪੀਣ ਵਾਲੀ ਘਰਾਂ ਚ
0: ਦੇ ਨਾਲ ਘਰਾੜ ਚੱਲਦੇ ਸੀ,
1: ਹੱਥ ਵਾਲੀ ਚੱਕੀ,
0: ਜੀ
1: ਉਹ ਪੀਹੇ ਇੱਕ ਬਜ਼ੁਰਗ ਵਾਲਾ ਦਾੜੀ ਹੋ ਗਈ, ਬੁਰਾ ਹਾਲ ਬਣ ਕੇ ਦਿਹਾੜੇ ਦੇ ਉਹ ਉੱਥੇ ਲੱਗਾ।
0: ਜੀ
1: ਉਹ ਕਹਿੰਦਾ ਕਾਕਾ 2 ਮਿੰਟ ਹੱਥ ਪਵਾਈ ਯਾਰ, ਮੈਂ ਬੜਾ ਥੱਕ ਗਿਆ। ਤੂੰ ਕਹਿੰਦਾ ਉਹ ਤੂੰ ਮੋਮਬੱਤੀ ਬਾਲ ਲਈ ਸੀ? ਕਹਿੰਦਾ ਹਾਂਜੀ।
0: ਜੀ
1: ਬਸ ਤੈਨੂੰ ਕਹਿੰਦਾ ਸਹੀ ਬੰਦਾ ਯਾਰ, ਆ ਮਾੜਾ ਜਿਹਾ ਮੇਰਾ ਹੱਥ ਪਵਾ ਮੇਰਾ ਵੀਰ, ਤੇ ਬਾਕੀ ਤੇ ਕੀ ਮਿਲਣਾ ਤੈਨੂੰ ਪਤਾ ਦੱਸਦਾ, ਮੈਨੂੰ ਮੈਨੂੰ ਮਾੜਾ ਜਿਹਾ ਸਿੱਧਾ ਕਰ।
0: ਜੀ
1: ਉਹਨੇ ਉਹਨੂੰ ਚੱਕੀ ਫੜਾਈ ਤੇ ਉਹ ਲੱਗਿਆ, ਕਹਿੰਦਾ ਬੰਦ ਨਾ ਕਰਦੀ ਹੁਣ ਕਾਕਾ, ਉਹ ਤਾਂ ਛਾਲ ਮਾਰ ਕੇ ਬਾਬਾ ਗਿਆ ਪਰੇ,
0: ਜੀ
1: ਦੂਰ ਹੜ ਕੇ ਜਾ ਗਏ। ਕਹਿੰਦਾ ਉਹ ਕਾਕਾ ਮੇਰੀ ਗੱਲ ਸੁਣ ਲਾ, ਹੁਣ ਜਦੇ ਤੂੰ ਇਹਨੂੰ ਰੋਕਣਾ ਰੋਕਿਆ
0: ਜੀ,
1: ਨਾਲ ਹੀ ਤੇਰੀ ਮੌਤ ਪੱਕੀ ਆ,
0: ਜੀ
1: ਇਹ ਤੈਨੂੰ ਹੁਣ ਚਲਾਉਣੀ ਪੈਣੀ ਆ।
0: ਜੀ
1: ਕਹਿੰਦਾ ਬਾਬਾ ਇਹ ਚੱਕੀ ਹੈਗਾ ਦੀ, ਇਹ ਕਹਿੰਦਾ ਇਹ ਲਾਲਚ ਦੀ ਚੱਕੀ ਆ, ਇਹ ਨੀ ਕਹਿੰਦਾ ਮੁੱਕਦੀ। ਮੈਂ ਵੀ ਤੇਰੇ ਵਾਂਗ ਕਹਿੰਦਾ ਸਬਰ ਨੀ ਕੀਤਾ ਤੇ ਚੌਥੀ ਜਗਾ ਲਈ ਸੀ, ਤੇ ਮੈਨੂੰ ਕਹਿੰਦਾ ਉਹਨੇ ਮਾਤਰ ਦੱਸਿਆ, ਕਹਿੰਦਾ ਜਦ ਤੱਕ ਤੂੰ ਵੱਡਾ ਲਾਲਚ ਨੀ ਨਾ ਆਉਂਦਾ ਤੇ
0: ਜੀ
1: ਤੇਰਾ ਖੇੜਾ ਨੀ ਟੁੱਟਣਾ,
0: ਕਿਆ
1: ਹੁਣ ਤੂੰ ਐ ਭਰਾਵਾ ਸ਼ੁਕਰ ਹੈ।
0: ਬਿਲਕੁਲ ਹੈ ਜੀ, ਬਿਲਕੁਲ ਹੈ, ਕਿਆ ਬਾਤ ਹੈ।
1: ਇਹ ਆਪਣੀਆਂ ਲਾਲਸਾਵਾਂ ਦਾ ਭਾਰ ਢੋਣ ਵਾਲੀ ਗੱਲ ਹੈ, ਪਰ ਹੋਰ ਕੁਛ ਨੀ ਲਾਲਚ ਤੇ ਇਹਦੇ ਕਰਕੇ ਵਿਸ਼ਵਾਸਘਾਤ ਬੰਦਾ ਆਪਣੇ ਆਪ ਨਾਲ ਕਰਦਾ ਸਭ ਤੋਂ ਵੱਡਾ।
0: ਜੀ
1: ਤੇ ਬਹੁਤ ਵਧੀਆ ਲੱਗਿਆ ਤੇ ਸ਼ਾਨਦਾਰ ਵਿਚਾਰ ਚਰਚਾ ਹੋਈ ਭਰ ਸਾਹਿਬ,
0: ਥੈਂਕ ਯੂ, ਬਹੁਤ ਵਧੀਆ ਲੱਗਿਆ ਤੁਸੀਂ
1: ਸ਼ੁਕਰੀਆ
0: ਜੀ,
1: ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ, ਮੁਹੱਬਤ ਜਿੰਦਾਬਾਦ,
0: ਜ਼ਿੰਦਗੀ
1: ਜ਼ਿੰਦਗੀ
0: ਜ਼ਿੰਦਾਬਾਦ,
1: ਬਾਪਿਓ,
0: ਥੈਂਕ ਯੂ ਸ਼ਮੀ ਜੀ, ਬਹੁਤ ਬਹੁਤ ਸ਼ੁਕਰੀਆ ਜੁੜਨ ਲਈ ਜੀ, ਥੈਂਕ ਯੂ। ਲਓ ਦੋਸਤੋ, ਇਹ ਸੀ ਜੀ ਗੱਲਬਾਤ, ਅੱਜ ਚੱਲੀ ਹੈ ਵਿਸ਼ਵਾਸਘਾਤ, ਲੋਭ ਅਤੇ ਵਿਸ਼ਵਾਸਘਾਤ ਦੇ ਉੱਤੇ। ਤੁਸੀਂ ਆਪਣੀ ਇਨਪੁੱਟ ਪਾਉਣਾ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ, ਨਾਲ ਨਾਲ ਅਗਲੀਆਂ ਗੱਲਾਂ ਬਾਤਾਂ ਵੱਲ ਨੂੰ ਵਧਾਂਗੇ। ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਵੀ ਆ ਰਹੇ ਨੇ, ਉਹਨਾਂ ਦਾ ਵੀ ਸਵਾਗਤ ਕਰਦੇ ਹਾਂ, ਅਤੇ ਦੇਸ਼ ਵਿਦੇਸ਼ ਦੀਆਂ ਖਬਰਾਂ ਜਿਹੜੀਆਂ ਬੜੀਆਂ ਇੰਟਰਸਟਿੰਗ ਨੇ ਉਹ ਵੀ ਉਹਨਾਂ ਦੀ ਵੀ ਨਾਲ ਨਾਲ ਸਾਂਝ ਪਾਉਂਦੇ ਹਾਂ। ਅਤੇ ਜੀਰਾ ਸਾਹਿਬ ਲਿਖਦੇ ਨੇ ਕਿ ਭਾਈ ਕਹਿੰਦੇ ਨੇ ਕਿ ਭਾਰਤ ਸਾਹਿਬ ਉਹ ਪੁਰਾਣਾ ਸਮਾਂ ਜਿਹੜਾ ਬਚਪਨ ਚੇਤੇ ਕਰਾਤਾ, ਇੱਥੇ ਇੱਕ ਮੈਸੇਜ ਸੀਗਾ ਕਿੱਥੇ ਰੱਖ ਬੈਠਾ ਮੈਂ, ਕਹਿੰਦੇ ਭਾਰਤ ਸਾਹਿਬ ਤੁਸੀਂ ਮਨੀਕਰਨ ਦੇ ਰਸਤੇ ਦੀ ਸੜਕ ਇੱਕ ਪਾਸੇ ਖਾਈ ਅਤੇ ਦੂਜੇ ਪਾਸੇ ਪਹਾੜ, ਬਚਪਨ ਕਹਿੰਦੇ ਯਾਦ ਕਰਾਤਾ ਜੀ ਅੱਜ ਸਾਨੂੰ। ਕਹਿੰਦੇ ਜ਼ਰੂਰ ਜੀ, ਤੁਹਾਡੇ ਤਜ਼ਰਬੇ ਵੀ ਜ਼ਰੂਰ ਸੁਣਾਂਗੇ। ਅਤੇ ਉਸ ਤੋਂ ਪਹਿਲਾਂ ਆਪਣੇ ਨਾਲ ਜੁੜ ਗਏ ਨੇ ਮੁਹੰਮਦ ਜੀ, ਜੁੜੇ ਆ, ਉਹਨਾਂ ਦੀ ਗੱਲਬਾਤ ਸੁਣਦੇ ਆ। ਸਤਿ ਸ਼੍ਰੀ ਅਕਾਲ ਮੁਹੰਮਦ ਜੀ, ਜੀਆਂ ਨੂੰ ਜੀ, ਨਿੱਘਾ ਸਵਾਗਤ ਹੈ ਜੀ ਦੁਬਈ ਤੋਂ ਜੀ।
5: ਜੀ ਥੈਂਕ ਯੂ ਸੋ ਮੱਚ ਵੀਰ ਭੁਪਿੰਦਰ ਜੀ, ਜਿੰਦੇ ਵਾਸਤੇ ਰਵੋ ਤੇ ਭਾਈ ਮਾਨ ਮੱਤੇ ਸੋਕੇ ਜਿਹੜੇ ਹੈਗੇ ਆ ਤੁਸੀਂ ਤਸ਼ਰੀਫ ਫਰਮਾ,
0: ਜੀ ਹਾਂ
5: ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਵੇ।
0: ਸ਼ੁਕਰੀਆ ਜੀ, ਸ਼ੁਕਰੀਆ
5: ਜੀ, ਆਲਵੇਸ ਵੈਲਕਮ ਜੀ। ਤੇ ਬਹੁਤ ਸੋਹਣੀ ਜਿਹੜੀ ਹੈਗੀ ਆ ਹੁਣ ਤੱਕ ਜਿੰਨੇ ਵੀ ਭੈਣ ਭਰਾ ਆਏ ਆ, ਬਹੁਤ
0: ਜੀ
5: ਹੀ ਸੋਹਣੀ ਜਿਹੜੀ ਹੈਗੀ ਆ ਜਿਹੜੀ ਹੈਗੀ ਜਸਤਜੂ ਗੁਫ਼ਤਗੂ ਰੂਬਰੂ
0: ਜੀ
5: ਹੋਈ ਆ, ਤੇ ਬਿਲਕੁਲ ਮਜ਼ਾ ਆ ਜਾਂਦਾ ਜੀ ਜਨਾਬ ਜਦੋਂ ਜਿਹੜਾ ਹੈਗਾ ਵਜਨਦਾਰ ਗੱਲਾਂ ਹੁੰਦੀਆਂ ਆ ਜਾਂ ਜਿਹੜਾ ਹੈਗਾ ਪਾਏਦਾਰ ਗੱਲਾਂ ਹੁੰਦੀਆਂ, ਸੋਹਣੀਆਂ ਗੱਲਾਂ ਹੁੰਦੀਆਂ
0: ਜੀ,
5: ਤੇ ਬੜਾ ਕੁਛ ਜਿਹੜਾ ਹੈਗਾ ਸਿੱਖਣ ਨੂੰ ਵੀ ਮਿਲਦਾ।
0: ਬਿਲਕੁਲ ਹੈ ਜੀ
5: ਜੀ, ਤੇ ਅੱਜ ਜ਼ਿਆਦਾ ਗੱਲ ਜਿਹੜੀ ਹੈਗੀ ਆ ਵੀਰ ਭੁਪਿੰਦਰ ਜੀ, ਮੈਂ ਸੁਣ ਰਿਹਾ ਸੀ ਤੇ ਟੌਪਿਕ ਵੀ ਸ਼ਾਇਦ ਰੱਖਿਆ ਹੋਇਆ, ਚਲੋ
0: ਲੋਭ ਤੇ ਵਿਸ਼ਵਾਸ
5: ਵਿਸ਼ਵਾਸ ਤੇ ਵਿਸ਼ਵਾਸਘਾਤ
0: ਜੀ,
5: ਹਨਾ, ਹਾਂ, ਤੇ ਲਾਲਚ ਦੀਆਂ ਵੀ ਕੁਛ ਗੱਲਾਂ ਚੱਲੀਆਂ ਹੈਗੀਆਂ।
0: ਬਿਲਕੁਲ ਹੈ ਜੀ,
5: ਬਿਲਕੁਲ ਗੱਲ ਤੇ ਸਹੀ ਹੈਗੀ ਆ, ਟਰੱਸਟ ਬਣਦਾ ਨਹੀਂ ਗਾ
0: ਜੀ,
5: ਕਿਉਂਕਿ ਐਡੀ ਜਲਦੀ ਜੇ ਕਹੀਏ ਨਾ ਵੀ ਟਰੱਸਟ ਕਿਸੇ ਤੇ ਬਣ ਜਾਂਦਾ ਹੈਗਾ
0: ਜੀ,
5: ਵਕਤ ਲੱਗਦਾ ਹੈਗਾ, ਲੇਕਿਨ ਵਕਤ ਲੱਗਣ ਤੋਂ ਬਾਅਦ ਜਦੋਂ ਟਰੱਸਟ ਬਣਿਆ
0: ਜੀ
5: ਤਾਂ ਫਿਰ ਟਰੱਸਟ ਟੁੱਟਿਆ ਵੀ।
0: ਬਿਲਕੁਲ,
5: ਹੁਣ ਇਹ ਜਿਹੜਾ ਹੈਗਾ ਇਹਦੇ ਪਿੱਛੇ ਕੋਈ ਨਾ ਕੋਈ ਵਜ੍ਹਾ ਹੁੰਦੀ ਆ, ਹੁਣ ਜੇ ਕਹੀਏ ਨਾ ਆਪਾਂ ਵੀ ਵਿਸ਼ਵਾਸ ਬੜੀ ਮੁਸ਼ਕਲ ਨਾਲ ਬਣਾਇਆ ਸੀ
0: ਜੀ,
5: ਤੇ ਇਹ ਵਿਸ਼ਵਾਸ ਘਾਤ ਕਿਉਂ ਹੋ ਗਿਆ
0: ਜੀ,
5: ਹਨਾ, ਆਪਾਂ ਜਿਹੜਾ ਹੈਗਾ ਦੇਖੋ ਪਿੱਛੇ ਦੇ ਪਤਾ ਨੀ ਸਾਲਾਂ ਦੀ ਮਿਹਨਤ ਹੋ ਜਾਂਦੀ ਆ ਜਾਂ ਜਿਹੜਾ ਹੈਗਾ ਹੁਣ ਮੂੰਹ ਜ਼ਬਾਨ ਚੋਂ 1 ਸੈਕਿੰਡ ਲੱਗਦਾ, 1 ਸਾਲ ਕਹਿਣ ਲੱਗੇ 1 ਸੈਕਿੰਡ ਸੈਕਿੰਡ ਵੀ ਨੀ ਲੱਗਦਾ, ਤੇ ਜਿਹੜਾ ਹੈਗਾ ਉਹ ਸਫ਼ਰ ਉਹ ਫਿਰ ਜਫ਼ਰ ਜਿਹੜਾ ਹੈਗਾ ਉਹ ਬੜਾ ਤਵੀਲ ਅਰਸਾ ਬਣਦਾ ਹੈਗਾ, ਹਨਾ
0: ਜੀ,
5: ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਜਦੋਂ ਉਹ ਚੀਜ਼ ਬਣੀ ਤੇ ਫਿਰ ਵਿਸ਼ਵਾਸ ਜਿਹੜਾ ਹੈਗਾ ਕਿਉਂ ਟੁੱਟਿਆ
0: ਜੀ,
5: ਹਨਾ, ਕਹਿੰਦੇ ਨਾ ਜਿਹਦੇ ਉੱਤੇ ਸਾਰਾ ਕੁਛ ਹੀ ਜਿਹੜਾ ਹੈਗਾ ਜਿਹਨੂੰ ਸਾਰਾ ਕੁਛ ਹੀ ਸਮਝ ਲਿਆ ਸੀ ਜਾਂ ਜਿਹਦੇ ਉੱਤੇ ਸਾਰਾ ਕੁਛ ਨਿਸ਼ਾਵਰ ਕਰਨ ਨੂੰ ਵੀ ਜਿਹੜਾ ਹੈਗਾ ਦਿਲ ਚਲਾ ਗਿਆ
0: ਜੀ,
5: ਤੇ ਫਿਰ ਬਾਅਦ ਦੇ ਵਿੱਚ ਜਿਹੜਾ ਹੈਗਾ ਜਦੋਂ ਅੱਗਿਓਂ ਜਿਹੜਾ ਹੈਗਾ ਇਸ ਤਰ੍ਹਾਂ ਦਾ ਵਾਕਿਆ ਹੋਇਆ ਕਿ ਜਿਹੜਾ ਸਭ ਕੁਛ ਹੀ ਟੁੱਟ ਗਿਆ ਜਿਹੜਾ ਹੈਗਾ ਤਾਰ ਤਾਰ ਹੋ ਗਿਆ।
0: ਬਿਲਕੁਲ ਹੈ ਜੀ,
5: ਇਹ ਚੀਜ਼ਾਂ ਜਿਹੜੀਆਂ ਹੈਗੀਆਂ ਧੋਖੇ ਜਿਹੜੇ ਹੈਗੇ ਆ, ਦੇਖੋ ਹੁਣ ਤੁਸੀਂ ਕਿਸੇ ਨਾਲ ਮੁਹੱਬਤ ਕਰਦੇ ਪਿਆਰ ਕਰਦੇ ਆ, ਦਿਲੀ ਪਿਆਰ ਹੋਣ ਡਿਆ ਹੈਗਾ, ਦਿਲੀ ਮੁਹੱਬਤ ਆ, ਤੇ ਅੱਗਿਓਂ ਜਿਹੜਾ ਹੈਗਾ ਕੋਈ ਧੋਖਾ ਦੇ ਦੇਵੇ,
0: ਬਿਲਕੁਲ
5: ਫਿਰ ਬੰਦਾ ਕੀ ਕਰੂਗਾ ਜਿਹੜਾ ਹੈਗਾ, ਤੁਸੀਂ ਤਾਂ ਨਹੀਂ ਸੀ ਸੋਚਿਆ ਜਿਹੜਾ ਹੈਗਾ।
0: ਬਿਲਕੁਲ ਹੈ ਜੀ,
5: ਪਰ ਇਹ ਜਿਹੜਾ ਹੈਗਾ ਇਹ ਸਾਡੇ ਸਮਾਜ ਦੇ ਵਿੱਚ ਹੈ, ਇਹ ਬਿਮਾਰੀ ਜਿਹੜੀ ਹੈਗੀ ਆ ਕਹਾਣੀ ਪੁਰਾਣੀ ਹੈਗੀ ਆ, ਲੇਕਿਨ ਇਹ ਜਿਹੜਾ ਹੈਗਾ ਇਹ ਸ਼ੁਰੂ ਤੋਂ ਸਿਲਸਿਲਾ ਤੁਰਿਆ ਆ ਰਿਹਾ ਹੈਗਾ ਇਸ ਤਰ੍ਹਾਂ ਦਾ, ਜਾਂ ਹੁਣੇ ਜ਼ਿਕਰ ਵੀ ਹੋਇਆ ਸੀ ਪਹਿਲਾਂ ਵੀ ਰਾਜਾ ਮਹਾਰਾਜਿਆਂ ਤੋਂ ਵੀ ਇਹ ਜਿਹੜਾ ਹੈਗਾ ਹੈ ਤਾਂ ਲਾਲਚ ਹੀ ਹੈ ਜੇ ਪਿੱਛੇ ਜਿਹੜਾ ਹੈਗਾ
0: ਜੀ,
5: ਹਾਂ, ਲੇਕਿਨ ਫਿਰ ਇਹ ਜਿਹੜਾ ਹੈਗਾ ਇੱਕ ਇੱਕ ਵਾਰ ਜਦੋਂ ਜਿਹੜਾ ਹੈਗਾ ਦਿਲ ਟੁੱਟਦਾ ਹੈਗਾ ਵੀਰ ਭੁਪਿੰਦਰ ਜੀ, ਫਿਰ ਉਹ ਦਸਾਂ ਛੱਡ ਕੇ ਕੀ 100 ਤੋਂ ਹੋਰਨਾਂ ਤੋਂ ਵੀ ਡਰਦਾ ਹੈਗਾ,
0: ਕਹਿੰਦਾ
5: ਯਾਰ ਜਿਹੜਾ ਹੈਗਾ ਹੁਣ ਮੈਂ ਕਿਹਦੇ ਤੇ ਵਿਸ਼ਵਾਸ ਕਰਾਂ, ਹਨਾ, ਜਦੋਂ ਮੇਰੇ ਨਾਲ ਐਵੇਂ ਹੋ ਗਿਆ ਮੈਂ ਤਾਂ ਨਹੀਂ ਸੀ ਚਾਹਿਆ ਜਿਹੜਾ ਹੈਗਾ, ਮੇਰੇ ਨਾਲ ਕਿਉਂ ਹੋਇਆ, ਮੇਰਾ ਕੀ ਜਿਹੜਾ ਹੈਗਾ ਗਲਤੀ ਸੀ ਜਿਹੜਾ ਹੈਗਾ, ਹਨਾ
0: ਜੀ,
5: ਤੇ ਵਜ੍ਹਾ ਜਿਹੜੀ ਹੈਗੀ ਆ ਹੁਣ ਵਜ੍ਹਾ ਤਾਂ ਦੋਵੇਂ ਪਾਸੇ ਹੀ ਹੁੰਦੀ ਹੈਗੀ ਆ, ਆਪਾਂ ਕਈ ਵਾਰੀ ਅਗਲਾ ਕਹਿੰਦਾ ਹੈਗਾ ਲੈ ਵੀ ਜਿਹੜਾ ਹੈਗਾ ਇਹਨੂੰ ਕਿਹੜਾ ਪਤਾ ਲੱਗਦਾ ਮੈਂ ਇਹਦੇ ਨਾਲ ਕੀ ਕਰਨ ਡਿਆ, ਹਨਾ
0: ਜੀ,
5: ਪਰ ਇੰਨਾ ਕੋਈ ਬੇਵਕੂਫ ਨਹੀਂ ਹੁੰਦਾ ਹੈਗਾ, ਪਤਾ ਉਹਨੂੰ ਵੀ ਹੁੰਦਾ, ਕਈਆਂ ਨੇ ਕਈਆਂ ਦੀ ਜਿਹੜੀ ਹੈਗੀ ਨਾ ਸਟਰੈਂਥ ਐਂਡ ਸਟੈਮਿਨਾ ਜਿਹੜਾ ਹੁੰਦਾ ਵੀਰ ਭੁਪਿੰਦਰ ਜੀ, ਬਹੁਤ ਜਿਹੜਾ ਹੈਗਾ ਟੋਲਰੇਸ਼ਨ ਪਾਵਰ ਕਈਆਂ ਦੀ ਬਹੁਤ ਹਾਈ ਹੁੰਦੀ,
0: ਬਿਲਕੁਲ ਹੈ,
5: ਉਹ ਫਿਰ ਉਹ ਨਾ ਪਰਵਾਹ ਨਹੀਂ ਕਰਦੇ, ਉਹ ਕਹਿੰਦੇ ਚੱਲ ਕੋਈ ਗੱਲ ਨਹੀਂ, ਪਤਾ ਉਹਨਾਂ ਨੂੰ ਹੁੰਦਾ ਵੀ ਆ ਕਰਦਾ ਪਿਆ ਮੇਰੇ ਨਾਲ ਆਹ ਕੁਛ ਹੋਣ ਨੂੰ, ਯਾਨੀ ਸਿਮਟਮਸ ਜਿਹੜੇ ਹੈਗੇ ਆ ਉਹ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਆ
0: ਜੀ,
5: ਪਰ ਫਿਰ ਬੰਦਾ ਸੋਚਦਾ ਹੋ ਸਕਦਾ ਯਾਰ ਸਹੀ ਹੋ ਜਾਵੇ, ਹਨਾ, ਜਿਹੜੀ ਕੋਈ ਨਹੀਂ ਕੁਛ ਨਹੀਂ ਹੁੰਦਾ, ਕੁਛ ਨਹੀਂ ਹੁੰਦਾ ਐਵੇਂ ਕਰਦੇ ਕਰਦੇ, ਪਰ ਉਦੋਂ ਹੀ ਪਤਾ ਲੱਗਦਾ ਜਦੋਂ ਉਹ ਫਿਰ ਤੁਹਾਡੇ ਨਾਲ ਧੋਖਾ ਕਰਕੇ ਹੋ ਗਿਆ ਹੋ ਜਾਂਦਾ
0: ਜੀ,
5: ਤੇ ਫਿਰ ਜਿਹੜਾ ਹੈਗਾ ਇੱਕ ਇਸ ਤਰ੍ਹਾਂ ਦੇ ਮੁਕਾਮ ਪੈਦਾ ਹੁੰਦੇ ਆ, ਫਿਰ ਉਹ ਬੰਦਾ ਜਿਹੜਾ ਹੈਗਾ ਉਹਨਾਂ ਤੋਂ ਵੀ ਡਰਦਾ ਹੈਗਾ, ਕਹਿੰਦੇ ਲੱਸੀ ਦਾ ਜਿਹੜਾ ਦੁੱਧ ਆ ਸੜਿਆ ਫਿਰ ਲੱਸੀ ਨੂੰ ਵੀ ਫੂਕਾ ਮਾਰ,
0: ਬਿਲਕੁਲ
5: ਕੀ ਕਰਨਾ
0: ਜੀ,
5: ਇਹ ਚੀਜ਼ਾਂ ਹੈਗੀਆਂ, ਇਹ ਹਕੀਕਤ ਹੈਗੀ ਆ, ਤੇ ਤੁਹਾਡਾ ਪ੍ਰੋਗਰਾਮ ਬੜਾ ਵਧੀਆ ਹੁੰਦਾ ਹੈ,
0: ਥੈਂਕ ਯੂ ਜੀ, ਥੈਂਕ ਯੂ,
5: ਤੇ ਥੋੜਾ ਗੁਣਗਣਾ ਦੀਏ ਜੇ ਤੁਹਾਡੀ ਜੀ,
0: ਜਰੂਰ ਜਰੂਰ ਜਰੂਰ ਕਰ ਦੋ ਸਾਂਝਾ, ਕਰ
5: ਹਾਂਜੀ, ਤੇ ਸੂਫੀ ਕਲਾਮ ਹੈਗਾ ਜੀ
0: ਜੀ,
5: ਤੇ ਲਓ ਜੀ 1 2 3 ਤੇ ਮੈਂ ਜਿਹੜਾ ਹੈਗਾ ਸ਼ੁਰੂ ਕਰਦਾ ਜੀ ਜੀ।

0: दिल पछताई नू ही सदाए,
1: वाह जी,
0: रात भी निकली सवेर भी हसे।

0: ਦੁਨੀਆਂ ਤਾਂ ਜਿੱਤਣ ਤੁਰ ਪਿਆ, ਦੁਨੀਆਂ ਤਾਂ ਜਿੱਤਣ ਤੁਰ ਪਿਆ, ਪਰ ਆਪਣਾ ਦਿਲ ਮੈਂ ਹਾਰ ਗਿਆ। ਦੁਨੀਆਂ ਤਾਂ ਜਿੱਤਣ ਤੁਰ ਪਿਆ, ਪਰ ਮੈਂ ਆਪਣਾ ਦਿਲ ਹਾਰ ਗਿਆ। ਜਦੋਂ ਖਾਲੀ ਹੱਥ ਮੈਂ ਮੁੜਿਆ, ਤਾਂ ਯਾਰ ਨੇ ਗਲ ਨਾਲ ਲਾ
1: ਬਾਤ
0: ਲਿਆ।
1: ਬਹੁਤ ਖੂਬ।
0: ਨੂਰ ਦੇ ਅੰਦਰ ਜਿੱਥੇ ਯਾਰ ਦਿਲ ਦੇ ਅੰਦਰ

0: ਬਣ ਦਾ
1: ਵਾਹ
0: ਉਸਦਾਈ,
1: ਜੀ, ਵਾਹ ਜੀ,
0: ਜੇ 100 ਵਾਰੀ ਮੈਂ ਭੁੱਲ ਜਾਵਾਂ ਉਹ ਦਰ ਫਿਰ ਵੀ ਖੁੱਲਾ ਏ, ਜੇ ਮੈਂ ਇੱਕ ਕਦਮ ਪਿੱਛੇ ਮੁੜਿਆਵਾਂ ਯਾਰ ਉੱਥੇ ਹੀ ਖੜਾ
1: ਵਾਹ
0: ਦਿਸਦਾ
1: ਜੀ,
0: ਏ।
1: ਵਾਹ ਜੀ,
0: ਨਾ ਮੈਂ ਤਖਤ ਮੰਗਾਂ, ਨਾ ਮੈਂ ਤਾਜ ਮੰਗਾਂ, ਨਾ ਮੈਂ ਤਖਤ ਮੰਗਾਂ, ਨਾ ਮੈਂ ਤਾਜ ਮੰਗਾਂ, ਨਾ ਮੈਂ ਜੱਗ ਤੋਂ ਸਤਿਕਾਰ ਮੰਗਾਂ, ਬਸ ਦਿਲ ਤੋਂ

0: ਵਾਹ ਜੀ ਵਾਹ ਜੀ ਵਾਹ
1: ਥੈਂਕ
0: ਜੀ,
1: ਯੂ ਸੋ ਮਚ ਵੀਰ ਭਵਿੰਦਰ,
0: ਸ਼ੁਕਰੀਆ ਜੀ, ਸ਼ੁਕਰੀਆ, ਬਾਕਮਾਲ ਕਲਾਮ ਤੁਸੀਂ ਸਾਂਝਾ ਕੀਤਾ, ਥੈਂਕ ਯੂ ਮੁਹੰਮਦ ਜੀ, ਸਤਿ ਸ਼੍ਰੀ ਅਕਾਲ
1: ਸ਼ੁਕਰੀਆ
0: ਜੀ। ਮੁਹੰਮਦ ਜੀ, ਆਏ ਸੀ ਜੀ ਆਪਣੇ ਨਾਲ ਗੱਲਬਾਤ, ਅਤੇ ਨਾਲ ਦੀ ਨਾਲ ਬੜਾ ਸੂਫੀ ਕਲਾਮ ਗੱਲਬਾਤ ਕਰਕੇ ਗਏ ਨੇ, ਉਹਦੇ ਵਿੱਚ ਵੀ ਇਸ ਤਰ੍ਹਾਂ ਦੀ ਗੱਲਬਾਤ ਜੋ ਅੱਜ ਦਾ ਵਿਸ਼ਾ ਚੱਲਿਆ ਹੈ। ਆਪਣੇ ਮਲੇਰਕੋਟਲਾ ਤੋਂ ਜੱਸੀ ਜੀ ਕਹਿੰਦੇ ਆ, ਭੁਪਿੰਦਰ ਜੀ ਹੁਣ ਬਹੁਤ ਚਿਰ ਤੋਂ ਜੱਖੂ ਜੀ ਨਹੀਂ ਆਏ ਜੀ, ਪਤਾ ਕਰਨਾ ਕਿ ਉਹ ਸਿਹਤ ਜਾਬ ਨੇ ਜੀ। ਹਾਂਜੀ ਉਹ ਠੀਕ ਠਾਕ ਨੇ ਜੀ, ਵੈਸੇ ਇੰਡੀਆ ਗਏ ਹੋਏ ਸੀਗੇ ਪਿਛਲੇ ਸਮੇਂ ਦੇ ਵਿੱਚ ਜਦੋਂ ਜਾਣਕਾਰੀ ਮੈਨੂੰ ਮਿਲੀ ਸੀ। ਬਾਕੀ ਕੋਈ ਨਹੀਂ, ਮੈਸੇਜ ਕਰ ਲਾਂਗੇ ਜੀ, ਉਹਨਾਂ ਨੂੰ ਪੁੱਛ ਲਾਂਗੇ ਠੀਕ ਠਾਕ ਹੋ। ਇਸੇ ਤਰ੍ਹਾਂ ਦੋਸਤੋ ਆਪਣੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ, ਅਤੇ ਦੇਸ਼ ਦੇ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਉਸ ਤੋਂ ਪਹਿਲਾਂ ਤੁਹਾਡੇ ਕੋਲ ਸੁਨੇਹੇ ਨੇ, ਉਹਨਾਂ ਦੀ ਬਾਤ ਪਾਉਂਦੇ ਹਾਂ। ਰਾਜਨ ਸੈਣੀ ਸਾਹਿਬ, ਹਰਵਿੰਦਰ ਜੋਲ ਭੈਣ ਜੀ ਆਪਣੇ, ਅਤੇ ਦਵਿੰਦਰ ਭਾਰਤ ਜੀ, ਜਗਤਾਰ ਭਾਰਤ ਜੀ, ਸੁਰਜੀਤ ਭਾਰਤ ਜੀ, ਸਾਰੇ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਹੈ, ਅਤੇ ਨਾਲ ਉਹਨਾਂ ਨੇ ਲਿਖਿਆ ਸੀ ਇੱਕ ਸੁਨੇਹਾ ਪਹਿਲਾਂ, ਚਲੋ ਅੱਗੇ ਜਾ ਕੇ ਆ ਹੀ ਜਾਣਾ। ਹਾਂਜੀ ਇਹ ਦੁਨੀਆ ਧੋਖੇਬਾਜ਼ਾਂ ਦੀ, ਆਪਣੇ ਮਾਣਕ ਸਾਹਿਬ ਦਾ ਗੀਤ ਹੈ। ਸਤਨਾਮ ਬਾਈ ਜੀ ਜ਼ਰੂਰ ਸਾਂਝਾ ਕਰਿਓ, ਅੱਜ ਜੇ ਸਮਾਂ ਲੱਗਿਆ ਤਾਂ ਤੁਹਾਡਾ ਇੰਤਜ਼ਾਰ ਰਹੇਗਾ, ਜੇ ਆਪਣੇ ਕੋਲ ਸਮਾਂ ਪਿਆ ਹੈ। ਔਜਲਾ ਸਾਹਿਬ ਸਤਿ ਸ਼੍ਰੀ ਅਕਾਲ, US ਤੋਂ ਭੇਜਦੇ ਨੇ, ਸਾਰੇ ਪਿਆਰਿਆਂ ਨੂੰ ਨਾਲ ਸਪੋਰਟ ਵੀ ਕਰਦੇ ਆ ਆਪਣੇ। ਇਸੇ ਤਰ੍ਹਾਂ ਭਾਰਤ ਭੂਸ਼ਣ ਜੀ ਜੁੜੇ ਹੋਏ ਨੇ ਜੀ, ਕੁਝ ਉਹਨਾਂ ਨੇ ਲਿਖਿਆ ਮੈਨੂੰ ਸਮਝ ਨਹੀਂ ਆ ਰਿਹਾ, ਈ ਹੋਰੇ DNA ਕੁਝ ਇੱਦਾਂ ਲਿਖਿਆ, ਸਿੱਖਸ ਅਤੇ ਪੰਜਾਬੀਸ ਅਤੇ ਲਾਹੌਰਸ ਕੁਝ ਇੱਦਾਂ ਸਾਰਾ ਕੁਝ ਲਿਖਿਆ ਉਹਨਾਂ ਨੇ, ਅਤੇ ਸਤਿ ਸ਼੍ਰੀ ਅਕਾਲ ਜੀ ਮੁਹੰਮਦ ਜੀ ਭੇਜਦੇ ਆ, ਅਤੇ ਇਸੇ ਤਰ੍ਹਾਂ ਹੀ ਨਾਲ ਦੇ ਨਾਲ ਸਾਰੇ ਦੋਸਤਾਂ ਨੂੰ। ਅਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ, ਜਿਵੇਂ ਭਾਰਤ ਦੇ ਵਿੱਚ ਮੋਦੀ ਜੀ ਦੀ ਡਿਊਟੀ ਲੱਗੀ ਹੋਈ ਹੈ ਜੀ, ਅਤੇ ਇਸੇ ਤਰ੍ਹਾਂ ਆਪਣੇ ਰਜਿੰਦਰ ਜੀਰਾ ਜੀ ਲਿਖਦੇ ਆ, ਭੁਪਿੰਦਰ ਭਾਰਤ ਜੀ ਅਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਾਈ ਸਤਿ ਸ਼੍ਰੀ ਅਕਾਲ ਹੈ ਜੀ। ਅਤੇ ਆਪਣੇ ਨਾਲ ਜਲੂਰ ਜਲੌਰ ਸਿੰਘ ਬਾਈ ਜੀ ਜੁੜੇ ਹੋਏ ਨੇ, ਅਤੇ ਸ਼ੰਮੀ ਜੀ ਅਤੇ ਭਾਰਤ ਜੀ ਅਤੇ ਸਭ ਸੁਣ ਰਹੇ ਵੀਰਾਂ ਨੂੰ ਸਾਂਝੀ ਫਤਿਹ ਪ੍ਰਵਾਨ ਕਰਨਾ ਜੀ। ਜਲੌਰ ਸਿੰਘ ਗੁਦਾਰਾ ਵੱਲੋਂ ਜੀ, ਜੀਆਨੂ ਜੀ ਬਾਈ ਜੀ ਸਵਾਗਤ ਹੈ ਜੀ। ਰਜਿੰਦਰ ਕੁਮਾਰ ਜੀਰਾ ਜੀ ਲਿਖਦੇ ਆ, ਭਾਅ ਜੀ ਕੈਨੇਡਾ ਦੇ ਵਿੱਚ ਕਾਨੂੰਨ ਬੜੇ ਨਰਮ, ਬਿਲਕੁਲ ਹੈ ਜੀ, ਉੱਥੇ ਛੱਡ ਛੁੱਟ ਦਿੰਦੇ ਆ। 15 ਬੰਦੇ ਤੀਜੇ ਦਿਨ ਕਹਿੰਦੇ ਜ਼ਮਾਨਤ ਦੇ ਉੱਤੇ ਬਾਹਰ ਆ ਗਏ ਜੀ। ਆਪਣੇ ਮਲੇਰਕੋਟਲਾ ਤੋਂ ਜੱਸੀ ਜੀ, ਜਸਵਿੰਦਰ ਕੌਰ ਜੀ ਲਿਖਦੇ ਆ, ਸਤਿ ਸ਼੍ਰੀ ਅਕਾਲ ਸਾਰੇ ਹੀ ਦੁਆਬਾ ਪਰਿਵਾਰ ਨੂੰ ਜੀ, ਅਤੇ ਨਾਲ ਦੀ ਨਾਲ ਸਤਿ ਸ਼੍ਰੀ ਅਕਾਲ ਜਨਾਬ ਜੀ, ਉਹ ਸਾਰੇ ਹੀ ਸਤਿਕਾਰਤ ਵੀਰਾਂ ਭੈਣਾਂ ਨੂੰ ਜੀ ਸਰਬ ਸਾਂਝੀ ਫਤਿਹ ਪ੍ਰਵਾਨ ਕਰਨਾ। ਆਪਣੇ ਮਨਦੀਪ ਜੱਸੀ ਬਾਈ ਜੀ ਲਿਖਦੇ ਆ, ਕਹਿੰਦੇ ਨੇ ਕਿ ਮਨਦੀਪ ਜੱਸੀ ਬੜੀ ਸੋਹਣੀ ਗੱਲਬਾਤ ਜਨਾਬ ਜੀ, ਉਹ ਭਾਰਤ ਸਾਹਿਬ ਜੀ, ਸ਼ੰਮੀ ਜੀ ਅਤੇ ਰਾਜਨ ਜੀ ਅਤੇ ਸਾਰੇ ਵੀਰਾਂ ਜੀਰਾ ਜੀ ਨੂੰ, ਸਭ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ। ਇਸੇ ਤਰ੍ਹਾਂ ਗੁੱਡ ਨਾਈਟ ਵੀ ਭੇਜ ਦਿੱਤੀ ਹੈ ਉਹਨਾਂ ਨੇ ਜੀਰਾ ਆਪਣੇ ਸੋਰੀ ਮਨਦੀਪ ਜੱਸੀ ਜੀ ਨੇ। ਅੱਗੇ ਰਾਜਨ ਜੀ ਲਿਖਦੇ ਆ, ਸ਼ੁਕਰੀਆ ਮਨਦੀਪ ਜੱਸੀ ਜੀ, ਅਤੇ ਬਹੁਤ ਖੂਬ ਜੱਸੀ ਭੈਣ ਜੀ, ਬਹੁਤ ਸੋਹਣਾ ਤਜ਼ਰਬਾ ਜੀ ਤੁਸੀਂ ਸਾਂਝਾ ਕੀਤਾ। ਰਾਜਨ ਸੈਣੀ ਸਾਹਿਬ ਲਿਖਦੇ ਆ, ਐਪਰੀਸ਼ੀਏਟ ਕਰਦੇ ਆ ਜੱਸੀ ਜੀ ਨੂੰ। ਅਤੇ ਔਜਲਾ ਸਾਹਿਬ ਕਹਿੰਦੇ, ਆਰੇ ਤਾਂ ਸਿਆਸੀ ਹਾਰੇ ਸ਼ਾਇਦ ਲਿਖਣਾ ਸੀ, ਹਾਰੇ ਤਾਂ ਸਿਆਸੀ ਪਾਰਟੀਆਂ, ਆਰੇ ਤਾਂ ਸਿਆਸੀ ਪਾਰਟੀਆਂ ਅਤੇ ਡੇਰੇ ਵਾਲਿਆਂ ਨੇ ਲਾਏ ਹੋਏ ਨੇ ਜੀ ਕਹਿੰਦੇ ਜੀ। ਅੱਛਾ ਜੀ, ਆਰੇ ਲਾਏ ਹੋਏ ਨੇ, ਵੱਢ ਵੱਢ ਸਿੱਟੀ ਜਾਂਦੇ ਆ ਕਹਿੰਦੇ ਜੀ ਜਿਹੜਾ ਵੀ ਆਉਂਦਾ ਹੈ। ਅਤੇ ਇਸੇ ਤਰ੍ਹਾਂ ਮਨਦੀਪ ਜੱਸੀ ਜੀ ਕਹਿੰਦੇ ਆ, ਹਾਸੇ ਦੀਆਂ ਗੱਲਾਂ ਹੋਰ ਨੇ ਜੀ, UP ਵਾਲੀ ਬੱਸ ਦਾ ਇੱਕ ਸੀਟ ਦਾ 6500 ਦਾ ਕਹਿੰਦੇ ਕਿਰਾਇਆ ਪੈਂਦਾ, ਅਤੇ ਬਾਕੀ ਹੋਟਲਾਂ ਦਾ ਆਧਾਰ ਕਾਰਡ ਅਤੇ ਫਿਸ਼ ਅਤੇ ਮਹਿੰਗੀ ਸ਼ਰਾਬ ਅਤੇ ਹੋਟਲ AC ਸਭ ਕੁੱਲ ਮਿਲਾ ਕੇ ਇੱਕ ਭਗਤ ਦਾ ਖਰਚਾ 50,000 ਤੋਂ ਟੱਪ ਜਾਂਦਾ ਹੈ ਜੀ ਕਹਿੰਦੇ ਮਨਦੀਪ ਜੱਸੀ ਜੀ ਨੇ, ਡਿਟੇਲ ਦਿੱਤੀ ਹੈ। ਅਤੇ ਇਸੇ ਤਰ੍ਹਾਂ ਹੀ ਆਪਣੇ ਰਜਿੰਦਰ ਜੀਰਾ ਜੀ ਕਹਿੰਦੇ, ਭਾਰਤ ਸਾਹਿਬ ਤੁਸੀਂ ਮਨੀਕਰਨ ਦੇ ਰਸਤੇ ਦੀ ਸੜਕ ਇੱਕ ਪਾਸੇ ਖਾਈ, ਦੂਜੇ ਪਾਸੇ ਪਹਾੜ, ਬਚਪਨ ਯਾਦ ਕਰਾਤਾ ਜੀ ਅੱਜ ਸਾਨੂੰ ਜੀ। ਇਸੇ ਤਰ੍ਹਾਂ ਮਨਦੀਪ ਜੱਸੀ ਬਾਈ ਜੀ ਲਿਖਦੇ ਆ, ਕੋਈ ਖਾਵੇ ਨਾ ਖਾਵੇ ਪੈਣਾ ਇਹ ਆਪਣੇ ਜਵਾਕਾਂ ਦੇ ਸਿਰ ਦੇ ਉੱਤੇ ਹੀ ਆ ਜੀ, ਜਿੰਨੀਆਂ ਮਰਜ਼ੀ ਸੈਰਾਂ ਫਰੀ ਕਰ ਲਵੋ ਜੀ। ਆਪਣੇ ਗੁਰੀਮਾਨ ਜੀ ਬਾਈ ਜੀ ਜੁੜੇ ਆ, ਸਭ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ, ਮੁਹੰਮਦ ਜੀ ਨੂੰ, ਭੁਪਿੰਦਰ ਜੀ ਨੂੰ, ਅਤੇ ਮਨਦੀਪ ਜੱਸੀ ਜੀ ਨੂੰ, ਰਜਿੰਦਰ ਜੀ ਨੂੰ, ਸਿਕੰਦਰ ਸਿੰਘ ਔਜਲਾ ਬਾਈ ਜੀ ਨੂੰ, ਅਤੇ ਨਾਲ ਦੀ ਨਾਲ ਰਾਜਨ ਸੈਣੀ ਜੀ ਨੂੰ, ਮੁਕੱਦਰ ਜੀ ਨੂੰ, ਜਸਵਿੰਦਰ ਕੌਰ ਜੀ ਨੂੰ, ਸਤਨਾਮ ਜੀ ਨੂੰ, ਗੁਰੀ ਮਾਨ ਜੀ ਨੂੰ ਭੇਜੀ ਆ, ਜਸਵਿੰਦਰ ਕੌਰ ਜੀ ਨੇ ਸਤਿ ਸ਼੍ਰੀ ਅਕਾਲ, ਅਤੇ ਦਵਿੰਦਰ ਭਾਰਤ ਜੀ ਨੂੰ, ਸੁਰਜੀਤ ਭਾਰਤ ਜੀ ਨੂੰ ਸਤਿ ਸ਼੍ਰੀ ਅਕਾਲ, ਗੁਰੀ ਮਾਨ ਜੀ ਭੇਜਦੇ ਆ। ਜੀਰਾ ਸਾਹਿਬ ਕਹਿੰਦੇ ਆ, ਬਾ ਕਮਾਲ ਮੁਹੰਮਦ ਜੀ, ਨਜ਼ਾਰਾ ਆ ਗਿਆ ਸੁਣ ਕਹਿੰਦੇ ਕਹਿੰਦੇ ਨੇ ਜੀ। ਅਤੇ ਹਰਵਿੰਦਰ ਜੋਲ ਭੈਣ ਜੀ ਨੂੰ, ਜਗਤਾਰ ਭਾਰਤ ਜੀ ਨੂੰ, ਗੁਰੀ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ। ਲਓ ਦੋਸਤੋ, ਫਿਰ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਅੱਜ ਦੀਆਂ ਖਬਰਾਂ ਕੀ ਕਹਿੰਦੀਆਂ ਨੇ, ਉਹਨਾਂ ਦੀ ਬਾਤ ਪਾਉਂਦੇ ਹਾਂ। ਕਾਫੀ ਇੰਟਰਸਟਿੰਗ ਖਬਰਾਂ ਨੇ ਪੰਜਾਬ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਤੱਕ, ਜੋ ਹਾਲਾਤ ਬਣੇ ਨੇ, ਲੋਭ ਲਾਲਚ ਸਾਰਾ ਕੁਝ ਚੱਲ ਰਿਹਾ, ਦਿੱਤਾ ਜਾ ਰਿਹਾ, ਹਰ ਪਾਸੇ ਸਿਆਸਤ ਦੀ ਬਾਤ ਜਿਹੜੀ ਪੈ ਰਹੀ ਹੈ। ਤੇ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਜਿੰਨਾ ਵੀ ਸਮਾਂ ਆਪਣੇ ਕੋਲ ਬਾਕੀ ਹੈ, ਜਿਸ ਦੇ ਵਿੱਚ ਬਾਤ ਪਾਉਂਦੇ ਹਾਂ ਸਭ ਤੋਂ ਪਹਿਲਾਂ ਸਿਆਸਤ ਦੇ ਵਿੱਚ ਨਵੀਆਂ ਤਬਦੀਲੀਆਂ ਦੀ ਅਤੇ ਪੰਜਾਬ ਦੇ ਵਿੱਚ ਚੋਣਾਂ ਤੋਂ ਪਹਿਲਾਂ ਨਵੀਆਂ ਸਿਆਸੀ ਗਿਣਤੀਆਂ ਦੀ। ਆਪ ਤੋਂ ਭਾਜਪਾ ਦੇ ਵਿੱਚ ਗਏ ਰਾਜ ਸਭਾ ਮੈਂਬਰਾਂ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਵਿੱਚ ਹੁਣ ਧਮਾਲਾ ਪਾਉਣਗੇ ਅਤੇ ਉਹਨਾਂ ਦੀ ਭੂਮਿਕਾ ਰਹੇਗੀ ਵਿੱਚ, ਅਤੇ ਭਗਵੰਤ ਮਾਨ ਅਤੇ ਹਰਪਾਲ ਚੀਮਾ ਨੂੰ PSC ਦੇ ਵਿੱਚ ਥਾਂ ਮਿਲੀ ਹੈ। ਕਾਂਗਰਸ ਦੇ ਵਿੱਚ ਸਚਿਨ ਪਾਇਲਟ ਦੀ ਨਵੀਂ ਜ਼ਿੰਮੇਵਾਰੀ ਜਿਹੜੀ ਲੱਗੀ ਹੈ, ਅਤੇ ਦੂਸਰੇ ਪਾਸੇ ਜਿਹੜੇ ਨੇ ਸਾਰੇ ਜਿਹੜੇ ਇਹਨਾਂ ਦੇ ਲੀਡਰ ਨੇ ਚੰਨੀ ਬਾਜਵਾ ਰਾਜਾ ਵੜੇਂਗੇ ਇਕੱਠੇ ਹੋਏ ਨੇ ਅਤੇ ਸਚਿਨ ਪਾਇਲਟ ਦੇ ਵੱਲ ਨੂੰ ਨੱਠੇ ਨੇ। ਇਸੇ ਤਰ੍ਹਾਂ ਹੀ ਅੱਗੇ ਵਧੀਏ ਤਾਂ ਜੋ ਦੁਨੀਆ ਦੇ ਹਾਲਾਤ ਨੇ ਉਹਦੇ ਵੱਲ ਨੂੰ ਚੱਲਾਂਗੇ। ਦੂਜੇ ਪਾਸੇ ਗੁਲਜ਼ਾਰ ਸਿੰਘ ਮਾਮਲਾ ਤਿਕੋਣਾ ਬਣਦਾ ਨਜ਼ਰ ਆ ਰਿਹਾ, ਉਹਦੇ ਵਿੱਚ ਪਰਿਵਾਰ ਦੇ ਦਾਅਵੇ, ਸਰਕਾਰੀ ਮੁਲਾਜ਼ਮਾਂ ਦੇ DA ਦਾ ਜਿਹੜਾ ਫੈਸਲਾ ਅਤੇ ਰਿਟਾਇਰਮੈਂਟ ਲਾਭਾਂ ਦੇ ਵਿੱਚ ਵੀ ਜਿਹੜੀ ਆ ਅਦਾਲਤੀ ਸਖਤੀ ਹੋਈ ਹੈ। ਕੀ ਆਮ ਲੋਕਾਂ ਦੇ ਸਵਾਲਾਂ ਦਾ ਜਵਾਬ ਮਿਲ ਰਿਹਾ? ਦੇਸ਼ ਵਿਦੇਸ਼ ਤੋਂ ਵੀ ਅਹਿਮ ਖਬਰਾਂ ਨੇ। ਮਿਸਟਰ ਸਿੰਘ ਪੋਸਟਰ ਨੂੰ ਲੈ ਕੇ ਸਿੱਖ ਪਛਾਣ ਦਾ ਮੁੱਦਾ ਜਿਹੜਾ ਬਣ ਗਿਆ, ਸ਼ੇਖ ਹਸੀਨਾ ਦੀ ਧੀ ਸਾਇਮਾ ਵਾਜੇਦ ਦੇ ਨਾਲ ਜੁੜਿਆ WHO ਜਿਹੜਾ ਆਪਣਾ ਵਰਲਡ ਹੈਲਥ ਔਰਗਨਾਈਜੇਸ਼ਨ ਜਿਹੜੀ ਆ ਉਹਦਾ ਵਿਵਾਦ ਜੁੜ ਗਿਆ। ਟਰੰਪ ਦਾ $5,000 ਦਾ ਜਿਹੜਾ ਇੱਕ ਲਾਲਚ ਦੇ ਰਿਹਾ ਲੋਕਾਂ ਨੂੰ, ਕਹਿੰਦਾ ਕਿ ਭਾਈ ਜੇ ਮੈਂ ਕਾਇਮ ਰਿਹਾ ਆਪਣੀ ਸੀਟ ਦੇ ਉੱਤੇ, ਜੇ ਮੈਂ ਜਿੱਤ ਗਿਆ ਅਤੇ ਹਰ ਵੋਟਰ ਨੂੰ 5,000 ਜਿਹੜਾ ਦੇਵਾਂਗੇ। ਅਤੇ ਇਹਦੇ ਬਾਰੇ ਜਿਹੜਾ ਯੂਰਪੀਅਨ ਮੁਲਕਾਂ ਦੇ ਵਿੱਚ ਵੀ ਜਿਹੜੀ ਇਹ ਚਰਚਾ ਦਾ ਵੱਡਾ ਵਿਸ਼ਾ ਬਣਿਆ ਹੋਇਆ। ਅਤੇ ਦੂਸਰੇ ਪਾਸੇ ਉਹ ਨਾਲ ਕਹਿ ਰਿਹਾ ਜਿਹੜੇ ਵੀ ਬਿਜ਼ਨਸਮੈਨ ਨੇ ਨਾਲ ਉਹਨਾਂ ਨੂੰ ਜਿਹੜਾ ਅਮੈਰੀਕਨ ਸ਼ੇਅਰ ਬਾਜ਼ਾਰ ਦੇ ਵਿੱਚ ਹਿੱਸੇਦਾਰੀ ਦਿੱਤੀ ਜਾਏਗੀ, ਪਰ ਜਿਹੜਾ ਇੰਨੇ ਟ੍ਰਿਲੀਅਨ ਦਾ ਲੋਨ ਜਾਂ ਹੋਰ ਸਾਰੀਆਂ ਚੀਜ਼ਾਂ ਕਰਜ਼ਾ ਚੜਾ ਦਿੱਤਾ, ਲੱਗਦਾ ਕਿ ਉਹਦਾ ਹਿੱਸਾ ਵੰਡਣ ਦੀ ਗੱਲ ਅਸਲ 'ਚ ਕਰਦਾ ਹੋਣਾ, ਜਿੱਥੋਂ ਕਮਾਈ ਹੁੰਦੀ ਆ ਉਹ ਥੋੜ੍ਹੀ ਲੇਖੇ ਲਾਉਣਾ ਹੈ। ਦੂਸਰੇ ਪਾਸੇ ਭਾਰਤ ਦੀ ਵਪਾਰ ਨੀਤੀ ਜਿਹੜੀ ਹੈ USA ਅਤੇ ਯੂਰਪੀਅਨ ਯੂਨੀਅਨ ਦੀ ਚਿੰਤਾ ਦਾ ਵਿਸ਼ਾ ਬਣ ਗਈ ਹੈ। ਆਸਟ੍ਰੇਲੀਆ ਦੀ ਸਿੱਖਿਆ ਪ੍ਰਣਾਲੀ ਅਤੇ ਇਰਾਨ ਅਮਰੀਕਾ ਤਣਾਅ ਜਿਹੜਾ ਵੱਧ ਗਿਆ, ਅਤੇ ਇਹ ਖਬਰਾਂ ਦੇ ਵੱਲ ਨੂੰ ਵੱਧਦੇ ਹਾਂ ਅਤੇ ਉਹਨਾਂ ਦੇ ਪਿੱਛੇ ਛੁਪੇ ਸਵਾਲ ਜਿਹੜੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਲਓ ਫਿਰ ਸਭ ਤੋਂ ਪਹਿਲਾਂ ਗੱਲਬਾਤ ਪਾਉਂਦੇ ਹਾਂ BJP ਦੀ, ਜੋ ਹਾਲਾਤ ਪੰਜਾਬ ਦੇ ਵਿੱਚ ਨਜ਼ਰ ਆ ਰਹੇ ਨੇ। BJP ਜਿਹੜੀ ਹੈ ਪੰਜਾਬ ਯਾਤਰਾ, ਨਸ਼ਾ ਮੁਕਤ ਪੰਜਾਬ ਯਾਤਰਾ ਦੇ ਵਿੱਚ ਅੰਗ ਸੰਗ ਚੱਲਣਗੇ ਆਪ ਦੇ ਵਿੱਚੋਂ ਆਏ ਸੰਸਦ ਮੈਂਬਰ ਜਿਹੜੇ ਨੇ। ਰਾਘਵ ਚੱਡਾ ਅਤੇ ਪਾਠਕ ਅੱਜ ਭਾਜਪਾ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਹੈ। ਆਪ ਦੇ ਵਿੱਚੋਂ ਭਾਜਪਾ ਦੇ ਵਿੱਚ ਜਿਹੜੇ ਸ਼ਾਮਲ ਹੋਏ ਅੱਧੀ ਦਰਜਨ ਸੰਸਦ ਮੈਂਬਰ ਪੰਜਾਬ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਚਿਹਰਾ ਜਿਹੜਾ ਬਣਨਗੇ। ਭਾਜਪਾ ਇਹਨਾਂ ਸੰਸਦ ਜਿਹੜੇ ਮੈਂਬਰਾਂ ਨੂੰ ਯਾਤਰਾ ਦੇ ਵਿੱਚ ਅਹਿਮ ਭੂਮਿਕਾ ਦੇਵੇਗੀ, ਕਿਉਂਕਿ ਇਹ ਨੇਤਾ ਪਿਛਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਵੱਡੀ ਜ਼ਿੰਮੇਵਾਰੀ ਬਤੌਰ ਆਪ ਆਗੂ ਨਿਭਾ ਚੁੱਕੇ ਨੇ। ਅੱਜ ਪਹਿਲੀ ਵਾਰ ਪੰਜਾਬ ਭਾਜਪਾ ਦੀ ਮੀਟਿੰਗ ਦੇ ਵਿੱਚ 6 ਸੰਸਦ ਮੈਂਬਰ ਸ਼ਾਮਲ ਹੋਏ ਨੇ, ਜਿਨ੍ਹਾਂ ਨੇ ਆਪ ਨੂੰ ਅਲਵਿਦਾ ਆਖ ਕੇ ਭਾਜਪਾ ਦੇ ਵਿੱਚ ਸ਼ਮੂਲੀਅਤ ਕਰ ਲਈ। ਆਮ ਆਦਮੀ ਪਾਰਟੀ ਦੇ ਮੁੱਢਲੇ ਮੈਂਬਰ ਰਹਿ ਚੁੱਕੇ ਅਤੇ ਪਾਰਲੀਮੈਂਟ ਦੇ ਵਿੱਚ ਪਹੁੰਚੇ ਸੰਸਦ ਮੈਂਬਰ ਰਾਘਵ ਚੱਡਾ ਦੇ ਸੰਦੀਪ ਪਾਠਕ ਅੱਜ ਭਾਜਪਾ ਦੀ ਜਿਹੜੀ ਆ ਮੀਟਿੰਗ ਦੇ ਵਿੱਚ ਸ਼ਾਮਲ ਹੋ ਗਏ ਨੇ। ਭਾਜਪਾ ਹੀ ਬਣੇ ਸੰਸਦ ਮੈਂਬਰ ਰਾਘਵ ਚੱਡਾ ਅਤੇ ਸੰਦੀਪ ਪਾਠਕ ਤੋਂ ਇਲਾਵਾ ਬਿਕਰਮਜੀਤ ਸਿੰਘ ਸਾਹਨੀ, ਹਰਭਜਨ ਸਿੰਘ ਭੱਜੀ ਅਤੇ ਰਜਿੰਦਰ ਗੁਪਤਾ ਅਤੇ ਅਸ਼ੋਕ ਮਿੱਤਲ ਭਾਜਪਾ ਦੀ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਹੈ। ਪਹਿਲੀ ਵਾਰ ਹੈ ਕਿ ਇਹ ਗਰੁੱਪ ਦੇ ਰੂਪ ਦੇ ਵਿੱਚ ਪੰਜਾਬ ਭਾਜਪਾ ਦੀ ਮੀਟਿੰਗ ਦੇ ਵਿੱਚ ਪੁੱਜੇ ਹੈ। ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਦੀ ਤਿਆਰੀ ਦੇ ਬਾਰੇ ਮੀਟਿੰਗਾਂ ਦਾ ਦੌਰ ਜਿਹੜਾ ਚੱਲ ਰਿਹਾ ਸ਼ੁਰੂ ਹੋ ਚੁੱਕਿਆ ਹੈ, ਅਤੇ ਰਾਘਵ ਚੱਡਾ ਦਾ ਆਪ ਨੂੰ ਛੱਡਣ ਮਗਰੋਂ ਪੰਜਾਬ ਦਾ ਇਹ ਦੂਜਾ ਦੌਰਾ ਹੈ। ਉਹ ਪਹਿਲਾਂ ਲੁਧਿਆਣਾ ਮੀਟਿੰਗ ਦੇ ਵਿੱਚ ਵੀ ਜਿਹੜੇ ਆਪਣਾ ਜਿਹੜਾ ਆ ਚੁੱਕੇ ਨੇ। ਹਾਲ ਹੀ ਦੇ ਵਿੱਚ ਰਾਘਵ ਚੱਡਾ ਨੇ ਮੋਹਾਲੀ ਤੋਂ ਆਪਣੇ ਵੋਟ ਹਟਾਏ ਜਾਣ ਤੋਂ ਜਿਹੜਾ ਸੀ ਪੰਜਾਬ ਦੀ ਆਪ ਸਰਕਾਰ ਦੇ ਉੱਤੇ ਤਲਖ ਵੀ ਜਿਹੜਾ ਖੜ੍ਹੇ ਕੀਤੇ ਸਨ, ਨਿਰਾਸ਼ਾ ਜਿਤਾਈ ਸੀ। ਡਾਕਟਰ ਸੰਦੀਪ ਪਾਠਕ ਭਾਜਪਾ ਦੇ ਵਿੱਚ ਸ਼ਾਮਲ ਹੋਣ ਮਗਰੋਂ ਪਹਿਲੀ ਵਾਰ ਪੰਜਾਬ ਪੁੱਜ ਰਹੇ ਨੇ, ਅਤੇ ਪੰਜਾਬ ਭਾਜਪਾ ਯਾਤਰਾ ਦੇ ਵਿੱਚ ਇਹਨਾਂ ਆਗੂਆਂ ਨੂੰ ਜ਼ਿੰਮੇਵਾਰੀ ਦੇਵੇਗੀ। ਸੰਸਦ ਮੈਂਬਰ ਰਜਿੰਦਰ ਗੁਪਤਾ ਲੁਧਿਆਣਾ ਅਤੇ ਬਰਨਾਲਾ ਦੇ ਵਿੱਚ ਯਾਤਰਾ ਦੇ ਲਈ ਅਹਿਮ ਭੂਮਿਕਾ ਨਿਭਾਉਣਗੇ। ਅਪ੍ਰੈਲ 2026 ਦੇ ਵਿੱਚ ਪੰਜਾਬ ਦੇ ਵਿੱਚੋਂ ਰਾਜ ਸਭਾ ਦੇ ਵਿੱਚ ਭੇਜੇ ਗਏ 7 ਸੰਸਦ ਮੈਂਬਰਾਂ 'ਚੋਂ 6 ਸੰਸਦ ਮੈਂਬਰਾਂ ਨੇ ਭਾਜਪਾ ਦਾ ਪੱਲਾ ਜਿਹੜਾ ਫੜ ਲਿਆ ਪਿਛਲੇ ਸਮੇਂ, ਜਦੋਂ ਕਿ ਸੰਤ ਬਲਵੀਰ ਸਿੰਘ ਜਿਹੜੇ ਨੇ ਸੀਚੇਵਾਲ ਹਾਲੇ ਵੀ ਆਪ ਦਾ ਜਿਹੜਾ ਹਿੱਸਾ ਨਜ਼ਰ ਆ ਰਹੇ ਨੇ। ਦੂਸਰੇ ਪਾਸੇ ਪੰਜਾਬ ਚੋਣਾਂ ਤੋਂ ਪਹਿਲਾਂ ਆਪ ਦਾ ਵੱਡਾ ਕਦਮ, ਮੁੱਖ ਮੰਤਰੀ ਮਾਨ ਅਤੇ ਚੀਮਾ ਸਿਆਸੀ ਮਾਮਲਿਆਂ ਦੀ ਕਮੇਟੀ ਦੇ ਵਿੱਚ ਸ਼ਾਮਲ ਕਰ ਲਏ ਗਏ ਨੇ, ਅਤੇ ਅਰਵਿੰਦ ਕੇਜਰੀਵਾਲ ਮੁੜ ਆਪ ਦੇ ਕੌਮੀ ਕਨਵੀਨਰ ਜਿਹੜੇ ਨੇ ਬਣ ਗਏ ਨੇ। ਕਿਹੜਾ ਬਾਹਰੋਂ ਲਿਆਉਣੇ ਹੈ। ਆਮ ਆਦਮੀ ਪਾਰਟੀ ਨੇ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਪਾਰਟੀ ਦੀ ਦਸ ਮੈਂਬਰੀ ਸਿਆਸੀ ਮਾਮਲਿਆਂ ਦੇ ਬਾਰੇ ਕਮੇਟੀ ਜਿਹੜੀ ਹੈ PAC ਵਿੱਚ ਸ਼ਾਮਲ ਕੀਤਾ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੋ ਕਿ ਇਸ ਵੇਲੇ ਵਿਵਾਦਾਂ ਦੇ ਵਿੱਚ ਘਿਰੇ ਹੋਏ ਹੈ, ਉਹਨਾਂ ਨੂੰ ਵੀ PAC ਦੇ ਵਿੱਚ ਸ਼ਾਮਲ ਕਰਕੇ ਪਾਰਟੀ ਦੇ ਪੰਜਾਬ ਦੇ ਵਿੱਚ ਨੰਬਰ 2 ਦੇ ਆਗੂਆਂ ਹੋਣ ਦਾ ਜਿਹੜਾ ਸੁਨੇਹਾ ਦੇ ਦਿੱਤਾ ਗਿਆ। ਪਾਰਟੀ ਦੀ ਅਹਿਮ ਬਾਡੀ ਦੇ ਵਿੱਚ ਦਲਿਤ ਭਾਈਚਾਰੇ ਨੂੰ ਪ੍ਰਤੀਨਿਧਤਾ ਵੀ ਜਿਹੜੀ ਦਿੱਤੀ ਹੈ। ਦਿੱਲੀ ਦੇ ਸਾਬਕਾ ਮੰਤਰੀ ਦੇ ਪੰਜਾਬ ਦੇ ਵਿੱਚ ਪਾਰਟੀ ਮਾਮਲਿਆਂ ਦੇ ਸਹਿ ਇੰਚਾਰਜ ਸਤਿੰਦਰ ਜੈਨ ਨੂੰ ਵੀ ਮੈਂਬਰ ਦੇ ਵਜੋਂ ਸ਼ਾਮਲ ਕੀਤਾ। ਮੁੱਖ ਮੰਤਰੀ ਹੋਣ ਦੇ ਨਾਤੇ ਪਹਿਲਾਂ PAC ਦੇ ਵਿਸ਼ੇਸ਼ ਜਿਹੜੇ ਨੇ ਸੱਦੇ ਗਏ ਮੈਂਬਰ ਰਹੇ ਮਾਨ ਹੁਣ ਪੱਕੇ ਮੈਂਬਰ ਬਣ ਚੁੱਕੇ ਹੈ। ਮੁੱਖ ਮੰਤਰੀ ਭਗਵੰਤ ਮਾਨ ਪਾਰਟੀ ਦਾ ਪੰਜਾਬ ਦੇ ਵਿੱਚ ਵੱਡਾ ਚਿਹਰਾ ਨੇ, ਜਿਨ੍ਹਾਂ ਤੇ ਪੰਜਾਬ ਚੋਣਾਂ ਦੀ ਅਹਿਮ ਜ਼ਿੰਮੇਵਾਰੀ ਟਿੱਕੀ ਹੋਈ ਹੈ। ਖਾਸ ਗੱਲ ਇਹ ਵੀ ਹੈ ਕਿ ਪੰਜਾਬ

ਇਹ ਨਿਯੁਕਤੀਆਂ ਤੋਂ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੀ ਅਹਿਮ ਸੂਬੇ ਵਜੋਂ ਦੇਖਦੀ ਹੈ ਪੰਜਾਬ ਨੂੰ। ਦਿੱਲੀ ਦੇ ਵਿੱਚ ਸੱਤਾ ਤੋਂ ਬਾਹਰ ਹੋਣ ਦੇ ਕਾਰਨ ਪੰਜਾਬ ਇਸ ਦੀ ਲਈ ਜਿਹੜਾ ਮੁੱਖ ਵੱਡੇ ਰਾਜ ਦੀ ਸਰਕਾਰ ਤੇ ਸਭ ਤੋਂ ਮਹੱਤਵਪੂਰਨ ਚੋਣ ਪ੍ਰਦਰਸ਼ਨੀ ਬਣਿਆ ਹੋਇਆ। ਇੱਕ ਪਾਸੇ ਲੋਕਾਂ ਦੇ ਵੱਲੋਂ ਇਹਨਾਂ ਸਿਆਸੀ ਪਾਰਟੀਆਂ ਦਾ ਵਿਦਰੋਹ ਹੈ ਤੇ ਦੂਜੇ ਪਾਸੇ ਪਾਰਟੀਆਂ ਦੇ ਵੱਲੋਂ ਨਵੇਂ 5 ਜਿਹੜਾ ਸਾਲ ਰਾਜਨੀਤੀ ਦੀ ਰਣਨੀਤੀ ਜਿਹੜੀ ਘੜੀ ਗਈ ਹੈ ਇਹਨਾਂ ਨੂੰ ਅਹੁਦੇ ਬਖਸ਼ੇ ਜਾ ਰਹੇ ਨੇ ਤੇ ਲੋਕਾਂ ਦਾ ਮੂੰਹ ਹੋਰ ਚੜਾਉਣ ਦੇ ਲਈ। ਇਸ ਤੋਂ ਸਾਬਤ ਇਹ ਵੀ ਜਿਹੜਾ ਹੋ ਜਾਂਦਾ ਹੈ ਕਿ ਜਿੰਨਾ ਵੀ ਧੱਕਾ ਵੱਧ ਤੋਂ ਵੱਧ ਜੋ ਕਰਦਾ ਹੈ ਲੋਕਾਂ ਦੇ ਨਾਲ ਉਹਨਾਂ ਨੂੰ ਓਨਾ ਹੀ ਵੱਡਾ ਜਿਹੜਾ ਅਹੁਦੇ ਦੇ ਨਾਲ ਵੀ ਜਿਹੜਾ ਨਿਵਾਜਿਆ ਜਾਂਦਾ ਹੈ। ਦੂਸਰੇ ਪਾਸੇ ਜੋ ਮਾਮਲਾ ਬਣਿਆ ਹੋਇਆ ਹੈ ਆਪਣਾ ਗੁਲਜ਼ਾਰ ਸਿੰਘ ਉਹਨਾਂ ਦਾ, ਨਾ ਫੁੱਲ ਚੁਗਾਂਗੇ ਨਾ ਭੋਗ ਪਾਵਾਂਗੇ। ਗੁਲਜ਼ਾਰ ਸਿੰਘ ਖੁਦਕੁਸ਼ੀ ਮਾਮਲੇ ਦੇ ਵਿੱਚ ਪਰਿਵਾਰ ਦਾ ਵੱਡਾ ਅੱਜ ਬਿਆਨ ਰਿਹਾ। ਸਾਬਕਾ ਸੀਐਮ ਚੰਨੀ ਨੇ ਸੀਬੀਆਈ ਜਾਂਚ ਦੇ ਉੱਤੇ ਵਿੱਤ ਮੰਤਰੀ ਚੀਮਾ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਮੰਤਰੀ ਹਰਪਾਲ ਚੀਮਾ ਨੂੰ ਤੁਰੰਤ ਕੀਤਾ ਜਾਵੇ ਗ੍ਰਿਫਤਾਰ, ਬਰਖਾਸਤ ਕੀਤਾ ਜਾਵੇ ਗੁਲਜ਼ਾਰ ਸਿੰਘ ਦਾ ਜ਼ਬਰਦਸਤੀ ਅੰਤਮ ਸੰਸਕਾਰ ਕਰਵਾਉਣ ਦੇ ਉੱਤੇ ਪ੍ਰਤਾਪ ਸਿੰਘ ਬਾਜਵਾ ਹੋਣਾ ਨੇ ਵੀ ਅੱਜ ਨਿਸ਼ਾਨਾ ਜਿਹੜਾ ਸਾਧ ਦਿੱਤਾ ਹੈ। ਪੀੜਤ ਪਰਿਵਾਰ ਨੂੰ ਭਾਜਪਾ ਆਗੂਆਂ ਦਾ ਵਫਦ ਵੀ ਜਿਹੜਾ ਅੱਜ ਮਿਲ ਕੇ ਆਇਆ। ਜ਼ਿਲ੍ਹਾ ਸੰਗਰੂਰ ਦੇ ਜਿਹੜਾ ਪਿੰਡ ਹੈ ਤੂਰ ਬੰਜਾਰਾ ਦੇ ਮਜ਼ਦੂਰ ਗੁਲਜ਼ਾਰ ਸਿੰਘ ਦੀ ਖੁਦਕੁਸ਼ੀ ਮਾਮਲੇ ਦੇ ਵਿੱਚ ਅੱਜ ਨਵਾਂ ਹੀ ਮੋੜ ਦੇਖਣ ਨੂੰ ਮਿਲਿਆ ਜਦੋਂ ਮ੍ਰਿਤਕ ਮਜ਼ਦੂਰ ਦੇ ਪਰਿਵਾਰ ਨੇ ਸਰਕਾਰੀ ਦਾਅਵੇ ਰੱਦ ਕਰ ਦਿੱਤੇ ਤੇ ਅੱਜ ਜਾਰੀ ਵੀਡੀਓ ਦੇ ਵਿੱਚ ਮ੍ਰਿਤਕ ਗੁਲਜ਼ਾਰ ਸਿੰਘ ਦੇ 3 ਲੜਕੇ ਤੇ ਮ੍ਰਿਤਕ ਦੀ ਪਤਨੀ ਨਜ਼ਰ ਆਏ ਨੇ ਇਕੱਠੇ ਤੇ ਹੁਣ ਮ੍ਰਿਤਕ ਦੇ ਪਰਿਵਾਰ ਨੇ ਪ੍ਰਸ਼ਾਸਨ ਦੇ ਉੱਤੇ ਦਬਾਅ ਪਾ ਕੇ ਸੰਸਕਾਰ ਕਰਨ ਦੇ ਇਲਜ਼ਾਮ ਲਾਏ ਨੇ। ਮਜ਼ਦੂਰ ਗੁਲਜ਼ਾਰ ਸਿੰਘ ਦਾ ਸਖ਼ਤ ਜਿਹੜਾ ਸੀ ਪੁਲਿਸ ਪਹਿਰੇ ਦੇ ਹੇਠ ਸੰਸਕਾਰ ਹੋਇਆ ਸੀ ਤੇ ਸੰਸਕਾਰ ਮੌਕੇ ਵਿਵਾਦ ਵੀ ਜਿਹੜਾ ਖੜੇ ਹੋਏ। ਮ੍ਰਿਤਕ ਗੁਲਜ਼ਾਰ ਸਿੰਘ ਦੇ ਪਰਿਵਾਰ ਨੇ ਵੀਡੀਓ ਦੇ ਵਿੱਚ ਇਹ ਦਾਅਵਾ ਕੀਤਾ ਅੱਜ ਕਿ ਪ੍ਰਸ਼ਾਸਨ ਨੇ ਉਹਨਾਂ ਦੇ ਉੱਤੇ ਭਾਰੀ ਦਬਾਅ ਬਣਾਇਆ ਜਿਸ ਦੇ ਵਜੋਂ ਉਹਨਾਂ ਨੂੰ ਜਿਹੜਾ ਸੰਸਕਾਰ ਕਰਨਾ ਪਿਆ। ਅੱਜ ਪਰਿਵਾਰ ਨੇ ਐਲਾਨ ਕੀਤਾ ਕਿ ਜਿੰਨਾ ਸਮਾਂ ਲੱਗ ਜਾਵੇ ਉਹਨਾਂ ਨੂੰ ਇਨਸਾਫ਼ ਨਹੀਂ ਮਿਲਦਾ, ਉਹਨਾਂ ਸਮਾਂ ਮ੍ਰਿਤਕ ਮੈਂਬਰ ਦੇ ਨਾਂ ਤਾਂ ਉਹ ਫੁੱਲ ਚੁਗਣਗੇ ਤੇ ਨਾ ਹੀ ਭੋਗ ਸਮਾਗਮ ਦੇ ਉਹਦੇ ਉੱਤੇ ਕੀਤੇ ਜਾਣਗੇ। ਪਰਿਵਾਰ ਨੇ ਇਹ ਵੀ ਦਾਅਵਾ ਕਰ ਦਿੱਤਾ ਕਿ ਪ੍ਰਸ਼ਾਸਨ ਨੇ ਪਰਿਵਾਰ ਨੂੰ ਗੁੰਮਰਾਹ ਜਿਹੜਾ ਕਰਕੇ ਧੱਕੇ ਦੇ ਨਾਲ ਸੰਸਕਾਰ ਕਰਵਾਇਆ। ਪਰਿਵਾਰ ਨੇ ਸਿਰਫ ਜਿਹੜਾ ਇਨਸਾਫ਼ ਦੀ ਮੰਗ ਕੀਤੀ ਤੇ ਪੰਜਾਬ ਦੇ ਲੋਕਾਂ ਤੋਂ ਸਾਥ ਮੰਗਿਆ ਕਿ ਸਰਕਾਰ ਜਿਹੜੀ ਹੈ ਸੰਸਕਾਰ ਵਾਲੇ ਦਿਨ ਮ੍ਰਿਤਕ ਦੇ ਲੜਕੇ ਨੇ ਪੁਲਿਸ ਜਾਂਚ ਦੇ ਉੱਤੇ ਤਸੱਲੀ ਜ਼ਾਹਰ ਕੀਤੀ ਸੀ ਤੇ ਕਿਸੇ ਤਰ੍ਹਾਂ ਦਾ ਦਬਾਅ ਨਾ ਹੋਣ ਦੀ ਵੀ ਜਿਹੜੀ ਗੱਲ ਕਹੀ ਸੀ, ਪਰ ਅੱਜ ਮੁੱਦਾ ਜਿਹੜਾ ਦੂਸਰੇ ਪਾਸੇ ਹੁੰਦਾ ਨਜ਼ਰ ਆਇਆ। ਉਸ ਸਮੇਂ ਲੜਕੇ ਨੇ ਪਰਿਵਾਰ ਦੇ ਇੱਕ ਜੀ ਨੂੰ ਨੌਕਰੀ ਦੇਣ ਦੇ ਜਿਹੜਾ ਸਹਿਮਤੀ ਬਣਨ ਦਾ ਵੀ ਦਾਅਵਾ ਕੀਤਾ ਸੀ ਵੀਡੀਓ ਦੇ ਵਿੱਚ। ਇਸੇ ਤਰ੍ਹਾਂ ਦੂਸਰੀ ਖਬਰ ਦੇ ਉੱਤੇ ਚੱਲੀਏ ਤੇ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਦੇ ਵਿੱਚ ਤੁਰੰਤ ਜਿਹੜੀ ਹੈ ਪੈਰਵੀ ਕਰਨ ਦੀ ਹਦਾਇਤ ਹੋ ਗਈ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੀਰਵਾਰ ਨੂੰ ਪੰਜਾਬ ਸਰਕਾਰ ਨੂੰ ਨਿਰਦੇਸ਼ ਦੇ ਦਿੱਤੇ ਹੈ ਕਿ ਉਹ ਬਕਾਇਆ ਮਹਿੰਗਾਈ ਭੱਤੇ DA ਦੇ ਭੁਗਤਾਨ ਸੰਬੰਧੀ ਹਾਈ ਕੋਰਟ ਦੇ ਹੁਕਮਾਂ ਦੇ ਵਿਰੁੱਧ ਸੁਪਰੀਮ ਕੋਰਟ ਦੇ ਵਿੱਚ ਦਾਇਰ ਕੀਤੀ ਅਪੀਲ ਦੀ ਜਿਹੜੀ ਤੁਰੰਤ ਪੈਰਵਾਈ ਕਰੇ। ਅਦਾਲਤ ਨੇ ਸਪਸ਼ਟ ਕਰ ਦਿੱਤਾ ਕਿ ਸੂਬਾ ਸਰਕਾਰ ਆਪਣੀ ਵਿਸ਼ੇਸ਼ ਇਜਾਜ਼ਤ ਪਟੀਸ਼ਨ ਜਿਹੜੀ ਹੈ SLP ਵਿੱਚ ਤਕਨੀਕੀ ਖਾਮੀਆਂ ਜਿਹੜੀਆਂ ਨੇ ਉਹਨਾਂ ਨੂੰ ਬਹਾਨਾ ਬਣਾ ਕੇ ਹਾਈ ਕੋਰਟ ਦੇ ਨਿਰਦੇਸ਼ਾਂ ਨੂੰ ਲਟਕਾ ਕੇ ਨਹੀਂ ਰੱਖ ਸਕਦੀ ਹੈ। ਕਹਿੰਦੇ ਸਾਡੇ ਨਾਲ ਖੇਡਾਂ ਨਾ ਖੇਡੋ ਭਾਈ। ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੇ ਡਿਵੀਜ਼ਨ ਬੈਂਚ ਨੇ ਸਰਕਾਰ ਦੀ ਕਾਰਜਗੁਜ਼ਾਰੀ ਦੇ ਉੱਤੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਅਦਾਲਤ ਦੇ ਨਾਲ ਖੇਡਾਂ ਖੇਡਣ ਜਾਂ ਅੱਖਾਂ ਦੇ ਵਿੱਚ ਘੱਟਾ ਪਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਤੁਹਾਨੂੰ ਅਪੀਲ ਕਰਨ ਦਾ ਪੂਰਾ ਹੱਕ ਹੈ, ਕਿਰਪਾ ਕਰਕੇ ਉਸ ਹੱਕ ਦੀ ਵਰਤੋਂ ਕਰਦਿਆਂ ਅਦਾਲਤ ਤੋਂ ਫੈਸਲਾ ਲਓ। ਫਿਰ ਅਦਾਲਤ ਪੰਜਾਬ ਸਰਕਾਰ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ PSPCL ਵੱਲੋਂ ਕੇਂਦਰ ਸਰਕਾਰ ਦੀ ਤਰਜ਼ ਦੇ ਉੱਤੇ ਬਕਾਇਆ DA DR ਦੀਆਂ ਕਿਸ਼ਤਾਂ ਜਾਰੀ ਕਰਨ ਦੇ 3 ਅਗਸਤ ਦੇ ਹੁਕਮਾਂ ਦੀ ਤਾਮੀਲ ਨਾ ਕਰਨ ਦੇ ਨਾਲ ਸੰਬੰਧਿਤ ਅਰਜ਼ੀਆਂ ਦੇ ਉੱਤੇ ਸੁਣਵਾਈ ਕਰ ਰਹੀ ਸੀ। ਮਤਲਬ ਕਿ ਇੱਕ ਪਾਸੇ ਤਾਂ ਹੁਕਮ ਹੋਇਆ ਕਰਨ ਦੇ ਨਾਲ ਵਿਆਜ ਦੇ ਨਾਲ ਦੇਣਾ ਪੈਣਾ ਜਿਹੜੀ ਡੇਟ ਵੀ ਲੰਘ ਗਈ ਹੈ ਅਤੇ ਦੂਸਰੇ ਪਾਸੇ ਆਪ ਕੋਰਟ ਚਲ ਗਏ ਹੈ ਅਤੇ ਹੁਣ ਜੱਜ ਸਾਹਿਬ ਕਹਿੰਦੇ ਭਾਈ ਜੇ ਤੁਸੀਂ ਕੋਰਟ 'ਚ ਆ ਹੀ ਗਏ ਹੋ ਤਾਂ ਫਿਰ ਹੁਣ ਸਾਡਾ ਵੀ ਸੁਣੋ, ਜੇ ਤੁਸੀਂ ਸਾਡੇ ਦੱਸੇ ਹੋਏ ਨਿਯਮਾਂ ਦੇ ਉੱਤੇ ਨਹੀਂ ਚੱਲਣਾ ਤਾਂ ਫਿਰ ਤੁਹਾਨੂੰ ਸੁਣਨਾ ਪੈਣਾ। ਸੁਣਵਾਈ ਦੇ ਦੌਰਾਨ ਸਰਕਾਰੀ ਵਕੀਲ ਨੇ ਦੱਸਿਆ ਕਿ ਸਰਕਾਰ ਸੁਪਰੀਮ ਕੋਰਟ ਦੇ ਵਿੱਚ ਦਾਇਰ ਅਪੀਲ ਦੀਆਂ ਖਾਮੀਆਂ ਨੂੰ ਦੂਰ ਕਰਨ ਦੀ ਪ੍ਰਕਿਰਿਆ ਵਿੱਚ ਹੈ ਤਾਂ ਅਪੀਲ ਦੇ ਲਈ 90 ਦਿਨਾਂ ਦੀ ਮਿਆਦ ਉਪਲਬਧ ਹੈ। ਇਸ ਦੇ ਉੱਤੇ ਬੈਂਚ ਨੇ ਕਿਹਾ ਕਿ ਸਰਕਾਰ ਦੇ ਅਪੀਲ ਦੇ ਅਧਿਕਾਰ ਦੇ ਉੱਤੇ ਕੋਈ ਸਵਾਲ ਨਹੀਂ ਹੈ ਪਰ ਮਾਮਲੇ ਨੂੰ ਇਸ ਤਰ੍ਹਾਂ ਲਟਕਾ ਕੇ ਨਹੀਂ ਰੱਖਿਆ ਜਾ ਸਕਦਾ। ਬੈਂਚ ਨੇ ਕਿਹਾ ਕਿ ਅਸੀਂ ਮਾਮਲਾ 1 ਹਫ਼ਤੇ ਦੇ ਲਈ ਮੁਲਤਵੀ ਕਰ ਰਹੇ ਹਾਂ, ਅਗਲੇ ਹਫ਼ਤੇ ਤੱਕ ਸੁਪਰੀਮ ਕੋਰਟ ਦੇ ਵਿੱਚ ਆਪਣੀ ਅਪੀਲ ਦੇ ਉੱਤੇ ਸੁਣਵਾਈ ਕਰਵਾਓ ਅਤੇ ਨਹੀਂ ਤਾਂ ਫਿਰ ਅਸੀਂ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਸੁਣਵਾਈ ਫਿਰ ਆਪ ਕਰਾਂਗੇ।
ਦੂਸਰੇ ਪਾਸੇ ਕੋਰਟ ਦੇ ਵੱਲੋਂ

ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੇ ਵੀ ਜਿਹੜਾ ਮੋਰਚਾ ਬੰਨ ਲਿਆ। ਸਰਕਾਰੀ ਮੁਲਾਜ਼ਮਾਂ ਦੀਆਂ ਪੈਨਸ਼ਨਰਾਂ, ਜਿਹੜੇ ਪੈਨਸ਼ਨਰ ਨੇ, ਉਹਨਾਂ 'ਤੇ ਰਿਟਾਇਰਮੈਂਟ ਲਾਭਾਂ ਦੇ ਦਾਅਵਿਆਂ ਦੀ ਜਿਹੜੀ ਦੁਬਾਰਾ ਜਾਂਚ ਦੇ ਹੁਕਮ ਹੋ ਗਏ ਆ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਆ ਕਿ ਉਹ ਸਰਕਾਰੀ ਮੁਲਾਜ਼ਮਾਂ ਦੀਆਂ ਪੈਨਸ਼ਨਾਂ ਗ੍ਰੈਚੁਇਟੀ, ਛੁੱਟੀਆਂ ਦੇ ਬਦਲੇ ਨਗਦੀ ਲੀਵ ਐਨਕੈਸ਼ਮੈਂਟ ਜਿਹੜੀ ਹੈ, ਅਤੇ ਐਸ਼ੋਰੈਂਟ ਕੈਰੀਅਰ ਜਿਹੜਾ ਪ੍ਰੋਗਰੈਸ਼ਨ ਸਕੀਮ ਜਿਹੜੀ ਹੈ ACPS ਸਮੇਤ ਹੋਰ ਸੇਵਾ ਮੁਕਤੀ ਲਾਭਾਂ ਦੇ ਨਾਲ ਸੰਬੰਧਿਤ ਸ਼ਿਕਾਇਤਾਂ ਦੀ ਨਵੇਂ ਸਿਰੇ ਤੋਂ ਤੁਰੰਤ ਜਾਂਚ ਕਰੇ। ਅਦਾਲਤ ਨੇ ਸੂਬਾ ਸਰਕਾਰ ਨੂੰ 22 ਦਸੰਬਰ 2025 ਦੀ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ ਜਿਹੜਾ ਹੈ SOP ਅਤੇ ਮੌਜੂਦਾ ਨਿਯਮਾਂ ਦੇ ਅਨੁਸਾਰ ਲੋੜੀਂਦੇ ਸੁਧਾਰਤਮਕ ਕਦਮ ਚੁੱਕਣ ਦੇ ਲਈ ਕਿਹਾ ਹੈ। ਇਹ ਫੈਸਲਾ ਜਸਟਿਸ ਸੰਧੀਰ ਮੋਦਗਿੱਲ ਦੀ ਜਿਹੜੀ ਬੈਂਚ ਦੇ ਵੱਲੋਂ 65 ਪਟੀਸ਼ਨਾਂ ਦੇ ਨਿਪਟਾਰੇ ਦੇ ਦੌਰਾਨ ਸੁਣਾਇਆ। ਅਦਾਲਤ ਨੇ ਮੁਲਾਜ਼ਮਾਂ ਦੇ ਵਿਅਕਤੀਗਤ ਦਾਅਵਿਆਂ ਦੇ ਉੱਤੇ ਸਿੱਧਾ ਜਿਹੜਾ ਫੈਸਲਾ ਦੇਣ ਦੀ ਬਜਾਏ ਇਹਨਾਂ ਸਾਰੇ ਮਾਮਲਿਆਂ ਦੀ ਮੁੜ ਸਮੀਖਿਆ ਕਰਨ ਦੀ ਜ਼ਿੰਮੇਵਾਰੀ ਟਾਇਰ 2 ਸ਼ਿਕਾਇਤ ਨਿਵਾਰਨ ਕਮੇਟੀ ਜਿਹੜੀ ਹੈ ਉਹਨੂੰ ਸੌਂਪੀ ਹੈ। ਅਦਾਲਤ ਨੇ ਸਪਸ਼ਟ ਕਰ ਦਿੱਤਾ ਹੈ ਕਿ ਇਸ ਮਾਮਲੇ ਦਾ ਪ੍ਰਭਾਵ ਜਿਹੜਾ ਸੂਬਾ ਭਰ ਦੇ ਵੱਡੀ ਗਿਣਤੀ ਮੁਲਾਜ਼ਮਾਂ ਦੇ ਉੱਤੇ ਪੈਂਦਾ ਹੈ। ਮਾਮਲੇ ਦੀ ਸੁਣਵਾਈ ਦੇ ਦੌਰਾਨ ਜਸਟਿਸ ਮੋਦਗਿੱਲ ਨੇ ਨੋਟ ਕੀਤਾ ਹੈ ਕਿ ਇਹਨਾਂ ਪਟੀਸ਼ਨਾਂ ਦੇ ਵਿੱਚ ਪੈਨਸ਼ਨ, ਪ੍ਰੋਵਿਜ਼ਨਲ ਪੈਨਸ਼ਨ ਜਿਹੜੀ ਹੈ, ਰਿਟਾਇਰਮੈਂਟ ਅਤੇ ਨਾਲ ਸਮੇਂ ਦੇ ਉੱਤੋਂ ਜਿਹੜਾ ਬਕਾਇਆ, ਦੇਰ ਦੇ ਨਾਲ ਮਿਲੇ ਲਾਭਾਂ ਅਤੇ ਵਿਆਜ, ਹੋਰ ਸੇਵਾ ਮੁਕਤੀ ਬਕਾਇਆ ਦੇ ਦਾਅਵੇ ਸ਼ਾਮਲ ਨੇ। ਇਸ ਤੋਂ ਇਲਾਵਾ ਕਈ ਪਟੀਸ਼ਨਰਾਂ ਨੇ ਜਿਹੜਾ ਲਾਭਾਂ ਦੇ ਵਿੱਚ ਹੋਈ ਦੇਰੀ ਅਤੇ ਉਸਦੇ ਵਿਆਜ ਨਾ ਮਿਲਣ ਦਾ ਵੀ ਜਿਹੜਾ ਮੁੱਦਾ ਵੀ ਚੁੱਕਿਆ ਸੀ। ਸਰਕਾਰ ਵੱਲੋਂ ਅਦਾਲਤ ਨੂੰ ਦੱਸਿਆ ਗਿਆ ਕਿ ਜਿਹੜਾ ਪਰਸੋਨਲ ਵਿਭਾਗ ਦੇ ਵੱਲੋਂ ਪਹਿਲਾਂ ਹੀ ਰਿਟਾਇਰਮੈਂਟ ਲਾਭਾਂ ਦੀਆਂ ਸ਼ਿਕਾਇਤਾਂ ਦੇ ਉੱਤੇ ਤੁਰੰਤ ਨਿਪਟਾਰੇ ਦੇ ਲਈ ਇੱਕ SOP ਜਾਰੀ ਕੀਤੀ ਗਈ ਹੈ, ਜਿਸ ਦੇ ਤਹਿਤ ਵੱਖ ਵੱਖ ਪੱਧਰਾਂ ਦੇ ਉੱਤੇ 3 ਪੱਧਰੀ ਸ਼ਿਕਾਇਤ ਜਿਹੜੀ ਹੈ ਉਹ ਆਪਣਾ ਨਿਵਾਰਨ ਕਮੇਟੀਆਂ ਬਣਾਈਆਂ ਗਈਆਂ। ਸੂਬਾ ਸਰਕਾਰ ਦੇ ਵਕੀਲ ਨੇ ਭਰੋਸਾ ਦਿੱਤਾ ਕਿ ਇਹਨਾਂ 65 ਮਾਮਲਿਆਂ ਦੀ ਜਾਂਚ ਟਾਇਰ 2 ਕਮੇਟੀ ਵੱਲੋਂ ਕੀਤੀ ਜਾਏਗੀ, ਜਿਸ ਦੇ ਵਿੱਚ ਵਿਭਾਗ ਦੇ ਮੁਖੀ, ਲੇਖਾ ਸ਼ਾਖਾ ਦੇ SAS, ਕੇਡਰ ਦੇ ਜਿਹੜੇ ਅਧਿਕਾਰੀ, ਕਾਨੂੰਨੀ ਸਲਾਹਕਾਰ ਅਤੇ ਹੋਰ ਸੰਬੰਧਿਤ ਅਧਿਕਾਰੀ ਸ਼ਾਮਲ ਨੇ। ਜਸਟਿਸ ਮੋਦਗਿੱਲ ਨੇ ਜਿਹੜਾ ਸਖ਼ਤ ਰੁੱਖ ਅਪਣਾਉਂਦਿਆਂ ਆਖਿਆ ਕਿ ਕਮੇਟੀ ਦੇ ਵੱਲੋਂ ਕੀਤੀ ਜਾਣ ਵਾਲੀ ਸਮੀਖਿਆ ਸਿਰਫ਼ ਇੱਕ ਰਸਮੀ ਕਾਰਵਾਈ ਜਾਂ ਵਿਭਾਗ ਦੇ ਪੁਰਾਣੇ ਰੁੱਖ ਤੱਕ ਜਿਹੜੀ ਹੈ ਸੀਮਤ ਨਹੀਂ ਹੋਣੀ ਚਾਹੀਦੀ ਹੈ। ਕਮੇਟੀ ਨੂੰ ਹਰੇਕ ਮਾਮਲੇ ਦੀ ਹਰ ਪਹਿਲੂ ਤੋਂ ਸੁਤੰਤਰ ਅਤੇ ਨਵੇਂ ਸਿਰੇ ਤੋਂ ਜਾਂਚ ਕਰਨੀ ਪਵੇਗੀ। ਅਦਾਲਤ ਨੇ ਨਿਰਦੇਸ਼ ਦਿੱਤੇ ਨੇ ਕਿ ਹਰੇਕ ਕੇਸ ਦੇ ਸੇਵਾ ਰਿਕਾਰਡ, ਪੁਰਾਣੇ ਹੁਕਮਾਂ, ਸਰਕਾਰੀ ਨਿਯਮਾਂ ਅਤੇ ਦੇਰੀ ਦੇ ਕਾਰਨਾਂ ਦਾ ਵਿਅਕਤੀਗਤ ਤੌਰ ਦੇ ਉੱਤੇ ਵਿਸ਼ਲੇਸ਼ਣ ਕੀਤਾ ਜਾਵੇਗਾ। ਖਾਸ ਤੌਰ ਦੇ ਉੱਤੇ ਲਾਭਾਂ ਦੇ ਵਿੱਚ ਹੋਈ ਦੇਰੀ ਦੇ ਵਿਆਜ ਦੇ ਦਾਅਵਿਆਂ ਦੇ ਬਾਰੇ ਅਦਾਲਤ ਨੇ ਹਦਾਇਤ ਕਰ ਦਿੱਤੀ ਹੈ ਕਿ ਜਿੱਥੇ ਵੀ ਰਿਕਾਰਡ ਤੋਂ ਦੇਰੀ ਸਪਸ਼ਟ ਹੁੰਦੀ ਹੈ ਉੱਥੇ ਕਮੇਟੀ ਨੂੰ ਦੇਰੀ ਦੇ ਸਮੇਂ ਅਤੇ ਵਿਆਜ ਦੇ ਹੱਕ ਦੇ ਬਾਰੇ ਇੱਕ ਸਪਸ਼ਟ ਫੈਸਲਾ ਦਰਜ ਕਰਨਾ ਹੋਏਗਾ। ਕਾਨੂੰਨੀ ਮੁੱਦਿਆਂ 'ਚ ਇਕਸਾਰਤਾ ਬਣਾਏ ਰੱਖਣ ਦੇ ਲਈ ਹਾਈਕੋਰਟ ਨੇ ਪੰਜਾਬ ਦੇ ਸਹਾਇਕ ਐਡਵੋਕੇਟ ਜਨਰਲ TPS ਵਾਲੀਆ ਨੂੰ ਇਸ ਕਮੇਟੀ ਦੇ ਵਾਧੂ ਜਿਹੜਾ ਮੈਂਬਰ ਦੇ ਵਜੋਂ ਨਾਮਜ਼ਦ ਕਰ ਦਿੱਤਾ ਹੈ ਅਤੇ ਅਦਾਲਤ ਨੇ ਸਪਸ਼ਟ ਕਰਤਾ ਕਿ ਪਟੀਸ਼ਨਰਾਂ ਦੀਆਂ ਜਿਹੜੀਆਂ ਅਰਜ਼ੀਆਂ ਨੂੰ ਪ੍ਰਤੀ ਬੇਨਤੀ ਵਜੋਂ ਜਿਹੜਾ ਲਿਆ ਜਾਵੇਗਾ ਅਤੇ ਲੋੜ ਪੈਣ ਦੇ ਉੱਤੇ ਉਹਨਾਂ ਨੂੰ ਆਪਣਾ ਪੱਖ ਰੱਖਣ ਅਤੇ ਦਸਤਾਵੇਜ਼ ਪੇਸ਼ ਕਰਨ ਦਾ ਪੂਰਾ ਮੌਕਾ ਦਿੱਤਾ ਜਾਊਗਾ। ਕਮੇਟੀ ਨੂੰ ਇਹਨਾਂ ਸਾਰੇ ਮਾਮਲਿਆਂ ਦਾ ਨਿਪਟਾਰਾ ਕਰਕੇ ਯੋਗ ਹੁਕਮ ਜਾਰੀ ਕਰਨ ਦੇ ਨਿਰਦੇਸ਼ ਜਿਹੜੇ ਨੇ ਦੇ ਦਿੱਤੇ ਗਏ ਨੇ। ਦੂਸਰੇ ਪਾਸੇ ਕਾਂਗਰਸ ਦੀ ਸਾਰ ਲਈਏ ਤੇ ਪਾਇਲਟ ਦੇ ਜਿਹੜਾ ਦਰਬਾਰ ਦੇ ਵਿੱਚ ਹਾਜ਼ਰੀ ਭਰਨ ਲੱਗ ਪਏ ਨੇ ਕਾਂਗਰਸੀ। ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਦੇ ਦਰਬਾਰ ਦੇ ਵਿੱਚ ਸੂਬੇ ਦੇ ਸੀਨੀਅਰ ਕਾਂਗਰਸੀ ਆਗੂਆਂ ਨੇ ਹਾਜ਼ਰੀ ਭਰਨੀ ਸ਼ੁਰੂ ਕਰਤੀ ਹੈ। ਸਚਿਨ ਪਾਇਲਟ ਦੇ ਨਾਲ ਕਾਂਗਰਸੀ ਨੇਤਾ ਪਲੇਠੀ ਮੁਲਾਕਾਤ ਕਰਕੇ ਵਧਾਈਆਂ ਦੇ ਰਹੇ ਨੇ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਧੜਾ ਸਚਿਨ ਪਾਇਲਟ ਦੀ ਅਗਵਾਈ ਤੋਂ ਬਾਗੋ ਬਾਗ ਜਿਹੜਾ ਨਜ਼ਰ ਆ ਰਿਹਾ। ਕਾਂਗਰਸ ਹਾਈਕਮਾਂਡ ਦੇ ਤਰਫੋਂ ਪੰਜਾਬ ਦੇ ਇੰਚਾਰਜ ਭੁਪੇਸ਼ ਬਘੇਲ ਨੂੰ ਤਬਦੀਲ ਕੀਤੇ ਜਾਣ ਮਗਰੋਂ ਖਾਸ ਕਰਕੇ ਚੰਨੀ ਧੜੇ ਦੇ ਵਿੱਚ ਜਿਹੜਾ ਖੁਸ਼ਨੁਮਾ ਰੋਹ ਜਿਹੜਾ ਦੇਖਿਆ ਜਾ ਰਿਹਾ। ਪੰਜਾਬ ਕਾਂਗਰਸ ਦੇ ਸਚਿਨ ਪਾਇਲਟ ਦੇ ਨਾਲ ਪਹਿਲੀ ਮਿਲਣੀ ਦੇ ਵਿੱਚ ਸਭ ਤੋਂ ਅੱਛਾ ਹੋਣ ਦਾ ਅਹਿਸਾਸ ਦਿੱਤਾ ਹੈ। ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਸਚਿਨ ਪਾਇਲਟ ਦੇ ਨਾਲ ਮੁਲਾਕਾਤ ਕੀਤੀ ਅਤੇ ਇਸ ਮੌਕੇ ਉਹਨਾਂ ਦੇ ਨਾਲ ਵਿਧਾਇਕ ਬਰਿੰਦਰਮੀਤ ਸਿੰਘ ਪਾੜਾ ਵੀ ਜਿਹੜੇ ਸਨ ਅਤੇ ਸੀਨੀਅਰ ਕਾਂਗਰਸੀ ਨੇਤਾ ਰੰਧਾਵਾ ਨੇ ਮਿਲਣੀ ਮਗਰੋਂ ਕਿਹਾ ਕਿ ਉਹਨਾਂ ਨੇ ਕਦੇ ਵੀ ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲਣ ਦੀ ਮੰਗ ਜਨਤਕ ਤੌਰ ਦੇ ਉੱਤੇ ਨਹੀਂ ਕੀਤੀ ਅਤੇ ਨਾ ਹੀ ਅਜਿਹਾ ਕਿਤੇ ਜਿਹੜਾ ਕੋਈ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਚਰਨਜੀਤ ਚੰਨੀ ਨੇ ਵੀ ਅਜਿਹਾ ਕਿਤੇ ਨਹੀਂ ਕਿਹਾ।
ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਵੀ ਸਚਿਨ ਪਾਇਲਟ ਦੇ ਨਾਲ ਮੁਲਾਕਾਤ ਕੀਤੀ ਤੇ ਚੰਨੀ ਨੇ ਕਿਹਾ ਕਿ ਸਚਿਨ ਪਾਇਲਟ ਦੀ ਨਿਯੁਕਤੀ ਦੇ ਨਾਲ ਹੁਣ ਨਵੀਂ ਉਮੀਦ ਜਾਗੀ ਹੈ, ਖਾਸ ਕਰਕੇ ਵਰਕਰਾਂ ਦੇ ਵਿੱਚ ਜੋਸ਼ ਆ ਗਿਆ। ਉਹਨਾਂ ਕਿਹਾ ਕਿ ਹੁਣ ਅੱਛਾ ਮਾਹੌਲ ਬਣੇਗਾ ਤੇ ਇਕੱਠੇ ਹੋ ਕੇ ਚੰਗੀ ਸਰਕਾਰ ਬਣਾਵਾਂਗੇ। ਇਸ ਤੋਂ ਪਹਿਲਾਂ ਵੀ ਜਿਹੜਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਸਚਿਨ ਪਾਇਲਟ ਦੇ ਨਾਲ ਮੁਲਾਕਾਤ ਕਰ ਚੁੱਕੇ ਨੇ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ 2 ਦਿਨ ਪਹਿਲਾਂ ਸਚਿਨ ਪਾਇਲਟ ਦੇ ਨਾਲ ਮੁਲਾਕਾਤ ਕਰ ਚੁੱਕੇ ਨੇ ਤੇ ਨਵੇਂ ਕਾਂਗਰਸ ਇੰਚਾਰਜ ਸਚਿਨ ਪਾਇਲਟ ਨੇ ਨਵੀਂ ਜ਼ਿੰਮੇਵਾਰੀ ਸੰਭਾਲਣ ਤੋਂ ਪਹਿਲਾਂ ਕਾਂਗਰਸੀ ਆਗੂ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਸਚਿਨ ਪਾਇਲਟ ਅੱਗੇ ਹੁਣ ਵੱਡੀ ਚੁਣੌਤੀ ਪੰਜਾਬ ਕਾਂਗਰਸ ਦੀ ਧੜੇਬੰਦੀ ਹੋਵੇਗੀ। ਦੇਖਣਾ ਹੋਵੇਗਾ ਕਿ ਉਹ ਇਸ ਸੰਕਟ ਨੂੰ ਕਿਵੇਂ ਜਿਹੜਾ ਨਜਿੱਠਦੇ ਨੇ। ਇਸ ਤਰ੍ਹਾਂ ਇੰਟਰਨੈਸ਼ਨਲ ਖਬਰਾਂ ਦੇ ਵੱਲ ਨੂੰ ਵਧੀਏ ਤੇ ਮਿਸਟਰ ਸਿੰਘ ਪੋਸਟਰ ਕਿ ਅਮਰੀਕਾ ਕਪਾਣੀ ਸੌਂਦ ਅਤੇ ਥਿੰਦ ਨੂੰ ਭੁੱਲ ਗਿਆ ਕਹਿੰਦੇ, ਜਿਨ੍ਹਾਂ ਨੇ ਇੰਟਰਨੈਟ ਨੂੰ ਬਣਾਇਆ, ਫਾਈਬਰ ਕੇਬਲ ਬਣਾਈ ਹੈ ਕਪਾਣੀ ਸਾਹਿਬ। ਸਿੱਖਾਂ ਦੇ ਖਿਲਾਫ਼ ਪੋਸਟਰ ਦੇ ਉੱਤੇ ਭਾਜਪਾ ਦਾ ਸਵਾਲ ਜਿਹੜਾ ਆਇਆ, ਭਾਜਪਾ ਨੇ ਅੱਜ ਅਮਰੀਕੀ ਇਮੀਗ੍ਰੇਸ਼ਨ ਵਿਭਾਗ ਦੇ ਉਹਨਾਂ ਪੋਸਟਰਾਂ ਦੇ ਉੱਤੇ ਸਖ਼ਤ ਇਤਰਾਜ਼ ਕਰ ਦਿੱਤਾ ਹੈ ਜਿਨ੍ਹਾਂ ਦੇ ਵਿੱਚ ਪ੍ਰਵਾਸੀਆਂ ਨੂੰ ਮਿਸਟਰ ਸਿੰਘ ਦੇ ਵਜੋਂ ਲੇਬਲ ਕੀਤਾ ਗਿਆ। ਜਿਵੇਂ ਕਿ ਟਰੰਪ ਵੀ ਕਹਿੰਦਾ ਹੈ ਬਿਆਨਾਂ ਦੇ ਵਿੱਚ ਆਪਣੇ, ਜਿਹਦੇ ਸਪੀਚ ਕੀਤੀ ਹੈ, ਕਹਿੰਦਾ ਮਿਸਟਰ ਸਿੰਘ ਤੁਹਾਨੂੰ ਮਤਲਬ ਕਿ ਗੱਡੀ ਚਲਾਉਣੀ ਨਹੀਂ ਆਉਂਦੀ, ਕਿ ਕਿਹਾ ਹੈ ਕਿ ਕਈ ਉੱਦਮੀ ਜਿਹੜੇ ਸਿੱਖਾਂ ਨੇ ਆਪਣੀ ਕਾਬਲੀਅਤ ਅਤੇ ਲਗਨ ਦੇ ਨਾਲ ਅਮਰੀਕਾ ਨੂੰ ਅਮੀਰ ਬਣਾਇਆ। ਭਾਰਤ ਦੇ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੌਰ ਨੂੰ ਲਿਖੇ ਇੱਕ ਬਿਆਨ ਦੇ ਵਿੱਚ ਭਾਜਪਾ ਬੁਲਾਰੇ ਆਰ ਪੀ ਸਿੰਘ ਨੇ ਇੱਕ ਅਧਿਕਾਰਤ ਅਮਰੀਕੀ ਸਰਕਾਰੀ ਦੇਸ਼ ਨਿਕਾਲੇ ਦੀ ਜਿਹੜੀ ਮੁਹਿੰਮ ਦੇ ਵਿੱਚ ਸਿੱਖ ਪਛਾਣ ਅਤੇ ਸਿੰਘ ਉਪਨਾਮ ਨੂੰ ਇੱਕ ਵਿਅੰਗ ਜਿਹੜਾ ਕੈਰੀਕੇਚਰ ਦੇ ਵਜੋਂ ਵਰਤੇ ਜਾਣ ਦੇ ਉੱਤੇ ਸਖ਼ਤ ਇਤਰਾਜ਼ ਜਿਹੜਾ ਪ੍ਰਗਟ ਕੀਤਾ ਹੈ। ਚਲੋ ਸ਼ੁਕਰ ਹੈ ਚੰਗਾ ਕੰਮ ਕੀਤਾ ਕੁਝ ਨਾ ਕੁਝ। ਤੇ ਆਰ ਪੀ ਸਿੰਘ ਨੇ ਜਿਹੜਾ ਕਿਹਾ ਕਿ ਅਮਰੀਕਾ ਨੂੰ ਆਪਣੇ ਜਿਹੜਾ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਨ ਤੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਵਿਰੁੱਧ ਕਾਰਵਾਈ ਕਰਨ ਦਾ ਪੂਰਾ ਅਧਿਕਾਰ ਹੈ, ਪਰ ਕਾਨੂੰਨ ਲਾਗੂ ਕਰਨਾ ਕਦੇ ਵੀ ਨਸਲੀ, ਜਾਤੀਗਤ ਜਾਂ ਧਾਰਮਿਕ ਰੂੜੀਵਾਦੀ ਸੋਚ ਜਿਹੜੀ ਹੈ ਉਹਦਾ ਬਹਾਨਾ ਨਹੀਂ ਬਣਨਾ ਚਾਹੀਦਾ। ਵੈਸੇ ਹਰ ਚੀਜ਼ ਦੇ ਵਿੱਚ ਬੀਜੇਪੀ ਜਾਂ ਆਪਣੀ ਬਦਨਾਮੀ ਖੱਟਦੀ ਹੈ, ਪਰ ਐਤਕੀ ਐਸ ਜੀ ਪੀ ਸੀ ਤੋਂ ਪਹਿਲਾਂ ਜਿਹੜਾ ਮੋਰਚਾ ਮਾਰ ਗਏ ਨੇ ਇੰਟਰਨੈਸ਼ਨਲ ਮੁੱਦਿਆਂ ਦੇ ਉੱਤੇ, ਚਲੋ ਉਹਨਾਂ ਦਾ ਜਵਾਬ ਦੇਣਾ ਵੀ ਬਣਦਾ, ਅਧਿਕਾਰਤ ਕਹਿ ਸਕਦੇ ਹਾਂ, ਉਹਦਾ ਕਿਤੇ ਨਾ ਕਿਤੇ ਫਰਕ ਵੀ ਪੈਂਦਾ ਜਦੋਂ ਬਰਾਬਰ ਦੀ ਟੱਕਰ ਹੁੰਦੀ ਹੈ, ਦੇਸ਼ ਦੀ ਗੱਲ ਆਉਂਦੀ ਹੈ। ਉਹਨਾਂ ਪੁੱਛਿਆ ਕਿ ਅਮਰੀਕਾ ਫਾਈਬਰ ਆਪਟਿਕਸ ਦੇ ਜਿਹੜੇ ਮੋਢੀ ਨੇ ਡਾਕਟਰ ਨਰਿੰਦਰ ਸਿੰਘ ਕਪਾਣੀ, ਅਮਰੀਕੀ ਕਾਂਗਰਸ ਦੇ ਲਈ ਚੁਣੇ ਗਏ ਪਹਿਲੇ ਸਿੱਖ ਅਤੇ ਪਹਿਲੇ ਏਸ਼ੀਆਈ ਅਮਰੀਕੀ ਦਲੀਪ ਸਿੰਘ ਸੌਂਦ ਅਤੇ ਨਾਗਰਿਕਤਾ ਅਤੇ ਧਾਰਮਿਕ ਆਜ਼ਾਦੀ ਦੇ ਲਈ ਲੜਨ ਵਾਲੇ ਸਿੱਖ ਅਮਰੀਕੀ ਫੌਜੀ ਭਗਤ ਸਿੰਘ ਥਿੰਦ ਨੂੰ ਭੁੱਲ ਗਿਆ। ਅਤੇ ਨਾਲ ਇੱਕ ਨਾਮ ਮੈਂ ਵੀ ਜੋੜ ਦਿੰਦਾ, ਜਦੋਂ ਅਮਰੀਕਾ ਪੂਰੀ ਇਕੋਨੋਮਿਕਸ ਜਿਹੜਾ ਪੂਰਾ ਡਾਵਾਂਡੋਲ ਸੀ, ਬੈਂਕਰਾਪਸ ਅਮਰੀਕਾ ਹੋ ਰਿਹਾ ਸੀ, ਅਤੇ ਮਨਮੋਹਨ ਸਿੰਘ ਕਾਂਗਰਸ ਤੋਂ ਜਿਹੜੇ ਸਨ PM, ਉਹ ਵੀ ਜਿਹੜੇ ਸਿੱਖ ਹੀ ਸਨ ਭਾਈ ਟਰੰਪ ਸਾਹਿਬ, ਅਤੇ ਉਹਨਾਂ ਨੇ ਜਿਹੜਾ ਤੁਹਾਡਾ ਮੁਲਕ ਜਿਹੜਾ ਸੇਵ ਕੀਤਾ ਸੀ ਅਤੇ ਬਚਾਇਆ ਸੀ, ਇਹ ਸਾਰੇ ਮਾਹੌਲ ਦੇ ਵਿੱਚੋਂ ਬਾਹਰ ਕੱਢ ਕੇ ਲਿਆਏ ਸਨ, ਉਹਨਾਂ ਦੀਆਂ ਦਿੱਤੀਆਂ ਹੋਈਆਂ ਐਡਵਾਈਸ ਤੁਹਾਡੇ ਕੰਮ ਆਈਆਂ, ਅੱਜ ਤਾਂ ਤੁਸੀਂ ਖੜ੍ਹੇ ਹੋ। ਭਾਜਪਾ ਆਗੂ ਨੇ ਸੱਤਾਧਾਰੀ ਪਾਰਟੀ ਦੇ ਵੱਲੋਂ ਬੋਲਦਿਆਂ ਕਿਹਾ ਕਿ ਸਿੱਖ ਅਮਰੀਕਾ ਦੇ ਵਿੱਚ ਸਿਰਫ ਟਰੱਕ ਚਲਾਉਣ ਦੇ ਲਈ ਨਹੀਂ ਆਏ, ਅਸੀਂ ਵਿਗਿਆਨੀਆਂ, ਕਿਸਾਨਾਂ, ਉੱਦਮੀਆਂ, ਸੈਨਿਕਾਂ, ਲੋਕ ਸੇਵਕਾਂ ਅਤੇ ਰਾਸ਼ਟਰ ਨਿਰਮਾਤਾਵਾਂ ਦੇ ਵਜੋਂ ਆਏ ਹਾਂ। ਇੱਕ ਸਦੀ ਤੋਂ ਵੱਧ ਸਮੇਂ ਤੋਂ ਸਿੱਖਾਂ ਨੇ ਅਮਰੀਕਾ ਦੀ ਅਰਥ ਵਿਵਸਥਾ, ਵਿਗਿਆਨਕ ਤਰੱਕੀ, ਖੇਤੀਬਾੜੀ, ਹਥਿਆਰਬੰਦ ਫੌਜਾਂ ਅਤੇ ਜਨਤਕ ਜੀਵਨ ਦੇ ਵਿੱਚ ਯੋਗਦਾਨ ਪਾਇਆ। ਉਹਨਾਂ ਕਿਹਾ ਕਿ ਅਮਰੀਕਾ ਦੇ ਵਿੱਚ ਸਿੱਖਾਂ ਦੇ ਯੋਗਦਾਨ ਦੇ ਪਿਛੋਕੜ ਦੇ ਵਿੱਚ ਅਮਰੀਕੀ ਸਰਕਾਰ ਦੀ ਮੁਹਿੰਮ, ਜਿਸ ਦੇ ਵਿੱਚ ਇੱਕ ਸਿੱਖ ਵਿਅਕਤੀ ਨੂੰ ਦਰਸਾਇਆ ਗਿਆ ਹੈ, ਮਿਸਟਰ ਸਿੰਘ ਨੂੰ ਇੱਕ ਰੂੜੀਵਾਦੀ ਤੌਰ ਦੇ ਉੱਤੇ ਵਰਤਿਆ ਗਿਆ ਅਤੇ ਡੂੰਘੀ ਤਰ੍ਹਾਂ ਅਪਮਾਨਜਨਕ ਮੰਨਦੇ ਹਾਂ। ਸਿੰਘ ਨੇ ਕਿਹਾ ਕਿ ਇਹ ਸਿਰਫ ਇੱਕ ਵਿਅਕਤੀ ਦਾ ਨਹੀਂ ਸਗੋਂ ਇੱਕ ਮਾਣ ਮਤੇ ਭਾਈਚਾਰੇ ਦਾ ਅਪਮਾਨ ਹੈ, ਜਿਸ ਦੇ ਮੈਂਬਰਾਂ ਨੇ ਅਮਰੀਕਾ ਦੇ ਲਈ ਕੰਮ ਕੀਤਾ ਅਤੇ ਸੇਵਾ ਕੀਤੀ ਹੈ ਅਤੇ ਕੁਰਬਾਨੀਆਂ ਦਿੱਤੀਆਂ ਨੇ। ਹਰ ਤਰ੍ਹਾਂ ਦੇ ਨਾਲ ਇਮੀਗ੍ਰੇਸ਼ਨ ਕਾਨੂੰਨ ਲਾਗੂ ਕਰੋ, ਪਰ ਇਹ ਮਾਣ ਨਿਰਪੱਖਤਾ ਅਤੇ ਸਤਿਕਾਰ ਦੇ ਨਾਲ ਕਰੋ। ਸਿੱਖ ਪਛਾਣ ਨੂੰ ਕਦੇ ਵੀ ਮਜ਼ਾਕ ਦਾ ਪਾਤਰ ਨਹੀਂ ਬਣਾਉਣਾ ਚਾਹੀਦਾ। ਇਸ ਦੇ ਦੌਰਾਨ ਆਰ ਪੀ ਸਿੰਘ ਉਹਨਾਂ ਨੇ ਵਾਸ਼ਿੰਗਟਨ ਦੇ ਵਿੱਚ ਸੰਬੰਧਿਤ ਅਧਿਕਾਰੀਆਂ ਤੱਕ ਭਾਰਤ ਅਤੇ ਦੁਨੀਆ ਭਰ ਦੇ ਸਿੱਖ ਭਾਈਚਾਰਿਆਂ ਦੀਆਂ ਭਾਵਨਾਵਾਂ ਨੂੰ ਪਹੁੰਚਾਉਣ ਜਿਹੜਾ ਦੀ ਅਪੀਲ ਕਰਦਿਆਂ ਐਕਸ ਦੇ ਉੱਤੇ ਵੀ ਜਿਹੜਾ ਗੌਰ ਨੂੰ ਜਿਹੜਾ ਟੈਗ ਕੀਤਾ ਹੈ। ਦੂਸਰੇ ਪਾਸੇ ਸ਼ਲਾਘਾ ਕਰਨੀ ਚਾਹੀਦੀ ਹੈ, ਚਲੋ ਚੰਗਾ ਕੰਮ ਕੀਤਾ ਜੀ, ਕਿਤੇ ਨਾ ਕਿਤੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਇਹਨਾਂ ਦਾ ਜਵਾਬ ਦੇਣਾ ਬਣਦਾ ਸੀ ਅਤੇ ਪਹਿਲਕਦਮੀ ਕੀਤੀ ਹੈ, ਸ਼ਲਾਘਾ ਕਰਨੀ ਬਣਦੀ ਹੈ। ਦੂਸਰੇ ਪਾਸੇ ਆਪਣਾ ਸ਼ੇਖ ਹਸੀਨਾ ਦੀ ਧੀ ਜਿਹੜੀ ਹੈ ਸਾਈਮਾ ਵਾਜ਼ੇਦ ਨੇ
ਧੋਖਾਧੜੀ ਦੇ ਦੋਸ਼ਾਂ ਤੋਂ ਬਾਅਦ WHO ਦੇ ਖੇਤਰੀ ਜਿਹੜਾ ਮੁਖੀ ਵਜੋਂ ਅਹੁਦਾ ਜਿਹੜਾ ਛੱਡਿਆ ਉਹਦੇ ਬਾਰੇ ਗੱਲ ਕਰਦੇ ਹਾਂ, ਜਿਸ ਦੇ ਵਿੱਚ ਵਿਸ਼ਵ ਸਿਹਤ ਸੰਗਠਨ WHO ਦੀ ਦੱਖਣ ਪੂਰਬੀ ਏਸ਼ੀਆ ਦੀ ਮੁਖੀ ਅਤੇ ਬੰਗਲਾਦੇਸ਼ ਦੀ ਬਰਖਾਸਤ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਧੀ ਸਾਇਮਾ ਵਾਜੇਦ ਨੇ ਸੰਯੁਕਤ ਰਾਸ਼ਟਰ ਏਜੰਸੀ ਅਤੇ ਬੰਗਲਾਦੇਸ਼ੀ ਅਧਿਕਾਰੀਆਂ ਦੇ ਵੱਲੋਂ ਧੋਖਾਧੜੀ ਦੀਆਂ ਜਾਂਚਾਂ ਦੇ ਚਲਦਿਆਂ ਬੁੱਧਵਾਰ ਨੂੰ ਅਸਤੀਫਾ ਦੇ ਦਿੱਤਾ। ਵਾਜੇਦ ਦਾ ਮਾਮਲਾ ਇਹ ਦਰਸਾਉਂਦਾ ਹੈ ਕਿ ਮੱਧ 2024 ਦੇ ਆਸਪਾਸ ਉਸਦੇ ਖਿਲਾਫ਼ ਇੱਕ ਘਾਤਕ ਵਿਦਰੋਹ ਤੋਂ ਬਾਅਦ ਹਸੀਨਾ ਦੇ ਤਖ਼ਤਾ ਪਲਟ ਦਾ ਨਤੀਜਾ ਉਸਦੀ ਸਿਆਸੀ ਸਹਿਯੋਗੀਆਂ ਤੋਂ ਪਰੇ ਅਤੇ ਉਸਦੇ ਪਰਿਵਾਰਕ ਮੈਂਬਰਾਂ ਤੱਕ ਕਿਵੇਂ ਫੈਲ ਗਿਆ। ਹਸੀਨਾ ਦੇ ਕਈ ਸਹਿਯੋਗੀਆਂ ਨੂੰ ਬੰਗਲਾਦੇਸ਼ ਦੇ ਵਿੱਚ ਕਥਿਤ ਭ੍ਰਿਸ਼ਟਾਚਾਰ ਸਮੇਤ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ, ਜਾਂ ਉਹ ਹਸੀਨਾ ਵਾਂਗ ਜਲਾਵਤਨੀ ਦੇ ਵਿੱਚ ਜੀਵਨ ਬਤੀਤ ਕਰ ਰਹੇ ਨੇ। WHO ਨੇ ਜਿਹੜਾ ਵਾਜੇਦ, ਜਿਸਨੇ 2024 ਦੇ ਸ਼ੁਰੂ ਦੇ ਵਿੱਚ 5 ਸਾਲਾਂ ਦੇ ਕਾਰਜਕਾਲ ਦੇ ਲਈ ਆਪਣੇ ਦੱਖਣ ਪੂਰਬੀ ਏਸ਼ੀਆ ਦੇ ਖੇਤਰੀ ਨਿਰਦੇਸ਼ਕ ਦੇ ਵਜੋਂ ਅਹੁਦਾ ਸੰਭਾਲਿਆ ਸੀ, ਉਹਨਾਂ ਨੂੰ ਪਿਛਲੇ ਸਾਲ ਦੇ ਅੰਤ ਦੇ ਵਿੱਚ ਬਿਨਾਂ ਤਨਖਾਹ ਪ੍ਰਸ਼ਾਸਕੀ ਛੁੱਟੀ ਦੇ ਉੱਤੇ ਰੱਖ ਦਿੱਤਾ ਸੀ। ਉਸ ਨੂੰ ਪਹਿਲੀ ਵਾਰ ਜੁਲਾਈ 2025 ਦੇ ਵਿੱਚ ਛੁੱਟੀ ਦੇ ਉੱਤੇ ਭੇਜਿਆ ਗਿਆ, ਜਦੋਂ ਬੰਗਲਾਦੇਸ਼ ਦੇ ਭ੍ਰਿਸ਼ਟਾਚਾਰ ਰੋਧੀ ਕਮਿਸ਼ਨ ਨੇ ਜਿਹੜਾ ਸੀ, ਜਿਸ ਨੇ ਹਸੀਨਾ ਦੀ ਜਗ੍ਹਾ ਅੰਤਰਿਮ ਸਰਕਾਰ ਬਣਾਈ ਸੀ, ਉਸ ਦੇ ਨਾਲ ਮਾਰਚ ਦੇ ਵਿੱਚ ਉਸ ਉੱਤੇ ਧੋਖਾਧੜੀ ਅਤੇ ਜਾਲਸਾਜ਼ੀ ਦੇ ਦੋਸ਼ ਲਗਾਉਂਦੇ ਹੋਏ ਦਰਜ ਕੀਤੇ। ਰਾਈਟਰਸ ਦੇ ਵੱਲੋਂ ਲਿਖੇ ਗਏ 3 ਜੁਲਾਈ 2026 ਨੂੰ WHO ਨੂੰ ਉਸਦੇ ਵਕੀਲਾਂ ਦੇ ਇੱਕ ਵੱਖਰੇ ਹੀ ਪੱਤਰ ਦੇ ਅਨੁਸਾਰ WHO ਨੇ ਵਾਜੇਦ ਦੇ ਉੱਤੇ ਚੀਨ ਦੀ ਆਪਣੀ ਯਾਤਰਾ ਦੇ ਸੰਬੰਧ ਦੇ ਵਿੱਚ ਵਿੱਤੀ ਧੋਖਾਧੜੀ ਕਰਨ ਅਤੇ ਉਸਦੀਆਂ ਅਕਾਦਮਿਕ ਯੋਗਤਾਵਾਂ ਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕਰਨ ਦਾ ਦੋਸ਼ ਲਗਾਇਆ ਅਤੇ ਵਾਜੇਦ ਨੇ ਇਹਨਾਂ ਦੋਸ਼ਾਂ ਤੋਂ ਇਨਕਾਰ ਜਿਹੜਾ ਕੀਤਾ। ਟਰੰਪ ਸਾਹਿਬ ਕਹਿੰਦੇ ਨੇ ਭਾਈ ਸਾਨੂੰ ਜਿਤਾਓ, ਹਰੇਕ ਵੋਟਰ ਨੂੰ ਦੇਵਾਂਗੇ $5,000 ਅਤੇ ਕੀਤੀ ਹੈ ਡੈਮੋਕਰੇਟਸ ਦੀ ਜਿਹੜੀ ਨਿੰਦਾ। ਅਮਰੀਕਾ ਦੇ ਵਿੱਚ ਨਵੰਬਰ ਮਹੀਨੇ ਮਿਡ ਟਰਮ ਚੋਣਾਂ ਹੋਣ ਵਾਲੀਆਂ ਨੇ ਅਤੇ ਇਹਨਾਂ ਚੋਣਾਂ ਨੂੰ ਲੈ ਕੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੱਡਾ ਐਲਾਨ ਕਰ ਦਿੱਤਾ, ਕਿਉਂਕਿ ਕਿਤੇ ਨਾ ਕਿਤੇ ਡਰ ਹੈ। ਪਿਛਲੇ ਮਹੀਨੇ ਉਹਨਾਂ ਦਾ 36% ਬਣਦਾ ਸੀਗਾ ਜੋ ਅੰਕੜੇ ਆਏ ਸੀ ਕਿ ਭਾਈ ਜਿੱਤ ਦੇ ਆਸਾਰ ਬਣਦੇ ਹੈ, ਪਰ ਹੁਣ 6% ਹੋਰ ਥੱਲੇ ਡਿੱਗ ਗਏ ਨੇ। 30% ਤੋਂ ਥੱਲੇ ਲੋਕ ਜਿਹੜੇ ਨੇ ਉਹ ਪਸੰਦ ਬਣੇ ਨੇ ਟਰੰਪ ਦੀ। ਹੁਣ ਤੱਕ ਡਲਾਸ ਦੇ ਵਿੱਚ ਰਿਪਬਲਿਕਨ ਨੈਸ਼ਨਲ ਮਿਡ ਟਰਮ ਜਿਹੜੀ ਹੈ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਹੋਇਆਂ ਟਰੰਪ ਨੇ ਕਿਹਾ ਕਿ ਜੇ ਰਿਪਬਲਿਕਨ ਪਾਰਟੀ ਹਾਊਸ ਆਫ ਰੀਪ੍ਰਜੈਂਟੇਟਿਵਜ਼ ਅਤੇ ਸੈਨੇਟ ਦੇ ਵਿੱਚ ਜਿੱਤ ਦਰਜ ਕਰਕੇ ਆਪਣਾ ਬਹੁਮਤ ਬਰਕਰਾਰ ਰੱਖਦੀ ਹੈ ਤਾਂ ਹਰੇਕ ਅਮਰੀਕੀ ਬਾਲਗ ਨਾਗਰਿਕ ਨੂੰ $5,000 ਜਿਹੜਾ ਉਹਦਾ ਟਰੰਪ ਡਿਵੀਡੈਂਡ ਦਿੱਤਾ ਜਾਵੇਗਾ। ਟਰੰਪ ਨੇ ਕਿਹਾ ਕਿ ਸਾਡੀ ਮਜ਼ਬੂਤ ਆਰਥਿਕਤਾ ਅਤੇ ਆਰਥਿਕ ਸਫਲਤਾ ਦੀ ਬਦੌਲਤ ਜੇਕਰ ਰਿਪਬਲਿਕਨ ਪਾਰਟੀ ਦੋਵਾਂ ਸਦਨਾਂ ਦੇ ਵਿੱਚ ਜਿੱਤ ਦਰਜ ਕਰਦੀ ਹੈ ਤਾਂ ਮੈਂ ਅਮਰੀਕਾ ਦੇ ਹਰੇਕ ਬਾਲਗ ਨਾਗਰਿਕ ਨੂੰ $5,000 ਦਾ ਡਿਵੀਡੈਂਡ ਜਾਰੀ ਕਰਾਂਗਾ। ਅਤੇ ਟਰੰਪ ਨੇ ਇਸ ਭੁਗਤਾਨ ਦੀ ਤੁਲਨਾ ਕਿਸੇ ਕੰਪਨੀ ਦੇ ਵੱਲੋਂ ਆਪਣੇ ਸ਼ੇਅਰ ਹੋਲਡਰਾਂ ਨੂੰ ਦਿੱਤੇ ਜਾਣ ਵਾਲੇ ਮੁਨਾਫੇ ਦੇ ਨਾਲ ਕਰਤੀ ਹੈ। ਹਾਲਾਂਕਿ ਟਰੰਪ ਨੇ ਇਸ ਰਕਮ ਦੇ ਲਈ ਵੈਸੇ ਦੇ ਨਾ ਤਾਂ ਇਹ ਕੁਝ ਲੈ ਸਕਦੇ ਨੇ ਇੱਦਾਂ ਗਿਫਟ ਅਤੇ ਨਾ ਦੇ ਸਕਦੇ ਨੇ। ਇੱਕ ਤਰ੍ਹਾਂ ਦੀ ਖੁੱਲ੍ਹੇ ਤੌਰ ਦੇ ਉੱਤੇ ਰਿਸ਼ਵਤ ਹੈ ਜੋ ਸਾਡੇ ਆਪਣੇ ਮੁਲਕਾਂ ਦੇ ਹਾਲਾਤ ਨੇ। ਹੁਣ ਇੱਥੇ ਵੀ ਜਿਹੜਾ ਇਹਨੇ ਸਿਆਸਤ ਦਾ ਸੱਤਿਆਨਾਸ਼ ਕਰ ਦੇਣਾ ਹੈ। ਟਰੰਪ ਨੇ ਇਸ ਰਕਮ ਦੇ ਲਈ ਇੱਕ ਸ਼ਰਤ ਜਿਹੜਾ ਰੱਖ ਦਿੱਤੀ ਹੈ, ਕਹਿੰਦਾ ਹੈ ਕਿ $5,000 ਦੀ ਰਕਮ ਸਿਰਫ ਅਮਰੀਕਾ ਦੇ ਅੰਦਰ ਹੀ ਖਰਚ ਕੀਤੀ ਜਾਣੀ ਚਾਹੀਦੀ ਹੈ, ਬਾਹਰ ਨਹੀਂ, ਕਿਸੇ ਵਿਦੇਸ਼ੀ ਮਾਰਕੀਟ ਦੇ ਵਿੱਚ ਨਹੀਂ। ਪਰ ਪਹਿਲਾਂ ਦੇ ਤਾਂ ਸਹੀ, ਜਾਂ ਲੈਣ ਵਾਲੇ ਜੋ ਕਹਿਣਗੇ ਉਹ ਦੇਖਦੇ ਆ ਲੈਂਦੇ ਆ ਕਿ ਨਹੀਂ ਲੈਂਦੇ ਆ, ਕਿ ਵੋਟਾਂ ਪਾਉਂਦੇ ਆ ਕਿ ਇਸ ਲਾਲਚ ਦੇ ਵਿੱਚ ਆ ਕੇ ਅਮੈਰੀਕਨ ਵੀ ਵਿਕ ਜਾਂਦੇ ਆ, ਫਿਰ ਬਹੁਤ ਵੱਡਾ ਸਵਾਲ ਖੜਾ ਹੋਏਗਾ। ਪਰ ਇਹ ਪ੍ਰਸਤਾਵ ਕਿਵੇਂ ਲਾਗੂ ਹੋਵੇਗਾ ਇਸ ਦੇ ਬਾਰੇ ਫਿਲਹਾਲ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ। ਵਿਰੋਧੀ ਧਿਰਾਂ ਅਤੇ ਰਾਜਨੀਤਿਕ ਮਾਹਰਾਂ ਦੇ ਵੱਲੋਂ ਇਸ ਐਲਾਨ ਦੀ ਆਲੋਚਨਾ ਕੀਤੀ ਜਾ ਰਹੀ ਹੈ ਪੂਰੇ ਯੂਰਪ ਦੇ ਵਿੱਚ ਵੀ, ਅਤੇ ਇਸ ਨੂੰ ਵੋਟਰਾਂ ਨੂੰ ਲੁਭਾਉਣ ਦਾ ਜਿਹੜਾ ਇੱਕ ਚੋਣ ਸਟੰਟ ਜਿਹੜਾ ਦੱਸਿਆ ਜਾ ਰਿਹਾ। ਭਾਰਤ ਦੀ ਗੱਲ ਕਰੀਏ ਵਪਾਰ ਨੀਤੀਆਂ ਦੀ, ਜਿਸ ਦੇ ਵਿੱਚ ਭਾਰਤ ਦੀਆਂ ਵਪਾਰ ਨੀਤੀਆਂ 'ਤੇ USA ਅਤੇ ਯੂਰਪੀਅਨ ਯੂਨੀਅਨ ਨੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਨਿਯਮਾਂ ਦੇ ਵਿੱਚ ਬਦਲਾਅ ਦੀ ਮੰਗ ਰੱਖੀ ਹੈ। ਭਾਰਤ ਦੇ ਦੋ ਸਭ ਤੋਂ ਵੱਡੇ ਵਪਾਰਕ ਭਾਈਵਾਲਾਂ ਸੰਯੁਕਤ ਰਾਜ ਅਮਰੀਕਾ ਅਤੇ ਯੂਰਪੀਅਨ ਸੰਘ ਨੇ ਕਈ ਰੈਗੂਲੇਟਰੀ ਅਤੇ ਗੈਰ ਟੈਰਿਫ ਰੁਕਾਵਟਾਂ ਦੇ ਵੱਲ ਇਸ਼ਾਰਾ ਕਰਦੇ ਹੋਏ ਚਿੰਤਾ ਪ੍ਰਗਟ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਰੁਕਾਵਟਾਂ ਭਾਰਤ ਦੀ ਆਪਣੀ ਆਰਥਿਕਤਾ ਨੂੰ ਖੋਲ੍ਹਣ ਅਤੇ ਗਲੋਬਲ ਸਪਲਾਈ ਚੇਨਾਂ ਦੇ ਨਾਲ ਏਕੀਕ੍ਰਿਤ ਕਰਨ ਦੇ ਯਤਨਾਂ ਦੇ ਲਾਭਾਂ ਨੂੰ ਜਿਹੜਾ ਕਮਜ਼ੋਰ ਕਰ ਰਹੀਆਂ ਨੇ। ਵਿਸ਼ਵ ਵਪਾਰ ਸੰਗਠਨ WTO ਨੇ ਵਿਖੇ ਭਾਰਤ ਦੀ 8ਵੀਂ ਵਪਾਰੀ ਨੀਤੀ ਸਮੀਖਿਆ ਦੇ ਦੌਰਾਨ ਉਠਾਈਆਂ ਗਈਆਂ ਚਿੰਤਾਵਾਂ ਦੇ ਵਿੱਚ ਉੱਚ ਟੈਰਿਫ ਸੈਨੇਟਰੀ ਅਤੇ ਫਾਈਟੋ ਸੈਨੇਟਰੀ ਜਿਹੜੀ ਹੈ SPS ਉਪਾਅ
ਵਪਾਰ ਅਤੇ ਜਨ ਤਕਨੀਕੀ ਰੁਕਾਵਟਾਂ TBT, ਗੁਣਵੱਤਾ ਨਿਯੰਤਰਣ, ਆਦੇਸ਼ ਸੇਵਾਵਾਂ ਅਤੇ ਡਿਜੀਟਲ ਵਪਾਰ ਦੇ ਉੱਤੇ ਪਾਬੰਦੀਆਂ, ਸਥਾਨਕ ਸਮੱਗਰੀ ਦੀਆਂ ਜ਼ਰੂਰਤਾਂ ਅਤੇ ਸਰਕਾਰੀ ਖਰੀਦ ਦੇ ਵਿੱਚ ਰੁਕਾਵਟਾਂ ਸ਼ਾਮਲ ਦੱਸੀਆਂ। ਅਮਰੀਕਾ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਅਸੀਂ ਭਾਰਤ ਸਰਕਾਰ ਦੇ ਵਪਾਰ ਸਮਝੌਤਿਆਂ ਨੂੰ ਅੱਗੇ ਵਧਾਉਣ ਦੇ ਯਤਨਾਂ ਤੋਂ ਉਤਸ਼ਾਹਿਤ ਹਾਂ। ਇਹ ਪਾਰਦਰਸ਼ਤਾ ਜਿਹੜੀ ਹੈ ਅਤੇ ਚੰਗੇ ਰੈਗੂਲੇਟਰੀ ਅਭਿਆਸਾਂ ਨੂੰ ਉਤਸ਼ਾਹਿਤ ਕਰਨਗੇ, ਪਰ ਭਾਰਤ ਨੂੰ ਟੈਰਿਫ ਨੂੰ ਮਹੱਤਵਪੂਰਨ ਤੌਰ ਦੇ ਉੱਤੇ ਘਟਾਉਣ, ਬੇਲੋੜਾ SPS ਅਤੇ TBT ਉਪਾਵਾਂ ਨੂੰ ਹਟਾਉਣ, ਸੇਵਾਵਾਂ ਅਤੇ ਡਿਜੀਟਲ ਵਪਾਰ ਦੇ ਵਿੱਚ ਰੁਕਾਵਟਾਂ ਪੈਦਾ ਕਰਨ ਤੋਂ ਬਚਣ ਅਤੇ ਵਿਦੇਸ਼ੀ ਨਿਰਯਾਤਕਾਂ ਅਤੇ ਨਿਵੇਸ਼ਕਾਂ ਦੇ ਨਾਲ ਵਿਤਕਰਾ ਕਰਨ ਵਾਲੇ ਨਿਯਮਾਂ ਨੂੰ ਵਾਪਸ ਲੈਣ ਦੇ ਲਈ ਹੋਰ ਕਦਮ ਚੁੱਕਣ ਦੀ ਜ਼ਰੂਰਤ ਹੋਏਗੀ। ਯੂਰਪੀਅਨ ਯੂਨੀਅਨ ਨੇ ਜਿਹੜਾ ਅਨਿਸ਼ਚਿਤਤਾ ਕਸਟਮ ਪ੍ਰਕਿਰਿਆਵਾਂ ਜਿਹੜੀਆਂ ਨੇ ਬੋਝਲ SPS ਜ਼ਰੂਰਤਾਂ, ਬੌਧਿਕ ਸੰਪੱਤੀ ਅਧਿਕਾਰਾਂ ਅਤੇ ਭੂਗੋਲਿਕ ਸੰਕੇਤਾਂ ਦੀ ਸੁਰੱਖਿਆ ਦੇ ਵਿੱਚ ਕਮੀਆਂ ਅਤੇ ਸਰਕਾਰੀ ਖਰੀਦ ਤੱਕ ਸੀਮਤ ਪਹੁੰਚ ਵਰਗੇ ਮੁੱਦਿਆਂ ਦੇ ਉੱਤੇ ਚਿੰਤਾ ਪ੍ਰਗਟ ਕਰਦੀ ਹੈ। ਇਸੇ ਤਰ੍ਹਾਂ ਯੂਰਪੀਅਨ ਯੂਨੀਅਨ ਨੇ ਵਿਸ਼ੇਸ਼ ਤੌਰ ਦੇ ਉੱਤੇ ਭਾਰਤ ਦੇ ਗੁਣਵੱਤਾ ਨਿਯੰਤਰਣ ਆਦੇਸ਼ਾਂ QCOS ਦੀ ਜਿਹੜੀ ਵੱਧ ਰਹੀ ਵਰਤੋਂ ਦੇ ਵੱਲ ਵੀ ਇਸ਼ਾਰਾ ਕੀਤਾ ਹੈ। ਇਸ ਨੇ ਕਿਹਾ ਕਿ ਇਹ ਘਰੇਲੂ ਮਾਪਦੰਡਾਂ ਦੇ ਆਧਾਰ ਦੇ ਉੱਤੇ ਜਿਹੜਾ ਜ਼ਰੂਰਤਾਂ ਪੈਦਾ ਕਰ ਰਹੇ ਨੇ ਅਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਸਥਾਪਿਤ ਮਾਪਦੰਡਾਂ ਤੋਂ ਵੱਖਰੇ ਨੇ, ਯਾਨੀ ਕਿ ਜੋ ਵੀ ਆਪਾਂ ਬਹੁਤ ਵੱਡੇ ਪੱਧਰ ਦੇ ਉੱਤੇ ਖਾਦਾਂ ਹੋਰ ਸਾਰੀਆਂ ਚੀਜ਼ਾਂ ਯੂਜ਼ ਕਰਦੇ ਹਾਂ ਉਹਨਾਂ ਦੀ ਗੱਲ ਕਰਦੇ ਨੇ, ਜਿਨ੍ਹਾਂ ਦੀ ਪਾਲਣਾ ਕਰਨਾ ਮੁਸ਼ਕਲ ਅਤੇ ਬੋਝਲ ਹੈ। ਯੂਰਪੀਅਨ ਯੂਨੀਅਨ ਨੇ ਕਿਹਾ ਕਿ ਇਸ ਦੇ ਨਾਲ ਭਾਰਤੀ ਬਾਜ਼ਾਰ ਨੂੰ ਵਿਸ਼ਵ ਆਰਥ ਵਿਵਸਥਾ ਤੋਂ ਹੋਰ ਅਲੱਗ ਕਰਨ ਅਤੇ ਹਾਲ ਹੀ ਦੇ ਸਾਲਾਂ ਦੇ ਵਿੱਚ ਪ੍ਰਾਪਤ ਆਰਥਿਕ ਪ੍ਰਗਤੀ ਨੂੰ ਉਲਟਾਉਣ ਦਾ ਜਿਹੜਾ ਜੋਖਮ ਹੈ। ਯੂਰਪੀਅਨ ਯੂਨੀਅਨ ਨੇ ਸਵੀਕਾਰ ਕੀਤਾ ਹੈ ਕਿ ਭਾਰਤ ਨੇ ਇਸ ਮੁੱਦੇ ਨੂੰ ਹੱਲ ਕਰਨਾ ਸ਼ੁਰੂ ਕੀਤਾ ਹੈ। ਇਸ ਦੇ ਵਿੱਚ ਕਿਹਾ ਗਿਆ ਕਿ ਨੀਤੀ ਆਯੋਗ ਉੱਚ ਪੱਧਰੀ ਕਮੇਟੀ ਦੀ ਰਿਪੋਰਟ ਤੋਂ ਬਾਅਦ ਹੀ ਇੱਕ ਸੁਧਾਰਤਮਕ ਜਿਹੜਾ ਪ੍ਰਕਿਰਿਆ ਸ਼ੁਰੂ ਹੋਏਗੀ ਕੀਤੀ ਜਾ ਸਕਦੀ ਹੈ। QCOS ਜਿਹੜਾ ਉਹਨਾਂ ਸਿਫਾਰਸ਼ਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੇ ਨਾਲ ਬਹੁਤ ਸਾਰੀਆਂ ਚਿੰਤਾਵਾਂ ਦੂਰ ਹੋ ਸਕਦੀਆਂ ਨੇ, ਕਹਿੰਦੇ ਨੇ। ਆਖਰੀ ਖਬਰਾਂ ਵੱਲ ਨੂੰ ਵੱਧਦੇ ਹਾਂ, ਜਿਸ ਦੇ ਵਿੱਚ $33 ਅਰਬ ਸਾਲਾਨਾ ਖਰਚ ਦੇ ਬਾਵਜੂਦ ਵਿਦਿਆਰਥੀਆਂ ਦੀ ਕਾਰਜਗੁਜ਼ਾਰੀ ਡਿੱਗ ਪਈ ਹੈ। ਆਸਟ੍ਰੇਲੀਆ ਦੀ ਜਿਹੜੀ ਆ ਐਜੂਕੇਸ਼ਨ ਹੈ ਉਹ ਥੱਲੇ ਡਿੱਗ ਰਿਹਾ ਹੈ। ਆਸਟ੍ਰੇਲੀਆਈ ਵਿਦਿਆਰਥੀਆਂ ਦੇ ਪੜ੍ਹਨ ਅਤੇ ਗਣਿਤ ਦੇ ਨਤੀਜੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਪਹੁੰਚ ਗਏ ਨੇ, ਜਿਸ ਨੇ ਦੇਸ਼ ਦੀ ਸਿੱਖਿਆ ਪ੍ਰਣਾਲੀ ਸਾਹਮਣੇ ਵੱਡੀ ਚੁਣੌਤੀ ਖੜੀ ਕਰਤੀ ਹੈ। ਵਿਸ਼ਵ ਪੱਧਰ ਦੇ ਉੱਤੇ ਰੈਂਕਿੰਗ ਕਾਇਮ ਰਹੀ ਹੈ, ਪਰ ਇਸ ਦਾ ਇੱਕ ਕਾਰਨ ਇਹ ਵੀ ਦੱਸਿਆ ਜਾ ਰਿਹਾ ਕਿ ਹੋਰ ਦੇਸ਼ਾਂ ਦੇ ਨਤੀਜੇ ਵੀ ਡਿੱਗੇ ਨੇ। ਡਿਜੀਟਲ ਸਿੱਖਣ ਜਿਹੜਾ ਦੇ ਹੁਨਰਾਂ ਦੇ ਵਿੱਚ ਆਸਟ੍ਰੇਲੀਆ 91 ਦੇਸ਼ਾਂ ਦੇ ਵਿੱਚ 9ਵੇਂ ਸਥਾਨ 'ਤੇ ਆਉਂਦਾ ਹੈ। ਸਿੱਖਿਆ ਮੰਤਰੀ ਜੇਸਨ ਕਲੇਅਰ ਨੇ ਜਿਹੜਾ ਡਿਜੀਟਲ ਵਰਤੋਂ ਅਤੇ ਵਿੱਦਿਅਕ ਨਤੀਜਿਆਂ ਵਿਚਕਾਰ ਸੰਬੰਧ ਬਾਰੇ ਕਿਹਾ ਹੈ ਕਿ ਜਿੰਨਾ ਜ਼ਿਆਦਾ ਤੁਸੀਂ ਆਨਲਾਈਨ ਰਹਿੰਦੇ ਹੋ ਤੁਹਾਡੇ ਨਤੀਜੇ ਓਨੇ ਹੀ ਨਤੀਜੇ ਘੱਟਦੇ ਨੇ। ਇਸੇ ਕਰਕੇ ਯਾਨੀ ਕਿ ਜਿੰਨਾ ਵੱਧ ਤੋਂ ਵੱਧ ਇੰਟਰਨੈਟ ਦੇ ਉੱਤੇ ਬੱਚੇ ਰਹਿ ਰਹੇ ਨੇ ਉਹਨਾਂ ਦੇ ਨਤੀਜੇ ਮਾੜੇ ਆ ਰਹੇ ਨੇ। ਇਸੇ ਕਰਕੇ ਉਹਨਾਂ ਨੇ ਵਿਦਿਆਰਥੀਆਂ ਦੇ ਲਈ ਡਿਜੀਟਲ ਵਰਤੋਂ ਦੇ ਵਿੱਚ ਕਮੀ ਲਿਆਉਣ ਦੀ ਲੋੜ ਉੱਤੇ ਜ਼ੋਰ ਦਿੱਤਾ ਹੈ। ਦੂਜੇ ਪਾਸੇ ਅਧਿਆਪਕ ਵੱਧ ਰਹੀ ਧੱਕੇਸ਼ਾਹੀ ਅਤੇ ਮਾੜੇ ਵਿਹਾਰ ਅਤੇ ਨੀਤੀ ਨਿਰਮਾਤਾਵਾਂ ਦੇ ਵੱਖ ਵੱਖ ਸੰਦੇਸ਼ਾਂ ਨਾਲ ਵੀ ਜੂਝ ਰਹੇ ਹੈ। ਸੰਘੀ ਸਰਕਾਰ ਸਕੂਲ ਸਿੱਖਿਆ ਦੇ ਲਈ ਹਰ ਸਾਲ ਲਗਭਗ $33 ਅਰਬ ਖਰਚ ਕਰਦੀ ਹੈ। ਇਸ ਵੱਡੇ ਨਿਵੇਸ਼ ਦੇ ਬਾਵਜੂਦ ਵੀ ਨਤੀਜਿਆਂ ਦੇ ਵਿੱਚ ਗਿਰਾਵਟ ਦੇ ਵਿੱਚ ਸਵਾਲ ਖੜ੍ਹਾ ਕਰਦੀ ਹੈ ਕਿ ਪੈਸਾ ਕਿੱਥੇ ਅਤੇ ਕਿਵੇਂ ਖਰਚਿਆ ਜਾ ਰਿਹਾ। ਇਸੇ ਦੇ ਦੌਰਾਨ ਹੀ ਵਿਸ਼ੇਸ਼ ਜਿਹੜਾ ਲੋੜਾਂ ਵਾਲੇ ਵੀ ਵਿਦਿਆਰਥੀਆਂ ਦੇ ਲਈ ਵੀ ਚਿੰਤਾ ਵਧੀ ਹੈ। ਕਈ ਨਿੱਜੀ ਸਕੂਲ ਸਹਾਇਤਾ ਕਰਮਚਾਰੀ ਅਤੇ ਪ੍ਰੋਗਰਾਮ ਘਟਾ ਰਹੇ ਨੇ, ਜਦੋਂ ਕਿ ਕੁਝ ਸਕੂਲਾਂ ਨੂੰ ਪ੍ਰਤੀ ਵਿਦਿਆਰਥੀ $45,000 ਤੱਕ ਸੰਘੀ ਫੰਡ ਜਿਹੜੇ ਮਿਲਦੇ ਆ। ਹੁਣ ਸਿਰਫ ਵਧੇਰੇ ਫੰਡਿੰਗ ਨਹੀਂ ਸਗੋਂ ਉਸ ਤੋਂ ਬਿਹਤਰ ਵਿੱਦਿਅਕ ਨਤੀਜੇ ਵੀ ਜਿਹੜੇ ਉਹਦੀ ਮੰਗ ਵੀ ਤੇਜ਼ ਹੋ ਰਹੀ ਹੈ। ਜਾਰਡਨ ਦੇ ਵਿੱਚ ਅਮਰੀਕੀ ਏਅਰਬੇਸ ਦੇ ਉੱਤੇ ਇਰਾਨ ਦਾ ਮਿਜ਼ਾਈਲੀ ਹਮਲਾ ਹੋਇਆ। 8 ਜਿਹੜੇ ਨੇ F-15 ਸਮੇਤ ਕਈ ਲੜਾਕੂ ਜਹਾਜ਼ ਨੁਕਸਾਨੇ ਗਏ ਨੇ। ਅਮਰੀਕਾ ਨੇ ਬੀਤੇ ਕੁਝ ਦਿਨਾਂ ਦੇ ਵਿੱਚ ਇਰਾਨ ਦੇ ਕਈ ਤੇਲ ਟੈਂਕਰ ਤਬਾਹ ਕੀਤੇ ਅਤੇ ਉੱਥੇ ਇਰਾਨ ਦੀ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕਾਰਪਸ ਨੇ ਇਨ੍ਹਾਂ ਹਮਲਿਆਂ ਤੋਂ ਬਾਅਦ ਕਿਹਾ ਸੀ ਕਿ ਅਮਰੀਕਾ ਦੇ ਇਨ੍ਹਾਂ ਹਮਲਿਆਂ ਦਾ ਜਵਾਬ ਜਲਦ ਹੀ ਦਿੱਤਾ ਜਾਊ। CBS ਦੀ ਇੱਕ ਰਿਪੋਰਟ ਦੇ ਮੁਤਾਬਕ ਇਰਾਨ ਨੇ ਜਾਰਡਨ ਦੇ ਵਿੱਚ ਵੀਰਵਾਰ ਤੜਕੇ ਅਮਰੀਕੀ ਏਅਰਬੇਸ ਦੇ ਉੱਤੇ ਇੱਕ ਤੋਂ ਬਾਅਦ ਇੱਕ ਕਈ ਹਮਲੇ ਕੀਤੇ, ਜਿਸ ਦੇ ਨਾਲ ਅਮਰੀਕਾ ਦੇ ਕਈ ਮਿਲਟਰੀ ਏਅਰਕ੍ਰਾਫਟਾਂ ਨੂੰ ਨੁਕਸਾਨ ਪਹੁੰਚਿਆ। ਜੈਨੀਫਰ ਜੈਕਬਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਪੋਸਟ ਸਾਂਝੀ ਕਰਦਿਆਂ ਦੱਸਿਆ, ਮੁਵਾਫਕ ਸਾਲਟੀ ਏਅਰਬੇਸ ਦੇ ਉੱਤੇ ਹੋਏ ਇਰਾਨੀ ਹਮਲੇ ਦੇ ਵਿੱਚ ਵਾਰਥੋਗ ਦੇ ਨਾਂ ਦੇ ਨਾਲ ਮਸ਼ਹੂਰ ਇੱਕ A-10 ਥੰਡਰਬੋਲਟ ਦਾ ਜਿਹੜਾ ਇੱਕ ਵਿੰਗ ਜਿਹੜਾ ਖੰਭ ਹੈ ਟੁੱਟ ਗਿਆ, ਜਦਕਿ ਲਗਭਗ 8 F
15 ਜਹਾਜ਼ਾਂ ਨੂੰ ਮਾਮੂਲੀ ਨੁਕਸਾਨ ਪੁੱਜਿਆ ਤੇ ਉਹਨਾਂ ਨੂੰ ਵਾਪਸ ਸਰਵਿਸ ਦੇ ਵਿੱਚ ਲਗਾ ਦਿੱਤਾ ਗਿਆ। ਇਰਾਨੀ ਹਮਲਿਆਂ ਤੋਂ ਬਚਾਅ ਦੇ ਲਈ ਅਮਰੀਕੀ ਫੌਜ ਨੇ 30 ਤੋਂ ਵੱਧ ਜਿਹੜੇ ਨੇ ਪੈਟਰੀਅਟ ਮਿਜ਼ਾਈਲਾਂ ਦਾਗੀਆਂ। ਰਾਤ ਭਰ ਹੋਏ ਇਸ ਨੁਕਸਾਨ ਦੀ ਘਟਨਾ ਉਦੋਂ ਵਾਪਰੀ ਜਦੋਂ ਅਮਰੀਕਾ ਨੇ ਇਰਾਨ ਵੱਲੋਂ ਅਮਰੀਕੀ ਨੇਵੀ ਦੇ ਯੁੱਧ ਪੋਤ ਨੂੰ ਜਿਹੜਾ ਸੀ ਨਿਸ਼ਾਨਾ ਬਣਾਏ ਜਾਣ ਦੇ ਜਵਾਬ ਦੇ ਵਿੱਚ ਇਰਾਨ ਦੇ 5 ਟੈਂਕਰਾਂ ਦੇ ਉੱਤੇ ਹਮਲਾ ਕੀਤਾ। ਜੈਨੀਫਰ ਨੇ ਅੱਗੇ ਜਾਣਕਾਰੀ ਦਿੰਦਿਆਂ ਲਿਖਿਆ ਕਿ ਇਸ ਦੇ ਜਵਾਬ ਦੇ ਵਿੱਚ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕਾਰਪਸ ਨੇ ਦਾਅਵਾ ਕੀਤਾ ਕਿ ਉਹਨਾਂ ਨੇ 8 ਟੈਂਕਰਾਂ ਅਤੇ 2 ਯੁੱਧ ਪੋਤਾਂ ਉੱਤੇ ਹਮਲੇ ਕੀਤੇ ਆ, ਜਿਨ੍ਹਾਂ ਦੇ ਵਿੱਚ ਜਾਰਡਨ ਦੇ ਵਿੱਚ ਮੌਜੂਦ ਬੇਸ ਵੀ ਸ਼ਾਮਲ ਸੀ। ਅਮਰੀਕਾ ਦੇ ਦਰਜਨਾਂ ਲੜਾਕੂ ਜਹਾਜ਼ ਮੁਵਾਫਕ ਸਾਲਟੀ ਏਅਰਬੇਸ ਦੇ ਉੱਤੇ ਆਪਰੇਟ ਹੁੰਦੇ ਨੇ। ਇਹ ਏਅਰਬੇਸ ਅਮਰੀਕਾ ਦੇ ਲਈ ਇਰਾਨ ਦੇ ਖਿਲਾਫ ਆਪਰੇਸ਼ਨ ਦੇ ਲਈ ਇੱਕ ਅਹਿਮ ਜਿਹੜਾ ਏਅਰ ਪਾਵਰ ਹੱਬ ਦਾ ਜਿਹੜਾ ਕੰਮ ਕਰਦਾ ਹੈ। ਅਮਰੀਕਾ ਨੇ ਇਸ ਹਫ਼ਤੇ ਦੀ ਜਿਹੜੀ ਸ਼ੁਰੂਆਤ ਦੇ ਵਿੱਚ ਇਰਾਨ ਦੇ 5 ਟੈਂਕਰ ਡੁਬੋ ਦਿੱਤੇ ਸਨ ਅਤੇ ਇਰਾਨ ਨੇ ਜਵਾਬ ਦੇ ਵਿੱਚ ਇਲਾਕੇ ਦੇ ਵਿੱਚ ਕਈ ਅਮਰੀਕੀ ਬੇਸਾਂ ਅਤੇ ਸਹਿਯੋਗੀਆਂ ਦੇ ਉੱਤੇ ਬੰਬਾਰੀ ਕੀਤੀ ਹੈ। ਸਰਕਾਰੀ ਇਰਨਾ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਇਰਾਨ ਦੇ ਰੈਵੋਲੂਸ਼ਨਰੀ ਗਾਰਡਜ਼ ਨੇ ਐਲਾਨ ਕੀਤਾ ਕਿ ਉਹਨਾਂ ਨੇ ਇੱਕ ਤੈਅ ਸਜ਼ਾ ਦੇ ਦੇਣ ਦੇ ਵਾਲੇ ਆਪਰੇਸ਼ਨ ਦੇ ਤਹਿਤ ਜਾਰਡਨ ਦੇ ਵਿੱਚ ਅਮਰੀਕੀ ਅਲ ਅਜ਼ਰਾਕ ਬੇਸ ਦੇ ਉੱਤੇ ਭਾਰੀ ਮਿਜ਼ਾਈਲ ਹਮਲੇ ਵੀ ਕੀਤੇ ਹੈ। ਆਖਰੀ ਖਬਰ ਵੱਲ ਨੂੰ ਵਧੀਆ ਮੰਦਭਾਗੀ ਖਬਰ ਹੈ ਚੀਨ ਤੋਂ। ਚੀਨ ਦੇ ਬੰਦਰਗਾਹ ਦੇ ਉੱਤੇ ਮਾਲਵਾਹਕ ਜਹਾਜ਼ ਦੇ ਵਿੱਚ ਅੱਗ ਲੱਗਣ ਦੇ ਨਾਲ 20 ਲੋਕਾਂ ਦੀ ਜਿਹੜੀ ਮੌਤ ਹੋਈ ਹੈ ਅਤੇ ਇਸੇ ਤਰ੍ਹਾਂ ਹੀ ਜਿਹੜਾ ਅਫਰੀਕਾ ਤੋਂ ਲੋਕ ਤੁਰੇ ਸਨ ਅਤੇ ਉਹਨਾਂ ਦੀ ਕਿਸ਼ਤੀ ਵਗੈਰਾ ਖਰਾਬ ਹੋ ਗਈ। 18 ਵਿਅਕਤੀ ਜਿਹੜੇ ਨੇ ਮਰੇ ਪਤਾ ਨਹੀਂ ਕਿੰਨੇ ਦਿਨਾਂ ਦੇ, ਉਹ ਵੀ ਲੱਭੇ ਨੇ ਜੀ, ਮਿਲੇ ਨੇ। ਅਤੇ ਰਾਸਤੇ ਦੇ ਵਿੱਚ ਜਿੱਦਾਂ ਕਹਿ ਲਓ ਕਿ ਅਫਰੀਕਾ ਤੋਂ ਇਹਨਾਂ ਮੁਲਕਾਂ ਦੇ ਵੱਲ ਨੂੰ ਆ ਰਹੇ ਸਨ, ਪੱਛਮੀ ਮੁਲਕਾਂ ਦੇ ਵੱਲ, ਅਤੇ ਸਮੁੰਦਰ ਦੇ ਵਿੱਚ ਉਹਨਾਂ ਦੀ ਕਿਸ਼ਤੀ ਜਿਹੜੀ ਹੈ ਖਰਾਬ ਹੋ ਗਈ, ਕਿਤੇ ਇੱਧਰ ਉੱਧਰ ਜਾ ਨਹੀਂ ਸਕੇ, ਖਾਣਾ ਵੀ ਖਤਮ ਹੋ ਗਿਆ, ਪੀਣ ਦਾ ਪਾਣੀ ਵੀ ਖਤਮ ਹੋ ਗਿਆ ਉਹਨਾਂ, ਹਾਲੇ ਕਿ ਐਡੇ ਵੱਡੇ ਸਮੁੰਦਰ ਦੇ ਵਿੱਚ ਪਾਣੀ ਉਹ ਪੀਣ ਯੋਗ ਨਹੀਂ ਨੇ, ਇਸੇ ਕਰਕੇ ਕਹਿੰਦੇ ਭਾਈ ਪਾਣੀ ਬਚਾਓ। ਅਤੇ ਭੁੱਖੇ ਭਾਣੇ ਪਤਾ ਨਹੀਂ ਕਿਹੜੇ ਹਾਲਾਤਾਂ ਦੇ ਵਿੱਚ ਉਹ ਕਿੰਨਾ ਸਮਾਂ ਬਤੀਤ ਕਰ ਚੁੱਕੇ, ਅਤੇ ਉਸ ਤੋਂ ਬਾਅਦ 18 ਬੋਡੀਜ਼ ਜਿਹੜੀਆਂ ਨੇ ਪ੍ਰਾਪਤ ਕੀਤੀਆਂ ਨੇ ਇਹਨਾਂ ਮੁਲਕਾਂ ਦੀਆਂ, ਉਹਦੇ ਖ਼ਬਰਾਂ ਦੇ ਵਿੱਚ ਇਹ ਚੀਜ਼ ਆਈ ਹੈ। ਇਸੇ ਤਰ੍ਹਾਂ ਹੀ ਜਿਹੜਾ ਲਗਭਗ 20 ਲੋਕਾਂ ਦੀ ਮੌਤ ਹੋਈ ਹੈ, ਜਿਸ ਦੇ ਵਿੱਚ ਚੀਨ ਬੰਦਰਗਾਹ ਦੇ ਉੱਤੇ ਮਾਲਵਾਹਕ ਜਹਾਜ਼ 'ਚ 5 ਹੋਰ ਲਾਪਤਾ ਨੇ ਇਹਦੇ ਵਿੱਚ, ਅਤੇ ਚੀਨ ਦੇ ਸਰਕਾਰੀ ਮੀਡੀਆ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਸਰਕਾਰੀ ਸਮਾਚਾਰ ਏਜੰਸੀ ਸ਼ਿਨਾਹੂ ਦੇ ਵੱਲੋਂ ਜਾਰੀ ਕੀਤੀ ਗਈ ਇੱਕ ਤਸਵੀਰ ਦੇ ਅਨੁਸਾਰ ਅੱਗ ਲੱਗਣ ਦੀ ਇਹ ਘਟਨਾ ਓਸ਼ੇਨ ਮੈਲੋਡੀ ਨਾਮਕ ਜਹਾਜ਼ ਦੇ ਵਿੱਚ ਵਾਪਰੀ ਹੈ। ਜਹਾਜ਼ ਨਿਗਰਾਨੀ ਵੈਬਸਾਈਟ ਜਿਹੜਾ ਵੈਸਲ ਫਾਈਡਰ ਮੁਤਾਬਕ ਇਹ ਜਹਾਜ਼ ਲਾਈਬੇਰੀਆਈ ਜਹਾਜ਼ ਦੇ ਵਜੋਂ ਰਜਿਸਟਰਡ ਹੈ। ਸਮਾਚਾਰ ਏਜੰਸੀ ਦੀ ਖਬਰ ਦੇ ਅਨੁਸਾਰ ਜਹਾਜ਼ ਦੇ ਕੁੱਲ 42 ਲੋਕ ਉਹਦੇ ਉੱਤੇ ਸਵਾਰ ਸੀ, ਜਿਨ੍ਹਾਂ ਦੇ ਵਿੱਚੋਂ 12 ਲੋਕਾਂ ਨੂੰ ਸੁਰੱਖਿਅਤ ਜਿਹੜਾ ਬਾਹਰ ਕੱਢ ਲਿਆ ਗਿਆ। ਲਓ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ, ਅਤੇ ਜੋ ਵੀ ਤੁਹਾਡੇ ਸਵਾਲ ਨੇ, ਗੱਲਾਂ ਬਾਤਾਂ ਨੇ, ਆਖਰ ਦੇ ਵਿੱਚ ਕੁਝ ਸੁਨੇਹੇ ਨੇ, ਉਹਨਾਂ ਦੀ ਸਾਂਝ ਪਾ ਕੇ ਫਿਰ ਆਪਾਂ ਅੱਗਿਆਂ ਵੱਲ ਨੂੰ ਵੱਧਦੇ ਹਾਂ। 3-4 ਮਿੰਟ 5 ਮਿੰਟ ਦਾ ਸਮਾਂ ਹੋਰ ਹੈ, ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ, ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਜੀ ਸ਼ੁਕਰੀਆ ਜੀ, ਜੱਸੀ ਜੀ ਵੀ ਇਸ ਚੀਜ਼ ਦੇ ਨਾਲ ਸਹਿਮਤ ਹੈ ਆਪਣੇ ਮਲੇਰਕੋਟਲਾ ਤੋਂ, ਕਹਿੰਦੇ ਸਾਰੇ ਸੁਨੇਹੇ ਨਾ ਪੜਿਆ ਕਰੋ ਜੀ। ਭਾਅ ਜੀ ਲਾਈਵ ਚੈਟ ਸਾਡੇ ਸਭ ਸਰੋਤਿਆਂ ਦੇ ਆਪਸ ਦੇ ਵਿੱਚ ਪੜ੍ਹਨ ਦੇ ਲਈ ਹੁੰਦੀਆਂ ਨੇ, ਤੁਸੀਂ ਕਦੇ ਕਦੇ ਜਿਹੜਾ ਕਦੇ ਕਦਾ ਹੀ ਵਿੱਚੋਂ ਕੋਈ ਢੁੱਕਵੀਂ ਜਿਹੀ ਪੜ੍ਹ ਦਿਆ ਕਰੋ, ਸਾਰੀਆਂ ਪੜ੍ਹਨ ਦੀ ਲੋੜ ਨਹੀਂ ਹੁੰਦੀ ਤੁਹਾਨੂੰ, ਕਹਿੰਦੇ ਜੀ ਸ਼ੁਕਰੀਆ ਜੀ। ਚਲੋ ਤੁਸੀਂ ਮੇਰਾ ਕੰਮ ਸੌਖਾ ਕੀਤਾ ਹੈ ਜੀ, ਨਹੀਂ ਤਾਂ ਕਈ ਦੋਸਤ ਜਿਹੜੇ ਨੇ ਨਾਰਾਜ਼ ਹੋ ਜਾਂਦੇ ਆ ਕਿ ਭਾਈ ਮੇਰਾ ਸੁਨੇਹਾ ਨਹੀਂ ਪੜ੍ਹਿਆ ਜੀ, ਕਿਉਂਕਿ ਜ਼ਿਆਦਾਤਰ ਦੋਸਤੋ ਫਤਿਹ ਸਾਂਝੀ ਕਰਦੇ ਆ ਸਾਰੇ ਹੀ, ਅਤੇ ਉਹ ਸਮਾਂ ਵੀ ਕਾਫੀ ਲੱਗ ਜਾਂਦਾ ਉਹਦੇ ਵਿੱਚ, ਉਹਦੇ ਨਾਲੋਂ ਇਹੀ ਕੋਸ਼ਿਸ਼ ਕਰ ਲਿਆ ਕਰੋ ਇੱਕੋ ਵਾਰੀ ਫਤਿਹ ਸਾਂਝੀ ਕਰ ਲਿਆ ਕਰੋ, ਅਤੇ ਉਹਦੇ ਨਾਲ ਵੀ ਸਮਾਂ ਹਰ ਕਿਸੇ ਦਾ ਬਚਦਾ। ਅਤੇ ਪਹਿਲੇ ਸੁਨੇਹੇ ਆਪਾਂ ਸਾਂਝੇ ਕਰ ਹੀ ਦਿੱਤੇ ਸੀ, ਅਤੇ ਜਾਂਦੇ ਜਾਂਦੇ ਤੁਹਾਡੇ ਜਿਹੜੇ ਹੋਰ ਸੁਨੇਹੇ ਆ ਉਹਨਾਂ ਦੇ ਨਾਲ ਆਪਾਂ ਸਾਂਝ ਪਾਉਂਦੇ ਹਾਂ, ਜਿਸ ਦੇ ਵਿੱਚ ਆਪਣੇ ਗੱਲਬਾਤ ਕਰ ਰਹੇ ਨੇ ਗੁਰੀਮਾਨ ਜੀ ਦੇ, ਬਹੁਤ ਸਾਰੇ ਅੱਗੇ ਸੁਨੇਹੇ ਨੇ ਖਬਰਾਂ ਦੇ ਮੁਤਾਬਕ, ਉਹਨਾਂ ਦੀ ਸਾਂਝ ਪਾਉਂਦੇ ਹਾਂ। ਅਤੇ ਇਸੇ ਤਰ੍ਹਾਂ ਰਜਿੰਦਰ ਜੀਰਾ ਜੀ ਨੇ ਬਾਕਮਾਲ ਮੁਹੰਮਦ ਜੀ ਦੀ ਤਾਰੀਫ ਕੀਤੀ ਸੀ ਅਤੇ ਸ਼ੁਕਰੀਆ ਕੀਤਾ ਉਹਨਾਂ ਨੇ। ਗੁਰੀਮਾਨ ਜੀ ਕਹਿੰਦੇ ਆ, ਬਾਈ ਕੋਈ ਪ੍ਰੈਸ਼ਰ ਨਹੀਂ ਪਾਇਆ, ਲਾਲਚ ਦਿੱਤਾ ਨੌਕਰੀ ਦਾ ਮੁੰਡੇ ਨੂੰ ਅਤੇ ਛੋਟੇ ਵੀਰ ਨੇ ਜੀ ਕਹਿੰਦੇ। ਹਾਂਜੀ, ਉਹ ਮਸਲੇ ਆ ਰਹੇ ਨੇ ਜੀ, ਉਹਨਾਂ ਦਾ ਵੀ ਪਤਾ ਨਹੀਂ ਲੱਗਦਾ ਕਦੇ ਕਿੱਧਰ ਨੂੰ ਹੋ ਜਾਂਦੇ ਕਦੇ ਕਿੱਧਰ ਨੂੰ ਹੋ ਜਾਂਦੇ ਆ, ਪਿੰਡ ਵਾਲੇ ਵੀ ਖਿਲਾਫ ਨੇ। ਅਤੇ ਗੁਰੂ ਜੀ ਕਹਿੰਦੇ ਆ ਕਿ ਹੁਣ ਲੋਕਾਂ ਸਾਥ ਦਿੱਤਾ ਅਤੇ ਲੋਕਾਂ ਕੋਲੋਂ ਆਉਂਦੀਆਂ ਲਾਹਣਤਾਂ ਦੇਖ ਕੇ ਜ਼ਮੀਰ ਜਗਾ ਲਈ ਹੈ ਅਗਲਿਆਂ ਨੇ, ਤਾਂ ਜਾ ਕੇ ਕਹਿੰਦੇ ਅੱਜ ਗੱਲ ਬਦਲੀ ਹੈ ਜੀ ਇਹ। ਬਿਲਕੁਲ ਹੈ ਜੀ, ਪਿੰਡ ਵਾਲੇ ਵੀ ਖਿਲਾਫ ਨੇ ਉਹ ਸਾਰੀਆਂ ਚੀਜ਼ਾਂ।
ਦੂਸਰੇ ਪਾਸੇ ਗੁਰੀਮਾਨ ਜੀ ਕਹਿੰਦੇ ਆ ਅਦਾਲਤ ਦੀ ਢਿੱਲ ਕਰਕੇ ਹੀ ਪੰਜਾਬ ਸਰਕਾਰ ਇੱਥੇ ਤੱਕ ਆ ਗਈ। ਅਦਾਲਤ ਨੇ ਡੰਡਾ ਪਹਿਲਾਂ ਚਾੜਿਆ ਹੁੰਦਾ ਤਾਂ ਹੁਣ ਤੱਕ ਹੱਲ ਇਹਨਾਂ ਨੂੰ ਕਰਨਾ ਪੈਣਾ ਸੀਗਾ। ਅੱਗੇ ਲਿਖਦੇ ਨੇ ਕਿ ਬਾਕੀ ਭਾਰਤ ਸਾਹਿਬ ਜੀ ਇੰਨੀ ਬੇਸ਼ਰਮ ਸਰਕਾਰ ਮੈਂ ਅੱਜ ਤੱਕ ਨਹੀਂ ਦੇਖੀ ਕਹਿੰਦੇ ਜੀ। ਗੁਰੂ ਜੀ ਕਹਿੰਦੇ ਆ ਇਹ ਮਹਿਕਮਾ ਨਹੀਂ ਭਾਰਤ ਵੀਰ ਜੀ, ਹੁਣ ਬਹੁਤੇ ਮਹਿਕਮੇ ਇਹਨਾਂ ਦੇ ਮਗਰ ਪੈ ਗਏ ਆ, ਤੁਸੀਂ ਦੇਖ ਲਿਓ ਇਹਨਾਂ ਨੇ ਹਰ ਗੱਲ ਦੇ ਲਈ ਸਹਿਮਤੀ ਜਤਾ ਦੇਣੀ ਹੈ ਅਤੇ ਕਹਿ ਦੇਣਾ ਸਰਕਾਰ ਲੈ ਕੇ ਆਓ, ਆਉਂਦੇ ਹੀ ਤੁਹਾਡੇ ਮਸਲੇ ਠੀਕ ਕਰ ਦਿੱਤੇ ਜਾਣਗੇ। ਦੁਬਾਰਾ ਮੁੜ ਸਰਕਾਰ ਜੇ ਨਾ ਆਈ ਤਾਂ ਆਉਣ ਵਾਲਿਆਂ ਦੇ ਲਈ ਇਹਨਾਂ ਨੇ ਜਾਂਦੇ ਜਾਂਦੇ ਵੀ ਮੁਸੀਬਤਾਂ ਖੜੀ ਕਰਕੇ ਜਾਣਗੇ ਕਹਿੰਦੇ ਜੀ। ਜੀ ਬਿਲਕੁਲ, ਉਹ ਤਾਂ ਹੈ ਹੀ ਹੈ ਜੀ, ਬਿਲਕੁਲ ਹੈ। ਦੇਖਦੇ ਹਾਂ ਅਗਲਾ ਸਮਾਂ ਕਿੱਦਾਂ ਦਾ ਆਉਂਦਾ ਹੈ, ਕਿੱਥੇ ਕੀ ਕੁਝ ਵਾਪਰਦਾ ਹੈ ਗੁਰੂ ਜੀ। ਅਤੇ ਲਓ ਦੋਸਤੋ, ਵੱਧ ਘੱਟ ਬੋਲ ਗਏ, ਗੁਸਤਾਖੀ ਮਾਫ਼, ਕੱਲ੍ਹ ਨੂੰ ਮਿਲਣ ਦੇ ਵਾਧੇ ਦਿਨ ਹੋਵੇਗੀ ਮੁਲਾਕਾਤ, ਅਤੇ ਮਿਲਦੇ ਹਾਂ ਫਿਰ ਕੱਲ੍ਹ ਨੂੰ, ਅਤੇ ਸਮਾਂ ਸਬੱਬ ਜਿੱਦਾਂ ਵੀ ਬਣਦਾ ਹੈ। ਹੋ ਸਕਦਾ ਹੈ ਕਿ ਕੱਲ੍ਹ ਦੀ ਮੇਰੀ ਇੱਕ ਮੈਂ ਪਹਿਲਾਂ ਹੀ ਅਨਾਊਂਸ ਕਰ ਦਿੰਦਾ, ਪਰ ਮੈਂ ਕੋਸ਼ਿਸ਼ ਕਰਾਂਗਾ ਕੱਲ੍ਹ ਨੂੰ ਕਰਾਂਗੇ ਪ੍ਰੋਗਰਾਮ, ਪਰ ਜੇ ਨਾ ਕਰ ਪਾਏ ਤਾਂ ਜ਼ਰੂਰ ਰਿਕਾਰਡਡ ਪ੍ਰੋਗਰਾਮ ਲਾਈਵ ਜਿਹੜਾ ਉਹਦੇ ਵਿੱਚ ਕਰ ਦਾਂਗੇ ਜੀ, ਅਤੇ ਜਿਸ ਦੇ ਵਿੱਚ ਤੁਸੀਂ ਆਪਣੇ ਬਾਅਦ ਦੇ ਵਿੱਚ ਸੁਣ ਕੇ ਵਿਚਾਰ ਜ਼ਰੂਰ ਸਾਂਝੇ ਕਰ ਸਕਦੇ ਹੋ ਲਾਈਵ ਵਾਂਗੂ ਹੀ, ਅਤੇ ਉਹਦੇ ਵਿੱਚ ਅਪਡੇਟ ਕਰ ਸਕਦੇ ਹੋ। ਅਤੇ ਬਾਕੀ ਜਿਵੇਂ ਸਬੱਬ ਬਣੇਗਾ, ਜੇ ਤਾਂ ਮੀਟਿੰਗ ਤੋਂ ਫਰੀ ਹੋ ਗਿਆ ਜਲਦੀ ਤਾਂ ਆ ਜਾਵਾਂਗਾ, ਅਤੇ ਜੇ ਨਹੀਂ ਤਾਂ ਫਿਰ ਪ੍ਰੋਗਰਾਮ ਜਿਹੜਾ ਰਿਕਾਰਡਡ ਜਾਂ ਫਿਰ ਜਿਸ ਹਿਸਾਬ ਦੇ ਨਾਲ ਵੀ ਸਬੱਬ ਬਣਿਆ ਉਹਦੇ ਉੱਤੇ ਡਿਪੈਂਡ ਰਹੇਗਾ। ਅਤੇ ਕੱਲ੍ਹ ਦੇ ਲਈ ਮਾਫ਼ੀ ਨਹੀਂ ਮੰਗਾਂਗਾ ਕਿ ਉਹ ਚੀਜ਼ ਅਜੇ ਕੁਝ ਕਲੀਅਰ ਨਹੀਂ ਹੈ, ਅਤੇ ਬਾਕੀ ਤੁਹਾਡੇ ਤੱਕ ਸੁਨੇਹਾ ਜ਼ਰੂਰ ਲਾ ਦਿੱਤਾ ਜਾਵੇਗਾ। ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਅਤੇ ਨਿੱਘੀ ਇਸ ਦੇ ਨਾਲ ਹੀ ਹੈ, ਸਤਿ ਸ਼੍ਰੀ ਅਕਾਲ। ਚੰਗਾ ਲੱਗਿਆ ਹੋਵੇ ਤਾਂ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਦੋਸਤੋ ਸਾਂਝਾ ਕਰ ਦਿਓ, ਅਤੇ ਮੈਨੂੰ ਦਿਓ ਆਗਿਆ। ਮਿਲਦੇ ਹਾਂ ਫਿਰ ਕੱਲ੍ਹ ਨੂੰ, ਸਤਿ ਸ਼੍ਰੀ ਅਕਾਲ ਜੀ।

0: ਉਹ ਇੱਕ ਭਾਸ਼ਾ ਵਿਗਿਆਨੀ ਦੀ ਤਰ੍ਹਾਂ ਮੈਨੂੰ ਲੱਗਦਾ ਭਾਸ਼ਾ ਦਾ ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਹੈ, ਅਤੇ ਤੁਸੀਂ ਇਹ ਭਾਸ਼ਾ ਨੂੰ ਲੈ ਕੇ ਇੰਨਾ ਕੰਮ ਕੀਤਾ ਹੈ ਅਤੇ ਲਗਾਤਾਰ ਕਰ ਰਹੇ ਹੋ, ਅਤੇ ਮੈਨੂੰ ਲੱਗਦਾ ਹੈ ਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜੇ ਤੁਸੀਂ ਆਪਣੇ ਬਾਰੇ ਅਤੇ ਆਪਣੇ ਜਿਹੜੇ, ਕਿਉਂਕਿ ਕੁਝ ਤੁਸੀਂ ਸੰਕੇਤ ਦਿੱਤੇ ਵੀ ਨੇ, ਅਤੇ ਜੇ ਆਪਾਂ ਜਿਹੜੇ ਤੁਸੀਂ ਬਹੁਤ ਸਾਰੇ ਕੰਮ ਕਰ ਰਹੇ ਹੋ, ਬਹੁਤ ਸਾਰੇ ਫੀਲਡ ਵਿੱਚ ਕੰਮ ਕਰ ਰਹੇ ਹੋ ਅਧਿਆਪਨ ਦੇ ਨਾਲ ਨਾਲ, ਅਤੇ ਉਹਨਾਂ ਬਾਰੇ ਵੀ ਦੋ ਚਾਰ ਆਪਾਂ, ਮੈਂ ਕਹਿੰਦਾ, ਜਾਣਕਾਰੀ ਜਿਹੜੀ ਆ ਸੰਖੇਪ ਚ ਸਾਂਝੀ ਕਰ ਸਕਦੇ ਆ।
1: ਦੇਖੋ, ਮੈਂ ਅਧਿਆਪਨ ਕੀਤਾ, ਮੈਂ ਤਾਂ ਸ਼ੁਰੂਆਤ, ਮੈਂ ਉਸ ਤੋਂ ਪਹਿਲਾਂ ਮੈਂ ਰੈਗੂਲਰ ਪੱਤਰਕਾਰੀ ਕਰਦਾ ਸੀ ਮਾਨਸਾ ਤੋਂ, ਅਜੀਤ ਤੇ ਪੰਜਾਬੀ ਟ੍ਰਿਬਿਊਨ ਅਖਬਾਰਾਂ ਲਈ। ਉਸ ਤੋਂ ਬਾਅਦ ਮੈਨੂੰ 1997 ਦੇ ਵਿੱਚ ਨਵੰਬਰ ਚ ਸਰਕਾਰੀ ਮੈਂ ਸੇਵਾ ਚ ਆ ਗਿਆ। ਫਿਰ ਮੈਂ ਉਸ ਦੇ ਨਾਲ ਨਾਲ ਜਿਹੜਾ ਸੀ ਆਪਣੇ ਵਿਭਾਗ ਤੋਂ ਪ੍ਰਵਾਨਗੀ ਲੈ ਕੇ ਤਾਂ ਮੈਂ ਪਟਿਆਲਾ ਰੇਡੀਓ ਤੋਂ ਖੇਡਾਂ ਦਾ ਪ੍ਰੋਗਰਾਮ ਕਰਦਾ ਸੀਗਾ, ਤਾਂ ਉਹ ਖੇਡਾਂ ਦਾ ਪ੍ਰੋਗਰਾਮ ਅਸੀਂ ਕਰਦੇ ਰਹੇ। ਉਹਦੇ ਵਿੱਚ ਉਹ ਇੰਟਰਵਿਊ ਬੇਸਡ ਹੁੰਦਾ ਸੀ, ਇੱਕ ਹਫ਼ਤੇ ਭਰ ਦੀਆਂ ਸਰਗਰਮੀਆਂ ਹੁੰਦੀਆਂ ਸੀ, ਇੱਕ ਵਿਚਾਰ ਚਰਚਾ ਹੁੰਦੀ ਸੀ, ਤੇ ਸਾਡੇ ਹੀ ਡਿਪਾਰਟਮੈਂਟ ਦੀ ਇੱਕ ਸ਼ਖਸੀਅਤ ਸੀਗੀ, AEO ਸਨ, ਸ੍ਰੀ ਰਾਮਨਾਥ ਰਾਮਨ ਜੀ ਦੁਨੀਆਂ ਤੇ ਨਹੀਂ ਰਹੇ, ਤੇ ਅਸੀਂ ਦੋਨਾਂ ਨੇ ਉਹ ਪ੍ਰੋਗਰਾਮ ਕਰਦੇ ਸੀ। ਉਹ ਯਾਨੀ ਕਿ ਐਂਕਰ ਦੀ ਭੂਮਿਕਾ ਨਿਭਾਉਂਦੇ ਸੀ, ਮੈਂ ਐਕਸਪਰਟ ਦੀ। ਉਹ ਚੀਜ਼ ਨੇ ਮੈਨੂੰ ਬਹੁਤ ਪੇ ਕੀਤਾ। ਜਦੋਂ ਮੈਂ ਸਪੋਰਟਸ ਵੱਲ ਪੂਰੀ ਤਰ੍ਹਾਂ ਜਿਹਨੂੰ ਕਹਿੰਦੇ ਮੈਂ ਗਲੁੱਚ ਹੋ ਗਿਆ, ਤਾਂ ਮੈਂ ਉਹ ਕਰਦੇ ਕਰਦੇ ਉਹਦੇ ਨਾਲ ਜਿਹੜੀ ਸਰਗਰਮੀ ਸੀਗੀ ਮੇਰੀ, ਤਾਂ ਇਸ ਤਰ੍ਹਾਂ ਰੇਡੀਓ ਤੇ ਜੋ ਮੈਂ ਕਿਸੇ ਦੀ ਇੰਟਰਵਿਊ ਕਰਦਾ, ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ, ਪ੍ਰਗਟ ਸਿੰਘ, PT ਊਸ਼ਾ, ਇਹ ਜਿਹਨਾਂ ਲੋਕਾਂ ਨੂੰ ਹਿੰਦੀ ਭਾਸ਼ੀ ਲੋਕ ਵੀ ਲਿਆਉਂਦਾ ਸੀ ਮੈਂ ਰੇਡੀਓ ਤੇ ਪ੍ਰੋਗਰਾਮ ਉੱਥੇ ਲਿਆਉਂਦਾ, ਜਾਂ NIS ਪਟਿਆਲਾ ਜਾਂਦਾ, ਉਸੇ ਨੂੰ ਮੈਂ ਖੁਆਰੀ ਰੂਪ ਦੇਣ ਲੱਗ ਗਿਆ, ਰਚਨਾ ਦਾ ਰੂਪ, ਕਲਮ ਨਾਲ ਮੈਂ ਉਹ ਪੰਜਾਬੀ ਟ੍ਰਿਬਿਊਨ ਚ ਲਿਖਣਾ ਸ਼ੁਰੂ ਕੀਤਾ। ਤਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਗਾਤਾਰ ਹੀ ਮੈਂ ਕਾਲਮ ਨਵੀਸ ਹੈ ਜਿਹੜਾ, ਉਹਦੇ ਵਜੋਂ ਮੈਂ ਚੱਲਦਾ ਰਿਹਾ। ਤੇ ਫਿਰ ਹਾਲਾਤ ਇਸ ਤਰ੍ਹਾਂ ਬਣੇ ਕਿ ਮੈਂ 5-6 ਸਾਲ ਬਾਅਦ ਤਾਂ ਮੈਂ ਅਜੀਤ ਨਾਲ ਵੀ ਜੁੜ ਗਿਆ। ਤਾਂ ਅਜੀਤ ਸਾਡੇ ਮਾਨਯੋਗ ਡਾਕਟਰ ਬਰਜਿੰਦਰ ਸਿੰਘ ਹਮਦਰ ਦੇ ਲੀਡਰ ਨੇ, ਉਹਨਾਂ ਨੇ ਇੰਨੀ ਕੁ ਹੱਲਾਸ਼ੇਰੀ ਦਿੱਤੀ ਪੰਜਾਬੀ ਭਾਸ਼ਾ ਚ ਅੱਗੇ ਵਧਣ ਦੀ ਕਿ ਮੈਂ ਬਹੁਤ ਜਿਹੜੇ ਦੁਨੀਆਂ ਲੈਵਲ ਦੇ ਮੈਨੂੰ ਟੂਰਨਾਮੈਂਟ ਤੇ, ਓਲੰਪਿਕ, ਕਾਮਨਵੈਲਥ ਗੇਮਸ, ਹਾਕੀ ਵਰਲਡ ਕੱਪ ਸਮੇਤ ਕਿੰਨੇ ਹੀ ਟੂਰਨਾਮੈਂਟ ਨੇ, ਉਹਨਾਂ ਦੇ ਮੈਨੂੰ ਜਾਣ ਦਾ ਮੌਕਾ ਮਿਲਿਆ, ਕਵਰ ਕਰਨ ਦਾ ਜਿਹੜਾ ਮੌਕਾ ਮਿਲਿਆ। ਇਹ ਸਿਲਸਿਲੇ ਦੇ ਦੌਰਾਨ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਬੱਡੀ ਦੇ ਵਰਲਡ ਕੱਪ ਕਰਾਉਣੇ ਸ਼ੁਰੂ ਕੀਤੇ, ਤਾਂ ਉਹਦੀ ਬਦੌਲਤ ਮੈਂ ਕਬੱਡੀ ਨਾਲ ਜੁੜਿਆ 2010 ਤੋਂ ਸਰਦਾਰ ਪ੍ਰਗਟ ਸਿੰਘ ਜਿਹੜੇ ਹੁਣ MLA ਉਹਨਾਂ ਦੀ ਪ੍ਰੇਰਨਾ ਨਾਲ, ਤਾਂ ਮੈਂ ਉੱਥੋਂ ਕਬੱਡੀ ਦੇ ਵਿੱਚ ਗਿਆ। ਇੱਕ ਰਿਕਾਰਡ ਕੀਪਰ ਦੇ ਵਜੋਂ ਮੈਂ ਉੱਥੇ ਪ੍ਰਵੇਸ਼ ਕੀਤਾ ਕਿ ਮੈਂ ਕਬੱਡੀ ਮੈਚ ਹੁੰਦੇ ਸੀ ਮੈਂ ਉਹਨਾਂ ਦੇ ਰਿਕਾਰਡ ਰੱਖਣਾ ਸੀ। ਪਹਿਲੇ ਸਾਲ ਮੈਂ ਕੀਤਾ, ਮੈਂ ਪਰ ਉਹ ਰਿਕਾਰਡ ਨੂੰ ਕੀ ਰੂਪ ਦਿੱਤਾ, ਤੇ ਕਬੱਡੀ ਕੱਪ ਦੌਰਾਨ ਜੋ ਸਰਗਰਮੀਆਂ ਹੋਈਆਂ ਪੈਰਲਲ ਕਬੱਡੀ ਤੋਂ ਬਿਨਾ ਉਹਨਾਂ ਨੂੰ ਕੀਤਾ, ਔਰ ਇਕੱਠਾ ਕਰਕੇ ਮੇਰੀ ਕਿਤਾਬ ਆਈ ਕਰੋੜਾਂ ਦੀ ਕਬੱਡੀ। ਤਾਂ ਉਹ ਕਿਤਾਬਾਂ ਦਾ ਮੇਰਾ ਜਿਹੜਾ ਸਿਲਸਿਲਾ, ਇਹ ਮੇਰੀ ਦੂਸਰੀ ਕਿਤਾਬ ਸੀ। ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਮੈਂ ਜਦੋਂ PhD ਕਰਦਾ ਸੀ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਕੋਲੇ, ਜਦੋਂ ਖੇਡੇ ਪੰਜਾਬ ਮੇਰੀ ਪਹਿਲੀ ਕਿਤਾਬ ਆਈ ਸੀ, ਇੰਡੋ ਪਾਕ ਪੰਜਾਬ ਖੇਡਾਂ ਹੋਈਆਂ ਸੀ, ਮੈਂ ਕਿਸੇ ਖੇਡ ਮੇਲੇ ਤੇ ਇੱਕ ਕਿਤਾਬ ਲਿਖਣ ਵਾਲਾ ਪਹਿਲਾ ਲਿਖਾਰੀ ਬਣਿਆ ਸੀ ਉਸ ਵੇਲੇ ਇੱਕ ਖੇਡ ਮੇਲੇ ਤੇ। ਫਿਰ ਉਸ ਤੋਂ ਬਾਅਦ ਤਾਂ ਮੇਰੀਆਂ 8-10 ਕਿਤਾਬਾਂ ਆਈਆਂ, ਇੱਕ ਇੱਕ ਖੇਡ ਮੇਲੇ ਦੀ ਆਈਆਂ। ਤਾਂ ਉਹ ਪੰਜਾਬ ਸਰਕਾਰ ਦੇ ਵਰਲਡ ਕੱਪ ਕਰਾਉਣ ਦਾ ਸਿਲਸਿਲਾ ਜਿਹੜਾ ਅੱਗੇ ਤੁਰਦਾ ਗਿਆ, ਤੇ ਮੈਂ ਹਰੇਕ ਵਰਲਡ ਕੱਪ ਤੇ ਇੱਕ ਕਿਤਾਬ ਲਿਖਦਾ ਗਿਆ। ਤਾਂ ਇਸੇ ਤਰ੍ਹਾਂ ਵਰਲਡ ਕਬੱਡੀ ਲੀਗ ਹੋਈ, ਉੱਥੇ ਵੀ ਮੈਂ ਲਿਖਿਆ। ਫਿਰ ਆ ਪਿਛਲੇ ਸਾਲ ਆ ਜਿਹੜਾ ਮੌਜੂਦਾ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਜਿਹੜਾ ਸਮਰਪਿਤ ਆ ਇੱਕ ਕਬੱਡੀ ਕੱਪ ਕਰਾਇਆ ਸੀ ਇੰਟਰਨੈਸ਼ਨਲ, ਉੱਥੇ ਵੀ ਮੇਰੀ ਹੁਣੇ ਹੀ ਕਿਤਾਬ ਆਈ ਹੈ ਗੁਰੂ ਚਰਨਾਂ ਦੇ ਵਿੱਚ ਕਬੱਡੀ ਦਾ ਸਿਜਦਾ। ਤੇ ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਹੈ ਜੀ, ਇਹਦੇ ਵਿੱਚ ਮੈਂ ਖੇਡਾਂ ਤੇ ਲਿਖਣਾ ਹੈ। ਇਹਦੇ ਦੌਰਾਨ ਇੱਕ ਹੋਰ ਐਪੀਸੋਡ ਆ ਗਿਆ ਸੀ ਜਦੋਂ ਪੰਜਾਬੀ ਫਿਲਮਾਂ ਸ਼ੁਰੂ ਹੋਈਆਂ ਜੀ ਆਇਆਂ ਤੋਂ ਬਾਅਦ ਦੂਸਰੀ ਪਾਰੀ, ਤਾਂ ਮੈਂ ਉਹ ਜਿਹੜੇ ਆਪਣੇ ਨਾਮਵਰ ਨਿਰਦੇਸ਼ਕ ਸੀ ਮਨਮੋਹਨ ਸਿੰਘ, ਹਰਭਜਨ ਸਿੰਘ, ਉਹਨਾਂ ਨੇ ਮੈਨੂੰ ਹਾਇਰ ਕੀਤਾ, ਤਾਂ ਮੈਂ ਪੰਜਾਬੀ ਫਿਲਮਾਂ ਬਾਰੇ ਲਿਖਣਾ ਸ਼ੁਰੂ ਕੀਤਾ। ਪੰਜਾਬੀ ਫਿਲਮਾਂ ਬਾਰੇ ਲਿਖਦੇ ਲਿਖਦੇ ਉਹਨਾਂ ਦੇ ਨਾਲ ਫੀਲਡ ਪਬਲਿਸਿਟੀ ਚ ਵੀ ਮੈਨੂੰ ਮੌਕਾ ਮਿਲਿਆ। ਤਾਂ ਇਸ ਤਰ੍ਹਾਂ ਜਿਹੜਾ ਸੀ ਉਹ ਵੀ ਪੈਰਲਲ ਕਾਰੋਬਾਰ ਜਿਹੜਾ ਚੱਲਣਾ ਸ਼ੁਰੂ ਹੋ ਗਿਆ। ਕਬੱਡੀ ਦੇ ਵਿੱਚ ਇੰਨਾ ਕੁ ਹੋਇਆ, ਅਸੀਂ ਮੈਂ ਮੇਰਾ ਬੇਟਾ ਜਿਹੜਾ, ਮੈਂ ਉਹਦਾ ਐਡਵਾਈਜ਼ਰ ਹਾਂ, ਤੇ ਮੇਰਾ ਬੇਟਾ ਜਿਹੜਾ, ਅਸੀਂ ਮੇਰੇ ਘਰ ਚੋਂ ਜਾਣੀ ਮੈਗਜ਼ੀਨ ਨਿਕਲਦਾ, ਮੁੱਖ ਸੰਪਾਦਕ ਹੈ, ਤਾਂ ਇੱਕ ਬੁੱਕ ਸੀਰੀਜ਼ ਦੇ ਰੂਪ ਦੇ ਵਿੱਚ ਅਸੀਂ ਮੈਗਜ਼ੀਨ ਦੇ ਰੂਪ ਚ ਚੱਕ ਦੇ ਕਬੱਡੀ ਜਿਹੜਾ ਮੈਗਜ਼ੀਨ ਆ ਉਹ ਵੀਕ ਮੰਥਲੀ ਆਉਂਦਾ ਸਾਡਾ, ਆਨਲਾਈਨ ਆਉਂਦਾ ਮੰਥਲੀ, ਪਰ ਹਾਰਡ ਕਾਪੀ ਸਾਲ ਚ 3 ਕਰਦੇ। ਪਿੱਛੇ ਜੇ ਮੈਂ ਇੱਕ ਸਿੱਖਿਆ ਵਿਭਾਗ ਚ ਪੰਜਾਬ ਚ ਬੇਥਾਹ ਕੰਮ ਹੋਇਆ, ਬੜੇ ਅੱਛੇ ਸਕੂਲਾਂ ਦੀਆਂ ਪ੍ਰਾਪਤੀਆਂ ਨੇ, ਟੀਚਰਾਂ ਦੇ ਐਫਰਟ ਨੇ, ਉਹਨੂੰ ਲੈ ਕੇ ਇਸੇ ਤਰ੍ਹਾਂ ਦਾ ਹੀ ਮੈਂ ਤੇ ਮੇਰੇ ਬੇਟੇ ਨੇ, ਮੈਂ ਉਹਦਾ ਐਡਵਾਈਜ਼ਰ ਹੈਗਾ, ਸਿੱਖਿਆ ਦਰਪਣ ਨਾਮ ਦਾ ਜਿਹੜਾ ਇੱਕ ਅਸੀਂ ਈ ਮੈਗਜ਼ੀਨ ਸ਼ੁਰੂ ਕੀਤਾ, ਉਹ ਵੀਕਲੀ ਆਉਂਦਾ ਹੈਗਾ, 4-5 ਉਹਦੇ ਪੇਜ ਹੁੰਦੇ ਨੇ ਵੱਡੇ, ਤਾਂ ਉਹ ਬਹੁਤ ਇੱਕ ਅੱਛਾ ਜਿਹੜਾ ਹੰਗਾਰਾ ਮਿਲ ਰਿਹਾ। ਇਸੇ ਕਿਸਮ ਦਾ ਇੱਕ ਸਾਹਿਤ ਦਾ ਮੈਂ ਉਹਦਾ ਐਡਵਾਈਜ਼ਰ ਹੈਗਾ, ਹਰਫਨਾਮਾ ਮੈਗਜ਼ੀਨ ਆ, ਸਾਡੀ ਇੱਕ ਲੜਕੀ ਹੈ ਨਵਦੀਪ ਕੌਰ, ਉਹ ਕੱਢਦੇ ਨੇ, ਉਹਦਾ ਵੀ ਮੈਂ ਮੁੱਖ ਸਲਾਹਕਾਰ ਹੈ, ਤਾਂ
0: ਜੀ
1: ਅਸੀਂ
0: ਜੀ
1: ਉਹ ਉੱਭਰਦੇ ਸਾਹਿਤਕਾਰਾਂ ਨੂੰ ਅੱਗੇ ਲਿਆ ਰਹੇ ਹਾਂ, ਤੇ
0: ਜੀ
1: ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਨਾਲ ਨਾਲ ਚੱਲ ਰਹੀਆਂ ਨੇ। ਤੇ ਮੈਂ
0: ਜੀ ਜੀ
1: ਤੁਹਾਨੂੰ ਹੋਰ ਦੱਸਦਾ ਕਿ ਕਈ ਵਾਰੀ ਬੰਦਾ ਕਹਿੰਦਾ ਟਾਈਮ ਕਿਵੇਂ ਕੱਢਦੇ ਹੋ।
0: ਜੀ
1: ਮੈਂ ਲਾਸਟ ਈਅਰ ਪਟਿਆਲੇ ਦੇ ਮਲਟੀਪਰਪਸ ਸਕੂਲ 'ਚ ਮੇਰਾ ਡੈਪੂਟੇਸ਼ਨ ਹੋਇਆ ਸੀ,
0: ਜੀ ਜੀ
1: ਤਾਂ ਪੰਜਾਬੀ ਪੱਤਰਕਾਰੀ ਜਿਹੜਾ ਮੀਡੀਆ ਸਟੱਡੀਜ਼ ਆਪਣਾ ਸਬਜੈਕਟ ਹੈ +1-2 ਦਾ,
0: ਜੀ ਜੀ ਜੀ
1: ਉਹ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਦਾ ਸਰਕਾਰੀ ਸਕੂਲ ਪਹਿਲਾਂ ਹੀ ਹੈ ਜਿੱਥੇ ਮੀਡੀਆ ਸਟੱਡੀਜ਼ ਪੜ੍ਹਾਈ ਜਾਂਦੀ ਹੈ।
0: ਜੀ
1: ਪਿਛਲੇ
0: ਜੀ
1: ਸਾਲ ਮੇਰੇ ਕੋਲ 11 ਸਟੂਡੈਂਟ ਸੀ, ਇਸ ਵਾਰ 8 ਨੇ, ਤਾਂ ਮੈਂ +1-2 ਦੇ ਵਿੱਚ ਨਾਲ ਵਿਭਾਗ ਦੀਆਂ ਹੋਰ ਜ਼ਿੰਮੇਵਾਰੀਆਂ ਨੇ ਤਾਂ ਉਹ ਵੀ ਮੈਂ ਨਿਭਾ ਰਿਹਾ।
0: ਜੀ
1: ਇਸੇ
0: ਜੀ
1: ਤਰ੍ਹਾਂ
0: ਜੀ
1: ਹੀ ਉਹ ਇੱਕ ਸਕੂਲ ਸੀ ਕਿ ਜਿੱਥੇ ਰੈਗੂਲਰ ਥੀਏਟਰ ਸ਼ੁਰੂ ਕੀਤਾ ਗਿਆ, ਪਿਛਲੇ ਸਾਲ ਮੈਂ ਥੀਏਟਰ ਸ਼ੁਰੂ ਕੀਤਾ ਸੀ, ਉਸ ਨੂੰ ਏਡਾ ਕੁ ਵੱਡਾ ਸਾਨੂੰ ਹੁੰਗਾਰਾ ਮਿਲਿਆ ਕਿ
0: ਜੀ
1: ਉਹਦੇ ਮੈਂ 150 ਸ਼ੋਅ ਕਰ ਚੁੱਕਿਆ, ਤਾਂ ਮੈਂ 2-3 ਜਿਹੜੇ ਨਾਟਕ ਹੈ, ਚਾਰ ਨਾਟਕ ਵੀ ਲਿਖੇ ਨੇ ਜਿਹਦੇ 'ਚ ਅਸੀਂ 3 ਨਾਟਕ ਕਰ ਰਹੇ ਹਾਂ।
0: ਜੀ ਜੀ
1: ਸੈਂਟਰ ਗੌਰਮੈਂਟ ਦਾ ਟੂਰਿਜ਼ਮ ਜਿਹੜਾ ਮੰਤਰਾਲਾ ਉਹ ਸਾਡੇ ਤੋਂ ਸ਼ੋਅ ਕਰਾਉਂਦਾ ਹੈਗਾ ਵੱਡੀਆਂ ਇਤਿਹਾਸਿਕ ਥਾਵਾਂ 'ਤੇ, ਤਾਂ ਉਹ ਬੱਚਿਆਂ ਨੂੰ ਦੇਖੋ ਇੱਕ ਪੰਜਾਬੀ ਭਾਸ਼ਾ ਇੱਕ ਪੰਜਾਬੀ ਨਾਟਕ ਦੇ ਸਿਰ 'ਤੇ ਰੁਜ਼ਗਾਰ ਵੀ ਮਿਲਿਆ ਤੇ
0: ਬਿਲਕੁਲ
1: ਉਹ ਬੱਚੇ ਰੇਡੀਓ 'ਤੇ ਵੀ ਜਾਣ ਲੱਗ ਗਏ, ਤਾਂ ਇਸ ਕਿਸਮ ਦੀਆਂ ਜਿਹੜੀਆਂ ਮੇਰੀਆਂ ਨਾਲ ਨਾਲ ਸਰਗਰਮੀਆਂ ਨੇ ਉਹ ਚੱਲਦੀਆਂ ਰਹਿੰਦੀਆਂ।
0: ਜੀ ਜੀ ਜੀ ਜੀ ਕਿਆ ਬਾਤ ਹੈ ਡਾਕਟਰ ਸਾਹਿਬ, ਵਾਕਈ ਇਹ ਤਾਂ ਮੈਨੂੰ ਲੱਗਦਾ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਜਿਹੜੀ ਆ ਉਹ ਕਹੀ ਜਾ ਸਕਦੀ ਆ, ਕਿਉਂਕਿ ਜੋ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬੀ ਦੇ ਵਿੱਚ ਰੁਜ਼ਗਾਰ ਨਾਲ ਕਿਵੇਂ ਆਪਾਂ ਜੋੜਦੇ ਹਾਂ ਅਤੇ ਸਾਰੀਆਂ ਚੀਜ਼ਾਂ ਨੇ, ਅਤੇ ਬਾਕੀ ਸ਼ਖਸੀਅਤ ਦਾ ਜਿਹੜਾ ਵਿਕਾਸ ਆ ਉਹਦਾ ਇੱਕ ਬੜਾ ਵੱਡਾ ਇੱਕ ਯੋਗਦਾਨ ਰਹਿੰਦਾ ਏ, ਅਤੇ ਬਹੁਤ ਹੀ ਕਮਾਲ ਦਾ ਜਿਹੜਾ ਮੈਨੂੰ ਲੱਗਦਾ ਜਾਣਕਾਰੀ ਅੱਜ ਆਪਾਂ ਸਾਂਝੀ ਕੀਤੀ ਤੁਸੀਂ ਸਾਂਝੀ ਕੀਤੀ। ਤੋ ਜਾਂਦੇ ਜਾਂਦੇ ਤੁਸੀਂ ਜਿਹੜੇ ਸਾਡੇ ਇਸ ਵੇਲੇ ਸਰੋਤੇ ਸੁਣ ਰਹੇ ਨੇ, ਦੋਸਤ ਸੁਣ ਰਹੇ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
1: ਮੈਂ ਪਹਿਲਾਂ ਤਾਂ ਮੈਂ ਆਪਣਾ ਸਭ ਤੋਂ ਪਹਿਲਾਂ ਮੇਰੇ ਮਾਪੇ ਜਿਨ੍ਹਾਂ ਨੇ ਮੈਨੂੰ ਕਦੇ ਵੀ ਜਿਹੜਾ ਹੈ ਪੜ੍ਹਾਉਣ ਦੇ ਵਿੱਚ ਕਦੇ ਖਿਰਸ ਨਹੀਂ ਕੀਤੀ ਕਿ ਜਿਸ ਪਾਸੇ ਮੈਂ ਜਾਣਾ ਹੱਲਾਸ਼ੇਰੀ ਦਿੱਤੀ। ਫਿਰ ਉਸ ਤੋਂ ਬਾਅਦ ਮੇਰੀ ਵਾਈਫ ਉਸ ਟੀਮ 'ਚ ਸ਼ਾਮਿਲ ਹੋ ਗਈ, ਤਾਂ ਮੇਰੇ ਮਦਰ ਫਾਦਰ ਅਤੇ ਮੇਰੀ ਮਿਸਿਜ, ਫਿਰ ਇਹ 3 ਮੈਂਬਰ ਹੋ ਗਏ। ਇਹਨਾਂ ਨੇ ਬਹੁਤ ਹੱਲਾਸ਼ੇਰੀ ਦਿੱਤੀ। ਕੁਛ ਮੇਰੇ ਖਾਸ ਦੋਸਤ ਮਿੱਤਰ ਨੇ, ਰਿਸ਼ਤੇਦਾਰ ਹੈ, ਜਿਨ੍ਹਾਂ ਨੂੰ ਮੇਰੀ ਹਰੇਕ ਚੀਜ਼ ਦਾ ਰੁਜ਼ਗਾਰ ਉਹਦੀ ਲਿਖਤ ਦੀ ਉਡੀਕ ਰਹਿੰਦੀ ਹੈ ਪੇਸ਼ਕਾਰੀ ਦੀ। ਫਿਰ ਕਬੱਡੀ ਚੋਣ ਕਰਕੇ ਦਾਇਰਾ ਹੋਰ ਵੀ ਜਿਹੜਾ ਹੈਗਾ ਉਹ ਹੱਲਾਸ਼ੇਰੀ ਦੇਣ ਵਾਲਿਆ, ਮੈਂ ਇਹ ਨਹੀਂ ਕਹੂੰਗਾ ਫੈਨ ਨਹੀਂ ਵਰਤੂੰਗਾ ਸ਼ਬਦ, ਜਿਹੜੇ ਹੱਲਾਸ਼ੇਰੀ ਦੇਣ ਵਾਲੇ ਸੱਜਣ ਨੇ ਜਿਹੜੇ ਨੇ ਮੇਰੀਆਂ ਲਿਖਤਾਂ ਪਸੰਦ ਕੀਤੀਆਂ। ਇੱਕ ਅਸੀਂ ਸਟੈਂਡਰਡ ਸੈੱਟ ਕੀਤਾ ਵੀ ਕਬੱਡੀ ਦੇ ਵਿੱਚ ਵੀ ਇਹਨੂੰ ਕਿਸ ਤਰ੍ਹਾਂ ਵੱਖ ਵੱਖ ਉਹਦੇ 'ਚ ਮੈਂ ਵਿਸ਼ਿਆਂ 'ਤੇ ਜਿਹੜਾ ਲਿਖ ਦਾਂਗਾ, ਇਹ ਨਹੀਂ ਕਿ ਖਿਡਾਰੀ ਦੀ ਇੰਟਰਵਿਊ ਕਰ ਲਈ। ਤਾਂ ਉਹਨਾਂ ਦਾ ਮੈਂ ਸਭ ਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੇਰੀ ਲਾਈਫ ਦੇ ਵਿੱਚ ਇੰਨਾ ਮੈਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਤੇ ਮੈਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹਾਂਗਾ ਤੁਹਾਡੇ ਰੇਡੀਓ ਦੇ ਜ਼ਰੀਏ ਕਿ ਮਿਹਨਤ ਹੈ, ਕਿਸੇ ਵੀ ਫੀਲਡ 'ਚ ਜਾਓ, ਇੱਕ ਮਿਹਨਤ ਤੁਸੀਂ ਕਰੋਗੇ ਤਾਂ ਤੁਹਾਨੂੰ ਜ਼ਰੂਰ ਸਫਲਤਾ ਮਿਲਦੀ ਹੈ। ਮੈਂ ਬਹੁਤ ਸਾਰੇ ਲੋਕ ਦੇਖੇ ਨੇ, ਮੈਂ ਗਲੀ ਮਹੱਲ ਮੈਂ ਐਗਜ਼ਾਮਪਲ ਦਿੰਦਾ, ਮੇਰੇ ਜਿਸ ਮੈਂ ਅਰਬਨ ਸਟੇਟ ਏਰੀਆ 'ਚ ਰਹਿੰਦਾ, ਉੱਥੇ ਇੱਕ ਲੜਕਾ ਸੀ ਕਿ ਉਹ ਬੰਦਾ ਲੇਬਰ ਕਰਨ ਆਉਂਦਾ ਸੀਗਾ ਸੜਕਾਂ ਦੀਆਂ ਜਾਂ ਸਾਡੇ ਪੁੱਡਾ ਵੱਲੋਂ ਕੰਮ ਕਰਦਾ ਸੀ। ਮੇਰੇ ਦੇਖਦੇ ਦੇਖਦੇ ਉਹਨੇ ਦਿਲਚਸਪੀ ਦਿਖਾਈ, ਸਿਰਫ ਉਹ +2 ਪਾਸ ਸੀ, ਬਹੁਤ ਜਲਦੀ ਮੁਨਸ਼ੀ ਬਣ ਗਿਆ ਸਾਲ ਦੇ ਵਿੱਚ, ਉਹ ਸਾਰੀ ਲੇਬਰ ਦਾ ਹਿਸਾਬ ਕਿਤਾਬ ਰੱਖਣ ਲੱਗ ਗਿਆ। ਅੱਜ ਉਹ 5 ਸਾਲਾਂ ਦੇ ਬਾਅਦ ਉਹ ਠੇਕੇਦਾਰ ਬਣ ਗਿਆ, ਹੁਣ ਪੁੱਡਾ ਦਾ ਅਪਰੂਵਡ ਠੇਕੇਦਾਰ ਹੈ। ਜੋ ਕੰਮ ਉਹ ਇੱਕ ਮੁਨਸ਼ੀ ਵਜੋਂ ਕਰਾਉਂਦਾ ਸੀ ਉਹ ਠੇਕੇਦਾਰ ਵਜੋਂ ਕਰਾਉਂਦਾ ਹੈ, ਉਹਨੇ ਰੁਜ਼ਗਾਰ ਦਿੱਤਾ ਹੋਇਆ ਲੋਕਾਂ ਨੂੰ। ਇਸੇ ਕਿਸਮ ਦਾ ਹੀ ਸਿਲਸਿਲਾ ਹੈ ਕਿ ਤੁਸੀਂ ਦਿਲਚਸਪੀ ਨਾਲ ਕੋਈ ਵੀ ਕੰਮ ਕਰੋ, ਪੰਜਾਬੀ ਭਾਸ਼ਾ ਨੂੰ ਦਿਲਚਸਪੀ ਨਾਲ ਪੜ੍ਹੋ, ਇਹਦੇ 'ਚ ਪਰਫੈਕਸ਼ਨ ਲਿਆਓ, ਬਹੁਤ ਰੁਜ਼ਗਾਰ ਦੇ ਮੌਕੇ ਨੇ ਤੁਹਾਨੂੰ, ਹਰ ਥਾਂ ਦੁਆਰ ਖੁੱਲ੍ਹੇ ਨੇ। ਬਸ ਇੱਕ ਇਹ ਹੈ, ਕਦੇ ਵੀ ਇਹ ਨਾ ਚੱਲੋ ਕਿ ਮੇਰੇ ਸਾਹਮਣੇ ਬਹੁਤ ਵੱਡੀ ਭੀੜ ਹੈ, ਭੀੜ ਦੇ ਵਿੱਚ ਪਹਿਚਾਣ ਬਣ ਜਾਂਦੀ ਹੈ ਬੰਦੇ ਦੀ ਮਿਹਨਤ ਦੇ ਨਾਲ, ਦਿਲਚਸਪੀ ਨਾਲ। ਤੇ ਮੈਂ ਜ਼ਰੂਰ ਪੰਜਾਬੀ ਜਿਹੜੇ ਸਾਡੇ ਪਰਿਵਾਰ ਨੇ, ਪੰਜਾਬੀ ਸਮਾਜ ਹੈ, ਲੋਕ ਨੇ, ਤਾਂ ਜੇਕਰ ਉਹਨਾਂ ਦਾ ਬੱਚਾ ਪੰਜਾਬੀ ਦੇ ਵਿੱਚ ਅੱਗੇ ਉਹਨੂੰ ਪੰਜਾਬੀ ਨੂੰ ਪੂਰੇ ਪ੍ਰੋਫੈਸ਼ਨਲੀ ਅਪਣਾਉਣਾ ਚਾਹੁੰਦਾ, ਤਾਂ ਉਸ ਨੂੰ ਹੱਲਾਸ਼ੇਰੀ ਦਿਓ, ਨਾ ਕਿ ਇਹ ਕਹੋ ਕਿ ਇੱਧਰ ਜਾਣਾ। ਪੈਰਲਲ ਜਿਹੜਾ ਹੈ, ਇੰਗਲਿਸ਼ ਵੀ ਪੜ੍ਹੋ, ਇੰਗਲਿਸ਼ ਲਿਟਰੇਚਰ ਪੜ੍ਹੋ, ਉਹਦੀ ਵਰਤੋਂ ਉਸ ਸਾਹਿਤ ਦੀ, ਹਿੰਦੀ ਦਾ ਲਿਟਰੇਚਰ ਪੜ੍ਹੋ, ਉਸ ਸਾਹਿਤ ਦੀ ਵਰਤੋਂ ਪੰਜਾਬੀ 'ਚ ਕਰੋ, ਉਸ ਨੂੰ ਪੜ੍ਹ ਕੇ ਤੁਹਾਡੀ ਜਿਹੜੀ ਬੌਧਿਕਤਾ ਹੈ ਉਹ ਉੱਚੀ ਹੋਊਗੀ, ਤਾਂ ਉਹਦੇ ਨਾਲ ਪੰਜਾਬੀ ਦੇ ਵਿੱਚ ਤੁਸੀਂ ਰਚਨਾਓ, ਲੋਕਾਂ ਨੂੰ ਰੁਜ਼ਗਾਰ ਦਿਓ। ਤੇ ਅਖੀਰ ਤੱਕ ਜਿਹੜਾ ਹੈ ਪੰਜਾਬੀ ਭਾਸ਼ਾ ਨਾਲ ਅਸੀਂ ਜੇ ਜੁੜੇ ਰਹਿੰਦੇ ਹਾਂ ਤਾਂ ਰੁਜ਼ਗਾਰ ਇਹਦੇ 'ਚ ਆਪਣੇ ਆਪ ਹੀ ਪੈਦਾ ਹੁੰਦੇ ਜਾਂਦੇ ਆ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਦੋਂ ਇੱਕ ਲਿਖਾਰੀ ਬਣ ਗਿਆ, ਲਿਖਾਰੀ ਦੇ ਨਾਲ ਮੈਨੂੰ ਕਦੋਂ ਫਿਲਮਾਂ ਦੀ ਪੀ ਆਰ ਕਰਨ ਦਾ ਮੌਕਾ ਮਿਲ ਗਿਆ, ਮੈਂ ਕਦੋਂ ਕਬੱਡੀ 'ਚ ਆ ਗਿਆ। ਇਹ ਸਾਰੇ ਕੰਮ ਮੈਂ ਪ੍ਰੋਫੈਸ਼ਨਲੀ ਕੀਤੇ ਨੇ, ਸ਼ੌਕ ਵੀ ਪਾਲਿਆ, ਤੇ ਪ੍ਰੋਫੈਸ਼ਨਲ ਦਾ ਮਤਲਬ ਤੁਸੀਂ ਸਮਝਦੇ ਹੋਵੋਗੇ, ਤਾਂ ਮੈਂ ਪੇਸ਼ੇਵਰ ਤੌਰ ਤੇ ਇਹਨਾਂ ਕੰਮਾਂ ਨੂੰ ਲਿਆ ਤੇ ਅੱਛੇ ਨਤੀਜੇ ਆਏ ਨੇ, ਤੇ ਬਹੁਤ ਮੈਨੂੰ ਪੰਜਾਬੀ ਭਾਸ਼ਾ ਨੇ ਜਿਹੜਾ ਸਨਮਾਨ ਦਿੱਤਾ ਹੈ।
0: ਜੀ ਜੀ ਜੀ ਡਾਕਟਰ ਸਾਹਿਬ, ਤੁਸੀਂ ਬਹੁਤ ਹੀ ਕੀਮਤੀ ਜਾਣਕਾਰੀ ਅੱਜ ਸਾਂਝੀ ਕੀਤੀ ਆ। ਤੇ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੀ ਰੇਡੀਓ ਦੀ ਪੂਰੀ ਟੀਮ ਵੱਲੋਂ। ਬਹੁਤ ਬਹੁਤ ਸ਼ੁਕਰੀਆ ਅੱਜ ਦੇ ਸੈਸ਼ਨ ਲਈ। ਤੇ ਦੋਸਤੋ, ਅੱਜ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਹਸਤੀ ਤੇ ਡਾਕਟਰ ਸੁਖਦਰਸ਼ਨ ਸਿੰਘ ਚਾਹਲ ਸਾਹਿਬ ਨਾਲ, ਤੇ ਉਹਨਾਂ ਨੇ ਜਿਵੇਂ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਸੰਬੰਧੀ ਜਾਣਕਾਰੀ ਦਿੱਤੀ ਹੈ। ਉਮੀਦ ਹੈ ਤੁਹਾਨੂੰ ਅੱਜ ਦਾ ਸੈਸ਼ਨ ਪਸੰਦ ਆਇਆ ਹੋਏਗਾ ਤੇ ਆਪਣੀ ਰਾਏ ਸਾਨੂੰ ਜ਼ਰੂਰ ਤੁਸੀਂ ਸਾਂਝੀ ਕਰਨੀ ਹੈ ਸਾਡੇ ਫੇਸਬੁੱਕ ਪੇਜ 'ਤੇ ਦੁਆਬਾ ਰੇਡੀਓ ਦੇ ਨਾਮ 'ਤੇ ਜਾਂ ਸਾਡੀ ਵੈਬਸਾਈਟ ਦੇ ਉੱਤੇ। ਤੁਸੀਂ ਜ਼ਰੂਰ ਸਾਡੀ ਜਿਹੜੀ ਆ ਆਪਣੀ ਜਿਹੜੀ ਆ ਫੀਡਬੈਕ ਸਾਡੇ ਤੱਕ ਪਹੁੰਚਦੀ ਕਰੋ ਤਾਂ ਕਿ ਅਸੀਂ ਇਸੇ ਤਰ੍ਹਾਂ ਹੀ ਜਿਹੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ। ਸੋ ਦੋਸਤੋ, ਹੁਣ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਆ ਗਿਆ। ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਤੇ ਫਿਰ ਮਿਲਾਂਗੇ ਦੋਸਤੋ ਇਸ ਵਾਅਦੇ ਦੇ ਨਾਲ। ਰੱਬ ਰੱਖਾ।

0: Papa Radio.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਦੇ ਵਿੱਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ ਹਾਲੇ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਦੋਸਤੋ ਫਿਰ ਤੋਂ ਤੁਹਾਡੇ ਨਾਲ। ਬੁੱਧਵਾਰ ਵਾਲਾ ਦਿਨ ਹੈ ਤੇ 2 ਸਪਤੰਬਰ 2026 ਦਾ ਦਿਹਾੜਾ ਤੇ ਅੱਜ ਦੇ ਦਿਹਾੜੇ ਦੇ ਉੱਤੇ ਆਪਣੇ ਨਾਲ ਸਮਰਜੀਤ ਸਿੰਘ ਸ਼ਮੀ ਜੀ ਜੁੜਦੇ ਆ, ਪਰ ਥੋੜਾ ਜਿਹਾ ਉਹ ਲੇਟ ਜੁੜਨਗੇ ਕੁਝ ਕੰਮਕਾਰ ਦੇ ਕਾਰਨ। ਤੇ ਉਸ ਤੋਂ ਪਹਿਲਾਂ ਆਪਾਂ ਦੇਸ਼ ਭੇਦ ਦੀਆਂ ਖਬਰਾਂ ਤੇ ਹੋਰ ਸਾਰੇ ਸਿਲਸਿਲੇ ਦੇ ਵੱਲ ਨੂੰ ਚੱਲਦੇ ਆਂ ਤੇ ਅੱਜ ਦਾ ਵਿਚਾਰ ਦੇਸ਼ ਭੇਦ ਦੀਆਂ ਖਬਰਾਂ ਤੇ ਨਾਲ ਦੀ ਨਾਲ ਦਾਨ ਪੁੰਨ ਜਿਹੜਾ ਉਹਦੇ ਉੱਤੇ ਚਰਚਾ ਜਿਹੜੀ ਚੱਲੇਗੀ ਤੁਹਾਡੇ ਨਾਲ। ਤੇ ਸ਼ਮੀ ਜੀ ਜਦ ਤੱਕ ਆਉਂਦੇ ਆ ਤੇ ਅੱਜ 2 ਸਤੰਬਰ ਦਾ ਦਿਨ ਹੈ ਦੋਸਤੋ, ਸਮਾਂ ਸਥਿਤੀ ਤੁਹਾਨੂੰ ਪਤਾ ਹੀ ਹੈ। ਚਲੋ ਅੱਗੇ ਵੱਧਦੇ ਹਾਂ, ਕਾਫ਼ੀ ਆਪਾਂ ਲੇਟ ਹੈ, 5-7 ਮਿੰਟ ਨਹੀਂ ਤਕਰੀਬਨ 8-10 ਮਿੰਟ ਲੇਟ ਪ੍ਰੋਗਰਾਮ ਸ਼ੁਰੂ ਹੋਇਆ, ਉਹਦੇ ਲਈ ਮਾਫ਼ੀ ਚਾਹੁੰਦੇ ਹਾਂ। ਤੇ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ ਨਾਲ ਦੀ ਨਾਲ ਤੇ ਉਸ ਤੋਂ ਬਾਅਦ ਫਿਰ ਆਪਾਂ ਜੁੜਾਂਗੇ ਗੱਲਾਂ ਬਾਤਾਂ ਨਾਲ ਦੀ ਨਾਲ, ਸਿਆਸਤ ਦੇ ਵਿੱਚ ਕੀ ਕੁਝ ਚੱਲ ਰਿਹਾ ਉਹਦੇ ਬਾਰੇ ਗੱਲ ਕਰਦੇ ਹਾਂ। ਜਿਵੇਂ ਕਿ ਸਭ ਤੋਂ ਪਹਿਲਾਂ ਜ਼ਿਕਰ ਕਰੀਏ ਤਾਂ ਅੱਜ ਦੇ ਵਿਚਾਰ ਦੀ, ਕਹਿੰਦੇ ਨੇ ਕਿ ਤੁਹਾਡੇ ਵੱਲੋਂ ਮਰਨ ਦੇ ਉਪਰੰਤ ਦਾਨ ਕੀਤੀਆਂ ਅੱਖਾਂ 2 ਵਿਅਕਤੀਆਂ ਦੀ ਜ਼ਿੰਦਗੀ ਨੂੰ ਜਿਹੜੀਆਂ ਨੇ ਰੋਸ਼ਨਾ ਸਕਦੀਆਂ ਨੇ। ਇਸੇ ਤਰ੍ਹਾਂ ਦਾਨ ਪੁੰਨ, ਪੈਸੇ, ਧੇਲੇ ਦਾ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਜ਼ਿੰਦਗੀ ਦਾ ਮਨੁੱਖਤਾ ਦੇ ਪ੍ਰਤੀ ਜਿਹੜੇ ਫਰਜ਼ ਨੇ, ਇਨਸਾਨਾਂ ਦੇ ਆਪ ਜਿਹੜੇ ਆਪਣੇ ਆਪ ਨੂੰ ਇਨਸਾਨ ਸਮਝਦੇ ਆ, ਉਹ ਆ ਬਹੁਤ ਕੁਝ ਜਿਹੜਿਆਂ ਨੇ, ਇਕੱਲਾ ਸਰਮਾਇਆ ਹੀ ਨਹੀਂ, ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਦਾਨ ਕੀਤੀਆਂ ਜਾ ਸਕਦੀਆਂ ਨੇ। ਉਹਦੇ ਬਾਰੇ ਚਰਚਾ ਖੁੱਲ੍ਹ ਕੇ ਅੱਗੇ ਜਾ ਕੇ ਕਰਾਂਗੇ। ਤੇ ਅੱਜ ਦੇ ਦਿਹਾੜੇ ਦੇ ਉੱਤੇ ਜਪਾਨ ਨੇ ਚੀਨ ਅੱਗੇ ਹਥਿਆਰ ਜਿਹੜੇ ਸੁੱਟ ਕੇ ਆਤਮ ਸਮਰਪਣ ਕਰ ਦਿੱਤਾ ਸੀ 1945 ਦੇ ਵਿੱਚ 2 ਸਪਤੰਬਰ ਨੂੰ। 1945 ਦੇ ਵਿੱਚ ਹੀ ਡੈਮੋਕ੍ਰੇਟਿਕ ਜਿਹੜਾ ਰਿਪਬਲਿਕਨ ਵੀਅਤਨਾਮ ਆਜ਼ਾਦ ਹੋਇਆ ਸੀ ਤੇ 1946 ਦੇ ਵਿੱਚ ਭਾਰਤ ਦੇ ਵਿੱਚ ਆਰਜੀ ਸਰਕਾਰ ਦਾ ਗਠਨ ਹੁੰਦਾ ਤੇ 1965 ਦੇ ਵਿੱਚ ਭਾਰਤ ਨੇ ਦਾਅਵਾ ਕਰ ਦਿੱਤਾ ਕਿ ਕਸ਼ਮੀਰ ਭਾਰਤ ਦਾ ਅਟੁੱਟ ਹਿੱਸਾ ਹੈ, ਨਾ ਕਿ ਕੋਈ ਝਗੜੇ ਵਾਲਾ ਖੇਤਰ। ਤੇ 1968 ਦੇ ਵਿੱਚ ਬ੍ਰਿਟਿਸ਼ ਤੇ ਸੁਡਾਨ ਦੀ ਲੜਾਈ ਦੇ ਵਿੱਚ ਪਹਿਲੀ ਵਾਰ ਮਸ਼ੀਨ ਗਨ ਜਿਹੜੀ ਸੀ ਉਹਦੀ ਵਰਤੋਂ ਕੀਤੀ ਗਈ ਹੋਈ ਸੀਗੀ। 1969 ਦੇ ਵਿੱਚ ਨਿਊਯਾਰਕ ਦੇ ਵਿੱਚ ਪਹਿਲਾ ਜਿਹੜਾ ਸੀ ਏਟੀਐਮ ਆਟੋਮੈਟਿਕ ਜਿਹੜਾ ਸੀ ਟੇਲਰ ਮਸ਼ੀਨ ਜਿਹੜੀ ਸ਼ੁਰੂ ਹੋਈ ਤੇ 1987 ਦੇ ਵਿੱਚ ਦੁਨੀਆਂ ਦੀ ਪਹਿਲੀ VCD ਜਾਰੀ ਕੀਤੀ ਗਈ ਤੇ ਅੱਜ ਵਿਸ਼ਵ ਨਾਰੀਅਲ ਦਿਵਸ ਵੀ ਜਿਹੜਾ ਮਨਾਇਆ ਜਾਂਦਾ ਹੈ ਤੇ ਸ਼ਾਇਦ ਅੱਖਾਂ ਦਾ ਜ਼ਿਕਰ ਉਹਦੇ ਵਿੱਚੋਂ ਵੀ ਆਉਂਦਾ ਹੈ ਕਿਉਂਕਿ ਨਾਰੀਅਲ ਦੇ ਉੱਤੇ ਇੱਕ 3 ਜਿਹੜੇ ਨਿਸ਼ਾਨ ਹੁੰਦੇ ਨੇ, ਇੱਕ 2 ਅੱਖਾਂ ਵਰਗੇ ਸਮਾਈਲ ਫੇਸ ਲੱਗਦਾ ਹੈ, ਨਾਰੀਅਲ ਦੇਖ ਕੇ ਆਪਾਂ ਨੂੰ ਹੱਸਦਾ ਵੀ ਹੈ। ਅੱਖਾਂ ਦਾ ਦਾਨ, ਅੱਖੀਆਂ ਵਾਲਿਓ ਅੱਖੀਆਂ ਬੜੀਆਂ ਹੀ ਨਿਆਮਤ ਨੇ, ਇਹ ਸ਼ਬਦ ਕੁਝ ਸਾਲ ਪਹਿਲਾਂ ਬੱਸਾਂ ਗੱਡੀਆਂ ਦੇ ਵਿੱਚ ਨੇਤਰਹੀਣਾਂ ਵਾਲੇ ਪੈਸੇ ਮੰਗਣ ਸਮੇਂ ਜਿਹੜਾ ਬੋਲ ਸੁਣਾਈ ਦਿੰਦੇ ਸੀ ਸਾਡੇ ਨਾ, ਮੈਨੂੰ ਚੇਤੇ ਹੈ ਕਿ ਜਦੋਂ ਮੈਂ ਇੰਡੀਆ ਹੁੰਦਾ ਸੀ ਤੇ ਕਾਰਖਾਨੇ ਤੇ ਬੈਠੇ ਹੋਣਾ ਜਾਂ ਹੋਰ ਜਿਹੜੀ ਇੱਕ ਸ਼ੋਪ ਹੋਰ ਸੀ ਉੱਥੇ ਬੈਠੇ ਹੋਣਾ ਤਾਂ 3-4 ਜਿਹੜੇ ਸੀ ਇਸੇ ਤਰ੍ਹਾਂ ਜਿਹੜੇ ਲੋੜਵੰਦ ਲੋਕ ਆਉਂਦੇ ਸੀ ਉਹਨਾਂ ਦੇ ਵਿੱਚੋਂ ਪਹਿਲਾ ਬੰਦਾ ਹੁੰਦਾ ਸੀ ਜਿਹੜਾ ਉਹ ਦੇਖ ਤਾਂ ਸਕਦਾ ਸੀ ਪਰ ਸੁਣ ਨਹੀਂ ਸਕਦਾ ਸੀ ਤੇ ਉਹਦੇ ਪਿੱਛੇ ਇੱਕ ਦੂਸਰੇ ਦਾ ਮੋਢਾ ਫੜ ਕੇ ਲਾਈਨ ਬਣਾ ਕੇ ਉਹ ਤੁਰਦੇ ਹੁੰਦੇ ਸੀ, ਅੱਜ ਵੀ ਮੇਰੇ ਚੇਤਿਆਂ 'ਚ ਹੈ। ਤੇ ਉਹ ਜਿਹੜਾ ਸਵੇਰ ਨੂੰ ਆਉਂਦੇ ਸੀ ਤਾਂ ਸ਼ਾਮ ਤੱਕ ਜਿਹੜਾ ਸ਼ਹਿਰ ਦੇ ਵਿੱਚ ਘੁੰਮ ਫਿਰ ਕੇ ਤੇ ਆਪਣਾ ਰੋਜ਼ੀ ਰੋਟੀ ਦਾ ਸਾਧਨ ਕਰਦੇ ਸੀ। ਜੋ ਅੱਖਾਂ ਦੀ ਅਹਿਮੀਅਤ ਤੋਂ ਜਾਣੂ ਕਰਵਾਉਂਦੇ ਨੇ ਤੇ ਦੇਸ਼ ਦੇ ਵਿੱਚ ਮਰਨ ਉਪਰੰਤ ਅੱਖਾਂ ਦਾਨ ਕਰਨ ਦਾ ਜਿਹੜਾ ਪੰਦਰਵਾੜਾ ਹਰ ਸਾਲ 25 ਅਗਸਤ ਤੋਂ 8 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ। ਛੋਟੀ ਉਮਰ ਦੇ ਵਿੱਚ ਖੁਰਾਕ ਦੀ ਘਾਟ, ਸੱਟ ਲੱਗਣ ਜਾਂ ਕਿਸੇ ਪ੍ਰਕਾਰ ਦੀ ਇਨਫੈਕਸ਼ਨ ਹੋਣ ਦੇ ਨਾਲ ਕੋਰਨੀਆਂ ਜਿਹੜੀਆਂ ਨੇ ਧੁੰਦਲਾ ਹੋ ਜਾਂਦੀਆਂ ਨੇ, ਇਸ ਦੇ ਨਾਲ ਨਜ਼ਰ ਕਮਜ਼ੋਰ ਜਾਂ ਖਤਮ ਹੋਣ ਲੱਗ ਜਾਂਦੀ ਹੈ। ਭਾਰਤ ਦੇ ਵਿੱਚ 52 ਲੱਖ, ਸੰਸਾਰ ਦੇ ਵਿੱਚ 2 ਕਰੋੜ ਤੋਂ ਵੱਧ ਲੋਕ ਐਸੇ ਨੇ ਜੋ ਅੰਨੇਪਣ ਦਾ ਸ਼ਿਕਾਰ ਨੇ, ਜਿਨ੍ਹਾਂ ਦੇ ਵਿੱਚੋਂ ਵੱਡੀ ਗਿਣਤੀ ਬੱਚਿਆਂ ਦੀ ਹੈ ਜੋ ਭਾਰਤ ਦੇ ਵਿੱਚ 2 ਲੱਖ 70 ਹਜ਼ਾਰ ਦੇ ਕਰੀਬ ਦੱਸੀ ਜਾਂਦੀ ਹੈ ਤੇ ਦੇਸ਼ ਦੇ ਵਿੱਚ ਦਾਨ ਦੇ ਵਜੋਂ ਹਰ ਸਾਲ 35 ਹਜ਼ਾਰ ਹੀ ਜਿਹੜੀਆਂ ਅੱਖੀਆਂ ਜਿਹੜੀਆਂ ਨੇ ਮਿਲਦੀਆਂ ਨੇ, ਜਾਣੀ ਕਿ ਅੱਖਾਂ ਮਿਲਦੀਆਂ ਨੇ। ਅੱਖੀਆਂ ਮਿਲਣ ਦਾ ਮਤਲਬ ਹੋਰ ਨਿਕਲ ਆਉਂਦਾ ਹੈ ਪਿਆਰ ਮੁਹੱਬਤ ਵੱਲ ਨੂੰ ਚਲਿਆ ਜਾਂਦਾ ਹੈ। ਅੱਖਾਂ ਜਿਹੜੀਆਂ ਨੇ ਦਾਨ ਕਰਨ ਵਾਲੇ ਲੋਕ ਹੈ ਉਹਨਾਂ ਨੂੰ ਜਿਹੜੇ ਪ੍ਰਾਪਤ ਹੁੰਦੀਆਂ ਹੈ, ਜਦੋਂ ਕਿ 15 ਲੱਖ ਕਾਰਨੀਆਂ ਦੀ ਜ਼ਰੂਰਤ ਜਿਹੜੀ ਹੁੰਦੀ ਹੈ। ਛੱਤੀਸਗੜ੍ਹ ਦੇ ਵਿੱਚ ਪਿਛਲੇ 10 ਸਾਲ ਤੋਂ ਹਰ ਸਾਲ 300 ਤੋਂ ਵੱਧ ਅੱਖਾਂ ਦਾਨ ਦੇ ਵਿੱਚ ਜਿਹੜੀਆਂ ਆਈਆਂ। 13 ਆਈ ਬੈਂਕ ਜਿਹੜੇ ਨੇ ਤੇ ਡਾਕਟਰ ਤੇ ਲੋੜੀਂਦੇ ਪ੍ਰਬੰਧ ਵੀ ਜਿਹੜੇ ਘੱਟ ਨੇ। 3 ਕਿਸਮ ਦੇ ਨੇਤਰਹੀਣ ਹੁੰਦੇ ਆ ਇਹਦੇ ਵਿੱਚ, ਜਮਾਂਦਰੂ, ਦੁਰਘਟਨਾ ਦੇ ਕਾਰਨ ਅੱਖਾਂ ਦੀ ਰੋਸ਼ਨੀ ਬੰਦ ਜਿਹੜੀ ਆ ਹੋਣੀ, ਤੇ ਕੁਝ ਜਿਨ੍ਹਾਂ ਨੂੰ ਜਿਹੜਾ ਬਹੁਤ ਘੱਟ ਦਿਸਦਾ ਹੈ। ਇਨ੍ਹਾਂ ਲਈ ਜਿਹੜਾ ਅੰਗਹੀਨ ਕੋਟੇ 3% ਦੇ ਵਿੱਚੋਂ 1% ਸੀਟਾਂ ਰਾਖਵੀਆਂ ਹੁੰਦੀਆਂ। ਅੱਖਾਂ ਜਿਉਂਦਿਆਂ ਦਾਨ ਤਾਂ ਹੁੰਦੀਆਂ ਨੇ, ਪਰ ਮਰਨ ਦੇ ਉਪਰੰਤ ਵੀ ਸੰਬੰਧਿਤ ਪਰਿਵਾਰ ਦਾਨ ਕਰ ਸਕਦਾ ਹੈ। ਇਹ ਮੌਤ ਦੇ 6 ਘੰਟੇ ਅੰਦਰ ਅੰਦਰ ਜਿਹੜੀਆਂ ਦਿੱਤੀਆਂ ਜਾ ਸਕਦੀਆਂ ਹੈ। ਵਹਿਮੀ ਲੋਕਾਂ ਦਾ ਭਰਮ ਇਹ ਵੀ ਹੈ ਕਿ ਮ੍ਰਿਤਕ ਅਗਲੇ ਜਨਮ ਦੇ ਵਿੱਚ ਅੱਖਾਂ ਕੱਢਣ ਦੇ ਕਾਰਨ ਅੰਨਾ ਪੈਦਾ ਹੋਵੇਗਾ। ਇਦਾਂ ਦੇ ਸਾਡੇ ਲੋਕ ਸੋਚ ਵਾਲੇ ਨੇ। ਜਦਕਿ ਸੰਸਕਾਰ ਹੁਣ ਮੈਂ ਬੋਡੀ ਦਾਨ ਕੀਤੀ ਹੋਈ ਹੈ, ਇੱਥੇ ਦਿੱਤੀ ਹੋਈ ਹੈ, ਤਾਂ ਕੀ ਹੁਣ ਮੈਂ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਮਤਲਬ ਕਿ ਮੈਂ ਤਾਂ ਜੰਮਾਂਗਾ ਨਾ ਫਿਰ? ਇਸ ਹਿਸਾਬ ਦੇ ਨਾਲ ਤਾਂ ਮੈਂ ਤਾਂ ਆਪਣੀ ਹੋਂਦ ਹੀ ਖਤਮ ਕਰ ਲਈ ਆਉਣ ਵਾਲੇ ਸਮੇਂ ਦੀ। ਤੇ ਸਾਨੂੰ ਵੀ ਅੱਖਾਂ ਦਾਨ ਕਰਨ ਦੇ ਲਈ ਲੋਕਾਂ ਨੂੰ ਪ੍ਰੇਰਨਾ ਜਿਹੜੀ ਚਾਹੀਦੀ ਹੈ ਦੇਣੀ। ਤੇ ਪਟਿਆਲਾ ਦੀ ਡਾਕਟਰ ਹੈ ਜਸਲੀਨ ਕੌਰ ਦੀ ਮੌਤ ਤੋਂ ਬਾਅਦ ਅਮਰੀਕਾ ਦੇ ਵਿੱਚ ਉਸਦੇ 37 ਵਿਅਕਤੀਆਂ ਨੂੰ ਅੰਗ ਲਾ ਕੇ ਜਿਹੜਾ ਸੀ, ਇੱਕੋ ਬੋਡੀ ਤੋਂ 37 ਲੋਕਾਂ ਨੂੰ ਅੰਗ ਲਾਏ ਗਏ ਉਹਦੀ ਬੋਡੀ ਚੋਂ, ਤੇ ਨਵੀਂ ਜ਼ਿੰਦਗੀ ਉਹਨੇ ਜਿਹੜੀ ਹੈ 37 ਲੋਕਾਂ ਨੂੰ ਦਿੱਤੀ। ਅੰਮ੍ਰਿਤਸਰ ਦੀ 39 ਦਿਨ ਦੀ ਜਿਹੜੀ ਬਾਲੜੀ ਇਬਾਬਤ ਦੀ ਅੰਗ ਦਾਨ ਕਰਕੇ ਕਈ ਲੋਕਾਂ ਨੂੰ ਨਵੀਂ ਜ਼ਿੰਦਗੀ ਪ੍ਰਦਾਨ ਹੋਈ। ਇਸੇ ਤਰ੍ਹਾਂ ਹੀ 9 ਕੁ ਸਾਲ ਪਹਿਲਾਂ ਪੰਜਾਬ ਦੇ ਵਿੱਚ ਪਦੀ ਸੂਰਾ ਸਿੰਘ ਦੇ ਜਿਹੜੇ ਸੀ ਪੰਜਾਬ ਪੁਲਿਸ ਦੇ ਕਮਾਂਡੋ ਕਸ਼ਮੀਰ ਸਿੰਘ ਦੀ ਮੌਤ ਤੋਂ ਬਾਅਦ ਉਸਦੀ ਖਾਹਿਸ਼ ਜਿਹੜੀ ਸੀ ਪਰਿਵਾਰ ਤੇ ਇਲਾਕੇ ਦੇ ਉੱਤੇ ਤਰਕਸ਼ੀਲ ਸੁਸਾਇਟੀ ਦੇ ਆਗੂਆਂ ਦੀ ਮਦਦ ਦੇ ਨਾਲ PGI ਚੰਡੀਗੜ੍ਹ ਦੇ ਵਿੱਚ 5 ਵਿਅਕਤੀਆਂ ਨੂੰ ਅੰਗ ਲਾ ਕੇ ਨਵੀਂ ਜ਼ਿੰਦਗੀ ਜਿਹੜੀ ਉਹਨਾਂ ਨੂੰ ਦਿੱਤੀ ਗਈ। ਤਰਕਸ਼ੀਲ ਸੁਸਾਇਟੀ ਵੱਲੋਂ ਹੀ ਚਲਾਈ ਗਈ ਮੌਤ ਉਪਰੰਤ ਸਰੀਰ ਦਾਨ ਅਤੇ ਅੰਗ ਦਾਨ ਦੀ ਰਵਾਇਤ ਰੰਗ ਲਿਆ ਰਹੀ ਹੈ ਤੇ ਬਹੁਤ ਸਾਰੇ ਜ਼ਿਲ੍ਹਾ ਪੱਧਰ ਦੇ ਹਸਪਤਾਲਾਂ ਦੇ ਵਿੱਚ ਨੇਤਰ ਦਾਨ ਬੈਂਕ ਨਹੀਂ ਹਨ। ਜੇ ਹੋਣ ਵੀ ਤਾਂ ਉਹਨਾਂ ਦੇ ਕੋਲ ਨੇਤਰਹੀਣਾਂ ਦੀਆਂ ਲਿਸਟਾਂ ਨਹੀਂ ਨੇ। ਹਰ ਸਾਲ ਅੱਖਾਂ ਦਾਨ, ਮਹਾਨ ਦਾਨ, ਜੀਵਨ ਦਾਨ ਦੇ ਨਾਅਰੇ ਲਾ ਕੇ ਅੱਖਾਂ ਦਾਨ ਕਰਨ ਵਾਸਤੇ ਵਿਸ਼ੇਸ਼ ਦਿਨ ਤੇ ਅੱਖਾਂ ਦਾਨ ਫਾਰਮ ਭਰਵਾਏ ਜਾਂਦੇ ਹੈ, ਪਰ ਅੱਖਾਂ ਦਾਨ ਕਰਨ ਦੇ ਪ੍ਰਬੰਧ ਨਹੀਂ ਨਾ ਨਾ ਹੀ ਨਜ਼ਰ ਆਉਂਦੇ ਆ ਤੇ ਅੱਖਾਂ ਦਾਨ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਨਾ ਹੀ ਨੇਤਰ ਬੈਂਕ ਸਹੀ ਢੰਗ ਦੇ ਨਾਲ ਚੱਲ ਰਹੇ ਨੇ। ਸਰਕਾਰ ਨੂੰ ਲੋੜੀਂਦੇ ਪ੍ਰਬੰਧਾਂ ਦੇ ਵੱਲ ਧਿਆਨ ਦੇਣਾ ਚਾਹੀਦਾ ਤੇ ਕੁਝ ਕੁ ਸਾਲ ਪਹਿਲਾਂ ਮਨੁੱਖੀ ਸਰੀਰ ਤੇ ਅੰਗਾਂ ਦੀ ਬਹਿਰੂਮਤੀ ਤੇ ਜਿਹੜਾ ਸੀ ਤਸਕਰੀ ਜਿਹੜੀ ਆ ਦੀਆਂ ਖ਼ਬਰਾਂ ਚਰਚਾ ਦੇ ਵਿੱਚ ਰਹੀਆਂ। UP ਦੇ ਮੇਰਠ ਜ਼ਿਲ੍ਹੇ ਅੰਦਰ ਲਾਸ਼ਾਂ ਦਾ ਪੋਸਟਮਾਰਟਮ ਕਰਨ ਸਮੇਂ ਅੰਗ ਕੱਢ ਕੇ ਜਾਦੂ ਟੂਣੇ ਕਰਨ ਵਾਲੇ ਤਾਂਤਰਿਕਾਂ ਨੂੰ ਵੇਚੇ ਜਾ ਰਹੇ ਨੇ। ਲੀਵਰ 1,000 ਤੋਂ ਲੈ ਕੇ 10,000 ਰੁਪਏ ਤੇ ਦਿਲ 20,000 ਰੁਪਏ ਵਿਕ ਰਹੇ ਨੇ। ਡਾਕਟਰਾਂ ਦੇ ਵੱਲੋਂ ਗੁਰਦੇ ਤੇ ਬੱਚੇਦਾਨੀਆਂ ਕੱਢਣ ਦੇ ਵੇਚਣ ਦੀਆਂ ਖ਼ਬਰਾਂ ਦੇ ਵਿੱਚ ਵੀ ਚਰਚਾ ਰਹੀ ਹੈ। PGI ਚੰਡੀਗੜ੍ਹ ਦੇ ਵੱਲੋਂ ਕਾਲੇ ਮੋਤੀਏ ਦੇ ਨਾਲ ਖਰਾਬ ਹੋਈਆਂ ਅੱਖਾਂ ਦਾ ਸਫਲ ਇਲਾਜ ਲੱਭ ਲਿਆ। ਨਵੀਂ ਤਕਨੀਕ ਦੇ ਨਾਲ ਆਪਰੇਸ਼ਨ ਹੋਣ ਤੋਂ ਬਾਅਦ ਅੱਖਾਂ ਦੀ ਰੋਸ਼ਨੀ ਠੀਕ ਹੋ ਜਾਂਦੀ ਹੈ ਤੇ ਐਨਕਾਂ ਦੀ ਵੀ ਲੋੜ ਨਹੀਂ ਰਹਿੰਦੀ ਹੈ। ਕਾਲਾ ਮੋਤੀਆ ਕਰਕੇ ਅੱਖਾਂ ਦਾ ਆਕਾਰ ਵੱਡਾ ਹੋ ਜਾਂਦਾ ਹੈ। ਇਸ ਦੇ ਕਰਕੇ ਹੀ ਬੱਚੇ ਇਲਾਜ ਤੋਂ ਵਾਂਝੇ ਰਹਿ ਜਾਂਦੇ ਹੈ। ਇਸ ਤਕਨੀਕ ਦੇ ਵਿੱਚ ਆਪਰੇਸ਼ਨ ਕਰਕੇ ਲੈਂਜ ਅੱਖ ਦੇ ਆਕਾਰ ਦੇ ਵੱਡੇ ਲੈਂਜ ਬਣਨੇ ਸ਼ੁਰੂ ਹੋ ਗਏ ਨੇ। ਇਨ੍ਹਾਂ ਦੀ ਕੀਮਤ ਦੂਜੇ ਲੈਂਸ ਜਿੰਨੀ ਹੈ। ਐਡਵਾਂਸ ਕਾਰਡੀਅਕ ਸੈਂਟਰ ਦੇ ਡਾਕਟਰ ਜਸਪ੍ਰੀਤ ਸਿੰਘ ਸਕੂਜਾ ਹੁਣਾਂ ਦੀ ਜਿਹੜੀ ਨਵੀਂ ਇਸ ਤਕਨੀਕ ਨੂੰ ਯੂਰਪੀਅਨ ਜਰਨਲ ਆਫ ਆਪਥਾਲੋਜੀ ਦੇ ਵੱਲੋਂ ਮਾਨਤਾ ਜਿਹੜੀ ਮਿਲ ਚੁੱਕੀ ਹੈ। ਉਹਨਾਂ ਅੱਖਾਂ ਦੇ ਵੱਡੇ ਆਕਾਰ ਦੇ ਲੈਂਜ਼ ਬਣਾਉਣੇ ਸ਼ੁਰੂ ਕਰਦੇ ਆ ਤੇ ਅੱਖਾਂ ਕਾਲੀਆਂ, ਭੂਰੀਆਂ, ਬਿੱਲੀਆਂ, ਨੀਲੀਆਂ ਤੇ ਪੀਲੀਆਂ ਖੂਨ ਦੀ ਕਮੀ ਜਾਂ ਪੀਲੀਏ ਦੇ ਕਾਰਨ ਹੁੰਦੀਆਂ ਨੇ। ਕਈਆਂ ਦੀਆਂ ਅੱਖਾਂ ਮੋਟੀਆਂ ਤੇ ਕਈਆਂ ਦੀਆਂ ਨਿੱਕੀਆਂ ਅੰਦਰ ਨੂੰ ਧੱਸੀਆਂ ਹੁੰਦੀਆਂ ਨੇ ਤੇ ਅੱਖਾਂ ਦੇ ਨਾਲ ਸਭ ਤੋਂ ਜ਼ਿਆਦਾ ਮੁਹਾਵਰੇ 50 ਦੇ ਕਰੀਬ ਨੇ। ਕਹਾਵਤਾਂ, ਗੀਤ, ਗਜ਼ਲਾਂ ਦੀ ਗਿਣਤੀ ਦਾ ਹਿਸਾਬ ਕੋਈ ਨਹੀਂ ਹੈ। ਆਖਰ ਦੇ ਵਿੱਚ ਅੱਖਿਓ ਤੱਕਣਾ ਕੰਮ ਤੁਹਾਡਾ, ਕੌਣ ਕਹੇ ਤੁਸੀਂ ਤੱਕੋ ਨਾ, ਤੱਕੋ ਤੱਕੋ ਰੱਜ ਰੱਜ ਤੱਕੋ, ਤੱਕਦੀਆਂ ਤੱਕਦੀਆਂ ਥੱਕੋ ਨਾ। ਪਰ ਇਸ ਤੱਕ ਵਿੱਚ ਚੇਤੇ ਰੱਖਣਾ, ਮੈਲੀਆਂ ਮੂਲ ਨਾ ਹੋਇਓ ਜੇ ਜੀਵਨ ਦਾਤੇ ਦੇ ਇਸ ਅੰਮ੍ਰਿਤ ਨੂੰ ਜ਼ਹਿਰ ਬਣਾ ਕੇ ਪਿਲਾਓ ਨਾ। ਜਦ ਬੰਦੇ ਦੀਆਂ ਬੰਦ ਹੋਣ ਅੱਖੀਆਂ, ਇਨ੍ਹਾਂ ਅੱਖੀਆਂ ਨੂੰ ਕਈ ਰੋਣ ਅੱਖੀਆਂ ਚਿਤਾ ਦੇ ਵਿੱਚ ਜਾਣਗੀਆਂ, ਸਵਾਹ ਬਣ ਜਾਣਗੀਆਂ, ਕਬਰ ਦੇ ਵਿੱਚ ਜਾਣਗੀਆਂ ਤਾਂ ਮਿੱਟੀ ਬਣ ਜਾਣਗੀਆਂ। ਤੇ ਦੋਸਤੋ, ਇਹਨਾਂ ਨੂੰ ਮਿੱਟੀ ਹੋਣ ਤੋਂ ਬਚਾਓ, ਸਵਾਹ ਹੋਣ ਤੋਂ ਬਚਾਓ ਤੇ ਜਿਹੜੇ ਲੋੜਵੰਦ ਨੇ ਉਹਨਾਂ ਦੇ ਜਿਹੜਾ ਅੱਖਾਂ ਲਵਾਓ ਤੇ ਲਾਓ। ਤੇ ਤਾਂ ਹੀ ਕੁਝ ਨਾ ਕੁਝ ਉਹ ਦੇਖ ਸਕਣਗੇ ਤੇ ਅੱਗੇ ਸੰਸਾਰ ਨੂੰ ਜਿਹੜਾ ਵਾਚ ਸਕਣਗੇ। ਤੇ ਲੋ ਦੋਸਤੋ, ਅੱਜ ਦੀਆਂ ਦੇਸ਼ ਦੇ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਆ ਤੇ ਸ਼ਮੀ ਜੀ ਕੁਝ ਹੀ ਪਲਾਂ ਤੱਕ ਆਪਣੇ ਨਾਲ ਜੁੜਨਗੇ ਤੇ ਤਦ ਤੱਕ ਆਪਾਂ ਗੱਲਾਂ ਬਾਤਾਂ ਦੀ ਸ਼ੁਰੂਆਤ ਅੱਜ ਖਬਰਾਂ ਦੇ ਨਾਲ ਕਰਦੇ ਆਂ। ਅੱਜ ਦੀਆਂ ਜੋ ਖਬਰਾਂ ਨੇ ਉਹਨਾਂ ਦੇ ਵੱਲ ਨੂੰ ਵੱਧਦੇ ਆਂ। ਰਾਜੇ ਚੰਨੀ ਤੋਂ ਮੋਹ ਭੰਗ ਹੋ ਗਿਆ, ਪ੍ਰਗਟ ਸਿੰਘ ਧੁੱਪ ਗੰਢ ਹੋ ਗਿਆ ਨਾਲ, ਤੇ ਈਡੀ ਦੇ ਨਾਲ ਵਿਵਾਦ ਬਦਲਿਆ, ਈਡੀ ਦੇ ਨਾਲ ਵਿਵਾਦ ਹੋਇਆ ਤੇ ਬਦਲੀਆਂ ਦੇ ਵਿੱਚ ਫਸੀ ਹੈ ਸਰਕਾਰ, ਤੇ ਟਰੰਪ ਦਾ ਨਵਾਂ ਏਜੰਡਾ ਚੀਨ ਦਾ ਅਫਰੀਕਾ ਧੰਦਾ, ਉਹਦਾ ਜ਼ਿਕਰ ਕਰਾਂਗੇ। ਤੇ ਪੰਜਾਬ ਦੀ ਸਿਆਸਤ ਤੋਂ ਲੈ ਕੇ ਕੈਨੇਡਾ ਦੇ ਪੰਜਾਬੀ ਵਿਦਿਆਰਥੀਆਂ, ਅਮਰੀਕਾ ਦੀ ਜਨਮ ਜਾਤ ਜਿਹੜੀ ਹੈ ਨਾਗਰਿਕਤਾ, ਈਡੀ ਅਤੇ ਪੰਜਾਬ ਸਰਕਾਰ ਵਿਚਾਲੇ ਟਕਰਾਅ, ਬਲਵੰਤ ਸਿੰਘ ਰਾਜੋਆਣਾ ਦੇ ਇਲਾਜ ਦਾ ਮੁੱਦਾ, ਬੈਂਕ ਘੁਟਾਲੇ ਤੇ ਦੁਨੀਆਂ ਭਰ ਦੇ ਬਦਲਦੇ ਭੂ ਰਾਜਨੀਤਿਕ ਹਾਲਾਤਾਂ ਤੱਕ ਅੱਜ ਨਜ਼ਰ ਘੁਮਾਵਾਂਗੇ ਤੇ ਪਿੱਛੇ ਲੁਕੇ ਬਹੁਤ ਵੱਡੇ ਸਵਾਲ ਨੇ ਉਹਨਾਂ ਨੂੰ ਵੀ ਝਾਤ ਪਾਵਾਂਗੇ। ਤੇ ਪ੍ਰਗਟ ਸਿੰਘ ਦੀ ਵੇਨੂ ਗੋਪਾਲ ਦੇ ਨਾਲ ਮੁਲਾਕਾਤ ਤੇ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਤੋਂ ਲੈ ਕੇ ਈਡੀ ਦੇ ਦਾਅਵਿਆਂ ਤੇ ਪੰਜਾਬ ਸਰਕਾਰ ਦੇ ਜਵਾਬ ਤੱਕ ਦਾ ਸਵਾਲ, ਅਸਲ ਸੱਚ ਕੀ ਹੈ ਤੇ ਸਿਆਸਤ ਕਿੱਥੇ ਜਾ ਰਹੀ ਹੈ। ਕੈਨੇਡਾ ਦੇ ਵਿੱਚ MITT ਕਾਲਜ ਜਿਹੜੇ ਨੇ ਉਹਨਾਂ ਦੀਆਂ ਗਤੀਵਿਧੀਆਂ ਤੇ ਜਿਹੜੇ ਸਟੂਡੈਂਟਸ ਨੇ ਉਹਨਾਂ ਦੇ ਲਈ ਪਰੇਸ਼ਾਨੀਆਂ ਹੋਰ ਵੱਧ ਗਈਆਂ ਨੇ। ਜਿਹੜੀਆਂ MITT ਕਾਲਜ ਨੇ ਉਹਨਾਂ ਦੀ ਗਤੀਵਿਧੀਆਂ ਸਮੇਟਣ ਦਾ ਫੈਸਲਾ ਹੋਇਆ ਤੇ ਪੰਜਾਬੀ ਵਿਦਿਆਰਥੀਆਂ ਦੇ ਲਈ ਕੀ ਸੰਕੇਤ ਦਿੰਦਾ ਇਹ, ਉਹਦੇ ਬਾਰੇ ਗੱਲ ਕਰਾਂਗੇ। ਤੇ ਅਮਰੀਕਾ ਚ ਜਨਮ ਜਾਤ ਨਾਗਰਿਕਤਾ ਨੂੰ ਲੈ ਕੇ ਚੱਲ ਰਹੀ ਕਾਨੂੰਨੀ ਲੜਾਈ ਕਿੱਥੇ ਜੜੀ ਪਹੁੰਚੀ ਹੈ, ਤੇ ਈਰਾਨ ਅਮਰੀਕਾ ਤਣਾਅ ਦੇ ਉੱਤੇ ਚੀਨ ਦੀਆਂ ਅਫਰੀਕਾ ਦੇ ਵਿੱਚ ਵੱਧ ਰਹੀਆਂ ਫੌਜੀ ਸਰਗਰਮੀਆਂ ਦੁਨੀਆਂ ਦੀ ਤਾਕਤ ਦਾ ਸੰਤੁਲਨ ਕਿਵੇਂ ਬਦਲ ਸਕਦੀਆਂ ਨੇ, ਇਹ ਸਾਰਾ ਕੁਝ ਤੁਹਾਡੇ ਅੱਗੇ ਰੱਖਾਂਗੇ। ਲੋ ਫਿਰ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਸ਼ੁਰੂਆਤ ਕਾਂਗਰਸ ਦੀ। ਅੱਜ ਤੋਂ ਪ੍ਰਗਟ ਸਿੰਘ ਦੀ ਵੇਨੂਗੋਪਾਲ ਦੇ ਨਾਲ ਮੀਟਿੰਗ ਹੋਈ ਹੈ ਤੇ ਰਾਹੁਲ ਗਾਂਧੀ ਦੇ ਦੌਰੇ ਦੇ ਬਾਰੇ ਦਿੱਤਾ ਵੱਡਾ ਬਿਆਨ ਆ। ਉਹਨਾਂ ਕਿਹਾ ਕਿ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਧਾਇਕ ਪ੍ਰਗਟ ਸਿੰਘ ਉਹਨਾਂ ਨੇ ਦਿੱਲੀ ਵਿਖੇ ਕਾਂਗਰਸ ਦੇ ਜਨਰਲ ਸਕੱਤਰ KC ਵੇਨੂਗੋਪਾਲ ਦੇ ਨਾਲ ਮੁਲਾਕਾਤ ਕੀਤੀ ਹੈ। ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਨਾਲ ਸੰਬੰਧਤ ਤੇ ਹੋਰ ਵੱਖ ਵੱਖ ਮੁੱਦਿਆਂ ਸਣੇ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸੰਬੰਧੀ ਵਿਚਾਰ ਵਟਾਂਦਰਾ ਹੋਇਆ। ਪ੍ਰਗਟ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ਤੇ ਲੋਕਾਂ ਦੇ ਨਾਲ ਜੁੜੇ ਮੁੱਦੇ ਮੀਟਿੰਗ ਦੇ ਦੌਰਾਨ ਵਿਚਾਰੇ ਗਏ ਨੇ ਤੇ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਵੱਲੋਂ ਸੂਬੇ ਦੇ ਵਿੱਚ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਲਈ ਜਥੇਬੰਦਕ ਪੱਧਰ ਦੇ ਉੱਤੇ ਤਿਆਰੀਆਂ ਨੂੰ ਤੇਜ਼ ਕਰਨ ਦੇ ਉੱਤੇ ਵੀ ਚਰਚਾ ਹੋਈ ਹੈ। ਪ੍ਰਗਟ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਜਲਦ ਹੀ ਪੰਜਾਬ ਦਾ ਦੌਰਾ ਜਿਹੜਾ ਹੈ ਕਰਨਗੇ ਤੇ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦੇ ਦੌਰਾਨ ਸੂਬੇ ਦੇ ਵੱਖ ਵੱਖ ਹਿੱਸਿਆਂ 'ਚ ਯਾਤਰਾ ਕੀਤੀ ਜਾਏਗੀ ਤੇ ਪਾਰਟੀ ਦੇ ਸੀਨੀਅਰ ਆਗੂਆਂ ਤੇ ਵਰਕਰਾਂ ਦੇ ਨਾਲ ਮੁਲਾਕਾਤਾਂ ਕੀਤੀਆਂ ਜਾਣਗੀਆਂ। ਰਾਹੁਲ ਗਾਂਧੀ ਦੇ ਦੌਰੇ ਦਾ ਮੁੱਖ ਮਕਸਦ ਪੰਜਾਬ ਦੇ ਲੋਕਾਂ ਦੇ ਨਾਲ ਸਿੱਧਾ ਰਾਬਤਾ ਕਰਨਾ ਤੇ ਸੂਬੇ ਦੇ ਨਾਲ ਸੰਬੰਧਤ ਅਹਿਮ ਮੁੱਦਿਆਂ ਨੂੰ ਕਹਿੰਦੇ ਸਮਝਣਾ ਹੋਵੇਗਾ। ਹਲੇ ਤੱਕ ਸਮਝਿਆ ਹੀ ਨਹੀਂ ਜੀ, ਮੁੱਦਿਆਂ ਨੂੰ ਦੇਖ ਲਓ। ਦੂਸਰੇ ਪਾਸੇ ਈਡੀ ਦੇ ਵੱਲੋਂ ਭੇਜੇ ਜਾ ਰਹੇ ਪੱਤਰ ਭਾਜਪਾ ਦੇ ਵੱਲੋਂ ਚਲਾਈ ਜਾ ਰਹੀ ਜਿਹੜੀ ਸਿਆਸੀ ਬਦਨਾਮੀ ਮੁਹਿੰਮ ਦਾ ਹਿੱਸਾ ਕਰਾਰ ਦਿੱਤਾ ਹੈ ਅਮਨ ਅਰੋੜਾ ਹੋਣਾ ਨੇ। ਕੈਸ਼ ਫਾਰ ਟਰਾਂਸਫਰ ਅਤੇ ਜ਼ਮੀਨੀ ਧੋਖਾਧੜੀ ਦੇ ਕਥਿਤ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਨੂੰ FIR ਦਰਜ ਕਰਨ ਦੇ ਲਈ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਇੱਕ ਚਿੱਠੀ ਲਿਖੀ ਸੀ ਈਡੀ ਦੇ ਵੱਲੋਂ ਤੇ ਲਗਾਤਾਰ ਲਿਖੇ ਜਾ ਰਹੇ ਪੱਤਰਾਂ ਦੇ ਉੱਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਜਿਹੜਾ ਸਖ਼ਤ ਰੁੱਖ ਅਪਣਾਇਆ।

ਹੀ ਨਹੀਂ ਨੇ। ਈਡੀ ਦੇ ਕਦੇ ਉਹਨਾਂ ਦਾ ਜਿਹੜਾ ਕਦੇ ਉਹਨਾਂ ਦੇ ਸਾਥੀ ਲਾਲਚੰਦ ਕਟਾਰੂ ਚੱਕ ਦਾ ਨਾਂ ਲੈਂਦੀ ਹੈ ਤੇ ਇਸ ਤੋਂ ਪਹਿਲਾਂ ਸੰਜੀਵ ਅਰੋੜਾ ਨੂੰ ਵੀ ਬਿਨਾਂ ਕਿਸੇ ਠੋਸ ਆਧਾਰ ਦੇ ਉੱਤੇ ਕਹਿੰਦੇ ਗ੍ਰਿਫ਼ਤਾਰ ਕੀਤਾ ਗਿਆ ਸੀ। ਦੂਜੇ ਪਾਸੇ ਈਡੀ ਨੇ ਆਪਣੇ ਪੱਤਰ ਦੇ ਵਿਚ ਕਿਹਾ ਕਿ ਮਨੀ ਲਾਂਡਰਿੰਗ ਸੰਬੰਧੀ ਪਹਿਲਾਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਆਧਾਰ ਤੇ ਹੀ ਤੁਰੰਤ ਮਾਮਲਾ ਦਰਜ ਕੀਤਾ ਜਾਵੇ ਤੇ ਏਜੰਸੀ ਨੇ ਚੇਤਾਵਨੀ ਦਿੱਤੀ ਹੈ ਕਿ ਪਹਿਲਾਂ ਪੱਤਰ ਲਿਖੇ ਨੂੰ 30 ਦਿਨ ਬੀਤ ਚੁੱਕੇ ਹੈ ਤੇ ਇਸ ਦੇ ਇਸੇ ਦੇਰੀ ਦੇ ਨਾਲ ਸਬੂਤਾਂ ਦੇ ਨਾਲ ਛੇੜਛਾੜ ਜਾਂ ਉਹਨਾਂ ਨੂੰ ਨਸ਼ਟ ਕੀਤਾ ਜਾ ਸਕਦਾ। ਇਹ ਪੂਰਾ ਮਾਮਲਾ ਮਈ ਮਹੀਨੇ ਦੇ ਵਿਚ ਨਿਖਿਲ ਗੋਹਲ ਦੇ ਟਿਕਾਣਿਆਂ ਦੇ ਉੱਤੇ ਈਡੀ ਦੇ ਵੱਲੋਂ ਮਾਰੇ ਗਏ ਛਾਪਿਆਂ ਤੋਂ ਬਾਅਦ ਸਾਹਮਣੇ ਆਇਆ। ਆਪਣੇ ਤੇ ਲੱਗੇ ਦੋਸ਼ਾਂ ਦਾ ਖੰਡਨ ਕਰਦਿਆਂ ਅਰੋੜਾ ਨੇ ਕਿਹਾ ਕਿ ਹਾਊਸਿੰਗ ਮੰਤਰੀ ਦੇ ਵਜੋਂ ਉਹਨਾਂ ਦੇ ਉੱਤੇ ਅਲਟਸ ਪ੍ਰੋਜੈਕਟ ਦੇ ਲਈ CLU ਤੇ ਲੇਆਊਟ ਪਲਾਨ ਜਿਹੜਾ ਬਦਲਣ ਦੇ ਬੇਬੁਨਿਆਦ ਦੋਸ਼ ਲਾਏ ਜਾ ਰਹੇ ਨੇ ਤੇ 2011 ਤੇ 2022 ਦੇ ਵਿਚਕਾਰ ਅਕਾਲੀ ਭਾਜਪਾ ਤੇ ਕਾਂਗਰਸ ਸਰਕਾਰਾਂ ਦੇ ਸਮੇਂ ਇਸ ਪ੍ਰੋਜੈਕਟ ਨੂੰ 6 CLU ਦਿੱਤੇ ਗਏ ਸਨ ਤੇ ਲੇਆਊਟ ਪਲਾਨ ਵੀ ਜਿਹੜਾ ਪਹਿਲਾਂ ਦੀਆਂ ਸਰਕਾਰਾਂ ਵੱਲੋਂ ਕਹਿੰਦੇ ਬਦਲੇ ਗਏ। ਇਹ ਸਾਰੇ ਬਦਲਾ ਕਾਨੂੰਨੀ ਤੌਰ ਦੇ ਉੱਤੇ ਜਾਇਜ਼ ਨੇ ਤੇ ਉਨ੍ਹਾਂ ਕਿਹਾ ਕਿ ਈਡੀ ਦੇ ਵੱਲੋਂ ਜਿਨ੍ਹਾਂ 2 FIRs ਨੂੰ ਜਿਹੜਾ ਆਧਾਰ ਬਣਾਇਆ ਜਾ ਰਿਹਾ ਉਹਨਾਂ ਨੂੰ ਅਦਾਲਤ ਪਹਿਲਾਂ ਹੀ ਰੱਦ ਕਰ ਚੁੱਕੀ ਹੈ। ਦੂਸਰੇ ਪਾਸੇ ਭਾਜਪਾ ਨੇ ਇਸ ਦਾ ਜਵਾਬ ਦਿੱਤਾ ਹੈ। ਭਾਜਪਾ ਨੇ ਬੁੱਧਵਾਰ ਨੂੰ ਪੰਜਾਬ ਦੇ ਵਿੱਚ ਅਧਿਕਾਰੀਆਂ ਦੀ ਟਰਾਂਸਫਰ ਤੇ ਤੈਨਾਤੀ ਦੇ ਵਿੱਚ ਭ੍ਰਿਸ਼ਟਾਚਾਰ ਦਾ ਦੋਸ਼ ਲਾ ਦਿੱਤਾ ਹੈ ਤੇ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨਿਰਪੱਖ ਜਾਂਚ ਯਕੀਨੀ ਬਣਾਉਣ ਤੇ ਆਪਣੇ ਅਹੁਦੇ ਤੋਂ ਜਿਹੜਾ ਤੁਰੰਤ ਅਸਤੀਫੇ ਦੀ ਮੰਗ ਜਿਹੜੀ ਹੋ ਗਈ ਹੈ ਦਿੱਤਾ ਜਾਵੇ। ਦਿੱਲੀ ਦੇ ਵਿਚ ਭਾਜਪਾ ਹੈੱਡਕੁਆਟਰ ਵਿਖੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕੌਮੀ ਬੁਲਾਰੇ ਗੌਰਵ ਭਾਟੀਆ ਨੇ ਇਹ ਵੀ ਦੋਸ਼ ਲਾ ਦਿੱਤਾ ਕਿ ਪੰਜਾਬ ਦੇ ਵਿਚ ਮਾਨ ਦੇ ਇਸ਼ਾਰੇ ਉਤੇ ਕੈਸ਼ ਫੋਰ ਟਰਾਂਸਫਰ ਪੈਸੇ ਲੈ ਕੇ ਤਬਦੀਲੀ ਘੁਟਾਲਾ ਹੋ ਰਿਹਾ। ਕੱਲ ਜਿਹੜੀਆਂ ਇਨ੍ਹਾਂ ਨੇ 18, 19 ਤੇ 14 ਜਿਹੜੀਆਂ ਬਦਲੀਆਂ ਕੀਤੀਆਂ ਸੀ ਉਹਦੇ ਉੱਤੇ ਸਵਾਲ ਖੜੇ ਹੋ ਗਏ ਹੈ। ਪੰਜਾਬ ਸਰਕਾਰ ਜਾਂ ਸੱਤਾਧਾਰੀ ਆਪ ਦੇ ਵੱਲੋਂ ਭਾਜਪਾ ਦੇ ਇਸ ਦੋਸ਼ ਦੇ ਉੱਤੇ ਕੋਈ ਵੀ ਤੁਰੰਤ ਪ੍ਰਤੀਕਿਰਿਆ ਅਜੇ ਨਹੀਂ ਆਈ ਹੈ। ਭਾਟੀਆ ਨੇ ਦੋਸ਼ ਲਾਇਆ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਈਡੀ ਦੇ ਵੱਲੋਂ ਵਾਰ ਵਾਰ ਬੇਨਤੀ ਕਰਨ ਦੇ ਬਾਵਜੂਦ ਪੰਜਾਬ ਪੁਲਿਸ ਇਸ ਮਾਮਲੇ ਦੇ ਵਿਚ ਸ਼ਾਮਲ ਲੋਕਾਂ ਨੂੰ ਬਚਾਉਣ ਦੇ ਲਈ ਕੋਈ FIR ਦਰਜ ਨਹੀਂ ਕਰ ਰਹੀ। ਉਨ੍ਹਾਂ ਨੇ ਇਨ੍ਹਾਂ ਦੋਸ਼ਾਂ ਦੀ CBI ਜਾਂਚ ਜਿਹੜੀ ਹੈ ਦੀ ਮੰਗ ਕਰ ਲਈ ਹੈ। ਗੌਰਵ ਭਾਟੀਆ ਨੇ ਕਿਹਾ ਕਿ ਪੰਜਾਬ ਦੇ ਵਿਚ ਟਰਾਂਸਫਰ ਤੇ ਤਾਇਨਾਤੀ ਜਿਹੜੀ ਹੈ ਉਹਦਾ ਘੁਟਾਲਾ ਹੋ ਰਿਹਾ। ਸੀਨੀਅਰ IAS ਤੇ IPS ਅਧਿਕਾਰੀਆਂ ਦੀ ਟਰਾਂਸਫਰ ਅਤੇ ਤੈਨਾਤੀ ਇੱਕ ਰੇਟ ਕਾਰਡ ਦੇ ਹਿਸਾਬ ਦੇ ਨਾਲ ਕਹਿੰਦੇ ਆ ਕੀਤੀ ਜਾਂਦੀ ਹੈ। ਇਹ ਤੱਥ ਮਾਮਲੇ ਦੀ ਜਾਂਚ ਦੌਰਾਨ ਜਿਹੜਾ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਹਮਣੇ ਆਏ ਨੇ। ਉਨ੍ਹਾਂ ਨੇ ਇਸ ਘੁਟਾਲੇ ਦੇ ਵਿਚ ਮਾਨ ਦੇ OSD ਦੀ ਸ਼ਮੂਲੀਅਤ ਦਾ ਦੋਸ਼ ਵੀ ਲਾਇਆ। ਭਾਜਪਾ ਬੁਲਾਰੇ ਨੇ ਕਿਹਾ ਕਿ ਕਿਸੇ OSD ਦੇ ਕੋਲ 20 ਤੋਂ ਵੱਧ IAS ਅਤੇ IPS ਅਧਿਕਾਰੀਆਂ ਦੀ ਟਰਾਂਸਫਰ ਤੇ ਤੈਨਾਤੀ ਕਰਨ ਦੀ ਤਾਕਤ ਹੈ ਤੇ ਉਹ ਵੀ ਮੁੱਖ ਮੰਤਰੀ ਜਿਹੜੇ ਨੇ ਭਗਵੰਤ ਮਾਨ ਦੀ ਕਿਸੇ ਜਾਣਕਾਰੀ ਤੋਂ ਬਿਨਾਂ। ਇਹ ਸਵਾਲ ਖੜਾ ਕੀਤਾ, ਇਹ ਅਸੰਭਵ ਹੈ ਕਿ ਇਹ ਮੁੱਖ ਮੰਤਰੀ ਦੀ ਇਜਾਜ਼ਤ ਤੋਂ ਬਿਨਾਂ ਸੰਭਵ ਨਹੀਂ ਹੈ। ਭਾਟੀਆ ਨੇ ਮੰਗ ਕਰਦਿਆਂ ਕਹਿ ਦਿੱਤਾ ਕਿ ਅਸੀਂ ਮੰਗ ਕਰਦੇ ਹਾਂ ਕਿ ਭਗਵੰਤ ਮਾਨ ਮੁੱਖ ਮੰਤਰੀ ਦੇ ਵਜੋਂ ਤੁਰੰਤ ਅਸਤੀਫਾ ਦੇਣ। ਇਸ ਮਾਮਲੇ ਦੀ ਨਿਰਪੱਖ ਜਾਂਚ ਸਿਰਫ ਉਦੋਂ ਹੀ ਜਿਹੜੀ ਸੰਭਵ ਹੈ ਜਦੋਂ ਭਗਵੰਤ ਮਾਨ ਅਸਤੀਫਾ ਦੇ ਦੇਣ। ਦੂਸਰੇ ਪਾਸੇ ਈਡੀ ਦਾ ਪੰਜਾਬ ਸਰਕਾਰ ਦੇ ਉੱਤੇ ਪਲਟਵਾਰ, ਉਨ੍ਹਾਂ ਨੇ ਵੀ ਜਵਾਬ ਦੇ ਦਿੱਤਾ। ਉਹ ਕਹਿੰਦੇ ਨੇ ਭਾਈ ਬਦਲੀਆਂ ਤੇ ਜ਼ਮੀਨੀ ਧੋਖਾਧੜੀ ਕੇਸ ਦੇ ਵਿਚ ਲਗਾਤਾਰ ਟਾਲ ਮਟੋਲ ਕਰ ਰਹੀ ਹੈ ਪੰਜਾਬ ਪੁਲਿਸ। ਪੰਜਾਬ ਦੇ ਵਿਚ ਅਧਿਕਾਰੀਆਂ ਦੀਆਂ ਬਦਲੀਆਂ, ਟਰਾਂਸਫਰ, ਪੋਸਟਿੰਗ, ਹਵਾਲਾ ਲੈਣ ਦੇਣ ਅਤੇ ਜ਼ਮੀਨੀ ਸੌਦਿਆਂ ਦੇ ਨਾਲ ਜੁੜੇ ਕਥਿਤ ਰੈਕਟ ਦੇ ਮਾਮਲੇ ਚ ਐਨਫੋਰਸਮੈਂਟ ਡਾਇਰੈਕਟੋਰੇਟ ਈਡੀ ਅਤੇ ਪੰਜਾਬ ਪੁਲਿਸ ਵਿਚਾਲੇ ਟਕਰਾਅ ਹੋਰ ਵੀ ਤਿੱਖਾ ਹੋ ਗਿਆ। ਈਡੀ ਨੇ ਦੋਸ਼ ਲਾਇਆ ਕਿ ਪੁਖਤਾ ਅਤੇ ਵਿਸਤਾਰਿਤ ਸਬੂਤ ਸਾਂਝੇ ਕਰਨ ਦੇ ਬਾਵਜੂਦ ਪੰਜਾਬ ਪੁਲਿਸ ਇਸ ਮਾਮਲੇ ਦੇ ਵਿਚ FIR ਜਿਹੜੀ ਹੈ ਦਰਜ ਨਹੀਂ ਕਰ ਰਹੀ, ਲਗਾਤਾਰ ਭੱਜ ਰਹੀ ਹੈ ਇਹਦੇ ਤੋਂ। ਪੰਜਾਬ ਸਰਕਾਰ ਦੇ ਸਟੈਂਡ ਦੇ ਜਵਾਬ ਦਿੰਦਿਆਂ ਈਡੀ ਨੇ ਜਿਹੜਾ ਇੱਕ ਬਿਆਨ ਜਾਰੀ ਕਰਕੇ ਦੱਸ ਦਿੱਤਾ ਕਿ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਜਿਹੜਾ ਪਮਲਾ PMLA ਦੀ ਧਾਰਾ 66(2) ਅਧੀਨ 30 ਜੁਲਾਈ ਅਤੇ 7 ਅਗਸਤ 2026 ਨੂੰ ਪੰਜਾਬ ਦੇ DGP ਦੇ ਨਾਲ ਅਧਿਕਾਰਤ ਤੌਰ ਦੇ ਉੱਤੇ ਸਾਰੇ ਸਬੂਤ ਸਾਂਝੇ ਕੀਤੇ ਸਨ। ਏਜੰਸੀ ਦੇ ਮੁਤਾਬਕ ਇਕੱਠੀ ਕੀਤੀ ਸਮੱਗਰੀ ਤੋਂ ਪਤਾ ਲੱਗਦਾ ਕਿ ਕਿਵੇਂ ਵਿਚੋਲੇ ਨਿਤਿਨ ਗੋਹਲ ਨੇ ਜਿਹੜਾ ਪੁਲਿਸ ਬਦਲੀਆਂ ਦੀਆਂ ਜਿਹੜੀਆਂ ਅਰਜ਼ੀਆਂ ਇਕੱਠੀਆਂ ਕੀਤੀਆਂ ਤੇ ਪਹਿਲਾਂ ਤੋਂ ਦਸਖਤ ਕੀਤੇ ਜਿਹੜੇ ਨੇ ਟਰਾਂਸਫਰ ਆਰਡਰ ਲੀਕ ਕੀਤੇ ਗਏ ਤੇ ਹਵਾਲਾ ਰਕਮ ਦਾ ਜਿਹੜਾ ਆਦਾਨ ਪ੍ਰਦਾਨ ਕਰਵਾਇਆ, ਜ਼ਮੀਨੀ ਸੌਦੇ ਕੀਤੇ ਤੇ ਯਾਤਰਾਵਾਂ ਤੇ ਹੋਟਲਾਂ ਦੇ ਖਰਚਿਆਂ ਦੇ ਨਗਦ ਭੁਗਤਾਨ ਦਾ ਪ੍ਰਬੰਧ ਵੀ ਕੀਤਾ। ਕੇਂਦਰੀ ਏਜੰਸੀ ਨੇ ਕਿਹਾ ਕਿ ਵਾਰ ਵਾਰ ਲਿਖਤੀ ਸੁਨੇਹੇ ਭੇਜਣ ਦੇ ਬਾਵਜੂਦ ਪੰਜਾਬ ਪੁਲਿਸ ਦੇ ਵੱਲੋਂ ਮਾਮਲਾ ਦਰਜ ਨਾ ਕਰਨ ਇੱਕ

0: ਜ਼ਰੂਰੀ ਕਾਨੂੰਨੀ ਪ੍ਰਕਿਰਿਆ ਦੀ ਉਲੰਘਣਾ ਹੈ ਤੇ ਈਡੀ ਨੇ ਇਹ ਵੀ ਗੰਭੀਰ ਦੋਸ਼ ਵੀ ਲਾਇਆ ਕਿ 1 ਸਤੰਬਰ ਨੂੰ ਜਦੋਂ ਏਜੰਸੀ ਦਾ ਨੁਮਾਇੰਦਾ ਜਾਂਚ ਰਿਪੋਰਟਾਂ ਹੱਥੀਂ ਸੌਂਪਣ ਗਿਆ ਤਾਂ ਪੁਲਿਸ ਅਧਿਕਾਰੀਆਂ ਨੇ ਉਸਦੀ ਰਸੀਦ ਜਿਹੜੀ ਆ ਤੱਕ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਈਡੀ ਨੂੰ ਇਹ ਸਾਰੇ ਦਸਤਾਵੇਜ਼ ਈਮੇਲ ਦੇ ਰਾਹੀਂ ਜਿਹੜਾ ਅਧਿਕਾਰਤ ਤੌਰ ਦੇ ਉੱਤੇ ਭੇਜਣੇ ਪਏ ਨੇ। ਦੂਸਰੇ ਪਾਸੇ ਬਲਵੰਤ ਸਿੰਘ ਰਾਜੋਆਣਾ ਨੂੰ ਅੱਖਾਂ ਦੇ ਇਲਾਜ ਦੇ ਲਈ ਮਿਲੀ ਇਜਾਜ਼ਤ ਹੈ ਤੇ ਨਾਲ ਹੀ ਹਾਈ ਕੋਰਟ ਨੇ ਆਪਣਾ ਜਿਹੜਾ ਫੈਸਲਾ ਸੁਣਾਇਆ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲਕਾਂਡ 'ਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਤੇ ਪਟਿਆਲਾ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਦੇ ਵੱਲੋਂ ਅੱਖਾਂ ਦੇ ਆਪਰੇਸ਼ਨ ਦੇ ਲਈ ਦਾਇਰ ਕੀਤੀ ਗਈ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ। ਜਸਜੀਤ ਸਿੰਘ ਬੇਦੀ ਦੀ ਅਦਾਲਤ ਨੇ ਸਪਸ਼ਟ ਕੀਤਾ ਕਿ ਰਾਜੋਆਣਾ ਦੀਆਂ ਅੱਖਾਂ ਦਾ ਆਪਰੇਸ਼ਨ ਕਿਸੇ ਵੀ ਨਿੱਜੀ ਹਸਪਤਾਲ ਦੇ ਵਿੱਚ ਨਹੀਂ ਕਰਵਾਇਆ ਜਾਵੇਗਾ, ਸਗੋਂ ਇਹ ਜਿਹੜਾ ਪ੍ਰਕਿਰਿਆ ਸਿਰਫ਼ ਤੇ ਸਿਰਫ਼ PGI ਚੰਡੀਗੜ੍ਹ ਵਿਖੇ ਹੀ ਮੁਕੰਮਲ ਕੀਤੀ ਜਾਵੇਗੀ। ਸੁਣਵਾਈ ਦੇ ਦੌਰਾਨ ASG ਵਧੀਕ ਸੋਲੀਸਿਟਰ ਜਨਰਲ ਦੀਆਂ ਦਲੀਲਾਂ ਤੇ ਗੌਰ ਕਰਦਿਆਂ ਅਦਾਲਤ ਨੇ ਸਖ਼ਤ ਜਿਹੜੀ ਟਿੱਪਣੀ ਕਰਦਿਆਂ ਫੈਸਲਾ ਜਿਹੜਾ ਸੁਣਾਇਆ ਕਿ ਆਮ ਲੋਕ ਵੀ ਬਿਹਤਰ ਇਲਾਜ ਦੇ ਲਈ PGI ਨੂੰ ਹੀ ਜਿਹੜਾ ਪਹਿਲ ਦਿੰਦੇ ਨੇ ਤੇ ਅਜਿਹੇ ਦੇ ਵਿੱਚ ਅਦਾਲਤ ਨੂੰ ਰਾਜੋਆਣਾ ਦੇ ਵੱਲੋਂ ਨਿੱਜੀ ਹਸਪਤਾਲ ਦੇ ਵਿੱਚ ਲਿਜਾਣ ਜਾਂ ਇਲਾਜ ਕਰਵਾਉਣ ਦੀ ਮੰਗ ਪਿੱਛੇ ਕੋਈ ਠੋਸ ਜਾਂ ਜਾਇਜ਼ ਕਾਰਨ ਜਿਹੜਾ ਨਜ਼ਰ ਨਹੀਂ ਆਉਂਦਾ ਹੈ। ਇਸੇ ਤਰ੍ਹਾਂ ਹੀ ਜਿਹੜਾ ਇੱਕ ਖਬਰ ਹੋਰ ਲੈ ਕੇ ਫਿਰ ਆਪਾਂ ਗੱਲ ਕਰਦੇ ਹਾਂ ਰਾਜਨ ਸੈਣੀ ਸਾਹਿਬ ਦੇ ਨਾਲ। ਇਹ ਗੱਲਬਾਤ ਹੈ ਜੀ ਸਮਾਲ ਬੈਂਕ ਸਕੈਮ ਦੀ। IDFC ਜਿਹੜਾ ਇਹ ਬੈਂਕ ਨੇ ਇਹਦੇ ਵਿੱਚ 6 IAS ਜਿਹੜੇ ਨੇ ਅਧਿਕਾਰੀਆਂ ਦੇ ਸਮੇਤ 19 ਦੇ ਖਿਲਾਫ਼ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। CBI ਦੇ ਵੱਲੋਂ ਦਾਇਰ ਕੀਤੀ ਗਈ ਤੀਜੀ ਚਾਰਜਸ਼ੀਟ ਹੁਣ ਤੱਕ ਕੁੱਲ 37 ਵਿਅਕਤੀ ਜਿਹੜੇ ਨੇ ਮੁਲਜ਼ਮਾਂ ਦੇ ਵਿੱਚ ਸ਼ਾਮਲ ਨੇ। ਕੇਂਦਰੀ ਜਾਂਚ ਬਿਊਰੋ CBI ਜਿਹੜੀ ਹੈ ਉਹਨੇ IDFC ਜਿਹੜੀ ਹੈ ਫਸਟ ਬੈਂਕ ਅਤੇ AU ਸਮਾਲ ਫਾਈਨੈਂਸ ਬੈਂਕ ਦੇ ਵਿੱਚ ਜਮ੍ਹਾਂ ਹਰਿਆਣਾ ਸਰਕਾਰ ਦੇ ਵੱਖ ਵੱਖ ਵਿਭਾਗਾਂ ਅਤੇ ਸੰਸਥਾਵਾਂ ਦੇ ਸਰਕਾਰੀ ਫੰਡਾਂ ਦੀ ਹੇਰਾਫੇਰੀ ਦੇ ਨਾਲ ਸੰਬੰਧਿਤ ਮਾਮਲੇ ਦੇ ਵਿੱਚ ਬੁੱਧਵਾਰ ਨੂੰ ਪੰਚਕੁਲਾ ਦੇ ਵਿੱਚ CBI ਕੇਸਾਂ ਦੇ ਵਿਸ਼ੇਸ਼ ਜੱਜ ਦੇ ਅੱਗੇ 19 ਜਿਹੜੇ ਨੇ ਮੁਲਜ਼ਮਾਂ ਦੇ ਵਿਰੁੱਧ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ ਤੇ ਇਸ ਕੇਸ ਦੇ ਵਿੱਚ CBI ਦੇ ਵੱਲੋਂ ਦਾਇਰ ਕੀਤੀ ਗਈ ਇਹ ਤੀਜੀ ਚਾਰਜਸ਼ੀਟ ਹੈ। ਮੌਜੂਦਾ ਚਾਰਜਸ਼ੀਟ ਹਰਿਆਣਾ ਕੇਡਰ ਦੇ 6 IAS ਜਾਣੀ ਕਿ ਅਧਿਕਾਰੀਆਂ, IDFC ਫਸਟ ਬੈਂਕ ਦੇ 3 ਅਧਿਕਾਰੀਆਂ, AU ਸਮਾਲ ਫਾਈਨੈਂਸ ਬੈਂਕ ਦੇ 1 ਅਧਿਕਾਰੀ ਤੇ ਹਰਿਆਣਾ ਰਾਜ ਸਰਕਾਰ ਦੇ 9 ਹੋਰ ਕਰਮਚਾਰੀਆਂ ਦੇ ਵਿਰੁੱਧ ਅਪਰਾਧਿਕ ਸਾਜ਼ਿਸ਼, ਧੋਖਾਧੜੀ, ਸਬੂਤ ਨਸ਼ਟ ਕਰਨ, ਜਾਲਸਾਜ਼ੀ, ਫਰਜ਼ੀ ਦਸਤਾਵੇਜ਼ ਨੂੰ ਅਸਲ ਦੇ ਵਜੋਂ ਵਰਤਣ, ਖਾਤਿਆਂ ਦੇ ਵਿੱਚ ਹੇਰਾਫੇਰੀ, ਅਪਰਾਧਿਕ ਭਰੋਸਾ ਤੋੜਨ ਅਤੇ BNS ਦੀ ਜਿਹੜੀ ਹੈ ਤਹਿਤ ਮਿਲੀ ਭੁਗਤ ਕਰਨ ਦੇ ਦੋਸ਼ ਹੇਠ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਰਿਸ਼ਵਤਖੋਰੀ ਦੇ ਉੱਤੇ ਅਪਰਾਧਿਕ ਗਲਤ ਚਲਾਨੀ ਜਿਹੜੀ ਹੈ ਉਹਦੇ ਦੋਸ਼ਾਂ ਦੇ ਤਹਿਤ ਦਾਇਰ ਕੀਤੀ ਗਈ ਹੈ। ਘਪਲਾ ਹਰ ਪਾਸੇ ਗਿਆ ਜੀ, ਦੇਖ ਲਓ ਕਿਤੇ ਕੋਈ ਹੈ ਕੋਈ ਇਮਾਨਦਾਰੀ ਦੇ ਨਾਲ ਕੰਮ ਕਰ ਰਿਹਾ। ਲਓ ਦੋਸਤੋ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ, ਉਹਨਾਂ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਅਨੁ ਜੀ ਜੀ ਅਨੁ ਜੀ
1: ਹਾਂਜੀ ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ?
1: ਹਾਲ ਚਾਲ ਠੀਕ ਹੈ ਜੀ
0: ਜੀ।
1: ਤੇ ਅੱਜ ਜਿਹੜਾ ਹੈਗਾ ਆ, ਵੈਸੇ ਤਾਂ ਸ਼ਮੀ ਜੀ ਨੇ ਮਤਲਬ ਆਪਣਾ ਸ਼ੁਰੂਆਤ ਕਰਦੇ ਹੁੰਦੇ ਹੈਗੇ ਆ
0: ਜੀ,
1: ਤੇ ਉਹ ਥੋੜਾ ਜਿਹਾ ਡਿਲੇ ਦੇ ਵਿੱਚ ਸੀਗੇ ਜੀ। ਤੁਸੀਂ ਕਾਇੰਡਲੀ ਮੈਨੂੰ ਜਦੋਂ ਸ਼ਮੀ ਜੀ ਆ ਜਾਂਦੇ ਹੈਗੇ ਆ ਤੁਸੀਂ ਮੈਨੂੰ ਦੱਸ ਦੇਣਾ, ਮੈਂ ਉਸੇ ਵੇਲੇ ਵਾਇੰਡ ਅਪ ਕਰ ਦੂੰਗਾ ਜੀ।
0: ਇੰਡੀਆ ਦੇ ਖਬਰਾਂ ਦੇ ਵਿੱਚ ਤਿਉਹਾਰ ਹੀ ਬੜੇ ਨੇ ਜੀ, ਕੀ ਕਰੀਏ, ਟ੍ਰੈਫਿਕ ਹੀ ਬੜਾ ਆ ਸੜਕਾਂ ਦੇ ਉੱਤੇ, ਕੀ ਹੋ ਸਕਦਾ ਜੀ।
1: ਚਲੋ ਕੋਈ ਗੱਲ ਨੀ ਜੀ, ਜਿਵੇਂ ਹੁੰਦਾ ਹੀ ਆ ਨਾ ਜੀ।
0: ਹਾਂਜੀ,
1: ਜਨਮ ਅਸ਼ਟਮੀ ਉੱਥੇ ਨਾ ਜੀ, ਉੱਥੇ ਤਲਵਾੜੇ ਦੇ ਵਿੱਚ ਜਨਮ ਅਸ਼ਟਮੀ ਜਿਹੜੀ ਆ ਉਹ ਬੜੀ ਧੂਮ ਧਾਮ ਨਾਲ ਮਨਾਈ ਜਾਂਦੀ ਆ ਜੀ।
0: ਬਿਲਕੁਲ,
1: ਉਹ ਉੱਥੇ ਫੇਰ ਤੇ ਉੱਥੇ ਟ੍ਰੈਫਿਕ ਵੀ ਹੋ ਜਾਂਦਾ ਹੈਗਾ ਆ, ਬੜੀ ਦੂਰੋਂ ਦੂਰੋਂ ਲੋਕੀ ਜਾਂਦੇ ਆ ਜੀ ਉੱਥੇ ਦੇਖਣ ਵਾਸਤੇ
0: ਜਨਮ ਅਸ਼ਟਮੀ। ਪਹਾੜੀਆਂ ਪੈ ਜਾਂਦੀਆਂ ਨੇ ਜੀ ਸਾਰਾ ਏਰੀਆ, ਬਿਲਕੁਲ ਪਿਛੋਕੜ।
1: ਹਾਂਜੀ, ਨਾਲੇ ਜਿਹੜਾ ਟਾਊਨਸ਼ਿਪ ਆ ਨਾ, ਟਾਊਨਸ਼ਿਪ ਦੇ ਵਿੱਚ ਨਾ ਹਮੇਸ਼ਾ ਮਿਕਸ ਕਲਚਰ ਹੁੰਦਾ ਜੀ।
0: ਬਿਲਕੁਲ,
1: ਉੱਥੇ ਇੰਪਲਾਈਜ਼ ਜ਼ਿਆਦਾ ਰਹਿੰਦੇ ਹੈਗੇ ਆ, ਇੰਪਲਾਈਜ਼ ਰਹਿੰਦੇ ਆ ਤੇ ਉਹ ਦਿਨੇ ਫੇਰ ਡਿਊਟੀ ਕਰਦੇ ਆ ਤੇ ਸ਼ਾਮ ਨੂੰ ਜਿਹੜਾ ਹੈਗਾ ਆ ਉਹ ਇੰਜੋਏ ਕਰਦੇ ਆ,
0: ਤੇ
1: ਵਧੀਆ ਫੰਕਸ਼ਨ ਹੁੰਦਾ ਜੀ ਉੱਥੇ, ਦੂਰੋਂ ਦੂਰੋਂ ਜਾਂਦੇ ਲੋਕੀ ਦੇਖਣ ਜੀ।
0: ਕੀ ਬਾਤ ਹੈ
1: ਜੀ ਭਾਰਤ ਸਾਹਿਬ
0: ਜੀ।
1: ਹਾਂਜੀ ਸਰ,
0: ਤੇ ਸੈਣੀ ਸਰ ਪੰਜਾਬ ਦੇ ਕੀ ਹਾਲਾਤ ਨੇ? ਨਵੇਂ ਤੋਂ ਨਵਾਂ ਮੁੱਦਾ ਕੋਈ ਨਾ ਕੋਈ ਆ ਜਾਂਦਾ ਹੈ।
1: ਬਰਨਿੰਗ ਟੌਪਿਕ ਤਾਂ ਜਿਹੜਾ ਹੈਗਾ ਆ ਉਹ 5 ਕਰੋੜ ਵਾਲਾ ਆ, ਜਾਂ ਮਤਲਬ ਜਿਹੜਾ ਇਹਨਾਂ ਦਾ ਮੁੱਖ ਮੰਤਰੀ ਸਾਹਿਬ ਦੇ OSD ਨੂੰ ਜਿਹੜਾ ਆ ਉਹ ਤੇ FIR ਦਰਜ ਕਰਨ ਵਾਸਤੇ ਜਿਹੜਾ ED ਨੇ ਲਿਖਿਆ ਸੀ, ਉਹ ਖਬਰਾਂ ਚੱਲ ਰਹੀਆਂ ਹੈਗੀਆਂ ਜੀ।
0: ਜੀ
1: ਇਹ ਖਬਰ ਜਿਹੜੀ ਹੈਗੀ ਰੀਸੈਂਟਲੀ ਸ਼ਾਮ ਨੂੰ ਆਈ ਹੈਗੀ ਹੈ ਜੀ, ਵੀ ਪ੍ਰਗਟ ਸਿੰਘ ਹੁਣਾਂ ਦੀ ਮੁਲਾਕਾਤ ਜਿਹੜੀ ਹੋਈ ਕੇਸੀ ਵੇਣੁਗੋਪਾਲ ਨਾਲ,
0: ਜੀ
1: ਉਹ ਤੋਂ ਅੰਦਾਜ਼ੇ ਲਗਾ ਰਹੇ ਹੈਗੇ ਅਜੇ ਫਾਈਨਲ ਤਾਂ ਕੋਈ ਨੀ ਆਇਆ,
0: ਬਿਲਕੁਲ
1: ਭਈ ਹੋ ਸਕਦਾ ਹੈਗਾ ਕਿ ਪ੍ਰਧਾਨਗੀ ਜਿਹੜੀ ਦਾ ਪ੍ਰਧਾਨਗੀ ਦਾ ਤਾਜ ਜਿਹੜਾ ਆ ਵੀ ਉਹ ਪ੍ਰਗਟ ਸਿੰਘ ਦੇ ਉੱਤੇ ਗੁਣਾ ਪੈ ਜਾਏ।
0: ਪਰ ਇੱਕ ਚੀਜ਼ ਚੰਗੀ ਵੀ ਹੋ ਸਕਦੀ ਹੈ, ਸ਼ਾਇਦ ਹੋ ਸਕਦਾ ਕਲੇਸ਼ ਮੁੱਕ ਜਾਵੇ ਜੀ, ਜਿਹੜਾ ਚੰਨੀ ਦਾ ਤੇ ਰਾਜਾ ਵੜਿੰਗ ਦਾ ਹੈ ਕਿਤੇ ਨਾ ਕਿਤੇ।
1: ਸਰ
0: ਵੈਸੇ ਵੀ
1: ਇਹ
0: ਪ੍ਰਗਟ
1: ਹੁਣ
0: ਸਿੰਘ
1: ਵੀ
0: ਨੂੰ
1: ਡਿਸੀਜਨ
0: ਚੰਗੇ
1: ਲੈ,
0: ਗੱਲਬਾਤ ਦੇ ਵਿੱਚ ਚੰਗੇ ਜਾਂ ਪਾਰਟੀ ਨੂੰ ਇਕੱਠਾ ਇਕਜੁੱਟ ਕਰਨ ਦਾ ਬੜਾ ਵਧੀਆ ਫਰਜ਼ ਨਿਭਾ ਸਕਦੇ ਆ।
1: ਪਰ ਸਾਹਿਬ ਜਦੋਂ ਨਾ ਕਿਸੇ ਟੈਲੈਂਟ ਦਾ ਮੁੱਲ ਪੈਂਦਾ ਨਾ ਜੀ, ਤੇ ਉਹਦੇ ਫਿਰ ਰਿਜ਼ਲਟ ਵੀ ਤਾਂ ਪੋਜ਼ਿਟਿਵ ਆਉਂਦੇ ਆ ਨਾ ਜੀ।
0: ਆਉਣਗੇ ਬਿਲਕੁਲ
1: ਹਾਂਜੀ, ਤੇ ਇਹ ਛੇਤੀ ਤੋਂ ਛੇਤੀ ਡਿਸੀਜਨ ਲੈ ਲੈਣਗੇ ਤੇ ਹੋ ਸਕਦਾ ਹੈਗਾ ਕਾਂਗਰਸ ਜਿਹੜੀ ਆ ਉਹ ਕਿਤੇ ਫਿਰ ਮੁੜ ਕੇ ਗੇਮ ਦੇ ਵਿੱਚ ਆ ਜਾਏ
0: ਜੀ।
1: ਅਦਰਵਾਈਜ਼ ਅੱਜ ਦੇ ਹਾਲਾਤ ਤਾਂ ਇਹ ਹੈਗੇ ਆ ਕਿ ਜੋ ਇੱਥੇ ਚੱਲ ਰਿਹਾ ਨਾ ਜੀ, ਜੇ ਇੱਕ ਪਾਸੇ ਪੰਜਾਬ ਪ੍ਰਧਾਨ ਤੇ ਇੱਕ ਪਾਸੇ ਚੰਨੀ ਧੜਾ, ਉਹਦੇ ਨਾਲ ਤਾਂ ਜਿਹੜਾ ਆ ਕਾਂਗਰਸ ਇੰਨੀ ਕੁ ਪਾਰਟੀ ਹੈਗੀ ਕਿ ਲੋਕਾਂ ਦੇਖੋ ਵੋਟਾਂ ਤਾਂ ਲੋਕਾਂ ਨੇ ਪਾਉਣੀਆਂ ਨਾ ਜੀ।
0: ਬਿਲਕੁਲ ਹੈ ਜੀ ਬਿਲਕੁਲ,
1: ਲੋਕਾਂ ਨੂੰ ਇੱਕ ਵਾਰੀ ਜਦੋਂ ਇੰਪ੍ਰੈਸ਼ਨ ਚੱਲ ਜਾਂਦਾ ਹੈਗਾ ਕਿ ਇਹ ਪਾਰਟੀ ਜਿਹੜੀ ਆ ਗੇਮ ਚ ਨਹੀਂ ਆ ਸਕਦੀ, ਤੇ ਉਹ ਫਿਰ ਰਹਿੰਦੀਆਂ ਖੁੰਦੀਆਂ ਵੀ ਨਹੀਂ ਪੈਂਦੀਆਂ ਹੁੰਦੀਆਂ ਜੀ।
0: ਜੀ
1: ਪਾਰਟੀ ਕੇਡਰ ਜਿਹੜਾ ਆ ਉਹ ਤਾਂ ਵੋਟ ਪਾਉਂਦਾ ਹੁੰਦਾ
0: ਜੀ,
1: ਪਰ ਸਰਕਾਰ ਬਣਾਉਂਦੇ ਹੈਗੇ ਆ ਆਮ ਲੋਕ, ਆਮ ਲੋਕ ਇਹ ਸਾਰੀਆਂ ਚੀਜ਼ਾਂ ਵਿਚਾਰ ਕਰਦੇ ਆ ਜੀ।
0: ਬਿਲਕੁਲ ਹੈ ਜੀ,
1: ਸੋ ਪ੍ਰਗਟ ਸਿੰਘ ਬਹੁਤ ਅਸੀਂ ਜਿਹੜੇ ਹੈਗੇ ਸੰਜੀਦਾ ਬੰਦੇ ਆ, ਉਹ ਤਾਂ ਬਹੁਤ ਦੇਰ ਪਹਿਲਾਂ ਦੇ ਕਹਿ ਰਹੇ ਸੀ
0: ਜੀ
1: ਕਿ ਭਾਈ LOP ਜਿਹੜਾ ਹੈਗਾ ਆ ਉਹ ਤੁਸੀਂ ਬਣਾ ਦਿਓ ਖਹਿਰੇ ਨੂੰ, ਤੁਹਾਨੂੰ ਸਾਡਾ ਪਹਿਲਾਂ ਬਿਨਾਂ ਕਿਸੇ ਅਹੁਦੇ ਤੋਂ ਲੜਦਾ ਦਿਸਦਾ ਆ
0: ਜੀ,
1: ਹਾਂਜੀ, ਤੇ ਪ੍ਰਧਾਨ ਬਣਾ ਦਿਓ ਤੁਸੀਂ ਪ੍ਰਗਟ ਸਿੰਘ ਨੂੰ।
0: ਬਿਲਕੁਲ ਹੈ ਜੀ,
1: ਜਿਹੜੇ ਬੰਦੇ ਤੁਹਾਨੂੰ ਪਤਾ ਹੈਗਾ ਆ ਵੀ ਹਾਂ ਜਿਹਨੇ ਜਿੱਦਾਂ ਦੀ ਕੁਆਲਿਟੀ ਹੈਗੀ ਆ ਉਦਾਂ ਦਾ ਮੁੱਲ ਪਾਉਣਾ ਜ਼ਰੂਰ ਚਾਹੀਦਾ
0: ਜੀ।
1: ਇਹਨਾਂ ਨੇ ਡਿਸੀਜਨ ਲੈਣ ਦੇ ਵਿੱਚ ਬਹੁਤ ਦੇਰ ਕਰ ਦਿੱਤੀ ਹੈਗੀ ਆ, ਪਰ ਹੁਣ ਵੀ ਜਿਹੜਾ ਹੈਗਾ ਸਮਾਂ ਗਵਾਏ ਬਿਨਾਂ ਜਿਹੜਾ ਇਹ ਫਟਾਫਟ ਜਿਹੜੀ ਚੇਂਜਿਸ ਕਰਕੇ ਤੇ ਸਾਰਿਆਂ ਨੂੰ ਇਕੱਠੇ ਬਿਠਾਲ ਦੇਣ ਤੇ ਵਧੀਆ ਆ ਜੀ ਜੀ, ਕਿਉਂਕਿ ਰਾਜਾ ਵੜਿੰਗ ਵੀ ਜਿਹੜਾ ਹੈਗਾ ਬੜਾ ਮਤਲਬ ਜਿਹੜਾ ਆ ਉਹ ਹੰਕਾਰੀ ਭਾਸ਼ਾ ਹੈਗੀ ਆ ਜੀ, ਕਿ ਟਿਕਟਾਂ ਮੈਂ ਦੇਣੀਆਂ, ਮੈਂ ਵਕਾਲਤ ਕਰਨੀ ਆ, ਮੈਂ ਇੰਨੀਆਂ ਦੀਆਂ ਕੱਟ ਦੇਣੀਆਂ ਤੇ ਇੰਨੇ ਨਵੇਂ ਲੈ ਆਉਣੇ ਹੈਗੇ ਜੀ। ਏਦਾਂ ਕਦੀ ਵੀ ਕਿਸੇ ਪ੍ਰਧਾਨ ਨੇ ਪ੍ਰਵੋਕ ਕਰਕੇ ਜਿਹੜਾ ਆ ਲੋਕਾਂ ਨੂੰ ਨਾ ਤਾਂ ਉਕਸਾਇਆ, ਫਿਰ ਜਿਹੜਾ ਹੈਗਾ ਆ ਜਿੱਥੇ ਜਾਣਾ ਉਸ MLA ਨੂੰ ਪਿੱਛੇ ਪਾ ਕੇ ਤੇ ਅਗਲੇ ਨੂੰ ਦੂਜੇ ਵਰਕਰਾਂ ਨੂੰ ਕਹਿਣਾ ਤੇਰਾ ਨੀ ਦਿਲ ਕਰਦਾ ਵੀ ਤੂੰ ਇਲੈਕਸ਼ਨ ਲੜੇ, ਤੂੰ ਬਣੇ, ਤੂੰ ਬਾਕੀ ਠੇਕਾ ਲਿਆ ਆ ਜੀ। ਸੋ ਇਹੋ ਜਿਹੀਆਂ ਗੱਲਾਂ ਜਿਹੜੀਆਂ ਨਹੀਂ ਕਰਨੀਆਂ ਚਾਹੀਦੀਆਂ ਪ੍ਰਧਾਨ ਨੂੰ, ਤਾਂ ਚਾਹੀਦਾ ਆ ਕਿ ਵਰਕਰਾਂ ਨੂੰ ਨਾਲ ਇਹ ਕਿ ਭਾਈ ਜਿਹੜਾ ਤੁਹਾਡਾ ਇੱਥੇ ਦਾ ਲੋਕਲ ਲੀਡਰ ਆ ਉਹਨੂੰ ਸਪੋਰਟ ਕਰੋ, ਹਾਂਜੀ, ਡਿਸਿਪਲਿਨ ਦੇ ਵਿੱਚ ਰਹੋ, ਤੁਹਾਡੀ ਵੀ ਵਾਰੀ ਆ ਜਾਊਗੀ, ਪਹਿਲਾਂ ਇੱਕ ਵਾਰੀ ਸਟਰੈਂਥਨ ਤਾਂ ਹੋਵੋ, ਜਦੋਂ ਇਹ ਤੁਹਾਡਾ ਲੀਡਰ ਬਣ ਗਿਆ ਤੇ ਸਮਝੋ ਤੁਸੀਂ ਬਣ ਗਏ, ਕੋਈ ਫਰਕ ਨਹੀਂ ਹੁੰਦਾ।
0: ਬਰਾਬਰ ਦਾ ਸੈਣੀ ਸਾਹਿਬ ਹੋਵੇਗਾ ਕੰਪੀਟੀਸ਼ਨ ਦੇ ਵਿੱਚ ਤਾਂ ਪਹਿਲਾਂ ਤੁਸੀਂ ਟੱਕਰ ਲਵੋ ਨਾ, ਉਹ ਬਾਅਦ ਦੀ ਗੱਲ ਆ ਕੌਣ ਬਣੂਗਾ, ਕੌਣ ਅੱਗੇ ਆਊਗਾ, ਕੌਣ ਪਿੱਛੇ ਆ, ਬੈਕ ਪਰਦੇ ਦੇ ਪਿੱਛੇ ਕੰਮ ਕਰੇਗਾ, ਉਹ ਵੱਖਰੀਆਂ ਗੱਲਾਂ ਨੇ। ਪਰ ਮਜ਼ਾ ਵੀ ਤਾਂ ਹੀ ਆਉਂਦਾ ਨਾ ਜੇ ਕੰਪੀਟੀਸ਼ਨ ਪੂਰਾ ਟਫ ਹੋਵੇ, ਉਹ ਚਾਹੇ ਅਕਾਲੀ ਦਲ ਹੈ ਤੇ ਚਾਹੇ ਕਾਂਗਰਸ ਹੈ ਚਾਹੇ BJP ਹੈ ਚਾਹੇ ਉਹ ਵਾਰਸ ਪੰਜਾਬ ਵਾਲੇ ਨੇ ਤੇ ਚਾਹੇ ਆਮ ਆਦਮੀ ਪਾਰਟੀ ਹੈ, ਪਰ ਉਹ ਮਜ਼ਾ ਫਿਰ ਹੀ ਆਉਂਦਾ ਜੀ ਕੰਪੀਟੀਸ਼ਨ ਦਾ ਦੇਖਣ ਦਾ ਵੀ।
1: ਗੱਲ ਏਦਾਂ ਨਾ ਜੀ ਕਿ ਰਾਜਾ ਵੜਿੰਗ ਦੀ ਭਾਸ਼ਾ ਤੇ ਇਹ ਦੱਸਦੀ ਆ ਕਿ ਆਈ ਕੈਨ ਮੇਕ ਐਨੀਵਨ ਐਂਡ ਆਈ ਕੈਨ ਡਿਸਟਰੋਏ ਐਨੀਵਨ,
0: ਬਿਲਕੁਲ ਹਾਂਜੀ।
1: ਸੋ ਇਸ ਕਰਕੇ ਇਹ ਚੀਜ਼ ਜਿਹੜੀ ਹੈਗੀ ਨਹੀਂ ਸਿਆਸਤ ਦੇ ਵਿੱਚ ਠੀਕ ਹੁੰਦੀ, ਤੇ ਪ੍ਰਗਟ ਸਿੰਘ ਇਜ਼ ਰਾਈਟ ਚੋਇਸ ਜੇ ਮਤਲਬ ਕਰ ਦਿੰਦੀ ਕਾਂਗਰਸ ਤੇ ਹੁਣ ਵੀ, ਤੇ ਕਾਂਗਰਸ ਹੋ ਸਕਦਾ ਆ ਗੇਮ ਦੇ ਵਿੱਚ ਆ ਜਾਵੇ ਜੀ,
0: ਆ ਜਾਵੇ ਜੀ।
1: ਬਾਕੀ ਹਾਂਜੀ
0: ਸੈਣੀ ਸਾਹਿਬ, ਦੂਸਰੇ ਪਾਸੇ ਅਕਾਲੀ ਦਲ ਦੇ ਵੀ ਹਾਲਾਤ ਕਿਤੇ ਨਾ ਕਿਤੇ ਬਦਲਦੇ ਜਾ ਰਹੇ ਨੇ, ਕਿਵੇਂ ਦੇਖਦੇ ਹੋ? ਕਿ ਚਰਚਾ ਜ਼ਰੂਰ ਛਿੜ ਪਈ ਹੈ ਮੀਡੀਆ ਦੇ ਵਿੱਚ ਵੀ ਕਿ ਹੋ ਸਕਦਾ ਕਿ ਆਉਣ ਵਾਲੀ ਗੇਮ ਦੇ ਵਿੱਚ ਬਿਕਰਮ ਮਜੀਠੀਆ ਮੁੱਖ ਮੰਤਰੀ ਵੀ ਹੋ ਸਕਦੇ ਆ।
1: ਪਰ ਲੀਡਰ ਦੀ ਇੱਕ ਕੁਆਲਿਟੀ ਹੋਣੀ ਜੋ ਬਹੁਤ ਜ਼ਰੂਰੀ ਆ, ਇੱਥੇ ਕਿ ਸੁਖਬੀਰ ਸਿੰਘ ਬਾਦਲ ਉਹ ਮਿਸਿੰਗ ਆ ਉਹਨਾਂ ਦੇ ਵਿੱਚ, ਉਹ ਹੈਗੀ ਆ ਉਹਦੀ ਭਾਸ਼ਣ ਕਲਾ, ਉਹਦਾ ਓਰੇਟਰ ਹੈ, ਉਹ ਹੀ ਸ਼ੁੱਡ ਬੀ ਏ ਗੁੱਡ ਓਰੇਟਰ
0: ਜੀ,
1: ਹਾਂਜੀ। ਹੁਣ ਸੁਖਬੀਰ ਬਾਦਲ ਹੁਣ ਜਿਹੜੇ ਹੈਗੇ ਆ ਉਹ ਇੱਕ ਗੱਲ ਜਿਹੜੀ ਆ ਇੱਕ ਸੈਂਟੈਂਸ ਜਿਹੜਾ ਆ ਉਹ ਸਹੀ ਤਰੀਕੇ ਨਾਲ ਐਡਰੈਸ ਨਹੀਂ ਕਰ ਸਕਦੇ, ਆਪਣੀ ਗੱਲ ਜਿਹੜੀ ਆ ਵਧੀਆ ਤਰੀਕੇ ਨਾਲ ਨਹੀਂ ਕਰ ਸਕਦੇ। ਤੁਸੀਂ ਕੱਲ ਜੇ ਮਜੀਠੀਆ ਸਾਹਿਬ ਦੀ ਪ੍ਰੈਸ ਕਾਨਫਰੰਸ ਦੇਖੀ ਹੋਵੇ
0: ਜਾਂ
1: ਪਹਿਲਾਂ ਵੀ ਤੁਸੀਂ ਉਹਨਾਂ ਦੀਆਂ ਜਦੋਂ ਵੀ ਉਹ ਪਲੇਟਫਾਰਮ ਤੇ ਆਏ ਹੈਗੇ ਆ ਨਾ ਜੀ, ਉਹ ਜਿਸ ਤਰੀਕੇ ਨਾਲ ਕਨਵਿੰਸ ਕਰਦੇ ਹੈਗੇ ਆ, ਜਿਸ ਤਰੀਕੇ ਨਾਲ ਆਪਣੀ ਗੱਲ ਰੱਖਦੇ ਹੈਗੇ ਆ ਨਾ ਜੀ, ਉਹ ਲੋਕਾਂ ਨੂੰ ਬਹੁਤ ਅਪੀਲ ਕਰਦੀ ਆ ਜੀ।
0: ਬਿਲਕੁਲ,
1: ਤੇ ਜੇ ਪਤਾ ਨੀ ਇਹ ਕਿਉਂ ਇਹ ਜਿੱਦ ਹੈਗੀ ਆ। ਇਹ ਸਗੋਂ ਜਿਹੜਾ ਹੈ ਨਾ ਇਹ ਪਰਿਵਾਰ ਨੂੰ ਤਾਂ ਆ ਚਾਹੀਦਾ ਹੈਗਾ ਆਪ ਹੀ ਵਿਕਰਮ ਸਿੰਘ ਜੇਠੀਆ ਨੂੰ ਅੱਗੇ ਕਰ ਦੇਣ, ਅਕਾਲੀ ਦਲ ਨੂੰ ਵੀ ਬੂਸਟ ਮਿਲ ਜਾਊਗਾ, ਇਸ ਚੀਜ਼ ਦੇ ਨਾਲ ਇਹਨਾਂ ਦੀ ਸਰਕਾਰ ਬਣਨ ਦੇ ਚਾਂਸਿਸ ਵੀ ਵੱਧ ਜਾਣਗੇ
0: ਜੀ।
1: ਤੇ ਬਾਕੀ ਜਿਹੜਾ ਹੈਗਾ ਆ ਪਤਾ ਨੀ ਉਹ ਹੁਣ ਜਿਹੜੇ ਲੋਇਲ ਬੰਦੇ ਹੈਗੇ ਆ ਆਲੇ ਦੁਆਲੇ ਜਾਂ ਸਲਾਹਕਾਰ ਹੈਗੇ ਸੁਖਬੀਰ ਜੀ ਦੇ, ਉਹ ਪਤਾ ਨੀ ਉਹਨਾਂ ਦੇ ਵਿੱਚ ਕਿਹੜਾ ਗੁਣ ਦੇਖਦੇ ਹੈਗੇ ਆ ਜਿਸ ਕਰਕੇ ਸਰ ਪੈਸਾ ਕੱਲਾ ਜਿਹੜਾ ਹੈਗਾ ਆ ਵੀ ਹਾਂਜੀ ਪੈਸਾ ਆ ਉਹ ਪਾਰਟੀ ਰਨ ਕਰਦੇ ਉਹ ਖਰਚੇ ਤੋਂ ਰਨ ਕਰਦੇ ਹੈਗੇ ਆ, ਜਦੋਂ ਤੁਹਾਡੇ ਕੋਲ ਤੁਸੀਂ ਬਿਲਕੁਲ ਠੀਕ ਗੱਲ ਹੈਗੀ ਤੁਸੀਂ ਬੈਕ ਡੋਰ ਰਹਿ ਕੇ ਜਿਹੜਾ ਹੈਗਾ ਅਨਾਊਂਸ ਕਰ ਦਿਓ ਤੇ ਭਾਈ ਕੈਂਡੀਡੇਟ ਜਿਹੜਾ ਹੈਗਾ ਆ ਮੁੱਖ ਮੰਤਰੀ ਦਾ ਜਾਂ ਅਕਾਲੀ ਦਲ ਪਾਵਰ ਚ ਆਉਂਦਾ ਹੈ ਤਾਂ ਸੀ ਐਮ ਦਾ ਕੈਂਡੀਡੇਟ ਵਿਕਰਮ ਮਜੀਠੀਆ ਹੋਊਗਾ, ਬਣੇ ਰਹੋ ਪ੍ਰਧਾਨ ਜੀ ਤੁਸੀਂ
0: ਹਾਂਜੀ,
1: ਤੇ ਉਹਦੇ ਨਾਲ ਹੀ ਪਾਰਟੀ ਨੂੰ ਬੂਸਟ ਮਿਲ ਜਾਊਗਾ ਜੀ। ਪਰ ਪਤਾ ਨੀ ਕਿਉਂ ਇਹ ਇਦਾਂ ਸੋਚਦੇ ਆ ਜੀ।
0: ਇਸ ਚੀਜ਼ ਦੇ ਨਾਲ ਸੈਣੀ ਸਾਹਿਬ ਕੀ ਲੱਗਦਾ ਕਿ ਜਿਵੇਂ ਚਲੋ ਸਿਆਸੀ ਪਾਰਟੀਆਂ ਦੇ ਵਿੱਚ ਤਾਂ ਵਖਰੇਵੇਂ ਜਾਂ ਬਾਕੀ ਧੜੇ ਪਾਟ ਪਾਟ ਕੇ ਵਿੱਚੋਂ ਬਣ ਗਏ, ਵੱਖਰੇ ਹੋ ਗਏ, ਵੱਖਰੇ ਚੁੱਲ੍ਹੇ ਬਣ ਗਏ, ਹੋਰ ਸਾਰਾ ਸਿਲਸਿਲਾ ਹੋ ਗਿਆ, ਪਰ ਕਿਤੇ ਨਾ ਕਿਤੇ ਇਹਦੇ ਵਿੱਚ ਜੋ ਵੱਡੇ ਬਾਦਲ ਸਾਹਿਬ ਸੋਚਦੇ ਸੀ ਜਾਂ ਮਜੀਠੀਆ ਪਰਿਵਾਰ ਨੂੰ ਪਹਿਲਾਂ ਵੀ ਉਸ ਹਿਸਾਬ ਦੇ ਨਾਲ ਉਹਨਾਂ ਨੇ ਰੱਖਿਆ ਹੋਇਆ ਸੀ, ਮੋਹਰੇ ਆਉਣ ਦੀ ਨਹੀਂ ਕਰਦੇ ਸੀ, ਪ੍ਰਕਾਸ਼ ਸਿੰਘ ਬਾਦਲ ਹੁਣਾਂ ਦੇ ਜਾਣ ਤੋਂ ਬਾਅਦ ਕਿਤੇ ਨਾ ਕਿਤੇ ਮਜੀਠੀਆ ਸਾਹਿਬ ਵੀ ਪੂਰੇ ਮਤਲਬ ਕਿ ਕੌਨਫੀਡੈਂਸ ਦੇ ਵਿੱਚ ਨੇ ਇਸ ਚੀਜ਼ ਨੂੰ ਲੈ ਕੇ ਬੜਾਵਾ ਦੇ ਰਹੇ ਨੇ, ਹੋਰ ਸਾਰੀਆਂ ਚੀਜ਼ਾਂ ਨੇ, ਕਿਤੇ ਪਰਿਵਾਰ ਦੇ ਵਿੱਚ ਵੀ ਇਹਦੇ ਨਾਲ ਕਲੈਸ਼ ਹੋ ਸਕਦਾ ਹੈ ਦੇਖਦੇ ਆ।
1: ਦੇਖੋ ਸਿਆਸਤ ਦੇ ਵਿੱਚ ਕੁਛ ਚੀਜ਼ ਨੂੰ ਵੀ ਰੂਲ ਆਊਟ ਨਹੀਂ, ਇਹ ਜੇ ਮੰਨ ਲਓ ਮਜੀਠੀਆ ਸਾਹਿਬ ਇਹ ਮਹਿਸੂਸ ਕਰਦੇ
0: ਜੀ
1: ਹਾਂਜੀ ਕਿ ਭਾਈ ਮੇਰੇ ਤਾਂ ਪੋਲੀਟੀਕਲ ਕੈਰੀਅਰ ਦੇ ਵਿੱਚ ਰਸਤੇ ਦੇ ਵਿੱਚ ਇਹ ਮੇਰੇ ਵੈਲ ਵਿਚਰ ਨਹੀਂ ਗਏ, ਇਹ ਤਾਂ ਮੇਰੇ ਰਸਤੇ ਦੇ ਵਿੱਚ ਰੋੜਾ ਆ, ਭਾਜਪਾ ਆਵਾਜ਼ ਮਾਰਦੀ ਪਈ ਹੈਗੀ ਵੀ ਆ ਜਾ ਵੀ ਤੈਨੂੰ ਮੁੱਖ ਮੰਤਰੀ ਬਣਾਈਏ, ਤੇ ਉਹ ਕਿਉਂ ਨੀ ਜਾਣਗੇ ਜੀ।
0: ਬਿਲਕੁਲ
1: ਇਸ ਕਰਕੇ ਜਿਹੜਾ ਹੈਗਾ ਵੀ ਨਹੀਂ ਇਹਨਾਂ ਨੂੰ ਖੁਦ ਹੀ ਚਾਹੀਦਾ ਥੋੜਾ ਵੱਡਾ ਦਿਲ ਦਿਖਾਉਣਾ ਚਾਹੀਦਾ ਹੈਗਾ ਆ ਪਾਰਟੀ ਦੇ ਹਿੱਤ ਵਿੱਚ ਵੀ ਤੇ ਮੌਜੂਦਾ ਸਰਕਮਸਟਾਂਸਿਸ ਦੇ ਹਿੱਤ ਵਿੱਚ ਵੀ। ਦੇਖੋ ਮੁੱਖ ਮੰਤਰੀ ਇਹਨਾਂ ਦੇ ਬਣਨ ਦੇ ਨਾਲ ਉਹ ਸੁਖਬੀਰ ਬਾਦਲ ਦਾ ਕੋਈ ਨੁਕਸਾਨ ਤਾਂ ਨਹੀਂ ਕਰਨਗੇ, ਫਾਇਦਾ ਹੀ ਕਰਨਗੇ ਜੀ।
0: ਬਿਲਕੁਲ
1: ਤੋਂ ਇਸ ਕਰਕੇ ਜਿਹੜਾ ਹੈਗਾ ਆ ਵੀ ਸੋਚਣਾ ਚਾਹੀਦਾ ਇਹਨਾਂ ਨੂੰ, ਬਾਕੀ ਇਹਨਾਂ ਦੇ ਆਪਣੇ ਵਿਚਾਰ ਆ ਜੀ, ਕਿਉਂਕਿ ਬਾਦਲ ਸਾਹਿਬ ਵੀ ਨਾ ਇਸ ਗੱਲੋਂ ਮਤਲਬ ਜਿੱਦਾਂ ਪੁੱਤਰ ਮੋਹ ਦੇ ਵਿੱਚ ਬਹੁਤ ਫਸੇ ਸੀਗੇ ਜੀ। ਉਹਨਾਂ ਨੂੰ ਦੇਖੋ ਜਦੋਂ ਨਾ ਜੀ ਅਕਾਲੀ ਦਲ ਜਦੋਂ ਹਾਰਿਆ ਤੇ ਉਸ ਵੇਲੇ ਵੀ ਉਹਨਾਂ ਨੇ ਕਿਹਾ ਵੀ 13 ਸੀਟਾਂ ਆ ਗਈਆਂ ਜਾਂ ਇਸ ਤਰ੍ਹਾਂ, ਬ੍ਰਹਮਪੁਰਾ ਨੇ ਤੇ ਆਪਣੇ ਢੀਂਡਸੇ ਹੋਣਾ ਨੇ ਜਾ ਕੇ ਤੇ ਬਾਦਲ ਸਾਹਿਬ ਨੂੰ ਕਿਹਾ ਬਾਦਲ ਸਾਹਿਬ ਦਿਓ ਜਵਾਬ ਵੀ ਹੁਣ ਪਹਿਲਾਂ ਤਾਂ ਤੁਸੀਂ ਕਹਿੰਦੇ ਸੀ ਹਾਂਜੀ ਵੀ ਸੁਖਬੀਰ ਦੀ ਮੈਨੇਜਮੈਂਟ ਬੜੀ ਤਕੜੀ ਆ, ਉਦੋਂ ਸਾਰਾ ਕ੍ਰੈਡਿਟ ਜਿਹੜਾ ਦਿੱਤਾ ਸੀਗਾ ਤੇ ਹੁਣ ਪ੍ਰਧਾਨ ਨੂੰ ਅਸਤੀਫਾ ਨੀ ਦੇਣਾ ਚਾਹੀਦਾ
0: ਜੀ।
1: ਤੇ ਬਾਦਲ ਸਾਹਿਬ ਦੇ ਨਾ ਮਤਲਬ ਜਿਹੜਾ ਹੈਗਾ ਆ ਉਹ ਇਮੋਸ਼ਨਲੀ ਕੈਸ਼ ਕਰ ਲੈਂਦੇ ਸੀਗੇ, ਬਾਦਲ ਸਾਹਿਬ ਨੇ ਅੱਖਾਂ ਜੀਆਂ ਭਰ ਲਈਆਂ ਜਾਂ ਏਦਾਂ ਕਰਕੇ ਜੇ ਤੁਸੀਂ ਏਦਾਂ ਹੀ ਚਾਹੁੰਦੇ ਹੈਗੇ ਆ ਤੁਸੀਂ ਏਦਾਂ ਚਾਹੁੰਦੇ ਹੈਗੇ ਆ, ਉਹਨਾਂ ਨੇ ਫਿਰ ਦੇਖਿਆ ਵੀ ਭਾਈ ਇਹ ਨਾਰਾਜ਼ ਹੁੰਦਾ ਹੈਗਾ ਆ ਜੀ, ਇਹ ਗੱਲ ਰੈਲਿਸ਼ ਨੀ ਕਰਦਾ, ਉਹ ਚੁੱਪ ਕਰ ਗਏ ਜੀ। ਤੇ ਬਾਦਲ ਸਾਹਿਬ ਵੀ ਖਰੇ ਕੰਨ ਚ ਫੂਕ ਮਾਰ ਗਏ ਆ ਪ੍ਰਧਾਨ ਸਾਹਿਬ ਦੇ ਵੀ ਹਾਂਜੀ ਜੀ ਜੋ ਮਰਜ਼ੀ ਹੋ ਜਾਏ ਪ੍ਰਧਾਨਗੀ ਨੀ ਛੱਡਣੀ, ਪਰ ਜੇ ਪ੍ਰਧਾਨਗੀ ਇੱਕ ਵਾਰੀ ਛੱਡ ਦਿੱਤੀ ਤੇ ਮੁੜ ਕੇ ਨੀ ਲੱਭਣੀ
0: ਹਾਂਜੀ।
1: ਤੋਂ ਇਸ ਕਰਕੇ ਜਿਹੜਾ ਹੈਗਾ ਆ ਉਹ ਮੇਰਾ ਖਿਆਲ ਐਡਾਮੈਂਟ ਹੈਗੇ ਆ ਇਸੇ ਚੀਜ਼ ਦੇ ਉੱਤੇ, ਪਰ ਉਹਨਾਂ ਨੂੰ ਦੇਖਣਾ ਚਾਹੀਦਾ ਕਿ ਮੇਰੇ ਵਿੱਚ ਕਿਹੜੀ ਕੁਆਲਿਟੀ ਹੈਗੀ ਆ ਜਾਂ ਕਿਹੜੀ ਕੁਆਲਿਟੀ ਮਿਸਿੰਗ ਹੈਗੀ ਆ, ਲੋਕਾਂ ਨੂੰ ਐਡਰੈਸ ਕਰਨਾ ਇਜ਼ ਸਮਥਿੰਗ ਐਲਸ, ਲੋਕਾਂ ਨੂੰ ਕਨਵਿੰਸ ਕਰਨਾ ਇਜ਼ ਸਮਥਿੰਗ ਐਲਸ। ਤੁਸੀਂ ਵਿਰੋਧੀਆਂ ਦੇ ਨਾਲ ਜਿਹੜਾ ਜਦੋਂ ਗੱਲ ਕਰਦੇ ਹੈਗੇ ਆ ਤੁਸੀਂ ਗੱਲ ਦੇ ਨਾਲ ਕਨਵਿੰਸ ਕਰਨਾ ਹੁੰਦਾ ਆ
0: ਜੀ,
1: ਜੰਬਲੀਆਂ ਮਾਰ ਕੇ ਨਹੀਂ ਚੱਲਦਾ ਸਿਆਸਤ ਦੇ ਵਿੱਚ ਜੀ, ਹੁਣ ਸਮਾਂ ਬਦਲ ਗਿਆ ਆ,
0: ਕਿਉਂਕਿ ਦੇਖੋ
1: ਪਹਿਲਾਂ ਚੱਲ ਜਾਂਦਾ ਸੀਗਾ।
0: ਸੈਂਸਰ ਜਦੋਂ ਮੈਂ ਛੋਟਾ ਹੁਣ ਵੀ ਛੋਟਾ ਹੀ ਆ ਵੈਸੇ ਤਾਂ ਬਜ਼ੁਰਗਾਂ ਤੋਂ ਚਲੋ ਸੁਣਦੇ ਸੀਗੇ ਤਾਂ ਪਹਿਲਾਂ ਨਾ ਜਿੱਦਾਂ ਪ੍ਰਕਾਸ਼ ਸਿੰਘ ਬਾਦਲ ਉਹ ਪਰਿਵਾਰਕ ਦੇ ਜਿਹੜੇ ਕਿਸੇ ਵੀ ਪਰਿਵਾਰ ਦੇ ਪੰਜਾਬ ਦੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜਿਹੜੇ ਪਰਿਵਾਰ ਸੀਗੇ ਉਹਨਾਂ ਦੇ ਜਿਹੜੇ ਬਜ਼ੁਰਗ ਸੀਗੇ ਉਹਨਾਂ ਦੇ ਉੱਤੇ ਉਹਨਾਂ ਦਾ ਬਹੁਤ ਪ੍ਰੈਸ਼ਰ ਕਹਿ ਲਓ ਜਾਂ ਉਹਨਾਂ ਦਾ ਬਹੁਤ ਸੰਪਰਕ ਸੀਗਾ ਜੀ, ਲਾਗਿਓ ਸੰਪਰਕ ਕਹਿ ਸਕਦੇ ਹਰ ਕਿਸੇ ਦੇ ਨਾਲ ਇੱਕ ਵਿਸ਼ਵਾਸ ਸੀਗਾ ਤੇ ਉਹ ਸਾਰੇ ਹੀ ਲਾਣੇਦਾਰ ਨੂੰ ਮਤਲਬ ਕਿ ਕੋਈ ਵੀ ਘਰ ਦਾ ਲਾਣੇਦਾਰ ਹੁੰਦਾ ਸੀ ਤਾਂ ਉਹ ਕੰਟੈਕਟ ਚ ਹੁੰਦੇ ਸੀਗੇ ਤੇ ਉਹਦੇ ਕਰਕੇ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਸਪੋਰਟ ਜਿਹੜੀ ਸੀ ਵੱਡੀ ਮਿਲ ਜਾਂਦੀ ਸੀ ਉਹਨਾਂ ਦੀ ਦੂਰ ਦ੍ਰਿਸ਼ਟੀ ਕਹਿ ਲਓ ਜਾਂ ਇਸ ਚੀਜ਼ ਦੇ ਵਿੱਚ। ਪਰ ਹੁਣ ਸਮਾਂ ਇਹ ਹੈ ਕਿ ਜਿਹੜਾ ਸਮਾਜ ਹੈ ਉਹ ਵੱਖਰਾ ਵੱਖਰਾ ਵੰਡਿਆ ਗਿਆ, ਨੌਜਵਾਨੀ ਆਪਣੇ ਹਿਸਾਬ ਦੇ ਨਾਲ ਚੱਲ ਰਹੀ ਹੈ, ਬਜ਼ੁਰਗ ਆਪਣੇ ਹਿਸਾਬ ਦੇ ਨਾਲ ਚੱਲਦੇ ਆ, ਤਾਂ ਉਹ ਫਿਰ ਉਸ ਹਿਸਾਬ ਦੇ ਨਾਲ ਸਿਆਸਤ ਵੀ ਤਾਂ ਨਾਲ ਚਲਾਉਣੀ ਪੈਣੀ ਹੈ ਨਾ। ਹੁਣ ਦੇਖੋ ਜਿਹੜੇ ਇਨਫਲੂਐਂਸਰ ਨੇ ਕਹਿ ਲਓ, ਚਾਹੇ ਉਹ ਪਾਰਟੀਆਂ ਦੇ ਨੇ, ਚਾਹੇ ਚੰਗੇ ਸਪੋਕਸ ਪਰਸਨ ਨੇ ਉਹ, ਚਾਹੇ ਆਪਾਂ ਖਹਿਰਾ ਸਾਹਿਬ ਦੀ ਗੱਲ ਕੀਤੀ ਹੈ, ਚਾਹੇ ਆਪਣੇ ਪ੍ਰਗਟ ਸਿੰਘ ਉਹਨਾਂ ਦੀ ਗੱਲ ਕੀਤੀ ਹੈ, ਜਾਂ ਇੱਧਰ ਮਜੀਠੀਆ ਸਾਹਿਬ ਦੀ ਗੱਲ ਕਰ ਲਓ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਉਹ ਚੀਜ਼ਾਂ ਹੈਗੀਆਂ ਨੇ, ਮਤਲਬ ਕਿ ਨੌਜਵਾਨੀ ਨੂੰ ਨਾਲ ਲੈ ਕੇ ਤੁਰਨਾ ਨਾਲ।
1: ਪਰ ਸਾਹਿਬ ਇੱਦਾਂ ਨਾ, ਡੀਲ ਕਾਰਨੇਗੀ ਦੀ ਜਿਹੜੀ ਬੁੱਕ ਹੈਗੀ ਨਾ ਜੀ, ਹਾਊ ਟੂ ਇਨਫਲੂਐਂਸ ਦਾ ਪੀਪਲ, ਉਹਦੇ ਵਿੱਚ ਉਹ ਲਿਖਦਾ ਹੈਗਾ ਕਿ ਉਹ ਇੰਗਲੈਂਡ ਦੇ ਇੱਕ ਲੀਡਰ ਜਿਹੜਾ ਆ, ਤੇ ਉਹ ਕਿਸੇ ਬੰਦੇ ਨੂੰ ਮਤਲਬ ਮਿਲਦਾ ਤੇ ਉਹਨੂੰ ਪੁੱਛਦਾ ਆ ਕਿ ਕੀ ਹਾਲ ਚਾਲ ਹੈਗਾ ਆ, ਉਹਦਾ ਨਾਂ ਲੈ ਕੇ ਉਹਨੂੰ ਬੁਲਾਉਂਦਾ ਆ
0: ਜੀ,
1: ਤੇ ਉਹਨੂੰ ਪੁੱਛਦਾ ਹਾਂ ਤੇਰੀ ਵਾਈਫ ਦਾ ਕੀ ਹਾਲ ਆ, ਤੇ ਇੱਦਾਂ ਕਰਕੇ ਹਾਂਜੀ, ਤੇ ਛੋਟੀ ਗੁੱਡੀ ਠੀਕ ਆ ਹੁਣ
0: ਜੀ।
1: ਉਹ ਜਦੋਂ ਅੱਗੇ ਵੱਧ ਜਾਂਦਾ ਹੈਗਾ ਆ, ਤੇ ਇੱਕ ਬੰਦਾ ਉਹ ਪਿੱਛੋਂ ਪੁੱਛਦਾ, ਕਹਿੰਦਾ ਚੁੱਡੀ ਨੂੰ, ਕਹਿੰਦਾ ਉਹ ਤਾਂ ਮੈਂ ਵੀ ਭੁੱਲ ਗਿਆ ਸੀਗਾ, ਕਹਿੰਦਾ ਦਰਅਸਲ ਇਹ ਜਦੋਂ ਮੈਨੂੰ ਪਿਛਲੀ ਵਾਰੀ ਮਿਲਿਆ ਸੀ ਉਦੋਂ ਮੇਰੀ ਛੋਟੀ ਗੁੱਡੀ ਬਿਮਾਰ ਸੀ, ਤੇ ਉਦੋਂ ਇਹਨਾਂ ਨੇ ਮੈਂ ਇਹਨਾਂ ਨੂੰ ਦੱਸਿਆ ਸੀ ਇਹ ਗੱਲ, ਇਹਨਾਂ ਨੇ ਉਹ ਗੱਲ ਦਿਮਾਗ ਦੇ ਵਿੱਚ ਰੱਖੀ ਆ। ਅੱਗੇ ਉਹ ਫਿਰ ਜਿਹੜਾ ਹੈਗਾ ਉਹ ਬੰਦਾ ਉਹਨਾਂ ਨੂੰ ਵਾਚ ਕਰ ਰਿਹਾ, ਤੇ ਉਹਨੂੰ ਕਹਿੰਦਾ ਹੈਗਾ, ਕਹਿੰਦਾ ਵੀ ਮੈਂ ਤੇਰੇ ਮਤਲਬ ਜਿਹੜਾ ਹੈਗਾ ਕਿ ਕਰੈਕਟਰ ਦੇ ਵਿੱਚ ਇੱਕ ਚੀਜ਼ ਦੇਖੀ ਆ ਕਿ ਤੂੰ ਜਿਸ ਬੰਦੇ ਨੂੰ ਵੀ ਮਿਲਦਾ ਆ ਉਹਨੂੰ ਬਾਈ ਨੇਮ ਅਡਰੈਸ ਕਰਦਾ ਹੈਗਾ ਆ ਜੀ। ਉਹ ਕਹਿੰਦਾ ਤੈਨੂੰ ਪਤਾ, ਕਹਿੰਦਾ ਤੂੰ ਇਮੇਜਿਨ ਕਰਕੇ ਮੈਂ ਕਿੰਨੇ ਬੰਦਿਆਂ ਨੂੰ ਉਹਨਾਂ ਦੇ ਨਾਂ ਲੈ ਕੇ, ਜਿਹੜੇ ਜ਼ਬਾਨੀ ਨਾਂ ਲੈ ਕੇ ਆਵਾਜ਼ ਮਾਰ ਸਕਦਾ ਹੈਗਾ ਆ
0: ਜੀ।
1: ਉਹ ਕਹਿੰਦਾ ਕਿ ਯੂ ਹਾਂਜੀ ਮਿਨੀਮਮ 1000 ਬੰਦੇ ਦਾ ਨਾਂ ਤੈਨੂੰ ਜ਼ਬਾਨੀ ਯਾਦ ਆ
0: ਜੀ।
1: ਕਹਿੰਦਾ ਨੋ, ਆਈ ਕੈਨ ਕਾਲ 10,000 ਪੀਪਲ ਬਾਈ ਦੇਅਰ ਫਸਟ ਨੇਮ
0: ਜੀ।
1: ਹਾਂਜੀ, ਮਤਲਬ ਉਹਨੇ ਕਿਹਾ ਕਿ ਮੇਰੀ ਕਾਮਯਾਬੀ ਦਾ ਰਾਜ ਹੀ ਇਹ ਹੈਗਾ ਆ ਕਿ ਮੈਂ ਮਤਲਬ ਬੰਦਿਆਂ ਦੇ ਨਾਲ ਜਿਹਨਾਂ ਨੂੰ ਵੀ ਮਿਲਦਾ ਹੈਗਾ ਆ ਉਹਨਾਂ ਦੇ ਨਾਮ, ਕਿਉਂਕਿ ਇੱਕ ਨਾਂ ਜਿਹੜਾ ਹੁੰਦਾ ਆ ਬੰਦੇ ਦਾ, ਉਹਦੇ ਵਾਸਤੇ ਦੁਨੀਆਂ ਦੀ ਸਭ ਤੋਂ ਸਵੀਟੈਸਟ ਜਿਹੜੀ ਹੈਗੀ ਆ ਮਤਲਬ ਵਰਡਸ ਹੁੰਦੇ ਆ ਉਹਦੇ ਵਾਸਤੇ
0: ਜੀ।
1: ਉਹ ਕਹਿੰਦਾ ਤਾਂ ਕਰਕੇ ਉਹਦੇ ਨਾਲ ਕੀ ਹੈਗਾ ਕਿ ਮਤਲਬ ਇਹ ਕਿ ਤੁਸੀਂ ਜਿਹੜਾ ਪੀਪਲ ਟੂ ਪੀਪਲ ਕੰਟੈਕਟ ਹੁੰਦਾ ਨਾ ਜੀ, ਉਹ ਲੀਡਰ ਦੀ ਬੜੀ ਵੱਡੀ ਕੁਆਲਿਟੀ ਹੁੰਦੀ ਹੈ, ਜਿਹੜੀ ਕਿ ਪੁਰਾਣੇ ਲੀਡਰਾਂ ਦੇ ਵਿੱਚ ਹੁੰਦੀ ਸੀ।
0: ਜਿੱਦਾਂ
1: ਪੁਰਾਣੇ ਬਾਦਲ ਸਾਹਿਬ ਜਾਂਦੇ ਹੁੰਦੇ ਸੀਗੇ ਜੀ, ਜਦੋਂ ਸੱਤਾ ਚ ਨਹੀਂ ਹੁੰਦੇ ਸੀ ਤਾਂ ਵੀ ਲੋਕਾਂ ਕੋਲ ਜਾਂਦੇ ਹੁੰਦੇ ਸੀ, ਉਹਨਾਂ ਦੇ ਖੂਹ ਦੇ ਮਗਰ ਖੇਤ ਹੀ ਚੱਲ ਜਾਣਾ ਜੀ, ਚੱਲ ਜਾਣਾ ਘਰ ਦੇ ਆ, ਲੱਸੀ ਲੁੱਸੀ ਭੇਜਦੇ ਆ ਉੱਥੇ ਹੀ ਭੇਜਦਾ, ਉਹ ਖੇਤ ਹੀ ਚੱਲ ਜਾਂਦੇ, ਜਸੇਦਾਰ ਹੋਣੀ ਖੇਤ ਚ ਹੈਗੇ ਤੇ
0: ਹਾਂਜੀ,
1: ਉਹ ਅਗਲੇ ਦੀ ਮੋਟਰ ਦੇ ਉੱਤੇ ਬਹਿ ਜਾਣਾ, ਉੱਥੇ ਹੀ ਮੰਜਾ ਡਾਹ ਲੈਣਾ, ਉੱਥੇ 4-10 ਬੰਦੇ ਸੱਦ ਲੈਣੇ, ਉੱਥੇ ਉਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ ਜੀ। ਉਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਜੀ, ਉਹ ਅੱਗੇ ਦੀ ਅੱਗੇ ਫਿਰ ਮਿਸਿੰਗ ਹੁੰਦੀਆਂ ਗਈਆਂ
0: ਜੀ।
1: ਹਾਂਜੀ, ਉਹ ਇਸੇ ਤਰੀਕੇ ਨਾਲ ਜਿਹੜਾ ਹੈਗਾ ਆ ਮਤਲਬ ਬੁਰਾ ਲੱਗਦਾ ਹੈਗਾ, ਉਹ ਪਾਰਲੀਮੈਂਟ ਤੋਂ ਨਾ ਸੋਨੀਆ ਗਾਂਧੀ ਬਾਹਰ ਨਿਕਲਦੀ ਪਈ, ਤੇ ਇੱਕ ਪੱਤਰਕਾਰ ਨੇ ਉਹਨੂੰ ਕੋਈ ਸਵਾਲ ਕੀਤਾ, ਤੇ ਉਹ ਕਹਿੰਦੀ ਵੋ ਕਹਾਂ ਹੈ, ਵੋ ਕਹਾਂ ਹੈ
0: ਜੀ।
1: ਹਾਂਜੀ, ਤੇ ਉਹ ਸਫੇਦ ਬਾਲੋਂ ਵਾਲਾ ਤੇ ਨਾਲ ਵੀ ਯਾਨੀ ਕਹਿੰਦੀ ਪਵਨ ਖੇੜਾ, ਹਾਂ ਹਾਂ ਪਵਨ ਖੇੜਾ, ਪਵਨ ਖੇੜਾ, ਕਹਿੰਦੀ ਉਹ ਜਵਾਬ ਦੇਣਗੇ
0: ਜੀ।
1: ਯਾਨੀ ਕਿ ਉਹਨੂੰ ਆਪਣੇ ਜਿਹੜਾ ਆ ਸਹਿਯੋਗੀ ਜਿਹੜਾ ਜਿਹਨੂੰ ਮਤਲਬ ਜਿਹਦੀ ਉਹਨੇ ਡਿਊਟੀ ਇੰਪੋਜ਼ ਕਰਨੀ ਆ ਉਹਦਾ ਨਾਂ ਵੀ ਯਾਦ ਨੀ।
0: ਹਾਂਜੀ,
1: ਤੋ ਉਹ ਇਸ ਕਰਕੇ ਜਿਹੜਾ ਹੈਗਾ ਇਹ ਹੁਣ ਦੇ ਲੀਡਰਾਂ ਦੇ ਵਿੱਚ ਇਹ ਚੀਜ਼ ਮਿਸਿੰਗ ਆ, ਜਿਹੜੇ ਪੁਰਾਣੇ ਲੀਡਰ ਸੀਗੇ ਉਹ ਲੋਕਾਂ ਨਾਲ ਬਹੁਤ ਜ਼ਿਆਦਾ ਕੰਟੈਕਟ ਰੱਖਦੇ ਸੀਗੇ, ਲੋਕਾਂ ਦੇ ਪਰਿਵਾਰਾਂ ਦੇ ਵਿੱਚ ਇੰਟਰਸਟ ਲੈਂਦੇ ਸੀ, ਉਹਨਾਂ ਦੀਆਂ ਪਰਿਵਾਰਕ ਸਮੱਸਿਆਵਾਂ ਦੇ ਵਿੱਚ ਇੰਟਰਸਟ ਲੈਂਦੇ ਸੀ, ਇਸੇ ਕਰਕੇ ਲੋਕਾਂ ਦੇ ਘਰਾਂ ਦੇ ਵਿੱਚ ਜਾਂ ਉਹਨਾਂ ਦੇ ਦਿਲਾਂ ਚ ਰਾਜ ਕਰਦੇ ਸੀ।
0: ਬਿਲਕੁਲ ਆ ਜੀ, ਔਜਲਾ ਸਾਹਿਬ ਕਹਿੰਦੇ ਆ ਮੱਝ ਤੇ ਵੀ ਹੱਥ ਫੇਰ ਫੇਰ ਸਿਰਫ ਫੇਰ ਦਿੰਦੇ ਸੀ ਜੀ ਨਾਲ ਦੀ ਨਾਲ।
1: ਹਾਂਜੀ, ਇਹ ਉਹਨਾਂ ਦਾ ਆਰਟ ਸੀਗਾ, ਇਹ ਉਹਨਾਂ ਦਾ ਆਰਟ ਸੀ ਨਾ ਜੀ।
0: ਹਾਂਜੀ,
1: ਸੋ ਇਸ ਕਰਕੇ ਤੇ ਬਾਕੀ ਜਿਹੜਾ ਹੈਗਾ ਆ
0: ਜੀ, ਇੱਕ ਦੋ ਕਮੈਂਟ ਹੋਰ ਨੇ ਸੈਣੀ ਸਾਹਿਬ, ਮੈਂ ਚਲੋ ਉਹਨਾਂ ਦੇ ਨਾਲ ਇਕੱਠੇ ਹੀ ਲੈ ਲੈਣਾ। ਕਹਿੰਦੇ ਕਿੰਨੇ ਮਸਲੇ 4.5 ਸਾਲ ਕਿਸੇ ਲੀਡਰਾਂ ਨੂੰ ਯਾਦ ਨਹੀਂ ਆਉਂਦੇ, ਪਰ ਲੁੱਟਣ ਮਹੀਨੇ ਸਭ ਆ ਜਾਂਦੇ ਨੇ, ਕਿਉਂਕਿ ਰੁੱਤ ਫਸਲ ਵੱਢਣ ਦੀ ਏ, ਬਚੋ ਪਰ ਕਿੱਥੇ ਲੁੱਟੇ ਫਿਰ ਜਾਣੇ ਆ। ਤੇ ਰਾਜਨ ਸੈਣੀ ਵੀਰ ਬਹੁਤ ਸੁਲਝੇ ਹੋਏ ਵਕੀਲ ਨੇ ਕਿ ਉਹਨਾਂ ਨੂੰ ਰੇਡੀਓ ਕਹਿੰਦੇ ਕੋਈ ਨਿੱਜੀ ਫਾਇਦਾ ਜਾਂ ਕੋਈ ਕੇਸ ਮਿਲਦਾ ਹੈ ਕਿ ਕੋਈ ਨੀ ਸੈਣੀ ਸਾਹਿਬ, ਕੇਸ ਦਵਾਉਂਦੇ ਆ ਤੁਹਾਨੂੰ। ਹਾਂਜੀ,
1: ਭਾਰੀ ਸਾਹਿਬ ਇਹਦਾ ਜਿਹੜਾ ਦੂਜਾ ਸਵਾਲ ਹੈਗਾ ਆ ਉਹਦਾ ਜਵਾਬ ਤਾਂ ਤੁਸੀਂ ਦਓਗੇ, ਪਹਿਲੇ ਸਵਾਲ ਦਾ ਜਵਾਬ ਮੈਂ ਦੇ ਦਿੰਦਾ
0: ਜੀ।
1: ਫਸਲ ਵੱਢਣ ਤੋਂ ਦੇਖੋ ਜੀ ਸਾਰਿਆਂ ਨੇ ਆ ਜਾਣਾ, ਇਹਦੇ ਵਿੱਚ ਕੋਈ ਸ਼ੱਕ ਨੀ
0: ਜੀ।
1: ਅਸੀਂ ਦੇਖੋ ਔਜਲਾ ਸਾਹਿਬ ਬੈਠੇ ਅਮੈਰੀਕਾ
0: ਜੀ,
1: ਅਸਲ ਦੇ ਵਿੱਚ ਸਾਡੇ ਕੋਲ ਹੁਣ ਕੀ ਕਰੀਏ ਅਸੀਂ ਇੱਥੇ, ਸਾਡੇ ਕੋਈ ਆਪਸ਼ਨ ਹੈ ਇਸ ਤੋਂ ਇਲਾਵਾ?
0: ਜੀ
1: ਜਿੱਦਾਂ ਦਾ ਸੈਟਅਪ ਸਾਡਾ ਬਣ ਗਿਆ ਆ ਸਰ, ਸਾਨੂੰ ਇਹਦੇ ਵਿੱਚ ਹੀ ਗੁਜ਼ਾਰਾ ਕਰਨਾ ਪੈਣਾ।
0: ਬਿਲਕੁਲ ਹੈ ਜੀ,
1: ਹੁਣ ਇਹਦੇ ਵਿੱਚੋਂ ਹੀ ਸਾਨੂੰ ਇਹਨਾਂ ਵਿੱਚੋਂ ਹੀ ਚੁਣਨੇ ਪੈਣੇ ਹੈਗੇ ਆ। ਹੋਰ ਰਾਜਨੀਤੀ ਦੇ ਵਿੱਚ ਕਿਹਨੂੰ ਚੁਣ ਲਈਏ?
0: ਬਿਲਕੁਲ,
1: ਅਸੀਂ ਇੱਕ ਪ੍ਰਯੋਗ ਕੀਤਾ ਸੀਗਾ ਜੀ, ਕੱਟੜ ਇਮਾਨਦਾਰ ਲਿਆ ਕੇ ਦੇਖੇ ਸੀ
0: ਜੀ,
1: ਹਾਂਜੀ, ਅੱਜ 5 ਕਰੋੜ ਦਾ ਰੌਲਾ ਪੈਂਦਾ ਪਿਆ ਜੀ।
0: ਬਿਲਕੁਲ ਹੈ ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਆ, ਤੇ ਉਹਦੇ ਹੁਣ ਅੱਜ ਦੀ ਜਿਹੜੀ ਹੈਗੀ ਆ, ਸੁਣ ਲਓ ਜੀ ਤੁਸੀਂ, ਕਹਿੰਦੇ ਈਡੀ ਨੇ ਜਿਹੜੀਆਂ ਚਿੱਠੀ ਲਿਖੀ ਸੀਗੀ ਵੀ ਕੈਸ਼ ਫੋਰ ਟ੍ਰਾਂਸਫਰ ਵਾਲੇ ਕੇਸ ਦੇ ਵਿੱਚ ਵੀ ਕੈਸ਼ ਜਿਹੜੀਆਂ ਟ੍ਰਾਂਸਫਰ ਹੋਈਆਂ ਮੁੱਖ ਮੰਤਰੀ ਆਫਿਸ CMO ਵਿੱਚ ਘਿਰਦਾ ਹੈਗਾ
0: ਜੀ,
1: ਮੁੱਖ ਮੰਤਰੀ ਸਾਹਿਬ ਦਾ OSD ਜਿਹੜਾ ਆ ਰਾਜਵੀਰ ਸਿੰਘ ਘੁੰਮਣ, ਉਹਦੇ ਤੇ ਵੀ ਅਕਿਊਜ਼ਿੰਗ ਫਿੰਗਰ ਜਾਂਦੀ ਹੈਗੀ ਆ। ਉਹ ਬੰਦੇ ਉਹਨਾਂ ਨੇ ਕਹਿੰਦੇ ਸੀ ਵੀ FIR ਦਰਜ ਕਰੋ, ਇਹ ਉਲਟਾ ਬਹਾਨੇ ਬਣਾਉਂਦੇ ਪਏ ਆ ਜੀ।
0: ਉੱਤੋਂ ਕਹਿੰਦੇ ਆ ਤਾਂ ਪੜ੍ਹਨ ਯੋਗ ਵੀ ਨੀ ਗੀ,
1: ਇਹ ਕਹਿੰਦੇ ਏਦਾਂ ਹੀ ਕਰਕੇ ਪਹਿਲਾਂ ਕਹਿਤਾ ਜੀ ਤੁਹਾਡਾ ਜਿਹੜਾ ਹੈਗਾ ਤੁਸੀਂ ਉਹ ਪ੍ਰਿੰਟ ਸਾਫ਼ ਸੀਗਾ, ਸਾਨੂੰ ਸਾਫ਼ ਪ੍ਰਿੰਟ ਭੇਜੋ ਜੀ, ਤਾਂ ਕਿ ਮਹੀਨਾ ਫੇਰ ਨਿਕਲ ਗਿਆ। ਫਿਰ ਬਾਅਦ ਦੇ ਵਿੱਚ ਕਹਿਤਾ ਜੀ ਕਿ ਸਾਨੂੰ ਜਿਹੜੇ ਸਬੂਤ ਆ ਉਹ ਓਰਿਜਿਨਲ ਭੇਜੋ, ਅਸੀਂ ਉਹਨੂੰ ਆਪਣਾ ਜਿਹੜਾ ਹੈਗਾ ਐਗਜ਼ਾਮਿਨ ਕਰਾਂਗੇ FIR ਦਰਜ ਕਰਨ ਤੋਂ ਪਹਿਲਾਂ।
0: ਹਾਂਜੀ,
1: ਜਦਕਿ FIR ਉਹਨਾਂ ਨੇ ਹੁਣ ਕੀ ਕੀਤਾ ਆ ਜੀ, ਉਹਨਾਂ ਨੇ ਸੁਪਰੀਮ ਕੋਰਟ ਦੀ ਇੱਕ ਜੱਜਮੈਂਟ ਲਾ ਕੇ ਤੇ ਭੇਜ ਦਿੱਤੀ ਆ ਕਿ ਜਦੋਂ ਸੈਂਟਰ ਦੀ ਕੋਈ ਏਜੰਸੀ ਜਿਹੜੀ ਆ ਸਟੇਟ ਦੀ ਏਜੰਸੀ ਨੂੰ FIR ਦਰਜ ਕਰਨ ਨੂੰ ਕਹਿੰਦੀ ਹੈਗੀ ਆ, ਤੇ ਸਟੇਟ ਦੀ ਏਜੰਸੀ ਉਹਦੇ ਕੋਲੋਂ ਸਬੂਤ ਨਹੀਂ ਮੰਗ ਸਕਦੀ, ਪਹਿਲਾਂ ਜਿਹੜਾ ਹੈਗਾ ਆ FIR ਦਰਜ ਕਰੇਗੀ, ਦੈਨ ਉਹਨੂੰ ਸਬੂਤ ਜਿਹੜੇ ਹੈਗੇ ਆ ਉਹ ਹੈਂਡ ਓਵਰ ਕੀਤੇ ਜਾਣਗੇ ਜੀ। ਉਹਨਾਂ ਨੇ ED ਨੇ ਜਿਹੜਾ ਆ ਸਪਸ਼ਟ ਸੁਪਰੀਮ ਕੋਰਟ ਦਾ ਜਿਹੜਾ ਕੇਸ ਆ ਉਹ
0: ਜਿਹੜੀ
1: ਹੈਗੀ ਆ ਉਹ ਮਾਨਸਾ ਕੋਲ ਆ।
0: ਬਿਲਕੁਲ
1: ਹਾਂਜੀ, ਤੇ DGP ਉਹਨਾਂ ਦੇ ਅੰਡਰ ਹੈਗਾ ਜੀ। ਸੋ ਤੁਸੀਂ ਮਤਲਬ ਵੈਸੇ ਵੀ ED ਨੇ ਜਿਹੜਾ ਹੈਗਾ ਇੱਥੇ ਵੀ ਪੋਲੀਟਿਕਸ ਦੀ ਖੇਡ ਹੋ ਰਹੀ ਹੈਗੀ ਆ ਜੀ, ਜਦ ਤੁਹਾਨੂੰ ਪਤਾ ਆ ਵੀ ਉਹ ਕਿੱਦਾਂ ਮਤਲਬ DGP ਜਿਹੜਾ ਆ ਉਹ ਏਦਾਂ FIR ਦਰਜ ਕਰ ਸਕਦਾ ਹੈਗਾ ਜੀ।
0: ਜੀ,
1: ਸੋ ਇਸ ਕਰਕੇ ਅਗਲਿਆਂ ਨੇ ਤਾਂ ਲਾਇਆ ਹੀ ਐਕਟਿੰਗ ਐਸੇ ਕਰਕੇ
0: ਜੀ,
1: ਭਈ ਉਹ ਸਦਾ ਜਿਹੜਾ ਹੈਗਾ ਆ ਐਕਟਿੰਗ ਨੂੰ ਤਾਂ ਜਦੋਂ ਮਰਜ਼ੀ ਹਟਾ ਦੇਣ ਜੀ।
0: ਪਰ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਜੀ, ਪਰ ਇਹ ਮਸਲੇ ਫਿਰ ਇਹਨਾਂ ਨੂੰ ਕੀ ਲੱਗਦਾ ਕਿ ਜੇ ਬਾਅਦ ਦੇ ਵਿਚ ਵੀ ਤਾਂ ਘੁਟਾਲੇ ਬਹੁਤ ਸਾਰੇ ਹੋਰ ਵੀ ਦੇਸ਼ ਦੇ ਵਿਚ ਜੋ ਕੁਝ ਵੀ ਵਾਪਰਿਆ, ਕੁਝ ਘੁਟਾਲੇ ਤਾਂ ਜਰੂਰ ਨਸ਼ਰ ਹੋਏ ਨੇ, ਪਰ ਕੀ ਇਹਨਾਂ ਨੂੰ ਲੱਗਦਾ ਕਿ ਅਸੀਂ ਆ 2-3 ਮਹੀਨੇ ਕੱਢ ਲਈਏ ਤੇ ਉਸ ਤੋਂ ਬਾਅਦ ਸਾਰਾ ਠੰਡੇ ਬਸਤੇ ਦੇ ਵਿਚ ਪੈ ਜਾਣਾ ਹੈ, ਕਿਹਨੇ ਪੁੱਛਣਾ ਕੀ ਕਰਨਾ? ਪਰ ਏਜੰਸੀਆਂ ਜਾਂ ਓਪੋਜੀਸ਼ਨ ਜਾਂ ਉਹ ਸਾਰੇ ਲੋਕ ਜਿਹੜੇ ਨੇ ਵਿਰੋਧੀ ਪਾਰਟੀਆਂ ਨੇ ਪੰਜਾਬ ਦੀਆਂ ਜਾਂ ਹੋਰ, ਕੀ ਉਹ ਇਹ ਮਸਲੇ ਨੂੰ ਠੰਡੇ ਬਸਤੇ ਦੇ ਵਿਚ ਪੈਣ ਦੇਣਗੇ? ਇੰਨੇ ਸੌਖੇ ਪਤਲੇ ਰਾਹ ਨਿਕਲ ਜਾਣਗੇ ਇਹ?
1: ਪਰ ਇਹ ਸਭ ਗੱਲ ਏਦਾਂ ਹੈਗੀ ਆ, ਵਿਰੋਧੀ ਪਾਰਟੀ ਕਿਹੜੀ ਬੋਲਦੀ ਹੈਗੀ ਆ ਜੀ?
0: ਜੀ,
1: ਕਾਂਗਰਸ ਵਿਰੋਧੀ ਪਾਰਟੀ ਹੈਗੀ ਆ, ਉਹਨੇ ਇੱਕ ਵੀ ਰੋਲ ਅਦਾ ਕੀਤਾ ਜੀ?
0: ਜੀ,
1: ਰਾਜ ਕਰਨ ਵਾਸਤੇ ਤਾਂ ਕਾਂਗਰਸ ਬੜੀ ਛੇਤੀ ਦੌੜਦੀ ਹੈਗੀ ਆ, ਕਿ ਕਾਂਗਰਸ ਨੇ ਜਿਹੜਾ ਹੈਗਾ ਉਲਕ ਤੁਹਾਡਾ ਜਿਹੜਾ ਆ ਇਸੇ ਕਰਕੇ ਤਾਂ ਮੈਂ ਰਾਹੁਲ ਗਾਂਧੀ ਦੀ ਜਿਹੜੀ ਅਕਲ ਦੇ ਉੱਤੇ ਜਿਹੜਾ ਆ ਹਮੇਸ਼ਾ ਸ਼ੱਕ ਕਰਦਾ ਜੀ।
0: ਜੀ,
1: ਉਹਨੂੰ 5 ਸਾਲਾਂ ਚ ਹੀ ਨੀ ਪਤਾ ਲੱਗਾ,
0: ਬਈ
1: ਉਹਨੂੰ 5 ਸਾਲਾਂ ਚ ਹੀ ਨੀ ਪਤਾ ਲੱਗਾ ਕਿ ਸਾਡਾ ਜਿਹੜਾ ਹੈਗਾ ਆ ਪਾਰਟੀ ਪ੍ਰਧਾਨ ਉੱਥੇ ਜਿਹੜਾ ਆ ਕੰਪਰੋਮਾਈਜ਼ ਗਿਆ ਜੀ,
0: ਉਹ ਜਿਹੜਾ ਆ ਉਹ ਕੰਡੈਮ
1: ਕਰਦਾ ਹੀ ਨੀ ਜੀ।
0: ਬਿਲਕੁਲ
1: ਹਾਂਜੀ, ਉਹ ਆਪਣਾ ਪਰਸਨਲ ਇੰਟਰਸਟ ਤੋਂ ਉੱਤੇ ਉਹ ਦੇਖ ਹੀ ਨੀ ਸਕਦਾ ਜੀ।
0: ਜੀ,
1: ਦੂਜੀ ਗੱਲ ਇਹ ਹੈਗੀ ਆ ਜੀ ਕਿ ਪਾਰੇ ਸਾਹਿਬ ਇੱਥੇ ਜਿਹੜਾ ਹੈਗਾ ਆ ਅੱਜ 5 ਸਾਲਾਂ ਨੂੰ ਹੋ ਜਾਏ 10 ਸਾਲਾਂ ਨੂੰ ਹੋ
0: ਜਾਏ,
1: ਜਿੱਦਾਂ ਜੈਨ ਜੀ ਨੇ ਜਿਹੜਾ ਹੈਗਾ ਆ ਦਿੱਲੀ ਨੱਕ ਚ ਦਮ ਕਰ ਦਿੱਤਾ ਸੀ, ਏਦਾਂ ਹੀ ਪੰਜਾਬ ਦੇ ਵਿੱਚ ਵੀ ਜੈਨ ਜੀ ਉੱਠੇਗੀ, ਨੱਕ ਚ ਦਮ ਇਹਨਾਂ ਦੇ ਕਰੇਗੀ, ਤਾਂ ਸਾਡੇ ਪੋਲੀਟੀਕਲ ਲੀਡਰ ਜਿਹੜੇ ਆ ਰਿਫੋਰਮਸ ਕਰਨ ਦੇ ਵਿੱਚ ਮਜਬੂਰ ਹੋਣਗੇ।
0: ਜੀ
1: ਸਰ, ਇਹ ਕਿਹੜੀ ਸਟੇਟ ਹੈਗੀ ਆ ਜਿਹਦੇ ਵਿੱਚ ਜਿਹੜਾ ਆ ਲੀਡਰਾਂ ਦਾ ਜਿਹੜਾ ਆ ਇਨਕਮ ਟੈਕਸ ਸਟੇਟ ਦੇ ਟੈਕਸ ਦੇ ਵਿੱਚੋਂ ਭਰਿਆ ਜਾਂਦਾ ਜੀ? ਇਹ ਵਾਹਦ ਪੰਜਾਬ ਆ। ਹਾਂਜੀ, ਲੀਡਰ ਜਿਹੜੇ ਹੈਗੇ ਉਹਨਾਂ ਦੀ ਆਮਦਨ ਵੱਧ ਜਾਏ ਤੇ ਭਾਰ ਜਿਹੜਾ ਹੈਗਾ ਆ ਲੋਕਾਂ ਦੇ ਪਵੇ ਜੀ।
0: ਜੀ,
1: ਲੋਕੀ ਤਾਂ ਕਹਿਣਗੇ ਤਾਂ ਵੀ ਇਹ ਤਾਂ ਉੱਜੜੀ ਜਾਣ ਜੀ, ਸਾਨੂੰ ਟੈਕਸ ਤਾਂ ਨਾ ਦੇਣਾ ਪਊਗਾ ਇਹਨਾਂ ਦਾ।
0: ਬਿਲਕੁਲ
1: ਜੀ, ਉਹ ਫੇਰ ਨੀ ਉੱਜੜਦੇ, ਉਹਨਾਂ ਦੀ ਹਰ ਵਾਰੀ ਇਨਕਮ ਫੇਰ ਵੱਧ ਜਾਂਦੀ ਹੈ ਜੀ।
0: ਜੀ,
1: ਸੋ ਇਸ ਕਰਕੇ 5 ਲੱਖ ਕਰੋੜ ਦਾ ਕਰਜ਼ਾਈ ਜਿਹੜਾ ਆ ਨਾ ਇੱਕ ਦਿਨ ਚ ਨੀ ਹੋਇਆ, ਇਹੋ ਜਿਹੀਆਂ ਪਾਲਿਸੀਆਂ ਕਰਕੇ ਹੀ ਹੋਇਆ।
0: ਬਿਲਕੁਲ,
1: ਲੋਕਾਂ ਨੂੰ ਆਪਾਂ ਕਹਿ ਤਾਂ ਦਿੰਨੇ ਆ ਲੋਕਾਂ ਨੂੰ ਫ੍ਰੀ ਵੀਜ਼ ਦੇ ਵਿੱਚ ਓਨਾ ਨੀ ਜਾਂਦਾ ਜਿੰਨਾ ਹਿਡਨ ਜਾਂਦਾ ਸਰ,
0: ਚਲਿਆ ਜਾਂਦਾ। ਬਿਲਕੁਲ,
1: ਹਾਂਜੀ, ਇਹ ਜਿਹੜਾ ਹਿਡਨ ਜਾ ਰਿਹਾ ਨਾ ਜੀ, ਉਹਦਾ ਜਿਹੜਾ ਹੈਗਾ ਆ ਜੀ ਕਿਉਂਕਿ ਟੈਕਸ ਕਲੈਕਸ਼ਨ ਤਾਂ ਹੁੰਦੀ ਹੈ ਨਾ ਜੀ, ਸਾਰਾ ਕੁਛ ਹੁੰਦਾ ਹੈਗਾ ਜੀ। ਇੰਪਲਾਈਜ਼ ਦੀਆਂ ਤਨਖਾਹਾਂ ਜਿਹੜੀਆਂ ਟੈਕਸ ਕਲੈਕਸ਼ਨ ਦੇ ਵਿੱਚੋਂ ਆਰਾਮ ਨਾਲ ਨਿਕਲਦੀਆਂ, ਡਿਵੈਲਪਮੈਂਟ ਵਾਸਤੇ ਵੀ ਨਿਕਲਦਾ ਜੀ। ਆਹ ਜਿਹੜੇ ਖਰਚੇ ਪੈਂਦੇ ਹੈਗੇ ਆ ਸਟੇਟ ਨੂੰ, ਇਹ ਹੈਗਾ ਜੀ, ਇਹਨਾਂ ਦੇ ਹੈਲੀਕਾਪਟਰ ਰੁਕਦੇ ਹੀ ਨੀ ਜੀ।
0: ਜੀ ਬਿਲਕੁਲ,
1: 100 ਕਰੋੜ 200, ਦੇਖੋ ਸਰ ਜਿਹੜੀ ਸਟੇਟ 191 ਕਰੋੜ ਰੁਪਇਆ ਇੱਕ ਕਰਜ਼ਾ ਲੈਣ ਵਾਸਤੇ ਮਿਟੀਗੇਟਰ ਨੂੰ ਦੇ ਸਕਦੀ ਹੈ ਵੀ 15,000 ਕਰੋੜ ਦਾ ਸਾਨੂੰ ਕਰਜ਼ਾ ਲੈ ਦੇ ਤੇ ਤੈਨੂੰ 200 ਕਰੋੜ ਤੈਨੂੰ ਦੇ ਦਿਆਂਗੇ ਵਿੱਚੋਂ।
0: ਬਿਲਕੁਲ ਹੈ ਜੀ,
1: ਉਹ ਮਤਲਬ 200 ਕਰੋੜ ਰੁਪਈਏ ਨੂੰ ਇਹ ਸਮਝਦੇ ਕੁਛ ਨੀ ਜੀ।
0: ਜੀ ਜੀ,
1: ਵੀ ਲੈਣੇ ਤੁਸੀਂ ਕਰਜ਼ੇ ਆ, ਕਰਜ਼ੇ ਦੇ ਵਿੱਚੋਂ ਜਿਹੜਾ ਹੈਗਾ ਤੁਸੀਂ ਇਹ ਦੇਖੋ ਵੀ ਅਦਾ ਕਿੱਦਾਂ ਕਰਨਾ ਹੈਗਾ ਜੀ। ਉਹ ਜਾਂ ਤੱਕ ਤੁਸੀਂ ਉਹ ਡਿਵੈਲਪਮੈਂਟ ਤੇ ਖਰਚਣਾ ਹੋਵੇ, ਤੁਸੀਂ ਮਸ਼ਹੂਰੀਆਂ ਪਰ ਪ੍ਰਚਾਰ ਵਾਸਤੇ ਖਰਚੇ ਕਰਨੇ ਆਪਣੇ,
0: ਜੀ
1: ਤੁਸੀਂ ਕੰਮ ਕਰ ਦਿਓ ਓਨੇ ਚ।
0: ਜੀ
1: ਸੋ ਇਸ ਕਰਕੇ ਹਾਲਾਤ ਇਹ ਹੋਏ ਹੈਗੇ ਆ, ਜੇ 10,000 ਕਰੋੜ ਰੁਪਇਆ ਜਿਹੜਾ ਹੈਗਾ ਬਿਜਲੀ ਬੋਰਡ ਤੇ ਕਰਜ਼ਾ ਚੱਕ ਲਿਆ ਤੇ ਸਰ ਬਿਜਲੀ ਬੋਰਡ ਦਾ ਬਣੂਗਾ ਕੀ? ਬਿਜਲੀ ਬੋਰਡ ਤਾਂ ਅੱਗੇ ਜਿਹੜਾ ਫ੍ਰੀ ਬੀਜ ਦਾ ਮਾਰਿਆ ਹੈ ਜੀ,
0: ਇੱਦਾਂ
1: ਹੀ ਅਗਲੀ ਸਰਕਾਰ ਆਈ ਹੈਗੀ ਜੀ, ਕਿੱਥੋਂ ਉਹ ਕੰਟੀਨਿਊ ਕਰ ਲਊ ਜੀ ਇਹ ਜੀ।
0: ਬਿਲਕੁਲ ਹੈ ਜੀ,
1: ਸਰ ਉਹ ਇੱਕ ਨਾ ਉਹ ਹੁੰਦਾ ਗੀਤ ਜਿਹਾ ਸੀਗਾ ਪੰਜਾਬੀ ਚੱਲਦਾ ਹੁੰਦਾ, ਮੈਨੂੰ ਤਾਂ ਜਿਆਦਾ ਨਹੀਂ ਪੰਜਾਬੀ ਗੀਤਾਂ ਦਾ ਪਤਾ, ਉਹਦੇ ਮੈਂ ਵਰਡਿੰਗ ਜਰੂਰ ਸੁਣੀ ਸੀ, ਆਪ ਮਰ ਗਈਏ ਸਾਨੂੰ ਗਈਏ ਮਾਰਨੀ ਜੀ। ਸੋ ਇਸ ਕਰਕੇ ਇਹਨਾਂ ਦਾ ਤਾਂ ਇਹ ਹੈਗਾ ਆ, ਜਦੋਂ ਇਹ ਜਾਣਗੇ ਨਾ ਬਾਅਦ ਦੇ ਵਿੱਚ ਲੋਕਾਂ ਨੇ ਇਹ ਗੀਤ ਗਾਇਆ ਕਰਨਾ ਜੀ। ਸੋ ਇਹ ਪੰਜਾਬ ਸਰਕਾਰ ਦਾ ਤਾਂ ਇਹੀ ਹੈਗਾ ਜੀ।
0: ਜੀ
1: ਪਰ ਹਾਂਜੀ, ਜਿੰਨੀਆਂ ਇਹਨਾਂ ਤੋਂ ਉਮੀਦਾਂ ਸੀ ਨਾ ਜੀ, ਉਹ ਤੋਂ ਵੱਧ ਨਿਰਾਸ਼ਾ ਪੱਲੇ ਪਈ ਆ ਜੀ।
0: ਜੀ ਬਿਲਕੁਲ ਆ ਜੀ।
1: ਜੀ ਸਰ,
0: ਤੇ ਸੈਣੀ ਸਾਹਿਬ ਆਪਣੇ ਨਾਲ ਮੁਕੱਦਰ ਜੀ ਜੁੜੇ, ਉਹਨਾਂ ਦੀ ਗੱਲ ਸੁਣਦਾ, ਪਰ ਇੱਕ ਟਿੱਪਣੀ ਤੁਹਾਡੇ ਤੋਂ ਲਵਾਂਗਾ ਜ਼ਰੂਰ ਪਹਿਲਾਂ, ਤੇ ਉਸ ਤੋਂ ਬਾਅਦ ਫਿਰ ਜ਼ਰੂਰ ਆਪਾਂ ਗੱਲਬਾਤ ਕਰਦੇ ਹਾਂ। ਚੰਡੀਗੜ੍ਹ ਦੇ ਵਿੱਚ ਕਿਸਾਨ ਬੈਠੇ ਹੈ ਤੇ ਕੇਂਦਰ ਦੇ ਨਾਲ ਜਾਂ ਹੋਰ ਸਾਰੇ ਮੁਲਕਾਂ ਦੇ ਵਿੱਚ ਜਿਹੜੀਆਂ ਸੰਧੀਆਂ ਹੋ ਰਹੀਆਂ ਨੇ, ਉਹ ਚਾਹੇ ਇੰਗਲੈਂਡ ਆ, ਚਾਹੇ ਅਮਰੀਕਾ ਹੈ, ਚਾਹੇ ਉਹ ਨਿਊਜ਼ੀਲੈਂਡ ਆਸਟ੍ਰੇਲੀਆ ਹੈ, ਸੰਧੀਆਂ ਤਕਰੀਬਨ ਸਿਰੇ ਚਾੜੀ ਚੁੱਕੀਆਂ ਨੇ ਤੇ ਉਹ ਸਾਰਾ ਚੀਜ਼ਾਂ ਹੋ ਰਹੀਆਂ ਨੇ, ਪਰ ਕਿਸਾਨ ਜਿਹੜੇ ਨੇ ਧਰਨਿਆਂ ਦੇ ਉੱਤੇ ਬੈਠੇ ਹੈ। ਚਲੋ ਆਪਾਂ ਤਾਂ ਪਹਿਲੇ ਸਮੇਂ ਤੋਂ ਹੀ ਆਪਾਂ ਇਹ ਗੱਲ ਕਹਿੰਦੇ ਅੱਜ ਕਿ ਪਹਿਲਾਂ ਤੋਂ ਇਹ ਕਹਿੰਦੇ ਆ ਰਹੇ ਹਾਂ, ਇਹਦੇ ਵਿੱਚ ਖੁਸ਼ੀ ਮਨਾਉਣ ਦੀ ਗੱਲ ਨਹੀਂ ਹੈ, ਪਰ ਕਾਰਪੋਰੇਟ ਢਾਂਚਾ ਜਿਹੜਾ ਸੈਕਟਰ ਹੈਗਾ ਉਹਨੇ ਆਉਣਾ ਹੀ ਆਉਣਾ, ਜਿੰਨਾ ਮਰਜ਼ੀ ਜ਼ੋਰ ਲਾ ਲਓ, ਜਿੰਨਾ ਮਰਜ਼ੀ ਦਾਅ ਲਾ ਲਓ, ਇਹ ਚੀਜ਼ਾਂ ਹੋਣੀਆਂ ਨੇ, ਪਰ ਸਾਨੂੰ ਆਪਣੀਆਂ ਜਿਹੜੀਆਂ ਨੇ ਪਰਿਵਾਰਕ ਜਿਹੜੀਆਂ ਜਾਂ ਹੋਰ ਸਾਰੀਆਂ ਕਾਰੋਬਾਰ ਨੇ ਉਹਨਾਂ ਦੇ ਵਿੱਚ ਵੀ ਤਬਦੀਲੀ ਲਿਆਉਣੀ ਪੈਣੀ ਆ। ਕੱਲਾ ਖੇਤੀ ਦੇ ਉੱਤੇ ਨਿਰਭਰ ਰਹਿ ਕੇ ਨਹੀਂ ਸਰਨਾ, ਹੁਣ ਜਿੱਦਾਂ ਪਹਿਲਾਂ ਸੀਗਾ, ਸਮਾਂ ਬਦਲ ਗਿਆ, ਹਾਲਾਤ ਬਦਲੇ ਨੇ, ਮੁਲਕ ਬਦਲ ਰਹੇ ਨੇ, ਉਹਨਾਂ ਦੀਆਂ ਰਾਜਨੀਤੀ ਜਿਹੜੀਆਂ ਮੁਲਕਾਂ ਦੀ ਉਹ ਤਬਦੀਲ ਹੋ ਰਹੀ ਹੈ, ਉਹਦੇ ਵਿੱਚ ਸਾਰੇ ਹੀ ਮੁਲਕ ਨੇ, ਕੱਲਾ ਇੰਡੀਆ ਨਹੀਂ, ਤੇ ਇਹਨੂੰ ਕਿੱਦਾਂ ਦੇਖਦੇ ਹੋ ਜੀ?
1: ਭਾਰੇ ਸਾਹਿਬ ਪਤਾ ਨਹੀਂ ਵੀ ਇਹ ਮਨੁੱਖ ਦੇ ਕਰੈਕਟਰ ਦੇ ਵਿੱਚ ਹੈਗਾ ਜੀ।
0: ਜੀ
1: ਸਾਡੀ ਸੈਲਫਿਸ਼ ਸੋਚ ਜਿਹੜੀ ਹੈਗੀ ਆ ਇੰਨੀ ਹਾਵੀ ਹੋ ਗਈ, ਬਾਉਂਡਰੀ ਤੋਂ ਪਾਰ ਵਾਲਾ ਸਾਨੂੰ ਦੁਸ਼ਮਣ ਨਜ਼ਰ ਆਉਂਦਾ ਜੀ।
0: ਜੀ
1: ਪਾਕਿਸਤਾਨ ਦੇ ਵੱਲ ਨੂੰ ਅਸੀਂ ਵੱਧ ਜਾਂਦੇ ਹੈਗੇ ਤੇ ਪਾਕਿਸਤਾਨੀ ਦਿਸ ਪੈਂਦਾ ਤੇ ਸਾਨੂੰ ਪਤਾ ਨੀ, ਮਤਲਬ ਅਸੀਂ ਉਹਨੂੰ ਇਨਸਾਨ ਨੀ ਸਮਝਦੇ, ਅਸੀਂ ਉਹਨੂੰ ਦੁਸ਼ਮਣ ਸਮਝਦੇ ਆ ਜੀ। ਏਦਾਂ ਹੀ ਜਿਹੜਾ ਹੈਗਾ ਆ ਵੀ ਦੇਖੋ ਇਹਨਾਂ ਸਿਆਸਤਦਾਨਾਂ ਨੇ ਲਕੀਰਾਂ ਖਿੱਚ ਕੇ ਕਿੱਦਾਂ ਲੋਕਾਂ ਨੂੰ ਵੰਡਿਆ ਆ। ਸਾਰੀ ਦੁਨੀਆਂ ਲੋਕਾਂ ਦੇ ਰਹਿਣ ਵਾਸਤੇ ਹੈਗੀ ਸੀ, ਲੋਕਾਂ ਨੂੰ ਸੁਖੀ ਰਹਿਣ ਦਿਓ ਭਾਈ, ਤੁਸੀਂ ਜਿਹੜਾ ਆ ਕਿਤੇ ਬੰਬ ਸਿੱਟਣ ਡਏ ਆ ਕਿਤੇ, ਕਿੱਦਾਂ ਜਿਹੜੇ ਹੁਕਮਰਾਨ ਹੈਗੇ ਆ ਉਹਨਾਂ ਦੀ ਸੋਚ ਕਿੱਦਾਂ ਦੀ ਹੋ ਗਈ ਆ ਜੀ। ਸੋ ਇਹ ਦੇਖੋ ਤੁਸੀਂ ਕਾਰਪੋਰੇਟ ਢਾਂਚਾ ਜਿਹੜਾ ਹੈਗਾ ਆ ਵੀ ਲੁੱਟ ਲਓ ਤੁਸੀਂ ਜਿੱਦਾਂ ਮਰਜ਼ੀ ਆ ਜੀ। ਹੁਣ ਜੇ ਦੇਖੋ ਗੱਲ ਏਦਾਂ ਕਿ ਜਿਹੜੀ ਚੀਜ਼ ਹੁੰਦੀ ਨਾ ਇੱਕ ਬੈਲੈਂਸਡ ਚੀਜ਼ ਚੱਲੇ ਤੇ ਉਹ ਸਾਰਾ ਸਿਸਟਮ ਸਹੀ ਚੱਲਦਾ ਰਹਿੰਦਾ ਜੀ।
0: ਬਿਲਕੁਲ,
1: ਇੱਥੇ ਸਾਰਿਆਂ ਦੇ ਜਦੋਂ ਸਵਾਰਥ ਜੁੜੇ ਹੈਗੇ ਆ, ਮੈਂ ਕਿਸਾਨ ਜਥੇਬੰਦੀਆਂ ਨੂੰ ਵੀ ਇਗਨੋਰ ਨਹੀਂ ਕਰਦਾ ਹੈਗਾ, ਉਹਨਾਂ ਦੇ ਵਿੱਚ ਵੀ ਕਿਤੇ ਨਿੱਜੀ ਸਵਾਰਥ ਵੀ ਛਿਪੇ ਆ ਜੀ। ਦਿੱਲੀਓ ਅੰਦੋਲਨ ਦੀ ਜਿਹੜੀ ਹੈਗੀ ਜਿੱਤ ਦੀ ਜਿਹੜੀ ਖੁਸ਼ੀ ਮਨਾਉਂਦੇ ਆ ਗਏ ਸੀਗੇ, ਅੱਜ ਤੱਕ ਜਿੱਤ ਦਾ ਲੇਬਲ ਲਾਇਆ ਆ ਜੀ, ਉਹ ਕਾਨੂੰਨ ਵੀ ਟੇਢੇ ਤਰੀਕੇ ਨਾਲ ਲਾਗੂ ਹੋ ਗਏ, MSP ਨੀ ਮਿਲੀ ਤੇ
0: ਮੈਨੂੰ ਪਤਾ ਤਾਂ ਲੱਗਿਆ,
1: ਅੱਜ ਤੱਕ ਮੈਂ ਇਹ ਸਮਝ ਹੀ ਨਹੀਂ ਸਕਿਆ ਜਿੱਤਿਆ ਕੀ ਆਪਾਂ
0: ਜੀ।
1: ਹੈ ਜੀ, ਸਾਲ ਇੱਕ ਉੱਥੇ ਬੈਠੇ ਰਹੇ, ਹੁਣ ਵੀ ਜਿਹੜਾ ਹੈਗਾ ਮੈਂ ਬਹੁਤ ਦੇਰ ਦਾ ਇਸੇ ਚੀਜ਼ ਦੇ ਉੱਤੇ ਜਿਹੜਾ ਆ ਗੱਲ ਕਰਦਾ ਆ, ਸੰਕੋਚ ਨੀ ਕਦੀ ਕੀਤਾ ਇਹ ਗੱਲ ਕਹਿਣ ਤੋਂ ਵੀ ਕਿਸਾਨ ਲੀਡਰਾਂ ਨੂੰ ਚਾਹੀਦਾ ਆ ਵੀ ਦੁਬਾਰਾ ਇੱਕੋ ਹੀ ਫਾਰਮੂਲਾ ਨਹੀਂ ਵਰਤਣਾ ਚਾਹੀਦਾ ਜੀ, ਉਹਦੇ ਨਾਲ ਜਿਹੜਾ ਆ ਉਸ ਚੀਜ਼ ਦਾ ਅਸਰ ਹੀ ਖਤਮ ਹੋ ਜਾਂਦਾ।
0: ਹੁਣ
1: ਫੇਰ ਲੋਕੀ ਜਿਹੜੇ ਹੈਗੇ ਆ ਹੌਲੀ ਹੌਲੀ ਵਿਸਪਰਿੰਗ ਤਾਂ ਹੋਣ ਲੱਗ ਪਈ ਨਾ ਜੀ, ਵੀ ਉੱਥੇ ਜਿਹੜਾ ਆ ਟ੍ਰੈਫਿਕ ਵੱਧ ਗਿਆ ਆ ਜੀ,
0: ਲੋਕਾਂ ਨੂੰ ਇਨਕਨਵੀਨੀਅੰਸ ਹੁੰਦੀ ਹੈਗੀ ਜੀ।
1: ਬਿਲਕੁਲ ਹਾਂਜੀ, ਉੱਥੇ ਕੀ ਹੈਗਾ ਟਰਾਲੀਆਂ ਖੜੀਆਂ ਕੀਤੀਆਂ, ਤੁਸੀਂ ਉਹੀ ਇੱਕ ਮੌਟ ਹੈਗਾ ਵੀ ਤੁਸੀਂ ਜਿਹੜਾ ਧਰਨਾ ਜਿਹੜਾ ਜਾਣਾ, ਬਸ ਧਰਨਾ ਲਾਣਾ ਆ ਤੇ ਉਹਦੇ ਨਾਲ ਟੇਬਲ ਤੇ ਤੁਹਾਡੀ ਗੱਲ ਹੋਏਗੀ, ਕਿਸ ਤਰੀਕੇ ਨਾਲ ਹੋਏਗੀ ਜੀ?
0: ਜੀ
1: ਉਹ ਇੰਟਰਨੈਸ਼ਨਲ ਟ੍ਰੀਟੀਜ਼ ਹੈਗੀਆਂ ਜੀ, ਉਹ ਟਾਈਮ ਤੋਂ ਪਹਿਲਾਂ ਜਿਹੜਾ ਹੈਗਾ ਆ ਕੰਮ ਕੀਤਾ ਆ ਹੋਵੇ, ਉਹ ਤਾਂ ਗੱਲ ਹੋ ਸਕਦੀ ਹੈਗੀ। ਇਸ
0: ਜੀ
1: ਦਬਾਅ ਦੇ ਨਾਲ ਹੁਣ ਜਿਹੜਾ ਹੈ ਉਹ ਤਾਂ ਬਹੁਤਾ ਕੰਮ ਤਾਂ ਕਰ ਹੀ ਦਿੱਤਾ ਜੀ ਅਗਲਿਆਂ ਨੇ।
0: ਬਿਲਕੁਲ ਆ ਜੀ, ਬਿਲਕੁਲ ਆ
1: ਦੇਖੋ ਹੈ ਜੀ, ਮੱਕਾ ਉੱਥੋਂ ਆਉਣਾ ਹੈਗਾ ਆ ਜੀ, ਇਸ ਕਰਕੇ ਕਿ ਇਥਾਨੋਲ ਬਣਾਉਣਾ ਉਹਦੇ
0: ਜੀ
1: ਵਾਸਤੇ ਚਾਹੀਦਾ ਆ ਜੀ।
0: ਜੀ
1: ਅਗਲੇ ਕਹਿਣਗੇ ਵੀ ਬਾਈ ਹਾਂ ਜੀ ਜੀ ਸਾਨੂੰ, ਤੁਸੀਂ ਕਿਸਾਨ ਜਦ ਸਾਡੀ ਇੱਥੇ ਪ੍ਰੋਡਕਸ਼ਨ ਇੰਨੀ ਹੈ ਹੀ ਨਹੀਂ ਜਿਸ ਚੀਜ਼ ਦੀ ਸਾਨੂੰ ਰਿਕੁਆਇਰਮੈਂਟ ਆ ਜੀ,
0: ਜੀ
1: ਤੇਲ ਲੋਕਾਂ ਨੂੰ ਦੇਣਾ ਨਹੀਂ, ਤੁਸੀਂ ਗੱਡੀਆਂ ਖੜੀਆਂ ਕਰ ਦਿਓਗੇ,
0: ਜੀ
1: ਅਲਟੀਮੇਟਲੀ ਤਾਂ ਡਿਮਾਂਡ ਪੂਰੀ ਕਰਨੀ ਪੈਣੀ ਨਾ ਜੀ ਹਰ ਇੱਕ
0: ਬਿਲਕੁਲ
1: ਸੈਕਟਰ ਦੀ।
0: ਬਿਲਕੁਲ ਹੈ
1: ਜੀ ਸਰ,
0: ਜੀ
1: ਲੈ ਲਓ
0: ਤੇ
1: ਮੁਕੰਦਰ ਜੀ ਨੂੰ ਲਾਈਨ ਤੇ, ਫਿਰ ਸ਼ਮੀ ਜੀ ਨੇ ਆ ਜਾਣਾ।
0: ਹਾਂਜੀ ਹਾਂਜੀ
1: ਹਾਂਜੀ
0: ਮੁਕੰਦਰ ਜੀ, ਜੀ ਆਨੂ ਜੀ ਸਵਾਗਤ ਹੈ ਭਾਈ ਜੀ ਲਈ, ਜੀ ਆਨੂ ਜੀ।
2: ਜੀ ਜੀ ਭਾਈ ਜੀ ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ,
2: ਭਾਰਤ ਭਾਈ
1: ਸਤਿ ਸ੍ਰੀ
2: ਸੈਨ
1: ਭਾਈ
2: ਜੀ ਸਤਿ ਸ੍ਰੀ ਅਕਾਲ,
0: ਜੀ ਆਨੂ ਜੀ
2: ਸਾਰੇ ਸੱਜਣਾਂ ਨੂੰ ਸਤਿ
1: ਸ੍ਰੀ ਅਕਾਲ, ਜੀ ਸਤਿ ਸ੍ਰੀ ਅਕਾਲ।
2: ਮੈਂ ਸ਼ਮੀ ਬਾਈ ਜੀ ਨੇ ਹਜੇ ਇਸ ਤੋਂ ਬਾਅਦ ਆਉਣਾ?
0: ਹਾਂਜੀ ਅੱਜ ਥੋੜਾ ਜਿਹਾ
1: ਹਾਂਜੀ ਹਾਂਜੀ
0: ਫਸੇ ਹੋਏ ਨੇ ਜੀ ਆਪਣਾ ਟ੍ਰੈਫਿਕ ਦੇ ਵਿੱਚ, ਕਿਉਂਕਿ ਉੱਥੇ ਤਲਵਾੜੇ ਕਾਫੀ ਜਿਹੜਾ ਹੁੰਦਾ ਸੈਣੀ ਸਾਹਿਬ ਜਿਵੇਂ ਦੱਸਦੇ ਆ, ਇਹਨਾਂ ਦੇ ਤਾਂ ਲੱਗ ਹੀ ਆ। ਚਲੋ ਫੈਸਟੀਵਲ
2: ਮੈਨੂੰ
0: ਚੱਲਦਾ ਜੀ,
2: ਮੈਨੂੰ
0: ਸ਼ਿਵਰਾਤਰੀ
2: ਮੈਨੂੰ
0: ਵਗੈਰਾ
2: ਆਇਆ ਸੀ
0: ਹੁੰਦੀ ਆ ਜੀ,
2: ਸਾਡੇ ਨਹੀਂ ਮੈਨੂੰ ਮੈਨੂੰ
1: ਜਨਮ ਅਸ਼ਟਮੀ
2: ਸਾਡੇ
1: ਜੀ।
2: 9 ਵਜੇ ਤੱਕ ਆ
0: ਹਾਂਜੀ
2: ਜਾਂਦੇ ਨੇ ਵੀ, ਹਾਂ ਮੈਨੂੰ ਇਹ ਸੀ ਵੀ ਸਾਡੇ 9 ਵਜੇ ਤੱਕ ਆ ਜਾਂਦੇ ਨੇ ਕਿ ਅੱਜ ਤਾਂ ਹੁਣ 10:30 ਹੋ ਗਏ, ਮੈਂ ਵੀ ਅੱਜ ਮੈਨੂੰ ਨਹੀਂ
0: ਜੀ
2: ਸੀ ਪਤਾ ਵੀ ਮੈਂ ਵੀ ਅੱਜ ਸਿਆਸੀ
0: ਨਹੀਂ
2: ਕੰਮਾਂ
0: ਤਾਂ ਦੇਖ
2: ਚੱਲਦੀਆਂ
0: ਲੈਣੇ ਆ, ਜੇ ਨਹੀਂ
2: ਪਈਆਂ
0: ਤਾਂ ਫਿਰ ਕੱਲ ਨੂੰ ਜਰੂਰ ਇਹ ਵਿਸ਼ਾ ਰੱਖਾਂਗੇ, ਕੱਲ ਨੂੰ ਕਰ ਲਾਂਗੇ ਉਹਨਾਂ ਨਾਲ।
2: ਹਾਂ ਨਹੀਂ ਨਹੀਂ ਚਲੋ ਚਲੋ ਉਹ ਤਾਂ
1: ਨਹੀਂ
2: ਹੋ ਜਾਂਦਾ ਅੱਗੇ ਪਿੱਛੇ,
0: ਜੀ
2: ਮੈਨੂੰ ਇਹੀ ਸੀ, ਮੈਂ ਸ਼ਾਇਦ ਵੀ ਉਹਨਾਂ ਨੇ ਨਹੀਂ ਆਉਣਾ ਹੋਣਾ
0: ਜੀ,
2: ਵੀ ਚਲੋ ਜਿਹੜੇ ਖਬਰਾਂ ਚੱਲ ਪਈਆਂ ਸਿਆਸੀ
0: ਜੀ,
2: ਤੇ ਚਲੋ ਕੋਈ ਗੱਲ ਨੀ, ਉਹ ਤਾਂ ਹੋ ਸਕਦਾ ਅੱਗੇ ਵੀ ਚਲੋ ਅੱਗੇ ਪਿੱਛੇ ਹੋ ਜਾਣਾ, ਉਹ ਤਾਂ ਕੋਈ ਗੱਲ ਨੀ, ਕੱਲ ਨੂੰ ਆ ਜਾਣਗੇ
0: ਜੀ।
2: ਤੇ ਬਾਕੀ ਗੱਲ ਨਾ ਉਹ ਬਾਈ ਜੀ ਚਲੋ ਆਪਣੇ ਸਾਰੇ ਸਾਰੇ ਸੱਜਣ ਸਤਿਕਾਰਤ ਨੇ
0: ਜੀ,
2: ਮੈਨੂੰ ਤਾਂ ਮੈਂ ਤਾਂ ਹੁਣ ਜਦੋਂ ਸਤਿਕਾਰਤ ਕਿਹਾ ਨਾ, ਮੈਨੂੰ ਇਹ ਲੱਗਦਾ ਵੀ ਸੈਣੀ ਬਾਈ ਜੀ ਨੂੰ ਵੀ ਪਤਾ ਲੱਗ ਗਿਆ ਤੇ ਬਾਕੀ ਸਾਰੇ ਸੱਜਣਾਂ ਨੂੰ ਪਤਾ ਲੱਗ ਗਿਆ ਹੋਣਾ ਵੀ ਇਹਨੇ ਕੀ ਕਹਿਣਾ, ਇਹਨੇ ਹੁਣ ਕਹਿਣਾ ਕੀ।
0: ਨਹੀਂ ਪਹਿਲਾਂ ਤੁਸੀਂ ਗਰਾਊਂਡ ਬਣਾ ਲੈਂਦੇ ਹੋ ਨਾ, ਬਿਲਕੁਲ ਹੈ ਜੀ।
2: ਨਹੀਂ ਨਹੀਂ ਉਹੀ ਉਹੀ
0: ਜਦੋਂ ਬੈਟ ਬੱਲਾ ਲੈ ਕੇ ਉਹ ਪਿੱਚ ਨੂੰ ਨੀ ਠੀਕ ਕਰਦੇ ਹੁੰਦੇ ਸੀ, ਪਹਿਲਾਂ ਬੋਲ ਕਰਾਉਣ ਲੱਗੇ ਹਨਾ, ਉਹ ਮਾੜਾ ਜਿਹਾ ਉੱਪਰ ਮਾਰਦਾ ਹੁੰਦਾ ਸੀ, ਇਹਨੂੰ ਥੱਲੇ ਨੂੰ ਕਰ ਲਈਏ ਮਾੜਾ ਜਿਹਾ। ਹਾਂਜੀ
2: ਸਾਡੇ ਤੋਂ ਪੋਚਾ ਵੀ ਨੀ ਵੱਜਦਾ, ਉਹੀ ਗੱਲ ਇਸੇ ਕਰਕੇ ਗੱਲ ਉਹੀ ਹੈ ਹੁਣ ਗੱਲ
1: ਸਾਡਾ ਨਾ ਇੱਕ,
2: ਮੈਂ ਤਾਂ ਇਹ
0: ਹਾਂਜੀ ਸੈਣੀ ਸਾਹਿਬ
2: ਜੀ ਜੀ
0: ਕੁਝ ਕਹਿਣ ਲੱਗੇ,
1: ਸਾਡਾ ਇੱਕ ਟੀਚਰ ਹੁੰਦਾ ਸੀਗਾ ਜੀ, ਸਾਡਾ ਟੀਚਰ ਇੱਕ ਹੁੰਦਾ ਸੀਗਾ, ਉਹ ਕੀ ਕਰਦਾ ਸੀ ਪਹਿਲਾਂ ਨਾ ਗੱਲ ਦੇ ਉੱਤੇ ਪੋਲਾ ਪੋਲਾ ਹੱਥ ਫੇਰ ਕੇ ਬਾਅਦ ਚ ਖਿੱਚ ਕੇ ਥੱਪੜ ਮਾਰਦਾ ਸੀ, ਉਹ ਹੀ ਮੈਨੂੰ ਯਾਦ ਆ ਰਿਹਾ ਹੈਗਾ। ਹਾਂਜੀ ਹੁਣ ਕਰੋ ਜੀ ਸਤਿਕਾਰ ਤਾਂ ਹੋ ਗਿਆ, ਹੁਣ ਅਗਲਾ ਥੱਪੜ ਜਿਹੜਾ ਜਿਹੜਾ ਜਿੰਨਾ।
2: ਨਹੀਂ ਨਹੀਂ ਨਹੀਂ ਨਹੀਂ ਨਹੀਂ ਬਾਈ ਜੀ ਸਾਡੇ ਥੱਪੜ ਥੱਪੜ ਵਾਲੀ ਕਹਾਣੀ ਨੀ ਹੈਗੀ, ਆਪਾਂ ਤਾਂ ਉਹੀ ਗੱਲ ਪਿਆਰ ਪਿਆਰ ਪਿਆਰ ਨਾਲ ਹੀ ਨਹੀਂ, ਵੈਸੇ ਆਪਣਾ ਪਿਆਰ ਹੈਗਾ ਤੇ ਉਹ ਬਣਿਆ ਹੀ ਰਹਿਣਾ ਅਖੀਰ ਤੱਕ, ਪਰ ਜਦੋਂ ਕੋਈ ਸਵਾਲ ਸਵਾਲ ਜਵਾਬ ਕਰਨਾ ਉਹਦੇ ਚ ਉਹਨੂੰ ਐ ਵੀ ਤੁਸੀਂ ਐ ਨਾ ਸਮਝੋ ਥੱਪੜ ਥੁੱਪੜ ਦੀ ਗੱਲ ਨੀ, ਉਹ ਇੱਕ ਸਵਾਲ ਤੇ ਜਵਾਬ ਦੀ ਕਹਾਣੀ ਨੀ ਹੈ, ਜਿੱਥੇ ਆਪਾਂ ਇੱਕ ਦੂਜੇ ਨਾਲ ਸਹਿਮਤ ਨੇ, ਇਹ ਇਹ ਜਰੂਰੀ ਨੀ ਹੁੰਦਾ ਫਿਰ ਗੱਲ ਕਹਾਣੀ ਉੱਥੇ ਆ ਜਾਂਦੀ ਨੇ, ਜੇ ਹੁਣ ਮੰਨ ਲਓ ਆਪਾਂ ਇੱਕ ਦੂਜੇ ਨਾਲ ਸਹਿਮਤ ਆ ਤੇ ਫਿਰ ਆਪਾਂ ਹਰ ਇੱਕ ਸਿਆਸੀ ਗੱਲ ਚ ਵੀ ਸਹਿਮਤ ਹੋ ਜਾਈਏ ਤੇ ਫਿਰ ਉਹ ਵੀ ਚੰਗਾ ਨੀ ਹੁੰਦਾ, ਸਿਆਸੀ ਹੋ ਜਾਏ ਭਾਵੇਂ ਕਿਸੇ ਵੀ ਗੱਲ ਚ, ਮੈਂ ਉਹ ਨੀ ਕਹਿੰਦਾ ਵੀ ਸਿਆਸੀ ਗੱਲ ਚ, ਭਾਵੇਂ ਭਾਰਤ ਬਾਈ ਨੇ, ਔਜਲਾ ਬਾਈ ਜੀ, ਸਾਰੇ ਜਿੰਨੇ ਵੀ ਸੱਜਣ ਨੇ
0: ਜੀ,
2: ਵੀ ਉਹ ਉਹ ਆਪਣਾ ਪਿਆਰ ਇੱਕ ਵੱਖਰੀ ਚੀਜ਼ ਹੈ ਤੇ, ਪਰ ਜਿੱਥੇ ਇੱਕ ਸਵਾਲ ਹੈ ਜਿਹੜਾ ਆਪਣੇ ਦਿਲ ਚ ਖੜਿਆ ਵੀ ਉੱਥੇ ਆਪਾਂ ਨੂੰ ਕੰਪਰੋਮਾਈਜ਼ ਨਹੀਂ ਹੋਣਾ ਚਾਹੀਦਾ, ਵੀ ਆਪਣਾ ਪਿਆਰ ਉਹਦੇ ਆੜੇ ਨਹੀਂ ਆਉਣਾ ਚਾਹੀਦਾ, ਉਹਦੇ ਅੱਗੇ ਨਹੀਂ ਆਉਣਾ ਚਾਹੀਦਾ, ਵੀ ਜਿੱਥੇ ਆਪਣਾ ਇੱਕ ਵੀ ਮੰਨ ਲਓ ਸਵਾਲ ਉੱਠਦਾ ਆਪਣੇ ਮਨ ਚ
0: ਜੀ,
2: ਤੇ ਮੈਂ ਉਹੀ ਮੇਰੇ ਦਿਮਾਗ ਚ ਗੱਲ ਆਉਂਦੀ ਪਈ ਸੀ ਜਿਹੜੀ ਗੱਲ ਸੈਣੀ ਬਾਈ ਜੀ ਵੀ ਕਹਿੰਦੇ ਪਏ ਨੇ, ਤੇ ਜਾਂ ਮਜੀਠੀਆ ਸਾਹਿਬ ਨੇ ਰਾਤ ਵੀ ਇਹੀ ਗੱਲ ਕਹੀ ਸੀ ਵੀ ਇਹ ਪ੍ਰੈਸ ਕਾਨਫਰੰਸਾਂ ਇਹ ਨੀ ਵੀ ਅੱਜ ਹੀ ਨਵੀਆਂ ਹੋਈਆਂ ਨੇ, ਵੀ ਇਹ ਮਜੀਠੀਆ ਸਾਹਿਬ ਨੇ ਵੱਖਰੀਆਂ ਕੀਤੀਆਂ ਨੇ, ਇਹੀ ਪ੍ਰੈਸ ਕਾਨਫਰੰਸਾਂ ਮਜੀਠੀਆ ਸਾਹਿਬ ਦੇ ਖਿਲਾਫ਼ ਵੀ ਹੋਈਆਂ ਨੇ।
0: ਬਿਲਕੁਲ ਹੈ ਜੀ,
2: ਇਹ ਇਹ ਗੱਲ ਅਸਲ ਚ ਨਾ ਇਹ ਹੈਗੀ ਹੈ, ਮੈਂ ਨਾ ਸਿਰੇ ਆਪਣਾ ਆਪਣਾ ਟਵਾਣਾ ਸਾਹਿਬ ਗੱਲ ਕਰਦੇ ਪਏ ਸੀ ਡਾਕਟਰ ਪਿਆਰੇ ਨਾਲ ਗਰਗ ਦੇ ਨਾਲ
0: ਜੀ,
2: ਤੇ ਮੈਂ ਉਦੋਂ ਵੀ ਉੱਥੇ ਵੀ ਇਹੀ ਇਹੀ ਕਮੈਂਟ ਕੀਤਾ ਸੀ, ਡਾਕਟਰ ਪਿਆਰੇ ਲਾਲ ਗਰਗ ਹਰ ਇੱਕ ਪਾਰਟੀ ਤੇ ਉਹ ਇਹੀ ਗੱਲ ਕਹਿੰਦੇ ਸੀ ਵੀ ਇਹ ਜਿੰਨੀਆਂ ਵੀ ਪਾਰਟੀਆਂ ਨੇ ਜਿੰਨੇ ਵੀ ਲੀਡਰ ਨੇ
0: ਜੀ
2: ਇਸ ਟਾਈਮ ਵੀ ਇਹ ਆਪਣੀ ਨਿੱਜੀ ਮਫਾਦਾਂ ਦੇ ਨਾਲ ਜੁੜੇ ਨੇ,
0: ਪਰ
2: ਇਹ ਜੇ ਆਪਾਂ ਇਹ ਪੰਜਾਬ ਦਾ ਨਾਂ ਜ਼ਰੂਰ ਲੈਂਦੇ ਨੇ, ਕੋਈ ਪੰਥ ਦਾ ਨਾਂ ਲੈਂਦਾ ਹੈ, ਕੋਈ ਕਾਂਗਰਸ ਵਾਲਾ ਹੋ ਸਕਦਾ ਵੀ ਉਹ ਪੰਜਾਬ ਦਾ ਨਾਂ ਲੈਂਦਾ ਹੋਊਗਾ
0: ਜੀ,
2: ਪਰ ਇਹ ਜੁੜੇ ਕਿਸੇ ਨਾਲ ਨਹੀਂ ਹੋਏ, ਇਹ ਉਹਨਾਂ ਦਾ ਨਾਂ ਲੈ ਕੇ ਇੱਕ ਇਮੋਸ਼ਨਲ ਕਰਕੇ ਵੋਟਾਂ ਜ਼ਰੂਰ ਲੈਣੀਆਂ ਚਾਹੁੰਦੇ ਨੇ
0: ਜੀ,
2: ਜਿਹੜੀ ਜਿਹੜੀ ਗੱਲ ਡਾਕਟਰ ਪਿਆਰੇ ਨਾਲ ਗਰਗ ਅੱਜ ਅੱਜ ਸ਼ਾਮ ਵਾਲੇ ਪ੍ਰੋਗਰਾਮ ਚ ਕਰਦੇ ਪਏ ਸੀ ਦਵਾਨਾ
0: ਜੀ
2: ਸਾਹਿਬ ਨਾਲ,
0: ਜੀ
2: ਮੈਂ ਤੁਹਾਨੂੰ ਉਹੀ ਗੱਲ ਕਹਿਣਾ ਭਾਰਜ ਭਾਈ ਜੀ,
0: ਜੀ
2: ਅਸੀਂ ਕਹਿੰਦੇ ਵੀ ਸਾਡੀ ਖੇਤਰੀ ਪਾਰਟੀ ਦਾ ਮਤਲਬ, ਮੈਂ ਤੁਸੀਂ ਮੈਨੂੰ ਇਹ ਦੱਸੋ, ਕਿਉਂਕਿ ਪਤਾ ਕੀ ਚੱਕਰ ਹੈ ਭਾਰਜ ਭਾਈ ਜੀ, ਮੈਂ
0: ਜੀ
2: ਜੇ ਤੁਸੀਂ ਮੇਰੇ ਨੇੜੇ ਹੋ ਮੇਰਾ ਗੇੜਾ ਵੀ ਤੁਹਾਡੇ ਤੇ ਹੀ ਵੱਧ ਹੋਊਗਾ,
0: ਜੀ
2: ਜਾਂ ਸੈਣੀ
0: ਬਿਲਕੁਲ
2: ਭਾਈ ਜੀ ਨੇੜੇ ਨੇ, ਮੇਰਾ ਗੇੜਾ ਵੀ ਉਹਨਾਂ ਤੇ ਹੀ ਵੱਧ ਹੁੰਦਾ,
0: ਬਿਲਕੁਲ ਹੈ ਜੀ,
2: ਵੀ ਕੋਈ ਵੀ ਬੰਦਾ
0: ਜੀ
2: ਜਿਹੜਾ ਆਪਣੇ ਨੇੜੇ ਹੋ, ਜਿਹੜੀ ਸਾਡੀ ਖੇਤਰੀ ਪਾਰਟੀ ਹੈ ਬਾਈ ਜੀ, ਉਹ ਸਾਨੂੰ ਕਦੇ ਤਾਂ ਐ ਕਹਿ ਦਿੰਦੀ ਹੈ ਵੀ ਮੰਨ ਲਓ ਲੋਕ ਸਭਾ ਚ ਜਾ ਕੇ ਵੀ ਆਪਣਾ ਹਰਸਿਮਰਤ ਕੌਰ ਬਾਦਲ ਸਾਹਿਬ ਆਪਣੇ ਕਹਿ ਦਿੰਦੇ ਨੇ
0: ਜੀ
2: ਆਪਣੇ ਵੀ ਇਹ ਜਿਹੜਾ ਕਾਨੂੰਨ ਹੈ ਜਿਹੜਾ ਬੀਜੇਪੀ ਲਿਆਉਂਦੀ ਪਈ ਹੈ ਜੀ, ਇਹ ਤਾਂ ਸਾਡੇ ਖਿਲਾਫ਼ ਹੈ ਜੀ,
0: ਜੀ
2: ਜਿਹੜਾ ਡੀਲਿਮੀਟੇਸ਼ਨ ਦਾ ਸੀ, ਠੀਕ ਹੈ ਜੀ, ਅਸੀਂ ਮੰਨ ਲਈ ਉਹਨਾਂ ਦੀ ਗੱਲ
0: ਜੀ।
2: ਜਿੱਦਣ ਸੁਖਬੀਰ ਬਾਦਲ ਸਾਹਿਬ ਨੇ ਟਵੀਟ ਕੀਤਾ ਸੀ ਵੀ ਅਸੀਂ ਇਸ ਕਾਨੂੰਨ ਦੇ ਹੱਕ ਚ ਹਾਂ, ਤੁਸੀਂ ਉਹਨਾਂ ਦੇ ਥੱਲੇ ਉਹਨਾਂ ਦੇ ਟਵੀਟ ਦੇ ਥੱਲੇ ਭਾਰਜ ਬਾਈ ਜੀ, ਜਿਹੜਾ ਸੁਖਬੀਰ ਬਾਦਲ ਸਾਹਿਬ ਦਾ ਓਫਿਸ਼ੀਅਲ ਪੇਜ ਹੈ
0: ਜੀ,
2: ਉਹਦੇ ਥੱਲੇ ਤੁਸੀਂ ਸਾਊਥ ਵਾਲੇ ਲੀਡਰਾਂ ਦਾ ਤੁਸੀਂ ਕਮੈਂਟ ਪੜ ਲਿਓ
0: ਜੀ
2: ਵੀ ਉਹਨਾਂ ਨੇ ਕੀ ਕਮੈਂਟ ਕੀਤਾ, ਉਹ ਬਾਈ ਜੀ ਉਹ ਬੰਦੇ ਆਪਣੇ ਸੂਬਿਆਂ ਵਾਸਤੇ ਕਿਉਂ ਲੜਦੇ ਪਏ ਨੇ
0: ਜੀ।
2: ਮੈਂ ਕਹਿੰਦਾ ਵੀ ਜੇ ਅਸੀਂ ਵੋਟ ਪਾਣੀ ਹੈ ਭਾਰਜ ਬਾਈ ਜੀ, ਅਸੀਂ ਮੰਨ ਲਓ ਕਿਸੇ ਨੂੰ ਵੀ ਪਾਣੀ ਹੈ, ਘੱਟੋ ਘੱਟ ਸਾਡਾ ਲੀਡਰ ਸਾਨੂੰ ਸਾਡੇ ਸਾਹਮਣੇ ਸਾਡੇ ਸਾਡੇ ਖਿੱਤੇ ਵਾਸਤੇ ਸਾਨੂੰ ਖਲੋਤਾ ਤੇ ਦਿਸੇ ਨਾ
0: ਜੀ,
2: ਤੇ ਇੱਕ ਕੰਪਰੋਮਾਈਜ਼ ਦਿਸੇ ਵੀ ਇੱਕ ਮੇਲੜੀਆਂ ਕਰਦਾ ਦਿਸੇ ਵੀ ਹਾਂਜੀ ਬੀਜੇਪੀ ਮੰਨ ਲਓ ਇਹ ਕਹਿੰਦੀ ਹੋਵੇ ਵੀ ਅਸੀਂ ਤਾਂ ਉਹੀ ਗੱਲ ਗੱਠਜੋੜ ਕਰਨਾ ਨੀ,
0: ਤੇ
2: ਸਾਡੇ ਵਾਲੇ ਜਿਹੜੇ ਖੇਤਰੀ ਪਾਰਟੀ ਨੇ ਉਹਨਾਂ ਨੂੰ ਰੋਜ਼ ਬਿਆਨ ਆਉਂਦੇ ਹੋਣ ਵੀ ਅਸੀਂ ਜੇ ਗੱਠਜੋੜ ਕਰਨਾ ਜੀ। ਇਹ ਜਿਹੜੀਆਂ ਜਿਹੜੀਆਂ ਪ੍ਰੈਸ ਕਾਨਫਰੰਸਾਂ ਇਹ ਅਸਲ ਚ ਨਾ ਐ ਹੁੰਦਾ, ਅਸਲ ਚ ਭਾਰਤ ਬਾਈ ਜੀ ਜਦੋਂ ਨਾ ਅਸੀਂ ਕੋਈ ਵੀ ਸਰਕਾਰ ਚੱਲਦੀ ਹੁੰਦੀ ਹੈ ਉਹਦੇ ਆਪਾਂ ਹੌਲੀ ਹੌਲੀ ਕਿਉਂਕਿ ਉਹਨੂੰ ਚੁਣਦੇ ਵੀ ਅਸੀਂ ਹੋਈ ਹਾਂ, ਆਪਾਂ ਲੋਕ ਹੀ ਚੁਣਦੇ, ਮੈਂ ਵੀ ਚੁਣਨਾ ਤੁਸੀਂ ਵੀ ਚੁਣਦੇ ਹੋ
0: ਜੀ,
2: ਕੋਈ ਵੀ ਹੈ ਬੰਦਾ, ਹੌਲੀ ਹੌਲੀ ਜਦੋਂ ਆਪਣੀਆਂ ਉਮੀਦਾਂ ਦੇ ਖਰੇ ਨਹੀਂ ਆ ਉਤਰਦੇ
0: ਤੇ
2: ਫਿਰ ਆਪਾਂ ਉਹਨਾਂ ਦੇ ਖਿਲਾਫ਼ ਚੱਲਣ ਲੱਗ ਜਾਂਦੇ ਹਾਂ, ਫਿਰ ਦੂਜੇ ਨੂੰ ਆਪਾਂ ਹੋ ਸਕਦਾ ਵੀ ਦੂਜੇ ਨੂੰ ਆਪਾਂ ਚੁਣਨ ਲੱਗ ਜਾਂਦੇ ਹਾਂ
0: ਜੀ।
2: ਇਹੀ ਅਕਾਲੀ ਦਲ ਦੇ ਸਰਕਾਰ ਵੇਲੇ ਸ਼ਰੂਤੀ ਕੇਸ
0: ਜੀ
2: ਤੁਹਾਨੂੰ ਪਤਾ ਹੋਊਗਾ
0: ਬਿਲਕੁਲ
2: ਕਿਵੇਂ ਕੀ ਹੋਇਆ, ਕਿਵੇਂ ਤੁਸੀਂ ਭਾਰਜ ਬਾਈ ਜੀ ਤੁਸੀਂ ਤਾਂ ਮੇਰੇ ਨਾਲੋਂ ਵੱਧ ਖ਼ਬਰਾਂ ਨਾਲ ਜੁੜੇ ਹੋਏ ਹੋ
0: ਜੀ,
2: ਜਿਹੜੇ ਜਿਹੜਾ ਅੱਜ ਹੁਣ ਮੰਨ ਲਓ ਭਗਵੰਤ ਮਾਨ ਦੇ ਖਿਲਾਫ਼ ਗੱਲ ਹੈ
0: ਜੀ,
2: ਮੈਂ ਤਾਂ ਕਹਿੰਦਾ ਵਾ ਜੇ ਜੇ ਖਿਲਾਫ਼ ਹੈਗੀ ਹੈ ਤਾਂ ਉਹ ਹੈਗੀ ਹੈ, ਭਗਵੰਤ ਮਾਨ ਸਫਾਈ ਦੇਵੇ ਉਹਦੇ ਬਾਰੇ ਆ ਕੇ, ਉਹ ਬੋਲਦਾ ਕਿਉਂ ਨੀ
0: ਜੀ।
2: ਪਰ ਜੇ ਜਦੋਂ ਜਦੋਂ ਇਹਨਾਂ ਦੀ ਸਰਕਾਰ ਸੀ ਬਾਈ ਜੀ ਫਿਰ ਉਦੋਂ ਕੀ ਸੀ
0: ਜੀ,
2: ਜਾਂ ਹੋਰ ਕਾਂਗਰਸ ਦੀ ਸਰਕਾਰ ਸੀ ਉਦੋਂ ਕੀ ਸੀ, ਕਾਂਗਰਸ ਦੀ ਸਰਕਾਰ ਵੇਲੇ ਆ ਬਿੱਟੂ ਦੇ ਭਰਾ ਨੂੰ ਇਹਨਾਂ ਨੇ ਕਾਨੂੰਨ ਬਦਲ ਕੇ ਇਹਨਾਂ ਨੇ DSP ਲਾਇਆ ਨਾ, ਕੀ ਲਾਇਆ ਸੀ ਹਾਂਜੀ, ਤੇ ਜਿਹੜਾ ਕੇਤੀਆ ਕਾਂਡ ਸੀ ਫਿਰ ਬਾਈ ਜੀ ਅਸੀਂ ਮੈਂ ਨਾ ਇੱਕ ਗੱਲ ਭਾਰਜ ਬਾਈ ਜੀ ਮੈਂ ਇੱਕੋ ਹੀ ਗੱਲ ਕਹਿਣਾ ਹੈਗਾ
0: ਜੀ,
2: ਮੇਰੀ ਮੈਂ ਹੋਰ ਕੋਈ ਸਿਆਸੀ ਗੱਲ ਨੀ ਕਰਨੀ ਨਾ ਮੈਂ ਕਰਦਾ
0: ਜੀ,
2: ਅਸੀਂ ਨਾ ਸਿਰਫ ਇਹ ਗੱਲ ਸੋਚਦੇ ਹੈਗੇ ਆ ਵੀ ਅਸੀਂ ਆਪਣੇ ਪਰਿਵਾਰ ਚ ਠੀਕ ਆ, ਵੈਲ ਸੈਟਲ ਆ ਵੀ ਸਾਨੂੰ ਕੋਈ ਲੋੜ ਨੀ ਪੈਣੀ ਇਹਨਾਂ ਸਿਆਸਤਦਾਨਾਂ ਦੀ
0: ਜੀ,
2: ਬਾਈ ਜੀ ਸਾਨੂੰ ਇਹ ਨੀ ਪਤਾ ਸਾਡੇ ਘਰੋਂ ਬਾਹਰ ਨਿਕਲਦੇ ਆ ਕਿੱਥੇ ਕੋਈ ਕਾਰਨ ਬਣ ਜਾਣਾ ਹੈ
0: ਤੇ
2: ਕਿੱਥੇ ਇਹਨਾਂ ਦੇ ਪੇਸ਼ ਪੈ ਜਾਣਾ ਸੀ ਬਾਈ
0: ਜੀ,
2: ਤੁਸੀਂ ਮੈਨੂੰ ਇਹ ਦੱਸੋ ਵੀ ਫਿਰ ਇਹ ਨਿਆਂ ਕਿੱਥੇ ਕਰਦੇ ਨੇ, ਅੱਜ ਆ ਜਿਹੜਾ ਸ਼ਰੂਤੀ ਗਾਨ ਸੀ ਜਾਂ ਅੱਜ ਵਾਲਾ ਜਿਹੜਾ ਹੁਣ ਇਹਨਾਂ ਦੇ ਖਿਲਾਫ਼ ਚੱਲਦਾ ਪਿਆ
0: ਜੀ
2: ਹੈ ਜੀ, ਤੇ ਫਿਰ ਉੱਥੇ ਨਿਆਂ ਕਿੱਥੇ ਸੀ ਬਾਈ ਜੀ
0: ਜੀ,
2: ਜਾਂ ਜਦੋਂ ਕੇਤੀਆ ਕਾਂਡ ਹੋਇਆ ਸੀ ਉੱਥੇ ਨਿਆਂ ਕਿੱਥੇ ਸੀ ਬਾਈ
0: ਜੀ,
2: ਫਿਰ ਅਸੀਂ ਆਪੋ ਆਪਣੀਆਂ ਪਾਰਟੀਆਂ ਦੇ ਨਾਲ ਹੀ ਆ ਨਾ ਵੀ ਅਸੀਂ ਉਹਨਾਂ ਦੇ ਅਸੀਂ ਦੂਜੇ ਜਿਹੜਾ ਕੋਈ ਦੂਜੀ ਪਾਰਟੀ ਦੇ ਨਾਲ ਉਹਨੂੰ ਅਸੀਂ ਭਗਤ ਅਸੀਂ ਉਹਨੂੰ ਭੇਡ ਕਹਿ ਦਿੰਦੇ ਹਾਂ
0: ਜੀ,
2: ਵੀ ਇਹ ਤਾਂ ਫਲਾਣੇ ਦੀ ਭੇਡ ਹੈ ਜੀ, ਇਹ ਫਲਾਣੇ ਦਾ ਭਗਤ ਹੈ ਜੀ,
0: ਜੀ
2: ਅਸੀਂ ਜਿਹਦੇ ਨਾਲ ਜੁੜੇ ਹਾਂ ਜਿਹੜੀਆਂ ਉਹਦੀਆਂ ਗਲਤੀਆਂ ਨੇ ਤੇ ਅਸੀਂ ਉਹਦੇ ਨਾਲ ਜੁੜੇ ਹਾਂ, ਅਸੀਂ ਉਹਨੂੰ ਕੋਈ ਮਾੜਾ ਚੰਗਾ ਨਹੀਂ ਕਹਿਣਾ
0: ਜੀ, ਬਿਲਕੁਲ ਉਹ ਤਾਂ ਹੈ ਹੀ
2: ਭਾਰਜ ਬਾਈ ਜੀ,
0: ਨਹੀਂ ਹੁਣ ਦੇਖੋ ਆਪਾਂ ਤਾਂ ਸਾਰਿਆਂ ਦੀ ਗੱਲ ਕਰਦੇ ਹਾਂ, ਹੁਣ ਪ੍ਰਗਟ ਸਿੰਘ ਉਹਨਾਂ ਦੀ ਵੀ ਗੱਲ ਕੀਤੀ ਹੈ, ਮਜੀਠੀਆ ਦੀ ਵੀ ਕੀਤੀ ਹੈ ਤੇ ਉਹ ਸਾਰਿਆਂ ਦੀ ਕੀਤੀ ਹੈ ਜੀ, ਆਪਣੇ ਖਹਿਰਾ ਸਾਹਿਬ ਦੀ ਕੀਤੀ ਹੈ, ਆਮ ਆਦਮੀ ਪਾਰਟੀ ਦੀ ਕੀਤੀ ਹੈ,
2: ਭਾਰਜ ਬਾਈ ਜੀ ਤੁਸੀਂ ਤੁਸੀਂ ਤੁਸੀਂ ਕੀਤੀ ਹੈਗੀ, ਮੈਂ ਤੁਹਾਡੀ ਗੱਲ ਨੀ ਕਹਿੰਦਾ ਹੈਗਾ, ਮੈਂ ਕਹਿੰਦਾ ਵੀ ਜਿਹੜਾ ਵੀ ਕਿਸੇ ਪਾਰਟੀ ਨਾਲ ਜੁੜਿਆ ਉਹਨੂੰ ਉਹ ਕਿਸੇ ਵੀ ਗੱਲ ਤੇ ਗਲਤ ਹੈ ਉਹਨੂੰ ਗਲਤ ਪਹਿਲੀ ਗੱਲ ਤੇ ਉਹਨੂੰ ਕਹਿਣਾ ਸ਼ੁਰੂ ਕਰੇ
0: ਜੀ,
2: ਪਹਿਲੇ ਪੁਆਇੰਟ ਤਾਂ ਗੱਲ ਉੱਥੋਂ ਹੀ ਸ਼ੁਰੂ ਹੋਣੀ, ਇਹ ਆਪਾਂ ਨਾ ਸੋਚੀਏ ਵੀ ਅਸੀਂ ਅਸੀਂ ਇਹਨਾਂ ਦੇ ਕਾਬੂ ਨਹੀਂ ਆਉਣਾ, ਸਾਨੂੰ ਨੀ ਪਤਾ ਵੀ ਅਸੀਂ ਕਿਹੜੀ ਗੱਲ ਤੇ ਵਿੱਚੋਂ ਸਾਨੂੰ ਇਹਨਾਂ ਕੋਲ ਜਾਣਾ ਪੈ ਜਾਣਾ, ਇਹਨਾਂ ਨੇ ਸਾਨੂੰ ਕਿਵੇਂ ਵਰਤਣਾ ਸਿਆਸਤਦਾਨਾਂ ਨੇ ਜਿਵੇਂ ਸਾਨੂੰ ਵਰਤਦੇ ਨੇ, ਤੁਸੀਂ ਤੁਸੀਂ ਸਮਝਦੇ ਹੈਗੇ ਬਾਈ ਜੀ ਪਾਵਰ ਵਾਲੇ ਬੰਦੇ ਕੋਲ ਭਾਰਜ ਬਾਈ ਜੀ ਜਦੋਂ ਆਪਾਂ ਜਾਂਦੇ ਹਾਂ ਤੇ ਫਿਰ ਉਹ ਕਿਵੇਂ ਸਾਨੂੰ ਵਰਤਦੇ ਨੇ ਤੇ ਕੀ ਕੁਛ ਸਾਡੇ ਨਾਲ ਕਰਦੇ ਨੇ ਆਪਾਂ ਸਮਝ ਹੀ ਸਕਦੇ ਹਾਂ
0: ਜੀ,
2: ਮੈਂ ਇਸੇ ਗੱਲ ਕਰਕੇ ਕਹਿੰਦਾ ਵੀ ਸਾਨੂੰ ਤਾਂ ਅਸੀਂ ਤਾਂ ਤੌਬਾ ਕਰਦੇ ਹਾਂ ਬਾਈ ਜੀ, ਸਾਨੂੰ ਲੋੜ ਹੀ ਨਾ ਪਵੇ ਇਹਨਾਂ ਕੋਲ ਜਾਣ
0: ਜੀ ਜੀ ਬਿਲਕੁਲ,
2: ਮੈਂ ਇੱਕੋ ਹੀ ਗੱਲ ਕਹਿੰਦਾ ਵੀ ਜਿਹੜੇ ਅੱਜ ਪ੍ਰੈਸ ਕਾਨਫਰੰਸ ਕਰਦੇ ਪਏ ਨੇ ਨਾ ਬਾਈ
0: ਜੀ,
2: ਆਪਾਂ ਇਹ ਨਾ ਸਮਝੀਏ ਵੀ ਇਹ ਬਸ ਵੀ ਇਹ ਸੱਚਾਈ ਇਹਨਾਂ ਕੋਲ ਹੀ ਹੈ,
0: ਜੀ
2: ਭਾਵੇਂ ਉਹ ਆਪਣਾ ਸੁਖਪਾਲ ਖਹਿਰਾ ਸਾਹਿਬ ਹੋਣ,
0: ਜੀ
2: ਭਾਵੇਂ ਆ ਦੂਜੇ ਹੋਣ,
0: ਬਿਲਕੁਲ,
2: ਤੇ ਭਾਵੇਂ ਜਿਹੜੇ ਇਹਨਾਂ ਦੇ ਖਿਲਾਫ ਜਿਹੜੇ ਪਹਿਲਾਂ ਜਦੋਂ ਜਦੋਂ ਇਹਨਾਂ ਦੀ ਸਰਕਾਰ ਸੀ, ਜਦੋਂ ਉਹ ਪ੍ਰੈਸ ਕਾਨਫਰੰਸ ਕਰਦੇ ਪਏ ਸੀ
0: ਜੀ,
2: ਵੀ ਆਪਾਂ ਅਖੀਰੀ ਸੱਚ ਇਹ ਨਾ ਸਮਝੀਏ ਵੀ ਵੀ ਬਸ ਦਗੜ ਦਗ ਉਹ ਉਹ ਉਹ ਕਿਤੇ ਨਾ ਕਿਤੇ ਇਹ ਹੁੰਦੀ ਹੈ
0: ਜੀ
2: ਵੀ ਅਸੀਂ ਕਿਸੇ ਧਿਰ ਵੱਲ ਅਲਾਰੂ ਹਾਂ,
0: ਜੀ
2: ਜਦੋਂ ਆਪਾਂ ਨੂੰ ਐਂ ਲੱਗਦਾ ਵੀ ਉਹ ਧਿਰ ਦੇ ਖਿਲਾਫ ਨੇ ਇਹ ਇਹ ਪ੍ਰੈਸ ਕਾਨਫਰੰਸ, ਤੇ ਉਦੋਂ ਸਾਨੂੰ ਐਂ ਲੱਗਦਾ ਵੀ ਬਸ ਬਈ ਇਹ ਇਹ ਸਾਡੇ ਵੱਲ ਦੀ ਗੱਲ,
0: ਜੀ
2: ਕਿਉਂਕਿ
0: ਉਹ ਇਹਦੇ ਵਿੱਚ ਤਾਂ ਚਲੋ ਹੁਣ ਮੀਡੀਆ ਦਾ ਇੱਕ ਹਰ ਕਿਸੇ ਦਾ ਹੁੰਦਾ, ਮੀਡੀਆ ਨੇ ਹਰ ਚੀਜ਼ ਦਾ ਪੱਖ ਸਾਹਮਣੇ ਰੱਖਣਾ, ਹੁਣ ਦੇਖੋ ਜਦੋਂ ਆਮ ਆਦਮੀ ਪਾਰਟੀ ਉਹ ਤਾਂ ਆਪਣੇ ਇਸ਼ਤਿਹਾਰ ਵੀ ਲਵਾ ਦਿੰਦੇ ਆ ਵੀ ਅਸੀਂ ਆਹ ਕਰ ਦਿੱਤਾ ਉਹ ਕਰ ਦਿੱਤਾ ਜਾਂ ਬਹੁਤ ਸਾਰੀਆਂ ਚੀਜ਼ਾਂ ਨੇ, ਹੁਣ ਘੱਟ ਕੇ ਇਹਨੂੰ ਕਹਿ ਸਕਦੇ ਹਾਂ ਹਰ ਕੋਈ ਕਰਦਾ ਜੀ, ਉਹ ਤਾਂ ਚੀਜ਼ ਕਰਦਾ ਪੋਲੀਟੀਕਲ
2: ਭਾਜਪਾ ਜੀ, ਮੈਂ ਨਹੀਂ ਨਹੀਂ ਮੈਂ ਉਹੀ ਗੱਲ ਕਹਿੰਦਾ ਵੀ ਜਿਹਦੀ ਸੱਤਾ ਹੁੰਦੀ ਹੈ
0: ਜੀ,
2: ਜਦੋਂ ਉਹ ਬੰਦਾ ਆਪਣੀ ਸੱਤਾ ਦੇ ਵਿੱਚ ਆਮ ਬੰਦੇ ਵਾਸਤੇ ਧੱਕਾ ਕਰਦਾ
0: ਜੀ,
2: ਉਹ ਫਿਰ ਹੁਣ ਮੰਨ ਲਓ ਦੂਜੇ ਦੀ ਸੱਤਾ ਹੈ, ਉਦੋਂ ਫਿਰ ਉਹ ਕਹਿੰਦਾ ਵੀ ਹੁਣ ਇਸ ਪਾਰਟੀ ਨੂੰ ਧੱਕਾ ਕੀਤਾ,
0: ਬਿਲਕੁਲ ਹੈ ਜੀ ਬਿਲਕੁਲ ਹੈ,
2: ਤੇ ਫਿਰ ਕੀਤਾ ਤਾਂ ਉਹਨਾਂ ਨੇ ਵੀ ਧੱਕਾ ਹੀ ਸੀ ਨਾ
0: ਜੀ,
2: ਤੁਸੀਂ ਤੁਸੀਂ ਜਿਹੜੀ ਜਿਹੜਾ ਉੱਥੇ ਹੋਇਆ ਸੀ ਅੰਮ੍ਰਿਤਸਰ ਦੇ ਵਿੱਚ ਉਹ ਜਿਹੜਾ ਕਾਂਡ ਹੋਇਆ ਸੀ
0: ਜੀ,
2: ਉਹ ਉਹ ਇੱਕ ਥਾਣੇਦਾਰ ਦੀ ਕੁੜੀ ਹੋਈ ਸੀ ਨਾ, ਉਹ ਆਮ ਜਾਣ ਵਾਲੀ ਸਕੂਲ ਜਾਣ ਵਾਲੀ ਸੀ
0: ਜੀ,
2: ਤੇ ਤੁਸੀਂ ਦੇਖੋ ਉਹਨੂੰ ਉਹਨੂੰ ਪਹਿਲਾਂ ਗੋਲੀ ਮਾਰ ਕੇ ਗਏ, ਮੁੜ ਕੇ ਉਹ ਮਰਿਆ ਨੀ, ਦੁਬਾਰਾ ਆ ਕੇ ਗੋਲੀ ਮਾਰ ਕੇ ਗਏ,
0: ਬਿਲਕੁਲ ਹੈ ਜੀ ਬਿਲਕੁਲ ਹੈ, ਉਹਦੇ ਵਿੱਚ ਮੁਕੱਦਰ ਜੀ ਹੁਣ ਚਲੋ ਸਿਆਸੀ ਪਾਰਟੀਆਂ ਤਾਂ ਹੈਗੀਆਂ ਤਾਂ ਲੋਕ ਵੀ ਤਾਂ ਨਾਲ ਹੀ ਨਾ, ਮੈਂ ਕੱਲ ਪਰਸੋਂ ਵੀ ਇੱਕ ਗੱਲ ਕਰਦਾ ਸੀ ਇਹ ਹੀ ਕਿ ਜੇ ਲੀਡਰ ਸਾਰੇ ਇਦਾਂ ਦੇ ਨੇ ਹਨਾ, ਸਾਰੇ ਵੀ ਵਿੱਚ ਹੈਗੇ ਵੀ ਚੰਗੇ ਵੀ ਆ ਮਾੜੇ ਵੀ ਆ ਹਰ ਤਰ੍ਹਾਂ ਦੇ ਲੋਕ ਨੇ, ਇਸੇ ਤਰ੍ਹਾਂ ਸਮਾਜ ਦੇ ਵਿੱਚ ਵੀ ਆ, ਪੇ ਸਮਾਜ ਵੀ ਨੂੰ ਜੇ ਸਮਾਜ ਆ ਤਾਂ ਲੀਡਰ ਜਿਹੜੇ ਆ ਘੱਟ ਗਿਣਤੀ ਦੇ ਵਿੱਚ ਨੇ, ਸਮਾਜ ਤਾਂ ਵੱਡੀ ਗਿਣਤੀ ਦੇ ਵਿੱਚ ਆ ਨਾ, ਉਹ ਕਾਹਤੋਂ ਨੀ ਇਸ ਚੀਜ਼ ਦੇ ਮੋਰੇ, ਪਰ ਗਲਤੀ ਤਾਂ ਕਿਤੇ ਨਾ ਕਿਤੇ ਸਮਾਜ ਦੇ ਵਿੱਚ ਵੀ ਬਹੁਤ ਵੱਡੀ ਆ ਨਾ ਉਹ ਚੀਜ਼ ਚ, ਸਾਡੇ ਵੀ ਤਾਂ ਨਿੱਜੀ ਵਪਾਰ ਜਿਹੜੇ ਹੈਗੇ ਉਹਨਾਂ ਦੇ ਨਾਲ ਜੁੜੇ ਹੋਏ,
2: ਮੈਂ ਤਾਂ ਭਰਜ ਬਾਈ ਤੁਸੀਂ ਹੋ ਸਕਦਾ ਮੇਰੀ ਗੱਲ ਤਵਾਣਾ ਸਾਹਿਬ ਨਾਲ ਸੁਣੀ ਹੋਵੇ ਕਿ ਨਾ ਸੁਣੀ ਹੋਵੇ, ਮੈਂ ਕਹਿੰਦਾ ਵੀ ਇਹ ਲੀਡਰ ਦੂਜੇ ਨੰਬਰ ਤੇ ਜ਼ਿੰਮੇਵਾਰ ਨੇ, ਪਹਿਲੇ ਨੰਬਰ ਦੇ ਲੋਕ ਜ਼ਿੰਮੇਵਾਰ ਨੇ,
0: ਬਿਲਕੁਲ ਹੈ ਬਿਲਕੁਲ,
2: ਪਹਿਲੇ ਨੰਬਰ ਤੇ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਬਾਈ ਜੀ,
0: ਜੀ ਜੀ ਜੀ
2: ਇਹ ਲੀਡਰ ਜਿੰਨੇ ਵੀ ਨੇ ਸਾਡੇ ਟੈਕਸ ਦੇ ਪੈਸੇ ਤੇ ਮੰਨ ਲਓ ਹੈਲੀਕਾਪਟਰ ਉਡਾਉਂਦੇ ਨੇ, ਐਕਸਪ੍ਰੈਸੀਆਂ ਕਰਦੇ ਨੇ ਜਾਂ ਤੁਰਦੇ ਫਿਰਦੇ ਨੇ, ਇਹ ਸਾਡੇ ਪੈਸੇ ਤੇ ਫਿਰਦੇ ਨੇ, ਤੇ ਫਿਰ ਅਸੀਂ ਅਸੀਂ ਫੋਟੋ ਖਿਚਾਉਣ ਪਿੱਛੇ ਕਾਹਤੋਂ ਕਮਲੇ ਹੋਏ ਫਿਰਨੇ ਇਹਨਾਂ ਦੇ,
0: ਜੀ ਬਿਲਕੁਲ ਹੈ ਜੀ ਬਿਲਕੁਲ ਹੈ,
2: ਜ਼ਿੰਮੇਵਾਰ ਤਾਂ ਅਸੀਂ ਹਾਂ ਭਾਰਤ ਬਾਈ ਜੀ, ਮੈਂ ਤਾਂ ਪਹਿਲੀ ਜ਼ਿੰਮੇਵਾਰੀ ਪਹਿਲੀ ਉਂਗਲ ਆਪਣੇ ਵੱਲ ਕਰਕੇ ਮੈਂ ਗੱਲ ਕਹਿਣਾ ਤੁਹਾਨੂੰ,
0: ਜੀ ਬਿਲਕੁਲ ਹੈ ਜੀ,
2: ਫਿਰ ਮੈਂ ਦੂਜੇ ਵੱਲ ਕਰਦਾ,
0: ਜੀ ਜੀ ਸੈਣੀ ਸਾਹਿਬ ਕੀ ਕਹੋਗੇ ਜੀ ਸਾਰੇ ਮਸਲੇ ਤੇ ਜੀ,
1: ਮੁਕੱਦਰ ਵੀਰ ਜੀ ਗੱਲ ਏਦਾਂ ਹੈਗੀ ਆ, ਗੱਲਾਂ ਤੁਹਾਡੀਆਂ ਸਾਰੀਆਂ ਸੱਚੀਆਂ, ਪਰ ਤੁਸੀਂ ਜਿਹੜਾ ਹੈਗਾ ਆ ਬਖਸ਼ੀ ਜੀ ਨੂੰ ਦੇਖਿਆ ਹੋਣਾ ਆ ਵੀ ਉਹ ਆ ਕੇ ਦੋ ਤਿੰਨ ਪੈਰੇ ਜੇ ਸੁਣਾ ਜਾਂਦੇ ਸੀ, ਤੁਸੀਂ ਵੀ ਸਾਨੂੰ ਦੋ ਚਾਰ ਜਿਹੜੀਆਂ ਲਾਈਨਾਂ ਗੁਣਗੁਣਾ ਕੇ ਤੇ ਚਲ ਜਾਓ ਜਾਂਦੇ ਜਾਂਦੇ, ਸਿਆਸਤ ਤਾਂ ਬਹੁਤ ਸਮਝਾਤੀ ਆ, ਹੁਣ ਕੋਈ ਛੋਟਾ ਮੋਟਾ ਜਿਹੜਾ ਹੈਗਾ ਆ ਰਸ ਜਿਹਾ ਬਣਾ ਜਾਓ ਫੇਰ ਅਸੀਂ ਪ੍ਰੋਗਰਾਮ ਕੰਟੀਨਿਊ ਕਰੀਏ,
0: ਔਜਲਾ ਸਾਹਿਬ ਚਲੋ ਲਿਖਦੇ ਆ ਕਿ ਕਾਂਗਰਸ ਦਾ ਕਹਿੰਦੇ ਹਾਲ ਉਹ ਹੋਣਾ ਹੁਣ ਕੀ ਵਿਆਹੀ ਜਾਵੇਗੀ, ਮੁੰਡਾ ਹੋਣ ਦੀ ਕੋਈ ਕਹਿੰਦੇ ਗਰੰਟੀ ਨਹੀਂ, ਬਸ ਵਿਚੋਲਾ ਕਹੂ ਮੈਨੂੰ ਲਾਗ ਦਵੋ ਤੇ ਖਹਿੜਾ ਛੱਡੋ ਕਹਿੰਦੇ ਸੀ ਜੀ,
1: ਬਿਲਕੁਲ ਜੀ,
2: ਅਸਲ ਤੇ ਗੱਲ ਸੈਣੀ ਬਾਈ ਜੀ ਮੈਨੂੰ ਹੁਣ ਨਾ ਗੱਲ ਕੋਈ ਨੀ ਹੋਣੀ, ਮੈਂ ਤੁਹਾਨੂੰ ਆਪਣਾ ਕੰਮ ਕਰਕੇ ਰੋਟੀ ਪਾਣੀ ਖਾਣ ਵਾਲੇ ਬੰਦੇ ਆ, ਤਾਂ ਨਾ ਮੈਂ ਤਾਂ ਇਹ ਗੱਲ ਕਹਿੰਦਾ ਵੀ ਪ੍ਰਮਾਤਮਾ ਅੱਗੇ ਦੁਆ ਕਰਦੇ ਆ ਵੀ ਸਾਨੂੰ ਇਹਨਾਂ ਕਿਸੇ ਵੀ ਪਾਰਟੀ ਦੇ ਲੀਡਰ ਅੱਗੇ ਸਾਨੂੰ ਜਾਣ ਦੀ ਇੰਨਾ ਅੱਗੇ ਮਿਹਨਤ ਕਰਨ ਦੀ ਲੋੜ ਹੀ ਨਾ ਪਵੇ,
0: ਬਿਲਕੁਲ
2: ਆਪਾਂ ਤਾਂ ਇਹੀ ਗੱਲ ਕਹਿੰਦੇ ਹੈ ਵੀ ਇਹੋ ਜਿਹਾ ਟਾਈਮ ਹੀ ਨਾ ਆਵੇ, ਤੇ ਆਪਣਾ ਸੈਣੀ ਬਾਈ ਜੀ ਚਲੋ ਸਾਡੇ ਉਹੀ ਗੱਲ ਹੈ ਕਾਲੇ ਕੋਟ ਵਾਲੇ ਨੇ, ਹੋ ਸਕਦਾ ਇਹਨਾਂ ਕੋਲ ਜਾਣ ਦੀ ਲੋੜ ਪੈ,
0: ਤੁਹਾਡਾ ਸੈਣੀ ਸਾਹਿਬ ਰੰਗ ਬਦਲ ਕੇ ਹਟੂਗਾ ਕੋਟ,
1: ਮੁਕੱਦਰ ਵੀਰ ਜੀ ਉਹ ਤਾਈਨਾ ਕੋਲ ਦੋ ਗੁਣ ਗਣਾ ਦਿਓ ਸਾਡੀ ਤੇਰੇ ਨਾਲ ਤੇਰੇ ਪਿੰਡ ਸਾਂਝ,
2: ਲਓ ਲਓ ਜੀ ਨਹੀਂ ਨਹੀਂ ਨਹੀਂ ਨਹੀਂ ਮੈਂ ਉਹਦੇ ਤੇ ਨਹੀਂ ਸੁਣਾਉਣੀ, ਮੈਂ ਤੁਹਾਨੂੰ ਜਿਹੜਾ ਪਹਿਲਾਂ ਸਭ ਤੋਂ ਸ਼ੁਰੂ ਵਾਲਾ ਗਾਣਾ ਸੁਣਾਇਆ ਸੀ ਨਾ, ਮੈਂ ਉਹਦੇ ਤੇ ਦੋ ਲਾਈਨਾਂ ਤੁਹਾਨੂੰ ਸੁਣਾ
1: ਦੇਣਾ, ਬੋਲੋ ਬੋਲੋ
0: ਜੀ,
2: ਮੁਹੱਬਤਾਂ ਦੇ ਗੀਤ ਜਦੋਂ ਕੋਈ ਗਾਉਂਦਾ ਏ ਸਾਨੂੰ ਆਪ ਬੀਤੀਆਂ ਦਾ ਚੇਤਾ ਆਉਂਦਾ ਏ,

ਸਾਨੂੰ ਵੀ ਕਿਸੇ ਨੇ ਦਿਲਦਾਰ ਕਿਹਾ ਸੀ, ਸਾਡਾ ਵੀ ਕਿਸੇ ਦੇ ਨਾਲ ਪਿਆਰ ਪਿਆ ਸੀ, ਸਾਨੂੰ ਵੀ ਕਿਸੇ ਨੇ ਦਿਲਦਾਰ ਕਿਹਾ ਸੀ, ਸਾਡਾ ਵੀ ਕਿਸੇ ਦੇ ਨਾਲ ਪਿਆਰ ਪਿਆ ਸੀ। ਪਹਿਲਾ ਤੋਹਫ਼ਾ ਬੜੇ ਚਾਵਾਂ ਨਾਲ ਦਿੱਤਾ ਸੀ, ਅਸੀਂ ਗਾਨੀ ਉਹਨਾਂ ਨੇ ਰੁਮਾਲ ਦਿੱਤਾ ਸੀ। ਪਹਿਲਾ ਤੋਹਫ਼ਾ ਬੜੇ ਚਾਵਾਂ ਨਾਲ ਦਿੱਤਾ ਸੀ, ਅਸੀਂ ਗਾਨੀ ਉਹਨਾਂ ਨੇ ਰੁਮਾਲ ਦਿੱਤਾ ਸੀ।

0: ਆ ਨਾ
1: ਜੀ
0: ਆਪਣਾ ਆਪਣਾ ਸੈਣੀ ਬਾਈ ਜੀ, ਸਾਡੇ ਅੱਧੇ ਕੁ ਟਾਈਮ ਚ ਚਿੱਠੀਆਂ ਸੀ ਤੇ ਅੱਧੇ ਕੁ ਟਾਈਮ ਚ ਫੋਨ ਆ ਗਏ ਸੀ,
1: ਟੈਲੀਫੋਨ ਆ
0: ਪਰ
1: ਗਿਆ ਸੀ।
0: ਤੁਹਾਡੇ
1: ਹਾਂਜੀ ਹਾਂਜੀ
0: ਉਸਤਾਦ ਜੀ ਦੇ ਟਾਈਮ ਤੇ ਸਾਰੀਆਂ, ਤੁਹਾਡੇ ਉਸਤਾਦ ਜੀ ਦੇ ਟਾਈਮ ਤੇ ਸਾਰੀਆਂ ਚਿੱਠੀਆਂ ਹੀ ਸੀ,
1: ਜੀ
0: ਤੇ
1: ਹਾਂਜੀ
0: ਮੈਂ
1: ਹਾਂਜੀ।
0: ਤੁਹਾਡੇ ਉਸਤਾਦ ਜੀ ਦੇ ਨਾਮ ਜਾਂ ਦੋ ਲਾਈਨਾਂ ਹੋਰ ਕਰ ਦਿੰਦੇ ਆਪਾਂ, ਹੈਨਾ।
2: ਵੈਰੀ ਗੁੱਡ।
0: ਲਿਖ ਲਿਖ ਲਿਖ ਸ਼ੇਰ ਸੀ ਫੜਾਉਂਦੇ ਚਿੱਠੀਆਂ, ਆਉਂਦਾ ਸੀ ਨਜ਼ਾਰਾ ਪੜ ਗੱਲਾਂ ਮਿੱਠੀਆਂ।
1: ਵਾਹ ਜੀ।

0: ਸੀ ਉਹ
1: वाह
0: ना
1: वाह,
0: ਸੈਣੀ ਬਾਈ ਜੀ, ਅਸਲ ਚ ਉਸਤਾਦ ਜੀ ਤੁਹਾਡੇ ਤਾਂ ਸਮਝਦੇ ਵੀ ਚਿੱਠੀ ਲਿਖਣੀ ਪਹਿਲਾਂ ਤਾਂ ਸਭ ਤੋਂ ਵੱਡਾ ਕੰਮ ਉਹ ਹੁੰਦਾ ਸੀ,
1: ਜੀ
0: ਫਿਰ ਉਹ ਪਹੁੰਚਾਉਣੀ ਤੇ ਫਿਰ ਅਗਲੇ ਨੇ ਆਉਣਾ।
1: ਜੀ,
0: ਬਾਈ ਜੀ ਇਸੇ ਇਸੇ ਕੰਮ ਚ ਕਈ ਕਈ ਮਹੀਨੇ ਲੰਘ
1: ਜੱਦੋ ਜਹਿਦ ਬਹੁਤ ਸੀਗੀ
0: ਜਾਂਦੇ ਹੁੰਦੇ। ਤੇ ਫਿਰ ਅਖੀਰ ਇੰਨਾ ਸਾਰਾ ਕੁਝ ਕਰਕੇ ਤੇ ਫਿਰ ਅਖੀਰ ਟੱਪਾ ਇੱਕ ਇਹ ਆਉਂਦਾ ਸੀ
1: ਜੀ
0: ਸੈਣੀ ਬਾਈ ਜੀ,
2: हाँ जी
0: ਇੱਕ ਦਿਨ ਰੋਣਾ ਕਰ ਲਾਉਣਾ ਪੈ ਗਿਆ ਡੋਲੀ ਚ ਬਿਠਾ ਕੇ ਜਦੋਂ ਕੋਈ ਲੈ
1: ਵਾਹ
0: ਗਿਆ।
1: ਜੀ ਵਾਹ ਜੀ।

0: ਵਾਹ ਜੀ,
1: ਮੁਹੱਬਤਾਂ ਦੇ ਗੀਤ ਜਦੋਂ ਕੋਈ ਗਾਉਂਦਾ। ਹੁਣ ਸੈਣੀ ਬਾਈ ਜੀ ਭਾਵੇਂ ਕੋਈ ਸੱਜਣ ਗਾ ਦਿੰਦਾ, ਫਿਰ ਉਹ ਗੱਲ ਤੋਂ ਫਿਰ ਚੇਤਾ ਆ ਜਾਂਦੀਆਂ ਕਹਾਣੀਆਂ, ਉਹੀ ਫਿਰ
0: ਜੀ
1: ਉਹ ਰਿਪੀਟ ਘੁੰਮੀ ਜਾਂਦੀਆਂ ਨੇ ਉਹੀ ਗੱਲ ਦਿਮਾਗ ਦੇ ਵਿੱਚ।
0: ਜੀ

0: ਸਾਡਾ ਵੀ ਕਿਸੇ ਦੇ ਨਾਲ ਪਿਆਰ ਪਿਆ ਸੀ
1: ਜੀ
0: ਜੀ ਬਾਬੇ ਲੋ ਹੁਣ ਸੈਣੀ ਬਾਈ ਜੀ
2: ਵੈਰੀ
0: ਹੁਣ
2: ਗੁੱਡ
0: ਹੋਰ ਖੁਸ਼ ਹੋ
1: ਉਧਰੋਂ ਉਸ
2: ਗੱਲ ਏਦਾਂ ਹੋਈ
1: ਜੀ
2: ਮੁਕੰਦਰ ਵੀਰ ਜੀ ਜਦੋਂ ਤੁਸੀਂ ਕਿਹਾ ਨਾ ਉਹ ਡੋਲੀ ਲੈ ਕੇ ਲੈ ਗਿਆ ਕੋਈ ਤੇ ਉਸ ਵੇਲੇ ਭਾਰੀ ਸਾਹਿਬ ਕਹਿੰਦੇ ਵਾਹ ਜੀ ਵਾਹ ਮੈਂ ਕਿਹਾ ਭਾਰੀ ਸਾਹਿਬ
1: ਭਾਰੀ
2: ਸਾਹਿਬ ਨੂੰ ਪਤਾ ਨੀ ਕਾਹਦੀ ਖੁਸ਼ੀ ਹੋਈ ਉਹ ਨਹੀਂ ਪਹਿਲਾਂ ਨੀ ਬੋਲੇ ਕੁਛ ਨੀ ਬੋਲੇ ਕੁਛ ਨੀ ਬੋਲੇ ਮੇਰਾ ਹਾਸਾ ਵੀ ਰੁਕ ਰਿਹਾ ਸੀ ਹਾਂਜੀ ਇਹਨਾਂ ਨੇ ਵਾਹ ਜੀ ਵਾਹ ਉਦੋਂ ਕਿਹਾ ਜਦੋਂ ਡੋਲੀ ਕੋਈ ਲੈ ਗਿਆ ਕਹਿੰਦੇ ਵਾਹ ਜੀ ਵਾਹ
0: ਨਹੀਂ ਪਰ ਆਪਣਾ ਸਨੀ ਬਾਈ ਜੀ ਕਈ ਵਾਰੀ ਹੋ ਸਕਦਾ ਤੁਹਾਡੀ ਗੱਲ ਤੋਂ ਭਾਰਜ ਬਾਈ ਜੀ ਤੋਂ ਆਪਣਾ ਆਪਣਾ ਆਪਣਾ ਔਜਲਾ ਬਾਈ ਜੀ ਕਈ ਵਾਰੀ ਉਹ ਫਿਰ ਜਜ਼ਬਾਤ ਆਪਣੇ ਅੰਦਰ ਹੀ ਦੱਬ ਲਈ ਤੇ ਆਪਾਂ ਕਹਿੰਦੇ ਕੁਛ ਨੀ ਹੁਣ
1: ਮੁਕੱਦਰ ਵੀਰ ਅਸੀਂ ਇਹ ਕੰਮ ਕਦੇ ਨੀ ਕਦੇ ਵੀ ਨੀ ਕੀਤਾ ਕਹਿੰਦੇ ਸੀ ਚਿੱਠੀਆਂ ਚੁੱਠੀਆਂ ਫੜੇ ਜਾਣਾ ਸੀ ਨਾਲੇ ਕਹਿੰਦੇ ਚਲੋ ਇਹ ਤਾਂ ਪਤਾ ਲੱਗ ਗਿਆ ਕਿ ਪਹਿਲਾਂ ਕਿਹਨੇ ਕੀ ਦਿੱਤਾ ਸੀ ਜੀ ਕਿਹਨੂੰ
0: ਨਹੀਂ ਫਿਰ ਹੁਣ ਹੁਣ ਹੈ ਵੀ ਹੁਣ ਉਸਤਾਦ ਜੀ ਵੀ ਮੁਨਕਰ ਹੋਣ ਦੇ ਨੇ ਗੱਲ ਇਹ ਆਪ ਨਹੀਂ ਆਪ ਹੀ ਤਾਂ ਮੈਂ ਤੁਹਾਨੂੰ ਆਪਣੇ ਦੁਆਬਾ ਰੇਡੀਓ ਦੇ ਕਈਆਂ ਥਾਵਾਂ ਦੇ ਸਾਡੇ ਔਜਲਾ ਬਾਈ ਜੀ ਮੈਂ ਤੁਹਾਨੂੰ ਸੁਣਾ ਦਿਆਂਗਾ ਇਹਨਾਂ ਦੇ ਆਪਣੀ ਆਵਾਜ਼ ਦੇ ਵਿੱਚ ਹੀ ਰਿਪੀਟ ਪ੍ਰੋਗਰਾਮ ਜਿੱਥੇ ਕਹਿੰਦੇ ਵੀ ਸਾਨੂੰ ਲਿਖਣਾ ਹੀ ਤਾਂ ਆਇਆ ਵੀ
1: ਲਿਖਣਾ ਆਇਆ ਨਾ ਚਿੱਠੀਆਂ ਲਿਖਣੀਆਂ
0: ਨਹੀਂ ਉਹ ਤਾਂ ਹੀ ਕਹਿੰਦੇ ਸਾਨੂੰ ਚਿੱਠੀਆਂ ਲਿਖਣੀਆਂ ਹੀ ਤਾਂ ਆਈਆਂ
1: ਇਹ ਜਨਾਬ ਕੱਚੇ ਖਿਡਾਰੀ ਨੀ ਸੀਗੇ ਬਿਲਕੁਲ
0: ਨਾ ਵੇਖ ਲੋ ਸੈਣੀ ਬਾਈ ਜੀ ਇਹ ਗੱਲ ਕਹਿੰਦੇ ਨੇ ਕਿ ਨਹੀਂ ਤੁਹਾਡੇ ਉਸਤਾਦ ਜੀ ਤੁਸੀਂ ਦੱਸੋ
2: ਗੱਲ ਏਦਾਂ ਹੈਗੀ ਨਾ ਜੀ ਹੁਣ ਅਸੀਂ ਲੋਕਾਂ ਦੇ ਕੇਸ ਲੜਦੇ ਆ ਇਹਦਾ ਮਤਲਬ ਇਹ ਥੋੜਾ ਸਾਡੇ ਤੇ ਕੇਸ ਆਪਣੇ ਤੇ ਪਏ ਆ
1: ਹੈਂਜੀ
2: ਕੇਸ ਲੋਕਾਂ ਦੇ ਵੀ ਲੜੇ ਜਾ ਸਕਦੇ ਹੈਗੇ ਆ
1: ਨਹੀਂ ਆ ਤੁਹਾਡੀ ਗੱਲ ਚ ਵਾਧਾ ਕਰਤਾ
2: ਉਹਦੀ ਡਰਾਫਟਿੰਗ ਵਧੀਆ ਸੀ
1: ਜੀ ਤੁਹਾਡੀ ਗੱਲ ਚ ਉਸਤਾਦ ਜੀ ਨੇ ਵਾਧਾ ਕਰ ਦਿੱਤਾ ਦੇਖ ਲੋ ਕਹਿੰਦੇ ਕਿ ਲੋਟ ਲੱਗ ਗਿਆ ਭਾਰਜ ਦੇਸ਼ ਤੇ ਕਾਨੂੰਨ ਵਧੀਆ ਸੀ ਨਹੀਂ ਤਾਂ ਕਿਤੇ ਟੰਗੇ ਹੋਣਾ ਸੀ
2: ਬਿਲਕੁਲ ਜੀ ਬਿਲਕੁਲ ਬਿਲਕੁਲ
0: ਮੈਂ
1: ਜੋ ਕਹੂੰਗਾ ਸੱਚ ਕਹੂੰਗਾ ਸੱਚ ਕਿਸੇ ਵਾ ਕੁਛ ਨੀ ਕਹੂੰਗਾ ਜੀ ਦੇਖ ਲੋ ਵਕੀਲ
0: ਤੁਸੀਂ ਨੀ ਭਰਜ ਬਾਈ ਜੀ ਤੁਸੀਂ ਨੀ ਇਹ ਉਸਤਾਦ ਚੇਲਾ ਕੱਠੇ
2: ਪਹਿਲਾਂ ਵੀ ਦੱਸਿਆ ਮੈਂ ਹਮੇਸ਼ਾ ਗੱਲ ਕਰਦਾ ਹੁੰਦਾ ਆ ਮੈਂ ਕਦੀ ਵੀ ਜਿਹੜਾ ਹੈਗਾ ਆ ਝੂਠ ਨੀ ਬੋਲਦਾ ਜਦ ਤੱਕ ਮੈਂ ਪੈਸੇ ਨਾ ਲਏ ਹੋਣ ਤੇ ਹੁਣ ਮੈਨੂੰ ਪੈਸਾ ਮਿਲਿਆ ਕੋਈ ਨੀ ਤੇ ਤੁਸੀਂ ਯਕੀਨ ਕਰੋ ਮੈਂ ਸੱਚ ਹੀ ਬੋਲ ਰਿਹਾ ਹਾਂਜੀ ਝੂਠ ਸਿਰਫ ਪੈਸੇ ਲੈ ਕੇ ਬੋਲਣਾ
0: ਨਹੀਂ ਨਹੀਂ ਨਹੀਂ ਆਪਾਂ ਵੀ ਸਿਆਸੀ ਧਿਰਾਂ ਖਿਲਾਫ਼ ਆਪਣੇ ਜਜ਼ਬਾਤ ਹੀ ਹੁੰਦੇ ਨੇ ਆਪਾਂ ਨੂੰ ਪਤਾ ਹੀ ਹੈ ਤੁਹਾਡੇ ਉਸਤਾਦ ਜੀ ਸਾਰਿਆਂ ਦਾ ਹੀ ਪਤਾ ਆਪਾਂ ਨੂੰ ਕਿਵੇਂ ਉਹੀ ਗੱਲ ਇੱਕ ਦੂਜੇ
1: ਨਾਲ
0: ਰਲੇ ਮਿਲੇ ਆ ਤੇ ਇੱਕ ਦੂਜੇ ਹੁਣ ਕਹਿ ਹੋ ਸਕਦਾ ਮੇਰੇ ਵਰਗਾ ਕਮਲਾ ਬੰਦਾ ਕਹਿ ਦਿੰਦਾ ਹੋਵੇ ਉਹੀ ਗੱਲ ਕੋਈ ਨਹੀਂ ਕਹਿੰਦਾ ਗੱਲ ਤਾਂ ਕਹਾਣੀ ਇੱਕੋ ਹੀ ਹੈ
1: ਬਿਲਕੁਲ
2: ਮੈਨੂੰ ਪਤਾ ਸੀ ਭਾਈ ਤੁਸੀਂ ਆਏ ਸੀ ਇਸ ਮੂਡ ਦੇ ਵਿੱਚ ਭਾਈ ਸ਼ਮੀ ਜੀ ਆਏ ਹੋਣੇ ਆ ਤੇ ਉਹਨਾਂ ਨਾਲ ਜਜ਼ਬਾਤ ਸਾਂਝੇ ਕਰਦੇ ਹੈਗੇ ਆ ਮੈਂ ਸੋਚਿਆ ਵੀ ਚਲੋ ਇੱਕ ਤਰਫਾ ਹੀ ਸਹੀ ਤੇ ਸ਼ਮੀ ਜੀ ਤਾਂ ਨਹੀਂ ਹੈਗੇ ਇੱਥੇ ਪਰ ਤੁਹਾਡੇ ਜਜ਼ਬਾਤ ਆ ਜਿਹੜੇ ਉਹ ਲੈ ਜਾਣ ਇਹ ਅੱਗੇ ਪਹੁੰਚਾ ਤੇ ਜਾਣਗੇ ਵਰਲਡ ਬਾਈ ਵਰਲਡ ਜਿਹੜੇ ਤੁਹਾਡੇ ਉੱਥੇ ਅੱਗੇ ਪਹੁੰਚ ਜਾਣਗੇ ਤੇ ਜੇ ਹੁਣ ਉਹ ਕੱਲ ਆਉਂਦੇ ਆ ਤੇ ਫਿਰ ਕੱਲ ਦੇ ਪ੍ਰੋਗਰਾਮ ਦੇ ਵਿੱਚ ਜਿਹੜੇ ਆ ਤੁਹਾਡੀ ਇਹ ਜਿਹੜੇ ਵਰਲਡ ਜਿਹੜੇ ਹੈਗੇ ਉਹ ਡਿਸਕਸ ਹੋ ਜਾਣਗੇ ਨਹੀਂ ਤਾਂ ਜੇ ਅਗਲੇ ਹਫਤੇ ਆਉਂਦੇ ਹੈਗੇ ਤੇ ਅਗਲੇ ਹਫਤੇ ਡਿਸਕਸ ਹੋ ਜਾਣਗੇ ਜੀ
1: ਖੁਸ਼ਕਿਸਮਤ ਹੈ ਸਿਕੰਦਰ ਜਿਹਨੇ ਇਹ ਸਭ ਸਮਾਂ ਹੰਢਾਇਆ ਇਕੁਲਾਹੇ ਵਾਲੇ ਨੇ ਲਿਖਣਾ ਇਹਨਾਂ ਚਿੱਠੀਆਂ ਨੇ ਹੀ ਸਿਖਾਇਆ
2: ਵਾਲੇ
0: ਨੂੰ ਨਹੀਂ ਹੁਣ ਹੁਣ ਮੈਂ ਹੁਣ ਚੇਲੇ ਨਾਲੋਂ ਮੈਂ ਜਿਆਦਾ ਜਾਣਦਾ ਉਸਤਾਦ ਨੂੰ, ਫਿਰ ਹੁਣ ਹੁਣ ਦੱਸੋ
1: ਪਰ ਚੇਲਾ ਦੂਜਾ ਨਹੀਂ ਧਾਰਨ ਦੇਣਾ ਉਹਨਾਂ
0: ਨੇ। ਮੈਂ ਤਾਂ ਕਦੇ ਕਿਹਾ ਵੀ ਨੀ ਮੈਂ ਤਾਂ ਚੇਲਾ, ਮੈਂ ਤਾਂ ਵੱਡੇ ਬਾਈ ਕਹਿ ਕੇ, ਮੈਂ ਤਾਂ ਹਰ ਵਾਰੀ ਮੈਂ ਕਦੇ ਵੀ ਨੀ ਕਿਹਾ ਇਹ ਗੱਲ, ਮੈਂ ਤਾਂ ਹਰ ਵਾਰੀ ਵੱਡੇ ਬਾਈ ਕਰ ਕਰਕੇ ਗੱਲ ਕਰਨਾ ਵਾ। ਚਲੋ ਚੇਲਾ ਉਸਤਾਦ ਤਾਂ ਇੱਕੋ ਹੀ ਹੁੰਦਾ ਚੇਲਾ ਉਸਤਾਦ, ਪਰ ਜੇ
1: ਜੀ ਸੈਣੀ ਸਾਹਿਬ
2: ਮੇਰੀ ਵੀ ਸੁਣ ਲਓ, ਮੇਰਾ ਤਾਂ ਫਰਜ ਹੈ ਉਹ ਕਹਿ ਦੇਣ ਦੇਣੇ ਆ ਤੇ ਮੈਂ ਕਹਿ ਦੇਣਾ ਦੇਣੇ ਆ, ਭਾਵੇਂ ਚੰਦਰਮਾ ਵੀ ਦੀਦਾ ਹੋਵੇ ਮੈਨੂੰ ਕਹਿ ਦੇਣ ਰਾਤ ਆ ਤੇ ਮੈਂ ਕਹਿਣਾ ਰਾਤ ਆ, ਮੈਨੂੰ ਸੂਰਜ ਦਿਸਣੋਂ ਹੀ ਅੜ ਜਾਂਦਾ। ਹਾਂਜੀ ਇਸ ਕਰਕੇ ਮੈਂ ਆਪਣੇ ਧਰਮ ਤੇ ਪੱਕਾ ਭਾਈ। ਹਾਂਜੀ
0: ਨਹੀਂ ਤੁਸੀਂ ਚੇਲੇ ਉਸਤਾਦ ਦਾ ਜਿਹੜਾ ਫਰਜ਼ ਆ ਤੁਸੀਂ ਨਿਭਾਉਂਦੇ ਹੋ, ਪਰ ਮੈਂ ਤੁਹਾਨੂੰ ਸਕਰੀਨਸ਼ੋਟ ਭੇਜ ਦਾਂਗਾ ਸਾਡੀ ਦਾ, ਸਾਡੇ ਜਜ਼ਬਾਤ ਜੋੜਦੇ ਨੇ ਫਿਰ ਵੀ ਜੇ ਕਿਤੇ ਨਹੀਂ ਜੋੜਦੇ, ਸਾਡੀ ਤਾਂ ਸਾਰੀ ਦਿਹਾੜੀ ਜਦੋਂ ਜਦ ਚੱਲੀ ਜਾਂਦੀ ਹੈ ਉਹੀ ਗੱਲ, ਮੈਂ ਕਦੇ ਕੁਛ ਹੋ ਜਾਣਾ ਬਾਈ ਜੀ ਨੂੰ ਲਿਖ ਕੇ ਭੇਜ ਦੇਣਾ, ਕੁਛ ਉਹਨਾਂ ਵੱਲੋਂ ਜਵਾਬ ਕਦੇ ਆਉਂਦਾ ਕਦੇ ਨਹੀਂ ਆਉਂਦਾ, ਪਰ ਇੱਕ ਜਜ਼ਬਾਤ ਦੇ ਤੌਰ ਤੇ ਲਿਖ ਕੇ ਭੇਜਦੇ ਹਾਂ।
2: ਬਿਲਕੁਲ ਬਾਕੀ
0: ਮੈਂ ਕਹਿੰਦਾ ਇਹ ਰਿਸ਼ਤੇ ਐ ਬਣੇ ਰਹਿਣ, ਭਾਵੇਂ ਚੇਲੇ ਉਸਤਾਦ ਦੇ ਬਣੇ ਰਹਿਣ, ਭਾਵੇਂ ਪਿਆਰ ਕਰਕੇ ਬਣੇ ਰਹਿਣ
1: ਜੀ।
0: ਹੈ
1: ਥੈਂਕ ਯੂ ਜੀ, ਥੈਂਕ ਯੂ,
2: ਠੀਕ ਠੀਕ।
0: ਹਾਂ ਉਹ ਗੱਲ ਹੋਈ ਹੈ ਨਾ ਜਿਵੇਂ ਉਹਨੇ ਕਿਹਾ ਕਹਿੰਦਾ ਸੀ ਉਹ ਚਲੋ ਮੈਂ ਹੁਣ ਫੇਰ ਮੈਨੂੰ ਲੱਗਦਾ ਸੀ ਹੁਣ ਨੇੜੇ ਲੱਗਿਆ ਪਿਆ ਕੰਮ ਉਹ
1: ਜੀ,
0: ਤੇ ਉਹਦੇ ਜੋ ਕਹਿੰਦਾ ਉਹ ਸਾਰੇ ਹੱਸਣ, ਮੈਂ ਗੱਲ ਕਹਿ ਕੇ ਖਤਮ ਕਰ ਦੇਣਾ ਬਸ ਦੋ ਪੁਆਇੰਟਾਂ ਦੀ, ਫਿਰ ਹੋਰ ਵੀ ਕਿਸੇ ਹੱਸਣ ਨੇ ਆਉਣਾ ਹੋਊਗਾ ਟਾਈਮ।

0: ਵਾਹ ਜੀ ਵਾਹ,
1: ਬਾਈ ਜੀ
0: ਥੈਂਕ ਯੂ
1: ਗੱਲ
0: ਜੀ, ਥੈਂਕ
1: ਆ
0: ਯੂ,
1: ਸੀ ਲਾ,
0: ਬਹੁਤ ਬਹੁਤ
1: ਮੌਤ
0: ਠੀਕ ਹੈ
1: ਤੇ
0: ਜੀ
1: ਲੈ ਕੇ ਜਾਣਾ ਹੀ ਜਾਣਾ ਤੇ ਜ਼ਿੰਦਗੀ
0: ਜੀ,
1: ਮਹਿਬੂਬਾ ਹੈ।
0: ਬਿਲਕੁਲ ਹੈ ਜੀ, ਬਿਲਕੁਲ
1: ਨਹੀਂ
0: ਬਿਲਕੁਲ
1: ਜੇ
0: ਜੀ,
1: ਨਹੀਂ
0: ਬਿਲਕੁਲ
1: ਫਿਰ ਉਲਟ, ਨਹੀਂ ਫਿਰ ਉਲਟ ਹੋ ਗਿਆ, ਮੌਤ ਬੇਵਫਾ ਹੈ ਤੇ ਜ਼ਿੰਦਗੀ ਮਹਿਬੂਬਾ ਹੈ।
0: ਬਿਲਕੁਲ
1: ਨਹੀਂ
0: ਜੀ,
1: ਨਹੀਂ ਨਹੀਂ ਨਹੀਂ
0: ਬਿਲਕੁਲ
1: ਫਿਰ ਉਲਟ ਹੋ ਗਿਆ, ਨਹੀਂ ਨਹੀਂ ਫਿਰ ਉਲਟ ਹੋ ਗਿਆ। ਓ
0: ਜੀ,
1: ਨਹੀਂ, ਇੱਕ ਇੱਕ ਸੈਕਿੰਡ ਇੱਕ ਸੈਕਿੰਡ ਹੋਰ ਦੇ ਦਿਓ, ਮੈਂ ਕਨਫਿਊਜ਼ ਹੋ ਗਿਆ ਕਿ ਮੌਤ ਜਿਹੜੀ ਹੈ ਉਹ ਮਹਿਬੂਬਾ, ਜ਼ਿੰਦਗੀ ਬੇਵਫਾ,
0: ਜੀ
1: ਉਹਨੇ ਠਕਰਾਣਾ ਇੱਕ ਦਿਨ ਤੇ
0: ਬਿਲਕੁਲ
1: ਮੌਤ
0: ਹੈ ਜੀ,
1: ਮਹਿਬੂਬਾ ਹੈ, ਉਹਨੇ ਨਾਲ ਲੈ ਕੇ ਜਾਣਾ ਇੱਕ ਦਿਨ।
0: ਜਾਣਾ ਹੈ ਜੀ, ਜਾਣਾ,
1: ਤੇ
0: ਬਿਲਕੁਲ,
1: ਬਾਬਿਓ
0: ਥੈਂਕ ਯੂ ਜੀ,
1: ਮੇਰੀਆਂ
0: ਥੈਂਕ ਯੂ,
1: ਗੁਸਤਾ ਮੇਰੇ ਕਮਲੇ ਜੀ ਨੇ ਗੁਸਤਾਖੀ
0: ਨਹੀਂ
1: ਆ,
0: ਨਹੀਂ
1: ਮਾਫ
0: ਨਹੀਂ
1: ਕਰਿਓ
0: ਇੱਦਾਂ ਦੀ ਕੋਈ
1: ਬਾਬਿਓ।
0: ਗੱਲ ਨਹੀਂ ਬਾਈ ਜੀ, ਸ਼ੁਕਰੀਆ, ਸ਼ੁਕਰੀਆ ਜੁੜੇ ਨਾਲ,
1: ਠੀਕ ਹੈ ਜੀ,
0: ਥੈਂਕ ਯੂ ਸਤਿ
1: ਸ਼ੁਕਰੀਆ
0: ਸ਼੍ਰੀ
1: ਜੀ,
0: ਅਕਾਲ, ਸਤਿ
1: ਠੀਕ
0: ਸ਼੍ਰੀ
1: ਹੈ
0: ਅਕਾਲ
1: ਬਾਈ ਜੀ, ਸਤਿ ਸ਼੍ਰੀ ਅਕਾਲ
0: ਜੀ। ਦੋਸਤੋ, ਇਹ ਸਾਂਝੀ ਮੁਕੱਦਰ ਜੀ ਤੇ ਸੈਣੀ ਸਾਹਿਬ ਜਾਂਦੇ ਜਾਂਦੇ ਦੋ ਸ਼ਬਦਾਂ ਦੇ ਸਾਂਝ ਪਾ ਕੇ ਫਿਰ ਤੁਹਾਡੇ ਤੋਂ ਆਗਿਆ ਲੈਨੇ ਆ ਜੀ।
2: ਪਰ ਸਾਹਿਬ ਮਤਲਬ ਆਇਆ ਕੋਈ ਸ਼ਮੀ ਜੀ ਦਾ ਮੈਸੇਜ ਜਾਂ
0: ਨਹੀਂ
2: ਆਪਾਂ
0: ਜੀ, ਸ਼ਾਇਦ
2: ਕੰਟੀਨਿਊ
0: ਮੈਨੂੰ
2: ਕਰੀਏ, ਥੋੜਾ
0: ਲੱਗਦਾ
2: ਰਹਿ
0: ਨਹੀਂ ਹੈ।
2: ਗਿਆ ਖਬਰਾਂ ਮੇਰੀਆਂ।
0: ਹਾਂਜੀ, ਕੱਲ ਨੂੰ ਹੀ ਕਰਾਂਗੇ ਉਹਨਾਂ ਦੇ ਨਾਲ ਅੱਜ ਦੇ ਇਸ ਮਸਲੇ ਦੇ ਉੱਤੇ ਗੱਲਬਾਤ, ਤੇ ਤੁਸੀਂ ਕੰਟੀਨਿਊ ਕਰ ਲਓ ਜੇ ਕੁਝ ਕਰਨਾ।
2: ਹਾਈ ਕੋਰਟ ਦੀ, ਹਾਈ ਕੋਰਟ ਦੀ ਖਬਰ ਸੀ ਸਰ, ਇੱਕ ਮੈਂ ਉਹ ਛੱਡ ਗਿਆ ਸੀਗਾ,
0: ਹਾਂਜੀ
2: ਕਾਇੰਡਲੀ ਉਹ
0: ਜਰੂਰ
2: ਦੇਖਣਾ ਹੈਗੀ ਆ ਜੀ।
0: ਜਰੂਰ ਜੀ,
2: ਪਰ ਇਸ ਇੱਕ ਤਾਂ ਜਿਹੜੇ 6 IAS ਆਫੀਸਰ ਜਿਹੜੇ ਹੈਗੇ ਉਹ ਚਾਰਜ ਸ਼ੀਟ ਹੋਏ ਹੈਗੇ ਆ ਜੀ।
0: ਹਾਂਜੀ,
2: ਉਹ ਹਰਿਆਣੇ ਦੇ ਵਿੱਚ ਜਿਹੜਾ ਆ ਫਰਾਡ ਹੋਇਆ ਸੀਗਾ,
0: ਬੈਂਕ ਦਾ ਸੀਗਾ
2: ਉਹ
0: ਜੀ,
2: ਐਮਬੈਜ਼ਲਮੈਂਟ, ਹਾਂਜੀ ਬੈਂਕ ਦਾ, ਉਹ ਵਿੱਚ ਐਮਬੈਜ਼ਲਮੈਂਟ ਦੇ ਦੋਸ਼ ਵੀ ਹੈਗੇ ਸੀ। ਤੇ ਜਿੱਦਾਂ ਆਪਾਂ ਪੰਜਾਬ ਦੇ ਵਿੱਚ ਵੀ ਇੱਥੇ ਕਈ ਵਾਰੀ ਤੁਸੀਂ ਦੇਖਿਆ ਨਾ ਜੀ, ਵੀ ਸੈਂਟਰ ਇਹਨਾਂ ਨੂੰ ਬਾਰ ਬਾਰ ਕਹਿ ਦਿੰਦਾ ਹੈਗਾ ਵੀ ਪੈਸੇ ਜਿਸ ਹੈਡ ਥੱਲੇ ਗਏ ਹੈਗੇ ਆ ਤੁਹਾਨੂੰ ਜਿਸ ਕੰਮ ਲਈ ਦਿੱਤੇ ਆ ਉਸ ਕੰਮ ਲਈ ਵਰਤੋ ਜੀ। ਉਹਨਾਂ ਨੇ ਵੀ ਜਿਹੜਾ ਹੈਗਾ ਆ ਇਹਦੇ ਵਿੱਚ ਅੰਬੈਜ਼ਲਮੈਂਟ ਵੀ ਹੋਈਆਂ, ਜਿੱਦਾਂ ਸਾਡੇ ਇੱਥੇ ਇਰੀਗੇਸ਼ਨ ਘੁਟਾਲੇ ਦੀ ਗੱਲ ਕਰਦੇ ਸੀ, 1,000 ਕਰੋੜ ਰੁਪਏ ਦਾ ਘੁਟਾਲਾ ਹੋਇਆ ਸੀਗਾ ਜੀ, ਉਹਦਾ ਪਤਾ ਹੀ ਨੀ ਲੱਗਿਆ ਜੀ। ਉਹਦੇ ਵਿੱਚ ਪਹਿਲਾਂ 3 IAS ਅਫਸਰ ਇਨਵੋਲਵ ਕੀਤੇ ਸੀਗੇ ਜੀ, ਕਾਹਨ ਸਿੰਘ ਪੰਨੂ ਤੇ ਹੋਰ ਜਿਹੜੇ ਹੈਗੇ 2 ਸੀਗੇ ਜੀ, ਹਾਂਜੀ, ਤੇ KPS ਸਿੱਧੂ ਤੇ ਇੱਕ ਆਫੀਸਰ ਹੋਰ ਸੀ ਜੀ। ਇਹਨਾਂ ਨੂੰ ਤਾਂ ਕਲੀਨ ਚਿੱਟ ਮਿਲ ਗਈ ਜੀ, ਪਰ ਹਰਿਆਣੇ ਦੇ ਵਿੱਚ ਜਿਹੜਾ ਹੈਗਾ ਆ ਉਹਨਾਂ ਨੇ ਐਸਟੈਬਲਿਸ਼ ਕਰ ਦਿੱਤਾ ਸੀਗਾ ਜੀ, ਤੇ ਇਸ ਕਰਕੇ ਚਾਰਜ ਸ਼ੀਟ ਜਿਹੜੀ, ਕਿਉਂਕਿ CBI ਨੇ ਜਿਹੜਾ ਆ ਤੇ ਇਹਨਾਂ ਦੀ ਇਨਕੁਆਇਰੀ ਜਿਹੜੀ ਆ ਉਹ ਤਾਂ ਹੈਗੀ ਸੀਗੀ ਇੱਥੇ ਪੰਜਾਬ ਪੁਲਿਸ ਕੋਲ, ਪੰਜਾਬ ਪੁਲਿਸ ਦੀ ਇਨਵੈਸਟੀਗੇਸ਼ਨ ਤਾਂ ਤੁਹਾਨੂੰ ਸਾਰਿਆਂ ਨੂੰ ਜਗ ਜਾ ਰਿਹਾ ਜੀ, ਵੀ ਜੇ ਕਿਸੇ ਨੂੰ ਕੱਢਣਾ ਕਲੀਨ ਚਿੱਟ ਦੇਣੀ ਆ ਤਾਂ ਦੇ ਦਿਓ ਜੀ, ਜਾਂ ਵਿਜੀਲੈਂਸ ਵੀ ਸਾਡੀ ਇੱਦਾਂ ਦੀ ਹੈਗੀ ਆ ਜੀ। ਪਰ ਉਹ ਕਿਉਂਕਿ CBI ਕੋ ਕੇਸ ਸੀਗਾ ਜੀ, CBI ਨੇ ਜਿਹੜਾ ਹੈਗਾ ਆ ਉਹਦੇ ਵਿੱਚ ਚਾਰਜ ਸ਼ੀਟ ਪੇਸ਼ ਕਰ ਦਿੱਤੀ ਹੈਗੀ ਆ। ਦੇਖੋ IAS ਆਫੀਸਰ ਜਿਹੜੇ ਹੈਗੇ ਆ ਉਹ ਇਹਨਾਂ ਦੀਆਂ ਤਨਖਾਹਾਂ ਇੰਨੀਆਂ ਇੰਨੀਆਂ ਹੁੰਦੀਆਂ ਜੀ
0: ਬਿਲਕੁਲ
2: ਕਿ ਇਹ ਰਾਜੇ ਹੁੰਦੇ ਆ, ਪਰ ਜਿਹੜੀ ਇਹ ਕਿ ਜਦੋਂ ਕਹਿੰਦੇ ਹੁੰਦੇ ਨਾ ਵੀ ਨੀਤ ਨੀ ਰੱਜਦੀ, ਉਹਦੇ ਕਰਕੇ ਜਿਹੜਾ ਆ ਵੀ ਦੂਜਾ ਇਹ ਆ ਕਿ ਸਰਕਾਰ ਵੀ ਵਿੱਚ ਜਿਹੜੀ ਆ ਕਿਉਂਕਿ ਪੋਲੀਟੀਕਲ ਕਲਾਸ ਜਿਹੜੀ ਨਾ ਸਰ ਇਹ ਵਿੱਚੋਂ ਨਿਕਲ ਜਾਂਦੀ ਆ
0: ਜੀ,
2: ਇੱਕ ਦਿਨ ਇਹਦਾ ਜਰੂਰ ਆਊਗਾ ਜਦੋਂ ਕਿ ਪੋਲੀਟੀਕਲ ਕਲਾਸ ਨੂੰ ਵੀ ਇਨਵੋਲਵ ਕੀਤਾ ਜਾਇਆ ਕਰੂਗਾ, ਨਹੀਂ ਤਾਂ IAS ਆਫੀਸਰ ਜਾਂ ਬਿਊਰੋਕ੍ਰੇਸੀ ਨੇ ਕਹਿਣਾ ਕਿ ਅਸੀਂ ਕੰਮ ਹੀ ਨਹੀਂ ਕਰਨਾ, ਜੇ ਭਾਈ ਸਾਰੀ ਰਿਸਪੋਂਸੀਬਿਲਟੀ ਬਾਅਦ ਦੇ ਵਿੱਚ ਸਾਡੇ ਤੇ ਹੀ ਹੈਲਡ ਕਰ ਦੇਣੀ ਆ
0: ਜੀ।
2: ਹਾਂਜੀ, ਹੁਣ ਜੇ ਏਡਾ ਵੱਡਾ ਫਰਾਡ ਹੋਇਆ ਹੈਗਾ ਕੀਤਾ ਤਾਂ ਜਿਹੜਾ ਹੈਗਾ ਜੇ ਪੋਲੀਟੀਕਲ ਸ਼ਹਿਰ ਤੇ ਹੀ ਹੋਣਾ ਨਾ ਜੀ,
0: ਜੀ
2: ਪੋਲੀਟੀਕਲ ਲੀਡਰ ਜਿਹੜੇ ਹੈਗੇ ਵਿੱਚੋਂ ਨਿਕਲ ਜਾਂਦੇ ਹੈਗੇ ਆ ਤੇ IAS ਅਫਸਰ ਜਿਹੜੇ ਹੈਗੇ ਆ ਜਾਂ ਬਿਊਰੋਕ੍ਰੇਸੀ ਆ ਉਹ ਫਸ ਜਾਂਦੀ ਆ।
0: ਕੱਲ ਵੀ ਸਿੱਧੂ ਜਿਹੜਾ ਸੀਗਾ ਉਹਨੂੰ ਵਾਪਸ ਕੋਰਟ ਨੇ ਜਿਹੜਾ ਕੀਤਾ ਜੀ ਸਾਰਾ ਕੁਝ, ਭਈ ਉਹਨੂੰ ਇੱਕਦਮ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਸੀ ਉਸ ਕੇਸ ਦੇ ਵਿੱਚ, ਬਿਲਕੁਲ ਜੀ।
2: ਹਾਂਜੀ ਸਰ, ਇਸੇ ਤਰੀਕੇ ਨਾਲ ਹੀ ਚੱਲਦਾ ਹੈਗਾ ਹੈ ਜੀ, ਇੱਥੇ ਸੈਟਅਪ ਹੀ ਇੱਦਾਂ ਦਾ ਹੈਗਾ।
0: ਪਰ ਸੈਂਟ ਸਾਹਿਬ ਇਸ ਚੀਜ਼
2: ਬਹੁਤ
0: ਤੋਂ
2: ਸਾਰੇ
0: ਜਿਹੜੇ ਇਸ ਤਰ੍ਹਾਂ ਦੀਆਂ ਪੋਸਟਾਂ ਦੇ ਉੱਤੇ ਵੱਡੇ ਅਧਿਕਾਰੀ ਬੈਠੇ ਨੇ, ਕੋਈ ਉਹ ਇਹ ਚੀਜ਼ ਤੋਂ ਕਦੇ ਸਬਕ ਲੈਣਗੇ ਵੀ ਸਾਡੇ ਨਾਲ ਹੀ ਇਹ ਸਾਰਾ ਕੁਝ ਬਾਅਦ ਦੇ ਵਿੱਚ ਵਾਪਰਨਾ, ਚਾਹੇ ਉਹ ਪਿਛਲੇ ਸਮਿਆਂ ਦੇ ਵਿੱਚ 84 ਦੇ ਦੌਰਾਨ ਵੀ ਸਾਰਾ ਕੁਝ ਵਾਪਰਿਆ, ਅੱਜ ਵੀ ਉਹ ਚੀਜ਼ਾਂ ਚਰਚਾਵਾਂ ਦੇ ਵਿੱਚ ਨੇ ਤੇ ਵੱਡੇ ਵੱਡੇ ਆਫਿਸਰ ਜਿਹੜੇ ਨੇ ਇਹਨਾਂ ਦੇ ਵਿੱਚ ਇਨਵੋਲਵ ਜਿਹੜੇ ਦਿਖ ਰਹੇ ਨੇ ਜਾਂ ਹੌਲੀ ਹੌਲੀ ਸਪਸ਼ਟ ਵੀ ਹੁੰਦਾ ਹੈ, ਤੇ ਉਹ ਕਈਆਂ ਨੇ ਤਾਂ ਜਾਨ ਵੀ ਗਵਾਈ ਜਦੋਂ ਪਤਾ ਲੱਗਿਆ ਕਿ ਹੁਣ ਫਸਾਂਗੇ, ਤੇ ਇਹ ਚੀਜ਼ਾਂ ਤੋਂ ਕਦੇ ਜਿਹੜਾ ਇਹ ਸਾਰੀ ਇਹ ਲੋਬੀ ਹੈਗੀ ਆ ਕਦੇ ਸਬਕ ਸਿੱਖੇਗੀ।

0: ਕਿ ਜੇ ਇਹ ਆਪ ਸੁਧਰਨਗੇ ਤਾਂ ਪੋਲੀਟੀਸ਼ੀਅਨ ਵੀ ਨਾਲ ਦੀ ਨਾਲ ਸੁਧਰਨਗੇ। ਵੱਡਾ ਰੋਲ ਅਹਿਮ ਰੋਲ ਹੈ ਇਹਨਾਂ ਦਾ ਤਾਂ ਵੈਸੇ,
1: ਪਰ ਅੱਛਾ ਪਤਾ ਹੀ ਨੀ ਲੱਗਦਾ ਜਦੋਂ ਰੁਟੀਨ ਦੇ ਵਿੱਚ ਏਦਾਂ ਹੁੰਦਾ ਨਾ, ਜਿਹੜੀਆਂ ਪੋਸਟਾਂ ਤੇ ਬੈਠੇ ਹੁੰਦੇ ਨਾ ਜੀ, ਇਹਨਾਂ ਨੂੰ ਉਦੋਂ ਤਾਂ ਲੱਗਦਾ ਹੁੰਦਾ ਹੈਗਾ ਆ ਵੀ ਕੁਛ ਵੀ ਨੀ ਗਾ, ਵੀ ਸਾਨੂੰ ਕੌਣ ਪੁੱਛਣ ਵਾਲਾ ਜੀ। ਬਾਅਦ ਦੇ ਵਿੱਚ ਜਦੋਂ ਕਿਤੇ ਜਿਹੜਾ ਹੈਗਾ ਆ ਕੋਈ ਏਦਾਂ ਦਾ ਰਜੀਮ ਚੇਂਜ ਹੋ ਜਾਂਦਾ ਆ, ਪੋਲੀਟੀਕਲ ਰਜੀਮ ਚੇਂਜ ਹੋ ਜਾਂਦਾ, ਜਾਂ ਇਹ ਕੋਈ ਨਾ ਕੋਈ ਜਿਹਨੂੰ ਕਹਿੰਦੇ ਹੁੰਦੇ ਆ ਵੀ ਏਦਾਂ ਦੀ ਕੋਈ ਘਟਨਾ ਵਾਪਰ ਜਾਂਦੀ ਹੈਗੀ ਆ ਜਿਹਦੇ ਨਾਲ ਫੇਰ ਇਹ ਆ ਜਾਂਦੇ ਆ ਗੇਟ ਦੇ ਵਿੱਚ, ਫੇਰ ਇਹ ਤਹਿ ਖੋਲਦੀਆਂ ਤੇ ਫੇਰ ਇਹਨਾਂ ਨੂੰ ਗ੍ਰੈਵਿਟੀ ਆਫ ਦਾ ਫੈਂਸ ਇਹਨਾਂ ਨੂੰ ਬਾਅਦ ਚ ਪਤਾ ਲੱਗਦਾ ਵੀ ਭਾਈ ਜੋ ਅਸੀਂ ਕੀਤਾ ਸੀ ਉਹ ਕਿੱਡਾ ਗਲਤ ਸੀਗਾ।
0: ਬਿਲਕੁਲ,
1: ਉਸ ਵੇਲੇ ਇਹਨਾਂ ਨੂੰ ਨਹੀਂ ਮਹਿਸੂਸ ਹੁੰਦਾ, ਉਸ ਵੇਲੇ ਤਾਂ ਹੁੰਦਾ ਹਾਂ ਯਾਰ ਬਾਕੀ ਇਹਨੇ ਕਰ ਦਿੱਤੇ ਮੈਂ ਵੀ ਕਰ ਦੇਣਾ, ਰੁਟੀਨ ਚ ਇੱਦਾਂ ਚੱਲਦਾ ਹੁੰਦਾ ਜੀ। ਇੱਕ ਦੂਜਾ ਇਹ ਹੈਗਾ ਆ ਜੀ ਕਿ ਸਾਡੇ ਸਮਾਜ ਦੇ ਵਿੱਚ ਜਿਹੜਾ ਆ ਇੱਜ਼ਤ ਦੀ ਰੋਟੀ ਖਾਣੀ ਜਿਹੜੀ ਹੈਗੀ ਆ ਨਾ, ਉਹ ਹਰ ਕੋਈ ਬੰਦਾ ਕਹਿੰਦਾ ਹੈਗਾ ਆ ਵੀ ਔਖੀ ਹੈਗੀ ਆ ਜੀ। ਇੱਕ ਨਾ ਜੀ ਬੜੀ ਲੜਕੀ ਕਿਸੇ ਆਫਿਸਰ ਰੈਂਕ ਤੇ ਹੈਗੀ ਸੀ, ਉਹਦਾ ਰਿਸ਼ਤਾ ਹੋਇਆ ਇੱਕ ਜੁਡੀਸ਼ੀਅਲ ਆਫਿਸਰ ਨੂੰ, ਉਹਨੇ ਤੇ ਨਾਲ ਹੀ ਉਹਦਾ ਰਿਸ਼ਤਾ ਜਿਹੜਾ ਹੈਗਾ ਆ ਅਜੇ ਗੱਲਬਾਤ ਉਧਰ ਹਾਂ ਹੋਈ ਸੀ, ਤੇ ਉਹਨੇ ਮੁੜ ਕੇ ਜਿਹੜਾ ਹੈਗਾ ਕਿਸੇ DSP ਦਾ ਰਿਸ਼ਤਾ ਆ ਗਿਆ ਤੇ ਉਹਨੇ ਜੱਜ ਦਾ ਰਿਸ਼ਤਾ ਠੁਕਰਾ ਕੇ ਤੇ DSP ਵਾਲਾ ਕਰ ਲਿਆ ਵੀ ਇਹਨੇ ਸਾਲ ਚ ਜਿੰਨੇ ਕਮਾਉਣੇ ਉਹਨੇ ਤਾਂ ਮਹੀਨੇ ਚ ਇੰਨੇ ਲੈ ਆਉਣੇ
0: ਜੀ। ਬਿਲਕੁਲ ਜੀ,
1: ਮੀਨਿੰਗ ਦੇਰ ਬਾਈ ਕੇ 2 ਨੰਬਰ ਦੀ ਕਮਾਈ ਨੂੰ ਜਿਹੜਾ ਹੈਗਾ ਆ ਕਿੰਨਾ ਤਰੀਕੇ ਨਾਲ ਵੈਲਕਮ ਕੀਤਾ ਜਾਂਦਾ ਸਾਡੇ ਇੱਥੇ,
0: ਪਹਿਲ ਦਿੱਤੀ ਜਾਂਦੀ ਆ ਜੀ।
1: ਹਾਂਜੀ, ਅੱਜ ਕੱਲ ਜਿਹੜਾ ਹੈਗਾ ਆ ਵੀ ਇਹ ਨੀ ਹੈਗਾ ਵੀ ਇਮਾਨਦਾਰ ਬੰਦਾ ਚਾਹੀਦਾ ਹੈਗਾ, ਇਹ ਅੱਜ ਕੱਲ ਲੋਕੀ ਇਹ ਦੇਖਦੇ ਹੈਗੇ ਆ ਜੀ ਅੱਗੇ ਕਿ ਬਾਈ ਉਪਰੋਂ ਕਿੰਨੇ ਕ ਲਿਆਉਂਦਾ ਹੈਗਾ ਜੀ, ਉਹਨੂੰ ਇੰਨੇ ਸਾਲ ਚ ਬਣਨੇ ਬਣਨੇ ਤੇ ਉਹਨੇ ਜਿਹੜੇ ਹੈਗੇ ਮਹੀਨੇ ਦੇ ਵਿੱਚ ਇਕੱਠੇ ਕਰ ਲਿਆਉਣੇ ਜੀ।
0: ਬਿਲਕੁਲ,
1: ਤੇ ਹੁਣ ਇਹ ਤਾਂ ਗਲਤ ਕੰਮ ਨਾਲ ਹੀ ਆ ਨਾ, ਪਰ ਗਲਤ ਕੰਮ ਵੱਲ ਉਹਨੇ ਧਿਆਨ ਜਾਂਦਾ ਹੈਗਾ ਵੀ ਉਹਨੇ ਗਲਤ ਕੰਮ ਕਰਨਾ ਆ, ਅਗਲੇ ਕਹਿੰਦੇ ਹੈਗੇ ਵੀ ਪੈਸੇ ਲੈ ਕੇ ਆ ਰਿਹਾ ਹੈਗਾ ਆ, ਉਹਦੇ ਨਾਲ ਹੀ ਉਹਦੀ ਵੈਲਿਊ ਆ।
0: ਬਿਲਕੁਲ ਜੀ,
1: ਸੋ ਇਸ ਕਰਕੇ ਜਦੋਂ ਸਮਾਜ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਅਸੈਪਟ ਹੋਣ ਲੱਗ ਪੈਣ ਨਾ ਜੀ, ਉਹ ਸਮਾਜ ਗਿਰਾਵਟ ਵੱਲ ਨੂੰ ਜਾਂਦਾ ਹੀ ਜਾਂਦਾ ਆ ਜੀ।
0: ਬਿਲਕੁਲ
1: ਜੀ, ਭਰਾਈ ਸਾਹਿਬ ਜੀ,
0: ਥੈਂਕ ਯੂ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ।
1: ਥੈਂਕ ਯੂ ਜੈਸ, ਸਮਾਂ ਦੇਣ ਲਈ ਧੰਨਵਾਦ ਜੀ, ਸ਼ੁਕਰੀਆ ਸਰ, ਸ਼ੁਕਰੀਆ,
0: ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਹ ਸਨ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ, ਗੱਲਬਾਤ ਕਰਕੇ ਗਏ ਨੇ ਨਾਲ, ਕਾਫੀ ਸਮਾਂ ਲਾ ਕੇ ਗਏ ਨੇ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਤੇ ਅੱਗੇ ਵੱਧਦੇ ਹਾਂ ਤੇ ਨਾਲ ਆਪਣੇ ਮੁਹੰਮਦ ਜੀ ਜੁੜੇ ਹੋਏ ਆ, ਔਜਲਾ ਸਾਹਿਬ ਦੇ ਹੋਰ ਸਾਰੇ ਦੋਸਤਾਂ ਦੇ ਸੱਜਣਾਂ ਦੇ ਜਿਹੜੇ ਕਮੈਂਟ ਆ ਰਹੇ ਨੇ ਉਹਨਾਂ ਨੂੰ ਵੀ ਆਖਰ ਦੇ ਵਿੱਚ ਲਵਾਂਗਾ। ਤੇ ਮੁਹੰਮਦ ਜੀ, ਜੀ ਅਨੂ ਜੀ, ਨਿੱਘਾ ਸਵਾਗਤ ਹੈ ਜੀ ਦੁਬਈ ਤੋਂ ਜੀ।
2: ਜੀ ਥੈਂਕ ਯੂ ਵੈਰੀ ਮਚ ਵੀਰ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ
0: ਜੀ,
2: ਤੇ ਮਾਨਮਤੇ ਸ਼ਰੋਤੇ ਵੀ ਜਿਹੜੇ ਹੈਗੇ ਆ ਉਹ ਤਸ਼ਰੀਫ ਫਰਮਾ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ, ਰੇਡੀਓ ਦੁਆਬਾ ਹਮੇਸ਼ਾ ਧਰਤੀ ਕਲਾ ਕੇ ਰਹੋ।
0: ਸਤਿ ਸ੍ਰੀ ਅਕਾਲ ਜੀ ਅਨੂ ਜੀ,
2: ਜੀ
0: ਕੀ ਕਹਿਣਾ ਚਾਹੋਗੇ ਜੀ?
2: ਮੈਂ ਗੱਲਬਾਤ ਸੁਣ ਰਿਹਾ ਸੀ ਰਾਜਨ ਸੈਣੀ ਸਾਹਿਬ ਜਿਹੜੇ ਹੈਗੇ ਬਹੁਤ ਹੀ ਸੋਹਣੀ ਗੱਲ ਜਿਹੜੇ ਹੈਗਾ ਸੁਣਾ ਰਹੇ ਸੀ। ਦੇਖੋ 2 ਨੰਬਰ ਦੇ ਪੈਸੇ ਦੀ ਗੱਲ ਜਿਹੜੀ ਚੱਲ ਰਹੀ ਹੈ, ਜਦੋਂ ਆਪਾਂ ਕਿਸੇ ਦਾ ਹੱਕ ਜਿਹੜਾ ਹੈਗਾ ਮਾਰ ਕੇ ਖਾਵਾਂ
0: ਜੀ,
2: ਅੱਲਾ ਦੀ ਕਸਮ ਜਿਹੜਾ ਹੈਗਾ ਕਿਸੇ ਦਾ ਹੱਕ ਮਾਰ ਕੇ ਖਾਣਾ ਵੀਰ ਭੁਪਿੰਦਰ ਜੀ ਆਪਣੇ ਪੇਟ ਚ ਅੱਗ ਭਰਨ ਦੇ ਬਰਾਬਰ ਹੈਗਾ
0: ਜੀ।
2: ਕਿਸੇ ਦਾ ਹੱਕ ਮਾਰ ਕੇ ਖਾਣਾ ਆਪਣੇ ਪੇਟ ਦੇ ਅੰਦਰ ਅੱਗ ਭਰਨ ਦੇ ਬਰਾਬਰ ਹੈਗਾ।
0: ਬਿਲਕੁਲ,
2: ਉਹ ਤੁਸੀਂ ਜਿਹੜਾ ਤੁਹਾਨੂੰ ਲੈ ਡੁੱਬੇਗਾ
0: ਜੀ,
2: ਹੈ ਉਹ ਜਿਹੜਾ ਹੈਗਾ ਪੈਸਾ ਕਿਸੇ ਦੀ ਜਿਹੜਾ ਖੂਨ ਪਸੀਨੇ ਦੀ ਕਮਾਈ ਵੀ ਹੋ ਸਕਦੀ ਆ ਜੇ ਤੁਸੀਂ ਜਿਹੜਾ ਹੈਗਾ ਤੇ ਇਹ ਚੰਗੀ ਗੱਲ ਨਹੀਂ ਆ ਕਿਸੇ ਆਪਣੇ ਬਈ ਮਿਹਨਤ ਕਰੋ ਤੁਸੀਂ ਆਪਣੇ ਹੱਕ ਹਲਾਲ ਦੀ ਕਮਾਈ ਜਿਹੜੀ ਹੈਗੀ ਆ ਆਪਣੇ ਹੱਕ ਹਲਾਲ ਦੀ ਕਮਾਈ ਜੇ ਤੁਸੀਂ ਕਹਿੰਦੇ ਵੀ 2 ਨੰਬਰ ਦੇ ਜਿਵੇਂ ਹੁਣ ਗੱਲ ਕਰ ਰਹੇ ਸੀ ਵੀ 2 ਨੰਬਰ ਦਾ ਪੈਸੇ ਦੇ ਨਾਲ ਜਿਹੜਾ ਹੈਗਾ ਠੀਕ ਹੈ ਤੁਸੀਂ ਪਹਿਲੋ ਵੱਧ ਫੁੱਲ ਜਾਵੋਗੇ ਤਾਂ ਬਾਅਦ ਦੇ ਵਿੱਚ ਤਾਂ ਬਰਬਾਦੀ ਹੈਗੀ ਆ।
0: ਬਿਲਕੁਲ,
2: ਇਹ ਜਿਹੜਾ ਹੈਗਾ ਅਖੀਰ ਇਹਦਾ ਸਿਲਾ ਜਿਹੜਾ ਹੈਗਾ ਆ ਜਾਂ ਨਤੀਜਾ ਜਿਹੜਾ ਹੈਗਾ ਬਰਬਾਦੀ ਆ, ਅੱਜ ਨਹੀਂ ਤੇ ਕੱਲ
0: ਜੀ।
2: ਹਾਂ, ਤੇ ਇਸ ਕਰਕੇ ਜਿਹੜਾ ਹੈਗਾ ਕਦੀ ਵੀ ਇਹ ਜਿਹੜਾ ਹੈਗਾ ਪਹਿਲੋ ਤੁਸੀਂ ਜਿਹੜਾ ਫਲੋਰਿਸ਼ ਹੋ ਜਾਓਗੇ ਉਹ ਫਲੋਰਿਸ਼ ਹੋਣਾ ਇਸ ਤਰ੍ਹਾਂ ਦਾ ਕਾਹਦਾ ਹੁੰਦਾ ਹੈਗਾ।
0: ਬਿਲਕੁਲ,
2: ਜਿਹੜਾ ਕਿਸੇ ਦਾ ਹੱਕ ਮਾਰ ਕੇ ਜਿਹੜਾ ਹੈਗਾ ਆਪਣਾ ਅੱਗੇ ਵਧਣਾ ਇਹ ਚੰਗਾ ਨਹੀਂ ਹੁੰਦਾ,
0: ਚੰਗਾ ਨਹੀਂ।
2: ਠੀਕ ਹੈ, ਆਪਣੀਆਂ ਮਿਹਨਤਾਂ ਕਰੋ ਜਿਹੜਾ ਹੈਗਾ ਆਪਣੇ ਵਾਹਿਗੁਰੂ ਨੇ ਜਿਹੜਾ ਹੈਗਾ ਅਕਾਲ ਪੁਰਖ ਨੇ ਜਿਹੜਾ ਅੱਲਾ ਸੁਣੇ ਨੇ ਤੁਹਾਨੂੰ ਜਿਹੜਾ ਹੈਗਾ ਇਲਮ ਦਿੱਤਾ ਹੈਗਾ, ਇਲਮ ਨੂੰ ਜਿਹੜਾ ਹੈਗਾ ਯੂਜ਼ ਕਰੋ ਅਮਲ ਦੇ ਵਿੱਚ ਆਓ।
0: ਪਰ ਮਨਾਂ ਦੇ ਵਿੱਚ ਜਿਹੜੀ ਮੈਲ ਆ ਨਾ ਜੀ ਉਹ ਨੀ ਨਾ ਨਿਕਲਦੀ, ਉਹ ਕੀ ਕਰੇ ਉਹ ਟਿਕਣ ਨੀ ਦਿੰਦੇ ਜੀ।
2: ਹਾਂ, ਉਹੀ ਚਸਕਾ ਪੈ ਜਾਂਦਾ ਨਾ ਜਦੋਂ ਬੰਦਾ ਜਦੋਂ ਇਸ ਪਾਸੇ ਨੂੰ ਚੱਲਦਾ ਫਿਰ ਉਹਨੂੰ ਉਹੀ ਉਹ ਪ੍ਰੈਸ਼ਰ ਚਾਹੀਦਾ ਹੈਗਾ, ਉਹੀ ਉਹ ਜਿਹੜਾ ਹੈਗਾ ਉਹ ਕਹਿੰਦਾ ਵੀ ਯਾਰ ਮਜ਼ਾ ਨੀ ਆ ਰਿਹਾ,
0: ਨਾਲੇ ਉੱਪਰ ਪਾਵਰ ਚ ਹੋਵੇ ਉੱਪਰਲੇ ਅਹੁਦਿਆਂ ਦੇ ਉੱਤੇ ਬੈਠਾ ਹੋਵੇ, ਅਗਲਾ ਕਹਿੰਦਾ ਤੂੰ ਕੌਣ ਆ ਭਾਈ, ਮੈਂ ਤਾਂ ਖੁਦ ਆਇਆ ਇਸ ਇਲਾਕੇ ਦਾ। ਬਿਲਕੁਲ,
2: ਮੈਂ ਕਹਿੰਦਾ ਉਹਦੀ ਨਜ਼ਰ ਵੀ ਬਦਲ ਜਾਂਦੀ ਆ ਫਿਰ ਉਹਦੀ ਸੋਚ ਵੀ ਬਦਲਦੀ ਆ,
0: ਪਰ
2: ਇਹ ਜਿਹੜਾ ਹੈਗਾ ਘਮੰਡ ਆ, ਇਹ ਜਿਹੜਾ ਹੈਗਾ ਹਾਂ ਕਿਉਂਕਿ ਇਹ ਜ਼ਿਆਦਾ ਦੇਰ ਨਹੀਂ ਚੱਲਦਾ ਕਹਿੰਦੇ ਨਾ ਜ਼ਮੀਨ ਤੇ ਤੁਸੀਂ ਜਿਹੜਾ ਹੈਗਾ ਥੋੜਾ ਜਿਹਾ ਸਹੀ ਢੰਗ ਦੇ ਨਾਲ ਚੱਲੋ, ਕਿਉਂਕਿ ਉੱਪਰ ਵੀ ਕੋਈ ਤਾਕਤ ਤੁਹਾਨੂੰ ਦੇਖਦੀ ਪਈ। ਅਸੀਂ ਕਹਿੰਦੇ ਸਾਨੂੰ ਦੇਖਦਾ ਕੋਈ ਨੀ,
0: ਬਿਲਕੁਲ
2: ਨਹੀਂ, ਤੁਹਾਨੂੰ ਉੱਪਰ ਵੀ ਕੋਈ ਦੇਖਦਾ ਪਿਆ ਵੀ ਆਕੜ ਕੇ ਚੱਲਦਾ ਪਿਆ।
0: ਦੇਖੋ ਬਹੁਤ ਸਾਰੇ ਐਸੇ ਲੋਕ ਹੋਏ ਨੇ ਅੱਜ ਵੀ ਮਿਸਾਲ ਨੇ, ਬਹੁਤ ਸਾਰੇ ਆਫਿਸਰ ਕਹਿ ਲੋ ਜਾਂ ਜਿਹੜੇ ਇਹ ਕਾਜ ਕਰ ਗਏ ਨੇ, ਕੰਮ ਕਾਰ ਕਰ ਗਏ ਨੇ, ਉਹਨਾਂ ਦੀਆਂ ਅਗਲੀਆਂ ਜਿਹੜੀਆਂ ਔਲਾਦਾਂ ਨੇ ਉਹਨਾਂ ਉਹ ਸਾਰਾ ਕੁਝ ਭੁਗਤ ਰਹੀਆਂ ਨੇ ਜੀ। ਕੋਈ ਨਸ਼ਿਆਂ ਦੇ ਵਿੱਚ ਵੜ ਗਿਆ, ਕੋਈ ਪਹਿਲਾਂ ਹੀ ਮੌਤ ਦੇ ਮੂੰਹ ਦੇ ਵਿੱਚ ਪੈ ਗਿਆ, ਇਹ ਸਾਰੀਆਂ। ਚਲੋ ਮੈਂ ਇਹਨਾਂ ਚੀਜ਼ਾਂ ਚ ਬਿਲੀਵ ਨਹੀਂ ਕਰਦਾ, ਪਰ ਸਵਰਗ ਨਰਗ ਇਸ ਧਰਤੀ ਦੇ ਉੱਤੇ ਹੀ ਹੈਗਾ ਆ। ਉਹ ਤੁਹਾਨੂੰ ਜੋ ਤੁਸੀਂ ਕੀਤਾ ਹੈ, ਜੋ ਫਸਲ ਬੀਜੀ ਆ, ਉਹ ਵੱਢਣੀ ਪੈਣੀ ਆ ਬਾਅਦ ਦੇ ਵਿੱਚ ਜੀ।
2: ਬਿਲਕੁਲ ਬੇਸ਼ੱਕ ਇਹਦੇ ਚ ਕੋਈ ਦੋ ਰਾਏ ਨੀ, ਜਿਸ ਤਰ੍ਹਾਂ ਦਾ ਤੁਸੀਂ ਕਰੋਗੇ ਉਸ ਤਰ੍ਹਾਂ ਦਾ ਭਰੋਗੇ ਜਿਹੜਾ ਹੈਗਾ
0: ਜੀ।
2: ਤੇ ਇਹ ਗੱਲਾਂ ਸੱਚ ਹੈਗੀਆਂ, ਜੇ ਅਸੀਂ ਉਹੀ ਜਿਹੜੀ ਕਮਾਈ ਆਪਣੀ ਔਲਾਦ ਨੂੰ ਵੀ ਖਵਾਉਣੇ ਤਾਂ ਉਹ ਜਿਹੜਾ ਜਾਂਦਾ ਤਾਂ ਹੈ ਨਾ, ਉਹਨਾਂ ਦੇ ਵੀ ਵਿੱਚ ਜਿਹੜਾ ਉਹ ਚੀਜ਼ ਜਿਹੜੀ ਹੈਗੀ ਆ ਮਿਕਸ ਹੁੰਦੀ ਆ।
0: ਬਿਲਕੁਲ,
2: ਤੇ ਇਹ ਚੀਜ਼ਾਂ ਹੈਗੀਆਂ, ਬਚਣਾ ਚਾਹੀਦਾ ਇਹਨਾਂ ਚੀਜ਼ਾਂ ਤੋਂ ਤੇ ਗੁਰੇਜ਼ ਕਰਨਾ ਚਾਹੀਦਾ ਆਪਣੀ ਔਲਾਦ ਨੂੰ ਵੀ ਜਿਹੜਾ ਹੈਗਾ। ਕੁਛ ਐਸਾ ਕਰਕੇ ਚਲੇ ਜਾਓ, ਕਹਿੰਦੇ ਐਸਾ ਕਰੋ ਝੂਮ ਉਠੇ ਜ਼ਿੰਦਗੀ, ਜੀਣਾ ਹੈ ਤੋ ਐਸੇ ਜੀਓ, ਜੀਣਾ ਹੈ ਤੋ ਐਸੇ ਜੀਓ, ਝੂਮ ਉਠੇ ਜ਼ਿੰਦਗੀ, ਮਰਨਾ ਹੈ ਤੋ ਐਸੇ ਮਰੋ, ਦੁਨੀਆਂ ਕਰੇ ਬੰਦਗੀ। ਭਾਈ ਇਹੋ ਜਿਹਾ ਕੰਮ ਕਰਕੇ ਜਾਓ ਜਿਹੜਾ ਦੁਨੀਆਂ ਤੁਹਾਨੂੰ ਯਾਦ ਕਰੇ ਜਿਹੜਾ ਹੈਗਾ, ਹਨਾ
0: ਜੀ।
2: ਤੇ ਜੇ ਮਾੜੇ ਕੰਮ ਕਰਕੇ ਜਾਵਾਂਗੇ ਦੁਨੀਆਂ ਨੇ ਤਾਂ ਫਿਰ ਵੀ ਯਾਦ ਕਰਨਾ, ਪਰ ਮਾੜੇ ਕੰਮਾਂ ਕਰਕੇ ਕਰਨਾ ਹੈਗਾ, ਚੰਗੇ ਕੰਮਾਂ ਕਰਕੇ।
0: ਬਿਲਕੁਲ ਬਿਲਕੁਲ ਜੀ,
2: ਬਾਅਦ ਦੇ ਵਿੱਚ ਅੱਗੇ ਜਾ ਕੇ ਵੀ ਜਿਹੜਾ ਹੈਗਾ ਆਪਣੀ ਬਰਬਾਦੀ, ਕਿਉਂਕਿ ਮਾਲਕ ਨੇ ਕਹਿਣਾ ਵੀ ਬਈ ਤੈਨੂੰ ਭੇਜਿਆ ਸੀ ਤੂੰ ਕੀ ਕਰਕੇ ਆਇਆ, ਤੇਰਾ ਕਰਤਾ ਜੀਰੋ ਹੋ ਗਿਆ, ਤੂੰ ਚਦੇ ਦਾ ਕੰਮ ਦੁਨੀਆਂ ਤੇ ਕੀਤਾ ਨਹੀਂ।
0: ਤੇ
2: ਬਾਅਦ ਅਖੀਰਲਾ ਸਵਾਲ ਪਤਾ ਕੀ ਹੋਣਾ, ਜੀ ਅੱਜ ਮੇਰੀ ਅੱਖ ਖੁੱਲ ਗਈ ਆ, ਮੈਨੂੰ ਪਤਾ ਲੱਗ ਗਿਆ, ਇੱਕ ਵਾਰੀ ਦੁਬਾਰਾ ਭੇਜ ਦਿਓ।
0: ਬਿਲਕੁਲ,
2: ਮਾਲਕ ਨੇ ਕਹਿਣਾ ਹਰ ਕੇ ਜੇ ਨਹੀਂ, ਸਾਡੇ ਤੇਰੀ ਉਮਰ ਕਿੰਨੀ ਆ, 60-70 ਦੀ, ਤੇ 60-70 ਸਾਲ ਦੇ ਵਿੱਚ ਤੂੰ ਕੀ ਉੱਥੇ ਵੀ ਖੰਭ ਖੋਏ ਹੈਗੇ, ਤੂੰ ਕੀ ਕਰਕੇ ਆਇਆ, ਫਿਰ ਮੁੜ ਕੇ ਦੁਬਾਰਾ ਕਹਿੰਦਾ ਵੀ ਮੈਨੂੰ ਫੇਰ ਦੁਬਾਰਾ ਭੇਜ ਦੋ, ਹਰ ਕੇ ਜਾਣੀ ਉਹ ਜਨਮ ਦਾ ਦਰਵਾਜਾ ਖੁੱਲਾ, ਉੱਥੇ ਜਾ ਕੇ ਦਾਖਲ ਹੋ ਜਾ ਹਮੇਸ਼ਾ ਉੱਥੇ
0: ਜੀ। ਇਨਸਾਨ ਦੀ ਉਮਰ ਕਿੰਨੀ ਕਾ, ਪਹਿਲਾਂ ਚਲੋ 50-60 ਹੁੰਦੀ ਸੀ ਜਾਂ 90-100-110-120 ਲਾ ਲੋ, ਵੱਧ ਤੋਂ ਵੱਧ ਜਿਹੜਾ ਟੋਪ ਤੇ ਗਿਆ ਹੋਏਗਾ ਦੁਨੀਆਂ ਦੇ ਵਿੱਚ। ਤਾਂ ਕਈ ਵਾਰੀ ਨਾ ਜਿਹੜੇ ਕੀਟ ਪਤੰਗੇ ਨੇ ਉਹਨਾਂ ਨੂੰ ਦੇਖੋ, ਧਿਆਨ ਮਾਰੋ, ਕਿਤੇ ਕੁਦਰਤ ਦੇ ਨਾਲ ਵਾਹ ਵਾਸਤਾ ਪੈਂਦਾ ਜਦੋਂ ਉਹਨਾਂ ਤੇ ਝਾਤ ਪੈਂਦੀ ਆ। ਉਹ ਕੋਈ 2 ਘੰਟੇ ਦਾ ਮਹਿਮਾਨ ਆ ਉਹਨਾਂ ਦੀ ਜ਼ਿੰਦਗੀ ਇੰਨੀ ਕਿ ਆ ਜੀ, ਕੋਈ ਹੈਗਾ ਜੀ 7 ਦਿਨਾਂ ਦਾ ਮਹਿਮਾਨ ਆ, ਉਹਨੇ ਅਗਲੀ ਆਪਣੀ ਜਿਹੜੀ ਆ ਪ੍ਰਜਾਤੀ ਆ ਉਹਨੂੰ ਕਾਇਮ ਰੱਖਣ ਦੇ ਲਈ ਉਹ 7 ਦਿਨਾਂ ਦੇ ਵਿੱਚ ਹੀ ਉਹਨੇ ਜਵਾਨ ਹੋਣਾ, ਸਾਰਾ ਕੁਝ ਹੋਣਾ, ਤੇ ਅਗਲੀ ਜਿਹੜੀ ਆਪਣੀ ਪੀੜ੍ਹੀ ਵੀ ਉਹਨੇ ਤਿਆਰ ਕਰਨੀ ਹੈ। ਤੇ ਉਹ ਜਦੋਂ ਦੇਖਦੇ ਆ ਕੋਈ ਮਤਲਬ ਕਿ 2 ਦਿਨਾਂ ਦਾ ਮਹਿਮਾਨ ਆ, ਕੋਈ ਕਿਸੇ ਦਾ ਆ, ਕਿੱਦਾਂ ਆ, ਤੇ ਆਪਾਂ ਨੂੰ ਤਾਂ ਇੰਨਾ ਸਮਾਂ ਦਿੱਤਾ, ਪਰ ਕਈ ਵਾਰੀ ਲੱਗਦਾ ਕਿ ਅਸੀਂ ਬਹੁਤ ਸਾਰੀਆਂ ਗਲਤੀਆਂ ਇਸ ਸਮੇਂ ਦੇ ਵਿੱਚ ਕਰ ਲਏ ਆ।
2: ਬਹੁਤ ਜ਼ਿਆਦਾ ਜੀ, ਮੈਂ ਕਹਿੰਦਿਆਂ ਬੋਲਾ, ਕਈ ਵਾਰੀ ਮੈਂ ਸੋਚਣ ਨਾਲ ਦੀ ਕਸਮ ਵੀ ਅਸੀਂ ਕੱਲ ਨੂੰ ਕੀ ਕਵਾਂਗੇ ਵੀ ਅਸੀਂ ਜਿਹੜਾ ਹੈਗਾ ਤੈਨੂੰ ਯਾਰਲਾ ਜਾਂ ਇਹ ਅਕਾਲ ਪੁਰਖ ਜਿਹੜਾ ਹੈਗਾ ਅਸੀਂ 1 ਘੰਟਾ ਵੀ ਨਾ ਤੈਨੂੰ ਜਿਹੜਾ ਹੈਗਾ ਜਿਵੇਂ ਕਿ ਹੱਕ ਬਣਦਾ ਸੀ, ਘੰਟਾ 1 ਘੰਟਾ ਪੂਰੀ ਜ਼ਿੰਦਗੀ ਚ ਇੱਕ
0: ਧਰਤੀ ਦਾ ਨਾਸ਼ ਕਰਕੇ ਰੱਖ ਦਿੱਤਾ, ਜਿੰਨੀ ਜਿੰਨਾ ਗਲੋਰਾ ਪਾਤਾ ਧਰਤੀ ਦਾ ਜੀ,
2: ਇੰਨਾ ਜਿਹੜਾ ਹੈਗਾ ਵੀ
0: ਦੱਸੋ ਲਿਆ ਕੇ ਰੱਖੀ ਹੋਈ ਹੈ ਜੀ ਇਨਸਾਨ ਨਹੀਂ ਤੇ
2: ਅਸੀਂ ਕੀ ਹੋ ਗਿਆ, ਅਸੀਂ ਦੁਨੀਆਂ ਜਿਹੜਾ ਹੈਗਾ ਨਾ ਉਹ ਜਿਹੜਾ ਰੱਬ ਵਾਲਾ ਹਿੱਸਾ ਉਹਨੂੰ ਤਾਂ ਪਾ ਲਿਆ ਜੇਬ ਚ
0: ਜੀ,
2: ਉਹਨੂੰ ਰੱਖਣਾ ਸੀ ਦਿਲ ਦੇ ਵਿੱਚ, ਉਹਨੂੰ ਪਾ ਲਿਆ ਜੇਬ ਚ, ਤੇ ਦੁਨੀਆਂ ਨੂੰ ਦਿਲ ਦੇ ਵਿੱਚ ਉਸਾਰਿਆ
0: ਹੋਇਆ,
2: ਹਰ ਵੇਲੇ ਦੁਨੀਆਂ ਦੁਨੀਆਂ ਮੇਰੀ ਦੁਨੀਆਂ ਬਣ ਜਾਏ ਕਿਤੇ ਮੇਰੀ ਦੁਨੀਆਂ ਬਣ ਜਾਏ, ਦੁਨੀਆਂ ਬਣਦੇ ਬਣਦੇ ਇੱਥੇ ਸਿਕੰਦਰ ਵਰਗੇ ਜਿਹੜੇ ਹੈਗੇ ਆ ਉਹ ਚਲੇ ਗਏ, ਉਹ ਤੇ ਦੁਨੀਆਂ ਫਤਿਹ ਕਰਦੇ
0: ਪਏ,
2: ਰਸਤੇ ਚ ਮੌਤ ਹੋ ਗਈ, ਘਰ ਵੀ ਜਾਣਾ ਨਸੀਬ ਨਾ ਹੋਇਆ, ਚਲੋ ਮੈਂ ਗੁਣਗੁਣਾ ਦਿੰਦਾ ਜੇ ਤੁਹਾਡੇ ਕੋਲ ਥੋੜਾ ਜਿਹਾ ਨਾ ਜਰੂਰਦਾਰੀ ਹੋ ਜਾਵੇ ਜੀ ਜੀ।

0: वाह जी वाह जी,
1: जी थैंक
0: थैंक यू
1: यू
0: मोहम्मद
1: सो
0: जी,
1: मच,
0: बहुत बहुत शुक्रिया, थैंक
1: शुक्रिया,
0: यू, सत श्रीकाल जी,
1: हमेशा जिंदे वास्ते रहो वीर भुपिंदर जी, सत श्री अकाल।
0: शुक्रिया जी, शुक्रिया, सत श्रीकाल। लो दोस्तों, ये सन मोहम्मद जी जुड़े सन, ते अगलियां खबरां दे वल नूं वधदे आं, ते कहानी दा वादा तुहाडे नाल कीता होया, इक कहानी सुनाउणी है। ते दूसरे पासे पंजाब दे विच कहिंदे पाणी वध रिहा है, ते मीह जिहड़ा 36% घट पिया है, ते पाणी पता नहीं कित्थों वध गया जी। ते देखदे आं रैड जोन दे विच सारा कुछ चल रिहा है, पर एक पासे पॉजिटिव भी देखा जा सकता है, ते पर इन्हां चीजां नूं मैनूं लगदा हले चुप वट्टी रहनी चाहीदी है, क्योंकि पंजाबियां नूं खास करके जदों आपां कहिंदे आं भी आह कम ना करो, तो उदों उन्हां ने करना है, ते हुण थोड़ी जी ठल पैणी शुरू होई है, ते भाई उस चीज़ नूं बरकरार रखो। ते इह जिहड़ियां रिपोर्टां ने खबरां ने। ते दूसरे पासे कनेडा की गल करदे आं थोड़ी जी, कनेडा दे विच पंजाबी विद्यार्थियों के लिए वड्डी खबर जिहड़ी सामने आ रही है, MITT कॉलेज जिहड़े ने बंद होने जा रहे ने। सितंबर आउंदे ही कनेडा दे कॉलेजां ते यूनिवर्सिटियां दे कैंपस नवें चेहरियां दे नाल भर जांदे ने, पहला भर जांदे सी, पर हुण हत्थ दे विच दाखले दी फाइल, मोढे दे उत्ते बैग ते अखां दे विच वड्डे सुफने, इन्हां चेहरियां दे विच पंजाबी नौजवान भी जिहड़ा वड्डी गिनती दे विच हुंदे सन, पर हुण कैंपसां दे विच जिहड़ी है इह रौनक घट हो गई है। फैडरल सरकार दे वल्लों अंतरराष्ट्रीय विद्यार्थियों लई लागू कीते जिहड़ा कैप है, सीमा जिहड़ी बन्न दित्ती है, उहदा असर हुण सिद्धा सिक्ख्या संस्थावां दीआं क्लासां ते खातिआं दे विच दिखाई देण लग पिआ। इमीग्रेशन रिफ्यूजीज एंड सिटीजनशिप कनेडा दे अंकड़िआं दे मुताबक 226 दे पहले 6 महीनिआं दे विच सिर्फ 22,405 नवें अंतरराष्ट्रीय विद्यार्थी कनेडा पुज्जे ने। सरकार ने पूरे साल दे लई 1,55,000 नवें विद्यार्थियों का जिहड़ा टीचा रखिया। यह सिर्फ दाखलियां की कमी नहीं, सगो कई कालजां दे लई वड्डा जिहड़ा वित्ती झटका भी है। साल 2024 दे विच 2,92,885 नवें अंतरराष्ट्रीय विद्यार्थी कनेडा आए सी। साल 2025 दे विच अंकड़ा घट के 1,15,005 रह गया, ते सरकार इस नीति नूं रिहायश, सेहत सेवावां ते बुनियादी ढांचे दे उत्ते दबाव घटाउण दे लई जरूरी दसदी है, पर जिन्हां संस्थावां दी आमदन अंतरराष्ट्रीय विद्यार्थियों की फीस दे उत्ते टिकी सी, उन्हां दे लई इह नीति हुण संकट दे रही है बन गई है। विनीपैग दा मैनीटोबा इंस्टीट्यूट आफ ट्रेड्स एंड टैक्नोलॉजी जिहड़ा है MITT इस बदलाव की सब तो स्पष्ट मिसाल बनता है। ट्रेड्स एंड तकनीकी सिक्ख्या दे लई पंजाबी विद्यार्थियों दे विच प्रसिद्ध रहे MITT ने अपनियां सरगर्मियां हौली हौली समेटण दा फैसला कर लिया। संस्था दे अंतरराष्ट्रीय दाखलों दे विच 55% तो जिहड़ा वध कमी आई है, जिसके कारण इसका मौजूदा वित्ती माडल टिकाऊ नहीं रहा। MITT की कार्रवाई बंद होण दे नाल इस दे चुने हुए जिहड़े प्रोग्रामां ते कैंपस दी जिहड़ी है जिम्मेवारी रैड रिवर कॉलेज जिहड़ा पोलीटैक्निक जिहड़ा RRC पोलीटैक्निक संभालेगा, ते पतझड़ जिहड़ी है 226 तों दोवें संस्थावां साउथ विनीपैग कैंपस तों मिलके काम करनगियां। MITT मौजूदा विद्यार्थियों की पढ़ाई पूरी करवाएगी, जबकि RRC जिहड़ा पोलीटैक्निक नवे जड़े ने विद्यार्थियों नूं दाखला देवेगा। मौजूदा विद्यार्थियों दे लई राहत दी गल ए भी है कि वह अपने प्रोग्राम पूरे कर सकणगे, ते उहनां नूं MITT दी ही जड़ी डिग्री डिपलोमा जड़ा मिलेगी। हेलो बे अते फुलटस बुलेवार्ड दीआं जड़ियां ने इमारतां आउण वाले समें दे विच RRC पोलीटिकल जड़ा अपना हैगा पोलीटैक्निक ਜਿਹੜੇ ਕਾਲਜ ਨੇ ਉਹਨਾਂ ਦੇ ਸਾਊਥ ਵਿਨੀਪੈਗ ਕੈਂਪਸ ਦਾ ਹਿੱਸਾ ਬਣਨਗੀਆਂ। ਪੰਜਾਬੀ ਭਾਈਚਾਰੇ ਦੇ ਲਈ ਇਹ ਤਬਦੀਲੀ ਸਿਰਫ ਇੱਕ ਕਾਲਜ ਦਾ ਬਦਲਾਅ ਨਹੀਂ, ਬਿਜ਼ਨਸ, ਟੈਕਨੋਲੋਜੀ, ਹੈਲਥ ਕੇਅਰ ਅਤੇ ਹੁਨਰਮੰਦ ਟ੍ਰੇਡਸ ਦੇ ਵਿੱਚ ਪੜ੍ਹਦੇ ਜਿਹੜੇ ਨੇ ਕਈ ਨੌਜਵਾਨਾਂ ਦੇ ਲਈ MITT ਪੜ੍ਹਾਈ ਤੋਂ ਨੌਕਰੀ ਤੇ ਨੌਕਰੀ ਤੋਂ ਸਥਿਰ ਜੀਵਨ ਤੱਕ ਪਹੁੰਚਣ ਦਾ ਰਸਤਾ ਸੀਗਾ। ਹੁਣ ਉਹ ਰਸਤਾ ਬਦਲ ਰਿਹਾ ਹੈ, ਤੇ ਵਿਦਿਆਰਥੀ ਕੈਂਪ ਜਿਹੜੇ ਨੇ ਕੈਪ ਨੇ ਜਿਹੜਾ ਵਿਦਿਆਰਥੀਆਂ ਉੱਤੇ ਜੋ ਕੈਪ ਲੱਗਿਆ ਹੈ, ਕੈਪ ਨੇ ਸਿਰਫ ਵੀਜ਼ੇ ਹੀ ਨਹੀਂ ਘਟਾਏ ਨੇ, ਸਗੋਂ ਇਸ ਦੇ ਕੈਂਪਸਾਂ ਦੀ ਜਿਹੜੀ ਰੌਣਕ, ਕੋਰਸਾਂ ਦੀ ਗਿਣਤੀ ਤੇ ਹਜ਼ਾਰਾਂ ਪੰਜਾਬੀ ਨੌਜਵਾਨਾਂ ਦੀ ਕੈਨੇਡਾ ਪਹੁੰਚਣ ਦੀ ਯੋਜਨਾ ਵੀ ਜਿਹੜਾ ਬਦਲ ਕੇ ਰੱਖ ਦਿੱਤਾ ਹੈ। ਦੂਸਰੇ ਪਾਸੇ US ਇਰਾਨ ਵਾਰ, ਅਮਰੀਕੀ ਫੌਜ ਦੇ ਵੱਲੋਂ ਇਰਾਨ ਦੇ ਉੱਤੇ ਹਮਲਿਆਂ ਦੀ ਤਾਜ਼ਾ ਲਹਿਰ ਪੂਰੀ ਕਰਨ ਦਾ ਜਿਹੜਾ ਦਾਅਵਾ ਕੀਤਾ, ਤੇ ਯੁੱਧ ਤੇਜ਼ ਹੋ ਗਿਆ। ਹਫ਼ਤੇ ਦੇ ਆਖਰੀ ਦਿਨਾਂ ਦੇ ਵਿੱਚ ਹੋਈ ਗੋਲੀਬਾਰੀ ਤੋਂ ਬਾਅਦ ਇਰਾਨ ਯੁੱਧ ਤੇਜ਼ ਹੋਣ ਲੱਗ ਪਿਆ, ਤੇ ਅਮਰੀਕੀ ਫੌਜ ਨੇ ਮੰਗਲਵਾਰ ਕੱਲ ਬੀਤੇ 'ਚ ਤੜਕੇ ਕਿਹਾ ਕਿ ਉਸਨੇ ਇਰਾਨ ਦੇ ਉੱਤੇ ਆਪਣੇ ਹਮਲਿਆਂ ਦੀ ਤਾਜ਼ਾ ਲਹਿਰ ਪੂਰੀ ਕਰ ਲਈ ਹੈ, ਤੇ ਫੌਜ ਨੇ ਕਿਹਾ ਕਿ ਉਸਨੇ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰ ਜਿਹੜੀ ਹੈ ਉਹਦੇ ਟੀਚਿਆਂ ਨੂੰ ਨਿਸ਼ਾਨਾ ਬਣਾਇਆ। ਅਮਰੀਕੀ ਸੈਂਟਰਲ ਕਮਾਂਡ ਨੇ ਐਕਸ ਦੇ ਉੱਤੇ ਕਿਹਾ ਕਿ ਅਮਰੀਕੀ ਬਲਾਂ ਨੇ IRGC ਦੇ ਟੀਚਿਆਂ ਨੂੰ ਨਿਸ਼ਾਨਾ ਬਣਾਇਆ ਜਿਸ ਦੇ ਵਿਚ ਹਵਾਈ ਰੱਖਿਆ ਸਾਈਟਾਂ, ਰਡਾਰ ਪ੍ਰਣਾਲੀਆਂ, ਸਮੁੰਦਰੀ ਜਾਇਦਾਦਾਂ ਤੇ ਸੁਵਿਧਾਵਾਂ ਜਿਹੜੀਆਂ ਨੇ, ਬਰੂਦੀ ਸੁਰੰਗਾਂ ਵਿਛਾਉਣ ਦੀਆਂ ਸਮਰਥਾਵਾਂ ਤੇ ਸੰਚਾਰ ਸਾਈਟਾਂ ਸ਼ਾਮਲ ਨੇ। ਅਮਰੀਕੀ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਜਿਹੜੇ ਨੇ ਐਕਸਕਿਊਜ਼ ਦੀ ਇਕ ਰਿਪੋਰਟ ਦੇ ਵਿਚ ਕਿਹਾ ਗਿਆ ਕਿ ਅਮਰੀਕੀ ਫੌਜ ਨੇ ਮੰਗਲਵਾਰ ਦੇ ਹਮਲਿਆਂ ਚ ਇਰਾਨ ਸਰਕਾਰ ਦੇ 2 ਟੈਂਕਰਾਂ ਤੇ ਹਮਲਾ ਕੀਤਾ। ਇਰਾਨ ਨੇ ਮੰਗਲਵਾਰ ਨੂੰ ਅਮਰੀਕੀ ਹਮਲਿਆਂ ਦੇ ਮੀਂਹ ਦਾ ਜਿਹੜਾ ਵੀ ਜਵਾਬ ਦਿੱਤਾ ਹੈ। ਦੂਸਰੇ ਪਾਸੇ ਅਫਰੀਕਾ ਨੂੰ ਟੈਸਟਿੰਗ ਗਰਾਉਂਡ ਬਣਾ ਰਿਹਾ ਚੀਨ ਤੇ ਹਾਈਟੈਕ ਹਥਿਆਰਾਂ ਦੇ ਪ੍ਰੀਖਣ ਦੇ ਲਈ ਵਰਤ ਰਿਹਾ ਉਨ੍ਹਾਂ ਦੀ ਜ਼ਮੀਨ ਨੂੰ। ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ PLA ਅਫਰੀਕੀ ਮਹਾਂਦੀਪ ਨੂੰ ਆਪਣੀਆਂ ਫੌਜੀ ਯੋਗਤਾਵਾਂ ਤੇ ਹਾਈਟੈਕ ਹਥਿਆਰਾਂ ਦੇ ਪ੍ਰੀਖਣ ਦੇ ਲਈ ਇਕ ਜਿਹੜਾ ਟੈਸਟਿੰਗ ਗਰਾਉਂਡ ਦੇ ਵਜੋਂ ਵਰਤ ਰਹੀ ਹੈ। ਇਸ ਦੇ ਨਾਲ ਚੀਨ ਅਫਰੀਕਾ ਦੇ ਵਿਚ ਸਿਰਫ਼ ਟ੍ਰੇਨਿੰਗ ਤੋਂ ਅੱਗੇ ਵਧ ਕੇ ਆਪਣੀ ਦੂਰ ਦੁਰਾਡੇ ਦੇਸ਼ਾਂ ਦੇ ਵਿਚ ਫੌਜ ਤੈਨਾਤ ਕਰਨ ਦੀ ਸਮਰੱਥਾ ਨੂੰ ਵੀ ਮਜ਼ਬੂਤ ਕਰ ਰਿਹਾ। ਚੀਨ ਤੇ ਮਿਸਰ ਵਿਚਾਲੇ ਹੋਇਆ ਤਾਜ਼ਾ ਹਵਾਈ ਫੌਜੀ ਅਭਿਆਸ ਚੀਨੀ ਹਵਾਈ ਸੈਨਾ ਦੇ ਲਈ ਵੱਡੀ ਭੂ ਰਾਜਨੀਤਿਕ ਜਿੱਤ ਮੰਨਿਆ ਜਾ ਰਿਹਾ ਤੇ ਇਸ ਅਭਿਆਸ ਦੇ ਵਿਚ ਚੀਨ ਨੇ ਆਪਣੇ J-16 ਲੜਾਕੂ ਜਹਾਜ਼ YY-20A ਏਅਰਲਾਈਨ ਰਫਿਊਲਰ ਅਤੇ KJ-500 ਵਾਰਨਿੰਗ ਏਅਰਕ੍ਰਾਫਟ ਸ਼ਾਮਲ ਕੀਤੇ ਤੇ ਇਸ ਦੇ ਦੌਰਾਨ ਚੀਨੀ J-16 ਜਿਹੜਾ ਹੈ ਜਹਾਜ਼ਾਂ ਦਾ ਸਾਹਮਣਾ ਮਿਸਰ ਦੇ ਫ੍ਰੈਂਚ ਮੇਡ ਰਾਫੇਲ ਲੜਾਕੂ ਜਹਾਜ਼ਾਂ ਦੇ ਨਾਲ ਹੋਇਆ ਜਿਸ ਦੇ ਨਾਲ ਚੀਨ ਨੂੰ ਪੱਛਮੀ ਦੇਸ਼ਾਂ ਦੇ ਆਧੁਨਿਕ ਜੰਗੀ ਜਹਾਜ਼ਾਂ ਖਿਲਾਫ਼ ਆਪਣੀ ਤਾਕਤ ਪਰਖਣ ਦਾ ਮੌਕਾ ਮਿਲ ਗਿਆ। ਜਾਣੀ ਕਿ ਜੇ ਭਾਰਤ ਹੁਣ ਰਫੇਲ ਲੈਂਦਾ ਹੈ ਆਪਣਾ ਫਰਾਂਸ ਤੋਂ ਤੇ ਅਗਲਿਆਂ ਨੇ ਉਨ੍ਹਾਂ ਦੇ ਵੀ ਕਾਰਡ ਕੱਢ ਲਈ ਹੈ, ਅਗਲੀ ਜਨਰੇਸ਼ਨ ਬਣਾ ਰਹੀ ਹੈ ਤੇ ਭਾਈ ਉਨ੍ਹਾਂ ਨੂੰ ਹੁਣ ਵਰਤਿਆ ਸਮਾਨ ਲੈਣਾ ਪੈਂਦਾ ਹੈ ਤੇ ਸਾਡੇ ਵਾਲੇ ਇੱਕ ਦੂਸਰੇ ਦੇ ਉੱਤੇ ਨਿਰਭਰ ਨੇ। ਹੁਣ ਚੀਨ ਆਪਣੇ ਚਾਹੇ ਉਹ ਜਿਹੜੀਆਂ ਏਅਰਬੱਸ ਹੈਗੀਆਂ ਨੇ ਜਾਂ ਏਦਾਂ ਦੀ ਜਿਹੜੇ ਲੜਾਕੂ ਜਹਾਜ਼ ਨੇ ਫਾਈਟ ਦੇ ਲਈ ਉਹ ਆਪਣੀ ਤਕਨੀਕ ਜਿਹੜੀ ਆ ਹੋਰ ਵੀ ਸਟਰੋਂਗ ਕਰ ਰਿਹਾ, ਕਿਸੇ ਦੇ ਉੱਤੇ ਨਿਰਭਰ ਨਹੀਂ ਰਹਿ ਰਿਹਾ, ਆਪਣਾ ਸਮਾਨ ਆਪ ਤਿਆਰ ਕਰ ਰਿਹਾ। ਚੀਨੀ ਹਵਾਈ ਸੈਨਾ ਨੇ 4 ਦੇਸ਼ਾਂ ਤੇ 2 ਮਹਾਂਦੀਪਾਂ ਨੂੰ ਪਾਰ ਕਰਕੇ ਲਗਭਗ 9 ਘੰਟਿਆਂ ਦੇ ਵਿਚ 6,000 ਕਿਲੋਮੀਟਰ ਤੋਂ ਵੱਧ ਦੂਰੀ ਤੇ ਆਪਣੇ ਜੰਗੀ ਬੇੜੇ ਤੈਨਾਤ ਕਰਕੇ ਆਪਣੀ ਲੌਜਿਸਟਿਕਸ ਤੇ ਲੰਬੀ ਦੂਰੀ ਦੇ ਵਿਚ ਹਮਲਾ ਕਰਨ ਦੀ ਸਮਰੱਥਾ ਦਾ ਪ੍ਰਦਰਸ਼ਨ ਕਰ ਦਿੱਤਾ ਹੈ। ਚੀਨ ਨੇ ਤਨਜ਼ਾਨੀਆ, ਮੋਜ਼ਾਬਿਕ, ਰੂਸ, ਦੱਖਣੀ ਅਫਰੀਕਾ ਤੇ ਇਰਾਨ ਦੇ ਨਾਲ ਮਿਲ ਕੇ ਵੀ ਅਫਰੀਕੀ ਖੇਤਰਾਂ ਦੇ ਵਿਚ ਵੱਡੇ ਪੱਧਰ ਦੇ ਉੱਤੇ ਜ਼ਮੀਨੀ, ਹਵਾਈ ਅਤੇ ਸਮੁੰਦਰੀ ਅਭਿਆਸ ਕੀਤੇ ਨੇ। 2000 ਤੋਂ ਲੈ ਕੇ ਸੰਨ ਤੋਂ 2026 ਦੇ ਦਰਮਿਆਨ 26 ਸਾਲਾਂ ਦੇ ਵਿਚ ਚੀਨ ਨੇ ਅਫਰੀਕਾ ਦੇ ਵਿਚ 24 ਤੋਂ ਵੱਧ ਫੌਜੀ ਅਭਿਆਸ ਕੀਤੇ ਹੈ। ਰਿਪੋਰਟ ਕਹਿੰਦੀ ਹੈ ਕਿ ਚੀਨ ਦੀਆਂ ਇਹ ਗਤੀਵਿਧੀਆਂ ਅਫਰੀਕੀ ਦੇਸ਼ਾਂ ਦੀ ਫੌਜ ਨੂੰ ਮਜ਼ਬੂਤ ਕਰਨ ਦੇ ਲਈ ਘੱਟ ਅਤੇ ਚੀਨ ਦੇ ਆਪਣੇ ਗਲੋਬਲ ਫੌਜੀ ਪ੍ਰਭਾਵ ਨੂੰ ਵਧਾਉਣ ਦੇ ਲਈ ਜ਼ਿਆਦਾ ਕੇਂਦਰਿਤ ਨੇ, ਜਿਸ ਦੇ ਨਾਲ ਗਲੋਬਲ ਪਾਵਰ ਦੇਸ਼ ਜਿਵੇਂ ਕਿ ਅਮਰੀਕਾ, ਇੰਗਲੈਂਡ, ਫਰਾਂਸ ਦੇ ਲਈ ਰਣਨੀਤਿਕ ਚੁਣੌਤੀਆਂ ਖੜੀਆਂ ਹੋ ਰਹੀਆਂ ਨੇ। ਆਖਰੀ ਖ਼ਬਰਾਂ ਦੇ ਵੱਲ ਨੂੰ ਵਧੀਏ ਤੇ ਕਹਿੰਦੇ ਨੇ ਕਿ ਹੁਣ ਅਮਰੀਕਾ ਦੇ ਵਿਚ ਜਨਮ ਲੈਣ ਦੇ ਉੱਤੇ ਨਹੀਂ ਮਿਲੇਗੀ ਨਾਗਰਿਕਤਾ, ਇਹ ਵੱਡੇ ਸਵਾਲ ਖੜੇ ਹੋ ਗਏ ਨੇ। ਟਰੰਪ ਦਾ ਜਿਹੜਾ ਹੈ ਮਾਸਟਰ ਪਲਾਨ ਤਿਆਰ ਹੈ ਤੇ ਹੁਣ ਬੱਚਿਆਂ ਨੂੰ ਨਹੀਂ ਮਾਪਿਆਂ ਨੂੰ ਦੇਣਾ ਪਵੇਗਾ ਕਾਨੂੰਨੀ ਸਬੂਤ। ਦੇਖਦੇ ਹਾਂ ਕੀ ਕੁਝ ਵਾਪਰਦਾ ਮਿਡ ਚੋਣਾਂ ਦੇ ਵਿਚ, ਲੋਕ ਇਸ ਦੇ ਖਿਲਾਫ਼ ਹੁੰਦੇ ਆ ਕਿ ਨਹੀਂ ਹੁੰਦੇ ਆ। ਟਰੰਪ ਪ੍ਰਸ਼ਾਸਨ ਜਨਮ ਜਾਤ ਨਾਗਰਿਕਤਾ ਦੇ ਨਿਯਮਾਂ ਨੂੰ ਹੋਰ ਸਖ਼ਤ ਕਰਨ ਦੀ ਦਿਸ਼ਾ ਦੇ ਵਿਚ ਇਕ ਵੱਡਾ ਕਦਮ ਚੁੱਕਣ ਦੀ ਯੋਜਨਾ ਬਣਾ ਰਿਹਾ। ਇਸ ਰਿਪੋਰਟ ਦੇ ਮੁਤਾਬਕ ਜੋ ਛਪੀ ਹੈ, ਅਮਰੀਕੀ ਸਰਕਾਰ ਹੁਣ ਦੇਸ਼ ਦੇ ਵਿਚ ਬੱਚਿਆਂ ਦੇ ਪਾਸਪੋਰਟ ਦੇ ਲਈ ਅਰਜ਼ੀ ਦੇਣ ਵਾਲੇ ਮਾਪਿਆਂ ਤੋਂ ਉਨ੍ਹਾਂ ਦੀ ਆਪਣੀ ਨਾਗਰਿਕਤਾ ਜਾਂ ਫਿਰ ਇਮੀਗ੍ਰੇਸ਼ਨ ਸਟੇਟਸ ਦਾ ਜਿਹੜਾ ਸਬੂਤ ਮੰਗਣ ਦੀ ਯੋਜਨਾ ਬਣਾ ਰਹੀ ਹੈ। ਅਮਰੀਕੀ ਸਰਕਾਰ ਦੇ ਇਸ ਕਦਮ ਨੂੰ ਰਾਸ਼ਟਰਪਤੀ ਟਰੰਪ ਦੇ ਉਸ ਕਾਰਜਕਾਰੀ ਹੁਕਮ ਨੂੰ ਲਾਗੂ ਕਰਨ ਦੀ ਪਹਿਲੀ ਵਿਸਤ੍ਰਿਤ ਰੂਪਰੇਖਾ ਮੰਨਿਆ ਜਾ ਰਿਹਾ, ਜਿਸ ਦਾ ਉਦੇਸ਼ ਕਥਿਤ ਬਰਥ ਟੂਰਿਜ਼ਮ ਦੇ ਉੱਤੇ ਰੋਕ ਲਗਾਉਣਾ ਤੇ ਨਾਗਰਿਕਤਾ ਦੇ ਇਤਿਹਾਸਕ ਨਿਯਮਾਂ ਦੇ ਵਿਚ ਬਦਲਾਅ ਕਰਨਾ ਹੈ। ਇਸ ਨੂੰ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਫਿਲਹਾਲ ਅਮਰੀਕਾ ਦੇ ਵਿਚ ਬੱਚਿਆਂ ਦਾ ਪਾਸਪੋਰਟ ਬਣਵਾਉਣ ਦੇ ਲਈ ਮਾਪਿਆਂ ਨੂੰ ਸਿਰਫ਼ ਬੱਚੇ ਦੇ ਨਾਲ ਆਪਣਾ ਰਿਸ਼ਤਾ ਸਾਬਤ ਕਰਨਾ ਤੇ ਸਰਕਾਰੀ ਫੋਟੋ ID ਦੇਣੀ ਹੁੰਦੀ ਹੈ। ਅਰਜ਼ੀ ਫਾਰਮ ਦੇ ਵਿਚ ਉਨ੍ਹਾਂ ਨੂੰ ਆਪਣੀ ਨਾਗਰਿਕਤਾ ਦਾ ਜਿਹੜਾ ਸਟੇਟਸ ਦੱਸਣਾ ਪੈਂਦਾ ਤੇ ਪਰ ਇਸ ਦੇ ਸਮਰਥਨ ਦੇ ਵਿਚ ਅਧਿਕਾਰਤ ਦਸਤਾਵੇਜ਼ ਜਾਂ ਇਮੀਗ੍ਰੇਸ਼ਨ ਪਰੂਫ ਜਿਵੇਂ ਵੀਜ਼ਾ ਜਾਂ ਗ੍ਰੀਨ ਕਾਰਡ ਦੇਣਾ ਲਾਜ਼ਮੀ ਨਹੀਂ ਸੀ। ਹੁਣ ਨਵੇਂ ਪ੍ਰਸਤਾਵ ਦੀ ਗੱਲ ਕਰੀਏ ਤਾਂ ਸਟੇਟ ਡਿਪਾਰਟਮੈਂਟ ਜਿਹੜਾ ਉਹਦੇ ਨਵੇਂ ਡਰਾਫਟ ਦੇ ਮੁਤਾਬਕ ਜੇਕਰ ਇਹ ਨਿਯਮ ਪੂਰੀ ਤਰ੍ਹਾਂ ਲਾਗੂ ਹੋ ਜਾਂਦਾ ਹੈ ਤਾਂ ਬੱਚਿਆਂ ਦੇ ਪਾਸਪੋਰਟ ਦੇ ਲਈ ਅਰਜ਼ੀ ਦਿੰਦੇ ਸਮੇਂ ਮਾਪਿਆਂ ਜਾਂ ਕਾਨੂੰਨੀ ਸਰਪ੍ਰਸਤਾਂ ਨੂੰ ਆਪਣੀ ਨਾਗਰਿਕਤਾ ਜਾਂ ਫਿਰ ਆਪਣੇ ਕਾਨੂੰਨੀ ਇਮੀਗ੍ਰੇਸ਼ਨ ਸਟੇਟਸ ਜਿਵੇਂ I-94 ਫਾਰਮ ਜਿਹੜਾ ਹੈ ਜਾਂ ਫਿਰ ਸ਼ਾਇਦ L-94 ਜਿਹੜਾ ਫਾਰਮ ਹੈ ਉਹ ਜਿਹੜਾ ਪਰਮਾਨੈਂਟ ਰੈਜ਼ੀਡੈਂਸੀ ਕਾਰਡ ਗ੍ਰੀਨ ਕਾਰਡ ਦੇ ਪੱਕੇ ਦਸਤਾਵੇਜ਼ ਦਿਖਾਉਣੇ ਪੈ ਸਕਦੇ ਆ ਪੈਣਗੇ। ਇਸ ਜਾਣਕਾਰੀ ਦੇ ਵਰਤੋਂ ਸਰਕਾਰ ਇਹ ਤੈਅ ਕਰਨ ਦੇ ਲਈ ਕਰੇਗੀ ਕਿ ਬੱਚਾ ਜਿਹੜਾ ਨਵੇਂ ਹੁਕਮ ਤਹਿਤ ਨਾਗਰਿਕਤਾ ਦਾ ਹੱਕਦਾਰ ਹੈ ਜਾਂ ਨਹੀਂ। ਟਰੰਪ ਪ੍ਰਸ਼ਾਸਨ ਦੇ ਇਸ ਨਵੇਂ ਨਿਰਦੇਸ਼ ਦੇ ਤਹਿਤ ਉਨ੍ਹਾਂ ਬੱਚਿਆਂ ਨੂੰ ਅਮਰੀਕੀ ਨਾਗਰਿਕਤਾ ਦੇਣ ਤੋਂ ਰੋਕਿਆ ਜਾਏਗਾ ਤੇ ਜਿਨ੍ਹਾਂ ਦੇ ਮਾਪਿਆਂ ਚੋਂ ਕੋਈ ਵੀ ਇਕ ਅਮਰੀਕਾ ਦੇ ਵਿਚ ਕਿਸੇ ਵਿਦੇਸ਼ੀ ਸਰਕਾਰ ਦੇ ਲਈ ਕੰਮ ਕਰ ਰਿਹਾ ਜਾਂ ਜੋ ਨਾਗਰਿਕਤਾ ਹਾਸਲ ਕਰਨ ਦੇ ਲਈ ਕਿਸੇ ਧੋਖਾਧੜੀ ਜਾਂ ਵਪਾਰਕ ਸੌਦੇ ਦੇ ਵਿਚ ਸ਼ਾਮਲ ਰਿਹਾ। ਅਮਰੀਕਾ ਦੇ ਵਿਚ ਇਸ ਨਿਯਮ ਨੂੰ ਲਾਗੂ ਕਰਨ ਟਰੰਪ ਪ੍ਰਸ਼ਾਸਨ ਦੇ ਲਈ ਇੰਨਾ ਆਸਾਨ ਵੀ ਨਹੀਂ ਹੋਏਗਾ। ਟਰੰਪ ਦੇ ਇਸ ਕਦਮ ਦੇ ਨਾਲ ਅਮਰੀਕਾ ਦੇ ਵਿਚ ਇਕ ਵਾਰ ਫਿਰ ਵੱਡਾ ਕਾਨੂੰਨੀ ਵਿਵਾਦ ਜਿਹੜਾ ਖੜਾ ਹੋ ਗਿਆ। ਨਾਗਰਿਕਤਾ ਦੇ ਅਧਿਕਾਰਾਂ ਦੀ ਰੱਖਿਆ ਕਰਨ ਵਾਲੇ ਵਕੀਲਾਂ ਤੇ ਮਨੁੱਖੀ ਅਧਿਕਾਰ ਸੰਗਠਨਾਂ ਨੇ ਇਸ ਹੁਕਮ ਦੇ ਖਿਲਾਫ਼ ਸੰਘੀ ਅਦਾਲਤਾਂ ਦਾ ਰੁੱਖ ਕਰ ਲਿਆ। ਵਕੀਲਾਂ ਨੇ ਦੋ ਵੱਖ ਵੱਖ ਸੰਘੀ ਜੱਜਾਂ ਤੋਂ ਇਸ ਨਵੇਂ ਹੁਕਮ ਨੂੰ ਜਿਹੜਾ ਲਾਗੂ ਹੋਣ ਤੋਂ ਰੋਕਣ ਦੀ ਅਪੀਲ ਕੀਤੀ ਹੈ ਤੇ ਮੈਰੀਲੈਂਡ ਦੇ ਵਿਚ ਇਕ ਸੁਣਵਾਈ ਦੇ ਦੌਰਾਨ ਡਿਸਟ੍ਰਿਕਟ ਜਿਹੜਾ ਜੱਜ ਹੈ ਡੈਬੋਰਾ ਬੋਰਡਮੈਨ ਨੇ ਟਰੰਪ ਦੇ ਇਸ ਹੁਕਮ ਦੇ ਉੱਤੇ ਸਵਾਲ ਚੁੱਕਦਿਆਂ ਇਸ ਨੂੰ ਬੇਮਿਸਾਲ ਕਰਾਰ ਦਿੱਤਾ ਤੇ ਉਥੇ ਹੀ ਨਿਆਂ ਵਿਭਾਗ ਦੇ ਵਕੀਲਾਂ ਦਾ ਤਰਕ ਹੈ ਕਿ ਇਸ ਤਰ੍ਹਾਂ ਦਾ ਜਿਹੜਾ ਸਟੇ ਆਰਡਰ ਜਿਹੜਾ ਹੈ ਦੇਣਾ ਫਿਲਹਾਲ ਜਲਦਬਾਜ਼ੀ ਹੋਵੇਗੀ ਕਿਉਂਕਿ ਸੰਘੀ ਏਜੰਸੀਆਂ ਨੇ ਅਜੇ ਤੱਕ ਇਸ ਨੂੰ ਲਾਗੂ ਕਰਨ ਸੰਬੰਧੀ ਅਧਿਕਾਰਤ ਜਿਹੜਾ ਜਨਤਕ ਦਿਸ਼ਾ ਨਿਰਦੇਸ਼ ਜਾਰੀ ਨਹੀਂ ਕੀਤੇ ਨੇ। ਜਨਮਜਾਤ ਨਾਗਰਿਕਤਾ ਨੂੰ ਸੀਮਤ ਕਰਨਾ ਡੋਨਲਡ ਟਰੰਪ ਦੇ ਸਭ ਤੋਂ ਪ੍ਰਮੁੱਖ ਅਤੇ ਹਮਲਾਵਰ ਇਮੀਗ੍ਰੇਸ਼ਨ ਏਜੰਡਿਆਂ ਦੇ ਵਿਚੋਂ ਇਕ ਰਿਹਾ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਪ੍ਰਸ਼ਾਸਨ ਨੇ ਅਜਿਹਾ ਯਤਨ ਕੀਤਾ ਸੀ ਜਿਸ ਨੂੰ ਅਮਰੀਕੀ ਸੁਪਰੀਮ ਕੋਰਟ ਨੇ ਰੱਦ ਕਰਤਾ ਸੀ। 6-3 ਦੇ ਬਹੁਮਤ ਵਾਲੇ ਫੈਸਲੇ ਦੇ ਵਿਚ ਸੁਪਰੀਮ ਕੋਰਟ ਨੇ ਉਸ ਸਮੇਂ ਮੰਨਿਆ ਸੀ ਕਿ ਇਹ ਹੁਕਮ ਅਮਰੀਕੀ ਸੰਵਿਧਾਨਾਂ ਦੇ 14ਵੇਂ ਸੋਧ ਦੀ ਉਲੰਘਣਾ ਕਰਦਾ ਹੈ। ਉਸ ਸਮੇਂ ਦੇ ਨਿਯਮ ਤਹਿਤ ਸਿਰਫ ਉਨ੍ਹਾਂ ਬੱਚਿਆਂ ਨੂੰ ਜਨਮ ਸਮੇਂ ਆਪਣੇ ਆਪ ਨਾਗਰਿਕਤਾ ਮਿਲਦੀ ਜਿਨ੍ਹਾਂ ਦੇ ਘੱਟੋ ਘੱਟ ਇਕ ਮਾਪੇ ਅਮਰੀਕੀ ਨਾਗਰਿਕ ਜਾਂ ਕਾਨੂੰਨੀ ਤੌਰ ਦੇ ਉੱਤੇ ਸਥਾਈ ਨਿਵਾਸੀ ਜਿਹੜੇ ਨੇ ਗ੍ਰੀਨ ਕਾਰਡ ਜਿਹੜਾ ਧਾਰਕ ਹੋਣਗੇ। ਲੋ ਦੋਸਤੋ, ਇਹ ਸਾਂ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਕਾਲ ਕਰ ਸਕਦੇ ਹੋ, ਕਿਸੇ ਵੀ ਗੱਲਬਾਤ ਦੇ ਵਿਚ ਸ਼ਮੂਲੀਅਤ ਕਰ ਸਕਦੇ ਹੋ। ਸਿੰਧੂ ਜਲ ਸੰਧੀ ਦੇ ਉੱਤੇ ਪਾਕਿਸਤਾਨ ਨੇ ਗੋਡੇ ਟੇਕ ਤੇ ਹੈ ਤੇ ਭਾਰਤ ਦੇ ਜਵਾਬ ਤੋਂ ਬਾਅਦ ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਉਹਦੇ ਉੱਤੇ ਮੋਹਰ ਲਾ ਦਿੱਤੀ ਹੈ। IWT ਦਾ ਜਿਹੜਾ ਮੁੱਦਾ ਸੀਗਾ, ਕੱਲ ਵੀ ਆਪਾਂ ਖ਼ਬਰ ਸਾਂਝੀ ਕੀਤੀ ਸੀ ਤੇ ਇਹਦੇ ਬਾਰੇ ਕਾਫੀ ਜਿਹੜਾ ਬਹਿਸ ਚੱਲ ਰਹੀ ਹੈ ਇੱਕ ਦੂਸਰੇ ਦੇ ਪ੍ਰਤੀ। ਤੇ ਦੋਸਤੋ, ਇਸੇ ਤਰ੍ਹਾਂ ਕਹਾਣੀ ਸੁਣਾਉਂਦੇ ਹਾਂ ਤੁਹਾਨੂੰ ਅੱਜ ਫਿਰ। ਤੇ ਪੰਜਾਬ ਦੇ ਵਿੱਚ ਮੌਨਸੂਨ ਦੇ ਦੌਰਾਨ 36% ਘੱਟ ਮੀਂਹ ਪਿਆ ਤੇ ਇਹ ਸੂਬੇ ਦੇ ਲਈ ਕਿੰਨੀ ਕੁ ਵੱਡੀ ਚਿੰਤਾ ਦਾ ਵਿਸ਼ਾ ਇਹ ਹੋਣ ਵਾਲਾ ਸਮਾਂ ਦੱਸੇਗਾ। ਇੱਕ ਪਾਸੇ ਤਾਂ ਖ਼ਬਰਾਂ ਇਹ ਵੀ ਨੇ ਕਿ ਭਾਈ ਮਤਲਬ ਕਿ ਗ੍ਰੀਨ ਜ਼ੋਨ ਦੇ ਵਿੱਚ ਜਿਹੜਾ ਆਉਣ ਲੱਗ ਗਿਆ ਪਾਣੀ, ਜਿਹੜਾ ਜ਼ਮੀਨ ਦੀਆਂ ਵਧਣ ਲੱਗ ਗਿਆ, ਪਰ ਦੂਸਰੇ ਪਾਸੇ ਜੇ 36% ਬਰਸਾਤ ਹੀ ਘੱਟ ਹੋਈ ਹੈ ਤਾਂ ਪਾਣੀ ਕਿੱਥੋਂ ਵੱਧ ਗਿਆ? ਇਹ ਵੀ ਬਹੁਤ ਵੱਡਾ ਸਵਾਲ ਜਿਹੜਾ ਪੈਦਾ ਹੁੰਦਾ ਹੈ। ਤੇ ਇਸੇ ਤਰ੍ਹਾਂ ਦੋਸਤੋ ਗੱਲਬਾਤ ਤੁਹਾਡੇ ਨਾਲ ਕਰਦੇ ਹਾਂ ਅਗਲੀ, ਤੇ ਇਹ ਰਿਪੋਰਟ ਜਿਹੜੀ ਹੈ ਤੁਹਾਡੇ ਨਾਲ ਜ਼ਰੂਰ ਆਖਰ ਦੇ ਵਿੱਚ ਸਮਾਂ ਇਜਾਜ਼ਤ ਦੇਵੇ ਤਾਂ ਸਾਂਝੀ ਕਰ ਦਾਂਗੇ। ਤੇ ਅੱਜ ਤੁਹਾਨੂੰ ਇੱਕ ਕਹਾਣੀ ਸੁਣਾਉਂਦੇ ਹਾਂ। ਰੱਬ ਦੇ ਸ਼ਰੀਕ ਅੰਮ੍ਰਿਤ ਕੌਰ ਹੁਣਾਂ, ਆਪਣੇ ਅੰਮ੍ਰਿਤ ਕੌਰ ਬਡਰੁੱਖਾ ਹੋਣਾ ਜੀ ਦੀ ਕਲਮ ਦੇ ਵਿੱਚ ਉਹ ਇਹ ਕਹਾਣੀ ਰਹੇਗੀ ਤੇ ਇਹ ਸੁਣਾ ਕੇ ਫਿਰ ਤੁਹਾਡੇ ਲਈ ਲਾਈਨਾਂ ਖੁੱਲੀਆਂ ਰਹਿਣਗੀਆਂ। ਜੇ ਗੱਲਬਾਤ ਦੇ ਵਿੱਚ ਸ਼ਮੂਲੀਅਤ ਕਰਨਾ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ ਦੋਸਤੋ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਲੋ ਫਿਰ ਤੁਹਾਡੇ ਨਾਲ ਕਹਾਣੀ ਸਾਂਝੀ ਕਰਦੇ ਹਾਂ। ਇਹ ਕਹਾਣੀ ਕੀ ਕਹਿੰਦੀ ਹੈ? ਕਹਾਣੀ ਹੈ ਦੋਸਤੋ ਅੱਜ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਰੱਬ ਦੇ ਸ਼ਰੀਕ ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਦੁਆਬਾ ਰੇਡੀਓ ਦਾ ਮੰਚ ਤੇ ਦੇਖਦੇ ਹਾਂ ਇਹ ਕਹਾਣੀ ਕੀ ਕਹਿੰਦੀ ਹੈ, ਕੀ ਸੁਨੇਹਾ ਦੇਣਾ ਚਾਹੁੰਦੀ ਹੈ, ਸਾਡੇ ਸਮਾਜ ਦੇ ਵਿੱਚ ਜੋ ਕੁਝ ਚੱਲ ਰਿਹਾ ਉਸ ਦੇ ਉੱਤੇ ਕਿਸ ਤਰ੍ਹਾਂ ਦਾ ਚਾਨਣਾ ਫੈਲਾਉਣਾ ਚਾਹੁੰਦੀ ਹੈ। ਰੱਬ ਨੂੰ ਸਾਰੀ ਦੁਨੀਆ ਢਾ ਕੇ ਨਵੀਂ ਬਣਾ ਦੇਣੀ ਚਾਹੀਦੀ ਹੈ। ਆਖਦਿਆਂ ਹੋਇਆਂ ਬੇਬੇ ਨੇ ਆਪਣਾ ਸੱਜਾ ਹੱਥ ਇਸ ਤਰ੍ਹਾਂ ਫੇਰਿਆ ਜਿਵੇਂ ਉਸਦੇ ਹੱਥ ਫੇਰਨ ਦੇ ਨਾਲ ਹੀ ਦੁਨੀਆ ਨਵੀਂ ਨਕੋਰ ਦੋਸ਼ ਰਹਿਤ ਬਣ ਜਾਵੇਗੀ। ਫਿਰ ਤਾਂ ਆਪਾਂ ਵੀ ਸਾਰੇ ਲਪੇਟੇ ਜਾਵਾਂਗੇ ਬੇਬੇ, ਪੋਤਾ ਜਿਹੜਾ ਸੀ ਜਿੰਦਰ ਆਖਦਾ ਹੈ। ਚੱਲ ਫੇਰ ਐ ਕਰੇ ਰੱਬ ਕਹਿੰਦੀ ਹੈ, ਬੇਬੇ ਕਹਿੰਦੀ ਹੈ ਚੱਲ ਫਿਰ ਇੱਦਾਂ ਕਰ ਲਵੇ, ਜਿਹੜੇ ਬੁਰੇ ਨੇ ਉਹਨਾਂ ਨੂੰ ਖਤਮ ਕਰ ਦੇਵੇ। ਬੇਬੇ ਨੇ ਥੋੜੀ ਰਿਆਇਤ ਜਿਹੀ ਕਰ ਲਈ। ਬੁਰਿਆਂ ਦਾ ਕੀ ਪਤਾ ਲੱਗਦਾ ਹੈ, ਸਾਰਿਆਂ ਨੂੰ ਆਪਣਾ ਆਪ ਚੰਗਾ ਲੱਗਦਾ ਹੁੰਦਾ ਹੈ। ਦੂਜੇ ਬੁਰੇ, ਪੋਤਾ ਬੋਲ ਪਿਆ, ਬੇਬੇ ਮੇਰਾ ਮਾਮਾ ਕਿੰਨੇ ਨਸ਼ੇ ਕਰਦਾ ਹੈ, ਨਾਲੇ ਕਲੇਸ਼ ਪਾਈ ਰੱਖਦਾ ਹੈ। ਤੂੰ ਵੀ ਆਖ ਦਿੰਦੀ ਹੈ ਕਿ ਉਹ ਨਾ ਆਵੇ ਕਿਸੇ ਦੀ ਵਿਆਹ ਸ਼ਾਦੀ ਦੇ ਵਿੱਚ। ਜੇ ਰੱਬ ਤੇਰੇ ਆਖੇ ਲੱਗ ਗਿਆ ਨਾ ਤਾਂ ਉਹ ਤਾਂ ਫਿਰ ਗਿਆ ਸਮਝੋ। ਬੇਬੇ ਦਾ ਮੁੰਡਾ ਮੰਜੇ ਦੇ ਉੱਤੇ ਬੈਠਦਿਆਂ ਹੀ ਬੋਲਿਆ, ਨਾ ਆਵੇ ਨਾ, ਐ ਕਿਉਂ ਆਖਦਿਆਂ ਚੰਦਰਿਆ, ਆਪਦਾ ਘਰ ਖਾਂਦਾ ਹੈ ਉਹ, ਤੈਨੂੰ ਕੀ ਕਹਿੰਦਾ ਹੈ। ਨਾਲੇ ਉਹਨਾਂ ਤਾਂ ਵੋਟਾਂ ਵੇਲੇ ਨਸ਼ੇ ਦੀ ਲੱਤ ਤਾਂ ਜਿਹੜੀ ਸੀ ਲਾਤੀ ਕਿਸੇ ਬੈਠੀ ਬੇੜੀ ਵਾਲੇ ਨੇ। ਚੰਗਾ ਭਲਾ ਇੰਨਾ ਸੋਹਣਾ ਸੁਨੱਖਾ ਹੁੰਦਾ ਸੀ, ਲੋਕ ਉਹਦੀ ਰੀਸ ਦੇ ਨਾਲ ਕੱਪੜੇ ਪਾਉਂਦੇ ਹੁੰਦੇ ਸੀ, ਦੇਖ ਦੇਖ ਜਿਉਂਦਾ ਰਹੇ ਵਿਚਾਰਾ, ਉਸੇ ਨਾਲ ਜੱਗ ਵਸਦਾ ਸਾਡਾ। ਤੇ ਉਸਨੇ ਵੱਡਾ ਸਾਰਾ ਹੌਕਾ ਜਿਹਾ ਲਿਆ ਤੇ ਆਖਿਆ, ਲੈ ਤਾਂ ਲੈ ਫੇਰ, ਐ ਤਾਂ ਸਾਰਿਆਂ ਨੂੰ ਆਪਦੇ ਜਵਾਕ ਪਿਆਰੇ ਹੁੰਦੇ ਆ ਬੇਬੇ, ਲੋਕਾਂ ਦੇ ਵੀ ਜਿਉਂਦੇ ਰਹਿਣ ਬੇਬੇ। ਬੇਬੇ ਦੇ ਪੁੱਤ ਨੇ ਚੱਪਲ ਦੀ ਜਿਹੜੀ ਸੀ ਨਿਕਲੀ ਬੱਦਰੀ ਨੂੰ ਅੰਗੂਠੇ ਦੀ ਦਾਬ ਦੇ ਕੇ ਜਿਹੜਾ ਠੀਕ ਕਰਦਿਆਂ ਆਖ ਦਿੱਤਾ, ਚੱਪਲ ਨਵੀਂ ਨਹੀਂ ਲੈ ਸਕਦਾ, ਟੁੱਟੀਆਂ ਘੜੀਸ ਦਾ ਤੁਰਿਆ ਫਿਰਦਾ ਤੂੰ। ਪੁੱਤ ਨੂੰ ਰੋਸ ਜਿਹਾ ਦਿਖਾਉਂਦਿਆਂ ਹੋਇਆ ਬੇਬੇ ਬੋਲੀ, ਟੁੱਟੀ ਨੀ ਬੱਦਰੀ ਨਿਕਲੀ ਹੈ ਬੇਬੇ, ਜਦੋਂ ਟੁੱਟ ਗਈ ਫੇਰ ਦੇਖ ਲਵਾਂਗੇ। ਉਹ ਪੈਰ ਦੇ ਵਿੱਚ ਚੱਪਲ ਪਾਉਂਦਿਆਂ ਬੋਲ ਪਿਆ, ਚੱਲ ਤੇਰੀ ਮਰਜ਼ੀ ਹੈ, ਲੈ ਲਈ ਜਦੋਂ ਜੀ ਕਰੂ। ਬੇਬੇ ਨੇ ਗੱਲ ਦਾ ਰੁੱਖ ਬਦਲਿਆ ਤੇ ਫੇਰ ਕਿਹਾ, ਅੱਜ ਕਹਿੰਦੀ ਹੈ ਸੱਤ ਸੰਗ ਲੱਗਣੀ ਹੈ। ਬੇਬੇ ਕਹਿੰਦੀ ਹੈ, ਮੈਂ ਸੁਣ ਕੇ ਆਉਣੀ ਆ ਸੱਤ ਸੰਗ, ਰੱਬ ਦੇ ਘਰ ਦੀਆਂ ਚਾਰ ਗੱਲਾਂ ਸੁਣ ਕੇ ਹੀ ਚਿੱਤ ਟਿਕਾਣੇ ਆਉਣਾ, ਫਿਰ ਓਦਾਂ ਨਹੀਂ ਹੁੰਦਾ। ਉਹ ਉੱਠ ਕੇ ਜਿਹੜੀ ਖੜੀ ਹੋ ਗਈ ਤੇ ਸੱਤ ਸੰਗ ਨੂੰ ਤੁਰ ਪਈ। ਪਤਾ ਨਹੀਂ ਫਿਰ ਵੀ ਟਿਕਾਣੇ ਆਊ ਕਾ ਨਾ ਆਊ, ਜਿੰਦਰ ਬੋਲਿਆ। ਪਿਓ ਨੇ ਉਸਨੂੰ ਅੱਖਾਂ ਦੇ ਨਾਲ ਹੀ ਘੂਰ ਸੁੱਟਿਆ, ਉਹ ਸਮਝ ਗਿਆ ਕਿ ਪਿਓ ਉਸਨੂੰ ਚੁੱਪ ਰਹਿਣ ਦੇ ਲਈ ਆਖ ਰਿਹਾ। ਬੇਬੇ ਆਪਣੇ ਸਮੇਂ ਦੀਆਂ ਚਾਰ ਕੁ ਜਮਾਤਾਂ ਪੜ੍ਹੀ ਹੋਈ ਸੀ, ਜਦੋਂ ਦੀਆਂ ਨੂੰਹਾਂ ਆਈਆਂ ਬੇਬੇ ਮਰਜ਼ੀ ਦਾ ਕੰਮ ਕਰਦੀ, ਪਰ ਅਖਬਾਰ ਹਰ ਰੋਜ਼ ਪੜ੍ਹ ਲੈਂਦੀ ਸੀ, ਮੋਟੀਆਂ ਮੋਟੀਆਂ ਪੰਜਾਬ ਦੀਆਂ ਖਬਰਾਂ। ਅਖਬਾਰ ਪੜ੍ਹ ਕੇ ਮਨ ਬੜਾ ਖਰਾਬ ਹੁੰਦਾ ਉਹਦਾ, ਖੁਦਕੁਸ਼ੀਆਂ, ਨਸ਼ੇ, ਬੇਰੁਜ਼ਗਾਰੀ, ਬਿਮਾਰੀਆਂ, ਧਰਨੇ, ਬੱਚਿਆਂ ਦੇ ਨਾਲ ਹੁੰਦੀ ਦਰਿੰਦਗੀ, ਇਸ ਤਰ੍ਹਾਂ ਦੀਆਂ ਦਰਦਨਾਕ ਖਬਰਾਂ ਪੜ੍ਹ ਪੜ੍ਹ ਕੇ ਗੁੱਸਾ ਵੀ ਆਉਂਦਾ ਉਹਨੂੰ, ਚਿੰਤਾ ਵੀ ਹੁੰਦੀ ਕਿ ਬਣ ਕੀ ਰਿਹਾ ਹੈ, ਅਜੀਬ ਜਿਹੀ ਉਦਾਸੀ ਵੀ ਹੁੰਦੀ। ਇਹਨਾਂ ਰਲੇ ਮਿਲੇ ਭਾਵਾਂ ਦੇ ਵਿੱਚ ਜਿਹੜੀ ਬੇਚੈਨੀ ਪੈਦਾ ਹੁੰਦੀ, ਉਹ ਅਜੀਬ ਜਿਹੀ ਘਬਰਾਹਟ ਤੇ ਬੇਬਸੀ ਦੇ ਵਾਲੀ ਹੁੰਦੀ। ਚਿੱਤ ਉਦਾਸ ਹੋ ਜਾਂਦਾ, ਫਿਰ ਉਸਦਾ ਜੀ ਨਾ ਲੱਗਦਾ ਕਿਤੇ ਵੀ। ਸਤਸੰਗ ਸੁਣਨ ਦੇ ਲਈ ਚਲੀ ਗਈ, ਅੱਧੀ ਕੁ ਗੱਲਾਂ ਸੁਣੀਆਂ, ਅੱਧੀਆਂ ਕੁ ਅਣਸੁਣੀਆਂ, ਮਨ ਨੂੰ ਟਿਕਾ ਨਾ ਆਇਆ। ਅੱਜ ਵੈਸੇ ਵੀ ਸਤਸੰਗ ਦੇ ਵਿੱਚ ਸੰਗਤ ਘੱਟ ਸੀ, ਘਰ ਨੂੰ ਚੱਲ ਪਈ। ਰਾਹ ਦੇ ਵਿੱਚ ਪਤਾ ਲੱਗਿਆ ਕਿ ਵੋਟਾਂ ਮੰਗਣ ਕੋਈ ਨੇਤਾ ਜੀ ਆਏ ਹੋਏ ਨੇ, ਨੇਤਾ ਜੀ ਦੀਆਂ ਗੱਲਾਂ ਸੁਣਨ ਉਧਰ ਨੂੰ ਚੱਲ ਪਈ। ਭਈ ਕੀ ਕਹਿੰਦਾ ਹੈ ਭਾਈ, ਸੁਣਦੇ ਆ, ਚਲੋ ਸੁਣ ਲੈਂਦੇ ਆ, ਕੰਨ ਰਸ ਸਮਝ ਕੇ ਹੀ, ਨਾਲੇ ਵੋਟ ਵੀ ਤਾਂ ਪਾਉਣੀ ਹੀ ਹੈ, ਕੀ ਪਤਾ ਕੋਈ ਵਧੀਆ ਬੰਦਾ ਹੀ ਹੋਵੇ ਟੱਕਰ ਜੇ। ਹੁਣ ਪੁਰਾਣੀਆਂ ਗੱਲਾਂ ਤਾਂ ਰਹੀਆਂ ਨਹੀਂ ਕਿ ਸਾਰਾ ਸ਼ਰੀਕਾ ਇੱਕ ਬੰਦੇ ਨੂੰ ਵੀ ਵੋਟ ਪਾਵੇ, ਹੁਣ ਤਾਂ ਪਰਿਵਾਰ ਦੇ ਜੀ ਵੀ ਇੱਕ ਥਾਂ ਵੋਟਾਂ ਨਹੀਂ ਪਾਉਂਦੇ। ਅੱਗੇ ਪੂਰਾ ਲਾਣਾ ਬੰਦ ਮੁੱਠੀ ਵਾਂਗ ਹੁੰਦਾ ਸੀ, ਮੁੱਠੀਆਂ ਖੁੱਲ੍ਹ ਗਈਆਂ, ਲੱਖਾਂ ਤੋਂ ਕੱਖਾਂ ਦੇ ਹੋ ਗਏ। ਜੇ ਨੇਤਾ ਚੰਗਾ ਹੋਇਆ ਤਾਂ ਵੋਟ ਇਸ ਨੂੰ ਪਾ ਦਿਆਂਗੇ, ਕਿਸੇ ਨੂੰ ਕੀ ਪਤਾ ਲੱਗਣਾ ਹੈ ਕਿ ਵੋਟਾਂ ਕਿਹੜਾ ਬੋਲਦੀਆਂ ਨੇ। ਨਾਲੇ ਹੁਣ ਤਾਂ ਸਾਰੇ ਇਹੀ ਆਖਦੇ ਹੈ ਕਿ ਬੰਦਾ ਦੇਖ ਕੇ ਵੋਟ ਪਾਓ, ਜਿਹੜਾ ਲੋਕਾਂ ਦੇ ਭਲੇ ਦੇ ਲਈ ਕੰਮ ਕਰੇ। ਸੋਚਦਿਆਂ ਉਸਦੇ ਚਿਹਰੇ ਦੇ ਉੱਤੇ ਹਾਵ ਭਾਵ ਬਦਲਦੇ ਰਹੇ। ਕਈ ਵਾਰ ਉਹ ਬੁੜਬੁੜਾਈ ਰਹੀ, ਉਹ ਇਕੱਠ ਵਾਲੀ ਥਾਂ ਦੇ ਉੱਤੇ ਪਹੁੰਚ ਗਈ, ਦਸ ਕੁ ਮਿੰਟ ਨੇਤਾ ਦੀਆਂ ਗੱਲਾਂ ਸੁਣੀਆਂ ਤੇ ਫਿਰ ਘਰ ਨੂੰ ਚਾਲੇ ਪਾ ਦਿੱਤੇ। ਘਰ ਆ ਕੇ ਬਾਹਰ ਜਿਹੜੀ ਸੀ ਡੱਠੀ ਹੋਈ ਮੰਜੀ ਦੇ ਉੱਤੇ ਬਹਿ ਜਾਂਦੀ ਹੈ। ਅੰਦਰ ਜਿੰਦਰ ਨੇ ਟੀਵੀ ਲਾ ਰੱਖਿਆ ਸੀ ਤੇ ਵਾਹਵਾ ਰੋਲਾ ਪੈ ਰਿਹਾ। ਉੱਠ ਕੇ ਅੰਦਰ ਚਲੀ ਗਈ, ਕਿਸੇ ਚੈਨਲ ਵਾਲਿਆਂ ਕਿਸੇ ਮੁੱਦੇ ਦੇ ਉੱਤੇ ਬਹਿਸ ਕਰਵਾਉਣ ਦੇ ਲਈ ਵੱਖ ਵੱਖ ਨੇਤਾਵਾਂ ਨੂੰ ਸੱਦਾ ਪੱਤਰ ਭੇਜਿਆ ਹੋਇਆ ਸੀ, ਸੱਦਿਆ ਹੋਇਆ ਸੀ। ਬਹਿਸ ਪੂਰੇ ਜ਼ੋਰਾਂ ਦੇ ਉੱਤੇ ਚੱਲ ਰਹੀ, ਸਾਰੇ ਆਪਣੇ ਆਪਣੇ ਕੀਤੇ ਕੰਮ ਦੱਸ ਕੇ ਆਪਣੇ ਆਪ ਨੂੰ ਵੱਡਾ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਹਮਨੇ ਯੇ ਕੀਆ, ਹਮਨੇ ਵੋ ਕੀਆ, ਬਸ ਕਾਵਾਂ ਰੋਲੀ ਹੀ ਪਈ ਹੋਈ ਸੀ ਉੱਥੇ। ਗੱਲ ਤਾਂ ਘੱਟ ਹੀ ਸਮਝ ਲੱਗਦੀ ਸੀ ਕਿ ਕਹਿੰਦੇ ਕੀ ਹੈ। ਬੰਦ ਕਰ ਵੇ ਮੁੰਡਿਆ ਇਹਨੂੰ, ਕਿੱਥੇ ਰੋਲਾ ਪਾਇਆ ਹੈ, ਜਿੱਧਰ ਦੇਖੋ ਮੈਂ ਮੈਂ ਮੈਂ ਲਾਈ ਹੈ। ਉਸਨੇ ਆਵਾਜ਼ ਘੱਟ ਕਰ ਦਿੱਤੀ ਤੇ ਬੇਬੇ ਲੰਮੇ ਪੈ ਜਾਂਦੀ ਹੈ ਤੇ ਪੋਤੇ ਨੇ ਬੇਬੇ ਵੱਲ ਦੇਖ ਕੇ ਪੁੱਛਿਆ, ਬੇਬੇ ਕੀ ਹੋਇਆ, ਸਿਹਤ ਠੀਕ ਹੈ ਤੇਰੀ? ਉਸਨੇ ਬਾਂਹ ਨੂੰ ਹੱਥ ਲਾ ਕੇ ਦੇਖਿਆ, ਬੁਖਾਰ ਤਾਂ ਨਹੀਂ ਸੀ। ਬੇਬੇ ਨੇ ਕਿਹਾ, ਮੈਂ ਠੀਕ ਹੀ ਹਾਂ ਪੁੱਤ, ਕੀ ਹੋਇਆ ਮੈਨੂੰ? ਮੈਂ ਸਤਸੰਗ ਸੁਣਨ ਦੇ ਲਈ ਗਈ, ਉੱਥੇ ਬਾਬਾ ਕਹਿੰਦਾ ਮੈਂ ਇੰਨੇ ਲੋਕਾਂ ਨੂੰ ਸਿੱਧੇ ਰਾਹ ਪਾਇਆ, ਨਸ਼ੇ ਛੁਡਾਏ, ਨੀਤਾ ਦਾ ਭਾਸ਼ਣ ਸੁਣਿਆ, ਉਹਨੇ ਵੀ ਅੰਤਾਂ ਦੇ ਕੰਮ ਗਿਣਾ ਦਿੱਤੇ ਜਿਹੜੇ ਉਹ ਕਹਿ ਰਿਹਾ ਸੀ ਕਿ ਉਸਨੇ ਕੀਤੇ ਨੇ। ਉਹ ਆ ਟੀਵੀ ਵਾਲੇ ਇੰਨੇ ਕੰਮ ਗਿਣਾਈ ਜਾਂਦੇ ਨੇ ਉੱਤੋਂ, ਰੱਬ ਤਾਂ ਕਿਸੇ ਨੂੰ ਯਾਦ ਹੀ ਨਹੀਂ ਹੈਗੀ। ਸਾਰੇ ਹੰਕਾਰ ਦੇ ਨਾਲ ਭਰੇ ਪਏ ਨੇ। ਜਿੰਦਰ ਬੇਬੇ ਦੇ ਮੂੰਹ ਦੇ ਵੱਲ ਦੇਖ ਰਿਹਾ ਸੀ ਤੇ ਉਹ ਫਿਰ ਬੋਲੀ, ਸਤਸੰਗ ਵਾਲੇ ਬਾਬੇ ਦੀਆਂ ਗੱਲਾਂ ਸੁਣ ਕੇ ਨਾ ਲੱਗਿਆ ਕਿ ਜੇ ਉਹਨੇ ਲੋਕਾਂ ਦੇ ਨਸ਼ੇ ਛੁਡਾਏ ਹੁੰਦੇ ਤਾਂ ਹਰ ਰੋਜ਼ ਨਸ਼ਿਆਂ ਦੇ ਨਾਲ ਮਾਮਾ ਦੇ ਪੁੱਤ ਕਿਉਂ ਮਰ ਰਹੇ ਨੇ। ਨੇਤਾ ਕਹਿੰਦਾ ਕਿ ਅਸੀਂ ਇੰਨੇ ਕੰਮ ਕੀਤੇ, ਪਰ ਜੇ ਇਹਨਾਂ ਨੇ ਇੰਨੇ ਕੰਮ ਕੀਤੇ ਤਾਂ ਰੋਜ਼ ਧਰਨੇ ਕਿਉਂ ਲੱਗਦੇ ਨੇ? ਇਧਰੋਂ ਆ ਟੀਵੀ ਵਾਲੇ ਦੁਹਾਈ ਪਾਈ ਜਾ ਰਹੇ ਨੇ, ਬੇਬੇ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈ, ਜੇ ਲੋਕ ਇਹਨਾਂ ਤੋਂ ਹਿਸਾਬ ਮੰਗਣ ਲੱਗ ਪੈਣ ਨਾ ਇਹਨਾਂ ਨੂੰ ਭੱਜਣ ਨੂੰ ਥਾਂ ਨਹੀਂ ਲੱਭਣੀ। ਬੇਬੇ ਜਿੰਦਰ ਨੇ ਕਹਿ ਹੀ ਦਿੱਤਾ, ਪੁੱਛਣਾ ਕੀ ਹੈ ਇਹਨਾਂ ਤੋਂ? ਬੇਬੇ ਬੈਠਵੀਂ ਜਿਹੀ ਸੁਰ ਦੇ ਵਿੱਚ ਬੋਲਦੀ ਹੈ, ਟੀਵੀ ਚੱਲ ਰਿਹਾ ਸੀ ਤੇ ਇੱਕ ਨੇਤਾ ਦੇ ਗਲ ਦੇ ਵਿੱਚ ਹਾਰ ਪਾਏ ਹੋਏ ਸਨ। ਉਹ ਹੱਥ ਜੋੜੀ ਝੁਕਿਆ ਖੜਾ ਜਿਵੇਂ ਉਸਤੇ ਕਿਸੇ ਨੇ ਬਹੁਤ ਵੱਡਾ ਅਹਿਸਾਨ ਕੀਤਾ ਹੋਏ। ਵੇ ਵੇ ਇਹਨੂੰ ਕੀ ਹੋ ਗਿਆ, ਹੱਥ ਜੋੜੀ ਖੜਾ ਹੈ? ਹੋਣਾ ਕੀ ਹੈ ਬੇਬੇ, ਅਗਲੇ ਨੇ ਪਾਰਟੀ ਬਦਲੀ ਹੈ, ਪਾਰਟੀ ਦੇ ਵਿੱਚ ਰਲਾਉਣ ਵਾਲਿਆਂ ਮੂਹਰੇ ਝੁਕ ਰਿਹਾ ਹੈ। ਅਸਲ ਦੇ ਵਿੱਚ ਤਾਂ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਪਾਰਟੀਆਂ ਬਦਲਦਿਆਂ ਨੂੰ। ਜੇ ਇੱਕ ਪਾਰਟੀ ਦੇ ਵਿੱਚ ਨਹੀਂ ਕੁਝ ਸਵਾਰ ਸਕੇ ਤਾਂ ਦੂਜੀ ਦੇ ਵਿੱਚ ਜਾ ਕੇ ਕੀ ਸਵਾਰ, ਜਿਹੜੀ ਹੈ ਸਵਾਹ ਸਵਾਰ ਦੇਣਗੇ? ਇਹ ਗੱਲਾਂ ਤਾਂ ਇਹਨਾਂ ਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਹੁਣ ਤੱਕ ਬੇਬੇ, ਜਿੰਦਰ ਗੰਭੀਰ ਹੋ ਕੇ ਬੋਲ ਪਿਆ। ਉਸਨੇ ਚੈਨਲ ਬਦਲ ਸੁੱਟਿਆ। ਇੱਕ ਆਪਣੇ ਆਪ ਨੂੰ ਰੱਬ ਦੇ ਰੂਪ ਸਮਝਣ ਵਾਲਾ ਬਾਬਾ ਕਿਸੇ ਦੀ ਫੋਨ ਦੇ ਨਾਲ ਫੋਨ ਕਾਲ ਸੁਣ ਕੇ ਉਸਨੂੰ ਕਹਿ ਰਿਹਾ, ਬਸ ਆਖੇ ਬੰਦ ਕਰ ਲਓ, ਜਾਣੀ ਕਿ ਅੱਖਾਂ ਬੰਦ ਕਰ ਲਓ। ਕਹਿੰਦਾ, ਬਸ ਆਖੇ ਬੰਦ ਕਰਕੇ ਇੱਕ ਵਾਰ ਮੇਰਾ ਨਾਮ ਲੈਣਾ ਕਿ ਗੁਰੂ ਜੀ ਮੇਰਾ ਇਹ ਕਾਮ ਹੋ ਜਾਏਗਾ। ਇਹਨੂੰ ਫੋਨ ਲਾ ਕੇ ਆਖਦੇ ਹੋਏ, ਜੇ ਇੰਨੀ ਸ਼ਕਤੀ ਹੈ ਨਾ ਤਾਂ ਸਾਰੀ ਦੁਨੀਆਂ ਨੂੰ ਹੀ ਠੀਕ ਕਰ ਦੇ। ਬੇਬੇ ਉੱਠ ਕੇ ਬੈਠ ਗਈ। ਬੇਬੇ ਇਹਨੂੰ ਇਹਨਾਂ ਨੂੰ ਫੋਨ ਨਹੀਂ ਲੱਗਦਾ ਹੁੰਦਾ, ਜੇ ਕਿਤੇ ਲੱਗ ਵੀ ਜਾਵੇ ਨਾ ਤਾਂ ਅੱਗੇ ਦੀ ਅੱਗੇ ਨੰਬਰ ਦੇਈ ਜਾਣਗੇ, ਬੰਦਾ ਅੱਕ ਕੇ ਫੋਨ ਬੰਦ ਕਰ ਦਿੰਦਾ। ਜਿੰਦਰ ਨੇ ਜਵਾਬ ਦਿੱਤਾ, ਤੈਨੂੰ ਕੀ ਪਤਾ ਹੈ, ਤੂੰ ਲਾਇਆ ਹੈ ਕਦੇ ਫੋਨ ਇਹਨਾਂ ਨੂੰ? ਬੇਬੇ ਪੋਤੇ ਦੇ ਮੂੰਹ ਦੇ ਵੱਲ ਦੇਖ ਕੇ ਬੋਲ ਪਈ, ਨਾ ਨਾ ਮੈਂ ਕਿਉਂ ਲਾਉਣਾ ਹੈ, ਉਹ ਤਾਂ ਇੱਕ ਦਿਨ ਸਕੂਲ ਦੇ ਵਿੱਚ ਜਵਾਕ ਗੱਲਾਂ ਕਰਦੇ ਸੀ, ਪੋਤੇ ਨੇ ਚੈਨਲ ਹੀ ਬਦਲ ਕੇ ਰੱਖ ਦਿੱਤਾ। ਇੱਕ ਹੋਰ ਚੈਨਲ ਦੇ ਉੱਤੇ ਇੱਕ ਔਰਤ ਕਿਸੇ ਸਾਧ ਨੂੰ ਰੋ ਰੋ ਕੇ ਆਖ ਰਹੀ ਹੈ, ਬਾਬਾ ਜੀ ਤੁਸੀਂ ਮੈਨੂੰ ਸਭ ਕੁਝ ਦਿੱਤਾ, ਬਸ ਹੁਣ ਤਾਂ ਇੱਕੋ ਇੱਛਾ ਬਾਕੀ ਰਹਿ ਗਈ ਹੈ, ਇਹ ਜਾਨ ਤੁਹਾਡੇ ਚਰਨਾਂ ਦੇ ਵਿੱਚ ਨਿਕਲੇ ਬਸ। ਬੇਬੇ ਨੇ ਮੱਥੇ ਦੇ ਉੱਤੇ ਹੱਥ ਮਾਰਿਆ, ਹੇ ਮਾਲਕਾ ਕੀ ਬਣੂ ਲੋਕਾਂ ਦਾ, ਆਖਦਿਆਂ ਬੇਬੇ ਮੱਥਾ ਫੜ ਕੇ ਬੈਠ ਜਾਂਦੀ ਹੈ। ਲੋਕਾਂ ਦਾ ਤਾਂ ਕੁਝ ਨਹੀਂ ਬਣਨਾ ਬੇਬੇ, ਪਰ ਬਾਬਿਆਂ ਦੇ ਬੈਂਕ ਖਾਤੇ ਜ਼ਰੂਰ ਭਰ ਜਾਂਦੇ ਨੇ, ਪਤਾ ਨਹੀਂ ਕਿਵੇਂ ਭਲਾ ਹੋਊ ਇਹਨਾਂ ਦਾ, ਲੁੱਟੀ ਜਾਂਦੇ ਨੇ ਭੋਲੇ ਭਾਲੇ ਲੋਕਾਂ ਨੂੰ। ਬੇਬੇ ਤਪੀ ਪਈ ਹੈ, ਜੇ ਉਸਦੇ ਵੱਸ ਹੁੰਦਾ ਨਾ ਕਿਤੇ ਤਾਂ ਸਭ ਸਿੱਧੇ ਕਰ ਦਿੰਦੀ ਉਹ। ਬੇਬੇ ਜਿਹਦੇ ਹੱਥ ਦੇ ਵਿੱਚ ਤਾਕਤ ਆ ਜਾਂਦੀ ਹੈ ਨਾ ਉਹੀ ਆਕੜ ਬਹਿੰਦਾ, ਇਹ ਪਚਾਉਣੀ ਬੜੀ ਔਖੀ ਹੈ। ਤਾਕਤ ਜਿਹੜੀ ਮਰਜ਼ੀ ਹੋਵੇ, ਧਰਮ ਦੀ ਹੋਵੇ, ਪੈਸੇ ਦੀ ਹੋਵੇ, ਉੱਚੇ ਅਹੁਦੇ ਦੀ ਹੋਵੇ, ਭਾਵੇਂ ਰਾਜਨੀਤੀ ਦੀ ਹੋਵੇ, ਬਸ ਬੰਦਾ ਆਪਣੇ ਆਪ ਨੂੰ ਰੱਬ ਦੇ ਨੇੜੇ ਸਮਝਣ ਲੱਗ ਪੈਂਦਾ। ਰੱਬ ਦੇ ਨੇੜੇ ਨਹੀਂ ਸਮਝਣ ਲੱਗਦੇ, ਰੱਬ ਦੇ ਨੇੜੇ ਸਮਝਣ ਵਾਲੇ ਨੂੰ ਤਾਂ ਹਮੇਸ਼ਾ ਯਾਦ ਰਹਿੰਦਾ ਕਿ ਰੱਬ ਉਹਨਾਂ ਨੂੰ ਦੇਖ ਰਿਹਾ। ਇਹ ਤਾਂ ਰੱਬ ਦੇ ਸ਼ਰੀਕ ਬਣ ਕੇ ਬਹਿ ਜਾਂਦੇ ਨੇ ਬੇਬੇ, ਬੋਲੀ ਹੈ। ਗੱਲ ਤਾਂ ਬੇਬੇ ਤੇਰੀ 16 ਨੇ ਸਹੀ ਹੈ, ਜਿੰਦਰ ਕਹਿੰਦਾ। ਇੰਨੇ ਨੂੰ ਬਾਹਰੋਂ ਗਲੀ ਦੇ ਵਿੱਚੋਂ ਲੰਘਦੇ ਲੋਕਾਂ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ। ਬੇਬੇ ਤੇ ਪੋਤਾ ਚੁੱਪ ਕਰ ਗਏ ਤੇ ਟੀਵੀ ਬੰਦ ਕਰਤਾ। ਪੋਤੇ ਨੇ ਪਰਨੇ ਦਾ ਲੜ ਠੀਕ ਕੀਤਾ ਤੇ ਨੰਗੇ ਪੈਰੀ ਹੀ ਬਾਹਰ ਨੂੰ ਦੇਖਣ ਚਲਿਆ ਗਿਆ। ਬੇਬੇ ਵੀ ਆਪਣੀ ਚੁੰਨੀ ਸੰਭਾਲਦੀ ਬਾਹਰ ਵੱਲ ਨੂੰ ਤੁਰ ਪਈ ਤੇ ਪੋਤਾ ਅੰਦਰ ਨੂੰ ਮੁੜ ਆਇਆ। ਕੀ ਹੋਇਆ, ਬੇਬੇ ਨੇ ਪੁੱਛਿਆ। ਲੋਕ ਨੇ ਬੇਬੇ ਕਹਿੰਦੇ ਐ, ਅਸੀਂ ਨੇਤਾ ਤੋਂ ਸਵਾਲ ਪੁੱਛਣੇ ਨੇ, ਉਸਨੇ ਕਿਹਾ। ਚੱਲ ਆ ਜਾ ਫਿਰ ਬੇਬੇ ਅੰਦਰ, ਤੂੰ ਵੀ ਛੱਡ, ਆਪਾਂ ਕੀ ਕਰਨਾ, ਉਸਨੇ ਬੇਬੇ ਦੇ ਮੋਢੇ ਉੱਤੋਂ ਦੀ ਹੱਥ ਰੱਖਦਿਆਂ ਆਖ ਦਿੱਤਾ। ਉਹ ਨਹੀਂ, ਮੈਂ ਵੀ ਸਵਾਲ ਪੁੱਛਣੇ ਆ, ਬੇਬੇ ਨੇ ਉਸਦਾ ਹੱਥ ਪਰੇ ਕਰਕੇ ਚੁੰਨੀ ਦੀ ਬੁੱਕਲ ਠੀਕ ਕੀਤੀ ਤੇ ਪੋਤਾ ਭੱਜ ਕੇ ਅੰਦਰ ਗਿਆ, ਪੈਰੀ ਚੱਪਲ ਪਾ ਕੇ ਬੇਬੇ ਦੇ ਨਾਲ ਆ ਰਲਿਆ। ਬੇਬੇ ਦਾ ਹੱਥ ਫੜ ਲਿਆ ਉਹਨੇ ਪੋਤੇ ਨੇ ਤੇ ਬੇਬੇ ਨੇ ਹੈਰਾਨੀ ਦੇ ਨਾਲ ਉਸਦੇ ਵੱਲ ਤੱਕਦਿਆਂ ਪੁੱਛਿਆ, ਵੇ ਤੂੰ ਘਰੇ ਨਹੀਂ ਬੈਠ ਸਕਦਾ? ਅੱਗਿਓਂ ਕਹਿੰਦਾ ਨਾ ਨਾ, ਮੁੰਡੇ ਨੇ ਸਿਰ ਹਿਲਾਉਂਦਿਆਂ ਕਿਹਾ। ਕਿਉਂ, ਬੇਬੇ ਨੇ ਫਿਰ ਪੁੱਛਿਆ, ਕਿਉਂ ਨੀ ਘਰ ਬਹਿੰਦਾ? ਇਸ ਤੋਂ ਪਹਿਲਾਂ ਕਿ ਮੈਂ ਵੀ ਤੁਹਾਡੇ ਵਾਂਗ ਬੁੱਢਾ ਹੋ ਕੇ ਜਾਗਾਂ, ਮੈਂ ਹੁਣੇ ਹੀ ਸਵਾਲ ਪੁੱਛਣੇ ਐ ਤੇ ਇਹਨਾਂ ਸਾਰੇ ਰੱਬ ਦੇ ਸ਼ਰੀਕਾਂ ਤੋਂ। ਅੱਗਿਓਂ ਉਹ ਜਵਾਬ ਦਿੰਦਾ, ਕਹਿੰਦਾ ਕਿ ਮੇਰੀ ਵੀ ਇਹ ਗੱਲਾਂ ਸੁਣ ਸੁਣ ਕੇ ਕਿਤੇ ਉਮਰ ਹੀ ਨਾ ਲੰਘ ਜਾਵੇ, ਤੁਹਾਡੀ ਉਮਰ ਦਾ ਹੋ ਕੇ ਫਿਰ ਹੀ ਸਵਾਲ ਪੁੱਛਣ ਲੱਗਾ। ਉਸ ਤੋਂ ਪਹਿਲਾਂ ਚੰਗਾ ਹੈ ਕਿ ਮੈਂ ਹੁਣ ਤੋਂ ਹੀ ਸਵਾਲ ਕਰਨੇ ਇਹਨਾਂ ਨੂੰ ਸ਼ੁਰੂ ਕਰ ਦਵਾਂ। ਜੀ ਦੋਸਤੋ, ਇਹ ਸੀ ਜੀ ਕਹਾਣੀ ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ ਦੇ ਵਿੱਚੋਂ, ਬਾਕਮਾਲ ਕਟਾਕਸ਼ ਕਹਾਣੀ ਦੇ ਰੂਪ ਦੇ ਵਿੱਚ, ਰੱਬ ਦੇ ਸ਼ਰੀਕ ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ ਚੋਂ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਮੰਚ। ਚੰਗੀ ਲੱਗੇ ਤਾਂ ਕਹਾਣੀ ਦੋਸਤੋ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝੀ ਕਰਦਿਆ ਕਰੋ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਹਫ਼ਤੇ ਦੇ ਵਿੱਚ ਇੱਕ ਅੱਧੀ ਕਹਾਣੀ ਜ਼ਰੂਰ ਤੁਹਾਡੇ ਨਾਲ ਸਾਂਝੀ ਕਰੀ ਜਾਵੇ, ਹਾਲਾਤਾਂ ਨੂੰ ਦੇਖਦੇ ਹੋਏ, ਸਮੇਂ ਨੂੰ ਦੇਖਦੇ ਹੋਏ, ਤੇ ਅੱਜ ਦੇ ਹਾਲਾਤਾਂ ਦੇ ਉੱਤੇ ਢੁੱਕਦੀ ਹੈ ਜੋ ਅੱਜ ਦੀ ਸਿਆਸਤ ਜਾਂ ਸਾਡੀ ਵਿਰਾਸਤ ਜਾਂ ਸਾਡੇ ਡੇਰੇ ਜਿਹੜੇ ਨੇ ਆਪਣੇ ਕਾਹਦੇ ਨੇ, ਜੋ ਸਾਡੇ ਪੰਜਾਬ ਦੇ ਵਿੱਚ ਜੋ ਕੁਝ ਵਾਪਰ ਰਿਹਾ, ਨਸ਼ਿਆਂ ਦੇ ਹਾਲਾਤ ਨੇ, ਸਿਆਸਤ ਦੇ ਹਾਲਾਤ ਨੇ, ਉਹਨਾਂ ਦੇ ਉੱਤੇ ਬਾਕਮਾਲ ਢੁੱਕਦੀ ਕਹਾਣੀ ਰੱਬ ਦੇ ਸ਼ਰੀਕ ਅੰਮ੍ਰਿਤ ਕੌਰ ਬਡਰੁੱਖਾਂ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ। ਜੀ ਦੋਸਤੋ, ਇਹ ਸੀ ਜੀ ਕਹਾਣੀ ਰੱਬ ਦੇ ਸ਼ਰੀਕ, ਤੇ ਆਖਰ ਦੇ ਵਿੱਚ ਤੁਹਾਡੇ ਸੁਨੇਹੇ ਲੈ ਕੇ ਫਿਰ ਆਪਾਂ ਆਗਿਆ ਲੈਂਦੇ ਹਾਂ। ਸਮਾਂ ਵੀ ਆਪਣਾ ਸਮਾਪਤੀ ਵਾਲਾ ਹੋ ਗਿਆ, ਜਿਸਦੇ ਵਿੱਚ ਬਾਤ ਪਾਉਂਦੇ ਹਾਂ। ਮਾਲ ਸੁਰਿੰਦਰ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ, ਤੇ ਦਵਿੰਦਰ ਭਾਰਤ ਜੀ ਨੇ ਇੰਡੀਆ ਤੋਂ UAE ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ। ਰਾਜਨ ਸੈਣੀ ਸਾਹਿਬ ਲਾਈਕ ਨੰਬਰ 4 ਕਹਿੰਦੇ ਨੇ। ਮਾਨ ਸਿੰਘ ਸੈਣੀ ਸਾਹਿਬ ਸਤਿ ਸ਼੍ਰੀ ਅਕਾਲ ਜੀ, ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਜੀ ਕਹਿੰਦੇ ਆ, ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ। ਰਾਜਨ ਸੈਣੀ ਸਾਹਿਬ ਲਿਖਦੇ ਆ, ਸੁਰਜੀਤ ਭਾਰਤ ਸਾਡੇ ਮਦਰ ਸਤਿ ਸ਼੍ਰੀ ਅਕਾਲ ਭੇਜਦੇ ਆ। ਔਜਲਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਕਹਿੰਦੇ ਆ। ਮੁਹੰਮਦ ਜੀ ਦੁਬਈ ਤੋਂ ਸਤਿ ਸ਼੍ਰੀ ਅਕਾਲ ਵੀਰ ਭੁਪਿੰਦਰ ਜੀ ਤੇ ਸਾਰੇ ਦੋਸਤਾਂ ਨੂੰ। ਔਜਲਾ ਸਾਹਿਬ ਕਹਿੰਦੇ ਆ, ਕਿੰਨੇ ਮਸਲੇ ਸਾਢੇ 4 ਸਾਲ ਕਿਸੇ ਲੀਡਰਾਂ ਨੂੰ ਯਾਦ ਨਹੀਂ ਆਉਂਦੇ, ਪਰ ਲੁੱਟਣ ਮਹੀਨੇ ਸਭ ਆ ਜਾਂਦੇ ਨੇ, ਕਿਉਂਕਿ ਰੁੱਤ ਫਸਲ ਵੱਢਣ ਦੀ ਇਹ ਬਚੋ ਪਰ ਕਿੱਥੇ ਲੁੱਟੇ ਫਿਰ ਜਾਣੇ ਹੈ। ਰਾਜਨ ਸੈਣੀ ਵੀਰ ਬਹੁਤ ਸੁਲਝੇ ਹੋਏ ਵਕੀਲ ਨੇ ਕਿ ਉਹਨਾਂ ਨੂੰ ਰੇਡੀਓ ਤੋਂ ਕੋਈ ਨਿੱਜੀ ਫਾਇਦਾ ਜਾਂ ਕੋਈ ਕੇਸ ਮਿਲਦਾ ਕਹਿੰਦੇ ਕੋਈ ਜੀ। ਤੇ ਔਜਲਾ ਸਾਹਿਬ ਲਿਖਦੇ ਆ ਕਿ ਕਾਂਗਰਸ ਦਾ ਹਾਲ ਉਹ ਹੋਣਾ, ਹੁਣ ਕੀ ਵਿਆਹੀ ਜਾਵੇਗੀ, ਮੁੰਡਾ ਹੋਣ ਦੀ ਕੋਈ ਗਰੰਟੀ ਨਹੀਂ, ਬਸ ਵਿਚੋਲਾ ਕਹੂ, ਮੈਨੂੰ ਲਾਗ ਦੇਵੋ ਤੇ ਖਹਿੜਾ ਛੱਡ ਦਿਓ। ਅੱਗੇ ਲਿਖਦੇ ਨੇ, ਮੱਝ ਤੇ ਵੀ ਹੱਥ ਫੇਰ ਸਿਫਤ ਕਰ ਜਾਂਦੇ ਆ ਜੀ, ਬਾਦਲ ਸਾਹਿਬ ਵੱਡੇ ਜਿਹੜੇ ਸੀਗੇ, ਪ੍ਰਕਾਸ਼ ਸਿੰਘ ਬਾਦਲ, ਤੇ ਉਹਨਾਂ ਦੀ ਗੱਲਬਾਤ ਚੱਲ ਰਹੀ ਸੀ। ਤੇ ਔਜਲਾ ਸਾਹਿਬ ਕਹਿੰਦੇ, ਮੇਰਾ ਕਾਂਗਰਸ ਦਾ ਕਮੈਂਟ ਦਿਸ ਨਹੀਂ ਰਿਹਾ ਜੀ, ਦਿਸ ਪਿਆ ਜੀ ਬਾਅਦ ਦੇ ਵਿੱਚੋਂ, ਪੜ੍ਹਦਾ ਮੈਂ ਲਿਖਿਆ ਸੀ। ਤੇ ਔਜਲਾ ਸਾਹਿਬ ਕਹਿੰਦੇ, ਬਿਲਕੁਲ ਸਹੀ ਗੱਲ ਕਹਿ ਰਿਹਾ ਮੁਕੱਦਰ ਵੀਰ ਵੀ। ਤੇ ਔਜਲਾ ਸਾਹਿਬ ਲਿਖਦੇ ਆ, ਚਲੋ ਇਹ ਤਾਂ ਪਤਾ ਲੱਗ ਗਿਆ ਕਿ ਪਹਿਲਾਂ ਕਿਹਨੇ ਕੀ ਦਿੱਤਾ ਸੀ। ਮੁਕੱਦਰ ਵੀਰ, ਅਸੀਂ ਇਹ ਕੰਮ ਕਦੀ ਵੀ ਕੀਤਾ ਤੇ ਨਹੀਂ ਕੀਤਾ, ਆਪਣਾ ਦੁੱਖ ਆਪਣੇ ਕੋਲ ਵਧੀਆ ਸਰੂਰ ਦਿੰਦਾ ਹੈ ਕਹਿੰਦੇ। ਮੁਹੰਮਦ ਜੀ ਕਹਿੰਦੇ ਆ, ਮੁਕੱਦਰ ਜੀ ਨਾਈਸ ਜੋਬ ਜੀ। ਤੇ ਔਜਲਾ ਸਾਹਿਬ ਕਹਿੰਦੇ, ਲੋਟ ਲੱਗ ਗਿਆ ਭਾਰਤ, ਦੇਸ਼ ਤੇ ਕਾਨੂੰਨ ਵਧੀਆ ਸੀ, ਨਹੀਂ ਤਾਂ ਕਹਿੰਦੇ ਕਿਤੇ ਢੰਗੇ ਹੋਣਾ ਸੀ। ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ, ਖੁਸ਼ਕਿਸਮਤ ਹੈ ਸਿਕੰਦਰ ਜਿਹਨੇ ਇਹ ਸਮਾਂ ਹੰਢਾਇਆ, ਇਕੋਲਾਹੇ ਵਾਲੇ ਨੂੰ ਲਿਖਣਾ ਇਹਨਾਂ ਚਿੱਠੀਆਂ ਨੇ ਹੀ ਸਿਖਾਇਆ। ਅੱਗੇ ਲਿਖਦੇ ਨੇ ਕਿ ਨਾਲੇ ਮੁਕੱਦਰ ਵੀਰੇ ਸ਼ਾਮੇ ਜਜ਼ਬਾਤਾਂ ਨੂੰ ਰੋਕਣਾ ਔਖਾ ਹੈ ਤੇ ਕੋਈ ਨਹੀਂ ਸਭ ਮਾਫ ਹੈ ਕਿਉਂਕਿ ਤੁਹਾਡੇ ਸ਼ਾਮ ਹੈ ਮੁਕੱਦਰ ਵੀਰੇ। ਤੇ ਮੁਹੰਮਦ ਜੀ ਲਿਖਦੇ ਆ ਦੁਆਬਾ ਰੇਡੀਓ ਲਾਈਵ ਖੂਬਸੂਰਤ ਲਾਈਵ ਤੇ ਸਾਰੇ ਰੰਗ ਦੁਆਬਾ ਰੇਡੀਓ ਲਾਈਵ ਕੇ ਸੰਗ ਕਹਿੰਦੇ ਜੀ। ਤੇ ਜਗਤਾਰ ਭਾਰਤ ਜੀ ਆਖਰ ਦੇ ਵਿਚ ਸਤਿ ਸ਼੍ਰੀ ਅਕਾਲ ਭੇਜਦੇ ਆ। ਲੋ ਦੋਸਤੋ, ਸ਼ੁਰੂ ਤੋਂ ਲੈ ਕੇ ਆਖਰ ਤੱਕ ਜੁੜੇ ਰਹਿਣ ਵਾਲੇ ਸੱਜਣਾਂ ਦਾ, ਮਿੱਤਰਾਂ ਦਾ, ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ। ਤੇ ਅੱਜ ਮਾਫ਼ੀ ਚਾਹਵਾਂਗੇ, ਸ਼ੰਮੀ ਜੀ ਦੇ ਨਾਲ ਪ੍ਰੋਗਰਾਮ ਸੀ, ਵੈਸੇ ਤਾਂ ਉਹ ਜੁੜ ਨਹੀਂ ਪਾਏ ਨਾਲ, ਤੇ ਕੱਲ੍ਹ ਨੂੰ ਉਹਨਾਂ ਦੇ ਨਾਲ ਮੁਲਾਕਾਤ ਕਰਾਂਗੇ ਤੇ ਸਬੱਬ ਬਣਾਵਾਂਗੇ ਤੇ ਇਸੇ ਮੁੱਦੇ ਦੇ ਉੱਤੇ ਅੱਗੇ ਗੱਲ ਚਲਾਵਾਂਗੇ। ਜੋ ਅੱਜ ਦਾ ਆਪਣਾ ਸੀਗਾ ਸਿਲਸਿਲਾ ਦਾਨ ਪੁੰਨ ਦੇ ਉੱਤੇ ਤੇ ਉਹਦੀ ਗੱਲ ਕਰਾਂਗੇ। ਲੋ ਇਸ ਦੇ ਨਾਲ ਹੀ ਮੈਨੂੰ ਦਿਓ ਆ ਗਿਆ ਵੱਧ ਘੱਟ ਬੋਲੇ ਗੁਸਤਾਖੀ ਮਾਫ਼। ਤੇ ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ। ਹਰਵਿੰਦਰ ਜੌਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਹੱਸਦੇ ਵਸਦੇ ਰਹੋ, ਕੱਲ ਨੂੰ ਮਿਲਦੇ ਹਾਂ ਦੋਸਤੋ ਫਿਰ ਤੋਂ ਨਵਾਂ ਨਵੇਲਾ ਪ੍ਰੋਗਰਾਮ ਲੈ ਕੇ। ਇੰਨਾ ਕੁ ਕਬੂਲ ਕਰਨਾ ਤੇ ਚੇਤਿਆਂ ਚ ਯਾਦ ਰੱਖਣਾ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ ਹੈ ਜੀ। ਜਾਂਦੇ ਜਾਂਦੇ ਸੁਣਦੇ ਆ ਗੁਰਦਾਸ ਮਾਨ ਸਾਹਿਬ ਕੀ ਕਹਿੰਦੇ ਆ, ਦੁਨੀਆਂ ਮੇਲਾ ਦੋ ਦਿਨ ਦਾ, ਤੇ ਇਸ ਦੇ ਨਾਲ ਹੀ ਮੈਨੂੰ ਦਿਓ ਆ ਗਿਆ ਸਤਿ ਸ੍ਰੀ ਅਕਾਲ ਜੀ।

0: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 5 ਦਸੰਬਰ 2020 ਦਿਨ ਐਤਵਾਰ ਸ਼ਾਮ ਦੇ 6:30 ਵਜਦੇ ਹਨ ਤੇ ਮੈਂ ਤੁਹਾਡੇ ਲਈ ਗਾਉਂਦੀ ਸ਼ਾਮ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਜਿਵੇਂ ਤੁਸੀਂ ਬਖੂਬੀ ਜਾਣਦੇ ਹੋ ਵੀ ਇਹ ਸਾਡਾ ਤੀਸਰਾ ਪ੍ਰੋਗਰਾਮ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਸ਼ਾਇਰ ਦੋਸਤਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਕਿ ਆਪਣੀਆਂ ਰਚਨਾਵਾਂ ਨੂੰ ਜਿਹੜਾ ਤਰੰਨਮ ਦੇ ਵਿੱਚ ਪੇਸ਼ ਕਰਦੇ ਨੇ। ਇਸ ਦੇ ਨਾਲ ਦੀ ਨਾਲ ਜਿਹੜੇ ਗੀਤਕਾਰ ਆਪਣੇ ਗੀਤਾਂ ਨੂੰ ਗਾ ਕੇ ਪੇਸ਼ ਕਰਦੇ ਨੇ ਉਹਨਾਂ ਨੂੰ ਅਸੀਂ ਸੱਦਾ ਦਿੰਦੇ ਇਸ ਸ਼ਾਮ ਦੇ ਵਿੱਚ ਤੇ ਇਸ ਦੇ ਨਾਲ ਦੀ ਨਾਲ ਅਸੀਂ ਉਹਨਾਂ ਗਾਇਕਾਂ ਨੂੰ ਵੀ ਸੱਦਾ ਦਿੰਦੇ ਹਾਂ ਜਿਹੜੇ ਆਪਣਾ ਮੁੱਢਲਾ ਸਫ਼ਰ ਸ਼ੁਰੂ ਕਰਦੇ ਨੇ। ਇਸ ਦੇ ਨਾਲ ਜਿਹੜਾ ਸ਼ਾਇਰ ਤੇ ਗੀਤਕਾਰ ਤੇ ਸੰਗੀਤਕਾਰ ਆਪਣੀਆਂ ਸੇਵਾਵਾਂ ਜਿਹੜੀਆਂ ਆ ਦੁਆਬਾ ਰੇਡੀਓ ਨੂੰ ਸਮਰਪਿਤ ਕਰਨਾ ਚਾਹੁੰਦਾ, ਅਸੀਂ ਉਹਨਾਂ ਨੂੰ ਵੀ ਇਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਕਹਿੰਦੇ ਹਾਂ। ਤੇ ਇਸ ਵਾਰ ਦਾ ਜਿਹੜਾ ਅਸੀਂ ਇਹ ਗਾਉਂਦੀ ਸ਼ਾਮ ਪ੍ਰੋਗਰਾਮ ਜਿਹੜਾ ਆ ਇਸ ਦੇ ਵਿੱਚ ਜਿਹੜਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜਾ ਇਸ ਵੇਲੇ ਭਾਰਤ ਦੇ ਵਿੱਚ ਕਿਸਾਨ ਕੋਲ ਚੱਲ ਰਿਹਾ ਹੈ ਉਸ ਨੂੰ ਸਮਰਪਿਤ ਜਿਹੜੀਆਂ ਰਚਨਾਵਾਂ ਜਿਹੜੀਆਂ ਪੇਸ਼ ਕੀਤੀਆਂ ਜਾਣ। ਤੇ ਇਸ ਪ੍ਰੋਗਰਾਮ ਦੇ ਦੌਰਾਨ ਕੁਝ ਰਚਨਾਵਾਂ ਜਿਹੜੀਆਂ ਹਟਵੀਆਂ ਹੋ ਸਕਦੀਆਂ ਨੇ, ਉਸ ਲਈ ਅਸੀਂ ਪਹਿਲਾਂ ਹੀ ਜਿਹੜਾ ਸਰੋਤਿਆਂ ਤੋਂ ਗੁਸਤਾਖੀ ਮੰਗਦੇ ਹਾਂ। ਤੇ ਜਿੱਥੇ ਕਿਸਾਨ ਘੋਲ ਨਾਲ ਸੰਬੰਧਿਤ ਜਿਹੜੀਆਂ ਰਚਨਾਵਾਂ ਨੂੰ ਸਰੋਤੇ ਪਸੰਦ ਕਰਨਗੇ, ਆਸ ਕਰਦੇ ਹਾਂ ਦੂਸਰੀਆਂ ਰਚਨਾਵਾਂ ਨੂੰ ਵੀ ਉਸੇ ਤਰ੍ਹਾਂ ਪਿਆਰ ਦੇਣਗੇ। ਤੇ ਇਸ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜਾ ਆ ਸਭ ਤੋਂ ਪਹਿਲਾਂ ਜਿਹੜਾ ਆ ਕਵੈਤ ਦੇ ਵਿੱਚ ਵਸਦੇ ਸਾਡੇ ਸ਼ਾਇਰ ਲਸ਼ਕਰੀ ਰਾਮ ਜੱਖੂ ਜੀ ਨੂੰ ਸੱਦਾ ਦਿੰਦੇ ਹਾਂ। ਲਸ਼ਕਰੀ ਰਾਮ ਜੱਖੂ ਜੀ ਬਾਰੇ ਤੁਸੀਂ ਬਖੂਬੀ ਜਾਣਦੇ ਹੋ, ਉਹ ਸਾਡੀਆਂ ਕਾਮ ਮਹਿਫਲਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ ਤੇ ਹੁਣ ਉਹ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਜਿਹੜੀ ਆ ਹਾਜ਼ਰੀ ਭਰ ਰਹੇ ਨੇ। ਲਸ਼ਕਰੀ ਰਾਮ ਜੱਖੂ ਜੀ ਜਿਹੜੇ ਕਿ ਪੰਜਾਬੀ ਸੱਤ ਕਵੈਤ ਦੇ ਮੁੱਖ ਸੇਵਾਦਾਰ ਨੇ, ਉਹਨਾਂ ਨੂੰ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਜੀ ਆਇਆਂ।
1: ਹਾਂਜੀ, ਮੈਂ ਲਸ਼ਕਰੀ ਰਾਮ ਜੱਖੂ ਲੱਧਣਾ ਵਾਲਾ ਕਵੈਤ ਦੀ ਧਰਤੀ ਤੋਂ ਆਪਣੇ ਸਰੋਤਿਆਂ ਦੇ ਰੂਬਰੂ ਹੋ ਰਿਹਾ ਹਾਂ। ਮੈਂ ਦੁਆਬਾ ਰੇਡੀਓ ਦਾ ਅਤੇ ਸਾਡੇ ਭਾਈ ਸਾਹਿਬ ਭਾਈ ਹਰਬੰਸ ਸਿੰਘ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਜਿਹੜੇ ਸਾਨੂੰ ਕਦੇ ਵੀ ਭੁੱਲਦੇ ਨਹੀਂ ਅਤੇ ਸਾਨੂੰ ਯਾਦ ਰੱਖਦੇ ਹਨ, ਤੋਂ ਹਰ ਮੌਕੇ 'ਤੇ ਯਾਦ ਕਰਦੇ ਹਨ। ਸੋ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਹੜੇ ਸਾਨੂੰ ਹਰ ਟਾਈਮ ਨਾਲ ਮੌਕਾ ਦੇਣ ਦਾ ਕੋਸ਼ਿਸ਼ ਕਰਦੇ ਹਨ। ਸੋ ਅੱਜ ਜੋ ਪੰਜਾਬ ਦੇ ਹਾਲਾਤ ਚੱਲ ਰਹੇ ਹਨ, ਜੋ ਪੰਜਾਬ ਦਾ ਅੱਜ ਕੱਲ੍ਹ ਕਿਸਾਨ ਸੰਘਰਸ਼ ਚੱਲ ਰਿਹਾ ਹੈ, ਉਹਦੇ ਸੰਦਰਭ ਦੇ ਵਿੱਚ ਦੋ ਕੁ ਜਜ਼ਬਾਤ, ਦੋ ਕੁ ਬੋਲ ਆਪਣੇ ਮੈਂ ਆਪਣੇ ਸਾਰੀ ਸੰਗਤ ਨਾਲ ਸਾਂਝੇ ਕਰਨੇ ਚਾਹੁੰਦਾ ਹਾਂ ਕਿ ਉਹਨਾਂ ਨੇ ਜੋ ਵੀ ਇਹ ਕੀਤਾ ਹੈ ਅਸੀਂ ਉਹਦੇ ਵਿਰੋਧ ਦੇ ਵਿੱਚ, ਯਾਨੀ ਕਿ ਅਸੀਂ ਕਿਸਾਨ ਜੋ ਮੋਰਚਾ ਹੈ, ਕਿਸਾਨ ਮਜ਼ਦੂਰ ਮੋਰਚਾ ਹੈ ਪੰਜਾਬੀ ਸੱਥ ਵੱਲੋਂ, ਜੋ ਕਵੈਦੀ ਪੰਜਾਬੀ ਸੱਥ ਉਹਦੇ ਵੱਲੋਂ ਅਤੇ ਸਤਿਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ ਉਹਨਾਂ ਦੇ ਅਸੀਂ ਡੱਟ ਕੇ ਹਮਾਇਤ ਕਰਦੇ ਹਾਂ। ਸੋ ਮੇਰੇ ਥੋੜ੍ਹੇ ਜਿਹੇ ਬੋਲ ਇਸ ਤਰ੍ਹਾਂ ਦੇ ਹਨ। ਨੀ ਰੱਖੀ ਗਈ ਸਿੱਖੀ ਦੀ ਸੀਸ ਉੱਤੇ ਇਹ ਦੁਨੀਆ ਸਾਰੀ ਜਾਣਦੀ ਏ, ਨੀ ਰੱਖੀ ਗਈ ਸਿੱਖੀ ਦੀ ਸੀਸ ਉੱਤੇ ਇਹ ਦੁਨੀਆ ਸਾਰੀ ਜਾਣਦੀ ਏ, ਜਿਸ ਗੋਦੜੀ ਕੀਤੇ ਲਾਲ ਪੈਦਾ, ਜਿਸ ਗੋਦੜੀ ਕੀਤੇ ਲਾਲ ਪੈਦਾ ਤੇ ਸਿੱਖੀ ਗੋਦੜੀ ਦਾ ਨਿਗਮਾਣ ਦੀ ਏ, ਸਿੰਘ ਸੂਰਮੇ ਕਦੇ ਨਾ ਪੈਠ ਦਿੱਤੀ, ਸਿੰਘ ਸੂਰਮੇ ਕਦੇ ਨਾ ਪੈਠ ਦਿੱਤੀ, ਕੜੀ ਆਈ ਜਦੋਂ ਅੰਨ ਤੇ ਸ਼ਾਨ ਦੀ ਏ, ਚੰਡੇ ਚੂਲ ਦੇ ਰਹਿਣਗੇ ਜੱਗ ਉੱਤੇ ਤੇ ਜੱਖੂ ਗੱਲ ਵੱਖਰੀ ਪਹਿਚਾਣ ਦੀ ਏ, ਤੇ ਜੱਖੂ ਗੱਲ ਵੱਖਰੀ ਪਹਿਚਾਣ ਦੀ ਏ। ਇਹ ਜੋ ਸਾਡਾ ਸੰਘਰਸ਼ ਲਿਆ ਪੰਜਾਬ ਦੇ ਇਤਿਹਾਸ ਨੂੰ ਕਿਤੇ ਫਰੋਲ ਕੇ ਦੇਖਿਆ ਹੁੰਦਾ, ਦਿੱਲੀ ਸਰਕਾਰ ਨੇ ਦਿੱਲੀ ਦਾ ਪਹਿਲਾਂ ਕੀ ਹਾਲ ਹੋਇਆ ਅਤੇ ਹੁਣ ਕੀ ਹਾਲ ਹੋਣਾ, ਜੋ ਸਾਡੇ ਕਿਸਾਨ ਵੀਰ ਉੱਥੇ ਗਏ ਹਨ ਉਹਨਾਂ ਦੇ ਬਾਰੇ ਵਿੱਚ ਮੇਰੇ ਜੋ ਜਜ਼ਬਾਤ ਸਾਂਝੇ ਹਨ ਉਹ ਮੈਂ ਦਿੱਲੀ ਬਾਰੇ ਅਤੇ ਪੰਜਾਬ ਬਾਰੇ ਗੱਲ ਕਰ ਰਿਹਾ। ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਅਸਾਂ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ, ਅਸਾਂ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ, ਹਾਏ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ। ਸੰਤਾਂ ਭਗਤਾਂ ਪੀਰ ਫਕੀਰਾਂ ਗੁਰੂਆਂ ਦੀ ਏ ਧਰਤੀ, ਸੰਤਾਂ ਭਗਤਾਂ ਪੀਰ ਫਕੀਰਾਂ ਗੁਰੂਆਂ ਦੀ ਏ ਧਰਤੀ, ਮੌਕੇ ਮੌਕੇ ਉੱਤੇ ਆ ਕੇ ਹੈ ਜਰਬਾਣੀ ਵਰਤੀ, ਮੌਕੇ ਮੌਕੇ ਉੱਤੇ ਆ ਕੇ ਹੈ ਜਰਬਾਣੀ ਵਰਤੀ। ਤੜਫਣ ਲੋਕੀ ਇੱਥੇ ਹੈ, ਤੜਫਣ ਲੋਕੀ ਇੱਥੇ ਮਾਝਾ ਮਾਲਵੇ ਦੁਆਬ ਦੇ, ਤੜਫਣ ਲੋਕੀ ਇੱਥੇ ਮਾਝੇ ਮਾਲਵੇ ਦੁਆਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ। ਕੱਖੋਂ ਹੌਲਾ ਕਰਤਾ ਜਿਸ ਨੂੰ ਅੰਨਦਾਤਾ ਸੀ ਕਹਿੰਦੇ, ਕੱਖੋਂ ਹੌਲਾ ਕਰਤਾ ਜਿਸ ਨੂੰ ਅੰਨਦਾਤਾ ਸੀ ਕਹਿੰਦੇ, ਚੰਗੀ ਸੋਚ ਜੇ ਤੇਰੀ ਹੁੰਦੀ ਨਾ ਤੇਰੇ ਦਰ ਬੈਂਦੇ, ਚੰਗੀ ਸੋਚ ਜੇ ਤੇਰੀ ਹੁੰਦੀ ਨਾ ਤੇਰੇ ਦਰ ਬੈਂਦੇ। ਹਾਏ ਚੰਗੇ ਨਹੀਂ ਨਤੀਜੇ, ਓਏ ਚੰਗੇ ਨਹੀਂ ਨਤੀਜੇ ਤੇਰੇ ਇਸ ਭੈੜੇ ਖੁਆਬ ਦੇ, ਚੰਗੇ ਨਹੀਂ ਨਤੀਜੇ ਤੇਰੇ ਇਸ ਭੈੜੇ ਖੁਆਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ। ਬੈਠ ਕੇ ਵਿੱਚ ਸੁਣ ਹਲੀਮੀ, ਬੈਠ ਕੇ ਵਿੱਚ ਹਲੀਮੀ ਦੇ ਤੂੰ ਜੇ ਕਿਸਾਨ ਦੀ ਗੱਲ ਸੁਣਦੀ, ਬੈਠ ਕੇ ਵਿੱਚ ਹਲੀਮੀ ਦੇ ਜੇ ਤੂੰ ਕਿਸਾਨ ਦੀ ਗੱਲ ਸੁਣਦੀ, ਚਾਲਾਂ ਜੋ ਸੀ ਤੇਰੇ ਮਨ ਵਿੱਚ ਪੁੱਠੀਆਂ ਨਾ ਉਹ ਬੁਣਦੀ, ਚਾਲਾਂ ਜੋ ਸੀ ਤੇਰੇ ਮਨ ਵਿੱਚ ਪੁੱਠੀਆਂ ਨਾ ਉਹ ਬੁਣਦੀ। ਕਿਤੇ ਪੜ੍ਹ ਲੈਂਦੀ ਇਤਿਹਾਸ, ਹਾਏ ਕਿਤੇ ਪੜ੍ਹ ਲੈਂਦੀ ਇਤਿਹਾਸ ਜੋ ਲਿਖਿਆ ਵਿੱਚ ਕਿਤਾਬ ਦੇ, ਕਿਤੇ ਪੜ੍ਹ ਲੈਂਦੀ ਇਤਿਹਾਸ ਜੋ ਲਿਖਿਆ ਵਿੱਚ ਕਿਤਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ। ਆਖਰੀ ਬੰਦਾ ਜੀ, ਜੱਖੂ ਲੱਦੜਾਂ ਵਾਲਾ ਆਖੇ, ਹਾਏ ਜੱਖੂ ਲੱਦੜਾਂ ਵਾਲਾ ਆਖੇ ਜਿੱਤ ਅੰਨਦਾਤੇ ਦੀ ਹੋਣੀ, ਜੱਖੂ ਲੱਦੜਾਂ ਵਾਲਾ ਆਖੇ ਜਿੱਤ ਅੰਨਦਾਤੇ ਦੀ ਹੋਣੀ, ਲੱਗ ਗਈ ਜੋ ਕਾਲਖ ਤੈਨੂੰ ਆਪੇ ਹੀ ਤੂੰ ਤੋਣੀ, ਲੱਗ ਗਈ ਜੋ ਕਾਲਖ ਤੈਨੂੰ ਆਪੇ ਹੀ ਤੂੰ ਤੋਣੀ। ਕਿਉਂ ਤੂੰ ਪੰਗਾ ਪਾਇਆ, ਹਾਏ ਕਿਉਂ ਤੂੰ ਪੰਗਾ ਪਾਇਆ ਨਾਲ ਪੰਜਾਬ ਦੇ, ਹਰ ਵਾਰੀ ਪੰਗਾ ਹਰ ਵਾਰੀ ਮੱਥਾ ਲਾਵੇਂ, ਹਰ ਵਾਰੀ ਮੱਥਾ ਲਾਵੇਂ ਕਾਤੋਂ ਨਾਲ ਪੰਜਾਬ ਦੇ, ਹਰ ਵਾਰੀ ਮੱਥਾ ਲਾਵੇਂ ਕਾਤੋਂ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਅਸਾਂ ਗਿਣ ਗਿਣ ਐਸਾ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ, ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ। ਸਾਡੇ ਵੱਲੋਂ ਜੀ ਪੰਜਾਬੀ ਸਤਿ ਕਵੈਤ ਵੱਲੋਂ ਤੇ ਅਤੇ ਸਤਿਗੁਰ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ ਮੈਂ ਕਿਸਾਨਾਂ ਦੀ ਪੂਰੀ ਮਦਦ ਕਰਦਾ, ਪੂਰੀ ਸਪੋਰਟ ਕਰਦਾ ਹਾਂ। ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਪਈ ਤਾਂ ਅਸੀਂ ਹਰ ਤਰ੍ਹਾਂ ਦੇ ਨਾਲ ਉਹਨਾਂ ਦੇ ਤਿਆਰ ਬਾਰ ਤਿਆਰ ਖੜ੍ਹੇ ਹਾਂ। ਤਾਂ ਉਹਨਾਂ ਨੂੰ ਇਹੀ ਕਹਿਣਾ ਕਿ ਤੁਸੀਂ ਆਪਣੇ ਡਟ ਕੇ ਮੋਰਚਾ ਲਾਓ ਅਤੇ ਪਰਮਾਤਮਾ ਵੀ ਤੁਹਾਡਾ, ਸਾਡੀ ਗੁਰੂ ਨਾਨਕ ਮਹਾਰਾਜ, ਸਾਡਾ ਗੁਰੂ ਗ੍ਰੰਥ ਸਾਹਿਬ ਤੁਹਾਡੀ ਸਾਰੀ ਸਪੋਰਟ ਕਰੂਗਾ ਜੀ। ਕੋਈ ਗੱਲ ਨਹੀਂ ਜੀ, ਸਤਿ ਸ਼੍ਰੀ ਅਕਾਲ ਜੀ, ਮੇਰੀ ਇੰਨੀ ਹਾਜ਼ਰੀ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
0: ਸ਼੍ਰੀ ਰਾਮ ਜੱਖੂ ਜੀ ਤੋਂ ਬਾਅਦ ਹੁਣ ਇਸ ਗੁਆਂਢੀ ਸ਼ਾਮ ਪ੍ਰੋਗਰਾਮ ਦੇ ਵਿੱਚ ਮੈਂ ਸੱਦਾ ਦੇਣ ਜਾ ਰਿਹਾ ਪੁਰਤਗਾਲ ਵਾਸਤੇ ਸਾਡੇ ਸ਼ਾਇਰ ਦੋਸਤ ਦੁੱਖ ਭੰਜਨ ਸਿੰਘ ਰੰਧਾਵਾ ਜੀ, ਉਹ ਵੀ ਕਿਸਾਨ ਸੰਘਰਸ਼ਾਂ ਦੀ ਹਮਾਇਤ ਦੇ

जट नूटा कर देने जो लोग भी मंडी जांदे ने जो हक हला

तेरा हुण तख्त हिला देना जेने तू तख्त ते चढ़ बैठे।

ਅਸਾਂ ਕਦੇ ਜੋਸ਼ ਵਿੱਚ ਆ ਕੇ ਆਪਣਾ ਹੋਸ਼ ਨਹੀਂ ਖੋਇਆ, ਅਸੀਂ ਅੱਗ ਅੰਦਰ ਬਾਲਦੇ ਆ, ਕਦੇ ਆਕਰੋਸ਼ ਨਹੀਂ ਖੋਇਆ। ਹੁਣ ਹੋਣਾ ਜੋ ਤੂੰ ਵੇਖੀ, ਮੈਂ ਤਾਂ ਘਮਸਾਨ ਦਾ

0: ਧੰਨਵਾਦ ਜੀ।
1: ਰੇਡੀਓ ਦੇ ਪਿਆਰੇ ਸਰੋਤਿਓ, ਸਾਡੇ ਪ੍ਰੋਗਰਾਮ ਆਉਂਦੀ ਸ਼ਾਮ ਦੇ ਵਿੱਚ ਹੁਣੇ ਦੁਖਭੰਜਨ ਸਿੰਘ ਰੰਧਾਵਾ ਜੀ ਆਪਣਾ ਗੀਤ ਸਾਂਝਾ ਕਰਕੇ ਗਏ ਨੇ। ਹੁਣ ਸਾਡੀ ਇਸ ਮਹਿਫਲ ਦੇ ਵਿੱਚ ਆ ਰਹੇ ਨੇ ਪਟਿਆਲਾ ਤੋਂ ਕੁਲਵੰਤ ਸਿੰਘ ਸੈਦੋਕੀ। ਕੁਲਵੰਤ ਸਿੰਘ ਸੈਦੋਕੀ ਜੀ ਜਿੱਥੇ ਬਹੁਤ ਵਧੀਆ ਸ਼ਾਇਰ ਵੀ ਨੇ, ਉਸਦੇ ਨਾਲ ਦੀ ਨਾਲ ਬਹੁਤ ਵਧੀਆ ਗਾਇਕ ਨੇ, ਤੇ ਉਹ ਇਸ ਵਾਰ ਕਿਸਾਨਕੋਲ ਨੂੰ ਸਮਰਪਿਤ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਇਹ ਗੀਤ ਲਿਖਿਆ ਹੈ ਗੁਰਜੀਤ ਕੌਰ ਅਜਨਾਲਾ ਜੀ ਨੇ, ਤੇ ਇਸ ਨੂੰ ਆਵਾਜ਼ ਦਿੱਤੀ ਹੈ ਕੁਲਵੰਤ ਸਿੰਘ ਸੈਦੋਕੀ ਜੀ ਨੇ। ਕੁਲਵੰਤ ਸਿੰਘ ਸੈਦੋਕੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਜੀ। ਦਾਸ ਕੁਲਵੰਤ ਸਿੰਘ ਸੈਦੋਕੇ, ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਨੂੰ ਸਮਰਪਿਤ ਪੇਸ਼ ਹੈ ਮਨੋਹਰ ਭਵਾਨੀ ਛੰਦ, ਜਿਸ ਨੂੰ ਲਿਖਿਆ ਗੁਰਜੀਤ ਕੌਰ ਅਜਨਾਲਾ ਭੈਣ ਜੀ ਨੇ। ਸਰਕਾਰ ਦਾ ਬਿਹਾਰ ਮਾਰੇ ਜੱਟ ਤਾਈ ਮਾਰ, ਸਰਕਾਰ ਦਾ ਬਿਹਾਰ ਮਾਰੇ ਜੱਟ ਤਾਈ ਮਾਰ, ਕਰ ਦਿੱਤਾ ਇਹ ਲਚਾਰ ਵੱਖਰੇ ਕਾਨੂੰਨ ਨੇ, ਜੱਟ ਰੋਲ ਦਿੱਤਾ ਹਾਕਮੀ ਜਨੂਨ ਨੇ, ਜੱਟ ਰੋਲ ਦਿੱਤਾ ਹਾਕਮੀ ਜਨੂਨ ਨੇ। ਦੁਨੀਆ ਦਾ ਅੰਨ ਦਾਤਾ ਲਿਖੇ ਕਰਮ ਵਿਧਾਤਾ, ਤਨ ਖੇਤਾਂ ਚ ਮਟਾਤਾ ਨਾਹੀਂ ਮੁੱਖੋਂ ਬੋਲਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ, ਉਹ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ। ਚੜੇ ਕਰਜ਼ੇ ਦਾ ਭਾਰ ਜਦੋਂ ਸਕੇ ਨਾ ਸਹਾਰ, ਫਿਰ ਜ਼ਿੰਦਗੀ ਨੂੰ ਹਾਰ ਇਸ ਰਾਹੇ ਜਾਮਦਾ, ਰੱਸਾ ਚੁੱਕ ਫਾਹੇ ਗਲ ਵਿੱਚ ਪਾਮਦਾ, ਰੱਸਾ ਚੁੱਕ ਫਾਹੇ ਗਲ ਵਿੱਚ ਪਾਮਦਾ। ਉਹ ਕੀਤੀ ਮਿਹਨਤ ਵੀ ਪੂਰੀ, ਰਹਿ ਗਈ ਖਾਹਿਸ਼ ਅਧੂਰੀ, ਕੀਤੀ ਮਿਹਨਤ ਵੀ ਪੂਰੀ, ਰਹਿ ਗਈ ਖਾਹਿਸ਼ ਅਧੂਰੀ। ਧਾਰ ਸਿਦਕ ਸਬੂਰੀ ਕਿਸਮਤ ਝੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ, ਉਹ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ। ਫਸਲ ਸੀ ਬੇਸੁਮਾਰ, ਬੜੀ ਆਈ ਸੀ ਬਹਾਰ, ਦਿੱਤੀ ਗੜਿਆਂ ਖਲਾਰ, ਜੱਟ ਤਾਹਾਂ ਮਾਰਦਾ, ਡਾਢਾ ਘਾਟਾ ਪਿਆ ਕਿਵੇਂ ਜੀ ਸਹਾਰਦਾ, ਉਹ ਡਾਢਾ ਘਾਟਾ ਪਿਆ ਕਿਵੇਂ ਜੀ ਸਹਾਰਦਾ। ਸਰਕਾਰ ਲਾਵੇ ਦਾ ਘੱਟ ਲਾਗਤ ਤੋਂ ਭਾ, ਸਰਕਾਰ ਲਾਵੇ ਦਾ ਘੱਟ ਲਾਗਤ ਤੋਂ ਭਾ, ਡੋਬ ਦੇਣ ਉਦੋਂ ਚਾ ਨਾਹੀਂ ਭੇਦ ਖੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ। ਖੇਤੀ ਮੁੜਕਾ ਬਹਾਉਂਦਾ, ਖਾਦ ਹੱਡੀਆਂ ਦੀ ਪਾਉਂਦਾ, ਵੱਡਾ ਹੜ ਜਦ ਆਉਂਦਾ ਲੰਮਾ ਹੌਂਕਾ ਭਰਦਾ, ਅੰਨ ਦਾ ਤਾਂ ਖੌਰੇ ਘਾਟੇ ਕਿਵੇਂ ਜਰਦਾ, ਉਹ ਅੰਨ ਦਾ ਤਾਂ ਖੌਰੇ ਘਾਟੇ ਕਿਵੇਂ ਜਰਦਾ। ਕੋਈ ਸੁਣਦਾ ਨਾ ਗੱਲ, ਨਾਹੀਂ ਕੱਢੇ ਕੋਈ ਹੱਲ, ਕੋਈ ਸੁਣਦਾ ਨਾ ਗੱਲ, ਨਾਹੀਂ ਕੱਢੇ ਕੋਈ ਹੱਲ, ਬੈਠੇ ਕੁਰਸੀਆਂ ਮੱਲ ਨੇ ਕੁਫਰ ਤੋਲਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ, ਹੋ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ।
1: ਸਿੰਘ ਸੈਦੋਕੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਰਮਨ ਵਸਦੇ ਸਾਡੇ ਸ਼ਾਇਰ ਗਾਇਕ ਦੋਸਤ ਜੋਗਿੰਦਰ ਪਾਲ ਮੱਲ ਜੀ ਨੂੰ। ਜੋਗਿੰਦਰ ਪਾਲ ਮੱਲ ਜੀ ਇਸ ਵਾਰ ਸਾਡੀ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਇੰਗਲੈਂਡ ਵਸਦੇ ਸ਼ਾਇਰ ਤਾਰਾ ਸਿੰਘ ਕੁੱਕੜ ਪਿੰਡ ਵਾਲਿਆਂ ਦਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਤਾਰਾ ਸਿੰਘ ਜੀ ਜਿੱਥੇ ਕਿ ਇੰਡੀਅਨ ਵਰਕਰ ਐਸੋਸੀਏਸ਼ਨ ਨਾਲ ਜੁੜੇ ਹੋਏ ਨੇ, ਉੱਥੇ ਨਾਲ ਦੀ ਨਾਲ ਜਿਹੜਾ ਉਹ ਜਿਹੜੀਆਂ ਕਵਿਤਾਵਾਂ ਵੀ ਲਿਖਦੇ ਨੇ, ਉਹਨਾਂ ਦੀਆਂ ਕਵਿਤਾ ਦੀਆਂ ਦੋ ਕਿਤਾਬਾਂ ਵੀ ਆ ਚੁੱਕੀਆਂ ਨੇ, ਤੇ ਜੋਗਿੰਦਰ ਪਾਲ ਮੱਲ ਜੀ ਉਹਨਾਂ ਦੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰ ਪਾਲ ਮੱਲ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ।

0: ਚਾਰ ਸੋਹਾਂ ਖਾ ਕੇ ਆਏ ਆ, ਖੇਤਾਂ ਵਾਲੀ ਮਿੱਟੀ ਮੱਥੇ ਲਾ ਕੇ ਆਏ ਆ, ਮੰਨਣੀ ਨੀ ਹਾਰ ਸੋਹਾਂ ਖਾ ਕੇ ਆਏ ਆ, ਤੈਥੋਂ ਸਹਿ ਨਹੀਂ ਹੋਣੀ ਸਾਡੀ ਤਾਬ ਦਿੱਲੀ ਹੱਕ ਲੈ ਕੇ ਅਸੀਂ ਜਾਣਾ ਪੰਜਾਬ ਦਿੱਲੀ ਏ, ਮੁੜ ਨਾਨੀ ਉਹਦਾ ਪੰਜਾਬ ਦਿੱਲੀ ਏ, ਹੱਕ ਲੈ ਕੇ ਅਸੀਂ ਜਾਣਾ ਪੰਜਾਬ ਦਿੱਲੀ ਏ, ਮੁੜ ਨਾਨੀ ਉਹਦਾ ਪੰਜਾਬ ਦਿੱਲੀ ਏ।
1: ਰੇਡੀਓ ਦੇ ਪਿਆਰੇ ਸਰੋਤਿਓ, ਹੁਣੇ ਤੁਸੀਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਸਿੰਮੀ ਸੋਧਰਾ ਜੀ ਦੀ ਆਵਾਜ਼ ਦੇ ਵਿੱਚ ਉਹਨਾਂ ਦੀ ਇੱਕ ਦਿੱਲੀ ਨੂੰ ਜਿਹੜੀ ਲਲਕਾਰ ਸੁਣੀ ਹੈ। ਤੇ ਇਸੇ ਪ੍ਰੋਗਰਾਮ ਦੇ ਆਗਾਮ ਦੇ ਹੁਣ ਅਸੀਂ ਤੁਹਾਡੇ ਸਨਮੁੱਖ ਪੇਸ਼ ਕਰਨ ਜਾ ਰਹੇ ਹਾਂ ਨਿਊਜ਼ੀਲੈਂਡ ਰਹਿੰਦੇ ਸਾਡੇ ਗਾਇਕ ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਤੋਂ ਪੱਤਰਕਾਰ ਹਰਮੇਸ਼ ਭਾਰਤੀ ਜੀ ਦੇ ਪੁੱਤਰ ਹਰਪ੍ਰੀਤ ਸਿੰਘ ਜੀ, ਜਿਹੜਾ ਕਿ ਉੱਥੇ ਪੜ੍ਹਨ ਗਿਆ ਹੈ ਅਤੇ ਨਾਲ ਦੀ ਨਾਲ ਉਹ ਗਾਉਣ ਦਾ ਜਿਹੜਾ ਆ ਆਪਣਾ ਸ਼ੌਕ ਵੀ ਪਾ ਰਿਹਾ ਹੈ ਅਤੇ ਆਪਣੀ ਰਚਨਾ ਲੈ ਕੇ ਉਹ ਹਾਜ਼ਰ ਹੋ ਰਿਹਾ ਹੈ ਪ੍ਰੋਗਰਾਮ ਗਾਉਂਦਾ ਗਾਉਂਦੀ ਸ਼ਾਮ ਦੇ ਵਿੱਚ। ਤੇ ਹਰਪ੍ਰੀਤ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ। ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਹੁਣ ਅਸੀਂ ਜੇ ਇਸ ਗਾਇਕ ਨੂੰ ਸੱਦਾ ਦੇਣ ਜਾ ਰਹੇ ਹਾਂ, ਮੇਰੀ ਮਰਿਆਦ ਹੈ ਰਿੰਕੂ ਸ਼ਾਹ ਦੀਵਾਨਾ ਤੋਂ, ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗੜ੍ਹਦੀਵਾਲਾ ਨਾਲ ਸੰਬੰਧ ਰੱਖਦੇ ਨੇ। ਰਿੰਕੂ ਜੀ ਨੇ ਪਿਛਲੇ ਸਮੇਂ ਦੇ ਵਿੱਚ ਇੱਕ ਆਨਲਾਈਨ ਗੀਤ ਮੁਕਾਬਲੇ ਦੇ ਵਿੱਚ ਹਿੱਸਾ ਲਿਆ ਸੀ ਅਤੇ ਇਸ ਗੀਤ ਮੁਕਾਬਲੇ ਦੇ ਉਹ ਫਾਈਨਲ ਦੇ ਵਿੱਚ ਪਹੁੰਚੇ ਸਨ ਅਤੇ ਇਸ ਪ੍ਰੋਗਰਾਮ ਦੇ ਵਿੱਚ ਜਾਣੀ ਕਿ ਸਾਡੀ ਗਾਉਂਦੀ ਸ਼ਾਮ ਜਿਹੜੀ ਪ੍ਰੋਗਰਾਮ ਦੇ ਵਿੱਚ ਉਹ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਰਿੰਕੂ ਸ਼ਾਹ ਦੀਵਾਨਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਹੈਲੋ ਜੀ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਸੂਫੀ ਸਿੰਗਰ ਰਿੰਕੂ ਸ਼ਾਹ ਦੀਵਾਨਾ ਸ਼ਹਿਰ ਗੜ੍ਹਦੀਵਾਲਾ ਤੋਂ ਬਹੁਤ ਬਹੁਤ ਧੰਨਵਾਦੀ ਹਾਂ ਦੁਆਬਾ ਰੇਡੀਓ, ਜਿਨ੍ਹਾਂ ਨੇ ਇਸ ਨਿਮਾਣੇ ਜਿਹੇ ਕਲਾਕਾਰ ਨੂੰ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਸੂਫੀ ਰੰਗ ਆਪ ਦੀ ਨਜ਼ਰ ਪੇਸ਼ ਕਰਨ ਲੱਗਾ ਹਾਂ। ਉਹਨਾਂ ਪੀਰਾਂ ਫਕੀਰਾਂ ਦੀ, ਸਰਕਾਰਾਂ ਦੀ ਗੱਲ ਆਪ ਦੀ ਨਜ਼ਰ, ਜਿਨ੍ਹਾਂ ਨੂੰ ਬਹੁਤ ਹੀ ਅੱਛੇ ਸ਼ਾਇਰ ਸਾਡੇ ਦੁਆਬੇ ਦਾ ਮਾਣ ਸ਼੍ਰੀ ਸੁਖਜੀਤ ਜੀ ਝਾਂਸਾ ਵਾਲੇ, ਉਹਨਾਂ ਦਾ ਲਿਖਿਆ ਹੈ। ਆਸ ਕਰਦਾ ਹਾਂ ਕਿ ਬਹੁਤ ਸਾਰਾ ਪਿਆਰ ਦੇਵੋਗੇ।

0: ਦੁਆ ਬਾਰੇ ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਅੰਤ ਦੇ ਵਿੱਚ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ ਸਾਡੇ ਹਰਮਨ ਪਿਆਰੇ ਗਾਇਕ ਹਰਪ੍ਰੀਤ ਸਫਰੀ ਜੀ, ਜਿਹੜੇ ਕਿ ਸਾਡੀ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਹਰ ਵਾਰ ਪੇਸ਼ ਹੁੰਦੇ ਨੇ, ਉਹ ਇਸ ਵਾਰ ਵੀ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਦੋ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਤੇ ਕਹਿ ਲਈਏ ਵੀ ਸਾਨੂੰ ਇਹਨਾਂ ਤੇ ਇੰਨਾ ਮਾਣ ਹੈ ਵੀ ਜਦੋਂ ਵੀ ਅਸੀਂ ਇਹਨਾਂ ਨੂੰ ਯਾਦ ਕਰਦੇ ਹਾਂ ਉਦੋਂ ਹੀ ਸਾਡੇ ਇਹ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋ ਜਾਂਦੇ ਨੇ। ਇਹ ਗਾਉਂਦੀ ਸ਼ਾਮ ਪ੍ਰੋਗਰਾਮ ਤੋਂ ਪਹਿਲਾਂ ਉਹ ਸਾਡੇ ਕਵੀ ਦਰਬਾਰ ਜਿਹੜਾ ਹਫ਼ਤਾਵਾਰੀ ਹੁੰਦਾ ਉਸ ਦੇ ਵਿੱਚ ਲਗਾਤਾਰ ਆਉਂਦੇ ਰਹੇ ਨੇ। ਹੁਣ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਉਹ ਲਗਾਤਾਰ ਸਾਡੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਆਉਂਦੇ ਰਿਹਾ ਕਰਨਗੇ। ਤੇ ਹਰਪ੍ਰੀਤ ਸਫਰੀ ਜੀ, ਜਿਹੜੇ ਕਿ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਚਰਨ ਸਿੰਘ ਸਫਰੀ ਜੀ ਦੇ ਪੋਤਰੇ ਹਨ, ਤੇ ਉਹ ਹੁਣ ਦੋ ਰਚਨਾਵਾਂ ਲੈ ਕੇ ਸਾਡੇ ਕੋਲ ਹਾਜ਼ਰ ਹੋਣਗੇ। ਦੋ ਗੀਤ ਨੇ ਤੇ ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਨੂੰ ਪਸੰਦ ਕਰੋਗੇ। ਹਰਪ੍ਰੀਤ ਸਫਰੀ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
1: ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ, ਦੁਆਬਾ ਰੇਡੀਓ ਦੀ ਸਾਰੀ ਟੀਮ ਅਤੇ ਸਤਿਕਾਰਯੋਗ ਹਰਵਾਸੀਓ ਜੀ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪ ਰੱਬ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਦੋਸਤੋ, ਆਪਣੀ ਹੋਂਦ ਨੂੰ ਬਣਾਏ ਰੱਖਣ ਲਈ ਸੰਘਰਸ਼ ਬਹੁਤ ਜ਼ਰੂਰੀ ਹੈ। ਉਹ ਕਦੀ ਕਾਮਯਾਬ ਨਹੀਂ ਹੁੰਦੇ ਜਿਹੜੇ ਜਾਂ ਤਾਂ ਸੰਘਰਸ਼ ਸ਼ੁਰੂ ਨਹੀਂ ਕਰਦੇ ਜਾਂ ਤੋੜ ਸਿਰੇ ਤੱਕ ਨਹੀਂ ਕਰਦੇ। ਨਾਲੇ ਹਾਰ ਉਸ ਵੇਲੇ ਇਨਸਾਨ ਦੀ ਹੁੰਦੀ ਹੈ ਜਦੋਂ ਅਸੀਂ ਹਾਰ ਮੰਨ ਲੈਂਦੇ ਹਾਂ। ਸੋ ਸੰਘਰਸ਼ ਨੂੰ ਕਦੇ ਵਿਚਾਲੇ ਨਹੀਂ ਛੱਡਣਾ ਚਾਹੀਦਾ। ਸੋ ਕਿਸਾਨਾਂ ਦੇ ਸੰਘਰਸ਼ ਨੂੰ ਬਿਆਨ ਕਰਦਾ ਹੋਇਆ ਗੀਤ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਆਪ ਖੂਬ ਪਸੰਦ ਕਰੋਗੇ।

0: ਹਰਪ੍ਰੀਤ ਦੇ ਇਹਨਾਂ ਪਿਆਰੇ ਗੀਤਾਂ ਦੇ ਨਾਲ ਹੀ ਜਿਹੜਾ ਅਸੀਂ ਆਪਣਾ ਪ੍ਰੋਗਰਾਮ ਗਾਉਂਦੀ ਸ਼ਾਮ ਜਿਹੜਾ ਸਮਾਪਤ ਕਰਦੇ ਹਾਂ। ਆਸ ਕਰਦੇ ਹਾਂ ਕਿ ਦੁਆਬਾ ਰੇਡੀਓ ਦੇ ਪਿਆਰੇ ਸਰੋਤੇ ਇਹਨਾਂ ਇਹ ਪ੍ਰੋਗਰਾਮਾਂ ਨੂੰ ਜਿਹੜਾ ਲਗਾਤਾਰ ਪਸੰਦ ਕਰਦੇ ਰਹਿਣਗੇ ਅਤੇ ਗਾਇਕਾਂ ਦਾ ਅਤੇ ਪ੍ਰਬੰਧਕਾਂ ਦਾ ਜਿਹੜਾ ਲਗਾਤਾਰ ਜਿਹੜਾ ਮਾਣ ਵਧਾਉਂਦੇ ਰਹਿਣਗੇ। ਇਸ ਦੇ ਨਾਲ ਹੀ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।
1: ਸਾਹਾਂ ਵਾਜੋਂ ਵਿਛੜ ਕੇ ਸਾਹ ਸਾਹ ਕਿੱਥੋਂ ਰਹਿੰਦੇ, ਲੱਗੇ ਦਿਲਾਂ ਵਾਜੋਂ ਵਿਛੜ ਕੇ ਫਿਰ ਦਿਲ ਦਿਲ ਕਿੱਥੋਂ ਰਹਿੰਦੇ, ਦਿਲ ਦਿਲ ਕਿੱਥੋਂ ਰਹਿੰਦੇ, ਦਿਲ ਦਿਲ ਕਿੱਥੋਂ।

0: ಪಾಪ ರೇಡಿಯೋ.
1: ਦੁਆਬਾ ਰੇਡੀਓ ਦੇ ਸਰੋਤਿਆਂ ਦਾ ਮੈਂ ਸੁਖਵੀਰ ਜੋਗਾ ਸਵਾਗਤ ਕਰਦਾ ਹਾਂ ਜੀ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਉਦਯੋਗਿਕ ਖੇਤਰ ਦੇ ਵਿੱਚ ਰੁਜ਼ਗਾਰ ਅਤੇ ਸਿੱਖਿਆ ਦੇ ਮੌਕਿਆਂ ਬਾਰੇ। ਗੱਲ ਕਰਨ ਲਈ ਮੇਰੇ ਨਾਲ ਨੇ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਸੁਖਬੀਰ ਜੀ, ਮੈਂ ਬਹੁਤ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ ਕਿ ਮੈਨੂੰ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਰਿਹਾ ਹੈ।
1: ਹਾਂਜੀ, ਆਪਾਂ ਅੱਜ ਗੱਲ ਕਰਾਂਗੇ ਉਦਯੋਗਿਕ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ। ਸ਼ੁਰੂਆਤ ਦੇ ਵਿੱਚ ਇਹ ਦੱਸੋ ਕਿ ਉਦਯੋਗਿਕ ਖੇਤਰ ਵਿੱਚ ਕਿਹੜੇ ਕਿਹੜੇ ਕੀ ਆ ਜਾਂਦਾ ਹੈਗਾ।
2: ਹਾਂਜੀ, ਉਦਯੋਗਿਕ ਖੇਤਰ ਦੇਖੋ ਜੀ, ਜਿੱਦਾਂ ਹੀ ਮਤਲਬ ਸਾਡੇ ਜਿਹੜੇ ਵਿਦਿਆਰਥੀ ਵਰਗ ਹੈ ਉਹ ਪਲੱਸ 1 ਔਰ ਪਲੱਸ 2 ਦੇ ਵਿੱਚ ਹੁੰਦੇ ਆ ਜਾਂ 10th ਪਾਸ ਕਰਦੇ ਆ, 10th ਪਾਸ ਕਰਨ ਤੋਂ ਬਾਅਦ ਤੁਰੰਤ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਅਰਾਈਜ਼ ਹੋਣਾ ਜ਼ਰੂਰ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਕਿਹੜੇ ਖੇਤਰ ਦੇ ਵਿੱਚ ਜਾਣਾ ਹੈ, ਮੈਂ ਕਿਵੇਂ ਦਾ ਕੋਰਸ ਕਰਨਾ ਹੈ, ਮੈਂ ਕੋਈ ਡਿਗਰੀ ਕਰਨੀ ਹੈ ਜਾਂ ਮੈਂ ਪਲੱਸ 1 ਤੇ ਪਲੱਸ 2 ਕਰਨੀ ਹੈ। ਤਾਂ ਇਹ ਬੜਾ ਹੀ ਕਾਮਨ ਜਿਹਾ ਕੁਐਸਚਨ ਹੈ ਜਿਹੜਾ ਸਾਰੇ ਵਿਦਿਆਰਥੀਆਂ ਦੇ ਦਿਮਾਗ 'ਚ ਹੁੰਦਾ ਹੈ। ਤੇ ਜਿਹੜਾ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਉਦਯੋਗਿਕ ਖੇਤਰ ਬਾਰੇ, ਤਾਂ ਇਹ ਜਿਹੜਾ ਪੂਰਨ ਰੂਪ ਦੇ ਵਿੱਚ ਜਿਹੜਾ ਸਾਡਾ ਸਕਿੱਲ ਹੈ ਸਾਡੇ ਹੁਨਰ ਦੇ ਉੱਪਰ ਡਿਪੈਂਡ ਕਰਦਾ ਇਹ।
1: ਅੱਛਾ ਜੀ।
2: ਹਾਂਜੀ, ਜਿੱਦਾਂ ਉਦਯੋਗਿਕ ਖੇਤਰ ਦੇ ਵਿੱਚ ਬੱਚੇ ਅਗਰ ਜਾਣਾ ਚਾਹੁੰਦੇ ਨੇ ਤਾਂ ਉਹਦੇ ਲਈ ਉਹਨਾਂ ਨੂੰ ਜ਼ਿਆਦਾ ਆਪਣੇ ਹੁਨਰ ਦਾ ਜਿਹੜਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਦਯੋਗਿਕ ਖੇਤਰ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਜਿਹੜੇ ITI ਜਿੱਦਾਂ ਕਿ ITI ਨੇ ਇਹ ਕੋਰਸ ਆਫਰ ਕਰਦੀਆਂ ਨੇ, ਠੀਕ ਹੈ। ਇਹਦੇ ਵਿੱਚ ਸਕਿੱਲ ਇੰਡੀਆ ਕਰਕੇ ਸਾਡੇ ਗਵਰਨਮੈਂਟ ਵੀ ਕਾਫੀ ਸਾਰੇ ਪ੍ਰੋਗਰਾਮ ਲਾਂਚ ਕਰ ਰਹੀ ਹੈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਥਰੂ ਜਾਂ ਸਕਿੱਲ ਇੰਡੀਆ ਦੇ ਥਰੂ ਸਾਡੇ ਜਿਹੜੇ ਵਿਦਿਆਰਥੀਆਂ ਨੂੰ ਸਕਿੱਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੇ ਸਾਡਾ ਬੇਰੁਜ਼ਗਾਰ ਵਰਗ ਹੈ ਉਹਨੂੰ ਹੁਨਰ ਦੇ ਕੇ ਕੋਈ ਨਾ ਕੋਈ ਕਿਸੇ ਵਧੀਆ ਉਦਯੋਗਿਕ ਖੇਤਰ ਦੇ ਵਿੱਚ ਸੈਟਲ ਕੀਤਾ ਜਾ ਸਕੇ ਜਾਂ ਕਿਸੇ ਹੋਰ ਵਧੀਆ ਕੰਪਨੀ ਦੇ ਵਿੱਚ ਜਾਂ ਫਿਰ ਕਿਸੇ ਵੀ ਤਰ੍ਹਾਂ ਨਾਲ ਉਹਨੂੰ ਇੰਪਲੋਇਬਲ ਸਕਿੱਲ ਦਿੱਤੇ ਜਾ ਸਕਣ।
1: ਅੱਛਾ ਜੀ।
2: ਤੇ ਜਦੋਂ ਅਸੀਂ ਉਦਯੋਗਿਕ ਖੇਤਰ ਦੇ ਵਿੱਚ ਜਾਣ ਬਾਰੇ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜੇ ਕੋਰਸਾਂ ਦੀ ਜ਼ਰੂਰਤ ਹੈ ਤਾਂ ਉਹਨਾਂ ਕੋਰਸਾਂ ਦੇ ਵਿੱਚ ਸਾਡੇ ਕੋਲ ਜਿਵੇਂ ਟੂਲ ਐਂਡ ਡਾਈ ਮੇਕਰ ਇੰਜੀਨੀਅਰਿੰਗ ਹੋ ਗਿਆ, ਡਰੋਟਮੈਨ ਹੋ ਗਿਆ, ਡੀਜ਼ਲ ਮਕੈਨਿਕ ਇੰਜੀਨੀਅਰਿੰਗ, ਫਿਟਰ, ਵੈਲਡਰ, ਮੋਟਰ ਡਰਾਈਵਿੰਗ ਕਮ ਮਕੈਨਿਕ ਹੋ ਗਿਆ, ਇਲੈਕਟ੍ਰੀਸ਼ੀਅਨ ਹੋ ਗਏ, ਸਟੀਲ ਮੈਟਲ ਵਰਕਰ ਹੋ ਗਏ, ਕਾਰਪੇਂਟਰ, ਪਲੰਬਰ, ਤਾਂ ਕਾਫੀ ਸਾਰੇ
1: ਮਤਲਬ ਇਹ ਹੈ ਵੀ ਜਿੰਨੇ ਵੀ ਆਪਣੇ ਆਲੇ ਦੁਆਲੇ ਕੰਮ ਚੱਲਦੇ ਹੈ ਸਾਰਿਆਂ ਨਾਲ ਸੰਬੰਧਿਤ ਕੋਰਸ ਹੋ ਗਏ।
2: ਬਿਲਕੁਲ ਹਾਂਜੀ, ਜਿੱਦਾਂ ਸਾਰੀ ਮਕੈਨਿਕ ਦਾ ਵੀ ਕੰਮ ਇਹਦੇ ਵਿੱਚ ਆ ਜਾਂਦਾ ਹੈ, ਇਲੈਕਟ੍ਰੀਸ਼ੀਅਨ ਦਾ ਸਾਨੂੰ ਆਮ ਹੀ ਘਰਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ। ਤਾਂ ਇਹ ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਛੋਟੇ ਮੋਟੇ ਕੰਮ ਹੈਗੇ ਹੈ ਤਾਂ ਉਹ ਸਾਰੇ ਹੀ ਸਾਡੇ ਜਿਹੜਾ ਉਦਯੋਗਿਕ ਖੇਤਰ ਹੈ ਇਹਦੇ ਵਿੱਚ ਆ ਜਾਂਦੇ ਨੇ। ਔਰ ਇਹ ਸਾਰੇ ਜਿਹੜੇ ਕੋਰਸ ਨੇ, ਡਿਪਲੋਮਾ ਕੋਰਸ ਨੇ, ਇਹ ITI ਦੇ ਥਰੂ ਅਵੇਲੇਬਲ ਨੇ, ਸਾਡੇ ਪੰਜਾਬ ਦੇ ਵਿੱਚ ਅਵੇਲੇਬਲ ਨੇ। ਤੇ ਇਹਦੇ ਥਰੂ ਜਿੱਦਾਂ ਇਹਨਾਂ ਦਾ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਵੀ ਤੁਹਾਨੂੰ ਦੋ ਦੋ ਚਾਰ ਚਾਰ ਸਾਲ ਜਾਂ ਤਿੰਨ ਤਿੰਨ ਸਾਲ ਲਗਾਉਣੇ ਪੈਣਗੇ, ਮੈਕਸਿਮਮ ਇਹ 2 ਸਾਲ ਦੇ ਹੁੰਦੇ ਨੇ।
1: ਅੱਛਾ ਜੀ, ਕੋਈ ਵੀ ਕੋਰਸ ਦੋ ਸਾਲ ਦਾ
2: ਮਿਨੀਮਮ ਆਪਾਂ ਲਗਾ ਲਓ 1 ਸਾਲ ਦਾ ਹੁੰਦਾ ਹੈ ਤੇ ਮੈਕਸਿਮਮ ਅਸੀਂ 2 ਸਾਲ ਦਾ ਲਗਾ ਕੇ ਚੱਲਦੇ ਹਾਂ।
1: ਅੱਛਾ ਜੀ, ਮਤਲਬ ਇਹ ਕੋਰਸ ਨੇ ਜਿਹੜੇ ਕਾਫੀ ਲਾਹੇਵੰਦ ਨੇ ਵਿਦਿਆਰਥੀਆਂ ਲਈ।
2: ਹਾਂਜੀ, ਕਾਫੀ ਜ਼ਿਆਦਾ ਫਾਇਦੇਮੰਦ ਨੇ। ਅਗਰ ਬੱਚਾ ਚਾਹੁੰਦਾ ਹੈ ਕਿ ਉਹ ਬਹੁਤ ਜਲਦੀ ਆਪਣਾ ਇਨਕਮ ਸੋਰਸ ਜਨਰੇਟ ਕਰ ਲਵੇ, ਹੈਨਾ।
1: ਹਾਂਜੀ,
2: ਤੇ ਜਿੱਦਾਂ ਹੁਣ ਸਾਡੇ ਵਿਦਿਆਰਥੀ ਵਰਗ ਹੈ, ਸਾਰੇ ਵਿਦਿਆਰਥੀ ਡਾਕਟਰ ਨਹੀਂ ਬਣ ਸਕਦੇ, ਸਾਰੇ ਹੀ ਵਿਦਿਆਰਥੀ ਇੰਜੀਨੀਅਰ ਨਹੀਂ ਬਣ ਸਕਦੇ, ਸਾਰੇ ਵਿਦਿਆਰਥੀ ਜਿਹੜੇ ਵੱਡੀ ਵੱਡੀ ਡਿਗਰੀਜ਼ ਨੇ ਜਿਹੜੀ ਉਹਨਾਂ ਦੇ ਵਿੱਚ ਐਡਮਿਸ਼ਨ ਨਹੀਂ ਲੈ ਪਾਉਂਦੇ।
1: ਠੀਕ ਹੈ ਜੀ।
2: ਤਾਂ ਹੁਣ ਇੱਥੇ ਸਾਡੇ ਕੋਲ ਉਹਨਾਂ ਕੋਲ ਜਿਹੜਾ ਸਕਸੈਸ ਹਾਸਲ ਕਰਨ ਦਾ ਦੂਸਰਾ ਰਸਤਾ ਰਹਿ ਜਾਂਦਾ ਹੈ ਉਹ ਹੈਗਾ ITIs। ਤਾਂ ਇਹਦੇ ਵਿੱਚ ਕੀ ਹੁੰਦਾ ਹੈ, ਜਿਹੜੇ ITIs ਨੇ ਇਹਦੇ ਵਿੱਚ ਇੱਕ ਤਾਂ ਬੱਚਾ ਬੜਾ ਜਲਦੀ ਇੰਪਲੋਇਬਲ ਹੋ ਜਾਂਦਾ ਹੈ, ਠੀਕ ਹੈ। ਉਹਦੇ ਵਿੱਚ ਜਿੱਦਾਂ ਹੀ ਉਹ 10th ਤੋਂ ਬਾਅਦ ਜਾਂ ਫਿਰ 12th ਤੋਂ ਬਾਅਦ ਉਹ ਆਪਣੀ 10th 12th ਤੋਂ ਬਾਅਦ ਇੱਕ ਕੋਰਸ ਕਰਦਾ ਹੈ ਤਾਂ ਉਹ ਤੋਂ ਬਾਅਦ ਉਹ 2 ਸਾਲ ਬਾਅਦ ਕੰਪਲੀਟਲੀ ਤਿਆਰ ਹੁੰਦਾ ਕਿਤੇ ਵੀ ਕੰਮ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਇੱਕ ਤਾਂ ਇਹ ਹੈ ਕਿ ਜਿਹੜੇ ਬੱਚੇ ਜਲਦੀ ਇਨਕਮ ਸੋਰਸ ਜਨਰੇਟ ਕਰਨਾ ਚਾਹੁੰਦੇ ਨੇ, ਆਪਣਾ ਕੋਈ ਕਮਾਈ ਦਾ ਸਾਧਨ ਬਣਾਉਣਾ ਚਾਹੁੰਦੇ ਨੇ ਜਲਦੀ ਜਲਦੀ ਘੱਟ ਏਜ ਦੇ ਵਿੱਚ, ਤਾਂ ਉਹਨਾਂ
1: ਹਾਂਜੀ
2: ਲਈ ਇਹ ਬੜਾ ਲਾਹੇਵੰਦ ਕੋਰਸ ਹੈ। ਇਹ ITI ਦੇ ਸਾਰੇ ਬੜੀ ਲਾਹੇਵੰਦ ਕੋਰਸ ਨੇ।
1: ਅੱਛਾ ਜੀ,
2: ਹਾਂਜੀ
1: ਇਹਨਾਂ ਜਿਹੜੇ ਕੋਰਸ ਨੇ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਕੰਮ ਮਿਲਦਾ ਹੈ ਜਾਂ ਸਰਕਾਰੀ ਖੇਤਰ ਦੇ ਵਿੱਚ, ਜਾਂ ਉਹ ਆਪਣਾ ਕਾਰੋਬਾਰ ਕਰ ਸਕਦੇ ਆ?
2: ਹਾਂਜੀ, ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਸ ਬਾਰੇ ਦੱਸਾਂ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਜੋਬਸ ਅਵੇਲੇਬਲ ਨੇ, ਮੈਂ
1: ਹਾਂਜੀ
2: ਤੁਹਾਨੂੰ ਇੱਕ ਚੀਜ਼ ਹੋਰ ਵੀ ਦੱਸ ਦਿੰਦੀ ਹਾਂ ਕਿ ਇਹਦੇ ਜਿਹੜੇ ਹੁਣ ਜਿੱਦਾਂ ਹੀ ਅਸੀਂ ਉਦਯੋਗਿਕ ਖੇਤਰ ਬਾਰੇ ਗੱਲ ਕਰਦੇ ਹਾਂ, ਇੰਡਸਟਰੀਅਲ ਖੇਤਰ ਬਾਰੇ ਗੱਲ ਕਰਦੇ ਹਾਂ, ਤਾਂ ਕਾਫੀ ਵਾਰੀ ਬੱਚਿਆਂ ਦੇ ਦਿਮਾਗ ਦੇ ਵਿੱਚ, ਵਿਦਿਆਰਥੀਆਂ ਦੇ ਦਿਮਾਗ 'ਚ ਇਹ ਚੀਜ਼ ਗੱਲ ਆ ਜਾਂਦੀ ਹੈ
1: ਹਾਂਜੀ
2: ਕਿ ਪਤਾ ਨਹੀਂ ਸਾਨੂੰ ਕਿੰਨਾ ਜ਼ਿਆਦਾ ਪੜ੍ਹਨਾ ਪਏਗਾ ਇਸ ਖੇਤਰ ਦੇ ਵਿੱਚ ਸਫਲਤਾ ਹਾਸਿਲ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਉੱਥੇ ਮੈਂ ਤਾਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਕੁਝ ਕੋਰਸ ਇਹੋ ਜਿਹੇ ਵੀ ਨੇ ਜਿਹੜੇ 8ਵੀਂ ਪਾਸ ਬੱਚੇ ਵੀ ਕਰ ਸਕਦੇ ਨੇ,
1: ਅੱਛਾ ਜੀ,
2: ਤੇ ਕੁਝ ਕੋਰਸ ਹੈਗੇ ਨੇ ਜਿਹੜੇ 10ਵੀਂ ਪਾਸ ਬੱਚੇ ਵੀ ਕਰ ਸਕਦੇ ਨੇ, ਤੇ 12ਵੀਂ ਤੋਂ ਬਾਅਦ ਵੀ ਇਹੋ ਜਿਹੇ ਕੋਰਸ ਅਵੇਲੇਬਲ ਨੇ। ਮਤਲਬ ਇਹਦੇ ਲਈ
1: ਅੱਛਾ
2: ਕੋਈ ਜ਼ਿਆਦਾ ਤੁਹਾਨੂੰ ਵੱਡੀ ਡਿਗਰੀ ਕਰਨ ਤੋਂ ਬਾਅਦ ਇਹ ਨਹੀਂ ਹੈ ਕਿ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣੂਗੀ। ਜਿਹੜੇ ਬੱਚੇ 10ਵੀਂ 12ਵੀਂ ਤੋਂ ਬਾਅਦ ਚਾਹਣ ਤਾਂ ਉਹ ਇਹ ਕੋਰਸ ਕਰ ਸਕਦੇ ਨੇ।
1: ਠੀਕ ਹੈ, ਮਤਲਬ ਵੀ ਜ਼ਿਆਦਾ ਪੜ੍ਹਨ ਲਿਖਣ ਦੀ ਲੋੜ ਨਹੀਂ ਹੈਗੀ,
2: ਹਾਂਜੀ
1: ਇੱਧਰ ਜਿਹੜਾ ਹੈਗਾ ਹੁਨਰ ਆਪਣਾ ਵਿਕਸਿਤ ਕਰ
2: ਹਾਂਜੀ
1: ਸਕਦੇ ਆ।
2: ਇੱਕ ਚੀਜ਼ ਹੋਰ ਵੀ ਮੈਂ ਇਹਦੇ ਵਿੱਚ ਐਡ ਕਰਨਾ ਚਾਹੂੰਗੀ, ਜਿੱਦਾਂ ਜਿਹੜੇ ਬੱਚਿਆਂ ਦਾ ਨਾ ਜ਼ਿਆਦਾ ਹੋਲਡ ਥਿਅਰੀ ਪਾਰਟ ਤੇ ਨਹੀਂ ਹੁੰਦਾ, ਜਿਨ੍ਹਾਂ ਬੱਚਿਆਂ ਨੂੰ ਜ਼ਿਆਦਾ ਲਿਖਣ ਪੜ੍ਹਨ ਦੇ ਵਿੱਚ ਇੰਟਰਸਟ ਘੱਟ ਹੁੰਦਾ ਥੋੜ੍ਹਾ,
1: ਹਾਂਜੀ
2: ਤਾਂ ਉਹ ਬੱਚਿਆਂ ਨੂੰ ਪ੍ਰੈਕਟੀਕਲ ਕੰਮ ਕਰਨ ਦੇ ਵਿੱਚ ਚੀਜ਼ਾਂ ਨੂੰ ਜੋੜ ਕੇ ਤੋੜ ਕੇ ਦੇਖਣਾ, ਉਹਨਾਂ 'ਚ ਮਕੈਨੀਕਲ ਸਕਿੱਲਸ ਹੁੰਦੇ ਨੇ ਜਾਂ ਇੱਦਾਂ ਦੀਆਂ ਚੀਜ਼ਾਂ ਕਰਨਾ ਬੱਚੇ ਨੂੰ ਅੱਛਾ ਲੱਗਦਾ ਏ।
1: ਕੀ
2: ਤਾਂ
1: ਮਤਲਬ ਇਹ ਜਿਹੜੇ ਕੋਰਸ ਨੇ ਇਹ ਹੱਥੀ ਕੰਮ ਕਰਨ ਵਾਲੇ ਨੇ ਜਾਂ?
2: ਬਿਲਕੁਲ ਬਿਲਕੁਲ, ਜਿਹੜੇ ਵੀ ਇੰਡਸਟਰੀਅਲ ਟ੍ਰੇਨਿੰਗ ਕੋਰਸਿਸ ਇਹ ਅਵੇਲੇਬਲ ਨੇ, ਇਹ ਸਾਰੇ ਹੀ ਇਹਦੇ ਵਿੱਚ ਬੱਚੇ ਨੂੰ ਹੁਨਰ ਮਿਲਦਾ ਏ, ਉਹਨਾਂ ਦੇ ਹੱਥਾਂ ਨੂੰ ਸਕਿੱਲ ਮਿਲਦੇ ਹੈ ਤਾਂ ਕਿ ਉਹ ਆਪਣੇ ਇਹ ਸਾਰਾ ਹੈਂਡ ਸਕਿੱਲਸ ਦੇ ਉੱਪਰ ਬੇਸਡ ਹੈ।
1: ਅੱਛਾ ਜੀ,
2: ਤਾਂ ਇਹਦੇ ਵਿੱਚ ਫਿਜ਼ੀਕਲ ਪਲੱਸ ਥਰੈਟੀਕਲ ਹੁੰਦਾ ਏ, ਬਟ ਫਿਜ਼ੀਕਲ ਇਸ 'ਚ ਬਹੁਤ ਜ਼ਿਆਦਾ ਮੈਟਰ ਕਰਦਾ ਏ।
1: ਜਿਹੜੇ ਇਹ ਪ੍ਰਾਈਵੇਟ ਸੰਸਥਾਵਾਂ ਕਰਾਉਂਦੀਆਂ ਸਰਕਾਰੀ ਕਰਾਉਂਦੀਆਂ?
2: ਦੇਖੋ ਜੇ ਮਤਲਬ ਜਦੋਂ ਅਸੀਂ ITI ਦੀ ਗੱਲ ਕਰਦੇ ਹਾਂ ਤਾਂ ਇਹ ਪ੍ਰਾਈਵੇਟ ਸੰਸਥਾਵਾਂ ਵੀ ਕਰਵਾਉਂਦੀਆਂ ਨੇ ਤੇ
1: ਹਾਂਜੀ
2: ਗਵਰਨਮੈਂਟ ITIs ਵੀ ਕਰਵਾਉਂਦੀਆਂ ਨੇ, ਪਰ ਮੈਂ ਇੱਥੇ ਇੱਕ ਗੱਲ ਸਪਸ਼ਟ ਕਰਨਾ ਚਾਹੂੰਗੀ ਵਿਦਿਆਰਥੀਆਂ ਨੂੰ ਕਿ ਜੇਕਰ ਉਹ ITI ਕਰਨਾ ਚਾਹੁੰਦੇ ਨੇ ਤਾਂ ਉਹ ਹਮੇਸ਼ਾ ਗਵਰਨਮੈਂਟ ITI ਦੇ ਵਿੱਚ ਹੀ ਦਾਖਲਾ ਲੈਣ।
1: ਅੱਛਾ ਜੀ,
2: ਉਹਦੇ ਵਿੱਚ ਇਹ ਚੀਜ਼ ਹੈ ਕਿ ਉਹਨਾਂ ਨੂੰ ਉੱਥੇ ਜ਼ਿਆਦਾ ਸਿੱਖਣ ਦਾ ਮੌਕਾ ਮਿਲ ਸਕਦਾ ਹੈ, ਤੇ ਉੱਥੇ ਜਿਹੜੇ ਵੀ ਇੰਸਟਰੂਮੈਂਟਸ ਨੇ ਜਾਂ ਫਿਜ਼ੀਕਲ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ ਉਹ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਹੋ ਜੂਗੀ।
1: ਅੱਛਾ ਜੀ,
2: ਤੇ ਹਾਂਜੀ ਇਹਦੇ ਲਈ ਬੜਾ ਈਜ਼ੀ ਪ੍ਰੋਸੈਸ ਹੈ ਇਹਦੇ ਵਿੱਚ ਐਡਮਿਸ਼ਨ ਲੈਣ ਦਾ ਵੀ, ਉਹਨਾਂ ਨੂੰ ਇੱਕ ਪੋਰਟਲ ਦੇ ਥਰੂ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ, ਤੇ ਬਹੁਤ ਹੀ ਹਿਊਜ ਅਮਾਊਂਟ ਦੇ ਵਿੱਚ ਜਿਹੜੇ ITI ਕੋਰਸਿਸ ਅਵੇਲੇਬਲ ਨੇ, ਜਿੱਦਾਂ ਪਟਿਆਲਾ ਹੋ ਗਿਆ, ਲੁਧਿਆਣਾ ਹੋ ਗਿਆ, ਬਰਨਾਲਾ ਹੋ ਗਿਆ, ਸਾਡੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਹਰੇਕ ਜ਼ਿਲ੍ਹੇ ਵਿੱਚ ਘੱਟੋ ਘੱਟ 2 ITIs ਤਾਂ ਹੈਗੀਆਂ ਹੀ ਹੈਗੀਆਂ ਨੇ ਮਿਨੀਮਮ,
1: ਅੱਛਾ ਜੀ,
2: ਮੈਕਸਿਮਮ ਵੱਡੇ ਜ਼ਿਲ੍ਹਿਆਂ 'ਚ ਜ਼ਿਆਦਾ ITIs ਵੀ ਹੋ ਸਕਦੀਆਂ ਨੇ, ਤਾਂ
1: ਠੀਕ ਹੈ।
2: ਈਜ਼ੀਲੀ ਇਹਦੇ ਵਿੱਚ ਐਡਮਿਸ਼ਨ ਲਈ ਜਾ ਸਕਦੀ ਹੈ ਬੱਚਿਆਂ ਵੱਲੋਂ।
1: ਇੱਕ ITI ਦੇ ਵਿੱਚ ਕਿੰਨੇ ਕੁ ਕੋਰਸ ਚੱਲਦੇ ਹੁੰਦੇ ਆ?
2: ਕਾਫੀ ਸਾਰੇ ਕੋਰਸ ਤਾਂ ਚੱਲ ਜਾਂਦੇ ਆ, ਇੱਕ ITI ਦੇ ਵਿੱਚ ਘੱਟੋ ਘੱਟ ਤੁਸੀਂ 8 ਤੋਂ 10 ਕੋਰਸਿਸ ਦਾ ਲਗਾ ਕੇ ਚੱਲੋ ਕਿ ਚੱਲ ਜਾਂਦੇ ਆ, ਅਗਰ ਉਹ ਵੱਡੀ ITI ਹੈ
1: ਅੱਛਾ
2: ਤਾਂ ਉਹਦੇ
1: ਜੀ,
2: ਵਿੱਚ ਕਾਫੀ ਕੋਰਸਿਸ ਚੱਲ ਪੈਂਦੇ ਆ। ਤੇ ਇਹਦੇ ਵਿੱਚ ਇੱਕ ਹੋਰ ਵੀ ਹੈ ਚੀਜ਼ ਕਿ ਜੇਕਰ ਬੱਚੇ ITI ਕਰਨ ਤੋਂ ਬਾਅਦ ਉਹਨਾਂ ਦਾ ਇੰਟਰਸਟ ਥੋੜਾ ਬਣ ਜਾਂਦਾ ਏ
1: ਹਾਂਜੀ,
2: ਉਦਯੋਗਿਕ ਖੇਤਰ ਦੇ ਵਿੱਚ, ਤਾਂ ਉਹ ਅੱਗੇ ਵੀ ਪੜ੍ਹ ਸਕਦੇ ਨੇ।
1: ਅੱਛਾ ਜੀ,
2: ਜਿਵੇਂ ਜੇਕਰ ਕੋਈ ਵਿਦਿਆਰਥੀ 10ਵੀਂ ਤੋਂ ਬਾਅਦ ITI ਕਰਦਾ ਏ, ਠੀਕ ਹੈ, ITI 2 ਸਾਲ ਦੀ ITI ਕੰਪਲੀਟ, ITI ਕਿਸੇ ਵੀ ਟ੍ਰੇਡ 'ਚ ਕਰ ਲੈਂਦਾ, ਮੰਨ ਲਓ ਫੋਰ ਐਗਜ਼ਾਮਪਲ ਉਹਨੇ ਉਹਦੇ ਵਿੱਚ ਕਰ ਲਈ ਹੈ ਇਲੈਕਟ੍ਰੀਸ਼ਨ 'ਚ ਕਰ ਲਈ,
1: ਹਾਂਜੀ
2: ਤਾਂ ਉਸ ਤੋਂ ਬਾਅਦ ਉਹਦਾ ਇੰਟਰਸਟ ਹੋਰ ਵੱਧ ਗਿਆ ਕਿ ਨਹੀਂ ਮੈਂ ਹੋਰ ਲਰਨ ਕਰਨਾ ਹੈ, ਹੋਰ ਜ਼ਿਆਦਾ ਪੜ੍ਹਨਾ ਹੈ,
1: ਅੱਛਾ
2: ਤਾਂ
1: ਜੀ,
2: ਉਹ ਉਚੇਰੀ ਵਿੱਦਿਆ ਲਈ ਵੀ ਅਪਲਾਈ ਕਰ ਸਕਦਾ ਹੈ, ਜਿੱਦਾਂ ਕਿ ਉਹ ਪੋਲੀਟੈਕਨਿਕ ਡਿਪਲੋਮਾ ਕੋਰਸਿਸ ਆ ਜਾਂਦੇ ਆ ਸਾਡੇ
1: ਅੱਛਾ ਜੀ,
2: ਇਹ, ਹਾਂਜੀ ਉਹਨਾਂ ਲਈ ਵੀ ਅਪਲਾਈ ਕਰ ਸਕਦਾ ਹੈ, ਬੱਚੇ ਅਪਲਾਈ ਕਰ ਸਕਦੇ ਨੇ
1: ਇਸ
2: ਵੀ
1: ਕੋਰਸ
2: ਦੋ।
1: ਦੇ ਆਧਾਰ ਤੇ, ITI ਦੇ ਕੋਰਸ ਦੇ ਆਧਾਰ ਤੇ ਫਿਰ ਪੋਲੀਟੈਕਨਿਕ ਜਿਹੜਾ ਡਿਪਲੋਮਾ ਹੈ ਉਹਦੇ ਵਿੱਚ ਉਹਨੂੰ
2: ਹਾਂਜੀ
1: ਕੋਈ ਛੋਟ ਮਿਲਦੀ ਹੈ ਸਾਲਾਂ ਦੀ ਉਹਦੀ,
2: ਨਹੀਂ
1: ਜਾਂ ਉਨੇ
2: ਉਹ
1: ਟਾਈਮ ਦੇ ਹੀ ਕਰਨਾ ਪੈਂਦਾ ਹੈ?
2: ਨਹੀਂ, ਉਹਦੇ ਵਿੱਚ ਉਹਨੂੰ ਨਹੀਂ ਛੂਟ ਮਿਲੇਗੀ, ਉਹ ਤਾਂ ਉਹਨੂੰ ਕੰਪਲੀਟ 2 ਸਾਲ ਦਾ ਹੀ ਕਰਨਾ ਪਊਗਾ ਡਿਪਲੋਮਾ।
1: ਅੱਛਾ ਜੀ,
2: ਤੇ ਪਰ ਜੇਕਰ ਉਹ ਡਿਪਲੋਮਾ ਤੋਂ ਬਾਅਦ ਬੀਟੈਕ ਕਰ ਸਕਦਾ ਹੈ, ਜਿੱਦਾਂ ਕਿ
1: ਅੱਛਾ ਜੀ,
2: ਅਸੀਂ ਸਿੱਧੇ ਤੌਰ ਤੇ ਅਗਰ ਕੋਈ ਵਿਦਿਆਰਥੀ ਬੀਟੈਕ ਕਰਨਾ ਚਾਹ ਰਿਹਾ ਹੈ ਤਾਂ ਉਹਦੇ ਲਈ ਉਹਨੂੰ ਨੌਨ ਮੈਡੀਕਲ ਲੈਣਾ ਪਊਗਾ,
1: ਹਾਂ
2: ਤੇ
1: ਜੀ,
2: ਉਸ
1: ਹਾਂ
2: ਤੋਂ
1: ਜੀ,
2: ਬਾਅਦ JEE ਮੇਨਸ ਐਡਵਾਂਸ ਉਹ ਟੈਸਟ ਦੇਣੇ ਪੈਣਗੇ, ਫਿਰ ਉਹਦੀ ਬੀਟੈਕ 'ਚ ਐਡਮਿਸ਼ਨ ਹੁੰਦੀ ਹੈ। ਬਟ ਜੇ ਕੋਈ ਬੱਚਾ ITI ਦੇ ਥਰੂ ਵੀ ਬੀਟੈਕ 'ਚ ਜਾਣਾ ਚਾਹੁੰਦਾ ਹੈ ਤਾਂ ਵੀ ਉਹ ਜਾ ਸਕਦਾ ਹੈ। ਇਹਦੇ ਨਾਲ
1: ਅੱਛਾ
2: ਕੀ
1: ਜੀ,
2: ਹੋਊਗਾ ਕਿ ITI ਦਾ 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਉਹ ਡਿਪਲੋਮਾ ਕਰੂਗਾ ਪੋਲੀਟੈਕਨਿਕ ਦਾ 2 ਸਾਲ ਦਾ, ਉਹ ਤੋਂ ਬਾਅਦ ਉਹਦੀ ਜਿਹੜੀ ਲੇਟਰਲ ਐਂਟਰੀ ਹੋ ਜੂਗੀ ਬੀਟੈਕ ਸੈਕਿੰਡ ਈਅਰ ਦੇ ਵਿੱਚ।
1: ਅੱਛਾ ਜੀ,
2: ਹਾਂਜੀ, ਉਹ ਜਿਹੜੇ ਵੀ ਉਹਨੇ ਟ੍ਰੇਡ ਦੇ ਵਿੱਚ ਕੀਤੀ ਹੋਈ ਹੈ,
1: ਹਾਂ
2: ਮੰਨ ਲਓ
1: ਜੀ,
2: ਨਹੀਂ ਇਲੈਕਟ੍ਰੀਸ਼ਨ ਚ ਕੀਤੀ ਹੈ ਤਾਂ ਉਸਨੂੰ ਉਸ ਅਕੋਰਡਿੰਗਲੀ ਜਿਹੜਾ ਵੀ ਉਹਦਾ ਸਟ੍ਰੀਮ ਬਣਦਾ ਹੋਊਗਾ ਉਹਨੂੰ ਬੀਟੈਕ ਚ ਐਡਮਿਸ਼ਨ ਮਿਲ ਜਾਏਗੀ। ਉਹਦੇ ਲਈ ਉਹਨੂੰ
1: ਠੀਕ ਹੈ,
2: JEE ਮੇਨਸ ਤੇ ਐਡਵਾਂਸ ਦੇਣ ਦੀ ਜ਼ਰੂਰਤ ਨਹੀਂ ਪਊਗੀ।
1: ਓਕੇ ਓਕੇ।
2: ਹਾਂਜੀ
1: ਅੱਛਾ, ਜਿਹੜੇ ਇਹ ਕੋਰਸ ਆਪਾਂ ਗੱਲ ਸ਼ੁਰੂ ਪਹਿਲਾਂ ਵੀ ਕੀਤੀ ਸੀ ਵੀ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ ਜਾਂ ਸਰਕਾਰੀ?
2: ਹਾਂਜੀ ਬਿਲਕੁਲ, ਬਹੁਤ ਜ਼ਿਆਦਾ ਸਕੋਪ ਹੈ ITI ਦਾ।
1: ਹਾਂਜੀ
2: ਜਿਹੜੇ ਬੱਚੇ ITI ਹੋਲਡਰਸ ਨੇ ਉਹਨਾਂ ਦਾ ਬੜਾ ਸਕੋਪ ਹੈ, ਪ੍ਰਾਈਵੇਟ ਸੈਕਟਰ 'ਚ ਵੀ ਹੈਗਾ,
1: ਹਾਂਜੀ
2: ਗਵਰਨਮੈਂਟ ਸੈਕਟਰ ਦੇ ਵਿੱਚ ਵੀ ਹੈਗਾ, ਤੇ ਮੋਰਓਵਰ ਉਹ ਆਪਣਾ ਖੁਦ ਦਾ ਬਿਜ਼ਨਸ ਵੀ ਬਣਾ ਸਕਦੇ ਨੇ।
1: ਅੱਛਾ
2: ਤੇ
1: ਜੀ,
2: ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਰੋਜ਼ਗਾਰ ਕਾਫੀ ਹੈਗਾ ਏ ITI ਸਟੂਡੈਂਟਸ ਦੇ ਲਈ।
1: ਅੱਛਾ ਜੀ,
2: ਤੇ ਜਦੋਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ ਤਾਂ ਜਿੱਦਾਂ ਹੀ ਮੈਨੂਫੈਕਚਰਿੰਗ ਹੋ ਗਿਆ, ਜਿਹੜਾ ਸਾਡਾ
1: ਹਾਂਜੀ,
2: ਮੈਨੂਫੈਕਚਰਿੰਗ ਦੇ ਵਿੱਚ ਜਿਹੜੀਆਂ ਆ ਗਈਆਂ ਚੀਜ਼ਾਂ, ਉਹ ਸਾਰੇ ਜਿੰਨੀਆਂ ਵੀ ਕੰਪਨੀਜ਼ ਆ ਗਈਆਂ ਸਾਡੀਆਂ, ਉਹਦੇ ਵਿੱਚ ਬੱਚੇ ਜਾ ਕੇ ਜਿੱਦਾਂ ਟੈਕਸਟਾਈਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਐਗਰੀਕਲਚਰ, ਠੀਕ ਹੈ, એનર્ਜੀ, ਇਦਾਂ ਦੇ ਕਾਫੀ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀਆਂ ਕੰਪਨੀਜ਼ ਕੰਮ ਕਰ ਰਹੀਆਂ ਨੇ ਉਹਨਾਂ ਦੇ ਵਿੱਚ ਕਾਫੀ ਡਿਮਾਂਡ ਹੁੰਦੀ ਹੈ, ਵੈਲਡਰ ਦੀ,
1: ਅੱਛਾ ਜੀ,
2: ਇਲੈਕਟ੍ਰੀਸ਼ੀਅਨ ਦੀ, ਰੈਫ੍ਰਿਜਰੇਸ਼ਨ ਹੋ ਗਿਆ, 에어 ਕੰਡੀਸ਼ਨਰ, ਜਿਹੜੇ ਮਕੈਨਿਕਸ ਹੈ ਉਹਨਾਂ ਦੀ, ਬਹੁਤ ਜ਼ਿਆਦਾ ਡਿਮਾਂਡਿੰਗ ਇਹ ਟ੍ਰੇਡਸ ਨੇ
1: ਅੱਛਾ ਜੀ,
2: ਜਿਨ੍ਹਾਂ ਦੀ ITI ਦੇ ਪ੍ਰਾਈਵੇਟ ਸੈਕਟਰ 'ਚ ਬੜੀ ਡਿਮਾਂਡ ਰਹਿੰਦੀ ਹੈ।
1: ਠੀਕ ਹੈ,
2: ਤੇ ਇਹ ਕੰਪਲੀਟਲੀ ਇੰਟਰਵਿਊ ਬੇਸਿਸ ਤੇ ਹੁੰਦਾ, ਤੇ ਪਲੱਸ ਉਹਨਾਂ ਦੀ ਜਿਹੜੀ ਹੈਂਡ ਸਕਿਲਸ ਨੇ, ਉਹਨਾਂ ਦਾ ਜਿੰਨਾ ਹੈਂਡ ਸਕਿਲਸ ਹੋਊਗਾ, ਉਹਨਾਂ ਨੂੰ ਐਕਸਪੀਰੀਅੰਸ ਹੋਊਗਾ ਕਿੰਨਾ, ਤਾਂ ਉਸ ਬੇਸਿਸ ਤੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ।
1: ਤੁਸੀਂ ਗੱਲ ਵਿਦੇਸ਼ਾਂ ਦੀ ਕੀਤੀ ਹੈ, ਵਿਦੇਸ਼ਾਂ ਦੇ
2: ਹਾਂਜੀ
1: ਵਿੱਚ ਅੱਗੇ ਪੜ੍ਹਨ ਲਈ ਮੌਕੇ ਮਿਲਦੇ ਆ ਜਾਂ ਉਹਨਾਂ ਨੂੰ ਅੱਗੇ ਇਸ ਕੋਰਸ ਦੇ ਆਧਾਰ ਤੇ ਉੱਥੇ ਜਾ ਕੇ ਕੰਮ ਮਿਲ ਜਾਂਦਾ ਹੈ?
2: ਨਹੀਂ, ਕੰਮ ਮਿਲ ਜਾਂਦਾ, ਬੇਸ਼ੱਕ ਉਹਨਾਂ ਨੂੰ ਰੋਜ਼ਗਾਰ ਮਿਲਦਾ ਵਿਦੇਸ਼ਾਂ ਦੇ ਵਿੱਚ।
1: ਅੱਛਾ ਜੀ,
2: ਜਿਵੇਂ ਅਸੀਂ ਜਦੋਂ ਗੱਲ ਕਰਦੇ ਹਾਂ ਜਿਹੜੇ ITI ਹੋਲਡਰਸ ਨੇ, ਇਹਨਾਂ ਦਾ ਮਿਡਲ ਈਸਟ ਕੰਟਰੀਜ਼, ਜਿਨ੍ਹਾਂ ਨੂੰ ਅਸੀਂ ਗਲਫ ਕੰਟਰੀਜ਼ ਵੀ ਬੋਲ ਦਿੰਦੇ ਹਾਂ, ਉਹਨਾਂ ਦੇ ਵਿੱਚ ਬੜੀ ਡਿਮਾਂਡ ਹੈ, ਜਿੱਦਾਂ ਸਾਊਦੀ ਅਰੇਬੀਆ ਹੋ ਗਿਆ, ਕੁਵੈਤ ਹੋ ਗਿਆ,
1: ਹਾਂਜੀ,
2: ਬਹਿਰੀਨ ਹੋ ਗਿਆ, ਕਤਾਰ ਹੋ ਗਿਆ, ਓਮਾਨ, ਇਦਾਂ ਦੇ ਜਿਹੜੇ ਗਲਫ ਕੰਟਰੀਜ਼ ਹੈ ਉਹਨਾਂ ਦੇ ਵਿੱਚ ਬੜੀ ਜ਼ਿਆਦਾ ਮਾਤਰਾ ਦੇ ਵਿੱਚ ਵੈਕੈਂਸੀਆਂ ਨਿਕਲਦੀਆਂ ਨੇ
1: ਅੱਛਾ ਜੀ,
2: ITI ਹੋਲਡਰਸ ਦੇ ਲਈ, ਤਾਂ ਉਹਦੇ ਲਈ ਇਹ ਬੱਚੇ ਜਿਹੜੇ ਆ ਅਪਲਾਈ ਕਰ ਸਕਦੇ ਆ। ਇਸ ਦੀ ਮੋਰਓਵਰ ਕਾਫੀ ਜਿਹੜੀ ਇਮੀਗ੍ਰੇਸ਼ਨ ਜਿਹੜੀਆਂ ਕੰਪਨੀਜ਼ ਨੇ ਉਹ ਕੰਮ ਵੀ ਕਰਦੀਆਂ ਨੇ, ਜਿਹੜੇ ਕਿ ਕਹਿ ਦਿੰਦੇ ਆ ਕਿ ਉਹ ਡਾਇਰੈਕਟ ਵਰਕਿੰਗ ਵੀਜ਼ਾ ਜਿਹੜਾ ਉਹ ਮੰਗਵਾ ਕੇ ਦਿੰਦੇ ਆ, ਔਰ ਇਹਦੇ ਵਿੱਚ ਕੁਛ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਬੱਚੇ ਦਾ,
1: ਅੱਛਾ ਜੀ,
2: ਤਕਰੀਬਨ ਤੁਸੀਂ ਲਗਾ ਲਓ 50 ਤੋਂ 60 ਹਜ਼ਾਰ ਜਾਂ 70 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੋਊਗਾ ਬੱਚੇ ਦਾ।
1: ਅੱਛਾ ਜੀ,
2: ਤੇ ਗਲਫ ਕੰਟਰੀਜ਼ 'ਚ ਜਾਣ ਲਈ ਬੱਚੇ ਨੂੰ ਮੋਰਓਵਰ ਜਿਹੜੀ ਆਈਲੈਟਸ ਵਗੈਰਾ ਹੈ ਉਹ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ।
1: ਅੱਛਾ ਜੀ, ਫਿਰ ਉੱਥੇ ਆਮਦਨ ਕਿੰਨੀ ਕੁ ਹੁੰਦੀ
2: ਹਾਂਜੀ,
1: ਇਹਨਾਂ ਦੀ?
2: ਆਮਦਨ ਇਹਨਾਂ ਦੀ ਕਾਫੀ ਹੋ ਜਾਂਦੀ ਹੈ, ਉਹ ਡਿਪੈਂਡ ਕਰਦਾ ਹੈ ਕਿ ਇਹਨਾਂ ਨੂੰ ਕਿੱਦਾਂ ਦੀ ਕੰਪਨੀ ਦੇ ਵਿੱਚ ਹਾਇਰ ਕੀਤਾ ਜਾ ਰਿਹਾ ਹੈ।
1: ਅੱਛਾ
2: ਆਮਦਨ
1: ਜੀ,
2: ਦੇ ਨਾਲ ਨਾਲ ਇੱਕ ਹੋਰ ਜਿਹੜੀ ਚੀਜ਼ ਐਡ ਅਪ ਹੋ ਜਾਂਦੀ ਹੈ ਉੱਥੇ ਜਾ ਕੇ, ਉਹ ਇਹ ਹੈ ਕਿ ਉੱਥੇ ਜਾ ਕੇ ਬੱਚਿਆਂ ਦਾ ਜਿਹੜਾ ਪ੍ਰੋਗਰੈਸ ਹੈ ਉਹ
1: ਹਾਂਜੀ,
2: ਕਾਫੀ ਤੇਜ਼ੀ ਨਾਲ ਹੋ ਜਾਂਦੀ ਹੈ। ਜੇ ਉਹ ਘੱਟ ਆਮਦਨ ਤੇ ਵੀ ਸ਼ੁਰੂਆਤ ਕਰਦੇ ਨੇ ਤਾਂ ਉਹ ਘੱਟੋ ਘੱਟ 6 ਮਹੀਨੇ ਦੇ ਵਿੱਚ ਉਹਨਾਂ ਦਾ ਕਾਫੀ ਅੱਛਾ ਪੈਕੇਜ ਬਣ ਜਾਂਦਾ ਹੈ।
1: ਅੱਛਾ ਜੀ,
2: ਤੇ ਇਸ ਤੋਂ ਇਲਾਵਾ ਅਗਰ ਬੱਚੇ ਚਾਹਣ ਤਾਂ ਉਹ ਵੈਸਟਰਨ ਕੰਟਰੀਜ਼ ਹੋ ਗਿਆ, ਜਿਹੜਾ ਮਤਲਬ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਦੇ ਬੜਾ ਬੱਚੇ ਜਾਂਦੇ ਆ ਕਿ ਅਸੀਂ ਉੱਥੇ ਜਾਣਾ ਹੈ, ਤਾਂ ਉਹਦੇ
1: ਹਾਂਜੀ,
2: ਲਈ ਵੀ ਅਪਲਾਈ ਕਰ ਸਕਦੇ ਨੇ ITI ਤੋਂ ਬਾਅਦ। ਤੇ
1: ਉੱਥੇ ਵਰਕ ਪਰਮਿਟ ਤੇ ਜਾਣਗੇ ਜਾਂ ਸਟੱਡੀ ਬੇਸ ਤੇ?
2: ਨਹੀਂ, ਉੱਥੇ ਜਾਣ ਲਈ ਇਹਨਾਂ ਨੂੰ ਥੋੜਾ ਜਿਹਾ ਇਹ ਚੀਜ਼ ਹੈ ਕਿ ਜਿੱਦਾਂ ਬੱਚਿਆਂ ਨੂੰ ਨਾ ਪਰਮਾਨੈਂਟ ਰੈਜ਼ੀਡੈਂਸ ਦੇ ਥਰੂ ਹੀ ਜਾ ਸਕਦੇ ਨੇ, ਉਹਦੇ ਲਈ ਇਹਨਾਂ ਨੂੰ PR ਲਈ ਹੀ ਅਪਲਾਈ ਕਰਨਾ ਪਊਗਾ। ਵਰਕ
1: ਅੱਛਾ ਜੀ,
2: ਪਰਮਿਟ ਦੇ ਥਰੂ ਵੀ ਜਾਇਆ ਜਾ ਸਕਦਾ ਹੈ, ਉਹ ਡਿਪੈਂਡ ਕਰਦਾ ਹੈ ਕਿ ਕਿਸੇ ਕੰਪਨੀ ਨੂੰ ਰਿਕੁਆਇਰਮੈਂਟ, ਉਹਨੇ ਰਿਕੁਆਇਰਮੈਂਟ ਜਦੋਂ ਨਿਕਲਦੀ ਹੈ, ਬਟ ਉੱਥੇ ਨਾ ਇੰਨੀ ਬਲਕ ਦੇ ਵਿੱਚ ਰਿਕੁਆਇਰਮੈਂਟ ਨਹੀਂ ਨਿਕਲਦੀ, ਜਿੱਦਾਂ ਗਲਫ ਕੰਟਰੀਜ਼ ਦੇ ਵਿੱਚ 1000 ਦੀ ਵੀ ਨਿਕਲ ਜਾਂਦੀ ਹੈ ਇੱਕੋ ਟਾਈਮ ਦੇ ਵਿੱਚ,
1: अच्छा जी,
2: उस अकॉर्डिंगली जिदा डिमांड हुई उदा उन्हां तों ओह फॉर्म भरवा सकदे भरे जा सकदे आ, ते ओहदे लई इन्हां नूं आइल्स दे 5.5 बैंड भी चाहीदे होणगे बच्चिआं नूं कैनेडा वगैरह वर्गीआं कंट्रीज दे लई।
1: अच्छा जी,
2: हांजी
1: तुसीं दस्सिया भी ਇਹ ਕੋਰਸ ਕਰਕੇ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ, ਸਰਕਾਰੀ
2: ਬਿਲਕੁਲ
1: ਖੇਤਰ 'ਚ ਨੌਕਰੀਆਂ ਮਿਲ ਸਕਦੀਆਂ।
2: ਬਿਲਕੁਲ ਜੀ
1: ਜਿਹੜਾ ਹੈਗਾ
2: ਸਰ। ਹਾਂਜੀ ਮੈਂ
1: ਇੱਕ
2: ਸਰਕਾਰੀ
1: ਨੌਜਵਾਨ
2: ਖੇਤਰ ਬਾਰੇ
1: ਵਿਦੇਸ਼ਾਂ ਦੇ ਵਿੱਚ ਵੀ ਜਾ ਕੇ
2: ਜੀ
1: ਪੜ੍ਹਾਈ ਕਰ ਸਕਦਾ ਜਾਂ ਜਿਹੜਾ ਹੈਗਾ ਵੀ ਕੰਮ ਕਰ ਸਕਦਾ, ਉਸ ਬਾਏ ਰੁਜ਼ਗਾਰ ਵੀ ਅਪਣਾ ਸਕਦਾ। ਇਹਦਾ
2: ਹਾਂਜੀ
1: ਮਤਲਬ ਕੰਮ ਦੇ ਕਾਫੀ ਮੌਕੇ ਨੇ ਇੱਧਰ।
2: ਬਿਲਕੁਲ ਕਾਫੀ ਬਹੁਤ ਹੀ ਇੱਕ ਡਿਮਾਂਡਿੰਗ ਕਹਿ ਸਕਦੇ ਅੱਜ ਕੱਲ ਦੇ ਟਾਈਮ ਦੇ ਵਿੱਚ ਇਸ ਟ੍ਰੇਡ ਨੂੰ ਇਸ ਇਹਨਾਂ ਕੋਰਸਸ ਨੂੰ ਅਸੀਂ ਬੜਾ ਡਿਮਾਂਡਿੰਗ ਹੈਗੇ ਨੇ।
1: ਅੱਛਾ ਜੀ,
2: ਬਟ ਇਹਨਾਂ ਦੀ ਇੱਕ ਰਿਕੁਆਇਰਮੈਂਟ ਹੈ ਕਿ ਬੱਚੇ ਨੂੰ ਪ੍ਰੈਕਟੀਕਲ ਨੋਲੇਜ ਪਲੱਸ ਉਹਨੂੰ ਥਰੈਟੀਕਲ ਦੋਨੋਂ ਚੀਜ਼ਾਂ ਦੇ ਵਿੱਚ ਬੱਚੇ ਦੀ ਮੁਹਾਰਤ ਹੋਣੀ ਚਾਹੀਦੀ ਹੈ।
1: ਜ਼ਰੂਰੀ ਹੈ।
2: ਹਾਂ ਬਿਲਕੁਲ, ਇਹ ਨਹੀਂ ਹੋਣਾ ਚਾਹੀਦਾ ਕਿ ਬੱਚੇ ਨੇ ਬਸ ਕਰ ਲਈ ITI ਦਾ ਇੱਕ ਡਿਗਰੀ ਲੈ ਲਈ ਹੈ, ਉਹਨੂੰ ਕੋਈ ਨੋਲੇਜ ਨਹੀਂ ਹੈ, ਤਾਂ ਉਸ ਦਾ ਕੋਈ ਹੱਲ ਨਹੀਂ ਹੋ ਸਕਦਾ ਹੈਗਾ ਕਿਸੇ
1: ਮਤਲਬ
2: ਵੀ
1: ਜੇ
2: ਸੈਕਟਰ
1: ਸੱਚੀ
2: ਚ।
1: ਮੁੱਚੀ ਉਹ ਹੁਨਰਮੰਦ
2: ਬਿਲਕੁਲ
1: ਬਣ ਗਿਆ ਤਾਂ
2: ਬਿਲਕੁਲ
1: ਉਹਦਾ ਜਿਹੜਾ ਭਵਿੱਖ ਚਮਕ ਸਕਦਾ।
2: ਬਿਲਕੁਲ ਹਾਂਜੀ। ਇਹਦੇ ਵਿੱਚ ਤੁਸੀਂ, ਮੈਂ ਇੱਕ ਚੀਜ਼ ਹੋਰ ਆਪਾਂ ਸਕਿਪ ਕਰ ਗਏ ਸੀਗੇ, ਗਵਰਨਮੈਂਟ ਜੋਬ ਵਾਲਾ ਪਾਰਟ। ਜਿੱਦਾਂ
1: ਹਾਂਜੀ ਹਾਂਜੀ,
2: ਜਿਵੇਂ ਬੱਚੇ ਕਾਫੀ ਆ ਪਿੱਛੇ ਜੇ CRPF ਦੇ ਵਿੱਚ ਜੋਬਸ ਨਿਕਲੀਆਂ ਸੀਗੀਆਂ, ਉਹਦੇ ਵਿੱਚ ਵੀ ਕਾਫੀ ਬੱਚਿਆਂ ਨੇ ਜਿਹੜੇ ਇਲੈਕਟ੍ਰੀਸ਼ੀਅਨ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਸੀ ਉਹਦੇ ਵਿੱਚ।
1: ਅੱਛਾ ਜੀ,
2: ਤਾਂ ਇਸੇ ਤਰੀਕੇ ਦੇ ਨਾਲ ਕਾਫੀ ਇਸ ਤਰ੍ਹਾਂ ਦੇ ਪਬਲਿਕ ਸੈਕਟਰਸ ਨੇ, PSUs ਨੇ, ਜਿਵੇਂ ਰੇਲਵੇਜ਼, ਟੈਲੀਕੋਮ, BSNL ਹੋ ਗਿਆ, IOCL ਹੋ ਗਿਆ, OMCG ਹੋ ਗਿਆ, ਠੀਕ ਹੈ, ਔਰ ਸਟੇਟ ਵਾਈਜ਼ PWDs ਜਿਹੜੇ ਡਿਪਾਰਟਮੈਂਟਸ ਨੇ ਆਪਣੇ, ਹੈ ਨਾ, ਤਾਂ
1: ਅੱਛਾ
2: ਉਹਦੇ
1: ਜੀ,
2: ਵਿੱਚ ਵੀ ਇਹ ਜਿਹੜੀਆਂ ਪੋਸਟਾਂ ਨੇ ਬਲਕ ਦੇ ਵਿੱਚ ਨਿਕਲਦੀਆਂ ਨੇ।
1: ਅੱਛਾ ਜੀ,
2: ਤੇ ਇਹਨਾਂ ਵਿੱਚ ਬਸ ਇੱਕ ਥੋੜਾ ਜਿਹਾ ਪ੍ਰੋਸੀਜਰ ਇਹ ਰਹਿੰਦਾ ਹੈ ਕਿ ਜੇ ਤਾਂ ਜਿਵੇਂ ਯੂਨੀਅਨ ਗਵਰਨਮੈਂਟ ਦੇ ਥਰੂ ਨਿਕਲੀਆਂ ਨੇ ਪੋਸਟਾਂ, ਤਾਂ ਉਹਨਾਂ ਦੀ ਉਹ ਏਜ ਲਿਮਿਟ ਹੁੰਦੀ ਹੈ 33, ਅਰਾਊਂਡ 32-33 ਇਹਨਾਂ ਦੀ, ਇਦਾਂ ਦੀ ਏਜ ਲਿਮਿਟ ਹੁੰਦੀ ਹੈ ਫੋਰ ਜਨਰਲ ਪੋਪੂਲੇਸ਼ਨ।
1: ਅੱਛਾ ਜੀ,
2: ਤੇ ਜਿਹੜੇ ਆਪਣੇ ਪੰਜਾਬ ਸਟੇਟ ਦੇ ਥਰੂ ਨਿਕਲਦੇ ਨੇ, ਜਿਵੇਂ ਸਟੇਟ ਵਾਈਜ਼ ਜਿਹੜੀਆਂ PWDs ਨੇ,
1: ਹਾਂਜੀ
2: ਹਾਂਜੀ, ਉਹ ਹਰੇਕ ਜ਼ਿਲ੍ਹੇ ਦੇ ਵਿੱਚ PWD ਡਿਪਾਰਟਮੈਂਟ ਬਣੇ ਹੋਏ ਨੇ, ਤਾਂ ਉਹਨਾਂ ਦੇ ਵਿੱਚ ਜਦੋਂ ਭਰਤੀਆਂ ਹੁੰਦੀਆਂ ਨੇ ਤਾਂ ਉਹਨਾਂ ਦੀ ਜਿਹੜੀ ਏਜ ਲਿਮਿਟ ਰਹਿੰਦੀ ਹੈ 38 ਈਅਰ, 38 ਸਾਲ ਦੀ ਏਜ ਰਹਿੰਦੀ ਹੈ, ਤਾਂ
1: ਅੱਛਾ ਜੀ,
2: ਬੱਚੇ ਉਹਦੇ ਲਈ ਅਪਲਾਈ ਕਰ ਸਕਦੇ ਨੇ। ਬਸ ਇੱਕ ਸ਼ਰਤ ਹੈ ਕਿ ਉਹਨਾਂ ਦਾ ਇੱਕ ਟੈਸਟ ਹੁੰਦਾ ਹੁੰਦਾ ਹੈ
1: ਅੱਛਾ ਜੀ,
2: ਜੀ। ਜਿੱਦਾਂ ਬਲਕ ਚ ਨਿਕਲਣਗੀਆਂ ਪੋਸਟਾਂ, 800 ਪੋਸਟਾਂ ਨਿਕਲੀਆਂ, 1000 ਪੋਸਟਾਂ ਨਿਕਲੀਆਂ, ਜਿੰਨੀਆਂ ਵੀ ਨਿਕਲੀਆਂ, ਬਟ ਉਹਦੇ ਲਈ ਨਾ ਇੱਕ ਟੈਸਟ ਲੈਣਗੇ ਉਹ ਥਰੈਟੀਕਲ, ਉਸ ਟੈਸਟ ਦੇ ਬੇਸਿਸ ਤੇ, ਮੈਰਿਟ ਲਿਸਟ ਦੇ ਬੇਸਿਸ ਤੇ ਉਹਨਾਂ ਦੀ ਇੰਟਰਵਿਊ ਹੋਏਗੀ, ਫਿਰ ਉਹਨਾਂ ਦੀ ਫਾਈਨਲ ਸਿਲੈਕਸ਼ਨ ਹੋਏਗੀ।
1: ਅੱਛਾ
2: ਇਸ
1: ਜੀ,
2: ਕਰਕੇ ਬੱਚਿਆਂ ਦਾ ਥਿਅਰੀ ਪਾਰਟ ਦੇ ਉੱਪਰ ਵੀ ਹੋਲਡ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਉਹਨਾਂ ਦੇ ਫਿਜ਼ੀਕਲ ਸਕਿੱਲਸ, ਜਿਹੜੇ ਉਹਨਾਂ ਦਾ ਹੈਂਡ ਸਕਿੱਲਸ ਦੇ, ਉਹ ਉਹਦੇ ਵਿੱਚ ਹੋਣਾ ਜ਼ਰੂਰੀ ਹੈ।
1: ਮਤਲਬ ਇਹ ਹੈਗਾ ਵੀ ਇਕੱਲਾ ਕੋਰਸ ਕਰ ਲਿਆ, ਸਰਟੀਫਿਕੇਟ ਪ੍ਰਾਪਤ ਕਰ ਲਿਆ, ਉਹਦੇ ਨਾਲ ਨਹੀਂ ਗੱਲ ਬਣਨੀ।
2: ਜੀ
1: ਜੇ
2: ਬਿਲਕੁਲ
1: ਵਿਦਿਆਰਥੀ ਜਿਹੜਾ ਹੈਗਾ ਵੀ ਹੱਥੀਂ ਕੰਮ ਕਰਨਾ ਵੀ ਸਿੱਖ ਜਾਂਦਾ ਅਤੇ ਨਾਲ ਉਹ ਪੜ੍ਹਾਈ ਦੇ ਵਿੱਚ ਵੀ ਉਹਨੂੰ ਸਿੱਖ ਜਾਂਦਾ, ਥਿਉਰੀ ਵੀ ਸਿੱਖ ਜਾਂਦਾ, ਤਾਂ ਉਹਦੇ ਲਈ ਵਧੀਆ ਮੌਕਾ ਹੈਗਾ।
2: ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਤੇ ਇਹਦੇ ਨਾਲ ਇੱਕ ਹੋਰ ਚੀਜ਼ ਵੀ ਮੈਂ ਐਡ ਕਰਦੀ ਹਾਂ, ਜਿੱਦਾਂ ਆਪਣੇ ਇੰਡੀਅਨ ਆਰਮੀ ਹੈ, ਇੰਡੀਅਨ ਆਰਮਡ ਫੋਰਸਿਸ ਨੇ, ਆਰਮੀ ਹੋ
1: ਹਾਂਜੀ
2: ਗਿਆ, ਇੰਡੀਅਨ ਨੇਵੀ ਹੋ ਗਿਆ, ਏਅਰ ਫੋਰਸ, BSF, CRPF ਵੀ ਜਿਵੇਂ ਮੈਂ ਦੱਸਿਆ ਹੈ, ਤੇ ਹੋਰ ਜਿੰਨੀਆਂ ਵੀ ਆਪਣੀਆਂ ਫੋਰਸਿਸ ਕੰਮ ਕਰਦੀਆਂ ਨੇ ਇੰਡੀਆ ਦੇ ਵਿੱਚ, ਉਹਦੇ ਵਿੱਚ ਵੀ ਸਾਡੇ ਇਦਾਂ ਦੇ ਜਿਹੜੇ ITI ਹੋਲਡਰਸ ਨੇ ਉਹਨਾਂ ਲਈ ਪੋਸਟਾਂ ਨਿਕਲਦੀਆਂ ਨੇ ਬਲਕ ਦੇ ਵਿੱਚ, ਪੋਸਟਾਂ ਨਿਕ ਉਹਨਾਂ ਦੇ ਵਿੱਚ ਵੀ ਅਕੋਰਡਿੰਗ ਟੂ ਵੈਕੈਂਸੀ ਪੋਸਟਾਂ ਨਿਕਲਦੀਆਂ ਨੇ,
1: ਅੱਛਾ
2: ਉਹਦੇ ਲਈ
1: ਜੀ,
2: ਵੀ ਅਪਲਾਈ ਕਰ ਸਕਦੇ ਨੇ ਬੱਚੇ।
1: ਅੱਛਾ ਜੀ,
2: ਹਾਂਜੀ, ਤਾਂ ਸਕੋਪ ਬਹੁਤ ਜ਼ਿਆਦਾ ਏ, ਤਾਂ ਇੱਥੇ ਇਹ ਚੀਜ਼ ਜ਼ਰੂਰੀ ਹੈ ਕਿ ਬੱਚਿਆਂ ਦੇ ਵਿੱਚ ਨੌਲੇਜ ਪਲੱਸ ਸਕਿੱਲ ਦੋਨੋਂ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ, ਤੇ
1: ਹਾਂਜੀ
2: ਇੱਕ ਥਰਡ ਚੀਜ਼ ਕਿ ਬੱਚਿਆਂ ਨੂੰ ਅਵੇਅਰਨੈਸ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਪੋਸਟਾਂ ਨਿਕਲੀਆਂ ਹੋਈਆਂ ਨੇ, ਕਿਹੜੀਆਂ ਸਟੇਟ ਦੀਆਂ ਜਾਂ ਸੈਂਟਰ ਗਵਰਨਮੈਂਟ ਦੀਆਂ ਪੋਸਟਾਂ ਨਿਕਲੀਆਂ ਨੇ, ਜਾਂ ਫਿਰ ਕਿਸੇ ਡਿਫੈਂਸ ਸਰਵਿਸਿਜ਼ ਦੇ ਵਿੱਚ, ਡਿਫੈਂਸ ਫੋਰਸਿਸ ਦੇ ਵਿੱਚ ਪੋਸਟਾਂ ਨਿਕਲੀਆਂ ਨੇ, ਤਾਂ
1: ਹਾਂਜੀ
2: ਇਹਦੇ ਲਈ ਵੀ ਬੱਚਿਆਂ ਨੂੰ ਥੋੜਾ ਅਪ ਟੂ ਡੇਟ ਰਹਿਣਾ ਬਹੁਤ ਜ਼ਰੂਰੀ ਹੈ।
1: ਹਾਂਜੀ ਹਾਂਜੀ। ਅੱਛਾ, ਇੱਕ ਗੱਲ ਮੈਡਮ ਦੱਸੋ ਵੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ETT ਕਰੀ ਫਿਰਦੇ ਨੇ ਅਧਿਆਪਕ ਬਣਨ ਦੇ ਲਈ, ਇਸੇ ਤਰ੍ਹਾਂ ਜਿਹੜਾ ਹੈਗਾ BEd ਕਰੀ ਕਰ ਰਹੇ ਨੇ, BA, MA ਅੱਗੇ ਉਚੇਰੀ ਪੜ੍ਹਾਈ ਵੀ ਕਰਦੇ ਨੇ,
2: ਹਾਂਜੀ
1: ਫਿਰ ਵੀ ਉਹ ਧਰਨੇ ਮੁਜ਼ਾਹਰੇ ਕਰਦੇ ਰਹਿੰਦੇ ਆ ਨੌਕਰੀਆਂ ਲੈਣ ਲਈ। ਇਹਦਾ
2: ਹਾਂਜੀ
1: ਮਤਲਬ ਇਹ ਖੇਤਰ ਸੌਖਾ ਨਹੀਂ ਹੈਗਾ ਜੀ ਇੱਧਰ ਆਉਣ।
2: ਹਾਂਜੀ, ਇਹ ਖੇਤਰ ਸੌਖਾ ਵੀ ਜ਼ਰੂਰ ਹੈ ਤੇ ਥੋੜਾ ਰਸਤਾ ਵੀ ਘੱਟ ਹੈ ਇਹਦਾ, ਅਸੀਂ
1: हाँ
2: ਕਹੀਏ
1: जी
2: ਕਿ ਤੈਅ ਕਰਨ ਦੇ ਲਈ, ਇਹਦੇ ਲਈ ਬਹੁਤ ਜ਼ਿਆਦਾ ਲੰਬੇ ਸਾਲ ਨਹੀਂ ਲੱਗਦੇ ਹੈਗੇ ਸਾਨੂੰ,
1: हाँ जी
2: ਰਸਤਾ ਵੀ ਘੱਟ ਹੈ ਤੇ
1: ਫਿਰ
2: ਉਹ
1: ਇੱਧਰ
2: ਵੀ
1: ਕੱਟ ਕਿਉਂ ਆਉਂਦੇ ਨੇ ਨੌਜਵਾਨ?
2: ਇਹ ਚੀਜ਼ ਵੀ ਹੈਗਾ, ਘੱਟ ਤਾਂ ਨਹੀਂ ਕਹਿ ਸਕਦੇ ਬਟ ਕੰਪੈਰੇਟਿਵਲੀ ਜਿਹੜੇ ਬੱਚੇ ਕਰਦੇ ਆ ITI ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਕਿਹੜੀਆਂ ਪੋਸਟਾਂ ਨਿਕਲ ਗਈਆਂ ਨੇ।
1: ਅੱਛਾ
2: ਅਸੀਂ
1: ਜੀ
2: ਇਹਨਾਂ ਲਈ ਅਪਲਾਈ ਵੀ ਕਰ ਦਿੰਦੇ ਨੇ ਜੇ ਬੱਚੇ ਪੋਸਟਾਂ,
1: ਹਾਂ
2: ਤਾਂ
1: ਜੀ
2: ਉਹ ਬੱਚੇ ਤਿਆਰੀ ਨਹੀਂ ਕਰਦੇ ਟੈਸਟ ਦੀ
1: ਅੱਛਾ
2: ਤੇ
1: ਜੀ
2: ਜਿਹਦੇ ਨਾਲ ਉਹ ਪਿੱਛੇ ਰਹਿ ਜਾਂਦੇ ਨੇ। ਫਿਰ ਉਹਦੇ ਕਰਕੇ ਨਾ ਕੋਈ ਜਿੱਦਾਂ ਹੋ ਨਹੀਂ ਜਾਂਦਾ ਕਿ ਨਹੀਂ ITI ਵਾਲਾ ਤਾਂ ਉਹ ਦੇਖ ਲੈਂਦੇ ਨੇ ਲੋਕ, ਦੇਖੋ ਦੇਖ ਕੇ ITI ਫਲਾਣੇ ਕੀਤੀ ਸੀਗੀ ਤੇ ਉਹ ਫ੍ਰੀ ਹੈ
1: ਹਾਂ
2: ਤੇ
1: ਜੀ
2: ਹੁਣ ਅਸੀਂ ITI ਕਰਾਂਗੇ ਤਾਂ ਅਸੀਂ ਵੀ ਫ੍ਰੀ ਹੋ ਜਾਣਾ ਹੈ।

0: ద్వాపర రేడియో.
1: ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਦੀਪ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ, ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ, ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇ ਕਰਦੇ ਆ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ ਜ਼ਿੰਦਗੀ ਦੀ ਚੋਣ ਕਰਨੀ ਆ, ਔਰ ਕਿਵੇਂ ਆਪਾਂ ਉਹਨੂੰ ਆਪਾਂ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦਿਆਂ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ, ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ, ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
2: ਥੈਂਕ ਯੂ ਸ਼ਮੀ।
1: ਤੋ ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਲਈ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਉਹ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ। ਆਪਾਂ ਬਥੇਰਾ ਮੱਥਾ ਮਾਰਦੇ ਹਾਂ ਜੀ ਤੁਸੀਂ ਪੜ੍ਹ ਲਿਖ ਕੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਅਤੇ ਇਹ ਬੱਚਾ ਬੱਚੇ ਲਈ ਵੀ ਕਨਫਿਊਜ਼ਨ ਹੈ ਅਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ। ਤੋ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ, ਬੱਚੇ ਨੂੰ ਕਿਵੇਂ ਗਾਈਡ ਕਰਨ?
2: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ, ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ, ਆਪਣੇ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ ਟੀਵੀ ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਹਨਾਂ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਹੈ ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ ਘੜਾ ਬਣਾਉਂਦੇ ਹਾਂ, ਘੁਮਾਰ ਬਣਾਉਂਦਾ, ਉਹਨੂੰ ਜਿਹੜਾ ਪੇਰੈਂਟਸ ਹੈ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ, ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ, ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ। ਇਸ ਕਰਕੇ ਪੇਰੈਂਟਸ ਨੂੰ, ਮਾਤਾ ਨੂੰ, ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ, ਉਹਨਾਂ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਇੱਕ ਸਿਟੀਜ਼ਨ ਬਣ ਸਕਦਾ।
1: ਜੀ ਜੀ ਜੀ, ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਇੰਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਕਿ ਇਹ ਬਣੇਗੀ। ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਬਣਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਅਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਅਤੇ ਉਹ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਹਾਂ।
2: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਵੀ ਜਿਵੇਂ ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ, ਇੰਜੀਨੀਅਰ ਬਣਨਾ ਚਾਹੁੰਦਾ ਸੀ, ਪਰ ਮੈਂ ਬਣ ਨਹੀਂ ਸਕਿਆ। ਉਹ ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਕੇ ਮੈਂ ਡਾਕਟਰ ਬਣਾਉਣਾ ਹੈ ਜਾਂ ਇੰਜੀਨੀਅਰ ਬਣਾਉਣਾ ਹੈ। ਕੇਜੀ ਤੋਂ ਲੈ ਕੇ, ਪਹਿਲੀ ਤੋਂ ਲੈ ਕੇ ਦਸਵੀਂ ਤੱਕ ਉਹ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ, ਡਾਕਟਰ ਬਣਨਾ, ਇੰਜੀਨੀਅਰ ਬਣਨਾ। ਇਹ ਪੈਦਾ ਹੁੰਦੇ ਹੀ ਜਾਂ ਪਹਿਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ। ਕੁਛ ਇੰਟਰਸਟ ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ, ਜੇ ਮੈਥ 'ਚ ਚੰਗਾ ਹੈ ਤਾਂ 8ਵੀਂ 9ਵੀਂ 10ਵੀਂ 'ਚ ਬੰਦਾ ਡਿਸਾਈਡ ਕਰ ਸਕਦਾ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ, ਜੇ ਉਹਨੂੰ ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ। ਬਟ ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th 9th 10th। ਆ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8ਵੀਂ ਤੱਕ ਬੱਚੇ ਨੂੰ ਉਸ 8ਵੀਂ ਤੱਕ ਲੈ ਕੇ ਜਾਣ ਲਈ ਗਰੂਮ ਕਰੇ। ਗਰੂਮ ਇਸ ਤਰ੍ਹਾਂ ਕਰ ਸਕਦੇ ਨੇ ਕਿ ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਨੂੰ ਟਾਈਮ ਦੇ, ਉਹਦੇ ਦੋਸਤੀ ਕਿਸ ਕਿਹੜੇ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ, ਉਹਦੇ ਟੀਚਰਸ ਕਿਸ ਤਰ੍ਹਾਂ ਮੋਨੀਟਰਿੰਗ ਜੇ ਉਹ ਕਰਨਗੇ 8ਵੀਂ ਤੱਕ ਉਹਨੂੰ ਪ੍ਰਿਪੇਅਰ ਕਰਨਗੇ, ਇੱਕ ਲਾਂਚ ਪੈਡ ਦੇਣਗੇ 8ਵੀਂ 9ਵੀਂ ਤੱਕ, ਉਸ ਤੋਂ ਬਾਅਦ ਜਿਹੜਾ ਬੱਚਾ ਆਪਣੇ ਕਰੀਅਰ ਦੇ ਵਿੱਚ ਟੇਕ ਆਫ ਕਰ ਸਕਦਾ। ਅਤੇ ਇਸ ਕਰਕੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਆਪਣੀ ਇੱਛਾਵਾਂ ਉਹਨਾਂ ਤੋਂ ਪੂਰੀ ਕਰਾਈਏ, ਪਰ ਇਹ ਨਹੀਂ ਕਿ ਜੀ ਮੈਂ ਤਾਂ ਅੱਜ ਮੇਰਾ ਬੱਚਾ ਹੋਇਆ ਅਤੇ ਮੈਂ ਉਹਨੂੰ ਆਪਣੀ ਸਾਰੀ ਇੱਛਾਵਾਂ ਇਸ ਤੋਂ ਪੂਰੀਆਂ ਕਰਾਉਣੀਆਂ। ਇਟ ਵਿਲ ਟੇਕ ਟਾਈਮ, ਉਹ ਤੁਸੀਂ ਆਫਟਰ 10 or 12 ਈਅਰਸ ਤੁਸੀਂ ਉਸ 'ਤੇ ਕਰ ਸਕਦੇ।
1: ਮਤਲਬ ਲਾਲ ਕਿਲ੍ਹਾ ਸਿੱਧਾ ਨਹੀਂ ਬਣਨਾ, ਪਹਿਲਾਂ ਬੁਨਿਆਦਾਂ ਪੁੱਟਣੀਆਂ ਪੈਣਗੀਆਂ, ਨੀਹਾਂ ਰੱਖਣੀਆਂ ਪੈਣਗੀਆਂ, ਫਿਰ ਹੀ ਤਾਜ ਮਹਿਲ ਜਾਂ ਕੁਤਬ ਮੀਨਾਰ ਕੁਝ ਬਣਨਗੇ।
2: ਬਿਲਕੁਲ,
1: ਬਾਕੀ ਇੱਕ ਜਦੋਂ ਚਲੋ ਪੇਰੈਂਟਸ ਨੇ ਉਹਨੂੰ 9ਵੀਂ 10ਵੀਂ 9ਵੀਂ 8ਵੀਂ ਤੱਕ ਕੋਈ ਭਾਰ ਨਹੀਂ ਪਾਇਆ ਕਿ ਠੀਕ ਹੈ ਬੱਚਾ ਜੋ ਕਰਦਾ ਕਰਨ ਦਿਓ, ਇਹ ਗੀਤ ਗਾਉਂਦਾ ਗੀਤ ਗਾਉਣ ਦਿਓ, ਨੱਚਦਾ ਹੈ ਕੁਛ ਕਰਦਾ ਹੈ, ਸਾਇੰਸ ਪੜ੍ਹਦਾ ਹੈ ਕਿਆ ਬਣਦਾ, ਕੁਛ ਨਹੀਂ। ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9ਵੀਂ 10ਵੀਂ ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ, ਜਾਂ ਮੈਨੂੰ ਕੋਈ ਲਿਟਰੇਚਰ ਅੱਛਾ ਲੱਗ ਰਿਹਾ ਹੈ ਜਾਂ ਕੁਛ ਅੱਛਾ ਲੱਗ ਰਿਹਾ ਹੈ, ਉਦੋਂ ਉਹਦੇ ਟ੍ਰੇਟਸ ਕੁਛ ਕੁਛ ਉੱਭਰਨੇ ਸ਼ੁਰੂ ਹੋ ਜਾਂਦੇ ਆ ਕਿ ਅੱਗੇ ਜਾ ਕੇ ਕੀ ਕਰਨ ਵਾਲਾ ਹੈ। ਉਸ ਵੇਲੇ ਬੱਚਾ ਜਿਹੜਾ ਅਤੇ ਟੀਚਰ ਹੈ, ਬੱਚਾ ਹੈ ਅਤੇ ਅਧਿਆਪਕ, ਉਹ ਇੱਕ ਤਰ੍ਹਾਂ ਚੁਰਸਤੇ 'ਚ ਖੜੇ ਹੁੰਦੇ ਆ ਕਿ ਹੁਣ ਆਪਾਂ ਨੇ ਜੇ ਹੁਣ ਨਹੀਂ ਸੋਚਿਆ ਫਿਰ ਕੁਛ ਨਹੀਂ ਹੋ ਸਕਦਾ, ਇਹ ਪੂਰੀ ਜ਼ਿੰਦਗੀ ਦਾ ਸਵਾਲ ਹੀ ਹੈ। ਇਹ ਦੋ ਵਿਸ਼ੇਸ਼ ਤੌਰ 'ਤੇ ਕਲਾਸਾਂ 9ਵੀਂ 10ਵੀਂ 'ਚ, ਇੱਥੇ ਬੱਚੇ ਨੂੰ ਕੀ ਧਿਆਨ ਰੱਖਣਾ ਚਾਹੀਦਾ ਬੱਚੇ ਦੇ ਲੈਵਲ 'ਤੇ ਆਪਾਂ ਜੇ ਸੋਚੀਏ?
2: ਬੱਚੇ ਨੂੰ ਇਸ ਸਟੇਜ ਦੇ ਉੱਤੇ ਸਪੋਰਟ ਅਤੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਕੁਛ ਗੱਲਾਂ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਚੇਂਜਸ ਸਰੀਰ 'ਚ ਵੀ ਚੇਂਜਸ ਆ ਰਹੇ ਹੁੰਦੇ ਆ, ਉਹਦੇ ਮਾਇੰਡ ਵੀ ਉਹ ਸ਼ੇਪ ਅਪ ਕਰ ਰਿਹਾ ਹੁੰਦਾ ਕਿ ਮੈਂ ਅੱਗੇ ਕੀ ਕਰਨਾ। ਇਸ ਵੇਲੇ ਜੇ ਉਹਨਾਂ ਦੀ ਕਮਿਊਨੀਕੇਸ਼ਨ ਗੈਪ ਆ ਜਾਵੇ ਆਪਣੇ ਪੇਰੈਂਟਸ ਨਾਲ ਜਾਂ ਇਨਫੈਕਟ ਕਈ ਵਾਰ ਟੀਚਰਸ ਨਾਲ, ਤਾਂ ਉਹ ਉਹਦੇ ਲਈ ਬੜਾ ਨੁਕਸਾਨਦਾਇਕ ਹੋ ਸਕਦਾ ਹੈਗਾ। ਇਸ ਕਰਕੇ ਪੇਰੈਂਟਸ ਨੂੰ, ਟੀਚਰਸ ਨੂੰ ਚਾਹੀਦਾ ਬੱਚਿਆਂ ਨਾਲ ਉਸ ਵੇਲੇ ਆਪਣਾ ਕਮਿਊਨੀਕੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਬਣਾ ਕੇ ਰੱਖਣ, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ, ਮੇਰੇ ਭਰਾ, ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਆ 8ਵੀਂ 9ਵੀਂ 10ਵੀਂ ਦੀ, ਤੁਸੀਂ ਇਹ 2-3 ਸਾਲ ਜਿਹੜੇ ਬੋਰਡ ਦੀ ਕਲਾਸਾਂ ਪਾਰ ਕਰ ਲਓਗੇ,
1: ਬਿਲਕੁਲ
2: ਹੁਣ ਮਿਹਨਤ ਕਰ ਲਓਗੇ, ਸਾਰੀ ਉਮਰ ਤੁਸੀਂ ਐਸ਼ ਕਰੋਗੇ। ਜੇ ਹੁਣ ਤੁਸੀਂ ਐਸ਼ ਕਰ ਲਈ 2-3 ਸਾਲ ਦੇ, ਸਾਰੀ ਉਮਰ ਤੁਹਾਨੂੰ ਮਤਲਬ ਦਿਹਾੜੀ ਕਰਨੀ ਪੈਣੀ ਹੈ,
1: ਫਿਰ
2: ਪਛਤਾਵਾ ਰਹਿਣਾ। ਅਸੀਂ ਸੋਚਦੇ ਹਾਂ ਕਿ ਬਈ ਬੜੀ ਮਤਲਬ ਇਹ ਵਧੀਆ ਗੱਲ ਦੱਸੀ ਆ, ਅਸੀਂ 2 ਸਾਲ ਮਿਹਨਤ ਕਰ ਲੈਂਦੇ ਹਾਂ, 9ਵੀਂ 10ਵੀਂ ਚਲੋ ਚੰਗੇ ਨੰਬਰ ਆ ਜਾਂਦੇ ਹਾਂ,
1: ਬਿਲਕੁਲ ਸਹੀ।
2: ਫਿਰ ਜਦੋਂ 11ਵੀਂ 'ਚ ਹੁੰਦੇ ਆ, ਟੀਚਰ ਬਦਲ ਜਾਂਦੇ ਨੇ, ਪੇਰੈਂਟਸ ਤੋਂ ਚਲੋ ਉਹੀ ਗੱਲ ਰਿਪੀਟ ਕਰਦੇ ਰਹਿੰਦੇ ਨੇ ਕਿ ਇਹ 11ਵੀਂ 12ਵੀਂ ਹੋਰ ਤੁਸੀਂ ਮਿਹਨਤ ਕਰ ਲਓ, ਫਿਰ ਸਾਰੀ ਉਮਰ ਤੁਹਾਡੇ 60 ਸਾਲ ਜਿਹੜੇ ਐਸ਼ ਦੇ ਨਿਕਲਣਗੇ। ਅਸੀਂ ਫਿਰ ਸੋਚ ਕੇ ਮਿਹਨਤ ਕਰ ਲੈਂਦੇ ਹਾਂ ਕਿ ਚਲੋ 2 ਸਾਲ ਬੋਰਡ ਕਰ ਲੈਂਦੇ ਹਾਂ, ਕੋਈ ਬੱਚਾ ਕਰ ਲੈਂਦਾ, ਮਿਹਨਤ ਕਰ ਲੈਂਦਾ, ਕੋਈ ਡਾਕਟਰ ਬਣ ਜਾਂਦਾ 12ਵੀਂ ਤੋਂ, ਇੰਜੀਨੀਅਰਿੰਗ ਲਾਈਨ 'ਚ ਲੈ ਜਾਂਦਾ, ਕੋਈ ਸਰਵਿਸਿਜ਼ ਵਗੈਰਾ ਕਿਤੇ ਚਲਾ ਜਾਂਦਾ, ਉਸ ਤੋਂ ਬਾਅਦ ਫਿਰ ਇੱਕ ਵਾਰੀ ਡਾਕਟਰ ਬਣ ਹੀ ਗਿਆ, ਫਿਰ ਤਾਂ ਮਿਹਨਤ ਕਰਨੀ
1: ਪੈਂਦੀ ਹੈ,
2: ਫਿਰ ਤਾਂ ਆ ਗਈ। ਉਸ ਤੋਂ ਬਾਅਦ ਇਹ ਮਤਲਬ ਕਹਿਣ ਦੀ ਗੱਲ ਹੈ ਕਿ ਕਿਸੇ ਵੀ ਤਰ੍ਹਾਂ ਨਾਲ, ਇਸ ਤਰ੍ਹਾਂ ਦੀ ਗੱਲਾਂ ਨਾਲ ਜਾਂ ਕੋਈ ਹੋਰ ਕਿਸੇ ਮੋਟੀਵੇਸ਼ਨ ਨਾਲ, ਜੇ ਬੱਚੇ ਨੂੰ ਆਪਾਂ ਉਸ ਵੇਲੇ ਸਪੋਰਟ ਦੇ ਦਈਏ, ਉਹਨੂੰ ਆਪਾਂ ਕਿਸੇ ਤਰ੍ਹਾਂ ਰੀਇਨਫੋਰਸਮੈਂਟ ਦੇ ਦਈਏ, ਤਾਂ ਉਹਦਾ ਸਾਰਾ ਜਿਹੜਾ ਕਰੀਅਰ ਆ ਉਸ ਵੇਲੇ ਸ਼ੇਪ ਅਪ ਹੋ ਸਕਦਾ ਹੈ। ਤੇ ਉਸ ਵੇਲੇ ਪੇਰੈਂਟਸ ਨੂੰ, ਟੀਚਰਸ ਨੂੰ ਇਹ ਬਹੁਤ ਸੋਚਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ, ਆਪਣੇ ਆਪਣੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਇਸ ਚੰਗੀ ਸਪੋਰਟ ਦੇ ਸਕਦੇ।
1: ਬਿਲਕੁਲ ਸਹੀ ਜੀ, ਇਹ ਤਾਂ ਇਹੀ ਇੱਕ ਤਰ੍ਹਾਂ ਦਾ ਕਹਿ ਲਓ ਕਿ ਕ੍ਰੋਸ ਰੋਡਸ ਨੇ, ਇਹਨਾਂ ਦੇ ਉੱਤੇ ਹੀ ਸਹੀ ਟਰੈਕ ਪਕੜਨ ਦੀ ਲੋੜ ਹੁੰਦੀ ਹੈ। ਅਤੇ ਬੜੀ ਵਧੀਆ ਗੱਲ ਤੁਸੀਂ ਕੀਤੀ। ਵੈਸੇ ਤੁਸੀਂ ਡਾਕਟਰ ਵੀ ਹੋ, ਮੈਂ ਜੇ ਨਿੱਜੀ ਸਵਾਲ ਪੁੱਛਾਂ ਕਿ ਤੁਸੀਂ ਡਾਕਟਰ ਹੋ, MBBS ਹੋ, ਫਿਰ ਤੁਸੀਂ ਟਰੈਕ ਬਦਲਦੇ ਹੋ, ਫਿਰ ਤੁਸੀਂ ਸਿਵਲ ਸਰਵਿਸ 'ਚ ਆਉਂਦੇ ਹੋ, ਇਹ ਕਿਵੇਂ ਡਾਕਟਰ ਬਣਨ ਦਾ ਟਰੈਕ ਕਿਵੇਂ ਸੀ, ਅਤੇ ਉਸ ਤੋਂ ਬਾਅਦ ਜਿਹੜਾ ਟਰਨ ਲਿਆ ਉਹ ਕਿਵੇਂ ਜ਼ਿੰਦਗੀ 'ਚ ਆਇਆ?
2: ਡਾਕਟਰ ਬਣਨ ਦੀ ਜਿਹੜਾ ਸੁਪਨਾ ਸੀਗਾ ਉਹ ਐਕਚੁਲੀ ਜਿਹੜੀ ਮੈਂ ਗੱਲ ਕਹਿ ਰਿਹਾ ਸੀ, ਮੇਰੇ ਪੇਰੈਂਟਸ ਨਹੀਂ ਸੀ, ਮੇਰਾ ਸੁਪਨਾ ਨਹੀਂ ਸੀਗਾ। ਜਸਟ ਦੈਟ ਕਿ ਉਹਨਾਂ ਨੇ ਗਰੂਮ ਇਸ ਤਰ੍ਹਾਂ ਦਾ ਕੀਤਾ ਕਿ ਪੜ੍ਹਾਈ ਜੇ ਨੋਰਮਲੀ ਆਪਣਾ ਠੀਕ ਰਹੇ, ਆਪਣੀ ਕਲਾਸ 'ਚ ਪਿੱਛੇ ਵਾਲੀ ਕਤਾਰ 'ਚ ਨਾ ਹੋਵੇ, ਅਗਲੀ ਕਤਾਰ 'ਚ ਰਹੇ। 7ਵੀਂ 8ਵੀਂ ਤੱਕ ਇਹੀ ਚੱਲਦਾ ਰਿਹਾ, ਖੇਡਾਂ 'ਚ ਵੀ ਠੀਕ ਸੀਗਾ, ਖੇਡ ਖੂਡ ਵੀ ਠੀਕ ਲੈਂਦੇ ਸੀ। ਜਿਹੜੀ ਗੱਲ ਮੈਂ ਆਖੀ ਕਿ 8ਵੀਂ ਜਦੋਂ ਇੱਕ ਕ੍ਰੋਸ ਪੁਆਇੰਟ ਆਇਆ ਕਿ ਬੋਰਡ ਦੇ ਪੇਪਰਾਂ ਨੂੰ ਬੜਾ ਹੁਬਾ ਬਣਾਤਾ ਸਾਡੇ ਟਾਈਮ 'ਚ, 8ਵੀਂ ਬੋਰਡ ਦੀ ਹੁੰਦੀ ਸੀ, ਕਹਿੰਦੇ ਜੀ ਬੋਰਡ ਦਾ ਪੇਪਰ ਹੈ ਅਤੇ ਇਹ ਤਾਂ ਚੰਗਾ ਤੁਸੀਂ ਕਰਨਾ ਹੀ ਕਰਨਾ, ਇਸ ਦਾ ਕੋਈ ਉਹ ਹੈ ਹੀ ਨਹੀਂ, ਇਹਦਾ ਹੱਲ ਹੀ ਨਹੀਂ ਹੈਗਾ। 8ਵੀਂ 'ਚ ਮਿਹਨਤ ਕੀਤੀ, ਉਦੋਂ ਇਹੀ ਗੱਲਾਂ ਕਹੀਆਂ ਗਈਆਂ ਕਿ ਜੇ 8ਵੀਂ ਪਾਸ ਕਰ ਲਓ ਫਿਰ ਤੁਹਾਨੂੰ ਲੈ ਕੇ ਜਾਵਾਂਗੇ ਕਿਤੇ, ਅਸੀਂ ਵੀ ਨਾਲ ਕਰਾਂਗੇ, ਹੋ ਗਈ ਪਾਸ, ਹੋ ਗਈ 8ਵੀਂ ਸੰਭਾਵ। नौवीं। अच्छा, एक आदत शुरू तो भाई की पेपर रीडिंग नहीं, न्यूज़पेपर तुसी शुरू तो पढ़ते रहो, बुक्स वगैरह जीके की बुक्स हैगियां या होर कोई कंप्लीट
1: अच्छा
2: लिटरेचर की
1: अच्छा
2: बुक्स हैगियां, ये हमेशा आदत साढ़े घर च सी कि मंथली एक मैगजीन साढ़े को आती सी, पेपर साढ़े को तीन लैंग्वेज के आते
1: ये
2: आते
1: प्लस
2: सी।
1: पॉइंट्स
2: ये प्लस पॉइंट,
1: बिल्कुल
2: ये ग्रूमिंग की जी मैं गल आख रहा
1: हाँ जी हाँ
2: सी, कि
1: ठीक है
2: तीन तीन लैंग्वेज के पेपर साढ़े घर आते सी, हिंदी
1: जी जी
2: पंजाबी इंग्लिश तीन शुरू तो ही बचपन तो ही पढ़ते सी। ते फिर 9th 10th होया तो बायो च इंटरेस्ट चला गया कि चलो ठीक है बायो पढ़ के देख लेंगे। 10th दे विच जो क्लियर होया तो आई हैड प्रिपेयर्ड माई माइंड कि बायो लेनी है कि डॉक्टर जड़ा है बनना है, किसी ने थोपिया नहीं,
1: अच्छा अच्छा
2: सपना
1: ठीक है ठीक
2: पेरेंट्स
1: है।
2: का सीगा पर उदों थोपिया नहीं गया कि तुसी बनना है, उदों तक माइंड
1: आप
2: बन
1: ही
2: गया
1: तुसी सोच आपना इन्हों
2: बिल्कुल
1: अपना सपना बना लिया ठीक
2: बिल्कुल कि बनना है, मेडिकल ले
1: जी
2: ली,
1: जी जी
2: नाल थोड़ा मैथ च इंटरेस्ट सी, नॉन मेडिकल वैसी ऑप्शनल रख ली,
1: और क्या
2: उदों
1: बता मतलब तुसी ट्रैक छड़े कोई नहीं दोनों भी नाल ही रखे
2: उन्हां दिनां च
1: अच्छा
2: जो मेरे फ्रेंड सीगे वो एनडीए का पेपर देन जा रहे सीगे, तो मैं कहा
1: जी
2: कि चलो पता नहीं डॉक्टर बनांगे नहीं बनांगे,
1: ठीक
2: पेपर
1: ठीक हाँ जी
2: दे चुके सी एनडीए का पेपर भी देन चले गए,
1: हाँ जी
2: रब दी मैच दोवें जड़े हैं उदा प्रीलिम्स क्लियर हो गया था, डॉक्टरी का क्लियर हो गया
1: क्या
2: उस
1: बता
2: वेले। मतलब चीज़ा वही है कि जरूरी नहीं कि तुसी दोवें एक साथ
1: सही
2: टेकअप
1: ट्रैक पे
2: करो,
1: जा रहे थे तुसी
2: बट तुसी जड़ा बच्चा उस स्टेज से होंदा है 11वीं 12वीं दी, ओदे सामने ये ऑप्शंस होंदी ने बैंकिंग दे,
1: जी।
2: जिस किसी नूं लगदा कि बैंकिंग से जाना है वो कॉमर्स दे थ्रू अपनी तैयारी उस तरह की कर सकता है, किसी नूं लगदा है सीए बनना हैगा मैं,
1: सारा
2: किसी नूं लगदा
1: जोड़ा
2: है इंजीनियरिंग करना है,
1: बिल्कुल
2: दैट इज द स्टेज जदों 9th 10th दे विच तुसी ओदे लिए अपना एक प्लेटफॉर्म तैयार करते हो, ते प्लस वन
1: बिल्कुल
2: दे विच तुसी टेक ऑफ करते हो, उस
1: जी
2: तो
1: जी
2: बाद भावें तुसी सीए बनो, इंजीनियर बनो,
1: हाँ
2: टीचर
1: जी हाँ
2: बनो,
1: जी
2: अपने डॉक्टर बनो, आर्मी से जाओ, पुलिस से जाओ, वो ताड़ी जड़ी है उस वेले ताड़ा डिसीजन लेना जरूरी होंदा है। ते दोनों जदों मेरे क्लियर हो गए ते बेटर वॉज कि चलो ठीक सपना वो विच जाना सीगा
1: हाँ जी
2: मेडिकल
1: हाँ
2: दे
1: जी
2: विच, ते
1: बिल्कुल
2: मेडिकल सब्जेक्ट ले लिया
1: बिल्कुल
2: पहले
1: बिल्कुल
2: अटैम्प्ट दे, और सिविल सर्विसेज इस करके बनया क्योंकि जिवें मैं दस्या से कि जीके शुरू तो अच्छी सी,
1: हाँ जी
2: पेपर रीडिंग बहुत चंगी एक आदत जो बच्चे च पै सकती होवे,
1: हाँ जी
2: और मैं अपना जो सिविल सर्विस का करियर मैं टोटली मैं बिल्कुल नहीं कहूँगा कि मैं आफ्टर ग्रेजुएशन में सिविल सर्विस की तैयारी की थी, वह जो बेस है थ्रू न्यूज़पेपर रीडिंग मेरा बचपन तो
1: शुरू
2: ही
1: तो बनया
2: तैयार
1: है
2: हो
1: बिल्कुल
2: चुका सेगा, एंड उस आदत के कारण जड़ा सी सिविल सर्विस आंदा डिसीजन होया कि चलो ट्राई कर सकते हैं क्योंकि बेस
1: जी जी
2: चंगा
1: जी
2: बनया
1: जी
2: होया सेगा,
1: बिल्कुल ठीक है
2: तो किसी बच्चे को अगर सिविल सर्विस की तैयारी करनी है तो एक बहुत ही बेसिक स्टेप जो प्रिलिमिनरी स्टेप मैं आखाँगा कि पेपर रीडिंग की आदत जो बाद च भी बन जाए, इवन वेन यू आर इन कॉलेज उदो भी बन जाए, तो बहुत ही चंगी आदत है,
1: जी
2: तुम
1: जी
2: आस
1: अपडेटेड
2: पास की अपनी सराउंडिंग्स ना देश दुनिया की खबरों तो भी तुम रेंदे हो
1: रहना
2: अपडेटेड रहते हो, तुम अपने शहर की खबरों तो भी अपडेटेड रहते हो,
1: जी
2: शहर से
1: जी
2: की हो रहा है, तुम्हारी कंट्री से की हो रहा है, दुनिया से की हो रहा है,
1: बिल्कुल
2: एंड सिविल सर्विस से जाओ या ना जाओ बट एक इनफॉर्म सिटीजन जरा बन सकते हो।
1: बिल्कुल बिल्कुल हाँ जी वो पहली शर्त है वो तो चाहिए चाहिए
2: बिल्कुल बिल्कुल
1: उधर सिविल सर्विस के विच भी एन वधिया शाइनिंग कलर्स के नाल उधर अपीयर होए तो मुड़ के हुण तुसी बतौर सब डिविजनल मजिस्ट्रेट सेवावां दसूहा दे विच निभा रहे हो तो इसे करियर तो डा के बहुत दूर तक जाण वाला है तो ये जिहड़े बच्चे आ साडे भविख आ देश दा तुसी एक उहनां दे लई रोल मॉडल हो जदों तुहानूं मिलदे आ बच्चे भी तुहानूं मिलदे होणगे स्कूलां 'च तुसी जाते हो जां कई वारी बच्चे तुहाडे कोल आउंदे ने किस तरह दा तुहानूं ओवरऑल एक उहनां दा प्रभाव तुहाडे उत्ते पैंदा है कि ये जिहड़ी पीढ़ी आ ये किन्नी क जागरूक आ किन्ना क बच्चा जिहड़ा है किस लैवल ते खड़ा है लग जांदा पता कि ये जिहड़े मोस्टली कॉलेज गोइंग बच्चे आ स्कूल गोइंग बच्चे आ इन्हां दा कैलिबर कित्थे क खड़ा है अज दे देखा जावे ओवरऑल सिनेरियो जनरल
2: मैनू नहीं पता, मुझे इस तरह लगता है कि इंडिया के जीन्स कुछ इस तरह की गल है, जेनेटिक मटीरियल अपने देश का इस तरह का है कि बच्चे
1: जी
2: जड़े है इन्ने ज़्यादा टैलेंटेड ने, नवी जी पनीरी आप कहें
1: हाँ
2: नवी
1: जी हाँ जी
2: जनरेशन जी आ
1: हाँ
2: रही है
1: जी हाँ
2: वो
1: जी
2: इन्नी ज़्यादा टैलेंटेड है, उन्होंने देख के सानू लगता है कि उस उम्र से असी कुछ भी नहीं सीगे इन्हों के सामने, जो असी
1: क्या बात
2: इफ यू कैन ट्रैवल बैक इन टाइम से उन्होंने कंपेरिजन करिए असी कितने भी स्टैंड नहीं करांगे, बेसिकली अगेन सारी गल घूम फिर के उत्ते आ जाती है कि जे इस इन्हों बच्चों को प्रॉपर असी गाइडेंस देिए, उन्होंने प्रॉपर ग्रूम करिए, ये बच्चे कुछ भी कर सकते हैं,
1: जी।
2: अपना भारत देश सब तो दुनिया का नंबर वन देश बन सकता है जे बच्चे अपने टैलेंट का सही तरह यूज़ कर लैन, मैं
1: बिल्कुल
2: बच्चों को मिलता स्कूलों से भी मिलता कॉलेज से भी मिलता,
1: ਹਾਂਜੀ ਹਾਂਜੀ
2: ਬੜੇ ਹਾਸੇ ਵਾਲੀ ਗੱਲ ਆ, ਉਹ ਕਹਿਣਗੇ ਕਿ ਜੀ ਅਸੀਂ ਤਾਂ ਤੁਹਾਡੇ ਵਾਂਗ ਮੰਨਣਾ ਹੈ। ਕਈ ਬੱਚੇ ਜਿਹੜੇ ਸਿਵਲ ਦੀ ਤਿਆਰੀ ਸ਼ੁਰੂ ਕਰਦੇ ਨੇ
1: ਅੱਛਾ ਜੀ
2: ਉਹਨਾਂ ਦੇ ਦਿਮਾਗ 'ਚ ਵੀ ਇਹ ਗੱਲ ਹੁੰਦੀ ਹੈ, ਸਾਡੇ ਵੀ ਦਿਮਾਗ 'ਚ ਇਨਫੈਕਟ ਜਦੋਂ ਅਸੀਂ ਪ੍ਰਿਪੇਅਰ ਕਰੇ ਸੀ ਇਹ ਗੱਲ ਹੁੰਦੀ ਸੀ ਕਿ ਡੀਸੀ ਬਣਾਂਗੇ ਜੀ ਅਸੀਂ,
1: ਠੀਕ ਆ ਜੀ ਬਿਲਕੁਲ
2: ਸਿਵਲ
1: ਬਿਲਕੁਲ
2: ਕਰਕੇ ਡੀਸੀ ਬਣਾਂਗੇ। ਹੁਣ ਛੋਟਾ ਬੱਚਾ ਕਹਿ ਰਿਹਾ ਕਿ ਮੈਂ ਡੀਸੀ ਬਣਨਾ, ਤਾਂ ਮੈਂ ਕਿਹਾ ਕੋਈ ਗੱਲ ਨਹੀਂ ਬੇਟਾ ਤੂੰ ਪੜ੍ਹ ਲੈ, ਗਰੂਮ ਅਪ ਕਰ ਲੈ, ਡੀਸੈਂਟ ਚਾਈਲਡ ਬਣ ਜਾ, ਡੀਸੀ
1: ਹਾਂ
2: ਤੋਂ
1: ਡੀਸੀ
2: ਆਪੇ
1: ਹੀ ਬਣ ਗਏ
2: ਡੀਸੈਂਟ ਬਣ ਜਾਏਗਾ। ਕੋਈ ਵੱਡਾ ਬੱਚਾ ਕੋਈ ਆਉਂਦਾ ਕਾਲਜ ਦਾ, ਉਹ ਕਹਿੰਦਾ ਜੀ ਅਸੀਂ ਡੀਸੀ ਬਣਨਾ, ਮੈਂ ਕਿਹਾ ਤੂੰ ਬੇਟਾ ਚੰਗੀ ਪੜ੍ਹਾਈ ਕਰ ਲੈ, ਚੰਗੇ ਆਪਣੇ ਸਾਰੇ ਸੋਸਾਇਟੀ ਨਾਲ ਜੁੜ, ਡੀਸੈਂਟ ਸਿਟੀਜ਼ਨ ਬਣ ਜਾ,
1: ਹਾਂ ਦੈਟਸ ਗ੍ਰੇਟ।
2: ਡੀਸੀ ਆਪੇ ਬਣ ਜਾਣਾ। ਸੋ ਬੇਸਿਕਲੀ ਡੀਸੀ ਬਣਨਾ ਜਾਂ ਸਿਵਲ ਸਰਵਿਸ ਜਾਣਾ ਇੱਕ ਇੱਕ ਬਹੁਤ ਹੀ ਇੱਕ ਮਲਟੀ ਪ੍ਰੋਂਗ ਚੀਜ਼ ਦਾ ਇੱਕ ਪ੍ਰੋਂਗ ਹੈ। ਤੁਹਾਡੇ ਕੋਲ ਅੱਗੇ ਕਰੀਅਰ 'ਚ ਇੰਨੀ ਆਪਸ਼ਨਸ ਨੇ, ਸਪੋਰਟਸ ਪਰਸਨ ਓਲੰਪਿਕਸ 'ਚ ਤੁਸੀਂ ਕੁਛ ਕਰ ਲਓ, ਅਸੀਂ ਦੇਖਿਆ 2016 ਦੇ ਓਲੰਪਿਕ ਦੇ ਵਿੱਚ ਜਿਹੜੇ ਵੀ ਮੈਡਲਿਸਟ ਸੀਗੇ ਅੱਜ ਉਹ ਕਿਤੇ ਪਹੁੰਚ ਚੁੱਕੇ ਨੇ।
1: ਬਿਲਕੁਲ ਬਿਲਕੁਲ।
2: ਥੋੜ੍ਹੀ ਜਿਹੀ ਮਿਹਨਤ ਕਰਕੇ ਤੁਸੀਂ ਆਪਣੇ ਦੇਸ਼ ਦਾ ਨਾਂ ਕਿੰਨਾ ਅੱਗੇ ਲਿਜਾ ਸਕਦੇ ਹੋ। ਤੁਸੀਂ ਕਿਸੇ ਨੂੰ ਐਕਟਿੰਗ ਦਾ ਸ਼ੌਕ ਹੁੰਦਾ, ਕੋਈ ਬੱਚਾ ਇਸ ਤਰ੍ਹਾਂ ਦਾ ਇਨਹੈਰੈਂਟ ਟੈਲੈਂਟ ਹੁੰਦਾ ਹੈਗਾ,
1: ਬਿਲਕੁਲ
2: ਤੁਸੀਂ ਐਕਟਿੰਗ ਲਾਈਨ 'ਚ ਚਲੇ ਜਾਓ। ਸਿੰਗਿੰਗ ਦਾ ਸ਼ੌਕ ਹੈ, ਆਪਣੇ ਆਪਣੇ ਹੀ ਏਰੀਆ 'ਚ ਕਿੰਨੇ ਸਿੰਗਰ ਤੁਹਾਡੇ ਥਰੂ ਮੈਨੂੰ ਪਤਾ ਲੱਗ ਗਿਆ ਸੀਗਾ।
1: ਬਿਲਕੁਲ
2: ਤੋ ਕਿਸੇ ਦੇ ਕੋਈ ਵੀ ਟੈਲੈਂਟ ਹੈਗਾ ਜੇ ਉਹ ਐਕਸਪਲੋਰ ਕਰੇ ਮਾਈਂਡ ਦਾ, ਅਸੀਂ ਬਿਲਕੁਲ 5 ਤੋਂ 10% ਆਪਾਂ ਐਕਸਪਲੋਰ ਕਰਦੇ ਹਾਂ, ਆਪਾਂ ਮਾਈਂਡ ਨੂੰ ਹੋਰ ਐਕਸਪੈਂਡ ਕਰਕੇ ਐਕਸਪਲੋਰ ਕਰੀਏ, ਤੁਸੀਂ ਕਿਤੇ ਦੇ ਕਿਤੇ ਪਹੁੰਚ ਸਕਦੇ ਹੋ ਕਿਸੇ ਵੀ ਲਾਈਨ ਦੇ ਵਿੱਚ।
1: ਬਿਲਕੁਲ ਸਰ, ਬਹੁਤ ਵਧੀਆ ਲੱਗ ਰਿਹਾ ਗੱਲਾਂ ਬਾਤਾਂ ਕਰਕੇ। ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਫਿਰ ਆਪਾਂ ਹਾਜ਼ਰ ਹੋਵਾਂਗੇ। ਦੋਸਤੋ ਸਟੇ ਟਿਊਨ, ਖੁਸ਼ ਰਹੋ, ਚਿਹਰੇ ਤੇ ਇੱਕ ਮੁਸਕਾਨ ਬਣਾ ਕੇ ਰੱਖੋ ਤੇ ਸੁਣਦੇ ਰਹੋ ਪ੍ਰੋਗਰਾਮ। ਆਪਾਂ ਹੁਣੇ ਦੁਬਾਰਾ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ।
3: ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ ਤੇ ਸਥਿਤ ਦਸ਼ਮੇਸ਼ ਗਰਲਸ ਕਾਲਜ ਚੱਕ ਅੱਲਾ ਬਖਸ਼ ਮੁਕੇਰੀਆਂ, ਜ਼ਿਲ੍ਹਾ ਹੁਸ਼ਿਆਰਪੁਰ ਦਾ ਕੈਂਪਸ 6 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ BA, BCA, BCOM, BBA, BSc ਨੋਨ ਮੈਡੀਕਲ, BSc ਫੈਸ਼ਨ ਡਿਜ਼ਾਈਨਿੰਗ, BA, BEd ਇੰਟਰਗ੍ਰੇਟਿਡ ਕੋਰਸ 4 ਸਾਲਾ, ਇਸ ਤੋਂ ਇਲਾਵਾ MA ਹਿਸਟਰੀ, ਹਿੰਦੀ, ਪੰਜਾਬੀ, ਮਿਊਜ਼ਿਕ ਵੋਕਲ, ਪੋਲੀਟੀਕਲ ਸਾਇੰਸ, MCOM ਅਤੇ PGDCA ਕੋਰਸ ਚੱਲ ਰਹੇ ਹਨ। ਵਿਦਿਆਰਥੀਆਂ ਲਈ ਆਧੁਨਿਕ ਢੰਗ ਨਾਲ ਤਿਆਰ ਕੈਮਿਸਟਰੀ, ਫਿਜ਼ਿਕਸ, ਬਾਇਓਲੋਜੀ, AC ਕੰਪਿਊਟਰ ਲੈਬਸ, ICT, ਲੈਂਗੁਏਜ, ਮੈਥਮੈਟਿਕਸ, ਸੋਸ਼ੀਓਲੋਜੀ, ਮਿਊਜ਼ਿਕ ਦੀਆਂ ਲੈਬੋਰਟਰੀਆਂ ਮੌਜੂਦ ਹਨ। ਮੈਰੀਟੋਰੀਅਸ ਅਤੇ ਯੂਨੀਵਰਸਿਟੀ ਪੋਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਫਤ ਪੜ੍ਹਾਈ, ਵਜ਼ੀਫੇ ਅਤੇ ਇਨਾਮ ਅਤੇ ਅਨਾਥ ਵਿਦਿਆਰਥੀਆਂ ਲਈ ਫੀਸਾਂ ਵਿੱਚ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ। ਵਿਦਿਆਰਥੀਆਂ ਦੇ ਖੇਡਣ ਲਈ ਖੋ ਖੋ, ਵਾਲੀਬਾਲ, ਬੈਡਮਿੰਟਨ, ਕਬੱਡੀ, ਗੱਤਕਾ, ਐਥਲੈਟਿਕ, ਬਾਲ ਬੈਡਮਿੰਟਨ ਗਰਾਊਂਡ ਉਪਲਬਧ ਹਨ। ਸਮਾਰਟ ਕਲਾਸਿਸ ਦੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਲਾਇਬ੍ਰੇਰੀ ਵਿੱਚ ਵੱਖ ਵੱਖ ਵਿਸ਼ਿਆਂ 'ਤੇ 52 ਜਰਨਲ ਉਪਲਬਧ ਹਨ। ਵਿਦਿਆਰਥਣਾਂ ਹਰ ਸਾਲ ਯੂਨੀਵਰਸਿਟੀ ਵਿੱਚ ਵਧੀਆ ਪੋਜੀਸ਼ਨਾਂ ਹਾਸਲ ਕਰ ਰਹੀਆਂ ਨੇ। ਜ਼ੋਨਲ, ਇੰਟਰ ਜ਼ੋਨਲ ਯੂਥ ਫੈਸਟੀਵਲ ਵਿੱਚ ਬੇਸ਼ੁਮਾਰ ਇਨਾਮ ਹਾਸਲ ਕਰਦੇ ਹੋਏ ਕਾਲਜ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਿੱਖਿਆ ਦੇ ਖੇਤਰ ਦੇ ਨਾਲ ਨਾਲ ਸੱਭਿਆਚਾਰਕ ਖੇਤਰ ਵਿੱਚ ਵੀ ਇੱਕ ਨਵੀਂ ਪਛਾਣ।
1: ਹਾਂਜੀ ਦੋਸਤੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਤੇ ਰੁਜ਼ਗਾਰ ਪ੍ਰੋਗਰਾਮ ਤਹਿਤ ਬੱਚਿਆਂ ਦਾ ਬਿਹਤਰ ਭਵਿੱਖ ਕਿਵੇਂ ਬਣੇ, ਅਤੇ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS ਜੋ ਬਤੌਰ STM ਦਸੂਆ ਵਿੱਚ ਤੈਨਾਤ ਨੇ, ਅਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਨੇ, ਚਿੰਤਿਤ ਨੇ, ਅਤੇ ਉਹਨਾਂ ਨੂੰ ਬਹੁਤ ਵਧੀਆ ਉਸਾਰੂ ਸੇਧਾਂ ਦੇ ਰਹੇ ਨੇ। ਔਰ ਡਾਕਟਰ ਸਾਹਿਬ, ਆਪਾਂ ਜਿਵੇਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਪੇਰੈਂਟਸ ਦੇ ਪ੍ਰੈਸ਼ਰ ਨਾਲ ਬੱਚਾ ਕਰੇ ਕੁਝ, ਜਾਂ ਕਈ ਵਾਰੀ ਉਹ ਪੀਅਰ ਗਰੁੱਪਸ ਆਪਣੇ ਨਾਲ ਦੇ ਦੋਸਤਾਂ ਨੂੰ ਦੇਖਾ ਦੇਖੀ ਕਿ ਤਾਏ ਦੀ ਧੀ ਚੱਲੀ ਅਤੇ ਮੈਂ ਵੀ ਕਿਉਂ ਰਵਾਂ ਇਕੱਲੀ, ਅਤੇ ਆਪਣੇ ਦੋਸਤਾਂ ਨੇ ਉੱਧਰ ਕੋਈ ਜੁਆਇਨ ਕਰ ਲਿਆ, ਉੱਧਰ ਚੱਲ ਜਾਂਦੇ ਆ। ਇਹ ਕਿੱਦਾਂ ਦਾ ਫੈਸਲਾ ਬੱਚੇ ਜਿਹੜਾ ਇਹਦਾ ਪ੍ਰਭਾਵ ਕੀ ਪੈ ਸਕਦਾ ਉਹਨਾਂ 'ਤੇ?
2: ਕਈ ਵਾਰੀ ਇਹਨਾਂ ਗੱਲਾਂ ਦਾ ਚੰਗਾ ਪ੍ਰਭਾਵ ਪੈਂਦਾ ਹੈਗਾ ਬੱਚਿਆਂ 'ਤੇ, ਕਿ ਕਈ ਵਾਰੀ ਉਹਨੂੰ ਕੋਈ ਗਾਈਡੈਂਸ ਦੇਣ ਵਾਲਾ ਨਹੀਂ ਹੁੰਦਾ, ਬਟ ਇੱਕ ਸਪੋਰਟ ਸਿਸਟਮ ਤੁਹਾਨੂੰ ਜੇ ਮਿਲ ਜਾਂਦਾ ਆਈਦਰ ਥਰੂ ਪੀਅਰ ਗਰੁੱਪ ਔਰ ਪੇਰੈਂਟਸ ਔਰ ਟੀਚਰਸ, ਤਾਂ ਇੱਕ ਚੰਗੇ ਰਾਹ ਨੂੰ ਤੁਰ ਪੈਂਦਾ ਜੇ ਉਹ ਪੁੱਲ ਆਫ ਕਰ ਸਕਦਾ ਹੈਗਾ। ਬਟ ਇਹ ਅਲਟੀਮੇਟ ਡਿਸੀਜ਼ਨ ਜਦੋਂ 11ਵੀਂ 'ਚ ਹੁੰਦਾ ਬੱਚਾ, 16-17 ਸਾਲ ਦਾ ਹੁੰਦਾ, ਆਪਾਂ ਟੈਲੈਂਟ ਦੀ ਗੱਲ ਕਰ ਰਹੇ ਸੀ ਬੱਚਿਆਂ ਦੀ,
1: ਹਾਂਜੀ ਹਾਂਜੀ,
2: ਅਲਟੀਮੇਟ ਡਿਸੀਜ਼ਨ ਇਹ ਬੱਚੇ ਦਾ ਹੈ, ਉਹ 16 ਜਾਂ 17 ਸਾਲ ਦੇ ਬੱਚੇ ਦਾ ਹੈ, ਮੁੰਡੇ ਜਾਂ ਕੁੜੀ ਦਾ ਹੈ, ਕਿ ਕੀ ਉਹ ਉਸ ਫੀਲਡ ਨੂੰ ਇੱਕ ਕਹਿੰਦੇ ਇਨਸਾਫ ਦੇ ਪਾਊਗਾ, ਜਿਹੜੀ ਜਿਹੜੀ ਰਾਹ ਉਹ ਤੁਰ ਪਿਆ ਹੈਗਾ। ਜੇ ਉਹਨੂੰ ਲੱਗਦਾ ਹੈ ਕਿ ਮੈਂ ਇੰਨੀ ਮਿਹਨਤ ਕਰ ਸਕਦਾ ਹਾਂ ਜਾਂ ਮੈਂ ਇਹਨੂੰ ਇਨਸਾਫ ਦੇ ਸਕਦਾ, ਉਹ ਬਿਲਕੁਲ ਉਹਨੂੰ ਉਸ ਲਾਈਨ ਨੂੰ, ਟੋ ਦਾ ਲਾਈਨ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਕਰ ਸਕਦਾ ਹੈਗਾ। ਜੇ ਉਹਨੂੰ ਲੱਗ ਰਿਹਾ ਕਿ ਮੇਰਾ ਇੰਟਰਸਟ ਤਾਂ ਬਿਲਕੁਲ ਹੀ ਦੂਸਰੀ ਤਰਫ ਹੈ ਤੇ ਮੈਂ ਸਿਰਫ ਦੇਖਾ ਦੇਖੀ ਆ ਰਿਹਾ, ਉਸ ਵੇਲੇ ਦੇਖੋ ਅਕੇਲਾ ਡਿਸੀਜਨ ਲੈਣਾ, ਕਈ ਬੱਚੇ ਲੈ ਵੀ ਲੈਂਦੇ ਨੇ, ਬਟ ਉਸ ਵੇਲੇ ਅਗੇਨ ਜੇ ਉਹਨੂੰ ਕੋਈ ਕੋਈ ਸਿੱਧੇ ਰਾਹ ਪਾ ਦੇਵੇ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਸਿੱਧੇ ਰਾਹ ਪਾਉਣਾ, ਪੇਰੈਂਟ ਟੀਚਰ ਨੂੰ ਕਹਿ ਦੇ ਕਿ ਬਈ ਦਿਸ ਇਜ਼ ਯੋਰ ਕੈਲੀਬਰ, ਤੁਸੀਂ ਇਹ ਕਰ ਸਕਦੇ ਹੋ, ਇਹ ਤੁਹਾਡੇ ਤੋਂ ਨਹੀਂ ਹੋ ਸਕਦਾ। ਜੇ ਉਸ ਵੇਲੇ ਉਹਨੂੰ ਕਲੀਅਰ ਕਲੈਰਿਟੀ ਆਫ ਮਾਇੰਡ ਹੋ ਜਾਵੇ ਤਾਂ ਉਹਦਾ ਕਾਫੀ ਜਿਹੜਾ ਆਉਣ ਵਾਲੇ ਜਿਹੜੇ ਸਾਲ ਹੈਗੇ, ਇਨਫੈਕਟ ਆਉਣ ਵਾਲਾ ਪੂਰਾ ਕਰੀਅਰ ਉਹਦਾ ਜਿਹੜਾ ਬਣ ਸਕਦਾ ਜਾਂ ਵਿਗੜ ਸਕਦਾ ਹੈਗਾ। ਇਹਦੇ ਵਿੱਚ ਅਗੇਨ ਸਕੂਲ 'ਚ ਸਾਡਾ ਇੱਕ ਸਿਸਟਮ ਜਿਹੜਾ ਟੀਚਿੰਗ ਦਾ ਸਿਸਟਮ ਹੈਗਾ ਉਹ ਇੰਨਾ ਸਟਰੋਂਗ ਹੋਣਾ ਚਾਹੀਦਾ ਹੈ। ਟੀਚਰਸ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਅੱਗੇ ਕਰੀਅਰ ਦੇ ਵਿੱਚ ਬੱਚੇ ਤੋਂ ਕੀ ਕਰਾਉਣਾ ਹੈਗਾ, ਥੋੜ੍ਹਾ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ। ਆਪਣੇ ਜਿਹੜੇ ਵਿਦਿਆਰਥੀ ਹੈਗੇ ਆਪਣਾ, ਜਿਵੇਂ ਆਪਦਾ ਬੱਚਾ ਹੋਵੇ ਉਹ ਸਮਝ ਕੇ ਜੇ ਉਹਨਾਂ ਨੂੰ ਕਾਉਂਸਲ ਕਰ ਸਕਦੇ ਨੇ ਤੇ ਬਹੁਤ ਉਹਨਾਂ ਲਈ ਵਧੀਆ ਰਹਿੰਦਾ, ਵਰਦਾਨ ਸਾਬਤ ਹੋ ਸਕਦਾ।
1: ਬਿਲਕੁਲ ਬਿਲਕੁਲ ਸਰ, ਬਿਲਕੁਲ ਜੀ, ਇਹ ਤਾਂ ਗੱਲ ਠੀਕ ਹੈ ਜੀ। ਜੇ ਉਹਨਾਂ ਨੂੰ ਮੌਕੇ ਤੇ ਕੋਈ ਗਾਈਡੈਂਸ ਮਿਲ ਜੇ, ਤੇ ਇੱਕ ਆਪਾਂ ਆਮ ਸੁਣਦੇ ਰਹਿੰਦੇ ਹਾਂ ਕਿ ਜਿਹੜੇ ਦੂਸਰੇ ਦੇਸ਼ ਆ ਉਹਨਾਂ 'ਚ ਤਾਂ ਬੱਚਿਆਂ ਦਾ ਟੈਲੈਂਟ ਸਮੇਂ ਸਮੇਂ ਦੇ ਕਲਾਸਾਂ 'ਚ ਵੱਖਰੀਆਂ ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਆ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਅਤੇ ਸਿਸਟਮ, ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ। ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ, ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
2: ਕਈ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੈਸ਼ਲੀ, ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ। ਸਰਕਾਰੀ ਸਕੂਲਾਂ 'ਚ ਵੀ ਸਮੇਂ ਸਮੇਂ 'ਤੇ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ। ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ ਉਹਦੀ ਪ੍ਰੋਪਰ ਜਿਹੜੀ ਹੈ ਉਹਨੂੰ ਆਪ ਨੂੰ ਵੈਲ ਟ੍ਰੇਨ ਹੋਣਾ ਚਾਹੀਦਾ ਹੈ। ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਇਹ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ ਫਿਰ ਮੈਂ ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਉਗੇਰੇ ਸਾਇੰਟਿਸਟ, ਸਪੋਰਟਸ ਪਰਸਨ, ਕਿੰਨੇ ਵਧੀਆ ਸ਼ਖਸੀਅਤ ਜਿਹੜੇ ਨੇ ਆਪਣੇ ਦੇਸ਼ ਤੋਂ ਨਿਕਲੇ ਨੇ, ਉਹ ਬਿਨਾਂ ਇਸ ਸਿਸਟਮ ਦੇ ਨਿਕਲੇ ਨੇ। ਜਿਹੜੇ ਸਿਸਟਮ ਦੀ ਆਪਾਂ ਗੱਲ ਕਰ ਰਹੇ
1: ਹਾਂ ਨਹੀਂ ਹੈ ਤਾਂ ਵੀ ਉਹ ਹੈਗੇ,
2: ਤਾਂ ਵੀ ਦੇ ਐਗਜ਼ਿਸਟ। ਸੋ ਬੇਸਿਕਲੀ ਕੁਝ ਹੈ ਆਪਣੇ ਸਿਸਟਮ 'ਚ ਇਸ ਤਰ੍ਹਾਂ ਦਾ ਕਿ ਸਟਿਲ ਇਹਨਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਜਿਹੜੇ ਕਿ ਵੈਸਟਰਨ ਦੇਸ਼ਾਂ ਦੇ ਵਿੱਚ ਹੈਗੀ, ਇਹ ਸਿਸਟਮ ਆਪਣਾ ਸੈਲਫ ਜਿਹੜਾ ਸਸਟੇਨੇਬਲ ਹੈਗਾ। ਕੁਛ ਹੈ ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ 'ਚੋਂ ਆਈਆਂ ਨੇ ਬਿਨਾਂ ਇਸ ਸਿਸਟਮ ਦੇ।
1: ਬਾਤ ਹੈਗੀ ਹਸਤੀ ਮਿੱਟਦੀ ਨਹੀਂ
2: ਮਿੱਟਦੀ ਨਹੀਂ
1: ਹਮਾਰੀ, ਇਹ ਗੱਲ ਤੇ ਹੈਗੀ ਹੈ ਜੀ।
2: ਬਾਹਰ ਦੇ ਸਿਸਟਮ 'ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ।
1: ਜੀ ਜੀ ਜੀ,
2: ਕੋਚਿੰਗ ਦੇ ਵਿੱਚ ਵੀ ਇੱਕ ਇੱਕ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ। ਕਈ ਬੰਦੇ ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ।
1: ਬਿਲਕੁਲ ਬਿਲਕੁਲ,
2: ਕੁਝ ਬੱਚੇ ਹੁੰਦੇ ਆ ਸਟਰੀਟ ਲਾਈਟ ਦੇ ਵਿੱਚ ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ 'ਤੇ। ਮੈਂ ਆਪਣੇ ਬੈਚ ਦੀ ਗੱਲ ਵੀ ਕਰਦਾ, IAS ਬੈਚ ਦੇ ਵਿੱਚ ਮੇਰੇ ਨਾਲ ਕਈ ਇਸ ਤਰ੍ਹਾਂ ਦੇ ਬੱਚੇ ਸੀਗੇ ਬਿਲਕੁਲ ਹੀ ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ, ਉਹ ਕਿਤੇ ਜੋਬ ਕਰ ਰਹੇ ਸੀਗੇ, ਕੋਈ ਕਿਸੇ ਦੁਕਾਨ 'ਤੇ ਲੱਗਿਆ ਹੋਇਆ ਸੀਗਾ, ਬਟ ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ, ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ ਤੇ ਉਹਦੇ ਉੱਥੋਂ ਪੜ੍ਹਾਈ ਕਰ ਕਰਕੇ, ਆਪਣੀ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ। ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ। ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ, ਤੁਹਾਨੂੰ ਆਪਣੇ ਆਪ 'ਤੇ ਵਿਸ਼ਵਾਸ ਹੈਗਾ, ਤੁਸੀਂ ਕੁਛ ਵੀ ਅਚੀਵ ਕਰ ਸਕਦੇ ਹੋ।
1: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਹਾਂ ਆਪਾਂ, ਹੈ ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੋਂ ਆਪਣਾ। ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ,
2: ਬਿਲਕੁਲ,
1: ਕਿ ਤੁਸੀਂ ਕਿਤੇ ਪਹੁੰਚਦੇ ਪਹੁੰਚਣਾ ਹੈ, ਇਹ ਸਾਧਨ ਫਿਰ ਬੰਦਾ ਜੁਟਾ ਲੈਂਦਾ,
2: ਆਪਣੇ ਆਪ ਜੁਟਾ ਲੈਂਦਾ,
1: ਸਾਧਨ ਜੁਟਾ ਲੈਂਦਾ। ਬਿਲਕੁਲ, ਜਿਵੇਂ ਤੁਸੀਂ ਉਦਾਹਰਣ ਦਿੱਤੀ ਹੈ ਜਿਹਨਾਂ ਲੋਕਾਂ ਦੀ, ਅਤੇ ਉਹ ਵਾਕਈ ਉਹਨਾਂ ਨੂੰ ਪਤਾ ਸੀ ਕਿ ਕੋਈ ਡ੍ਰੀਮ ਹੈ ਉਹਨਾਂ ਦਾ, ਉਹਨਾਂ ਨੇ ਉਹਨੂੰ ਰਿਅਲਾਈਜ਼ ਕਰਨਾ ਅਤੇ ਉਹ ਕੀਤਾ। ਉਹਦੇ ਲਈ ਚਾਹੇ ਉਹਨਾਂ ਨੇ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲਈਆਂ, ਚਾਹੇ ਉਹਨਾਂ ਨੇ ਕੁਛ ਵੀ ਕੀਤਾ, ਬਟ ਦੇ ਡਿਡ, ਉਹਨਾਂ ਔਰ ਉਹ ਸਕਸੈਸਫੁਲ ਵੀ ਹੋਏ।
2: ਮਨ ਮੇ ਇੱਕ ਜੋ ਤੁਸੀਂ ਠਾਣ ਲੈਂਦੇ ਹੋ ਨਾ, ਮੈਨੂੰ ਹਿੰਦੀ ਦੀ ਲਾਈਨ ਯਾਦ ਆ ਰਹੀ ਹੈ,
1: ਜੀ ਜੀ ਜੀ,
2: ਲਹਿਰੋਂ ਕੋ ਸ਼ਾਨ ਦੇਖ ਕਰ
1: ਜੀ
2: ਇਹ ਮਤ ਸਮਝਣਾ ਕਿ ਸਮੁੰਦਰ ਮੇ ਰਵਾਨੀ ਨਹੀਂ ਹੈ, ਹਮ ਜਬ ਉਠੇਂਗੇ ਤੂਫਾਨ ਬੰਦ ਕਰ ਉਠੇਂਗੇ, ਅਭੀ ਹਮਨੇ ਉਠਨੇ ਕੀ ਠਾਣੀ ਨਹੀਂ ਹੈ।
1: ਕਿਆ ਬਤਾ ਕਿਆ ਬਤਾ, ਵਾਹ ਜੀ ਵਾਹ।
2: ਆਪ ਜਬ ਇੱਕ ਵਾਰੀ ਮਨ ਮੇ ਠਾਣ ਲਿਆ ਕਿ ਮੈਨੇ ਇਹ ਅਚੀਵ ਕਰਨਾ ਹੈ, ਉਸ ਤੋਂ ਬਾਅਦ ਤਾਂ ਤੁਹਾਡੇ ਮਤਲਬ ਕੋਈ ਤੁਹਾਨੂੰ ਰੋਕ ਹੀ ਨਹੀਂ ਸਕਦਾ। ਇੱਕ ਵਾਰੀ ਠਾਣਨ ਦੀ ਲੋੜ ਹੈ ਤਾਂ ਮਨ
1: ਮਤਲਬ ਜਿਹੜੇ ਫੇਲਰ ਦਾ ਰੋਣਾ ਰੋਣ ਵਾਲੇ ਲੋਕ ਆ ਉਹ ਤੇ ਫਿਰ ਲਗਭਗ ਉਹਨਾਂ ਆਪ ਹੀ ਜ਼ਿੰਮੇਵਾਰ।
2: ਨਹੀਂ, ਫੇਲੀਅਰ ਫੇਲੀਅਰ ਤੁਹਾਡੀ ਲਾਈਫ 'ਚ ਬਹੁਤ ਜ਼ਰੂਰੀ ਹੈ।
1: ਜੀ ਜੀ ਜੀ ਜੀ,
2: ਕੋਈ ਵੀ ਤੁਸੀਂ ਸਕਸੈਸ ਨੂੰ ਅਚੀਵ ਕਰਨਾ ਹੈ, ਇੱਕ ਵਾਰੀ ਜੇ ਤੁਸੀਂ ਫੇਲ ਹੋ ਜਾਂਦੇ ਹੋ, ਮੈਂ ਕਹਿੰਦਾ ਕਿ ਉਹ ਵਰਦਾਨ ਹੁੰਦਾ, ਠੀਕ ਹੈ,
1: ਜੀ
2: ਕਿਉਂਕਿ
1: ਜੀ ਜੀ
2: ਉਹਦੇ ਬਾਅਦ ਤੁਸੀਂ ਸਾਰੀ ਉਮਰ ਆਪਣੇ ਉਮਰ ਜਿਹੜਾ ਹੈ ਸੰਭਲ ਕੇ ਚੱਲਦੇ ਹੋ ਕਿ ਪਿਛਲੀ ਵਾਰ
1: ਹਾਂ
2: ਮੈਂ ਇਹ ਫੇਲ ਆ ਸੀ, ਇਸ ਕਾਰਨ ਤੋਂ ਫੇਲ ਹੋਇਆ ਸੀਗਾ,
1: ਕੋਸ਼ਿਸ਼ ਹੋ ਜਾਂਦੀ
2: ਕੋਸ਼ਿਸ਼ ਹੋ ਜਾਂਦੇ ਬਿਲਕੁਲ।
1: ਜੀ ਜੀ
2: ਫੇਲੀਅਰ ਤੋਂ ਬਾਅਦ ਜਿਹੜਾ ਉੱਠਣਾ ਹੁੰਦਾ ਹੈਗਾ ਉਹ ਬਹੁਤ ਤੁਹਾਡਾ
1: ਉਹ
2: ਲਾਈਫ,
1: ਜ਼ਰੂਰੀ ਹੈ ਜੀ।
2: ਉਹ ਸਟੈਪ ਜੇ ਤੁਹਾਡਾ ਚੰਗਾ ਚਲਾ ਜਾਂਦਾ ਉਸ ਤੋਂ ਬਾਅਦ ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਜਦੋਂ ਵੀ ਫੇਲ ਹੋ ਗਏ ਬਹਿ ਜਾਓਗੇ ਜੀ, ਕ੍ਰਿਪ ਕਰਨ ਲੱਗ ਜਾਓਗੇ ਕਿ ਮੈਂ ਤਾਂ ਫੇਲ ਹੋ ਗਿਆ ਜੀ, ਮੈਂ ਹੁਣ ਕੁਛ ਨਹੀਂ ਕਰ ਸਕਦਾ ਲਾਈਫ ਦੇ ਵਿੱਚ, ਮੈਨੂੰ ਕੁਛ ਹੋਰ
1: ਰੱਬ
2: ਦੇਖਣਾ,
1: ਨੇ ਠੀਕ ਨਹੀਂ ਕੀਤਾ,
2: ਰੱਬ ਨੂੰ ਦੋਸ਼ ਦੇਦਾ, ਗੁਆਂਢੀਆਂ ਨੂੰ ਦੋਸ਼ ਦੇਦਾ, ਇਸ ਤਰ੍ਹਾਂ ਕਰ ਲਿਆ, ਫਿਰ ਉੱਥੇ ਹੀ ਤੁਹਾਡਾ ਜਿਹੜਾ ਸਾਰਾ ਖਰਾਬ ਹੋ ਜਾਣਾ ਫੋਕਸ। ਜੇ ਤੁਸੀਂ ਖੜੇ ਹੋ ਗਏ ਉਸ ਤੋਂ ਬਾਅਦ ਫਿਰ ਤਾਂ ਤੁਹਾਨੂੰ ਰੋਕ ਹੀ ਨਹੀਂ ਸਕਦਾ।
1: ਬਿਲਕੁਲ ਉਹ ਜ਼ਰੂਰੀ ਹੈ,
2: ਬਿਲਕੁਲ
1: ਗਿਰਤੇ ਹੈ ਸ਼ਾਹ ਸਵਾਰੀ ਮੈਦਾਨੇ ਜੰਗ ਮੇ,
2: ਬਿਲਕੁਲ
1: ਉਹ ਤੁਮ
2: ਬਿਲਕੁਲ
1: ਕਿਆ
2: ਬਿਲਕੁਲ
1: ਗਿਰੇਗੇ। ਐਸਾ ਜ਼ਰੂਰੀ ਹੈ ਕਿ ਬੰਦਾ ਘੱਟੋ ਘੱਟ ਤੁਰੇ ਤਾਂ ਸਹੀ, ਉਹ ਕੋਈ ਹਿੰਮਤ ਦਾ ਰੱਖੇ ਕਿ ਕਲਪਨਾ ਚਾਵਲਾ ਨੇ ਉਹਨੇ ਲਿਖਿਆ ਕਿ ਫੋਲੋ ਯੂਅਰ ਡ੍ਰੀਮਸ, ਆਪਣੀ ਕੰਧ 'ਤੇ ਲਿਖ ਕੇ ਲਾ ਲਿਆ ਅਤੇ ਵਾਕਈ ਉਹਨੇ ਡ੍ਰੀਮ ਫੋਲੋ ਕੀਤਾ ਅਤੇ ਸਟਾਰ ਦੀ ਯਾਤਰਾ ਕੀਤੀ, ਅਤੇ ਇਹ ਜ਼ਰੂਰੀ ਹੈ। ਜਿਹੜਾ ਕੋਚਿੰਗ ਇੱਕ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੀ ਕੋਚਿੰਗ ਦੀ ਉਹ ਵੀ ਬਹੁਤ ਇੰਪੋਰਟੈਂਟ ਨਹੀਂ ਹੈ, ਬੰਦੇ ਤੋਂ ਮੈਨ ਟੂ ਮੈਨ ਉਹ ਵੇਰੀ ਕਰਦੀ ਹੈ, ਕਿਸੇ ਨੂੰ ਲੋੜ ਹੈ ਕਿਸੇ ਨੂੰ ਨਹੀਂ ਲੋੜ ਹੈ, ਫਿਰ ਵੀ ਜਿਹੜੇ ਕੋਚਿੰਗ ਸੈਂਟਰਸ ਹੈ ਇਹ ਤਾਂ ਮਸ਼ਰੂਮਿੰਗ ਇਹਨਾਂ ਦੀ ਇੰਨੀ ਜ਼ਿਆਦਾ ਹੋ ਰਹੀ ਹੈ, ਇਹਨਾਂ ਦੀ ਕੋਈ ਸਿਗਨੀਫਿਕੈਂਸ ਆਪਾਂ ਨੂੰ ਕੀ ਲੱਗਦੀ ਹੈ?
2: ਕੋਚਿੰਗ ਇੱਕ ਭੇਡਚਾਲ ਬਣ ਚੁੱਕੀ ਹੈ ਅੱਜ ਦੇ ਜ਼ਮਾਨੇ ਦੇ ਵਿੱਚ।
1: ਜੀ ਜੀ ਜੀ
2: ਕੋਚਿੰਗ ਮੈਂ ਕਹਿੰਦਾ ਕਈ ਕਈ ਬੱਚੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹਨਾਂ ਦੀ ਉਹਨਾਂ ਨੂੰ ਕੋਚਿੰਗ ਦੀ ਰਿਕੁਆਇਰਮੈਂਟ ਹੋ ਜਾਂਦੀ ਹੈ ਕਿ ਬਿਨਾਂ ਕੋਚਿੰਗ ਦੇ ਅਸੀਂ ਪੜ੍ਹ ਨਹੀਂ ਸਕਦੇ, ਐਂਡ ਦੇ ਆਰ ਡੂਇੰਗ ਵੰਡਰਸ। ਕੋਟਾ ਹੈ, ਦਿੱਲੀ ਇੱਕ ਹੱਬ ਬਣ ਗਿਆ,
1: ਕੋਚਿੰਗ ਜੰਗਲ ਬਣ ਗਿਆ,
2: ਉਹਦੇ ਉੱਤੇ ਹੱਬ ਬਣ ਗਿਆ, ਤਾਂ ਉੱਥੇ ਜਿਹੜੇ ਬੱਚੇ ਨਿਕਲ ਰਹੇ ਨੇ ਕਾਫੀ ਸਕਸੈਸਫੁਲੀ ਨਿਕਲ ਰਹੇ ਨੇ, ਬਟ ਤੁਸੀਂ ਪਰਸੈਂਟੇਜ ਵੇਖੋ ਉੱਥੇ ਜੇ 1,00,000 ਬੱਚੇ ਜਾ ਰਹੇ ਨੇ ਤੇ 100 ਬੱਚਾ ਨਿਕਲਦਾ ਹੈਗਾ।
1: ਓ ਜੀ ਬਿਲਕੁਲ
2: ਠੀਕ ਹੈ, ਇਹ ਇਹ ਚੀਜ਼ ਨੂੰ ਆਪਾਂ 100 ਦੀ ਅਚੀਵਮੈਂਟ ਨੂੰ ਦੇਖਦੇ ਨੇ ਕਿ 100 ਬੱਚਾ ਕੋਟਾ ਨੇ ਨਿਕਾਲਤਾ ਜਾਂ ਦਿੱਲੀ ਨੇ ਨਿਕਾਲਤਾ ਜਾਂ ਕੋਈ ਪਰਟੀਕੁਲਰ ਸ਼ਹਿਰ ਇਸ ਤਰ੍ਹਾਂ ਦਾ ਜਿਹੜਾ 100 ਬੱਚੇ ਹਰ ਸਾਲ ਨਿਕਾਲਦਾ, ਬਟ ਉੱਥੇ ਪਰਸੈਂਟੇਜ ਵੀ ਦੇਖੀ ਜਾਵੇ ਕਿ ਕਿਹੜੇ ਬੱਚੇ ਨਹੀਂ ਨਿਕਾਲਦੇ ਤੇ ਉਹ ਅੱਗੇ ਕੀ ਕਰਦੇ ਪਏ ਨੇ। ਮੇਰਾ ਕੰਸਰਨ ਨਹੀਂ ਹੈ ਕਿ ਉਹ ਬੱਚੇ ਫੇਲ ਹੋ ਰਹੇ ਨੇ, ਮੇਰਾ ਕੰਸਰਨ ਇਹ ਹੈ ਕਿ ਫੇਲ ਹੋਣ ਤੋਂ ਬਾਅਦ ਉਹਨਾਂ ਦੀ ਉੱਥੇ ਕੋਈ ਕਾਉਂਸਲਿੰਗ ਉੱਥੇ ਹੋ ਰਹੀ ਹੈ ਕਿ ਉਹ ਬੱਚੇ ਜਿਹੜੇ ਕਿ ਕਿਸੇ ਕਾਰਨਵਸ਼ ਨਹੀਂ ਨਿਕਲਦੇ ਪਏ, ਆਪਣੇ ਕਰੀਅਰ 'ਚ ਨਹੀਂ ਨਿਕਲਦੇ ਪਏ, ਕਿ ਉਹ ਫੇਲ ਹੋਣ ਤੋਂ ਬਾਅਦ ਅੱਗੇ ਹੋਰ ਮਿਹਨਤ ਕਰਦੇ ਨੇ, ਅੱਗੇ ਹੋਰ ਟਰਾਈ ਕਰਦੇ ਨੇ, ਅੱਗੇ ਕਿਤੇ ਕੋਈ ਡਾਈਵਰਸ ਫੀਲਡ ਦੇ ਵਿੱਚ ਚਲੇ ਜਾਂਦੇ ਨੇ, ਡਿਸਪਰਸ ਹੋ ਜਾਂਦੇ ਨੇ, ਕਿ ਉਹ ਉੱਥੇ ਹੀ ਸਟੱਕ ਰਹਿ ਜਾਂਦੇ ਆ ਆਪਣੇ ਕਰੀਅਰ ਦੇ, ਆਪਣੇ ਲਾਈਫ ਦੇ ਪੁਆਇੰਟ ਤੇ ਕਿ ਜੀ ਮੈਂ ਤਾਂ ਹੁਣ ਨਿਕਲਣਾ ਹੀ ਆ, 6-7 ਸਾਲ 8 ਸਾਲ ਆਪਣੇ ਭਾਵੇਂ ਮੈਂ ਖਰਾਬ ਕਰ ਲਵਾਂ। ਸੋ ਇਸ ਤਰ੍ਹਾਂ ਦੇ ਜਿਹੜੇ ਕੋਚਿੰਗ ਸੈਂਟਰ ਨੇ ਉਦੋਂ ਪੇਰੈਂਟਸ ਦਾ ਅਗੇਨ ਫਰੈਂਡਸ ਦਾ ਪੀਅਰ ਗਰੁੱਪ ਦਾ ਈਵਨ ਈਵਨ ਕੋਚਿੰਗ ਸੈਂਟਰ ਦਾ ਰੋਲ ਬਣ ਜਾਂਦਾ ਹੈ ਕਿ ਬੱਚਿਆਂ ਨੂੰ ਢੰਗ ਨਾਲ ਗਾਈਡ ਕਰਨ। 3-4 ਸਾਲ ਹੋ ਗਏ ਨਹੀਂ ਨਿਕਲਦਾ ਪਿਆ, ਐਂਡ ਅੱਗੇ ਲਾਈਫ 'ਚ ਜਾਂ ਤਾਂ ਉਹਨੂੰ ਕਹੋ ਕਿ ਇੱਕ ਟਾਈਮ ਲਿਮਿਟ ਦੇ ਦਿਓ ਕਿ ਬਈ ਇੰਨਾ ਟਾਈਮ ਤੂੰ ਟਰਾਈ ਕਰ ਲੈ, ਨਿਕਲਦਾ ਉਸ ਤੋਂ ਬਾਅਦ ਆਪਣਾ ਪਲਾਨ ਬੀ ਤੇ ਆ ਜਾਓ। ਇੱਕ ਪਲਾਨ ਬੀ ਹੋਣਾ ਲਾਈਫ 'ਚ ਹਰ ਚੀਜ਼ 'ਚ ਉਹ ਬਹੁਤ ਜ਼ਰੂਰੀ ਹੈਗਾ,
1: ਇੱਕ ਬੈਕਅਪ ਪਲਾਨ,
2: ਇੱਕ ਬੈਕਅਪ ਜਿਵੇਂ ਤੁਹਾਡੇ ਸਟੂਡੀਓ 'ਚ ਬੈਕਅਪ ਪਲਾਨ ਤੁਹਾਡੇ ਹਰ ਚੀਜ਼ ਦਾ ਹੁੰਦਾ ਹੈਗਾ, ਉਹ ਬੈਕਅਪ ਪਲਾਨ ਲਾਈਫ 'ਚ ਹੋਣਾ ਵੀ ਬਹੁਤ ਜ਼ਰੂਰੀ ਹੈ ਕਿ ਕਿਤੇ ਕੋਈ ਸਟੱਕ ਕਰ ਗਏ ਤਾਂ ਤੁਸੀਂ ਪਲਾਨ ਬੀ ਤੇ ਆ ਜਾਓ। ਮੇਰਾ ਕੰਸਰਨ ਇਹੀ ਹੈ ਕਿ ਜੇ ਕੋਚਿੰਗ ਸੈਂਟਰ 'ਚ ਤੁਸੀਂ ਜਾ ਰਹੇ ਹੋ, ਕੋਚਿੰਗ ਦੇ ਬਾਵਜੂਦ ਵੀ ਕੁਛ ਪਰਸੈਂਟੇਜ 99% ਤੁਸੀਂ ਸਕਸੈਸਫੁਲ ਨਹੀਂ ਰਹੋਗੇ, 1% ਹੀ ਤੁਹਾਡਾ ਸਕਸੈਸ ਚਾਂਸਿਸ ਹੈਗੇ। ਉਸ ਤੋਂ ਬਾਅਦ ਆਪਣਾ ਜਿਹੜਾ ਪਲਾਨ ਵੀ ਜ਼ਰੂਰ ਆਪਣੇ ਨਾਲ ਰੱਖਣਾ ਚਾਹੀਦਾ ਹੈ, ਜਾਂ ਤਾਂ ਪੜ੍ਹਾਈ ਦੇ ਨਾਲ ਨਾਲ ਤੁਸੀਂ ਕੋਈ ਜੋਬ ਜੁਆਇਨ ਕਰ ਲਓ, ਜਾਂ ਤੁਸੀਂ ਆਪਣਾ ਕੋਈ ਨਾਲ ਸਾਈਡ ਬਿਜ਼ਨਸ ਸ਼ੁਰੂ ਕਰ ਸਕਦੇ ਹੋ। ਅੱਜ ਕੱਲ੍ਹ ਮੇਕ ਇਨ ਇੰਡੀਆ, ਸਟਾਰਟਅਪ ਇੰਡੀਆ, ਇਸ ਤਰ੍ਹਾਂ ਦੇ ਕਾਫੀ ਜਿਹੜੇ ਪ੍ਰੋਗਰਾਮ ਬਣਦੇ ਪਏ ਨੇ, ਤੁਸੀਂ ਇੰਟਰਪ੍ਰੀਨਰਸ਼ਿਪ ਮੇ ਜਾ ਕੇ ਕਾਫੀ ਚੰਗਾ ਇਨਵੈਸਟਮੈਂਟ ਦੇ ਅੱਜ ਕੱਲ੍ਹ ਸਾਧਨ ਬਣ ਗਏ ਨੇ, ਤੁਸੀਂ ਨਾਲ ਨਾਲ ਕਰ ਸਕਦੇ ਹੋ, ਨਾਲ ਨਾਲ ਆਪਣੇ ਡ੍ਰੀਮ ਨੂੰ ਅਚੀਵ ਕਰਨ ਦਾ ਵੀ ਜਿਹੜਾ ਹੈ ਅਟੈਂਪਟ ਕਰ ਸਕਦੇ ਹੋ। ਫੇਲ ਹੋ ਗਏ, ਫੇਲ ਹੋਣ ਤੋਂ ਬਾਅਦ ਤੁਸੀਂ ਨਾ ਉੱਠੇ, ਫਿਰ ਉੱਥੇ ਤੁਹਾਡਾ ਕਰੀਅਰ ਜਿਹੜਾ ਹੈ,
1: ਕਿਉਂਕਿ ਜਿਹੜਾ ਫੇਲ ਹੋ ਕੇ ਫੇਲ ਪਾਸ ਉਹਨਾਂ ਦੇ ਜ਼ਿੰਦਗੀ ਦਾ ਇੱਕ, ਇਹੀ ਜ਼ਿੰਦਗੀ ਆ। ਲੇਕਿਨ ਇਹਦੇ ਪ੍ਰੈਸ਼ਰ ਇੰਨਾ ਹੁੰਦਾ ਉੱਥੇ, ਜਦੋਂ ਆਪਾਂ ਕੋਟੇ ਦੀ ਗੱਲ ਕਰੀਏ ਜਾਂ ਈਵਨ ਜਿਹੜੇ ਸਾਡੇ ਸਰਾਊਂਡਿੰਗ ਹੋਰ ਸ਼ਹਿਰਾਂ ਦੇ ਵਿੱਚ ਵੀ ਕੋਚਿੰਗ ਸੈਂਟਰ ਚੱਲਦੇ ਆ, ਜਦੋਂ ਪੇਰੈਂਟਸ ਉੱਥੇ ਭੇਜਦੇ ਆ ਬੱਚੇ ਨੂੰ, ਉਹ ਇਹਨੂੰ ਇੱਕ ਗਰੰਟਡ ਮੰਨ ਲੈਂਦੇ ਆ ਕਿ ਹੁਣ ਉੱਥੇ ਚੱਲ ਗਿਆ, ਦੈਟ ਇਜ਼ ਬਸ ਇਹ ਹੋ ਗਿਆ, ਬਣ ਗਿਆ ਜੋ ਆਪਾਂ ਬਣਾਉਣਾ ਚਾਹੁੰਦੇ ਹੋ। ਉਸ ਉੱਤੋਂ ਬੱਚੇ ਦੇ ਜਿਹੜੀ ਸਟ੍ਰੈਸ ਲੈਵਲ ਕਿਤੇ ਜ਼ਿਆਦਾ ਵੱਧ ਜਾਂਦਾ, ਅਤੇ ਆਪਾਂ ਇਹ ਵੀ ਦੇਖਦੇ ਹਾਂ ਬੜੀਆਂ ਦੁਖਦਾਈ ਖਬਰਾਂ ਆਉਂਦੀਆਂ ਕਿ ਉੱਥੇ ਆਤਮ ਹੱਤਿਆ ਕਰ ਲਈ ਕਿਸੇ ਬੱਚੇ ਨੇ, ਕੁਛ ਘੱਟ ਗਿਆ ਵੱਧ ਗਿਆ ਨੰਬਰ, ਕੁਛ ਐਸਾ ਹੋ ਗਿਆ। ਇਹ ਇੱਕ ਮਾੜਾ ਅਸਰ ਜਿਹੜਾ ਆਪਾਂ ਸਮਝਦੇ ਕਿ ਪੈਂਦਾ ਬੱਚਿਆਂ ਦਾ, ਉਹ ਪ੍ਰੈਸ਼ਰ ਆ ਜਿਹੜਾ ਹੈ ਉਹਨੂੰ ਘੱਟ, ਮੈਨੇਜਮੈਂਟ ਹੈ ਜਿਹੜੀ ਸਟ੍ਰੈਸ ਮੈਨੇਜਮੈਂਟ ਆ, ਇਹ ਬੱਚਾ ਕਿਵੇਂ ਉਹਨੂੰ ਕਰ ਸਕਦਾ ਉੱਥੇ ਜਿਹੜਾ ਬੰਦਾ ਉੱਥੇ ਹੈ।
2: ਇੱਕ ਹੈਰਾਨੀ ਵਾਲੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ, ਸਟ੍ਰੈਸ ਜਿਹੜੀ ਮੈਨੇਜਮੈਂਟ ਹੈ, ਫੇਲੀਅਰ ਤੇ ਵੀ ਨਹੀਂ ਹੈ, ਸਕਸੈਸ ਤੇ ਵੀ ਅੱਜ ਕੱਲ੍ਹ ਸਟ੍ਰੈਸ ਹੋ ਰਿਹਾ। ਬੱਚੇ ਜਿਹੜੇ ਫੇਲ, ਮਤਲਬ ਫੇਲ ਮੈਂ ਕਹਾਂਗਾ, ਨਾਕਾਮਯਾਬ ਹੋ ਜਾਂਦੇ ਕਿਸੇ ਕੰਪੀਟੀਟਿਵ ਐਗਜ਼ਾਮ 'ਚ, ਉਹਨਾਂ ਦੀ ਖਬਰਾਂ ਆਉਂਦੀਆਂ ਨੇ। ਕੋਈ ਕਿਸੇ ਫੀਲਡ 'ਚ ਚਲਾ ਜਾਂਦਾ, ਮੰਨ ਲਓ ਡਾਕਟਰੀ ਕਰ ਲੈਂਦਾ ਜਾਂ ਕਿਸੇ ਇੰਜੀਨੀਅਰਿੰਗ ਕਰ ਲੈਂਦਾ, ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ, ਹਸੀ ਮਜ਼ਾਕ ਹੋ ਜਾਂਦਾ ਹੈ, ਜਾਂ ਫਿਰ ਉੱਥੇ ਤੁਹਾਨੂੰ ਪ੍ਰੋਪਰ ਤੁਸੀਂ ਆਪਣੇ ਕਰੀਅਰ 'ਚ ਅੱਗੇ ਨਹੀਂ ਵੱਧ ਪਾ ਰਹੇ, ਤਾਂ ਤੁਸੀਂ ਪੜ੍ਹੋਗੇ ਅੱਜ ਕੱਲ੍ਹ ਕਾਲਜਿਸ ਦੇ ਵਿੱਚ ਵੀ ਸੁਸਾਈਡ ਦੇ ਜਿਹੜੇ ਕੇਸਿਸ ਨੇ ਕਾਫੀ ਜਿਹੜੇ ਆ ਬਾਹਰ ਸੁਣਨ ਨੂੰ ਆ ਰਹੇ ਨੇ।
1: ਹਾਂਜੀ ਹਾਂਜੀ,
2: ਸਟ੍ਰੈਸ ਮੈਨੇਜਮੈਂਟ ਕੋਈ ਕੋਈ ਟੈਕਨੀਕ ਨਹੀਂ ਹੈ। ਸਟ੍ਰੈਸ ਮੈਨੇਜਮੈਂਟ ਇਹ ਨਹੀਂ ਹੈ ਕਿ ਤੁਸੀਂ ਕੋਈ ਟੈਕਨੀਕ ਤੁਸੀਂ ਉਹਦੀ ਸਟੱਡੀ ਕਰ ਲਓ ਤਾਂ ਉਸ ਬਾਅਦ ਤੁਸੀਂ ਸਟ੍ਰੈਸ ਨੂੰ ਜਿਹੜਾ ਮੈਨੇਜ ਕਰ ਸਕਦੇ ਹੋ। ਸਟ੍ਰੈਸ ਤੁਸੀਂ ਆਪਣੇ ਹੀ ਤੁਹਾਨੂੰ ਹੀ ਕਾਬੂ ਕਰਨਾ
1: ਬੇਸਿਕਲੀ ਸੈਲਫ ਕਾਉਂਸਲਿੰਗ
2: ਤੁਸੀਂ ਕੁਛ ਆਪਣੇ ਆਪ ਨੂੰ ਇਸ ਤਰ੍ਹਾਂ ਕਿਸੇ ਚੀਜ਼ ਤੋਂ ਰੁਝਾ ਲਓ, ਜਿਵੇਂ ਆਪਾਂ ਕਹਿੰਦੇ ਖੇਡ ਖੇਡਣੀ ਬਹੁਤ ਜ਼ਰੂਰੀ ਹੁੰਦੀ ਹੈ। ਖੇਡ ਖੇਡਣਾ ਇੱਕ ਸਟ੍ਰੈਸ ਬਸਟਰ ਦਾ ਕੰਮ ਕਰਦਾ ਹੈ। ਤੁਹਾਡਾ ਕੋਈ ਲਾਈਫ 'ਚ ਇੰਟਰਸਟ ਹੈ, ਤੁਹਾਨੂੰ ਡਾਂਸਿੰਗ ਦਾ ਸ਼ੌਕ ਹੈ, ਤੁਹਾਨੂੰ ਸਿੰਗਿੰਗ ਦਾ ਸ਼ੌਕ ਹੈ, ਤੁਹਾਨੂੰ ਜੋਗਿੰਗ ਦਾ ਸ਼ੌਕ ਹੈ,
1: ਬਿਲਕੁਲ ਸਹੀ,
2: ਅੱਧਾ ਪੌਣਾ ਘੰਟਾ ਲਾਈਫ ਦੇ ਵਿੱਚ ਆਪਣੇ ਆਫਟਰ ਡਿਊਟੀ ਆਵਰਸ ਜਾਂ ਆਫਟਰ ਤੁਹਾਡੇ ਜਿਹੜੇ ਸਟੱਡੀ ਆਵਰਸ ਹੈ, ਤੁਸੀਂ ਅੱਧਾ ਪੌਣਾ ਘੰਟਾ ਆਪਣੇ ਇੰਟਰਸਟ ਨੂੰ ਜ਼ਰੂਰ ਪਰਸਿਊ ਕਰੋ।
1: ਬਿਲਕੁਲ ਬਿਲਕੁਲ,
2: ਤੁਸੀਂ ਕਿਤੇ ਖੇਡਣ ਜਾਓ, ਤੁਸੀਂ ਡਾਂਸ ਕਰੋ, ਬੰਦ ਕਮਰੇ 'ਚ ਨੱਚੋ, ਬੰਦ ਕਮਰੇ 'ਚ ਗਾਣੇ ਗਾਓ,
1: ਜੀ ਜੀ ਜੀ,
2: ਸਾਰੇ ਜਿਹੜੇ ਤੁਹਾਡੇ ਸਟ੍ਰੈਸ ਹੈ ਤੁਸੀਂ ਦੇਖੋਗੇ ਅੱਧੇ ਪੌਣੇ ਘੰਟੇ ਆਪਣੇ ਆਪ ਹੀ ਸਾਰੇ ਡਿਸੋਲਵ ਹੋ ਜਾਣਗੇ, ਐਂਡ ਤੁਸੀਂ ਆਪਣੇ ਅਗਲੇ ਦਿਨ ਦੀ ਤਿਆਰੀ ਕਰਨੀ ਜਿਹੜੀ ਹੈ ਸ਼ੁਰੂ ਕਰ ਦੋਗੇ, ਪੁਰਾਣਾ ਦਿਨ ਭੁੱਲ ਕੇ ਨਵੇਂ ਦਿਨ ਦੀ ਤਿਆਰੀ ਕਰੋਗੇ। ਸੋ ਬੇਸਿਕਲੀ ਜਦੋਂ ਵੀ ਕੋਈ ਬੱਚੇ ਨੂੰ ਸਟ੍ਰੈਸ ਆਉਂਦਾ ਹੈ ਜਾਂ ਕੋਈ ਉਹਨੂੰ ਲੱਗਦਾ ਕਿ ਮੈਂ ਕੁਛ ਆਪਣੇ ਨਾਲ ਗਲਤ ਕਰਨ ਬਾਰੇ ਸੋਚਦਾ, ਇੱਕ ਵਾਰੀ ਜ਼ਰੂਰ ਆਪਣੇ ਪੇਰੈਂਟਸ ਦਾ, ਆਪਣੇ ਭੈਣ ਭਰਾਵਾਂ ਦਾ, ਆਪਣੇ ਪਰਿਵਾਰ ਦਾ ਧਿਆਨ ਜ਼ਰੂਰ ਕਰੇ ਕਿ ਉਹਨਾਂ ਨੇ ਇੰਨੀ ਮਿਹਨਤ ਬਾਅਦ 15-20 ਸਾਲਾਂ ਲਾ ਕੇ ਮੈਨੂੰ ਇੱਥੇ ਤੱਕ ਪਹੁੰਚਾਇਆ, ਅਤੇ ਮੈਂ ਆਪਣੀ ਇੱਕ ਸੈਕਿੰਡ ਦੀ ਜਿਹੜੀ ਭੁੱਲ ਨਾਲ ਉਹ ਸਾਰਾ ਕੁਛ ਮਿਟਾਵਾਂ ਨਾ, ਉਹਨੂੰ ਵਾਈਟ ਵਾਸ਼ ਨਾ ਕਰਾਂ। ਜੇ ਇਸ ਤਰ੍ਹਾਂ ਆਪਣੇ ਪੇਰੈਂਟਸ ਦਾ ਧਿਆਨ, ਪੇਰੈਂਟਸ ਨਾਲ ਪਿਆਰ ਹੋਊਗਾ, ਆਪਣੀ ਫੈਮਿਲੀ ਨਾਲ ਪਿਆਰ ਹੋਊਗਾ, ਕਦੇ ਵੀ ਇਸ ਤਰ੍ਹਾਂ ਦਾ ਸਟੈਪ ਜਿਹੜਾ
1: ਨਹੀਂ ਲੈਣਾ ਚਾਹੀਦਾ ਜੀ। ਬਿਲਕੁਲ ਜੀ, ਇਹ ਤਾਂ ਪੋਜ਼ਿਟਿਵਿਟੀ ਹੋਣੀ ਚਾਹੀਦੀ ਆ, ਔਰ ਇਹ ਮੈਨੂੰ ਲੱਗਦਾ ਹੈ ਕਿ ਸਕੂਲ ਦੇ ਵਿੱਚੋਂ ਸ਼ੁਰੂ ਤੋਂ ਹੀ ਪੇਰੈਂਟਸ ਨੂੰ ਵੀ ਅਤੇ ਇੱਕ ਮਾਹੌਲ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਉਹ ਬੰਦਾ ਜਿਹੜਾ, ਕਈ ਤਾਂ ਬੰਦੇ ਕਾਫੀ ਨੈਗੇਟਿਵ ਚਲੇ ਜਾਂਦੇ ਆ, ਨੋਰਮਲੀ ਜਿਹੜਾ ਓਵਰਆਲ ਇੱਕ ਚਲੋ ਬੈਲੈਂਸਡ ਲੋਕ ਬਣਾਉਣ 'ਚ ਕਾਮਯਾਬ ਹੋ ਜਾਂਦੇ ਆ। ਇੱਕ ਬਾਇਸ, ਜੈਂਡਰ ਬਾਇਸ ਜਿਹੜਾ ਹੈ ਉਹਦੀ ਆਪਾਂ ਜੇ ਗੱਲ ਕਰੀਏ, ਤਾਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਜਾਂਦਾ ਕਿ ਹਾਂ ਯੂ ਆਰ ਗਰਲ, ਤੁਸੀਂ ਸਿਰਫ ਆਹ ਤੁਹਾਡੇ ਵਾਸਤੇ ਹੈਗੇ ਸਪੈਸੀਫਿਕ, ਤੁਸੀਂ ਇਹ ਤੋਂ ਬੁਲਾਵਾ ਨਹੀਂ ਪੁੱਛਣਾ। ਇਹ ਇੱਕ ਰੁਝਾਨ ਜਿਹੜਾ ਇਹਦੇ 'ਤੇ ਤੁਹਾਨੂੰ ਕਦੇ ਲੱਗਿਆ ਕਿ ਕਿਸ ਕਿਸ ਤਰ੍ਹਾਂ ਦਾ ਰੁਝਾਨ ਹੈ?
2: ਸ਼ਮੀ ਜੀ, ਆਪਾਂ ਨਾ ਹੁਣ ਪੁਰਾਣੀ ਗੱਲਾਂ ਕਰ ਰਹੇ ਹਾਂ ਅੱਜ ਕੱਲ੍ਹ ਦਾ, ਕਿਉਂਕਿ ਉਹੀ ਪੁਰਾਣੀ ਗੱਲਾਂ ਆਪਣੇ ਨਾ ਮਾਇੰਡ 'ਚ ਹਜੇ ਵੀ ਇਨਹੈਰਿਟ ਹੈਗੀਆਂ ਕਿ ਗਰਲਸ ਨੂੰ ਮੌਕਾ ਨਹੀਂ ਮਿਲਦਾ ਜਾਂ ਗਰਲਸ ਅੱਗੇ ਨਹੀਂ ਆਉਂਦੀਆਂ। ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ, ਓਲੰਪਿਕਸ ਦੀ ਆਪਾਂ ਗੱਲ
1: ਕਰੀਏ,
2: ਇਸ ਵਾਰੀ ਓਲੰਪਿਕਸ ਦੇ ਵਿੱਚ ਪੀਵੀ ਸਿੰਧੂ, ਸਾਕਸ਼ੀ ਮਲਿਕ, ਬਿਭਾ ਕਰਮਾਕਰ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਸ਼ਾਇਦ ਇੰਨੀ ਪ੍ਰੇਜ਼, ਇੰਨੀ ਰੈਕੋਗਨੀਸ਼ਨ ਕਿਸੇ ਮੇਲ ਐਥਲੀਟ ਨੂੰ ਨਾ ਮਿਲਦੀ ਜਿੰਨੀ ਪ੍ਰੇਜ਼, ਜਿੰਨੀ ਰੈਕੋਗਨੀਸ਼ਨ ਇੰਨਾ ਫੀਮੇਲ ਐਥਲੀਟਸ ਨੂੰ ਮਿਲੀ।
1: ਬਿਲਕੁਲ ਬਿਲਕੁਲ ਬਿਲਕੁਲ,
2: ਲੋਕ ਬੋਲਦੇ ਬਹੁਤ ਕੁਛ ਹੋਣਗੇ, ਬਹੁਤ ਕੋਈ ਪੁਰਾਣੀ ਮੈਂਟੈਲਿਟੀ ਦੇ ਕੁਛ ਬਿਆਨ ਆਉਂਦੇ ਹੋਣਗੇ, ਬਟ ਮੈਨੂੰ ਇਹ ਲੱਗ ਰਿਹਾ ਕਿ ਆਪਣਾ ਦੇਸ਼ ਜਿਹੜਾ ਬਦਲ ਰਿਹਾ, ਹੁਣ
1: ਚੇਂਜਸ ਆ ਰਹੇ,
2: ਚੇਂਜਸ ਬਿਲਕੁਲ ਪੋਜ਼ਿਟਿਵ ਚੇਂਜਸ ਆ ਰਹੀਆਂ ਨੇ।
1: ਬਿਲਕੁਲ,
2: ਹੁਣ ਕੋਈ ਸਕਸੈਸ ਜੇ ਕਿਸੇ ਕੁੜੀ ਨੂੰ ਮਿਲਦਾ ਹੈਗਾ, ਆਈ ਗੈਸ ਸਾਰੇ ਹੀ ਲੋਕਾਂ ਨੂੰ ਉਨੀ ਹੀ ਖੁਸ਼ੀ ਹੁੰਦੀ ਹੈ ਜਿਵੇਂ ਉਹਨਾਂ ਦੀ ਕੋਈ, ਉਹਨਾਂ ਦੀ ਭੈਣ, ਉਹਨਾਂ ਦੀ ਕੋਈ ਘਰ ਦੀ ਪਰਿਵਾਰ ਦੀ ਮੈਂਬਰ ਨੇ ਕਿ ਜਿਵੇਂ ਉਹ ਖੁਸ਼ ਹੋਈ। ਮੈਂ ਆਪ ਮੈਚ ਵੇਖਿਆ ਸੀ ਪੀਵੀ ਸਿੰਧੂ ਵਾਲਾ, ਤੁਸੀਂ ਸਾਡੇ ਘਰ 'ਚ ਕੋਈ ਬੈਡਮਿੰਟਨ ਨਹੀਂ ਵੇਖਦਾ, ਕੋਈ ਖੇਡਦਾ ਨਹੀਂ ਹੈਗਾ,
1: ਠੀਕ ਹੈ,
2: ਸਾਰੇ ਪਰਿਵਾਰ ਨੇ ਉੱਥੇ ਘੱਟੋ ਘੱਟ 20-25 ਜਣਿਆਂ ਨੇ ਟੀਵੀ ਦੇ ਅੱਗੇ ਰਹਿ ਕੇ ਮੈਚ ਵੇਖਿਆ, ਤੇ ਜਦੋਂ ਉਹਨੇ ਸੈਮੀਫਾਈਨਲ ਜਿੱਤਿਆ ਤੁਸੀਂ ਕੀ ਨਹੀਂ ਮੰਨੋਗੇ, ਇੰਨਾ ਅਸੀਂ ਨੱਚੇ, ਮੇਰੀ ਆਈਐਸਸੀ ਸਿਲੈਕਸ਼ਨ ਹੋਣ ਦੇ ਇੰਨਾ ਨਹੀਂ ਲੋਕੀ ਨੱਚੇ ਹੋਣਗੇ ਜਿੰਨਾ ਉੱਥੇ ਨੱਚੇ, ਪੂਰੇ ਪੂਰੇ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਸੀਗਾ।
1: ਸਹੀ ਗੱਲ ਹੈ,
2: ਤੇ ਕਹਿਣ ਦਾ ਭਾਵ ਇਹ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਸਾਡਾ ਸੋਸਾਇਟੀ ਹੈ ਉਹ ਬਦਲ ਰਹੀ ਹੈ, ਹੋਪਫੁਲੀ ਅੱਗੇ ਹੋਰ ਪੋਜ਼ਿਟਿਵ ਚੇਂਜਸ ਆਉਣੀਆਂ, ਬਟ ਜੇ ਕਿਸੇ ਕੁੜੀ ਨੂੰ ਰੈਕੋਗਨੀਸ਼ਨ ਮਿਲਦੀ ਹੈ ਆਪਣੀ ਮਿਹਨਤ ਨਾਲ, ਉਹਨੇ ਰੈਕੋਗਨੀਸ਼ਨ ਹਾਸਿਲ ਕੀਤੀ ਹੈ, ਸਾਕਸ਼ੀ ਮਲਿਕ ਹਰਿਆਣਾ ਤੋਂ, ਆਪਾਂ ਕਹਿੰਦੇ ਲੋਇਸ ਐਕਸਰੇ ਸ਼ੋ ਹੈਗੀ ਹਰਿਆਣਾ ਦੇ ਵਿੱਚ, ਹਰਿਆਣਾ ਇਨ ਨਾਰਦਰਨ ਇੰਡੀਆ ਦੇ ਵਿੱਚ, ਬਟ ਸਟਿਲ ਦੇਖੋ ਕਿੰਨੀ ਉਹਨਾਂ ਨੂੰ ਰੈਕੋਗਨੀਸ਼ਨ ਮਿਲੀ।
1: ਐਵਰੀ ਕਲਾਉਡ ਹੈਜ਼ ਅ ਸਿਲਵਰ ਲਾਈਨਿੰਗ, ਆਪਾਂ ਕਹੀਏ ਇਹ ਸਿਲਵਰ ਲਾਈਨਿੰਗ ਵੀ ਹੁਣ ਜਿਹੜੀ ਹੈ ਧੁੱਪ 'ਚ ਤਬਦੀਲ ਹੁੰਦੀ ਜਾ ਰਹੀ ਹੈ, ਤੇ ਕਲਾਊਡ ਜਿਹੜੇ ਆ ਉਹਨਾਂ ਨੂੰ ਲਗਭਗ ਬਸਟ ਕਰ ਹੀ ਲਿਆ ਆਪਾਂ, ਕਲਾਊਡ ਬਸਟਰ ਹੋ ਚੁੱਕੇ ਆ।
2: ਇਹਨੇ ਤੁਸੀਂ
1: ਉਜਾਲਾ ਆ ਰਿਹਾ,
2: ਸਿਵਲ ਸਰਵਿਸਿਜ਼ ਵੇਖ ਲਓ, ਕੋਈ ਤੁਸੀਂ ਮੈਡੀਕਲ ਦੇ ਕੋਈ ਐਂਟਰੈਂਸ ਟੈਸਟ ਦਾ ਰਿਜ਼ਲਟ ਆਉਂਦਾ, ਸਭ 'ਚ ਕੁੜੀਆਂ ਅੱਗੇ ਆ ਰਹੀਆਂ ਨੇ, ਹੁਣੇ ਬੋਰਡ ਦੇ ਰਿਜ਼ਲਟ ਆਏ ਉਦੋਂ ਕੁੜੀਆਂ ਸਭ ਤੋਂ ਅੱਗੇ ਸੀਗੀਆਂ, ਕੁੜੀਆਂ ਰੈਕੋਗਨੀਸ਼ਨ ਹਾਸਿਲ ਕਰ ਰਹੀਆਂ ਨੇ, ਮਿਹਨਤ ਕਰ ਰਹੀਆਂ ਨੇ। ਅਸੀਂ ਜਸਟ ਜਿਵੇਂ ਆਪਣੇ ਬੱਚਿਆਂ ਵਾਂਗ, ਆਪਾਂ ਕੁੜੀ ਮੁੰਡੇ ਲਈਏ ਨਾ, ਆਪਾਂ ਬੱਚੇ ਨਾਲ ਨਾ ਲਈਏ, ਜਿਵੇਂ ਬੱਚਿਆਂ ਨੂੰ ਇੱਕੋ ਵਰਗਾ ਆਪਾਂ ਸਪੋਰਟ ਦੇਣਾ, ਇੱਕੋ ਵਰਗੀ ਗਰੂਮਿੰਗ ਦੇਣੀ ਹੈ,
1: ਫਿਰ ਗੱਲ ਹੀ ਖਤਮ ਹੋ ਜਾਊ
2: ਸਾਰੀ। ਮੈਂ ਕਹਿੰਦਾ ਸਾਰੀ ਗੱਲਾਂ ਦਾ ਆਪਣਾ ਸਾਰ ਹੀ ਇਹੀ ਹੈ ਕਿ ਜਦੋਂ ਬੱਚਾ ਵੱਧ ਰਿਹਾ, ਉੱਗ ਰਹੇ ਪੌਦਾ ਉੱਗਦਾ ਹੁੰਦਾ ਹੈ, ਬੱਚਾ
1: ਬਿਲਕੁਲ
2: ਉੱਗ ਰਿਹਾ ਹੈਗਾ,
1: ਹਾਂਜੀ
2: ਉਦੋਂ
1: ਹਾਂਜੀ
2: ਆਪਾਂ ਉਹਨੂੰ ਪ੍ਰੋਪਰ ਖਾਦ ਦੇ ਦਿੱਤੀ, ਪਾਣੀ ਲਾਤਾ,
1: ਬਿਲਕੁਲ
2: ਉਹਦਾ
1: ਬਿਲਕੁਲ
2: ਧਿਆਨ ਲਾਤਾ, ਟ੍ਰੀ ਗਾਰਡ ਲਾਤਾ,
1: ਬਿਲਕੁਲ
2: ਉਹ
1: ਬਿਲਕੁਲ
2: ਬੱਚੇ ਨੇ ਆਪਣੇ ਆਪ ਹੀ ਇੱਕ ਵੱਡਾ ਵਧੀਆ ਜਿਹੜਾ ਬੂਟਾ ਹੈ ਉਹ ਬਣ ਜਾਣਾ ਹੈਗਾ, ਉਸ ਤੋਂ ਬਾਅਦ ਉਹਨੇ ਆਪ ਹੀ ਆਪਣੀ ਕੇਅਰ ਕਰ ਲੈਣੀ।
1: ਬਿਲਕੁਲ ਸਹੀ ਜੀ, ਬਹੁਤ ਵਧੀਆ ਸਰ। ਆਖਿਰ ਵਿੱਚ ਜਾਂਦੇ ਜਾਂਦੇ ਤੁਸੀਂ ਕੋਈ ਪੇਰੈਂਟਸ ਨੂੰ, ਬੱਚਿਆਂ ਨੂੰ, ਸਾਡੇ ਸੁਣਨ ਵਾਲੇ ਦੋਸਤ ਜਿਹੜੇ ਨੇ, ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ?
2: ਮੇਰਾ ਮੈਸੇਜ ਬਸ ਇਹੀ ਹੈ ਕਿ ਪੇਰੈਂਟਸ ਜਿਹੜੇ ਸਾਡੇ ਟਾਈਮ, ਸਾਡਾ ਟਾਈਮ ਵੀ ਮੈਂ ਇਸ ਤਰ੍ਹਾਂ ਜ਼ਿਆਦਾ ਉਮਰ ਨਹੀਂ ਹੈਗੀ ਮੇਰੀ, 15-20 ਸਾਲ ਪਹਿਲਾਂ ਜਿਹੜਾ ਸਿਸਟਮ ਸੀਗਾ ਕਿ ਬੱਚੇ ਬਹੁਤ ਜ਼ਿਆਦਾ ਅਟੈਚ ਹੁੰਦੇ ਸੀਗੇ ਪੇਰੈਂਟਸ ਨਾਲ, ਮੋਬਾਈਲ, ਇੰਟਰਨੈਟ, ਫੇਸਬੁੱਕ, ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ। ਅਸੀਂ ਆ ਕੇ ਸਕੂਲ ਤੋਂ ਬਾਅਦ ਪੇਰੈਂਟਸ ਨਾਲ ਗੱਲਾਂ ਕਰਦੇ ਸੀਗੇ, ਉਹਨਾਂ ਨੂੰ ਦੱਸਦੇ ਹੁੰਦੇ ਸੀ ਕਿ ਮੰਮੀ ਅੱਜ ਸਾਡੇ ਨਾਲ ਸਕੂਲ ਦੇ ਵਿੱਚ ਇਹ ਹੋਇਆ, ਸਾਡੇ ਫਰੈਂਡਸ ਨੇ ਇਹ ਕੀਤਾ, ਸਾਡੇ ਟੀਚਰਸ ਨੇ ਇਹ ਕੀਤਾ। ਉਹ ਜਿਹੜੀ ਇੱਕ ਪ੍ਰਥਾ ਹੈਗੀ ਸਾਡੇ ਦੇਸ਼ ਦੀ, ਉਹ ਖਤਮ ਨਹੀਂ ਹੋਣੀ ਚਾਹੀਦੀ। ਹੁਣ ਬੱਚੇ ਅੱਜ ਕੱਲ੍ਹ ਆਉਂਦੇ ਨੇ ਜਾਂ ਤਾਂ ਵੀਡੀਓ ਗੇਮ 'ਤੇ ਲੱਗ ਜਾਣਗੇ, ਫੇਸਬੁੱਕ, ਸਾਰਿਆਂ ਦੇ ਫੇਸਬੁੱਕ ਦੇ ਵਿੱਚ ਅਕਾਊਂਟ ਹੈਗੇ, ਮੋਬਾਈਲ ਦੇ ਗੇਮਸ, ਮੋਬਾਈਲਸ 'ਤੇ ਲੱਗ ਜਾਣਗੇ। ਪੇਰੈਂਟਸ ਨੂੰ ਚਾਹੀਦਾ ਹੈਗਾ ਕਿ ਆਪਣੇ ਬੱਚਿਆਂ ਨੂੰ ਘੱਟੋ ਘੱਟ 1 ਜਾਂ 1.5 ਘੰਟਾ ਰੋਜ਼ ਦੇਣ, ਉਹਨਾਂ ਨੂੰ ਪੁੱਛਣ ਕਿ ਤੇਰਾ ਦਿਨ ਅੱਜ ਕਿਵੇਂ ਲੰਘਿਆ, ਕਿ ਸਕੂਲ ਦੇ ਵਿੱਚ ਕੀ ਹੋਇਆ, ਭਾਵੇਂ ਤੁਹਾਨੂੰ ਨੌਲੇਜ ਹੈ ਜਾਂ ਨਹੀਂ ਹੈ। ਮੈਂ ਮੈਡੀਕਲ 'ਚ ਸੀ, ਮੇਰੀ ਮੰਮੀ ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਅੱਜ ਤੇਰਾ ਮੈਡੀਕਲ ਕਾਲਜ 'ਚ ਕੀ ਗਿਆ, ਕੀ ਕੀਤਾ, ਕੀ ਚੀਰਾ ਫਾੜੀ ਕੀਤੀ, ਇਹ ਵੀ ਮੈਂ ਉਹਨਾਂ ਨੂੰ ਦੱਸਦਾ ਹੁੰਦਾ ਸੀਗਾ। ਅਤੇ ਇਸ ਤਰ੍ਹਾਂ ਦਾ ਜਦੋਂ ਤੁਹਾਡਾ ਕਨੈਕਟ ਇਸਟੈਬਲਿਸ਼ ਹੋ ਜਾਂਦਾ, ਟੇਕ ਮਾਈ ਵਰਡ, ਤੁਹਾਨੂੰ ਪੂਰੀ ਲਾਈਫ, ਪੂਰੇ ਕਰੀਅਰ ਆਪਣੇ ਬੱਚੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਹ ਜਦੋਂ ਵੱਡਾ ਵੀ ਹੋ ਜਾਊਗਾ ਤੁਹਾਨੂੰ ਦੱਸੂਗਾ ਕਿ ਮੰਮੀ ਮੈਂ ਅੱਜ ਇਹ ਕੀਤਾ, ਦੱਸੋ ਤੁਹਾਡਾ ਕੀ, ਤੁਹਾਡਾ ਕਨੈਕਟ ਵੀ ਬਣਾ ਰਹੂਗਾ, ਤੁਹਾਡਾ ਪਿਆਰ ਵੀ ਬਣਾ ਰਹੂਗਾ, ਅਤੇ ਬੱਚਾ ਵੀ ਤੁਹਾਡਾ ਜਿਹੜਾ ਉਹ ਬਹੁਤ ਅੱਗੇ ਉਹਦਾ ਕਰੀਅਰ ਸ਼ੇਪ ਹੋਊਗਾ।
1: ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਮਜ਼ਾ ਆਇਆ ਅੱਜ ਸਾਰੀਆਂ ਗੱਲਾਂ ਕਰਕੇ, ਬਹੁਤ ਹੀ ਵਧੀਆ ਜਿਹੜੇ ਵਿਚਾਰ ਨੇ ਦੋਸਤਾਂ ਨਾਲ ਸਾਂਝੇ ਕੀਤੇ, ਬਹੁਤ ਖੁਸ਼ੀ ਹੋਈ।
2: ਥੈਂਕ ਯੂ ਸ਼ਮੀ ਜੀ, ਥੈਂਕ ਯੂ।
1: ਦੋਸਤੋ ਅੱਜ ਆਪਾਂ ਨੇ ਗੱਲਾਂ ਕੀਤੀਆਂ, ਤੁਸੀਂ ਸੁਣ ਰਹੇ ਸੀ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਆ ਜੀ ਦੇ ਵਿਚਾਰ ਆਪਾਂ ਸੁਣੇ ਅੱਜ, ਅਤੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਵਾਰੀ ਫਿਰ ਦੁਆਬਾ ਰੇਡੀਓ ਵੱਲੋਂ। ਅਤੇ ਇਸੇ ਤਰ੍ਹਾਂ ਹੀ ਆਪਾਂ ਦੁਆਵਾਂ ਕਰਾਂਗੇ, ਸਾਡੇ ਦੋਸਤ ਇਸੇ ਤਰ੍ਹਾਂ ਸੁਣਦੇ ਰਹਿਣ, ਅਤੇ ਪਲੀਜ਼ ਸ਼ੇਅਰ ਇਟ, ਲਾਈਕ ਇਟ, ਅਤੇ ਬਹੁਤ ਜਲਦੀ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਨਵੀਂ ਸ਼ਖਸੀਅਤ ਦੇ ਨਾਲ। ਧੰਨਵਾਦ ਬਹੁਤ ਬਹੁਤ, ਅਤੇ ਮੁਸਕਰਾਉਂਦੇ ਰਹੋ, ਖੁਸ਼ ਰਹੋ, ਰੱਬ ਰਾਖਾ।

0: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਦੇ ਉੱਤੇ ਅੱਜ ਅਸੀਂ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਹਾਜ਼ਰ ਹਾਂ। ਯਾਨੀ ਮੈਂ ਸਮਰਜੀਤ ਸਿੰਘ ਸ਼ਮੀ ਅਤੇ ਅੱਜ ਸਾਡੇ ਕੋਲ ਜਿਹੜੇ ਮਾਹਿਰ ਨੇ ਉਹ ਹਨ ਸੰਜੀਵ ਸ਼ਰਮਾ ਜੀ, ਜੋ ਲੈਕਚਰਾਰ ਫਿਜਿਕਸ ਦੇ ਤੌਰ 'ਤੇ ਅਧਿਆਪਨ ਕਰ ਰਹੇ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਦੇ ਵਿੱਚ, ਅਤੇ ਆਪਣੇ ਵਿਸ਼ੇ ਦੇ ਮਾਹਰ ਤਾਂ ਉਹ ਹਨ ਹੀ ਹਨ, ਅਤੇ ਜਿਹੜੀ ਕਾਉਂਸਲਿੰਗ ਹੈ ਉਹ ਬਹੁਤ ਵਧੀਆ ਕਰਦੇ ਨੇ, ਬੱਚਿਆਂ ਨੂੰ ਨੇਕ ਸਲਾਹ ਦਿੰਦੇ ਆ ਕਿਵੇਂ ਬੱਚੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ, ਕਿਵੇਂ ਉਹ ਜਿਹੜਾ ਹੈ ਆਪਣਾ ਦਸਵੀਂ ਕਰਨ ਤੋਂ ਬਾਅਦ ਕਿਹੜਾ ਕੰਮ, ਕਿਹੜੀ ਉਹ ਸਟਰੀਮ ਜਿਹੜੀ ਆ ਪੜ੍ਹਾਈ ਦੀ ਉਹ ਉਹਨਾਂ ਨੂੰ ਚੁਣਨੀ ਚਾਹੀਦੀ ਆ, ਇਹਦੇ ਬਾਰੇ ਆਪਾਂ ਗੱਲਾਂ ਕਰਾਂਗੇ ਤਾਂ ਕਿ ਉਹ ਜਿਹੜਾ ਸਿੱਖਿਆ ਦਾ ਸਫ਼ਰ ਹੈ ਉਹ ਕਿਸੇ ਨਾ ਕਿਸੇ ਰੁਜ਼ਗਾਰ ਤੱਕ, ਪੈਰਾਂ 'ਤੇ ਖੜ੍ਹੇ ਹੋਣ ਤੱਕ ਬੱਚੇ ਦੇ ਲਈ ਸਹਾਇਕ ਹੋਵੇ। ਤੋ ਸੰਜੀਵ ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਧੰਨਵਾਦ ਜੀ।
0: ਤੋ ਅੱਜ ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਦਸਵੀਂ ਕਲਾਸ ਬੱਚਾ ਕੋਈ ਕਰ ਲੈਂਦਾ ਹੈ ਅਤੇ ਉਹ ਅੱਗੇ ਜਾ ਕੇ ਉਹਦੇ ਕੋਲ ਕਿਹੜੇ ਕਿਹੜੇ ਉਹਨੂੰ ਜਿਹੜੇ ਧਿਆਨ ਰੱਖਣਾ ਚਾਹੀਦਾ ਹੈ, ਦਸਵੀਂ ਤੋਂ ਬਾਅਦ ਪਲੱਸ ਵਨ 'ਚ ਜਦੋਂ ਦਾਖਲ ਹੋਣਾ ਉਹਨੇ, ਜਾਂ ਕੋਈ ਹੋਰ ਕੋਈ ਉਹਨੇ ਡਿਪਲੋਮਾ ਜਾਂ ਡਿਗਰੀ ਜਾਂ ਕੋਈ ਉਹੋ ਜਿਹੀ ਲਾਈਨ ਫੜਨੀ ਆ। ਦਸਵੀਂ ਇੱਕ ਇਹੋ ਜਿਹਾ ਚੁਰਸਤਾ ਹੈ ਜਿੱਥੋਂ ਬਹੁਤ ਰਸਤੇ ਨਿਕਲਦੇ ਆ ਅਤੇ ਬੱਚੇ ਲਈ ਸਹੀ ਚੋਣ ਕਰਨੀ ਕਈ ਵਾਰੀ ਮੁਸ਼ਕਲ ਹੋ ਜਾਂਦੀ ਹੈ, ਅਤੇ ਤੁਸੀਂ ਕੀ ਸਮਝਦੇ ਹੋ ਕਿ ਕਿਵੇਂ ਉਹਨੂੰ ਇਹ ਫੈਸਲਾ ਕਰਨਾ ਚਾਹੀਦਾ ਜ਼ਿੰਦਗੀ 'ਚ ਅੱਗੇ ਵਧਣ ਦਾ ਦਸਵੀਂ ਤੋਂ ਬਾਅਦ?
1: ਇਸ ਤਰ੍ਹਾਂ ਹੈ ਜੀ ਕਿ ਦਸਵੀਂ ਤੋਂ ਬਾਅਦ ਸਾਨੂੰ ਪਹਿਲਾਂ ਤਾਂ ਬੱਚੇ ਦਾ ਮੈਂਟਲ ਲੈਵਲ ਜਿਹੜਾ ਹੈ ਉਹ ਜ਼ਰੂਰ ਦੇਖਣਾ ਚਾਹੀਦਾ ਹੈ। ਆਮ ਤੌਰ 'ਤੇ ਸਾਡੇ ਕੋਲ ਬੱਚੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਉੱਪਰ ਸਬਜੈਕਟ ਫੋਰਸ ਕੀਤੇ ਜਾਂਦੇ ਆ ਕਿ ਨਹੀਂ ਬੇਟਾ ਤੂੰ ਸਾਇੰਸ ਹੀ ਪੜ੍ਹਨੀ ਹੈ, ਜਦੋਂ ਕਿ ਬੱਚਾ ਉਸ ਲੈਵਲ ਦਾ ਹੁੰਦਾ ਨਹੀਂ।
0: ਬਿਲਕੁਲ ਬਿਲਕੁਲ।
1: ਜਿਹੜਾ ਬੱਚਾ 60% ਜਾਂ 65% ਜਾਂ 70% ਨੰਬਰ ਲੈ ਰਿਹਾ ਉਹ ਵੀ ਮੈਂ ਨਹੀਂ ਸਮਝਦਾ ਕਿ ਸਾਇੰਸ ਲੈਣ ਦੇ ਕਾਬਲ ਹੁੰਦਾ ਹੈ, ਕਿਉਂਕਿ ਦਸਵੀਂ ਤੋਂ ਬਾਅਦ ਇੱਕ ਸਾਡੇ ਕੋਲ ਜ਼ਿਆਦਾਤਰ ਬੱਚੇ ਆ ਰਹੇ ਆ, ਉਹਨਾਂ ਦਾ ਮੀਡੀਅਮ ਕੁ ਹੋਰ ਹੁੰਦਾ ਦਸਵੀਂ ਤੱਕ। ਦਸਵੀਂ ਤੋਂ ਬਾਅਦ ਮੀਡੀਅਮ ਵੀ ਇਕਦਮ ਚੇਂਜ ਹੁੰਦੇ ਆ, ਫਿਰ ਸਬਜੈਕਟ ਵੀ ਮੁਸ਼ਕਲ ਹੈ, ਕਿਉਂਕਿ ਪਲੱਸ ਵਨ ਟੂ ਦੀ ਸਾਡਾ ਇਸ ਤਰ੍ਹਾਂ ਦਾ ਸਿੱਖਿਆ ਦਾ ਢਾਂਚਾ ਬਣਿਆ ਹੋਇਆ ਹੈ ਕਿ ਪਲੱਸ ਵਨ ਟੂ ਇੱਕ ਬਹੁਤ ਹੀ ਕ੍ਰਿਟੀਕਲ ਜਿਹੜੇ ਸਟੇਜ ਮੰਨੀ ਜਾਂਦੀ ਹੈ, ਜਿਹਦੇ ਤੇ ਬੇਸ ਤੇ ਹੀ ਉਹਦਾ ਬੱਚੇ ਦਾ ਫਿਊਚਰ ਡਿਸਾਈਡ ਹੁੰਦਾ ਹੈ। ਸੋ ਜੇ ਪੇਰੈਂਟਸ ਸੋਚਦੇ ਆ ਕਿ ਬੱਚੇ ਨੂੰ ਅਸੀਂ ਜ਼ਬਰਦਸਤੀ ਸਾਇੰਸ ਸਿਖਾ ਕੇ ਤੇ ਸ਼ਾਇਦ ਸਾਡਾ ਬੱਚਾ ਬਹੁਤ ਅੱਗੇ ਜਾ ਸਕਦਾ ਹੈ, ਤਾਂ ਇਹ ਗਲਤ ਸੋਚ ਹੈ ਉਹਨਾਂ ਦੀ। ਇਹ ਨਾਲ ਬੱਚੇ ਦੇ ਉੱਪਰ ਬਿਨਾਂ ਇੱਕ ਤਾਂ ਮਨੋਵਿਗਿਆਨਿਕ ਦਬਾਅ ਪੈਂਦਾ ਹੈ,
0: ਬਿਲਕੁਲ,
1: ਜਿਸ ਦੇ ਨਾਲ ਉਹ ਬੱਚਾ ਇੱਕ ਹੀਣ ਭਾਵਨਾ ਦਾ ਵੀ ਸ਼ਿਕਾਰ ਹੁੰਦਾ ਹੈ ਕੱਲ੍ਹ ਕਲਾਸ ਦੇ ਵਿੱਚ ਜਾ ਕੇ, ਕਿਉਂਕਿ ਉਹਨੂੰ ਉਹ ਚੀਜ਼ਾਂ ਸਮਝ ਨਹੀਂ ਆ ਰਹੀਆਂ।
0: ਬਿਲਕੁਲ ਬਿਲਕੁਲ। ਹਾਂਜੀ ਹਾਂਜੀ, ਉਹਨੂੰ ਨਹੀਂ ਕਰ ਪਾਏਗਾ।
1: ਹਾਂਜੀ, ਉਹਨੂੰ ਉਹ ਕਵਰ ਨਹੀਂ ਕਰ ਸਕਦਾ ਫਿਰ।
0: ਹਾਂਜੀ ਹਾਂਜੀ।
1: ਤੇ ਜੇ ਤੁਹਾਡਾ ਬੱਚਾ ਇਸ ਕੈਲੀਬਰ ਦਾ ਹੈ ਤੇ ਫਿਰ ਉਹਨੂੰ ਹੀ ਸਾਇੰਸ ਵਿਸ਼ੇ ਵੱਲ ਤੋਰਨਾ ਚਾਹੀਦਾ ਹੈ ਸਾਨੂੰ।
0: ਜੀ ਜੀ ਜੀ।
1: ਤੇ ਨਹੀਂ ਤਾਂ ਬੱਚੇ ਵਾਸਤੇ ਵੀ ਮੁਸ਼ਕਲ ਹੋ ਜਾਂਦੀ ਹੈ ਤੇ ਪੇਰੈਂਟਸ ਵਾਸਤੇ ਤਾਂ ਹੁੰਦੀ ਹੀ ਹੈ।
0: ਕਈ ਵਾਰੀ ਆਪਾਂ ਨੂੰ ਇਹ ਲੱਗਦਾ ਕਿ ਜਿਹੜੇ ਪੇਰੈਂਟਸ ਆ ਇਹ ਕਿਉਂ, ਤੁਹਾਨੂੰ ਕੀ ਲੱਗਦਾ ਹੈ ਕਿ ਇਹ ਕਿਉਂ ਦਬਾਅ ਪਾਉਂਦੇ ਬੱਚੇ ਦੇ ਕਿ ਇਹ ਡਾਕਟਰ ਹੀ ਬਣਨਾ ਚਾਹੀਦਾ ਜਾਂ ਇੰਜੀਨੀਅਰ ਹੀ ਬਣਨਾ ਚਾਹੀਦਾ, ਵਕੀਲ ਹੀ ਬਣਾਵਾਂਗੇ?
1: ਅਸਲ ਦੇ ਵਿੱਚ ਇਸ ਤਰ੍ਹਾਂ ਹੈ ਕਿ ਹਰ ਇੱਕ ਪੇਰੈਂਟਸ ਜਿਹੜਾ ਹੈ ਉਹ ਸੋਚਦਾ ਕਿ ਸਾਡਾ ਬੱਚਾ ਵੱਧ ਤੋਂ ਵੱਧ ਸਫਲ ਹੋਵੇ।
0: ਬਿਲਕੁਲ ਬਿਲਕੁਲ।
1: ਔਰ ਈਵਨ ਮੈਂ ਦੇਖੇ ਪੇਰੈਂਟਸ ਕਿ ਉਹ ਕਦੇ ਦਸਵੀਂ ਤੱਕ ਤਾਂ ਉਹ ਬੱਚੇ ਦੇ ਸਕੂਲ ਤੱਕ ਨਹੀਂ ਗਏ ਹੁੰਦੇ, ਕਦੇ ਕੋਈ ਆਊਟਪੁੱਟ ਲੈਣ ਨਹੀਂ ਜਾਂਦੇ ਕਿ ਬੱਚਾ ਸਾਡਾ ਕੀ ਕਰ ਰਿਹਾ ਹੈ, ਕਿਸ ਲੈਵਲ ਦਾ ਹੈ, ਕਦੀ ਟੀਚਰਸ ਨੂੰ ਮਿਲੇ ਹੀ ਨਹੀਂ ਹੁੰਦੇ।
0: ਜੀ ਜੀ ਜੀ।
1: ਔਰ ਘਰ ਮਤਲਬ ਉਦਾਂ ਐਕਸਪੈਕਟੇਸ਼ਨਾਂ ਹਾਈ ਲੈਵਲ ਦੀਆਂ ਰੱਖੀਆਂ ਹੁੰਦੀਆਂ ਉਹਨਾਂ ਨੇ, ਪਰ ਪ੍ਰੈਕਟੀਕਲੀ ਉਹ ਬੱਚੇ ਦਾ ਕਦੇ ਵੀ ਪਿੱਛਾ ਨਹੀਂ ਕਰ ਰਹੇ ਹੁੰਦੇ, ਤੇ ਉਸ ਕਰਕੇ ਜਿਹੜਾ ਹੈ ਉਹ ਇਸ ਕਨਫਿਊਜ਼ਨ ਕਰਕੇ ਸਾਰਾ ਕੁਛ ਹੁੰਦਾ ਹੈ। ਅਦਰਵਾਈਜ਼ ਜੇ ਬੱਚੇ ਦਾ ਪੇਰੈਂਟਸ ਪਹਿਲਾਂ ਤਾਂ ਉਹੀ ਸ਼ੁਰੂ ਤੋਂ ਹੀ ਸਕੂਲ ਦੇ ਵਿੱਚ ਬੱਚੇ ਦੀ PTM ਮੀਟਿੰਗਸ 'ਤੇ ਰੈਗੂਲਰ ਜਾ ਕੇ ਬੱਚੇ ਦੀ ਆਊਟਪੁੱਟ ਲਵੇ, ਤਾਂ ਉਹ ਪੇਰੈਂਟਸ ਸ਼ਾਇਦ ਮੈਂ ਨਹੀਂ ਸੋਚਦਾ ਕਿ ਗਲਤ ਫੈਸਲਾ ਉਹਦੇ ਕੈਰੀਅਰ ਨੂੰ ਲੈ ਕੇ ਲਵੇਗਾ।
0: ਬਿਲਕੁਲ ਬਿਲਕੁਲ ਜੀ।
1: ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਕੈਰੀਅਰ ਦੂਸਰੀ ਜਿਹੜੀ ਤਰੀਕਾ ਹੈ ਉਹ ਇਹ ਹੈ ਕਿ ਬੱਚੇ ਦਾ ਰੁਝਾਨ
0: ਉਹ ਪਤਾ ਲੱਗੇ,
1: ਉਹ ਰੁਝਾਨ ਪਤਾ ਲੱਗੇ ਕਿ ਬੱਚਾ ਵਾਕਈ ਸਾਇੰਸ ਪੜ੍ਹਨਾ ਚਾਹੁੰਦਾ ਹੈ, ਕਿ ਉਸਦਾ ਰੁਝਾਨ ਸਾਇੰਸ ਵੱਲ ਹੀ ਹੈ, ਕਿ ਬੱਚੇ ਦਾ ਰੁਝਾਨ ਜਿਹੜਾ ਹੈ ਉਹ ਆਰਟਸ ਵੱਲ ਹੈ, ਕਿ ਬੱਚੇ ਦਾ ਰੁਝਾਨ ਮਿਊਜ਼ਿਕ ਵੱਲ ਹੈ, ਕਿ ਬੱਚਾ ਇੱਕ ਚੰਗਾ ਕਲਾਕਾਰ ਹੈ, ਚੰਗਾ ਪੇਂਟਰ ਹੈ। ਸੋ ਇੱਕ ਹੁੰਦਾ ਕੈਰੀਅਰ ਬਾਈ ਫੋਰਸ, ਇੱਕ ਹੈ ਕੈਰੀਅਰ ਬਾਈ ਚੋਇਸ।
0: ਹਾਂਜੀ ਹਾਂਜੀ।
1: ਤੋ ਜਿਹੜੀ ਕੈਰੀਅਰ ਬਾਈ ਫੋਰਸ ਦੀ ਗੱਲ ਕਰ ਰਹੇ ਆਪਾਂ,
0: ਹਾਂਜੀ ਹਾਂਜੀ,
1: ਉਹ ਹੋ ਸਕਦਾ
0: ਬਿਲਕੁਲ
1: ਕਿ ਬੱਚਾ ਕਾਮਯਾਬ ਹੋ ਜਾਵੇ।
0: ਜੀ ਜੀ ਜੀ।
1: ਪਰ ਉਹ ਕਾਮਯਾਬ ਬੱਚਾ ਲਾਈਫ ਦੇ ਵਿੱਚ ਕਾਮਯਾਬ ਨਹੀਂ ਹੋਏਗਾ, ਕਿਉਂਕਿ ਉਹ ਕੈਰੀਅਰ ਉਹਦੇ 'ਤੇ ਫੋਰਸਡ ਹੈ। ਅਸੀਂ ਹੁਣ ਦੇਖੋ, ਤੁਸੀਂ ਰੋਜ਼ ਅਖਬਾਰਾਂ ਪੜ੍ਹਦੇ ਹੋ।
0: ਹਾਂਜੀ ਹਾਂਜੀ।
1: ਕਿ ਜ਼ਿਆਦਾਤਰ ਸੂਸਾਈਡ ਦੇ ਕੇਸ, ਘਰੇਲੂ ਮੁਸ਼ਕਲਾਂ ਦੇ ਕੇਸ ਜ਼ਿਆਦਾਤਰ ਪੜ੍ਹੇ ਲਿਖੇ ਲੋਕ ਫੇਸ ਕਰ ਰਹੇ।
0: ਹਾਂਜੀ ਹਾਂਜੀ ਬਿਲਕੁਲ।
1: ਉਹਦਾ ਕਾਰਨ ਇਹ ਹੈ ਕਿ ਜਿਹੜਾ ਉਹਨਾਂ ਦੀ ਜਦੋਂ ਉਹਨਾਂ ਦੀ ਡਿਵੈਲਪਮੈਂਟ ਦਾ ਟਾਈਮ ਹੈ, ਜਦੋਂ ਦਿਮਾਗ ਦੀ ਡਿਵੈਲਪਮੈਂਟ ਵਾਲੀ ਏਜ ਹੁੰਦੀ 20-21 ਸਾਲ ਤੱਕ, ਉਦੋਂ ਤੱਕ ਉਹਦੇ ਉਹਦਾ ਉਹਨੂੰ ਉਹਦੇ ਉੱਤੇ ਚੀਜ਼ਾਂ ਫੋਰਸ ਕੀਤੀਆਂ ਗਈਆਂ ਨੇ।
0: ਬਿਲਕੁਲ ਠੀਕ ਹੈ ਜੀ,
1: ਦਿਮਾਗ ਦੀ ਫ੍ਰੀ ਡਿਵੈਲਪਮੈਂਟ ਨਹੀਂ ਹੋਈ। ਤੁਸੀਂ ਦੇਖੋ ਬਾਹਰ ਦੇ ਮੁਲਕਾਂ ਦੇ ਵਿੱਚ ਐਜੂਕੇਸ਼ਨ ਦਾ ਸਿਸਟਮ ਕਿਸ ਤਰ੍ਹਾਂ ਹੈ ਕਿ ਬੱਚੇ ਦੇ ਉੱਤੇ ਜਰਾ ਵੀ ਫੋਰਸ ਨਹੀਂ ਰੱਖਿਆ ਜਾਂਦਾ, ਖਾਸ ਕਰ 10th ਗ੍ਰੇਡ ਤੱਕ।
0: ਬਿਲਕੁਲ।
1: ਤੇ ਪਰ ਸਾਡੇ ਇੱਥੇ ਸ਼ੁਰੂ ਤੋਂ ਹੀ ਫੋਰਸ ਅਧਿਆਪਕਾਂ ਦਾ ਵੀ ਫੋਰਸ ਹੁੰਦਾ, ਅਧਿਆਪਕ ਵੀ ਕੁੱਟਮਾਰ ਦਾ ਸਹਾਰਾ ਲੈਂਦੇ ਆ, ਨਾ ਕਿ ਬੱਚੇ ਨੂੰ ਮਨੋਵਿਗਿਆਨਿਕ ਤਰੀਕੇ ਨਾਲ ਪੜ੍ਹਾਉਣ ਦੇ ਬਜਾਏ।
0: ਉਹ ਕਹਿੰਦੇ ਵੀ ਵੀਰੇ ਜੁੱਤੀ ਫੇਰੋ ਥੋੜੀ ਜਿਹੀ, ਫਿਰ ਸਿੱਧ ਹੋ ਸਿੱਧਾ ਹੋ ਜਾਏਗਾ। ਪੇਰੈਂਟਸ ਵੀ ਆਣਗੇ ਕਹਿਣਗੇ ਇਹਦੇ ਲਾਓ ਜੀ, ਜਿਹੜਾ
1: ਲਾਓ ਜੀ ਇਹਦੇ,
0: ਸਾਡਾ ਇਹਨੇ ਕਿਹੜਾ ਬੰਦਾ,
1: ਜੇ ਟੀਚਰ 2 ਲਾ ਰਿਹਾ, ਪੇਰੈਂਟਸ ਵੀ ਕਹਿੰਦੇ ਘਾ ਜਾ ਕੇ ਉੱਠ ਰਹੇ ਉਸ ਬੱਚੇ ਨੂੰ, ਸੋ ਬੱਚਾ ਦਬਾਅ ਮਹਿਸੂਸ ਕਰਦਾ ਹੈ। ਔਰ ਉਹ ਦਬਾਅ ਨਾਲ ਜਿਸ ਬੱਚੇ ਦਾ ਬਚਪਨ ਬੀਤਿਆ ਹੋਵੇ ਜਾਂ ਟੀਨੇਜ ਬੀਤੀ ਹੋਵੇ, ਉਹ ਬੱਚਾ ਲਾਈਫ ਦੇ ਵਿੱਚ ਮੈਂ ਨਹੀਂ ਸੋਚਦਾ ਕਦੇ ਸਫਲ ਹੁੰਦਾ ਹੋਵੇ। ਖਾਸ ਕਰ ਇੱਕ ਲਾਈਫ ਦੀ ਸਫਲਤਾ ਹੁੰਦੀ, ਇੱਕ ਕੈਰੀਅਰ ਦੀ ਸਫਲਤਾ, ਔਰ ਦੋਵੇਂ ਜੁੜੀਆਂ ਹੋਈਆਂ ਹਨ।
0: ਬਿਲਕੁਲ,
1: ਜੋ ਅਸੀਂ ਨਹੀਂ ਸੋਚਦੇ।
0: ਬਹੁਤ ਹੀ ਅਹਿਮ ਨੁਕਤਾ ਹੈ ਕਿ ਫੋਰਸਫੁਲੀ ਕਿਸੇ ਨੂੰ ਆਪਾਂ ਕਹੀਏ ਕਿ ਤੂੰ ਆਹੀ ਕੰਮ ਕਰਨਾ ਹੈ, ਤੂੰ ਤੇਰੇ ਕੋਲ ਡਾਕਟਰ ਹੀ ਬਣੇਗਾ ਭਾਈ।
1: ਹਾਂਜੀ,
0: ਲੇਕਿਨ
1: ਜੇ ਉਹ ਡਾਕਟਰ ਬਣ ਵੀ ਜਾਏਗਾ ਪਰ ਉਹ ਇੱਕ ਵਧੀਆ ਡਾਕਟਰ ਨਹੀਂ ਬਣ ਸਕਦਾ।
0: ਸਾਈਕੋਲੋਜੀਕਲ
1: ਐਸਪੈਕਟ ਜਿਹੜਾ ਹੈ ਬਹੁਤ ਹੀ ਜ਼ਰੂਰੀ ਹੈ। ਬੱਚੇ ਜਿਹੜੇ ਜਿਹੜਾ ਕੈਰੀਅਰ ਬੱਚੇ ਨੇ ਸ਼ੌਕ ਨਾਲ ਅਡੋਪਟ ਕੀਤਾ ਹੁੰਦਾ ਹੈ, ਉਹਦੇ ਵਿੱਚ ਬੱਚਾ ਕੁਦਰਤੀ ਤੌਰ ਤੇ ਬੁਲੰਦੀਆਂ ਤੇ ਜਾਵੇਗਾ, ਭਾਵੇਂ ਉਹ ਪੂਰਾ ਸਫਲ ਵੀ ਨਾ ਹੋਏਗਾ ਪਰ ਉਹ ਮਤਲਬ ਆਪਣਾ ਪੋਟੈਂਸ਼ੀਅਲ ਨੂੰ ਪੂਰਾ ਐਕਸਪਲੋਇਟ ਕਰ ਸਕਦਾ ਹੈ,
0: ਨਿਖਾਰ ਲਿਆ
1: ਸਕਦਾ ਹੈ। ਔਰ ਅਲਟੀਮੇਟਲੀ ਮੈਂ ਉਹਨੂੰ ਜ਼ਿਆਦਾ ਸਫਲ ਚੀਜ਼ਾਂ ਨੂੰ ਸਮਝਣ, ਸਫਲਤਾ ਦਾ ਮਤਲਬ ਇਹ ਜ਼ਿਆਦਾ ਪੈਸੇ ਕਮਾਉਣਾ ਨਹੀਂ।
0: ਬਿਲਕੁਲ ਠੀਕ ਹੈ,
1: ਸਫਲਤਾ ਦਾ ਮਤਲਬ ਹੈ ਤੁਸੀਂ ਆਪਣੇ ਕੱਲ੍ਹ ਨੂੰ ਜੋਬ ਕਰਨੀ ਹੈ, ਉਸ ਜੋਬ ਨੂੰ ਦਾ ਮਜ਼ਾ ਲੈਣਾ, ਉਸ ਜੋਬ ਨੂੰ ਇੰਜੋਏ ਕਰਨਾ, ਉਸ ਜੋਬ ਦੇ ਵਿੱਚ ਖੁੱਭਣਾ, ਅਤੇ ਉਹ ਜ਼ਿਆਦਾ ਚਾਂਸ ਹੈ ਕਿ ਤੁਸੀਂ ਭਾਵੇਂ ਹਲਕਾ ਪ੍ਰੋਫੈਸ਼ਨ ਅਡੋਪਟ ਕੀਤਾ ਪਰ ਤੁਹਾਡੇ ਸਫਲ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ।
0: ਕੋਈ ਵੀ ਤੁਸੀਂ ਕਰ ਲਿਆ, ਜਿਹੜਾ ਮਰਜ਼ੀ ਕੀਤਾ ਤੁਸੀਂ ਚੁਣ ਲਿਆ, ਲੇਕਿਨ ਉਹ ਉਹਦੇ ਤੁਹਾਡੇ ਦਿਲ ਨੂੰ ਛੂੰਹਦਾ, ਤੁਹਾਡੇ ਮਨ ਨੂੰ ਲੱਗਦਾ ਕਿ ਹਾਂ ਇਹ
1: ਬਿਲਕੁਲ
0: ਇਹੀ ਆ। ਹੁਣ ਦੇਖੋ ਕਲਾਕਾਰੀ ਆ, ਕੋਈ ਬੱਚਾ ਆਰਟਿਸਟ ਬਣਨਾ ਚਾਹੁੰਦਾ,
1: ਹਾਂਜੀ,
0: ਉਹਦੇ ਲਈ ਉਹਨੂੰ ਕੀ ਕਰਨਾ ਚਾਹੀਦਾ ਅੱਗੇ ਜਾ ਕੇ, ਕੀ ਕਰੇ ਉਹ, ਦਸਵੀਂ ਬਹੁਤ ਉਹਦੇ ਲਈ ਜਾਂ ਬਸ ਉੱਥੇ ਬ੍ਰੇਕ ਲਾ ਲਵੇ?
1: ਨਹੀਂ ਨਹੀਂ, ਉਸ ਤੋਂ ਪਲੱਸ ਟੂ ਦੇ ਵਿੱਚ ਮਿਊਜ਼ਿਕ ਸਬਜੈਕਟ ਹੈ,
0: ਹਾਂਜੀ,
1: ਉਹ ਮਿਊਜ਼ਿਕ ਲੈ ਸਕਦਾ ਹੈ, ਔਰ ਅੱਗੇ ਗ੍ਰੈਜੂਏਸ਼ਨ ਦੇ ਵਿੱਚ ਮਿਊਜ਼ਿਕ ਇੱਕ ਪਿਓਰ ਸਬਜੈਕਟ ਹੈ, ਉਹ ਮਿਊਜ਼ਿਕ ਦੇ ਵਿੱਚ ਹੋਰ ਅੱਗੇ ਜਾ ਸਕਦਾ ਹੈ।
0: ਬਿਲਕੁਲ ਜੀ,
1: ਕਿਉਂਕਿ ਇੱਕ ਤਾਂ ਇਸ ਮਿਊਜ਼ਿਕ ਸਬਜੈਕਟ ਲੈਣ ਨਾਲ ਉਸਨੂੰ ਆਪਣੇ ਇਸ ਰੁਝਾਨ ਦੇ ਸਕੋਪ ਦਾ ਪਤਾ ਲੱਗੇਗਾ, ਉਹਨੂੰ ਅੱਗੇ ਵਧਣ ਦਾ ਇਹ ਤਾਂ ਪਤਾ ਲੱਗੇਗਾ ਕਿ ਮੈਂ ਜਾਣਾ ਕਿੱਥੇ ਹੈ, ਮੇਰੀ ਮੰਜ਼ਿਲ ਕੀ ਹੈ।
0: ਬਿਲਕੁਲ,
1: ਔਰ ਮੈਂ ਉੱਥੇ ਕਿਸ ਤਰ੍ਹਾਂ ਪਹੁੰਚਣਾ ਹੈ।
0: ਬਿਲਕੁਲ ਬਿਲਕੁਲ ਜੀ,
1: ਅਤੇ ਇਸ ਕਰਕੇ ਮਿਊਜ਼ਿਕ ਲੈ ਕੇ ਉਹ ਬੜੇ ਵਧੀਆ, ਮੈਂ ਇੱਕ ਦੋ ਮੇਰੇ ਹੀ ਸਟੂਡੈਂਟ ਹੈ
0: ਨਾ,
1: ਉਹਨਾਂ ਨੇ ਪਲੱਸ ਟੂ ਕਰਨ ਤੋਂ, ਹਾਲਾਂਕਿ ਪਲੱਸ ਟੂ ਸਾਇੰਸ ਦੇ ਵਿੱਚ ਕੀਤੀ ਸੀ, ਉਸ ਤੋਂ ਬਾਅਦ ਉਹ ਆਪਣੇ ਬੇਸਿਕ ਰੁਝਾਨ ਵੱਲ ਹੋ ਗਏ, ਕਿਉਂਕਿ ਥੋੜ੍ਹੇ ਵੱਡੇ ਹੋ ਗਏ ਅਤੇ ਪੇਰੈਂਟਸ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਡਿਸਐਗਰੀ ਕਰਦੇ ਕਿ ਅਸੀਂ ਸਾਇੰਸ ਕੰਟੀਨਿਊ ਨਹੀਂ ਕਰਨੀ, ਔਰ ਉਹ ਮਿਊਜ਼ਿਕ ਦੇ ਵਿੱਚ ਗਏ, ਔਰ ਮੈਨੂੰ ਉਹਨਾਂ ਦੇ ਮੈਨੂੰ ਮੈਂ 2-4 ਸੌਂਗ ਵੀ YouTube ਦੇ ਉੱਤੇ ਦੇਖੇ
0: ਜੀ,
1: ਔਰ ਲਾਈਕਲੀ ਕਿ ਉਹ ਸਫਲ ਹੋਣਗੇ।
0: ਅੱਛਾ ਕੰਮ ਕਰ ਰਹੇ ਨੇ, ਆਪਣਾ ਮਨ ਪਾਉਂਦਾ ਕੰਮ ਕਰ ਰਹੇ
1: ਨੇ,
0: ਕੋਈ ਵੱਡੀ ਗੱਲ ਹੈ।
1: ਬਿਲਕੁਲ,
0: ਇਹ ਇੱਕ ਤਰ੍ਹਾਂ ਦੀ ਆਪਣੀ ਵਧੀਆ ਸ਼ੁਰੂਆਤ ਹੈ ਜ਼ਿੰਦਗੀ ਦੀ।
1: ਹਾਂਜੀ ਹਾਂਜੀ ਹਾਂਜੀ,
0: ਦਸਵੀਂ ਦੇ ਵਿੱਚ ਬੱਚਾ ਇੱਕ ਟੀਨੇਜ ਦੇ ਵਿੱਚ ਹੁੰਦਾ,
1: ਹਾਂਜੀ ਹਾਂਜੀ,
0: ਤੇ ਕਈ ਤਰ੍ਹਾਂ ਦੇ ਜਿਹੜੇ ਆ ਉਹ ਤਣਾਅ ਦੇ ਵਿੱਚ ਹੁੰਦਾ, ਕਈ ਤਰ੍ਹਾਂ ਦਾ ਪ੍ਰੈਸ਼ਰ ਆ ਉੱਤੇ।
1: ਦੇਖੋ ਜੀ, ਮੈਂ ਤੁਹਾਨੂੰ ਇੱਕ ਮਤਲਬ ਇੱਕ ਸਿੰਪਲ ਉਦਾਹਰਨ ਦੇ ਰਿਹਾ,
0: ਹਾਂਜੀ,
1: ਕਿ ਦਿਮਾਗ ਦੀ ਵਿਕਾਸ ਦੀ ਗੱਲ ਹੋ ਰਹੀ ਜਿਹੜੀ
0: ਜੀ,
1: ਇੱਕ ਬੱਚਾ ਉਹਦੀ ਜੇਬ ਚ 20 ਰੁਪਏ ਹੈ,
0: ਠੀਕ ਹੈ,
1: ਬਾਜ਼ਾਰ ਗਿਆ,
0: ਹਾਂਜੀ,
1: ਉਹ ਹਲਵਾਈ ਦੀ ਦੁਕਾਨ ਦੇ ਸਾਹਮਣੇ ਖੜਾ ਹੋ ਗਿਆ, ਉਹਨੇ ਉਹ ਕਨਫਿਊਜ਼ਨ ਵਿੱਚ ਹੈ ਕਿ ਮੈਂ ਰਸਗੁੱਲਾ ਖਾਵਾਂ ਕਿ ਬਰਫੀ ਖਾਵਾਂ।
0: ਸਹੀ ਹੈ,
1: ਔਰ ਉਹਨੇ ਬੜੀ ਸੋਚ ਵਿਚਾਰ ਤੋਂ ਬਾਅਦ ਫੈਸਲਾ ਲਿਆ ਕਿ ਮੈਂ ਰਸਗੁੱਲੇ ਖਾਣੇ।
0: ਓਕੇ,
1: ਬੈਠਾ ਉਹਨੇ ਰਸਗੁੱਲੇ ਖਾਧੇ
0: ਜੀ,
1: ਔਰ ਰਸਗੁੱਲੇ ਖਾਣ ਤੋਂ ਬਾਅਦ ਉਹਨੂੰ ਪਛਤਾਵਾ ਹੋਇਆ ਕਿ ਮੈਂ ਬਰਫੀ ਖਾਂਦਾ ਤਾਂ ਜ਼ਿਆਦਾ ਵਧੀਆ ਸੀ।
0: ਹਾਂ ਠੀਕ ਹੈ ਜੀ,
1: ਉਹ ਕਨਫਿਊਜ਼ਨ ਹੈ, ਇਹਦੇ ਵਿੱਚ ਉਹ ਰਸਗੁੱਲਿਆਂ ਦਾ ਵੀ ਮਜ਼ਾ ਨਹੀਂ ਲੈ ਸਕਿਆ,
0: ਨਹੀਂ ਲੈ ਸਕਿਆ।
1: ਇੱਕ ਬੈਲੈਂਸ ਵਾਲਾ ਬੱਚਾ ਹੈ, ਉਹ ਜਾਂਦਾ ਹੈ, ਉਹਨੂੰ ਇੱਕਦਮ ਸੋਚਦਾ ਕਿ ਮੈਨੂੰ ਬਰਫੀ ਖਾਣੀ ਚਾਹੀਦੀ ਹੈ, ਔਰ ਉਸ ਬਰਫੀ ਨੂੰ ਖਾਂਦਾ ਔਰ ਪੂਰਾ ਇੰਜੋਏ ਕਰਦਾ,
0: ਮਜ਼ਾ ਲੈਂਦਾ ਆਪਣੀ ਜੋ ਵੀ ਸਮਰੱਥਾ ਹੈ ਉਹਦਾ ਵੀ ਉਹਨੇ ਪੂਰਾ ਕਰ ਲਿਆ।
1: ਹਾਂਜੀ, ਇਹ ਉਦਾਹਰਨ ਜਿਹੜੀ ਹੈ ਇਹ ਹਰ ਚੀਜ਼ ਤੇ ਲਾਗੂ ਹੁੰਦੀ ਹੈ।
0: ਹਾਂਜੀ ਹਾਂਜੀ ਬਿਲਕੁਲ ਜੀ,
1: ਤੇ ਲਾਈਫ ਨਾਲ ਜੁੜੀ ਹੋਈ ਉਦਾਹਰਨ ਹੈ।
0: ਬਹੁਤ ਹੀ ਕਮਾਲ ਦੀ ਉਦਾਹਰਨ ਤੁਸੀਂ ਦਿੱਤੀ ਕਿ ਤੁਹਾਡੇ ਕੋਲ ਹੈਗਾ ਸਭ ਕੁਛ ਹੈ, ਲੇਕਿਨ ਜਿਹੜੀ ਰਾਈਟ ਚੋਇਸ ਹੈ ਉਹ ਮੈਟਰ ਕਰਦੇ ਆ ਜ਼ਿੰਦਗੀ ਦੇ ਵਿੱਚ। ਸਹੀ ਫੈਸਲਾ ਇੱਕ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ
1: ਜੀ। ਬਿਲਕੁਲ,
0: ਬੱਚੇ ਨੂੰ ਆਪਾਂ ਬੱਚਾ ਸਮਝਦੇ ਹਾਂ ਕਿ ਇਹ ਤਾਂ ਬੱਚਾ ਜੀ, ਇਹਨੇ ਕੀ ਫੈਸਲਾ ਕਰਨਾ, ਇਸ ਕਰਕੇ ਮਾਂ ਪਿਓ ਆਪਣੇ ਹੱਥ ਚ ਕਮਾਨ ਲੈ ਲੈਂਦੇ ਆ ਕਿ ਚੱਲ ਕਾਕਾ।
1: ਨਹੀਂ, ਮੈਂ ਮੰਨਦਾ ਕਿ ਹੋ ਸਕਦਾ ਕਿ ਬੱਚੇ ਅੱਜ ਕੱਲ੍ਹ ਜਿਹੜੇ ਸਾਨੂੰ ਬੱਚੇ ਮਿਲ ਰਹੇ ਆ,
0: ਹਾਂਜੀ,
1: ਇੱਕ ਐਕਸਪੈਕਟੇਬਲ ਮੇਰੇ ਖਿਆਲ ਦੇ ਵਿੱਚ ਮੈਂ ਦੇਖ ਰਿਹਾ ਕਿ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ
0: ਜੀ।
1: ਉਹ ਇਹ ਹੈ ਕਿ 95% ਬੱਚੇ ਮੈਂ ਦੇਖਦਾ ਦੇ ਆਰ ਓਵਰ ਕੌਨਫੀਡੈਂਟ ਆਫ ਦੇਅਰ ਅਬਿਲਿਟੀਜ਼, ਆਪਣੀ ਅਬਿਲਿਟੀਜ਼ ਦੇ ਉੱਪਰ ਬਹੁਤ ਜ਼ਿਆਦਾ ਕੌਨਫੀਡੈਂਟ ਹੁੰਦੇ ਆ। ਤੁਸੀਂ ਕਲਾਸ ਦੇ ਵਿੱਚ ਕੁਛ ਚੀਜ਼ ਪੁੱਛ ਰਹੇ ਹੋ, ਦੇ ਐਡਵਾਂਸ ਰੇਜ ਦੇ ਹੈਂਡਸ, ਇੱਕਦਮ ਹੱਥ ਖੜੇ ਕਰਨਗੇ। ਜੋ ਤੁਸੀਂ ਉਹਨਾਂ ਵਿੱਚ ਖੜਾ ਕਰ ਦਿਓ ਫਿਰ ਉਹ ਕੁਛ ਦੱਸ ਨਹੀਂ ਪਾਉਂਦੇ,
0: ਡੋਰ ਭੋਰ ਹੋ ਜਾਂਦੇ।
1: ਹਾਂ, ਉਹ ਇਸ ਤਰ੍ਹਾਂ ਇਹ 95% ਬੱਚਿਆਂ ਦੇ ਵਿੱਚ ਮੈਂ ਦੇਖ ਰਿਹਾ। ਸੋ ਉੱਥੇ ਬੱਚੇ ਦਾ ਨੂੰ ਕਿਸੇ ਤਰੀਕੇ ਨਾਲ ਬੂਸਟ ਕਰਨਾ ਪੈਂਦਾ ਕਿ ਉਹ ਥੋੜਾ
0: ਪਰਸਨੈਲਿਟੀ ਦਾ ਬੈਲੈਂਸ ਉਹ ਚ ਬਣੇ ਕਿ ਹਾਂ ਬਈ ਆਪਾਂ ਜਵਾਬ ਦੇਣਾ ਕਿਵੇਂ ਦੇਣਾ, ਤੇ ਥੋੜਾ ਪ੍ਰਪੇਅਰ ਹੋਵੇ ਬੰਦਾ ਪੜ੍ਹੇ।
1: ਹਾਂਜੀ,
0: ਇੱਕ ਗੱਲ ਦੱਸਣੀ ਹੈ, ਉਹ ਦੱਸਣ ਲਈ ਤੁਹਾਨੂੰ 10 ਚੀਜ਼ਾਂ ਪੜ੍ਹਨੀਆਂ ਚਾਹੀਦੀਆਂ ਪਹਿਲਾਂ।
1: ਬਿਲਕੁਲ ਬਿਲਕੁਲ,
0: ਥੋੜਾ ਅਭਿਆਸ ਜ਼ਰੂਰੀ ਹੈ।
1: ਹਾਂਜੀ ਹਾਂਜੀ ਹਾਂਜੀ।
0: ਹੁਣ ਜਿਹੜਾ ਰਿਜ਼ਲਟ ਆਇਆ ਸੀ 10ਵੀਂ ਦਾ, ਇਸ ਸਾਲ ਆਇਆ, ਬੜਾ ਕਹਿੰਦੇ ਵੀ ਚਿੰਤਾਜਨਕ ਰਿਜ਼ਲਟ ਸੀ।
1: ਹਾਂਜੀ,
0: ਬੜਾ ਪੰਜਾਬ ਅੱਧਾ ਹੀ, ਅੱਧੇ ਤੋਂ ਜ਼ਿਆਦਾ ਫੇਲ ਹੀ ਹੋ ਗਿਆ।
1: ਠੀਕ,
0: ਤੇ ਉਹਦੇ ਨਾਲ ਸੁਇਸਾਈਡ ਦੇ ਬੜੇ ਕੇਸ ਆਏ ਕਿ ਬੱਚਿਆਂ ਨੇ ਆਤਮ ਹੱਤਿਆ ਹੀ ਕਰ ਲਈ ਆ। ਇਹ ਜਿਹੜਾ ਆਤਮ ਹੱਤਿਆ ਕੋਈ ਵਿਦਿਆਰਥੀ ਕਰਨ ਦੀ ਨੌਬਤ ਤੱਕ ਜਾਂਦਾ ਹੈ, ਕਿਉਂਕਿ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਇਹ ਬਹੁਤ ਹੀ ਸੀਰੀਅਸ ਗੱਲ ਹੈ।
1: ਹਾਂਜੀ ਹਾਂਜੀ,
0: ਉਹ ਵੀ ਪੜ੍ਹਾਈ ਕਰਕੇ।
1: ਹਾਂਜੀ, ਪਰ ਇਸ ਤਰ੍ਹਾਂ ਹੈ ਕਿ ਜਿਹੜਾ ਸੁਸਾਈਡ ਦਾ ਰੁਝਾਨ ਹੈ,
0: ਹਾਂਜੀ,
1: ਮੈਂ ਨਹੀਂ ਸੋਚਦਾ ਕਿ ਕੋਈ ਬੱਚਾ ਇਸ ਕਰਕੇ ਸੁਸਾਈਡ ਕਰ ਰਿਹਾ ਕਿ ਉਹ ਫੇਲ ਹੋਇਆ ਹੈ
0: ਜੀ,
1: ਕਿਉਂਕਿ ਉਸ ਨੂੰ ਪਹਿਲਾਂ ਹੀ ਇੰਟੂਇਸ਼ਨ ਹੋਣੀ ਹੈ ਕਿ ਮੇਰੇ ਪੇਪਰ ਚੰਗੇ ਨਹੀਂ ਹੋਏ, ਮੈਂ ਫੇਲ ਹੋ ਜਾਣਾ।
0: ਉਹਨੂੰ ਹੋਣੀ ਚਾਹੀਦੀ ਹੈ
1: ਇੰਟੂਇਸ਼ਨ, ਹੋਣੀ ਉਹਨੂੰ ਪਤਾ ਹੋਣਾ
0: ਜੀ,
1: ਬਟ ਉਹਨੂੰ ਹੋਣਾ ਕਿ ਮੇਰੇ ਪੇਰੈਂਟਸ ਮੇਰੇ ਨਾਲ ਕਿਸ ਤਰ੍ਹਾਂ ਬਿਹੇਵ ਕਰਨਗੇ ਇਹ ਰਿਜ਼ਲਟ ਸੁਣਨ ਤੋਂ ਬਾਅਦ।
0: ਹਾਂ,
1: ਇਹ ਇੱਕ ਕਰਕੇ ਇਹ ਸੁਸਾਈਡ ਵੱਲ ਬੱਚਾ ਜਾ ਰਿਹਾ।
0: ਮਤਲਬ ਇਹਦਾ ਮਤਲਬ ਸਾਨੂੰ ਲੱਗਦਾ ਹੈ ਕਿ ਬੱਚੇ ਦੇ ਵਿੱਚ ਤੇ ਪੇਰੈਂਟਸ ਦੇ ਵਿਚਕਾਰ ਕਿਤੇ ਨਾ ਕਿਤੇ ਕੋਈ ਗੈਪ ਆ।
1: ਬਿਲਕੁਲ ਬਿਲਕੁਲ, ਸਾਡੀ ਹਿੰਦੁਸਤਾਨੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ, ਖਾਸ ਕਰ ਜਿਹੜੇ ਸਾਡੇ ਮਿਡਲ ਐਂਡ ਲੋਅਰ ਮਿਡਲ ਕਲਾਸਿਸ ਹੈਗੀਆਂ, ਉਹਨਾਂ ਦੇ ਵਿੱਚ ਪੇਰੈਂਟਸ ਦੀ ਇੰਟਰੈਕਸ਼ਨ, ਖਾਸ ਕਰ ਮੈਂ ਦੇਖਿਆ ਕਿ ਫਾਦਰ ਦੀ ਤਾਂ ਇੰਟਰੈਕਸ਼ਨ ਬੱਚਿਆਂ ਨਾਲ ਹੁੰਦੀ ਨਹੀਂ, ਮਦਰ ਜੀ ਤਾਂ ਫਿਰ ਵੀ ਹੁੰਦੀ ਹੈ ਥੋੜੀ ਬਹੁਤ, ਚਲੋ ਖਾਣਾ ਖਾਣਾ, ਬੈਠਣਾ ਉੱਠਣਾ। ਫਾਦਰ ਨੂੰ ਤਾਂ ਸਵੇਰੇ ਜਾ ਰਿਹਾ, ਫਾਦਰ ਵੀ ਆਪਣੇ ਮਸਤ ਸਵੇਰੇ ਜਾ ਰਿਹਾ, ਸ਼ਾਮ ਨੂੰ ਆ ਰਿਹਾ, ਉਹ ਇਹ ਨਹੀਂ ਪੁੱਛ ਰਿਹਾ ਮੇਰਾ ਬੱਚਾ ਕਿੱਥੇ ਹੈ, ਬੱਚਾ ਰਾਤ ਨੂੰ 8 ਵਜੇ ਘਰ ਆ ਰਿਹਾ, 9 ਵਜੇ ਘਰ ਆ ਰਿਹਾ, ਹੀ ਡਜ਼ਨਟ ਬੋਦਰ।
0: ਉਹ ਕੁਛ ਸੋਚਦਾ ਕਿ ਠੀਕ ਹੈ ਮੁੰਡੇ ਨੇ ਬੁਲਟ ਮੰਗ ਲਿਆ, ਦੇ ਦੋ ਭਾਈ,
1: ਦੇ ਦੋ, ਹਾਂਜੀ, ਪੈਸੇ ਹੈ, ਹਾਂਜੀ, ਜੋ ਚੁਆਇਸਾਂ ਪੂਰੀਆਂ ਕਰੀ ਜਾਓ,
0: ਇਹਦਾ ਭਾਵੇਂ ਉਮਰ ਹੋਈ ਹੈ ਚਲਾਉਣ ਵਾਲੀ ਕਿ ਨਹੀਂ ਹੋਈ,
1: ਬਿਲਕੁਲ
0: ਕੋਈ ਗੱਲ ਨਹੀਂ, ਆਪਣਾ ਮੁੰਡਾ ਨੇਰੀਆਂ ਲਿਆ
1: ਲਿਆ ਦੇ, ਹਾਂਜੀ, ਬਸ
0: ਉਹ ਪੈਸਾ ਸੁੱਟ ਰਹੇ ਨੇ। ਐਕਸਪੈਕਟੇਸ਼ਨ ਨੂੰ ਮੀਟ ਨਹੀਂ ਕਰ ਪਾਉਂਦਾ, ਫਿਰ ਉਹ ਪ੍ਰੈਸ਼ਰ ਚ ਆਉਂਦਾ, ਫਿਰ ਉਹ ਮਨੋਵਿਗਿਆਨਿਕ ਉਹਦੀ ਜਿਹੜੀ ਆ ਹਾਲਾਤ ਏਦਾਂ ਦੇ ਬਣ ਜਾਂਦੇ ਆ, ਉਸ ਵੇਲੇ ਉਹਨੂੰ ਇੱਕ ਬੜੀ ਕ੍ਰਿਟੀਕਲ ਜਿਹੀ ਹਾਲਾਤ ਬਣਦੇ ਆ ਕਿ ਉਹਨੂੰ ਕਾਉਂਸਲਿੰਗ ਦੀ ਲੋੜ ਹੁੰਦੀ ਆ। ਵੈਸੇ ਕਾਉਂਸਲਿੰਗ ਦੀ ਮੈਨੂੰ ਲੱਗਦਾ ਹੈ ਕਿ ਸਦਾ ਬਹਾਰ ਹੀ ਲੋੜ ਰਹਿਣੀ ਚਾਹੀਦੀ ਆ।
1: ਬਿਲਕੁਲ ਜੀ, ਬਿਲਕੁਲ,
0: ਸਕੂਲਾਂ ਦੇ ਵਿੱਚ ਕੀ ਕਾਉਂਸਲਿੰਗ ਦਾ ਕੋਈ ਪ੍ਰਬੰਧ ਇਹੋ ਜਿਹਾ ਹੈਗਾ ਕਿ ਬੱਚਿਆਂ ਨੂੰ ਉਹ ਲਗਾਤਾਰ ਦੱਸਦੇ ਰਹਿਣ, ਉਹਨਾਂ ਦੀ ਐਬਿਲਿਟੀਜ਼ ਦੇ ਬਾਰੇ ਦੱਸਣ, ਉਹਨਾਂ ਨੂੰ ਅੱਗੇ ਕਰੀਅਰ ਚੋਇਸਿਸ ਦੇ ਬਾਰੇ?
1: ਬਿਲਕੁਲ ਜੀ, ਬਿਲਕੁਲ, ਹੁਣ ਹਰ ਇੱਕ ਸਕੂਲ ਦੇ ਵਿੱਚ ਗਾਈਡੈਂਸ ਕਾਉਂਸਲਿੰਗ ਰੂਮ ਸਥਾਪਿਤ ਕੀਤਾ ਹੋਇਆ ਹੈ, ਇੱਕ ਉਹਦਾ ਇੰਚਾਰਜ ਅਧਿਆਪਕ ਬਣਾਇਆ ਹੋਇਆ ਹੈ, ਜਿਹੜੇ ਵੱਡੇ ਸਕੂਲ ਜ਼ਿਆਦਾ ਸਟਰੈਂਥ ਵਾਲੇ ਉੱਥੇ ਦੋ ਦੋ ਗਾਈਡੈਂਸ ਕਾਉਂਸਲਿੰਗ ਦੇ ਇੰਚਾਰਜ ਹਨ।
0: ਬਹੁਤ ਵਧੀਆ ਗੱਲ ਹੈ।
1: ਔਰ ਸਾਡੇ ਇਸ ਗਾਈਡੈਂਸ ਕਾਉਂਸਲਿੰਗ ਦੇ ਮੇਨ ਜਿਹੜੇ ਇੰਚਾਰਜ ਹਨ ਮੈਡਮ
0: ਸ਼ਰੂਤੀ
1: ਸ਼ੁਕਲਾ ਜੀ, ਔਰ ਉਹ ਬਹੁਤ ਜ਼ਿਆਦਾ ਧਿਆਨ ਦੇ ਰਹੇ ਨੇ ਇਸ ਉੱਤੇ
0: ਜੀ ਜੀ ਜੀ ਜੀ।
1: ਤੇ ਬੱਚਿਆਂ ਦਾ ਰੁਝਾਨ ਤਾਂ ਜ਼ਰੂਰੀ ਹੈ ਨਾ, ਕਿ ਅਸੀਂ ਕਈ ਵਾਰ ਅਨਾਊਂਸ ਕਰਦੇ ਹਾਂ ਪੇਰੈਂਟਸ ਕਿ ਬੇਟਾ ਜੇ ਕਿਸੇ ਨੂੰ ਕੋਈ ਕੈਰੀਅਰ ਬਾਰੇ ਚੋਇਸ ਦੀ ਜਾਂ ਕੋਈ ਕਨਫਿਊਜ਼ਨ ਹੈ ਸਾਡੇ ਕੋਲ ਆਓ, ਬਟ ਦੇ ਡੋਂਟ ਕਮ। ਅਸੀਂ ਆਪਣੇ ਆਪ ਜੋ ਕੋਸ਼ਿਸ਼ ਕਰ ਲਈਏ ਉਹੀ ਹੁੰਦੀ ਹੈ, ਬੱਚੇ ਵੱਲੋਂ ਕਦੀ ਕੋਸ਼ਿਸ਼ ਨਹੀਂ ਹੁੰਦੀ ਕਿ ਸਰ ਮੈਂ ਇੱਥੇ ਕੀ ਚੂਜ਼ ਕਰਾਂ।
0: ਇਹ ਕੀ ਕਾਰਨ ਆ ਕਿ ਬੱਚਿਆਂ ਨੂੰ ਆਪਾਂ ਇਹ ਸਿਖਾਇਆ ਹੁੰਦਾ ਕਿ ਹਾਂ ਕਾਕਾ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ, ਉਹ ਇੰਨੇ ਚੁੱਪ ਹੋ ਜਾਂਦੇ ਕੁਝ ਵੀ ਨਹੀਂ ਪੁੱਛਦੇ?
1: ਹਾਂਜੀ, ਇਹ ਬਿਲਕੁਲ ਬਿਲਕੁਲ, ਬੱਚੇ ਦੇ ਮਨ ਦੇ ਵਿੱਚ ਅਧਿਆਪਕ ਦਾ ਉਹ ਜਿਹੜਾ ਡਰ ਬਣਿਆ ਨਾ,
0: ਹਾਂਜੀ ਹਾਂਜੀ,
1: ਉਹ ਮਿਟਣਾ ਚਾਹੀਦਾ ਥੋੜਾ। ਬੱਚੇ ਨਾਲ ਸ਼ੁਰੂ ਤੋਂ ਹੀ ਟੀਚਰ ਨੇ ਸ਼ਾਇਦ ਦਬਾਅ ਪਾਇਆ, ਡਰਾਇਆ ਹੁੰਦਾ ਹੈ, ਤੇ ਉਹ ਉਸ ਕਰਕੇ ਬੱਚਾ ਹੈਜੀਟੇਟ ਕਰਦਾ ਤੁਹਾਡੇ ਕੋਲ,
0: ਉਹ ਗੱਲ ਹੀ ਨਹੀਂ ਕਰਦਾ,
1: ਗੱਲ ਹੀ ਨਹੀਂ ਕਰਦਾ,
0: ਔਰ ਉਹ ਬਸ ਉਹ ਕੀ ਕਹਿੰਦੇ ਪਾਸੇ ਹੀ ਵੱਟ ਜਾਂਦਾ।
1: ਹਾਂਜੀ ਬਿਲਕੁਲ ਜੀ,
0: ਵੀ ਚਲੋ ਛੱਡੋ ਕਿਸੇ ਹੋਰ ਨੂੰ ਪੁੱਛ ਲਾਂਗੇ,
1: ਕਿਸੇ ਹੋਰ ਨੂੰ ਪੁੱਛ ਲਾਂਗੇ, ਟੀਚਰ ਨੇ ਡਾਂਟਣਾ ਜਾਂ ਮਾਰਨਾ,
0: ਡਾਂਟ ਹੀ ਨਾ ਦੇਣ ਕਿਤੇ।
1: ਹਾਂਜੀ ਹਾਂਜੀ,
0: ਤੇ ਇਹ ਇੱਕ ਵੈਸੇ ਮਾਹੌਲ ਜਿਹੜਾ ਹੈ ਚਿੰਤਾਜਨਕ ਹੀ ਹੈ, ਵੈਸੇ ਕਹਾਂਗੇ ਆਪਾਂ ਇਹਨੂੰ ਥੋੜੀ ਅਧਿਆਪਕ ਆ ਜਿਹੜਾ
1: ਬੱਚੇ ਦਾ ਡਰ ਅਧਿਆਪਕ ਤੋਂ ਵੀ ਖਤਮ ਕੀਤਾ ਜਾਣਾ ਚਾਹੀਦਾ ਤੇ ਪੇਰੈਂਟਸ ਤੋਂ ਵੀ ਡਰ ਖਤਮ ਕੀਤਾ ਜਾਣਾ ਚਾਹੀਦਾ ਹੈ,
0: ਡਰ ਮੁਕਤ ਹੋਣਾ ਚਾਹੀਦਾ,
1: ਡਰ ਮੁਕਤ ਬੱਚਾ ਹੋਣਾ ਚਾਹੀਦਾ ਬੱਚੇ ਨਾਲ, ਪੇਰੈਂਟਸ ਨੂੰ ਘਰ ਦੇ ਦੇ ਵਿੱਚ ਵੀ ਫਰੈਂਡਲੀ ਬਿਹੇਵ ਕਰਨਾ ਚਾਹੀਦਾ ਹੈ,
0: ਫਿਰ ਉਹਦੀ ਸ਼ਖਸੀਅਤ ਦਾ
1: ਵਿਕਾਸ ਹੋਏਗਾ, ਬੱਚਾ ਜ਼ਿੰਮੇਵਾਰ ਬਣੇਗਾ, ਰਿਸਪੋਂਸੀਬਲ ਬਣੇਗਾ,
0: ਉਹਦੇ ਪਿੰਜਰੇ 'ਚ ਹੀ ਸਮਝੋ ਉਹਨੂੰ ਕੈਦ ਕੀਤਾ ਹੋਇਆ।
1: ਬਿਲਕੁਲ ਬਿਲਕੁਲ ਬਿਲਕੁਲ।
0: ਤੋ ਸੰਜੀਵ ਸ਼ਰਮਾ ਜੀ ਨਾਲ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਅਤੇ ਰੁਜ਼ਗਾਰ ਪ੍ਰੋਗਰਾਮ ਦੇ ਤਹਿਤ। ਤੋ ਬਹੁਤ ਹੀ ਮਹੱਤਵਪੂਰਨ ਮੁੱਦੇ ਨੇ ਜਿਹੜੇ ਕਿ ਧਿਆਨ ਮੰਗਦੇ ਆ ਸਮਾਜ ਦੇ ਹਰ ਵਰਗ ਦਾ, ਤਾਂ ਕਿ ਜਿਹੜਾ ਸਾਡਾ ਸਮਾਜ ਹੈ, ਦੇਸ਼ ਹੈ, ਘਰ ਪਰਿਵਾਰ, ਇਹ ਸਾਰੇ ਜਿਹੜੇ ਪਹਿਲੂ ਨੇ, ਸਾਰੀਆਂ ਪਰਤਾਂ ਨੇ, ਇਹਨਾਂ ਦੇ ਵਿੱਚ ਕੋਈ ਚੰਗੀ ਚੀਜ਼, ਚੰਗੀ ਰੋਸ਼ਨੀ, ਸਕਾਰਾਤਮਕ ਊਰਜਾ ਜਿਹੜੀ ਪੈਦਾ ਹੋਵੇ, ਤਾਂ ਕਿ ਸਾਡਾ ਦੇਸ਼ ਖੁਸ਼ਹਾਲ ਹੋਵੇ, ਤਰੱਕੀ ਕਰੇ। ਸੰਜੀਵ ਸ਼ਰਮਾ ਜੀ ਨਾਲ ਆਪਾਂ ਗੱਲਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਆਪਾਂ ਮਿਲਦੇ ਹਾਂ। ਅਤੇ ਦਸਵੀਂ ਤੋਂ ਬਾਅਦ ਕਿਵੇਂ ਉਹ ਕਿੱਤੇ ਦੀ ਚੋਣ ਬੱਚਾ ਕਰ ਸਕਦਾ ਹੈ, ਕਿਵੇਂ ਉਹ ਪ੍ਰੈਸ਼ਰਾਈਜ਼ ਹੋਣ ਤੋਂ ਉਹਨੂੰ ਬਚਾਇਆ ਜਾ ਸਕਦਾ ਹੈ, ਕਿਵੇਂ ਉਹਦੀ ਸ਼ਖਸੀਅਤ 'ਚ ਹੋਰ ਨਿਖਾਰ ਆ ਸਕਦਾ ਹੈ, ਇਹ ਗੱਲਾਂ ਆਪਾਂ ਜਾਰੀ ਰੱਖਾਂਗੇ। ਤੁਸੀਂ ਸੁਣਦੇ ਰਹੋ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਤੋ ਸੰਜੀਵ ਸ਼ਰਮਾ ਜੀ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ 100 ਤਰ੍ਹਾਂ ਦੇ ਦਬਾਅ ਦੇ ਵਿੱਚ ਬੱਚਾ ਪੜ੍ਹ ਰਿਹਾ ਹੈ, 100 ਤਰ੍ਹਾਂ ਦੀ ਉਹਦੇ ਉੱਤੇ ਪਰੇਸ਼ਾਨੀਆਂ ਨੇ, ਲੇਕਿਨ ਉਹਨੇ ਕਰ ਲਈ ਦਸਵੀਂ, ਔਰ ਦਸਵੀਂ ਤੋਂ ਬਾਅਦ ਉਹਦੇ ਨੰਬਰ ਵੀ ਚੰਗੇ ਆ ਗਏ, ਲਗਭਗ ਸਾਰਾ ਵਿਹੜਾ ਹੀ ਖੁੱਲ੍ਹਾ ਪਿਆ ਉਹਦੇ ਕੋਲ, ਅਤੇ ਤੁਸੀਂ ਕੀ ਸਮਝਦੇ ਹੋ ਕਿ ਉਹਨੂੰ ਕਿਹੜਾ ਜਿਹੜਾ ਸਟ੍ਰੀਮ ਹੈ ਉਹ ਚੁਣ ਲੈਣਾ ਚਾਹੀਦਾ, ਬਿਨਾਂ ਕੁਝ ਬਹੁਤਾ ਪ੍ਰੈਸ਼ਰ ਪਾਇਆ ਦਿਮਾਗ 'ਤੇ, ਕਿ ਤਾਂ ਕਿ ਉਹਦੇ ਲਈ ਉਹ ਅੱਗੇ ਜਾ ਕੇ ਖੁੱਲ੍ਹੀਆਂ ਆਪਸ਼ਨਾਂ ਹੋਣ?
1: ਅਤੇ ਜੇ ਬੱਚੇ ਦੇ ਨੰਬਰ ਚੰਗੇ ਆ ਰਹੇ ਆ ਤਾਂ ਮੇਰੇ ਖਿਆਲ ਦੇ ਵਿੱਚ ਤਾਂ ਉਹਨੂੰ ਸਾਇੰਸ ਸਟ੍ਰੀਮ ਦੇ ਵਿੱਚ ਹੀ ਜਾਣਾ ਚਾਹੀਦਾ ਹੈ
0: ਜੀ।
1: ਜੇ ਬਹੁਤ ਚੰਗੇ ਆ
0: ਜੀ
1: ਤਾਂ ਮੈਂ ਸੋਚਦਾ ਕਿ ਮੈਡੀਕਲ ਸਟ੍ਰੀਮ ਜਿਹੜੀ ਹੈ ਉਹ ਵਧੀਆ ਰਹੇਗੀ
0: ਜੀ ਜੀ ਜੀ।
1: ਅਤੇ ਕਿਉਂਕਿ ਅਤੇ ਜੇ ਥੋੜ੍ਹੇ ਜਿਹੇ ਘੱਟ ਨੰਬਰਾਂ ਵਾਲਾ ਬੱਚਾ ਹੈ ਤਾਂ ਉਹ ਨੋਨ ਮੈਡੀਕਲ ਉਹਦੇ ਵਾਸਤੇ ਵਧੀਆ ਰਹੇਗਾ
0: ਜੀ ਜੀ ਜੀ।
1: ਕਿਉਂਕਿ ਮੈਡੀਕਲ ਸਟ੍ਰੀਮ ਦਾ ਇਸ ਤਰ੍ਹਾਂ ਹੈ ਕਿ ਉਹਦੇ ਵਿੱਚ ਪਲੱਸ ਟੂ ਤੋਂ ਬਾਅਦ ਕੰਪੀਟੀਸ਼ਨ ਦਾ ਲੈਵਲ ਕੁਛ ਬਹੁਤ ਜ਼ਿਆਦਾ ਹੈ, ਕਿਉਂਕਿ ਸਾਡੇ ਇੱਥੇ MBBS, ਕਿਉਂਕਿ ਹਰ ਬੱਚੇ ਦਾ ਪੇਰੈਂਟ ਸੋਚਦੇ ਕਿ ਡਾਕਟਰ ਹੀ ਬਣੇ ਜਾਏ,
0: ਡਾਕਟਰ ਬਣੇ,
1: ਪਰ MBBS ਦੀਆਂ ਸੀਟਾਂ ਜਿਹੜੀਆਂ ਹੈਗੀਆਂ ਉਹ ਲਿਮਿਟਡ ਹੈ, ਔਰ ਉੱਥੇ ਜੇ ਤੁਹਾਡਾ ਬੱਚਾ ਬਹੁਤ ਆਊਟਸਟੈਂਡਿੰਗ ਹੈ ਤਾਂ ਹੀ ਉਹ ਤਾਂ ਸਾਨੂੰ ਮੈਡੀਕਲ ਦੇ ਵਿੱਚ ਪਾਉਣਾ ਚਾਹੀਦਾ ਹੈ ਬੱਚੇ ਨੂੰ।
0: ਹਾਂਜੀ ਹਾਂਜੀ।
1: ਅਤੇ ਦੂਸਰਾ ਜੇ MBBS ਨਹੀਂ ਕਰ ਪਾਇਆ ਬੱਚਾ BDS ਵੀ ਕਰ ਸਕਦਾ ਹੈ, ਔਰ ਨਰਸਿੰਗ ਦੇ ਵਿੱਚ ਵੀ ਜਾ ਸਕਦਾ ਹੈ,
0: ਬੜੀਆਂ ਹੋਰ ਉਹਦੇ ਕੋਲ
1: ਬਹੁਤ ਜ਼ਿਆਦਾ ਸਕੋਪ ਹੈ
0: ਜੀ ਜੀ।
1: ਪਰ ਜੇ ਥੋੜ੍ਹਾ ਲੋਅਰ ਲੈਵਲ ਦਾ ਬੱਚਾ ਤੁਸੀਂ ਉਹਨੂੰ ਇੰਜੀਨੀਅਰਿੰਗ ਦੇ ਵਿੱਚ ਪਾ ਸਕਦੇ ਹੋ, ਅਤੇ ਆਰਟਸ ਦੀ ਗੱਲ ਇਸ ਤਰ੍ਹਾਂ ਕਿ ਜੇ ਬੱਚਾ ਸਪੋਜ਼ ਕਰੋ ਕਿ ਪਲੱਸ ਟੂ ਤੋਂ ਬਾਅਦ ਉਹ ਸਾਇੰਸ ਦੇ ਵਿੱਚ ਨਹੀਂ ਵੀ ਬਹੁਤਾ ਵਧੀਆ ਚੱਲ ਰਿਹਾ, ਤਾਂ ਉਹ ਆਰਟਸ ਨੂੰ ਸ਼ਿਫਟ ਕਰ ਸਕਦਾ, ਪਰ ਆਰਟਸ ਵਾਲਾ ਬੱਚਾ ਜਿਹੜਾ ਹੈ ਉਹ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਆ ਸਕਦਾ।
0: ਇਹ ਇੱਕ ਵੱਡਾ ਨੁਕਤਾ ਹੈਗਾ ਜੀ।
1: ਬਿਲਕੁਲ ਬਿਲਕੁਲ ਜੀ, ਕਿ ਸਾਇੰਸ

0: है कि बच्चे ਦੇ ਵਿੱਚ ਕਿਹੜੀ ਅਪਰੋਚ ਨੂੰ ਪੈਦਾ ਕੀਤਾ ਜਾਏ, ਰਾਈਟ ਅਪਰੋਚ, ਲੌਜੀਕਲ ਅਪਰੋਚ। ਲੌਜੀਕਲ ਅਪਰੋਚ ਦਾ ਮਤਲਬ ਹੈ ਕਿ ਬੱਚਾ ਸਹੀ ਔਰ ਗਲਤ ਦੇ ਵਿੱਚ ਫਰਕ ਪਛਾਣ ਸਕੇ,
1: ਰੀਜਨਿੰਗ ਕਰ ਸਕੇ,
0: ਰੀਜਨਿੰਗ ਕਰ ਸਕੇ, ਸਹੀ ਗਲਤ ਵਿੱਚ, ਲਾਈਫ ਦੇ ਵਿੱਚ ਵੀ ਉਹ ਕਿਤੇ ਕਨਫਿਊਜ਼ਨ 'ਚ ਖੜਾ ਹੈ ਉਹਨੂੰ, ਉਹ ਮਤਲਬ ਉਹ ਸਹੀ ਸਾਇੰਸ ਵਾਲਾ ਬੱਚਾ ਵਧੀਆ ਤਰੀਕੇ ਨਾਲ ਸਹੀ ਗਲਤ ਦੇ ਵਿੱਚੋਂ ਚੋਣ ਕਰ ਸਕਦਾ ਹੈ ਕਿ ਸਹੀ ਕਿਹੜੀ ਚੀਜ਼ ਹੈ ਉਹਦੇ ਵਾਸਤੇ, ਗਲਤ ਕਿਹੜੀ ਚੀਜ਼ ਹੈ।
1: ਰੈਸ਼ਨਲ ਸੋਚੇਗਾ ਤੁਹਾਨੂੰ ਕਿ ਹਾਂ ਵੀ 2+2=4,
0: ਬਿਲਕੁਲ ਬਿਲਕੁਲ ਬਿਲਕੁਲ,
1: ਵਾਂਗ ਉਹਦੀ ਕਲੀਅਰ ਸੋਚ ਹੋ ਸਕਦੀ ਹੈ,
0: ਬਿਲਕੁਲ ਜੀ ਬਿਲਕੁਲ,
1: ਨੂੰ ਪਤਾ ਹੈ ਕਿ ਜੇ ਆਪਾਂ ਕੰਮ ਕਰਾਂਗੇ ਸਿੱਟਾ ਇਹ ਨਿਕਲੇਗਾ,
0: ਬਿਲਕੁਲ ਜੀ ਬਿਲਕੁਲ ਬਿਲਕੁਲ।
1: ਤੋ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਬਾਇਓ ਅਗਰ ਉਹ ਰੱਖਦਾ ਹੈ ਤੇ ਬਾਇਓ ਬੱਚਾ ਪੜ੍ਹਨ ਲੱਗ ਪਿਆ ਤੇ ਉਹਦੇ ਵਿੱਚ ਉਹਦੇ ਕੋਲ ਸਿਹਤ ਨਾਲ ਸੰਬੰਧਿਤ ਬਹੁਤ ਸਾਰੀਆਂ ਕਿੱਤੇ ਦੀਆਂ ਆਪਸ਼ਨਸ ਆ ਜਾਂਦੀਆਂ,
0: ਬਿਲਕੁਲ ਜੀ ਬਿਲਕੁਲ,
1: ਉਹ ਡਾਕਟਰ ਤੋਂ ਲੈ ਕੇ ਨਰਸ ਤੱਕ ਤੇ ਈਵਨ ਜਿਹੜੇ ਲੈਬ ਟੈਕਨੋਲੋਜੀ ਆ ਟੈਸਟਿੰਗ ਦਾ,
0: ਟੈਸਟਿੰਗ ਲੈਬਸ ਦੇ ਵਿੱਚ, ਬਿਲਕੁਲ ਜੀ ਬਿਲਕੁਲ,
1: ਪੈਥੋਲੋਜੀ ਦਾ ਕਿੰਨਾ ਵੱਡਾ ਇੱਕ ਫੀਲਡ ਹੈ,
0: ਫਾਰਮੇਸੀ ਕਰ ਸਕਦਾ ਹੈ,
1: ਫਾਰਮੇਸੀ ਚ ਮੈਡੀਕਲ ਸਟੋਰ ਤੇ ਹੋਰ ਸਾਰਾ ਡਰੱਗਿਸਟ ਬਣ ਸਕਦੇ ਆ, ਬੜਾ ਕੁਛ ਕਰ ਸਕਦੇ ਆ।
0: ਹਾਂਜੀ ਬਿਲਕੁਲ ਜੀ।
1: ਤੋ ਲੇਕਿਨ ਜੇ ਉਹ ਸਾਇੰਸ ਦੇ ਵਿੱਚ ਹੋਰ ਕਿਹੜੇ ਕਿਹੜੇ ਸਟ੍ਰੀਮ ਦੂਸਰੇ ਨੋਨ ਮੈਡੀਕਲ,
0: ਜਿਸ ਤਰ੍ਹਾਂ ਇੱਕ ਨੋਨ ਮੈਡੀਕਲ ਹੈ, ਜੇ ਤੁਹਾਡੇ ਬੱਚੇ ਦਾ ਮੈਥ ਹਿਸਾਬ ਵੱਲ ਰੁਝਾਨ ਜ਼ਿਆਦਾ ਹੈ, ਮੈਥ ਵਿੱਚ ਉਹ 10ਵੀਂ ਤੱਕ ਚੰਗਾ ਰਿਹਾ ਹੈ,
1: ਹਾਂਜੀ,
0: ਤਾਂ ਨੋਨ ਮੈਡੀਕਲ ਵਿਸ਼ਾ ਬਹੁਤ ਵਧੀਆ ਵਿਸ਼ਾ ਹੈ, ਔਰ ਪਲੱਸ ਟੂ ਤੋਂ ਬਾਅਦ ਬੱਚਾ ਇੰਜੀਨੀਅਰਿੰਗ ਕਰ ਸਕਦਾ ਹੈ।
1: ਇਹਦੇ ਬਾਰੇ ਥੋੜਾ ਦੱਸੋ ਹਾਂਜੀ, ਨੋਨ ਮੈਡੀਕਲ ਬੱਚਾ ਕਿਹੜੇ ਕਿਹੜੇ ਸਬਜੈਕਟ ਪੜ੍ਹ ਰਿਹਾ?
0: ਫਿਜਿਕਸ, ਕੈਮਿਸਟਰੀ ਤੇ ਮੈਥ,
1: ਬਾਕੀ ਉਹਦੇ ਕੋਲ ਪੰਜਾਬੀ ਤੇ ਉਹ ਤਾਂ
0: ਇੰਗਲਿਸ਼
1: ਜਿਹੜੇ ਜਨਰਲ ਸਬਜੈਕਟ ਆ। ਤੋ ਇਹ ਚ ਜਦੋਂ ਬੰਦੇ ਨੇ ਫਿਜਿਕਸ, ਕੈਮਿਸਟਰੀ, ਮੈਥ ਰੱਖ ਲਿਆ, PCM ਇਹਨੂੰ ਸ਼ੋਰਟ ਚ ਆਪਾਂ ਬੋਲ ਦਿੰਦੇ ਹਾਂ, ਬੱਚੇ ਇੱਦਾਂ ਹੀ ਬੋਲਦੇ ਆ ਕਿ PCM ਰੱਖਿਆ ਆਪਾਂ,
0: ਹਾਂਜੀ ਹਾਂਜੀ,
1: ਤੋ ਇਹਨਾਂ ਦੇ ਬਾਰੇ ਥੋੜਾ ਜਿਹਾ ਹੋਰ ਦੱਸੋ ਵੀ ਕੀ ਅੱਗੇ ਸਕੋਪ ਹੋ ਸਕਦਾ ਹੈ।
0: ਹਾਂ, ਫਿਜਿਕਸ ਪਹਿਲੀ ਗੱਲ ਆਪਾਂ ਇੰਜੀਨੀਅਰਿੰਗ ਦੀ ਕਰਦੇ ਸੀ, ਉਹਦੇ ਵਿੱਚ ਮੈਂ ਇੱਕ ਖਾਸ ਮਾਰਕੇ ਦੀ ਗੱਲ ਤੁਹਾਨੂੰ ਕਰਨਾ ਚਾਹੁੰਦਾ ਕਿ ਜਦੋਂ ਅੱਜ ਤੋਂ ਬੱਚਿਆਂ ਦੇ ਪੇਰੈਂਟਸ ਜਦੋਂ ਪੜ੍ਹਦੇ ਸੀ ਉਦੋਂ ਇਹ ਸੋਚਿਆ ਜਾਂਦਾ ਸੀ ਕਿ ਇੰਜੀਨੀਅਰਿੰਗ ਸਿਵਲ ਵਾਲੀ ਸਭ ਤੋਂ ਥੱਲੇ ਲੈਵਲ ਦੀ ਸਮਝੀ ਜਾਂਦੀ ਸੀ
1: ਜੀ,
0: ਤੇ ਉਸ ਉੱਪਰ ਵਾਲੀ ਨੂੰ ਮਕੈਨੀਕਲ ਨੂੰ ਸਮਝਿਆ ਜਾਂਦਾ ਸੀ, ਇਲੈਕਟ੍ਰੀਕਲ ਕਰੋ, ਉਹ ਜ਼ਿਆਦਾ ਵਧੀਆ ਸਮਝਿਆ ਜਾਂਦਾ ਸੀ।
1: ਹਾਂਜੀ ਹਾਂਜੀ।
0: ਤੇ ਅੱਜ ਵੀ ਮੈਂ ਦੇਖਿਆ ਕਿ ਪੇਰੈਂਟਸ ਕੀ ਕਰਦੇ ਆ ਕਿ ਬੱਚੇ ਨੂੰ ਇੰਜੀਨੀਅਰਿੰਗ ਦੇ ਵਿੱਚ ਪਾਉਣ ਲੱਗੇ, ਉਹ ਆਪਣੇ ਦਿਮਾਗ ਉਸ ਸਮੇਂ ਦੀ ਸੋਚ ਦੇ ਮੁਤਾਬਕ ਪਾਉਣਾ ਚਾਹੁੰਦੇ ਆ, ਪਰ ਹੁਣ ਮੈਂ ਸੋਚਦਾ ਕਿ ਕੁਛ ਇੱਦਾਂ ਦੀਆਂ ਇੰਜੀਨੀਅਰਿੰਗਸ ਹੈ ਕਿ ਉਹ ਇਹਨਾਂ ਨਾਲੋਂ ਬਹੁਤ ਹੀ ਬੈਟਰ ਹਨ। ਈਵਨ ਮੈਂ ਸਿਵਲ ਫੀਲਡ ਨੂੰ ਮਕੈਨੀਕਲ, ਇਲੈਕਟ੍ਰੀਕਲ ਤੋਂ ਜ਼ਿਆਦਾ ਵਧੀਆ ਸਮਝਦਾ, ਉਹਦੇ ਵਿੱਚ ਬਹੁਤ ਜ਼ਿਆਦਾ ਅਬਜ਼ਰਪਸ਼ਨ ਹੈ ਇਸ ਵੇਲੇ, ਕਿਉਂਕਿ ਸਾਡੇ ਦੇਸ਼ ਵਿੱਚ ਇਨਫਰਾਸਟ੍ਰਕਚਰ ਡਿਵੈਲਪਮੈਂਟ ਤੱਕ ਬਹੁਤ ਕੰਮ ਚੱਲ ਰਿਹਾ,
1: ਬਹੁਤ ਵਿਕਾਸ,
0: ਸਿਵਲ ਫੀਲਡ ਜਿਹੜਾ ਹੈ ਬਹੁਤ ਵਧੀਆ। ਈਵਨ ਆਰਕੀਟੈਕਚਰ ਫੀਲਡ, ਆਈ ਨੋ ਐਸੇ ਬੱਚੇ ਆ ਜਿਨ੍ਹਾਂ ਨੇ ਆਰਕੀਟੈਕਚਰ ਦੇ ਵਿੱਚ ਬੀਟੈਕ ਕੀਤੀ ਆ, ਔਰ ਉਹਨਾਂ ਦੀ ਮਤਲਬ ਸਲਾਨਾ ਪੈਕੇਜ 20-25 ਲੱਖ ਉਹਨਾਂ ਨੂੰ ਇਨੀਸ਼ੀਅਲ ਮਿਲ ਰਿਹਾ। ਉਹ ਫਿਰ ਪੇਰੈਂਟਸ ਆਪਣੀ ਔਰਥੋਡੋਕਸ ਸੋਚ ਕਰਕੇ ਕਿ ਲੋ ਮਕੈਨੀਕਲ ਇੰਜੀਨੀਅਰਿੰਗ ਕਰ ਲੈ, ਤੂੰ ਇਲੈਕਟ੍ਰੀਕਲ ਕਰ ਲੈ, ਉਹ ਥੋੜ੍ਹਾ ਜਿਹਾ ਉੱਥੇ ਵੀ ਪੇਰੈਂਟਸ ਨੂੰ ਆਪਣੇ ਸੋਚ ਨੂੰ ਬਦਲਣਾ ਚਾਹੀਦਾ।
1: ਨਵਾਂ ਆ ਗਿਆ ਬਹੁਤ ਕੁਛ ਜੀ,
0: ਬਹੁਤ ਕੁਛ ਨਵਾਂ ਆ ਗਿਆ, ਏਰੋ ਨੋਟੀਕਲ ਇੰਜੀਨੀਅਰਿੰਗ ਹੈ, ਬਹੁਤ ਸਕੋਪ ਹੈ, ਫਿਰ ਇੱਕ ਕੰਪਿਊਟਰ ਇੰਜੀਨੀਅਰਿੰਗ ਹੈ, ਉਹ ਵੀ ਬਹੁਤ ਵਧੀਆ ਹੈ। ਸੋ ਬੱਚੇ ਨੂੰ ਇਹ ਦੇਖਣਾ ਚਾਹੀਦਾ ਹੈ ਕਿੱਥੇ ਬੱਚੇ ਦੀ ਅੱਛੀ ਅਬਜ਼ਰਪਸ਼ਨ ਹੈ,
1: ਨੈਨੋ ਟੈਕਨੋਲੋਜੀ
0: ਬਿਲਕੁਲ
1: ਕਿੰਨਾ ਕੁਛ ਨਵਾਂ ਚੀਜ਼ਾਂ ਆ ਰਹੀਆਂ।
0: ਹਾਂਜੀ ਹਾਂਜੀ ਹਾਂਜੀ, ਤੇ ਉਹ ਮਤਲਬ ਪੇਰੈਂਟਸ ਨੂੰ ਥੋੜਾ ਸੋਚ ਬਦਲਣੀ ਚਾਹੀਦੀ, ਥੋੜੀ ਇਸ ਲੈਵਲ ਤੇ ਲੈਣੀ ਚਾਹੀਦੀ ਜੋ ਅੱਜ ਚੱਲ ਰਿਹਾ, ਜੋ ਰੁਝਾਨ ਚੱਲ ਰਿਹਾ ਉਸ ਹਿਸਾਬ ਨਾਲ ਚੱਲਣਾ ਚਾਹੀਦਾ।
1: ਇਹ ਇੱਕ ਸਬਜੈਕਟ ਜੇ ਬੱਚਾ ਹੁਣ ਮੰਨ ਲਓ ਪਲੱਸ ਟੂ ਕਰ ਗਿਆ ਇਹਦੇ ਨਾਲ ਹੀ, ਤੋ ਉਹ ਮੈਨੂੰ ਲੱਗਦਾ ਕਿ ਪਾਇਲਟ ਵਗੈਰਾ ਵੀ ਬਣ ਸਕਦਾ ਹੈ।
0: ਬਿਲਕੁਲ ਬਿਲਕੁਲ ਜੀ, NDA ਇੱਕ ਬਹੁਤ ਵਧੀਆ ਹੈ, ਸਾਡੇ ਕੋਲ ਬੱਚੇ ਜਾਂਦੇ ਆ ਟੈਸਟ ਦੇਣ ਜਾਂਦੇ ਆ NDA ਦਾ, ਪਰ ਮੈਂ ਦੇਖਿਆ ਕਿ ਪਾਸ ਆਊਟ, ਪਾਸ ਪਰਸੈਂਟੇਜ ਜਿਹੜੀ ਹੈ ਰਿਟਨ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਹੁੰਦੀ
1: ਜੀ।
0: ਉਹਦਾ ਕਾਰਨ ਇਹ ਹੈ ਕਿ ਬੱਚੇ ਪਲੱਸ ਵਨ ਦੇ ਵਿੱਚ ਸਪੈਸ਼ਲੀ ਮੈਂ ਦੇਖਦਾ ਕਿ ਨੋਨ ਬੋਰਡ ਕਲਾਸ ਹੋਣ ਕਰਕੇ ਉਹ ਬੱਚੇ ਇੰਨਾ ਹਾਰਡ ਵਰਕ ਨਹੀਂ ਕਰਦੇ,
1: ਸੀਰੀਅਸਲੀ ਨਹੀਂ
0: ਲੈਂਦੇ, ਔਰ ਉਹ ਜਿਹੜਾ ਸਿਲੇਬਸ ਜਿਹੜਾ ਹੈ ਉਹ ਨਾ ਕੀਤੇ ਹੋਣ ਕਰਕੇ NDA ਦੇ ਵਿੱਚੋਂ ਕਲੀਅਰ ਨਹੀਂ ਕਰ ਪਾਉਂਦੇ। ਮੈਂ
1: ਬਹੁਤ ਹੀ ਮਹੱਤਵਪੂਰਨ ਵਿਸ਼ਾ ਨੁਕਤਾ ਹੈ ਕਿ ਮੈਂ ਦੇਖਦਾ ਕਈ ਵਾਰੀ ਸਾਡੇ ਕੋਲ ਬੱਚੇ ਆਉਂਦੇ, ਕਈ ਵਾਰੀ ਕਿ ਉਹ ਕਹਿਣਗੇ ਸਰ 6ਵੀਂ ਤੋਂ ਲੈ ਕੇ 10ਵੀਂ ਤੱਕ ਦਾ ਸਾਨੂੰ ਹਿਸਟਰੀ ਦੀ ਬੁੱਕ ਚਾਹੀਦੀ ਹੈ, ਮੈਥ ਦੀ ਬੁੱਕ ਚਾਹੀਦੀ ਹੈ, ਕੀ ਕਰਨੀ ਭਾਈ, ਮੈਂ ਫਲਾਨਾ ਟੈਸਟ ਤਿਆਰ ਕਰ ਰਿਹਾ ਜੀ, ਉਹਦੇ ਵਿੱਚ ਉਹਨਾਂ ਚੋਂ ਇੱਕ ਸਵਾਲ ਆਉਣੇ ਆ।
0: ਹਾਂਜੀ ਹਾਂਜੀ।
1: ਤੇ ਇਹ ਬੜੀ ਵੱਡੀ ਤੁਸੀਂ ਜਿਹੜੀ ਅਹਿਮ ਗੱਲ ਜਿਹੜੀ ਕੀਤੀ ਆ ਕਿ ਜਿਹੜੀਆਂ ਕਲਾਸ, ਇੱਕ ਤਾਂ ਬੱਚੇ ਨੂੰ ਮੈਨੂੰ ਲੱਗਦਾ ਕਿ ਆਪਣੀਆਂ ਕਿਤਾਬਾਂ ਕਦੇ ਵੇਚਣੀਆਂ ਨਹੀਂ ਚਾਹੀਦੀਆਂ।
0: ਹਾਂਜੀ ਬਿਲਕੁਲ ਬਿਲਕੁਲ,
1: ਜਿਹੜੀ ਮਰਜ਼ੀ ਕਲਾਸ ਦੀ ਹੋਏ ਕੋਲ ਹੀ ਰੱਖੇ।
0: ਦੂਸਰੇ ਜਿਹੜੇ ਨੋਨ ਬੋਰਡ ਕਲਾਸਾਂ ਨੂੰ

0: ਬਿਲਕੁਲ ਹਲਕੇ ਤਰੀਕੇ ਨਾਲ ਜਿਹੜੇ ਬੱਚੇ ਲੈ ਲੈਂਦੇ ਆ ਉਹ
1: ਉਹ
0: ਵੀ
1: ਸੀਰੀਅਸ
0: ਬੜਾ
1: ਗੱਲ ਹੈ ਉਹ।
0: ਬਹੁਤ ਜ਼ਿਆਦਾ ਨੁਕਸਾਨ ਕਰਦੇ ਆ ਆਪਣਾ।
1: ਹਾਂ ਬਿਲਕੁਲ ਜੀ।
0: ਔਰ NDA ਦੇ ਵਿੱਚ ਮਤਲਬ ਅੱਛਾ ਸਕੋਪ ਹੈ, ਔਰ ਗੱਲ ਉੱਥੇ ਹੀ ਹੈ ਕਿ NDA ਦੇ ਵਿੱਚ ਵੀ ਜਦੋਂ ਅੱਗੇ ਇੰਟਰਵਿਊ ਫੇਸ ਕਰਦੇ ਆ ਬੱਚੇ, ਉਦੋਂ ਵੀ ਮੈਂ ਦੇਖਿਆ ਕਿ ਪਾਸ ਪਰਸੈਂਟੇਜ ਅੱਗੇ ਬਹੁਤ ਘੱਟ ਹੁੰਦੀ ਹੈ, ਅਰਾਊਂਡ 1 or 2% ਜਿਹੜੇ ਬੱਚੇ ਆ ਉਹੀ NDA 'ਚੋਂ ਪਾਸ ਹੁੰਦੇ ਆ। ਈਵਨ ਅਸੀਂ ਤੁਸੀਂ ਸੁਣਦੇ ਹੀ ਹੋ ਕਿ ਇੰਡੀਅਨ ਆਰਮੀ ਦੇ ਵਿੱਚ ਆਫਿਸਰਸ ਦੀ ਕਿੰਨੀ ਕਮੀ ਹੈ,
1: ਬਹੁਤ ਕਮੀ ਹੈ,
0: ਉਹ 35-40 ਹਜ਼ਾਰ। ਉਹ ਕਾਰਨ ਕੀ ਹੈ ਕਿ ਆਫਿਸਰ ਉਹਨਾਂ ਨੂੰ ਚਾਹੀਦੇ ਹੁੰਦੇ ਆ ਬੋਲਡ ਬੈਲੈਂਸਡ ਲੀਡਰਸ਼ਿਪ ਕੁਆਲਿਟੀ ਉਹ ਵਾਲੇ ਚਾਹੀਦੇ, ਪਰ ਸਾਡੇ ਬੱਚੇ ਜਿਹੜੇ ਪੜ੍ਹੇ ਲਿਖੇ ਬੱਚੇ ਆ ਉਹ ਇਹਨਾਂ ਕੁਆਲਿਟੀਆਂ ਦੇ ਵਿੱਚ ਪਿੱਛੇ ਨੇ, ਕਿਉਂਕਿ ਉਹਨਾਂ ਨੂੰ ਜ਼ਿਆਦਾ ਪੜ੍ਹਾਈ ਦੇ ਜਿਹੜਾ ਪੜ੍ਹ ਰਿਹਾ ਉਹ ਕਿਤਾਬੀ ਕੀੜਾ ਬਣਿਆ ਹੋਇਆ,
1: ਕਿਤਾਬੀ ਕੀੜਾ
0: ਉਹ ਇਹ ਸੋਚ ਨਹੀਂ ਰਿਹਾ ਕਿ ਮੈਨੂੰ ਅੱਛੀ ਫਿਜ਼ਿਕਸ ਵੀ ਚਾਹੀਦੀ ਹੈ, ਮੇਰੇ 'ਚ ਹੋਰ ਵੀ ਕੁਆਲਿਟੀਆਂ ਹੋਣੀ ਚਾਹੀਦੀਆਂ, ਆਈ ਸ਼ੁੱਡ ਬੀ ਲੀਡਰ,
1: ਬਿਲਕੁਲ ਉਹ
0: ਆਈ ਸ਼ੁੱਡ ਬੀ ਡਿਸੀਜ਼ਨ ਮੇਕਿੰਗ ਮੇਰੇ 'ਚ ਹੋਣੀ ਚਾਹੀਦੀ ਹੈ। ਸੋ ਬੈਲੈਂਸਡ ਆਫਿਸਰ ਆਰਮੀ ਨੂੰ ਇਸ ਕਰਕੇ ਨਹੀਂ ਮਿਲ ਰਹੇ ਕਿਉਂਕਿ ਬੱਚੇ ਦੀ ਡਿਵੈਲਪਮੈਂਟ ਬੈਲੈਂਸ ਨਹੀਂ ਹੋ ਰਹੀ, ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਹਾਂ।
1: ਇਹ ਸਾਡੇ ਬਿਲਕੁਲ ਜੀ ਸਕੂਲਾਂ ਦੇ ਪੱਧਰ 'ਤੇ ਕਹਿ ਲਓ ਵੀ ਜਿਤਨਾ ਕਿਤੇ
0: ਕਮੀ ਰਹਿ ਗਈ, ਕਮੀ ਰਹਿੰਦੀ,
1: ਬੱਚਿਆਂ ਦਾ ਵੀ ਏਡਾ ਕਸੂਰ ਨਹੀਂ ਆਪਾਂ ਕਹਿੰਦੇ ਵੀ ਹੋਊਗਾ
0: ਨਹੀਂ, ਬੱਚਿਆਂ ਦਾ ਨਹੀਂ ਕਸੂਰ ਤਾਂ ਬੇਸਿਕਲੀ ਇੱਕ ਆਪਾਂ ਪੌਦਾ ਲਗਾਇਆ ਹੋਇਆ, ਉਹ ਪੌਦਾ ਤਾਂ ਬੜੀ ਅੱਛੀ ਬ੍ਰਾਂਡ ਦਾ ਲੈਣ ਦਾ, ਅਸੀਂ ਉਹਨੂੰ ਅੱਛੀ ਤਰ੍ਹਾਂ ਫੀਡ ਨਹੀਂ ਦੇ ਰਹੇ, ਅੱਛਾ ਪਾਣੀ ਨਹੀਂ ਟਾਈਮ ਸਿਰ ਦੇ ਰਹੇ, ਤਾਂ ਉਹ ਫੁੱਲ ਵਧੀਆ ਥੋੜ੍ਹੀ ਦਊਗਾ,
1: ਉਹਨੂੰ ਸਹੀ ਕੋਈ ਡਾਇਰੈਕਸ਼ਨ ਨਹੀਂ ਆਪਾਂ।
0: ਹਾਂਜੀ ਹਾਂਜੀ। ਸੋ ਪੇਰੈਂਟਸ ਅਤੇ ਟੀਚਰਸ ਦਾ ਰੋਲ ਜਿਹੜਾ ਹੈ ਉਹ ਹੋਣਾ ਚਾਹੀਦਾ ਕਿ ਉਹ ਬੱਚੇ ਦੇ ਵਿੱਚੋਂ ਕੱਢਣਾ ਪੋਟੈਂਸ਼ੀਅਲ ਉਹਦਾ ਬਾਹਰ ਕੱਢਣਾ ਹੈ, ਨਾ ਕਿ ਬੱਚੇ ਨੂੰ ਕੁੱਟ ਮਾਰ ਕੇ ਉਹ ਚੀਜ਼ਾਂ ਨੂੰ ਬਾਹਰ ਕੱਢਣਾ ਚਾਹੀਦਾ।
1: ਤੁਸੀਂ ਹੁਣ ਕਹਾਵਤ ਵੀ ਹੈ ਕਹਿੰਦੇ ਤੁਸੀਂ ਘੋੜੇ ਨੂੰ ਕੁੱਟ ਕੇ ਦਰਿਆ ਤੱਕ ਲੈ ਜਾਓਗੇ ਪਰ ਉਹਨੂੰ ਧੱਕੇ ਨਾਲ ਪਾਣੀ ਨਹੀਂ ਪਾ ਸਕਦੇ, ਜਦੋਂ ਤੱਕ ਉਹ ਆਪਣਾ ਚਾਹੇ ਪੀਣਾ,
0: ਬਿਲਕੁਲ ਜੀ ਬਿਲਕੁਲ,
1: ਉਹਨੂੰ ਕੁੱਟ ਕੇ ਨਹੀਂ ਬੁਲਾਇਆ ਜਾ ਸਕਦਾ।
0: ਹਾਂਜੀ ਹਾਂਜੀ।
1: ਤੋ ਇਹ ਮੈਂ ਦੇਖਦਾ ਕਿ ਜਿਹੜੀ ਸ਼ਖਸੀਅਤ ਹੈ ਉਹਦਾ ਬਹੁਤ ਪੱਖੀ ਵਿਕਾਸ ਹੋਣਾ ਜ਼ਰੂਰੀ ਹੈ, ਕੱਲੀਆਂ ਕਿਤਾਬਾਂ ਪੜ੍ਹ ਕੇ ਨੰਬਰ ਬਹੁਤ ਗੋਲਡ
0: ਬਿਲਕੁਲ ਜੀ ਬਿਲਕੁਲ ਬਿਲਕੁਲ ਜੀ
1: ਉਹ ਇੱਕ ਪਾਸਾ ਹੋ ਗਿਆ, ਦੂਜਾ ਪਾਸਾ ਤੁਸੀਂ ਆਪਣਾ ਕਮਜ਼ੋਰ ਕਰ ਲਿਆ,
0: ਦੂਜਾ ਕਮਜ਼ੋਰ ਕਰ ਲਿਆ,
1: ਉਹ ਬਹੁਤ ਜ਼ਰੂਰੀ ਹੈ, ਸਿਹਤ ਦਾ ਹੋਣਾ ਵੀ ਜ਼ਰੂਰੀ ਹੈ,
0: ਖੇਡਾਂ ਦਾ ਹੋਰ ਕੁਆਲਿਟੀਜ਼ ਬਹੁਤ ਹੈਗੀਆਂ ਜਿਹੜੀਆਂ। ਔਰ ਈਵਨ ਔਰ ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸ ਰਿਹਾ ਕਿ ਸਾਡੇ ਕੋਲ ਬੱਚੇ ਆ ਰਹੇ ਆ ਬੀਟੈਕ ਕਰਦੇ ਆ, ਫਾਈਨਲ ਈਅਰ 'ਚ ਹੁੰਦੇ, ਐਮਟੈਕ ਫਾਈਨਲ ਈਅਰ 'ਚ ਆ ਰਹੇ ਆ,
1: ਹਾਂਜੀ ਹਾਂਜੀ,
0: ਉਹ ਸਰ ਆ ਕੇ ਗੱਲ ਕਰਦੇ, ਸਰ ਸਾਡੇ ਵਿੱਚ ਬੋਲਣ ਦੀ ਸਕਿੱਲ ਨਹੀਂ ਹੈ ਸਾਡੇ 'ਚ, ਅਸੀਂ ਇੰਗਲਿਸ਼ ਫਲੂਐਂਟਲੀ ਬੋਲ ਪਾਉਂਦੇ, ਮੈਂ ਤਾਂ ਸਰ ਹੁਣ ਇੰਗਲਿਸ਼ ਸਪੀਕਿੰਗ ਕੋਰਸ ਕਰ ਰਿਹਾ,
1: ਕਰਦੇ ਆ,
0: ਔਰ ਇਹਨਾਂ ਬੱਚਿਆਂ ਨੂੰ ਜਦੋਂ ਸਾਡੇ ਕੋਲ ਪੜ੍ਹਦੇ ਸੀ ਮੇਰੀ ਕੋਸ਼ਿਸ਼ ਹੈ ਕਿ ਬੱਚੇ ਕੋਲੋਂ ਬੁਲਵਾਉਣਾ ਕੋਈ ਡੈਫੀਨੇਸ਼ਨ ਬੋਲ ਤੂੰ
1: ਜੀ,
0: ਇੰਗਲਿਸ਼ ਬੋਲੋ ਤਾਂ ਮਤਲਬ
1: ਝਾਕਾ ਇੱਕ
0: ਨਿਕਲ, ਬੇਸਿਕਲੀ ਤਾਂ ਝਾਕਾ ਹੀ ਹੁੰਦਾ,
1: ਝਾਕਾ ਹੀ,
0: ਆਈਲੈਟ ਦੀ ਕੋਚਿੰਗ ਲੈ ਰਹੇ ਬੱਚੇ, ਉਹ ਮੈਂ ਤਾਂ ਕਹਿੰਦਾ ਕਿ ਜਿਹੜੇ ਬੱਚਾ ਕਲਾਸ 'ਚ ਇੰਗਲਿਸ਼ ਮੀਡੀਅਮ 'ਚ ਪੜ੍ਹ ਰਿਹਾ, ਜੇ ਬੱਚਾ ਕੋਲ ਬੁਲਵਾਇਆ ਜਾਏ ਬਾਰ ਬਾਰ ਚੀਜ਼ਾਂ ਨੂੰ ਤਾਂ ਉਹਨੂੰ ਲੋੜ ਹੀ ਨਹੀਂ ਕੋਚਿੰਗ ਦੀ,
1: ਜ਼ਰੂਰਤ ਹੀ ਨਹੀਂ,
0: ਦੇ ਕੈਨ ਡੂ ਆਪਣੇ ਆਪ ਹੀ ਇਸ ਚੀਜ਼ਾਂ 'ਚ ਉਹ ਮਤਲਬ ਅੱਛੇ ਅੱਛੇ ਬੈਂਡ ਲੈ ਸਕਦੇ,
1: ਮਤਲਬ ਸੁਭਾਵਿਕ ਤੌਰ 'ਤੇ ਬਣ ਸਕਦੇ ਉਹ,
0: ਬਿਲਕੁਲ ਜੀ,
1: ਕੋਈ ਐਡੀ ਗੱਲ ਨਹੀਂ।
0: ਹਾਂਜੀ ਹਾਂਜੀ।
1: ਤੋ ਬੱਚੇ ਦਾ ਜਿਹੜਾ ਡਿਵੈਲਪਮੈਂਟ ਜਦੋਂ ਤੱਕ ਨਹੀਂ ਹੁੰਦੀ ਚਾਰੋਂ ਪਾਸੇ, ਬਾਕੀ NDA ਦੇ ਵਿੱਚ ਨਾ ਜਾਣਾ ਇੱਕ ਚਿੰਤਾਜਨਕ ਗੱਲ ਹੈ।
0: ਬਿਲਕੁਲ।
1: ਮੈਂ ਪਿੱਛੇ ਜੇ ਕੋਈ ਦੇਖ ਸੁਣ ਰਿਹਾ ਸੀ ਕਿਸੇ ਦਾ ਲੈਕਚਰ, ਉਹ ਕਹਿੰਦੇ ਕਿ ਦੇਖੋ ਪੰਜਾਬ ਦੇ ਸਰਕਾਰ ਨੇ ਦੋ ਸਕੂਲ ਬਣਾਏ, ਮਾਈ ਭਾਗੋ ਅਕੈਡਮੀ ਅਤੇ ਦੂਸਰਾ ਮਹਾਰਾਜਾ ਰਣਜੀਤ ਸਿੰਘ ਜਿਹੜੀ ਆ।
0: ਹਾਂ, ਇੱਕ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਇਸ ਵਾਰ ਜਿਹੜਾ ਬੱਚਾ NDA ਦੇ ਵਿੱਚ ਟੌਪ ਕੀਤਾ ਹੈ, ਪਾਸ ਆਊਟ ਹੋਇਆ, ਉਹ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦਾ ਬੱਚਾ ਹੈ।
1: ਬਿਲਕੁਲ ਬਿਲਕੁਲ ਜੀ, ਹਾਂਜੀ ਹਾਂਜੀ, ਇਹ ਬੜੀ ਖੁਸ਼ੀ ਦੀ ਗੱਲ ਹੈ।
0: ਬਿਲਕੁਲ ਬਿਲਕੁਲ।
1: ਤੇ ਉਹ ਪੰਜਾਬ ਸਰਕਾਰ ਦਾ ਅੱਛਾ ਇੱਕ ਉਪਰਾਲਾ ਰਿਹਾ ਤੇ ਅੱਛੀ ਦੇਣ ਹੈ, ਤੇ ਉਹ ਉਹਨਾਂ ਦੇ ਜਿਹੜੇ ਜਨਰਲ ਜਿਹੜੇ ਸੀਗੇ IP ਸਿੰਘ ਜੀ ਮਾਈ ਭਾਗੋ ਦੇ, ਉਹਦੇ ਵਿੱਚ ਲੜਕੀਆਂ ਦੇ ਲਈ ਬਣਾਇਆ ਹੋਇਆ, ਉਹ ਕਹਿੰਦੇ ਕਿ ਦੇਖੋ ਜੀ ਇਹਦੇ ਵਿੱਚ ਸਾਨੂੰ ਅੱਜ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕੋਈ ਵੀ ਬੱਚਾ ਕਹਿੰਦੇ ਸਾਡੀ ਅਕੈਡਮੀ 'ਚ ਦਾਖਲ ਨਹੀਂ ਹੋਇਆ।
0: ਠੀਕ ਠੀਕ ਠੀਕ।
1: ਮੈਂ ਕਿਹਾ ਇਹ ਕੀ ਗੱਲ ਹੈ ਜੀ, ਕਹਿੰਦੇ ਜੀ ਦੇਖ ਲਓ ਹੁਣ, ਕਿਉਂਕਿ ਅਸੀਂ ਤਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਨੰਬਰ ਹੀ ਇਕੱਲੇ ਨਹੀਂ ਚਾਹੀਦੇ ਸਾਨੂੰ,
0: ਹਾਂਜੀ ਹਾਂਜੀ,
1: ਇੱਥੇ ਇੱਕ ਆਫਿਸਰ ਕੋਈ ਲੜਕੀ ਹੈ ਉਹਨੂੰ ਤਿਆਰ ਕਰਨਾ ਸੀ।
0: ਬਿਲਕੁਲ ਬਿਲਕੁਲ।
1: ਔਰ ਆਫਿਸਰ ਬੋਲਡ ਚਾਹੀਦੀ ਆ, ਕਿਵੇਂ ਉਹ ਲੱਗਣੀ ਚਾਹੀਦੀ, ਉਹਦੇ ਅੰਦਰ ਇੱਕ ਅੱਗ ਚਾਹੀਦੀ,
0: ਹਾਂਜੀ ਹਾਂਜੀ ਬਿਲਕੁਲ,
1: ਤੇ ਉਹੀ ਲੀਡ ਕਰੇਗੀ ਮਿਲਟਰੀ ਫੌਜ ਨੂੰ, ਹੋਰ ਹੀ ਤਰ੍ਹਾਂ ਦਾ ਅਫਸਰ ਬਣਾ ਕੇ ਭੇਜਦੀ, ਸਾਰਾ ਕੁਝ ਸੁੱਟ ਕੇ ਆ
0: ਜਾਏ ਮਿਲਟਰੀ ਦੀ ਜੇ ਜੋਬ ਦੇ ਵਿੱਚ ਲੀਡਰਸ਼ਿਪ, ਮਤਲਬ ਤੁਹਾਡੀ ਲਾਈਫ ਰਿਸਕ ਤੇ ਆ ਜਦੋਂ ਤੁਸੀਂ ਲੜ ਰਹੇ ਫਰੰਟ ਤੇ।
1: ਬਿਲਕੁਲ ਜੀ।
0: ਅੱਛਾ, ਉੱਥੇ ਇੱਕ ਅੱਛਾ ਲੀਡਰ ਹੀ ਸਫਲ ਹੋ ਸਕਦਾ ਹੈ।
1: ਉਹ ਸੰਜੀਵ ਜੀ, ਮੈਂ ਉਹ ਬੱਚਿਆਂ ਨੂੰ ਮਿਲਿਆ ਜਿਹੜੀਆਂ ਉੱਥੇ ਟ੍ਰੇਨਿੰਗ ਕਰਦੀਆਂ ਸੀ,
0: ਹਾਂਜੀ,
1: ਉਹ ਰੂਟੀਨ ਵਿੱਚ ਹੀ ਅਫਸਰ ਲੱਗ ਰਹੀਆਂ ਸੀ, 25 ਕੁੜੀਆਂ ਦਾ ਬੈਚ ਹੈ, ਉਹਨਾਂ ਚੋਂ ਕੋਈ ਵੀ ਕੁੜੀ ਜਿਹੜੀ ਆ ਮੈਨੂੰ ਇਹ ਨਹੀਂ ਲੱਗਿਆ ਵੀ ਇਹ ਥੋੜੀ ਸੁਸਤ ਆ ਜਾਂ ਕੀ ਆ, ਉਹ ਇੰਨੀ ਆ ਐਕਟਿਵ ਕਿ ਉਹਨਾਂ ਦੀ ਟ੍ਰੇਨਿੰਗ ਇੰਨੀ ਅੱਛੀ ਹੋ ਰਹੀ ਆ, ਤੇ ਉਹ ਤੇ ਰੂਟੀਨ ਦੇ ਵਿੱਚ ਆਫਿਸਰ ਵਾਂਗ ਹੀ ਉਹ ਚੱਲ ਰਹੀਆਂ ਨੇ।
0: ਠੀਕ ਠੀਕ।
1: ਤੇ ਜਿਵੇਂ ਤੁਸੀਂ ਦੱਸਿਆ ਕਿ ਉਹਦੇ ਵਿੱਚੋਂ ਹੀ ਜਿਹੜਾ ਬੋਇਜ਼ ਦਾ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਜਿਹੜਾ ਸਕੂਲ ਆ ਅਕੈਡਮੀ, ਉਹਦੇ ਵਿੱਚੋਂ ਵੀ ਸੇਮ ਚੀਜ਼ ਆ, ਉਹ ਜਿਹੜੇ ਮੁੰਡੇ ਆ ਉਹਨਾਂ ਚ ਬਹੁਤ ਕੋਨਫੀਡੈਂਸ ਆ, ਔਰ ਜਿਹਨਾਂ ਚ ਕੋਨਫੀਡੈਂਸ ਨਹੀਂ ਉਹ ਮਾਰਿਆ ਗਿਆ, ਉਹ ਵਾਪਸ ਆ ਜਾਂਦਾ, ਉਹ ਭੱਜ ਕੇ ਆ ਜਾਂਦੇ ਆ, ਕਹਿੰਦੇ ਨਹੀਂ ਜੀ ਉੱਥੇ ਸਾਡੇ ਕੋਲ ਨਹੀਂ ਹੋਣਾ ਕੁਛ ਵੀ।
0: ਠੀਕ ਠੀਕ ਠੀਕ ਠੀਕ।
1: ਤੋ ਇਹ ਜਿਹੜੀ ਆ ਸਿਲਸਿਲਾ ਹੈ ਇਹਦੇ ਵਿੱਚ ਕੋਨਫੀਡੈਂਸ ਜ਼ਰੂਰੀ ਆ।
0: ਹਾਂਜੀ,
1: ਇੱਕ ਜੇ ਉਹ ਬੱਚਾ ਦਸਵੀਂ ਤੋਂ ਬਾਅਦ ਸਾਇੰਸ ਰੱਖ ਲੈਂਦਾ ਚੰਗੇ ਨੰਬਰ ਲੈ ਕੇ, ਤੇ ਉਹਦੇ ਵਿੱਚ ਵੀ ਚੰਗਾ ਕੰਮ ਕਰਦਾ ਹੈ, ਤੇ ਉਹ ਕਾਫੀ ਬ੍ਰਾਈਟ ਫਿਊਚਰ ਉਹਦਾ,
0: ਬਹੁਤ ਬ੍ਰਾਈਟ ਫਿਊਚਰ ਜੀ
1: ਆ ਜਾਂਦਾ। ਤੇ ਕਿੰਨੀਆਂ ਆਪਸ਼ਨਸ ਆ, ਆਪਾਂ ਜੇ ਗੱਲਾਂ ਕਰਨ ਲੱਗ ਜਾਈਏ ਤਾਂ ਮੈਨੂੰ ਲੱਗਦਾ ਕਿ ਟਾਈਮ ਥੋੜਾ ਪੈ ਜਾਏਗਾ।
0: ਹਾਂਜੀ ਬਿਲਕੁਲ।
1: ਕੁਝ ਜਿਹੜੇ ਆ ਜਿਵੇਂ ਤੁਸੀਂ ਦੱਸ ਰਹੇ ਸੀਗੇ ਇੰਜੀਨੀਅਰਿੰਗ ਕੋਰ ਦੇ ਵਿੱਚ ਆ ਤੇ ਮੈਡੀਕਲ ਦੇ ਵਿੱਚ ਆ, ਕੈਮਿਸਟਰੀ ਯਾਰ ਉਹਦੇ ਕੋਲ ਹੈਗੀ ਆ, ਉਹਦੇ ਵਿੱਚ ਵੀ ਸਕੋਪ ਕਿਹੜੇ ਕਿਹੜੇ ਹੋ ਜਾਂਦੇ ਜੀ?
0: ਕੈਮਿਸਟਰੀ ਦੇ ਵਿੱਚ ਤੁਸੀਂ ਅੱਗੇ ਕੈਮਿਸਟਰੀ ਦੇ ਇਹਨਾਂ ਸਾਰੇ ਸਬਜੈਕਟਸ ਦੇ ਵਿੱਚ ਅੱਗੇ ਬੀ ਐੱਸ ਸੀ ਐੱਮ ਐੱਸ ਸੀ ਕਰ ਸਕਦੇ ਹੋ ਓਨਰਸ ਇਹਨਾਂ ਦੇ।
1: ਹਾਂਜੀ।
0: ਔਰ ਕੈਮਿਸਟਰੀ ਦੇ ਵਿੱਚ ਤਾਂ ਤੁਸੀਂ ਅੱਜ ਫਾਰਮਾਸਿਟੀਕਲ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਹੈ,
1: ਕਾਫੀ ਮੰਗ ਹੈ,
0: ਕਾਫੀ ਮੰਗ ਹੈ, ਔਰ ਉੱਥੇ ਅੱਛੇ ਮਤਲਬ ਪੈਕੇਜ ਉਹ ਦਿੰਦੇ ਹਨ ਜਿਹੜੇ ਐਮ ਐੱਸ ਸੀ ਪੀ ਐੱਚ ਡੀ ਹਨ
1: ਕੈਮੀਕਲ ਇੰਜੀਨੀਅਰਸ ਜਿਹੜੇ ਆ ਉਹ ਚੰਗਾ ਕੰਮ ਕਰ ਰਹੇ।
0: ਹਾਂਜੀ ਬਿਲਕੁਲ ਜੀ ਬਿਲਕੁਲ।
1: ਤੇ ਮੈਥ ਇਹਦੇ ਵਿੱਚ ਇੱਕ ਜੁੜਦਾ ਨਾਲ।
0: ਹਾਂਜੀ ਹਾਂਜੀ।
1: ਮੈਥ ਕੀ ਰੋਲ ਪਲੇ ਕਰਦਾ ਜੀ?
0: ਮੈਥ ਦਾ ਰੋਲ ਇਹ ਹੈ ਕਿ ਮੈਥ ਇੱਕ ਮਾਸਟਰ ਜਿਸ ਤਰ੍ਹਾਂ ਕਹਿੰਦੇ ਕਿ
1: ਆਤਮਾ ਹੀ ਹੈ,
0: ਆਤਮਾ ਹੈ, ਕੰਟਰੋਲਰ ਟੋਪਿਕ ਕਵਰ ਕਰਨੇ ਪੈਂਦੇ, ਪਹਿਲੇ 15 ਦਿਨ ਮੈਥ ਤੇ ਲਗਾਉਣੇ ਪੈਂਦੇ ਤਾਂ ਕਿ ਬੱਚਿਆਂ ਨੂੰ ਫਿਜ਼ਿਕਸ ਸਮਝ ਆ ਜਾਵੇ।
1: ਠੀਕ ਹੈ ਜੀ।
0: ਸੋ ਮੈਥ ਜਿਹੜਾ ਮੈਥ ਦਾ ਇਨ ਇਟ ਸੈਲਫ ਤਾਂ ਮੈਂ ਜ਼ਿਆਦਾ ਨਹੀਂ, ਪ੍ਰੈਕਟੀਕਲ ਕੋਈ ਸਕੋਪ ਹੋਵੇ, ਬਟ ਇਹ ਸਾਰਿਆਂ ਦੀ ਆਤਮਾ ਹੈ। ਇਹਦੇ ਤੋਂ ਬਿਨਾਂ ਨਾ ਕੈਮਿਸਟਰੀ ਦਾ ਗੁਜ਼ਾਰਾ ਹੈ, ਨਾ ਫਿਜ਼ਿਕਸ ਦਾ ਗੁਜ਼ਾਰਾ ਹੈ, ਤੇ ਫਿਜ਼ਿਕਸ ਦਾ ਤਾਂ ਹੈ ਹੀ ਨਹੀਂ, ਤੇ ਨਾ ਬਾਇਓ ਦਾ ਗੁਜ਼ਾਰਾ ਹੈ।
1: ਮਤਲਬ ਮੈਥ ਉਹ ਜ਼ਮੀਨ ਹੈ ਜਿਹਦੇ ਵਿੱਚ ਸਾਰੇ ਪੌਦੇ ਉੱਗਣਗੇ।
0: ਬਿਲਕੁਲ ਬਿਲਕੁਲ ਬਿਲਕੁਲ।
1: ਬੰਦੇ ਦਾ ਮੈਥਮੈਟਿਕਸ ਚੰਗਾ ਹੋਣਾ ਚਾਹੀਦਾ, ਇਹ ਇੱਕ ਵਾਕਈ। ਔਰ ਜੋੜ ਤੋੜ ਦੇ ਵਿੱਚ ਜਿਹੜਾ ਬੰਦਾ ਕਾਮਯਾਬ ਹੋ ਗਿਆ ਉਹ ਜ਼ਿੰਦਗੀ 'ਚ ਫੇਲ ਹੁੰਦਾ ਹੀ ਨਹੀਂ।
0: ਬਿਲਕੁਲ ਜੀ, ਬਿਲਕੁਲ ਬਿਲਕੁਲ।
1: ਤੋ ਸੰਜੀਵ ਸ਼ਰਮਾ ਜੀ, ਅੱਜ ਤੁਸੀਂ ਬਹੁਤ ਹੀ ਕੀਮਤੀ ਗੱਲਾਂ ਸਾਂਝੀਆਂ ਕੀਤੀਆਂ, ਔਰ ਮੈਨੂੰ ਪੂਰੀ ਉਮੀਦ ਹੈ ਜਿਹੜੇ ਵਿਦਿਆਰਥੀ ਜਾਂ ਉਹਨਾਂ ਦੇ ਮਾਤਾ ਪਿਤਾ ਇਹ ਪ੍ਰੋਗਰਾਮ ਸੁਣ ਰਹੇ ਨੇ ਉਹ ਜ਼ਰੂਰ ਸੰਜੀਵ ਜੀ ਦੀਆਂ ਗੱਲਾਂ ਨੂੰ ਤੋਂ ਫਾਇਦਾ ਲੈਣਗੇ, ਅਤੇ ਬੱਚਿਆਂ ਦਾ ਭਵਿੱਖ ਜਿਹੜਾ ਹੋਰ ਵੀ ਬ੍ਰਾਈਟ ਹੋਏਗਾ, ਅਤੇ ਅਸੀਂ ਵੀ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ ਹਮੇਸ਼ਾ ਹੀ, ਅਤੇ ਦੁਆ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ 'ਚ ਰਹੋ ਅਤੇ ਖੁਸ਼ ਰਹੋ, ਮੁਸਕਰਾਉਂਦੇ ਰਹੋ, ਅਤੇ ਪ੍ਰੋਗਰਾਮ ਰੁਜ਼ਗਾਰ, ਸਿੱਖਿਆ ਅਤੇ ਰੁਜ਼ਗਾਰ ਲੈ ਕੇ ਫਿਰ ਆਪਾਂ ਹਾਜ਼ਰ ਹੋਵਾਂਗੇ ਸੰਜੀਵ ਸ਼ਰਮਾ ਜੀ ਦੇ ਨਾਲ, ਅਤੇ ਹੁਣ ਸਾਨੂੰ ਦਿਓ ਆਗਿਆ ਅਤੇ ਤੁਸੀਂ ਮਾਣੋ ਆਨੰਦ। ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਸੁਣਨ ਦੇ ਲਈ, ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਵੱਲੋਂ ਤੁਹਾਡਾ ਇੱਕ ਸ਼ੁਕਰਾਨਾ, ਅਤੇ ਰੱਬ ਰਾਖਾ, ਖੁਸ਼ ਰਹੋ, ਮੁਸਕਰਾਉਂਦੇ ਰਹੋ।

0: ਹਾਂਜੀ ਦੋਸਤੋ, ਜੀ ਆਨੂੰ ਜੀ, ਸਭ ਦੋਸਤਾਂ ਦਾ ਨਿੱਘਾ ਸਵਾਗਤ ਹੈ ਤੇ ਲੈ ਕੇ ਹਾਜ਼ਰ ਆ ਫਿਰ ਤੋਂ ਤੁਹਾਡੀ ਕਚਹਿਰੀ ਦੇ ਵਿੱਚ ਦੋਸਤੋ। ਪ੍ਰੋਗਰਾਮ ਜ਼ਿੰਦਗੀ ਨਾਵਾਂ ਹਾਲ ਏ ਦੁਨੀਆ, ਆਪ ਸਭ ਨੂੰ ਅਦਾਬ ਸਲਾਮ ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ ਹੈ ਜੀ। ਤੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ 2.25 ਘੰਟੇ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਅੱਜ ਕਰਨ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ੰਮੀ ਜੀ ਨਾਲ ਹਿੱਸਾ ਲੈਣਗੇ ਤੇ ਗੱਲਾਂ ਬਾਤਾਂ ਉਹਨਾਂ ਦੇ ਨਾਲ ਚਲਾਵਾਂਗੇ। ਤੇ ਅੱਜ ਦਾ ਵਿਸ਼ਾ ਦੋਸਤੋ ਰਹੇਗਾ ਲੋਭ ਤੇ ਵਿਸ਼ਵਾਸ ਘਾਤ, ਉਹਦੇ ਉੱਤੇ ਚਰਚਾ ਹੋਵੇਗੀ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ ਕੁਝ ਪਲਾਂ ਤੱਕ ਤੇ 15-20 ਮਿੰਟ ਸ਼ੰਮੀ ਜੀ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਕੇ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਤੁਹਾਡੀਆਂ ਫੋਨ ਲਾਈਨਾਂ ਦਾ ਵੀ ਸਵਾਗਤ ਰਹੇਗਾ। ਇਸੇ ਤਰ੍ਹਾਂ ਦੋਸਤ ਜੁੜੇ ਹੋਏ ਨੇ ਯੂਟਿਊਬ ਦੇ ਉੱਤੇ, ਐਪ ਦੇ ਉੱਤੇ, ਫੇਸਬੁੱਕ, ਵੈਬਸਾਈਟ, ਜਿੱਥੋਂ ਕਿਤੋਂ ਵੀ ਤੁਸੀਂ ਸੁਣ ਰਹੇ ਹੋ ਨਿੱਘਾ ਸਵਾਗਤ ਹੈ। ਤੇ ਐਪ ਦੋਸਤੋ ਤੁਹਾਡੇ ਲਈ ਅਪਡੇਟ ਕੀਤੀ ਗਈ ਹੈ, ਦੁਆਬਾ ਰੇਡੀਓ ਦੀ ਓਫੀਸ਼ੀਅਲ ਐਪ ਜਿਹੜੀ ਹੈ ਐਂਡਰੋਇਡ ਦੇ ਉੱਤੇ, ਤੇ ਉਹਦੇ ਉੱਤੇ ਤੁਸੀਂ ਆਪਣਾ ਪ੍ਰੋਗਰਾਮ ਜਿਹੜਾ ਸੁਣ ਸਕਦੇ ਹੋ ਤੇ ਲਾਈਵ ਪ੍ਰੋਗਰਾਮ ਦਾ ਆਨੰਦ ਜਿਹੜਾ ਤੁਸੀਂ ਮਾਣ ਸਕਦੇ ਹੋ। +358 44 976 1969 ਸਟੂਡੀਓ ਦਾ ਨੰਬਰ ਹੈ ਤੇ ਲਾਈਵ ਕਾਲ ਕਰ ਸਕਦੇ ਹੋ ਉਹਦੇ ਉੱਤੇ। ਤੇ ਨਾਲ ਦੀ ਨਾਲ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਐਗਜੈਕਟਲੀ 7:07 PM ਹੋ ਗਏ ਨੇ ਜੀ। ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ ਹੈ 12:07 ਤੇ ਟਰੰਪ ਸਾਹਿਬ ਨੇ ਤੜਥੱਲੀ ਮਚਾਈ ਹੋਈ ਹੈ ਤੇ ਧਮਾਲ ਪਾਈ ਹੋਈ ਹੈ। ਤੇ ਇਸੇ ਤਰ੍ਹਾਂ ਹੀ ਨਾਲ ਦੀ ਨਾਲ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਵੀ ਝਾਤ ਮਾਰਾਂਗੇ, ਪਰ ਉਹ ਸਾਰਾ ਆਪਾਂ ਅੱਜ ਦੇ ਵਿਸ਼ੇ ਦੇ ਉੱਤੇ ਚਰਚਾ ਤੋਂ ਬਾਅਦ ਕਰਾਂਗੇ ਜੋ ਸਮਾਂ ਤੇ ਸਥਿਤੀ ਬਣੇਗੀ। ਜੇ ਸਬੱਬ ਬਣਿਆ ਤਾਂ ਜ਼ਰੂਰ ਤੁਹਾਨੂੰ ਪੰਜਾਬ ਤੋਂ ਲੈ ਕੇ ਅਮਰੀਕਾ ਤੱਕ ਦੀਆਂ ਤੇ ਦੇਸ਼ਾਂ ਵਿਦੇਸ਼ੀਆਂ ਦੀਆਂ ਹਾਲਾਤਾਂ ਦੇ ਬਾਰੇ ਖ਼ਬਰਾਂ ਦੀ ਵੀ ਸਾਂਝ ਪਾਵਾਂਗੇ। ਤੇ ਕਿਉਂਕਿ ਬਹੁਤ ਸਾਰੀਆਂ ਅਪਡੇਟਸ ਜਿਹੜੀਆਂ ਨੇ ਚਲੰਤ ਮਸਲੇ ਵਿੱਚ, ਉਹਨਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪਿੱਛੇ ਵੀ ਰਹਿ ਜਾਂਦੀਆਂ ਨੇ, ਤੇ ਚਾਹੇ ਉਹ ਭਾਰਤ ਤੇ ਯੂਰਪੀਅਨ ਯੂਨੀਅਨ ਅਮਰੀਕਾ ਦਾ ਵਪਾਰ ਸਮਝੌਤਾ ਹੋਵੇ, ਉਹਦੇ ਉੱਤੇ ਵੀ ਕਿਤੇ ਨਾ ਕਿਤੇ ਅਮਰੀਕਾ ਯੂਰਪ ਦੇ ਵੱਲੋਂ ਕੁਝ ਸੋਧਾਂ ਕਰਨ ਦੇ ਲਈ ਜਿਹੜੀ ਹੈ ਭਾਰਤ ਦੇ ਉੱਤੇ ਉਂਗਲੀ ਉਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਚਾਹੇ ਉਹ ਰੇਆ ਸਪਰੇਆਂ ਦੀ ਵੱਧ ਵਰਤੋਂ ਕਹਿ ਲਓ, ਹੋਰ ਸਾਰੀਆਂ ਚੀਜ਼ਾਂ ਨੇ, ਉਹ ਅੱਗੇ ਜਾ ਕੇ ਆਪਾਂ ਖ਼ਬਰਾਂ ਦੇ ਵਿੱਚ ਉਸਦੀ ਬਾਤ ਜ਼ਰੂਰ ਪਾਵਾਂਗੇ। ਤੇ ਲਓ ਫਿਰ ਸ਼ੁਰੂਆਤ ਕਰਦੇ ਹਾਂ। ਲਾਲੀ ਟੋੜਾ ਸਾਹਿਬ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜਦੇ ਆ ਤੇ ਸਾਰੇ ਹੀ ਰੰਗ ਦੁਆਬਾ ਰੇਡੀਓ ਕੇ ਸੰਗ ਕਹਿੰਦੇ ਨੇ ਆਪਣੇ ਮੁਹੰਮਦ ਜੀ ਤੇ ਸਤਿ ਸ਼੍ਰੀ ਅਕਾਲ ਭੇਜੀ ਹੈ। ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ ਦੋਸਤੋ। ਬਾਕੀ ਤੁਸੀਂ ਕਮੈਂਟ ਕਰਕੇ ਵੀ ਦੱਸ ਸਕਦੇ ਹੋ। ਤੇ ਅੱਜ ਦੇ ਵਿਚਾਰ ਦੇ ਵੱਲ ਨੂੰ ਚੱਲਦੇ ਹਾਂ, ਜਿਸ ਦੇ ਵਿੱਚ 10 September 2026 ਦਾ ਦਿਹਾੜਾ ਤੇ ਵੀਰਵਾਰ ਵਾਲਾ ਦਿਨ ਹੈ। ਤੇ ਲਾਲੀ ਟੋੜਾ ਸਾਹਿਬ ਕਹਿੰਦੇ ਨੀਂਦ ਦੇ ਨਾਲ ਵਿਸ਼ਵਾਸਘਾਤ ਨਹੀਂ ਕਰ ਸਕਦੇ ਜੀ ਭਾਰਤ ਸਾਹਿਬ। ਨਹੀਂ ਜੀ ਨਹੀਂ, ਚਲੋ ਸੌਂਦੇ ਤਾਂ ਆਪਾਂ ਰੋਜ਼ ਹੀ ਆ, ਤੇ ਕਦੇ ਕਦੇ ਪ੍ਰੋਗਰਾਮ ਵੀ ਸੁਣ ਲੈਣਾ ਚਾਹੀਦਾ, ਨਾਲ ਜੁੜ ਲੈਣਾ ਚਾਹੀਦਾ ਜੀ। ਤੇ ਦੋਸਤੋ ਅੱਜ 10 September 2026 ਦਾ ਦਿਹਾੜਾ ਤੇ ਵੀਰਵਾਰ ਵਾਲਾ ਦਿਨ ਹੈ। ਤੇ ਅੱਜ ਦਾ ਵਿਚਾਰ ਕਹਿੰਦਾ ਹੈ ਕਿ ਭਾਰਤ ਪਹਿਲਾਂ ਬਰਤਾਨਵੀ ਸਾਮਰਾਜ ਦਾ ਗੁਲਾਮ ਸੀ ਤੇ ਹੁਣ ਦੇਸੀ ਹਾਕਮਾਂ ਦਾ, ਜਿਨ੍ਹਾਂ ਕੁਦਰਤੀ ਮਾਲ ਖਜ਼ਾਨੇ ਦੀ ਲੁੱਟ ਲਈ ਵਿਦੇਸ਼ੀ ਬਹੁ ਕੌਮੀ ਕਾਰਪੋਰੇਸ਼ਨਾਂ ਨੂੰ ਖੁੱਲੀਆਂ ਛੋਟਾਂ ਦੇ ਕੇ ਸਾਮਰਾਜੀ ਦੇਸ਼ਾਂ ਦੀ ਮੰਡੀ ਬਣਾ ਦਿੱਤਾ। ਅੱਜ ਦੇ ਦਿਹਾੜੇ ਦੇ ਉੱਤੇ ਹੀ ਬਹੁਤ ਸਾਰੇ ਦੁਨੀਆਦਾਰੀ ਦੇ ਵਿੱਚ ਕ੍ਰਾਂਤੀਕਾਰੀਆਂ ਵੀ ਹੋਈਆਂ ਤੇ ਇਸੇ ਤਰ੍ਹਾਂ ਸ਼ਹੀਦੀ ਦਿਹਾੜੇ ਵੀ ਮਨਾਏ ਜਾਂਦੇ ਆ ਤੇ ਵੱਖਰੇ ਵੱਖਰੇ ਕਹਿ ਸਕਦੇ ਹਾਂ ਦੇਸ਼ਾਂ ਦੇ ਵਿੱਚ ਉਹਨਾਂ ਦੇ ਜਿਹੜੇ ਆਪਣੇ ਇਤਿਹਾਸ ਦੇ ਮੁਤਾਬਕ 10 September ਦਾ ਮਹੀਨਾ ਤੇ 1846 ਦੇ ਵਿੱਚ ਜਦੋਂ ਗੱਲ ਕਰਦੇ ਹਾਂ, ਸਿਲਾਈ ਮਸ਼ੀਨ ਜਿਹੜੀ ਹੈ ਖਾਸ ਕਰਕੇ ਜਿਹੜੀ ਹੈ ਉਹਦੇ ਖੋਜੀ ਐਲਿਸ ਹੋਵੇ ਨੇ ਜਿਹੜਾ ਸੀਗਾ ਸਿਲਾਈ ਮਸ਼ੀਨ ਪੇਟੈਂਟ ਕਰਵਾ ਲਈ ਸੀ ਆਪਣੇ ਸਿਗਨੇਚਰ ਦੀ, ਸ਼ਾਇਦ ਪਤਾ ਨਹੀਂ ਕਿਹੜੀ ਆਉਂਦੀ ਹੁੰਦੀ ਸੀ, ਗੋਲਡਨ ਜਿਹੇ ਕਲਰ ਦੇ ਉੱਤੇ ਰੱਖਿਆ ਲਿਖਿਆ ਹੁੰਦਾ ਸੀ ਤੇ ਕਾਲੇ ਰੰਗ ਦੀ। ਤੇ 1872 ਦੇ ਵਿੱਚ ਕ੍ਰਿਕਟ ਖਿਡਾਰੀ ਰਾਜਕੁਮਾਰ ਰਣਜੀਤ ਸਿੰਘ ਦਾ ਜਿਹੜਾ ਜਨਮ ਹੋਇਆ, ਜਿਸ ਦੇ ਨਾਂ ਦੇ ਉੱਤੇ ਕ੍ਰਿਕਟ ਰਣਜੀ ਟਰਾਫੀ ਜਿਹੜੀ ਸ਼ੁਰੂ ਕੀਤੀ ਗਈ। 1915 ਦੇ ਵਿੱਚ ਸ਼ਹੀਦੀ ਕ੍ਰਾਂਤੀਕਾਰੀ ਜਤਿੰਦਰ ਮੁਖਰਜੀ ਜਿਹੜੇ ਨੇ ਉਹਨਾਂ ਦੀ ਗੱਲ ਆਉਂਦੀ ਹੈ। ਤੇ 1943 ਦੇ ਵਿੱਚ INA ਦੇ ਜਿਹੜੇ ਅਬਦੁਲ ਕਾਦਰ ਹੁਸੈਨ ਨੂੰ ਮਦਰਾਸ ਦੇ ਵਿੱਚ ਫਾਂਸੀ ਲਾਈ ਗਈ ਤੇ 1966 ਦੇ ਵਿੱਚ ਸੰਸਦ ਦੇ ਵੱਲੋਂ ਨਵੇਂ ਸਿਰੇ ਤੋਂ ਗਠਨ ਕਰਨ ਦੀ ਪੰਜਾਬ ਤੇ ਹਰਿਆਣਾ ਸੂਬਿਆਂ ਨੂੰ ਮਨਜ਼ੂਰੀ ਦਿੱਤੀ ਗਈ। 1976 ਦੇ ਵਿੱਚ ਭਾਰਤ ਦਾ ਏਅਰਲਾਈਨਸ ਬੋਇੰਗ ਜਹਾਜ਼ ਜਿਹੜਾ 737 ਅਗਵਾ ਕਰਕੇ ਲਾਹੌਰ ਲਿਜਾਇਆ ਗਿਆ। ਇਸੇ ਤਰ੍ਹਾਂ ਦੋਸਤੋ ਸਿੰਗਾਪੁਰ ਦੀ ਗੱਲ ਕਰਦੇ ਹਾਂ ਅੱਜ ਤੁਹਾਡੇ ਨਾਲ ਥੋੜੀ ਜਿਹੀ। ਕੱਲ ਮੈਂ ਥੋੜਾ ਜ਼ਿਕਰ ਕੀਤਾ ਸੀ ਪਰ ਹੌਲੀ ਹੌਲੀ ਇਹਦਾ ਕਾਫੀ ਛੋਟਾ ਦੇਸ਼ ਹੈ ਪਰ ਉਹਦਾ ਇਤਿਹਾਸ ਪਿਛੋਕੜ ਜਾਂ ਹੋਰ ਸਾਰੀਆਂ ਚੀਜ਼ਾਂ ਇਕਨੋਮਿਕ ਪੱਖ ਬਹੁਤ ਵੱਡਾ ਹੈ। ਸਿੰਗਾਪੁਰ ਦੀ ਜਦੋਂ ਗੱਲ ਕਰਦੇ ਆ ਕਹਿੰਦੇ ਉੱਥੇ ਦੇ ਲੋਕ ਆਪਣੇ ਬੱਚਿਆਂ ਦੇ ਲਈ ਜਨਮ ਦਿਨ ਜਾਂ ਵਿਆਹ ਦੇ ਤੋਹਫੇ ਵਜੋਂ ਰੁੱਖਾਂ ਨੂੰ ਗੋਦ ਲੈਂਦੇ ਨੇ ਤੇ ਉਹਨਾਂ ਦਾ ਨਾਮ ਦਿੰਦੇ ਨੇ। ਦੁਨੀਆਂ ਭਰ ਦੇ ਵਿੱਚ ਵੱਧ ਰਹੇ ਹਿੱਪੀ ਕਲਚਰ ਤੋਂ ਡਰਦੇ ਹੋਏ ਸਰਕਾਰ ਨੇ 1970 ਦੇ ਦਹਾਕੇ ਦੇ ਵਿੱਚ ਪੁਰਸ਼ਾਂ ਦੇ ਲੰਮੇ ਵਾਲਾਂ ਤੇ ਪਾਬੰਦੀ ਲਗਾ ਦਿੱਤੀ। ਇੱਥੇ ਜਿਹੜਾ ਸੀਗਾ ਚੁਇੰਗਮ ਜਿਹੜੀ ਕਿ ਜਿਹੜੀ ਆਪਾਂ ਬਬਲ ਗਮ ਖਾਂਦੇ ਹਾਂ, ਚੁਇੰਗਮ ਜਿਹੜੀ ਹੈ ਉਹਦੀ ਵਿਕਰੀ ਦੇ ਉੱਤੇ 1992 ਤੋਂ ਹੀ ਪਾਬੰਦੀ ਹੈ। ਸਿੰਗਾਪੁਰ ਦੇ ਕੋਲ ਸਭ ਤੋਂ ਲੰਬੀ ਮਨੁੱਖੀ ਡੋਮੀਨੋ ਲੜੀ ਦੇ ਲਈ ਗਿਨੀਜ਼ ਬੁੱਕ ਆਫ ਰਿਕਾਰਡਸ ਹੈ। ਇਹ ਲੜੀ 2 ਕਿਲੋਮੀਟਰ ਲੰਬੀ ਸੀ ਤੇ ਜਿਸ ਨੂੰ 9,234 ਵਿਦਿਆਰਥੀਆਂ ਨੇ 30 ਸਤੰਬਰ 2000 ਨੂੰ ਬਣਾਇਆ ਸੀ। ਇੱਕ ਲਾਈਨ ਦੇ ਵਿੱਚ ਨੱਚਣ ਵਾਲੇ ਬਹੁਤ ਜਿਹੜਾ ਬਹੁਤੇ ਲੋਕਾਂ ਦਾ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਸਿੰਗਾਪੁਰ ਦੇ ਨਾਂ ਦੇ ਉੱਤੇ ਹੈ। 2002 ਦੇ ਵਿੱਚ ਇਹ ਰਿਕਾਰਡ 11,967 ਲੋਕਾਂ ਨੇ ਜਿਹੜਾ ਇੱਕ ਲਾਈਨ ਦੇ ਵਿੱਚ ਨੱਚ ਕੇ ਬਣਾਇਆ। ਜੇਕਰ ਸਿੰਗਾਪੁਰ ਦੇ ਵਿੱਚ ਕੂੜੇਦਾਨ ਦੇ ਵਿੱਚ ਕੂੜਾ ਹੈ ਤੇ ਜੇ ਇਸ ਨੂੰ ਖੁੱਲਾ ਛੱਡ ਦਿੱਤਾ ਜਾਂਦਾ ਹੈ ਤਾਂ ਉਹਨੂੰ ਫਿਰ $500 ਦਾ ਉੱਥੇ ਦਾ ਸਿੰਗਾਪੁਰ ਡਾਲਰ ਦਾ ਜੁਰਮਾਨਾ ਭਰਨਾ ਪੈਂਦਾ ਹੈ। ਸਿੰਗਾਪੁਰ ਦੇ NSF ਪ੍ਰਤੀਕ ਕੌਮੀ ਪ੍ਰਤੀਕ ਜਿਹੜਾ ਹੈ ਮੈਰਲੋਨ ਜਿਹਨੂੰ ਕਹਿੰਦੇ ਆ, ਇਹ ਅੱਧੀ ਮੱਛੀ ਅਤੇ ਅੱਧਾ ਸ਼ੇਰ ਹੈ ਜਿਸ ਨੂੰ ਸਿੰਗਾ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਸਿੰਗਾਪੁਰ ਦੀ ਰਾਸ਼ਟਰੀ ਭਾਸ਼ਾ ਮਲਾਏ ਹੈ। ਇੱਥੋਂ ਦੀਆਂ 4 ਸਰਕਾਰੀ ਭਾਸ਼ਾਵਾਂ ਨੇ ਅੰਗਰੇਜ਼ੀ, ਚੀਨੀ, ਤਾਮਿਲ ਅਤੇ ਮਲੇ। ਸਿੰਗਾਪੁਰ ਦੇ ਲੋਕਾਂ ਦੀਆਂ ਜਿਹੜੀਆਂ ਨੇ 4 ਸਰਕਾਰੀ ਭਾਸ਼ਾਵਾਂ ਤੋਂ ਇਲਾਵਾ 5ਵੀਂ ਭਾਸ਼ਾ ਬੋਲਦੇ ਨੇ ਜੋ ਸਿੰਗਲਿਸ਼ ਕਹਿੰਦੇ ਨੇ ਉਹਨੂੰ, ਇੰਗਲਿਸ਼ ਨਹੀਂ ਸਿੰਗਲਿਸ਼। ਸਿੰਗਲਿਸ਼ ਭਾਸ਼ਾ ਪ੍ਰਾਚੀਨ ਚੀਨੀ, ਮਲੇਸ਼ੀਅਨ ਅਤੇ ਤਾਮਿਲ ਭਾਸ਼ਾਵਾਂ ਦੇ ਸ਼ਬਦਾਂ ਦਾ ਜਿਹੜਾ ਸੁਮੇਲ ਹੈ। ਸਿੰਗਾਪੁਰ ਅਮੀਰਾਂ ਦਾ ਦੇਸ਼ ਹੈ। ਇੱਥੇ 6 ਦੇ ਵਿੱਚੋਂ 1 ਵਿਅਕਤੀ ਦੇ ਕੋਲ $1 ਮਿਲੀਅਨ ਜਾਂ ਇਸ ਤੋਂ ਵੀ ਵੱਧ ਦੀ ਦੌਲਤ ਹੈ। ਉੱਥੇ ਜਾ ਕੇ ਦੇਖਣਾ ਹੋਵੇ ਨਾ, ਥਾਈਲੈਂਡ ਲਾ ਲਓ, ਮਲੇਸ਼ੀਆ, ਹਾਂਗਕਾਂਗ, ਸੋਨੇ ਦੇ ਮਤਲਬ ਕਿ ਕਹਿ ਸਕਦੇ ਹਾਂ ਭਾਈ ਆਪਣੇ ਚੌਂਕ ਬਣੇ ਹੋਏ ਨੇ ਤੇ ਮਜਾਲ ਹੈ ਕਿਸੇ ਦੀ ਕੋਈ ਇੱਦਾਂ ਕਰ ਜਾਵੇ। ਬਾਕੀ ਬਹੁਤ ਵੱਡੇ ਵੱਡੇ ਦੇਸ਼ਾਂ ਦੇ ਨਾਲ ਉਹਨਾਂ ਦਾ ਸੰਪਰਕ ਹੈ, ਬਹੁਤ ਸਾਰੀਆਂ ਚੀਜ਼ਾਂ, ਵਪਾਰ, ਇਕਨੋਮਿਕਸ ਪੱਖ ਜੁੜਿਆ ਹੋਇਆ। ਕਦੇ ਉਹਦੇ ਉੱਤੇ ਖੁੱਲ੍ਹ ਕੇ ਗੱਲ ਕਰਾਂਗੇ। ਇਹ ਹੈਗੇ ਛੋਟੇ ਛੋਟੇ ਨੇ ਪਰ ਜ਼ਮੀਨ ਦੇ ਵਿੱਚ ਬਹੁਤ ਡੂੰਘੇ ਨੇ। $1 ਬਿਲੀਅਨ ਜਾਂ ਇਸ ਤੋਂ ਵੱਧ ਦੀ ਦੌਲਤ ਹੈ ਤਾਂ ਜੋ ਕਿ ਦੁਨੀਆਂ ਦੇ ਦੂਜੇ ਦੇਸ਼ਾਂ ਦੇ ਲੋਕਾਂ ਨਾਲੋਂ ਕਿਤੇ ਜ਼ਿਆਦਾ ਹੈ। ਸਿੰਗਾਪੁਰ ਏਸ਼ੀਆ ਦਾ ਸਭ ਤੋਂ ਘੱਟ ਭ੍ਰਿਸ਼ਟ ਦੇਸ਼ ਹੈ। ਸਾਲ 2020 ਦੇ ਅੰਕੜਿਆਂ ਦੇ ਅਨੁਸਾਰ ਸਿੰਗਾਪੁਰ ਦੁਨੀਆਂ ਦੇ ਸਭ ਤੋਂ ਘੱਟ ਭ੍ਰਿਸ਼ਟ ਦੇਸ਼ਾਂ ਦੇ ਵਿੱਚ ਸ਼ਾਮਲ ਹੈ। ਪਹਿਲਾ ਸਥਾਨ ਡੈਨਮਾਰਕ ਦਾ ਆਉਂਦਾ ਹੈ। ਸਿੰਗਾਪੁਰ ਦਾ ਰਾਸ਼ਟਰੀ ਗੀਤ ਸਿੰਗਾਪੁਰ ਦੇ ਵਿੱਚ 1,000 ਦੇ ਨੋਟ ਦੇ ਉੱਤੇ ਪਿਛਲੇ ਪਾਸੇ ਮਾਈਕਰੋ ਟੈਕਸਟ ਦੇ ਵਿੱਚ ਜਿਹੜਾ ਲਿਖਿਆ ਗਿਆ, ਦੁਨੀਆਂ ਦਾ ਸਭ ਤੋਂ ਉੱਚਾ ਇਨਡੋਰ ਝਰਨਾ ਦੀ ਰੇਨ ਵੋਰਟੇਕਸ ਹੈ ਜੋ ਕਿ ਸਿੰਗਾਪੁਰ ਦੇ ਜਵੇਲ ਚਾਂਗੀ ਏਅਰਪੋਰਟ ਦੇ ਉੱਤੇ ਸਥਿਤ ਹੈ। ਇਸ ਅੰਦਰੂਨੀ ਝਰਨੇ ਦੇ ਵਿੱਚ 40 ਮੀਟਰ ਯਾਨੀ ਕਿ 130 ਫੁੱਟ ਦੀ ਉਚਾਈ ਤੋਂ ਪਾਣੀ ਡਿੱਗਦਾ ਹੈ। ਦੰਦਾਂ ਅਤੇ ਨਿਕੋਟੀਨ ਚਬਾਉਣ ਵਾਲੇ ਗਮ ਜਿਹੜੇ ਨੇ, ਚੁਇੰਗਮ ਜਿਹਨੂੰ ਕਹਿੰਦੇ ਆਪਾਂ, ਜੋ ਸਿਰਫ ਇੱਕ ਡਾਕਟਰ ਜਾਂ ਇੱਕ ਰਜਿਸਟਰਡ ਜਿਹੜਾ ਫਾਰਮਾਸਿਸਟ ਹੀ ਉਹ ਤੋਂ ਹੀ ਜਿਹੜਾ ਖਰੀਦਿਆ ਜਾ ਸਕਦਾ, ਕਿਤੇ ਉਹ ਬਾਹਰੋਂ ਨਹੀਂ। ਸਿੰਗਾਪੁਰ ਦੇ ਵਿੱਚ ਕਾਰ ਦੀ ਮਾਲਕੀ ਦੀ ਦਰ ਸਿਰਫ ਤੇ ਸਿਰਫ 11% ਹੈ ਜੋ ਕਿ US ਦੇ ਵਿੱਚ 80% ਤੇ ਯੂਰਪ ਦੇ ਵਿੱਚ 50% ਦੇ ਮੁਕਾਬਲੇ ਬਹੁਤ ਘੱਟ ਹੈ। ਸਿੰਗਾਪੁਰ ਇੰਨੇ ਅਮੀਰ ਹੁੰਦੇ ਸੁਣਦੇ ਵੀ ਦੇਖ ਲਓ ਕਾਰਾਂ ਦੀ ਵਰਤੋਂ ਕਿੰਨੀ ਕਰਦੇ ਆ, ਬਹੁਤ ਘੱਟ ਕਰਦੇ ਆ। ਸਿੰਗਾਪੁਰ ਦੇ ਵਿੱਚ ਕਿਸੇ ਜਨਤਕ ਸਥਾਨ ਦੇ ਉੱਤੇ ਥੁੱਕਣ ਦੇ ਉੱਤੇ $1,000 ਦਾ ਜੁਰਮਾਨਾ ਤੇ ਜੇਲ੍ਹ ਹੋ ਸਕਦੀ ਹੈ। ਸਿੰਗਾਪੁਰ ਦੇ ਵਿੱਚ ਕਿਸੇ ਹੋਰ ਦਾ ਵਾਈਫਾਈ ਜਾਂ ਦੂਜੇ ਸ਼ਬਦਾਂ ਦੇ ਵਿੱਚ ਵਾਈਫਾਈ ਦੀ ਚੋਰੀ ਕਰਨਾ ਇੰਟਰਨੈਟ ਦੀ ਗੈਰ ਕਾਨੂੰਨੀ ਹੈ ਤੇ ਅਜਿਹਾ ਕਰਨ ਦੇ ਉੱਤੇ $10,000 ਦਾ ਜੁਰਮਾਨਾ ਲਗਾਇਆ ਜਾਂਦਾ ਹੈ। ਯੂਕੇ ਦੇ ਵਿੱਚ ਰਹਿ ਰਹੇ ਸਿੰਗਾਪੁਰ ਦਾ ਨਾਗਰਿਕ UK ਚੋਣਾਂ ਦੇ ਵਿੱਚ ਵੋਟਾਂ ਪਾ ਸਕਦਾ ਹੈ। ਇਹ ਇਸ ਦੇ ਲਈ ਹੈ ਕਿਉਂਕਿ ਸਿੰਗਾਪੁਰ, ਮਲੇਸ਼ੀਆ, ਸ਼੍ਰੀਲੰਕਾ, ਬੁਰਨਈ, ਆਇਰਲੈਂਡ ਵਰਗੇ ਰਾਸ਼ਟਰ ਮੰਡਲ ਦੇਸ਼ਾਂ ਨੂੰ ਬ੍ਰਿਟਿਸ਼ ਚੋਣਾਂ ਦੇ ਵਿੱਚ ਵੋਟ ਪਾਉਣ ਦਾ ਅਧਿਕਾਰ ਹੈ। ਹਾਈ ਸਕੂਲ ਦੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਸਿੰਗਾਪੁਰ ਦੇ ਸਾਰੇ ਮਰਦਾਂ ਦੇ ਲਈ 2 ਸਾਲਾਂ ਦੀ ਫੌਜੀ ਸੇਵਾ ਲਾਜ਼ਮੀ ਹੈ ਤੇ ਸਿੰਗਾਪੁਰ ਦੇ ਨਾਗਰਿਕਾਂ ਨੂੰ ਚੀਨ, ਦੱਖਣੀ ਕੋਰੀਆ, ਉੱਤਰੀ ਕੋਰੀਆ ਜਾਂ ਸੰਯੁਕਤ ਰਾਜ ਅਮਰੀਕਾ ਜਾਣ ਦੇ ਲਈ ਵੀਜ਼ੇ ਦੀ ਜ਼ਰੂਰਤ ਨਹੀਂ ਪੈਂਦੀ ਹੈ। ਕੈਮਿਸਟਰੀ ਓ ਲੈਵਲ ਸਰਟੀਫਿਕੇਟ ਪ੍ਰਾਪਤ ਕਰਨ ਵਾਲਾ ਵਿਸ਼ਵ ਦਾ ਸਭ ਤੋਂ ਛੋਟੀ ਉਮਰ ਦਾ ਵਿਦਿਆਰਥੀ ਸਿੰਗਾਪੁਰ ਤੋਂ ਆਈਨਨ ਸਲੇਸਟੇ ਕਾਵੇਲ ਹੈ, ਜਿਸਨੇ ਸਿਰਫ 7 ਸਾਲ ਦੀ ਉਮਰ ਦੇ ਵਿੱਚ ਜਿਹੜਾ ਇਹ ਪ੍ਰੀਖਿਆ ਪਾਸ ਕਰ ਲਈ ਸੀ ਤੇ ਕੀਤੀ ਹੈ। ਲੋ ਦੋਸਤੋ, ਇਹ ਸੀ ਪਿਛੋਕੜ ਥੋੜਾ ਜਿਹਾ ਸਿੰਗਾਪੁਰ ਦਾ ਤੇ ਉਹਦੀਆਂ ਜਿਹੜੀਆਂ ਨੇ ਉਪਲਬਧੀਆਂ ਤੇ ਨਾਲ ਨਾਲ ਉਹਦਾ ਸ਼ਾਨੋ ਸ਼ੌਕਤ ਜੋ ਆਪਣਾ ਮੁਕਾਮ ਹੈ। ਤੇ ਅੱਜ ਦੇ ਵਿਸ਼ੇ ਦੇ ਵੱਲ ਨੂੰ ਚੱਲਦੇ ਹਾਂ ਤੇ ਸ਼ਮੀ ਜੀ ਨੂੰ ਵੀ ਨਾਲ ਲੈਂਦੇ ਹਾਂ। ਅੱਜ ਦਾ ਆਪਣਾ ਵਿਸ਼ਾ ਹੈ ਦੋਸਤੋ ਲੋਭ ਤੇ ਵਿਸ਼ਵਾਸਘਾਤ, ਉਹਦੇ ਵੱਲ ਨੂੰ ਚੱਲਦੇ ਹਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ +358 44976 1962 ਸਟੂਡੀਓ ਦਾ ਨੰਬਰ ਹੈ ਤੇ ਕਾਲ ਤੁਸੀਂ ਕਰ ਸਕੋਗੇ ਕੁਝ ਹੀ ਪਲਾਂ ਤੱਕ, 15-20 ਮਿੰਟ ਤੱਕ ਤੁਹਾਡੇ ਲਈ ਲਾਈਨਾਂ ਖੋਲ੍ਹ ਦਿੱਤੀਆਂ ਜਾਣੀਆਂ ਨੇ ਤੇ ਨਾਲ ਜੁੜ ਕੇ ਤੁਸੀਂ ਹੁੰਗਾਰਾ ਭਰ ਸਕਦੇ ਹੋ ਅੱਜ ਦੇ ਇਸ ਵਿਸ਼ੇ ਦੇ ਉੱਤੇ। ਲੋਭ ਤੇ ਵਿਸ਼ਵਾਸਘਾਤ, ਜਦੋਂ ਲਾਲਚ ਰਿਸ਼ਤਿਆਂ ਦੇ ਵਿੱਚੋਂ ਵਿਸ਼ਵਾਸ ਜਿਹੜਾ ਖਤਮ ਹੋ ਜਾਂਦਾ ਜਾਂ ਖੋ ਲੈਂਦਾ। ਇਸੇ ਤਰ੍ਹਾਂ ਅੱਜ ਦੇ ਵਿਸ਼ੇ ਦੇ ਵਿੱਚ ਆਪਾਂ ਚੁੱਭੀ ਮਾਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਲੋਭ ਤੇ ਵਿਸ਼ਵਾਸ ਦੇ ਵੱਲ ਨੂੰ ਜਾਵਾਂਗੇ ਤੇ ਵਿਸ਼ਵਾਸਘਾਤ ਜਿਹੜਾ ਲੱਗਦਾ ਉਹਦੇ ਬਾਰੇ ਚਰਚਾ ਕਰਾਂਗੇ। ਉਹ ਚਾਹੇ ਇਨਸਾਨੀ ਜ਼ਿੰਦਗੀ ਦੇ ਵਿੱਚ ਵਿਸ਼ਵਾਸ ਹੋਵੇ ਤੇ ਰਿਸ਼ਤੇ ਹੋਣ, ਦੋਸਤੀ ਹੋਵੇ, ਇਮਾਨਦਾਰੀ ਹੋਵੇ ਜਾਂ ਫਿਰ ਭਾਈਚਾਰਾ, ਬਹੁਤ ਅਹਿਮ ਜਿਹੜੀਆਂ ਇਹ ਚੀਜ਼ਾਂ ਸਾਡੇ ਨਾਲ ਨੇ। ਸਿਰਫ ਦੌਲਤ ਸ਼ੋਹਰਤ ਅਹਿਮ ਨਹੀਂ ਹੁੰਦੀ, ਕਿਸੇ ਦਾ ਵਿਸ਼ਵਾਸ ਜਿੱਤਣਾ ਉਹ ਬਹੁਤ ਜਿਹੜਾ ਜ਼ਿੰਦਗੀ ਭਰ ਦੀ ਕਮਾਈ ਜਿਹੜੀ ਹੈ ਕਹਿ ਸਕਦੇ ਹਾਂ ਬਣ ਜਾਂਦੀ ਹੈ, ਪਰ ਗਵਾਉਣ ਨੂੰ ਸਕਿੰਟ ਲੱਗਦੇ ਨੇ। ਕਿਸੇ ਵੀ ਰਿਸ਼ਤੇ ਦੇ ਵਿੱਚ ਭਰੋਸਾ ਬਣਾਉਣ ਦੇ ਲਈ ਲੰਮਾ ਸਮਾਂ ਸੰਘਰਸ਼ ਕਰਨਾ ਪੈਂਦਾ ਹੈ, ਇਮਾਨਦਾਰੀ ਜਿਹੜੀ ਲੱਗਦੀ ਹੈ, ਪਰ ਕਈ ਵਾਰ ਤਾਂ ਲਾਲਚ ਜਾਂ ਕਿਸੇ ਨਿੱਜੀ ਫਾਇਦੇ ਦੇ ਕਾਰਨ ਕੀਤਾ ਗਿਆ ਵਿਸ਼ਵਾਸਘਾਤ ਸਿਰਫ ਇੱਕ ਵਿਅਕਤੀ ਨੂੰ ਨਹੀਂ ਸਗੋਂ ਪਰਿਵਾਰ, ਦੋਸਤਾਂ, ਸਾਥੀਆਂ ਤੇ ਪੂਰੇ ਭਾਈਚਾਰੇ ਨੂੰ ਜਿਹੜਾ ਪ੍ਰਭਾਵਿਤ ਕਰ ਜਾਂਦਾ ਤੇ ਬਦਨਾਮੀ ਬਣ ਜਾਂਦੀ ਹੈ। ਖਾਸ ਕਰ ਵਿਦੇਸ਼ਾਂ ਦੇ ਵਿੱਚ ਜਦੋਂ ਅਸੀਂ ਝਾਤ ਮਾਰਦੇ ਹਾਂ, ਖਾਸ ਕਰਕੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਪੰਜਾਬੀਆਂ ਦੇ ਲਈ ਆਪਸੀ ਵਿਸ਼ਵਾਸ, ਇਮਾਨਦਾਰੀ, ਚੰਗੀ ਛਵੀ ਤੇ ਭਾਈਚਾਰਕ ਸਾਂਝ ਦੀ ਇਹਦੇ ਬਾਰੇ ਕੀ ਮਹੱਤਤਾ ਹੈ, ਤੁਸੀਂ ਵੀ ਆਪਣੇ ਇਹਦੇ ਵਿੱਚ ਵਿਚਾਰ ਦੇ ਸਕਦੇ ਹੋ, ਆਪਣਾ ਐਕਸਪੀਰੀਅੰਸ, ਆਪਣੇ ਜਜ਼ਬਾਤ ਜ਼ਰੂਰ ਸਾਂਝੇ ਕਰ ਸਕਦੇ ਹੋ ਕਿ ਇੱਕ ਵਿਅਕਤੀ ਦਾ ਵਿਸ਼ਵਾਸਘਾਤ ਪੂਰੇ ਭਾਈਚਾਰੇ ਦੀ ਸੋਚ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਹ ਬਹੁਤ ਵੱਡਾ ਸਵਾਲ ਸਾਡੇ ਲਈ ਹੈ ਤੇ ਇਹਦੇ ਉੱਤੇ ਆਪਾਂ ਖੁੱਲ੍ਹੀ ਚਰਚਾ ਕਰਦੇ ਹਾਂ ਤੇ ਸਭ ਦੋਸਤਾਂ ਨੂੰ ਨਾਲ ਲੈ ਕੇ, ਹਰਵਿੰਦਰ ਜੋਲ ਭੈਣ ਜੀ, ਰਾਜਨ ਸੈਣੀ ਸਾਹਿਬ, ਲਾਲੀ ਟੋੜਾ ਸਾਹਿਬ ਤੇ ਮੁਹੰਮਦ ਜੀ ਜੁੜੇ ਹੋਏ ਨੇ ਜੋ ਮੇਰੇ ਤੱਕ ਸੁਨੇਹੇ ਆ ਰਹੇ ਨੇ, ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਤੇ ਆਪਣੇ ਨਾਲ ਜੁੜ ਚੁੱਕੇ ਨੇ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ਮੀ ਜੀ ਤੇ ਉਹਨਾਂ ਦਾ ਕਰਦੇ ਹਾਂ ਸਵਾਗਤ। ਲੋਭ ਤੇ ਵਿਸ਼ਵਾਸਘਾਤ ਉੱਤੇ ਗੱਲ ਕਰਦੇ ਹਾਂ ਜਦੋਂ ਲਾਲਚ ਰਿਸ਼ਤੇ ਤੋੜ ਦਿੰਦਾ ਹੈ। ਸਤਿ ਸ਼੍ਰੀ ਅਕਾਲ ਸ਼ਮੀ ਜੀ, ਜੀਆਂ ਨੂੰ ਜੀ, ਨਿੱਘਾ ਸਵਾਗਤ ਹੈ ਜੀਆਂ ਨੂੰ ਜੀ।
1: ਭਾਰਤ ਸਾਹਿਬ ਅਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਭਾਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ ਜਨਾਬ।
0: ਥੈਂਕ ਯੂ ਸ਼ਮੀ ਜੀ ਸਮਾਂ ਦੇਣ ਦੇ ਲਈ, ਨਾਲ ਜੁੜਨ ਲਈ, ਦੋਸਤਾਂ ਦੇ ਰੂਬਰੂ ਹੋਣ ਦੇ ਲਈ ਜੀ। ਤੇ ਅੱਜ ਦਾ ਵਿਸ਼ਾ ਸ਼ਮੀ ਜੀ ਬੜਾ ਇੰਟਰਸਟਿੰਗ ਆਇਆ ਤੁਹਾਡੇ ਵੱਲੋਂ ਵੀ, ਲੋਭ ਤੇ ਵਿਸ਼ਵਾਸਘਾਤ। ਅਸਲ ਦੇ ਵਿੱਚ ਸ਼ਮੀ ਜੀ, ਚਲੋ ਮੈਂ ਥੋੜੀ ਜਿਹੀ ਇਹਦੀ ਭੂਮਿਕਾ ਕਹਿ ਲਓ ਜਿੰਨੀ ਕੁ ਮੇਰੀ ਸਮਝ ਹੈ ਉਹਦੇ ਮੁਤਾਬਕ ਮੈਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਬਾਕੀ ਤੁਸੀਂ ਇਹਨੂੰ ਹੋਰ ਵੀ ਵਿਸਤਾਰ ਦੇ ਨਾਲ ਖੋਲ ਸਕਦੇ ਹੋ ਕਿ ਵਿਸ਼ਵਾਸ ਬਣਾਉਣਾ ਜਿਹੜਾ ਹੈ, ਇੱਕ ਨੀਂਹ ਰੱਖਣਾ, ਉਹ ਚਾਹੇ ਪਰਿਵਾਰ ਹੈ ਤੇ ਚਾਹੇ ਉਹ ਪਿੰਡ ਹੈ ਜਾਂ ਲੋਕਚਾਰਾ ਕਹਿ ਲਓ, ਸੱਭਿਆਚਾਰ ਕਹਿ ਲਓ, ਵਿਰਾਸਤ ਕਹਿ ਲਓ ਜਾਂ ਸਮਾਜ ਜਿਹੜਾ ਜਿਹਦੇ ਵਿੱਚ ਆਪਾਂ ਵਿਚਰਦੇ ਹਾਂ, ਉਹਦੇ ਲਈ ਕਿੰਨਾ ਕੁ ਜ਼ਰੂਰੀ ਹੈ ਜੀ?
1: ਭਾਰਤ ਸਾਹਿਬ, ਜਦੋਂ ਆਪਾਂ ਗੱਲ ਕਰਦੇ ਹਾਂ ਨਾ ਧੋਖੇ ਦੀ, ਇਹ ਬਹੁਤ ਜ਼ਿਆਦਾ ਬਹੁਪਰਤੀ ਕਹਿ ਲਓ, ਇਹਦੇ ਕਈ ਜਿਹੜੇ ਪੜਾਅ ਹੋ ਸਕਦੇ ਆ, ਪਰਤਾਂ ਹੋ ਸਕਦੀਆਂ ਨੇ
0: ਜੀ।
1: ਅਸੀਂ ਧੋਖਾ ਜਿਹੜਾ ਸ਼ਬਦ ਆ, ਬਿਟਰੇਅਲ ਆ
0: ਜੀ,
1: ਇਹ ਵਿਅਕਤੀਗਤ ਤੌਰ ਤੇ ਇੱਕ ਨਜ਼ਰੀਆ ਹੋ ਸਕਦਾ ਕਿ ਕਿਸੇ ਬੰਦੇ ਲਈ ਇਹਦਾ ਕੀ ਮਤਲਬ ਹੋਇਆ
0: ਜੀ,
1: ਤੇ ਸਮਾਜ ਲਈ ਕੀ, ਜੇ ਸਮਾਜਿਕ ਪੱਧਰ ਤੇ ਹੋਵੇ ਤੇ ਉੱਥੇ ਕਿਸੇ ਆਗੂ ਦਾ ਦਿੱਤਾ ਹੋਇਆ ਧੋਖਾ ਹੋ ਸਕਦਾ ਹੈ ਜਾਂ ਕੋਈ ਜਿਹੜਾ ਲਾਰਾ ਸਾਬਿਤ ਹੁੰਦੀ ਹੈ, ਕੋਈ ਸੱਚੀ ਗੱਲ ਜਿਹੜੀ ਲੱਗਦੀ ਹੁੰਦੀ ਸਾਨੂੰ। ਐਂ ਇਤਿਹਾਸ ਦੇ ਪੰਨਿਆਂ ਵਿੱਚ ਵੀ ਧੋਖੇ ਨਾਲ ਜਿਹੜੀਆਂ ਨੇ ਭਰਪੂਰ ਘਟਨਾਵਾਂ ਮਿਲਦੀਆਂ ਨੇ, ਜਿਨ੍ਹਾਂ ਨੇ ਅਚਾਨਕ ਹੀ ਇੱਕ ਹਿਸਟਰੀ ਦੇ ਦਰਿਆ ਦਾ ਜਿਹੜਾ ਉਹ ਰੁੱਖ ਹੀ ਮੋੜ ਦਿੱਤਾ
0: ਜੀ,
1: ਤੇ ਹੋਰ ਤੋਂ ਹੋਰ ਹਿਸਟਰੀ ਜਿਹੜੀ ਬਣ ਗਈ।
0: ਬਿਲਕੁਲ,
1: ਅੱਜ ਉਹਨਾਂ ਘਟਨਾਵਾਂ ਨੂੰ ਜਦੋਂ ਕੋਈ ਪਾਠਕ ਪੜ੍ਹਦਾ, ਹਿਸਟਰੀ ਦਾ ਕੋਈ ਵਿਦਿਆਰਥੀ ਦੇਖਦਾ, ਉਹਨੂੰ ਲੱਗਦਾ ਕਿ ਜੇ ਆਹ ਧੋਖਾ ਨਾ ਹੁੰਦਾ ਤਾਂ ਅੱਜ ਇਤਿਹਾਸ ਕੁਛ ਹੋਰ ਹੁੰਦਾ, ਜੇ ਇਸ ਤਰ੍ਹਾਂ ਨਾ ਹੁੰਦਾ। ਪਰ ਉਹ ਜਿਹੜੀ ਜੇ ਹੈ ਨਾ, ਇਹਨੂੰ ਕਦੇ ਕਾਬੂ ਕੀਤਾ ਹੀ ਨਹੀਂ ਜਾ ਸਕਦਾ, ਇਹਦਾ ਕੋਈ ਕੋਈ ਉੱਤਰ ਨਹੀਂ ਇਹਦਾ
0: ਜੀ।
1: ਉਹ ਤਾਂ ਇੱਕ ਕਲਪਨਾ ਵਾਲੀ ਗੱਲ ਹੋ ਗਈ ਆ, ਜੇ ਇੱਦਾਂ ਹੁੰਦਾ ਤਾਂ ਐ ਹੋ ਜਾਂਦਾ, ਜੇ ਨਾ ਹੁੰਦਾ ਤਾਂ ਵਧੀਆ ਹੁੰਦਾ, ਪਰ ਜੇ ਵਾਲਾ ਚੱਕਰ ਇਹਦੇ ਵਿੱਚ ਰਹਿੰਦਾ ਨੀ, ਜੇ ਵਾਪਰ ਗਿਆ ਤੂੰ ਵਾਪਰ ਗਿਆ
0: ਜੀ।
1: ਜਿਹੜਾ ਆਪਣੇ ਕਹਿ ਲੋ ਵੀ ਮਾਰਕਸਵਾਦ ਜਦੋਂ ਆਉਂਦਾ ਹੈ ਤਾਂ ਮਾਓ ਜ਼ੇ ਤੁੰਗ ਜਿਹੜਾ ਉਹ ਇੱਕ ਜਗ੍ਹਾ ਕਹਿੰਦਾ ਹੈ ਕਿ ਜਿਹੜਾ, ਹਾਂਜੀ ਚਾਈਨੀਜ਼, ਉਹ ਕਹਿੰਦੇ ਆ ਕਿ ਦੇਖੋ ਉਹਨਾਂ ਦੀ ਕੋਟੇਸ਼ਨ ਆ ਕਿ ਜਿਹੜਾ ਨਾ ਇਨਕਲਾਬ ਆਉਂਦਾ ਜਾਂ ਕੋਈ ਤਬਦੀਲੀ ਆਉਂਦੀ ਹੈ, ਵੱਡਾ ਪਰਿਵਰਤਨ ਆਉਂਦਾ, ਉਹ ਬਹੁਤ ਹੀ ਪੋਲਾਈਟਨੈਸ ਨਾਲ ਤਾਂ ਬਿਲਕੁਲ ਨੀ ਆਉਂਦਾ ਕਿ ਚਾਹ ਦੀ ਪਾਰਟੀ ਕੀਤੀ ਤਾਂ ਪੱਧਰ ਗਏ ਸਾਰੇ, ਜਾਂ ਕੋਈ ਇਹੋ ਜਿਹੀ ਗੱਲ ਹੋਈ ਕਢਾਈ ਕੱਢ ਲਈ ਜਾਂ ਕੋਈ ਝੰਡਾ ਲਹਿਰਾ ਤਾ ਜਾਂ ਕੁਛ ਇਹੋ ਜਿਹੀ ਗੱਲ
0: ਜੀ।
1: ਜਦੋਂ ਰੈਵੋਲੂਸ਼ਨ ਆਏਗਾ ਤਾਂ ਕ੍ਰਾਂਤੀ ਆਏਗੀ ਤਾਂ ਉਹਦੇ ਵਿੱਚ ਵਾਇਲੈਂਸ ਹੋਣੀ ਹੋਣੀ ਹੈ, ਵਾਇਲੈਂਸ ਤੋਂ ਬਿਨਾਂ ਕ੍ਰਾਂਤੀ ਹੋਣੀ ਨੀ।
0: ਬਿਲਕੁਲ,
1: ਇਹਦਾ ਅਰਥ ਦੂਜੇ ਤੌਰ ਤੇ ਇਹ ਆ ਕਿ ਜੇ ਇੱਕ ਵਜ਼ੀਰ ਆਪਣੇ ਰਾਜੇ ਨਾਲ ਧੋਖਾ ਕਰ ਰਿਹਾ ਉੱਥੇ ਵਾਇਲੈਂਸ ਹੋਏਗੀ ਹੋਏਗੀ, ਉਹਦੀ ਬਗਾਵਤ ਹੈ, ਉਹਦਾ ਧੋਖਾ ਹੈ, ਉਹਨੂੰ ਨਜ਼ਰੀਆ
0: ਜੀ,
1: ਕਿਸੇ ਦੀ ਜਿਹੜੀ ਕਿਸੇ ਦਾ ਸੱਚ ਹੈ ਦੂਜੇ ਦਾ ਝੂਠ ਹੋ ਸਕਦਾ ਹੈ, ਦੂਜੇ ਦਾ ਸੱਚ ਸਾਡੇ ਲਈ ਜਿਹੜਾ ਉਹ ਅਲੱਗ ਨਜ਼ਰੀਆ ਹੋ ਸਕਦਾ ਹੈ। ਤੋ ਇਹ ਨਜ਼ਰੀਆ ਵੀ ਹੈ, ਪਰਸਪੈਕਟਿਵ ਵੀ ਆ, ਜੋ ਸਾਨੂੰ ਧੋਖਾ ਲੱਗ ਰਿਹਾ, ਜਿਹੜਾ ਬੰਦਾ ਧੋਖਾ ਕਰ ਰਿਹਾ ਹੋ ਸਕਦਾ ਉਹਨੂੰ ਉਹ ਲੱਗ ਹੀ ਨਾ ਰਿਹਾ ਹੋਵੇ
0: ਜੀ,
1: ਹੋ ਸਕਦਾ ਉਹ ਆਪਣਾ ਮੁਫਾਦ ਦੇਖਦਾ ਹੋਵੇ ਉਹਦੇ ਐਂਗਲ ਤੇ ਜਾ ਕੇ ਜੇ ਦੇਖਿਆ ਜਾਵੇ, ਕਿਉਂਕਿ ਹਰ ਕਹਾਣੀ ਦੇ ਨਾ ਤਿੰਨ ਪਹਿਲੂ ਹੁੰਦੇ ਆ
0: ਜੀ,
1: ਇੱਕ ਜਿਹੜੀ ਦੂਜਾ ਬੰਦਾ ਸੁਣਾਉਂਦਾ ਸਾਨੂੰ, ਇੱਕ ਅਸੀਂ ਜਿਹੜੀ ਸੁਣਾਉਂਦੇ ਆ ਕਿ ਸਾਡੇ ਨਾਲ ਕੀ ਵਾਪਰੀ
0: ਜੀ,
1: ਇੱਕ ਅਸਲ ਜਿਹੜੀ ਸੱਚ ਹੁੰਦੀ ਹੈ ਕਹਾਣੀ ਉਹ ਹੁੰਦੀ ਹੈ
0: ਵਾਪਰਿਆ ਹੁੰਦਾ
1: ਜੋ ਵਾਪਰਿਆ ਅਸਲ ਚ
0: ਜੀ।
1: ਤੋ ਇਹ ਇੱਕ ਤਰ੍ਹਾਂ ਦੇ ਤਿੰਨ ਪਹਿਲੂ ਨਿਕਲ ਕੇ ਆ ਜਾਂਦੇ ਆ। ਹੁਣ ਜਿੱਥੋਂ ਤੱਕ ਜਿਹੜਾ ਸਵਾਲ, ਪਰ ਇਹ ਤਾਂ ਵੀ ਬੜਾ ਇੰਪੋਰਟੈਂਟ ਆ ਕਿ ਜਿਹੜਾ ਲੋਭ ਹੈ, ਲਾਲਚ ਹੈ, ਇਹਦੇ ਨਾਲ ਮੁੱਢ ਵੱਜਦਾ ਹੈ ਧੋਖੇਬਾਜ਼ੀ ਦਾ, ਦਗੇਬਾਜ਼ੀਆਂ ਦਾ, ਤੇ ਵਿਸ਼ਵਾਸਘਾਤ ਜਿਹਨੂੰ ਆਪਾਂ ਕਹਿੰਦੇ ਹਾਂ ਵੱਡਾ
0: ਜੀ
1: ਉਹ। ਤੇ ਕਿਉਂਕਿ ਆਪਾਂ ਇਹਦੇ ਤੇ ਰਿਸ਼ਤਿਆਂ ਦੀ ਗੱਲ ਵੀ ਕਰ ਰਹੇ ਹਾਂ ਕਿ ਜਦੋਂ ਲਾਲਚ ਜਿਹੜਾ ਰਿਸ਼ਤਿਆਂ ਦੇ ਵਿੱਚ ਆ ਜਾਂਦਾ ਹੈ
0: ਜੀ,
1: ਉਹ ਸਾਰੇ ਦਾ ਸਾਰਾ ਜਿਹੜਾ ਇੱਕ ਤਰ੍ਹਾਂ ਦਾ ਗੱਡੀ ਲਿਖੋ ਲੱਥ ਜਾਂਦੀ ਹੈ
0: ਜੀ,
1: ਰਿਸ਼ਤੇ ਦਾ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ
0: ਜੀ।
1: ਜਦੋਂ ਕੋਈ ਅਮਾਨਤ ਚ ਖਿਆਨਤ ਕਰਦਾ ਹੈ ਜਾਂ ਕੋਈ ਇਹੋ ਜਿਹੀ ਗੱਲ ਕਰਦਾ ਕਿ ਉਹ ਤੋਂ ਉਮੀਦ ਵੀ ਨਹੀਂ ਰੱਖੀ ਜਾ ਸਕਦੀ
0: ਜੀ।
1: ਜਦੋਂ ਜਿਹੜਾ ਆਪਣਾ ਸੀਜ਼ਰ ਨੂੰ ਚੁਰਾ ਉਹਦੇ ਦੋਸਤ ਨੇ ਮਾਰਿਆ, ਉਸ ਵੇਲੇ ਉਹ ਮਰਿਆ ਅਸਲ ਜੋ ਕਹਿੰਦਾ ਯਾਰ ਯੂ ਟੂ ਬਰੂਟਸ, ਉਹ ਬਰੂਟਸ ਨੂੰ ਕਹਿ ਰਿਹਾ ਕਿ ਤੂੰ ਵੀ ਭਾਈ ਮੈਨੂੰ ਛੁਰਾ ਮਾਰਦਾ, ਤੇਤੋਂ ਤਾਂ ਇਹ ਉਮੀਦ ਨਹੀਂ ਸੀ, ਤੂੰ ਤਾਂ ਯਾਰ ਸੀ ਆਪਣਾ
0: ਜੀ।
1: ਇਹੋ ਜਿਹੇ ਧੋਖੇ ਦੀਆਂ ਇਹੋ ਜਿਹੇ, ਕਿਉਂਕਿ ਅਚਾਨਕ ਨਿਕਲਦਾ ਹੈ ਜੇ ਇਹੋ ਜਿਹਾ ਧੋਖਾ ਜਿਹੜਾ, ਉਹਦੀ ਉਮੀਦ ਵੀ ਨੀ ਕੀਤੀ ਹੁੰਦੀ ਕਿ ਇਹ ਬੰਦਾ ਇੰਜ ਵੀ ਕਰ ਸਕਦਾ ਹੈ। ਕੁੱਲ ਮਿਲਾ ਕੇ ਇਹ ਇੱਕ ਬਹੁਤ ਹੀ ਨੈਗੇਟਿਵ ਖਿਆਲ ਹੈ ਔਰ ਇਹਦਾ ਅਸਰ ਜਿਹੜਾ ਕਾਫੀ ਭਿਆਨਕ ਵੀ ਹੁੰਦਾ ਹੈ।
0: ਬਿਲਕੁਲ,
1: ਆਮ ਤੌਰ ਤੇ ਤਾਂ ਬਹੁਤ ਹੀ ਦੁਖਦਾਈ ਹੁੰਦਾ ਤੇ ਇਹਦੇ ਵਿੱਚੋਂ ਹੀ ਵਿਛੋੜੇ ਦੇ ਦੁੱਖ ਦੇ ਗੀਤ ਤੇ ਹੋਰ ਸਾਰੇ ਜਿਹੜੇ ਆ ਹੋਕੇ ਹਾਵੇ ਉਹ ਨਿਕਲਦੇ ਆ
0: ਜੀ।
1: ਤੇ ਜਦੋਂ ਧੋਖਾ ਕਿਸੇ ਨੂੰ ਵੀ ਮਿਲਦਾ ਹੈ ਤੇ ਉਹ ਕੁਛ ਨਾ ਕੁਛ ਜਿਹੜਾ ਹੈ ਨਾ ਉਹਦੇ ਅੰਦਰੋਂ ਟੁੱਟ ਜਾਂਦਾ ਹੈ, ਉਹ ਦਿਲ ਟੁੱਟ ਗਿਆ, ਉਹਦੀ ਰੂਹ ਖਤਮ ਹੋ ਗਈ
0: ਜੀ,
1: ਤੇ ਬਸ ਉਹ ਟੁੱਟੇ ਦਿਲ ਨੀ ਜੁੜਦੇ ਮੁੜ ਕੇ ਦੇਖੀ ਤੋੜੀ ਨਾ, ਉਹ ਜਿਹੜਾ ਕੰਮ ਹੋ ਜਾਂਦਾ ਤੇ ਪੂਰੀ ਉਮਰ ਉਹ ਉਸ ਸਦਮੇ ਚੋਂ ਬੰਦਾ ਬਾਹਰ ਨਹੀਂ ਆਉਂਦਾ।
0: ਬਿਲਕੁਲ ਹੈ ਜੀ,
1: ਉਹਦੀ ਲਾਈਫ ਜਿਹੜੀ ਹੈ ਬੇਹਾਲ ਹੋ ਜਾਂਦੀ ਹੈ
0: ਜੀ। ਉਹ ਮਾਣਕ ਸਾਹਿਬ ਦਾ ਵੀ ਗੀਤ ਸੀ ਨਾ, ਕਿੱਦਾਂ ਸੀਗਾ, ਮੇਰੇ ਮੂੰਹ ਤੇ ਸੀਗਾ ਉਹ, ਚੇਤਾ ਹੀ ਭੁੱਲ ਗਿਆ, ਦੇਖੋ ਗੱਲਾਂ ਕਰਦੇ ਕਰਦੇ ਤੇ
1: ਮਰੇ ਕੀ ਸੱਪ ਲੜ ਕੇ,
0: ਕਿੱਦਾਂ ਸੀਗਾ,
1: ਕੀੜੇ ਪੈਣਗੇ ਮਰੇ ਕੀ ਸੱਪ ਲੜ
0: ਕੇ। ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸ਼ਮੀ ਜੀ ਗੱਲ ਦੀ ਸ਼ੁਰੂਆਤ ਕੀਤੀ ਹੈ, ਉਹ ਚਾਹੇ ਧਾਰਮਿਕ ਪੱਖ ਤੋਂ ਕਹਿ ਲਓ ਤੇ ਚਾਹੇ ਸਮਾਜਿਕ, ਆਪਾਂ ਜਦੋਂ ਆਪਣੇ ਖਿੱਤੇ ਦੇ ਵਿੱਚ ਹੀ ਦੇਖਦੇ ਹਾਂ, ਗੁਰੂ ਗੋਬਿੰਦ ਸਿੰਘ ਜੀ ਨੇ ਜਿੰਨੀਆਂ ਵੀ ਜੰਗਾਂ ਲੜੀਆਂ, ਆਖਰ ਦੇ ਵਿੱਚ ਜਿਹੜਾ ਉਹਨਾਂ ਦੇ ਨਾਲ ਵਿਸ਼ਵਾਸ ਜਤਾਇਆ ਗਿਆ ਸੀ, ਜੋ ਉਹਨਾਂ ਦੇ ਨਾਲ ਵਾਰਤਾਲਾਪ ਹੋਈ ਸੀ, ਕਿ ਬਾਅਦ ਦੇ ਵਿੱਚ ਉਹਨਾਂ ਦੇ ਉੱਤੇ ਆਖਰ ਦੇ ਵਿੱਚ ਪਿੱਛੋਂ ਅਟੈਕ ਕਰ ਦਿੱਤਾ ਜਾਂਦਾ ਹੈ, ਤੇ ਉਹ ਕਿਤੇ ਨਾ ਕਿਤੇ ਮਫਾਦ ਜਾਂ ਹੋਰ ਸਾਰੀਆਂ ਚੀਜ਼ਾਂ ਬਣ ਗਈਆਂ, ਨਿੱਜ ਬਣ ਗਿਆ, ਭਾਰੂ ਹੋ ਗਿਆ ਉਹ ਚੀਜ਼ਾਂ, ਪਰ ਉਹ ਜ਼ੁਬਾਨ ਜਿਹੜੀ ਕੀਤੀ ਸੀ ਇੱਕ ਜਿਹੜਾ ਕਹਿ ਸਕਦੇ ਹਾਂ ਬਾਦਸ਼ਾਹ ਨੇ ਦੂਜੇ ਬਾਦਸ਼ਾਹ ਦੇ ਨਾਲ, ਪਰ ਉਹ ਜਿਹੜਾ ਉਹ ਪੂਰੇ ਨਹੀਂ ਨਿਭਾਏ। ਤੇ ਇਸੇ ਤਰ੍ਹਾਂ ਜਦੋਂ ਰਾਜੇ ਮਹਾਰਾਜਿਆਂ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਸਮਿਆਂ ਦੇ ਵਿੱਚ ਜੇ ਆਪਾਂ ਸਿੱਖ ਰਾਜ ਦੀ ਗੱਲ ਕਰ ਲਈਏ ਤੇ ਸਰਪੰਚਾਂ ਦਾ ਕਿਹਾ ਸਿਰ ਮੱਥੇ ਤੇ ਪ੍ਰਣਾਲਾ ਉੱਥੇ ਦਾ ਉੱਥੇ ਹੀ ਰਿਹਾ, ਆਪਸ ਦੇ ਵਿੱਚ ਲੜ ਮਰ ਕੇ ਵਿਸ਼ਵਾਸਘਾਤ ਕਰਕੇ ਇੱਕ ਦੂਸਰੇ ਨੂੰ ਥੱਲੇ ਸਿੱਟਣ ਦੀ ਕੋਸ਼ਿਸ਼, ਰਾਜ ਗੱਦੀ ਦੇ ਉੱਤੇ ਬੈਠਣ ਦੀ ਕੋਸ਼ਿਸ਼, ਤੇ ਉਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਚੱਲਦੀਆਂ ਆਈਆਂ ਜੀ।
1: ਹਾਂਜੀ ਬਿਲਕੁਲ, ਕਿਉਂਕਿ ਕਿਹੜਾ ਬੰਦਾ ਧਰਤੀ ਤੇ ਜਿਹੜਾ ਕੋਈ ਚੌਧਰ ਜਿਹੜੀ ਆ ਉਹਨੂੰ ਮਿਲਦੀ ਹੋਵੇ ਤੇ ਸਾਹਮਣੇ ਕੁਰਸੀ ਪਈ ਹੋਵੇ, ਐ ਲੱਗਦਾ ਹੋਵੇ ਕਿ ਇਹਤੇ ਆਪਾਂ ਬਹਿ ਜਾਈਏ ਤਾਂ ਕਿੱਡੀ ਵੱਡੀ ਗੱਲ ਹੋਏਗੀ
0: ਜੀ।
1: ਉਹ ਲਗਭਗ ਬਸ ਜੇ ਕੋਈ ਬੰਦਾ ਇਮਾਨਦਾਰ ਬਣਿਆ ਬੈਠਾ ਤਾਂ ਇਹਦਾ ਇਹ ਮਤਲਬ ਹੈ ਕਿ ਉਹਦਾ ਹਾਲੇ ਦਾ ਨੀ ਲੱਗਿਆ
0: ਜੀ,
1: ਤੇ ਉਹਨੂੰ ਮੌਕਾ ਨੀ ਮਿਲ ਰਿਹਾ, ਜਿੱਦਣ ਮੌਕਾ ਮਿਲਿਆ ਇਹਨੇ ਗੇੜਾ ਦੇ ਦੇਣਾ
0: ਜੀ।
1: ਤੋਂ ਇਹ ਤਾਕ ਚ ਰਹਿੰਦੇ ਆ।
0: ਬਿਲਕੁਲ,
1: ਜਿਹੜੇ ਵੱਡੇ ਰਾਜੇ ਆ ਹੁਣ ਜਿਵੇਂ ਤੁਸੀਂ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੀ ਗੱਲ ਕੀਤੀ ਆ
0: ਜੀ,
1: ਉਹ ਵੇਖੋ ਉਹਨਾਂ ਦਾ ਮੈਂ ਹੁਣ ਰੀਸੈਂਟਲੀ ਪੜ੍ਹ ਕੇ ਹਟਿਆ ਸੀ ਉਹਨਾਂ ਦਾ ਬਲਦੇਵ ਸਿੰਘ ਹੋਰਾਂ ਦਾ ਨਾਵਲ ਸੂਰਜ ਦੀ ਅੱਖ
0: ਜੀ।
1: ਹਾਂਜੀ ਬਹੁਤ ਵਧੀਆ ਉਹਨਾਂ ਨੇ ਲਿਖਿਆ, ਇਤਿਹਾਸਕ ਦੇ ਵਿੱਚੋਂ ਹਵਾਲੇ ਦੇ ਕੇ ਲਿਖਿਆ। ਉਹਨਾਂ ਦੇ ਵਿੱਚ ਇੱਕ ਜਗ੍ਹਾ ਉਹ ਲਿਖਦੇ ਆ ਕਿ ਭਾਈ ਇਹ ਜਿਹੜੇ ਰਾਜੇ ਆ ਇਹ ਆਪਣੀ ਫੌਜ ਨੂੰ ਹਮੇਸ਼ਾ ਤੁਰੀ ਕਿਉਂ ਰੱਖਦੇ ਆ, ਕਦੇ ਇੱਧਰ ਹਮਲਾ ਕਰ, ਕਦੇ ਉੱਧਰ ਹਮਲਾ ਕਰੇ, ਚੱਕਰ ਕੀ ਇਹਨਾਂ ਦਾ? ਉਹ ਕਹਿੰਦੇ ਭਾਈ ਜੇ ਇਹ ਵਿਹਲੇ ਬਹਿ ਗਏ ਨਾ ਬੰਦੇ, ਤਾਂ ਇਹਨਾਂ ਨੇ ਫਿਰ ਸਾਡੇ ਖਿਲਾਫ਼ ਹੀ ਤੁਰਨਾ ਹੈ। ਇਹ ਬੜਾ ਇੰਜਣ ਤਕੜਾ ਹੈ, ਮਤਲਬ ਕੰਮ ਲਾਈ ਰੱਖੋ ਫਿਰ ਠੀਕ ਆ। ਜਿਵੇਂ ਉਹ ਜਿੰਨ ਨਿਕਲਦਾ ਉਹ ਚੋਂ ਚਿਰਾਗ ਚੋਂ, ਉਹ ਕਹਿੰਦਾ ਹੁਕਮ ਮੇਰੇ ਆਕਾ, ਉਹ ਕਹਿੰਦਾ ਹੁਕਮ ਉਹ ਦੇ ਦਿੰਦਾ, ਕਹਿੰਦਾ ਤਿੰਨ ਹੁਕਮ ਤਾਂ ਦੇਣੇ ਪੈਣੇ ਜੇ, ਇੱਕ ਤਾਂ ਮੈਂ ਕਰਦਾ ਚੱਕੋ, ਦੂਜਾ ਵੀ ਕਹਿੰਦਾ, ਤੀਜਾ ਯਾਰ ਮੈਨੂੰ ਗੱਲ ਨੀ ਸੋਚਣ ਦੀ, ਕਹਿੰਦਾ ਗੱਲ ਨਾ ਸੋਚੀ ਮੈਂ ਤੇਰਾ ਸਿਰ ਪਾੜ ਦੇਣਾ
0: ਜੀ,
1: ਮੈਨੂੰ ਬੁਲਾਇਆ ਕਿਉਂ ਬਾਹਰ
0: ਜੀ।
1: ਉਹ ਵਿਹਲਾ ਵੀ ਖਤਰਨਾਕ, ਵਿਹਲਾ ਮਨ ਸ਼ੈਤਾਨ ਦਾ ਘਰ ਤਾਂ ਹੀ ਕਿਹਾ ਜਾਂਦਾ ਕਿ ਉਹ ਕਈ ਤਰ੍ਹਾਂ ਦੀਆਂ ਖੁਰਾਫਾਤਾਂ ਨਿਕਲਦੀਆਂ ਮਨ ਦੇ ਵਿੱਚੋਂ ਕਿ ਯਾਰ ਐਂ ਕਰੀਏ, ਇਹ ਰਾਜਾ ਤੁਰਿਆ ਤਾਂ ਜਾਂਦਾ, ਮੈਂ ਹੀ ਹੈ ਪਿੱਛੇ ਉਹਨੇ, ਤੇ ਹੋਰ ਤਾਂ ਕੋਈ ਦੇਖਦਾ ਨੀ, ਚੱਕ ਦੋ ਬਾਈ, ਮੈਂ ਹੀ ਰਾਜਾ।
0: ਸ਼ੈਤਾਨ ਤੋਂ ਤੁਸੀਂ ਗੱਲ ਯਾਦ ਦਵਾ ਦਿੱਤੀ, ਪਿਛਲੇ ਦਿਨਾਂ ਚ ਨਾ ਇੱਕ ਛੋਟੀ ਜਿਹੀ ਕਹਾਣੀ ਲੱਗੀ ਸੀ ਅੱਜ ਦੇ ਵਿਚਾਰ ਦੇ ਵਿੱਚ, ਤੇ ਇੱਕ ਪਾਸੇ ਰੱਬ ਦੀ ਗੱਲ ਹੈ, ਦੂਸਰੇ ਪਾਸੇ ਸ਼ੈਤਾਨ ਦੀ। ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਰਾਜਾ ਮਹਾਰਾਜਿਆਂ ਦੀ ਗੱਲ ਚੱਲ ਰਹੀ ਹੈ, ਤੇ ਰਾਜੇ ਦੇ ਮਨ ਦੇ ਵਿੱਚ ਇਹ ਆ ਜਾਂਦਾ, ਯਾਰ ਮੈਂ ਪ੍ਰਜਾ ਨੂੰ ਇੰਨਾ ਤੰਗ ਪਰੇਸ਼ਾਨ ਕਰਦਾ ਹਾਂ, ਜੇ ਇਹਨਾਂ ਨੇ ਬਗਾਵਤ ਕਰ ਦਿੱਤੀ ਤਾਂ ਮੇਰਾ ਕੀ ਬਣੂਗਾ। ਜਿੱਦਾਂ ਤੁਸੀਂ ਸ਼ੁਰੂਆਤ ਚ ਕੀਤੀ ਗੱਲ ਭਾਈ, ਜੇ ਰੈਵੋਲੂਸ਼ਨ ਆਉਂਦਾ ਜਾਂ ਕੁਝ ਵੀ ਆਉਂਦਾ ਤਾਂ ਉਹਦੇ ਵਿੱਚ ਨੁਕਸਾਨ ਹੁੰਦਾ, ਤੇ ਉਹ ਚਿੰਤਾ ਦੇ ਵਿੱਚ ਪੈ ਜਾਂਦਾ ਰਾਜਾ, ਤੇ ਉਹ ਮਤਲਬ ਕਿ ਦਰਬਾਰ ਲਾ ਲੈਂਦਾ, ਤੇ ਆਪਣੇ ਵੱਡੇ ਵੱਡੇ ਜਿਹੜੇ ਉਹਦੇ ਸਲਾਹਕਾਰ ਨੇ ਉਹਨਾਂ ਨੂੰ ਪੁੱਛਦਾ, ਵਜ਼ੀਰਾਂ ਨੂੰ, ਭਾਈ ਇਹ ਕੀ। ਇੱਕ ਵਜ਼ੀਰ ਉੱਠ ਕੇ ਕਹਿੰਦਾ, ਲੈ ਦੱਸੋ ਜੀ ਰਾਜਾ ਜੀ, ਤੁਸੀਂ ਕਾਹਤੋਂ ਸੋਚਾਂ ਵਿਚਾਰਾਂ ਕਰੀ ਜਾਂਦੇ ਹੋ, ਇੰਨੀ ਧਨ ਦੌਲਤ ਤੁਹਾਡੇ ਕੋਲ ਹੈ, ਤੇ ਆਪਾਂ ਕੋਈ ਨੀ ਹੱਲ ਕਰ ਲਾਂਗੇ ਇਹਨਾਂ ਦਾ, ਕੁਛ ਨੀ ਹੋ ਚੱਲਿਆ। ਕਹਿੰਦਾ, ਨਹੀਂ ਨਹੀਂ ਯਾਰ, ਇੱਦਾਂ ਨੀ ਹੋ ਸਕਦਾ, ਕੱਲਾ ਧਨ ਦੌਲਤ ਦੇ ਨਾਲ ਹੀ ਨੀ ਆਪਾਂ ਕਰ ਸਕਦੇ ਹਾਂ। ਤੇ ਕਹਿੰਦਾ ਇੰਨੀ ਫੌਜ, ਦੂਸਰੇ ਨੂੰ ਪੁੱਛਦਾ ਉਹ, ਕਹਿੰਦਾ ਰਾਜਾ ਜੀ ਤੁਹਾਡੇ ਕੋਲ ਇੰਨੀ ਫੌਜ ਆ ਤੇ ਆਪਾਂ ਕਿਸੇ ਨੂੰ ਲਾਗੇ ਨੀ ਲੱਗਣ ਦਿੰਦੇ, ਲੈ ਏਦਾਂ ਕਾਹਦਾ ਡਰ ਕਰਦੇ ਹੋ, ਤੁਸੀਂ ਆਰਾਮ ਨਾਲ ਸੋਵੋ, ਜਾ ਕੇ ਆਪਣਾ ਨਜ਼ਾਰੇ ਲਵੋ। ਤੇ ਉਹਨੇ ਹੀ ਕਹਿੰਦਾ, ਯਾਰ ਨਜ਼ਾਰੇ ਨੀ ਲੈ ਸਕਦੇ, ਕਿਉਂਕਿ ਇਹ ਜਿਹੜੀ ਫੌਜ ਆ ਉਹਨਾਂ ਦੇ ਪਰਿਵਾਰਾਂ ਦੇ ਉੱਤੇ ਆਪਾਂ ਤਸ਼ੱਦਦ ਕਰਦੇ ਹਾਂ, ਤੇ ਉਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਹੀ ਸਾਡੀ ਫੌਜ ਬਣਦੀ ਆ ਨਾ।
1: ਹਾਂ ਬਿਲਕੁਲ।
0: ਤੇ ਉਹ ਇਦਾਂ ਹੀ ਗੱਲਾਂ ਬਾਤਾਂ ਕਰਦੇ ਆ, ਆਖਰ ਦੇ ਵਿੱਚ ਕਹਿੰਦਾ ਯਾਰ, ਫਿਰ ਉਹ ਜਿਹੜਾ ਉਹਨਾਂ ਦੇ ਕ੍ਰਿਸਚਨ ਜਾਂ ਜੋ ਵੀ ਉਸ ਸਮੇਂ ਦੇ ਵਿੱਚ ਧਰਮ ਹੋਣਗੇ, ਤਾਂ ਉਸ ਸਮੇਂ ਦੇ ਵਿੱਚ ਉਹ ਕਹਿੰਦਾ ਕਿ ਆਪਾਂ ਨਾ ਉਹਨੂੰ ਪੁੱਛਦੇ ਆ ਪੁਜਾਰੀ ਨੂੰ ਜਾ ਕੇ ਕੀ ਕਹਿੰਦਾ।
1: ਠੀਕ ਹੈ।
0: ਤੇ ਉਹ ਕਹਿੰਦਾ, ਜੀ ਤੁਸੀਂ ਨਿਸ਼ਚਿਤ ਹੋ ਕੇ ਆਰਾਮ ਨਾਲ ਲੰਬੇ ਘੋੜੇ, ਮਤਲਬ ਕਿ ਲੰਮੀਆਂ ਸਮਝ ਲਓ ਜੀ, ਘੋੜੇ ਘੋੜੇ ਵੇਚ ਕੇ। ਕਹਿੰਦਾ ਇਹਦੀ ਪਰਵਾਹ ਨਾ ਕਰੋ, ਕਹਿੰਦੇ ਜਿੰਨੀ ਪ੍ਰਜਾ ਆ ਆਵਾਮ ਹੈ ਉਹ ਸਾਡੇ ਮਤਲਬ ਕਿ ਨਾਲ ਹੈ, ਉਹ ਅਸੀਂ ਸਾਡੇ ਤੋਂ ਬਾਹਰੇ ਹੋ ਹੀ ਨਹੀਂ ਸਕਦੇ। ਉਹ ਕਹਿੰਦਾ, ਰਾਜਾ ਕਹਿੰਦਾ ਇਹ ਕਿੱਦਾਂ ਹੋ ਸਕਦੀ ਹੈ? ਕਹਿੰਦਾ ਦੇਖੋ, ਅਸੀਂ ਉਹਨਾਂ ਨੂੰ ਮੈਸੇਜ ਦੇਈਦਾ ਹੈ, ਉਹ ਸਾਡੇ ਇੱਥੇ ਨਤਮਸਤਕ ਹੋਣ ਆਉਂਦੇ ਆ, ਤੇ ਉਹ ਰੱਬ ਨੂੰ ਮੰਨਦੇ ਆ ਜਾਂ ਕਿਸੇ ਵੀ ਚੀਜ਼ ਨੂੰ ਉਸ ਸਮੇਂ ਦੇ ਵਿੱਚ ਧਰਮ ਨੂੰ ਮੰਨਦੇ ਆ। ਤਾਂ ਕਹਿੰਦੇ ਇਹਨਾਂ ਨੂੰ ਅਸੀਂ ਇਹੀ ਮੈਸੇਜ ਦੇਈਦਾ, ਇੱਥੇ ਵਿਸ਼ਵਾਸ ਇਹਨਾਂ ਨੂੰ ਇਹੀ ਦੇਈਦਾ ਕਿ ਜਿਹੜਾ ਰਾਜਾ ਆ ਨਾ, ਉਹ ਜਿਹੜਾ ਹੈਗਾ ਉਹ ਤੁਹਾਨੂੰ ਰੱਬ ਨੇ ਹੈ ਨਾ, ਉਹ ਤੁਹਾਡੀ ਦੇਖਭਾਲ ਤੇ ਤੁਹਾਨੂੰ ਸੁਰੱਖਿਆ ਕਰਨ ਦੇ ਲਈ ਜਾਂ ਤੁਹਾਡੇ ਸਾਰੀਆਂ ਚੀਜ਼ਾਂ ਪੂਰੀਆਂ ਕਰਨ ਦੇ ਲਈ ਉਹਦੀ ਡਿਊਟੀ ਲਾਈ ਹੋਈ ਆ ਰਾਜੇ ਦੀ।
1: ਡਿਊਟੀ ਤੇ ਉਹ ਤਾਂ ਬੰਦਾ, ਉਹ ਤਾਂ ਆਪ ਦੁਖੀ ਆ,
0: ਤੇ ਉਹ ਤਾਂ ਰੱਬ ਦਾ ਬੰਦਾ ਹੈ, ਉਹ ਤੁਹਾਡੇ ਨਾਲ ਇੱਦਾਂ ਕਿੱਦਾਂ ਕਰ ਸਕਦਾ ਹੈ? ਤੇ ਕਹਿੰਦਾ ਤੁਸੀਂ ਬੇਫਿਕਰ ਹੋ ਕੇ ਸੋ, ਇਹ ਏਦਾਂ ਚੱਲਦਾ ਜੀ, ਵਿਸ਼ਵਾਸ ਤੇ ਵਿਸ਼ਵਾਸਘਾਤ ਦਾ ਸਿਲਸਿਲਾ ਜੀ।
1: ਜਦੋਂ ਵਿਸ਼ਵਾਸ ਹੀ ਵਿਸ਼ਵਾਸਘਾਤ ਹੋ ਜਾਏ ਤੇ ਫਿਰ ਤਾਂ ਗੱਲ ਹੀ ਮੁੱਕ ਜਾਂਦੀ ਹੈ ਕਿ ਐਂਡ ਹੀ ਹੋ ਗਿਆ।
0: ਬਿਲਕੁਲ ਹੈ ਜੀ ਜੀ,
1: ਉਹ ਤੇ ਜਮਾ ਹੀ ਸਿਰਾ। ਹੁਣ ਤੁਸੀਂ ਦੇਖੋ, ਬਹੁਤ ਲੋਕ ਇਹ ਕਹਿੰਦੇ ਆ ਜਿਹੜਾ ਸੱਚ ਵੀ ਆ, ਉਹ ਕਿਉਂਕਿ ਆਪਾਂ ਕਿਸੇ ਨੂੰ ਵਿਲਨ ਬਣਾਉਣਾ ਹੁੰਦਾ, ਕਿਸੇ ਦੇ ਸਿਰ ਤੇ ਠੀਕਰਾ ਭੰਨਣਾ ਹੁੰਦਾ ਕਿ ਯਾਰ ਆਹ ਬੰਦੇ ਨੇ ਜਿਹੜਾ ਉਸ ਵੇਲੇ ਜਕਣਾਪੁਰ ਦੀ ਸਾਰਾ ਐਂਡ ਕਰਤਾ ਕੰਮ, ਉਹ ਇਤਿਹਾਸ ਦਾ ਮੋੜਾ ਹੀ ਮੋੜ ਦਿੱਤਾ। ਹੁਣ ਜਿਵੇਂ ਈਸਟ ਇੰਡੀਆ ਕੰਪਨੀ ਆਉਂਦੀ ਆ, ਜਿਹੜੇ ਆ ਬੰਗਾਲ ਦੀ ਲੜਾਈ ਹੁੰਦੀ ਆ, ਉੱਥੇ ਸਭ ਤੋਂ ਵੱਡਾ ਜਿਹੜਾ ਵਿਲਨ ਹੈ ਉਹ ਬਣ ਕੇ ਆਉਂਦਾ ਮੀਰ ਜਾਫਰ
0: ਜੀ।
1: ਹੁਣ ਮੀਰ ਜਾਫਰ ਜਿਹੜਾ ਉਹਨੇ ਸਿਰਾਜ ਨੂੰ ਧੋਖਾ ਦੇ ਤਾ ਵਾਸੀ ਦੇ ਵਿੱਚ, ਆਪ ਰਾਜਾ ਬਣ ਗਿਆ, ਕਿਉਂਕਿ ਕਲਾਈਵ ਨੇ ਕਿਹਾ ਸੀਗਾ ਵੀ ਤੂੰ ਐ ਕਰ ਲੈ ਤੇ ਆਪਣੀ ਹੈਲਪ ਕਰ ਸਾਡੀ, ਤੈਨੂੰ ਬਣਾਉਣੇ ਰਾਜਾ, ਤੂੰ ਇਹ ਕਹਦਾ ਰਾਜਾ ਦਾ ਕੱਲ ਦਾ ਮੁੰਡਾ, ਉਹ ਨੌਜਵਾਨ ਸੀ ਕਾਫੀ।
0: ਬਿਲਕੁਲ।
1: ਤੇ ਇਹ ਕਿਹਾ ਭਾਈ ਮੈਂ ਏਡਾ ਮਤਲਬ ਇੰਨੀ ਸੇਵਾ, ਇਹਨੇ ਸੇਵਾ ਹੀ ਕਰੀ ਜਾਵਾਂ ਇਹਨਾਂ ਦੀ ਟੱਬਰ ਦੀ, ਤੇ ਮੈਨੂੰ ਬਣਾਓ ਰਾਜਾ ਤੇ ਆਪਾਂ ਤਾਂ ਕਰਦੇ ਆ ਇਲਾਜ, ਉਹਨੇ ਉਹ ਕਰਤਾ। ਹੁਣ ਇਹ ਮੀਰ ਜਾਫਰ ਜੇ ਕੱਲੇ ਨੂੰ ਦੇਖਿਆ ਜਾਵੇ ਕਿ ਉਹਨੇ ਕੱਲੇ ਨੇ ਐ ਕਰਤਾ, ਉਹਦੇ ਪਿੱਛੇ ਹੋਰ ਵੀ ਬੜੇ ਕਾਰਨ ਨੇ, ਹੋਰ ਛੋਟੇ ਮੋਟੇ ਕਿੰਨੇ ਤਰ੍ਹਾਂ ਦੇ ਲੋਕ ਜਿਹੜੇ ਆ ਉਹ ਵਿਕੇ ਹੋਣਗੇ ਜਾਂ ਕਿਵੇਂ ਉਹਨਾਂ ਨੇ ਆਪਣੇ ਜ਼ਮੀਰ ਵੇਚੇ ਹੋਣਗੇ।
0: ਬਿਲਕੁਲ।
1: ਤੇ ਉਹਨਾਂ ਨੇ ਉਸ ਦਾ ਸਾਰੇ ਦਾ ਸੌਦਾ ਕਰ ਦਿੱਤਾ
0: ਜੀ।
1: ਇਹੀ ਪੰਜਾਬ ਦੇ ਵਿੱਚ ਹੁੰਦਾ, ਪੰਜਾਬ ਚ ਰਣਜੀਤ ਸਿੰਘ ਹੋਰਾਂ ਦੇ ਰਾਜ ਦੇ ਵਿਚ ਇੰਨੀਆਂ ਜਿਹੜੇ ਖਿਚੜੀਆਂ ਪੱਕੀ ਜਾਂਦੀਆਂ ਸੀ ਤੇ
0: ਜੀ
1: ਉਹ ਐਂਡ ਵਿਚ ਵਾਲਾ ਮਰ ਗਏ। ਐਂਡ ਚ ਜਿਹੜਾ ਮੁੜ ਕੇ ਕਿੰਨੇ ਕਤਲੇਆਮ ਸ਼ੁਰੂ ਹੋ ਗਏ ਜਦੋਂ ਰਣਜੀਤ ਸਿੰਘ ਦੇ ਜਾਣ ਤੋਂ ਬਾਅਦ
0: ਜੀ
1: ਤੁਰੰਤ ਹੀ ਉਹਨਾਂ ਦੇ ਬੇਟਿਆਂ ਦਾ ਕਤਲੇਆਮ ਹੁੰਦਾ, ਸਭ ਕੁਛ ਜਿਹੜਾ
0: ਜੀ
1: ਤਹਿਸ ਨਹਿਸ ਹੋ ਜਾਂਦਾ। ਔਰ
0: ਬਿਲਕੁਲ
1: ਸਭ ਤੋਂ ਵੱਡਾ ਜਿਹੜਾ ਇੱਕ ਟਰਨਿੰਗ ਪੁਆਇੰਟ ਆਉਂਦਾ ਇਹਨਾਂ ਸਿੱਖ ਰਾਜ ਦੇ ਵਿਚ, ਇਹਨੂੰ ਸਿੱਖ ਰਾਜ ਆਪਾਂ ਕਹਿ ਦਿੰਦੇ ਹਾਂ, ਅਸਲ ਚ ਤੇ ਉਹ ਪੰਜਾਬ ਦਾ ਹੀ ਰਾਜ ਸੀ, ਪੰਜਾਬ ਨੂੰ ਮੰਨ ਕੇ
0: ਜੀ
1: ਚੱਲਦੇ ਆ ਵੀ ਉਹ ਸਟੇਟ ਆ,
0: ਬਿਲਕੁਲ
1: ਦੇਸ਼ ਆ। ਤੇ ਉਹ ਉਹਦੀ ਤੇ ਅੰਗਰੇਜ਼ਾਂ ਦੀ ਜਿਹੜੀ
0: ਜੀ
1: ਆ ਸੰਧੀ ਸਿਰਫ ਇੰਨੀ ਸੀ ਕਿ ਸਤਲੁਜ ਤੋਂ ਉਰੇ ਦਾ ਇਲਾਕਾ ਮਾਲਵੇ ਵਾਲਾ
0: ਜੀ
1: ਇਹ ਸਾਰਾ ਭਾਈ ਅੰਗਰੇਜ਼ਾਂ ਦਾ ਤੇ ਇਸ ਰਿਆਸਤਾਂ ਦਾ
0: ਬਿਲਕੁਲ
1: ਜਿਹੜੀਆਂ ਪੈਪਸੂ ਸਟੇਟਾਂ, ਇਹਨਾਂ ਦੇ ਵਿਚ ਤੁਸੀਂ ਨੀ ਆਉਣਾ।
0: ਜੀ
1: ਤੇ ਸਤਲੁਜ ਤੋਂ ਪਾਰ ਭਾਈ ਪੰਜਾਬ ਆ,
0: ਜੀ
1: ਉਹ ਉਧਰ ਅਸੀਂ ਨੀ ਆਉਂਦੇ,
0: ਜੀ
1: ਹਿਮਾਲਿਆ ਤੱਕ ਫੈਲਿਆ ਪੰਜਾਬ ਜਿੱਥੇ ਮਰਜ਼ੀ ਆ ਬਹੁਤ ਵੱਡਾ ਜੀ,
0: ਜੀ
1: ਆਹ ਸਤਲੁਜ ਦੇਖ ਲਓ ਕਿੱਥੋਂ ਸ਼ੁਰੂ ਹੁੰਦਾ ਤੇ ਉਹ ਸਾਰਾ ਪਰਲੇ ਸਤਲੁਜ ਤੋਂ ਪਰਲਾ ਕੰਢਾ ਇੱਕ ਲੀਕ ਸਤਲੁਜ ਲਕੀਰ ਬਣ ਗਈ, ਇੱਕ
0: ਜੀ
1: ਬਾਰਡਰ ਸੀ।
0: ਜੀ
1: ਤੇ ਉਦੋਂ ਜਿਹੜੀ ਵੀ ਇਹਨੂੰ ਕੋਈ ਵੀ ਫੌਜ ਨਾ ਅੰਗਰੇਜ਼ ਟੱਪਣਗੇ ਜੀ ਉਧਰ ਹਮਲਾ ਕਰਨ, ਤੇ ਨਾ ਹੀ ਤੁਸੀਂ ਇੱਧਰ ਆਓ
0: ਜੀ।
1: ਤੇ ਹੁਣ ਇਹ ਉਹਦੇ ਰਣਜੀਤ ਸਿੰਘ ਹੋਰਾਂ ਦੇ ਜਿਉਂਦੇ ਜੀ ਤਾਂ ਇਹ ਸਮਝੌਤਾ ਕਾਇਮ ਰਿਹਾ, ਬਾਅਦ ਵਿਚ ਵੀ ਕਾਇਮ ਹੀ ਸੀਗਾ, ਉਹ ਕਤਲੇਆਮ ਵੀ ਸ਼ੁਰੂ ਹੋ ਗਿਆ। ਪਰ ਹੁਣ ਅੰਗਰੇਜ਼ਾਂ ਨੂੰ ਬਹਾਨਾ ਕਿਵੇਂ ਮਿਲੇ ਕਿ ਹਮਲਾ ਕਰੀਏ,
0: ਜੀ
1: ਤਾਂ ਉਹਨਾਂ ਦੇ ਜਿਹੜੇ ਬੰਦੇ ਵਿਚ ਆਪਣੇ ਸੈਟਲ ਕਰ ਲਏ ਤੇ ਉਹ ਕਹਿੰਦੇ ਵੀ ਤੁਸੀਂ ਕਰੋ ਯਾਰ, ਉਹ ਫੌਜ ਲੈ ਕੇ ਇੱਧਰ ਆ ਗਏ ਫਿਰੋਜ਼ਪੁਰ ਵਾਲੇ ਪਾਸੇ ਲੁਧਿਆਣੇ ਵਾਲੇ ਪਾਸੇ, ਉਰੇ ਆ ਕੇ ਲੜੇ
0: ਜੀ।
1: ਇਹਦੇ ਨਾਲ ਉਹ ਸਮਝੌਤਾ ਉਹ ਸੰਧੀ ਟ੍ਰੀਟੀ ਜਿਹੜੀ ਆ ਸਤਲੁਜ ਵਾਲੀ ਉਹ ਖਤਮ ਹੋ ਗਈ
0: ਜੀ।
1: ਤੇ ਅੰਗਰੇਜ਼ਾਂ ਨੂੰ ਮੌਕਾ ਮਿਲ ਗਿਆ ਵੀ ਹੁਣ ਅਸੀਂ ਕਰ ਸਕਦੇ ਹਾਂ ਭਾਈ ਤੁਹਾਡੇ ਤੇ ਹਮਲਾ, ਕਿਉਂਕਿ ਤੁਸੀਂ ਆਏ ਜੀ ਇਧਰਲੇ ਪਾਸੇ ਟੱਪ ਕੇ
0: ਜੀ।
1: ਤੇ ਉਹ ਇਹੋ ਜਿਹੇ ਜਿਹੜੇ ਇਤਿਹਾਸ ਦੇ ਵਿਚ ਪੰਨਿਆਂ ਦੇ ਵਿਚ ਧੋਖੇਬਾਜ਼ੀਆਂ ਦਾ ਤੇ ਕਹਿ ਲੋ ਵੀ ਅੰਬਾਰ ਲੱਗਿਆ ਹੋਇਆ
0: ਜੀ,
1: ਔਰ ਇਤਿਹਾਸ ਕਹਿ ਲੋ ਵੀ ਦਗਾਬਾਜ਼ੀਆਂ ਦਾ ਇਤਿਹਾਸ ਇੱਕ ਤਰ੍ਹਾਂ ਦਾ ਦੇਖਿਆ ਜਾਵੇ
0: ਜੀ,
1: ਕਿ ਕੋਈ ਬਹਾਦਰ ਹੈ ਕੋਈ ਸੂਰਮਾ ਹੈ ਕੋਈ ਬਹੁਤ ਤਕੜਾ ਹੈ
0: ਜੀ,
1: ਉਹਨੂੰ ਕਿਵੇਂ ਉਹਦੇ ਆਪਣੇ ਬੰਦੇ ਜਿਹੜੇ ਆ ਉਹ ਉਹਨਾਂ ਨੇ ਸਿੱਟ ਲਿਆ ਥੱਲੇ,
0: ਜੀ
1: ਹੋਰ ਕੋਈ ਗੱਲ ਹੀ ਨਹੀਂ
0: ਜੀ।
1: ਇਹ ਲਗਾਤਾਰ ਆਪਾਂ ਜਦੋਂ ਪੜ੍ਹਦੇ ਹਾਂ ਤੇ ਉਹਦੇ ਵਿਚ ਇਹ ਸਾਰੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ
0: ਜੀ।
1: ਪੰਚ ਸਾਹਿਬ
0: ਜਿਵੇਂ ਅੱਜ ਤੁਸੀਂ ਗੱਲ ਕੀਤੀ ਨਾ ਉਸ ਸਮੇਂ ਦੇ ਵਿੱਚ ਇੱਕ ਮੈਂ ਵੀ ਚਲੋ ਆਪਾਂ ਨਾ ਕਿਤਾਬ ਪੰਜਾਬ ਵੀ ਸਾਂਝੀ ਕਰ ਰਿਹਾ, ਉਹਦੇ ਵਿੱਚ ਇਸ ਚੀਜ਼ ਦਾ ਜ਼ਿਕਰ ਆਉਂਦਾ ਹੈ ਕਿ ਜਦੋਂ ਕਸ਼ਮੀਰ ਦੀ ਗੱਲ ਆਉਂਦੀ ਹੈ ਤੇ ਉੱਥੇ ਜਿਹੜਾ ਕਿਹੜੀ ਔਰਤ ਦਾ ਨਾਂ ਚੇਤਾ ਭੁੱਲ ਗਿਆ, ਪਿਛਲੇ ਦਿਨ ਹਰਵਿੰਦਰ ਜੌਲ ਭੈਣ ਜੀ ਨੇ ਵੀ ਉਹ ਮਸਲੇ ਦੇ ਉੱਤੇ ਗੱਲ ਕੀਤੀ ਸੀ ਜਦੋਂ ਮੈਂ ਨਾਵਲ ਸਾਂਝਾ ਕੀਤਾ, ਤਾਂ ਉਹਦਾ ਪਤੀ ਜਿਹੜਾ ਮਤਲਬ ਕਿ ਕਿਡਨੈਪ ਕਰ ਲਿਆ ਜਾਂਦਾ, ਮਤਲਬ ਕਿ ਉਹਨੂੰ ਫੜ ਲਿਆ ਜਾਂਦਾ ਹੈ, ਤੇ ਉਹ ਫਿਰ ਮੇਰੇ ਖਿਆਲ ਨਾਲ ਇਹਨਾਂ ਕੋਲ ਆਉਂਦੇ ਨੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਕੋਲ ਆਉਂਦੇ ਆ ਕਿ ਕਹਿੰਦੇ ਭਾਈ ਉਹ ਕਹਿੰਦੀ ਮੈਂ ਤੁਹਾਨੂੰ ਜਿਹੜਾ ਆਪਣਾ ਕੋਹੇ ਨੂਰ ਆ ਉਹ ਦੇ ਦਾਂਗੀ ਤੇ ਤੁਸੀਂ ਮੇਰੇ ਮੇਰੇ ਪਤੀ ਨੂੰ ਛਡਵਾਓ ਜੀ।
1: ਬਿਲਕੁਲ,
0: ਤੇ ਉਹ ਕਹਿੰਦਾ ਵੀ ਤੁਸੀਂ ਕਸ਼ਮੀਰ ਰੱਖਣ ਤੁਸੀਂ ਕਸ਼ਮੀਰ ਲੈਣਾ, ਦੋ ਆਫਰਾਂ ਦਿੰਦੇ ਆ ਸ਼ਾਇਦ ਮੇਰੇ ਗੱਲ ਨਾਲ ਗਲਤ ਨਾ ਹੋ ਤਾਂ, ਕਸ਼ਮੀਰ ਜਾਂ ਕੋਹੇ ਨੂਰ, ਤੇ ਉਹ ਕਹਿੰਦੇ ਨਹੀਂ ਜੀ ਅਸੀਂ ਕੋਹੇ ਨੂਰ ਦੇਣ ਲਈ ਤਿਆਰ ਆ ਪਰ ਕਸ਼ਮੀਰ ਨਹੀਂ ਦੇਣਾ ਜੀ, ਜਿਹੜਾ ਕਸ਼ਮੀਰੀ ਰਾਜਾ ਸੀ ਉਸ ਸਮੇਂ ਦਾ, ਤੇ ਉਹ ਕੋਹੇਨੂਰ ਦੇ ਦਿੰਦੇ ਆ। ਇਸ ਤਰ੍ਹਾਂ ਫਿਰ ਉਹਦੇ ਕੋਹੇਨੂਰ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਆਉਂਦਾ ਹੈ,
1: ਬਹੁਤ ਕਹਿ ਲੋ ਦੇਖੋ ਜੀ
0: ਲੋਭ ਦੇ ਵਿੱਚ ਆ ਗਏ, ਲੋਭ ਆ ਗਿਆ ਜੀ।
1: ਜੀ ਜੀ ਜੀ ਜੀ ਜੀ ਉਹ ਅਸਲ ਚ ਕੀ ਸੀਗਾ, ਉਹਨਾਂ ਨੇ ਆਪਣੇ ਜਿਹੜਾ ਕਿਉਂਕਿ ਇਹ ਤਾਂ ਚਲੋ ਆਪਾਂ ਇਤਿਹਾਸ ਆਪਾਂ ਡੂੰਘੇ ਗੋਤਾ ਮਾਰਨ ਲੱਗ ਜਾਂਗੇ ਜੇ ਇੱਧਰ ਚਲੇ ਗਏ ਤਾਂ, ਕਿਉਂਕਿ ਉਹ ਉਸ ਫੈਮਿਲੀ ਨੇ ਪਨਾਹ ਲਈ, ਪਨਾਹ ਵੀ ਮਿਲ ਗਈ, ਅਫਗਾਨਿਸਤਾਨ ਦਾ ਸ਼ਾਹੀ ਪਰਿਵਾਰ ਹੈ ਉੱਥੋਂ ਦਾ ਰਾਜਾ, ਤੇ ਉਹ ਵਾਕਈ ਉਹਨਾਂ ਕੋਲ ਪੈਸੇ ਪੂਸੇ ਤਾਂ ਸੀਗੇ ਸਾਰਾ ਕੁਛ ਸੀ ਲੈ ਕੇ ਨਾਲ, ਕਿਉਂਕਿ ਐਮਰਜੈਂਸੀ ਜਾਣਾ ਬੰਦਿਆਂ ਨੇ, ਤੇ ਉਹਨਾਂ ਨੇ ਕਿਹਾ ਵੀ ਸਾਨੂੰ ਭਾਈ ਉਹ ਜਿਹੜਾ ਬੰਦਾ ਉੱਥੇ ਕੈਦ ਆ
0: ਜੀ,
1: ਉਹ ਜਿਹੜੀ ਬੇਗਮ ਸੀ ਉਹਨੇ ਕਿਹਾ ਉਹਦਾ ਪਤੀ ਕੈਦ ਸੀਗਾ ਸ੍ਰੀਨਗਰ ਕਸ਼ਮੀਰ ਦੇ ਵਿੱਚ, ਕਹਿੰਦੀ ਉਹਨੂੰ ਛਡਾਓ ਤੇ ਅਸੀਂ ਤੁਹਾਨੂੰ ਆਪਣੇ ਗਹਿਣੇ ਗੱਟੇ ਸਭ ਦੇਵਾਂਗੇ
0: ਜੀ।
1: ਉਹ ਉਹਨੂੰ ਛਡਾ ਵੀ ਲਿਆਉਂਦੇ ਆ ਤੇ ਬਹਾਨੇ ਨਾਲ ਉਧਰ ਲੁੱਟ ਖੋਹ ਵੀ ਹੋਈ ਸਾਰਾ ਕੁਛ ਕਰਾਏ, ਤੇ ਫਿਰ ਉਹ ਕਹਿੰਦੇ ਲਿਆ ਬੀਬੀ ਹੁਣ ਭਾਈ ਸਾਨੂੰ ਦਿਓ ਜਿਹੜਾ ਵਾਅਦਾ ਕੀਤਾ ਕੋਹੇ ਨੂਰ ਜੀ ਆਪਣਾ
0: ਜੀ,
1: ਤੇ ਉਹ ਮੁੱਕਰ ਗਏ। ਉਹ ਕਹਿੰਦੇ ਹੁਣ ਇਹ ਬੰਦਾ ਤੇ ਆ ਹੀ ਗਿਆ ਵਾਪਸ, ਇਹ ਕਿੱਥੇ ਚੱਲਾ ਹੁਣ, ਤੇ ਇਹਨੂੰ ਕੱਲ ਹੀ ਦੇਣੇ ਹੁਣ, ਉਹ ਵੀ ਮੁੱਕਰ ਗਏ ਕਿਉਂਕਿ ਪੈਸੇ ਦੇਣੇ ਕਿਹੜਾ ਸੌਖੇ ਹੈ।
0: ਬਿਲਕੁਲ,
1: ਤੇ ਉਹ ਜਦੋਂ ਮੁੱਕਰੇ ਤਾਂ ਉਹਨੇ ਫਿਰ ਸਖਤੀ ਕੀਤੀ ਤੇ ਉਹ ਖੋਹ ਲਿਆ ਸਾਰਾ ਕੁਛ, ਤੇ ਫਿਰ ਉਹਨਾਂ ਨੂੰ ਲੱਗਾ ਵੀ ਇਹਨੇ ਹੁਣ ਸਖਤੀ ਤਾਂ ਕਰ ਹੀ ਦਿੱਤੀ ਹੈ, ਹੁਣ ਮਾਰੇਗਾ ਵੀ ਸਾਨੂੰ ਇਹ।
0: ਬਿਲਕੁਲ,
1: ਉਹ ਰਾਤੋ ਰਾਤ ਕਿਸੇ ਤਰੀਕੇ ਨਾਲ ਗੁੱਪ ਚੁੱਪ ਕਰਕੇ ਭੱਜ ਗਏ ਸੀ ਪੰਜਾਬ
0: ਜੀ।
1: ਤੋਂ ਇਹ ਦੇਖੋ ਕਿੰਨਾ ਸਿਲਸਿਲਾ ਚੱਲਦਾ ਕਿ ਆਪਾਂ ਸੱਤਾ ਦਾ ਜਿਹੜਾ ਸਿਸਟਮ ਹੈ ਨਾ ਭਾਰਤ ਸਾਹਿਬ, ਵਿਸ਼ਵਾਸਘਾਤ ਲੋਕੀ ਕਰਦੇ ਵੀ ਕਿਉਂ ਨੇ, ਕਿਉਂਕਿ ਇਹਦੇ ਨਾਲ ਇੱਕ ਚੀਜ਼ ਜੁੜਦੀ ਹੈ, ਲਾਲਚ।
0: ਲਾਲਚ
1: ਲਾਲਚ ਜਿਹੜਾ ਉਹ ਡਰਾਈਵਿੰਗ ਫੋਰਸ ਹੈ ਬੜੀ ਤਗੜੀ,
0: ਜੀ
1: ਜਿਹੜਾ ਇਹ ਸਮਾਜ ਜਿਹੜੀ ਆਪਾਂ ਸੱਤਾ ਦੀ ਗੱਲ ਕਰਦੇ ਹਾਂ ਜਾਂ ਕੋਈ ਪਾਵਰ ਦੀ ਗੱਲ ਕਰਦੇ ਹਾਂ, ਇਹ ਹੇਠਾਂ ਤੋਂ ਸ਼ੁਰੂ ਜੇ ਕਰੀਏ, ਜ਼ਮੀਨ ਦੇ
0: ਜੀ
1: ਉੱਤੇ ਸਾਰੀ ਦੁਨੀਆ ਹੀ ਆ,
0: ਬਿਲਕੁਲ ਹੈ ਜੀ,
1: ਫਿਰ ਉੱਪਰ ਵਧਣਾ ਹੁੰਦਾ, ਉੱਪਰ ਜਾਣਾ, ਉੱਪਰ ਜਿਹੜਾ ਨਾ ਉਹ ਪਿਰਾਮਿਡ ਦੀ ਸ਼ਕਲ ਦੇ ਵਿੱਚ ਕਹਿ ਲਓ ਇਹਨੂੰ ਆਪਾਂ ਦੇਖਦੇ ਹਾਂ, ਉਹਦੀ ਆਪਾਂ
0: ਜੀ
1: ਵਿਜੁਅਲਾਈਜ਼ ਕਰ ਸਕਦੇ ਹਾਂ,
0: ਬਿਲਕੁਲ
1: ਇਹ
0: ਜੀ
1: ਉੱਪਰ ਜਗ੍ਹਾ ਘਟਦੀ ਜਾਂਦੀ ਆ,
0: ਜੀ
1: ਉੱਪਰ ਜਗ੍ਹਾ ਘਟਦੀ ਜਾਂਦੀ ਆ, ਤੇ ਜਿਹੜਾ ਬਿਲਕੁਲ ਸਫ਼ਰ ਜਿਹੜਾ ਟੋਪ ਤੇ ਬੰਦਾ ਪਹੁੰਚ ਗਿਆ ਹੈ
0: ਜੀ
1: ਉਹਦੇ ਲਈ ਤਾਂ ਇੱਕ ਬੰਦਾ ਹੀ ਰੁਕੂਗਾ ਉੱਥੇ,
0: ਬਿਲਕੁਲ ਹੈ ਜੀ,
1: ਹੁਣ ਉਹ ਪਹੁੰਚ ਜਾਏਗਾ ਬਹੁਤ ਜ਼ਿਆਦਾ ਜ਼ਬਰਦਸਤ ਤਰੀਕੇ ਨਾਲ, ਉੱਥੇ ਪਹੁੰਚ ਵੀ ਗਿਆ,
0: ਜੀ
1: ਆਪਣੀ ਸਫਲਤਾ ਵੀ ਉਹਨੇ ਪ੍ਰਾਪਤ ਕਰ ਲਈ ਆ, ਹੁਣ ਅਗਲਾ ਮਸਲਾ ਬਣ ਜਾਂਦਾ ਟਿਕੇ ਰਹਿਣ ਦਾ, ਕਿਉਂਕਿ
0: ਜੀ
1: ਜਿਹੜੀ ਹੇਠਾਂ ਪੂਰੀ ਦੀ ਪੂਰੀ ਭੀੜ ਆ ਉਹ ਵੀ ਉੱਥੇ ਹੀ ਆਉਣਾ ਚਾਹੁੰਦੀ ਆ,
0: ਬਿਲਕੁਲ ਹੈ ਜੀ,
1: ਤੋ ਉਹਨਾਂ ਨੂੰ ਉਹਨਾਂ ਦੀ ਇਸ ਲਾਲਸਾ ਨੂੰ ਲਾਲਚ ਕਿਹਾ ਜਾਏ ਜਾਂ ਐਮਬੀਸ਼ਨ ਕਿਹਾ ਜਾਏ ਜਾਂ ਕੀ
0: ਜੀ
1: ਕਿਹਾ ਜਾਏ, ਇਹ ਆਪਾਂ ਵੱਖਰੇ ਵੱਖਰੇ ਟੈਗ ਲਾ ਕੇ ਦੇਖ ਸਕਦੇ ਹਾਂ,
0: ਬਿਲਕੁਲ
1: ਉਹ
0: ਹੈ ਜੀ,
1: ਕਿਹੜਾ ਤਰੀਕਾ ਅਪਣਾਉਂਦੇ ਆ ਉਹ ਉੱਥੇ ਕਾਮਯਾਬ ਹੋਣ ਵਾਸਤੇ,
0: ਜੀ
1: ਧੋਖਾ ਦਿੰਦੇ ਆ ਕੀ
0: ਜੀ
1: ਕਰਦੇ ਆ ਜਾਂ ਵਫਾਦਾਰੀ ਦਿਖਾਉਂਦੇ ਆ, ਕੁਛ ਤਾਂ
0: ਬਿਲਕੁਲ
1: ਕਰਨਾ ਹੀ ਪਊਗਾ।
0: ਜੀ,

0: ਅਸ਼ੋਕ
1: ਅਸ਼ੋਕ
0: ਕਿੰਨਾ
1: ਬਿਲਕੁਲ
0: ਵੱਡਾ ਰਾਜਾ ਹੈ,
1: ਉਹ ਤੋਂ ਵੱਡਾ
0: ਉਹ
1: ਨੀਰੂ
0: ਕਿੰਨਾ
1: ਆ ਗਿਆ
0: ਬੇਰਹਿਮ।
1: ਇਟਲੀ
0: ਹਾਂਜੀ, ਉਹ
1: ਵਾਲਾ
0: ਬੜਾ ਪ੍ਰਚੰਡ ਰਾਜਾ ਰਿਹਾ, ਬੜਾ ਬੜਾ ਹੀ ਮਤਲਬ ਕਹਿ ਲਓ ਵੀ ਕਹਿਰਵਾਨ ਹੁੰਦਾ ਸੀ ਅਸ਼ੋਕ ਜਦੋਂ
1: ਜੀ
0: ਹੁੰਦਾ ਸੀ ਨਾ,
1: ਹਾਂਜੀ
0: ਉਹਦੇ
1: ਹਾਂਜੀ,
0: ਵਰਗਾ ਕਹਿ ਲਓ ਵੀ ਜੈਰੀ
1: ਛੱਡਿਆ ਹੀ
0: ਕੋਈ
1: ਕੋਈ
0: ਨਹੀਂ,
1: ਨੀ ਆਪਣੇ ਬਰਾਬਰ ਆਉਣ ਹੀ ਨੀ ਦਿੱਤਾ ਗਿਆ ਇਹਨੂੰ ਜੀ, ਬਿਲਕੁਲ ਹੈ ਜੀ।
0: ਉਹਨੇ ਕੋਈ ਜਦੋਂ ਸਾਰੇ ਸਿੱਧੇ ਕਰ ਲਏ, ਸਾਰਾ ਸਾਰੇ ਮਤਲਬ ਕਾਬੂ ਕਰ ਲਿਆ ਇਲਾਕਿਆਂ ਤੇ,
1: ਜੀ
0: ਫੇਰ ਕਹਿੰਦਾ ਵੀ ਹੁਣ ਸ਼ਾਂਤੀ ਰਹੂਗੀ, ਹੁਣ ਕਿਸੇ ਨੇ ਆਪਣੇ ਤਲਵਾਰਾਂ ਤਲੂਆਂ ਜਮ੍ਹਾਂ ਕਰੋਗੇ ਤਾਂ ਕੋਈ ਕੰਮ ਰਿਹਾ ਹੀ ਨੀ, ਹੁਣ ਲੜਾਈ ਜੜੂਈ ਦਾ।
1: ਅਸ਼ੋਕਾ ਚੱਕਰ
0: ਅੱਜ ਤੋਂ
1: ਦੇਖੋ ਤਾਂ
0: ਸਾਰੇ
1: ਹੀ ਲਾਇਆ
0: ਆਪਣੇ
1: ਜਾਂਦਾ
0: ਬੁੱਧ
1: ਉਹਦੇ ਵਿੱਚ,
0: ਧਰਮ।
1: ਝੰਡੇ 'ਚ ਬਰਕਰਾਰ ਹੈ ਜੀ ਜੀ
0: ਹਾਂਜੀ, ਉਹ ਕਹਿੰਦੇ ਅੱਜ ਤੋਂ ਅਸੀਂ ਬੁੱਧ ਧਰਮ ਅਪਣਾ ਲਿਆ, ਇਹ ਸ਼ਾਂਤੀ ਦੇ ਪ੍ਰਤੀਕ ਹਾਂ ਅਸੀਂ,
1: ਜੀ
0: ਤੇ
1: ਬਿਲਕੁਲ
0: ਡਾਂਗ ਡੂੰਗ ਜਿਹਨੇ ਟੱਕੀ ਭਾਈ ਅਸੀਂ ਡਾਂਗ ਵੋ ਫੇਰਾਂਗੇ,
1: ਜੀ
0: ਕਿਉਂਕਿ ਹੁਣ ਕੰਮ ਨੀ ਰਿਹਾ ਡਾਂਗ ਵੋ,
1: ਬਿਲਕੁਲ
0: ਸਾਰਾ ਰਾਜ ਤਾਂ ਆਪਣਾ ਹੋ ਗਿਆ, ਲੜਨਾ ਕਿਹਦੇ ਨਾਲ ਹੈ
1: ਜੀ। ਸ਼ਮੀ ਜੀ ਆਪਣੇ ਨਾਲ ਦੋ ਸਰੋਤੇ ਨੇ, ਨਾਲ ਆਪਣੇ ਨਾਲ ਰਾਜਨ ਸੈਣੀ ਜੀ ਤੇ ਯਾਦਵ ਨਾਲ ਵਿਦੇਸ਼ਾ ਜੀ ਵੀ ਨੇ, ਤੇ ਆਪਾਂ ਗੱਲ ਸੁਣਦੇ ਹਾਂ। ਸੈਣੀ ਸਾਹਿਬ ਹੋਲਡ ਰੱਖਣਾ, ਵਿਦੇਸ਼ਾ ਜੀ ਨੂੰ ਕਰ ਲਈਏ ਫਰੀ। ਸਤਿ ਸ੍ਰੀ ਅਕਾਲ ਜੀ, ਯਾਦਵਿੰਦਰ ਜੀ ਸਵਾਗਤ ਹੈ ਜੀ।
2: ਹਾਂਜੀ, ਸਤਿ ਸ੍ਰੀ ਅਕਾਲ ਭੁਪਿੰਦਰ ਭਾਜੀ ਤੇ
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ ਆਨੰਦ ਜੀ, ਤੁਸੀਂ
2: ਸ਼ਮੀ
1: ਕਿੱਥੋਂ
2: ਡੂੰਘੇ
1: ਜੇ ਚ ਬੋਲੀ ਜਾਂਦੇ ਹੋ, ਸਾਹ ਭਰਦੇ ਹੋ?
2: ਸ਼ਮੀ ਭਾਜੀ, ਨਹੀਂ ਨਹੀਂ ਮੈਂ ਉਹ ਐਕਚੁਅਲੀ ਪਨੀਰ ਦੀ ਸਬਜ਼ੀ ਖਾਧੀ, ਮੇਰੇ ਸੰਘ ਲੱਗ ਗਈ।
1: ਦੱਸੋ, ਲਾਲਚ ਕਰ
0: ਲਿਆ? ਓ ਹੋ,
2: ਲਾਲਚ ਕਰ ਲਿਆ ਨਾ, ਲਾਲਚ ਕਰ ਲਿਆ, ਪਰ ਲਾਲਚ ਕਿੱਦਾਂ ਕੀਤਾ, ਭਿੰਡੀਆਂ ਵਿੱਚ ਯਾਰ ਮਿਕਸ ਕਰ ਲਈਆਂ ਨਾ ਮੈਂ।
1: ਅੱਛਾ ਜੀ,
2: ਕੰਮ ਹੋ ਗਿਆ ਖਰਾਬ।
0: ਐਂਡ ਕੱਪ, ਐਂਡ ਕੱਪ,
1: ਕੀ ਬਾਤ ਹੈ ਜੀ,
2: ਅੰਦਰ ਵਿੱਚ ਸਾਰਾ ਕਮਰ।
1: ਤੁਸੀਂ ਤਾਂ ਪਨੀਰ ਦੀ, ਪਨੀਰ ਦੀ ਵੀ ਜਿਹੜੀ ਹੈਸੀਅਤ ਆ ਉਹ ਵੀ ਤੁਸੀਂ ਕਿੱਧਰ ਨੂੰ ਪਾਤੀ ਚੱਕ ਕੇ?
2: ਓਏ ਓਏ,
1: ਪਨੀਰ ਤੇ ਭਿੰਡੀਆਂ
2: ਲਾਤੀ ਹੈ, ਪਨੀਰ ਤੇ ਭਿੰਡੀਆਂ ਇਕੱਠੀਆਂ ਕਰਤੀਆਂ
1: ਜੀ।
2: ਮਿਲਗੋਬਾ ਤਿਆਰ ਹੋ
1: ਹਾਂਜੀ,
2: ਵਧੀਆ। ਲਾਲਚ ਲੋਭ ਇਹ ਜ਼ਿੰਦਗੀ ਚੱਲਦਾ ਯਾਰ, ਚੱਲਦਾ ਹੀ ਰਹਿਣਾ
1: ਜੀ।
2: ਤੇ ਜਿਹੜਾ ਲੋਭ ਲਾਲਚ ਨਾ ਸ਼ੁਰੂ ਹੁੰਦੀ ਆ, ਵਿਸ਼ਵਾਸਘਾਤ ਦੀ ਨਾ, ਉੱਥੋਂ ਸ਼ੁਰੂਆਤ ਉੱਥੋਂ ਹੁੰਦੀ ਹੈ
1: ਜੀ।
2: ਜਦੋਂ ਤੁਹਾਨੂੰ ਲਾਲਚ ਕਰਨ ਡੇ ਪੈਂਦੇ, ਆਪਾਂ ਜ਼ਿਆਦਾ ਲਾਲਚ ਕਰਨ ਡੇ ਪੈਂਦੇ ਪੈਸੇ ਕਮਾਉਣ ਦਾ ਜਾਂ ਦੂਜਾ ਕਰਨ, ਮੈਂ ਇੱਥੋਂ ਅੱਗੇ ਲੰਘ ਜਾ, ਤੇ ਉਹਦਾ ਰਿਜ਼ਲਟ ਫਿਰ ਐਂਡ ਤੇ ਇਹੋ ਹੀ ਆਉਂਦਾ ਵਾ। ਫਿਰ ਯਾਰ ਵਿਸ਼ਵਾਸਘਾਤ ਆ ਬੰਦਾ ਕਰਦਾ, ਪੌੜੀ ਥਾਂ ਚੜ੍ਹਨ ਲੱਗਿਆ
1: ਜੀ।
2: ਤੇ ਹੁਣ ਤੋਂ ਲਾ ਲਓ ਕਿ ਸ਼ਾਰਟਕੱਟ ਚ ਜਿਹੜੇ ਰਿਸ਼ਤੇ ਵੀ ਬਣਦੇ ਆ, ਸ਼ਾਰਟਕੱਟ ਦੇ ਵਿੱਚ ਜਿੱਦਾਂ ਹੁਣ ਤਰੱਕੀਆਂ ਵੀ ਹੁੰਦੀਆਂ
1: ਜੀ।
2: ਹੁਣ ਜੇ ਆਪਾਂ ਲਈਏ, ਕੱਲ ਪਰਸੋਂ ਫਿਰ ਕੈਨੇਡਾ ਦੇ 16 ਬੰਦੇ ਫੜੇ ਇਹਨਾਂ ਨੇ
1: ਜੀ,
2: ਤੇ ਉੱਥੇ ਸ਼ਾਰਟਕੱਟ ਦੇ ਵਿੱਚ ਪੈਸੇ ਕਮਾਉਣ ਦਾ ਲਾਲਚ ਕਰ ਕਰਕੇ, ਫਿਰ ਉਹ ਹੁਣ ਉੱਥੋਂ ਫੜਿਆ, ਇੱਕ ਬੰਦਾ ਫੜਿਆ ਕੈਨੇਡਾ ਤੋਂ ਅਮੈਰੀਕਾ ਵੜਦੇ ਆ
1: ਜੀ,
2: ਤੇ ਉਹ ਵੇਲੋ ਉਹਨੇ ਲਾਲਚ ਕਰਕੇ ਉਹਨੇ ਆਪਣੀ ਡਿਲੀਵਰੀ ਦੇ ਜਾਣੀ, ਡਿਲੀਵਰੀ ਤਾਂ ਹੋਰ ਹੁੰਦੀ ਯਾਰ, ਵਿੱਚ ਡਿਲੀਵਰੀ ਹੋਰ ਮਿਕਸ ਕੀਤੀ ਹੁੰਦੀ
1: ਜੀ।
2: ਤੇ ਜਦੋਂ ਫਿਰ ਐਂਡ ਤੇ ਜਦੋਂ ਕੰਮ ਹੋ ਜਾਂਦਾ, ਗੜਬੜ ਹੋ ਜਾਂਦੀ ਹੈ
1: ਜੀ,
2: ਤੇ ਫਿਰ ਉਹ ਲੋਕ ਆਪਣੇ ਲੋਕ ਕਹਿੰਦੇ ਹੁਣ ਉਹਨੇ ਛਡਾ ਲਈਏ, ਬਾਹਰ ਕੱਢ ਲਈਏ, ਤੇ ਤੁਹਾਨੂੰ ਪਤਾ ਕਾਨੂੰਨ ਕਿੰਨੇ ਸਖਤ।
1: ਬਿਲਕੁਲ,
2: ਤੇ ਇਹ ਤੇ ਉੱਥੋਂ ਹੀ ਗਾਂ ਨਾਲੇ ਜਿਹੜਾ ਵਿਸ਼ਵਾਸਘਾਤ ਆ ਨਾ, ਇਹ ਰਾਜਿਆਂ ਮਹਾਰਾਜਿਆਂ ਜਿੱਦਾਂ ਤੁਸੀਂ ਗੱਲ ਕਰਨ ਡੇ, ਮੈਂ ਸੁਣ ਰਿਹਾ ਸੀ ਉਹਦੇ ਵਿੱਚ ਜ਼ਿਆਦਾ ਚੱਲਦਾ ਰਿਹਾ
1: ਜੀ।
2: ਤੇ ਹੁਣ ਜੇ ਗੋਰੇ ਆਏ ਇੰਡੀਆ 'ਚ, ਜਦੋਂ ਗੋਰੇ ਈਸਟ ਇੰਡੀਆ ਕੰਪਨੀ ਆਈ ਹੈ, ਤੇ ਉਹਨਾਂ ਵੀ ਇਸੇ ਚੀਜ਼ ਦਾ ਫਾਇਦਾ ਉਠਾਇਆ ਨਾ, ਕਿ ਜਦੋਂ ਪਾੜੋ ਤੇ ਰਾਜ ਕਰੋ, ਕਿਉਂਕਿ ਸਾਰੇ ਰਾਜੇ ਇੱਕ ਦੂਜੇ ਨਾਲ ਲੜਦੇ ਲਾਲਚ ਚ, ਕਿਸੇ ਭਰਾ ਭਰਾ ਰਿਜ ਨੱਪਣ ਨੂੰ ਫਿਰਦਾ ਹੈ
1: ਜੀ,
2: ਤੇ ਉਹਨਾਂ ਨੇ ਉਹਦਾ ਹੀ ਫਾਇਦਾ ਉਠਾ ਕੇ, ਉਹਨਾਂ ਨੂੰ ਲੋਭ ਲਾਲਚ ਦੇ ਕੇ, ਉਹਨਾਂ ਕੋਲੋਂ ਹੀ ਵਿਸ਼ਵਾਸਘਾਤ ਦਵਾਤਾ ਦੂਜੇ ਭਰਾ ਨੂੰ।
1: ਬਿਲਕੁਲ,
2: ਤੇ ਇਹ ਚੱਲਦੀਆਂ। ਮਹਾਰਾਜ ਰਣਜੀਤ ਸਿੰਘ ਦਾ ਰਾਜ ਵੀ ਇਦਾਂ ਹੀ ਖਤਮ ਹੋਇਆ, ਹੁਣ ਜੇ ਲਾ ਲਓ ਕੁਵਰ ਨੌਂ ਦੇ ਹਾਲਤ ਲਾ ਲਓ, ਜਿਹੜੇ ਸਾਰੇ ਆਪਸੇ ਲੜਦੇ ਪਏ ਇੱਕ ਲਾਲਚ ਕਰਕੇ
1: ਜੀ।
2: ਤੇ ਕੱਲਾ ਕੱਲਾ ਇੰਨਾ ਜੀ ਨਹੀਂ, ਜੇ ਆਪਾਂ ਵੇਖੀ ਨਾ ਆਪਣੇ ਖਿੱਤੇ ਚ ਹੀ ਆਏ ਚੀਜ਼ਾਂ, ਜੇ ਤੁਸੀਂ ਰੋਮਨ ਸਾਮਰਾਜ ਪੜ੍ਹੋ, ਤੁਸੀਂ ਉਹਦੇ ਵਿੱਚ ਪੜ੍ਹੋ, ਉਹਦੇ ਵਿੱਚ ਵੀ ਕਿੱਦਾਂ ਅੱਗੇ ਗਾਂਹ ਆਉਂਦੇ।
1: ਬਿਲਕੁਲ,
2: ਹੁਣ ਜਦੋਂ ਸੈਨੇਟ ਨੇ ਲਾ ਲਓ ਕਿ ਉਹਦੇ ਵਿੱਚ ਸੁਰਾ ਖੋਪਤਾ ਹੈ ਦੂਜੇ ਦੇ ਆਪਣੇ ਦੇ, ਉਹ ਜਿਹੜਾ ਰੋਮ ਦਾ ਯਕੀਨ ਆ ਸੀ ਉਹਦਾ
1: ਜੀ,
2: ਤੇ ਉਹ ਲਾ ਲਓ ਉਹਦੇ, ਹਾਂਜੀ ਹਾਂਜੀ ਸੀਜ਼ਰ ਦੇ, ਹਾਂਜੀ ਹਾਂਜੀ ਸੀਜ਼ਰ, ਤੇ ਉਹਦੇ ਲਾ ਲਓ ਕਿ ਉਹਦੇ ਆਪਣੇ ਬੰਦਿਆਂ ਨੇ ਲਾਲਚ ਜਾਣਗੇ ਉਹਦਾ ਰਾਜ ਖੋਣ ਵਾਸਤੇ, ਤੇ ਵੇਲੋ ਉਹਦੇ ਤੇ ਜਿਹੜਾ ਇੱਕ ਮੇਨ ਉਹਦਾ ਦੋਸਤ ਹੀ ਜਿਹਨੇ ਕੰਮ ਕਾਰ ਕੀਤਾ ਨਾਲ ਉਹਨਾਂ ਰਲ ਕੇ ਸੈਨੇਟ ਦੇ ਨਾਲ ਰਲ ਕੇ
1: ਜੀ, ਬਿਲਕੁਲ ਹੈ ਜੀ।
2: ਤੇ ਇਹ ਹਰ ਹਰ ਯੁੱਗ ਦੇ ਵਿੱਚ ਆਇਆ, ਹੁਣ ਵੀ ਜੇ ਆਪਾਂ ਵੇਖੀ ਜਾਈਏ ਤੇ ਹੁਣ ਲਾਲਚ ਕਰਕੇ ਹੀ ਹੈ ਨਾ, ਕੋਈ ਇਰਾਨ ਤੇ ਹਮਲਾ ਹੋ ਜਾਂਦਾ
1: ਜੀ,
2: ਕੋਈ ਇਜ਼ਰਾਈਲ ਤੇ ਹਮਲਾ ਕਰੀ ਜਾਂਦਾ, ਕੋਈ ਫਲਸਤੀਨ ਤੇ ਹਮਲਾ ਕਰੀ ਜਾਂਦਾ
1: ਜੀ।
2: ਤੇ ਹੁਣ ਅੱਜ ਇੱਕ ਨਵੀਂ ਖਬਰ ਮਿਲੀ ਕਿ ਉਹ ਜਿੱਦਾਂ ਲਾ ਲਓ ਕਿ ਆਪਣਾ ਕਿਹੜੀ ਆ, ਜਮਨ,
1: ਹਾਂਜੀ ਜਮਨ,
2: ਹੁਣ ਜਮਨ ਜਿਹੜੀ ਕੰਟਰੀ ਆ, ਜੇ ਉਹ ਵੇਖਿਆ ਜਾਵੇ ਤੇ ਉਹ ਜਮਨ ਜਿਹੜੀ ਕੰਟਰੀ ਕਿੱਦਾਂ ਬਣੀ ਹੈ
1: ਜੀ,
2: ਉਹ ਸਾਰੀ ਫਲਸਤੀਨ ਦੀ ਜਗ੍ਹਾ ਨੱਪੀ ਇਹਨਾਂ ਨੇ
1: ਜੀ,
2: ਤੇ ਉਹ ਫਲਸਤੀਨ ਦੀ ਜਗ੍ਹਾ ਉਹਨਾਂ ਨੇ ਨੱਪੀ ਆ, ਤੇ ਹੁਣ ਜੇ ਫਲਸਤੀਨ ਵਾਲ ਆਉਂਦੇ ਸੀ ਉਹ ਤਾਂ, ਕਿਉਂਕਿ ਜਦੋਂ ਜਾਸਰ ਅਰਾਫਾਤ ਹੀ ਨਾ,
1: ਹਾਂਜੀ
2: ਜਾਸਰ ਅਰਾਫਾਤ ਕਈ ਉਹਨੇ ਸੰਧੀਆਂ ਸੁਧੀਆਂ ਕਰਕੇ ਇਹਦਾ ਹੱਲ ਉਹ ਕੱਢਣ ਲੱਗਾ ਹੈ
1: ਜੀ,
2: ਤੇ ਉਹ ਇੱਦਾਂ ਕੱਲ ਕਿਤੇ ਗੱਲ ਹੋਣ ਡਈ ਕਿ ਪੋਡਕਾਸਟ ਤੇ, ਉਹ ਜਮਨ ਉਹਨੂੰ ਪੁੱਛਿਆ ਉਹਨਾਂ ਨੇ ਕਿ ਤੁਸੀਂ ਵੀ ਫਲਸਤੀਨ ਦੀ ਜਗ੍ਹਾ, ਤੁਸੀਂ ਤੁਹਾਡੀ ਜਿਹੜੀ ਆਪਣੀ ਜਗ੍ਹਾ ਹੈ, ਫਲਸਤੀਨ ਦਾ ਏਰੀਆ ਹੈ ਸਾਰਾ ਜਿੱਥੇ ਤੁਸੀਂ ਕਬਜ਼ਾ ਕੀਤਾ
1: ਜੀ,
2: ਤੇ ਜੇ ਹੁਣ ਇਜ਼ਰਾਇਲ ਦੇ ਉੱਥੇ ਕਰ ਲਿਆ ਹੁਣ ਤੁਹਾਨੂੰ ਕੁ ਦੁਖਦਾ
1: ਜੀ,
2: ਤੇ ਉਹ ਗੱਲ ਇਹ ਕਿ ਇਜ਼ਰਾਇਲ ਨਾ ਆਉਂਦਾ ਤੇ ਉਹਨਾਂ ਨੇ ਕਰ ਲੈਣਾ ਹੈ, ਇਜਿਪਟ ਨੇ ਵੀ ਕਰ ਲੈਣਾ ਹੈ
1: ਜੀ।
2: ਇਹ ਲਾਲਚ ਅੱਗੇ ਲਾਲਚ ਹੁੰਦਾ ਹੈ, ਚਲੋ ਭਾਈ ਲੁੱਟਾਂ ਖੋਹਾਂ ਦਾ, ਹੁਣ ਲਾਲਚ ਫਿਰ ਲਾਲਚ ਆਇਆ ਕਿ ਸਾਮਰਾਜ ਵਧਾਉਣਾ ਵਾ ਜਾਂ ਹੋਰ ਕੰਟਰੀ।

0: ਲਾ ਲੋ ਵਿਚ,
1: ਜੀ।
0: ਤੇ ਹੁਣ ਹੋਰ ਤਰ੍ਹਾਂ ਦਾ ਲਾਲਚ ਅੱਜ ਟਰੰਪ ਸਾਹਿਬ ਨੇ ਕਹਿ ਦਿੱਤਾ, $5,000 ਦੂੰ ਹਰ
1: ਹਾਂ ਉਹ
0: ਨੌਜਵਾਨ ਨੂੰ
1: ਵੀ ਬਿਲਕੁਲ ਹੈ ਜੀ,
0: ਜਿਤਾ ਦੋ।
1: ਲਾਲਚ ਦੇ ਰਹੇ
0: ਹੁਣ
1: ਨੇ ਬਿਲਕੁਲ ਹੈ।
0: ਇਹ ਵੀ ਲਾਲਚ ਹੀ ਦੇਣ ਦੇ ਨਾ, ਤੇ ਹੁਣ ਜੇ ਆਪਾਂ ਨੇ ਉੱਥੇ ਚੱਲਦਾ ਹੁੰਦਾ ਕਿ ਭਾਈ ਪੈਸੇ ਦੇ ਕੇ ਵੋਟ ਖਰੀਦਦੇ ਆ,
1: ਜੀ
0: ਹੁਣ ਜੇ ਵੇਖਿਆ ਜਾਵੇ ਤੇ ਇਹ ਵੀ ਇਲੀਗਲੀ ਆ ਨਾ, ਇਹ ਪੈਸੇ
1: ਹਾਂ
0: ਦੇ ਕੇ
1: ਹਾਂ
0: ਵੋਟ ਖਰੀਦੀ ਜਾ ਰਹੀ,
1: ਬਿਲਕੁਲ ਹੈ ਜੀ।
0: ਤੇ ਉਹਦੇ ਆ ਤੇ ਹੁਣ ਆਪਣੀਆਂ ਕੰਟਰੀਆਂ ਤੇ ਬੋਲਣਾ ਨੀ। ਮੈਂ ਹੁਣ ਬੱਸ ਦੇ ਵਿੱਚ ਨਿਊਜ਼ ਸੁਣ ਰਿਹਾ, ਸਵੀਡਿਸ਼ ਇਹੋ ਹੀ ਚੱਲਣ ਡੇ, ਸਾਡੇ ਵੀ ਇੱਥੇ
1: ਬਿਲਕੁਲ
0: ਇਲੈਕਸ਼ਨ ਹੋਣ ਡਈ,
1: ਬਿਲਕੁਲ ਹੈ ਜੀ।
0: ਸਾਡੇ ਵੀ ਇਹੋ ਇਲੈਕਸ਼ਨ ਚੱਲਣ ਡਈ। ਹੁਣ ਉਹਦਾ ਉੱਤੇ ਉਹੀ ਮੁੱਦਾ ਚੱਲਣ ਡਿਆ ਕਿ ਭਾਈ ਇਹ ਇਲੀਗਲ ਹੈ ਕਿ ਲੀਗਲ, ਇਹਨੂੰ ਪਹਿਲਾਂ ਇਹ ਦੱਸੋ
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
0: ਕਿ ਤੁਸੀਂ ਲਾਲਚ ਦੇ ਕੇ ਤੁਸੀਂ ਵੋਟਾਂ ਲੱਗੇ ਖਰੀਦਣ,
1: ਜੀ
0: ਇਹ ਸਭ ਨੂੰ ਵੱਡੀ ਉਦਾਹਰਨ ਹੈ ਜਿਹੜੀ ਤੁਹਾਡੇ ਪੋਡਕਾਸਟ ਦੀ, ਇਹੋ ਹੀ ਹੈ ਕਿ ਟਰੰਪ ਸਾਹਿਬ ਨੇ $5,000 ਦੇਣਾ ਤੇ ਲਾ ਲਓ ਕਿ ਕਿੰਨੇ ਨੌਜਵਾਨ ਕਿੰਨੇ ਦੇਣੇ ਤੇ ਕਿੱਥੋਂ ਦੇਣੇ,
1: ਕਿੱਥੋਂ ਦੇਣੇ,
0: ਕਿਹੜੀ ਜੇਬ ਦੇਣ, ਆਪਣੀ ਜੇਬੋਂ ਦੇਣੇ ਆ ਕਿ ਗੌਰਮੈਂਟ ਦੇ। ਹੁਣ ਜਿੱਦਾਂ ਆਪਣੇ ਮਾਨ
1: ਬਿਲਕੁਲ
0: ਸਾਹਿਬ ਆ, ਹੁਣ ਮਾਨ ਸਾਹਿਬ ਨੇ ਤਿੰਨ ਹਜ਼ਾਰ ਦੇਣਾ, ਕਿੱਦਾਂ ਦੇਣਾ ਵਾ,
1: ਬਿਲਕੁਲ
0: ਏਦਾਂ ਹੀ ਦੇਣਾ ਨਾ। ਹੁਣ ਕਿਸੇ ਦੀ ਲੈ ਕੇ ਕਰਜ਼ਾ ਤੇ ਪਹਿਲਾਂ ਲਾਦਾ ਨੀ, ਸਾਡੇ ਦੇ ਸਿਰੇ
1: ਬਿਲਕੁਲ
0: ਚੜਾਈ
1: ਹੈ ਜੀ,
0: ਨਾ ਭੰਡਾ ਭੰਡਾਰੀ ਆ, ਕਿੰਨਾ ਘਪਾਰ ਆ,
1: ਜੀ
0: ਇੱਕ ਮੁੱਠੀ ਚੁੱਕੀ ਤੇ ਦੂਜੀ ਤਿਆਰ,
1: ਬਿਲਕੁਲ ਹੈ ਜੀ।
0: ਤੇ ਕਰ ਲੋ ਹੁਣ ਹੋਰ ਕੋਈ ਬੰਦਾ ਤਿਆਰ,
1: ਥੈਂਕ ਯੂ ਜੀ,
0: ਕਰਦੇ ਆ ਆਪਾਂ ਗੱਲਬਾਤ ਬਾਅਦ ਚ।
1: ਸ਼ੁਕਰੀਆ ਸ਼ੁਕਰੀਆ ਸ਼ੁਕਰੀਆ ਜੀ।
0: ਓਕੇ
1: ਜੀ ਦੋਸਤੋ, ਇਸ ਤਰ੍ਹਾਂ ਜੀ ਯਾਦਵਿੰਦਰ ਵਿਦੇਸ਼ਾ ਜੀ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ, ਸ਼ਮੀ ਵੀਰ ਜੀ ਸਤਿ ਸ੍ਰੀ ਅਕਾਲ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
2: ਜੀ ਸਤਿ ਸ੍ਰੀ ਅਕਾਲ ਜੀ।
1: ਜੀ
2: ਭਾਰੇ ਸਾਹਿਬ, ਗੱਲ ਇੱਦਾਂ ਹੈਗੀ ਆ
1: ਜੀ
2: ਕਿ ਤੁਸੀਂ ਤਾਂ ਬੜੀਆਂ ਡੂੰਘੀਆਂ ਡੂੰਘੀਆਂ ਗੱਲਾਂ ਕਰ ਰਹੇ
1: ਜੀ, ਆਪਾਂ ਹੁਣ ਆਮ ਇਨਸਾਨਾਂ ਤੇ ਆਉਂਦੇ ਆ ਜੀ। ਜੀ
2: ਭਾਰਤ ਸਾਹਿਬ ਨੇ ਇੱਕ ਕਾਲੀ ਕੋਟੀ ਪਾਈ ਸੀ ਤੇ ਮੇਰਾ ਲੋਹ ਜਾਗ ਪਿਆ।
1: ਬਰਾਊਨ ਸੀ ਜੀ, ਬਰਾਊਨ ਕਾਲੀ ਨੀ ਜੀ, ਬਰਾਊਨ ਚਿੱਟੇ ਪੈਟਰਨ ਦੀ ਸੀ ਜੀ।
2: ਸੁਣ ਲੋ ਹੁਣ, ਪਤਾ ਇਹਨਾਂ ਨੂੰ ਸਾਰਾ ਹੈਗਾ ਆ, ਇਹਨਾਂ ਨੂੰ ਪੁੱਛੋ ਫਿਰ ਵਿਸ਼ਵਾਸਘਾਤ ਕਿਉਂ ਕੀਤਾ, ਦਿੱਤੀ ਕਿਉਂ
1: ਨਹੀਂ? ਮੈਂ ਸੈਣੀ ਸਾਹਿਬ ਵਾਅਦਾ ਕੀਤਾ, ਮੈਂ ਕਿਹਾ ਜਦੋਂ ਮੈਂ ਆਵਾਂਗਾ ਕੋਟੀ ਨਾਲ ਲੈ ਕੇ ਆਵਾਂਗਾ, ਦੂਸਰੀ ਪੀਲੇ ਤੇ ਕਾਲੇ ਰੰਗ ਦੀ ਸੀ ਚਿੱਟੀ ਜੀ, ਉਹ ਔਜਲਾ ਸਾਹਿਬ ਨੇ ਸਿਲੈਕਟ ਕੀਤੀ ਹੋਈ ਹੈ ਜੀ।
2: ਮਤਲਬ ਇਹ ਵੀ ਉਹਨਾਂ ਨੂੰ ਵੀ ਤੁਸੀਂ ਲਾਲਚ ਵਿੱਚ ਵਸਾਇਆ ਹੈਗਾ, ਉਹਨਾਂ ਨਾਲ ਵੀ ਅਜੇ ਤੱਕ ਵਿਸ਼ਵਾਸਘਾਤ ਹੀ ਚੱਲ ਰਿਹਾ।
1: ਨਹੀਂ ਨਹੀਂ ਨਹੀਂ ਜੀ, ਆਪਾਂ ਨੀ ਏਦਾਂ ਨੀ, ਆਪਾਂ ਜੋ ਕਹਿ ਦਿੱਤਾ ਕਰਾਂਗੇ ਜੀ, ਜੋ ਕਹਿ ਦਿੱਤਾ ਕਰਾਂਗੇ ਜੀ।
2: ਅੱਛਾ ਜੀ, ਚਲੋ ਠੀਕ ਹੈ, ਮਤਲਬ ਸਾਨੂੰ ਉਮੀਦ ਹੈ ਵੀ ਤੁਸੀਂ ਵਿਸ਼ਵਾਸਘਾਤ ਨਹੀਂ ਕਰੋਗੇ।
1: ਨਹੀਂ ਕਰਾਂਗੇ ਜੀ, ਕੋਟੀਆਂ ਆਪਣੇ ਘਰ ਦੀਆਂ ਦੱਸੋ, ਏਦਾਂ ਕਰ ਸਕਦੇ ਆ ਆਪਾਂ ਜੀ, ਕਿਹੜਾ ਬਾਹਰੋਂ ਲੈ ਕੇ ਆਉਣੀ ਆਪਾਂ।
2: ਹਾਂ ਬਿਲਕੁਲ ਜੀ, ਬਿਲਕੁਲ ਬਿਲਕੁਲ, ਹੁਣ ਆ ਜਾਈਏ ਜੀ ਤੁਹਾਡੇ
3: ਪੰਜਾਬ ਚੋਂ ਬਾਹਰੋਂ ਹੀ ਆਉਣੀ ਹੈ, ਪੰਜਾਬ ਚੋਂ ਬਾਹਰੋਂ ਹੀ ਆਉਣੀ ਹੈ।
1: ਇਹੀ ਤਾਂ ਡਿਪਲੋਮੈਟਿਕ ਬਿਆਨ ਹੁੰਦਾ ਜੀ ਸ਼ਮੀ ਜੀ, ਦੱਸੋ।
2: ਇਹ ਨਹੀਂ, ਚਲੋ ਡਿਪਲੋਮੈਟਿਕ ਬਿਆਨ ਇਹ ਤੁਸੀਂ ਆਪਣੇ ਬਿਆਨਾਂ ਚ ਆਪ ਫਸਣਾ
1: ਜੀ। ਹਾਂਜੀ ਜੀ ਜੀ,
2: ਦੇਖੋ ਜੀ ਗੱਲ ਏਦਾਂ ਹੈਗੀ ਆ ਕਿ ਇਹ ਨਾ ਇੱਕ ਮਨੁੱਖ ਦੀ ਜਿਹੜੀ ਆ ਪ੍ਰਵਿਰਤੀ ਆ, ਲੋਭ ਵੀ ਮਨੁੱਖ ਦੀ ਪ੍ਰਵਿਰਤੀ ਆ
1: ਜੀ,
2: ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ
1: ਜੀ
2: ਇਹ ਅਵਗੁਣ ਮੰਨੇ ਗਏ ਤੇ ਸਾਰਿਆਂ ਨੇ ਕੀਤਾ ਵੀ ਤਿਆਗ ਦਾ ਇਹਦਾ, ਉਹਨਾਂ ਨੇ ਕਿਹਾ ਵੀ ਤਿਆਗੋ ਇਹਨਾਂ ਨੂੰ
1: ਜੀ।
2: ਜਦ ਕਿ ਗੁਰਬਾਣੀ ਨੇ ਇਸ ਚੀਜ਼ ਦਾ ਖੰਡਨ ਕੀਤਾ, ਗੁਰਬਾਣੀ ਨੇ ਕਿਤੇ ਵੀ ਕਿਸੇ ਤਿਆਗ ਦੀ ਜਿਹੜੀ ਆ ਗੱਲ ਨਹੀਂ ਕੀਤੀ, ਉਹਨਾਂ ਨੇ ਇਹਨੂੰ ਬੈਲੈਂਸਡ ਕਰਨ ਦੀ ਗੱਲ ਕਹੀ।
1: ਬਿਲਕੁਲ ਹੈ ਜੀ,
2: ਕਿਉਂਕਿ ਇਹ ਗ੍ਰਿਸਤੀਆਂ ਵਾਸਤੇ ਧਰਮ ਆ
1: ਜੀ,
2: ਤੇ ਜੇ ਗ੍ਰਿਸਤੀ ਜਿਹੜਾ ਹੈਗਾ ਆ ਜੀ ਉਹ ਕਾਮ ਦੇ ਉੱਤੇ ਨਹੀਂ ਜਾਏਗਾ ਤੇ ਉਹਦਾ ਵੰਸ਼ ਕਿੱਦਾਂ ਅੱਗੇ ਵਧੇਗਾ।
1: ਬਿਲਕੁਲ ਹੈ ਜੀ,
2: ਇਸੇ ਤਰ੍ਹਾਂ ਲੋਭ ਜਿਹੜਾ ਆ ਨਹੀਂ ਕਰੇਗਾ ਤੇ ਕਮਾਈ ਕਿੱਦਾਂ ਕਰੇਗਾ ਜੀ
1: ਜੀ,
2: ਮੋਹ ਨਹੀਂ ਕਰੇਗਾ ਤੇ ਬੱਚਿਆਂ ਦੇ ਮੂੰਹ ਚ ਰੋਟੀ ਕਿੱਦਾਂ ਪਾਏਗਾ
1: ਜੀ,
2: ਕ੍ਰੋਧ ਵੀ ਜਿਹੜਾ ਹੈਗਾ ਆ ਸਰ ਉਹ ਵੀ ਆਤਮ ਸਨਮਾਨ ਦੀ ਰੱਖਿਆ ਲਈ ਬਹੁਤ ਜ਼ਰੂਰੀ ਹੈ ਜੀ।
1: ਬਿਲਕੁਲ, ਡਿਸਿਪਲਿਨ ਦੇ ਵਿੱਚ ਰਹਿਣ ਲਈ, ਬਿਲਕੁਲ ਹੈ,
2: ਮਤਲਬ ਸੀਮਿਤ ਮਾਤਰਾ ਦੇ ਵਿੱਚ ਹਰ ਇੱਕ ਚੀਜ਼ ਜਿਹੜੀ ਆ ਇਹ ਹੋਣੀ ਚਾਹੀਦੀ ਹੈ
1: ਜੀ।
2: ਇਹ ਅਵਗੁਣ ਉਦੋਂ ਬਣਦਾ ਆ ਜਦੋਂ ਅਨਕੰਟਰੋਲਡ ਹੁੰਦਾ ਆ, ਤੇ ਲੋਭ ਦਾ ਮਤਲਬ ਇਹ ਆ ਕਿ ਜਦੋਂ ਦੂਜੇ ਦੇ ਹੱਕ ਦੇ ਉੱਤੇ ਆਪਾਂ ਡਾਕਾ ਮਾਰਨ ਦੀ ਪ੍ਰਵਿਰਤੀ ਚਾਹੁੰਦੇ ਆ ਉਦੋਂ ਇਹ ਲੋਭ ਜਿਹੜਾ ਹੈਗਾ ਆ ਉਹ ਅਵਗੁਣ ਦੇ ਵਿੱਚ ਆਉਂਦਾ ਜੀ
1: ਜੀ।
2: ਮੇਰੇ ਕੋਲ ਜਿਹੜਾ ਹੈਗਾ ਜੀ ਕਈ ਬੰਦਿਆਂ ਦੀ ਛਵੀ ਬੜੀ ਵਧੀਆ ਮਨ ਚ ਬਣੀ ਹੁੰਦੀ ਆ ਜੀ,
1: ਬਿਲਕੁਲ ਹੈ ਜੀ,
2: ਉਹ ਫਿਰ ਗੱਲ ਕਰਨਗੇ, ਪਹਿਲਾਂ ਤਾਂ ਆਪਣੇ ਆਪ ਨੂੰ ਵਿਕਟਮ ਸ਼ੋ ਕਰਨਗੇ ਵੀ ਅਸੀਂ ਜਿਹੜੇ ਹੈਗੇ ਆ ਸਾਡੇ ਤੇ ਤਰਸ ਕੀਤਾ ਜਾਏ ਕਿ ਅਸੀਂ ਇਹ ਅਫੈਕਟਡ ਬੰਦੇ ਆ
1: ਜੀ, ਲੁੱਟੇ ਗਏ ਜੀ,
2: ਅਸੀਂ ਜਿਹੜਾ ਹੈਗਾ ਅਫੈਕਟਡ ਬੰਦੇ ਹੈਗੇ ਆ ਜੀ, ਇਹ ਸਲਾਹ ਦਿਓ ਸਾਨੂੰ
1: ਜੀ।
2: ਸਲਾਹ ਮੰਗਣਗੇ ਕੀ ਜੀ, ਵੀ ਏਦਾਂ ਕਰਕੇ ਸਾਡਾ ਇੱਕ ਰਿਸ਼ਤੇਦਾਰ ਉਹਦੀ ਪੈਲੀ ਅਸੀਂ ਵਾਹੁੰਦੇ ਸੀਗੇ ਹਾਂਜੀ
1: ਜੀ,
2: ਤੇ ਉਹ ਤਾਂ ਮੁੜ ਕੇ ਆਇਆ ਨੀ ਜਾਂ ਏਦਾਂ ਕਰਕੇ ਹੈਗਾ ਆ, ਉਹ ਫੇਰ ਉਹ ਸਾਨੂੰ ਮੁਖਤਾਰਨਾਮਾ ਹੈਗਾ ਕਿ ਪੁਰਾਣਾ ਸਾਡੇ ਕੋਲ ਇੱਕ, ਤੇ ਉਹ ਸਾਡੇ ਨਾਂ ਤੇ ਟ੍ਰਾਂਸਫਰ ਹੋ ਸਕਦੀ ਆ
1: ਜੀ।
2: ਬੰਦਾ ਸੋਚਦਾ ਵੀ ਭਾਈ ਤੁਹਾਨੂੰ ਜਿਹੜਾ ਹੈਗਾ ਅਗਲੇ ਦੇ ਫਰੂਟ ਇੰਜੋਏ ਕਰਦੇ ਆ ਤੁਸੀਂ ਇੰਨੇ ਫੁੱਲਾਂ ਤੋਂ
1: ਜੀ,
2: ਹਾਂਜੀ ਜੇ ਤੁਹਾਡਾ ਰਿਸ਼ਤੇਦਾਰ ਚੰਗਾ ਹੈਗਾ ਤੇ ਇਹਦਾ ਮਤਲਬ ਇਹ ਹੈਗਾ ਆ ਕਿ ਤੁਸੀਂ ਜਿਹੜਾ ਸੋਚਦੇ ਹੈਗੇ ਆ ਤੇ ਉਹਨੂੰ ਸਿੱਧਾ ਹੀ ਬਾਹਰ ਕੱਢ ਕੇ ਮਾਰੋ।
1: ਬਿਲਕੁਲ ਹੈ ਜੀ, ਮਾਲਕ ਬਣ ਕੇ ਬਹਿ ਜਾਓ,
2: ਇਸੇ ਤਰੀਕੇ ਮਾਲਕ ਬਣ ਕੇ ਬਹਿ ਜਾਓ ਜੀ। ਇਸੇ ਤਰ੍ਹਾਂ ਸਰ ਇੱਕ ਬੰਦੇ ਦਾ ਜਿਹੜਾ ਹੈਗਾ ਆ, ਮੈਂ ਫੋਨ ਚੱਕਣਾ ਹੀ ਬੰਦ ਕਰ ਦਿੱਤਾ, ਉਹ ਮੇਰੇ ਕੋਲ ਸਲਾਹ ਸੀ ਪੁੱਛ ਰਿਹਾ
1: ਜੀ
2: ਤੇ ਮੇਰੀ ਭੈਣ ਵਿਡੋ ਹੋ ਗਈ ਜੀ, ਤੇ ਏਦਾਂ ਕਰਕੇ ਉਹਦੇ ਸੱਸ ਸਹੁਰਾ ਉਹਨੂੰ ਚੱਲਦੇ ਨੀ ਚੰਗੀ ਤਰ੍ਹਾਂ
1: ਜੀ,
2: ਤੇ ਉਹ ਜਮੀਨ ਜਮੂਨ ਜਿਹੜੀ ਹੈਗੀ ਆ, ਮੈਂ ਕਿਹਾ ਵੀ ਉਹ ਕਿਹਨੂੰ ਜਾਊਗੀ। ਅੱਛਾ ਮੈਂ ਕਿਹਾ ਵੀ ਮਦਰ ਦਾ ਸ਼ੇਅਰ ਵੀ ਬਣਦਾ ਹੈਗਾ ਆ, ਵੀ ਮਦਰ ਨੂੰ ਵੀ ਮਿਲਣੀ ਆ
1: ਜੀ,
2: ਉਹ ਭਈ ਆਪਾਂ ਕਿੱਦਾਂ ਕਰ ਸਕਦੇ ਆ ਵੀ ਜਿਹੜਾ ਇਹ ਆ ਵੀ ਮਾਂ ਨੂੰ ਸ਼ੇਅਰ ਨਾ ਜਾਵੇ।
1: ਅੱਛਾ ਜੀ, ਕਿਆ ਬਾਤ ਹੈ ਜੀ, ਜਿਹਨਾਂ ਨੇ ਪੁੱਤ ਜੰਮਿਆ ਉਹਨਾਂ ਨੂੰ ਨਾ ਜਾਵੇ, ਕਿਆ ਬਾਤ ਹੈ।
2: ਮਾਂ ਵਾਲਾ ਸ਼ੇਅਰ ਜਿਹੜਾ ਹੈਗਾ ਆ ਆਪਾਂ ਕਿਤੇ ਪਟਵਾਰੀ ਪਟੂਰੀ ਨੂੰ ਮਿਲ ਕੇ ਆਪਣੇ ਨਾਂ ਨੀ ਲਵਾ ਸਕਦੇ
1: ਜੀ,
2: ਹਾਂਜੀ। ਮੈਂ ਕਿਹਾ ਯਾਰ ਇਹ ਸੋ ਕਹਿੰਦਾ ਮੈਨੂੰ ਦੱਸਦਾ ਤਾਂ ਇਹ ਹੈਗਾ ਕਿ ਸਾਡੀ ਭੈਣ ਬੜੀ ਦੁਖੀ ਆ
1: ਤੇ
2: ਚਾਹੁੰਦਾ ਇਹ ਹੈਗਾ ਯਾਰ ਕਿ ਭੈਣ ਆਪਣਾ ਹਿੱਸਾ ਲੈ ਚੁੱਕੀ, ਆਪਣੇ ਬੱਚੇ ਦਾ ਹਿੱਸਾ ਲੈ ਚੁੱਕੀ ਹੈਗੀ, ਤੇ ਹੁਣ ਸੱਸ ਦਾ ਹਿੱਸਾ ਕਿੱਦਾਂ ਉਹਦੇ ਨਾਂ ਤੇ ਲੱਗ ਜਾਏ।
1: ਬਿਲਕੁਲ
2: ਹਾਂਜੀ, ਪਟਵਾਰੀ ਨੂੰ ਮਿਲ ਕੇ ਨੀ ਹੋ ਸਕਦਾ ਕੁਛ, ਯਾਰ ਸੱਚ ਹੋ ਗਈ ਅੱਗੇ ਦੀ ਬੰਦੇ ਦੀ ਐਂਟਾਈਟਲਮੈਂਟ ਉਹਦੀ ਰਹਿਣੀ ਆ
1: ਜੀ।
2: ਤੂੰ ਬੰਦਿਆਂ ਦਾ ਲੋਭ ਜਿਹੜਾ ਹੈਗਾ ਆ ਉਹ ਮਤਲਬ ਇਹ ਦੁੱਖ ਇਹ ਹੁੰਦਾ ਆ ਕਿ ਉਹ ਆਪਣੇ ਆਪ ਨੂੰ ਵਿਕਟਿਮ ਦੱਸਦੇ ਆ ਕਿ ਸਾਡੇ ਤੇ ਤਰਸ ਕਰੋ।
1: ਬਿਲਕੁਲ
2: ਜੀ,
1: ਬਿਲਕੁਲ,
2: ਸਾਡੇ ਨਾਲ ਜਾਤੀ ਹੋਈ ਆ, ਤੁਹਾਡੇ ਨਾਲ ਤਾਂ ਜਾਤੀ ਕੁਦਰਤੀ ਹੋ ਗਈ, ਕਿਸੇ ਬੰਦੇ ਦੀ ਡੈਥ ਹੋ ਗਈ ਜਾਂ ਹੋਰ
1: ਜੀ,
2: ਤੇ ਮਨੁੱਖ ਵੱਲੋਂ ਜਿਹੜੀ ਜਾਤੀ ਕਰ ਰਹੇ ਹੈ ਉਹ ਤਾਂ ਤੁਸੀਂ ਕਰ ਰਹੇ ਹੈਗੇ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਮੈਂ ਮਤਲਬ ਜਿਹੜਾ ਹੈਗਾ ਦੁੱਖ ਮੈਨੂੰ ਉਦੋਂ ਲੱਗਾ ਜਦੋਂ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਵੀ ਲੜਕੀ ਦੀ ਰੀ ਮੈਰਿਜ ਦਾ ਸੋਚੋ ਜੇ ਉਮਰ ਘੱਟ ਹੈਗੀ ਆ, ਕਹਿੰਦਾ ਉਹ ਤਾਂ ਸੋਚਾਂਗੇ ਪਹਿਲਾਂ ਇਧਰੋਂ ਤਾਂ ਲੈ ਲਈਏ ਸਭ ਕੁਛ।
1: ਦੱਸੋ ਜੀ,
2: ਮੈਂ ਕਿਹਾ ਬਿਲਕੁਲ ਆ ਤਾਂ ਹੋਈ ਆ ਗੱਲ,
1: ਪਹਿਲਾਂ ਇੱਕ ਘਰ ਲੁੱਟ ਲਈਏ ਫਿਰ ਲੁੱਟਾਂਗੇ ਦੂਜਾ।
2: ਬਿਲਕੁਲ
1: ਜੀ,
2: ਮੈਂ ਕਿਹਾ ਜੀ ਫੇਰ ਤੁਹਾਨੂੰ ਏਦਾਂ ਨਹੀਂ ਸੋਚਣਾ ਚਾਹੀਦਾ, ਉਹਦਾ ਕਾਰਨ ਇਹ ਹੈਗਾ ਆ ਵੀ ਜੇ ਔਰਤ ਨੂੰ ਤਾਂ ਆਦਮੀ ਮਿਲ ਜਾਊਗਾ, ਮਾਂ ਨੂੰ ਤਾਂ ਪੁੱਤ ਮਿਲਣਾ ਨੀ
1: ਜੀ,
2: ਹੈਂਜੀ ਮਾਂ ਦਾ ਤਾਂ ਪੁੱਤ ਸੀਗਾ ਇਕਲੌਤਾ ਪੁੱਤ ਸੀ, ਉਹ ਚਲਾ ਗਿਆ ਤੇ ਉਹਨੂੰ ਤਾਂ ਪੁੱਤ ਮਿਲਣਾ ਨੀ, ਤੇ ਉਹਦੀ ਜ਼ਮੀਨ ਵੀ ਤੁਸੀਂ ਸੋਚ ਰਹੇ ਹੈਗੇ ਵੀ ਉਹਦੇ ਹਿੱਸੇ ਜਿਹੜੀ ਆਉਂਦੀ ਹੈਗੀ
1: ਜੀ।
2: ਉਹ ਇਸ ਕਰਕੇ ਲੋਕੀ ਜਿਹੜੇ ਹੈਗੇ ਆ ਨਾ ਮਹਾਰਾਜ, ਉਹਨਾਂ ਦੇ ਜਿਹੜਾ ਆ ਲੋਭ ਦਾ ਅੰਤ ਨਹੀਂ ਹੈ
1: ਜੀ।
2: ਮੈਂ ਸੋਚਿਆ ਵੀ ਸ਼ਾਇਦ ਇਹ ਫੈਮਿਲੀ ਜਿਹੜੀ ਹੋ ਗਈ ਆ ਵੀ ਮਾੜੇ ਗਰੀਬ ਹੋਊਗੀ, ਜਦੋਂ ਮੈਨੂੰ ਪਤਾ ਲੱਗਾ ਕਿ ਬੰਦੇ ਵੈਲ ਟੂ ਡੂ ਹੈਗੇ ਆ
1: ਜੀ,
2: ਤੇ ਫਿਰ ਮੈਂ ਹਾਰ ਕੇ ਉਸ ਬੰਦੇ ਨੂੰ ਸਲਾਹ ਦਿੱਤੀ ਭਰਾ ਜਿੰਨਾ ਕੁ ਪੈਸੇ ਖਰਚ ਕਰਨੇ ਆ ਨਾ ਇਸ ਅਨੁਕਾਲ ਲਿਟੀਗੇਸ਼ਨ ਤੇ
1: ਜਾਂ
2: ਆਪਣੀ ਗਰੀਬ ਦੱਸਣੀ ਆ ਲੋਕਾਂ ਨੂੰ ਵੀ ਹਾਂ ਜੀ ਪਟਵਾਰੀ ਨੂੰ ਦੇ ਲਾ ਫਲਾਨੇ ਨੂੰ ਦੇ ਲਾ
1: ਜੀ,
2: ਓਨੇ ਕੁ ਪੈਸੇ ਭੈਣ ਦੇ ਨਾਂ ਤੇ ਓਦਾਂ ਹੀ ਜਮਾ ਕਰਾ ਦੇ ਤਾ ਭਾਈ।
1: ਬਿਲਕੁਲ ਹੈ ਜੀ,
2: ਇਸ ਕਰਕੇ ਜਿਹੜਾ ਆ ਲੋਭ ਦਾ ਉਹੀ ਲੋਭ ਜਿਹੜਾ ਕਿ ਜਦੋਂ ਆਪਾਂ ਦੂਜੇ ਦਾ ਹੱਕ ਜਿਹੜਾ ਆ ਉਹਨੂੰ ਗੈਰ ਕਾਨੂੰਨੀ ਢੰਗ ਨਾਲ ਜਿਹੜਾ ਹੈਗਾ ਆ ਇਹ ਮੋਰਲ ਤਰੀਕੇ ਨਾਲ ਖਾਣਾ ਚਾਹੁੰਦੇ ਹੈਗੇ ਆ ਉਹ ਲੋਭ ਆ
1: ਜਿਹੜਾ
2: ਕਿ
1: ਹਥਿਆਉਣ ਦੀ ਕੋਸ਼ਿਸ਼
2: ਬਹੁਤ ਨੁਕਸਾਨਦਾਇਕ ਹੈ
1: ਜੀ।
2: ਬਿਲਕੁਲ ਜੀ, ਆਪਾਂ ਹਥਿਆਉਣਾ ਚਾਹੁੰਦੇ ਹੈਗੇ ਜੀ
1: ਜੀ।
2: ਵਿਸ਼ਵਾਸ ਘਾਤ ਦਾ ਤਾਂ ਮਤਲਬ ਇਹ ਹੋ ਗਿਆ ਨਾ ਜੀ ਵੀ ਜਦੋਂ ਆਪਾਂ ਤੇ ਬੰਦਾ ਆਪਣੇ ਤੇ ਟਰਸਟ ਕਰਦਾ ਹੈਗਾ ਆ ਜੀ, ਉਹ ਉਮੀਦ ਕਰਦਾ ਆ ਜੀ, ਔਰ ਆਪਾਂ ਜਿਹੜਾ ਹੈਗਾ ਆ ਉਸ ਬੰਦੇ ਨੂੰ ਬਿਟਰੇ ਕਰ ਜਾਂਦੇ ਹੈਗੇ ਆ ਉਸ ਮੌਕੇ ਤੇ ਜਦੋਂ ਉਹਦਾ ਉਹਨੂੰ ਸਾਡੇ ਤੋਂ ਉਮੀਦ ਨਹੀਂ,
1: ਉਮੀਦਾਂ ਜ਼ਿਆਦਾ ਹੁੰਦੀਆਂ।
2: ਹਾਂਜੀ, ਤੋ ਇਸ ਕਰਕੇ ਜਿਹੜਾ ਹੈਗਾ ਆ ਇਹਨਾਂ ਦੋਨਾਂ ਚੀਜ਼ਾਂ ਦਾ ਆਪਸ ਦੇ ਵਿੱਚ ਕੋਈ ਸੰਬੰਧ ਨਹੀਂ ਹੈਗਾ ਆ। ਲੋਭ ਇੱਕ ਜਿਹੜਾ ਆ ਸੀਮਿਤ ਮਾਤਰਾ ਦੇ ਵਿੱਚ ਜਿਹੜਾ ਇੱਕ ਗੁਣ ਆ
1: ਤੇ
2: ਜਿਹੜਾ ਆ ਅਸੀਮਿਤ ਮਾਤਰਾ ਦੇ ਵਿੱਚ ਜਿਹੜਾ ਹੈਗਾ ਆ ਬਹੁਤ ਵੱਡਾ ਅਵਗੁਣ ਆ। ਇਹ ਲੋਭ ਹੀ ਗੈਰ ਕਾਨੂੰਨੀ ਕੰਮ ਵੀ ਕਰਾ ਦਿੰਦਾ ਬੰਦੇ ਕੋਲੋਂ
1: ਜੀ।
2: ਇਹ ਲੋਭ ਜਿਹੜਾ ਹੈਗਾ ਆ, ਇੱਥੇ ਤੱਕ ਭਰਾ ਨੂੰ ਮਾਰਨ ਦੇ ਵਿੱਚ ਜਿਹੜਾ ਹੈਗਾ ਆ
1: ਜੀ,
2: ਮਰਵਾ ਭਰਵਾ ਹੱਥੋਂ ਭਰਾ ਮਰਵਾ ਦਿੰਦਾ ਜੀ।
1: ਬਿਲਕੁਲ ਹੈ ਜੀ,
2: ਇਤਿਹਾਸ ਦਾ ਗਵਾਹ ਹੈਗਾ ਆ ਕਿ ਅਗਲੇ ਨੇ ਆਪਣਾ ਪਿਓ ਵੀ ਮਾਰ ਦਿੱਤਾ ਸੀ।
1: ਬਿਲਕੁਲ,
2: ਇਸ ਕਰਕੇ ਜਿਹੜਾ ਆ ਇਹ ਚੀਜ਼ਾਂ ਜਿਹੜੀਆਂ ਆ ਉਸ ਢੰਗ ਦੇ ਨਾਲ ਸਮਾਜ ਦੇ ਵਿੱਚ ਹਰ ਇੱਕ ਚੀਜ਼ ਜਿਹੜੀ ਹੈਗੀ ਆ ਵਿਚਰਦੀ ਜ਼ਰੂਰ ਹੈਗੀ ਆ, ਇਹਨੂੰ ਪਛਾਣਨਾ ਪੈਂਦਾ ਹੈਗਾ ਆ ਜੀ, ਕਿ ਆਪਾਂ ਇੱਕ ਮਨੁੱਖ ਦਾ ਜਿਹੜੀ ਡਿਊਟੀ ਤਾਂ ਇਹ ਹੈਗੀ ਆ ਕਿ ਚੰਗਾ ਇਨਸਾਨ ਬਣੇ ਜੀ।
1: ਬਿਲਕੁਲ ਹੈ, ਬਿਲਕੁਲ ਦਰੁਸਤ ਹੈ ਜੀ।
2: ਜੀ ਸਰ, ਮੇਰੇ ਵੱਲੋਂ ਤਾਂ ਇੰਨੀ ਰਿਪੋਰਟ ਹੈ ਜੀ ਇਸ ਵਿਸ਼ੇ ਤੇ, ਬਾਕੀ ਸ਼ਮੀ ਜੀ ਇਸ ਪਿੱਛੇ ਦੱਸ ਦੇਣਗੇ ਜੀ। ਮਿਹਰਬਾਨੀ ਜੀ, ਥੈਂਕ ਯੂ ਜੀ,
1: ਥੈਂਕ ਯੂ ਸੈਣੀ ਸਾਹਿਬ, ਨਿਚੋੜ ਕੱਢ ਛੱਡਿਆ ਜੀ ਤੁਸੀਂ, ਥੈਂਕ ਯੂ, ਸ਼ੁਕਰੀਆ, ਧੰਨਵਾਦ ਹੈ ਜੀ। ਜੀ ਦੋਸਤੋ, ਇਹ ਸਾਂ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਸੀ ਨਾਲ, ਤੇ ਸ਼ਮੀ ਜੀ, ਹਾਂਜੀ, ਕੀ ਕਹਿਣਾ ਚਾਹੋਗੇ ਸੈਣੀ ਸਾਹਿਬ ਦੀ ਗੱਲ ਤੇ ਜੀ?
3: ਮੈਂ ਕਹਿੰਦਾ ਭਾਰਤ ਸਾਹਿਬ ਜਿਹੜਾ ਨਾ ਪੂਰਾ ਐਨ ਵਿਸ਼ੇ ਨੂੰ ਉਹਨਾਂ ਨੇ ਸਟ੍ਰੀਮਲਾਈਨ ਕੀਤਾ ਤੇ ਗੱਡੀ ਲਈ ਤੇ ਪਈ ਆ।
1: ਬਿਲਕੁਲ ਹੈ ਜੀ,
3: ਬਿਲਕੁਲ ਜੀ, ਉਹੀ ਗੱਲ ਆ ਕਿ ਜਿਹੜੀ ਲਾਲਚ ਹੋ ਗਿਆ ਜਾਂ ਵਿਸ਼ਵਾਸਘਾਤ ਆ, ਜਿਹੜੇ ਸ਼ਬਦ ਨੇ ਇਹ ਆਜ਼ਾਦੀ ਨਾਲ ਤੇ ਜ਼ਿੰਮੇਵਾਰੀ ਨਾਲ ਜੁੜੇ ਹੋਏ ਸ਼ਬਦ ਆਪਾਂ ਕਹਿ ਸਕਦੇ ਹਾਂ ਕਿ ਮੇਰੀ ਆਜ਼ਾਦੀ ਓਨੀ ਦੇਰ ਤੱਕ ਆਜ਼ਾਦੀ ਹੈ ਜਾਂ ਉੱਥੋਂ ਤੱਕ ਮੇਰੀ ਆਜ਼ਾਦੀ ਹੈ ਜਿੱਥੋਂ ਦੂਜੇ ਬੰਦੇ ਦੀ ਆਜ਼ਾਦੀ ਸ਼ੁਰੂ ਹੋ ਜਾਂਦੀ ਹੈ ਉੱਥੇ ਮੇਰੀ ਖਤਮ ਹੈ।
1: ਬਿਲਕੁਲ ਹੈ ਜੀ,
3: ਤੋਂ ਇਹੀ ਆ ਕਿ ਲਾਲਚ ਜਿਹੜਾ ਲੋਭ ਹੈ ਉਹ ਸਹੀ ਗੱਲ ਹੈ, ਜਿਵੇਂ ਸੈਣੀ ਸਾਹਿਬ ਕਹਿ ਕੇ ਗਏ ਕਿ ਭਾਈ ਇਹ ਡਰਾਈਵਿੰਗ ਫੋਰਸ ਵੀ ਆ
1: ਜੀ,
3: ਜਿਹੜੇ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਆ, ਇਹ ਕੋਈ ਮਤਲਬ ਉਹ ਨੀ ਹੈਗੇ, ਇਹਨਾਂ ਨੂੰ ਆਪਾਂ ਕਹਿ ਲੋ ਵੀ ਖਤਮ ਨੀ ਕਰ ਸਕਦੇ ਬਿਲਕੁਲ ਵੀ, ਬਟ ਇਹਨਾਂ ਨੂੰ ਇਹਨਾਂ ਤੇ ਅੰਕੁਸ਼ ਲਾਉਣਾ, ਇਹਨਾਂ ਨੂੰ ਕਾਬੂ ਕਰਨਾ, ਕੰਟਰੋਲ ਚ ਕਰਨਾ, ਇੱਕ ਹਾਂ ਬਿਲਕੁਲ ਇੱਕ ਡਿਸਿਪਲਿਨ ਦੇ ਵਿੱਚ ਜਿਹੜਾ ਰਹਿ ਕੇ, ਉਹੀ ਹੈ ਕਿ ਜਦੋਂ ਇਹਨਾਂ ਵਿੱਚੋਂ ਕੋਈ ਵੀ ਚੀਜ਼ ਜਿਹੜੀ ਆ ਦੂਸਰੇ ਦੇ ਦਾਇਰੇ ਦੇ ਵਿੱਚ ਜਿਹੜੀ ਆ ਦਖਲ ਦੇਣ ਸ਼ੁਰੂ ਕਰ ਦੇਵੇ ਤਾਂ ਸਮਝ ਲਓ ਕਿ ਉਸ ਬੰਦੇ ਦੀ ਆਪਾਂ ਹੱਤਕ ਕਰ ਰਹੇ ਹਾਂ, ਉਸ ਬੰਦੇ ਦੀ ਜਿਹੜੀ ਆ ਜ਼ਿੰਦਗੀ ਦੇ ਵਿੱਚ ਦਖਲ ਅੰਦਾਜ਼ੀ ਕਰ ਰਹੇ ਹਾਂ
1: ਜੀ,
3: ਤੇ ਉਹ ਸਾਡੇ ਕਰਕੇ ਹੋ ਸਕਦਾ ਹੈ ਕਿ ਨਰਕੀ ਬਣ ਜੇ ਦੂਜੇ ਦੀ ਲਾਈਫ ਜਿਹੜੀ ਆ।
1: ਬਿਲਕੁਲ,
3: ਉਹ ਜਿਹੜਾ ਅਵਾਇਡ ਹੋ ਸਕਦਾ ਜੇ ਸੋਝੀ ਇਹੋ ਜਿਹੀ ਹੋ ਜੇ, ਪਰ ਉਹ ਕਹਿੰਦੇ ਹੁੰਦੇ ਨਾ ਅਕਲ ਤੇ ਪਰਦਾ ਪੈ ਜਾਂਦਾ ਜਦੋਂ ਬੰਦਾ ਲਾਲਚ ਸਾਹਮਣੇ ਆਇਆ। ਛੋਟੀ ਕਹਾਣੀ ਸੀ, ਜਿਆਦਾ ਲੰਬੀ ਨੀ ਆਏ, ਚਲੋ ਜਦੋਂ ਆਪਾਂ ਊਂ ਸੁਣਾਣੀ ਹੋਵੇ ਤਾਂ ਬਾਹਲੀ ਲੰਬੀ ਹੋ ਸਕਦੀ ਹੈ, ਪਰ ਇਹਨੂੰ ਸ਼ਾਰਟਕਟ ਜਿਵੇਂ ਭਜਾ ਕੇ।
1: ਆਪਣੇ ਸ਼ਮੀ ਜੀ ਕਹਾਣੀ ਮੈਂ ਸੁਣਦਾ ਤੁਹਾਡੀ, ਪਹਿਲਾਂ ਆਪਾਂ ਜੱਸੀ ਜੀ ਤੋਂ ਕਹਾਣੀ ਸੁਣ ਲਈਏ, ਉਹ ਕੀ ਸੁਣਾਉਣਾ ਚਾਹੁੰਦੇ ਨੇ, ਤੇ ਫਿਰ ਆਪਾਂ ਤੁਹਾਡੀ ਕਹਾਣੀ ਜ਼ਰੂਰ ਮੈਂ ਸੁਣਾਗਾ, ਆਪਾਂ ਉਦਾਂ ਨੀ ਜਾਣ ਦਿੰਦੇ ਤੁਹਾਨੂੰ। ਤੇ ਸਤਿ ਸ੍ਰੀ ਅਕਾਲ ਜੱਸੀ ਚਾਲ ਜੀ, ਮਲੇਰਕੋਟਲਾ ਤੋਂ ਸਵਾਗਤ ਹੈ ਜੀ।
4: ਹਾਂਜੀ ਭਾਜੀ, ਸਤਿ ਸ੍ਰੀ ਅਕਾਲ ਜੀ, ਮੈਂ ਕੱਲੀ ਹੱਸੀ ਜਾਂਦੀ ਹਾਂ
1: ਜੀ।
4: ਸਨੀ ਸਾਹਿਬ ਨੇ ਬਹੁਤ ਵਧੀਆ ਗੱਲ ਸੁਣਾਈ
1: ਜੀ,
4: ਤੇ ਉਹ ਜਿਹੜੇ ਟ੍ਰਿਪ ਨੀ ਜਾਂਦੇ ਇਕੱਠੇ ਹੋ ਕੇ ਬੱਸਾਂ ਲੈ ਲੈ ਕੇ ਜਾਂਦੇ ਨੇ, ਇੱਕ ਤਾਂ ਹੁਣ ਮਾਨ ਸਾਹਿਬ ਲਿਜਾ ਰਹੇ ਨੇ
1: ਜੀ,
4: ਇੱਕ ਆਪਾਂ ਮਤਲਬ ਮਹੱਲਿਆਂ ਚੋਂ ਇਲਾਕਿਆਂ ਚੋਂ ਜਾਂਦੀਆਂ ਬੱਸਾਂ ਹੈਨਾ
1: ਜੀ,
4: ਤੇ ਜਿਹੜੇ ਅਮੀਰ ਲੋਕ ਨੇ ਉਹ ਵੀ ਬੜੀ ਖੁਸ਼ੀ ਨਾਲ ਜਾਂਦੇ ਨੇ, ਕਿਉਂਕਿ ਉਹ ਕਹਿੰਦੇ ਵੀ ਅਸੀਂ ਆਪਣੇ ਪਰਸਨਲ ਪੈਸੇ ਲਾ ਕੇ ਜਾਈਏ ਤਾਂ ਸਾਨੂੰ ਓਨਾ ਮਜ਼ਾ ਨੀ ਆਉਂਦਾ ਜਿੰਨਾ ਸਾਨੂੰ ਇਕੱਠ ਚ ਮਜ਼ਾ ਆਉਂਦਾ
1: ਜਾ ਕੇ। ਕੀ ਬਾਤ ਹੈ ਜੀ, ਕੀ ਬਾਤ ਹੈ
4: ਜੀ, ਓਨਾ ਵੀ ਨਾ ਭਾਜੀ, ਆਵਾਜ਼ ਬੈਕ ਆ ਰਹੀ, ਮਜ਼ਾ ਨੀ ਆ ਰਿਹਾ ਗੱਲ ਦਾ।
1: ਆਵਾਜ਼ ਵਾਪਸ ਆਉਂਦੀ ਹੈ ਜੀ, ਮੈਨੂੰ ਫਿਰ ਦੂਸਰੀ ਲਾਈਨ ਤੇ ਲੈਣਾ ਪੈਣਾ ਤੁਹਾਨੂੰ, ਮੈਂ ਚਲੋ ਮੈਂ ਟਰਾਈ ਕਰਦਾ, ਇਧਰੋਂ ਆਉਣੀ ਨੀ ਚਾਹੀਦੀ, ਬਸ
4: ਨਹੀਂ ਹੋ ਗਈ ਬੰਦ, ਹੋ ਗਈ ਬੰਦ,
1: ਹੋ ਗਈ ਬੰਦ, ਲੈ ਲੋ ਫੇਰ ਠੀਕ ਹੈ ਜੀ,
4: ਡਰ ਗਈ ਲੱਗਦਾ,
1: ਆ ਬਸ ਕੀਤਾ ਕੁਝ ਨਹੀਂ ਮੈਂ ਜੀ, ਹਾਂਜੀ ਬਸ ਡਰ ਹੀ ਗਈ ਬਸ।
4: ਹਾਂਜੀ, ਤੇ ਉਹ ਨਾ ਉਹਨਾਂ ਨੇ ਨਾ ਇੱਕ ਪੈਂਫਲੇਟ ਜਿਹਾ ਛਪਾਇਆ ਹੋਇਆ ਸੀਗਾ
1: ਜੀ,
4: ਤੇ ਵੀ ਤੁਹਾਨੂੰ ਕੀ ਕੀ ਸਨੈਕਸ ਦਿੱਤੇ ਜਾਣਗੇ, ਕੀ ਕੀ ਦਿੱਤਾ ਜਾਏਗਾ, ਚਾਰ ਪੰਜ ਚੀਜ਼ਾਂ ਵਿੱਚ ਉਹਨਾਂ ਨੇ ਡਰਾਈ ਫਰੂਟ ਵੀ ਲਿਖਿਆ ਹੋਇਆ ਸੀ ਭਾਜੀ, ਸਾਨੂੰ ਜਾਂਦੇ ਨਾ ਜਦੋਂ ਅਸੀਂ ਪਟਿਆਲੇ ਪਹੁੰਚੇ, ਸਾਨੂੰ ਉਹਨਾਂ ਨੇ ਚਾਹ ਨਾਲ ਨਾ ਇੱਕ ਇੱਕ ਨਿੱਕਾ ਨਿੱਕਾ ਜਿਹਾ ਸਮੋਸਾ ਦੇ ਦਿੱਤਾ।
1: ਅੱਛਾ ਜੀ, ਮਿੰਨੀ ਸਮੋਸਾ, ਜਿੱਦਾਂ ਆਪਣੇ ਕੰਟੀਨਾਂ ਚ ਕਾਲਜ ਦੀਆਂ ਹੁੰਦੀਆਂ ਸੀ ਸਕੂਲਾਂ ਚ,
4: ਉਹ ਸੁੱਕਾ ਜਿਹਾ ਸੁੱਕਾ ਸਮੋਸਾ ਹੁੰਦਾ, ਪਤਾ ਨੀ ਉਹਨੂੰ ਕਚੋਰੀ ਸਮੋਸਾ ਕਹਿ ਦਿੰਦੇ ਨੇ, ਪਤਾ ਨੀ ਉਹ, ਚਲੋ ਜੀ ਅਸੀਂ ਖਾ ਲਿਆ, ਸਾਡੇ ਮੂਹਰੇ ਬੈਠਾ ਸੀ ਜੀ ਇੱਕ ਸਾਡਾ ਲੈਬੋਰਟਰੀ ਵਾਲਾ ਬੰਦਾ।
1: ਅੱਛਾ ਜੀ,
4: ਉਹ ਦੋਨੋ ਜੀ ਬੈਠੇ ਸੀਗੇ, ਤੇ ਲੋਭ ਦੀ ਗੱਲ ਸੁਣਾਉਣੀ ਆ
1: ਜੀ,
4: ਆਵਾਜ਼ ਫੇਰ ਆਈ ਜਾਂਦੀ ਹੈ ਜੀ ਦੁਬਾਰਾ ਦੁਬਾਰਾ ਵਾਪਸ ਮੁੜ ਕੇ,
1: ਮੈਂ ਇਧਰੋਂ ਆਪਣੀ ਬੰਦ ਕਰ ਲੈਂਦਾ ਜੀ, ਹੁਣ ਨਹੀਂ ਆਉਂਦੀ ਹੋਣੀ। ਹਾਂਜੀ,
4: ਉਹ ਧਿਆਨ ਨਾ ਜਿਹੜੇ ਫ੍ਰੀ ਬਿਠਾਏ ਹੋਏ ਸੀ ਨਾ ਉਹਨਾਂ ਨੇ ਆਪਣੀ ਫੈਮਿਲੀ ਵਾਲੇ, ਤੇ ਸਾਨੂੰ ਇੱਕ ਇੱਕ ਦੇ ਕੇ ਬਾਕੀ ਸਾਰੇ ਉਹਨਾਂ ਨੂੰ ਜਿੰਨੇ ਮਰਜ਼ੀ ਖਾਓ ਉਹ ਖਾਈ ਜਾਣ ਹਟਣ ਨਾ। ਲੈਬੋਰਟਰੀ ਵਾਲੇ ਨੂੰ ਗੁੱਸਾ ਚੜੇ ਵੀ ਸਾਨੂੰ ਇੱਕ ਇੱਕ ਦੇ ਕੇ ਆਪ ਇਹ ਫ੍ਰੀ ਵਾਲਿਆਂ ਨੂੰ ਵੰਡੀ ਜਾਂਦੇ ਹੈ ਨਾ, ਅੰਨਾ ਵੰਡੇ ਸ਼੍ਰੇਣੀਆਂ ਮੁੜ ਮੁੜ ਆਪਣਿਆਂ ਨੂੰ ਦੇ।
1: ਬਿਲਕੁਲ
4: ਉਸ ਤੋਂ ਅੱਗੇ ਹਟੇ ਤਾਂ ਉਹਨਾਂ ਜੀ ਇੱਕ ਇੱਕ ਖਜੂਰ ਫੜਾ ਤੀ ਸਾਨੂੰ, ਇੱਕ ਇੱਕ ਦੋ ਦੋ ਖਜੂਰਾਂ ਫੜਾ ਤੀਆਂ।
1: ਅੱਛਾ ਜੀ,
4: ਫੇਰ ਤਾਂ ਲੈਬੋਰਟਰੀ ਵਾਲੇ ਦਾ ਪੈਮਾਨਾ ਹੀ ਛਲਕ ਗਿਆ ਸਬਰ ਦਾ, ਕਹਿੰਦਾ ਤੁਸੀਂ ਡਰਾਈ ਫਰੂਟ ਲਿਖ ਕੇ ਸਾਨੂੰ ਖਜੂਰਾਂ ਬਵੰਜਾ ਤਾਂ ਓਦਾਂ ਸੀਗੀਆਂ, ਦਸ ਉਹਨਾਂ ਨੇ ਖੜਾਈਆਂ ਹੋਈਆਂ ਸੀ ਫ੍ਰੀ ਵਾਲੀਆਂ ਹੈ ਨਾ, ਤੇ 62,000 ਉਹਨਾਂ ਦਾ ਹੋ ਗਿਆ, 20,000 ਬੱਸ ਵਾਲੇ ਨੂੰ ਦਿੱਤਾ, ਉਹ ਸਾਰੀ ਕੈਲਕੂਲੇਸ਼ਨ ਕਰੀ ਫਿਰੇ ਜੀ ਉਹ। ਤੇ ਬਾਅਦ ਚ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਜਿਹੜੇ ਪੈਸੇ ਮਤਲਬ ਬਚ ਜਾਣਗੇ ਨਾ ਆਪਾਂ ਪਾਰਟੀ ਕਰਾਂਗੇ ਰਾਤ ਨੂੰ, ਜੈਂਟਸ ਪਾਰਟੀ ਕਰਾਂਗੇ। ਲੈਬੋਰਟਰੀ ਵਾਲਾ ਟਾਈਪ ਲਾਈ ਫਿਰੇ ਲਾ
1: ਲਾਂਗੇ
4: ਮੈਨੂੰ ਸੱਦਾ ਆਊਗਾ ਪਾਰਟੀ ਦਾ। ਉਹ ਫੇਰ ਉਹਨਾਂ ਨੇ ਪਰਸਨਲ ਬੰਦਿਆਂ ਨੇ ਪਾਰਟੀ ਕਰ ਲਈ, ਉਹ ਫੇਰ ਆਪਣੇ ਕੰਡੇ ਲੂੰਦਾ ਫਿਰੇ ਦੁਬਾਰਾ। ਫੇਰ ਨਾ ਜਦੋਂ 2 ਮਹੀਨੇ ਬਾਅਦ ਕਹਿੰਦੇ ਫਲਾਣੀ ਜਗ੍ਹਾ ਟੂਰ ਲੈ ਕੇ ਜਾਣਾ, ਕਹਿੰਦਾ ਦੌੜ ਜਾਓ ਇੱਥੋਂ ਕਿਹੜਾ ਟੂਰ, ਕਹਿੰਦਾ ਸਮੋਸੇ ਆਪ ਖਾਓ ਤੁਸੀਂ, ਡਰਾਈ ਫਰੂਟ ਦੇ ਨਾਂ ਤੇ ਸਾਨੂੰ ਖਜੂਰਾਂ ਫੜਾਓ ਤੁਸੀਂ, ਹੈ ਅਸੀਂ ਨੀ ਜਾਣਾ ਦੌੜ ਜਾਓ ਇੱਥੋਂ, ਅਸੀਂ ਤਾਂ ਕੋਈ ਨਵੀਂ ਪਾਰਟੀ ਲੱਭਾਂਗੇ। ਲੋਭ ਤੇ ਵਿਸ਼ਵਾਸਘਾਤ ਦੀ ਗੱਲ ਇਹ ਆ ਜਾਂਦੀ ਹੈ ਵੀ ਲੋਕੀ ਮਾੜੀ ਜਿਹੀ ਗੱਲ ਵਿੱਚੋਂ ਵੀ ਨਾ ਹਰ ਗੱਲ ਚੋਂ ਬਿਜ਼ਨਸ ਲੱਭਦੇ ਆਪਣਾ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
4: ਅਸੀਂ ਤਾਂ ਜਾਂਦੇ ਹਾਂ ਫਨ ਸ਼ਨ ਕਰਨ ਵੀ, ਚਲੋ ਟੂਰ ਤੇ ਚੱਲਨੇ ਆ ਵੀ ਹਾਸਾ ਕਿਹੜਾ ਹੋਊਗਾ
1: ਜੀ।
4: ਤੇ ਉਹ ਬਾਕੀ ਲੋਕੀ ਅੱਧੇ ਲੋਕ ਕਦਮ ਹੋਏ ਜਾਂਦੇ ਆ ਸੈਲਫੀਆਂ ਖਿੱਚ ਖਿੱਚ ਖਿੱਚ।
1: ਬਿਲਕੁਲ ਹੈ ਜੀ, ਕਿਤੇ ਨਾ ਕਿਤੇ ਕੁਝ ਚਾਹੀਦਾ ਤਾਂ ਹੀ ਜਾਂਦੇ ਨੇ ਜੀ। ਬਿਲਕੁਲ ਹੈ,
4: ਕੱਲ ਜਿਵੇਂ ਅਸੀਂ ਟੂਰ ਤੇ ਸੀਗੇ ਤੇ ਅਸੀਂ ਅੱਧ ਰਾਹ ਚ ਫਸ ਗਏ ਲੁਧਿਆਣੇ, ਉੱਥੇ ਕਿਸੇ ਨੇ ਉਹ ਬੁੱਤ ਨੂੰ ਕੁਛ ਕਰਤਾ, ਜਾਮ ਲਾਇਆ ਪਿਆ ਸੀਗਾ ਪਤਾ ਨੀ ਉਹਨਾਂ ਨੇ, ਸਾਡਾ ਉਹ ਬੁਰਾ ਹਾਲ ਹੋਇਆ ਨਾ ਕੱਲ ਉੱਥੇ ਏਸੀ ਵਾਲੀ ਬੱਸ ਚ ਵੀ ਅਸੀਂ ਮੱਚ ਮੱਚ ਪਏ ਘੰਟਾ
1: ਜੀ,
4: ਮਸਾਂ ਸ਼ੁਕਰ ਦਾ ਸਾਹ ਲਿਆ ਘਰ ਆ ਕੇ ਜੀ
1: ਜੀ।
4: ਤੇ ਅਸੀਂ ਤੋਬਾ ਕੀਤੀ ਵੀ ਅੱਗੇ ਤੋਂ ਨੀ ਜਾਂਦੇ, ਅੱਗੇ ਤੋਂ ਕੋਈ ਕਿਸੇ ਗੱਲ ਦਾ ਲਾਲਚ ਨੀ ਕਰਦੇ, ਲੋਭ ਨੀ ਕਰਦੇ ਅਸੀਂ
1: ਜੀ।
4: ਹਾਂਜੀ, ਜਦ ਤੱਕ ਗਰਮੀ ਉਦ ਤੱਕ ਤਾਂ ਬਿਲਕੁਲ ਹੀ ਨੀ ਜਾਂਦੇ।
1: ਸਿਆਲਾਂ ਨੂੰ ਫਿਰ ਓਦਾਂ ਕਹਿਣਾ ਜੀ ਪਾਲਾ ਲੱਗਦਾ ਹੈ,
4: ਦੇਣਗੇ ਨਾ ਡਰਾਈ ਫਰੂਟ ਭਾਵੇਂ ਖਜੂਰਾਂ ਹੀ ਦੇਣ।
1: ਅਸਲ ਚ ਨਾ ਜੀ ਆ ਮੈਂ ਪਿਛਲੇ ਦਿਨਾਂ ਚ ਇੱਕ ਚੀਜ਼ ਪੜ੍ਹ ਰਿਹਾ ਸੀ, ਜਿੱਦਾਂ ਹੁਣ ਕਹਿ ਲੋ ਬਦਾਮ ਕਾਜੂ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਉਹ ਹੈਗੇ ਬੀਜ ਨੇ ਜੀ, ਪਰ ਉਹ ਹੁਣ ਡਰਾਈ ਫਰੂਟ ਦੇ ਨਾਂ ਦੇ ਉੱਤੇ ਵੇਚੀ ਜਾਂਦੇ ਆ, ਹੈਗੇ ਤਾਂ ਉਹ ਬੀਜ ਨੇ ਜੀ, ਅਸਲ ਦੇ ਵਿੱਚ ਖਜੂਰਾਂ ਡਰਾਈ ਫਰੂਟ ਨੇ ਅਸਲ ਦੇ ਵਿੱਚ ਜੀ।
4: ਅੱਛਾ ਜੀ,
1: ਹਾਂਜੀ,
4: ਉਹ ਫਿਰ ਸਾਨੂੰ ਗਿੱਲੀਆਂ ਦੇ ਦਿੱਤੀਆਂ ਨਾ, ਫਿਰ ਅਸੀਂ ਨੀ ਸੀ ਨਾ ਮੰਨਿਆ, ਉਹ ਅਸੀਂ ਤਾਂ ਜਿਹੜੀਆਂ ਖਜੂਰਾਂ ਸੁੱਕ ਕੇ ਛੁਹਾਰੇ ਬਣ ਜਾਂਦੀਆਂ ਨੇ ਅਸੀਂ ਤਾਂ ਉਹਨੂੰ ਡਰਾਈ ਫਰੂਟ ਮੰਨਦੇ ਹਾਂ
1: ਨਾ।
4: ਤੇ ਉਹ ਉਦੋਂ ਨਾ ਬੁਰੀ ਹੋਈ ਜਦੋਂ ਟਾਈਆਂ ਲਾਈ, ਫਿਰ ਵੀ ਰਾਤ ਨੂੰ ਸਾਨੂੰ ਪਾਰਟੀ ਦਾ ਸੱਦਾ ਆਊਗਾ ਵੀ ਸਾਰੇ ਗੈਸਟ ਲਾਈ ਫਿਰਦੇ ਹੁੰਦੇ ਵੀ ਇੰਨੇ ਕੁ ਪੈਸੇ ਤਾਂ ਬਚ ਹੀ ਗਏ ਹੋਣਗੇ ਬੱਸ ਵਾਲਿਆਂ ਕੋਲ ਜਿਹੜੇ ਮੂਹਰੇ ਹੁੰਦੇ ਨੇ। ਏਦਾਂ ਦੇ ਟੂਰ ਪੰਜਾਬ ਚ ਬਹੁਤ ਹੁੰਦੇ ਨੇ ਜੀ, ਕੋਈ ਸਵੇਰੇ ਜਦੋਂ ਸੈਰ ਤੇ ਜਾਈਏ ਨਾ ਤੇ ਫਿਰ ਅਸੀਂ ਦੇਖਦੇ ਰਹਿ ਜੀਦਾ ਵੀ ਅੱਜ ਤਾਂ ਚੱਲੇ ਆ ਨੈਣਾ ਦੇਵੀ ਚੱਲੇ ਲੋਕ, ਅੱਜ ਚੱਲੇ ਆ ਵੈਸ਼ਨੋ ਦੇਵੀ, ਜਿਹਦੇ ਜਿੱਥੇ ਮਤਲਬ ਜਿਨ੍ਹਾਂ ਜਿਨ੍ਹਾਂ ਦੇ ਤੀਰਥ ਨੇ ਸਭ ਨੂੰ ਮੁਬਾਰਕ ਨੇ ਜੀ, ਸਾਰੇ ਇਕੱਠੇ ਹੋ ਕੇ ਜਾਂਦੇ ਨੇ, ਵਧੀਆ ਲੋਕ ਆਰੇ ਲੱਗੇ ਹੋਏ ਨੇ ਜੀ, ਆਪਣੇ ਦੁੱਖ ਦਰਦ ਗਮ ਭੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜੀ,
1: ਥੈਂਕ ਯੂ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ, ਜੱਸੀ ਜੀ ਬਹੁਤ ਬਹੁਤ ਧੰਨਵਾਦ ਜੀ। ਦੋਸਤੋ ਇਸ ਜੀ ਆਪਣੇ ਨਾਲ ਜੱਸੀ ਜੀ ਮਲੇਰਕੋਟਲਾ ਤੋਂ ਜੁੜੇ ਸਨ, ਗੱਲਬਾਤ ਕਰਕੇ ਗਏ ਨੇ। ਤੇ ਛੰਮੀ ਜੀ ਗੱਲਬਾਤ ਹੋਈ ਹੈ ਸੈਰ ਸਪਾਟੇ ਦੀ, ਮੈਨੂੰ ਵੀ ਚੇਤਾ ਆ ਗਿਆ ਹਨਾ, ਮਣੀਕਰਨ ਸਾਹਿਬ ਜਾਂਦੇ ਹੁੰਦੇ ਸੀ ਪਹਿਲਾਂ ਟੂਰ, ਹੁਣ ਪਤਾ ਨੀ ਜਾਂਦੇ ਕਿ ਨਹੀਂ ਜਾਂਦੇ ਜੀ, ਅਸੀਂ ਮੇਰੇ ਖਿਆਲ ਨਾਲ ਉਦੋਂ ਜਾਂਦੇ ਆ ਜੀ, 14-15 ਸਾਲਾਂ ਦੇ ਹੋਣੇ ਆ ਜੀ। ਤੇ ਸਾਰਾ ਮਣੀਕਰਨ ਸਾਹਿਬ ਜਦੋਂ ਹਨਾ ਚਾਹ ਚਾਹ ਦੇ ਨਾਲ ਤਾਂ ਸਾਰਾ ਟੱਬਰ ਹੀ ਤੁਰ ਪਿਆ, ਤੇ ਜਦੋਂ ਹਨਾ ਉਸ ਸਮੇਂ ਦੇ ਵਿੱਚ ਰਸਤੇ ਵੀ ਇੰਨੇ ਨੀ ਸੀਗੇ ਖੁੱਲੇ ਡੁੱਲੇ, ਤਾਂ ਮੋਹਰਿਓ ਕੋਈ ਬੱਸ ਜਾਂ ਕੋਈ ਵੱਡਾ ਟਰੱਕ ਜਾਂ ਕੁਝ ਆ ਜਾਂਦੀ ਹੁੰਦੀ ਸੀ ਤੇ ਦੂਸਰੀ ਬੱਸ ਨੂੰ ਬੈਕ ਕਰਨਾ ਪੈਂਦਾ ਹੁੰਦਾ ਸੀ ਜੀ।
3: ਤੇ
1: ਉਹ ਇੱਕ ਪਾਸੇ ਜੀ ਖਾਈ, ਉਹ ਨਦੀ ਬੜੀ ਤੇਜ਼ ਚੱਲਦੀ ਹੈ ਜੀ, ਛੂਕਦੀ ਜਾਂਦੀ ਹੈ ਤੇ ਆਵਾਜ਼ਾਂ ਰਾਤ ਨੂੰ ਬੜੀਆਂ ਆਉਂਦੀਆਂ, ਦਿਨੇ ਵੀ ਕਾਫੀ ਆਉਂਦੀ ਹੈ। ਤੇ ਉਹ ਮੈਨੂੰ ਮਾਤਾ ਦੀ ਗੱਲ ਚੇਤੇ ਆ ਗਈ, ਮਾਤਾ ਨਾ ਸਾਰੇ ਜਾਣੇ ਪਾਠ ਕਰਨ, ਬਾਬਾ ਜੀ ਇਸ ਵਾਰੀ ਬਚਾ ਲਿਓ, ਅਗਲੀ ਵਾਰੀ ਪੂਰਾ ਟੱਬਰ ਲੈ ਕੇ ਨਹੀਂ ਆਉਂਦੇ।
3: ਐਂਡ ਹੋ ਗਿਆ
1: ਤੇ ਭਾਜੀ
3: ਉਤੋਂ
1: ਵਾਪਸ ਆਏ ਤੇ ਆਪਣੇ ਮੇਰੇ ਖਿਆਲ ਨਾਲ ਆਖਰੀ ਗੁਰੂ ਘਰ ਆਉਂਦਾ ਇੱਧਰ ਆਪਣੇ ਭੋਰਾ ਸਾਹਿਬ ਜਾਂ ਕੀ ਹੈਗਾ ਜੀ ਆਪਣੇ